ਤੇ ਓਹਦੇ ਸੋਰਸ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ ਕਿ ਪਹਿਲਾ ਸੋਰਸ ਹੁੰਦਾ ਕਿ ਆਂਤੜੀਆਂ ਦੇ ਵਿੱਚੋਂ ਖੁਰਾਕ ਚ ਲੈ ਲਓ, ਕਿਉਂਕਿ ਸਭ ਤੋਂ ਵੱਡਾ ਸੋਰਸ ਸਾਡੇ ਕੋਲ ਜਿਹੜਾ ਖੁਰਾਕ ਜਾ ਰਹੀ ਹੈ, ਵੱਧ ਤੋਂ ਵੱਧ ਜਿਹੜਾ ਸਟੋਰ ਹਾਊਸ ਸਾਡਾ ਹੈ ਆਂਤੜੀਆਂ ਦੇ ਵਿੱਚੋਂ ਹੁੰਦਾ ਇਹਦਾ, ਤੇ ਜੇ ਆਂਤੜੀ ਵਿੱਚੋਂ ਜਿਆਦਾ ਕੈਲਸ਼ੀਅਮ ਵਗੈਰਾ ਦੰਦਾਂ ਨੂੰ ਬਣਾਉਣ ਲਈ ਲੈ ਲਿਆ ਗਿਆ ਤੇ ਅਲਟੀਮੇਟ ਬੱਚਿਆਂ ਨੂੰ ਟੱਟੀਆਂ ਲੱਗ ਜਾਂਦੀਆਂ ਨੇ, ਤੁਸੀਂ ਆਮ ਵੇਖਿਆ ਹੋਣਾ ਦੰਦੀਆਂ ਦੇ ਕੱਢਦਿਆਂ ਹੋਇਆ ਬੱਚਿਆਂ ਨੂੰ ਟੱਟੀਆਂ ਲੱਗਦੀਆਂ ਨੇ, ਉਹਦੀ ਵਿਵਸਥਾ ਉਹਦਾ ਕਾਰਨ ਪਿੱਛੇ ਇਹੀ ਹੁੰਦਾ। ਤੇ ਜਾਂ ਕਈ ਬੱਚੇ ਜਿਹੜੇ ਅੱਠਵੇਂ ਨੌਵੇਂ ਮਹੀਨੇ ਆਮ ਤੌਰ ਤੇ ਤੁਰਨ ਲੱਗ ਗਏ ਸੀਗੇ, ਜਾਂ ਕਈ ਬੱਚੇ ਜਿਹੜੇ ਨੇ ਉਹ ਟੇਬਲ ਨਾਲ ਖੜੇ ਹੋਣੇ ਸ਼ੁਰੂ ਹੋ ਗਏ ਸੀਗੇ, ਉਹ ਫਿਰ ਕਮਜ਼ੋਰ ਹੋ ਗਏ। ਜਿਹੜੇ ਇਸ ਗੱਲ ਦੇ ਇੰਡੀਕੇਟਰ ਨੇ ਕਿ ਭਾਈ ਦੰਦ ਬਣਾਉਣ ਵਾਸਤੇ ਕੁਦਰਤ ਨੂੰ ਕੈਲਸ਼ੀਅਮ ਦੀ ਜਿਹੜੀ ਲੋੜ ਸੀ ਉਹਨੇ ਹੱਡੀਆਂ ਚ ਲੈ ਕੇ ਪੂਰੀ ਕਰ ਲਈ ਤੇ ਹੱਡੀਆਂ ਫਿਰ ਵੀਕ ਹੋ ਗਈਆਂ, ਜਿਹਦੇ ਕਰਕੇ ਜਿਹੜਾ ਬੱਚਾ ਤੁਰਨ ਲੱਗ ਗਿਆ ਸੀਗਾ, ਜਿਹੜਾ ਬੱਚਾ ਖੜਾ ਹੋਣ ਲੱਗ ਗਿਆ ਸੀਗਾ, ਉਹ ਫਿਰ ਡਿੱਗਣ ਲੱਗ ਗਿਆ। ਸੋ ਇਹੋ ਜਿਹੀ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿਹੜੀਆਂ ਆਮ ਨਿਸ਼ਾਨੀਆਂ ਦੇ ਤੌਰ ਤੇ ਅਸੀਂ ਘਰਾਂ ਚ ਬੈਠੇ ਹੋਏ ਜਾਣ ਸਕਦੇ ਹਾਂ, ਘਰਾਂ ਚ ਬੈਠੇ ਹੋਏ ਸਾਨੂੰ ਪਤਾ ਲੱਗ ਸਕਦਾ ਇਹਦੇ ਪਿੱਛੇ ਕਹਾਣੀ ਕੀ ਹੋ ਰਹੀ ਹੈ। ਇਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਦੰਦਾਂ ਦੇ ਸੰਬੰਧ ਚ ਕੀਤੀ ਸੀ, ਨਾਲ ਇਹ ਵੀ ਗੱਲ ਕਹੀ ਸੀ। ਐਕਸੈਪਸ਼ਨਲ ਕੇਸਾਂ ਦੇ ਵਿੱਚ ਕਈ ਇੱਕ ਬੱਚੇ ਐਸੇ ਪੈਦਾ ਹੁੰਦੇ ਨੇ ਜਿਹੜੇ ਦੋ ਜਾਂ ਤਿੰਨ ਦੰਦ ਮਾਂ ਦੇ ਪੇਟ ਵਿੱਚ ਹੀ ਪੈਦਾ ਕਰ ਲੈਂਦੇ, ਦੰਦਾਂ ਦੇ ਨਾਲ ਪੈਦਾ ਹੋਣ ਵਾਲੇ ਬੱਚੇ ਤੇ ਲੋਕ ਚਮਤਕਾਰੀ ਨੇ, ਚਮਤਕਾਰ ਤਾਂ ਆਟੋਮੈਟਿਕਲੀ ਹੋ ਗਿਆ ਕਿ ਸਮੇਂ ਤੋਂ ਪਹਿਲਾਂ ਜੇ ਕੋਈ ਚੀਜ਼ ਕਿਸੇ ਨੇ ਡਿਵੈਲਪਮੈਂਟ ਕਰ ਲਈ ਹੈ ਇਹ ਚਮਤਕਾਰ ਵਰਗੀ ਗੱਲ ਹੈ, ਪਰ ਪ੍ਰੋਸੈਸ ਉਹਦਾ ਸਾਰਾ ਉਹੀ ਹੈ। ਉਹ ਮਾਂ ਦੇ ਪੇਟ ਦੇ ਵਿੱਚ ਵੀ ਕਈ ਵਾਰ ਬੱਚੇ ਦੰਦ ਲੈ ਕੇ ਆਉਂਦੇ ਨੇ, ਔਰ ਉਸ ਤੋਂ ਇਲਾਵਾ ਮੈਂ ਕਿਹਾ ਸੀ ਕਿ ਵਿਜ਼ਡਮ ਟੀਥ ਦਾ ਉੱਗਣਾ ਜਿਹੜਾ ਆ 24 ਤੋਂ 25 ਸਾਲ ਦੇ ਏਰੀਏ ਵਿੱਚ ਹੁੰਦਾ, ਇਹਦਾ ਮਤਲਬ ਕੀ ਆ ਕਿ ਇਹ ਜਿਹੜੀ ਬਾਡੀ ਮਾਂ ਦੇ ਪੇਟ ਵਿੱਚ ਡਿਵੈਲਪ ਹੋ ਰਹੀ ਸੀ, ਮਾਂ ਦੇ ਪੇਟ ਚੋਂ ਬਾਹਰ ਆ ਕੇ ਵੀ ਅਜੇ ਪੂਰੀ ਡਿਵੈਲਪ ਨਹੀਂ ਹੋਈ, ਅਜੇ ਇਹਦੇ ਜੋ ਚੀਜ਼ ਬਣਨੀ ਸੀ ਜੋ ਚੀਜ਼ ਡਿਵੈਲਪ ਹੋਣੀ ਸੀ ਅਜੇ ਹੋ ਰਹੀ ਹੈ। ਔਰ ਅਸੀਂ ਸਮਝਦੇ ਹਾਂ ਵੀ ਠੀਕ ਹੈ, ਅਗਰ ਹਾਰਟ ਦੰਦ ਜਿਹੜਾ ਹੋਗਾ ਆ ਤੇ ਹੁਣ ਸਰੀਰ ਪੂਰਾ ਹੋ ਗਿਆ, ਤੇ ਮੈਂ ਫਿਰ ਕਿਹਾ ਸੀਗਾ ਇੱਥੇ ਆ ਕੇ ਨਹੀਂ ਐਸਾ ਨਹੀਂ ਹੋਇਆ। ਜਦੋਂ 55-60 ਸਾਲ ਦੇ ਹੁੰਦੇ ਆ, ਆ ਮੈਂ ਜ਼ੀ ਫਾਇਰ ਸਟਰਨਮ ਦੀ ਤੁਹਾਡੇ ਨਾਲ ਗੱਲ ਕੀਤੀ ਸੀ, ਜਾਂ ਇਸ ਤੋਂ ਵੀ ਪਹਿਲਾਂ ਜੋੜਾਂ ਦੇ ਵਿੱਚ ਐਪੀਫਾਈਸਿਸ ਯੂਨੀਅਨ ਦੀ ਗੱਲ ਕੀਤੀ ਸੀ। ਕਈ ਲੋਕ ਛੁਪਾ ਲੈਂਦੇ ਨੇ ਨਾ, ਬੜਾ ਮਖੌਲ ਵਾਲੀ ਗੱਲ ਬਣੀ ਹੋਈ ਹੈ ਕਿ ਬੀਬੀ ਇੱਕ ਬੱਚੇ ਲੈ ਕੇ ਆਪਣੇ ਬੱਚਿਆਂ ਨੂੰ ਉੱਥੇ ਬੱਸ ਚ ਬੈਠ ਗਈ ਤੇ ਕੰਡਕਟਰ ਨੇ ਪੁੱਛਿਆ ਬੀਬੀ ਇਹਨਾਂ ਦੀ ਉਮਰ ਕਿੰਨੀ ਹੈ, ਤੇ ਉਹਨੇ ਉਮਰ ਉਹ ਦੱਸਣੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਟਿਕਟ ਨਾ ਲੈਣ ਵਾਲੇ ਵੀ ਉਸ ਤੋਂ ਹੇਠਾਂ ਹੋ ਕਹਿੰਦਾ ਬੀਬੀ ਟਿਕਟ ਤਾਂ ਭਾਵੇਂ ਨਾ ਲੈ ਪਰ ਕਮ ਸੇ ਕਮ ਉਮਰ ਤਾਂ ਸਹੀ ਦੱਸ ਦੇ। ਪਰ ਇਹ ਤਾਂ ਇੱਕ ਵੇਹ ਦੀ ਗੱਲ ਸੀ ਨਾ, ਬਖਾਲ ਸੀ ਨਾ, ਪਰ ਮੈਡੀਕਲ ਸਾਇੰਸ ਵਾਲੇ ਤਾਂ ਹੁਣ ਇਹ ਦੱਸਦੇ ਨੇ ਕਿ ਭਾਈ ਅਸੀਂ ਤੁਹਾਨੂੰ ਭੁੱਲ ਗਿਆ ਹੋਵੇਗਾ ਕਿ ਕਿੰਨੇ ਸਾਲ ਦੇ ਤੁਸੀਂ ਹੈਗੇ ਹੋ, ਪਰ ਅਸੀਂ ਐਪੀਫਾਈਸਿਸ ਯੂਨੀਅਨ ਦੇਖ ਕੇ, ਅਸੀਂ ਸਰੀਰ ਦੀ ਡਿਵੈਲਪਮੈਂਟ ਦੇਖ ਕੇ, ਕਿਹੜੀ ਕਿਹੜੀ ਥਾਂ ਤੇ ਕਿਹੜੀ ਕਿਹੜੀ ਡਿਵੈਲਪਮੈਂਟ ਕਿਸ ਕਿਸ ਉਮਰ ਦੇ ਵਿੱਚ ਹੋਣੀ ਚਾਹੀਦੀ ਹੈ ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡਾ ਬੱਚਾ ਕਿੰਨੀ ਉਮਰ ਦਾ ਹੈ ਜਾਂ ਤੁਸੀਂ ਕਿੰਨੀ ਉਮਰ ਦੇ ਹੋ। ਛੁਪਾ ਨਹੀਂ ਸਕਦੇ ਤੁਸੀਂ, ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਕਿ ਉਹ ਤੁਸੀਂ ਨਹੀਂ ਜਾਣਦੇ, ਅਸੀਂ ਦੱਸ ਸਕਦੇ ਹਾਂ ਤੁਹਾਨੂੰ। ਔਰ ਇਹ ਗੱਲ ਦੱਸਦੇ ਹੋਇਆ ਮੈਂ ਇੱਕ ਵਾਰ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਕਿ ਕਈ ਬੀਬੀਆਂ ਵਿਚਾਰੀਆਂ ਪ੍ਰੈਗਨੈਂਸੀ ਦਾ ਦੌਰਾਨ ਮਹੀਨਾ ਭੁੱਲ ਜਾਂਦੀਆਂ ਨੇ, ਪਤਾ ਨੀ ਮੈਨੂੰ ਕਿੰਨੇ ਮਹੀਨੇ, ਮੇਰਾ ਜੀ ਕਦੋਂ ਹੋਇਆ ਸੀਗਾ ਜਦੋਂ ਫਲਾਣਾ ਤਰੀਕ ਹੋਇਆ ਸੀ ਉਦੋਂ ਮੈਨੂੰ ਮੈਂਸਰ ਆਏ ਸੀਗੀ ਜੀ, ਉਦੋਂ ਆਖਰੀ ਵਾਰ ਮੈਂਸਰ ਹੋਏ, ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਮਹੀਨੇ ਕਿੰਨੇ ਹੋ ਗਏ। ਪਰ ਅਸੀਂ ਲੋਕ ਡਾਕਟਰ ਲੋਕ ਜਿਹੜੇ ਇਸ ਪੇਸ਼ੇ ਦੇ ਨਾਲ ਸੰਬੰਧਿਤ ਆ, ਜਿਹੜੇ ਇਸ ਪੇਸ਼ੇ ਨੂੰ ਆਪਣਾ ਜੀਵਨ ਬਣਾ ਕੇ ਚੱਲਦੇ ਆ, ਅਸੀਂ ਹੱਥ ਲਗਾ ਕੇ ਦੱਸ ਸਕਦੇ ਹਾਂ ਕਿ ਬੀਬੀ ਤੇਰੇ ਇੰਨੇ ਮਹੀਨੇ ਚੱਲਦੇ ਨੇ, ਤੇਰੀ ਪ੍ਰੈਗਨੈਂਸੀ ਦਾ ਇੰਨਾ ਸਮਾਂ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਟੈਕਨੀਕਸ ਦੀਆਂ ਸਨ, ਇਹ ਸਾਰੀਆਂ ਗੱਲਾਂ ਉਸ ਚੀਜ਼ ਨੂੰ ਸਟੱਡੀ ਕਰਦੇ ਆ ਕਿ ਕੁਦਰਤ ਦੇ ਨਿਯਮ ਦੇ ਵਿੱਚ ਕਿਵੇਂ ਕਿਵੇਂ ਕੀ ਵਾਪਰਦਾ ਆਇਆ ਤੇ ਕਦੋਂ ਕਦੋਂ ਵਾਪਰਦਾ ਆਇਆ, ਉਹਨਾਂ ਚੀਜ਼ਾਂ ਦੀ ਸਟੱਡੀ ਹੀ ਤਾਂ ਸੀ ਨਾ ਜਿਹੜੀ ਅਸੀਂ ਅੱਜ ਕੱਲ ਮੈਡੀਕਲ ਸਾਇੰਸ ਨੇ ਜਾਣ ਲਈ, ਔਰ ਉਹਦੇ ਮੁਤਾਬਕ ਅਸੀਂ ਜੋਤਸ਼ੀ ਨਹੀਂ ਆ, ਡਾਕਟਰ ਜੋਤਸ਼ੀ ਨਹੀਂ ਹੁੰਦਾ, ਡਾਕਟਰ ਸਿਧਾਂਤ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਟੈਕਨੀਕਲੀ ਉਹਦੇ ਸਾਹਮਣੇ ਆਉਂਦੀਆਂ, ਕਿਉਂਕਿ ਜੋਤਸ਼ੀਆਂ ਨੇ ਤਾਂ ਤੁਹਾਨੂੰ ਜੋ ਦੱਸਣਾ ਆ ਉਹ ਇੱਕ ਹਾਈਪੋਥੈਸਿਸ ਆ, ਗੈਸ ਵਰਤਿਆ, ਗੈਸ ਠੀਕ ਵੀ ਹੋ ਸਕਦਾ ਗਲਤ ਵੀ ਹੋ ਸਕਦਾ, ਪਰ ਜੇ ਤੁਸੀਂ ਦੋ ਤੇ ਦੋ ਚਾਰ ਕਰਦੇ ਹੋ ਤੇ ਗਲਤ ਤਾਂ ਨਹੀਂ ਨਾ ਹੋਏਗਾ। ਤੁਸੀਂ ਪਹਿਲਾਂ ਦੋ ਲਕੀਰਾਂ ਮਾਰੀਆਂ, ਫਿਰ ਦੋ ਲਕੀਰਾਂ ਮਾਰੀਆਂ, ਫਿਰ ਚਾਰਾਂ ਨੂੰ ਗਿਣਤੀ ਕੀਤੀ, ਚਾਰ ਇਹ ਨਹੀਂ ਗਲਤ ਹੋ ਸਕਦਾ ਨਾ। ਇਸੇ ਤਰ੍ਹਾਂ ਹੀ ਜੋ ਅਸਾਂ ਲੋਕਾਂ ਨੇ ਦੱਸਣਾ, ਜੋ ਟੈਕਨੀਕਲੀ ਜੱਜ ਕਰਕੇ ਵੇਖ ਕੇ ਦੱਸਣਾ ਹੈਗਾ ਉਹ ਐਗਜੈਕਟ ਹੋਣਾ, ਤੁਹਾਨੂੰ ਭੁੱਲ ਸਕਦਾ, ਡਾਕਟਰ ਨੂੰ ਉਹਦੇ ਵਿੱਚ ਨਹੀਂ ਭੁੱਲ ਸਕਦਾ। ਦੱਸ ਸਕਦੇ ਹਾਂ ਅਸੀਂ ਵੀ ਇਹ ਪ੍ਰੈਗਨੈਂਸੀ ਕਿੰਨੇ ਸਮੇਂ ਦੀ ਹੋ ਗਈ, ਕਿੰਨਾ ਸਮਾਂ ਇਸ ਗੱਲ ਨੂੰ ਹੋ ਗਿਆ, ਬਹੁਤ ਸਾਰੇ ਭੁਲੇਖੇ, ਬਹੁਤ ਸਾਰੀਆਂ ਮਜ਼ਾਕੀਆ ਗੱਲਾਂ ਵੀ ਇਸ ਸੰਬੰਧ ਵਿੱਚ ਬਣੀਆਂ ਹੋਈਆਂ ਕਹਿੰਦੇ। ਖੈਰ ਇਹ ਡਿਟੇਲ ਜਦੋਂ ਆਪਾਂ ਲੈਕਚਰ ਕਰਦੇ ਸਮੇਂ ਉਦੋਂ ਦੱਸ ਰਿਹਾ ਸੀ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਬੱਚਾ ਜਦ ਪੈਦਾ ਹੋਇਆ ਤੇ ਉਹਨੂੰ ਇੱਕ ਸਾਲ ਤੱਕ ਉਹਦੇ ਉੱਤੇ ਲੇਬਲ ਰਹਿੰਦਾ ਨਿਊ ਬੋਰਨ, ਔਰ ਇਸ ਨਿਊ ਬੋਰਨ ਦੀਆਂ ਤ੍ਰਾਸਦੀਆਂ ਦੀ ਮੈਂ ਗੱਲ ਕੀਤੀ ਸੀ, ਜਿਹਦੇ ਵਿੱਚ ਮੈਂ ਵੈਕਸੀਨੇਸ਼ਨ ਦੀ ਗੱਲ ਕੀਤੀ ਸੀ ਭਾਈ ਵੈਕਸੀਨੇਸ਼ਨ ਅਸੀਂ ਡਿਵੈਲਪ ਕੀਤੇ ਉਦੋਂ ਪਹਿਲਾਂ 30% ਤੱਕ ਬੱਚੇ ਆਪਣੇ ਆਪ ਮਰ ਜਾਂਦੇ ਸੀ ਕਿਸੇ ਨਾ ਕਿਸੇ ਬਿਮਾਰੀ ਦੇ ਕਾਰਨ, ਸਾਨੂੰ ਪਤਾ ਹੀ ਨਹੀਂ ਸੀ।
ਅਸੀਂ ਉਹਨਾਂ ਬਿਮਾਰੀਆਂ ਨੂੰ ਲੱਭਣਾ ਸ਼ੁਰੂ ਕੀਤਾ। ਮੈਡੀਕਲ ਸਾਇੰਸ ਨੇ ਇੰਨੀ ਡਿਵੈਲਪਮੈਂਟ ਕਰ ਲਈ ਕਿ ਹੁਣ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਜਾਨਲੇਵਾ ਹੁੰਦੀਆਂ ਸੀ, ਇੱਕ ਸਾਲ ਦੀ ਉਮਰ ਦੇ ਵਿੱਚ ਜਾਂ ਡੇਢ ਸਾਲ ਦੀ ਉਮਰ ਤੱਕ ਜਿਹੜੇ ਬੱਚੇ ਸੀ, ਔਰ ਫਿਰ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਬੱਚੇ ਜਿਹੜੇ ਸੀਗੇ ਉਹ ਆਮ ਤੌਰ ਤੇ ਡੈਥ ਹੋ ਜਾਂਦੇ ਸੀ। ਕੀ ਕਾਰਨ ਸੀ ਉਹਨਾਂ ਸਬੰਧਾਂ ਨੂੰ, ਅਸੀਂ ਉਹਨਾਂ ਨੂੰ ਮੈਡੀਕਲ ਸਾਇੰਸ ਨੇ ਜਾਣਿਆ, ਔਰ ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਪਹਿਲੇ ਸਾਲ ਦੀ ਉਮਰ ਦੇ ਵਿੱਚ ਕਿਹੜੇ ਕਿਹੜੇ ਕਾਰਨ ਹੋ ਸਕਦੇ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ। ਕਿਹੜੇ ਕਾਰਨ ਐਸੇ ਹੋ ਸਕਦੇ ਨੇ ਜਿਹੜੇ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਜਾਂਦਿਆਂ ਬੱਚਿਆਂ ਦੀ ਆਟੋਮੈਟਿਕ ਡੈਥ ਹੋ ਜਾਂਦੀ ਹੈ। ਆਮ ਤੌਰ ਤੇ ਅਸੀਂ ਇਹ ਸਮਝਦੇ ਹਾਂ ਵੀ ਕੋਈ ਵਬਾਹ ਹੈ, ਕੋਈ ਇਸ ਤਰ੍ਹਾਂ ਦੀ ਗੱਲ, ਬਹੁਤ ਸਾਰੇ ਲੋਕ ਝਾੜੇ ਚ ਵੀ ਤੇ ਇਧਰ ਉਧਰ ਸਾਰੇ ਆਪਣੇ ਜਾਣਾ ਸ਼ੁਰੂ ਕਰ ਦਿੰਦੇ ਨੇ, ਪਰ ਮੈਡੀਕਲ ਸਾਇੰਸ ਨੇ ਉਹਨਾਂ ਉਸ ਹਾਈਪੋਥੀਸਿਸ ਨੂੰ, ਉਹ ਜਿਹਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਸਿਰਫ ਗੱਲ ਹੈਗੀ ਹੈ ਵੀ ਮੈਂ ਕਹਿ ਰਿਹਾ ਤੇ ਇਸ ਕਰਕੇ ਹੋ ਗਿਆ ਹੋਣਾ, ਤੇ ਜੇ ਸਾਡੇ ਕੋਲ ਹੋਰ ਕੋਈ ਵਿਵਸਥਾ ਨਹੀਂ ਹੁੰਦੀ, ਜਿਹੜਾ ਬਿਆਨ ਕਿਸੇ ਨੇ ਦੇ ਦਿੱਤਾ ਉਨੀ ਦੇਰ ਤੱਕ ਉਹ ਹੀ ਸੱਚ ਆ, ਜਦ ਤੱਕ ਉਹਦੇ ਉਲਟ ਕੋਈ ਗੱਲ ਨਹੀਂ ਹੁੰਦੀ। ਹੁਣ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਨਾ, ਆਦਾ ਨੀਲ ਅਨਾਦਾ ਨਾ ਹੱਥ ਜੁਗ ਜੁਗ ਏਕੋ ਵੇਸ, ਹੁਣ ਠੀਕ ਆ, ਜਦੋਂ ਤੱਕ ਕੋਈ ਹੋਰ ਬੰਦਾ ਆ ਕੇ ਇਸ ਗੱਲ ਨੂੰ ਗਲਤ ਨਹੀਂ ਕਰਦਾ ਉਦੋਂ ਤੱਕ ਇਹੀ ਸੱਚ, ਇਹੀ ਆਖਰੀ ਸੱਚ ਆ, ਕਿਉਂਕਿ ਹੋਰ ਕੋਈ ਵਿਵਸਥਾ ਨਹੀਂ ਅਜੇ ਤੱਕ, ਇੰਨੇ ਸਾਲ ਹੋ ਗਏ ਨੇ, ਅਜੇ ਤੱਕ ਤਾਂ ਕੋਈ ਹੋਰ ਲੱਭਿਆ ਨਹੀਂ ਗਾ ਕਿ ਰੱਬ ਦੇ ਬਾਰੇ ਹੋਰ ਪਰਿਭਾਸ਼ਾ ਦੇ ਸਕਦਾ ਹੋਵੇ ਜਾਂ ਕੁਛ ਕਰ ਸਕਦਾ ਹੋਵੇ। ਤੇ ਇਸੇ ਤਰ੍ਹਾਂ ਹੀ ਮੈਡੀਕਲ ਸਾਇੰਸ ਦੀ ਗੱਲ ਵੀ ਹੈਗੀ ਆ। ਹੁਣ ਅਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਮਿੱਥਾਂ ਜਿਹੜੀਆਂ ਚੱਲਦੀਆਂ ਸੀ, ਮਿੱਥਾਂ ਮੀਨਸ ਹਾਈਪੋਥੀਸਿਸ, ਮੀਨਸ ਜਿਹਦੇ ਪਿੱਛੇ ਕੋਈ ਤਰਕ ਹੈ ਨਹੀਂ, ਪਰ ਅਸੀਂ ਮੰਨੀ ਜਾ ਰਹੇ ਉਹਨਾਂ ਨੂੰ, ਹਾਂਜੀ। ਔਰ ਹੁਣ ਅਸੀਂ ਉਹਨਾਂ ਦਾ ਤਰਕ ਲੱਭ ਰਹੇ ਹਾਂ, ਹੁਣ ਅਸੀਂ ਉਹਨਾਂ ਦਾ ਐਕਸਪਲੇਨੇਸ਼ਨ ਦੇਣ ਯੋਗ ਹੋ ਗਏ ਹਾਂ ਕਿ ਇਹ ਗੱਲ ਕਿਉਂ ਹੁੰਦੀ ਤੇ ਕਿਸ ਤਰ੍ਹਾਂ ਹੁੰਦੀ। ਬਹੁਤ ਸਾਰੀਆਂ ਮਿੱਥਾਂ ਨੂੰ ਕੱਟਿਆ ਵੀ ਗਿਆ ਇਸ ਗੱਲ ਦੇ ਨਾਲ ਕਿ ਨਹੀਂ ਇਹਦੇ ਪਿੱਛੇ ਕੋਈ ਸੱਚਾਈ ਨਹੀਂ ਹੈਗੀ, ਇਹ ਗਲਤ ਹੈਗੀ ਗੱਲ, ਔਰ ਅਸੀਂ ਉਹਨਾਂ ਨੂੰ ਕੱਟਦੇ ਵੀ ਆਏ। ਸਮਾਜ ਚ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਚੱਲਦੀਆਂ ਨੇ ਜਿਹੜੀ ਮਿੱਥਾਂ ਦੇ ਤੌਰ ਤੇ ਚੱਲਦੀਆਂ ਨੇ, ਵਹਿਮਾਂ ਭਰਮਾਂ ਦੇ ਤੌਰ ਤੇ ਚੱਲਦੀਆਂ ਨੇ, ਪਿੱਛੇ ਤਰ੍ਹਾਂ ਇਸੇ ਤਰ੍ਹਾਂ ਹੀ ਆ ਜਿਹੜੇ ਤਰਕਸ਼ੀਲ ਲੋਕ ਨੇ ਨਾ, ਉਹ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਦੱਸਦੇ ਨੇ ਤੁਹਾਨੂੰ ਵੀ ਭਾਈ ਇਹੋ ਜਿਹੀਆਂ ਗੱਲਾਂ, ਇਹਨਾਂ ਦੇ ਮਗਰ ਨਾ ਲੱਗੋ, ਇਹਨਾਂ ਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਕੋਈ ਸੱਚਾਈ ਨਹੀਂ ਹੈਗੀ। ਸੋ ਖੈਰ ਅਸੀਂ ਮੈਡੀਕਲ ਸਾਇੰਸ ਨਾਲ ਸੰਬੰਧਿਤ ਚੱਲਦੇ ਹੋਇਆ ਇੱਕ ਸਾਲ ਤੱਕ ਇਸ ਬੱਚੇ ਦਾ ਨਾਂ ਰੱਖਿਆ ਸੀਗਾ ਇਹ ਨਿਊ ਬੋਰਨ, ਤੇ ਨਿਊ ਬੋਰਨ ਤੋਂ ਬਾਅਦ ਫਿਰ ਅਸੀਂ ਇਸ ਦੀ ਗਰੁੱਪਿੰਗ ਕਰ ਦਿੱਤੀ ਸੀ ਜਿਹਨੂੰ ਅਸੀਂ ਕਿਹਾ ਸੀਗਾ ਟੋਡਲਰ, ਔਰ ਟੋਡਲਰ ਦੀ ਵਿਵਸਥਾ ਸੀ ਇੱਕ ਸਾਲ ਤੋਂ 5 ਸਾਲ ਤੱਕ। ਇੱਕ ਸਾਲ ਤੋਂ 5 ਸਾਲ ਤੱਕ ਬਹੁਤ ਸਾਰੀਆਂ ਮੁਸੀਬਤਾਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਸੀਗੀਆਂ ਉਹ ਹਜੇ ਕੰਟੀਨਿਊ ਰਹਿੰਦੀਆਂ, ਕਿਉਂਕਿ ਅਸੀਂ ਸਮਝਦੇ ਹਾਂ ਨਾ ਕਿ ਜਿਹੜੀ ਵੈਕਸੀਨੇਸ਼ਨ ਦਾ ਪ੍ਰੋਸੈਸ ਉਹ ਅਸੀਂ 14 ਸਾਲ ਦੀ ਉਮਰ ਤੱਕ ਚਾਲੂ ਰੱਖਿਆ, ਇਸ ਕਰਕੇ ਰੱਖਿਆ ਕਿ ਸਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਵੀ ਹੋ ਸਕਦੀਆਂ ਨੇ, ਔਰ 14 ਸਾਲ ਦੀ ਉਮਰ ਤੱਕ ਵੀ ਐਸੀ ਸੰਭਾਵਨਾ ਹੋ ਸਕਦੀ ਹੈ ਕਿ ਉਸੇ ਬਿਮਾਰੀ ਦੇ ਕਰਕੇ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਹੋਣ, ਕਿਉਂਕਿ 1 ਤੋਂ 5 ਸਾਲ ਦੀ ਉਮਰ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀਆਂ ਅਜਾਣੇ ਵਿੱਚ ਹੀ ਮੌਤਾਂ ਹੋ ਜਾਂਦੀਆਂ ਸੀ ਜਿਹਦਾ ਪਤਾ ਨਹੀਂ ਸੀ ਰੱਖਦਾ ਕਿ ਕੀ ਹੁੰਦਾ, ਪਰ ਅੱਜ ਮੈਡੀਕਲ ਸਾਇੰਸ ਜਾਣਦੀ ਹੈ ਨਾ ਇਸ ਗੱਲ ਨੂੰ, ਇਸੇ ਕਰਕੇ ਉਹਦੀਆਂ ਵਿਵਸਥਾਵਾਂ ਬਣੀਆਂ। ਵੈਕਸੀਨੇਸ਼ਨ ਨੇ ਬਹੁਤ ਸਾਰਾ ਜਿਹੜਾ ਮਸਲਾ ਸਾਰਾ ਹੱਲ ਕਰ ਦਿੱਤਾ, ਪਰ ਅਜੇ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਹੈਗੀਆਂ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ। ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜੈਨੇਟਿਕ ਦੇ ਨਾਲ ਸੰਬੰਧਿਤ ਹੈਗੀਆਂ ਨੇ, ਔਰ ਇਹਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਉਦੋਂ ਕਰਦਾ ਆਇਆ ਹਾਂ ਕਿ ਭਾਈ ਕਿਹੜੇ ਕਿਹੜੇ ਕਾਰਨ ਨੇ ਜੈਨੇਟਿਕ ਜਿਹਦੇ ਕਰਕੇ ਐਸਾ ਕੁਝ ਹੋ ਸਕਦਾ ਹੈਗਾ, ਔਰ ਉਸ ਜੈਨੇਟਿਕ ਦੇ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਭਾਈ ਲੋਕ ਕਹਿੰਦੇ ਨੇ ਚੰਗਾ ਜੀ ਫਲਾਣੇ ਪ੍ਰੈਗਨੈਂਸੀ ਹੋ ਗਈ ਹੈ ਤੇ ਹੁਣ ਫਲਾਣੇ ਸਾਧ ਫਲਾਣੇ ਬੰਦੇ ਕੋਲ ਜਾਓ ਜੀ, ਉਥੋਂ ਤਵੀਤ ਲੈ ਕੇ ਆਓ ਜੀ, ਉਥੋਂ ਰੱਖ ਲੈ ਕੇ ਆਓ ਜੀ, ਫਿਰ ਮੁੰਡਾ ਜੰਮੇਗਾ, ਆ ਕਰਕੇ ਆਓ ਜੀ, ਫਿਰ ਮੁੰਡਾ ਜੰਮੇਗਾ। ਤੇ ਮੈਂ ਤੁਹਾਨੂੰ ਉਹਨਾਂ ਮਿੱਥਾਂ ਨੂੰ ਤੋੜਦੇ ਹੋਇਆ ਦੱਸਿਆ ਸੀ ਕਿ ਕਿਵੇਂ ਕਿਵੇਂ ਸਪਰਮ ਕਿਵੇਂ ਕਿਵੇਂ ਓਵਮ ਆਪਸ ਚ ਮਿਲਦੇ ਨੇ ਤੇ ਫਿਰ ਉਹਨਾਂ ਦੀ ਕਿਹੜੀ ਕਿਹੜੀ ਚੀਜ਼ ਉਸ ਜੀਨਸ ਦੇ ਮੁਤਾਬਕ ਕਿਹੜੀ ਕਿਹੜੀ ਚੀਜ਼ ਮਿਲਦੀ ਹੈਗੀ ਆ, ਕਿੰਨੇ ਕ੍ਰੋਮੋਸੋਮਸ ਨੇ, 23 ਪੇਰ ਕ੍ਰੋਮੋਸੋਮ, ਉਹਨਾਂ ਦੇ ਵਿੱਚ ਕਿਹੜੀ ਕਿਹੜੀ ਵਿਵਸਥਾ ਹੈ ਜਿਹੜੀ ਮੁੰਡਾ ਜਾਂ ਕੁੜੀ ਪੈਦਾ ਕਰਨ ਦੇ ਕਾਬਲ ਹੁੰਦੀ ਹੈ, ਤੇ ਜਿੱਦਣ ਮਿਲਾਪ ਹੋਇਆ ਗੱਲ ਤਾਂ ਉੱਥੇ ਹੋ ਗਈ ਨਾ। ਪਹਿਲੀ ਮੈਂ ਇਹ ਗੱਲ ਕਹੀ ਸੀ ਕਿ ਉਹ ਸਵੇਰੇ ਹੋ ਗਈ, ਉਸ ਤੋਂ ਬਾਅਦ ਫਿਰ ਮੈਂ ਚਲਦੇ ਚਲਦੇ ਜਿਵੇਂ ਜਿਵੇਂ ਸਾਡੀ ਸਟੱਡੀ ਹੁੰਦੀ ਗਈ ਉਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਈ ਅੱਜ ਕੱਲ ਅਸੀਂ ਇੰਨੇ ਟੈਕਨੀਕਲ ਹੋ ਗਏ ਹਾਂ ਕਿ ਅਸੀਂ ਜਿਵੇਂ ਹਫ਼ਤੇ ਕਹਿੰਦੇ ਹਾਂ ਅਲਟਰਾਸਾਊਂਡ ਕਰਵਾਓ, ਹਾਲਾਂਕਿ ਲੋਕ ਪਹਿਲਾਂ ਵੀ ਕਰਾਉਣੇ ਸ਼ੁਰੂ ਕਰ ਦਿੱਤੇ, ਕਿਉਂਕਿ ਜਦੋਂ ਤੱਕ ਅਬੋਰਸ਼ਨ ਦਾ ਪ੍ਰੋਸੈਸ ਜਿਹੜਾ ਉਹ ਕੰਪਲੀਕੇਟਡ ਹੋਇਆ ਨਾ, ਕੁਝ ਕਹਿੰਦੇ ਨੇ ਅਬੋਰਸ਼ਨ ਕਰਵਾਉਣ ਦੇ ਹੱਕ ਹੋਣਾ ਚਾਹੀਦਾ, ਕੁਝ ਕਹਿੰਦੇ ਨੇ ਅਬੋਰਸ਼ਨ ਨਹੀਂ ਹੋਣਾ ਚਾਹੀਦਾ, ਮੁਸਲਮਾਨਾਂ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਹੁੰਦਾ, ਲੇਕਿਨ ਹਾਂ ਉਸ ਵਿਵਸਥਾ ਦੇ ਮੁਤਾਬਕ ਇਹ ਬੜੀ ਕੰਪਲੀਕੇਸ਼ਨ ਗੱਲ ਹੋਈ ਹੋਈ ਹੈ, ਤੇ ਪਹਿਲਾਂ ਲੋਕ ਪਹਿਲਾਂ ਵੀ ਅਲਟਰਾਸਾਊਂਡ ਕਰਵਾ ਲੈਂਦੇ ਸੀ, ਜਿਹੜੇ ਸਮਝਦੇ ਵੀ ਸਾਡੇ ਤੇ ਕੁੜੀਆਂ ਨੇ ਮੁੰਡਾ ਚਾਹੁੰਦੇ ਆ ਜੀ, ਔਰ ਉਹ ਪਹਿਲਾਂ ਵੀ ਕਰਵਾ ਲੈਂਦੇ ਜੇ ਨਹੀਂ ਅਬੋਰਸ਼ਨ ਕਰਵਾਈ,
ਪਰ ਆਮ ਤੌਰ ਤੇ ਕੀ ਸੀਗਾ ਕਿ ਅਸੀਂ 20 ਹਫ਼ਤੇ ਅਲਟਰਾਸਾਊਂਡ ਕਰਾਉਂਦੇ ਹਾਂ ਔਰ ਅਲਟਰਾਸਾਊਂਡ ਬੇਸਿਕਲੀ ਕੀ ਆ ਜਿਹੜੇ ਡੈਫੀਸ਼ੈਂਸੀ ਰਹਿ ਗਈਆਂ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਨੇ ਬਿਮਾਰ ਸਰੀਰ ਰਹਿ ਗਿਆ ਜਿਹੜਾ ਗਲਤ ਨਾਰਮਲ ਨਹੀਂ ਹੋ ਰਿਹਾ ਉਹਨੂੰ ਜਾਣਨ ਵਾਸਤੇ ਸੀ ਡਾਇਗਨੋਸਟਿਕ ਪੁਆਇੰਟ ਆਫ ਵਿਊ ਤੋਂ ਸੀਗਾ ਸਾਡਾ ਪਰ ਅਸੀਂ ਉਹਨੂੰ ਚੈੱਕ ਕਰਦੇ ਤੋਂ ਕਰਵਾ ਕਰਦੇ ਤੋਂ ਰਹੇ ਹਾਂ ਪਹਿਲਾਂ ਜਾਣਨ ਵਾਸਤੇ ਕਰਵਾ ਰਹੇ ਹਾਂ ਔਰ ਇਸੇ ਕਰਕੇ ਜਿਹੜਾ ਹੋ ਰਿਹਾ ਹੈ ਹੋਮੀਸਾਈਡ ਲੜਕੀਆਂ ਦਾ ਉਹ ਬਹੁਤ ਜ਼ਿਆਦਾ ਪੇਟ ਦੇ ਵਿਚ ਬਹੁਤ ਜ਼ਿਆਦਾ ਲੜਕੀਆਂ ਨੂੰ ਮਾਰਿਆ ਜਾ ਰਿਹਾ ਅਬੋਰਸ਼ਨ ਕਰਵਾਏ ਜਾ ਰਹੇ ਨੇ ਐਸਾ ਕੁਛ ਕੀਤਾ ਜਾ ਰਿਹਾ ਇਹ ਇਸ ਵਿਵਸਥਾ ਕਰਕੇ ਤੇ ਗਵਰਨਮੈਂਟ ਕਾਨੂੰਨ ਤੇ ਬਣਾਉਂਦੀ ਰਹਿੰਦੀ ਵੀ ਤੋੜ ਦਿਓ ਇਸ ਨੂੰ ਇਹ ਬੰਦ ਕਰ ਦਿਓ ਜੀ ਐਸਾ ਕਰ ਦਿਓ ਪਰ ਫਿਰ ਵੀ ਇਹ ਜਿਹੜੀ ਟੈਕਨੀਕਲ ਨੌਲੇਜ ਹੈ ਜਿਹੜੀ ਇਸ ਕਰਕੇ ਡਿਵੈਲਪ ਕੀਤੀ ਗਈ ਕਿ ਇਹਨੂੰ ਕੋਈ ਬਿਮਾਰੀਆਂ ਤਾਂ ਨਹੀਂ ਉਹ ਜਾਣਿਆ ਜਾਵੇ ਉਹਦਾ ਮਿਸ ਯੂਜ਼ ਹੋ ਰਿਹਾ ਲੜਕੇ ਤੇ ਲੜਕੀ ਦਾ ਸੈਕਸ ਜਾਣਨ ਵਾਸਤੇ ਇਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਹੈ ਇਹ ਡਾਇਗਨੋਸਟਿਕ ਹੀ ਜੋ ਖੈਰ ਉਸ ਤੋਂ ਬਾਅਦ ਦੀ ਤ੍ਰਾਸਦੀ ਦੀ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਕਿ ਅਸੀਂ ਇਸ ਏਜ ਵਿਚ ਆ ਕੇ 20 ਹਫ਼ਤੇ ਵੇਖਿਆ ਤੇ ਡਾਕਟਰ ਨੇ ਸਾਨੂੰ ਕਹਿਤਾ ਵੀ ਤੇਰੇ ਪੇਟ ਵਿਚ ਭਾਈ ਬੇਟਾ ਜਿਹੜਾ ਪਾਲ ਰਿਹਾ ਬੱਚਾ ਮੁੰਡਾ ਆ ਤੇ ਜਦੋਂ ਜੰਮਿਆ 40 ਹਫ਼ਤਿਆਂ ਬਾਅਦ ਤੇ ਡਾਕਟਰ ਨੇ ਕੁੜੀ ਫੜਾ ਦਿੱਤੀ ਹਾਂਜੀ ਇਹ ਤਾਂ ਭਾਈ ਤੁਸੀਂ ਸਾਡੇ ਨਾਲ ਧੋਖਾ ਕੀਤਾ ਬਹੁਤ ਸਾਰੇ ਕੇਸ ਹੁੰਦੇ ਰਹੇ ਦਿਸ ਮੰਥ ਕਿ ਨਾ ਸਾਡਾ ਬੱਚਾ ਮਿਕਸ ਅਪ ਕਰ ਦਿੱਤਾ ਕਿਸੇ ਨੇ ਬਦਲ ਦਿੱਤਾ ਤੁਸੀਂ ਪੈਸੇ ਲਾਏ ਹੋਣੇ ਜਾਂ ਕੁਝ ਬਹੁਤ ਕੁਝ ਐਸਾ ਹੁੰਦਾ ਰਿਹਾ ਕੇਸਿਸ ਹੁੰਦੇ ਰਹੇ ਪਰ ਅੱਜ ਜਦੋਂ ਜਿਵੇਂ ਮੈਡੀਕਲ ਸਾਇੰਸ ਨੇ ਟੈਕਨਾਲੋਜੀ ਨੇ ਡਿਵੈਲਪ ਕੀਤਾ ਅਸੀਂ DNA ਤੱਕ ਪਹੁੰਚ ਗਏ ਔਰ DNA ਇੱਕ ਐਸੀ ਵਿਵਸਥਾ ਹੈਗੀ ਹੈ ਜਿਹੜੀ ਇਹ ਪਿੰਨ ਪੁਆਇੰਟ ਕਰ ਸਕਦੀ ਹੈ ਕਿ ਫਲਾਣਾ ਫਲਾਣਾ ਬੰਦਾ ਇਹਦਾ ਬਾਪ ਨਹੀਂ ਹੋ ਸਕਦਾ ਇੱਥੇ ਹਜੇ ਵੀ ਇੱਕ ਪੁਆਇੰਟ ਸਾਡਾ ਰਹਿ ਗਿਆ ਕਿ ਨਹੀਂ ਕੀ ਇਹ ਫਲਾਣਾ ਬੰਦਾ ਦਾ ਬਾਪ ਹੈ ਕਿ ਨਹੀਂ ਹੈ ਹਜੇ ਵੀ ਅਸੀਂ ਇਸ ਗੱਲ ਦੀ ਖੋਜ ਕਰ ਰਹੇ ਹਾਂ ਪਰ ਇਹ ਅਸੀਂ ਕਹਿਣ ਯੋਗ ਹੋ ਗਏ ਹਾਂ ਕਿ ਜਿੰਨੇ ਵੀ ਕੁਐਸਚਨ ਚ ਬੰਦੇ ਹੈਗੇ ਨੇ ਪੈਟਰਨਿਟੀ ਦਾ ਜਿਹੜਾ ਕੁਐਸਚਨ ਹੈ ਮੈਡੀਕੋ ਲੀਗਲ ਕੁਐਸਚਨ ਹੈ ਕੋਰਟਾਂ ਦੇ ਵਿੱਚ ਬਹੁਤ ਸਾਰੇ ਕੇਸਿਸ ਹੁੰਦੇ ਨੇ ਸਾਡੇ ਦੇਸ਼ ਚ ਅਜੇ ਥੋੜਾ ਜਿਹਾ ਬਚਾਅ ਹੈਗਾ ਆ ਕਿਤੇ ਮਲਟੀ ਸੈਕਸੁਅਲ ਪਾਰਟਨਰ ਨਹੀਂ ਹਨ ਇੱਥੇ ਦੇ ਮਲਟੀ ਸੈਕਸੁਅਲ ਪਾਰਟਨਰ ਹੈ ਇਸ ਕਰਕੇ ਪੈਟਰਨਿਟੀ ਦਾ ਸਵਾਲ ਬਹੁਤ ਜ਼ਿਆਦਾ ਪੈਦਾ ਹੁੰਦਾ ਵੀ ਇਸ ਬੱਚੇ ਦਾ ਬਾਪ ਕਿਹੜਾ ਹੈਗਾ ਤੇ ਉਸ ਦੇ ਵਾਸਤੇ ਇੰਨੇ ਕਾਮਯਾਬ DNA ਦੇ ਵਿੱਚ ਹੋ ਗਏ ਅਸੀਂ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਫਲਾਣਾ ਫਲਾਣਾ ਫਲਾਣਾ ਫਲਾਣਾ ਬੰਦਾ ਜਿੰਨੇ ਵੀ ਕੁਐਸਚਨ ਦੇ ਬੰਦੇ ਹੈਗੇ ਨੇ ਇਹ ਇਹਦੇ ਬਾਪ ਨਹੀਂ ਹੈਗੇ ਪਰ ਜਿਹੜੇ ਹੈਗੇ ਨੇ ਇਹਨੇ ਕੁਐਸਚਨ ਇਹਦਾ ਮਤਲਬ ਉਹਨਾਂ ਚੋਂ ਕੋਈ ਬਾਪ ਹੈਗਾ ਤੇ ਇਸ ਬੇਸ ਤੇ ਅਸੀਂ ਕਹਿ ਸਕਦੇ ਹਾਂ ਕਿ ਇਹਦਾ ਬਾਪ ਹੈਗਾ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹਦੇ ਮੁਤਾਬਕ ਅਸੀਂ ਕਨਫਰਮ ਕਰਦੇ ਹਾਂ ਸੋ ਜਦੋਂ ਐਸਾ ਹੋਇਆ ਬੜਾ ਅਚੰਭਾ ਲੱਗਿਆ ਵੀ ਮਾਂ ਦੇ ਪੇਟ ਵਿਚ ਤਾਂ ਬੱਚਾ ਮੁੰਡਾ ਸੀਗਾ ਡਾਕਟਰ ਨੇ ਸਾਨੂੰ ਕੁੜੀ ਫੜਾ ਦਿੱਤੀ ਹੈ ਪਰ ਸਾਡਾ DNA ਸਾਨੂੰ ਇਹ ਪ੍ਰੂਵ ਕਰ ਰਿਹਾ ਵੀ ਹੈ ਸਾਡਾ ਹੀ ਹੈ ਚੁੱਪ ਕਰ ਗਏ ਸੀ ਰਹਿ ਗਏ ਸੀ ਅਲਟੀਮੇਟ ਮੈਂ ਫਿਰ ਇਸੇ ਤ੍ਰਾਸਦੀ ਦੀ ਗੱਲ ਕੀਤੀ ਸੀ ਉਸ ਵੇਲੇ ਜਦੋਂ ਇੱਕ ਅਡਲਸੈਂਸ ਏਜ ਟੋਟਲਰ ਏਜ ਤੋਂ ਬਾਅਦ 6 ਸਾਲ ਤੋਂ ਬਾਅਦ ਇੱਕ ਏਜ ਸ਼ੁਰੂ ਹੋ ਗਈ ਕਿ ਜਦੋਂ ਸਰੀਰ ਦੇ ਵਿਚ ਨਵੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਪਦਰਪ ਲੱਗ ਗਈ ਨਵਾਂ ਅਜੇ ਬੀਜ ਧਰਤੀ ਚ ਪਾਇਆ ਸੀ ਅਜੇ ਹੋਰ ਫੁੱਟ ਕੇ ਬਾਹਰ ਆ ਰਿਹਾ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਨੇ ਲੜਕੀਆਂ ਦੇ ਸਰੀਰ ਵਿਚ ਤੇ ਲੜਕਿਆਂ ਦੇ ਸਰੀਰ ਵਿਚ ਆਮ ਤੌਰ ਤੇ 6-7 ਸਾਲ ਦੇ ਵਿਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਵਿਜੀਬਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਇਸ ਤੋਂ ਪਹਿਲਾਂ ਅਗਰ ਲੜਕੀ ਨੂੰ ਲੜਕਿਆਂ ਵਾਲੇ ਕੱਪੜੇ ਪਵਾ ਦਿਓ ਕੋਈ ਜੱਜ ਨਹੀਂ ਕਰ ਸਕਦਾ ਲੜਕੇ ਨੂੰ ਲੜਕੀਆਂ ਵਾਲੇ ਕੱਪੜੇ ਪਵਾ ਦਿਓ ਕੋਈ ਜੱਜ ਨਹੀਂ ਕਰ ਸਕਦਾ ਆਮ ਦੇਖ ਕੇ ਨਹੀਂ ਕਹਿ ਸਕਦੇ ਵੀ ਇਹ ਲੜਕਾ ਕਿ ਲੜਕੀ ਹੈਗੇ ਪਰ ਇਸ ਤੋਂ ਬਾਅਦ ਆਮ ਤੌਰ ਤੇ ਇਹੋ ਜਿਹੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਤੁਸੀਂ ਸਰੀਰ ਨੂੰ ਐਗਜ਼ਾਮਨ ਕਰਦੇ ਹੋ ਤੇ ਤੁਹਾਡੇ ਸਾਹਮਣੇ ਆਊਗਾ ਭਾਈ ਇਹ ਤਾਂ ਲੜਕੀ ਹੈ ਪ੍ਰੈਸ ਦਾ ਡਿਵੈਲਪਮੈਂਟ ਹੋਣਾ ਸਰੀਰ ਦੀਆਂ ਗੁਲਾਈਆਂ ਦਾ ਬਣਨਾ ਫੈਟ ਦਾ ਡਿਪੋਜ਼ੀਸ਼ਨ ਹੋਣਾ ਆਵਾਜ਼ ਦਾ ਬਦਲਣਾ ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੜਕੀ ਦੇ ਵਿਚ ਉਲਟ ਲੜਕੇ ਦੇ ਵਿਚ ਜਿਹੜਾ ਡਿਵੈਲਪਮੈਂਟ ਹੋਣਾ ਸ਼ੁਰੂ ਹੋ ਜਾਂਦਾ ਥੋੜੇ ਬਹੁਤ ਹੇਅਰ ਗਰੋਥ ਚਿਹਰੇ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਹੀ ਉਹਦੇ ਹੋਰ ਸਰੀਰ ਦੀ ਜਿਹੜੀ ਉਹਦੀ ਵਾਇਸ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈ ਆਮ ਤੌਰ ਤੇ 6-7 ਸਾਲ ਤੋਂ ਬਾਅਦ ਹੀ ਸ਼ੁਰੂ ਹੋ ਜਾਂਦੀ ਪਰ ਸਾਨੂੰ ਪਤਾ ਕਦੋਂ ਲੱਗਦਾ 12-13 ਸਾਲ ਦੀ ਉਮਰ ਦੇ ਵਿਚ ਫਿਰ ਉਹਦੀ ਆਵਾਜ਼ ਤੇ ਭਾਰੀ ਹੋ ਗਈ ਬਈ ਹਾਂਜੀ ਪਰ ਉਦੋਂ ਤੱਕ ਤਾਂ ਮੁੱਛਾਂ ਵੀ ਆਉਣੀ ਸ਼ੁਰੂ ਹੋ ਜਾਂਦੀਆਂ ਉਦੋਂ ਤੱਕ ਤੇ ਜਿਹੜਾ ਆਮ ਤੌਰ ਤੇ ਜਿਹੜੀ ਇੰਟਰਨਲ ਚੈੱਕਅਪ ਹੈ ਸੀਮਨ ਵੀ ਬਣਨਾ ਸ਼ੁਰੂ ਹੋ ਗਿਆ ਹੈ ਇਹ ਸਾਰੀਆਂ ਜਿਹੜੀ ਜਿਹਨੂੰ ਅਸੀਂ ਸੈਕੰਡਰੀ ਸੈਕਸ ਕਰੈਕਟਰ ਕਹਿੰਦੇ ਹਾਂ ਲੜਕੀਆਂ ਵਿਚ ਮਾਸਿਕ ਧਰਮ ਆਉਣਾ ਸ਼ੁਰੂ ਹੋ ਜਾਂਦਾ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣੇ ਸ਼ੁਰੂ ਹੋ ਗਏ ਪਰ ਇੱਥੇ ਦੀ ਤ੍ਰਾਸਦੀ ਕੀ ਹੋਈ ਤ੍ਰਾਸਦੀ ਇਹ ਹੋਈ ਸੀ ਕਿ ਕੋਈ ਲੜਕੀ ਕਿਉਂਕਿ ਹੁਣ ਦੁਨੀਆਂ ਤੇ ਗਲੋਬਲ ਪਿੰਡ ਹੋ ਗਿਆ ਨਾ ਹੁਣ ਤਾਂ ਬਹੁਤੀ ਵੱਡੀ ਗੱਲ ਨਹੀਂ ਰਹਿ ਗਈ ਅੱਗੇ ਤੱਕ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਵਾਪਰ ਰਿਹਾ ਹੈਗਾ ਲੇਕਿਨ ਹੁਣ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਸਾਰੀ ਦੁਨੀਆਂ ਦੀ ਖਬਰ 5 ਮਿੰਟਾਂ ਬਾਅਦ ਸਾਰੀ ਦੁਨੀਆਂ 'ਚ ਫੈਲ ਜਾਂਦੀ ਹੈ ਮੀਡੀਆ ਇੰਨਾ ਤੇਜ਼ ਹੋ ਗਿਆ ਔਰ ਹੁਣ ਆਮ ਗੱਲਾਂ ਸਾਨੂੰ ਪਤਾ ਲੱਗ ਗਈ ਹੈ ਵੀ ਉਹ ਫਲਾਣੀ ਲੜਕੀ ਸੀ ਉਹ ਜਦੋਂ 12-13 ਸਾਲ ਦੀ ਹੋਈ ਤਾਂ ਲੜਕਾ ਬਣ ਗਿਆ
ਜਾਂ ਕੋਈ ਲੜਕਾ ਸੀਗਾ ਇਸ ਉਮਰ ਦੇ ਵਿੱਚ ਤੇ ਉਹ ਲੜਕੀ ਬਣ ਗਿਆ ਹੈ, ਬੜੀ ਵੱਡੀ ਤ੍ਰਾਸਦੀ ਸੀ। ਹੁਣ ਅਸੀਂ ਇਗਨੋਰ ਨਹੀਂ ਕਰ ਸਕਦੇ, ਅਸੀਂ ਨਾ ਨਹੀਂ ਕਰ ਸਕਦੇ, ਹੁਣ ਕਿਹਨੂੰ ਇਲਜ਼ਾਮ ਦਈਏ? ਪਹਿਲਾਂ ਤਾਂ ਅਸੀਂ ਡਾਕਟਰ ਕਹਿਤਾ ਸੀ, ਡਾਕਟਰ ਨੇ ਸਾਡੇ ਨਾਲ ਧੋਖਾ ਕਰ ਲਿਆ ਹੈਗਾ, ਉਹ ਸਵਾਲ ਅਸੀਂ ਹੱਲ ਕੀਤਾ DNA ਨੇ, ਅੱਜ ਅਸੀਂ ਕਿਹਨੂੰ ਕਹੀਏ? ਸੋ ਇਹੋ ਜਿਹੀ ਤ੍ਰਾਸਦੀ ਸਾਡੇ ਸਾਹਮਣੇ ਆਈ ਸੀ, ਕਿਉਂਕਿ ਹੁਣ ਤਾਂ ਸਾਡੇ ਸਾਹਮਣੇ ਸੀ, ਪਰ ਇਸ ਚੀਜ਼ ਦਾ ਜੈਨੇਟਿਕਸ ਨੇ ਕੀ ਹਾਲ ਕੱਢਿਆ, ਕੀ ਤੁਹਾਨੂੰ ਦੱਸਿਆ, ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਭਾਈ ਇਹ ਜੈਨੇਟਿਕ ਵਿਵਸਥਾ ਦੇ ਮੁਤਾਬਿਕ ਜਿਹੜਾ ਐਕਸ ਤੇ ਵਾਈ ਕ੍ਰੋਮੋਸੋਮ ਦੀ ਫਾਈਟ ਆ, ਇਹ ਨਾ ਤੇ ਉਦੋਂ ਖਤਮ ਹੋਈ ਸੀ ਜਦੋਂ ਮਾਂ ਦੇ ਪੇਟ ਵਿਚ ਫੈਲੋਪੀਅਨ ਟਿਊਬ ਚ ਮਿਲੇ ਸੀ, ਨਾ ਮਾਂ ਦੇ ਪੇਟ ਵਿਚ ਡਿਵੈਲਪ ਹੁੰਦਿਆਂ ਹੀ ਖਤਮ ਹੋਈ ਸੀ, ਨਾ ਬੱਚਾ ਬਾਹਰ ਆਉਣ ਸਮੇਂ ਡਿਵੈਲਪ ਖਤਮ ਹੋਈ ਸੀ, ਔਰ ਨਾ ਹਜੇ 12-13 ਸਾਲ ਦੀ ਉਮਰ ਤੱਕ ਪਹੁੰਚਦਿਆਂ, ਜਦੋਂ ਕਿ ਲੜਕੇ ਤੇ ਲੜਕੀ ਦਾ ਸਟਰਕਚਰਲ ਚੇਂਜ ਸਪਸ਼ਟ ਹੋ ਗਈ ਸੀ ਕਿ ਲੜਕਾ ਹੈ ਇਹ ਲੜਕੀ ਹੈ, ਉਹ ਸਾਰੀਆਂ ਵਿਵਸਥਾਵਾਂ ਪੂਰੀਆਂ ਹੋ ਗਈਆਂ ਸੀ। ਬਾਵਜੂਦ ਇਸ ਦੇ ਵੀ ਜਿਹੜਾ ਅੰਦਰ ਵਾਲੇ ਪਾਸੇ ਉਹਨਾਂ ਦਾ ਜੈਨੇਟਿਕ ਕਰੈਕਟਰ ਸੀ, ਉਹ ਹਜੇ ਵੀ ਫਾਈਟ ਕਰ ਰਿਹਾ ਸੀਗਾ। ਕ੍ਰੋਮੋਸੋਮ ਜਿਹੜੇ ਸੀਗੇ, ਉਹਨਾਂ ਦੇ ਜੀਨ ਸੀਗੇ, ਉਹ ਸਾਰੇ ਹਜੇ ਵੀ ਆਪਣੀ ਕੈਲਕੂਲੇਸ਼ਨ ਚ ਬਿਮਾਰੀਆਂ ਦੇ ਵਿੱਚ, ਬਿਮਾਰੀਆਂ ਦੀ ਗੱਲ ਵੀ ਮੈਂ ਇੱਥੇ ਆ ਕੇ ਤੁਹਾਡੇ ਨਾਲ ਕੀਤੀ ਹੈ। ਪਹਿਲਾਂ ਤਾਂ ਅਸੀਂ ਡਾਕਟਰ ਕਹਿਤਾ ਸੀ, ਡਾਕਟਰ ਨੇ ਸਾਡੇ ਨਾਲ ਧੋਖਾ ਕਰ ਲਿਆ ਹੈਗਾ, ਉਹ ਸਵਾਲ ਅਸੀਂ ਹੱਲ ਕੀਤਾ DNA ਨੇ, ਅੱਜ ਅਸੀਂ ਕਿਹਨੂੰ ਕਹੀਏ? ਸੋ ਇਹੋ ਜਿਹੀ ਤ੍ਰਾਸਦੀ ਸਾਡੇ ਸਾਹਮਣੇ ਆਈ ਸੀ, ਕਿਉਂਕਿ ਹੁਣ ਤਾਂ ਸਾਡੇ ਸਾਹਮਣੇ ਸੀ, ਪਰ ਇਸ ਚੀਜ਼ ਦਾ ਜੈਨੇਟਿਕਸ ਨੇ ਕੀ ਹਾਲ ਕੱਢਿਆ, ਕੀ ਤੁਹਾਨੂੰ ਦੱਸਿਆ, ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਭਾਈ ਇਹ ਜੈਨੇਟਿਕ ਵਿਵਸਥਾ ਦੇ ਮੁਤਾਬਿਕ ਜਿਹੜਾ ਐਕਸ ਤੇ ਵਾਈ ਕ੍ਰੋਮੋਸੋਮ ਦੀ ਫਾਈਟ ਆ, ਇਹ ਨਾ ਤੇ ਉਦੋਂ ਖਤਮ ਹੋਈ ਸੀ ਜਦੋਂ ਮਾਂ ਦੇ ਪੇਟ ਵਿਚ ਫੈਲੋਪੀਅਨ ਟਿਊਬ ਚ ਮਿਲੇ ਸੀ, ਨਾ ਮਾਂ ਦੇ ਪੇਟ ਵਿਚ ਡਿਵੈਲਪ ਹੁੰਦਿਆਂ ਹੀ ਖਤਮ ਹੋਈ ਸੀ, ਨਾ ਬੱਚਾ ਬਾਹਰ ਆਉਣ ਸਮੇਂ ਡਿਵੈਲਪ ਖਤਮ ਹੋਈ ਸੀ, ਔਰ ਨਾ ਹਜੇ 12-13 ਸਾਲ ਦੀ ਉਮਰ ਤੱਕ ਪਹੁੰਚਦਿਆਂ, ਜਦੋਂ ਕਿ ਲੜਕੇ ਤੇ ਲੜਕੀ ਦਾ ਸਟਰਕਚਰਲ ਚੇਂਜ ਸਪਸ਼ਟ ਹੋ ਗਈ ਸੀ ਕਿ ਲੜਕਾ ਹੈ ਇਹ ਲੜਕੀ ਹੈ, ਉਹ ਸਾਰੀਆਂ ਵਿਵਸਥਾਵਾਂ ਪੂਰੀਆਂ ਹੋ ਗਈਆਂ ਸੀ। ਬਾਵਜੂਦ ਇਸ ਦੇ ਵੀ ਜਿਹੜਾ ਅੰਦਰ ਵਾਲੇ ਪਾਸੇ ਉਹਨਾਂ ਦਾ ਜੈਨੇਟਿਕ ਕਰੈਕਟਰ ਸੀ, ਉਹ ਹਜੇ ਵੀ ਫਾਈਟ ਕਰ ਰਿਹਾ ਸੀਗਾ। ਕ੍ਰੋਮੋਸੋਮ ਜਿਹੜੇ ਸੀਗੇ, ਉਹਨਾਂ ਦੇ ਜੀਨ ਸੀਗੇ, ਉਹ ਸਾਰੇ ਹਜੇ ਵੀ ਆਪਣੀ ਕੈਲਕੂਲੇਸ਼ਨ ਚ ਬਿਮਾਰੀਆਂ ਦੇ ਵਿਚ, ਬਿਮਾਰੀਆਂ ਦੀ ਗੱਲ ਵੀ ਮੈਂ ਇੱਥੇ ਆ ਕੇ ਤੁਹਾਡੇ ਨਾਲ ਕੀਤੀ ਸੀ। ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ, ਮਾਂ ਬਾਪ ਤੇ ਕਹਿੰਦੇ ਹਨ ਵੀ ਮੈਂ ਤਾਂ ਇਸ ਮੁੰਡੇ

ਅਜੇ 12-13 ਸਾਲ ਦੀ ਉਮਰ ਤੱਕ ਪਹੁੰਚਦੇ ਹਾਂ ਜਦੋਂ ਕਿ ਲੜਕੇ ਤੇ ਲੜਕੀ ਦਾ ਸਟਰਕਚਰਲ ਚੇਂਜ ਸਪਸ਼ਟ ਹੋ ਗਈ ਸੀ ਕਿ ਲੜਕਾ ਹੈ ਇਹ ਲੜਕੀ ਹੈ। ਉਹ ਸਾਰੀਆਂ ਵਿਵਸਥਾਵਾਂ ਪੂਰੀਆਂ ਹੋ ਗਈਆਂ ਸੀ, ਬਾਵਜੂਦ ਇਸ ਦੇ ਵੀ ਜਿਹੜਾ ਅੰਦਰ ਵਾਲੇ ਪਾਸੇ ਉਹਨਾਂ ਦਾ ਜੈਨੇਟਿਕ ਕਰੈਕਟਰ ਸੀ ਉਹ ਹਜੇ ਵੀ ਫਾਈਟ ਕਰ ਰਿਹਾ ਸੀਗਾ। ਕ੍ਰੋਮੋਸੋਮਸ ਜਿਹੜੇ ਸੀਗੇ ਉਹਨਾਂ ਦੇ ਜੀਨ ਸੀਗੇ ਉਹ ਸਾਰੇ ਹਜੇ ਵੀ ਆਪਣੀ ਕੈਲਕੂਲੇਸ਼ਨ ਜਾਂ ਬਿਮਾਰੀਆਂ ਦੇ ਵਿੱਚ, ਬਿਮਾਰੀਆਂ ਦੀ ਗੱਲ ਵੀ ਮੈਂ ਇੱਥੇ ਆ ਕੇ ਤੁਹਾਡੇ ਨਾਲ ਕੀਤੀ ਸੀ। ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ ਮਾਂ ਬਾਪ ਤੇ ਕਹਿੰਦੇ ਨੇ ਵੀ ਮੈਂ ਤਾਂ ਇਸ ਮੁੰਡੇ ਨਾਲ, ਮੇਰਾ ਤੇ ਇਹ ਗੱਲ ਨੀ ਸੁਣਦਾ, ਮੈਂ ਤੈਨੂੰ ਹਿੱਸਾ ਨੀ ਦੇਣਾ, ਮੈਂ ਫਲਾਣੇ ਨੂੰ ਲੈਣਾ, ਤੁਸੀਂ ਕਿਵੇਂ ਕਰ ਸਕਦੇ ਹੋ? ਜਿਹੜੀਆਂ ਬਿਮਾਰੀਆਂ ਨੇ, ਜਿਹੜੀਆਂ ਤੁਸੀਂ, ਤੁਹਾਡੇ ਕੋਲ ਬਿਮਾਰੀਆਂ ਨੀ ਹੈ, ਤੁਹਾਡੇ ਫੋਰ ਫਾਦਰ ਸਫਾਈਆਂ ਬਿਮਾਰੀਆਂ ਨੇ, ਉਹ ਅਗਰ ਜਦੋਂ ਤੁਹਾਡੇ ਬੱਚਿਆਂ ਨੂੰ ਟ੍ਰਾਂਸਮਿਟ ਹੁੰਦੀਆਂ ਨੇ ਤੁਸੀਂ ਰੋਕ ਤੇ ਨਹੀਂ ਨਾ ਸਕਦੇ, ਜੈਨੇਟਿਕ ਹੈ, ਤੁਹਾਡੇ ਵੱਸੋਂ ਬਾਹਰ ਦੀ ਗੱਲ ਹੈਗੀ, ਤੇ ਫਿਰ ਤੁਸੀਂ ਜਿਹੜੇ ਜੋ ਕੁਝ ਪ੍ਰਾਪਰਟੀ ਉਹ ਕਿਵੇਂ ਰੋਕ ਸਕਦੇ? ਤਾਂ ਬਹੁਤ ਸਾਰੀ ਗੱਲਾਂ ਆਪਾਂ ਇਸ ਸੰਬੰਧ ਚ ਕੀਤੀਆਂ ਸੀ, ਪਰ ਇੱਥੇ ਆ ਕੇ ਮੈਂ ਇਹ ਕਿਹਾ ਸੀਗਾ ਕਿ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ ਵੀ ਲੜਕੀ ਲੜਕੀ ਹੈ ਤੇ ਲੜਕਾ ਲੜਕਾ ਆ, ਤੇ ਉਸ ਤੋਂ ਬਾਅਦ ਇਹ ਸੋਚਦੇ ਹਾਂ ਵੀ ਲੜਕੀ ਵਾਸਤੇ ਲੜਵਾਰ ਚੁਣਨਾ ਆ ਤੇ ਲੜਕੇ ਵਾਸਤੇ ਕੋਈ ਲੜਕੀ ਦੇਖਣੀ ਹੈ, ਜਦੋਂ ਸਾਡੀ ਇਹ ਵਿਵਸਥਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਪਤਾ ਇਹ ਲੱਗਦਾ ਵੀ ਲੜਕੀ ਦਾ ਲੜਕਾ ਬਣ ਗਈ ਹੈ ਔਰ ਲੜਕਾ ਲੜਕੀ ਬਣ ਗਿਆ ਹੈਗਾ। ਇਸ ਤਰ੍ਹਾਂ ਦੀਆਂ ਆਮ ਤੌਰ ਤੇ ਐਗਜ਼ਾਮਪਲਾਂ ਬਹੁਤ ਸਾਰੀਆਂ ਹੁਣ ਤੇ ਆਣੀਆਂ ਸ਼ੁਰੂ ਹੋ ਗਈਆਂ, ਸਾਨੂੰ ਪਤਾ ਲੱਗ ਗਿਆ। ਔਰ ਫਿਰ ਇਹਦਾ ਹੱਲ ਕੀ ਜੈਨੇਟਿਕਸ ਨੇ ਤੁਹਾਨੂੰ ਦੱਸਿਆ, ਜਿਹੜਾ ਕਿ ਆਪਾਂ ਵੀ ਇਹਨਾਂ ਲੈਕਚਰਾਂ ਦੇ ਵਿੱਚ ਤੁਹਾਡੇ ਨਾਲ ਪਹੁੰਚਾਇਆ ਕਿ ਕਿਹੜੇ ਕਾਰਨ ਹਨ ਜਿਨ੍ਹਾਂ ਦੇ ਕਰਕੇ ਅਸੀਂ ਤਬਦੀਲੀ ਹੁੰਦੀ ਹੈ। ਅਸੀਂ ਸੋਚਿਆ ਚਲੋ ਜੋ ਵੀ ਕੁਛ ਹੋਣਾ ਸੀ ਹੋ ਗਿਆ, ਹੁਣ ਤਾਂ ਸਾਡੀਆਂ ਅੱਖਾਂ ਸਾਹਮਣੇ, ਇਲਜ਼ਾਮ ਕਿਸੇ ਨੂੰ ਦੇ ਨਹੀਂ ਸਕਦੇ, ਅਗਲੀ ਵਿਵਸਥਾ ਦੇ ਵਿੱਚ ਸੰਤੁਸ਼ਟ ਹੋ ਜਾਂਦੇ ਹਾਂ ਕਿ ਜੇ ਇਹ ਸਟੈਪ ਅਸੀਂ ਲੰਘ ਗਏ, ਜੇ ਇਹ ਹਰਡਲ ਅਸੀਂ ਪਾਰ ਕਰ ਗਏ, ਭਾਈ ਹੁਣ ਤਾਂ ਮੇਰਾ ਮੁੰਡਾ ਮੁੰਡਾ ਹੀ ਹੈ, ਹੁਣ ਤਾਂ ਮੇਰੀ ਲੜਕੀ ਲੜਕੀ ਹੀ ਹੈ, ਇਸ ਤੋਂ ਬਾਅਦ 14 ਸਾਲ ਤੋਂ ਬਾਅਦ ਅਸੀਂ ਸੋਚੀਏ ਨਾ ਭਾਈ, ਠੀਕ ਹੈ ਹੁਣ ਲੜਕੀ ਵਾਸਤੇ ਲੜਕਾ ਤੇ ਲੜਕੇ ਵਾਸਤੇ ਲੜਕੀ ਵੇਖੀਏ, ਹੁਣ ਤੇ ਅਸੀਂ ਉਹੋ ਜਿਹੀਆਂ ਸੰਭਾਵਨਾ, ਉਹੋ ਜਿਹੀਆਂ ਸੋਚਾਂ, ਉਹੋ ਜਿਹੀਆਂ ਕਲਪਨਾਵਾਂ ਦੇ ਵਿੱਚ ਚੱਲੀਏ ਨਾ। ਪਰ ਹੁੰਦਾ ਕੀ ਹੈ, ਬਹੁਤ ਸਾਰਾ ਸਮਾਂ ਇਹ ਗੱਲਾਂ ਬਹੁਤ ਦੱਬੀਆਂ ਰਹੀਆਂ, ਬੜੇ ਸਾਰੇ ਤਲਾਕ ਹੋਏ, ਬਹੁਤ ਕੁਝ ਐਸਾ ਹੋਇਆ, ਔਰ ਜਿਹੜੇ ਸਾਡੇ ਉਹੀ ਜੈਨੇਟਿਕ ਕਰੈਕਟਰ ਸੀ ਨਾ, ਕਿਸੇ ਨੇ ਕੰਸਟੀਟਿਊਸ਼ਨਲ ਸਾਡੀ ਬਣਤਰ ਨੂੰ ਕਵਰ ਕਰ ਲਿਆ, ਕਿਸੇ ਨੇ ਆਖਿਆ ਚੰਗਾ ਵੀ ਮੈਂ ਤੁਹਾਡੀ ਮਾਨਸਿਕਤਾ ਹੈ ਉਸ ਨੂੰ ਕਵਰ ਕਰ ਲਿਆ, ਪਰ ਸਰੀਰ ਬੰਦੇ ਦਾ ਆ, ਮਾਨਸਿਕਤਾ ਉਹਦੀ ਲੜਕੀ ਦੀ ਹੈ, ਉੱਥੇ ਐਕਸ ਜਿਹੜਾ ਕ੍ਰੋਮੋਸੋਮ ਹਾਈ ਹੈ ਔਰ ਸਰੀਰ ਦੀ ਬਣਤਰ ਵਿੱਚ ਵਾਈ ਕ੍ਰੋਮੋਸੋਮ ਹੈਵੀ ਹੈ ਤੇ ਲੱਗਦਾ ਤਾਂ ਹੈ ਮੁੰਡਾ, ਸਾਰੇ ਕਾਰਜਕ੍ਰਮ ਵੀ ਉਹਦੇ ਉਸੇ ਤਰ੍ਹਾਂ ਨੇ, ਫਿਜ਼ੀਓਲੋਜੀ ਦੇ ਤੌਰ ਤੇ ਉਹਦੇ ਸਪਰਮ ਵੀ ਬਣਨੇ ਸ਼ੁਰੂ ਹੋ ਗਏ, ਸੀਮਨ ਵੀ ਬਣਨਾ ਸ਼ੁਰੂ ਹੋ ਗਿਆ, ਲੜਕੇ ਵਾਲੀਆਂ ਸਾਰੀਆਂ ਹਰਕਤਾਂ ਵੀ ਸ਼ੁਰੂ ਹੋ ਗਈਆਂ, ਲੇਕਿਨ ਮਾਨਸਿਕਤਾ ਚੇਂਜ ਆ। ਮਾਪੇ ਸੋਚਦੇ ਨੇ ਕੁੜੀ ਦੱਬੀ ਹੈ ਤੇ ਉਹ ਕਹਿੰਦਾ ਨੀ ਮੈਂ, ਮੇਰੇ ਤਾਂ ਲੜਕੀਆਂ ਵੱਲ ਕੋਈ ਅਟ੍ਰੈਕਸ਼ਨ ਹੀ ਹੈ ਨੀ, ਹੁਣ ਤੱਕ ਬੜੀਆਂ ਗੱਲਾਂ ਦੱਬੀਆਂ ਰਹੀਆਂ, ਹੁਣ ਹਾਲਾਤ ਇਹ ਆ ਗਿਆ ਆ ਕਿ ਇਹ ਪੱਖ ਜਿਹੜਾ ਆ ਹੁਣ ਅਬਰਪਟ ਹੋ ਗਿਆ, ਹੁਣ ਬਸਟ ਆਊਟ ਹੋ ਗਿਆ, ਹੁਣ ਲੋਕ ਬੋਲਣਾ ਸ਼ੁਰੂ ਕਰ ਦਿੱਤੇ, ਉਹ ਨੌਜਵਾਨ ਬੱਚੇ ਜਿਹੜੇ ਇਸ ਉਮਰ ਦੇ ਵਿੱਚ ਜਿਨ੍ਹਾਂ ਦੀ ਇਹ ਪ੍ਰੋਬਲਮ ਹੈਗੀ ਹੈ, ਪ੍ਰੋਬਲਮ ਕਹੋ ਕਿਉਂਕਿ ਸਾਡੇ ਸਮਾਜ ਦੀ ਵਿੱਚ ਮਾਨਤਾ ਨਹੀਂ ਹੈ, ਇਸ ਕਰਕੇ ਇਹ ਪ੍ਰੋਬਲਮ ਹੈਗੀ ਹੈ, ਔਰ ਇਹਨਾਂ ਨੂੰ ਇਸ ਵਿਵਸਥਾ ਦੇ ਵਿੱਚ ਜਾ ਕੇ ਹੁਣ ਉਹ ਬੋਲਣ ਲੱਗ ਗਏ ਕਿ ਨਹੀਂ ਮੈਂ, ਮੇਰਾ ਤੇ ਕੁੜੀ ਵੱਲੇ ਖਿਆਲ ਹੀ ਕੋਈ ਨਹੀਂ ਹੈਗਾ, ਮੈਂ ਤਾਂ ਮੁੰਡੇ ਨਾਲ ਹੀ ਵਿਆਹ ਕਰਾਉਣਾ, ਔਰ ਕੁੜੀਆਂ ਨੇ ਕਿਹਾ ਕਿ ਨਾ ਮੈਂ ਤਾਂ ਮੁੰਡੇ ਨਾਲ ਨਹੀਂ ਵਿਆਹ ਕਰਾਉਣਾ, ਮੈਂ ਤਾਂ ਲੜਕੀ ਨਾਲ ਹੀ ਵਿਆਹ ਕਰਾਉਣਾ ਹੈ। ਔਰ ਇਹ ਜਿਹੜੇ ਹਾਲਾਂਕਿ ਅਜੇ ਵੀ IP ਇੰਡੀਅਨ ਪੀਨਲ ਕੋਡ ਆ ਉਹਦੇ ਮੁਤਾਬਕ ਤੇ ਕ੍ਰਿਮੀਨਲ ਗੱਲਾਂ ਨੇ ਨਾ ਸਾਰੀਆਂ, ਸਾਡੇ ਦੇਸ਼ ਦੇ ਮੁਤਾਬਕ, ਪਰ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਸ ਚੀਜ਼ ਦੀ ਮਾਨਤਾ ਹੋ ਗਈ, ਸੇਮ ਸੈਕਸ ਮੈਰਿਜ ਕੈਲੀਫੋਰਨੀਆ ਦੇ ਵਿੱਚ ਮਨਜ਼ੂਰ ਹੈ, ਹੋਰ ਬਹੁਤ ਸਾਰੀਆਂ ਸਟੇਟਾਂ ਮਨਜ਼ੂਰ ਕਰ ਰਹੀਆਂ ਨੇ। ਇਸ ਗੱਲ ਨੂੰ ਜਾਣਦਿਆਂ ਹੋਇਆਂ ਕਿ ਇਹ ਇੱਕ ਜੈਨੇਟਿਕ ਨਾਲ ਸੰਬੰਧਿਤ ਪ੍ਰੋਬਲਮ ਹੈਗੀ ਹੈ, ਔਰ ਇਹਦੇ ਵਿੱਚ ਇਹਨਾਂ ਬੱਚਿਆਂ ਦਾ ਕੋਈ ਗੁਨਾਹ ਨਹੀਂ ਹੈਗਾ, ਇਹਦੇ ਅੰਦਰ ਉਹ ਜਿਹੜੀ ਚੇਂਜ ਹੈ ਜਿਹੜੀ ਨੈਚੁਰਲ ਤੌਰ ਤੇ ਆ ਚੁੱਕੀ ਹੈ ਉਸ ਵਿਵਸਥਾ ਨੂੰ ਤੁਸੀਂ ਬਦਲ ਨਹੀਂ ਸਕਦੇ। ਹਾਂ, ਕਿਸੇ ਥਾਵਾਂ ਤੇ ਤੁਸੀਂ ਪ੍ਰਬੰਧ ਕਰ ਦਿਓ, ਉਸੇ ਤਰ੍ਹਾਂ ਦਾ ਹਾਲਾਤ ਕ੍ਰੀਏਟ ਕਰ ਦਿੰਦੇ ਹੋ ਕਿ ਦੂਸਰਾ ਅਲਟਰਨੇਟ ਵੀ ਨਹੀਂ, ਦੂਸਰਾ ਹੋਰ ਕੋਈ ਅਲਟਰਨੇਟ ਵੀ ਨਹੀਂ, ਪਰ ਇੱਕ ਲੜਕੀ ਮਾਸਿਕ ਧਰਮ ਆਉਣ ਤੋਂ ਬਾਅਦ ਬੱਚੇ ਪੈਦਾ ਕਰਨ ਦੇ ਤਾਂ ਯੋਗ ਹੈਗੀ ਹੈ, ਇੱਕ ਲੜਕਾ ਜਦੋਂ ਉਹਦਾ ਸੀਮਨ ਸਪਰਮ ਬਣਨੇ ਸ਼ੁਰੂ ਹੋ ਗਿਆ ਉਹ ਬੱਚਾ ਪੈਦਾ ਕਰਨ ਦੇ ਯੋਗ ਤਾਂ ਹੈਗਾ ਹੀ ਹੈਗਾ ਨਾ, ਔਰ ਉਹਨਾਂ ਦੇ ਸਾਹਮਣੇ ਵਿਵਸਥਾਵਾਂ ਹੀ ਐਸੀਆਂ ਪੈਦਾ ਕਰ ਦਿੱਤੀਆਂ ਕਿ ਉਹਨਾਂ ਨੂੰ ਉਸ ਪ੍ਰਬੰਧ ਦੇ ਵਿੱਚ ਰਹਿਣਾ ਆ ਗਿਆ, ਜਿਉਣਾ ਆ ਗਿਆ। ਬਹੁਤ ਸਾਰੇ ਲੋਕ ਤਾਂ ਇਸ ਤਰ੍ਹਾਂ ਤਬਦੀਲ ਹੋ ਗਏ, ਪਰ ਕਈ ਵੇਰਾਂ ਇਸ ਤਰ੍ਹਾਂ ਦੇ ਲੋਕ ਤਬਦੀਲ ਨਹੀਂ ਹੁੰਦੇ ਜਿਹਦੇ ਕਰਕੇ ਹੋਮੋਸੈਕਸੁਅਲ ਜਾਂ ਲੈਸਬੀਅਨ, ਲੜਕੀ ਦਾ ਲੜਕੇ ਨਾਲ ਸੰਬੰਧ, ਲੜਕੀ ਦਾ ਲੜਕੀ ਲੜਕੀ ਨਾਲ ਸੰਬੰਧ, ਇਹਨਾਂ ਨੂੰ ਲੈਸਬੀਅਨ ਕਹਿੰਦੇ ਆ। ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ, ਬੇਸ਼ੱਕ ਕਾਨੂੰਨ ਬਣਾ ਕੇ ਕ੍ਰਿਮੀਨਲ, ਪਰ ਕਾਨੂੰਨ ਦੇ ਨਾਲ ਕਦੇ ਤੁਸੀਂ ਜ਼ੁਰਮ ਕਦੇ ਰੁਕੇ ਨੇ ਨਹੀਂ, ਕਾਨੂੰਨ ਬਣਾ ਕੇ ਸਜ਼ਾਵਾਂ ਦੇ ਕੇ ਜ਼ੁਰਮ ਨਹੀਂ ਰੁਕਦੇ, ਸਾਡੀ ਇਗਨੋਰੈਂਟ ਹੁੰਦੀ ਹੈ। ਹੁਣ ਤੇ ਅੱਜ ਕੱਲ ਮੈਡੀਕਲ ਸਾਇੰਸ ਨੇ ਇਹ ਵਿਵਸਥਾ ਕਰ ਦਿੱਤੀ ਆ ਵੀ ਜਿਹੜੇ ਲੋਕ ਕਤਲ ਕਰਦੇ ਆ, ਜਿਹੜੇ ਲੋਕ ਇਸ ਤਰ੍ਹਾਂ ਦੇ ਇੱਕ ਪੈਟਰਨ ਟਾਈਪ ਦੇ, ਇੱਕ ਸੈੱਟ ਟਾਈਪ ਦੇ

0: ਤਰ੍ਹਾਂ ਕਰਦੇ ਨੇ ਜਾਂ ਜ਼ੁਲਮ ਕਰਦੇ ਨੇ, ਉਹਨਾਂ ਦੀ ਮਾਨਸਿਕਤਾ ਨੂੰ ਸਟੱਡੀ ਕਰਕੇ ਔਰ ਉਹਨਾਂ ਨੂੰ ਉਸੇ ਤਰ੍ਹਾਂ ਦੀ ਵਿਵਸਥਾ ਦੇਣਾ, ਹਾਲਾਂਕਿ ਜੇਲ੍ਹ ਦੇ ਉੱਪਰ ਲਿਖਿਆ ਹੁੰਦਾ ਸੁਧਾਰ ਕਰ, ਮਤਲਬ ਤਾਂ ਇਹੀ ਹੈ, ਪਰ ਸਾਡੀ ਇਗਨੋਰੈਂਟ ਆ, ਅਸੀਂ ਉਹ ਗੱਲ ਜਾਣਦੇ ਨਹੀਂ ਹੁੰਦੇ। ਕਿ ਹੁਣ ਵੀ ਮੈਂ ਦੱਸਿਆ ਨਾ, ਮਾਵਾਂ ਨੂੰ ਨੀ ਪਤਾ ਹੁੰਦਾ ਮੇਰੇ ਕਿੰਨੇ ਮਹੀਨੇ, ਡਾਕਟਰ ਦੱਸ ਸਕਦਾ ਹੈਗਾ। ਇਸੇ ਤਰ੍ਹਾਂ ਹੀ ਇਹ ਚੀਜ਼ਾਂ ਸਾਨੂੰ ਪਤਾ ਨਹੀਂ, ਅਸੀਂ ਕਾਨੂੰਨ ਦੇ ਮੁਤਾਬਕ ਬਣਾਉਂਦੇ ਹਾਂ ਜਿਹੜਾ ਸਾਨੂੰ ਪਤਾ ਹੈਗਾ ਆ, ਪਰ ਅਸਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਨੈਚੁਰਲ ਤੌਰ ਤੇ, ਜੈਨੇਟਿਕ ਤੌਰ ਤੇ ਉਹਨਾਂ ਦੇ ਅੰਦਰ ਡਿਵੈਲਪ ਹੋ ਰਹੀਆਂ ਨੇ, ਔਰ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਉਹਨਾਂ ਨੂੰ ਫੋਰਸੀਬਲੀ ਕਾਨੂੰਨ ਦੇ ਦਾਇਰੇ ਚ ਲਿਆ ਕੇ ਸਜ਼ਾਵਾਂ ਦਿੰਦੇ ਹਾਂ। ਔਰ ਹੁਣ ਬਹੁਤ ਸਾਰੀਆਂ ਥਾਵਾਂ ਤੇ ਇਹ ਚੀਜ਼ਾਂ ਮੂੰਹ ਫੜ ਕਹਿ ਲੋ ਜਿਵੇਂ ਇਸ ਤਰ੍ਹਾਂ ਅਬਰਪਟ ਹੋ ਗਈਆਂ ਨੇ, ਸਾਹਮਣੇ ਆ ਗਈਆਂ ਨੇ ਕਿ ਨਹੀਂ ਮੈਂ ਤਾਂ ਲੜਕੀ ਨਾਲ ਵਿਆਹ ਨਹੀਂ ਕਰਨਾ, ਮੈਂ ਤਾਂ ਲੜਕੇ ਨਾਲ ਹੀ ਵਿਆਹ ਕਰੂੰਗਾ, ਲੜਕੀ ਕਹਿੰਦੀ ਨਾ ਮੈਂ ਤਾਂ ਲੜਕੀ ਨਾਲ ਹੀ ਕਹੂੰਗਾ। ਔਰ ਹੁਣ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ ਬਹੁਤ ਥਾਵਾਂ ਤੇ ਕਾਨੂੰਨੀ ਤੌਰ ਤੇ, ਹਾਲਾਂਕਿ ਸਾਡੇ ਟਰੰਪ ਸਾਹਿਬ ਨੇ ਤਾਂ ਕਹਿ ਦਿੱਤਾ ਦੋ ਹੀ ਜੈਂਡਰ ਹੁੰਦੇ ਜੀ, ਤੀਸਰਾ ਵੀ ਨਹੀਂ, ਟਰਾਂਸਜੈਂਡਰ ਨੂੰ ਇਹ ਨਹੀਂ ਮਾਨਤਾ ਦਿੰਦੇ। ਕਈ ਬੜੀ ਅਜੀਬ ਅਗਲੀ ਗੱਲਾਂ ਮੈਂ ਇਸ ਸੰਬੰਧ ਵਿਚ ਕਰੀਆਂ ਨੇ ਕਿ ਟਰਾਂਸਜੈਂਡਰ ਇੱਕ ਅਲੱਗ ਹੀ ਕਿਸਮ ਡਿਵੈਲਪ ਹੋਈ ਹੋਈ ਹੈ, ਉਹ ਵੀ ਵਿਕ੍ਰਿਤੀ ਕਹਿ ਲੋ, ਨੇਚਰ ਦਾ ਪ੍ਰੋਸੈਸ ਕਹਿ ਲੋ। ਕਈ ਲੋਕ ਹੁਣ ਜਿਹੜੇ ਬੋਟਨੀ ਵਾਲੇ ਨੇ, ਹਾਂਜੀ, ਇੱਕ ਦਰਖਤ ਦੇ ਵਿਚ ਕਈ ਦਰਖਤ ਪੈਦਾ ਕਰੀ ਜਾ ਰਹੇ ਕਿ ਨਹੀਂ, ਕਈ ਵਿਵਸਥਾਵਾਂ ਹੋ ਰਹੀਆਂ ਨੇ ਕਿ ਜੇ ਇੱਕ ਸਰੀਰ ਦੇ ਵਿਚ ਦੋ ਤਰ੍ਹਾਂ ਦੇ ਸੈਕਸ ਕਰੈਕਟਰ ਡਿਵੈਲਪ ਹੋ ਗਏ ਨੇ, ਤੇ ਐਸਾ ਤਾਂ ਹੋ ਹੀ ਸਕਦਾ ਨਾ, ਕੁਦਰਤੀ ਤੌਰ ਤੇ ਐਸਾ ਹੋ ਸਕਦਾ। ਉਹ ਬੋਰਡ ਦੀਆਂ ਗੋਲਾਂ ਖਾ ਕੇ ਜਾਨਵਰ ਵਿੱਠਾ ਕਰ ਦਿੰਦੇ ਨੇ ਕੰਧਾਂ ਦੇ ਉੱਪਰ, ਤੇ ਕੰਧਾਂ ਦੇ ਉੱਪਰ ਬੋਰਡ ਉੱਗ ਪੈਂਦੇ ਨੇ। ਹੁਣ ਕੰਧ ਤਾਂ ਥੋੜੀ ਉਹਦੀ ਧਰਤੀ ਸੀਗੀ, ਉਹ ਨੇਚਰ ਦਾ ਪ੍ਰੋਸੈਸ ਹੈ ਨਾ। ਠੀਕ ਇਸੇ ਤਰ੍ਹਾਂ ਕਰਕੇ ਹੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਨੇ, ਜੈਨੇਟਿਕਸ ਅਜੇ ਵੀ ਉਹਨਾਂ ਉੱਪਰ ਵਰਕ ਕਰ ਰਹੀ ਹੈ, ਸਟੱਡੀ ਕਰ ਰਹੀ ਹੈ। ਔਰ ਸਾਡਾ ਵੀ ਪ੍ਰੋਗਰਾਮ ਇਹੀ ਆ, ਇਹਨਾਂ ਪ੍ਰੋਗਰਾਮਾਂ ਦੇ ਵਿਚ ਕਿ ਤੁਹਾਡੇ ਸਾਹਮਣੇ ਇਹੋ ਜਿਹੀਆਂ ਗੱਲਾਂ ਲਿਆਂਦੀਆਂ ਜਾਣ ਜਿਹੜੀਆਂ ਤੁਹਾਡੇ ਵਾਸਤੇ ਮੁਸੀਬਤ ਬਣੀਆਂ ਨੇ, ਜਿਹੜੀਆਂ ਤੁਹਾਡੇ ਵਾਸਤੇ ਮੈਡੀਕਲ ਲੀਗਲ ਬਣੀਆਂ ਨੇ, ਕੇਸ ਹੋ ਰਹੇ ਨੇ, ਔਰ ਅਸੀਂ ਉਹਨਾਂ ਗੱਲਾਂ ਦੇ ਵਿਚ ਫਸੇ ਹੋਏ ਆ, ਸਾਨੂੰ ਇਹ ਪਤਾ ਲੱਗੇ ਵੀ ਇਹਦੇ ਵਿਚ ਇਸ ਲੜਕੇ ਦਾ ਜਾਂ ਇਸ ਲੜਕੀ ਦਾ ਕੋਈ ਗੁਨਾਹ ਨਹੀਂ ਹੈ, ਇਹ ਜੈਨੇਟਿਕ ਵਿਵਸਥਾ ਹੈ ਜਿਹੜੀ ਅੰਦਰੋਂ ਹੋ ਚੁੱਕੀ ਹੈ, ਜਿਹਦਾ ਤੁਹਾਡੇ ਕੋਲ ਅਜੇ ਕੋਈ ਹੱਲ ਨਹੀਂ। ਹਾਲਾਂਕਿ ਮੈਂ ਇੱਥੇ ਆ ਕੇ ਡਾਕਟਰ ਹਰਗੋਬਿੰਦ ਖੁਰਾਣਾ ਦੀ ਵੀ ਗੱਲ ਕੀਤੀ ਸੀ ਕਿ ਉਹਨਾਂ ਜੀਨਸ ਨੂੰ ਪਿਓਰੀਫਾਈ ਕਰਨ ਵਾਲਾ ਸਟੈਪ ਸ਼ੁਰੂ ਕੀਤਾ ਵੀ ਭਾਈ ਕਿਉਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਮਾਂ ਬਾਪ ਤੋਂ ਬੱਚਿਆਂ ਨੂੰ ਅੱਗੇ ਟਰਾਂਸਮਿਟ ਹੁੰਦੀਆਂ ਜਾਂਦੀਆਂ ਨੇ, ਪਿਓ ਨੂੰ ਸ਼ੂਗਰ ਸੀ ਤੇ ਬੱਚਿਆਂ ਨੂੰ ਵੀ ਸ਼ੂਗਰ, ਐਸਾ ਕਿਉਂ ਹੋਏ? ਔਰ ਉਹਨਾਂ ਨੇ ਜੀਨਸ ਨੂੰ ਇਸੇ ਤਰ੍ਹਾਂ ਪਿਓਰੀਫਾਈ ਕਰਨ ਦਾ ਇੱਕ ਸਟੈਪ ਲਿਆ ਜਿਹੜਾ ਹਜੇ ਵੀ ਡਿਵੈਲਪ ਹੋ ਰਿਹਾ, ਔਰ ਉਹਦੇ ਵਿਚ ਇਹ ਵਿਵਸਥਾ ਵੀ ਤੇ ਆ ਰਹੀ ਹੈ ਨਾ ਕਿ ਭਾਈ ਇਹੋ ਜਿਹੀਆਂ ਵਿਕ੍ਰਿਤੀਆਂ ਜਿਹੜੀਆਂ ਸਰੀਰਕ ਤੌਰ ਤੇ ਮਾਨਸਿਕ ਪ੍ਰਸਥਿਤੀ ਦੇ ਨਾਲ ਨਹੀਂ ਮਿਲਦੀਆਂ, ਐਸੀਆਂ ਕਿਉਂ ਪੈਦਾ ਹੁੰਦੀਆਂ ਨੇ, ਉਹਨਾਂ ਨੂੰ ਵੀ ਦੂਰ ਕਿਵੇਂ ਕੀਤਾ ਜਾ ਸਕਦਾ? ਇਹ ਠੀਕ ਹੈ, ਦੂਰ ਕਰ ਸਕਣਾ ਗੱਲ ਇੱਕ ਵੱਖਰੀ ਹੈ, ਪਰ ਬਣੀ ਬਣਾਈ ਵਿਵਸਥਾ ਦੇ ਅਗੇਂਸਟ ਜਾਣਾ, ਮੈਡੀਕੋ ਲੀਗਲ ਹੋਣਾ, ਇਹ ਸ਼ਾਇਦ ਅਜੇ ਸਾਨੂੰ ਸਮਝਣ ਦੀ ਲੋੜ ਆ, ਔਰ ਉਹਦੇ ਮੁਤਾਬਕ ਸਾਨੂੰ ਉਸੇ ਮੁਤਾਬਕ ਹੀ ਕਾਨੂੰਨ ਬਣਾਉਣ ਦੀ ਲੋੜ ਹੈਗੀ ਹੈ, ਕਿਉਂਕਿ ਇਹ ਸਾਡੇ ਵੱਸ ਦੀ ਗੱਲ ਨਹੀਂ, ਜਿਹੜੀ ਸਾਡੇ ਵੱਸ ਦੀ ਗੱਲ ਨਹੀਂ ਉਹਨੂੰ ਸਾਨੂੰ ਅਕਸੈਪਟ ਕਰਨਾ ਪੈਂਦਾ ਹੈ ਨਾ, ਅਸੀਂ ਅਕਸੈਪਟ ਕਰੀਏ ਉਸਨੂੰ, ਉਹਦੇ ਮੁਤਾਬਕ ਐਸਾ ਚੱਲੀਏ, ਠੀਕ ਆ, ਉਹਦੇ ਮੇਨਟੇਨੈਂਸ, ਉਹਦੇ ਪ੍ਰਬੰਧ ਮੈਂ ਸਾਨੂੰ ਦੱਸ ਦਿੱਤਾ ਆ ਕਿ ਅਸੀਂ ਪ੍ਰਬੰਧ ਤੇ ਕਰ ਸਕਦੇ ਹਾਂ, ਪਰ ਜੇ ਤੁਸੀਂ ਕਹੀਏ ਕਿ ਟੋਟਲੀ ਉਸਨੂੰ ਰੋਕ ਸਕੋਗੇ ਤੇ ਐਸਾ ਨਹੀਂ ਹੈ। ਜੈਨੇਟਿਕਸ ਨੇ ਹੁਣ ਤੱਕ ਸਾਨੂੰ ਇਹ ਦੱਸਿਆ, ਇਹ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਉਸ ਤੋਂ ਬਾਅਦ ਫਿਰ ਇਸ ਹਾਲਾਤ ਦੇ ਵਿਚ ਬਹੁਤ ਸਾਰੀਆਂ ਤਰਾਸਦੀਆਂ ਆਉਂਦੀਆਂ ਨੇ, ਬੜੇ ਘਰ ਟੁੱਟ ਜਾਂਦੇ ਨੇ, ਪਿਓ ਦੀ ਮੁੰਡਿਆਂ ਨਾਲ ਨਹੀਂ ਬਣਦੀ, ਮੁੰਡਿਆਂ ਦੇ ਮਾਂ ਦੀ ਧੀ ਨਾਲ ਨਹੀਂ ਬਣਦੀ, ਆਪਸ ਪਰਿਵਾਰ ਟੁੱਟ ਜਾਂਦੇ ਨੇ, ਐਸਾ ਕਿਉਂ ਹੁੰਦਾ? ਜਦੋਂ ਵੀ ਅਡਲਟ ਏਜ ਆਉਂਦੀ ਹੈ, ਜਦੋਂ ਵੀ ਇੱਕ ਬੱਚਾ ਇਸ ਏਜ ਦੇ ਵਿਚ ਆਉਂਦਾ ਹੈ, ਕਿਹੜੀਆਂ ਕਿਹੜੀਆਂ ਗੱਲਾਂ ਹਨ ਉਹਦੇ ਸੰਬੰਧ ਚ? ਮੈਂ ਦੋ ਤਿੰਨ ਲੈਕਚਰ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ, ਮੈਂ ਜਿਹੜੇ ਖਾਸ ਤੌਰ ਤੇ ਮਾਪਿਆਂ ਵਾਸਤੇ ਸੀ, ਕਿਉਂਕਿ ਬੱਚਾ ਤਾਂ ਡਿਵੈਲਪ ਹੋ ਰਿਹਾ, ਬੱਚੇ ਦੀ ਤਾਂ ਜੋ ਵਿਵਸਥਾ ਜਿਹਨੇ ਟਰੈਕ ਤੇ ਉਹ ਚੱਲ ਰਿਹਾ, ਉਹ ਚੱਲ ਰਿਹਾ ਹੈਗਾ, ਸਾਡੀ ਵਿਵਸਥਾ ਨਾਲ ਉਹ ਮੇਲ ਨਹੀਂ ਖਾ ਰਿਹਾ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਸਾਡੀ ਸੋਸਾਇਟੀ ਦਾ ਚਲਨ ਹੈ ਉਹ ਇਹਦੇ ਵਿਚ ਆਵੇ, ਪਰ ਜੇ ਉਹ ਨਹੀਂ ਆ ਰਿਹਾ ਉਹਦੀ ਮਜਬੂਰੀ ਹੈ। ਹਾਲਾਂਕਿ ਇਹ ਆਟੋਮੈਟਿਕ ਟਰੈਕ ਬਣਿਆ, ਤੁਸੀਂ ਚੱਲਦੇ ਹੋ, ਬੜਾ ਸੌਖਾ ਹੈ ਚੱਲਣਾ, ਜਿਹੜੇ ਗਾਡੀ ਰਾਹ ਬਣਿਆ ਉਹਦੇ ਉਹਨਾਂ ਗੈਲਾਂ ਦੇ ਵਿਚ ਚੱਲਣਾ ਬੜਾ ਸੌਖਾ ਹੋ ਗਿਆ, ਪਰ ਜੇ ਕੋਈ ਉਹਨਾਂ ਗੈਲਾਂ ਨੂੰ ਤੋੜਦਾ ਹੈ ਤੇ ਇਹ ਉਹਦੀ ਮਜਬੂਰੀ ਹੈ, ਇਹ ਸਮਝਣ ਦੀ ਲੋੜ ਹੈ। ਜੈਨੇਟਿਕਸ ਉਹਨੇ ਗੱਲਾਂ ਦੇ ਉੱਪਰ ਵਰਕ ਕਰ ਰਹੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਵਿਵਸਥਾ ਹੁੰਦੀ ਹੈ ਤੇ ਉਹਦੇ ਵਿਚ ਸਮਝਣ ਦੀ ਕਿਹਨੂੰ ਲੋੜ ਹੈ? ਬੱਚੇ ਨੂੰ ਨੀ, ਮਾਪਿਆਂ ਨੂੰ, ਔਰ ਮਾਪਿਆਂ ਨੂੰ ਸਮਝ ਕੇ ਉਸ ਹਾਲਾਤ ਨੂੰ ਚੱਲਣ ਦੀ ਲੋੜ ਹੈ, ਉਸ ਹਾਲਾਤ ਵਿਚ ਐਡਜਸਟ ਕਰਨ ਦੀ ਲੋੜ ਹੈ ਕਿ ਜਦੋਂ ਬੱਚਾ ਅਡਲਟ ਹੁੰਦਾ ਆ ਤੇ ਮਾਪਿਆਂ ਵਾਸਤੇ ਕੀ ਜ਼ਰੂਰੀ ਗੱਲਾਂ ਹਨ। ਉਹ ਸਾਰੀਆਂ ਗੱਲਾਂ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ, ਕਿਉਂਕਿ ਪਹਿਲਾਂ ਤਾਂ ਤੁਸੀਂ ਹਰ ਗੱਲ ਤੇ ਬੱਚੇ ਨੂੰ ਡਾਂਟਦੇ ਹੋ, ਹਰ ਗੱਲ ਨੂੰ ਇਹ ਕਹਿੰਦੇ ਹੋ ਮੈਂ ਤੇਰਾ ਪਿਓ ਹਾਂ, ਜੋ ਮੈਂ ਕਹਿ ਰਿਹਾ ਉਹ ਠੀਕ ਕਹਿ ਰਿਹਾ ਹਾਂ। ਪਰ ਹੁਣ ਵੇਲਾ ਇਹ ਆ ਗਿਆ ਹੈ ਕਿ ਅੱਗੇ ਤੁਸੀਂ ਹਰ ਚੀਜ਼ ਉਸ ਨੂੰ ਉਂਗਲੀ ਫੜ ਕੇ ਤੋੜਦੇ ਰਹੇ ਹੋ, ਪਰ ਹੁਣ ਵੇਲਾ ਇਹ ਆ ਗਿਆ ਆ ਕਿ ਤੁਸੀਂ ਉਹਦੇ ਸਿਰਫ ਕੰਸਲਟੈਂਟ ਬਣੋ, ਗਾਈਡ ਨਹੀਂ ਕੰਸਲਟੈਂਟ ਬਣੋ। ਗਾਈਡ ਬਣ ਚੁੱਕੇ ਤੁਸੀਂ ਹੁਣ ਤੱਕ, ਹੁਣ ਕੰਸਲਟੈਂਟ ਕੰਸਲਟੈਂਟ ਕੋਲੋਂ ਅਸੀਂ ਕਦੋਂ ਜਾਂਦੇ ਹਾਂ, ਕਿਸੇ ਚੀਜ਼ ਕੋਲ ਜਾਂ ਕਿਸੇ ਚੀਜ਼ ਡਾਕਟਰ ਕੋਲ ਕਦੋਂ ਜਾਂਦੇ ਹਾਂ ਜਦੋਂ ਸਾਨੂੰ ਲੋੜ ਹੁੰਦੀ ਹੈ। ਮਤਲਬ ਜਦੋਂ ਤੁਹਾਨੂੰ ਪੁੱਛੇ ਉਦੋਂ ਹੀ ਤੁਸੀਂ ਉਸ ਨੂੰ ਕੋਈ ਰਾਏ ਦਿਓ। ਲੈਟ ਹਿਮ ਲਿਵ ਹਿਜ਼ ਲਾਈਫ, ਆਪਣਾ ਜੀਵਨ ਉਹਨੂੰ ਜਿਉਣ ਦਿਓ, ਪਰ ਹਾਂ ਸੁਪਰਵੀਜ਼ਨ ਤੁਸੀਂ ਰੱਖੋ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ, ਕਿਉਂਕਿ ਲੰਬੇ ਲੈਕਚਰ ਸੀਗੇ, ਮੈਂ 2-3 ਦਿਨ ਲਗਾਤਾਰ ਇਹਨਾਂ ਗੱਲਾਂ ਦੇ ਉੱਪਰ ਲੈਕਚਰ ਕੀਤਾ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਇਸ ਉਮਰ ਦੇ ਵਿੱਚ, ਜਦੋਂ ਸਾਡੇ ਬੱਚੇ 14-15 ਸਾਲ ਦੀ ਉਮਰ ਤੋਂ ਬਾਅਦ, ਅਸੀਂ ਉਹਦੀ ਲਿਮਿਟ 14-18 ਰੱਖੀ ਸੀ। 14-18 ਸਾਲ ਦੀ ਉਮਰ ਦੇ ਵਿੱਚ ਜਦੋਂ ਤੁਹਾਡੇ ਬੱਚੇ ਹੁੰਦੇ ਨੇ, ਉਸ ਵੇਲੇ ਮਾਪਿਆਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਆ। ਜੇ ਉਹ ਆਪਣੇ ਪਰਿਵਾਰ ਨੂੰ ਇਕੱਠਾ ਰੱਖ ਕੇ ਸੁਚਾਰੂ ਰੂਪ ਚ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਜੇ ਉਹ ਇਹ ਸਮਝਦੇ ਕਿ ਨਹੀਂ ਸਾਡੀ ਹੈ ਕਰੇ, ਅਸੀਂ ਮਾਂ ਬਾਪ ਹੀ ਹਾਂ, ਅਸੀਂ ਜਿਵੇਂ ਕਹਾਂਗੇ ਉਵੇਂ ਬੱਚਾ ਚੱਲੇਗਾ, ਤੇ ਫਿਰ ਉਹਨਾਂ ਘਰਾਂ ਦੇ ਵਿੱਚ ਫਰਕ ਪੈ ਜਾਏਗਾ। ਔਰ ਅੱਜ ਕੱਲ ਐਸਾ ਹੋ ਰਿਹਾ, ਵੇਖੋ ਨਾ ਸਾਡੇ ਮਲਟੀਪਲ ਸਾਂਝੇ ਪਰਿਵਾਰ, ਸੰਯੁਕਤ ਪਰਿਵਾਰਾਂ ਚ ਅਸੀਂ ਜੀਏ ਆ, ਚਾਚੇ ਤਾਇਆਂ ਤੱਕ, ਈਵਨ 3 ਪੀੜੀਆਂ ਤੱਕ ਆਮ ਪਰਿਵਾਰ ਇਕੱਠੇ ਰਹਿੰਦੇ ਆਏ ਆ। ਔਰ ਹੁਣ ਕੀ ਹੈ, ਹੁਣ ਪਰਿਵਾਰ ਗਿਣਤੀ ਹੀ ਹੈ ਮੈਂ ਤੇ ਮੇਰੇ ਘਰ ਵਾਲੀ ਤੇ ਮੇਰੇ ਬੱਚੇ, 150 ਇੱਥੋਂ ਤੱਕ ਹੋ ਗਿਆ। ਔਰ ਬੱਚਿਆਂ ਦੀ ਗਿਣਤੀ ਕਹਾਂ, ਫਿਰ ਮੈਂ ਕਰ ਰਿਹਾ ਤੁਹਾਨੂੰ ਕਿ 14-18 ਸਾਲ ਦੀ ਉਮਰ ਤੱਕ, ਉਸ ਤੋਂ ਬਾਅਦ ਫਿਰ ਵਿਵਸਥਾ ਬਦਲ ਗਈ। ਸੋ ਇਸ ਤਰ੍ਹਾਂ ਕਰਕੇ ਇਹ ਇਸ ਬਦਲਦੀ ਹੋਈ ਵਿਵਸਥਾ ਦੇ ਕਾਰਨ, ਨਾ ਐਡਜਸਟ ਕਰ ਸਕਣ ਦੇ ਕਾਰਨ ਸਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਪੇਸ਼ੀਆਂ ਜਿਹੜੀਆਂ ਨੇ ਹੁੰਦੀਆਂ ਆਈਆਂ ਨੇ, ਸਾਡੇ ਸਾਹਮਣੇ ਤ੍ਰਾਸਦੀਆਂ ਹੁੰਦੀਆਂ ਨੇ, ਔਰ ਅਸੀਂ ਉਹਨਾਂ ਨੂੰ ਵੇਖਦੇ ਆਇਆ। ਅੱਜ ਦਾ ਮੇਰਾ ਸਮਾਂ ਕਿਉਂਕਿ ਸਮਾਪਤ ਹੋ ਗਿਆ, ਯਾਦ ਕਰਾ ਦਿਆਂ ਕਿ ਅੱਗੇ ਤੋਂ ਅਸੀਂ ਕੱਲ ਦਾ ਪ੍ਰੋਗਰਾਮ ਅਜੇ ਹਿੰਦੀ ਵਿਚ ਆਉਣਾ, ਉਸ ਤੋਂ ਬਾਅਦ ਅਸੀਂ ਫਿਰ ਨਵੇਂ ਸਿਰੇ ਤੋਂ ਇਸ ਸਰੀਰ ਦੀ ਬਣਤਰ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕਿ ਸਰੀਰ ਦੀ ਬਣਤਰ ਬਣ ਕੇ ਉਹਦੇ ਵਿਚ ਕਿਹੜਾ ਕਿਹੜੀਆਂ ਚੀਜ਼ਾਂ ਕਿਵੇਂ ਕਿਵੇਂ ਲੱਗੀਆਂ ਹੋਈਆਂ ਨੇ, ਔਰ ਉਹਨਾਂ ਦਾ ਕੀ ਕਾਰ ਵਿਹਾਰ ਹੈ, ਕੀ ਕੰਮ ਹੈ। ਜੇ ਉਹਨਾਂ ਚ ਕੋਈ ਡਿਫੈਕਟ ਹੋਊਗਾ ਤੇ ਫਿਰ ਕਿਹੜੀ ਬਿਮਾਰੀ ਪੈਦਾ ਹੋ ਸਕਦੀ ਹੈ, ਔਰ ਉਹਦਾ ਕੀ ਹੱਲ ਕੀਤਾ ਜਾ ਸਕਦਾ ਹੈ, ਹੁਣ ਤੱਕ ਮੈਡੀਕਲ ਸਾਇੰਸ ਜਿਹੜੀ ਹੈ ਉਹਦੇ ਬਾਰੇ ਕੀ ਸੋਚਦੀ ਹੈ, ਇਹ ਗੱਲਾਂ ਅਸੀਂ ਪਰਸੋਂ ਅਗਲੇ ਪ੍ਰੋਗਰਾਮਾਂ ਤੋਂ ਫਿਰ ਸ਼ੁਰੂ ਕਰਾਂਗੇ। ਇੱਕ ਤਰ੍ਹਾਂ ਨਵਾਂ ਅਧਿਆਇ, ਪਹਿਲਾ ਜਿਹੜਾ ਬੇਸਿਕ ਅਧਿਆਇ ਸੀ ਉਹ ਅਸੀਂ ਜੀਵਨ ਨੂੰ ਸ਼ੁਰੂਆਤੀ ਦੌਰ ਤੋਂ ਲੈ ਕੇ ਮਾਸਿਕ ਧਰਮ ਤੋਂ ਲਿਆਉਂਦਿਆਂ ਅਸੀਂ ਉਸ ਨੂੰ ਜਵਾਨ ਕਰ ਦਿੱਤਾ, 18 ਸਾਲ ਤੇ ਲੈ ਆਇਆ, ਔਰ ਜਿਹੜੀਆਂ ਪ੍ਰੋਬਲਮ ਸੀ ਉਹ ਸਾਰੀਆਂ ਹੱਲ ਕਰ ਦਿੱਤੀਆਂ। ਹੁਣ ਇਹ ਸਰੀਰ ਬਣ ਗਿਆ ਹੈਗਾ ਤੇ ਹੁਣ ਅਸੀਂ ਇਹਦੀ ਅੱਗੇ ਦੀ ਜਿਹੜੀ ਵਿਵਸਥਾ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਜੇ ਉਹ ਬਣ ਗਿਆ ਤੇ ਕੀ ਬਣ ਗਿਆ ਹੈਗਾ, ਕਿਵੇਂ ਕਿਵੇਂ ਬਣ ਗਿਆ ਹੈਗਾ, ਕਿਵੇਂ ਐਡਜਸਟਮੈਂਟ ਹੋਈ ਹੈ। ਇਹ ਸਾਰੀਆਂ ਗੱਲਾਂ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਕਰਨੀਆਂ ਨੇ, ਔਰ ਉਹਦੇ ਨਾਲ ਜੁੜਦੀਆਂ ਜੁੜਦੀਆਂ ਜਿਹੜੀਆਂ ਬਿਮਾਰੀਆਂ ਹਨ ਉਹ ਦੱਸਾਂਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸਟੈਰਾ ਐਨ ਕੋਟ, ਡਬਲਿਨ, ਕੈਲੀਫੋਰਨੀਆ 94568। ਫੋਨ ਨੰਬਰ 4086871899। ਈਮੇਲ ਐਡਰੈਸ homeomedicine homeomedicine@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਕਰਾਉਂਦੇ ਥੱਕ ਗਏ ਹੋ ਤਾਂ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ। ਮੇਰੇ ਇਸ 52 ਸਾਲ ਦੇ ਮੈਡੀਕਲ ਸਾਇੰਸ ਦੇ ਐਕਸਪੀਰੀਅੰਸ ਦੇ, ਕਿਉਂਕਿ 26 ਸਾਲ ਮੈਂ ਪੰਜਾਬ ਦੇ ਮੈਡੀਕਲ ਕਾਲਜਾਂ ਚ ਪੜਾ ਕੇ ਆਇਆ, ਔਰ ਇੱਥੇ ਵੀ ਜਦ ਤੋਂ ਆਇਆ 30 ਸਾਲਾਂ ਤੋਂ ਮੈਂ ਪੜਾ ਹੀ ਰਿਹਾ। ਕੋਈ ਟੀਵੀ ਚੈਨਲ ਪੰਜਾਬੀ ਚ, ਕੋਈ ਹਿੰਦੀ ਦੇ ਅਖਬਾਰ, ਕੋਈ ਪੰਜਾਬੀ ਦੇ ਅਖਬਾਰ, ਕੋਈ ਰੇਡੀਓ ਐਸਾ ਨਹੀਂ ਹੋਏਗਾ ਜਿਹਦੇ ਤੇ ਮੇਰੇ ਇਹ ਲੈਕਚਰ ਪ੍ਰਸਾਰਿਤ ਨਹੀਂ ਹੁੰਦੇ, ਤੇ ਮੈਨੂੰ ਜੋ ਵੀ ਕਹਿੰਦਾ ਕਿ ਸਾਨੂੰ ਲੈਕਚਰ ਚਾਹੀਦੇ ਨੇ ਤੇ ਮੇਰੇ ਖੁਸ਼ੀ ਨਾਲ ਕਹਿੰਦਾ ਵੀ ਮੈਨੂੰ ਬਹੁਤ ਖੁਸ਼ੀ ਹੈ। ਮੈਂ ਬਲਕਿ ਉਹਨਾਂ ਦਾ ਧੰਨਵਾਦੀ ਹਾਂ, ਜਿਵੇਂ ਕੱਖ ਸਾਹਿਬ ਨੇ, ਮੈਂ ਬੜਾ ਧੰਨਵਾਦੀ ਹਾਂ ਉਹਨਾਂ ਦਾ ਕਿ ਇਹ ਆਵਾਜ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਹ ਵੀ ਸਹਿਯੋਗ ਕਰਦੇ ਨੇ। ਔਰ ਇਸੇ ਤਰ੍ਹਾਂ ਹੀ ਤੁਸੀਂ ਵੀ ਅਗਰ ਇਹਨਾਂ ਨੂੰ ਸੁਣਦੇ ਹੋ ਪ੍ਰੋਗਰਾਮ, ਤੇ ਤੁਹਾਡੀ ਵੀ ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਤਾਂ ਮੇਰੇ ਨਾਲ ਖੁੱਲ ਕੇ ਗੱਲ ਕਰ ਸਕਦੇ ਹੋ। ਕੰਸਲਟ ਕਰਨ ਦੀ ਕੋਈ ਫੀਸ ਨਹੀਂ ਹੈਗੀ, ਔਰ ਅਗਰ ਇਲਾਜ ਵੀ ਕਰਵਾ ਰਹੇ ਹੋ ਤੇ ਉਸ ਇਲਾਜ ਦੀ ਵਿਵਸਥਾ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੁਦਰਤ ਦੇ ਬਣਾਏ ਹੋਏ ਅਸੂਲ ਦੇ ਮੁਤਾਬਕ ਤੁਹਾਡਾ ਇਲਾਜ ਸਹੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੈ, ਜਾਂ ਜਿਹੜੀ ਵਿਵਸਥਾ ਦੇ ਵਿੱਚ ਕੋਈ ਕਮੀ ਪੇਸ਼ੀ ਹੈ, ਇਲਾਜ ਜਿੱਥੋਂ ਮਰਜ਼ੀ ਕਰਵਾਓ, ਉਸ ਕਮੀ ਪੇਸ਼ੀ ਨੂੰ ਮੈਂ ਤੁਹਾਡੇ ਸਾਹਮਣੇ ਰੱਖ ਸਕਦਾ ਹਾਂ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਚੀਮਾ ਸਾਹਿਬ, ਜੇ ਤੁਸੀਂ ਵਿਤਾੜੇ ਰਹਿ ਗਿਆ ਸੀ, ਤੁਸੀਂ ਪੂਰਾ ਕਰ ਲਓ ਕਰਨਾ।
1: ਚਲੋ ਹੁਣ ਤਾਂ ਮੈਂ ਬੰਦ ਕਰਤਾ ਕੰਪਿਊਟਰ।
0: ਚਲੋ ਬੰਦ ਨਹੀਂ ਕੀਤਾ, ਮੈਂ ਹਜੇ ਤੁਹਾਡੇ ਨਾਲ ਹੀ ਹਾਂ।
2: ਨਹੀਂ, ਇਹ ਨਾ ਚੀਮਾ ਸਾਹਿਬ ਜਿਹੜੀ ਗੱਲ ਕਰ ਰਹੇ ਸੀ, ਇਹਨਾਂ ਦਾ ਜਦੋਂ ਤੁਸੀਂ ਆਏ ਨਾ ਉਦੋਂ ਥੋੜੇ ਵਿਚ ਰਹਿ ਗਿਆ ਸੀ, ਮੈਂ ਕਿਹਾ ਚੱਲ ਬਾਅਦ ਚ ਕਰ ਲੈਂਦੇ ਹਾਂ। ਤੇ ਉਹਨਾਂ ਨੇ ਹੁਣ ਬੰਦ ਕਰ ਚੋ ਅਗਲੇ ਪ੍ਰੋਗਰਾਮ ਦੇ ਵਿਚ ਕਰ ਲਾਂਗੇ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ, ਥੈਂਕ ਯੂ ਚੀਮਾ ਸਾਹਿਬ,
1: ਥੈਂਕ ਯੂ ਜੀ, ਥੈਂਕ ਯੂ,
2: ਥੈਂਕ ਯੂ ਸਰੋਤਿਓ, ਤੁਹਾਡਾ ਵੀ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡੇ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਗੀਤਾਂ ਨਾਲ ਫਿਰ ਆਪਾਂ ਕੁਛ ਖਬਰਾਂ ਵੱਲ ਚੱਲਾਂਗੇ ਤੇ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਤੁਹਾਡੇ ਤੱਕ ਪਹੁੰਚ ਗਏ ਹਾਂ ਜੀ ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇੱਕ ਅੱਜ ਦੋ ਗਾਣੇ ਸੁਣਦੇ ਹਾਂ ਜੀ ਮਿਸ ਪੂਜਾ ਦੇ ਨਾਲ ਹਰ ਤਰ੍ਹਾਂ ਦੇ ਰੰਗ ਆਪਾਂ ਲਾਉਂਦੇ ਹਾਂ ਤੇ ਲੋ ਆਪਾਂ ਸੁਣਦੇ ਹਾਂ ਜੀ

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਖਬਰਾਂ ਨਾਲ ਕੁਛ ਜਾਣਕਾਰੀਆਂ ਨਾਲ ਚੀਮਾ ਸਾਹਿਬ ਆ ਗਏ ਜੀ ਆ ਜਾਓ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਖੱਟ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਅਤੇ ਸਾਡੀ ਜਿਹੜੀ ਟੀਮ ਆ ਉਹਨਾਂ ਦੇ ਮੈਂਬਰਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਕਾਕਸ਼ ਸਾਹਿਬ ਜੀ ਅੱਜ ਦੀਆਂ ਖਬਰਾਂ ਸਾਰਾ ਜਿਹੜੀਆਂ ਮੈਨੂੰ ਪਤਾ ਨੀ ਇਧਰ ਕਦੇ ਇਹ ਖਬਰ ਆਈ ਕਿ ਨਹੀਂ ਆਈ ਪਰ ਮੈਂ ਇਹ ਪਹਿਲੀ ਵਾਰੀ ਅੱਜ ਖਾਕ ਸਾਹਿਬ ਜੀ ਜਿਹੜੀ ਇਹ ਖਬਰ ਦੇਣ ਲੱਗਾ ਆ ਆਪਾਂ ਆਪਣੀ ਰੇਡੀਓ ਦੇ ਉੱਤੇ ਇਹ ਇੱਕ ਅਚੰਭਾ ਜਿਹਾ ਲੱਗਦਾ ਪਈ ਹੈ ਏਦਾਂ ਵੀ ਹੈਗੀ ਆ ਹਾਂਜੀ ਇਹਦੇ ਵਿੱਚ ਹੁਣ ਦੇਖੋ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਜਿਹੜੀ ਪ੍ਰੈਜੀਡੈਂਟ ਦੇ ਪਤਨੀ ਆ ਘਰ ਵਾਲੀ ਆ ਫਸਟ ਲੇਡੀ ਆ ਤੇ ਉਹ ਆਮ ਕਰਕੇ ਖਾਕ ਸਾਹਿਬ ਜੀ ਕੈਮਰੇ ਤੋਂ ਥੋੜਾ ਜਿਹਾ ਸਿੰਗਾਊ ਉਹਦਾ ਜਿਹੜਾ ਉਹ ਸੁਭਾਅ ਆ ਕੈਮਰੇ ਤੋਂ ਡਰਦੀ ਰਹਿੰਦੀ ਆ ਸੰਗਦੀ ਰਹਿੰਦੀ ਆ ਜਾਂ ਤਾਂ ਉਹਨੂੰ ਪੂਰੀ ਇੰਗਲਿਸ਼ ਨਹੀਂ ਆਉਂਦੀ ਇਸ ਕਰਕੇ ਥੋੜਾ ਜਿਹਾ ਝਿਜਕਰੀ ਰਹਿੰਦੀ ਆ ਕੈਮਰੇ ਸਾਹਮਣੇ ਆਉਣ ਤੋਂ
0: ਮੰਮੀ ਸੁਣ ਰਹੇ ਸੀ ਚੀਮਾ ਸਾਹਿਬ ਬੜਾ ਵਧੀਆ ਬੋਲਦੀ ਆ ਉਹ ਹੌਲੀ ਹੌਲੀ ਬੋਲਦੀ ਆ
1: ਹਾਂਜੀ ਉਹ ਹੌਲੀ ਹੌਲੀ ਐਕਸੈਂਟ ਵੀ ਰਲਦਾ
0: ਹਾਂ ਹਾਂ ਅੱਜ ਮੈਂ ਜਿਹੜੀ ਤੁਸੀਂ ਗੱਲ ਕਰਨ ਲੱਗੇ ਮੈਂ ਸੁਣ ਰਿਹਾ ਸੀ ਹਾਂਜੀ ਬੋਲੋ
1: ਅੱਛਾ ਅੱਛਾ ਉਹਨਾਂ ਨੇ ਖਾਕ ਸਾਹਿਬ ਜੀ ਟਰੰਪ ਦੀ ਉਹ ਪਤਨੀ ਵੀ ਆ ਤੇ ਅਮਰੀਕਾ ਦੀ ਫਸਟ ਲੇਡੀ ਵੀ ਆ ਤੇ ਉਹ ਹੈਗੀ ਵੀ ਮੇਰਾ ਮੈਨੂੰ ਜਿਥੋਂ ਤੱਕ ਪਤਾ ਪਈ ਉਹ ਯੂਰੋਪੀਅਨ ਕੰਟਰੀ ਚੋਂ ਆਈ ਹੋਈ ਆ ਤੇ ਉਹਦੀ ਇੰਗਲਿਸ਼ ਭਾਸ਼ਾ ਵੀ ਥੋੜੀ ਜਿਹੀ ਜਿਹੜੀ ਆ ਉਹ ਅਮਰੀਕਾ ਵਾਂਗੂ ਨਹੀਂ ਬੋਲ ਸਕਦੀ ਤੇ ਇਹਦੇ ਸਾਹਮਣੇ ਹੁਣ ਤੁਸੀਂ ਤਾਂ ਉਹ ਪ੍ਰੋਗਰਾਮ ਸੁਣ ਲਿਆ ਭਈ ਅੱਜ ਜਦੋਂ ਦੇਖੋ ਇਹ ਟਰੰਪ ਦੇ ਬਿਲਕੁਲ ਉਲਟਿਆ ਟਰੰਪ ਸਾਹਿਬ ਆ ਜਿਹੜੇ ਉਹ ਤਾਂ ਕਹਿੰਦੇ ਆ ਭਈ ਹਰ ਵੇਲੇ ਮੇਰੀ ਅੱਖ ਖੋਲਦੀ ਆ ਤਾਂ ਕੈਮਰੇ ਵਾਲਾ ਮੇਰੇ ਮੂਹਰੇ ਹੋਣਾ ਚਾਹੀਦਾ ਤਾਂ ਕਿ ਮੈਂ ਆਪਣੀ ਜਿਹੜੀ ਆ ਭਾਵ ਆ ਉਹ ਦੁਨੀਆਂ ਨੂੰ ਕੱਢ ਕੇ ਸੁਣਾਉਂਦਾ ਰਵਾਂ ਅੰਦਰੋਂ ਉਹਦੀ ਤੇ ਦੋਨਾਂ ਦੇ ਵਿੱਚ ਦੇਖੋ ਫਰਕ ਕਿੰਨਾ ਇੱਕ ਪਾਸੇ ਉਹ ਸ਼ਰਮੀਲੀ ਆ ਕੈਮਰੇ ਤੋਂ ਮਤਲਬ ਨਹੀਂ ਖੁੱਲ ਕੇ ਜਾਂਦੀ ਕੈਮਰੇ ਦੇ ਉੱਤੇ ਦੂਸਰੇ ਪਾਸੇ ਟਰੰਪ ਸਾਹਿਬ ਆ ਉਹ ਤਾਂ ਕਹਿੰਦੇ ਆ ਵੀ ਹਰ ਵੇਲੇ ਮੈਂ ਕੋਈ ਨਾ ਕੋਈ ਜਿਹੜਾ ਸ਼ੋਸ਼ਾ ਉਹ ਛੱਡੀ ਰੱਖਾਂ ਟੀਵੀ ਦੇ ਉੱਤੇ ਤੇ ਪਰ ਅੱਜ ਫਸਟ ਲੇਡੀ ਮੇਲਾਨੀਆ ਟਰੰਪ ਨੇ ਆਪਣਾ ਮੌਨ ਵਰਤ ਤੋੜਿਆ ਤੇ ਅਮਰੀਕਨ ਪਰਜਾ ਅੱਗੇ ਜਾਂ ਉਹਦੇ ਸਾਹਮਣੇ ਕਹਿ ਲਓ ਆਪਣਾ ਜਿਹੜਾ ਪੱਖ ਰੱਖਣ ਦੀ ਜਿਹੜੀ ਆ ਉਹ ਹਿੰਮਤ ਕੀਤੀ ਆ ਤੇ ਇਹ ਸਮਝਣਾ ਥੋੜਾ ਜਿਹਾ ਕਠਿਨ ਲੱਗ ਰਿਹਾ ਕਿ ਇਸ ਦੀ ਜ਼ਰੂਰਤ ਕਿਉਂ ਪਈ ਪਰ ਖੈਰ ਉਸਦਾ ਬੀਜੀ ਮਾਮਲਾ ਹੈ ਤੇ ਦੇਖ ਰਹੇ ਆ ਭਈ ਇਹਦੇ ਵਿੱਚ ਅੱਗੇ ਜਾ ਕੇ ਕੀ ਹੋਣ ਵਾਲਾ ਆ ਪਰ ਦੂਸਰਾ ਪਾਸਾ ਇਹ ਆ ਕਿ ਜੋ ਕੋਈ ਉਸਨੇ ਕਿਹਾ ਇਸ ਤੋਂ ਪਹਿਲਾਂ ਮਾਮਲਾ ਛੱਕੀ ਲੱਗ ਰਿਹਾ ਮਾਮਲਾ ਜਿਹੜਾ ਛੱਕੀ ਲੱਗ ਰਿਹਾ ਅੱਜ ਵੀਰਵਾਰ ਅਪ੍ਰੈਲ 9/2026 ਅਤੇ ਮੇਲਾਨੀਆ ਟਰੰਪ ਨੇ ਜੋ ਸ਼ਬਦ ਕਹੇ ਹਨ ਕਿ ਇਹ ਇਹਨਾਂ ਦੀ ਲੋੜ ਸੀ ਅਗਰ ਸੀ ਤਾਂ ਉਹ ਕੀ ਸੀ ਫਸਟ ਲੇਡੀ ਨੇ NBC ਨਿਊਜ਼ ਉੱਪਰ ਇੱਕ ਬੋਲਣ ਦੇ ਮੌਕੇ ਸਮੇਂ ਇਹ ਕਿਹਾ ਕਿ ਉਸਦਾ ਜੈਫਰੀ ਐਪਸਟੀਨ ਨਾਲ ਅਤੇ ਗਿਸਲੇਨ ਜਿਹੜੀ ਸੀਗੀ ਉਹ ਤੁਹਾਨੂੰ ਪਤਾ ਵੀ ਉਹਦੀ ਘਰਵਾਲੀ ਕਹਿ ਲਓ ਘਰਵਾਲੀ ਤਾਂ ਖੈਰ ਨਹੀਂ ਸੀ ਪਰ ਉਹ ਘਰਵਾਲੀ ਵਾਂਗੂ ਸੀ ਕਿਹਾ ਕਿ ਮੇਰਾ ਇਹਨਾਂ ਦੋਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਸੀ ਨਾ ਮੇਰਾ ਇਹਨਾਂ ਦੇ ਨਾਲ ਨਾਤਾ ਸੀ ਨਾ ਮੇਰਾ ਇਹਨਾਂ ਦੇ ਨਾਲ ਵਾਹ ਵਾਸਤਾ ਸੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਤੇ ਮੇਲਾਨੀਆ ਟਰੰਪ ਖਾਕ ਸਾਹਿਬ ਜੀ ਵਾਈਟ ਹਾਊਸ ਵਿਚੋਂ NBC ਨਿਊਜ਼ ਦੇ ਮੀਡੀਆ ਰਾਹੀਂ ਜਿਹੜਾ ਆ ਉਹਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੀਆਂ ਕਈ ਬਣਾਉਟੀ ਜਿਹਨੂੰ ਆਪਾਂ ਫੇਕ ਕਹਿ ਦਿੰਦੇ ਹਾਂ ਤਸਵੀਰਾਂ ਜਿਹੜੀਆਂ ਆ ਉਹ ਸੋਸ਼ਲ ਮੀਡੀਆ ਉੱਪਰ ਚੱਲਦੀਆਂ ਫਿਰਦੀਆਂ ਸਾਹਮਣੇ ਆ ਰਹੀਆਂ ਇਹ ਸਭ ਕੁਝ ਝੂਠ ਆ ਹੁਣ ਖਾਕ ਸਾਹਿਬ ਜੀ ਇਹਦੀ ਸਮਝ ਪਈ ਨੂੰ ਲੋੜ ਕਿਉਂ ਸੀ ਇਹ ਚੀਜ਼ ਨੂੰ ਕਿਉਂ ਡਿਫੈਂਡ ਕਰਨ ਲੱਗੀ ਇਹਦਾ ਬਦਲੇ

0: ਸਾਹਿਬ ਜੀ, ਹੋ ਸਕਦਾ ਜੀ ਜੇ ਸੱਚੀ ਗੱਲ ਵੀ ਹੋਵੇ, ਜਰੂਰੀ ਨੀ ਹੈ ਕਿ ਝੂਠ ਬੋਲਦੀ ਆ, ਪਰ ਹੋ ਸਕਦਾ ਕਿ ਇੰਨੀਆਂ ਕੁ ਵੀਡੀਓ ਪੈ ਗਈਆਂ, ਇੰਨਾ ਕੁਛ ਪੈ ਗਿਆ, ਉਹਨੂੰ ਆਪਣਾ ਕਲੀਅਰ ਕਰਨਾ ਹੋਵੇ, ਇਹ ਵੀ ਹੋ ਸਕਦਾ ਨਾ?
1: ਇਹੀ ਆ ਜੀ, ਹੋ ਸਕਦਾ ਉਹ ਬਾਕੀ ਉਹਦੇ ਵਿੱਚ ਗੱਲਬਾਤ ਹੋਵੇ ਇਹਦੀ, ਕਿਉਂਕਿ ਖਾਲਸਾ ਵੀ ਹੁਣ ਜਦੋਂ ਟਰੰਪ ਸਾਹਿਬ ਉੱਥੇ ਜਾਂਦੇ ਹੋਣਗੇ ਤਾਂ ਮਲਾਨੀਆ ਨਾਲ ਜਾ ਕੇ ਜਾਂਦੇ ਹੋਣਗੇ ਨਾ?
0: ਕਹਿਣ ਵਾਲੇ ਤੇ ਇਹ ਵੀ ਕਹਿੰਦੇ ਕਿ ਮਲਾਨੀਆ ਮਿਲੀ ਉੱਥੋਂ ਸੀ, ਇਹ ਵੀ ਤਾਂ ਕਹਿੰਦੇ ਆ ਨਾ?
1: ਦੈਟਸ ਐਗਜੈਕਟਲੀ ਵਾਟ ਆਈ ਵਾਜ਼ ਥਿੰਕਿੰਗ। ਹਾਂ, ਮੇਰੀ ਇਹੀ ਸੋਚ ਰਹੀ ਹੈ ਕਿ ਮਿਲੀ ਉਹਨੂੰ ਉੱਥੋਂ, ਆ ਉਹ ਯੂਰੋਪੀਅਨ ਕੰਟਰੀ ਤੋਂ ਆਈ ਹੋਈ ਸੀ ਤੇ ਉੱਥੇ ਕਿਤੇ ਉਹਨੂੰ ਮਿਲ ਪਈ। ਇਹ ਪਹਿਲਾਂ ਖਾਲਸਾ ਜੀ ਮਾਡਲ ਸੀਗੀ, ਇਹ ਮਾਡਲ ਵੀ ਆ, ਜਿਹੜੀਆਂ ਇਹਦੀਆਂ ਤਸਵੀਰਾਂ ਕਈ ਵਾਰੀ ਮੈਗਜ਼ੀਨਾਂ ਦੇ ਵਿੱਚ ਛਾਪਦੀਆਂ, ਉਹ ਜਿਹੜੀਆਂ ਮਸ਼ਹੂਰੀ ਵਾਸਤੇ ਉਹ ਐਵੇਂ ਨਿੱਕਾ ਜਿਹਾ ਉਹ ਤੰਦ ਜਿਹਾ ਪਾ ਕੇ ਤੇ ਆਪਣਾ ਸਭ ਕੁਛ ਨਿਵੇਸ਼ ਜਿਹੜਾ ਉਹ ਦਿਖਾ ਰਹੀਆਂ। ਸੋ ਉਹਦੇ ਵਿੱਚ ਇਹਦੀਆਂ ਪਿਕਚਰਾਂ ਸੀਗੀਆਂ। ਸੋ ਇਹਦੇ ਤੋਂ ਇਹ ਵੀ ਲੱਗ ਰਿਹਾ ਵੀ ਹੋ ਸਕਦਾ ਇਹ ਟਰੰਪ ਨੂੰ ਮਿਲੀ ਹੀ ਉੱਥੋਂ ਸੀ, ਬਿਲਕੁਲ ਤੁਹਾਡਾ ਅੰਦਾਜ਼ਾ ਸਹੀ ਆ। ਤੇ ਹੁਣ ਖਾਕ ਸਾਹਿਬ ਜੀ ਇਹਨੇ ਜਿਹੜਾ ਅੱਗੇ ਜਾ ਕੇ ਕਿਹਾ, ਉਹ ਕਿਹਾ ਕਿ ਫਸਟ ਲੇਡੀ ਨੇ ਐਨਬੀਸੀ ਨਿਊਜ਼ ਉੱਪਰ ਬੋਲਣ ਦੇ ਮੌਕੇ ਸਮੇਂ ਇਹ ਕਿਹਾ ਕਿ ਉਹਦਾ ਜੈਫਰੀ ਐਪਸਟੀਨ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ, ਕੋਈ ਰਿਸ਼ਤਾ ਨਾਤਾ ਨਹੀਂ ਸੀ, ਕੋਈ ਕਿਸੇ ਦਾ ਸੀ। ਤੇ ਮਿਲਾਨੀਆ ਟਰੰਪ ਵਾਈਟ ਹਾਊਸ ਵਿੱਚੋਂ ਐਨਬੀਸੀ ਨਿਊਜ਼ ਮੀਡੀਆ ਰਾਹੀਂ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੀਆਂ ਕਈ ਬਣਾਉਟੀ ਫੇਕ ਤਸਵੀਰਾਂ ਜਾਂ ਬਿਆਨ ਆ ਜਿਹੜੇ ਉਹ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਪਰ ਚੱਲਦੇ ਫਿਰਦੇ ਹੈਗੇ ਆ, ਇਹ ਸਭ ਕੁਛ ਝੂਠ ਹੈਗਾ। ਉਹਦੇ ਕਈ
0: ਸਿਮਾ ਸਾਹਿਬ ਕੈਰੀ ਆਨ ਕਰਿਓ, ਮੈਨੂੰ ਨਾ ਕੋਈ ਬੰਦਾ ਮਿਲਣ ਆਇਆ, ਮੈਂ 5 ਮਿੰਟ ਚ ਮੁੜ ਕੇ ਆਇਆ।
1: ਜੀ ਜੀ, ਉਹਦੇ ਕਈ ਏਡ ਜਿਹੜੇ ਉਹਦੇ ਮਦਦਗਾਰ ਹੁੰਦੇ ਆ, ਜਿਹੜੀ ਉਹਦੀ ਸੁਰੱਖਿਆ ਵਾਸਤੇ ਹੁੰਦੇ ਆ ਦਿੱਤੇ ਹੋਏ, ਜਿਹੜੀ ਫਸਟ ਲੇਡੀ ਆ, ਜਿਹੜੀ ਅਮਰੀਕਾ ਦੇ ਪ੍ਰੈਜੀਡੈਂਟ ਦੀ ਘਰ ਵਾਲੀ, ਉਹਨੂੰ ਆਮ ਕਰਕੇ ਇੱਥੇ ਅਮਰੀਕਾ ਦੇ ਵਿੱਚ ਉਹਨੂੰ ਫਸਟ ਲੇਡੀ ਕਹਿ ਦਿੰਦੇ ਆ। ਤੇ ਉਹਦੇ ਨਾਲ ਉਹਦੇ ਕਈ ਸਹਾਇਕ ਜਿਹੜੇ ਸੀਗੇ, ਪਰ ਕਿਸੇ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਕੀ ਉਹ ਕਹਿਣ ਜਾ ਰਹੀ ਹੈ, ਕਿਸੇ ਨੂੰ ਉਹਨੇ ਦੱਸਿਆ ਨਹੀਂ ਕਿ ਮੈਂ ਆਹ ਗੱਲ ਕਰਨੀ ਆ ਜਾਂ ਮੈਂ ਕੀ ਕਹਿਣਾ ਆ। ਉਹ ਉਹਦੇ ਨਾਲ ਜਿਹੜੇ ਮਦਦਗਾਰ ਹੁੰਦੇ ਆ ਉੱਥੇ, ਤੇ ਉਹਨੇ ਜੋ ਕੁਝ ਕਿਹਾ ਉਹ ਬਹੁਤ ਸਰਲ ਸ਼ਬਦਾਂ ਵਿੱਚ ਕਿਹਾ, ਪਰ ਉਸਦੇ ਰਖਵਾਲੇ ਕੁਝ ਸਹਿਮਤੀ ਅਗਰ ਕੁਝ ਸਹਿਮਤੀ ਸਮੇਂ ਹੀ ਕੁਝ ਸਮੇਂ ਤੋਂ ਹੀ ਅਗਰ ਫਸਟ ਲੇਡੀ ਬਾਰੇ ਕੋਈ ਗੱਲ ਹੁੰਦੀ ਤਾਂ ਇਕਦਮ ਉਸਦਾ ਪੱਖ ਪੂਰਨ ਲੱਗ ਪੈਂਦੇ। ਸੋ ਦੋਸਤੋ, ਜਿਹੜੀ ਇਹ ਗੱਲ ਕਹੀ ਆ, ਇਹ ਕਹਿੰਦੇ ਆ ਵੀ ਗੱਲਾਂ ਬਾਤਾਂ ਉੱਥੇ ਹੁੰਦੀਆਂ ਸੀ, ਪਰ ਜਦੋਂ ਟਰੰਪ ਦੀ ਜਿਹੜੀ ਪਤਨੀ ਆ, ਜਿਹੜੀ ਫਸਟ ਲੇਡੀ ਹੈਗੀ ਅਮਰੀਕਾ ਦੀ, ਜਦੋਂ ਇਸ ਤਰ੍ਹਾਂ ਦੀ ਗੱਲ ਕੋਈ ਕਰਦਾ ਸੀਗਾ, ਉਹਨੂੰ ਸਵਾਲ ਕਰਨ ਦੀ ਕੋਸ਼ਿਸ਼ ਜਾਂ ਕੋਈ ਰਿਪੋਰਟਰ ਜਾਂ ਉਹ ਤੋਂ ਪੁੱਛਣ ਦਾ ਹੌਸਲਾ ਕਰਦਾ ਸੀਗਾ, ਤੇ ਉਸ ਵੇਲੇ ਕਹਿੰਦੇ ਆ ਵੀ ਜਿਹੜੇ ਇਹਦੇ ਸਹਾਇਕ ਹੁੰਦੇ ਆ ਉਹ ਇਕਦਮ ਮੋਹਰਿਓ ਉਹਨਾਂ ਨੂੰ ਰੋਕ ਦਿੰਦੇ ਸੀਗੇ, ਆਪੇ ਹੀ ਜਵਾਬ ਜਿਹੜੇ ਆ ਉਹਨਾਂ ਨੂੰ ਦੇ ਦਿੰਦੇ ਸੀਗੇ, ਤੇ ਉਹਨਾਂ ਨੂੰ ਕਹਿ ਦਿੰਦੇ ਸੀਗੇ ਵੀ ਇਹ ਸਭ ਕੁਛ ਜਿਹੜਾ ਇਹ ਝੂਠ ਹੈਗਾ ਆ। ਤੇ ਕੁਝ ਨਾ ਕੁਝ ਜਿਹੜਾ ਇਹਦੇ ਵਿੱਚ ਦੋਸਤੋ ਥੋੜਾ ਬਹੁਤਾ ਕਾਲਾ ਮਾਲਾ, ਕਾਲਾ ਚਿੱਟਾ ਕੁਛ ਨਾ ਕੁਛ ਜਿਹੜਾ ਉਹ ਹੋਣ ਦੀ ਸੰਭਾਵਨਾ ਹੈਗੀ ਆ। ਤੇ ਇਹ ਗੱਲਾਂ ਜਿਹੜੀਆਂ ਹੁਣ ਦੋਸਤੋ ਜਿਹੜਾ ਭਾਰਤੀ ਸਮਾਜ ਆ, ਖਾਸ ਕਰਕੇ ਸਿੱਖ ਸਮਾਜ ਆ, ਉਹਦੇ ਵਿੱਚ ਜਿਹੜੀ ਆ ਔਰਤ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀਗੀ, ਤੇ ਉਹ ਵੀ ਹੁਣ ਬਦਲ ਰਿਹਾ। ਉਹ ਬਦਲ ਵੀ ਜਿਹੜਾ ਵੈਸਟਰਨ ਸਿਵਲਾਈਜੇਸ਼ਨ ਦਾ ਜਿਹੜਾ ਪ੍ਰਭਾਵ ਉੱਥੇ ਅਸਰ ਪੈ ਰਿਹਾ, ਉਹੀ ਇਹਦੇ ਕਾਰਨ ਹੀ ਬਦਲ ਰਿਹਾ। ਤੇ ਪਰ ਜਿਹੜੇ ਯੂਰੋਪੀਅਨ ਕੰਟਰੀ ਆ ਜਾਂ ਯੂਨਾਈਟਡ ਸਟੇਟਸ, ਕੈਨੇਡਾ, ਆਸਟ੍ਰੇਲੀਆ ਵਗੈਰਾ ਹੈਗੇ ਆ, ਇੱਥੇ ਔਰਤ ਆ ਜਿਹੜੀ ਉਹਨੂੰ ਬਹੁਤ ਜ਼ਿਆਦਾ ਜਿਹੜੀਆਂ ਖੁੱਲ ਕਹਿ ਲਓ ਉਹ ਦਿੱਤੀ ਜਾਂਦੀ ਆ। ਤੇ ਜਦੋਂ ਫਿਰ ਖੁੱਲ ਮਿਲਦੀ ਆ, ਖੁੱਲ ਦੇ ਵਿੱਚ ਫਿਰ ਦੇਖੋ ਦੋਸਤੋ, ਜਿਹੜੀ ਖੁੱਲ ਇੱਕ ਔਰਤ ਨੂੰ ਮਿਲਦੀ ਆ ਤਾਂ ਫਿਰ ਜਿਹੜਾ ਮਰਦ ਆ ਉਹਨੂੰ ਵੀ ਤਾਂ ਖੁੱਲ ਨਾਲ ਹੀ ਮਿਲਦੀ ਆ ਨਾ, ਉਹਦੇ ਨਾਲ ਫਿਰ ਬਹੁਤ ਸਾਰੀਆਂ ਸਮਾਜ ਦੇ ਕੁਰੀਤੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ। ਔਰ ਪੰਜਾਬ ਵਿੱਚ ਵੀ ਇਹ ਜਿਹੜੇ ਹਾਲਾਤ ਆ ਅੱਜ ਕੱਲ ਹੋਇਆ ਵਾ, ਇਹ ਉਹੀ ਪੰਜਾਬ ਆ ਤੇ ਜਿੱਥੇ ਔਰਤ ਆ ਜਿਹੜੀ ਜਾਂ ਉਹ ਲੜਕੀ ਪਿੰਡ ਦੀ ਬੱਚੀ ਹੁੰਦੀ ਸੀ, ਉਹ ਸਾਰੇ ਪਿੰਡ ਦੀ ਧੀ ਹੁੰਦੀ ਸੀ, ਤੇ ਉਹ ਕਦੇ ਉਹਨਾਂ ਨੇ ਆਪਣਾ ਜਿਹੜਾ ਕੋਈ ਵੀ ਸਰੀਰ ਦਾ ਅੰਗ ਆ ਜਿਹੜਾ ਉਹਨੂੰ ਢੱਕ ਕੇ ਰੱਖਦੀਆਂ ਸੀਗੀਆਂ। ਤੇ ਇਹ ਸਾਡੇ ਜਿਹੜੇ ਸਮਾਜ ਦੇ ਬੰਧਨ ਸੀਗੇ ਜਿਨ੍ਹਾਂ ਦੇ ਕਰਕੇ ਉਹ ਸਮਾਜ ਕਿੰਨੇ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਜੀਂਦਾ ਜਾਗਦਾ ਰਿਹਾ ਸੀਗਾ। ਪਰ ਜਦੋਂ ਅੰਗਰੇਜ਼ ਰਾਜ ਆਇਆ, ਉਹਨੇ ਇਹਨੂੰ ਜਿਹੜੀ ਸੀਗੀ ਬਸਰਹੀਨ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ, ਤੇ ਉਹ ਕੋਸ਼ਿਸ਼ਾਂ ਦੇ ਵਿੱਚ ਉਹ ਸਫਲ ਵੀ ਰਹੇ ਆ ਬਹੁਤ ਵੱਡੀ ਹੱਦ ਤੱਕ। ਅੱਜ ਕੱਲ ਜੋ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜੋ ਕੁਛ ਵੀ ਹੋ ਰਿਹਾ, ਟੀਵੀ ਦੇ ਉੱਤੇ ਵੀਡੀਓ ਆ ਰਹੇ ਆ, ਉਹ ਸਾਡੇ ਭਾਰਤ ਦਾ ਜਿਹੜਾ ਪੁਰਾਣਾ ਇਤਿਹਾਸ ਨਹੀਂ ਹੈਗਾ। ਤੇ ਇਹਨਾਂ ਚੀਜ਼ਾਂ ਤੋਂ ਜਿਹੜਾ ਆ ਉਹ ਪਰਹੇਜ਼ ਕਰਨਾ ਚਾਹੀਦਾ, ਤੇ ਗਵਰਨਮੈਂਟ ਨੂੰ ਵੀ ਉੱਥੋਂ ਦੀ ਜਿਹੜਾ ਆ ਇਸ ਤਰ੍ਹਾਂ ਦੇ ਕਾਨੂੰਨ ਆ ਜਿਹੜੇ ਖੁੱਲਣ ਖੁੱਲਣ ਨੰਗੇ ਤਰੰਗੇ ਫਿਰਨ ਦੇ ਜਿਹੜੇ ਆ ਉਹ ਨਹੀਂ ਹੱਕ ਹੋਣੇ ਚਾਹੀਦੇ। ਇਹਨਾਂ ਦੇ ਨਾਲ ਮੁਸੀਬਤਾਂ ਜਿਹੜੀਆਂ ਉਹ ਪੈਦਾ ਹੁੰਦੀਆਂ ਆ ਤੇ ਜਿੱਥੇ ਸ਼ਹਿਰ ਹੋਏਗਾ ਸ਼ਹਿਰ ਹੋਣਾ ਉੱਥੇ ਮੱਖੀ ਨੇ ਤਾਂ ਆਉਣਾ ਹੀ ਆਉਣਾ। ਤੇ ਇਹ ਸੀ ਦੋਸਤੋ ਮਿਲਾਨੀਆ ਟਰੰਪ ਅਮਰੀਕਾ ਦੀ ਜਿਹੜੀ ਪ੍ਰੈਜੀਡੈਂਟ ਦੀ ਪਤਨੀ ਆ ਫਸਟ ਲੇਡੀ ਉਹਨੂੰ ਕਹਿੰਦੇ ਆ ਉਹਦੀ ਖ਼ਬਰ ਸੀਗੀ। ਤੇ ਅਗਲੀ ਜਿਹੜੀ ਖ਼ਬਰ ਹੈਗੀ ਆ ਦੋਸਤੋ ਉਹ ਆਪਣੇ ਕੋਲ ਹੈਗੀ ਆ ਇਜ਼ਰਾਇਲ ਅਮਰੀਕਾ ਤੇ ਇਰਾਨ ਵਿਚਲੀ ਜਿਹੜੀ ਆ ਜੰਗ ਆ ਹੋਣ ਜਾ ਰਹੀ ਸੀ ਹਰ ਦੁਨੀਆ ਇਹਦੇ ਵਿਚ ਇਹ ਬੰਦ ਹੋਣ ਜਾ ਰਹੀ ਸੀ ਜਿਹੜੀ ਜੰਗ ਆ ਤੇ ਪਰ ਇਹਦੇ ਵਿਚ ਹਰ ਦੁਨੀਆ ਦੇ ਦੇਸ਼ ਨੇ ਥੋੜਾ ਜਿਹਾ ਸੌਖਾ ਸਾਹ ਜਿਹੜਾ ਲਿਆ ਸੀਗਾ ਪਰ ਸਾਹ ਉਹ 5-7 ਹੀ ਲਏ ਸੀਗੇ ਤੇ ਅਗਲੇ ਦਿਨ ਜਦੋਂ ਸਵੇਰਾ ਹੋਇਆ ਤਾਂ ਉਹ ਸਾਰਾ ਕੁਛ ਹੈ ਜਿਹੜਾ ਉਹ ਬਦਲ ਚੁੱਕਿਆ ਸੀ ਤੇ ਪਰ ਨਾ ਇਜ਼ਰਾਇਲ ਅਤੇ ਨਾ ਹੀ ਲਿਬਨਾਨ ਦੀ ਪਰਜਾ ਨੇ ਸੌਖਾ ਸਾਹ ਲਿਆ ਕਿਉਂਕਿ ਜੰਗ ਬੰਦ ਕਰਨ ਦੀ ਬਜਾਏ ਇਜ਼ਰਾਇਲ ਨੇ ਲਿਬਨਾਨ ਦੀ ਰਾਜਧਾਨੀ ਬੇਰੂਤ ਉੱਪਰ ਕੋਈ 100 ਦੇ ਕਰੀਬ ਜਿਹੜੀਆਂ ਮਿਸਲਾਂ ਦਾਗੀਆਂ ਅਤੇ ਇਹ ਸਾਰੀਆਂ ਮਿਸਲਾਂ ਜਿਹੜੀਆਂ ਇਹ ਸਿਵਲੀਅਨ ਇਹ ਪਰਜਾ ਦੇ ਉੱਪਰ ਜਿਹੜੇ ਜਿੱਥੇ ਲੋਕ ਆਮ ਰਹਿੰਦੇ ਸੀਗੇ ਬਾਕੀ ਦੇ ਦੇਸ਼ ਦੇ ਵਿੱਚੋਂ ਜਾ ਕੇ ਜਿੱਥੇ ਉਹਨਾਂ ਨੇ ਇੱਕ ਕਿਸਮ ਦੀ ਪਨਾਹ ਕਹਿ ਲਓ ਲਈ ਸੀਗੀ ਜਿਹਨੂੰ ਆਪਾਂ ਰੈਫਿਊਜ਼ ਕਹਿੰਦੇ ਹਾਂ ਇੱਕ ਕਿਸਮ ਦੇ ਉਹ ਰਿਫਿਊਜੀ ਸੀਗੇ ਤੇ ਉਹਨਾਂ ਦੇ ਉੱਤੇ ਜਿਹੜੀ ਸੀਗੀ 100 ਮਿਸਲ ਇਕੱਠੀ ਦਾਗੀ ਗਈ ਹੈ ਤੇ ਉਹਦੇ ਨਾਲ ਬਹੁਤ ਸਾਰਾ ਪਰਜਾ ਦਾ ਜਿਹੜਾ ਨੁਕਸਾਨ ਹੋਇਆ ਤੇ ਇਜ਼ਰਾਇਲ ਦੇ ਪ੍ਰੈਜੀਡੈਂਟ ਨੇਤਾਨਯਾਹੂ ਨੂੰ ਦੁਨੀਆਂ ਦੇ ਆਗੂ ਜਿਹੜੇ ਸੀਗੇ ਕਿਉਂਕਿ ਉਹ ਪਾਕਿਸਤਾਨ ਇਸਲਾਮਾਬਾਦ ਦੇ ਵਿੱਚ ਜਿਹੜਾ ਫੈਸਲਾ ਕੀਤਾ ਸੀਗਾ ਉਹਦੇ ਉੱਤੋਂ ਨੇਤਾਨਯਾਹੂ ਜਿਹੜਾ ਉਹ ਨਹੀਂ ਉਹਦੇ ਨਾਲ ਮੰਨੀ ਉਹ ਗੱਲ ਤੇ ਉਹਨੇ ਇਹਦੇ ਉੱਤੇ ਹਮਲਾ ਕਰ ਦਿੱਤਾ ਅਤੇ ਇਰਾਨ ਜਿਹੜਾ ਸੀਗਾ ਉਹਨੇ ਉਸੇ ਵੇਲੇ ਜਿਹੜੀ ਸਟ੍ਰੇਟ ਆਫ ਹਰਮੂਜ਼ ਜਿੱਥੋਂ ਦੁਨੀਆਂ ਦਾ 20% ਤੇਲ ਜਿਹੜਾ ਜਾਂਦਾ ਤੇ 30% ਜਿਹੜੀ ਆ ਗੈਸ ਆਪਾਂ ਘਰਾਂ ਦੇ ਵਿੱਚ LNG ਜਿਹਨੂੰ ਕਹਿੰਦੇ ਆ ਉਹ ਵਰਤੀ ਜਾਂਦੀ ਆ। ਸੋ ਇਰਾਨ ਨੇ ਇਹ ਜਿਹੜਾ ਸੀਗਾ ਉਹ ਨਹਿਰ ਜਿਹੜੀ ਉਹ ਖੋਲਣੀ ਸੀਗੀ ਜਗ੍ਹਾ ਤਾਂ ਕਿ ਸਾਰੀ ਦੁਨੀਆਂ ਜਿਹੜੀ ਆਪਣੀ ਗੈਸ ਤੇ ਪੈਟਰੋਲ ਤੇ ਡੀਜ਼ਲ ਉਹ ਸਾਰਾ ਕੁਛ ਉੱਥੋਂ ਲਿਜਾ ਸਕੇ ਉਹ ਇਰਾਨ ਨੇ ਫੇਰ ਰੂਸ ਦੇ ਵਿੱਚ ਦੁਬਾਰਾ ਤੋਂ ਬੰਦ ਕਰ ਦਿੱਤੀ ਆ। ਪਰ ਲਿਬਨਾਨ ਉੱਪਰ ਹਮਲਾ ਕਰਨ ਪਿੱਛੋਂ ਨੇਤਾਨਯਾਹੂ ਕਹਿ ਰਿਹਾ ਕਿ ਉਹ ਲਿਬਨਾਨ ਨਾਲ ਸਿੱਧਾ ਸਮਝੌਤਾ ਕਰਨ ਦੀ ਗੱਲਬਾਤ ਕਰਨ ਜਾ ਰਿਹਾ ਹੈ। ਇਸ ਵਿੱਚ ਨੇਤਾਨਯਾਹੂ ਹਿਜ਼ਬੁੱਲਾ ਦੇ ਹਥਿਆਰ ਸੁਟਾਏਗਾ, ਲਿਬਨਾਨ ਸਿੱਧਾ ਸਮਝੌਤਾ ਕਰੇਗਾ, ਨਾ ਕਿ ਇਜ਼ਰਾਇਲ ਪਾਕਿਸਤਾਨ ਵਿੱਚ ਉਲੀਕੇ ਗਏ ਸਮਝੌਤੇ ਨਾਲ ਸਹਿਮਤ ਹੋਵੇਗਾ। ਸੋ ਜਿਹੜਾ ਨੇਤਾਨਯਾਹੂ ਆ ਤੁਹਾਨੂੰ ਪਤਾ ਵੀ ਇਜ਼ਰਾਇਲ ਦਾ ਪ੍ਰਾਈਮ ਮਿਨਿਸਟਰ ਹੈਗਾ ਆ ਤੇ ਮੇਰੇ ਖਿਆਲ ਦੇ ਨਾਲ ਉਹ ਬਹੁਤ ਵਧੀਆ ਬੰਦਾ ਨਹੀਂ ਹੈਗਾ ਤੇ ਬਾਕੀ ਜਿਹੜੀ ਆ ਹਰ ਇੱਕ ਦੀ ਸੋਚ ਆਪਣੀ ਆਪਣੀ ਹੈਗੀ ਆ। ਤੇ ਨੇਤਾਨਯਾਹੂ ਨੇ ਕਿਹਾ ਕਿ ਲਿਬਨਾਨ ਮੇਰੇ ਕੋਲ ਵਾਰ ਵਾਰ ਬੇਨਤੀਆਂ ਕਰ ਰਿਹਾ ਸੀ ਜਿਸ ਕਾਰਨ ਮੈਂ ਜਿਹੜਾ ਹੈਗਾ ਉਹ ਇਜ਼ਰਾਇਲ ਦੀ ਇਜ਼ਰਾਇਲੀ ਕੈਬਨਿਟ ਨੂੰ ਹੁਕਮ ਦੇ ਦਿੱਤਾ ਕਿ ਉਹ ਲਿਬਨਾਨ ਦੇ ਨਾਲ ਸਿੱਧੀ ਗੱਲਬਾਤ ਕਰਨ ਤੇ ਹਿਜ਼ਬੁੱਲਾ ਨੂੰ ਹਥਿਆਰ ਰਹਿਤ ਕੀਤਾ ਜਾਵੇ। ਤੇ ਪਰ ਦੋਸਤੋ ਇਰਾਨ ਆ ਜਿਹੜਾ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ ਤੇ ਇਹ ਗੱਲ ਬਣਨੀ ਨਹੀਂ। ਇੱਥੇ ਰੌਲਾ ਇਸ ਗੱਲ ਦਾ ਆ ਕਿ ਜਿਹੜੇ ਇਹ ਫੈਸਲਾ ਹੋਇਆ ਸੀਗਾ ਇਹਦੇ ਮੁਤਾਬਕ ਇਰਾਨ ਜਿਹੜਾ ਸੀਗਾ ਪਹਿਲਾਂ ਅਮਰੀਕਾ ਦੇ ਪ੍ਰੈਜੀਡੈਂਟ ਨੇ 15 ਪੁਆਇੰਟਾਂ ਵਾਲਾ ਇੱਕ ਸੁਝਾਅ ਦਿੱਤਾ ਸੀਗਾ ਕਿ ਇਰਾਨ ਇਹਨਾਂ 15 ਪੁਆਇੰਟਾਂ ਦੇ ਉੱਤੇ ਸਹਿਮਤ ਹੋ ਜਾਵੇ ਤਾਂ ਅਸੀਂ ਲੜਾਈ ਬੰਦ ਕਰ ਦਿਆਂਗੇ ਤੇ ਉਸ ਤੋਂ ਬਾਅਦ ਇਰਾਨ ਨੇ ਉਹਦੇ ਨਾਲ ਸਹਿਮਤ ਨਹੀਂ ਹੋਇਆ ਤੇ ਇਰਾਨ ਨੇ ਫੇਰ ਕੀ ਕੀਤਾ ਉਹਨੇ ਆਪਣੇ 10 ਪੁਆਇੰਟ ਜਿਹੜੇ ਸੀਗੇ ਉਹਨੇ ਕਿਹਾ ਕਿ ਮੇਰੀਆਂ 10 ਗੱਲਾਂ ਤੁਸੀਂ ਮੰਨੋ ਤਾਂ ਮੈਂ ਲੜਾਈ ਬੰਦ ਕਰੂੰਗਾ। ਤੇ ਇੱਥੇ ਹੁਣ ਦੇਖੋ ਗੱਲਬਾਤ ਇਸ ਤਰ੍ਹਾਂ ਸੀਗੀ ਕਿ ਜਿਹੜੀ ਲੜਾਈ ਉਹ ਹੋਈ ਸੀਗੀ ਉਹ ਹੋਈ ਇਸ ਕਰਕੇ ਸੀਗੀ ਕਿ ਇਰਾਨ ਐਟਮ ਬੰਬ ਨਾ ਬਣਾ ਸਕੇ। ਐਟਮ ਬੰਬ ਬਣਾਉਣ ਤੋਂ ਦੇਖੋ ਬਹੁਤ ਕਿੰਨੇ ਸਾਲ ਪਹਿਲਾਂ 10-15 ਸਾਲ ਪਹਿਲਾਂ ਦੀ ਮੇਰਾ ਖਿਆਲ ਗੱਲ ਆ ਉੱਥੇ ਸਮਝੌਤਾ ਹੋਇਆ ਸੀਗਾ ਇਰਾਨ ਦੇ ਨਾਲ ਕਿ ਉਹ ਨਿਊਕਲੀਅਰ ਹਥਿਆਰ ਨਹੀਂ ਬਣਾਏਗਾ ਪਰ ਉਹ ਆਪਣੇ ਪੀਸਫੁਲ ਜਿੱਦਾਂ ਬਿਜਲੀ ਬਣਾਉਣ ਵਾਲੇ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਆ ਉਹ ਯੂਰੇਨੀਅਮ ਨੂੰ ਵਰਤੇਗਾ। ਤੇ ਫੇਰ ਟਰੰਪ ਸਾਹਿਬ ਨੇ ਜੋ ਪਿਛਲੀ ਵਾਰੀ ਪ੍ਰੈਜੀਡੈਂਟ ਬਣੇ ਸੀਗੇ ਇਹਨਾਂ ਨੇ ਉਹ ਐਗਰੀਮੈਂਟ ਕਹਿੰਦੇ ਆ ਮੈਂ ਇਹਨੂੰ ਨਹੀਂ ਮੰਨਦਾ ਐਗਰੀਮੈਂਟ ਨੂੰ ਇਹਨਾਂ ਨੇ ਉਹ ਐਗਰੀਮੈਂਟ ਚੋਂ ਆਪਣਾ ਜਿਹੜਾ ਫਾਰਗ ਆਪਣੇ ਆਪ ਨੂੰ ਕਰ ਲਿਆ ਸੀਗਾ। ਤੇ ਹੁਣ ਫੇਰ ਜਿਹੜੀ ਆ ਮਸਲਾ ਤੁਹਾਨੂੰ ਪਤਾ ਵੀ ਜਿਹੜੀ ਲੜਾਈ ਲੱਗੀ ਆ 40 ਦਿਨ ਲਗਾਤਾਰ 1.25 ਮਹੀਨਾ ਜਿਹਨੂੰ ਆਪਾਂ ਕਹਿ ਦਈਦਾ ਓਹਦੇ ਵਿਚ ਜਿਹੜਾ ਨੁਕਸਾਨ ਵਗੈਰਾ ਹੋਇਆ, ਪਰ ਓਹਦੇ ਤੋਂ ਅਲੱਗ ਦੋਸਤੋ ਇਹ ਰਿਹਾ ਸੀਗਾ ਕਿ ਜਿਹੜੀ ਆ ਟਰੰਪ ਸਾਹਿਬ ਦੀ ਨੀਤੀ ਫੇਲ ਆ ਤੇ ਅਮਰੀਕਾ ਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ ਤੇ ਵਿਚੇ ਇਜ਼ਰਾਇਲ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਤੇ ਇਸ ਕਰਕੇ ਸਮਝੌਤਾ ਕੀਤਾ ਗਿਆ ਸੀਗਾ। ਪਰ ਹੁਣ ਬਾਅਦ ਦੇ ਵਿਚ ਜਦੋਂ ਇਜ਼ਰਾਇਲ ਨੇ ਲਿਬਨਾਨ ਦੇ ਉਪਰ ਜਾ ਕੇ 100 ਮਿਸਲ ਸਿੱਟੀ ਆ ਤੇ ਉਹ ਕਈ 100 ਸੈਂਕੜੇ ਬੰਦੇ ਇੱਕੋ ਵਾਰੀ ਜਿਹੜੇ ਆ ਉਹ ਉਹਨਾਂ ਦੀਆਂ ਜਾਨਾਂ ਗਈਆਂ। ਇਸ ਕਰਕੇ ਇਰਾਨ ਨੇ ਫੇਰ ਦੁਬਾਰਾ ਤੋਂ ਜਿਹੜਾ ਉਹ ਸਟੇਟ ਆਫ ਹਰਮੁਜ਼ ਜਿਹੜੀ ਸੀਗੀ ਉਹਨੇ ਫੇਰ ਬੰਦ ਕਰ ਦਿੱਤੀ ਆ ਤੇ ਪਰ ਸੈਟਰਡੇ ਜਿਹੜਾ ਆਉਣਾ ਆ ਇਹ ਸੈਟਰਡੇ ਨੂੰ ਇੱਥੇ ਹਜੇ ਅਮਰੀਕਾ ਦੇ ਵਿੱਚ ਹਜੇ ਫਰਾਈਡੇ ਹੋਣਾ ਤੇ ਉਸ ਦਿਨ ਕਹਿੰਦੇ ਇੱਕ ਦੁਬਾਰਾ ਮੀਟਿੰਗ ਹੋਰ ਹੋਣ ਜਾ ਰਹੀ ਆ। ਤੇ ਇਹਦੇ ਵਿਚ ਦੋਸਤੋ ਜਿਹੜੀ ਅਸਲੀ ਗੱਲਬਾਤ ਸੀਗੀ ਉਹ ਇਹ ਸੀਗੀ ਕਿ 10 ਪੁਆਇੰਟਾਂ ਦੇ ਵਿਚੋਂ ਇੱਕ ਤਾਂ ਇਰਾਨ ਦਾ ਇਹ ਸੀ ਮੁੱਦਾ ਉਹਨੇ ਸਾਹਮਣੇ ਰੱਖਿਆ ਕਿ ਜਿਹੜੀ ਸਟ੍ਰੇਟ ਆਫ ਹਰਮੁਜ਼ ਹੈਗੀ ਆ ਉਹ ਇਰਾਨ ਦੀ ਆ ਤੇ ਉਹ ਓਮਾਨ ਜਿਹੜਾ ਹੈਗਾ ਆ ਇਹਨਾਂ ਦੋ ਦੇਸ਼ਾਂ ਦੀ ਆ ਔਰ ਇੰਟਰਨੈਸ਼ਨਲ ਲਾ ਆ ਜਿਹੜਾ ਉਹਦੇ ਮੁਤਾਬਕ ਤੁਹਾਡੀ ਜਿਹੜੀ ਆ ਸਮੁੰਦਰ ਦੇ ਵਿਚ ਤੁਹਾਡੀ ਜਿੱਥੇ ਧਰਤੀ ਲੱਗਦੀ ਆ ਸਮੁੰਦਰ ਦੇ ਨਾਲ ਉਹਦੇ ਤੋਂ ਮੇਰਾ ਖਿਆਲ 25 ਮੀਲ ਕੁਛ ਇੰਨਾ ਕੁ ਹੁੰਦਾ ਆ ਉਹ ਬਹੁਤੀ ਦੂਰ ਤੇ ਨੀ ਹੁੰਦਾ ਤੁਹਾਡਾ। ਬਾਕੀ ਜਿਹੜਾ ਉਹ ਇੰਟਰਨੈਸ਼ਨਲ ਵਾਟਰਸ ਹੁੰਦੇ ਆ ਉੱਥੇ ਜਿਹੜਾ ਮਰਜ਼ੀ ਘੁੰਮ ਫਿਰ ਸਕਦਾ ਜੋ ਮਰਜ਼ੀ ਕਰ ਸਕਦਾ। ਤੇ ਹੁਣ ਕੀ ਆ ਇਹ ਜਿਹੜੀ ਸਟੇਟ ਆਫ ਹਰਮੁਜ਼ ਆ ਇਹ ਜਿਹੜੀ ਆ ਇਹ ਸਾਰੇ ਦੀ ਸਾਰੀ ਜਦੋਂ ਉੱਥੇ ਦੀ ਲੰਘਦੇ ਆ ਮੇਰਾ ਖਿਆਲ ਆ ਮਸੀਂ 25 ਮੀਲ ਆ ਸੋ ਉਹਦੇ ਵਿਚੋਂ ਅੱਧਾ ਹਿੱਸਾ ਜਿਹੜਾ ਉਹ ਇਰਾਨ ਦੇ ਇਰਾਨ ਦਾ ਸਮੁੰਦਰ ਆ ਤੇ ਜਿਹੜਾ ਦੂਸਰਾ ਅੱਧਾ ਉਹ ਓਮਾਨ ਦਾ ਆ ਤੇ ਇਸ ਕਰਕੇ ਉਹ ਕਹਿੰਦੇ ਆ ਵੀ ਇੱਥੇ ਦੁਨੀਆਂ ਦੇ ਕਿਸੇ ਹੋਰ ਦਾ ਹੱਕ ਹੈ ਨੀ ਗਾ ਸਾਡਾ ਹੱਕ ਆ ਤੇ ਪਰ ਇਹ ਜਿਹੜਾ ਇਹ ਮੰਗ ਸੀਗੀ ਤੇ ਦੂਸਰੀ ਮੰਗ ਸੀਗੀ ਕਿ ਇਰਾਨ ਆ ਜਿਹੜਾ ਉਹਨੂੰ ਨਿਊਕਲੀਅਰ ਹਥਿਆਰ ਬਣਾਉਣ ਦਾ ਹੱਕ ਹੋਏਗਾ ਇਹ ਵੀ ਹੋਏਗਾ ਤੇ ਤੀਸਰਾ ਪੁਆਇੰਟ ਜਿਹੜਾ ਉਹਨੇ ਰੱਖਿਆ ਸੀਗਾ ਉਹ ਸੀਗਾ ਕਿ ਜਿਹੜਾ ਅਮਰੀਕਾ ਆ ਉਹ ਆਪਣੇ ਸਾਰੇ ਅੱਡੇ ਜਿਹੜੇ ਅਰਬ ਦੇਸ਼ਾਂ ਦੇ ਵਿਚ ਹੈਗੇ ਆ ਆਲੇ ਦੁਆਲੇ ਕਟਰ ਬਹਿਰੀਨ ਕੀ ਕੁਵੈਤ ਕੀ ਇਹ ਸਾਰੇ ਉਹਦੇ ਵਿਚੋਂ ਚੱਕੇਗਾ ਤੇ ਇਸ ਗੱਲ ਦੇ ਨਾਲ ਜਿਹੜੀ ਆ ਉਹ ਸਹਿਮਤੀ ਟਰੰਪ ਸਾਹਿਬ ਦੀ ਵੀ ਹੋ ਗਈ ਸੀਗੀ ਤੇ ਉਹ ਸਹਿਮਤੀ ਜਿਹੜੀ ਹੋ ਕੇ ਲੜਾਈ ਬੰਦ ਹੋਈ ਸੀ ਪਰ ਉਸ ਤੋਂ ਬਾਅਦ ਇਕਦਮ ਫੇਰ ਇਜ਼ਰਾਇਲ ਨੇ ਪਤਾ ਨਹੀਂ ਤਾਂ ਉਹਨੇ ਮੌਕਾ ਵਿਚਾਰਿਆ ਜਾਂ ਉਹ ਲੜਾਈ ਬੰਦ ਕਰਨੀ ਨਹੀਂ ਚਾਹੁੰਦਾ ਕਰਨੀ ਤਾਂ ਪਹਿਲਾਂ ਤੋਂ ਕਿਉਂਕਿ ਸ਼ੁਰੂ ਵੀ ਲੜਾਈ ਉਸੇ ਨੇ ਕਰਾਈ ਸੀ ਸੋ ਇਹਦੇ ਨਾਲ ਜਿਹੜਾ ਆ ਹੁਣ ਫੇਰ ਤੋਂ ਜਿਹੜਾ ਉਹ ਮਸਲਾ ਭੱਗ ਗਿਆ ਤੇ ਅੱਜ ਦੀਆਂ ਜਿਹੜੀਆਂ ਤੇਲ ਦੀਆਂ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਫੇਰ ਦੁਬਾਰਾ ਵੱਧ ਗਈਆਂ। ਤੇ ਦੋਸਤੋ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ US ਜੱਜ ਸਾਹਿਬ ਅਮਰੀਕਨ ਜੱਜ ਸਾਹਿਬ ਜਿਹੜੇ ਫੈਡਰਲ ਗਵਰਨਮੈਂਟ ਦੇ ਆਮ ਕਰਕੇ ਹੁੰਦੇ ਆ ਇਹ ਉਹਨਾਂ ਨੇ ਹੁਕਮ ਦਿੱਤਾ ਕਿ ਪੈਂਟਾਗੋਨ ਆ ਜਿਹੜਾ ਉਹ ਅਮਰੀਕਨ ਪ੍ਰੈਸ ਖਬਰ ਲੈਣ ਵਾਲੇ ਜਿਹੜੇ ਹੋਰ ਦੁਬਾਰਾ ਜਿਹੜੇ ਉਹਨਾਂ ਦੇ ਹੱਕ ਹੈਗੇ ਆ ਉਹਨਾਂ ਨੂੰ ਦੁਬਾਰਾ ਤੋਂ ਬਰਕਰਾਰ ਕਰੇ ਤੇ ਜਿਸ ਕਾਰਨ ਅਮਰੀਕਾ ਦੀ ਪਰਜਾ ਜਿਹੜੀ ਆ ਉਹ ਜਾਗਰਤ ਰਹਿ ਸਕੇ। ਹੁਣ ਦੋਸਤੋ ਜਿਹੜੇ ਇਸ ਮੇਰੀ ਆਵਾਜ਼ ਨੂੰ ਸੁਣਦੇ ਆ ਇਹ ਕੀ ਆ ਕਿ ਜਿਹੜੀ ਪੈਂਟਾਗੋਨ ਬਿਲਡਿੰਗ ਆ ਉਹ ਉਹਦੇ ਵਿਚ ਮਿਲਟਰੀ ਦੀਆਂ ਯੋਜਨਾਵਾਂ ਜਾ ਕੇ ਕਿਹਨੂੰ ਢਾਉਣਾ ਆ ਤਾਂ ਹਥਿਆਰ ਕਿੰਨੇ ਬਣਾਉਣੇ ਆ ਤੇ ਕਿਹੜੇ ਦੇਸ਼ ਨੂੰ ਵੇਚਣੇ ਆ ਤੇ ਕਿੰਨੇ ਉਹ ਦੇਣੇ ਆ ਇਹ ਸਾਰਾ ਕੁਛ ਆ ਜਿਹੜਾ ਇਹ ਪਲੈਨਿੰਗ ਆ ਜਿਹੜੀ ਇਹਦੀਆਂ ਯੋਜਨਾਵਾਂ ਬਣਦੀਆਂ ਇਹ ਪੈਂਟਾਗੋਨ ਨਾਂ ਦੀਆਂ ਜਿਹੜੀ ਇਮਾਰਤ ਆ ਉਥੇ ਪਤਾ ਨੀ ਕਿੰਨੇ ਸੈਂਕੜੇ ਬੰਦੇ ਕੰਮ ਕਰਦੇ ਆ ਉਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਸਕੀਮਾਂ ਬਣਾਉਂਦੇ ਆ ਯੋਜਨਾ ਫਿਰ ਉਹਨਾਂ ਨੂੰ ਲਾਗੂ ਕਰਦੇ ਆ ਤੇ ਉਹਨਾਂ ਨੇ ਆਪੇ ਹੀ ਜਿਹੜਾ ਆ ਉਹ ਜਿਹੜੀ ਪ੍ਰੈਸ ਆ ਪ੍ਰੈਸ ਦੀ ਜਿਹੜੀ ਫਰੀਡਮ ਆ ਉਹ ਖੋਲੀ ਸੀਗੀ ਤੇ ਇਸ ਕਰਕੇ ਜਿਹੜਾ ਆ ਜੱਜ ਸਾਹਿਬ ਨੇ ਹੁਕਮ ਦਿੱਤਾ ਕਿ ਪੈਂਟਾਗੋਨ ਅਮਰੀਕਨ ਪ੍ਰੈਸ ਆ ਜਿਹੜੀ ਖਬਰ ਲੈਣ ਵਾਲੇ ਜਿਹੜੇ ਅਦਾਰੇ ਹੁੰਦੇ ਆ ਉਹਨਾਂ ਨੂੰ ਦੁਬਾਰਾ ਤੋਂ ਜਿਹੜੇ ਉਹਨਾਂ ਦੇ ਹੱਕ ਖੋਲੇ ਗਏ ਆ ਬਰਕਰਾਰ ਕੀਤਾ ਜਾਵੇ ਤੇ ਉਹਨਾਂ ਨੂੰ ਉਹਨਾਂ ਦੀਆਂ ID ਵਗੈਰਾ ਜਿਹੜੀਆਂ ਹੁੰਦੀਆਂ ਉਹ ਵਾਪਸ ਦਿੱਤੀਆਂ ਜਾਣ ਤੇ ਸਾਰੇ ਸਿਸਟਮ ਨੂੰ ਬਰਕਰਾਰ ਕੀਤਾ ਜਾ ਸਕੇ ਤਾਂ ਕਿ ਪਰਜਾ ਜਿਹੜੀ ਆ ਉਹ ਜਾਗਰਤ ਹੋਵੇ। ਜੱਜ ਸਾਹਿਬ ਨੇ ਇਹ ਕਿਹਾ ਕਿ ਪੈਂਟਾਗੋਨ ਪਹਿਲਾਂ ਜੱਜ ਦੁਆਰਾ ਪਹਿਲਾਂ ਵੀ ਇੱਕ ਹੋਰ ਜੱਜ ਸਾਹਿਬ ਨੇ ਜਿਹੜੀ ਆ ਉਹਨੂੰ ਹੁਕਮ ਦਿੱਤਾ ਸੀਗਾ ਪੈਂਟਾਗੋਨ ਨੂੰ ਪਰ ਉਹਨਾਂ ਨੇ ਉਹ ਹੁਕਮ ਆ ਜਿਹੜਾ ਨਹੀਂ ਮੰਨਿਆ ਤੇ ਉਹਦੀ ਉਲੰਘਣਾ ਕੀਤੀ ਆ ਤੇ US ਡਿਸਟ੍ਰਿਕਟ ਜੱਜ ਪੌਲ ਫਰੀਡਮੈਨ ਜਿਹੜੇ ਹੈਗੇ ਆ ਉਹਨਾਂ ਨੇ ਹੁਕਮ ਦਿੱਤਾ ਕਿ ਨਿਊਯਾਰਕ ਟਾਈਮਸ ਅਤੇ ਕਈ ਹੋਰ ਖਬਰਸਾਰ ਅਦਾਰਿਆਂ ਦੇ ਹੱਕ ਜਿਹੜਾ ਉਹ ਦੁਬਾਰਾ ਤੋਂ ਬਰਕਰਾਰ ਕੀਤੇ ਜਾਣ ਤੇ ਕਿਉਂਕਿ ਪੈਂਟਾਗੋਨ ਨੇ ਰਿਪੋਰਟਾਂ ਦੇ ਹੱਕਾਂ ਦੀ ਉਲੰਘਣਾ ਕੀਤੀ ਆ। ਜੱਜ ਸਾਹਿਬ ਇਹ ਵੀ ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਜਿਹੜੀ ਇਹ ਡਿਪਾਰਟਮੈਂਟ ਜਸਟਿਸ ਆਪਾਂ ਨੂੰ ਕਹਿ ਦਿੰਦੇ ਹਾਂ ਆਪਣੀ ਮਰਜ਼ੀ ਅਨੁਸਾਰ ਪ੍ਰੈਸ ਉੱਪਰ ਆਪਣੇ ਜਿਹੜੇ ਹੈਗੇ ਆ ਕੋਲੋਂ ਘੜੀਆਂ ਹੋਈਆਂ ਨੀਤੀਆਂ ਜਿਹੜੀਆਂ ਉਹਨਾਂ ਨੂੰ ਰਿਪੋਰਟਾਂ ਉੱਪਰ ਨਾ ਲਾਗੂ ਕਰਨ ਕਿਉਂਕਿ ਉਹਨਾਂ ਦਾ ਹੱਕ ਨਹੀਂ ਹੈਗਾ ਇਹ ਪ੍ਰੈਸ ਦੀ ਜਿਹੜੀ ਆ ਸੁਤੰਤਰਤਾ ਦੀ ਉਲੰਘਣਾ ਹੈਗੀ ਆ। ਸੋ ਅਮਰੀਕਾ ਵਿਚ ਜਿਹੜਾ ਪ੍ਰੈਸ ਆ ਇਹ ਵੀ ਇਕ ਬਹੁਤ ਵੱਡਾ ਪਾਵਰਫੁਲ ਜਿਹੜਾ ਅਦਾਰਾ ਹੈਗਾ ਆ ਇਹਨਾਂ ਦੇ ਕੋਲ ਬਹੁਤ ਪਾਵਰ ਹੁੰਦੀ ਆ ਤੇ ਇਹ ਖਬਰਾਂ ਫਿਰ ਕੱਢ ਲੈਂਦੇ ਆ ਲੁਕੀਆਂ ਛੁਪੀਆਂ ਕਿਤੇ ਨਾ ਕਿਤੇ ਇਹਨਾਂ ਦੇ ਕਨੈਕਸ਼ਨ ਹੁੰਦੇ ਆ। ਸੋ ਇਹ ਸੀ ਦੋਸਤੋ ਖਬਰ ਤੇ ਅਗਲੀ ਜਿਹੜੀ ਆਪਣੀ ਖਬਰ ਹੈਗੀ ਆ ਉਹ ਇਹ ਆ ਕਿ ਵਾਈਟ ਹਾਊਸ ਜਿਹੜੇ ਆ ਯੂ ਐਸ ਗਵਰਨਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਸਟਾਫ ਆ ਜਿਹੜਾ ਵਾਈਟ ਹਾਊਸ ਦਾ ਉਹਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਰਾਨ ਅਤੇ ਅਮਰੀਕਾ ਦੀ ਲੜਾਈ ਦੌਰਾਨ ਭਵਿੱਖ ਵਿਚ ਸ਼ਰਤਾਂ ਨਾ ਲਗਾਉਣ ਤੇ ਇਹ ਜਿਹੜੀ ਆ ਗੱਲਬਾਤ 23 ਮਾਰਚ ਵਾਲੇ ਦਿਨ ਆ ਜਿਹੜੀ ਉਹ ਇਕ ਈਮੇਲ ਰਾਹੀਂ ਜਿਹੜੀ ਸੀਗੀ ਉਹ ਉਹਨਾਂ ਨੂੰ ਦਿੱਤੀਆਂ ਸੀ ਇੰਸਟਰਕਸ਼ਨਾਂ ਤੇ ਅੱਜ ਜਿਹੜੀ ਆ ਮਾਰਚ 9 ਹੋ ਗਈ ਆ ਕਾਫੀ ਦਿਨ ਹੋ ਗਏ ਆ ਤੇ ਇਹਦੇ ਵਿਚ ਵਾਲ ਸਟਰੀਟ ਜਰਨਲ ਆ ਜਿਹੜਾ ਅਮਰੀਕਾ ਦਾ ਮੰਨਿਆ ਪਰਮੰਨਿਆ ਉਹ ਅਖਬਾਰ ਹੈਗਾ ਬਹੁਤ ਪੁਰਾਣਾ ਵੀ ਆ ਤੇ ਉਹਦੀਆਂ ਜਿਹੜੀਆਂ ਖਬਰਾਂ ਆਮ ਕਰਕੇ ਉਹ ਕਾਫੀ ਡੂੰਘਾਈ ਤੱਕ ਸੱਚ ਹੁੰਦਾ ਹੈ ਉਹਨਾਂ ਦੇ ਵਿਚ ਤੇ ਉਹਨਾਂ ਦੀ ਰਿਪੋਰਟ ਅਨੁਸਾਰ ਯੂ ਐਸ ਪ੍ਰੈਜੀਡੈਂਟ ਨੇ ਅਮਰੀਕਾ ਦੀ ਮਿਲਟਰੀ ਨੂੰ ਹੁਕਮ ਦਿੱਤੇ ਸਨ ਕਿ ਉਹ ਇਰਾਨ ਉਪਰ ਕੋਈ ਹਮਲਾ ਨਾ ਕਰਨ ਖਾਸ ਕਰਕੇ ਪਾਵਰ ਪਲਾਂਟ ਅਤੇ ਜਿਹੜੀਆਂ ਐਮਰਜੈਂਸੀ ਹੁੰਦੀਆਂ ਇਨਫਰਾਸਟ੍ਰਕਚਰ ਜਿਹੜਾ ਹੁੰਦਾ ਸਿਵਲੀਅਨ ਵੀ ਉਹਦੇ ਉਪਰ ਤੇ ਟਰੰਪ ਸਾਹਿਬ ਵਾਲ ਸਟਰੀਟ ਜਰਨਲ ਦੀ ਰਿਪੋਰਟ ਉਪਰ ਸਹੀ ਉਹਨਾਂ ਨੇ ਪਾਈ ਆ ਉਹ ਕਹਿੰਦੇ ਠੀਕ ਆ ਵੀ ਪ੍ਰੈਸ ਨੂੰ ਇਹ ਹੱਕ ਆ ਜਿਹੜਾ ਉਹ ਹੋਣਾ ਚਾਹੀਦਾ ਆ ਤੇ ਹੋਣਾ ਚਾਹੇਗਾ ਵੀ ਜਿਹਨਾਂ ਦੇਸ਼ਾਂ ਦੇ ਵਿਚ ਉਹ ਹੱਕ ਨਹੀਂ ਹੁੰਦਾ ਉੱਥੇ ਫਿਰ ਜਿਹੜੀ ਆ ਤੁਹਾਨੂੰ ਪਤਾ ਵੀ ਫਿਰ ਜਿਹੜੀ ਪਰਜਾ ਹੁੰਦੀ ਆ ਉਹਦੇ ਜਿਹੜੇ ਹੱਕਾਂ ਨੂੰ ਲਤਾੜਿਆ ਜਾਂਦਾ ਤੇ ਉਹਨਾਂ ਤੋਂ ਹੱਕ ਖੋਏ ਜਾਂਦੇ ਆ ਫਿਰ ਉਹਨਾਂ ਨੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਫਿਰ ਉਹਨਾਂ ਤੋਂ ਵੱਡੀਆਂ ਲਈਆਂ ਜਾਂਦੀਆਂ। ਸੋ ਇਹ ਜਿਹੜਾ ਸਾਰਾ ਕੁਛ ਆ ਉਹ ਦੋਸਤੋ ਹੁੰਦਾ ਆ ਜਿੱਥੇ ਪ੍ਰੈਸ ਨੂੰ ਫ੍ਰੀਡਮ ਨਹੀਂ ਹੈਗੀ। ਤੇ ਅਗਲੀ ਖਬਰ ਜਿਹੜੀ ਆ ਦੋਸਤੋ ਉਹ ਆਪਣੇ ਕੋਲ ਹੈਗੀ ਆ ਭੂਮਧ ਰੇਖਾ ਉੱਪਰ ਸਥਿਤ ਦੇਸ਼ ਜਿਸ ਦਾ ਨਾਂ ਹੀ ਭੂਮਧ ਰੇਖਾ ਹੈਗਾ। ਇਹ ਦੋਸਤੋ ਇਸ ਤਰ੍ਹਾਂ ਆ ਕਿ ਇਹ ਜਿਹੜਾ ਦੇਸ਼ ਹੈਗਾ ਭੂਮਧ ਰੇਖਾ ਸਾਰੇ ਜਾਣਦੇ ਹੋਣੇ ਆ ਅੰਗਰੇਜ਼ੀ ਦੇ ਵਿਚ ਉਹਨੂੰ ਇਕੁਏਟਰ ਕਹਿ ਦਿੰਦੇ ਆ ਤੇ ਜਿਹੜੀ ਸਪੈਨਿਸ਼ ਭਾਸ਼ਾ ਆ ਕਿਉਂਕਿ ਉਸ ਦੇਸ਼ ਦੀ ਭਾਸ਼ਾ ਹੀ ਸਪੈਨਿਸ਼ ਆ ਉਹਦੇ ਵਿਚ ਇਹਨੂੰ ਇਕੁਆਦੋਰ ਕਹਿੰਦੇ ਆ। ਸੋ ਇਹਦਾ ਨਾਂ ਹੀ ਉਹ ਇਕੁਆਦੋਰ ਹੋਣ ਦੇ ਕਾਰਨ ਇਹਨੂੰ ਭੂਮਧ ਰੇਖਾ ਵੀ ਆਪਾਂ ਪੰਜਾਬੀ ਚ ਕਹਿ ਸਕਦੇ ਆ ਕਿ ਇਸ ਦੇਸ਼ ਦਾ ਨਾਂ ਹੀ ਇਹ ਆ। ਸੋ ਇਸ ਦੇਸ਼ ਨੇ ਕੋਲੰਬੀਆ ਤੋਂ ਆ ਰਹੇ ਸਾਜੋ ਸਮਾਨ ਉਪਰ 50% ਜਿਹੜਾ ਤੋਂ ਵਧਾ ਕੇ 100% ਜਿਹੜਾ ਟੈਰਿਫ ਜਿਹੜਾ ਟਰੰਪ ਸਾਹਿਬ ਨੇ ਸ਼ੁਰੂ ਕੀਤਾ ਪਹਿਲਾਂ ਮੇਰਾ ਖਿਆਲ ਆ ਵੀ ਬਹੁਤੇ ਦੁਨੀਆਂ ਦੇ ਵਸਿੰਦੇ ਆ ਜਿਹੜੇ ਇਸ ਧਰਤੀ ਉਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਟੈਰਿਫ ਕਦੇ ਟੈਰਿਫ ਹੁੰਦਾ ਕੀ ਆ ਕਿਉਂਕਿ ਕਦੇ ਇਹ ਗੱਲਾਂ ਸੁਣਨ ਦੇ ਵਿਚ ਘੱਟੇ ਆਈਆਂ ਸੀ। ਖੈਰ ਜਿਹੜੇ ਐਜੂਕੇਟਡ ਲੋਕ ਹੈਗੇ ਆ ਜਾਂ ਜਿਹੜੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਉਹਨਾਂ ਨੂੰ ਪਤਾ ਸੀਗਾ ਪਰ ਹਰ ਇੱਕ ਜਿਹੜਾ ਬੰਦਾ ਆ ਉਹਨੂੰ ਨਹੀਂ ਸੀ ਪਤਾ। ਤੇ ਹੁਣ ਕੀ ਹੋਇਆ ਖੱਟ ਸਾਹਿਬ ਜੀ ਤੁਸੀਂ ਵਾਪਸ ਆ ਗਏ ਮੈਨੂੰ ਲੱਗਦਾ ਤੇ ਉੱਥੇ ਜਿਹੜਾ ਕੋਲੰਬੀਆ ਹੈਗਾ ਉਹਦੇ ਉੱਪਰ ਇਹ ਦੋਸ਼ ਲਗਾਇਆ ਗਿਆ ਕਿ ਉਹ ਦੇਸ਼ ਸਰਹੱਦ ਉੱਪਰ ਜਿਹੜਾ ਆ ਉਹ ਕੰਟਰੋਲ ਕਰਨ ਤੋਂ ਜਿੱਥੇ ਡਰੱਗ ਉਹ ਕਹਿੰਦੇ ਆ ਵੀ ਇਕੁਆਡੋਰ ਵਾਲੇ ਕਿ ਇਧਰੋਂ ਆ ਰਿਹਾ ਆ ਇਸ ਕਰਕੇ ਸਾਨੂੰ ਇਹ ਜਿਹੜਾ ਉਹਦੇ ਤੇ ਟੈਰਿਫ ਸੀਗਾ ਇਹ ਵਧਾਉਣਾ ਪਿਆ। ਇਕੁਆਡੋਰ ਨੇ ਕਿਹਾ ਸੀ ਕਿ ਇਹ 100% ਵਾਲੀ ਜਿਹੜੀ ਦਰ ਆ ਇਹ 1 ਮਈ ਤੋਂ ਲਾਗੂ ਹੋਣੀ ਆ ਤੇ ਇਹ ਬਹੁਤ ਕੁਛ ਮੇਰਾ ਖਿਆਲ ਹੈ ਟਰੰਪ ਦੀ ਨਕਲ ਅਕਸਾ ਵੀ ਕਰਨ ਲੱਗ ਪਿਆ। ਦੇਸ਼ ਇਹਨੇ ਪਹਿਲੀ ਵਾਰੀ ਜਿਹੜਾ ਸੀ ਉਹ ਫਰਵਰੀ ਵਿਚ 30% ਸੀਗਾ 30 ਤੋਂ ਵਧਾ ਕੇ 50 ਕਰ ਦਿੱਤਾ ਤੇ ਹੁਣ ਇਹਨਾਂ ਨੇ ਜਿਹੜਾ ਸੀ 1 ਮਈ ਤੋਂ ਲਾਗੂ ਹੋਣਾ ਉਹ 100% ਹੋ ਗਿਆ।
0: ਡਾਕਟਰ ਸਾਹਿਬ ਆ ਗਏ ਜੀ ਮਾ ਸਾਹਿਬ
1: ਤੇ ਫਿਰ ਜਿਹੜਾ ਸੀਗਾ
0: ਮਾ ਸਾਹਿਬ ਆ ਗਏ ਜੀ ਕਰੀਏ ਉਹਨਾਂ ਦੇ ਨਾਲ ਚਾਲੂ
1: ਜੀ ਜੀ
0: ਹਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ ਜੀ ਆ ਜਾਓ।
2: ਹਾਂਜੀ ਸਤਿ ਸ੍ਰੀ ਅਕਾਲ ਜੀ ਮਾ ਸਾਹਿਬ ਹੁਣ ਤੁਸੀਂ ਥੋੜੀ ਦੇਰ ਪਾਣੀ ਪੀ ਲਓ।
1: ਕੋਈ ਨੀ ਗੱਲ ਪੀ ਲੈਣਾ ਕੋਈ ਗੱਲ ਨੀ ਮੈਂ
0: ਥੈਂਕ ਯੂ ਜੀ
1: ਤੁਸੀਂ ਪਾਣੀ ਪੂਣੀ ਪੀ ਕੇ ਆ ਗਏ ਚਾਹ ਚੁੱਕੀ ਨੀ
2: ਲੈਕਚਰ ਸੀਰੀਜ਼ ਤਾਂ ਅਗਲਾ ਲੈਕਚਰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
2: ਅਸੀਂ ਇਸ ਤੋਂ ਅੱਗੇ ਤੁਰ ਰਹੇ ਹਾਂ ਮੈਂ ਤੁਹਾਡੇ ਵਾਸਤੇ ਫਿਰ ਟਾਈਮ ਬਚਾ ਕੇ ਰੱਖਿਆ ਮੈਂ ਕੱਲ ਹਿੰਦੀ ਵਿਚ ਕਰ ਦਿੱਤਾ ਪ੍ਰੋਗਰਾਮ ਪਹਿਲੇ ਅੰਗਰੇਜ਼ੀ ਚ ਹੋ ਚੁੱਕਿਆ ਸੀਗਾ ਔਰ ਤੁਹਾਡੇ ਸਰੋਤਿਆਂ ਵਾਸਤੇ ਮੈਂ ਅੱਜ ਫਿਰ ਪੰਜਾਬੀ ਚ ਹਾਜ਼ਰ ਹਾਂ ਇਸ ਪ੍ਰੋਗਰਾਮ ਨੂੰ ਲੈ ਕੇ ਠੀਕ ਹੈ ਸੋ ਸਟਾਰਟਿੰਗ ਦੇ ਵਿਚ ਅਸੀਂ ਆਮ ਤੌਰ ਤੇ ਇਹ ਦੱਸ ਰਹੇ ਹਾਂ ਕਿ ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਤੇ ਕਿਵੇਂ ਕਿਵੇਂ ਅੱਗੇ ਇਹ ਜੀਵਨ ਚੱਲਦਾ ਆਇਆ ਫੇਰ ਜਦੋਂ ਇਹ ਸਰੀਰ ਬਣ ਗਿਆ ਤੇ ਇਸ ਸਰੀਰ ਦੇ ਬਣਨ ਤੋਂ ਬਾਅਦ ਇਹਦੇ ਵਿਚ ਕਿਹੜੇ ਕਿਹੜੇ ਅੰਗ ਕਿਹੜੇ ਕਿਹੜੇ ਸਿਸਟਮ ਜਿਹੜੇ ਸੀ ਉਹ ਸ਼ਾਮਿਲ ਹੋਏ ਪੰਤਰ ਸਰੀਰ ਦੀ ਕਿਵੇਂ ਬਣੀ ਇਹ ਸਾਰੀ ਡਿਟੇਲ ਅਸੀਂ ਆਪਣੇ ਸਾਰੇ ਸਰੋਤਿਆਂ ਨੂੰ ਦੱਸ ਚੁੱਕੇ ਹਾਂ ਔਰ ਉਸ ਤੋਂ ਬਾਅਦ ਫਿਰ ਆਪਾਂ ਇੱਕ ਹੋਰ ਦੌਰ ਸ਼ੁਰੂ ਕਰ ਰਿਹਾ ਹੈ ਕਿ ਅਲੱਗ ਅਲੱਗ ਹਿੱਸੇ ਇਸ ਸਰੀਰ ਦੇ ਉਹਨਾਂ ਦੇ ਵਿਚ ਅਲੱਗ ਅਲੱਗ ਅੰਗ ਹਨ ਉਹਨਾਂ ਅੰਗਾਂ ਦੇ ਵਿਚ ਅਗਰ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਹਦੇ ਬਾਹਰੀ ਸਾਈਨ ਕੀ ਹੋਣਗੇ ਕਿਉਂਕਿ ਮੈਡੀਕਲ ਸਾਇੰਸ ਤੇ ਜਿਹੜੀ ਹੁਣ ਟੈਕਨੋਲੋਜੀ ਆਈ ਹੈ ਇਹ ਬਹੁਤ ਬਾਅਦ ਵਿਚ ਆਈ ਹੈ ਪਹਿਲਾਂ ਵੀ ਲੋਕ ਬਿਮਾਰ ਹੁੰਦੇ ਸੀ ਉਸ ਤੋਂ ਪਹਿਲਾਂ ਵੀ ਲੋਕ ਠੀਕ ਹੁੰਦੇ ਸੀਗੇ ਔਰ ਬਿਮਾਰ ਹੁੰਦੇ ਸੀ ਠੀਕ ਹੁੰਦੇ ਸੀ ਇਹਦਾ ਮਤਲਬ ਇਹ ਆ ਕਿ ਕੁਝ ਐਸਾ ਨਿਯਮ ਹੋਏਗਾ ਨਾ ਕੁਦਰਤ ਵੱਲੋਂ
1: ਬਿਲਕੁਲ
2: ਕੁਝ ਐਸੀਆਂ ਨਿਸ਼ਾਨੀਆਂ ਹੋਣਗੀਆਂ ਨਾ ਕੁਦਰਤ ਵੱਲੋਂ ਜਿਹੜੀਆਂ ਬਾਹਰ ਆਉਂਦੀਆਂ ਹੋਣਗੀਆਂ
1: ਜੀ ਡਾਕਟਰ ਸਾਹਿਬ ਉਦੋਂ ਹਰ ਘਰ ਦਾ ਹਰ ਜੀ ਆ ਜਿਹੜਾ ਉਹ ਕੀਮ ਹੁੰਦਾ ਸੀ ਕਿਸੇ ਨੂੰ ਜੁਆਇਨ ਦਾ ਪਤਾ ਸੀ ਇਹ ਕੀ ਕਰਦੀ ਕਿਸੇ ਨੂੰ ਸੌਂਫ ਦਾ ਪਤਾ ਸੀ ਇਹ ਕੀ ਕਰਦੀ ਆ ਕਿਸੇ ਨੂੰ ਲੌਂਗ ਦਾ ਪਤਾ ਸੀ ਇਹ ਕੀ ਕਰਦਾ ਉਹ ਆਪੇ ਹੀ ਘਰ ਘਰ ਡਾਕਟਰ ਹੁੰਦੇ ਸੀਗੇ ਜੇ ਟੱਬਰ ਚੋਂ ਕਿਸੇ ਨੂੰ ਨਹੀਂ ਸਮਝ ਆ ਗਈ ਤਾਂ ਉਹ ਫਿਰ ਕਿਸੇ ਕੋਲ ਹੋਰ ਤੋਂ ਗੁਆਂਢੀ ਕੋਲ ਜਾ ਕੇ ਲੈ ਲੈਂਦੇ ਸੀ ਸਲਾਹ ਜੀ
2: ਖਾਸ ਤੌਰ ਤੇ ਜਿਹੜੇ ਘਰਾਂ ਦੇ ਬਜ਼ੁਰਗ ਹੁੰਦੇ ਸੀ ਨਾ ਕੋਈ ਬਿਮਾਰ ਹੋ ਜਾਣਾ ਤੇ ਫਲਾਣੀ ਮਾਈ ਨੂੰ ਪੁੱਛ ਲੋ
1: ਹਾਂਜੀ ਹਾਂਜੀ
2: ਪੁੱਛ ਲੋ ਉਹਨੂੰ ਪਤਾ ਆ ਭਾਵ ਕੀ ਆ ਪੀੜੀ ਦਰ ਪੀੜੀ ਇੱਕ ਜਾਣਕਾਰੀ ਅੱਗੇ ਕਨਵੇ ਕੀਤੀ ਜਾਂਦੀ ਸੀ
1: ਬਿਲਕੁਲ ਬਿਲਕੁਲ ਪਿਛਲੀ ਜਿਹੜੀ ਐਜੂਕੇਸ਼ਨ ਸੀ ਉਹ ਕੈਰੀ ਆਨ ਕੀਤੀ ਜਾਂਦੀ ਸੀ ਹੁਣ ਖਤਮ ਹੋ ਗਿਆ ਸਿਲਸਿਲਾ ਜੀ ਡਾਕਟਰ ਸਾਹਿਬ
2: ਹਾਂਜੀ ਤੇ ਉਹਦੇ ਮੁਤਾਬਕ ਇਹ ਸਾਰਾ ਜਿਹੜਾ ਸਿਲਸਿਲਾ ਸੀਗਾ ਉਹ ਅੱਗੇ ਚੱਲਦਾ ਰਹਿੰਦਾ ਸੀਗਾ ਪਰ ਉਦੋਂ ਸਾਡੇ ਕੋਲ ਕੋਈ ਇਸ ਤਰ੍ਹਾਂ ਜੇ ਪੁੱਛ ਲੈਂਦਾ ਕੋਈ ਭਈ ਇਹਦਾ ਸਬੂਤ ਕੀ ਹੈ ਭਾਈ ਤੁਸੀਂ ਜੋ ਕਹਿ ਰਹੇ ਹੋ ਸਿਰ ਦੀ ਪੜਤਾਲ ਕੋਈ ਨਹੀਂ ਸੀ ਸਾਡੇ ਕੋਲ ਫਲਾਣੇ ਨੇ ਕਿਹਾ ਜੀ ਉਹਨੂੰ ਪਤਾ ਜੀ ਅੱਗੇ ਇਸ ਤਰ੍ਹਾਂ ਹੁੰਦਾ ਸੀਗਾ ਤੇ ਇਸੇ ਕਰਕੇ ਅਸੀਂ ਇਹ ਹੁਣ ਕਰ ਰਹੇ ਹਾਂ ਇਸ ਹਾਲਾਤ ਦੇ ਵਿਚ ਬੜੇ ਸਾਰੇ ਚੁਟਕਲੇ ਵੀ ਬਣੇ ਬਹੁਤ ਕੁਛ ਐਸਾ ਹੋਇਆ ਪਰ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਉਵੇਂ ਉਵੇਂ ਅਸੀਂ ਉੱਤਰ ਦੀ ਪੜਤਾਲ ਕਰਨ ਲੱਗ ਪਏ ਤੇ ਉਹ ਗੱਲਾਂ ਉਹ ਚੀਜ਼ਾਂ ਲੱਭਣ ਲੱਗ ਗਏ ਜਿਹਨੂੰ ਅਸੀਂ ਉੱਤਰ ਦੀ ਪੜਤਾਲ ਕਹਿ ਸਕੀਏ ਭਾਵ ਸਬੂਤ ਕਹਿ ਸਕੀਏ ਵੀ ਜੋ ਮੈਂ ਕਹਿ ਰਿਹਾ ਹਾਂ ਉਹ ਮੈਂ ਸਹੀ ਕਹਿ ਰਿਹਾ ਹਾਂ ਤੇ ਉਹਦਾ ਸਬੂਤ ਆ ਹੈ ਇਸ ਕਰਕੇ ਉਹਨਾਂ ਆਧਾਰ ਦੇ ਉੱਪਰ ਹੀ ਫਿਰ ਅੱਗੇ ਜਿਹੜੀ ਸਾਡੀ ਲੈਬਾਰਟਰੀ ਟੈਕਨਾਲੋਜੀ ਜਾਂ ਹੋਰ ਟੈਕਨਾਲੋਜੀ ਜਿਹੜੀ ਸ਼ੁਰੂ ਹੋਈ ਹੈ ਉਹ ਇਸ ਤਰ੍ਹਾਂ ਸ਼ੁਰੂ ਹੁੰਦੀ ਰਹੀ ਹੈ ਵੀ ਕਿਵੇਂ ਲੱਭ ਸਕਦੇ ਹਾਂ ਅਸੀਂ ਕਿਵੇਂ ਕਰ ਸਕਦੇ ਹਾਂ ਅਸੀਂ ਸੋ ਉਸ ਤੋਂ ਬਾਅਦ ਅਸੀਂ ਇਸ ਚੀਜ਼ ਦੀ ਸ਼ਨਾਖਤ ਕਰਦੇ ਲੈਬ ਟੈਕਨਾਲੋਜੀ ਤੇ ਪਹੁੰਚ ਗਏ ਹਾਂ ਪਰ ਫਿਰ ਵੀ ਲੈਬ ਟੈਕਨਾਲੋਜੀ ਤੱਕ ਪਹੁੰਚਦਿਆਂ ਹੋਇਆਂ ਇੱਕ ਮਰੀਜ਼ ਬੁੱਢੀ ਅੱਜ ਮੇਰੇ ਜਲਾਬ ਕੱਤੇ ਨੂੰ ਹੋਣੇ ਆ ਸਾਡੇ ਕੋਲ ਤੇ ਅਲਟੀਮੇਟਲੀ ਅਸੀਂ ਉਹਨੂੰ ਉਹਦੇ ਸਿਮਟਮ ਨਿਸ਼ਾਨੀਆਂ ਜਾਣ ਕੇ ਅਗਰ ਵਕਤ ਅਨੁਸਾਰ ਕੋਈ ਹੱਲਾ ਹੋ ਸਕਦਾ ਹੈ ਹੱਲ ਹੋ ਸਕਦਾ ਹੈ ਉਹ ਕਰ ਦਈਏ ਜਾਂ ਉਸ ਤੋਂ ਬਾਅਦ ਅਸੀਂ ਇਹ ਵੀ ਜਾਣ ਸਕੀਏ ਵੀ ਇਹਦੀ ਬਿਮਾਰੀ ਕਿਸ ਟਾਈਪ ਦੀ ਹੈਗੀ ਹੈ ਉਸ ਮੁਤਾਬਕ ਜਿਹੜਾ ਉਸ ਬਿਮਾਰੀ ਦਾ ਜਾਣਕਾਰ ਹੋਵੇ ਅਸੀਂ ਡਾਇਰੈਕਟਲੀ ਉਹਦੇ ਕੋਲ ਅਪਰੋਚ ਕਰੀਏ ਨਹੀਂ ਤੇ ਆਮ ਤੌਰ ਤੇ ਪਹਿਲਾਂ ਜਨਰਲ ਹਸਪਤਾਲ ਚ ਜਾਓ ਹਸਪਤਾਲ ਵਾਲੇ ਫਿਰ ਡਾਇਗਨੋਸ ਕਰਨਗੇ ਫਿਰ ਤੁਹਾਨੂੰ ਕਹਿਣਗੇ ਨਹੀਂ ਚੰਗਾ ਤੈਨੂੰ ਤੇ ਚੈਸਟ ਡਿਪਾਰਟਮੈਂਟ ਚ ਭੇਜਣਾ ਆ ਤੈਨੂੰ ਤੇ ਉਹਦੇ ਡਿਪਾਰਟਮੈਂਟ ਚ ਭੇਜਣਾ ਇਟ ਵਿਲ ਟੇਕ ਲੌਂਗ ਟਾਈਮ ਲੰਬਾ ਸਮਾਂ ਜਿਹੜਾ ਸੀ ਇਸ ਗੱਲ ਦੇ ਵਿਚ ਹਰਜ ਹੋ ਜਾਂਦਾ ਸੀਗਾ ਤੇ ਕਈ ਸੀਰੀਅਸ ਮਰੀਜ਼ ਜਿਹੜੇ ਇਸ ਸਮੇਂ ਦੇ ਵਿਚ ਚੜਾਈ ਵੀ ਕਰ ਜਾਂਦੇ ਸੀ
1: ਬਿਲਕੁਲ ਬਿਲਕੁਲ
2: ਇਸ ਕਰਕੇ ਇਹ ਜਿਹੜੀਆਂ ਨਿਸ਼ਾਨੀਆਂ ਸੀ ਜਿਹੜੀਆਂ ਮੁੱਢਲੀਆਂ ਨਿਸ਼ਾਨੀਆਂ ਸੀ ਅਸੀਂ ਉਹਨਾਂ ਦੀ ਅੱਜ ਕੱਲ ਮੈਂ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਡਾਕਟਰ ਵੀ ਉਹਨਾਂ ਮੁੱਢਲੀਆਂ ਨਿਸ਼ਾਨੀਆਂ ਨੂੰ ਜਾਣਨ ਵਾਲੇ ਪਾਸੇ ਤਵੱਜੋ ਦੇ ਰਹੇ ਆ
1: ਜੀ
2: ਅੱਗੇ ਕੀ ਸੀਗਾ ਜੀ ਸੱਜਣ ਜਿਨ੍ਹਾਂ ਗੱਲਾਂ ਤੋਂ ਅਸੀਂ ਜਾਣੀ ਹੈ ਅਸੀਂ ਜਦੋਂ ਮੈਂ ਸਟੂਡੈਂਟ ਸੀ ਉਸ ਵੇਲੇ ਮੈਡੀਕਲ ਕਾਲਜਾਂ ਦੇ ਵਿਚ ਅਸੀਂ ਸਭ ਤੋਂ ਪਹਿਲੀ ਗੱਲ ਜਿਹੜੀ ਪੜ੍ਹਾਉਂਦੇ ਸੀ ਪੜ੍ਹਾਈ ਜਾਂਦੀ ਸੀ ਸਾਨੂੰ ਉਹ ਸੀ ਕਲੀਨਿਕਲ ਡਾਇਗਨੋਸਿਸ ਕਲੀਨਿਕਲ ਡਾਇਗਨੋਸਿਸ ਦਾ ਮਤਲਬ ਸੀ ਕਿ ਬਾਹਰ ਕਿਹੜੀਆਂ ਨਿਸ਼ਾਨੀਆਂ ਆਉਂਦੀਆਂ ਨੇ ਜਾਂ ਵੱਧ ਤੋਂ ਵੱਧ ਇਹ ਸੀ ਵੀ ਜੋ ਆਮ ਸਧਾਰਨ ਡਾਕਟਰ ਦੇ ਕੋਲ ਸਟੈਥੋਸਕੋਪ ਹੁੰਦਾ ਆ ਆ ਹੈਮਰ ਹੁੰਦਾ ਆ ਨਰਵਸ ਸਿਸਟਮ ਚੈੱਕ ਕਰਨ ਵਾਸਤੇ, ਥਰਮਾਮੀਟਰ ਹੁੰਦਾ ਟੈਂਪਰੇਚਰ ਵੇਖਣ ਵਾਸਤੇ, ਇਹੋ ਜਿਹੇ ਜਿਹੜੀਆਂ ਸਧਾਰਨ ਡਿਵਾਈਸਿਸ ਹੁੰਦੀਆਂ ਸੀ ਨਾ, ਉਹਨਾਂ ਦੇ ਨਾਲ ਜੱਜ ਕਰਕੇ ਅਸੀਂ, ਹਾਲਾਂਕਿ ਹੈ ਇਹ ਵੀ ਉੱਤਰ ਦੀ ਪੜਤਾਲ ਸੀ, ਉੱਤਰ ਦੀ ਪੜਤਾਲ ਸੀ, ਪਰ ਪਹਿਲੇ ਸਟੈਪ ਦੀ ਉੱਤਰ ਦੀ ਪੜਤਾਲ ਸੀ ਤੇ ਉਸ ਮੁਤਾਬਕ ਸਾਨੂੰ ਇਹ ਪੜਾਇਆ ਜਾਂਦਾ ਸੀਗਾ ਭਾਈ ਜੇ ਨਮੂਨੀਆਂ ਹੋਵੇ ਤੇ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ, ਜੇ ਕਿਸੇ ਨੂੰ ਟੀਬੀ ਹੋ ਗਈ ਆ ਤੇ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ, ਮਤਲਬ ਇੱਕ ਇੱਕ ਅੰਗ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਕਰਕੇ ਅਲੱਗ ਅਲੱਗ ਨਿਸ਼ਾਨੀਆਂ ਪੈਦਾ ਹੁੰਦੀਆਂ ਸੀ, ਜੋ ਆਪਣੇ ਇਹਨਾਂ ਲੈਕਚਰਾਂ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਵੀ ਕਿੱਥੇ ਕੀ ਹੋਵੇ ਤੇ ਉਸ ਤੋਂ ਬਾਅਦ ਕੀ ਸਾਡੇ ਸਾਹਮਣੇ ਆਵੇਗਾ ਜਿਹਦੇ ਤੋਂ ਅਸੀਂ ਇਹ ਅੰਦਾਜ਼ਾ ਲਾਵਾਂਗੇ ਵੀ ਅੰਦਰ ਆਹ ਨੁਕਸ ਹੋ ਗਿਆ
1: ਜੀ।
2: ਉਸ ਮੁਤਾਬਕ ਅਸੀਂ ਜਿਹੜਾ ਅੱਜ ਦਾ ਲੈਕਚਰ ਹੈ, ਕਿਉਂਕਿ ਪਹਿਲਾਂ ਅਸੀਂ ਸਿਰ ਦੀ ਗੱਲ ਸ਼ੁਰੂ ਕੀਤੀ ਸੀ, ਸਿਰ ਦੀ ਗੱਲ ਅਸੀਂ ਖੋਪੜੀ ਆ ਜੇ ਹੋਲ, ਆਮ ਤੌਰ ਤੇ ਸਾਰੇ ਲੋਕਾਂ ਵਾਸਤੇ ਸਿਰ ਇੱਕ ਖੋਪੜੀ ਹੈ ਤੇ ਕੰਗ ਆ, ਇਹ ਕੰਗ ਨਹੀਂ ਹੈ। ਆਪਾਂ ਕਿੰਨੀ ਤਰ੍ਹਾਂ ਗੱਲ ਕਰ ਚੁੱਕੇ ਹਾਂ ਕਿ ਅੰਦਰ ਇੱਕ ਪਿੰਡ ਵਸਿਆ ਹੋਇਆ, ਅਲੱਗ ਅਲੱਗ ਘਰ ਨੇ, ਉਹਨਾਂ ਦੀ ਬਾਉਂਡਰੀ ਹੈ, ਅਲੱਗ ਅਲੱਗ ਗਲੀਆਂ ਨੇ, ਉਹ ਸਾਰਾ ਡੇਰਵਾ ਆਪਾਂ ਅੱਗੇ ਸਾਰੇ ਆਪਣੇ ਸਰੋਤਿਆਂ ਨੂੰ ਦੇ ਚੁੱਕੇ ਹਾਂ, ਔਰ ਉਹਦੇ ਮੁਤਾਬਕ ਹੀ ਅਸੀਂ ਮੁੱਢਲੇ ਤੌਰ ਤੇ ਜੋ ਕੁਝ ਦੱਸਿਆ ਸੀਗਾ ਉਹ ਇਹ ਦੱਸਿਆ ਸੀ ਵੀ ਸਿਰ ਦੇ ਵਿੱਚ ਕਿਸੇ ਵੀ ਅੰਗ ਦੇ ਵਿੱਚ ਕਿਸੇ ਵੀ ਥਾਂ ਤੇ ਅਗਰ ਕੋਈ ਵੀ ਨੁਕਸ ਪੈ ਜਾਂਦਾ ਆ ਤੇ ਸਾਹਮਣੇ ਜਿਹੜੀਆਂ ਨਿਸ਼ਾਨੀਆਂ ਸਾਨੂੰ ਪੈਦਾ ਹੋਣਗੀਆਂ ਉਹ ਸਾਡੀ ਉਹੀ ਐਚੀਮੋਸਿਸ, ਉਹੀ ਸਾਈ ਬਿਜ਼ੀਨੈਸ, ਔਰ ਇਹ ਕਰੈਂਪਿੰਗ, ਫਟੀਗ, ਇਹ ਸਾਰਾ ਕੁਝ ਅਸੀਂ ਦੱਸ ਚੁੱਕੇ ਹਾਂ ਹਾਂਜੀ, ਔਰ ਦੌਰੇ ਵਗੈਰਾ ਪੈਣੇ, ਕਨਵਲਸ਼ਨਸ ਵਗੈਰਾ ਜਿਹਨੂੰ ਅਸੀਂ ਕਿਹਾ ਸੀਗਾ, ਇਹ ਸਾਰੀਆਂ ਗੱਲਾਂ ਮੁੱਢਲੀਆਂ ਨਿਸ਼ਾਨੀਆਂ ਹੋਣਗੀਆਂ। ਇਹ ਬਾਅਦ ਦੀ ਗੱਲ ਆ, ਅਸੀਂ ਜਦੋਂ ਦੁਬਾਰਾ ਇਸ ਚੀਜ਼ ਨੂੰ ਲੈਣਾ ਸ਼ੁਰੂ ਕਰਾਂਗੇ ਤੇ ਫੇਰ ਦੱਸਾਂਗੇ ਭਾਈ ਜੇ ਰਾਈਟ ਹੈਮੀਸਫੇਅਰ ਚ ਹੋਇਆ ਹੋਵੇ ਨੁਕਸ ਕੋਈ ਤੇ ਕੀ ਹੋ ਸਕਦਾ ਹੈ, ਜੇ ਅਰਕਨਵਾਇਡ ਫੌਸਾ ਦੇ ਵਿੱਚ ਨੁਕਸ ਹੋਇਆ ਹੋਵੇ ਤੇ ਕੀ ਹੋ ਸਕਦਾ, ਮਤਲਬ ਫਿਰ ਅਸੀਂ ਉਹਦੀ ਡਿਟੇਲ ਅਲੱਗ ਅਲੱਗ ਅੰਗਾਂ ਦੀ ਦੇਣੀ ਸ਼ੁਰੂ ਕਰਾਂਗੇ, ਔਰ ਇਸ ਸਿਲਸਿਲੇ ਦੇ ਵਿੱਚ ਅਸੀਂ ਸਿਰ ਤੋਂ ਬਾਅਦ ਨੈਕ ਨੂੰ ਲਿਆ ਸੀਗਾ ਤੇ ਨੈਕ ਦੇ ਵਿੱਚ ਵੀ ਬੜੀਆਂ ਇੰਪੋਰਟੈਂਟ ਗੱਲਾਂ ਸੀਗੀਆਂ, ਕਿਉਂਕਿ ਨੈਕ ਇੱਕ ਪਾਸਵੇ ਆ, ਸਿਰ ਤੋਂ ਲੈ ਕੇ ਹੇਠਾਂ ਵਾਲੇ ਧੜ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਹੇਠਾਂ ਤੋਂ ਉੱਪਰ ਨੂੰ ਜਾਂਦੀਆਂ ਨੇ, ਉੱਪਰ ਤੋਂ ਹੇਠਾਂ ਨੂੰ ਜਾਂਦੀਆਂ ਨੇ, ਇੱਕ ਲਿੰਕ ਬਣਿਆ ਹੋਇਆ, ਲੈਂਡ ਡੇਅਰ ਬਣਿਆ ਹੋਇਆ ਹੈ, ਪਲੱਸ ਕੁਝ ਇਸ ਨੈਕ ਦੀਆਂ ਆਪਣੀਆਂ ਗੱਲਾਂ ਸੀਗੀਆਂ, ਕੁਝ ਨੈਕ ਦੇ ਆਪਣੇ ਅੰਗ ਸੀ ਵੀ ਜਿਵੇਂ ਥਾਇਰਾਇਡ ਜਾਂ ਪੈਰਾਥਾਇਰਾਇਡ ਵਗੈਰਾ ਦੀ ਗੱਲ ਕੀਤੀ ਸੀ, ਜਾਂ ਥਾਇਰਾਇਡ ਬੋਨ ਦੀ ਗੱਲ ਕੀਤੀ ਸੀ, ਜਾਂ ਕਾਰਟੀਲੇਜਨ ਦੀ ਗੱਲ ਅਸੀਂ ਕਰਦੇ ਆ, ਟ੍ਰੇਕੀਆ ਵਗੈਰਾ ਦੀ ਕਰਦੇ ਆਏ ਹਾਂ, ਸੋ ਇਹ ਬਹੁਤ ਸਾਰੇ ਕੁਝ ਇੱਕ ਅੰਗ ਨੈਕ ਨਾਲ ਆਪਣੇ ਆਪ ਖੁਦ ਵੀ ਸੰਬੰਧਿਤ ਸੀਗੇ, ਸੋ ਇਹਨਾਂ ਦਾ ਵੇਰਵਾ ਅਸੀਂ ਆਮ ਸਾਰੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਸਾਰੇ ਸਰੋਤਿਆਂ ਨੂੰ ਦਿੰਦੇ ਆਏ ਹਾਂ। ਫੇਰ ਅਸੀਂ ਇਹ ਕਿਹਾ ਸੀਗਾ ਬਈ ਸਿਰ ਤੋਂ ਹੇਠਾਂ ਵਾਲਾ ਹਿੱਸਾ, ਗਰਦਨ ਤਾਂ ਲਿੰਕ ਆ ਨਾ, ਸਿਰ ਤੋਂ ਹੇਠਾਂ ਵਾਲਾ ਹਿੱਸਾ ਅਸੀਂ ਇਹ ਦੋ, ਇਸ ਨੂੰ ਕਿਹਾ ਸੀਗਾ ਟਰੰਕ, ਟਰੰਕ ਨੂੰ ਅਸੀਂ ਕਿਹਾ ਸੀਗਾ ਨੈਕ ਤੋਂ ਲੈ ਕੇ ਹੇਠਾਂ ਹਿਪ ਤੱਕ ਸਾਰਾ ਹੀਰਾ ਜਿਹੜਾ ਹਿੱਸਾ ਆਇਆ ਉਸ ਨੂੰ ਅਸੀਂ ਟਰੰਕ ਕਹਿੰਦੇ ਹਾਂ, ਔਰ ਫਿਰ ਅਸੀਂ ਇਸ ਟਰੰਕ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀਗਾ, ਇੱਕ ਨੂੰ ਅਸੀਂ ਕਿਹਾ ਸੀਗਾ ਚੈਸਟ ਤੇ ਦੂਸਰੇ ਨੂੰ ਅਸੀਂ ਕਹਿ ਦਿੱਤਾ ਸੀਗਾ ਐਬਡੋਮਨ। ਹੁਣ ਚੈਸਟ ਤੇ ਐਬਡੋਮਨ ਤੇ ਹਰ ਬੰਦੇ ਨੂੰ ਸਮਝ ਆਉਂਦੀ ਹੈ ਨਾ, ਉਹ ਸਟਰਕਚਰ ਹੈਗਾ ਆ, ਪਿਛਲੀਆਂ ਨੇ, ਸਟਰਨਮ ਹੈਗੀ ਆ, ਪਿਛਲੇ ਪਾਸੇ ਰੀੜ ਦੀ ਹੱਡੀ ਹੈਗੀ ਆ, ਪਰ ਸਟੋਮਕ ਦੇ ਤਾਂ ਅਗਲੇ ਪਾਸੇ ਸਾਰਾ ਮਾਸ ਹੀ ਮਾਸ ਆ, ਇਹ ਤੇ ਸਮਝ ਆਉਂਦਾ ਆ ਵੀ ਜਿੱਥੇ ਜਿੱਥੇ ਤੱਕ ਪਸਲੀਆਂ ਨੇ ਉੱਥੋਂ ਤੱਕ ਅਸੀਂ ਇਹਨੂੰ ਚੈਸਟ ਕਹਿ ਲਈਏ, ਤੇ ਜਿੱਥੇ ਜਿੱਥੇ ਪਸਲੀਆਂ ਖਤਮ ਹੋਈਆਂ ਉਦੋਂ ਹੇਠਾਂ ਵਾਲੇ ਨੂੰ ਐਬਡੋਮਨ ਕਹਿ ਲਈਏ। ਲੇਕਿਨ ਉਸ ਤੋਂ ਬਾਅਦ ਵੀ ਅਸਾਂ ਇੱਕ ਹੋਰ ਡਿਵੀਜ਼ਨ ਕੀਤੀ ਕਿ ਭਾਈ ਨਹੀਂ, ਇਹ ਜਿਹੜਾ ਐਬਡੋਮਨ ਹੈ ਨਾ, ਇਹਦੇ ਵੀ ਦੋ ਹਿੱਸੇ ਨੇ ਅੰਦਰ, ਇਹ ਠੀਕ ਹੈ ਵੀ ਬਾਹਰੋਂ ਇੱਕ ਹੀ ਦਿਸਦਾ, ਜਿਵੇਂ ਮੈਂ ਦੱਸਿਆ ਸੀਗਾ ਵੀ ਇੱਕ ਪਿਓ ਦੀ ਵਿਰਾਸਤ ਜਿਹੜੀ ਹੈ, ਦੋ ਮੁੰਡੇ ਹੋ ਗਏ ਤੇ ਉਹਨਾਂ ਨੇ ਆਪਦੇ ਵਿਹੜੇ ਦੇ ਵਿੱਚ ਕੰਧ ਕਰ ਲਈ, ਇਸੇ ਤਰ੍ਹਾਂ ਹੀ ਜਿਹੜਾ ਸਾਡਾ ਐਬਡੋਮਨ ਵਾਲਾ ਹਿੱਸਾ ਆਇਆ ਇਹਦੇ ਵਿੱਚ ਅਸੀਂ ਕੰਧ ਕਰੀ, ਔਰ ਉਹ ਕੰਧ ਬਾਹਰੋਂ ਤੇ ਨਹੀਂ ਦਿਸਦੀ, ਬਾਹਰ ਦੀ ਘਰ ਦੀ ਚਾਰ ਦੀਵਾਰੀ ਤੇ ਉਹੀ ਹੈਗੀ ਹੈ, ਐਬਡੋਮਨ ਦੇ ਜਿਹੜੇ ਮਾਸਪੇਸ਼ੀਆਂ ਨੇ ਜਾਂ ਮਸਲਸ ਨੇ ਇਹ ਤਾਂ ਉਹੀ ਹੈਗੇ ਨੇ, ਪਰ ਅੰਦਰ ਵਾਲੇ ਪਾਸੇ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਕ ਪੇਰੀਟੋਨੀਅਲ ਦਾ ਵੱਡਾ ਕਵਰਿੰਗ ਹੈ, ਇੱਕ ਪੇਰੀਟੋਨੀਅਮ ਦਾ ਛੋਟਾ ਕਵਰਿੰਗ ਹੈ, ਛੋਟੇ ਕਵਰਿੰਗ ਨੂੰ ਅਸੀਂ ਕਹਿ ਦਿੱਤਾ ਸੀ ਬਰਾਡ ਲਿਗਾਮੈਂਟ, ਤੇ ਵੱਡਾ ਕਵਰਿੰਗ ਜਿਹੜਾ ਸੀਗਾ ਉਹ ਪੇਟ ਦੇ ਸਾਰੇ ਅੰਗਾਂ ਨੂੰ ਕਵਰ ਕਰਦਾ ਸੀਗਾ, ਤੇ ਜਿਹੜਾ ਬਰਾਡ ਲਿਗਾਮੈਂਟ ਸੀਗਾ ਉਹਨੂੰ ਅਸੀਂ ਪੈਲਵਿਕ ਏਰੀਆ ਚ ਲੈ ਲਿਆ ਸੀਗਾ, ਉਹ ਜਣ ਅੰਗਾਂ ਨੂੰ ਕਵਰ ਕਰਦਾ ਸੀ। ਇਹ ਸਿਰਫ ਜਾਣਕਾਰੀ ਵਾਸਤੇ ਮੈਂ ਤੁਹਾਨੂੰ ਦੱਸ ਦਿੱਤਾ, ਪਰ ਅਜੇ ਅਸੀਂ ਪਹੁੰਚੇ ਹਾਂ ਚੈਸਟ ਦੇ ਵਿੱਚ। ਉਸ ਚੈਸਟ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਬਈ ਇਸ ਚੈਸਟ ਦੀ ਬਾਉਂਡਰੀ ਕੀ ਹੈਗੀ ਆ, ਪਿਛਲੇ ਪਾਸੇ ਰੀੜ ਦੀ ਹੱਡੀ, ਅਗਲੇ ਪਾਸੇ ਸਟਰਨਮ, ਸਕਰਨਮ ਦੇ ਤਿੰਨ ਹਿੱਸੇ ਮੈਂ ਦੱਸੇ ਸੀ ਕਿ ਉੱਪਰ ਵਾਲਾ ਮੈਨੂੰ ਬੈਰੀਅਨ ਸਕਰਨ ਵਾਲੀ ਵਿਚਕਾਰ ਦੀ ਸ਼ੈਫਟ ਆਫ ਦੀ ਸਕਰਨਮ ਇਸ ਤੋਂ ਹੇਠਾਂ ਵਾਲਾ ਪ੍ਰੋਸੈਸ ਜਿਹੜਾ ਜੀ ਫਾਈਡ ਪ੍ਰੋਸੈਸ ਸੀਗਾ ਔਰ ਇਹਨਾਂ ਦੀ ਡਿਟੇਲ ਐਨਾਟੋਮਿਕਲੀ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾ ਦਿੱਤੀ ਸੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੀ ਹੈਗੀ ਹੈ ਉਸ ਤੋਂ ਬਾਅਦ ਰੀੜ ਦੀ ਹੱਡੀ ਦੀ ਸਾਰੀ ਡਿਟੇਲ ਆਪਾਂ ਪਹਿਲਾਂ ਸਮਝ ਚੁੱਕੇ ਹਾਂ ਕਿ ਰੀੜ ਦੀ ਹੱਡੀ ਕਿਵੇਂ ਕਿਵੇਂ ਬਣੀ ਹੈ ਤੇ ਕੀ ਕੁਛ ਹੈਗਾ ਤੇ ਕਿੰਨੇ ਵਰਟੀਬਰਾ ਨੇ ਔਰ ਥੋਰੈਕਸ ਬੈਕ ਸਾਈਡ ਦੇ ਜਿਹੜੇ ਵਰਟੀਬਰਾ ਨੇ ਉਹਨਾਂ ਨੂੰ ਥੋਰੈਸਿਕ ਵਰਟੀਬਰਾ ਅਸੀਂ ਕਹਿੰਦੇ ਹਾਂ ਔਰ ਸਾਹਮਣੇ ਪਾਸੇ ਸਟਰਨਮ ਹੈ ਤੇ ਇਹਦੇ ਵਿਚਕਾਰ ਵਿਚਕਾਰ ਦੋਵਾਂ ਪਾਸੇ ਤੋਂ ਬੰਨਣ ਵਾਸਤੇ ਪਸਲੀਆਂ ਬਣੀਆਂ ਹੋਈਆਂ ਨੇ ਔਰ ਪਸਲੀਆਂ ਨੂੰ ਅਸੀਂ ਕਿਹਾ ਸੀਗਾ ਵੀ ਇਹ 12 ਨੇ 12 ਇੱਕ ਪਾਸੇ 12 ਇੱਕ ਪਾਸੇ ਹੈਗੀਆਂ ਨੇ ਫਿਰ ਉਹਨਾਂ ਦੀ ਅਸੀਂ ਡਿਸਕ੍ਰਿਪਸ਼ਨ ਵੀ ਦੱਸ ਦਿੱਤੀ ਸੀ ਕਿ ਭਾਈ ਪਸਲੀਆਂ ਇਹਦੀਆਂ 7 ਪਸਲੀਆਂ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਜੁੜੀਆਂ ਹੋਈਆਂ ਨੇ ਅਗਲੀਆਂ 3 ਪਸਲੀਆਂ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਸਿੱਧੀਆਂ ਤੇ ਨਹੀਂ ਜੁੜੀਆਂ ਹੋਈਆਂ ਲੇਕਿਨ ਉਹ ਇੰਜ ਜੁੜੀਆਂ ਹੋਈਆਂ ਨੇ ਕਿ 7ਵੀਂ ਪਸਲੀ ਸਟਰਨਮ ਦੇ ਨਾਲ ਜੁੜੀ ਹੈ 7ਵੀਂ ਦੀ ਬਾਂਹ ਫੜ ਕੇ 8ਵੀਂ ਪਸਲੀ 7ਵੀਂ ਦੇ ਨਾਲ ਜੁੜੀ ਹੋਈ ਹੈ ਤੇ 8ਵੀਂ ਦੇ ਨਾਲ 9ਵੀਂ ਜੁੜੀ ਹੋਈ ਹੈ 8ਵੀਂ ਦੀ ਬਾਂਹ ਫੜ ਕੇ ਸੋ ਭਾਵ ਇਹ ਪਿਛਾਂ ਨੂੰ ਹਟਦੀਆਂ ਗਈਆਂ ਇੱਕ ਦੂਸਰੇ ਦੀ ਬਾਂਹ ਫੜ ਕੇ ਤੇ ਅਲਟੀਮੇਟ ਉਸ ਤੋਂ ਬਾਅਦ 2 ਰਹਿ ਗਈਆਂ ਸੀ ਜਿਨ੍ਹਾਂ ਨੂੰ ਅਸੀਂ ਇਹ ਕਿਹਾ ਵੀ ਇਹਦੇ ਫਲੋਟਿੰਗ ਰਿਬਸ ਨੇ ਫਲੋਟਿੰਗ ਰਿਬਸ ਦਾ ਮਤਲਬ ਹੈ ਵੀ ਇਹ ਸਾਹਮਣੇ ਲੱਗੀਆਂ ਹੀ ਨਹੀਂ ਹੋਈਆਂ ਕਿਸੇ ਨਾਲ ਰਹਿਦੀਆਂ ਹੀ ਆ ਔਰ ਪਿਛਲੇ ਪਾਸੇ ਰੀੜ ਦੀ ਹੱਡੀ ਨਾਲ ਜੁੜੀਆਂ ਨੇ ਫਿਰ ਇਹਨਾਂ ਪਸਲੀਆਂ ਨੂੰ ਇੱਕ ਦੂਜੀ ਦੇ ਬਰਾਬਰ ਜਗ੍ਹਾ ਰੱਖਣ ਵਾਸਤੇ ਵੀ ਭਾਈ ਇਹ ਬਰਾਬਰ ਐ ਇਕੱਠੀਆਂ ਹੋ ਜਾਣ ਕਿਤੇ
1: ਜੀ
2: ਸਾਡੇ ਵਿੰਡੋ ਦੇ ਉੱਪਰ ਲੱਗਿਆ ਹੁੰਦਾ ਨਾ ਬਲਾਈਂਡਰ ਜਿਹੜੇ ਲੱਗੇ ਹੁੰਦੇ ਨੇ ਉਹਦੇ ਵਿੱਚ ਧਾਗਾ ਹੁੰਦਾ ਤੇ ਬਰਾਬਰ ਵਿੱਚ ਹੀ ਦੇ ਰਹਿੰਦੇ ਆ ਵਿਚਕਾਰ ਇੰਟਰਕੋਸਟਲ ਮਸਲ ਹੁੰਦੇ ਨੇ ਔਰ ਇੰਟਰਕੋਸਟਲ ਮਸਲ ਇਹਨਾਂ ਪਸਲੀਆਂ ਨੂੰ ਇੱਕ ਦੂਜੀ ਤੋਂ ਬਰਾਬਰ ਦੂਰੀ ਦੇ ਵਿੱਚ ਬੰਨੀ ਰੱਖਦੀਆਂ ਨੇ ਔਰ ਇਸੇ ਤਰ੍ਹਾਂ ਹੀ ਸਾਰੀਆਂ ਪਸਲੀਆਂ ਜਿਹੜੀਆਂ ਨੇ ਦੋਵੇਂ ਪਾਸੇ ਦੀਆਂ ਬੰਨੀਆਂ ਹੋਈਆਂ ਨੇ ਤਾਂ ਕਿ ਚੈਸਟ ਦਾ ਕੇਜ ਜਿਹੜਾ ਆ ਉਹ ਸਖ਼ਤ ਹਾਰਡ ਬਣਿਆ ਰਹਿ ਸਕੇ ਪੂਰੀ ਇਹਦੀ ਸਪੋਰਟ ਰਹਿ ਫਿਰ ਆਪਾਂ ਕਾਰਟੀਲੇਜਾਂ ਦੀ ਗੱਲ ਕਰੀ ਸੀ ਪਿਛਲੇ ਪਾਸੇ ਦੀਆਂ ਕਾਰਟੀਲੇਜ ਜਿੱਥੇ ਰਿਤ ਜਿਹੜੀਆਂ ਨੇ ਜਾ ਕੇ ਰੀੜ ਦੀ ਹੱਡੀਆਂ ਲੱਗਦੀਆਂ ਨੇ ਫਿਰ ਅਗਲੇ ਪਾਸੇ ਦੀਆਂ ਕਾਰਟੀਲੇਜ ਜਿਹੜੀਆਂ ਸੀਗੀਆਂ ਜਿਹੜੀਆਂ ਸਟਰਨਮ ਦੇ ਨਾਲ ਇਸ ਨੂੰ ਬੰਨਦੀਆਂ ਨੇ ਔਰ ਇੰਟਰਕਾਸਟ ਮਸਲ ਆਪਾਂ ਗੱਲ ਕਰ ਹੀ ਚੁੱਕੇ ਹਾਂ ਜਿਹੜੇ ਵਿਚਕਾਰ ਪਸਲੀਆਂ ਦੇ ਲੱਗੇ ਹੋਏ ਨੇ ਇੱਕ ਦੂਜੀ ਨੂੰ ਦੂਰੀ ਦੇ ਬਰਾਬਰ ਰੱਖਦੇ ਨੇ ਸੋ ਇਹ ਸਟਰਕਚਰ ਅਸੀਂ ਸਾਰਾ ਚੈਸਟ ਦਾ ਦੱਸ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਮੈਂ ਇਹ ਤੁਹਾਨੂੰ ਦੱਸਿਆ ਸੀਗਾ ਵੀ ਇਸ ਚੈਸਟ ਦੇ ਵਿੱਚ ਜਿੰਨੇ ਵੀ ਸਟਰਕਚਰ ਨੇ ਨਾ ਉਹਨੂੰ ਅਸੀਂ ਆਸਾਨੀ ਨਾਲ ਜਾਣਨ ਵਾਸਤੇ ਨਾ 3 ਗਰੁੱਪਾਂ ਚ ਵੰਡ ਸਕਦੇ ਹਾਂ ਪਹਿਲਾ ਗਰੁੱਪ ਤੇ ਅਸੀਂ ਇਹ ਕਹਿ ਦਿੰਦੇ ਹਾਂ ਭਾਈ ਜਿਹਨੂੰ ਅਸੀਂ ਕਹਾਂਗੇ ਮਸਕੁਲਰ ਟਾਈਪ ਦਾ ਸਟਰਕਚਰ ਜਾਂ ਮਿਡਿਆਸਟਾਈਨਮ ਮੈਂ ਕਿਹਾ ਸੀਗਾ ਮਿਡ ਦਾ ਮਤਲਬ ਮੈਂ ਵਿਚਕਾਰਲਾ ਮਿਡਿਆਸਟਾਈਨਮ ਵਿਚਕਾਰਲਾ ਹਿੱਸਾ ਜਿਹੜਾ ਹੈਗਾ ਉਸ ਨੂੰ ਅਸੀਂ ਮਿਡਿਆਸਟਾਈਨਮ ਕਹਿੰਦੇ ਹਾਂ ਤੇ ਮਿਡਿਆਸਟਾਈਨਮ ਨੂੰ ਅਸੀਂ ਦੂਸਰਾ ਕਿਹਾ ਸੀਗਾ ਵੀ ਇਹ ਕਾਮਨ ਪਾਥਵੇ ਆ ਕਾਮਨ ਪਾਥਵੇ ਤੇ ਦੀਮਾ ਸਾਹਿਬ ਤੁਹਾਨੂੰ ਪਤਾ ਹੋਏਗਾ ਕਿਸੇ ਵੇਲੇ ਜਿਹੜੇ ਪਾਕਿਸਤਾਨ ਵਾਲੇ ਇੰਡੀਆ ਤੋਂ ਇੱਕ ਕੋਰੀਡੋਰ ਮੰਗਦੇ ਸੀ ਬੰਗਲਾਦੇਸ਼ ਨੂੰ ਲਾਉਣ ਵਾਸਤੇ ਹੁੰਦੇ ਬੰਗਲਾਦੇਸ਼ ਬਣ ਗਿਆ ਉਦੋਂ ਤਾਂ ਪਾਕਿਸਤਾਨ ਸੀ ਨਾ
1: ਅੱਛਾ ਸੀਗਾ ਬਿਲਕੁਲ ਸੀਗਾ ਉਹ ਕੋਰੀਡੋਰ ਰਾਹ ਮੰਗ ਰਹੇ ਸੀ ਉਹ ਕਹਿੰਦੇ ਵੀ ਸਾਨੂੰ ਸਭ ਕੇ ਛੇਤੀ ਬਣਾ ਕੇ ਦੇਖੋ
2: ਇਸ ਤਰ੍ਹਾਂ ਦਾ ਇਹ ਇੱਕ ਰਾਹ ਹੈ ਜਿਹੜਾ ਸਿਰ ਤੋਂ ਲੈ ਕੇ ਹੇਠਾਂ ਪੇਟ ਵਾਲੇ ਹਿੱਸੇ ਤੱਕ ਇਹਦਾ ਆਪਣਾ ਲਿੰਕ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦੀ ਆਵਾਜਾਈ ਇਹਦੇ ਵਿੱਚ ਹੁੰਦੀ ਰਹਿੰਦੀ ਹੈ ਔਰ ਚੈਸਟ ਤੇ ਅਬਡੋਮਨ ਨੂੰ ਇੱਕ ਦੂਸਰੇ ਤੋਂ ਅਲੱਗ ਕਰਨ ਵਾਸਤੇ ਅਸੀਂ ਇੱਕ ਮਾਸਪੇਸ਼ੀ ਦਾ ਨਾਂ ਲਿਆ ਸੀ ਜਿਹਨੂੰ ਅਸੀਂ ਡਾਇਫਰਾਮ ਕਹਿੰਦੇ ਹਾਂ ਡਾਇਫਰਾਮ ਜਿਹੜਾ ਹੈ ਉਹ ਪੂਰੀ ਤਰ੍ਹਾਂ ਬਾਰਡਰ ਨਹੀਂ ਹੈ ਉਹਦੇ ਵਿਚਕਾਰ 7 ਓਪਨਿੰਗ ਨੇ 7 ਰਸਤੇ ਨੇ ਬਈ ਠੀਕ ਆ ਉੱਪਰ ਤੋਂ ਚੀਜ਼ਾਂ ਹੇਠਾਂ ਵੀ ਜਾ ਸਕਦੀਆਂ ਨੇ ਹੇਠਾਂ ਤੋਂ ਚੀਜ਼ਾਂ ਉੱਪਰ ਵੀ ਜਾ ਸਕਦੀਆਂ ਨੇ ਜਿਵੇਂ ਡਿਸੈਂਡਿੰਗ ਏਓਰਟਾ ਡਿਸੈਂਡਿੰਗ ਥੋਰੈਸਿਕ ਏਓਰਟਾ ਹੈ ਉਹ ਡਿਸੈਂਡਿੰਗ ਐਬਡੋਮੀਨਲ ਏਓਰਟਾ ਬਣ ਜਾਂਦੀ ਹੈ ਡਾਇਫਰਾਮ ਤੋਂ ਲੰਘ ਕੇ ਇਸੇ ਤਰ੍ਹਾਂ ਹੇਠਾਂ ਜੋ ਆਉਣ ਵਾਲੀ ਜਿਹੜੀ ਹੈ ਉਹ ਇਨਫੀਰੀਅਰ ਵੇਨ ਕਿਹਾ ਜਿਹੜੀ ਹੈ ਉਹ ਉੱਪਰ ਨੂੰ ਆ ਜਾਂਦੀ ਹੈ ਇਸੇ ਤਰ੍ਹਾਂ ਹੀ ਉੱਪਰ ਵਾਲੇ ਪਾਸਿਓ ਜਿਹੜੀ ਸੁਪੀਰੀਅਰ ਵੇਨ ਕਿਹਾ ਉਹ ਸਿਰ ਦਾ ਵਾਪਸੀ ਖੂਨ ਲੈ ਕੇ ਆ ਜਾ ਰਹੀ ਹੈ ਇਸੇ ਤਰ੍ਹਾਂ ਹੀ ਹਾਰਟ ਤੋਂ ਜਾਣ ਵਾਲੀਆਂ ਖੂਨ ਦੀਆਂ 2 ਨਾੜੀਆਂ ਜਿਹੜੀਆਂ ਨੇ ਉਹਨਾਂ ਨੂੰ ਕੈਰੋਟਿਡ ਆਰਟਰੀ ਸੀ ਕਿਹਾ ਸੀਗਾ ਉਹ ਦਿਲ ਤੋਂ ਖੂਨ ਉੱਪਰ ਲੈ ਕੇ ਜਾ ਰਹੀਆਂ ਨੇ ਤੇ ਮਤਲਬ ਸਾਰੇ ਭਾਗ ਅਸੀਂ ਜਦੋਂ ਐਨਾਟਮੀ ਦੀ ਗੱਲ ਕੀਤੀ ਸੀ ਸਟਰਕਚਰਲ ਬਣਤਰ ਦੀ ਗੱਲ ਕੀਤੀ ਸੀ ਉਦੋਂ ਡਿਟੇਲ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਸੀਗੇ ਠੀਕ ਹੈ ਸੋ ਉਸ ਤੋਂ ਬਾਅਦ ਜਿਹੜਾ ਇਸ ਏਰੀਏ ਦੇ ਵਿੱਚ ਕੁਝ ਹਿੱਸਾ ਆਉਣ ਵਾਲਾ ਹੈਗਾ ਆ ਉਹਨੂੰ ਅਸੀਂ ਟ੍ਰੇਕੀਆ ਕਿਹਾ ਸੀਗਾ ਰਾਈਟ ਤੇ ਲੈਫਟ ਬ੍ਰੌਂਕਸ ਕਿਹਾ ਸੀਗਾ ਇਹ ਪਾਰਟੀਕੂਲਰਲੀ ਉਸ ਏਰੀਏ ਦੇ ਨਾਲ ਸੰਬੰਧਿਤ ਸੀਗੇ। ਔਰ ਚੈਸ ਦੇ ਵਿਚ ਦੂਸਰੇ ਦੋ ਭਾਗ, ਇਕ ਤਾਂ ਮੀਡੀਆ ਸਵੈਜਨ ਦੀ ਅਸੀਂ ਗੱਲ ਕਰ ਦਿੱਤੀ ਆ, ਦੂਸਰੇ ਦੋ ਭਾਗ ਉਹ ਨੇ ਜਿਨ੍ਹਾਂ ਨੂੰ ਅਸੀਂ ਪਲਿਊਰਲ ਕੈਵਿਟੀ ਕਹਿੰਦੇ ਹਾਂ। ਪਲਿਊਰਾ ਉਹ ਕਵਰਿੰਗ ਹੈ ਜਿਹੜਾ ਫੇਫੜਿਆਂ ਦੇ ਉੱਪਰ ਚੜਿਆ ਹੋਇਆ। ਇਹਦੇ ਬਾਰੇ ਮੈਂ ਆਮ ਤੌਰ ਤੇ ਪਹਿਲਾਂ ਦੱਸ ਚੁੱਕਿਆ ਹਾਂ ਕਿ ਭਾਈ ਜਿੰਨੇ ਵੀ ਅੰਗ ਹਨ ਸਰੀਰ ਦੇ ਵਿਚ ਉਹਨਾਂ ਨੂੰ ਆਪਣੀ ਆਪਣੀ ਬਾਉਂਡਰੀ ਦੇ ਵਿਚ ਰੱਖਣ ਵਾਸਤੇ ਇਹਨਾਂ ਦੇ ਉੱਪਰ ਇੱਕ ਕਵਰਿੰਗ ਚੜਿਆ ਹੋਇਆ, ਕਿਉਂਕਿ ਚੱਲਣਾ ਜੀਵਨ ਦਾ ਨਾਂ ਹੈ। ਹਰ ਅੰਗ ਦੇ ਵਿਚ ਇੱਕ ਲਗਾਤਾਰ ਮੂਵਮੈਂਟ ਹੋ ਰਹੀ, ਜਿਵੇਂ ਸੈੱਲ ਦੀ ਗੱਲ ਵੀ ਆਪਾਂ ਕਰਦੇ ਹਾਂ ਤੇ ਸੈੱਲ ਐਨਰਜੀ ਤੱਕ ਪਹੁੰਚਦਾ, ਸਾਨੂੰ ਲੱਗਦਾ ਕਿ ਐਨਰਜੀ ਲਗਾਤਾਰ ਚੱਲ ਰਹੀ ਹੈ।
1: ਬਿਲਕੁਲ,
2: ਘੜੀ ਦੇ ਪੈਂਡੂਲਮ ਦੇ ਮੁਤਾਬਕ ਇਹ ਚੱਲ ਰਹੀ ਹੈ। ਤੋਂ ਭਾਵ ਇਹ ਕੀ ਹੋਇਆ, ਇਹ ਗੱਲ ਕਹਿ ਕੇ ਮੈਂ ਦੱਸਣਾ ਇਹ ਚਾਹੁੰਦਾ ਕਿ ਹਰ ਅੰਗ ਹੀ ਮੂਵਮੈਂਟ ਚ, ਹਰ ਅੰਗ ਹੀ ਮੂਵਮੈਂਟ ਦੇ ਵਿਚ ਹੈਗਾ, ਫੈਲਦਾ ਹੈ ਸੁਕੜਦਾ ਹੈ, ਫੈਲਦਾ ਹੈ ਸੁਕੜਦਾ ਹੈ। ਪਰ ਇਸ ਨੂੰ ਫੈਲਣ ਤੇ ਸੁਕੜਨ ਦੇ ਨਾਲ ਕਿਤੇ ਬਾਹਰ ਦੇ ਬਾਕੀ ਅੰਗਾਂ ਨੂੰ ਕੋਈ ਤਕਲੀਫ ਨਾ ਹੋਵੇ, ਇਸ ਕਰਕੇ ਇਹਦੀ ਇੱਕ ਬਾਉਂਡਰੀ ਨਿਸ਼ਚਿਤ ਕਰ ਦਿੱਤੀ। ਜੇ ਤੁਸੀਂ ਆਪਾਂ ਲਾਈਟ ਤੇ ਜਾਂਦੇ ਹਾਂ ਨਾ, ਤੇ ਲਾਈਟ ਰੈੱਡ ਹੋ ਗਈ ਤੇ ਅਸੀਂ ਰੁਕ ਗਏ, ਪਰ ਰੈੱਡ ਹੋਣ ਤੋਂ ਪਹਿਲਾਂ ਇੱਕ ਹੋਰ ਬਰਾਊਨ ਜੀ ਪੀਲੀ ਜੀ ਲਾਈਟ ਹੁੰਦੀ ਹੈ, ਜਿਹਦਾ ਮਤਲਬ ਇਹ ਵੀ ਅਜੇ ਤੇਰੇ ਕੋਲ ਥੋੜਾ ਸਮਾਂ ਹੈਗਾ। ਹਾਂਜੀ, ਗ੍ਰੀਨ ਹੋਣ ਤੋਂ ਪਹਿਲਾਂ ਤੇ ਰੈੱਡ ਹੋਣ ਤੋਂ ਪਹਿਲਾਂ ਵਿਚਕਾਰ ਜਿਹੜੀ ਲਾਈਟ ਹੁੰਦੀ ਆ ਉਹ ਥੋੜਾ ਸਮਾਂ ਤੁਹਾਨੂੰ ਦਿੰਦੀ ਹੈ। ਸੋ ਇਸ ਤਰ੍ਹਾਂ ਦਾ ਉਹ ਜਿਹੜਾ ਸਮਾਂ ਹੈਗਾ ਆ, ਹਰ ਅੰਗ ਦੇ ਬਾਹਰਲੇ ਪਾਸੇ ਇੱਕ ਗਿਲਾਫ ਬਣਾ ਕੇ ਕੁਦਰਤ ਨੇ ਦਿੱਤਾ ਹੋਇਆ, ਔਰ ਉਸ ਗਿਲਾਫ ਦੇ ਵਿਚ ਥੋੜਾ ਬਹੁਤ ਫਲੂਇਡ ਭਰਿਆ ਵੀ ਇਹ ਗਿਲਾਫ ਆਪਸ ਚ ਨਾ ਚਿੰਬੜ ਜਾਵੇ, ਔਰ ਆਪਸ ਚ ਸਟਕ ਹੋ ਕੇ ਤੇ ਹੋਰ ਨਵੀਆਂ ਪ੍ਰੋਬਲਮ ਨਾ ਸ਼ੁਰੂ ਕਰ ਦੇਵੇ, ਜਿਹੜੀ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ, ਇਸ ਤਰ੍ਹਾਂ ਇਹ ਪਰਦੇ ਆਪਸ ਚ ਸਟਿਕ ਹੋ ਜਾਣ ਤੇ ਫਿਰ ਹੋਰ ਮੁਸ਼ਕਲ ਹੋ ਜਾਂਦੀ ਹੈ। ਪਰ ਫਲੂਇਡ ਹੈਗਾ ਜਿਸ ਕਰਕੇ ਇਹ ਆਪਸ ਵਿਚ ਚਿਪਕਦੇ ਤੇ ਨਹੀਂ, ਲੇਕਿਨ ਸਪੇਸ ਦਿੰਦੇ ਨੇ ਅੰਦਰ ਦੇ ਅੰਗ ਨੂੰ ਥੋੜਾ ਬਹੁਤ ਫੈਲਣ ਵਾਸਤੇ ਜਾਂ ਇਸ ਤਰ੍ਹਾਂ ਕਰਨ ਵਾਸਤੇ, ਤਾਂ ਕਿ ਉਹ ਜਿਹੜਾ ਅੰਗ ਹੈ ਅੰਦਰ ਵਾਲਾ, ਮੈਂ ਸਾਰੇ ਅੰਗਾਂ ਦੀ ਗੱਲ ਕਰ ਰਿਹਾ ਹਾਂ, ਸਾਰੇ ਅੰਗਾਂ ਦੇ ਉੱਪਰ ਹੀ ਕੁਦਰਤ ਨੇ ਇੱਕ ਗਿਲਾਫ ਚੜਾਇਆ ਹੋਇਆ ਔਰ ਉਹਨੂੰ ਅਲੱਗ ਅਲੱਗ ਨਾਂ ਦਿੱਤੇ ਹੋਏ ਨੇ। ਤੇ ਆਪਾਂ ਚੈਸਟ ਦੀ ਗੱਲ ਕਰ ਰਹੇ ਹਾਂ, ਤੇ ਇਸ ਚੈਸਟ ਦੀ ਗੱਲ ਕਰਦੇ ਹੋਏ ਮੈਂ ਕਿਹਾ ਵੀ ਦੋ ਪਲਿਊਰਲ ਸੈਕ ਨੇ, ਦੋ ਇਸ ਤਰ੍ਹਾਂ ਦੇ ਲਿਫਾਫੇ ਹਨ ਜਿਨ੍ਹਾਂ ਨੂੰ ਅਸੀਂ ਪਲਿਊਰਲ ਸੈਕ ਕਹਿੰਦੇ ਹਾਂ। ਮੀਡੀਆ ਸਟਾਈਨਮ ਸੈਂਟਰ ਚ ਹੋ ਗਿਆ, ਉਹਦੇ ਦੋਵੇਂ ਪਾਸੇ ਦੋ ਪਲਿਊਰਲ ਸੈਕ ਨੇ ਔਰ ਇਹ ਵੀ ਇਸੇ ਤਰ੍ਹਾਂ ਦੇ ਡਬਲ ਲੇਅਰਡ ਮੈਂਬਰ ਨੇ ਔਰ ਇਹਦੇ ਵਿਚ ਫਲੂਇਡ ਭਰਿਆ ਹੋਇਆ, ਤਾਂ ਕਿ ਫੇਫੜੇ ਜਦੋਂ ਸੁਕੜਨ ਜਾਂ ਫੈਲਣ, ਨਾ ਤਾਂ ਇਹ ਬਾਹਰ ਨੂੰ ਹਰਟ ਕਰਨ, ਨਾ ਅੰਗ ਨੂੰ ਕੋਈ ਐਸੀ ਕੰਡੀਸ਼ਨ ਆਵੇ ਤੇ ਇਹ ਫੈਲਦੇ ਸੁਕੜਦੇ ਰਹਿਣ, ਉਹਨੂੰ ਅਸੀਂ ਪਲਿਊਰਲ ਕੈਵਿਟੀ ਕਹਿੰਦੇ ਹਾਂ। ਔਰ ਇਹ ਪਲਿਊਰਲ ਸੈਕ ਦੋਵੇਂ ਫੇਫੜਿਆਂ ਨੂੰ ਫੈਲਣ ਵਾਸਤੇ ਜਗ੍ਹਾ ਦਿੰਦੇ ਆ, ਦੋਨਾਂ ਸਾਈਡਾਂ ਤੇ, ਮੀਡੀਆ ਸਟਾਈਨਮ ਦੇ ਦੋਨਾਂ ਸਾਈਡਾਂ ਤੇ ਇਹ ਦੋ ਫੇਫੜਿਆਂ ਨੂੰ ਕਵਰ ਕਰਦੇ ਆ। ਔਰ ਉਸ ਤੋਂ ਬਾਅਦ ਮੇਨ ਆਰਗਨ ਜਿਹੜੀ ਦੀ ਗੱਲ ਸੀ ਇਸ ਹਾਰਟ ਦੇ ਵਿਚ, ਹਾਲ ਮੇਨ ਤਾਂ ਅਸੀਂ ਫੇਫੜਿਆਂ ਨੂੰ ਵੀ ਕਹਿ ਸਕਦੇ ਹਾਂ ਨਾ, ਜੇ ਫੇਫੜੇ ਹਵਾ ਹੀ ਨੀ ਦੇਣਗੇ ਤੇ ਹਾਰਟ ਦਾ ਕੰਮ ਕਿਵੇਂ ਚੱਲੂਗਾ। ਸੋ ਉਹਨਾਂ ਦੇ ਵਿਚਕਾਰ ਹੈਗਾ ਹਾਰਟ ਦਿਲ, ਔਰ ਦਿਲ ਜ਼ਿਆਦਾਤਰ ਹਿੱਸਾ ਜਿਹੜਾ ਆ ਉਹ ਇਹ ਹੈ ਮੀਡੀਆ ਸਟਾਈਨਮ ਦਾ ਹਿੱਸਾ। ਯਾਦ ਰੱਖਣਾ ਪਲਿਊਰਲ ਕੈਵਿਟੀ ਜਿਹੜੀ ਹੈ ਉਹ ਫੇਫੜਿਆਂ ਨੂੰ ਤੇ ਦਿਲ ਨੂੰ ਸੈਪਰੇਟ ਕਰਦੀ ਹੈਗੀ, ਕਿਉਂਕਿ ਹਾਰਟ ਦੇ ਉੱਪਰ ਆਪਣਾ ਇੱਕ ਹੋਰ ਕਵਰਿੰਗ ਚੜਿਆ ਹੋਇਆ ਆ ਜਿਹਨੂੰ ਅਸੀਂ ਕਹਿੰਦੇ ਹਾਂ ਪੈਰੀਕਾਰਡੀਅਮ। ਪੈਰੀਕਾਰਡੀਅਮ ਜਿਹੜਾ ਹੈ ਉਹ ਵੀ ਡਬਲ ਲੇਅਰ ਹੈਗਾ, ਉਹਦੇ ਵਿਚ ਵੀ ਥੋੜਾ ਬਹੁਤ ਫਲੂਇਡ ਭਰਿਆ ਹੋਇਆ ਹੈਗਾ, ਔਰ ਉਹ ਫਲੂਇਡ ਦਾ ਵੀ ਮਤਲਬ ਇਹ ਹੈ ਕਿ ਹਾਰਟ ਪੰਪ ਕਰ ਰਿਹਾ ਲਗਾਤਾਰ 72-80 ਵਾਰ ਇੱਕ ਮਿੰਟ ਦੇ ਵਿਚ, ਫੈਲਦਾ ਹੈ ਸੁਕੜਦਾ ਹੈ, ਤੇ ਕਿਤੇ ਐ ਨਾ ਹੋਵੇ ਵੀ ਇਹਨੂੰ ਫੈਲਣ ਸੁਕੜਨ ਵਿਚ ਦਿੱਕਤ ਹੋਵੇ, ਇਹਦੀ ਆਪਣੀ ਬਾਉਂਡਰੀ ਹੈਗੀ ਹੈ। ਸੋ ਇਹ ਬਾਉਂਡਰੀ ਇਸ ਪਲਿਊਰਲ ਸੈਕ ਦੇ ਵਿਚ ਐਡਜਸਟ ਹੈਗੀ ਹੈ, ਪਰ ਇਹ ਪਲਿਊਰਲ ਇਹ ਜਿਹੜਾ ਹਿੱਸਾ ਹੈ ਇਹ ਮੀਡੀਆ ਸਟਾਈਨਮ ਦਾ ਹਿੱਸਾ ਹੈ, ਜਿਹੜਾ ਮੀਡੀਆ ਸਟਾਈਨਮ ਮਿਡਲ ਏਰੀਆ ਹੀ ਚੈਸਟ ਦਾ ਦੱਸਿਆ ਹੈ ਤੇ ਉਹਦੇ ਚ ਦੱਸਿਆ ਵੀ ਕਿਹੜੀ ਕਿਹੜੀਆਂ ਚੀਜ਼ਾਂ ਨੇ, ਇਹ ਹਾਰਟ ਵੀ ਉਸ ਦਾ ਹੀ ਇੱਕ ਹਿੱਸਾ ਹੈਗਾ। ਔਰ ਅਸੀਂ ਇਹ ਕਿਹਾ ਕਿ ਇਹਦੇ ਉੱਪਰ ਪੈਰੀਕਾਰਡੀਅਮ ਨਾਂ ਦਾ ਕਵਰਿੰਗ ਚੜਿਆ ਹੋਇਆ ਹੈ, ਪਰ ਨਾਲ ਇਹ ਵੀ ਗੱਲ ਕਹੀ ਸੀ ਮੈਂ ਕਿ ਆਮ ਸਾਰੇ ਲੋਕ ਇਹ ਜਾਣਦੇ, ਦਿਲ ਖੱਬੇ ਪਾਸੇ ਹੈ ਜੀ, ਦਿਲ ਖੱਬੇ ਪਾਸੇ ਹੈ ਜੀ, ਦਿਲ ਦਾ ਬਹੁਤਾ ਹਿੱਸਾ, ਕਿਉਂਕਿ ਹੈ ਤਾਂ ਮੀਡੀਆ ਸਟੈਂਡਿੰਗ ਦਾ ਹਿੱਸਾ ਨਾ, ਦਿਲ ਦਾ ਬਹੁਤਾ ਹਿੱਸਾ ਖੱਬੇ ਪਾਸੇ ਹੈ। ਔਰ ਇਹਦੀ ਸੀ ਬਾਉਂਡਰੀ ਵੀ ਮੈਂ ਪਿੱਛੇ ਦੱਸੀ ਸੀ, ਅੱਗੇ ਜਦੋਂ ਪ੍ਰੋਗਰਾਮ ਆਉਣੇ ਮੈਂ ਤੁਹਾਨੂੰ ਬਾਉਂਡਰੀ ਵੀ ਇਹਦੀ ਦੱਸਣੀ ਹੈ, ਔਰ 3.5 ਸੈਂਟੀਮੀਟਰ ਡਾਊਨ ਫਰੋਮ ਦੀ ਲੈਫਟ ਨਿਪਲ ਸਾਡਾ ਜਿਹੜਾ ਲਾਸਟ ਬਾਉਂਡਰੀ ਹੈ ਨਾ ਹਾਰਟ ਦੀ, ਖੱਬੇ ਪਾਸੇ ਦੀ ਸਾਡੀ ਬ੍ਰੈਸਟ ਦੀ ਨਿਪਲ ਤੋਂ ਹੇਠਾਂ 3.5 ਇੰਚ ਲੈ ਲਓ, ਔਰ ਤਕਰੀਬਨ ਇਹ ਸਾਡੀ ਚੌਥੀ ਪਸਲੀ ਬਣਦੀ ਹੈ ਉਸ ਵੇਲੇ ਤੱਕ ਆ ਕੇ ਇਹ ਬਹਾਰ ਦੀ ਬਾਉਂਡਰੀ ਖੱਬੇ ਪਾਸੇ ਹੈ ਪਰ ਸੱਜੇ ਪਾਸੇ ਵੀ ਹੈਗੀ ਹੈ ਔਰ ਸੱਜੇ ਪਾਸੇ ਕਿਵੇਂ ਆ ਮੈਂ ਇਹ ਦੱਸਿਆ ਸੀ ਕਿ ਸਾਡੀ ਜਿਹੜੀ ਸਾਹਮਣੇ ਦੀ ਪਸਲੀ ਦੀ ਹੱਡੀ ਹੈ ਨਾ ਸਟਰਨਮ ਦੀ ਹੱਡੀ ਹੈ ਸਟਰਨਮ ਦੀ ਹੱਡੀ ਦੇ ਮਿਡਲ ਹਿੱਸੇ ਤੋਂ ਸੈਂਟਰ ਲੈ ਲੋ ਸੈਂਟਰ ਤੋਂ 1.2 ਸੈਂਟੀਮੀਟਰ ਰਾਈਟ ਸਾਈਡ ਰਾਈਟ ਫੇਫੜੇ ਵਾਲੇ ਪਾਸੇ ਵੀ ਇਹ ਹਾਰਟ ਦੀ ਬਾਉਂਡਰੀ ਹੈਗੀ ਪਰ ਮਾਸੀ ਦਾ ਮਤਲਬ ਇਹ ਆ ਵੀ ਵੇਗ ਕਰਮ ਦੇ ਵਿਚ ਤਾਂ ਕਹਿ ਦੇਣੇ ਵੀ ਕੋਹੜੇ ਪਾਸੇ ਹੈ ਜੀ ਦਿਲ ਲੇਕਿਨ ਐਕਚੁਅਲੀ ਐਨਾਟੋਮਿਕਲ ਸਟਰਕਚਰ ਇਹ ਦੱਸਦਾ ਹੈਗਾ ਆ ਭਾਈ ਜੇ 3 ਇੰਚ ਸਾਡਾ ਲੈਫਟ ਸਾਈਡ ਦੇ ਕਵਰ ਕਰਦਾ ਆ ਤਾਂ ਜਿਹੜਾ 1.2 ਸੈਂਟੀਮੀਟਰ ਰਾਈਟ ਸਾਈਡ ਦੀ ਕਵਰ ਕਰਦਾ ਹੈਗਾ ਨੀਅਰ ਅਬਾਊਟ ਅੱਧੇ ਦੇ ਨੇੜੇ ਤੇੜੇ ਇਧਰ ਵੀ ਕਵਰ ਕਰਦਾ ਹੈ ਹਾਂ ਇੱਕ ਹੋਰ ਕੰਡੀਸ਼ਨ ਹੈਗੀ ਜਿਹੜੀ ਮੈਂ ਸ਼ਾਇਦ ਅੱਗੇ ਕਹੀ ਹੋਵੇ ਜਾਂ ਨਹੀਂ ਕਹੀ ਹੋਵੇ ਇੱਕ ਕੰਡੀਸ਼ਨ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਡੈਕਸਟ੍ਰੋਕਾਰਡੀਆ ਕੁਝ ਲੋਕਾਂ ਵਿੱਚ ਰੇਅਰਲੀ 1 in 1000 ਕੁਝ ਲੋਕਾਂ ਦੇ ਵਿੱਚ ਹਾਰਟ ਸੱਜੇ ਪਾਸੇ ਹੁੰਦਾ ਭਾਵ ਇਹ ਏਰੀਆ ਜਿਹੜਾ ਆ ਖੱਬੇ ਪਾਸੇ ਵਾਲਾ ਉਹ ਸੱਜੇ ਪਾਸੇ ਹੋ ਜਾਂਦਾ ਤੇ ਸੱਜੇ ਪਾਸੇ ਵਾਲਾ ਜਿਹੜਾ ਖੱਬੇ ਪਾਸੇ ਉਹਨਾਂ ਹਿੱਸਾ ਕਵਰ ਕਰ ਲੈਂਦਾ ਬੜੀ ਰੇਅਰ ਕੰਡੀਸ਼ਨ ਹੈਗੀ ਹੈ ਇਹਨੂੰ ਅਸੀਂ ਕਹਿੰਦੇ ਹਾਂ ਡੈਕਸਟ੍ਰੋਕਾਰਡੀਆ ਤੋ ਉਸ ਕੰਡੀਸ਼ਨ ਦੀਆਂ ਆਪਾਂ ਫਿਰ ਗੱਲ ਕਰਾਂਗੇ ਜਦੋਂ ਬਿਮਾਰੀਆਂ ਦੀ ਗੱਲ ਆਵੇਗੀ ਮੈਂ ਕੇਵਲ ਇਹ ਦੱਸ ਰਿਹਾ ਕਿ ਸਾਡੇ ਹਾਰਟ ਦੀ ਇਹ ਪੋਜੀਸ਼ਨ ਹੈ ਔਰ ਹਾਰਟ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਸਿੰਪਟਮ ਸਾਈਨ ਸਾਨੂੰ ਬਾਹਰ ਪੈਦਾ ਹੁੰਦੇ ਦਿਖਾਈ ਦਿੰਦੇ ਨੇ ਬਗੈਰ ਡਾਕਟਰ ਕੋਲ ਜਾਏ ਅਸੀਂ ਇਹ ਲੱਭ ਸਕਦੇ ਹਾਂ ਅਸੀਂ ਇਹ ਜਾਣ ਸਕਦੇ ਹਾਂ ਕਿ ਹਾਰਟ ਦੇ ਕਿਹੜੇ ਵੱਲੋਂ ਕਿਉਂਕਿ ਹਾਰਟ ਦੇ ਵਿੱਚ ਕੀ ਹੈ ਇੱਕ ਤੇ 4 ਚੈਂਬਰ ਹੈਗੇ ਔਰ ਇੱਕ ਐਸ ਏ ਨੋਡ ਹੈਗਾ ਏ ਡੀ ਨੋਡ ਹੈਗਾ ਬੰਡਲ ਆਫ ਹਿਸ ਇਹ ਨਰਵਸ ਸਿਸਟਮ ਦਾ ਕੰਟਰੋਲ ਜਿਹੜਾ ਹਾਰਟ ਦਾ ਹੈਗਾ ਆ ਉਹਨਾਂ ਦੀ ਪੋਜੀਸ਼ਨ ਐਨਾਟੋਮੀਕਲੀ ਵੀ ਦੱਸਾਂਗਾ ਉਸ ਤੋਂ ਬਾਅਦ ਟ੍ਰਾਈਕਸਪਿਡ ਵਾਲਵ ਹੈਗਾ ਕਿੱਥੇ ਹੈਗਾ ਭਾਈ ਬਾਹਰੋਂ ਅਸੀਂ ਲੱਭ ਸਕਦੇ ਹਾਂ ਪਲਮੋਨਰੀ ਵਾਲਵ ਕਿੱਥੇ ਹੈਗਾ ਜੀ ਅਸੀਂ ਉਹਨੂੰ ਬਾਹਰੋਂ ਲੱਭ ਸਕਦੇ ਹਾਂ ਜਦੋਂ ਸਟੋਥੋਸਕੋਪ ਲਾ ਕੇ ਅਸੀਂ ਦੇਖਾਂਗੇ ਤੇ ਕਿਹੜੇ ਏਰੀਏ ਦੇ ਵਿੱਚ ਸਾਨੂੰ ਕਿਹੜੀ ਚੀਜ਼ ਦਿਖਾਈ ਦੇ ਰਹੀ ਹੈ ਆਵਾਜ਼ ਕਿਹਦੀ ਬਦਲੀ ਹੋਈ ਹੈ ਕਿਉਂਕਿ ਸਾਡੇ ਕੰਨਾਂ ਦੇ ਵਿੱਚ ਨਾ ਇਹ ਆਵਾਜ਼ਾਂ ਫਿਕਸ ਹੋ ਚੁੱਕੀਆਂ ਜਿਵੇਂ ਬਹੁਤ ਵਧੀਆ ਸ਼ਿਕਾਰੀ ਹੁੰਦਾ ਨਾ ਚੀਮਾ ਸਾਹਿਬ ਤੇ ਜਾਂਦਾ ਹੈ ਤੇ ਉਹ ਜੇ ਤਿੱਤਰ ਬੋਲਦਾ ਤਾਂ ਪਟੇਲਾ ਬੋਲਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਕੌਣ ਬੋਲ ਰਿਹਾ
1: ਬਿਲਕੁਲ ਬਿਲਕੁਲ
2: ਇਵੇਂ ਸਾਡੇ ਦਿਮਾਗਾਂ ਦੇ ਵਿੱਚ ਇਹ ਗੱਲ ਸੈੱਟ ਹੋਈ ਹੁੰਦੀ ਹੈ ਭਈ ਆਹ ਪਲਮੋਨਰੀ ਵਾਲਵ ਦੀ ਆਵਾਜ਼ ਆ ਆਹ ਮਾਈਟਰ ਵਾਲਵ ਦੀ ਆਵਾਜ਼ ਹੈ ਤੇ ਉਹ ਇੱਥੇ ਹੋਣੀ ਸਾਨੂੰ ਪੋਜੀਸ਼ਨ ਵੀ ਪਤਾ ਵੀ ਇਹਨੂੰ ਇੱਥੇ ਮਿਲੂਗੀ ਇਹ ਇੱਥੇ ਮਿਲੂਗੀ ਇਹ ਇੱਥੇ ਮਿਲੂਗੀ ਅਸੀਂ ਉਹਦੇ ਮੁਤਾਬਕ ਉਸੇ ਤਰ੍ਹਾਂ ਹੀ ਇਹ ਜਾਣ ਸਕਦੇ ਹਾਂ ਕਿ ਇਹਦੇ ਕਿਹੜੇ ਵਾਲਵ ਦੇ ਵਿੱਚ ਸੈਮੀਲੂਨਰ ਵਾਲਵ ਹੈਗੇ ਨੇ ਦੋ ਸੈਮੀਲੂਨਰ ਵਾਲਵ ਨੇ ਜਿਹੜਾ ਪਲਮੋਨਰੀ ਦੇ ਵਿੱਚ ਹੈਗਾ ਜਾਂ ਆਇਓਟਾ ਦੇ ਵਿੱਚ ਹੈਗਾ ਬਾਕੀ ਇੱਕ ਟ੍ਰਾਈਕਸਪਿਡ ਵਾਲਵ ਹੈਗਾ ਆ ਔਰ ਇੱਕ ਜਿਹੜਾ ਬਾਈਕਸਪਿਡ ਵਾਲਵ ਹੈਗਾ ਇਹਨਾਂ ਦੀ ਪੋਜੀਸ਼ਨ ਕਿੱਥੇ ਕਿੱਥੇ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੱਸਾਂਗਾ ਔਰ ਜਿਹਦੇ ਰਾਹੀ ਸਾਨੂੰ ਪਤਾ ਲੱਗ ਜਾਏਗਾ ਬਾਹਰ ਬੈਠੇ ਹੀ ਕਿ ਇਸ ਬੰਦੇ ਦੇ ਕਿਹੜੇ ਵਾਲਵ ਦੇ ਵਿੱਚ ਕਿਸ ਥਾਂ ਤੇ ਨੁਕਸ ਹੋ ਗਿਆ ਹੈ ਜਾਂ ਇੱਕ ਫੋਰਾਮੈਨੋਵਲ ਦੀ ਗੱਲ ਮੈਂ ਕਰੀ ਸੀਗੀ ਕਿ ਕੁਦਰਤ ਦੇ ਨਿਯਮ ਅਨੁਸਾਰ ਆਮ ਤੌਰ ਤੇ ਜਿਹੜਾ ਇੱਕ ਬਾਉਂਡਰੀ ਹੈ ਰਾਈਟ ਐਟਰੀਅਮ ਦੇ ਵਿੱਚ ਤੇ ਲੈਫਟ ਐਟਰੀਅਮ ਦੇ ਵਿੱਚ ਰਾਈਟ ਵੈਂਟ੍ਰੀਕਲ ਦੇ ਵਿੱਚ ਤੇ ਲੈਫਟ ਬਾਉਂਡਰੀ ਦੇ ਵਿੱਚ ਇੱਕ ਪੂਰੀ ਕੰਪਲੀਟ ਦੀਵਾਰ ਆ ਪੂਰੀ ਸ਼ਰੀਕੇਬਾਜ਼ੀ ਆ ਬਾਉਂਡਰੀ ਹੈ ਪਾਕਿਸਤਾਨ ਦੀ ਤੇ ਇਧਰ ਪਾਕਿਸਤਾਨ ਹੈ ਤੇ ਇਧਰ ਹਿੰਦੁਸਤਾਨ ਹੈ ਦੋਵੇਂ ਅਲੱਗ ਸੈਪਰੇਟ ਹੋ ਗਏ ਹਾਂਜੀ ਕੰਪਲੀਟ ਬਾਉਂਡਰੀ ਹੈ ਲੇਕਿਨ ਜਦ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਆ ਉਸ ਵੇਲੇ ਕਿਉਂਕਿ ਫੇਫੜੇ ਤੇ ਕੰਮ ਨਹੀਂ ਕਰਦੇ ਇਸ ਕਰਕੇ ਜਿਹੜਾ ਫੇਫੜਿਆਂ ਦੀ ਆਵਾਜਾਈ ਹੈ ਉਹ ਰੋਕੀ ਹੋਈ ਹੈ ਉਸ ਪਾਸੇ ਕੋਈ ਸਾਈਚਨ ਗਲੇਸ਼ੀਅਰ ਦੇ ਉੱਪਰ ਕੋਈ ਆਵਾਜਾਈ ਨਹੀਂ ਹੋ ਰਹੀ ਇਸ ਹਾਲਾਤ ਦੇ ਵਿੱਚ ਉਸ ਹਿੱਸਾ ਬੰਦ ਹੋਣ ਕਰਕੇ ਇਹਦਾ ਮਤਲਬ ਕੀ ਹੋਇਆ ਕਿ ਖੂਨ ਸੱਜੇ ਤੋਂ ਖੱਬੇ ਪਾਸੇ ਕਿਵੇਂ ਜਾਊਗਾ ਕਿਉਂਕਿ ਅੱਗੇ ਤਾਂ ਤਰੀਕਾਕਾਰ ਹੈਗਾ ਨਾ ਜਿਹੜਾ ਅਸੀਂ ਹੁਣ ਅਸੀਂ ਹੁਣ ਇਸ ਉਮਰ ਦੇ ਵਿੱਚ ਆ ਜਾਂ ਬੱਚਾ ਜਦੋਂ ਪੈਦਾ ਹੋ ਜਾਂਦਾ ਤੇ ਉਸ ਵੇਲੇ ਕੀ ਹੁੰਦਾ ਆ ਕਿ ਰਾਈਟ ਐਟਰੀਅਮ ਦੇ ਵਿੱਚੋਂ ਖੂਨ ਰਾਈਟ ਵੈਂਟ੍ਰੀਕਲ ਚ ਜਾਂਦਾ ਹੈ ਰਾਈਟ ਵੈਂਟ੍ਰੀਕਲ ਦੇ ਵਿੱਚੋਂ ਇੱਕ ਨਾੜੀ ਨਿਕਲਦੀ ਜਿਹਨੂੰ ਅਸੀਂ ਪਲਮੋਨਰੀ ਆਰਟਰੀ ਕਹਿੰਦੇ ਹਾਂ ਇਹ ਫੇਫੜਿਆਂ ਵਿੱਚ ਖੂਨ ਲੈ ਕੇ ਜਾਂਦੀ ਹੈ ਅੱਗੇ ਜਾ ਕੇ ਦੋ ਭਾਗਾਂ ਚ ਵੰਡੀ ਜਾਂਦੀ ਤੇ ਦੋ ਫੇਫੜਿਆਂ ਨੂੰ ਸਪਲਾਈ ਕਰਦੀ ਹੈ ਉਸ ਤੋਂ ਫਿਰ 4 ਵੇਨਸ ਆਉਂਦੀਆਂ ਨੇ ਔਰ ਉਹ ਫਿਰ ਖੱਬੇ ਪਾਸੇ ਦੇ ਐਟਰੀਅਮ ਚ ਖੂਨ ਸਪਲਾਈ ਕਰਦੀਆਂ ਨੇ ਉਥੋਂ ਫਿਰ ਵੈਂਟ੍ਰੀਕਲ ਚ ਜਾਂਦਾ ਫਿਰ ਸਾਰੇ ਸਰੀਰ ਚ ਜਾਂਦਾ ਇੱਕ ਨਿਯਮ ਹੈਗਾ ਜਿਹੜਾ ਸਾਡਾ ਹੈਗਾ ਲੇਕਿਨ ਬੱਚਿਆਂ ਦਾ ਨਿਯਮ ਜਿਹੜਾ ਮਾਂ ਦੇ ਪੇਟ ਵਿੱਚ ਰਹਿੰਦੇ ਹੋਇਆ ਨਿਯਮ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਉਸ ਵੇਲੇ ਜਿਹੜਾ ਸਾਡਾ ਟ੍ਰਾਈਕਸਪਿਡ ਵਾਲਵ ਹੈ ਇਹ ਬੰਦ ਹੈ ਪਲਮੋਨਰੀ ਰਸਤਾ ਸਾਡਾ ਬੰਦ ਹੈ ਇਸ ਕਰਕੇ ਕੁਦਰਤ ਨੇ ਉਸ ਵੇਲੇ ਜਿਹੜਾ ਐਟਰੀਅਮ ਟੂ ਐਟਰੀਅਮ, ਰਾਈਟ ਐਟਰੀਅਮ ਤੋਂ ਰਾਈਟ ਲੈਫਟ ਐਟਰੀਅਮ ਦੇ ਵਿਚ ਇਕ ਜਿਹੜੀ ਦੀਵਾਰ ਆ ਓਹਦੇ ਚ ਸੁਰਾਖ ਇਕ ਰੱਖਿਆ ਹੋਇਆ, ਟੈਂਪਰੇਰੀ ਤੌਰ ਤੇ ਇਕ ਸੁਰਾਖ ਰੱਖਿਆ ਵੀ ਠੀਕ ਹੈ ਸਾਡੀ ਧੜੀ ਬਣਦੀ ਤੇ ਨੀ ਸ਼ਰੀਕੇ ਪਾਦੀਏ, ਪਰ ਕਦੇ ਕਦੇ ਕਿਤੇ ਰਾਜ਼ੀਨਾਮਾ ਹੋ ਜਾਵੇ ਤੇ ਵਿੰਡੋ ਦੇ ਵਿਚੋਂ ਇਕ ਦੂਜੇ ਨੂੰ ਦਾਲ ਸਬਜ਼ੀ ਬਿਠਾ ਲਈ ਜਾਵੇ। ਸੋ ਸੁਰਾਖ ਜਿਹੜਾ ਹੈ ਓਹਨੂੰ ਅਸੀਂ ਕਹਿੰਦੇ ਆ ਫੋਰਾਮੈਨ ਓਵਲ, ਔਰ ਉਹ ਜਿਹੜਾ ਫੋਰਾਮੈਨ ਓਵਲ ਹੈ ਨਾ ਇਹ ਡਾਇਰੈਕਟਲੀ ਜਿਹੜਾ ਖੂਨ ਸਾਰੇ ਸਰੀਰ ਦੇ ਵਿਚੋਂ ਆ ਰਿਹਾ ਹੈਗਾ ਆ, ਬੱਚੇ ਦੇ ਸਰੀਰ ਦੇ ਵਿਚੋਂ ਮਾਂ ਦੇ ਪੇਟ ਵਿਚ ਰਹਿੰਦੇ ਹੋਇਆ ਇਕ ਤਾਂ ਉਹ ਇਕੱਠਾ ਹੋ ਰਿਹਾ, ਦੂਸਰਾ ਮਾਂ ਵਾਲੇ ਪਾਸਿਓਂ ਜਿਹੜਾ ਫਰੈਸ਼ ਖੂਨ ਆ ਰਿਹਾ ਉਸ ਵੇਲੇ ਉਹ ਇਹਦੇ ਵਿਚ ਇਕੱਠਾ ਹੋ ਰਿਹਾ, ਮਿਕਸਚਰ ਹੋ ਕੇ ਰਾਈਟ ਐਟਰੀਅਮ ਦੇ ਵਿਚ ਤੇ ਇਹ ਖੱਬੇ ਪਾਸੇ ਜਾਂਦਾ। ਉਹਦੇ ਵਿਚ ਪੂਰੇ ਖੂਨ ਦੇ ਵਿਚ ਪੂਰੀ ਕੌਨਸਨਟ੍ਰੇਸ਼ਨ ਆਕਸੀਜਨ ਦੀ ਨਹੀਂ, ਪੂਰੇ ਖੂਨ ਦੇ ਵਿਚ ਪੂਰੀ ਕੌਨਸਨਟ੍ਰੇਸ਼ਨ ਜਿਹੜੀ ਆ ਉਹ ਖੁਰਾਕ ਦੀ ਵੀ ਨਹੀਂ ਹੈਗੀ, ਪਰ ਕਿਉਂਕਿ ਬੱਚੇ ਦੀ ਸਰੀਰ ਦੇ ਵਿਚ ਐਕਟੀਵਿਟੀ ਹੀ ਘੱਟ ਹੁੰਦੀ ਹੈ, ਬੱਚੇ ਨੂੰ ਇਸ ਵੇਲੇ ਬਹੁਤ ਘੱਟ ਇਸ ਖੁਰਾਕ ਦੀ ਜਾਂ ਆਕਸੀਜਨ ਦੀ ਲੋੜ ਹੁੰਦੀ ਹੈ, ਇਸ ਕਰਕੇ ਇਹਨੇ ਨਾਲ ਉਹਦਾ ਕੰਮ ਚੱਲੀ ਜਾ ਰਿਹਾ ਤੇ ਕੁਦਰਤ ਦਾ ਨਿਯਮ ਇਹੀ ਹੈ ਕਿ ਰਾਈਟ ਐਟਰੀਅਮ ਤੋਂ ਲੈਫਟ ਐਟਰੀਅਮ ਨੂੰ ਹੋ ਜਾ ਰਿਹਾ ਹੈਗਾ, ਔਰ ਇਸ ਕਰਕੇ ਉਹ ਜਿਹੜਾ ਦਰਵਾਜ਼ਾ ਰੱਖਿਆ ਹੈ ਫੋਰਾਮੈਨ ਓਵਲ ਇਹ ਉਦੋਂ ਤੱਕ ਓਪਨ ਰਹਿੰਦਾ ਹੈ, ਲੇਕਿਨ ਜਦੋਂ ਹੀ ਇਹਦਾ ਜਿਹੜਾ ਮੈਕੇਨਿਜ਼ਮ ਸੀ ਉਹ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿਚ ਸਮਝਾਇਆ ਸੀਗਾ ਕਿ ਜਦੋਂ ਹੀ ਬੱਚਾ ਬਾਹਰ ਆਉਂਦਾ ਆ, ਮੈਂ ਦੱਸਿਆ ਸੀ ਕਿ ਸਾਡੇ ਇਨਵਾਇਰਮੈਂਟ ਦਾ ਇੱਕ ਪ੍ਰੈਸ਼ਰ ਹੈ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਉੱਪਰ ਬਣਿਆ ਹੋਇਆ, ਅਸੀਂ ਇਹਦੇ ਵਿਚ ਹੀ ਚੱਲ ਸਕਦੇ ਹਾਂ, ਮੱਛੀਆਂ ਪਾਣੀ ਦੇ ਵਿਚ ਰਹਿੰਦੀਆਂ ਨੇ ਉਹ ਉਸੇ ਇਨਵਾਇਰਮੈਂਟ ਦੇ ਵਿਚ ਹੀ ਰਹਿ ਸਕਦੀਆਂ ਨੇ, ਜਿੰਦਾ ਰਹਿ ਸਕਦੀਆਂ, ਬਾਹਰ ਮੱਛੀ ਜਿੰਦਾ ਬਹੁਤੀ ਦੇਰ ਨਹੀਂ ਰਹੇਗੀ, ਸਾਡਾ ਵੀ ਜਿਹੜਾ 3-5 ਮਿੰਟ ਜਿਹੜੇ ਨੇ ਅਸੀਂ ਇਸ ਇਨਵਾਇਰਮੈਂਟ ਚ ਰਹਿ ਸਕਦੇ ਹਾਂ, ਜੇ ਇਨਵਾਇਰਮੈਂਟ ਨਾ ਮਿਲੇ ਤੇ ਅਸੀਂ ਵੀ ਮਰ ਜਾਵਾਂਗੇ। ਸੋ ਪ੍ਰੈਸ਼ਰ ਦੇ ਵਿਚ ਅਸੀਂ ਰਹਿੰਦੇ ਹਾਂ, ਪਰ ਮਾਂ ਦੇ ਪੇਟ ਵਿਚ ਰਹਿੰਦਿਆਂ ਹੋਇਆ ਮਾਂ ਦੇ ਪੇਟ ਦੀਆਂ ਦੀਵਾਰਾਂ ਤਿੰਨੋਂ ਟਾਈਪ ਦੇ ਮਸਲ, ਮਾਂ ਉਸ ਤੋਂ ਬਾਅਦ ਬੱਚੇਦਾਨੀ ਦੇ ਜਿਹੜੇ ਮਸਲ ਜਿਹੜੇ ਬਾਕੀ ਦੋ ਮਸਲ ਬਚ ਜਾਂਦੇ ਆ, ਉੱਪਰਲੇ ਪਾਸੇ ਬਰਾਡ ਲਿਗਾਮੈਂਟ ਬਚ ਜਾਂਦਾ ਆ, ਉਸ ਤੋਂ ਬਾਅਦ ਐਮਨਿਓਨ ਦਾ ਸੈਕ, ਇੰਨਾ ਕੁਛ ਬੱਚੇ ਦੇ ਉੱਪਰ ਕਵਰ ਕੀਤਾ ਹੋਇਆ ਹੈ ਕਿ ਇਹ ਜਿਹੜਾ ਪ੍ਰੈਸ਼ਰ ਆ ਉਹਦੇ ਤੱਕ ਨਹੀਂ ਪਹੁੰਚਦਾ, ਉਹ ਆਜ਼ਾਦ ਘੁੰਮ ਰਿਹਾ ਹੁੰਦਾ, ਲੇਕਿਨ ਜਦੋਂ ਹੀ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਆ ਉਸੇ ਵੇਲੇ ਹੀ ਇਹ ਪ੍ਰੈਸ਼ਰ ਉਹਦੇ ਉੱਪਰ ਪੈਂਦਾ ਹੈ ਔਰ ਉਹ ਚੀਕਦਾ ਹੈ, ਅਜੇ ਕਹਿੰਦੇ ਨੇ ਵੀ ਬੱਚਾ ਰੋਂਦਾ ਨੀ ਲਾਜੀ ਤੇ ਰੋਇਆ ਹੈਗਾ, ਭਾਵ ਉਹ ਪ੍ਰੈਸ਼ਰ ਦੇ ਕਰਕੇ ਆਟੋਮੈਟਿਕਲੀ ਕੁਦਰਤ ਦਾ ਨਿਯਮ ਬਣਿਆ ਹੈ, ਜਿਵੇਂ ਹੀ ਉਹ ਪ੍ਰੈਸ਼ਰ ਪੈਂਦਾ ਹੈ ਉਹਦੇ ਨੱਕ ਜਾਂ ਮੂੰਹ ਰਾਹੀਂ ਹਵਾ ਅੰਦਰ ਜਾਂਦੀ ਹੈ, ਫੇਫੜੇ ਖੁੱਲ ਜਾਂਦੇ, ਔਰ ਫੇਫੜਿਆਂ ਦੇ ਖੁੱਲਣ ਨਾਲ ਉਹ ਜਿਹੜਾ ਟਰਾਂਸਪੋਰਟੇਸ਼ਨ ਦਾ ਰਸਤਾ ਪਲਮੋਨਰੀ ਏਰੀਆ ਮੈਂ ਤੁਹਾਨੂੰ ਦੱਸਿਆ, ਇੱਕ ਤਾਂ ਇਹ ਆ ਕਿ ਜਿਹੜਾ ਟ੍ਰਾਈਕਸਪਲ ਵਾਲਵ ਰਾਈਟ ਐਟਰੀਅਮ ਤੋਂ ਰਾਈਟ ਵੈਂਟ੍ਰੀਕਲ ਨੂੰ ਜਾਂਦਾ ਸੀਗਾ, ਪ੍ਰੈਸ਼ਰ ਦੇ ਨਾਲ ਉਹ ਖੁੱਲ ਗਿਆ ਔਰ ਰਾਈਟ ਐਟਰੀਅਮ ਚ ਖੂਨ ਚਲੇ ਗਿਆ, ਰਾਈਟ ਐਟਰੀਅਮ ਚੋਂ ਫਿਰ ਪਲਮੋਨਰੀ ਆਰਟਰੀ ਦੇ ਵਿਚ ਚਲੇ ਗਿਆ, ਪਲਮੋਨਰੀ ਆਰਟਰੀ ਚੋਂ ਫੇਫੜਿਆਂ ਚ ਜਾਣਾ ਸ਼ੁਰੂ ਹੋ ਗਿਆ, ਤੇ ਇੱਕ ਸਰਕਲ ਇੱਕ ਨਵਾਂ ਸ਼ੁਰੂ ਹੋ ਗਿਆ ਇਸ ਇਨਵਾਇਰਮੈਂਟ ਦੇ ਕਰਕੇ, ਇਸ ਪ੍ਰੈਸ਼ਰ ਦੇ ਕਰਕੇ ਜਿਹੜਾ ਕਿ ਪ੍ਰੈਸ਼ਰ ਮਾਂ ਦੇ ਪੇਟ ਵਿਚ ਨਹੀਂ ਸੀ, ਔਰ ਇਹ ਸਾਰੀਆਂ ਚੀਜ਼ਾਂ ਇੱਕ ਤਰਤੀਬ ਵਿਚ ਰੱਖ ਕੇ ਚੱਲਦੀਆਂ ਨੇ, ਇਹਨਾਂ ਦਾ ਆਪਸ ਵਿਚ ਜਿਹੜਾ ਡਿਫਰੈਂਸ ਹੈ ਖੁੱਲਣ ਦਾ ਬੰਦ ਹੋਣ ਦਾ, ਖੁੱਲਣ ਦਾ ਬੰਦ ਹੋਣ ਦਾ ਇੱਕ ਫਿਊ ਸੈਕਿੰਡ ਤੁਸੀਂ ਕਹਿ ਸਕਦੇ ਹੋ, ਬੜੇ ਥੋੜੇ ਪੋਰਸ਼ਨ ਦਾ ਹਿੱਸੇ ਦਾ ਫਰਕ ਹੈਗਾ ਆ, ਜਿਹਦੇ ਵਿਚ ਇੱਕ ਖੁੱਲਦਾ ਤੇ ਦੂਸਰਾ ਬੰਦ ਹੋ ਜਾਂਦਾ, ਦੂਸਰਾ ਬੰਦ ਹੁੰਦਾ ਤੇ ਪਹਿਲਾਂ ਅਗਲੇ ਵਾਲਾ ਖੁੱਲ ਜਾਂਦਾ ਆ, ਬਹੁਤ ਫ੍ਰੀਕੁਐਂਸੀ ਦੇ ਵਿਚ ਚੱਲਦੇ ਨੇ, ਲੇਕਿਨ ਥੋੜਾ ਜਿਹਾ ਡਿਫਰੈਂਸ ਹੈ, ਜਦੋਂ ਅਸੀਂ ਵਾਰ ਵਾਰ ਇਸ ਦੀ ਟਰਾਈ ਕਰਦੇ ਆ ਤੇ ਫਿਰ ਸਾਡਾ ਕੰਨ ਜਿਹੜੇ ਨੇ ਸੁਣ ਲੈਂਦੇ ਨੇ ਤੇ ਅਬਜ਼ਰਵ ਕਰ ਲੈਂਦਾ ਬ੍ਰੇਨ ਵੀ ਨਹੀਂ ਨਹੀਂ ਇਹ ਐਸ ਵਾਲਵ ਦੀ ਜਿਹੜੀ ਸਾਊਂਡ ਹੈ, ਇਹ ਐਸ ਵਾਲਵ ਦੀ ਸਾਊਂਡ ਹੈ, ਉਹਦੇ ਮੁਤਾਬਕ ਅਸੀਂ ਬਾਹਰੋਂ ਨਹੀਂ ਲੱਭ ਸਕਦੇ ਹਾਂ। ਹਾਂ, ਕੋਈ ਮੇਜਰ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ, ਰਿਮੈਟਿਕ ਟਾਈਪ ਦੀਆਂ ਹਾਰਟ ਡਿਜ਼ੀਜ਼ ਹੁੰਦੀਆਂ ਨੇ ਜਾਂ ਕੰਜੈਨੀਟਲ, ਆਹੀ ਕੰਜੈਨੀਟਲ ਡਿਜ਼ੀਜ਼ ਹੈ ਵੀ ਜਿਹੜਾ ਫੋਰਾਮੈਨ ਓਵਲ ਹੈ ਇਹ ਬੰਦ ਹੀ ਨਹੀਂ ਹੋਇਆ, ਹਾਲਾਂਕਿ ਬਚਪਨ ਤੋਂ ਬਾਅਦ ਜਦੋਂ ਬਾਲਟੀ ਦੇ ਹੇਠਾਂ ਸੁਰਾਖ ਹੋਵੇ, ਤੁਸੀਂ ਚੀਮਾ ਸਾਹਿਬ ਅੰਦਾਜ਼ਾ ਲਾ ਸਕਦੇ ਹੋ, ਬਾਲਟੀ ਦੇ ਹੇਠਾਂ ਸੁਰਾਖ ਹੋਵੇ ਤੇ ਫਿਰ ਉੱਪਰੋਂ ਉਛਲਣ ਦਾ ਤਾਂ ਮਤਲਬ ਨਹੀਂ ਨਾ ਰਹਿ ਗਿਆ,
1: ਬਿਲਕੁਲ
2: ਬਾਲਟੀ ਤੇ ਹੇਠਾਂ ਵਗ ਰਿਹਾ ਹੈਗਾ, ਹੁਣ ਜਦੋਂ ਹੇਠਾਂ ਵਾਲਾ ਵਾਲਵ ਜਿਹੜਾ ਰਾਈਟ ਵੈਂਟ੍ਰੀਕਲ ਜਾ ਰਿਹਾ ਜਦੋਂ ਉਹ ਖੁੱਲ ਗਿਆ ਤੇ ਇਹਦਾ ਮਤਲਬ ਉਪਰੋਂ ਉਛਲ ਕੇ ਦੂਸਰੇ ਪਾਸੇ ਜਾਣ ਦਾ ਕੋਈ ਮਤਲਬ ਨਹੀਂ ਰਹਿ ਗਿਆ। ਹੌਲੀ ਹੌਲੀ ਉਹ ਸੁਰਾਖ ਬੰਦ ਹੋ ਜਾਂਦਾ, ਜਿਹਨੂੰ ਅਸੀਂ ਕਹਿੰਦੇ ਵਿਦ ਇਨ 18 ਮੰਥਸ ਜਿਹੜਾ ਉਹ ਆਮ ਤੌਰ ਤੇ ਬੰਦ ਹੋ ਜਾਂਦਾ, ਪਰ ਕਈਆਂ ਦਾ ਨਹੀਂ ਹੁੰਦਾ, ਜਿਹਦੇ ਵਾਸਤੇ ਅੱਜ ਕੱਲ ਸਰਜਰੀ ਹੈਗੀ ਹੈ ਕਿ ਉਹ ਸਰਜਰੀ ਕਰਕੇ ਵੀ ਉਹਨੂੰ ਸਟਿਚ ਕਰਦੇ ਨੇ, ਉਹਦੀਆਂ ਬਹੁਤ ਸਾਰੀਆਂ ਕੰਪਲੀਕੇਸ਼ਨ ਨੇ, ਉਹ ਵੀ ਆਪਾਂ ਇਹਨਾਂ ਪ੍ਰੋਗਰਾਮਾਂ ਚ ਡਿਸਕਸ ਕਰਨੀ ਹੈ। ਕੰਜੈਨੀਟਲ ਹਾਰਟ ਡਿਜ਼ੀਜ਼ ਦੇ ਤੌਰ ਤੇ ਕੀ ਕੀ ਪ੍ਰੋਬਲਮਸ ਹੁੰਦੀਆਂ ਨੇ, ਉਹਦੇ ਸਾਈਨ ਐਂਡ ਸਿੰਪਟਮਸ ਕੀ ਹੁੰਦੇ ਨੇ, ਇਹ ਵੀ ਸਾਰੀਆਂ ਗੱਲਾਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਸ ਤਰ੍ਹਾਂ ਦੱਸਣੀਆਂ ਨੇ ਵੀ ਆਮ ਰੂਟੀਨ ਦੀ ਗੱਲ ਲੱਗੇ, ਨਾ ਲੱਗੇ ਵੀ ਬਹੁਤ ਵੱਡੀ ਮੈਡੀਕਲ ਦੀ ਗੱਲ ਅਸੀਂ ਕਰ ਰਹੇ ਹਾਂ, ਇਹ ਲੱਗੇ ਜਿਵੇਂ ਸਧਾਰਨ ਅਸੀਂ ਗੱਲਾਂ ਕਰ ਰਹੇ ਹਾਂ, ਉਵੇਂ ਤੁਹਾਨੂੰ ਪਤਾ ਲੱਗਦਾ ਜਾਵੇ ਵੀ ਇਹ ਅੰਦਰ ਕੀ ਹੋ ਰਿਹਾ ਤੇ ਕਿਸ ਤਰ੍ਹਾਂ ਹੋ ਰਿਹਾ। ਸੋ ਇਸ ਤੋਂ ਬਾਅਦ ਇੱਕ ਹੋਰ ਬੜੀ ਵਿਲੱਖਣ ਜੀ ਗੱਲ, ਜੇ ਸ਼ਾਇਦ ਪੁਰਾਣੇ ਲੈਕਚਰ ਕਿਸੇ ਨੇ ਸੁਣੇ ਹੋਣ ਤੇ ਯਾਦ ਹੋਏਗਾ, ਮੈਂ ਇਹ ਗੱਲ ਕਹੀ ਸੀ ਕਿ ਇੱਕ ਸਿਸਟਮ ਦਾ ਰੂਟੀਨ ਹੈ, ਕਿਉਂਕਿ ਛਾਤੀ ਦੀ ਗੱਲ ਚੱਲ ਰਹੀ ਹੈ ਔਰ ਛਾਤੀ ਦੇ ਵਿੱਚ ਹਾਰਟ ਇੱਕ ਬਹੁਤ ਇੰਪੋਰਟੈਂਟ ਸਰਕੂਲੇਸ਼ਨ ਬਹੁਤ ਇੰਪੋਰਟੈਂਟ ਸਿਸਟਮ ਚੱਲ ਰਿਹਾ ਹੈਗਾ ਜਿਹੜਾ ਇੱਥੋਂ ਸ਼ੁਰੂ ਹੁੰਦਾ ਹੈਗਾ, ਔਰ ਜੇ ਮੁੱਢਲੇ ਤੌਰ ਤੇ ਇਹਦੇ ਚ ਕੋਈ ਖਰਾਬੀ ਹੋਵੇ ਤੇ ਬਹੁਤ ਵੱਡੀ ਖਰਾਬੀ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ। ਇਸ ਕਰਕੇ ਮੈਨੂੰ ਇਹ ਕਹਿਣਾ ਪੈ ਰਿਹਾ ਆ, ਅਸੀਂ ਹਾਰਟ ਦੇ ਵਿੱਚੋਂ ਜਿੰਨੀਆਂ ਵੀ ਨਾਲੀਆਂ ਸਰੀਰ ਦੇ ਬਾਹਰ ਜਾਂਦੀਆਂ ਨੇ, ਬਾਹਰ ਦੇ ਹੋਰ ਅੰਗਾਂ ਵਿੱਚ ਜਾਂਦੀਆਂ ਨੇ, ਅਸੀਂ ਉਹਨਾਂ ਨੂੰ ਆਰਟਰੀ ਕਹਿੰਦੇ ਹਾਂ। ਜਿਵੇਂ ਆਇਓਟਿਕ ਆਰਟਰੀ ਹੈ, ਆਇਓਟਾ ਇੱਕ ਵੱਡੀ ਆਰਟਰੀ ਹੈ ਜਿਹੜੀ ਖੱਬੇ ਪਾਸੇ ਦਿਲ ਚੋਂ ਖੂਨ ਲੈ ਕੇ ਸਾਰੇ ਸਰੀਰ ਨੂੰ ਸਿਰ ਨੂੰ ਸਪਲਾਈ ਕਰਦੀ ਹੈ, ਉਹਦੀ ਅਲੱਗ ਗੱਲ ਹੈਗੀ ਹੈ। ਲੇਕਿਨ ਇਹ ਜਿਹੜਾ ਨਿਯਮ ਹੈ ਆਰਟਰੀ ਕਹਿਣ ਵਾਲਾ ਜਾਂ ਵੇਨ ਕਹਿਣ ਵਾਲਾ, ਇਹਦੇ ਵਿੱਚ ਇੱਕ ਅੰਤਰ ਹੈਗਾ। ਅੰਤਰ ਕੀ ਹੈਗਾ? ਇੱਕ ਤਾਂ ਬਣਤਰ ਦਾ ਅੰਤਰ ਆ। ਬਣਤਰ ਇਵੇਂ ਆ ਕਿ ਜਿੰਨੀਆਂ ਵੀ ਸਾਡੀਆਂ ਆਰਟਰੀਜ਼ ਨੇ ਉਹ ਜੀ ਟੀ ਰੋਡ ਨੇ। ਜੀ ਟੀ ਰੋਡ ਦੇ ਉੱਪਰ ਲਾਈਟਾਂ ਨਹੀਂ ਹੁੰਦੀਆਂ, ਟ੍ਰੈਫਿਕ ਦੀ ਕੋਈ ਰੁਕਾਵਟ ਨਹੀਂ ਹੁੰਦੀ, ਉਹਦੇ ਵਿੱਚ ਫਾਸਟ ਟ੍ਰੈਫਿਕ ਜਾ ਰਹੀ ਹੈ। ਇਸੇ ਤਰ੍ਹਾਂ ਹੀ ਜਿਹੜਾ ਖੂਨ ਆਰਟਰੀ ਦੇ ਵਿੱਚ ਹਾਰਟ ਤੋਂ ਇਸ਼ੂ ਹੁੰਦਾ ਆ ਉਹ ਡਾਇਰੈਕਟ ਜਾਂਦਾ ਆ, ਉਹਦੇ ਵਿੱਚ ਕੋਈ ਰੁਕਾਵਟ ਨਹੀਂ ਹੁੰਦੀ। ਔਰ ਜਿਹੜੀਆਂ ਵੇਨਸ ਹੁੰਦੀਆਂ ਨੇ ਨੀਲੀਆਂ ਨੀਲੀਆਂ ਸਾਡੇ ਆਮ ਸਾਰੇ ਦਿਸਦੀਆਂ ਪਈਆਂ ਨੇ ਤੁਹਾਨੂੰ, ਇਹ ਸਾਰੀਆਂ ਵੇਨਸ ਦੇ ਵਿੱਚ ਜਗ੍ਹਾ ਜਗ੍ਹਾ ਤੇ ਸਟੋਪੇਜ ਹੈਗੇ ਨੇ, ਜਗ੍ਹਾ ਜਗ੍ਹਾ ਤੇ ਜਿਵੇਂ ਸਮਝ ਲਓ ਰੋਡ ਦੇ ਉੱਪਰ ਲਾਈਟਸ ਨੇ ਹੈ। ਉਹਦਾ ਭਾਵ ਕੀ ਆ ਵੀ ਜਿਹੜਾ ਹਾਰਟ ਦੀ ਪਾਵਰ ਸੀ ਉਹ ਇੱਕ ਐਕਟਿਵ ਪਾਵਰ ਸੀ ਜਿਵੇਂ ਇੰਜਨ ਸਟਾਰਟ ਕੀਤਾ, ਔਰ ਜਿਹੜੀ ਵੇਨਸ ਸਟਰਕਚਰ ਦੀ ਪਾਵਰ ਹੈਗੀ ਹੈ ਉਹ ਮਸਕੂਲੇਚਰ ਦੀ ਪਾਵਰ ਹੈਗੀ। ਸਾਡੇ ਮਸਲ ਦੇ ਕੋਲ ਅਸੀਂ ਲੱਤਾਂ ਬਾਹਾਂ ਹਿਲਦੀਆਂ ਨੇ, ਉਂਗਲਾਂ ਹਿਲਦੀਆਂ ਨੇ, ਪੈਰ ਹਿਲਦੇ ਨੇ, ਉਹਨਾਂ ਦੇ ਨਾਲ ਜਿਹੜਾ ਮਾਸਪੇਸ਼ੀਆਂ ਦਾ ਕੰਟ੍ਰੈਕਸ਼ਨ ਹੁੰਦਾ ਆ ਉਹਦੇ ਕਰਕੇ ਖੂਨ ਵਾਪਸ ਜਾ ਰਿਹਾ, ਪਲੱਸ ਜਿਹੜਾ ਖੂਨ ਆ ਰਿਹਾ ਆ ਉਹਦੇ ਪ੍ਰੈਸ਼ਰ ਨਾਲ ਇਕਦਮ ਵਾਪਸੀ ਦੇ ਵਿੱਚ ਜਿਹੜਾ ਆ ਰਿਹਾ ਹੈਗਾ, ਇਹ ਦੋ ਤਰ੍ਹਾਂ ਦਾ ਪ੍ਰੈਸ਼ਰ ਵੇਨਸ ਦੇ ਵਿੱਚ ਹੁੰਦਾ ਜਿਹਦੇ ਕਰਕੇ ਫਿਰ ਖੂਨ ਵਾਪਸ ਆਉਣਾ ਸ਼ੁਰੂ ਹੋ ਜਾਂਦਾ, ਪਰ ਇਹ ਸਟਾਪ ਲੱਗ ਲੱਗ ਕੇ ਆਉਂਦਾ ਆ, ਤਾਂ ਕਿ ਐਸਾ ਨਾ ਹੋਵੇ ਕਿ ਇਕਦਮ ਪ੍ਰੈਸ਼ਰ ਪਿਆ ਖੂਨ ਉੱਪਰ ਚਲੇ ਗਿਆ ਤੇ ਫਿਰ ਉਸ ਤੋਂ ਬਾਅਦ ਜਦ ਰਿਲੈਕਸ ਹੋਇਆ ਉਹ ਫਿਰ ਸਾਰਾ ਵਾਪਸ ਆ ਗਿਆ। ਔਰ ਆਮ ਤੌਰ ਤੇ ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ, ਤੁਸੀਂ ਵੇਖੋ ਨਾ ਪੈਰਾਂ ਤੇ ਸੋਜ ਪੈ ਜਾਂਦੀ ਹੈ, ਹੱਥਾਂ ਤੇ ਸੋਜ ਪੈ ਜਾਂਦੀ ਹੈ, ਚਿਹਰਿਆਂ ਤੇ ਸੋਜ ਪੈ ਜਾਂਦੀ ਹੈ, ਇਹ ਸਾਰੀਆਂ ਗੱਲਾਂ ਇਸ ਗੱਲ ਨੂੰ ਇੰਡੀਕੇਟ ਕਰਦੀਆਂ ਨੇ ਭਾਈ ਉਹਨਾਂ ਦੇ ਜਿਹੜੇ ਵਾਲਵਸ ਨੇ ਉਹ ਵੀਕ ਹੋ ਗਏ ਨੇ, ਔਰ ਬੈਕਵਰਡ ਪ੍ਰੈਸ਼ਰ ਬਣ ਰਿਹਾ। ਜਾਂ ਕਈਆਂ ਦੇ ਤੁਸੀਂ ਲੱਤਾਂ ਤੇ ਵੇਖਿਆ ਹੋਣਾ ਨਾੜੀਆਂ ਨੀਲੀਆਂ ਨੀਲੀਆਂ ਉਭਰੀਆਂ ਹੋਈਆਂ ਜਿਹੜੇ ਅਸੀਂ ਵੇਰੀਕੋਸ ਵੇਨਸ ਕਹਿੰਦੇ ਹਾਂ, ਇਹ ਇਸ ਗੱਲ ਦੀਆਂ ਸੂਚਕ ਹੈਗੀਆਂ ਨੇ ਕਿ ਭਾਈ ਉਹਨਾਂ ਦੇ ਅੰਦਰ ਜਿਹੜੇ ਲੱਗੇ ਹੋਏ ਵਾਲਵ ਨੇ ਸਟੋਪੇਜ ਨੇ ਉਹਨਾਂ ਦੇ ਵਿੱਚ ਕੋਈ ਖਰਾਬੀ ਆ ਰਹੀ ਹੈ, ਲੀਕੇਜ ਹੋ ਰਿਹਾ ਹੈ ਜਾਂ ਉਹਨਾਂ ਦੇ ਫੈਟ ਡਿਪੋਜ਼ਿਟ ਹੋ ਰਿਹਾ ਹੈ ਜਿਸ ਕਰਕੇ ਲੀਕੇਜ ਹੋ ਰਿਹਾ ਆ ਔਰ ਬੈਕਵਰਡ ਪ੍ਰੈਸ਼ਰ ਬਣ ਰਿਹਾ। ਪਰ ਇਹ ਸਾਰੀ ਗੱਲ ਕਰਕੇ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਨਾ, ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਆ ਕਿ ਕੁਦਰਤ ਨੇ ਮਾਂ ਦੇ ਪੇਟ ਵਿੱਚ ਵੀ ਬੱਚੇ ਵਾਸਤੇ ਇਸ ਤੋਂ ਉਲਟ ਨਿਯਮ ਸ਼ੁਰੂ ਕੀਤਾ, ਇਸ ਤੋਂ ਉਲਟ ਸ਼ੁਰੂ ਕੀਤਾ ਤੇ ਕਿਉਂ ਕੀਤਾ? ਜਿਹੜਾ ਖੂਨ ਮਾਂ ਵਾਲੇ ਪਾਸਿਓਂ ਬੱਚੇ ਨੂੰ ਸਪਲਾਈ ਹੋ ਰਿਹਾ ਆ ਉਸ ਨਾੜੀ ਦਾ ਨਾਮ ਹੀ ਅਸੀਂ ਕਹਿੰਦੇ ਹਾਂ ਵੇਨ, ਆਰਟਰੀ ਨਹੀਂ ਕਹਿੰਦੇ, ਹਾਲਾਂਕਿ ਉਹ ਫਰੈਸ਼ ਖੂਨ ਲੈ ਕੇ ਆ ਰਹੀ ਹੈ। ਤੇ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਨਿਯਮ ਇਹ ਆ ਕਿ ਫਰੈਸ਼ ਖੂਨ ਲਿਜਾਣ ਵਾਲੀ ਜਿਹੜੀ ਹੈ ਉਹ ਆਰਟਰੀ ਹੈ, ਪਰ ਇੱਥੇ ਨਿਯਮ ਦੇ ਵਿੱਚ ਅੰਤਰ ਹੈਗਾ ਆ ਕਿ ਜਿਹੜਾ ਮਾਂ ਵਾਲੇ ਪਾਸਿਓਂ ਫਰੈਸ਼ ਖੂਨ ਆ ਰਿਹਾ ਹੈ ਬੱਚੇ ਨੂੰ ਉਹਨੂੰ ਅਸੀਂ ਵੇਨ ਕਹਿੰਦੇ ਹਾਂ, ਆਰਟਰੀ ਨਹੀਂ ਕਹਿੰਦੇ। ਕਾਰਨ ਕੀ ਆ ਕਿ ਮਾਂ ਨੂੰ ਤਾਂ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਹੈ, ਮਾਂ ਨੂੰ ਕੋਈ ਹੋਰ ਪ੍ਰੋਬਲਮ ਵੀ ਹੋ ਸਕਦੀ ਹੈ, ਮਾਂ ਨੇ ਨਸ਼ਾ ਵੀ ਕੀਤਾ ਹੋ ਸਕਦਾ ਆ, ਉਹਦਾ ਪ੍ਰੈਸ਼ਰ ਜ਼ਿਆਦਾ ਵੀ ਹੋ ਸਕਦਾ ਹੈਗਾ, ਔਰ ਉਹਦੇ ਕਰਕੇ ਕਿਤੇ ਐ ਨਾ ਹੋਵੇ ਬੱਚੇ ਨੂੰ ਇਸ ਪ੍ਰੈਸ਼ਰ ਦੇ ਕਰਕੇ ਕੋਈ ਐਸਾ ਨੁਕਸ ਪੈ ਜਾਏ ਕਿ ਅੰਦਰ ਉਹਦੀਆਂ ਬਰੀਕ ਨਾੜੀਆਂ ਜਿਹੜੀਆਂ ਫਟ ਜਾਣ। ਇਸ ਕਰਕੇ ਉਹਨੇ ਇੱਥੇ ਵੇਨ ਲਾਈ ਹੈ, ਔਰ ਵੇਨ ਦੇ ਸਟਰਕਚਰ ਦੀ ਮੈਂ ਤੁਹਾਨੂੰ ਗੱਲ ਦੱਸ ਦਿੱਤੀ ਕਿ ਉਹਦੇ ਅੰਦਰ ਸਟੋਪੇਜ ਨੇ, ਦੂਸਰੀ ਪਾਸੇ ਸਟੋਪੇਜ ਆਰਟਰੀ ਚ ਨਹੀਂ ਹੁੰਦੇ, ਇਹਦੇ ਵਿੱਚ ਸਟੋਪੇਜ ਹੈਗੇ ਨੇ। ਇੱਕ ਹੋਰ ਗੱਲ, ਕੁਦਰਤ ਨੇ ਜਿੰਨਾ ਵੀ ਬਲੱਡ ਮਾਂ ਵਾਲੇ ਪਾਸਿਓ ਮਾਂ ਦੇ ਪੇਟ ਚ ਰਹਿੰਦਿਆਂ ਹੋਇਆ ਬੱਚੇ ਨੂੰ ਸਪਲਾਈ ਕਰਨਾ ਹੈ, ਉਹਦੇ ਵਾਸਤੇ ਬੈਰੀਅਰ ਹੈ। ਇੱਕ ਬੈਰੀਅਰ ਕੀ ਹੈ? ਪਲੇਸੈਂਟਾ। ਮਾਂ ਨੇ ਐਂਟੀਬਾਇਟਿਕ ਖਾ ਲਿਆ ਜੀ, ਮਾਂ ਨੇ ਕੁਛ ਹੋਰ ਦਵਾਈ ਖਾ ਲਈ ਜੀ, ਪਰ ਉਹਦਾ ਬੈਡ ਇਫੈਕਟ ਬੱਚੇ ਨੂੰ ਨਾ ਹੋਵੇ। ਇਸ ਪਾਸੇ ਸਭ ਤੋਂ ਪਹਿਲਾਂ ਪਲੇਸੈਂਟਾ ਇੱਕ ਕਸਟਮ ਡਿਪਾਰਟਮੈਂਟ ਆ, ਪਲੇਸੈਂਟਾ ਤੇ ਪਹੁੰਚਦਿਆਂ ਹੋਇਆ ਬਲੱਡ ਜਿਹੜਾ ਆ ਉਹ ਸਕਰੂਟੀਨਾਈਜ਼ ਹੁੰਦਾ ਹੈ ਕਿ ਜਿਹੜੀ ਚੀਜ਼ ਬੱਚੇ ਨੂੰ ਨੁਕਸਾਨ ਦੇ ਸਕਦੀ ਹੈ ਉਹ ਨਹੀਂ ਜਾਏਗੀ। ਕਈ ਵਾਰ ਮਾਵਾਂ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਡੈਥ ਹੋ ਜਾਂਦੀ ਹੈ, ਬੱਚੇ ਨੂੰ ਉਸ ਤੋਂ ਬਾਅਦ ਵੀ ਜਿੰਦਾ ਨਿਕਾਲਿਆ ਜਾ ਸਕਦਾ ਹੈ, ਕਿਉਂਕਿ ਪਲੇਸੈਂਟਾ ਜਦ ਤੱਕ ਖੂਨ ਸਪਲਾਈ ਕਰ ਰਿਹਾ ਹੈ ਔਰ ਉਹ ਦਵਾਈਆਂ ਉਹ ਚੀਜ਼ਾਂ ਉਹਨੂੰ ਫਿਲਟਰ ਕਰਕੇ ਅੱਗੇ ਸਪਲਾਈ ਕਰ ਰਿਹਾ ਹੈ, ਵੀ ਤੈਨੂੰ ਇਹਦਾ ਨੁਕਸ ਨਾ ਪਵੇ। ਇਸ ਕਰਕੇ ਇੱਕ ਤਾਂ ਪਲੇਸੈਂਟੇ ਦਾ ਬੈਰੀਅਰ ਹੈਗਾ ਆ ਜਿਹੜਾ ਕਿ ਟੌਕਸਿਕ ਚੀਜ਼ਾਂ ਨੂੰ ਮਾਂ ਵਾਲੇ ਪਾਸਿਓਂ ਬੱਚੇ ਵਿੱਚ ਨਹੀਂ ਜਾਣ ਦਿੰਦਾ। ਦੂਸਰਾ ਬੈਰੀਅਰ ਹੈਗਾ ਲਿਵਰ, ਜਿਹੜਾ ਵੀ ਇਹ ਖੂਨ ਧੁਨੀ ਦੇ ਵਿੱਚ ਆ ਰਿਹਾ ਹੈ ਅੰਬਲੀਕਲ ਕਾਰਡ ਦੇ ਰਾਹੀਂ, ਉਸ ਤੋਂ ਬਾਅਦ ਇੱਕ ਹੋਰ ਨਾਲੀ ਹੈ ਜਿਹੜੀ ਇਸ ਨੂੰ ਅਸੀਂ ਪੋਰਟਲ ਸਿਸਟਮ ਚ ਲੈਂਦੇ ਹਾਂ, ਮਨਾਲੀ ਹੈ ਜਿਹੜੀ ਇਸ ਨੂੰ ਲਿਵਰ ਚ ਲੈ ਕੇ ਜਾਂਦੀ। ਲਿਵਰ ਦੇ ਵਿੱਚ ਫੇਰ ਇੱਕ ਸਕਰੂਟੀਨਾਈਜ਼ ਹੁੰਦੀ ਹੈ, ਫੇਰ ਕਸਟਮ ਡਿਪਾਰਟਮੈਂਟ ਆ ਕਿ ਭਾਈ ਤੂੰ ਕੀ ਲੈ ਕੇ ਆਇਆ, ਸ਼ੂਗਰ ਕਿੰਨੀ ਲੈ ਕੇ ਆਇਆ, ਕੋਲੈਸਟਰੋਲ ਕਿੰਨਾ ਲੈ ਕੇ ਆਇਆ, ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿੰਨੀ ਕਿੰਨੀ ਲੈ ਕੇ ਆਇਆ। ਔਰ ਨਾ ਅੱਗੇ ਭਾਈ ਇੰਨੀ ਜਾਣ ਦੇਣੀ ਹੈ, ਤੂੰ ਸ਼ੂਗਰ ਜ਼ਿਆਦਾ ਲੈ ਗਿਆ, ਜੇ ਮਾਂ ਨੂੰ ਸ਼ੂਗਰ ਹੈਗੀ ਹੈ ਔਰ ਹੋ ਸਕਦਾ ਸ਼ੂਗਰ ਉਸ ਨੇ ਜ਼ਿਆਦਾ ਆ ਗਈ ਹੋਵੇ, ਨਾ ਬੱਚੇ ਨੂੰ ਇੰਨੀ ਚਾਹੀਦੀ, ਉਹ ਨਹੀਂ ਜਾਏਗੀ। ਕਈ ਵਾਰ ਮਾਵਾਂ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਡੈਥ ਹੋ ਜਾਂਦੀ ਹੈ, ਬੱਚੇ ਨੂੰ ਉਸ ਤੋਂ ਬਾਅਦ ਵੀ ਜਿੰਦਾ ਨਿਕਾਲਿਆ ਜਾ ਸਕਦਾ ਹੈ, ਕਿਉਂਕਿ ਪਲੇਸੈਂਟਾ ਜਦ ਤੱਕ ਖੂਨ ਸਪਲਾਈ ਕਰ ਰਿਹਾ ਹੈ ਔਰ ਉਹ ਦਵਾਈਆਂ ਉਹ ਚੀਜ਼ਾਂ ਉਹਨੂੰ ਫਿਲਟਰ ਕਰਕੇ ਅੱਗੇ ਸਪਲਾਈ ਕਰ ਰਿਹਾ ਹੈ, ਵੀ ਤੈਨੂੰ ਇਹਦਾ ਨੁਕਸ ਨਾ ਪਵੇ। ਇਸ ਕਰਕੇ ਇੱਕ ਤਾਂ ਪਲੇਸੈਂਟੇ ਦਾ ਬੈਰੀਅਰ ਹੈਗਾ ਆ ਜਿਹੜਾ ਕਿ ਟੌਕਸਿਕ ਚੀਜ਼ਾਂ ਨੂੰ ਮਾਂ ਵਾਲੇ ਪਾਸਿਓ ਬੱਚੇ ਵਿੱਚ ਨਹੀਂ ਜਾਣ ਦਿੰਦਾ। ਦੂਸਰਾ ਬੈਰੀਅਰ ਹੈਗਾ ਲਿਵਰ, ਜਿਹੜਾ ਵੀ ਇਹ ਖੂਨ ਧੁਨੀ ਦੇ ਵਿੱਚ ਆ ਰਿਹਾ ਹੈ ਅੰਬਲੀਕਲ ਕਾਰਡ ਦੇ ਰਾਹੀਂ, ਉਸ ਤੋਂ ਬਾਅਦ ਇੱਕ ਹੋਰ ਨਾਲੀ ਹੈ ਜਿਹੜੀ ਇਸ ਨੂੰ ਅਸੀਂ ਪੋਰਟਲ ਸਿਸਟਮ ਚ ਲੈਂਦੇ ਹਾਂ, ਮਨਾਲੀ ਹੈ ਜਿਹੜੀ ਇਸ ਨੂੰ ਲਿਵਰ ਚ ਲੈ ਕੇ ਜਾਂਦੀ। ਲਿਵਰ ਦੇ ਵਿੱਚ ਫੇਰ ਇੱਕ ਸਕਰੂਟੀਨਾਈਜ਼ ਹੁੰਦੀ ਹੈ, ਫੇਰ ਕਸਟਮ ਡਿਪਾਰਟਮੈਂਟ ਆ ਕਿ ਭਾਈ ਤੂੰ ਕੀ ਲੈ ਕੇ ਆਇਆ, ਸ਼ੂਗਰ ਕਿੰਨੀ ਲੈ ਕੇ ਆਇਆ, ਕੋਲੈਸਟਰੋਲ ਕਿੰਨਾ ਲੈ ਕੇ ਆਇਆ, ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿੰਨੀ ਕਿੰਨੀ ਲੈ ਕੇ ਆਇਆ। ਔਰ ਨਾ ਅੱਗੇ ਭਾਈ ਇੰਨੀ ਜਾਣ ਦੇਣੀ ਹੈ, ਤੂੰ ਸ਼ੂਗਰ ਜ਼ਿਆਦਾ ਲੈ ਗਿਆ, ਜੇ ਮਾਂ ਨੂੰ ਸ਼ੂਗਰ ਹੈਗੀ ਹੈ ਔਰ ਹੋ ਸਕਦਾ ਸ਼ੂਗਰ ਉਸ ਨੇ ਜ਼ਿਆਦਾ ਆ ਗਈ ਹੋਵੇ, ਨਾ ਬੱਚੇ ਨੂੰ ਇੰਨੀ ਚਾਹੀਦੀ ਹੈ, ਇਹ ਸ਼ੂਗਰ ਤੇਰੀ ਅੱਗੇ ਨਹੀਂ ਇੰਨੀ ਜਾਣੀ, ਜਾਂ ਹੋਰ ਕੋਈ ਵੀ ਚੀਜ਼।

ਫੇਰ ਇੱਕ ਸਕਰੂਟੀਨਾਈਜ਼ ਹੁੰਦੀ ਹੈ, ਫੇਰ ਕਸਟਮ ਡਿਪਾਰਟਮੈਂਟ ਆ ਕਿ ਭਾਈ ਤੂੰ ਕੀ ਕੀ ਲੈ ਕੇ ਆਇਆ, ਸ਼ੂਗਰ ਕਿੰਨੀ ਲੈ ਕੇ ਆਇਆ, ਕੋਲੈਸਟਰੋਲ ਕਿੰਨਾ ਲੈ ਕੇ ਆਇਆ, ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿੰਨੀ ਕਿੰਨੀ ਲੈ ਕੇ ਆਇਆ। ਔਰ ਨਾ ਅੱਗੇ ਭਾਈ ਇੰਨੀ ਜਾਣ ਦੇਣੀ ਹੈ, ਤੂੰ ਸ਼ੂਗਰ ਜ਼ਿਆਦਾ ਲੈ ਕੇ, ਜੇ ਮਾਂ ਨੂੰ ਸ਼ੂਗਰ ਹੈਗੀ ਹੈ ਔਰ ਹੋ ਸਕਦਾ ਸ਼ੂਗਰ ਉਸ ਨਾਲ ਜ਼ਿਆਦਾ ਆ ਗਈ ਹੋਵੇ, ਨਾ ਬੱਚੇ ਨੂੰ ਇੰਨੀ ਚਾਹੀਦੀ ਹੈ, ਇਹ ਸ਼ੂਗਰ ਤੇਰੀ ਅੱਗੇ ਨਹੀਂ ਇੰਨੀ ਜਾਣੀ। ਜਾਂ ਹੋਰ ਕੋਈ ਵੀ ਚੀਜ਼ ਜਿਹੜੀ ਹੈ, ਕੋਲੈਸਟਰੋਲ ਬਹੁਤ ਜ਼ਿਆਦਾ ਮਾਂ ਦਾ, ਲੇਕਿਨ ਬੱਚੇ ਨੂੰ ਤਾਂ ਨਹੀਂ ਲੈਣਾ ਚਾਹੀਦਾ, ਨਾ ਭਾਈ ਇਹ ਤੇਰਾ ਇੱਥੇ ਰਹਿ ਜੂਗਾ, ਇੰਨਾ ਨਹੀਂ। ਅੱਗੋਂ ਉਸ ਤੋਂ ਬਾਅਦ ਲਿਵਰ ਨੇ ਇਹਦੇ ਉੱਪਰ ਕੰਮ ਕਰਕੇ ਉਹ ਚੀਜ਼ਾਂ ਅੱਗੇ ਬੱਚੇ ਨੂੰ ਭੇਜਣੀਆਂ ਨੇ, ਸਕਰੂਟੀਨਾਈਜ਼ ਕਰਕੇ, ਜਿਹੜੀਆਂ ਬੱਚੇ ਦੀ ਲੋੜ ਦੇ ਮੁਤਾਬਕ ਠੀਕ ਹੈਗੀਆਂ। ਔਰ ਅੱਗੇ ਜਿਹੜੀ ਨਾੜੀ ਜਾਂਦੀ ਉਹਦਾ ਨਾਂ ਅਜਾਇਗਸ ਵੇਨ, ਅਜਾਇਗਸ ਵੇਨ ਜਿਹੜੀ ਹੈ ਲਿਵਰ ਤੋਂ ਅੱਗੇ ਫੇਰ ਦਿਲ ਨੂੰ ਉਹ ਖੂਨ ਲੈ ਕੇ ਜਾਂਦੀ ਹੈ। ਇਹ ਨਿਯਮ ਕੁਦਰਤ ਨੇ ਬਣਾਇਆ ਹੋਇਆ ਹੈਗਾ। ਔਰ ਪਰ ਅੱਗੇ ਜਦੋਂ ਅਸੀਂ ਹੁਣ ਬਾਹਰ ਆ ਗਏ, ਮਾਂ ਦੇ ਸਰੀਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਹ ਨਿਯਮ ਦੇ ਵਿੱਚ ਹਜੇ ਵੀ ਸਾਡੇ ਸਰੀਰ ਦੇ ਵਿੱਚ ਵੀ ਇੱਕ ਵਖਰੇਵਾਂ ਰਹਿ ਜਾਂਦਾ ਹੈ ਕਿ ਰਾਈਟ ਐਟਰੀਅਮ ਤੋਂ ਬਾਅਦ ਰਾਈਟ ਵੈਂਟਰੀਕਲ ਚ ਖੂਨ ਜਾਂਦਾ ਆ, ਰਾਈਟ ਵੈਂਟਰੀਕਲ ਦੇ ਵਿੱਚੋਂ ਇਹ ਖੂਨ, ਕਿਉਂਕਿ ਸਾਰਾ ਡੀ ਆਕਸੀਨੇਟਡ ਹੈ, ਇਹ ਤਾਂ ਉਹ ਖੂਨ ਹੈ ਜਿਹੜਾ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਇਆ ਹੋਇਆ ਹੈਗਾ, ਇਹ ਖੂਨ ਫੇਫੜਿਆਂ ਨੂੰ ਜਾਣਾ ਆ। ਔਰ ਇਸ ਚੀਜ਼ ਦਾ ਨਾਂ ਜਿਹੜੀ ਨਾੜੀ ਇਸ ਰਾਈਟ ਵੈਂਟਰੀਕਲ ਦੇ ਵਿੱਚੋਂ ਖੂਨ ਫੇਫੜਿਆਂ ਨੂੰ ਲੈ ਕੇ ਜਾ ਰਹੀ ਹੈ ਨਾ, ਉਹਦਾ ਨਾਂ ਅਸੀਂ ਫਿਰ ਆਰਟਰੀ ਕਹਿੰਦੇ ਹਾਂ, ਹਾਲਾਂਕਿ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ। ਸਾਡਾ ਨਿਯਮ ਇਹ ਸੀ ਕਿ ਆਰਟਰੀਆਂ ਹਮੇਸ਼ਾ ਹੀ ਫਰੈਸ਼ ਖੂਨ ਲੈ ਕੇ ਜਾਂਦੀਆਂ ਨੇ, ਪਰ ਇਹ ਵੱਡੇ ਸਰੀਰ, ਛੋਟੇ ਸਰੀਰ ਦਾ ਜਿਹੜਾ ਬੱਚੇ ਦਾ ਸਰੀਰ ਸੀ, ਮਾਂ ਦੇ ਪੇਟ ਚੋਂ ਵਖਰੇਵਾਂ ਮੈਂ ਦੱਸ ਦਿੱਤਾ, ਲੇਕਿਨ ਇੱਥੇ ਮੈਂ ਆ ਕੇ ਇਹ ਗੱਲ ਕਰ ਰਿਹਾ ਕਿ ਪਲਮੋਨਰੀ ਆਰਟਰੀ ਹੀ ਕਿਹਾ ਜਾਂਦਾ ਹੈਗਾ ਆ। ਦੂਸਰਾ ਨਿਯਮ ਇਹ ਆ ਕਿ ਜਿੰਨੀਆਂ ਵੀ ਨਾੜੀਆਂ ਹਾਰਟ ਤੋਂ ਰਿਲੀਜ਼ ਹੋ ਕੇ ਬਾਹਰ ਜਾਂਦੀਆਂ ਨੇ, ਇਹ ਹੁਣ ਜਿਹੜੀ ਪਲਮੋਨਰੀ ਆਰਟਰੀ ਹੈ ਹਾਰਟ ਚੋਂ ਨਿਕਲੀ ਆ, ਫੇਫੜਿਆਂ ਨੂੰ ਜਾ ਰਹੀ ਹੈ। ਇਹਦਾ ਮਤਲਬ ਹਾਰਟ ਤੋਂ ਤਾਂ ਬਾਹਰ ਗਈ ਹੈ ਨਾ, ਉਹਦਾ ਹਾਰਟ ਦਾ ਕਵਰਿੰਗ ਜਿਹੜਾ ਪੇਰੀਕਾਰਡੀਅਮ ਉਹਦੇ ਤੋਂ ਬਾਹਰ ਗਈ ਹੈ ਨਾ, ਉਹਦੇ ਤੋਂ ਬਾਹਰ ਜਾਣ ਕਰਕੇ ਕਿ ਇਹ ਹਾਰਟ ਤੋਂ ਇਸ਼ੂ ਹੋ ਕੇ ਬਾਹਰ ਜਾ ਰਹੀ ਹੈ। ਜਿੰਨੀਆਂ ਵੀ ਚੀਜ਼ਾਂ ਹਾਰਟ ਤੋਂ ਇਸ਼ੂ ਹੋ ਕੇ ਬਾਹਰ ਨਾਲੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਸੀਂ ਆਰਟਰੀਜ਼ ਕਹਿੰਦੇ ਹਾਂ। ਹਾਲਾਂਕਿ ਕੋਰੋਨਰੀ ਆਰਟਰੀ ਵੀ ਤੇ ਵਿਚਾਰੀ ਹੈਗੀ ਹੈ ਨਾ, ਜਿਹੜੀ ਹਾਰਟ ਨੂੰ ਵੀ ਖੂਨ ਸਪਲਾਈ ਕਰਦੀ ਹੈ, ਉਹਨੂੰ ਵੀ ਅਸੀਂ ਆਰਟਰੀ ਕਹਿੰਦੇ ਹਾਂ। ਹਾਲਾਂਕਿ ਉਹਦੇ ਵਿੱਚ ਵੀ ਵਾਪਸੀ ਵਾਲਾ ਖੂਨ ਹੀ ਆਉਂਦਾ ਹੈ। ਤੋ ਖੈਰ ਇਸੇ ਤਰ੍ਹਾਂ ਹੀ ਕੁਝ ਇਸ ਤਰ੍ਹਾਂ ਦੇ ਵਖਰੇਵੇਂ ਹਨ, ਪਰ ਉਹਨਾਂ ਵਖਰੇਵਿਆਂ ਨੂੰ ਵੀ ਜੱਜ ਕਰਨ ਵਾਸਤੇ ਕਿ ਸਾਡੇ ਕਿਹੜੇ ਵਾਲਵ ਦੇ ਵਿੱਚ ਕੋਈ ਨੁਕਸ ਹੈ, ਕਿਹੜੀ ਥਾਂ ਤੇ ਨੁਕਸ ਹੈ, ਉਹ ਅਸੀਂ ਬਾਹਰੋਂ ਛਾਤੀ ਦੇ ਉੱਪਰੋਂ ਚੈੱਕ ਕਰਕੇ ਜੱਜ ਕਰ ਸਕਦੇ ਹਾਂ ਕਿ ਕਿਹੜੀ ਥਾਂ ਤੇ ਕਿਹੜੇ ਵਾਲਵ ਦੇ ਵਿੱਚ ਨੁਕਸ ਆ, ਕਿ ਇਸ ਪਲਮੋਨਰੀ ਆਰਟਰੀ ਦੇ ਵਿੱਚ ਨੁਕਸ ਹੈ, ਕਈਆਂ ਜਿਹੜਾ ਹੈ ਪਲਮੋਨਰੀ ਹਾਈਪਰ ਟੈਂਸ਼ਨ ਹੋ ਜਾਂਦਾ। ਹਾਈਪਰ ਟੈਂਸ਼ਨ ਤਾਂ ਤੁਸੀਂ ਸਮਝਦੇ ਹੋ, ਬਲੱਡ ਪ੍ਰੈਸ਼ਰ ਨੂੰ ਕਹਿੰਦੇ ਆ। ਪਲਮੋਨਰੀ ਹਾਈਪਰ ਟੈਂਸ਼ਨ ਹੋ ਗਿਆ, ਹੁਣ ਉਹਦੇ ਪਿੱਛੇ ਦੋ ਕਾਰਨ ਹੈ। ਇੱਕ ਤਾਂ ਇਹ ਆ ਕਿ ਅੱਗੇ ਫੇਫੜੇ ਬਲੌਕ ਨੇ ਜੀ, ਫੇਫੜੇ ਬਲੌਕ ਨੇ, ਜਿਹਦੇ ਕਰਕੇ ਪੂਰਾ ਇਹ ਖੂਨ ਪਲਮੋਨਰੀ ਆਰਟਰੀ ਦਾ ਡਰੇਨ ਨਹੀਂ ਹੋ ਰਿਹਾ, ਉੱਥੇ ਪਲਮੋਨਰੀ ਆਰਟਰੀ ਖਾਲੀ ਨਹੀਂ ਹੋ ਰਹੀ, ਇਸ ਕਰਕੇ ਇਹਦੇ ਵਿੱਚ ਪ੍ਰੈਸ਼ਰ ਹੈ। ਦੂਸਰਾ ਇਹ ਆ ਕਿ ਰੈਗੂਲਰ ਤੌਰ ਤੇ ਰਾਈਟ ਵੈਂਟਰੀਕਲ ਚ ਜਿੰਨਾ ਵੀ ਖੂਨ ਆਇਆ ਆ, ਉਹਨੇ ਇਸ ਨੂੰ ਪੁਸ਼ ਕਰਨਾ ਹੀ ਕਰਨਾ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਜਿਹੜਾ ਦਰਵਾਜ਼ਾ ਲੱਗਾ ਹੋਇਆ ਨਾ, ਰਾਈਟ ਵੈਂਟਰੀਕਲ ਦੇ ਵਿੱਚੋਂ ਜਿਹੜਾ ਦਰਵਾਜ਼ਾ ਲੱਗ ਕੇ ਪਲਮੋਨਰੀ ਆਰਟਰੀ ਚ ਖੂਨ ਜਾਂਦਾ ਹੈ, ਉਹ ਵਿਚਾਰਾ ਵਾਈਨ ਸਾਈਡਡ ਹੈ, ਉਹਨੂੰ ਅਸੀਂ ਕਹਿੰਦੇ ਹਾਂ ਸੈਮੀ ਲੂਨਰ ਵਾਲਵ, ਵਾਈਨ ਸਾਈਡਡ ਆ, ਉਹ ਤੇ ਬਾਹਰ ਢੱਕ ਸਕਦਾ ਆ, ਵਾਪਸ ਨਹੀਂ ਲੈ ਸਕਦਾ। ਜਦੋਂ ਵਾਪਸ ਲਊਗਾ ਤੇ ਉਹ ਦਰਵਾਜ਼ਾ ਬੰਦ ਹੋ ਜਾਣਾ, ਉਹ ਦਰਵਾਜ਼ਾ ਬੰਦ ਹੋ ਜਾਣਾ। ਵਨ ਸਾਈਡਡ ਜਿਵੇਂ ਪੱਲਾ ਦਰਵਾਜ਼ੇ ਦਾ ਖੁੱਲਦਾ ਹੈ ਨਾ, ਉਹ ਇਸੇ ਤਰ੍ਹਾਂ ਦਾ, ਇਸ ਕਰਕੇ ਅਸੀਂ ਇਹਨੂੰ ਸੈਮੀ ਲੂਨਰ ਵਾਲਵ ਕਹਿੰਦੇ ਹਾਂ, ਉਹਦੀ ਆਵਾਜ਼ ਹੀ ਡਿਫਰੈਂਟ ਹੈਗੀ ਹੈ। ਤੇ ਕਈਆਂ ਦਾ ਇਹ ਵਾਲਵ ਖਰਾਬ ਹੋ ਜਾਂਦੇ ਕਰਕੇ, ਕਈਆਂ ਦਾ ਫੇਫੜੇ ਕੰਜੈਸ਼ਨ ਨਮੂਨੀਆ ਹੋ ਗਿਆ ਜਾਂ ਕੁਝ ਹੋ ਗਿਆ ਸੀ, ਬ੍ਰੋਂਕਾਈਟਿਸ ਹੋ ਗਿਆ ਜੀ, ਫੇਫੜੇ ਭਰ ਗਏ ਜੀ, ਇੰਫਾਈਸੇਮਾ ਹੋ ਗਿਆ, ਐਂਫਾਈਮਾ, ਕੁਝ ਵੀ ਹੋ ਗਿਆ ਫੇਫੜਿਆਂ ਦੇ ਵਿੱਚ, ਤੇ ਉਸ ਹਾਲਾਤ ਦੇ ਵਿੱਚ ਪਲਮੋਨਰੀ ਆਰਟਰੀ ਦੇ ਵਿੱਚ ਆਮ ਤੌਰ ਤੇ ਦਮੇ ਵਾਲੇ ਨੂੰ ਖਾਸ ਤੌਰ ਤੇ ਹਾਲਾਤ ਵਿੱਚ ਐਸਾ ਹੋ ਸਕਦਾ ਆ ਕਿ ਉਹਨਾਂ ਨੂੰ ਪਲਮੋਨਰੀ ਹਾਈਪਰ ਟੈਂਸ਼ਨ ਹੋਵੇ, ਹਾਈਪਰ ਟੈਂਸ਼ਨ ਵੀ ਪਲਮੋਨਰੀ ਆਰਟਰੀ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ, ਉਹ ਬਹੁਤ ਜ਼ਿਆਦਾ ਭਰ ਗਿਆ ਹੈਗਾ ਆ, ਔਰ ਉਹਨਾਂ ਡਾਇਲੇਟੇਸ਼ਨ ਨਹੀਂ, ਉਹਨੂੰ ਜ਼ਿਆਦਾ ਡਾਇਲਟ ਹੋਣ ਦੀ ਐਸੀ ਕੰਡੀਸ਼ਨ ਆ ਗਈ ਹੈਗੀ ਆ। ਸੋ ਇਹ ਪ੍ਰੋਗਰਾਮ ਦੇ ਵਿੱਚ ਨਾ ਬਹੁਤ ਖਰਾਬੀ ਆ ਜਾਂਦੀ ਜਦੋਂ ਮੈਂ

0: ਬਾਰ ਬਾਰ ਇਹ ਗੱਲ ਕਹੀ ਹੈ ਕਿ ਤੁਸੀਂ ਭਾਈ ਇਹ ਨਾ ਕਰੋ। ਹਾਂਜੀ, ਸੋ ਵਿੱਚ ਪ੍ਰੋਗਰਾਮ ਮੇਰਾ ਲਿੰਕ ਟੁੱਟ ਗਿਆ। ਖੈਰ, ਮੈਂ ਇਹ ਗੱਲਾਂ ਚੈਸ ਦੇ ਸੰਬੰਧ ਵਿਚ ਕਰ ਰਿਹਾ ਸੀਗਾ, ਔਰ ਚੈਸ ਦੀਆਂ ਗੱਲਾਂ ਕਰਦਿਆਂ ਹੋਇਆ
1: ਆ ਰਹੀ ਹੈ ਤੁਹਾਡੀ ਗੱਲਬਾਤ, ਆ ਰਹੀ ਹੈ, ਸੁਣਦੀ
0: ਆਵਾਜ਼ ਆ ਰਹੀ ਹੈ?
1: ਹਾਂਜੀ ਹਾਂਜੀ, ਬਿਲਕੁਲ।
0: ਚਲੋ ਫਿਰ ਮੈਂ ਕੰਟੀਨਿਊ ਕਰਨਾ, ਕਿਉਂਕਿ ਮੇਰੇ ਕੋਲ ਜਦੋਂ ਪਿਕਚਰ ਬੰਦ ਹੋ ਗਈ ਸੀਗੀ ਉਹ ਵਿੱਚ ਕਾਲ ਆਉਣ ਕਰਕੇ। ਚਲੋ ਖੈਰ, ਸੋ ਮੈਂ ਚੈਸ ਦੀਆਂ ਉਹ ਬਰੀਕੀਆਂ ਦੀ ਗੱਲ ਕਰ ਰਿਹਾ ਸੀਗਾ ਜਿਹੜੀ ਆਮ ਤੌਰ ਤੇ ਡਾਕਟਰ ਦਾ ਵਿਸ਼ਾ ਹੁੰਦਾ ਆ, ਪਰ ਮੈਂ ਤੁਹਾਨੂੰ ਇਹ ਦੱਸਣਾ ਵੀ ਇਹ ਬਰੀਕੀਆਂ ਜਿਹੜੀਆਂ ਨੇ ਤੁਸੀਂ ਆਪ ਵੀ ਜੇ ਛਾਤੀ ਨੂੰ ਓਪਨ ਕਰਕੇ ਦੇਖੋਗੇ ਨਾ, ਕੱਪੜੇ ਉਤਾਰ ਕੇ, ਤੇ ਜਿੱਥੇ ਜਿੱਥੇ ਵੀ ਜਿਵੇਂ ਵਾਲਵ ਹੈਗੇ ਨੇ ਤੁਸੀਂ ਬਾਹਰੋਂ ਆਈਡੈਂਟੀਫਾਈ ਕਰ ਸਕਦੇ ਹੋ ਕਿ ਕਿਸ ਥਾਂ ਤੇ ਕਿਹੜਾ ਵਾਲਵ ਹੈਗਾ। ਉਂਗਲੀ ਤਾਂ ਰੱਖ ਹੀ ਸਕਦੇ ਹੋ ਨਾ ਤੁਸੀਂ, ਸਟੈਥੋਸਕੋਪ ਨਹੀਂ ਹੈਗਾ ਤੇ ਉਂਗਲੀ ਰੱਖ ਹੀ ਸਕਦੇ ਨਾ ਤੁਸੀਂ, ਔਰ ਇਹਦੇ ਨਾਲ ਵੀ ਪਰਸੈਪਸ਼ਨ ਤੁਹਾਡੀ ਹੋ ਜਾਏਗੀ ਕਿ ਤੁਹਾਡਾ ਪਲਮੋਨਰੀ ਵਾਲਵ ਇੱਥੇ ਹੈ, ਤੁਹਾਡਾ ਐਓਟਿਕ ਵਾਲਵ ਇੱਥੇ ਹੈ, ਤੁਹਾਡਾ ਮਾਈਟਰ ਵਾਲਵ ਇੱਥੇ ਹੈ, ਤੁਹਾਡਾ ਟ੍ਰਾਈਕਸਪਿਡ ਇੱਥੇ ਹੈ, ਸੈਮੀਲੂਨਰ ਇੱਥੇ ਹੈ। ਉਹ ਅਲੱਗ ਅਲੱਗ ਦੀ ਆਈਡੈਂਟੀਫਿਕੇਸ਼ਨ ਮੈਂ ਤੁਹਾਨੂੰ ਅਗਲੇ ਪ੍ਰੋਗਰਾਮਾਂ ਦੇ ਵਿੱਚ ਦੱਸਣੀ ਹੈ ਜਦੋਂ ਇਹ ਸਾਰੀ ਸ਼ਨਾਖਤ ਖਤਮ ਹੋ ਗਈ, ਤੇ ਜਿਹਦੇ ਨਾਲ ਤੁਸੀਂ ਆਸਾਨੀ ਨਾਲ ਜਾ ਸਕਦੇ ਹੋ। ਹੁਣ ਆਪਾਂ ਫਿਰ ਆ ਰਹੇ ਹਾਂ ਉਸ ਹਾਲਾਤ ਵਾਲੇ ਪਾਸੇ ਵੀ ਐਜ ਏ ਹੋਲ ਸਾਨੂੰ ਹਜੇ ਨਹੀਂ ਪਤਾ ਵੀ ਫੇਫੜਿਆਂ ਚ ਨੁਕਸਿਆ ਕਿ ਚੈਸਟ ਦੇ ਵਿੱਚ ਨੁਕਸਿਆ ਕਿ ਮੀਡੀਆਸਟਾਈਨਮ ਦੇ ਵਿੱਚ ਨੁਕਸਿਆ, ਕਿਉਂਕਿ ਮੀਡੀਆਸਟਾਈਨਮ ਤਾਂ ਬਹੁਤ ਸਾਰੇ ਅੰਗ ਹੈਗੇ ਨੇ, ਕਿ ਹਾਰਟ ਦੇ ਵਿੱਚ ਨੁਕਸਿਆ, ਹਜੇ ਨਹੀਂ ਸਾਨੂੰ ਪਤਾ। ਸਾਨੂੰ ਇਹ ਪਤਾ ਵੀ ਛਾਤੀ ਚ ਕੁਝ ਨਾ ਕੁਝ ਹੈਗਾ। ਜਦੋਂ ਛਾਤੀ ਦੇ ਵਿੱਚ ਕੁਝ ਨਾ ਕੁਝ ਹੈਗਾ ਵਾਲੀ ਕੋਈ ਗੱਲ ਸਾਡੇ ਸਾਹਮਣੇ ਆਉਂਦੀ ਹੈ ਨਾ, ਤਾਂ ਸਭ ਤੋਂ ਪਹਿਲੀ ਗੱਲ ਹੈਗੀ ਆ ਪੇਨ, ਜੋ ਆਦਮੀ ਪੇਸ਼ੈਂਟ ਹੱਥ ਲਾ ਕੇ ਕਹੇਗਾ ਦਰਦ ਹੁੰਦੀ ਹੈ। ਹੁਣ ਕਈ ਵਾਰ ਆਮ ਤੌਰ ਤੇ ਹਾਰਟ ਦੀ ਦਰਦ ਨਹੀਂ ਹੁੰਦੀ ਤੇ ਸਾਰੇ ਲੋਕ ਹੱਥ ਤੇ ਛਾਤੀ ਜਿਹੜੀ ਛਾਤੀ ਦੇ ਉੱਪਰ ਹੱਥ ਰੱਖਦੇ ਨੇ, ਹਾਲਾਂਕਿ ਇਹਦੇ ਵਿੱਚ ਸਾਨੂੰ ਪਤਾ ਹੈ ਕਿ ਰਿਬਸ ਵੀ ਹੈਗੀਆਂ ਨੇ, ਇਹਦੇ ਵਿੱਚ ਇੰਟਰਕੋਸਟਲ ਮਸਲਸ ਵੀ ਹੈਗੇ ਨੇ, ਇਹਦੇ ਚ ਜੁਆਇੰਟ ਦੀਆਂ ਕਾਰਟੀਲੇਜ ਵੀ ਹੈਗੀਆਂ ਨੇ, ਪਰ ਪੇਸ਼ੈਂਟ ਨੇ ਤੇ ਹੱਥ ਇੱਥੇ ਹੀ ਰੱਖਣਾ ਹੈ ਨਾ। ਇਹਨੂੰ ਅਸੀਂ ਬਾਅਦ ਵਿੱਚ ਆਈਡੈਂਟੀਫਾਈ ਕਰਾਂਗੇ ਵੀ ਅਸਲ ਗੱਲ ਕੀ ਹੈ, ਹਾਰਟ ਦੀ ਪ੍ਰੋਬਲਮ ਕਿਹੜੀ ਹੈਗੀ ਹੈ ਤੇ ਹਾਰਟ ਤੋਂ ਬਿਨਾਂ ਵਾਲੀ ਪ੍ਰੋਬਲਮ ਕਿਹੜੀ ਹੈਗੀ ਹੈ, ਜਾਂ ਇਹ ਮੀਡੀਆਸਟਾਈਨਮ ਦੇ ਵਿੱਚ ਨਾ ਕਿਤੇ ਈਸੋਫੇਗਸ ਦੇ ਕਰਕੇ ਹਾਈਪਰ ਐਸਿਡਿਟੀ ਦੀ ਗੱਲ ਹੈਗੀ ਹੈ। ਇਹ ਸਾਰੀਆਂ ਗੱਲਾਂ ਅਸੀਂ ਬਾਅਦ ਚ ਆਈਡੈਂਟੀਫਾਈ ਕਰਕੇ ਤੁਹਾਡੇ ਨਾਲ ਇਹਨਾਂ ਪ੍ਰੋਗਰਾਮਾਂ ਚ ਦੱਸਾਂਗੇ, ਪਰ ਮੈਂ ਇਹ ਦੱਸ ਰਿਹਾ ਕਿ ਜਦੋਂ ਛਾਤੀ ਦੇ ਵਿੱਚ ਕਿਸੇ ਦੇ ਵੀ ਕੋਈ ਪ੍ਰੋਬਲਮ ਆ ਗਈ, ਉਸ ਵੇਲੇ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਪੈਦਾ ਹੋਣੀ ਹੈ ਉਹ ਹੈ ਪੇਨ, ਕਿਉਂਕਿ ਪੇਨ ਇੱਕ ਛੋਟੇ ਤੋਂ ਛੋਟਾ ਐਸਾ ਲਫ਼ਜ਼ ਆ ਜਿਹੜਾ ਬਿਮਾਰੀ ਦੇ ਸ਼ੁਰੂਆਤੀ ਦੌਰ ਨੂੰ ਐਕਸਪਲੇਨ ਕਰਦਾ ਆ। ਇਦੋਂ ਬਾਅਦ ਇਸ ਪੇਨ ਦਾ ਐਕਸਪਲੇਨੇਸ਼ਨ ਹੈਗਾ ਆ ਵੀ ਇਹ ਪੇਨ ਕਿਉਂ ਹੋ ਰਹੀ ਹੈ, ਕਾਹਦੇ ਕਰਕੇ ਹੋ ਰਹੀ ਹੈ, ਕਿਵੇਂ ਕਿਵੇਂ ਹੁੰਦੀ ਹੈ, ਉਹ ਸਾਰੀ ਇੰਡੀਕੇਟ ਕਰੇਗੀ ਵੀ ਇਹ ਇੰਸਪਾਇਰੇਸ਼ਨ ਨਾਲ ਹੈ ਕਿ ਐਕਸਪਾਇਰੇਸ਼ਨ ਨਾਲ ਹੈ ਕਿ ਡਾਇਸਟੋਲ ਦੇ ਨਾਲ ਹੈ ਜਾਂ ਸਿਸਟੋਲ ਦੇ ਨਾਲ ਹੈਗੀ ਹੈ, ਵਗੈਰਾ ਵਗੈਰਾ ਇਹ ਗੱਲਾਂ ਬਾਤੀਆਂ ਨੇ। ਲੇਕਿਨ ਪਹਿਲੀ ਨਿਸ਼ਾਨੀ ਜਦੋਂ ਚੈਸਟ ਦੇ ਵਿੱਚ ਕੋਈ ਵੀ ਨੁਕਸ ਪੈ ਜਾਏਗਾ ਉਸ ਵੇਲੇ ਪਹਿਲੀ ਗੱਲ ਹੋਏਗੀ ਦਰਦ ਪੇਨ, ਔਰ ਪੇਨ ਦੇ ਨਾਲ ਨਾਲ ਹੀ, ਕਿਉਂਕਿ ਇਹ ਬਹੁਤ ਵੱਡਾ ਏਰੀਆ ਆ ਜਿਹੜਾ ਆਕਸੀਜਨ ਸਪਲਾਈ ਕਰਦਾ ਹੈਗਾ ਆ, ਖੁਰਾਕ ਤੋਂ ਬਿਨਾਂ ਤਾਂ ਅਸੀਂ ਕਾਫੀ ਦੇਰ ਲੰਬਾ ਰਹਿ ਰੱਖਦੇ ਨਾ, ਕਈ ਦਿਨ ਉਹ ਦਰਸ਼ਨ ਸਿੰਘ ਪੇਰੂਮਾਨ ਕੇ 80 ਦਿਨ ਜਿੰਦਾ ਰਹਿ ਗਿਆ ਸੀਗਾ, ਬਹੁਤ ਦੇਰ ਜਿੰਦਾ ਰਹਿ ਸਕਦੇ ਆ ਬਿਨਾਂ ਖਾਇਆ ਵੀ, ਲੇਕਿਨ ਆਕਸੀਜਨ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ, 3 ਤੋਂ 5 ਮਿੰਟ ਸਾਡਾ ਮੈਕਸੀਮਮ ਪੀਰੀਅਡ ਹੈਗਾ ਆ, ਫਿਰ ਸਰਵਾਈਵ ਹੋਣਾ ਬੜਾ ਮੁਸ਼ਕਲ ਹੈਗਾ ਆ। ਹਾਲਾਂਕਿ ਅੱਜ ਕੱਲ ਦੀ ਟੈਕਨੋਲੋਜੀ ਕਾਫੀ ਕੁਝ ਕਰ ਰਹੀ ਹੈ, ਬਟ ਈਵਨ ਦੈਨ ਉਹ ਉਸੇ ਵੇਲੇ ਹੀ ਕਲੋਟ ਹੋਣਾ ਸ਼ੁਰੂ ਹੋ ਜਾਂਦਾ, ਔਰ ਉਹਨਾਂ ਬਲੱਡ ਵੈਸਲ ਦੇ ਵਿੱਚ ਆਏ ਕਲੋਟ ਨੂੰ ਰਿਮੂਵ ਕਰਨਾ ਬੜਾ ਮੁਸ਼ਕਲ ਹੈ। ਸੋ ਇਸ ਕਰਕੇ ਸੋ ਪਹਿਲੀ ਗੱਲ ਹੈਗੀ ਹੈ ਦਰਦ, ਦੂਸਰੀ ਗੱਲ ਹੈਗੀ ਹੈ ਲਾਈਟ ਹੈਡਡਨੈਸ। ਲਾਈਟ ਹੈਡਡਨੈਸ ਮਤਲਬ, ਕਿਉਂਕਿ ਖੂਨ ਦੀ ਸਪਲਾਈ ਨਹੀਂ ਹੋ ਰਹੀ, ਖੂਨ ਦੇ ਵਿੱਚ ਇੰਨੀ ਆਕਸੀਜਨ ਹੀ ਨਹੀਂ ਜਾ ਰਹੀ, ਜਿਸ ਕਰਕੇ ਸਿਰ ਨੂੰ ਮੈਂ ਦੱਸਿਆ ਸੀ ਕਿ 3 ਭਾਗ ਚ ਵੰਡਿਆ ਜਾਂਦਾ ਜਿਹੜਾ ਦਿਲ ਤੋਂ ਖੂਨ ਰਿਲੀਜ਼ ਹੁੰਦਾ ਆ, 2 ਭਾਗ ਕੈਰੋਟਿਡ ਆਰਟਰੀ ਦੇ ਰਾਹੀਂ ਬ੍ਰੇਨ ਨੂੰ ਜਾਂਦਾ ਹੈ, ਔਰ 1 ਭਾਗ ਬਾਕੀ ਸਾਰੇ ਸਰੀਰ ਨੂੰ ਮਿਲਦਾ ਹੈਗਾ। ਬਾਬਾ ਇੰਨੀ ਖੂਨ ਦੀ ਜ਼ਰੂਰਤ ਹੈਗੀ ਹੈ ਬ੍ਰੇਨ ਨੂੰ, ਤੇ ਜੇ ਉੱਥੇ ਥੋੜੀ ਬਹੁਤ ਵੀ ਕਮੀ ਆ ਗਈ ਤੇ ਦਿਸਣੀ ਸ਼ੁਰੂ ਹੋ ਜਾਣੀ। ਇਸ ਕਰਕੇ ਛਾਤੀ ਦੇ ਵਿੱਚ ਚਾਹੇ ਹਾਰਟ ਚ ਨੁਕਸ ਹੋਵੇ ਚਾਹੇ ਫੇਫੜਿਆਂ ਚ ਨੁਕਸ ਹੋਵੇ, ਕਿਸੇ ਵੀ ਕਰਕੇ ਸਭ ਤੋਂ ਪਹਿਲੀ ਗੱਲ ਦਰਦ ਦੇ ਨਾਲ ਨਾਲ ਲਾਈਟ ਹੈਡਡਨੈਸ ਹੋਣੀ ਜ਼ਰੂਰੀ ਹੈ। ਔਰ ਦੂਸਰੀ ਗੱਲ, ਇਸ ਤੋਂ ਇਲਾਵਾ ਪੇਨ 2 ਕੰਡੀਸ਼ਨਾਂ ਚ ਪੈਦਾ ਹੁੰਦੀ ਹੈ। ਮੈਂ ਅੰਗਰੇਜ਼ੀ ਦੇ 2 ਲਫ਼ਜ਼ਾਂ ਦੀ ਤੁਹਾਨੂੰ ਜਾਣਕਾਰੀ ਦੇਵਾਂ, ਇੱਕ ਮਾਈਗ੍ਰੇਸ਼ਨ ਲਫ਼ਜ਼ ਹੁੰਦਾ ਆ, ਇੱਕ ਹੁੰਦਾ ਰੇਡੀਏਸ਼ਨ। ਹੁਣ ਮਾਈਗ੍ਰੇਸ਼ਨ ਦਾ ਇਹ ਹੈ ਵੀ ਅਸੀਂ ਇੰਡੀਆ ਤੋਂ ਆ ਗਏ ਹਾਂ अमेरिका च हुण इंडिया च साडा घर नहीं रह गया हुण असीं माइग्रेट हो गए
1: जी
0: असीं चाह वाला पैन गर्म करदे आ ना ते जे लोहे दा ही होवे ते चाह दा जिवें जिवें पैन गर्म होएगी चाह ओवें साडा हथ भी गर्म होएगा हीट तुहानूं रेडिएट करेगी
1: भावें
0: जिथे गर्म हो रहा ओ सोर्स ते भी हीट आ साडे हथ तक जिथों तक लिंक है ओहदा उत्थे भी ओहदी दर्द हो रही है या उत्थे भी ओह हीट हो रही है इहनूं असीं कहिंदे आ रेडिएशन ते माइग्रेशन असीं कहिंदे आ जद दूजे पासे लिंक खत्म हो गया अगले पासे हो गया सो शहर दे विच क्योंकि आपां ते हुण दस ही चुके आ सहरी ब्रह्म है सहरी बेदम है मांस है मंडूला बलौंगदा है बड़ा कुछ हैगा सिर दे विच सो इस करके सिर दे विच आम तौर ते रेडिएटिंग पेन्स होनिया शुरू जांदियां गल चेस्ट दी है साइन सिम्पटम सिर दे दस रहे हां असीं रेडिएटिंग टाइप दियां पेन शुरू हो जांदियां ने कि सज्जे पासे दर्द होई सी एकदम चुभकां पैन लग गई फिर खब्बे पासे भी पैन शुरू हो गई और फिर मत्थे दे विच भी पैनियां शुरू हो गई कहण तो भाव जेडे सोर्स ते जे सज्जे पासे शुरू होई ते सज्जे बंद नहीं होगी उत्थे भी हो रही है खब्बे पासे भी हो रही है या होर भी किसे पासे हो रही है आम तौर ते बहुते लोग कहंदे ने जी मेरे ना पहला सज्जे पासे दर्द हुंदी सी ते हुण सज्जे पासे तां नहीं हुंदी मेरे खब्बे पासे हुंदी है इहनूं असीं माइग्रेटरी पेन कहंदे आ इह माइग्रेट हो के दूजे पासे चली गई पर जिहड़ी रेडिएटिंग पेन हैगी आ ਉਹ ਇਹ ਹੈ ਕਿ ਜਿੱਥੇ ਸ਼ੁਰੂ ਹੋਈ ਸੀ ਉੱਥੇ ਵੀ ਹੈਗੀ ਹੈ ਤੇ ਦੂਜੇ ਪਾਸੇ ਵੀ ਹੈਗੀ ਹਾਲਾਂਕਿ ਬਹੁਤ ਸਾਰੀਆਂ ਬਾਕੀ ਸਰੀਰ ਦੇ ਪੇਟ ਦੇ ਅੰਗ ਵੀ ਐਸੇ ਹੈਗੇ ਨੇ ਜਿਨ੍ਹਾਂ ਦਾ ਲਿੰਕ ਡਾਇਰੈਕਟ ਸਾਡਾ ਇਸ ਹੱਟ ਦੇ ਨਾਲ ਇਸੇ ਤਰ੍ਹਾਂ ਸੰਬੰਧ ਬਣਦਾ ਆ ਕਿ ਕਈ ਵਾਰ ਬਵਾਸੀਰ ਦੀ ਦਰਦ ਜਿਹੜੀ ਹੈ ਉਹ ਸਿਰ ਚ ਮਹਿਸੂਸ ਕਰਦੇ ਹਾਂ ਅਸੀਂ ਉਹਨੂੰ ਅਸੀਂ ਰੇਡੀਏਟਿੰਗ ਪੇਨ ਵੀ ਕਹਿ ਸਕਦੇ ਹਾਂ ਉਹਨੂੰ ਅਸੀਂ ਮਾਈਗਰੇਟਰੀ ਪੇਨ ਵੀ ਕਹਿ ਸਕਦੇ ਹਾਂ ਔਰ ਹਾਲਾਤ ਦੇ ਉੱਪਰ ਡਿਪੈਂਡ ਕਰਦਾ ਹੈ ਕਿਹੜੀ ਕੰਡੀਸ਼ਨ ਹੈਗੀਆਂ ਨੇ ਇਹਨੂੰ ਆਪਾਂ ਅੱਗੇ ਡਿਸਕਸ ਕਰਾਂਗੇ ਪਰ ਮੈਂ ਜੋ ਸਿਮਟਮਸ ਦੱਸ ਰਿਹਾ ਹਾਂ ਇਸ ਹਾਲਾਤ ਦੇ ਉਹ ਇਹ ਨੇ ਕਿ ਪੇਨ ਲਾਈਟ ਹੈਡਨੈਸ ਔਰ ਉਸ ਤੋਂ ਬਾਅਦ ਰੇਡੀਏਟਿੰਗ ਟਾਈਪ ਦੀਆਂ ਜਿਹੜੀਆਂ ਪੇਨਸ ਹੋਣਗੀਆਂ ਔਰ ਇਹਦੇ ਨਾਲ ਹੀ ਜਾ ਆ ਸਾਡਾ ਜਬਾੜਾ ਨੈਕ ਸਾਡੀ ਗਰਦਨ ਇਸੇ ਤਰ੍ਹਾਂ ਹੀ ਬੈਕ ਪੋਰਸ਼ਨ ਪਿਛਲੇ ਪਾਸੇ ਦਾ ਬਾਹਾਂ ਇਹਨਾਂ ਦੇ ਵਿੱਚ ਜਕੜਨ ਹੋਏਗੀ ਕਿਉਂਕਿ ਆਕਸੀਜਨ ਨਹੀਂ ਜਾ ਰਹੀ ਸਪਲਾਈ ਨਹੀਂ ਹੋ ਰਹੀ ਇਸ ਕਰਕੇ ਆਹ ਜਿਹੜਾ ਸਾਡਾ ਉੱਪਰ ਵਾਲਾ ਪੋਰਸ਼ਨ ਹੈ ਛਾਤੀ ਵਾਲਾ ਇਹਦੇ ਵਿੱਚ ਜਕੜਨ ਸਟਿਫਨੈਸ ਆਣੀ ਸ਼ੁਰੂ ਹੋ ਜਾਏਗੀ ਜਿਹਨੂੰ ਅਸੀਂ ਸਟਿਫਨੈਸ ਕਹਿੰਦੇ ਹਾਂ ਵੀ ਮੋਢਾ ਨਹੀਂ ਹਿਲਦਾ ਬਾਂਹ ਨਹੀਂ ਹਿਲਦੀ ਧੌਣ ਨਹੀਂ ਹਿਲ ਰਹੀ ਹਾਂਜੀ ਇਹ ਉਸ ਗੱਲ ਦੀਆਂ ਨਿਸ਼ਾਨੀਆਂ ਨੇ ਕਿ ਛਾਤੀ ਦੇ ਵਿੱਚ ਕੁਝ ਨਾ ਕੁਝ ਹੋ ਰਿਹਾ ਬਹੁਤੇ ਲੋਕ ਜਿਹੜੇ ਦਮੇ ਵਾਲੇ ਜਾਂ ਬਹੁਤੇ ਲੋਕ ਜਿਹੜੇ ਸਾਹ ਦੀਆਂ ਪ੍ਰੋਬਲਮ ਵਾਲੇ ਨੇ ਉਹ ਆਮ ਤੌਰ ਤੇ ਕਹਿੰਦੇ ਨੇ ਮੇਰੇ ਮੋਢੇ ਪੀੜ ਕਰਦੇ ਨੇ ਮੇਰੀਆਂ ਬਾਹਾਂ ਪੀੜ ਕਰਦੀਆਂ ਨੇ ਪਿਛਲੇ ਪਾਸੇ ਬੈਕ ਸਾਈਡ ਦਰਦ ਕਰਦੀ ਸਾਡੀ ਜੇ ਛਾਤੀ ਨੂੰ ਮਲ ਦਿਓ ਸਾਹ ਲੈਣ ਵਾਸਤੇ ਇਹੋ ਜਿਹੀਆਂ ਕੰਡੀਸ਼ਨਾਂ ਕਰਦੇ ਨੇ ਮੈਂ ਜਨਰਲ ਤੌਰ ਤੇ ਦੱਸ ਰਿਹਾ ਹਾਂ ਕਿ ਜਨਰਲ ਤੌਰ ਤੇ ਇਹਨਾਂ ਦੀਆਂ ਇਹ ਨਿਸ਼ਾਨੀਆਂ ਆਮ ਤੌਰ ਤੇ ਹੁੰਦੀਆਂ ਨੇ ਫਿਰ ਟਾਈਟਨੈਸ ਚੈਸਟ ਵਿੱਚ ਆ ਗਏ ਆਪਾਂ ਟਾਈਟਨੈਸ ਚੈਸਟ ਦੇ ਵਿੱਚ ਟਾਈਟਨੈਸ ਹੁੰਦੀ ਹੈ ਘੁਟਣ ਹੁੰਦੀ ਹੈ ਕਿਉਂ ਕਿਉਂਕਿ ਜਿਹੜਾ ਡਾਇਲਟੇਸ਼ਨ ਹੋ ਗਿਆ ਹੈ ਫੈਲ ਗਿਆ ਫੇਫੜੇ ਉਹ ਹੁਣ ਸੁਕੜ ਨਹੀਂ ਰਹੇ ਔਰ ਦੁਬਾਰਾ ਵਾਪਸ ਜਿਹੜੀ ਏਅਰ ਹੋਰ ਨਵੀਂ ਲੈ ਨਹੀਂ ਰਹੇ ਬਾ ਇਹਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਆ ਗਈ ਉਹਨੂੰ ਉਹ ਬਾਹਰ ਕੱਢ ਨਹੀਂ ਰਹੇ ਸਪਾਜ਼ਮੋਡਿਕ ਟਾਈਪ ਦੀ ਕੋਈ ਐਸੀ ਕੰਡੀਸ਼ਨ ਹੋ ਗਈ ਜਿਹਨੂੰ ਅਸੀਂ ਦਮਾ ਕਹਿੰਦੇ ਹਾਂ ਸਪਾਜ਼ਮੋਡਿਕ ਟਾਈਪ ਦੀ ਐਸੀ ਕੋਈ ਕੰਡੀਸ਼ਨ ਹੋ ਗਈ ਹੈ ਜਾਂ ਇਸ ਤਰ੍ਹਾਂ ਦੀ ਬ੍ਰੋਂਕਾਈਟਿਸ ਹੋ ਗਈ ਹੈ ਜਾਂ ਇੱਕ ਹੋਰ ਕੰਡੀਸ਼ਨ ਹੁੰਦੀ ਨੂੰ ਅਸੀਂ ਐਮਫਾਈਸੀਮਾ ਕਹਿੰਦੇ ਹਾਂ ਔਰ ਬਲੋਕੇਜ ਕਿਸੇ ਕਿਸਾਨ ਤੇ ਹੋ ਗਈ ਹੈ ਸੋ ਇਹੋ ਜਿਹੀਆਂ ਕੰਡੀਸ਼ਨਾਂ ਦੇ ਵਿੱਚ ਕਰਕੇ ਆਮ ਤੌਰ ਤੇ ਟਾਈਟਨੈਸ ਇਨ ਚੈਸਟ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਰਟ ਦੇ ਵਿੱਚ ਆਟੋਮੈਟਿਕਲੀ ਹੈਗੀ ਜਦੋਂ ਹਾਰਟ ਦੀ ਸਪਲਾਈ ਰੁਕ ਜਾਂਦੀ ਹੈ ਘੱਟ ਹੋ ਜਾਂਦੀ ਹੈ ਉਸ ਵੇਲੇ ਚੈਸਟ ਦੇ ਵਿੱਚ ਟਾਈਟਨੈਸ ਆਣੀ ਲਾਜ਼ਮੀ ਗੱਲ ਹੈਗੀ ਅਗਲੀ ਗੱਲ ਸ਼ਾਰਟਨੈਸ ਆਫ ਬ੍ਰੈਥ ਅਸੀਂ ਸਾਹਾਂ ਦੀ ਗਿਣਤੀ ਜਾਣਦੇ ਹਾਂ ਕਿ ਨਾਰਮਲ ਤੌਰ ਤੇ 14 ਤੋਂ 16 ਵਾਰ ਸਾਹ ਇੱਕ ਮਿੰਟ ਦੇ ਵਿੱਚ ਆਉਣਾ ਚਾਹੀਦਾ ਆ ਆਉਂਦਾ ਹੈ ਨਾਰਮਲ ਬੰਦੇ ਨੂੰ ਬੱਚੇ ਦਾ ਜਦੋਂ ਪੈਦਾ ਹੁੰਦਾ ਆ ਉਦੋਂ 40 ਤੱਕ ਸਾਹ ਹੁੰਦਾ ਹੈਗਾ ਹੌਲੀ ਹੌਲੀ ਕਰਦਿਆਂ ਕਰਦੇ ਜਿਵੇਂ ਜਿਵੇਂ ਉਹਦੀ ਉਮਰ ਵੱਧਦੀ ਹੈ ਅਲਟੀਮੇਟਲੀ ਉਹਦੀ ਸਟੇਬਿਲਿਟੀ ਫਿਰ ਜਦੋਂ ਉਮਰ ਦੇ ਪੜਾਅ ਹੈ ਨੇ ਉਹਦੇ ਮੁਤਾਬਕ ਘੱਟਦੀ ਰਹਿੰਦੀ ਹੈ ਪਰ ਅਡਲਟ ਆਦਮੀ ਦੀ ਜਿਹੜੀ ਨਾਰਮਲ ਗਿਣਤੀ ਹੈ ਉਹ ਸਾਡੀ 14 ਤੋਂ 16 ਵਾਰ ਪਰ ਮਿੰਟ ਦੀ ਨਾਰਮਲ ਗਿਣਤੀ ਹੈਗੀ ਹੈ ਮੈਂ ਕੀ ਕਹਿ ਰਿਹਾ ਹਾਂ ਸ਼ਾਰਟਨੈਸ ਆਫ ਬ੍ਰੈਥ ਆਕਸੀਜਨ ਪੂਰੀ ਨਹੀਂ ਹੋ ਰਹੀ ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਫੇਫੜਿਆਂ ਨੂੰ ਵਾਰ ਵਾਰ ਕੰਮ ਕਰਨਾ ਪੈ ਰਿਹਾ ਵਾਰ ਵਾਰ ਦਾ ਮਤਲਬ ਕੀ ਹੈ 14 ਤੋਂ 16 ਨਹੀਂ 20 ਵਾਰ ਵੀ ਹੋਊਗਾ 40 ਵਾਰ ਵੀ ਹੋਊਗਾ ਫਟਾਫਟ ਹੋਂਕ ਨਹੀਂ ਲੱਗ ਗਈ ਹੈ ਔਰ ਇਸੇ ਹੀ ਤਰਤੀਬ ਤੇ ਕਿਉਂਕਿ ਫੇਫੜਿਆਂ ਨੇ ਆਕਸੀਜਨ ਸਪਲਾਈ ਕੀਤੀ ਦਿਲ ਨੂੰ ਖੂਨ ਨੂੰ ਔਰ ਇਹਨੇ ਫੇਫੜਿਆਂ ਦੇ ਅੱਗੇ ਸਪਲਾਈ ਕਰਨੀ ਹੈ ਕਿ ਫਟਾਫਟ ਜਿਹੜੀ ਸੈੱਲਾਂ ਦੀ ਲੋੜ ਹੈ ਪੂਰੀ ਕਰ ਦਿੱਤੀ ਜਾਵੇ ਜਿਸ ਕਰਕੇ ਹਾਰਟ ਨੂੰ ਵੀ ਉਹਨਾਂ ਕੰਮ ਕਰਨਾ ਪਏਗਾ ਤੋ ਮਤਲਬ ਕੀ ਹੈ ਦੋ ਗੱਲਾਂ ਐਸੋਸੀਏਟਿਡ ਹੋਣਗੀਆਂ ਸ਼ਾਰਟਨੈਸ ਆਫ ਬ੍ਰੈਥ ਵਿਦ ਪੈਲਪੀਟੇਸ਼ਨ, ਉਹਦੇ ਨਾਲ ਦਿਲ ਦੀ ਧੜਕਣ ਵੀ ਜ਼ਿਆਦਾ ਹੋਏਗੀ, ਸਾਹ ਵੀ ਜਿਹੜਾ ਵਾਰ ਵਾਰ ਚੱਲੇਗਾ, ਗਿਣਤੀ ਉਹਦੀ ਜਿਹੜੀ ਉਹ ਵੱਧ ਜਾਏਗੀ। ਔਰ ਇਸ ਤੋਂ ਇਲਾਵਾ ਹੁਣ ਰਿਲੇਟਡ ਅਸੀਂ ਇਮੀਡੀਏਟਲੀ ਕਹਿ ਲਾਂਗੇ ਇਹ ਤਾਂ ਜੀ ਹਾਰਟ ਨਾਲ ਰਿਲੇਟਡ ਹੈ, ਕਿਹੜਾ ਸਿਮਟਮ? ਸਡਨ ਸਵੈਲਿੰਗ, ਸਵੈਲਿੰਗ ਇਨ ਲੈਗਸ, ਸਵੈਲਿੰਗ ਇਨ ਐਂਕਲ ਫੀਟ, ਆਮ ਤੌਰ ਤੇ ਤੁਸੀਂ ਵੇਖਦੇ ਹੋ। ਔਰ ਇਹਨੂੰ ਅਸੀਂ ਆਮ ਤੌਰ ਤੇ ਜ਼ਿਆਦਾਤਰ ਹਾਰਟ ਦੇ ਨਾਲ ਰਿਲੇਟ ਕਰਦੇ ਹਾਂ ਗੱਲ ਨੂੰ, ਪਰ ਇਹ ਹੋਰ ਵੀ ਬਹੁਤ ਸਾਰੇ ਕਾਰਨਾਂ ਦੇ ਵਿੱਚ, ਮੈਂ ਵੇਨਸ ਸਟਰਕਚਰ ਦੀ ਗੱਲ ਕੀਤੀ ਸੀਗੀ ਕਿ ਵੇਨਸ ਸਟਰਕਚਰ ਅਗਰ ਇਸ ਤਰ੍ਹਾਂ ਦਾ ਹੋ ਜਾਵੇ, ਬਾਲਸ ਜਿਹੜੇ ਨੇ ਉਹਨਾਂ ਤੇ ਫੈਟ ਡਿਪੋਜੀਸ਼ਨ ਹੋ ਜਾਂਦੀ ਹੈ ਕਈ ਵਾਰ, ਜਿਹਦੇ ਕਰਕੇ ਉਪਰੋਂ ਭਾਰ ਪਿਆ ਖੂਨ ਦਾ, ਨਲਕੇ ਦੀ ਬੋਕੀ ਦੀ ਆਮ ਤੌਰ ਤੇ ਮੈਂ ਐਗਜ਼ਾਮਪਲ ਦਿਆ ਕਰਦਾ, ਨਲਕੇ ਦੀ ਬੋਕੀ ਸੀ, ਨਲਕਾ ਗੇੜਦੇ ਸੀ ਤੇ ਪਾਣੀ ਬਾਹਰ ਆ ਜਾਂਦਾ ਸੀ, ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਚਲੇ ਜਾਂਦਾ, ਪੂਰਾ ਪੂਰਾ ਪਾਣੀ ਬਾਹਰ ਨਹੀਂ ਆਉਂਦਾ। ਇਸੇ ਤਰ੍ਹਾਂ ਹੀ ਇਹ ਜਿਹੜੇ ਵਾਲਵ ਲੱਗੇ ਨੇ ਵੇਨਸ ਦੇ ਵਿੱਚ, ਇਹ ਅਗਰ ਲੀਕ ਕਰ ਗਿਆ ਤਾਂ ਪਿਛਲੇ ਪਾਸੇ ਪੈਰਾਂ ਤੇ, ਲੱਤਾਂ ਤੇ, ਐਂਕਲਸ ਤੇ, ਆਮ ਤੌਰ ਤੇ ਗੋਡਿਆਂ ਤੋਂ ਹੇਠਾਂ ਹੇਠਾਂ ਆਮ ਤੌਰ ਤੇ ਸੋਜ ਸਾਨੂੰ ਦਿਖਾਈ ਦਿੰਦੀ ਹੈ, ਜਿਹੜੀ ਇਹ ਇਸ ਗੱਲ ਦੀ ਇੰਡੀਕੇਸ਼ਨ ਸਾਡੀ ਹੋਵੇਗੀ ਕਿ ਇਹ ਗੱਲ ਹੋ ਚੁੱਕੀ ਹੈ। ਉਸ ਤੋਂ ਬਾਅਦ ਅਨਐਕਸਪੈਕਟਡ ਫਟੀਗ, ਬਹੁਤੀਆਂ ਤਾਂ ਬਿਮਾਰੀਆਂ ਲੌਂਗ ਟਰਮ ਆ ਰਹੀਆਂ ਨੇ, ਉਹਦੇ ਵਾਸਤੇ ਅਸੀਂ ਵਾਰ ਵਾਰ ਡਾਕਟਰ ਕੋਲ ਜਾ ਹੀ ਰਹੇ ਹੁੰਦੇ ਹਾਂ, ਸਾਨੂੰ ਪਤਾ ਹੀ ਹੁੰਦਾ ਹੈ, ਪਰ ਕਈ ਵਾਰ ਕੁਝ ਗੱਲਾਂ ਹੁਣੇ ਸਡਨ ਹੋਈਆਂ ਨੇ, ਪਹਿਲਾਂ ਨਹੀਂ ਸੀ, ਹੁਣੇ ਸਡਨ ਹੋਈਆਂ ਨੇ, ਤੇ ਸਡਨ ਦੇ ਵਿੱਚ ਕੀ ਹੋਏਗਾ, ਫਟੀਗ ਥਕਾਵਟ, ਇੱਕਦਮ ਬੰਦਾ ਬੈਠ ਜੂਗਾ, ਕੰਮ ਕਰਦਾ ਕਰਦਾ ਇੱਕਦਮ ਬੈਠ ਜੂਗਾ, ਆਕਸੀਜਨ ਨਹੀਂ ਪੂਰੀ ਹੋਈ, ਸਰਕੂਲੇਸ਼ਨ ਘੱਟ ਗਿਆ, ਕਿਸੇ ਵੀ ਕਾਰਨ, ਚਾਹੇ ਕਿਤੇ ਕਲੌਟ ਹੋ ਗਿਆ ਹੈ, ਬਲੋਕੇਜ ਹੋ ਗਿਆ ਹੈਗਾ, ਕੁਝ ਵੀ ਹੋ ਗਿਆ ਹਾਰਟ ਦੇ ਵਿੱਚ, ਇਹਦੀ ਗੱਲਾਂ ਆਪਾਂ ਬਾਅਦ ਚ ਕਰਨੀਆਂ ਨੇ, ਪਰ ਮੈਂ ਇਹ ਕਹਿ ਰਿਹਾ ਹਾਂ ਕਿ ਫਟੀਗ ਹੋਣਾ ਛਾਤੀ ਦੇ ਕਿਸੇ ਵੀ ਬਿਮਾਰੀ ਦੇ ਨਾਲ ਇੱਕ ਰੂਟੀਨ ਦਾ ਸਿਮਟਮ ਹੈ, ਕਿ ਜਦੋਂ ਆਮ ਰੂਟੀਨ ਜਿਆਦਾ ਤੇ ਕੰਮ ਮੈਂ ਰੋਜ਼ ਹੀ ਕਰਦਾ, ਇਹਦੇ ਨਾਲ ਤਾਂ ਕਦੇ ਮੈਨੂੰ ਥਕਾਵਟ ਹੀ ਨਹੀਂ ਹੋਈ। ਬੀਬੀਆਂ ਕਹਿਣਗੀਆਂ ਰਸੋਈ ਦੇ ਵਿੱਚ ਅਸੀਂ ਰੋਟੀ ਪਾਣੀ ਪਕਾਉਣਾ ਤਾਂ ਮੇਰਾ ਰੋਜ਼ ਦਾ ਹੀ ਕੰਮ ਹੈ, ਪਰ ਹੁਣ ਤੇ ਮੇਰੇ ਕੋਲ ਵਿਜ਼ਲੀਆਂ ਨਹੀਂ, ਰੋਟੀਆਂ ਨਹੀਂ ਲੱਗੀਆਂ ਜਾ ਰਹੀਆਂ, ਸਧਾਰਨ ਜੀ ਗੱਲ ਆ। ਉਸ ਹਾਲਾਤ ਦੇ ਵਿੱਚ ਇਹ ਫਟੀਗ ਹੈ, ਇਹ ਥਕਾਵਟ ਹੈਗੀ ਹੈ, ਔਰ ਇਹ ਇਸ ਗੱਲ ਦਾ ਇੰਡੀਕੇਸ਼ਨ ਹੈ ਕਿ ਛਾਤੀ ਦੇ ਵਿੱਚ, ਚਾਹੇ ਫੇਫੜਿਆਂ ਵਿੱਚ, ਚਾਹੇ ਹਾਰਟ ਦੇ ਵਿੱਚ, ਈਵਨ ਅਗਰ ਹਾਈਪਰ ਐਸਿਡਿਟੀ ਹੋ ਗਈ ਹੈ, ਮੀਡੀਆਸਟਾਈਨਮ ਦਾ ਕੰਮ ਆ, ਈਸੋਫੇਗਸ ਵਾਲਾ ਕੰਮ ਹੈਗਾ, ਤਾਂ ਵੀ ਇਹੋ ਜਿਹੀ ਕੰਡੀਸ਼ਨ ਆਮ ਤੌਰ ਤੇ ਹੋ ਸਕਦੀ ਹੈ ਕਿ ਫਟੀਗ ਹੋ ਜਾਵੇ। ਰੈਪਿਡ ਤੇ ਇਰੈਗੂਲਰ ਹਾਰਟ ਬੀਟ ਦੀ ਗੱਲ ਮੈਂ ਪਹਿਲਾਂ ਕਰ ਚੁੱਕਿਆ ਹਾਂ ਕਿ ਬਹੁਤ ਜ਼ਿਆਦਾ ਤੇਜ਼, ਕਿਉਂਕਿ ਮੇਨ ਕੰਮ ਤੇ ਹਾਰਟ ਦਾ ਹੈ, ਸਪਲਾਈ ਤੂੰ ਕਰਨੀ ਹੈ, ਆਕਸੀਜਨ ਬਾਹਰੋਂ ਲੈਣੀ ਆ ਫੇਫੜਿਆਂ ਨੇ, ਪਰ ਜਿਹੜਾ ਇਹ ਸਪਲਾਈ ਕਰਨੀ ਹੈ ਉਹ ਤੇਰਾ ਕੰਮ ਆ, ਇਹ ਨਾ ਹੋਵੇ ਡਿਪੂਆਂ ਤੇ ਖੰਡ ਤੇ ਆ ਗਈ ਆ, ਤੇ ਡਿਪੂ ਵਾਲਾ ਹੁਣ ਖੰਡ ਦੇ ਹੀ ਨਹੀਂ ਰਿਹਾ, ਹਾਂਜੀ ਚੀਮਾ ਸਾਹਿਬ ਬਾਹਰ ਖੜੇ ਹੋ ਗਏ ਤੇ ਵਾਪਸ ਚਲੇ ਜਾਣ, ਮੁਸ਼ਕਲ ਹੋ ਜਾਏਗੀ ਨਾ। ਤੇ ਇਸ ਹਾਲਾਤ ਦੇ ਵਿੱਚ ਹਾਰਟ ਨੂੰ ਫਟਾਫਟ ਕੰਮ ਕਰਨਾ ਪਏਗਾ, ਵੀ ਜੋ ਸਮਾਨ ਆ ਰਿਹਾ ਆ ਅੱਗੇ ਘਾਟਿਆ ਤੇ ਮੈਂ ਫਟਾਫਟ ਸਪਲਾਈ ਕਰਨਾ ਆ। ਉਸ ਹਾਲਾਤ ਵਿੱਚ ਹਾਰਟ ਬੀਟ ਜਿਹੜੀ ਹੈ ਉਹ ਇੱਕ ਤਾਂ ਇਰੈਗੂਲਰ ਹੋ ਜਾਂਦੀ ਹੈ, ਔਰ ਇੱਕ ਆਮ ਤੌਰ ਤੇਜ਼ ਹੋ ਜਾਂਦੀ ਹੈ। ਇਰੈਗੂਲਰ ਹਾਰਟ ਬੀਟ ਕਿਉਂ ਹੋ ਜਾਂਦੀ ਹੈ, ਸਾਨੂੰ ਕਲੀਅਰ ਕੱਟ ਇੰਡੀਕੇਸ਼ਨ ਦੇਊਗੀ ਵੀ ਕਿਸੇ ਨਾ ਕਿਸੇ ਥਾਂ ਤੇ ਵਾਲਵ ਦੇ ਵਿੱਚ ਫਰਕ ਪੈ ਗਿਆ, ਵਾਲਵ ਦੇ ਸ਼ਟ ਡਾਊਨ ਦੇ ਵਿੱਚ, ਓਪਨ ਹੋਣ ਦੇ ਵਿੱਚ ਕੋਈ ਫਰਕ ਪੈ ਗਿਆ ਹੈ, ਔਰ ਇਹਦਾ ਕਾਰਨ ਕੀ ਹੋ ਸਕਦਾ ਹੈ? ਇੱਕ ਤਾਂ ਡਾਇਰੈਕਟ ਵਾਲਵ ਦਾ ਨੁਕਸ ਹੋ ਸਕਦਾ ਹੈ, ਇੱਕ ਮਸਲ ਦਾ ਜਿਹੜੇ ਕਾਰਡਿਕ ਮਸਲ ਹੈਗੇ ਨੇ ਇਹਨਾਂ ਦਾ ਨੁਕਸ ਹੋ ਸਕਦਾ ਹੈ, ਔਰ ਤੀਸਰੀ ਜਿਹੜੀ ਸਡਨ ਗੱਲ ਜਿਹੜੀ ਆਮ ਤੌਰ ਤੇ ਆਪਾਂ ਗੱਲ ਕਈ ਵਾਰ ਅੱਗੇ ਵੀ ਕਰੀ ਹੈਗੀ ਹੈ ਕੋਰੋਨਰੀ ਆਰਟਰੀ ਦੀ, ਐ ਨੀ ਹੈਗਾ ਵੀ ਕਿਉਂਕਿ ਹਾਰਟ ਦੇ ਵਿੱਚ ਸਾਰਾ ਖੂਨ ਹੈ, ਹਾਰਟ ਤਾਂ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦਾ, ਇਹਨੂੰ ਖੂਨ ਕਿਸੇ ਤੋਂ ਲੈਣ ਦੀ ਥੋੜੀ ਲੋੜ ਹੈ, ਨਹੀਂ, ਇਹ ਵੀ ਲਾਂਗਰੀ ਵਾਲੀ ਗੱਲ ਹੀ ਹੈ, ਲਾਂਗਰੀ ਦੇ ਦਰ ਸਾਰਿਆਂ ਨੂੰ ਲੰਗਰ ਵਰਤਾਉਣਾ ਆ, ਇਹ ਨੀ ਵੀ ਆਪ ਜਿਹੜਾ ਮਰਜ਼ੀ ਉਹ ਖਾ ਲਵੇ, ਐਸਾ ਨਹੀਂ ਹੈ, ਉਹਨੂੰ ਵੀ ਉਸੇ ਤਰ੍ਹਾਂ ਪੰਗਤ ਚ ਬੈਠ ਕੇ ਹੀ ਮਿਲਣਾ ਆ, ਔਰ ਇਹਦੇ ਵਾਸਤੇ ਕੋਰੋਨਰੀ ਆਰਟਰੀ ਆ, ਔਰ ਉਹ ਜਿਹੜੀ ਕੋਰੋਨਰੀ ਆਰਟਰੀ ਆ ਉਹਦਾ ਡਿਵੀਜ਼ਨ ਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਵਾਪਸੀ ਆਉਂਦਾ ਖੂਨ ਉਹਨੂੰ ਮਿਲਦਾ ਆ, ਪਹਿਲੋ ਲੰਗਰ ਨੂੰ ਵਰਤਾ ਦਿੱਤਾ, ਉਸ ਤੋਂ ਬਾਅਦ ਵਾਪਸੀ ਆਉਂਦਾ ਖੂਨ ਉਹਨੂੰ ਮਿਲਦਾ, ਉਹਦੇ ਕਾਰਨ ਸਾਰੇ ਮੈਂ ਦੱਸ ਚੁੱਕਿਆ ਤੁਹਾਨੂੰ, ਕਾਰਨ ਕੀ ਹੈਗਾ, ਕੁਦਰਤ ਬੜੀ ਜਾਣਕਾਰ ਹੈਗੀ ਸੀ, ਉਹਨੇ ਬਚਾ ਲਿਆ ਉਸ ਗੱਲ ਨੂੰ, ਪਰ ਮੈਂ ਜੋ ਗੱਲ ਕਹਿਣੀ ਚਾਹੁੰਦਾ ਇਸ ਹਾਲਾਤ ਦੇ ਵਿੱਚ ਕੋਰੋਨਰੀ ਆਰਟਰੀ ਦੇ ਦੋ ਹਿੱਸੇ ਹੋ ਜਾਂਦੇ ਆ, ਰਾਈਟ ਕੋਰੋਨਰੀ ਆਰਟਰੀ, ਲੈਫਟ ਕੋਰੋਨਰੀ ਆਰਟਰੀ, ਔਰ ਦੋਹਾਂ ਦਾ ਆਪਸ ਵਿਚ ਸਹਿਯੋਗ ਕੋਈ ਨੀ, ਇੱਕ ਦੂਸਰੀ ਨਾਲ ਲੜਦੀਆਂ ਨਹੀਂ, ਸਾਰੇ ਸਰੀਰ ਦੇ ਵਿੱਚ ਤਾਂ ਨਾੜੀਆਂ ਇੱਕ ਦੂਜੇ ਦਾ ਸਹਿਯੋਗ ਕਰਦੀਆਂ ਨੇ, ਲੱਤ ਮਾਂ ਇੱਕ ਥਾਂ ਤੋਂ ਕੱਟੀ ਗਈ, ਦੂਜੇ ਪਾਸੇ ਦੀ ਨਾੜੀ ਉਹਨੂੰ ਖੂਨ ਸਪਲਾਈ ਕਰ ਦਿੰਦੀ ਹੈ, ਉਹ ਫਿਰ ਕੰਮ ਉਸ ਨੇ ਕਰਨਾ ਸ਼ੁਰੂ ਕਰ ਦਿੰਦਾ, ਭਾਵੇਂ ਟੱਕ ਲੱਗ ਗਿਆ ਕੁਝ ਹੋ ਗਿਆ, ਪਰ ਹਾਰਟ ਦੇ ਵਿੱਚ ਕੁਦਰਤ ਨੇ ਨਿਯਮ ਹੀ ਨਹੀਂ ਰੱਖਿਆ, ਨਾ ਰਾਈਟ ਕੋਰਨਰ ਦੀ ਆਰਟਰੀ ਲੈਫਟ ਨੂੰ ਮਿਲਦੀ ਹੈ ਨਾ ਲੈਫਟ ਜਿਹੜੀ ਰਾਈਟ ਨੂੰ ਮਿਲਦੀ ਜਿਹੜਾ ਪਾਸਾ ਬਲੋਕ ਹੋ ਗਿਆ ਗਿਆ ਕੰਮ ਹਾਂਜੀ ਤੇ ਮੇਰੇ ਕਹਿਣ ਤੋਂ ਭਾਵੇ ਆ ਇਹ ਸਾਰੀਆਂ ਗੱਲਾਂ ਤੇ ਜਦੋਂ ਇਹ ਸਾਰਾ ਕੁਝ ਹੋ ਜਾਵੇ ਹਾਰਟ ਪੰਪ ਬੜਾ ਤੇਜ਼ੀ ਨਾਲ ਕਰ ਲਿਆ ਫਿਰ ਵੀ ਖੂਨ ਸਪਲਾਈ ਨਹੀਂ ਹੋ ਰਿਹਾ ਫਿਰ ਵੀ ਆਕਸੀਜਨ ਸਪਲਾਈ ਨਹੀਂ ਹੋ ਰਹੀ ਤੇ ਕੀ ਹੋਏਗਾ ਡਿਜ਼ੀਨੈਸ ਹੋਏਗੀ ਜਦੋਂ ਡਿਜ਼ੀਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਅਲਟੀਮੇਟਲੀ ਸਾਡੀ 10th ਕ੍ਰੈਨੀਅਲ ਨਰਵ ਯਾਦ ਰੱਖਣਾ 10th ਕ੍ਰੈਨੀਅਲ ਨਰਵ ਦਾ ਰੌਲਾ ਆਪਾਂ ਬੜਾ ਪਾਇਆ ਔਰ ਬੜੀ ਵੱਡੀ ਲੰਬੀ ਨਰਵ ਹੈਗੀ ਹੈ ਤੇ ਬੜੀ ਸਪਲਾਈ ਕਰਦੀ ਹੈ ਪਿੱਛੋਂ ਬ੍ਰੇਨ ਤੋਂ ਸ਼ੁਰੂ ਹੁੰਦੀ ਹੈ ਔਰ ਫੇਫੜਿਆਂ ਵਿਚ ਆਉਂਦੀ ਹੈ ਹਾਰਟ ਨੂੰ ਸਪਲਾਈ ਕਰਦੀ ਹੈ ਹਾਰਟ ਦਾ ਕੰਟਰੋਲ ਸੰਭਾਲਦੀ ਹੈ ਫਿਰ ਮੇਦੇ ਦਾ ਕੰਟਰੋਲ ਸੰਭਾਲਦੀ ਹੈ ਆਂਤੜੀਆਂ ਦਾ ਕੰਟਰੋਲ ਜਿੱਥੇ ਸਾਡਾ ਅਪੈਂਡਿਕਸ ਹੈਗਾ ਹੈ ਸੱਜੇ ਪਾਸੇ ਪੇਟ ਦੇ ਬਿਲਕੁਲ ਹੇਠਾਂ ਉੱਥੋਂ ਤੱਕ ਜਾਂਦੀ ਹੈ ਇੰਨਾ ਵੱਡਾ ਕੰਟਰੋਲ ਸੰਭਾਲਦੀ ਹੈ ਤੇ ਜਦੋਂ ਇਹ ਗੱਲ ਇੱਥੇ ਤੱਕ ਪਹੁੰਚ ਜਾਂਦੀ ਹੈ ਉਸ ਵੇਲੇ ਇਹਦੀਆਂ ਨਿਸ਼ਾਨੀਆਂ ਨੌਸੀਆ ਉਹ ਵਿੱਚੇ ਜੀ ਕੱਚਾ ਹੋਣਾ ਭਾਵੇਂ ਨਿਕਲੇ ਕੁਛ ਵੀ ਨਾ ਲੇਕਿਨ ਉਲਟੀ ਵਰਗਾ ਜੀ ਹੋਣਾ ਜਾਂ ਨੌਸੀਆ ਹੋਣਾ ਇਹ ਆਮ ਤੌਰ ਤੇ ਜਿਹੜੇ ਸਾਈਨ ਨੇ ਉਸ ਵੇਲੇ ਅਪੀਅਰ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਮੈਂ ਸਮਝਦਾ ਕਿ ਜਿਹੜੇ ਬਾਹਰ ਵਾਲੇ ਸਾਈਨ ਨੇ ਨਾ ਇਹ ਮੈਂ ਤੁਹਾਨੂੰ ਦੱਸ ਦਿੱਤੇ ਕੁਝ ਫਿਜ਼ੀਕਲ ਸਾਈਨ ਨੇ ਉਹ ਆਪਾਂ ਬਾਅਦ ਚ ਗੱਲ ਕਰਾਂਗੇ ਕਿਉਂਕਿ ਸਾਡੇ ਕੋਲ ਮੈਂ ਸਮਝਦਾ ਸਮਾਂ ਵੀ ਥੋੜੇ ਮਿੰਟਾਂ ਦਾ ਰਹਿ ਗਿਆ ਹੈਗਾ ਆ ਸੋ ਪਹਿਲੀ ਗੱਲ ਮੈਂ ਦਰਦ ਦੀ ਕੀਤੀ ਸੀ ਲਾਈਟ ਹੈਡਡ ਦੀ ਕੀਤੀ ਸੀ ਪ੍ਰੈਸ਼ਰ ਦੀ ਕੀਤੀ ਸੀ ਚੈਸਟ ਵਿਚ ਟਾਈਟਨੈਸ ਦੀ ਕੀਤੀ ਸੀ ਔਰ ਇਸੇ ਤਰ੍ਹਾਂ ਹੀ ਸਡਨ ਜਿਹੜਾ ਹੈ ਆਮ ਤੌਰ ਤੇ ਅਨਕੋਨਸ਼ੀਅਸਨੈਸ ਹੋ ਜਾਣੀ ਜਾਂ ਸ਼ਾਰਟਨੈਸ ਆਫ ਬ੍ਰੈਥ ਹੋ ਜਾਣੀ ਇਹ ਸਾਰੀਆਂ ਗੱਲਾਂ ਪਲਪੀਟੇਸ਼ਨ ਹੋ ਜਾਣਾ ਔਰ ਸਾਡਾ ਸਾਹ ਦਾ ਤੇਜ਼ ਤੇਜ਼ ਚੱਲਣਾ ਅਨਐਕਸਪੈਕਟਡ ਜਿਹੜੀ ਮੈਂ ਫਟੀਗ ਦੀ ਗੱਲ ਕੀਤੀ ਸੀ ਐਵੇਂ ਚੱਲਦੇ ਫਿਰਦੇ ਅੱਗੇ ਠੀਕ ਠਾਕ ਸੀਗੇ ਹੁਣ ਇਕਦਮ ਹੀ ਕਮਜ਼ੋਰੀ ਜੀ ਆ ਗਈ ਮਨ ਕੰਮ ਕਰਦੇ ਕਰਦੇ ਲੋਕ ਕਈ ਵਾਰ ਮੰਜੇ ਤੇ ਬਹਿ ਜਾਂਦੇ ਨੇ ਉਹਦਾ ਇਹੀ ਕਾਰਨ ਹੁੰਦਾ ਕਿ ਆਕਸੀਜਨ ਸਪਲਾਈ ਨਹੀਂ ਹੋ ਰਹੀ ਖੁਰਾਕ ਸਪਲਾਈ ਨਹੀਂ ਹੋ ਰਹੀ ਜਿਸ ਕਰਕੇ ਐਸਾ ਹੋ ਗਿਆ ਡਿਜ਼ੀਨੈਸ ਹੋ ਗਿਆ ਨਿਊਜ਼ੀਆ ਹੋ ਗਿਆ ਇਹ ਇਹੋ ਜਿਹੇ ਸਿੰਪਟਮਸ ਨੇ ਜਿਹੜੇ ਇਨੀਸ਼ੀਅਲ ਸਟੇਜ ਦੇ ਵਿੱਚ ਹੋਣ ਤੇ ਜਦੋਂ ਤੁਸੀਂ ਕਿਸੇ ਨੂੰ ਵੇਖ ਲਓ ਵੀ ਕੰਮ ਕਰਦਾ ਕਰਦਾ ਬੈਠ ਕੇ ਆਏ ਕੰਮ ਤੇ ਪੂਰਾ ਕਰ ਲਾ ਤੁਸੀਂ ਇਹ ਸਮਝੋ ਵੀ ਜਾਂ ਤੇ ਇਹਦੇ ਹਾਰਟ ਤੇ ਕੋਈ ਨੁਕਸ ਪੈ ਰਿਹਾ ਜਾਂ ਇਹਦੇ ਫੇਫੜਿਆਂ ਦੇ ਨੁਕਸ ਕੋਈ ਪੈ ਰਿਹਾ ਭਾਵ ਆਕਸੀਜਨ ਸਪਲਾਈ ਨਹੀਂ ਹੋ ਰਹੀ ਭਾਵ ਖੁਰਾਕ ਸਪਲਾਈ ਨਹੀਂ ਹੋ ਰਹੀ ਸੋ ਮੇਨ ਮੁੱਦਾ ਸਾਡੀ ਚੈਸਟ ਦਾ ਸੀਗਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੋ ਅੱਜ ਦਾ ਮੈਂ ਦੱਸਣਾ ਤੁਹਾਨੂੰ ਬਾਹਰ ਫਿਜ਼ੀਕਲੀ ਵੀ ਕੋਈ ਬਹੁਤ ਕੁਝ ਐਸਾ ਹੁੰਦਾ ਸਰੀਰ ਦੇ ਵਿੱਚ ਫਿਜ਼ੀਕਲ ਵੀ ਬਹੁਤ ਕੁਝ ਹੁੰਦਾ ਹਾਲੇ ਸਾਡੀਆਂ ਉਂਗਲਾਂ ਹੱਥ ਇਹ ਵੀ ਸਾਨੂੰ ਬਹੁਤ ਕੁਝ ਦੱਸਣਗੇ ਕਿ ਜੇ ਛਾਤੀ ਚ ਕੋਈ ਨੁਕਸ ਪੈ ਗਿਆ ਤੇ ਇਹਦੇ ਚ ਕੀ ਫਰਕ ਪਊਗਾ ਇਹ ਸਾਰੀਆਂ ਗੱਲਾਂ ਮੈਂ ਅੱਗੇ ਤੁਹਾਡੇ ਨਾਲ ਕਰੂੰਗਾ ਔਰ ਅੱਜ ਦਾ ਸਮਾਂ ਕਿਉਂਕਿ ਸਮਾਪਤ ਹੋ ਗਿਆ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਂਡ ਕੋਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸੰਬੰਧਿਤ ਹੋ ਕੋਈ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਔਰ ਅਗਰ ਟ੍ਰੀਟਮੈਂਟ ਕਰਵਾ ਰਹੇ ਹੋ ਤੇ ਟ੍ਰੀਟਮੈਂਟ ਕਾਮਯਾਬ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਕੁਝ ਇੱਕ ਸਾਇੰਟਿਫਿਕ ਰੂਲਸ ਹਨ ਨੇਚਰ ਦੇ ਰੂਲਸ ਹਨ ਔਰ ਉਹਨਾਂ ਸੰਬੰਧੀ ਮੈਂ ਤੁਹਾਨੂੰ ਜਾਣਕਾਰੀ ਦੇ ਸਕਦਾ ਹਾਂ ਅਗਰ ਤੁਸੀਂ ਕਾਲ ਕਰ ਸਕੇ ਪੁੱਛਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਕਾਲ ਕਰ ਸਕਦੇ ਹੋ 4086871899 ਔਰ ਇਹ ਗੱਲ ਅਸੀਂ ਹਮੇਸ਼ਾ ਹਰ ਪ੍ਰੋਗਰਾਮ ਚ ਕਰਾਉਣੇ ਆ ਵੀ ਜੇ ਤੁਹਾਨੂੰ ਲੱਗਦਾ ਹੈ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਜਾਣਕਾਰੀ ਵਾਲੀ ਗੱਲ ਤੁਹਾਨੂੰ ਮਿਲ ਰਹੀ ਹੈ ਕੋਈ ਤੁਹਾਡੇ ਜਾਣਕਾਰੀ ਚ ਨੌਲੇਜ ਚ ਵਾਧਾ ਹੋ ਰਿਹਾ ਹੈ ਤਾਂ ਫਿਰ ਹੋਰ ਵੀ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਨੂੰ ਨੀਅਰੈਸਟ ਨੂੰ ਦੱਸੋ ਕਿ ਉਹ ਵੀ ਸਬਰੰਗ ਰੇਡੀਓ ਸਟੇਸ਼ਨ ਦੇ ਨਾਲ ਜੁੜਨ ਉਹਦੀ ਐਪ ਡਾਊਨਲੋਡ ਕਰ ਲੈਣ ਪ੍ਰਵਾਸ ਰੇਡੀਓ ਨਾਲ ਜੁੜਨ ਉਹਦੀ ਐਪ ਡਾਊਨਲੋਡ ਕਰ ਲੈਣ ਸਬਰੰਗ ਸਟੇਸ਼ਨ .com ਜਾਂ ਯੂ ਮੇਰੇ ਫੇਸਬੁੱਕ ਮੀਡੀਆ ਤੇ ਤੁਹਾਡੇ ਨਾਲ ਫਰੈਂਡਸ਼ਿਪ ਚਾ ਸਕਦੇ ਹੋ ਐਵਰੀਡੇ 5 ਤੋਂ 6 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਹ ਪ੍ਰੋਗਰਾਮ ਹੁੰਦਾ ਆ ਯੂਟਿਊਬ ਤੇ ਤੁਸੀਂ ਜਾ ਸਕਦੇ ਹੋ ਯੂਟਿਊਬ ਤੇ ਫਿਰ ਮੈਂ ਰਹਾਂ ਨਾ ਰਹਾਂ ਇਹ ਪ੍ਰੋਗਰਾਮ ਰਹਿਣਗੇ ਤੁਹਾਡੇ ਵਾਸਤੇ ਤੁਹਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਵੀ ਰਹਿਣਗੇ ਔਰ ਉਹ ਵੀ ਸੁਣਦੇ ਰਹਿਣਗੇ ਜਦ ਉਹਨਾਂ ਨੂੰ ਜ਼ਰੂਰਤ ਹੋਏਗੀ ਸਿਰ ਤੋਂ ਪੈਰਾਂ ਤੱਕ ਕੋਈ ਜਾਣਕਾਰੀ ਉਹ ਲੈ ਸਕਦੇ ਨੇ ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ
2: ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ ਚੀਮਾ ਸਾਹਿਬ ਤੁਹਾਡਾ ਵੀ ਮਿਹਰਬਾਨੀ ਜੀ ਸਰੋਤਿਓ ਤੁਹਾਡਾ ਵੀ
0: ਧੰਨਵਾਦ
2: ਮਿਲਦੇ ਹਾਂ ਜੀ ਪਰਸੋਂ ਨੂੰ ਫੇਰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ, ਔਰ ਨਿਊਯਾਰਕ ਤੋਂ ਸਟੂਡੀਓ ਤੋਂ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ, ਹਾਜ਼ਰ ਹੋ ਰਿਹਾ ਤੁਹਾਡੀ ਸੇਵਾ ਦੇ ਵਿਚ। ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਾਂਗੇ ਜੀ ਸ਼ਬਦ ਨਾਲ, ਭਾਈ ਨਿਰਮਲ ਸਿੰਘ ਜੀ ਖਾਲਸਾ। ਕੁਛ ਉਸ ਤੋਂ ਬਾਅਦ ਗੀਤ ਸੁਣਾਂਗੇ ਤੇ ਫਿਰ ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਜੁੜਨਗੇ ਜੀ, ਖਬਰਾਂ ਲੈ ਕੇ ਜੋ ਕੁਝ ਵਗਦੇ ਮਸਲੇ ਹੈ ਦੁਨੀਆਂ ਦੇ ਉਪਰ, ਜੋ ਕੁਛ ਹੋ ਰਿਹਾ ਹੈ ਇਸ ਵਕਤ, ਵੱਡੀਆਂ ਜੰਗਾਂ ਲੱਗੀਆਂ ਹੋਈਆਂ, ਪਤਾ ਨਹੀਂ ਕਿੱਧਰ ਕਿੱਧਰ ਖਿਲਰਨੀਆਂ ਹਜੇ। ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਦੋ ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹਾਂ ਜੀ। ਲੋ ਸ਼ਬਦ ਨਾਲ ਸ਼ੁਰੂਆਤ ਕਰਦੇ ਹਾਂ ਜੀ। ਲੋ ਜੀ,

ਗੀਤ ਦੀ ਜਿਹੜੀ ਵੋਇਸ ਹੈ ਨਾ ਉਹ ਬਹੁਤ ਖਰਾਬ ਆ, ਪਤਾ ਨੀ ਕੀ ਰੀਜ਼ਨ ਹੈ, ਰਿਕਾਰਡਿੰਗ ਇੱਦਾਂ ਦੀ ਹੋਈ ਹੈ ਜਾਂ ਰਿਕਾਰਡਿੰਗ ਪਹਿਲਾਂ ਸੁਣਿਆ ਵਧੀਆ ਸੀ ਪਰ ਪਤਾ ਨੀ ਜਿਨ੍ਹਾਂ ਨੇ ਵਿੱਚ ਪਾਇਆ ਨਾ ਉਹ ਵਧੀਆ ਨੀ। ਚਲੋ ਆਪਾਂ ਅਗਲਾ ਈਦ ਵਾਲਾ ਚੰਨ ਦੁਰਗਾ ਰੰਗੀਲਾ ਦਾ ਇੱਕ ਹੋਰ ਗੀਤ ਸੁਣਦੇ।

0: ਲੋ ਸਾਥੀਓ ਦੋਸਤੋ ਭੈਣੋ ਤੇ ਭਰਾਵੋ ਪ੍ਰੋਗਰਾਮ ਸ਼ੁਰੂਆਤ ਕਰਦੇ ਆ ਜੀ ਖਬਰਾਂ ਵੱਲ ਚੱਲਦੇ ਨਾ ਜੀ ਖਬਰਾਂ ਵੱਲ ਚੱਲਦੇ ਆ ਜੀ ਕੁਝ ਖਬਰਾਂ ਤੇ ਗੱਲਬਾਤ ਕਰਦੇ ਆ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਦੇ ਨਾਲ ਫਿਰ ਕੈਲੀਫੋਰਨੀਆ ਤੋਂ ਆਪਣੇ ਕਿਉਂ ਅੱਛਾ ਠੀਕ ਤੇ ਕੁਝ ਖਬਰਾਂ ਵੱਲ ਅੱਜ ਬੜਾ ਚੀਕ ਰਿਹਾ ਜੀ ਉਹ ਤੇ ਮਾਰਦੇ ਆ ਜੀ ਝਾਤ ਕੀ ਹੋ ਰਿਹਾ ਤੇ ਚੀਮਾ ਸਾਹਿਬ ਸਾਡੇ ਨਾਲ ਜੁੜ ਗਏ ਨੇ ਚੀਮਾ ਸਾਹਿਬ ਜੀ ਆਜੋ ਜੀ ਵੈਲਕਮ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
1: ਜੀ ਖੱਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਜੋ ਕੁਛ ਵੀ ਹੈਗਾ ਸਲਾਮ ਅਦਾਬ ਤੇ ਖੱਕ ਸਾਹਿਬ ਜੀ ਅੱਜ ਜਿਹੜੀਆਂ ਖਬਰਾਂ ਆ ਉਹ ਬੜੀਆਂ ਗਰਮਾ ਗਰਮਾ ਤੁਹਾਨੂੰ ਪਤਾ ਪੀ ਦੁਨੀਆਂ ਤੇ ਭਾਰੀ ਪਈ ਆ ਬੋਦੀ ਵਾਲਾ ਤਾਰਾ ਤੇ ਅਜੇ ਨਹੀਂ ਚੜਿਆ ਪਰ ਫੇਰ ਵੀ ਅਸੀਂ ਬੋਦੀ ਵਾਲੇ ਤਾਰੇ ਤੋਂ ਬਿਨਾਂ ਜਿਹੜੀ ਹੈ ਦੁਨੀਆਂ ਉਹ ਥੋੜੀ ਜਿਹੀ ਵੱਡੀਆਂ ਮੁਸੀਬਤਾਂ ਦੇ ਫਸੀ ਹੋਈ ਆ ਤੇ ਲਓ ਆਪਾਂ ਕਰਦੇ ਆ ਗੱਲਬਾਤ ਸ਼ੁਰੂ ਖੱਕ ਸਾਹਿਬ ਜੀ ਜਿਹੜੀ ਆ ਸਾਊਦੀ ਅਰਬ ਕੁਵੈਤ ਅਤੇ ਇਰਾਨ ਜਿਹੜੀ ਪਹਿਲੀ ਖਬਰ ਆ ਖੱਕ ਸਾਹਿਬ ਜੀ ਇਹ ਕੀ ਹੋਇਆ ਕਿ ਜਿਹੜੇ ਆਪਣੇ ਅਲਜ਼ੀਰਾ ਹੈਗਾ ਨਾ ਖਬਰਾਂ ਦਿੰਦਾ ਖਬਰ ਬਹੁਤ ਵਧੀਆ ਦਿੰਦੇ ਆ ਉਹ ਤੇ ਉਹਦੇ ਵਿਚ ਖੱਕ ਸਾਹਿਬ ਜੀ ਉਹਨਾਂ ਨੇ ਹੋਸਟ ਨੇ ਤਿੰਨਾਂ ਬੰਦਿਆਂ ਨੂੰ ਉੱਥੇ ਛੱਡਿਆ ਸੀਗਾ ਜਿਨ੍ਹਾਂ ਦੇ ਵਿਚ ਇੱਕ ਸਾਊਦੀ ਅਰਬ ਇੱਕ ਕੁਵੈਤ ਤੇ ਤੀਸਰਾ ਜਿਹੜਾ ਸੀ ਉਹ ਇਰਾਨ ਦੇ ਅਫੀਸ਼ੀਅਲ ਜਿਹਨਾਂ ਨੂੰ ਅਫਸਰ ਆਪਾਂ ਕਹਿੰਦੇ ਉਹ ਸੀਗੇ ਇਕੱਠੇ ਹੋਏ ਤੇ ਉੱਥੇ ਖੱਕ ਸਾਹਿਬ ਜੀ ਗੱਲਬਾਤ ਕਰਦਿਆਂ ਉਹਨਾਂ ਨੇ ਤਿੰਨਾਂ ਦੇ ਜਿਹੜੇ ਸੀ ਭਾਫ ਲਈ ਤਿੰਨਾਂ ਦੇ ਮੂੰਹਾਂ ਦੇ ਵਿਚੋਂ ਤੇ ਉੱਥੇ ਖੱਕ ਸਾਹਿਬ ਜੀ ਫੇਰ ਜਿਹੜਾ ਸਾਊਦੀ ਅਰਬ ਤੇ ਕੁਵੈਤ ਵਾਲੇ ਸੀਗੇ ਉਹ ਜਿੱਦਾਂ ਨਾ ਉਹ ਦੋ ਜਣੇ ਸੀਗੇ ਨਾ ਇੱਕ ਪਾਸੇ ਕਿਉਂਕਿ ਉਹਨਾਂ ਦੇ ਦੋਨਾਂ ਦੇ ਜਿਹੜੇ ਹੈਗੇ ਆ ਖੱਕ ਸਾਹਿਬ ਇੱਕ ਫੋਨ ਆਉਂਦਾ ਜੇ ਤੁਸੀਂ ਮੈਨੂੰ ਮਿੰਟ ਕਿਤੇ ਹੁਣ ਲੈ ਲਵਾਂ ਦੂਜੇ ਪਾਸੇ ਜ਼ਰੂਰੀ ਲੱਗਦਾ
0: ਜ਼ਰੂਰੀ ਹੈ ਤੇ ਲੈ ਲਓ ਜੀ ਚੱਲਦੇ ਇੱਕ ਮਿੰਟ ਤੁਸੀਂ ਕੱਟ ਕੇ ਮੁੜ ਕੇ ਮੈਨੂੰ ਕਾਲ ਕਰੋ ਮੈਂ ਉਹਨਾਂ ਚਾਹੇ ਗੀਤ ਲਾ ਦਿੰਦਾ ਇੱਕ ਲਓ ਜੀ ਦੋਸਤੋ ਚੀਮਾ ਸਾਹਿਬ ਥੋੜੇ ਜਿਹੇ ਬਿਜ਼ੀ ਹੋ ਗਏ ਤੇ ਚੱਲਦਾ ਹੈ ਲਓ ਜੀ ਛੱਤਰ ਗਿੱਲ ਸਾਹਿਬ ਦਾ ਗੀਤ ਸੁਣਦੇ ਹਾਂ ਤੇ ਫੇਰ ਆਪਾਂ ਚਾਲੂ ਕਰਦੇ ਹਾਂ।

0: ਜੀ ਬਸ ਸਾਹਿਬ ਜੀ ਸਤਿ ਸ੍ਰੀ ਅਕਾਲ
1: ਜੀ। ਰੱਖ ਸਾਹਿਬ ਜੀ, ਗੱਲ ਆਪਾਂ ਕਰ ਰਹੇ ਸੀਗੇ ਕਿ ਇਹ ਜਿਹੜੇ ਤਿੰਨੋ ਹੀ ਬੰਦੇ ਸੀਗੇ, ਤਿੰਨਾਂ ਵੱਖਰੇ ਦੇਸ਼ਾਂ ਦੇ, ਇਹਨੂੰ ਫਿਰ ਆਲ ਜਜ਼ੀਰਾ ਦੇ ਉੱਤੇ ਬੁਲਾਇਆ ਗਿਆ ਤੇ ਉਹਨਾਂ ਨੇ ਇੰਟਰਵਿਊ ਤਿੰਨਾਂ ਦੀਆਂ ਜਿਹੜੀਆਂ ਲਈ ਤੇ ਉਹਦੇ ਵਿੱਚ ਖੱਖ ਸਾਹਿਬ ਜੀ ਫੇਰ ਜਦੋਂ ਗੱਲਬਾਤ ਸ਼ੁਰੂ ਹੋਈ ਤੇ ਉਹਦੇ ਵਿੱਚ ਜਿਹੜੇ ਸਾਊਦੀ ਅਰਬ ਦੇ ਉਹ ਨੁਮਾਇੰਦੇ ਸੀਗੇ, ਅਫਸਰ ਸੀਗੇ, ਅਫੀਸ਼ੀਅਲ ਸੀਗੇ, ਉਹਨਾਂ ਨੇ ਖੱਖ ਸਾਹਿਬ ਜੀ ਜਿਹੜਾ ਇਰਾਨ ਵੱਲੋਂ ਆਏ ਹੋਏ ਸੀਗੇ ਉਹਨਾਂ ਨੂੰ ਸਵਾਲ ਕੀਤਾ, ਉਹਨਾਂ ਨੂੰ ਪਹਿਲਾਂ ਆਪਣੇ ਕੋਲੋਂ ਹੀ ਜਵਾਬ ਵੀ ਦਿੱਤਾ ਤੇ ਬਾਅਦ ਦੇ ਵਿੱਚ ਉਹਨੂੰ ਸਵਾਲ ਦੇ ਵਿੱਚ ਬਦਲ ਲਿਆ, ਜਿੱਦਾਂ ਆਮ ਕਰਕੇ ਆਪਾਂ ਵੀ ਕਰ ਲਈਦੀ ਹੈ ਕਈ ਵਾਰੀ ਗੱਲਬਾਤ ਇੱਦਾਂ। ਤੇ ਉਹਨਾਂ ਨੇ ਉਹਨੂੰ ਫਿਰ ਇਰਾਨ ਵਾਲੇ ਨੂੰ ਕਿਹਾ ਭਈ ਤੁਸੀਂ ਤਾਂ ਕਹਿੰਦੇ ਹੁੰਦੇ ਆ ਕਿ ਅਸੀਂ ਸਾਰੇ ਮੁਸਲਮਾਨ ਆ ਜਿਹੜੇ ਉਹ ਭਰਾ ਭਰਾ ਆ ਤੇ ਪਰ ਤੁਸੀਂ ਸਾਡੇ ਤੇ ਹਮਲਾ ਕਰ ਦਿੱਤਾ, ਇਹ ਤੇ ਫਿਰ ਜਿਹੜੀ ਭਰਾਤਾ ਸੀ ਉਹ ਤਾਂ ਗਈ, ਉਹ ਤਾਂ ਰਿਹਾ ਹੀ ਨਹੀਂ। ਉਹਨੇ ਜਵਾਬ ਦੇਖੋ ਕਿੰਨੇ ਸੁਚੱਜੇ ਢੰਗ ਦੇ ਨਾਲ, ਖਾਲਸਾ ਵੀ ਜਿਹਨਾਂ ਨੇ ਇਤਿਹਾਸ ਪੜਿਆ, ਇਤਿਹਾਸ ਦਾ ਪਤਾ, ਉਹ ਬੜੇ ਲੋਕ ਆ ਜਿਹੜੇ ਉਹ ਸਮੇਂ ਦੇ ਨਾਲ ਜਵਾਬ ਦੇ ਦਿੰਦੇ ਆ। ਤੇ ਉਹਨੇ ਜਵਾਬ ਦੇ ਵਿੱਚ ਕਿਹਾ ਕਹਿੰਦਾ ਹੈ ਤਾਂ ਤੁਸੀਂ ਸਾਡੇ ਭਰਾ ਆ, ਇਹਦੇ ਚ ਕੋਈ ਸ਼ੱਕ ਨਹੀਂ, ਤੇ ਅਸੀਂ ਵੀ ਤੁਹਾਡੇ ਭਰਾ ਆ ਤੇ ਤੁਸੀਂ ਵੀ ਸਾਡੇ ਭਰਾ ਆ, ਪਰ ਕਹਿੰਦਾ ਇੱਥੇ ਮਸਲਾ ਭਰਾ ਦਾ ਤੇ ਭੈਣ ਦਾ ਨਹੀਂ ਹੈ, ਇੱਥੇ ਮਸਲਾ ਆ ਜਿਹੜਾ ਉਹ ਕਹਿੰਦੇ ਇਸ ਗੱਲ ਦਾ ਆ ਕਿ ਸਾਡੇ ਮੁਲਕ ਦੇ ਉੱਤੇ ਅਮਰੀਕਾ ਨੇ ਤਾਂ ਜਿਹੜਾ ਇਜ਼ਰਾਇਲ ਆ ਉਹਨੇ ਹਮਲਾ ਕੀਤਾ ਤੇ ਉਹ ਹਮਲਾ ਜਿਹੜਾ ਕਰਦੇ ਆ ਉਹ ਸਾਡੀ ਜਿਹੜੀ ਫੌਜ ਆ ਇਰਾਨ ਦੀ ਆਰ ਜੀ ਆਰ ਸੀ ਕੁਛ ਏਦਾਂ ਦਾ ਉਹਦਾ ਨਾਂ ਹੈਗਾ, ਤੇ ਉਹ ਇਰਾਨੀਅਲ ਰੈਵੋਲੂਸ਼ਨਰੀ ਗਾਰਡ ਕੋਰਪਸ ਜਿਹਨੂੰ ਕਹਿੰਦੇ ਫੁੱਲ ਨਾਂ ਉਹਦਾ ਹੈਗਾ ਆ, ਤੇ ਉਹ ਖੱਖ ਸਾਹਿਬ ਦੀ ਜਿਹੜੀ ਹੈਗੀ ਆ ਉਹ ਸਾਡੀ ਹੈਗੀ ਮੁਲਕ ਦੀ ਫੌਜ, ਤੇ ਜਿਹੜਾ ਅਮਰੀਕਾ ਆ ਉਹਨੇ ਇਸ ਫੌਜ ਨੂੰ ਟੈਰੋਰਿਸਟ ਇਕਰਾਰ ਦੇ ਕੇ ਸਾਡੇ ਉੱਤੇ ਹਮਲਾ ਕੀਤਾ, ਉਹ ਸਾਡੀ ਫੌਜ ਆ ਜਿਹੜੀ ਉਹਨੂੰ ਟੈਰੋਰਿਸਟ ਕਹਿੰਦੇ ਆ।
0: ਬਿਲਕੁਲ।
1: ਤੇ ਹੁਣ ਕੀ ਆ ਕਹਿੰਦੇ ਕਿ ਤੁਹਾਡੇ ਜਿਹੜੇ ਦੋਨਾਂ ਦੇ ਦੇਸ਼ ਆ, ਕੁਵੈਤ ਵੀ ਆ ਤੇ ਸਾਊਦੀ ਅਰਬ ਵੀ ਆ, ਤੁਹਾਡੇ ਦੇਸ਼ ਦੇ ਵਿੱਚ ਅਮਰੀਕਾ ਦੀ ਫੌਜ ਬੈਠੀ ਆ ਕਿ ਨਹੀਂ ਬੈਠੀ? ਉਹ ਕਹਿੰਦੇ ਹਾਂ ਬੈਠੀ ਆ।
0: ਬਿਲਕੁਲ ਸਹੀ।
1: ਤੇ ਉਹ ਕਹਿੰਦੇ ਫਿਰ ਅਸੀਂ ਵੀ ਅਮਰੀਕਾ ਦੀ ਜਿਹੜੀ ਫੌਜ ਆ ਉਹਨੂੰ ਟੈਰੋਰਿਸਟ ਹੀ ਸਮਝਦੇ ਆ, ਜਿੱਦਾਂ ਉਹ ਸਾਡੀ ਫੌਜ ਨੂੰ ਟੈਰੋਰਿਸਟ ਭੇਜਦੇ ਆ, ਅਸੀਂ ਤਾਂ ਟੈਰੋਰਿਜ਼ਮ ਦੇ ਖਿਲਾਫ਼ ਲੜ ਰਹੇ ਆ, ਨਾ ਕਿ ਅਸੀਂ ਸਾਊਦੀ ਅਰਬ ਦੇ, ਨਾ ਅਸੀਂ ਜਿਹੜਾ ਹੈਗਾ ਸੀ ਕੁਵੈਤ ਉਹਦੇ ਖਿਲਾਫ ਲੜ ਰਹੇ ਹਾਂ, ਅਸੀਂ ਟੈਰੋਰਿਸਟਾਂ ਦੇ ਖਿਲਾਫ਼ ਲੜ ਰਹੇ ਹਾਂ। ਦੇਖੋ ਉਹਨੇ ਜਵਾਬ ਦਿੱਤਾ ਤੇ ਫਿਰ ਉਹਨਾਂ ਨੂੰ ਮੂਹਰੇ ਕੋਈ ਗੱਲਬਾਤ ਨਹੀਂ ਸੁੱਝੀ ਤੇ ਜਿਹਨੂੰ ਕਹਿੰਦੇ ਖੁੰਭ ਸੱਪ ਦਿੱਤੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਖੱਖ ਸਾਹਿਬ ਜੀ, ਇਸੇ ਕਰਕੇ ਮੈਂ ਖੱਖ ਸਾਹਿਬ ਜੀ ਵਾਰ ਵਾਰ ਕਹਿੰਦਾ ਹੁੰਦਾ ਆਪਣਾ ਪਿਛੋਕੜ ਇਤਿਹਾਸ ਪੜ੍ਹੋ, ਕੱਲਾ ਆਪਣਾ ਨੀ, ਯੂਰਪ ਦਾ ਵੀ, ਸਪੇਨ ਦਾ ਵੀ, ਪੋਰਟੁਗਾਲ ਦਾ ਵੀ, ਇੰਗਲੈਂਡ ਦਾ ਵੀ, ਫਰਾਂਸ ਦਾ, ਜਰਮਨ ਦਾ ਵੀ, ਕਦੇ ਸਾਰਿਆਂ ਦੇ ਇਤਿਹਾਸ ਪੜ੍ਹੋ, ਤਾਂ ਤੁਸੀਂ ਜਿਹੜਾ ਆ ਕਿਸੇ ਵੀ ਸਹੀ ਜਿਹੜਾ ਟੀਚੇ ਦੇ ਉੱਤੇ ਪਹੁੰਚ ਸਕਦੇ ਆ, ਤੇ ਸਹੀ ਜਵਾਬ ਆ ਜਿਹੜਾ ਢੋਕਵਾਂ ਉਹ ਫਿਰ ਤੁਸੀਂ ਦੇ ਸਕਦੇ ਆ। ਸੋ ਉਹਨੇ ਇਸ ਤਰ੍ਹਾਂ ਦੀ ਬੜੀ ਜਿਹੜੀ ਸੀ ਗੱਲਬਾਤ ਕੀਤੀ, ਤੇ ਇਹ ਸੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਆ ਜਿਹੜੀ ਇਰਾਨ ਦੀ ਫੌਜ, ਤੇ ਇਹਦੇ ਬਾਰੇ ਦੇ ਵਿੱਚ ਫਿਰ ਉਹਨਾਂ ਨੇ ਖੱਖ ਸਾਹਿਬ ਜੀ ਇਸ ਤਰ੍ਹਾਂ ਦਾ ਜਵਾਬ ਜਿਹੜਾ ਉਹ ਦਿੱਤਾ। ਤੇ ਇਹਦੇ ਨਾਲ ਹੁਣ ਖੱਖ ਸਾਹਿਬ ਜੀ ਉਹਨੇ ਇਹ ਵੀ ਕਿਹਾ ਕਿ ਜਿਹੜੀ ਅਸੀਂ ਅਮਰੀਕਾ ਅਤੇ ਇਜ਼ਰਾਇਲ ਦੀਆਂ ਫੌਜਾਂ ਨੂੰ ਟੈਰੋਰਿਸਟ ਹੀ ਸਮਝਦੇ ਹਾਂ, ਇਹ ਇਕੱਲੇ ਇਰਾਨ ਨਹੀਂ ਬਲਕਿ ਪਿਛਲੇ ਸਾਲਾਂ ਵਿਚ ਜੇ ਦੇਖਿਆ ਜਾਵੇ ਅਫਗਾਨਿਸਤਾਨ, ਲੀਬੀਆ, ਇਰਾਕ, ਵੈਨਜ਼ੂਏਲਾ, ਇਰਾਨ ਅਤੇ ਕਿਊਬਾ ਉਪਰ ਹਮਲਾ ਕਰਨ ਨੂੰ ਹੁਣ ਤਿਆਰ ਆ, ਇਹਨਾਂ ਦੇ ਬਾਕੀ ਦਿਆਂ ਉੱਤੇ ਕਰ ਚੁੱਕੇ ਆ, ਅਸੀਂ ਸਿਰਫ ਉਹਨਾਂ ਦੇਸ਼ਾਂ ਵਿਚ ਹਮਲੇ ਕਰ ਰਹੇ ਹਾਂ ਜਿਨ੍ਹਾਂ ਵਿਚ ਅਮਰੀਕਾ ਦੀਆਂ ਫੌਜਾਂ ਦੇ ਅੱਡੇ ਬਣਾਏ ਹੋਏ ਹਨ ਅਤੇ ਉਥੋਂ ਸਾਡੇ ਦੇਸ਼ ਉਪਰ ਹਮਲੇ
0: ਚੀਮਾ ਸਾਹਿਬ ਉਹ ਅੱਡਿਆਂ ਨੂੰ ਹੀ ਅਟੈਕ ਕੀਤਾ ਨਾ,
1: ਅੱਡਿਆਂ ਨੂੰ ਹੀ ਅਟੈਕ ਕੀਤਾ। ਹਾਂਜੀ ਬਿਲਕੁਲ।
0: ਜਾਂ ਭਰਾ ਕਿੱਦਾਂ ਰਹਿ ਗਏ ਜਦੋਂ ਤੁਸੀਂ ਦੂਜੀਆਂ ਫੌਜਾਂ ਆਪਣੇ ਘਰ ਵਾੜੀਆਂ,
1: ਆਪਣੇ ਘਰ ਵਾੜ ਕੇ? ਬਿਲਕੁਲ, ਬਸ ਬਸ ਇਹੀ ਗੱਲ ਉਹਨਾਂ ਨੇ ਕਹੀ ਆ। ਸੋ ਬੜੀ ਵਧੀਆ ਜਵਾਬ ਉਹਨਾਂ ਨੇ ਦਿੱਤਾ ਹੈ। ਤੇ ਅਗਲੀ ਜਿਹੜੀ ਖਬਰ ਉਹ ਖੱਖ ਸਾਹਿਬ ਜੀ ਹੈਗੀ ਆ ਉਹ ਇਹ ਆ ਕਿ ਅਮਰੀਕਾ ਵੱਲੋਂ 14 ਜਿਹੜੇ ਦੇਸ਼ ਆ ਅਰਬ ਉਹਨਾਂ ਦੇ ਵਿਚੋਂ ਆਪਣੇ ਜਿਹੜੇ ਅਮਰੀਕਨ ਸਿਟੀਜਨ ਆ ਉਹਨਾਂ ਨੂੰ, ਇਹ ਤਾਂ ਪਹਿਲਾਂ ਹੀ ਕੱਲ ਹੀ ਉਹਨਾਂ ਨੇ ਕਹਿਤਾ ਸੀਗਾ ਵੀ ਨਿਕਲ ਜਾਓ ਜਿੱਦਾਂ ਭੱਜ ਹੁੰਦਾ ਭੱਜ ਜਾਓ ਕਿਸੇ ਤੋਂ, ਹਨਾ। ਤੇ 14 ਦੇਸ਼ਾਂ ਦੇ ਵਿਚੋਂ ਕਿਹਾ ਨਿਕਲਣ ਵਾਸਤੇ ਕਹਿ ਦਿੱਤਾ। ਕੱਲ ਸ਼ਾਮੀ ਅਮਰੀਕਾ ਵੱਲੋਂ ਚੇਤਾਵਨੀ ਦਿੱਤੀ ਗਈ ਜਿਸ ਵਿਚ ਕਿਹਾ ਕਿ ਗੈਟ ਆਊਟ ਨਾਓ। ਖਰਸਾ ਵੀ ਹੁਣ ਦੇਖੋ ਇੱਕ ਗੱਲ ਕਹਿਣ ਦਾ ਵੀ, ਇੱਕ ਤਾਂ ਆਪਾਂ ਕਹਿੰਦੇ ਗੇਟ ਆਊਟ ਨਾਓ, ਹਨਾ, ਹੁਣੇ ਚੱਲ ਜਾ, ਇੱਕ ਆਪਾਂ ਕਹਿੰਦੇ ਗੇਟ ਆਊਟ ਨਾਓ, ਕਹਿਣ ਦਾ ਮਤਲਬ ਹੁਣੇ ਹੁਣੇ ਇੱਥੋਂ ਨਿਕਲੋ। ਕੱਲ ਪਹਿਲਾਂ ਸ਼ਾਮੀ ਇਹ ਖਬਰ ਦਿੱਤੀ ਕੋਈ 6 ਵਜੇ ਦੇ ਕਰੀਬ, ਤੇ ਉਸ ਤੋਂ ਬਾਅਦ ਫਿਰ ਖੱਖ ਸਾਹਿਬ ਜੀ ਅਗਲੀ ਇੱਕ ਹੋਰ ਖਬਰ ਦੇ ਵਿਚ ਉਹਨਾਂ ਕਿਹਾ, ਉਹਨਾਂ ਨੇ ਸ਼ਬਦ ਦਿੱਤਾ ਫਲੀ। ਫਲੀ ਦਾ ਮਤਲਬ ਉੱਡ ਜਾਓ ਇੱਥੋਂ, ਭੱਜ ਜਾਓ, ਦੌੜ ਜਾਓ ਜਿੱਧਰ ਨੂੰ ਵੀ ਜਾ ਹੁੰਦਾ।
0: ਹਾਂਜੀ
1: ਹਾਂਜੀ ਉਹੀ ਗੱਲ ਮੈਂ
0: ਜਿੱਧਰ ਨੂੰ ਜਾਂ ਤੇ ਫਿਰ ਜਾਂ ਤੇ ਚੀਮਾ ਸਾਹਿਬ ਇਹ ਹੁੰਦਾ ਕਿ ਇਹ ਸਾਰਾ ਕੁਛ ਅਰੇਂਜ ਕਰਨ ਤੋਂ ਪਹਿਲਾਂ ਆਪਣੇ ਅੰਬੈਸੀਆਂ ਨੂੰ ਮੈਸੇਜ ਕਰਦੇ ਕਿ ਤੁਸੀਂ ਇੱਥੋਂ ਬੰਦੇ ਨਿਕਲ ਜਾਓ,
1: ਬਿਲਕੁਲ
0: ਹੋ ਸਕਦਾ ਸੀਕਰੇਟਲੀ ਕਰ ਸਕਦੇ ਸੀ। ਕਿ ਜਦੋਂ ਹੁਣ ਤਗੜ ਤਗੜ ਹੋਣ ਲੱਗ ਪਈ ਹੈ ਤੇ ਹੁਣ ਤੁਸੀਂ ਕਹੋਗੇ ਤੇ ਏਅਰਪੋਰਟ ਬੰਦ ਆ, ਜਹਾਜ਼ ਉੱਡਦੇ ਨੀ, ਉੱਡਣ ਕੀ ਪਤਾ ਜਹਾਜ਼ ਦੇ ਕਿਹੜੇ ਜਹਾਜ਼ ਨੂੰ ਕਦੋਂ ਬੰਬ ਲੱਗ ਜਾਣਾ।
1: ਬਿਲਕੁਲ ਬਿਲਕੁਲ ਇਹੀ ਗੱਲ ਹੈ ਜੀ। ਤੇ ਇਹਦੇ ਵਿਚ ਇਹ ਜਿਹੜੇ 14 ਦੇਸ਼ਾਂ ਵਿਚੋਂ ਕਹਿੰਦੇ ਸੀ ਬਾਹਰ ਨਿਕਲ ਜਾਓ ਤੇ ਫੇਰ ਉਹ ਨੀ ਕਿਹਾ ਉੱਡ ਜਾਓ ਇੱਥੋਂ ਨਿਕਲ ਜਾਓ ਜਿੱਧਰ ਵੀ ਭੱਜ ਹੁੰਦਾ, ਪਰ ਫੇਰ ਖਾਕ ਸਾਹਿਬ ਜੀ ਹੁਣ ਗੱਲ ਇਸ ਤਰ੍ਹਾਂ ਆ ਕਿ ਉਹ ਦੌੜਨ ਕਿੱਧਰ ਨੂੰ, ਕਿਉਂਕਿ ਕੋਈ ਰਾਹ ਤਾਂ ਸਾਰੇ ਬੰਦ ਆ।
0: ਬਿਲਕੁਲ।
1: ਤੇ ਉੱਥੋਂ ਦੇਖੋ ਇਹਦੇ ਉਪਰੰਤ ਫੇਰ ਖਾਕ ਸਾਹਿਬ ਜੀ ਇਰਾਨ ਨੇ ਜਿਹੜਾ ਆ ਉਹ ਸਾਊਦੀ ਅਰਬ ਤੇ ਜਿਹੜੀ ਕੁਵੈਤ ਹੈਗਾ ਉਹਨਾਂ ਦੀਆਂ ਜਿਹੜੀਆਂ ਖਬਰ ਹੋਰ ਤੇ ਨਹੀਂ ਜਾਣੀ, ਉਹੀ ਆ। ਹਾਂਜੀ ਉਹੀ ਆ। ਉਪਰੰਤ ਇਰਾਨ ਨੇ ਸਾਊਦੀ ਅਰਬ ਅਤੇ ਕੁਵੈਤ ਦੀਆਂ ਜਿਹੜੀਆਂ ਹੈਗੀਆਂ ਐਮਬੈਸੀ ਉਹਨਾਂ ਉੱਤੇ ਹਮਲੇ ਕੀਤੇ, ਜਿਨ੍ਹਾਂ ਕਾਰਨ ਦੋਨੋਂ ਐਮਬੈਸੀਆਂ ਜਿਹੜੀਆਂ ਇਹ ਬੰਦ ਆ, ਇਹ ਖੁੱਲੀਆਂ ਨੀ। ਮੰਗਲਵਾਰ ਨੂੰ ਫੇਰ ਦੁਬਾਰਾ ਜਿਹੜੀ ਬੈਰੂਟ ਵਾਲੀ ਵਿਚਲੀ ਐਮਬੈਸੀ ਆ ਉਹ ਵੀ ਬੰਦ ਕਰ ਦਿੱਤੀ ਕਿਉਂਕਿ ਉੱਥੇ ਵੀ ਉਹਨਾਂ ਨੇ ਹਮਲਾ ਕੀਤਾ। ਫਿਰ ਅਮਰੀਕਾ ਦੀ ਗਵਰਨਮੈਂਟ ਨੇ ਐਲਾਨ ਕਰ ਦਿੱਤਾ ਕਿ ਜਦੋਂ ਖਤਰਾ ਟਲ ਗਿਆ ਉਦੋਂ ਤੱਕ ਆਪਣੀਆਂ ਐਮਬੈਸੀਆਂ ਬੰਦ ਰਹਿਣਗੀਆਂ ਅਤੇ ਅਨਾਊਂਸ ਕੀਤਾ ਜਾਵੇਗਾ। ਹੁਣ ਕੀ ਆ, ਜਿਹੜੀ ਸਟੇਟ ਡਿਪਾਰਟਮੈਂਟ ਹੈ ਅਮਰੀਕਾ ਦੀ ਉਹਨਾਂ ਵੱਲੋਂ ਆਹ ਜਿਹੜੇ ਕੰਟਰੀਆਂ ਦੇ ਨਾਮ ਹੈ ਲੈ ਲੈਂਗਾ, ਬਹਿਰੀਨ, ਇਜਿਪਟ, ਇਰਾਨ, ਇਰਾਕ, ਇਜ਼ਰਾਇਲ, ਵੈਸਟ ਬੈਂਕ ਆ ਜਿਹੜਾ, ਗਾਜ਼ਾ, ਜੋਰਡਨ, ਕੁਵੈਤ, ਲਿਬਨਾਨ, ਓਮਾਨ, ਸਾਊਦੀ ਅਰੇਬੀਆ ਤੇ ਇਹਦੇ ਨਾਲ ਹੈਗਾ ਸੀਰੀਆ, ਦਾ ਯੂ ਏ ਈ ਜਿਹੜੀ ਹੈਗੀ ਆ ਉਹ, ਤੇ ਯਮਨ ਆ ਜਿਹੜੇ ਇਨ੍ਹਾਂ ਦੇਸ਼ਾਂ ਵਿਚੋਂ ਉਹ ਕਹਿੰਦੇ ਆ ਭਾਈ ਸਾਰੇ ਲੋਕ ਆ ਜਿਹੜੇ ਸਾਡੇ ਉਹ ਨਿਕਲ ਜਾਓ, ਸਿਰਫ ਉਹੀ ਲੋਕ ਰਹਿਣਗੇ ਉੱਥੇ ਜਿਨ੍ਹਾਂ ਜਾਂ ਅੰਬੈਸੀਆਂ ਦੇ ਵਿਚ ਸਟਾਫ ਆ ਥੋੜਾ ਬਹੁਤਾ, ਜਾਂ ਫਿਰ ਜਿਹੜੇ ਮਿਲਟਰੀ ਦੇ ਨਾਲ ਜੁੜੇ ਹੋਏ, ਜਾਂ ਫਿਰ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹੀ ਰਹਿਣਗੇ, ਬਾਕੀਆਂ ਨੂੰ ਉਹ ਕਹਿੰਦੇ ਆ ਇਨ੍ਹਾਂ ਦੇਸ਼ਾਂ ਦੇ ਵਿਚੋਂ ਨਿਕਲ ਜਾਓ ਜਿੱਧਰ ਨੂੰ ਵੀ ਭੱਜ ਹੁੰਦਾ। ਤੇ ਪਰ ਉਹ ਹੁਣ ਖਾਕ ਸਾਹਿਬ ਜੀ ਜਾਣ ਕਿੱਧਰ ਨੂੰ, ਉਹਨਾਂ ਨੂੰ ਇਹ ਵੀ ਚਿਤਾਵ ਕਹਿ ਦਿੱਤਾ ਗਿਆ ਕਿ ਜੇ ਤੁਸੀਂ ਤੁਹਾਡੇ ਕੋਲ ਹਵਾਈ ਜਹਾਜ਼ ਇੱਥੇ ਏਅਰਪੋਰਟ ਬੰਦ ਆ, ਸਾਰਾ ਕੁਝ ਬੰਦ ਆ, ਬੱਸ ਬੁਸ ਲੈ ਕੇ ਜਿਹੜੇ ਵੀ ਤਰੀਕੇ ਨਾਲ ਕਾਰ ਨਾਲ ਜਾਂ ਬੱਸ ਨਾਲ ਕਿਸੇ ਹੋਰ ਦੇਸ਼ ਨਾਲ ਦੇ ਵਿਚ ਜਾ ਕੇ ਉੱਥੋਂ ਜਿਹੜੀ ਆ ਅੱਗੇ ਹਵਾਈ ਜਹਾਜ਼ ਲੈ ਲਓ। ਪਰ ਖਾਕ ਸਾਹਿਬ ਜੀ ਉਹ ਸਾਰੇ ਕੰਟਰੀਆਂ ਦੇ ਇੱਕ ਦੂਜੇ ਨਾਲ ਤਾਂ ਲੱਗ ਗਏ, ਉੱਥੇ ਜਾਣਗੇ ਕਿੱਧਰ ਨੂੰ, ਉਹ ਆਸੇ ਪਾਸੇ ਤਕਰੀਬਨ ਸਮੁੰਦਰ ਲੱਗਦਾ।
0: ਇੱਕ ਹੋਰ ਵੀ ਖਬਰ ਬਹੁਤ ਘੁੰਮਦੀ ਸੀ ਪਰ ਮੈਨੂੰ ਨੀ ਲੱਗਦਾ ਕਿ ਉਹ ਸਹੀ ਆ, ਪਰ ਅਸੀਂ ਇਹਨੂੰ ਵੈਰੀਫਾਈ ਨਹੀਂ ਕਰਦੇ ਕਿ ਨੇਤਨਯਾਹੂ ਦਾ ਵੀ ਸੁਣਿਆ ਕਿ ਉਹ ਵੀ ਮਾਰਿਆ ਗਿਆ, ਪਰ ਇਹ ਖਬਰ ਅਫੀਸ਼ਲੀ ਆਈ ਨਹੀਂ ਹੈ, ਪਰ ਚੈਨਲ ਘੁੰਮ ਰਹੀ ਉੱਥੇ ਕੀਤਾ ਗਿਆ ਤੇ ਉਹਦੇ ਘਰ ਦੇ ਉੱਪਰ ਤੇ ਉਹਦੀ ਕਹਿ ਰਹੇ ਆ, ਪਰ ਅਫੀਸ਼ਲ ਕੋਈ ਨੀ ਹੈ ਇਹਦਾ ਪੱਲਾ ਹਜੇ ਕੋਈ ਨੀ ਹੈ ਜਦੋਂ ਤੱਕ ਕਲੀਅਰ ਨਹੀਂ ਹੁੰਦਾ।
1: ਹਾਂਜੀ ਉਹ ਨਿਕਲ ਜਾਓ, ਸਿਰਫ ਉਹੀ ਲੋਕ ਰਹਿਣਗੇ ਉੱਥੇ ਜਿਨ੍ਹਾਂ ਜਾਂ ਅੰਬੈਸੀਆਂ ਦੇ ਵਿਚ ਸਟਾਫ ਆ ਥੋੜਾ ਬਹੁਤਾ, ਜਾਂ ਫਿਰ ਜਿਹੜੇ ਮਿਲਟਰੀ ਦੇ ਨਾਲ ਜੁੜੇ ਹੋਏ, ਜਾਂ ਫਿਰ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹੀ ਰਹਿਣਗੇ, ਬਾਕੀਆਂ ਨੂੰ ਉਹ ਕਹਿੰਦੇ ਆ ਇਨ੍ਹਾਂ ਦੇਸ਼ਾਂ ਦੇ ਵਿਚੋਂ ਨਿਕਲ ਜਾਓ ਜਿੱਧਰ ਨੂੰ ਵੀ ਭੱਜ ਹੁੰਦਾ। ਤੇ ਪਰ ਉਹ ਹੁਣ ਖਾਕ ਸਾਹਿਬ ਜੀ ਜਾਣ ਕਿੱਧਰ ਨੂੰ, ਉਹਨਾਂ ਨੂੰ ਇਹ ਵੀ ਚਿਤਾਵ ਕਹਿ ਦਿੱਤਾ ਗਿਆ ਕਿ ਜੇ ਤੁਸੀਂ ਤੁਹਾਡੇ ਕੋਲ ਹਵਾਈ ਜਹਾਜ਼ ਇੱਥੇ ਏਅਰਪੋਰਟ ਬੰਦ ਆ, ਸਾਰਾ ਕੁਝ ਬੰਦ ਆ, ਬੱਸ ਬੁਸ ਲੈ ਕੇ ਜਿਹੜੇ ਵੀ ਤਰੀਕੇ ਨਾਲ ਕਾਰ ਨਾਲ ਜਾਂ ਬੱਸ ਨਾਲ ਕਿਸੇ ਹੋਰ ਦੇਸ਼ ਨਾਲ ਦੇ ਵਿਚ ਜਾ ਕੇ ਉੱਥੋਂ ਜਿਹੜੀ ਆ ਅੱਗੇ ਹਵਾਈ ਜਹਾਜ਼ ਲੈ ਲਓ। ਪਰ ਖਾਕ ਸਾਹਿਬ ਜੀ ਉਹ ਸਾਰੇ ਕੰਟਰੀਆਂ ਦੇ ਇੱਕ ਦੂਜੇ ਨਾਲ ਤਾਂ ਲੱਗ ਗਏ, ਉੱਥੇ ਜਾਣਗੇ ਕਿੱਧਰ ਨੂੰ, ਉਹ ਆਸੇ ਪਾਸੇ ਤਕਰੀਬਨ ਸਮੁੰਦਰ ਲੱਗਦਾ।
0: ਇੱਕ ਹੋਰ ਵੀ ਖਬਰ ਬਹੁਤ ਘੁੰਮਦੀ ਸੀ ਪਰ ਮੈਨੂੰ ਨੀ ਲੱਗਦਾ ਕਿ ਉਹ ਸਹੀ ਆ, ਪਰ ਅਸੀਂ ਇਹਨੂੰ ਵੈਰੀਫਾਈ ਨਹੀਂ ਕਰਦੇ ਕਿ ਨੇਤਨਯਾਹੂ ਦਾ ਵੀ ਸੁਣਿਆ ਕਿ ਉਹ ਵੀ ਮਾਰਿਆ ਗਿਆ, ਪਰ ਇਹ ਖਬਰ ਅਫੀਸ਼ਲੀ ਆਈ ਨਹੀਂ ਹੈ, ਪਰ ਚੈਨਲ ਘੁੰਮ ਰਹੀ ਉੱਥੇ ਕੀਤਾ ਗਿਆ ਤੇ ਉਹਦੇ ਘਰ ਦੇ ਉੱਪਰ ਤੇ ਉਹਦੀ ਕਹਿ ਰਹੇ ਆ, ਪਰ ਅਫੀਸ਼ਲ ਕੋਈ ਨੀ ਹੈ ਇਹਦਾ ਪੱਲਾ ਹਜੇ ਕੋਈ ਨੀ ਹੈ ਜਦੋਂ ਤੱਕ ਕਲੀਅਰ ਨਹੀਂ ਹੁੰਦਾ।
1: ਹਾਂਜੀ ਖਾਕ ਸਾਹਿਬ ਜੀ ਕੱਲ ਸ਼ਾਮੀ ਇਹ ਖਬਰ ਆ ਗਈ ਸੀ, ਲੇਟ ਨਾਈਟ ਖਬਰ ਆਈ ਸੀਗੀ ਕਿ ਉਹ ਮਾਰ

0: ਲੱਗਦਾ
1: ਅੱਜ ਇੱਕ ਹੋਰ ਵੀ ਖਬਰ ਬਹੁਤ ਘੁੰਮਦੀ ਸੀ ਪਰ ਮੈਨੂੰ ਨੀ ਲੱਗਦਾ ਕਿ ਉਹ ਸਹੀ ਆ ਪਰ ਅਸੀਂ ਇਹਨੂੰ ਵੈਰੀਫਾਈ ਨਹੀਂ ਕਰਦੇ ਕਿ ਨਿਤਿਨ ਜਾਹੂ ਦਾ ਵੀ ਸੁਣਿਆ ਕਿ ਉਹ ਵੀ ਮਾਰਿਆ ਗਿਆ ਪਰ ਇਹ ਖਬਰ ਅਫੀਸ਼ਲੀ ਆਈ ਨਹੀਂ ਹੈ ਪਰ ਚੈਨਲ ਘੁੰਮ ਰਹੀ ਉੱਥੇ ਕੀਤਾ ਗਿਆ ਤੇ ਉਹਦੇ ਘਰ ਦੇ ਉੱਪਰ ਤੇ ਉਹਦੀ ਕਹਿ ਰਹੇ ਆ ਪਰ ਅਫੀਸ਼ਲ ਕੋਈ ਨੀ ਹੈ ਇਹਦਾ ਪੱਲਾ ਹਜੇ ਕੋਈ ਨੀ ਹੈ ਜਦੋਂ ਤੱਕ ਕਲੀਅਰ ਨਹੀਂ ਹੁੰਦਾ।
0: ਹਾਂਜੀ ਖੱਕ ਸਾਹਿਬ ਜੀ ਕੱਲ ਸ਼ਾਮੀ ਇਹ ਖਬਰ ਆ ਗਈ ਸੀ ਲੇਟ ਨਾਈਟ ਖਬਰ ਆਈ ਸੀਗੀ ਕਿ ਉਹ ਮਾਰ ਦਿੱਤਾ ਆ ਪਰ ਇਹ ਜਿਹੜੀਆਂ ਖਬਰਾਂ ਆ ਇਹ ਜਿਹੜੇ ਇੱਥੇ ਨਹੀਂ ਆਉਣੀਆਂ ਇਹ ਨਾ CNN ਤੇ ਨਾ ਅਲ ਜਜ਼ੀਰਾ ਤੇ ਨਾ ਹੋਰ ਕਿਸੇ ਚੈਨਲ ਤੇ ਨਹੀਂ ਆਉਣੀਆਂ ਇਹ ਖਬਰਾਂ ਇਹ ਜਾ ਕੇ 2-4-6 ਮਹੀਨੇ ਲਾਈਵ ਬੰਦ ਹੋਣ ਤੋਂ ਬਾਅਦ ਚ ਆਉਣਗੀਆਂ ਉਹ ਵੀ ਦੱਬੀ ਰੱਖਣੀਆਂ ਪਰ ਇਹ ਜਿਹੜੀਆਂ ਖਬਰਾਂ ਆ ਮੈਂ ਵੀ ਦੇਖਦਾ ਸੀਗਾ ਇੰਡੀਆ ਤੋਂ ਆ ਰਹੀਆਂ ਖਬਰਾਂ ਖੱਕ ਸਾਹਿਬ ਜੀ ਉੱਥੇ ਤਾਂ ਉਹਨਾਂ ਨੇ ਜਿਹੜੇ ਇਹਨਾਂ ਦੇ ਹਵਾਈ ਜਹਾਜ਼ ਸੀਗੇ ਏਅਰਪੋਰਟਾਂ ਤੇ ਵੀ ਤੇ ਇੱਕ ਜਹਾਜ਼ ਦੇ ਉੱਪਰ ਵੀ ਜਿਹੜੇ ਫਾਈਟਰ ਜੈਟ ਉਹ ਤਾਂ ਏਦਾਂ ਜਿੱਦਾਂ ਮਤਲਬ ਆਪਣੇ ਫੂਸਲੇ ਨੀ ਕਿਸੇ ਚੀਜ਼ ਦੇ ਉਡਾ ਦੇ ਏਦਾਂ ਸੀਗੀ ਤੇ ਹਾਂਜੀ ਇਜ਼ਰਾਇਲ ਦੇ ਵਿੱਚ ਵੀ ਆ ਜਿਹੜਾ ਉੱਥੇ ਅੱਗਾਂ ਇੰਨੀਆਂ ਲੱਗੀਆਂ ਇੰਨੇ ਹਮਲੇ ਉੱਥੇ ਕੀਤੇ ਗਏ ਆ ਉਹਦੇ ਉੱਤੇ ਜਿਹੜਾ ਹੈਗਾ ਆਪਣੇ ਤੈਲਾਵੀਵ ਦੇ ਉੱਤੇ ਪਹਿਲਾਂ ਕੋਈ ਹਮਲਾ ਜਦੋਂ ਅੱਗੇ ਉਹਨਾਂ ਨੇ ਵੀ ਕੀਤੀਆਂ ਕੁੱਤੀਆਂ ਆਰਾਮ ਨਾਲ ਵੀ ਲੜਾਈ ਉਦੋਂ ਉਹਨਾਂ ਨੇ ਕੋਈ ਨੀ ਕੀਤਾ ਉੱਥੇ ਪਰ ਉਹਨਾਂ ਨੇ ਤੈਲਾਵੀਵ ਜਿਹੜੀ ਰਾਜਧਾਨੀ ਆ ਉਹਦੇ ਆਸੇ ਪਾਸੇ ਤੇ ਬੰਬ ਸਿੱਟ ਕੇ ਉਹ ਉਹਨੇ ਦੱਸਿਆ ਸੀਗਾ ਵੀ ਸਾਡੀ ਪਹੁੰਚ ਤੁਹਾਡੇ ਤਿੱਕਰ ਹੈਗੀ ਆ ਜਦੋਂ ਅੱਗੇ ਜੂਨ ਦੇ ਵਿੱਚ ਲੜਾਈ ਹੋਈ ਜਿਹੜੀ ਪਿਛਲੀ ਜੂਨ ਉਦੋਂ ਤੇ ਪਰ ਹੁਣ ਇਜ਼ਰਾਇਲ ਦੇ ਵਿੱਚੋਂ ਵੀ ਜਿਹੜੇ ਉਹ ਸੀਨ ਇੰਡੀਆ ਤੋਂ ਆਉਂਦੇ ਆ ਨਾ ਰਿਕਾਰਡ ਹੋਏ ਆ ਉਹ ਮਤਲਬ ਐਵੇਂ ਤਾਂ ਹੈ ਨੀ ਪਤਾ ਨੀ AI ਦੇ ਨਾਲ ਕ੍ਰੀਏਟ ਮੈਨੂੰ ਤਾਂ ਨਹੀਂ ਲੱਗਦਾ ਏਦਾਂ ਦੀ ਗੱਲ
1: ਕੁਛ ਨੀ ਗਾ ਚੀਮਾ ਸਾਹਿਬ ਅੱਜ ਕੱਲ ਪਤਾ ਨੀ ਐਸੀ ਐਸੀ ਚੀਜ਼ਾਂ ਬਣਾ ਦਿੰਦੇ ਏਦਾਂ ਲੱਗਦਾ ਜਾ ਰਹੀ ਹੈ ਇੱਕ ਵੀਡੀਓ ਮੈਂ ਦੇਖ
0: ਬਿਲਕੁਲ
1: ਅਸੀਂ ਚੀਮਾ ਸਾਹਿਬ ਜਿਹਦੇ ਵਿੱਚ ਬਹੁਤ ਔਰਤਾਂ ਇਸਰਾਇਲ ਦੇ ਵਿੱਚ ਮਜ਼ਾਰਾ ਕਰ ਰਹੀਆਂ ਕਿ ਵੀ ਆਰ ਸੌਰੀ ਇਰਾਨ ਨੂੰ ਕਹਿ ਰਹੀਆਂ ਵੀ ਆਰ ਸੌਰੀ ਸਟਾਪ ਦਾ ਫਾਈਟ ਚੀਜ਼ਾਂ ਬਣਾਈਆਂ ਜਾਂਦੀਆਂ ਵਾ ਪਤਾ ਨੀ ਲੋਕਾਂ ਨੂੰ ਏਜੰਸੀਆਂ ਬਣਾਉਂਦੀਆਂ ਜੀ ਸਾਰਾ ਕੁਛ ਕਰਦੀਆਂ ਦੂਜੇ ਮੁਲਕ ਦੀਆਂ
0: ਹਾਂਜੀ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹ ਏਦਾਂ ਦੇ ਪੈਦਾ ਕਰਦੀਆਂ ਇਹਦੇ ਚ ਕੋਈ ਸ਼ੱਕ ਨੀ ਹੈਗੀ ਉਹ ਵੀ ਕਰਦੀਆਂ ਜੀ ਤੇ ਇਹ ਸੀਗੀ ਉਥੋਂ ਦੀ ਕਹਾਣੀ ਤੇ ਜਿਹੜੇ ਉਹ ਲੋਕ ਹੈਗੇ ਆ ਉਹ ਹੁਣ ਉੱਥੇ ਫਸੇ ਹੋਏ ਆ ਤੇ ਅਗਲੀ ਗੱਲਬਾਤ ਜਿਹੜੀ ਹੈਗੀ ਆ ਖੱਕ ਸਾਹਿਬ ਜੀ ਉਹ ਅਮਰੀਕਾ ਦੀ ਪਰਜਾ ਜਿਹੜੀ ਹੈਗੀ ਆ ਉਹਦੇ ਵੱਲੋਂ ਆਪਣੇ ਪ੍ਰੈਜੀਡੈਂਟ ਕੋਲੋਂ ਸਵਾਲ ਪੁੱਛ ਰਹੀ ਆ ਕਿ ਇਹ ਇਰਾਨ ਉੱਪਰ ਹਮਲਾ ਕਰਨ ਦੀ ਜ਼ਰੂਰਤ ਕੀ ਸੀ ਤਾਂ ਵੱਖ ਵੱਖ ਸਮੇਂ ਤੇ ਵੱਖ ਵੱਖ ਜਿਹੜੇ ਆਗੂਆਂ ਵੱਲੋਂ ਜਿਹੜੇ ਉਹ ਵੱਖ ਵੱਖ ਜਵਾਬ ਦਿੱਤੇ ਗਏ ਆ ਤੇ ਇਹਦੇ ਵਿੱਚ ਖੱਕ ਸਾਹਿਬ ਜੀ ਟਰੰਪ ਸਾਹਿਬ ਨੇ ਸਭ ਤੋਂ ਪਹਿਲਾਂ ਟਰੰਪ ਸਾਹਿਬ ਨੇ ਜਵਾਬ ਜਿਹੜਾ ਦਿੱਤਾ ਸੀਗਾ ਉਹ ਕਹਿੰਦੇ ਸੀਗੇ ਕਿ ਕਿਉਂਕਿ ਇਜ਼ਰਾਇਲ ਆਪ ਹਮਲਾ ਕਰ ਰਿਹਾ ਸੀ ਅਤੇ ਮੈਂ ਕਿਹਾ ਕਿ ਚੱਲਦੀ ਗੰਗਾ ਵਿੱਚ ਹੱਥ ਧੋਈ ਲੈਂਦੇ ਉਹਨੇ ਟਰੰਪ ਸਾਹਿਬ ਨੇ ਪਹਿਲੀ ਖਬਰ ਦੇ ਵਿੱਚ ਕਿਹਾ ਕਿ ਉਹਨੇ ਇਜ਼ਰਾਇਲ ਨੇ ਹਮਲਾ ਕੀਤਾ ਔਰ ਕੀਤਾ ਦੋਨਾਂ ਨੇ ਸਾਰਾ ਸਲਾਹ ਦੇ ਨਾਲ ਇੱਕੋ ਟਾਈਮ ਤੇ ਕੀਤਾ
1: ਹਾਂਜੀ
0: ਬਿਲਕੁਲ ਤੇ ਪਰ ਟਰੰਪ ਸਾਹਿਬ ਨੇ ਕਿਹਾ ਕਿ ਇਜ਼ਰਾਇਲ ਨੇ ਉਹ ਕੀਤਾ ਤੇ ਮੈਂ ਕਿਹਾ ਚੱਲ ਹੁਣ ਮੈਂ ਵੀ ਇਹਦੇ ਨਾਲ ਲੱਗ ਜਾਣਾ ਤੇ ਫੇਰ ਜਿਹੜਾ ਇਜ਼ਰਾਇਲ ਨੇ ਕਿਹਾ ਕਿ ਅਮਰੀਕਾ ਨੇ ਪਹਿਲਾਂ ਹਮਲਾ ਕੀਤਾ ਤੇ ਅਸੀਂ ਸੋਚਿਆ ਵੀ ਆਪਾਂ ਵੀ ਦੋ ਹੱਥ ਕਰ ਹੀ ਲੈਣੇ ਆ ਤੇ ਫੇਰ ਖੱਕ ਸਾਹਿਬ ਜੀ ਅਗਲੀ ਤੀਸਰੀ ਵਾਰੀ ਆ ਜਿਹੜੀ ਉਹ ਸਟੇਟਮੈਂਟ ਆਈ ਟਰੰਪ ਨੇ ਆਪਣੀ ਭਾਸ਼ਾ ਬਦਲ ਲਈ ਅਤੇ ਕਿਹਾ ਜੇ ਕਿਤੇ ਅਸੀਂ ਮੌਕਾ ਨਾ ਸੰਭਾਲਦੇ ਤਾਂ ਇਰਾਨ ਨੇ ਤਾਂ ਸਾਨੂੰ ਸੁੱਤਿਆਂ ਪਿਆਂ ਨੂੰ ਦੱਬ ਲੈਣਾ ਸੀ ਹਰ ਘੰਟੇ ਬਾਅਦ ਇਹਦੀ ਜਿਹੜੀ ਸ਼ਬਦਾਵਲੀ ਆ ਉਹ ਬਦਲਦੀ ਰਹਿੰਦੀ ਆ ਟਰੰਪ ਸਾਹਿਬ ਨੇ
1: ਕਿੱਥੋਂ ਦੱਬ ਲੈਣਾ ਇਰਾਨ ਤੇ ਤੁਸੀਂ ਇਰਾਨ ਨੇ ਸਟਾਰਟ ਕੀਤਾ ਹੀ ਨਹੀਂਗਾ ਇਰਾਨ
0: ਬਿਲਕੁਲ ਉਹੀ ਗੱਲ ਆ ਹਾਂਜੀ ਹਾਂਜੀ ਉਹ ਪਰ ਇੱਥੇ ਦੀ ਪਰਜਾ ਨੂੰ ਉਹ ਮੂਰਖ ਬਣਾਉਂਦੇ ਨਾ ਪਰ ਪਰਜਾ ਹੁਣ ਖੱਕ ਸਾਹਿਬ ਜੀ
1: ਪਤਾ ਜੀ ਇੱਥੇ
0: ਬਿਲਕੁਲ
1: ਸਾਰੇ ਬੇਕੂਫ ਥੋੜੋ
0: ਹਾਂਜੀ ਹਾਂਜੀ
1: ਹਰ ਚੀਜ਼ ਦੇਖਦੇ ਹੋ ਜੀ
0: ਇਹਦੇ ਨਾਲ ਖੱਕ ਸਾਹਿਬ ਜੀ ਇੱਕ ਹੋਰ ਗੱਲ ਆ ਦੇਖੋ ਹੁਣ ਸਾਰੀ ਪਰਜਾ ਨੂੰ ਪਤਾ ਆ ਤੇ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਸ਼ਰੇਆਮ ਝੂਠ ਬੋਲਣਾ ਲੱਗ ਪੈਂਦੇ ਫਿਰ ਜਿਹੜੀ ਪਰਜਾ ਹੈ ਉਹ ਤੁਹਾਡੇ ਤੇ ਯਕੀਨ ਕਰਨੋਂ ਹਟ ਜਾਂਦੀ ਹੈ ਤੇ ਤੁਹਾਨੂੰ ਵੋਟਾਂ ਪਾਉਣੋਂ ਵੀ ਹਟ ਜਾਂਦੀ ਹੈ ਸੋ ਇਹਨਾਂ ਗੱਲਾਂ ਤੋਂ ਜਿਹੜਾ ਆ ਪਰ ਟਰੰਪ ਸਾਹਿਬ ਆਈ ਡੋਂਟ ਥਿੰਕ ਹੀ ਕੇਅਰਸ ਅਬਾਊਟ ਐਨੀਥਿੰਗ ਉਹ ਕਹਿੰਦਾ ਵੀ ਜੋ ਵੀ ਹੈ ਮੈਂ ਹੀ ਹਾਂ ਤੇ ਟਰੰਪ ਨੇ ਖੱਕ ਸਾਹਿਬ ਜੀ ਆਪਣੀ ਭਾਸ਼ਾ ਬਦਲ ਲਈ ਤੇ ਫੇਰ ਜਿਹੜਾ ਅਸੀਂ ਮੌਕਾ ਨਾ ਸੰਭਾਲਦੇ ਤਾਂ ਇਰਾਨ ਨੇ ਕਹਿੰਦੇ ਸਾਡੇ ਤੇ ਪਹਿਲਾਂ ਸੁੱਤਿਆਂ ਪਿਆਂ ਨੂੰ ਦੱਬ ਲੈਣਾ ਸੀ ਦੇ ਜੇ ਉਹ ਕੀਤਾ ਤੇ ਫੇਰ ਅਖੀਰ ਵਿੱਚ ਟਰੰਪ ਸਾਹਿਬ ਨੇ ਮੰਨ ਲਿਆ ਉਹਨਾਂ ਨੇ ਮੰਨ ਗਏ ਉਹ ਕਿ ਉਹਨੇ ਤੇ ਇਜ਼ਰਾਇਲ ਦੀ ਬਾਂਹ ਮਰੋੜ ਕੇ ਉਹਨੂੰ ਨਾਲ ਰਲਾ ਕੇ ਹਮਲਾ ਕੀਤਾ ਕਹਿਣ ਦਾ ਵਾ ਟਰੰਪ ਨੇ ਨੇਤਾਨਯਾਹੂ ਦੇ ਉੱਤੇ ਜ਼ੋਰ ਪਾ ਕੇ ਉਹਦੀ ਬਾਂਹ ਮਰੋੜੀ ਤੇ ਉਹਨੂੰ ਕਿਹਾ ਵੀ ਆ ਤੂੰ ਮੇਰੇ ਨਾਲ ਲੜ ਤੇ ਆਪਾਂ ਕਰਦੇ ਆ ਤੇ ਇਸ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਨੇ ਕੀਤਾ ਆ ਤੇ ਫੇਰ ਦੱਸਦਾ ਵੀ ਹੁਣ ਮੁਸੀਬਤ ਆ ਜਿਹੜੀ ਉਹ ਇਹਦੇ ਵਿੱਚ ਫਸ ਗਏ ਆ ਦੋਨੇ
1: ਦੇਸ਼ ਤੋਂ ਪਹਿਲਾਂ ਜੰਗ ਲੱਗਣ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਉੱਥੇ ਗਏ ਸੀ ਦੋ ਦਿਨ ਪਹਿਲਾਂ ਦੀ ਗੱਲ ਹੀ ਹੈ ਨਾ।

0: ਦੋ ਦਿਨ ਪਹਿਲਾਂ ਦੀ ਹੈ ਤੇ ਉੱਥੇ ਕਿੱਦਾਂ ਰੈੱਡ ਕਾਰਪੇਟ ਤੇ ਉਹਨਾਂ ਦਾ ਸਵਾਗਤ ਹੋਇਆ। ਉਹ ਇਹ ਕੀਲਾ ਸੀ ਕਿ ਉਹਨਾਂ ਦੀ ਤਿਆਰੀ ਤਾਂ ਹੋਈ ਸੀ ਕਿ ਭਾਰਤ ਨੂੰ ਵੀ ਇੰਡੀਆ ਨੂੰ ਵੀ ਆਪਾਂ ਨਾਲ ਲਾ ਲਈਏ। ਟਰੰਪ ਸਾਡੇ ਪ੍ਰਧਾਨ ਮੰਤਰੀ ਸਾਹਿਬ ਥੋੜਾ ਪਤਾ ਸੀ ਕਿ ਇਹਨਾਂ ਨੇ ਇਹ ਕੰਮ ਕਰਨਾ। ਉਹਨਾਂ ਨੇ ਫਿਰ ਆਪਣੀ ਜਾ ਕੇ ਉੱਥੇ ਚੁੱਪ ਵੱਟ ਲਈ, ਨਾ ਉਧਰ ਨਾ ਉਧਰ। ਅੱਛੀ ਅੱਛੀ ਸੋਚ ਹੈਗੀ ਹੈ, ਕਿਉਂਕਿ ਜੇ ਤੁਸੀਂ ਇਸਰਾਇਲ ਨਾਲ ਖੜੇ ਹੋਵੋਗੇ ਤੇ ਤੁਸੀਂ ਫਿਰ ਆਰਾਮ ਦੇ ਟਾਰਗੇਟ ਤੇ ਤੁਸੀਂ ਵੀ ਆ ਜਾਓਗੇ।
1: ਬਿਲਕੁਲ, ਇਹ ਚ ਕੋਈ ਸ਼ੱਕ ਨਹੀਂ ਹੈ ਖਾਕ ਸਾਹਿਬ ਜੀ। ਦੇਖੋ ਇਹ ਜਿਹੜੀਆਂ ਖਬਰਾਂ ਨਾ, ਕੱਲ ਇੱਕ ਛੋਟੀ ਜਿਹੀ ਖਬਰ ਸੀਗੀ ਦਿੱਤੀ ਗਈ, ਉਹਦੇ ਵਿੱਚ ਸ਼ਾਇਦ ਖਬਰ ਦੇ ਵਿੱਚ ਕਿ ਜਿਹੜਾ ਇੰਡੀਆ ਆ ਉਹਦਾ ਨਾ ਲਿਖਣ ਵਾਲੇ ਦੇਖੋ ਜਿਹੜੇ ਬੜੇ ਉਹ ਸ਼ਬਦਾਂ ਦੀ ਹੇਰਾਫੇਰੀ ਦੇ ਨਾਲ ਤੋਂ ਬਹੁਤ ਕੁਛ ਕਰਾ ਲੈਂਦੇ ਆ ਉਹਨਾਂ ਦੀ, ਪਰ ਜੇ ਤੁਸੀਂ ਗੌਰ ਨਾਲ ਦੇਖਦੇ ਆ ਤਾਂ ਤੁਹਾਨੂੰ ਸਮਝ ਲੱਗ ਜਾਂਦੀ ਆ ਭਈ ਕੀ ਆ ਚੱਕਰ, ਹਨਾ। ਉਹਦੇ ਵਿੱਚ ਇਹ ਲਿਖਿਆ ਸੀਗਾ ਕਿ ਜਿਹੜਾ ਇਰਾਨ ਆ, ਇਹ ਸੋਰੀ ਇਰਾਨ ਹੀ ਭਾਰਤ ਆ, ਜਿਹੜਾ ਇੰਡੀਆ ਆ ਉਹ ਪਾਲਸਤੀਨ ਦਾ ਬਹੁਤ ਨੇੜੇ ਦਾ ਦੋਸਤ ਰਿਹਾ ਆ ਪੁਰਾਣੇ ਇਤਿਹਾਸ ਤੋਂ ਲੈ ਕੇ ਹੁਣ ਥੋੜੇ ਸਮਾਂ ਪਹਿਲਾਂ ਤੀਕਰ। ਫੇਰ ਉਹ ਕਹਿੰਦੇ ਆ ਕਿ ਜਿਹੜਾ ਇੰਡੀਆ ਆ ਫੇਰ ਉਹਨੂੰ ਨਾ ਇਸ ਤਰ੍ਹਾਂ ਲੱਗਿਆ, ਜਿਹੜੀ ਖਾਸ ਕਰਕੇ ਆ ਮੋਦੀ ਹੁਣਾਂ ਦੀ ਗਵਰਨਮੈਂਟ ਆ, ਇਹਨਾਂ ਨੂੰ ਇੱਦਾਂ ਲੱਗਿਆ ਕਿ ਯਾਰ ਇਹ ਮੁਸਲਿਮ ਤਾਂ ਸਾਡੇ ਖਿਲਾਫ਼ ਲੜਦੇ ਰਹੇ ਆ ਤੇ ਹੁਣ ਮੈਂ ਕਿਉਂ ਇਹਨਾਂ ਦੇ ਨਾਲ ਰਲ ਰਿਹਾ, ਪਾਲਸਤੀਨੀਆਂ ਦੀ ਮਦਦ ਕਰ ਰਿਹਾ, ਇਸ ਕਰਕੇ ਜਿਹੜਾ ਆ ਭਾਈ ਮੈਨੂੰ ਤਾਂ ਇਜ਼ਰਾਇਲ ਦੀ ਮਦਦ ਕਰਨੀ ਚਾਹੀਦੀ ਆ। ਸੋ ਇਸ ਕਰਕੇ
0: ਸਾਡੇ ਜਦੋਂ ਇਹ 82-83 ਦੇ ਵਿਚ ਅਸੀਂ ਪਾਸਪੋਰਟ ਜਦੋਂ ਲਬਨਾਨ ਵਗੈਰਾ ਗੇੜਾ ਮਾਰਦੇ ਰਹੇ ਆ,
1: ਹਾਂਜੀ,
0: ਸਾਡੇ ਪਾਸਪੋਰਟ ਤੇ ਲਿਖਿਆ ਹੁੰਦਾ ਸੀ ਬਾਕੀ ਕੰਟਰੀਆਂ, ਦੋ ਤਿੰਨ ਕੰਟਰੀਆਂ ਹੁੰਦੀਆਂ, ਇਸਰਾਇਲ ਇਨਕਲੂਡ ਹੁੰਦਾ ਸੀ, ਤੁਸੀਂ ਉੱਥੇ ਨਹੀਂ ਜਾ ਸਕਦੇ।
1: ਉੱਥੇ ਨਹੀਂ ਜਾ ਸਕਦੇ, ਬਿਲਕੁਲ ਬਿਲਕੁਲ, ਕੋਲੋਨੀ ਆਫ ਰੋਡੇਸ਼ੀਆ ਜਿਹਨੂੰ ਮੇਰਾ ਖਿਆਲ ਹੈ ਹੁਣ ਉਹ ਸ਼ਾਇਦ ਸਾਊਥ ਅਫਰੀਕਾ ਕਹਿੰਦੇ, ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀਗੀ ਜਿੱਥੇ ਬ੍ਰਿਟਿਸ਼ ਰੂਲ ਸੀਗਾ। ਹਾਂਜੀ, ਤੇ ਇਸੇ ਤਰ੍ਹਾਂ ਸੀਗਾ, ਪਰ ਹੁਣ ਜਿਹੜਾ ਆ ਉਹ ਇਜ਼ਰਾਇਲ ਦੇ ਨਾਲ, ਇਹ ਤੁਹਾਨੂੰ ਪਤਾ ਵੀ ਬੜੇ ਚੁਸਤ ਲੋਕ ਆ, ਤੇ ਉਹਦੇ ਉਹਨੂੰ ਫਿਰ ਇਹ ਰਲਾ ਲਿਆ ਤੇ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈਗੀ ਆ। ਤੇ ਹੁਣ ਕੀ ਆ ਖਾਕ ਸਾਹਿਬ ਜੀ, ਕੱਲ ਜੋ ਕੁਛ ਹੋਇਆ, ਜੋ ਕੁਛ ਆਪਾਂ ਇੰਡੀਆ ਦੀਆਂ ਖਬਰਾਂ ਵੱਲੋਂ ਦੇਖ ਰਹੇ ਹਾਂ, ਔਰ ਜੋ ਕੁਛ ਆਪਾਂ ਖਾਕ ਸਾਹਿਬ ਜੀ ਆ ਪਿਛਲੇ ਦਿਨ ਤੋਂ, ਕੱਲ ਜਿਹੜਾ ਸੀਗਾ ਪਰਸੋਂ ਦੀ ਖਬਰ ਦੇ ਵਿੱਚ ਨਹੀਂ ਸੀ ਲੱਗ ਰਿਹਾ, ਪਰ ਕੱਲ ਤੋਂ ਜਿਹੜੀ ਆ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਸ਼ੁਰੂ ਹੋ ਗਈ ਆ ਕਿ ਤੁਹਾਨੂੰ ਜਦੋਂ ਟਰੰਪ ਬੋਲਦਾ ਉਦੋਂ ਵੀ, ਤੇ ਜਦੋਂ ਨੇਤਾਨਯਾਹੂ ਨਿਊਜ਼ ਦੇ ਸਾਹਮਣੇ ਆਉਂਦਾ ਉਦੋਂ ਵੀ, ਇਨ੍ਹਾਂ ਦੇ ਜਿਹੜੇ ਚਿਹਰੇ ਆ ਉਹ ਫਿੱਕੇ ਪਏ ਆ।
0: ਉਹ ਪੈ ਗਏ ਜੀ, ਫਿੱਕੇ ਪੈ ਗਏ, ਬਿਲਕੁਲ ਪੈ ਗਏ ਹੁਣ, ਕਿਉਂਕਿ ਦੇਖੋ ਇਰਾਨ ਬਹੁਤ ਚਿਰ ਦਾ ਕਹਿ ਰਿਹਾ ਸੀ ਕਿ ਲੜਾਈ ਤੁਸੀਂ ਲਾ ਲੋਗੇ, ਬੰਦ ਕਰਨੀ ਬੜੀ ਔਖੀ ਹੋਣੀ ਹੈ ਤੁਹਾਡੇ ਕੋਲੋਂ,
1: ਹਾਂਜੀ,
0: ਤੇ ਅਸੀਂ ਤਿਆਰ ਬੈਠੇ ਆ, ਰੈਡੀ ਆ, ਤੁਸੀਂ ਜਦੋਂ ਵੀ ਕਰੋਗੇ ਅਸੀਂ ਫਿਰ ਜਵਾਬ ਦੇਵਾਂਗੇ। ਤੇ ਜਵਾਬ ਉਹਨਾਂ ਨੇ ਵੈਸੇ ਜਿਹੜਾ ਦਿੱਤਾ ਨਾ ਉੱਥੇ ਇਸਰਾਇਲ ਦੇ ਵਿੱਚ, ਬਹੁਤ ਬੁਰਾ ਦਿੱਤਾ, ਏਡਾ ਸੌਖਾ ਨਹੀਂ, ਉੱਥੇ ਤਬਾਹੀ ਮਚਾਤੀ ਫੜ ਕੇ,
1: ਤਬਾਹੀ ਮਚਾਤੀ ਖਾਕ ਸਾਹਿਬ ਜੀ, ਉਹ ਗੱਡੀਆਂ ਗੁੱਡੀਆਂ ਜਿਹੜੀਆਂ ਤਬਾਹੀ ਮਚਾਤੀ। ਮੈਂ ਤਾਂ ਇੱਥੋਂ ਤੀਕਰ ਵੀ ਇੰਡੀਆ ਵਾਲੀਆਂ ਖਬਰਾਂ ਤੋਂ ਇਹ ਆਉਂਦਾ ਆ ਸਾਹਮਣੇ, ਕਈ ਵਾਰੀ ਏਦਾਂ ਆਪਾਂ ਕਹਿ ਦੇਗਾ ਵੀ ਉਹ ਗਲਤ ਆ, ਪਰ ਉੱਥੇ ਦੀਆਂ ਔਰਤਾਂ ਜਿਹੜੀਆਂ ਖਾਕ ਸਾਹਿਬ ਜੀ ਇਜ਼ਰਾਇਲ ਦੀਆਂ, ਉਹ ਵੀ ਸੜਕਾਂ ਤੇ ਉਤਰ ਆਈਆਂ, ਉਹ ਆਪਣੀ ਗਵਰਨਮੈਂਟ ਦੇ ਖਿਲਾਫ਼ ਕਹਿੰਦੇ ਬੰਦ ਕਰੋ ਇਹ ਲੜਾਈ, ਤੁਸੀਂ ਸਾਨੂੰ
0: ਉਹਨਾਂ ਜੀਣਾ ਚਾਹੁੰਦੇ ਆ ਉੱਥੇ ਲੋਕ। ਦੇਖੋ ਲੋਕ ਵਿਚਾਰੇ ਜਿਹੜੇ ਹੁੰਦੇ ਨਾ, ਉਹਨਾਂ ਦਾ ਕੰਮ ਹੁੰਦਾ ਕਾਰੋਬਾਰ, ਰੋਟੀ ਚੱਲਦੀ ਰਹੇ, ਨਾ ਕੋਈ ਲੈਣ,
1: ਰੋਟੀ ਚੱਲਦੀ
0: ਰਹੇ, ਸਰਕਾਰਾਂ ਹੁਣ ਮਨ ਮਰਜ਼ੀਆਂ ਕਰਨ ਲੱਗ ਪੈਂਦੀਆਂ, ਉਹ ਫਿਰ ਲੋਕ ਅੱਕ ਜਾਂਦੇ ਆ ਜੀ, ਇਹ ਕੋਈ ਲੜਾਈ ਦਾ ਕੋਈ ਤਰੀਕਾ ਥੋੜੋ ਹੈਗਾ, ਬਣਾ ਰਿਹਾ ਉਹਦੇ ਕੋਲ ਹੈ ਹੀ ਨੀਗਾ, ਜੇ ਬਣਾ ਵੀ ਰਿਹਾ ਹੋਏਗਾ ਤੇ ਸੋ ਦੁਨੀਆ ਨੇ ਹੋਰਾਂ ਨੇ ਵੀ ਬਣਾਏ ਤਾਂ ਉਹ ਵੀ ਬਣਾ ਲੇਗਾ, ਤੇ ਕਿੱਡਾ ਕਰ ਤੁਹਾਡੇ ਤੇ ਸਿੱਟੇ।
1: ਇਜ਼ਰਾਇਲ ਨੇ ਆਪ ਵੀ ਤਾਂ ਬਣਾਏ ਹੋਏ ਆ,
0: ਇਜ਼ਰਾਇਲ ਕੋ ਹੋਏਗਾ ਚੀਮਾ ਸਾਹਿਬ, ਜਦੋਂ ਤੱਕ ਇਸਰਾਇਲ ਉਹਨੂੰ ਛੇੜੇਗਾ ਨਹੀਂ, ਉਹ ਨਹੀਂ ਉਹ ਵੀ ਨਹੀਂ ਛੇੜੇਗਾ।
1: ਹਾਂਜੀ,
0: ਇਹੋ ਹੀ ਹੈ ਨਾ, ਜਾ ਕੇ ਪਹਿਲਾਂ
1: ਉਹੀ ਛੇੜਦੇ ਆ ਜੀ। ਹਾਂਜੀ ਹਾਂਜੀ, ਇਹਦੇ ਚ ਕੋਈ ਸ਼ੱਕ ਨਹੀਂ ਹੈਗੀ। ਸੋ ਜਿਹੜੀ ਫਿਰ ਕੱਲ ਹੀ ਆਪਾਂ ਜਿਹੜੀ ਹੁਣੇ ਮੈਂ ਗੱਲ ਕਰਕੇ ਹਟਿਆ ਕਿ ਇਹਨਾਂ ਦੋਨਾਂ ਦੇ ਚਿਹਰੇ ਆ ਜਿਹੜੇ ਉਹ ਫਿੱਕੇ ਪਏ ਹੋਏ, ਇਹਦੇ ਤੋਂ ਇਹ ਲੱਗ ਗਿਆ ਕਿ ਇਹਨਾਂ ਦਾ ਨੁਕਸਾਨ ਹੋਇਆ ਬਹੁਤ ਆ। ਇਹਨਾਂ ਦੇ ਚਿਹਰਿਆਂ ਵੱਲ ਦੇਖ ਕੇ ਲੱਗਦਾ ਵੀ ਜਿਹੜੀ ਇੰਡੀਆ ਤੋਂ ਖਬਰਾਂ ਆ ਰਹੀਆਂ ਉਹ ਹੋ ਸਕਦਾ ਸੱਚ ਹੋਣ। ਮੈਂ ਇਹ ਨੀ ਕਹਿ ਰਿਹਾ ਕਿ ਬਿਲਕੁਲ ਸੱਚੀਆਂ ਹੈਗੀਆਂ, ਪਰ ਲੱਗ ਇੱਦਾਂ ਰਿਹਾ ਜਿਹੜੇ ਇਹਨਾਂ ਦੇ ਚਿਹਰੇ ਪੜਨ ਤੋਂ ਪਤਾ ਇੱਦਾਂ ਲੱਗਦਾ ਵੀ ਜਿਹੜੀ ਇੰਡੀਆ ਤੋਂ ਖਬਰ ਆ ਰਹੀ ਆ ਉਹ ਵੀ ਕਿਸੇ ਨੇ ਤਾਂ ਉਹ ਬਣਾਈ ਆ ਨਾ ਵੀਡੀਓ ਤੇ ਉਹਦੇ ਤੋਂ ਐਂ ਲੱਗ ਰਿਹਾ ਵੀ ਇਹਨਾਂ ਦਾ ਨੁਕਸਾਨ ਆ ਜਿਹੜਾ ਜੋ ਜਿੰਨਾ ਬਾਹਰ ਆ ਰਿਹਾ ਉਸ ਤੋਂ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਇਸ ਤੋਂ ਇਹ ਲੱਗ ਰਿਹਾ।
0: ਉਥੋਂ ਦੇ ਹੋਰ ਵੀ ਮੀਡੀਆ, ਅਮਰੀਕਾ ਦਾ ਮੀਡੀਆ ਵੀ ਉੱਥੇ ਹੈਗਾ ਵਾ, ਪਾਕਿਸਤਾਨ ਦਾ ਵੀ, ਪਾਕਿਸਤਾਨ ਦਾ ਮੀਡੀਆ ਨਹੀਂ ਹੈਗਾ ਉੱਥੇ, ਬਾਕੀ ਲੋਕ ਹੈਗੇ ਆ ਜਿਹੜੇ ਸੱਚੀਆਂ ਗੱਲਾਂ ਫੋਟੋ ਬਣਾ ਕੇ ਵੀਡੀਓ ਬਣਾ ਕੇ ਪਾ ਰਹੇ ਆ, ਇਹ ਨਹੀਂ ਬਿਲਕੁਲ। ਇੰਡੀਆ ਦੇ ਵੀ ਬੰਦੇ ਉੱਥੇ ਬਹੁਤ ਗਏ ਹੋਏ ਆ ਜੀ, ਜਰਨਲਿਸਟ।
1: ਹਾਂਜੀ ਬਿਲਕੁਲ, ਖਾਸ ਕਰਕੇ ਇੱਥੇ ਇਜ਼ਰਾਇਲ ਦੇ ਵਿੱਚ ਬਹੁਤ ਆ,
0: ਬਹੁਤ
1: ਤੇ ਹਾਂਜੀ। ਤੇ ਫੇਰ ਖਾਕ ਸਾਹਿਬ ਜੀ, ਲੜਾਈ ਆ ਹੁਣ ਜਿਹੜੀ ਚੱਲਦੀ ਰੱਖਣੀ ਚਾਹੁੰਦਾ, ਪਰ ਇਰਾਨ ਫੈਸਲਾ ਕਰਨਾ ਚਾਹੁੰਦਾ। ਫਿਰ ਟਰੰਪ ਸਾਹਿਬ ਹੁਣ ਕਹਿਣ ਲੱਗ ਪਏ ਖਾਕ ਸਾਹਿਬ ਜੀ ਵੀ ਅਸੀਂ ਤਾਂ ਕਹਿੰਦੇ ਆ ਵੀ ਲੜਾਈ ਚੱਲਦੀ ਰਹੇ ਤਾਂ ਚੰਗਾ ਆ, ਖਾਤਮਾ ਹੀ ਕਰ ਦਈਏ, ਪਰ ਜਿਹੜਾ ਇਰਾਨ ਆ ਉਹ ਮੂਹਰਿਓਂ ਕਹਿੰਦਾ ਵੀ ਯਾਰ ਆਪਾਂ ਲੜਾਈ ਬੰਦ ਕਰ ਲਈਏ ਤਾਂ ਚੰਗਾ, ਪਰ ਮੈਨੂੰ ਲੱਗ ਰਿਹਾ ਵੀ ਹੈ ਇਹਦੇ ਉਲਟ ਗੱਲ ਆ। ਇਰਾਨ ਕਹਿੰਦਾ ਕੋਈ ਨਾ ਹੁਣ ਤੁਸੀਂ ਦੇਖ ਲਓ, ਹੁਣ ਸ਼ੁਰੂ ਕੀਤੀ ਹੋਇਆ
0: ਸਾਹਿਬ, ਇਰਾਨ ਨੇ ਬੰਦ ਨਹੀਂ ਕਰਨੀ, ਇਹ ਕਰ ਲੈਣਾ ਕੋਸ਼ਿਸ਼ ਕਰ ਰਹੇ ਆ, ਇਹ ਹੌਲੀ ਹੌਲੀ ਜਾ ਕੇ ਸਾਊਦੀ ਅਰਬ ਦੇ ਕਿੰਗ ਨੂੰ ਵੀ ਇਧਰੋਂ ਵੀ ਕਹਿ ਰਹੇ ਕਿ ਤੁਸੀਂ ਕਰੋ
1: ਦੇ ਨਾਲ, ਐਗਜੈਕਟਲੀ
0: ਉਹਨੇ ਨਹੀਂ ਕਰਨੀ। ਉਹਨਾਂ ਦਾ ਲੀਡਰ ਏਡਾ ਵੱਡਾ ਮਾਰਿਆ ਗਿਆ, ਉਹਦੇ ਬੱਚੇ ਮਾਰੇ ਗਏ, ਸਾਰਾ ਪਰਿਵਾਰ ਮਾਰਿਆ ਗਿਆ, ਮੈਨੂੰ ਨਹੀਂ ਲੱਗਦਾ ਉਹ ਹੁਣ ਬੰਦ ਕਰਨਗੇ, ਜਦੋਂ ਤੱਕ ਉਹਨਾਂ ਦੇ ਕੋਲ ਹਥਿਆਰ ਆ ਉਹ ਚਲਾਉਣਗੇ ਜੀ।
1: ਬਿਲਕੁਲ ਬਿਲਕੁਲ ਇਹਦੇ ਵਿੱਚ ਜੀ ਖਖ ਸਾਹਿਬ ਜੀ ਬਿਲਕੁਲ ਸਹੀ ਗੱਲ ਆ। ਹੁਣ ਕੱਲ ਦੀ ਖਬਰ ਦੇ ਅਨੁਸਾਰ ਜਦੋਂ ਖਖ ਸਾਹਿਬ ਜੀ ਦੀ ਡੇਟਾ ਦੇਖਦੇ ਆ ਨਾ, ਉਹ ਜਿਹੜੇ ਇਰਾਨੀ ਆ ਦੇਖੋ ਖਖ ਸਾਹਿਬ ਜੀ, ਉਹਨਾਂ ਨੇ ਵੀ ਕਿਸੇ ਸਮੇਂ ਦੁਨੀਆ ਤੇ ਰਾਜ ਕੀਤਾ।
0: ਬਿਲਕੁਲ
1: ਪਰਸ਼ੀਅਨ ਅੰਪਾਇਰ ਸੀ ਜਿਹੜੀ, ਉਹ ਰੋਮ ਤੋਂ ਲਾ ਕੇ ਇੰਡੀਆ ਤੱਕ ਸਾਰੇ ਪਰਸ਼ੀਅਨ ਅੰਪਾਇਰ ਸੀ, ਉਹਨਾਂ ਨੇ ਰਾਜ ਕੀਤਾ ਦੁਨੀਆ ਦੇ ਉੱਤੇ। ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਕੌਮਾਂ ਹੁੰਦੀਆਂ ਉਹ ਛੇਤੀ ਕਿਤੇ ਨਹੀਂ ਮਰਦੀਆਂ ਹੁੰਦੀਆਂ। ਹੁਣ ਇੱਥੇ ਜਿਹੜਾ ਮਸਲਾ ਆ ਉਹ ਇਸ ਗੱਲ ਦਾ ਆ ਕਿ ਇਰਾਨ ਨੂੰ ਵੀ ਪਤਾ ਇਸ ਗੱਲ ਦਾ, ਔਰ ਆਪਾਂ ਨੂੰ ਵੀ ਪਤਾ ਖਖ ਸਾਹਿਬ ਜੀ। ਅਮਰੀਕਾ ਨੇ, ਆਪਾਂ ਨੂੰ ਪਤਾ ਨਾ, ਅਮਰੀਕਾ ਨੇ ਯੂਕਰੇਨ ਨੂੰ ਜਿਹੜੇ ਹਥਿਆਰ ਦੇਣੇ ਬੰਦ ਕਰ ਦਿੱਤੇ, ਤੇ ਉਹਨੇ ਜਿਹੜੇ ਹਥਿਆਰ ਆ ਉਹ ਯੂਰਪ ਨੂੰ ਕਹਿੰਦੇ ਵੀ ਤੁਸੀਂ ਸਾਡੇ ਤੋਂ ਖਰੀਦੋ ਤੇ ਤੁਸੀਂ ਗਾਹ ਉਹਨਾਂ ਨੂੰ ਫ੍ਰੀ ਦਿਓ। ਇਹਨਾਂ ਗੱਲਾਂ ਤੋਂ ਜਦੋਂ ਪਤਾ ਲੱਗਦਾ ਅਮਰੀਕਾ ਦੇ ਕੋਲ ਆ ਜਿਹੜਾ ਹਥਿਆਰ ਆ ਉਹਨਾਂ ਦੀ ਕਮੀ ਆ ਗਈ ਆ, ਹਥਿਆਰ ਘੱਟ ਗਏ ਆ।
0: ਕਮੀ ਆਉਣੀ ਆ ਜਦੋਂ ਜੰਗਾਂ ਹੀ ਲੜੀ ਜਾਣੀਆਂ ਆਪਣੀ,
1: ਹਾਂਜੀ
0: ਦੇਖਣਾ ਤੇ ਜਾਬਾਂ ਦਾ ਬੁਰਾ ਹਾਲ ਹੋ ਗਿਆ ਜੀ, ਲੋਕਾਂ ਕੋਲ ਕੰਮ ਨਹੀਂ ਹੈ, ਹਾਲਾਤ ਖਰਾਬ ਆ ਅਮਰੀਕਾ ਦੇ ਵਿੱਚ।
1: ਬਿਲਕੁਲ, ਤੇ ਹੁਣ ਕੀ ਆ, ਇਰਾਨ ਨੂੰ ਇਸ ਗੱਲ ਦਾ ਪਤਾ ਆ ਕਿ ਇਹਨਾਂ ਦੇ ਕੋਲ ਹਥਿਆਰ ਆ ਜਿਹੜੇ ਉਹ ਮੁੱਕ ਚੁੱਕੇ ਆ, ਥੋੜੇ ਬਹੁਤੇ ਹੈਗੇ ਆ ਉਹ ਮੁੱਕ ਜਾਣੇ ਆ। ਹੁਣ ਇਹਦੇ ਨਾਲ ਅਗਲੀ ਗੱਲ ਆ ਜਿਹੜੀ ਖਖ ਸਾਹਿਬ ਜੀ, ਉਹ ਚਾਈਨਾ ਨੇ ਔਰ ਰੂਸ ਨੇ ਦੋਨਾਂ ਨੇ ਹੀ ਉਹਨੂੰ ਮਿਸਲਾਂ ਸਪਲਾਈ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਰਾਨ ਨੂੰ। ਉੱਥੇ ਪਹੁੰਚ ਗਿਆ ਅਸਲਾ ਜਿਹੜਾ ਸੀਗਾ ਚਾਈਨਾ ਦਾ ਵੀ ਤੇ ਰੂਸ ਦਾ ਵੀ, ਕਿਉਂਕਿ ਉਹਨੇ ਮਦਦ ਕੀਤੀ।
0: ਨਾਰਥ ਕੋਰੀਆ ਵੀ ਦੇ ਰਿਹਾ ਜੀ,
1: ਨਾਰਥ ਕੋਰੀਆ ਵੀ ਦੇ ਰਿਹਾ। ਸੋ ਉਹਦੇ ਕੋਲ ਹਥਿਆਰਾਂ ਦੀ ਬਾਕੀ ਨਹੀਂ ਵੀ ਮੇਰੇ ਕੋਲ ਹਥਿਆਰ ਮੁੱਕ ਜਾਣਗੇ, ਇਹਨਾਂ ਕੋਲ ਮੁੱਕ ਜਾਣੇ ਆ ਉਹ। ਸੋ ਇਸ ਕਰਕੇ ਆ ਜਿਹੜੀ ਉਹ ਆਰਾਮ ਨਹੀਂ ਚਾਹੁੰਦਾ, ਪਰ ਟਰੰਪ ਇਸ ਵੇਲੇ ਚਾਹ ਰਿਹਾ ਕਿ ਲੜਾਈ ਅਸੀਂ ਛੇੜ ਤਾਂ ਬੈਠੇ ਯਾਰ, ਇਹਨੂੰ ਬੰਦ ਹੋ ਜਾਵੇ ਤਾਂ ਚੰਗਾ ਆ, ਨਹੀਂ ਤਾਂ ਸਾਡਾ ਨੁਕਸਾਨ ਹੋਰ ਬਹੁਤਾ ਹੋਣਾ। ਇਹ ਸਾਰਾ ਕੁਛ ਆ ਜਿਹੜਾ ਇਹਨਾਂ ਦੇ ਹਾਵ ਭਾਵ ਜਿਹੜੇ ਚਿਹਰੇ ਦੇ ਆ ਉਹਨਾਂ ਤੋਂ ਪਤਾ ਲੱਗਦਾ ਕਿ ਜਿਹੜੀ ਆ ਇਹ ਮੁਸੀਬਤ ਖੜੀ ਹੋ ਗਈ ਆ। ਤੇ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਨੇਤਾਨਯਾਹੂ ਦੀ ਇੱਕ ਵੱਖਰੀ ਖਬਰ ਆ ਜਿਹੜੀ, ਉਹਦੇ ਵਿੱਚ ਖਾਕ ਸਾਹਿਬ ਜੀ ਇਹ ਜਿਹੜੀ ਆ ਹਿੱਲ ਦੀ ਹਿੱਲ ਨਿਊਜ਼ ਪੇਪਰ ਹੈਗਾ ਨਾ ਖਬਰ, ਇਹ ਵੀ ਦਿੰਦੇ ਆ, ਉਹਦੇ ਰਾਹੀਂ ਇਹ ਖਬਰ ਬਾਹਰ ਆਈ ਆ ਕਹਿ ਰਿਹਾ ਕਿ ਇਰਾਨ ਜਿਹੜਾ ਆ ਇਰਾਨ ਵਾਲੀ ਇਹ ਚੱਲੇ ਗਈ ਹਥਿਆਰਾਂ ਦੀ, ਅੱਛਾ ਘੱਟ ਗਿਆ ਆ। ਅਗਲੀ ਖਬਰ ਜਿਹੜੀ ਹੈਗੀ ਆ ਉਹ ਫਰਾਂਸ ਦੇ ਪ੍ਰੈਜੀਡੈਂਟ ਜਿਹੜੇ ਮੈਕਰੋਨ ਸਾਹਿਬ ਹੈਗੇ ਆ ਨਾ ਖਖ ਸਾਹਿਬ ਜੀ, ਉਹਨਾਂ ਨੇ ਵੀ ਮੰਗਲਵਾਰ ਜਿਹੜਾ ਆਹ ਕੱਲ ਹੀ ਲੰਘ ਕੇ ਗਿਆ ਆ ਤੇ ਅੱਜ ਸੋਰੀ ਅੱਜ ਨੂੰ ਐਲਾਨ ਕੀਤਾ ਕਿ ਉਹ ਏਅਰਕ੍ਰਾਫਟ ਕੈਰੀਅਰ ਜਿਹਦੇ ਉੱਤੇ ਉਹਨਾਂ ਦੇ ਵੀ ਉੱਡਣੇ ਦੂਜੇ ਲੜਾ ਕੇ ਜਹਾਜ਼ ਯੂਜ ਹੁੰਦੇ ਆ, ਉਹਦਾ ਨਾਂ ਹੈਗਾ ਚਾਰਲਸ ਡੀ ਗੌਲ, ਉਹਦਾ ਨਾਂ ਆ, ਉਹ ਮੈਡੀਟਰੇਨੀਅਨ ਜਿਹੜਾ ਨਾਂ ਦਾ ਸਮੁੰਦਰ ਆ ਉਧਰ ਨੂੰ ਉਹਨੇ ਉਹ ਤੋਰ ਦਿੱਤਾ ਆਪਣਾ ਜਿਹੜਾ ਬੇੜਾ ਆ, ਤੇ ਜਿਹਦੇ ਵਿੱਚ ਉਹਨੇ ਕਿਹਾ ਕਿ ਮੈਂ ਜਿਹੜੇ ਉਥੋਂ ਤੇਲ ਜਿਹੜਾ ਆਉਂਦਾ ਨਾ ਪਰਸ਼ੀਅਨ ਗਲਫ ਦੇ ਵਿੱਚੋਂ, ਉਹ ਜਿੰਨੇ ਛੋਟੇ ਛੋਟੇ ਕੰਟਰੀ ਆ, ਇਹ ਕਟਰ ਹੋਇਆ, ਸਾਊਦੀ ਅਰਬ ਹੋਇਆ, ਇਹ ਸਾਰੇ ਕੰਟਰੀਆਂ ਦੇ ਵਿੱਚੋਂ ਤੇਲ ਆਉਂਦਾ, ਉਹਨਾਂ ਦੇ ਵਿੱਚ ਵੀ ਜਹਾਜ਼ ਆ। ਹੁਣ ਇਰਾਨ ਨੇ ਜਿਹੜੇ ਖਖ ਸਾਹਿਬ ਤੁਹਾਨੂੰ ਪਤਾ ਵੀ ਉਹਨੇ ਕਿਹਾ ਬਈ ਪਹਿਲਾਂ ਤਾਂ ਉਹਨੇ ਜਹਾਜ਼ ਰੋਕੇ ਆ ਉੱਥੇ, ਉਹਦੇ ਨਾਲ ਖਖ ਸਾਹਿਬ ਦੀ ਇੱਕ ਤੁਸੀਂ ਦੇਖਿਆ ਹੋਣਾ ਰੇਲਵੇ ਦੇ ਜਦੋਂ ਜਾਂਦੀ ਹੁੰਦੀ ਨਾ ਰੇਲ ਗੱਡੀ, ਉਹਦੇ ਉੱਤੇ ਕੰਟੇਨਰ ਹੁੰਦੇ ਆ, ਉਹਨਾਂ ਦੇ ਉੱਤੇ ਲਿਖਿਆ ਹੁੰਦਾ ਐਮ ਏ ਈ ਮੇਰਾ ਖਿਆਲ ਹੁੰਦਾ ਆਰ ਐਸ ਕੇ ਮਾਇਰਸ ਕੁਛ ਏਦਾਂ ਦਾ ਆ। ਹਾਂ ਉਹ ਖਖ ਸਾਹਿਬ ਜੀ ਦੁਨੀਆਂ ਦੀ ਬਹੁਤ ਵੱਡੀ ਕੰਪਨੀ, ਉਹਦੇ ਬਹੁਤ ਸਾਰੇ ਜਹਾਜ਼ ਆ ਤੇਲ ਦੇ ਜਿਹੜੇ ਤੇਲ ਢੋਂਦੇ ਆ, ਉਹਦੇ ਜਿਹੜੇ ਜਹਾਜ਼ ਸੀਗੇ ਉੱਥੇ ਸਟੇਟ ਆਫ ਹਰਮੂਸ ਜਿਹੜੀ ਆ ਉਹ ਉਹਨੇ ਤੁਹਾਨੂੰ ਪਤਾ ਵੀ ਇਰਾਨ ਨੇ ਬੰਦ ਕਰ ਦਿੱਤੀ ਆ, ਤੇ ਉੱਥੇ ਦੀ ਦੋ ਜਹਾਜ਼ ਸੀਗੇ ਜਿਹੜੇ ਉਹ ਘੇਰ ਘੂਰ ਲਏ ਤੇ ਉਹਨਾਂ ਦਾ ਰੌਲਾ ਰੱਪਾ ਪਿਆ, ਤੇ ਉਹ ਜਿਹੜੀ ਕੰਪਨੀ ਆ ਉਹਨੇ ਆਪਣੇ ਜਿੰਨੇ ਜਹਾਜ਼ ਪਰਸ਼ੀਅਨ ਗਲਫ ਦੇ ਵਿੱਚ ਗਏ ਸੀਗੇ ਨਾ, ਉਹਨਾਂ ਨੂੰ ਉਹ ਕਹਿੰਦੇ ਵੀ ਜਿੱਥੇ ਤੁਸੀਂ ਹੈਗੇ ਉੱਥੇ ਐਂਕਰ ਸੈੱਟ ਕੇ ਆਰਾਮ ਨਾਲ ਖੜ ਜਾਓ, ਉਹ ਬਾਹਰ ਨਿਕਲਣ ਨੂੰ ਬੰਦ ਕਰ ਲਿਆ, ਉਹਨੇ ਆਪੇ ਕਰ ਲਏ ਕੰਪਨੀ, ਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਉਹਨਾਂ ਨੇ ਉੱਥੇ ਜਾਣਾ ਹੀ ਬੰਦ ਕਰ ਦਿੱਤਾ ਪਹਿਲਾਂ ਹੀ ਡਰਦਿਆਂ ਨੇ। ਹਾਂਜੀ ਕਿਉਂਕਿ ਉਹਨਾਂ ਨੂੰ ਪਤਾ ਵੀ ਇੱਥੋਂ ਨਿਕਲ ਨੀ ਦੇਣਾ, ਉਹਦੇ ਕਾਰਨ ਖਖ ਸਾਹਿਬ ਜੀ ਹੁਣ ਜਿਹੜੀ ਫਰਾਂਸ ਹੈਗਾ ਇਹਨੇ ਕਿਹਾ ਕਿ ਮੈਂ ਆਪਣੇ ਜਿਹੜੇ ਆ ਜਹਾਜ਼ਾਂ ਨੂੰ ਉੱਥੋਂ ਜ਼ੋਰ ਨਾਲ, ਜਿਹਨੂੰ ਕਹਿੰਦੇ ਜੁੱਤੀ ਦੇ ਜ਼ੋਰ ਨਾਲ ਉੱਥੋਂ ਬਾਹਰ ਲਿਆਉਂਗਾ ਆਪਣੀ ਉੱਥੇ ਫੌਜ ਭੇਜ ਕੇ, ਪਰ ਇਹਨੂੰ ਫਰਾਂਸ ਨੂੰ ਵੀ ਕੇਅਰਫੁਲ ਰਹਿਣਾ ਚਾਹੀਦਾ ਕਿਉਂਕਿ ਉਹ ਹੁਣ ਖਖ ਸਾਹਿਬ ਜੀ ਦੇਖੋ ਇੱਕ ਹੋਰ ਗੱਲ ਆ, ਜਦੋਂ ਇਹ ਇਰਾਨ ਤੇ ਹਜੇ ਲੜਾਈ ਲੱਗੀ ਵੀ ਨਹੀਂ ਸੀ ਨਾ, ਉਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਵੀ ਅਖਬਾਰ ਦੇ ਵਿਚ ਮਿਲ ਤਾਂ ਆਉਂਦੀ ਆਵਾਰ ਪਿਆ ਹੋਣੇ ਵਾਲਾ ਆ
0: ਬਿਲਕੁਲ
1: ਜਿਹੜੀ ਆਪਣੀ ਟਰੰਪ ਐਡਮਿਨਿਸਟ੍ਰੇਸ਼ਨ ਹੈਗੀ ਆ ਨਾ ਇਹਨੂੰ ਆਪਣੇ ਹੀ ਗੌਰਮੈਂਟ ਦੇ ਜਿਹੜੇ ਵੱਡੇ ਵੱਡੇ ਅਫਸਰ ਰਿਟਾਇਰ ਹੁੰਦੇ ਆ ਕਿ ਸੀਏਆਈ ਦੇ ਹੁੰਦੇ ਆ ਕਿ ਕਿਸੇ ਦੇ ਹੁੰਦੇ ਕਿਸੇ ਦੇ ਉਹਨਾਂ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਵੀ ਤੁਸੀਂ ਇਹਨੂੰ ਇਰਾਕ ਨਾ ਸਮਝ ਲਿਓ ਕਿਤੇ ਇਹ ਇਰਾਨ ਆ ਸੋਚ ਕੇ ਹੱਥ ਪਾਇਓ ਪਰ ਉਹ ਤੁਹਾਨੂੰ ਪਤਾ ਵੀ ਉਹ ਮਜ਼ਦੂਰੋਂ ਨੂੰ ਜਾ ਕੇ ਫੜ ਲਿਆਂਦਾ ਕਦੇ ਉਹਨੂੰ ਫੜ ਲਿਆਂਦਾ ਕਦੇ ਉਹ ਕੋਲੰਬੀਆ ਵਾਲੇ ਨੂੰ ਦੇ ਤੀ ਧਮਕੀ ਤੇ ਕਦੇ ਉਹਨੂੰ ਦੇ ਤੀ ਜਿਹੜੀ ਚਾਮਲ ਨਾ ਹੁੰਦਾ ਨਾ ਬੰਦੇ ਦਾ ਖੁਦ ਹੀ ਖੁਦਾ ਦਾ ਬੈਰ ਖਾਖ ਸਾਹਿਬ ਹੀ ਹੁੰਦਾ ਸੋ ਖੁਦ ਹੀ ਨਹੀਂ ਕਦੇ ਵੀ ਕਰਨੀ ਚਾਹੀਦੀ ਇਹਦੇ ਤੋਂ ਸਾਵਧਾਨ ਜਿਹੜਾ ਉਹ ਰਹਿਣਾ ਚਾਹੀਦਾ ਆ ਤਾਂ ਕਿ ਜਿਹੜੀ ਆ ਤੁਸੀਂ ਸ਼ਾਂਤੀ ਨਾਲ ਰਹਿ ਸਕੋ ਹੁਣ ਅਗਲੀ ਖ਼ਬਰ ਖਾਖ ਸਾਹਿਬ ਜਿਹੜੀ ਹੈਗੀ ਆ ਖਾਖ ਸਾਹਿਬ ਜੀ ਪਤਾ ਨਹੀਂ ਆਪਣੇ ਪ੍ਰੈਜੀਡੈਂਟ ਨੂੰ ਕੁਛ ਹੋ ਗਿਆ ਇਹ ਹਰੇਕ ਨਾਲ ਵਿਗਾੜੀ ਜਾਂਦੇ ਆ ਹੁਣ ਜਿਹੜਾ ਸਪੇਨ ਆ ਖਾਖ ਸਾਹਿਬ ਜੀ ਮੇਰਾ ਖਿਆਲ ਆ ਵੀ ਸਪੇਨ ਆ ਜਿਹੜਾ ਇਹ ਹਜ਼ਾਰਾਂ ਸਾਲਾਂ ਤੋਂ ਮਤਲਬ ਇਹ ਪੱਛਮੀ ਸਭਿਅਤਾ ਦੇ ਨਾਲ ਜੁੜਿਆ ਹੋਇਆ ਪੱਛਮੀ ਹੈਗਾ ਵੀ ਪੱਛਮ ਦਾ ਹੀ ਆ ਪਰ ਇਹ ਜਿਹੜੇ ਤਿੰਨ ਕੰਟਰੀ ਆ ਨਾ ਇੱਕ ਸਪੇਨ ਤੇ ਇੱਕ ਪੁਰਤਗਾਲ ਚਾਰ ਕੰਟਰੀ ਆ ਜਿਹੜੇ ਸਪੇਨ ਤੇ ਪੁਰਤਗਾਲ ਇਟਲੀ ਤੇ ਜਿਹੜਾ ਹੈਗਾ ਗ੍ਰੀਸ ਇਹ ਜਿਹੜੇ ਚਾਰ ਕੰਟਰੀ ਆ ਜੇ ਤੁਸੀਂ ਇੱਥੇ ਕਿਤੇ ਜਾਓ ਨਾ ਇਹ ਇਹਨਾਂ ਦੇ ਜਿਹੜੀ ਸਰੀਰਾਂ ਦੀ ਬਣਤਰ ਵੀ ਇੱਕੋ ਜਿਹੀ ਓਦਾਂ ਦੀ ਆ ਇਹਨਾਂ ਦੀ ਡਾਇਟ ਆ ਜਿਹੜੀ ਜਿਹਨੂੰ ਮੈਡੀਟਰੇਨੀਅਨ ਇੱਥੇ ਆਪਣੇ ਅਮਰੀਕਾ ਚ ਨੀ ਐਡਵਰਟਾਈਜ਼ਮੈਂਟ ਕਰਦੇ ਮੈਡੀਟਰੇਨੀਅਨ ਡਾਇਟ ਜਿਹਨੂੰ ਕਹਿੰਦੇ ਆ ਹਾਂ ਉਹ ਮੈਡੀਟਰੇਨੀਅਨ ਡਾਇਟ ਉਹਨਾਂ ਦੀ ਆ ਇਹਨਾਂ ਚਾਰਾਂ ਕੰਟਰੀਆਂ ਦੀ ਇਟਲੀ ਤੇ ਗ੍ਰੀਸ ਤੇ ਪੁਰਤਗਾਲ ਤੇ ਸਪੇਨ ਇਹ ਮੀਡੀਅਮ ਬੈਲਟ ਮੀਡੀਅਮ ਲੋਕ ਹੁੰਦੇ ਬਹੁਤੇ ਉੱਚੇ ਲੰਮੇ ਜਵਾਨ ਨਹੀਂ ਹੁੰਦੇ ਇਹ ਮੀਡੀਅਮ ਜਿਹੇ ਸਾਈਜ਼ ਦੇ ਹੁੰਦੇ ਆ ਇਹ ਸਾਰੇ ਤੇ ਇਹਨਾਂ ਦੇ ਆਮ ਕਰਕੇ ਕੀ ਹੁੰਦਾ ਇਟਲੀ ਦੇ ਵਿਚ ਥੋੜਾ ਘੱਟ ਮਤਲਬ ਥੋੜੇ ਭੂਏ ਵਾਲਾਂ ਵਾਲੇ ਲੋਕ ਹੈਗੇ ਆ ਪਰ ਜਿਹੜੇ ਦੂਸਰੇ ਤਿੰਨ ਆ ਗ੍ਰੀਸ ਤੇ ਸਪੇਨ ਤੇ ਪੁਰਤਗਾਲ ਇਹਨਾਂ ਦੇ ਸਾਰਿਆਂ ਦੇ ਵਾਲ ਕਾਲੇ ਹੁੰਦੇ ਆ
0: ਇਟਲੀ ਵਾਲਿਆਂ ਦੇ ਵੀ ਕਾਲੇ ਹੀ ਆ ਜੀ
1: ਇਟਲੀ ਵਾਲਿਆਂ ਦੇ ਵਿਚ ਦੋਨੇ ਤਰ੍ਹਾਂ ਦੀ ਮਿਕਸ ਆ ਥੋੜੀ ਜਿਹੀ ਖਾਖ ਸਾਹਿਬ ਜੀ ਉਹਦੇ ਕੁਛ ਜਿਹੜੇ ਲੋਕ ਆ ਉਹ ਹੈਗੇ ਆ ਪੂਰੇ ਵਾਲਾਂ ਵਾਲੇ ਇਟਲੀ ਦੇ ਵਿਚ ਤੇ ਪਰ ਇਹਨਾਂ ਤਿੰਨਾਂ ਦੇ ਵਿਚ ਘੱਟ ਆ ਹੁਣ ਸਪੇਨ ਆ ਜਿਹੜਾ ਉਹਨੇ ਫਿਰ ਅਮਰੀਕਾ ਨੂੰ ਖਾਖ ਸਾਹਿਬ ਜੀ ਕਿਹਾ ਤਾਂ ਨਾ ਕਰ ਦਿੱਤੀ ਕਿ ਜਿਹੜੇ ਤੇਰੇ ਇੱਥੇ ਮਿਲਟਰੀ ਦੇ ਬੇਸ ਆ ਸਪੇਨ ਦੇ ਵਿਚ ਮੈਂ ਤੈਨੂੰ ਇੱਥੋਂ ਆਪਣੇ ਜਹਾਜ਼ ਰਾ ਕੇ ਇਰਾਨ ਤੇ ਹਮਲਾ ਕਰਨ ਨਹੀਂ ਦੇਣਾ ਸੋ ਇੱਥੋਂ ਤੂੰ ਨਾ ਆਸ ਰੱਖੀ ਉਹਦੇ ਕਰਕੇ ਫਿਰ ਟਰੰਪ ਸਾਹਿਬ ਖਾਖ ਸਾਹਿਬ ਜੀ ਹੋ ਗਏ ਲੋਹੇ ਲੱਗ ਕੇ ਹੋ ਕੇ ਫਿਰ ਇਹਨਾਂ ਨੇ ਅੱਜ ਜਿਹੜੀ ਆ ਟਰੰਪ ਸਾਹਿਬ ਨੇ ਸਪੇਨ ਨਾਲ ਕਹਿੰਦਾ ਵੀ ਮੈਂ ਸਪੇਨ ਦੇ ਨਾਲ ਸਾਰੇ ਵਪਾਰਕ ਜਿਹੜੇ ਤੇ ਰਾਜਨੀਤਿਕ ਜਿਹੜੇ ਰਿਸ਼ਤੇ ਨਾਤੇ ਹੈਗੇ ਆ ਉਹ ਮੈਂ ਤੋੜ ਦਿੱਤੇ ਟੁੱਟ ਗਈ ਆਪਣੀ ਤੇ ਟਰੰਪ ਸਾਹਿਬ ਨੇ ਜਰਮਨੀ ਦੇ ਚੈਂਸਲਰ ਜਿਹੜੇ ਆ ਫਰੈਡਰਿਕ ਮਰਸ ਉਹ ਇੱਥੇ ਆਏ ਸੀਗੇ ਵਾਈਟ ਹਾਊਸ ਦੇ ਵਿਚ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਸਮੇਂ ਉਹਨੇ ਕਿਹਾ ਕਿ US ਜਿਹੜਾ ਆ ਆਪਣੇ ਹੈਗਾ ਖਾਖ ਸਾਹਿਬ ਜੀ ਸੈਕਟਰੀ ਟ੍ਰੇਜਰੀ ਸੈਕਟਰੀ ਆ ਜਿਹੜੇ ਅਮਰੀਕਾ ਦੇ ਸਕਾਟ ਬੈਸੈਂਟ ਉਹਨਾਂ ਦਾ ਨਾਂ ਆ ਉਹਨਾਂ ਨੂੰ ਟਰੰਪ ਸਾਹਿਬ ਨੇ ਹੁਕਮ ਦੇ ਦਿੱਤਾ ਉੱਥੇ ਕਿ ਤੂੰ ਭਾਈ ਜਿਹੜੇ ਇਹਦੇ ਨਾਲ
0: ਚੀਮਾ ਸਾਹਿਬ ਹੋਲਡ ਕਰੋ ਡਾਕਟਰ ਸਾਹਿਬ ਪਹੁੰਚ ਗਏ
1: ਹੋਰ ਆ ਜਿਹੜੀ ਉਹ ਜਿਹੜਾ UK ਹੈਗਾ ਉਹਨਾਂ ਦੇ ਨਾਲ ਵੀ ਜਿਹੜੇ ਟਰੰਪ ਸਾਹਿਬ ਆ ਕਾਫੀ ਨਾਰਾਜ਼ ਆ ਕਿਉਂਕਿ ਉਹਨਾਂ ਨੇ ਵੀ ਖਾਖ ਸਾਹਿਬ ਦੀ ਜਿਹੜੀ ਹੈਗੀ ਆ ਆਪਣੀ ਹਾਂਜੀ ਮਨਾ ਕਰ ਦਿੱਤਾ ਉਹਨੇ ਵੀ ਤੇ ਉਹ ਹੋਇਆ ਏਦਾਂ ਖਾਖ ਸਾਹਿਬ ਜੀ ਪਹਿਲਾਂ ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਥੋੜਾ ਜਿਹਾ ਜਿਹਨੂੰ ਕਹਿੰਦੇ ਆ ਸਾਹ ਭਰਿਆ ਸੀ ਅਮਰੀਕਾ ਵੱਲੋਂ ਤੇ ਉਹਨਾਂ ਦਾ ਜਿਹੜਾ ਉੱਥੇ ਬੇਸ ਆ ਨਾ ਸਾਈਪ੍ਰਸ ਦੇ ਵਿਚ ਆ ਉੱਥੇ ਬ੍ਰਿਟਿਸ਼ ਗਵਰਨਮੈਂਟ ਆ ਜਿਹੜੀ ਉਹਦਾ ਮਿਲਟਰੀ ਬੇਸ ਉੱਥੇ ਹੈਗਾ ਸਾਈਪ੍ਰਸ ਦੇ ਵਿਚ ਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਤੇ ਜਿਹੜਾ ਇਰਾਨ ਆ ਉਹਨੇ ਉਸ ਬੇਸ ਦੇ ਉੱਤੇ ਵੀ ਜਾ ਕੇ ਹਮਲਾ ਕਰ ਦਿੱਤਾ ਸਾਈਪ੍ਰਸ ਦੇ ਵਿਚ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਬੇਸ ਸੀਗਾ ਉਸ ਤੋਂ ਬਾਅਦ ਫਿਰ ਇੰਗਲੈਂਡ ਜਿਹੜਾ ਉਹ ਚੁੱਪ ਕਰਕੇ ਬਹਿ ਗਿਆ ਉਹ ਕਹਿੰਦਾ ਮੈਂ ਨਹੀਂ ਲੱਗਣਾ ਤੇਰੇ ਨਾਲ ਸੋ ਇਹ ਇਹਦੀ ਗੱਲਬਾਤ ਸੀਗੀ ਜੀ
2: ਹਾਂਜੀ ਸਤਿ ਸ੍ਰੀ ਅਕਾਲ ਜੀ ਜੀਮਾ ਸਾਹਿਬ ਖਾਖ ਸਾਹਿਬ ਅੱਜ ਦਾ ਜਿਹੜਾ ਦੌਰ ਆ
1: ਜੀ
2: ਕਦੇ ਦਾਦੇ ਦੀਆਂ ਕਦੀ ਪੋਤੇ ਦੀਆਂ ਅੱਜ ਕੱਲ ਜਿਹੜਾ ਹਾਲਾਤ ਚੱਲ ਰਿਹਾ ਉਹਦੇ ਮੁਤਾਬਕ ਚੀਮਾ ਸਾਹਿਬ ਦੇ ਪ੍ਰੋਗਰਾਮ ਜ਼ਿਆਦਾ ਲੋਕ ਸੁਣਨਗੇ ਸਿਹਤ ਵਿਗਿਆਨ ਦੇ ਸੰਬੰਧ ਚ ਥੋੜੇ ਜਿਹੇ ਘੱਟ ਸੁਣਨਗੇ ਵੀ ਚੱਲ ਇਹ ਤੇ ਚੱਲਦਾ ਹੀ ਰਹਿਣਾ ਆ ਤੇ ਅੱਜ ਦੀ ਲੜਾਈ ਲੱਗੀ ਇਹਦੇ ਬਾਰੇ ਸੁਣੀਏ ਵੀ ਚੀਮਾ ਸਾਹਿਬ ਕੀ ਕਹਿੰਦੇ
0: ਸਿਹਤ ਫੇਰ ਠੀਕ ਕਰ ਲਾਂਗੇ ਪਹਿਲਾਂ ਬਚੀਏ ਤੇ ਸਹੀ ਲੰਬੇ ਬਾਅਦ ਜੀ
2: ਜੀ ਜੀ ਸੋ ਅਸੀਂ ਚਲੋ ਅਸੀਂ ਆਪਣਾ ਕਰਮ ਕਰਨਾ ਹੈਗਾ ਆ ਕਰਦੇ ਹਾਂ ਅਸੀਂ ਸਿਸਟਮੈਟਿਕ ਚਲਦਿਆਂ ਹੋਇਆ ਅੱਜ ਇਸ ਸਟੇਜ ਤੇ ਪਹੁੰਚੇ ਹਾਂ ਵੀ ਇਸ ਸਰੀਰ ਦੀ ਰਚਨਾ ਦੇ ਬਾਰੇ ਦੱਸਦਿਆਂ ਹੋਇਆ ਕੱਲ ਦਾ ਮੇਰਾ ਪ੍ਰੋਗਰਾਮ ਅੰਗਰੇਜ਼ੀ ਦੇ ਵਿਚ ਸੀਗਾ ਔਰ ਸਕਿਨ ਦੇ ਸੰਬੰਧ ਦੇ ਵਿਚ ਜ਼ਿਆਦਾਤਰ ਸੀ ਕਿ ਸਕਿਨ ਜਿਹੜੀ ਹੈ ਉਹ ਕੀ ਚੀਜ਼ ਹੈਗੀ ਆ ਅਸੀਂ ਹੱਡੀਆਂ ਦੇ ਢਾਂਚੇ ਬਾਰੇ ਦੱਸਿਆ ਰੀੜ ਦੀ ਹੱਡੀ ਬਾਰੇ ਦੱਸਿਆ ਅਲੱਗ ਅਲੱਗ ਜਿਹੜੇ ਪਿੱਲਰ ਬਣਾਏ ਨੇ ਕੁਦਰਤ ਨੇ ਜਾਂ ਬੀਮ ਪਾਏ ਨੇ ਇਸ ਸਰੀਰ ਦੇ ਵਿਚ ਸ਼ੋਲਡਰ ਗਿਲਡਰ ਜਾਂ ਪੈਲਵਿਕ ਗਿਲਡਰ ਜਿਹਨੂੰ ਅਸੀਂ ਕਹਿੰਦੇ ਹਾਂ ਇਹ ਬਣਾਏ ਨੇ ਇਹਨਾਂ ਦੇ ਬਾਰੇ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਔਰ ਉਹਨਾਂ ਦੇ ਵਿਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਦਾ ਵਿਸਥਾਰ ਆਪਾਂ ਬਾਅਦ ਚ ਕਰਾਂਗੇ ਲੇਕਿਨ ਹਾਂ ਉਹਨਾਂ ਦੀ ਜਾਣਕਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦੱਸ ਦਿੱਤੀ ਸੀ ਵੀ ਇਹਨਾਂ ਦੀ ਜਾਣਕਾਰੀ ਜਿਹੜੀ ਹੈ ਉਹ ਆ ਹੈਗੀ ਆ ਠੀਕ ਹੈ ਜੀ ਸੋ ਅੱਜ ਅਸੀਂ ਸਕਿਨ ਦੇ ਸੰਬੰਧ ਦੇ ਵਿਚ ਤੁਹਾਡੇ ਨਾਲ ਵਿਚਾਰ ਕਰਾਂਗੇ ਸਕਿਨ ਜਿਹੜੀ ਹੈ ਇਹ ਸਰੀਰ ਦੇ ਵਿਚ ਸਭ ਤੋਂ ਵੱਡਾ ਆਰਗਨ ਆ
1: ਜੀ
2: ਲਿਵਰ ਹੈ ਕਿਡਨੀ ਹੈ ਹਾਰਟ ਹੈ ਫੇਫੜੇ ਨੇ ਇਹਨਾਂ ਦਾ ਏਰੀਆ ਬੜਾ ਲਿਮਿਟਡ ਆ ਲੇਕਿਨ ਜਿਹੜੀ ਚਮੜੀ ਹੈ ਇਹਦਾ ਏਰੀਆ ਜਿਹੜਾ ਆ ਉਹ ਬਹੁਤ ਜ਼ਿਆਦਾ ਹੈਗਾ ਆ ਔਰ ਉਸ ਏਰੀਏ ਦੇ ਮੁਤਾਬਕ ਇਹ ਸਭ ਤੋਂ ਵੱਡਾ ਵੀ ਤੇ ਸਭ ਤੋਂ ਭਾਰਾ ਅੰਗ ਵੀ ਸਾਡੇ ਸਰੀਰ ਦਾ ਇਹੀ ਹੈਗਾ ਆ ਹਾਂਜੀ ਇਸ ਸੰਬੰਧ ਚ ਆਪਾਂ ਜਾਣਕਾਰੀ ਕਰਨੀ ਆ ਬਈ ਇਹਦੇ ਵਿਚ ਕੀ ਹੈਗਾ ਤੇ ਕਿਹੜੀ ਇਹਦੀ ਇੰਪੋਰਟੈਂਸ ਹੈਗੀ ਆ ਜਿਹਦੇ ਕਰਕੇ ਅਸੀਂ ਇਹਨੂੰ ਜਾਣਨਾ ਹੈਗਾ ਇੱਕ ਤਾਂ ਇਹ ਆ ਵੀ ਇਸ ਚਮੜੀ ਦੇ ਤਿੰਨ ਲੇਅਰ ਨਿਕਲਦੀ ਆ ਇਹ ਨੀ ਵੀ ਆਪਾਂ ਚਮੜੀ ਵੇਖ ਲਈ ਤੇ ਠੀਕ ਹੈ ਉੱਤੇ ਤੰਬੂ ਤਾਣ ਦਿੱਤਾ ਗਿਆ ਤੇ ਤੰਬੂ ਹੈਗਾ ਆ ਸਾਰੇ ਅੰਗਾਂ ਦੇ ਉੱਪਰ ਤਾਣਿਆ ਹੋਇਆ ਤੰਬੂ ਹੈਗਾ ਆ ਇਹ ਔਰ ਉਸ ਤੰਬੂ ਦੇ ਮੁਤਾਬਕ ਇਸ ਤੰਬੂ ਦੇ ਤਿੰਨ ਲੇਅਰ ਆ ਔਰ ਤਿੰਨਾਂ ਲੇਅਰਾਂ ਨੂੰ ਅਸੀਂ ਕਹਿੰਦੇ ਆ ਐਪੀਡਰਮਿਸ ਡਰਮਿਸ ਤੇ ਹਾਈਪੋਡਰਮਿਸ ਐਪੀਡਰਮਿਸ ਦਾ ਮਤਲਬ ਹੁੰਦਾ ਉੱਪਰ ਵਾਲਾ ਡਰਮਿਸ ਦਾ ਮਤਲਬ ਹੈ ਅਸਲ ਜਿਹੜੀ ਚੀਜ਼ ਹੈਗੀ ਹੈ ਹਾਈਪੋ ਦਾ ਮਤਲਬ ਹੁੰਦਾ ਆ ਹੇਠਾਂ ਵਾਲਾ ਜਿਹੜਾ ਉਹਦੇ ਡਰਮਿਸ ਦੇ ਵੀ ਹੇਠਾਂ ਹੈਗਾ ਆ ਉਸ ਨੂੰ ਅਸੀਂ ਕਹਿੰਦੇ ਆ ਹਾਈਪੋਡਰਮਿਸ ਲੇਅਰ ਹੈਗਾ ਆ ਹਾਂਜੀ ਸੋ ਇਹਦੇ ਮੁਤਾਬਕ ਇਹ ਤਿੰਨ ਲੇਅਰ ਹੈਗੇ ਨੇ ਔਰ ਤਿੰਨਾਂ ਲੇਅਰਾਂ ਦੇ ਵਿਚ ਹੀ ਅਲੱਗ ਅਲੱਗ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਜਿਹੜਾ ਐਪੀਡਰਮਿਸ ਵਾਲਾ ਲੇਅਰ ਹੈ ਇਹ ਇੱਕ ਤਰ੍ਹਾਂ ਦਾ ਜਿਵੇਂ ਅਸੀਂ ਗਾਰਬੇਜ ਘਰ ਦੇ ਬਰਲੇ ਪਾਸੇ ਬਾਹਰਲੇ ਪਾਸੇ ਰੱਖਦੇ ਆ ਨਾ
1: ਜੀ
2: ਘਰ ਦੇ ਬਾਕੀ ਸਾਰਾ ਸਮਾਨ ਜਿਹੜਾ ਇਧਰ ਉਧਰ ਕਰਕੇ ਗਾਰਬੇਜ ਬਾਹਰਲੇ ਪਾਸੇ ਵੀ ਇੱਥੋਂ ਬਾਹਰ ਨੂੰ ਜਾਣੇ ਆ ਜਿੰਨਾ ਵੀ ਗਾਰਬੇਜ ਹੁੰਦਾ ਉੱਥੇ ਇਕੱਠਾ ਕਰੀ ਜਾ ਰਹੇ ਹਾਂ ਔਰ ਇਸੇ ਤਰ੍ਹਾਂ ਐਪੀਡਰਮਿਸ ਦਾ ਇੱਕ ਐਸਾ ਏਰੀਆ ਹੈ ਜਿੱਥੇ ਸਾਡਾ ਸਾਰਾ ਇਸ ਸਕਿਨ ਦਾ ਜਿੰਨਾ ਵੀ ਗਾਰਬੇਜ ਹੁੰਦਾ ਆ ਉਹ ਸਾਰੇ ਦਾ ਸਾਰਾ ਗਾਰਬੇਜ ਇੱਥੋਂ ਹੀ ਬਾਹਰ ਨਿਕਲ ਜਾਂਦਾ ਹੈ ਅੰਦਰ ਨੂੰ ਨਹੀਂ ਜਾਂਦਾ ਬਹੁਤ ਸਾਰੇ ਅੰਗਾਂ ਦਾ ਆਪਾਂ ਜਦੋਂ ਵਿਸਥਾਰ ਕੀਤਾ ਸੀ ਤੇ ਇਹ ਗੱਲ ਕਹੀ ਸੀ ਵੀ ਕੁਛ ਅੰਗਾਂ ਦੇ ਵਿਚੋਂ ਗਾਰਬੇਜ ਤਾਂ ਸਾਰਿਆਂ ਚੋਂ ਨਿਕਲਦਾ ਪਰ ਕੁਛ ਅੰਗਾਂ ਦਾ ਗਾਰਬੇਜ ਜਿਹੜਾ ਆ ਉਹਨਾਂ ਨੂੰ ਅਸੀਂ ਕਹਿੰਦੇ ਆ ਸੀਕ੍ਰੀਸ਼ਨ ਕੁਛ ਅੰਗਾਂ ਦੇ ਗਾਰਬੇਜ ਨੂੰ ਅਸੀਂ ਕਹਿੰਦੇ ਆ ਐਕਸਕ੍ਰੀਸ਼ਨ ਔਰ ਸੀਕ੍ਰੀਸ਼ਨ ਦਾ ਮਤਲਬ ਇਹ ਸੀ ਵੀ ਜਿਹੜੇ ਅੰਗਾਂ ਦੇ ਵਿਚੋਂ ਗਾਰਬੇਜ ਨਿਕਲਦਾ ਹੈ ਉਹਨਾਂ ਵਾਸਤੇ ਤੇ ਉਹ ਗਾਰਬੇਜ ਹੀ ਹੈ ਲੇਕਿਨ ਦੂਜੇ ਅੰਗਾਂ ਵਾਸਤੇ ਉਹ ਜਿਹੜਾ ਹੈ ਇਸਤੇਮਾਲ ਹੋ ਜਾ ਸਕਣ ਵਾਲੀ ਚੀਜ਼ ਆ ਜਦੋਂ ਇਹ ਗੱਲ ਕਰਦੇ ਸੀ ਤੇ ਮੈਂ ਮਧੂਮੱਖੀ ਦੇ ਸ਼ਹਿਦ ਦੀ ਗੱਲ ਕੀਤੀ ਸੀ ਵੀ ਸ਼ਹਿਦ ਜਿਹੜਾ ਆ ਉਹ ਆਮ ਤੌਰ ਤੇ ਸਾਡੇ ਵਾਸਤੇ ਤਾਂ ਸ਼ਹਿਦ ਆ ਤੇ ਮਧੂਮੱਖੀ ਵਾਸਤੇ ਕੀ ਆ ਉਹ ਵੇਸਟੇਜ ਹੈਗਾ ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਅੰਗਾਂ ਦਾ ਗਾਰਬੇਜ ਤਾਂ ਇਸ ਤਰ੍ਹਾਂ ਸੀਗਾ ਭਾਈ ਇਹ ਗਾਰਬੇਜ ਹੀ ਹੈ ਤੇ ਬਹੁਤ ਸਾਰੇ ਅੰਗਾਂ ਦਾ ਗਾਰਬੇਜ ਦੂਜਿਆਂ ਦੇ ਇਸਤੇਮਾਲ ਹੁੰਦਾ ਸੀ ਮੈਂ ਐਪੀਡਰਮਿਸ ਦੀ ਗੱਲ ਕਰ ਰਿਹਾ ਸਾਂ ਤੇ ਇਹ ਐਪੀਡਰਮਿਸ ਦਾ ਜਿਹੜਾ ਗਾਰਬੇਜ ਹੈ ਇਹ ਐਗਜ਼ੋਟੌਕਸਨੀ ਹੈ ਬਾਹਰਲੇ ਪਾਸੇ ਹੀ ਸਿਕਰੀਸ਼ਨ ਹੈ ਭਾਵ ਸਿਕਰੀਟ ਕਰਕੇ ਅਸੀਂ ਇਸ ਨੂੰ ਬਾਹਰ ਭੇਜ ਦਿੰਨੇ ਹਾਂ ਔਰ ਉਸ ਤੋਂ ਬਾਅਦ ਇਹ ਅੰਦਰ ਨਹੀਂ ਜਾਂਦਾ ਹੈਗਾ ਇੱਕ ਤਾਂ ਇਸ ਐਪੀਡਰਮਿਸ ਦੀ ਗੱਲ ਇਹ ਆ ਦੂਸਰੀ ਇਸ ਐਪੀਡਰਮਿਸ ਦੇ ਵਿਚ ਬਹੁਤ ਸਾਰੀਆਂ ਨਰਵ ਤੰਤੂਜ ਨੇ ਬੜੀ ਹੈਰਾਨੀ ਦੀ ਗੱਲ ਆ ਭਈ ਹੁਣ ਤੱਕ ਸਾਡੇ ਜਿੰਨੇ ਵੀ ਪ੍ਰਚਾਰਕ ਆ ਜਿੰਨੇ ਵੀ ਧਾਰਮਿਕ ਵਿਸ਼ੇ ਹੈਗੇ ਆ ਉਹਨਾਂ ਦੇ ਵਿਚ ਇਹ ਗੱਲ ਕਹੀ ਜਾਂਦੀ ਆ ਵੀ ਸਾਡੀਆਂ ਪੰਜ ਗਿਆਨ ਇੰਦਰੀਆਂ ਨੇ ਚੀਮਾ ਸਾਹਿਬ ਤੁਸੀਂ ਸੁਣ ਰਹੇ ਹੋਣੇ ਧਿਆਨ ਨਾਲ ਇਸ ਗੱਲ ਨੂੰ, ਮੇਰਾ ਖਿਆਲ ਚੀਮਾ ਸਾਹਿਬ ਚਲੇ ਗਏ ਛੁੱਟੀ ਚਾਹ ਪੀਣ। ਸੋ ਪੰਜ ਗਿਆਨ ਇੰਦਰੀਆਂ ਆਮ ਤੌਰ ਤੇ ਅਸੀਂ ਗਿਣਦੇ ਹਾਂ ਪਰ ਅਸੀਂ ਸਕਿੰਨ ਨੂੰ ਭੁੱਲ ਜਾਂਦੇ ਹਾਂ। ਪਹਿਲੀ ਸਾਡੀ ਗਿਆਨ ਇੰਦਰੀ ਹੈਗੀ ਹੈ, ਜਿਸ ਤਰ੍ਹਾਂ ਅਸੀਂ ਜੀਭ ਨੂੰ ਟੇਸਟ ਦੀ ਇੰਦਰੀ ਕਹਿੰਦੇ ਹਾਂ, ਨੱਕ ਨੂੰ ਸੁੰਘਣ ਦੀ ਇੰਦਰੀ ਕਹਿੰਦੇ ਹਾਂ, ਅੱਖਾਂ ਨੂੰ ਵੇਖਣ ਦੀ ਇੰਦਰੀ ਕਹਿੰਦੇ ਹਾਂ, ਕੰਨਾਂ ਨੂੰ ਸੁਣਨ ਦੀ ਇੰਦਰੀ ਕਹਿੰਦੇ ਹਾਂ, ਔਰ ਸੈਕਸ ਆਰਗਨਸ ਨੂੰ ਵੀ ਅਸੀਂ ਇੰਦਰੀ ਕਹਿੰਦੇ ਹਾਂ, ਜਿਹੜੀ ਸੈਂਸੇਸ਼ਨ ਬਾਹਰ ਦੇ ਸਵਾਦ ਸਾਨੂੰ ਬਾਹਰੋਂ ਲੈ ਕੇ ਤੇ ਅੰਦਰ ਭੇਜਦੀ ਹੈ। ਤੇ ਪੰਚਾਂ ਕਾ ਗੁਰ ਏਕ ਧਿਆਨ, ਇਹਨਾਂ ਸਾਰੀਆਂ ਗਿਆਨ ਇੰਦਰੀਆਂ ਦਾ ਲਿਆ ਹੋਇਆ ਗਿਆਨ ਸਾਡੇ ਧਿਆਨ ਦੇ ਵਿੱਚ ਜਾ ਕੇ ਜਦੋਂ ਇਕੱਠਾ ਹੁੰਦਾ ਹੈ ਤੇ ਧਿਆਨ ਫਿਰ ਉਸ ਬਾਰੇ ਫੈਸਲਾ ਕਰਦਾ ਆ ਵੀ ਜਿਹਨੂੰ ਮੈਂ ਸਾਹਮਣੇ ਵੇਖ ਰਿਹਾ ਹਾਂ ਕਿ ਇਹ ਉਹੀ ਗੁਰਦੀਪ ਸਿੰਘ ਆ
1: ਜੀ,
2: ਜਿਹਨੂੰ ਮੇਰੇ ਕੰਨ ਸੁਣ ਰਹੇ ਨੇ ਕਿ ਇਹ ਉਹੀ ਗੁਰਦੀਪ ਸਿੰਘ ਹੀ ਹੈ, ਜਿਹਨੂੰ ਕਿਸੇ ਚੀਜ਼ ਨੂੰ ਅਸੀਂ ਸੁੰਘਦੇ ਆ, ਨੱਕ ਸੁੰਘਦਾ ਆ ਤੇ ਇਹ ਟੇਸਟ ਭਾਈ ਇਹ ਜਿਹੜਾ ਹੁਣ ਹਲਵਾ ਬਣਿਆ ਤਾਜ਼ਾ ਤਾਜ਼ਾ ਇਹ ਉਹਦੀ ਸਮੈਲ ਆ, ਇਹ ਚਿਕਨ ਬਣਿਆ ਆ ਉਹਦੀ ਸਮੈਲ ਆ, ਇਹਦਾ ਫੈਸਲਾ ਜਿਹੜਾ ਆ ਉਹ ਧਿਆਨ ਕਰਦਾ ਹੈਗਾ।
1: ਦੋ ਸਕਿੰਟ ਮੈਨੂੰ ਦਿਓ ਡਾਕਟਰ ਸਾਹਿਬ, ਬਾਣੀ ਦੇ ਵਿੱਚ ਵੀ ਨਾ ਜਿਹੜੇ ਕਈ ਜਗ੍ਹਾ ਤੇ ਗਿਆਨ ਇੰਦਰੀਆਂ ਜਿਹੜੀਆਂ ਉਹਨਾਂ ਦੇ ਗਿਣਤੀ ਹੋਰ ਦੱਸੀ ਆ, ਕਈ ਜਗ੍ਹਾ ਤੇ ਹੋਰ, ਇੱਕ ਟਾਈਮ ਬਾਣੀ ਦੇ ਵਿੱਚ ਇਹ ਵੀ ਪੰਕਤੀ ਆਉਂਦੀ, ਨੌ ਦੁਆਰੇ ਪ੍ਰਗਟ ਕੀਤੇ ਦਸਵਾਂ ਗੁਪਤ ਰਖਾਇਆ, ਇਹ ਵੀ ਆਉਂਦੀ ਪੰਕਤੀ। ਉੱਥੇ ਗੁਰੂ ਸਾਹਿਬਾਨ ਨੇ ਦਸ ਦੁਆਰੇ ਦਸ ਗਿਆਨ ਇੰਦਰੀਆਂ ਦੱਸੀਆਂ, ਦੋ ਤੁਹਾਡੀਆਂ ਨਾਸਾਂ, ਦੋ ਤੁਹਾਡੀਆਂ ਅੱਖਾਂ, ਦੋ ਤੁਹਾਡੇ ਕੰਨ, ਇਹ ਹੋ ਗਈਆਂ ਛੇ, ਤੇ ਸੱਤਵਾਂ ਹੋ ਗਿਆ ਤੁਹਾਡਾ ਮੂੰਹ, ਤੇ ਫਿਰ ਟੋਇਲਟ ਵਾਲੀ ਜਗ੍ਹਾ ਅੱਠਵੀਂ, ਤੇ ਨੌਵੀਂ ਹੋ ਗਈ ਪਿਸ਼ਾਬ ਵਾਲੀ ਜਗ੍ਹਾ। ਸੋ ਦਸਵਾਂ ਆ ਜਿਹੜਾ ਦੁਆਰ ਗੁਪਤ ਰਖਾਇਆ ਉਹ ਦਿਮਾਗ ਨੂੰ ਕਹਿੰਦੇ ਆ। ਸੋ ਬਾਣੀ ਦੇ ਵਿੱਚ ਇਹ ਵੀ ਲਿਖਿਆ ਦਸ ਦੁਆਰ ਆ ਜਿਹੜੇ ਸਾਡੇ ਦਸ ਗਿਆਨ ਇੰਦਰੀਆਂ ਦੱਸੀਆਂ।
2: ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਲੱਗ ਅਲੱਗ ਤਰੀਕੇ ਤੇ ਗਿਣਤੀ ਕਰਨ ਦੇ ਨਾਲ ਅਲੱਗ ਅਲੱਗ ਵਿਦਵਾਨਾਂ ਵੱਲੋਂ, ਗੁਰੂ ਸਾਹਿਬ ਵੀ ਸਾਡੇ ਵਿਦਵਾਨ ਸਨ, ਵਿਦਵਾਨਾਂ ਵੱਲੋਂ ਉਹਦੀ ਗਿਣਤੀ ਵੱਖਰੀ ਵੱਖਰੀ ਕੀਤੀ ਗਈ ਹੈ। ਮੈਂ ਇਸੇ ਗੱਲ ਨੂੰ ਐਗਜ਼ਾਮਪਲ ਦੇਣ ਦੇ ਤੌਰ ਤੇ ਕਹਿ ਸਕਦਾ ਹਾਂ
1: ਜੀ
2: ਬਈ, ਜੇ ਤੇ ਬਣਤਰ ਵੇਖਣੀ ਹੈ ਤੇ ਰੀੜ ਦੀ ਹੱਡੀ ਦੇ 33 ਮਣਕੇ ਆ
1: ਜੀ, ਬਿਲਕੁਲ ਬਿਲਕੁਲ।
2: ਉਹਨਾਂ ਦੀ ਕੰਪੈਕਟ ਤੌਰ ਤੇ ਵੇਖਣਾ ਹੈ ਤੇ ਫਿਰ ਉਹ 26 ਮਣਕੇ ਆ,
1: 26 ਮਣਕੇ ਆ, ਬਿਲਕੁਲ ਬਿਲਕੁਲ।
2: ਕਾਰ ਆਮਦ ਵਰਕਿੰਗ ਦੇ ਤੌਰ ਤੇ ਵੇਖਣਾ ਹੈ ਤੇ ਫਿਰ ਸਾਰੇ 24 ਮਣਕੇ ਆ,
1: ਹਾਂਜੀ ਬਿਲਕੁਲ।
2: ਸੋ ਹਰ ਵਿਦਵਾਨ ਨੇ ਆਪਣੇ ਆਪਣੇ ਮੁਤਾਬਕ ਉਹਨਾਂ ਦਾ ਵਿਸ਼ਲੇਸ਼ਣ ਕਰਨਾ ਹੈ
1: ਵੱਖਰੇ ਵੱਖਰੇ ਸਮਿਆਂ ਤੇ, ਬਿਲਕੁਲ
2: ਸਮਿਆਂ ਤੇ ਵੱਖਰੀ ਵੱਖਰੀ ਗਿਆਨ ਦੇ ਮੁਤਾਬਕ ਉਹਨਾਂ ਨੇ ਆਪਣਾ ਆਪਣਾ ਐਕਸਪਲੇਨੇਸ਼ਨ ਦਿੱਤਾ ਆ। ਇਸੇ ਕਰਕੇ ਕੋਈ ਵੀ ਗਿਆਨ ਐਸਾ ਨਹੀਂ ਹੈਗਾ ਜਿਹੜਾ ਦੁਨੀਆਂ ਤੇ ਕਹਿ ਦਈਏ ਇਸ ਤੋਂ ਬਾਅਦ ਹੁਣ ਅਖੀਰ ਆ, ਭਾਵੇਂ
1: ਗੁਰਬਾਣੀ
2: ਇਹ ਠੀਕ ਆ ਵੀ ਗੁਰਬਾਣੀ ਅੱਜ ਦੇ ਵਕਤ ਦੇ ਵਿੱਚ ਜਦੋਂ ਤੋਂ ਰਚੀ ਗਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਅਜੇ ਕਿਸੇ ਵਿਦਵਾਨ ਨੂੰ ਉਹਦੇ ਤੇ ਕਿੰਤੂ ਪਰੰਤੂ ਕਰਨ ਦਾ ਮੌਕਾ ਨਹੀਂ ਮਿਲਿਆ,
1: ਬਿਲਕੁਲ
2: ਜੀ, ਜਾਂ ਐਸੇ ਪੁਆਇੰਟ ਨਹੀਂ ਮਿਲੇ ਜਿਨ੍ਹਾਂ ਤੇ ਉਹ ਕਿੰਤੂ ਕਰ ਸਕਣ ਬਿਨੀ ਆ ਤਾਂ ਗੁਰੂ ਸਾਹਿਬ ਗਲਤ ਲੈ ਗਏ।
1: ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਆ, ਪਰ ਕਰਦੇ ਹੈਗੇ ਉਹ ਵਿਦਵਾਨ ਨੀ ਹੈਗੇ ਜਿਹੜੇ ਕਰਦੇ ਆ, ਕਰਦੇ ਹੈਗੇ ਨੁਕਤਾ ਚੀਨੀ ਪਰ ਉਹ ਵਿਦਵਾਨ ਨੀ ਹੈਗੇ।
2: ਮੈਂ ਉਸ ਸੰਬੰਧ ਦੇ ਵਿੱਚ ਇਹ ਗੱਲ ਕਰਨੀ ਚਾਹੁੰਦਾ ਆ ਬਈ ਅੱਜ ਤੱਕ ਅਸੀਂ ਗੁਰਬਾਣੀ ਦੇ ਵਿੱਚ ਇਹ ਪੜ੍ਹਦੇ ਆਏ ਆ ਬਈ ਪੰਚਾਂ ਕਾ ਗੁਰ ਏਕ ਧਿਆਨ, ਹਾਂਜੀ, ਭਾਵ ਕੀ ਇਹ ਕਿ ਸਾਡੀਆਂ ਪੰਜ ਗਿਆਨ ਇੰਦਰੀਆਂ ਦਾ ਜਿਹੜਾ ਆ ਉਹਨਾਂ ਦਾ ਇੱਕ ਗੁਰੂ ਆ ਤੇ ਇੱਕ ਇੱਕ ਥਾਂ ਤੇ ਪੁਆਇੰਟ ਤੇ ਉਹ ਸਾਰਾ ਖਜ਼ਾਨਾ ਇਕੱਠਾ ਹੁੰਦਾ ਆ ਜਿਹਨੂੰ ਅਸੀਂ ਧਿਆਨ ਕਹਿੰਦੇ, ਕੰਸਨਟ੍ਰੇਸ਼ਨ ਕਹਿੰਦੇ ਆ।
1: ਬਿਲਕੁਲ,
2: ਉਸ ਕੰਸਨਟ੍ਰੇਸ਼ਨ ਦੇ ਮੁਤਾਬਕ ਹੀ ਅਗਰ ਅਸੀਂ ਕੰਸਨਟ੍ਰੇਟ ਕਰਦੇ ਆ ਤੇ ਫੇਰ ਅਸੀਂ ਬਾਕੀ ਦੀਆਂ ਸਾਰੀਆਂ ਗਿਆਨ ਇੰਦਰੀਆਂ ਦਾ ਗਿਆਨ ਪਿੱਛੇ ਭੁੱਲ ਜਾਂਦੇ ਆ
1: ਜੀ।
2: ਕਿਸ ਤਰ੍ਹਾਂ ਭੁੱਲ ਜਾਂਦੇ ਆ ਬਈ, ਨੱਕ ਕੰਨ ਜੀਭ ਜੋ ਵੀ ਕੁਛ ਇਹਨਾਂ ਨੇ ਸੁਣਿਆ, ਜੇ ਅਸੀਂ ਟੇਸਟ ਲੈ ਰਹੇ ਆ ਨਾ ਤੇ ਫਿਰ ਸਾਨੂੰ ਬਹੁਤ ਸਾਰੀਆਂ ਗੱਲਾਂ ਨਹੀਂ ਸੁਣਦੀਆਂ ਕਿਸੇ ਨੇ ਕੀ ਕਿਹਾ ਸੀਗਾ। ਜੇ ਅਸੀਂ ਕਿਸੇ ਥਾਂ ਤੇ ਕੰਸਨਟ੍ਰੇਟ ਕਰ ਲੈਂਦੇ ਆ ਨਾ ਤੇ ਫਿਰ ਬਹੁਤ ਸਾਰੀਆਂ ਗਿਆਨ ਇੰਦਰੀਆਂ ਦਾ ਗਿਆਨ ਪਿੱਛੇ ਰਹਿ ਜਾਂਦਾ ਹੈ।
1: ਬਿਲਕੁਲ,
2: ਤੇ ਮੈਂ ਅੱਗੇ ਵੀ ਐਗਜ਼ਾਮਪਲ ਇੱਕ ਵਾਰ ਦਿੱਤੀ ਸੀ ਬਈ, ਦੂਰ ਰਸੋਈ ਦੇ ਵਿੱਚ ਇੱਕ ਬੀਬੀ ਕੰਮ ਕਰ ਰਹੀ ਹੈ ਤੇ ਬੱਚਾ ਆਦਮੀ ਦੇ ਕੋਲ ਪਿਆ ਆ, ਆਦਮੀ ਇੱਕ ਕਿਤਾਬ ਦੇ ਵਿੱਚ ਇੰਨਾ ਜ਼ਿਆਦਾ ਮਗਨ ਹੈ ਵੀ ਉਹਨੂੰ ਯਾਦ ਹੀ ਨਹੀਂ ਵੀ ਬੱਚਾ ਮੇਰੇ ਕੋਲ ਪਿਆ ਤੇ ਬੱਚਾ ਰੋ ਰਿਹਾ। ਕੰਨ ਸੁਣ ਤਾਂ ਰਹੇ ਨੇ, ਆਵਾਜ਼ ਤਾਂ ਜਾ ਰਹੀ ਹੈ, ਲੇਕਿਨ ਕੰਨਾਂ ਦੀ ਆਵਾਜ਼ ਧਿਆਨ ਨਹੀਂ ਸੁਣ ਰਿਹਾ, ਧਿਆਨ ਉਸ ਪਾਸੇ ਨਹੀਂ ਹੈ, ਇੰਜ ਕਹਿ ਲਓ ਵੀ ਕੰਨ ਉਹਨੂੰ ਉੱਥੇ ਪਹੁੰਚਾ ਨਹੀਂ ਰਹੇ, ਜਾਂ ਧਿਆਨ ਦਾ ਕੇਂਦਰ ਕੁਛ ਹੋਰ ਆ। ਧਿਆਨ ਦਾ ਕੇਂਦਰ ਉਹ ਕਿਤਾਬ ਬਣ ਗਿਆ ਜਿਹਨੂੰ ਸਮਾਧੀ ਲਾਉਣਾ ਕਹਿ ਸਕਦੇ ਹਾਂ, ਸਮਾਧੀ ਇਸ ਹੋ ਗਿਆ ਤੇ ਰਸੋਈ ਦੇ ਵਿੱਚੋਂ ਘਰ ਵਾਲੀ ਆਵਾਜ਼ ਮਾਰਦੀ ਹੈ ਵੀ ਬੱਚਾ ਤੁਹਾਡੇ ਕੋਲ ਰੋ ਰਿਹਾ, ਤੁਹਾਨੂੰ ਸੁਣਦਾ ਨਹੀਂ, ਤੁਹਾਡੀ ਸਮਾਧੀ ਕਿੱਥੇ ਲੱਗੀ ਹੈ।
3: ਜੇ ਬਹੁਤਾ ਮਖੌਲ ਕਰਨਾ ਵਾ ਤੇ ਕਹਿੰਦੇ ਤੇਰੀ ਪੀਣੀ ਲੱਗੀ ਹੈ ਪੀਨਿਕ ਸਮਾਧੀ ਕੋਈ ਚੀਜ਼ ਐਸੀ ਹੁੰਦੀ ਹੈ ਪਰ ਅੱਜ ਜਿਹੜੀ ਮੈਂ ਗੱਲ ਕਰਨ ਲੱਗਿਆ ਹਾਂ ਅਸੀਂ ਇਹਨਾਂ ਪੰਜ ਗਿਆਨ ਇੰਦਰੀਆਂ ਦੇ ਵਿੱਚ ਚੀਮਾ ਸਾਹਿਬ ਸਕਿਨ ਨੂੰ ਗਿਣਦੇ ਹੀ ਨਹੀਂ
1: ਜੀ
3: ਸਕਿਨ ਸਾਡੀ ਸਪਰਸ਼ ਦੇ ਰਾਹੀਂ ਕਿਉਂਕਿ ਜਿੰਨੀਆਂ ਵੀ ਨਰਵਸ ਬ੍ਰੇਨ ਦੇ ਵਿੱਚੋਂ ਇਸ਼ੂ ਹੁੰਦੀਆਂ ਨੇ ਉਹਨਾਂ ਵਿੱਚੋਂ ਬਹੁਤੀਆਂ ਨਰਵਸ ਦਾ ਇੰਜਨ ਜਿਹੜਾ ਇੰਡ ਪਾਰਟ ਜਿਹੜਾ ਆ ਉਹ ਸਾਡੀ ਸਕਿਨ ਦੇ ਵਿੱਚ ਹੈਗਾ ਆ ਸਾਡੇ ਐਪੀਡਰਮਸ ਦੇ ਵਿੱਚ ਹੈਗਾ ਆ
1: ਜੀ
3: ਔਰ ਸਕਿਨ ਸਪਰਸ਼ ਮਹਿਸੂਸ ਕਰਦਾ ਠੰਡ ਹੁੰਦੀ ਹੈ ਨਾ ਤੇ ਸਕਿਨ ਚਮੜੀ ਸਾਡੀ ਜਿਹੜੀ ਹੈ ਸੁੰਗੜ ਜਾਂਦੀ ਹੈਗੀ ਹੈ ਪਾਣੀ ਚ ਜਾਓ ਨਾ ਤੁਸੀਂ ਨਹਾਉਂਦੇ ਰਹੋ ਕਾਫੀ ਦੇਰ ਸਕਿਨ ਕੁਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਧੁੱਪ ਚ ਜਾਓ ਨਾ ਮਤਲਬ ਉਸੇ ਤਰ੍ਹਾਂ ਇਹ ਸਕਿਨ ਇੱਕ ਸੈਂਸਰੀ ਆਰਗਨ ਹੈ ਇਹ ਵੀ ਇੱਕ ਸੈਂਸ ਦਾ ਆਰਗਨ ਹੈ ਤੇ ਅਸੀਂ ਕਹਿ ਸਕਦੇ ਹਾਂ ਵੀ ਸਾਡੀਆਂ ਗਿਆਨ ਇੰਦਰੀਆਂ 6 ਹੈਗੀਆਂ
1: ਜੀ
3: ਕਿਆ ਤੇ ਅੱਜ ਅਸੀਂ ਇਸ ਗਿਆਨ ਇੰਦਰੀ ਦੇ ਬਾਰੇ ਗੱਲ ਕਰ ਰਹੇ ਹਾਂ ਵੀ ਇਹਦੀ ਇੰਨੀ ਵੱਡੀ ਇੰਪੋਰਟੈਂਸ ਆ ਮੈਂ ਇੱਕ ਹੋਰ ਐਗਜ਼ਾਮਪਲ ਦਿਆਂ ਤੁਸੀਂ ਵੇਖਿਆ ਹੋਣਾ ਆ ਵੀ ਜਿੰਨੇ ਵੀ ਲੋਕਾਂ ਦੀ ਕੋਈ ਇੱਕ ਸੈਂਸ ਘੱਟ ਹੁੰਦੀ ਹੈ ਕੋਈ ਅੰਨਾ ਹੋਵੇ ਕੋਈ ਬੋਲਾ ਹੋਵੇ ਯਾਦਾਸ਼ਤ ਸ਼ਕਤੀ ਜਿਹੜੀ ਬਹੁਤ ਤੇਜ਼ ਹੁੰਦੀ ਹੈ ਸ਼ਕਤੀ ਉਹਨਾਂ ਦੀ ਬੜੀ ਤੇਜ਼ ਹੁੰਦੀ ਸਪਰਸ਼ ਦੇ ਰਾਹੀਂ ਔਰ ਸਪਰਸ਼ ਕਿਵੇਂ ਹੋਣਾ ਸਕਿਨ ਦੇ ਰਾਹੀਂ ਹੋਣਾ ਹੱਥ ਲਾ ਕੇ ਹੋਣਾ ਚਮੜੀ ਦੇ ਰਾਹੀਂ ਹੋਣਾ ਆ ਸਪਰਸ਼ ਜਿਹੜਾ ਉਹਨਾਂ ਦਾ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ ਭਾਵ ਕੀ ਆ ਕਿ ਅਗਰ ਕੋਈ ਇੰਦਰੀ ਡੈਮੇਜ ਹੋ ਗਈ ਹੈ ਤੇ ਉਸ ਸਾਰੀ ਨੂੰ ਕਵਰ ਅਪ ਕਰਨ ਵਾਸਤੇ ਸਕਿਨ ਬੜੀ ਇੰਪੋਰਟੈਂਟ ਜਿਹੜੀ ਹੈ ਸਾਡੀ ਇੰਦਰੀ ਹੋ ਜਾਂਦੀ ਹੈ ਹਾਂਜੀ ਸਾਡਾ ਸੈਂਸ ਆਰਗਨ ਸਕਿਨ ਜਿਹੜੀ ਹੈ ਬਣ ਜਾਂਦੀ ਹੈ ਤੇ ਅਸੀਂ ਅੱਜ ਉਹਦੇ ਬਾਰੇ ਗੱਲ ਕਰ ਰਹੇ ਹਾਂ ਇੱਕ ਤੇ ਗੱਲ ਇਹ ਆ ਆਮ ਤੌਰ ਤੇ ਅਸੀਂ ਇਹ ਕਹਿੰਦੇ ਹਾਂ ਭਈ ਦਿਲ ਦਾ ਖੂਨ ਸਾਰੇ ਅੰਗਾਂ ਵਿੱਚ ਜਾਂਦਾ ਮੈਂ ਬੜੀ ਸਧਾਰਨ ਬੋਲੀ ਦੇ ਨਾਲ ਗੱਲਾਂ ਟੈਕਨੀਕਲੀ ਕੁਝ ਹੋਰ ਤਰ੍ਹਾਂ ਅਸੀਂ ਐਕਸਪਲੇਨ ਕਰਦੇ ਹਾਂ ਪਰ ਮੈਂ ਬੜੀ ਸਧਾਰਨ ਲੈਂਗੁਏਜ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਭਈ ਦਿਲ ਤੋਂ ਖੂਨ ਸਾਰੇ ਅੰਗਾਂ ਨੂੰ ਜਾਂਦਾ ਆ ਤੇ ਦਿਲ ਨੂੰ ਵਾਪਸ ਸਾਰੇ ਅੰਗਾਂ ਸੈੱਲਾਂ ਦੇ ਵਿੱਚੋਂ ਵਾਪਸ ਆਉਂਦਾ ਹੈਗਾ ਆ ਹਾਂਜੀ ਜੇ ਇਸੇ ਤਰ੍ਹਾਂ ਹੀ ਸਕਿਨ ਦੇ ਹੇਠਾਂ ਵਾਲੇ ਲੇਅਰ ਦੇ ਵਿੱਚ ਲੇਅਰ ਕੁਦਰਤ ਨੇ ਇਸੇ ਕਰਕੇ ਇਹਦੇ ਬਣਾ ਦਿੱਤੇ ਇਹਦੇ ਹੇਠਾਂ ਵਾਲੇ ਲੇਅਰ ਦੇ ਵਿੱਚ ਤਾਂ ਸਕਿਨ ਦਾ ਖੂਨ ਜਿਹੜਾ ਜਾਂਦਾ ਆ ਉਹ ਤੇ ਜਾਂਦਾ ਹੈ ਤੇ ਉੱਥੋਂ ਉਸੇ ਤਰ੍ਹਾਂ ਹੀ ਵਾਪਸ ਆਉਂਦਾ ਹੈ ਲੇਕਿਨ ਐਪੀਡਰਮਸ ਤੱਕ ਪਹੁੰਚਦੇ ਹੋਇਆਂ ਇਹ ਵਨ ਵੇ ਟ੍ਰੈਫਿਕ ਹੋ ਜਾਂਦੀ ਹੈ ਜੋ ਖੂਨ ਦੇ ਰਾਹੀਂ ਫਿਲਟਰ ਹੋ ਕੇ ਗਾਰਬੇਜ ਆਇਆ ਉਹ ਸਾਰੇ ਦਾ ਸਾਰਾ ਜਿਹੜਾ ਗਾਰਬੇਜ ਹੈ ਉਹ ਸਾਰੇ ਦਾ ਸਾਰਾ ਗਾਰਬੇਜ ਇਥੋਂ ਬਾਹਰ ਹੀ ਨਿਕਲਦਾ ਹੈ ਅੰਦਰ ਨਹੀਂ ਆਉਂਦਾ ਓਕੇ ਸੋ ਇਹ ਗਾਰਬੇਜ ਜਿਹੜਾ ਸਕਿਨ ਦੇ ਵਿੱਚ ਆਮ ਤੌਰ ਤੇ ਇਕੱਠਾ ਹੋ ਕੇ ਰਹਿ ਜਾਂਦਾ ਤੇ ਇਥੋਂ ਹੀ ਬਾਹਰ ਜਿੰਨੇ ਵੀ ਸੈੱਲ ਟਿਸ਼ੂ ਹਮੇਸ਼ਾ ਤਕਰੀਬਨ ਰੋਜ਼ਾਨਾ 40,000 ਸੈੱਲ ਦੇ ਕਰੀਬ ਅਸੀਂ ਗਿਣਤੀ ਕਰਦੇ ਹਾਂ ਕਿ ਸਕਿਨ ਦੇ ਵਿੱਚੋਂ ਇਵੈਕੂਏਟ ਹੁੰਦੇ ਰਹਿੰਦੇ ਨੇ ਬਾਹਰੋਂ ਬਾਹਰ ਜਾਂਦੇ ਰਹਿੰਦੇ ਨੇ ਉਹ ਵਾਪਸ ਨਹੀਂ ਜਾਂਦੇ ਤਾਂ ਇਹਨੂੰ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਵਨ ਵੇ ਟ੍ਰੈਫਿਕ ਆ ਵੀ ਇਹਦੇ ਵਿੱਚ ਜਿੰਨਾ ਗਾਰਬੇਜ ਆ ਗਿਆ ਉਹ ਵਾਪਸ ਅੰਗਾਂ ਦੇ ਵਿੱਚ ਗਾਰਬੇਜ ਨਹੀਂ ਜਾਂਦਾ ਉਹ ਇੱਥੇ ਹੀ ਆ ਕੇ ਇੱਥੋਂ ਹੀ ਫਿਰ ਬਾਹਰ ਨਿਕਲ ਜਾਂਦਾ ਹੈ ਲਿਵਰ ਵਿੱਚ ਗਿਆ ਤੇ ਫਿਰ ਲਿਵਰ ਚ ਵਾਪਸ ਆਏਗਾ ਆਂਤੜੀਆਂ ਵਿੱਚ ਗਿਆ ਤੇ ਫਿਰ ਉਹ ਲਿਵਰ ਦੇ ਰਾਹੀਂ ਸਾਰੇ ਹਾਰਟ ਦੇ ਵਿੱਚ ਜਾ ਕੇ ਪਹੁੰਚੇਗਾ ਤੋ ਮਤਲਬ ਇਸ ਤਰ੍ਹਾਂ ਕਰਕੇ ਹਰ ਅੰਗ ਦੇ ਗਾਰਬੇਜ ਦਾ ਆਪਣਾ ਆਪਣਾ ਇੱਕ ਸਿਸਟਮ ਹੈ ਪਰ ਇਸ ਸਕਿਨ ਦਾ ਜਿਹੜਾ ਆ ਐਪੀਡਰਮਸ ਦੀ ਗੱਲ ਆਪਾਂ ਸ਼ੁਰੂ ਕੀਤੀ ਸੀ ਐਪੀਡਰਮਸ ਦਾ ਜਿਹੜਾ ਨਿਕਾਸ ਹੈ ਉਹ ਵਾਪਸ ਨਹੀਂ ਹੈ ਹੁਣ ਭਾਈ ਜੇ ਵਾਪਸ ਨਹੀਂ ਹੈ ਤੇ ਕਈ ਚੀਜ਼ਾਂ ਵੱਡੀਆਂ ਵੀ ਆ ਗਈਆਂ ਜਿਹੜੀਆਂ ਬਾਹਰ ਨਿਕਲ ਹੀ ਨਹੀਂ ਸਕਦੀਆਂ ਕਿਉਂਕਿ ਸਕਿਨ ਦੇ ਮਸਾਮ ਇਸ ਟਾਈਪ ਦੇ ਨੇ ਇਹਦੀ ਇੱਕ ਹੋਰ ਐਗਜ਼ਾਮਪਲ ਮੈਂ ਦਿਆਂ ਮੰਨ ਲੈ ਜੇ ਤੁਹਾਨੂੰ ਪਿਆਸ ਲੱਗੀ ਹੋਵੇ ਤੁਹਾਨੂੰ ਪਿਆਸ ਲੱਗੀ ਹੋਵੇ ਤੇ ਪਾਣੀ ਕਹੋ ਵੀ ਨਹੀਂ ਪਾਣੀ ਨਹੀਂ ਤੁਹਾਨੂੰ ਦੇਣਾ ਆ ਤਲਾਅ ਦੇ ਵਿੱਚ ਛਾਲ ਮਾਰੋ ਨਾ ਲਓ ਨਹਾਉਣ ਦੇ ਨਾਲ ਤੁਹਾਡੀ ਪਿਆਸ ਅੰਦਰ ਦੀ ਨਹੀਂ ਬੁਝਦੀ ਕਿਉਂਕਿ ਐਪੀਡਰਮਿਸ ਦੇ ਜਿਹੜੇ ਸੈੱਲ ਨੇ ਇਹ ਵਨ ਵੇ ਵਰਕ ਕਰਦੇ ਨੇ ਵਨ ਵੇ ਟ੍ਰੈਫਿਕ ਦੇ ਤੌਰ ਤੇ ਵਰਕ ਕਰਦੇ ਨੇ ਹਾਂ ਜਿਹੜੇ ਰਿਸ਼ੀ ਮੁਨੀ ਨੇ ਜਿਹੜੇ ਲੋਕ ਇਸ ਤਰ੍ਹਾਂ ਦੀ ਸਾਧਨਾ ਤਪੱਸਿਆ ਕਰਦੇ ਨੇ ਅਲਟੀਮੇਟ ਉਹਨਾਂ ਦੀ ਇੱਕ ਸਟੇਜ ਆ ਜਾਂਦੀ ਹੈ ਕਿ ਇਹ ਕੁਦਰਤ ਦੇ ਬਾਕੀ ਨਿਯਮ ਨਾਲੋਂ ਇੱਕ ਵੱਖਰਾ ਨਿਯਮ ਚਲਾ ਕੇ ਕਿ ਬਾਹਰੀ ਸਕਿਨ ਦੇ ਨਾਲ ਹੀ ਤੁਹਾਡੀ ਖੁਰਾਕ ਲੈ ਲੈਣ ਬਾਹਰੀ ਸਕਿਨ ਦੇ ਨਾਲੋਂ ਹੀ ਇਹ ਤੁਹਾਡੀ ਹਵਾ ਲੈ ਲੈਣ ਜਾਂ ਪਾਣੀ ਲੈ ਲੈਣ ਇਹ ਇਸ ਤਰ੍ਹਾਂ ਆਮ ਤੌਰ ਤੇ ਸੰਨਿਆਸੀਆਂ ਦੇ ਯੋਗਾਂ ਦੇ ਵਿਚ ਇਹ ਗੱਲ ਸੰਭਵ ਹੈਗੀ ਹੈ, ਹੋ ਸਕਦੀ ਹੈ, ਪਰ ਆਮ ਮਨੁੱਖਾਂ ਵਾਸਤੇ ਸਕਿਨ ਦਾ ਐਪੀਡਰਮਸ ਲੇਅਰ ਜਿਹੜਾ ਆ ਉਹ ਵਨ ਵੇ ਟ੍ਰੈਫਿਕ ਆ। ਪਰ ਕਈ ਵਾਰ ਐਸੀਆਂ ਚੀਜ਼ਾਂ ਵੀ ਆ ਜਾਂਦੀਆਂ ਨੇ ਨਾ ਜਿਹੜੀਆਂ ਇਸ ਵਨ ਵੇ ਟ੍ਰੈਫਿਕ ਦੇ ਵਿਚੋਂ ਬਾਹਰ ਜਾ ਨਹੀਂ ਸਕਦੀਆਂ। ਵੱਡਾ ਕੋਈ ਦਰਖਤ ਕੱਟਿਆ ਤੁਸੀਂ, ਖੁੰਡ ਕੱਟਿਆ, ਕੋਈ ਐਸੀ ਚੀਜ਼ ਹੈਗੀ ਹੈ ਤੇ ਉਹ ਫਿਰ ਸਾਡੇ ਜਿਹੜੇ ਗਾਰਬੇਜ ਕੈਨਾਂ ਵਿਚ ਨਹੀਂ ਨਾ ਜਾ ਸਕਦਾ। ਫਿਰ ਉਹਦੇ ਵਾਸਤੇ ਕੁਦਰਤ ਨੇ ਇਸ ਐਪੀਡਰਮਸ ਵਾਲੇ ਏਰੀਏ ਦੇ ਵਿਚ ਕੁਝ ਟੋਕੇ ਲਗਾਏ ਹੋਏ ਆ, ਜਿਹਨੂੰ ਅਸੀਂ ਪੱਠੇ ਕੁਤਰਨ ਵਾਲਾ ਟੋਕਾ ਹੁੰਦਾ ਨਾ ਉਹਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡਸ। ਇਹ ਜਿਹੜੇ ਐਪੋਕ੍ਰਾਈਨ ਗਲੈਂਡਸ ਨੇ ਐਪੀਡਰਮਸ ਦੇ ਹੇਠਾਂ ਵਾਲੀ ਸਤਹ ਦੇ ਵਿਚ ਜਿੱਥੇ ਡਰਮਸ ਸ਼ੁਰੂ ਹੁੰਦਾ ਹੈ ਉਸ ਥਾਂ ਤੇ ਹੁੰਦੇ ਨੇ। ਜਿਹੜਾ ਗਾਰਬੇਜ ਮੋਟਾ ਹੈਗਾ ਆ, ਜਿਹੜਾ ਗਾਰਬੇਜ ਸਕਿਨ ਦੇ ਮਸਾਮਾ ਰਾਹੀਂ ਆਮ ਬਾਹਰ ਨਹੀਂ ਨਿਕਲਦਾ ਹੈਗਾ। ਅੱਛਾ, ਮਸਾਮਾ ਦੀ ਵੀ ਗੱਲ ਇਹ ਹੈਗੀ ਆ ਕਿ ਇਹ ਅੰਦਰ ਦੀ ਗਰਮੀ ਦੇ ਨਾਲ ਤਾਂ ਫੈਲਦੇ ਨੇ ਪਰ ਬਾਹਰ ਦੀ ਠੰਡ ਦੇ ਨਾਲ ਇਹ ਸੁੰਗੜਦੇ ਨੇ, ਲੇਕਿਨ ਐਸਾ ਨਹੀਂ ਹੈਗਾ ਕਿ ਬਾਹਰੋਂ ਕੋਈ ਚੀਜ਼ ਇਹਦੇ ਵਿਚ ਇਸ ਤਰ੍ਹਾਂ ਆਮ ਸਧਾਰਨ ਰੂਪ ਦੇ ਵਿਚ ਐਂਟਰ ਕਰ ਦੇਵੇ। ਉਹਦੇ ਨਾਲ ਸਾਧਨਾ ਕਰਨੀ ਪੈਂਦੀ ਹੈ, ਉਹਦੇ ਨਾਲ ਲੰਬੇ ਸਮੇਂ ਦੇ ਪ੍ਰੋਸੈਸ ਦੇ ਮੁਤਾਬਕ ਤੁਸੀਂ ਰਿਵਰਸ ਪ੍ਰੋਸੈਸ ਸਟਾਰਟ ਕਰ ਸਕਦੇ ਹੋ। ਪਿੱਛੇ ਵੀ ਮੇਰੇ ਖਿਆਲ ਇੱਕ ਸੱਜਣ ਨੇ ਤਜਰਬੇ ਕੀਤੇ ਸੀ ਕਿ ਕਾਫੀ ਸਾਲ ਉਸਨੇ ਨਾ ਰੋਟੀ ਨਾ ਪਾਣੀ ਕੁਛ ਨੀ ਬਾਹਰ ਦਾ ਲਿਆ ਔਰ ਇਸ ਹਵਾ ਦੇ ਵਿਚੋਂ ਸਾਰਾ ਕੁਛ ਲੈਂਦਾ ਰਿਹਾ ਔਰ ਡਾਕਟਰਾਂ ਨੇ ਬੜੇ ਉਹਦੇ ਤੇ ਤਜਰਬੇ ਵੀ ਕੀਤੇ ਆ, ਮੈਨੂੰ ਉਹਦਾ ਨਾਂ ਹੁਣ ਇਸ ਵੇਲੇ ਯਾਦ ਨਹੀਂ ਆ ਰਿਹਾ। ਐਸਾ ਹੋ ਸਕਦਾ ਹੈ ਪਰ ਰੂਟੀਨ ਦੇ ਵਿਚ ਕੀ ਆ, ਇਹ ਵਨ ਵੇ ਟ੍ਰੈਫਿਕ ਆ। ਇਹਦੇ ਵਿਚ ਜਿਹੜਾ ਗਾਰਬੇਜ ਆ ਰਿਹਾ ਇਹਨੇ ਬਾਹਰ ਹੀ ਨਿਕਲਣਾ ਹੈ, ਇਹਨੇ ਵਾਪਸ ਉਹਦੇ ਵਿਚ ਨਹੀਂ ਜਾਣਾ, ਸ਼ਰੀਰ ਦੇ ਵਿਚ ਜਜ਼ਬ ਨਹੀਂ ਹੋਣਾ। ਤੇ ਜਦੋਂ ਕਿਸੇ ਹਾਲਾਤ ਦੇ ਵਿਚ ਸ਼ਰੀਰ ਵਿਚ ਜਜ਼ਬ ਹੋਣਾ ਸ਼ੁਰੂ ਹੋ ਜਾਵੇ ਤੇ ਫਿਰ ਉਹ ਆਮ ਤੌਰ ਤੇ ਕੈਂਸਰ ਵਰਗੀਆਂ, ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਕਰਦਾ, ਇਹੋ ਜਿਹੇ ਹਾਲਾਤ ਬਣਾਉਣੇ ਸ਼ੁਰੂ ਕਰ ਦਿੰਦਾ। ਸੋ ਦੂਸਰੀ ਗੱਲ, ਇਸ ਐਪੀਡਰਮਸ ਦਾ ਲੇਅਰ ਦੇ ਜਿਹੜੇ ਨੇ ਉੱਪਰ ਵਾਲਾ ਜਿਵੇਂ ਚਮੜੀ ਉਤਰਦੀ, ਜਿਵੇਂ ਸੱਪ ਦੀ ਚਮੜੀ ਸਾਡੀ ਉਤਰਦੀ ਹੈ, ਸਾਡੀ ਜਿਹੜੀ ਇੰਨੇ ਬਰੀਕ ਸ਼ੈਲਾਂ ਦੇ ਕਰਕੇ ਉਧਰਦੀ ਵੀ ਜਿਹੜੀ ਸਾਨੂੰ ਨਜ਼ਰ ਨਹੀਂ ਆਉਂਦੀ, ਉਧਰਦੀ ਸਾਡੀ ਵੀ ਹੈ, ਰੋਜ਼ਾਨਾ ਚਮੜੀ ਉਧਰਦੀ ਹੈ ਇਸ ਐਪੀਡਰਮਸ ਦੀ। ਇਸ ਐਪੀਡਰਮਸ ਦੇ ਵਿਚ ਨਰਵ ਇੰਡਿੰਗ ਵੀ ਹੁੰਦੇ ਨੇ ਤੇ ਨਰਵ ਇੰਡਿੰਗ ਦੇ ਸੰਬੰਧ ਵਿਚ ਮੈਂ ਤੁਹਾਨੂੰ ਦੱਸਿਆ ਵੀ ਦੋ ਤਰ੍ਹਾਂ ਦੇ ਫਾਈਬਰ ਹੁੰਦੇ ਨੇ, ਇੱਕ ਸੈਂਸਰੀ ਹੁੰਦੇ ਨੇ, ਇੱਕ ਲੋਕੋਮੋਟਰ ਹੁੰਦੇ ਨੇ। ਇੱਕ ਰਾਹੀਂ ਅਸੀਂ ਬਾਹਰੀ ਅਹਿਸਾਸ ਮਹਿਸੂਸ ਕਰਦੇ ਹਾਂ ਜਿਹਨੂੰ ਸੈਂਸਰੀ ਕਹਿੰਦੇ ਹਾਂ, ਇੱਕ ਦੇ ਰਾਹੀਂ ਸਾਡਾ ਲੋਕੋਮੋਟਰੀ ਫੰਕਸ਼ਨ ਹੁੰਦਾ ਆ ਵੀ ਜੇ ਪਾਣੀ ਚ ਹੱਥ ਰਹਿ ਗਏ ਤੇ ਹੱਥ ਹੋਰ ਤਰ੍ਹਾਂ ਦੀ ਚਮੜੀ ਹੋ ਜਾਂਦੀ ਹੈ ਬਾਹਰੋਂ, ਔਰ ਜੇ ਗਰਮੀ ਚ ਹੋਵੇ ਤੇ ਉਹ ਫੈਲਣਾ ਸ਼ੁਰੂ ਕਰ ਦਿੰਦੇ, ਹੀਟ ਦੇ ਵਿਚ ਫੈਲਣਾ ਸ਼ੁਰੂ ਕਰ ਦਿੰਦੇ, ਇਹਦੇ ਅੰਦਰ ਦਾ ਪਾਣੀ ਜਿਹੜਾ ਬਾਹਰ ਨੂੰ ਆਉਣਾ ਸ਼ੁਰੂ ਹੋ ਜਾਂਦਾ ਜਿਹਨੂੰ ਪਸੀਨਾ ਅਸੀਂ ਕਹਿੰਦੇ ਹਾਂ। ਸੋ ਇਹ ਇਹਦੀ ਕੁਆਲਿਟੀ ਹੈ ਇਸ ਐਪੀਡਰਮਸ ਦੀ। ਹੁਣ ਉਸ ਤੋਂ ਬਾਅਦ ਇਹਦੇ ਹੇਠਾਂ ਵਾਲਾ ਜਿਹੜਾ ਲੇਅਰ ਹੈ, ਜਿਹੜਾ ਅਸਲ ਸਕਿਨ ਦਾ ਲੇਅਰ ਆ ਜਿਹਨੂੰ ਅਸੀਂ ਕਹਿੰਦੇ ਹਾਂ ਡਰਮਿਸ, ਇਸ ਡਰਮਿਸ ਦੇ ਵਿਚ ਕਿਉਂਕਿ ਮੇਨ ਲੇਅਰ ਆ ਤੇ ਮੇਨ ਕਾਰਵਾਈਆਂ ਇਹਦੇ ਵਿਚ ਹੋਣੀਆਂ ਨੇ। ਆ ਜਿਹੜੇ ਸਾਡੇ ਵਾਲ ਦਿਖਾਈ ਦਿੰਦੇ ਨੇ ਨਾ ਚਮੜੀ ਦੇ ਉੱਪਰ ਲੱਗੇ ਹੋਏ, ਇਹਨਾਂ ਦੀ ਰੂਟ ਇਸ ਡਰਮਿਸ ਦੇ ਵਿਚ ਹੁੰਦੀ ਹੈ ਔਰ ਇਹਨਾਂ ਦੇ ਵਿਚ ਹੀ ਸਾਡੇ ਫੈਟ ਗਲੈਂਡ ਹੁੰਦੇ ਨੇ, ਇਹਨਾਂ ਦੇ ਵਿਚ ਹੀ ਸਾਡੇ ਸਵੈਟ ਗਲੈਂਡ ਹੁੰਦੇ ਨੇ। ਹੁਣ ਪਸੀਨਾ ਕਿਸੇ ਨੂੰ ਆਉਂਦਾ ਹੈਗਾ ਆ, ਸਵੈਟ ਗਲੈਂਡ ਬਹੁਤ ਜ਼ਿਆਦਾ ਐਕਟੀਵੇਟ ਹੋ ਗਏ, ਕਈਆਂ ਨੂੰ ਮੂੰਹ ਚ ਥੁੱਕ ਆਉਂਦੀ ਹੈ, ਕਈਆਂ ਨੂੰ ਇਹ ਵੀ ਰੋਟੀ ਵੀ ਖਾਂਦੇ ਨੇ ਤੇ ਸਲਾਈਵਾ ਨਹੀਂ ਪਾਉਂਦਾ ਤੇ ਕਈਆਂ ਨੂੰ ਬਿਨਾਂ ਖਾਦੇ ਤੋਂ ਲਾਲਾਂ ਲੱਗਦੀਆਂ ਰਹਿੰਦੀਆਂ ਨੇ। ਸੋ ਉਹਨਾਂ ਜਿਹੜੇ ਸਾਡੇ ਬੱਕਲ ਕੈਵਿਟੀ ਦੇ ਗਲੈਂਡ ਨੇ ਨਾ, ਉਹਨਾਂ ਦੀ ਐਕਟੀਵਿਟੀ ਕਰਕੇ ਹੈਗੀ ਹੈ, ਕਿਹਦੇ ਕਰਕੇ ਹੈਗੀ ਹੈ ਉਹ ਐਕਟੀਵਿਟੀ, ਉਹਦੇ ਅਲੱਗ ਵੱਖਰੇ ਕੰਮ ਨੇ, ਉਹ ਆਪਾਂ ਬਾਅਦ ਚ ਦੱਸ ਦਾਂਗੇ। ਪਰ ਮੈਂ ਇਸ ਸਕਿਨ ਦੇ ਸੰਬੰਧ ਵਿਚ ਇਹ ਦੱਸਣਾ ਚਾਹੁੰਦਾ ਹਾਂ ਕਿ ਕਈਆਂ ਨੂੰ ਪਸੀਨਾ ਬੜਾ ਥਿੰਦਾ ਹੁੰਦਾ ਆ, ਆਇਲੀ ਪਰਸਪੈਰੇਸ਼ਨ ਅਸੀਂ ਨੂੰ ਕਹਿੰਦੇ ਹਾਂ, ਆਇਲੀ ਪਰਸਪੈਰੇਸ਼ਨ ਆਉਂਦਾ ਕਈਆਂ ਨੂੰ, ਪਰ ਕਈਆਂ ਨੂੰ ਜਿਹੜਾ ਹੈ ਪਸੀਨਾ ਆਉਂਦਾ ਹੀ ਨਹੀਂ ਹੈਗਾ, ਜਿਨ੍ਹਾਂ ਦੇ ਉਹ ਜਿਹੜੇ ਗਲੈਂਡ ਨੇ ਸਕਿਨ ਗਲੈਂਡ ਨੇ ਉਹ ਸਹੀ ਨਹੀਂ ਹੁੰਦੇ। ਔਰ ਇਸੇ ਤਰ੍ਹਾਂ ਹੀ ਇਹ ਉਹ ਲੇਅਰ ਆ ਜਿਹਦੇ ਵਿਚ ਸਾਰੇ ਸਰੀਰ ਦੇ ਖੂਨ ਵਿਚੋਂ ਆਏ ਹੋਏ ਮਿਨਰਲਸ, ਸਾਲਟਸ, ਵਿਟਾਮਿਨਸ ਇਹ ਸਾਡੇ ਹੇਅਰ ਰੂਟਸ ਨੂੰ, ਕਿਉਂਕਿ ਹੇਅਰ ਰੂਟਸ ਜਿਹੜੀ ਹੈ ਉਹ ਡਰਮਸ ਦੇ ਏਰੀਏ ਵਿਚ ਹੁੰਦੀ ਹੈ, ਐਪੀਡਰਮਸ ਚ ਨਹੀਂ ਹੁੰਦੀ, ਡਰਮਸ ਦੇ ਏਰੀਏ ਵਿਚ ਹੁੰਦੀ ਹੈ। ਔਰ ਤੁਸੀਂ ਇਹ ਵੇਖੋ ਜੇ ਮਾੜਾ ਜਿਹਾ ਕਿਤੇ ਛਿੱਲਿਆ ਜਾਵੇ ਨਾ ਕਿਸੇ ਥਾਂ ਤੇ ਬਹੁਤਾ, ਉਹ ਦਰਦ ਬਹੁਤ ਕਰਦਾ ਹੈ। ਕਾਰਨ ਕੀ ਆ ਕਿ ਉਹ ਏਰੀਏ ਦੇ ਵਿਚ ਸਾਡੇ ਨਰਵ ਇੰਡਿੰਗ ਨੇ, ਸੈਂਸਰੀ ਫਾਈਬਰਸ ਨੇ, ਉਹ ਸੈਂਸਰੀ ਫਾਈਬਰ ਹੋਣ ਕਰਕੇ ਜੇ ਕੋਈ ਛਿੱਲਿਆ ਜਾਵੇ, ਝਰੀਟ ਆ ਜਾਵੇ ਤੇ ਉਹ ਦੁਖਦੀ ਆ। ਜਿਹੜਾ ਸਾਡਾ ਡਰਮਸ ਲੇਅਰ ਹੈਗਾ ਆ ਇਹਦੇ ਵਿਚ ਫੈਟ ਗਲੈਂਡਸ ਨੇ, ਇਹਦੇ ਵਿਚ ਭਾਵੇਂ ਵੀ ਫੈਟ ਦੀ ਚਰਬੀ ਹੈਗੀ ਉਹਦੇ ਵਿਚ, ਇਹਦੇ ਵਿਚ ਸਾਡੇ ਸਵੈਟ ਗਲੈਂਡਸ ਨੇ, ਇਹਦੇ ਵਿੱਚ ਹੀ ਸਾਡੇ ਹੇਅਰ ਰੂਟਸ ਨੇ, ਇਹ ਸਾਰੀਆਂ ਗੱਲਾਂ ਇਹਦੇ ਵਿੱਚ ਹੈਗੀਆਂ ਨੇ ਇਸ ਡਰਮਸ ਦੇ ਵਿੱਚ। ਔਰ ਡਰਮਸ ਦੇ ਹੇਠਾਂ ਵਾਲਾ ਜਿਹੜਾ ਲੇਅਰ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਹਾਈਪੋਡਰਮਿਸ। ਹਾਈਪੋ ਦਾ ਮਤਲਬ ਹੁੰਦਾ ਹੇਠਾਂ। ਹਾਈਪੋਡਰਮਿਸ ਇਸ ਤਿੰਨਾਂ ਲੇਅਰਾਂ ਤੋਂ ਹੇਠਲਾ ਲੇਅਰ ਆ ਜਿਹਦੇ ਵਿੱਚ ਫੈਟ ਚਰਬੀ ਤਹਿ ਬਣਾ ਕੇ ਰੱਖੀ ਹੁੰਦੀ ਹੈ ਜਿਹਦਾ ਕੰਮ ਐਜ ਏ ਹੋਲ ਸਕਿਨ ਨੂੰ ਬੈਰੀਅਰ ਬਣਾਉਣਾ ਹੈਗਾ। ਸਕਿਨ ਦਾ ਬੈਰੀਅਰ ਬਣਦਾ ਹੈਗਾ ਹੈ ਬਾਹਰੋਂ ਸੱਟ ਲੱਗ ਜਾਵੇ, ਚੋਟ ਲੱਗ ਜਾਵੇ, ਬਾਹਰੋਂ ਟੈਂਪਰੇਚਰ ਵੱਧ ਜਾਵੇ, ਬਾਹਰੋਂ ਟੈਂਪਰੇਚਰ ਘੱਟ ਜਾਵੇ, ਉਹਦਾ ਅੰਗਾਂ ਦੇ ਉੱਪਰ ਜ਼ਿਆਦਾ ਅਸਰ ਨਾ ਹੋਵੇ, ਇਸ ਦੀ ਇਹ ਪ੍ਰੋਟੈਕਸ਼ਨ ਕਰਦੀ ਹੈ ਆਮ ਤੌਰ ਤੇ ਉਹ ਫੈਟ ਲੇਅਰ ਜਿਹੜਾ ਹੈਗਾ ਆ। ਔਰ ਇਸ ਕਰਕੇ ਇਹ ਜਿਹੜਾ ਹੇਠਾਂ ਵਾਲਾ ਲੇਅਰ ਹੈਗਾ ਆ ਇਹਦੇ ਹੇਠਾਂ ਵਾਲੇ ਪਾਸੇ ਇੱਕ ਮੈਂਬਰੇਨ ਲੱਗਿਆ ਹੁੰਦਾ ਆ, ਜਿਵੇਂ ਤੁਸੀਂ ਬਾਜ਼ਾਰ ਚੋਂ ਲੈ ਕੇ ਆਓ ਨਾ ਹਾਂ ਘਿਓ ਬਣਾਉਣ ਵਾਸਤੇ ਜਿਹੜਾ ਫੈਟ ਜਿਹਾ ਲਿਆਉਂਦੇ ਆ ਹਾਂਜੀ, ਔਰ ਉਹਨੂੰ ਤੁਸੀਂ ਵੇਖੋ ਕੱਪੜੇ ਚ ਇੱਕ ਕਾਗਜ਼ ਦੇ ਪਤਲੇ ਚ ਪਰਦੇ ਚ ਲਪੇਟਿਆ ਹੁੰਦਾ ਹੈ। ਇਸੇ ਤਰ੍ਹਾਂ ਕੁਦਰਤ ਨੇ ਵੀ ਇਸ ਫੈਟ ਨੂੰ ਹੇਠਾਂ ਵਾਲੇ ਪਾਸੇ ਕਿਸ ਤਰ੍ਹਾਂ ਦਾ ਇਲਾਸਟੀਜਨ ਟਾਈਪ ਦਾ ਫੈਟ ਹੈਗਾ ਆ, ਪਰਦਾ ਹੈਗਾ ਆ ਜਿਹਦੇ ਨਾਲ ਇਸ ਨੂੰ ਹੱਡੀਆਂ ਦੇ ਨਾਲ ਬੰਨਿਆ ਹੁੰਦਾ ਔਰ ਉਹ ਹੱਡੀਆਂ ਦੇ ਨਾਲ ਚਿਪਕਿਆ ਹੁੰਦਾ, ਜਿਸ ਕਰਕੇ ਇਹ ਫੈਟ ਸਟੇਬਲ ਰਹਿੰਦਾ ਆਪਣੀ ਥਾਂ ਤੇ। ਔਰ ਜੇ ਬਾਹਰੋਂ ਕੋਈ ਸੱਟ ਲੱਗ ਜਾਵੇ ਜਾਂ ਕੁਝ ਐਸਾ ਹੋ ਜਾਵੇ ਤੇ ਫੇਰ ਇਸ ਨੂੰ ਇਹ ਬਚਾਉਂਦਾ ਹੈ, ਉਹਦਾ ਪਤਾ ਕਰਦਾ ਹੈਗਾ। ਹੁਣ ਇਹ ਤਿੰਨ ਲੇਅਰ ਆਪਾਂ ਗਿਣੇ ਆ ਇਸ ਸਕਿਨ ਦੇ, ਇਹਦਾ ਕੰਮ ਕੀ ਆ? ਫਸਟ ਗੱਲ ਤੇ ਆਪਾਂ ਇਹ ਕਹਿ ਦਿੱਤੀ ਵੀ ਇੱਕ ਬਹੁਤ ਵੱਡਾ ਤੰਬੂ ਹੈਗਾ ਆ ਜਿਹੜਾ ਸਾਰੇ ਅੰਗਾਂ ਨੂੰ ਹੀ ਬਾਹਰੋਂ ਕਵਰ ਕਰਦਾ ਹੈਗਾ। ਅਲੱਗ ਅਲੱਗ ਥਾਵਾਂ ਤੇ ਇਹਦੀ ਥਿਕਨੈਸ ਜਿਹੜੀ ਹੈ ਉਹ ਵੱਖਰੀ ਵੱਖਰੀ ਹੈਗੀ ਹੈ। ਬਹੁਤ ਸਾਰੇ ਜ਼ਰੂਰੀ ਅੰਗਾਂ ਦੇ ਵਿੱਚ ਇਹਦੀ ਥਿਕਨੈਸ ਜਿਹੜੀ ਹੈ ਜ਼ਿਆਦਾ ਹੁੰਦੀ ਹੈ। ਜਿਹੜੇ ਅੰਗ ਹੱਡੀਆਂ ਰਾਹੀਂ ਪ੍ਰੋਟੈਕਟ ਕੀਤੇ ਜਾਂਦੇ ਨੇ ਉਹਨਾਂ ਵਿੱਚ ਇਹਦੀ ਥਿਕਨੈਸ ਘੱਟ ਹੁੰਦੀ ਹੈ। ਬਹੁਤ ਰੇਅਰ ਕੰਡੀਸ਼ਨਾਂ ਦੇ ਵਿੱਚ ਜਿਵੇਂ ਛਾਤੀ ਹੈ ਪਸਲੀਆਂ ਦੇ ਹੇਠਾਂ ਹੈ, ਪਸਲੀਆਂ ਨਾਲ ਪ੍ਰੋਟੈਕਟ ਆ, ਇਸ ਕਰਕੇ ਇੱਥੇ ਸਾਡਾ ਜਿਹੜਾ ਫੈਟ ਵਾਲਾ ਲੇਅਰ ਆ ਉਹ ਬਹੁਤ ਪਤਲਾ ਹੁੰਦਾ ਹੈਗਾ। ਜਿਹੜੇ ਸਾਡੇ ਹਿਪ ਜੁਆਇੰਟਸ ਹੈਗੀ ਹੈ ਇਹਦੇ ਵੀ ਬਾਹਰ ਵਾਲੇ ਪਾਸੇ ਜਿਹੜਾ ਫੈਟ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਇਹਦੇ ਅੰਦਰ ਵਾਲੇ ਸਾਡੇ ਜਿਹੜੇ ਅੰਗ ਨੇ ਉਹ ਬੜੇ ਜ਼ਰੂਰੀ ਅੰਗ ਨੇ ਔਰ ਉਹਨਾਂ ਨੂੰ ਸੱਟ ਚੋਟ ਨਾ ਲੱਗੇ ਉਹਦੇ ਬਚਾਅ ਕਰਕੇ ਇਹ ਐਸਾ ਕੁਦਰਤ ਨੇ ਨਿਯਮ ਬਣਾਇਆ। ਇਹ ਵਾਈਟਲ ਆਰਗਨ ਹੈ ਪ੍ਰੋਟੈਕਸ਼ਨ ਦਾ, ਇਸ ਕਰਕੇ ਕਿਉਂਕਿ ਵਾਈਟਲ ਅੰਗਾਂ ਦੀ ਰੱਖਿਆ ਕਰਨ ਵਾਸਤੇ ਉਹਦੀ ਪ੍ਰੋਟੈਕਸ਼ਨ ਕਰਨ ਵਾਸਤੇ ਇਹ ਆਪਣਾ ਕੰਮ ਕਰਦਾ ਹੈਗਾ। ਉਸ ਤੋਂ ਬਾਅਦ ਇਹਦੇ ਵਿੱਚੋਂ ਇੱਕ ਇਸ ਤਰ੍ਹਾਂ ਦਾ ਐਂਜਾਈਮਸ ਵੀ ਪੈਦਾ ਹੁੰਦਾ ਹੈ। ਅਸੀਂ ਆਮ ਤੌਰ ਤੇ ਇੰਡੋਕ੍ਰਾਈਨ ਗਲੈਂਡ ਦੀ ਗੱਲ ਕਰਦੇ ਆ ਨਾ, ਇੰਡੋਕ੍ਰਾਈਨ ਗਲੈਂਡ ਅਸੀਂ ਗਿਣਦੇ ਆ ਉਹ ਗਲੈਂਡ ਜਿਹੜੇ ਸਰੀਰ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਹੈਗੇ ਨੇ ਔਰ ਉਹਨਾਂ ਦਾ ਆਪਣਾ ਕੋਈ ਚੈਨਲ ਨਹੀਂ ਹੈਗਾ, ਆਪਣਾ ਕੋਈ ਅਲੱਗ ਰਸਤਾ ਨਹੀਂ ਹੈਗਾ। ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੀ ਡਾਇਜੈਸਟਿਵ ਸਿਸਟਮ ਹੈ, ਇਹਦਾ ਇੱਕ ਆਪਣਾ ਰਸਤਾ ਹੈਗਾ ਆ ਕਿ ਭਾਈ ਮੂੰਹ ਤੋਂ ਲੈ ਕੇ ਟੱਟੀ ਵਾਲੇ ਰਸਤੇ ਤੱਕ ਇੱਕ ਰਸਤਾ ਹੈਗਾ ਹੈ। ਸਾਰੇ ਰਸਤੇ ਨੂੰ ਅਸੀਂ ਕਹਿੰਦੇ ਹਾਂ ਡਾਇਜੈਸਟਿਵ ਕੈਨਾਲ ਜਾਂ ਡਾਇਜੈਸਟਿਵ ਸਿਸਟਮ ਕਹਿੰਦੇ ਹਾਂ। ਇਸੇ ਤਰ੍ਹਾਂ ਹੀ ਸਾਹ ਕਿਰਿਆ ਹੈ, ਇਸੇ ਤਰ੍ਹਾਂ ਹੀ ਸਰਕੂਲੇਟਰੀ ਕਿਰਿਆ ਹੈਗੀ ਹੈ, ਉਹਨਾਂ ਦਾ ਇੱਕ ਆਪਣਾ ਰਸਤਾ ਹੈਗਾ। ਪਰ ਜੇ ਇੰਡੋਕ੍ਰਾਈਨ ਗਲੈਂਡਸ ਨੇ ਉਹਨਾਂ ਦਾ ਆਪਣਾ ਕੋਈ ਰਸਤਾ ਨਹੀਂ ਹੈਗਾ, ਜਿਹੜਾ ਖੂਨ ਉਹਦੇ ਕੋਲ ਆਉਂਦਾ ਆ ਖੁਰਾਕ ਦੇਣ ਵਾਸਤੇ ਆਕਸੀਜਨ ਦੇਣ ਵਾਸਤੇ ਉਹਦੇ ਰਾਹੀਂ ਹੀ ਇਹ ਆਪਣਾ ਬਣਿਆ ਹੋਇਆ ਸੀਕ੍ਰੀਸ਼ਨ, ਇਹਨੂੰ ਅਸੀਂ ਸੀਕ੍ਰੀਸ਼ਨ ਕਹਿੰਦੇ ਹਾਂ ਔਰ ਦੂਸਰਾ ਇਹਦਾ ਨਾਂ ਹਾਰਮੋਨ ਦਿਆ, ਉਹਨਾਂ ਨੂੰ ਅਸੀਂ ਹਾਰਮੋਨਸ ਕਹਿੰਦੇ ਹਾਂ, ਇਹ ਬਾਕੀ ਸਾਰੇ ਸਰੀਰ ਦੇ ਵਿੱਚ ਭੇਜਦੇ ਰਹਿੰਦੇ ਨੇ। ਔਰ ਉਸੇ ਤਰ੍ਹਾਂ ਦਾ ਹੀ ਮੈਂ ਇਹ ਗੱਲ ਦੱਸ ਕੇ ਤੁਹਾਨੂੰ ਦੱਸਣਾ ਇਹ ਚਾਹੁੰਦਾ, ਕੈਰੋਟੋਸਾਈਟ ਨਾਂ ਦਾ ਇੱਕ ਹਾਰਮੋਨਸ ਇਹ ਸਕਿਨ ਪੈਦਾ ਕਰਦੀ ਹੈ ਔਰ ਜਿਹੜੀ ਇਸ ਸਕਿਨ ਦੇ ਕਲਰ ਨੂੰ ਪ੍ਰੋਟੈਕਟ ਕਰਨ ਵਾਸਤੇ ਮਦਦ ਕਰਦੀ ਹੈ। ਤਾਂ ਕਿ ਸਕਿਨ ਦਾ, ਹੁਣ ਸਕਿਨ ਦੇ ਜਦੋਂ ਕਲਰ ਦੀ ਗੱਲ ਆਉਂਦੀ ਹੈ ਨਾ ਜੀਮਾ ਸਾਹਿਬ, ਸਾਡੇ ਸਾਹਮਣੇ ਬੜੀ ਤਰ੍ਹਾਂ ਦੇ ਆਮ, ਇੱਕ ਤਾਂ ਨੈਚੁਰਲ ਕਲਰ ਹੈਗੇ, ਅਫਰੀਕਨ ਕੰਟਰੀ ਹੋਣਗੇ ਤੇ ਉਹਨਾਂ ਦੇ ਕਾਲੇ ਲੋਕ ਹੋਣਗੇ, ਪੱਛਮੀ ਦੇਸ਼ਾਂ ਦੇ ਲੋਕ ਹੋਣਗੇ ਤੇ ਉਹ ਥੋੜੇ ਜੇ ਪੀਲੇ ਰੰਗ ਦੇ ਹੋਣਗੇ, ਅਸੀਂ ਜਿਹੜੇ ਵੀਟ ਕਲਰ ਦੇ ਹੈਗੇ ਆ।
1: ਹਾਂਜੀ,
3: ਇਹ ਸਾਰੀ ਗੱਲ ਇਸ ਹਾਰਮੋਨ ਦੇ ਉੱਪਰ ਡਿਪੈਂਡ ਕਰਦੀ ਹੈ, ਜਿਹੜਾ ਹਾਰਮੋਨ ਮੈਲਪੀਜੀਅਨ, ਉਸ ਨੂੰ ਕਹਿੰਦੇ ਆ ਮਾਲਪੀਜੀਅਨ ਲੇਅਰ, ਮਾਲਪੀਜੀਅਨ ਲੇਅਰ ਨੂੰ ਸਥਾਪਿਤ ਕਰਦਾ ਹੈ ਕਿ ਕਿੰਨਾ ਕਿੰਨਾ ਕਿਸੇ ਦੇ ਵਿੱਚ ਕਪੈਸਿਟੀ ਹੈਗੀ ਹੈ ਕਿ ਇਸ ਨੂੰ ਉੱਥੇ ਰੱਖ ਸਕੇ। ਕਿਹੜੇ ਲੇਅਰ ਨੂੰ? ਜਦੋਂ ਖੂਨ ਕਿਸੇ ਥਾਂ ਤੇ ਜਾਂਦਾ ਹੈ ਨਾ, ਜਿਸੇ ਵੀ ਅੰਗ ਦੇ ਵਿਚ ਕਿਸੇ ਵੀ ਸ਼ੈਲ ਦੇ ਵਿਚ ਤੇ ਫਿਰ ਖੂਨ ਵਾਪਿਸ ਆਉਂਦਾ ਹੈ ਜਾਂਦਾ ਹੈ ਆਕਸੀਜਨ ਤੇ ਖੁਰਾਕ ਲੈ ਕੇ ਤੇ ਉਹ ਆਕਸੀਜਨ ਤੇ ਖੁਰਾਕ ਜਿਹੜੀ ਉਹ ਮੈਟਾਬੋਲਾਈਜ਼ ਹੋ ਜਾਂਦੀ ਹੈ ਉਹ ਉੱਡ ਜਾਂਦੀ ਹੈ ਹਜਮ ਹੋ ਗਿਆ ਕੰਮ ਲੇਕਿਨ ਜਿਹੜਾ ਵਾਪਸੀ ਖੂਨ ਆਉਂਦਾ ਆ ਉਹਦੇ ਵਿਚ ਗਾਰਬੇਜ ਵਾਪਿਸ ਆਉਂਦਾ ਆ ਪਰ ਕੁਝ ਰੈਜੀਜੁਅਲ ਪੋਰਸ਼ਨ ਸਾਡੇ ਇਸ ਖੂਨ ਦਾ ਉੱਥੇ ਰਹਿ ਜਾਂਦਾ ਹੈਗਾ
4: ਜੀ
3: ਸੱਟ ਲੱਗੀ ਖੂਨ ਸਾਫ ਕਰ ਦਿੱਤਾ ਪਰ ਜੇ ਤੁਸੀਂ ਕਿਸੇ ਐਸੇ ਲੈਂਸ ਦੇ ਨਾਲ ਵੇਖਣਾ ਸ਼ੁਰੂ ਕਰੋ ਤੇ ਉਸ ਥਾਂ ਤੇ ਤੁਹਾਨੂੰ ਖੂਨ ਦੇ ਸੈੱਲ ਫਿਰ ਵੀ ਮਿਲ ਜਾਣਗੇ ਇਸ ਤਰ੍ਹਾਂ ਦੇ ਛੋਟੇ ਛੋਟੇ ਕਣ ਜੁੜ ਕੇ ਇੱਕ ਐਸਾ ਲੇਅਰ ਇਸ ਥਾਂ ਤੇ ਸਕਿਨ ਦੇ ਵਿਚ ਸਥਾਪਿਤ ਕਰਦੇ ਨੇ ਐਪੀਡਰਮਸ ਦੇ ਥੱਲੇ ਜਿਹੜਾ ਇਸ ਸਾਡੀ ਚਮੜੀ ਨੂੰ ਰੰਗ ਦਿੰਦਾ ਹੈ ਔਰ ਇਸ ਰੰਗ ਦੇ ਕਰਕੇ ਹੀ ਸਾਡਾ ਰੰਗ ਵੱਖਰਾ ਵੱਖਰਾ ਹੁੰਦਾ ਹੈ ਕਿ ਉਹ ਜਿਹੜਾ ਹਾਰਮੋਨ ਪੈਦਾ ਕੀਤਾ ਇਸ ਨੇ ਕੈਰੇਟੀਨੋਸਾਈਟ ਕੈਰੇਟੀਨੋਸਾਈਟ ਹਾਰਮੋਨ ਨੇ ਇਹ ਸੰਭਵ ਬਣਾਉਣਾ ਆ ਕਿ ਇੱਥੇ ਕਿੰਨਾ ਰੈਜੀਡੂਅਲ ਰਹਿ ਸਕਦਾ ਜਿਹੜੇ ਲੋਕ ਭੂਮਤ ਰੇਖਾ ਦੇ ਨੇੜੇ ਰਹਿੰਦੇ ਨੇ ਜਿੱਥੇ ਸਨ ਰੇਜ਼ ਸਿੱਧੀਆਂ ਡਾਇਰੈਕਟ ਪੈਂਦੀਆਂ ਨੇ ਉੱਥੇ ਰੈਜੀਡੂਅਲ ਪੋਰਸ਼ਨ ਜ਼ਿਆਦਾ ਛੇਤੀ ਸੁੱਕ ਕੇ ਜੰਮ ਕੇ ਤੇ ਕਾਲੇ ਰੰਗ ਦਾ ਹੋ ਜਾਂਦਾ ਔਰ ਜਿਨ੍ਹਾਂ ਦੇ ਵਿਚ ਆਮ ਤੌਰ ਤੇ ਠੰਡੇ ਦੇਸ਼ਾਂ ਚ ਰਹਿੰਦੇ ਨੇ ਉਸ ਥਾਂ ਤੇ ਇਹ ਹਾਰਮੋਨ ਘੱਟ ਪੈਦਾ ਹੁੰਦਾ ਹੈ ਰੈਜੀਡੂਅਲ ਉਹਨਾਂ ਦਾ ਘੱਟ ਰਹਿੰਦਾ ਜਿਵੇਂ ਆਇਆ ਉਵੇਂ ਸਾਰਾ ਕੁਝ ਵਾਪਸ ਚਲਾ ਜਾਂਦਾ ਹੈ ਔਰ ਉਹਨਾਂ ਦੀ ਚਮੜੀ ਦਾ ਰੰਗ ਚਿੱਟਾ ਹੁੰਦਾ ਹੈ ਅਸੀਂ ਮਿਡਲ ਦੇ ਵਿਚ ਆ ਜਾਂਦੇ ਹਾਂ ਸਾਡੀ ਚਮੜੀ ਦਾ ਰੰਗ ਜਿਹੜਾ ਹੈ ਉਹ ਇਹਨੂੰ ਅਸੀਂ ਕਣਕ ਵਰਨਾ ਕਹਿ ਦਿੰਦੇ ਹਾਂ ਜੀ ਸੋ ਇਸ ਕਰਕੇ ਇਸ ਹਾਰਮੋਨ ਦੇ ਕਰਕੇ ਭਾਵ ਕੀ ਆ ਇਹ ਸਾਰੀ ਗੱਲ ਕਹਿਣ ਤੋਂ ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਵੀ ਇੱਕ ਤਾਂ ਸਾਡੀਆਂ ਪੰਜ ਗਿਆਨ ਇੰਦਰੀਆਂ ਦੇ ਵਿਚ ਛੇਵੀਂ ਇੰਦਰੀ ਸਕਿਨ ਆ
4: ਜੀ
3: ਦੂਸਰਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਹਾਰਮੋਨਸ ਜਿੰਨੇ ਵੀ ਸਾਰੇ ਸਰੀਰ ਦੇ ਵਿਚ ਅਲੱਗ ਅਲੱਗ ਗਲੈਂਡ ਹੈਗੇ ਨੇ ਉਹਨਾਂ ਹਾਰਮੋਨਸ ਵਾਲਾ ਕੰਮ ਵੀ ਸਾਡੀ ਇਹ ਸਕਿਨ ਕਰਦੀ ਹੈ
4: ਜੀ
3: ਔਰ ਇਹ ਸਾਡੀ ਚਮੜੀ ਨੂੰ ਰੰਗ ਦਿੰਦੀ ਹੈ ਪੀਲੇ ਰੰਗ ਦੇ ਸੰਬੰਧ ਵਿਚ ਮੈਂ ਤੁਹਾਨੂੰ ਦੱਸਿਆ ਕਿ ਜਿੰਨਾ ਵੀ ਖੂਨ ਅੰਤੜੀਆਂ ਨੂੰ ਜਾਂਦਾ ਹੈ ਇਹਦਾ ਵਾਪਸੀ ਦਾ ਉਹ ਰਸਤਾ ਨਹੀਂ ਹੈਗਾ ਤੁਸੀਂ ਇਥੋਂ ਟਿਕਟ ਕਟਾਈ ਆ ਤੇ ਇੰਡੀਆ ਨੂੰ ਜਾਣਾ ਹੈ ਜਹਾਜ਼ ਤੇ ਚੜੇ ਹੋ ਕੋਈ ਸਿੰਗਾਪੁਰ ਵਾਲੇ ਪਾਸੋਂ ਜਾਂਦਾ ਹੈ ਕੋਈ ਕਿਸੇ ਹੋਰ ਪਾਸੋਂ ਜਾਂਦਾ ਹੈ ਕੋਈ ਕਿਸੇ ਹੋਰ ਪਾਸੋਂ ਜਾਂਦਾ ਹੈਗਾ ਪਰ ਪਹੁੰਚਦੇ ਉੱਥੇ ਹੀ ਨੇ ਅੰਤੜੀਆਂ ਦਾ ਜਿਹੜਾ ਖੂਨ ਹੈ ਇਹ ਸਿੱਧਾ ਦਿਲ ਨੂੰ ਵਾਪਸੀ ਵਿਚ ਨਹੀਂ ਆਉਂਦਾ ਜਦੋਂ ਇੰਡੀਆ ਤੋਂ ਫਿਰ ਵਾਪਸ ਆਉਣਾ ਨਹੀਂ ਇਹ ਵੀ ਟ੍ਰੈਫਿਕ ਹੋਰ ਰਸਤਿਓਂ ਜਾਏਗੀ ਔਰ ਉਹ ਜਿਹੜਾ ਰਸਤਾ ਹੈ ਉਹ ਲਿਵਰ ਹੈਗਾ ਲਿਵਰ ਦੇ ਰਸਤਿਓਂ ਜਿੰਨਾ ਵੀ ਅੰਤੜੀਆਂ ਦੇ ਵਿਚੋਂ ਖੂਨ ਇਕੱਠਾ ਹੋਇਆ ਇਹ ਨਹੀਂ ਹੈ ਕਿ ਅੰਤੜੀਆਂ ਦੇ ਵਿਚ ਸਾਰੀ ਖੁਰਾਕ ਆਉਂਦੀ ਹੈ ਤੇ ਉਹ ਜਿੰਨੀ ਮਰਜ਼ੀ ਰੱਖ ਲਿਆ ਆਪਣੇ ਕੋਲ ਐ ਨਹੀਂ ਹੁੰਦਾ ਲਾਂਗਰੀ ਨੂੰ ਇਹ ਹੱਕ ਨਹੀਂ ਹੈਗਾ ਕਿ ਵੀ ਉਹ ਪਹਿਲਾਂ ਵਧੀਆ ਵਧੀਆ ਮਾਲ ਪ੍ਰਸ਼ਾਦ ਆਪਣੇ ਹੱਥ ਰੱਖ ਲਵੇ ਉਹਨੂੰ ਮਿਲਣਾ ਉਸੇ ਤਰ੍ਹਾਂ ਹੀ ਹੈ ਪੰਗਤ ਚ ਬੈਠ ਕੇ ਹੀ ਉਸਨੇ ਖਾਣਾ ਹੈਗਾ ਆ ਭਾਵੇਂ ਉਹ ਹਾਰਟ ਹੋਵੇ ਉਹਦੇ ਵਿਚੋਂ ਸਾਰਾ ਖੂਨ ਲੰਘਣਾ ਤੇ ਭਾਵੇਂ ਸਾਡੀਆਂ ਅੰਤੜੀਆਂ ਹੋਣ ਜਿਹਦੇ ਵਿਚੋਂ ਸਾਰੀ ਖੁਰਾਕ ਦੇ ਵਿਚੋਂ ਖੂਨ ਬਣਨਾ ਹੁੰਦਾ ਆ ਇਹਨਾਂ ਨੂੰ ਮਿਲਣਾ ਉਸੇ ਪ੍ਰੋਸੈਸ ਦੇ ਮੁਤਾਬਕ ਹੀ ਹੈ ਚੰਗਾ ਵੀ ਜਦੋਂ ਰਸਤਾ ਵਰਤਾਵਾ ਆਏਗਾ ਉਹ ਤੁਹਾਨੂੰ ਦੇਵੇਗਾ ਅੰਤੜੀ ਨੂੰ ਵੀ ਇਸੇ ਤਰ੍ਹਾਂ ਹੀ ਖੂਨ ਮਿਲਦਾ ਆ ਤੇ ਇਸੇ ਤਰ੍ਹਾਂ ਹੀ ਵਾਪਸ ਜਾਂਦਾ ਜਿਵੇਂ ਦੂਜੇ ਅੰਗਾਂ ਤੋਂ ਜਾਂਦਾ ਪਰ ਇਹਦੀ ਟ੍ਰੈਫਿਕ ਜਿਹੜੀ ਹੈ ਚੇਂਜ ਹੋ ਜਾਂਦੀ ਹੈ ਆਉਂਦਾ ਸਿੱਧਾ ਜਿਹਨੂੰ ਅਸੀਂ ਕਹਿੰਦੇ ਹਾਂ ਡਿਸੈਂਡਿੰਗ ਐਬਡੋਮੀਨਲ ਅਓਰਟਾ ਡਿਸੈਂਡਿੰਗ ਦਾ ਮਤਲਬ ਹੋ ਗਿਆ ਹੇਠਾਂ ਉਤਰਨ ਵਾਲੀ
4: ਜੀ
3: ਐਬਡੋਮੀਨਲ ਮਤਲਬ ਹੁੰਦਾ ਐਬਡੋਮਨ ਵਾਲੀ ਐਓਟਾ ਉਹ ਨਾਲੀ ਜਿਹੜੀ ਹਾਰਟ ਚੋਂ ਨਿਕਲਦੀ ਹੈ ਤੇ ਸਾਰੇ ਬਾਕੀ ਸਰੀਰ ਦੇ ਅੰਗਾਂ ਨੂੰ ਖੂਨ ਦਿੰਦੀ ਹੈ ਡਿਸੈਂਡਿੰਗ ਐਬਡੋਮੀਨਲ ਐਓਟਾ ਦੇ ਵਿੱਚੋਂ ਜਿਹੜੀ ਨਾੜੀ ਅੰਤੜੀਆਂ ਨੂੰ ਖੂਨ ਦਿੰਦੀ ਹੈ ਉਹ ਤਾਂ ਬਾਕੀ ਅੰਗਾਂ ਦੇ ਮੁਤਾਬਕ ਹੀ ਹੈਗਾ ਲੇਕਿਨ ਇਹਨਾਂ ਅੰਤੜੀਆਂ ਤੋਂ ਜਿਹੜਾ ਖੂਨ ਵਾਪਸ ਜਾਣਾ ਹੈ ਨਾ ਉਹ ਸਿੱਧੇ ਰਸਤੇ ਵਾਪਸ ਨਹੀਂ ਜਾਣਾ ਜਿਵੇਂ ਦੂਜਿਆਂ ਦਾ ਜਾਈ ਜਾਂਦਾ ਜਿਹਨੂੰ ਅਸੀਂ ਵੇਨਸ ਸਿਸਟਮ ਕਹਿੰਦੇ ਹਾਂ ਇਹਨੂੰ ਅਸੀਂ ਵੇਨਸ ਸਿਸਟਮ ਨਹੀਂ ਕਹਿੰਦੇ ਇਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ ਔਰ ਇਹ ਮੈਂ ਰੰਗ ਦੀ ਗੱਲ ਕਰ ਰਿਹਾ ਯਾਦ ਰੱਖਣਾ ਪਿਆ ਰੰਗ ਦੀ ਗੱਲ ਕਰ ਰਿਹਾ ਮੈਂ ਪੁਆਇੰਟ ਤੋਂ ਭੁੱਲਣਾ ਨਹੀਂ ਚਾਹੁੰਦਾ ਵੀ ਮੈਂ ਪੁਆਇੰਟ ਕਿਹੜਾ ਡਿਸਕਸ ਕਰ ਰਿਹਾ ਚਮੜੀ ਦੇ ਵੱਖਰੇ ਵੱਖਰੇ ਰੰਗਾਂ ਦੀ ਗੱਲ ਹੋ ਰਹੀ ਹੈ ਜਿਹੜੇ ਮਾਲਪੀਜੀਅਨ ਲੇਅਰ ਜ਼ਿਆਦਾ ਬਣਦਾ ਹੈ ਅਫਰੀਕਨ ਕੰਟਰੀ ਦੇ ਵਿਚ ਜਾਂ ਭੂਮਧ ਰੇਖਾ ਦੇ ਨੇੜੇ ਲੋਕਾਂ ਦੇ ਰਹਿਣ ਕਰਕੇ ਉਹ ਇਸ ਕੈਰੋਟਾਈਨਸ ਹਾਰਮੋਨਸ ਦੇ ਕਰਕੇ ਆ ਉਹਦਾ ਰੰਗ ਕਾਲਾ ਹੁੰਦਾ ਹੈ ਮੈਂ ਪੀਲੇ ਰੰਗ ਦੀ ਗੱਲ ਕਰ ਰਿਹਾ ਹਾਂ ਕਿ ਉਹ ਇਸ ਕਰਕੇ ਹੁੰਦਾ ਆ ਵੀ ਅੰਤੜੀਆਂ ਚੋਂ ਜਿੰਨਾ ਵੀ ਖੂਨ ਵਾਪਸੀ ਜਾਂਦਾ ਹੈ ਨਾ ਇਸ ਟ੍ਰੈਫਿਕ ਨੂੰ ਵੱਖਰੇ ਰਸਤੇ ਚੋਂ ਇਹਦੀ ਫਲਾਈਟ ਜਾਂਦੀ ਹੈ ਔਰ ਇਸ ਨੂੰ ਅਸੀਂ ਕਹਿੰਦੇ ਹਾਂ ਪੋਰਟਲ ਸਿਸਟਮ
4: ਜੀ
3: ਹੈ ਵੇਨਸ ਸਿਸਟਮ ਹੀ ਲੇਕਿਨ ਇਹਦਾ ਨਾਂ ਕੀ ਹੈ ਪੋਰਟਲ ਸਿਸਟਮ ਔਰ ਇਹ ਜਿਹੜਾ ਪੋਰਟਲ ਸਿਸਟਮ ਪੋਰਟ ਪੰਜਾਬੀ ਜੀ ਕਹਿੰਦੇ ਨਾ ਵੀ ਪੋਰਟ ਚ ਦਾਣੇ ਪੈ ਗਏ ਆ ਇਹ ਸਾਰੇ ਖਾਦ ਖੁਰਾਕ ਦਾ ਜਿੰਨਾ ਵੀ ਸਿਸਟਮ ਦਾ ਖੂਨ ਵਾਪਸ ਜਾਣਾ ਆ ਉਹ ਇਹ ਪੋਰਟਲ ਸਿਸਟਮ ਦੇ ਰਾਹੀਂ ਲਿਵਰ ਵਿਚ ਜਾਂਦਾ ਆ ਤੇ ਲਿਵਰ ਦੇ ਵਿਚ ਮੈਂ ਆਪਾਂ ਗੱਲ ਕਰੀਏ ਕਿਸੇ ਤੁਹਾਨੂੰ ਯਾਦ ਹੀ ਹੋਣਾ ਆ ਵੀ ਲਿਵਰ ਸਾਡਾ ਕਬਾੜੀਏ ਦੀ ਦੁਕਾਨ ਆ ਜਿਹੜੀ ਚੀਜ਼ ਇਹਦੇ ਕੋਲ ਚਲੀ ਗਈ ਇਹਨੇ ਸਾਰੇ ਐਂ ਪੁਰਜੇ ਖਿਲਾਰ ਦੇਣੇ ਆ ਤੇ ਜਿਹੜਾ ਜਿਹੜਾ ਪੁਰਜਾ ਜਿੰਨਾ ਜਿੰਨਾ ਜਿਵੇਂ ਜਿਵੇਂ ਉਹਦੇ ਕੋਲ ਹੋਵੇ ਉਹਦੇ ਮੁਤਾਬਕ ਵੇਚ ਕੇ ਉਹਨੇ ਆਪਣੇ ਪੈਸੇ ਕਮਾਉਣੇ ਆਪਣਾ ਧੰਦਾ ਉਹਦਾ ਇਸੇ ਤਰ੍ਹਾਂ ਹੀ ਚੱਲਦਾ ਲਿਵਰ ਦਾ ਕੰਮ ਇਹ ਹੀ ਆ ਭਾਈ ਜਿਹੜਾ ਖੂਨ ਅੰਤੜੀਆਂ ਦੇ ਵਿਚੋਂ ਵਾਪਸ ਆਇਆ ਉਹਦੇ ਵਿਚ ਕਿੰਨੀ ਸ਼ੂਗਰ ਆ ਜਿਹੜਾ ਸਰਕੂਲੇਟ ਕਰ ਰਿਹਾ ਸਾਰੇ ਬਲੱਡ ਇਹ ਨੀ ਵੀ ਅੰਤੜੀਆਂ ਦੇ ਅੰਦਰਲੇ ਪਾਸੇ ਕਿੰਨੀ ਸ਼ੂਗਰ ਖਾ ਲਏ ਕਿੰਨੇ ਕਿੰਨੇ ਚੂਬਲੇ ਤੁਸੀਂ ਜਾਂ ਕਿੰਨੇ ਰਸਗੁੱਲੇ ਖਾ ਲਏ ਜਿਹੜਾ ਖੂਨ ਸਾਰੇ ਸਰੀਰ ਨੂੰ ਸਪਲਾਈ ਕਰ ਰਿਹਾ ਆ ਉਹਦੇ ਵਿਚ ਕਿੰਨੀ ਸ਼ੂਗਰ ਸੀਗੀ ਕਿੰਨਾ ਕੋਲੈਸਟਰੋਲ ਸੀਗਾ ਜਾਂ ਉਹਦੇ ਵਿਚ ਕਿੰਨਾ ਆਇਰਨ ਸੀਗਾ ਇਹ ਸਾਰੀਆਂ ਚੀਜ਼ਾਂ ਜਦੋਂ ਖੂਨ ਦੇ ਰਾਹੀਂ ਵਾਪਸ ਇਹਦੇ ਵਿਚ ਪਹੁੰਚਦੀਆਂ ਨੇ ਲਿਵਰ ਦੇ ਵਿਚ ਤੇ ਇਹਨਾਂ ਸਾਰੀਆਂ ਨੂੰ ਉਹ ਖਿਲਾਰ ਦਿੰਦਾ ਔਰ ਲਿਵਰ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੋਲੈਸਟਰੋਲ ਹੈ ਟੋਟਲ ਕੋਲੈਸਟਰੋਲ ਹੋ ਗਿਆ ਤੇ ਐਲਡੀਐਚ ਹੋ ਗਿਆ ਜਿਹੜਾ ਹੈ ਐਚਡੀਐਲ ਹੋ ਗਿਆ ਔਰ ਵੈਰੀ ਲੋ ਲਿਪੋ ਪ੍ਰੋਟੀਨ ਜਿਹੜਾ ਹੈਗਾ ਉਹ ਵੀ ਹੋ ਗਿਆ ਤੇ ਇਸ ਤਰ੍ਹਾਂ ਕਰਕੇ ਉਹਦੀਆਂ ਅਲੱਗ ਅਲੱਗ ਕਿਸਮਾਂ ਜਿਵੇਂ ਖੰਡ ਜਿਹੜੀ ਹੁੰਦੀ ਹੈ ਉਹ ਮੋਟੀ ਖੰਡ ਹੁੰਦੀ ਹੈ ਬਰੀਕ ਖੰਡ ਹੁੰਦੀ ਤੇ ਮੈਦਾ ਖੰਡ ਹੁੰਦੀ ਹੈ ਇਸ ਤਰ੍ਹਾਂ ਕਰਕੇ ਉਹਦੀਆਂ ਅਲੱਗ ਅਲੱਗ ਕਿਸਮਾਂ ਦੇ ਤੌਰ ਤੇ ਇਹ ਲਿਵਰ ਜਿਹੜਾ ਉਹਨੂੰ ਖਿਲਾਰ ਦਿੰਦਾ ਹੁਣ ਮੈਂ ਗੱਲ ਤੇ ਕਰਨੀ ਆ ਇਸ ਰੰਗ ਦੀ ਰੰਗ ਦੇ ਮੁਤਾਬਕ ਜਿੰਨਾ ਆਇਰਨ ਅੰਤੜੀਆਂ ਦੇ ਵਿਚੋਂ ਆਉਂਦਾ ਹੈਗਾ ਆ ਲਿਵਰ ਦੇ ਵਿਚ ਉਸ ਖੂਨ ਦੇ ਵਿਚ ਉਸ ਲਿਵਰ ਦੇ ਵਿਚੋਂ ਆਏ ਹੋਏ ਖੂਨ ਨੂੰ ਆਇਰਨ ਖਾਸ ਤੌਰ ਤੇ ਆਇਰਨ ਨੂੰ ਇਹ ਲਿਵਰ ਤੋੜ ਦਿੰਦਾ ਹੈ ਤੇ ਕੀ ਬਣਾ ਦਿੰਦਾ ਹੈ ਬਿਲੀ ਰੂਬਨ ਬਿਲੀ ਬਰਡਨ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਇਹ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਜਿਹੜੇ ਨੇ ਇਹ ਸਾਡੇ ਇਸ ਚਮੜੀ ਦੇ ਰੰਗ ਵਾਸਤੇ ਜਿੰਮੇਵਾਰ ਹੁੰਦੇ ਨੇ ਔਰ ਜੇ ਇਹ ਜ਼ਿਆਦਾ ਹੋਣ ਉਹਦੇ ਕੋਲ ਤੇ ਸਾਡੇ ਕੋਲ ਮੇਰੇ ਕੋਲ ਬਹੁਤਾ ਸਮਾਨ ਹੋ ਗਿਆ ਤੇ ਮੈਂ ਸਸਤੇ ਭਾਅ ਵੇਚ ਦੇਣਾ ਜ਼ਿਆਦਾ ਹੀ ਕੱਢ ਦੇਣਾ ਬਾਹਰ ਜੇ ਜ਼ਿਆਦਾ ਲਿਵਰ ਦੇ ਵਿਚ ਆਇਰਨ ਟੁੱਟਿਆ ਤੇ ਜ਼ਿਆਦਾ ਲਿਵਰ ਨੇ ਆਇਰਨ ਜਿਹੜਾ ਬਾਹਰ ਭੇਜ ਦਿੱਤਾ ਤੇ ਅਲਟੀਮੇਟ ਰੰਗ ਦਾ ਸਾਡਾ ਰੰਗ ਪੀਲਾ ਹੋ ਜਾਏਗਾ ਜਿਹੜਾ ਲਿਮਟ ਤੋਂ ਵੱਧ ਜਾਏਗਾ ਉਸ ਨੂੰ ਅਸੀਂ ਕਹਿੰਦੇ ਇਹਨੂੰ ਪੀਲਿਆ ਹੋ ਗਿਆ ਔਰ ਜੇ ਲਿਵਰ ਦੇ ਵਿਚ ਆਉਣ ਵਾਲਾ ਖੂਨ ਉਸ ਤੋਂ ਘੱਟ ਹੈ ਕਿਉਂਕਿ ਰੈਜੀਡੂਅਲ ਬਹੁਤ ਰਹਿ ਗਿਆ ਸਕਿਨ ਦੇ ਵਿਚ ਰੈਜੀਡੂਅਲ ਪੋਰਸ਼ਨ ਬਹੁਤ ਰਹਿ ਗਿਆ ਅਲਟੀਮੇਟ ਸਰਕੂਲੇਟਿੰਗ ਕਰਨ ਵਾਲੇ ਹਾਲਾਤ ਦੇ ਵਿਚ ਸਾਡੇ ਕੋਲ ਇਹ ਆਇਰਨ ਬਹੁਤ ਘੱਟੋ ਘੱਟ ਕੁਆਂਟਿਟੀ ਦੇ ਵਿਚ ਰਹਿ ਗਿਆ ਔਰ ਘੱਟੋ ਘੱਟ ਕੁਆਂਟਿਟੀ ਚ ਰਹਿਣ ਕਰਕੇ ਜਦੋਂ ਲਿਵਰ ਚ ਗਿਆ ਤੇ ਉਹ ਜਾਂਦਾ ਹੀ ਇੰਨੀ ਕੁ ਕੁਆਂਟਿਟੀ ਵਿਚ ਜਿੰਨਾ ਕੁ ਲੋੜ ਹੈਗੀ ਹੈ ਉਹਦੇ ਮੁਤਾਬਕ ਹੀ ਬਹੁਤ ਸਾਰੇ ਲੋਕਾਂ ਦਾ ਰੰਗ ਜਿਹੜਾ ਆ ਕਣਕ ਵਿੰਨਾ ਹੁੰਦਾ ਆ ਜਾਂ ਬਹੁਤ ਸਾਰੇ ਲੋਕਾਂ ਦਾ ਰੰਗ ਪੀਲਾ ਪਿਲਤਨ ਵਿਚ ਹੁੰਦਾ ਗੁਲਾਬੀ ਹੁੰਦਾ ਨਹੀਂ ਹੁੰਦਾ ਔਰ ਇਹ ਸਾਨੂੰ ਇੱਕ ਭੁਲੇਖਾ ਪਾਉਣ ਵਾਲੀ ਗੱਲ ਹੈਗੀ ਇਸੇ ਕਰਕੇ ਡਾਕਟਰਾਂ ਨੇ ਇਹਦਾ ਐਚ ਬੀ ਟੈਸਟ ਕਰਾਂਗੇ ਭਾਈ ਹੈਮੋਗਲੋਬਿਨ ਟੈਸਟ ਕਰਾਂਗੇ ਇਹਦੇ ਖੂਨ ਦੇ ਵਿਚ ਕਿੰਨੇ ਪਰਸੈਂਟ ਆਇਰਨ ਹੈਗਾ ਹੈਗਾ ਸੋ ਇਹ ਸਾਰੀਆਂ ਗੱਲਾਂ ਕਰਕੇ ਇਹ ਜਿਹੜਾ ਫੰਕਸ਼ਨ ਹੈਗਾ ਆ ਇਹ ਫੰਕਸ਼ਨ ਵੀ ਸਾਡੀ ਇਸ ਸਕਿਨ ਦਾ ਫੰਕਸ਼ਨ ਹੈਗਾ ਆ ਕਿ ਭਾਈ ਇਹ ਸਾਡੀ ਚਮੜੀ ਨੂੰ ਰੰਗ ਕਿੱਥੋਂ ਮਿਲਦਾ ਹੈਗਾ ਆ ਔਰ ਇਹ ਰੰਗ ਵਾਸਤੇ ਕਿਹੜਾ ਇੱਕ ਹਾਰਮੋਨ ਹੈਗਾ ਆ ਜਿਹੜਾ ਇਸ ਗੱਲ ਨੂੰ ਐਕਟੀਵੇਟ ਕਰਦਾ ਆ ਤੇ ਉਹ ਵੀ ਪੈਦਾ ਕਿੱਥੇ ਹੁੰਦਾ ਆ ਸਕਿਨ ਦੇ ਬੜੀ ਇੰਪੋਰਟੈਂਟ ਗੱਲ ਹੋਗੀ ਕਵਰ ਤਾਂ ਕਰਦੀ ਹੀ ਕਰਦੀ ਹੈਗੀ ਹੈ ਸਾਰੇ ਸਰੀਰ ਨੂੰ ਪ੍ਰੋਟੈਕਟ ਤਾਂ ਬਾਹਰ ਦੀਆਂ ਅਲਟਰਾ ਵਾਇਲਟ ਰੇਜ਼ ਤੋਂ ਗਰਮੀ ਤੋਂ ਸਰਦੀ ਤੋਂ ਪ੍ਰੋਟੈਕਟ ਕਰਦੀ ਕਰਦੀ ਹੈਗੀ ਇਹਦਾ ਅਸਰ ਜਾਣ ਨਹੀਂ ਦਿੰਦੀ ਹੇਠਾਂ ਵਾਲੇ ਪਾਸੇ ਔਰ ਇਸ ਤੋਂ ਇਲਾਵਾ ਇਹ ਹਾਰਮੋਨ ਦਾ ਕੰਮ ਨਹੀਂ ਕਰਦੀ ਹੈ ਇਸ ਤੋਂ ਇਲਾਵਾ ਇਹ ਇਸ ਸਕਿਨ ਦੇ ਕਲਰ ਨੂੰ ਵੀ ਮੈਂਟੇਨ ਆਪਣੇ ਆਪ ਨੂੰ ਰੱਖਣ ਵਾਸਤੇ ਹੀ ਵੀ ਇਹ ਡਿਪੈਂਡ ਕਰਦਾ ਹੈ ਇਹਦਾ ਜਿਹੜਾ ਇਹ ਹਾਰਮੋਨ ਮੈਂ ਤੁਹਾਨੂੰ ਦੱਸਿਆ ਇਹ ਸਾਰੀ ਗੱਲ ਕਰਦਾ ਸੋ ਡਿਫੈਂਸਿਵ ਪਾਵਰ ਜਿਹੜਾ ਫੈਟ ਵਾਲਾ ਲੇਅਰ ਹੈ ਜਿਹੜਾ ਜਿਹਨੂੰ ਅਸੀਂ ਹਾਈਪੋਡਰਮਸ ਕਿਹਾ ਹੈ ਨਾ ਉਹ ਡਿਫੈਂਸਿਵ ਲੇਅਰ ਹੈ ਬਾਹਰੋਂ ਸੱਟ ਚੋਟ ਲੱਗ ਜਾਵੇ ਤੇ ਉਹਦਾ ਜ਼ਿਆਦਾ ਅਸਰ ਹੱਡੀਆਂ ਤੱਕ ਬਹੁਤੀ ਲੱਗ ਜਾਵੇ ਤੇ ਫਿਰ ਹੱਡੀ ਟੁੱਟੀ ਜਾਂਦੀ ਹੈ ਨਾ ਪਰ ਬਹੁਤਾ ਜ਼ਿਆਦਾ ਕਰਕੇ ਆਮ ਤੌਰ ਤੇ ਇਹ ਪ੍ਰੋਟੈਕਟਿਵ ਲੇਅਰ ਹੁੰਦਾ ਆ ਜਿਹਦੇ ਨਾਲ ਜ਼ਿਆਦਾਤਰ ਹੇਠਾਂ ਵਾਲੇ ਅੰਗਾਂ ਨੂੰ ਹੱਡੀਆਂ ਨੂੰ ਸੱਟ ਨਾ ਲੱਗੇ ਤੇ ਉਹ ਫੈਟ ਵਾਲੀ ਤਹਿ ਹੁੰਦੀ ਹੈ ਭਾਵ ਇਹਨਾਂ ਤਿੰਨਾਂ ਲੇਅਰਾਂ ਦੇ ਵਿੱਚੋਂ ਐਪੀਡਰਮਸ ਦਾ ਕੰਮ ਹੋ ਗਿਆ ਸੈਂਸਰੀ ਜਿਹੜਾ ਡਰਮਸ ਲੇਅਰ ਹੈਗਾ ਉਹਦਾ ਕੰਮ ਹੋ ਗਿਆ ਹੇਅਰ ਗਰੋ ਕਰਨੇ ਫੈਟ ਜਿਹੜੇ ਜਿਹੜੇ ਸਵੈਟ ਗਲੈਂਡਸ ਨੇ ਉਹ ਪੈਦਾ ਕਰਨੇ ਔਰ ਕਿੰਨਾ ਚਰਬੀ ਹੈ ਤੁਹਾਡੇ ਸਰੀਰ ਦੇ ਵਿੱਚ ਕਿੰਨੀ ਰਿਲੀਜ਼ ਕਰਨੀ ਹੈ ਉਹ ਵੀ ਉਸ ਹਾਰਮੋਨ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਕਈਆਂ ਨੂੰ ਪਸੀਨਾ ਬੜਾ ਆਉਂਦਾ, ਕਈਆਂ ਨੂੰ ਬਹੁਤ ਘੱਟ ਆਉਂਦਾ। ਉਹ ਫੈਟ ਜਿਹੜੇ ਸਵੈਟ ਗਲੈਂਡਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਐਕਟੀਵੇਟ ਕਰ ਦਿੰਦੇ ਨੇ, ਬਹੁਤਾ ਪਸੀਨਾ ਅੰਦਰ ਤੋਂ ਪਾਣੀ ਬਹੁਤ ਬਾਹਰ ਜ਼ਿਆਦਾ ਕਰ ਦਿੰਦੇ ਨੇ, ਔਰ ਕੁਛ ਜਿਹੜੇ ਨੇ ਉਹ ਬਿਲਕੁਲ ਹੀ ਨਹੀਂ, ਉਹਨਾਂ ਨੂੰ ਪਸੀਨਾ ਆਉਂਦਾ ਹੀ ਨਹੀਂ ਹੈਗਾ। ਇਸੇ ਤਰ੍ਹਾਂ ਦੀ ਇਹ ਸਾਰੀ ਕਿਰਿਆ ਜਿਹੜੀ ਹੈ ਇਹ ਇਸ ਹਾਲਾਤ ਦੇ ਉੱਪਰ ਨਿਰਭਰ ਕਰਦੀ ਹੈ ਕਿ ਬਾਹਰਲੇ ਟੈਂਪਰੇਚਰ ਤੋਂ ਤੁਹਾਨੂੰ ਕਿੰਨੀ ਪ੍ਰੋਟੈਕਸ਼ਨ ਚਾਹੀਦੀ ਹੈ ਔਰ ਅੰਦਰ ਵਾਲੀ ਗਰਮੀ ਨੂੰ ਬਾਹਰ ਕੱਢਣ ਵਾਸਤੇ ਤੁਹਾਨੂੰ ਕਿੰਨਾ ਕੁ ਕੰਮ ਕਰਨਾ ਚਾਹੀਦਾ ਹੈਗਾ ਆ। ਇਹ ਸਾਰਾ ਕੰਮ ਜਿਹੜਾ ਹੈ ਇਹ ਸਾਡੇ ਇਸ ਐਪੀਡਰਮਸ ਤੇ ਡਰਮਸ ਦੇ ਵਿਚਕਾਰਲਾ ਜਿਹੜਾ ਲੇਅਰ ਹੈ ਜਿਹਨੂੰ ਅਸੀਂ ਡਰਮਸ ਲੇਅਰ ਕਹਿੰਦੇ ਹਾਂ, ਇਹ ਉਹਦੀ ਪ੍ਰਾਪਰਟੀ ਹੈਗੀ ਹੈ। ਤੇ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਹਾਂ ਵੀ ਇਹ ਡਿਫੈਂਸਿਵ ਕੰਮ ਕਰਦੀ ਹੈ, ਚਮੜੀ ਸਾਡੀ ਸਾਡਾ ਡਿਫੈਂਸ ਦਾ ਕੰਮ ਵੀ ਕਰਦੀ, ਬਚਾਅ ਕਰਦੀ ਹੈ। ਦੂਸਰਾ, ਟੈਂਪਰੇਚਰ ਨੂੰ ਮੇਨਟੇਨ ਕਰਨਾ। ਤੁਸੀਂ ਇਹ ਵੇਖਿਓ ਵੀ ਐ ਨਹੀਂ ਹੈਗਾ ਵੀ ਆਪਾਂ ਗਰਮੀ ਦੇ ਦਿਨ ਆ ਗਏ ਨੇ ਤੇ ਬਾਹਰ ਟੈਂਪਰੇਚਰ ਬਹੁਤ ਹਾਈ ਹੈਗਾ ਆ ਤੇ ਉਹਦੇ ਮੁਤਾਬਕ ਤੁਹਾਡਾ ਅੰਦਰ ਦਾ ਟੈਂਪਰੇਚਰ ਵੀ ਵੱਧ ਜੂਗਾ। ਸਾਡਾ ਅੰਦਰ ਦਾ ਟੈਂਪਰੇਚਰ ਨਹੀਂ ਵੱਧਦਾ, ਬਲਕਿ ਉਸ ਨੂੰ ਓਸਮੋਟਿਕ ਪ੍ਰੈਸ਼ਰ ਦੇ ਤੌਰ ਤੇ ਸਾਡੇ ਸ਼ਰੀਰ ਦੇ ਵਿੱਚੋਂ ਗਰਮੀ ਨੂੰ ਬਾਹਰ ਕੱਢਣ ਵਾਸਤੇ ਜਿਹੜੇ ਮੁਸਾਮ ਇਹਦੇ ਨੇ ਬਾਹਰ ਦੇ ਐਪੀਡਰਮਸ ਲੇਅਰ ਦੇ, ਉਹ ਫੈਲ ਜਾਂਦੇ ਆ, ਉਹ ਫੈਲ ਜਾਂਦੇ ਆ ਔਰ ਉਹਨਾਂ ਦੇ ਫੈਲਣ ਦੇ ਨਾਲ ਅੰਦਰ ਦੀ ਗਰਮੀ ਜਿਹੜੀ ਬਾਹਰ ਜਾਂਦੀ, ਪਰ ਅੰਦਰ ਦਾ ਜਿਹੜਾ ਟੈਂਪਰੇਚਰ ਸਾਡਾ ਮਹਿੰਗੀ 8.4 ਡਿਗਰੀ ਜਿਹੜਾ ਹੈ ਫਾਰਨਹਾਈਟ ਟੈਂਪਰੇਚਰ ਅਸੀਂ ਮੇਨਟੇਨ ਕਰਦੇ ਹਾਂ, 37 ਸੈਂਟੀਗ੍ਰੇਡ ਅਸੀਂ ਉਹ ਜਿਹੜਾ ਮੇਨਟੇਨ ਕਰਦੇ ਹਾਂ, ਇਹ ਆਟੋਮੈਟਿਕਲੀ ਇਹ ਸਕਿਨ ਉਸ ਨੂੰ ਮੇਨਟੇਨ ਕਰਦੀ ਹੈ ਕਿ ਸਾਡਾ ਭਾਈ ਇਹ ਟੈਂਪਰੇਚਰ ਜਿਹੜਾ ਹੈ ਇੰਨਾ ਰਹਿਣਾ ਚਾਹੀਦਾ ਹੈ। ਔਰ ਇਹ ਰਹਿਣਾ ਕਿਸ ਤਰ੍ਹਾਂ ਚਾਹੀਦਾ ਆ, ਇੱਕ ਹੁੰਦਾ ਆ ਤੁਸੀਂ ਕਹਿ ਸਕਦੇ ਹੋ ਵਾਟਰ ਬੇਸਡ ਬੈਲੈਂਸ, ਵਾਟਰ ਨੂੰ ਮੇਨਟੇਨ ਕਰਕੇ ਰੱਖਣ ਦੀ ਵੱਧ ਤੋਂ ਵੱਧ ਕੋਸ਼ਿਸ਼ ਜਿਹੜੀ ਹੈ ਉਹ ਇਹ ਸਕਿਨ ਕਰਦੀ ਹੈਗੀ ਹੈ। ਔਰ ਅਲਟੀਮੇਟ ਜਦੋਂ ਸਕਿਨ ਦੇ ਵਿੱਚ ਵੀ ਘੱਟ ਜਾਂਦਾ ਹੈ ਪਾਣੀ, ਉਸ ਵੇਲੇ ਫਿਰ ਸਾਡੇ ਬੁੱਲ ਬੁੱਲ ਸਕਿਨ ਦੇ ਵਿੱਚ ਆਉਂਦੇ ਨੇ ਬਾਹਰਲੇ ਦੇਹ ਜਿਹੜਾ, ਉਸ ਵੇਲੇ ਸਾਨੂੰ ਬੁੱਲਾਂ ਤੋਂ ਪਤਾ ਲੱਗ ਜਾਂਦਾ ਆ ਬਈ ਹੁਣ ਪਾਣੀ ਦੀ ਸਰੀਰ ਚ ਕਮੀ ਆ ਗਈ ਹੈ, ਔਰ ਸਕਿਨ ਦੇ ਵਿੱਚ ਵੀ ਜਿੰਨਾ ਮਿਨੀਮਮ ਪਾਣੀ ਸੀਗਾ ਉਹ ਵੀ ਸੱਕ ਕਰ ਲਿਆ ਗਿਆ ਤਾਂ ਕਿ ਬੁੱਲ ਸਾਡੇ ਸੁੱਕ ਗਏ ਆ। ਔਰ ਫਿਰ ਅਸੀਂ ਸਾਡੇ ਬ੍ਰੇਨ ਨੂੰ ਸਿਗਨਲ ਜਾਂਦਾ ਆ ਵੀ ਭਾਈ ਪਾਣੀ ਦੀ ਲੋੜ ਹੈਗੀ ਅੰਦਰ ਤੇ ਪਾਣੀ ਦਿਓ। ਬਾਵਜੂਦ ਇਸ ਦੇ ਵੀ ਸਾਨੂੰ ਸਰਵਾਈਵਲ ਜਿੰਦਾ ਰੱਖਣ ਵਾਸਤੇ ਸਕਿਨ ਆਪਣਾ ਰੈਜੀਡੂਅਲ ਵਾਟਰ ਜਿਹੜਾ ਹੈ ਉਹ ਸਰਕੂਲੇਟ ਵਿੱਚ ਪਾਉਂਦੀ ਹੈ, ਜਿਹਦੇ ਕਰਕੇ ਇਹ ਇੱਕ ਪ੍ਰੋਟੈਕਟਿਵ ਪਾਵਰ ਵੀ ਸਾਡੀ ਬਣਦੀ ਹੈ। ਠੀਕ ਹੈ, ਬਾਹਰ ਦੀਆਂ ਬਹੁਤ ਤਰ੍ਹਾਂ ਦੀਆਂ ਰੇਜ਼ ਹੁੰਦੀਆਂ ਨੇ, ਅਲਟਰਾਵਾਇਲਟ ਰੇਜ਼ ਹੁੰਦੀਆਂ ਜਾਂ ਸੰਸ ਰੇਜ਼ ਹੁੰਦੀਆਂ ਨੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਉਣ ਵਾਸਤੇ ਪਹਿਲਾ ਇਫੈਕਟ ਸਕਿਨ ਦਾ ਇਹ ਆ ਕਿ ਜੇ ਬਾਹਰੋਂ ਇਸ ਤਰ੍ਹਾਂ ਦੀ ਕੋਈ ਰੇਜ਼ ਆਉਂਦੀ ਹੈਗੀ ਹੈ ਤੇ ਉਹ ਇਸ ਨੂੰ ਹੇਠਾਂ ਵਾਲੇ ਫੈਟ ਲੇਅਰ ਤੋਂ ਹੇਠਾਂ ਨਹੀਂ ਜਾਣ ਦਿੰਦੀ। ਜੇ ਅੰਦਰ ਕੋਈ ਬਹੁਤ ਚੀਜ਼ ਐਸੀ ਜ਼ਹਿਰੀਲੀ ਖਾਧੀ ਗਈ ਹੈ ਸਰਕੂਲੇਟ ਕਰ ਰਹੀ ਖੂਨ ਦੇ ਵਿੱਚ ਤੇ ਉਹਨੂੰ ਬਾਹਰ ਕੱਢਣ ਦੇ ਵਿੱਚ ਇਹ ਸਕਿਨ ਮਦਦ ਕਰਦੀ ਹੈ। ਜੇ ਉਹ ਨਾ ਕੱਢਣ ਯੋਗ ਹੋਵੇ ਤੇ ਫਿਰ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਟੋਕਾ ਲੱਗਾ ਹੋਇਆ ਇੱਥੇ ਥਾਂ ਥਾਂ ਤੇ, ਕੁਦਰਤ ਨੇ ਸਕਿਨ ਦੇ ਵਿੱਚ ਟੋਕੇ ਲਾਏ ਹੋਏ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡਸ, ਔਰ ਉਹਨਾਂ ਐਪੋਕ੍ਰਾਈਨ ਗਲੈਂਡਸ ਦੇ ਰਾਹੀਂ ਇਹ ਸਾਰੇ ਦਾ ਸਾਰਾ ਉਹ ਜਿਹੜਾ ਗਾਰਬੇਜ ਹੈ ਨਾ ਇਹ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਹਦੀ ਥਿਕਨੈਸ ਬੜੀ ਇੰਪੋਰਟੈਂਟ ਹੈ ਜੀ, ਚਮੜੀ ਦੀ ਥਿਕਨੈਸ ਬਹੁਤ ਇੰਪੋਰਟੈਂਟ ਹੈਗੀ ਆ। ਜਿਵੇਂ ਜਿਵੇਂ ਤੁਸੀਂ ਐਕਸਰਸਾਈਜ਼ ਕਰਦੇ ਹੋ ਨਾ ਉਵੇਂ ਉਵੇਂ ਦੋ ਐਕਟੀਵਿਟੀਜ਼ ਇਹਦੇ ਵਿੱਚ ਹੁੰਦੀਆਂ ਨੇ। ਇੱਕ ਐਕਟੀਵਿਟੀ ਇਹ ਹੁੰਦੀ ਹੈ ਵੀ ਫੈਟ ਘਟਦਾ ਹੈਗਾ, ਦੂਜੀ ਐਕਟੀਵਿਟੀ ਇਹ ਹੁੰਦੀ ਹੈ ਕਿ ਜਿਹੜਾ ਇਹਦਾ ਮਸਲ ਲੇਅਰ ਹੈਗਾ ਆ ਜਿਹੜਾ ਡਰਮਸ ਦੇ ਵਿੱਚ ਹੈਗਾ ਆ ਉਹ ਹੋਰ ਜ਼ਿਆਦਾ ਇਲਾਸਟਿਕ ਤੇ ਸਖਤ ਹੋ ਜਾਂਦਾ ਹੈ, ਭਾਵ ਮਜ਼ਬੂਤੀ ਆ ਜਾਂਦੀ ਹੈ ਤੇ ਚਮੜੀ ਪਤਲੀ ਹੋ ਜਾਂਦੀ ਹੈ। ਅਗਰ ਤੁਸੀਂ ਐਸਾ ਐਕਸਰਸਾਈਜ਼ ਵਗੈਰਾ ਨਹੀਂ ਕਰਦੇ ਤੇ ਜਿਹੜਾ ਤੁਹਾਡਾ ਫੈਟ ਲੇਅਰ ਹੈ ਚਮੜੀ ਬਹੁਤ ਮੋਟੀ ਮੋਟੀ ਹੋ ਜਾਂਦੀ ਹੈ, ਹਾਲਾਂਕਿ ਉਹਦੇ ਵਿੱਚ ਇੰਨੀ ਪ੍ਰੋਟੈਕਟਿਵ ਪਾਵਰ ਜਿਹੜੀ ਹੈ ਉਹ ਨਹੀਂ ਰਹਿ ਜਾਂਦੀ। ਹੁਣ ਇਹ ਜਿਹੜੀ ਚਮੜੀ ਹੈਗੀ ਆ ਇਹਦਾ ਟੈਕਸਚਰ ਕੀ ਆ, ਨਾਰਮਲ ਹਾਲਾਤ ਦੇ ਮੁਤਾਬਕ ਸਾਡੀ ਚਮੜੀ ਦਾ ਟੈਕਸਚਰ ਬਦਲਦਾ ਰਹਿੰਦਾ ਹੈਗਾ। ਵੈਸੇ ਇਹ ਇਲਾਸਟਿਕ ਟਾਈਪ ਦਾ ਸਾਡਾ ਆਰਗਨ ਹੈ, ਹਰ ਥਾਂ ਤੇ ਇਲਾਸਟੀਸਿਟੀ ਇਹਦੇ ਵਿੱਚ ਹੈਗੀ ਹੈਗੀ ਹੈ, ਔਰ ਇਹ ਇਲਾਸਟੀਸਿਟੀ ਨੂੰ ਉਸੇ ਵੇਲੇ ਫਿਰ ਮੇਨਟੇਨ ਕਰਦੀ ਰਹਿੰਦੀ ਹੈ। ਪਰ ਜਦੋਂ ਇਹ ਇਲਾਸਟੀਸਿਟੀ ਨੂੰ ਮੇਨਟੇਨ ਨਹੀਂ ਨਾ ਕਰਦੀ ਆ ਕਈਆਂ ਨੂੰ ਐਡੀਮਾ ਹੋ ਜਾਂਦਾ, ਸੋਜ ਪੈ ਜਾਂਦੀ ਹੈ, ਪੈਰਾਂ ਤੇ ਸੋਜ ਪੈ ਜਾਂਦੀ ਹੈ, ਔਰ ਅਲੱਗ ਅਲੱਗ ਤਰ੍ਹਾਂ ਦੀ ਸੋਜ ਨੂੰ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ ਕਿ ਭਾਈ ਇਹਦੇ ਚ ਪ੍ਰੋਟੀਨ ਦੀ ਕਮੀ ਕਰਕੇ ਸੋਜ ਆ ਗਈ ਹੈ। ਜੇ ਉਹ ਸੋਜ ਆਈ ਹੋਵੇ ਔਰ ਇਲਾਸਟੀਸਿਟੀ ਜਿਹੜੀ ਸਰੀਰ ਦੀ ਚਮੜੀ ਦੀ ਘੱਟ ਗਈ, ਉਹਨੂੰ ਤੁਸੀਂ ਪ੍ਰੈਸ ਕਰੋਗੇ ਨਾ ਜਦੋਂ ਨੱਪੋ ਕਿਸੇ ਹੱਡੀ ਵਾਲੇ ਥਾਂ ਤੇ, ਤੇ ਉੱਥੇ ਟੋਇਆ ਜਾ ਪੈ ਜਾਏਗਾ, ਉਹ ਛੇਤੀ ਰਿਕਵਰ ਨਹੀਂ ਕਰੇਗੀ। ਲੇਕਿਨ ਜੇ ਚਮੜੀ ਨਾਰਮਲ ਹੈ, ਭਾਵੇਂ ਪਤਲੀ ਹੀ ਹੋਵੇ, ਐਕਸਰਸਾਈਜ਼ ਕਰਦਾ ਹੈ, ਜਵਾਨ ਸਾਰਾ ਕੁਝ ਠੀਕ ਹੈਗਾ ਆ, ਔਰ ਉਹ ਜੇ ਤੁਸੀਂ ਦੱਬੋਗੇ ਨਾ ਉਸੇ ਵੇਲੇ ਵਾਪਸ ਆ ਜਾਏਗੀ। ਤੁਸੀਂ ਬਲੈਡਰ ਦਾ ਕਿਸੇ ਨੂੰ ਬਲੈਡਰ ਨੂੰ ਫਲਾ ਦਿਓ ਪਾਏ ਉਹਦੇ ਵਿੱਚ, ਅੰਗੂਠਾ ਮਾਰੋ ਉਹਦੇ ਵਿੱਚ, ਤੇ ਫਿਰ ਜਦੋਂ ਅੰਗੂਠਾ ਛੱਡੋਗੇ ਉਸੇ ਵੇਲੇ ਉਹ ਬਰਾਬਰ ਹੋ ਜਾਏਗੀ। ਹਾਂਜੀ, ਪਰ ਜੇ ਇਹ ਜਿਹੜੀ ਚਮੜੀ ਦੀ ਗੱਲ ਹੈਗੀ ਆ, ਜੇ ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਨੁਕਸ ਆ ਗਿਆ ਕਿ ਹੋਰ ਕੋਈ ਚੀਜ਼ ਦੀ ਕਮੀ ਹੈ, ਕਿਉਂਕਿ ਇਹਦੀ ਕੰਪੋਜੀਸ਼ਨ ਹੈਗੀ, ਇਹਦੀ ਕੰਪੋਜੀਸ਼ਨ ਦੇ ਵਿੱਚ ਵਾਟਰ ਹੈਗਾ ਆ, ਇਹਦੀ ਕੰਪੋਜੀਸ਼ਨ ਦੇ ਵਿੱਚ ਪ੍ਰੋਟੀਨ ਹੈਗਾ ਆ, ਇਹਦੀ ਕੰਪੋਜੀਸ਼ਨ ਚ ਫੈਟ ਹੈਗਾ ਆ, ਇਹਦੀ ਕੰਪੋਜੀਸ਼ਨ ਚ ਮਿਨਰਲ ਹੈਗਾ। ਹੁਣ ਆ ਚਾਰ ਪੰਜ ਚੀਜ਼ਾਂ ਮੈਂ ਗਿਣਤੀਆਂ ਨੇ, ਇਹਨਾਂ ਚਾਰਾਂ ਪੰਜਾਂ ਚੀਜ਼ਾਂ ਦੀ ਹੀ ਜਦੋਂ ਕਮੀ ਪੇਸ਼ੀ ਆਉਣੀ ਸ਼ੁਰੂ ਹੋ ਜਾਵੇ ਤੇ ਇਹ ਸਕਿਨ ਇੱਕ ਇੰਡੀਕੇਸ਼ਨ ਦਿੰਦੀ ਹੈ। ਹੁਣ ਪਾਣੀ ਦੀ ਤਾਂ ਆਪਾਂ ਗੱਲ ਕਰ ਚੁੱਕੇ ਹਾਂ, ਜੇ ਪਾਣੀ ਨਾ ਹੋਵੇ ਸਰੀਰ ਦੇ ਵਿੱਚ ਤੇ ਚਮੜੀ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਇਸੇ ਤਰ੍ਹਾਂ ਹੀ ਉਪਰੋਂ ਪੇਪੜੀ ਜਿਵੇਂ ਬੁੱਲਣਾ ਤੇ ਆਮ ਤੌਰ ਤੇ ਅਸੀਂ ਵੇਖ ਸਕਦੇ ਹਾਂ ਪੇਪੜੀ ਦੀ ਜਮਣੀ ਸ਼ੁਰੂ ਹੋ ਗਈ ਹੈ ਤੇ ਪਾਣੀ ਦੀ ਕਮੀ ਹੋ ਗਈ। ਹੁਣ ਜੇ ਪ੍ਰੋਟੀਨ ਦੀ ਸਰੀਰ ਵਿੱਚ ਕਮੀ ਹੋ ਗਈ, ਵੇਖੋ ਚਮੜੀ ਬਹੁਤ ਵੱਡਾ ਇੰਡੀਕੇਸ਼ਨ ਹੈ ਸਾਡੇ ਵਾਸਤੇ, ਡਾਕਟਰਾਂ ਵਾਸਤੇ, ਪ੍ਰੋਟੀਨ ਦੀ ਕਮੀ ਹੋ ਜਾਏ ਤੇ ਆ ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਹੈ ਨਾ ਵੀ ਪ੍ਰੋਟੀਨ ਦੀ ਕਮੀ ਹੋ ਜਾਵੇ ਤੇ ਹੱਡੀ ਕਿਸੇ ਵੀ ਥਾਂ ਤੇ, ਕਿਉਂਕਿ ਉਸ ਥਾਂ ਤੇ ਫੈਟ ਘੱਟ ਹੁੰਦਾ ਨਾ, ਹੱਡੀ ਕਿਸੇ ਵੀ ਥਾਂ ਤੇ ਹੋਵੇ, ਗਿੱਟਾ ਹੋਵੇ, ਲੱਤ ਦੀ ਹੱਡੀ ਹੋਵੇ, ਇਹਦੀ ਥਾਂ ਤੇ ਅਗਰ ਤੁਸੀਂ ਬਲੈਡਰ ਵਾਲੀ ਗੱਲ ਪ੍ਰੈਸ ਕਰਨ ਦੀ ਕੋਸ਼ਿਸ਼ ਕਰੋ ਨਾ ਤੇ ਉਹ ਪ੍ਰੈਸ ਕੀਤੇ ਦਾ ਕੀਤਾ ਹੀ ਰਹਿ ਜੂਗਾ, ਕਿਉਂਕਿ ਜਿਹੜੀ ਇਲਾਸਟੀਸਿਟੀ ਹੈ ਸਕਿਨ ਦੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ, ਫੈਟ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ, ਖਾਲੀਪਣ ਆਉਂਦਾ ਹੈਗਾ ਆ। ਹੁਣ ਆ ਚਾਰ ਪੰਜ ਚੀਜ਼ਾਂ ਮੈਂ ਗਿਣਤੀਆਂ ਨੇ, ਇਹਨਾਂ ਚਾਰਾਂ ਪੰਜਾਂ ਚੀਜ਼ਾਂ ਦੀ ਹੀ ਜਦੋਂ ਕਮੀ ਪੇਸ਼ੀ ਆਉਣੀ ਸ਼ੁਰੂ ਹੋ ਜਾਵੇ ਤੇ ਇਹ ਸਕਿਨ ਇੱਕ ਇੰਡੀਕੇਸ਼ਨ ਦਿੰਦੀ ਹੈ। ਹੁਣ ਪਾਣੀ ਦੀ ਤਾਂ ਆਪਾਂ ਗੱਲ ਕਰ ਚੁੱਕੇ ਹਾਂ, ਜੇ ਪਾਣੀ ਨਾ ਹੋਵੇ ਸਰੀਰ ਦੇ ਵਿੱਚ ਤੇ ਚਮੜੀ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਇਸੇ ਤਰ੍ਹਾਂ ਹੀ ਉਪਰੋਂ ਪੇਪੜੀ ਜਿਵੇਂ ਬੁੱਲਣਾ ਤੇ ਆਮ ਤੌਰ ਤੇ ਅਸੀਂ ਵੇਖ ਸਕਦੇ ਹਾਂ ਪੇਪੜੀ ਦੀ ਜਮਣੀ ਸ਼ੁਰੂ ਹੋ ਗਈ ਹੈ ਤੇ ਪਾਣੀ ਦੀ ਕਮੀ ਹੋ ਗਈ। ਹੁਣ ਜੇ ਪ੍ਰੋਟੀਨ ਦੀ ਸਰੀਰ ਵਿੱਚ ਕਮੀ ਹੋ ਗਈ, ਵੇਖੋ ਚਮੜੀ ਬਹੁਤ ਵੱਡਾ ਇੰਡੀਕੇਸ਼ਨ ਹੈ ਸਾਡੇ ਵਾਸਤੇ, ਡਾਕਟਰਾਂ ਵਾਸਤੇ, ਪ੍ਰੋਟੀਨ ਦੀ ਕਮੀ ਹੋ ਜਾਏ ਤੇ ਆ ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਨਾ ਵੀ ਪ੍ਰੋਟੀਨ ਦੀ ਕਮੀ ਹੋ ਜਾਵੇ ਤੇ ਹੱਡੀ ਕਿਸੇ ਵੀ ਥਾਂ ਤੇ, ਕਿਉਂਕਿ ਉਸ ਥਾਂ ਤੇ ਫੈਟ ਘੱਟ ਹੁੰਦਾ ਨਾ, ਹੱਡੀ ਕਿਸੇ ਵੀ ਥਾਂ ਤੇ ਹੋਵੇ, ਗਿੱਟਾ ਹੋਵੇ, ਲੱਤ ਦੀ ਹੱਡੀ ਹੋਵੇ, ਇਹਦੀ ਥਾਂ ਤੇ ਅਗਰ ਤੁਸੀਂ ਬਲੈਡਰ ਵਾਲੀ ਗੱਲ ਪ੍ਰੈਸ ਕਰਨ ਦੀ ਕੋਸ਼ਿਸ਼ ਕਰੋ ਨਾ ਤੇ ਉਹ ਪ੍ਰੈਸ ਕੀਤੇ ਦਾ ਕੀਤਾ ਹੀ ਰਹਿ ਜੂਗਾ, ਕਿਉਂਕਿ ਜਿਹੜੀ ਇਲਾਸਟੀਸਿਟੀ ਹੈ ਸਕਿਨ ਦੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ, ਫੈਟ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ, ਖਾਲੀਪਣ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਉਹਦੇ ਵਿੱਚ ਉਹ ਇਲਾਸਟੀਸਿਟੀ

0: ਦੱਸਿਆ ਨਾ ਵੀ ਪ੍ਰੋਟੀਨ ਦੀ ਕਮੀ ਹੋ ਜਾਵੇ ਤੇ ਹੱਡੀ ਕਿਸੇ ਵੀ ਥਾਂ ਤੇ, ਕਿਉਂਕਿ ਉਸ ਥਾਂ ਤੇ ਫੈਟ ਘੱਟ ਹੁੰਦਾ ਨਾ, ਹੱਡੀ ਕਿਸੇ ਵੀ ਥਾਂ ਤੇ ਹੋਵੇ, ਗਿੱਟਾ ਹੋਵੇ, ਲੱਤ ਦੀ ਹੱਡੀ ਹੋਵੇ, ਇਹਦੀ ਥਾਂ ਤੇ ਅਗਰ ਤੁਸੀਂ ਬਲੈਡਰ ਵਾਲੀ ਗੱਲ ਪ੍ਰੈਸ ਕਰਨ ਦੀ ਕੋਸ਼ਿਸ਼ ਕਰੋ ਨਾ ਤੇ ਉਹ ਪ੍ਰੈਸ ਕੀਤੇ ਦਾ ਕੀਤਾ ਹੀ ਰਹਿ ਜੂਗਾ, ਕਿਉਂਕਿ ਜਿਹੜੀ ਇਲਾਸਟੀਸਿਟੀ ਹੈ ਸਕਿਨ ਦੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ, ਫੈਟ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ, ਖਾਲੀਪਣ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਉਹਦੇ ਵਿੱਚ ਉਹ ਇਲਾਸਟੀਸਿਟੀ ਨਾ ਹੋਣ ਕਰਕੇ ਇਹਨੂੰ ਡਿਪਿੰਗ ਔਨ ਪ੍ਰੈਸ਼ਰ ਕਹਿੰਦੇ ਆ ਜਾਂ ਪਿਟਿੰਗ ਔਨ ਪ੍ਰੈਸ਼ਰ ਕਹਿੰਦੇ ਆ, ਉਹ ਪਿਟਿੰਗ ਔਨ ਪ੍ਰੈਸ਼ਰ ਜਿਹੜਾ ਹੈ ਉਸ ਥਾਂ ਤੇ ਹੋਣਾ ਸ਼ੁਰੂ ਹੋ ਜਾਂਦਾ। ਹੁਣ ਜੇ ਮਿਨਰਲ ਦੀ ਕਮੀ ਆ ਜਾਵੇ, ਹੁਣ ਆਇਰਨ ਵੀ ਇਹ ਮਿਨਰਲ ਹੈ ਸਾਡਾ, ਸੋਡੀਅਮ ਵੀ ਮਿਨਰਲ ਹੈ ਤੁਹਾਡਾ, ਆ ਤੁਸੀਂ ਵੇਖਿਆ ਹੋਣਾ ਨੋਹਾਂ ਤੇ ਕਈਆਂ ਦੇ ਛਿਲਤਰਾਂ ਦੀਆਂ ਉੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਨੋਹਾਂ ਦੇ ਉੱਪਰ ਨਾ ਚਮੜੀ ਜਿਹੜੀਆਂ ਕਿਚਰੇਦਾਂ ਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਹ ਸਾਬਤ ਕਰਦੀਆਂ ਨੇ ਕਿ ਸਾਡੇ ਸਰੀਰ ਦੇ ਵਿੱਚ ਸੋਡੀਅਮ ਦੀ ਕਮੀ ਆ। ਇਹੋ ਜਿਹੇ ਲੋਕਾਂ ਨੂੰ ਆਮ ਤੌਰ ਤੇ ਕਰੇਵਿੰਗ ਹੋਏਗੀ ਲੂਣ ਜ਼ਿਆਦਾ ਖਾਣ ਦੀ, ਕਿ ਲੂਣ ਕਿਉਂਕਿ ਕਿਸੇ ਵੀ ਤਰ੍ਹਾਂ ਚਾਹੇ ਪਿਸ਼ਾਬ ਚ ਜਾ ਰਿਹਾ ਚਾਹੇ ਪਸੀਨੇ ਚ ਜਾ ਰਿਹਾ ਚਾਹੇ ਕਿਸੇ ਵੀ ਤਰ੍ਹਾਂ ਸਰੀਰ ਚੋਂ ਜਾ ਰਿਹਾ ਹੈ, ਜੇ ਸਰੀਰ ਚੋਂ ਜਾ ਰਿਹਾ ਹੈ ਤੇ ਸਾਡਾ ਰਿਜ਼ਰਵ ਕੋਟਾ ਸਕਿਨ ਦੇ ਵਿੱਚੋਂ ਵੀ ਜਾ ਰਿਹਾ ਹੈ, ਔਰ ਜੇ ਉਹ ਜਾ ਰਿਹਾ ਹੈਗਾ ਤੇ ਉਹਦੀਆਂ ਨਿਸ਼ਾਨੀਆਂ ਇਹ ਨੇ ਤੇ ਨੋਹਾਂ ਦੇ ਵਿੱਚ ਛਿਲਟਾਂ ਫੁੱਟਣੀਆਂ। ਹਾਂਜੀ, ਆਇਰਨ ਘੱਟ ਹੋ ਗਿਆ ਤੇ ਨੋਹਾਂ ਦੀ ਜਿਹੜਾ ਗੁਲਾਬੀ ਪਾਣ ਆ ਉਹ ਖਤਮ ਹੋਣਾ ਸ਼ੁਰੂ ਹੋ ਜਾਏਗਾ। ਇਸੇ ਤਰ੍ਹਾਂ ਇਹ ਮਿਨਰਲ ਜਿਹੜੇ ਨੇ ਇਹਨਾਂ ਨੂੰ ਵੀ ਪ੍ਰੋਟੈਕਟ ਕਰਦੀ ਹੈਗੀ ਹੈ। ਔਰ ਹੁਣ ਇਸ ਤੋਂ ਬਾਅਦ ਆਪਣਾ ਲਾਸਟ ਗੱਲ ਇਸ ਗੱਲ ਦੀ ਆ ਗਈ ਵੀ ਬਿਮਾਰੀਆਂ, ਇਹ ਜਿਹੜੀ ਸਕਿਨ ਹੈ, ਸਕਿਨ ਆਮ ਤੌਰ ਤੇ ਸਭ ਤੋਂ ਵੱਡਾ ਗਾਰਬੇਜ ਸਟੋਰ ਆ, ਔਰ ਜਿੰਨੇ ਵੀ ਸਰੀਰ ਦੇ ਅੰਗਾਂ ਦੇ ਵਿੱਚੋਂ ਗਾਰਬੇਜ ਨਿਕਲਣਾ ਹੁੰਦਾ ਆ ਉਹਦਾ ਕੁਦਰਤ ਦਾ ਆਪਣਾ ਇੱਕ ਨਿਯਮ ਹੈ ਕਿ ਆਂਤੜੀਆਂ ਦਾ ਗਾਰਬੇਜ ਜਿਹੜਾ ਟੱਟੀ ਦੇ ਰਸਤੇ ਨਿਕਲੂਗਾ, ਬਲੱਡ ਦੇ ਵਿੱਚ ਸਰਕੂਲੇਟ ਕਰਦਾ ਹੋਇਆ ਜਿਹੜਾ ਖੂਨ ਆ ਉਹਦੇ ਵਿੱਚ ਰਲਿਆ ਹੋਇਆ ਗਾਰਬੇਜ ਪਿਸ਼ਾਬ ਦੇ ਰਸਤੇ ਮਿਲ ਕੇ ਨਿਕਲੇਗਾ, ਜਿਹੜਾ ਗਾਰਬੇਜ ਪਿਸ਼ਾਬ ਦੇ ਟੱਟੀ ਤੋਂ ਬਚ ਗਿਆ ਉਹ ਸਰਕੂਲੇਟ ਕਰਦਿਆਂ ਹੋਇਆ ਸਕਿਨ ਵਿੱਚ ਜਦੋਂ ਜਾਏਗਾ ਤੇ ਉਥੇ ਫਿਰ ਉਸ ਟੋਕੇ ਵਿੱਚੋਂ ਐਪੋਕ੍ਰਾਈਨ ਚੋਂ ਲੰਘ ਕੇ ਪਸੀਨੇ ਰਾਹੀਂ ਬਾਹਰ ਨਿਕਲੇਗਾ। ਜੇ ਫੇਰ ਵੀ ਹੋਰ ਬਚ ਗਿਆ ਵੀ ਨਹੀਂ ਹਜੇ ਵੀ ਪੂਰਾ ਨਹੀਂ ਨਿਕਲਿਆ ਤੇ ਉਸ ਹਿਸਾਬ ਦੇ ਵਿੱਚ ਸਾਡੇ ਸਾਹ ਦੇ ਵਿੱਚੋਂ, ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਈ ਲੋਕ ਕਹਿੰਦੇ ਯਾਰ ਤੇਰੇ ਸਾਹ ਚ ਬੋ ਬਹੁਤ ਆਉਂਦੀ ਹੈ, ਹਾਂਜੀ ਸਾਹ ਦੇ ਵਿੱਚੋਂ ਸਮੈਲ ਆਣੀ ਸ਼ੁਰੂ ਹੋ ਜਾਏਗੀ, ਕਿਉਂਕਿ ਕੁਦਰਤ ਬਚਿਆ ਹੋਇਆ ਗਾਰਬੇਜ ਜਿਹੜੀ ਹੈ ਉਹ ਇਸ ਰਸਤੇ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਸ ਤਰ੍ਹਾਂ ਕਰਕੇ ਸਾਡੇ ਗਾਰਬੇਜ ਨੂੰ ਕੱਢਣ ਤੇ ਸਾਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਵੀ ਸਕਿਨ ਸਾਡਾ ਇੱਕ ਪ੍ਰੋਟੈਕਟਿਵ ਮੇਜਰ ਹੈ ਜਿਹੜਾ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈਗਾ। ਉਸ ਤੋਂ ਬਾਅਦ ਆਮ ਤੌਰ ਤੇ ਬਿਮਾਰੀਆਂ ਵਾਸਤੇ ਇਹ ਇੱਕ ਇੰਡੀਕੇਸ਼ਨ ਹੈ ਸਾਡੇ ਵਾਸਤੇ, ਜੇ ਪੀਲੀ ਚਮੜੀ ਜਿਨ ਪੀਲੀਆ ਹੋ ਗਿਆ ਇਹ ਕਿੱਥੇ ਹੋਊਗਾ ਜੀ, ਲਿਵਰ ਚ ਨੁਕਸ ਹੋਊਗਾ। ਜੇ ਫਿੰਸੀਆਂ ਦਾਣੇ ਨਿਕਲਣੇ ਸ਼ੁਰੂ ਹੋ ਗਏ ਤੇ ਇਹਦਾ ਮਤਲਬ ਹੈ ਵੀ ਗਾਰਬੇਜ ਸਕਿਨ ਦੇ ਵਿੱਚ ਵੀ ਆ ਕੇ ਡਿਪੋਜ਼ਿਟ ਹੋਣਾ ਸ਼ੁਰੂ ਹੋ ਗਿਆ, ਔਰ ਸਕਿਨ ਦੇ ਵਿੱਚ ਗਾਰਬੇਜ ਜਿਹੜਾ ਆਇਆ ਆ ਉਹ ਇੰਨਾ ਸਖਤ ਆ ਕਿ ਸਕਿਨ ਦੇ ਮਸਾਮਾ ਰਾਹੀਂ ਬਾਹਰ ਨਹੀਂ ਨਿਕਲ ਰਿਹਾ ਤੇ ਅੰਦਰੋਂ ਪ੍ਰੈਸ਼ਰ ਦੇ ਨਾਲ ਉਹ ਬਾਹਰ ਨੂੰ ਸਕਿਨ ਨੂੰ ਫਲਾ ਰਿਹਾ ਜਿਹਨੂੰ ਅਸੀਂ ਕਹਿੰਦੇ ਫਿੰਸੀ ਹੋ ਗਈ ਹੈ ਜੀ
1: ਜੀ।
0: ਔਰ ਫਿਰ ਉਸ ਫਿੰਸੀ ਨੂੰ ਰੈਜ਼ੋਲੂਸ਼ਨ ਕਰਨ ਵਾਸਤੇ ਕੁਦਰਤ ਦਾ ਆਪਣਾ ਇੱਕ ਨਿਯਮ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਗਾਰਬੇਜ ਚਾਹੇ ਸਰੀਰ ਦੇ ਅੰਦਰ ਹੋਵੇ ਤੇ ਚਾਹੇ ਸਰੀਰ ਦੇ ਬਾਹਰ ਹੋਵੇ, ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਉਸ ਦੇ ਉੱਪਰ ਕੁਦਰਤ ਆਪਣਾ ਇੱਕ ਕਵਰ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਜਿਹਨੂੰ ਅਸੀਂ ਕਹਿੰਦੇ ਕੈਲਸੀਫਿਕੇਸ਼ਨ। ਔਰ ਅਲਟੀਮੇਟਲੀ ਜਦੋਂ ਉਹ ਅੰਦਰ ਵਾਲਾ ਗਾਰਬੇਜ ਇਕੱਠਾ ਹੋ ਗਿਆ ਉਸ ਤੋਂ ਬਾਅਦ ਫਿਰ ਉਸ ਨੂੰ ਅੰਦਰ ਤੋਂ ਉਹ ਕਹਿੰਦੇ ਨੇ ਫੈਗੋਸਾਈਟਿਕ ਫੰਕਸ਼ਨ ਖਾਣਾ ਸ਼ੁਰੂ ਕਰਦੀ ਹੈ। ਨਾ ਖਾਇਆ ਜਾ ਸਕਦਾ ਹੋਵੇ ਤਾਂ ਫੇਰ ਉਸ ਨੂੰ ਕਿਸੇ ਥਾਂ ਤੋਂ ਚਮੜੀ ਨੂੰ ਗਾਲ ਕੇ ਉਹਦੇ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੰਦੀ ਹੈ। ਇੱਕ ਨਾਰਮਲ ਪੈਥੋਲੋਜੀਕਲ ਪ੍ਰੋਸੈਸ ਹੈ ਸਾਡਾ ਜਿਹੜਾ ਕੁਦਰਤ ਦਾ ਹੈ, ਜਿਹੜਾ ਡਾਕਟਰ ਅਸੀਂ ਲੋਕਾਂ ਨੇ ਪੜਿਆ ਵੀ ਕਿਉਂ ਫਿੰਸੀ ਕਿਉਂ ਨਿਕਲਦੀ ਹੈ ਭਾਈ, ਫੋੜਾ ਕਿਉਂ ਹੁੰਦਾ ਹੈ ਭਾਈ, ਜਾਂ ਫੋੜੇ ਚ ਪਸ ਕਿਉਂ ਪੈਣੀ ਸ਼ੁਰੂ ਹੋ ਜਾਂਦੀ ਹੈ ਭਾਈ, ਹਾਂਜੀ ਇਹ ਸਾਰਾ ਉਸ ਪ੍ਰੋਸੈਸ ਦਾ ਐਕਸਪਲੇਨੇਸ਼ਨ ਹੈ ਜਿਹੜਾ ਸਾਡੀ ਇਸ ਸਕਿਨ ਦੇ ਰਾਹੀਂ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਸੋ ਇਹ ਚਮੜੀ ਦੀ ਗੱਲ ਹੋ ਗਈ, ਆਮ ਰੂਟੀਨ ਫੋੜੇ ਫਿੰਸੀਆਂ ਦੀ ਗੱਲ ਹੋ ਗਈ। ਉਸ ਤੋਂ ਬਾਅਦ ਬਿਮਾਰੀਆਂ ਦੀ ਇੰਡੀਕੇਸ਼ਨ ਹੈਗੀ ਹੈ, ਆਇਰਨ ਦੀ ਮਿਨਰਲ ਦੀ ਕਮੀ ਹੋ ਗਈ ਜਾਂ ਪਾਣੀ ਦੀ ਕਮੀ ਹੋ ਗਈ, ਸਾਲਟਾਂ ਦੀ ਕਮੀ ਹੋ ਗਈ, ਇਹ ਸਾਨੂੰ ਚਮੜੀ ਆਮ ਤੌਰ ਤੇ ਦੱਸਣਾ ਸ਼ੁਰੂ ਕਰ ਦਿੰਦੀ ਹੈ ਵੀ ਭਾਈ ਇਹਦੀਆਂ ਨਿਸ਼ਾਨੀਆਂ ਸਾਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪ੍ਰੋਟੈਕਟਿਵ ਪਾਵਰ ਇਹ ਸਾਡੀ ਹੈਗੀ ਹੈ, ਸਾਨੂੰ ਪਤਾ ਵੀ ਸਾਡੇ ਸਰੀਰ ਨੂੰ ਪ੍ਰੋਟੈਕਟ ਕਰਦੀ ਹੈ ਬਹੁਤ ਸਾਰੀਆਂ ਗੱਲਾਂ ਤੋਂ, ਅੰਦਰ ਦੇ ਟੈਂਪਰੇਚਰ ਨੂੰ ਮੇਨਟੇਨ ਕਰਨ ਵਾਸਤੇ ਕਿ ਬਾਹਰ

0: ਗਰਮੀ ਹੋਵੇ, ਬਾਹਰ ਭਾਵੇਂ ਠੰਡ ਹੋਵੇ, ਕੋਸ਼ਿਸ਼ ਇਹ ਕਰਨੀ ਕਿ ਅੰਦਰ ਦਾ ਟੈਂਪਰੇਚਰ ਸਾਡੇ ਨਾਰਮਲ ਲੈਵਲ ਦੇ ਮੁਤਾਬਕ ਰਹੇ, ਔਰ ਇਹ ਸੰਭਵ ਬਣਾਉਂਦੀ ਹੈ ਸਾਡੀ ਇਹ ਜਿਹੜੀ ਚਮੜੀ ਹੈ ਇਸ ਨੂੰ ਸੰਭਵ ਬਣਾਉਂਦੀ ਹੈ। ਉਸ ਤੋਂ ਇਲਾਵਾ ਇਹਦੀਆਂ ਹੋਰ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਸਿਰਫ ਗਾਰਬੇਜ ਦੇ ਨਾਲ ਸੰਬੰਧਿਤ ਨੇ। ਗਾਰਬੇਜ ਨਾਰਮਲ ਹਾਲਾਤ ਵਿਚ ਡਿਸਚਾਰਜ ਹੁੰਦਾ ਰਹਿੰਦਾ ਆ ਤੇ ਉਹ ਪਸੀਨੇ ਦੇ ਰਾਹੀਂ ਹੁੰਦਾ ਆ। ਗਾਰਬੇਜ ਟੌਕਸਿਕ ਸਟਾਈਜ ਦਾ ਹੋਣਾ ਸ਼ੁਰੂ ਹੋ ਜਾਵੇ ਤੇ ਫਿਰ ਉਹਨੂੰ ਅਸੀਂ ਕਹਿੰਦੇ ਉਹਦੇ ਸਾਲਟ ਵਗੈਰਾ ਨਿਕਲ ਰਹੇ ਨੇ। ਜਦੋਂ ਵੀ ਸਾਲਟ ਨਿਕਲਣੇ ਸ਼ੁਰੂ ਹੋਣੇ ਹੁੰਦੇ ਨੇ ਤੇ ਉਹਨਾਂ ਥਾਵਾਂ ਤੇ ਲੂਣ ਲਾ ਦੋ ਕਿਸੇ ਥਾਂ ਤੇ ਚਮੜੀ ਦੇ ਉੱਪਰ ਨਾ ਤੇ ਤੁਹਾਨੂੰ ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਏਗੀ, ਖਾਰਿਸ਼ ਹੋਣੀ ਸ਼ੁਰੂ ਹੋ ਜਾਏਗੀ। ਔਰ ਇਹੀ ਕੰਮ ਜਿਹੜਾ ਹੈਗਾ ਆ ਸਕਿਨ ਦੇ ਵਿੱਚ ਹੁੰਦਾ, ਤੁਸੀਂ ਖਾਰਿਸ਼ ਕਰਦੇ ਹੋ, ਅਲਟੀਮੇਟ ਜਿਹੜਾ ਉੱਪਰ ਵਾਲਾ ਲੇਅਰ ਹੈ ਐਪੀਡਰਮਸ ਦਾ ਉਹ ਪਤਲਾ ਲੇਅਰ ਹੁੰਦਾ, ਉਹ ਛਿਲਿਆ ਜਾਂਦਾ, ਫਿਰ ਉਹ 40 ਫਿੰਸੀ ਪੀੜ ਵੀ ਬਹੁਤ ਕਰਦੀ ਕਿਉਂਕਿ ਉੱਪਰ ਵਾਲੇ ਲੇਅਰ ਦੇ ਵਿੱਚ ਹੁੰਦੀ ਹੈ, ਇਸ ਕਰਕੇ ਉਹ ਦਰਦ ਬਹੁਤ ਕਰਦੀ ਹੈ ਫਿੰਸੀ, ਫਿਰ ਉਹ ਛਿਲਿਆ ਜਾਂਦਾ ਹੈਗਾ। ਪਰ ਗਾਰਬੇਜ ਤਾਂ ਹੋਰ ਨਿਕਲ ਰਿਹਾ ਹੈਗਾ, ਫਿਰ ਉਹ ਉਸ ਥਾਂ ਤੇ ਜ਼ਖਮ ਬਣਾ ਦਿੰਦਾ, ਉਹਨੂੰ ਅਸੀਂ ਐਗਜ਼ੀਮਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਫਿਰ ਕੋਸ਼ਿਸ਼ ਕੁਦਰਤ ਇਹ ਕਰਦੀ ਆ ਕਿ ਮੈਂ ਇਸ ਨੂੰ ਲੋਕਲਾਈਜ਼ ਰੱਖਾਂ, ਭਾਵ ਸਾਰੇ ਸਰੀਰ ਚ ਨਾ ਫੈਲੇ, ਕਿਸੇ ਇੱਕ ਥਾਂ ਤੇ ਇਹ ਜਿਹੜਾ ਨਿਕਲਿਆ ਸੀ ਗਾਰਬੇਜ ਉੱਥੇ ਰਹਿ ਜਾਵੇ, ਤੇ ਫਿਰ ਉਸ ਨੂੰ ਰੀਸੀਪੀਲੇਟਸ ਕਹਿੰਦੇ ਆ। ਕੁਛ ਹਾਲਾਤਾਂ ਦੇ ਵਿੱਚ ਇਹ ਸਾਰੇ ਦਾ ਸਾਰਾ ਆਪਾਂ ਬਿਮਾਰੀਆਂ ਦੀ ਗੱਲ ਕਰ ਰਹੇ ਹਾਂ, ਚਮੜੀ ਦੀਆਂ ਬਿਮਾਰੀਆਂ ਦੀ, ਕੁਛ ਹਾਲਾਤਾਂ ਦੇ ਵਿੱਚ ਐਸਾ ਹੁੰਦਾ ਆ ਕਿ ਗਾਰਬੇਜ ਗੈਸੀਅਸ ਰੂਪ ਵਿੱਚ ਹੁੰਦਾ ਆ, ਗਾਰਬੇਜ ਸੋਲਿਡ ਰੂਪ ਵਿੱਚ ਨਹੀਂ ਹੁੰਦਾ, ਔਰ ਫੇਰ ਤੁਸੀਂ ਵੇਖੋ ਕਿ ਚਮੜੀ ਫੁੱਲੀ, ਜਿਹਨੂੰ ਕਹਿੰਦੇ ਧੱਫੜ ਪੈ ਗਏ ਜੀ। ਹੁਣ ਧੱਫੜ ਪੈ ਗਏ ਨੇ, ਕਦੀ ਦੇਖਿਆ ਧੱਫੜ ਦੇ ਵਿੱਚੋਂ ਕੋਈ ਸੀਰਮ ਨਹੀਂ ਨਿਕਲਦਾ, ਕੋਈ ਬਲੱਡ ਨਹੀਂ ਨਿਕਲਦਾ, ਉਹ ਇਸੇ ਤਰ੍ਹਾਂ ਦੀ ਚਮੜੀ ਫੁੱਲੀ ਹੋਈ ਦਿਖਾਈ ਦਿੰਦੀ ਹੈ ਕਿ ਗੈਸੀਅਸ ਫਾਰਮ ਦੇ ਵਿੱਚ ਅੰਦਰ ਦਾ ਗਾਰਬੇਜ ਆ ਗਿਆ ਤੇ ਉਹਦੇ ਤੇ ਧੱਫੜ ਪੈ ਗਏ ਸਰੀਰ ਤੇ, ਹਾਂਜੀ। ਸੋ ਜੁੜਪਤੀ ਕਹਿੰਦੇ ਨੇ ਹਿੰਦੀ ਦੇ ਵਿੱਚ ਉਸ ਨੂੰ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਨੇ, ਔਰ ਜਦੋਂ ਕੋਈ ਵੀ ਕੰਡੀਸ਼ਨ ਰਿਵਰਸੀਬਲ ਹੋ ਜਾਏ, ਹੁਣ ਇਨਫਲਾਮੇਸ਼ਨ ਦੇ ਸੰਬੰਧ ਵਿੱਚ ਆਪਾਂ ਕਿੰਨੀ ਵਾਰ ਗੱਲ ਕੀਤੀ, ਪਰ ਅੱਜ ਫਿਰ ਸਕਿਨ ਦੀਆਂ ਬਿਮਾਰੀਆਂ ਦੇ ਸੰਬੰਧ ਵਿੱਚ ਮੈਨੂੰ ਇਹ ਦੱਸਣਾ ਬੜਾ ਜ਼ਰੂਰੀ ਹੋ ਜਾਏਗਾ। ਇੱਕਦਮ ਆਪਾਂ ਇਹ ਨਹੀਂ ਕਹਿ ਸਕਦੇ ਹਾਂਜੀ ਇਹ ਕੈਂਸਰ ਵੀ ਹੋ ਜਾਂਦਾ, ਸਕਿਨ ਕੈਂਸਰ ਅੱਜ ਕੱਲ ਅਲਟਰਾ ਵਾਇਲਟ ਰੇਜ ਦੇ ਕਰਕੇ, ਅੱਜ ਕੱਲ ਮੌਸਮ ਦੇ ਵਿੱਚ ਸਾਡਾ ਜਿਹੜਾ ਇਨਵਾਇਰਮੈਂਟ ਚੇਂਜ ਹੋ ਰਿਹਾ ਹੈ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਸਕਿਨ ਕੈਂਸਰ ਹੋ ਰਿਹਾ ਹੈ। ਪਰ ਇਸ ਸਾਰੀ ਦੀ ਸਾਰੀ ਕੰਡੀਸ਼ਨ ਦਾ ਮਤਲਬ ਇਹ ਨਹੀਂ ਹੈਗਾ ਭਾਈ ਇੱਕਦਮ ਹੀ ਸਾਰਿਆਂ ਨੂੰ ਕੈਂਸਰ ਹੋ ਗਿਆ, ਇੱਕਦਮ ਹੀ ਸਾਰਿਆਂ ਨੂੰ ਐਸੀ ਕੋਈ ਕੰਡੀਸ਼ਨ ਹੋ ਜਾਵੇ। ਇਹਦੇ ਬਚਾਉਣ ਵਾਸਤੇ ਇਹਦਾ ਆਪਣਾ ਨਿਯਮ ਕੰਮ ਕਰਦਾ ਹੈ ਕੁਦਰਤ ਦਾ, ਕਿ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ, ਔਰ ਉਹਨਾਂ ਨਿਸ਼ਾਨੀਆਂ ਨੂੰ, ਪਹਿਲੀ ਨਿਸ਼ਾਨੀ ਨੂੰ ਅਸੀਂ ਕੀ ਕਹਿੰਦੇ ਹਾਂ, ਇਨਫਲਾਮੇਸ਼ਨ। ਇਨਫਲਾਮੇਸ਼ਨ ਕਿ ਉਸ ਥਾਂ ਤੇ ਸੋਜ ਪੈ ਗਈ, ਗਾਰਬੇਜ ਨੂੰ ਇਕੱਠਾ ਕਰ ਦੋ ਯਾਰ, ਸਾਰੇ ਸਰੀਰ ਤੇ ਨਾ ਪਹਿਲੇ ਇਹਨੂੰ ਇਕੱਠਾ ਕਰ ਦੋ ਇੱਕ ਥਾਂ ਤੇ, ਔਰ ਇੱਕ ਥਾਂ ਤੇ ਕੋਈ ਫੋੜਾ ਜਾਂ ਫਿੰਸੀ ਨਿਕਲ ਕੇ ਆ ਗਿਆ, ਭਾਵ ਕੀ ਹੈ ਬਹੁਤਾ ਸਾਰਾ ਗਾਰਬੇਜ ਕੁਦਰਤ ਨੇ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਆ ਬਈ ਇਹ ਫੈਲਣ ਤੋਂ ਬਚ ਜਾਵੇ। ਫੇਰ ਉਹਦਾ ਦੂਜਾ ਪ੍ਰੋਸੈਸ ਮੈਂ ਦੱਸਿਆ ਸੀਗਾ ਕਿ ਕੁਦਰਤ ਇਹ ਚਾਹੁੰਦੀ ਹੈ ਬਈ ਇਹ ਹੋਰ ਫੈਲੇ ਨਾ, ਫੈਲਣ ਵਾਸਤੇ ਜਿਵੇਂ ਜੇਲ ਦੇ ਵਿੱਚ ਉਹਨਾਂ ਲੋਕਾਂ ਨੂੰ ਰੱਖ ਦਿੰਦੇ ਨੇ ਜਿਹੜੇ ਸੋਸਾਇਟੀ ਚ ਨਹੀਂ ਰਹਿਣ ਯੋਗ ਹੁੰਦੇ, ਫਿਰ ਕੁਦਰਤ ਉਹਦੇ ਉੱਪਰ ਇੱਕ ਐਸਾ ਲੇਅਰ ਬਣਾਉਂਦੀ ਜਿਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕੈਲਸੀਫਿਕੇਸ਼ਨ ਕਹਿੰਦੇ ਹਾਂ, ਔਰ ਉਹਦੇ ਮੁਤਾਬਕ ਇਹ ਹੁੰਦਾ ਵੀ ਉਹ ਬਾਹਰ ਨਾ ਫੈਲ ਜਾਵੇ। ਤੁਸੀਂ ਵੇਖਿਆ ਹੋਣਾ ਫੋਲੀ ਫਿੰਸੀਆਂ ਨਿਕਲਦੇ ਨੇ, ਪਹਿਲਾਂ ਲਾਲ ਹੁੰਦੇ ਨੇ, ਉਹਨੂੰ ਕਹਿੰਦੇ ਨੇ ਵੈਸੀਕਲ ਇਰਪਸ਼ਨ, ਔਰ ਫਿਰ ਉਹ ਕਿਨਾਰੇ ਤੋਂ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹਨੂੰ ਕਹਿੰਦੇ ਨੇ ਕੈਲਸੀਫਿਕੇਸ਼ਨ। ਉਸ ਤੋਂ ਬਾਅਦ ਉਹਦੇ ਅੰਦਰ ਪਸ ਫਾਰਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਭਾਵ ਅੰਦਰੋਂ ਉਸ ਨੂੰ ਫੈਗੋਸਾਈਟਿਕ ਫੰਕਸ਼ਨ ਦੇ ਮੁਤਾਬਕ ਕੁਦਰਤ ਖਾਣਾ ਚਾਹੁੰਦੀ ਹੈ, ਸਕਿਨ ਉਸ ਨੂੰ ਹਜ਼ਮ ਕਰਨਾ ਚਾਹੁੰਦੀ ਹੈ, ਔਰ ਉਸ ਦੇ ਮੁਤਾਬਕ ਅੰਦਰੋਂ ਅੰਦਰੋਂ ਸਕਿਨ ਨੂੰ ਵੀ ਗਲਣਾ ਪੈਂਦਾ ਹੈ ਕਿਸੇ ਨੂੰ ਮਾਰਨ ਵਾਸਤੇ। ਆਪ ਵੀ ਤਾਂ ਮਰਨਾ ਪੈਂਦਾ ਨੂੰ, ਇਰਾਨ ਇਰਾਕ ਦੀ ਗੱਲ ਤਾਂ ਤੁਸੀਂ ਕਰ ਹੀ ਰਹੇ ਸੀ ਨਾ, ਸਾਰਾ ਵੀ ਨੁਕਸਾਨ ਤਾਂ ਹੁੰਦਾ ਹੀ ਹੈ, ਸੋ ਅੰਦਰੋਂ ਅੰਦਰ ਉਹ ਨੁਕਸਾਨ ਹੁੰਦਾ ਹੈ ਤੇ ਇਹ ਕੀ ਹੋ ਜਾਂਦਾ ਹੈ, ਡੀਜਨਰੇਸ਼ਨ। ਮੈਡੀਕਲ ਟਰਮ ਚ ਅਸੀਂ ਇਹਨੂੰ ਕਹਿੰਦੇ ਹਾਂ ਡੀਜਨਰੇਸ਼ਨ, ਕਿ ਪਹਿਲਾਂ ਫਿੰਸੀ ਸੀ, ਵੈਸੀਕੁਲਰ ਇਰਪਸ਼ਨ ਸੀ, ਫਿਰ ਉਹ ਪੈਪੂਲਰ ਹੋ ਗਈ ਕਿ ਉਹਦੇ ਚਾਰਜ ਫਿਰੇ ਚਿੱਟਾ ਚਿੱਟਾ ਕਿਨਾਰਾ ਹੋ ਗਿਆ, ਲੇਕਿਨ ਵਿੱਚੋਂ ਉਹ ਲਾਲ ਰਹਿ ਗਿਆ, ਫਿਰ ਉਹ ਵਿਚਕਾਰ ਤੋਂ ਚਿੱਟੀ ਹੋ ਗਈ ਜਿਹਨੂੰ ਅਸੀਂ ਡੀਜਨਰੇਸ਼ਨ ਕਹਿ ਦਿੱਤਾ, ਫਿਰ ਉਹ ਡੀਜਨਰੇਸ਼ਨ ਚਿੱਟੀ ਵਾਲੀ ਥਾਂ ਤੋਂ ਫਟ ਗਿਆ ਤੇ ਫਿਰ ਅਸੀਂ ਉਹਨੂੰ ਨਿਕਰੋਸਿਸ ਕਹਿ ਦਿੰਦੇ ਹਾਂ ਕਿ ਉਹਦੇ ਵਿੱਚੋਂ ਪਸ ਟੌਕਸਿਨ ਜਿਹੜਾ ਉਹ ਬਾਹਰ ਨਿਕਲਣਾ ਸ਼ੁਰੂ ਹੋ ਗਿਆ। ਔਰ ਅਗਰ ਇਹ ਕੰਡੀਸ਼ਨ ਲਿਮਿਟਡ ਏਰੀਏ ਵਿੱਚ ਨਾ ਰਹੇ, ਬਹੁਤੇ ਸਾਰੇ ਏਰੀਏ ਦੇ ਵਿੱਚ ਫੈਲ ਜਾਵੇ, ਔਰ ਉਹਦਾ ਤਰੀਕਾ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਉਹਦੀ ਨਿਸ਼ਾਨੀਆਂ ਕੀ ਨੇ। ਸਾਡੇ ਕੋਲ ਗਾਰਬੇਜ ਨੂੰ ਟਰਾਂਸਪੋਰਟ ਕਰਨ ਦਾ ਇੱਕ ਕੁਦਰਤ ਨੇ ਅਲੱਗ ਚੈਨਲ ਬਣਾਇਆ ਹੋਇਆ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲਿੰਫੈਟਿਕ ਚੈਨਲ। ਕਿਸੇ ਵੀ ਥਾਂ ਤੇ ਫੋੜਾ ਫਿੰਸੀ ਹੋ ਗਿਆ, ਚਾਹੇ ਸਧਾਰਨ ਚਾਹੇ ਕੈਂਸਰ ਕੁਛ ਵੀ ਹੈ, ਉਹਦੇ ਵਿੱਚੋਂ ਜਿਹੜਾ ਗਾਰਬੇਜ ਬਾਹਰਲੇ ਪਾਸੇ ਸਕਿਨ ਦੇ ਵਿੱਚੋਂ ਬਾਹਰ ਨਹੀਂ ਜਾ ਸਕਦਾ, ਉਹ ਫਿਰ ਸਰਕੂਲੇਸ਼ਨ ਚ ਆਉਂਦਾ ਆ, ਬਲੱਡ ਚ ਜਾਂਦਾ ਆ। ਕੁਦਰਤ ਉਸ ਸਰਕੂਲੇਸ਼ਨ ਦੇ ਵਿੱਚੋਂ, ਬਲੱਡ ਦੇ ਵਿੱਚੋਂ ਉਹ ਟੋਕਸਿਨ, ਉਹ ਜ਼ਹਿਰੀਲਾ ਮਾਦਾ ਜਿਹੜਾ ਉੱਥੇ ਕਿਸੇ ਥਾਂ ਤੇ ਬਣਿਆ ਸੀਗਾ, ਉਸ ਨੂੰ ਫਿਲਟਰ ਕਰਦੀ ਹੈ ਤੇ ਉਹਦੀ ਇੱਕ ਅਲੱਗ ਚੈਨਲ ਬਣਾ ਦਿੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ। ਔਰ ਲਿੰਫ ਦਾ ਮਤਲਬ ਸਭ ਤੋਂ ਵੱਡਾ ਕੰਮ ਕੀ ਹੈ? ਫੇਗੋਸਾਈਟਿਕ, ਖਾਣਾ, ਹਜ਼ਮ ਕਰਨਾ। ਜਿਵੇਂ ਬਲੈਕ ਹੋਲ ਹੈ ਨਾ, ਤੁਸੀਂ ਤੇ ਜਾਣਦੇ ਹੋਣੇ ਬਲੈਕ ਹੋਲ ਦੇ ਬਾਰੇ।
1: ਬਿਲਕੁਲ ਪੜ੍ਹਿਆ ਜੀ।
0: ਹਾਂ, ਬਲੈਕ ਹੋਲ ਨੇ ਤਾਂ ਪਤਾ ਨੀ ਕਿੰਨੀਆਂ ਸਾਡੀਆਂ ਧਰਤੀਆਂ, ਸਾਡੀ ਧਰਤੀ ਵਰਗੇ ਕਿੰਨੇ ਪਲੈਨਟਸ ਜਿਹੜੇ ਨੇ ਰੋਜ਼ ਦੇ ਉਖਾਈ ਜਾ ਰਹੀ, ਕਿੰਨੇ ਨਵੇਂ ਬਣੀ ਜਾ ਰਹੇ। ਸੋ ਇਹ ਫੇਗੋਸਾਈਟਿਕ ਫੰਕਸ਼ਨ ਜਿਹੜਾ ਹੈ ਹੋਣਾ ਸ਼ੁਰੂ ਹੋ ਜਾਂਦਾ ਆ, ਜਿਹਦੇ ਰਾਹੀਂ ਇਹ ਸਾਰਾ ਕੁਝ ਖਾਇਆ ਜਾਂਦਾ ਹੈ। ਪਰ ਜੇ ਉਹ ਸਾਡਾ ਲਿੰਫ ਚੈਨਲ ਸਾਰਾ ਅਲੱਗ ਅਲੱਗ ਥਾਂ ਤੇ ਉਹਦੇ ਸੈਂਟਰ ਬਣੇ ਨੇ ਜਿਹਨੂੰ ਅਸੀਂ ਲਿੰਫ ਗਲੈਂਡ ਕਹਿੰਦੇ ਹਾਂ, ਉਹ ਵੀ ਭਰ ਜਾਣ, ਜੇਲਾਂ ਭਰ ਗਈਆਂ, ਸਾਡੇ ਚੈਨਲ ਵੀ ਭਰਨੇ ਸ਼ੁਰੂ ਹੋ ਗਏ, ਉਹ ਫਿਰ ਅਲੱਗ ਅਲੱਗ ਥਾਵਾਂ ਤੇ ਹੋਰ ਖਰਾਬੀਆਂ ਕਰਨਗੇ ਜਾਂ ਹੋਰ ਥਾਵਾਂ ਤੇ ਫੈਲਣਗੇ, ਤੇ ਫਿਰ ਅਸੀਂ ਇਹਨੂੰ ਕਹਿੰਦੇ ਹਾਂ ਵੀ ਇਹ ਫੈਲ ਗਈ ਕੰਡੀਸ਼ਨ ਹੈ ਔਰ ਇਹ ਠੀਕ ਨਹੀਂ ਹੋ ਰਹੀ। ਤੇ ਜਦੋਂ ਇਹ ਸਟੇਜ ਆਉਂਦੀ ਹੈ, ਉਸ ਵੇਲੇ ਅਸੀਂ ਕਹਿੰਦੇ ਹਾਂ ਵੀ ਇਹ ਕੈਂਸਰ ਹੋ ਗਿਆ। ਹਾਂਜੀ, ਸੋ ਕੈਂਸਰ ਇੱਕ ਇਸ ਤਰ੍ਹਾਂ ਦੀ ਸਟੇਜ ਹੈਗੀ ਆ ਟਿਸ਼ੂ ਦੀ ਚੇਂਜਸ ਦੀ, ਜਿਹੜੀ ਸਾਨੂੰ ਲੱਗਦੀ ਆ ਵੀ ਜ਼ਿਆਦਾ ਫੈਲ ਗਈ ਹੈ ਤੇ ਇਹ ਰਿਵਰਸੀਬਲ ਹੈ, ਰਿਵਰਸ ਨਹੀਂ ਹੋ ਰਹੀ ਤੇ ਅਸੀਂ ਕਹਿੰਦੇ ਹਾਂ ਇਹ ਰਿਵਰਸੀਬਲ ਹੈ। ਪਰ ਦੂਸਰੇ ਪਾਸੇ ਮੈਡੀਕਲ ਸਾਇੰਸ ਦੇ ਹੁਣ ਤੱਕ ਦੇ ਰਿਜ਼ਲਟਸ ਦੇ ਮੁਤਾਬਕ ਇਹ ਕਿਹਾ ਜਾ ਸਕਦਾ ਆ ਕਿ ਸਾਡਾ ਮੈਟਾਬੋਲਿਕ ਰੇਟ ਸਰੀਰ ਦੇ ਆਖਰੀ ਸਵਾਸ ਤੱਕ ਚੱਲਦਾ ਰਹਿੰਦਾ ਆ। ਔਰ ਜੇ ਆਖਰੀ ਸਵਾਸ ਤੱਕ ਚੱਲਦਾ ਰਹਿੰਦਾ ਹੈ ਤੇ ਮੈਟਾਬੋਲਿਕ ਦਾ ਮਤਲਬ ਕੀ ਹੈ? ਐਨਾਬੋਲਿਕ ਰੇਟ ਤੇ ਕੈਟਾਬੋਲਿਕ ਰੇਟ, ਡਿਸਟ੍ਰੈਕਸ਼ਨ ਤੇ ਰਿਪੇਅਰ ਦਾ ਰੇਟ, ਇਹਦਾ ਮਤਲਬ ਕੀ ਆ ਕਿ ਕੈਟਾਬੋਲਿਕ ਰੇਟ ਇਸ ਹਾਲਾਤ ਦੇ ਵਿੱਚ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਗਿਆ। ਐਨਾਬੋਲਿਕ ਰੇਟ, ਰਿਪੇਅਰ ਦਾ ਰੇਟ ਘੱਟ ਗਿਆ। ਜਦੋਂ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਫਿਰ ਉਦੋਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਇਹ ਕੈਂਸਰ ਹੋ ਗਿਆ, ਇਹ ਲਿਊਪਸ ਹੋ ਗਿਆ, ਜਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੇ ਅਸੀਂ ਨਾ ਲੈਣੇ ਸ਼ੁਰੂ ਕਰ ਦਿੰਦੇ ਹਾਂ ਜਦੋਂ ਅਸੀਂ ਸਮਝਦੇ ਹਾਂ ਵੀ ਸਾਡੀਆਂ ਜੇਲਾਂ ਇਹਨੂੰ ਹੁਣ ਸੰਭਾਲ ਨਹੀਂ ਸਕਦੀ। ਤੇ ਫਿਰ ਬਦਮਾਸ਼ ਜਿਹੜੇ ਨੇ ਬਾਹਰ ਕਾਰਵਾਈਆਂ ਵੀ ਕਰੀ ਜਾਂਦੇ ਨੇ, ਭਾਵੇਂ ਸਰਕਾਰ ਜੋ ਮਰਜ਼ੀ ਕਰਦੀ ਰਹੇ, ਕਾਰਵਾਈਆਂ ਹੁੰਦੀਆਂ ਰਹਿੰਦੀਆਂ ਨੇ। ਸੋ ਇਹ ਸਾਡਾ ਅੱਜ ਦਾ ਇਸ ਵਿਸ਼ਲੇਸ਼ਣ ਸੀ ਬਈ ਸਕਿਨ ਦੇ ਤਿੰਨ ਲੇਅਰ ਨੇ, ਤਿੰਨਾਂ ਲੇਅਰਾਂ ਦੀ ਹੀ ਆਪਣੀ ਆਪਣੀ ਜ਼ਿੰਮੇਵਾਰੀ ਹੈਗੀ ਹੈ ਔਰ ਤਿੰਨਾਂ ਲੇਅਰਾਂ ਨੇ ਦੇ ਵਿੱਚ ਖਾਸ ਤੌਰ ਤੇ ਸਾਡੇ ਜਿਹੜੇ ਗਲੈਂਡਸ ਲੱਗੇ ਨੇ ਜਾਂ ਹੇਅਰ ਰੂਟਸ ਲੱਗੀਆਂ ਹੋਈਆਂ ਨੇ, ਇਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦੇ ਸੰਬੰਧ ਵਿੱਚ ਵੀ ਦੱਸਦੇ ਰਹਿੰਦੇ ਨੇ। ਵਾਲ ਟੁੱਟਣੇ ਸ਼ੁਰੂ ਹੋ ਗਏ, ਵਾਲ ਸੁੱਕਣੇ ਸ਼ੁਰੂ ਹੋ ਗਏ, ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ, ਇਹ ਸਾਰਾ ਕੁਝ ਸਾਨੂੰ ਦੱਸਦੇ ਆ ਕਿ ਇਸ ਸਕਿਨ ਦੇ ਵਿੱਚ ਜਿਹੜੀ ਸਪਲਾਈ ਆ ਰਹੀ ਹੈ ਉਹ ਪੂਰੀ ਨਹੀਂ ਆ ਰਹੀ। ਇਸੇ ਕਰਕੇ ਵਾਲ ਜਿਹੜੇ ਨੇ ਸਾਡੇ ਚਿੱਟੇ ਹੋ ਗਏ, ਭਾਵ ਕੀ ਹੈ ਕੈਟਾਬੋਲਿਕ ਰੇਟ ਇਹਨਾਂ ਦਾ ਇੱਥੇ ਵੱਧ ਗਿਆ ਹੈਗਾ। ਜ਼ਖਮਾਂ ਦੇ ਸੰਬੰਧ ਵਿੱਚ ਵੀ ਆਪਾਂ ਡਿਟੇਲ ਗੱਲ ਕਰ ਦਿੱਤੀ, ਕਿਉਂ ਫੋੜਾ ਫਿੰਸੀ ਜਿਹੜਾ ਜ਼ਖਮ ਬਣ ਜਾਂਦਾ, ਕਿਉਂ ਗੈਂਗਰੀਨ ਬਣ ਜਾਂਦਾ, ਕਿਉਂ ਕੈਂਸਰ ਤੱਕ ਪਹੁੰਚਣਾ ਸ਼ੁਰੂ ਕਰ ਦਿੰਦਾ, ਇਸ ਦੀ ਗੱਲ ਬਾਰੇ ਵੀ ਆਪਾਂ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ। ਪ੍ਰੋਟੈਕਟਿਵ ਪਾਵਰ ਕਿਸ ਤਰ੍ਹਾਂ ਦੀ ਇਹਦੀ ਹੈਗੀ ਹੈ, ਪਲੱਸ ਇੱਕ ਖਾਸ ਗੱਲ ਆਪਾਂ ਗੱਲ ਕਰੀ ਹੈ ਕਿ ਇਹ ਸਾਡੀ ਇੱਕ ਛੇਵੀਂ ਸੈਂਸ ਹੈ ਜਿਹੜੀ ਬਾਹਰੋਂ ਸਪਸ਼ਟ ਦੇ ਤੌਰ ਤੇ ਸਾਨੂੰ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਦਿੰਦੀ ਹੈਗੀ ਹੈ ਔਰ ਇਹਦੇ ਨਾਲ ਅਸੀਂ ਬਹੁਤ ਸਾਰਾ ਹੋਰ ਅੰਦਰ ਧਿਆਨ ਤੱਕ ਗੱਲ ਪਹੁੰਚਾ ਦਿੰਦੇ ਵੀ ਯਾਰ ਬਾਹਰ ਠੰਡ ਲੱਗਦੀ ਵੀ ਮੇਰੀ ਬਾਂਹ ਨੂੰ ਏਸੀ ਲੱਗੀ ਹੋਵੇ ਨਾ ਕਿਸੇ ਪਾਸੇ ਤੇ ਬਾਂਹ ਉਸ ਪਾਸੇ ਹੋਵੇ ਕਾਰ ਦੀ ਤੇ ਲੱਗਦਾ ਯਾਰ ਬਾਂਹ ਠੰਡੀ ਹੋ ਗਈ ਹੈ ਜੀ, ਸੈਂਸੇਸ਼ਨ ਪਹੁੰਚ ਗਿਆ ਨਾ ਅੰਦਰ। ਸੋ ਇਹ ਸੈਂਸ ਦਾ ਆਰਗਨ ਵੀ ਸਾਡਾ ਇਸ ਤਰ੍ਹਾਂ ਹੈਗਾ, ਦਿਮਾਗ ਤੱਕ ਪਹੁੰਚ ਗਈ ਵੀ ਉੱਥੇ ਸਾਡੀ ਠੰਡ ਹੈਗੀ ਹੈ। ਸੋ ਅੱਜ ਦਾ ਆਪਾਂ ਸਮਾਂ ਸਮਾਪਤ ਕਰਦੇ ਆ, ਮੈਂ ਸਮਝਦਾ ਟਾਈਮ ਹੋ ਗਿਆ
1: ਜੀ।
0: ਸੋ ਕੋਈ ਠੀਕ ਹੈ, ਕੱਲ ਅਗਲੇ ਪ੍ਰੋਗਰਾਮ ਨੂੰ ਫਿਰ ਆਪਾਂ ਹੋਰ ਇਸੇ ਤਰ੍ਹਾਂ, ਕਿਉਂਕਿ ਜਿੰਨੀਆਂ ਵੀ ਚੀਜ਼ਾਂ ਦੇ ਮੈਂ ਨਾਂ ਲੈ ਰਿਹਾ ਹਾਂ ਨਾ, ਇਹ ਸਟਰਕਚਰ ਦੀਆਂ ਗੱਲਾਂ ਨੇ ਕਿ ਇਸ ਸਰੀਰ ਦਾ ਸਟਰਕਚਰ ਬਣਿਆ ਕਿਵੇਂ ਹੈਗਾ ਆ, ਫਿਰ ਇਸ ਸਟਰਕਚਰ ਦੇ ਵਿੱਚ ਕੀ ਕੀ ਹੈਗਾ ਆ ਔਰ ਉਹਦਾ ਕੀ ਫੰਕਸ਼ਨ ਹੈਗਾ, ਕੀ ਦੇਣ ਹੈਗੀ ਸਾਡੇ ਇਸ ਜੀਵਨ ਦੇ ਵਿੱਚ, ਉਹਦੀ ਡਿਟੇਲ ਚੱਲੇਗੀ ਕਿ ਭਾਈ ਬ੍ਰੇਨ ਦੇ ਵਿੱਚ ਕੀ ਹੈਗਾ ਆ, ਉਹਦਾ ਕੰਮ ਕੀ ਹੈਗਾ, ਉਹਦੀ ਦੇਣ ਕੀ ਹੈਗੀ ਹੈ, ਛਾਤੀ ਚ ਕੀ ਹੈਗਾ, ਉਹਦਾ ਕੰਮ ਕੀ ਹੈਗਾ, ਦੇਣ ਕੀ ਹੈਗੀ ਹੈ, ਉਹ ਇਹ ਸਾਰੀਆਂ ਗੱਲਾਂ ਇੱਕ ਬਹੁਤ ਵੱਡਾ ਆਪਾਂ ਸਮੁੰਦਰ ਦੇ ਵਿੱਚ ਐਂਟਰ ਕਰ ਰਹੇ ਹਾਂ ਤੇ ਉਸ ਨੂੰ ਹੌਲੀ ਹੌਲੀ ਹੌਲੀ ਹੌਲੀ ਵੇਖਦੇ ਜਾਵਾਂਗੇ, ਕਿੱਥੇ ਕਿੱਥੇ ਜਿੰਨੀ ਕੁ ਸਾਡੀ ਸਮਝ ਹੈ ਉਹਦੇ ਮੁਤਾਬਕ ਡਿਸਕ੍ਰਾਈਬ ਕਰਕੇ ਤੇ ਸਾਰੇ ਸੱਜਣਾਂ ਨੂੰ ਦੱਸਦੇ ਜਾਵਾਂਗੇ ਵੀ ਇਹ ਸਰੀਰ ਦੀ ਬਣਤਰ ਦੇ ਵਿੱਚ ਕੀ ਹੈਗਾ। ਸੋ ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ, ਕਿਸੇ ਬਿਮਾਰੀ ਦਾ ਇਲਾਜ ਕਰਵਾਉਂਦੇ ਥੱਕ ਗਏ ਹੋ ਤੇ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਅਪਰੋਚ ਦੇ ਤਰੀਕੇ ਮੁਤਾਬਕ ਇਲਾਜ ਕਰਵਾਉਣਾ ਚਾਹੁੰਦੇ ਹੋ, ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
2: ਨਮਸਕਾਰ ਜੀ ਡਾਕਟਰ ਸਾਹਿਬ, ਥੈਂਕ ਯੂ।
3: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਮਿਲਦੇ ਜੀ ਪਰਸੋਂ ਨੂੰ। ਦੋਸਤੋ ਤੁਹਾਡਾ ਵੀ ਧੰਨਵਾਦ ਵੀਰੋ, ਜਿੰਨੇ ਤੁਸੀਂ ਸੁਣਦੇ ਹੋ। ਮਾ ਸਾਹਿਬ ਤੁਹਾਡਾ ਵੀ ਥੈਂਕ ਯੂ, ਤੇ ਮਿਲਦੇ ਹਾਂ
2: ਜੀ। ਥੈਂਕ ਯੂ,
3: ਬਹੁਤ ਸ਼ੁਕਰੀਆ ਜੀ। ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਅਲੈਕਮ। ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿੰਨਾ ਬਾਅਦ ਚ ਵੀ ਜੁੜਨਾ, ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ। ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ, ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨੂੰ ਜੈਜ਼ੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ। ਤੇ ਲਓ ਜੀ, ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ।

ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ ਦੇ ਉੱਤੇ।

ਦੋ ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿਚ ਹਾਜ਼ਰ ਹੋ ਗਏ ਜੀ, ਔਰ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋਵੋਗੇ। ਸੋ ਬੇਨਤੀ ਇਹੀ ਹੈ ਕਿ ਪ੍ਰਵਾਜ਼ ਰੇਡੀਓ ਦੀ ਐਪ ਜਿਹੜੀ ਹੈ, ਜਿਹੜੇ ਵੀਰਾਂ ਨੇ ਨਹੀਂ ਡਾਊਨਲੋਡ ਕੀਤੀ ਉਹ ਕਰ ਲਓ, ਔਰ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਕਰੋ, ਕਿਉਂਕਿ ਇੱਕ ਬਹੁਤ ਵਧੀਆ ਆਪਣੇ ਮੂੰਹੋਂ ਮਿੱਠੂ ਨਹੀਂ ਬਣਦੇ, ਪਰ ਇਹ ਸੱਚੀ ਗੱਲ ਹੈ ਕਿ ਅਸੀਂ ਸੱਚ ਤੇ ਪਹਿਰਾ ਦੇਣ ਵਾਲੇ, ਸੱਚੀਆਂ ਗੱਲਾਂ ਕਰਨ ਵਾਲੇ ਇਸ ਪ੍ਰੋਗਰਾਮ ਵਿਚ ਅਸੀਂ ਕਰਦੇ ਹਾਂ, ਤਾਂ ਕਿ ਤੁਹਾਡੇ ਤੱਕ ਬੈਸਟ ਜਾਣਕਾਰੀਆਂ ਜਿਹੜੀਆਂ ਉਹ ਪਹੁੰਚਾਈਆਂ ਜਾਣ, ਤਾਂ ਕਿ ਤੁਹਾਨੂੰ ਵੀ ਇਹਨਾਂ ਇਨਫੋਰਮੇਸ਼ਨ ਤੋਂ ਪਤਾ ਲੱਗਦਾ ਰਹੇ। ਸੋ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਗਾਂ ਤੋੜਦੇ ਹਾਂ ਜੀ, ਗੀਤਾਂ ਦੇ ਨਾਲ। ਅਰਵਿੰਦਰ ਗਰੇਵਾਲ ਦਾ ਪਹਿਲਾ ਗੀਤ ਤੇ ਇਹ ਲਓ ਜੀ।

ਵਪਾਰੀ ਸਿਕੰਦਰ ਵੈਰੀ ਗੁੱਡ ਪਰਸਨ, ਦੋਸਤਾਂ ਦਾ ਦੋਸਤ, ਸਾਡਾ ਵੀ ਦੋਸਤ ਹੈ ਜੀ। ਲੋ ਇੱਕ ਗੀਤ ਹੋਰ ਸੁਣਦੇ ਜੀ, ਮਾਹੀ ਵੇ।

0: ਦੋਸਤੋ ਆਪਾਂ ਸ਼ੁਰੂ ਕਰਦੇ ਹਾਂ ਜੀ ਖਬਰਾਂ ਤੇ ਖਬਰਾਂ ਵੱਲ ਚੱਲਦੇ ਹਾਂ ਜੀ। ਉਸ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਲਾਲ ਸਿੰਘ ਚੀਮਾ ਸਾਹਿਬ ਸਾਡੇ ਨਾਲ ਜੁੜ ਗਏ ਜੀ ਓਰੀਜਨਲ ਕੈਲੀਫੋਰਨੀਆ ਤੋਂ। ਸਤਿਕਾਰਯੋਗ ਨੇ, ਵੱਡੇ ਭਰਾ ਨੇ ਔਰ ਬਹੁਤ ਮਿਹਨਤ ਕਰਕੇ ਖਬਰਾਂ ਦੀ ਤਿਆਰੀ ਕਰਦੇ ਨੇ ਤੇ ਤੁਹਾਡੇ ਤੱਕ ਕੋਸ਼ਿਸ਼ ਕਰੀਦੀ ਹੈ ਕਿ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਪਹੁੰਚਾਈਆਂ ਜਾਣ। ਮੈਂ ਇੱਕ ਹੋਰ ਬੜੇ ਮਨ ਦੇ ਵਿੱਚ ਕਈ ਚਿਰਾਂ ਤੋਂ ਸੀ, ਮੈਂ ਕਦੀ ਗੱਲ ਨਹੀਂ ਕੀਤੀ ਕਿ ਇਹ ਗਾਣਾ ਮੈਂ ਲਾਇਆ ਸੀ ਸੁਖਵਿੰਦਰ ਦਾ। ਮੈਂ ਦੱਸਾਂ ਕਿ ਸਾਡੀ ਅੱਜ ਤੋਂ 10-15 ਸਾਲ ਪਹਿਲਾਂ ਤੋਂ ਸੁਪਰ ਸਵਿਫਟ ਲਿਮੋ ਬਹੁਤ ਵੱਡੀ ਕੰਪਨੀ ਸੀ, ਪਾਰਟਨਰ ਮੇਰਾ ਸੀ ਰਜੇਸ਼ ਉੱਪਰ, ਤੇ ਅਸੀਂ ਐਸਾ ਕੋਈ ਸਿੰਗਰ ਜਾਂ ਐਸਾ ਕੋਈ ਕਲਾਕਾਰ ਇੰਡੀਆ ਦਾ, ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ, ਸੁਖਵਿੰਦਰ, ਜਿੰਨੇ ਵੀ ਐਕਟਰ ਸੀ, ਗਾਉਣ ਵਾਲੇ ਸੀ, ਉਹ ਸਾਡੀਆਂ ਗੱਡੀਆਂ ਦੇ ਨਾਲ ਪ੍ਰੋਗਰਾਮਾਂ ਤੇ ਅਸੀਂ ਲੈ ਕੇ ਜਾਂਦੇ ਹੁੰਦੇ ਸੀ ਉਹਨਾਂ ਨੂੰ, ਔਰ ਸਟੇਜ ਦੇ ਪਿਛਲੇ ਬੰਨੇ ਖਲੋ ਕੇ ਅਸੀਂ ਇੰਜੋਏ ਕਰਦੇ ਹੁੰਦੇ ਸੀ, ਨਾਲੇ ਪ੍ਰੋਗਰਾਮ ਸੁਣਦੇ ਹੁੰਦੇ ਸੀ। ਔਰ ਸੁਖਵਿੰਦਰ ਨੂੰ ਤਾਂ ਮੈਂ ਆਪ ਇੱਕ ਵਾਰੀ ਲੈ ਗਿਆ। ਪੰਜਾਬੀ ਕਲਾਕਾਰਾਂ ਵਿੱਚ ਐਸਾ ਕੋਈ ਕਲਾਕਾਰ ਨਹੀਂ ਜਿਹੜਾ ਅਸੀਂ ਉਹਨਾਂ ਨੂੰ ਆਪਣੀਆਂ ਲਿਮ ਸਰਵਿਸ ਨਾ ਪ੍ਰੋਵਾਈਡ ਕੀਤੀਆਂ ਹੋਣ। ਸੋ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਰਦੂਲ ਸਿਕੰਦਰ ਸਾਹਿਬ ਦੇ ਨਾਲ ਮੈਂ ਤੇ ਰਣਜੀਤ ਤੇਜੀ ਨੇ ਤੇ ਭੱਲਾ ਸਾਹਿਬ, ਇਹ ਉਦੋਂ ਪ੍ਰੋਗਰਾਮ ਤੇ ਆਏ ਸੀ, ਅਸੀਂ ਪ੍ਰੋਗਰਾਮ ਉਦੋਂ ਕਰਾਇਆ ਸੀ ਤੇ ਕੋਲ ਬਹਿ ਕੇ ਇਹਨਾਂ ਦੇ ਬੱਚੇ ਸਰਦੂਲ ਸਿਕੰਦਰ ਸਾਹਿਬ ਦੇ ਛੋਟੇ ਛੋਟੇ ਹੁੰਦੇ ਸੀ ਨਿਆਣੇ, ਉਦੋਂ ਬੱਚੇ ਦੋਨੇ ਹੁਣ ਤੇ ਜਵਾਨ ਤਕੜੇ ਹੋ ਗਏ, ਤੇ ਕਾਫੀ ਇਹਨਾਂ ਦੇ ਕਮਰੇ ਵਿੱਚ ਬਹਿ ਕੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਸੀ। ਹੰਸਰਾਜ ਸਾਹਿਬ ਨੂੰ ਮੈਂ ਆਪ ਆਪਣੀ ਗੱਡੀ ਦੇ ਵਿੱਚ ਲੈ ਕੇ ਗਿਆ ਔਰ ਬਹੁਤ ਕਲਾਕਾਰਾਂ ਨੂੰ ਅਸੀਂ ਆਪ ਲੈ ਕੇ ਜਾਂਦੇ, ਜਿਹੜਾ ਸਾਨੂੰ ਪਤਾ ਲੱਗਦਾ ਕਿ ਯਾਰ ਇਹ ਫੇਮਸ ਆ, ਇਹਨੂੰ ਅਸੀਂ ਮੈਂ ਆਪ ਲੈ ਕੇ ਜਾਣਾ। ਔਰ ਬੜਾ ਇੰਜੋਏ ਕੀਤਾ ਪਿਛਲੇ 10-15 ਸਾਲਾਂ ਤੋਂ, ਬੜੇ ਵੱਡੇ ਸ਼ੋਅ ਜਿਹੜੇ ਹੁੰਦੇ ਸੀ ਉਹ ਉਹਨਾਂ ਨੂੰ ਕਵਰ ਅਸੀਂ ਗੱਡੀਆਂ ਦੇ ਰਾਹੀਂ ਕਰਦੇ ਹੁੰਦੇ। ਸਾਡੇ ਕੋਲ ਸਟ੍ਰੈਚ ਲਿਮੋ ਵੱਡੀਆਂ ਗੱਡੀਆਂ ਔਰ ਛੋਟੀਆਂ ਗੱਡੀਆਂ, ਹਰ ਤਰ੍ਹਾਂ ਦੀ ਗੱਡੀ ਹੁੰਦੀ ਸੀ। ਲਓ ਜੀ ਇਹ ਗੱਲ ਅੱਜ ਮੈਂ ਬੜੇ ਹੀ ਪਹਿਲੀ ਵਾਰ ਹੀ ਪ੍ਰੋਗਰਾਮ ਤੇ ਕਰ ਰਿਹਾ। ਕਈ ਵਾਰੀ ਹੁੰਦਾ ਕਿ ਲੋਕੀ ਕਹਿ ਦਿੰਦੇ ਹਰ ਯਾਰ ਮੈਂ ਛੱਡੀ ਜਾਂਦਾ, ਪਰ ਇਹ ਹੈ ਕਿ ਸੱਚਾਈ ਹੈ। ਕਿਉਂ ਜੀ ਮਸਾਹ, ਸਤਿ ਸ੍ਰੀ ਅਕਾਲ ਜੀ।
1: ਬਿਲਕੁਲ ਏਦਾਂ ਹੀ ਹੈ ਜੀ, ਲੋਕ ਕਹਿੰਦੇ ਏਦਾਂ ਹੀ
0: ਹੈ, ਲੋਕ ਕਹਿ ਦਿੰਦੇ ਜੀ ਏਦਾਂ ਹੀ ਹੋਇਆ ਹੋਣਾ, ਐਵੇਂ ਮਾਰੀ ਜਾਂਦੇ ਆ, ਪਰ ਇਹ ਸਾਡੇ ਕੋਲ ਕੋਈ ਪ੍ਰੂਫ ਦੇਣ ਦੀ ਲੋੜ ਨਹੀਂ ਹੁੰਦੀ, ਜੋ ਸੱਚੀ ਗੱਲ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ। ਆਓ ਜੀ,
1: ਬਿਲਕੁਲ
0: ਜੀ ਮਸਾਹ, ਆਓ, ਸਤਿ ਸ੍ਰੀ ਅਕਾਲ ਜੀ।
1: ਜੀ ਖੱਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ। ਤੇ ਖੱਕ ਸਾਹਿਬ ਜੀ, ਗੱਲਾਂ ਤਾਂ ਇਸ ਤਰ੍ਹਾਂ ਕਿ ਅੱਜ ਕੱਲ ਲੜਾਈਆਂ ਤੁਹਾਨੂੰ ਪਤਾ ਹਰ ਪਾਸੇ ਲੱਗੀ ਹੋਆ, ਤੇ ਉਹਦੀ ਗੱਲ ਆਪਾਂ ਕਰਦੇ ਆਂ, ਤੇ ਉਹਦੇ ਨਾਲ ਨਾਲ ਖੱਕ ਸਾਹਿਬ ਜੀ, ਇਹ ਜਿਹੜੀਆਂ ਲੜਾਈਆਂ ਨਾ, ਜਦੋਂ ਆਪਾਂ ਕਈ ਵਾਰੀ ਸਧਾਰਨ ਗੱਲ ਕਰੀ ਦੀ ਆ, ਉਹ ਫਲਾਨਿਆਂ ਦੇ ਘਰ ਲੜਾਈ ਹੁੰਦੀ ਆ, ਤੇ ਉੱਥੇ ਜੇ ਆਪਾਂ 2-4 ਬੰਦੇ ਗਰੁੱਪ ਦੇ ਵਿੱਚ ਵੇਖੇ ਆ, ਤਾਂ ਕਿਸੇ ਕੋਈ ਨਾ ਕੋਈ ਕਹਿ ਦਿੰਦਾ ਯਾਰ ਇਹ ਭੁੱਖ ਲੱਗਦੀ ਆ। ਸੋ ਇਹੀ ਜਿਹੜੀ ਗੱਲ ਆ, ਜਿਹੜੀਆਂ ਹੁਣ ਲੜਾਈਆਂ ਜੋ ਕੁਛ ਹੋ ਰਿਹਾ, ਇਹਦਾ ਕਾਰਨ ਇਹੀ ਆ, ਭੁੱਖ ਲੜ ਰਹੀ ਹੈ।
0: ਹਾਂਜੀ,
1: ਬਿਲਕੁਲ, ਕਾਲੇ ਸੋਨੇ ਦੀ ਭੁੱਖ ਹੈ ਜਿਹੜੀ, ਉਹ ਬਹੁਤ ਵੱਡੀ ਆ। ਤੇ ਇੱਕ ਇਹਦੇ ਨਾਲ ਖੱਕ ਸਾਹਿਬ ਜੀ, ਜਿਹੜਾ ਪਿਛਲੇ ਇੱਕ ਦਿਨ ਹੋ ਗਿਆ, ਐਤਵਾਰ ਵਾਲੇ ਦਿਨ, ਜਿਹੜਾ ਤੁਹਾਡੇ ਨਿਊਯਾਰਕ ਸ਼ਹਿਰ ਦਾ ਲਾਗਵਾਡੀਆ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਹੈਗਾ ਖੱਕ ਸਾਹਿਬ ਜੀ, ਉਹਦੇ ਉੱਪਰ ਇਹ 22 ਮਾਰਚ 2026 ਰਾਤੀ 11:45 ਤੇ, ਦਿਨ ਉਦਣ ਸੀਗਾ ਐਤਵਾਰ ਨੂੰ, ਇੱਕ ਘਟਨਾ ਵਾਪਰੀ ਆ। ਤੇ ਇਸ ਘਟਨਾ ਵਿਚ ਇੱਕ ਹਵਾਈ ਜਹਾਜ਼ ਏਅਰ ਕੈਨੇਡਾ ਦਾ ਜਿਹੜਾ ਸੀਗਾ, ਤੇ ਫਲਾਈਟ ਨੰਬਰ 8646 ਅਤੇ ਏਅਰ ਕਰਾਫਟ ਜਿਹੜਾ ਆ ਉਹ ਰੈਸਕਿਊ ਐਂਡ ਫਾਇਰ ਫਾਈਟਿੰਗ ਟਰੱਕ ਜਿਹੜਾ ਖੱਕ ਸਾਹਿਬ ਜੀ, ਇਹ ਜਹਾਜ਼ ਉਹਦੇ ਨਾਲ ਟਕਰਾ ਗਿਆ।
0: ਦੇਖੋ ਜੀ, ਰਾਤ ਦਾ ਟਾਈਮ ਸੀ ਤੇ ਪਰ ਇਹ ਸਮਝ ਨਹੀਂ ਆਈ ਕਿ ਉਹ ਉੱਥੇ ਜਿਹੜੀ ਫਾਇਰ ਦੀ ਗੱਡੀ ਉੱਥੇ ਰਨਵੇ ਤੇ ਕੀ ਕਰਦੀ ਸੀ, ਜਾਂ ਜਿਹੜਾ ਟਾਵਰ ਆ ਉੱਥੋਂ ਕੀ ਇਨਫੋਰਮੇਸ਼ਨ ਮਿਲੀ। ਇਹ ਸਾਰਾ ਕੁਝ ਮਿਕਸ ਅਪ ਜੀ ਹੋਇਆ, ਜਿਹਦੇ ਤੇ ਸਾਡੇ ਗਵਰਨਰ ਵੀ ਨਿਊਯਾਰਕ ਦੇ, ਉਹਨਾਂ ਨੇ ਕਾਨਫਰੰਸ ਕੀਤੀ ਆ, ਸਾਡੇ ਮਮਦਾਨੀ ਸਾਹਿਬ ਨੇ ਵੀ ਨਾਲ ਸੀ।
1: ਬਿਲਕੁਲ ਬਿਲਕੁਲ, ਤੇ ਇਹ ਜਿਹੜੀ ਸੀਗਾ ਇਹ ਖੱਕ ਸਾਹਿਬ ਜੀ, ਉਹਦੇ ਨਾਲ ਜਿਹੜਾ ਫਾਇਰ ਟਰੱਕ ਦੇ ਨਾਲ ਟਕਰਾਇਆ ਆਇਆ। ਇਹਦੇ ਵਿਚ ਗੱਲ ਇਸ ਤਰ੍ਹਾਂ ਹੋਈ ਕਿ ਅਜੇ ਪੂਰੀ ਪੁੱਛ ਪੜਤਾਲ ਤਾਂ ਜਿਹੜੀ ਖੱਕ ਸਾਹਿਬ ਜੀ, ਤੁਹਾਨੂੰ ਪਤਾ ਵੀ ਬਾਅਦ ਚ ਆਉਣੀ ਹੁੰਦੀ ਆ ਕਿੰਨੇ ਚਿਰਾਂ ਦੇ ਬਾਅਦ ਦੇ ਵਿਚ, ਪਰ ਅੱਜ ਤੀਕਰ ਦੀ ਜਿਹੜੀ ਆਪਣੇ ਕੋਲ ਖਬਰ ਹੈਗੀ ਆ, ਉਹ ਖਬਰ ਉਹਦੇ ਅਨੁਸਾਰ ਖੱਕ ਸਾਹਿਬ ਜੀ, ਰਨਵੇ ਜਿਹੜਾ 4 ਆ ਉਸ ਏਅਰਪੋਰਟ ਦਾ, 4 ਨੰਬਰ ਰਨਵੇ ਆ ਜਿਹੜਾ, ਉਹਦੇ ਉੱਤੇ ਖੱਕ ਸਾਹਿਬ ਜੀ ਏਅਰ ਕੈਨੇਡਾ ਦਾ ਜਹਾਜ਼ ਜਿਹੜਾ ਆ ਉਹ ਉੱਤਰ ਰਿਹਾ ਸੀ, ਤੇ ਅਜੇ ਪੂਰੀ ਦੌੜ ਦੇ ਵਿਚ ਸੀਗਾ, 100 ਤੋਂ ਉੱਤੇ ਮੇਰਾ ਖਿਆਲ 120 ਮੀਲ ਦੀ ਜਿਹੜੀ ਉਹਦੀ ਸਪੀਡ ਉਸ ਵੇਲੇ ਸੀਗੀ। ਤੇ ਇੱਥੇ ਖੱਕ ਸਾਹਿਬ ਜੀ ਹੋਇਆ ਕੀ ਆ ਕਿ ਜਿਹੜਾ ਦੇਖੋ ਹੁਣ ਤੁਹਾਨੂੰ ਪਤਾ ਪਿਆ ਬੜਾ ਰੌਲਾ ਪੈ ਰਿਹਾ ਉਹ ਟੀ ਐਸ ਏ ਦੇ ਪੂਰੇ ਮੈਂਬਰ ਨੀ ਉਹਨਾਂ ਕੋਲ ਫੰਡ ਹੈ ਨੀ ਇਹ ਹੈ ਨੀ ਉਹ ਹੈ ਨੀ ਉਹ ਹਰ ਪਾਸੇ ਜਿਹੜਾ ਇਫੈਕਟ ਪੈਂਦਾ ਉਸ ਗੱਲ ਦਾ
0: ਹੈਗੇ ਵੀ ਘੱਟ ਸੀ ਜੀ ਮਾਂ ਸਾਹਿਬ ਤੇ 13 ਬੰਦੇ ਆ ਟੋਟਲ 17 ਬੰਦੇ ਚਾਹੀਦੇ ਕਿੰਨੇ ਚਾਹੀਦੇ ਆ ਉਹ ਇਹਨਾਂ ਕੋਲ 3-4 ਬੰਦਿਆਂ ਦੀ ਘਾਟ ਹੈਗੀ ਸੀ
1: ਹਾਂਜੀ ਬਿਲਕੁਲ ਸੋ ਉਹਦੇ ਕਾਰਨ ਇਹ ਹੋਇਆ ਪਰ ਖੱਕ ਸਾਹਿਬ ਜੀ ਇਹ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਹੜੀ ਗੌਰਮੈਂਟ ਉਹ ਕਦੇ ਵੀ ਮੰਨਦੀ ਨਹੀਂ ਹੁੰਦੀ ਪਈ ਸਾਡਾ ਕਸੂਰ ਆ ਉਹਨੇ ਸਿਰ ਉਹਦੇ ਲਾਉਣਾ ਜਿਹੜਾ ਉੱਥੇ ਉਹ ਕੰਟਰੋਲ ਟਾਵਰ ਤੇ ਉਸ ਵੇਲੇ ਟ੍ਰੈਫਿਕ ਕੰਟਰੋਲਰ ਸੀਗਾ ਏਅਰ ਟ੍ਰੈਫਿਕ ਕੰਟਰੋਲਰ ਜਿਹਨੂੰ ਕਹਿੰਦੇ ਆ ਤੇ ਆਮ ਕਰਕੇ ਉਹਦੇ ਸਿਰੇ ਲੱਗਦਾ ਹੁੰਦਾ ਤੇ ਚਲੋ ਉਹ ਤਾਂ ਗੱਲ ਬਾਅਦ ਦੀ ਆ ਤੇ ਇਹਦੇ ਵਿਚ ਖੱਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਦੋਂ ਉਹ ਜਹਾਜ਼ ਜਿਹੜਾ ਸੀਗਾ ਏਅਰ ਕੈਨੇਡਾ ਦਾ ਮੋਂਟਰੀਅਲ ਤੋਂ ਉਹ ਤੁਰਿਆ ਸੀਗਾ ਤੇ ਇੱਥੇ ਆ ਕੇ ਉਹ ਉਤਰ ਰਿਹਾ ਸੀਗਾ ਤੇ ਜਿਹੜਾ ਉਹ ਕੰਟਰੋਲਰ ਸੀਗਾ ਨਾ ਏਅਰਪੋਰਟ ਦੇ ਉੱਤੇ ਉਹਨੇ ਹੱਕ ਸਾਹਿਬ ਜੀ ਇਹਨੂੰ ਆਯਾਸ਼ ਦੇ ਦਿੱਤੀ ਕਿ ਤੂੰ ਉਤਰ ਸਕਦਾ ਹੈ ਤੇ ਪਤਾ ਨੀ ਕੀ ਕਾਰਨ ਹੋਇਆ ਉਹਨੇ ਦੂਸਰੇ ਪਾਸੇ ਉਹ ਜਿਹੜਾ ਫਾਇਰ ਟਰੱਕ ਜਿਹਨੂੰ ਕਹਿੰਦੇ ਆ ਆਪਾਂ ਉਹਨੂੰ ਵੀ ਕਲੀਅਰ ਦੀ ਦੇਤੀ ਪੀ ਤੂੰ ਲੰਘ ਜਾ ਇਹਦੇ ਉੱਤੇ ਜਿਹੜਾ ਉਹ ਰਨਵੇ ਸੀਗਾ ਤੇ ਉਹ ਜਦੋਂ ਲੰਘ ਰਿਹਾ ਸੀਗਾ ਤੇ ਉਹ ਕੰਟਰੋਲਰ ਨੇ ਉਸੇ ਵੇਲੇ ਜਿਹੜਾ ਸੀਗਾ ਖੱਕ ਸਾਹਿਬ ਜੀ ਉਹਦੇ ਨਿਗਾਹ ਪੈ ਗਿਆ ਉਹ ਟਰੱਕ ਤੇ ਉਹਨੇ ਟਰੱਕ ਨੂੰ 5-6 ਵਾਰੀ ਕਿਹਾ ਰੁਕੋ ਰੁਕੋ ਰੁਕੋ ਰੁਕੋ ਪਰ ਉਹਨੂੰ ਜਾਂ ਤਾਂ ਉਹ ਸੁਣਿਆ ਨੀ ਜਾਂ ਪਤਾ ਨੀ ਕੀ ਹੋਇਆ ਤੇ ਉਹ ਜੀ ਜਾ ਕੇ ਉਹਦੇ ਮੂਹਰੇ ਆ ਗਿਆ ਜਹਾਜ਼ ਦੇ ਤੇ ਜਹਾਜ਼ ਤੁਹਾਨੂੰ ਪਤਾ ਪਈ ਬਹੁਤ ਜਿਹੜਾ ਤੇਜ਼ੀ ਦੇ ਨਾਲ ਉਹ ਜਾ ਰਿਹਾ ਸੀਗਾ ਤੇ ਔਰ ਇਹਦੇ ਵਿਚ ਖੱਕ ਸਾਹਿਬ ਜੀ ਖੁਸ਼ੀ ਦੀ ਗੱਲ ਤਾਂ ਆਪਾਂ ਨਹੀਂ ਕਹਿ ਸਕਦੇ ਇਹਨੂੰ ਪਰ ਦੇਖੋ ਇਸ ਤਰ੍ਹਾਂ ਦੇ ਜਿਹੜੇ ਆਮ ਕਰਕੇ ਹਵਾਈ ਜਹਾਜ਼ਾਂ ਦੇ ਜਿਹੜੇ ਹੁੰਦੇ ਆ ਨਾ ਉਹ ਐਕਸੀਡੈਂਟ ਇਸ ਤਰ੍ਹਾਂ ਉੱਥੇ ਨੁਕਸਾਨ ਜਾਨਾਂ ਦਾ ਬਹੁਤ ਜਾਨੀ ਨੁਕਸਾਨ ਬਹੁਤ ਹੁੰਦਾ ਹੁੰਦਾ
0: ਬਿਲਕੁਲ
1: ਹਾਂਜੀ ਤੇ ਹੁਣ ਇਹਦੇ ਵਿਚ ਦੋ ਤਾਂ ਪਾਇਲਟ ਜਿਹੜੇ ਆ ਉਹਨਾਂ ਦੀਆਂ ਜਾਨਾਂ ਗਈਆਂ ਤੇ ਬਾਕੀ ਤਾਂ ਹੋਰ ਤਾਂ ਇਹਨਾਂ ਨੇ ਕੁਛ ਏਡੀ ਵੱਡੀ ਖ਼ਬਰ ਦਿੱਤੀ ਨੀ ਕਿ ਕਿੰਨੀਆਂ ਕੁ ਹੋਰ ਜਾਨਾਂ ਪਰ ਜ਼ਖਮੀ ਜਿਹੜੇ ਲੋਕ ਹੋਏ ਆ ਜਿਨ੍ਹਾਂ ਦੇ ਵਿਚੋਂ ਕੋਈ ਏਡਾ ਬਹੁਤਾ ਉਹ ਦੱਸਿਆ ਨੀ ਗਾ ਕੁਛ ਲੋਕ ਹਾਸਪਿਟਲ ਦੇ ਵਿਚ ਖੈਰ ਹੈਗੇ ਐਸੀ ਗੱਲ ਨੀ ਹੈਗੀ ਤੇ ਪਰ ਅਜੇ ਤੀਕਰ ਹੋਰ ਕਿਸੇ ਦੀ ਜਾਨ ਦੀ ਜਿਹੜੀ ਹੈ ਬਾਹਰ ਉਹ ਗੱਲਬਾਤ
0: ਏਅਰਪੋਰਟ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਸ ਵੇਲੇ ਲਗਵਾੜੀ ਏਅਰਪੋਰਟ ਜਿਹੜਾ ਹੈਗਾ ਉਹ ਅਮਰੀਕਾ ਦੇ ਬੈਸਟ ਏਅਰਪੋਰਟਾਂ ਦੇ ਵਿਚੋਂ ਇਕ ਵਾ
1: ਹਾਂਜੀ
0: ਇਹਨੂੰ ਬਿਲਡ ਕੀਤਾ ਗਿਆ ਹਜੇ ਮੈਨੂੰ ਮੈਂ ਇੱਕ ਸਾਲ ਹੀ ਹੋਇਆ ਇਹਨੂੰ ਤਕਰੀਬਨ ਇਹਨੂੰ ਓਪਨ ਹੋਏ ਨੂੰ ਨਵਾਂ ਸਾਰਾ ਕੁਛ ਨਵਾਂ ਬਣਿਆ ਬਿਊਟੀਫੁਲ ਏਅਰਪੋਰਟ ਬਹੁਤ ਹੀ ਇੱਥੇ ਨਾ ਰਸ਼ ਹੁੰਦਾ ਸੀ ਕਿਉਂਕਿ ਨਿਊਯਾਰਕ ਸਿਟੀ ਤੋਂ ਸਿਰਫ 10 ਮੀਲ ਆ ਜੀ 9-10 ਵੀ ਨੀ ਹੈਗਾ 9 ਮੀਲ ਹੀ ਆ ਨਿਊਯਾਰਕ ਸਿਟੀ ਤੋਂ ਤੇ ਇਹਨੂੰ ਲੱਗਦੇ ਆ ਟ੍ਰੈਫਿਕ ਨਾ ਹੋਵੇ ਤੇ ਸਾਰੇ 15 ਮਿੰਟਾਂ ਦੇ ਵਿਚ ਤੁਸੀਂ ਸਿਟੀ ਦੇ ਵਿਚ ਜਾ ਵੜਦੇ ਆ ਹਾਈਵੇ ਦੇ ਉੱਪਰ ਤੇ ਇੰਨਾ ਪਿਆਰਾ ਸੋਹਣਾ ਏਅਰਪੋਰਟ ਬਣਿਆ ਉਹ ਕਿ ਦੇਖ ਕੇ ਬੰਦੇ ਨੂੰ ਪਤਾ ਲੱਗਦਾ ਕਿ ਯਾਰ ਇਹ ਵੀ ਏਅਰਪੋਰਟ ਸੀ ਇੱਥੇ ਵੀ ਲਗਵਾੜੀਆ ਹੁੰਦਾ ਸੀ ਸੋ ਬਿਊਟੀਫੁਲ ਬਹੁਤ ਹਰ ਚੀਜ਼ ਉਹਨਾਂ ਨੇ ਜਿਹੜੀ ਆ ਰਨਵੇ ਕੀ ਹਰ ਚੀਜ਼ ਨਵੀਂ ਬਣਾਈ ਹੁਣ ਐਕਸੀਡੈਂਟ ਹੋਣਾ ਇਹ ਤਾਂ ਬੇਕੂਫੀ ਦੀ ਹੱਦ ਹੀ ਹੈ ਨਾ ਕਿ ਉੱਥੇ ਗੱਡੀ ਖੜੀ ਹੈ ਤੁਸੀਂ ਉਹਨੂੰ ਰਨਵੇ 4 ਨੰਬਰ ਦੇ ਰਹੇ ਹੋ ਉਹਨੂੰ ਕੋਈ ਹੋਰ ਰਨਵੇ ਦਿੱਤਾ ਜਾ ਸਕਦਾ ਸੀ ਜਿੱਥੇ ਪਹਿਲਾਂ ਦੇਖਿਆ ਜਾ ਸਕਦਾ ਸੀ ਪਤਾ ਨੀ ਅੱਜ ਕੱਲ ਫੋਨਾਂ ਤੇ ਵੀ ਲੱਗੇ ਆ ਲੋਕ ਇਹ ਵੀ ਹੈਗੀ ਪ੍ਰੋਬਲਮ ਆਪਣੇ ਕੋਈ ਦੇਖਣ ਡਿਆ ਕੋਈ ਕੁਛ ਕਰਨ ਡਿਆ ਮਤਲਬ ਉਧਰ ਨਿਗਾਹ ਨਾ ਹੋਵੇ
1: ਬਿਲਕੁਲ ਕੁਛ ਨਾ ਕੁਛ ਤਾਂ ਹੋਇਆ ਜਾਂ ਰਾਤ ਨੂੰ ਨਜ਼ਰ ਨਹੀਂ ਆਇਆ ਟਰੱਕ ਜਿਹੜਾ ਸੀ
0: ਬਿਲਕੁਲ ਜਦੋਂ ਤੱਕ ਕਲੀਅਰ ਨੀ ਰੂਟ ਹੈਗਾ ਤੂੰ ਕਿੱਦਾਂ ਓਕੇ ਕਰ ਦਿੱਤਾ ਵੀ 4 ਦੇ ਆ ਜਾ
1: ਜੀ ਤੇ ਇਹ ਸੀ ਇਹ ਖਬਰ ਅਗਲੀ ਖਬਰ ਆਪਣੇ ਕੋਲ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਉਹ ਹੈਗੀ ਆ ਪੈਂਟਾਗੋਨ ਜਿਹੜੀ ਹੈਗੀ ਆ ਤੁਹਾਨੂੰ ਪਤਾ ਵੀ ਅਮਰੀਕਾ ਦੀਆਂ ਸਾਰੀਆਂ ਜੰਗੀ ਜਿਹੜੀਆਂ ਯੋਜਨਾਵਾਂ ਆ ਉਹ ਪੈਂਟਾਗੋਨ ਬਿਲਡਿੰਗ ਦੇ ਵਿਚੋਂ ਬਣਦੀਆਂ ਆ ਤੇ ਉਹਦੇ ਵੱਲੋਂ ਖੱਕ ਸਾਹਿਬ ਜੀ 3000 ਹੋਰ ਫੌਜੀ ਆ ਜਿਹੜੇ ਮਿਡਲ ਈਸਟ ਵੱਲ ਜਿਹੜੇ ਉਹ ਹਜੇ ਮਤਲਬ ਉਹ ਇਥੋਂ ਰਵਾਨਾ ਨੀ ਹੋਏ ਪਰ ਤਿਆਰ ਕੀਤਾ ਜਾ ਰਿਹਾ ਉਹਨਾਂ ਨੂੰ 3000 ਨੂੰ ਇੱਥੇ ਤਿਆਰ ਕੀਤਾ ਜਾ ਰਿਹਾ ਤੇ ਉਹ ਵੀ ਜਿਹੜੇ ਅੱਜ ਦਿਨ ਤਿਆਰ ਹੋ ਗਏ ਉਹ ਜਾਣਗੇ ਤੇ ਇਹ ਜਿਹੜੇ ਖੱਕ ਸਾਹਿਬ ਜੀ ਆਰਮੀ ਦੀ ਜਿਹੜੀ 82 ਏਅਰਬੋਰਨ ਡਿਵੀਜ਼ਨ ਹੁੰਦੀ ਆ ਉਹਦੇ ਨਾਲ ਇਹ ਜਿਹੜੇ ਆ ਸਬੰਧਤ ਹੈਗੇ ਆ ਤੇ ਇਸ ਤੋਂ ਪਹਿਲਾਂ ਖੱਕ ਸਾਹਿਬ ਜੀ ਹਜ਼ਾਰਾਂ ਦੀ ਗਿਣਤੀ ਵਿਚ ਪਹਿਲਾਂ ਹੀ ਉੱਥੇ ਫੌਜ ਆ ਜਿਹੜੀ ਉਧਰ ਨੂੰ ਰਵਾਨਾ ਹੋ ਚੁੱਕੀ ਆ ਸੋ ਇਸ ਫੌਜ ਤੋਂ ਇਹ ਪਤਾ ਲੱਗ ਰਿਹਾ ਕਿ ਜਿਹੜਾ ਟਰੰਪ ਸਾਹਿਬ ਆਪਣੇ ਹੈਗੇ ਆ ਇਹਨੇ ਇਰਾਨ ਦੇ ਉੱਤੇ ਜਾ ਕੇ ਉਹ ਹੱਲਾ ਕਰਕੇ ਉਸ ਦੇਸ਼ ਦੇ ਵਿਚ ਆਪਣੀ ਫੌਜ ਮਾਰਨੀ ਆ ਇਹਦੇ ਤੋਂ ਲੱਗ ਪੇ ਰਿਹਾ
0: ਜੀ ਚੀਮਾ ਸਾਹਿਬ ਚੱਕਰ ਇਹ ਆ ਕਿ ਜੰਗੀ ਲੜਾਈ ਲੜਨੀ ਜਿਹੜੀ ਵਿਚ ਜਾ ਕੇ ਨਾ ਉਹ ਬੜੀ ਔਖੀ ਹੁੰਦੀ ਆ ਨਵੇਂ ਇੱਥੇ ਦੇ ਜੋ ਮਰਜ਼ੀ ਤੁਸੀਂ ਕਰ ਲੋ ਜਿੰਨੇ ਮਰਜ਼ੀ GPS ਜੇ ਉਹ ਲਾ ਲੋ
1: ਬਿਲਕੁਲ
0: ਵਿਤਨਾਮ ਦੀ ਜਿਹੜੀ ਆ ਉਹ ਆਧਾਰਨ ਤਾਂ ਮੂਹਰੇ ਪਈ ਹੈ ਨਾ
1: ਵੀਤਨਾਮ ਅਫਗਾਨਿਸਤਾਨ ਹਜੇ ਕੱਲ ਦੀ ਗੱਲ ਆ
0: ਇੰਡੀਆ ਵੀਤਨਾਮ ਅਫਗਾਨਿਸਤਾਨ ਹੋਰ ਵੀ ਕਈ ਮੁਲਕਾਂ ਦੇ ਵਿਚ ਇਹ ਹੁਣ ਸਮਝਦੇ ਸੀ ਟਰੰਪ ਸਾਹਿਬ ਕੇ ਮੈਂ ਇੱਥੋਂ ਨੂੰ ਚੱਕ ਲਿਆਂਦਾ ਬੜੇ
1: ਪਿਆਰ ਨਾਲ
0: ਤੇ ਖਰਾ ਮੈਂ ਸਾਰਾ ਕੁਛ ਹੀ ਕਰ ਲੈਣਾ ਪਰ ਇਹ ਕਈ ਵਾਰੀ ਜੰਗਾਂ ਜਿਹੜੀਆਂ ਸੀ ਉੱਥੇ ਜੰਗ ਜੇ ਆਰਮੀ ਦੇ ਆਰਮੀ ਨਾਲ ਲੱਗਦੀ ਨਾ ਜਾ ਕੇ ਇਰਾਨ ਦੇ ਵਿਚ ਤੇ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਉਹ ਕੱਚੇ ਥੋੜੋ ਬੈਠੇ ਨਹੀਂ ਕਰਨਾ ਚਾਹੀਦਾ ਪਰ ਚੱਕਰ ਟਰੰਪ ਸਾਹਿਬ ਉਹਦੇ ਇੰਚਾਰਜ ਵੀ ਹੈ ਨਾ ਆਰਮੀ ਦੇ ਜੋ ਕਹਿਣਗੇ ਉਹ ਵੀ ਕੁਛ ਹੋਣਾ
1: ਇਹ ਵੀ ਉਹ ਵੀ ਕੁਛ ਹੋਣਾ ਬਿਲਕੁਲ ਬਿਲਕੁਲ ਤੇ ਅਜੇ ਤੱਕ ਫੈਸਲਾ ਨਹੀਂ ਕੀਤਾ ਗਿਆ ਕਿ ਅਮਰੀਕਨ ਫੌਜਾਂ ਜਿਹੜੀਆਂ ਉਹਨਾਂ ਨੂੰ ਇਰਾਨ ਵਿਚ ਅੰਦਰ ਜਾ ਕੇ ਜਾਣ ਦੇ ਹੁਕਮ ਦਿੱਤੇ ਗਏ ਆ ਜਾਂ ਨਹੀਂ ਤੇ ਇੰਨੇ ਜ਼ਿਆਦਾ ਫੌਜੀ ਭੇਜਣ ਤੋਂ ਇਹ ਜ਼ਰੂਰ ਸਾਬਤ ਹੈ ਕਿ ਅਮਰੀਕਨ ਫੌਜਾਂ ਇਰਾਨ ਦੀ ਧਰਤੀ ਉਪਰ ਲੜਾਈ ਕਰਨ ਜਾ ਰਹੀਆਂ ਹਨ ਤੇ ਆਰਮੀ ਦੀ ਜਿਹੜੀ 82ਵੀਂ ਏਅਰਬੋਰਨ ਫੌਜ ਆ ਇਸ ਨੂੰ ਇਹ ਖਕ ਸਾਹਿਬ ਜੀ ਇਹ ਇਹਨਾਂ ਦੀ ਤਕਰੀਬਨ ਇਹਦੇ ਬਾਰੇ ਤਾਂ ਮੈਨੂੰ ਨਹੀਂ ਪਤਾ ਕਿ ਸਭ ਤੋਂ ਪਹਿਲਾਂ ਪਰ ਇੱਕ ਬਹੁਤ ਫਾਸਟ ਇਹ ਜਿਹੜੀ ਡਿਪਲੋਇਮੈਂਟ ਵਾਲੀ ਇਹ ਹੈਗੀ ਆ ਇਹਦੇ ਬਾਰੇ ਇਹ ਕਿਹਾ ਕਿ ਜਾਣੀ ਕਿ ਝਟਪਟ ਵਾਲੀ ਫੌਜ ਜਿਹੜੀ ਆ ਇਹਨੂੰ ਇਕਦਮ ਕਿਤੇ ਲੋੜ ਪੈਂਦੀ ਤਾਂ ਭੇਜਿਆ ਜਾ ਸਕਦਾ ਔਰ ਇਹ ਖਕ ਸਾਹਿਬ ਜੀ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿਚ 18 ਘੰਟਿਆਂ ਦੇ ਵਿਚ ਜਾ ਕੇ ਉੱਥੇ ਆਪਣਾ ਜਿਹੜਾ ਕਾਰੋਬਾਰ ਆ ਉਹ ਸ਼ੁਰੂ ਕਰ ਸਕਦੀ ਹੈ ਪਰ ਇਹਨਾਂ ਜ਼ਰੂਰ ਕਿਹਾ ਗਿਆ ਕਿ ਇਹ ਸਭ ਕੁਝ ਜਿਹੜਾ ਆ ਇਰਾਨ ਨੂੰ ਸਟੇਟ ਆਫ ਹਰਮੂਸ ਵਿਚੋਂ ਕੱਢਿਆ ਜਾਵੇ ਤੇ ਤੇਲ ਬਾਹਰ ਲਿਆਉਣਾ ਜਿਹੜਾ ਸ਼ੁਰੂ ਕੀਤਾ ਜਾਵੇ ਇਸ ਵਾਸਤੇ ਇਹ ਫੋਰਸ ਕਿਹਾ ਗਿਆ ਕਿ ਉੱਥੇ ਜਾ ਕੇ ਉਤੋਂ ਇਰਾਨ ਤੋਂ ਉਹ ਸਟੇਟ ਆਫ ਹਰਮੂਸ ਆ ਜਿਹੜੀ ਉਹ ਖੋ ਲੈਣੀ ਆ ਤੇ ਉੱਥੇ ਅਮਰੀਕਾ ਦਾ ਕਬਜ਼ਾ ਹੋਊਗਾ ਤੇ ਫਿਰ ਉੱਥੋਂ ਤੇਲ ਬਾਹਰ ਆਊਗਾ ਤੇ US ਸੈਂਟਰਲ ਕਮਾਂਡ ਜਿਹੜੀ ਹੈਗੀ ਆ ਇਸ ਫੌਜੀ ਦਸਤੇ ਨਾਲ ਉਹ ਸੰਬੰਧਿਤ ਇਹਦਾ ਮਤਲਬ ਉਹ ਇਹਦੇ ਤੇ ਕੰਟਰੋਲ ਆ ਉਹਦਾ ਸੈਂਟਰਲ ਕਮਾਂਡ ਦਾ ਤੇ ਉਹਨਾਂ ਨੇ ਕਿਹਾ ਕਿ ਅਮਰੀਕੀ ਬੰਬਾਂ ਨਾਲ ਇਰਾਨ ਵਿਚਲੇ 9000 ਫੌਜ ਨਾਲ ਸੰਬੰਧਿਤ ਸਥਾਨ ਆ ਜਿਹੜੇ ਉਹਨਾਂ ਤੇ ਬੰਬਾਰੀ ਕਰਕੇ ਤਬਾਹ ਕਰ ਦਿੱਤੇ ਗਏ ਆ 28 ਫਰਵਰੀ ਤੋਂ ਹੁਣ ਤੱਕ ਦੇ ਅੰਕੜੇ ਆ ਜਿਹੜੇ ਇਹ ਹੈਗੇ ਆ ਜਿਹੜੇ ਆਪਾਂ 9000 ਦੀ ਗਿਣਤੀ ਦਿੱਤੀ ਆ ਤੇ ਫੌਜ ਵੱਲੋਂ ਦੱਸਿਆ ਗਿਆ ਕਿ ਉੱਥੇ ਦੇ ਮਿਸਲ ਲਾਂਚਰ ਆ ਜਿਹੜੇ ਕਹਿਣ ਦਾ ਮਤਲਬ ਇਰਾਨ ਦੇ ਤੇ ਉਹਨਾਂ ਦੀ ਨੇਵੀ ਆ ਜਿਹੜੀ ਤੇ ਜਿਹੜਾ ਡਿਫੈਂਸ ਇੰਡਸਟਰੀਅਲ ਬੇਸਿਸ ਆ ਜਿਹੜੇ ਉਹਨਾਂ ਦੇ ਜਿੱਥੇ ਡਿਫੈਂਸ ਦਾ ਸਮਾਨ ਸਮੂਨ ਬਣਦਾ ਆ ਗੋਲੀ ਕਾ ਜਿੱਥੇ ਬਣਦੇ ਆ ਉਹ ਅਤੇ ਦਰਜਨਾਂ ਦੇ ਚੋਟੀ ਆਗੂ ਆ ਜਿਹੜੇ ਉਹ ਅਸੀਂ ਖਤਮ ਕਰ ਦਿੱਤੇ ਆ ਇਹ ਅਮਰੀਕਾ ਵੱਲੋਂ ਕਿਹਾ ਗਿਆ ਤੇ ਅਮਰੀਕਾ ਦੇ 50,000 ਫੌਜੀ ਕੱਖ ਸਾਹਿਬ ਜੀ ਉਹ ਪਹਿਲਾਂ ਹੀ ਉਸ ਇਲਾਕੇ ਦੇ ਵਿਚ ਪਹੁੰਚੇ ਹੋਏ ਆ 50,000 ਫੌਜੀ ਕੱਖ ਸਾਹਿਬ ਜੀ ਪਹਿਲਾਂ ਆ ਤੇ ਹੁਣ 2500 ਅੱਗੇ ਉਹ ਜਿਹੜਾ ਤੁਰ ਪਿਆ ਰਾਹ ਚ ਆ ਤੇ ਆਹ ਜਿਹੜਾ ਹੁਣ ਆਪਾਂ ਨੰਬਰ ਦਿੱਤਾ ਸੀ ਇਹ ਹੁਣ ਫਿਰ ਤਿਆਰੀ ਇਹਨਾਂ ਦੀ ਜਾਣੀ ਕਿ ਹੋ ਰਹੀ ਆ ਤੇ ਜਿੱਦਣੇ ਤਿਆਰ ਹੋ ਗਏ ਤੇ ਫਿਰ ਉਧਰ ਨੂੰ ਤੁਰ ਪੈਣਗੇ ਸੋ 50,000 60,000-65,000 ਲਾ ਲਓ ਤੁਸੀਂ ਫੌਜੀ ਆ ਜਿਹੜਾ ਉਸ ਏਰੀਏ ਦੇ ਵਿਚ ਇਕੱਠਾ ਜਿਹੜਾ ਉਹ ਕੀਤਾ ਗਿਆ ਆ ਤੇ ਇਹ ਜਿਹੜੀ 50,000 ਦੀ ਆਪਾਂ ਗਿਣਤੀ ਦਿੱਤੀ ਆ ਮੇਰਾ ਖਿਆਲ ਆ ਜਿੱਥੋਂ ਤੀਕਰ ਕਿ ਇਹ ਗਿਣਤੀ ਆ ਜਿਹੜੀ ਇਹ ਜਿਹੜੇ ਉੱਥੇ ਕਟਰ ਵਗੈਰਾ ਜਾਂ ਆਸੇ ਪਾਸੇ ਦੇ ਹੋਰ ਕੰਟਰੀ ਆ ਉਹਨਾਂ ਸਾਰਿਆਂ ਦੇ ਜਿਹੜੇ ਦੇਸ਼ ਆ ਇਹ ਉਹਨਾਂ ਦੀ ਗਿਣਤੀ ਸ਼ਾਇਦ ਹੋਣੀ ਆ ਮੈਨੂੰ ਲੱਗ ਰਿਹਾ ਪਹਿਲਾਂ ਹੀ ਉੱਥੇ ਹੈਗੇ ਹਾਂਜੀ ਤੇ ਇਹ ਅਗਲੀ ਗੱਲ ਆ ਜਿਹੜੀ ਅਮਰੀਕੀ ਅਫਸਰ ਨੇ ਆਪਣਾ ਨਾਂ ਤਾਂ ਗੁਪਤ ਰੱਖਦੇ ਹੋਏ ਕਿਹਾ ਕਿ ਅਮਰੀਕਾ ਸ਼ਾਇਦ ਸਟੇਟ ਆਫ ਹਰਮੂਸ ਆ ਜਿਹੜੀ ਉਹਦੇ ਤੇ ਕਬਜ਼ਾ ਕਰਨ ਦੀ ਯੋਜਨਾ ਲੈ ਕੇ ਜਿਹੜਾ ਉਹ ਤੁਰ ਰਿਹਾ ਸੋ ਉੱਥੇ ਜਾ ਕੇ ਕਬਜ਼ਾ
0: ਇਹਦੇ ਵਿਚ ਇਕ ਹੋਰ ਪੰਗਾ ਨਹੀਂ ਪੈ ਸਕਦਾ ਬਹੁਤ ਵੱਡਾ ਜਿਹੜਾ ਪੈ ਸਕਦਾ ਕਿਉਂਕਿ ਜੇ ਰੂਸ ਚਾਈਨਾ ਨਾਰਥ ਕੋਰੀਆ ਹੋਰ ਕੋਈ ਮੁਲਕ ਇਕੱਠੇ ਹੋ ਕੇ ਜੇ ਉਹ ਇਰਾਨ ਦੀ ਮਦਦ ਕਰਨੀ ਚਾਲੂ ਕਰ ਦਿੱਤੀ ਉਹਨਾਂ ਨੇ ਖੁੱਲੇ ਆਮ ਤੇ ਫਿਰ ਤੇ ਵਰਲਡ ਵਾਰ ਹੋ ਗਈ ਜੀ
1: ਵਰਲਡ ਵਾਰ ਤਾਂ ਆਲਰੇਡੀ ਹੈਗੀ ਆ ਜੀ ਵਰਲਡ ਵਾਰ ਤਾਂ ਹੈਗੀ ਆ ਹੁਣੇ ਹੈਗੀ
0: ਆ
1: ਕਿਉਂਕਿ ਉਧਰ ਅਮਰੀਕਾ ਨੇ ਜਿਹੜਾ ਦੇਖੋ ਤੁਸੀਂ ਉਹ ਜਿਹੜਾ ਅਮਰੀਕਾ ਨੇ ਉਧਰ ਯੂਕਰੇਨ ਨੂੰ ਖੜਾ ਕੀਤਾ ਸੀ ਤੇ ਮੈਂ ਇੱਥੇ ਆਪਣਾ ਬੇਸ ਬਣਾ ਕੇ ਤੇ ਹੁਣ ਮਾਸਕੋ ਤਾਂ ਉੱਥੋਂ ਮੇਰਾ ਖਿਆਲ ਹੈ ਯੂਕਰੇਨ ਦੇ ਬਾਰਡਰ ਤੋਂ ਥੋੜਾ ਮੇਰੇ ਖਿਆਲ 120 ਕਿੰਨੇ ਮੀਲਾਂ ਹੈਗਾ ਇੰਨਾ ਕੀ ਆ ਸ਼ਾਇਦ ਮਾਸਕੋ ਸੋ ਮਕਸਦ ਇਹ ਸੀਗਾ ਪਰ ਉਹ ਪੁਟਿਨ ਸਾਹਿਬ ਜਿਹੜੇ ਸੀਗੇ ਉਹ ਖਕਸਾ ਵੀ ਸਮਝ ਗਏ ਇਹ ਤਾਂ ਆ ਗਿਆ ਮੇਰੇ ਗੁਆਂਢ ਆ ਕੇ ਤੇ ਉਸੇ ਕਰਕੇ ਉਹ ਲੜਾਈ ਹੋਈ ਆ ਸੋ ਉਸੇ ਲੜਾਈ ਦਾ ਮਾਮਲਾ ਹੈ ਜਿਹੜਾ ਉਹ ਇੱਥੇ ਆ ਹੁਣ ਉਹਨੇ ਰਸ਼ੀਆ ਨੇ ਤਾਂ ਮਦਦ ਚੀਨ ਨੇ ਵੀ ਕਰਨੀ ਆ ਇਰਾਨ ਦੀ ਮਦਦ ਚੀਨ ਨੇ ਵੀ ਕਰਨੀ ਆ ਔਰ ਰਸ਼ੀਆ ਨੇ ਵੀ ਕਰਨੀ ਆ ਪੂਰੀ ਉਹ ਕਰ ਰਹੇ ਆ ਆਪਾਂ ਨੂੰ ਇੱਥੇ ਖਬਰ ਨਹੀਂ ਪਹੁੰਚ ਰਹੀ
0: ਪਰ ਖੁੱਲੇ ਆਮ ਅਮਰੀਕਾ ਨੇ ਮਦਦ ਕੀਤੀ ਆ ਰਸ਼ੀਆ ਦੇ ਅਗੇਂਸਟ ਯੂਕਰੇਨ ਦੇ ਵਿਚ ਤੇ ਫਿਰ ਓਹਨੂੰ ਤੇ ਖੁੱਲਾ ਹਿੱਸਾ ਹੈਗਾ ਨਾ ਓਹਦੀ
1: ਬਿਲਕੁਲ ਬਿਲਕੁਲ ਬਿਲਕੁਲ
0: ਬਿਲਕੁਲ ਪਹਿਲ ਤਰੀ ਨਾ ਓਹਦੀ ਹੈਗੀ ਓਹਦੀ
1: ਬਿਲਕੁਲ ਪਹਿਲ ਨੀ ਹੈਗੀ ਓਹਦੀ ਓਹਨੇ ਆਪਣੇ ਦੇਸ਼ ਨੂੰ ਜਿਹੜਾ ਰੱਖਿਆ ਵਾਸਤੇ ਲੜਨਾ ਹੀ ਆ ਇਸੇ ਤਰ੍ਹਾਂ ਇਰਾਨ ਨੇ ਵੀ ਲੜਨਾ ਆ ਟਰੰਪ ਸਾਹਿਬ ਥੋੜੀ ਜਿਹੀ ਗਲਤੀ ਕਰ ਗਏ ਇਹਨਾਂ ਨੇ ਉਹ ਕਿਹਾ ਵੀ ਚੱਲ ਆਹ ਜਿੱਦਾਂ ਹੁੰਦਾ ਉਹ ਵੈਨਜ਼ੂਏਲਾ ਦੇ ਉਹ ਪ੍ਰੈਜੀਡੈਂਟ ਮਦੂਰੋ ਨੂੰ ਫੜ ਕੇ ਲਿਆਂਦਾ ਇਹ ਨੀ ਸੋਚਿਆ ਸੀਗਾ ਵੀ ਮੈਂ ਇੱਦਾਂ ਉਹਨੂੰ ਵੀ ਫੜ ਲਿਆਉਣਾ ਪਰ ਉਹ ਗੱਲ ਖਕਸਾ ਜੀ ਹੋ ਰਿਹਾ ਉੱਥੇ ਉਹਨਾਂ ਦਾ ਸਿਸਟਮ ਵੀ ਜਿਹੜਾ ਰਾਜਨੀਤਿਕ ਢਾਂਚਾ ਹੈ ਉਹ ਵੀ ਬੜਾ ਸੁਪੀਰੀਅਰ ਤੌਰ ਤੇ ਹੈਗਾ ਆ ਬਿਲਕੁਲ ਬਿਲਕੁਲ ਦੇਖੀ ਸੀਗੀ
0: ਤੁਸੀਂ ਦੇਖ ਲੋ ਕਿੱਦਾਂ ਉਹਨਾਂ ਦੀ ਸਟ੍ਰੈਟਜੀ ਜਿਹੜੀ ਕਿੱਡੀ ਵੱਡੀ ਆ ਕਿੱਦਾਂ
1: ਹਾਂਜੀ ਬਿਲਕੁਲ ਬਿਲਕੁਲ ਕਕਸ਼ਾ ਜੀ ਇਹੀ ਜਿਹੜਾ ਸਾਡੇ ਦੂਸਰਿਆਂ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੀਗੇ ਇਹ ਉਹੀ ਫਲਸਫੇ ਤੁਰੇ ਆਉਂਦੇ ਆ ਕਕਸ਼ਾ ਜੀ
0: ਬਿਲਕੁਲ ਉਹੀ ਟਾਈਮ
1: ਉਹੀ ਉਹਨਾਂ ਵਾਲੀ ਆ ਉਹ ਸਾਰੀ
0: ਰਸ਼ੀਆ ਦੇ ਅਗੇਂਸਟ ਯੂਕਰੇਨ ਦੇ ਵਿਚ ਤੇ ਫਿਰ ਓਹਨੂੰ ਤੇ ਖੁੱਲਾ ਹਿੱਸਾ ਹੈਗਾ ਨਾ ਓਹਦੀ
1: ਬਿਲਕੁਲ ਬਿਲਕੁਲ ਬਿਲਕੁਲ
0: ਬਿਲਕੁਲ ਪਹਿਲ ਤਰੀ ਨਾ ਓਹਦੀ ਹੈਗੀ ਓਹਦੀ
1: ਬਿਲਕੁਲ ਪਹਿਲ ਨੀ ਹੈਗੀ ਓਹਦੀ ਓਹਨੇ ਆਪਣੇ ਦੇਸ਼ ਨੂੰ ਜਿਹੜਾ ਰੱਖਿਆ ਵਾਸਤੇ ਲੜਨਾ ਹੀ ਆ ਇਸੇ ਤਰ੍ਹਾਂ ਇਰਾਨ ਨੇ ਵੀ ਲੜਨਾ ਆ ਟਰੰਪ ਸਾਹਿਬ ਥੋੜੀ ਜਿਹੀ ਗਲਤੀ ਕਰ ਗਏ ਇਹਨਾਂ ਨੇ ਉਹ ਕਿਹਾ ਵੀ ਚੱਲ ਆਹ ਜਿੱਦਾਂ ਹੁੰਦਾ ਉਹ ਵੈਨਜ਼ੂਏਲਾ ਦੇ ਉਹ ਪ੍ਰੈਜੀਡੈਂਟ ਮਦੂਰੋ ਨੂੰ ਫੜ ਕੇ ਲਿਆਂਦਾ ਇਹ ਨੀ ਸੋਚਿਆ ਸੀਗਾ ਵੀ ਮੈਂ ਇੱਦਾਂ ਉਹਨੂੰ ਵੀ ਫੜ ਲਿਆਉਣਾ ਪਰ ਉਹ ਗੱਲ ਖਕਸਾ ਜੀ ਹੋ ਰਿਹਾ ਉੱਥੇ ਉਹਨਾਂ ਦਾ ਸਿਸਟਮ ਵੀ ਜਿਹੜਾ ਰਾਜਨੀਤਿਕ ਢਾਂਚਾ ਹੈ ਉਹ ਵੀ ਬੜਾ ਸੁਪੀਰੀਅਰ ਤੌਰ ਤੇ ਹੈਗਾ ਆ
0: ਭੇਜੀ ਸੀ ਦੇਖੀ ਤੁਸੀਂ
1: ਹਾਂਜੀ ਬਿਲਕੁਲ ਬਿਲਕੁਲ ਦੇਖੀ ਸੀਗੀ
0: ਤੁਸੀਂ ਦੇਖ ਲੋ ਕਿੱਦਾਂ ਉਹਨਾਂ ਦੀ ਸਟ੍ਰੈਟਜੀ ਜਿਹੜੀ ਕਿੱਡੀ ਵੱਡੀ ਆ ਕਿੱਦਾਂ
1: ਹਾਂਜੀ ਬਿਲਕੁਲ ਬਿਲਕੁਲ ਕਕਸ਼ਾ ਜੀ ਇਹੀ ਜਿਹੜਾ ਸਾਡੇ ਦੂਸਰਿਆਂ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੀਗੇ ਇਹ ਉਹੀ ਫਲਸਫੇ ਤੁਰੇ ਆਉਂਦੇ ਆ ਕਕਸ਼ਾ ਜੀ
0: ਬਿਲਕੁਲ ਉਹੀ ਟਾਈਮ
1: ਉਹੀ ਉਹਨਾਂ ਵਾਲੀ ਆ ਉਹ ਸਾਰੀ ਜਿਹੜੀ ਆ ਇੱਕ ਬੰਦੇ ਦੇ ਕੋਲ ਜਿੱਦਾਂ ਹੁਣ ਉਹ ਆਪਣੇ ਕੀ ਸੀਗੇ

0: ਸੀ ਨੇ ਦੇਖੀ ਤੁਸੀਂ ਉਹ?
1: ਹਾਂਜੀ ਬਿਲਕੁਲ ਬਿਲਕੁਲ ਦੇਖੀ ਸੀਗੀ।
0: ਤੁਸੀਂ ਦੇਖ ਲਓ ਕਿੱਦਾਂ ਉਹਨਾਂ ਦੀ ਸਟ੍ਰੈਟਜੀ ਜਿਹੜੀ ਕਿੱਡੀ ਵੱਡੀ ਆ, ਕਿੱਦਾਂ
1: ਹਾਂਜੀ ਬਿਲਕੁਲ ਬਿਲਕੁਲ ਕਕਸ਼ਾ ਜੀ, ਇਹੀ ਜਿਹੜਾ ਸਾਡੇ ਦੂਸਰਿਆਂ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੀਗੇ, ਇਹ ਉਹੀ ਫਲਸਫੇ ਤੁਰੇ ਆਉਂਦੇ ਆ ਕਕਸ਼ਾ ਜੀ।
0: ਬਿਲਕੁਲ ਉਹੀ ਟਾਈਪ,
1: ਉਹੀ ਉਹਨਾਂ ਵਾਲੀ ਆ ਉਹ ਸਾਰੀ ਜਿਹੜੀ ਆ ਇੱਕ ਬੰਦੇ ਦੇ ਕੋਲ। ਜਿੱਦਾਂ ਹੁਣ ਉਹ ਆਪਣੇ ਕੀ ਸੀਗੇ ਉਹ ਨਵਾਬ ਪੂਰ ਸਿੰਘ ਸੀ ਉਹਨਾਂ ਦਾ ਨਾਮ ਰੱਖਿਆ ਸ਼ਹਿਰ ਤੇ ਹੋਰ ਸੀ ਕੁਛ, ਜਿਹੜੇ ਉਹਨਾਂ ਨੇ ਉਹ ਨਵਾਬ ਬਣਾਤਾ ਸੀ ਤੇ ਉਹ ਪਹਿਲਾਂ ਉਹ ਘੋੜਿਆਂ ਦੇ ਉਹ ਕੰਮ ਕਰਦਾ ਹੁੰਦਾ ਸੀ ਨਾ, ਘੋੜਿਆਂ ਦੇ ਖਰਖਰਾ ਫੇਰਨਾ, ਉਹਨਾਂ ਦੇ ਸਾਫ ਸਫਾਈ ਰੱਖਣਾ।
0: ਕਪੂਰ ਸਿੰਘ ਨਹੀਂ ਸੀ, ਕੁਛ ਹੋਰ ਨਾਂ ਸੀ
1: ਉਹ ਸੀਗਾ ਉਹਦਾ। ਅੱਛਾ ਚਲੋ ਕੋਈ ਨੀ। ਤੇ ਉਹਨੇ ਦੇਖੋ ਕਹਿੰਦੇ ਆ ਵੀ ਜਦੋਂ ਉਹਨਾਂ ਨੇ ਉਹਨੂੰ ਰਾਜਾ ਵੀ ਬਣਾਤਾ ਸੀ, ਉਹ ਕਹਿੰਦਾ ਮੈਂ ਇਹ ਕੰਮ ਨਹੀਂ ਸੀ ਛੱਡਦਾ, ਇਹ ਮੇਰਾ ਜੱਦੀ ਕੰਮ ਆ।
0: ਬਿਲਕੁਲ
1: ਹਾਂਜੀ ਉਹਨੂੰ। ਸੋ ਇਹ
0: ਇੱਕ ਸਰੋਤਿਆਂ ਨੂੰ ਥੋੜੀ ਜਿਹੀ ਇਨਫੋਰਮੇਸ਼ਨ ਦੇ ਦੋ ਕਿ ਭਾਈ ਸਾਹਿਬ ਸ਼ੂਗਰ ਦੀ ਜਿਹਨਾਂ ਨੂੰ ਪ੍ਰੋਬਲਮ ਹੈਗੀ ਆ, ਔਰ ਮੇਰੀ ਸ਼ੂਗਰ ਜਿਹੜੀ ਸੀ ਉਹ ਕਾਫੀ ਹਾਈ ਰਹਿੰਦੀ ਸੀ, ਈਵਨ ਮੈਂ ਸੈਂਸਰ ਵੀ ਲਾ ਕੇ ਰੱਖਦਾ ਵਾਂ, ਪਰ ਮੇਰੀ ਸ਼ੂਗਰ ਜਿਹੜੀ ਉਹ ਕੰਟਰੋਲ ਚ ਨਹੀਂ ਸੀ ਆਉਂਦੀ। ਮੈਂ ਦਵਾਈ ਵੇਚ ਨਹੀਂ ਰਿਹਾ, ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਸਕਦਾ ਵਾਂ ਕਿ ਪਿਛਲੇ 3-4 ਮਹੀਨੇ ਤੋਂ ਮੈਂ ਉਹ ਦਵਾਈ ਜਿਹੜੀ ਆ ਉਹ ਲੈਣੀ ਚਾਲੂ ਕੀਤੀ ਆ, ਤੇ ਸੈਂਸਰ ਵੀ ਮੇਰੇ ਲੱਗਾ ਰਹਿੰਦਾ ਵਾ ਬਾਂਹ ਦੇ ਉੱਪਰ, ਤੇ ਮੈਂ ਚੈੱਕ ਕਰਦਾ ਮੇਰੀ ਸ਼ੂਗਰ ਬਿਲਕੁਲ ਚੀਮਾ ਸਾਹਿਬ ਖਤਮ ਹੀ ਹੋ ਗਈ ਆ। ਇੱਕ ਦਵਾਈ ਲੈਣਾ ਮੈਂ ਸਵੇਰੇ ਚਮਚਾ, ਇੱਕ ਅੱਧਾ ਕੁ ਚਮਚਾ ਹੁੰਦਾ ਉਹ ਘੋਲ ਕੇ ਪੀ ਲਈ ਦੀ ਆ, ਤੇ ਸਾਰੀ ਦਿਹਾੜੀ ਉਹ ਮੇਰੀ ਸ਼ੂਗਰ ਕੰਟਰੋਲ ਦੇ ਵਿਚ ਆ, ਔਰ ਬਹੁਤ ਵਧੀਆ। ਹੁਣ ਮੈਂ ਆਪਣਾ ਬਲੱਡ ਟੈਸਟ ਯੇ ਵੋ ਸਾਰਾ ਕਰਾ ਕੇ ਆਇਆ, ਮੁੜ ਕੇ ਉਹ ਡਾਕਟਰ ਵੀ ਕਹਿੰਦੀ ਹੈਰਾਨ ਹੋ ਗਈ, ਕਹਿੰਦੀ ਤੇਰੀ ਤੇ ਬਹੁਤ ਸ਼ੂਗਰ ਕੰਟਰੋਲ ਕੀਤੀ ਹੈ, ਤੂੰ ਕਿਹੜੀ ਦਵਾਈ ਲੈਂਦਾ ਵਾ ਮੈਨੂੰ ਵੀ ਦੱਸ, ਮੈਂ ਆਪਣੇ ਮਰੀਜ਼ਾਂ ਨੂੰ ਦੱਸਾਂ। ਤੇ
1: ਬਿਲਕੁਲ
0: ਹਾਂ, ਜੇ ਕਿਸੇ ਨੂੰ ਵੀ ਹੋਵੇ ਇਨਫੋਰਮੇਸ਼ਨ ਮੇਰੇ ਵਟਸਐਪ ਦੇ ਉੱਪਰ ਤੁਸੀਂ ਮੈਸੇਜ ਕਰਕੇ, ਮੈਂ ਤੁਹਾਨੂੰ ਉਹਦੀ ਕਾਪੀ ਭੇਜ ਦੂੰਗਾ। ਔਰ ਤੁਸੀਂ ਇੱਥੋਂ ਇੰਡੀਆ ਤੋਂ ਮਿਲਦੀ ਆ ਇੰਡੀਆ ਆਪਣਾ ਕੀ ਕਹਿੰਦੇ ਆ ਐਮਾਜ਼ੋਨ ਤੋਂ?
1: ਸਾਹਿਬ ਜੀ ਮੇਰੇ ਪਰਿਵਾਰ ਇੱਥੇ ਦੋ ਬੰਦਿਆਂ ਨੂੰ ਬਹੁਤ ਸ਼ੁਕਰ ਹੈ,
0: ਤੁਹਾਨੂੰ ਕੱਲ ਨੂੰ ਉਹਦੀ ਅੱਜ ਹੀ ਭੇਜ ਦੂੰ ਜਾਂ ਕੱਲ ਨੂੰ ਭੇਜ ਦੂੰਗਾ। ਉਹ ਇੱਥੋਂ ਨਹੀਂ, ਮੈਂ ਇੱਥੇ ਐਮਾਜ਼ੋਨ ਚੈੱਕ ਕੀਤਾ ਸੀ, ਇੱਥੋਂ ਉਹ ਨਹੀਂ ਮਿਲਦੀ, ਇੱਥੇ ਹੋਰ ਹੈਗੀਆਂ ਉਦਾਂ ਦੀਆਂ, ਉਹ ਨਹੀਂ ਹੈਗੀ, ਉਹ ਤੁਹਾਨੂੰ ਉੱਥੋਂ ਮਿਲਦੀ ਆ ਇੰਡੀਅਨ ਐਮਾਜ਼ੋਨ ਤੋਂ, ਤੁਸੀਂ ਘਰੇ ਡਿਲੀਵਰੀ ਕਰਾ ਸਕਦੇ ਆ। ਮੈਂ ਮੇਰੀਆਂ ਤੇ ਉਹ ਹੈ ਤਕਰੀਬਨ 900 ਤੋਂ ਲੈ ਕੇ 1000 ਰੁਪਏ ਦੀ ਇੱਕ ਸ਼ੀਸ਼ੀ ਆ, ਤੇ ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਉਹ ਡੇਢ ਕੁ ਮਹੀਨਾ ਦੋ ਮਹੀਨੇ ਦੋ ਤਾਂ ਨਹੀਂ ਡੇਢ ਕੁ ਮਹੀਨਾ ਨਿਕਲ ਜਾਂਦਾ ਇੱਕ ਸ਼ੀਸ਼ੀ ਦੇ ਨਾਲ
1: ਜੀ। ਉਹ ਤੁਸੀਂ ਇੱਕ ਦਵਾਈ ਆ ਜਿਹੜੀ ਹੋਰ ਆ ਉਹ ਮੈਨੂੰ ਮੇਰੇ ਕੋਲ ਵੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਇਹ ਆ, ਉਹ ਕਹਿੰਦੇ ਜਾਮਣਾ ਜਿਹੜੀਆਂ ਨਾ ਜਾਮਣਾ ਹੁੰਦੀਆਂ ਆ, ਜਾਮਣਾ ਨੂੰ ਜਾਂ ਤਾਂ ਤੁਸੀਂ ਜਾਮਣਾ ਨੂੰ ਜਾਮਣਾ ਖਾ ਲਓ ਤੇ ਉਹਦੀਆਂ ਗਿਟਕਾਂ ਸੇਵ ਕਰੀ ਜਾਓ, ਜਾਂ ਫਿਰ ਉਹ ਸਣੇ ਜਾਮਣਾ ਉਹਨਾਂ ਨੂੰ ਸੁਕਾ ਲਓ, ਸੁਕਾ ਕੇ ਤੇ ਉਹਨੂੰ ਜਦੋਂ ਇਹਨਾਂ ਸੁੱਕਦੇ ਆ ਉਹਦਾ ਪਾਊਡਰ ਬਣਾ ਕੇ ਕਿਸੇ ਭਾਂਡੇ ਚ ਪਾ ਲਓ ਤੇ ਉਹ ਤੁਸੀਂ ਇੱਕ ਚਮਚਾ ਸਵੇਰੇ ਲੈ ਲਓ, 30 ਦਿਨ ਦੇ ਵਿੱਚ ਕਹਿੰਦੇ ਤੁਹਾਡੀ ਸ਼ੂਗਰ ਆ ਜਿਹੜੀ ਉਹ ਨਾਰਮਲ ਹੋ ਜਾਊਗੀ।
0: ਉਹ ਮੈਂ ਵੀ ਕਰਕੇ ਦੇਖਿਆ ਜੀ ਚੀਮਾ ਸਾਹਿਬ, ਜੋ ਇਹ
1: ਬਣੀ ਨੀ ਗੱਲ,
0: ਇਹਦੇ ਚ 6-7 ਉਹਨਾਂ ਨੇ ਜੜੀ ਬੂਟੀਆਂ ਬਣਾਈਆਂ ਵਾ,
1: ਓਕੇ
0: ਸਾਈਡ ਇਫੈਕਟ ਨੀ ਇਹ ਦਵਾਈ ਦਾ, ਔਰ ਬਹੁਤ ਤਗੜਾ। ਮੈਂ ਤਜਰਬਾ ਕਰਕੇ ਦੇਖ ਲਿਆ ਨਾ, ਤਾਂ ਮੈਂ ਹੁਣ ਮੇਰਾ ਕਜ਼ਨ ਮਨਜੀਤ ਕੈਲੀਫੋਰਨੀਆ, ਉਹ ਵੀ ਇੰਡੀਆ ਹੀ ਗਿਆ ਸੀ, ਉਹ ਵੀ 4-5 ਬੋਤਲਾਂ ਲੈ ਆ,
1: ਹੁਣ
0: ਉੱਥੇ ਕੋਈ ਘਰ ਕੁੜੀ ਕੰਮ ਕਰਦੀ ਆ, ਉਹਨੂੰ ਉਹਨੇ 4 ਮੰਗਾ ਕੇ ਫਿਰ ਭੇਜ ਦਿੱਤੀਆਂ, ਮਤਲਬ ਮੁੱਕਣ ਨਹੀਂ ਦੇਣੀ, ਮਤਲਬ ਜਦੋਂ ਕੋਈ ਪਈ ਆ ਨਾ 4-5 ਸ਼ੀਸ਼ੀਆਂ ਪਈਆਂ ਹੋਣੀ ਚਾਹੀਦੀਆਂ। ਹੁਣ ਮੇਰੇ ਕੋਲ 6-7 ਮਹੀਨੇ ਦੀ ਦਵਾਈ ਪਈ ਆ, ਉਹਦਾ ਕੋਈ ਇਹ ਨੀ ਕੌੜੀ ਆ ਜਾਂ ਕੁਛ ਵੀ ਆ, ਇੰਨਾ ਕੁ ਚਮਚਾ ਪਾਣੀ ਚ ਪਾ ਕੇ ਥੋੜਾ ਪਾਣੀ ਪਾ ਕੇ ਘੋਲ ਕੇ ਪੀ ਲੋ ਸਵੇਰੇ, ਬਸ ਸਾਰੀ ਦਿਹਾੜੀ ਉਹ ਤੁਹਾਡਾ ਲੈਵਲ ਜਿਹੜਾ ਨਾ 130, 140, 125, ਰਾਤ ਨੂੰ ਤੇ ਉਹ 90-95 ਤੇ ਆ ਜਾਂਦੀ ਆ।
1: ਵੈਰੀ ਗੁੱਡ,
0: ਮੈਂ ਤੁਹਾਨੂੰ ਵੀ ਭੇਜੂਗਾ ਉਹਦੀ ਫੋਟੋ, ਤੁਸੀਂ ਇੱਦਾਂ ਕਰੋ ਨਾ, ਉੱਥੋਂ ਇੰਡੀਆ ਤੋਂ ਮੰਗਾਉਣੀ ਪੈਣੀ ਆ।
1: ਹਾਂਜੀ ਇੰਡੀਆ ਤੋਂ ਮੰਗਾ ਲਾਂਗੇ, ਕੋਈ ਨਾ, ਉਹ ਜਾਣਾ ਇੰਡੀਆ ਚ ਉਹਨਾਂ ਦੀ ਸ਼ੂਗਰ ਜਿਹਨਾਂ ਦੀ ਆਈ ਆ, ਉਹਨਾਂ ਨੇ ਜਾਣਾ ਇੰਡੀਆ ਲੈ ਲੈਣਗੇ ਉੱਥੋਂ,
0: 4-5 ਬੋਤਲਾਂ ਜੇ ਉਹ ਜਿਹੜੀਆਂ ਹੈਗੀਆਂ ਉਹ ਚੁੱਕ ਲਿਓ ਤੇ ਉਹ ਆ ਕੇ ਇੱਥੇ ਪੀ ਕੇ ਦੇਖੋ। ਅਸੀਂ ਮੈਂ ਤੇ ਮਨਜੀਤ ਦੋਨੇ ਪੀਨੇ ਆ ਜੀ, ਉਹ ਵੀ ਮੇਰੇ ਨਾਲ ਗਿਆ, ਉਹ ਵੀ ਕਹਿੰਦਾ ਯਾਰ ਮੈਂ ਟੀਕਾ ਡੂਗਾ ਲਾਉਣਾ ਵੀ ਛੱਡ ਗਿਆ, ਸਾਰਾ ਕੁਛ ਹੀ ਠੀਕ ਹੋ ਗਿਆ ਕੰਮ।
1: ਹਾਂਜੀ ਬਸ ਉਹ ਟੀਕਾ ਲਾਉਣ ਤੇ ਆ ਉਹਨਾਂ ਦੀਆਂ ਗੱਲਾਂ ਤੋਂ ਨਹੀਂ
0: ਹੁੰਦੀਆਂ। ਕਿਸੇ ਨੂੰ ਜ਼ਰੂਰਤ ਹੋਵੇ ਮੈਨੂੰ ਟੈਕਸਟ ਮੈਸੇਜ ਕਰ ਦਿਓ, ਵਟਸਐਪ ਦੇ ਉੱਪਰ ਭੇਜ ਦਿਓ, ਮੈਂ ਉਹ ਤੁਹਾਨੂੰ ਜਿਹੜੀ ਆ ਉਹਦੀ ਫੋਟੋ ਬਣਾ ਕੇ ਉਸ ਬੋਤਲ ਦੀ ਭੇਜ ਦੂੰਗਾ ਤੇ ਐਮਾਜ਼ਾਨ ਤੋਂ ਇੰਡੀਆ ਤੋਂ ਮੰਗਾ ਲਓ ਜੀ। ਚੀਮਾ ਸਾਹਿਬ
1: ਜੀ, ਅਗਲੀ ਗੱਲਬਾਤ ਜਿਹੜੀ ਹੈਗੀ ਕਕਸ਼ਾ ਜੀ, ਉਹ ਅਮਰੀਕਾ ਦਾ ਸੁਪਰੀਮ ਕੋਰਟ ਆ ਜਿਹੜਾ, ਉਹਨਾਂ ਨੇ ਮੈਕਸੀਕੋ ਦੇ ਉੱਪਰ ਜਿਹੜੀ ਅਸਾਈਲ

0: ਅਪਲਾਈ ਕਰਨ ਦੀ ਜਿਹੜੀ ਵਿਧੀ ਟਰੰਪ ਸਾਹਿਬ ਨੇ ਸ਼ੁਰੂ ਕੀਤੀ ਆ ਨਾ, ਭਈ ਉਹ ਉਥੋਂ ਨਹੀਂ ਕਰ ਸਕਣਗੇ ਬਾਰਡਰ ਤੋਂ, ਤੇ ਇਹਦਾ ਰੌਲਾ ਰੱਪਾ ਪੈ ਰਿਹਾ ਕਾਫੀ ਸਮੇਂ ਤੋਂ। ਕੋਈ ਕਹਿੰਦਾ ਹੋਣੀ ਚਾਹੀਦੀ, ਕੋਈ ਕਹਿੰਦਾ ਨਹੀਂ। ਤੇ ਹੁਣ ਸੁਪਰੀਮ ਕੋਰਟ ਆ ਜਿਹੜੇ ਉਹਦੇ ਵਿਚ ਵੀ ਜਿਹੜੇ ਤੁਹਾਨੂੰ ਪਤਾ ਭਈ ਨੌ ਜਸਟਿਸ ਹੁੰਦੇ, ਉਹਨਾਂ ਦੇ ਆਪਸ ਵਿਚ ਵੀ ਘੱਟ ਘਾਟ ਇਸ ਮਸਲੇ ਦੇ ਵਿਚ ਹੈਗੀ ਆ। ਸੋ ਟਰੰਪ ਸਾਹਿਬ ਨੇ ਸੁਪਰੀਮ ਕੋਰਟ ਅੱਗੇ ਜਿਹੜੀ ਅਰਜ ਕੀਤੀ ਸੀਗੀ ਕਿ ਉਸ ਉਹਨੂੰ ਬਾਰਡਰ ਉਪਰ ਜਿਹੜੀ ਅਸਾਲਮ ਅਪਲਾਈ ਕਰਨ ਵਾਲਿਆਂ ਦੀ ਨੂੰ ਰੋਕਣ ਦੀ ਜਿਹੜੀ ਆ ਉਹ ਇਜਾਜ਼ਤ ਹੋਣੀ ਚਾਹੀਦੀ, ਯਾਨੀ ਕਿ ਟਰੰਪ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਰੋਕ ਦੇਵੇ ਕਿ ਉਹ ਤੁਸੀਂ ਇੱਥੇ ਨਹੀਂ ਅਪਲਾਈ ਕਰ ਸਕਦੇ ਬਾਰਡਰ ਤੇ। ਤੇ ਪਰ ਕੋਰਟ ਨੇ ਅਜੇ ਤੇ ਕਿਹੜੇ ਦੇ ਬਾਰੇ ਕੋਈ ਫੈਸਲਾ ਨਹੀਂ ਲਿਆ। ਤੇ ਜਸਟਿਸ ਡਿਪਾਰਟਮੈਂਟ ਦੇ ਵਕੀਲ ਇੱਕ ਹੈਗੇ ਆ ਵਿਵੇਕ ਸੂਰੀ, ਉਹਨਾਂ ਦਾ ਨਾਂ ਆ ਖੱਕ ਸਾਹਿਬ ਜੀ, ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਖੜੇ ਤਾਂ ਮੈਕਸੀਕੋ ਚ ਆ, ਧਰਤੀ ਉਪਰ ਧਰਤੀ ਖੜੇ ਤਾਂ ਜਾਣੀ ਮੈਕਸੀਕੋ ਦੀ ਧਰਤੀ ਉਪਰ ਆ, ਤੇ ਇਹ ਕਿੱਦਾਂ ਹੋ ਸਕਦਾ ਵੀ ਤੁਸੀਂ ਅਮਰੀਕਾ ਪਹੁੰਚੇ ਹੋ? ਕਹਿਣ ਮਤਲਬ ਉਹਨੇ ਗੱਲ ਘੁਮਾਉਣੀ ਆ ਨਾ, ਭਾਈ ਤੁਸੀਂ ਉੱਥੇ ਬਾਰਡਰ ਤੇ ਹੈਗੇ ਆ ਤੇ ਤੁਹਾਨੂੰ ਉਹ ਇਜਾਜ਼ਤ ਤੁਹਾਨੂੰ ਇਹ ਮਿਲ ਗਈ ਆ ਵੀ ਤੁਸੀਂ ਅਮਰੀਕਾ ਚ ਆ, ਮੈਂ ਜਾਣ ਕੇ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਆ ਉਹ ਤਾਂ ਫਿਰ ਅਮਰੀਕਾ ਚ ਹੋ ਨਾ।
1: ਬਿਲਕੁਲ
0: ਹਾਂ, ਸੋ ਉਹਨੇ ਤਾਂ ਇਹ ਆਪਣਾ ਛੱਡਿਆ, ਪਰ ਇਮੀਗ੍ਰੇਸ਼ਨ ਰਾਈਟਸ ਗਰੁੱਪ ਆ ਜਿਹੜੇ ਉਹਨਾਂ ਦੇ ਐਡਵੋਕੇਟ ਆ ਜਿਹੜੇ ਉਹਨਾਂ ਨੇ ਸੁਝਾਅ ਦਿੱਤਾ ਕਿ ਇਹ ਜਿਹੜਾ ਦਾਅਵਾ ਕਰ ਰਿਹਾ ਇਹ ਆਪਣਾ ਵਕੀਲ ਇਹ ਜਿਹੜਾ ਆ ਭਈ ਇਹ ਤਾਂ ਵਿਗੜਿਆ ਹੋਇਆ ਅਤੇ ਬੇਦਲੀਲੀ ਜਿਹੜੀ ਹੈਗੀ ਆ ਇਹ ਗੱਲ ਜਿਹੜੀ ਉਹ ਵਕੀਲ ਨੇ ਕੀਤੀ ਆ, ਤੇ ਉਸ ਵੇਲੇ ਨੂੰ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ, ਕਹਿਣ ਦਾ ਮਤਲਬ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ ਲੋਕ ਆ ਜਿਹੜੇ। ਅੱਛਾ, ਹੁਣ ਅਗਲੀ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਖਬਰ ਭਈ ਇਰਾਨ ਦੁਆਰਾ ਇਜ਼ਰਾਇਲ ਉਪਰ ਕੀਤੇ ਹਮਲੇ ਕਾਰਨ ਇਜ਼ਰਾਇਲ ਵਿਚੋਂ ਆ ਰਹੀਆਂ ਤਸਵੀਰਾਂ ਜਿਹੜੀਆਂ ਵਿਚੋਂ ਪਤਾ ਲੱਗ ਰਿਹਾ ਕਿ ਜੋ ਕੁਛ ਇਜ਼ਰਾਇਲ ਗਾਜ਼ਾ ਦੇ ਵਿਚ ਕਰ ਰਿਹਾ ਸੀਗਾ ਉਹ ਅੱਜ ਕੱਲ ਇਜ਼ਰਾਇਲ ਵਿਚ ਵੀ ਹੋ ਰਿਹਾ ਅਤੇ ਪਰਜਾ ਵੀ ਸਵਾਦ ਦੇਖ ਰਹੀ ਆ ਉਸ ਚੀਜ਼ ਦਾ ਕਿ ਅਸੀਂ ਉੱਥੇ ਜਾ ਕੇ ਕਿਸ ਤਰ੍ਹਾਂ ਤਬਾਹੀ ਮਚਾਈ ਸੀ। ਹੁਣ ਜਿਹੜੇ ਇਰਾਨ ਇਜ਼ਰਾਇਲ ਦੇ ਲੋਕ ਆ ਉਹਨਾਂ ਨੂੰ ਵੀ ਥੋੜਾ ਜਿਹਾ ਸਵਾਦ ਆ ਜਿਹੜਾ ਉਹ ਹੁਣ ਆਉਣ ਲੱਗ ਪਿਆ ਉਹਦਾ।
1: ਇਹਨਾਂ ਨੇ ਤੇ ਚਲੋ ਉੱਥੇ ਗੋਲੀਆਂ ਮਾਰ ਮਾਰ ਕੇ ਹੌਲੀ ਹੌਲੀ ਕੰਧਾਂ ਢਾਈਆਂ ਸੀ, ਕੋਠੇ ਢਾਏ ਸੀ ਕਈ ਸਾਲ ਲਾ ਕੇ, ਤੇ ਇਰਾਨ ਨੇ ਤੇ ਮੁਦਮਦ ਦੋ ਕੁ ਹਫ਼ਤਿਆਂ ਦੇ ਵਿਚ ਹੀ ਸਾਰਾ ਬਰਬਾਦ ਕਰਕੇ ਰੱਖ
0: ਤਬਾਹੀ ਮਚਾਤੀ ਖਾਕ ਸਾਹਿਬ ਜੀ, ਤਬਾਹੀ ਮਚਾਤੀ। ਔਰ ਇਰਾਨ ਉਹ ਜਿਹੜਾ ਇਜ਼ਰਾਇਲ ਆ ਉਹਨੇ ਬੈਨ ਲਾਇਆ ਤੇ ਖਬਰ ਬਾਹਰ ਨਹੀਂ ਜਾਣੀ ਚਾਹੀਦੀ, ਔਰ ਫੇਰ ਵੀ ਖਬਰਾਂ ਜਿਹੜੀਆਂ ਆਉਂਦੀਆਂ ਜਿੰਨੀਆਂ ਆ ਜਾਂਦੀਆਂ ਉਹਨਾਂ ਤੇ ਵੀ ਪਤਾ ਲੱਗਦਾ ਵੀ ਤਬਾਹੀ ਬਹੁਤ ਹੋਈ ਆ ਉਹਦੀ,
1: ਤਬਾਹੀ ਬਹੁਤ ਹੋਈ।
0: ਤੇ ਅਗਲੀ ਜਿਹੜੀ ਖਬਰਸਾਰ ਹੈਗੀ ਆਪਣੇ ਖਾਕ ਸਾਹਿਬ ਜੀ ਉਹ ਇਸ ਤਰ੍ਹਾਂ ਹੈ ਵੀ ਟਰੰਪ ਸਾਹਿਬ ਨੇ ਗਾਜ਼ਾ ਵਿਚ ਸ਼ਾਂਤੀ ਲਿਆਉਣ ਵਾਸਤੇ ਖਾਕ ਸਾਹਿਬ ਜੀ ਉਹ 25 ਕੇ ਕਿੰਨੇ ਸੀਗੇ ਉਹ ਪੁਆਇੰਟ ਜਿਹਾ ਰੱਖੇ ਇੱਕ ਵਾਰੀ ਟਰੰਪ ਸਾਹਿਬ ਨੇ, ਤੁਹਾਨੂੰ ਯਾਦ ਹੋਣਾ ਉਹ 25-26 ਕੇ ਪੁਆਇੰਟ ਰੱਖੇ ਸੀ ਨਾ ਭਾਈ ਆਹ ਇੱਦਾਂ ਇੱਦਾਂ ਹੋਣੀ ਆ, ਪਹਿਲਾਂ ਲੜਾਈ ਬੰਦ ਹੋਊਗੀ ਫਿਰ ਇਰਾਨ ਬਾਹਰ ਇਜ਼ਰਾਇਲ ਬਾਹਰ ਨਿਕਲੂਗਾ ਫਿਰ ਉਹਨੂੰ ਸਾਰਾ ਕੁਛ ਉਹ ਕਰਾਊਗਾ।
1: ਬਿਲਕੁਲ,
0: ਉਹ 20-25 ਪੁਆਇੰਟ ਬਣਾਏ ਸੀਗੇ ਉਹਨੇ। ਹਾਂਜੀ,
1: ਅਸੀਂ ਉੱਥੇ ਜਾ ਕੇ ਬਣਾਵਾਂਗੇ ਉੱਥੇ ਅਸੀਂ ਆਪਣਾ ਸੈਟ।
0: ਹਾਂਜੀ ਹਾਂਜੀ ਹਾਂਜੀ, ਪਰ ਇਜ਼ਰਾਇਲ ਦੀ ਲੜਾਈ ਬੰਦ ਕਰਨ ਲਈ ਮੰਨ ਗਿਆ ਸੀਗਾ ਪਰ ਕਿਸੇ ਪੁਆਇੰਟ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਗਾਜ਼ਾ ਦੀ ਪਰਜਾ ਹੈ ਜਿਹੜੀ ਅਜੇ ਤੱਕ ਉਹੀ ਸੰਤਾਪ ਭੋਗ ਰਹੀ ਆ। ਇਜ਼ਰਾਇਲ ਆਪਣੀ ਮਰਜ਼ੀ ਅਨੁਸਾਰ ਲੋਕਾਂ ਨੂੰ ਭੁੱਖੇ ਚਹਾਏ ਮਾਰ ਰਿਹਾ, ਸੈਟਲਰ ਦੇ ਆ ਜਿਹੜੇ ਉਹ ਖਾਕ ਸਾਹਿਬ ਜਿਹੜੇ ਉਹ ਇਹਨਾਂ ਦੇ ਬਦਮਾਸ਼ ਰੱਖੇ ਹੋਏ ਆ ਨਾ ਵੀ ਜਾ ਕੇ ਉਹ ਘਰ ਢਾ ਦਿਓ, 15-20 ਉੱਥੇ ਜਾ ਕੇ ਆਪਾਂ ਇੱਕ ਬਿਲਡਿੰਗ ਬਣਾ ਦੇਣੀ ਆ ਬੜੀ ਸਾਰੀ, ਉਹਨਾਂ ਨੂੰ ਸੈਟਲਰ ਕਹਿੰਦੇ ਆਮ ਕਰਕੇ। ਤੇ ਉਹ ਅਜੇ ਵੀ ਜਿਹੜੇ ਆ ਪਲਸਤੀਨੀਆਂ ਦੀਆਂ ਜ਼ਮੀਨਾਂ ਜਿਹੜੀਆਂ ਖੋ ਰਹੇ ਆ ਅਤੇ ਲੋਕਾਂ ਦੇ ਘਰ ਢਾ ਰਹੇ ਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇਹ ਆ ਕਿ ਉਹ ਆਪਣੀਆਂ ਜਿਹੜੀਆਂ ਵੱਡੀਆਂ ਇਮਾਰਤਾਂ ਉਸਾਰ ਕੇ ਉਥੋਂ ਲੋਕਾਂ ਨੂੰ ਵਸਾਉਣਾ ਸ਼ੁਰੂ ਕੀਤਾ ਹੈ ਉਹਨਾਂ ਦਾ ਪਹਿਲਾਂ ਤੋਂ ਹੀ। ਤੇ ਅੱਜ ਫਿਰ ਟਰੰਪ ਸਾਹਿਬ ਨੇ 15 ਪੁਆਇੰਟ ਵਾਲੀ ਯੋਜਨਾ ਜਿਹੜੀ ਆ ਉਹ ਖਾਕ ਸਾਹਿਬ ਜੀ ਬਣਾ ਕੇ ਇਰਾਨ ਨਾਲ ਸਮਝੌਤਾ ਕਰਨ ਦੀ ਗੱਲ ਜਿਹੜੀ ਆ ਉਹ ਚਲਾ ਰਹੇ ਆ ਟਰੰਪ ਸਾਹਿਬ, ਪਰ ਲੱਗ ਰਿਹਾ ਕਿ ਇਰਾਨ ਇੰਨਾ ਕੱਚਾ ਨਹੀਂ। 15 ਪੁਆਇੰਟ ਪਲਾਨ ਅਜੇ ਪਿਛਲੇ ਸਾਲ ਮਈ ਵਿਚ ਕਿਸੇ ਸਿਰੇ ਨੀ ਚੜੀ, ਤੇ ਇਹ ਪਿਛਲੇ ਸਾਲ ਵੀ ਜਦੋਂ ਜੂਨ ਚ ਲੜਾਈ ਲੱਗੀ ਨਾ ਥੋੜੇ ਦਿਨ 2 ਵੀਕਾਂ ਚ ਕਿੰਨੇ ਦਿਨ 12 ਦਿਨ ਚ ਕਿੰਨੇ ਦਿਨ ਇਰਾਨ ਤੇ ਹਮਲਾ ਕੀਤਾ ਸੀ ਇਜ਼ਰਾਇਲ ਨੇ ਤੇ ਅਮਰੀਕਾ ਨੇ, ਇਹ ਉਦੋਂ ਦੀ ਹੀ ਪਲਾਨ ਸੀਗੀ, ਇਹ ਉਹੀ ਸੇਮੀ ਪਲਾਨ ਆ ਜਿਹੜੀ ਹੁਣ ਫੇਰ ਟਰੰਪ ਸਾਹਿਬ ਇਹਨੂੰ ਹੱਲਾਸ਼ੇਰੀ ਦੇ ਰਹੇ ਆ ਭਈ ਇਸ ਪਲਾਨ ਦੇ ਮੁਤਾਬਕ ਆਪਣਾ ਸਮਝੌਤਾ ਹੋ ਜਾਵੇ।
1: ਦੱਸੋ ਆਪਣੇ ਕੋਲ ਟਾਈਮ ਥੋੜੇ 1 ਮਿੰਟ ਹੀ ਰਹਿ ਗਿਆ, ਗੱਲ ਕਰਨੀ ਸੀ ਮੈਂ ਕਿ ਜਿੱਦਾਂ ਦਾ ਸਿਸਟਮ ਸਾਡਾ ਇੰਡੀਆ ਵਿਚ ਹੈ ਕਿ ਐਮ ਪੀ ਰਲ ਕੇ ਕਿਸੇ ਮੈਜੋਰਿਟੀ ਦੇ ਨਾਲ ਕਿਸੇ ਵੀ ਚੀਫ ਮਿਨਿਸਟਰ ਨੂੰ ਲਾ ਸਕਦੇ ਆ।
0: ਇੱਕ ਮਿੰਟ
1: ਡਾਕਟਰ ਸਾਹਿਬ ਆ ਗਏ ਜੀ, ਉਹਨਾਂ ਨੂੰ ਵੀ ਆਪਾਂ ਕਰ ਲਈਏ ਨਾਲ ਐਡ ਕਰ ਲਈਏ। ਤੇ ਇੱਥੇ ਦਾ ਜਿਹੜਾ ਨਿਜ਼ਾਮ ਆ ਉਹ ਡਿਫਰੈਂਟ ਆ, ਇੰਡੀਆ ਦਾ ਡਿਫਰੈਂਟ ਆ। ਕੱਲ ਨੂੰ ਜੇ ਚਾਹਵੇ ਤੇ ਐਮ ਪੀ ਇਕੱਠੇ ਹੋ ਜਾਣ ਤੇ ਉਹ ਸਰਕਾਰ ਜਿਹੜੀ ਹੈ ਡਿੱਗ ਸਕਦੇ। ਇੱਥੇ ਦਾ ਇੱਦਾਂ ਦਾ ਅੱਜ ਤੱਕ ਹੋਇਆ ਨਹੀਂ ਹੈ, ਕਿਉਂਕਿ ਵੱਧ ਤੋਂ ਵੱਧ ਵੀ ਮੈਜੋਰਿਟੀ ਹੋਈ ਹੈ, ਵੋਟਾਂ ਪਈਆਂ, ਕੁਝ ਵੀ ਨਹੀਂ ਹੁੰਦਾ। ਚੀਮਾ ਸਾਹਿਬ, ਡਾਕਟਰ ਸਾਹਿਬ ਹੋਲਡ ਕਰੋ। ਚੀਮਾ ਸਾਹਿਬ ਇੱਕ ਸੈਕਿੰਡ, ਡਾਕਟਰ ਸਾਹਿਬ ਆਪਾਂ ਇੱਥੇ ਫੇਰ ਗੱਲ ਕਰਾਂਗੇ। ਤੇ ਪਹਿਲਾਂ ਮੈਨੂੰ ਉਹ ਪੁਰਾਣੇ ਮੈਸੇਜ ਲੱਭ ਗਏ ਜੀ, ਅੱਜ ਮੈਂ ਕੋਸ਼ਿਸ਼ ਕਰਦਾ ਸੀ। ਤੇ ਆਪਾਂ ਇੱਕ ਮਿੰਟ ਹੋਲਡ ਕਰਿਓ ਡਾਕਟਰ ਸਾਹਿਬ, ਮੈਂ ਅੱਜ ਉਹ ਮੈਸੇਜ ਲਾ ਹੀ ਦਵਾਂ।
2: ਮਰਜ਼ੀ ਹੈ ਜੀ ਤੁਹਾਡੀ।
1: ਜੀ ਜੀ ਜੀ ਜੀ ਜੀ ਜੀ,
2: ਜਿਹੜਾ ਯੋਗਦਾਨ ਪਾ ਸਕਦੇ ਹੋ ਪਾ ਦਿਓ
1: ਜੀ।
0: ਜਦੋਂ ਤੱਕ ਤੁਸੀਂ ਆ ਕਰਦੇ ਆ, ਮੈਂ ਥੋੜੀ ਜਿਹੀ ਹੋਰ ਖੋਲ ਦੇ ਦਿੰਦਾ ਖਬਰਾਂ ਵਿੱਚ ਪੁੱਛ ਕੇ
1: ਮੇਰੇ ਕੋਲ ਕੱਢਣਾ।
0: ਓਕੇ,
3: ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰ
2: ਇਹਨਾਂ ਦੇ ਇਲਾਜ ਕਰਨ ਦੀ
3: ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 408-687-1899।
2: ਹਾਂਜੀ
0: ਆਵਾਜ਼ ਨੀ ਆਈ ਗਾ ਸਾਹਿਬ ਉਹਦੀ ਮੈਸੇਜ ਦੀ। ਅੱਛਾ ਅੱਛਾ,
2: ਚਲੋ ਸੁਣਿਆ ਮੈਨੂੰ ਵੀ ਨੀ, ਮੈਨੂੰ ਨੀ ਪਤਾ ਵੀ ਦੂਸਰੇ ਸਰੋਤਿਆਂ ਨੇ ਸੁਣਿਆ ਕਿ ਨਹੀਂ। ਚਲੋ ਕੋਈ ਗੱਲ ਨੀ, ਬਾਅਦ ਸੈੱਟ ਕਰ ਲਿਓ। ਚਲੋ ਹਾਂਜੀ, ਕੱਲ ਨੂੰ ਸੈੱਟ ਕਰਕੇ ਰੱਖ ਲਿਓ। ਕੋਈ ਨੀ, ਕੋਈ ਐਸੀ ਗੱਲ ਨੀ ਹੈਗੀ। ਵੈਸੇ ਤੁਸੀਂ ਆਪਣੇ ਮੂੰਹ ਨਾਲ ਜੇ ਜ਼ਬਾਨੀ ਬੋਲਦੇ ਹੋ ਤੇ ਉਹ ਇਹਦੇ ਨਾਲ ਵੀ ਜ਼ਿਆਦਾ ਵਧੀਆ। ਹਾਂਜੀ, ਸੋ ਖੈਰ ਚਲੋ, ਰੇਡੀਓ ਪ੍ਰਵਾਸ, ਰੇਡੀਓ ਸਬਰੰਗ, ਯੂਟਿਊਬ ਤੇ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
0: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਔਰ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ ਇੱਕ ਕਥਾ ਵਾਂਗੂ ਚੱਲਦਾ ਹੋਇਆ ਪ੍ਰੋਗਰਾਮ ਹੈ। ਜੀਵਨ ਕਿਵੇਂ ਸ਼ੁਰੂ ਹੋਇਆ ਤੇ ਕਿਸ ਕਿਸ ਹਾਲਾਤ ਵਿਚੋਂ ਕਿਸ ਕਿਸ ਮੁਸ਼ਕਿਲ ਦੇ ਵਿਚੋਂ ਲੰਘਦਿਆਂ ਹੋਇਆਂ ਵੀ ਇਹ ਸਰਵਾਈਵ ਕਰ ਰਿਹਾ ਹੈ, ਬਚ ਰਿਹਾ ਹੈ। ਜੀਵਨ ਸਾਡੇ ਸਾਹਮਣੇ, ਇਸ ਗੱਲ ਦਾ ਸਬੂਤ ਅਸੀਂ ਹਾਂ ਕਿ ਅਸੀਂ ਜਿੰਦਾ ਹਾਂ। ਇਹਦਾ ਮਤਲਬ ਹੈ ਵੀ ਕਦੀ ਤਾਂ ਜੀਵਨ ਸ਼ੁਰੂ ਹੋਇਆ ਹੋਏਗਾ ਨਾ ਸਾਡੀ ਲਾਈਨ ਵਾਲਾ ਵੀ। ਕਿੰਨੀਆਂ ਕਿੰਨੀਆਂ ਮੁਸ਼ਕਿਲਾਂ ਆਈਆਂ ਹੋਣਗੀਆਂ ਉਹ ਹੁਣ ਮੈਡੀਕਲ ਸਾਇੰਸ ਨੇ ਜਾਣਿਆ, ਤੇ ਜਿਨ੍ਹਾਂ ਦੀ ਸ਼ਨਾਖਤ ਜਿਹੜੀ ਉਹ ਮੈਂ ਤੁਹਾਡੇ ਸਾਹਮਣੇ ਟਾਈਮ ਟੂ ਟਾਈਮ ਕਰਦਾ ਆ ਰਿਹਾ ਹਾਂ। ਉਹ ਲੰਬੀ ਡਿਟੇਲ ਹੈ ਜਿਹੜੀ ਹੁਣ ਫਿਰ ਮੈਂ ਦੁਬਾਰਾ ਦੁਹਰਾਵਾਂ ਤੇ ਮੈਂ ਸਮਝਣਾ ਵੀ ਉਹ ਪੀਰੀਅਡ ਵੈਸੇ ਹੀ ਸਾਰਾ ਲੰਘ ਜਾਣਾ ਆਪਣਾ। ਸੋ ਮੈਂ ਇਸ ਗੱਲ ਤੇ ਪਹੁੰਚ ਗਿਆ ਸੀ, ਇਸ ਸਰੀਰ ਦੇ ਅੰਦਰ 9 ਸਿਸਟਮ ਕੰਮ ਕਰਦੇ ਨੇ ਤੇ ਹਰੇਕ ਸਿਸਟਮ ਦੇ ਵਿਚ ਕਈ ਕਈ ਅੰਗ ਕੰਮ ਕਰਦੇ ਨੇ, ਔਰ ਕਈ ਕਈ ਅੰਗਾਂ ਦੇ ਕੰਮ ਕਰਦਿਆਂ ਕਰਦਿਆਂ ਉਹਨਾਂ ਚ ਕੋਈ ਨਾ ਕੋਈ ਵਿਕਾਰ ਪੈਦਾ ਹੋ ਜਾਂਦਾ, ਨੁਕਸ ਪੈਦਾ ਹੋ ਜਾਂਦਾ। ਤੇ ਉਹ ਜਿਹੜਾ ਨੁਕਸ ਪੈਦਾ ਹੋ ਜਾਂਦਾ ਹੈ, ਆਮ ਤੌਰ ਤੇ ਅਸੀਂ ਸਮਝਦੇ ਹਾਂ ਵੀ ਡਾਕਟਰ ਕੋਲ ਹੀ ਜਾਓ ਜੀ। ਡਾਕਟਰ ਅੱਜ ਕੱਲ ਦਾ ਜੋ ਮਾਨਸਿਕਤਾ, ਪਹਿਲਾਂ ਮਾਨਸਿਕਤਾ ਨਹੀਂ ਸੀ ਹੁੰਦੀ। ਡਾਕਟਰ ਕੋਲ ਜਾਓ, ਉਹ ਬਲੱਡ ਟੈਸਟ ਕਰੂਗਾ, ਉਹ ਐਕਸਰੇ ਕਰੂਗਾ, ਉਹ ਸਕੈਨ ਕਰੂਗਾ, ਉਸ ਤੋਂ ਬਾਅਦ ਦੱਸੇਗਾ ਵੀ ਤੇਰੇ ਆ ਅੰਦਰ ਨੁਕਸ ਹੈ ਤੇ ਉਹ ਉਹਦਾ ਨਾਂ ਰੱਖ ਦੇਊਗਾ। ਪਰ ਹਾਲਾਤ ਇਸ ਤੋਂ ਪਹਿਲਾਂ ਇਹ ਸਨ ਜਾਂ ਹੁਣ ਵੀ ਐਸੇ ਹੀ ਹਨ ਕਿ ਅਸੀਂ ਉਹਨਾਂ ਪੁਰਾਣੀਆਂ ਪਦਤੀਆਂ ਦੇ ਉਹਨਾਂ ਤਰੀਕਾਕਾਰਾਂ ਨੂੰ ਭੁੱਲ ਗਏ ਹਾਂ ਜਿਹੜੇ ਸਾਨੂੰ ਬਗੈਰ ਇਸ ਲੈਬਾਰਟਰੀ ਟੈਸਟਾਂ ਤੋਂ ਬਿਨਾਂ ਵੀ ਸਾਨੂੰ ਇਹ ਦੱਸ ਦਿੰਦੇ ਸੀ ਵੀ ਅੰਦਰ ਕੀ ਨੁਕਸ ਹੋ ਰਿਹਾ।
0: ਬਿਲਕੁਲ,
2: ਕਿਉਂਕਿ ਸਰੀਰ ਜਦੋਂ ਕੋਈ ਚੀਜ਼ ਕੰਪੈਕਟ ਹੁੰਦੀ ਹੈ ਨਾ, ਭਰੀ ਹੋਈ ਜਿਹਦੇ ਚ ਖਾਲੀ ਥਾਂ ਨਾ ਹੋਵੇ, ਜਿਹਦੀ ਬਹੁਤ ਜ਼ਿਆਦਾ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਦਿੱਤੀ ਵੀ ਇੱਕ ਤਲਾਅ ਚ ਤੁਸੀਂ ਰੋੜੀ ਮਾਰੋ ਤੇ ਲਹਿਰਾਂ ਜਿਹੜੀਆਂ ਚੱਕਰ ਉੱਠ ਰਹੇ ਨੇ ਉਹ ਤੁਹਾਨੂੰ ਥੋੜੀ ਦੂਰੀ ਤੱਕ ਤਾਂ ਦਿਸਦੇ ਨੇ, ਉਸ ਤੋਂ ਬਾਅਦ ਤੁਹਾਨੂੰ ਨਹੀਂ ਦਿਸਦੇ। ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦ ਹੋ ਗਿਆ, ਨਹੀਂ, ਤੁਹਾਡੀ ਸੈਂਸ, ਤੁਹਾਡੀ ਨਜ਼ਰ ਉੱਥੋਂ ਤੱਕ ਨਹੀਂ ਜਾ ਰਹੀ, ਪਰ ਉਹ ਕਿਨਾਰੇ ਤੱਕ ਪਹੁੰਚਦੇ ਨੇ ਕਿਉਂਕਿ ਖਾਲੀ ਜਗ੍ਹਾ ਹੈ ਨੀ, ਜਿਹੜਾ ਪਾਣੀ ਹਿੱਲਿਆ ਆ ਉਹ ਸਿਰੇ ਤੱਕ ਹੀ ਹਿੱਲਿਆ ਹੈਗਾ। ਔਰ ਇਸ ਸਰੀਰ ਦੀ ਬਣਤਰ ਦੇ ਵਿੱਚ ਜਦੋਂ ਵੀ ਕੋਈ ਵਿਕਾਰ ਆਉਂਦਾ, ਜਦੋਂ ਕੋਈ ਰੋੜੀ ਵੱਜਦੀ, ਜਦੋਂ ਕੋਈ ਚੀਜ਼ ਐਸੀ ਹੁੰਦੀ ਹੈ, ਉਹਦੇ ਸਾਰੇ ਦੇ ਸਾਰੇ ਹਿੱਲਣ ਦੀਆਂ ਨਿਸ਼ਾਨੀਆਂ ਬਾਹਰ ਦੇ ਪਾਸੇ ਵੀ ਸਾਨੂੰ ਵਿਖਾਈ ਦਿੰਦੀਆਂ ਨੇ, ਅੰਦਰ ਨਹੀਂ ਹੁੰਦੀਆਂ ਨੇ। ਲੇਕਿਨ ਬਾਹਰ ਦੇ ਜਿਵੇਂ ਹੁਣ ਕਿਡਨੀ ਚ ਨੁਕਸ ਹੁੰਦਾ ਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਨਾ, ਤੇ ਬਲੱਡ ਪ੍ਰੈਸ਼ਰ ਵੱਧਣਾ ਸਾਨੂੰ ਦੱਸਦਾ ਵੀ ਕਿਤੇ ਕਿਤੇ ਨੁਕਸ ਹੋ ਸਕਦਾ ਹੈਗਾ। ਅਸੀਂ ਉਹਨਾਂ ਥਾਵਾਂ ਦੀ ਸ਼ਨਾਖਤ ਕਰਦੇ ਹਾਂ ਵੀ ਚੋਰ ਕਿਤੇ ਲੁਕਿਆ ਹੋ ਸਕਦਾ ਹੈਗਾ। ਇਸੇ ਤਰ੍ਹਾਂ ਹੀ ਹਰੇਕ ਬਿਮਾਰੀ, ਹਰੇਕ ਅੰਗ ਦੇ ਵਿੱਚ ਆਉਣ ਵਾਲਾ ਵਿਕਾਰ ਜਦੋਂ ਅੰਦਰ ਪੈਣਾ ਸ਼ੁਰੂ ਹੁੰਦਾ ਹੈ, ਭਾਵੇਂ ਕਿ ਉਹ ਬਾਹਰਲੇ ਕਾਰਨਾਂ ਕਰਕੇ ਹੋਵੇ ਜਾਂ ਅੰਦਰਲੇ ਕਾਰਨਾਂ ਕਰਕੇ ਹੋਵੇ, ਜਿਨ੍ਹਾਂ ਨੂੰ ਇੰਡੋਟੋਕਸਿਨ ਤੇ ਐਗਜੋਟੋਕਸਿਨ ਅਸੀਂ ਕਹਿੰਦੇ ਹਾਂ, ਭਾਵੇਂ ਕਿਸੇ ਵੀ ਵਜ੍ਹਾ ਦੇ ਕਰਕੇ ਹੋਵੇ, ਉਹਦੇ ਬਾਰ ਬਾਰ ਐਕਸਪ੍ਰੈਸ਼ਨ ਜ਼ਰੂਰ ਹੁੰਦੇ ਨੇ, ਉਹਦੀਆਂ ਬਾਰ ਬਾਰ ਨਿਸ਼ਾਨੀਆਂ ਜ਼ਰੂਰ ਹੁੰਦੀਆਂ ਨੇ। ਜਿਵੇਂ ਦੂਜੇ ਕਿਨਾਰੇ ਤੇ ਬੈਠਾ ਹੋਇਆ ਕੋਈ ਆਦਮੀ ਇਹ ਮਹਿਸੂਸ ਕਰ ਲਵੇ ਵੀ ਆਹ ਇੱਕ ਲਹਿਰ ਜੀ ਉੱਠੀ ਹੈ, ਠੀਕ ਹੈ, ਅੱਖਾਂ ਨਹੀਂ ਵੇਖ ਸਕਦੀਆਂ, ਪਰ ਜੇ ਉਹਦੇ ਕੋਲ ਟੈਕਨੋਲੋਜੀ ਇੰਨੀ ਹੋਵੇ ਤੇ ਉਹ ਉੱਥੇ ਮਹਿਸੂਸ ਕਰ ਸਕਦਾ ਵੀ ਉਹ ਲਹਿਰਾਂ ਉੱਠ ਰਹੀਆਂ ਨੇ। ਐਵੇਂ ਬ੍ਰਹਿਮੰਡ ਦੇ ਵਿੱਚ ਹੈਗਾ, ਐਵੇਂ ਹੀ ਸਾਡੇ ਆਮ ਪਾਣੀ ਦੀ ਗੱਲ ਮੈਂ ਐਗਜ਼ਾਮਪਲ ਦਿੱਤੀ ਹੈ, ਔਰ ਇਹੀ ਗੱਲ ਹੀ ਸਾਡੇ ਸਰੀਰ ਦੇ ਨਾਲ ਵੀ ਸੰਬੰਧਿਤ ਹੈਗੀ ਆ। ਸੋ ਇਸੇ ਆਧਾਰ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਇਹਨਾਂ ਗੱਲਾਂ ਦੀ ਸ਼ਨਾਖਤ ਕਰਨੀ ਸ਼ੁਰੂ ਕੀਤੀ ਹੈ, ਜਿਹੜੀ ਕਿ ਸਾਡੀ ਪਹਿਲਾਂ ਮੈਡੀਕਲ ਸਾਇੰਸ ਦੇ ਵਿੱਚ ਸ਼ਾਮਲ ਸੀ। ਅਸੀਂ ਇਸ ਪੱਧਤੀ ਨੂੰ ਮੰਨਦੇ ਸਾਂ, ਉਹਦੇ ਮੁਤਾਬਕ ਸਾਡੇ ਕੋਲ ਇਹੀ ਇੱਕੋ ਇੱਕ ਤੇ ਆਖਰੀ ਵਸੀਲਾ ਹੁੰਦਾ ਸੀ ਕਿ ਸਾਡੇ ਸਰੀਰ ਦੇ ਵਿੱਚ ਕੀ ਅੰਦਰ ਨੁਕਸ ਪੈ ਗਿਆ ਹੈ, ਉਹਦਾ ਕੀ ਹੱਲ ਕਰਨਾ ਹੈ।
0: ਡਾਕਟਰ ਸਾਹਿਬ ਦੋ ਸਕਿੰਟ ਦਿਓ ਮੈਨੂੰ, ਜਿਹੜੀ ਆਪਾਂ ਇਸ ਵੇਲੇ ਆ ਫੋਨ ਤੇ ਸੈਲ ਫੋਨ ਤੇ ਗੱਲ ਕਰ ਰਹੇ ਹਾਂ, ਇਹ ਉਹੀ ਵੇਵ ਆ ਜਿਹੜੀ ਦਰਸ਼ਨ ਖੱਖ ਦੇ ਮੂੰਹ ਦੇ ਵਿੱਚੋਂ ਨਿਕਲਦੀ ਆ ਵੇਵ, ਉਹ ਮੇਰੇ ਤੀਕਰ ਪਹੁੰਚਦੀ ਆ, ਜਿਹੜੀ ਤੁਹਾਡੇ ਤੇ ਆ ਉਹਦੇ ਤੇ ਸਾਰੀਆਂ ਸੇਮ, ਉਹ ਸੇਮ ਪ੍ਰਿੰਸੀਪਲ ਆ, ਇਹ ਉਹੀ ਆ।
2: ਹਾਂਜੀ, ਸ਼ੱਕ ਨੀ, ਇਹ ਉਹੀ ਵੇਵਸ ਨੇ, ਉਹੀ ਬ੍ਰਹਿਮੰਡ ਦੀ ਹਵਾ ਜਿਹੜੀ ਹੈ ਉਹ ਇੱਕ ਤੋਂ ਦੂਸਰੇ ਸਿਰੇ ਤੱਕ ਸਾਨੂੰ ਪਹੁੰਚਾਉਂਦੀ ਹੈ। ਆਹੀ ਗੱਲ ਇੰਡੀਆ ਚ ਵੀ ਲੋਕ ਸੁਣ ਰਹੇ ਤੇ ਆਹੀ ਗੱਲ ਇੰਡੀਆ ਜੇ ਹੁਣ ਇੰਗਲੈਂਡ ਦੇ ਵਿੱਚ ਜਾਂ ਕੈਨੇਡਾ ਚ ਵੀ ਲੋਕ ਸੁਣ ਰਹੇ ਨੇ, ਮੈਨੂੰ ਪਤਾ ਹੈ।
0: ਬਿਲਕੁਲ,
2: ਸੋ ਇਹ ਸਾਰੀ ਉਹੀ ਉਹੀ ਗੱਲ ਨੂੰ ਸੰਬੰਧਿਤ ਹੈ। ਉਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਕੋਈ ਵੀ ਛੋਟੀ ਮੋਟੀ ਵੀ ਘਟਨਾ ਵਾਪਰਦੀ ਹੈ, ਇਹ ਠੀਕ ਹੈ, ਸਾਡੀ ਸੈਂਸ ਉਹਨੂੰ ਮਹਿਸੂਸ ਕਰ ਸਕੇ ਜਾਂ ਨਾ ਕਰ ਸਕੇ, ਪਰ ਸਾਰੇ ਸਰੀਰ ਦੇ ਵਿੱਚ ਕੁਝ ਨਾ ਕੁਝ ਹਲਚਲ ਜ਼ਰੂਰ ਪੈਦਾ ਕਰਦੀ ਹੈ।
0: ਬਿਲਕੁਲ,
2: ਔਰ ਜਿਹੜੀ ਉਹ ਹਲਚਲ ਪੈਦਾ ਕਰਦੀ ਹੈ ਇਹ ਹੁਣ ਸਾਡੀ ਸੈਂਸ ਦੇ ਉੱਪਰ ਡਿਪੈਂਡ ਕਰਦਾ ਆ ਕਿ ਅਸੀਂ ਕਿੰਨੀ ਬਰੀਕੀ ਨਾਲ ਉਸ ਦੀ ਸ਼ਨਾਖਤ ਕਰ ਸਕਦੇ ਹਾਂ।
0: ਬਿਲਕੁਲ,
2: ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ ਤੇ ਠੀਕ ਹੈ, ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਜਿਸ ਤਰ੍ਹਾਂ ਆਪਾਂ ਕਿਹਾ ਸੀ ਜੇ ਹਾਈਪੋਥਾਇਰੋਡਿਜ਼ਮ ਹੋ ਗਿਆ ਤੇ ਬੀਬੀਆਂ ਦੇ ਵਾਲ ਝੜਨੇ ਸ਼ੁਰੂ ਹੋ ਗਏ, ਜੇ ਹਾਰਮੋਨਲ ਇੰਬੈਲੈਂਸ ਈਸਟ੍ਰੋਜਨ ਪ੍ਰੋਜੈਸਟਰੋਨ ਦਾ ਹੋ ਗਿਆ ਤੇ ਮੂੰਹ ਦੇ ਉੱਪਰ ਕਿਲ ਸਿਆਹੀਆਂ ਆਉਣ ਨਿਕਲਣੇ ਸ਼ੁਰੂ ਹੋ ਗਏ, ਇਹ ਉਹ ਸਨ ਜਿਹੜੀਆਂ ਨਿਸ਼ਾਨੀਆਂ ਉਭਰ ਕੇ ਸਾਡੇ ਸਾਹਮਣੇ ਆਉਂਦੀਆਂ। ਪਰ ਕੁਝ ਇੱਕ ਐਸੀਆਂ ਨਿਸ਼ਾਨੀਆਂ ਨੇ ਜਿਹੜੀਆਂ ਥੋੜੀ ਜਿਹੀ ਬਰੀਕ ਨੇ, ਜਿਨ੍ਹਾਂ ਵਾਸਤੇ ਸਾਨੂੰ ਥੋੜਾ ਜਿਹਾ ਹੋਰ ਵਿਚਾਰ ਕਰਨ ਦੀ ਲੋੜ ਆ, ਪਰ ਹੁਣ ਤੋਂ ਪਹਿਲਾਂ ਇਹਨਾਂ ਦੀ ਸ਼ਨਾਖਤ ਹੋ ਚੁੱਕੀ ਹੈ, ਹੁਣ ਸਾਡੇ ਕੋਲ ਲਿਖਤ ਸਬੂਤ ਵੀ ਉਹਨਾਂ ਦੇ ਹੈਗੇ ਨੇ, ਔਰ ਹੁਣ ਅਸੀਂ ਉਹਨਾਂ ਨੂੰ ਵੈਰੀਫਾਈ ਵੀ ਕਰ ਚੁੱਕੇ ਹਾਂ। ਸੋ ਇਸ ਹਾਲਾਤ ਦੇ ਵਿੱਚ ਅਸੀਂ ਹੁਣ ਤੱਕ ਇਹ ਜਾਣਿਆ ਭਈ ਜੇ ਅੰਦਰ ਕੋਈ ਨੁਕਸ ਪੈ ਜਾਵੇ ਜਾਂ ਬਿਮਾਰੀ ਹੋ ਜਾਵੇ ਕਿਸੇ ਸਰੀਰ ਨੂੰ, ਤੇ ਉਹਦੇ ਪਹਿਲੇ ਮੁੱਢਲੇ ਕਾਰਨ ਕੀ ਸੀਗੇ, ਇਮਿਊਨਿਟੀ ਵੀਕ ਹੋ ਗਈ ਹੈ। ਇਮਿਊਨਿਟੀ ਕਿਵੇਂ ਕਿਵੇਂ ਵੀਕ ਹੋ ਗਈ ਹੈ, ਬਾਹਰੋਂ ਨਹੀਂ ਖੁਰਾਕ ਜਾ ਰਹੀ ਕਿ ਅੰਦਰ ਹਜਮ ਨਹੀਂ ਹੋ ਰਹੀ ਕਿ ਉਹਦਾ ਮੋਟਾਬੋਲਿਜ਼ਮ ਮੈਟਾਬੋਲਾਈਜੇਸ਼ਨ ਨਹੀਂ ਹੋ ਰਿਹਾ, ਇਹ ਸਾਡੇ ਕੋਲ ਪੈਮਾਨੇ ਹਨ ਇਹਨੂੰ ਜੱਜ ਕਰਨ ਦੇ, ਉਹਦੇ ਮੁਤਾਬਕ ਅਸੀਂ ਉਹਦਾ ਇਲਾਜ ਕਰਦੇ ਸਾਂ। ਫਿਰ ਦੂਸਰੀ ਗੱਲ ਆਪਾਂ ਇਹ ਕੀਤੀ ਸੀ ਕਿ ਭਾਈ ਇੰਡੋਕ੍ਰਾਈਨ ਸਿਸਟਮ ਜਿਵੇਂ ਕਿਚਨ ਚ ਸਾਰਾ ਕੁਝ ਹੀ ਹੈਗਾ, ਲੇਕਿਨ ਮਾਚਿਸ ਦੀ ਤੀਲੀ ਹੈਣੀ ਆ ਕਿ ਨਹੀਂ ਪਾਲਾ ਕਿ ਸਾਰਾ ਕੁਝ ਧਰਿਆ ਧਰਿਆ ਰਹਿ ਜਾਏਗਾ। ਇਸੇ ਤਰ੍ਹਾਂ ਹੀ ਇਹਨਾਂ ਸਾਰੇ ਕੰਮਾਂ ਕਾਰਾਂ ਦੇ ਵਿੱਚ ਕਰਦਿਆਂ ਹੋਇਆ ਜਿਹੜਾ ਗਾਰਬੇਜ ਪੈਦਾ ਹੋਣਾ, ਜੇ ਗਾਰਬੇਜ ਰਿਮੂਵ ਨਹੀਂ ਹੋਇਆ ਤੇ ਤਾਂ ਵੀ ਸਾਡੇ ਸਾਹਮਣੇ ਉਹਦੀਆਂ ਨਿਸ਼ਾਨੀਆਂ ਆ ਜਾਣਗੀਆਂ ਤੇ ਸਰੀਰ ਕੰਮ ਨਹੀਂ ਕਰੇਗਾ। ਸੋ ਇਹ ਤਿੰਨ ਮੁੱਖ ਕਾਰਨ ਆਪਾਂ ਲੱਭੇ ਸੀ ਜੀ ਦੇ ਪਿਛਲੀ ਪ੍ਰੋਗਰਾਮ ਦੇ ਵਿੱਚ ਸ਼ਨਾਖਤ ਅਸਾਂ ਕਰ ਦਿੱਤੀ ਸੀ। ਔਰ ਇਸੇ ਤਰ੍ਹਾਂ ਹੀ ਵੱਖ ਵੱਖ ਅੰਗਾਂ ਦੇ ਵਿੱਚ ਕਿਹੜੇ ਕਿਹੜੇ ਨੁਕਸ ਪੈ ਸਕਦੇ ਨੇ, ਔਰ ਉਹਨਾਂ ਨੁਕਸਾਂ ਦੇ ਨਾਲ ਬਾਹਰ ਵਾਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਆ ਸਕਦੀਆਂ ਨੇ, ਹਾਲਾਂਕਿ ਆਪਾਂ ਪਹਿਲਾਂ ਪ੍ਰੋਗਰਾਮ ਇਹ ਕਰ ਚੁੱਕੇ ਹਾਂ, ਜੇ ਕਿਡਨੀ ਚ ਹੋਵੇ ਤਾਂ, ਜੇ ਲਿਵਰ ਚ ਹੋਵੇ ਤਾਂ, ਜੇ ਅਲੱਗ ਅਲੱਗ ਅੰਗ ਹਾਰਟ ਹੁੰਦਾ ਤਾਂ, ਜੇ ਫੇਫੜਿਆਂ ਚ ਹੁੰਦਾ ਤਾਂ, ਉਹਦੀਆਂ ਬਹੁਤ ਸਾਰੀਆਂ ਸ਼ਨਾਖਤ ਦੀਆਂ ਨਿਸ਼ਾਨੀਆਂ ਅਸੀਂ ਮੋਟੀਆਂ ਮੋਟੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਹੁਣ ਤੱਕ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਜਿਵੇਂ ਕਲੱਬਿੰਗ ਨੇਲ ਸੀਗੇ, ਸਪੂਨ ਨੇਲ ਸੀਗੇ, ਬਲੈਮਿਸ਼ ਸਿਆਹੀਆਂ ਸੀਗੀਆਂ, ਜਾਂ ਤਿੱਤਰ ਬਿੱਤਰੇ ਸਪੋਟਸ ਸੀਗੇ, ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਕਰਕੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆ ਗਏ ਸਾਂ। ਅੱਜ ਮੈਂ ਸ਼ੁਰੂ ਕਰਨਾ ਚਾਹੁੰਦਾ ਹਾਂ ਵੀ ਇਹ ਹਿੱਟ ਐਂਡ ਟ੍ਰਾਇਲ ਮੈਥਡ ਨਾ ਕਹਾਂ ਵੀ ਮੈਂ ਪਹਿਲਾਂ ਲਿਵਰ ਦੀਆਂ ਦੱਸਦੀਆਂ ਜੀ, ਫਿਰ ਮੈਂ ਕਿਡਨੀ ਦੀਆਂ ਦੱਸਦੀਆਂ ਜੀ, ਫਿਰ ਵਿੱਚ ਰਲ ਮਿਲ ਕੇ ਸਾਰਾ ਕੁਛ ਮੋਟੇ ਮੋਟੇ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਤੁਸੀਂ ਵੇਖ ਸਕਦੇ ਹੋ ਸਾਰੇ ਵੇਖ ਸਕਦੇ ਹੋ, ਮੈਂ ਉਹਨਾਂ ਦੀ ਗੱਲ ਕੀਤੀ ਸੀਗੀ। ਇਹ ਨਹੀਂ, ਹੁਣ ਆਪਾਂ ਸਿਸਟੇਮੈਟਿਕ ਤੁਰਨਾ ਹੈਗਾ, ਸਿਸਟੇਮੈਟਿਕ ਤੁਰਨਾ ਹੈ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਨਿਸ਼ਾਨੀਆਂ ਵੇਖਣ ਦੀ ਕੋਸ਼ਿਸ਼ ਕਰਨੀ ਹੈ ਔਰ ਅਲੱਗ ਅਲੱਗ ਵੇਖਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਸਰੀਰ ਨੂੰ ਅਸੀਂ ਵੰਡਿਆ ਸੀ ਨਾ ਅਲੱਗ ਅਲੱਗ ਭਾਗਾਂ ਚ, ਇੱਕ ਹੈਡ ਐਂਡ ਨੈਕ ਹੋ ਗਿਆ, ਇੱਕ ਚੈਸਟ ਹੋ ਗਈ, ਇੱਕ ਐਬਡੋਮਨ ਹੋ ਗਿਆ, ਫਿਰ ਐਬਡੋਮਨ ਦੇ ਵੀ ਦੋ ਹਿੱਸੇ ਹੋ ਗਏ, ਐਬਡੋਮਨ ਪ੍ਰੋਪਰ ਹੋ ਗਿਆ ਤੇ ਪੈਲਵਿਕ ਏਰੀਆ ਹੋ ਗਿਆ, ਫਿਰ ਲੱਤਾਂ ਬਾਹਾਂ ਦੀ ਗੱਲ ਆ ਗਈ। ਸੋ ਇਹ ਸਾਰੀਆਂ ਇੱਕ ਇਸੇ ਤਰ੍ਹਾਂ ਸਿਸਟੇਮੈਟਿਕਲੀ, ਜੇ ਇਹਨਾਂ ਦੇ ਅੰਦਰ ਕੋਈ ਨੁਕਸ ਪੈਂਦਾ ਹੈ, ਮਾਨਾ ਜੇ ਐਗਜ਼ਾਮਪਲ ਦੇ ਤੌਰ ਤੇ ਮੈਂ ਦੱਸ ਹੀ ਜਾਵਾਂ ਵੀ ਵੈਰੀ ਗੁੱਡ ਵੇਨਸ ਹੁੰਦੀਆਂ ਨੇ, ਹੁਣ ਵੈਰੀ ਗੁੱਡ ਵੇਨਸ ਭਾਈ ਕਿਉਂ ਹੋ ਗਈਆਂ, ਬਾਕੀ ਸਾਰੀਆਂ ਨਾਰਮਲ ਖੂਨ ਸਪਲਾਈ ਕਰੀ ਜਾਂਦੀਆਂ ਨੇ, ਆਵਾਜਾਈ ਟ੍ਰੈਫਿਕ ਚੱਲ ਰਹੀ ਹੈ, ਇਹ ਤੋਂ ਬਾਹਰ ਨੂੰ ਨਿਕਲ ਆਈਆਂ ਹਨ। ਹਾਂਜੀ, ਸੋ ਇਹਦਾ ਮਤਲਬ ਅੰਦਰ ਕੁਝ ਨੁਕਸ ਪਿਆ ਹੈ ਨਾ, ਅੰਦਰ ਕਿਹੜੀ ਵੇਨ ਆ, ਸੈਫਰਸ ਵੇਨ ਆ, ਉਹਦੇ ਚ ਕੀ ਬਲੋਕੇਜ ਆ ਸਕਦੀ ਹੈ, ਉਹਦਾ ਚਲਨ ਕੀ ਹੈਗਾ ਆ, ਕਿਉਂ ਉਹਦੇ ਵਿੱਚ ਬਲੋਕੇਜ ਆ ਗਈ, ਕਿਉਂ ਬਾਰ ਬਾਰ ਪ੍ਰੈਸ਼ਰ ਵੱਧ ਕੇ ਬਰੀਕ ਨਾੜੀਆਂ ਉੱਪਰ ਆਈਆਂ, ਮੇਰੇ ਕਹਿਣ ਤੋਂ ਭਾਵ ਇਸ ਤਰ੍ਹਾਂ ਕਰਕੇ ਹੁਣ ਮੈਂ ਇੱਕ ਇੱਕ ਅੰਗ ਨੂੰ ਲੈ ਕੇ ਤੁਰਾਂਗਾ ਤੇ ਇੱਕ ਇੱਕ ਅੰਗ ਦੇ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਕਰਕੇ ਬਾਹਰ ਵਾਲੇ ਪਾਸੇ ਨਿਸ਼ਾਨੀਆਂ ਕੀ ਪੈਦਾ ਹੁੰਦੀਆਂ ਨੇ ਉਹ ਤੁਹਾਡੇ ਸਾਹਮਣੇ ਰੱਖਣੀਆਂ। ਠੀਕ ਹੈ ਜੀ, ਪਹਿਲਾਂ ਸ਼ੁਰੂ ਕਰਦੇ ਹਾਂ, ਸਿਰ ਤੋਂ ਸ਼ੁਰੂ ਕਰ ਲੈਂਦੇ ਹਾਂ। ਸਿਰ ਹੈਡ ਬ੍ਰੇਨ, ਸਿਰ ਦੀ ਜਿਹੜੀ ਬਣਤਰ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਵੀ ਇਹਦੀਆਂ 7 ਹੱਡੀਆਂ ਹੈਗੀਆਂ ਨੇ, ਉਹਦੇ ਵਾਲੇ ਪਾਸੇ ਮੈਂ ਨਾ ਜਾਵਾਂ ਕਿਉਂਕਿ ਵਾਰ ਵਾਰ ਮੈਂ ਉਹਦੀ ਜਿਹੜੀ ਡਿਸਕ੍ਰਿਪਸ਼ਨ ਤੁਹਾਨੂੰ ਦੇ ਚੁੱਕਿਆ ਹਾਂ, ਪਰਾਈਕਲ, ਆਕਸੀਪੀਟਲ, ਸਫੇਨੋਇਡ ਵਗੈਰਾ, ਉਹ ਫਿਰ ਆਪਾਂ ਉਸ ਜਾਵਾਂਗੇ। ਮੈਂ ਕੇਵਲ ਦੱਸਾਂ ਕਿ ਹੁਣ ਇਸ ਖੋਪੜੀ ਦੇ ਅੰਦਰ ਅਸੀਂ ਵੇਖਦੇ ਹਾਂ ਵੀ ਜੋ ਵੀ ਚੀਜ਼ਾਂ ਹੈਗੀਆਂ ਨੇ, ਅਗਰ ਉਹਨਾਂ ਵਿੱਚ ਸਮੁੱਚੇ ਤੌਰ ਤੇ ਮੈਂ ਉਹਨਾਂ ਅੰਗਾਂ ਬਾਰੇ ਵੀ ਜਾਣਾ ਹੈਗਾ ਕਿ ਜੇ ਸੈਰੇਬ੍ਰਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਸੈਰੀਬੇਲਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਪੌਂਸ ਜਾਂ ਮਡੂਲਾ ਬਲੌਂਗਾਂ ਚ ਫਰਕ ਪੈ ਗਿਆ ਤੇ ਕੀ ਹੋਊਗਾ, ਇਹ ਵੀ ਮੈਂ ਦੱਸਣੀਆਂ ਨੇ ਗੱਲਾਂ। ਪਰ ਮੈਂ ਹੁਣ ਅਜੇ ਓਵਰਆਲ ਚੱਲ ਰਿਹਾ ਕਿਉਂਕਿ ਬਹੁਤ ਵੱਡਾ ਸਮੁੰਦਰ ਹੈ ਚੀਮਾ ਸਾਹਿਬ, ਮੈਂ ਜਿਵੇਂ ਤੁਹਾਨੂੰ ਦੱਸਿਆ ਨਾ, ਜੇ ਬਰੀਕੀ ਨਾਲ ਹੌਲੀ ਹੌਲੀ ਕਰਕੇ ਤੁਸੀਂ ਤੁਰੇ ਜਾਓਗੇ, ਸੁਹਾਗਾ ਫੇਰ ਤੇ ਤੁਰੇ ਜਾਓਗੇ ਤੇ ਬੜੀਆਂ ਗੱਲਾਂ ਨਵੀਆਂ ਤੁਹਾਡੇ ਸਾਹਮਣੇ ਆਉਣਗੀਆਂ।
0: ਬਿਲਕੁਲ
2: ਉਸੇ ਮੁਤਾਬਕ ਹੀ ਮੈਂ ਤੁਹਾਡੇ ਸਾਹਮਣੇ ਇਹ ਗੱਲ ਕਰ ਰਿਹਾ ਵੀ ਮੈਂ ਮੋਟੇ ਤੌਰ ਤੇ ਅਗਰ ਬ੍ਰੇਨ ਵਿੱਚ ਕੋਈ ਵੀ ਚੇਂਜਸ ਆਉਂਦੀ ਹੈ, ਅਗਰ ਬ੍ਰੇਨ ਦੇ ਵਿੱਚ ਜਿਹੜਾ ਖੋਪੜੀ ਦੇ ਵਿੱਚ ਰੱਖੇ ਹੋਏ ਨੇ ਜਿੰਨੇ ਵੀ ਅੰਗ ਨੇ ਉਹਨਾਂ ਵਿੱਚੋਂ ਕਿਸੇ ਦੇ ਵਿੱਚ ਵੀ ਕੁਝ ਵੀ ਵਿਕਾਰ ਪੈਦਾ ਹੋ ਜਾਂਦਾ ਆ, ਚਾਹੇ ਸੱਟ ਚੋਟ ਲੱਗ ਕੇ, ਚਾਹੇ ਉਹਦੇ ਇੰਟਰਨਲ ਕਿਸੇ ਖਰਾਬੀ ਦੇ ਕਰਕੇ, ਤਾਂ ਉਸ ਹਿਸਾਬ ਤੇ ਸਾਡੇ ਕੋਲ ਜਿਹੜੀਆਂ ਬਾਹਰੀ ਨਿਸ਼ਾਨੀਆਂ ਆਉਂਦੀਆਂ ਨੇ ਮੈਂ ਉਹਨਾਂ ਦੀ ਸ਼ਨਾਖਤ ਕਰਾਂ। ਤੇ ਸਭ ਤੋਂ ਪਹਿਲੀ ਗੱਲ ਜਿਹਨੂੰ ਅਸੀਂ ਇਮੀਡੀਏਟ ਸਾਈਨ ਕਹਿੰਦੇ ਹਾਂ, ਤੁਹਾਡੇ ਲੱਗ ਗਈ ਆ ਹੈਮਰੇਜ ਹੋ ਗਿਆ ਆ, ਕਿਉਂ ਟਿਊਮਰ ਤਾਂ ਇੱਕੇ ਵਾਰ ਨਹੀਂ ਨਾ ਪੈਦਾ ਹੋ ਜਾਂਦਾ, ਟਿਊਮਰ ਦੇ ਹੌਲੀ ਹੌਲੀ ਵਧਣਾ ਸ਼ੁਰੂ ਹੁੰਦਾ ਹੈ, ਉਹ ਨਿਸ਼ਾਨੀਆਂ ਹੌਲੀ ਹੌਲੀ ਹੁੰਦੀਆਂ ਨੇ, ਪਰ ਇਮੀਡੀਏਟ ਹੋਣ ਵਾਲੀਆਂ ਗੱਲਾਂ ਨੇ, ਸੱਟ ਲੱਗ ਗਈ ਹੈ, ਅੰਦਰ ਬਲੀਡਿੰਗ ਹੋ ਗਈ ਹੈ, ਅੰਦਰ ਕਿਤੇ ਰੈਪਚਰ ਹੋ ਗਿਆ ਆ, ਔਰ ਇਹ ਸਾਰੀਆਂ ਗੱਲਾਂ ਉਹਨਾਂ ਦੇ ਅਲੱਗ ਅਲੱਗ ਨਾਂ ਨੇ, ਉਹਨਾਂ ਨੂੰ ਫਿਰ ਆਪਾਂ ਡਿਸਕਸ ਕਰਾਂਗੇ, ਸਭ ਅਰਗਨੋਇਡ ਹੈਮਰੇਜ ਹੁੰਦਾ ਕੀ ਹੁੰਦਾ ਹੈ, ਮੈਨਿੰਜਾਈਟਿਸ ਕੀ ਹੁੰਦੀ ਹੈ, ਸਾਰੀਆਂ ਗੱਲਾਂ ਕਰਾਂਗੇ। ਪਰ ਅੰਦਰ ਕੁਝ ਵੀ ਚੇਂਜ ਆ ਗਈ ਹੈ ਤੇ ਉਹਦੀਆਂ ਇਮੀਡੀਏਟ ਨਿਸ਼ਾਨੀਆਂ ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਬੰਦਾ ਅੱਖਾਂ ਨਹੀਂ ਖੋਲ ਸਕਦਾ, ਅੱਖਾਂ ਦੇ ਬਰਵੱਟੇ ਜਿਹੜੇ ਨੇ ਉਹ ਹੇਠਾਂ ਡਿੱਗ ਪੈਂਦੇ ਨੇ, ਡ੍ਰੋਪਿੰਗ ਆਫ ਆਈਲਿਡਸ। ਹਾਂਜੀ, ਤੇ ਉਹਦੇ ਕਰਕੇ ਜੇ ਡਾਕਟਰ ਨੇ ਜਾਂ ਤੁਸੀਂ ਉਹਨੂੰ ਚੈੱਕ ਹੀ ਕਰਨਾ, ਤੁਸੀਂ ਕਹਿਆ ਉਹਨੂੰ ਪੁੱਛਿਆ ਹੈਗਾ, ਨਾਂ ਲਿਆ ਕਿ ਬੁਲਾਇਆ ਉਹਨੂੰ, ਬੋਲਦਾ ਪਿਆ ਆ, ਪਰ ਅਲਟੀਮੇਟਲੀ ਉਹ ਅੱਖ ਨੀ ਖੋਲ ਕੇ ਉਹਨੇ ਤੁਹਾਡੇ ਲਈ ਵੇਖਿਆ, ਜੇ ਕਿਸੇ ਨੂੰ ਬੁਲਾਓ ਤੇ ਉਹ ਅੱਖ ਖੋਲ ਕੇ ਵੇਂਦਾ ਨਾ ਵੀ ਫਲਾਣਾ ਸਿੰਘ ਆ ਗਿਆ,
0: ਬਿਲਕੁਲ
2: ਅੱਖ ਨੀ ਖੋਲ ਕੇ ਵੇਂਦਾ, ਤੇ ਫੇਰ ਤੁਸੀਂ ਜਦੋਂ ਉਹਦੀ ਅੱਖ ਖੋਲ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹੋ ਤੇ ਵੇਖਦੇ ਹੋ ਜਿਹੜਾ ਉਹਦਾ ਕਾਲਾ ਹਿੱਸਾ ਹੈ ਨਾ, ਇੱਕ ਤਾਂ ਬਾਹਰਲਾ ਹਿੱਸਾ ਜਿਹਨੂੰ ਕੰਜਕਟਾਈਵਾ ਦੂਜੇ ਰੰਗ ਦਾ, ਇੱਕ ਹੁੰਦਾ ਗੋਲ ਵਿੱਚ ਵਿਚਕਾਰਲਾ ਹਿੱਸਾ, ਅੱਖ ਵਾਲਾ ਹਿੱਸਾ, ਇੱਕ ਖਿੜਕੀ ਵਾਲਾ ਹਿੱਸਾ। ਹਾਂਜੀ, ਉਸ ਥਾਂ ਦੇ ਉੱਪਰ ਉਹ ਜਿਹੜਾ ਕਾਲਾ ਘੇਰਾ ਆ, ਉਹਦੇ ਕਾਲੇ ਘੇਰੇ ਦੇ ਵਿੱਚ ਵੀ ਇੱਕ ਛੋਟਾ ਜਿਹਾ ਖਿੜਕੀ ਹੈਗੀ ਹੈ।
0: ਹਾਂਜੀ, ਨਿੱਕੀ ਜਿਹੀ, ਬਿਲਕੁਲ
2: ਪਿਊਪਲਸ। ਹਾਂਜੀ, ਪਿਊਪਲਸ ਜਿਹੜੇ ਨੇ ਉਹ ਡਾਇਲੇਟ ਕਰ ਜਾਂਦੇ ਨੇ, ਕਿਉਂਕਿ ਉਹਦਾ ਪਿਛਲੇ ਪਾਸੇ ਆਪਟਿਕ ਨਰਵ ਨੇ ਕੰਟਰੋਲ ਕਰਨਾ, ਉਹ ਕੰਟਰੋਲ ਨਹੀਂ ਕਰ ਰਹੀ, ਚੌੜੇ ਹੋ ਗਏ ਜਿਵੇਂ ਢਿੱਲੇ ਹੋ ਗਏ, ਮਾਸਪੇਸ਼ੀਆਂ ਕੱਸੀਆਂ ਹੋਈਆਂ ਨੇ ਤੇ ਲੱਤਾਂ ਬਾਹਾਂ ਠੀਕ ਨੇ, ਤੇ ਜੇ ਮਾਸਪੇਸ਼ੀਆਂ ਇਕੱਠੀਆਂ ਨਾ ਰਹਿਣ ਤੇ ਲੱਤਾਂ ਬਾਹਾਂ ਲੁੜਕ ਜਾਂਦੀਆਂ ਕਿਸੇ ਪਾਸੇ, ਇਸੇ ਤਰ੍ਹਾਂ ਹੀ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਹੋਏਗੀ ਉਹ ਅਸੀਂ ਅੱਖਾਂ ਚ ਵੇਖਾਂਗੇ ਭਾਈ, ਅੱਖਾਂ ਖੋਲ ਨਹੀਂ ਸਕਦਾ ਬੰਦਾ, ਤੁਸੀਂ ਆਪ ਹੀ ਹੱਥਾਂ ਨਾਲ ਉਂਗਲਾਂ ਨਾਲ ਅੱਖਾਂ ਖੋਲਣੀਆਂ ਨੇ। ਦੂਸਰੀ ਗੱਲ, ਜਦੋਂ ਤੁਸੀਂ ਅੱਖਾਂ ਖੋਲ ਕੇ ਉਹਦੇ ਵੇਖੋਗੇ ਤੇ ਜਿਹੜਾ ਆਈ ਓਰਬਿਟ ਹੈਗਾ ਆ ਉਹ ਡਾਇਲੇਟ ਕਰ ਗਿਆ ਹੈ, ਚੌੜਾ ਹੋ ਗਿਆ, ਆਮ ਨਾਲੋਂ ਬਹੁਤਾ ਜਿਆਦਾ ਚੌੜਾ ਹੋ ਗਿਆ। ਦੂਸਰੀ ਗੱਲ, ਤੁਸੀਂ ਇਹ ਵੇਖੋਗੇ ਵੀ ਆਮ ਤੌਰ ਤੇ ਅਸੀਂ ਆਪਣੀ ਅੱਖ ਨੂੰ ਵੀ ਵੇਖੀਏ, ਜਾਂ ਤੁਸੀਂ ਵੇਖਿਆ ਨਾ ਡਾਕਟਰ ਹਸਪਤਾਲਾਂ ਦੇ ਵਿਚ ਟਾਰਚ ਲੈ ਕੇ ਨਾ ਅੱਖ ਦੇ ਉੱਤੇ ਮਾਰ ਕੇ ਵੇਖਦੇ ਨੇ, ਸੈਂਸਿਟੀਵਿਟੀ ਵੇਖਦੇ ਆ ਉਹਦੇ, ਔਰ ਜਦੋਂ ਉਹ ਸੈਂਸਿਟੀਵਿਟੀ ਵੇਖਦੇ ਆ ਨਾ ਤੇ ਉਹਦੇ ਵਿਚ ਇਹ ਜਿਹੜਾ ਸਾਡਾ ਪਿਊਪਲ ਵਾਲਾ ਪੋਰਸ਼ਨ ਹੈ ਨਾ ਇਹ ਡਾਇਲੇਟ ਵੀ ਹੁੰਦਾ, ਇਹ ਸੁੰਗੜਦਾ ਵੀ ਹੈ, ਇਹ ਡਾਇਲੇਟ ਵੀ ਹੁੰਦਾ ਇਹ ਸੁੰਗੜਦਾ ਵੀ ਹੈ। ਲੇਕਿਨ ਜਦੋਂ ਕਿਸੇ ਸਿਰ ਦੇ ਵਿਚ ਸੱਟ ਲੱਗ ਗਈ ਹੈ, ਸਿਰ ਦੇ ਅੰਦਰ ਕੋਈ ਚੇਂਜਸ ਹੋ ਗਈ ਹੈ, ਸਿਰ ਦੇ ਅੰਦਰ ਕੋਈ ਖੂਨ ਪੈ ਗਿਆ, ਕੁਝ ਵੀ ਅਗਰ ਹੋ ਗਿਆ ਆ ਤਾਂ ਉਹਦੇ ਨਾਲ ਇਹ ਜਿਹੜੀ ਸੈਂਸਿਟੀਵਿਟੀ ਹੈ ਇਹ ਘੱਟ ਜਾਏਗੀ ਜਾਂ ਖਤਮ ਹੋ ਜਾਏਗੀ। ਲਾਈਟ ਮਾਰੀ ਆ ਉਸ ਪਿਊਪਲ ਨੂੰ ਕੋਈ ਫਰਕ ਨਹੀਂ ਪਿਆ। ਜਿਵੇਂ ਕਹਿੰਦੇ ਨੇ ਕਿਸੇ ਨੇ ਅਫੀਮ ਖਾਧੀ ਹੋਵੇ ਨਾ ਤੇ ਉਹ ਕਹਿੰਦੇ ਨੇ ਯਾਰ ਇਹਦੀ ਅੱਖ ਬੜੀ ਖੜੀ ਹੋਈ ਹੈ, ਹੈਂ
0: ਹਾਂਜੀ,
2: ਉਹ ਅੱਖ ਖੜੀ ਵਾਲੀ ਗੱਲ ਹੋ ਜਾਂਦੀ ਹੈ। ਪਰ ਅੱਖ ਖੜੀ ਦੇ ਨਾਲ ਕੀ ਹੈ, ਪਿਊਪਲ ਕੰਟ੍ਰੈਕਟ ਕਰਦਾ ਹੈ। ਮੈਂ ਇੱਥੇ ਕੀ ਕਹਿ ਰਿਹਾ ਹਾਂ, ਪਿਊਪਲ ਡਾਇਲੇਟ ਕਰਦਾ ਹੈ, ਪਿਊਪਲ ਜਿਹੜਾ ਆ ਉਹ ਡਾਇਲੇਟ ਹੋ ਗਿਆ ਹੈਗਾ ਆ ਤੇ ਹੁਣ ਉਹਦੀ ਨਜ਼ਰ ਵੀ ਜਿਹੜੀ ਹੈ ਉਹ ਨਾਰਮਲ ਨਹੀਂ ਰਹਿਣੀ, ਨਜ਼ਰ ਧੁੰਦਰੀ ਵੀ ਹੋ ਸਕਦੀ ਹੈ, ਨਜ਼ਰ ਜਾ ਵੀ ਸਕਦੀ ਹੈ, ਨਜ਼ਰ ਇਸ ਤਰ੍ਹਾਂ ਵੀ ਹੋ ਸਕਦੀ ਹੈ ਕਿ ਕਿਸੇ ਪਾਸੇ ਕੰਟੈਕਟ ਕੀਤਾ ਕਿਸੇ ਪਾਸੇ ਡਾਇਲੇਟ ਹੋਇਆ ਤੇ ਕਿਸੇ ਨੂੰ ਆਬਜੈਕਟ ਦਾ ਜਿਹੜਾ ਬਾਹਰੋਂ ਉਹ ਵੇਖ ਰਿਹਾ ਚੀਜ਼ ਉਹਨੂੰ ਆਬਜੈਕਟ ਕਹਿੰਦੇ ਆ। ਆਬਜੈਕਟ ਦਾ ਉੱਪਰ ਵਾਲਾ ਹਿੱਸਾ ਜਾਂ ਥੱਲੇ ਵਾਲਾ ਹਿੱਸਾ ਜਾਂ ਸੱਜੇ ਵਾਲਾ ਹਿੱਸਾ ਜਾਂ ਖੱਬੇ ਵਾਲਾ ਹਿੱਸਾ ਉਹਨੂੰ ਦਿਖਾਈ ਨਹੀਂ ਦੇ ਰਿਹਾ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਅੱਖ ਦੇ ਵਿੱਚ ਸਾਈਨ ਹੋਣਗੇ। ਦੂਸਰੇ ਸਾਈਨ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਜੀ ਰਿਹਾ ਮੂੰਹ ਦੀ, ਤੁਸੀਂ ਵੇਖੋਗੇ ਕਿ ਉਹਨੂੰ ਤੁਸੀਂ ਬੋਲਣ ਵਾਸਤੇ ਕਹਿੰਦੇ ਹੋ ਤੇ ਉਹਦੇ ਤੋਂ ਪਹਿਲੀ ਤੇ ਗੱਲ ਬੋਲਿਆ ਨਹੀਂ ਜਾਂਦਾ, ਜੇ ਜ਼ੋਰ ਲਾ ਕੇ ਪੁੱਛਦੇ ਹੋ ਵੀ ਸੁਣਾ ਕੀ ਆ ਰਿਹਾ ਤੇ ਜੋ ਕੁਛ ਉਹਨੇ ਦੱਸਿਆ ਤੁਹਾਨੂੰ ਪਤਾ ਨਹੀਂ ਲੱਗਣਾ, ਬੈਬਲਿੰਗ ਵਾਇਸ ਹਾਂਜੀ, ਕੁਝ ਤਰ੍ਹਾਂ ਦੀ ਬੋਲੀ ਹੋਏਗੀ ਕਿ ਉਹਦੀ ਗੱਲ ਨੂੰ ਤੁਸੀਂ ਸਮਝ ਨਹੀਂ ਸਕੋਗੇ ਵੀ ਉਹ ਕੀ ਕਹਿ ਰਿਹਾ ਹੈਗਾ ਹਾਂਜੀ। ਤੀਸਰੀ ਗੱਲ, ਇਸ ਅੱਖਾਂ ਦੇ ਵਿੱਚ ਤੇ ਜੀਭ ਦੇ ਵਿੱਚ ਅੱਖਾਂ ਦੇ ਹੇਠਾਂ ਤੁਹਾਨੂੰ ਬਬਲਸ ਬਣੇ ਹੋਏ ਦਿਖਾਈ ਦੇਣਗੇ, ਜਿਵੇਂ ਪਾਣੀ ਦਾ ਥੈਲਾ ਭਰ ਕੇ ਰੱਖਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਵਗੈਰਾ ਹੁੰਦਾ ਜਾਂ ਹਾਰਟ ਦੀਆਂ ਪ੍ਰੋਬਲਮ ਹੁੰਦੀਆਂ ਨਾ ਤੇ ਉਹਨਾਂ ਨੂੰ ਤੁਸੀਂ ਦੇਖਦੇ ਹੋ ਵੀ ਇਹਨਾਂ ਥਾਵਾਂ ਤੇ ਬਬਲ ਜੇ ਬਣੇ ਹੁੰਦੇ ਨੇ ਜਿਵੇਂ ਪਾਣੀ ਭਰ ਕੇ ਲਿਫਾਫੇ ਹੇਠਾਂ ਲਟਕਾਏ ਹੁੰਦੇ ਕਾਫੀ
0: ਹੁੰਦੇ। ਟਰੰਪ ਦੇ ਟਰੰਪ ਸਾਹਿਬ ਦੇ ਏਦਾਂ ਹੀ ਹੋ
2: ਹਾਂਜੀ,
0: ਟਰੰਪ ਸਾਹਿਬ ਦੇ ਏਦਾਂ ਹੀ ਹੋ
2: ਹਾਂਜੀ,
0: ਉਹਨਾਂ ਦੇ ਏਦਾਂ ਹੀ ਅੱਖਾਂ ਥੱਲੇ ਹੋ ਬਣੇ ਹੋਏ ਆ।
2: ਸੋ ਇਸ ਹਾਲਾਤ ਦੇ ਮੁਤਾਬਕ ਇਹ ਬਬਲ ਦੇ ਬਣੇ ਹੁੰਦੇ ਨੇ ਜਿਹੜੇ ਇੰਡੀਕੇਟ ਕਰਦੇ ਨੇ ਵੀ ਇਹਦੇ ਬ੍ਰੇਨ ਵਿੱਚ ਕੋਈ ਨੁਕਸ ਹੋ ਗਿਆ, ਜਿਹੜਾ ਪਹਿਲਾਂ ਤਾਂ ਕਦੇ ਨਹੀਂ ਸੀਗਾ। ਜੇ ਬਲੱਡ ਪ੍ਰੈਸ਼ਰ ਹੈ ਤੇ ਪਹਿਲਾਂ ਵੀ ਦਿਸਦਾ ਹੋਊਗਾ, ਜੇ ਉਹਨੂੰ ਹਾਰਟ ਦੀ ਪ੍ਰੋਬਲਮ ਸੀ ਤਾਂ ਪਹਿਲਾਂ ਵੀ ਦਿਸਦਾ ਹੋਊਗਾ, ਜੇ ਉਹਦੀ ਕਿਡਨੀ ਦੀ ਪ੍ਰੋਬਲਮ ਸੀ ਤੇ ਪਹਿਲਾਂ ਵੀ ਪਤਾ ਲੱਗਦਾ ਹੋਊਗਾ। ਪਰ ਇਹ ਸਡਨ ਹੋਣ ਵਾਲੀਆਂ ਜਿਹੜੀਆਂ ਗੱਲਾਂ ਨੇ ਮੈਂ ਉਹਦੀ ਗੱਲ ਕਰ ਰਿਹਾ ਕਿ ਇਮੀਡੀਏਟ ਬ੍ਰੇਨ ਦੇ ਵਿੱਚ ਕੋਈ ਚੇਂਜਸ ਆ ਗਈ ਹੈ ਤੇ ਉਹਦੇ ਵਿੱਚ ਇਹ ਸ਼ਨਾਖਤ ਤੁਸੀਂ ਕਰਨੀ ਹੈ ਵੀ ਅੱਖਾਂ ਦੇ ਹੇਠਾਂ ਇਸੇ ਤਰ੍ਹਾਂ ਦੇ ਥੈਲੇ ਜੇ ਪਾਣੀ ਦੇ ਲਟਕ ਗਿਆ ਤੇ ਉਹਦੇ ਚ ਐਂ ਲੱਗਦਾ ਜਿਵੇਂ ਪਾਣੀ ਭਰਿਆ ਹੋਇਆ। ਉਸ ਤੋਂ ਬਾਅਦ ਅੱਖਾਂ ਦੇ ਚਾਰ ਚੁਫੇਰੇ ਹੀ ਇੱਕ ਇਸ ਤਰ੍ਹਾਂ ਦੀ ਝਰੀਟਾਂ ਪਈਆਂ, ਪੰਜਾਬੀ ਚ ਤੁਸੀਂ ਝਰੀਟਾਂ ਹੀ ਇਹਨੂੰ ਕਹਿ ਸਕਦੇ ਹੋ, ਘਰੂਂਡ ਮਾਰੇ ਹੁੰਦੇ ਨੇ ਜਿਵੇਂ ਲੜ ਪੈ ਨਾ ਕੋਈ ਆਦਮੀ, ਘਰੂਂਡ ਵੱਜਦੇ ਆ ਤੇ ਇਸੇ ਇਹਨੂੰ ਬੈਟਲ ਸਾਇੰਸ ਕਹਿੰਦੇ, ਵੈਸੇ ਤਾਂ ਨਾ ਹੀ ਉਹਦਾ ਡਾਕਟਰ ਨੇ ਇਸ ਤਰ੍ਹਾਂ ਦਾ ਰੱਖ ਦਿੱਤਾ, ਇਹਨੂੰ ਕਹਿੰਦੇ ਬੈਟਲ ਸਾਇੰਸ ਵੀ ਕਿਸੇ ਦੇ ਚਿਹਰੇ ਤੇ ਤੁਸੀਂ ਨੋਹਾਂ ਦੇ ਨਾਲ ਘਰੂਂਡ ਮਾਰ ਦਿੱਤੇ, ਖਾਸ ਤੌਰ ਤੇ ਉਹ ਜਿਹੜੇ ਅੱਖਾਂ ਦੇ ਦੁਆਲੇ ਤੁਹਾਨੂੰ ਇਸ ਤਰ੍ਹਾਂ ਦੀਆਂ ਲਕੀਰਾਂ ਦਿਸਣਗੀਆਂ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਇਹ ਬਲੂਇਸ਼ ਕਲਰ ਦੀਆਂ ਲਕੀਰਾਂ ਹੋਣਗੀਆਂ, ਜਿਵੇਂ ਖੂਨ ਖਤਮ ਹੋ ਗਿਆ, ਪਹਿਲਾਂ ਲਾਲ ਹੋਈਆਂ ਸੀ ਫਿਰ ਉਸ ਤੋਂ ਬਾਅਦ ਬਲੂ ਨੇਚਰ ਵਿੱਚ ਆ ਗਈ, ਆਕਸੀਜਨ ਚੂਸ ਲਈ ਗਈ ਹੈ, ਇਸ ਤਰ੍ਹਾਂ ਦੀਆਂ ਜਿਹੜੀ ਲਕੀਰਾਂ ਤੁਹਾਨੂੰ ਇਹ ਦਿਖਾਈ ਦੇਣਗੀਆਂ ਚਿਹਰੇ ਦੇ ਵਿੱਚ ਜਿਹੜੀਆਂ ਇਹ ਸਾਬਤ ਕਰਨਗੀਆਂ ਵੀ ਹਾਂ ਇਹ ਇਹਦੇ ਅੰਦਰ ਬ੍ਰੇਨ ਦੇ ਵਿੱਚ ਕੋਈ ਨਾ ਕੋਈ ਨੁਕਸ ਹੋ ਰਿਹਾ। ਅਗਲੀ ਵੱਡੀ ਗੱਲ ਜਿਹੜੀ ਆਮ ਤੌਰ ਤੇ ਹੁੰਦੀ ਹੈ ਕਿ ਜਿਹਨੂੰ ਬ੍ਰੇਨ ਦੇ ਵਿੱਚ ਕੋਈ ਭਾਵੇਂ ਸਾਚੀ ਲੱਗੀ ਹੋਵੇ, ਭਾਵੇਂ ਛੱਤ ਤੋਂ ਥੱਲੇ ਡਿੱਗਿਆ ਹੋਵੇ ਸਿਰ ਪਰ ਨਹੀਂ ਜਾਂ ਕਿਸੇ ਤਰ੍ਹਾਂ ਵੀ ਵੱਜਿਆ ਹੋਵੇ, ਉਹਨੂੰ ਸੀਜ਼ਰ ਦੌਰੇ ਪੈਣੇ ਜਿਹਨੂੰ ਕਹਿੰਦੇ ਆ ਪੰਜਾਬੀ ਚ, ਦੌਰੇ ਪੈਣੇ ਸ਼ੁਰੂ ਹੋ ਜਾਣਗੇ ਜਾਂ ਦੌਰਾ ਪੈ ਗਿਆ ਹੋਏਗਾ ਜਦੋਂ ਤੁਸੀਂ ਉਸ ਨੂੰ ਵੇਖੋਗੇ। ਸਡਨ ਅਨਕੰਟਰੋਲਡ ਮੂਵਮੈਂਟ ਆਫ ਦੀ ਮਸਲਸ, ਇਹਨੂੰ ਇਹ ਸਮਝਦੇ ਆਪਾਂ, ਠੀਕ ਹੈ, ਉਹਨੂੰ ਅਸੀਂ ਦੌਰੇ ਕਹਿੰਦੇ ਹਾਂ, ਜਰਕਿੰਗ ਵਗੈਰਾ, ਫਿਟਸ ਵਗੈਰਾ, ਇਹ ਇੰਡੀਕੇਟ ਕਰਦੇ ਨੇ ਵੀ ਕਿਸੇ ਨਾ ਕਿਸੇ ਥਾਂ ਤੇ ਕੁਝ ਨਾ ਕੋਈ ਫ੍ਰੈਕਚਰ, ਕੁਝ ਨਾ ਕੁਝ ਟੁੱਟ ਭੱਜ ਅੰਦਰ ਬ੍ਰੇਨ ਦੇ ਵਿਚ ਹੋ ਗਈ ਹੈ। ਇਸ ਦੇ ਨਾਲ ਹੀ ਜਦੋਂ ਵੀ ਸਿਰ ਦੇ ਵਿਚ ਕੋਈ ਐਸੀ ਕੰਡੀਸ਼ਨ ਹੁੰਦੀ ਹੈ ਉਹਦੇ ਨਾਲ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ 12 ਪੇਅਰਸ ਆਫ ਕ੍ਰੈਨੀਅਲ ਨਰਵਸ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ, ਸਾਰੇ ਸਰੋਤਿਆਂ ਨੂੰ ਪਤਾ ਹੋਏਗਾ, ਔਰ ਉਹਨਾਂ ਦੇ ਵਿਚੋਂ ਜਿਹੜੀ 10th ਕ੍ਰੈਨੀਅਲ ਨਰਵ ਹੈਗੀ ਆ ਉਹ ਸਾਡੇ ਹਾਰਟ ਨੂੰ ਵੀ ਸਪਲਾਈ ਕਰਦੀ ਆ, ਉਹ ਸਾਡੇ ਬੇਸ ਆਫ ਦੀ ਸਟੋਮਿਕ ਨੂੰ ਵੀ ਸਪਲਾਈ ਕਰਦੀ ਆ, ਉਹ ਸਾਡੇ ਇੰਟਸਟਾਈਨਲ ਖਾਸ ਤੌਰ ਤੇ ਅਪੈਂਡਿਕਸ ਤੱਕ ਉਹਦਾ ਉਹਦੀ ਮਾਰ ਹੈਗੀ ਆ, ਉੱਥੋਂ ਤੱਕ ਉਹ ਕੰਟਰੋਲ ਕਰਦੀ। ਬਹੁਤ ਵੱਡਾ ਏਰੀਆ ਹੈਗਾ, ਲੌਂਗੈਸਟ ਨਰਵ ਅਸੀਂ ਨੂੰ ਸਮਝਦੇ ਹਾਂ ਸਾਡੀ ਉਹ ਜਿਹੜੀ 10th ਕ੍ਰੈਨੀਅਲ ਨਰਵ ਹੈਗੀ ਆ, ਬਹੁਤ ਸਾਰੇ ਆਰਗਨ ਨੂੰ ਉਹ ਟੈਸਟ ਕਰਦੀ ਹੈ, ਤੇ ਜਦੋਂ ਸਾਰੇ ਬ੍ਰੇਨ ਮੰਡਲ ਦੇ ਵਿਚ ਸਾਰੇ ਛੱਪੜ ਦੇ ਵਿਚ ਪੌਂਡ ਦੇ ਵਿਚ ਕੋਈ ਖਰਾਬੀ ਆ ਗਈ, ਕਿਸੇ ਨੇ ਰੋੜੀ ਮਾਰ ਦਿੱਤੀ, ਤੇ ਉਹਦੇ ਨਾਲ ਇਹ 10th ਕ੍ਰੈਨੀਅਲ ਨਰਵ ਵੀ ਤਾਂ ਵਿਚ ਸ਼ਾਮਲ ਹੈ ਨਾ, ਤੇ ਫਿਰ ਇਹਦੇ ਕਰਕੇ ਕੀ ਹੋਏਗਾ, ਵੋਮਿਟਿੰਗ ਔਰ ਪੇਟ ਵਿਚ ਦਰਦ ਜਾਂ ਛਾਤੀ ਵਿਚ ਦਰਦ, ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹਦੇ ਨਾਲ ਆਉਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਇਹ ਨਹੀਂ ਹੈਗਾ ਵੀ ਕੋਈ ਇੱਕ ਸਿਮਟਮ ਆ ਗਿਆ ਤੇ ਤੁਸੀਂ ਕਹਿ ਦੇ ਵੀ ਇਹਦੇ ਬ੍ਰੇਨ ਚ ਨੁਕਸ ਪੈ ਗਿਆ, ਹੁਣ ਉਲਟੀਆਂ ਆਉਂਦੀਆਂ ਨੇ, ਉਲਟੀਆਂ ਪੇਟ ਦੀ ਖਰਾਬੀ ਕਰਕੇ ਵੀ ਆ ਸਕਦੀਆਂ ਨੇ, ਪਰ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਅਗਰ ਕਲੈਕਟਿਵ ਤੌਰ ਤੇ 2-3-4 ਇਕੱਠੀਆਂ ਰਲ ਕੇ ਆ ਜਾਂਦੀਆਂ ਨੇ ਤੇ ਇਹ ਇਸ ਗੱਲ ਦੀਆਂ ਸੂਚਕ ਹਨ ਕਿ ਇਹਦੇ ਬ੍ਰੇਨ ਵਿਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨੁਕਸ ਆ ਚੁੱਕਿਆ
0: ਜੀ।
2: ਉਸ ਤੋਂ ਬਾਅਦ 2 ਤਰ੍ਹਾਂ ਦੇ ਫੰਕਸ਼ਨ ਹੈਗੇ ਆ ਜੀ ਇਸ ਸਰੀਰ ਦੇ ਵਿਚ, 2 ਤਰ੍ਹਾਂ ਦੇ ਫੰਕਸ਼ਨ ਹੈਗੇ ਨੇ, ਔਰ ਉਹਨਾਂ ਫੰਕਸ਼ਨਾਂ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਬ੍ਰੇਨ ਦਾ ਕੰਟਰੋਲਿੰਗ ਸਿਸਟਮ ਜਿਹੜਾ ਆ ਉਹ ਬੜਾ ਭੁਲੇਖਾ ਪਾਉ ਹੈ ਆਮ ਲੋਕਾਂ ਨੂੰ। ਆਮ ਲੋਕਾਂ ਨੂੰ ਭੁਲੇਖਾ ਪਾਉ ਕਿਸ ਤਰ੍ਹਾਂ ਆ, ਭਈ ਸਾਰੇ ਸਿਸਟਮ ਸਾਰੀਆਂ ਨਰਵਸ ਕ੍ਰਾਸ ਵਾਈਜ਼ ਕੰਮ ਕਰਦੀਆਂ ਨੇ। ਕ੍ਰਾਸ ਵਾਈਜ਼ ਕਿਵੇਂ ਕੰਮ ਕਰਦੀਆਂ ਨੇ, ਭਈ ਜੇ ਸੱਜੇ ਪਾਸੇ ਸਿਰ ਦੇ ਸੱਟ ਲੱਗ ਗਈ ਤੇ ਜਿਹੜੇ ਨੁਕਸ ਪੈਣਗੇ ਕੰਟਰੋਲਿੰਗ ਤੌਰ ਤੇ ਜਾਂ ਸੈਂਸੇਸ਼ਨ ਤੌਰ ਤੇ, ਲੋਕੋਮੋਟਰੀ ਐਂਡ ਸੈਂਸਰੀ ਫੰਕਸ਼ਨ ਅਸੀਂ ਉਹਨੂੰ ਕਹਿੰਦੇ ਹਾਂ, ਉਹ ਖੱਬੇ ਪਾਸੇ ਹੋਣਗੇ, ਤੇ ਜੇ ਖੱਬੇ ਪਾਸੇ ਸੱਟ ਲੱਗ ਗਈ ਤਾਂ ਅੰਗ ਜਿਹੜੇ ਸੱਜੇ ਪਾਸੇ ਦੇ ਨੇ ਉਹਨਾਂ ਵਿਚ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਤਾਂ ਕਿ ਤੁਸੀਂ ਭੁਲੇਖੇ ਚ ਨਾ ਪਾਓ ਵੀ ਜੇ ਸੱਜੀ ਬਾਂਹ ਨੂੰ ਕੁਝ ਹੋ ਗਿਆ ਹੈ ਜਾਂ ਖੱਬੀ ਬਾਂਹ ਨੂੰ ਕੁਝ ਹੋ ਗਿਆ ਹੈ ਤੇ ਬ੍ਰੇਨ ਦੇ ਵਿਚ ਕਿਸ ਤਰ੍ਹਾਂ ਦਾ ਨੁਕਸ ਪਿਆ ਹੋਏਗਾ, ਜੇ ਸੱਜੀ ਅੱਖ ਵਾਲੇ ਪਾਸੇ ਕੁਝ ਹੋ ਗਿਆ ਤਾਂ, ਜੇ ਖੱਬੀ ਅੱਖ ਵਾਲੇ ਪਾਸੇ ਹੋ ਗਿਆ ਤਾਂ, ਤੁਹਾਨੂੰ ਇਹ ਪਤਾ ਹੋਵੇ ਵੀ ਕਿਹੜੇ ਪਾਸੇ ਜ਼ਿਆਦਾ ਨੁਕਸ ਪੈ ਗਿਆ, ਭਾਵ ਅੰਦਰ ਦੀ ਜਿਹੜੀ ਨਰਵਸ ਸਿਸਟਮ ਦੀ ਕੰਟਰੋਲਿੰਗ ਪ੍ਰੋਗਰਾਮ ਹੈ ਉਹ ਆਪੋਜਿਟ ਡਾਇਰੈਕਸ਼ਨ ਦੇ ਵਿਚ ਹੈਗੀ ਹੈ। ਰਾਈਟ ਸਾਈਡ ਦਾ ਲੈਫਟ ਸਾਈਡ ਸ਼ੋ ਕਰਦਾ, ਲੈਫਟ ਸਾਈਡ ਦਾ ਰਾਈਟ ਸਾਈਡ ਸ਼ੋ ਕਰਦਾ, ਔਰ ਇਸੇ ਤਰ੍ਹਾਂ ਹੀ ਅਗਰ ਚੋਟੀ ਚ ਕਿਸੇ ਨੂੰ ਸੱਟ ਲੱਗ ਜਾਏ ਤੇ ਉਹਦੇ ਪੈਰ ਪੈਰਾਲਾਈਸਿਸ, ਲੱਤਾਂ ਪੈਰਾਲਾਈਸਿਸ ਹੋ ਜਾਂਦੀਆਂ। ਸੋ ਇਸ ਤਰ੍ਹਾਂ ਹੀ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਕਈ ਜੰਮਦੇ ਬੱਚਿਆਂ ਦੇ ਜਿਹੜੇ ਨੇ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਉਹ ਲੱਤਾਂ ਜਿਹੜੀਆਂ ਉਹਦੀਆਂ ਹਿਲਦੀਆਂ ਜੁਲਦੀਆਂ ਨਹੀਂ ਹੈਗੀਆਂ, ਔਰ ਕਈ ਹੁੰਦਾ ਕੀ ਹੈ ਜਦੋਂ ਬੱਚਾ ਮਾਂ ਦੇ ਪੇਟ ਚ ਬਾਹਰ ਆਉਣਾ ਸ਼ੁਰੂ ਹੁੰਦਾ ਆ, ਸਿਰ ਘੁੱਟਿਆ ਜਾਂਦਾ ਤੇ ਇੱਥੇ ਇੱਕ ਗੁੰਮਟ ਜਿਹਾ ਬਣ ਜਾਂਦਾ ਜਿਹਨੂੰ ਅਸੀਂ ਕਹਿੰਦੇ ਫੋਬੀਆ ਕੈਪੀਟਿਸ
0: ਜੀ।
2: ਫੋਬੀਆ ਕੈਪੀਟਿਸ ਜਿਹੜਾ ਉਹ ਅੱਗੇ ਸਾਰਾ ਮੁਆਫ ਜਿਹੜਾ ਉਹਦੇ ਇਕੱਠਾ ਹੋ ਜਾਂਦਾ, ਉਹਦੀ ਜਿਹੜੀ ਸਕੈਲਪ ਹੈ ਚਮੜੀ ਹੈ ਉਹਦੇ ਵਿਚ, ਔਰ ਇਸ ਕਰਕੇ ਬਣਦਾ ਤੇ ਅਲਟੀਮੇਟਲੀ ਪ੍ਰੈਸ਼ਰ ਤਾਂ ਪੈਂਦਾ ਹੀ ਹੈ ਨਾ ਅੰਦਰ ਬ੍ਰੇਨ ਦੇ ਵਿਚ, ਔਰ ਉਹਦੇ ਕਾਰਨ ਕਈ ਵਾਰ ਡੈਮੇਜਸ ਹੋ ਜਾਂਦੀਆਂ ਨੇ ਤੇ ਉਹਦੇ ਨਾਲ ਬੱਚੇ ਜਿਹੜੇ ਆਮ ਛੇਤੀ ਸਟੈਂਡ ਨਹੀਂ ਹੋਣਾ ਸ਼ੁਰੂ ਕਰਦੇ ਬਾਹਰ ਵਿਚ ਨਹੀਂ, ਬਾਹਰ ਵਿਚ ਉਹਨਾਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਕਮਜ਼ੋਰ ਹੁੰਦੀਆਂ ਨੇ, ਹਿਲਾ ਨਹੀਂ ਸਕਦਾ, ਇਹ ਨਿਸ਼ਾਨੀਆਂ। ਪਰ ਆਪਾਂ ਆਮ ਬੰਦੇ ਦੀ ਗੱਲ ਕਰ ਰਹੇ ਹਾਂ, ਪਰ ਜੇ ਆਮ ਬੰਦੇ ਦੇ ਸਿਰ ਵਿਚ ਸੱਟ ਉੱਪਰ ਚੋਟੀ ਚ ਲੱਗ ਜਾਵੇ ਤਾਂ ਉਹਦੀਆਂ ਆਮ ਤੌਰ ਤੇ ਪੈਰ ਲੱਤਾਂ ਬਾਹਾਂ, ਉਹ ਕਹੇਗਾ ਮੇਰੀਆਂ ਲੱਤਾਂ ਬਾਹਾਂ ਪੈਰ ਨੇ ਮੈਨੂੰ ਸੁਣਨਾ, ਪਤਾ ਨਹੀਂ ਲੱਗਦਾ। ਆ ਡਾਕਟਰ ਕਈ ਵਾਰ ਤੁਸੀਂ ਵੇਖਿਆ ਹੋਣਾ ਹਥੌੜੀਆਂ ਜਿਹੀਆਂ ਮਾਰ ਕੇ ਵੇਖਦੇ ਹੁੰਦੇ ਨੇ, ਜਾਂ ਪੈਰਾਂ ਚ ਕੋਈ ਟੋਈ ਜਾਂ ਟੋਪ ਕਰਕੇ ਵੇਖਦੇ ਨੇ ਵੀ ਕੀ ਇਹ ਜਿਹੜੀ ਪਲਾਂਟਰ ਰਿਫਲੈਕਸਸ, ਜਿਹਨੂੰ ਕਹਿੰਦੇ ਨੇ ਪਲਾਂਟਰ ਰਿਫਲੈਕਸ, ਇਹ ਸਾਰੀਆਂ ਠੀਕ ਹੈਗੀਆਂ ਨੇ ਕਿ ਨਹੀਂ ਹੈਗੀਆਂ ਨੇ। ਸੋ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਪਹਿਲੀ ਤੌਰ ਤੇ ਅਗਰ ਅਸੀਂ ਮੋਟਰ ਦੇ ਲਈਏ, ਮੋਟਰ ਤੇ ਸੈਂਸਰੀ ਦੋ ਗੱਲਾਂ ਮੈਂ ਤੁਹਾਡੇ ਨਾਲ ਕਰ ਦਿੱਤੀਆਂ ਨੇ, ਮੋਟਰ ਤੇ ਸੈਂਸਰੀ ਟਾਈਪ ਦੀਆਂ ਫੰਕਸ਼ਨ ਜਿਹੜੇ ਨੇ ਉਹ ਬੰਦੇ ਦੇ ਲਾਸਟ ਹੋ ਜਾਂਦੇ ਨੇ ਜੇ ਬ੍ਰੇਨ ਵਿਚ ਕੋਈ ਇਫੈਕਟ ਹੋਵੇ, ਔਰ ਉਹਨਾਂ ਦੇ ਵਿਚੋਂ ਪਹਿਲਾਂ ਕੀ ਆ ਵੀ ਇਨਏਬਿਲਿਟੀ ਟੂ ਮੂਵ ਵੀਕਨੈਸ, ਇਸ ਤਰ੍ਹਾਂ ਆ ਵੀ ਮੈਂ ਬਾਂਹ ਨਹੀਂ ਹਿਲਾ ਸਕਦਾ ਯਾਰ, ਮੈਂ ਲੱਤ ਨਹੀਂ ਹਿਲਾ ਸਕਦਾ ਯਾਰ, ਜਾਂ ਮੈਂ ਬੋਲਣਾ ਤੇ ਚਾਹੁੰਦਾ, ਬੋਲ ਕੇ ਦੱਸਣਾ ਚਾਹੁੰਦਾ, ਦੱਸਿਆ ਨਹੀਂ ਜਾ ਰਿਹਾ, ਤੇ ਜੋ ਤੁਸੀਂ ਬੋਲ ਕੇ ਦੱਸਦੇ ਹੋ ਸਾਡੀ ਸਮਝ ਨਹੀਂ ਆ ਰਿਹਾ। ਸੋ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਆਣੀ ਸ਼ੁਰੂ ਹੋ ਜਾਵੇ, ਤੁਸੀਂ ਸਮਝੋ ਜੇ ਤਾਂ ਹਿਸਟਰੀ ਹੈਗੀ ਹੈ ਵੀ ਇਹ ਡਿੱਗਿਆ ਹੈਗਾ, ਤੇ ਸਾਨੂੰ ਪਤਾ ਹੀ ਆ ਵੀ ਭਾਈ ਆਹ ਗੱਲ ਹੋਈ ਹੈ, ਪਰ ਜੇ ਹਿਸਟਰੀ ਨਹੀਂ ਹੋਈ ਇੱਕ ਬੰਦਾ ਪਿੱਛੇ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਲੰਬੇ ਸਮੇਂ ਦਾ, ਔਰ ਉਹਦੀ ਅੰਦਰ ਕੋਈ ਨਾੜੀ ਫੜ ਗਈ ਹੈ ਜਿਹਨੂੰ ਸਟਰੋਕ ਕਹਿੰਦੇ ਹਾਂ ਅਸੀਂ, ਉਹਨੂੰ ਤਾਂ ਸਟਰੋਕ ਹੋ ਗਿਆ ਜੀ। ਹਾਂਜੀ, ਉਹ ਸਟਰੋਕ ਵਾਲੀ ਜਿਹੜੀ ਕੰਡੀਸ਼ਨ ਹੈ, ਕਿਹੜੇ ਪਾਸੇ ਦੀ ਲੱਤ, ਕਿਹੜੇ ਪਾਸੇ ਦੀ ਬਾਂਹ ਉਹਦੀ ਮਾਰੀ ਗਈ ਹੈ, ਜਾਂ ਉਹ ਬੋਲਣ ਤੋਂ ਅਸਮਰੱਥ ਹੋ ਗਿਆ ਹੈ, ਜਾਂ ਜੀਭ ਮੂਵ ਕਰਨ ਤੋਂ ਅਸਮਰੱਥ ਹੋ ਗਿਆ ਹੈਗਾ ਆ, ਤਾਂ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬ੍ਰੇਨ ਦੇ ਕਿਹੜੇ ਪਾਸੇ ਇਹਨੂੰ ਕੋਈ ਸੱਟ ਫੇਟ ਲੱਗੀ ਹੈ, ਜਾਂ ਜਿਹੜਾ ਬਲੱਡ ਊਜ ਕਰ ਗਿਆ ਬਾਹਰ ਨਿਕਲ ਗਿਆ ਬਲੱਡ ਵੈਸਲਸ ਤੋਂ, ਜਾਂ ਅਸੀਂ ਕਿਹਾ ਸੀਗਾ ਕਿ ਸਾਰੇ ਬ੍ਰੇਨ ਦੇ ਵਿੱਚ ਵੈਂਟਰੀਕਲ ਹਨ, ਵੈਂਟਰੀਕਲ ਰੂਮ ਹੈ, ਕਿਹਾ ਸੀਗਾ ਕਿ ਜਿਵੇਂ ਪਿੰਡਾਂ ਚ ਗਲੀਆਂ ਹੁੰਦੀਆਂ ਨੇ ਨਾ, ਤੇ ਗਲੀਆਂ ਦੇ ਵਿੱਚੋਂ ਹਰੇਕ ਘਰ ਦਾ ਰਸਤਾ ਹੁੰਦਾ, ਉਹਦੇ ਚ ਬਾਹਰ ਅੰਦਰ ਆਉਣਾ ਜਾਣਾ, ਖੁਰਾਕ ਆਉਣੀ ਜਾਣੀ, ਖੁਰਾਕ ਬਾਹਰ ਜਾਣੀ, ਵੇਸਟ ਬਾਹਰ ਜਾਣਾ, ਉਹ ਸਾਰਾ ਗਲੀ ਚ ਨਹੀਂ ਹੁੰਦਾ ਨਾ, ਤਾਂ ਉਹਨਾਂ ਵੈਂਟਰੀਕਲ ਦੇ ਵਿੱਚ ਵੀ ਕੋਈ ਖਰਾਬੀ ਇਸ ਤਰ੍ਹਾਂ ਦੀ ਆ ਸਕਦੀ ਹੈਗੀ ਹੈ, ਜਿਹਦੇ ਕਰਕੇ ਐਸਾ ਉਹਦਾ ਜਿਹੜਾ ਸੈਂਸੇਸ਼ਨ ਹੈ ਲਾਸਟ ਹੋ ਸਕਦਾ ਆ, ਜਾਂ ਉਹਦਾ ਫੰਕਸ਼ਨ ਜਿਹੜਾ ਉਹ ਲਾਸਟ ਹੋ ਸਕਦਾ ਹੈ। ਅਗਲੀ ਗੱਲ, ਲਾਸ ਆਫ ਬੈਲੈਂਸ ਅਸੀਂ ਕਹਿ ਸਕਦੇ ਹਾਂ ਬਈ ਬੰਦੇ ਨੂੰ ਖੜਾ ਕਰਕੇ ਵੇਖਦੇ, ਡਾਕਟਰ ਜੀ ਆਮ ਤੌਰ ਤੇ ਵੇਖਦੇ ਵੀ ਬੰਦੇ ਨੂੰ ਖੜਾ ਕਰਕੇ ਵੇਖੋ ਵੀ ਇਹਦਾ ਲੋਕੋਮੋਟਰੀ ਕੰਟਰੋਲ ਹੈਗਾ ਕਿ ਨਹੀਂ ਹੈਗਾ, ਔਰ ਨਹੀਂ ਖੜਾ ਹੋ ਸਕਦਾ, ਡਿੱਗ ਪੈਂਦਾ, ਔਰ ਉਹਨੂੰ ਕੰਟਰੋਲ ਕਰਨਾ ਪੈਂਦਾ, ਸੰਭਾਲਣਾ ਪੈਂਦਾ। ਸੋ ਜਾਂ ਜੇ ਉਹਨੂੰ ਕਹੋ ਤੁਸੀਂ ਤੁਰ ਕੇ ਵੇਖੋ, ਤੇ ਇੱਕ ਅੰਗਰੇਜ਼ੀ ਚ ਅਸੀਂ ਕਹਿੰਦੇ ਹਾਂ ਅਨਸਟੀਡੀ ਵਾਕ, ਮੈਂ ਪੰਜਾਬੀ ਚ ਸਮਝਾਵਾਂ, ਸ਼ਰਾਬੀ ਬੰਦਾ, ਜਿਵੇਂ ਸ਼ਰਾਬੀ ਬੰਦਾ ਤੁਰਦਾ ਹੈ ਨਾ, ਇੱਧਰ ਉੱਧਰ ਲੜਖੜਾਉਂਦਾ ਵੱਜਦਾ, ਇਸ ਤਰ੍ਹਾਂ ਦੀ ਤੋਰ ਹੋ ਜਾਂਦੀ ਹੈ ਬੰਦੇ ਦੀ, ਜਿਹਨੂੰ ਸਿਰ ਚ ਸੱਟ ਵੱਜੀ ਹੋਵੇ, ਜਾਂ ਸਿਰ ਦੇ ਅੰਦਰ ਕੋਈ ਖੂਨ ਵਗ ਗਿਆ ਹੋਵੇ, ਜਾਂ ਸਿਰ ਦੇ ਅੰਦਰ ਕੋਈ ਫਲੂਇਡ ਵਗ ਗਿਆ ਹੋਵੇ ਜਿਹੜਾ ਬਾਕੀ ਅੰਗਾਂ ਨੂੰ ਉਹਨਾਂ ਦੀ ਸਪੇਸ ਲੈ ਰਿਹਾ ਜਾਂ ਉਹਨਾਂ ਨੂੰ ਪ੍ਰੈਸ ਕਰ ਰਿਹਾ, ਤੇ ਉਹਦੇ ਕਾਰਨ ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਹਦੇ ਕਾਰਨ ਇਹੋ ਜਿਹੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸਪੀਚ ਅਸੀਂ ਉਹਦੀ ਸਮਝ ਨਹੀਂ ਸਕਦੇ, ਅੱਖਾਂ ਉਹਦੀਆਂ ਖੁੱਲ ਨਹੀਂ ਰਹੀਆਂ, ਜ਼ਬਰਦਸਤੀ ਸਾਨੂੰ ਖੋਲਣੀਆਂ ਪੈਂਦੀਆਂ ਨੇ, ਅੱਖਾਂ ਦੇ ਹੇਠਾਂ ਬਲਜ ਆਊਟ ਹੋ ਜਾਂਦੇ ਨੇ, ਆਰ ਅੱਖਾਂ ਦੇ ਚਾਰਜ ਫੇਰੇ ਚਰੀਟਾਂ ਵਰਗੀਆਂ ਨਿਸ਼ਾਨੀਆਂ ਸਾਨੂੰ ਦਿਖਾਈ ਦਿੰਦੀਆਂ ਨੇ, ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਅੰਦਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਿਹਦੇ ਚ ਬਲੀਡਿੰਗ ਹੋ ਗਈ ਹੈ, ਔਰ ਸੀਜ਼ਰ ਦੌਰੇ ਪੈਣੇ ਜਾਂ ਉਲਟੀਆਂ ਆਉਣੀਆਂ, ਇਹ ਅਗਰ ਸਾਰੀਆਂ ਨਿਸ਼ਾਨੀਆਂ ਸਾਡੇ ਨਾਲ ਰਲ ਜਾਂਦੀਆਂ ਨੇ, ਤੇ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਪੱਕੇ ਤੌਰ ਤੇ ਬਈ ਇਹਦੇ ਬ੍ਰੇਨ ਚ ਸੱਟ ਲੱਗ ਗਈ ਹੈ, ਜਾਂ ਇਹਦੇ ਬ੍ਰੇਨ ਚ ਕੋਈ ਘਟਨਾ ਵਾਪਰ ਗਈ, ਤੇ ਫਟਾਫਟ ਇਹਨੂੰ ਉਸ ਡਿਪਾਰਟਮੈਂਟ ਵਾਲੇ ਪਾਸੇ ਲੈ ਜਾਓ ਤਾਂ ਕਿ ਤੁਹਾਨੂੰ ਸਹੂਲਤ ਹੋਵੇ, ਫਟਾਫਟ ਜਾ ਕੇ ਤੁਹਾਡਾ ਟ੍ਰੀਟਮੈਂਟ ਸਟਾਰਟ ਹੋ ਸਕਦਾ ਹੋਵੇ। ਹੁਣ ਇਸ ਤੋਂ ਬਾਅਦ ਇਹ ਲੋਕੋਮੋਟਰੀ ਗੱਲ ਸੀਗਾ ਕਿ ਉਹਦੇ ਜਿਹੜੇ ਕੰਮ ਕਰਨ ਦੇ ਅੰਗ ਨੇ, ਲੱਤਾਂ ਬਾਹਾਂ ਤੁਰਨ ਵਾਲੀਆਂ ਨੇ, ਜਾਂ ਅੱਖਾਂ ਵੇਖਣ ਵਾਲੀਆਂ ਨੇ, ਬਰਵੱਟੇ ਉਤਾਂ ਚੁੱਕਣ ਵਾਲੀਆਂ ਨੇ, ਜੀਵ ਜਿਹੜੀ ਬੋਲ ਕੇ ਕੁਝ ਦੱਸਣ ਵਾਲੀ ਹੈਗੀ ਆ, ਇਹ ਸਾਰੀਆਂ ਗੱਲਾਂ ਲੋਕੋ ਮੋਸ਼ਨ ਚ ਆਉਂਦੀਆਂ ਨੇ, ਠੀਕ ਹੈ। ਤੇ ਦੂਸਰਾ ਕੰਮ ਨਰਵਸ ਦਾ ਹੁੰਦਾ ਹੈ ਸੈਂਸਰੀ ਤੌਰ ਤੇ, ਸੈਂਸਰੀ ਦੇ ਵਿੱਚ ਕੀ ਆ, ਜਿਵੇਂ ਕੰਨ ਹੈ, ਰਿੰਗਿੰਗ ਕੰਨਾਂ ਚ ਆਵਾਜ਼ਾਂ ਆਉਣੀਆਂ ਸ਼ੁਰੂ ਹੋਣੀਆਂ, ਆਮ ਤੌਰ ਤੇ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਜ਼ਿਆਦਾਤਰ ਕੰਨਾਂ ਚ ਆਵਾਜ਼ਾਂ, ਜਿਹੜੇ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦੇ ਆ ਨਾ, ਉਹ ਗੋਲੀ ਲਓ ਤੁਸੀਂ, ਪਿਸ਼ਾਬ ਆ ਗਿਆ, ਖੂਨ ਪਿੱਛੇ ਸੰਘਣਾ ਹੋ ਗਿਆ, ਫਿਰ ਕਹਿੰਦੇ ਚੰਗਾ ਜੀ ਐਸਪਰੀਨ ਨਾਲ ਲੈ ਲਓ ਖੂਨ ਪਤਲਾ ਕਰਨ ਵਾਸਤੇ, ਪਰ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਅਸਲੀ ਜਿਹੜੀ ਬਲੱਡ ਦੀ ਕੰਸਨਟ੍ਰੇਸ਼ਨ ਹੈ ਉਹ ਜ਼ਿਆਦਾ ਹੋ ਜਾਂਦੀ ਹੈ, ਅਲਟੀਮੇਟ ਉਹਦੇ ਨਾਲ ਜਿਹੜੇ ਅੰਦਰ ਦੇ ਮੈਂਬਰ, ਅਸੀਂ ਕਹਿੰਦੇ ਜੀ ਕੰਨਾਂ ਚ ਰਿੰਗਿੰਗ ਹੁੰਦੀ ਹੈ, ਬੇਸਿਕ ਕੰਨ ਤਾਂ ਇੱਕ ਯੰਤਰ ਹੈ ਨਾ ਸੁਣਨ ਵਾਲਾ, ਕੰਨ ਤਾਂ ਇੱਕ ਸੁਣਨ ਵਾਲਾ ਯੰਤਰ ਹੈ, ਔਰ ਇਹ ਆਪਾਂ ਦੱਸਿਆ ਵੀ ਅੰਦਰ ਜਿੰਨੇ ਵੀ ਅੰਗ ਹਨ ਨਾ ਸਿਰ ਦੇ, ਉਹਨਾਂ ਸਾਰੇ ਅੰਗਾਂ ਦੇ ਉੱਪਰ ਕੁਦਰਤ ਨੇ ਇੱਕ ਗਲਾਫ ਚੜਾਇਆ ਹੋਇਆ ਜਿਹਨੂੰ ਮਨੀਜਸ ਕਹਿੰਦੇ ਆ, ਔਰ ਉਹ ਜਿਹੜੇ ਮਨੀਜਸ ਨੇ ਉਹਦੀਆਂ ਦੋ ਤਹਿਆਂ ਹੈਗੀਆਂ ਨੇ, ਉਹਨਾਂ ਵਿੱਚ ਇੱਕ ਫਲੂਇਡ ਰਹਿੰਦਾ ਹੈ, ਕਿਸੇ ਤਰ੍ਹਾਂ ਉਹ ਡਰਾਈ ਹੋ ਗਿਆ, ਉਹਨੂੰ ਰਗੜ ਲੱਗਣ ਲੱਗ ਗਈ ਇੱਕ ਦੂਸਰੇ ਨਾਲ, ਔਰ ਉਹ ਸੈਂਸਿਟਿਵ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਮਾੜੀ ਜੀ ਦੀ ਰਗੜ ਜਦੋਂ ਲੱਗਦੀ ਹੈ, ਜਦੋਂ ਅਸੀਂ ਬੋਲਦੇ ਹਾਂ ਹਿਲਦੇ ਹਾਂ, ਔਰ ਉਸੇ ਵੇਲੇ ਸਾਡੇ ਕੰਨਾਂ ਦੇ ਵਿੱਚ, ਸੁਣਨਾ ਤਾਂ ਕੰਨਾਂ ਨੇ ਨਾ, ਯੰਤਰ ਹੀ ਕੰਨਾਂ, ਅੱਖਾਂ ਤੇ ਨਾ ਅਸੀਂ ਦੱਸ ਸਕਣਗੀਆਂ, ਸੁਣਨ ਵਾਲਾ ਕੰਮ ਕੰਨਾਂ ਦਾ ਹੈਗਾ ਆ, ਤਾਂ ਉਹ ਕੰਨਾਂ ਦੇ ਵਿੱਚ ਸਾਨੂੰ ਆਵਾਜ਼ਾਂ ਆਉਂਦੀਆਂ ਨੇ, ਦੱਸਿਆ ਨਾ ਜੀ ਮੇਰੇ ਕੰਨਾਂ ਚ ਕੀ ਰਿੰਗਿੰਗ ਹੁੰਦੀ ਹੈ, ਕੰਨ ਜਦੋਂ ਡਾਕਟਰ ਚੈੱਕ ਕਰਦੇ ਨੇ ਸਾਰਾ ਕੁਛ ਨਾਰਮਲ ਹੁੰਦਾ, ਕੰਨ ਨੂੰ ਤਾਂ ਕੁਛ ਹੋਇਆ ਨੀ ਹੁੰਦਾ, ਕਿਉਂਕਿ ਕੰਨ ਦਾ ਰੋਗ ਨੀ ਹੈਗਾ, ਅਸਲ ਚ ਰੋਗ ਜਿਹੜਾ ਆ ਅੰਦਰ ਬ੍ਰੇਨ ਦੇ ਕਿਸੇ ਅੰਗ ਦਾ ਹੁੰਦਾ ਹੈ, ਜਾਂ ਉਹਦੇ ਵਿੱਚ ਜ਼ਿਆਦਾ ਕੁਛ ਭਰ ਗਿਆ, ਕਿਸੇ ਪਾਸਿਓਂ ਨਿਕਲਿਆ, ਕਿਸੇ ਪਾਸੇ ਭਰ ਗਿਆ, ਜਿਹੜੀ ਡਿਸਆਰਗੇਨਾਈਜੇਸ਼ਨ ਹੋ ਗਈ ਅੰਦਰ, ਔਰ ਜਿਹੜੀ ਡਿਸਆਰਗੇਨਾਈਜੇਸ਼ਨ ਹੋ ਗਈ ਹੈ ਉਹਦੇ ਕਰਕੇ ਕਿਸੇ ਪਾਸੇ ਦਾ ਜਿਹੜਾ ਮੈਂਬਰਨ ਹੈ ਭੋਲ ਰਿਹਾ, ਜਿਹਦੇ ਕਰਕੇ ਜਿਹੜੀਆਂ ਇਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਬਲੱਡ ਪ੍ਰੈਸ਼ਰ ਵਾਲਿਆਂ ਨੂੰ ਇਹ ਆਮ ਤੌਰ ਤੇ ਹੀ ਐਸਾ ਹੋਣਾ ਸ਼ੁਰੂ ਹੋ ਜਾਂਦਾ। ਦੂਸਰੀ ਗੱਲ ਹੈ, ਤੁਸੀਂ ਆਏ ਹੋ, ਪਤਾ ਲੱਗ ਗਿਆ ਚੀਮਾ ਸਾਹਿਬ ਆਏ ਆ, ਖੱਖ ਸਾਹਿਬ ਆਏ ਆ, ਪਰ ਤੁਸੀਂ ਆਏ ਹੋ ਤੇ ਤੁਹਾਨੂੰ ਰਿਕੋਗਨਾਈਜ਼ ਨਹੀਂ ਕਰ ਰਿਹਾ। ਅੱਖਾਂ ਜੇ ਤੁਸੀਂ ਖੋਲ ਕੇ ਵੀ ਵੇਖਦੇ ਉਹਦੀਆਂ ਤੇ ਫਿਰ ਵੀ ਉਹ ਤੁਹਾਨੂੰ ਨਹੀਂ ਪਛਾਣ ਰਿਹਾ ਕਿ ਤੁਸੀਂ ਕੌਣ ਆਏ ਹੋ। ਰਿਕੋਗਨਾਈਜ਼ੇਸ਼ਨ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਜੇ ਕੋਈ ਚੀਜ਼ ਤੁਸੀਂ ਫੜਾਉਣੀ ਹੈ ਹੱਥ ਵਿਚ ਜਾਂ ਉਸਨੇ ਫੜਨੀ ਹੈ ਹੱਥ ਵਿਚ ਜਾਂ ਤੁਹਾਨੂੰ ਕੁਛ ਕਹਿਣਾ ਕਿ ਮੈਨੂੰ ਆਹ ਫੜਾ, ਜੇ ਉਹ ਇਸ਼ਾਰਾ ਵੀ ਕਰਦਾ ਤੇ ਉਹ ਹੱਥ ਨਾਲ ਉਸ ਨੂੰ ਫੜ ਨਹੀਂ ਸਕਦਾ। ਜਿਹੜਾ ਇਸ ਦਾ ਕੋਆਰਡੀਨੇਸ਼ਨ ਹੈ, ਹੱਥ ਕਰ ਦਿੱਤਾ ਲੇਕਿਨ ਉਸਦਾ ਸੈਂਸਰੀ ਫੰਕਸ਼ਨ ਉਸਨੂੰ ਮਹਿਸੂਸ ਨਹੀਂ ਕਰ ਰਿਹਾ ਕਿ ਗਲਾਸ ਮੇਰੇ ਹੱਥ ਜਾ ਰਿਹਾ। ਇਹ ਤਾਂ ਥੋੜਾ ਜਿਹਾ ਅੰਤਰ ਰਹਿ ਜਾਂਦਾ ਆ ਕਿ ਉਹ ਜਿੰਨੇ ਵੀ ਚਾਹੇ ਉਹਦੀਆਂ ਅੱਖਾਂ ਹੋਣ, ਚਾਹੇ ਉਹਦੇ ਹੱਥ ਹੋਣ, ਚਾਹੇ ਉਹਦੇ ਪੈਰ ਹੋਣ, ਉਹਨਾਂ ਦਾ ਜਿਹੜਾ ਫੰਕਸ਼ਨ ਹੈ ਗ੍ਰਿਪ ਵਾਲਾ, ਉਹ ਗ੍ਰਿਪ ਖਤਮ ਹੋ ਜਾਂਦੀ। ਕਈ ਵਾਰ ਤੁਸੀਂ ਵੇਖਿਆ ਡਾਕਟਰ ਦੇ, ਅੱਛਾ ਮੇਰੇ ਹੱਥ ਨੂੰ ਹੱਥ ਫੜ, ਜਿਵੇਂ ਹੱਥ ਮਿਲਾਉਣਾ ਹੁੰਦਾ, ਅੱਛਾ ਕੁੱਟ ਜਾਣਾ ਇਹਨੂੰ ਕੁੱਟ। ਤੇ ਜਿਨ੍ਹਾਂ ਦੇ ਬ੍ਰੇਨ ਵਿਚ ਕੋਈ ਵੀ ਥੋੜਾ ਬਹੁਤ ਡਿਫੈਕਟ ਹੋਇਆ ਹੁੰਦਾ ਆ, ਉਹਨਾਂ ਦੀ ਗ੍ਰਿਪ ਓਨੀ ਨਹੀਂ ਰਹਿੰਦੀ, ਗ੍ਰਿਪ ਘੱਟ ਜਾਂਦੀ ਹੈ। ਜਿਹਦੇ ਤੋਂ ਡਾਕਟਰ ਇਹ ਅੰਦਾਜ਼ਾ ਲਾਉਂਦੇ ਨੇ ਕਿ ਇਹਦਾ ਉਹ ਸੈਂਸਰੀ ਫੰਕਸ਼ਨ ਜਿਹੜਾ ਉਹ ਲਾਸਟ ਹੋ ਚੁੱਕਿਆ ਹੈਗਾ। ਹੁਣ ਗੱਡੀਆਂ ਤੁਸੀਂ ਚਲਾਉਂਦੇ ਹੋ, ਸਾਰੇ ਗੱਡੀਆਂ ਚਲਾਉਂਦੇ ਹੋ ਤੇ ਸਾਡੇ ਅੱਗੇ ਮਿਰਰ ਇੱਕ ਲੱਗਾ ਹੁੰਦਾ ਜਿਹਦੇ ਤੁਸੀਂ ਪਿੱਛੇ ਵੇਖਦੇ ਹੋ ਕਿ ਗੱਡੀ ਕਿੰਨੀ ਕੁ ਦੂਰ ਆ ਗਈ ਹੈ। ਪਰ ਇਹਦੇ ਵਿਚ ਵਿਚ ਇੱਕ ਹੋਰ ਹੁੰਦਾ ਜਿਹਨੂੰ ਅਸੀਂ ਕਹਿੰਦੇ ਬਲਾਇੰਡ ਸਪੋਟ।
0: ਹਾਂਜੀ,
2: ਉਸ ਬਲਾਇੰਡ ਸਪੋਟ ਦੇ ਵਿਚ ਜਿਹੜੀ ਕੋਈ ਗੱਡੀ ਆ ਜਾਂਦੀ ਆ ਤੇ ਉਹ ਨੀ ਸਾਨੂੰ ਪਤਾ ਲੱਗਦਾ, ਤੇ ਜੇ ਅਸੀਂ ਗਲਤੀ ਨਾਲ ਕਿਤੇ ਟਰਨ ਲੈ ਲਈਏ ਤੇ ਫਿਰ ਐਕਸੀਡੈਂਟ ਹੋ ਜਾਂਦਾ। ਇਸੇ ਤਰ੍ਹਾਂ ਹੀ ਸਾਡੀਆਂ ਅੱਖਾਂ ਦੀ ਜਿਹੜੀ ਬਣਤਰ ਆ ਉਹ ਬਲਾਇੰਡ ਸਪੋਟ ਹੈ ਨੀ, ਇਹਦੇ ਚ ਸਾਰਾ ਕੁਛ ਜਿੰਨਾ ਇਹਦਾ ਵਿਜ਼ਨ ਏਰੀਆ ਹੈ ਇਹ ਵੇਖਦੀ ਹੈ, ਪਰ ਜਦੋਂ ਅੰਦਰ ਵਾਲੇ ਪਾਸੇ ਬ੍ਰੇਨ ਚ ਕੋਈ ਨੁਕਸ ਪੈ ਗਿਆ ਹੈਗਾ ਉਸ ਵੇਲੇ ਇਹਨਾਂ ਦਾ ਬਲਾਇੰਡ ਸਪੋਟ ਜਿਹੜਾ ਆ ਉਹ ਉਸੇ ਤਰ੍ਹਾਂ ਹੀ ਹੋ ਜਾਂਦਾ ਵੀ ਭਾਈ ਦਿਸਦਾ ਨੀ ਗਾ ਸੱਜੇ ਪਾਸੇ ਕੀ ਆ, ਕੌਣ ਖੜਾ ਆ। ਹਾਂਜੀ, ਸੋ ਇਹ ਬਲਾਇੰਡ ਸਪੋਟ ਵਾਲੀ ਕੰਡੀਸ਼ਨ ਜਿਹੜੀ ਕਿ ਸਾਡੀ ਕਾਰਨ ਚ ਆਮ ਹੀ ਹੁੰਦੀ ਹੈ ਸਾਡੀ, ਲੇਕਿਨ ਅੱਖਾਂ ਦੇ ਵਿਚ ਇਸ ਤਰ੍ਹਾਂ ਦੀ ਕੰਡੀਸ਼ਨ ਨਹੀਂ ਸੀ ਜਿਹੜੀ ਸੱਟ ਚੋਟ ਲੱਗਣ ਕਰਕੇ ਜਾਂ ਬ੍ਰੇਨ ਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਆ ਜਾਵੇ ਤੇ ਉਹਦੇ ਕਰਕੇ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਗਲੀ ਗੱਲ ਅਸੀਂ ਜੀਭ ਦੀ ਕੀਤੀ ਸੀ ਬਈ ਭਾਈ ਬੋਲਣ ਤੋਂ ਅਸਮਰੱਥ, ਕਹਿਣ ਤੋਂ ਅਸਮਰੱਥ ਕਿ ਮੈਂ ਕੀ ਕਹਿਣਾ ਆ, ਮੈਨੂੰ ਕੀ ਚਾਹੀਦਾ ਹੈਗਾ ਆ, ਉਹ ਬੋਲ ਕੇ ਨਹੀਂ ਦੱਸਦਾ ਕਿਉਂਕਿ ਜੇ ਬੋਲਦਾ ਵੀ ਹੈ ਤੇ ਉਹਦੀ ਆਵਾਜ਼ ਸਾਨੂੰ ਸਮਝ ਨਹੀਂ ਆਉਂਦੀ, ਤੇ ਜੇ ਸਾਨੂੰ ਸਮਝ ਨਹੀਂ ਆਉਂਦੀ ਤੇ ਫਿਰ ਭਾਈ ਬੜਾ ਔਖਾ ਹੋ ਜਾਂਦਾ ਹੈ। ਔਰ ਇਸੇ ਤਰ੍ਹਾਂ ਹੀ ਇਸ ਜੀਭ ਦਾ ਇੱਕ ਹੋਰ ਫੰਕਸ਼ਨ ਵੀ ਹੈ, ਉਹ ਕੀ ਹੈ ਜੀ, ਟੇਸਟ, ਸਵਾਦ ਲੈਣਾ, ਟੇਸਟ ਲੈਣਾ। ਨੱਕ ਦਾ ਇੱਕ ਹੋਰ ਵੀ ਫੰਕਸ਼ਨ ਹੈਗਾ ਹੈ, ਸਮੈਲ ਕਰਨਾ, ਵਧੀਆ ਸਮੈਲ ਹੈ ਜਾਂ ਬੈਡ ਸਮੈਲ ਹੈ ਜਾਂ ਬਦਬੂ ਆ ਰਹੀ ਹੈ ਜਾਂ ਸਮੈਲ ਆ ਰਹੀ ਹੈ, ਇਹ ਨੱਕ ਤੇ ਜੀਭ ਦਾ ਇਹ ਫੰਕਸ਼ਨ ਲਾਸਟ ਹੋ ਜਾਂਦਾ ਹੈ। ਕੋਈ ਚੀਜ਼ ਉਸ ਨੂੰ ਸਮਝ ਨਹੀਂ ਲੱਗਦੀ, ਕੋਈ ਸਵਾਦ ਨਹੀਂ ਲੱਗਦੀ, ਕੋਈ ਟੇਸਟ ਨਹੀਂ ਆਉਂਦਾ, ਤੇ ਇਸੇ ਤਰ੍ਹਾਂ ਨੱਕ ਨੂੰ ਨਹੀਂ ਪਤਾ ਲੱਗਦਾ। ਹੁਣ ਆਪਣੇ ਤਾਂ ਹੈ ਨਾ, ਤੁਸੀਂ ਕਿਸੇ ਥਾਂ ਤੇ ਬੈਠੇ ਹੋ ਤੇ ਬੀਬੀਆਂ ਰਸੋਈ ਦੇ ਵਿਚ ਮਸਾਲਾ ਬਣਾਉਂਦੀਆਂ ਹੋਣ ਤੇ ਮਸਾਲੇ ਦੀ ਸਮੈਲ ਦੂਰ ਤੱਕ ਆਉਂਦੀ ਹੈ। ਹਾਂਜੀ, ਸੋ ਇਹ ਸਾਰਾ ਕੁਝ ਲਾਸਟ ਹੋਣਾ ਸ਼ੁਰੂ ਹੋ ਜਾਂਦਾ ਪਤਾ ਨਹੀਂ। ਹਾਂਜੀ, ਕੁਛ ਬੋਲ ਰਹੇ ਹੋ ਪਿੱਛੇ?
0: ਨਹੀਂ ਕੁਛ ਨੀ ਬੋਲ ਰਹੇ।
2: ਅੱਛਾ, ਮੈਨੂੰ ਐਂ ਲੱਗਿਆ ਸੀ ਜਿਵੇਂ ਕੁਛ ਤੁਸੀਂ ਬੋਲ ਰਹੇ ਹੋ। ਅੱਛਾ, ਟੇਸਟ ਤੇ ਸਮੈਲਿੰਗ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਲਾਸਟ ਹੋ ਸਕਦੀਆਂ ਨੇ। ਉਸ ਤੋਂ ਬਾਅਦ ਹੁਣ ਤੁਸੀਂ ਕਿਸੇ ਦੇ ਚਮੜੀ ਨੂੰ ਹੱਥ ਲਗਾਓ, ਚਮੜੀ ਨੂੰ ਹੱਥ ਲਗਾਓ ਤੇ ਉਸੇ ਵੇਲੇ ਉਹ ਬੰਦਾ ਉਹਦੇ ਹੱਥ ਉੱਤੇ ਜਾਂਦਾ, ਪਤਾ ਨੀ ਕੀ ਲੱਗ ਗਿਆ, ਕੋਈ ਕੀੜੀ ਤਾਂ ਨੀ ਲੜ ਗਈ, ਕੋਈ ਐਸਾ ਤਾਂ ਨੀ ਹੋ ਗਿਆ। ਸਾਨੂੰ ਉਸੇ ਵੇਲੇ ਸੈਂਸਿਟੀਵਿਟੀ ਦਾ ਪਤਾ ਲੱਗਦਾ ਹੈਗਾ। ਔਰ ਸਕਿਨ ਦੇ ਵਿਚ ਇਹ ਤਾਂ ਨੀ ਪਤਾ ਲੱਗਦਾ ਵੀ ਕਿਸੇ ਨੇ ਹੱਥ ਲਗਾਇਆ, ਸਮਾਲ ਥੋੜਾ ਜਿਹਾ ਟੱਚ ਕੀਤਾ ਉਹਨੂੰ ਨਹੀਂ ਪਤਾ ਲੱਗਦਾ, ਲੇਕਿਨ ਸਕਿਨ ਦੇ ਅੰਦਰ ਜਿਹੜੀ ਉਹਦੀ ਇੰਟਰਨਲ ਫੀਲਿੰਗ ਹੈਗੀ ਹੈ ਉਹ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਵੇਂ ਮਸਲ ਜੰਪ ਕਰ ਰਹੇ ਨੇ ਜਾਂ ਕਹਿ ਰਹੇ ਮਸਲ ਦੇ ਵਿਚ ਉਹੀ ਜਿਵੇਂ ਸੀਜ਼ਰ ਕਿਹਾ ਸੀ ਨਾ ਮੈਂ, ਮਸਲ ਜਿਹੜੇ ਉਹ ਸੀਜ਼ਰ ਵਾਲੀ ਗੱਲ ਵਿਚ ਹੁੰਦੇ ਨੇ ਕਿ ਮਸਲ ਦੇ ਵਿਚ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਸਕਿਨ ਨੂੰ ਹੱਥ ਲਾਓ ਤੇ ਉਹਨੂੰ ਪਤਾ ਨੀ ਲੱਗਦਾ। ਇਹ ਦੋਹਾਂ ਚੀਜ਼ਾਂ ਦੇ ਡਿਫਰੈਂਸ ਹੈ। ਸਾਡੀ ਸਕਿਨ ਨੂੰ ਕੋਈ ਹੱਥ ਲਾਵੇ ਤੇ ਮਾੜਾ ਜਿਹਾ ਵੀ ਟੱਚ ਕਰੇ ਤੇ ਪਤਾ ਲੱਗਦਾ ਯਾਰ ਕਿਸੇ ਨੇ ਟੱਚ ਕੀਤਾ ਵੀ ਕੀ ਗੱਲ ਹੈਗੀ, ਜਾਂ ਕੀੜੀ ਤਾਂ ਨੀ ਵੱਢ ਗਈ, ਜਾਂ ਕੀੜੀ ਤਾਂ ਨੀ ਆ ਗਈ ਇੱਥੇ ਕਿਤੇ, ਲੇਕਿਨ ਇਸ ਹਾਲਾਤ ਦੇ ਵਿਚ ਇਹਦਾ ਤੇ ਨਹੀਂ ਪਤਾ ਲੱਗਦਾ। ਪਰ ਜੇ ਉਹਨੂੰ ਪੁੱਛੋ ਜਾਂ ਉਹ ਐਕਸਪਲੇਨ ਕਰ ਸਕਦਾ ਹੈ ਤੇ ਉਹ ਇਹ ਦੱਸੇਗਾ ਵੀ ਮੇਰੇ ਮਸਲਸ ਦੇ ਵਿਚ ਟਿੰਗਲਿੰਗ ਹੁੰਦੀ ਹੈ ਔਰ ਦਰਦ ਹੁੰਦੀ ਹੈ, ਮੇਰੀਆਂ ਬਾਹਾਂ ਦੇ ਵਿਚ, ਮੇਰੀ ਕਾਫ ਮਸਲਸ ਦੇ ਵਿਚ, ਲੱਤਾਂ ਦੇ ਵਿਚ ਅਲੱਗ ਅਲੱਗ ਥਾਵਾਂ ਤੇ ਦਰਦ ਹੁੰਦੀ ਹੈ ਔਰ ਇਚਿੰਗ ਹੁੰਦੀ ਹੈ, ਖਾਰਸ਼, ਮਨ ਕਰਦਾ ਵੀ ਮੈਂ ਵਾਰ ਵਾਰ ਉਹਨੂੰ ਖੁਰਚਾਂ ਜਿਹੜੀ ਉਹ ਟਿੰਗਲਿੰਗ ਹੋ ਰਹੀ ਹੈ ਉਹਨੂੰ ਹਟਾਉਣ ਵਾਸਤੇ ਉਹ ਐਸਾ ਕਰਦਾ ਹੈ। ਸੋ ਇਹਦੇ ਨਾਲ ਨਾਲ ਹੀ ਬੈਲੈਂਸ ਦਾ ਵਿਗੜ ਜਾਣਾ, ਬਿਜ਼ੀਨੈਸ ਹੋਣੀ, ਬਿਜ਼ੀਨੈਸ ਤੇ ਬੈਲੈਂਸ ਦਾ ਵਿਗੜ ਜਾਣਾ ਇਹ ਇਹਦੇ ਸੈਂਸਰੀ ਫੰਕਸ਼ਨ ਹਨ ਜਿਹੜੇ ਕਿ ਸੈਂਸਰੀ ਫੰਕਸ਼ਨ ਤੇ ਲੋਕੋਮੋਟਰੀ ਫੰਕਸ਼ਨ ਅਸੀਂ ਦੋਹਾਂ ਗੱਲਾਂ ਨੂੰ ਹੀ ਤੁਹਾਡੇ ਸਾਹਮਣੇ ਰੱਖ ਦਿੱਤਾ ਵੀ ਆਹ ਕੁਝ ਹੋ ਸਕਦਾ ਹੈ। ਇਸ ਹਾਲਾਤ ਦੇ ਵਿੱਚ ਬੰਦਾ ਕਈ ਵੇਰਾਂ ਤਾਂ ਅਨਕੌਂਸ਼ੀਅਸ ਹੁੰਦਾ, ਬੇਹੋਸ਼ ਹੁੰਦਾ ਪੂਰੀ ਤਰ੍ਹਾਂ, ਕਈ ਵੇਰਾਂ ਸੈਮੀ ਕੌਂਸ਼ੀਅਸ ਹੁੰਦਾ। ਸੈਮੀ ਕੌਂਸ਼ੀਅਸਨੈਸ ਇਸ ਤਰ੍ਹਾਂ ਦੀ ਗੱਲ ਆ ਕਿ ਜੇ ਤੁਸੀਂ ਆਵਾਜ਼ ਮਾਰੋ ਤੇ ਫਿਰ ਤੇ ਬੋਲਦਾ ਆ, ਤੇ ਜੇ ਆਵਾਜ਼ ਨਾ ਮਾਰੋ ਫਿਰ ਨਹੀਂ ਬੋਲਦਾ। ਪਰ ਇਹਦੇ ਰਿਵਰਸ ਇੱਕ ਐਸੀ ਕੰਡੀਸ਼ਨ ਹੁੰਦੀ ਹੈ ਥੋੜੀ ਥੋੜੀ ਦੇਰ ਬਾਅਦ ਉਹ ਚੀਕਦਾ ਹੈ, ਥੋੜੀ ਥੋੜੀ ਦਿਮਾਗ ਜਿਵੇਂ ਕੋਈ ਚੀਜ਼ ਰੌਲਾ ਪਾਉਂਦਾ ਹੈ ਨਾ ਇਹ। ਔਰ ਇਹ ਕੰਡੀਸ਼ਨ ਜਿਹੜੀ ਹੈ ਖਾਸ ਤੌਰ ਤੇ ਬੱਚਿਆਂ ਵਿੱਚ, ਸਾਨੂੰ ਮੈਂ ਹੁਣੇ ਦੱਸਦਾ ਤੁਹਾਨੂੰ, ਉਹ ਬੱਚਿਆਂ ਵਿੱਚ ਵੇਖਣ ਚ ਜ਼ਿਆਦਾ ਦਿਸਦੀ ਹੈ ਸਾਨੂੰ ਕਿ ਜੇ ਕਿਸੇ ਬੱਚੇ ਬੱਚੇ ਤੇ ਆਮ ਤੌਰ ਤੇ ਮੰਜੇ ਤੋਂ ਡਿੱਗ ਪੈਂਦੇ ਆ, ਬੱਚੇ ਤੇ ਆਮ ਤੌਰ ਤੇ ਜਾਂਦੇ ਜਾਂਦੇ ਸੱਟ ਲੱਗ ਜਾਂਦੀ ਹੈ। ਉਸ ਹਾਲਾਤ ਵਿੱਚ ਬੱਚਿਆਂ ਦੀ ਕੀ ਕੰਡੀਸ਼ਨ ਹੁੰਦੀ ਮੈਂ ਦੱਸਦਾ ਤੁਹਾਨੂੰ, ਪਰ ਇਹ ਕੰਡੀਸ਼ਨ ਉਹਨਾਂ ਦੀ ਇਸ ਗੱਲ ਨਾਲ ਮਿਲਦੀ ਜੁਲਦੀ ਆ ਕਿ ਜੇ ਸਿਰ ਵਿੱਚ ਸੱਟ ਲੱਗ ਗਈ ਹੋਵੇ ਤਾਂ ਬੱਚਾ ਸੈਮੀ ਕੌਂਸ਼ੀਅਸ ਜਾਂ ਅਨਕੌਂਸ਼ੀਅਸ ਵੀ ਹੋ ਸਕਦਾ, ਤੇ ਮਾਵਾਂ ਫਿਰ ਲੈ ਕੇ ਭੱਜਦੀ ਹੈ ਡਾਕਟਰ ਕੋਲੇ, ਮੇਰਾ ਬੱਚਾ ਤਾਂ ਹੋਸ਼ ਨਹੀਂ ਕਰਦਾ, ਡਿੱਗ ਪਿਆ ਸੀਗਾ। ਹਾਂਜੀ, ਸੋ ਇਸੇ ਤਰ੍ਹਾਂ ਡਰਾਊਜ਼ੀਨੈਸ ਤੇ ਇਨਏਬਿਲਿਟੀ ਟੂ ਵੇਕ ਅਪ, ਤੁਸੀਂ ਜਗਾਉਂਦੇ ਹੋ ਵਾਰ ਵਾਰ ਉਹਨੂੰ, ਵਾਰ ਵਾਰ ਮਾਵਾਂ ਵੀ ਵਾਜਾਂ ਮਾਰੀ ਜਾਂਦੀਆਂ ਨੇ ਤੇ ਵਾਰ ਵਾਰ ਵੱਡਾ ਵੀ ਹੋਵੇ ਤੇ ਉਹਨੂੰ ਵਾਜਾਂ ਮਾਰ ਤੂੰ ਹੋਸ਼ ਕਰ ਥੋੜੀ ਜੀ, ਹੋਸ਼ ਕਰ, ਲੇਕਿਨ ਉਹ ਕੋਸ਼ ਅੰਦਰੋਂ ਉਹ ਸੁਣ ਰਿਹਾ ਪਰ ਹੋਸ਼ ਨਹੀਂ ਕਰ ਸਕਦਾ ਕਿਉਂਕਿ ਉਹ ਅੱਖਾਂ ਨਹੀਂ ਖੋਲ ਸਕਦਾ। ਇਹ ਆਮ ਤੌਰ ਤੇ ਹੋਏਗਾ ਔਰ ਸਡਨ ਫਿਊਜ਼ਨ ਇਸ ਟਾਈਪ ਦਾ ਕਿ ਪਤਾ ਨੀ ਮੈਂ ਕਿੱਥੇ ਗੁੰਮ ਹੋ ਗਿਆ, ਪਤਾ ਨੀ ਮੈਂ ਕਿਹੜੀ ਥਾਂ ਤੇ ਹੈਗਾ, ਉਹਨੂੰ ਇਸ ਗੱਲ ਦੀ ਰਿਕੋਗਨੀਸ਼ਨ ਨਹੀਂ ਹੁੰਦੀ ਕਿ ਮੈਂ ਆਮ ਤੌਰ ਤੇ ਬਹੁਤੇ ਰਿਸਰਚ ਬੁੱਕਸ ਦੇ ਵਿੱਚ ਚੀਮਾ ਸਾਹਿਬ ਖਾਕ ਸਾਹਿਬ ਨੇ ਲਿਖਿਆ ਹੋਇਆ ਮੈਂ ਘਰ ਜਾਣਾ ਚਾਹੁੰਦਾ,
0: ਹਾਂਜੀ
2: ਮੈਂ ਘਰ ਜਾਣਾ ਚਾਹੁੰਦਾ, ਹਾਲਾਂਕਿ ਉਹ ਘਰੇ ਹੀ ਹੁੰਦਾ ਆ, ਘਰੇ ਹੀ ਹੁੰਦਾ ਆ, ਪਰ ਉਹਦੇ ਦਿਮਾਗ ਚ ਇਹ ਗੱਲ ਸੈੱਟ ਆ ਵੀ ਮੈਂ ਘਰ ਜਾਣਾ ਚਾਹੁੰਦਾ, ਤੇ ਉਹ ਇਸ ਤਰ੍ਹਾਂ ਦਾ ਕਨਫਿਊਜ਼ਨ ਉਹਦੇ ਦਿਮਾਗ ਦੇ ਵਿੱਚ ਹੁੰਦਾ ਤੇ ਵਾਰ ਵਾਰ ਉਹ ਇਸ ਗੱਲ ਨੂੰ ਕਰਾਈ ਕਰਦਾ ਆ, ਬਿਹੇਵੀਅਰ ਇਕਦਮ ਉਹਦਾ ਚੇਂਜ ਹੋ ਜਾਂਦਾ, ਜਾਂ ਤਾਂ ਉਹ ਅਗਰੈਸਿਵ ਹੁੰਦਾ ਜੇ ਤੁਸੀਂ ਉਹਨੂੰ ਬੁਲਾਉਂਦੇ ਹੋ ਤੇ ਇਕਦਮ ਚਿੜਚਿੜੇ ਸੁਭਾਅ ਦਾ ਹੋ ਜਾਂਦਾ ਕਿਉਂਕਿ ਬੋਲ ਕੇ ਦੱਸ ਨਹੀਂ ਸਕਦਾ ਹੁੰਦਾ, ਆਪਦੀ ਚੀਜ਼ ਨੂੰ ਐਕਸਪਲੇਨ ਨਹੀਂ ਕਰ ਸਕਦਾ, ਭਾਵੇਂ ਕਿ ਜੀਭ ਉਹਦੀ ਹੈਗੀ ਏ ਸਾਰਾ ਕੁਝ ਹੈਗਾ ਆ, ਪਰ ਉਹ ਇਰੀਟੇਟਡ ਹੋ ਜਾਂਦਾ, ਹਰ ਗੱਲ ਤੋਂ ਇਰੀਟੇਟਡ ਹੋ ਜਾਣਾ। ਪਰ ਨਾਲ ਇੱਕ ਗੱਲ ਮੈਂ ਵਾਰ ਵਾਰ ਕਹਿੰਦਾ ਆ ਰਿਹਾ ਹਾਂ ਕਿ ਜਦੋਂ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਗਰੁੱਪ ਦੇ ਵਿੱਚ ਆਉਂਦੀਆਂ ਨੇ ਉਦੋਂ ਇਹ ਇੰਡੀਕੇਟਡ ਹੈਗੀਆਂ ਨੇ ਕਿ ਭਾਈ ਬ੍ਰੇਨ ਦੇ ਵਿੱਚ ਕੁਝ ਹੋ ਗਿਆ, ਪਰ ਇੱਕ ਅੱਧੀ ਨਿਸ਼ਾਨੀ ਅਗਰ ਐਸੀ ਹੋ ਗਈ ਹੈ ਉਹਦੇ ਕੁਝ ਹੋਰ ਕਾਰਨ ਨਹੀਂ ਹੋ ਸਕਦੇ ਆ। ਹੁਣ ਸਾਈਨ ਸਿਮਟਮ ਆਏ ਅਗਰ ਬੱਚੇ ਦੀ, ਹੁਣ ਵੱਡਾ ਤਾਂ ਥੋੜਾ ਬਹੁਤ ਇਸ਼ਾਰੇ ਨਾਲ ਜਾਂ ਸੈਮੀ ਕੌਂਸ਼ੀਅਸ ਹਾਲਾਤ ਦੇ ਵਿੱਚ ਜਾਂ ਜਦੋਂ ਤੁਸੀਂ ਉਹਦੀਆਂ ਅੱਖਾਂ ਖੋਲਦੇ ਹੋ ਉਸ ਵੇਲੇ ਤੁਹਾਨੂੰ ਦੱਸ ਸਕਦਾ ਹੈਗਾ, ਛੋਟਾ ਬੱਚਾ ਤੇ ਦੱਸ ਨਹੀਂ ਸਕਦਾ। ਫਿਰ ਉਹਦਾ ਕੀ ਹੈ, ਉਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਆ ਅਨਕਨਸੋਲਏਬਲ ਕਰਾਈ, ਯਾਨੀ ਰੋਹਿਆ ਜਿਹਨੂੰ ਸੰਭਾਲਿਆ ਨਹੀਂ ਜਾ ਸਕਦਾ, ਮਾਂ ਦੀ ਗੋਦੀ ਚ ਉਤਰ ਉਤਰ ਕੇ ਡਿੱਗਣ ਦੀ ਕੋਸ਼ਿਸ਼ ਕਰਦਾ ਆ ਕਿਉਂਕਿ ਉਹਨੂੰ ਅੰਦਰੋਂ ਉਸ ਗੱਲ ਦੀ ਦਰਦ ਹੋ ਰਹੀ ਹੈ ਜਿਹਨੂੰ ਉਹ ਐਕਸਪਲੇਨ ਨਹੀਂ ਕਰ ਰਿਹਾ, ਜਿਹਨੂੰ ਉਹ ਕੰਸੋਲ ਹੀ ਨਹੀਂ ਕਰ ਸਕਦਾ, ਨਾ ਸ਼ਾਂਤ ਹੋ ਸਕਦਾ, ਇਸ ਕਰਕੇ ਰੋ ਰੋ ਕੇ ਉਹਦਾ ਗਲਾ ਵੀ ਸੁੱਕ ਜਾਂਦਾ। ਹਾਂਜੀ, ਔਰ ਫਿਰ ਮਾਂ ਕਹਿੰਦੀ ਵੀ ਚੱਲ ਮੈਂ ਮੂੰਹ ਚ ਦੁੱਧ ਪਾਵਾਂ ਜਾਂ ਬੋਤਲ ਮੂੰਹ ਚ ਪਾਵਾਂ, ਉਹ ਮੂੰਹ ਚ ਦੁੱਧ ਬੋਤਲ ਨਹੀਂ ਪਾਉਂਦਾ, ਇਹ ਨਹੀਂ ਲੈਣਾ ਚਾਹੁੰਦਾ। ਹਾਂਜੀ, ਗਲਾਸ ਉਹਦਾ ਟੇਸਟ ਵੀ ਖਤਮ ਹੋ ਗਿਆ ਹੈਗਾ, ਪਲੇ ਕਰਨ ਦੀ ਤਾਂ ਗੱਲ ਹੀ ਨਹੀਂ ਰਹਿ ਗਈ ਵੀ ਉਹ ਪਲੇ ਕਰੇ ਜਾਂ ਖੇਡੇ ਜਾਂ ਕਿਸੇ ਪਾਸੇ ਨੂੰ ਧਿਆਨ ਲਾਉਣ ਦੀ ਕੋਸ਼ਿਸ਼ ਕਰੋ। ਲਾਸ ਆਫ ਆਲ ਸਕਿੱਲਸ, ਉਹਦੇ ਸਕਿੱਲ ਕੀ ਨੇ, ਦੁੱਧ ਪੀਣਾ, ਖੇਡਣਾ, ਕਿਸੇ ਚੀਜ਼ ਨੂੰ ਫੜਨਾ ਖਿਡਾਉਣੇ ਨੂੰ ਜਾਂ ਉਹਨੂੰ ਸਿੱਟਣਾ ਮਾਰਨਾ, ਉਹ ਸਾਰੇ ਸਕਿੱਲ ਹੀ ਖਤਮ ਹੋ ਜਾਂਦੇ ਨੇ। ਤੇ ਜਿਵੇਂ ਉੱਪਰ ਆਪਾਂ ਅਡਲਟ ਵਾਲੀ ਗੱਲ ਕੀਤੀ ਹੈ ਵੀ ਉਹ ਇਕਦਮ ਐ ਲਥਾਰਜਿਕ ਹੋ ਕੇ ਮੰਜੇ ਤੇ ਪੈ ਜਾਂਦਾ ਆ, ਉਹ ਇਸ ਤਰ੍ਹਾਂ ਕਰਕੇ ਮੰਜੇ ਦੇ ਉੱਪਰ ਪੈ ਜਾਂਦਾ ਤੇ ਹਿਲਜੁਲ ਨਹੀਂ ਕਰਦਾ। ਜੇ ਤੁਸੀਂ ਬੁਲਾਓ ਤੇ ਜ਼ਬਰਦਸਤੀ ਬੁਲਾਓ ਤੇ ਫਿਰ ਹੀ ਭਾਵੇਂ ਥੋੜਾ ਬਹੁਤ ਹੁੰਗਾਰਾ ਭਰੇ, ਜੇ ਬੋਲੇਗਾ ਤੇ ਤੁਹਾਨੂੰ ਉਹਦੀ ਸਮਝ ਨਹੀਂ ਲੱਗਣੀ। ਇਹ ਆਮ ਤੌਰ ਤੇ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਹਨ ਇਹ ਇਮੀਜੀਏਟ ਵਾਲੀਆਂ, ਯਾਦ ਰੱਖਣਾ ਇਹ ਸਾਰੀਆਂ ਉਹ ਇਮੀਜੀਏਟ ਵਾਲੀਆਂ ਨਿਸ਼ਾਨੀਆਂ ਹਨ ਵੀ ਹੁਣੇ ਕੁਛ ਹੋ ਗਿਆ ਬ੍ਰੇਨ ਨੂੰ, ਸੱਟ ਲੱਗ ਗਈ ਤਾਂ, ਜਾਂ ਬ੍ਰੇਨ ਹੈਮਰੇਜ ਹੋ ਗਿਆ ਬਲੱਡ ਪ੍ਰੈਸ਼ਰ ਹਾਈ ਰਹਿਣ ਦੇ ਕਰਕੇ ਤਾਂ, ਜਾਂ ਇਸ ਤਰ੍ਹਾਂ ਦਾ ਮੈਨਿੰਜਸ ਦੇ ਵਿੱਚ ਕੋਈ ਸੋਜ ਆ ਗਈ ਹੈ। ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦਾ, ਜ਼ਰੂਰੀ ਤਾਂ ਨਹੀਂ ਵੀ ਇਸ ਤਰ੍ਹਾਂ ਹੋਵੇ, ਬੈਕਟੀਰੀਅਲ ਇਨਫੈਕਸ਼ਨ ਜਿਵੇਂ ਮਨਜਾਈਟਿਸ ਜਿਹਨੂੰ ਅਸੀਂ ਕਹਿੰਦੇ ਹਾਂ ਇਸ ਤਰ੍ਹਾਂ ਵੀ ਹੋ ਸਕਦੀ ਹੈ, ਔਰ ਟਿਊਬਰਕਲੋਸਿਸ ਵਾਲੀ ਕੰਡੀਸ਼ਨ ਵੀ ਇਸ ਤਰ੍ਹਾਂ ਦੀ ਹੋ ਸਕਦੀ ਹੈ, ਪਰ ਉਹਨਾਂ ਦੇ ਵਿੱਚ ਹਿਸਟਰੀ ਹੁੰਦੀ ਹੈ।
4: ਹਾਂਜੀ,
0: ਡਾਕਟਰ ਸਾਹਿਬ ਜਾਰੀ ਰੱਖੋ।
2: ਕਿ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਜਾਂ ਕਿਸੇ ਹੋਰ ਨਾਲ?
0: ਇੱਧਰ ਹੋਰ ਸੀ
2: ਉਹ, ਮੈਨੂੰ ਕੋਈ ਤੁਹਾਡੀ ਆਵਾਜ਼ ਇਹਦੇ ਵਿੱਚ ਆ ਰਹੀ ਹੈ ਨਾ?
0: ਹਾਂਜੀ
2: ਹਾਂਜੀ। ਖੈਰ ਹੁਣ ਕੁਝ ਐਸੀਆਂ ਗੱਲਾਂ ਜਿਹੜੀਆਂ ਕਿ ਇਹ ਹੋ ਗਈਆਂ ਸਾਇੰਸ, ਸਿਮਟਮਸ ਜਿਹੜੇ ਸਾਡੇ ਸਾਹਮਣੇ ਆਉਣਗੇ ਉਸ ਵੇਲੇ, ਜਿਹੜੇ ਸਾਇੰਸ ਹੁੰਦੇ ਨੇ ਜਿਹੜੇ ਤੁਹਾਨੂੰ ਬੋਲ ਕੇ ਉਹ ਨਹੀਂ ਦੱਸਦਾ। ਸਾਇੰਸ ਸਿਮਟਮਸ ਉਹ ਨੇ ਜਿਹੜੇ ਤੁਹਾਨੂੰ ਕਹੇਗਾ ਵੀ ਮੈਨੂੰ ਐਂ ਹੁੰਦਾ, ਮੈਨੂੰ ਐਂ ਹੁੰਦਾ। ਉਹਦੇ ਵਿੱਚ ਪਹਿਲੀ ਗੱਲ ਹੈ ਹੈਡੇਕ, ਜਦੋਂ ਵੀ ਸਿਰ ਦੇ ਵਿੱਚ ਚਾਹੇ ਸੱਟ ਲੱਗੀ ਹੈ, ਚਾਹੇ ਕੋਈ ਨਾੜੀ ਫਟ ਗਈ ਹੈ, ਚਾਹੇ ਕੋਈ ਸੋਜ ਹੋ ਗਈ ਹੈ, ਚਾਹੇ ਕੋਈ ਬੈਕਟੀਰੀਅਲ ਇਨਫੈਕਸ਼ਨ ਹੋ ਗਿਆ, ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਈ ਹੈ, ਤੇ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੇ ਸਿਮਟਮਸ ਦੇ ਤੌਰ ਤੇ ਆਏਗੀ ਉਹ ਹੈਗੀ ਹੈ ਸਿਰ ਦਰਦ। ਸਿਰ ਦਰਦ ਵਾਇਲੈਂਟ ਹੋਣਾ, ਜਿਹਨੂੰ ਉਹ ਆਮ ਤੌਰ ਤੇ ਸੰਭਾਲ ਨਹੀਂ ਸਕਦਾ, ਤੇ ਉਹਦੀਆਂ ਦੋ ਨਿਸ਼ਾਨੀਆਂ ਹੁੰਦੀਆਂ ਨੇ। ਇੱਕ ਤਾਂ ਰੋਲਿੰਗ ਆਫ ਹੈਡ, ਕਿਉਂਕਿ ਉਹ ਇਰੀਟੇਟਡ ਹੈ, ਰੋਲਿੰਗ ਆਫ ਹੈਡ, ਆਪਣੇ ਪਿੱਲੋ ਦੇ ਉੱਪਰ ਸਿਰ ਨੂੰ ਰੋਲ ਕਰ ਰਿਹਾ ਹੈ ਵਾਰ ਵਾਰ, ਇਧਰੋ ਉਧਰ ਇਧਰੋ, ਵੀ ਕਿਸੇ ਤਰ੍ਹਾਂ ਮੈਨੂੰ ਆਰਾਮ ਮਰੇ। ਤੇ ਜਿਵੇਂ ਆਮ ਤੌਰ ਤੇ ਭੂਤ ਪ੍ਰੇਤ ਕਰਦੇ ਨੇ ਨਾ ਲੋਕ, ਪਰ ਮੰਜੇ ਤੇ ਪਿਆ ਹੈਗਾ, ਮੰਜੇ ਤੇ ਪਿਆ ਹੈ ਤੇ ਸਰਾਣੇ ਦੇ ਵਿੱਚ ਹੀ ਆਪਣਾ ਜਾਂ ਪਿੱਲੋ ਦੇ ਉੱਪਰ ਸਿਰ ਜਿਹੜਾ ਇਧਰੋ ਉਧਰ ਇਧਰੋ ਉਧਰ ਮਾਰ ਰਿਹਾ ਹੈਗਾ, ਤੇ ਦੂਜੇ ਨੂੰ ਲੱਗਦਾ ਕਿਤੇ ਸਿਰ ਨੂੰ ਫਿਰ ਸੱਟ ਨਾ ਲਾ ਲਵੇ, ਕਿਤੇ ਪਾਵੇ ਨਾਲ ਵੱਜ ਕੇ, ਤੇ ਵਾਰ ਵਾਰ ਸਿਰ ਐ ਫੇਰੀ ਜਾਂਦਾ ਹੈਗਾ। ਅਗਲੀ ਗੱਲ ਨੋਸੀਆ ਵੋਮਿਟਿੰਗ ਵਾਲੀ, ਜਿਹੜੀ ਮੈਂ ਆਮ ਤੌਰ ਤੇ ਤੁਹਾਨੂੰ ਪਹਿਲਾਂ ਵੀ ਦੱਸੀ ਹੈਗੀ ਹੈ, ਸਾਇਨ ਦੇ ਵਿੱਚ ਵੀ ਸਿਮਟਮਸ ਦੇ ਵਿੱਚ ਵੀ ਆ ਗਈ ਨੋਸੀਆ ਵੋਮਿਟਿੰਗ। ਔਰ ਉਸ ਤੋਂ ਬਾਅਦ ਜਨਰਲ ਤੌਰ ਤੇ ਅਗਰ ਸਿਮਟਮਸ ਇੰਨੇ ਸੀਵੀਅਰ ਨਹੀਂ ਹੈਗੇ ਪਰ ਘੱਟ ਸਿਮਟਮਸ ਹੈਗੇ ਨੇ, ਉਸ ਹਾਲਾਤ ਦੇ ਵਿੱਚ ਫਟੀਗ, ਥਕਾਵਟ, ਕੰਮ ਕਰਨ ਨੂੰ ਮਨ ਨਹੀਂ ਕਰਦਾ, ਬੋਲਣ ਨੂੰ ਮਨ ਨਹੀਂ ਕਰਦਾ, ਖਾਣ ਨੂੰ ਮਨ ਨਹੀਂ ਕਰਦਾ, ਅੱਖਾਂ ਖੋਲਣ ਨੂੰ ਮਨ ਨਹੀਂ ਕਰਦਾ, ਹੱਥ ਹਿਲਾਉਣ ਨੂੰ ਮਨ ਨਹੀਂ ਕਰਦਾ, ਔਰ ਇਸ ਤਰ੍ਹਾਂ ਦੀ ਫਟੀਗ ਉਹਦੇ ਸਰੀਰ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ, ਡਰਾਉਜ਼ੀਨੈਸ ਹੁੰਦੀ ਹੈ, ਸਪੀਚ ਦੀ ਗੱਲ ਆਪਾਂ ਪਹਿਲਾਂ ਕਰ ਹੀ ਚੁੱਕੇ ਹਾਂ, ਔਰ ਡਿਜ਼ੀਨੈਸ, ਚੱਕਰ ਆਉਣੇ, ਜੇ ਉਹ ਖੜਾ ਵੀ ਹੁੰਦਾ ਤਾਂ ਵੀ। ਪਰ ਕਈਆਂ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਜਦੋਂ ਉਹ ਮੰਜੇ ਤੇ ਪਿਆ ਹੋਇਆ ਨਾ, ਉਸ ਵੇਲੇ ਵੀ ਉਹਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਕਰਕੇ ਦੀਆਂ ਇਹ ਜਿਹੜੀਆਂ ਨਿਸ਼ਾਨੀਆਂ ਹਨ ਇਹ ਸਾਨੂੰ ਬਾਹਰੋਂ ਦਿਖਾਈ ਦੇਣਗੀਆਂ। ਉਸ ਤੋਂ ਬਾਅਦ ਪੈਰਾਲਾਈਸਿਸ, ਵੈਸੇ ਤਾਂ ਪੈਰਾਲਾਈਸਿਸ ਉਹ ਹੀ ਹੈ ਜਦੋਂ ਚੀਜ਼ਾਂ ਨੇ ਕੰਮ ਨਹੀਂ ਕਰਨਾ, ਉਹਦਾ ਮਤਲਬ ਤਾਂ ਪੈਰਾਲਾਈਸਿਸ ਹੀ ਹੈ, ਪਰ ਫਿਰ ਵੀ ਇੰਡੀਵਿਜੁਅਲ ਤੌਰ ਤੇ ਡਾਕਟਰ ਲੋਕ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਅਗਰ ਉਹ ਕੌਨਸ਼ੀਅਸ ਹੋਵੇ ਜਾਂ ਸੈਮੀ ਕੌਨਸ਼ੀਅਸ ਹੋਵੇ, ਤੁਹਾਨੂੰ ਤੋੜ ਕੇ ਵੇਖਣ ਦੀ ਕੋਸ਼ਿਸ਼ ਕਰਦੇ ਨੇ, ਤੇ ਉਹ ਇਹ ਸਮਝਦੇ ਨੇ ਵੀ ਪੈਰਾਂ ਨੂੰ ਤਾਂ ਪੈਰਾਲਾਈਸਿਸ ਆ, ਪੈਰ ਤੇ ਕੰਟਰੋਲ ਨਹੀਂ ਕਰ ਰਹੇ, ਭਾਰ ਨਹੀਂ ਚੁੱਕ ਰਹੇ, ਤੁਰ ਨਹੀਂ ਸਕਦਾ ਹੈਗਾ। ਪਰ ਇਹਦੇ ਤੋਂ ਇਲਾਵਾ ਫੇਸ਼ੀਅਲ ਪੈਰਾਲਾਈਸਿਸ, ਕਈਆਂ ਦਾ ਤੁਸੀਂ ਵੇਖੋ, ਇੱਕ ਬਿਮਾਰੀ ਦਾ ਨਾਂ ਹੈਗਾ, ਉਹਨੂੰ ਕਹਿੰਦੇ ਅਸੀਂ ਬੈਲਸ ਪੈਲਸੀ, ਡਾਕਟਰ ਦੇ ਨਾਂ ਤੇ ਰੱਖਿਆ ਗਿਆ ਸੀ, ਡਾਕਟਰ ਸੀ ਇੱਕ ਬੈਲ ਜਿਹਨੇ ਸਭ ਤੋਂ ਪਹਿਲਾਂ ਵੇਖਿਆ ਫੇਸ਼ੀਅਲ ਨਰਵ, ਜਿਹੜੀ ਨਾ ਟ੍ਰਾਈਜੈਮੀਨਲ ਨਰਵ ਹੈ ਜਿਹੜੀ ਫੇਸ ਨੂੰ ਵੀ ਸਪਲਾਈ ਕਰਦੀ, ਜਿਹੜੀ ਬ੍ਰੇਨ ਚੋਂ ਨਿਕਲਦੀ ਹੈਗੀ ਹੈ, ਔਰ ਆਮ ਤੌਰ ਤੇ ਬਹੁਤਾ ਤੌਰ ਤੇ ਸਰਦੀਆਂ ਦੇ ਵਿੱਚ ਅੰਦਰ ਹੀਟ ਲੱਗੀ ਹੁੰਦੀ ਹੈ, ਔਰ ਉਸ ਲੱਗੀ ਹੀਟ ਦੇ ਵਿੱਚ ਇਕਦਮ ਸਾਨੂੰ ਬਾਹਰ ਕਿਸੇ ਨੇ ਆਵਾਜ਼ ਮਾਰੀ, ਅਸੀਂ ਉਸੇ ਤਰ੍ਹਾਂ ਕੰਬਲ ਚੋਂ ਨਿਕਲੇ ਤੇ ਬਾਹਰ ਕਰੇ ਜਾਂਦੇ ਹਾਂ, ਬਾਹਰ ਠੰਡੀ ਹਵਾ ਦਾ ਐਕਸਪੋਜ਼ਰ ਲੱਗਿਆ, ਤੇ ਬਹੁਤ ਸਾਰੇ ਲੋਕਾਂ ਨੂੰ ਇਹ ਬੈਲਸ ਪੈਲਸੀ ਹੋ ਜਾਂਦੀ ਹੈ, ਕਿਸੇ ਇੱਕ ਸਾਈਡ ਦੇ ਮਸਲ ਫੇਸ ਦੇ ਜਿਹੜੇ ਨੇ ਉਹ ਪੈਰਾਲਾਈਸਿਸ ਹੋ ਜਾਂਦੇ, ਔਰ ਮੂੰਹ ਵਿੰਗਾ ਹੋ ਜਾਂਦਾ ਆ, ਇੱਕ ਪਾਸੇ ਉਹਦੀਆਂ ਲਾਲਾਂ ਜਿਹੜੀਆਂ ਨੇ ਅਨਕੰਟਰੋਲਡ ਵਗਣ ਲੱਗ ਜਾਂਦੀਆਂ ਨੇ, ਲਾਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਦਰਦ ਨਹੀਂ ਹੁੰਦੀ ਪੈਰਾਲਾਈਸਿਸ ਦੇ ਵਿੱਚ, ਦਰਦ ਨਹੀਂ ਹੁੰਦੀ। ਇਹ ਇਸ ਟਾਈਪ ਦੀ ਕੰਡੀਸ਼ਨ ਚਿਹਰੇ ਦੀ ਫੇਸ ਦੀ ਆਮ ਤੌਰ ਤੇ ਇਸ ਹਾਲਾਤ ਵਿੱਚ ਵੀ ਹੋ ਸਕਦੀ ਆ ਕਿ ਬ੍ਰੇਨ ਦੇ ਵਿੱਚ ਕੁਝ ਵਾਪਰਿਆ, ਪਰ ਇਹ ਵੀ ਤਾਂ ਬ੍ਰੇਨ ਦੇ ਵਿੱਚ ਹੀ ਹੈ ਨਾ, ਜਿਹੜਾ ਬੈਲਸ ਪੈਲਸੀ ਹੈ ਇਹ ਵੀ ਤਾਂ ਨਰਵ ਸਿਮਟਮ ਦੇ ਨਾਲ ਹੀ ਰਿਲੇਟਡ ਹੈ, ਤੇ ਨਰਵ ਬ੍ਰੇਨ ਚੋਂ ਨਿਕਲਦੀਆਂ ਹੈਗੀਆਂ ਨੇ, ਪਰ ਇਹ ਇੱਕ ਰਿਲੇਟਡ ਕਿਹਦੇ ਨਾਲ ਗੱਲ ਹੈਗੀ ਹੈ? ਆਮ ਤੌਰ ਤੇ ਸੀਜ਼ਨ ਦੇ ਨਾਲ ਰਿਲੇਟਡ ਗੱਲ ਹੈਗੀ ਹੈ, ਔਰ ਉਸ ਸੀਜ਼ਨ ਦੇ ਵਿੱਚ ਜਦੋਂ ਇਮੀਜੀਏਟ ਚੇਂਜ ਆਫ ਟੈਂਪਰੇਚਰ ਹੁੰਦਾ ਹੈ, ਇਮੀਜੀਏਟ ਚੇਂਜ ਆਫ ਟੈਂਪਰੇਚਰ ਹੋਵੇ ਔਰ ਉਹਦਾ ਐਕਸਪੋਜ਼ਰ ਤੁਹਾਡੇ ਕਿਸੇ ਅੰਗ ਤੇ ਖਾਸ ਤੌਰ ਤੇ ਚਿਹਰੇ ਤੇ ਪੈਂਦਾ ਆ, ਤੇ ਉਹ ਜਿਹੜੇ ਲੋਕਲ ਮਸਲ ਜਿਹੜੇ ਨੇ ਉਹ ਪੈਰਾਲਾਈਜ਼ ਹੋ ਜਾਂਦੇ ਨੇ, ਮੂੰਹ ਵਿੰਗਾ ਹੋ ਜਾਂਦਾ ਆ, ਇੱਕ ਪਾਸੋਂ ਲਾਲਾਂ ਵਗਣੀਆਂ ਸ਼ੁਰੂ ਹੋ ਜਾਂਦੀਆਂ, ਜਿਹੜੇ ਪਾਸੇ ਪੈਰਾਲਾਈਸਿਸ ਹੋ ਗਿਆ ਹੈਗਾ ਆ ਉਸ ਪਾਸੇ ਦੀ ਅੱਖ ਵੀ ਟੇਢੀ ਹੋ ਜਾਂਦੀ ਹੈ, ਔਰ ਡਰੂਲਿੰਗ ਹੋਣੀ ਸ਼ੁਰੂ ਹੋ ਗਈ। ਇਹ ਸਾਰੇ ਸਾਈਨ ਸਿਮਟਮ ਜਿਹੜੇ ਨੇ ਆਮ ਤੌਰ ਤੇ ਬ੍ਰੇਨ ਦੇ ਕਿਸੇ ਹੋਰ ਨੁਕਸਾਂ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਨੇ, ਔਰ ਸਮੈਲ ਦੀ ਗੱਲ ਆਪਾਂ ਕਰੀ ਹੀ ਹੈਗੀ ਹੈ, ਸਮੈਲ ਜਾਂ ਟੇਸਟ ਇਹ ਸਾਰੇ ਕੁਝ ਖਤਮ ਹੋ ਜਾਂਦੇ ਨੇ। ਬਾਕੀ ਐਜ਼ ਏ ਹੋਲ ਚਿਹਰਾ, ਐਜ਼ ਏ ਹੋਲ ਚਿਹਰੇ ਦੇ ਉੱਪਰ ਐ ਲੱਗਦਾ ਪਫੀਨੈਸ, ਜਿਵੇਂ ਸਵੈਲਿੰਗ ਆ ਗਈ ਹੋਵੇ, ਔਰ ਇਸ ਟਾਈਪ ਦੀ ਸਵੈਲਿੰਗ ਹੁੰਦੀ ਹੈ, ਇਹਨੂੰ ਕਹਿੰਦੇ ਨੇ ਪਿਟਿੰਗ ਓਨ ਪ੍ਰੈਸ਼ਰ, ਸਵੈਲਿੰਗ ਹੋ ਗਈ, ਚਿਹਰਾ ਮੋਟਾ ਹੋ ਗਿਆ, ਹਾਲਾਂਕਿ ਇਹੋ ਜਿਹਾ ਚਿਹਰੇ ਦਾ ਬੰਦੇ ਦਾ ਹੈ ਨੀ, ਸੁੱਕਿਆ ਸਿਰਿਆ ਸੀਗਾ। ਜਿਹੜਾ ਮੋਟਾ ਹੋ ਗਿਆ ਕਿਉਂਕਿ ਬ੍ਰੇਨ ਦੇ ਵਿੱਚ ਅੰਦਰ ਕਿਸੇ ਨੇ ਥਾਂ ਤੇ ਬਲੀਡਿੰਗ ਹੋ ਰਹੀ ਹੈ ਜਾਂ ਅੰਦਰ ਥਾਂ ਤੇ ਐਕਸਟਰਾ ਫਲੂਇਡ ਆ ਗਿਆ ਹੈਗਾ ਜਿਹਨੇ ਬਾਕੀ ਨਰਵਸ ਨੂੰ ਪ੍ਰੈਸ ਕਰ ਦਿੱਤਾ, ਉਹਦੇ ਨਾਲ ਆ ਚਿਹਰਾ ਜਿਹੜਾ ਆ ਉਹ ਸੁੱਜ ਗਿਆ ਆ। ਤੇ ਇਸ ਸੋਜ ਨੂੰ ਅਸੀਂ ਕਹਿੰਦੇ ਹਾਂ ਪਿਕਿੰਗ ਓਨ ਪ੍ਰੈਸ਼ਰ। ਅੱਜ ਦੀ ਗੰਨਾ ਦਾ ਉੱਚਾ ਉਭਰਿਆ ਹੋਇਆ ਹਿੱਸਾ ਹੈ ਨਾ, ਇਹਨੂੰ ਅਸੀਂ ਕਹਿੰਦੇ ਹਾਂ ਜਾਈਗੋਮੈਟਿਕ ਪ੍ਰੋਸੈਸ। ਹੱਡੀ ਦੀ ਇਹ ਜਿਹੜਾ ਪ੍ਰੋਸੈਸ, ਪ੍ਰੋਸੈਸ ਦਾ ਮਤਲਬ ਟਿੱਬਾ ਸਮਝ ਲਓ, ਉੱਪਰ ਨੂੰ ਉਭਰਿਆ ਥਾਂ ਸਮਝ ਲਓ। ਇਹਦੇ ਉੱਪਰ ਅਗਰ ਤੁਸੀਂ ਅੰਗੂਠੇ ਨਾਲ ਦਬਾ ਕੇ ਵੇਖੋ ਤੇ ਆਮ ਤੌਰ ਤੇ ਅਸੀਂ ਆਪਣੇ ਆਪ ਨੂੰ ਦਬਾਉਣੇ ਤੇ ਉਸੇ ਚਮੜੀ ਨਾਰਮਲ ਆ ਜਾਂਦੀ। ਜਦੋਂ ਅੰਗੂਠੇ ਦਾ ਪ੍ਰੈਸ਼ਰ ਛੱਡਦੇ ਹਾਂ ਚਮੜੀ ਨਾਰਮਲ ਆ ਜਾਂਦੀ ਹੈ। ਪਰ ਜੇ ਬੰਦੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ, ਜੇ ਬੰਦੇ ਨੂੰ ਅਡੀਮਾ ਹੋਵੇ, ਜੇ ਬੰਦੇ ਦੀ ਕਿਡਨੀ ਖਰਾਬ ਹੋ ਗਈ ਤੇ ਤਾਂ ਕਰਕੇ ਸੋਜ ਹੋਵੇ, ਜੇ ਬੰਦੇ ਦੇ ਹਾਰਟ ਵਿਚ ਨੁਕਸ ਹੈਗਾ ਤਾਂ ਕਰਕੇ ਸੋਜ ਹੋ ਗਈ ਹੋਵੇ, ਭਾਵੇਂ ਪੈਰਾਂ ਤੇ ਹੋ ਗਈ ਹੈ ਤੇ ਭਾਵੇਂ ਮੂੰਹ ਤੇ ਹੋ ਗਈ ਹੈ, ਇਸ ਪ੍ਰੈਸ਼ਰ ਅੰਗੂਠੇ ਦੇ ਪ੍ਰੈਸ਼ਰ ਨਾਲ ਜਾਂ ਉਂਗਲੀ ਦੇ ਪ੍ਰੈਸ਼ਰ ਨਾਲ ਦਬਾਓਗੇ ਤੇ ਉਹ ਜਿਹੜਾ ਟੋਇਆ ਜਿਹਾ ਬਣ ਜਾਂਦਾ ਹੈ ਨਾ, ਉਹ ਟੋਇਆ ਜਿਹਾ ਉਸੇ ਤਰ੍ਹਾਂ ਹੀ ਬਣਿਆ ਰਹਿ ਜਾਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਪਿਕਿੰਗ ਓਨ ਪ੍ਰੈਸ਼ਰ। ਇਸ ਗੱਲ ਦਾ ਸਾਈਨ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਭਾਈ ਇਹ ਬ੍ਰੇਨ ਦੇ ਵਿੱਚ ਕੁਝ ਨਾ ਕੁਝ ਨੁਕਸ ਆ ਗਿਆ ਹੈ। ਹੁਣ ਲੇਟਰ ਓਨ ਸਾਈਨ ਕੀ ਆ ਸਕਦੇ, ਇਹ ਟ੍ਰੀਟਮੈਂਟ ਤੁਸੀਂ ਕਰ ਰਹੇ ਹੋ, ਬੰਦਾ ਤੁਸੀਂ ਹਸਪਤਾਲ ਚ ਦਾਖਲ ਕਰ ਦਿੱਤਾ, ਉਹਦਾ ਸਾਰਾ ਕੁਝ ਕਰ ਰਹੇ ਨੇ, ਲੇਟਰ ਓਨ ਕੀ ਹੈ? ਐਂਗਜ਼ਾਇਟੀ, ਡਿਪਰੈਸ਼ਨ, ਮੂਡ ਸਵਿੰਗਸ, ਗੁੱਸਾ, ਅਨਿੰਦਰਾ, ਇਹ ਇੱਕ ਮੋਟੀਆਂ ਮੋਟੀਆਂ ਗੱਲਾਂ ਨੇ ਜਿਹੜੀਆਂ ਆਮ ਤੌਰ ਤੇ ਉਸ ਬੰਦੇ ਦੇ ਵਿੱਚ ਬਾਅਦ ਵਿੱਚ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ ਜਿਹਦੇ ਬ੍ਰੇਨ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸ ਪੈ ਗਿਆ ਹੈਗਾ ਆ। ਔਰ ਉਸ ਨੁਕਸ ਤੋਂ ਬਾਅਦ ਜੋ ਤੁਸੀਂ ਡਾਕਟਰ ਨੇ ਪ੍ਰਬੰਧ ਕਰ ਦਿੱਤਾ, ਜੋ ਕੁਝ ਹਸਪਤਾਲਾਂ ਦੇ ਵਿੱਚ ਹੋ ਗਿਆ, ਇੱਕ ਗੱਲ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਭਈ, ਐਲੋਪੈਥਿਕ ਸਟਾਈਲ ਬਹੁਤ ਸਾਰੇ ਮੇਰੇ ਵੀਰ ਡਾਕਟਰ ਨਰਸਾਂ ਇਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਈਆਂ ਦੇ ਮੈਨੂੰ ਫੋਨ ਵੀ ਇਸ ਤਰ੍ਹਾਂ ਆਉਂਦੇ ਨੇ ਵੀ ਕਈ ਇੱਕ ਯਾਦ ਦਿਹਾਨੀ ਦੀਆਂ ਗੱਲਾਂ, ਯਾਦ ਦਿਹਾਨੀ ਆ ਜਾਂਦੀ, ਇੱਕ ਚੀਜ਼ ਨੂੰ ਦੁਹਰਾਈ ਹੋ ਜਾਂਦੀ, ਸਾਨੂੰ ਪਤਾ ਲੱਗ ਜਾਂਦਾ ਇਸ ਗੱਲ ਦਾ ਕਿ ਆਹ ਗੱਲ ਇਸ ਤਰ੍ਹਾਂ ਹੀ ਹੋ ਸਕਦੀ ਹੈ। ਸੋ ਜਿਹੜੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਮ ਤੌਰ ਤੇ ਸਰੀਰ ਦੇ ਵਿੱਚ ਪੈਦਾ ਹੁੰਦੀਆਂ ਨੇ, ਇਹ ਬਹੁਤਾ ਕਰਕੇ ਇਹਦੇ ਸੈਕੰਡਰੀ ਇਫੈਕਟ ਹਨ। ਕੁਝ ਵੀ ਹੋ ਗਿਆ ਹੋਣ ਤੋਂ ਬਾਅਦ, ਜਦੋਂ ਅਸੀਂ ਬਾਅਦ ਵਿੱਚ ਡਾਕਟਰਾਂ ਨੇ ਉਸਨੂੰ ਰਿਲੀਜ਼ ਕਰ ਦਿੱਤਾ, ਘਰ ਆ ਗਿਆ, ਪਤਾ ਵੀ ਉਹ ਸੱਟ ਲੱਗੀ ਸੀ ਜਾਂ ਉਹ ਹੈਮਰੇਜ ਹੋਇਆ ਸੀ ਜਾਂ ਇਹਦਾ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ ਸੀ, ਉਸ ਤੋਂ ਬਾਅਦ ਇਹਨੂੰ ਸਟ੍ਰੋਕ ਹੋ ਗਿਆ, ਫਿਰ ਅਸੀਂ ਇਹਨੂੰ ਹਸਪਤਾਲ ਚ ਲੈ ਗਏ, ਫਿਰ ਅਸੀਂ ਹਸਪਤਾਲ ਚ ਲੈ ਕੇ ਡਾਕਟਰ ਨੇ ਇਲਾਜ ਕੀਤਾ, ਹੁਣ ਡਾਕਟਰ ਨੇ ਕਹਿ ਦਿੱਤਾ ਚੰਗਾ ਭਾਈ ਇਹਨੂੰ ਘਰੇ ਲੈ ਜਾਓ, ਅਸੀਂ ਉਸਨੂੰ ਘਰੇ ਲੈ ਕੇ ਆ ਗਏ ਤੇ ਜਦੋਂ ਅਸੀਂ ਵੇਖਿਆ ਭਾਈ ਇਹ ਹਮੇਸ਼ਾ ਡਿਪਰੈਸ ਰਹਿੰਦਾ, ਅੱਗੇ ਵਰਗੀ ਉਹਦੀ ਚਹਿਲ ਪਹਿਲ ਚਿਹਰੇ ਤੇ ਨਹੀਂ ਰਹੇਗੀ, ਅੱਗੇ ਵਰਗੀ ਸਾਰੀ ਗੱਲ ਉਹਦੀ ਨਹੀਂ ਰਹੇਗੀ। ਔਰ ਉਸ ਤੋਂ ਬਾਅਦ ਮੂਡ ਸਵਿੰਗ ਇੱਕੇ ਦਿਨ ਚਿੜਚਿੜਾ ਹੋ ਜਾਂਦਾ, ਗੁੱਸੇ ਵੱਲ ਦੂਸਰੇ ਪਾਸੇ ਹੋ ਜਾਂਦਾ ਹੈਗਾ, ਗੁੱਸਾ ਜ਼ਿਆਦਾ ਹੋ ਗਿਆ ਆਮ ਨਾਲੋਂ, ਚਿੜਚਿੜਾ ਸੁਭਾਅ ਆਮ ਨਾਲੋਂ ਜ਼ਿਆਦਾ ਹੋ ਗਿਆ। ਦੂਸਰੀ ਗੱਲ, ਇਹ ਸੌਂਦਾ ਨਹੀਂ ਗਾ, ਨਾ ਇਹ ਆਪ ਸੌਂਦਾ ਆ ਤੇ ਨਾ ਇਹ ਦੂਜਿਆਂ ਨੂੰ ਸੌਣ ਦਿੰਦਾ, ਕਿਉਂਕਿ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇੱਕ ਕਰਾਈ, ਮੈਨਿੰਜਸ ਕਰਾਈ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕਰਾਈ ਉਹ ਲਗਾਤਾਰ ਉਹਦੇ ਹੁੰਦੀ ਰਹਿੰਦੀ ਹੈ, ਭਾਵੇਂ ਉਹ ਠੀਕ ਹੋ ਕੇ ਆ ਗਿਆ ਹਸਪਤਾਲ ਦੇ ਵਿੱਚੋਂ, ਭਾਈ ਡਾਕਟਰ ਨੇ ਕਹਿਤਾ ਚਲੋ ਭਾਈ ਠੀਕ ਹੁਣ ਲੈ ਜਾਓ ਤੇ ਆ ਦਵਾਈਆਂ ਨੇ ਜਿਹੜੀਆਂ ਬਲੱਡ ਥਿਨਰ ਤੇ ਇਹ ਉਹ ਤੇ ਜੋ ਵੀ ਕੁਛ ਉਹਨਾਂ ਦੇਣਾ ਹੁੰਦਾ। ਮੈਂ ਦੱਸਣ ਲੱਗਿਆ ਸੀ ਤੁਹਾਨੂੰ ਗੱਲ ਬਈ, ਮੇਰੇ ਇਸ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੇ ਐਸੇ ਕੇਸਿਸ ਆਏ ਨੇ ਜਦੋਂ ਸੱਟ ਚੋਟ ਲੱਗਦੀ ਹੈ ਐਲੋਪੈਥਿਕ ਸਟਾਈਲ ਦੇ ਵਿੱਚ, ਇਹ ਫਾਈਨਲਾਈਜ਼ ਕਰਨ ਵਿੱਚ ਬੜਾ ਸਮਾਂ ਲੱਗ ਜਾਂਦਾ ਆ, ਭਈ ਯਾਰ ਬਲੱਡ ਕਲੋਟਿੰਗ ਦਵਾਈ ਜਿਹਨੂੰ ਕਹੀ ਗਈ ਹੈ ਕਿ ਬਲੀਡਿੰਗ ਹੋਣ ਵਾਸਤੇ ਦਵਾਈ ਦੇਣੀ ਚਾਹੀਦੀ ਹੈ, ਇਹ ਬਲੱਡ ਕਿਸੇ ਥਾਂ ਤੇ ਜੰਮ ਗਿਆ ਹੈ, ਕਿਸੇ ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ ਹੈ ਤਾਂ ਇਹ ਸਿਮਟਮ ਹੋ ਰਹੇ ਨੇ, ਜਾਂ ਬਲੀਡਿੰਗ ਹੋ ਰਹੀ ਹੈ ਵੀ ਅਸੀਂ ਇਸ ਬਲੀਡਿੰਗ ਨੂੰ ਕੰਟਰੋਲ ਕਰਨਾ ਆ ਕਿ ਅਸੀਂ ਬਲੀਡਿੰਗ ਹੋਣ ਦੇਣੀ ਹੈ, ਉਹ ਫਾਈਨਲਾਈਜ਼ ਨਹੀਂ ਕਰ ਸਕਦੇ। ਪਰ ਹੋਮਿਓਪੈਥਿਕ ਮੈਡੀਸਨ ਦੇ ਵਿੱਚ ਮੇਰੇ ਆਪਣੇ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਹੈਗੀਆਂ ਨੇ, 3-4 ਕੇਸਿਸ ਐਸੇ ਨੇ। ਮੈਂ ਚੰਡੀਗੜ੍ਹ ਹੁੰਦਾ ਸੀਗਾ, ਮੇਰੇ ਇੱਕ ਰੈਲੇਟਿਵ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਉਹ ਬਿਜਲੀ ਬੋਰਡ ਦੇ ਵਿੱਚ ਸੀਗੇ ਔਰ ਅਲਟੀਮੇਟ ਉਹ ਕਿਤੇ ਟਰੱਕ ਦੇ ਉੱਪਰੋਂ ਵੀ ਡਿੱਗਿਆ, ਸਿਰ ਭਰਨੇ ਔਰ ਸੱਟ ਲੱਗ ਗਈ, ਬੇਹੋਸ਼ ਹੋ ਗਿਆ, ਉੱਥੇ ਲੈ ਗਏ ਉਹਨਾਂ ਨੇ, ਮੈਨੂੰ ਵੀ ਰੈਲੇਟਿਵ ਤੌਰ ਤੇ ਮੈਨੂੰ ਵੀ ਕਾਲ ਕੀਤਾ, ਮੇਰੀ ਭੂਆ ਦਾ ਲੜਕਾ ਸੀਗਾ, ਮੈਂ ਉੱਥੇ ਗਿਆ, ਜਦੋਂ ਮੈਂ ਰਾਤ ਗਿਆ ਤੇ ਉਹਨੇ ਮੈਨੂੰ ਉਸ ਵੇਲੇ ਨਹੀਂ ਪਛਾਣਿਆ। ਅਲਟੀਮੇਟ ਮੈਂ ਜੋ ਆਪਣੀ ਦਵਾਈ ਨਾਲ ਲੈ ਕੇ ਗਿਆ ਸੀ ਮੈਂ ਉਸਨੂੰ ਦੇਣੀ ਸ਼ੁਰੂ ਕੀਤੀ ਸਵੇਰ ਤੱਕ, ਜਦੋਂ ਉਹ ਕਹਿੰਦੇ ਸੀ ਵੀ ਸਾਡੇ ਕੋਲੇ ਤਾਂ ਕੋਈ ਟ੍ਰੀਟਮੈਂਟ ਨਹੀਂ ਤੇ ਅਸੀਂ ਕੀ ਕਰੀਏ ਇਸਨੂੰ, ਹਾਂਜੀ ਵਾਲੇ ਸਿਮਟਮ ਤੇ ਹੋਰ ਸਾਰੇ ਸਿਮਟਮ ਉਹਦੇ ਉਸੇ ਤਰ੍ਹਾਂ ਸੀਗੇ। ਔਰ ਸਵੇਰ ਤੱਕ ਉਸਨੇ ਮੈਨੂੰ ਪਛਾਣ ਲਿਆ ਕਿ ਵੀਰ ਜੀ ਤੁਸੀਂ ਆਏ ਹੋ ਹਾਂਜੀ ਸੋ ਇਹਦੀ ਪ੍ਰੋਗਰੈਸ ਹੋ ਗਈ ਔਰ ਉਸ ਤੋਂ ਬਾਅਦ ਉਹ ਠੀਕ ਹੋ ਗਿਆ ਇਸੇ ਤਰ੍ਹਾਂ ਦਾ ਇੱਕ ਨਹੀਂ ਹੈਗਾ ਮੇਰੇ ਕੋਲ ਹੋਰ ਬਹੁਤ ਸਾਰੇ ਕੇਸਿਸ ਨੇ ਜਿਹੜੇ ਇਸ ਤਰ੍ਹਾਂ ਦੇ ਬ੍ਰੇਨ ਦੇ ਹਾਲਾਤਾਂ ਵਿੱਚ ਜਿਹੜੇ ਸਡਨ ਹੋਏ ਚਾਹੇ ਉਹ ਬਲੱਡ ਪ੍ਰੈਸ਼ਰ ਕਰਕੇ ਆਏ ਹੋਣ ਚਾਹੇ ਉਹ ਕਿਸੇ ਸੱਟ ਚੋਟ ਲੱਗਣ ਤੋਂ ਬਾਅਦ ਹੋਏ ਹੋਣ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਅਨਕੌਂਸ਼ਸ ਸਡਨ ਆ ਗਈ ਹੈ ਜਾਂ ਜਿਵੇਂ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਨੇ ਇਸ ਹਾਲਾਤ ਵਿੱਚ ਵੀ ਲੋਕ ਕਈ ਡਿੱਗ ਪੈਂਦੇ ਨੇ ਔਰ ਉਹ ਫਿਰ ਸੱਟ ਲੱਗ ਜਾਂਦੀ ਉਹਨੂੰ ਕਿਹਨੇ ਸੈਕੰਡਰੀ ਜਾਂ ਕੰਪਲੀਕੇਸ਼ਨ ਕਹਿ ਸਕਦੇ ਹਾਂ ਸੈਕੰਡਰੀ ਕੰਪਲੀਕੇਸ਼ਨ ਹੋ ਜਾਂਦੀ ਮਿਰਗੀ ਦਾ ਦੌਰਾ ਤਾਂ ਪੈਂਦਾ ਸੀ ਇਹਨੂੰ ਕਦੇ ਛੇ ਮਹੀਨੇ ਬਾਅਦ ਦੌਰਾ ਪੈ ਜਾਂਦਾ ਸੀ ਕਦੀ ਕਿਤੇ ਪੈ ਜਾਂਦਾ ਸੀਗਾ ਤੇ ਹੁਣ ਦੌਰਾ ਪਿਆ ਤੇ ਸਿਰ ਪਰ ਨੇ ਡਿੱਗ ਗਿਆ ਥੱਲੇ ਪੱਤਰ ਸੀਗਾ ਉਹ ਵੱਜਿਆ ਉਦੋਂ ਬਾਅਦ ਇਹਨੂੰ ਤਕਲੀਫ਼ ਹੋ ਗਈ ਸੋ ਉਹਨਾਂ ਹਾਲਾਤਾਂ ਦੇ ਵਿੱਚ ਵੀ ਇਹ ਸਾਰੇ ਸਿਮਟਮ ਜਿਹੜੇ ਪੈ ਸਕਦੇ ਨੇ ਤੇ ਇਹਨੂੰ ਅਸੀਂ ਕਹਿ ਸਕਦੇ ਹਾਂ ਕੰਪਲੀਕੇਸ਼ਨ ਤੇ ਇਸ ਕੰਪਲੀਕੇਸ਼ਨ ਦੇ ਹਾਲਾਤ ਵਿੱਚ ਕਿਸੇ ਨੂੰ ਨਹੀਂ ਕਿਸੇ ਵੀ ਹਾਲਾਤ ਦੇ ਵਿੱਚ ਇਹ ਗੱਲ ਹੋ ਸਕਦੀ ਹੈ ਹੋਮਿਓਪੈਥਿਕ ਦਵਾਈਆਂ ਇਸ ਸੰਬੰਧ ਦੇ ਵਿੱਚ ਬਹੁਤ ਕਾਮਯਾਬ ਹਨ ਜਿਹੜੀਆਂ ਜੋ ਕੁਦਰਤ ਨੂੰ ਚਾਹੀਦਾ ਹੈਗਾ ਜੋ ਕੁਦਰਤ ਉਸ ਵੇਲੇ ਚਾਹੀਦੀ ਹੈ ਕਿ ਅੰਦਰ ਦੇ ਨਿਜ਼ਾਮ ਦੇ ਵਿੱਚ ਬਲੱਡ ਕਲੋਟ ਹੋਣਾ ਚਾਹੀਦਾ ਕਿ ਅੰਦਰ ਦੇ ਨਿਜ਼ਾਮ ਚ ਬਲੱਡ ਲੀਕ ਹੋ ਜਾਵੇ ਤਾਂ ਕਿ ਪਿਛਲਾ ਪ੍ਰੈਸ਼ਰ ਘਟ ਜਾਵੇ ਇਹ ਹੋਣਾ ਚਾਹੀਦਾ ਆ ਉਹ ਸਾਰੀਆਂ ਗੱਲਾਂ ਆਟੋਮੈਟਿਕਲੀ ਹੋ ਜਾਂਦੀਆਂ ਨੇ ਔਰ ਬੜੇ ਪ੍ਰੰਪਟ ਤੌਰ ਤੇ ਇਲਾਜ ਹੁੰਦੇ ਨੇ ਈਵਨ ਨਵਜੰਮੇ ਬੱਚੇ ਦੀ ਮੈਂ ਹੁਣੇ ਗੱਲ ਕੀਤੀ ਸੀ ਤੇ ਜਿਹੜੇ ਵੀ ਸੱਜਣ ਸਦਨ ਆ ਗਏ ਜਾਂ ਜਿਵੇਂ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਨੇ ਇਸ ਹਾਲਾਤ ਵਿੱਚ ਵੀ ਲੋਕ ਕਈ ਡਿੱਗ ਪੈਂਦੇ ਨੇ ਔਰ ਉਹ ਫਿਰ ਸੱਟ ਲੱਗ ਜਾਂਦੀ ਉਹਨੂੰ ਕਿਹਨੇ ਸੈਕੰਡਰੀ ਜਾਂ ਕੰਪਲੀਕੇਸ਼ਨ ਕਹਿ ਸਕਦੇ ਹਾਂ ਸੈਕੰਡਰੀ ਕੰਪਲੀਕੇਸ਼ਨ ਹੋ ਜਾਂਦੀ ਮਿਰਗੀ ਦਾ ਦੌਰਾ ਤਾਂ ਪੈਂਦਾ ਸੀ ਇਹਨੂੰ ਕਦੇ ਛੇ ਮਹੀਨੇ ਬਾਅਦ ਦੌਰਾ ਪੈ ਜਾਂਦਾ ਸੀ ਕਦੀ ਕਿਤੇ ਪੈ ਜਾਂਦਾ ਸੀਗਾ ਤੇ ਹੁਣ ਦੌਰਾ ਪਿਆ ਤੇ ਸਿਰ ਪਰ ਨੇ ਡਿੱਗ ਗਿਆ ਥੱਲੇ ਪੱਤਰ ਸੀਗਾ ਉਹ ਵੱਜਿਆ ਉਦੋਂ ਬਾਅਦ ਇਹਨੂੰ ਤਕਲੀਫ਼ ਹੋ ਗਈ ਸੋ ਉਹਨਾਂ ਹਾਲਾਤਾਂ ਦੇ ਵਿੱਚ ਵੀ ਇਹ ਸਾਰੇ ਸਿਮਟਮ ਜਿਹੜੇ ਪੈ ਸਕਦੇ ਨੇ ਤੇ ਇਹਨੂੰ ਅਸੀਂ ਕਹਿ ਸਕਦੇ ਹਾਂ ਕੰਪਲੀਕੇਸ਼ਨ ਤੇ ਇਸ ਕੰਪਲੀਕੇਸ਼ਨ ਦੇ ਹਾਲਾਤ ਵਿੱਚ ਕਿਸੇ ਨੂੰ ਨਹੀਂ ਕਿਸੇ ਵੀ ਹਾਲਾਤ ਦੇ ਵਿੱਚ ਇਹ ਗੱਲ ਹੋ ਸਕਦੀ ਹੈ ਹੋਮਿਓਪੈਥਿਕ ਦਵਾਈਆਂ ਇਸ ਸੰਬੰਧ ਦੇ ਵਿੱਚ ਬਹੁਤ ਕਾਮਯਾਬ ਹਨ ਜਿਹੜੀਆਂ ਜੋ ਕੁਦਰਤ ਨੂੰ ਚਾਹੀਦਾ ਹੈਗਾ ਜੋ ਕੁਦਰਤ ਉਸ ਵੇਲੇ ਚਾਹੀਦੀ ਹੈ ਕਿ ਅੰਦਰ ਦੇ ਨਿਜ਼ਾਮ ਦੇ ਵਿੱਚ ਬਲੱਡ ਕਲੋਟ ਹੋਣਾ ਚਾਹੀਦਾ ਕਿ ਅੰਦਰ ਦੇ ਨਿਜ਼ਾਮ ਚ ਬਲੱਡ ਲੀਕ ਹੋ ਜਾਵੇ ਤਾਂ ਕਿ ਪਿਛਲਾ ਪ੍ਰੈਸ਼ਰ ਘਟ ਜਾਵੇ ਇਹ ਹੋਣਾ ਚਾਹੀਦਾ ਆ ਉਹ ਸਾਰੀਆਂ ਗੱਲਾਂ ਆਟੋਮੈਟਿਕਲੀ ਹੋ ਜਾਂਦੀਆਂ ਨੇ ਔਰ ਬੜੇ ਪ੍ਰੰਪਟ ਤੌਰ ਤੇ ਇਲਾਜ ਹੁੰਦੇ ਨੇ ਈਵਨ ਨਵਜੰਮੇ ਬੱਚੇ ਦੀ ਮੈਂ ਹੁਣੇ ਗੱਲ ਕੀਤੀ ਸੀ ਤੇ ਜਿਹੜੇ ਵੀ ਸੱਜਣ ਸੁਣਦੇ ਨੇ ਇਸ ਗੱਲ ਨੂੰ ਧਿਆਨ ਰੱਖਣ ਕਈ ਵਾਰ ਬੱਚੇ ਕਰਾਈ ਨਹੀਂ ਕਰਦੇ

0: ਜੋ ਕੁਦਰਤ ਨੂੰ ਚਾਹੀਦਾ ਹੈਗਾ, ਜੋ ਕੁਦਰਤ ਉਸ ਵੇਲੇ ਚਾਹੀਦੀ ਹੈ ਕਿ ਅੰਦਰ ਦੇ ਨਿਜ਼ਾਮ ਦੇ ਵਿੱਚ ਬਲੱਡ ਕਲੋਟ ਹੋਣਾ ਚਾਹੀਦਾ ਕਿ ਅੰਦਰ ਦੇ ਨਿਜ਼ਾਮ ਚ ਬਲੱਡ ਲੀਕ ਹੋ ਜਾਵੇ ਤਾਂ ਕਿ ਪਿਛਲਾ ਪ੍ਰੈਸ਼ਰ ਘਟ ਜਾਵੇ, ਇਹ ਹੋਣਾ ਚਾਹੀਦਾ ਆ। ਉਹ ਸਾਰੀਆਂ ਗੱਲਾਂ ਆਟੋਮੈਟਿਕਲੀ ਹੋ ਜਾਂਦੀਆਂ ਨੇ ਔਰ ਬੜੇ ਪ੍ਰੰਪਟ ਤੌਰ ਤੇ ਇਲਾਜ ਹੁੰਦੇ ਨੇ। ਈਵਨ ਨਵਜੰਮੇ ਬੱਚੇ ਦੀ ਮੈਂ ਹੁਣੇ ਗੱਲ ਕੀਤੀ ਸੀ, ਤੇ ਜਿਹੜੇ ਵੀ ਸੱਜਣ ਸੁਣਦੇ ਨੇ ਇਸ ਗੱਲ ਨੂੰ ਧਿਆਨ ਰੱਖਣ, ਕਈ ਵਾਰ ਬੱਚੇ ਕਰਾਈ ਨਹੀਂ ਕਰਦੇ। ਬੜਾ ਉਸ ਵੇਲੇ ਬੁਕਰ ਬਣਿਆ ਹੁੰਦਾ ਕਿ ਬੱਚਾ ਜੰਮਿਆ ਆ, ਠੀਕ ਹੈ, ਉਸ ਵੇਲੇ ਪ੍ਰੈਸ਼ਰ ਦੇ ਵਿੱਚੋਂ ਨਿਕਲਿਆ। ਕਈ ਵਾਰ ਲੇਬਰ ਬੜੀ ਲੰਬੀ ਹੁੰਦੀ ਹੈ, 12 ਘੰਟੇ ਕਹਿੰਦੇ ਆ, 16 ਘੰਟੇ ਤੋਂ ਵੀ ਲੰਘ ਗਿਆ, ਲੰਬੇ ਸਮੇਂ ਤੱਕ ਕੋਈ ਪੈਲਵਿਕ ਡਿਸਪ੍ਰਪੋਰਸ਼ਨ ਸੀ ਜਾਂ ਹੋਰ ਕਈ ਕਾਰਨ ਸੀ ਜਿਨ੍ਹਾਂ ਦੇ ਕਰਕੇ ਬਹੁਤ ਦੇਰ ਤੱਕ ਸਾਡੀ ਜਿਹੜੀ ਸੈਕੰਡ ਸਟੇਜ ਸੀ ਉਹ ਰੁਕ ਗਈ ਹੈ। ਉਸ ਸੈਕੰਡ ਸਟੇਜ ਦੇ ਰੁਕਣ ਕਰਕੇ ਬੱਚੇ ਨੂੰ ਕਈ ਵਾਰ ਇਸ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ ਔਰ ਬੱਚੇ ਲੰਬਾ ਸਮਾਂ ਤੱਕ ਰੋਂਦੇ ਨਹੀਂ, ਕਰਾਈ ਨਹੀਂ ਕਰਦੇ। ਹਾਂਜੀ, ਤੇ ਉਹਨਾਂ ਦੇ ਹਾਲਾਤਾਂ ਵਿੱਚ ਵੀ ਸਾਡੀਆਂ ਹੋਮਿਓਪੈਥਿਕ ਦਵਾਈਆਂ ਜਿਹੜੀਆਂ ਨੇ, ਮੇਰੇ ਆਪਣੇ ਐਕਸਪੀਰੀਅੰਸ ਦੀ ਗੱਲ ਕਰ ਰਿਹਾ, ਮੈਂ ਕਿਸੇ ਦਾ ਨਹੀਂ ਕਹਿ ਰਿਹਾ, ਔਰ ਬਹੁਤ ਵੰਡਰਫੁਲ ਕੰਮ ਕਰਦੀਆਂ ਨੇ ਕਿ ਬੱਚੇ ਬਹੁਤ ਜਲਦੀ, ਹਾਲਾਂਕਿ ਹੁਣ ਉਸ ਬੱਚੇ ਨੇ ਕਹਿੰਦੇ ਜੋ ਇੱਕ ਹੁਣੇ ਤੇ ਜੰਮਿਆ ਬੱਚਾ, ਇਹਨੂੰ ਦਵਾਈ ਕੀ ਦਿਓਗੇ ਤੁਸੀਂ? ਨਹੀਂ, ਸਾਡੀਆਂ ਮੈਡੀਸਨ ਜਿਹੜੀਆਂ ਨੇ, ਈਵਨ ਛੋਟੀ ਛੋਟੀ ਜਿਹੜੀ ਗੋਲੀ ਹੈ ਉਹਨੂੰ ਵੀ ਪਾਣੀ ਚਮਚੇ ਚ ਰੱਖ ਦੇ, ਉਹਦੀ ਇੱਕ ਬੂੰਦ ਹੀ ਬੁੱਲਣ ਨਾਲ ਜੁਆ ਦਿਓ, ਇਟ ਐਕਸ ਬਣਦੇ ਕੋਈ ਬਹੁਤ ਕਾਮਯਾਬ ਤਰੀਕੇ ਦੇ ਨਾਲ ਇਹ ਦਵਾਈਆਂ ਇਸ ਤਰ੍ਹਾਂ ਦਾ ਇਫੈਕਟ ਕਰਦੀਆਂ ਨੇ। ਔਰ ਇਸ ਹਾਲਾਤ ਦੇ ਵਿੱਚ ਵੀ ਜਦੋਂ ਬ੍ਰੇਨ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਤੇ ਬ੍ਰੇਨ ਵਾਸਤੇ ਸਾਡੀ ਇਹ ਬਹੁਤ ਕਾਮਯਾਬ ਦਵਾਈ ਹੈ, ਜਿਹੜੀ ਕਿ ਹਰੇਕ ਤਰ੍ਹਾਂ ਦੇ ਕੇਸ ਵਿੱਚ ਪ੍ਰਲਿਮਨਰੀ ਸਟੇਜ ਵਿੱਚ, ਪਹਿਲੀ ਸਟੇਜ ਵਿੱਚ, ਬਾਅਦ ਸੋਚਦੇ ਰਹੋ ਤੁਸੀਂ ਕਿ ਇਹਨੂੰ ਮਿਰਜੀ ਦਾ ਦੌਰਾ ਪੈਂਦਾ ਸੀ, ਕਿ ਇਹਨੂੰ ਹਾਈਪਰ ਟੈਨਸ਼ਨ, ਬਲੱਡ ਪ੍ਰੈਸ਼ਰ ਜ਼ਿਆਦਾ ਸੀਗਾ ਜਾਂ ਕੁਝ ਹੋਰ ਇਹਦੀਆਂ ਪ੍ਰੋਬਲਮ ਸੀ ਜਿਨ੍ਹਾਂ ਦੇ ਕਰਕੇ ਐਸਾ ਕੁਝ ਹੋਇਆ ਸੀਗਾ। ਪਰ ਸਡਨ ਇਮੀਜੀਏਟ ਅਗਰ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਕਰਨਾ ਹੈਗਾ ਨਾ, ਤੇ ਉਹਦੇ ਵਾਸਤੇ ਅਗਰ ਕਾਬਲ ਹੋਮਿਓਪੈਥਿਕ ਡਾਕਟਰ ਤੁਹਾਡੇ ਕੋਲ ਹੈਗਾ ਆ, ਤੇ ਫਿਰ ਇਹ ਉਸੇ ਵੇਲੇ ਤੁਸੀਂ ਇੱਕ ਵਾਰ ਰਿਕਵਰ ਕਰ ਸਕਦੇ ਹੋ। ਦੂਸਰੀ ਗੱਲ ਜਿਹੜੀ ਮੈਂ ਕਰਾਈ ਤੁਹਾਨੂੰ, ਮੈਨਿੰਜਸ ਦੀ ਕਰਾਈ ਤੁਹਾਨੂੰ ਦੱਸੀ ਹੈਗੀ ਹੈ, ਉਹ ਕਰਾਈ ਆਮ ਤੌਰ ਤੇ ਆਫਟਰ ਵਾਰਡ ਸਿਮਟਮ ਹੈ। ਇਮੀਜੀਏਟ ਸਿਮਟਮ ਮੈਂ ਤੁਹਾਨੂੰ ਦੱਸਦੇ ਸੀਗੇ, ਅੱਖਾਂ ਦੇ, ਜੀਭ ਦੇ, ਦੌਰੇ ਪੈਣ ਦੇ, ਵੋਮਿਟਿੰਗ ਦੇ, ਬਰੂਸ਼ਿਸ ਦੇ, ਇਹ ਸਾਰੇ ਸਿਮਟਮ ਮੈਂ ਤੁਹਾਨੂੰ ਦੱਸਦੇ ਸੀ, ਜਾਂ ਅਨਕੋਨਸ਼ੀਅਸਨੈਸ ਜਾਂ ਪੈਰਾਲਾਈਸਿਸ ਟਾਈਪ ਦੀਆਂ ਥਿੰਗਸ ਗੱਲਾਂ, ਜਾਂ ਅਨਕੰਸੋਲੇਬਲ ਕਰਾਈ ਬੱਚਿਆਂ ਦੇ ਵਿੱਚ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਾਂ ਸਾਰੀਆਂ ਡਿਟੇਲ ਚ ਕਰਦੇ ਆ ਗਏ ਹਾਂ। ਪਰ ਇਨਸੋਮੈਨੀਆਂ ਵੱਡਿਆਂ ਦੇ ਆਮ ਡਿਫਰੈਂਟ ਟਾਈਪ ਦੀ ਹੁੰਦੀ ਹੈ ਨਾ, ਬੱਚਾ ਪਹਿਲਾਂ ਸਟਾਰਟਿੰਗ ਦੇ ਵਿੱਚ 20 ਘੰਟੇ ਲਗਾਤਾਰ ਸੌਂਦਾ ਹੈਗਾ, ਫਿਰ ਹੌਲੀ ਹੌਲੀ ਘਟਦਾ ਜਾਂਦਾ ਹੈਗਾ, ਪਰ ਵੱਡਿਆਂ ਦਾ ਤਾਂ ਅਸੀਂ ਸਮਝਦੇ ਨਾ ਵੀ 8 ਘੰਟੇ ਸੌਂ ਲਏਗਾ, ਥੋੜਾ ਬਹੁਤ ਜ਼ਿਆਦਾ ਸੌਂ ਲਏਗਾ, ਲੇਕਿਨ ਉਹਦਾ ਨੀਂਦ ਦਾ ਪੈਟਰਨ ਸਾਰਾ ਹੀ ਡਿਸਟਰਬ ਹੋ ਜਾਂਦਾ ਆ, ਤੇ ਅਸੀਂ ਮੈਡੀਕਲ ਟਰਮ ਯੂਜ਼ ਕਰਦੇ ਹਾਂ ਇਨਸੋਮੈਨੀਆ।
1: ਇਨਸੋਮੈਨੀਆ ਜੀ,
0: ਹਾਂ, ਇਹ ਇਨਸੋਮੈਨੀਆ ਅਗਰ ਇਸ ਤਰ੍ਹਾਂ ਦੇ ਹਾਲਾਤ ਤੋਂ ਬਾਅਦ, ਹਸਪੀਟਲ ਆਉਣ ਤੋਂ ਬਾਅਦ ਐਸਾ ਹੁੰਦਾ ਆ, ਤਾਂ ਇਹ ਉਹਨਾਂ ਸਿਮਟਮਾਂ ਦੀ ਲੜੀ ਵਿੱਚ ਸ਼ਾਮਲ ਹੈ ਜਿਹਨੂੰ ਅਸੀਂ ਆਫਟਰ ਇਫੈਕਟਸ ਕਹਿੰਦੇ ਹਾਂ। ਆਫਟਰ ਇਫੈਕਟਸ ਦੇ ਵਿੱਚ ਡਿਪਰੈਸ਼ਨ ਹੈਗਾ ਆ, ਐਂਗਜ਼ਾਇਟੀ ਹੈਗੀ ਆ, ਮੂਡ ਸਵਿੰਗ ਹੈਗਾ ਆ, ਗੁੱਸਾ ਨਾ ਕਰੋ ਜੇ ਚਿੜਚਿੜਾ ਹੋ ਗਿਆ ਤਾਂ, ਕਿਉਂਕਿ ਤੁਹਾਨੂੰ ਪਤਾ ਉਹਦੇ ਪਿਛਲੇ ਪਾਸੇ ਕਿਹੜੀ ਹਿਸਟਰੀ ਸੀ, ਔਰ ਅੱਜ ਤੁਹਾਨੂੰ ਇਹ ਦੱਸ ਰਹੇ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਇਸ ਤੋਂ ਬਾਅਦ ਘਟਨਾ ਤਾਂ ਕਿਸੇ ਨਾਲ ਵੀ ਵਾਪਰ ਸਕਦੀ, ਕਿਸੇ ਵੇਲੇ ਕੋਈ ਐਕਸੀਡੈਂਟ ਹੋ ਸਕਦਾ, ਉਸ ਹਾਲਾਤ ਦੇ ਵਿੱਚ ਅਗਰ ਹਸਪੀਟਲ ਦੇ ਆਉਣ ਤੋਂ ਬਾਅਦ ਵੀ ਡਿਪਰੈਸ਼ਨ, ਐਂਗਜ਼ਾਇਟੀ ਜਾਂ ਮੂਡ ਸਵਿੰਗ, ਗੁੱਸਾ ਔਰ ਨੀਂਦ ਦਾ ਡਿਸਟਰਬ ਹੋਣਾ, ਇਹ ਅਗਰ ਕਿਸੇ ਬੰਦੇ ਵਿੱਚ ਹੈਗਾ ਆ, ਤੇ ਉਹਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ, ਉਹਦੇ ਤੇ ਖਿਜਣ ਦੀ ਲੋੜ ਨਹੀਂ ਹੈਗੀ, ਇਹ ਉਹਦੇ ਆਫਟਰ ਇਫੈਕਟਸ ਹਨ। ਇਸ ਤੋਂ ਬਾਅਦ ਸਾਡੇ ਕੋਲੇ ਕੁਛ ਗੱਲਾਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬ੍ਰੇਨ ਦੇ ਵਿੱਚ ਡੀਜਨਰੇਟਿਵ ਚੇਂਜਸ ਹੋ ਗਈਆਂ, ਡੀਜਨਰੇਟਿਵ ਚੇਂਜਸ ਕਹਿ ਸਕਦੇ ਇਮੀਜੀਏਟ ਸੱਟ ਲੱਗਣ ਤੋਂ ਬਾਅਦ ਹੋਈਆਂ ਨੇ, ਨਹੀਂ ਇਮੀਜੀਏਟ ਹੋਣ ਵਾਲੀਆਂ ਨਹੀਂ ਹੈਗੀਆਂ, ਜਿਹੜੀ ਸਲੋ ਪ੍ਰੋਗਰੈਸ ਹੁੰਦੀ ਹੈ, ਔਰ ਖਾਸ ਤੌਰ ਤੇ ਇਹੋ ਜਿਹੀਆਂ ਜਿਹੜੀਆਂ ਚੇਂਜਸ ਨੇ ਉਹ ਬਜ਼ੁਰਗਾਂ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਸੇ ਚ ਅਰਲੀ 50 ਤੋਂ ਬਾਅਦ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ 60-65-70 ਤੋਂ ਬਾਅਦ ਤੇ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਵਿੱਚ ਇਹੋ ਜਿਹੀਆਂ ਚੇਂਜਸ ਸਾਨੂੰ ਵੇਖਣ ਨੂੰ ਮਿਲਦੀਆਂ ਨੇ, ਡੀਜਨਰੇਟਿਵ ਚੇਂਜਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਔਰ ਅਸੀਂ ਕਹਿੰਦੇ ਹਾਂ ਅਲਜ਼ਾਈਮਰ ਡਿਜ਼ੀਜ਼, ਜਿਹੜੀ ਅਲਜ਼ਾਈਮਰ ਡਿਜ਼ੀਜ਼ ਹੈਗੀ ਹੈ, ਖਾਸ ਤੌਰ ਤੇ ਲਾਸ ਆਫ ਮੈਮਰੀ, ਯਾਦਾਸ਼ਤ ਭੁੱਲਣ ਲੱਗ ਗਈ, ਯਾਰ ਮੈਂ ਘਰ ਨੂੰ ਜਾਣਾ ਸੀ, ਰਸਤਾ ਤਾਂ ਉਹੀ ਜੇ ਰੋਜ਼ ਮੈਂ ਜਾਣਾ, ਹੁਣ ਪਤਾ ਨੀ ਮੈਂ ਕਿੱਥੇ ਹੈਗਾ, ਪਤਾ ਨੀ ਲੱਗਿਆ, ਥਿੰਕਿੰਗ ਏਬਿਲਿਟੀ ਘੱਟ ਜਾਂਦੀ ਹੈ, ਬਿਲਕੁਲ ਸੋਚ ਨਹੀਂ ਸਕਦੇ, ਆਮ ਸਧਾਰਨ ਦੀ ਗੱਲ ਹੈ, ਕੈਲਕੂਲੇਸ਼ਨ ਕਰਨਾ ਹੈ, ਦੋ ਤੋਂ ਦੋ ਚਾਰ ਜਾਂ ਪਹਾੜੇ ਅਸੀਂ ਆਮ ਹੀ ਜਾਣਦੇ ਹਾਂ, ਪਰ ਉਹ

0: ਜਿਹੜੀਆਂ ਗੱਲਾਂ ਕੈਲਕੂਲੇਸ਼ਨ ਵਾਲੀਆਂ ਉਹਨਾਂ ਨੂੰ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਗ੍ਰੈਜੁਅਲੀ ਲਾਸ ਹੋਣਾ ਸ਼ੁਰੂ ਹੋ ਜਾਂਦਾ। ਔਰ ਇਸੇ ਤਰ੍ਹਾਂ ਹੀ ਸਾਰੇ ਤਰ੍ਹਾਂ ਦਾ ਫੰਕਸ਼ਨ ਸਲੋ ਹੋਣਾ ਸ਼ੁਰੂ ਹੋ ਜਾਂਦਾ ਆ। ਇਹਨੂੰ ਅਸੀਂ ਡੀਜਨਰੇਟਿਵ ਚੇਂਜਸ ਕਹਿੰਦੇ ਹਾਂ, ਬਜ਼ੁਰਗਾਂ ਦੀ ਬਿਮਾਰੀ ਕਹਿੰਦੇ ਹਾਂ, ਜਿਹਦਾ ਨਾਂ ਹੈ ਅਲਜ਼ਾਈਮਰ। ਦੂਸਰੀ ਹੋਰ ਬਿਮਾਰੀ ਕਹਿ ਕੇ ਤੇ ਉਸ ਤੋਂ ਬਾਅਦ ਮੈਂ ਫਿਰ ਜਿਹੜਾ ਟ੍ਰੀਟਮੈਂਟ ਕੋਲ ਸਾਡਾ ਟਾਈਮ ਵੀ ਥੋੜਾ ਜਿਹਾ ਰਹਿ ਗਿਆ, ਟ੍ਰੀਟਮੈਂਟ ਵੀ ਇਹਦਾ ਅਸੀਂ ਕੀ ਕਰਾਂਗੇ ਉਸ ਵੇਲੇ ਮੋਟੇ ਤੌਰ ਤੇ, ਉਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਨੇ। ਪਰ ਮੈਂ ਅਗਲੀ ਬਿਮਾਰੀ ਜਿਹੜੀ ਮੈਂ ਤੁਹਾਨੂੰ ਕਹਿ ਸਕਦਾ ਹਾਂ ਉਹ ਹੈ ਪਾਰਕਿੰਸਨ
1: ਜੀ।
0: ਪਾਰਕਿੰਸਨ ਤੇ ਅਲਜ਼ਾਈਮਰ ਇੰਨਾ ਕੁ ਫਰਕ ਹੈਗਾ ਆ, ਪਾਰਕਿੰਸਨ ਵੀ ਤੇ ਅਲਜ਼ਾਈਮਰ ਇਹ ਨਾਂ ਡਾਕਟਰਾਂ ਦੇ ਨਾਂ ਤੇ ਰੱਖੇ ਹੋਏ ਨੇ, ਜਿਹਨੇ ਕੋਈ ਲੱਭਿਆ ਆਹ ਗਰੁੱਪ ਆਫ ਸਿਮਟਮਸ ਹੈਗਾ ਆ ਤੇ ਉਹਦੇ ਨਾਂ ਤੇ ਰੱਖ ਦਿੱਤਾ ਗਿਆ। ਜਿਵੇਂ ਵੈਲਥ ਪਾਲਿਸੀ ਦੀ ਮੈਂ ਹੁਣੇ ਗੱਲ ਕਰਕੇ ਭੂਮਿਕਾ ਦੇ ਨਾਂ ਤੇ ਰੱਖ ਦਿੱਤੀ ਗਈ ਅਜੀ, ਤੇ ਇਸੇ ਤਰ੍ਹਾਂ ਕਰਕੇ ਅਲਜ਼ਾਈਮਰ ਵੀ ਡਾਕਟਰ ਦੇ ਨਾਂ ਤੇ ਰੱਖੀ ਗਈ। ਔਰ ਉਹਦੇ ਸਿਮਟਮ ਮੈਂ ਤੁਹਾਨੂੰ ਦੱਸ ਰਿਹਾ ਕਿ ਜ਼ਿਆਦਾਤਰ ਯਾਦਾਸ਼ਤ ਨਾਲ ਸੰਬੰਧਿਤ ਹਨ। ਪਾਰਕਿੰਸਨ ਦੇ ਸਿਮਟਮ ਜ਼ਿਆਦਾਤਰ ਤੁਹਾਡੇ ਮਸਲ ਦੇ ਨਾਲ ਸੰਬੰਧਿਤ ਹਨ, ਔਰ ਮਸਲ ਦੇ ਨਾਲ ਜਿਵੇਂ ਟ੍ਰੈਮਰਸ ਹੋਣੀਆਂ, ਜਰਕਿੰਗ ਹੋਣੀਆਂ, ਕਿਸੇ ਮਸਲ ਦਾ ਸਖ਼ਤ ਹੋ ਜਾਣਾ। ਔਰ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਜਸ ਪੰਜਾਬੀ ਵਾਲੇ ਮੇਰਾ ਪ੍ਰੋਗਰਾਮ ਲੈ ਰਹੇ ਸੀ ਤੇ ਜਦੋਂ ਮੈਂ ਉਹਦੀ ਮੈਂ ਡਿਟੇਲ ਦੱਸ ਰਿਹਾ ਸੀ ਕਿ ਅਲਜ਼ਾਈਮਰ ਤੇ ਪਾਰਕਿੰਸਨ ਦੇ ਹਾਲਾਤ ਕੀ ਹੁੰਦੇ ਆ, ਤੇ ਉਹ ਜਿਹੜਾ ਲੈਣ ਵਾਸਤੇ ਸੱਜਣ ਆਏ ਸੀਗੇ ਉਹ ਪਿਛਲੇ ਪਾਸੇ ਕੈਮਰੇ ਦੇ ਤੇ ਉਹ ਰੋ ਰਹੇ ਸੀ ਵੀ ਹੈ ਕਦੀ ਐਸਾ ਵੀ ਹਾਲਾਤ ਕਿਸੇ ਬੰਦੇ ਦਾ ਹੋ ਸਕਦਾ ਕਿ ਨੀਅਰ ਆਪਣੇ ਬੱਚਿਆਂ ਨੂੰ ਨਾ ਪਛਾਣੇ, ਇਹ ਮੇਰੇ ਬੱਚੇ ਨੇ, ਬੱਚੇ ਤਾਂ ਸਮਝਦੇ ਨੇ ਕਿ ਅਸੀਂ ਇਹਨੂੰ ਡਾਕਟਰ ਕੋਲ ਲੈ ਕੇ ਆਇਆ, ਪਰ ਉਹਨੂੰ ਨੀ ਪਤਾ ਵੀ ਮੇਰੇ ਇਹ ਕੀ ਲੱਗਦੇ ਨੇ। ਇਹੋ ਜਿਹੀ ਸਥਿਤੀ ਬੜੀ ਆ ਜਾਂਦੀ ਹੈਗੀ ਹੈ। ਔਰ ਅਨਕੰਟਰੋਲੇਬਲ ਹਾਲਾਤ ਹੁੰਦੇ ਨੇ, ਕੁਛ ਤਾਂ ਹੁੰਦੇ ਨੇ, ਕੋਈ ਗੱਲ ਨੀ, ਅੱਜ ਮਾਲਿਸ਼ ਕਰਦੇ ਆ ਰੱਤਾਂ ਬਾਹਾਂ ਦੀ ਠੀਕ ਹੋ ਜਾਣਗੀਆਂ। ਹੁਣ ਇਹ ਜਿਹੜੀਆਂ ਰੀਟ੍ਰੋਗ੍ਰੈਸਿਵ ਚੇਂਜਸ ਸ਼ੁਰੂ ਹੋ ਗਈਆਂ ਨੇ ਨਾ, ਇਹਨਾਂ ਦਾ ਰਿਵਰਸ ਹੋਣਾ ਬੜਾ ਮੁਸ਼ਕਲ ਹੈ। ਨਾ ਤਾਂ ਉਸ ਵੇਲੇ ਸਾਨੂੰ ਉਮਰ ਇਜਾਜ਼ਤ ਦਿੰਦੀ ਹੈ ਕਿ ਜਿੰਨਾ ਟਿਸ਼ੂ ਦੀ ਡੈਮੇਜ ਹੋਈ ਹੈ ਉਹਨਾਂ ਨੂੰ ਰਿਪੇਅਰ ਵਾਸਤੇ ਜਿੰਨਾ ਸਮਾਂ ਚਾਹੀਦਾ ਹੈਗਾ ਉਹ ਅਸੀਂ ਨਹੀਂ ਦੇ ਸਕਦੇ, ਸਾਨੂੰ ਉਮਰ ਨੇ ਨਹੀਂ ਦੇਣਾ। ਦੂਸਰਾ, ਜਿੰਨੀਆਂ ਵੀ ਮੈਡੀਸਿਨ ਇਸ ਹਾਲਾਤ ਵਿਚ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਉਹਨਾਂ ਨੇ ਵੀ ਸਾਡੇ ਸਰੀਰ ਦੀ ਜਿਹੜੀ ਫਿਜ਼ੀਓਲੋਜੀ ਹੈ ਨਾ, ਇਹ ਕਿਵੇਂ ਰਿਪੇਅਰ ਹੋਣੀ ਹੈ, ਕਿਸ ਚੀਜ਼ ਦੇ ਕਿਸ ਟਿਸ਼ੂ ਦੀ ਕਿਵੇਂ ਰਿਪੇਅਰ ਹੋਣੀ ਹੈ, ਉਹ ਸਾਰਾ ਪ੍ਰੋਸੈਸ ਵੀ ਸਲੋ ਹੋ ਜਾਂਦਾ ਹੈ, ਜਿਸ ਕਰਕੇ ਅਸੀਂ ਵੀ ਅਸਹਾਏ ਹੋ ਜਾਂਦੇ ਹਾਂ। ਡਾਕਟਰ ਲੋਕ ਵੀ ਕਹਿੰਦੇ ਨੇ ਵੀ ਸਾਡੇ ਹੱਥ ਖੜੇ ਨੇ, ਆਹ ਟ੍ਰੀਟਮੈਂਟ ਹੈਗਾ ਆ, ਆਹ ਤੁਸੀਂ ਲੈਣਾ ਸ਼ੁਰੂ ਕਰ ਦਿਓ। ਔਰ ਜਿੰਨੀ ਲੇਟ ਉਮਰ ਵਿਚ ਸਾਨੂੰ ਪਤਾ ਲੱਗਦਾ ਹੈ ਉਨਾ ਹੀ ਜ਼ਿਆਦਾ ਅਸੀਂ ਅਸਹਾਏ ਹੁੰਦੇ ਹਾਂ, ਜਿੰਨਾ ਅਰਲੀ ਸਟੇਜ ਵਿਚ ਸਾਨੂੰ ਪਤਾ ਲੱਗਦਾ ਆ ਉਨਾ ਹੀ ਅਸੀਂ ਇਸ ਚੀਜ਼ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸਟੈਂਡ ਸਟਿਲ, ਸਟੇਟਸ ਕੋ ਜਿਹਨੂੰ ਕਹਿੰਦੇ ਆ, ਸਟੇਟਸ ਕੋ ਰੱਖਣ ਵਿਚ ਕਾਮਯਾਬ। ਹੋਮਿਓਪੈਥਿਕ ਦਵਾਈਆਂ ਹੁੰਦੀਆਂ ਨੇ ਪੀ ਨਹੀਂ, ਜਿਹੜੀ ਸਥਿਤੀ ਤੁਸੀਂ ਮੇਰੇ ਕੋਲ ਆਏ ਹੋ, ਚਾਹੇ ਉਹ ਅਲਜ਼ਾਈਮਰ ਹੈ ਜਾਂ ਪਾਰਕਿੰਸਨ ਹੈ। ਅਲਜ਼ਾਈਮਰ ਹੋ ਗਈ ਯਾਦਾਸ਼ਤ ਨਾਲ ਸੰਬੰਧਿਤ, ਪਾਰਕਿੰਸਨ ਹੋ ਗਈ ਮਸਲ ਨਾਲ ਸੰਬੰਧਿਤ, ਜਾਂ ਉਹਨਾਂ ਦੇ ਕੰਟ੍ਰੈਕਸ਼ਨ ਜਾਂ ਮੂਵਮੈਂਟਸ, ਜਰਕਿੰਗ ਵਗੈਰਾ, ਰਿਜਿਡਿਟੀ ਵਗੈਰਾ, ਮੋਸ਼ਨ ਮੂਵਮੈਂਟਸ ਵਗੈਰਾ, ਇਹਦੇ ਨਾਲ ਸੰਬੰਧਿਤ। ਸੋ ਅਸੀਂ ਉਹਨੂੰ ਸਟੈਂਡ ਸਟਿਲ ਕਰ ਸਕਦੇ ਹਾਂ ਕਿ ਭਾਵ ਜਿੱਥੇ ਹੈਗੇ ਹੋ ਉਹਨਾਂ ਕੋਲ ਰੁਕ ਜਾਵੇ ਉਸ ਹਾਲਾਤ ਵਿਚ ਜਦੋਂ ਕਰ ਰਹੇ ਜਾਵੇ। ਸੋ ਅੱਜ ਦਾ ਸਮਾਂ ਆਪਣਾ ਸਮਾਪਤ ਹੋ ਗਿਆ ਆ, ਮੈਂ ਅਗਲੇ ਪ੍ਰੋਗਰਾਮ ਦੇ ਵਿਚ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ, ਇਹਨਾਂ ਗੱਲਾਂ ਨੂੰ ਥੋੜਾ ਜਿਹਾ ਮੈਂ ਦੁਹਰਾਵਾਂਗਾ ਵੀ, ਕਿਉਂਕਿ ਇਹ ਇੰਨਾ ਸੌਖਾ ਨਹੀਂ ਹੈਗਾ ਕਿ ਸਾਰੇ ਸਮਝ ਸਕਣ, ਬੜਾ ਇੰਪੋਰਟੈਂਟ ਚੈਪਟਰ ਸਾਡੇ ਸਿਰ ਦਾ। ਫਿਰ ਅਲੱਗ ਅਲੱਗ ਬਿਮਾਰੀਆਂ ਦੀ ਤਾਂ ਮੈਂ ਬਾਅਦ ਸ਼ੁਰੂ ਕਰਨਾ, ਪਹਿਲਾਂ ਮੈਂ ਸਾਰੇ ਸਰੀਰ ਦੀਆਂ ਬਾਹਰ ਦੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਸ਼ੁਰੂ ਕਰਨੀਆਂ ਨੇ, ਤਾਂ ਕਿ ਤੁਸੀਂ ਬਾਹਰੋਂ ਬਾਹਰੋਂ ਨਿਸ਼ਾਨੀਆਂ ਵੇਖ ਲਓ। ਇਹ ਸਾਰੀਆਂ ਬਾਹਰ ਵਾਲੀਆਂ ਨਿਸ਼ਾਨੀਆਂ ਨੇ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤੇ ਫਿਰ ਮੈਂ ਦੱਸਾਂਗਾ ਥੋੜੇ ਲਫ਼ਜ਼ਾਂ 'ਚ, ਹਾਲਾਂਕਿ ਬੜੀ ਡਿਟੇਲ ਹੈਗੀ ਹੈ, ਮੈਂ ਥੋੜੇ ਲਫ਼ਜ਼ਾਂ 'ਚ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਭਾਈ ਜੇ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਤਾਂ ਤੁਸੀਂ ਮੈਨੇਜ ਕੀ ਕਰ ਸਕਦੇ। ਟ੍ਰੀਟਮੈਂਟ ਤਾਂ ਡਾਕਟਰ ਨੇ ਕਰਨਾ ਹੈਗਾ, ਮੈਨੇਜ ਕਿਵੇਂ ਕਰਨਾ ਹੈ ਇਹਨਾਂ ਗੱਲਾਂ ਨੂੰ। ਸੋ ਇਹ ਕੁਝ ਇੱਕ ਪੁਆਇੰਟਸ ਹਨ ਮੇਰੇ ਦਿਮਾਗ ਦੇ ਵਿੱਚ ਜਿਹੜੇ ਕਿ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸਫ਼ਰ ਕਰ ਰਹੇ ਹੋ, ਇਲਾਜ ਕਾਮਯਾਬ ਨਹੀਂ ਹੋ ਰਿਹਾ, ਆਪਣੇ ਸੈਕਿੰਡ ਓਪੀਨੀਅਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਅਪਰੋਚ ਦੇ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਬਿਮਾਰੀ ਦਾ, ਔਰ ਇੱਕ ਮੌਕਾ ਜ਼ਰੂਰ ਦਿਓ ਕਿਸੇ ਕਾਬਲ ਹੋਮਿਓਪੈਥਿਕ ਨੂੰ, ਜਿੱਥੇ ਤੁਸੀਂ ਰਹੋ ਉੱਥੋਂ ਵੀ ਕਰਵਾ ਸਕਦੇ ਹੋ। ਔਰ ਅਗਰ ਤੁਹਾਨੂੰ ਮੇਰੀ ਜ਼ਰੂਰਤ ਮਹਿਸੂਸ ਹੋਵੇ ਤੇ ਮੈਨੂੰ ਵੀ ਕਾਲ ਕਰ ਸਕਦੇ ਹੋ 4086871899। ਪਰ ਕਿਸੇ ਰੁਕ ਗਏ ਜਦੋਂ ਤੁਸੀਂ ਰਸਤੇ ਤੇ ਆ ਕੇ ਰੁਕ ਜਾਓ ਵੀ ਹੁਣ ਕਿਹੜਾ ਸਹੀ ਰਸਤਾ ਹੈਗਾ ਆ, ਮੈਡੀਕਲ ਦੇ ਟ੍ਰੀਟਮੈਂਟ ਦੇ ਸੰਬੰਧ ਵਿਚ ਇਲਾਜ ਕਰਾਉਂਦੇ ਜੇ ਤੁਹਾਡੀ ਇਲਾਜ ਦੀ ਪ੍ਰੋਗਰੈਸ ਨਹੀਂ ਹੋ ਗਈ ਤਾਂ ਵੀ ਤੁਸੀਂ ਮੇਰੇ ਨਾਲ ਕੰਮ ਕਰ ਸਕਦੇ ਹੋ, ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੀ ਪੁਆਇੰਟਸ ਹਨ ਜਿਹੜੇ ਅਸੀਂ ਦੇਖਣੇ ਨੇ ਤਾਂ ਸਾਨੂੰ ਇਹ ਪਤਾ ਲੱਗੇ ਕਿ ਸਾਡਾ ਟ੍ਰੀਟਮੈਂਟ ਸਹੀ ਤਰੀਕੇ ਤੇ ਜਾ ਰਿਹਾ ਕਿ ਨਹੀਂ ਜਾ ਰਿਹਾ। ਇਹਨਾਂ ਸਾਰੀਆਂ ਗੱਲਾਂ ਵਾਸਤੇ ਤੇ ਆਖਰੀ ਗੱਲ ਜਿਹੜੀ ਅਸੀਂ ਹਮੇਸ਼ਾ ਦੁਹਰਾਉਂਦੇ ਹਾਂ, ਜੇ ਤੁਹਾਨੂੰ ਪਤਾ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਵਿਚ ਕੋਈ ਸਿੱਖਿਆਦਾਇਕ ਗੱਲ, ਕੋਈ ਲਾਭਵੰਦੀ ਗੱਲ ਸਾਨੂੰ ਮਿਲਦੀ ਹੈ ਤਾਂ ਇਹ ਗੱਲ ਹੋਰ ਆਪਣੇ ਰਿਸ਼ਤੇਦਾਰਾਂ ਨੂੰ, ਸੱਜਣਾ ਮਿੱਤਰਾਂ ਤੱਕ ਵੀ ਪਹੁੰਚਾਉਣ ਵਾਸਤੇ ਉਹਨਾਂ ਨੂੰ ਕਹੋ ਕਿ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ। ਰੇਡੀਓ ਪ੍ਰਵਾਸ ਦੇ ਨਾਲ ਜੁੜ ਸਕਦੇ ਨੇ, ਰੇਡੀਓ ਸਭ ਰੰਗ ਦੇ ਨਾਲ ਜੁੜ ਸਕਦੇ ਨੇ, ਯੂਟਿਊਬ ਮੇਰਾ ਚੈਨਲ ਹੈ, ਫੇਸਬੁੱਕ ਮੇਰਾ ਚੈਨਲ ਹੈ, ਇਹਨਾਂ ਦੇ ਨਾਲ ਜੁੜ ਸਕਦੇ ਹੋ ਜਾਂ ਸਭ ਰੰਗ ਰੇਡੀਓ ਸਟੇਸ਼ਨ ਤੇ ਜੁੜ ਕੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੁਣ ਸਕਦੇ ਹੋ ਤਾਂ ਕਿ ਲਗਾਤਾਰ ਤੁਸੀਂ ਇਸ ਸਰੀਰ ਬਾਰੇ ਜਾਣਕਾਰੀ ਹਾਸਲ ਕਰ ਸਕੋ ਤੇ ਆਉਣ ਵਾਲੀ ਬਿਮਾਰੀਆਂ ਨੂੰ ਅਗਾਊਂ ਜਾਣ ਕੇ ਉਹਨਾਂ ਦਾ ਪ੍ਰਬੰਧ ਵੀ ਕਰ ਸਕੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਬੜਾ ਧੰਨਵਾਦ ਸਰੋਤਿਓ ਤੁਹਾਡਾ ਵੀ, ਚੀਮਾ ਸਾਹਿਬ ਤੁਹਾਡਾ ਵੀ ਧੰਨਵਾਦ ਜੀ, ਥੈਂਕ ਯੂ ਸੋ
2: ਜੀ, ਥੈਂਕ ਯੂ, ਥੈਂਕ ਯੂ,
1: ਮਿਲਦੇ ਹਾਂ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ।
0: ਹਾਂਜੀ, ਚੀਮਾ ਸਾਹਿਬ ਡਬਲ ਕੰਮ ਕਰਦੇ ਰਹੇ ਨੇ, ਕਿਸੇ ਹੋਰ ਨਾਲ ਵੀ ਗੱਲਾਂ ਕਰੀ ਗਏ ਵਿੱਚ ਤੇ ਮੇਰੀ।
2: ਹਾਂਜੀ, ਮਲਟੀਟਾਸਕਰ ਉਹਨਾਂ ਨੂੰ ਕਹਿੰਦੇ ਡਾਕਟਰ ਸਾਹਿਬ, ਅੰਗਰੇਜ਼ੀ ਚ ਮਲਟੀਟਾਸਕਰ ਕਹਿੰਦੇ।
1: ਡਾਕਟਰ ਸਾਹਿਬ ਤੁਸੀਂ ਆਪੇ ਤੇ ਕਿਹਾ ਕਿ ਜਦੋਂ ਬੰਦਾ 50-60 ਤੋਂ ਉੱਪਰ,
0: ਜਦੋਂ ਬੰਦਾ ਦੋ ਬੇੜੀਆਂ ਤੇ ਪੈਰ ਰੱਖਦਾ ਤੈਨੂੰ ਪਤਾ ਹੈ ਨਾ ਉਹਦਾ ਕੀ ਹਾਲ ਹੁੰਦਾ ਹੈ।
2: ਨਹੀਂ ਨਹੀਂ, ਉਹ ਅਸੀਂ ਪਹਿਲਾਂ ਬੇੜੀਆਂ ਉਹਨਾਂ ਨੂੰ ਬੰਨ ਲਈ ਆਪਸ ਵਿੱਚ ਹੀ
1: ਇਕੱਠੀਆਂ ਕਰ
2: ਲਈਆਂ।
0: ਉਹ ਤਾਂ ਨਿਹੰਗ ਵੀ ਦੋ ਦੋ ਘੋੜਿਆਂ ਤੇ ਸਵਾਰੀ ਕਰ ਲੈਂਦੇ ਨੇ।
2: ਹਾਂਜੀ ਹਾਂਜੀ, ਮੈਂ ਐਕਸਪਰਟ ਆ ਡਾਕਟਰ ਸਾਹਿਬ, ਦੇਖਿਆ ਹੋਇਆ ਸਾਰਾ ਕੁਝ, ਸ਼ਿਪਾਂ ਤੇ ਕੰਮ ਕੀਤਾ, ਨੇਵੀ ਦੇ ਵਿੱਚ, ਸਭ ਕੁਝ ਪਤਾ ਕੀ ਕਰਨਾ ਕਿੱਦਾਂ।
0: ਮਿਹਰਬਾਨੀ, ਸ਼ੁਕਰੀਆ,
1: ਬਹੁਤ ਸ਼ੁਕਰੀਆ।
0: ਮੈਂ ਆਪਣਾ ਕੰਮ ਕਰ ਜਾਣਾ, ਮੈਂ ਆਪਣਾ ਕੰਮ ਕਰ ਜਾਣਾ, ਪਰ ਮੇਰੀ ਅਰਦਾਸ ਇਹ ਹੁੰਦੀ ਹੈ ਵੀ ਮੇਰਾ ਇਹ ਕਿਹਾ ਹੋਇਆ ਬਹੁਤੇ ਲੋਕਾਂ ਤੱਕ ਪਹੁੰਚ ਜਾਵੇ।
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਥੈਂਕ ਯੂ, ਸ਼ੁਕਰੀਆ, ਧੰਨਵਾਦ ਜੀ, ਮਿਹਰਬਾਨੀ,
2: ਥੈਂਕ ਯੂ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਸਰ, ਥੈਂਕ ਯੂ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ।

0: परवाज रेडियो प्रोग्राम दिल दी आवाज तुहाडे तक तुहाडे दोस्त अते होस्ट दर्शन सिंह तक पहुंचाते हैं रोजाना न्यूयॉर्क टाइम 6 PM to 8 PM इंडियन टाइम 4:30 AM to 6:30 AM परवाज रेडियो व्हाट्सएप का नंबर नोट कर लवो 732-874-3259 and 856-397-0301 तुहाडे अपने होस्ट दे दोस्त दर्शन सिंह खक दे नाल रोजाना सुनो प्रोग्राम दिल दी आवाज परवाज रेडियो दे उत्ते।
1: दोस्तो सत श्री अकाल नमस्ते आदाब तुसी सुन रहे हो दिल दी आवाज मैं हाँ ताड़ा दोस्त ते होस्ट दर्शन सिंह खक प्रवास रेडियो फ्रैंकफर्ट जर्मनी सो अज दे प्रोग्राम स्पेशल प्रोग्राम है जी अज विसाखी दा दिहाड़ा है सारे ही सत्कारयोग जिन्हें भी वीर भैन भरा साडे प्रोग्रामां नाल जुड़दे ने जां बाद च भी सुनदे ने उन्हां सारयां नूं विसाखी दियां बहुत बहुत मुबारकां क्योंकि साडे विसाखी कल नूं होणी है जी अज शाम होगी 7 पूरे बज गए 7 o'clock शाम दे एयर टाइम हो गया अपना 7 बजे दा ਤੁਹਾਡੇ ਜਿਹੜਾ ਮੈਨੂੰ ਮੈਂ 4:30 ਹੋਏ ਹੋਣੇ ਸੁਬਹ ਦੇ ਸੋ ਵਿਸਾਖੀ ਦਾ ਦਿਹਾੜਾ ਜੀ ਅੱਜ ਇੰਡੀਆ ਦੇ ਵਿਚ ਮਨਾਇਆ ਜਾ ਰਿਹਾ ਤੇ ਅਸੀਂ ਜਿਹੜਾ ਹੈਗਾ ਉਹ ਕੱਲ ਨੂੰ ਫੇਰ ਮਨਾਵਾਂਗੇ ਕੱਲ ਨੂੰ ਗੁਰਦੁਆਰਾ ਸਾਹਿਬ ਜਾਵਾਂਗੇ ਮੱਥਾ ਟੇਕਾਂਗੇ ਤੇ ਇਹ ਪ੍ਰੋਗਰਾਮ ਕੱਲ ਦਾ ਤੇ ਦੋਸਤੋ ਵਿਸਾਖੀ ਦੇ ਦਿਹਾੜੇ ਤੇ ਫੇਰ ਮੇਰੇ ਵੱਲੋਂ ਮੇਰੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਤੋ ਆਪਾਂ ਅੱਜ ਪ੍ਰੋਗਰਾਮ ਤੁਹਾਨੂੰ ਪਤਾ ਕਿ ਜਦੋਂ ਵੀ ਅਸੀਂ ਸਾਡੇ ਗੁਰੂਆਂ ਦਾ ਕੋਈ ਪ੍ਰੋਗਰਾਮ ਆਉਂਦੇ ਆ ਜਨਮ ਦਿਨ ਆਉਂਦਾ ਜਾਂ ਕੋਈ ਵੀ ਪ੍ਰੋਗਰਾਮ ਹੁੰਦੇ ਸ਼ਹੀਦੀ ਦਿਹਾੜਾ ਹੁੰਦਾ ਅਸੀਂ ਉਹਨਾਂ ਦੇ ਉੱਪਰ ਪ੍ਰੋਗਰਾਮ ਜ਼ਰੂਰੀ ਕਰਦੇ ਹਾਂ ਬਹੁਤ ਚਿਰ ਤੋਂ ਇਹੀ ਸਾਡੀ ਇੱਕ ਕੰਮ ਚੱਲ ਰਿਹਾ ਕਿਉਂਕਿ ਰੇਡੀਓ ਦਾ ਫਰਜ਼ ਇਹ ਨਹੀਂ ਹੁੰਦਾ ਇਕੱਲਾ ਤੁਸੀਂ ਖਬਰਾਂ ਹੀ ਕਰੀ ਜਾਓ ਜਾਂ ਉਹ ਵੀ ਕਰੀ ਜਾਓ ਸਾਰੇ ਕੰਮ ਤੁਹਾਨੂੰ ਕਰਨੇ ਪੈਂਦੇ ਆ ਕਿਉਂਕਿ ਇਹ ਵੀ ਸਾਡੇ ਇੱਕ ਪ੍ਰੋਗਰਾਮ ਜਿਹੜੇ ਜ਼ਰੂਰੀ ਹੁੰਦੇ ਆ ਤਾਂ ਕਿ ਸਾਡੀ ਸੁਣਨ ਵਾਲਿਆਂ ਤੱਕ ਜਿਹੜੀ ਇਹ ਚੀਜ਼ਾਂ ਜਿਹੜੀਆਂ ਉਹ ਵੀ ਯਾਦ ਰੱਖੀਆਂ ਜਾ ਸਕਣ ਸੋ ਬੜਾ ਧੰਨਵਾਦ ਸਾਰੇ ਵੀਰ ਭੈਣ ਭਰਾਵਾਂ ਦਾ ਤੇ ਕੁਛ ਗੀਤ ਸੁਣਾਂਗੇ ਕੁਛ ਸ਼ਬਦ ਵੀ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਲਾਲ ਸਿੰਘ ਚੀਮਾ ਹੋਣੀ ਆਉਣਗੇ ਉਹ ਵੀ ਅੱਜ ਵਿਸਾਖੀ ਤੇ ਹੀ ਕੋਈ ਗੱਲਬਾਤ ਕਰਨਗੇ ਨਾਲੇ ਖਬਰਾਂ ਵੀ ਕਰਨਗੇ ਹੋ ਸਕਦਾ ਜੀ ਡਾਕਟਰ ਸਾਹਿਬ ਵੀ ਅੱਜ ਵਿਸਾਖੀ ਤੇ ਹੀ ਗੱਲ ਕਰਨ ਤੇ ਆਪਾਂ ਹਮੇਸ਼ਾ ਕਰਦੇ ਹਾਂ ਲੋ ਆਪਾਂ ਸੁਣਦੇ ਹਾਂ ਜੀ ਕੁਛ ਵਿਸਾਖੀ ਦੇ

0: ਦੋਸਤੋ, ਜਿੰਨੇ ਕੁ ਮੇਰੇ ਕੋਲ ਵਿਸਾਖੀ ਦੇ ਗੀਤ ਸੀ ਉਹ ਮੈਂ ਸੁਣਾਤੇ ਸੀ। ਜ਼ਿਆਦਾ ਗੀਤ ਨਹੀਂ ਹੈਗੇ। ਕਲਾਕਾਰਾਂ ਨੇ ਨਾ ਆਪਣੇ ਜਿੱਥੇ ਵੀ ਆ ਉਹ ਕੁਛ ਵਾਰਡ ਦਿੱਤਾ ਉਹਨਾਂ ਨੇ ਵਿੱਚ ਉਹਦੇ, ਤੇ ਪਤਾ ਲੱਗਦਾ ਨੀ ਉੱਤੇ ਵਿਸਾਖੀ ਲਿਖਿਆ ਹੁੰਦਾ ਤੇ ਵਿੱਚ ਕੁਛ ਹੋਰ। ਵਿਸਾਖੀ ਦਾ ਇੱਕ ਤਿਉਹਾਰ ਜਿਹੜਾ ਬੜਾ ਪਵਿੱਤਰ ਤਿਉਹਾਰ ਆ। ਸਾਡੇ ਕਿਸਾਨ ਜਿਹੜੇ ਆ ਫਸਲਾਂ ਲੈ ਕੇ ਮੰਡੀਆਂ ਚ ਪਹੁੰਚਦੇ ਆ, ਵਾਢੀਆਂ ਦਾ ਟਾਈਮ ਹੋ ਜਾਂਦਾ, ਮਸ਼ੀਨਾਂ ਭੱਜੀਆਂ ਫਿਰਦੀਆਂ ਖੇਤਾਂ ਦੇ ਵਿੱਚ। ਔਰ ਇਤਿਹਾਸਕ ਵੀ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ। ਸੋ ਵਿਸਾਖੀ ਦੇ ਦਿਹਾੜੇ ਤੇ ਮੈਂ ਫੇਰ ਸਾਰੇ ਹੀ ਸਤਿਕਾਰਯੋਗ ਜਿੰਨੇ ਵੀ ਸਾਡੇ ਸਰੋਤਾ ਜਾਨ ਹੈਗੇ ਆ, ਜਿੰਨੇ ਵੀ ਵੀਰ ਭੈਣ ਭਰਾ ਸਾਡੇ ਪ੍ਰੋਗਰਾਮਾਂ ਨਾਲ ਜੁੜਦੇ ਆ, ਉਹਨਾਂ ਦਾ ਫਿਰ ਦਿਲੋਂ ਧੰਨਵਾਦ, ਬਹੁਤ ਮਿਹਰਬਾਨੀ। ਸੋ ਇਸ ਪ੍ਰੋਗਰਾਮਾਂ ਦੇ ਨਾਲ ਤੁਸੀਂ ਸਾਥ ਦਿੰਦੇ ਹੋ। ਔਰ ਮੇਰੇ ਨਾਲ ਅੱਜ ਜਿਸ ਤਰ੍ਹਾਂ ਹਰ ਪ੍ਰੋਗਰਾਮ ਦੇ ਵਿੱਚ ਖਬਰਾਂ ਦੀ ਖਬਰ ਸਾਹਿਬ ਲੈ ਕੇ ਲਾਲ ਸਿੰਘ ਚੀਮਾ ਸਾਹਿਬ ਪਹੁੰਚਦੇ ਆ, ਤੇ ਉਹਨਾਂ ਦਾ ਵੀ ਸਵਾਗਤ ਹੈ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕੁਛ ਗੱਲਾਂ ਬਾਤਾਂ। ਹੋ ਸਕਦਾ ਜੀ ਡਾਕਟਰ ਸਾਹਿਬ ਕੋਲੋਂ ਵੀ ਅੱਜ ਵਿਸਾਖੀ ਦੇ ਉੱਪਰ ਹੀ ਕੁਛ ਗੱਲਬਾਤ ਸੁਣ ਲਈਏ। ਤੇ ਆਓ ਜੀ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ।
1: ਜੀ ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ, ਸਾਰੇ ਵੀਰਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ ਹਮੇਸ਼ਾ ਦੀ ਤਰ੍ਹਾਂ, ਤੇ ਸਾਡੇ ਜਿਹੜੀ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਜੀ ਆ। ਤੇ ਅੱਜ ਖਾਕ ਸਾਹਿਬ ਜੀ, ਭਾਰਤੀ ਇਤਿਹਾਸ ਦੇ ਵਿੱਚ ਜਿਹੜਾ ਇੱਕ ਤਿਉਹਾਰ ਵਿਸਾਖੀ ਦਾ ਮਨਾਇਆ ਜਾਂਦਾ 13 ਅਪ੍ਰੈਲ ਨੂੰ ਹੁੰਦਾ ਉਹ ਆਮ ਕਰਕੇ, ਪਰ ਉਹ ਕਈ ਵਾਰੀ ਜਿਹੜੀਆਂ ਉਹ ਪੁਰਾਣੇ ਲੂਨਰ ਕੈਲੰਡਰ ਜਿਹਨੂੰ ਕਹਿੰਦੇ ਆ ਖਾਕ ਸਾਹਿਬ ਜੀ, ਉਹ ਪਹਿਲਾਂ ਨਾ ਜਿਹੜਾ ਆਹ ਹੁਣ ਆਪਾਂ ਕੈਲੰਡਰ ਵਰਤਦੇ ਆ, ਇਸ ਤੋਂ ਪਹਿਲਾਂ ਖਾਕ ਸਾਹਿਬ ਜੀ ਜਿਹੜਾ ਦੁਨੀਆਂ ਸੀਗੀ ਨਾ, ਚਾਈਨਾ ਵਗੈਰਾ ਚ ਵੀ, ਸਾਰੇ ਦੇਸ਼ਾਂ ਦੇ ਵਿੱਚ ਉਹ ਜਿਹੜੇ ਇਹ ਕੈਲੰਡਰ ਸੀਗਾ, ਇਹ ਚੰਦ ਦੇ ਹਿਸਾਬ ਦੇ ਨਾਲ ਚੱਲਦਾ ਹੁੰਦਾ ਸੀਗਾ, ਜਿਹੜਾ ਮਹੀਨਾ 28 ਦਿਨ ਦਾ ਉਹ ਗਿਣਦੇ ਸੀਗੇ। ਤੇ ਉਹ ਫਿਰ ਕੀ ਕਰਦੇ ਸੀਗੇ, 28 ਦਿਨਾਂ ਦਾ ਮਹੀਨਾ ਹੁਣ ਗਿਣਗੇ ਤਾਂ ਫਿਰ ਉਹ ਸਾਲ ਦੇ ਵਿੱਚ ਮਹੀਨੇ ਵੱਧ ਜਾਣੇ ਆ ਨਾ, ਕਿਉਂਕਿ ਉਹ ਕਿੱਥੇ ਤਾਂ 30 ਦਿਨ ਦੀ ਐਵਰੇਜ ਆਉਂਦੀ ਆ, ਕਿੱਥੇ ਫਿਰ ਉਹ 28 ਦਿਨ ਦੀ ਰਹਿ ਜਾਣੀ ਆ। ਸੋ ਉਹ ਫਿਰ ਕੀ ਕਰਦੇ ਸੀਗੇ ਖਾਕ ਸਾਹਿਬ ਜੀ, ਉਹ ਕਿੰਨੇ ਸਾਲਾਂ ਬਾਅਦ, ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਜਿਹੜਾ ਕੁੰਭ ਦਾ ਮੇਲਾ ਆਉਂਦਾ ਉਹਦੇ ਪਿੱਛੇ, ਸ਼ਾਇਦ ਮੈਂ ਕਹਿ ਰਿਹਾ, ਸ਼ਾਇਦ ਇਹੀ ਕਹਾਣੀ ਹੋਵੇ ਕਿ ਉਹ 12 ਸਾਲਾਂ ਬਾਅਦ ਆਉਂਦਾ, ਕਿਉਂਕਿ ਉਹ ਫਿਰ ਉਹ ਜਮ੍ਹਾਂ ਕਰੀ ਜਾਂਦੇ ਸੀ ਤੇ ਫਿਰ 12 ਸਾਲਾਂ ਬਾਅਦ ਜਾ ਕੇ ਫਿਰ ਉਹ ਇੱਕ ਮਹੀਨਾ 12 ਮਹੀਨੇ ਵਾਲੀ ਜਾਂ 13 ਮਹੀਨੇ ਉਹ ਸਾਲ ਦੇ ਵਿੱਚ ਗਿਣ ਲੈਂਦੇ ਸੀਗੇ, ਜਿਹਦੇ ਕਾਰਨ ਇਹ ਜਿਹੜਾ ਲੂਨਰ ਕੈਲੰਡਰ ਜਿਹਨੂੰ ਕਹਿੰਦੇ ਆ, ਇਹਦੇ ਵਿੱਚ ਤੇ ਜਿਹੜੇ ਹੁਣ ਆਪਾਂ ਕੈਲੰਡਰ ਮੰਨਦੇ ਆ, ਇਹਨਾਂ ਦੇ ਵਿੱਚ ਉਹ ਦਿਨ ਆ ਜਿਹੜੇ ਵਿਸਾਖੀ ਦੇ ਵੱਧ ਜਾਂਦੇ ਆ, ਪਰ ਉਹ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਉਹ 13 ਜਿਹੜਾ ਮਹੀਨਾ ਹੁੰਦਾ ਵਿਸਾਖ ਦਾ, ਉਸ ਦਿਨ ਉਹ ਆਉਂਦੀ ਹੁੰਦੀ ਆ। ਤੇ ਪਰ ਹੁਣ ਤੁਹਾਨੂੰ ਪਤਾ ਮਾਡਰਨ ਟੈਕਨੋਲੋਜੀ ਆ ਜਿਹੜੀ, ਖਾਕ ਸਾਹਿਬ ਜੀ ਦੇ ਹਿਸਾਬ ਦੇ ਨਾਲ ਬਹੁਤ ਕੁਛ ਉੱਥਲ ਪੁੱਥਲ ਜਿਹੜੀ ਹੁੰਦੀ ਆ, ਔਰ ਇਹ ਜਿਹੜੀ ਉੱਥਲ ਪੁੱਥਲ ਹੁੰਦੀ ਆ ਖਾਕ ਸਾਹਿਬ ਜੀ, ਇਹ ਕਈ ਸਮਾਜ ਆ ਜਿਹੜੇ ਇਹ ਜਾਣ ਬੁੱਝ ਕੇ ਤੁਹਾਡਾ ਜਿਹੜਾ ਪਿਛੋਕੜ ਆ ਉਹਨੂੰ ਬਦਲਦੀਆਂ, ਜਿਹੜੀਆਂ ਨੀਤੀਆਂ ਦੇ ਨਾਲ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬਦਲਦੀਆਂ ਰਹਿੰਦੀਆਂ। ਤੇ ਇਹ ਖਾਕ ਸਾਹਿਬ ਜੀ ਜਿਹੜੀ ਆ ਵਿਸਾਖੀ ਦੀ ਕਹਾਣੀ ਆ, ਇਹਦੇ ਕੋਲ ਆਪਣੇ ਕੋਲ ਇੱਕ ਛੋਟਾ ਜਿਹਾ ਲੇਖ ਆ, ਜਲਿਆਂ ਵਾਲੇ ਬਾਗ ਦਾ ਸਾਕਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ,
1: ਬਿਲਕੁਲ। ਤੇ ਹਿੰਦੁਸਤਾਨ ਨੂੰ ਅੰਗਰੇਜ਼ੀ ਸਾਮਰਾਜ ਦੀ ਹਕੂਮਤ ਤੋਂ ਮੁਕਤ ਕਰਾਉਣ ਲਈ ਸੈਂਕੜੇ ਅੰਦੋਲਨ ਹੋਏ ਸਨ। ਦੇਸ਼ ਨੂੰ ਆਜ਼ਾਦੀ ਦਵਾਉਣ ਲਈ ਦਰਜਨਾਂ, ਸੈਂਕੜੇ ਜਾਂ ਹਜ਼ਾਰਾਂ ਨਹੀਂ, ਲੱਖਾਂ ਹਿੰਦੁਸਤਾਨੀਆਂ ਨੇ ਕੁਰਬਾਨੀਆਂ ਦਿੱਤੀਆਂ। ਲੰਬੀਆਂ ਜੇਲਾਂ ਕੱਟੀਆਂ, ਜਲਾਵਤਨੀਆਂ ਦੇ ਸੰਤਾਪ ਸਰੀਰਾਂ ਉੱਤੇ ਹੰਢਾਏ ਸਨ। ਹਿੰਦੁਸਤਾਨ ਦੇਸ਼ ਦੀ ਆਜ਼ਾਦੀ ਦਾ ਹਾਸਲ ਕ੍ਰਾਂਤੀਕਾਰੀਆਂ ਦੇ ਖੂਨ ਤੇ ਮਿੱਝ ਨੂੰ ਕੁਰਬਾਨ ਕਰਕੇ ਮਿਲਿਆ ਹੈ। ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਖਾਕ ਸਾਹਿਬ ਜੀ ਲੋਕਾਂ ਨੇ ਇਸ ਦੇਸ਼ ਲਈ, ਪਰ ਅੱਜ ਕੱਲ ਜੋ ਕੁਛ ਹੋ ਰਿਹਾ ਉਹਦੇ ਵਿੱਚ ਸਭ ਕੁਛ ਆ ਜਿਹੜਾ ਮਿਟਾਉਣ ਤੇ ਜ਼ੋਰ ਲੱਗਿਆ ਹੋਇਆ। ਤੇ ਅੰਗਰੇਜ਼ ਹਕੂਮਤ ਨੂੰ ਦੇਸ਼ ਚੋਂ ਕੱਢ ਕੇ ਮਿਲੀ ਹੋਈ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਅਤੇ ਆਜ਼ਾਦੀ ਘੁਲਾਟੀਆਂ ਦੇ ਦ੍ਰਿਸ਼ਟੀਕੋਣ ਦਾ ਦੇਸ਼ ਬਣਾਉਣ ਲਈ ਅੱਜ ਵੀ ਸੰਘਰਸ਼ ਚੱਲ ਰਹੇ ਹਨ, ਜਿਨ੍ਹਾਂ ਦਾ ਹਰ ਅਗਾਂਹ ਵਧੂ ਸੋਚ ਵਾਲੇ ਦੇਸ਼ ਹਿਤੈਸ਼ੀਆਂ ਨੂੰ ਸਮਾਗਮਾਂ ਦਾ ਹਿੱਸਾ ਬਣਨਾ ਚਾਹੀਦਾ ਇੱਕ ਸੌ ਸੱਤ ਸਾਲ ਹੋ ਗਏ ਹਨ ਜਦੋਂ ਅੰਗਰੇਜ਼ ਸਾਮਰਾਜ ਦੀ ਹਕੂਮਤ ਨੇ ਮਾਰਚ 1919 ਨੂੰ ਰੋਜ਼ ਐਕਟ ਨਾਮ ਦਾ ਕਾਨੂੰਨ ਪਾਸ ਕੀਤਾ ਸੀ, ਜਿਸ ਦਾ ਪਹਿਲਾ ਨਾਂ ਉਹ ਜਿਹੜਾ ਬੰਦਾ ਸੀ ਗੱਕ ਸਾਹਿਬ ਜੀ ਉਹਦਾ ਪਹਿਲਾ ਜਿਹੜਾ ਨਾਂ ਸੀਗਾ ਰੱਖਿਆ ਉਹ ਡਿਫੈਂਸ ਆਫ ਇੰਡੀਆ ਐਕਟ ਨਾਂ ਰੱਖਿਆ ਸੀਗਾ। ਤੇ ਫੇਰ ਇਹ ਗੱਕ ਸਾਹਿਬ ਜੀ ਜਿਹੜਾ ਸੀਗਾ ਉਹਨੇ ਜਿਹਨੇ ਪ੍ਰਪੋਜ਼ ਕੀਤਾ ਸੀ ਲਾ, ਫੇਰ ਇਹਦਾ ਜਿਹੜਾ ਨਾਂ ਸੀ ਬਦਲ ਕੇ ਉਹਦੇ ਨਾਂ ਦੇ ਉੱਤੇ ਰੱਖ ਦਿੱਤਾ ਸੀਗਾ ਜਿਹੜਾ ਰੋਲਟ ਉਹਦਾ ਨਾਂ ਸੀ। ਸੋ ਇਹ ਸੀ ਤੇ ਜੋ ਗਦਰੀ ਬਾਬਿਆਂ ਨਾਲ ਸਿੱਝਣ ਲਈ ਗੋਰੀ ਸਰਕਾਰ ਨੇ ਬਣਾਇਆ ਸੀ ਸਿਡਨੀ ਰੋਲਟ ਉਹ ਬੰਦੇ ਦਾ ਨਾਂ ਸੀ ਜਿਹਦੇ ਨਾਂ ਤੇ ਇਹ ਐਕਟ ਦਾ ਨਾਂ ਰੱਖਿਆ ਗਿਆ। ਬਾਦਸ਼ਾਹ ਦਾ ਸਲਾਹਕਾਰ ਸੀ ਉਹ, ਇੰਗਲੈਂਡ ਦਾ ਜਿਹੜਾ ਬਾਦਸ਼ਾਹ ਸੀ ਉਸ ਵੇਲੇ ਦਾ ਰਾਜਾ ਸੀ ਉਹਦਾ ਉਹ ਸਲਾਹਕਾਰ ਸੀ, ਜਿਸ ਨੇ ਇੰਗਲੈਂਡ ਦੇ ਬਾਦਸ਼ਾਹ ਦੇ ਕਹਿਣ ਤੇ ਸਖ਼ਤ ਕਾਨੂੰਨ ਰੋਲਟ ਐਕਟ ਪਾਸ ਕਰਾਇਆ ਸੀ। ਇਸ ਕਾਨੂੰਨ ਦੀਆਂ ਧਾਰਾਵਾਂ ਗੁਲਾਮੀ ਯੁੱਧ ਦੀ ਗਿੱਟੋ ਕਾਪੀ ਸੀ। ਬਿਨਾਂ ਵਾਰੰਟ ਕਿਸੇ ਨੂੰ ਵੀ ਚੁੱਕ ਕੇ ਪੁਲਿਸ ਅੰਦਰ ਕਰ ਸਕਦੀ ਸੀ। ਦੋ ਸਾਲ ਕੋਈ ਉਗ ਸੁਗ ਨਹੀਂ, ਮੀਡੀਆ ਵਾਲੇ ਜਾਂ ਪੱਤਰਕਾਰਾਂ ਨੂੰ ਅਣਮਿੱਥੇ ਸਮੇਂ ਲਈ ਬਿਨਾਂ ਕੇਸ ਚਲਾਏ ਹਿਰਾਸਤ ਵਿਚ ਰੱਖਿਆ ਜਾ ਸਕਣਾ। ਨਾ ਦਲੀਲ, ਨਾ ਅਪੀਲ, ਨਾ ਵਕੀਲ। ਦੇਖੋ ਗੱਕ ਸਾਹਿਬ ਜੀ, ਨਾ ਤੁਸੀਂ ਦਲੀਲ ਦੇ ਸਕਦੇ ਸੀ ਆਪਣੇ ਹੱਕ ਦੇ ਵਿਚ, ਨਾ ਤੁਸੀਂ ਅਪੀਲ ਕਰ ਸਕਦੇ ਸੀ, ਨਾ ਤੁਸੀਂ ਵਕੀਲ ਕਰ ਸਕਦੇ ਸੀ। ਆਦਿ ਧਾਰਾ ਰੋਲਟ ਐਕਟ ਦੀਆਂ ਹੀ ਹਨ। ਇਸ ਕਾਲੇ ਕਾਨੂੰਨ ਦੇ ਵਿਰੋਧ ਵਿਚ ਸ੍ਰੀ ਅੰਮ੍ਰਿਤਸਰ ਅਤੇ ਲਾਹੌਰ ਵਿਚ ਮੁਜ਼ਾਹਰੇ ਤੇ ਅੰਦੋਲਨ ਹੋਏ ਸਨ। ਡਾਕਟਰ ਸਤਿਆ ਪਾਲ ਪੰਡਿਤ, ਮਦਨ ਮੋਹਨ ਮਾਲਵੀਆ ਅਤੇ ਡਾਕਟਰ ਸੈਫੂਦੀਨ ਕਿਚਲੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਣਜਾਣ ਥਾਂ ਤੇ ਰੱਖਿਆ ਗਿਆ ਸੀ। ਅੰਦੋਲਨਕਾਰੀਆਂ ਦੇ ਆਗੂ ਗ੍ਰਿਫ਼ਤਾਰ ਹੋਏ ਸਨ। ਲੋਕਾਂ ਦੇ ਰੋਹ ਨੂੰ ਭਾਂਪਦਿਆਂ ਅਗਵਾਈ ਕਰ ਰਹੇ ਆਗੂਆਂ ਨੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਫੈਸਲਾ ਸ੍ਰੀ ਅੰਮ੍ਰਿਤਸਰ ਵਿਖੇ ਜਲਿਆਂ ਵਾਲੇ ਬਾਗ ਵਿਚ ਕਰਨ ਦਾ ਕੀਤਾ ਗਿਆ ਸੀ। 13 ਅਪ੍ਰੈਲ ਗੁਰੂ ਦੀ ਨਗਰੀ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਨੇ ਹੱਥੇ ਅੰਦੋਲਨਕਾਰੀਆਂ ਉਤੇ ਜ਼ਾਲਮ ਜਨਰਲ ਡਾਇਰ ਵੱਲੋਂ ਬੰਦੂਕਾਂ ਨਾਲ ਗੋਲੀਆਂ ਚਲਾਈਆਂ ਗਈਆਂ। ਅਫੜਾ ਦਫੜੀ ਮਚੀ, ਜਿਸ ਕਰਕੇ ਸੈਂਕੜੇ ਬੇਦੋਸ਼ ਜੁਝਾਰੂਆਂ ਦੇ ਖੂਨ ਨਾਲ ਗੁਰੂ ਨਗਰੀ ਦੀ ਧਰਤੀ ਨੂੰ ਲੱਥਪੱਥ ਕਰ ਦਿੱਤਾ ਗਿਆ। ਅੱਜ ਵੀ ਅੰਗਰੇਜ਼ ਸਾਮਰਾਜ ਦੀ ਦਰਿੰਦਗੀ ਦੇ ਨਿਸ਼ਾਨ ਜਲਿਆਂ ਵਾਲੇ ਬਾਗ ਸ੍ਰੀ ਅੰਮ੍ਰਿਤਸਰ ਵਿਖੇ ਗਵਾਹੀ ਦੇ ਰੂਪ ਵਿਚ ਦੇਖੇ ਜਾ ਸਕਦੇ ਹਨ। ਨੌਜਵਾਨ, ਬਜੁਰਗ ਅਤੇ ਬੀਬੀਆਂ, ਬੱਚੇ ਸ਼ਹੀਦੀਆਂ ਦੇ ਗਏ। ਕਈ ਮਾਵਾਂ ਦੇ ਪੁੱਤਰ, ਧੀਆਂ ਦੇ ਸੁਹਾਗ ਉਜੜ ਗਏ। ਉਸ ਅਣਮਨੁੱਖੀ ਦ੍ਰਿਸ਼ ਨੂੰ ਸੋਚਦਿਆਂ ਅੰਗਰੇਜ਼ ਸਾਮਰਾਜ ਦੇ ਜ਼ੁਲਮ ਦਾ ਅਸਲੀ ਚਿਹਰਾ ਦਿਸਦਾ ਹੈ। ਅੱਜ ਵੀ ਹੱਕ, ਸੱਚ ਤੇ ਇਨਸਾਫ ਦੇ ਪੱਖ ਵਿਚ ਸੰਘਰਸ਼ ਚੱਲ ਰਹੇ ਹਨ। ਹਿੰਦੁਸਤਾਨ ਦੇਸ਼ ਦੀਆਂ ਆਪਣੀਆਂ ਸਰਕਾਰਾਂ ਕਿਰਤੀ ਲੋਕਾਂ ਹੱਕੀ ਮਸਲਿਆਂ ਦੇ ਹੱਲ ਲਈ ਅਸਮਰਥ ਹਨ। ਲੋਕ ਆਜ਼ਾਦੀ ਘੁਲਾਟਿਆਂ ਨੂੰ ਯਾਦ ਕਰਦਿਆਂ ਆਪਣੇ ਹੱਕੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਲਗਾਤਾਰ ਯਤਨਸ਼ੀਲ ਹਨ, ਪਰ ਆਜ਼ਾਦੀ ਦੇ ਸ਼ਹੀਦਾਂ ਨੂੰ ਅੱਜ ਦੀਆਂ ਰਾਜਨੀਤਿਕ ਸੱਤਾਧਾਰੀ ਪਾਰਟੀਆਂ ਜਾਣ ਬੁੱਝ ਕੇ ਭੁਲਾਉਣ ਦੀਆਂ ਕੋਸ਼ਿਸ਼ਾਂ ਤੇ ਲੁਕਵੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ। ਸਰਕਾਰਾਂ ਵੱਲੋਂ ਅੱਜ ਵੀ ਕਿਰਤੀ ਵਰਗ ਦੇ ਹੱਕ ਸੱਚ ਨੂੰ ਦਬਾਉਣ ਲਈ UAPA, ਟਾਡਾ, ਨੀਸਾ, ਨਾਸਾ ਆਦਿ ਕਾਲੇ ਕਾਨੂੰਨ ਬਣਾਏ ਜਾਂਦੇ ਹਨ। ਅਗਾਂਹ ਵਧੂ ਸੋਚ ਦੇ ਕਿਰਤੀ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀ ਬੜੀ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਦੇਸ਼ ਕੌਮ ਲਈ ਕੁਰਬਾਨੀ ਦੇ ਗਏ ਸ਼ਹੀਦਾਂ ਨੂੰ ਸਮਰਪਿਤ ਛੋਟੇ ਛੋਟੇ ਪ੍ਰੋਗਰਾਮ ਉਲੀਕੇ ਜਾਣ ਤਾਂ ਜੋ ਜਨਤਾ ਨੂੰ ਹੱਕ, ਸੱਚ ਤੇ ਇਨਸਾਫ਼ ਲਈ ਜਾਗਰੂਕ ਕੀਤਾ ਜਾ ਸਕੇ। ਸਮਾਜ ਦੇ ਵੱਲੋਂ ਕੀਤੇ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਨੂੰ ਯਾਦ ਕਰਾਉਣਾ ਚਾਹੀਦਾ ਹੈ, ਜੋ ਜ਼ਰੂਰੀ ਹੈ। ਸ਼ਹੀਦਾਂ ਨੂੰ ਨਮਨ ਕਰਦੇ ਹਾਂ ਅਤੇ ਸ਼ਰਧਾਂਜਲੀ ਭੇਟ ਕਰਦੇ ਹਾਂ। ਇਹ ਪੁੰਨੀ ਸਾਹਿਬ ਆਪਣੇ ਬਹੁਤ ਹੀ ਵਧੀਆ ਦੋਸਤ ਜਿਹੜੇ ਹੈਗੇ ਆ ਮੇਰੇ ਵਾਸਤੇ, ਉਹ ਡੂੰਘੀਆਂ ਡੂੰਘੀਆਂ ਗੱਲਾਂ ਲਿਖਦੇ ਰਹਿੰਦੇ ਆ। ਉਹਨਾਂ ਨੇ ਜਿਹੜਾ ਉਹ ਨਿਊਯਾਰਕ ਦੇ ਵਿਚ ਤੁਹਾਡੇ ਏਰੀਏ ਦੇ ਵਿਚ ਜਿਹੜਾ ਇੰਡੋ ਅਮਰੀਕਨ ਹੈਰੀਟੇਜ ਫਾਊਂਡੇਸ਼ਨ ਨਿਊਯਾਰਕ ਹੈ ਜਿਹੜੀ, ਉਹਦੇ ਉਹ ਬਾਨੀ ਵੀ ਆ, ਉਹਨਾਂ ਨੇ ਉਹ ਸ਼ੁਰੂ ਵੀ ਕੀਤੀ ਸੀ। ਤੇ ਅਪ੍ਰੈਲ 13, 2026 ਜਿਹੜਾ ਹੈਗਾ ਅੱਜ ਉਹ ਦਿਨ ਹੈਗਾ। ਤੇ ਖਾਕ ਸਾਹਿਬ ਜੀ ਆਪਣੇ ਕੋਲ
0: ਇੱਕ ਦਿਓ ਜੀ, ਇੱਕ ਕਵਿਤਾ ਮੈਂ ਬੂਟਾ ਗੁਲਾਮੀ ਵਾਲੇ ਨੇ ਸਾਡਾ ਜੀ ਦੋਸਤੋ ਪ੍ਰਵਾਸ ਰੇਡੀਓ ਗਰੁੱਪ ਆ, ਉਹਦੇ ਵਿਚ ਬਹੁਤ ਸਾਥੀ ਬਹੁਤ ਜਿਆਦਾ ਭੈਣਾਂ ਵੀਰ ਜੁੜੇ ਹੋਏ ਆ, ਬਹੁਤ ਆਪਣਾ ਰੋਜ਼ ਦੇ ਰੋਜ਼ ਪ੍ਰੋਗਰਾਮ ਪੇਸ਼ ਆਪਣੇ ਕਵਿਤਾ ਜਾਂ ਕੋਈ ਅੱਛੇ ਮੈਸੇਜ ਦਿੰਦੇ ਆ, ਤੇ ਕਿਸੇ ਨੇ ਵੀ ਜੁੜਨਾ ਹੋਵੇ ਤੇ ਤੁਸੀਂ ਰਿਕੁਐਸਟ ਭੇਜ ਸਕਦੇ ਹੋ, ਤੁਸੀਂ ਤੁਹਾਨੂੰ ਜੋ ਕੋਈ ਹੁੰਦਾ ਨਾ ਕਈਆਂ ਨੂੰ ਲਿਖਣ ਦਾ ਸ਼ੌਕ ਹੁੰਦਾ ਜਾਂ ਕਵਿਤਾ ਗਾਉਣ ਦਾ ਸ਼ੌਕ ਹੁੰਦਾ ਜਾਂ ਕਵਿਤਾ ਲਿਖਣ ਦਾ ਜਾਂ ਕੋਈ ਲੇਖ ਲਿਖਣ ਦਾ, ਬਹੁਤ ਸੋਹਣੇ ਸੋਹਣੇ ਲੇਖ ਆਉਂਦੇ ਉਹਦੇ ਤੇ ਪ੍ਰਵਾਸ ਰੇਡੀਓ ਗਰੁੱਪ ਤੇ, ਮੈਂ ਉਹਨਾਂ ਦੀ ਇੱਕ ਰਚਨਾ ਹੈਗੀ ਆ ਉਹਨਾਂ ਨੇ ਭੇਜੀ ਆ, ਉਹ ਆਪਾਂ
2: ਸਾਡੇ ਘਰ ਦਾਣੇ ਵੀ ਲਿਆਈ ਨੀ ਵਸਖ ਜੇ, ਆ ਜਾਂਦੀ ਗਰਮੀ ਤੇ ਮੁੱਕਦਾ ਸਿਆਲ ਏ, ਘਰ ਘਰ ਵਿਚ ਦਾਣੇ ਆਉਣੇ ਤੇਰੇ ਨਾਲ ਏ, ਖੁਸ਼ੀਆਂ ਦਾ ਫੇਰਾ ਖੁਸ਼ੀਆਂ ਦੇ ਨਾਲ ਫੇਰਾ ਪਾਈ ਨੀ ਵਸਾਖੀਏ, ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ, ਸਾਡੇ ਘਰ ਆਟੇ ਵਾਲੇ ਪੀਤੇ ਹੋਏ ਖਾਲੀ ਨੀ, ਚਾਵਾਂ ਵਾਲੀ ਅੱਗ ਅਸੀਂ ਕਦੇ ਵੀ ਨਾ ਬਾਲੀ ਨੀ, ਖੁਸ਼ੀਆਂ ਦਾ ਦੀਵਾ ਤੂੰ ਜਗਾਈ ਨੀ ਵਸਾਖੀਏ, ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ, ਅਸੀਂ ਇੱਕ ਅੱਖਾਂ ਵਿਚ ਸੁਪਨੇ ਨੇ ਬੁਣਨੇ, ਝਾੜ ਝਾੜ ਡਿੱਗੇ ਜਿਹੜੇ ਸਿੱਟੇ ਅਸੀਂ ਚੁਣਨੇ, ਸਭ ਦੇ ਭੜੋਲੇ ਤੂੰ ਪੜਾਈ ਨੀ ਵਸਾਖੀਏ, ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ, ਵਿਸਾਖ ਦੇ ਮਹੀਨੇ ਚ ਹਨੇਰੀ ਜਾਵੇ ਝੁਰਨਾ, ਸਾਨੂੰ ਕਿਤੇ ਪੈ ਜਾਵੇ ਆਟਾ ਲੈਣਾ ਮੋਲਣਾ, ਐਸੀ ਤੂੰ ਹਨੇਰੀ ਨਾ ਝੁਲਾਈ ਨੀ ਵਸਾਖੀਏ, ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ, ਗੁਲਾਮੀ ਵਾਲਾ ਆਖੇ ਭਰੀ ਸਭ ਦੇ ਭੜੋਲੇ ਤੂੰ, ਰੋਟੀ ਨਾ ਗਰੀਬ ਕੋਲੋਂ ਕਰੀ ਕਿਤੇ ਓਹਲੇ ਤੂੰ, ਹਰ ਘਰ ਵਿਚ ਕੇ ਪਚਾਈ ਨੀ ਵਸਾਖੀਏ, ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ, ਸਾਡੇ ਘਰ ਦਾਣੇ ਵੀ ਲਿਆਈ ਨੀ ਵਸਾਖੀਏ। ਵੀਡੀਓ ਚੰਗੀ ਲੱਗੇ, ਕਵਿਤਾ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ।
0: ਬਹੁਤ ਵਧੀਆ ਜੀ, ਥੈਂਕ ਯੂ ਬੂਟਾ ਜੀ, ਬਹੁਤ ਮਿਹਰਬਾਨੀ। ਬੂਟਾ ਸਾਹਿਬ ਸਾਡੇ ਟੀਮ ਦੇ ਮੈਂਬਰ ਵੀ ਆ, ਹੋ ਸਕਦਾ ਥੋੜੇ ਚਿਰਾਂ ਬਾਅਦ ਤੁਹਾਨੂੰ ਸਾਡੇ ਰੇਡੀਓ ਤੇ ਵੀ ਦਿਖਾਈ ਦਿਆ ਕਰਨਗੇ, ਤੇ ਉਹਨਾਂ ਦਾ ਵੀ ਧੰਨਵਾਦ। ਤੇ ਚੀਮਾ ਸਾਹਿਬ ਆ ਜਾਓ ਜੀ।
1: ਜੀ ਖਾਕਸਾ ਜੀ, ਇਹਦੇ ਨਾਲ ਜਿਹੜੇ ਦੇਖੋ ਦੇਸ਼ਾਂ ਦੇ ਵਿਚ ਹਮੇਸ਼ਾ ਕ੍ਰਾਂਤੀਆਂ ਆਉਂਦੀਆਂ ਰਹਿੰਦੀਆਂ, ਇਸੇ ਤਰ੍ਹਾਂ ਭਾਰਤ ਵਿਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕ੍ਰਾਂਤੀ ਸ਼ੁਰੂ ਕੀਤੀ ਸੀ, ਤੇ ਫੇਰ ਉਹ ਕ੍ਰਾਂਤੀ ਜਿਹੜੀ ਆ ਉਹ ਵਿਸਾਖੀ ਵਾਲੇ ਦਿਨ ਹੀ ਅੱਜ ਦੀ ਤਰੀਕ ਨੂੰ 1699 ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਜਿਹੜੀ ਕ੍ਰਾਂਤੀ ਚੱਲ ਰਹੀ ਸੀ ਉਹਨੂੰ ਫੇਰ ਖਾਕ ਸਾਹਿਬ ਜੀ ਸਿਪਾਹੀ ਜਿਹੜੇ ਸੀਗੇ ਉਹਨਾਂ ਦੀ ਲੋੜ ਸੀ, ਉਹਨਾਂ ਨੇ ਫਿਰ ਉਹ ਫੌਜ ਖਾਲਸਾ ਫੌਜ ਜਿਹਨੂੰ ਆਪਾਂ ਕਹਿੰਦੇ ਹਾਂ ਤਿਆਰ ਕੀਤੀ ਸੀ ਖਾਕ ਸਾਹਿਬ ਦੀ, ਜਿਹਦੇ ਮੁਕਾਬਲੇ ਦੇ ਵਿਚ ਦੁਨੀਆਂ ਦੀ ਹੋਰ ਕੋਈ ਵੀ ਫੌਜ ਨਹੀਂ ਨਜ਼ਰ ਨਹੀਂ ਆ ਰਹੀ। ਉਹਨਾਂ ਨੇ ਐਸਾ ਜਿਹੜੀ ਗੁੜਤੀ ਦਿੱਤੀ ਸੀ ਅੰਮ੍ਰਿਤ ਛਕਾ ਕੇ, ਤੇ ਉਹਦੇ ਵਿਚ ਫਿਰ ਖਾਕ ਸਾਹਿਬ ਜੀ ਉਸੇ ਗੁੜਤੀ ਦੇ ਜਿਹੜੇ ਪੈਦਾਇਸ਼ ਸੀਗੀ ਹਰੀ ਸਿੰਘ ਨਲੂਏ ਵਰਗੇ ਤੇ ਅਕਾਲੀ ਫੂਲਾ ਸਿੰਘ ਵਰਗੇ, ਜਰਨੈਲ ਮਹਾਰਾਜਾ ਰਣਜੀਤ ਸਿੰਘ ਵਰਗੇ ਖਾਕ ਸਾਹਿਬ ਜੀ ਜਿਹਨਾਂ ਨੇ ਤਲਵਾਰ ਦੇ ਅੱਗੇ ਦੁਨੀਆਂ ਦੀ ਕੋਈ ਹਸਤੀ ਜਿਹੜੀ ਉਹ ਖੜ ਨਹੀਂ ਸੀ ਸਕੀ। ਸੋ ਇਹ ਵੀ ਇਸੇ ਵਿਸਾਖੀ ਦੇ ਦਿਨ ਨਾਲ ਹੀ ਜੁੜਦੀ ਜਿਹੜੀ ਕਹਾਣੀ ਹੈਗੀ ਆ ਸਾਡੇ ਗੁਰੂ ਸਾਹਿਬਾਂ ਦੀ। ਤੇ ਚਲੋ ਆਪਾਂ ਖਾਕ ਸਾਹਿਬ ਜੀ ਖਬਰਾਂ ਵੱਲ ਨੂੰ ਚੱਲਦੇ ਆ, ਤੇ ਅੱਜ ਕੱਲ ਜਿਹੜਾ ਹੋ ਰਿਹਾ ਕੁਛ ਇਹ ਸੰਘਰਸ਼ ਖਾਕ ਸਾਹਿਬ ਜੀ ਚੱਲਦੇ ਰਹਿੰਦੇ ਆ, ਤੇ ਇਹ ਕਦੇ ਖਤਮ ਨਹੀਂ ਹੋਣੇ ਜਿੰਨਾ ਚਿਰ ਜਿਹੜੇ ਲੋਕ ਆ ਉਹ ਸਿਆਣੇ ਨਹੀਂ ਹੁੰਦੇ। ਸਿਆਣਪ ਦੀ ਲੋੜ ਹੁੰਦੀ ਆ, ਚਲਾਕ ਚੁਸਤ ਜਿਹੜੇ ਹੁੰਦੇ ਆ ਉਹ ਫਿਰ ਇਹਨਾਂ ਚੀਜ਼ਾਂ ਚੋਂ ਨਿਕਲ ਨਹੀਂ ਦਿੰਦੇ। ਤੇ ਅਗਲੀ ਗੱਲਬਾਤ ਖਾਕ ਸਾਹਿਬ ਜੀ ਹੈਗੀ ਆ ਜਿਹੜੀ, ਉਹ ਅਮਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਨੇ AI ਦੁਆਰਾ ਆਪਣੀ ਇੱਕ ਤਸਵੀਰ ਬਣਾਈ ਜਿਸ ਵਿਚ ਉਸਨੇ ਸਫੇਦ ਚੋਲਾ ਪਹਿਨਿਆ ਹੋਇਆ ਹੈ, ਲਾਲ ਰੰਗ ਦੀ ਚਾਦਰ ਦੋਹਾਂ ਮੋਢਿਆਂ ਉਪਰ ਦੀ ਅੱਗੇ ਲਟਕਾਈ ਹੋਈ ਹੈ, ਇੱਕ ਹੱਥ ਵਿਚ ਚਾਨਣ ਇੱਕ ਹੱਥ ਵਿਚੋਂ ਚਾਨਣ ਨਿਕਲ ਰਿਹਾ ਤੇ ਮੰਜੇ ਉਪਰ ਪਏ ਇੱਕ ਮਰੀਜ਼ ਪਾਇਆ ਹੋਇਆ, ਤੇ ਉਹਦੇ ਖੱਬੇ ਪਾਸੇ ਇੱਕ ਫੌਜੀ ਵੀ ਨਜ਼ਰ ਆ ਰਿਹਾ ਤੇ ਟਰੰਪ ਉਪਰ ਟਿਕੀ ਹੋਈ ਨਜ਼ਰ ਆ ਉਹਦੀ, ਤੇ ਫੌਜੀ ਅੱਗੇ ਇੱਕ ਜਵਾਨ ਲੜਕੀ ਨੀਲੇ ਰੰਗ ਦੀ ਡਾਕਟਰਾਂ ਵਾਲੀ ਵਰਦੀ ਪਾਈ ਹੋਈ, ਗਲ ਵਿਚ ਸਟੈਥੋਸਕੋਪ ਜਿਹੜਾ ਹੁੰਦਾ ਖਾਕ ਸਾਹਿਬ ਜੀ ਡਾਕਟਰਾਂ ਨੇ ਤੁਹਾਨੂੰ ਪਤਾ ਪਾਇਆ ਨਾ ਉਹ ਹਾਰਟ ਬੀਟ ਜਾਂਦੂ ਦੇਖਣ ਵਾਸਤੇ, ਉਹ ਵੀ ਉਹਦੇ ਪਾਇਆ ਹੋ ਤੇ ਉਹਦੀ ਨਜ਼ਰ ਵੀ ਟਰੰਪ ਉਪਰ ਟਿਕੀ ਹੋਈ ਆ, ਤੇ ਸੱਜੇ ਪਾਸੇ ਇੱਕ ਚਿੱਟੀ ਦਾੜੀ ਵਾਲਾ ਅੱਧ ਖੜ ਗੋਰੇ ਰੰਗ ਦਾ ਬੰਦਾ ਅਤੇ ਉਸ ਅੱਗੇ ਇੱਕ ਨੌਜਵਾਨ ਮੁਟਿਆਰ ਦੋਨੋ ਹੱਥ ਜੋੜੀ ਖੜੀ ਹੈ। ਟਰੰਪ ਸਾਹਿਬ ਮੰਜੇ ਤੇ ਪਏ ਮਰੀਜ਼ ਦੇ ਮੱਥੇ ਉਪਰ ਆਪਣਾ ਹੱਥ ਰੱਖ ਕੇ ਉਸ ਨੂੰ ਆਸ਼ੀਰਵਾਦ ਦੇ ਰਹੇ ਹਨ, ਜਿੱਦਾਂ ਕਿਤੇ ਟਰੰਪ ਸਾਹਿਬ ਦੇ ਹੱਥ ਨਾਲ ਉਸ ਮਰੀਜ਼ ਨੇ ਉੱਠ ਕੇ ਖੜਾ ਹੋ ਜਾਣਾ ਹੋਵੇ। ਟਰੰਪ ਦੇ ਪਿਛਲੇ ਪਾਸੇ ਖੱਬੀ ਦਿੱਤਾ ਤਿੰਨ ਫਾਈਟਰ ਜੈਟ ਹਨ ਓਹਦੇ ਉਪਰ ਇੱਕ ਮਰੀਜ਼ ਪਾਇਆ ਹੋਇਆ।

0: ਮੰਜੇ ਤੇ ਪਏ ਮਰੀਜ਼ ਦੇ ਮੱਥੇ ਉੱਪਰ ਆਪਣਾ ਹੱਥ ਰੱਖ ਕੇ ਉਸ ਨੂੰ ਆਸ਼ੀਰਵਾਦ ਦੇ ਰਹੇ ਹਨ, ਜਿੱਦਾਂ ਕਿਤੇ ਟਰੰਪ ਸਾਹਿਬ ਦੇ ਹੱਥ ਨਾਲ ਉਸ ਮਰੀਜ਼ ਨੇ ਉੱਠ ਕੇ ਖੜਾ ਹੋ ਜਾਣਾ ਹੋਵੇ। ਟਰੰਪ ਦੇ ਪਿਛਲੇ ਪਾਸੇ ਖੱਬੇ ਖੱਬੀ ਦਿੱਤਾ ਤਿੰਨ ਫਾਈਟਰ ਜੈਟ ਹਨ, ਓਹਦੇ ਉਪਰ ਇਕ ਅਮਰੀਕਾ ਦਾ ਜਿਹੜਾ ਉਹ ਈਗਲ ਆ, ਖਟ ਸਾਹਿਬ ਜੀ ਗੋਲਡਨ ਈਗਲ ਜਿਹਨੂੰ ਕਹਿੰਦੇ ਆ, ਉਹ ਉੱਡ ਰਿਹਾ ਜਹਾਜ਼ਾਂ ਦੇ ਉਪਰਲੇ ਪਾਸੇ, ਤੇ ਦੂਸਰੇ ਪਾਸੇ ਅਮਰੀਕਾ ਇਕ ਝੰਡਾ ਜਿਹੜਾ ਹੈਗਾ ਆ ਉਹਦੇ ਵਿਚ ਨੀਲੀਆਂ ਚਿੱਟੀਆਂ ਧਾਰੀਆਂ ਪੱਟੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਆ, ਤੇ ਉਪਰ ਇਕ ਚੌਰਸ ਨੀਲੇ ਰੰਗ ਦੇ ਵਿਚ ਤਾਰੇ ਹਨ, ਅਤੇ ਇਕ ਅਮਰੀਕਨ ਈਗਲ ਵੀ ਪਿੱਛੇ ਹੈ, ਪਿੱਛੇ ਕੁਝ ਫੌਜੀ ਵੀ ਹਨ। ਸੋ ਇਸ ਸਾਰੇ ਡਰਾਮੇ ਵਿਚ ਟਰੰਪ ਸਾਹਿਬ ਆਪਣੇ ਆਪ ਨੂੰ ਜੀਜਸ ਕ੍ਰਾਈਸਟ ਵਰਗਾ ਦਿਖਾ ਰਿਹਾ। ਇਸ ਡਰਾਮੇ ਨੇ ਲੋਕਾਂ ਨੂੰ ਟਰੰਪ ਖਿਲਾਫ ਭੜਕਾ ਦਿੱਤਾ ਅਤੇ ਟਰੰਪ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਟਰੰਪ ਸਾਹਿਬ ਨੇ ਆਪਣੀ ਪੋਸਟ ਟਰੁਥ ਸੋਸ਼ਲ ਉਪਰੋਂ ਉਤਾਰ ਦਿੱਤੀ ਹੈ। ਇੱਥੇ ਬਸ ਨਹੀਂ, ਟਰੰਪ ਨੇ ਇਟਲੀ ਵਿਚਲੇ ਵੈਟੀਕਨ ਸਿਟੀ ਦੇ ਪੋਪ ਨਾਲ ਵੀ ਕਸਮਕਸੀ ਕੀਤੀ ਹੈ। ਵੈਟੀਕਨ ਸਿਟੀ ਵਿਚ ਮੌਜੂਦਾ ਪੋਪ ਪਹਿਲਾ ਪੋਪ ਹੈ ਅਸਲ ਵਿਚ ਅਮਰੀਕਨ, ਇਹ ਖਾਤਸਾ ਵੀ ਹੈਗਾ ਅਮਰੀਕਾ ਦੀ, ਇਹਨਾਂ ਦਾ ਬਰਥ ਇੱਥੇ ਦਾ ਆ ਤੇ ਇੱਥੋਂ ਪੜ੍ਹੇ ਲਿਖੇ ਆ ਤੇ ਅਮਰੀਕਾ ਵਿਚ ਜਨਮ ਹੋਇਆ ਤੇ ਐਜੂਕੇਸ਼ਨ ਵੀ ਇੱਥੋਂ ਹੀ ਲਈ ਆ ਅਮਰੀਕਾ ਵਿਚੋਂ ਹੀ, ਤੇ ਫੇਰ ਉਹ ਅਰਜਨਟੀਨਾ ਜਾ ਕੇ ਰਹਿਣ ਲੱਗ ਪਏ ਸੀਗੇ, ਤੇ ਫੇਰ ਉਹਨਾਂ ਨੂੰ ਜਦੋਂ ਪਿਛਲੇ ਪੋਪ ਜਿਹੜੇ ਸੀਗੇ ਉਹ ਇਸ ਦੁਨੀਆਂ ਤੋਂ ਗਏ ਤੇ ਉਹ ਫੇਰ ਇਹਨਾਂ ਦੀ ਜਿਹੜੀ ਉਹਨਾਂ ਨੇ ਇਹਨਾਂ ਨੂੰ ਬਣਾਇਆ ਪੋਪ ਦੀ ਚੁਣੌਤੀ ਜਿਹੜੀ ਉਹ ਕੀਤੀ ਗਈ ਸੀ, ਤੇ ਉਹਨਾਂ ਦੇ ਨਾਲ ਵੀ ਟਰੰਪ ਸਾਹਿਬ ਪਤਾ ਨੀ ਖਕ ਸਾਹਿਬ ਜੀ ਇਹਨਾਂ ਦਾ ਕੁਛ ਮੈਨੂੰ ਲੱਗਦਾ ਬੁਢੇਪੇ ਚ ਜਿਆਦਾ ਚਲੇ ਗਏ ਤੇ ਇਹਨਾਂ ਨੂੰ ਸਮਝ ਨੀ ਲੱਗ ਗਈ ਵੀ ਮੈਂ ਕਹਿਣਾ ਕੀ ਆ ਤੇ ਕਿਹਨੂੰ ਕਹਿਣਾ, ਤੇ ਉਹਦੇ ਨਾਲ ਖਕ ਸਾਹਿਬ ਜੀ ਹੁਣ ਜਿਹੜੀ ਆ ਅਮਰੀਕਾ ਦੀ ਪਬਲਿਕ ਵੀ ਆ ਜਿਹੜੀ ਤੇ ਦੂਸਰੀ ਪਬਲਿਕ ਵੀ ਆ ਜਿਹੜੀ ਉਹ ਟਰੰਪ ਦੇ ਵਿਰੁੱਧ, ਪਤਾ ਨੀ ਕਿਉਂ ਇਹ ਖਕ ਸਾਹਿਬ ਜੀ ਜਾਣ ਬੁੱਝ ਕੇ ਹਰੇਕ ਨੂੰ ਆਪਣੇ ਵਿਰੁੱਧ ਕਰਨਾ ਚੰਗੀ ਗੱਲ ਨਹੀਂ ਹੁੰਦੀ, ਖਾਸ ਕਰ
1: ਜਿੰਨੇ ਵੀ ਪ੍ਰੈਜ਼ੀਡੈਂਟ ਅਮਰੀਕਾ ਚ ਹੋਏ ਆ ਆਏ ਆ ਪਿੱਛੋਂ ਵੀ, ਉਹ ਕਦੀ ਵੀ ਜਿਆਦਾ ਨਿਊਜ਼ ਦੇ ਵਿਚ ਸਾਹਮਣੇ ਨਹੀਂ ਸੀ ਆਉਂਦੇ,
0: ਬਿਲਕੁਲ ਆਪਣੇ
1: ਕੰਮ ਨੂੰ ਕੰਮ ਰੱਖਦੇ ਸੀ। ਕਦੀ ਹੋਇਆ ਕੋਈ ਬਹੁਤ ਵੱਡਾ ਮਸਲਾ ਹੋਇਆ ਜਾਂ ਕੋਈ ਬਾਹਰਲੀ ਕੰਟਰੀ ਚੋਂ ਕੋਈ ਪ੍ਰਧਾਨ ਮੰਤਰੀ ਜਾਂ ਕੋਈ ਪ੍ਰੈਜ਼ੀਡੈਂਟ ਆਇਆ ਤੇ ਉਹਨਾਂ ਦੇ ਨਾਲ ਮੀਟਿੰਗ ਦੇ ਵਿਚ ਬਸ ਇੰਨਾ ਕੁ ਦਿਖਾਉਂਦੇ ਹੁੰਦੇ ਸੀ,
0: ਬਿਲਕੁਲ
1: ਗੱਲਾਂ ਹੁੰਦੀਆਂ ਸੀ। ਟਰੰਪ ਸਾਹਿਬ ਦਾ ਇੱਕ ਕੰਮ ਨਿਰਾਲਾ ਹੀ ਆ ਜੀ ਦੁਨੀਆਂ ਤੋਂ,
0: ਨਿਰਾਲਾ ਹੀ ਆ, ਬਿਲਕੁਲ ਬਿਲਕੁਲ ਨਿਰਾਲਾ ਹੀ ਆ, ਹਰੇਕ ਨੂੰ ਆਦਤ ਬਣ ਚੁੱਕੀ ਆ ਖਕਸਾ ਜੀ ਉਹਨਾਂ ਦੀ, ਉਹਨਾਂ ਨੇ ਜਦੋਂ ਤੋਂ ਉਹ ਜੰਮੇ ਪਲੇ ਆ ਉਹ ਤੁਹਾਨੂੰ ਪਤਾ ਇੱਕ ਉਹ ਨਾ ਖਕਸਾ ਜੀ ਉਹਨੂੰ ਕਹਿੰਦੇ ਆ ਬੋਨਸ ਪਰ, ਉਹਨੂੰ ਕਹਿੰਦੇ ਆ ਬੋਨਸ ਪਰ ਕਹਿੰਦੇ ਉਹਨੂੰ, ਉਹ ਕਈ ਵਾਰੀ ਕੀ ਹੁੰਦਾ ਨਾ ਆਪਣੇ ਇੰਡੀਆ ਚ ਉਹ ਆਮ ਹੀ ਹੋ ਜਾਂਦਾ ਸੀ, ਜਦੋਂ ਕੋਠਿਆਂ ਕਾਠਿਆਂ ਤੇ ਚੜ੍ਹ ਕੇ ਛਾਲਾਂ ਛੁਲਾਂ ਮਾਰਦੇ ਸੀ ਨਾ, ਉਹ ਥੱਲੇ ਕਈ ਵਾਰੀ ਪੱਕੀ ਮਿੱਟੀ ਹੁੰਦੀ ਸੀ, ਉਹ ਮੀਂਹ ਪੈ ਕੇ ਸਖ਼ਤ ਹੋਈ ਤੇ ਉਹ ਜਿਹੜੀ ਅੱਡੀ ਹੁੰਦੀ ਨਾ ਅੱਡੀ ਦੇ ਥੱਲੇ ਉਹ ਮਾਸ ਫਟ ਜਾਂਦਾ ਹੁੰਦਾ, ਉਹ ਕਿਉਂਕਿ ਜਿਹੜੀ ਅੱਡੀ ਦੇ ਥੱਲੇ ਹੱਡੀ ਹੁੰਦੀ ਆ, ਹੱਡੀ ਉੱਤੋਂ ਛੋੜਨਾ ਛਾਰ ਮਾਰੀ ਤੇ ਉਹ ਹੱਡੀ ਉਹ ਮਾਸ ਦੇ ਵਿੱਚ ਚੁੱਭ ਜਾਂਦੀ ਆ, ਉਹਨੂੰ ਬੋਨਸ ਪਾਰ ਕਹਿ ਦਿੰਦੇ, ਉਹ ਛੇਤੀ ਕਿਤੇ ਹਟਦਾ ਨੀ ਹੁੰਦਾ ਕਿਉਂਕਿ ਉਹ ਅੱਡੀ ਥੱਲੇ ਲੱਗਣੀ ਆ, ਉਹਨੇ ਫੇਰ ਜ਼ਖਮ ਕਰ ਦੇਣਾ। ਸੋ ਟਰੰਪ ਸਾਹਿਬ ਨੂੰ ਜਦੋਂ ਆਪ ਨਾ ਇਹ ਜਾਣਾ ਸੀ ਫੌਜ ਦੇ ਵਿੱਚ, ਜਦੋਂ ਇਹਦੀ ਵਾਰੀ ਆਈ ਸੀ ਤੇ ਉਹ ਇਹਨੇ ਇਹੀ ਬਹਾਨਾ ਮਾਰਿਆ ਸੀ, ਮੇਰੇ ਕਹਿੰਦਾ ਬੋਨਸ ਪਾਰ ਹੈ, ਮੈਂ ਨੀ ਜਾ ਕੇ ਲੜ ਸਕਦਾ। ਸੋ ਇਹ ਪਹਿਲਾਂ ਤੋਂ ਜਿਹੜੀ ਆ ਇਹਦੀ ਨੀਤੀ ਕੁਛ ਏਦਾਂ ਦੀ ਹੈਗੀ ਆ ਚਲਾਕੀ ਚੁਸਤੀ ਵਾਲੀ, ਪਰ ਇਹ ਜਿਹੜੀ ਆ ਲੌਂਗ ਟਰਮ ਦੇ ਵਿਚ ਠੀਕ ਨਹੀਂ ਹੁੰਦੀ। ਤੇ ਅਗਲੀ ਖ਼ਬਰ ਕਕਸ਼ਾ ਵੀ ਜਿਹੜੀ ਹੈਗੀ ਆ ਉਹ ਇਹ ਆ ਕਿ ਯੂਰੋਪੀਅਨ ਜਿਹੜੀ ਹੈਗੀ ਆ ਉਹ ਈਯੂ ਦੇ ਜਿਹੜੇ ਦੇਸ਼ ਹੈਗੇ ਆ ਉਹਨਾਂ ਦੇਸ਼ਾਂ ਦੇ ਵਿਚੋਂ ਖਕ ਸਾਹਿਬ ਜੀ ਇੱਕ ਦੇਸ਼ ਹੰਗਰੀ ਆ, ਤੇ ਪਿਛਲੇ 16 ਕੁ ਸਾਲਾਂ ਤੋਂ ਉਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਉਹ ਬਣਦੇ ਆ ਰਹੇ ਆ, ਤੇ ਜਿਨ੍ਹਾਂ ਦਾ ਨਾਂ ਹੈਗਾ ਵਿਕਟਰ ਓਰਬਾਨ, ਤੇ ਉਹਨਾਂ ਨੂੰ ਖਕ ਸਾਹਿਬ ਜੀ ਇਸ ਵੇਲੇ ਇਸ ਵਾਰੀ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ, ਤੇ ਉਥੇ ਦੀ ਜਿਹੜੀ ਆ ਹਾਲਾਤ ਖਰਾਬ ਆ ਤੇ ਉਹ ਹਮੇਸ਼ਾ ਵਾਸਤੇ ਰੂਸ ਵੱਲ ਜਿਹੜਾ ਉਹ ਝੁਕਾਅ ਉਹਨਾਂ ਦਾ ਸੀਗਾ, ਤੇ ਇਹੀ ਕਾਰਨ ਸ਼ਾਇਦ ਹੋਵੇ ਉਹਨਾਂ ਦੀ ਹਾਰ ਦਾ ਵੀ, ਪਰ ਉਹ ਪਰਦਾ ਜਿਹੜੀ ਖਕ ਸਾਹਿਬ ਜੀ ਉਹ ਫਿਰ ਦੇਖਦੀ ਨੀ ਹੁੰਦੀ, ਉਹ ਇੱਕ ਪਾਸੇ ਨੂੰ ਤੁਰਨ ਲੱਗੀ, ਤੇ ਫੇਰ ਵੈਸੇ ਵੀ 16 ਸਾਲ ਜਿਹਨੇ ਰਾਜ ਕੀਤਾ ਖਕ ਸਾਹਿਬ ਜੀ ਉਹ ਕੋਈ ਨਾ ਕੋਈ ਤਾਂ, ਹਾਂਜੀ ਰਿਜ਼ਲਟ ਆ ਗਿਆ ਬਿਲਕੁਲ, ਤੇ ਉਹ ਹੁਣ ਜਿਹੜਾ ਸੀ ਓਰਬਾਨ ਜਿਹੜੇ ਪਿਛਲੇ 16 ਸਾਲਾਂ ਤੋਂ ਰਾਜ ਕਰ ਰਹੇ ਸੀ ਉਹਨਾਂ ਨੂੰ ਹਾਰ ਮੰਨਣੀ ਪਈ, ਤੇ ਜਿਹੜੇ ਝੁਕਾ ਹੁਣ ਜਿਹੜਾ ਸ਼ਾਇਦ ਉਹ ਬਦਲਣ ਦੀ ਹੁਣ ਕਕਸ਼ਾ ਜੀ ਇੱਥੇ

0: ਇਹ ਵੀ ਗੱਲ ਆ ਕਿ ਉਹ ਜਿੱਦਣ ਇਲੈਕਸ਼ਨ ਹੋਈ ਆ ਫਰਾਈਡੇ ਨੂੰ, ਉਸ ਤੋਂ ਮੇਰਾ ਖਿਆਲ ਇੱਕ ਜਾਂ ਦੋ ਦਿਨ ਪਹਿਲਾਂ ਉੱਥੇ ਆਪਣੇ ਵਾਈਸ ਪ੍ਰੈਜੀਡੈਂਟ ਵੈਂਸ ਵੀ ਜਾ ਕੇ ਆਏ ਆ। ਸੋ ਇਹਨਾਂ ਨੇ ਵੀ ਕੋਈ ਗੰਢ ਤੁੱਪ ਸ਼ਾਇਦ ਕੀਤਾ ਹੋਣਾ ਆ ਵਿਰੋਧੀ ਪਾਰਟੀ ਦੇ ਨਾਲ, ਤੇ ਜਿਹਦੇ ਕਾਰਨ ਇਹ ਹੋਇਆ। ਤੇ ਉੱਥੇ ਵੀ ਸ਼ਾਇਦ ਹੁਣ ਅੱਗੇ ਜਿਹੜਾ ਉਹ ਯੂਕਰੇਨ ਦਾ ਮਸਲਾ ਤਾਂ ਅਜੇ ਨਿਬੜਿਆ ਨੀ, ਤੇ ਹੋ ਸਕਦਾ ਇੱਥੇ ਹੰਗਰੀ ਵਿਚ ਵੀ ਮੁੜ ਕੇ ਫੇਰ ਉਹ ਜਿਹੜਾ ਉਸ ਤਰ੍ਹਾਂ ਦਾ ਯੂਕਰੇਨ ਵਰਗਾ ਮਸਲਾ ਜਿਹੜਾ ਉਹ ਹੋ ਜਾਵੇ। ਤੇ ਪਰ ਆਪਾਂ ਤਾਂ ਰੱਬ ਕੋਲੋਂ ਪਰਮਾਤਮਾ ਕੋਲ ਦੁਆ ਮੰਗਦੇ ਆ ਭਈ ਸੁੱਖ ਸ਼ਾਂਤੀ ਸਾਰੀ ਦੁਨੀਆਂ ਦੇ ਵਿਚ ਰਵੇ। ਤੇ ਇਹ ਠੱਕ ਸਾਹਿਬ ਜੀ, ਅਸਲ ਦੇ ਵਿਚ ਜਿਹੜੇ ਇਹ ਨਵੇਂ ਪ੍ਰੈਜੀਡੈਂਟ ਬਣੇ ਆ, ਇਹ ਪ੍ਰਾਈਮ ਮਿਨਿਸਟਰ ਸੋਰੀ ਚੁਣੇ ਗਏ ਆ, ਇਹ ਪਹਿਲਾਂ ਵਿਕਟੋਰ ਓਰਬਨ ਜਿਹੜੇ ਪਹਿਲਾਂ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਦਾ ਹੀ ਇਹ ਬਹੁਤ ਵੱਡਾ ਉਪਾਸ਼ਕ ਸੀ, ਉਹਨਾਂ ਦੇ ਨਾਲ ਸੀ, ਉਹਨਾਂ ਦੇ ਹੱਥ ਦੀਆਂ ਗੱਲਾਂ ਵੀ ਕਰਦਾ ਸੀਗਾ ਤੇ ਉਹਦੇ ਨਾਲ ਜੁੜਿਆ ਹੋਇਆ ਸੀਗਾ। ਤੇ ਫੇਰ 2024 ਵਿਚ ਇਹ ਖੱਕ ਸਾਹਿਬ ਜੀ ਉਹਦੀ ਪਾਰਟੀ ਚੋਂ ਨਿਕਲ ਕੇ ਆ ਗਿਆ ਤੇ ਉਹਦੇ ਨਾਲ ਨਾਤਾ ਤੋੜ ਲਿਆ, ਤੇ ਨਾਤਾ ਤੋੜ ਕੇ ਫੇਰ ਹੁਣ ਉਹਦੇ ਖਿਲਾਫ ਵੋਟਾਂ ਦੇ ਵਿਚ ਖੜਾ ਹੋਇਆ, ਤੇ ਫੇਰ ਇਹ ਜਿਹੜਾ ਇਲੈਕਸ਼ਨ ਖੱਕ ਸਾਹਿਬ ਜੀ ਜਿੱਤ ਗਿਆ ਤੇ ਉਹਦੀ ਜਗ੍ਹਾ ਫੇਰ ਇਹਨੇ ਲੈ ਲਈ ਆ। ਤੇ ਇਹ ਖੱਕ ਸਾਹਿਬ ਜੀ 1990 ਤੋਂ ਕਹਿੰਦੇ ਆ ਭਾਈ ਕੌਮਨਿਜ਼ਮ ਦੇ ਜਿਹੜਾ ਢਾਂਚਾ ਜਦੋਂ ਢਹਿ ਢੇਰੀ ਹੋਇਆ ਸੀਗਾ, ਉਹ ਸਾਰੇ ਦੇਸ਼ ਜਿਹੜੇ ਸੀ ਉਹ ਟੁੱਟ ਗਏ ਸੀ, ਵੱਖਰੇ ਵੱਖਰੇ ਹੋ ਗਏ ਸੀ। ਇਸ ਵਾਰੀ ਕਹਿੰਦੇ ਆ ਪਹਿਲੀ ਵਾਰ ਇੰਨੇ ਲੋਕਾਂ ਦੀ ਰਾਜਨੀਤੀ ਦੇ ਖਿਲਾਫ ਜਿਹੜੇ ਉਹ ਖੜੇ ਹੋਏ ਆ, ਉਦੋਂ ਦੀ ਗਵਰਨਮੈਂਟ ਵਿਚ ਕਹਿੰਦੇ ਆ ਵੀ ਵੱਡੇ ਪੈਮਾਨੇ ਦੀ ਵੱਡੀ ਖੋਰੀ ਜਿਹੜੀ ਇੱਥੇ ਖੱਕ ਸਾਹਿਬ ਜੀ ਸ਼ੁਰੂ ਹੋ ਗਈ ਸੀਗੀ, ਜੇ ਵੀ ਕਾਰਨ ਹੋ ਸਕਦਾ ਆ। ਤੇ ਨਵਾਂ ਚੁਣਿਆ ਨੇਤਾ ਜਿਹੜਾ ਇਹ ਸੈਂਟਰ ਰਾਈਟ ਪਾਰਟੀ ਦਾ ਜਿਹੜਾ ਇਹਨੂੰ ਮੰਨਿਆ ਜਾਂਦਾ ਆ। ਤੇ ਇਹ ਸੀਗੀ ਕਹਾਣੀ ਖੱਕ ਸਾਹਿਬ ਜੀ ਉਥੋਂ ਦੀ। ਤੇ ਇਹਦੇ ਵਿਚ ਖੱਕ ਸਾਹਿਬ ਜੀ ਆਪਾਂ ਚਲੋ ਕਹਿ ਤਾਂ ਦਿੰਦੇ ਆ, ਪਰ ਇਹਦੇ ਵਿਚ ਖੱਕ ਸਾਹਿਬ ਜੀ ਇਹ ਵੀ ਹੋ ਸਕਦਾ ਜਿਹੜਾ ਇਹ ਬੰਦਾ ਹੁਣ ਨਵਾਂ ਪ੍ਰਾਈਮ ਮਿਨਿਸਟਰ ਉਥੋਂ ਦਾ ਬਣਿਆ ਆ ਉਹਦੇ ਪਾਰਟੀ ਦਾ ਵੀ ਹੋ ਸਕਦਾ, ਉਹਨੇ ਹੀ ਇਹਨੂੰ ਤਿਆਰ ਜਿੱਦਾਂ ਰੂਸ ਦੇ ਵਿਚ ਪੁਟਿਨ ਨੂੰ ਵੀ ਤਿਆਰ ਕੀਤਾ ਗਿਆ ਸੀਗਾ ਨਾ ਪਹਿਲਾਂ ਉਹ ਜਿਹੜਾ, ਹਾਂਜੀ ਹੋ ਸਕਦਾ ਇਹਨੇ ਵੀ ਉਹਦੀ ਪਾਰਟੀ ਦਾ ਉਸੇ ਸੋਚ ਵਾਲਾ ਬੰਦਾ ਹੋਵੇ। ਪਰ ਉਹਨੇ ਇਹਨੇ ਫਿਰ ਮਤਲਬ ਆਪਸ ਵਿਚ ਦੋਨਾਂ ਨੇ ਗੱਲ ਕਰ ਲਈ ਹੋਣੀ ਆ ਕਿ ਮੈਂ ਤੈਨੂੰ ਮੋਹਰੇ ਲਿਆਉਂਗਾ, ਇਹ ਵੀ ਹੋ ਸਕਦਾ। ਪਰ ਅਜੇ ਤਿਕਰ ਉਹ ਗੱਲ ਬਾਹਰ ਨਹੀਂ ਆਈ, ਇਹ ਆਪਣਾ ਇੱਕ ਅੰਦਾਜ਼ਾ ਆਪਾਂ ਲਾ ਰਹੇ ਹਾਂ ਕਿ ਏਦਾਂ ਦੀਆਂ ਗੱਲਾਂ ਬਾਤਾਂ ਵੀ ਰਾਜਨੀਤੀ ਜਿਹੜੀ ਹੁੰਦੀ ਆ। ਬਹੁਤ ਕੁਛ ਹੁੰਦਾ, ਬਸ ਬਸ ਬਸ ਬਹੁਤ ਕੁਛ ਹੁੰਦਾ। ਹਾਂਜੀ ਹਾਂਜੀ, ਸੋ ਇਹ ਆਪਾਂ ਆਪਣਾ ਕਮੈਂਟ ਹੈ ਕਿਹਦੇ ਉੱਤੇ। ਤੇ ਅਗਲੀ ਖਬਰ ਖੱਕ ਸਾਹਿਬ ਦੀ ਹੈਗੀ ਆ ਜਿਹੜੀ ਉਹ ਸ਼ਾਂਤ ਮਹਾਸਾਗਰ ਜਿਹਨੂੰ ਪੈਸੀਫਿਕ ਓਸ਼ਨ ਅੰਗਰੇਜ਼ੀ ਦੇ ਵਿਚ ਕਹਿ ਦਿੰਦੇ ਆ ਖੱਕ ਸਾਹਿਬ ਜੀ, ਇਹਦੇ ਵਿਚ ਬਹੁਤ ਵੱਡਾ ਖੂਨਖਾਰ ਤੂਫਾਨ ਜਿਹੜਾ ਉਹ ਆ ਰਿਹਾ ਹੈ। ਤੇ ਅਮਰੀਕਾ ਦੇ ਉਹ ਛੋਟੇ ਛੋਟੇ ਟਾਪੂ ਆ ਨਾ ਇੱਥੇ ਸਮੁੰਦਰ ਦੇ ਵਿਚ ਬਹੁਤ ਸਾਰੇ ਕਾਫੀ ਹੈਗੇ ਆ, ਉਹਨਾਂ ਦੇ ਨਾਂ ਮਾਰੀਆਨਾ ਵਗੈਰਾ ਟਾਪੂ ਆ ਜਿਹੜੇ ਉਹਨਾਂ ਦੇ ਹੈਗੇ ਆ, ਤੇ ਹਵਾਈ ਵਗੈਰਾ ਉਹਨਾਂ ਦੇ ਵਿਚ ਆ, ਤੇ ਹੋਰ ਛੋਟੇ ਛੋਟੇ ਟਾਪੂ ਹੈਗੇ ਆ। ਤੇ ਇਹਨਾਂ ਦੇ ਵਿਚ ਖੱਕ ਸਾਹਿਬ ਜੀ ਖਤਰਨਾਕ ਹਨੇਰੀਆਂ ਤੇ ਬਹੁਤ ਭਾਰਾ ਮੀਂਹ ਤੇ ਹੜ੍ਹ ਆਉਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਆ। ਤੇ ਵੈਦਰ ਰਿਪੋਰਟ ਅਨੁਸਾਰ ਇਹਨਾਂ ਟਾਪੂਆਂ ਉਪਰ ਬਿਜਲੀ ਦੀਆਂ ਸੇਵਾਵਾਂ ਕਹਿੰਦੇ ਲੰਮੇ ਸਮੇਂ ਲਈ ਬੰਦ ਰਹਿ ਸਕਣ ਦੀ ਸੰਭਾਵਨਾ ਵੀ ਹੈਗੀ ਆ। ਤੇ ਇਹਦੇ ਨਾਲ ਕਹਿੰਦੇ ਆ ਯੂਐਸ ਟੈਰੀਟਰੀ ਗੁਆਮ ਆ ਜਿਹੜੀ ਖੱਕ ਸਾਹਿਬ ਜੀ, ਗੁਆਮ ਆਪਣੇ ਲੋਕ ਇੱਥੋਂ ਬਹੁਤ ਸਾਰੇ ਸਟੂਡੈਂਟ ਉੱਥੇ ਪੜ੍ਹਨ ਵੀ ਜਾਂਦੇ ਆ, ਜਿੱਥੇ ਅਮਰੀਕਨ ਫੌਜ ਦਾ ਉੱਥੇ ਖੱਕ ਸਾਹਿਬ ਜੀ ਵੱਡਾ ਸਾਰਾ ਅੱਡਾ ਵੀ ਆ, ਜਿਹਨੂੰ ਬੇਸ ਆਪਾਂ ਕਹਿ ਦਿੰਦੇ ਹਾਂ, ਮਿਲਟਰੀ ਦਾ ਬੇਸ ਹੈ ਅਮਰੀਕਾ ਦਾ। ਤੇ ਇਹਦੀ ਬਸੋਂ ਖੱਕ ਸਾਹਿਬ ਜੀ ਕੋਈ 1,70,000 ਹੈਗੀ ਆ, ਤੇ ਜਿਹਦੇ ਵਿਚੋਂ ਮੀਂਹ ਅਤੇ ਹਨੇਰੀ ਨਾਲ ਵੱਡੇ ਪੈਮਾਨੇ ਤੇ ਨੁਕਸਾਨ ਪਹੁੰਚਣ ਦੀਆਂ ਚੇਤਾਵਨੀਆਂ ਜਿਹੜੀਆਂ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਵੀ ਭਾਈ ਡਰ ਜਾਓ, ਇੱਕ ਥਾਂ ਆਪਣਾ ਧਿਆਨ ਰੱਖਿਓ ਤਾਂ ਕਿ ਇਹ ਤੂਫਾਨ ਆ ਜਿਹੜਾ ਇਹ ਲੰਘ ਜਾਵੇ ਉੱਪਰ ਦੀ ਤੁਹਾਡੇ। ਤੇ ਇਹ ਤੂਫਾਨ ਇਸ ਸਾਲ ਦੇ ਸਭ ਤੋਂ ਵੱਡੇ ਤੇ ਖਤਰਨਾਕ ਦੱਸਿਆ ਜਾ ਰਿਹਾ ਇਹਨੂੰ ਖੱਕ ਸਾਹਿਬ ਜੀ, ਜਿਹਦੇ ਵਿਚ ਹਵਾ ਦੀ ਰਫਤਾਰ ਖੱਕ ਸਾਹਿਬ ਜੀ ਆ ਗੱਲ ਜਿਹੜੀ ਧਿਆਨ ਨਾਲ ਥੋੜਾ ਜਿਹਾ ਨੰਬਰ ਇਹ ਸੁਣਨੇ ਵਾਲਾ ਆ, 173 ਮੀਲ ਜਿਹੜੇ 278 ਕਿਲੋਮੀਟਰ ਬਣਦੇ ਆ ਖੱਕ ਸਾਹਿਬ ਜੀ, ਇੰਨੀ ਇਥੋਂ ਤੀਕਰ ਹਵਾ ਦੀ ਜਿਹੜੀ ਹਨੇਰੀ ਦੀ ਰਫਤਾਰ ਆ ਉਹ ਹੋ ਸਕਣ ਦੀ ਸੰਭਾਵਨਾ ਹੈਗੀ ਆ। ਤੇ ਇੰਨੀ ਹਨੇਰੀ ਦੇ ਵਿਚ ਹੁਣ ਤੁਸੀਂ ਦੇਖ ਲੋ ਭਾਈ ਹਾਲ ਕੀ ਹੁੰਦਾ ਹੁਣ। ਤੇ ਇਹਦੇ ਨਾਲ ਉਹਦੇ ਜਿਹੜੇ ਉਹ ਕਿੰਨੇ ਟਾਪੂਆਂ ਦਾ ਗਰੁੱਪ ਆ ਖੱਕ ਸਾਹਿਬ ਜੀ, ਇਹਦੇ ਵਿਚ ਇੱਕ ਸਾਈਪੈਨ ਨਾਂ ਦਾ ਟਾਪੂ ਵੀ ਆ ਜਿਹੜਾ ਇਹਦੇ ਵਿਚ ਵੀ ਕਾਫੀ ਵੱਡਾ ਖਤਰਾ ਕਹਿੰਦੇ ਦੱਸਿਆ ਗਿਆ ਆ। ਤੇ ਇੱਥੇ ਖੱਕ ਸਾਹਿਬ ਜੀ ਇਹ ਜਿਹੜਾ ਟਾਪੂ ਆ ਇਹਦੀ ਇੱਕ ਹੋਰ ਮਹੱਤਤਾ ਇਹ ਆ ਕਿ ਇੱਥੇ ਜਦੋਂ ਸੈਕੰਡ ਵਰਲਡ ਵਾਰ ਹੋਈ ਸੀ ਜਪਾਨੀ ਤੇ ਅਮਰੀਕਨ ਦੋਨਾਂ ਨੂੰ ਰਲਾ ਕੇ ਦੋਨਾਂ ਫੌਜਾਂ ਦਾ 50,000 ਕੋਈ ਜਿਹੜਾ ਫੌਜੀ ਇੱਥੇ ਕਾਕ ਸਾਹਿਬ ਜੀ ਜਿਨ੍ਹਾਂ ਦੀਆਂ ਜਾਨਾਂ ਇੱਥੇ ਗਈਆਂ ਸੀ ਇਹਨੂੰ ਜਿੱਤਣ ਦੇ ਮਾਮਲੇ ਦੇ ਵਿੱਚ। ਤੇ ਅਗਲੀ ਖਬਰ ਕਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਨੇਟੋ ਦੇ ਯੂਰੋਪੀਅਨ ਮੈਂਬਰਾਂ ਨੇ ਅਮਰੀਕਾ ਦੁਆਰਾ ਇਰਾਨੀਅਨ ਬੰਦਰਗਾਹਾਂ ਤੋਂ ਬਾਹਰ ਜਾ ਰਹੇ ਤੇਲ ਨੂੰ ਰੋਕਣ ਵਿਚ ਅਮਰੀਕਾ ਦੀ ਮਦਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹ ਕਹਿੰਦੇ ਭਾਈ ਅਸੀਂ ਨੀ ਤੁਹਾਡੇ ਨਾਲ ਲੱਗਣਾ ਤੇ ਤੁਸੀਂ ਰਹਿਣ ਦਿਓ, ਤੁਸੀਂ ਆਪੇ ਕਰ ਲਓ ਜੇ ਤੁਸੀਂ ਏਦਾਂ ਦੀ ਗੱਲਬਾਤ ਕਰਨੀ ਆ। ਤੇ ਹੁਣ ਖਾਕ ਸਾਹਿਬ ਜੀ ਇਹਨਾਂ ਤੋਂ ਜਿਹੜੇ ਜਹਾਜ਼ ਹੈ ਟਰੰਪ ਸਾਹਿਬ ਨੇ ਕਿਹਾ ਵੀ ਨਾ ਮੈਂ ਬਾਹਰ ਕੋਈ ਜਾਣ ਦੇਣਾ ਤੇ ਨਾ ਮੈਂ ਬਾਹਰੋਂ ਆਉਣ ਦੇਣਾ। ਤੇ ਇਹਦੇ ਵਿਚ ਹੁਣ ਟਰੰਪ ਸਾਹਿਬ ਨੇ ਪਹਿਲਾਂ ਤਾਂ ਇਹ ਕਿਹਾ ਸੀ ਮੈਂ ਕੋਈ ਵੀ ਜਹਾਜ਼ ਨੀ ਬਾਹਰ ਨਿਕਲਣ ਦੇਣਾ ਨਾ ਜਾਣ ਦੇਣਾ, ਤੇ ਫੇਰ ਟਰੰਪ ਸਾਹਿਬ ਨੇ ਆਪਣੇ ਬਿਆਨ ਆ ਜਿਹੜੇ ਉਹਨਾਂ ਨੂੰ ਬਦਲਦੇ ਹੋਏ ਇਹ ਕਹਿ ਦਿੱਤਾ ਕਿ ਜਿਹੜੇ ਇਰਾਨ ਦੀਆਂ ਬੰਦਰਗਾਹਾਂ ਤੋਂ ਆ ਰਹੇ ਜਹਾਜ਼ ਆ ਉਹਨਾਂ ਨੂੰ ਮੈਂ ਬਾਹਰ ਨਹੀਂ ਜਾਣ ਦੇਣਾ, ਜਾਂ ਜਿਹੜੇ ਉਹਨਾਂ ਨੂੰ ਜਾ ਰਹੇ ਉਹਨਾਂ ਬੰਦਰਗਾਹਾਂ ਨੂੰ ਉਹਨਾਂ ਨੂੰ ਵੀ ਮੈਂ ਅੰਦਰ ਨਹੀਂ ਵੜਨ ਦੇਣਾ। ਤੇ ਇਹਦੇ ਵਿਚ ਖਾਕ ਸਾਹਿਬ ਜੀ ਹੁਣ ਜਿਹੜਾ ਤੁਹਾਨੂੰ ਪਤਾ ਪਈ ਮਾਮਲਾ ਜਿਹੜਾ ਉਹ ਵੱਧਦਾ ਜਾ ਰਿਹਾ ਆ ਤੇ ਪਾਕਿਸਤਾਨ ਵਿਚ ਅਮਰੀਕਾ ਅਤੇ ਇਰਾਨ ਵਿਚ ਜਿਹੜਾ ਸਮਝੌਤਾ ਨਾ ਹੋਣ ਕਾਰਨ ਟਰੰਪ ਸਾਹਿਬ ਨੇ ਇਰਾਨ ਦੀਆਂ ਬੰਦਰਗਾਹਾਂ ਤੋਂ ਆ ਰਹੇ ਤੇਲ ਵਾਲੇ ਜਹਾਜ਼ਾਂ ਨੂੰ ਬੰਦ ਕਰਨ ਆਪਣੀ ਸਮੁੰਦਰੀ ਫੌਜ ਲਗਾ ਦਿੱਤੀ ਆ। ਤੇ ਪਹਿਲਾਂ ਟਰੰਪ ਸਾਹਿਬ ਨੇ ਇਕ ਵੀ ਜਹਾਜ਼ ਨਾ ਬਾਹਰ ਤੇ ਨਾ ਅੰਦਰ ਜਾਣ ਦੀ ਧਮਕੀ ਦਿੱਤੀ ਸੀਗੀ, ਫੇਰ ਉਹਨੇ ਉਹ ਬਦਲ ਲਿਆ ਤੇ ਇਹ ਮਸਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਿਹਾ। ਤੇ ਨੇਟੋ ਐਲਾਈ ਜਿਹੜੇ ਹੈਗੇ ਆ ਉਹਨਾਂ ਦੇ ਵਿਚ ਖਾਕ ਸਾਹਿਬ ਜੀ ਆਮ ਕਰਕੇ ਜਿਹੜੇ ਨਾਂ ਆ ਉਹ ਤਿੰਨ ਦੇਸ਼ਾਂ ਦੇ ਮੂਹਰੇ ਆਉਂਦੇ ਹੁੰਦੇ ਜ਼ਿਆਦਾ, ਬ੍ਰਿਟੇਨ ਤੇ ਫਰਾਂਸ ਤੇ ਜਰਮਨੀ, ਪਰ ਇਸ ਵਾਰੀ ਉਹਨਾਂ ਨੇ ਖਾਕ ਸਾਹਿਬ ਜੀ ਜਰਮਨ ਦਾ ਨਾਮ ਵਿਚ ਨਹੀਂ ਲਿਖਿਆ, ਪਰ ਫਰਾਂਸ ਤੇ ਬ੍ਰਿਟੇਨ ਆ ਜਿਹੜੇ ਉਹਨਾਂ ਨੇ ਕਿਹਾ ਕਿ ਉਹ ਇਸ ਲੜਾਈ ਦੀ ਲਪੇਟ ਵਿਚ ਨਹੀਂ ਆਉਣਗੇ। ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹਨਾਂ ਨੇ ਭਾਈ ਇਹਦੇ ਵਿਚ ਕੋਈ ਹਿੱਸਾ ਨਹੀਂ ਲੈਣਾ, ਪਰ ਉੱਪਰੋਂ ਗੱਲਾਂ ਬਾਤਾਂ ਰਾਹੀਂ ਬੈਠ ਕੇ ਉਹ ਕਹਿੰਦੇ ਆ ਵੀ ਇਹਦੀ ਬਜਾਏ ਤੁਸੀਂ ਬੈਠ ਕੇ ਗੱਲਾਂ ਬਾਤਾਂ ਦੇ ਨਾਲ ਇਹ ਜਿਹੜਾ ਮਸਲਾ ਸਮਝਾ ਲਓ। ਯੂਰੋਪੀਅਨ ਦੇਸ਼ਾਂ ਨੇ ਟਰੰਪ ਦੁਆਰਾ ਨੇਟੋ ਵਿਚੋਂ ਬਾਹਰ ਨਿਕਲਣ ਦੀ ਧਮਕੀ ਕਾਰਨ ਅਤੇ ਕੁਝ ਦੇਸ਼ਾਂ ਵਿਚੋਂ ਆਪਣੇ ਆਪਣੀਆਂ ਫੌਜਾਂ ਨੂੰ ਜਿਹੜੇ ਅੱਡੇ ਆ ਦੇਸ਼ ਆ ਉੱਥੇ ਉਹਨਾਂ ਨੂੰ ਬਾਹਰ ਕੱਢਣ ਵਾਪਸ ਲਿਆਉਣ ਦੀ ਗੱਲਬਾਤ ਕੀਤੀ ਆ, ਜਿਨ੍ਹਾਂ ਨੇ ਅਮਰੀਕੀ ਫੌਜਾਂ ਨੂੰ ਆਪਣੇ ਹਵਾਈ ਅੱਡਿਆਂ ਨੂੰ ਵਰਤ ਕੇ ਇਰਾਨ ਖਿਲਾਫ ਜਿਨ੍ਹਾਂ ਨੇ ਉਹ ਇਨਕਾਰ ਦਿੱਤਾ ਸੀ ਕਿ ਅਸੀਂ ਆਪਣੇ ਅੱਡੇ ਨਹੀਂ ਵਰਤਣ ਦੇਣੇ, ਉਹਨਾਂ ਵਿਚੋਂ ਧਮਕੀ ਦਿੱਤੀ ਆ ਕਿ ਅਸੀਂ ਅੱਡੇ ਕੱਢ ਲੈਣ, ਪਰ ਉਹ ਤਾਂ ਅੱਗੇ ਯੂਰੋਪੀਅਨ ਤਾਂ ਚਾਹੁੰਦੇ ਆ ਵੀ ਤੁਸੀਂ ਲੈ ਜਾਓ ਕੱਢ ਕੇ। ਤੇ ਇਹਦੇ ਵਿਚ ਵੀ ਕੋਈ ਲੁਕੀ ਉਹ ਹੋ ਸਕਦੀ ਆ ਕਿ ਉਹ ਕਹਿੰਦੇ ਹੋਣ ਕਿ ਤੂੰ ਨਿਕਲ ਜਾ ਤੇ ਇਹ ਕਹਿੰਦੇ ਹੋਣੇ ਆ ਤੇ ਅਸੀਂ ਕੱਢਣੇ ਆ, ਸੋ ਰਾਜਨੀਤੀ ਏਦਾਂ ਚੱਲਦੀ ਆ। ਤੇ ਅਗਲੀ ਖਬਰ ਆਪਣੇ ਕੋਲ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਦੱਖਣੀ ਕੋਰੀਆ ਦੇ ਪ੍ਰੈਜੀਡੈਂਟ ਖਾਕ ਸਾਹਿਬ ਜੀ ਇਹ ਲੜਾਈ ਆ ਜਿਹੜੀ ਦੇਖੋ ਮੂੰਹ ਚੋਂ ਗੱਲ ਨਹੀਂ ਨਿਕਲਣ ਦਿੰਦੇ ਇਜ਼ਰਾਈਲੀ ਆ, ਜਿਹੜੀ ਇਜ਼ਰਾਈਲੀ ਗਵਰਨਮੈਂਟ ਆ ਉਹ ਕਿਸੇ ਦੇ ਮੂੰਹ ਚੋਂ ਗੱਲ ਨਿਕਲਣ ਨਹੀਂ ਦਿੰਦੇ, ਉਹ ਕਹਿੰਦੇ ਮੂੰਹ ਬੰਦ ਰੱਖੋ। ਤੇ ਉਹਨਾਂ ਨੇ ਹੁਣ ਹੋਇਆ ਕੀ ਆ ਖਾਕ ਸਾਹਿਬ ਜੀ ਦੱਖਣੀ ਕੋਰੀਆ ਦੇ ਜਿਹੜੇ ਪ੍ਰੈਜੀਡੈਂਟ ਆ ਹੁਣ ਦੱਖਣੀ ਕੋਰੀਆ ਜਿਹੜਾ ਖਾਕ ਸਾਹਿਬ ਜੀ ਤੁਹਾਨੂੰ ਪਤਾ ਵੀ ਅਮਰੀਕਾ ਹੀ ਉੱਥੇ ਸਾਰਾ ਕੁਝ ਚਲਾ ਰਿਹਾ, ਤੇ ਉਹਦੇ ਪ੍ਰੈਜੀਡੈਂਟ ਜਿਹੜੇ ਹੈਗੇ ਆ ਲੀ ਜੇ ਮਿਆਂਗ ਉਹਨਾਂ ਦਾ ਨਾਂ ਹੈਗਾ, ਉਹਦੇ ਉਹਨਾਂ ਦੇ ਵੱਲੋਂ ਇੱਕ ਪਾਲਸਤੀਨੀਆਂ ਦੇ ਹੱਕ ਦੇ ਵਿਚ ਨਾਰਾ ਜਿਹੜਾ ਹਾਲਾ ਨਾਰਾ ਆਪਾਂ ਕਹਿੰਦੇ ਆ ਉਹ ਮਾਰਨ ਕਾਰਨ ਕਿਹਾ, ਉਸਨੇ ਕਿਹਾ ਕਿ ਇਜ਼ਰਾਇਲ ਵੀ ਤਾਂ ਪਾਲਸਤੀਨੀਆਂ ਦੀ ਹੋਲੋਕਾਸਟ ਹੀ ਕਰ ਰਿਹਾ। ਕਾਫੀ ਸੇਖਿਆ ਜਿਸ ਕਾਰਨ ਉਸ ਦੇਸ਼ ਦੀ ਪਰਜਾ ਨੇ ਬੁਰਾ ਮਨਾਇਆ। ਬੀਤੇ ਸ਼ੁੱਕਰਵਾਰ ਲੀ ਨੇ ਕਿਹਾ ਕਿ ਇਜ਼ਰਾਈਲ ਦੁਆਰਾ ਗਾਜ਼ਾ ਵਿਚ ਮਾਰੇ ਜਾ ਰਹੇ ਪਾਲਸਤੀਨੀਆਂ ਦਾ ਮਾਮਲਾ ਨਾਜ਼ੀ ਦੁਆਰਾ ਮਾਰੇ ਗਏ ਯਹੂਦੀਆਂ ਦੇ ਮਾਮਲੇ ਦੇ ਬਰਾਬਰ ਹੈ। ਉਸਨੇ ਦੁਆਰਾ ਪੋਸਟ ਵਿਚ ਇਜ਼ਰਾਈਲੀ ਫੌਜੀਆਂ ਦੁਆਰਾ ਇਕ ਪਾਲਸਤੀਨੀ ਨੂੰ ਤਸੀਹੇ ਦਿੱਤੇ ਤੇ ਫੇਰ ਉਸ ਨੂੰ ਇਕ ਬਿਲਡਿੰਗ ਦੀ ਜਿਹੜੀ ਛੱਤ ਸੀਗੀ ਉਹਦੇ ਉਪਰੋਂ ਥੱਲੇ ਸਿੱਟ ਦਾ ਵੀਡੀਓ ਜਿਹੜਾ ਉਹਨੇ ਪੋਸਟ ਕੀਤਾ। ਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਕਿਹਾ ਐਕਸ ਉਪਰ ਉਹਨੇ ਆਪਣੀ ਪੋਸਟ ਪਾਈ ਆ, ਉਹ ਕਹਿੰਦਾ ਕਿ ਇਹ ਇਕ ਪੋਸਟ ਵਿਚ ਕਿਹਾ ਗਿਆ ਕਿ ਮੈਨੂੰ ਲੱਗਦਾ ਲੀ ਨੇ ਕਿਸੇ ਅਜੀਬ ਕਾਰਨ ਕਰਕੇ 2024 ਦੀ ਕਹਾਣੀ ਨੂੰ ਕਵਰ ਵਿਚੋਂ ਕੱਢ ਕੇ ਪੋਸਟ ਕੀਤਾ ਇਕੋ ਲਾਈਨ ਰਹਿ ਗਈ, ਇਕੋ ਲਾਈਨ ਰਹਿ ਗਈ, ਜਿਸ ਵਿਚ ਇਕ ਟੈਰੋਰਿਸਟ ਦੀ ਕਹਾਣੀ ਸੀ ਅਤੇ ਉਸ ਦੀ ਪੂਰੀ ਤਰ੍ਹਾਂ ਛਾਣਬੀਨ ਕਰ ਲਈ ਗਈ ਸੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
1: ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਤੁਸੀਂ ਸਿਨੋਪਸਿਸ ਤਿਆਰ ਕਰਿਆ ਕਰੋ, ਪੜ੍ਹੇ ਲਿਖੇ ਬੰਦੇ ਤੁਸੀਂ ਤੇ ਲਰਨਡ ਆਦਮੀ ਹੋ, ਖਬਰ ਬਣਾ ਲਈ ਉਹਦਾ ਸਿਨੋਪਸਿਸ ਬਣਾ ਕੇ ਤੇ ਲੋਕਾਂ ਨੂੰ ਦੱਸਿਆ ਕਰੋ, ਉਹ ਜਿਆਦਾ ਵਧੀਆ।
2: ਮੈਂ ਕਹਿੰਦਾ ਹੁਣ ਚੀਮਾ ਸਾਹਿਬ ਬਿਲਕੁਲ।
1: ਹਾਂਜੀ
2: ਜੀ,
0: ਆਪਾਂ ਡਾਕਟਰ ਸਾਹਿਬ ਪੜ੍ਹੇ ਲਿਖੇ ਨੀ ਨਾ, ਰੌਲਾ ਤਾਂ ਇਸੇ ਗੱਲ ਦਾ।
1: ਨਹੀਂ ਨਹੀਂ, ਮੇਰੇ ਨਾਲੋਂ ਤੁਸੀਂ ਜਿਆਦਾ ਤੁਸੀਂ ਪੜ੍ਹ ਪੁੱਖ ਤੋਂ ਐਕਚੁਲੀ ਜਾਣਕਾਰੀ ਰੱਖਦੇ
2: ਹੋ।
1: ਜੇ ਮੈਂ ਕਿਤਾਬ ਪੜ੍ਹਨ ਲੱਗ ਗਿਆ ਨਾ ਤੇ ਫੇਰ ਤਾਂ ਮੈਂ ਇੱਕ ਵਰਕਾ ਹੀ ਪੜੂੰਗਾ ਸਾਰੇ ਪ੍ਰੋਗਰਾਮ ਚ।
0: ਨਹੀਂ ਨਹੀਂ, ਏਦਾਂ ਦੀ ਗੱਲ ਕੋਈ ਨੀ ਹੈ।
1: ਠੀਕ ਹੈ, ਵੈਸੇ ਆਮ ਤੌਰ ਤੇ ਸਿਨੋਪਸਿਸ ਮੈਂ ਵੀ ਇਕ ਦਿਨ ਅੱਗੇ ਛੁੱਟੀ ਹੋ ਗਈ, ਇਕ ਦਿਨ ਕੱਲ ਵੀ ਹੋ ਗਈ, ਕੁਦਰਤੀ ਕਿਸੇ ਤਰ੍ਹਾਂ ਅੱਜ ਫਿਰ ਮੈਂ ਹਾਜ਼ਰ ਹੋ ਗਿਆ। ਮੈਂ ਕਿਹਾ ਵੀ ਨਹੀਂ, ਨੀਂਦ ਨਹੀਂ ਆਉਂਦੀ ਜਦ ਪ੍ਰੋਗਰਾਮ ਨਾ ਕਰੋ। ਹਾਂਜੀ
0: ਹਾਂਜੀ।
1: ਸੋ ਅਸੀਂ ਜੀਵਨ ਦੀ ਸਿਲਸਿਲੇਵਾਰ ਚੱਲਦੀ ਇਸ ਲੜੀ ਦੇ ਗਿਆਨ ਦੇ ਵਿਚ ਇੱਥੇ ਪਹੁੰਚ।
0: ਡਾਕਟਰ ਸਾਹਿਬ ਅੱਜ ਵਿਸਾਖੀ ਦਾ ਦੇ ਰਿਹਾ, ਤੁਸੀਂ ਵੀ ਥੋੜਾ ਜਿਹਾ ਆਪਣਾ ਹਿੱਸਾ ਪਾ ਦਿਓ ਵਿਚ।
1: ਵਿਸਾਖੀ ਵਾਲੇ ਦਿਨ ਮੈਂ ਬੋਲੀਏ ਤੇ ਲੋਕਾਂ
2: ਦਾ ਬੋਲੋ 5 ਮਿੰਟ, ਬਾਕੀ ਦਾ ਪ੍ਰੋਗਰਾਮ
1: ਜੀ
2: 5-7 ਮਿੰਟ ਬੋਲ ਲਓ ਨਾ ਵਿਸਾਖੀ ਤੇ ਬਸ, ਬਾਕੀ ਤੁਸੀਂ ਆਪਣਾ ਪ੍ਰੋਗਰਾਮ ਕਰ ਲਓ।
1: ਬੋਲਣਾ ਤੇ ਆਪਾਂ ਵਿਸਾਖੀ ਦੇ ਹੀ ਬੋਲ ਲੈਣੇ ਆ।
0: ਹਾਂਜੀ, ਤੁਹਾਡੇ ਕੋਲ ਕਿਹੜਾ ਗਿਆਨ ਦੀ ਘਾਟ ਆ?
1: ਹਾਂਜੀ,
0: ਤੁਹਾਡੇ ਕੋਲ ਕਿਹੜਾ ਵਿਦਿਆ ਦੀ ਘਾਟ ਆ? ਮੈਂ ਕਿਹਾ
1: ਨਹੀਂ ਨਹੀਂ, ਘਾਟ ਵਾਲੀ ਤੇ ਗੱਲ ਬੜੇ ਧਰਤੀ ਹੋਰ ਪਰੇ, ਹੋਰ ਬੜੇ ਸਿਆਣੇ ਤੋਂ ਸਿਆਣੇ ਵਿਦਵਾਨ ਬੈਠੇ ਨੇ ਅੱਜ ਗੁਰਦੁਆਰਿਆਂ ਦੇ ਵਿਚ, ਸਿਆਣਿਆਂ ਦੀ ਕੋਈ ਕਮੀ ਨੀ ਰਹੀ ਹੋਣੀ ਹਰ ਪਾਸੇ ਹੀ।
0: ਹਾਂਜੀ,
1: ਗਿਆਨ ਵਰਸਦਾ ਪਿਆ ਹੋਣਾ ਤੇ ਚਲੋ ਖੈਰ, ਮੈਂ ਇਹ ਸਮਝਦਾ ਪੀ ਇਸ ਇਤਿਹਾਸਕ ਦਿਹਾੜੇ ਤੇ ਤੁਸੀਂ ਉਹਦੇ ਬਾਰੇ ਜਾਣਕਾਰੀ ਪਾ ਦਿੰਦੇ। 1699 ਦੀ ਵਿਸਾਖੀ ਇੱਕ ਤਰ੍ਹਾਂ ਦਾ, ਕਿਉਂਕਿ ਤੁਹਾਨੂੰ ਪਤਾ ਨਾ ਵੀ ਮੇਰੇ ਵਿਚਾਰ ਆਮ ਤੌਰ ਤੇ ਥੋੜੇ ਜੇ ਵੱਖਰੇ ਹੁੰਦੇ ਆ ਲੋਕਾਂ
0: ਨਾਲੋਂ। ਹਾਂਜੀ ਹਾਂਜੀ,
1: ਇਤਿਹਾਸ ਜਦੋਂ ਵੀ ਲਿਖਿਆ ਜਾਂਦਾ ਹੈ ਨਾ, ਮੌਕੇ ਦੇ ਮੁਤਾਬਕ ਜਿਹੜੀ ਜੇਤਰੀ ਪਾਰਟੀ ਹੁੰਦੀ ਹੈ ਉਸ ਨੂੰ ਮੱਦੇਨਜ਼ਰ ਰੱਖ ਕੇ ਤੇ ਸਾਰਾ ਇਤਿਹਾਸ ਲਿਖਿਆ ਜਾਂਦਾ ਹੈ।
0: ਬਿਲਕੁਲ, ਜਿਹੜੀ ਜੇਤੂ ਪਾਰਟੀ ਆ ਉਹੀ ਲਿਖਾਉਂਦੀ ਉਹ ਵਾਲੀ।
1: ਹਾਂਜੀ, ਜ਼ਿਆਦਾਤਰ ਜੇ ਮੈਂ ਐਗਜ਼ਾਮਪਲ ਕਈ ਵਾਰ ਦਿਆ ਕਰਦਾ ਹਾਂ ਵੀ ਜੇ ਰਾਵਣ ਜਿੱਤ ਜਾਂਦਾ ਤੇ ਰਾਮ ਦਾ ਕਿਸੇ ਨਾਮ ਹੀ ਨਹੀਂ ਸੀ ਲੈਣਾ ਤੇ ਅੱਜ ਰਾਵਣ ਜਿਹੜਾ ਆ ਉਹ ਦੈਂਤ ਬਣ ਗਿਆ, ਦੁਸ਼ਮਣ ਬਣ ਗਿਆ ਇਸ ਨੂੰ ਦਾ।
0: ਬਿਲਕੁਲ,
1: ਜੇ ਵੇਖਦੇ ਹਾਂ ਤੇ ਅਸੀਂ ਚਾਰ ਵੇਦਾਂ ਦਾ ਗਿਆਤਾ ਸੀ ਤੇ ਇੱਕ ਪਾਸੇ ਅਸੀਂ ਰਾਮ ਨੂੰ ਕਹਿ ਦਿੰਦੇ ਵੀ ਉਹ ਮੇਰਾ ਮਰਿਆਦਾ ਪੁਰਸ਼ੋਤਮ ਹੈ, ਭਲੇ ਮਾਨਸੋ ਮਰਿਆਦਾ ਪੁਰਸ਼ੋਤਮ ਕਹਿੰਦਾ ਹੋਇਆ ਵੀ ਆਪਣਾ ਰਾਜ ਆਪਣਾ ਹੱਕ ਛੱਡ ਕੇ ਤੁਰ ਪਿਆ। ਤੇ ਉਸ ਤੋਂ ਬਾਅਦ ਜਦੋਂ ਉਧਰੋਂ ਜਿੱਤ ਜੇ ਹੋ ਗਈ ਵਾਂਦਰ ਸੈਨਾ ਦੇ ਨਾਲ ਤੇ ਫਿਰ ਭਰਤ ਨੂੰ ਡਰ ਪੈ ਗਿਆ ਤੇ ਉਹਨੇ ਛੱਡਤਾ ਰਾਜ ਵੀ, ਹੁਣ ਲੜਾਈ ਲੈਣ ਚ ਫਾਇਦਾ ਕੋਈ ਨੀ ਇਹਦੇ, ਮਗਰ ਲੋਕ ਜ਼ਿਆਦਾ ਨੇ, ਰਾਮ ਛੱਡ ਦਿੱਤਾ। ਤੇ ਫਿਰ ਕਿਸੇ ਨੇ ਕਹਿ ਦਿੱਤਾ ਯਾਰ ਤੇਰੀ ਘਰਵਾਲੀ ਤਾਂ ਉਹਦੇ ਰਾਵਣ ਦੇ ਘਰੇ ਰਹਿ ਕੇ ਆਈ ਹੈ, ਹੁਣ ਵਿਚਾਰੀ ਕੈਦ ਚ ਰਹਿ ਕੇ ਆਈ ਹੈ, ਤੇਰੇ ਨਾਲ ਉਹਨੇ ਬਨਵਾਸ ਕੱਟਿਆ ਸਾਰਾ ਕੁਝ ਕੀਤਾ ਤੇ ਅੱਜ ਤੁਹਾਨੂੰ ਪ੍ਰੈਗਨੈਂਟ ਨੂੰ ਘਰੋਂ ਕੱਢਣਾ ਹੈ
0: ਮਰਿਆਦਾ। ਬਿਲਕੁਲ ਬਿਲਕੁਲ ਬਿਲਕੁਲ, ਜਿਹੜੇ ਸਿਆਣੇ ਲੋਕ ਆ ਖੱਤ ਸਾਹਿਬ ਜੀ ਉਹਨਾਂ ਨੂੰ ਉਹ ਇਹ ਗੱਲਾਂ ਲਿਆਉਂਦੇ ਆ ਸਾਹਮਣੇ ਪਈ, ਉਹਦਾ ਕੈਰੇਕਟਰ ਜਿਹੜਾ ਸੀ ਰਾਮ ਚੰਦਰ ਦਾ ਉਹ ਕੀ ਸੀ।
1: ਮੈਂ ਇਸ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਜਿਹੜੇ ਮੇਰੇ ਆਪਣੇ ਵਿਚਾਰ ਨੇ ਉਹ ਇਹੀ ਪੇਸ਼ ਕਰਨਾ ਚਾਹੁੰਦਾ ਕਿ ਇੱਕ ਉਸ ਦਿਨ ਵਿਲੱਖਣ ਵਰਤਾਰਾ ਵਾਪਰਿਆ, ਉਸ ਵੇਲੇ ਦੀ ਲੋਕਾਂ ਦੀ ਬੁੱਧੀ ਅਨੁਸਾਰ ਵਾਪਰਿਆ। ਇਤਿਹਾਸ ਸਿੱਖ ਇਤਿਹਾਸ ਸਾਰੇ ਲੋਕ ਹੀ ਜਾਣਦੇ ਨੇ ਸਾਡੇ ਨਾਲ ਕੀ ਹੋਇਆ, ਕਿਸ ਤਰ੍ਹਾਂ ਹੋਇਆ, 6ਵੇਂ ਪਾਤਸ਼ਾਹ ਤੋਂ ਲੈ ਕੇ ਇਹ ਜਿਹੜੀਆਂ ਲੜਾਈਆਂ, ਜਾਂ ਕਹਿ ਲੋ ਕਿ 5ਵੇਂ ਪਾਤਸ਼ਾਹ ਤੋਂ, ਕਿਉਂਕਿ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋ ਗਈ, 6ਵੇਂ ਪਾਤਸ਼ਾਹ ਤੋਂ ਲੈ ਕੇ ਇਹ ਲੜਾਈਆਂ ਸਾਡੇ ਪੱਲੇ ਪਈਆਂ ਤੇ ਕੁਝ ਸਮਾਂ ਵਿਚੋਂ ਜੇ 7ਵੇਂ ਤੇ 8ਵੇਂ ਪਾਤਸ਼ਾਹ ਦੇ ਸਮੇਂ ਸ਼ਾਂਤੀ ਰਹੀ, ਉਹਨਾਂ ਨੇ ਲੜਾਈ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਤੇ ਉਸ ਤੋਂ ਬਾਅਦ 9ਵੇਂ ਪਾਤਸ਼ਾਹ ਦਾ ਇਤਿਹਾਸ ਹੀ ਇਹੀ ਸੀ ਸ਼ੁਰੂਆਤੀ ਦੌਰ ਤੋਂ,
0: 9ਵੇਂ ਪਾਤਸ਼ਾਹ
1: ਦਾ ਇਤਿਹਾਸ ਤੇ ਅੱਜ ਅਸੀਂ ਪਹੁੰਚ ਗਏ ਵਿਸਾਖੀ ਵਾਲੇ 1699 ਦੀ ਵਿਸਾਖੀ ਵਾਲੇ ਇਤਿਹਾਸ ਦੇ ਵਿਚ। ਪਰ ਉਸ ਵੇਲੇ ਵਿਚਾਰ ਇਹ ਸੀ ਵੀ ਇਹ ਲੋਕ ਮੁਰਦਿਆਂ ਦੀ ਜ਼ਿੰਦਗੀ ਜੀ ਰਹੇ ਹਨ, ਸਾਰਾ ਕੁਝ ਜੀਤਿਆ ਹੋਇਆ ਵੀ ਇਹ ਗੁਲਾਮੀ ਦੀ ਜ਼ਿੰਦਗੀ ਕਿਉਂ ਜੀ ਰਹੇ ਹਨ? ਜਾਂ ਇਹਨਾਂ ਨੂੰ ਮਰ ਜਾਣਾ ਚਾਹੀਦਾ ਤੇ ਜਾਂ ਇਹਨਾਂ ਨੂੰ ਜਿਉਣਾ ਚਾਹੀਦਾ। ਤੇ ਜਿਵੇਂ ਕੋਈ ਭੁੱਬਲ ਦੇ ਵਿਚੋਂ ਵੇਖਦਾ ਹੈ ਨਾ ਕਿ ਕੋਈ ਚੰਗਿਆਰੀ ਐਸੀ ਹੈਗੀ ਹੈ ਜਿਹਨੂੰ ਅੱਗ ਬਾਲੀ ਜਾ ਸਕਦੀ ਹੋਵੇ
0: ਜੀ,
1: ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਇੱਕ ਕੌਤਕ ਰਚਿਆ
0: ਬਿਲਕੁਲ
1: ਅੱਜ ਕੱਲ ਦੇ ਜਿਹੜੇ ਦਸਮ ਗ੍ਰੰਥੀ ਨੇ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਟਕਸਾਲਾਂ ਵਾਲੇ ਨੇ ਉਹ ਇਸ ਗੱਲ ਨੂੰ ਨਹੀਂ ਮੰਨਦੇ ਤੇ ਉਹਨਾਂ ਕੋਲ ਕੋਈ ਸਬੂਤ ਵੀ ਨਹੀਂ ਕਿਉਂਕਿ ਉਹਨਾਂ ਦੇ ਮਗਰ ਲੱਗਣ ਵਾਲੀ ਜਨਤਾ ਉਹ ਆ ਜਿਹੜੀ ਦਿਮਾਗ ਆਪਣਾ ਬੰਦ ਕਰਕੇ ਬੈਠੀ ਹੋਈ ਆ।
0: ਬਿਲਕੁਲ ਬਿਲਕੁਲ ਡਾਕਟਰ ਸਾਹਿਬ
1: ਸੰਗਤ ਵਿਚਾਰਦੇ ਨੇ ਪਰ ਸਾਨੂੰ ਤਾਂ ਪਹਿਲੀ ਪਾਤਸ਼ਾਹੀ ਨੇ ਤਰਕ ਦਿੱਤਾ ਹੈਗਾ ਨਾਲ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆਉਂਦੀਆਂ ਮਨਮਤਾਂ ਨੂੰ ਸੀ ਉਹਨਾਂ ਨੇ ਨਕਾਰ ਦਿੱਤਾ ਤਰਕ ਸੰਗਤ ਨਕਾਰਿਆ ਤੇ ਅਸੀਂ ਉਸ ਨੂੰ ਮੰਨਦੇ ਆ ਸਾਰੀ ਬਾਣੀ ਗੁਰੂ ਨਾਨਕ ਦੇ ਨਾਂ ਨਾਲ ਜਿਹੜੇ ਵੀ ਗੁਰੂ ਨੇ ਲਿਖੀ ਨੇ ਮਹਿਲਾ ਦੇ ਤੌਰ ਤੇ ਅਸੀਂ ਗੁਰੂ ਨਾਨਕ ਦੇ ਨਾਂ ਦੀ ਮੋਹਰ ਲਾਈ ਉਸਨੇ ਵਿਚਾਰਧਾਰਾ ਨੂੰ ਪਰਵਾਈ ਹੋਈ ਸੀਗੀ ਪਰ ਫੇਰ ਵੀ ਇਸ ਹਾਲਾਤ ਵਿਚ ਪਹੁੰਚ ਕੇ ਗੁਰੂ ਸਾਹਿਬ ਦਸਵੇਂ ਗੁਰੂ ਨੇ ਵੇਖਿਆ ਵੀ ਮੈਂ ਵੇਖਾਂ ਤਾਂ ਸਹੀ ਸਾਰਾ ਪਰਿਵਾਰ ਇੰਨੀਆਂ ਪੀੜੀਆਂ ਸਾਡੀਆਂ ਹੋ ਗਈਆਂ ਇਸ ਗੱਲ ਵਾਸਤੇ ਕਰਦੇ ਆ ਵੀ ਇਹਨਾਂ ਨੂੰ ਕਿਵੇਂ ਜਗਾਇਆ ਜਾ ਸਕੇ
0: ਜੀ
1: ਉਹ ਜਗਾਇਆ ਕਿਸੇ ਨੂੰ ਵੀ ਪੜਾਇਆ ਜਾਵੇ ਜਾਂ ਕਿਸੇ ਨੂੰ ਵੀ ਉਕਸਾਹਟਮੰਡ ਕੀਤੀ ਜਾਵੇ ਤੇ ਉਹਦੀ ਮਨ ਬੁੱਧੀ ਦੇ ਲੈਵਲ ਤੇ ਆ ਕੇ ਕੀਤੀ ਜਾਂਦੀ ਹੈ ਨਾ
0: ਬਿਲਕੁਲ
1: ਇਸ ਦੀ ਮਨ ਬੁੱਧੀ ਕੀ ਹੈਗੀ ਆ ਉਹਦੇ ਮੁਤਾਬਕ ਇਹਨੂੰ ਸਮਝਾਇਆ ਜਾ ਸਕਦਾ ਹੈਗਾ ਹੁਣ ਪਹਿਲੀ ਜਾਂ ਦੂਜੀ ਦੇ ਬੱਚੇ ਨੂੰ ਤੁਸੀਂ ਐਸਟ੍ਰੋਨਾਟ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰੋ ਤੇ ਪਤੇ ਨਹੀਂ ਨਾ ਪੈਣੀਆਂ
0: ਬਿਲਕੁਲ
1: ਲੈਵਲ ਹੁੰਦਾ ਆਈ ਕਿਊ ਲੈਵਲ ਹੁੰਦਾ ਪੜ੍ਹਾਈ ਦਾ ਤੇ ਜਿਸ ਵਾਸਤੇ ਗੁਰੂ ਸਾਹਿਬ ਨੇ ਜਾਣਿਆ ਪੀ ਇਹਨਾਂ ਦੇ ਆਈ ਕਿਊ ਲੈਵਲ ਇਹੀ ਆ ਪੀ ਇਹਨਾਂ ਨੂੰ ਇਸ ਤਰੀਕੇ ਤੇ ਸਮਝਾਇਆ ਜਾਵੇ ਔਰ ਉਹਨਾਂ ਨੇ ਇਹ ਕੌਤਕ ਰਚਿਆ
0: ਜੀ
1: ਜਦੋਂ ਅਸੀਂ ਪਹਿਲੀਆਂ ਜਮਾਤਾਂ ਚ ਪੜ੍ਹਦੇ ਸੀ ਨਾ ਹਾਈ ਸਕੂਲ ਤੋਂ ਹੇਠਾਂ ਉਸ ਸਾਰੀਆਂ ਕਿਤਾਬਾਂ ਦੇ ਵਿਚ ਕੌਤਕ ਹੀ ਲਿਖਿਆ ਆਉਂਦਾ ਸੀਗਾ
0: ਜੀ
1: ਤੇ ਉਹਨਾਂ ਨੇ ਇੱਕ ਕੌਤਕ ਰਚਿਆ ਕੌਤਕ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਸੱਚ ਲੱਗੇ
0: ਜੀ
1: ਸੱਚ ਨਾ ਹੋਵੇ
0: ਜੀ ਵਿਚਿੱਤਰ ਨਾਟਕ ਜਿਹੜਾ ਉਹਨਾਂ ਨੇ ਵਿਚਿੱਤਰ ਨਾਟਕ ਦੀ ਰਚਨਾ ਜਦੋਂ ਕੀਤੀ ਹੈ ਜੀ ਉਹਦੇ ਵਿਚ ਇਹੀ ਲਿਖਿਆ
1: ਹਾਂ ਸੱਚ ਨਾ ਹੋਵੇ ਲੇਕਿਨ ਸੱਚ ਲੱਗੇ ਹਿਸਾਬ ਦਾ ਉਹਨਾਂ ਨੇ ਕੌਤਕ ਰਚਿਆ ਤੇ ਜਿਹੜੀ ਕਹਾਣੀ ਬਣਾਈ ਹੁਣ ਬਹੁਤ ਸਾਰੇ ਲੋਕ ਆਂਦੇ ਲੋ ਜੀ ਉਹ ਤਾਂ ਮਹਾਂਪੁਰਸ਼ ਉਹ ਤਾਂ ਰੱਬ ਸੀਗੇ ਜਦੋਂ ਇਹੀ ਗੱਲ ਕਹੇ ਉਹ ਤੇ ਕਹਿੰਦੇ ਨੇ ਕਿ ਜੋ ਮੁਝਕੋ ਨਾਰਾਇਣ ਸਿੰਘ ਦੇ 3 ਅਰਗਰਬ ਕੁੱਟ ਮੈਂ ਭਰੇ ਤੇ ਤੁਸੀਂ ਉਹਨਾਂ ਨੂੰ ਕਿਸੇ ਹੋਰ ਸ਼੍ਰੇਣੀ ਚ ਰੱਖੀ ਜਾ ਰਹੇ ਹੋ
0: ਜੀ ਜੀ
1: ਉਹ ਲੋਕ ਸੁਪਰਮੈਨ ਸਨ ਇੱਕ ਤਰ੍ਹਾਂ ਇਹ ਕਹਿ ਸਕਦੇ ਹੋ ਤੁਸੀਂ ਉਹਨਾਂ ਦੀ ਵਿਚਾਰਧਾਰਾ ਕਰਕੇ ਉਹ ਆਮ ਲੋਕਾਂ ਨਾਲੋਂ ਬਹੁਤ ਜ਼ਿਆਦਾ ਉੱਪਰ ਸਨ
0: ਬਹੁਤ ਜ਼ਿਆਦਾ ਉੱਪਰ ਸੀ ਬਿਲਕੁਲ
1: ਸਿਆਣੇ ਲੋਕਾਂ ਨੂੰ ਹਾਲਾਤ ਬਣਾਉਂਦੇ ਨੇ ਜਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਤੇ ਕੁਛ ਤਾਂ ਉਹਨਾਂ ਹਾਲਾਤਾਂ ਤੋਂ ਦਿਲ ਛੱਡ ਕੇ ਤੇ ਬੈਠ ਜਾਂਦੇ ਨੇ ਖਤਮ ਹੋ ਜਾਂਦੇ ਨੇ ਕੁਝ ਲੋਕ ਨੇ ਜਿਹੜੇ ਉਹਨਾਂ ਹਾਲਾਤਾਂ ਦਾ ਮੁਕਾਬਲਾ ਕਰਦਿਆਂ ਉਸ ਹਾਲਾਤਾਂ ਦੇ ਮੁਤਾਬਕ ਸਿਆਣੇ ਹੋ ਜਾਂਦੇ ਨੇ
0: ਬਿਲਕੁਲ
1: ਜਦੋਂ ਉਹ ਸਿਆਣੇ ਹੋ ਜਾਂਦੇ ਨੇ ਫਿਰ ਉਸੇ ਤਰ੍ਹਾਂ ਦੀ ਉਹਨਾਂ ਦੀ ਬੁੱਧੀ ਆਈ ਕਿਊ ਲੈਵਲ ਉਹਨਾਂ ਦਾ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ
0: ਬਿਲਕੁਲ
1: ਆਪਨੇ ਇਹ ਵੇਖਿਆ ਵੀ ਜਿਨ੍ਹਾਂ ਦੀ ਖਾਤਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਆ ਕੋਈ ਜਿਉਣ ਦੀ ਸਮਰੱਥਾ ਵੀ ਹੈਗੀ ਹੈ ਕਿ ਨਹੀਂ ਹੈਗੀ
0: ਬਿਲਕੁਲ
1: ਪਾਲਣ ਜੋਗੀ ਇਸ ਭੁੱਬਲ ਦੇ ਵਿਚ ਚਿੰਗ ਵੀ ਹੈਗੀ ਹੈ ਕਿ ਨਹੀਂ ਹੈਗੀ ਇਸ ਚੀਜ਼ ਨੂੰ ਕਰਨ ਵਾਸਤੇ ਇਹ ਨਾ ਪੰਜ ਪਿਆਰੇ ਰਚਨ ਵਾਲਾ ਜਿਹੜਾ ਸਿਸਟਮ ਸੀ ਉਹ ਉਹਨਾਂ ਨੇ ਇਹ ਜਿਹੜਾ ਤਿਆਰ ਕੀਤਾ ਅੰਮ੍ਰਿਤ ਦਾ ਬਾਟਾ ਤੇ ਸਾਰਾ ਕੁਝ ਇਸ ਤਰ੍ਹਾਂ ਹੋਇਆ ਉਹ ਇੱਕ ਇਸ ਤਰ੍ਹਾਂ ਦੀ ਕੰਡੀਸ਼ਨ ਸੀ ਬਹੁਤ ਸਾਰੇ ਲੋਕ ਆਂਦੇ ਨਹੀਂ ਜੀ ਉਹਨਾਂ ਨੇ ਸਿਰ ਵੱਢ ਦਿੱਤੇ ਸਿਰ ਵੱਢ ਕੇ ਇਸ ਤਰ੍ਹਾਂ ਭਲੇ 350-350-400 ਸਾਲ ਦੀ ਗੱਲ ਆ ਐਡਾ ਕਿਹੜਾ ਜਾਦੂ ਸੀ ਜਿਹੜਾ ਸਿਰ ਵੱਢ ਕੇ ਤੇ ਜੋੜ ਦੇਵੇ ਹਜੇ ਤੱਕ ਤਾਂ ਹਿਸਟਰੀ ਦੇ ਵਿੱਚ ਜਾਂ ਮੈਡੀਕਲ ਸਾਇੰਸ ਦੇ ਵਿੱਚ ਐਸਾ ਨਹੀਂ ਆਇਆ ਕਿ 3 ਤੋਂ 5 ਮਿੰਟ ਬਾਅਦ ਕਿਸੇ ਚੀਜ਼ ਨੂੰ ਫਿਰ ਜਿੰਦਾ ਰੱਖਿਆ ਜਾ ਸਕਦਾ ਜੇ ਸਿਰ ਜੇ ਹਵਾ ਆਕਸੀਜਨ ਨਾ ਮਿਲੇ ਸੈੱਲ ਨੂੰ ਤੇ ਉਹ ਡੈਡ ਆ ਚੱਲਣਾ ਬੰਦ ਹੋ ਗਿਆ ਤੇ ਫਿਰ ਉਹ ਡੈਡ ਆ ਔਰ ਤੁਸੀਂ ਵਿਚਾਰਧਾਰਾ ਲੋਕਾਂ ਵਿਚ ਪਰਨਾ ਰਹੇ ਹੋ ਉਹ ਵੀ 21ਵੀਂ ਸਦੀ ਦੇ ਵਿਚ ਪਰ ਟਕਸਾਲਾਂ ਦਾ ਹੈਗਾ ਆ ਟਕਸਾਲਾਂ ਵਾਲੇ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ ਕਿਉਂਕਿ ਉਹ ਸਾਰੇ ਦੇ ਸਾਰੇ ਹੀ ਸਨਾਤਨ ਧਰਮ ਨੂੰ ਪਰਨਾਏ ਹੋਏ ਆ
0: ਜੀ
1: ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਵੀ ਇਹ ਮਤਬੰਨੇ ਪੁੱਤਰ ਆ ਉਹਨਾਂ ਦੇ ਪੁੱਤਰ ਨੇ ਉਹ ਉਹਨਾਂ ਦਾ ਉਸੇ ਤਰ੍ਹਾਂ ਜੋ ਕਹਿੰਦੇ ਨੇ ਜੋ ਉਹਨਾਂ ਨੂੰ ਡਾਇਰੈਕਸ਼ਨ ਆਉਂਦੀ ਹੈ ਉਹੀ ਕੁਛ ਉਹ ਕਰੀ ਜਾ ਰਹੇ
0: ਜੀ
1: ਉਸ ਧਰਮ ਨੂੰ ਜਿਹਦੇ ਵਿਚੋਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਉਸ ਮਨਮਤ ਦੇ ਵਿਚੋਂ ਇਹ ਉਹੀ ਮਨਮਤ ਜਿਹੜੀ ਫਿਰ ਪ੍ਰਚਾਰੀ ਜਾ ਰਹੇ ਨੇ
0: ਫਿਰ ਪ੍ਰਚਾਰੀ ਜਾ ਰਹੀ ਆ ਐਗਜੈਕਟਲੀ
1: ਹਾਂਜੀ ਸ਼ੁਰੂ ਤਾਂ ਸਮਝਦੇ ਹੋ ਨਾ ਵੀ ਉਹ ਜਨੇਊ ਪਾਉਣ ਤੋਂ ਹੋਈ ਅਸੀਂ ਤਾਂ ਇਤਿਹਾਸ ਦੇ ਮੁਤਾਬਕ ਇਹੀ ਸਮਝਦੇ ਵੀ ਜਨੇਊ ਪਾਉਣ ਤੋਂ ਮੁਖਾਲਫਤ ਸ਼ੁਰੂ ਹੋਈ ਪਰ ਮਾਨਸਿਕਤਾ ਸੀ ਨਾ ਗੁਰੂ ਨਾਨਕ ਦੀ ਉਹ ਮਾਨਸਿਕਤਾ ਅੱਗੇ ਚੱਲਦੀ ਆਈ ਇਸ ਹਾਲਾਤ ਵਿਚ ਇੱਥੇ ਪਹੁੰਚ ਗਈ ਤੇ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਕੌਤਕ ਉਹਨਾਂ ਨੇ ਰਚਿਆ ਔਰ ਉਸ ਕੌਤਕ ਦੇ ਹਾਲਾਤ ਦੇ ਮੁਤਾਬਕ ਇਹ ਵੇਖਿਆ ਬਈ ਕੋਈ ਯਾਰ ਜਾਨ ਦੇਣ ਨੂੰ ਵੀ ਤਿਆਰ ਹੈ ਕਿ ਨਹੀਂ ਹੈਗਾ
0: ਜੀ
1: ਜਾਨ ਦੇ ਕੇ ਹੀ ਜਿੰਦਾ ਰਿਹਾ ਜਾ ਸਕਦਾ ਹੈ ਤੇ ਜੇ ਡਰ ਕੇ ਹੋਏ ਤੇ ਫਿਰ ਤੇ ਜਾਨ ਜਾਣੀ ਜਿਹੜਾ ਮਰਜ਼ੀ ਜਦੋਂ ਮਰਜ਼ੀ ਲੈ ਲਵੇ
0: ਬਿਲਕੁਲ
1: ਇਸ ਹਾਲਾਤ ਦੇ ਮੱਦੇ ਨਜ਼ਰ ਇਹ ਸਾਰਾ ਕੌਤਕ ਤੇ ਸਭ ਕੁਝ ਵਾਪਰਿਆ ਸੀ ਲਿਖਾਰੀਆਂ ਨੇ ਖਾਸ ਤੌਰ ਤੇ ਸੂਰਜ ਪ੍ਰਕਾਸ਼ ਨੇ ਸਾਡਾ ਬਹੁਤ ਸੱਤਿਆਨਾਸ਼ ਕੀਤਾ ਬਹੁਤ ਨੁਕਸਾਨ ਕੀਤਾ ਇਹ ਟਕਸਾਲਾਂ ਵਾਲੇ ਉਸ ਨੂੰ ਪ੍ਰਮੋਟ ਕਰਦੇ ਨੇ ਸਾਡੇ ਸ਼੍ਰੋਮਣੀ ਕਮੇਟੀ ਵਾਲੇ ਉਸ ਨੂੰ ਪ੍ਰਮੋਟ ਕਰਦੇ ਨੇ ਇਹਦੀ ਕਥਾ ਉੱਥੇ ਕਰਵਾਉਂਦੇ ਨੇ ਜਿੱਥੇ ਲੋਕਾਂ ਦੇ ਗੁਰੂਆਂ ਦੇ ਖਿਲਾਫ਼ ਇੰਨਾ ਸਾਰਾ ਕੁਛ ਕੀਤਾ ਗਿਆ ਹੈਗਾ ਇੰਨੀ ਬੇਹੂਦਾ ਲੈਂਗੁਏਜ ਗੁਰੂਆਂ ਦੇ ਵਾਸਤੇ ਵਰਤੀ ਗਈ ਹੈ ਉਹਦੀ ਕਥਾ ਇਹ ਉੱਥੇ ਮੰਜੀ ਸਾਹਿਬ ਦੀਵਾਨ ਹਾਲ ਚ ਕਰਵਾ ਰਹੇ ਨੇ ਟੋਲਾ ਮੈਂ ਕਹੂੰਗਾ ਉਹੀ ਟੋਲਾ ਇਸ ਗੱਲ ਨੂੰ ਪ੍ਰਮੋਟ ਕਰ ਰਿਹਾ ਆ ਕਿ ਉਹ ਰੱਬ ਸੀਗੇ ਉਹਦੇ ਗੱਲ ਨਹੀਂ ਸੀ ਕਹਿੰਦੇ ਵੀ ਮੈਂ ਰੱਬ ਹਾਂ ਦੂਸਰੀ ਗੱਲ ਸਾਡੇ ਜਿੰਨੇ ਵੀ ਪ੍ਰਚਾਰਕ ਅੱਜ ਵਿਸਾਖੀ ਦੇ ਦਿਹਾੜੇ ਦੇ ਵਿੱਚ ਇਹ ਗੱਲ ਕਰਨੀ ਬਣਦੀ ਆ ਬਈ ਸਾਡੇ ਜਿੰਨੇ ਵੀ ਪੋਲੀਟੀਸ਼ੀਅਨ ਨੇ ਸਾਡੇ ਜਿੰਨੇ ਵੀ ਜਿਹੜੇ ਜੜੇ ਹੋਏ ਪ੍ਰਚਾਰਕ ਹੈਗੇ ਨੇ ਉਹ ਹਮੇਸ਼ਾ ਸਟੇਜਾਂ ਤੇ ਅੱਜ ਵੀ ਤੁਸੀਂ ਵੇਖ ਲੋ ਕੁਰਬਾਨੀ ਨੂੰ ਪ੍ਰਚਾਰੀ ਜਾ ਰਹੇ ਆ
0: ਬਿਲਕੁਲ
1: ਕੁਰਬਾਨੀ ਨੂੰ ਵਡਾਈ ਜਾ ਰਹੇ ਵੀ ਤੁਸੀਂ ਕੁਰਬਾਨੀ ਕਰੋ ਜੀ ਕੁਰਬਾਨੀ ਕਰੋ ਉਹ ਭਲੇ ਮਾਨਸੋ ਉਹਨਾਂ ਨੇ ਇਹ ਕਿਹਾ ਸੀਗਾ ਦਿਮਾਗ ਵਰਤੋ ਤੇ ਦਿਮਾਗ ਵਰਤਣ ਦੇ ਜ਼ਿੰਦਗੀ ਦੇ ਰਸਤੇ ਦੇ ਵਿੱਚ ਜਦੋਂ ਮੌਤ ਆ ਜਾਵੇ ਉਹਨੂੰ ਹੱਸ ਕੇ ਪ੍ਰਵਾਨ ਕਰੋ
0: ਬਿਲਕੁਲ ਬਿਲਕੁਲ
1: ਔਰ ਇਸ ਗੱਲ ਦਾ ਉਹਨਾਂ ਦਾ ਜੀਵਨ ਫਲਸਫਾ ਜਿਹੜਾ ਸੀ ਉਹਨਾਂ ਦਾ ਜੀਵਨ ਚਲਣ ਜਿਵੇਂ ਉਹਨਾਂ ਚੱਲਦਾ ਵੇਖਦੇ ਹਾਂ ਅਸੀਂ ਉਹਦੇ ਮੁਤਾਬਕ ਉਹਨਾਂ ਨੇ ਇਸ ਗੱਲ ਤੋਂ ਸਾਬਤ ਕੀਤਾ ਕਿ ਭਾਈ ਇਕੱਲਾ ਕੁਰਬਾਨ ਹੋ ਜਾਣਾ ਹੀ ਕੰਮ ਨਹੀਂ ਹੈ ਜਿਉਣ ਵਾਸਤੇ ਆਏ ਹੋ ਤੁਸੀਂ ਜਿਉਣ ਵਾਸਤੇ ਜੋ ਕਰ ਸਕਦੇ ਉਹ ਕਰੋ ਜੇ ਭਲਾ ਕੁਰਬਾਨੀ ਨੂੰ ਹੀ ਉਹਨਾਂ ਨੇ ਇਹ ਪ੍ਰਮੋਟ ਕਰਨਾ ਹੁੰਦਾ ਤੇ ਅਨੰਦਪੁਰ ਦੇ ਕਿਲੇ ਚੋ ਉਹ ਬਾਹਰ ਨਿਕਲਦੇ ਤੇ ਉੱਥੇ ਜੰਗ ਕਰਦੇ ਲੜਾਈ ਕਰਦੇ ਸ਼ਹੀਦ ਹੋ ਜਾਂਦੇ
0: ਬਿਲਕੁਲ
1: ਕੁਰਬਾਨੀ ਹੋ ਜਾਂਦੀ ਲੇਕਿਨ ਉਥੋਂ ਉਹ ਨਿਕਲੇ ਉਸ ਤੋਂ ਬਾਅਦ ਜੋ ਹਾਲਾਤ ਵਾਪਰਿਆ ਉਹ ਸਾਰੇ ਲੋਕ ਜਾਣਦੇ ਆ ਦਸੰਬਰ ਦੇ ਦਿਨਾਂ ਦੀ ਸਾਰੀ ਕਹਾਣੀ ਅਸੀਂ ਕਰਦੇ ਹਾਂ ਅਲਟੀਮੇਟ ਜੇ ਉਹ ਚਮਕੌਰ ਦੀ ਗੜੀ ਵਿਚ ਗਏ ਤੇ ਉਥੋਂ ਵੀ ਬਚ ਨਿਕਲਣ ਦਾ ਇਤਿਹਾਸ ਦੁਨੀਆਂ ਦੇ ਵਿਚ ਇਕ ਵਿਲੱਖਣ ਗੱਲ ਹੈਗੀ ਹੈ ਕਿ ਅਸਾਮੀ ਜੰਗ ਦੁਨੀਆਂ ਤੇ ਏਡੂ ਵੱਡੀ ਅਜੇ ਤੱਕ ਨਹੀਂ ਹੋਈ
0: ਜੀ
1: ਔਰ ਇਹਦੇ ਵਿਚ ਵੀ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਵੀ ਆਮ ਤੌਰ ਤੇ ਜੰਗਾਂ ਦਾ ਰੋਲ ਕੀ ਹੁੰਦਾ ਹੈ ਜੇ ਤੁਸੀਂ ਕਿਸੇ ਦਾ ਕਮਾਂਡਰ ਮਾਰ ਦਿੱਤਾ ਜਾਂ ਫੜ ਲਿਆ ਤੇ ਜੇ ਤੁਹਾਡੀ ਆ
0: ਬਿਲਕੁਲ
1: ਨਿਕਲ ਕੇ ਚਲੇ ਗਿਆ ਤੇ ਤੁਹਾਡੀ ਹਾਰ ਆ
0: ਜੀ
1: ਇਸ ਗੱਲ ਨੂੰ ਉਹਨਾਂ ਨੇ ਸਾਬਤ ਕੀਤਾ ਤੇ ਨਾਲੇ ਵੀ ਸਾਬਤ ਕੀਤਾ ਕਿ ਇਕੱਲੀ ਕੁਰਬਾਨੀ ਕਰ ਦੇਣ ਨਾਲ ਉੱਥੇ ਖਤਮ ਹੋ ਜਾਂਦਾ ਕਹਿੰਦਾ ਸੀ ਸਿੱਖਾਂ ਦਾ ਇੱਕ ਸੰਤ ਸੀਗਾ
0: ਹਾਂਜੀ
1: ਸੰਤ ਸੀਗਾ ਤੇ ਉਹ ਮਾਰ ਦਿੱਤਾ ਉਹ ਭੱਜ ਕੇ ਨਿਕਲ ਗਿਆ ਸੀ ਸਰਕਾਰ ਤੋਂ ਤਾਂ ਅਨੰਦਪੁਰ ਚੋਂ ਨਿਕਲਿਆ ਸੀਗਾ ਉਦੋਂ ਬਾਅਦ ਅੱਗੇ ਜਾ ਕੇ ਉਹਨਾਂ ਫੜ ਲਿਆ ਦੁੱਖਾ ਮਾਰ ਦਿੱਤਾ ਆਹੀ ਇਸਤੇਮਾਲ ਕੀਤੇ ਜਾਣੇ ਸੀਗੇ
0: ਬਿਲਕੁਲ
1: ਉਹਨਾਂ ਨੇ ਇੱਕ ਐਸਾ ਵਿਲੱਖਣ ਇਤਿਹਾਸ ਰਚਿਆ ਜਿਉਣ ਨੂੰ ਪਹਿਲ ਦਿੱਤੀ ਮਰਨ ਨੂੰ ਪਹਿਲ ਨਹੀਂ ਦਿੱਤੀ ਹਾਂ ਮਰਨ ਵਾਸਤੇ ਉਹ ਹਮੇਸ਼ਾ ਤਿਆਰ ਰਹੇ ਜਿਸ ਹਾਲਾਤ ਵਿੱਚ ਨੰਗੇ ਤੁਸੀਂ ਵੇਖਦੇ ਹੋ ਉਸ ਹਾਲਾਤ ਦੇ ਵਿੱਚ ਜਿਹੜਾ ਵੀ ਉਹਨਾਂ ਦਾ ਹਿਸਟਰੀ ਹੈ ਉਹਦੇ ਮੁਤਾਬਕ ਚੱਲਦੀ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਵੀ ਸੱਜਣ ਇਸ ਵੇਲੇ ਸੁਣ ਰਹੇ ਨੇ ਉਹਨਾਂ ਨੂੰ ਇਸ ਗੱਲ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਕਿ ਸਾਡੇ ਜਿੰਨੇ ਵੀ ਪ੍ਰਚਾਰਕ ਨੇ ਸਾਡੇ ਜਿੰਨੇ ਵੀ ਪੋਲੀਟੀਸ਼ੀਅਨ ਨੇ ਉਹ ਹਮੇਸ਼ਾ ਕੁਰਬਾਨੀ ਨੂੰ ਕਿਉਂ ਅੱਗੇ ਰੱਖਦੇ ਕਿਉਂਕਿ ਲੋਕਾਂ ਨੂੰ ਐਕਸਾਈਟਮੈਂਟ ਕਰਕੇ ਅਸਲ ਸੱਚ ਵਾਲੇ ਪਾਸੇ ਤੋਂ ਲਾਂਭੇ ਕਰਨ ਵਾਲੀ ਗੱਲ ਆ
0: ਬਿਲਕੁਲ ਬਿਲਕੁਲ ਤੇ ਉਹਨਾਂ ਦੀਆਂ ਜੇਬਾਂ ਖਾਲੀ ਕਰਨ ਵਾਲੀ ਵੀ ਗੱਲ
1: ਤੁਸੀਂ ਇਸ ਪਾਸੇ ਲੱਗੇ ਰਹੋ ਤਾਂ ਕਿ ਤੁਹਾਨੂੰ ਅਸਲ ਆਪਦੀ ਜਿਹੜੀ ਜ਼ਰੂਰਤ ਹੈ ਜਾਂ ਆਪਦੀ ਹੋਂਦ ਹੈਗੀ ਆ ਉਹਨੂੰ ਬਚਾਉਣ ਵਾਸਤੇ ਤੁਹਾਡਾ ਖਿਆਲ ਨਾ ਆਵੇ ਤੁਸੀਂ ਤੁਸੀਂ ਮਰ ਗਏ ਤੇ ਤੁਹਾਨੂੰ ਕੀ ਮਤਲਬ ਹੋਇਆ ਉਹਦੇ ਨਾਲ
0: ਬਿਲਕੁਲ
1: ਤੁਸੀਂ ਤੇ ਮਰ ਗਏ ਬਲਕਿ ਅਗਲੀ ਜਿਹੜੀ ਬਾਕੀ ਰਹਿੰਦੀ ਕੌਮ ਹੈ ਉਹਨੂੰ ਤੁਸੀਂ ਇਹ ਕਹਿ ਲੋ ਵੀ ਮਤਰਿਆ ਕਰ ਗਏ
0: ਉਹਨੂੰ
1: ਛੱਡ ਗਏ ਕਿਸੇ ਹੋਰ ਦੇ ਹਵਾਲੇ ਤੇ ਬਿਹਤਰ ਇਹ ਆ ਕਿ ਤੁਹਾਡੀ ਜਿੰਨੀ ਵੱਧ ਤੋਂ ਵੱਧ ਸ਼ਕਤੀ ਹੈਗੀ ਆ ਉਸ ਨੂੰ ਇਨਵੈਸਟ ਕਰਕੇ ਜਿਉਣ ਦੇ ਰਸਤੇ ਤੇ ਤੁਰੋ ਤੇ ਠੀਕ ਹੈ ਜੇ ਰਸਤੇ ਹੁਣ ਬਹੁਤ ਸਾਰੇ ਸਾਡੇ ਸ਼ਹੀਦ ਹੋਏ ਨੇ ਨਾ 84 ਤੋਂ ਬਾਅਦ
0: ਬਿਲਕੁਲ
1: 84 ਤੋਂ ਪਹਿਲੇ ਦੇ ਹਾਲਾਤ ਵਿਚ ਵੀ ਐਸਾ ਹੋਇਆ ਨਾ ਠੀਕ ਆ ਉਹ ਆਪਣੇ ਰਸਤੇ ਤੇ ਤੁਰੇ ਜਸਵੰਤ ਸਿੰਘ ਵੀ ਖਾਲਰਾ ਵੀ ਹੈਗੇ ਨੇ ਉਹ ਆਪਣੇ ਰਸਤੇ ਤੇ ਤੁਰੇ ਤੇ ਰਸਤੇ ਤੇ ਤੁਰਦੇ ਹੋਏ ਜੇ ਉਹਨਾਂ ਦੇ ਸਾਹਮਣੇ ਕੋਈ ਗੱਲ ਐਸੀ ਆ ਗਈ ਆ ਤੇ ਠੀਕ ਹੈ ਉਹਨਾਂ ਨੇ ਉਹ ਬਰਦਾਸ਼ਤ ਕਰ ਲਈ ਆ ਉਹਨਾਂ ਨੇ ਉਹਦੇ ਮੁਤਾਬਕ ਇਸ ਚੀਜ਼ ਨੂੰ ਜਿਉਂ ਲਿਆ ਵੀ ਚਲੋ ਠੀਕ ਹੈ ਜੋ ਵੀ ਆ ਗਿਆ ਪਰ ਸਾਡੇ ਪ੍ਰਚਾਰਕ ਇਸ ਤਰ੍ਹਾਂ ਦੀ ਬੋਲੀ ਬੋਲਦੇ ਨੇ ਇਸ ਤਰ੍ਹਾਂ ਦਾ ਗੱਲ ਕਰਦੇ ਨੇ ਕਿ ਜੋਸ਼ ਇਸ ਤਰ੍ਹਾਂ ਦਾ ਆਵੇ ਕਿ ਬੱਚੇ ਵੀ ਜੋ ਨੌਜਵਾਨ ਜਾਂ ਖੂਨ ਆ ਉਹ ਮਰਨ ਵਾਸਤੇ ਤਿਆਰ ਹੋ ਚੁੱਕੇ
0: ਬਿਲਕੁਲ
1: ਮੈਂ ਇਹ ਚਾਹੁੰਦਾ ਕਿ ਜੇ ਲੋਕ ਸੋਚਣਾ ਸ਼ੁਰੂ ਕਰਨ ਤੇ ਉਹ ਇਸ ਪਾਸੇ ਸੋਚਣਾ ਸ਼ੁਰੂ ਕਰਨ ਕਿ ਵੱਧ ਤੋਂ ਵੱਧ ਜਿਉਣ ਦੇ ਵਸੀਲੇ ਕਿਵੇਂ ਪੈਦਾ ਕੀਤੇ ਜਾ ਸਕਦੇ ਜਿਉਣ ਦੀ ਸੋਚ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ ਔਰ ਇਹ ਇਸ ਤਰ੍ਹਾਂ ਹੈ ਕਿ ਜੇ ਅਸੀਂ ਇਸ ਸਿਰ ਨੂੰ ਵਰਤੀਏ ਸਿਰ ਕੁਰਬਾਨ ਕਰਨ ਵਾਲੇ ਪਾਸੇ ਨਾ ਜਾਈਏ ਸਿਰ ਕਟਾਉਣ ਵਾਲੇ ਪਾਸੇ ਨਾ ਜਾਈਏ ਔਰ ਮੈਂ ਕਈ ਵਾਰ ਇਸੇ ਤਰ੍ਹਾਂ ਦੇ ਪ੍ਰਚਾਰਕਾਂ ਦੇ ਸਮੇਂ ਤੇ ਮੈਂ ਬਰਚਾਂ ਦੇ ਵਿਚ ਬਈ ਕੂਕੇ ਸਿੰਘ ਬਹਾਦਰ ਸੀ, ਯੋਧੇ ਸੀ, ਪਰ ਮੈਨੂੰ ਉਹਨਾਂ ਦੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਅੱਡੀਆਂ ਚੁੱਕ ਚੁੱਕ ਕੇ, ਕਿਉਂਕਿ ਉਹਨਾਂ ਤੋਂ ਉਤਸ਼ਾਹ ਇਸ ਤਰ੍ਹਾਂ ਦਾ ਭਰਿਆ ਗਿਆ, ਅੱਡੀਆਂ ਚੁੱਕ ਚੁੱਕ ਕੇ ਜਿਹੜੇ ਤੋਪ ਦੇ ਦਹਾਨੇ ਦੇ ਬਰਾਬਰ ਨਹੀਂ ਸੀ ਆਉਂਦੇ, ਉਹ ਵੀ ਅੱਡੀਆਂ ਚੁੱਕ ਚੁੱਕ ਕੇ ਸ਼ਹੀਦ ਹੋਣ ਨੂੰ ਤਿਆਰ ਹੋਏ, ਐਸਾ ਹੋਇਆ। ਤੁਸੀਂ ਸਮਝਦੇ ਹੋ ਵੀ ਕੂਕਿਆਂ ਦੇ ਇਤਿਹਾਸ ਵਿਚ। ਸੋ ਉਸ ਕੁਰਬਾਨੀ ਨੂੰ ਇਸ ਤਰ੍ਹਾਂ ਨਾ ਵਜਾਓ, ਇਸ ਸਰੀਰ ਨੂੰ ਇਸ ਤਰ੍ਹਾਂ ਨਾ ਜਾਣ ਦਿਓ ਵੀ ਤੁਸੀਂ ਹੋਰ ਮਰ ਗਏ ਤੇ ਤੁਸੀਂ ਹੋਰ ਕੀ ਕੀਤਾ, ਕੁਛ ਵੀ ਨੀ ਕੀਤਾ,
0: ਕੁਛ ਵੀ ਨੀ ਕੀਤਾ,
1: ਮਿਲਦੇ ਰਹੇ ਤੇ ਤੁਸੀਂ ਕੁਛ ਹੋਰ ਕਰ ਸਕਦੇ ਹੋ। ਨੰਬਰ ਦੋ, ਜਿਉਣ ਵਾਲਿਆਂ ਨੇ ਦੂਜਿਆਂ ਨੂੰ ਮੁਹਾਫਲ ਵਾਲਿਆਂ ਨੂੰ ਇਹ ਸਾਬਤ ਕਰ ਦਿੱਤਾ ਕਿ ਸਾਡੇ ਕੋਲ ਜਿਉਣ ਦਾ ਮਾਦਾ ਹੈਗਾ ਤੇ ਅਸੀਂ ਫਿਰ ਤੁਹਾਨੂੰ ਟੱਕਰਾਂਗੇ। ਅੱਜ ਤਾਕਤਵਰ ਹੋ, ਕੱਲ ਨੂੰ ਸਮਾਂ ਆਏਗਾ ਅਸੀਂ ਫਿਰ ਹੋਵਾਂਗੇ। ਸਿੱਖ ਕੌਮ ਤੋਂ ਕਿਉਂ ਲੋਕ ਡਰਦੇ ਆਏ ਆ? ਇਸੇ ਕਰਕੇ ਡਰਦੇ ਆਏ ਆ ਭਾਈ, ਇਹਨਾਂ ਨੇ ਮਰਨ ਤੋਂ ਡਰਨਾ ਨਹੀਂ। ਇਹਨਾਂ ਮੌਤ ਆ ਗਈ, ਮਰ ਗਏ ਤੇ ਠੀਕ ਹੈ, ਪਰ ਇਹਨਾਂ ਦਾ ਮੁਕਾਬਲਾ ਕਰਨਾ ਸਧਾਰਨ ਜੀ ਗੱਲ ਹੈ। ਚੀਮਾ ਸਾਹਿਬ, ਪਿੰਡ ਦੇ ਵਿਚ ਕੋਈ ਬੰਦਾ ਬਦਮਾਸ਼ ਹੋਵੇ ਨਾ, ਉਹ ਆਪਣੀ ਲਾਹ ਕੇ ਕਛਮੇ ਮਾਰ ਲਵੇ ਨਾ,
0: ਬਿਲਕੁਲ
1: ਬਾਅਦ ਬਾਕੀ ਸਾਰੇ ਡਰਨ ਲੱਗ ਜਾਂਦੇ ਆ।
0: ਬਿਲਕੁਲ ਬਿਲਕੁਲ,
1: ਕੌਮ ਦੀ ਬਹਾਦਰੀ ਇਸ ਟਾਈਪ ਦੀ ਹੈਗੀ ਆ ਕਿ ਉਸ ਬਹਾਦਰੀ ਦਾ ਅੱਜ ਸਾਰੀ ਦੁਨੀਆਂ ਤੇ ਨਾਂ ਲਾਇਆ ਜਾਂਦਾ ਵੀ ਇਹ ਇਸ ਟਾਈਪ ਦੇ ਨੇ। ਦੂਸਰੀ ਗੱਲ, ਸਾਡੇ ਲੰਗਰ ਦੀ ਪ੍ਰਥਾ ਹੈਗੀ ਹੈ, ਇਹਨੂੰ ਲੈ ਕੇ ਵੀ ਸਾਰੀ ਦੁਨੀਆਂ ਦੇ ਉੱਪਰ, ਹਾਲਾਂਕਿ ਇਹ ਠੀਕ ਆ ਕਿ ਲੰਗਰ ਪ੍ਰਥਾ ਦਾ ਮਕਸਦ ਕੁਝ ਹੋਰ ਸੀ,
0: ਹੋਰ ਸੀ,
1: ਸਾਡਾ ਇਹ ਸਿੰਬਲ ਬਣ ਗਿਆ ਹੈਗਾ। ਪਰ ਕੋਈ ਵੀ ਪ੍ਰਥਾ ਜਿਹੜੀ ਇਸ ਤਰ੍ਹਾਂ ਦੀ ਚੱਲ ਜਾਂਦੀ ਹੈ ਨਾ, ਜੇ ਉਹਦੇ ਵਿਚ ਵਿਕਾਰ ਆ ਜਾਣ ਤੇ ਉਹਨੂੰ ਥੋੜਾ ਜਿਹਾ ਸੁਧਾਰ ਲੈਣ ਵਿਚ ਕੋਈ ਮਾੜੀ ਗੱਲ ਨੀ ਹੈਗੀ,
0: ਮਾੜੀ ਗੱਲ ਨਹੀਂ ਹੈ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਬਿਲਕੁਲ।
1: ਸੋ ਇਹ ਗੱਲਾਂ ਵਿਸਾਖੀ ਦੇ ਇਹਨਾਂ ਦਿਨਾਂ ਦੇ ਉੱਪਰ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ, ਕਿਉਂਕਿ ਇਤਿਹਾਸ ਤੇ ਹੁਣ ਮੇਰੇ ਕੋਲ, ਮੈਂ ਜੇ ਬੋਲਣਾ ਸ਼ੁਰੂ ਕਰਾਂ ਤੇ 1535 ਤੋਂ ਲੈ ਕੇ ਤੇ ਅੱਜ ਤੱਕ ਦਾ ਮੈਂ ਥੋੜਾ ਜਿਹਾ ਟੋਟਾ ਮੇਰਾ ਵੀ ਹਿੱਸਾ ਹੈਗਾ ਉਹਦੇ ਵਿਚ, ਮੈਂ ਵੀ ਉਸ ਨੂੰ ਕਹਿ ਸਕਦਾ ਹਾਂ ਕਿ ਬਈ 1980 ਤੋਂ ਲੈ ਕੇ 1986 ਤੱਕ ਮੈਂ ਲਗਾਤਾਰ ਐਕਟਿਵ ਇਹਦਾ ਹਿੱਸਾ ਰਿਹਾ ਹਾਂ ਇਸ ਇਤਿਹਾਸ ਦਾ। ਹਾਂਜੀ
0: ਜੀ,
1: ਸੋ ਸ਼ਰਧਾ ਦੇ ਫੁੱਲ ਇਸ ਤਰ੍ਹਾਂ ਹੀ ਭੇਟ ਕਰਦੇ ਹਾਂ ਭਲੇ ਮਾਨਸੋ ਲਗਾਤਾਰ। ਅਸਾਂ ਜਦੋਂ ਬਾਬਾ ਜੋਗਿੰਦਰ ਸਿੰਘ ਹੋਰਾਂ ਦੇ ਨਾਲ ਪਾਰਟੀ ਦੇ ਜਾਂਦੇ ਸੀ ਨਾ, ਮੈਂ ਇੱਕ ਇੱਕ ਦਿਨ ਦੇ ਵਿਚ ਤਿੰਨ ਤਿੰਨ ਕਾਨਫਰੰਸਾਂ ਭੁਗਤਾਉਂਦਾ ਰਿਹਾ, ਇੱਕ ਇੱਕ ਦਿਨ ਚ ਤਿੰਨ ਤਿੰਨ ਕਾਨਫਰੰਸਾਂ ਭੁਗਤਾਉਂਦਾ ਰਿਹਾ, ਔਰ ਸੈਂਕੜਿਆਂ ਦੀ ਤਾਦਾਦ ਵਿਚ ਲੋਕ ਅੰਮ੍ਰਿਤ ਛਕਣ ਵਾਲੇ ਸੀ
0: ਜੀ।
1: ਉਹ ਇੱਕ ਤਰ੍ਹਾਂ ਨਾਲ ਭਾਵਨਾਤਮਕ ਤੌਰ ਤੇ ਆਉਂਦੇ ਸੀਗੇ, ਉਹਨਾਂ ਕੀਰਤਨ ਪ੍ਰੋਗਰਾਮਾਂ ਦੇ ਵਿਚ ਅੰਮ੍ਰਿਤ ਛਕਦੇ ਸੀ, ਪਰ ਉਸ ਤੋਂ ਬਾਅਦ ਕੀ ਹੋਇਆ, ਉਹ ਕਿੱਥੇ ਗਏ ਇਹਨੇ? ਇਸੇ ਤਰ੍ਹਾਂ ਹੀ ਜਦੋਂ ਅਕਾਲ ਤਖ਼ਤ ਦੇ ਉੱਪਰ ਲੱਖਾਂ ਦੀ ਤਾਦਾਦ ਦੇ ਵਿਚ ਮਰਜੀਵੜੇ ਤਿਆਰ ਕੀਤੇ ਗਏ ਸੀ, ਭਾਵਨਾਤਮਕ ਤੌਰ ਤੇ ਉਹ ਆਏ, ਅੰਦਰ ਉਹਨਾਂ ਦੇ ਉਹ ਅਸਲ ਜਜ਼ਬਾ ਨਹੀਂ ਸੀ, ਉਹ ਵਕਤੀ ਜਜ਼ਬਾ ਸੀਗਾ, ਉਸ ਤੋਂ ਬਾਅਦ ਖਤਮ ਹੋ ਗਿਆ, ਉਹ ਕਿੱਥੇ ਗਏ?
0: ਬਿਲਕੁਲ,
1: ਜੇ ਅਸੀਂ ਆਪਣੀ ਕੌਮ ਨੂੰ ਇਸ ਤਰ੍ਹਾਂ ਬਿਲਟ ਅਪ ਕਰੀਏ ਵੀ ਉਹਦੀ ਨੀਂਹ ਪੱਕੀ ਕਰੀਏ,
0: ਬਿਲਕੁਲ ਬਿਲਕੁਲ
1: ਕਰਕੇ, ਤੇ ਫੇਰ ਅਸੀਂ ਇਸ ਜਜ਼ਬੇ ਤੱਕ ਪਹੁੰਚੀਏ ਤੇ ਸ਼ਾਇਦ ਸਾਰੀ ਦੁਨੀਆਂ ਤੇ ਸਾਡਾ ਰਾਜ ਹੋ ਸਕਦਾ। ਦੋ ਪੱਖ ਸਾਡੇ ਸਾਹਮਣੇ ਆਉਂਦੇ ਆ, ਗੁਰੂ ਸਾਹਿਬ ਦੀ ਇਸ ਗੱਲ ਵਾਸਤੇ ਮਜਬੂਰੀ ਬਣ ਗਈ ਸੀ ਬਈ, ਕਿਉਂਕਿ ਇਹ ਜਿਹੜੇ ਸਾਹਮਣੇ ਵਾਲੇ ਲੋਕ ਨੇ ਜਿਨ੍ਹਾਂ ਨਾਲ ਲੜਾਈ ਹੈਗੀ ਹੈ, ਖਾਸ ਤੌਰ ਤੇ ਮੈਂ ਬਾਈ ਧਾਰ ਦੇ ਰਾਜੇ ਨੂੰ, ਕਿਉਂਕਿ ਆਪਣਾ ਜਿਹੜਾ ਦੋਸਤ ਹੁੰਦਾ ਨਾ ਉਹ ਦੁਸ਼ਮਣ ਬਣਦਾ, ਉਹ ਸਭ ਤੋਂ ਵੱਧ ਨੁਕਸਾਨ ਕਰਦਾ,
0: ਬਿਲਕੁਲ
1: ਸਾਰਾ ਕੁਛ ਜਾਣਦਾ ਹੁੰਦਾ ਆ, ਇਸ ਲਈ ਉਹ ਵੱਧ ਨੁਕਸਾਨ ਕਰਦਾ ਹੈਗਾ। ਬਾਦਸ਼ਾਹਤ ਤੋਂ ਇੰਨਾ ਡਰ ਨਹੀਂ ਸੀ ਜਿੰਨਾ ਬਾਈ ਧਾਰ ਦੇ ਰਾਜਿਆਂ ਤੋਂ ਖਤਰਾ ਸੀਗਾ ਵੀ ਇਹਨੇ ਸਾਡਾ ਨੁਕਸਾਨ ਕਰਨਾ, ਉਹ ਕੀਤਾ ਵੀ ਇਤਿਹਾਸ ਦੇ ਵਿਚ ਦਰਜ ਵੀ ਹੈਗਾ ਆ।
0: ਬਿਲਕੁਲ ਜੀ,
1: ਇਸੇ ਤਰ੍ਹਾਂ ਹੀ ਜੇ ਅਸੀਂ ਆਪਣੀ ਇਸ ਪਨੀਰੀ ਨੂੰ ਇਸ ਤਰਤੀਬ ਦੇ ਮੁਤਾਬਕ ਡਿਵੈਲਪ ਕਰੀਏ ਵੀ ਉਹ ਆਪਣਾ ਲੌਜੀਕਲੀ ਤਰਕ ਸੰਗਤ ਮੌਕੇ ਮੁਤਾਬਕ ਦਿਮਾਗ ਵੀ ਵਰਤਣ ਤੇ ਉਹਦੇ ਮੁਤਾਬਕ ਜਿਉਣ ਦੀ ਇੱਛਾ ਪਾਲਣ
0: ਜੀ,
1: ਇਸ ਤਰ੍ਹਾਂ ਵਾਲੀ ਨਹੀਂ, ਇਹਦਾ ਮਤਲਬ ਇਹ ਭਾਵ ਨਹੀਂ ਕਿ ਤੁਸੀਂ ਬੁਲਦਰ ਹੋ ਜਾਓ, ਜਿਉਣ ਦੀ ਇੱਛਾ ਪਾਲਣ ਤੇ ਉਸ ਦੇ ਮੁਤਾਬਕ ਵਿਚਰਨ ਕਰਨ ਦੁਨੀਆਂ ਦੇ ਵਿਚ ਤੇ ਉਹ ਹਮੇਸ਼ਾ ਸਾਡੀ ਸਿੱਖ ਕੌਮ ਦੀ ਜਿੱਤ ਹੋਏਗੀ।
0: ਗੁਰੂ
1: ਸਾਹਿਬ ਨੇ ਜਿਹੜਾ ਫਲਸਫਾ ਚਲਾਇਆ ਸੀ ਨਾ, ਜਿੰਨੇ ਵੀ ਸਿਧਾਂਤ ਉਹਨਾਂ ਨੇ ਗੁਰਬਾਣੀ ਦੇ ਵਿਚ ਸਿਰਜੇ ਨੇ, ਉਹ ਕੱਲੇ ਸਿੱਖਾਂ ਵਾਸਤੇ ਥੋੜੇ ਸੀ, ਸਾਰੇ ਦੇ ਸਾਰੇ ਗੁਰੂ ਤਾਂ ਸਾਡੇ ਸਨਾਤਨ ਧਰਮ ਦੇ ਵਿਚੋਂ ਹੀ ਹੋਏ ਨੇ ਨਾ,
0: ਬਿਲਕੁਲ
1: ਹਿੰਦੂ ਧਰਮ ਦੇ ਵਿਚੋਂ ਹੀ ਹੋਏ ਨੇ ਨਾ,
0: ਬਿਲਕੁਲ
1: ਹਿੰਦੂ ਧਰਮ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ,
0: ਬਿਲਕੁਲ,
1: ਤੇ ਜਿਨ੍ਹਾਂ ਨੇ ਉਹਨਾਂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਉਹਨਾਂ ਦਾ ਇੱਕ ਨਾਂ ਰੱਖ ਦਿੱਤਾ ਗਿਆ ਵੀ ਉਹ ਸਿੱਖ ਨੇ, ਇੱਕ ਵੱਖਰੀ ਵਿਚਾਰਧਾਰਾ ਵਾਲੇ ਲੋਕ ਨੇ, ਵੱਖਰਾ ਕੁਛ ਕਰ ਦਿੱਤਾ। ਅਲਟੀਮੇਟ ਜੇ ਅਸੀਂ ਉਸ ਵਿਚਾਰਧਾਰਾ ਨੂੰ ਲੈ ਕੇ ਵਿਚਾਰੀਏ ਤੇ ਸਾਨੂੰ ਇਹ ਪਤਾ ਲੱਗਦਾ ਹੈ ਵੀ ਉਹ ਕੱਲੇ ਸਿੱਖਾਂ ਵਾਸਤੇ ਨਹੀਂ, ਉਹ ਕੱਲੇ ਭਾਰਤ ਵਾਸਤੇ ਨਹੀਂ, ਉਹ ਸਾਰੀ ਦੁਨੀਆਂ ਵਾਸਤੇ ਆ,
0: ਸਾਰੀ ਦੁਨੀਆਂ ਵਾਸਤੇ ਆ। ਬਿਲਕੁਲ, ਮੈਂ ਤੁਹਾਡੇ ਨਾਲ 100% ਤੋਂ ਵੀ ਵੱਧ ਐਗਰੀ ਆ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਡੂੰਘੀਆਂ ਗੱਲਾਂ ਕਰਦੇ ਆ, ਔਰ ਮੇਰੀ ਵਿਚਾਰ ਆ ਜਿਹੜੀ ਉਹ ਤੁਹਾਡੇ ਨਾਲ ਮੋਹਰੇ ਤਾਂ ਮੈਂ ਨਹੀਂ ਲੰਘ ਸਕਦਾ ਪਰ ਤੁਹਾਡੇ ਨਾਲ ਮਿਲਦੀ ਜੁਲਦੀ ਆ।
1: ਹਾਂਜੀ ਸੋ ਮਤਲਬ ਇਸ ਮੁਤਾਬਕ ਅਸੀਂ ਹੁਣ ਲੜਦੇ ਫਿਰਦੇ ਆ ਜੀ, ਸਾਨੂੰ ਪੰਜਾਬ ਚ ਹੱਕ ਨੀ ਮਿਲਦੇ ਪਏ ਜੀ, ਸਾਡਾ ਇਹ ਨੀ ਕਰਦਾ ਜੀ, ਕਿਉਂ ਕਿਉਂਕਿ ਸਾਡੇ ਵਿਚ ਬੁਜਦਰੀ ਆ ਗਈ, ਸਾਡੇ ਦੇ ਵਿਚ ਸਾਡੇ ਆਪਣੇ ਹੀ ਜਿਹੜੇ ਨੇ ਉਹ ਦੁਸ਼ਮਣਾਂ ਨਾਲ ਮਿਲ ਗਏ, ਦੁਸ਼ਮਣਾਂ ਨਾਲ ਮਿਲ ਜਾਣ ਉਸ ਵੇਲੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ। ਹੁਣ ਤੱਕ ਕਿਉਂ ਨੀ ਹੋਇਆ? ਇਸੇ ਕਰਕੇ ਹੀ ਨੀ ਹੋਇਆ, ਕਿਸੇ ਬਲਦੇਵ ਸਿੰਘ ਤੋਂ ਲੈ ਕੇ ਆਜ਼ਾਦੀ ਦੇ ਵੇਲੇ ਤੋਂ ਉਹਦੀਆਂ ਕੀਤੀਆਂ ਗਲਤੀਆਂ ਅਸੀਂ ਹਜੇ ਤੱਕ ਭੁਗਤਣ ਡਏ ਆ ਤੇ ਹਜੇ ਤੱਕ ਸਾਡਾ ਉਹ ਕੁਛ ਨੀ ਬਣ ਗਿਆ। ਹਾਂਜੀ
0: ਜੀ,
1: ਸੋ ਇਸੇ ਤਰ੍ਹਾਂ ਹੀ ਜੇ ਅਸੀਂ ਅਗਲੀ ਆਉਣ ਵਾਲੀ ਪਨੀਰ ਹੁਣ ਦੇਖੋ ਸਾਡੇ ਸਕੂਲਾਂ ਦੇ ਇਤਿਹਾਸ ਦੇ ਵਿਚ ਅਸੀਂ ਪੜ੍ਹਦੇ ਸਾਂ ਭਗਤ ਸਿੰਘ ਦੀ ਕੁਰਬਾਨੀ, ਅਸੀਂ ਪੜ੍ਹਦੇ ਸਾਂ ਕਰਤਾਰ ਸਿੰਘ ਹੋਰਾਂ ਦੀ ਕੁਰਬਾਨੀ ਕਿ ਕਿਵੇਂ ਕਿਵੇਂ ਕਿਸ ਕਿਸ ਪਾਸੇ ਤੁਰੇ, ਊਧਮ ਸਿੰਘ ਨੂੰ ਅਸੀਂ ਪੜ੍ਹਦੇ ਰਹੇ ਹਾਂ, ਅੱਜ ਦੇ ਬੱਚਿਆਂ ਨੂੰ ਤੇ ਇਸ ਗੱਲ ਬਾਰੇ ਪਤਾ, ਅਸੀਂ ਉਨਾ ਹੀ ਜਿੰਨਾ ਇਹ ਪੜ੍ਹਦੇ ਸਾਂ ਉਨਾ ਸਿਰ ਮੈਂ ਵੀ ਪੜ੍ਹਦੇ ਸਾਂ, ਉਹਨਾਂ ਉਹ ਵੀ ਕਹਾਣੀਆਂ ਬਰਾਬਰ ਤੇ ਹੁੰਦੀਆਂ ਸੀ, ਔਰ ਉਹਨਾਂ ਦੇ ਵਿਚੋਂ ਚੰਗੀਆਂ ਚੰਗੀਆਂ ਗੱਲਾਂ ਲੈ ਕੇ ਤੇ ਸਾਡੇ ਟੀਚਰ ਜਾਂ ਸਾਰੇ ਸੀ, ਸਾਡਾ ਮਾਨਸਿਕ ਜਿਹੜਾ ਬਿਲਟ ਅਪ ਸੀ ਉਹ ਉੱਥੋਂ ਹੋਇਆ ਸੀ, ਅਸੀਂ ਉਹਦੇ ਮੁਤਾਬਕ ਬਣੇ ਹੋਏ ਹਾਂ। ਪਰ ਅੱਜ ਕੀ ਹੋਇਆ, ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਇਤਿਹਾਸ ਸਾਡੇ ਪੰਜਾਬ ਦੇ ਵਿਚੋਂ ਸਕੂਲਾਂ ਦੀ ਜਿਹੜੀ ਹੈਗੀ ਸਿਲੇਬਸ ਹੈ ਉਹਦੇ ਵਿਚੋਂ ਉਡਾ ਦਿੱਤਾ ਗਿਆ।
0: ਉਹਦੇ ਵਿਚੋਂ ਉਡਾ ਤਾਂ ਹੈ ਹੀ ਨੀ ਜੀ, ਉੱਥੇ ਕੁਛ ਵੀ ਨੀ ਹੈ, ਕੁਛ ਵੀ ਹੈ
1: ਕੁਛ ਵੀ ਨਹੀਂ ਆ, ਸਾਡੀ ਨੀਂਹ ਖੋਖਲੀ ਕਰ ਦਿੱਤੀ ਗਈ, ਸਾਡੇ ਨੀਂਹ ਖੋਖਲੀ ਕਰ ਦਿੱਤੀ ਗਈ ਤੇ ਜਿਹੜੇ ਲੋਕ ਬੱਚੇ ਪੜ੍ਹਨ ਵਾਲੇ ਨੇ ਉਹਨਾਂ ਨੂੰ ਉਸ ਬਾਰੇ ਕਾ ਗਿਆਨ ਹੀ ਨੀ ਹੈਗੀ,
0: ਬਿਲਕੁਲ
1: ਗਿਆਨ ਨਹੀਂ, ਕੋਈ ਪਤਾ ਨੀ, ਸਾਰਾ ਪਿੱਛੇ ਦਾ ਇਤਿਹਾਸ ਕੀ ਸੀ ਉਹ ਮਰਜ਼ੀ ਆਖੀ ਜਾਓ, ਤੇ ਜਿਹੜੇ ਅੱਗੇ ਆ ਕੇ ਜਿਹਨਾਂ ਨੂੰ ਤੁਸੀਂ ਅੰਮ੍ਰਿਤ ਛਕਾ ਕੇ ਤੇ ਇਸ ਤਰ੍ਹਾਂ ਦੀ ਕੁਰਬਾਨੀਆਂ ਵਾਲੀਆਂ ਗੱਲਾਂ ਕਰ ਕਰਕੇ ਤੇ ਉਕਸਾਹਟ ਪੈਦਾ ਕਰਦੇ ਹੋ, ਬੇਸ ਤਾਂ ਉਹਨਾਂ ਵਿਚਾਰਿਆਂ ਦਾ ਹੈ ਨੀ,
0: ਬੇਸ ਹੈ ਨੀ, ਬਿਲਕੁਲ
1: ਬੇਸ ਤੇ ਹੈ ਨੀ, ਹੁਣ ਉਕਸਾਹਟ ਵਿਚ ਆ ਕੇ ਜੋ ਵੀ ਉਹ ਕਰਨਗੇ ਉਹ ਉਸੇ ਤਰ੍ਹਾਂ ਹੀ ਹੋਏਗਾ ਜਿਵੇਂ ਝੱਗ ਆਈ ਸਮੁੰਦਰ ਦੀ ਤੇ ਉਸ ਤੋਂ ਬਾਅਦ ਝੱਗ ਖਤਮ ਹੋ ਗਈ,
0: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੋਣੀ ਹੈ।
1: ਇਸ ਗੱਲ ਨੂੰ ਸਾਡੇ ਜਿਹੜੇ ਵੀ ਨੀਤੀਵਾਨ ਨੇ ਸਿੱਖ ਧਰਮ ਦੇ ਜਿਹੜੇ ਵੀ ਨੀਤੀਵਾਨ ਨੇ ਉਹਨਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਭਾਈ ਅਸੀਂ ਆਪਣੀ ਕੌਮ ਨੂੰ, ਕਿਉਂਕਿ ਉਹਦੇ ਵਿਚ ਤੁਸੀਂ ਵੀ ਤਾਂ ਸ਼ਾਮਲ ਹੋ ਨਾ, ਉਹਦੇ ਵਿਚ ਸਾਡੀ ਆਉਣ ਵਾਲੀ ਪੀੜ੍ਹੀ ਵੀ ਤਾਂ ਸ਼ਾਮਲ ਹੈਗੀ ਨਾ, ਤੁਸੀਂ ਇਹ ਤਾਂ ਨਹੀਂ ਨਾ ਕਿ ਜੇ ਅੱਜ ਤੁਸੀਂ ਕੌਮ ਨਾਲ ਗੁਜ਼ਾਰੀ ਕਰ ਰਹੇ ਹੋ ਤੇ ਕੱਲ ਨੂੰ ਤੁਹਾਡੇ ਆਉਣ ਵਾਲੇ ਬੱਚੇ ਹਮੇਸ਼ਾ ਬਾਦਸ਼ਾਹ ਹੀ ਰਹਿਣਗੇ?
0: ਨਹੀਂ ਰਹਿਣੇ ਜੀ, ਬਿਲਕੁਲ ਇਹੀ ਇੱਥੋਂ ਹੀ ਤਾਂ ਮਾਰਕਾ
1: ਜ਼ਰੂਰੀ ਇਹ ਆ, ਜੇ ਅਗਲੀਆਂ ਪੀੜ੍ਹੀਆਂ ਦਾ ਸੁਧਾਰ ਚਾਹੁੰਦੇ ਹੋ ਨਾ ਤੇ ਸਾਡੇ ਸਭ ਤੋਂ ਪਹਿਲਾਂ ਇਸ ਸਿਲੇਬਸਾਂ ਨੂੰ ਸਹੀ ਕਰੋ। ਅੱਜ ਦੇ ਵਿਸਾਖੀ ਦੇ ਦਿਹਾੜੇ ਚ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਸੁਣ ਰਹੇ ਨੇ ਕਿ ਲੋਕ ਸਾਰੇ ਇਸ ਪਾਸੇ ਉੱਠਣ ਕਿ ਸਾਡੇ ਸਕੂਲਾਂ ਦਾ ਸਿਲੇਬਸ ਸਾਡੇ ਇਤਿਹਾਸ ਦੇ ਨਾਲ ਸਹਿਮਤ ਹੋਵੇ, ਸਾਡੇ ਇਤਿਹਾਸ ਦੀ ਲਿਖਤੋਂ ਦੇ ਵਿਚ ਆਵੇ ਤੇ ਸਾਡੇ ਬੱਚਿਆਂ ਨੂੰ ਬੇਸਿਕ ਤੌਰ ਤੇ ਉਹਨਾਂ ਦੇ ਦਿਮਾਗ ਦੇ ਵਿਚ ਉਪਯੋਗ ਕੀਤੀ ਜਾਵੇ ਗੱਲ ਤੇ ਕਿਵੇਂ ਕਿਵੇਂ ਹੋਇਆ ਕੀ ਹੋਇਆ, ਔਰ ਉਸ ਮੁਤਾਬਕ ਸਾਡੀ ਪਨੀਰੀ ਜਦੋਂ ਜਵਾਨ ਹੋਏਗੀ ਨਾ ਤੇ ਆਟੋਮੈਟਿਕਲੀ ਸਾਡਾ ਸਾਰਾ ਕੁਝ ਜੋ ਸਾਨੂੰ ਚਾਹੀਦਾ ਉਹ ਮਿਲੇਗਾ,
0: ਬਿਲਕੁਲ
1: ਸਾਡੇ ਚ ਗਦਾਰ ਬਹੁਤ ਜ਼ਿਆਦਾ ਨੇ, ਇਸ ਕਰਕੇ ਸਾਡੀ ਜਿਹੜੀ ਕੌਮ ਹੈ ਉੱਥੇ ਦੀ ਉੱਥੇ ਖੜੀ ਹੈ, ਬਲਕਿ ਨਿਗਾਰ ਜ਼ਿਆਦਾ ਆ ਗਿਆ,
0: ਨਿਗਾਰ ਜ਼ਿਆਦਾ ਆ ਗਿਆ।
1: ਹਾਂਜੀ, ਸੋ ਵਿਸਾਖੀ ਦੇ ਦਿਨ ਤੇ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਦਾ ਹਾਂ ਕਿ ਸਭ ਤੋਂ ਪਹਿਲੀ ਗੱਲ ਆਪਣੇ ਸਕੂਲਾਂ ਦਾ ਇਤਿਹਾਸ, ਆਪਣੇ ਸਕੂਲਾਂ ਦਾ ਜਿਹੜਾ ਸਿਲੇਬਸ ਆ ਉਹਨੂੰ ਬਦਲਾਉਣ ਵਾਸਤੇ ਕੋਸ਼ਿਸ਼ ਕਰੋ। ਹੁਣ ਜੇ ਸਿੱਖ ਕੌਮ ਦੇ ਨੁਮਾਇੰਦਾ ਜਿਹਨੂੰ ਅਸੀਂ ਸ਼੍ਰੋਮਣੀ ਕਮੇਟੀ ਕਹਿੰਦੇ ਹਾਂ ਜੇ ਇੰਨੇ ਜਾਣਕਾਰ ਹੁੰਦੇ ਤੇ ਜਿਹੜੀਆਂ ਕਿਤਾਬਾਂ ਅੱਜ ਉੱਥੇ ਸ਼੍ਰੋਮਣੀ ਕਮੇਟੀ ਦੀ ਮੋਹਰ ਥੱਲੇ ਛਾਪ ਰਹੀਆਂ ਨੇ ਉੱਥੇ ਸਾਰੀਆਂ ਸਿੱਖ ਧਰਮ ਨੂੰ ਭੰਡਣ ਵਾਲੀਆਂ ਨੇ,
0: ਬਿਲਕੁਲ
1: ਉਹਦੇ ਵਿਚ ਗੁਰੂਆਂ ਨੂੰ ਭੰਡਣ ਵਾਲੀਆਂ ਗੱਲਾਂ ਨੇ ਤੇ ਤੁਹਾਡੀ ਮੋਹਰ ਥੱਲੇ ਉਹ ਛਾਪ ਰਹੀਆਂ ਨੇ, ਐਡੂ ਵੱਡੀ ਤੁਹਾਡੀ ਮੂਰਖਤਾ ਤੇ ਬੁਜ਼ਦਲੀ ਕੀ ਹੋ ਸਕਦੀ ਹੈ? ਬੁਜ਼ਦਲੀ ਹੈ ਕਿ ਤੁਸੀਂ ਕਿਸੇ ਤੋਂ ਡਰਦਿਆਂ ਛਾਪ ਰਹੇ ਹੋ, ਮੂਰਖਤਾ ਆ ਕਿ ਤੁਸੀਂ ਖੁਦ ਪੜ੍ਹਿਆ ਹੀ ਨਹੀਂ ਵੀ ਹੈ ਕੀ, ਅਸਲ ਕੀ ਹੈਗਾ, ਲਿਖ ਕੀ ਰਹੇ ਹੋ
0: ਜੀ।
1: ਸੋ ਇਸ ਚੀਜ਼ ਨੂੰ ਜਗਾਉਣ ਵਾਸਤੇ ਜ਼ਰੂਰੀ ਗੱਲ ਇਹ ਆ, ਅੱਜ ਨਹੀਂ ਹੋ ਸਕਦਾ ਕਿ ਅੱਜ ਗੁਰਦੀਪ ਸਿੰਘ ਇਹ ਕਹਿ ਦੇਵੇ, ਮੈਂ ਤਾਂ ਸਟੇਜਾਂ ਤੇ ਲਗਾਤਾਰ 3 ਸਾਲ ਮੈਂ ਕਮਾਂਡ ਰਹੀ ਹੈ ਜਨਰਲ ਸੈਕਟਰੀ ਰਿਹਾ ਹਾਂ ਤੇ ਲਗਾਤਾਰ ਸਟੇਜਾਂ ਤੇ ਇਹ ਗੱਲਾਂ ਬੋਲਦਾ ਰਿਹਾ ਹਾਂ, ਪਰ ਉਸ ਤੋਂ ਬਾਅਦ ਵਾਪਸ ਆਉਣ ਤੋਂ ਬਾਅਦ ਅਗਾਂਹ ਅਗਲੀ ਪਨੀਰੀ ਵੀ ਤਿਆਰ ਹੋਵੇ ਤੇ ਤਾਂ ਹੀ ਨਾ,
0: ਬਿਲਕੁਲ ਜੀ,
1: ਅੱਜ ਸਾਰੀ ਕੌਮ ਦੀ ਪਨੀਰੀ ਸਕੂਲਾਂ ਚੋਂ ਤਿਆਰ ਹੋਵੇ, ਜੇ ਅਸੀਂ ਚਾਹੁੰਦੇ ਹਾਂ ਅਸੀਂ ਆਪਣੇ ਹੱਕ ਲੈਣੇ, ਜੇ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਸੰਸਾਰ ਜਿਹੜਾ ਗੁਰੂ ਨਾਨਕ ਨੇ ਚਿਤਰਿਆ ਸੀਗਾ ਉਸ ਤਰ੍ਹਾਂ ਦਾ ਬਣ ਸਕੇ, ਕਿਉਂਕਿ ਗੁਰੂ ਸਾਹਿਬ ਨੇ ਵੀ ਤੇ ਕੋਈ ਦੁਸ਼ਮਣਾਂ ਕੋਈ ਮੁਸਲਮਾਨਾਂ ਨਾਲ ਦੁਸ਼ਮਣੀ ਤਾਂ ਨਹੀਂ ਨਾ ਕੀਤੀ?
0: ਨਹੀਂ ਨਹੀਂ ਡਾਕਟਰ ਸਾਹਿਬ ਦੇਖੋ ਜਿਹੜੀ ਇਹ ਜਿਹੜਾ ਡਾਕਟਰ ਸਾਹਿਬ ਇੱਕ ਮਿੰਟ ਮੈਨੂੰ ਦਿਓ, ਜਿਹੜੇ ਇਹ ਮੁਸਲਮਾਨ ਦਾ ਤੇ ਹਿੰਦੂ ਦਾ ਤੇ ਸਿੱਖ ਦਾ ਮਸਲਾ ਨਾ, ਇਹ ਉਸ ਵੇਲੇ ਨਹੀਂ ਸੀ, ਇਹ ਬਾਅਦ ਦੇ ਵਿਚ ਪੈਦਾ ਕੀਤਾ ਗਿਆ, ਜਿਹੜੇ ਸ਼ੈਤਾਨ ਲੋਕ ਆ ਉਹਨਾਂ ਨੇ ਇਹ ਪੈਦਾ ਕੀਤਾ। ਜਿਹੜੀ ਲੜਾਈ ਸੀ ਖੱਖ ਸਾਹਿਬ ਆਪਣੇ ਡਾਕਟਰ ਸਾਹਿਬ ਜੀ ਉਹ ਮੁਸਲਮਾਨਾਂ ਦੇ ਨਾਲ ਨਹੀਂ ਸੀ, ਜਿਹੜੀ ਲੜਾਈ ਸੀ ਉਹ ਮੁਗਲ ਬਾਦਸ਼ਾਹ ਜਿਹੜੇ ਆ ਕੇ ਉੱਥੇ ਬਗੀਚੀਆਂ ਕਰਦੇ ਸੀ ਉਹਨਾਂ ਦੇ ਖਿਲਾਫ਼ ਸੀ,
1: ਵਿਚਾਰਧਾਰਾ ਦੇ ਖਿਲਾਫ਼ ਸੀਗੀ।
0: ਹਾਂਜੀ,
1: ਵਿਚਾਰਧਾਰਾ ਦੇ ਖਿਲਾਫ ਸੀ, ਨਹੀਂ ਤੇ ਬਾਬਾ ਜੀ ਤੇ ਮਰਦਾਨਾ ਨੂੰ ਲੈ ਕੇ ਤੁਰੇ ਆ ਨਾ ਪਹਿਲਾਂ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਬਾਲੇ ਦਾ ਕੋਈ ਇਤਿਹਾਸ ਹੀ ਨੀ ਹੈਗਾ, ਕਿੱਥੋਂ ਸੁਣਿਆ ਸੀ, ਕਿੱਥੋਂ ਪੜਿਆ ਸੀ। ਬਾਲੇ ਦੀਆਂ ਸਾਖੀਆਂ ਵੀ ਬਣਾ ਦਿੱਤੀਆਂ, ਕਿਤਾਬਾਂ ਵੀ ਬਣਾ ਦਿੱਤੀਆਂ, ਔਰ ਉਹ ਕਿਉਂ ਕਰ ਦਿੱਤਾ ਸਾਡੇ ਵਿਚ।
0: ਬਿਲਕੁਲ ਬਿਲਕੁਲ,
1: ਰਜਨੀ ਇੱਕ ਪ੍ਰਮੋਟ ਕਰ ਦਿੱਤੀ ਗਈ, ਮਤਲਬ ਮਨਮਤ ਨੂੰ ਪ੍ਰਚਾਰਨ ਵਾਸਤੇ ਇੰਨਾ ਕੁਛ ਹੋ ਰਿਹਾ ਆ, ਪਰ ਅਸੀਂ ਇੰਨੇ ਵੀ ਬੁੱਧੂ ਨਾ ਰਹੀਏ, ਇੰਨੇ ਵੀ ਬੁੱਧੂ ਨਾ ਰਹੀਏ ਕਿ ਸਾਡੇ ਤੇ ਕੌਤਕ ਦੀ ਅਜ਼ਮਾਈ ਹੁੰਦੀ ਰਹੇ। ਸਾਨੂੰ ਇੰਨੇ ਕੁ ਸਿਆਣੇ ਤਾਂ ਹੋਣਾ ਚਾਹੀਦਾ ਕਿ ਸਾਡਾ ਇਤਿਹਾਸ ਤਾਂ ਅਸੀਂ ਯਾਦ ਰੱਖੀਏ, ਕੁਰਬਾਨੀ ਤੇ ਕਿੰਨਾ ਸਾਰਾ ਕੁਛ ਸੀ, ਔਰ ਉਹੀ ਸਾਡੇ ਬੱਚੇ ਪੜ੍ਹਨਗੇ ਤੇ ਉਸੇ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਬਣਨਗੇ। ਸੋ ਨਹੀਂ ਬਣ ਸਕੇ ਤੇ ਇਸ ਕਰਕੇ ਸਾਡੇ ਪ੍ਰਚਾਰਕ ਜਾਂ ਸਾਡੇ ਜ਼ਿੰਮੇਵਾਰ ਬੰਦੇ ਜਿਹੜੇ ਨੇ ਉਹ ਇਹ ਨਹੀਂ ਚਾਹੁੰਦੇ, ਉਹ ਨਹੀਂ ਚਾਹੁੰਦੇ ਤੇ ਜਾਂ ਉਹਨਾਂ ਦੀ ਮੱਤ ਆਪਣੀ ਇੰਨੀ ਹੈਗੀ ਹੈ,
0: ਮੱਤ ਆਪਣੀ ਇੰਨੀ ਹੈਗੀ ਆ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਗੱਲ ਇਸ ਤਰ੍ਹਾਂ ਆ ਕਿ ਜਿਹੜਾ ਨਾ ਆਹ ਮੈਂ ਹੁਣ ਪਿੱਛੇ ਜਿਹੇ ਕੀ ਦੇਖਣ ਲੱਗਿਆ, ਪਿਛਲੇ 10-15 ਸਾਲ ਤੋਂ ਲਾ ਲਓ, ਤੇ ਮੈਂ ਉਹ ਸੋਚਦਾ ਹੁੰਦਾ ਸੀਗਾ ਵੀ ਯਾਰ ਆਪਾਂ ਜਿੰਨੀ ਵਾਰੀ ਇੱਕ ਦੂਸਰੇ ਨੂੰ ਮਿਲਦੇ ਆ ਆਪਾਂ ਸਤਿ ਸ੍ਰੀ ਅਕਾਲ ਕਹਿੰਦੇ ਹੀ ਆ, ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਜਦੋਂ ਇਹ ਮੇਰੇ ਦਿਮਾਗ ਦੇ ਵਿੱਚ ਆਉਣਗੀ ਵੀ ਇਹਦੇ ਅਰਥ ਕੀ ਹੋਣਗੇ, ਤੇ ਮੈਨੂੰ ਕਦੇ ਕਿਸੇ ਕੋਲੋਂ ਇਹਦੇ ਸਹੀ ਅਰਥ ਨਹੀਂ ਮਿਲੇ, ਸਤਿ ਸ੍ਰੀ ਅਕਾਲ ਦੇ ਅਰਥ ਨਹੀਂ ਲੱਭੇ ਕਿਤੇ ਵੀ। ਅੱਛਾ ਹੁਣ ਕੀ ਹੋਇਆ, ਹੁਣ ਆ ਪਿੱਛੇ ਜੇ ਥੋੜੇ ਸਾਲਾਂ ਤੋਂ ਇੱਕ ਦੋ ਕੋ ਗੋਰੀ ਇੱਕ ਜਨਾਨੀ ਰਹੀ ਆ, ਤੇ ਇੱਕ ਉਹ ਇੰਡੀਆ ਤੋਂ ਵੀ ਹੈਗਾ ਬੰਦਾ, ਉਹਨੇ ਸਤਿ ਸ੍ਰੀ ਅਕਾਲ ਦੇ ਅਰਥ ਲਿਖੇ, ਉਹਨੇ ਪਤਾ ਨੀ ਕਿਧਰੋਂ ਕਿਧਰੋਂ ਊਟ ਪਟਾਂਗ ਕੱਢ ਕੇ ਲਿਆਂਦੇ ਆ ਉਹ, ਤੇ ਅਰਥ ਉਹਨਾਂ ਦਾ ਉਹ ਬਣਦੇ ਹੀ ਨੀ। ਅੱਛਾ ਹੁਣ ਆਪਾਂ ਡਾਕਟਰ ਸਾਹਿਬ, ਮੈਂ ਆਪਣੀ ਜਿਹੜੀ ਮੇਰੇ ਵਿਚਾਰ ਆ, ਸਤਿ ਸ੍ਰੀ ਅਕਾਲ ਦੇ ਅਰਥ ਕੀ ਹੁੰਦੇ ਆ ਤੇ ਉਹ ਪੈਦਾ ਕਿਉਂ ਹੋਏ ਤੇ ਉਹ ਹੈ ਕੀ ਸੀ, ਇਹਦੇ ਬਾਰੇ ਆਪਾਂ ਗੱਲ ਕਰ ਰਹੇ ਸਾਡੇ ਸਰੋਤੇ ਜਿਹੜੇ ਗੀਤ ਸੁਣਦੇ ਆ। ਦੇਖੋ ਡਾਕਟਰ ਸਾਹਿਬ, ਮੈਂ ਤੁਹਾਨੂੰ ਇਹ ਦੱਸਣ ਲੱਗਿਆ ਕਿ ਜਿਹੜਾ ਭਾਰਤ ਆ ਉਹਦੇ ਵਿੱਚ ਦੋ ਬਹੁਤ ਵੱਡੀਆਂ ਕ੍ਰਾਂਤੀਆਂ ਆਈਆਂ, ਦੋ ਬਹੁਤ ਵੱਡੀਆਂ ਕ੍ਰਾਂਤੀਆਂ ਆਈਆਂ, ਜਿਹਦੇ ਵਿੱਚ ਇੱਕ ਕ੍ਰਾਂਤੀ ਕ੍ਰਿਸ਼ਨ ਜੀ ਨੇ ਲਿਆਂਦੀ ਤੇ ਦੂਸਰੀ ਕ੍ਰਾਂਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਲਿਆਂਦੀ। ਇਹਨਾਂ ਦੋਹਾਂ ਹੀ ਕ੍ਰਾਂਤੀਆਂ ਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ, ਜੇ ਆਪਾਂ ਕ੍ਰਿਸ਼ਨ ਦੀ ਗੱਲ ਕਰੀਏ, ਧਿਆਨ ਦੇ ਨਾਲ ਨਿਗਾਹ ਮਾਰੀਏ, ਤੇ ਕ੍ਰਿਸ਼ਨ ਜੀ ਨੇ ਜਦੋਂ ਉਹ ਯੁੱਧ ਮਹਾਭਾਰਤ ਦਾ ਜਿੱਤਿਆ ਸੀਗਾ ਤੇ ਉਸ ਵੇਲੇ ਉਹਨੇ ਜਿਹੜੇ ਪੰਜ ਪਾਂਡੋ ਸੀ, ਜਦੋਂ ਜਿਹੜਾ ਸੀਗਾ ਉਹ ਕੌਰੋ ਦਾ ਬਾਦਸ਼ਾਹ, ਉਹਦਾ ਮੁਕਤ ਜਿਹੜਾ ਸੀ ਉਹਨੂੰ ਕਿਹਾ ਤੂੰ ਲਾ ਕੇ ਪਾਂਡੋ ਦੇ ਸਿਰ ਤੇ ਰੱਖ ਦੇ, ਤੇ ਉਸ ਵੇਲੇ ਜਦੋਂ ਉਹ ਉੱਥੇ ਰਸਮ ਉਹ ਹੋਈ ਸੀ, ਕ੍ਰਿਸ਼ਨ ਜੀ ਨੇ ਉਸ ਵੇਲੇ ਤਿੰਨ ਗੱਲਾਂ ਕਹੀਆਂ ਸੀ। ਉਹ ਕਹਿੰਦੇ ਭਈ ਇਹ ਜਿਹੜਾ ਦੇਸ਼ ਆ, ਅੱਜ ਤੋਂ ਬਾਅਦ ਇਹਨੂੰ ਭਾਰਤ ਨਹੀਂ ਕਹਿਣਾ, ਅੱਜ ਤੋਂ ਬਾਅਦ ਮੈਂ ਇਹਨੂੰ ਮਹਾਭਾਰਤ ਬਣਾ ਕੇ ਚੱਲਿਆ, ਕਿਉਂਕਿ ਉਹਨਾਂ ਨੇ ਇੱਕ ਬਾਦਸ਼ਾਹ ਉੱਥੇ ਪੈਦਾ ਕੀਤਾ ਸੀ, ਬਾਕੀ ਸਾਰਿਆਂ ਨੂੰ ਖਤਮ ਕੀਤਾ ਸੀ। ਉਸ ਵੇਲੇ 18 ਬਾਦਸ਼ਾਹ ਵੱਖਰੇ ਵੱਖਰੇ ਜਿਹੜੇ ਉੱਥੇ ਰਾਜ ਕਰਦੇ ਸੀ ਭਾਰਤ ਦੀ ਧਰਤੀ ਦੇ ਉੱਤੇ। ਅੱਛਾ ਹੁਣ ਕੀ ਸੀਗਾ, ਇਹ ਜਿਹੜਾ ਮਹਾਭਾਰਤ ਦਾ ਯੁੱਧ ਸੀਗਾ, ਇੱਥੇ ਉਹੀ ਮੰਗੋਲੀਅਨ ਲੋਕ ਨਾ ਸੋਰੀ ਮੰਗੋਲੀਅਨ ਨੀ ਕੋਰੀਅਨ ਲੋਕ ਜਿਹੜੇ ਕੋਰੀਆ ਤੋਂ ਆਏ ਹੋਏ ਸੀ, ਉਹੀ ਲੋਕ ਜਿਹੜੇ ਉਹਨਾਂ ਦੇ ਵਿੱਚੋਂ ਆ ਕੇ ਵਸ ਗਏ ਸੀ ਕੰਧਾਰ ਦੇ ਵਿੱਚ, ਉਹੀ ਲੋਕ ਦੁਬਾਰਾ ਫੇਰ ਇੰਡੀਆ ਦੀ ਇਨਵੇਜਨ ਕਰਨ ਲੱਗੇ, ਤੇ ਦੂਸਰੇ ਪਿੱਛੋਂ ਦੂਸਰੇ ਪਾਸੇ ਤੋਂ ਚੀਨ ਦੇ ਆ ਗਏ, ਜਿਹਨਾਂ ਨੂੰ ਆਪਾਂ ਪਾਂਡੋ ਕਹਿੰਦੇ ਹਾਂ। ਤੇ ਪਾਂਡੋ ਤੇ ਕੌਰੋ ਦੀ ਜਿਹੜੀ ਲੜਾਈ ਹੋਈ ਆ, ਉਹ ਅਸਲ ਦੇ ਵਿੱਚ ਚਾਈਨੀਜ਼ ਤੇ ਕੋਰੀਅਨ ਦੀ ਲੜਾਈ ਸੀ ਉਹ, ਤੇ ਕ੍ਰਿਸ਼ਨ ਜੀ ਜਿਹੜੇ ਸੀਗੇ ਉਹਨਾਂ ਨੇ ਉਹਨੂੰ ਹਰਾਇਆ, ਹਰਾ ਕੇ ਜਦੋਂ ਉਹਨਾਂ ਨੇ ਮੁਕਤ ਰੱਖਿਆ ਪਾਂਡੋ ਦੇ ਸਿਰ ਤੇ, ਕ੍ਰਿਸ਼ਨ ਜੀ ਨੂੰ ਪਤਾ ਸੀ ਇਹ ਤਾਂ ਸਿਰਫ ਪੰਜ ਆ, ਇਹ ਇੱਧਰ ਬਹੁਤ ਆ, ਸੋ ਉਹਨਾਂ ਨੇ ਉਹਨਾਂ ਨੂੰ ਮਰਵਾ ਕੇ, ਤੇ ਉਹਨਾਂ ਨੇ ਕ੍ਰਿਸ਼ਨ ਜੀ ਨੂੰ ਇਹ ਵੀ ਪਤਾ ਸੀ ਇਹਨਾਂ ਪੰਜਾਂ ਨੂੰ ਤਾਂ ਮੈਂ ਜਦ ਮਰਜ਼ੀ ਢਾਲਵਾਂ, ਇਹ ਗੱਲ ਸੀਗੀ। ਸੋ ਕ੍ਰਿਸ਼ਨ ਜੀ ਨੇ ਜਦੋਂ ਯੁੱਧ ਜਿੱਤਿਆ ਤੇ ਉਸ ਵੇਲੇ ਉਹਨਾਂ ਨੇ ਜਦੋਂ ਪਾਂਡੋ ਦੇ ਸਿਰ ਤੇ ਤਾਜ ਰੱਖਿਆ, ਤੇ ਉਹਨਾਂ ਨੇ ਇਹ ਕਿਹਾ ਇਹ ਦੇਸ਼ ਆ ਜਿਹੜਾ ਮੈਂ ਅੱਜ ਤੋਂ ਇਹਨੂੰ ਮਹਾਭਾਰਤ ਦਾ ਕਰਾਰ ਦਿੰਦਾ, ਤੇ ਦੂਸਰੀ ਗੱਲ ਕਹਿੰਦੇ ਆ ਕਿ ਇਹ ਜਿਹੜਾ ਭਾਰਤ ਦੇਸ਼ ਆ ਇੱਥੇ ਇੱਕੋ ਰਾਜੇ ਦਾ ਰਾਜ ਹੋਊਗਾ, ਤੀਸਰੀ ਗੱਲ ਕਹੀ ਸੀ ਭਈ ਇਹ ਸੱਚ ਦਾ ਰਾਜ ਹੋਊਗਾ। ਹੁਣ ਜਦੋਂ ਆਪਾਂ ਇਸ ਗੱਲ ਨੂੰ ਅੱਗੇ ਥੋੜਾ ਜਿਹਾ ਡੂੰਘਾਈ ਤੇ ਸੋਚਣ ਦੀ ਕੋਸ਼ਿਸ਼ ਕਰਾਂਗੇ, ਤੇ ਅਸਲ ਦੇ ਵਿੱਚ ਕੀ ਹੋਇਆ ਸੀ, ਜਿਹੜੇ ਲੋਕ ਕਥਾ ਪੰਥ ਸੁਣਾਉਂਦੇ ਹੁੰਦੇ ਸੀ ਉਹ ਕਹਿੰਦੇ ਸੀ ਭਈ ਭਾਈ ਕ੍ਰਿਸ਼ਨ ਜੀ ਨੇ ਜਿਹੜਾ ਯੁੱਗ ਬਦਲ ਦਿੱਤਾ ਸੀਗਾ, ਤ੍ਰੇਤੇ ਤੋਂ ਦੁਆਪਰ ਲੈ ਆਂਦਾ ਸੀ, ਉਹਦੇ ਉਹਨਾਂ ਦੇ ਕਹਿਣ ਦੇ ਅਰਥ ਇਹ ਹੀ ਆ ਕਿ ਉਸ ਵੇਲੇ ਲੋਕ ਝੂਠ ਵੱਲ ਨੂੰ ਝੂਠ ਦੀ ਤੀਸਰੀ ਸਟੇਜ ਤੇ ਪਹੁੰਚ ਸੀਗੇ, ਜਿਹਨੇ ਪਹੁੰਚ ਗਏ ਸੀਗੇ ਜਿਹਨੂੰ ਆਪਾਂ ਤ੍ਰੇਤਾ ਕਹਿੰਦੇ ਹਾਂ। ਸੋ ਕ੍ਰਿਸ਼ਨ ਜੀ ਨੇ ਕੀ ਕੀਤਾ, ਉੱਥੇ ਸੱਚ ਦਾ ਰਾਜ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਤੋਂ ਤ੍ਰੇਤੇ ਤੋਂ ਦੁਆਪਰ ਤਾਂ ਉਹਨਾਂ ਨੇ ਲੈਣ ਦਾ ਕਹਿਣ ਦਾ ਮਤਲਬ ਝੂਠ, ਜਿਹੜਾ ਤੀਸਰੀ ਸਟੇਜ ਤੇ ਪਹੁੰਚ ਗਿਆ ਸੀਗਾ।
1: ਤਰਕ ਬਣਦਾ ਇਸ ਗੱਲ ਦੇ ਵਿੱਚ ਵੀ ਇਹ ਸਮਾਂ ਤਾਂ ਨਹੀਂ ਬਦਲ ਸਕਦਾ, ਸਮਾਂ ਤਾਂ ਪਿੱਛੇ ਨਹੀਂ ਜਾ ਸਕਦਾ ਨਾ।
0: ਬਿਲਕੁਲ ਬਿਲਕੁਲ ਹਾਂਜੀ, ਉਹ ਯੁੱਗ ਨਹੀਂ ਬਦਲ ਸਕਦਾ। ਸੋ ਉਹਨਾਂ ਦਾ ਜਿਹੜਾ ਮਕਸਦ ਸੀ ਕਹਿਣ ਦਾ ਇਹ ਸੀਗਾ ਕਿ ਲੋਕ ਝੂਠ ਕਿਸਾਨ ਵੱਲ ਨੂੰ ਤੁਰ ਪਏ ਸੀ, ਉਹ ਤੀਸਰੀ ਸਟੇਟ ਤੇ ਪਹੁੰਚ ਚੁੱਕੇ ਸੀਗੇ ਤੇ ਕ੍ਰਿਸ਼ਨ ਜੀ ਤੋਂ ਮੁੜ ਕੇ ਉਹਨਾਂ ਨੂੰ ਪਹਿਲੇ ਪੂਰੇ ਸੱਚ ਤੇ ਜੇ ਸਮਾਜ ਦੇ ਵਿਚ ਹਰ ਬੰਦਾ ਸੱਚ ਬੋਲੇ ਉੱਥੇ ਤਾਂ ਨਹੀਂ ਲਿਆ ਸਕੇ ਪਰ ਉਹ ਤੀਸਰੀ ਤੇ ਪਹਿਲੀ ਸਟੇਜ ਦੇ ਵਿਚਾਲੇ ਲਿਆਂਦੀ ਸੀ ਜਿਹਨੂੰ ਉਹ ਕਹਿੰਦੇ ਆ ਦੁਆਪਰ ਜਿਹੜਾ ਸੀ ਉਹ ਲਿਆ ਦਿੰਦਾ ਸੀ। ਹੁਣ ਇਹ ਸੀ ਪਹਿਲੀ ਕ੍ਰਾਂਤੀ ਭਾਰਤ ਦੇ ਵਿਚ ਜਿੱਥੋਂ ਕ੍ਰਿਸ਼ਨ ਜੀ ਨੇ ਲਿਆਂਦੀ। ਦੂਸਰੀ ਕ੍ਰਾਂਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲਿਆਂਦੀ, ਉਨੀ ਵੀ ਇਹੀ ਗੱਲ ਕਹੀ ਸੀਗੀ। ਤੁਸੀਂ ਉਹਨਾਂ ਦੀ ਪਹਿਲੀ ਪੌੜੀ ਆ ਜਿਹੜੀ ਜਪੁਜੀ ਸਾਹਿਬ ਜੀ ਦੀ, ਉਹ ਪਹਿਲੀ ਪੌੜੀ ਨੂੰ ਪੜ੍ਹੋ ਤੇ ਉਹਦੇ ਵਿਚ ਲਿਖਿਆ ਹੀ ਇਹ ਆ ਜਿੱਥੇ ਉਹ ਆਉਂਦਾ ਆ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ, ਉਹਦੇ ਅਰਥ ਇਹੀ ਆ। ਉਹ ਕਹਿੰਦੇ ਭਾਈ ਲੋਕਾਂ ਨੂੰ ਸੱਚ ਦੇ ਆਰੇ ਕਿੱਦਾਂ ਲਾਇਆ ਜਾਵੇ, ਕਿਵ ਸਚਿਆਰਾ ਹੋਈ ਹੈ। ਸੱਚ ਤੇ ਆਰ ਸ਼ਬਦ ਨੂੰ ਜੋੜਾਂਗੇ ਤਾਂ ਸ਼ਬਦ ਬਣੇਗਾ ਸਚਿਆਰਾ। ਸੋ ਉਹ ਕਹਿ ਰਹੇ ਆ ਕਿ ਕਿਵ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਕਹਿੰਦੇ ਝੂਠਿਆਂ ਦੀਆਂ ਤਾਂ ਲਾਈਨਾਂ ਦੀਆਂ ਲਾਈਨਾਂ ਕਤਾਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ, ਇਹਨਾਂ ਨੂੰ ਸੱਚ ਦੇ ਰਾਹੇ ਕਿੱਦਾਂ ਪਾਏ। ਕ੍ਰਾਂਤੀ ਸ਼ੁਰੂ ਹੀ ਇੱਥੋਂ ਹੁੰਦੀ ਆ। ਸੋ ਇਹ ਦੋ ਵੱਡੀਆਂ ਜਿਹੜੀਆਂ ਕ੍ਰਾਂਤੀਆਂ ਆਈਆਂ, ਇਹਨਾਂ ਦੇ ਵਿਚ ਲੋਕਾਂ ਨੂੰ ਝੂਠ ਫਾਲ ਹੇਰਾ ਫੇਰੀਆਂ ਧੋਖੇ ਠੱਗਿਆਂ ਤੋਂ ਹਟਾ ਕੇ ਸੱਚ ਦੀ ਕਿਰਤ ਜਿਹੜੀ ਆ ਕਰਨ ਦੇ ਬਾਰੇ ਚ ਇਹਨਾਂ ਨੂੰ ਲਾਇਆ ਗਿਆ ਸੀਗਾ। ਤੇ ਇਸ ਪੱਖ ਤੋਂ ਜੇ ਆਪਾਂ ਦੇਖਦੇ ਆ ਤਾਂ ਜਿਹੜਾ ਇਹ ਸਤਿ ਸ੍ਰੀ ਅਕਾਲ ਆਪਾਂ ਕਹਿੰਦੇ ਆ ਡਾਕਟਰ ਸਾਹਿਬ, ਧਿਆਨ ਨਾਲ ਸੁਣਨ ਵਾਲੀ ਗੱਲ ਆ ਸਾਡੇ ਸਰੋਤਿਓ, ਇਹਨੂੰ ਆਪਣੇ ਜੀਨ ਦੇ ਵਿਚ ਵਸਾ ਲਓ। ਉਹਨਾਂ ਨੇ ਕਿਹਾ ਜੋ ਬੋਲੇ ਸੋ ਨਿਹਾਲ, ਇਹਦੇ ਅਰਥ ਇਹ ਆ ਕਿ ਭਾਈ ਜੋ ਕੁਛ ਮੈਂ ਅੱਗੇ ਕਹਿਣ ਲੱਗਿਆ ਜਿਹੜਾ ਇਸ ਤਰ੍ਹਾਂ ਕਰੂਗਾ ਕਹੂਗਾ ਉਹ ਹਮੇਸ਼ਾ ਵਾਸਤੇ ਖੁਸ਼ਹਾਲ ਰਹੇਗਾ, ਤਰੱਕੀ ਕਰੇਗਾ। ਜੋ ਬੋਲੇ ਸੋ ਨਿਹਾਲ, ਉਹ ਹਮੇਸ਼ਾ ਤਰੱਕੀ ਕਰੇਗਾ, ਉਹ ਹਮੇਸ਼ਾ ਖੁਸ਼ ਰਹੇਗਾ। ਕੀ ਕਹਿਣ ਦੇ ਨਾਲ ਸਤਿ ਸ੍ਰੀ ਅਕਾਲ, ਸੱਤ ਮਹੀਨੇ ਹੁੰਦੀ ਆ ਅਸਲੀਅਤ ਫੈਕਟ ਸੱਚ, ਤੇ ਅਕਾਲ ਹੁੰਦਾ ਜਿਹੜਾ ਸਮਾਂ ਆ ਗਿਆ ਜਿਹਨੂੰ ਅੱਜ ਆਪਾਂ ਵਰਤਮਾਨ ਕਹਿੰਦੇ ਆ ਉਹਨੂੰ ਅਕਾਲ ਕਹਿੰਦੇ ਆ। ਸੋ ਸਤਿ ਸ੍ਰੀ ਅਕਾਲ, ਸ੍ਰੀ ਮਹੀਨੇ ਹੁੰਦਾ ਸੁਪਰੀਮ ਸ਼੍ਰੋਮਣ। ਜਦੋਂ ਆਪਾਂ ਕਵਾਂਗੇ ਸਤਿ ਸ੍ਰੀ ਅਕਾਲ, ਕਹਿਣ ਦਾ ਮਤਲਬ ਭਈ ਸੱਚ ਦੇ ਪ੍ਰਧਾਨ ਹੋਣ ਦਾ ਸਮਾਂ ਆ ਗਿਆ ਆ, ਸੱਚ ਬੋਲਣਾ ਸ਼ੁਰੂ ਕਰੋ। ਇਹ ਸਤਿ ਸ੍ਰੀ ਅਕਾਲ ਦੇ ਅਰਥ ਹੈ। ਡਾਕਟਰ ਸਾਹਿਬ ਤੁਸੀਂ ਆਪਣੀ ਜਿਹੜੀ ਇਨਪੁਟ ਦਿਓ ਕਿ ਮੈਂ ਕਿੱਥੋਂ ਤਿੱਕਰ ਸਹੀ ਹਾਂ ਤੇ ਕਿੱਥੋਂ ਤਿੱਕਰ ਗਲਤ ਹਾਂ।
1: ਤੁਸੀਂ ਹਮੇਸ਼ਾ ਹੀ ਠੀਕ ਹੁੰਦੇ ਹੋ, ਤੁਸੀਂ ਕਾਫੀ ਕੁਛ ਪੜਿਆ ਹੋਇਆ ਹੈ ਔਰ ਮੈਂ ਇਸ ਗੱਲ ਉਪਰ ਕਮੈਂਟ ਨਹੀਂ ਕਰਨਾ। ਆਪਣਾ ਅੱਜ ਵਿਸਾਖੀ ਦਾ ਪ੍ਰੋਗਰਾਮ ਸੀ ਤੇ ਵਿਸਾਖੀ ਦੇ ਵਿਚ ਆਪਾਂ ਜਿਹੜੀਆਂ ਗੱਲਾਂ ਕੀਤੀਆਂ ਨੇ, ਮੈਂ ਉਹਦੇ ਸੰਬੰਧ ਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਆਪਾਂ ਗੱਲਾਂ ਕਰਕੇ ਇਸ ਪ੍ਰੋਗਰਾਮ ਨੂੰ ਅੱਜ ਸਮਾਪਤ ਕਰਦੇ ਆ। ਗੁਰੂ ਸਾਹਿਬ ਨੇ ਪਹਿਲੀ ਗੱਲ ਜਿਹੜੀ ਮੈਂ ਕਹੀ ਹੈ ਉਹ ਇਹੀ ਆ ਜੋ ਮੈਂ ਉਹਨਾਂ ਦੇ ਜੀਵਨ ਤੋਂ ਸਮਝਿਆ,
0: ਬਿਲਕੁਲ
1: ਕੁਰਬਾਨੀਆਂ ਨੂੰ ਪ੍ਰਮੋਟ ਨਹੀਂ ਕੀਤਾ, ਜੀਵਨ ਨੂੰ ਪ੍ਰਮੋਟ ਕੀਤਾ ਆ। ਤੇ ਜੇ ਸਮਾਂ ਆ ਗਿਆ ਆ ਤੇ ਫਿਰ ਉਹ ਹੱਸ ਕੇ ਉਸ ਪਾਸੇ ਤੁਰਨ ਵਾਸਤੇ ਦਲੇਰੀ ਪੈਦਾ ਕੀਤੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਉਹ ਦਲੇਰੀ ਪੈਦਾ ਕੀਤੀ ਆ ਉਹਨਾਂ ਨੇ। ਔਰ ਦੂਸਰੀ ਗੱਲ, 42 ਸਾਲ ਦੇ ਸਮੇਂ ਦੇ ਵਿਚ ਬੜਾ ਅਫਸੋਸ ਦੀ ਗੱਲ ਆ ਭਾਈ ਸਾਡੇ ਜੁੰਮੇਵਾਰ ਲੋਕ ਇੰਨਾ ਨਹੀਂ ਸਮਝਦੇ ਭੀ ਜਿਹਦਾ ਦਾਦਾ ਸ਼ਹੀਦ ਹੋਇਆ ਹੋਵੇ, ਜੋ ਸ਼ਹੀਦ ਹੋਇਆ ਹੋਵੇ, ਜਿਹਦਾ ਤਕਰੀਬਨ ਮੈਂ ਸਮਝਦਾ ਸਾਰੇ ਖਾਨਦਾਨ ਦਾ ਨਾਂ ਲੈ ਲਓ,
0: ਸਾਰੇ ਖਾਨਦਾਨ ਦਾ, ਬਿਲਕੁਲ ਬਿਲਕੁਲ ਬਿਲਕੁਲ ਸਾਰਾ ਖਾਨਦਾਨ
1: ਸ਼ਹੀਦ ਹੋ ਗਿਆ।
0: ਹਾਂਜੀ ਹਾਂਜੀ,
1: ਅਨੂਪ ਕੌਰ ਵਰਗੀਆਂ ਔਰਤਾਂ ਕੋਲੇ ਜਾਣ ਦਾ ਸਮਾਂ ਕਦੋਂ ਸੀ
0: ਜੀ?
1: ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਮਾਤਾ ਸਾਹਿਬ ਕੌਰ ਨਾਲ ਉਹਨਾਂ ਦਾ ਕੋਈ ਸਰੀਰਕ ਸੰਬੰਧ ਨਹੀਂ ਸੀ ਤੇ ਠੀਕ ਹੈ ਉਹ ਆ ਗਿਆ, ਤੇ ਦੂਸਰੇ ਪਾਸੇ ਉਹ ਅਨੂਪ ਕੌਰ ਕੋਲ ਕੋਈ ਬੰਦਾ ਕੀ ਕਰਨ ਜਾਊਗਾ?
0: ਬਿਲਕੁਲ।
1: ਸੋ ਇਹੋ ਜਿਹੀਆਂ ਗੱਲਾਂ ਸਾਨੂੰ ਤਰਕ ਸੰਗਤ ਵਿਚਾਰ ਕੇ ਤੇ ਸਿੱਖ ਇਤਿਹਾਸ ਨੂੰ ਦੁਬਾਰਾ ਰੀ ਰਾਈਟ ਕਰਨਾ ਚਾਹੀਦਾ ਆ ਔਰ ਇਹਨਾਂ ਨੂੰ ਡਟ ਕੇ ਨਕਾਰਨਾ ਚਾਹੀਦਾ ਹੈ। ਔਰ
0: ਜਿਹੜੀ
1: ਸਾਡੀ ਇਸ ਵੇਲੇ ਜੁੰਮੇਵਾਰ ਪੀੜੀ ਆ ਉਹ ਇਸ ਨਾ ਤੇ ਉਹਨਾਂ ਕੋਲ ਉਮੀਦ ਕੀਤੀ ਜਾ ਸਕਦੀ ਹੈ, ਨਾ ਉਹਨਾਂ ਕੋਲ ਦਲੇਰੀ ਹੈ ਤੇ ਨਾ ਅਕਲ ਹੀ ਆ।
0: ਬਿਲਕੁਲ,
1: ਹੁੰਦੀ ਤੇ ਉਹ ਸਮਝਦੇ ਆਪਦੀਆਂ ਜੜਾਂ ਵੱਢ ਰਹੇ ਆ ਯਾਰ, ਕੋਈ ਇੰਨਾ ਵੀ ਮੂਰਖ ਹੋ ਸਕਦਾ ਹੈ? ਆਪਣੀਆਂ ਜੜਾਂ ਵੱਢੇ, ਖੈਰ ਇਹਨਾਂ ਨੇ ਜੋ ਇੰਨਾ ਕਰਨਾ ਸੀ ਉਹ ਕਰ ਦਿੱਤਾ। ਔਰ ਉਸ ਤੋਂ ਬਾਅਦ ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਪਾਰਟੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਹਿੰਦੂ ਸਾਡਾ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਆਪਸ ਵਿਚ ਦੁਸ਼ਮਣੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਗੁਰੂ ਨਾਨਕ ਸਾਹਿਬ ਤੱਕ ਲੈ ਕੇ ਹੀ ਮਰਦਾਨੇ ਨੂੰ ਪਹਿਲਾਂ ਤੁਰੇ ਆ।
0: ਬਿਲਕੁਲ ਬਿਲਕੁਲ ਬਿਲਕੁਲ,
1: ਸੈਯਦ ਭੀਖਣ ਸ਼ਾਹ ਸ਼ੁਰੂਆਤ ਦੇ ਵਿਚ ਪਟਨੇ ਸਾਹਿਬ ਉਹਨਾਂ ਨੂੰ ਮਿਲੇ ਤੇ ਉਹਦਾ ਇਤਿਹਾਸ ਸਾਡੇ ਕੋਲ ਹੈਗਾ ਆ। ਪੀਰ ਬੁੱਧੂ ਸ਼ਾਹ ਜਿਨ੍ਹੇ ਆਪਣੇ ਪੁੱਤਰ ਤੇ ਉਸ ਗੱਲ ਜੰਗ ਦੇ ਵਿਚ 7 ਦੀ ਖਾਤਰ ਮਾਰ ਦਿੱਤੇ ਗਏ ਉਹ ਸਾਡੇ ਕੋਲ ਹੈਗੇ ਆ।
0: ਜੀਨੀ
1: ਖਾਨ ਤੇ ਨਬੀ ਖਾਨ ਦਾ ਇਤਿਹਾਸ ਸਾਡੇ ਕੋਲ ਹੈਗਾ ਆਗਾ। ਇਸੇ ਤਰ੍ਹਾਂ ਹੀ ਤੁਸੀਂ ਡੱਲੇ ਦਾ ਇਤਿਹਾਸ ਵੀ ਜਾਣਦੇ ਹੀ ਹੋ, ਖੈਰ ਭਾਵੇਂ ਬਾਅਦ ਵਿਚ ਓਹਨੂੰ ਇਸ ਗੱਲ ਦੀ ਅਕਲ ਆ ਗਈ, ਪਰ ਠੀਕ ਹੈ ਸਹਿਯੋਗੀ ਤੇ ਸੀ ਨਾ, ਤੇ ਬਹੁਤ ਸਾਰੇ ਇਤਿਹਾਸ ਇਸ ਤਰ੍ਹਾਂ ਦੇ ਹਨ ਜਿਹੜੇ ਇਹ ਸਾਬਤ ਕਰਦੇ ਨੇ ਕਿ ਉਸ ਵੇਲੇ ਦੇ ਸਨਾਤਨੀ ਵਿਚਾਰਧਾਰਾ ਦੇ ਲੋਕ, ਮੈਂ ਕਿਸੇ ਇੱਕ ਦਾ ਨਾਂ ਨਾ ਲਵਾਂ, ਸਨਾਤਨੀ ਵਿਚਾਰਧਾਰਾ ਦੇ ਲੋਕਾਂ ਨਾਲੋਂ ਇਹ ਜਿਹੜੇ ਲੋਕ ਸੀ ਸੱਚ ਤੇ ਖੜੇ ਸੀ, ਸੱਚ ਤੇ ਪਹਿਰਾ ਦਿੰਦਿਆਂ ਹੋਇਆ ਉਹਨਾਂ ਗੁਰੂ ਗੋਬਿੰਦ ਸਿੰਘ ਦਾ ਸਾਥ ਦਿੱਤਾ।
0: ਜੀ ਬਿਲਕੁਲ,
1: ਇੱਕ ਵਿਚਾਰਧਾਰਾ ਗੁਰੂ ਸਾਹਿਬ ਦੇ ਨਾਲ ਜੁੜੀ ਹੋਈ, ਇਹੀ ਗੱਲ ਚੱਲ ਰਹੀ ਹੈ ਬਹੁਤ ਸਾਰੀ, ਔਰ ਉਹਨੂੰ ਵੀ ਤਰਕ ਸੰਗਤ, ਮੈਂ ਉਹਨੂੰ ਫੈਸਲਾ ਨਹੀਂ ਕਹਿ ਰਿਹਾ, ਮੈਂ ਇਹ ਕਹਿ ਰਿਹਾ ਵੀ ਉਹਨੂੰ ਵਿਚਾਰਨ ਦੀ ਲੋੜ ਹੈਗੀ ਆ। ਇੱਕ ਤਾਂ ਆਪਾਂ ਵਾਰ ਵਾਰ ਇਹਨਾਂ ਪ੍ਰੋਗਰਾਮਾਂ ਚ ਜਦੋਂ ਵੀ ਮੇਰੇ ਨਾਲ ਤੁਹਾਡੀ ਸਾਂਝ ਪਈ ਹੈ ਉਸ ਵੇਲੇ ਮੈਂ ਇਹ ਗੱਲ ਕਹੀ ਆ ਕਿ ਜਦੋਂ 4 ਸਤੰਬਰ 1604 ਈਸਵੀ ਦੇ ਵਿਚ ਪਹਿਲੀ ਪੋਥੀ ਸਾਹਿਬ ਦਾ ਪ੍ਰਕਾਸ਼ ਹੋਇਆ ਸੀਗਾ, ਉਸ ਵੇਲੇ ਇਹਦੇ ਅੰਗ 947 ਸਨ, 1430 ਅੰਗ ਕਿਵੇਂ ਬਣ ਗਏ ਹਜੇ ਤੱਕ ਕਿਸੇ ਸੱਜਣ ਨੇ ਇਸ ਸੰਬੰਧ ਵਿਚ ਕੋਈ ਵਿਚਾਰ ਨਹੀਂ ਦਿੱਤੀ। ਹਾਂ, ਕੈਨੇਡਾ ਤੋਂ ਇੱਕ ਸੱਜਣ ਹੈਗੇ ਨੇ ਜਿਨ੍ਹਾਂ ਨੇ ਆਖਿਆ ਵੀ ਹਾਂ ਮੇਰੇ ਕੋਲ ਸਬੂਤ ਨੇ ਇਸ ਗੱਲ ਦੇ ਕਿ ਇਹ 947 ਸਨ, ਔਰ ਬਾਅਦ ਵਿਚ ਸਾਰੀ ਅਡਲਟਰੇਸ਼ਨ ਕੀਤੀ ਗਈ ਹੈ। ਹੁਣ ਅਡਲਟਰੇਸ਼ਨ ਦਾ ਸਮਾਂ ਕਦੋਂ ਹੋ ਸਕਦਾ, ਲੜਾਈਆਂ ਖਤਮ ਹੋਣ, ਬਾਕੀ ਸਾਰਾ ਕੋਈ ਸਹੀ ਹੋਵੇ ਉਸ ਵੇਲੇ ਕੀਤੀ ਜਾ ਸਕੇ ਨਾ, ਤੇ ਚਾਬੀਆਂ ਦੇ ਮੋਰਚੇ ਤੋਂ ਬਾਅਦ 157 ਸਾਲ ਦਾ ਸਮਾਂ ਐਸਾ ਰਿਹਾ ਆ ਜਿਹੜਾ ਇਹ ਸਾਡੇ ਜਿਹੜੇ ਅੱਜ ਕੱਲ ਟਕਸਾਲ ਕਹਿੰਦੇ ਹਾਂਜੀ, ਨਿਰਮਲੇ ਸੂਰ ਸਿੰਘ ਹੁਰੀ ਤੇ ਸਾਰੇ ਸੀਗੇ, ਇਹਨਾਂ ਦੇ ਕੋਲ ਚਾਬੀਆਂ ਦੇ ਮੋਰਚੇ ਤੋਂ ਬਾਅਦ ਜ਼ਿੰਮੇਵਾਰੀ ਆਈ, ਔਰ ਜ਼ਿੰਮੇਵਾਰੀ ਦੇ ਵਿਚ ਉਹਨਾਂ ਨੇ ਸਾਰਾ ਕੁਝ ਅਡਲਟਰੇਸ਼ਨ ਕੀਤੀ। ਮੈਨੂੰ ਇਹ ਦੱਸੋ ਵੀ ਜਿਹੜੇ ਪਿੰਡ ਹੀ ਨਹੀਂ ਮੈਂ ਜਾਣਾ, ਮੈਂ ਕਿਉਂ ਪੁੱਛੂਗਾ ਵੀ ਫਿਰਦਰੋਂ ਕਿਹੜੇ ਪਾਸੇ ਜਾਣਾ ਹੈਗਾ, ਕਿਹੜੀ ਰੋਡ ਜਾਊਗੀ। ਜਿਹੜੀ ਚੀਜ਼ ਮੇਰੀ ਵਿਚਾਰਧਾਰਾ ਦੀ ਨਹੀਂ ਹੈਗੀ ਮੈਂ ਉਹਨੂੰ ਵਿਚ ਐਡ ਕਿਉਂ ਕਰਾਂਗਾ, ਮੈਂ ਤੇ ਆਪਣੀ ਸਿੱਖਿਆ ਦੇਣੀ, ਮੈਂ ਤੇ ਆਪਣੀ ਗੱਲ ਕਰਨੀ ਹੈਗੀ ਹੈ। ਔਰ ਤੁਸੀਂ ਦੱਸੋ ਭਾਈ ਜਿੰਨੇ ਵੀ ਵੇਦ ਹੈਗੇ ਆ, ਮੈਂ ਇੱਕ ਸੱਜਣ ਨੇ ਉਹ ਸਾਡੇ ਯੂਟਿਊਬ ਦੇ ਉੱਪਰ ਵੇਦਾਂ ਦੇ ਸੰਬੰਧ ਵਿਚ ਕਾਫੀ ਵਿਖਿਆਨ ਕਰ ਰਹੀ ਤੇ ਮੈਂ ਉਹਦੀ ਵੀ ਸਟੱਡੀ ਕਰ ਰਿਹਾ ਹਾਂ, ਕਿਸੇ ਵੇਦ ਦੇ ਵਿਚ ਕਿਸੇ ਹੋਰ ਚੀਜ਼ ਦੀ ਐਗਜ਼ਾਮਪਲ ਦਿੱਤੀ ਹੈ ਨਹੀਂ ਦਿੱਤੀ, ਗੁਰੂ ਗ੍ਰੰਥ ਸਾਹਿਬ ਦੇ ਵਿਚ ਸਾਨੂੰ ਐਗਜ਼ਾਮਪਲ ਦੇਣ ਦੀ ਲੋੜ ਕੀ ਹੈ। ਜਦ ਤੁਸੀਂ ਸਮਝਦੇ ਹੋ ਵੀ ਡਾਕਟਰ ਗੁਰਦੀਪ ਸਿੰਘ ਯਾਰ ਜੋ ਗੱਲ ਕਰਦਾ ਠੀਕ ਕਰਦਾ ਮੈਡੀਕਲ ਸਾਇੰਸ ਦੇ ਤੌਰ ਤੇ, ਤਾਂ ਤੁਸੀਂ ਉਸ ਨੂੰ ਉਸੇ ਤਰ੍ਹਾਂ ਮੰਨੋਗੇ ਤੇ ਮੈਨੂੰ ਇਹ ਐਗਜ਼ਾਮਪਲ ਦੇਣ ਦੀ ਕੀ ਲੋੜ ਹੈ, ਮੈਂ ਐਗਜ਼ਾਮਪਲ ਤਾਂ ਹੀ ਦਿਆਂਗਾ ਨਾ ਜੇ ਮੈਨੂੰ ਪਤਾ ਵੀ ਇਹਦੇ ਚ ਕੋਈ ਕਮੀਆਂ ਪੇਸ਼ੀਆਂ ਨੇ ਤਾਂ।
0: ਬਿਲਕੁਲ,
1: ਗੁਰੂ ਸਾਹਿਬ ਦੇ ਜੋ ਵੀ ਲਫ਼ਜ਼ ਨੇ ਜੋ ਉਹਨਾਂ ਨੇ ਆਪਣੇ ਸ਼ਾਗਿਰਦਾਂ ਨੂੰ ਪ੍ਰਚਾਰਨੇ ਚਾਹੀ ਜਾਂ ਦੱਸਣੇ ਚਾਹੇ, ਉਹ ਲਫ਼ਜ਼ ਉਹਨਾਂ ਨੇ ਗੁਰਬਾਣੀ ਚ ਲਿਖੇ ਜਿਹਨੂੰ ਅੱਜ ਅਸੀਂ ਗੁਰਬਾਣੀ ਕਹਿੰਦੇ ਹਾਂ, ਕਿਸੇ ਹੋਰ ਦੀ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੀ ਲੋੜ ਸੀ?
0: ਨਹੀਂ ਲੋੜ, ਬਿਲਕੁਲ
1: ਨਹੀਂ ਲੋੜ ਨਾ, ਕਿਉਂਕਿ ਸਾਨੂੰ ਪਤਾ ਸਾਡਾ ਗੁਰੂ ਹੈ, ਅਸੀਂ ਇਹਨੂੰ ਸੱਤ ਕਰਕੇ ਮੰਨਦੇ ਹਾਂ, ਜੋ ਇਹ ਕਹਿ ਰਿਹਾ ਸੱਤ ਬਚਨ ਹੈ।
0: ਬਿਲਕੁਲ,
1: ਸੱਤ ਬਚਨ ਹੈ ਤੇ ਫਿਰ ਗੁਰੂ ਸਾਹਿਬ ਨੂੰ ਹੋਰ ਇਹੋ ਜਿਹੀਆਂ ਐਗਜ਼ਾਮਪਲਾਂ ਜਿਹੜੀਆਂ ਮਨਮਤ ਵਾਲੀਆਂ ਨੇ ਜਾਂ ਜਿਹੜੀਆਂ ਸਨਾਤਨ ਧਰਮ ਨਾਲ ਸੰਬੰਧਿਤ ਨੇ ਸਾਨੂੰ ਵਾੜਨ ਦੀ ਲੋੜ ਨਹੀਂ ਸੀ, ਜਿਸ ਕਰਕੇ ਮੇਰਾ ਇਸ ਗੱਲ ਦਾ ਦਾਅਵਾ ਆ ਕਿ ਇਹ ਚੀਜ਼ਾਂ ਸਾਰੀਆਂ ਬਾਅਦ ਵਿਚ ਵਾੜੀਆਂ ਗਈਆਂ ਤੇ 1430 ਅੰਗ ਕਰ ਦਿੱਤੇ ਗਏ। ਇਸੇ ਤਰ੍ਹਾਂ ਹੀ ਸਾਡੀ ਹੋਰ ਇਤਿਹਾਸ ਦੇ ਵਿਚ ਜਿੰਨੀ ਵੀ ਮਨਮਤ ਹੋਈ ਹੈ, ਅੱਜ ਜਿਹੜਾ ਹੁਣ ਤੁਸੀਂ ਖਬਰ ਤੁਸੀਂ ਤਾਂ ਮੇਰੇ ਨਾਲ ਜ਼ਿਆਦਾ ਪੜ੍ਹਦੇ ਹੋ ਭਾਈ, ਜਿਹੜਾ ਵੀ ਸਮਾਨ ਬਲੂ ਸਟਾਰ ਦੇ ਸਮੇਂ ਤੇ ਚੋਰੀ ਹੋ ਗਿਆ ਜਾਂ ਫੌਜ ਲੈ ਗਈ
0: ਲੁੱਟਿਆ ਗਿਆ,
1: ਬਹੁਤ ਕੁਝ ਫੌਜ ਨੇ ਵਾਪਸ ਕਰ ਦਿੱਤਾ ਗਿਆ, ਔਰ ਜਿਹਦੇ ਵਿਚ ਗੁਰੂ ਸਾਹਿਬ ਦੇ ਹੱਥ ਲਿਖਤ ਬਹੁਤ ਸਾਰੀਆਂ ਚੀਜ਼ਾਂ ਸੀ, ਉਹਨੂੰ ਤਾਂ ਤੁਸੀਂ ਮੁਕਰ ਨਹੀਂ ਨਾ ਸਕਦੇ, ਤੇ ਪਤਾ ਸੀ ਭਾਈ ਇਹ ਚੀਜ਼ਾਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿਚ ਸਾਡੇ ਨਾਲੋਂ ਹੋਰ ਪਾਸੇ ਲਾਂਭੇ ਕਰ ਦੇਣਗੇ ਇਹਨਾਂ ਨੂੰ, ਉਹ ਉਹਨਾਂ ਨੇ ਚੋਰੀ ਕਰਤੀ ਔਰ ਸਾਡੇ ਜ਼ਿੰਮੇਵਾਰਾਂ ਨੂੰ ਉਹ ਮਿਲੀਆਂ। ਅੱਜ ਹੁਣ ਸੁਪਰੀਮ ਕੋਰਟ ਦੇ ਵਿਚ ਵੀ ਹੋ ਗਈ ਨਾ ਗੱਲ, ਸ਼ਾਇਦ ਤੁਸੀਂ ਸੁਣੀ ਹੋਣੀ ਹੈ, ਔਰ ਉਹਨਾਂ ਨੇ ਆਖਿਆ ਕਿ ਉਹ ਦੱਸੋ ਕਿਹੜਾ ਕਿਹੜਾ ਸਮਾਨ ਤੁਹਾਨੂੰ ਮਿਲ ਗਿਆ ਤੇ ਕਿਹੜਾ ਨਹੀਂ ਮਿਲ ਗਿਆ, ਔਰ ਉਹਨਾਂ ਨੇ ਦਸਖਤ ਵਿਖਾ ਦਿੱਤੇ ਕਿ ਆਹ ਦੇਖੋ ਦਸਖਤ ਤੁਹਾਡੇ ਜ਼ਿੰਮੇਵਾਰਾਂ ਦੇ, ਅਵਿਨਾਸ਼ੀ ਸਿੰਘ ਦੇ ਹੋਰ ਸਾਰੇ ਦਸਖਤ ਤੁਹਾਡੇ ਹੋਏ ਨੇ, ਤੁਸੀਂ ਵਾਪਸ ਲਿਆ ਹੈ, ਹਾਂਜੀ ਇਹਨਾਂ ਨੇ ਚੋਰੀ ਵੇਚ ਦਿੱਤਾ। ਕਿਉਂ ਵੇਚ ਦਿੱਤਾ? ਕਿਉਂਕਿ ਉਹ ਸਨਾਤਨ ਧਰਮ ਦੇ ਪ੍ਰੈਸ਼ਰ ਥੱਲੇ ਸੀਗੇ, ਔਰ ਪ੍ਰੈਸ਼ਰ ਦੇ ਕਰਕੇ ਵੀ ਇਹ ਚੀਜ਼ਾਂ ਅਗਰ ਕੱਲ ਨੂੰ ਪੜਚੋਲ ਵਾਲਾ ਕੋਈ ਤਰਕ ਸੰਗਤ ਵਿਚਾਰੇਗਾ ਇਸ ਗੱਲ ਨੂੰ ਤੇ ਸਾਡੇ ਤੋਂ ਇਹ ਦੂਰ ਹੋ ਜਾਣਗੇ। ਹਾਂਜੀ ਅਜਿਹੀਆਂ ਨੇ ਕੇਸਾਧਾਰੀ ਸਿੱਖ ਨੇ ਤੇ ਸਾਡੇ ਵਿਚੋਂ ਹੀ ਹੈਗੇ ਨੇ, ਤੇ ਇਸ ਸਾਰੀ ਗੱਲ ਦੇ ਕਰਕੇ ਸਾਨੂੰ ਬਹੁਤ ਸਾਰਾ ਕੁਝ, ਕੋਈ ਇੱਕ ਇੱਕ ਗੱਲ ਕਿਹੜੀ ਕਿਹੜੀ ਚੀਜ਼ ਮੈਂ ਸਾਫ਼ ਕੀਤੀ ਜਾਵੇ, ਬਹੁਤ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਤਰਕ ਸੰਗਤ ਵਿਚਾਰਨ ਦੀ ਲੋੜ ਹੈ ਕਿ ਇਹ ਹੋ ਵੀ ਸਕਦੀ ਹੈ ਕਿ ਨਹੀਂ ਹੋ ਸਕਦੀ।
0: ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਦਲੀਲ ਆ ਜਿਹੜੀ, ਦਲੀਲ ਦੀ ਤੱਕੜੀ ਦੇ ਵਿਚ ਪਾ ਕੇ ਹਰ ਇੱਕ ਚੀਜ਼ ਨੂੰ ਤੋਲਣਾ ਜਿਹੜਾ ਉਹ ਬਹੁਤ ਜ਼ਰੂਰੀ ਆ, ਇਹਨੂੰ ਹੀ
1: ਖਾਸ ਤੌਰ ਤੇ ਸਿੱਖ ਧਰਮ ਵਾਸਤੇ ਬਹੁਤ ਜ਼ਰੂਰੀ ਆ, ਕਿਉਂਕਿ ਸਿੱਖ ਧਰਮ ਨੂੰ ਮਲੀਨ ਕਰਨ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਲੱਗੀਆਂ ਹੋਈਆਂ ਨੇ।
0: ਬਿਲਕੁਲ ਬਿਲਕੁਲ ਬਿਲਕੁਲ,
1: ਬਾਹਰਲੇ ਦੇਸ਼ਾਂ ਦੇ ਵਿਚ ਮਨੁੱਖ ਨੂੰ ਮਨੁੱਖ ਸਮਝ ਕੇ ਜੇ ਚੱਲ ਰਿਹਾ ਤੇ ਸਾਡੇ ਬੰਦੇ ਕੈਨੇਡਾ ਦੇ ਵਿੱਚ ਕਿੱਥੋਂ ਤੱਕ ਪਹੁੰਚ ਗਏ, ਪਾਰਲੀਮੈਂਟ ਤੱਕ ਪਹੁੰਚੇ ਹੋਏ ਆ।
0: ਬਿਲਕੁਲ
1: ਸਾਡੇ ਵਿੱਚ ਬਹੁਤ ਸਾਰੀਆਂ ਮੱਲਾਂ ਮਾਰ ਰਿਹਾ, ਬਹੁਤ ਸਾਰੇ ਹੋਰ ਅਹੁਦਿਆਂ ਤੇ ਬਹੁਤ ਸਾਰੇ ਟੌਪ ਤੇ ਪਹੁੰਚ ਰਿਹਾ। ਇੰਡੀਆ ਚ ਐਸਾ ਕਿਉਂ ਨੀ ਹੋ ਰਿਹਾ? ਇਸੇ ਕਰਕੇ ਹੀ ਨਹੀਂ ਹੋ ਰਿਹਾ ਕਿ ਉਹ ਚਾਹੁੰਦੇ ਹੀ ਨਹੀਂ ਕਿ ਇਹਨਾਂ ਦੀ ਵਿਚਾਰਧਾਰਾ ਅੱਗੇ ਪ੍ਰਫੁੱਲਤ ਹੋਵੇ। ਬੜੇ ਅਫਸੋਸ ਦੀ ਗੱਲ ਇਹ ਆ ਕਿ ਉੱਥੋਂ ਵਾਲੇ ਬੱਚੇ ਇਹ ਗੱਲ ਸੋਚ ਹੀ ਨਹੀਂ ਰਹੇ,
0: ਸੋਚ ਹੀ ਨਹੀਂ ਰਹੇ ਉਹਨਾਂ ਦਾ
1: ਵੱਧ ਰਿਹਾ।
0: ਬਿਲਕੁਲ ਡਾਕਟਰ ਸਾਹਿਬ, ਇੱਕ ਇੱਥੇ ਹੋਰ ਵੀ ਬੜੀ ਵੱਡੀ ਗੱਲ ਆ, ਜਦੋਂ ਸਮਾਜ ਆ ਜਿਹੜਾ ਉਹਨੂੰ ਰੋਟੀ ਦਾ ਫਿਕਰ ਪੈ ਜਾਵੇ ਨਾ, ਭਾਈ ਮੈਂ ਜੇ ਸਵੇਰ ਦੀ ਖਾ ਲਈ ਤਾਂ ਰਾਤ ਦੀ ਰੋਟੀ ਮੇਰੀ ਕਿੱਥੋਂ ਆਉਣੀ ਆ, ਜਾਂ ਜੇ ਰਾਤ ਦੀ ਖਾ ਲਈ ਤਾਂ ਸਵੇਰ ਦੀ ਕਿੱਥੋਂ ਆਉਣੀ ਆ, ਉਹ ਕੰਮਾਂ ਜਿਹੜੀਆਂ
1: ਡਾਕਟਰ ਸਾਹਿਬ ਦਾ ਇਹ ਆ
0: ਮੂਲ ਮੁੱਦਾ
1: ਇਹੀ ਆ ਕਿ ਇਹਨਾਂ ਨੂੰ ਇਸ ਤਰ੍ਹਾਂ ਦੇ ਘਸਿਆਰੇ ਬਣਾ ਕੇ ਰੱਖਿਆ ਜਾਵੇ, ਰੋਟੀ ਕੱਪੜੇ ਤੋਂ ਉੱਪਰ ਉੱਠੇ ਹੀ ਨਾ,
0: ਉੱਥੇ ਹੀ ਨਾ, ਬਿਲਕੁਲ ਬਸ ਉਹਨਾਂ ਨੂੰ ਇਸੇ ਦੇ ਵਿੱਚ ਲਪੇਟਿਆ ਹੋਇਆ ਤੇ ਇਸ ਤੋਂ ਬਾਹਰ ਨੀ ਉਹਨਾਂ ਨੇ ਨਿਕਲਣਾ। ਉਹਨਾਂ ਦੀ ਸੋਚ ਆ ਜਿਹੜੀ ਏਦੋਂ ਅੱਗੇ ਜਾਂਦੀ ਨੀ, ਕਿਉਂਕਿ ਉਹਨਾਂ ਨੂੰ ਇਹ ਫਿਕਰ ਹੁੰਦਾ ਕਿ ਕੱਲ ਨੂੰ ਮੈਂ ਖਾਣਾ ਕਿੱਥੋਂ ਆ, ਮੈਂ ਕਿਹਦੇ ਚੋਰੀ ਕਰਨੀ, ਕਿਹਦੇ ਠੱਗੀ ਕਰਨੀ ਆ, ਮੈਂ ਕਿੱਥੇ ਜਾ ਕੇ ਦਿਹਾੜੀ ਕੰਮ ਕਰਕੇ ਆਉਣੀ ਆ, ਕਿੱਥੇ ਕੀ ਕਰਕੇ ਆਉਣਾ। ਜੇ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਜਿਹੜੇ ਹਾਲਾਤ ਆ ਉਹ ਪੈਦਾ ਹੋ ਜਾਂਦੇ ਆ, ਉਹ ਸਮਝੋ ਡੁੱਬੀ ਹੋਈ ਕੌਮ ਹੁੰਦੀ ਆ। ਔਰ ਇਹੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਅੱਜ ਕੱਲ ਬਣ ਚੁੱਕੇ ਆ, ਐਜੂਕੇਸ਼ਨ ਦਾ ਲੈਵਲ ਆ ਜਿਹੜਾ ਡਾਕਟਰ ਸਾਹਿਬ
1: ਯਾਰ ਇਸ ਨੂੰ ਅਸਾਂ ਜਿਹੜੇ ਲੋਕ ਉੱਥੇ ਨੇ ਨਾ ਉਹਦੇ ਵਿੱਚ ਜਿਵੇਂ ਅਸੀਂ ਲੋਕ ਵੀ ਆ ਗਏ ਹਾਂ,
0: ਜਿਹੜੇ
1: ਲੋਕ ਉੱਥੋਂ ਦੀ ਉੱਥੋਂ ਨਾਲੋਂ ਸੋਚ ਵੱਖਰੀ ਰੱਖਦੇ ਆ ਨਾ, ਉਹ ਉਡਾਰੀਆਂ ਮਾਰ ਗਏ ਆ।
0: ਉਹ ਉਡਾਰੀਆਂ ਮਾਰ ਗਿਆ, ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ।
1: ਉਹ ਉਡਾਰੀਆਂ ਮਾਰ ਗਏ ਆ ਤੇ ਜਿਹੜੇ ਉੱਥੇ ਲੋਕ ਹੈਗੇ ਆ ਉਹ ਵਿਚਾਰੇ ਇੰਨਾ ਸੋਚਣ ਯੋਗ ਹੀ ਹੈ ਨੀ, ਉਹਨਾਂ ਦੀ ਮਜਬੂਰੀ ਬਣ ਗਈ ਕੰਮਾਂ ਕਾਰਾਂ ਧੰਦਿਆਂ ਵਾਸਤੇ ਆਪਣੇ ਲੀਡਰ ਦੇ ਮਗਰ ਲੱਗਣਾ, ਤੇ ਲੀਡਰ ਅੱਗੇ ਲਿਖਿਆ ਹੋਇਆ ਆ ਉਹ ਉਹਦੇ ਮੁਤਾਬਕ ਹੀ ਵਿਚਾਰਧਾਰਾ ਲੈ ਕੇ ਚੱਲ ਰਹੇ ਨੇ,
0: ਲੈ ਕੇ ਚੱਲ ਰਿਹਾ। ਬਿਲਕੁਲ ਤੁਹਾਡੀ ਬਿਲਕੁਲ ਇਸੇ ਤਰ੍ਹਾਂ, ਉਹ ਉਸ ਚੱਕਰ ਚੋਂ ਜਿਹੜਾ ਉਹਦੇ ਚੋਂ ਨਿਕਲ ਨਹੀਂ ਸਕਦੇ। ਡਾਕਟਰ ਸਾਹਿਬ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਕਿਸੇ ਵੀ ਸਮਾਜ ਦੇ ਵਿੱਚ ਜਦੋਂ ਕ੍ਰਾਂਤੀ ਆਉਂਦੀ ਹੈ ਨਾ, ਉਹਦੇ ਚ ਜਾਂ ਤਾਂ ਜਿਹੜੇ ਕੋਈ 66% ਲੋਕ ਆ ਨਾ, 66% ਲੋਕ ਆ ਉਹ ਬਿਲਕੁਲ ਭੁੱਖੇ ਮਰਨ ਲੱਗ ਜਾਣ, ਉਹਨਾਂ ਨੂੰ ਰੋਟੀ ਮਿਲੇ ਹੀ ਨਾ ਮਿਹਨਤ ਕਰਨ ਦੇ ਬਾਵਜੂਦ ਵੀ, ਉਦੋਂ ਕ੍ਰਾਂਤੀ ਆਉਂਦੀ ਆ। ਜਾਂ ਫਿਰ 66% ਲੋਕ ਆ ਜਿਹੜੇ ਉਹਨਾਂ ਦੇ ਕੋਲ ਇੰਨਾ ਸਰਮਾਇਆ ਹੋਵੇ ਕਿ ਉਹਨਾਂ ਨੂੰ ਇਸ ਗੱਲ ਦਾ ਫਿਕਰ ਨਾ ਹੋਵੇ ਕਿ ਮੇਰੀ ਕੱਲ ਨੂੰ ਰੋਟੀ ਕਿੱਥੋਂ ਆਉਣੀ ਆ, ਤੇ ਉਹ 2-4-6 ਮਹੀਨੇ ਸਾਲ ਖੰਡ ਬਿਨਾਂ ਕੰਮ ਕੀਤੇ ਤੋਂ ਵੀ ਉਹਦਾ ਘਰ ਚੱਲਦਾ ਹੋਵੇ, ਕ੍ਰਾਂਤੀ ਤਾਂ ਆਉਂਦੀ ਆ। ਸੋ ਕਹਿਣ ਦਾ ਮਤਲਬ ਜਾਂ ਤਾਂ ਰੱਜ ਕੇ ਗਰੀਬੀ ਤੇ ਜਾਂ ਫਿਰ ਅਮੀਰੀ ਜਿਹੜੀ ਉਦੋਂ ਕ੍ਰਾਂਤੀ ਆਉਂਦੀ ਆ, ਨਹੀਂ ਤਾਂ ਕ੍ਰਾਂਤੀ ਨਹੀਂ ਆਉਂਦੀ। ਇਹੀ ਜਿਹੜਾ ਭਾਰਤ ਦੇ ਵਿੱਚ ਆ ਅੱਜ ਕੱਲ ਦਾ ਵਾਤਾਵਰਣ ਇਹੀ ਪੈਦਾ ਕਰਤਾ ਕਿ ਜਿਹੜੇ ਮੈਜੋਰਟੀ ਲੋਕ ਆ 66-80% ਲੋਕ ਆ ਜਿਹੜੇ ਉਹਨਾਂ ਨੂੰ ਡੇ ਟੂ ਡੇ ਜਿਹੜੀ ਆ ਰੋਜੀ ਦਾ ਜਿਹੜਾ ਫਿਕਰ ਪਿਆ ਆ, ਤਾਂ ਉਹਨਾਂ ਵਿਚਾਰਿਆਂ ਨੇ ਉਸ ਤੋਂ ਬਾਅਦ ਉਹ ਨਿਕਲ ਹੀ ਨਹੀਂ ਸਕਦੇ, ਉਸ ਚੱਕਰ ਤੋਂ ਬਾਹਰ ਨਹੀਂ ਨਿਕਲ ਸਕਦੇ।
1: ਕੰਮਾਂ ਕਾਰਾਂ ਦੀਆਂ ਮਜਬੂਰੀਆਂ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਐਸੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਨੇ ਜਿਹੜੀਆਂ ਮਨਜ਼ੂਰ ਨਹੀਂ ਕੀਤੀਆਂ ਜਾ ਸਕਦੀਆਂ, ਜਾਂ
0: ਬਿਲਕੁਲ
1: ਉਹਦੀਆਂ ਜੜ੍ਹਾਂ ਫੱਟੀਆਂ ਜਾ ਰਹੀਆਂ ਉਹਦੇ ਨਾਲ।
0: ਬਿਲਕੁਲ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਤੁਸੀਂ ਬਹੁਤ ਸਿਆਣੇ ਆ, ਤੁਸੀਂ ਤਾਂ ਸਭ ਕੁਝ ਪੜ੍ਹਿਆ, ਤੁਸੀਂ ਮੈਡੀਸਨ ਪੜ੍ਹੀ ਆ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪਤਾ ਨਹੀਂ ਕਿੰਨਾ ਤੁਸੀਂ ਪੜ੍ਹੇ ਹੋਣੇ ਆ। ਮੈਂ ਤਾਂ ਆਪਣੇ ਆਪ ਨੂੰ ਬੜਾ ਅਨਲੱਕੀ ਸਮਝਦਾ ਕਿ ਮੇਰੇ ਕੋਲ ਤੁਹਾਡੇ ਵਰਗੀ ਵਿਦਿਆ ਨਹੀਂ ਸੀ, ਦੂਸਰੇ ਪਾਸੇ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਵੀ ਸਮਝਦਾ ਕਿ ਤੁਹਾਡੇ ਵਰਗੇ ਸੱਜਣੇ ਆ ਜਿਹੜੇ ਉਹਨਾਂ ਦਾ ਮਿਲਾਪ ਹੋ ਕੇ ਤੇ ਉਹਨਾਂ ਦੇ ਕੋਲ ਬਹੁਤ ਕੁਝ ਜਿਹੜਾ ਉਹ ਮਿਲ ਜਾਂਦਾ,
1: ਮਿਲ ਕੇ ਸਾਰਿਆਂ ਦਾ ਗਿਆਨ ਇਕੱਠਾ ਹੋਏ ਨਾ ਤੇ ਤਾਂ ਸਾਰਾ ਕੁਝ ਬਣ ਸਕਦਾ ਹੈਗਾ। ਤਾਂ ਹੀ ਐਸੀ ਗੱਲ ਵਿਲੱਖਣ ਤੌਰ ਤੇ ਚੱਲ ਰਹੀ ਹੈ, ਔਰ ਵਾਹਿਗੁਰੂ ਕਿਰਪਾ ਕਰੇ ਵੀ ਹੋਰ ਸਾਰੇ ਸੱਜਣ ਵੀ ਸੁਣਨ ਤੇ ਇਸ ਵਿਚਾਰਧਾਰਾ ਨੂੰ ਅਪਣਾਉਣ ਜਾਂ ਸਾਡੇ ਨਾਲ ਕਰਕ ਸੰਗਤ ਗੱਲ ਕਰਨ।
0: ਬੜੀ ਬਿਲਕੁਲ ਬਿਲਕੁਲ
1: ਉਹਨਾਂ ਨਾਲ ਇਹ ਗੱਲ ਕਰਨ ਵਾਸਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਡੇਰੇ ਨੇ ਜਿਹੜੇ ਅੰਧ ਵਿਸ਼ਵਾਸ ਫੈਲਾਉਣ ਵਾਸਤੇ ਬਹੁਤ ਜ਼ੋਰ ਲਗਾ ਰਹੇ ਨੇ।
0: ਬਿਲਕੁਲ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ, ਇਹੀ
1: ਜ਼ੋਰ ਲੱਗਿਆ ਹੋਇਆ, ਜ਼ੋਰ ਲੱਗਿਆ ਹੋਇਆ ਤੇ ਇਸ ਗੱਲ ਵਾਸਤੇ ਜ਼ਰੂਰੀ ਇਹ ਆ ਵੀ ਸਾਡੀ ਆਉਣ ਵਾਲੀ ਪਨੀਰੀ, ਮੈਂ ਸਮਝਦਾ ਵੀ ਇੱਥੇ ਜਿਹੜੇ ਗੁਰਦੁਆਰਿਆਂ ਵਾਲੇ ਹਨ ਇਹ ਸਾਧ ਨੇ ਇਹਨਾਂ ਤੇ ਕੋਈ ਇਸ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਹੈਗਾ।
0: ਨਹੀਂ ਡਾਕਟਰ ਸਾਹਿਬ, ਨਹੀਂ ਡਾਕਟਰ ਸਾਹਿਬ, ਇਹਨਾਂ ਤੇ ਬਹੁਤ ਪ੍ਰੈਸ਼ਰ ਆ, ਇਹ ਜਿਹੜੇ ਆ ਇਹਨਾਂ ਦੀਆਂ ਜਿਹੜੀਆਂ ਤਣੀਆਂ ਉਹ ਪਿੱਛੋਂ ਤੁਣਕਾ ਵੱਜਦਾ ਉੱਥੋਂ।
1: ਯਾ ਕਿਸੇ ਹੱਦ ਤੱਕ ਮੈਂ ਇਸ ਗੱਲ ਨਾਲ ਸਹਿਮਤ ਹਾਂ ਜੋ ਤੁਸੀਂ ਕਹਿ ਰਹੇ ਹੋ।
0: ਹਾਂਜੀ
1: ਹਾਂ, ਬਹੁਤ ਸਾਰੇ ਜਿਹੜੇ ਸਾਡੇ ਇੱਥੋਂ ਦੇ ਪ੍ਰਚਾਰਕ ਜਾਂ ਇੱਥੋਂ ਦੇ ਜੇ ਗੁਰਦੁਆਰਿਆਂ ਦੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਦੀ ਵਿਚਾਰਧਾਰਾ ਵੀ ਕੁਝ ਇਸ ਤਰ੍ਹਾਂ ਹੈ ਕਿ ਉਹ ਪਿੱਛੇ ਤੋਂ ਗੁਲਾਮ ਬਣੀ ਹੋਈ ਹੈ।
0: ਬਿਲਕੁਲ
1: ਐਸਾ ਹੋ ਜਾਵੇ ਤੇ ਗੁਰਦੁਆਰਿਆਂ ਦੇ ਵਿੱਚ ਕਮ ਸੇ ਕਮ ਜਿਹੜੀਆਂ ਤੁਸੀਂ ਕਲਾਸਾਂ ਪੜ੍ਹਾਉਂਦੇ ਹੋ ਤੇ ਸਿੱਖ ਇਤਿਹਾਸ ਦੇ ਪੜ੍ਹਾਓ।
0: ਬਿਲਕੁਲ
1: ਸਿੱਖ ਇਤਿਹਾਸ ਤੇ ਤੁਸੀਂ ਪੜ੍ਹਾਓ। ਇੱਕ ਵਾਰੀ ਕੋਈ ਬੀਬੀ ਨੇ ਸੈਨੋਜ਼ੇ ਤੋਂ ਮੈਨੂੰ ਕਾਲ ਕੀਤੀ, ਭਾਜੀ ਉੱਥੇ ਸਕੂਲ ਚ ਪੜ੍ਹਾਉਂਦੇ ਸੀਗੇ ਤੇ ਉਹ ਕਹਿੰਦੇ ਨੇ ਵੀ ਬਾਬਾ ਦੀਪ ਸਿੰਘ ਨੇ ਸਿਰ ਵੱਢਿਆ ਤੇ ਸਿਰ ਵੱਢਣ ਵੱਢਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਤਲੀ ਤੇ ਰੱਖ ਕੇ ਤੇ ਫਿਰ ਉਹਨਾਂ ਨੇ ਜੰਗ ਕੀਤੀ। ਬੱਚੇ ਇਸ ਗੱਲ ਨੂੰ ਮੰਨਦੇ ਨੀ, ਉਹਨਾਂ ਨੂੰ ਮੈਂ ਕੀ ਕਹਾਂ? ਸਾਡੇ ਬੱਚੇ ਇਹ ਆਜ਼ਾਦ ਨੇ, ਇਹਨਾਂ ਦੀ ਆਜ਼ਾਦ ਸੋਚ ਹੈ, ਜਿਹੜੀ ਸਹੀ ਚੀਜ਼ ਹੈ ਉਹ ਤਰਕ ਸੰਗਤ ਵਿਚਾਰਦੇ ਨੇ। ਤੌਰ ਤੇ ਐਸਾ ਹੋ ਨਹੀਂ ਸਕਦਾ ਬੀਬੀ, ਜਿਸ ਕਰਕੇ ਉਹ ਬੱਚੇ ਨਹੀਂ ਮੰਨਦੇ ਤੇ ਸਹੀ ਨੇ। ਪ੍ਰਚਾਰਕਾਂ ਨੂੰ ਸੋਚਣਾ ਚਾਹੀਦਾ ਵੀ ਜਿਸ ਬੰਦੇ ਨੂੰ ਅਸੀਂ ਬੁਲਾ ਰਹੇ ਹਾਂ ਕਰ ਰਹੇ ਹਾਂ, ਉਹਨੂੰ ਇਹ ਦੱਸੀਏ ਵੀ ਤੁਸੀਂ ਭਾਰਤ ਵਿਚ ਰਹਿ ਕੇ ਕਿਸੇ ਗੁਲਾਮੀ ਦੀ ਮਾਨਸਿਕਤਾ ਨਾਲ ਚੱਲ ਸਕਦੇ ਹੋ, ਇੱਥੇ ਨਹੀਂ ਚੱਲਿਆ ਜਾਣਾ।
0: ਜੀ ਬਿਲਕੁਲ
1: ਹੋਊਗਾ, ਇਹ ਤਾਂ ਹੋਊਗਾ ਕਿ ਜੇ ਸਕੂਲ ਤੁਸੀਂ ਚਲਾਉਂਦੇ ਹੋ ਨਾ, ਤੇ ਆਪਣੀ ਕੌਮ ਦੀ ਨੀਂਹ ਪੱਕੀ ਕਰਨ ਦੀ ਕੋਸ਼ਿਸ਼ ਕਰੋ, ਆਪਣੇ ਇਤਿਹਾਸ ਨੂੰ ਉਹਦੇ ਵਿਚ ਤਰਕ ਸੰਗਤ ਜਿਹੜਾ ਉਹ ਬਣਾਓ।
0: ਬਿਲਕੁਲ ਬਿਲਕੁਲ,
1: ਸਾਡੇ ਕੋਲ ਇਸ ਵੇਲੇ ਕੋਈ ਕਿਸੇ ਕਲਾਸ ਦਾ ਕੋਈ ਸਿਲੇਬਸ ਹੈ ਨਹੀਂ, ਪੰਜਾਬ ਇੱਥੇ ਵੀ ਹੈ ਨਹੀਂ,
0: ਜੇ
1: ਕਹਿ ਸਕੀਏ ਵੀ ਸਿੱਖ ਇਤਿਹਾਸ ਦਾ ਸਿਲੇਬਸ ਹੈ ਤੇ ਅਸੀਂ ਆਪਣੀ ਜਿਹੜੀ ਪਨੀਰੀ ਨੂੰ ਅਸਲ ਸਿੱਖ ਬਣਾ ਕੇ ਅੱਗੇ ਪੇਸ਼ ਕਰ ਰਹੇ ਹਾਂ।
0: ਬਿਲਕੁਲ ਬਿਲਕੁਲ ਬਿਲਕੁਲ, ਸਿੱਖੀ ਦੇ ਘਰ ਬੜੇ ਦੂਰ ਆ ਡਾਕਟਰ ਸਾਹਿਬ, ਜਿਹੜੀ
1: ਇਸ ਤਰ੍ਹਾਂ ਕਰ ਰਹੇ ਹਾਂ ਕਿ ਉਹ ਭਾਵਨਾਵਾਂ ਦੇ ਗਸੇ ਉਸੇ ਮੁਤਾਬਕ ਚੱਲੀ ਜਾ ਰਹੇ ਨੇ, ਪਰ ਅਸਲ ਦੇ ਵਿਚ ਇਹ ਆ ਕਿ ਸਾਡਾ ਇਤਿਹਾਸ ਜਿਹੜਾ ਉਹ ਪੜਾਇਆ ਜਾਣਾ ਚਾਹੀਦਾ ਹੈ।
0: ਪੜਾਇਆ ਜਾਣਾ ਚਾਹੀਦਾ ਬਿਲਕੁਲ, ਔਰ ਇਤਿਹਾਸ ਵੀ ਆ ਜਿਹੜਾ। ਦੇਖੋ ਡਾਕਟਰ ਸਾਹਿਬ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਸਾਡੇ ਜਿਹੜੇ ਅਸੀਂ ਮੈਂ ਜੋ ਕੁਛ ਉਹ ਪਿੱਛੋਂ ਸੁਣਦੇ ਆਏ ਹਾਂ ਛੋਟੇ ਹੁੰਦੇ, ਮੈਂ ਖੈਰ ਇੰਡੀਆ ਚੋਂ ਬਹੁਤ ਛੋਟੀ ਉਮਰ ਦੇ ਵਿਚ ਆ ਗਿਆ ਸੀਗਾ, ਉਦੋਂ ਰੇਡੀਓ ਵਗੈਰਾ ਤਾਂ ਹੈ ਨਹੀਂ ਸੀ, ਇਹ ਏਦਾਂ ਦਾ ਕੁਛ ਨਹੀਂ ਸੀ, ਨਾ ਫੋਨ ਤਾਂ ਇੱਕ ਪਾਸੇ ਰਹਿ ਗਿਆ, ਸਾਡੇ ਪਿੰਡ ਤਾਂ ਬਿਜਲੀ ਵੀ ਹੈ ਨਹੀਂ ਸੀ ਜਦੋਂ ਮੈਂ ਉੱਥੋਂ ਆਇਆ ਤੇ, ਪਰ ਉਦੋਂ ਜਿਹੜੇ ਬਜੁਰਗ ਹੁੰਦੇ ਸੀਗੇ ਉਹਨਾਂ ਦੇ ਕੋਲੋਂ ਗੱਲਾਂ ਆਪਾਂ ਸੁਣਦੇ ਹੁੰਦੇ ਸੀਗੇ ਤੇ ਉਹ ਜਿਹੜੀਆਂ ਦਲੀਲਾਂ ਦਿੰਦੇ ਹੁੰਦੇ ਸੀਗੇ ਉਹਨਾਂ ਦੇ ਨਾਲ ਤੁਹਾਨੂੰ ਬਹੁਤ ਕੁਛ ਪਤਾ ਲੱਗਦਾ ਸੀਗਾ, ਤੇ ਹੁਣ ਉਹ ਜੋ ਕੁਛ ਵੀ ਹੈਗਾ ਉਹ ਸਾਰਾ ਕੁਛ ਹੈ ਜਿਹੜਾ ਸਕੂਲਾਂ ਦੇ ਸਿਲੇਬਸਾਂ ਦੇ ਵਿੱਚੋਂ ਜਿੱਦਾਂ ਤੁਸੀਂ ਕਹਿੰਦੇ ਹੋ ਉਹ ਸਾਰਾ ਕੁਛ ਕੱਢ ਦਿੱਤਾ ਗਿਆ ਤੇ ਨਵੀਆਂ ਗੱਲਾਂ ਪਾਤੀਆਂ, ਤੇ ਜਿਹੜਾ ਇੱਕ ਸਭ ਤੋਂ ਜਿਹੜੀ ਵੱਡੀ ਗਲਤੀ ਜਿਹੜੀ ਆ ਉਹ ਸਾਡੇ ਸਮਾਜ ਨੇ ਕੀਤੀ ਆ ਡਾਕਟਰ ਸਾਹਿਬ,
1: ਉਹ ਇਤਿਹਾਸ ਦਾ ਸਿਲੇਬਸ ਹੈ ਤੇ ਅਸੀਂ ਆਪਣੀ ਜਿਹੜੀ ਪਨੀਰੀ ਨੂੰ ਅਸਲ ਸਿੱਖ ਬਣਾ ਕੇ ਅੱਗੇ ਪੇਸ਼ ਕਰ ਰਹੇ ਹਾਂ।
0: ਬਿਲਕੁਲ ਬਿਲਕੁਲ ਬਿਲਕੁਲ, ਸਿੱਖੀ ਦੇ ਘਰ ਬੜੇ ਦੂਰ ਆ ਡਾਕਟਰ ਸਾਹਿਬ, ਜਿਹੜੀ
1: ਇਸ ਤਰ੍ਹਾਂ ਕਰ ਰਹੇ ਹਾਂ ਕਿ ਉਹ ਭਾਵਨਾਵਾਂ ਦੇ ਗਸੇ ਉਸੇ ਮੁਤਾਬਕ ਚੱਲੀ ਜਾ ਰਹੇ ਨੇ, ਪਰ ਅਸਲ ਦੇ ਵਿਚ ਇਹ ਆ ਕਿ ਸਾਡਾ ਇਤਿਹਾਸ ਜਿਹੜਾ ਉਹ ਪੜਾਇਆ ਜਾਣਾ ਚਾਹੀਦਾ ਹੈ।
0: ਪੜਾਇਆ ਜਾਣਾ ਚਾਹੀਦਾ ਬਿਲਕੁਲ, ਔਰ ਇਤਿਹਾਸ ਵੀ ਆ ਜਿਹੜਾ। ਦੇਖੋ ਡਾਕਟਰ ਸਾਹਿਬ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਸਾਡੇ ਜਿਹੜੇ ਅਸੀਂ ਮੈਂ ਜੋ ਕੁਛ ਉਹ ਪਿੱਛੋਂ ਸੁਣਦੇ ਆਏ ਹਾਂ ਛੋਟੇ ਹੁੰਦੇ, ਮੈਂ ਖੈਰ ਇੰਡੀਆ ਚੋਂ ਬਹੁਤ ਛੋਟੀ ਉਮਰ ਦੇ ਵਿਚ ਆ ਗਿਆ ਸੀਗਾ, ਉਦੋਂ ਰੇਡੀਓ ਵਗੈਰਾ ਤਾਂ ਹੈ ਨਹੀਂ ਸੀ, ਇਹ ਏਦਾਂ ਦਾ ਕੁਛ ਨਹੀਂ ਸੀ, ਨਾ ਫੋਨ ਤਾਂ ਇੱਕ ਪਾਸੇ ਰਹਿ ਗਿਆ, ਸਾਡੇ ਪਿੰਡ ਤਾਂ ਬਿਜਲੀ ਵੀ ਹੈ ਨਹੀਂ ਸੀ ਜਦੋਂ ਮੈਂ ਉੱਥੋਂ ਆਇਆ ਤੇ, ਪਰ ਉਦੋਂ ਜਿਹੜੇ ਬਜੁਰਗ ਹੁੰਦੇ ਸੀਗੇ ਉਹਨਾਂ ਦੇ ਕੋਲੋਂ ਗੱਲਾਂ ਆਪਾਂ ਸੁਣਦੇ ਹੁੰਦੇ ਸੀਗੇ ਤੇ ਉਹ ਜਿਹੜੀਆਂ ਦਲੀਲਾਂ ਦਿੰਦੇ ਹੁੰਦੇ ਸੀਗੇ ਉਹਨਾਂ ਦੇ ਨਾਲ ਤੁਹਾਨੂੰ ਬਹੁਤ ਕੁਛ ਪਤਾ ਲੱਗਦਾ ਸੀਗਾ, ਤੇ ਹੁਣ ਉਹ ਜੋ ਕੁਛ ਵੀ ਹੈਗਾ ਉਹ ਸਾਰਾ ਕੁਛ ਹੈ ਜਿਹੜਾ ਸਕੂਲਾਂ ਦੇ ਸਿਲੇਬਸਾਂ ਦੇ ਵਿੱਚੋਂ ਜਿੱਦਾਂ ਤੁਸੀਂ ਕਹਿੰਦੇ ਹੋ ਉਹ ਸਾਰਾ ਕੁਛ ਕੱਢ ਦਿੱਤਾ ਗਿਆ ਤੇ ਨਵੀਆਂ ਗੱਲਾਂ ਪਾਤੀਆਂ, ਤੇ ਜਿਹੜਾ ਇੱਕ ਸਭ ਤੋਂ ਜਿਹੜੀ ਵੱਡੀ ਗਲਤੀ ਜਿਹੜੀ ਆ ਉਹ ਸਾਡੇ ਸਮਾਜ ਨੇ ਕੀਤੀ ਆ ਡਾਕਟਰ ਸਾਹਿਬ, ਉਹ ਇਹ ਆ ਕਿ ਜਿਹੜਾ ਸਾਡਾ ਸਮਾਜ, ਦੇਖੋ ਐਜੂਕੇਸ਼ਨ ਦੋ

0: ਹੁਣ ਜਿਹੜੇ ਬਜੁਰਗ ਹੁੰਦੇ ਸੀਗੇ ਉਹਨਾਂ ਦੇ ਕੋਲੋਂ ਗੱਲਾਂ ਆਪਾਂ ਸੁਣਦੇ ਹੁੰਦੇ ਸੀਗੇ ਤੇ ਉਹ ਜਿਹੜੀਆਂ ਦਲੀਲਾਂ ਦਿੰਦੇ ਹੁੰਦੇ ਸੀਗੇ ਉਹਨਾਂ ਦੇ ਨਾਲ ਤੁਹਾਨੂੰ ਬਹੁਤ ਕੁਛ ਪਤਾ ਲੱਗਦਾ ਸੀਗਾ ਤੇ ਹੁਣ ਉਹ ਜੋ ਕੁਛ ਵੀ ਹੈਗਾ ਉਹ ਸਾਰਾ ਕੁਛ ਹੈ ਜਿਹੜਾ ਸਕੂਲਾਂ ਦੇ ਸਿਲੇਬਸਾਂ ਦੇ ਵਿੱਚੋਂ ਜਿੱਦਾਂ ਤੁਸੀਂ ਕਹਿੰਦੇ ਹੋ ਉਹ ਸਾਰਾ ਕੁਛ ਕੱਢ ਦਿੱਤਾ ਗਿਆ ਤੇ ਨਵੀਆਂ ਗੱਲਾਂ ਪਾਤੀਆਂ ਤੇ ਜਿਹੜਾ ਇੱਕ ਸਭ ਤੋਂ ਜਿਹੜੀ ਵੱਡੀ ਗਲਤੀ ਜਿਹੜੀ ਆ ਉਹ ਸਾਡੇ ਸਮਾਜ ਨੇ ਕੀਤੀ ਆ ਡਾਕਟਰ ਸਾਹਿਬ ਉਹ ਇਹ ਆ ਕਿ ਜਿਹੜਾ ਸਾਡਾ ਸਮਾਜ ਦੇਖੋ ਐਜੂਕੇਸ਼ਨ ਦੋ ਵੱਡੇ ਜ਼ਰੀਏ ਹੁੰਦੇ ਆ ਐਜੂਕੇਸ਼ਨ ਦੇ ਦੋ ਵੱਡੇ ਜ਼ਰੀਏ ਹੁੰਦੇ ਆ ਐਜੂਕੇਸ਼ਨ ਦੇ ਇੱਕ ਐਜੂਕੇਸ਼ਨ ਹੈ ਜਿਹੜੀ ਅਕੈਡਮਿਕ ਜਿਹਨੂੰ ਆਪਾਂ ਕਹਿੰਦੇ ਆ ਉਹ ਤੁਸੀਂ ਸਕੂਲਾਂ ਚੋਂ ਕਾਲਜਾਂ ਚੋਂ ਯੂਨੀਵਰਸਿਟੀਆਂ ਚੋਂ ਸਿੱਖਦੇ ਆ ਦੂਸਰੀ ਐਜੂਕੇਸ਼ਨ ਹੈ ਜਿਹੜੀ ਡਾਕਟਰ ਸਾਹਿਬ ਜੀ ਉਹ ਤੁਹਾਡੇ ਐਨਸੈਸਟਰਾਂ ਤੋਂ ਆਉਂਦੀ ਆ ਹਜ਼ਾਰਾਂ ਸਾਲਾਂ ਦੀਆਂ ਪਿਛਲੀਆਂ ਪੀੜ੍ਹੀਆਂ ਤੋਂ ਐਜੂਕੇਸ਼ਨ ਹੈ ਜਿਹੜੀ ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ ਆਉਂਦੀ ਹੁੰਦੀ ਆ ਹੁਣ ਹੋਇਆ ਕੀ ਆ ਡਾਕਟਰ ਸਾਹਿਬ ਇੱਥੇ ਕਿ ਜਿਹੜੀ ਅਕੈਡਮਿਕ ਐਜੂਕੇਸ਼ਨ ਸੀ ਉਹ ਤਾਂ ਗਈ ਉਹ ਸਿਲੇਬਸ ਸਾਰੇ ਕੱਢ ਦਿੱਤੇ ਉਹ ਖਤਮ ਹੋ ਗਈ ਆ ਪਰ ਜਿਹੜੀ ਐਨਸੈਸਟਰਲ ਐਜੂਕੇਸ਼ਨ ਸੀਗੀ ਸਾਡੇ ਸਮਾਜ ਦੇ ਵਿੱਚ ਉਹਦਾ ਹੋਇਆ ਕੀ ਆ ਕਿ ਜਿਹੜੇ ਸਾਡੇ ਲੋਕ ਸੀ ਉਹਨਾਂ ਦਾ ਸ਼ਾਮ ਨੂੰ ਜੋ ਕੁਛ ਮੈਂ ਦੇਖਦਾ ਆ ਉੱਥੇ ਭਾਰਤ ਵਿੱਚ ਹੋ ਰਿਹਾ ਉੱਥੇ ਕੀ ਆ ਡਾਕਟਰ ਸਾਹਿਬ ਜਿਹਦਾ ਮਾੜਾ ਜਿਹਾ ਵੀ ਸਰਦਾ ਉਹਨੇ ਸ਼ਾਮ ਨੂੰ ਬੋਤਲ ਲੈਣੀ ਆ ਖੋਲ ਤੇ ਉਹਨੇ ਦਾਰੂ ਪੀ ਲੈਣੀ ਆ ਦਾਰੂ ਪੀ ਕੇ ਉਹ ਘਰ ਵਾਲੀ ਨੇ ਵਿਚਾਰੀ ਨੇ ਉਹਨੇ ਪਹਿਲਾਂ ਤਾਂ ਉਹਨੂੰ ਗਾਲਾਂ ਕੱਢੀ ਜਾਣੀਆਂ ਤੂੰ ਹਜੇ ਰੋਟੀ ਨੀ ਬਣਾਈ ਆਹ ਨੀ ਕੀਤਾ ਉਹ ਨੀ ਕੀਤਾ ਤੇ ਫਿਰ ਉਹ ਟੁੰਨ ਜਿਹੇ ਹੁੰਦੇ ਆ ਹੋਇਓ ਤੇ ਫਿਰ ਉਹ ਦਾਲ ਸਬਜ਼ੀ ਉਹ ਵਿਚਾਰੀ ਬਣਾ ਕੇ ਲਿਆਉਂਦੀ ਆ ਤੇ ਉਹ ਅੱਧੀ ਕੋ ਝੱਗੇ ਤੇ ਡੋਲੀ ਜਾਂਦੇ ਆ ਤੇ ਅੱਧੀ ਕੋ ਮੂੰਹ ਚ ਪਾ ਲੈਂਦੇ ਆ ਤੇ ਗਾਲਾਂ ਕੱਢੀ ਜਾਂਦੇ ਆ ਤੇ ਫਿਰ ਉਹ ਅੱਧ ਮੋਏ ਹੋ ਕੇ ਸੌ ਜਾਂਦੇ ਆ ਸੋ ਉਹ ਜਿਹੜਾ ਸਮਾਂ ਸੀ ਇਹ ਉਹ ਸਮਾਂ ਸੀਗਾ ਜਦੋਂ ਸਾਡੇ ਬਜੁਰਗ ਜਿਹੜੇ ਦਾਦੀਆਂ ਨਾਨੀਆਂ ਦਾਦੇ ਬਾਬੇ ਉਹ ਸੌਣ ਵੇਲੇ ਤੁਹਾਨੂੰ ਕੋਈ ਨਾ ਕੋਈ ਪੁਰਾਣੀ ਕਥਾ ਸੁਣਾਉਂਦੇ ਹੁੰਦੇ ਸੀਗੇ ਕਿ ਸਾਡੇ ਪਿੰਡ ਦੇ ਵਿੱਚ ਕਿਹੜਾ ਬੰਦਾ ਕਿੱਦਾਂ ਦਾ ਤੇ ਸਾਡੇ ਗੁਰੂਆਂ ਨੇ ਕੀ ਕੀਤਾ ਉਹ ਜਿਹੜੀ ਐਨਸੈਸਟਰਲ ਐਜੂਕੇਸ਼ਨ ਸੀ ਉਹ ਅਮਰੀਕਾ ਦੇ ਵਿੱਚ ਤਾਂ ਹੈਗੀ ਆ ਇੱਥੋਂ ਦੇ ਗੋਰੇ ਲੋਕ ਹੈ ਜਿਹੜੇ ਉਹ ਤਾਂ ਆਪਣੇ ਬੱਚਿਆਂ ਨੂੰ ਦੱਸਦੇ ਆ ਪਰ ਸਾਡਾ ਜਿਹੜਾ ਸਮਾਜ ਸੀ ਉਹ ਪੜਾਉਣੋਂ ਹਟ ਗਿਆ ਜਿਹੜੀ ਸਭ ਤੋਂ ਵੱਡੀ ਜਿਹੜੀ ਠੇਸ ਆ ਇਹ ਸਮਾਜ ਨੂੰ ਉਹ ਇੱਥੋਂ ਲੱਗ ਰਹੀ ਆ ਕਿ ਲੋਕ ਆ ਜਿਹੜੇ ਉਹ ਸ਼ੋਸ਼ੇਬਾਜ਼ੀਆਂ ਦੇ ਵਿੱਚ ਨਸ਼ਿਆਂ ਪੱਤਿਆਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਪੈ ਗਏ ਆ ਤੇ ਹੁਣ ਆ ਜਿਹੜਾ ਫੋਨ ਆ ਇਹਨੇ ਤਾਂ ਬੇੜਾ ਹੀ ਗਰਕ ਕਰ ਦਿੱਤਾ ਕਿਉਂਕਿ ਹਰ ਇੱਕ ਮਾਂ ਉਹ ਖੁੰਝੇ ਚ ਬੈਠੀ ਆ ਫੋਨ ਲਈ ਤੇ ਉਹ ਖੁੰਝੇ ਚ ਬੈਠਾ ਫੋਨ ਲਈ ਉਹ ਬੱਚੇ ਆ ਉਹ ਆਪਣਾ ਲੈ ਕੇ ਬੈਠੇ ਆ ਉਹਨਾਂ ਨੂੰ ਫੜਾ ਦਿੰਦੇ ਆ ਬੱਚਾ ਆ ਕੇ ਦੁੱਧ ਮੰਗਦਾ ਤਾਂ ਉਹ ਹੋਰ ਫੜਾ ਦਿੰਦੇ ਆ ਸੋ ਇਹ ਜਿਹੜੀ ਆ ਸਭ ਤੋਂ ਵੱਡੀ ਕੁਰੀਤੀ ਜਿਹੜੀ ਮੇਰੇ ਹਿਸਾਬ ਦੇ ਨਾਲ ਉਹ ਇਹ ਵੀ ਆ ਕਿ
1: ਮੈਂ ਸਿੱਖ ਇਤਿਹਾਸ ਦੇ ਵਾਲੇ ਪਾਸੇ ਫਿਰ ਤੁਹਾਨੂੰ ਬੋਲਣਾ ਚਾਹੁੰਦਾ ਤੇ ਮੈਂ ਇਹ ਚਾਹੁੰਦਾ ਸਿੱਖ ਇਤਿਹਾਸ ਨੂੰ ਫਿਰ ਰੀਰਾਈਟ ਕੀਤਾ ਜਾਵੇ
0: ਬਿਲਕੁਲ
1: ਜਿੰਨੇ ਵੀ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਗੁਰਦੁਆਰੇ ਨੇ ਉਹਨਾਂ ਦੇ ਜਿੰਨੇ ਵੀ ਪ੍ਰਬੰਧਕ ਨੇ ਉਹ ਜਿਹੜੇ ਸਕੂਲ ਚਲਾਉਂਦੇ ਨੇ ਕਮ ਸੇ ਕਮ ਉਹ ਸਕੂਲਾਂ ਦੇ ਸਿਲੇਬਸ ਨੂੰ ਸਿੱਖ ਇਤਿਹਾਸ ਦੇ ਨਾਲ ਪੂਰੀ ਤਰ੍ਹਾਂ ਪਰਪੱਕ ਬਣਾਉਣ
0: ਬਿਲਕੁਲ
1: ਪੂਰੀ ਤਰ੍ਹਾਂ ਲਿਖਿਆ ਜਾਵੇ ਔਰ ਤਰਕ ਸੰਗਤ ਜਿਹੜਾ ਉਹਨਾਂ ਨੂੰ ਪ੍ਰਚਾਰਿਆ ਜਾਵੇ
0: ਬਿਲਕੁਲ ਬਿਲਕੁਲ
1: ਔਰ ਤਾਂ ਸਾਡੀ ਕੌਮ ਜਿਹੜੀ ਆ ਸੁਚੇਤ ਹੋ ਸਕਦੀ ਮੈਂ ਇੱਕ ਦੋ ਪ੍ਰਚਾਰਕ ਦੇਖੇ ਮੁੰਡੇ ਯੰਗ 30-32 ਸਾਲ ਦੇ ਔਰ ਅੰਗਰੇਜ਼ੀ ਚ ਵੀ ਬੋਲਦੇ ਆ ਪੰਜਾਬੀ ਚ ਵੀ ਬੋਲਦੇ ਆ ਔਰ ਬਹੁਤ ਕਮਾਲ ਦੀਆਂ ਗੱਲਾਂ ਉਹ ਕਰਦੇ ਆ ਜਿਹੜੀਆਂ ਕਿ ਤਰਕ ਸੰਗਤ ਹੁੰਦੀਆਂ ਨੇ ਤੇ ਲੋਕ ਸੁਣਦੇ ਵੀ ਆ ਉਹਨਾਂ ਨੂੰ ਇਸ ਤਰ੍ਹਾਂ ਦੇ ਪ੍ਰਚਾਰਕ ਪੈਦਾ ਕੀਤੇ ਜਾਣ ਜਿਹੜੇ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਦਿਮਾਗ ਚ ਗੱਲ ਬਿਠਾ ਦੇਣ
0: ਜੀ ਡਾਕਟਰ ਸਾਹਿਬ
1: ਜਿਹੜੀ ਤਰਕ ਸੰਗਤ ਹੋਵੇਗੀ
0: ਹਾਂਜੀ ਬਿਲਕੁਲ ਡਾਕਟਰ ਸਾਹਿਬ ਮੇਰੀ ਇਹ ਜਿਹੜੀ ਆ ਕਰਨ ਦੀ ਜਿਹੜੀ ਆ ਉਹ ਤਮੰਨਾ ਹੈਗੀ ਆ ਪਰ ਤਮੰਨਾ ਪੂਰੀ ਨੀ ਹੋ ਰਹੀ ਕਿਸੇ ਕਾਰਨ ਇੱਥੇ ਜਾਂ ਤਾਂ ਬੰਦਿਆਂ ਕੋਲ ਵੇਹ ਰਹੇ ਨੀਗਾ ਇੱਥੇ ਫਰੈਸ਼ਨੋ ਦੇ ਵਿੱਚ ਬਹੁਤ ਬੰਦੇ ਲੋਕ ਆ ਜਿਹੜੇ ਉਹ ਬਿਜ਼ੀ ਰਹਿੰਦੇ ਆ ਉਹਨਾਂ ਕੋਲ ਸਮਾਂ ਨੀ ਮੈਨੂੰ ਕੋਈ ਬੰਦੇ ਨੀ ਮਿਲ ਰਹੇ ਦੋ ਚਾਰ ਦਿਨ
1: ਉਹੀ ਹੈ ਨਾ ਉਹਨਾਂ ਨੂੰ ਰਾਏ ਦਿੱਤੀ ਜਾਵੇ ਕੁਝ ਸੱਜਣਾਂ ਦੇ ਨਾਂ ਤੁਹਾਡੇ ਕਿਸਮਤ ਚ ਬਹੁਤ ਸਾਰੇ ਸੱਜਣ ਐਸੇ ਹੈਗੇ ਨੇ ਜਿਹੜੇ ਇਸ ਗੱਲ ਨਾਲ ਜੁੜੇ ਹੋਏ ਨੇ ਇਕੱਠੇ ਹੋ ਕੇ ਉਹ ਇੱਕ ਸਿਲੇਬਸ ਇਸ ਤਰ੍ਹਾਂ ਦਾ ਜ਼ਰੂਰੀ ਨਹੀਂ ਗੁਰਦੁਆਰੇ ਨੂੰ ਸਿਲੇਬਸ ਤਿਆਰ ਕਰਨ ਤੇ ਜਦੋਂ ਉਹਨਾਂ ਦੇ ਕੋਲ ਸਿਲੇਬਸ ਤਿਆਰ ਹੋ ਜਾਵੇ ਉਸ ਤੋਂ ਬਾਅਦ ਉਹਨਾਂ ਰਿਕੁਐਸਟ ਕਰਨ ਵੀ ਆਹ ਚੀਜ਼ਾਂ ਜਿਹੜੀਆਂ ਪੜਾਉਣੀਆਂ ਸ਼ੁਰੂ ਕਰੋ ਆਹ ਚੀਜ਼ਾਂ ਕਰਨੀਆਂ ਸ਼ੁਰੂ ਕਰੋ ਤਾਂ ਕਿ ਉਹਨਾਂ ਦੇ ਵਿੱਚ ਇਹ ਜਗਿਆਸਾ ਆਵੇ ਕਿ ਬਈ ਜੇ ਅਸੀਂ ਇਹ ਕਰੀਏ ਤਾਂ ਸਾਡੇ ਬੱਚੇ ਜਨਰੇਸ਼ਨ ਜਿਹੜੀ ਹੈ ਚੰਗੀ ਬਣ ਸਕਦੀ ਹੈ
0: ਜੀ ਜੀ ਤੁਹਾਨੂੰ ਇੱਥੇ ਕੋਈ ਕੰਟੈਕਟ ਤੁਹਾਡੇ ਨਾਲ ਜੇ ਹੈਗੇ ਆ ਕੋਈ ਸੰਪਰਕ ਤਾਂ ਉਹਨਾਂ ਦੇ ਨੰਬਰ ਵਗੈਰਾ ਮੈਨੂੰ ਆਪਾਂ ਬਾਅਦ ਚ ਗੱਲਬਾਤ ਕਰ ਲਾਂਗੇ ਰੇਡੀਓ ਤੋਂ ਚਲੋ ਹਟਾਂਗੇ ਨੰਬਰ ਵਗੈਰਾ ਲੈ ਕੇ ਤੇ ਉਹਨਾਂ ਨੂੰ ਕੰਟੈਕਟ ਕਰਨ ਦੀ ਮੇਰੀ ਇੱਛਾ ਇਹੀ ਆ ਡਾਕਟਰ ਸਾਹਿਬ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਬਾਣੀ ਆ ਉਹ ਤਾਂ ਤੁਸੀਂ ਨਾ ਉਹਨਾਂ ਜਿੱਡਾ ਫਿਲੋਸਫਰ ਦੁਨੀਆਂ ਚ ਹੋਇਆ ਵੀ ਨੀ ਤੇ ਹੋਣਾ ਵੀ ਨੀ ਇਸ ਗੱਲ ਦੀ ਮੈਂ ਤੁਹਾਨੂੰ ਗਰੰਟੀ ਕਰ ਦਿੰਦਾ ਉਹਨਾਂ ਨੇ ਕੋਈ 80,000 ਮੀਲ ਬਾਟ ਤੈਅ ਕੀਤੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੇ ਜਿਹੜਾ ਉਹਨਾਂ ਦੇ ਕੋਲ ਗਿਆਨ ਸੀਗਾ ਉਹਦੇ ਬਰਾਬਰ ਅਜੇ ਤੀਕਰ ਵੀ ਸਾਇੰਸ ਉੱਥੇ ਤੇ ਪਹੁੰਚ ਨਹੀਂ

0: ਆਪਣੀ ਜਿੱਥੇ ਤੀਕਰ ਉਹ ਪਹੁੰਚੇ ਹੋਏ ਸੀਗੇ ਤੇ ਅਫਸੋਸ ਇਸ ਗੱਲ ਦਾ ਕਿ ਉਹ ਜਿਹੜੀ ਸਾਰਾ ਕੁਛ ਉਹਨਾਂ ਦੀ ਮਿਹਨਤ ਸੀਗੀ।
1: ਮੈਂ ਵੇਖਦਾ ਸੀਗਾ ਵੀ ਉਸ ਵੇਲੇ ਵੀ ਨਾ ਜਿਹੜੇ ਪ੍ਰਚਾਰਕ ਸਟੇਜਾਂ ਤੇ ਖੜੇ ਹੁੰਦੇ ਸੀ ਜਦੋਂ ਮੈਂ ਯੂਨਾਈਟਿਡ ਅਕਾਲੀ ਦਲ ਦਾ ਜਨਰਲ ਸੈਕਟਰੀ ਸੀ
0: ਜੀ,
1: ਸਾਰੇ ਇੱਥੋਂ ਸ਼ੁਰੂ ਕਰਦੇ ਸੀ ਜੋ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ।
0: ਬਿਲਕੁ�ਲ,
1: ਇਹ ਸਿਰਫ ਲਫਜ਼ਾਂ ਤੱਕ ਸੀਮਤ ਸੀ, ਲਫਜ਼ਾਂ ਤੱਕ ਸੀਮਤ ਸੀ। ਇਹਦਾ ਅਸਰ ਉਸੇ ਵੇਲੇ ਪ੍ਰਪਬਲਿਕ ਤੇ ਹੁੰਦਾ ਜ਼ਰੂਰ ਸੀ ਪਰ ਚੇਤਾ ਹੀ ਨਹੀਂ ਰਿਹਾ, ਕਿਉਂਕਿ ਉਸ ਤੋਂ ਬਾਅਦ ਉਹ ਚੀਜ਼ ਹੋਈ ਨੀ। ਜਿਵੇਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਬਾਅਦ ਵਿਚ ਉਸੇ ਜ਼ੋਰ ਸ਼ੋਰ ਨਾਲ ਨਹੀਂ ਪ੍ਰਚਾਰਿਆ ਗਿਆ, ਨਹੀਂ ਹੋਇਆ, ਹੌਲੀ ਹੌਲੀ ਉਹਦੀ ਦੁਸ਼ਮਣੀ ਸੀ ਜ਼ਿਆਦਾ ਵੱਧਦੀ ਗਈ ਤੇ ਉਹਨਾਂ ਦੇ ਅੱਗੋਂ ਪ੍ਰਚਾਰਕ ਘਟਦੇ ਗਏ। ਅਲਟੀਮੇਟ ਆ ਕੇ ਤੇ ਹੁਣ ਅਸੀਂ ਇਸ ਸਥਿਤੀ ਤੇ ਖੜੇ ਹਾਂ ਵੀ ਇਹ ਸੋਚਣ ਲੱਗੇ ਹਾਂ ਵੀ ਇਹ ਹੋਇਆ ਕਿਉਂ ਹੈ, ਕਿਉਂਕਿ ਖੁਸ਼ੀ ਆ ਗਈ ਜਿਹੜੀ ਜਿਹੜਾ ਸਾਡਾ ਫਲਸਫਾ ਹੈ ਉਹ ਤਾਂ ਸਾਰੀ ਦੁਨੀਆਂ ਵਾਸਤੇ ਆ ਤੇ ਅਸੀਂ ਸਾਰੀ ਦੁਨੀਆਂ ਦੇ ਦੁਸ਼ਮਣ ਬਣ ਕੇ ਕਿਉਂ ਖੜੇ ਹੋ ਗਏ?
0: ਬਿਲਕੁਲ ਬਿਲਕੁਲ, ਇਹੀ ਗੱਲ ਹੈ, ਇਹੀ ਗੱਲ ਹੈ ਜੀ। ਉਹ ਦੁਨੀਆਂ ਫਲਸਫਾ ਜਿਹੜਾ ਉਹ ਹਰ ਇੱਕ ਵਾਸਤੇ ਆ, ਉਹ ਇਕੱਲੇ ਸਿੱਖ ਸਮਾਜ ਵਾਸਤੇ ਨੀ। ਤੇ ਇਹ ਦੇਖੋ ਇੱਥੇ ਇੱਕ ਹੋਰ ਵੱਡਾ ਜਿਹੜੀ ਆ ਉਹ ਲੜਾਈ ਦਾ ਜਿਹੜਾ ਉਹ ਮਸਲਾ ਇਸ ਤਰ੍ਹਾਂ ਪੈਦਾ ਹੋ ਜਾਂਦਾ ਆ ਕਿ ਜਿਹੜੀ ਸਿੱਖ ਕੌਮ ਆ, ਸਿੱਖੀ ਦਾ ਪਹਿਲੀ ਗੱਲ ਤਾਂ ਉਹਦੇ ਅਰਥ ਨੀ ਸਿੱਖੀ ਦੇ, ਬਹੁਤੇ ਲੋਕਾਂ ਨੂੰ ਤਾਂ ਇਹੀ ਨੀ ਪਤਾ ਕਿ ਸਿੱਖ ਦੇ ਅਰਥ ਆ ਜਿਹੜੇ ਉਹ ਸਟੂਡੈਂਟ ਹੁੰਦੇ ਆ, ਵਿਦਿਆਰਥੀ ਹੁੰਦੇ ਆ। ਹੁਣ ਡਾਕਟਰ ਸਾਹਿਬ ਗੱਲ ਇਸ ਤਰ੍ਹਾਂ ਆ ਕਿ ਵਿਦਿਆਰਥੀ ਆ ਜਿਹੜੇ ਉਹ ਜਿੱਦਾਂ ਤੁਹਾਡਾ ਮੈਨੂੰ ਜਿੱਥੋਂ ਤਿਕਰ ਪਤਾ ਆ ਕਿ ਤੁਸੀਂ ਵੀ ਉਸੇ ਸਕੂਲ ਦੇ ਵਿੱਚ ਉਸੇ ਜਮਾਤ ਦੇ ਵਿੱਚ ਬੈਠਦੇ ਸੀ ਤੇ ਤੁਹਾਨੂੰ ਵੀ ਉਹੀ ਟੀਚਰ ਪ੍ਰੋਫੈਸਰ ਪੜ੍ਹਾਉਂਦੇ ਸੀ ਤੇ ਬਾਕੀ ਜਿਹੜੇ 30-40 ਹੋਰ ਸੀਗੇ ਮੇਰੇ ਵਰਗੇ ਉਹਨਾਂ ਨੂੰ ਵੀ ਪੜ੍ਹਾਉਂਦੇ ਤਾਂ ਉਹੀ ਟੀਚਰ ਸੀ, ਪਰ ਤੁਸੀਂ ਟੌਪਰ ਸੀ। ਉਹ ਜਿਹੜੇ ਬਾਕੀ ਦੇ ਸੀ ਫੇਲ ਹੋਣ ਵਾਲੇ, 28 ਨੰਬਰ ਵੀ ਲੈ ਕੇ ਪਾਸ ਵੀ ਹੋ ਹੁੰਦਾ ਸੀ, ਉਹ ਵੀ ਤਾਂ ਪੜ੍ਹਦੇ ਤਾਂ ਉਸੇ ਕੋਲੋਂ ਸੀ ਨਾ।
1: ਹਰ ਤਰ੍ਹਾਂ ਦੇ ਮਤਲਬ ਹਰ ਕੇਡਰ ਹੁੰਦਾ ਨਾ ਕਲਾਸ ਦੇ ਵਿੱਚ, ਕਲਾਸ ਦੇ ਵਿੱਚ ਤਰ੍ਹਾਂ ਦਾ ਕੇਡਰ ਹੁੰਦਾ ਆ।
0: ਹਾਂਜੀ, ਸੋ ਉੱਥੇ ਫਰਕ ਕੀ ਹੁੰਦਾ ਆ, ਉਹ ਏਦਾਂ ਹੁੰਦੀ ਕਿਉਂ ਨੀ? ਸਾਰੇ ਤੁਹਾਡੇ ਜਿੰਨੇ ਨੰਬਰ ਲੈ ਕੇ ਸਾਰੇ ਟੌਪਰ ਕਿਉਂ ਨੀ, ਸਾਰੇ ਇੱਕੋ ਜਿਹੇ ਕਿਉਂ ਨੀ ਬਣ ਜਾਂਦੇ, ਸਾਰੇ 100 ਚੋਂ 100 ਨੰਬਰ ਲੈ ਕੇ ਪਾਸ ਕਿਉਂ ਨੀ? ਉਹਦੇ ਵਿੱਚ ਇੱਕੋ ਇੱਕ ਜਿਹੜੀ ਆ ਉਹ ਚੀਜ਼, ਮੈਂ ਜਿਹੜੀ ਆਪਣੇ ਬਚਪਨ ਦੇ ਵਿੱਚ ਸਕੂਲ ਦੇ ਵਿੱਚ ਮੈਂ ਵੀ ਪੜ੍ਹਦਾ ਰਿਹਾ, ਪੜ੍ਹਿਆ ਤਾਂ ਖੈਰ ਮੈਂ ਐਵੇਂ ਕਾਹਨੂੰ ਆ ਤੇ ਉਹ ਉਦਾਂ ਗੱਲਾਂ ਬਾਤਾਂ ਕਰ ਲੈਣੀਆਂ ਵੀ ਮੈਂ ਵੀ ਸਕੂਲ ਜਾਂਦਾ ਰਿਹਾ ਨਾ ਕਰ ਲਈਦਾ ਉਹਦਾ ਤੇ, ਪਰ ਮੈਂ ਡਾਕਟਰ ਸਾਹਿਬ ਇਹ ਕੰਕਲੂਜਨ ਤੇ ਪਹੁੰਚਿਆ ਜਿਹੜੇ ਆਪਣਾ ਪਿਛੋਕੜ ਸੀ ਉਹਦੇ ਤੇ ਦੇਖ ਕੇ ਕਿ ਮੈਂ ਜਿਹੜੀਆਂ 4-5-7 ਜਮਾਤਾਂ ਪੜ੍ਹਿਆ ਡਾਕਟਰ ਸਾਹਿਬ, ਉਹ ਟੀਚਰ ਦੇ ਸਭ ਤੋਂ ਨੇੜੇ ਵਾਲੀ ਜਿਹੜੀ ਸੀਟ ਹੁੰਦੀ ਸੀ ਉੱਥੇ ਮੈਂ ਬਹਿੰਦਾ ਸੀ ਤੇ ਉੱਥੇ ਕਦੇ ਵੀ ਜਿੰਨਾ ਚਿਰ ਟੀਚਰ ਨੇ ਪੜ੍ਹਾਉਣਾ ਉਹਦੇ ਚਿਹਰੇ ਤੋਂ ਨਜ਼ਰ ਪਰੇ ਨਹੀਂ ਸੀ ਹੁੰਦੀ, ਕਾਨਿਆਂ ਜਿਹੜੇ ਉਹ ਪਾਸੇ ਨਹੀਂ ਸੀ ਜਾਂਦੇ ਤੇ ਜਿਹੜੇ ਮੇਰੇ ਨਾਲ ਦੇ ਸਾਡੇ ਪਿੰਡ ਦੇ ਵੀ ਜਾਂ ਹੋਰ ਸਟੂਡੈਂਟ ਹੁੰਦੇ ਸੀਗੇ ਜਿਹੜੇ ਉਹ ਕਦੇ ਫੇਲ ਹੋ ਗਿਆ ਕਦੇ ਪਾਸ ਹੋ ਗਿਆ ਏਦਾਂ ਦੇ ਕਰਦੇ ਹੁੰਦੇ ਸੀਗੇ, ਉਹ ਪਿੱਛੇ ਬੈਠੇ ਇੱਕ ਦੂਜੇ ਦੇ ਚੁੰਨੀਆਂ ਵੱਢੀ ਜਾਂਦੇ ਹੁੰਦੇ ਸੀ। ਇਹੀ ਫਰਕ ਆ ਕਿ ਜਦੋਂ ਤੁਸੀਂ ਕਿਸੇ ਸਰੋਤੇ ਨੂੰ ਸੁਣਦੇ ਆ ਡਾਕਟਰ ਸਾਹਿਬ ਜੀ, ਜਿਹੜੇ ਆਪਣੇ ਗੁਰੂ 10ਵੇਂ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਉਹਨਾਂ ਦਾ ਜਿਹੜਾ ਖੰਡਾ ਸੀਗਾ ਤੇ ਉਹਨੂੰ ਜਿਹੜਾ ਬਾਟੇ ਦੇ ਵਿੱਚ ਅੰਮ੍ਰਿਤ ਪਾ ਕੇ ਜਿਹੜੀ ਸਿੱਖਾਂ ਨੂੰ ਹਦਾਇਤ ਦਿੱਤੀ ਜਾਂਦੀ ਸੀ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਨਜ਼ਰਿਆ ਜਿਹੜੀ ਉਹ ਖੰਡੇ ਵੱਲ ਰੱਖਣੀ ਆ ਤੇ ਹੱਥ ਤੁਹਾਡੇ ਜੁੜੇ ਹੋਣੇ ਚਾਹੀਦੇ ਆ, ਪੈਰ ਤੁਹਾਡੇ ਆ ਜਿਹੜੇ ਉਹ ਤੁਸੀਂ ਖੜੇ ਆ ਉਹ ਤਾਂ ਤੁਸੀਂ ਹਿੱਲਣੇ ਹੀ। ਤੇ ਹੁਣ ਕੀ ਆ, ਹੁਣ ਜਦੋਂ ਗੁਰੂ ਸਾਹਿਬ ਉਸ ਵੇਲੇ 5 ਬਾਣੀਆਂ ਦਾ ਪਾਠ ਜਦੋਂ ਕਰਦੇ ਸੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੁੰਦਾ ਸੀ, ਉਸ ਵੇਲੇ ਦੀ ਜਿਹੜੀ ਭਾਸ਼ਾ ਸੀਗੀ, ਉਸ ਵੇਲੇ ਦੇ ਲੋਕ ਸੀਗੇ ਜਿਹੜੇ ਉਹ ਸਮਝਦੇ ਸੀ, ਉਸ ਵੇਲੇ ਪੂਰੀ ਕੰਸੈਂਟਰੇਸ਼ਨ ਆ ਜਿਹੜੀ, ਕਿਉਂਕਿ ਉਹਨਾਂ ਦੀਆਂ ਅੱਖਾਂ ਖੰਡੇ ਵਿੱਚ ਹੁੰਦੀਆਂ ਸੀ, ਕੰਨ ਗੁਰੂ ਸਾਹਿਬ ਦੀ ਆਵਾਜ਼ ਦੇ ਵਿੱਚ ਹੁੰਦੇ ਸੀਗੇ ਤੇ ਪੈਰ ਉਹਨਾਂ ਦੇ ਸਟਿਲ ਹੁੰਦੇ ਸੀ ਤੇ ਉਹ ਟੋਟਲ ਕੰਸੈਂਟਰੇਸ਼ਨ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ, ਸੰਪੂਰਨ ਇਕਾਗਰਤਾ ਦੇ ਨਾਲ ਗੁਰੂ ਸਾਹਿਬ ਜਦੋਂ 5 ਬਾਣੀਆਂ ਪੜ੍ਹਦੇ ਸੀ ਉਹਨਾਂ ਦੇ ਖਾਨੇ ਚ ਗੱਲ ਉਹ ਪੈ ਜਾਂਦੀ ਸੀ ਤੇ ਉਹ ਉਸ ਵੇਲੇ ਸੁਰਜੀਤ ਹੋ ਜਾਂਦੇ ਸੀ, ਜਿਹਨੂੰ ਕਹਿੰਦੇ ਆ ਸੁਰਜੀਤ ਹੋ ਜਾਂਦੇ ਸੀ ਉਹ। ਹੁਣ ਡਾਕਟਰ ਸਾਹਿਬ ਇੱਥੇ ਇੱਕ ਹੋਰ ਛੋਟਾ ਜਿਹਾ ਪੁਆਇੰਟ ਮੈਂ ਦੱਸਦਾ, ਜਦੋਂ ਉਹ ਕਹਿੰਦੇ ਆ ਸੁਰਜੀਤ ਹੋ ਜਾਂਦੇ, ਜਿਹੜੇ ਹੁਣ ਸਾਡੇ ਅੱਜ ਦੇ ਪ੍ਰਚਾਰਕ ਆ ਇਹ ਸੁਰਜੀਤ ਨੂੰ ਦੱਸਦੇ ਆ ਵੀ ਉਹ ਜਿੰਦਾ ਕਰ ਦਿੰਦੇ ਸੀ, ਸੁਰਜੀਤ ਹੋਣ ਦੇ ਅਰਥ ਇਹ ਜਿਹੜੇ ਸਾਡੇ ਵੀਰ ਹੈਗੇ ਆ ਇਹ ਦੱਸਦੇ ਆ ਜਿੰਦੇ ਹੋ ਜਾਣਾ, ਨਹੀਂ ਡਾਕਟਰ ਸਾਹਿਬ ਸੁਰਜੀਤ ਸ਼ਬਦ ਦੇ ਅਰਥ ਦੇਖੋ ਕੀ ਹੁੰਦੇ ਆ, ਉਹਦੇ ਅਰਥ ਇਹ ਹੁੰਦੇ ਆ ਜਿਹੜਾ ਸੁਰਜੀਤ ਸ਼ਬਦ ਆ ਇਹਨੂੰ ਆਪਾਂ ਛੰਦਬੰਦੀ ਇਹਦੀ ਕਰਨੀ ਪਊਗੀ, ਇਹਦੇ ਵੱਖਰੇ ਵੱਖਰੇ ਛੰਦ ਕਰਨੇ ਪੈਣਗੇ ਸੁਰਜੀਤ ਸ਼ਬਦ ਦੇ, ਇਹਦੇ ਵਿੱਚ ਦੋ ਵੱਖਰੇ ਵੱਖਰੇ ਛੰਦ ਆ ਜਿਹੜੇ ਇੱਕ ਹੈਗਾ ਸੁਰ ਤੇ ਦੂਸਰਾ ਹੈਗਾ ਜੀਤ ਸ਼ਬਦ, ਸੋ ਸੁਰ ਤੇ ਜੀਤ ਨੂੰ ਜਦੋਂ ਆਪਾਂ ਵੱਖਰੇ ਵੱਖਰੇ ਕਰਾਂਗੇ ਕਹਿਣ ਦਾ ਮਤਲਬ ਉਹਦਾ ਇਹ ਹੁੰਦਾ ਕਿ ਕਿਸੇ ਬੰਦੇ ਨੂੰ ਲੈਕਚਰ ਦੇ ਕੇ ਉਹਨੂੰ ਦਲੀਲ ਦੇ ਕੇ ਉਹਨੂੰ ਕਿਸੇ ਵੀ ਆਸ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਤਾਂ ਦੇ ਵਿੱਚ ਲਿਆਉਣਾ,
1: ਇਕਾਗਰਤਾ ਚ ਲਿਆਉਣਾ,
0: ਇਕਾਗਰਤਾ ਨੀ ਉਹਨੂੰ ਉਹਨੂੰ ਕਿਸੇ ਚੀਜ਼ ਦੇ ਉੱਤੇ ਜਿੱਤ ਪ੍ਰਾਪਤ ਕਰਨ ਲਈ ਉਹਨੂੰ ਤਿਆਰ ਕਰ ਦੇਣਾ, ਸੁਰ ਉਹਨੂੰ ਸੁਰ ਦੇ ਵਿੱਚ ਲਿਆ ਕੇ ਕਿਸੇ ਵੀ ਟਾਸਕ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਕਾਬਲ ਕਰ ਦੇਣਾ, ਉਹਨੂੰ ਅਸੀਂ ਕਹਿੰਦੇ ਹਾਂ ਸੁਰਜੀਤ ਕਰਨਾ।
1: ਜਿੱਤ ਹੋ ਨੀ ਸਕਦੀ ਉਨੀ ਦੇਰ ਜਦ ਤੱਕ ਬੰਦੇ ਦੀ ਇਕਾਗਰਤਾ ਪੁਆਇੰਟ ਦੇ ਤੁਹਾਡੀ ਇਕਾਗਰਤਾ ਹੈ ਨਾ, ਮੈਂ ਆਹ ਕਰਨਾ ਹੈਗਾ ਤੇ ਪੂਰੀ ਇਕਾਗਰਤਾ ਨਾਲ ਜਦੋਂ ਤੁਸੀਂ ਉਹਨੂੰ ਕਰਦੇ ਹੋ ਤੇ ਆਟੋਮੈਟਿਕਲੀ ਜਿੱਤ ਹੁੰਦੀ ਹੈ।
0: ਡਾਕਟਰ ਸਾਹਿਬ ਜਿਹੜੀ ਸੁਰ ਵਿੱਚ ਲਿਆਉਣਾ, ਜਿਹੜੀ ਪੰਜਾਂ ਬਾਣੀਆਂ ਦੇ ਪਾਠ ਸੀਗੇ ਉਹ ਸੁਣ ਕੇ ਬੰਦੇ ਨੂੰ, ਕਿਉਂਕਿ ਉਹ ਭਾਸ਼ਾ ਸਮਝਦੇ ਸੀ, ਉਹ ਸੁਣ ਕੇ ਉਹ ਸੁਰ ਦੇ ਵਿੱਚ ਆ ਜਾਂਦੇ ਸੀ। ਜਿੱਤ ਪ੍ਰਾਪਤ ਕਰਨ ਦੀ ਸੁਰ ਜਦੋਂ ਤੁਹਾਡੇ ਅੰਦਰ ਆ ਗਈ ਤੇ ਫਿਰ ਤੁਸੀਂ ਜਿੱਤ ਜਾਣਾ ਹੁੰਦਾ।
1: ਚਲੋ ਅੱਜ ਦਾ ਪ੍ਰੋਗਰਾਮ ਆਪਾਂ ਵਿਸਾਖੀ ਦੇ ਸੰਬੰਧ ਦੇ ਵਿੱਚ ਕਰ ਲਿਆ ਔਰ ਸ਼ਰਧਾ ਦੇ ਫੁੱਲ ਗੁਰੂ ਸਾਹਿਬ ਦੇ ਜੀਵਨ ਨੂੰ ਭੇਟ ਕਰ ਦਿੱਤੇ।
0: ਬਿਲਕੁਲ,
1: ਆਪਣੇ ਜੀਵਨ ਚ ਕੀਤਾ ਇੱਕ ਇੱਕ ਸਟੈਪ ਸਿੱਖਿਆ ਦਾਇਕ ਹੈ, ਇੱਕ ਇੱਕ ਸਟੈਪ ਸਿੱਖਣ ਦੀ ਲੋੜ ਹੈਗੀ ਹੈ। ਜੇ ਅਸੀਂ ਉਹਦੇ ਮੁਤਾਬਕ ਜੀਵਨ ਗੁਜ਼ਾਰ ਸਕਦੇ ਹੋਈਏ ਤੇ ਮੈਂ ਸਮਝਣਾ ਹਰ ਮੈਦਾਨ ਫਤਿਹ ਹੋਏਗੀ। ਜੋ ਕਰਨਾ ਚਾਹਵਾਂਗੇ ਉਹ ਕਰ ਸਕਾਂਗੇ, ਪਰ ਜੇ ਸਾਡੇ ਉਹ ਇਕਾਗਰਤਾ ਨਹੀਂ, ਉਹਨਾਂ ਚੀਜ਼ਾਂ ਨੂੰ ਅਸੀਂ ਸਿੱਖਿਆ ਨਹੀਂ, ਉਹਨਾਂ ਦੇ ਜੀਵਨ ਤੋਂ ਕੁਛ ਲਾਭ ਨਹੀਂ ਲਿਆ ਤੇ ਫਿਰ ਜੋ ਕੁਛ ਹੋ ਰਿਹਾ ਉਹੀ ਕੁਛ ਹੋਈ ਜਾਣਾ,
0: ਉਹੀ ਕੁਛ ਹੋਈ ਜਾਣਾ। ਬਿਲਕੁਲ ਬਿਲਕੁਲ ਬਿਲਕੁਲ
2: ਬਿਲਕੁਲ, ਬਹੁਤ ਵਧੀਆ ਤੁਹਾਡੇ ਤੁਹਾਡੀਆਂ ਸਭਾਵਾਂ। ਅਸੀਂ ਜਦੋਂ ਵੀ ਕੋਈ ਗੁਰਪੁਰਬ ਜਾਂ ਕੋਈ ਵੀ ਇਦਾਂ ਦੇ ਦਿਨ ਆਉਂਦੇ ਆ ਹਮੇਸ਼ਾ ਲਈ ਦੀਆਂ ਤੁਹਾਡੇ ਕੋਲੋਂ ਜਾਣਕਾਰੀਆਂ ਤੁਹਾਡੇ ਕੋਲ ਬਹੁਤ ਆ, ਨਾਲ ਤੁਹਾਡੇ ਚੀਮਾ ਸਾਹਿਬ ਉਹਨਾਂ ਕੋਲ ਵੀ ਜਾਣਕਾਰੀਆਂ, ਉਹ ਸਰੋਤਿਆਂ ਤੱਕ ਕਾਫੀ ਕੁਛ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਵਧੀਆ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਤੱਕ ਪਹੁੰਚਾਈਆਂ ਜਾਣ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਬਹੁਤ ਪੜ੍ਹੇ ਲਿਖੇ ਔਰ ਬਹੁਤ ਇੰਟੈਲੀਜੈਂਟ ਆ ਔਰ ਇਹਨਾਂ ਦੀਆਂ ਸਵਾਵਾਂ ਅਸੀਂ ਲੈਣੇ ਆ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ, ਪਰਿਵਾਰ ਰੇਡੀਓ ਇਹਨਾਂ ਦਾ ਸਦਾ ਰਿਣੀ ਰਹੇਗਾ। ਚੀਮਾ ਸਾਹਿਬ ਤੁਹਾਡਾ ਵੀ ਥੈਂਕ ਯੂ ਸੋ ਮਚ, ਬੜੀ ਮਿਹਰਬਾਨੀ ਚੀਮਾ ਸਾਹਿਬ,
1: ਬਹੁਤ ਮਿਹਰਬਾਨੀ,
0: ਥੈਂਕ ਯੂ, ਮਿਹਰਬਾਨੀ
1: ਥੈਂਕ ਯੂ ਤੁਹਾਡਾ ਵੀ ਤੇ ਜਿਹੜੇ ਸੁਣਨ ਵਾਲੇ ਸੱਜਣ ਨੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਕਿਤੇ ਕਿਤੇ ਇੱਕ ਦਾਣਾ ਪਿਓਂਦ ਕਰ ਸਕੀਏ ਵਿਚਾਰਧਾਰਾ ਦਾ ਤੇ ਸਾਡੀ ਬੜੀ ਖੁਸ਼ੀ ਹੋਵੇਗੀ, ਬੜੀ ਖੁਸ਼ਕਿਸਮਤੀ ਹੋਵੇਗੀ।
0: ਬਿਲਕੁਲ ਬਿਲਕੁਲ ਬਿਲਕੁਲ, ਇੱਕ ਬੀਜ ਵੀ ਜੰਮ ਪਵੇ ਨਾ, ਇੱਕ ਬੂਟਾ ਵੀ ਲੱਗ ਜਾਵੇ ਤੇ ਬਸ ਸਮਝੋ ਵੀ ਅਸੀਂ ਕਾਮਯਾਬ ਹੋ ਗਏ।
2: ਵਾਹਿਗੁਰੂ ਦੋਸਤੋ, ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਬਾਰੇ ਆਪਣੇ ਵਿਚਾਰ ਦਿਆ ਕਰੋ ਤੇ ਬੜੀ ਮਿਹਰਬਾਨੀ ਸਾਰੇ ਸਰੋਤਿਆਂ ਦੀ, ਅਸੀਂ ਕੋਸ਼ਿਸ਼ ਕਰੀਦੀ ਹੈ ਜੀ ਤੁਹਾਡੇ ਤੱਕ ਪਹੁੰਚ ਕੇ ਕੋਈ ਚੰਗੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਤੱਕ ਪਹੁੰਚਾਈਏ ਤੇ ਤੁਹਾਡਾ ਵੀ ਧੰਨਵਾਦ। ਮਿਲਦੇ ਆ ਜੀ ਫਿਰ ਪਰਸੋਂ ਨੂੰ, ਫੇਰ ਤੁਹਾਡੇ ਰੂਬਰੂ ਹੋਵਾਂਗੇ ਤੇ ਅੱਜ 13 ਤੇ ਇੰਡੀਆ 14 ਹੋ ਗਈ ਤੇ 15 ਨੂੰ ਮੇਰਾ ਵੀ ਜਨਮ ਦਿਨ ਬਰਥਡੇ ਹੈਗਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸੱਚੇ ਪਾਤਸ਼ਾਹ ਦਿਨ ਨਗਾਈ ਜਾ ਰਿਹਾ, ਟਾਈਮ ਲੰਘ ਰਿਹਾ ਤੇ ਇਸੇ ਤਰ੍ਹਾਂ ਦਿਨ ਚੱਲਦੇ ਰਹਿਣ, ਅਸੀਂ ਤੁਹਾਡੀ ਸੇਵਾ ਵਿੱਚ ਇਸੇ ਤਰ੍ਹਾਂ ਹਾਜ਼ਰ ਹੁੰਦੇ ਰਹੀਏ। ਸ਼ੁਕਰੀਆ ਜੀ, ਧੰਨਵਾਦ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਦਿਲਜੀਤ ਬਾਰੇ ਗੱਲਾਂ ਹੋਣਗੀਆਂ ਜੀ। ਇੱਕ ਵੀਡੀਓ ਬਾਜਵਾ ਸਾਹਿਬ ਨੇ ਬਣਾਈ, ਮੈਂ ਉਹ ਵੀ ਪੇਸ਼ ਕਰੂੰਗਾ ਤੇ ਕੁਛ ਅਸੀਂ ਆਪੇ ਵੀ ਕਰਾਂਗੇ। ਤੇ ਲਓ ਕੁਛ ਅੱਜ ਦਿਲਜੀਤ ਦੇ ਗੀਤ ਹੈ, ਦਿਲਜੀਤ ਦਸਾਂਝ ਦਾ ਦੇਣਾ ਜੀ, ਉਹਨਾਂ ਤੇ ਆਪਾਂ ਸਾਰੀ ਗੱਲਬਾਤ ਕਰਨੀ ਹੈ ਤੇ ਉਹਨਾਂ ਦੇ ਗੀਤ ਤੇ ਫਿਰ ਬਾਕੀ ਪ੍ਰੋਗਰਾਮ ਨਾਲ ਚੱਲਦੇ ਰਹਿਣਗੇ। ਲਓ ਜੀ ਦਿਲਜੀਤ ਹੁਣ ਲੱਗਿਆ।

0: ਬਾਜਵਾ ਸਾਹਿਬ ਨੇ ਇੱਕ ਬਹੁਤ ਵਧੀਆ ਵੀਡੀਓ ਬਣਾਈ ਹੈ, ਪੋਡਕਾਸਟਿੰਗ ਕੀਤੀ ਹੈ, ਜਿਹਦੇ ਵਿੱਚ ਵਾਕਿਆ ਜਿਹੜੇ ਸਾਡੇ ਲੋਕ ਨਾ ਬੋਲਣ ਤੋਂ ਖਿਜਕ ਰੱਖਦੇ ਆ ਕਿ ਵੀ ਇਹਨਾਂ ਦੇ ਨਾਲ ਨਾ ਬੋਲੋ, ਇਹ ਕੁਛ ਫਿਰ ਉਹ ਗੁੱਸਾ ਕਰਨਗੇ ਲੋਕ, ਪਰ ਇੱਕ ਸੱਚਾਈ ਦੇ ਉੱਪਰ ਬਾਜਵਾ ਸਾਹਿਬ ਨੇ ਇੱਕ ਬਰਿੰਦਰ ਸਿੰਘ ਬਾਜਵਾ ਹੋਣਾ ਨੇ ਬਣਾਈ ਹੈ, ਮੈਂ ਉਹ ਸਾਰੀ ਸੁਣ ਰਿਹਾ ਸੀ ਤੇ ਮੇਰਾ ਦਿਲ ਕੀਤਾ ਕਿ ਮੈਂ ਵੀ ਇਹ ਸੇਮ ਜਿਹੜੀ ਵੀਡੀਓ ਹੈ ਇਹਨੂੰ ਪਲੇ ਕਰਾਂ ਤੁਹਾਡੇ ਤੱਕ, ਕਿਉਂਕਿ ਤੁਹਾਡੀ ਸਾਡੀ ਆਵਾਜ਼ ਪਰਿਵਾਰ ਰੇਡੀਓ ਦੀ ਪੂਰੀ ਦੁਨੀਆਂ ਤੱਕ ਜਾਂਦੀ ਹੈ, ਔਰ ਚਾਹਵਾਂਗਾ ਕਿ ਸਾਰੇ ਸਰੋਤੇ ਜਿੰਨੇ ਵੀ ਵੀਰ ਭੈਣ ਭਰਾ ਜਿੱਥੇ ਵੀ ਸੁਣਦੇ ਇੱਕ ਵਾਰੀ ਇਹ ਗੱਲਬਾਤ ਸੁਣਨੀ, ਬਹੁਤ ਤੁਹਾਨੂੰ ਸਲੀਹ ਦਾ ਪਤਾ ਲੱਗੇਗਾ ਕਿ ਹੁੰਦਾ ਕੀ ਹੈ ਸਾਡੇ ਸਿਸਟਮ ਦੇ ਵਿੱਚ। ਸੋ ਉਹ ਵੀਡੀਓ ਮੈਂ ਤੁਹਾਡੇ ਨਾਲ ਰੂਬਰੂ ਕਰਦਾ ਜੀ।
1: ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਸਾਡੇ ਅੱਜ ਦੇ ਇਸ ਬਾਜਵਾ ਟਾਕ ਸ਼ੋਅ ਦੇ ਵਿੱਚ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦਾ ਉਹ ਸਿੰਗਰ, ਪੰਜਾਬ ਦਾ ਉਹ ਗਾਇਕ ਦਿਲਜੀਤ ਦੋਸਾਂਝ, ਜਿਸ ਦੀਆਂ ਕਿ ਅੱਜ ਇਕੱਲੇ ਪੰਜਾਬ ਦੇ ਵਿੱਚ ਨਹੀਂ, ਇੰਡੀਆ ਵਿੱਚ ਨਹੀਂ, ਏਸ਼ੀਆ ਦੇ ਵਿੱਚ ਨਹੀਂ, ਸਾਰੀ ਦੁਨੀਆਂ ਦੇ ਵਿੱਚ ਹੀ ਉਸ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਹਨ। ਇਹ ਜ਼ਰੂਰੀ ਹੈ ਕਿ ਜਦੋਂ ਵੀ ਕੋਈ ਬੰਦਾ ਉਪਰ ਬਹੁਤ ਜ਼ਿਆਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਸ ਦੀ ਚੜਾਈ ਹੁੰਦੀ ਹੈ, ਤਾਂ ਉਸ ਸਮੇਂ ਨੈਗੇਟਿਵ ਪੋਜ਼ਿਟਿਵ ਜਿਹੜੀਆਂ ਗੱਲਾਂ ਸਾਰੀਆਂ ਨਾਲ ਨਾਲ ਚੱਲਦੀਆਂ ਰਹਿੰਦੀਆਂ ਹਨ। ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਦਿਲਜੀਤ ਦੋਸਾਂਝ ਦਾ, ਜਿਹੜਾ ਇੱਕ ਟੂਰ ਚੱਲ ਰਿਹਾ ਅੱਜ ਕੱਲ੍ਹ। ਪਿਛਲੇ ਕੁਝ ਦਿਨ ਉਨ੍ਹਾਂ ਦੇ ਜਿਹੜੇ ਪ੍ਰੋਗਰਾਮ ਹੋਏ ਸੀ ਐਡਮਿੰਟਨ ਕੈਲਗਰੀ ਵਿਚ ਕੈਨੇਡਾ ਦੇ ਵਿਚ, ਉਥੇ ਗੱਲ ਚੱਲ ਰਹੀ ਸੀ, ਅੱਜ ਸਾਰੇ ਸੋਸ਼ਲ ਮੀਡੀਆ ਤੇ ਹਰ ਪਾਸੇ ਇਹ ਗੱਲ ਚੱਲਦੀ ਹੈ ਕਿ ਉਥੇ ਕੁਝ ਸਾਡੇ ਵੀਰਾਂ ਦੇ ਵੱਲੋਂ ਜਦੋਂ ਖਾਲਿਸਤਾਨੀ ਝੰਡੇ ਉਥੇ ਦਿਖਾਏ ਗਏ, ਤਾਂ ਉਸ ਤੋਂ ਬਾਅਦ ਦਿਲਜੀਤ ਦੋਸਾਂਝ ਸੀ ਉਨ੍ਹਾਂ ਨੇ ਜਿਹੜਾ ਸੀ ਉਨ੍ਹਾਂ ਨੂੰ ਕੀ ਬੋਲਿਆ। ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਅੱਜ ਅਸੀਂ ਸਾਰੀ ਦੁਨੀਆਂ ਦੇ ਵਿਚ ਜਿੱਥੇ ਜਿੱਥੇ ਵੀ ਅਸੀਂ ਬੈਠੇ ਹਾਂ, ਹਮੇਸ਼ਾ ਸਾਡੀ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਸਾਡੀ ਪਛਾਣ ਨਹੀਂ ਬਣਦੀ। ਜਦੋਂ 9/11 ਹੋਇਆ ਸੀ ਤੇ ਕਹਿੰਦੇ ਸੀ ਪਤਾ ਨਹੀਂ ਲੱਗਦਾ ਕਿ ਸਿੱਖ ਕੌਣ ਹੈ, ਗਲਤ ਆਈਡੈਂਟੀ ਦੇ ਨਾਲ ਜਿਹੜਾ ਸਾਡਾ ਨੁਕਸਾਨ ਸ਼ੁਰੂ ਹੋਇਆ ਸੀ। ਅਸੀਂ ਹਰ ਪਾਸੇ ਜਾ ਕੇ ਵੇਖਦੇ ਰਹੇ ਹਾਂ ਕਿ ਸਾਡੀ ਜਿਹੜੀ ਪੱਗ ਦੀ ਪਛਾਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚੇ ਕਿ ਅਸੀਂ ਕੌਣ ਹਾਂ ਅਤੇ ਕਿੱਥੋਂ ਆਏ ਹਾਂ, ਸਾਡਾ ਪਿਛੋਕੜ ਕੀ ਹੈ। ਮੈਂ ਕੋਈ ਕਿਸੇ ਦੀ ਵੀ ਇਸ ਦੇ ਵਿਚ ਸਾਈਡ ਲੈ ਕੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗਾ। ਇਹ ਜ਼ਰੂਰ ਕਹਾਂਗਾ ਕਿ ਅੱਜ ਜਿਹੜਾ ਦਿਲਜੀਤ ਦੋਸਾਂਝ ਹੈ, ਜਿਸ ਮੁਕਾਮ ਤੇ ਉਹ ਪਹੁੰਚਿਆ ਹੈ, ਅੱਜ ਤੱਕ ਕੋਈ ਵੀ, ਇਕੱਲੇ ਪੰਜਾਬ ਦਾ ਨਹੀਂ ਮੈਂ ਕਹਾਂਗਾ, ਇੰਡੀਆ ਦਾ ਕੋਈ ਵੀ ਇੱਦਾਂ ਦਾ ਕੋਈ ਐਕਟਰ, ਕੋਈ ਸਿੰਗਰ ਇੱਥੋਂ ਤੱਕ ਨਹੀਂ ਪਹੁੰਚ ਸਕਿਆ। ਜਿਸ ਵੀ ਪਲੇਟਫਾਰਮ ਦੇ ਉੱਤੇ ਦਿਲਜੀਤ ਦੋਸਾਂਝ ਗਿਆ ਹੈ, ਉਸਨੇ ਹਮੇਸ਼ਾ ਹੀ ਪੰਜਾਬ ਦੀ ਗੱਲ ਠੋਕ ਕੇ ਕੀਤੀ ਹੈ। ਪੰਜਾਬ, ਪੰਜਾਬੀਅਤ ਦੀ ਗੱਲ, ਪੰਜਾਬੀ ਆ ਗਏ ਹੋਏ, ਇਹ ਹਮੇਸ਼ਾ ਹੀ ਉਸਦੀ ਜਿਹੜੀ ਗੱਲ ਹਰ ਪਾਸੇ, ਜਿਹੜੇ ਛੋਟੇ ਛੋਟੇ ਬੱਚੇ, ਜਿਹੜਾ ਸਾਡਾ ਯੂਥ ਹੈ, ਜਿਹੜਾ ਭਾਵੇਂ ਪਹਿਲਾਂ ਪੰਜਾਬੀ ਸਭਿਆਚਾਰ ਤੋਂ, ਪੰਜਾਬੀ ਗੀਤਾਂ ਤੋਂ, ਬੋਲੀ ਤੋਂ ਵੀ ਦੂਰ ਹੁੰਦਾ ਜਾ ਰਿਹਾ ਸੀ, ਉਹ ਵੀ ਅੱਜ ਜਿਹੜੇ ਭਾਵੇਂ ਇੱਥੇ ਇੰਗਲਿਸ਼ ਬੋਲਦੇ, ਇੱਥੇ ਬਹੁਤ ਬੱਚੇ ਹਨ, ਜਿੱਥੇ ਵੀ ਦਿਲਜੀਤ ਦਾ ਸ਼ੋਅ ਹੁੰਦਾ ਹੈ ਉੱਥੇ ਪਹੁੰਚ ਜਾਂਦੇ ਹਨ। ਅੱਜ ਅਸੀਂ ਜੇ ਦੇਖੀਏ, ਇੱਕ ਪਾਸੇ ਹਾਲੀਵੁੱਡ, ਬਾਲੀਵੁੱਡ, ਸਾਰੇ ਹੀ ਵੁੱਡ ਜਿੰਨੇ ਵੀ ਹੈਗੇ ਲਾ ਲਓ ਤੁਸੀਂ, ਉਹ ਸਾਰੇ ਕਿਤੇ ਆਏ ਹੋਣ ਅਤੇ ਦਿਲਜੀਤ ਕੱਲਾ ਇਸਨੇ ਇੱਦਾਂ ਦੇ ਇੱਕ ਰੈਕਰਡ ਪੈਦਾ ਕੀਤੇ ਹਨ ਕਿ 55,000 ਬੰਦਾ ਵੈਨਕੂਵਰ ਵਰਗੇ ਸ਼ਹਿਰਾਂ ਦੇ ਵਿੱਚ ਉਸ ਨੂੰ ਜਿਹੜੇ ਪ੍ਰੋਗਰਾਮ ਦੇਖਣ ਗਏ ਹਨ। ਇੱਕ ਬਹੁਤ ਹੀ ਵੱਡਾ ਉਹ ਜਿਹੜਾ ਇੱਕ ਰੈਕਰਡ ਬਣਿਆ ਹੈ ਅਤੇ ਜਿੱਥੇ ਵੀ ਗਿਆ ਹੈ ਉਸਨੇ ਕਦੇ ਗਦਰੀ ਬਾਬਿਆਂ ਦੀ ਗੱਲ ਕੀਤੀ ਹੈ, ਕਾਮਾਗੱਟੂ ਦੀ ਗੱਲ ਕੀਤੀ ਹੈ, ਪੁਰਾਣੇ ਇਤਿਹਾਸ ਦੀ ਗੱਲ ਕੀਤੀ ਹੈ, ਉਸਨੇ ਪੰਜਾਬੀ ਦੀ ਗੱਲ ਹਮੇਸ਼ਾ ਕੀਤੀ ਹੈ ਅਤੇ ਪੰਜਾਬੀ ਆ ਗਏ ਉਹਦਾ ਜਿਹੜਾ ਨਾਰਾ ਉਸਨੇ ਕਦੇ ਵੀ ਨਹੀਂ ਛੱਡਿਆ। ਅੱਜ ਹੁਣ ਜਦੋਂ ਹਰ ਇੱਕ ਨੂੰ ਆਪਣਾ ਆਪਣਾ ਹੱਕ ਹੈ, ਜਿੱਦਾਂ ਹੁਣ ਆਪਾਂ ਨੂੰ ਪਤਾ ਹੈ ਕਿ ਬਾਹਰਲੇ ਕੰਟਰੀਆਂ ਦੇ ਵਿਚ ਵੀ 1984 ਤੋਂ ਬਾਅਦ ਜਿਹੜਾ ਇੱਕ ਸੰਘਰਸ਼ ਸ਼ੁਰੂ ਹੋਇਆ ਸੀ, ਜਿਹੜੀ ਖਾਲਿਸਤਾਨ ਦੀ ਲਹਿਰ ਤੁਰੀ ਸੀ, ਉਸ ਤੋਂ ਬਾਅਦ ਵੱਖਰੇ ਵੱਖਰੇ ਸਮੇਂ ਤੇ ਜਥੇਬੰਦੀਆਂ ਕਾਫੀ ਜਿਹੜੀਆਂ ਇਸ ਬਾਰੇ ਉਨ੍ਹਾਂ ਨੇ ਬਹੁਤ ਸਟਰਗਲ ਵੀ ਕੀਤਾ, ਸਜ਼ਾਵਾਂ ਵੀ ਕੱਟੀਆਂ ਅਤੇ ਬਹੁਤ ਲੰਮਾ ਸਮਾਂ ਕਰ ਰਹੀਆਂ ਹਨ ਅਤੇ ਅੱਜ ਵੀ ਕਰ ਰਹੇ ਹਨ। ਕਿਸੇ ਵੀ ਕਲਾਕਾਰ ਨੂੰ ਜਾਂ ਕਿਸੇ ਨੂੰ ਧੱਕੇ ਦੇ ਨਾਲ ਅਸੀਂ ਕਹੀਏ ਕਿ ਤੂੰ ਸਾਡੇ ਖਾਲਿਸਤਾਨ ਦੀ ਸਪੋਰਟ ਕਰ, ਤੂੰ ਸਾਡੇ ਹਿੰਦੁਸਤਾਨ ਦੀ ਸਪੋਰਟ ਕਰ, ਤੂੰ ਜਿਸ ਵੀ ਕੰਟਰੀ ਦੀ ਗੱਲ ਕਰਦੇ ਹੋ, ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ। ਸਾਡਾ ਵੀ ਹਰ ਜਗ੍ਹਾ ਤੇ ਵਿਰੋਧ ਕਰਨ ਦਾ ਅਤੇ ਆਪਣੀ ਮੰਗ ਕਰਨ ਦਾ ਕੋਈ ਤਰੀਕਾ ਹੋਣਾ ਚਾਹੀਦਾ ਹੈ। ਸ਼ੋਆਂ ਦੇ ਵਿੱਚ ਜਾ ਕੇ ਆਪਾਂ ਕੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਉਹਦੇ ਸ਼ੋਅ ਦੇ ਵਿੱਚ ਉੱਥੇ ਹਰ ਕੰਟਰੀ ਦੇ ਲੋਕ ਜਾ ਰਹੇ ਹਨ, ਉੱਥੇ ਸਾਰੇ ਹੀ ਕੰਟਰੀਆਂ ਦੇ ਲੋਕ ਆਪਣੇ ਆਪਣੇ ਝੰਡੇ ਲੈ ਕੇ ਆਪਣੇ ਆਪਣੇ ਫਲੈਗ ਲੈ ਕੇ ਉੱਥੇ ਜਾ ਕੇ ਇਹ ਦਿਖਾਉਣਾ ਸ਼ੁਰੂ ਕਰ ਦੇਣ, ਉੱਥੇ ਸ਼ੋਅ ਘੱਟ ਹੋਵੇਗਾ ਤੇ ਡੰਡਿਆਂ ਦੀ ਲੜਾਈ ਜ਼ਿਆਦਾ ਹੋਏਗੀ, ਇੱਕ ਦੂਜੇ ਦੇ ਸਿਰ 'ਚ ਡੰਡੇ ਹੀ ਵੱਜਣਗੇ ਫਿਰ ਜਦੋਂ ਉੱਥੇ ਜਾ ਕੇ ਇਹ ਕੰਮ ਕਰੋਗੇ। ਇਹ ਗੱਲਾਂ ਅਸੀਂ ਹਮੇਸ਼ਾ ਹੀ ਪੰਥ ਦੇ ਨਾਲ ਖੜੇ ਰਹੇ ਹਾਂ ਅਤੇ ਅੱਜ ਵੀ ਖੜੇ ਹਾਂ, ਪਰ ਇਹੋ ਜਿਹੀਆਂ ਜਿਹੜੀਆਂ ਗੱਲਾਂ ਹਨ ਇਹ ਸਾਨੂੰ ਜ਼ਰੂਰ ਪਿੱਛੇ ਨੂੰ ਖੜਦੀਆਂ ਹਨ। ਅਤੇ ਜਿਹੜੇ ਸਾਡੇ ਨਾਲ ਤੁਰਨ ਵਾਲੇ ਬੰਦੇ ਹਨ, ਕਈ ਹੋ ਸਕਦਾ ਕਿਸੇ ਨੂੰ ਇਹ ਗੱਲ ਚੰਗੀ ਲੱਗੇ ਕਿਸੇ ਨੂੰ ਨਾ ਲੱਗੇ, ਮੈਂ ਆਪਣੇ ਵਿਚਾਰ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਚਾਹੁੰਦਾ ਸੀ। ਜਿੱਥੇ ਅਸੀਂ ਹੋਰ ਬੜੇ ਤਰੀਕੇ ਹਨ ਇਹ ਮੰਗ ਰੱਖਣ ਦੇ ਕਿਤੇ ਗੱਲ ਕਰਨ ਦੇ, ਕੀ ਸਾਡੇ ਕੋਲ ਹੁਣ ਇੱਕ ਸ਼ੋਆਂ ਦਾ ਹੀ ਜਿਹੜਾ ਸ਼ੋਆਂ ਦੇ ਵਿੱਚ ਹੀ ਸਾਡਾ ਰਹਿ ਗਿਆ ਕਿ ਜੇ ਇਸ ਸ਼ੋਅ ਦੇ ਵਿੱਚ ਜ਼ਿਆਦਾ ਲੋਕ ਆਏ ਹੋਣ ਉੱਥੇ ਅਸੀਂ 5-7-10 ਬੰਦੇ ਜਾ ਕੇ ਇਹ ਜਿਹੜੀ ਉੱਥੇ ਆਪਾਂ ਲਹਿਰਾਈਏ, ਇਸ ਦੇ ਨਾਲ ਆਪਾਂ ਨੂੰ ਕਿੰਨਾ ਕੁ ਜਿਹੜਾ ਫਾਇਦਾ ਹੋਣ ਵਾਲਾ ਹੈ। ਜਿੰਨੇ ਲੋਕ ਜਿੰਨੇ ਉਹਦੇ ਫੈਨ ਹਨ, ਜਿੰਨੇ ਦਲਜੀਤ ਦੋਸਾਂਝ ਨੂੰ ਸੁਣ ਜਾਂਦੇ ਹਨ, ਉਹ ਜਦੋਂ ਗੱਲ ਹੀ ਪੰਜਾਬ ਦੀ ਕਰਦਾ ਹੈ ਉਸ ਦੇ ਨਾਲ ਆਪਾਂ ਇੱਦਾਂ ਹੈ ਅਸੀਂ ਆਪਸ ਦੇ ਵਿੱਚ ਹੀ ਇੱਕ ਵੰਡੀ ਪਾਉਣ, ਆਪਸ ਦੇ ਵਿੱਚ ਹੀ ਗਰੋਬਰਬਾਜ਼ੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜਿੰਨੇ ਉਹਦੇ ਫੈਨ ਹੋਣਗੇ, ਉਹ ਕੁਦਰਤੀ ਗੱਲ ਹੈ ਕਿ ਅੱਜ ਕੱਲ੍ਹ ਜਿਹੜੇ ਲੋਕ ਵੱਜੇ ਨੇ ਕਲਾਕਾਰਾਂ ਨਾਲ, ਮੈਂ ਤਾਂ ਹਮੇਸ਼ਾ ਕਹਿੰਦਾ ਵੀ ਕਲਾਕਾਰਾਂ ਨੂੰ ਆਪਣਾ ਕਦੇ ਵੀ ਮਾਡਲ ਕਦੇ ਹੀਰੋ ਨਹੀਂ ਸਮਝਣਾ ਚਾਹੀਦਾ, ਉਹ ਸਿਰਫ ਐਂਟਰਟੇਨ ਦਾ ਸਾਧਨ ਹੈ। ਪਰ ਉਹ ਸਾਰੇ ਹੀ ਜਿਹੜੇ ਹਨ ਉਹ ਸਾਰੇ ਦੇ ਸਾਰੇ ਹੀ ਤੁਹਾਡੇ ਖਿਲਾਫ਼ ਗੱਲਾਂ ਕਰਨਗੇ ਆਪਣੇ। ਕਿਉਂ ਆਪਾਂ ਇਹ ਜਿਹੜੀ ਇੱਦਾਂ ਦੇ ਰਸਤੇ ਆਪਾਂ ਕਿਉਂ ਚੁਣ ਰਹੇ ਹਾਂ ਜਿੱਥੇ ਲੋਕ ਐਂਟਰਟੇਨ ਕਰਨ ਜਾਂਦੇ ਹਨ, ਉੱਥੇ ਵੀ ਅਸੀਂ ਕਿਉਂ ਮਾਹੌਲ ਖਰਾਬ ਕਰਦੇ ਹਾਂ ਜਾ ਕੇ? ਸਾਨੂੰ ਅਸੀਂ ਬਹੁਤੇ ਬੰਦੇ ਇਸ ਕਰਕੇ ਨਹੀਂ ਬੋਲਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਮੰਦੀ ਜਿਹੜੀ ਸ਼ਬਦਾਵਲੀ ਬੋਲੀ ਜਾਂਦੀ ਹੈ, ਗੰਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਜਿਹੜਾ ਗੱਲ ਦੇ ਨਾਲ ਨਹੀਂ ਸਹਿਮਤ ਉਸ ਨੂੰ ਆਪਣੇ ਵਿਚਾਰਾਂ ਦੀ ਗੱਲ ਕਰੋ, ਨਾ ਕਿ ਉਹਨੂੰ ਗੰਦ ਬੋਲੋ। ਇਹਨਾਂ ਜਾ ਕੇ ਸਭ ਤੋਂ ਜ਼ਿਆਦਾ ਇਹ ਸਾਡੇ ਹਿੱਸੇ ਕਿਉਂ ਆਇਆ ਹੈ? ਸਾਨੂੰ ਹਰ ਇੱਕ ਨੂੰ ਜਿਹੜੀ ਗੱਲ ਚੰਗੀ ਨਹੀਂ ਲੱਗਦੀ ਸਾਨੂੰ ਉਸ ਦੇ ਬਾਰੇ ਜ਼ਰੂਰ ਬੋਲਣਾ ਚਾਹੀਦਾ ਹੈ। ਉਹ ਆਪਣੇ ਬੜੇ ਤਰੀਕੇ ਹਨ। ਅਸੀਂ ਅਜੇ ਸਟੈਪ ਅੱਗੇ ਨੂੰ ਤੁਰਨਾ ਹੈ ਕਿ ਅਸੀਂ ਇਸ ਦੇ ਨਾਲ ਹੋਰ ਧੱਕੇ ਦੇ ਨਾਲ ਅਸੀਂ ਲੋਕਾਂ ਦੇ ਨਾਲ ਆਪਣੀ ਜਿਹੜੀ ਦੁਸ਼ਮਣੀ ਵਧਾਉਣੀ ਹੈ? ਸੋ ਇਹ ਅੱਜ ਦੇ ਪ੍ਰੋਗਰਾਮ ਵਿੱਚ ਗੱਲ ਕਰਨੀ ਚਾਹੁੰਦਾ ਸੀ। ਜਿੰਮੀ ਫਾਲਨ ਦਾ ਜਿਹੜਾ ਸ਼ੋਅ ਹੈ, ਜਿਸ ਦੇ ਵਿੱਚ ਅਮਰੀਕਾ ਦੇ ਕਿ ਦੁਨੀਆਂ ਭਰ ਦੇ ਜਿਹੜੇ ਐਕਟਰ ਹਨ ਉਹ ਵੀ ਤਰਸਦੇ ਹਨ ਕਿ ਕਿਸੇ ਤਰੀਕੇ ਦੇ ਨਾਲ ਉਸ ਦੇ ਸ਼ੋਅ ਦੇ ਵਿੱਚ ਜਾਇਆ ਜਾਵੇ। ਦਲਜੀਤ ਉਸ ਦੇ ਸ਼ੋਅ ਵਿੱਚ 2 ਵਾਰੀ ਘੱਟੋ ਘੱਟ ਜਾ ਕੇ ਆਇਆ, ਉੱਥੇ ਜਾ ਕੇ ਉਨ੍ਹਾਂ ਨੂੰ ਉਹਨੇ ਪੰਜਾਬੀ ਬੋਲਣ ਲਾ ਦਿੱਤਾ, ਉਹ ਵੀ ਪੰਜਾਬੀ ਬੋਲਦੇ, ਉਨ੍ਹਾਂ ਨੂੰ ਕਹਿੰਦੇ ਪਿੱਛੇ ਪਿੱਛੇ ਪੰਜਾਬੀ ਬੋਲੋ, ਉੱਥੇ ਵੀ ਪੰਜਾਬੀ ਦੀ ਗੱਲ ਕੀਤੀ। ਉੱਥੇ ਸਾਰੇ ਜਦੋਂ ਉਹ ਥੋੜਾ ਜਿਹਾ ਗਾ ਰਹੇ ਸੀ, ਸਾਰੇ ਗੋਰੇ ਜਿੰਨੇ ਲੋਕ ਸੀ ਸਾਰੇ ਝੂਮ ਰਹੇ ਸਨ ਅਤੇ ਉਹ ਸਰਚ ਕਰਕੇ ਦੇਖ ਰਹੇ ਸਨ ਕਿ ਜਦੋਂ ਕਹਿੰਦੇ ਪੰਜਾਬੀ ਆ ਗਏ ਹੋਏ। ਹੁਣ ਤੇ ਮੋਰ ਦੈਨ ਨੈਸ਼ਨਲ ਮੀਡੀਆ ਤੁਹਾਡੀ ਗੱਲ ਦਾ ਜਿਹੜਾ ਮੈਸੇਜ ਪਹੁੰਚ ਰਿਹਾ, ਆਪਾਂ ਕਿੰਨਾ ਕੁ ਇੱਕ ਬੰਦੇ ਨੂੰ ਪੁਸ਼ ਕਰਾਂਗੇ, ਕਿੰਨਾ ਕੁ ਇੱਕ ਬੰਦੇ ਨੂੰ ਆਪਾਂ ਦੁਖੀ ਕਰਾਂਗੇ, ਕਿੰਨਾ ਕੁ ਉਹ ਅੱਕ ਕੇ ਫਿਰ ਇੱਥੋਂ ਤੱਕ ਉਹ ਬੋਲੇਗਾ। ਜੇ ਅਸੀਂ ਇੱਕ ਮਿੰਟ ਦੇ ਵਿੱਚ ਹੀ ਅਸੀਂ ਇੱਕ ਬੰਦੇ ਦੀਆਂ ਸਿਫਤਾਂ ਕਰਨ ਲੱਗ ਪੈਂਦੇ ਹਾਂ, ਇੱਕ ਮਿੰਟ ਦੇ ਵਿੱਚ ਅਸੀਂ ਉਸਦੇ ਖਿਲਾਫ਼ ਹੋ ਜਾਂਦੇ ਹਾਂ। ਜਦੋਂ ਉਹਨੇ ਜਸਵੰਤ ਸਿੰਘ ਖਾਲੜਾ ਦੀ ਮੂਵੀ ਬਣਾਈ ਨਹੀਂ ਰਿਲੀਜ਼ ਹੋਵੇ, ਅਸੀਂ ਕਹਿੰਦੇ ਸੀ ਇਹ ਇੱਕ ਬੜਾ ਵੱਡਾ ਸਿੱਖ, ਇਹਨੇ ਬੜਾ ਵਧੀਆ ਕੰਮ ਕੀਤਾ। 1984 ਦੀ ਜਦੋਂ ਬਣਾਈ ਸੀ ਉਹਨੇ ਦਿਖਾਇਆ ਸੀ ਪੰਜਾਬ ਦਾ, ਉਦੋਂ ਵੀ ਆਪਾਂ ਕਹਿੰਦੇ ਸੀ। ਜਦੋਂ ਕਦੇ ਵੀ ਆਪਾਂ ਨੂੰ ਜਿਹੜੀ ਸਾਡੇ ਹੱਕ ਦੀ ਗੱਲ ਹੁੰਦੀ ਹੈ ਉਸ ਦੇ ਵਿੱਚ ਅਸੀਂ ਉਸ ਨੂੰ ਇੱਕ ਪੰਥ ਦਾ ਹੀਰੋ ਬਣਾ ਦਿੰਦੇ ਹਾਂ। ਜਦੋਂ ਸਾਨੂੰ ਕੋਈ ਗੱਲ ਨਹੀਂ ਚੰਗੀ ਲੱਗਦੀ ਤਾਂ ਅਸੀਂ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਹੀ, ਇੱਥੋਂ ਤੱਕ ਕਿ ਗਦਾਰ ਦੇ ਸਾਰਿਆਂ ਨੇ ਹੱਥ ਵਿੱਚ ਹੀ ਫੜਿਆ। ਕੀ ਹੁਣ ਕੁਛ ਇੱਕ ਸਾਡੇ ਜਿਹੜੇ ਲੋਕ ਹਨ ਸਾਡੇ, ਉਹੀ ਹਰ ਇੱਕ ਨੂੰ ਇਹ ਦੇਣਗੇ ਵੀ ਕੌਣ ਸਿੱਖ ਹੈ, ਕੌਣ ਗਦਾਰ ਏ ਅਤੇ ਕੌਣ ਸੱਚਾ ਸਿੱਖ ਏ, ਕੌਣ ਖਾਲਿਸਤਾਨੀ ਏ, ਕੌਣ ਇੰਡੀਅਨ ਏ, ਕੌਣ ਕੀ ਏ? ਅਸੀਂ ਇਹ ਸਾਰਿਆਂ ਦੇ ਲੋਕਾਂ ਨੂੰ ਸਰਟੀਫਿਕੇਟ ਦੇਵਾਂਗੇ। ਆਪਾਂ ਜਿਹੜੇ ਕੰਮ ਦੇ ਵਿੱਚ ਲੱਗੇ ਹਾਂ ਆਜ਼ਾਦੀ ਦੀ ਗੱਲ ਜਿਹੜੀ ਕਰਦੇ ਹੋ ਕਰਦੇ ਰਹੋ ਅਤੇ ਦੁਨੀਆਂ ਨੂੰ ਆਪਣੇ ਵਿਚਾਰਾਂ ਦੇ ਨਾਲ ਲੈ ਕੇ ਆਓ, ਨਾ ਕਿ ਧੱਕੇ ਦੇ ਨਾਲ ਤੁਸੀਂ ਉਸ ਆਜ਼ਾਦੀ ਦਾ ਜਿਹੜਾ ਪੈਂਡਾ ਗਾਂ ਨੂੰ ਵੱਧ ਰਹੇ ਹੋ ਉਸ ਦੇ ਵਿੱਚ ਧੱਕਾ ਨਹੀਂ ਤੁਸੀਂ ਕਿਸੇ ਨਾਲ ਕਰੋਗੇ। ਜਿੰਨਾ ਧੱਕਾ ਕਰੋਗੇ ਲੋਕੀ ਛੱਡਦੇ ਜਾਣਗੇ। ਦੇਖੋ ਅੱਜ ਤੋਂ ਸਮੇਂ ਤੋਂ ਪਹਿਲਾਂ ਜਿਹੜੇ ਮੁਜ਼ਾਹਰੇ ਹੁੰਦੇ ਸੀ ਜਦੋਂ ਲੋਕ ਵੀ ਨਹੀਂ ਸੀ ਆਈ, ਕਿੰਨੀ ਕਿੰਨੀ ਦੁਨੀਆਂ ਸਾਰਿਆਂ ਦੇ ਨਾਲ ਜਾਂਦੀ ਸੀ। 1984 ਤੋਂ ਬਾਅਦ 86-87 ਦੇ ਵਿੱਚ ਦੇਖ ਲਓ, ਅੱਜ ਜਦੋਂ ਤੁਸੀਂ ਡੈਮੋਸਟ੍ਰੇਸ਼ਨ ਕਰਦੇ ਹੋ ਮੁਜ਼ਾਹਰੇ ਕਰਦੇ ਹੋ ਕਿੰਨੇ ਲੋਕ ਨਾਲ ਜਾਂਦੇ, ਫਿਰ ਸਾਰਿਆਂ ਨੂੰ ਗਦਾਰ ਕਹੀ ਜਾਵੋਗੇ? ਆਪਣੇ ਵਿਚਾਰਾਂ ਦੀ ਜ਼ਰੂਰ ਸਾਂਝ ਪਾਓ, ਉਨ੍ਹਾਂ ਨੂੰ ਵਿਚਾਰਾਂ ਦੇ ਨਾਲ ਆਪਣੇ ਨਾਲ ਲੈ ਕੇ ਆਓ। ਇਹ ਨਹੀਂ ਕਿ ਆਪਾਂ ਸਾਰਿਆਂ ਨੂੰ ਹੀ ਆਪਣੇ ਦੇ ਨਾਲੋਂ ਜੇ ਆਪਣੇ ਵਿਚਾਰ ਨਹੀਂ ਮਿਲਦੇ ਤਾਂ ਉਨ੍ਹਾਂ ਦੇ ਉੱਤੇ ਥੋਪੀ ਜਾਈਏ। ਦਲਜੀਤ ਦੋਸਾਂਝ ਦਾ ਦੇਖੋ, ਜਦੋਂ ਉਹਨੇ ਪਾਕਿਸਤਾਨੀ ਕੁੜੀ ਦੇ ਨਾਲ ਇੱਕ ਫਿਲਮ ਬਣਾਈ, ਉਦੋਂ ਸਾਰੇ ਉਹਨੂੰ ਇੰਡੀਆ ਵਾਲੇ ਜਿਹੜੇ ਸਨ ਉਹ ਉਦੋਂ ਖਿਲਾਫ ਹੋ ਗਏ, ਕਹਿੰਦੇ ਜੀ ਇਹ ਖਾਲਿਸਤਾਨੀ ਬਣ ਗਿਆ। ਜਦੋਂ ਉਹਨੇ ਚਮਕੀਲੇ ਵਾਲੀ ਫਿਲਮ ਬਣਾਈ ਉਦੋਂ ਉਹ ਫਿਰ ਗਦਾਰ ਬਣ ਗਿਆ। ਜਦੋਂ ਉਹ ਅਬਾਨੀਆ ਦੇ ਚਲਾ ਗਿਆ ਉਦੋਂ ਫਿਰ ਕਹਿੰਦੇ ਕਿ ਇਹ ਅਬਾਨੀਆ ਦੇ ਕਿਉਂ ਗਿਆ, ਇਹ ਉੱਥੇ ਕਿਉਂ ਗਿਆ। ਜਦੋਂ ਅਬਾਨੀਆ ਦੇ ਜਾ ਕੇ ਵੀ ਆਪਾਂ ਦੇਖਿਆ ਸੀ ਐਕਟਰ ਉਹਦੇ ਪਿੱਛੇ ਪਿੱਛੇ ਤੁਰੇ ਫਿਰਦੇ ਸੀ। ਹਰ ਇੱਕ ਬੰਦਾ ਇੱਕ ਫੇਮ ਚਾਹੁੰਦਾ ਵੇ, ਹਰ ਇੱਕ ਬੰਦਾ ਨੂੰ ਇਹ ਜ਼ਰੂਰ ਹੁੰਦਾ ਮੇਰਾ ਨਾਂ ਹੋਵੇ। ਪਰ ਦਿਲਜੀਤ ਜਿੱਥੇ ਵੀ ਜਾਂਦਾ ਗਾਣੇ ਵੀ ਪੰਜਾਬੀ ਦੇ ਗਾਉਂਦਾ, ਬੋਲਦਾ ਵੀ ਪੰਜਾਬੀ ਏ, ਗੱਲ ਵੀ ਪੰਜਾਬੀਆਂ ਦੀ ਕਰਦਾ ਅਤੇ ਪੰਜਾਬੀਆਂ ਦਾ ਹੀ ਉਹ ਨਾਰਾ ਮਾਰਦਾ। ਉਸ ਤੋਂ ਬਾਅਦ ਜਦੋਂ ਹੜਾਂ ਦੀ ਗੱਲ ਆਈ ਸੀ, ਜਦੋਂ ਉਥੇ ਵੀ ਉਹਨੇ ਸਭ ਤੋਂ ਪਹਿਲਾ ਜਿਹੜਾ ਉਹ ਕਲਾਕਾਰ ਸੀ ਜਿਸ ਨੇ ਉਸ ਦੇ ਵਿਚ ਯੋਗਦਾਨ ਪਾਇਆ, ਉਦੋਂ ਆਪਾਂ ਸਾਰੇ ਕਹਿੰਦੇ ਸੀ ਇਹ ਬੰਦਾ ਹੀ ਇਕ ਦਲਜੀਤ ਵਰਗਾ ਹੈ ਹੀ ਕੋਈ ਨੀਗਾ, ਦਲਜੀਤ ਦਸਾਂਝ ਇਜ਼ ਦੀ ਬੈਸਟ ਵਨ। ਇਕ ਦੋ ਦਿਨ ਦੇ ਵਿਚ ਅਸੀਂ ਉਸ ਨੂੰ ਉਪਰ ਚੁੱਕ ਦਿੰਦੇ ਹਾਂ, ਦੋ ਚੋਂ ਦਿਨਾਂ ਦੇ ਬਾਅਦ ਫਿਰ ਅਸੀਂ ਉਹਨੂੰ ਥੱਲੇ ਸੁੱਟ ਦਿੰਦੇ ਹਾਂ। ਉਹ ਇਕ ਐਂਟਰਟੇਨ ਕਰਦਾ, ਉਹ ਇਕ ਸਿੰਗਰ ਏ, ਉਹ ਇਕ ਗਾਉਣ ਵਾਲਾ, ਉਹ ਵਧੀਆ ਪਰਫਾਰਮਰ ਵੇ। ਉਹ ਜਿਸ ਤਰੀਕੇ ਨਾਲ ਇਕ ਸਿੰਗਰ ਇਕ ਪਰਫਾਰਮਰ ਜਿਹੜਾ ਪੰਜਾਬੀ ਬੋਲੀ ਦਾ ਜਿਹੜਾ ਉਹ ਮੈਸੇਜ ਦੇ ਰਿਹਾ ਨਾ, ਉਹ ਇਕ ਬੜਾ ਵਧੀਆ ਮੈਸੇਜ ਦੇ ਰਿਹਾ। ਵੀ ਸ਼ੁਡ ਪ੍ਰਾਊਡ ਆਫ ਹਿਮ। ਉਹ ਕੋਈ ਨਾ ਕਿਸੇ ਜਥੇਬੰਦੀ ਦਾ ਲੀਡਰ ਏ, ਨਾ ਉਹ ਕਿਸੇ ਹਿੰਦੁਸਤਾਨ ਦਾ ਲੀਡਰ ਏ, ਨਾ ਉਹ ਕੋਈ ਖਾਲਿਸਤਾਨ ਦਾ ਲੀਡਰ ਏ, ਨਾ ਹੋਰ ਕਿਸੇ ਦਾ ਲੀਡਰ ਏ। ਅਸੀਂ ਉਹਦੇ ਕੋਲ ਕਿਉਂ ਇੰਨੀਆਂ ਡਿਮਾਂਡ, ਕਿਉਂ ਅਸੀਂ ਇੰਨਾ ਕੁਝ ਉਹਦੇ ਕੋਲ ਲੱਭਦੇ ਹਾਂ ਕਿ ਸਭ ਕੁਝ ਹੀ ਅਸੀਂ ਉਹਦੇ ਜਾ ਕੇ ਉਹਦੇ ਪ੍ਰੋਗਰਾਮ ਤੇ ਜਾ ਕੇ ਉਹਨੂੰ ਦਿਖਾ ਕੇ ਉਹਨੂੰ ਖਜਾਈਏ, ਉਹ ਕੁਝ ਬੋਲੇ ਤੇ ਫਿਰ ਆਪਾਂ ਇਕ ਵਾਰੀ ਉਹਨੂੰ ਫਿਰ ਗਦਾਰੀ ਦਾ ਜਿਹੜਾ ਆਪਾਂ ਚੁੱਕੀ ਫਿਰਦੇ ਹਾਂ ਜਿਹਨੂੰ ਮਰਜ਼ੀ ਗਦਾਰੀ ਕਹਿਣ ਵਾਲਾ, ਉਹ ਉਸਦੇ ਮੱਥੇ ਦੇ ਉੱਤੇ ਜਿਹੜਾ ਸੁੱਟ ਦਈਏ। ਇਹ ਆਪਾਂ ਨੂੰ ਗੱਲਾਂ ਜਿਹੜੀਆਂ ਹਨ ਬੜੇ ਆਪਾਂ ਨੂੰ ਧਿਆਨ ਨਾਲ ਇਹ ਸੋਚਣੀਆਂ ਪੈਣਗੀਆਂ ਅਤੇ ਇਹਨਾਂ ਗੱਲਾਂ ਤੋਂ ਜ਼ਰੂਰ ਸਾਵਧਾਨ ਹੋਣਾ ਪਏਗਾ। ਆਪਾਂ ਜੇ ਸਟੈਪ ਬਾਏ ਸਟੈਪ ਅੱਗੇ ਨੂੰ ਵਧ ਰਹੇ ਹੋ, ਜੇ ਪੰਜਾਬੀ ਮੀਡੀਆ ਦੇ ਵਿਚ ਪੰਜਾਬੀ ਨੈਸ਼ਨਲ ਚੈਨਲਾਂ ਦੇ ਉੱਤੇ, ਦੁਨੀਆਂ ਭਰ ਦੇ ਚੈਨਲਾਂ ਦੇ ਉੱਤੇ ਅੱਜ ਜੇ ਤੁਹਾਡੀ ਦਸਤਾਰ ਦੀ ਕੋਈ ਗੱਲ ਹੋਣ ਲੱਗੀ ਹੈ, ਤੁਹਾਡੀ ਕੋਈ ਬੋਲੀ ਦੀ ਗੱਲ ਹੋਣ ਲੱਗੀ ਹੈ, ਤੁਹਾਡੇ ਕੋਲ ਪੰਜਾਬ ਦੀ ਗੱਲ ਹੋਣ ਲੱਗੀ ਹੈ, ਜਿਹੜੇ ਕਰਦੇ ਹਨ, ਜਿਹੜੇ ਇੱਥੇ ਤੱਕ ਪਹੁੰਚਾਉਂਦੇ ਹਨ, ਪਹਿਲੀ ਗੱਲ ਤੇ ਇੱਥੋਂ ਤੱਕ ਇੰਨਾ ਇਕੱਠ ਕਰਨਾ, ਇਸ ਲੈਵਲ ਤੇ ਪਹੁੰਚਣਾ, ਅੱਜ ਤੱਕ ਦੁਨੀਆਂ ਦੇ ਇਤਿਹਾਸ ਦੇ ਵਿਚ ਪਹਿਲਾ ਕਲਾਕਾਰ ਹੈ। ਮੰਗਲਵਾਰ ਵੀ ਸ਼ੋਅ ਸੋਲਡ ਆਊਟ, ਬੁੱਧਵਾਰ ਵੀ ਸੋਲਡ ਆਊਟ, ਮੈਡੀਸਨ ਸਕੇਅਰ ਗਾਰਡਨ ਦੋ ਦਿਨ ਲਗਾਤਾਰ ਉਸਦਾ ਸ਼ੋਅ ਜਿਹੜਾ ਉਹਨੇ ਅਨਾਊਂਸ ਕੀਤਾ ਮਿੰਟਾਂ ਦੇ ਵਿਚ ਹੀ। ਸੋ ਕਿੰਨੇ ਉਸ ਨੂੰ ਲੋਕੀ ਸੁਣ, ਜਿਹੜੇ ਉਹਨੂੰ ਲੋਕੀ ਸੁਣਨ ਵਾਲੇ ਹਨ, ਜਿਹੜੇ ਉਹਦੇ ਫੈਨ ਹਨ, ਉਸ ਨੂੰ ਜਿਹੜੇ ਪਿਆਰ ਕਰਦੇ ਹਨ, ਕੀ ਅਸੀਂ ਉਨ੍ਹਾਂ ਨੂੰ ਜਾ ਕੇ ਉਨ੍ਹਾਂ ਦੇ ਇੰਨੇ ਬੰਦਿਆਂ ਵਿਚ ਆਪਣੇ ਉਥੇ ਹੀ ਇਕ ਸਾਨੂੰ ਤਰੀਕਾ ਲੱਭ ਗਿਆ ਜਿਹੜਾ ਮੈਸੇਜ ਦੇਣ ਦਾ। ਸੋ ਆਪਾਂ ਨੂੰ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ। ਬਾਕੀ ਮੈਂ ਗੱਲ ਕਰਾਂ ਦਲਜੀਤ ਦਸਾਂਝ ਦੀ। ਦਲਜੀਤ ਦਸਾਂਝ ਨੂੰ ਸਭ ਤੋਂ ਪਹਿਲੀ ਵਾਰੀ ਜਦੋਂ ਅਸੀਂ, ਮੈਂ ਵੀ ਉਨ੍ਹਾਂ ਦੇ ਨਾਲ ਕਾਫੀ ਦੇਖਿਆ, ਬੜੇ ਲੰਮੇ ਸਮਾਂ ਪਹਿਲਾਂ ਜਦੋਂ ਦੇਖਿਆ ਸੀ ਉਨ੍ਹਾਂ ਦੇ ਨਾਲ, ਉਹ ਨਿਤਨੇਮੀ ਹੈ, ਪਾਠ ਕਰਦਾ ਇਕ ਵਧੀਆ, ਉਨ੍ਹਾਂ ਦਾ ਜਿਹੜਾ ਮਾਮਾ ਉਹ ਵੀ ਇਕ ਆਪਣਾ ਸਿੱਖ ਹੀ ਗੁਰ ਸਿੱਖ ਦੇ ਵਿਚ ਬੜਾ ਵੱਡਾ ਕੀਰਤਨੀ ਆਵੇ, ਬਹੁਤ ਵੱਡਾ ਕੀਰਤਨ ਜਥਾ ਵੇ। ਸੋ ਉਸ ਨੂੰ ਗੁਰਤੀ ਦੇ ਵਿਚ ਉਹ ਗੁਰਬਾਣੀ ਦੇ ਨਾਲ ਜੁੜਿਆ, ਨਿਤਨੇਮੀ ਕਰਦਾ ਅਜੇ ਵੀ ਉਹ ਪਾਠ ਹਮੇਸ਼ਾ, ਜੋ ਸਾਨੂੰ ਪਤਾ ਲੱਗਿਆ ਕਿ ਪਾਠ ਪੂਜਾ ਉਹ ਸਭ ਕੁਝ ਕਰਦਾ, ਸੁਖਮਨੀ ਸਾਹਿਬ ਦਾ, ਜਪਜੀ ਸਾਹਿਬ ਦਾ, ਰਹਿਰਾ ਸਭ ਨਿਤਨੇਮੀ ਪੂਰਾ। ਸ਼ੁਰੂ ਤੋਂ ਮੈਂ ਤੇ ਉਸ ਨੂੰ 20 ਸਾਲ ਦੀ ਉਮਰ ਚ ਦੇਖਿਆ ਸੀ ਕਿ ਉਹ ਪਾਠ ਜਦੋਂ ਕਰਦਾ ਸੀ ਉਹ ਰੱਬ ਦੇ ਨਾਲ ਪੂਰਾ ਜੁੜਿਆ ਵੇ। ਇਸੇ ਕਰਕੇ ਹੀ ਸ਼ਾਇਦ ਉਸ ਦੇ ਉੱਤੇ ਜਿਹੜੀ ਹੈ ਉਸ ਪਰਮਾਤਮਾ ਦੀ ਕਿਰਪਾ ਹੋਈ ਏ ਅਤੇ ਇੱਥੋਂ ਤੱਕ ਜਿਹੜਾ ਪਹੁੰਚਣਾ ਬੰਦੇ ਦੇ ਆਪਣੇ ਹੱਥ ਕੁਛ ਨਹੀਂ ਹੈਗਾ। ਦਲਜੀਤ ਦਸਾਂਝ ਦੇ ਕੋਲ ਹੋਰ ਬੜੇ ਬੜੇ ਕਲਾਕਾਰ ਵੱਡੇ ਹਨ ਜਿਨ੍ਹਾਂ ਦੇ ਕੋਲ ਸੁਰਾਂ ਬਹੁਤ ਜ਼ਿਆਦਾ, ਉਨ੍ਹਾਂ ਨੂੰ ਸੁਰਾਂ ਦਾ ਵੀ ਗਿਆਨ ਹੈ, ਪਰਫਾਰਮਰ ਵੀ ਹੈ, ਪਰ ਇਹ ਸਾਰੀ ਜਿਹੜੀ ਪ੍ਰਸਿੱਧੀ ਹੈ ਇਹ ਸਭ ਕੁਝ ਹੈ, ਕੁਛ ਨਾ ਕੁਛ ਤੇ ਉਸ ਦੇ ਉੱਤੇ ਉਸ ਪਰਮਾਤਮਾ ਦਾ ਹੱਥ ਹੈ, ਪਰਮਾਤਮਾ ਦੀ ਦੇਣ ਹੈ, ਜਿਸ ਨੇ ਪਰਮਾਤਮਾ ਨੇ ਉਸਦੇ ਸਿਰ ਦੇ ਉੱਤੇ ਹੱਥ ਰੱਖਿਆ ਅਤੇ ਉਹ ਅੱਜ ਦੁਨੀਆਂ ਭਰ ਦੇ ਵਿਚ ਹੀ ਜਿਹੜਾ ਹੋਕਾ ਦਿੰਦਾ ਫਿਰਦਾ ਹੈ, ਉੱਚੀ ਉੱਚੀ ਆਵਾਜ਼ਾਂ ਮਾਰਦਾ ਹਰ ਜਗ੍ਹਾ ਜਗ੍ਹਾ ਤੇ ਫਿਰਦਾ ਹੈ ਤੇ ਇੱਕੋ ਆਵਾਜ਼ ਦਿੰਦਾ ਹੈ, ਸਾਰਿਆਂ ਨੂੰ ਕਹਿੰਦਾ ਹੈ ਪੰਜਾਬੀ ਆ ਗਏ ਹੋਏ, ਪੰਜਾਬੀ ਆ ਗਏ ਹੋਏ। ਆਲ ਦੀ ਬੈਸਟ ਟੂ ਦਲਜੀਤ ਦਸਾਂਝ। ਮੈਂ ਦਲਜੀਤ ਦਸਾਂਝ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਛੋਟਾ ਵੀਰ ਹੈ ਤੂੰ, ਤੂੰ ਭਾਵਕ ਬਹੁਤ ਛੇਤੀ ਹੋਣ ਲੱਗ ਪਿਆ, ਥੋੜਾ ਜਿਹਾ ਭਾਵਕ ਹੋਣ ਦੀ ਲੋੜ ਨਹੀਂ, ਜਿਸ ਲੈਵਲ ਤੇ ਤੂੰ ਪਹੁੰਚਿਆ ਉਸ ਦੇ ਵਿਚ ਉਤਾਰ ਚੜਾਉਣ ਦੇ। ਕੋਈ ਵੀ ਸਟੇਜ ਦੇ ਉੱਤੇ ਮੈਸੇਜ ਦੇਣ ਤੋਂ ਪਹਿਲਾਂ ਥੋੜਾ ਬਹੁਤਾ ਜ਼ਰੂਰ ਧਿਆਨ ਦੇ ਨਾਲ ਠੰਡੇ ਠੰਡੇ ਦਿਮਾਗ ਦੇ ਨਾਲ ਸੋਚ ਕੇ ਫੇਰ ਹੀ ਗੱਲਬਾਤ ਕਰਿਆ ਕਰੋ, ਕਿਉਂਕਿ ਤੁਹਾਨੂੰ ਸੁਣਨ ਵਾਲੇ ਜਿਹੜੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਹੈ, ਸੋ ਤੁਸੀਂ ਵੀ ਥੋੜਾ ਜਿਹਾ ਧਿਆਨ ਦੇ ਕੇ ਅਤੇ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਤੁਸੀਂ ਤੁਰੇ ਹੋ ਪੰਜਾਬ ਨੂੰ ਲੈ ਕੇ, ਪੰਜਾਬ ਦੇ ਤੁਸੀਂ ਮੋਹਰੀ ਬਣ ਕੇ ਜਗ੍ਹਾ ਜਗ੍ਹਾ ਦੇ ਉੱਤੇ ਜਿੱਥੇ ਦਸਤਾਰ ਸਜਾ ਕੇ ਸੋਹਣੀ ਸਟੇਜ ਦੇ ਉੱਤੇ ਜਾਂਦੇ ਹੋ ਅਤੇ ਪੰਜਾਬੀ ਦੀ ਗੱਲ ਕਰਦੇ ਹੋ, ਤੁਸੀਂ ਸਾਡਾ ਸਾਰਿਆਂ ਦਾ ਬਹੁਤ ਬਹੁਤ ਮਾਣ ਵਧਾਉਂਦੇ ਹੋ, ਸੋ ਮੈਂ ਤੁਹਾਡਾ ਇਸ ਮਾਣ ਵਧਾਉਣ ਦੇ ਲਈ ਸਾਰੇ ਪੰਜਾਬੀਆਂ ਦੇ ਵੱਲੋਂ ਜ਼ਰੂਰ ਧੰਨਵਾਦ ਕਰਨਾ ਚਾਹਾਂਗਾ। ਸੋ ਬਹੁਤ ਬਹੁਤ ਧੰਨਵਾਦ। ਸੋ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਚ ਰਹੋ ਅਤੇ ਆਪਾਂ ਹਮੇਸ਼ਾ ਜਿਹੜਾ ਇਸੇ ਤਰੀਕੇ ਦੇ ਨਾਲ ਆਪਣੇ ਜਿਹੜੇ ਸਾਰੇ ਲੋਕਾਂ ਨੂੰ ਮੈਸੇਜ ਦਈਏ ਕਿ ਜਿਹੜਾ ਲੋਕਾਂ ਨੂੰ ਮੈਸੇਜ ਦੇਣ ਦਾ ਤਰੀਕਾ ਵੀ ਚੰਗਾ ਲੱਗੇ। ਬਹੁਤ ਬਹੁਤ ਧੰਨਵਾਦ ਜੀ, ਪੰਜਾਬੀ ਆ ਗਏ ਹੋਏ। ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਨ ਬਲਵਿੰਦਰ ਸਿੰਘ ਬਾਜਵਾ ਨਿਊਯਾਰਕ ਤੋਂ। ਇਨ੍ਹਾਂ ਨੇ ਵਾਕਿਆ ਹੀ ਬਹੁਤ ਖਰੀ ਗੱਲ ਕੀਤੀ ਹੈ। ਅਸੀਂ ਵਿਰੋਧ ਕਰਨ ਲੱਗੇ ਵੀ ਨੀ ਦੇਖਦੇ ਤੇ ਗਾਲਾਂ ਕੱਢਣ ਲੱਗੇ ਵੀ ਨੀ ਦੇਖਦੇ ਤੇ ਪਛਾਣਦੇ ਹੈ ਨਹੀਂ ਕਿ ਗੱਲ ਹੈ ਕੀ, ਪਤਾ ਹੈ ਨਹੀਂ ਕਿ ਵਿੱਚੋਂ ਗੱਲ ਕੀ ਹੈ। ਝੰਡੇ ਚੱਕ ਕੇ ਜਾ ਕੇ ਇਹ ਵਿਰੋਧ ਕਰਨਾ, ਇਹ ਵੀ ਕੋਈ ਮੇਰੇ ਹਿਸਾਬ ਨਾਲ ਖਾਸ ਗੱਲ ਨਹੀਂ। ਜੇ ਤਿੰਨ ਬੰਦੇ ਚਾਰ ਬੰਦੇ ਤੁਸੀਂ ਉੱਠ ਕੇ ਜਾ ਕੇ ਉੱਥੇ ਚੰਗਾ ਸ਼ੋਅ ਚੱਲ ਰਿਹਾ, ਲੋਕੀ ਇੰਜੋਏ ਕਰ ਰਿਹਾ, 50-60 ਹਜ਼ਾਰ ਬੰਦਾ, ਤੁਸੀਂ ਵਿੱਚ ਵਿਘਨ ਪਾਉਣ ਵਾਲੀ, ਇਹਦੇ ਵਿੱਚ ਕੀ ਗੱਲ ਆ? ਅਮਿਤਾਬ ਬੱਚਨ ਕਿੱਥੇ ਆ? ਉਹ ਕਿੱਥੇ? ਅਮਿਤਾਬ ਬੱਚਨ ਨੂੰ ਸਾਡੀ ਕੌਮ ਨੇ ਛੱਡਿਆ ਹੋਇਆ, ਪਰ ਉਹ ਸਿੰਗਰ ਆ, ਉਹਦਾ ਹਰ ਜਗ੍ਹਾ ਤੇ ਮੂਵੀਆਂ ਵੀ ਬਣਾਈਆਂ, ਉਹਦਾ ਆਉਣ ਜਾਣ ਹਰ ਜਗ੍ਹਾ ਦੇ ਉੱਪਰ। ਸੋ ਇਹਦਾ ਹਰ ਚੀਜ਼ ਦਾ ਵਿਰੋਧ ਕਰਨਾ ਜਿਹੜਾ ਉਹ ਜਾਇਜ਼ ਨਹੀਂ ਹੈ। ਜਾਂ ਤਾਂ ਕੋਈ ਤੁਹਾਡੇ ਅਗੇਂਸਟ ਬੋਲਿਆ ਜਾਂ ਖਾਲਿਸਤਾਨ ਦੇ ਅਗੇਂਸਟ ਕਦੀ ਬੋਲਿਆ, ਉਹਨੇ ਕਦੀ ਵੀ ਐਸੀ ਕੋਈ ਗੱਲ ਨਹੀਂ ਕੀਤੀ। ਸੋ ਫਿਰ ਇਹ ਚੀਜ਼ਾਂ ਜਿਹੜੀਆਂ ਨਾ ਬੇਕੂਫੀ ਵਾਲੀਆਂ ਨਾ ਕਰਿਆ ਕਰੋ ਮੇਰੇ ਵੀਰ, ਆਪਾਂ ਸਿਆਣੇ ਹੋਈਏ, ਇਹਦੇ ਨਾਲ ਵਿਰੋਧ ਤੁਹਾਡਾ ਹੀ ਹੋਣਾ ਵਾ, ਦਲਜੀਤ ਦਾ ਕੁਛ ਨਹੀਂ ਜਾਣਾ ਤੇ ਤੁਹਾਡੇ ਤੇ ਤੁਹਾਡਾ ਹੀ ਨੁਕਸਾਨ ਹੋਣਾ ਵਾ। ਇਹ ਤੋਂ ਥੋੜਿਆ ਬਚ ਕੇ ਰਹੀਏ, ਇਹਦਾ ਕੋਈ ਏਡਾ ਵੱਡਾ ਫਾਇਦਾ ਨਹੀਂ ਹੋਣ ਵਾਲਾ। ਚਾਰ ਬੰਦੇ ਉੱਠ ਕੇ ਮੁੜ ਕੇ 10 ਬੰਦੇ ਬਾਹਰ ਸਟੇਡੀਅਮ ਦੇ ਬਾਹਰ ਨਾਰੇ ਮਾਰੋ, ਇਹ ਕੋਈ ਬਹੁਤਾ ਵੱਡਾ ਕੋਈ ਪ੍ਰਾਪਤੀ ਨਹੀਂ ਹੈਗੀ। ਉਹ ਕਦੀ ਵੀ ਜਿਹੜਾ ਹੈਗਾ ਦਲਜੀਤ ਦੋਸਾਂਝ ਮਤਲਬ ਪੰਜਾਬੀ ਆ ਗਿਆ ਹੋਏ, ਜਿੱਦਾਂ ਬਾਜਵਾ ਸਾਹਿਬ ਨੇ ਕਿਹਾ ਨਾ, ਪੰਜਾਬੀ ਆ ਗਿਆ ਹੋਏ, ਇਹ ਇੱਕ ਹਰ ਜਗ੍ਹਾ ਤੇ ਉਹ ਦਲਜੀਤ ਹੋਣੀ ਬੋਲਦੇ ਆ, ਤੇ ਇਸ ਚੀਜ਼ ਦੀ ਵਿਰੋਧਤਾ ਕਰਨੀ ਜਾਂ ਇਸ ਚੀਜ਼ ਨੂੰ ਬਿਨਾਂ ਗੱਲ ਤੋਂ ਹੀ ਬਹੁਤ ਵੱਡਾ ਬਣਾਉਣਾ, ਉਹ ਵੀ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ। ਸੋ ਰਲ ਮਿਲ ਕੇ ਜਿਸ ਤਰ੍ਹਾਂ ਮੈਂ ਹੁਣ ਗੱਲ ਕਰ, ਮੈਂ ਨਾ ਚੀਮਾ ਸਾਹਿਬ ਜੁੜ ਗਿਆ ਨਾਲ ਜੋੜ ਲਿਆ, ਚੀਮਾ ਸਾਹਿਬ ਹੈ ਹੀ ਨਹੀਂ, ਤੇ ਇਹ ਵੀ ਕੁਛ ਹੋ ਸਕਦਾ, ਇਹ ਤੋਂ ਬਚਣ ਦੀ ਲੋੜ ਆਪਾਂ ਨੂੰ। ਤੇ ਚੀਮਾ ਸਾਹਿਬ ਕਿੱਦਾਂ ਗਿਆ ਜੀ? ਸੋ ਦੋਸਤੋ, ਮੇਰੀ ਵੀ ਇਹੀ ਰਾਏ ਹੈ ਕਿ ਸਿੰਗਰ ਜਿਹੜੇ ਹੁੰਦੇ ਨਾ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ, ਉਹ ਇੱਕ ਬੰਦੇ ਦੇ ਸਿੰਗਰ ਨਹੀਂ ਹੁੰਦੇ, ਉਹ ਇੱਕ ਮਤਲਬ ਜੇ ਕਹੋ ਤੁਸੀਂ ਵੀ ਉਹ ਇਕੱਲੇ ਸਿੱਖਾਂ ਦਾ ਹੀ ਆ, ਉਹਦੇ ਉਹਨੂੰ ਹਰ ਲੋਕ ਸੁਣਨ ਜਾਂਦੇ ਆ, ਹਰ ਤਰ੍ਹਾਂ ਦੇ ਲੋਕ, ਹਰ ਕੰਟਰੀ ਦੇ ਲੋਕ ਸੁਣਨ ਜਾਂਦੇ ਆ, ਤੇ ਇਸ ਕਰਕੇ ਉਹਨੂੰ ਇਸ ਚੀਜ਼ ਤੋਂ ਥੋੜਾ ਜਿਹਾ ਆਪਾਂ ਨੂੰ ਗਰੇਜ਼ ਕਰਨਾ ਚਾਹੀਦਾ ਕਿ ਇਹੋ ਜਿਹੀਆਂ ਚੀਜ਼ਾਂ ਨਾ ਹੋਣ, ਤੇ ਇਹ ਤੋਂ ਫਾਇਦਾ ਕੋਈ ਨਹੀਂ ਹੁੰਦਾ। ਸੋ ਦੋਸਤੋ, ਆਪਾਂ ਦਲਜੀਤ ਹੋਣਾ ਦੇ ਹੋਰ ਗੀਤ ਸੁਣਦੇ ਆ, ਤੇ ਫਿਰ ਆਪਾਂ ਅਗਲਾ ਪ੍ਰੋਗਰਾਮ ਡਾਕਟਰ ਸਾਹਿਬ ਦਾ ਹੋਏਗਾ, ਚੀਮਾ ਸਾਹਿਬ ਦਾ ਪਤਾ ਨਹੀਂ, ਸ਼ਾਇਦ ਮੈਸੇਜ ਆਇਆ ਹੋਵੇ। ਹੈਲੋ ਜੀ, ਚੀਮਾ ਸਾਹਿਬ ਨਹੀਂ ਹੈਗੇ ਅਵੇਲੇਬਲ। ਸੋ ਦੋਸਤੋ, ਲੋ ਆਪਾਂ ਦਲਜੀਤ ਦੇ ਗਾਣੇ ਲਾ ਰਹੇ ਸੀ, ਤੇ ਅੱਜ ਦਾ ਦਿਨ ਦਲਜੀਤ ਹੋਣਾ ਦੇ ਨਾਂ ਤੇ ਉੱਪਰ। ਸਾਡਾ ਕਿਸੇ ਚੀਜ਼ ਨਾਲ ਕੋਈ ਮੁਫਾਦ ਨਹੀਂ ਹੈ, ਕਿਸੇ ਕੋਈ ਲੈਣਾ ਦੇਣਾ ਨਹੀਂ ਹੈਗਾ, ਅਸੀਂ ਤੇ ਮਨ ਮਰਜ਼ੀ ਦੇ ਬੰਦੇ ਆ, ਸਾਨੂੰ ਕੋਈ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ, ਆਪਣਾ ਸਟੇਸ਼ਨ ਅਸੀਂ ਆਪ ਚਲਾਉਂਦੇ ਆ, ਤੇ ਇਸ ਕਰਕੇ ਜੇ ਕੋਈ ਸਮਝੇ ਖਰਾ ਅਸੀਂ ਕੋਈ ਐਡ ਲੈਣੀ ਜਾਂ ਕੁਛ ਕਰਨ, ਨਹੀਂ ਸਾਡਾ ਕੋਈ ਲੈਣ ਦੇਣ ਇਹਦੇ ਨਾਲ। ਸੋ ਦੋਸਤੋ, ਆਪਾਂ ਦਲਜੀਤ ਸਿੰਘ ਦੇ ਗੀਤ ਦੋ ਚਾਰ ਹੋਰ ਸੁਣਦੇ ਆ, ਲਓ ਜੀ।

0: ਜੀ ਸਤਿ ਜੀ, ਥੈਂਕ ਯੂ ਤੁਹਾਡਾ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ। ਜੀ
1: ਚੀਮਾ ਸਾਹਿਬ, ਅੱਜ ਨਾ ਬਲਵਿੰਦਰ ਸਿੰਘ ਬਾਜਵਾ ਸਾਡੇ ਬੜਾ ਜਾਣਿਆ ਪਛਾਣਿਆ ਨਾਂ ਨਿਊਯਾਰਕ ਦਾ।
0: ਹਾਂਜੀ,
1: ਮੈਨੂੰ ਮੈਂ ਐਸਾ ਕੋਈ ਸਿੰਗਰ ਨਹੀਂ ਹੋਏਗਾ ਪੰਜਾਬ ਦਾ, ਇੰਡੀਆ ਦਾ, ਜਿਹੜਾ ਉਹਨਾਂ ਨੇ ਸ਼ੋਅ ਨਹੀਂ ਕਰਾਇਆ ਅੱਜ ਤੋਂ 25 ਸਾਲ ਤੋਂ ਲੈ ਕੇ ਅੱਜ ਤੱਕ।
0: ਜੀ,
1: ਅੱਜ ਜੋ ਕੁਛ ਵਾਪਰਿਆ ਕੁਛ ਦਿਨ ਪਹਿਲਾਂ ਉੱਥੇ ਕੈਨੇਡਾ ਦੇ ਵਿੱਚ, ਸਰੀ ਦੇ ਵਿੱਚ, ਤੇ ਦਲਜੀਤ ਦੋਸਾਂਝ ਦਾ ਸ਼ੋਅ ਸੀ ਉੱਥੇ, ਤੇ ਉੱਥੇ ਕੁਛ ਵੀਰ ਸਾਡੇ ਖਾਲਿਸਤਾਨੀ ਝੰਡੇ ਲੈ ਕੇ 5-6 ਜਾਣੇ ਪਹੁੰਚ ਗਏ ਸ਼ੋਅ ਦੇ। 50-60 ਹਜ਼ਾਰ ਬੰਦਾ ਸੀ ਉੱਥੇ।
0: ਅੱਛਾ,
1: ਉਹਨਾਂ ਨੇ ਉੱਥੇ ਉਹਦਾ ਵਿਰੋਧ ਕਰਨਾ ਚਾਲੂ ਕਰ ਦਿੱਤਾ।
0: ਅੱਛਾ,
1: ਹਾਂਜੀ, ਤੇ ਉਹ ਫਿਰ ਉਹ ਵੀ ਕੁਛ ਉਹਨੇ ਕਿਹਾ ਇਹਨੂੰ ਫੜ ਕੇ ਬਾਹਰ ਕੱਢੋ ਇਹਨਾਂ ਨੂੰ। ਕਿਉਂਕਿ ਸ਼ੋਅ ਅਗਲਿਆਂ ਨੇ ਲੋਕਾਂ ਨੇ ਟਿਕਟਾਂ ਲੈ ਕੇ ਪੈਸੇ ਲਾ ਕੇ ਦੇਖਣ ਗਏ ਹੁੰਦੇ ਆ।
0: ਬਿਲਕੁਲ ਬਿਲਕੁਲ,
1: ਜਾ ਕੇ ਤੁਸੀਂ ਜੇ ਵਿਰੋਧ ਕਿਸ ਚੀਜ਼ ਦਾ ਕਰਨਾ ਨੀ ਆ, ਤੁਸੀਂ ਬਾਹਰ ਖੜੇ ਹੋਵੋ ਭਾਈ, ਜਦੋਂ ਬਾਹਰ ਨਿਕਲੇਗਾ ਗੱਡੀ ਲੈ ਕੇ ਤੁਸੀਂ ਝੰਡੇ ਦਿਖਾ ਦਿਓ, ਗੱਲ ਖਤਮ ਇਦਾਂ ਹੁੰਦੀ ਨਾ।
0: ਬਸ ਗੱਲ ਖਤਮ ਹੋ, ਪੀਸਫੁਲ ਤੁਹਾਡਾ ਹੱਕ ਬਣਦਾ ਆ ਪੀਸਫੁਲ ਸਪੀਚ ਦਾ, ਪਰ ਇਹ ਥੋੜੀ ਆ ਵੀ ਤੁਸੀਂ ਜਾ ਕੇ ਉੱਥੇ ਅਗਲੇ ਦਾ ਸ਼ੋਅ ਖਰਾਬ ਕਰੋ ਤੇ ਜਿਹੜੇ
1: ਟਿਕਟਾਂ ਲਈਆਂ ਜਾ ਕੇ ਉੱਥੇ $250-$300 ਤੋਂ ਟਿਕਟ ਵੀ ਸਟਾਰਟ ਹੁੰਦੀ ਆ।
0: ਅੱਛਾ ਜੀ,
1: ਇੱਥੇ ਚੀਮਾ ਸਾਹਿਬ ਅਗਲੇ ਕੁਛ ਚਿਰ ਬਾਅਦ, ਮਤਲਬ ਅਗਲੇ ਮਹੀਨੇ ਆ ਸ਼ਾਇਦ, ਇੱਥੇ ਨਿਊਯਾਰਕ ਦੇ ਵਿੱਚ ਸਭ ਤੋਂ ਵੱਡਾ ਮੈਡੀਸਨ ਸਕੁਏਅਰ ਗਾਰਡਨ ਆ ਮੇਰਾ ਇੱਥੇ ਦਾ।
0: ਓਕੇ,
1: ਉੱਥੇ ਉਹਦੇ ਦੋ ਸ਼ੋਅ ਆ, ਇੱਕ ਦਿਨ ਛੱਡ ਕੇ ਤੇ ਇੱਕ ਦਿਨ ਵਿੱਚ, ਦੋ ਦਿਨ 60,000-65,000 ਲੋਕ ਉੱਥੇ ਪੁੱਜਣਗੇ, ਕਿਉਂਕਿ ਉਹਦਾ ਨਾਂ ਹੀ ਇੰਨਾ ਬਣ ਗਿਆ ਦਲਜੀਤ ਦਾ, ਉਹਨੂੰ ਦੇਖਣ ਨੂੰ ਲੋਕ ਤਰਸਦੇ ਆ।
0: ਪਰ
1: ਜੋ ਕੁਛ ਹੋਇਆ ਉਹ ਮਾੜਾ ਹੋਇਆ, ਅੱਗੇ ਬਾਜਵਾ ਸਾਹਿਬ ਨੇ ਇੱਕ ਰਿਕਾਰਡਿੰਗ ਕੀਤੀ ਸੀ, ਇੱਕ ਪੋਡਕਾਸਟਿੰਗ ਬਣਾਈ ਸੀ ਉਹਨਾਂ ਤੇ, ਮੈਂ ਉਹਨਾਂ ਨੂੰ ਕਿਹਾ ਮੈਂ ਲਾਵਾਂਗਾ ਤੁਹਾਡਾ ਪਏ ਹੋ ਨਾ ਪ੍ਰੋਗਰਾਮ, ਪ੍ਰਵਾਜ ਰੇਡੀਓ ਤੇ ਸਾਰੀ ਦੁਨੀਆਂ ਤੱਕ ਵੀ ਇਹ ਗੱਲ ਪਹੁੰਚੇ, ਉਹ ਮੈਂ ਲਾ ਚੁੱਕਿਆ ਵਾਂ। ਤੇ ਬਾਕੀ ਇਹ ਆ ਕਿ ਜਿੱਦਾਂ ਹੁਣ ਅਸੀਂ ਨਾ ਇਹਦੇ ਨਾਲ ਵਿਰੋਧਤਾ ਕਰਕੇ ਚੀਮਾ ਸਾਹਿਬ ਅਸੀਂ ਵਿੱਚੋਂ ਖਟਕ ਹੀ ਰਹੇ ਹਾਂ, ਮਨੋਜ ਸਾਹਿਬ ਤੁਸੀਂ ਲੋਕਾਂ ਨੂੰ ਜੋੜਨ ਦੀ ਥਾਂ ਤੋੜ ਰਹੇ ਹੋ। ਜੀ
0: ਬਿਲਕੁਲ, ਐਗਜੈਕਟਲੀ ਇਹ ਗੱਲ ਆ, ਪਤਾ ਨੀ ਇਹਨਾਂ ਲੋਕਾਂ ਦੇ ਦਿਮਾਗ ਸਮਝ ਨੀ ਆਉਂਦੀ ਕਰਨ ਕੀ ਚਾਹੁੰਦੇ ਆ, ਹਰੇਕ ਗੱਲ ਨੂੰ ਇਹਨਾਂ ਨੇ ਹਰੇਕ ਚੀਜ਼ ਦਾ ਵਿਰੋਧ ਕਰਨਾ ਹੁੰਦਾ, ਕਿਸੇ ਚੀਜ਼ ਨੂੰ ਸਮਝਣ ਦੀ ਬਜਾਏ ਉਲਟਾ ਉਹਦੇ ਚ ਕਹਿੰਦੇ ਹੁੰਦੇ ਆ ਮੁਸੀਬਤ ਖੜੀ ਕਰਨੀ। ਇਹ ਸਾਡੇ ਪੰਜਾਬੀਆਂ ਦੇ ਵਿੱਚ ਇਹ ਹੈ ਨੀ ਸੀਗੀ, ਜਿਹੜੇ ਆਪਣੇ ਆਪ ਨੂੰ ਅੱਜ ਕੱਲ ਦੇ ਸਿੱਖ ਕਹਾਉਂਦੇ ਆ, ਜਿਹੜੀ ਅਸਲੀ ਸਿੱਖੀ ਆ ਉਹਦੇ ਵਿੱਚ ਤਾਂ ਨਿਮਰਤਾ ਜਿਹੜੀ ਆ ਉਹਦਾ ਹਿਸਾਬ ਕਿਤਾਬ ਹੀ ਨਹੀਂ ਹੈ, ਇੰਨੀ ਨਿਮਰਤਾ ਉਹਦੇ ਵਿੱਚ ਸਿਖਾਲੀ ਜਾਂਦੀ ਆ ਔਰ ਉਹਨਾਂ ਨੇ ਕਰਕੇ ਦਿਖਾਲੀ ਆ। ਤੇ ਇਹਨਾਂ ਦੇ ਵਿੱਚ ਉਹ ਤਾਂ ਚੀਜ਼ਾਂ ਜਿਹੜੇ ਗੁਣ ਬਾਣੀ ਦੇ ਵਿੱਚ ਲਿਖੇ ਆ ਜਾਂ ਗੁਰੂ ਸਾਹਿਬਾਨ ਦੀ ਜਿਹੜਾ ਫਲਸਫਾ ਸੀਗਾ ਉਹ ਤਾਂ ਹੈ ਹੀ ਨਹੀਂ, ਇਹ ਤਾਂ ਹਰੇਕ ਗੱਲ ਨੂੰ ਜਿਹੜੀ ਆ ਉਹ ਮੁਸੀਬਤ ਬਣਾ ਕੇ ਖੜੀ ਕਰਦੇ ਆ ਬਿਨਾਂ ਕਿਸੇ ਗੱਲ ਤੋਂ।
1: ਬੁਰੀ ਗੱਲ ਆ, ਜਿੱਦਾਂ ਇੱਕ ਚੀਜ਼ ਦਾ ਵਿਰੋਧ ਅਸੀਂ ਬਹੁਤ ਕਰਦੇ ਆ, ਅਸੀਂ ਵੀ ਕੀਤਾ ਸੀ, ਕਈ ਇੱਕ ਸਾਲ ਅਸੀਂ ਗੁਰਦਾਸ ਮਾਨ ਦੇ ਗਾਣੇ ਨਹੀਂ ਲਾਏ।
0: ਹਾਂਜੀ ਬਿਲਕੁਲ,
1: ਬਿਲਕੁਲ ਨਹੀਂ ਲਾਏ, ਨਾ ਉਹਦੇ ਲਾਏ, ਖਰਾ ਹੋਰ ਕਿਹਦੇ ਲਾਏ ਸੀ, ਨਹੀਂ ਲਾਏ ਸੀ।
0: ਇਹ ਵੀ ਇਹਨਾਂ ਦੀ ਵੀ ਕੰਟਰੋਵਰਸੀ ਹੋਈ ਸੀ ਆਪਣੇ ਦਲਜੀਤ ਦੋਸਾਂਝ ਦੀ ਵੀ, ਫਿਰ ਉਹਨੇ ਉਹ ਸੰਭਲ ਗਿਆ, ਉਹਨੇ ਉਹ ਗੱਲਬਾਤ ਮੁੜ ਕੇ ਨਹੀਂ ਉਦਾਂ ਦੀ ਕੀਤੀ ਤੇ ਫਿਰ ਮਤਲਬ ਉਹ ਸਮਝ ਲੱਗ ਗਿਆ
1: ਦੇ ਵਿੱਚ ਵੀ ਉਹਦਾ ਵੱਡਾ ਨਾਮ ਆ, ਕੁਛ ਛੋਟਾ ਪੰਜਾਬੀ ਆ ਗਏ ਹੋਏ, ਇੱਕ ਲਫ਼ਜ਼ ਤੋਂ ਉਹਨੇ ਪਹਿਲਾਂ ਸਟਾਰਟਿੰਗ ਚ ਬੋਲਦਾ ਹੋਏ ਪੰਜਾਬੀ ਆ ਗਏ ਹੋਏ, ਪੰਜਾਬੀ ਆ ਗਏ ਹੋਏ। ਦੂਜੀ ਗੱਲ ਚੀਮਾ ਸਾਹਿਬ ਇਹ ਆ ਕਿ ਆਪਾਂ ਛੋਟੀ ਜਿਹੀ ਗੱਲ ਹੋਰ ਕਰਦੇ ਆ, ਗੁਰਦਾਸ ਮਾਨ ਹੋਣਾ ਨੇ ਵੀ ਅਸੀਂ ਵੀ ਵਿਰੋਧ ਕੀਤਾ ਉਦੋਂ, ਇੱਕ ਸਾਲ ਅਸੀਂ ਉਹਨਾਂ ਦਾ ਇੱਕ ਵੀ ਗਾਣਾ ਨਹੀਂ ਲਾਇਆ, ਵਿਰੋਧ ਕਰਦੇ ਰਹੇ ਕਿ ਨਹੀਂ ਬਈ। ਪਰ ਅਸਲੀਅਤ ਦੇਖੀ ਜਾਵੇ, ਅਸੀਂ ਆਪਣੇ ਆਪ ਨੂੰ ਵੀ ਕਹਿੰਦੇ ਆ ਕਿ ਬਈ ਗੁਰਦਾਸ ਮਾਨ ਨੂੰ ਪਹਿਲਾਂ ਛੇੜਿਆ ਕਿਹਨੇ, ਹੈ ਨਾ, ਉਹਨੂੰ ਪੰਗਾ ਕਿਹਨੇ ਲਿਆ, ਜਾਂ ਕੋਈ ਕੁਐਸਚਨ ਪੁੱਛਣੇ ਹਿੰਦੀ ਮਦਰ ਮਾਂ ਚਾਚੀ ਮਾਸੀ ਜੋ ਕੁਛ ਵੀ ਕੀਤਾ।
0: ਬਿਲਕੁਲ ਬਿਲਕੁਲ,
1: ਸਿੰਗਰ ਦਾ ਕੰਮ ਹੁੰਦਾ ਉਹਨੇ ਹਰ ਦੁਨੀਆਂ ਦੇ ਉੱਪਰ ਗਾਉਣਾ ਹੁੰਦਾ, ਤੂੰ ਰੋਟੀ ਸਾਡੇ ਕੋਲੋਂ ਪੰਜਾਬੀਆਂ ਕੋਲ ਖਾਧੀ, ਤੂੰ ਉਹ ਕਰਦਾ, ਤੂੰ ਜਾ ਕੇ ਹਿੰਦੀ ਆ, ਹਿੰਦੀ ਨੂੰ ਕਿਹਾ ਮਾਂ ਉਹ ਵੀ ਤੁਹਾਡੀ ਮਾਸੀ ਆ। ਵੈਸੇ ਦੇਖਿਆ ਜਾਵੇ ਚੀਮਾ ਸਾਹਿਬ, ਤੇ ਪੰਜਾਬੀ ਦੇ ਨਾਲ ਸਾਡੀ ਨੈਸ਼ਨਲ ਲੈਂਗੁਏਜ ਹਿੰਦੀ ਆ।
0: ਬਿਲਕੁਲ ਬਿਲਕੁਲ,
1: ਤੇ ਉਹਦੇ ਲਈ ਚਲੋ ਅਸੀਂ ਉਹਦੇ ਵਿਰੋਧ ਚ ਨਹੀਂ ਜਾਂਦੇ, ਜੋ ਵੀ ਫੇਰ ਵੀ ਉਹਨੇ ਵਿਚਾਰੇ ਨੇ ਬੜੀਆਂ ਮਾਫੀਆਂ ਮੰਗੀਆਂ ਗੁਰਦਾਸ ਮਾਨ ਸਾਹਿਬ ਨੇ, ਹਰ ਜਾ ਕੇ ਮੰਗੀਆਂ, ਕਿਸਾਨ ਅੰਦੋਲਨ ਚ ਗਿਆ, ਰੋਇਆ ਵੀ। ਪਰ ਕਈਆਂ ਨੇ ਹੰਝੂ ਵੀ ਕਿਹਾ ਯਾਰ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਉਹ ਵਿਚਾਰਾ ਤੜਫ ਰਿਹਾ, ਉਹਨੂੰ ਮਾਫ਼ ਕਰ ਦੇਣਾ ਚਾਹੀਦਾ।
0: ਬਿਲਕੁਲ ਕਰ ਦੇਣਾ ਚਾਹੀਦਾ ਜੀ, ਇਹਦੇ ਚ ਕੋਈ ਸ਼ੱਕ ਨਹੀਂ।
1: ਨਿਕਲ ਗਈ ਮੂੰਹ ਸਟੇਜ ਦੇ ਉੱਪਰ ਜਾਂ ਗਲਤੀ ਨਾ ਕਹਿਤੀ ਜਾਂ ਮਨੋ ਕਹਿਤੀ, ਜੋ ਵੀ ਹੋਇਆ ਵਾ।
0: ਹਾਂਜੀ ਹਾਂਜੀ, ਉਹ ਗੱਲ ਕਈ ਵਾਰੀ ਬੰਦਾ ਖਾਕਸਾ ਨੇ ਜਿਹੜੀਆਂ ਰਿਟਨ ਸਪੀਚਾਂ ਹੁੰਦੀਆਂ ਜਿਹੜੇ ਇਹ ਲੋਕ ਸਪੀਚਾਂ ਕਰਦੇ ਆ, ਮੈਂ ਜਿਹੜੇ ਪੋਲੀਟੀਸ਼ਨ ਨੇ ਉਹਨਾਂ ਦੀ ਗੱਲ ਕਰ ਰਿਹਾ ਇੱਥੇ, ਤਾਂ ਜੇ ਵੀ ਉਹਦੇ ਨਾਲ ਹੀ ਜੁੜਦੀ ਆ। ਇਹਨਾਂ ਲੋਕਾਂ ਦੀਆਂ ਪਹਿਲਾਂ ਸਪੀਚਾਂ ਲਿਖ ਕੇ ਫਿਰ ਉਹਨੂੰ ਦੋ ਚਾਰ ਵਾਰੀ ਪੜ੍ਹ ਕੇ ਉਹਨੂੰ ਰਟਿਆ ਜਾਂਦਾ ਤਾਂ ਕਿ ਸ਼ਬਦ ਵੱਧ ਘੱਟ ਹੋਵੇ ਨਾ। ਪਰ ਜਿਹੜੇ ਹੁਣ ਜਿਹੜਾ ਤੁਹਾਡੇ ਵਰਗਾ ਜਾਂ ਮੇਰੇ ਵਰਗਾ ਜਾਂ ਗੁਰਦਾਸ ਮਾਨ ਸਾਹਿਬ ਵਰਗੇ ਜਾਂ ਦਲਜੀਤ ਦੋਸਾਂਝ ਵਰਗੇ ਜਾਂ ਹੋਰ ਵੀ ਜਿਹੜੇ ਐਕਟਰ ਆ, ਉਹਨਾਂ ਦੇ ਕੋਲ ਲਿਖੀ ਪੜ੍ਹੀ ਸਪੀਚ ਨਹੀਂ ਹੁੰਦੀ, ਉਹਨਾਂ ਦੇ ਮੂੰਹੋਂ ਕਈ ਵਾਰੀ ਖਕਸ਼ਾ ਵੀ ਤੁਹਾਨੂੰ
1: ਅਚਨਚੇਤ ਬੈਠੇ ਅਸੀਂ ਵੀ ਕਈ ਵਾਰੀ ਵੱਧ ਘੱਟ ਗੱਲ ਹੋ ਜਾਂਦੀ, ਫਿਰ ਮਾਫ਼ੀ ਵੀ ਮੰਗਦੇ।
0: ਢੋਕਮਾ ਹਾਂਜੀ, ਢੋਕਮਾ ਸ਼ਬਦ ਤੁਹਾਡੇ ਮੂੰਹ ਚ ਨਹੀਂ ਜੁੜਦਾ ਉਸ ਵੇਲੇ, ਤੇ ਉਹ ਸ਼ਬਦ ਆ ਜਿਹੜਾ ਫਿਰ ਥੋੜਾ ਜਿਹਾ ਜਿਹੜਾ ਉਹ ਸਖ਼ਤ ਹੁੰਦਾ ਆ, ਤੇ ਉਹਨੂੰ ਸਮਝਣ ਲੈਣ ਦੀ ਜਿਹੜੀ ਜ਼ਰੂਰਤ ਹੈਗੀ ਆ। ਥੋੜਾ ਜਿਹਾ ਜਿਗਰਾ ਵੀ ਜਿਹੜੇ ਸੁਣਨ ਵਾਲੇ ਸਰੋਤੇ ਹੁੰਦੇ ਆ, ਥੋੜਾ ਜਿਹਾ ਜਿਗਰਾ ਵੀ ਚਾਹੀਦਾ ਆ। ਬਿਲਕੁਲ, ਇਹ ਸਾਡੇ ਸਮਾਜ ਦੇ ਵਿੱਚ ਖਾਕ ਸਾਹਿਬ ਦੀ ਬਹੁਤ ਵੱਡੀ ਜਿਹੜੀ ਆ ਕਮੀ ਪੈਦਾ ਹੋ ਗਈ ਆ ਕਿ ਇੱਕ ਪਾਸਾ ਜਿਹੜਾ ਵੀ, ਮੈਂ ਬਹੁਤ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਰਹਿੰਦਾ, ਕੋਈ ਆਪਣੇ ਆਪ ਨੂੰ ਸੋਸ਼ਲਿਸਟ ਕਹਾਉਂਦੇ ਆ, ਕੋਈ ਆਪਣੇ ਆਪ ਨੂੰ ਪੂੰਜੀਵਾਦ ਕਹਾਉਂਦੇ ਆ, ਕੋਈ ਕੁਛ ਕਹਾਉਂਦੇ ਆ, ਕੋਈ ਤਰਕਸ਼ੀਲ ਕਹਾਉਂਦੇ ਆ, ਉਹਨਾਂ ਦੇ ਵਿੱਚ ਖਾਕ ਸਾਹਿਬ ਦੀ ਸਭ ਤੋਂ ਵੱਡਾ ਔਗਣ ਆ ਜਿਹੜਾ ਅੱਜ ਦੇ ਸਮਾਜ ਵਿੱਚ ਇਹ ਪੈ ਗਿਆ ਆ ਕਿ ਉਹ ਦੂਸਰੇ ਪਾਸੇ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ।
1: ਬਿਲਕੁਲ
0: ਦੋਸਤੋ, ਦੂਸਰੇ ਪਾਸੇ ਦੀ ਵੀ ਸੁਣ ਲਓ, ਭਾਵੇਂ ਉਹ ਤੁਹਾਡੇ ਵਿਰੋਧ ਦੇ ਵਿੱਚ ਗੱਲ ਜਾ ਰਹੀ ਆ ਜੋ ਕਿ ਤੁਸੀਂ ਸੋਚਦੇ ਆ। ਇਹ ਜ਼ਰੂਰੀ ਥੋੜੀ ਆ ਕਿ ਜੇ ਤੁਸੀਂ ਹੁਣ ਇੱਕ ਸੰਸਥਾ ਦੇ ਨਾਲ ਜੁੜ ਗਏ ਆ ਜੋ ਕੁਛ ਉਹ ਕਰੇ ਉਹੀ ਅਸੀਂ ਆ, ਤਾਂ ਇੱਦਾਂ ਨਹੀਂ ਹੁੰਦੀ। ਹਰ ਇੱਕ ਪਾਸੇ ਖਾਕਸਾ ਦੀ ਦੋ ਪਾਸੇ ਆ ਜਿਹੜੇ, ਉਹਨੂੰ ਸੁਣਨਾ ਚਾਹੀਦਾ, ਵਿਚਾਰਨਾ ਚਾਹੀਦਾ। ਹੁਣ ਜੇ ਤੁਸੀਂ ਦੇਖੋ ਸਿੱਖੀ ਦੇ ਨਾਲ ਜੇ ਆਪਾਂ ਜੁੜਦੇ ਆ ਤੇ ਗੁਰੂ ਸਾਹਿਬਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਦਾਸਵੀਂ ਪਾਤਸ਼ਾਹ ਤੀਕਰ ਔਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਵੀ, ਉਹ ਕਹਿੰਦਾ ਮੈਨੂੰ ਸਾਰੇ ਇੱਕੋ ਜਿਹੇ ਆ ਖਾਕ ਸਾਹਿਬ ਜੀ। ਤੁਹਾਨੂੰ ਦੇਖੋ, ਚਲੋ ਗੁਰੂਆਂ ਦੀ ਤਾਂ ਬਹੁਤ ਅਗਲੀ ਗੱਲ ਆ, ਗੁਰੂਆਂ ਦੀ ਤਾਂ ਆਪਾਂ ਜਿਹੜੀ ਆ ਉਹਨਾਂ ਦੀ ਸੋਚਣ ਸ਼ਕਤੀ ਜਾਂ ਕਹਿ ਲਾ ਉਹਨਾਂ ਦੀ ਤਾਕਤ, ਉਹਨਾਂ ਦੀ ਭਗਤੀ, ਉਹ ਤਾਂ ਆਪਾਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਜੋ ਮਰਜ਼ੀ ਆਪਾਂ ਕਹਦੇ ਉਹੀ ਸੱਚ ਆ। ਪਰ ਹੁਣ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ, ਉਹ ਤਾਂ ਇੱਕ ਵਿਚਾਰੇ ਨੂੰ ਪੰਜਾਬੀ ਵੀ ਨਹੀਂ ਸੀ ਪੜ੍ਹਨੀ ਹੋਣੀ।
1: ਚੰਗੀ ਤਾਂ ਬਿਲਕੁਲ,
0: ਉਹ ਬੰਦਾ ਵੀ ਜਿਹੜਾ ਸੀਗਾ ਉਹਨੇ ਵੀ ਦੇਖੋ, ਤੁਸੀਂ ਕਿਹਾ ਜਾਂਦਾ ਕਿ ਉਹਦੇ ਦਰਬਾਰ ਦੇ ਵਿੱਚ ਇੱਕ ਕੋਈ ਮੁਸਲਮਾਨ ਵੀ ਆ ਗਿਆ ਤੇ ਉਹ ਕੁਰਾਨਾ ਵੇਚਦਾ ਸੀ, ਕੁਰਾਨਾ ਵੇਚਦਾ ਸੀਗਾ ਤੇ ਉਹ ਡਰਦਾ ਵੀ ਸੀ ਭਈ ਇਹ ਬਾਦਸ਼ਾਹ ਸਿੱਖ ਆ ਭੀ ਨੂੰ ਪਤਾ ਨਾ ਲੱਗ ਜਾਵੇ ਕਿਤੇ। ਉਹ ਵੇਚਦਾ ਉਹ ਸਾਨੂੰ ਪਤਾ ਭਾਈ ਉਹ CID ਤਾਂ ਉੱਥੇ ਹੁੰਦੀ ਆ, ਉਹ ਉਹਨੂੰ ਕਿਸੇ ਨੇ ਜਾ ਕੇ ਸ਼ਿਕਾਇਤ ਕਰਤੀ ਭਾਈ ਉਹ ਕੁਰਾਨਾ ਵੇਚਦਾ ਫਿਰਦਾ। ਉਹ ਕਹਿੰਦਾ ਲਿਆਓ ਉਹਨੂੰ, ਕਹਿੰਦਾ ਭਾਈ ਤੇਰੇ ਕੋਲ ਕਿੰਨੀਆਂ ਤੇ ਇਹ, ਕਹਿੰਦਾ ਜੀ ਆ ਇੰਨੀਆਂ ਤੇ। ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ, ਉਹ ਕਹਿੰਦੇ ਸਾਰੀਆਂ ਇੱਥੇ ਰੱਖ ਦੇ, ਪੈਸੇ ਦੱਸਦੇ ਕਿੰਨੇ ਬਣੇ
1: ਜੀ।
0: ਤੇ ਉਹਨੇ ਉਹਨੂੰ ਜਦੋਂ ਕਹਿੰਦੇ ਪੁੱਛਿਆ ਗਿਆ ਭਾਈ ਤੂੰ ਸਿੱਖ ਹੋ ਕੇ ਇਹ ਕੀ ਕੀਤਾ, ਉਹ ਕਹਿੰਦਾ ਭਾਈ ਜਿਹੜਾ ਸਿੱਖ ਆ ਉਹ ਮੇਰੀ, ਕਹਿੰਦਾ ਰੱਬ ਨੇ ਅੱਖ ਇੱਕ ਤਾਂ ਹੀ ਦਿੱਤੀ ਆ ਕਿ ਮੈਂ ਸਾਰੇ ਧਰਮਾਂ ਨੂੰ ਬਰਾਬਰ ਦੇਖਦਾ।
1: ਨਹੀਂ, ਉਹਨਾਂ ਨੇ ਤਾਂ ਸਾਰੇ ਧਰਮਾਂ ਨੂੰ ਪੂਰਾ ਸਤਿਕਾਰ ਦਿੱਤਾ, ਮਸਜਿਦਾਂ ਬਣਾਈਆਂ, ਸਾਰਾ ਕੁਛ ਕੀਤਾ, ਬਣਾਏ ਮੰਦਰ ਬਣਾਏ, ਸਾਰੇ ਕੰਮ ਉਹਨਾਂ ਨੇ ਤਾਂ ਕਦੀ ਹੈ ਹੀ ਨਹੀਂ ਸੀ ਕਿ ਉਹਨਾਂ ਦੇ ਦਿਮਾਗ ਵਿੱਚ। ਅਸੀਂ ਅੱਜ ਕੱਲ ਦੇਖ ਲੋ ਹੁਣ ਅਸੀਂ ਹਿੰਦੂ ਮੁਸਲਮਾਨ ਹੋਏ ਜੇ ਆ ਵੋ ਆ, ਇਹ ਚਾਲੂ ਹੋ ਗਿਆ ਕੰਮ ਸਾਡੇ ਵਿੱਚ।
0: ਬਿਲਕੁਲ ਬਿਲਕੁਲ, ਏਦਾਂ ਨਹੀਂ ਹੋਣੀ ਚਾਹੀਦੀ। ਹਾਲਾਂਕਿ ਇਹਦੇ ਵਿੱਚ ਕੱਖ ਸਾਹਿਬ ਜੀ ਆਪਾਂ ਕਸੂਰ ਕੱਢੀਏ ਤਾਂ ਉਹ ਦੋਨਾਂ ਧਿਰਾਂ ਦਾ ਹੁੰਦਾ ਹਮੇਸ਼ਾ, ਸਾੜੀ ਆ ਜਿਹੜੀ ਦੋਨਾਂ ਹੱਥਾਂ ਨਾਲ ਵੱਜਦੀ ਆ, ਹਿੰਦੂ ਤਬਕਾ ਵੀ ਜਿਹੜਾ ਹੈਗਾ ਉਹ ਇੱਦਾਂ ਵਧੀਕੀਆਂ ਕਰਦੇ ਆ। ਪਰ ਤੁਸੀਂ ਵੈਸੇ ਇਹਦਾ ਉਹ ਦੋਨਾਂ ਪਾਸਿਆਂ ਨੂੰ ਬਿਠਾ ਕੇ ਜਿਹੜਾ ਆ ਇਹ ਸੋ ਜਿਹੜੇ ਦੇਖੋ, ਇੱਥੇ ਅਮਰੀਕਨ ਗਵਰਨਮੈਂਟ ਵੀ ਹੈਗੀ ਆ, ਇਹ ਵੀ ਜਿਹੜੀ ਆ ਹੁਣ ਸੈਨੇਟਰ ਆ ਜਾਂ ਦੂਸਰੇ ਆ, ਇਹ ਵੀ ਜਿਹੜੇ ਆ ਬੈਠ ਕੇ ਡਿਸਕਸ ਕਰਦੇ ਆ, ਦੋਨਾਂ ਪਾਸਿਆਂ ਦੀ ਸੁਣਦੇ ਆ, ਸਹਿਮਤ ਹੁੰਦੇ ਆ ਇੱਕ ਦੂਜੇ ਦਾ ਨਹੀਂ, ਉਹ ਵੱਖਰੀ ਗੱਲ ਆ। ਪਰ ਸਲਾਹ ਮਸ਼ਵਰਾ ਜਿਹੜਾ ਕਰਨਾ ਆ, ਗੁਰੂ ਨਾਨਕ ਦੇਵ ਜੀ ਨੇ ਦੱਸਿਆ ਵੀ ਦੇਖੋ ਕਿੱਥੇ ਉਹ ਨਹੀਂ ਗਏ ਤੇ ਕਿੱਥੇ ਜਾ ਕੇ ਉਹਨਾਂ ਨੇ ਵਿਚਾਰ ਵਟਾਂਦਰਾ ਨਹੀਂ ਕੀਤਾ, ਹਰ ਇੱਕ ਜਗ੍ਹਾ ਤੇ
1: ਹਰ ਜਗ੍ਹਾ ਜਾ ਕੇ ਗੋਸ਼ਟੀਆਂ ਕੀਤੀਆਂ, ਲੋਕਾਂ ਨੂੰ ਬਿਠਾਇਆ, ਸੁਣੀ ਤੇ ਸੁਣਾਈ।
0: ਬਿਲਕੁਲ,
1: ਇਹ ਤਰੀਕਾ ਹੁੰਦਾ, ਤੁਸੀਂ ਉੱਠ ਕੇ ਨਾਰੇ ਮਾਰੀ ਜਾਓ ਗਦਾਰ ਹੋਏ ਗਦਾਰ ਹੋਏ ਯੇ ਆ ਵੋ ਆ, ਯਾਰ ਬਹਿ ਕੇ ਤੁਸੀਂ ਪੁੱਛੋ ਭਾਈ ਸਾਹਿਬ ਉਹਦੇ ਕੋਲੋਂ ਕੋਈ ਗੱਲ ਪੁੱਛਣੀ ਆ, ਉਹਨੂੰ ਕਹੋ ਟਾਈਮ ਦਿਓ ਜੀ।
0: ਹਾਂਜੀ ਹਾਂਜੀ, ਸਵਾਲ ਪੁੱਛੋ, ਸਵਾਲ ਪੁੱਛੋ, ਉਹਨੂੰ ਜਵਾਬ ਦੇ ਲੈਣਗੇ, ਵਿੱਚ ਨਾ ਟੋਕੋ।
1: ਨਾ ਨਾ, ਅਸੀਂ ਅਸੀਂ ਚੁੱਪ ਹੀ ਨੀ ਕਰ, ਤੁਸੀਂ ਇੱਕ ਬੰਦਾ ਗੱਲ ਕਰੇਗਾ ਵੀਡੀਓ ਕਈ ਮੈਂ ਦੇਖਦਾ ਹੁੰਦਾ, ਪਤਾ ਹੀ ਨਹੀਂ ਲੱਗਦਾ ਕਹਿ ਕੀ ਰਿਹਾ, ਪੰਜਾਬ ਉਧਰੋਂ ਉਹ ਬੋਲੀ ਜਾਂਦਾ ਉਧਰੋਂ ਬੋਲੀ ਜਾਂਦਾ, ਯਾਰ ਸਾਡੇ ਪੰਜਾਬੀਆਂ ਚ ਸਬਰ ਹੀ ਨੀ ਰਹਿ ਗਿਆ।
0: ਸਬਰ ਨੀ ਰਹਿ ਗਿਆ, ਬਿਲਕੁਲ ਇਸੇ ਤਰ੍ਹਾਂ ਆ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ। ਦੋਸਤੋ ਜਿਹੜੇ ਸਾਡੀ ਆਵਾਜ਼ ਨੂੰ ਸੁਣਦੇ ਆ, ਥੋੜਾ ਜਿਹਾ ਜਿਹੜਾ ਜਿਗਰਾ ਆ ਉਹਨੂੰ ਠੰਡਾ ਰੱਖੋ, ਜਿਹੜੀ ਮਿੱਠ ਸੁਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਜੇ ਤੁਸੀਂ ਮਿੱਠਾ ਬੋਲਦੇ ਆ ਉਹ ਜਿਹੜਾ ਆ ਤੀਰ ਨੂੰ ਤਲਵਾਰਾਂ ਨਾਲੋਂ ਵੀ ਜਿਹੜਾ ਜਿਆਦਾ ਵੱਡਾ ਹਥਿਆਰ ਹੁੰਦਾ, ਉਹਦੇ ਨਾਲ ਤੁਸੀਂ ਸ਼ਾਂਤੀ ਜਿਹੜੀ ਆ ਉਹ ਪੈਦਾ ਕਰ ਸਕਦੇ ਹਾਂ। ਸੋ ਇਹਨਾਂ ਗੱਲਾਂ ਚੋਂ ਨਿਕਲੋ। ਬਾਕੀ ਖਾਕ ਸਾਹਿਬ ਜੀ, ਤੁਹਾਨੂੰ ਪਤਾ ਵੀ ਸਾਡਾ ਜਿਹੜਾ ਪੰਜਾਬੀ ਸਮਾਜ ਹੈ ਖਾਸ ਕਰਕੇ, ਇਹਦੇ ਵਿੱਚ ਜਿਹੜੀਆਂ ਇਹਨਾਂ ਦੀ ਡਾਇਟ ਆ, ਖਾਣਾ ਪੀਣਾ ਬਦਲ ਗਿਆ, ਸ਼ਰਾਬਾਂ ਆ ਗਈਆਂ, ਨਸ਼ੇ ਆ ਗਏ, ਇਹ ਜਿਹੜੇ ਬਹੁਤ ਵੱਡਾ ਰੋਲ ਪਲੇ ਤੁਹਾਡੀ ਸੋਚ ਦੇ, ਤੁਹਾਨੂੰ ਗੁੱਸਾ ਕਿੰਨਾ ਆਉਂਦਾ, ਤੁਸੀਂ ਕੰਮ ਕਿੰਨਾ ਕਰ ਸਕਦੇ ਆ, ਇਹ ਸਾਰਾ ਕੁਛ ਹੈ ਤੁਹਾਡੀ ਖੁਰਾਕ ਹੈ ਜਿਹੜੀ ਉਹਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਆ। ਸੋ ਇਹ ਜਿਹੜੀਆਂ ਚੀਜ਼ਾਂ ਸਾਡੇ
1: ਹਰ ਚੀਜ਼ ਤੇ ਉਹਦੇ ਨਕਲੀ ਆ ਰਹੀ ਇੰਡੀਆ ਦੇ ਵਿੱਚ, ਦੁੱਧ ਸਾਰੇ ਦਾ ਸਾਰਾ ਜ਼ਿਆਦਾ ਨੀ, 90% ਦੁੱਧ ਨਕਲੀ ਆ,
0: ਬਿਲਕੁਲ
1: ਪਨੀਰ ਨਕਲੀ ਆ, ਤੁਹਾਡਾ ਦਹੀਂ ਨਕਲੀ ਆ, ਤੁਹਾਡੀਆਂ ਸਬਜ਼ੀਆਂ ਦੇ ਉੱਪਰ ਐਸੀਆਂ ਉਹ ਖਾਦਾਂ ਪਾਈਆਂ ਜਾਂਦੀਆਂ ਜਿਨ੍ਹਾਂ ਦੇ ਵਿੱਚ ਜ਼ਹਿਰ ਆ, ਅਸੀਂ ਉਹ ਖਾਂਦੇ ਹਾਂ, ਤੇ ਅਸੀਂ ਫਿਰ ਉਦਾਂ ਦੇ ਹੀ ਬਣਨਾ ਨਾ ਜਿੱਦਾਂ ਜ਼ਹਿਰੀ ਬਣਨਾ ਨਾ, ਜਿੱਦਾਂ
0: ਬਿਲਕੁਲ ਜ਼ਹਿਰੀਲੇ ਬਣਨਾ, ਜਦੋਂ ਤੁਸੀਂ ਜ਼ਹਿਰੀਲਾ ਪਦਾਰਥ ਖਾਓਗੇ ਤਾਂ ਜ਼ਹਿਰੀਲੇ ਬਣਨਾ। ਕਾਕ ਸਾਹਿਬ ਜੀ, ਇਹ ਤਾਂ ਹੁਣ ਮਸਲਾ ਕੀਤਾ ਕਿ ਜਾਵੇ, ਪੇਸ਼ ਤਾਂ ਨਹੀਂ ਜਾਂਦੀ, ਪਰ ਚਲੋ ਆਪਣਾ ਰੌਲਾ ਰੱਪਾ ਪਾਉਣ ਦਾ ਤਾਂ ਜਿਹੜਾ ਹੈਗਾ ਹੀ ਆ। ਕਾਕ ਸਾਹਿਬ ਜੀ, ਕੋਈ ਇੱਕ ਬੰਦਾ ਵੀ ਸੁਣੂਗਾ ਜੇ ਉਹ ਸਮਝੂਗਾ, ਥੋੜਾ ਪਤਾ ਤਾਂ ਠੰਡਾ ਹੋਊਗਾ ਹੀ, ਪਰ ਠੰਡੇ ਰਹਿਣਾ ਜਿਹੜੀ ਇਹ ਬੜੀ
1: ਲੇਜ਼ੀ ਹੋ ਗਏ ਨਾ ਸਾਡੇ ਪੰਜਾਬੀ, ਲੇਜ਼ੀ ਹੋ ਗਏ ਭਾਈ ਸਾਹਿਬ। ਦੇਖੋ ਤੁਸੀਂ ਚੀਮਾ ਸਾਹਿਬ, ਇੱਕ ਮਰਲਾ ਜਗ੍ਹਾ ਵੀ ਨਹੀਂ ਰੱਖਦੇ, ਸਾਰਿਆਂ ਨੇ ਮੱਝਾਂ ਗਾਵਾਂ ਕੱਢ ਦਿੱਤੀਆਂ, ਵੇਚਤੀਆਂ, ਉਹ ਕਹਿੰਦੇ ਕਿਹੜਾ ਗੋਹਾ ਚੱਕਦਾ ਫਿਰੇ,
0: ਬਿਲਕੁਲ ਬਿਲਕੁਲ
1: ਮੁੱਲ ਲੈ ਲਓ 2 ਕਿਲੋ, ਕਿਹੜਾ ਏਡਾ ਫਰਕ ਪੈਂਦਾ। ਫਿਰ ਅਸੀਂ ਆਪਣੇ ਜੋਗਾ ਕੋਈ ਲਸਣ, ਕੋਈ ਗੰਢੇ ਜਾਂ ਅੱਗੇ ਚੀਜ਼ਾਂ ਲੋਕੀ ਬੀਜ ਲੈਂਦੇ ਸੀ, ਧਨੀਆ ਬੀਜ ਲਿਆ, ਹੋਰ ਚੀਜ਼ਾਂ ਘਰ ਲਈ ਜਿਹੜੀਆਂ ਜ਼ਰੂਰੀ ਸੀ, ਰੂੜੀ ਪਾ, ਰੂੜੀ ਹੈ ਹੀ ਨਹੀਂ, ਹੁਣ ਰੂੜੀ ਲੈਣੀ ਕਿੱਥੋਂ, ਪਾਥੀਆਂ ਤੇ
0: ਹੈ ਹੀ ਨਹੀਂ, ਲੈਣੀ ਕਿੱਥੋਂ, ਹੈ ਹੀ ਨਹੀਂ,
1: ਭਾਅ ਵੀ ਗੰਢੀ ਆ ਪਾਥੀਆਂ,
0: ਹੈ ਹੀ ਨਹੀਂ ਖਾਕ ਸਾਹਿਬ ਜੀ, ਜਿਹੜੇ
1: ਬਣ ਗਏ ਆ
0: ਇਹ ਸਾਰਾ ਕੁਝ ਖਾਕ ਸਾਹਿਬ ਜੀ, ਇਹ ਸਾਰਾ ਕੁਝ ਜਿਹੜਾ ਇਹ ਸਰਮਾਏਦਾਰੀ ਆ ਜਿਹੜੀ ਉਹਨੇ ਪੈਦਾ ਕੀਤਾ ਹੋਇਆ। ਦੇਖੋ ਮੈਂ
1: ਵੀ ਕਰਾਇਆ ਨਾ ਸਰਮਾਏਦਾਰੀ, ਕੰਮ ਹੀ ਕਰਨਾ ਉਹਨਾਂ ਦਾ ਕੰਮ,
0: ਹਾਂਜੀ
1: ਖਿੱਚਣਾ, ਅਸੀਂ ਆਪ ਬੇਕੂ ਬਣੇ ਨਾ,
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਜੀ, ਐਜੂਕੇਸ਼ਨ ਦੀ ਘਾਟ ਹੈ ਕਾਕ ਸਾਹਿਬ ਜੀ। ਦੇਖੋ ਤੁਸੀਂ ਸਿਆਲ ਆਉਂਦਾ ਸੀਗਾ ਅੱਗੇ, ਉਹ ਲੋਕ ਜਿਹੜੇ ਦੀਵਾਲੀ ਨੂੰ ਦੀਵੇ ਜਗਾਉਂਦੇ ਸੀ, ਉਹਦੇ ਪਿੱਛੇ ਵੀ ਮਕਸਦ ਆ, ਐਵੇਂ ਨੀ ਆਇਆ, ਉਹਦੇ ਪਿੱਛੇ ਵੀ ਮਕਸਦ ਆ, ਜਿਹੜਾ ਦੀਵੇ ਜਗਾਉਂਦੇ ਸੀਗੇ ਉਹ ਕਾਕ ਸਾਹਿਬ ਜੀ, ਜਦੋਂ ਵਿੰਟਰ ਸ਼ੁਰੂ ਹੁੰਦੀ ਆ, ਸਿਆਲ ਸ਼ੁਰੂ ਹੁੰਦਾ, ਉਦੋਂ ਵਾਇਰਸ ਆਉਂਦੀ ਆ, ਫਲੂ ਵਾਇਰਸ ਆ ਗਏ, ਅਫਲਾਨੀ ਆ ਗਏ, ਉਹ ਵਾਇਰਸ ਆ ਗਏ, ਉਹ ਵਾਇਰਸ ਆ ਗਏ, ਉਹ ਜਿਹੜੀਆਂ ਸਾਰੀਆਂ ਵਾਇਰਸ ਆ, ਅੱਗੇ ਸਿਆਲ ਨੂੰ ਲੋਕ ਦੇਖੋ ਕੁਛ ਕੰਮ ਕਰਦੇ ਹੁੰਦੇ ਸੀ, ਇੱਕ ਤਾਂ ਜਿਹੜੇ ਸਿਆਣੇ ਲੋਕ ਸੀਗੇ ਉਹ ਕਾਕ ਸਾਹਿਬ ਜੀ ਲਸਣ ਲੈ ਕੇ ਨਾ ਉਹਨੂੰ ਛਿਲ ਕੇ ਤੇ ਉਹਦੀਆਂ ਗੰਢੀਆਂ ਦੇ ਵਿੱਚ ਜੀ ਉਹ ਸੂਈ ਦੇ ਨਾਲ ਧਾਗਾ ਲਗਾ ਕੇ ਉਹਨੂੰ ਪਰੋ ਲੈਂਦੇ ਸੀ, ਧਾਗੇ ਦੇ ਵਿੱਚ ਪਰੋ ਕੇ ਉਹ ਆਪਣੇ ਦਰਵਾਜ਼ੇ ਦੇ ਨਾਲ ਦੋਹੀ ਪਾਸੇ ਮੇਖਾਂ ਲਾ ਕੇ ਜਾਂ ਕੁਛ ਲਾ ਕੇ ਉਹਨੂੰ ਟੰਗ ਲੈਂਦੇ ਸੀ। ਲਸਣ ਦੇ ਨਾਲ ਤੁਹਾਡੇ ਅੰਦਰ ਵਿੰਟਰ ਵਾਇਰਸ ਨਹੀਂ ਆਉਂਦੀ ਛੇਤੀ ਕੀਤੇ,
1: ਤੇ ਅਸੀਂ ਤਾਂ ਉਹਨੂੰ ਬਣਾ ਲਿਆ ਕੋਈ ਹੋਰ ਹੀ ਚੀਜ਼, ਉਹ ਚੰਗਣ ਦੇ ਪੱਤੇ ਲਾ ਕੇ ਟੰਗ ਦਿੱਤੇ, ਉਹਦਾ ਮਤਲਬ ਹੋਰ ਹੀ ਬਣਾ ਲਿਆ ਲੋਕਾਂ ਨੇ,
0: ਮਤਲਬ ਹੋਰ ਬਣਾ ਲਿਆ, ਬਿਲਕੁਲ ਇਹਨੂੰ ਹੀ ਜਿਹੜੀ ਆ ਵਿਦਿਆ ਤੋਂ ਦੂਰ ਹਟਣਾ ਇਸੇ ਚੀਜ਼ ਨੂੰ ਕਹਿੰਦੀ ਆ। ਖਾਕ ਸਾਹਿਬ, ਮੈਂ ਜੋ ਇੱਥੇ ਲੋਕਾਂ ਦੇ ਘਰਾਂ ਵਿੱਚ ਦੇਖਦਾ, ਉਹ ਘਰ ਦੇ ਅੰਦਰ ਆਪਣੀ ਦਾਲ ਸਬਜ਼ੀ ਨਹੀਂ ਬਣਾਉਂਦੇ, ਉਹਨਾਂ ਦੇ ਗਰਾਜਾਂ ਦੇ ਵਿੱਚ ਸਟੋਵ ਰੱਖੇ ਹੋਆ, ਉੱਥੇ ਬਹਿ ਕੇ ਰੋਟੀ ਟੁੱਕ ਕਰਦੇ ਆ, ਬਣਾਉਂਦੇ ਆ, ਕਿਉਂਕਿ ਸਾਡੇ ਘਰੋਂ ਜੀ ਲਸਣ ਦੀ ਜਿਹੜੀ ਜਾਂ ਹਲਦੀ ਦੀ ਸਮੈਲ ਆਉਣ ਲੱਗ ਜਾਊਗੀ। ਇੱਥੋਂ ਤੀਕਰ ਦਿਮਾਗ ਆ ਜਿਹੜੇ ਸਾਡੇ ਲੋਕਾਂ ਦੇ, ਖਾਕ ਸਾਹਿਬ ਜੀ ਪੁੱਠੇ ਹੋ ਗਏ ਆ, ਉਹ ਕੋਈ ਚੱਜ ਦਾ ਦਰਖਤ ਆ, ਅੱਗੇ ਲੋਕਾਂ ਦੀਆਂ ਕਹਾਵਤਾਂ ਹੁੰਦੀਆਂ ਸੀ, ਉਹ ਕਹਿੰਦੇ ਇੱਕ ਅਨਾਰ 100 ਬਿਮਾਰ, ਯਾਨੀ ਕਿ ਜਿਹੜਾ ਅਨਾਰ ਆ 100 ਬਿਮਾਰੀ ਦਾ ਰਾਜ ਆ, ਹੁਣ ਉਹ ਕਹਿੰਦੇ ਉਹਨਾਂ ਨੇ ਕਿਤੇ ਅਨਾਰ ਨਾ ਲਾ ਦਿਓ ਆਪਣੇ ਵਿਹੜੇ ਚ, ਇਹਨਾਂ ਦਾ ਤੁਹਾਡੇ ਰੱਬ ਨੇ ਫਿਰ ਤੁਹਾਨੂੰ ਉਹ ਉੱਤੇ ਸ਼ਗਿਰਨ ਉਤਾਰਨੀਆਂ। ਉਹ ਯਾਰ ਸਿਆਣਿਆਂ ਦੀਆਂ ਜਿਹੜੀਆਂ ਸੀਗੀਆਂ ਗੱਲਾਂ, ਤੁਸੀਂ ਵਿਹੜੇ ਚ ਲਸਣ ਲਾ ਦਿਓ ਖਾਕ ਸਾਹਿਬ ਜੀ, ਲਸਣ ਬੀਜੋ, ਨਾਲੇ ਤਾਂ ਉਹ ਖਾਓ ਸਿਆਲ ਨੂੰ ਰੇਸ਼ਾ ਨਹੀਂ ਚੜਦਾ। ਦੂਸਰੀ ਗੱਲ ਹੈ ਉਹਦੇ ਨੇੜੇ ਬਹੁਤ ਸਾਰੀਆਂ ਵਾਇਰਸ ਨਹੀਂ ਆਉਂਦੀਆਂ।
1: ਚੀਮਾ ਸਾਹਿਬ, ਵਿਹੜੇ ਰਹਿ ਕਿੱਥੇ ਗਏ, ਪੱਕਾ ਹਰ ਜੀਤ ਪੱਕੀ, ਹੁਣ
0: ਲੋਕਾਂ ਨੇ ਉਹ ਦੂਜੀਆਂ ਲਵਾਤੀਆਂ ਉਹ ਇੱਟਾਂ ਵਗੈਰਾ, ਉਹ ਜਿਹੜੇ ਸੀ ਉਹਨਾਂ ਨੂੰ ਲਿੰਕ ਵਗੈਰਾ ਕਹਿੰਦੇ, ਉਹ ਲਵਾਤੇ ਆ, ਉਹ ਰਾਤ ਧੁੱਪ ਗਰਮੀਆਂ ਨੂੰ ਖਾਕ ਸਾਹਿਬ ਜੀ, ਉੱਥੇ ਉਹ ਤੁਹਾਡੇ ਪੈਰ ਨਹੀਂ ਰੱਖ ਹੁੰਦਾ, ਉੱਥੇ
1: ਨਹੀਂ ਰੱਖ ਹੁੰਦਾ, ਇੱਡੇ ਗਰਮ ਹੁੰਦੇ,
0: ਅੱਗ ਲੱਗੀ ਹੁੰਦੀ ਆ, 6-6 ਫੁੱਟ ਉੱਚੀਆਂ ਕੰਧਾਂ ਕਰ ਦਿੱਤੀਆਂ, ਇੱਥੇ ਵੀ ਦੇਖ ਲੋ ਆਪਣੇ ਹੁਣ ਫੈਂਸਾਂ ਹੁੰਦੀਆਂ, ਹੁੰਦੀ ਤਾਂ ਇਹ ਵੀ 6 ਫੁੱਟ ਆ, ਪਰ ਇਹਦੇ ਵਿੱਚ ਸਰਾਖ ਹੁੰਦੇ ਆ, ਖਾਕ
1: ਸਾਹਿਬ
0: ਹੁੰਦੀ ਆ, ਹਵਾ ਆਉਂਦੀ ਰਹੇ ਜਾਂਦੀ ਰਹੇ, ਪਰ ਉੱਥੇ ਆ ਜਿਹੜੀਆਂ ਪੱਕੀਆਂ ਕੰਧਾਂ ਪਾਤੀਆਂ 6-6 ਫੁੱਟ ਦੀਆਂ, ਤੇ ਉਹ ਸਾਰਾ ਕੁਛ ਆ ਜਿਹੜਾ ਉਹ ਦੁਆ ਕਰਤਾ, ਫੇਰ ਕਹਿੰਦੇ ਅਸੀਂ ਬਿਮਾਰ ਆ, ਸਾਨੂੰ ਆ ਨੀ ਪਚਦਾ, ਸਾਨੂੰ ਆ ਨੀ ਪਚਦਾ,
1: ਭਰਾਵਾਂ ਨੇ ਵੰਡ ਲਿਆ ਘਰ ਤੇ ਕਰ ਲਈਆਂ ਉੱਚੀਆਂ, ਤੇ ਹੁਣ ਇਦਾਂ ਉਧਰਲਾ ਸਾਡੂ ਨਾ ਦੇਖੇ ਤੁਸੀਂ ਉਹਨਾਂ ਦੇਖੀਏ, ਇਹ ਜੀ ਬਹੁਤ ਜਿਆਦਾ ਕਲਚਰ ਜਿਹੜਾ ਵਿਗੜ ਗਿਆ,
0: ਬਿਲਕੁਲ ਬਿਲਕੁਲ ਉਹ ਸਮਾਂ ਇੰਨਾ ਬਦਲ ਗਿਆ ਖਾਕ ਸਾਹਿਬ ਜੀ। ਅੱਗੇ ਮੈਂ ਆਪਣੇ ਮੇਰੇ ਬਾਬਾ ਜੀ ਸੀਗੇ ਖਾਕ ਸਾਹਿਬ ਜੀ, ਕੋਈ ਵੀ ਬੰਦਾ ਉੱਥੇ 5-10 ਕਰਮਾਂ ਪਰੇ ਵੀ ਤੁਰਿਆ ਜਾਂਦਾ ਤਾਂ ਵੀ ਉਹ ਖਿੜੇ ਮੱਥੇ ਦੋਨੇ ਹੱਥ ਕੱਢ ਕੇ ਹੱਥ ਮਿਲਾਉਂਦੇ ਹੁੰਦੇ ਸੀ, ਆ ਜਾ ਯਾਰ ਤੂੰ ਹੁਣ ਲੰਘ ਨਾ ਜਾਈ, ਲੱਸੀ ਦਾ ਗਲਾਸ ਹੀ ਪੀ ਲਾ, ਹੋਰ ਨਹੀਂ ਤਾਂ ਜੇ ਗਰਮੀਆਂ ਤਾਂ ਕਹਿਣਾ ਤੂੰ ਸਰਬਤ ਪੀ ਲਾ, ਆ ਸਰਬਤ ਬਣਾਉਂਦੇ ਆ ਸੱਕਰ ਦਾ ਗੰਢਾ ਤੇ ਵਿੱਚ ਪਾਉਂਦੀਆਂ ਨਿੰਬੂ, ਆ ਜਾ ਪੀ ਕੇ ਜਾਈ। ਸੋ ਹੁਣ ਪਤਾ ਨੀ ਲੋਕਾਂ ਨੂੰ ਕੀ ਹੋ ਗਿਆ,
1: ਚਲੋ ਬੰਦਾ ਸਾਡੇ ਬੂਹੇ ਪੂਰੇ ਨੰਗਿਆ ਕਿਉਂ,
0: ਬਿਲਕੁਲ ਏਦਾਂ ਹੀ ਆ, ਏਦਾਂ ਹੀ ਆ ਜੀ। ਚਲੋ ਕੋਈ ਗੱਲ ਨੀ, ਆਪਾਂ ਥੋੜਾ ਜਿਹਾ ਖਬਰਾਂ ਵੱਲ ਨੂੰ ਚੱਲਦੇ ਹਾਂ, ਟਾਈਮ ਆਪਣਾ ਮੇਰਾ ਖਿਆਲ ਥੋੜਾ ਰਹਿ ਗਿਆ ਹੁਣ
1: ਤੇ ਕਰ ਲਓ।
0: ਹਾਂਜੀ ਆਪਾਂ ਮੇਲ ਹੁੰਦੀ ਆ, ਹਵਾ ਆਉਂਦੀ ਰਹੇ ਜਾਂਦੀ ਰਹੇ, ਪਰ ਉੱਥੇ ਆ ਜਿਹੜੀਆਂ ਪੱਕੀਆਂ ਕੰਧਾਂ ਪਾਤੀਆਂ 6-6 ਫੁੱਟ ਦੀਆਂ ਤੇ ਉਹ ਸਾਰਾ ਕੁਛ ਆ ਜਿਹੜਾ ਉਹ ਦੂਆ ਕਰਤਾ। ਫੇਰ ਕਹਿੰਦੇ ਅਸੀਂ ਬਿਮਾਰ ਆ, ਸਾਨੂੰ ਆ ਨੀ ਪਚਦਾ, ਸਾਨੂੰ ਆ ਨੀ ਪਚਦਾ,
1: ਭਰਾਵਾਂ ਨੇ ਵੰਡ ਲਿਆ ਘਰ ਤੇ ਕਰ ਲਈਆਂ ਉੱਚੀਆਂ ਤੇ ਹੁਣ ਇਦਾਂ ਉਧਰਲਾ ਸਾਡੂ ਨਾ ਦੇਖੇ ਤੁਸੀਂ ਉਹਨਾਂ ਦੇਖੀਏ ਬਹੁਤ ਜਿਆਦਾ ਵਿਗੜ ਗਿਆ।
0: ਬਿਲਕੁਲ ਬਿਲਕੁਲ ਉਹ ਸਮਾਂ ਇੰਨਾ ਬਦਲ ਗਿਆ ਕਾਕ ਸਾਹਿਬ ਜੀ। ਅੱਗੇ ਮੈਂ ਆਪਣੇ ਮੇਰੇ ਬਾਬਾ ਜੀ ਸੀਗੇ ਖੱਕ ਸਾਹਿਬ ਜੀ, ਕੋਈ ਵੀ ਬੰਦਾ ਉੱਥੇ 5-10 ਕਰਮਾਂ ਪਰੇ ਵੀ ਤੁਰਿਆ ਜਾਂਦਾ ਤਾਂ ਵੀ ਉਹ ਖਿੜੇ ਮੱਥੇ ਦੋਨੇ ਹੱਥ ਕੱਢ ਕੇ ਹੱਥ ਮਿਲਾਉਂਦੇ ਹੁੰਦੇ ਸੀ, ਆ ਜਾ ਯਾਰ ਤੂੰ ਹੁਣ ਲੰਘ ਨਾ ਜਾਈ, ਲੱਸੀ ਦਾ ਗਲਾਸ ਪੀ ਲਾ, ਹੋਰ ਨਹੀਂ ਤਾਂ ਜੇ ਗਰਮੀਆਂ ਤਾਂ ਕਹਿਣਾ ਵੀ ਸਰਬਤ ਪੀਲਾ ਜਾ, ਸਰਬਤ ਬਣਾਉਂਦੇ ਹਾਂ ਸੱਕਰ ਦਾ ਗੰਢਾ ਤੇ ਵਿੱਚ ਪਾਉਂਦੇ ਹਾਂ ਨਿੰਬੂ, ਆ ਜਾ ਪੀ ਕੇ ਜਾਈ। ਸੋ ਹੁਣ ਪਤਾ ਨੀ ਲੋਕਾਂ ਨੂੰ ਕੀ ਹੋ ਗਿਆ,
1: ਚਲੋ ਬੰਦਾ ਸਾਡੇ ਬੂਹੇ ਪੂਰੇ ਨੰਗਿਆ ਕਿਉਂ।
0: ਬਿਲਕੁਲ ਏਦਾਂ ਹੀ ਆ, ਏਦਾਂ ਹੀ ਏਦਾਂ ਹੀ ਆ ਜੀ। ਚਲੋ ਕੋਈ ਗੱਲ ਨੀ, ਆਪਾਂ ਥੋੜਾ ਜਿਹਾ ਖਬਰਾਂ ਵੱਲ ਨੂੰ ਚੱਲਦੇ ਹਾਂ, ਟਾਈਮ ਆਪਣਾ ਮੇਰਾ ਖਿਆਲ ਥੋੜਾ ਰਹਿ ਗਿਆ ਹੁਣ
1: ਤੇ
0: ਹਾਂਜੀ ਆਪਾਂ ਛੇਤੀ ਛੇਤੀ ਕਰ ਦੇਣੀ ਆ ਖੱਕ ਸਾਹਿਬ ਜੀ। ਪਹਿਲੀ ਖਬਰ ਜਿਹੜੀ ਆਪਣੇ ਹੈਗੀ ਆ ਉਹ ਮਿਡਲ ਈਸਟ

0: ਰਾਹੀ ਲੱਸੀ ਦਾ ਗਲਾਸ ਪੀਲਾ ਹੋ ਲਿਆ ਜੇ ਗਰਮੀਆਂ ਤਾਂ ਕਹਿਣਾ ਸਰਬਤ ਪੀਲਾ ਆ ਜਾ ਸਰਬਤ ਬਣਾਉਂਦੇ ਆ ਸੱਕਰ ਦਾ ਗੰਢਾ ਤੇ ਵਿੱਚ ਪਾਉਂਦੇ ਨਿੰਬੂ ਆ ਜਾ ਪੀ ਕੇ ਜਾਈ ਸੋ ਹੁਣ ਪਤਾ ਨੀ ਲੋਕਾਂ ਨੂੰ ਕੀ ਹੋ ਗਿਆ
1: ਚਲੋ ਬੰਦਾ ਸਾਡੇ ਬੂਹੇ ਬੁਰੇ ਨੰਗਿਆ ਕਿਉਂ
0: ਬਿਲਕੁਲ ਏਦਾਂ ਹੀ ਆ ਏਦਾਂ ਹੀ ਏਦਾਂ ਹੀ ਆ ਜੀ ਚਲੋ ਕੋਈ ਗੱਲ ਨੀ ਆਪਾਂ ਥੋੜਾ ਜਿਹਾ ਖਬਰਾਂ ਵੱਲ ਨੀ ਚੱਲਦੇ ਆ ਟਾਈਮ ਆਪਣਾ ਮੇਰਾ ਖਿਆਲ ਥੋੜਾ ਰਹਿ ਗਿਆ ਹੁਣ
1: ਤੇ
0: ਹਾਂਜੀ ਆਪਾਂ ਛੇਤੀ ਛੇਤੀ ਕਰ ਦੇਣੀ ਆ ਸਾਹਿਬ ਜੀ ਪਹਿਲੀ ਖਬਰ ਜਿਹੜੀ ਆਪਣੇ ਹੈਗੀ ਆ ਉਹ ਮਿਡਲ ਈਸਟ ਆ ਜਿਹੜਾ ਮੱਧ ਪੂਰਬੀ ਇਲਾਕਾ ਜਿਹੜਾ ਇਸ ਦੁਨੀਆਂ ਦਾ ਉਹਨੂੰ ਮਿਡਲ ਈਸਟ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆ ਤੇ ਇੱਥੇ ਸਖਤ ਸਾਹਿਬ ਲੜਾਈ ਜਿਹੜੀ ਸੀ ਉਹ ਵਾਸੀ ਤੌਰ ਤੇ ਬੰਦ ਹੋ ਗਈ ਸੀ ਤੇ ਸਮਝੌਤਾ ਜਿਹੜਾ ਉਹ ਚੱਲ ਰਿਹਾ ਸੀਗਾ 28 ਫਰਵਰੀ ਤੋਂ ਸ਼ੁਰੂ ਹੋ ਕੇ ਫਿਰ ਇਹ 3 ਵੀਕਾਂ ਚੱਲੀ ਲੜਾਈ ਤੇ ਫਿਰ ਦੋਨਾਂ ਪਾਸਿਆਂ ਨੇ ਦੇਖਿਆ ਵੀ ਨੁਕਸਾਨ ਬਹੁਤ ਹੁੰਦਾ ਤੇ ਬਾਕੀ ਦੇ ਦੇਸ਼ਾਂ ਚੋਂ ਕਿਉਂਕਿ ਇਹਦੇ ਵਿੱਚ ਸਾਰੀ ਦੁਨੀਆਂ ਦੀ ਜਿਹੜੀ ਆ ਉਹ ਇਸ ਲੜਾਈ ਦੇ ਲਪੇਟ ਵਿੱਚ ਆ ਗਈ ਇਸ ਕਰਕੇ ਸਾਰੇ ਦੇਸ਼ ਆ ਜਿਹੜੇ ਉਹ ਸਮਝੌਤਾ ਕਰਾਉਣਾ ਚਾਹੁੰਦੇ ਸੀਗੇ ਔਰ ਦੋਨਾਂ ਧਿਰਾਂ ਨੇ ਬੈਠ ਕੇ ਸਮਝੌਤਾ ਜਿਹੜਾ ਥੋੜਾ ਜਿਹਾ ਕਰ ਵੀ ਲਿਆ ਸੀਗਾ ਤੇ ਪਰ ਉਹਦੇ ਵਿੱਚ ਖਾਕ ਸਾਹਿਬ ਜੀ ਫਿਰ ਵਧੀਕੀਆਂ ਹੋਣ ਲੱਗ ਪਈਆਂ ਇਹਦੇ ਬਾਰੇ ਚ ਆਪਾਂ ਪੜ੍ਹਦੇ ਹਾਂ ਹੁਣ ਸਭ ਤੋਂ ਪਹਿਲੀ ਗੱਲ ਆ ਜਿਹੜੀ ਇਹਦੇ ਵਿੱਚ ਉਹ ਜਿਹੜਾ ਸੀਗਾ ਸਮਝੌਤੇ ਅਨੁਸਾਰ ਤੈਅ ਹੋਈ ਗੱਲ ਸੀ ਜਿਹੜੀ ਦੋਹਾਂ ਧਿਰਾਂ ਨੇ ਇੱਕ ਦੂਸਰੇ ਦੇ ਹਮਲੇ ਬੰਦ ਕਰਨੇ ਸਨ ਪਰ ਇਜ਼ਰਾਇਲ ਆ ਜਿਹੜਾ ਉਹਨੇ ਲੇਬਨਾਨ ਤੇ ਹਮਲਾ ਕਰਨ ਇੱਕ ਦਿਨ ਵੀ ਬੰਦ ਨਹੀਂ ਕੀਤਾ ਉਹਨੇ ਸ਼ੁਰੂ ਹੀ ਰੱਖਿਆ ਔਰ ਇਹ ਜਿਹੜਾ ਆ ਜਿਹੜਾ ਇਹਨਾਂ ਦਾ ਸਮਝੌਤਾ ਹੋਇਆ ਸੀਗਾ ਥੋੜੇ ਸਮੇਂ ਲਈ ਉਹਦੇ ਵਿੱਚ ਇਹ ਸੀਗਾ ਕਿ ਉਹ ਜਿਹੜੀ ਆ ਜੋ ਕੁਛ ਹਿਜ਼ਬੁੱਲਾ ਦੇ ਨਾਲ ਆ ਉਹ ਵੀ ਤੁਹਾਨੂੰ ਸੇਮ ਟਾਈਮ ਤੇ ਫੈਸਲਾ ਕਰਨਾ ਪੈਣਾ ਆ ਇਹ ਗੱਲ ਮੰਨੀ ਗਈ ਸੀ ਉੱਥੇ ਪਰ ਇਜ਼ਰਾਇਲ ਨੇ ਉਹ ਬੰਦ ਨਹੀਂ ਕੀਤੀ ਇੱਕ ਦਿਨ ਵੀ ਉਹ ਕਾਫੀ ਇਲਾਕਾ ਜਿਹੜਾ ਉਹਨੇ ਆਪਣੇ ਥੱਲੇ ਦੱਬ ਲਿਆ ਤੇ ਉਹਨੂੰ ਕਹਿੰਦਾ ਨਹੀਂ ਇਹ ਨੀ ਮੈਂ ਛੱਡਣਾ ਪੱਕਾ ਹੀ ਕਹਿੰਦਾ ਇਹ ਸਾਡਾ ਹੋ ਗਿਆ ਇੱਥੋਂ ਤੀਕਰ ਉਹ ਕਹਿ ਰਿਹਾ ਹੈ ਤੇ ਅਗਲੀ ਗੱਲ ਫੇਰ ਹੁਣ ਖਾਕ ਸਾਹਿਬ ਜਿਹੜੀ ਆ ਉਹ ਜਿਹੜਾ ਆ ਟਰੰਪ ਸਾਹਿਬ ਨੇ ਵੀ ਫੇਰ ਉਹਨੇ ਇਜ਼ਰਾਇਲ ਨੂੰ ਜਾਂ ਤਾਂ ਇੱਥੇ ਫਿਰ ਗੱਲ ਮੈਨੂੰ ਤਾਂ ਇੱਦਾਂ ਲੱਗ ਰਿਹਾ ਵੀ ਟਰੰਪ ਸਾਹਿਬ ਨੇ ਕਿਹਾ ਹੋਣਾ ਮੈਨੂੰ ਆਪਣੀਆਂ ਨਰਦਾਂ ਥੈਂ ਥੈਂ ਥੋੜਾ ਚਿਰ ਲੜਾਈ ਬੰਦ ਕਰਕੇ ਆਪਣਾ ਸਾਰਾ ਕੁਝ ਟਕਾ ਕੇ ਥੈਂ ਥੈਂ ਫੇਰ ਮੈਂ ਕਰੂੰਗਾ ਇੱਥੋਂ ਲੱਗ ਇੱਦਾਂ ਰਿਹਾ ਕਿਉਂਕਿ ਟਰੰਪ ਸਾਹਿਬ ਨੇ ਫਿਰ ਖਾਕ ਸਾਹਿਬ ਜੀ ਉਹ ਫੈਸਲਾ ਹੋਣ ਤੋਂ ਬਾਅਦ ਫਿਰ ਰੌਲਾ ਪਾ ਲਿਆ ਉਹ ਸਟੇਟ ਆਫ ਹਰਮੁਜ਼ ਦਾ ਤੇ ਉਹ ਪਹਿਲਾਂ ਸਮਝੌਤੇ ਦੇ ਵਿੱਚ ਜਿਹੜਾ ਸੀਗਾ ਇਰਾਨ ਨੇ ਵੀ ਉਹ ਖੋਲ ਦਿੱਤੇ ਸੀਗੇ ਵੀ ਜਿਹੜਾ ਮਰਜ਼ੀ ਆਓ ਜਿਹੜਾ ਮਰਜ਼ੀ ਜਾਓ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਫੇਰ ਉਹਦੇ ਉੱਤੇ ਦੀ ਉਹ 2 ਦਿਨ ਹੀ ਬੰਦ ਰਿਹਾ ਸਿਰਫ ਉਹ ਕੰਮ ਉਸ ਤੋਂ ਬਾਅਦ ਉਸੇ ਵੇਲੇ ਫਿਰ ਟਰੰਪ ਸਾਹਿਬ ਨੇ ਉੱਥੇ ਆਪਣੀ ਨੇਵੀ ਭੇਜ ਦਿੱਤੀ ਹੈ ਕਹਿੰਦਾ ਜੀ ਮੈਂ ਜਿਹੜੇ ਸ਼ਿਪ ਆ ਇਰਾਨ ਦਾ ਕੋਈ ਨੀ ਨਾ ਇਰਾਨ ਦੀ ਪੋਰਟ ਚੋਂ ਜਿਹੜਾ ਸਮਾਨ ਲੈ ਕੇ ਜਾਊਗਾ ਜਾਂ ਲਿਆਊਗਾ ਤੇ ਨਾ ਹੀ ਉੱਥੇ ਦਾ ਤੇਲ ਬਾਹਰ ਜਾਣ ਦੇਣਾ ਇਹ ਇਹਨਾਂ ਨੇ ਲਾਤੀ ਤੇ ਉਸ ਤੋਂ 2 ਦਿਨ ਬਾਅਦ ਫਿਰ ਇਰਾਨ ਕਹਿੰਦਾ ਵੀ ਚੰਗਾ ਤੂੰ ਏਦਾਂ ਕਰਨੀ ਤਾਂ ਮੈਂ ਵੀ ਏਦਾਂ ਕਰ ਲੈਣਾ ਫਿਰ ਇਰਾਨ ਨੇ ਵੀ ਉਹ ਕਰ ਦਿੱਤਾ ਉਹਨੇ ਸਭ ਕੁਝ ਬੰਦ ਕਰ ਦਿੱਤਾ ਐਨ ਕੰਪਲੀਟ ਬੰਦ ਕਰ ਦਿੱਤਾ ਨਾ ਕੋਈ ਬਾਹਰ ਆਵੇ ਤੇ ਨਾ ਕੋਈ ਜਾਵੇ ਅੱਛਾ ਉਹਦੇ ਨਾਲ ਹੁਣ ਕੀ ਹੋਇਆ ਕਿ ਹੁਣ ਗੱਕ ਸਾਹਿਬ ਜੀ ਕੱਲ ਟਰੰਪ ਸਾਹਿਬ ਨੇ ਐਲਾਨ ਕਰ ਦਿੱਤਾ ਸੀਗਾ ਕਿ ਕੱਲ ਸਵੇਰ ਨੂੰ ਮੈਂ ਉੱਥੇ ਜਿਹੜੇ ਉਹ ਜਹਾਜ਼ ਉੱਥੇ ਖੜੇ ਉੱਥੇ ਖਾਕ ਸਾਹਿਬ ਜੀ 2000 ਦੇ ਕਰੀਬ ਉੱਥੇ ਜਹਾਜ਼ ਅੰਦਰ ਖੜੇ ਆ ਉਦੋਂ ਤੋਂ ਹਾਂਜੀ ਉਹਨਾਂ ਦੇ ਉੱਤੇ ਜਿਹੜੇ ਕਰੂ ਮੈਂਬਰ ਆ ਹਰ ਜਹਾਜ਼ ਦੇ ਉੱਤੇ ਖਾਕ ਸਾਹਿਬ ਜੀ ਉਹ ਗਿਣਿਆ ਮਿਣਿਆ ਜਿਹੜੀ ਸਮੱਗਰੀ ਹੁੰਦੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਜਹਾਜ਼ ਇੱਥੋਂ ਚੱਲ ਕੇ ਫਲਾਨੇ ਥੈ ਇੰਨੇ ਜਾਣਾ ਤੇ ਉਹਨੂੰ 5-10 ਦਿਨ ਦੀ ਵਾਧੂ ਰਸ ਰੱਖ ਲਓ ਬਾਕੀ ਆਪਾਂ ਕੀ ਕਰਨੀ ਆ ਖਰਾਬ ਹੋ ਕੇ ਜਾਊਗੀ ਸੋ ਹੁਣ ਜਿਹਨਾਂ ਨੂੰ ਉੱਥੇ ਮਹੀਨਾ ਡੇਢ ਹੋ ਚੱਲਿਆ ਤਕਰੀਬਨ 28 ਫਰਵਰੀ ਦੀ ਗੱਲ ਆ ਮਾਰਚ ਲੰਘ ਗਿਆ ਅਪ੍ਰੈਲ ਲੰਘ ਗਿਆ ਸਾਰਾ 2 ਮਹੀਨੇ ਤੋਂ 2.5 ਮਹੀਨੇ ਹੋ ਗਏ ਆ ਤੇ ਉਹ ਉੱਥੇ ਵਿਚਾਰੇ ਫਸੇ ਬੈਠੇ ਆ ਤੇ ਹੁਣ ਟਰੰਪ ਸਾਹਿਬ ਕਹਿੰਦੇ ਵੀ ਮੈਂ ਤੁਹਾਡੇ ਜਿਹੜੇ ਆ ਇਰਾਨ ਦੇ ਪੋਰਟ ਆ ਉਹਨਾਂ ਦੇ ਜਹਾਜ਼ ਜਿਹੜੇ ਆ ਬਾਹਰ ਜਾਂ ਜਾਂਦੇ ਆ ਜਾਂ ਆਉਂਦੇ ਆ ਉਹਨਾਂ ਨੂੰ ਵੀ ਮੈਂ ਲੰਘਣ ਦੇਣਾ ਇਰਾਨ ਕਹਿੰਦਾ ਚੰਗਾ ਫਿਰ ਏਦਾਂ ਕਰ ਲਓ ਤੇ ਅੱਜ ਸਵੇਰੇ ਜਿਹੜਾ ਕੱਲ ਟਰੰਪ ਨੇ ਐਲਾਨ ਕੀਤਾ ਸੀਗਾ ਅੱਜ ਸਵੇਰੇ ਫਿਰ ਉੱਥੇ ਖੜਕਾ ਦੜਕਾ ਫੇਰ ਸ਼ੁਰੂ ਹੋ ਗਿਆ ਜਿਹਦੇ ਵਿੱਚ ਉਹਨੇ 3 ਜਿਹੜੇ ਸੀਗੇ ਬੰਦੇ ਉਹ ਖਾਕ ਸਾਹਿਬ ਜੀ ਜਿਹੜਾ ਸੀਗਾ ਆਪਣੇ ਓਮਾਨ ਉਹਦੇ ਵਿੱਚ ਇਰਾਨ ਨੇ ਹਮਲਾ ਕੀਤਾ ਜਿਹਦੇ ਨਾਲ 3 ਉੱਥੇ ਇੰਡੀਅਨ ਵਰਕਰ ਸੀਗੇ ਉਹਨਾਂ ਦੀ ਡੈਥ ਹੋਈ ਆ ਤੇ ਉਸ ਤੋਂ ਉੱਪਰ ਵੀ 3 ਹੋਰ ਬੰਦੇ ਆ ਜਿਹੜੇ ਉਹਨਾਂ ਦੀ ਵੀ ਮੌਤ ਆ ਜਿਹੜੀ ਉਹ ਹੋਈ ਆ ਸੋ 6 ਮੌਤਾਂ ਜਿਹੜੀਆਂ ਆਲਰੇਡੀ ਹੋ ਚੁੱਕੀਆਂ ਤੇ ਇਹਦੇ ਵਿੱਚ ਖਾਕ ਸਾਹਿਬ ਜੀ ਜਿਹੜੇ ਸੀਗਾ ਇਰਾਨ ਉਹਨੇ ਫਿਰ ਪਹਿਲਾਂ ਜਿਹੜੀ ਅਮਰੀਕਨ ਫੌਜ ਆ ਨੇਵੀ ਆ ਇਹਨੇ ਕਿਹਾ ਕਿ ਅਸੀਂ 6 ਉਹ ਜਿਹੜੀਆਂ ਛੋਟੀਆਂ ਬੋਟਾਂ ਤੁਸੀਂ ਦੇਖੀਆਂ ਹੋਣੀਆਂ ਟੀਵੀ ਦੇ ਉੱਤੇ ਉਹ ਬਹੁਤ ਤੇਜ਼ ਚੱਲਦੀਆਂ ਉਹਨਾਂ ਦੇ ਉੱਤੇ ਉਹ ਗੰਨਾਂ ਵਗੈਰਾ ਹੁੰਦੀਆਂ ਤੇ ਇਧਰੋਂ ਨਿਊਜ਼ ਆਈ ਅਮਰੀਕਾ ਵੱਲੋਂ ਕਿ ਅਸੀਂ ਉਹ 6 ਬੋਟਾਂ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਉਹ ਤਬਾਹ ਕਰ ਦਿੱਤੀਆਂ ਤੇ ਜਦੋਂ ਫਿਰ ਇਧਰੋਂ ਹਮਲਾ ਹੋਇਆ ਹੋਣਾ ਤੇ ਫਿਰ ਇਰਾਨ ਨੇ ਜਿਹੜਾ ਸੀਗਾ ਉਹ ਓਮਾਨ ਦੇ ਉੱਤੇ ਜਿਹੜੀ ਆ ਕੀਤਾ ਹਮਲਾ ਤੇ ਹੋਰ ਵੀ ਉਹਨਾਂ ਨੇ ਇੱਕ ਕੰਟਰੀਆਂ ਦੇ ਉੱਤੇ ਹੋਰ ਤੇ ਵੀ ਕੀਤਾ ਆ ਤੇ ਇਹਦੇ ਨਾਲ ਹੁਣ ਜਿਹੜਾ ਅਮਰੀਕਾ ਆ ਇਹਦੇ ਅਜੇ ਪੂਰੀ ਜਿਹੜੀ ਆ ਡੈਫੀਨੇਟ ਖਬਰ ਬਾਹਰ ਨਹੀਂ ਆਈ ਇਹਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਅਮਰੀਕਾ ਦੇ ਇੱਕ ਨੇਵੀ ਸ਼ਿਪ ਦੇ ਉੱਤੇ ਵੀ ਉਹਨਾਂ ਨੇ ਹਮਲਾ ਕੀਤਾ ਆ ਇਰਾਨ ਨੇ ਸੋ ਇਸ ਤਰ੍ਹਾਂ ਦੀਆਂ

0: ਬਾਤਾਂ ਤੇ ਦੋ ਜਹਾਜ਼ ਜਿਹੜੇ ਸੀਗੇ ਉਹ ਕਹਿੰਦੇ ਵੀ ਅਮਰੀਕਾ ਨੇ ਉਹ ਐਸਕੋਰਟ ਕਰਕੇ ਉਨ੍ਹਾਂ ਨੂੰ ਬਾਹਰ ਲਿਜਾਇਆ ਗਿਆ ਸੀਗਾ ਤੇ ਉਨ੍ਹਾਂ ਦੇ ਉੱਤੇ ਵੀ ਜਿਹੜਾ ਆ ਥੋੜੀ ਬਹੁਤੀ ਨੁਕਸਾਨ ਜਿਹੜਾ ਉਹ ਹੋਇਆ ਆ ਇਥੋਂ ਤੀਕਰ ਤਾਂ ਜਿਹੜਾ ਅਮਰੀਕਾ ਮੰਨ ਰਿਹਾ ਪਰ ਹੁਣ ਜਿਹੜਾ US ਨੇਵੀ ਦਾ ਇੱਕ ਸ਼ਿਪ ਸੀਗਾ ਉਹਦੇ ਉੱਤੇ ਜਿਹੜਾ ਹਮਲਾ ਹੋਇਆ ਉਹਦੇ ਵਿਚ ਇਹ ਨੀ ਪਤਾ ਕਿ ਕਿੰਨਾ ਕੁਦਾ ਨੁਕਸਾਨ ਆ ਜਿਹੜਾ ਉਹ ਹੋਇਆ ਸੋ ਮਤਲਬ ਇਹ ਮੇਰੇ ਕਹਿਣ ਦਾ ਕਿ ਲੜਾਈ ਆ
1: ਜਿਹੜੀ ਮਤਲਬ ਠੰਡਾ ਹੋ ਗਿਆ ਸੀ ਕੰਮ ਇਹਨੂੰ ਠੰਡਾ ਰੱਖ ਲੈਣਾ ਚਾਹੀਦਾ ਸੀ ਪਤਾ ਨੀ ਮੁੜ ਮੁੜ ਕੇ ਕਿਉਂ ਇਹ ਚਾਲੂ ਹੋ ਜਾਂਦਾ ਉਧਰ ਇੰਡੀਆ ਪਾਕਿਸਤਾਨ ਖੜੇ ਸਾਹਮਣੇ ਉਧਰੋਂ ਅਫਗਾਨਿਸਤਾਨ ਲੈ ਕੇ ਰਫਲਾਂ ਖੜਾ ਹੈਗਾ ਉਹਨੂੰ ਤਾਂ ਵਿਚਾਰਿਆਂ ਕੋਲ ਵੱਡੀਆਂ ਗੰਨਾਂ ਵੀ ਨੀ ਹੈਗੀਆਂ
0: ਗੰਨਾ ਵੀ ਨੀ ਹੈਗੀਆਂ ਬਸ ਉਹਨਾਂ ਕੋਲ ਤਾਂ
1: ਪਿਸਤੌਲ ਦੇ ਨਾਲ ਜਹਾਜ਼ ਸੱਟ ਲੈਂਦੇ
0: ਹਾਂਜੀ ਹਾਂਜੀ ਤੇ ਇਹ ਸਾਰੀ ਆ ਜਿਹੜੀ ਆ ਇਹ ਉਹਦੀ ਓਮਾਨ ਦੀ ਅਜੂਏ ਇੰਡੀਆ ਵਿਚ ਵੀ ਖੱਕ ਸਾਹਿਬ ਜੀ ਉੱਥੇ ਫਜਾਰੂ ਜਾਂ ਏਦਾਂ ਦਾ ਨਾਂ ਆ ਉਹਦਾ ਉੱਥੇ ਵੀ ਜਿਹੜਾ ਆ ਉਹ ਹਮਲਾ ਜਿਹੜਾ ਇਰਾਨ ਨੇ ਉਹ ਕੀਤਾ ਹੈਗਾ
1: ਸਾਹਿਬ ਹੋਈ ਆ ਜਿਹੜਾ ਪਾਕਿਸਤਾਨ ਵਿਚੋਲਾ ਬਣਿਆ ਫਿਰਦਾ ਸੀ ਨਾ
0: ਹਾਂਜੀ
1: ਹੁਣ ਦੱਬ ਕੇ ਜਿਹੜੇ ਨਾ ਉਹ ਟਰੰਪ ਵੀ ਮਾਰੀ ਜਾਂਦਾ ਤੇ ਦੂਜੇ ਬਣੇ ਡਬਈ ਨੇ ਸਾਰੀ ਡਬਈ ਨੇ ਉਨ੍ਹਾਂ ਨੂੰ ਜਿੰਨੇ ਵੀ ਪਾਕਿਸਤਾਨੀ ਉੱਥੇ ਹੈਗੇ ਉਨ੍ਹਾਂ ਨੂੰ 48 ਘੰਟੇ ਦਿੱਤੇ ਭਾਵੇਂ ਉਹ 20 ਸਾਲ ਦਾ ਰਹਿੰਦਾ ਉੱਥੇ ਉਨ੍ਹਾਂ ਦੇ ਘਰ ਵਾ ਬਾਹਰ ਵਾ ਜੋ ਕਾਰੋਬਾਰ ਆ ਉਨ੍ਹਾਂ ਕਿਹਾ 48 ਘੰਟਿਆਂ ਦੇ ਵਿਚ ਸਾਰੇ ਪਾਕਿਸਤਾਨੀ ਸਾਡੇ ਮੁਲਕ ਚੋਂ ਨਿਕਲ ਜਾਓ ਮਤਲਬ ਦੇਖੋ ਇਹ ਕਿੱਡੀ ਮਤਲਬ ਇਹ ਵੀ ਇੱਕ ਬਹੁਤ ਵੱਡਾ ਨੁਕਸਾਨ ਆ ਉਹਨਾਂ ਲੋਕਾਂ ਦਾ ਜਿਹੜੇ ਵਿਚਾਰੇ ਉੱਥੇ ਕਾਰੋਬਾਰ ਕਰਦੇ ਸੀ ਕੰਮ ਕਰਦੇ ਸੀ ਜਾਬਾਂ ਕਰਦੇ ਸੀ ਜਾਂ ਛੋਟੇ ਮੋਟੇ ਕਾਰੋਬਾਰ ਉਹ ਹੁਣ ਉੱਥੇ ਜਾ ਕੇ ਜਿੱਥੇ ਅੱਗੇ ਭੁੱਖ ਨੰਗ ਇੰਨੀ ਪਈ ਆ
0: ਉੱਥੇ ਕੀ ਕਰਨਗੇ
1: ਜਾ ਕੇ ਕੀ ਕਰਨਗੇ ਸਮਝ ਨੀ ਆਉਂਦੀ ਪਾਕਿਸਤਾਨ ਨੂੰ ਨਾ ਸਮਝ ਨੀ ਆ ਰਹੀ ਹਰ ਬੰਨੇ ਇਹ ਚੌਧਰੀ ਬਣੇ ਫਿਰਦੇ ਆ ਆਰਮੀ ਦੇ ਬੜਾ ਕੁਛ ਹੋ ਰਿਹਾ ਜੀ ਇਸ ਆਰਮੀ ਦੇ ਵਿਚ ਪਤਾ ਨੀ ਕੀ ਅੱਜ ਮੈਂ ਵੀਡੀਓ ਦੇਖਦਾ ਸੀ ਬੰਦੇ ਨੇ ਕਿੰਨੀ ਕਿੰਨੀ ਇਹ ਰੇਪ ਹੋ ਰਿਹਾ ਉੱਥੇ ਇੱਕ
0: ਦੂਜੇ
1: ਬੀਵੀਆਂ ਦੇ ਨਾਲ ਯੇ ਤੇ ਵੋ ਆਰਮੀ ਦੇ ਵਿਚ ਸਿਰਫ ਪਦਵੀਆਂ ਲੈਣ ਲਈ ਆਪਣੀਆਂ ਪੇਸ਼ ਕਰਨ ਡੇ ਆ ਬਹੁਤ ਕੁਛ ਗਲਤ ਹੋ ਰਿਹਾ ਪਾਕਿਸਤਾਨ
0: ਬਹੁਤ ਕੁਛ ਗਲਤ ਹੋ ਰਿਹਾ ਬਿਲਕੁਲ ਦੀਨ ਧਰਮ ਖਾਲਸਾ ਵੀ ਜਦੋਂ ਬੰਦੇ ਦਾ ਨਹੀਂ ਰਹਿੰਦਾ ਨਾ ਉੱਥੇ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ ਆ ਤੇ ਬਹੁਤ ਜ਼ਿਆਦਾ ਕੰਮ ਜਿਹੜਾ ਉਹ ਖਰਾਬ ਹੈਗਾ ਤੁਹਾਡੇ ਕਹਿਣ ਦੇ ਮੁਤਾਬਕ ਤੇ ਚਲੋ ਇਹਦੇ ਨਾਲ ਦੀ ਅਗਲੀ ਖਬਰ ਹੈਗੀ ਆ ਖਾਕ ਸਾਹਿਬ ਜੀ ਆਪਣਾ ਪਿੱਛੇ ਵੀ ਖਬਰ ਕੀਤੀ ਸੀਗੀ ਉਹ ਜਿਹੜੀ ਅਬੋਰਸ਼ਨ ਪਿੰਡ ਇੱਥੇ ਅਮਰੀਕਾ ਦੇ ਵਿਚ ਹੁੰਦੀ ਆ ਨਾ ਆਪਾਂ ਉਹ ਗੱਲਬਾਤ ਕੀਤੀ ਸੀ ਕਿ ਉਹ ਤੁਸੀਂ ਜਿਹੜੀ ਆ ਆਨਲਾਈਨ ਮੈਡੀਸਨ ਵੀ ਉਹਨੂੰ ਕਹਿ ਦਿੰਦੇ ਆ ਤੁਸੀਂ ਡਾਕਟਰ ਨੂੰ ਫੋਨ ਕਰਦੇ ਆ ਉਹਨੂੰ ਆਪਣੀ ਸਿਮਟਮ ਦੱਸਦੇ ਆ ਤੇ ਉਹ ਤੁਹਾਨੂੰ ਜਿਹੜੀ ਮੈਡੀਸਨ ਆ ਉਹ ਲਿਖ ਦਿੰਦੇ ਆ ਤੇ ਉਹ ਤੁਹਾਡੇ ਡਾਕਟਰ ਰਾਹੀਂ ਆ ਜਾਂਦੀ ਆ ਸੋ ਇਸੇ ਤਰ੍ਹਾਂ ਇਹ ਜਿਹੜਾ ਅਬੋਰਸ਼ਨ ਪਿੰਡ ਹੈਗੀ ਆ ਉਹ ਜਿਹੜੀ ਆ ਉਹਦੇ ਬਾਰੇ ਵੀ ਆਪਾਂ ਗੱਲ ਕੀਤੀ ਸੀਗੀ ਪਰ ਉਹਦੇ ਬਾਰੇ ਚ ਜੱਜ ਜਿਹੜੇ ਸੀਗੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਉਹਨਾਂ ਨੇ ਅੱਜ ਫੇਰ ਉਹ ਵਕਤੀ ਤੌਰ ਤੇ ਜਿਹੜਾ ਸੀਗਾ ਉਹਨੂੰ ਮਤਲਬ ਬਰਕਰਾਰ ਰੱਖਿਆ ਉਹ ਰੂਲ ਕਿ ਹਾਂ ਇਹ ਤੁਸੀਂ ਕਰ ਸਕਦੇ ਆ ਤੁਸੀਂ ਡਾਕਟਰ ਨੂੰ ਫੋਨ ਕਰੋ ਉਹ ਕਈ ਸਟੇਟਾਂ ਦੇ ਵਿਚ ਖਾਕ ਸਾਹਿਬ ਜੀ ਉਹ ਅਬੋਰਸ਼ਨ ਆ ਜਿਹੜਾ ਉਹ ਇਲੀਗਲ ਆ ਸੋ ਉਹ ਕੀ ਕਰਦੇ ਉਹ ਬਾਹਰੋਂ ਕਿਸੇ ਸਟੇਟ ਚੋਂ ਹੋਰ ਤੋਂ ਡਾਕਟਰ ਨੂੰ ਫੋਨ ਕਰਕੇ ਉਹ ਹਾਂਜੀ ਹਾਂਜੀ ਪਰ ਉਹ ਜੱਜ ਸੁਪਰੀਮ ਕੋਰਟ ਦੇ ਜੱਜ ਨੇ ਅੱਜ ਕਹਿ ਤਾ ਕਿ ਨਹੀਂ ਇਹ ਜਿਹੜਾ ਅਜੇ ਇਹਨੂੰ ਬੰਦ ਨਹੀਂ ਹੋ ਸਕਦਾ ਕੇਸ ਚੱਲੂਗਾ ਜਦੋਂ ਮੁਕੱਦਮਾ ਜਿਹੜਾ ਉਹ ਹੋਊਗਾ ਪੂਰਾ ਉਸ ਵੇਲੇ ਫੇਰ ਦੇਖਾਂਗੇ ਕਿ ਇਹਦਾ ਕੀ ਕਰਨਾ
1: ਸੰਧੂ ਸਾਹਿਬ ਆ ਗਏ ਜੀ ਡਾਕਟਰ ਸਾਹਿਬ ਆ ਗਏ ਚੀਮਾ ਸਾਹਿਬ ਇੱਕ ਮਿੰਟ ਹੋਲਡ ਕਰੋ ਤੇ ਲਓ ਜੀ ਡਾਕਟਰ ਸਾਹਿਬ ਵੀ ਆ ਗਏ ਤੇ ਚੀਮਾ ਸਾਹਿਬ ਵੀ ਨਾਲ ਨੇ ਡਾਕਟਰ ਸਾਹਿਬ ਵੈਲਕਮ ਜੀ ਆਇਆਂ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਜੀ
0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿਚ ਛੋਟੀ ਜਿਹੀ ਖਬਰ ਕਰ ਲਈ ਇੱਕ ਡਾਕਟਰ ਸਾਹਿਬ ਤੇ ਖਾਕ ਸਾਹਿਬ ਜੀ ਕਰੂਨ ਸ਼ਿਪ ਆ ਜਿਹੜਾ ਇਹ ਲੋਕ ਜਾਂਦੇ ਤਾਂ ਉੱਥੇ ਹੁੰਦੇ ਆ ਐਸ਼ੋ ਅਸ਼ਰਤ ਵਾਸਤੇ ਤੇ ਇਹਦੇ ਵਿਚ ਕੋਈ 150 ਦੇ ਕਰੀਬ ਆ ਜਿਹੜੇ ਉਹ ਸਵਾਰ ਹੈਗੇ ਆ ਤੇ ਇਹ ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ ਅਰਜਨਟਾਈਨਾ ਤੋਂ ਚੱਲ ਕੇ ਜਿਹੜਾ ਉਹ ਹੈਗਾ ਅੰਟਾਰਕਟਿਕਾ ਸਾਊਥ ਪੋਲ ਜਿਹਨੂੰ ਕਹਿ ਦਿੰਦੇ ਆ ਉੱਥੇ ਨੂੰ ਗਿਆ ਸੀਗਾ ਤੇ ਹੋਰ ਨਿੱਕੇ ਨਿੱਕੇ ਟਾਪੂ ਆਲੇ ਦੁਆਲੇ ਅਰਜਨਟਾਈਨਾ ਦੇ ਥੱਲੇ ਦੇ ਪਾਸੇ ਕਈ ਆ ਉੱਥੇ ਵੀ ਇਹ ਗਿਆ ਸੀਗਾ ਤੇ ਮੁਸੀਬਤ ਇਹ ਖੜ ਗਈ ਆ ਕਿ ਇਹਦੇ ਵਿਚ ਜਿਹੜੇ ਸਵਾਰ ਸੀਗੇ ਉਹਨਾਂ ਨੂੰ ਹੰਟਾ ਵਾਇਰਸ ਨਾਂ ਦੀ ਇੱਕ ਜਿਹੜੀ ਬਿਮਾਰੀ ਆ ਉਹ ਉੱਥੇ ਜਹਾਜ਼ ਦੇ ਵਿਚ ਕਿਸੇ ਤਰ੍ਹਾਂ ਪੈਦਾ ਹੋ ਗਈ ਇਹ ਨੀ ਪਤਾ ਕਿੱਦਾਂ ਹੋ ਗਈ ਜਾਂ ਤਾਂ ਉਹਦੇ ਟਾਪੂਆਂ ਤੇ ਖੜਾ ਆਉਣਾ ਉੱਥੇ ਲੋਕ ਬਾਹਰ ਅੰਦਰ ਗਏ ਹੋਣਗੇ ਬਾਹਰੋਂ ਲੈ ਪਰ ਉਹਦੇ ਵਿਚ ਤਿੰਨ ਜਿਹੜੇ ਸਵਾਰ ਸੀਗੇ ਉਹਨਾਂ ਦੀਆਂ ਜਾਨਾਂ ਜਾ ਚੁੱਕੀਆਂ ਆ ਤੇ ਤਿੰਨ ਹੋਰ ਆ ਜਿਹੜੇ ਉਹਨਾਂ ਦੇ ਵੀ ਕਾਫੀ ਜਿਹੜਾ ਹੈਗਾ ਆ ਉਹ ਗੰਭੀਰ ਹਾਲਾਤ ਦੇ ਵਿਚ ਆ ਤੇ ਉਹਨਾਂ ਦੀਆਂ ਜਾਨਾਂ ਨੂੰ ਵੀ ਖਤਰਾ ਆ ਤੇ ਉਹਦੇ
2: ਨਾਲ ਐਂਟਾਮੀਬਾ ਕੋਲਾਈ ਇਸ ਟਾਈਪ ਦੇ ਇੰਟਸਟਾਈਨਲ ਬੈਕਟੀਰੀਆ ਨੇ ਜਿਹਦਾ ਇਨਫੈਕਸ਼ਨ ਆਮ ਤੌਰ ਤੇ ਇਹੋ ਜਿਹੇ ਹਾਲਾਤਾਂ ਵਿਚ ਹੋ ਜਾਂਦਾ
0: ਜੀ ਹੈਂਟਾ ਇੱਥੇ ਉਹਨਾਂ ਨੇ ਹੈਂਟਾ ਵਾਇਰਸ ਲਿਖਿਆ ਇਹਦਾ ਨਾਂ ਛੋਟੇ ਸ਼ਬਦਾਂ ਚ ਲਿਖਤਾ ਹੁੰਦਾ
2: ਸ਼ਾਰਟ ਦੇ ਵਿਚ ਉਹਨਾਂ ਨੇ ਕਹਿ ਦਿੱਤਾ ਪੂਰਾ ਨਾਮ ਮੈਂ ਤੁਹਾਨੂੰ ਦੱਸ ਰਿਹਾ
0: ਹਾਂਜੀ
2: ਅਮੀਬਾ ਹਿਸਟੋਲੀਟਿਕਾ ਐਂਡ ਐਂਟਾ ਅਮੀਬਾ ਕੋਲਾਈ
0: ਓਕੇ ਇਹ ਡਾਕਟਰ ਸਾਹਿਬ ਹੁਣ ਤੁਸੀਂ ਆਪੇ ਕਿਹਾ ਕਰਿਓ ਇਹ ਸਾਤੋਂ ਨੀ ਕਿਹਾ ਹੋਣਾ ਏਦਾਂ ਜਦੋਂ ਲੋੜ ਪਊਗੀ ਤੁਹਾਨੂੰ ਸੱਦ ਲਿਆ ਕਰਾਂਗੇ ਕੋਈ ਗੱਲ ਨੀ ਤੇ ਚਲੋ ਤੇ ਇਹਦੇ ਵਿੱਚ ਵੀ ਉਹ ਹੁਣ ਤੁਹਾਨੂੰ ਪਤਾ ਪਈ ਜਿਹੜਾ ਹੈਲਥ ਔਰਗਨਾਈਜ਼ ਇਹ ਜਿਹੜਾ ਇਹਨਾਂ ਦਾ ਹੈਗਾ ਡੱਚ ਦਾ ਤੇ ਉਹਦੇ ਹੁਣ ਡਾਕਟਰ ਸਾਹਿਬ ਉਸ ਜਹਾਜ਼ ਨੂੰ ਨਾ ਤਾਂ ਕੋਈ ਜਿਹੜੇ ਦੇਸ਼ ਆ ਉਹ ਉਹਨੂੰ ਕਹਿੰਦੇ ਆ ਭੇਜੇ ਬਾਹਰ ਹੀ ਰਹੋ ਥੱਲੇ ਨੀ ਉਤਰਨ ਦੇਣੇ ਅਸੀਂ ਤੇ ਉਹ ਬੜੀ ਬੜੀ ਮੁਸੀਬਤ ਪੈ ਗਈ ਅਗਲੇ ਕਹਿੰਦੇ ਸਾਡੇ ਦੇਸ਼ ਦੇ ਵਿੱਚ ਨਾ ਇਹ ਫੈਲ ਜਾਵੇ ਨਾ ਸੋ ਉਹ ਜਿਹੜਾ ਕਾਰਨ ਹੈ ਉਹਦਾ ਇਸ ਕਰਕੇ ਉਹਨੂੰ ਕੋਈ ਨੇੜੇ ਨੀ ਲੱਗਣ ਦਿਆ ਲੱਗਣ ਨੀ ਦੇ ਰਿਹਾ ਆਪਣੇ ਦੇਸ਼ ਦੇ
2: ਕਾਮਾ ਕਾਟਾ ਮਾਰੂ ਦੇ ਜੇ ਲੋਕ ਸੀ ਉਹਨਾਂ ਨੂੰ ਨਹੀਂ ਸੀ ਉਤਰਨ ਦਿੱਤਾ ਗਿਆ ਕੈਨੇਡਾ ਨੇ ਉਸ ਵੇਲੇ ਉਹਨਾਂ ਨੂੰ ਪਰਮਿਸ਼ਨ ਨਹੀਂ ਸੀ ਦਿੱਤੀ
0: ਹਾਂਜੀ ਬਿਲਕੁਲ ਬਿਲਕੁਲ
2: ਰੋਟੀ ਪਾਣੀ ਤੋਂ ਵੀ ਓਕੇ ਹੋ ਗਏ ਸੀ ਇਹਦੇ ਨਾਲ ਮਿਲਦੀ ਜੁਲਦੀ ਗੱਲ ਇਹ ਆ
0: ਜੀ ਜੀ ਉਹਦੇ ਚ ਏਦਾਂ ਦੀ ਕੋਈ ਵਾਇਰਸ ਪਈ ਨਹੀਂ ਸੀ ਮੇਰਾ ਖਿਆਲ ਆ ਉਹ ਤਾਂ ਉੱਥੇ ਉਤਰਨ ਦੇਣ ਲਈ
1: ਡਾਕਟਰ ਸਾਹਿਬ ਇਹ ਬਿਮਾਰੀ ਹੈ ਕੀ ਹੈ ਜਿਹੜਾ ਇਹਦੇ ਥੋੜੇ ਦੋ ਮਿੰਟ ਲਈ ਡਿਟੇਲ ਦੇ ਦਿਓ ਜੀ
2: ਆਮ ਤੌਰ ਤੇ ਇੰਟੇਸਟਾਈਨ ਦੇ ਵਿਚ ਨਾ ਅਲੱਗ ਅਲੱਗ ਮੀਡੀਆ ਹੈਗਾ ਆ
0: ਜੀ
2: ਥਾਂ ਤੇ ਅਲਕਲਾਈਨ ਮੀਡੀਆ ਹੈ ਕਿਸੇ ਥਾਂ ਤੇ ਐਸਿਡਿਕ ਮੀਡੀਆ ਹੈ ਤੇ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਤਰ੍ਹਾਂ ਦੇ ਜਰਾਸੀਮ ਕੁਦਰਤ ਨੇ ਛੱਡੇ ਹੋਏ ਨੇ ਵੀ ਜੇ ਇੱਥੇ ਕੋਈ ਜਿਆਦਾ ਮੈਂ ਬੜੀ ਦੇਸੀ ਜੀ ਪੰਜਾਬੀ ਭਾਸ਼ਾ ਚ ਤੁਹਾਨੂੰ ਦੱਸਣ ਡਿਆ ਹਾਂ ਜਦੋਂ ਵੀ ਮੰਨ ਲਿਆ ਜਾਏ ਜਿਵੇਂ ਅਸੀਂ ਮੂੰਹ ਹੈਗੀ ਹੈ ਤੇ ਅਲਕਲਾਈਨ ਹੈਗੀ ਟੈਲਨੀਨ ਟਾਈਲੈਂਡ ਆਰ ਜਦੋਂ ਤੁਸੀਂ ਮੇਦੇ ਵਿਚ ਜਾਂਦੇ ਹੋ ਤੇ ਉੱਥੇ ਐਸਿਡ ਹੈਗਾ ਆ ਤੇ ਫਿਰ ਪੈਪਸਿਨ ਹੈਗੀ ਹੈ ਇਸੇ ਤਰ੍ਹਾਂ ਤੁਸੀਂ ਜਦੋਂ ਅੱਗੇ ਜਾਂਦੇ ਹੋ ਪਹਿਲੇ ਪੋਰਸ਼ਨ ਚ ਜਾਂਦੇ ਹੋ ਤੇ ਉੱਥੇ ਅਲਕਲਾਈਨ ਹੈਗਾ ਆ ਔਰ ਇਨਸੁਲਿਨ ਜਿਹੜੀ ਹੈ ਅਲਕਲਾਈਨ ਹੈਗੀ ਹੈ ਦੂਸਰਾ ਬਾਇਲ ਜਿਹੜਾ ਐਸਿਡਿਕ ਹੋ ਗਿਆ ਸੋ ਅਲੱਗ ਅਲੱਗ ਚੀਜ਼ਾਂ ਹੈਗੇ ਉਸ ਤੋਂ ਬਾਅਦ ਅੰਦਰ ਜਾਓਗੇ ਅੰਤਲੀਆਂ ਦੇ ਵਿਚ ਉੱਥੇ ਐਂਟਰੋਕਾਈਨੇਜ਼ ਹੈਗਾ ਮਤਲਬ ਅਲੱਗ ਅਲੱਗ ਮੀਡੀਆ ਹੈਗਾ ਆ ਇੰਟਸਟਾਈਨ ਦੇ ਵਿਚ ਕਈ ਤਰ੍ਹਾਂ ਦਾ ਮੌਸਮ ਆ ਕਹਿ ਲੋ ਔਰ ਉਸ ਮੌਸਮ ਦੇ ਵਿਚ ਜਿਉਣ ਵਾਲੇ ਜੀ ਜਿਹੜੇ ਆ ਵੱਖਰੇ ਵੱਖਰੇ ਕੁਦਰਤ ਨੇ ਪੈਦਾ ਕੀਤੇ ਨੇ ਇਸ ਕਰਕੇ ਵੀ ਇੱਥੇ ਆ ਕੇ ਅਗਰ ਖੁਰਾਕ ਨੂੰ ਕੋਈ ਪ੍ਰੋਬਲਮ ਬਣੇ ਖੁਰਾਕ ਇੱਥੇ ਰੁਕ ਜਾਵੇ ਅੱਗੇ ਨਾ ਜਾਵੇ ਗੈਸ ਬਣੇ ਐਸਿਡਿਟੀ ਬਣੇ ਜਾਂ ਕੋਈ ਹੋਰ ਤੂਫਾਨ ਖੜਾ ਹੋਵੇ ਉਹਨਾਂ ਨੂੰ ਹਜਮ ਕਰਨ ਵਾਸਤੇ ਉਹਨਾਂ ਨੂੰ ਖਤਮ ਕਰਨ ਵਾਸਤੇ ਇਹ ਪੁਲਿਸ ਆ ਅਲੱਗ ਅਲੱਗ ਥਾਵਾਂ ਤੇ ਰੱਖੀ ਹੋਈ ਇਹ ਪੁਲਿਸ ਹੈਗੀ ਆ ਕਈ ਤਰ੍ਹਾਂ ਦੇ ਮੇਰੇ ਖਿਆਲ 3000 ਟਾਈਪ ਦੇ ਅਲੱਗ ਅਲੱਗ ਥਾਵਾਂ ਤੇ ਲਿਖੇ ਹੋਏ ਨੇ ਜਰਾਸੀਮ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਮੇਜਰ ਇੰਪੋਰਟੈਂਟ ਹੈਗੇ ਨੇ ਉਹ ਐਂਟਾ ਅਮੀਬਾ ਹਿਸਟੋਲਿਟਿਕਾ ਤੇ ਐਂਟਾ ਅਮੀਬਾ ਕੋਲਾਈ ਇਹ ਇੱਕ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਰਾਸੀਮ ਨੇ ਜਿਹੜੇ ਆਮ ਤੌਰ ਤੇ ਵੈਸੇ ਤਾਂ ਸਾਡੇ ਹੈਲਪਿੰਗ ਬੈਕਟੀਰੀਆਜ਼ ਨੇ ਹੈਲਪਿੰਗ ਹੈਗੀ ਹੈ ਪਰ ਕਿਸੇ ਵੀ ਚੀਜ਼ ਦੀ ਜ਼ਿਆਦਤੀ ਇੱਕ ਲਿਮਟ ਤੋਂ ਵੱਧ ਜਾਣ ਨਾਲ ਉਹ ਬਿਮਾਰੀ ਪੈਦਾ ਕਰਦੀ ਹੈ ਜਿਹਦੇ ਨਾਲ ਆਮ ਤੌਰ ਤੇ ਪੇਟ ਗੈਸ ਅਫਾਰਾ ਉਲਟੀਆਂ ਟੱਟੀਆਂ ਲੱਗਣੀਆਂ ਖੂਨ ਆਉਣਾ ਇਹ ਟੱਟੀ ਦੇ ਰਸਤੇ ਖੂਨ ਆਉਣਾ ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਐਨੀਮੀਆ ਹੋਣਾ ਸ਼ੁਰੂ ਹੋ ਜਾਂਦਾ ਆ ਔਰ ਇਹਦੇ ਨਾਲ ਨਾਲ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਸੋ ਇਹ ਆਮ ਤੌਰ ਤੇ ਕੰਡੀਸ਼ਨਾਂ ਹਨ ਐਂਟਾਮੀਬਾ ਹਿਸਟੋਲਿਟਿਕਾ ਤੇ ਐਂਟਾਮੀਬਾ ਕੋਲਾਈ ਦੀਆਂ ਇਹ ਇੰਟਸਟਾਈਨਲ ਟਾਈਪ ਦੇ ਬੈਕਟੀਰੀਆ ਸਨ
0: ਡਾਕਟਰ ਸਾਹਿਬ ਤੇ ਖੱਕ ਸਾਹਿਬ ਦੀ ਇੱਕ ਮੈਂ ਸ਼ੋਅ ਨਾ ਗਿਆ ਜਿਹੜਾ ਮੈਂ ਅੱਖੀ ਦੇਖੀ ਗੱਲ ਆ ਉਹ ਵੀ ਇਹਦੇ ਵਿੱਚ ਐਡ ਕਰ ਦਈਏ ਅਸੀਂ ਜਦੋਂ ਅਸੀਂ ਨਾ ਮੈਂ ਜਹਾਜ਼ ਤੇ ਕੰਮ ਕੀਤਾ ਕਿੰਨੇ ਸਾਲ ਕਈ ਸਾਲ ਉਹਦੇ ਤੇ ਕੰਮ ਕੀਤਾ ਤੇ ਉਹ ਹੁੰਦਾ ਸੀ ਖੱਕ ਸਾਹਿਬ ਜੀ ਤੇ ਡਾਕਟਰ ਸਾਹਿਬ ਮੈਂ ਆਵਾਜ਼ ਘੱਟ ਕਰ ਲਈ ਆ ਜੀ ਫਿਰ ਇਦਾਂ ਕੋਈ ਪ੍ਰੋਬਲਮ ਹੋਣੀ ਆ ਕਿਉਂਕਿ ਮੈਂ ਤਾਂ ਆਵਾਜ਼ ਹੈਫ ਵੇ ਕਰ ਦਿੱਤੀ ਆ ਜੀ ਇਹ ਨੀ ਪਤਾ ਜੀ ਪਰ ਮੈਂ ਆਵਾਜ਼ ਆ ਜਿਹੜੀ 50% ਤੇ ਲੈਤੀ ਪਹਿਲਾਂ 100% ਸੀ ਹੁਣ 50 ਤੇ ਕਰ ਦਿੱਤੀ ਆ ਤੇ ਹੁਣ 50 ਤੋਂ ਵੀ ਥੱਲੇ 30% ਰਹਿ ਗਈ ਆ ਜੇ ਅਜੇ ਵੀ ਕੋਈ ਗੱਲਬਾਤ ਹੈਗੀ ਫਿਰ ਮੁਸੀਬਤ ਹੋ ਰਿਹਾ
2: ਚਲੋ ਕਈ ਵਾਰ ਐਸਾ ਹੁੰਦਾ ਆ ਵੀ ਜਿਹੜੀ ਤੁਸੀਂ ਦੂਰ ਥੋੜਾ ਜਿਹਾ ਬੈਠ ਜਾਓਗੇ ਨਾ ਤੇ ਉਹ ਸਹੀ ਹੋਵੇਗਾ
0: ਅੱਛਾ ਹੁਣ ਕਿੱਦਾਂ ਆਉਂਦੀ ਆ ਫਿਰ ਉਹ ਦੂਰ ਦੀ ਵੀ ਨਹੀਂ ਗੱਲ ਹੈਗੀ ਕਿਉਂਕਿ ਕੋਈ ਗੱਲ ਹੋਰ ਆ ਚਲੋ ਕੋਈ ਗੱਲ ਨੀ ਮੈਂ ਤਾਂ ਉਹ ਇਹ ਕਹਿ ਰਿਹਾ ਸੀਗਾ ਕਿ ਜਦੋਂ ਜਹਾਜ਼ ਨਾ ਕਿਤੇ ਬੰਦਰਗਾਹ ਤੇ ਜਾ ਕੇ ਖੜਾ ਹੁੰਦਾ ਉਹਦੇ ਜਿਹੜੇ ਰੱਸੇ ਹੁੰਦੇ ਬਹੁਤ ਮੋਟੇ ਮੋਟੇ ਉਹਨਾਂ ਨੂੰ ਬੰਨਿਆ ਜਾਂਦਾ ਤੇ ਉੱਥੇ ਕੀ ਹੁੰਦਾ ਖੱਕ ਸਾਹਿਬ ਜੀ ਤੇ ਡਾਕਟਰ ਸਾਹਿਬ ਜੀ ਕਿ ਪੋਰਟ ਦੇ ਉੱਤੋਂ ਚੂਹੇ ਉਹ ਰੱਸਿਆਂ ਦੇ ਨਾਲ ਚੜ ਜਾਂਦੇ ਆ ਜਹਾਜ਼ ਦੇ ਉੱਪਰ ਉਹਨਾਂ ਦਾ ਆਮ ਕਰਕੇ ਪ੍ਰਬੰਧ ਕੀਤਾ ਹੁੰਦਾ ਉਹਦੇ ਵਿੱਚ ਸਪੈਸ਼ਲ ਟੂਲ ਜਿਹਾ ਬਣਾਇਆ ਹੁੰਦਾ ਮੈਟਲ ਦਾ ਤਾਂ ਕਿ ਚੂਹਾ ਅੱਗੇ ਜਾ ਨਾ ਸਕੇ ਪਰ ਇਹ ਜਿਹੜੀ ਵਾਇਰਸ ਆ ਇਹਦੇ ਬਾਰੇ ਚ ਇਹ ਵੀ ਇੱਥੇ ਦੱਸਿਆ ਗਿਆ ਜਿਹੜੀ ਮੈਂ ਖਬਰ ਪੜ੍ਹੀ ਸੀ ਕਿ ਇਹ ਆਮ ਕਰਕੇ ਚੂਹੇ ਸਪਰੈਡ ਕਰਦੇ ਆ ਸੋ ਉੱਥੇ ਉਹ ਕਿਤੇ ਨਾ ਕਿਤੇ ਖੜਿਆ ਹੋਣਾ ਚੂਹਾ ਕੋਈ ਚੜ ਗਿਆ ਹੋਣਾ ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਇੱਕ ਸੇਲਰ ਆ ਜਹਾਜ਼ ਦਾ ਕਰੂ ਮੈਂਬਰ ਆ ਜਿਹੜੇ ਸੇਲਰ ਹੁੰਦੇ ਆ ਉਹ ਰੱਸਿਆਂ ਦਾ ਕੰਮ ਬੰਨਣ ਬੁੰਨਣ ਦਾ ਕਰਦੇ ਆ ਉਹਨੂੰ ਵੀ ਇੱਕ ਨੂੰ ਇਹ ਜਿਹੜੀ ਆ ਉਹ ਲੱਗੀ ਆ ਬਿਮਾਰੀ ਉਹਦੇ ਵੀ ਹਾਲਤ ਆ ਜਿਹੜੇ ਉਹ ਖਰਾਬ ਆ ਸੋ ਇਹ ਹੋ ਸਕਦਾ ਤੂੰ ਕਿਤੇ ਉੱਥੇ ਜਾ ਵੜਿਆ ਹੋਣਾ ਜਾਂ ਕਿਸੇ ਤਰ੍ਹਾਂ ਵੀ ਕੋਈ ਨਾ ਕੋਈ ਉਹਨਾਂ ਦੇ ਪਿਸ਼ਾਬ ਤੋਂ ਵੀ ਉਹ ਕਹਿੰਦੇ ਲੱਗ ਜਾਂਦੀ ਆ ਤੇ ਉਹਨਾਂ ਦੇ ਸਲਾਈਵਾ ਜਿਹੜਾ ਹੁੰਦਾ ਉਹ ਵੀ ਇਹਨੂੰ ਸਪਰੈਡ ਕਰ ਦਿੰਦਾ ਤੇ ਇੱਕ ਹੋਰ ਚੀਜ਼ ਉਹਨਾਂ ਨੇ ਕੀ ਕਹੀ ਸੀ ਇੱਕ ਤਾਂ ਇਹਨਾਂ ਦੇ ਸਲਾਈਵੇ ਤੋਂ ਦੂਸਰੀ ਪਿਸ਼ਾਬ ਤੋਂ ਤੇ ਤੀਸਰਾ ਇਹਨਾਂ ਦੀਆਂ ਮੀਂਗਣਾਂ ਜਿਹੜੀਆਂ ਹੁੰਦੀਆਂ ਉਹਨਾਂ ਤੋਂ ਵੀ ਕਹਿੰਦੇ ਇਹ ਜਿਹੜੀ ਬਿਮਾਰੀ ਆ ਫੈਲ ਜਾਂਦੀ ਸੋ ਇਸ ਤਰ੍ਹਾਂ ਦਾ ਹੋ ਸਕਦਾ ਕੋਈ ਜਹਾਜ਼ਾਂ ਦੇ ਵਿੱਚ ਆਮ ਕਰਕੇ ਇਹ ਜਿਹੜੀ ਆ ਚੂਹਿਆਂ ਦੀ ਜਿਹੜੀ ਪ੍ਰੋਬਲਮ ਹੁੰਦੀ ਆ ਸੋ ਡਾਕਟਰ ਸਾਹਿਬ ਤੁਹਾਡਾ ਸਮਾਂ ਜਿਹੜਾ ਆ ਉਹ ਮੈਂ ਥੋੜਾ ਜਿਹਾ ਲੈ ਲਿਆ ਤੇ ਆਈ ਐਮ ਸੋਰੀ ਤੇ ਸ਼ੁਰੂ ਕਰੋ ਆਪਣਾ ਪ੍ਰੋਗਰਾਮ ਕੋਈ ਗੱਲ
2: ਚਲੋ ਕੋਈ ਨੀ ਕੋਈ ਗੱਲ ਨੀ ਪਰ ਆਮ ਤੌਰ ਤੇ ਪਲੇਗ ਪਹਿਲਾਂ ਹੁੰਦੀ ਸੀ ਚੂਹਿਆਂ ਤੋਂ ਫੈਲਦੀ ਸੀ ਚੂਹਿਆਂ ਦੇ ਇਸੇ ਤਰ੍ਹਾਂ ਸਿਕ੍ਰੀਸ਼ਨਸ ਤੋਂ ਵੀ ਉਹਨਾਂ ਤੋਂ ਫੈਲਦੀ ਸੀ ਔਰ ਹੁਣ ਇਸ ਵੇਲੇ ਇਰੈਡੀਕੇਟ ਕਰ ਦਿੱਤੀ ਗਈ ਆਲ ਓਵਰ ਵਰਲਡ ਔਰ ਮੈਨੂੰ ਯਾਦ ਆ ਵੀ ਸਾਡੇ ਸਿਲੇਬਸ ਦੇ ਵਿੱਚੋਂ ਪਲੇਗ ਉਡਾ ਦਿੱਤੀ ਗਈ ਸੀ ਜਦੋਂ ਮੈਂ ਸਟੂਡੈਂਟ ਸੀਗਾ ਹਿਸਾਬ ਲਾ ਲੋ 1969-70 ਦੀਆਂ ਗੱਲਾਂ ਨੇ 55 ਸਾਲ ਹੋ ਗਏ ਇਸ ਗੱਲ ਨੂੰ ਔਰ ਉਦੋਂ ਹੀ ਪਲੇਗ ਸਿਲੇਬਸ ਦੇ ਵਿੱਚੋਂ ਕੱਢ ਦਿੱਤੀ ਗਈ ਸੀ ਕਿਉਂਕਿ ਇਹ ਇਰੈਡੀਕੇਟ ਹੋ ਚੁੱਕੀ ਹੈ ਹੁਣ ਇਹ ਨਹੀਂ ਹੁੰਦੀ ਔਰ ਉਹਦਾ ਹੱਲ ਹੋ ਜਾਂਦਾ ਠੀਕ ਹੈ ਸੋ ਫਿਰ ਵੀ ਕਈ ਥਾਵਾਂ ਤੇ ਹੋ ਸਕਦਾ ਐਸਾ ਕੁਝ ਹੋਵੇ ਵੀ ਜ਼ਿਆਦਾ ਤਨਾਦ ਹੋਣ ਦੇ ਨਾਲ ਕੁਝ ਫਰਕ ਪੈਂਦਾ ਹੋਵੇ ਪਰ ਜਿਹੜਾ ਐਂਟਾਮੀਬਾ ਹਿਸਟੋਲਿਟਿਕਾ ਤੇ ਐਂਟਾਮੀਬਾ ਕੋਲਾਈ ਹੈ ਇਹ ਆਲਰੇਡੀ ਐਗਜ਼ਿਸਟ ਕਰਨ ਵਾਲੀਆਂ ਚੀਜ਼ਾਂ ਨੇ ਜਿਹੜੀ ਆਲਰੇਡੀ ਉੱਥੇ ਹੈਗੀ ਹੈ ਪਰ ਹਾਲਾਤਾਂ ਦੇ ਮੁਤਾਬਕ ਉਹਨਾਂ ਦੀ ਕੁਆਂਟਿਟੀ ਮਿਕਦਾਰ ਵੱਧ ਜਾਂਦੀ ਹੈ ਜਿਹੜੀ ਇਹਦੇ ਵਾਸਤੇ ਆਪਣੇ ਆਪ ਪ੍ਰੋਬਲਮ ਬਣ ਜਾਂਦੀ ਹੈ
0: ਜੀ
2: ਸੋ ਇਹ ਇੰਟਸਟਾਈਨਲ ਨਾਲ ਸੰਬੰਧਿਤ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਨੇ ਸੋ ਅਸੀਂ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਉਣੇ ਹਾਂ ਤੁਸੀਂ ਵਧੀਆ ਵਧੀਆ ਖ਼ਬਰਾਂ ਲੋਕਾਂ ਨੂੰ ਦੂਰ ਤੱਕ ਦੀਆਂ ਦੱਸਦੇ ਹੋ ਰੇਡੀਓ ਸਟੇਸ਼ਨ ਜਿੱਥੇ ਲੋਕ ਇੰਡੀਅਨ ਲੋਕ ਵੀ ਬਹੁਤ ਜ਼ਿਆਦਾ ਸੁਣਦੇ ਨੇ ਉਹਨਾਂ ਨੂੰ ਆਮ ਤੌਰ ਤੇ ਇਹਨਾਂ ਗੱਲਾਂ ਦਾ ਹੋ ਸਕਦਾ ਨਾ ਪਤਾ ਲੱਗਦਾ ਹੋਵੇ ਤੁਹਾਡੇ ਰਾਹੀਂ ਇਹ ਗੱਲ ਉਹਨਾਂ ਤੱਕ ਪਹੁੰਚ ਰਹੀ ਹੈ ਮੇਰੇ ਵਰਗੇ ਡਾਕਟਰ ਤਾਂ ਇੰਡੀਆ ਚ ਵੀ ਬਹੁਤ ਬੈਠੇ ਨੇ ਹਜ਼ਾਰਾਂ ਦੀ ਤਾਦਾਦ ਚ ਬੈਠੇ ਨੇ ਮੇਰੇ ਪੜ੍ਹਾਏ ਸਟੂਡੈਂਟ ਵੀ ਹਜ਼ਾਰਾਂ ਦੀ ਤਾਦਾਦ ਚ ਬੈਠੇ ਨੇ ਤੇ ਇਹ ਸਾਰੀਆਂ ਗੱਲਾਂ ਜਿਹੜੇ ਸੋਹਣੇ ਚੰਗੇ ਚੰਗੇ ਸਟੂਡੈਂਟ ਨੇ ਉਹ ਇਹਨਾਂ ਨੂੰ ਦੱਸਦੇ ਹੋਣਗੇ ਪਰ ਚਲੋ ਖੈਰ ਜਿੰਨਾ ਕੁ ਸਾਡਾ ਯੋਗਦਾਨ ਹੈ ਉਹ ਅਸੀਂ ਪਾ ਰਹੇ ਹਾਂ
0: ਤੁਹਾਡੇ ਵਰਗੇ ਕੀ ਹੋਣੇ
2: ਹਾਂਜੀ
0: ਤੁਹਾਡੇ ਵਰਗੇ ਕੀ ਹੋਣੇ
2: ਹੋਣਗੇ ਹੋ ਸਕਦਾ ਮੇਰੇ ਤੋਂ ਵਧੀਆ ਹੋਣਗੇ
0: ਵੇਲੇ ਵੇਲੇ ਵੇਲੇ ਵੇਲੇ ਚੇਲੇ ਹੁੰਦੇ ਆ ਜਿਹੜੇ ਉਹ ਕਹਿੰਦੇ ਆ ਗੁਰੂ ਜੀ ਦੇ ਟੱਪਣੇ ਚੇਲੇ ਜਾਣ ਸੜਾਪੋ ਵੇਲੇ ਵੇਲੇ ਹੁੰਦੇ ਆ ਹੁੰਦੇ ਤਾਂ ਹੈਗੇ ਐਸੀ ਗੱਲ
2: ਚੀਮਾ ਸਾਹਿਬ ਮਾਣ ਵਾਲੀ ਗੱਲ ਨਹੀਂ ਜਦੋਂ ਮੇਰਾ ਫਾਈਨਲ ਐਗਜ਼ਾਮ ਹੋ ਰਿਹਾ ਸੀ ਨਾ ਇੱਕ ਦੋ ਐਕਸਟਰਨਲ ਹੁੰਦੇ ਸੀ ਇੱਕ ਇੰਟਰਨਲ ਹੁੰਦਾ ਸੀਗਾ ਇੰਟਰਨਲ ਇੱਕ ਦਿੱਲੀ ਤੋਂ ਗਿਆ ਐਕਸਟਰਨਲ ਇੱਕ ਦਿੱਲੀ ਤੋਂ ਗਿਆ ਸੀਗਾ ਇੱਕ ਕਲਕੱਤੇ ਤੋਂ ਆਇਆ ਹੋਇਆ ਸੀਗਾ ਤੇ ਇੱਕ ਮੇਰਾ ਇੰਟਰਨਲ ਸੀਗਾ ਔਰ ਤਿੰਨ ਆਦਮੀ ਬੈਠੇ ਹੋਏ ਨੇ ਇਮਤਿਹਾਨ ਲੈਣ ਵਾਸਤੇ ਤੇ ਜਦ ਮੇਰੀ ਵਾਰੀ ਆਈ ਤੇ ਮੈਂ ਉੱਥੇ ਗਿਆ ਮੈਨੂੰ ਕਹਿੰਦੇ ਨੇ ਸਰਦਾਰ ਜੀ ਹਿੰਦੀ ਚ ਆਪਣੇ ਕਿਆ ਪ੍ਰਪੇਅਰ ਕੀਆ ਇਮਤਿਹਾਨ ਕੇ ਲਈ ਸਪੈਸ਼ਲੀ ਹਾਲਾਂਕਿ ਸਾਰੀ ਗੱਲ ਅੰਗਰੇਜ਼ੀ ਚ ਹੁੰਦੀ ਹੈ ਜਿਵੇਂ ਇੱਕ ਮਾਹੌਲ ਜਿਹਾ ਨੀ ਤਿਆਰ ਕਰਨਾ ਹੁੰਦਾ ਫੈਮਿਲੀ ਐਡੀ ਕੋ ਬਹੁਤਾ ਓਪਰਾ ਜਾਨਾ ਲੱਗੇ
0: ਹਾਂਜੀ ਹਾਂਜੀ
2: ਤੇ ਮੈਂ ਉਹਨਾਂ ਨੂੰ ਅੰਗਰੇਜ਼ੀ ਚ ਜਵਾਬ ਦਿੱਤਾ ਸੀ ਕਿ ਆਸਕ ਵਟ ਐਵਰ ਯੂ ਲਾਈਕ ਫਰੋਮ ਮਾਈ ਸਿਲੇਬਸ
0: ਅੱਛਾ
2: ਉਹ ਹੈਰਾਨ ਹੋ ਗਏ ਇਸ ਗੱਲ ਨੂੰ ਵੀ ਹੱਦ ਹੋ ਗਈ ਯਾਰ ਐਸਾ ਤਾਂ ਕਦੀ ਨੀ ਕਿਸੇ ਨੇ ਕਿਹਾ ਵੀ ਇਹ ਕਹਿੰਦਾ ਜੋ ਮਰਜ਼ੀ ਪੁੱਛ ਲੋ ਮੈਨੂੰ ਮੇਰੇ ਸਿਲੇਬਸ ਦੇ ਵਿੱਚੋਂ ਤੇ ਗੱਲ ਵੀ ਸੀਗੀ ਔਰ ਪੁੱਛਦੇ ਰਹੇ ਪੁੱਛਦੇ ਰਹੇ ਗਾਇਨੀ ਦਾ ਸਬਜੈਕਟ ਸੀ ਉਸ ਵੇਲੇ ਓਬਸਟੇਟਿਕ ਗਾਇਨੀ ਦਾ ਔਰਤਾਂ ਦੇ ਸੰਬੰਧ ਦੇ ਵਿੱਚ ਗੱਲ ਚੱਲਦੀ ਸੀ ਪੁੱਛਦੇ ਉਹਨਾਂ ਨੇ ਸਿਰੇ ਤੋਂ ਸ਼ੁਰੂ ਕੀਤਾ ਮੈਂਸਟ੍ਰੂਏਸ਼ਨ ਤੋਂ ਪੁੱਛਦੇ ਪੁੱਛਦੇ ਅਖੀਰ ਬਿਮਾਰੀਆਂ ਤੱਕ ਲੈ ਗਏ ਤੇ ਜਦੋਂ ਉਹਨਾਂ ਨੇ ਕੀਤਾ ਯਾਰ ਹੱਦ ਹੋ ਗਈ ਤੂੰ ਤੇ ਕਮਾਲ ਹੀ ਹੈ ਸੋ ਅਲਟੀਮੇਟ ਮੈਂ ਕਿਹਾ ਜੀ ਤੁਸੀਂ ਇੱਕ ਗੱਲ ਭੁੱਲ ਗਏ ਹੋ ਜਿਹੜੀ ਨਹੀਂ ਗੱਲ ਤੁਸੀਂ ਭੁੱਲ ਗਏ ਹੋ ਜਿਹੜੀ ਤੁਸੀਂ ਕਹਿੰਦੇ ਜੀ ਕਿਹੜੀ ਮੈਂ ਕਿਹਾ ਡਿਸਪ੍ਰਪੋਰਸ਼ਨ ਵੀ ਇੱਕ ਬੜਾ ਵੱਡਾ ਸਬਜੈਕਟ ਹੈਗਾ ਗਾਇਨੀ ਦੇ ਵਿੱਚ ਤੇ ਉਹ ਤੁਸੀਂ ਭੁੱਲ ਗਏ ਹੋ ਤੁਸੀਂ ਯਕੀਨ ਜਾਣਾ ਵੀ ਮੈਨੂੰ ਕਿੰਨੇ ਨੰਬਰ ਉਹਨਾਂ ਨੇ ਦਿੱਤੇ ਹੋਣਗੇ ਮੇਰੇ ਨੰਬਰ ਅਜੇ ਤੱਕ ਕਿਸੇ ਨੇ ਬੀਟ ਨਹੀਂ ਕੀਤੇ
0: ਵੈਰੀ ਗੁੱਡ ਹਾਂਜੀ
2: ਸੋ ਮਤਲਬ ਇਹ ਆ ਭਾਈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਜੀਵਨ ਬਣਾ ਲੈਂਦੇ ਹੋ ਨਾ
0: ਬਿਲਕੁਲ ਬਿਲਕੁਲ ਬਿਲਕੁਲ
2: ਭਾਈ ਟੋਇਲੈਟ ਕੇ ਜਾਂਦਿਆਂ ਜਾਂਦਿਆਂ ਵੈਸੇ ਹੀ ਪੁੱਛ ਲਿਆ ਹੈਗਾ ਹਾਂਜੀ ਸੋ ਜਦੋਂ ਤੁਸੀਂ ਕਿਸੇ ਚੀਜ਼ ਨੂੰ ਜੀਵਨ ਬਣਾ ਲੈਂਦੇ ਹੋ ਉਦੋਂ ਫਿਰ ਸਾਰੀਆਂ ਗੱਲਾਂ ਓਪਰੀਆਂ ਨਹੀਂ ਲੱਗਦੀਆਂ ਜੇ ਕੋਈ ਸਵਾਲ ਪੁੱਛਦਾ ਆ ਤੇ ਓਪਰਾ ਨਹੀਂ ਲੱਗਦਾ
0: ਬਿਲਕੁਲ ਬਿਲਕੁਲ
2: ਸੋ ਇਹੋ ਜਿਹੀ ਸਥਿਤੀ ਬਸ ਮੈਂ ਹੁਣ ਤੇ ਆਇਆ ਨਾ ਇੰਨੇ ਸਾਲ ਹੋ ਗਿਆ 52 ਸਾਲ ਬੜਾ ਲੰਬਾ ਸਮਾਂ ਹੋ ਗਿਆ ਹਾਂਜੀ
0: ਜੀ
2: 50 ਸਾਲ ਹੋ ਗਿਆ ਇਹੀ ਰੋਜ਼ ਚਟਨੀ ਕੁੱਟਦਿਆਂ ਨੂੰ ਹਾਂਜੀ ਸੋ ਚਲੋ ਖੈਰ ਅਸੀਂ ਆਪਣੇ ਸਬਜੈਕਟ ਵਾਲੇ ਪਾਸੇ ਆਉਂਦੇ ਹਾਂ ਤੇ ਮੈਂ ਚੈਸਟ ਦੀਆਂ ਗੱਲਾਂ ਤੁਹਾਡੇ ਨਾਲ ਕਰ ਰਿਹਾ ਸਾਂ ਸਾਂਝੀਆਂ
0: ਜੀ
2: ਕੱਲ ਅੰਗਰੇਜ਼ੀ ਦੇ ਵਿੱਚ ਵਿਸ਼ਾ ਦੁਹਰਾਈ ਵਾਲਾ ਮੈਂ ਕਰ ਦਿੱਤਾ ਸੀ ਸਾਰਾ ਵੀ ਮੈਂ ਹੁਣ ਤੱਕ ਕੀ ਦਿੱਤਾ ਤੁਹਾਨੂੰ ਕੀ ਸਮਝਾਇਆ ਸ਼ੁਰੂਆਤੀ ਤੋਂ ਲੈ ਕੇ ਅਖੀਰ ਤੱਕ ਟੈਸਟ ਤੱਕ ਉਹਨਾਂ ਨੂੰ ਮੈਂ ਲੈ ਆਇਆ ਸੀਗਾ, ਅੰਗਰੇਜ਼ੀ ਦਾ ਸਬਜੈਕਟ ਸੀਗਾ। ਔਰ ਅਸੀਂ, ਮੈਨੂੰ ਉਮੀਦ ਆ ਵੀ ਮੈਂ ਤੁਹਾਡੇ ਰੇਡੀਓ ਦੇ ਉੱਪਰ ਈਸੋਫੇਗਸ ਦੇ ਸੰਬੰਧ ਵਿੱਚ ਸਾਰੀ ਗੱਲ ਕਰ ਚੁੱਕਿਆ ਹਾਂ। ਈਸੋਫੇਗਸ ਦੀ ਵਾਰ ਵਾਰ ਗੱਲ ਹੋਈ ਹੈ, ਮੇਰੇ ਖਿਆਲ ਤੁਹਾਡੇ ਰੇਡੀਓ ਤੇ ਵੀ ਇਹ ਗੱਲ ਹੋ ਚੁੱਕੀ ਹੈ ਵੀ ਈਸੋਫੇਗਸ ਹੈ ਕੀ ਆ, ਪਾਈਪ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੋਂ ਤੱਕ ਜਾਂਦੀ ਹੈ, ਔਰ ਇਸ ਫੂਡ ਪਾਈਪ ਦੇ ਵਿੱਚ ਵਾਲਵਿੰਗ ਕਿੰਨੇ ਹੈਗੇ ਨੇ, ਔਰ ਵਾਲਵਿੰਗ ਕਿਉਂ ਹੈਗੇ ਨੇ, ਔਰ ਇਹਦੀਆਂ ਜਿਹੜੀਆਂ ਪ੍ਰੋਬਲਮ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਡਾਇਰੈਕਟ ਪ੍ਰੋਬਲਮ ਹੁੰਦੀਆਂ ਨੇ, ਇੱਕ ਇਨਡਾਇਰੈਕਟ ਪ੍ਰੋਬਲਮ। ਡਾਇਰੈਕਟ ਦਾ ਉਹ ਨੇ ਵੀ ਜਿਹੜੇ ਅੰਗ ਨੂੰ ਪ੍ਰੋਬਲਮ ਹੈ ਤੇ ਜਿੱਥੇ ਉਹਦੀ ਸਿਚੁਏਸ਼ਨ ਆ ਉੱਥੇ ਪ੍ਰੋਬਲਮ ਆਣੀ।
0: ਹਾਂਜੀ,
2: ਹੁੰਦੀ ਹੈ ਇਨਡਾਇਰੈਕਟ ਕਿ ਨਹੀਂ, ਉੱਥੇ ਨਹੀਂ ਕਿਸੇ ਹੋਰ ਥਾਂ ਤੇ ਸਾਨੂੰ ਦਿਖਾਈ ਦੇ ਰਹੀ। ਜਿਵੇਂ ਮੈਂ ਗਰਦਨ ਦੀ ਗੱਲ ਕੀਤੀ ਸੀ ਤੁਹਾਡੇ ਨਾਲ, ਜੇ ਦਰਦ ਗਰਦਨ ਚ ਹੁੰਦਾ ਤੇ ਲੋਕ ਸਮਝਦੇ ਨੇ ਖਰੇ ਯਾਰ ਸਰਾਣਾ ਵਿੰਗਾ ਢੇਡਾ ਰੱਖਿਆ, ਪਰ ਹੁੰਦੀ ਗੈਸ ਦੀ ਪ੍ਰੋਬਲਮ ਹੈਗੀ ਹੈ। ਤੇ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਇਹਦੇ ਵਿੱਚ ਇਸ ਮਸਕੂਲਰ ਟਿਊਬ ਦੇ ਬਾਰੇ ਦੱਸਿਆ ਸੀਗਾ। ਬਾਕੀ ਸਾਰੇ ਸਰੀਰ ਨਾਲੋਂ ਵੱਖਰੇਵਾਂ ਇਹਦਾ ਮੈਂ ਇਹ ਕਿਹਾ ਸੀਗਾ ਵੀ ਇਹਦੇ ਚਾਰ ਲੇਅਰ ਨੇ, ਚਾਰ ਪਰਦਿਆਂ ਦੇ ਵਿੱਚ ਬਣਿਆ ਹੋਇਆ ਹੈਗਾ। ਬੜੀ ਮਜ਼ਬੂਤੀ ਦਿੱਤੀ ਹੈ ਕੁਦਰਤ ਨੇ ਇਸ ਨੂੰ, ਕਿਉਂਕਿ ਉੱਤੋਂ ਫੂਡ ਜਾਣਾ ਆ, ਉਹਨੇ ਹੇਠਾਂ ਪਹੁੰਚਣਾ, ਹੇਠਾਂ ਤੇ ਫਿਰ ਹੌਲੀ ਹੌਲੀ ਸਾਰਾ ਗਲ ਜਾਣਾ ਤੇ ਨਰਮ ਹੋ ਜਾਣਾ ਹੈ ਨਾ। ਲੇਕਿਨ ਇਹਦੀ ਬਣਤਰ ਕੁਦਰਤ ਨੇ ਬਣਾਈ, ਉਹ ਚਾਰ ਪਰਦਿਆਂ ਦੀ ਬਣਾਈ ਸੀਗੀ। ਅੰਦਰ ਵਾਲਾ ਲੇਅਰ ਮਿਊਕਸ ਦਾ, ਉਸ ਤੋਂ ਬਾਅਦ ਸਬ ਮਿਊਕਸ ਦਾ, ਔਰ ਫਿਰ ਮਸਕੂਲਰ ਲੇਅਰ। ਔਰ ਮਸਕੂਲਰ ਲੇਅਰ ਵੀ ਆਮ ਤੌਰ ਤੇ ਇੱਕੋ ਤਰ੍ਹਾਂ ਦੇ ਫਾਈਬਰ ਹੈਗੇ ਨੇ, ਔਰ ਇਹਦੇ ਵਿੱਚ ਜਿਹੜੇ ਫਾਈਬਰ ਲਾਏ ਕੁਦਰਤ ਨੇ ਦੋ ਤਰ੍ਹਾਂ ਦੇ ਲਾਏ ਨੇ, ਅੰਦਰ ਵਾਲੇ ਗੋਲ ਲਾਏ ਨੇ, ਬਾਹਰ ਵਾਲੇ ਲੰਬੇ ਲਾਏ ਆ ਜੀ। ਸੋ ਇਸ ਤਰ੍ਹਾਂ ਕਰਕੇ ਇਹਦੀ ਮਜ਼ਬੂਤੀ ਇਹਨੇ ਕੀਤੀ। ਔਰ ਬਾਹਰ ਵਾਲਾ ਲੇਅਰ ਜਿਹੜਾ ਪਤਲਾ ਲੇਅਰ ਹੈ, ਉਹਨੂੰ ਅਸੀਂ ਕਨੈਕਟਿਵ ਟਿਸ਼ੂ ਦਾ ਲੇਅਰ ਕਹਿੰਦੇ ਹਾਂ, ਉਹ ਵੀ ਇਹਦੇ ਵਿੱਚ ਲਾਇਆ। ਭਾਵ ਵੈਸੇ ਤਾਂ ਮੈਂ ਗਿਣਤੀ ਚਾਰ ਦੀ ਕੀਤੀ ਹੈ, ਤੇ ਜੇ ਮੈਂ ਜਿਹੜੇ ਮਸਕੂਲਰ ਲੇਅਰ ਨੂੰ ਗਿਣੋ ਤੇ ਪੰਜ ਹੋ ਜਾਂਦੇ ਆ ਜੀ। ਇੰਨੀ ਮਜ਼ਬੂਤੀ ਇਹਦੀ ਬਣਾਈ ਹੋਈ ਹੈ, ਕਿਉਂਕਿ ਇਹਨੂੰ ਚਾਰ ਚ ਫੇਰ ਉਹ ਮਾਰ ਬੜੀ ਪੈ ਰਹੀ ਹੈ ਫੇਫੜਿਆਂ ਵਾਲੇ ਪਾਸਿਓ ਵੀ। ਜੇ ਉਹਨੂੰ ਵਾਧਾ ਘਾਟਾ ਹੋ ਗਿਆ ਤੇ ਚੱਲ ਯਾਰ ਤੂੰ ਪਰੇ ਹੋ ਮੈਨੂੰ ਲੰਘ ਲੈਂਦੇ, ਜੇ ਹਾਰਟ ਚ ਕੋਈ ਪ੍ਰੋਬਲਮ ਆ ਗਈ ਤੇ ਚੱਲ ਤੂੰ ਪਰੇ ਹੋ ਮੈਨੂੰ ਲੰਘ ਲੈਂਦੇ। ਇਸੇ ਤਰ੍ਹਾਂ ਸਾਹ ਵਾਲੀ ਨਾਲੀ ਦੇ ਵਿੱਚ ਕੋਈ ਗੱਲ ਆ ਗਈ ਤੇ ਉਹਨੇ ਕਹਿਣਾ ਚਾਹੀਦਾ ਤੂੰ ਪਾਸੇ ਹੋ ਮੈਨੂੰ ਕਿਹਾ ਸਾਹ ਲੈ ਲੈਂਦੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਆਪਾਂ ਕੀਤੀਆਂ ਸੀ ਜਿਹਦੇ ਕਰਕੇ ਇਹਨੂੰ ਕੁਦਰਤ ਨੇ ਬੜੀ ਮਜ਼ਬੂਤੀ ਦਿੱਤੀ ਹੈ ਵੀ ਭਾਵੇਂ ਤੈਨੂੰ ਇਧਰ ਉਧਰ ਧੱਕਾ ਮਾਰਦੇ ਰਹਿੰਦੇ ਨੇ, ਪਰ ਫਿਰ ਵੀ ਤੂੰ ਆਪਣੀ ਥਾਂ ਤੇ ਸਿਚੁਏਸ਼ਨ ਚ ਕਾਇਮ ਰਹਿਣਾ। ਇਹ ਅਸੀਂ ਇਸ ਈਸੋਫੇਗਸ ਦੀਆਂ ਗੱਲਾਂ ਕੀਤੀਆਂ ਸੀ। ਇਹਦੇ ਫੰਕਸ਼ਨ ਦੇ ਸੰਬੰਧ ਵਿੱਚ ਆਪਾਂ ਗੱਲ ਕੀਤੀ ਸੀ ਕਿ ਭਾਈ ਇਹ ਐ ਨਹੀਂ ਹੈਗਾ ਵੀ ਪਾਈਪ ਬਣੀ ਹੋਈ ਹੈ ਤੇ ਉਪਰ ਫੂਡ ਸਿੱਟਿਆ ਤੇ ਸਿੱਧਾ ਥੱਲੇ ਸਟੋਮਕ ਚ ਪਹੁੰਚ ਜਾਣਾ। ਇਹਦੇ ਰਸਤੇ ਚ ਰੁਕਾਵਟਾਂ ਬੜੀਆਂ ਹੈਗੀਆਂ, ਔਰ ਉਹਨਾਂ ਰੁਕਾਵਟਾਂ ਦਾ ਆਪਾਂ ਜ਼ਿਕਰ ਕੀਤਾ ਸੀਗਾ। ਕੰਸਟ੍ਰਿਕਸ਼ਨਾਂ ਦਾ ਉਹਨੂੰ ਅਸੀਂ ਕੰਸਟ੍ਰਿਕਸ਼ਨ ਕਹਿੰਦੇ ਹੈਗੇ, ਔਰ ਕੰਸਟ੍ਰਿਕਸ਼ਨ ਇੱਕ ਉੱਪਰ ਵਾਲੇ ਪਾਸੇ ਹੈਗੀ ਜਿੱਥੋਂ ਇਹ ਸ਼ੁਰੂ ਹੁੰਦਾ, ਇੱਕ ਹੇਠਾਂ ਵਾਲੇ ਪਾਸੇ ਹੈਗੀ ਜਿੱਥੇ ਮੇਦੇ ਨਾਲ ਰਲਦੀ ਹੈਗੀ ਹੈ। ਆਮ ਤੌਰ ਤੇ ਜ਼ਿਆਦਾਤਰ ਲੰਬਾਈ ਇਹਦੀ ਜਿਹੜੀ ਉਹ 25 ਸੈਂਟੀਮੀਟਰ ਹੈਗੀ ਹੈ, ਜਿਹੜੀ ਆ ਕੈਰੀਕੋਇਲ ਟਾਰਟਿਲੇਜ ਅਸੀਂ ਨੂੰ ਕਹਿੰਦੇ ਹਾਂ। ਅੱਜ ਸਾਡੀ ਮੈਨੂਬੇਰੀਅਮ ਸਟਰਨ ਆਈ ਹੈ ਨਾ, ਜਿਹੜੀ ਜਿੱਥੇ ਸਾਡੀ ਸਾਹਮਣੇ ਦੀ ਸਟਰਨਮ ਦੀ ਹੱਡੀ ਜਿਹੜੀ ਜੁੜਦੀ ਹੈ ਤੇ ਕਲੈਵੀਕਲ ਦੀ ਹੱਡੀਆਂ ਉਹਦੇ ਨਾਲ ਜੁੜਦੀਆਂ ਨੇ, ਇੱਥੇ ਵੇਖੋਗੇ ਤੇ ਡੂੰਘ ਜਿਹਾ ਪੈਂਦਾ ਹੈਗਾ, ਉਹਨੂੰ ਨੌਚ ਕਹਿੰਦੇ ਹਾਂ, ਮੈਨੂਬੇਰੀਅਮ ਸਟਰਨ ਆਈ ਦੀ ਨੌਚ, ਖੁਰਚਾ ਆ ਜਿਵੇਂ ਸਮਝ ਗਏ ਕਹਿ ਲੋ, ਤੇ ਉਸ ਖੁਰਚੇ ਹੋਏ ਏਰੀਏ ਤੋਂ ਸ਼ੁਰੂ ਹੁੰਦਾ ਹੈ। ਔਰ ਇਹ ਜਿਹੜਾ ਖੁਰਚਾ ਵਾਲਾ ਏਰੀਆ ਹੈ, ਜੇ ਅਸੀਂ ਪਿਛਲੇ ਪਾਸੇ ਚੈੱਕ ਕਰਦੇ ਹਾਂ ਤੇ ਸਾਡੀ ਜਿਹੜੀ 6th ਸਰਵਾਈਕਲ ਵਰਟੇਬਰਾ ਹੈ, ਰੀੜ ਦੀ ਹੱਡੀ ਦਾ 6ਵਾਂ ਮਣਕਾ ਹੈਗਾ ਆ, ਉਸ ਲੈਵਲ ਤੇ ਆਉਂਦਾ ਹੈਗਾ। ਸੋ ਇਹ ਅਸੀਂ ਇਹਦੇ ਬਾਰੇ ਦੱਸਿਆ ਸੀਗਾ, ਤੇ ਹੇਠਾਂ ਅਸੀਂ ਕਿਹਾ ਸੀਗਾ ਵੀ ਭਾਈ ਇਹ 3 ਇੰਚ ਦਾ ਏਰੀਆ ਹੈਗਾ। ਗਰਦਨ ਤਾਂ ਕਿਸੇ ਦੀ ਲੰਬੀ ਹੁੰਦੀ ਆ, ਪਰ ਇਹ ਸਿਰਫ 3 ਇੰਚ ਦਾ ਏਰੀਆ ਜਿਹੜਾ ਹੈ ਗਰਦਨ ਦੇ ਹਿੱਸੇ ਵਿੱਚ ਆ ਜਾਂਦਾ, ਤੇ 20 ਇੰਚ ਦਾ ਜਿਹੜਾ 20 ਇੰਚ ਨਹੀਂ ਜੀ ਸੈਂਟੀਮੀਟਰ ਦਾ ਏਰੀਆ ਜਿਹੜਾ ਹੈ ਉਹ ਮੇਰੇ ਛਾਤੀ ਵਿੱਚ ਆ ਜਾਂਦਾ ਆ, ਔਰ ਫਿਰ 2 ਸੈਂਟੀਮੀਟਰ ਦਾ ਏਰੀਆ ਜਿਹੜਾ ਆ ਉਹ ਬਾਕੀ ਬਚ ਜਾਂਦਾ ਹੈ, ਜਿਹੜਾ ਡਾਇਆਫਰਾਮ ਲੰਘ ਕੇ ਛਾਤੀ ਦੀ ਬਾਉਂਡਰੀ ਲੰਘ ਕੇ ਤੇ ਮੇਦੇ ਨਾਲ ਜਦੋਂ ਇਹ ਜੁੜਦਾ ਆ ਉਸ ਵੇਲੇ ਇਹ 2 ਸੈਂਟੀਮੀਟਰ ਦਾ ਏਰੀਆ ਰਹਿ ਜਾਂਦਾ ਇਹ। ਔਰ ਜਿੱਥੇ ਜਿੱਥੇ ਵੀ ਇਹ ਸਟੋਮਕ ਦੇ ਨਾਲ ਜੁੜਦਾ ਹੈ ਉੱਥੇ ਵੀ ਇੱਕ ਘੁਟਨ ਹੈ, ਉੱਥੇ ਵੀ ਇੱਕ ਤਰ੍ਹਾਂ ਦਾ ਦਰਵਾਜ਼ਾ ਕਹਿ ਲੋ, ਉਹਨੂੰ ਅਸੀਂ ਕਾਰਡੀਕ ਓਰਿਫਿਸ ਕਹਿੰਦੇ ਹਾਂ। ਇਸ ਤੋਂ 2 ਸੈਂਟੀਮੀਟਰ ਉੱਪਰ ਜਿੱਥੋਂ ਇਹ ਡਾਇਫਰਾਮ ਦਾ ਬਾਰਡਰ ਲੰਘ ਕੇ ਹੇਠਾਂ ਆਇਆ ਸੀਗਾ ਉੱਥੇ ਵੀ ਇੱਕ ਕੰਸਟ੍ਰਿਕਸ਼ਨ ਹੈਗੀ ਹੈ, ਉਹਨੂੰ ਡਾਇਫ੍ਰੈਗਮੈਟਿਕ ਕੰਸਟ੍ਰਿਕਸ਼ਨ ਅਸੀਂ ਕਹਿੰਦੇ ਹਾਂ। ਔਰ ਉੱਪਰ ਮੈਂ ਦੱਸਿਆ ਸੀਗਾ ਜਿੱਥੇ ਆਇਓਟਾ ਇਹਦੇ ਕੋਲੋਂ ਲੰਘਦੀ ਹੈ, ਜਿੱਥੇ ਬਰੌਂਕਸ ਇਹਦੇ ਨਾਲੋਂ ਲੰਘਦੀਆਂ ਨੇ, ਇਹ ਸਾਰੀਆਂ ਇਸ ਦੇ ਵਿੱਚ ਵਲ ਪਾ ਦਿੰਦੀਆਂ ਨੇ, ਵਿੰਗ ਪਾ ਦਿੰਦੀਆਂ ਵੀ ਸਾਨੂੰ ਲੰਘ ਲੈਂਦੇ ਤੂੰ ਜਰਾ ਪਾਸੇ ਹੋ ਜਾ, ਤੂੰ ਤਾਂ ਕਦੇ ਕਦੇ ਰੋਟੀ ਖਾਣੀ ਆ, ਕਦੇ ਕਦੇ ਅਸੀਂ ਤਾਂ ਲਗਾਤਾਰ ਚੱਲਣਾ ਹੈਗਾ ਆ, ਸਾਹ ਨੇ ਵੀ ਲਗਾਤਾਰ ਚੱਲਣਾ, ਬਲੱਡ ਸਰਕੂਲੇਸ਼ਨ ਉਹਨੇ ਵੀ ਲਗਾਤਾਰ ਚੱਲਣਾ, ਤੇ ਉਹ ਕਦੀ ਇਧਰ ਨੂੰ ਤੱਕਦੇ ਕਦੀ ਇਧਰ ਨੂੰ ਤੱਕਦੇ ਤੇ ਵਿਚਾਰਾ ਫਲੈਕਸੀਬਲ ਚੱਲਦਾ ਰਹਿੰਦਾ।
0: ਉਹ ਡਾਕਟਰ ਸਾਹਿਬ ਜਦੋਂ ਛੋਟੇ ਹੁੰਦੇ ਸੀ ਮੇਲਿਆਂ ਚ ਜਾਈਦਾ ਸੀ ਨਾ, ਉੱਥੇ ਉਹ ਜਿਹੜੀਆਂ ਹੁੰਦੀਆਂ ਸੀ ਕੀ ਉਹਨਾਂ ਨੂੰ ਤਰ੍ਹਾਂ ਕਹਿੰਦੇ ਹੁੰਦੇ ਸੀ, ਮੇਰਾ ਖਿਆਲ ਹੈ ਉਹ ਲੰਮਾ ਜਿਹਾ ਇੱਕ ਭੁਕਾਨਾ ਜਿਹਾ ਨੀ, ਉਹ ਲੰਮਾ ਜਿਹਾ ਉਹਦੇ ਵਿੱਚ ਇੱਕ ਥਾਂ ਤੋਂ ਘੁੱਟਦੇ ਪਤਲਾ ਜਿਹਾ, ਮੇਰਾ ਖਿਆਲ ਤੁਸੀਂ ਉਹਦੀ ਗੱਲ ਕਰਦੇ ਹੋ, ਉਸੇ ਤਰ੍ਹਾਂ ਉਹ ਹੁੰਦਾ ਜਿਹੜੀ ਕੰਸਟਰਕਸ਼ਨ ਕਹਿੰਦੇ ਤੁਸੀਂ,
2: ਸਕਦਾ ਤੁਸੀਂ ਉਹ ਦੇਖਿਆ ਹੋਵੇ। ਹਾਂਜੀ, ਸੋ ਮਤਲਬ ਇਹਦੇ ਸਟਰਕਚਰ ਦੀ ਗੱਲ, ਇਸ ਤਰ੍ਹਾਂ ਦੀ ਗੱਲ ਅਸੀਂ ਇਹਦੇ ਬਾਰੇ ਦੱਸ ਦਿੱਤੀ ਸੀਗੀ, ਔਰ ਅੱਜ ਅਸੀਂ ਇਸ ਤੋਂ ਥੋੜਾ ਜਿਹਾ ਅੱਗੇ ਹੋਰ ਚੱਲਣਾ ਚਾਹੁੰਦੇ ਹਾਂ। ਇਹ ਜਿਹੜੀਆਂ ਅੱਜ ਦੀਆਂ ਗੱਲਾਂ ਮੈਂ ਕਰਨੀਆਂ ਨੇ ਨਾ, ਉਹ ਜ਼ਿਆਦਾਤਰ ਬਹੁਤਾ ਵਿਸ਼ਾ ਡਾਕਟਰਾਂ ਨਾਲ ਸੰਬੰਧਿਤ ਹੈ, ਫਿਰ ਵੀ ਮੈਂ ਚਾਹੁੰਦਾ ਹਾਂ ਕਿਉਂਕਿ ਛਾਤੀ ਦੀਆਂ ਗੱਲਾਂ ਅਸੀਂ ਕਰਨ ਡਏ ਹਾਂ ਤੇ ਮੈਂ ਇਸ ਨੂੰ ਵੀ ਨਾਲ ਨਾਲ ਮੋਟੇ ਮੋਟੇ ਤੌਰ ਤੇ ਕੁਝ ਇੱਕ ਗੱਲਾਂ ਅੱਜ ਦੱਸ ਦਿਆਂ, ਤਾਂ ਕਿ ਇਹ ਨਾ ਹੋਵੇ ਵੀ ਛਾਤੀ ਦੇ ਵਿੱਚ ਇਸ ਗੱਲ ਨੂੰ ਤਾਂ ਟੱਚ ਹੀ ਨਹੀਂ ਕੀਤਾ। ਜਿਵੇਂ ਸਾਡਾ ਮੀਡੀਆਸਟਾਈਨਮ ਦਾ ਏਰੀਆ ਹੈ ਨਾ, ਮੀਡੀਆਸਟਾਈਨਮ ਦਾ ਏਰੀਆ ਜੇ ਬਾਹਰੋਂ ਸਾਹਮਣੇ ਵੇਖਣਾ ਹੋਵੇ ਤੇ ਸਿਰਫ ਚੌੜਾ ਕਿੰਨਾ ਹੋਵੇਗਾ, 8 ਸੈਂਟੀਮੀਟਰ ਐਜ ਐਨ ਐਵਰੇਜ 8 ਸੈਂਟੀਮੀਟਰ ਹੈ। ਸਟਰਨਮ ਤੋਂ ਲੈ ਕੇ ਤੇ ਪਿੱਛੇ ਪਾਸੇ ਰੀੜ ਦੀ ਹੱਡੀ ਤੱਕ ਇਹ 8 ਸੈਂਟੀਮੀਟਰ ਦੀ ਇੱਕ ਦੀਵਾਰ ਕਹਿ ਲੋ, ਔਰ ਉਸ ਦੀਵਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉੱਪਰ ਤੋਂ ਹੇਠਾਂ ਹੇਠਾਂ ਤੋਂ ਉੱਪਰ ਲੰਘ ਰਹੀਆਂ। ਔਰ ਜਦੋਂ ਵੀ ਕਿਸੇ ਚੀਜ਼ ਨੂੰ ਫੇਫੜਿਆਂ ਨੂੰ ਨਾਲ ਪ੍ਰੋਬਲਮ ਆ ਗਈ ਤੇ ਇਹ ਜਿਹੜਾ 8 ਸੈਂਟੀਮੀਟਰ ਦਾ ਏਰੀਆ ਆ ਉਹਨੂੰ ਧੱਕ ਕੇ ਸੱਜੇ ਪਾਸੇ ਕਰ ਦਿੱਤਾ, ਖੱਬੇ ਪਾਸੇ ਪ੍ਰੋਬਲਮ ਹੋਈ ਤੇ ਉਹਨੇ ਸੱਜੇ ਪਾਸੇ ਕਰਤਾ, ਸੱਜੇ ਪਾਸੇ ਹੋਈ ਤੇ ਖੱਬੇ ਪਾਸੇ, ਮਤਲਬ ਇਹ ਇਸ ਤਰ੍ਹਾਂ ਮੂਵ ਕਰਦਾ ਰਹਿੰਦਾ। ਪਰ ਵੱਡੀ ਪ੍ਰੋਬਲਮ ਜਿਹੜੀ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦਾ ਉਹਦੇ ਕੁਝ ਸਿਮਟਮ, ਕਿਉਂਕਿ ਉਹ ਸਾਰਾ ਡਾਕਟਰਾਂ ਦਾ ਵਿਸ਼ਾ, ਜਦੋਂ ਇਹ ਗੱਲ ਮੈਂ ਕਹਿ ਰਿਹਾ ਤੇ ਉਸ ਵੇਲੇ ਮੈਂ ਇਹ ਦੱਸ ਰਿਹਾ ਬਈ ਇੱਕਦਮ ਕੋਈ ਨਾ ਕੋਈ ਅਰਜੈਂਸੀ ਐਮਰਜੈਂਸੀ ਆ ਜਾਂਦੀ ਹੈ ਤੇ ਉਸ ਵੇਲੇ ਤਾਂ ਫਟਾਫਟ ਰਸ਼ ਕਰਨਾ ਪੈਂਦਾ ਸਾਨੂੰ, ਹਾਸਪਿਟਲ ਵਾਲੇ ਪਾਸੇ ਮੈਨੇਜ ਕਰਨਾ ਪੈਂਦਾ ਆ। ਪਰ ਫਿਰ ਵੀ ਕੁਝ ਇੱਕ ਐਸੀਆਂ ਨਿਸ਼ਾਨੀਆਂ ਹੈਗੀਆਂ ਨੇ ਜਿਹੜੀਆਂ ਮੈਂ ਕਹਿ ਸਕਦਾ ਹਾਂ ਕਿ ਅਜੇ ਕੋਈ ਸ਼ੁਰੂਆਤ ਹੋਵੇ। ਮੰਨ ਲਿਆ ਜਿਹੜੀ ਸਾਡੀ ਅਯੋਧਿਕ ਆਰਟਰੀ ਹੈ ਨਾ, ਜਿਹੜੀ ਸਭ ਤੋਂ ਵੱਡੀ ਨਾਲੀ ਹੈ ਜਿਹੜੀ ਦਿਲ ਤੋਂ ਸ਼ੁਰੂ ਹੋ ਕੇ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦੀ ਹੈ, ਉਹਦਾ ਨਾਂ ਅਯੋਧਾ ਹੈਗੀ। ਔਰ ਜਿਹੜੀ ਅਯੋਧਾ ਖੱਬੇ ਪਾਸੇ ਦਿਲ ਦੇ ਹੇਠਾਂ ਵਾਲੇ ਖਾਨੇ ਜਿਹਨੂੰ ਅਸੀਂ ਲੈਫਟ ਵੈਂਟ੍ਰੀਕਲ ਕਹਿੰਦੇ ਹਾਂ, ਉਹਦੇ ਵਿੱਚੋਂ ਸ਼ੁਰੂ ਹੁੰਦੀ ਹੈ ਤੇ ਖੂਨ ਬਾਹਰ ਨੂੰ ਧੱਕਦੀ ਹੈ। ਜਦੋਂ ਵੈਂਟ੍ਰੀਕਲ ਕੰਟ੍ਰੈਕਟ ਕਰਦਾ ਆ ਤੇ ਖੂਨ ਪ੍ਰੈਸ ਹੋ ਕੇ ਬਾਹਰ ਨੂੰ ਜਾਂਦਾ ਹੈ ਤੇ ਜਿਹੜਾ ਇੱਥੇ ਇੱਕ ਦਰਵਾਜ਼ਾ ਲੱਗਾ ਹੋਇਆ ਨਾ ਵਾਲਵ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਵਾਲਵ ਜਿਹੜਾ ਆ ਉਹ ਸਿਰਫ ਵਨ ਸਾਈਡ ਇੱਕ ਸਾਈਡ ਓਪਨਦਾ, ਇੱਕ ਸਾਈਡ ਖੁੱਲਦਾ ਆ ਦੂਜੇ ਪਾਸੇ ਨੂੰ ਨਹੀਂ ਖੁੱਲਦਾ, ਭਾਵ ਅੰਦਰੋਂ ਧੱਕਿਆ ਤੇ ਬਾਹਰ ਨੂੰ ਤਾਂ ਖੁੱਲ ਜਾਂਦਾ ਹੈ, ਇਨਵਰਟ ਨਹੀਂ ਖੁੱਲਦਾ। ਠੀਕ ਹੈ, ਦਰਵਾਜ਼ਾ ਇੱਕ ਸਾਈਡ ਖੁੱਲਦਾ ਹੈ, ਇਨ ਸਾਈਡ ਨੂੰ ਨਹੀਂ ਖੁੱਲਦਾ, ਖੂਨ ਧੱਕਿਆ ਤੇ ਬਾਹਰ ਚਲੇ ਗਿਆ। ਹੁਣ ਇੰਨੇ ਪ੍ਰੈਸ਼ਰ ਨਾਲ ਲਗਾਤਾਰ ਜਿਹੜੀ ਚੀਜ਼ ਜਾਈ ਜਾ ਰਹੀ ਹੈ, ਜਦੋਂ ਤੋਂ ਵਿਚਾਰਾ 5ਵੀਂ ਵੀਕ ਤੋਂ ਇਹ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਜਦ ਤੱਕ ਆਖਰੀ ਸਵਾਸ ਹੈ ਇਹਨੇ ਇਹੀ ਕੰਮ ਹੀ ਕਰੀ ਜਾਣਾ ਹੈਗਾ। ਉਸ ਹਾਲਾਤ ਦੇ ਵਿੱਚ ਕਿਸੇ ਥਾਂ ਤੇ ਕੋਈ ਐਸੀ ਕਮਜ਼ੋਰੀ ਆ ਗਈ ਤੇ ਉਹਦੇ ਨਾਲ ਜੋ ਨੁਕਸ ਇਹਦੇ ਵਿੱਚ ਪੈ ਸਕਦੇ ਨੇ, ਇੱਕ ਤਾਂ ਹੈ ਨੇ ਕੰਜੈਨੀਟਲ ਟਾਈਪ ਦੇ ਡਿਫੈਕਟ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕੋਈ ਬੇਸਿਕ ਇਨਫਲਾਮੇਸ਼ਨ ਵਗੈਰਾ ਹੋ ਗਿਆ ਜਾਂ ਰੂਮੈਟਿਜ਼ਮ ਦੇ ਕਰਕੇ ਕੋਈ ਇਨਫਲਾਮੇਸ਼ਨ ਵਗੈਰਾ ਹੋ ਗਿਆ, ਇੱਕ ਬਹੁਤ ਵੱਡੀ ਪ੍ਰੋਬਲਮ ਜਿਹਨੂੰ ਅਸੀਂ ਕਹਿੰਦੇ ਹਾਂ ਐਨਿਊਰਿਜ਼ਮ। ਐਨਿਊਰਿਜ਼ਮ ਨੂੰ ਮੈਂ ਅਗਰ ਤੁਹਾਨੂੰ ਸਮਝਾਉਣਾ ਹੋਵੇ ਤੇ ਮੈਂ ਇਹ ਕਹਿ ਸਕਦਾ ਹਾਂ ਵੀ ਸਾਈਕਲ ਤੇ ਆਪਾਂ ਸਾਰੇ ਹੀ ਚਲਾਉਂਦੇ ਰਹੇ, ਸਾਈਕਲ ਦੀ ਟਿਊਬ ਕਿਸੇ ਥਾਂ ਤੋਂ ਕਮਜ਼ੋਰ ਹੋ ਜਾਵੇ ਤੇ ਹਵਾ ਤੁਸੀਂ ਭਰੋ ਤੇ ਉੱਥੋਂ ਖੁੱਲ ਜਾਂਦੀ ਆ।
0: ਬਿਲਕੁਲ,
2: ਉਹ ਜਿਹੜਾ ਖੁੱਲ ਜਾਣ ਵਾਲਾ ਹਿੱਸਾ ਹੈ ਨਾ ਉਹਨੂੰ ਅਸੀਂ ਆਰਟਰੀ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਆ ਗਈ ਤੇ ਉਹਨੂੰ ਅਸੀਂ ਐਨਿਊਰਿਜ਼ਮ ਕਹਿੰਦੇ ਹਾਂ। ਸਾਨੂੰ ਇਹ ਪਤਾ ਆ ਬਈ ਠੀਕ ਹੈ ਟਿਊਬ ਤਾਂ ਅਸੀਂ ਬਦਲ ਲਵਾਂਗੇ, ਹਾਰਟ ਦੀ ਜਿਹੜੀ ਐਸੀ ਪ੍ਰੋਬਲਮ ਆ ਗਈ ਹੈ ਇਹਨੂੰ ਸੰਭਾਲਣਾ ਬੜਾ ਮੁਸ਼ਕਲ। ਅੱਜ ਕੱਲ ਤਾਂ ਵੈਸੇ ਸਰਜਰੀ ਹੋਣ ਲੱਗ ਗਈ, ਅੱਜ ਕੱਲ ਤੇ ਬਹੁਤ ਟੈਕਨੀਕ ਹੋ ਗਈ, ਪਰ ਇਹਦਾ ਐਨਿਊਰਿਜ਼ਮ ਜਦੋਂ ਹੋਵੇ, ਅੱਜ ਕੱਲ ਸਾਡੇ ਕੋਲ ਮਈਅਰ ਇਸ ਤਰ੍ਹਾਂ ਦੇ ਹੈਗੇ ਨੇ, ਡਾਕਟਰ ਲੋਕ ਇਹਨੂੰ ਚੈੱਕ ਕਰ ਲੈਂਦੇ ਨੇ ਕਿ ਇਹ ਐਨਿਊਰਿਜ਼ਮ ਦੀ ਨਿਸ਼ਾਨੀ ਹੈ, ਔਰ ਅਲਟੀਮੇਟ ਕਿਸੇ ਵੇਲੇ ਇਹ ਫਟ ਵੀ ਸਕਦਾ ਆ। ਤੁਸੀਂ ਕਿਸੇ ਨੂੰ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਹੈ ਜਾਂ ਤੁਹਾਨੂੰ ਨਹੀਂ ਪਤਾ ਤੇ ਤੁਸੀਂ ਦੌੜਨਾ ਚਾਹੁੰਦੇ ਹੋ ਤੇ ਦੌੜੇ ਹੋ ਤੇ ਕਿਸੇ ਵੇਲੇ ਕੋਈ ਐਮਰਜੈਂਸੀ ਹੋ ਸਕਦੀ, ਕਿਸੇ ਤੁਹਾਨੂੰ ਸਡਨ ਛਾਲ ਮਾਰਨੀ ਪੈ ਗਈ ਤੇ ਕੁਝ ਐਸਾ ਹੋ ਸਕਦਾ ਹੈਗਾ, ਐਕਸੀਡੈਂਟਲੀ ਕੋਈ ਵੀ ਚੀਜ਼ ਐਸੀ ਹੋ ਸਕਦੀ ਹੈ। ਆਮ ਤੌਰ ਤੇ ਕੀ ਹੁੰਦਾ ਵੱਡੇ ਬੰਦੇ ਦੇ ਬੱਚੇ ਹੁੰਦੇ ਕਿ ਨਹੀਂ, ਉਹ ਢਿੱਡ ਤੇ ਚੜ੍ਹ ਜਾਂਦੇ ਨੇ, ਛਾਤੀ ਤੇ ਚੜ੍ਹ ਜਾਂਦੇ ਨੇ, ਜੇ ਕਿਸੇ ਨੂੰ ਐਨੋਰਿਜ਼ਮ ਵਗੈਰਾ ਹੋ ਗਿਆ ਉੱਤੇ ਟੱਕਿਆ ਤਾਂ ਇਕਦਮ ਐਸਾ ਹੋ ਸਕਦਾ ਹੈਗਾ। ਉਹ ਐਨੋਰਿਜ਼ਮ ਜਿਹੜਾ ਆ ਇਹਨੂੰ ਅਸੀਂ ਬਲੰਟ ਇੰਜੁਰੀ ਦੇ ਤੌਰ ਤੇ ਲੈ ਲੈਂਦੇ ਹਾਂ।
0: ਡਾਕਟਰ ਸਾਹਿਬ ਉਹ
2: ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ ਕਹਿੰਦੇ ਨੇ ਐਨੋਕਸੀਆ, ਐਨੋਕਸੀਆ ਆਫ ਬ੍ਰੇਨ, ਜਦੋਂ ਬਹੁਤ ਜ਼ਿਆਦਾ ਤੇਜ਼ੀ ਨਾਲ ਦੌੜਦੇ ਹੋ, ਕਰਦੇ ਹੋ, ਖੇਡਦੇ ਹੋ ਤੇ ਤੁਹਾਡਾ ਸਰੀਰ ਅਕਸਟਮਡ ਨਹੀਂ ਹੈ ਉਹਦੇ ਮੁਤਾਬਕ, ਉਹਦਾ ਮਤਲਬ ਇਹ ਆ ਕਿ ਬੇਸ਼ੱਕ ਕੁਦਰਤ ਨੇ ਇਹ ਪ੍ਰਬੰਧ ਕੀਤਾ ਹੈ ਕਿ 2 ਕੈਰੋਟਿਡ ਆਰਟਰੀ ਇਸ ਅਯੋਤਾ ਵਿੱਚੋਂ ਨਿਕਲ ਕੇ ਬ੍ਰੇਨ ਨੂੰ ਖੂਨ ਸਪਲਾਈ ਕਰਦੀਆਂ ਨੇ, ਲੇਕਿਨ ਜਦੋਂ ਤੁਸੀਂ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦੇ ਹੋ ਬਹੁਤ, ਕਿਉਂਕਿ ਆਮ ਤੌਰ ਤੇ ਪਲੇਅਰਾਂ ਨੂੰ ਖੇਡਦੇ ਖੇਡਦੇ ਐਸਾ ਕੁਝ ਹੁੰਦਾ ਹੈ, ਜੋਸ਼ ਨਾਲ ਉਹ ਖੇਡ ਰਹੇ ਨੇ ਔਰ ਉਸ ਟਾਈਮ ਤੇ ਜਿੰਨੀ ਤੁਹਾਨੂੰ ਆਕਸੀਜਨ ਦੀ ਜ਼ਰੂਰਤ ਹੈ ਓਨੀ ਨਹੀਂ ਜਾ ਰਹੀ
0: ਜੀ,
2: ਔਰ ਇਹਦੇ ਕਰਕੇ ਇਕਦਮ ਉਹਨਾਂ ਨੂੰ ਹਨੇਰ ਜਿਵੇਂ ਅੱਖਾਂ ਅੱਗੇ ਆ ਜਾਂਦਾ, ਉਹ ਬੈਠ ਜਾਂਦੇ ਨੇ ਜਾਂ ਡਿੱਗ ਪੈਂਦੇ ਨੇ, ਇਹ ਸਧਾਰਨ ਗੱਲ ਆ, ਫਿਰ ਰਿਕਵਰ ਕਰ ਜਾਂਦੇ ਨੇ, ਲੇਕਿਨ ਅਗਰ ਉਹਨਾਂ ਉਸ ਸਮੇਂ ਦੇ ਵਿੱਚ ਪ੍ਰੈਸ਼ਰ ਇੰਨਾ ਜ਼ਿਆਦਾ ਵੱਧ ਗਿਆ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਬ੍ਰੇਨ ਦੇ ਵਿੱਚ ਜਿਹੜਾ ਖੂਨ ਦੀ ਸਪਲਾਈ ਕਰਨ ਵਾਲਾ ਸਾਰਾ ਜਾਲ ਵਿਛਿਆ ਹੋਇਆ ਨਾ, ਤੁਸੀਂ ਕਹਿੰਦੇ ਆ ਸਰਕਲ ਆਫ ਵਿਲਸ, ਸਰਕਲ ਆਫ ਵਿਲਸ ਬਹੁਤ ਹੀ ਬਰੀਕ, ਜਿਵੇਂ ਕਹਿ ਲੋ ਰਤਵਾਲਾਂ ਕਹਿੰਦੇ ਨੀ ਵਾਲਾਂ ਵਰਗੀਆਂ ਬਰੀਕ, ਬਹੁਤ ਬਰੀਕ ਖੂਨ ਦੀਆਂ ਨਾੜੀਆਂ ਦਾ ਇੱਕ ਜਾਲ ਵਿਛਿਆ ਹੋਇਆ ਆ ਔਰ ਉਹਦੇ ਵਿੱਚ ਬਹੁਤੇ ਪ੍ਰੈਸ਼ਰ ਦੇ ਨਾਲ ਅਗਰ ਖੂਨ ਜਾਣਾ ਸ਼ੁਰੂ ਹੋਇਆ ਤੇ ਉਹ ਫਟ ਸਕਦੀ, ਜਦੋਂ ਉਹ ਫਟ ਗਈਆਂ ਤੇ ਫਿਰ ਸਪਲਾਈ ਤਾਂ ਹੋ ਨੀ ਰਹੀ, ਆਕਸੀਜਨ ਖਤਮ ਹੋ ਗਈ, ਅਲਟੀਮੇਟ ਇਸ ਤਰ੍ਹਾਂ ਦੀ ਕੰਡੀਸ਼ਨ ਆ ਸਕਦੀ ਹੈ ਤੇ ਉਹ ਆਮ ਤੌਰ ਤੇ ਜਿਹੜੇ ਪਲੇਅਰ ਵਗੈਰਾ ਨੂੰ ਇਸ ਤਰ੍ਹਾਂ ਦੀ ਸਡਨ ਹੁੰਦੀ ਹੈ ਉਹਦੇ ਪਿੱਛੇ ਕਹਿੰਦੇ ਤੁਸੀਂ ਕਹਿ ਸਕਦੇ ਹੋ ਬ੍ਰੇਨ ਹੈਮਰੇਜ, ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ, ਅਚਾਨਕ ਅੱਖਾਂ ਅੱਗੇ ਨੇਰ ਆ ਗਿਆ, ਬੇਹੋਸ਼ੀ ਇਕਦਮ ਆ ਗਈ, ਉਹ ਰਿਕਵਰ ਹੋ ਜਾਂਦੀ, ਉਹਦਾ ਮਤਲਬ ਇਹ ਆ ਕਿ ਇਸ ਤਰ੍ਹਾਂ ਦੀ ਕੋਈ ਰੈਪਚਰ ਵਾਲੀ ਗੱਲ ਤਾਂ ਨਹੀਂ ਹੋਈ, ਪਰ ਇੰਨਾ ਹੋਇਆ ਵੀ ਟੈਂਪਰੇਰੀ ਤੌਰ ਤੇ ਆਕਸੀਜਨ ਪੂਰੀ ਨਹੀਂ ਹੋਈ ਜਿੰਨੀ ਬ੍ਰੇਨ ਨੂੰ ਚਾਹੀਦੀ ਸੀ ਸਾਰੇ ਸਰੀਰ ਨੂੰ ਕੰਟਰੋਲ ਕਰਨ ਲਈ, ਔਰ ਇਸ ਕਰਕੇ ਬੇਹੋਸ਼ੀ ਆਈ ਸੀ, ਪਰ ਜਦੋਂ ਬੰਦਾ ਡੈਥ ਹੀ ਹੋ ਗਈ ਇਹਦਾ ਮਤਲਬ ਇਹ ਆ ਵੀ ਕੋਈ ਜਿਹੜਾ ਉਹ ਸਰਕਲ ਆਫ ਵਿਲਸ ਦੇ ਵਿੱਚ ਬਨਾੜੀਆਂ ਸੀਗੀਆਂ ਉਹ ਫਟ ਗਈ ਹੈ, ਫਟਣ ਕਰਕੇ ਉਹ ਸਪਲਾਈ ਹੋ ਨਹੀਂ ਰਹੀ, ਸਾਰਾ ਕੁਝ ਫੇਲ ਹੋ ਗਿਆ, ਠੀਕ ਹੈ
0: ਜੀ। ਸੋ
2: ਇਸ ਤਰ੍ਹਾਂ ਕਰਕੇ ਵੀ ਹੁੰਦਾ, ਕੁਝ ਲੋਕਾਂ ਨੂੰ ਐਸਾ ਹੁੰਦਾ ਆ ਕਿ ਜਦੋਂ ਤੁਸੀਂ ਬਹੁਤ ਤੇਜ਼ੀ ਨਾਲ ਦੌੜਦੇ ਹੋ ਤੇ ਉਸ ਹਿਸਾਬ ਦੇ ਵਿੱਚ ਇੰਨੀ ਸਪੀਡ, ਬੜਾ ਸਕਿੰਟਾਂ ਦੀ ਫ੍ਰਿਕਸ਼ਨ ਹੈ ਕਿ ਵੈਂਟਰੀਕਲ, ਲੈਫਟ ਵੈਂਟਰੀਕਲ ਵਿੱਚੋਂ ਖੂਨ ਨਿਕਲਿਆ, ਅਸੈਂਡਿੰਗ ਅਯੋਟਾ ਵਿੱਚ ਗਿਆ, ਔਰ ਇਹਦੀ ਇੱਕ ਤਰਤੀਬ ਹੈਗੀ ਹੈ ਕਿ 1 ਮਿੰਟ ਦੇ ਵਿੱਚ 72 ਤੋਂ 80 ਵਾਰ ਨਾਰਮਲ ਤੇ ਚੱਲਦਾ ਹੈਗਾ, ਪਰ ਜਦੋਂ ਤੁਸੀਂ ਖੇਡ ਰਹੇ ਹੋ ਉਹ ਇਕਦਮ 200 ਤੱਕ ਵੀ ਪਹੁੰਚ ਸਕਦਾ ਹੈ, 140 ਤੱਕ ਵੀ ਪਹੁੰਚ ਸਕਦਾ ਹੈ, ਔਰ ਕਿਸੇ ਹਾਲਾਤ ਦੇ ਵਿੱਚ ਉਹ ਜਿਹੜੀ ਕੋਰੋਨਰੀ ਆਰਟਰੀ ਹੈਗੀ ਹੈ ਉਹ ਫਟ ਵੀ ਸਕਦੀ ਹੈ, ਔਰ ਉਹ ਫਟ ਗਈ ਤੇ ਉਹ ਹਾਰਟ ਅਟੈਕ ਹੋ ਗਿਆ ਜਾਂ ਸਡਨ ਇਸ ਤਰ੍ਹਾਂ ਦੀ ਗੱਲ ਹੋ ਗਈ। ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਐਸੇ ਕਾਰਨ ਹੋ ਸਕਦੇ ਨੇ ਜਿਨ੍ਹਾਂ ਦੇ ਕਰਕੇ ਇਹ ਜਿਹੜੀ ਪ੍ਰੋਬਲਮ ਆ ਖੇਡਦੇ ਖੇਡਦੇ ਲੋਕਾਂ ਦੀ ਡੈਥ ਹੋ ਜਾਂਦੀ ਹੈ, ਐਸੀ ਸੰਭਾਵਨਾ ਹੈਗੀ। ਔਰ ਮੈਂ ਇੱਕ ਗੱਲ ਅੱਗੇ ਵੀ ਕਹੀ ਸੀ ਬਈ ਇਹੋ ਜਿਹੀਆਂ ਗੱਲਾਂ ਆਮ ਤੌਰ ਤੇ ਸਡਨ ਨਹੀਂ ਹੁੰਦੀਆਂ, ਇਹ ਆ ਬਈ ਇਸ ਤਰ੍ਹਾਂ ਦੇ ਲੋਕ ਜਿਹੜੇ ਖੇਡਣ ਵਾਲੇ ਨੇ ਰੈਗੂਲਰ ਖੇਡਣ ਵਾਲੇ ਨੇ ਉਹਨਾਂ ਦਾ ਰੂਟੀਨ ਵਿੱਚ ਚੈੱਕਅਪ ਨਹੀਂ ਹੋਇਆ, ਰੂਟੀਨ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਕੰਜੈਨੀਟਲ ਹਾਰਟ ਪ੍ਰੋਬਲਮ ਹੈਗੀ ਹੈ ਜਿਹਦੀ ਫੋਰਾਮੀਨੋਵਲ ਦੀ ਹੁੰਦੀ ਹੈ, ਇਸੇ ਤਰ੍ਹਾਂ ਕੰਜੈਨੀਟਲ ਟਾਈਪ ਦੀਆਂ ਕਈ ਬਲੱਡ ਵੈਸਲਸ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ, ਪਰ ਬੱਚੇ ਖੇਡਦੇ ਨੇ, ਖੇਡਣਾ ਸ਼ੁਰੂ ਕਰ ਦਿੰਦੇ ਨੇ ਔਰ ਅਲਟੀਮੇਟ ਇਹੋ ਜਿਹੀ ਘਟਨਾ ਉਹਨਾਂ ਨਾਲ ਵਾਪਰ ਜਾਂਦੀ ਹੈ। ਔਰ ਇਸੇ ਤਰ੍ਹਾਂ ਹੀ ਬਲੱਡ ਕਲੋਟਿੰਗ ਫੈਕਟਰ ਹੁੰਦਾ ਹੈ ਚੀਮਾ ਸਾਹਿਬ, ਇੱਕ ਅਸੀਂ ਸਮਝਦੇ ਹਾਂ ਕਿ ਬਲੱਡ ਦੇ ਜੇ ਕਿਤੇ ਸੱਟ ਲੱਗ ਜਾਵੇ ਤੇ ਬਲੱਡ ਕਿੰਨੀ ਦੇਰ ਵਿੱਚ ਕਲੋਟ ਹੋ ਸਕਦਾ ਹੈ ਤੇ ਵਗਣੋ ਬੰਦ ਹੋ ਸਕਦਾ ਹੈ, ਔਰ ਉਸ ਬਲੱਡ ਕਲੋਟਿੰਗ ਫੈਕਟਰ ਦੇ ਬਹੁਤ ਸਾਰੀਆਂ ਹੋਰ ਗੱਲਾਂ ਨੇ ਉਹਦੇ ਵਿੱਚ, ਉਹ ਅਗਰ ਸਹੀ ਨਹੀਂ ਹੈ ਤੇ ਉਸ ਵੇਲੇ ਵੀ ਐਸੀ ਕੰਡੀਸ਼ਨ ਆ ਸਕਦੀ ਕਿ ਸਡਨ ਖੇਡਦਾ ਖੇਡਦਾ ਐਸਾ ਕੁਝ ਹੋ ਜਾਵੇ। ਤੇ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਲੋਕ ਖੇਡਦੇ ਖੇਡਦੇ ਉਹਨਾਂ ਦੀ ਡੈਥ ਇਸ ਤਰ੍ਹਾਂ ਹੋ ਸਕਦੀ ਹੈਗੀ ਆ।
0: ਠੀਕ ਹੈ, ਥੈਂਕ ਯੂ ਸੋ ਮਚ।
2: ਉਹਨਾਂ ਦਾ ਚੈਕਿੰਗ ਆਮ ਤੌਰ ਤੇ ਪਲੇਅਰਾਂ ਨੂੰ ਵੈਸੇ ਤਾਂ ਮੈਡੀਕਲ ਚੈੱਕਅਪ ਕਰਦੇ ਹੀ ਕਰਦੇ ਨੇ, ਪਰ ਹੋ ਸਕਦਾ ਕੋਈ ਅਣਗਹਿਲੀ ਜਾਂ ਕੋਈ ਐਸੀ ਗੱਲ ਰਹਿ ਜਾਵੇ ਜਿਹਨੂੰ ਨਾ ਚੈੱਕ ਕੀਤਾ ਗਿਆ ਹੋਵੇ ਤੇ ਉਸ ਇਸ ਦੌਰਾਨ ਜਾਨਲੇਵਾ ਬਣ ਗਈ ਹੋਵੇ, ਹੋ ਜਾਂਦੇ ਨੇ ਇਸ ਤਰ੍ਹਾਂ ਦੇ ਐਕਸੀਡੈਂਟ। ਮੈਂ ਵੀ ਇੱਕ ਦੋ ਕੇਸਾਂ ਨੂੰ ਜਾਣਦਾ ਹਾਂ ਕਿ ਜਿਹੜੇ ਨੌਜਵਾਨ ਬੱਚੇ ਜਿਹੜੇ ਸੀ ਖੇਡਦੇ ਖੇਡਦੇ ਸਡਨ ਉਹਨਾਂ ਦੀ ਡੈਥ ਹੋਈ। ਪਿੱਛੇ ਕਾਰਨ ਇਹ ਹੁੰਦਾ ਹੈ, ਇੱਕ ਤਾਂ ਬੇਹੋਸ਼ੀ ਹੁੰਦੀ ਹੈ ਐਨੋਕਸੀਆ ਜਿਹਨੂੰ ਅਸੀਂ ਕਹਿੰਦੇ ਹਾਂ, ਬ੍ਰੇਨ ਨੂੰ ਆਕਸੀਜਨ ਸਪਲਾਈ ਨਹੀਂ ਹੋਈ, ਤੇ ਦੂਸਰਾ ਹੈ ਹਾਰਟ ਦੀ ਪ੍ਰੋਬਲਮ ਹੈ ਜਿਹਦੇ ਕਰਕੇ ਸਡਨ ਇਸ ਤਰ੍ਹਾਂ ਦੀ ਡੈਥ ਵੀ ਹੋ ਜਾਂਦੀ। ਰੈਪਚਰ ਹੋ ਗਿਆ ਬਲੱਡ ਵੈਸਲ ਦੇ ਵਿੱਚ, ਖੂਨ ਬਾਹਰ ਨੂੰ ਵਗ ਗਿਆ, ਅੱਗੇ ਕਿਸੇ ਪਾਸੇ ਜਾ ਹੀ ਨਹੀਂ ਸਕਿਆ, ਨਾ ਦਿਲ ਨੂੰ ਮਿਲਿਆ ਤੇ ਨਾ ਬਾਕੀ ਅੰਗਾਂ ਨੂੰ ਮਿਲਿਆ, ਉਹ ਸਡਨ ਡੈਥ ਵੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਸੋ ਮੈਂ ਗੱਲ ਕਰ ਰਿਹਾ ਸੀਗਾ ਇਸ ਹਾਰਟ ਦੇ ਵਿਸ਼ੇ ਦੇ ਵਿੱਚ ਹੀ, ਭਈ ਜਦੋਂ ਖੂਨ ਲੈਫਟ ਵੈਂਟਰੀਕਲ ਵਿੱਚੋਂ ਜਾ ਕੇ ਬਾਹਰ ਨੂੰ ਜਾਂਦਾ ਆ, ਉਥੇ ਜਿਹੜਾ ਵਾਲਵ ਲੱਗਿਆ ਹੋਇਆ ਆ ਉਹ ਇੱਕ ਸਾਈਜ਼ ਖੋਲਦਾ ਆ, ਬਾਹਰ ਨੂੰ ਖੋਲਦਾ, ਅੰਦਰ ਨੂੰ ਨਹੀਂ ਖੋਲਦਾ, ਤੇ ਜਦੋਂ ਵੈਂਟਰੀਕਲ ਰਿਲੈਕਸ ਹੁੰਦਾ ਆ ਉਦੋਂ ਇਹ ਖੂਨ ਫਿਰ ਵਾਪਸ ਉਹਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਆ, ਪਰ ਇਹ ਜਿਹੜਾ ਵਾਲਵ ਹੈਗਾ ਆ ਇਹਨੂੰ ਸੈਮੀ ਲੂਨਰ ਵਾਲਵ ਕਹਿੰਦੇ ਆ, ਸੈਮੀ ਲੂਨਰ ਵਾਲਵ ਜਿਹੜਾ ਇਹ ਬੰਦ ਹੋ ਜਾਂਦਾ
0: ਜੀ,
2: ਔਰ ਫਿਰ ਖੂਨ ਦਿਲ ਚ ਵਾਪਸ ਨਹੀਂ ਜਾਂਦਾ, ਤਾਂ ਕਿ ਦਿਲ ਉੱਪਰ ਵਾਲੇ ਪਾਸਿਓਂ ਫਿਰ ਹੋਰ ਆਉਂਦਾ ਨਵਾਂ ਖੂਨ ਤੇ ਲੈ ਲਵੇ, ਇਹ ਵਾਪਸ ਨਹੀਂ ਜਾਂਦਾ। ਪਰ ਉਸ ਵੇਲੇ ਇਹ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਭਰਿਆ ਹੋਇਆ ਖੂਨ ਜਿਹੜਾ ਆ ਕਈ ਵੇਰਾਂ, ਕਿਉਂਕਿ ਅਸੀਂ ਤੇ ਲਿਮਿਟ ਬੰਨੀ ਹੈ ਨਾ 72 ਤੋਂ 80 ਗਰਮ, ਪਰ ਜੇ ਤੁਸੀਂ ਵਾਰ ਵਾਰ ਐਸਾ ਹੋ ਰਿਹਾ ਪਲੇ ਕਰ ਰਹੇ ਹੋ ਜਾਂ ਕੁਝ ਐਸਾ ਕਰ ਰਹੇ ਹੋ, ਉਹਦੇ ਨਾਲ ਇਹ ਏਰੀਆ ਜਿਹੜਾ ਹੈ ਉਸ ਵੇਲੇ ਕਿਸੇ ਵੀ ਥਾਂ ਤੇ ਮਾਸਪੇਸ਼ੀਆਂ ਇਸ ਤਰ੍ਹਾਂ ਫੁੱਲ ਸਕਦੀਆਂ ਨੇ, ਔਰ ਜਿਹਦੇ ਕਰਕੇ ਐਨਿਊਰਿਜ਼ਮ ਹੋ ਸਕਦਾ। ਜ਼ਿਆਦਾਤਰ ਐਨਿਊਰਿਜ਼ਮ ਜਿਹੜੇ ਨੇ ਉਹ ਆਮ ਤੌਰ ਤੇ ਇਨ੍ਹਾਂ ਥਾਵਾਂ ਤੇ ਹੁੰਦੇ ਆ, ਅਯੋਟਾ ਅਸੈਂਡਿੰਗ ਅਯੋਟਾ ਆਰਚ ਆਫ ਅਯੋਟਾ, ਇਹ ਉਹ ਪੋਜੀਸ਼ਨਾਂ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਐਨਿਊਰਿਜ਼ਮ ਹੋਣ ਦੀ ਸੰਭਾਵਨਾ ਹੈ। ਵੀ ਭਾਈ ਟਿਊਬ ਵੀ ਗਿਆ ਖੁੱਲ ਗਈ ਆਊਟ ਜੀ, ਬੇਸ਼ਕ ਕਿਆ ਜਿਹੜੇ ਮਾਸਪੇਸ਼ੀਆਂ ਬਹੁਤ ਕੁਛ ਹੁੰਦਾ ਆ, ਪਰ ਫਿਰ ਵੀ ਇਹਦੇ ਚਾਂਸਸ ਹੁੰਦੇ ਨੇ ਕਿ ਕਿਸੇ ਵੇਲੇ ਵੀ ਫਟ ਜਾਵੇ, ਕਿਸੇ ਵੈਸੇ ਉਹਦੀ ਅਰਜੈਂਸੀ ਹੋ ਸਕਦੀ ਹੈਗੀ। ਹੁਣ ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆਵੇ ਤੇ ਪਹਿਲਾਂ ਤਾਂ ਇਹ ਹੈ ਵੀ ਉਹਦੇ ਕਾਰਨ ਕੀ ਹੋ ਸਕਦੇ, ਪਰ ਆਪਾਂ ਹੁਣੇ ਹੀ ਗੱਲ ਕਰਕੇ ਹਟੇ ਆ ਵੀ ਸਡਨ ਕੁਛ ਨਹੀਂ ਹੁੰਦਾ
0: ਜੀ।
2: ਜਦੋਂ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ, ਕੋਈ ਰਿਊਮੈਟਿਕ ਕੈਰੇਕਟਰਿਸਟਿਕ ਹੁੰਦਾ ਆ, ਕਿਸੇ ਆਪਣਾ ਹੁੰਦਾ ਜਾਂ ਐਕਵਾਇਰਡ ਹੋਵੇ ਜਾਂ ਹੈਰੀਟਰੀ ਹੋਵੇ ਕਿਸੇ ਮਾਂ ਬਾਪ ਵੱਲੋਂ ਆਇਆ, ਉਹਨਾਂ ਲੋਕਾਂ ਨੂੰ ਆਮ ਤੌਰ ਤੇ ਇਹਨਾਂ ਗੱਲਾਂ ਵੱਲੋਂ ਸੁਚੇਤ ਰਹਿਣ ਦੀ ਲੋੜ ਹੈ। ਹਾਰਟ ਦੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਆਮ ਤੌਰ ਤੇ ਹੈਰੀਟਰੀ ਟ੍ਰਾਂਸਮਿਟ ਹੋ ਗਈਆਂ ਨੇ, ਤੇ ਉਹਨਾਂ ਬੱਚਿਆਂ ਨੂੰ ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਆਮ ਤੌਰ ਤੇ ਪ੍ਰੋਬਲਮ ਹੋਣ ਦੀ ਸੰਭਾਵਨਾ ਹੁੰਦੀ ਹੈ। ਅੱਛਾ ਇੱਕ ਗੱਲ ਹੋਰ ਆ, ਇਹ ਜਿਹੜੀ ਗੱਲ ਹੈ ਨਾ ਐਨਿਊਰਿਜ਼ਮ ਵਾਲੀ, ਇਹ ਜ਼ਿਆਦਾਤਰ ਹੁੰਦੀ ਹੈ ਯੰਗ ਏਜ ਵਿਚ, ਬੁਢਾਪੇ ਦੇ ਵਿਚ। ਤੁਸੀਂ ਚੀਮਾ ਸਾਹਿਬ ਬੇਫਿਕਰ ਹੋ ਜਾਓ, ਤੁਹਾਨੂੰ ਨੀ ਹੁੰਦੀ ਹੈ।
0: ਅੱਛਾ ਚਲੋ ਥੈਂਕ ਯੂ, ਜੋ ਮਰਜ਼ੀ ਖਾਵਾ ਜੋ ਮਰਜ਼ੀ ਪੀਵਾ ਪਤਾ ਲੱਗ ਗਿਆ।
2: ਤੁਸੀਂ ਉਹ ਉਮਰ ਲੰਘ ਚੁੱਕੇ ਹੋ ਤੇ ਤੁਸੀਂ ਐਪੈਂਡਿਸਾਈਟਿਸ ਵਾਲੀ ਉਮਰ ਵੀ ਲੰਘ ਗਏ। ਹਾਂਜੀ, ਬਹੁਤ ਸਾਰੀਆਂ ਬਿਮਾਰੀਆਂ ਏਜ ਨਾਲ ਰਿਲੇਟਡ ਹੁੰਦੀਆਂ ਨੇ, ਔਰ ਏਜ ਲੰਘ ਜਾਣ ਤੋਂ ਬਾਅਦ ਫਿਰ ਉਹਨਾਂ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਠੀਕ ਆ, ਸੋ ਇਹ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਆ ਜਿਹੜੀ ਯੰਗ ਏਜ ਵਿਚ ਜ਼ਿਆਦਾਤਰ ਹੋਣ ਦੀ ਸੰਭਾਵਨਾ ਹੁੰਦੀ ਹੈ, ਔਰ ਨਾੜੀ ਦੇ ਫਟ ਜਾਣ ਦੀ ਸੰਭਾਵਨਾ ਹੁੰਦੀ ਹੈ। ਇਹਦੇ ਪਿੱਛੇ ਪਾਸੇ ਕਾਰਨਾਂ ਦੀ ਗੱਲ ਜਿਹੜੀ ਮੈਂ ਦੱਸੀ ਹੈ, ਐਕਵਾਇਰਡ ਵੀ ਹੋ ਸਕਦੀ ਹੈ, ਔਰ ਆਮ ਤੌਰ ਤੇ ਇਹ ਹੈਰੀਡਿਟਰੀ ਕਾਰਨ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਇਹ ਐਨਿਊਰਿਜ਼ਮ ਜਾਂ ਰੈਪਚਰ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਬੱਚਿਆਂ ਲੋਕਾਂ ਦੀ ਡੈਥ ਹੋ ਜਾਂਦੀ ਹੈ ਇਸ ਕਰਕੇ। ਹੁਣ ਜਦੋਂ
0: ਡਾਕਟਰ ਸਾਹਿਬ ਜੇ ਹੁਣ ਮੈਨੂੰ ਹੋ ਜਾਵੇ ਤਾਂ ਇਹਦਾ ਮਤਲਬ ਮੈਨੂੰ ਸੱਦਾ ਆ ਗਿਆ?
2: ਨਹੀਂ, ਤੁਹਾਨੂੰ ਹੋਣੀ ਨਹੀਂ ਨਾ, ਤੁਸੀਂ ਉਮਰ ਨਾ ਕਿਉਂ ਹੋ।
0: ਮੈਂ ਤਾਂ ਕਿਹਾ ਸ਼ਾਇਦ ਮੈਨੂੰ ਉੱਥੋਂ ਮੈਂ ਇਹ ਸਮਝ ਹੁਣ ਸੱਦਾ ਆ ਗਿਆ ਜਾਣ ਦੀ ਤਿਆਰੀ ਕਰ ਲੋ।
2: ਨਹੀਂ ਨਹੀਂ, ਤੁਸੀਂ ਉਮਰ ਲੰਘ ਚੁੱਕੇ ਹੋ, ਡੋਂਟ ਵਰੀ ਬਹਿਣ, ਬੇਫਿਕਰ ਹੋ ਜਾਓ। ਇਹ ਨਹੀਂ ਹੁੰਦਾ, ਹੋਰ ਜਦੋਂ ਉਹਨੇ ਬਹਾਨਾ ਕੋਈ ਬਣਾਉਣਾ ਆਇਆ ਉਹਨੇ ਕੋਈ ਹੋਰ ਬਹਾਨਾ ਬਣਾ ਲੈਣਾ।
0: ਠੀਕ ਹੈ, ਠੀਕ
2: ਹੈ, ਬਹਾਨਾ ਬਣਨਾ ਕੋਈ। ਉਸ ਤੋਂ ਬਾਅਦ ਆਪਾਂ ਇਹ ਦੱਸਿਆ ਬਈ ਇੱਕ ਤਾਂ ਇਹਦੇ ਇੰਟਰਨਲ ਕਾਰਨ ਨੇ ਜਿਨ੍ਹਾਂ ਦੇ ਵਿਚ ਐਕਵਾਇਰਡ ਜਾਂ ਹੈਰੀਡਿਟਰੀ ਮੈਂ ਦੱਸਿਆ ਹੈਗਾ, ਉਹਨਾਂ ਦੇ ਵਿਚ ਤੁਹਾਡੇ ਬੈਕਟੀਰੀਅਲ ਇਨਫੈਕਸ਼ਨ ਵਗੈਰਾ ਜਾਂ ਕੁਝ ਇਸ ਤਰ੍ਹਾਂ ਦੀ ਕੰਡੀਸ਼ਨਾਂ ਹੋ ਸਕਦੀਆਂ ਨੇ। ਦੂਸਰਾ ਹਾਈਪਰ ਟੈਨਸ਼ਨ, ਲਗਾਤਾਰ ਕਿਸੇ ਨੂੰ ਲਗਾਤਾਰ ਬਲੱਡ ਪ੍ਰੈਸ਼ਰ ਰਹਿੰਦਾ ਆ, ਔਰ ਖਾਸ ਤੌਰ ਤੇ ਯੰਗ ਏਜ ਦੇ ਵਿਚ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਰਹਿੰਦਾ ਹੈ, ਆਮ ਤੌਰ ਤੇ ਜਿਹੜੇ ਲੋਕ ਯੰਗ ਟਾਈਪ ਦੇ ਬਲੱਡ ਪ੍ਰੈਸ਼ਰ ਵਾਲੇ ਹੁੰਦੇ ਨੇ, ਔਰ ਇਹ ਮੈਂ ਦੇਖਿਆ ਕਿ ਉਹਨਾਂ ਨੂੰ ਆਮ ਤੌਰ ਤੇ ਕਿਡਨੀ ਦੀਆਂ ਪ੍ਰੋਬਲਮ ਇਹ ਹੁੰਦੀਆਂ, ਫਿਲਟਰੇਸ਼ਨ ਨਹੀਂ ਹੁੰਦਾ, ਬੈਕਲੌਗ ਲੱਗਿਆ ਹੁੰਦਾ, ਜਿਹਦੇ ਕਰਕੇ ਬਲੱਡ ਪ੍ਰੈਸ਼ਰ ਆਮ ਤੌਰ ਤੇ ਹੀ ਰਹਿਣਾ ਸ਼ੁਰੂ ਹੋ ਜਾਂਦਾ ਆ, ਔਰ ਇਸ ਤਰ੍ਹਾਂ ਦੇ ਕਾਰਨਾਂ ਦੇ ਕਰਕੇ ਹੀ ਇਹ ਐਨਿਊਰਿਜ਼ਮ ਵਾਲੀ ਪ੍ਰੋਬਲਮ ਬਣ ਸਕਦੀ ਹੈਗੀ ਹੈ। ਦੂਸਰਾ ਗੱਲ, ਕਿਸੇ ਵੀ ਚੀਜ਼ ਦਾ ਫੁੱਲਣਾ ਤਾਂ ਹੀ ਹੋ ਸਕਦਾ ਆ ਜੇ ਅੱਗੇ ਸਪਲਾਈ ਜਿੱਥੇ ਜਾਣੀ ਉੱਥੇ ਸਪਲਾਈ ਹੋ ਨਹੀਂ ਰਹੀ।
0: ਬਿਲਕੁਲ ਜੀ,
2: ਫਿਰ ਤੁਹਾਡੇ ਸਟੋਰ ਚ ਸਮਾਨ ਰਹਿ ਜੂ ਨਾ। ਇਸੇ ਤਰ੍ਹਾਂ ਹੀ ਜਦੋਂ ਕਿਸੇ ਵੀ ਆਰਟੇਰੀਅਲ ਸਰਕੂਲ ਕਹਿ, ਮੈਨੂੰ ਇੰਜ ਕਹਾਂ ਬਈ ਅੱਗੇ ਸਾਡਾ ਨਾਲਾ ਜਾ ਰਿਹਾ ਆ ਤੇ ਅੱਗੋਂ ਨਾਲਾ ਬੰਦ ਹੋ ਗਿਆ, ਹੁਣ ਨਾਲਾ ਤਾਂ ਉਛਲ ਜਾਊਗਾ, ਪਰ ਇਹਦੇ ਚ ਉਛਲਣ ਵਾਲੀ ਤੇ ਗੱਲ ਕੋਈ ਨੀ ਹੈਗੀ, ਨਾਲੀਆਂ ਤੇ ਗੋਲ ਨੇ, ਪ੍ਰੈਸ਼ਰ ਵਧੇਗਾ। ਇਸ ਦੇ ਕਰਕੇ ਇਹਦੇ ਵਿਚ ਬਹੁਤ ਸਾਰੇ ਚਾਂਸਿਸ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਏ ਬਲੱਡ ਪ੍ਰੈਸ਼ਰ ਦੀ, ਉਹਨਾਂ ਨੂੰ ਐਨੂਰਿਜ਼ਮ ਹੋਣ ਦੀ ਸੰਭਾਵਨਾ ਹੁੰਦੀ ਹੈ। ਜਿਹੜੇ ਡਾਇਬੀਟਿਕਸ ਲੋਕ ਹੈਗੇ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜਾਣ ਦੀ ਸੰਭਾਵਨਾ ਹੈਗੀ ਹੈ। ਦੂਸਰੀ, ਜਿਹੜੇ ਰੂਮੈਟਿਕ ਟਾਈਪ ਦੇ ਪੇਸ਼ੈਂਟ ਨੇ, ਬਈ ਉਹਦੇ ਮਾਂ ਪਿਓ ਨੂੰ ਗਾਊਟ ਸੀਗਾ, ਗਠੀਆ ਹੋਇਆ ਸੀਗਾ, ਜਾਂ ਇਸ ਤਰ੍ਹਾਂ ਦੀ ਵਾਤ ਰੋਗ ਆਪਣੇ ਆਮ ਕਹਿੰਦੇ ਨੇ ਵਾਤ ਰੋਗ ਹੋਇਆ ਸੀਗਾ, ਜੇ ਲੰਬੇ ਸਮੇਂ ਤੋਂ ਚੱਲਦਾ ਆਉਂਦਾ ਰਹਿੰਦਾ ਹੈਗਾ, ਕਈ ਲੋਕਾਂ ਦੇ ਵੇਖਿਆ ਹੁਣ ਉਂਗਲਾਂ ਵਿੱਗੀਆਂ ਟੇਢੀਆਂ, ਪੈਰ ਵਿੱਗੇ ਟੇਢੇ ਹੋ ਜਾਂਦੇ ਨੇ ਗਾਊਟ ਦੇ ਨਾਲ, ਹੁੰਦਾ ਕੀ ਹੈ ਕਿ ਇਹਨਾਂ ਜੁਆਇੰਟਸ ਦੇ ਵਿੱਚ ਇੱਕ ਨਾਂ ਹੈ ਚਾਰਕੂਟ ਡਿਪੋਜ਼ਿਟ, ਉਹ ਚਾਰਕੂਟ ਡਿਪੋਜ਼ਿਟ ਵਗੈਰਾ ਹੋਣਾ ਸ਼ੁਰੂ ਹੋ ਜਾਂਦਾ ਤੇ ਅਲਟੀਮੇਟ ਉਹ ਉਹਨਾਂ ਅੰਗਾਂ ਚੋਂ ਖੁਰਦਾ ਖੁਰਦਾ ਬਲੱਡ ਦੇ ਵਿੱਚ ਸਰਕੂਲੇਟ ਕਰਨਾ ਸ਼ੁਰੂ ਕਰ ਦਿੰਦਾ, ਔਰ ਜਦੋਂ ਉਹ ਸਰਕੂਲੇਟ ਕਰਨਾ ਸ਼ੁਰੂ ਕਰ ਦਿੰਦਾ ਤੇ ਇੱਕ ਹੋਰ ਲਫ਼ਜ਼ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ
0: ਜੀ।
2: ਇੰਬੋਲਿਜ਼ਮ ਦਾ ਮਤਲਬ ਇਹ ਹੈ ਕਿ ਜਿਵੇਂ ਤੁਸੀਂ ਆਮ ਬਰਸਾਤਾਂ ਦੇ ਦਿਨਾਂ ਚ ਵੇਖਿਆ ਨਾ ਕਿ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਕੁਝ ਐਸੀਆਂ ਬੂਟੀਆਂ ਆ ਜਾਂਦੀਆਂ ਨੇ ਜਿਹੜੀਆਂ ਉਹ ਮੈਦਾਨਾਂ ਚ ਨਹੀਂ ਉਗਦੀਆਂ, ਪਹਾੜਾਂ ਤੇ ਉਗਦੀਆਂ
0: ਜੀ।
2: ਪਹਾੜਾਂ ਤੋਂ ਜਦੋਂ ਉਹ ਪਾਣੀ ਹੇਠਾਂ ਆਉਂਦਾ ਆ ਤੇ ਉਸ ਵੇਲੇ ਉਹ ਬੂਟੀਆਂ ਵੀ ਰੁੜ ਕੇ, ਕਿਉਂਕਿ ਜੜ੍ਹਾਂ ਤੇ ਕਮਜ਼ੋਰ ਹੁੰਦੀਆਂ ਨੇ, ਪੱਥਰ ਚ ਇੰਨੀ ਮਜ਼ਬੂਤੀ ਜੜ੍ਹ ਤੇ ਨਾਲ ਲੱਗਦੀ ਨੀ ਉਹਨਾਂ ਦੀ, ਸੋ ਇਸ ਕਰਕੇ ਉਹ ਪਾਣੀ ਜਰੁੜ ਕੇ ਥੱਲੇ ਆ ਜਾਂਦੀਆਂ ਤੇ ਸਾਡੇ ਕਿਨਾਰਿਆਂ ਤੇ ਆ ਜਾਂਦੀਆਂ ਨੇ, ਔਰ ਉਹ ਉਪਰੀਆਂ ਨੇ। ਜਦੋਂ ਕਿਸੇ ਹੋਰ ਅੰਗ ਦੇ ਵਿੱਚੋਂ ਕੋਈ ਇਸੇ ਤਰ੍ਹਾਂ ਦਾ ਡਿਪੋਜ਼ਿਟ ਹੋਇਆ, ਕੋਈ ਚੀਜ਼ ਨਿਕਲ ਕੇ ਸਰਕੂਲੇਸ਼ਨ ਦੇ ਵਿੱਚ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਬੈਕਲੌਗ ਲਗਾ ਦੇਵੇ, ਉਸ ਵੇਲੇ ਵੀ ਇਹ ਕੰਡੀਸ਼ਨ ਪੈਦਾ ਹੋ ਸਕਦੀ ਹੈ। ਠੀਕ ਹੈ, ਤੋ ਭਾਵ ਕੀ ਹੈ ਕਿ ਜਦੋਂ ਪ੍ਰੈਸ਼ਰ ਉਸ ਥਾਂ ਤੇ ਵੱਧ ਗਿਆ ਉਹਦੇ ਕਾਰਨ ਐਸੀਆਂ ਕੰਡੀਸ਼ਨਾਂ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ ਕਿ ਐਨਿਊਰਿਜ਼ਮ ਹੋ ਜਾਵੇ। ਅਕਵਾਇਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਸਡਨ ਜੰਪ ਮਾਰਿਆ, ਸਡਨ ਬਹੁਤ ਜ਼ਿਆਦਾ ਐਕਸਰਸਾਈਜ਼ ਕਰ ਰਹੇ ਹੋ, ਅਚਨਚੇਤ ਪੁਲਿਸ ਲੱਗੀ ਤੁਹਾਡੇ ਪਿੱਛੇ ਤੇ ਤੁਸੀਂ ਦੌੜ ਰਹੇ ਹੋ, ਉਦੋਂ ਵੀ ਹੋ ਸਕਦਾ। ਇਸ ਤਰ੍ਹਾਂ ਦੇ ਕਈ ਇੱਕ ਕਾਰਨ ਨੇ ਐਮਰਜੈਂਸੀ ਵਾਲੇ ਜਿਨ੍ਹਾਂ ਦੇ ਵਿੱਚ, ਜਾਂ ਸੱਟ ਲੱਗਣ ਦੀ ਮੈਂ ਹੁਣੇ ਗੱਲ ਕਰਕੇ ਹਟਿਆ ਵੀ ਬੱਚਾ ਤੁਹਾਡੀ ਛਾਤੀ ਦੇ ਉੱਪਰ ਜੰਪ ਕਰ ਰਿਹਾ ਹੈ ਔਰ ਬੱਚਾ ਤੇ ਖੇਡ ਰਿਹਾ ਹੈਗਾ ਆ, ਔਰ ਉਹਦੇ ਕਰਕੇ ਵੀ ਕਈ ਵਾਰ ਬਲੰਟ ਇੰਜਰੀ ਦੇ ਤੌਰ ਤੇ ਇੰਟਰਨਲ ਇੰਜਰੀ ਹੋ ਜਾਂਦੀ ਹੈ ਤੇ ਇਹ ਚਾਂਸਿਸ ਜਿਹੜੇ ਹੋ ਸਕਦੇ ਨੇ। ਪਹਿਲਾਂ ਹੀ ਉਹ ਵਿਚਾਰਾ ਇਸ ਹਾਲਾਤ ਵਿਚ ਜਾ ਰਿਹਾ ਸੀ, ਹਾਈਪਰ ਟੈਨਸ਼ਨ ਦਾ ਪੇਸ਼ੈਂਟ ਸੀ, ਦੂਜਾ ਉਤੋਂ ਇਕਦਮ ਸਡਨ ਉਹ ਪ੍ਰੈਸ਼ਰ ਜਿਹੜਾ ਹੋਰ ਪੈ ਗਿਆ, ਕੋਈ ਚੀਜ਼ ਫਟ ਸਕਦੀ ਹੈਗੀ ਹੈ। ਸੋ ਇਹ ਐਨਿਊਰਿਜ਼ਮ ਦਾ ਫਟਣ ਦਾ ਜ਼ਿਆਦਾ ਖਤਰਾ ਰਹਿੰਦਾ ਆ, ਇਸ ਕਰਕੇ ਅਸੀਂ ਇਹਦਾ ਬਹੁਤ ਜ਼ਿਆਦਾ ਸੀਰੀਅਸਲੀ ਲੈਂਦੇ ਹਾਂ। ਹੁਣ ਹੋਣਾ ਕੀ ਆ, ਜਦੋਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਉਹਦੇ ਇਨੀਸ਼ੀਅਲ ਸਾਈਨ ਕੀ ਨੇ, ਉਹਦੇ ਇਨੀਸ਼ੀਅਲ ਸਾਈਨ ਇਹ ਆ ਕਿ ਜਦੋਂ ਵੀ ਤੁਸੀਂ ਥੋੜੀ ਬਹੁਤ ਵੀ ਐਕਸਰਸਾਈਜ਼ ਕਰਨੀ ਸ਼ੁਰੂ ਕਰੋ ਛਾਤੀ ਚ ਦਰਦ ਹੁੰਦਾ, ਮਾੜਾ ਮੋੜ ਤੇਜ਼ ਤੁਰੋ ਤੇ ਛਾਤੀ ਵਿਚ ਦਰਦ ਹੁੰਦਾ। ਦੂਸਰਾ, ਤੁਸੀਂ ਹਸਪਤਾਲਾਂ ਚ ਜਾਂਦੇ ਹੋ ਨਾ ਤੇ ਵੇਖਿਆ ਹੋਣਾ ਆ ਡਾਕਟਰ ਲੋਕ ਇੱਕ ਵਾਰ ਸੱਜੇ ਪਾਸੋਂ ਵੇਖਦੇ ਆ, ਇੱਕ ਵਾਰ ਖੱਬੇ ਪਾਸੋਂ ਵੇਖਦੇ ਆ, ਦੋਵੇਂ ਪਾਸੇ ਬਲੱਡ ਪ੍ਰੈਸ਼ਰ ਜਾਂ ਦੋਵੇਂ ਪਾਸਿਓਂ ਪਲਸ ਚੈੱਕ ਕਰਦੇ ਆ। ਉਹਦਾ ਕਾਰਨ ਕੀ ਹੁੰਦਾ, ਉਹਦਾ ਕਾਰਨ ਇਹ ਹੁੰਦਾ ਵੀ ਜਦੋਂ ਸਰੀਰ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ, ਐਨਿਊਰਿਜ਼ਮ ਵਾਲੀ ਜਾਂ ਕਿਸੇ ਥਾਂ ਤੇ ਬਲੋਕੇਜ ਵਾਲੀ ਜਾਂ ਕਿਸੇ ਥਾਂ ਦੇ ਅੰਦਰ ਲੀਕੇਜ ਵਾਲੀ, ਤਾਂ ਉਸ ਦੇ ਕਰਕੇ ਸਾਡਾ ਜਿਹੜਾ ਦੋਹਾਂ ਆਰਮ ਦੇ ਵਿੱਚ ਬਲੱਡ ਪ੍ਰੈਸ਼ਰ ਦਾ ਜਾਂ ਪਲਸ ਰੇਟ ਦਾ ਫਰਕ ਪੈ ਜਾਂਦਾ ਹੈ। ਦੂਸਰੀ ਗੱਲ, ਜਦੋਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤੇ ਅਸੀਂ ਇੱਕ ਹੋਰ ਮੇਜਰ ਵੇਖਦੇ ਹਾਂ ਇੰਗੁਆਇਨਲ ਏਰੀਆ, ਤੁਹਾਡੇ ਜਾਂਘਾਂ ਦੇ ਵਿੱਚ ਪਤਾਲਵਾਂ ਦੇ ਸਾਈਡ ਤੇ, ਅਸੀਂ ਆਮ ਤੌਰ ਤੇ ਇੱਕ ਜਿਹੜੀ ਫੀਮਰਲ ਆਰਟਰੀ ਨੂੰ ਕਹਿੰਦੇ ਹਾਂ, ਫੀਮਰਲ ਆਰਟਰੀ ਜਾਂਦੀ ਹੈ ਉਹਦੇ ਉੱਤੋਂ ਵੀ ਅਸੀਂ ਪਲਸ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕਈ ਵੇਰਾਂ ਜੇ ਬਹੁਤ ਵੱਡਾ ਐਨੁਰਿਜ਼ਮ ਫਟ ਗਿਆ ਤੇ ਉਸ ਥਾਂ ਤੇ ਵੀ ਸਾਡੀ ਪਲਸ ਨਹੀਂ ਮਿਲਦੀ ਜਾਂ ਗਿੱਟਿਆਂ ਤੋਂ ਕਈ ਵਾਰ ਅਸੀਂ ਪਲਸ ਰੇਟ ਚੈੱਕ ਕਰਦੇ ਹਾਂ ਤੇ ਉੱਥੇ ਸਾਨੂੰ ਪਲਸ ਨਹੀਂ ਮਿਲਦੀ ਜੇ ਅਜੇ ਸਿਰਫ ਫਟਿਆ ਨਹੀਂ ਕੁਝ ਸੇਵ ਹੈ ਪਰ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਤੇ ਉਸ ਵੇਲੇ ਵੀ ਤੁਹਾਨੂੰ ਬਹੁਤ ਵੀਕ ਪਲਸ ਇਹਨਾਂ ਥਾਵਾਂ ਤੇ ਮਿਲੇਗੀ ਸੋ ਐਸਾ ਹੋ ਸਕਦਾ ਹੈ ਦੂਸਰਾ ਛਾਤੀ ਦੇ ਵਿੱਚ ਇੱਕ ਇਹ ਤਾਂ ਹੈ ਜਾਣ ਵਾਲੀ ਗੱਲ ਕਿ ਖੂਨ ਛਾਤੀ ਤੋਂ ਬਾਹਰ ਜਾ ਰਿਹਾ ਹੈ ਅਸੈਂਡਿੰਗ ਐਓਰਟਾ ਦੇ ਵਿੱਚ ਜਦੋਂ ਵਾਪਸੀ ਖੂਨ ਇਕੱਠਾ ਹੁੰਦਾ ਆ ਔਰ ਉਹਦੇ ਕਰਕੇ ਕਈ ਵੇਰਾਂ ਉਸ ਥਾਂ ਤੇ ਐਨਿਊਰਿਜ਼ਮ ਹੋ ਜਾਂਦਾ ਹੈ ਭਾਵ ਉਹ ਫੁੱਲ ਜਾਂਦੀ ਹੈ ਕਮਜ਼ੋਰ ਹੋ ਜਾਂਦੀ ਹੈ ਪਰ ਉਹਨੇ ਲਗਾਤਾਰ ਚੱਲਣਾ ਟੰਨਾਂ ਦੇ ਹਿਸਾਬ ਤੇ ਖੂਨ ਬਾਹਰ ਸਿੱਧਣਾ ਹੈਗਾ ਆ ਔਰ ਇਸ ਹਿਸਾਬ ਤੇ ਕਿਸੇ ਵੇਲੇ ਵੀ ਉਹਦੀ ਐਮਰਜੈਂਸੀ ਹੋ ਸਕਦੀ ਹੈ ਬੜਾ ਨਾਜ਼ੁਕ ਪ੍ਰੋਗਰਾਮ ਕੁਦਰਤ ਨੇ ਬਣਾਇਆ ਹੋਇਆ ਹੈਗਾ ਕਿ ਕਿਸੇ ਵੀ ਵੇਲੇ ਐਸਾ ਕੁਝ ਹੋ ਜਾਵੇ ਹੁਣ ਇਹ ਤੇ ਗੱਲ ਸੀ ਖੂਨ ਜਾਣ ਦੀ ਕੀ ਮਸਲ ਖੂਨ ਆਉਂਦਾ ਵੀ ਤੇ ਵਾਪਸੀ ਹੈਗਾ ਆ
0: ਬਿਲਕੁਲ
2: ਜਿਹੜਾ ਖੂਨ ਵਾਪਸੀ ਆਉਂਦਾ ਹੈ ਨਾ ਉਸ ਸਟਰਕਚਰ ਨੂੰ ਜਾਂ ਉਹਨਾਂ ਵੇਨਸ ਨੂੰ ਅਸੀਂ ਕਹਿੰਦੇ ਆ ਵੇਨਾ ਕੇਵਾ
0: ਜੀ
2: ਵੇਨਾ ਕੇਵਾ ਇਨਫੀਰੀਅਰ ਵੇਨਾ ਕੇਵਾ ਹੈਗੀ ਆ ਜਿਹੜੀ ਅੰਗੂਠੇ ਪੈਰ ਦੇ ਅੰਗੂਠੇ ਤੋਂ ਲੈ ਕੇ ਤੇ ਉੱਪਰ ਤੱਕ ਲੱਤਾਂ ਦਾ ਸਾਰਾ ਖੂਨ ਇਕੱਠਾ ਕਰਦੀ ਆ ਅੱਜ ਦੀ ਸਾਡੀ ਗਿੱਬੀ ਹੈ ਨਾ ਜਿਹੜੀ ਗੋਡੇ ਤੋਂ ਹੇਠਾਂ ਮੋਟਾ ਲੱਤ ਵਾਲਾ ਹਿੱਸਾ ਹੈਗਾ ਆ ਇਸ ਥਾਂ ਤੋਂ ਜਿਹੜੀ ਹੇਠਾਂ ਤੋਂ ਉੱਪਰ ਨੂੰ ਆਉਂਦੀ ਉਹਦਾ ਨਾਂ ਹੈ ਸਫੇਨੋਇਡ ਵੇਨ ਇਹ ਵੀ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈਗੀ ਆ ਜਿਹੜੀ ਬਹੁਤ ਜ਼ਿਆਦਾ ਖੂਨ ਇੱਥੇ ਸਟੋਰ ਕਰਕੇ ਰੱਖਦੀ ਹੈ ਪ੍ਰੈਸ਼ਰ ਇਕੱਠਾ ਹੋਈ ਜਾਂਦਾ ਹੌਲੀ ਹੌਲੀ ਫਿਰ ਇਹ ਗਾਂ ਭੇਜੀ ਜਾਂਦੀ ਹੈ ਹੌਲੀ ਹੌਲੀ ਗਾਂ ਫਿਰ ਇਹੋ ਜਿਹੇ ਭੇਜੀ ਜਾਂਦੀ ਹੈ ਬਹੁਤੇ ਲੋਕਾਂ ਨੂੰ ਤੁਸੀਂ ਵੇਖਿਆ ਹੋਣੇ ਲੱਤਾਂ ਤੇ ਵੇਰੀ ਕੁਝ ਵੇਨਸ ਹੁੰਦੀਆਂ ਨੇ ਆ ਨੀਲੀਆਂ ਨੀਲੀਆਂ ਨਾੜਾਂ ਉੱਪਰ ਜਾਂਦੀਆਂ ਨੇ ਉਹਦਾ ਕਾਰਨ ਇਹ ਆ ਇਸ ਸਫੇਨੋਇਡ ਵੇਨ ਨੂੰ ਇਸ ਏਰੀਏ ਨੂੰ ਕਹਿੰਦੇ ਆ ਪ੍ਰੈਫਰਲ ਹਾਰਟ ਪ੍ਰੈਫਰਲ ਦਾ ਮਤਲਬ ਹੁੰਦਾ ਬਾਹਰ ਬਾਉਂਡਰੀ ਤੇ ਬਾਹਰਲੇ ਪਾਸੇ ਹਾਰਟ ਇਹ ਆ ਇੱਕ ਹਾਰਟ ਦਿਲ ਦਾ ਸਾਡਾ ਆ ਹੈਗਾ ਦਿਲ ਛਾਤੀ ਚ ਇਹਨੂੰ ਅਸੀਂ ਕਹਿੰਦੇ ਆ ਪ੍ਰੈਫਰਲ ਹਾਰਟ ਕਿਉਂ ਕਿਉਂਕਿ ਇਹ ਵੀ ਬਹੁਤ ਸਾਰਾ ਖੂਨ ਆਪਣੇ ਵਿਚ ਇਕੱਠਾ ਕਰਕੇ ਰੱਖਦਾ ਹੈਗਾ ਆ ਔਰ ਜੇ ਅੱਗੇ ਪੂਰੀ ਤਰ੍ਹਾਂ ਵਾਪਸੀ ਨਾ ਜਾਵੇ ਉੱਪਰ ਨੂੰ ਭੇਜਣਾ ਹੁੰਦਾ ਇਹਨੇ ਔਰ ਥਾਂ ਥਾਂ ਤੇ ਸਟੈਪ ਬਾਈ ਸਟੈਪ ਵਾਲਵ ਲੱਗੇ ਹੋਏ ਨੇ ਕਿ ਉੱਪਰ ਨੂੰ ਪੰਪ ਕੀਤਾ ਉੱਪਰ ਰੁਕ ਗਿਆ ਉੱਪਰ ਨੂੰ ਪੰਪ ਕੀਤਾ ਉੱਪਰ ਰੁਕ ਗਿਆ ਢੇਗਾ ਨਹੀਂ ਆਉਂਦਾ ਪਰ ਜੇ ਇਸ ਤਰ੍ਹਾਂ ਦਾ ਹਾਲਾਤ ਹੋਵੇ ਕਿ ਅੱਗੇ ਜਾਣ ਵਾਲੀ ਚੀਜ਼ ਰੁਕ ਜਾਵੇ ਤੇ ਫੇਰ ਬੈਕਲੌਗ ਲੱਗ ਜਾਏਗਾ ਨਾ ਤੇ
0: ਫਿਰ
2: ਆ ਲੱਤਾਂ ਨੂੰ ਕਹਿੰਦੇ ਇਹ ਤੇ ਆਮ ਹੀ ਅਸੀਂ ਦੇਖਦੇ ਹਾਂ ਲੋਕਾਂ ਦੀਆਂ ਲੱਤਾਂ ਨੂੰ ਕ੍ਰੈਂਪ ਪੈਂਦੀਆਂ ਨੇ ਮੇਰੀ ਹਾਂਜੀ ਰਲ ਪੈਂਦੇ ਇਹ ਇਹੋ ਜਿਹੀਆਂ ਜਿਹੜੀਆਂ ਕੰਡੀਸ਼ਨਾਂ ਨੇ ਇਸ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਜਿਹੜਾ ਵਾਪਸੀ ਵਾਲਾ ਖੂਨ ਹੈ ਉਹ ਪੂਰੀ ਤਰ੍ਹਾਂ ਜਾ ਨਹੀਂ ਰਿਹਾ ਇੱਥੇ ਬਹੁਤ ਜ਼ਿਆਦਾ ਭਰ ਗਿਆ ਹੈਗਾ ਆ ਔਰ ਫਿਰ ਲੋਕਾਂ ਦੇ ਘਟਾਉਂਦੇ ਨੇ ਨਪਾਉਂਦੇ ਨੇ ਲੱਤਾਂ ਜੀ ਲੱਤਾਂ ਨੱਪਣ ਨੁਪਣ ਨਾਲ ਨਾ ਜਾਂ ਮਾਲਿਸ਼ ਮੁਲਿਸ਼ ਕਰਨ ਨਾਲ ਠੀਕ ਹੋ ਜਾਂਦਾ ਹੈ ਭਾਵ ਉਹ ਪ੍ਰੈਸ਼ਰ ਰਿਲੀਜ਼ ਹੋ ਜਾਂਦਾ ਜਿਨ੍ਹਾਂ ਲੋਕਾਂ ਨੂੰ ਗ੍ਰੈਜੂਅਲ ਤੌਰ ਤੇ ਹੌਲੀ ਹੌਲੀ ਇਹ ਪ੍ਰੈਸ਼ਰ ਵੱਧ ਰਹਿਣ ਦੀ ਪ੍ਰੋਬਲਮ ਹੁੰਦੀ ਹੈ ਨਾ ਉਹਨਾਂ ਦੇ ਆਮ ਤੌਰ ਤੇ ਫਿਰ ਬੈਕਲੌਗ ਕਿਉਂਕਿ ਇਹਨੂੰ ਸਪਲਾਈ ਕਿੱਥੋਂ ਆ ਰਹੀ ਹੈ ਇਸ ਪ੍ਰੈਫਰਲ ਹਾਰਟ ਨੂੰ ਜਾਂ ਸਫੇਨੋਇਡ ਵੇਨ ਜਿਹਦਾ ਨਾਮ ਲਿਆ ਹੈਗਾ ਆ ਜਿਹੜੀ ਉੱਪਰ ਨੂੰ ਖੂਨ ਲੈ ਕੇ ਜਾ ਰਹੀ ਹੈਗੀ ਹੈ ਜਿਹਨੂੰ ਜਿਹਨੇ ਅੱਗੇ ਜਾ ਕੇ ਸਾਰੇ ਦਾ ਸਾਰਾ ਜਿਹੜਾ ਉਹ ਇਨਫੀਰੀਅਰ ਵੇਨਾ ਕੇਵਾ ਬਣਨਾ ਹੈਗਾ ਹੇਠਾਂ ਤੋਂ ਖੂਨ ਲਿਜਾਣ ਵਾਲੀ ਨਾੜੀ ਬਣਨਾ ਹੈਗਾ ਆ ਉਹਦਾ ਬਹੁਤਾ ਹਿੱਸਾ ਇਸ ਲੱਤ ਦੇ ਵਿੱਚ ਖੂਨ ਇਕੱਠਾ ਹੋ ਗਿਆ ਤੇ ਹੌਲੀ ਹੌਲੀ ਪ੍ਰੈਸ਼ਰ ਦੇ ਨਾਲ ਜਿਹੜੀਆਂ ਲੱਤ ਦੇ ਵਿੱਚ ਵਰਤੋ ਕੇ ਹਰੇਕ ਸੈੱਲ ਬਾਡੀ ਦੇ ਹਰੇਕ ਸੈੱਲ ਦੇ ਵਿੱਚ ਆਰਟਰੀ ਜਾਂਦੀ ਹੈ ਹਰੇਕ ਸੈੱਲ ਦੇ ਵਿੱਚੋਂ ਵਾਪਸ ਵੇਨ ਆਉਂਦੀ ਹੈ ਖੂਨ ਜਾ ਵੀ ਰਿਹਾ ਖੁਰਾਕ ਆਕਸੀਜਨ ਜਾ ਵੀ ਰਹੀ ਹੈ ਗਾਰਬੇਜ ਵਾਪਸ ਵੀ ਆ ਰਿਹਾ ਹੈ ਔਰ ਉਹ ਸਫੇਨੋਇਡ ਵੇਨ ਦੇ ਨਹੀਂ ਵਾਪਸ ਜਾਣਾ ਹੈਗਾ ਆ ਤੇ ਜਦੋਂ ਸਫੇਨੋਇਡ ਵੇਨ ਦੇ ਵਿੱਚ ਬੈਕਲੌਗ ਲੱਗਿਆ ਹੋਇਆ ਆ ਪੂਰਾ ਐਸਾ ਕੁਛ ਨਹੀਂ ਜਾ ਸਕਿਆ ਅਸੀਂ ਸਾਰਾ ਦਿਨ ਲੱਤਾਂ ਲਮਕਾ ਕੇ ਪਿੱਛੇ ਰਹਿੰਦੇ ਹਾਂ ਔਰ ਉਸ ਹਾਲਾਤ ਦੇ ਵਿੱਚ ਵੀ ਆਮ ਤੌਰ ਤੇ ਜਿਵੇਂ ਜਿਵੇਂ ਸਾਡੀ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਰਾਤ ਨੂੰ ਲੱਤਾਂ ਦੁਖਦੀਆਂ ਨੇ ਫਿਰ ਘਟਾਉਣ ਵਾਲਾ ਸਿਸਟਮ ਸ਼ੁਰੂ ਹੋ ਜਾਂਦਾ ਜੇ ਘੁੱਟ ਸਕਦਾ ਕਿਸੇ ਦਾ ਤੇ ਉਹ ਘਟਾ ਦੇਵੇ ਹਾਂਜੀ ਨਹੀਂ ਤਾਂ ਮੁਸ਼ਕਲ ਹੋ ਜਾਂਦੀ ਹੈ ਕ੍ਰੈਂਪਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਕਰਕੇ ਕਿ ਇਸ ਏਰੀਏ ਵਿੱਚ ਬਹੁਤ ਇਕੱਠਾ ਹੋ ਗਿਆ ਸੋ ਹੁਣ ਜਿਹੜੀਆਂ ਉਹ ਟੈਰੀਬਿਊਟਰੀਜ਼ ਸਨ ਜਿਹੜੀਆਂ ਖੂਨ ਵਾਪਸ ਲਿਆ ਕੇ ਇਸ ਸਫੇਨੋਇਡ ਵੇਨ ਦੇ ਵਿੱਚ ਪਾ ਰਹੀਆਂ ਸਨ ਉਹ ਵਿਚਾਰੀਆਂ ਪਿੱਛੇ ਬੈਕਲੌਗ ਲੱਗ ਗਿਆ ਉਹ ਵੀ ਭਰ ਗਈ ਜਿਹਦੇ ਕਰਕੇ ਜਿਹੜੀਆਂ ਸੁਪਰਫੀਸ਼ੀਅਲ ਵੇਨ ਉਹਨੂੰ ਕਹਿੰਦੇ ਨੇ ਜਿਹੜੀਆਂ ਬਾਹਰ ਨੀਲੀਆਂ ਨੀਲੀਆਂ ਨਾੜਾਂ ਹੈਗੀਆਂ ਨੇ ਪਰ ਜਿਹੜੀਆਂ ਉੱਪਰ ਉੱਪਰ ਤੁਹਾਨੂੰ ਦਿਸਦੀਆਂ ਨਾ ਨੀਲੀਆਂ ਨੀਲੀਆਂ ਨਾੜਾਂ, ਇਹ ਵੇਨਸ ਨੇ ਸਾਰੀਆਂ। ਔਰ ਲੱਤ ਦੇ ਵਿੱਚ ਵੀ ਆਮ ਤੌਰ ਤੇ ਗੋਡਾ ਜਾਂ ਗੋਡੇ ਦੇ ਹੇਠਾਂ ਵੀ ਆਮ ਤੌਰ ਤੇ ਇਹ ਜਿਹੜੀਆਂ ਨੀਲੀਆਂ ਨੀਲੀਆਂ ਨਾੜਾਂ ਨੇ ਨਾ, ਇਹ ਫੁੱਲ ਜਾਂਦੀਆਂ ਨੇ। ਇਹ ਵੀ ਇਸ ਗੱਲ ਦੀਆਂ ਨਿਸ਼ਾਨੀਆਂ ਨੇ। ਸੱਜਣ ਮਿੱਤਰ ਜਿੰਨੇ ਵੀ ਸੁਣ ਰਹੇ ਨੇ ਧਿਆਨ ਰੱਖਣ, ਜਦੋਂ ਵੇਰੀਕੋਜ ਵੇਨਸ ਹੋਣੀਆਂ, ਇਹਨੂੰ ਕਹਿੰਦੇ ਨੇ ਵੇਰੀਕੋਜ ਵੇਨਸ ਵਿਰਾਇਸਿਸ। ਓਕੇ, ਵਿਰਾ ਮਤਲਬ ਕੀ ਹੈ ਕਿ ਉਹ ਆਪਣਾ ਜਿਹੜਾ ਨਾਰਮਲ ਕੰਮ ਨਹੀਂ ਕਰ ਰਹੀਆਂ, ਉਹਨਾਂ ਚ ਬੈਕਲੌਗ ਲੱਗ ਗਿਆ। ਉਸ ਕਰਕੇ ਉਹ ਨੀਲੀਆਂ ਨਾੜਾਂ ਜਿਹੜੀਆਂ ਉਭਰਨੀਆਂ ਸ਼ੁਰੂ ਹੋ ਜਾਂਦੀਆਂ ਨੇ, ਔਰ ਉਹਨੂੰ ਇਹ ਨਾ ਸਮਝੋ ਵੀ ਇਹ ਨਾਰਮਲ ਹੀ ਗੱਲ ਹੈਗੀ। ਇਹਦਾ ਮਤਲਬ ਇਹ ਆ ਕਿ ਤੁਹਾਡੀ ਇਸ ਲੱਤ ਦੇ ਵਿੱਚ ਜਿਹੜਾ ਖੂਨ ਲਜਾਣ ਵਾਲੀ ਨਾੜੀ ਹੈ ਸਫੇਨੋਇਡ ਵੇਨ, ਉਹਦੇ ਵਿੱਚ ਕਿਤੇ ਬੈਕਲੌਗ ਲੱਗ ਗਿਆ ਹੈਗਾ ਆ, ਔਰ ਜਿਹਦੇ ਕਰਕੇ ਉਹਦਾ ਬੈਕਲੌਗ ਅੱਗੇ ਇਹ ਸੁਪਰਫੀਸ਼ੀਅਲ ਵੇਨਸ ਜਿਹੜੀਆਂ ਨੇ ਇਹਨਾਂ ਵਿੱਚ ਆ ਗਿਆ, ਜਿਹਦੇ ਕਰਕੇ ਇਹ ਬਾਹਰ ਜ਼ਿਆਦਾ ਫੁੱਲ ਗਈਆਂ ਨੇ ਤੇ ਚਮੜੀ ਤੋਂ ਉੱਪਰ ਉੱਪਰ ਨੀਲੀਆਂ ਨੀਲੀਆਂ ਦਿਸਣ ਲੱਗ ਗਈਆਂ। ਜਦੋਂ ਤੁਹਾਨੂੰ ਇਹ ਉੱਪਰ ਉੱਪਰ ਨੀਲੀਆਂ ਨੀਲੀਆਂ ਦਿਸਦੀਆਂ ਨੇ, ਉਦੋਂ ਸੁਚੇਤ ਹੋ ਜਾਓ। ਆਪਾਂ ਗੱਲ ਕਰ ਰਹੇ ਨਾ ਵੀ ਬਾਹਰ ਦੇ ਸਾਈਨ ਕੀ ਹੋਣਗੇ, ਤੋਂ ਬਾਹਰ ਦੇ ਸਾਈਨ ਇਹ ਆ ਵੀ ਵੇਰੀਕੋਜ਼ ਵੇਨਸ ਨੂੰ ਆਮ ਤੌਰ ਤੇ ਸਧਾਰਨ ਸਮਝਦੇ ਅਸੀਂ, ਯਾਰ ਕੋਈ ਗੱਲ ਨੀ, ਨੀਲੀਆਂ ਜੇ ਨਾੜਾਂ ਰੁਬੜੀਆਂ ਨੇ ਕੋਈ ਗੱਲ ਨੀ, ਆਪੇ ਠੀਕ ਹੋ ਜੂਗੀ। ਹਾਂਜੀ, ਇਹ ਆਪੇ ਠੀਕ ਹੋਣ ਵਾਲੀ ਗੱਲ ਨਹੀਂ। ਜੇ ਤਾਂ ਇਹ ਕੋਈ ਅਕਵਾਇਰਡ ਕੰਮ ਹੈ ਤੇ ਤੁਸੀਂ ਉਹਨੂੰ ਟੈਂਪਰੇਰੀ ਠੀਕ ਕਰ ਸਕਦੇ। ਯਾਰ ਡਾਕਟਰ ਕਹਿਣਗੇ ਚੱਲ ਪੈਰ ਥੋੜੇ ਜਿਹੇ ਉੱਚੇ ਕਰਕੇ ਬੈਠਿਆ ਕਰ, ਜਾਂ ਆਮ ਤੌਰ ਤੇ ਤੁਸੀਂ ਜਿਹੜਾ ਬੈਡ ਰਹਿੰਦੇ ਆ, ਜਿਹੜਾ ਕਿ ਆਮ ਮੈਂ ਪੇਸ਼ੈਂਟ ਨੂੰ ਦੱਸਦੇ ਆ ਕਿ ਬੈਡ ਦਾ ਪੈਰਾਂ ਵਾਲਾ ਹਿੱਸਾ ਆ ਉਹਨੂੰ ਘੱਟੋ ਘੱਟ 10 ਇੰਚ ਉੱਚਾ ਕਰ ਦੋ। ਕਈ ਲੋਕਾਂ ਦੇ ਨਿੱਜੀ ਜੇ ਡਾਕਟਰ ਜੀ ਜੇ ਸਰਾਣਾ ਰੱਖ ਲਈਏ, ਉਹ ਨਹੀਂ ਭਾਈ ਜਦੋਂ ਤੁਸੀਂ ਸੌਂਗੇ ਲੱਤਾਂ ਤੁਸੀਂ ਇਕੱਠੀਆਂ ਕਰ ਲਈਆਂ, ਸਰਾਣੇ ਦਾ ਕੋਈ ਮਕਸਦ ਨਹੀਂ ਰਹਿ ਗਿਆ। ਇਸ ਕਰਕੇ ਜ਼ਰੂਰੀ ਇਹ ਆ ਕਿ ਤੁਸੀਂ ਪੈਂਦ ਵਾਲਾ ਹਿੱਸਾ ਇਹ ਭਾਵ ਹੇਠਾਂ ਪਲੇਟਫਾਰਮ ਤੁਹਾਡਾ ਜਿਹਦੇ ਤੁਸੀਂ ਸੁੱਤੇ ਹੋ, ਉਹ ਪਲੇਟਫਾਰਮ ਇੰਨਾ ਉੱਚਾ ਕਰ ਲੋ ਤਾਂ ਕਿ ਜਿਹੜਾ ਬੈਕਲੌਗ ਸਾਰੇ ਦਿਨ ਵਿੱਚ ਲੱਤਾਂ ਹੇਠਾਂ ਲਮਕਾ ਕੇ ਬੈਠਿਆ ਹੋਇਆ ਸੀ ਉਹ ਹੌਲੀ ਹੌਲੀ ਵਾਪਸ ਜਾਣਾ ਸ਼ੁਰੂ ਹੋ ਜਾਵੇ। ਔਰ ਮੈਂ ਵੇਖਿਆ ਕਿ 2-3 ਮਹੀਨਿਆਂ ਦੇ ਵਿੱਚ ਵਿੱਚ ਹੀ ਬਹੁਤ ਸਾਰਾ ਪ੍ਰੈਸ਼ਰ ਰਿਲੀਜ਼ ਹੋ ਜਾਂਦਾ ਹੈ, ਪਰ ਇਹ ਉਹ ਹੋ ਜਾਂਦਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਅਕਵਾਇਰਡ ਤੌਰ ਤੇ, ਵੀ ਸਾਡੇ ਹੁਣ ਕੰਮਾਂ ਕਾਰਾਂ ਦੇ ਕਰਕੇ, ਪੈਰ ਲਮਕਾ ਕੇ ਬੈਠਣ ਦੇ ਕਰਕੇ, ਜਾਂ ਜੇ ਲੋਕ ਜਹਾਜ਼ ਤੇ ਆਉਂਦੇ ਨਾ ਚੜ ਕੇ ਇੰਡੀਆ ਤੋਂ ਇੱਥੇ ਆਏ ਪੈਰ ਸੁੱਜ ਜਾਂਦੇ ਆ, ਉਹਦਾ ਵੀ ਇਹੀ ਕਾਰਨ ਹੁੰਦਾ ਆ ਕਿ ਬੈਕਲੌਗ ਲੱਗ ਗਿਆ, ਐਕਸਰਸਾਈਜ਼ ਨਹੀਂ ਹੋਈ। ਕਿਉਂਕਿ ਜਿਹਦੇ ਪੈਸਿਵ ਪ੍ਰੈਸ਼ਰ ਹੈ ਉਹ ਸਾਡੀਆਂ ਮਾਸਪੇਸ਼ੀਆਂ ਦਾ, ਤੇ ਮਾਸਪੇਸ਼ੀਆਂ ਤਾਂ ਵਿਚਾਰੀਆਂ ਹਿੱਲੀਆਂ ਨਹੀਂ, ਜੇ ਨਹੀਂ ਹਿੱਲੀਆਂ ਤੇ ਇਹਦੇ ਕਰਕੇ ਇਹੋ ਜਿਹੀ ਕੰਡੀਸ਼ਨ ਜਿਹੜੀ ਹੈ ਹੋ ਸਕਦੀ ਹੈ ਕਿ ਜਹਾਜ਼ ਤੋਂ ਉਤਰੇ ਆ, ਪੈਰ ਸੁੱਜੇ ਆ, ਲੱਤਾਂ ਸੁੱਜੀਆਂ ਨੇ, ਤੁਰਿਆ ਨਹੀਂ ਜਾਂਦਾ, ਇਹੋ ਜਿਹੀਆਂ ਕੰਡੀਸ਼ਨ ਇਸ ਕਰਕੇ ਹੋ ਜਾਂਦੀਆਂ ਨੇ। ਪਰ ਜਿਨ੍ਹਾਂ ਨੂੰ ਲਗਾਤਾਰ ਹੁੰਦੀਆਂ ਨੇ, ਕੁਛ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਕਿ ਉਹਦੇ ਪਿੱਛੇ ਕਹਾਣੀ ਹੁੰਦੀ, ਜਿਹਨੂੰ ਅਸੀਂ ਕਹਿੰਦੇ ਹਾਂ ਕੋਈ ਕੰਜੈਨੀਟਲ ਡਿਫੈਕਟ ਹੈਗਾ, ਜਿਵੇਂ ਗਾਊਟ ਵਗੈਰਾ ਦੀ ਮੈਂ ਗੱਲ ਦੱਸੀ ਕਿ ਪੇਰੈਂਟਸ ਨੂੰ ਕੋਈ ਐਸੀ ਪ੍ਰੋਬਲਮ ਸੀ, ਜਾਂ ਪੇਰੈਂਟਸ ਨੂੰ ਕਿਸੇ ਨੂੰ ਬਲੱਡ ਦੀ ਇਸ ਤਰ੍ਹਾਂ ਦੀ, ਹਾਰਟ ਦੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਸੀ, ਉਹਨਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਆ। ਉਹਨਾਂ ਨੂੰ ਵੀ ਐਸਾ ਹੋ ਸਕਦਾ ਹੈ ਕਿ ਉਹਨਾਂ ਨੂੰ ਇਹੋ ਜਿਹੀਆਂ ਪ੍ਰੋਬਲਮ ਆਣ, ਤੇ ਉਹਦੇ ਤੋਂ ਬਚਣ ਵਾਸਤੇ ਇਹ ਨਿਸ਼ਾਨੀ ਹੈ ਤੁਹਾਡੇ ਵਾਸਤੇ। ਜਦੋਂ ਵੇਰੀਕੋਜ਼ ਵੇਨਸ ਹੋਣੀਆਂ ਸ਼ੁਰੂ ਹੋ ਗਈਆਂ, ਇਹ ਤੁਹਾਡੇ ਵਾਸਤੇ ਨਿਸ਼ਾਨੀ ਹੈ ਭਾਈ ਅੰਦਰ ਸਾਰਾ ਕੁਝ ਨਾਰਮਲ ਨਹੀਂ, ਭਾਵੇਂ ਤੁਹਾਨੂੰ ਦਿਸਦਾ ਤੇ ਭਾਵੇਂ ਤੁਹਾਨੂੰ ਨਹੀਂ ਦਿਸਦਾ, ਇਹਦੇ ਵਾਸਤੇ ਤੁਹਾਨੂੰ ਸੁਚੇਤ ਹੋ ਜਾਣ ਦੀ ਲੋੜ ਹੈ। ਹੁਣ ਅਗਲੀ ਗੱਲ, ਬਾਹਰਲੀ ਇੱਕ ਹੋਰ ਨਿਸ਼ਾਨੀ ਇਹ ਆ ਵੀ ਮੰਨ ਲਿਆ ਜਾਏ ਇੰਨਾ ਵੱਡਾ ਟਰੰਕ ਹੈ ਜਿਹੜੀ ਨਹਿਰ ਖੂਨ ਵਾਪਸ ਲੈ ਕੇ ਜਾ ਰਹੀ ਹੈ, ਜਿਹਨੂੰ ਅਸੀਂ ਬਿਨਾਂ ਕਿਵਾ ਕਿਹਾ ਹੈ, ਬਿਨਾਂ ਕਿਵਾ ਵਾਪਸ ਖੂਨ ਲੈ ਕੇ ਜਾ ਰਹੀ ਹੈ, ਰੱਬ ਨਾ ਕਰੇ ਕਿਸੇ ਦੀ ਉਹ ਫਟ ਜਾਵੇ। ਬਹੁਤ ਸਾਰੇ ਐਸੇ ਕਾਰਨ ਨੇ, ਐਕਸੀਡੈਂਟਲ ਕਾਰਨ ਹੀ ਨੇ, ਜੰਗਾਂ ਯੁੱਧਾਂ ਦੇ ਵਿੱਚ ਕੋਈ ਬਰਛੀ ਵੱਜ ਗਈ, ਕੁਝ ਐਸਾ ਹੋ ਗਿਆ, ਕੁਝ ਤਾਂ ਵੀ ਹੋ ਸਕਦਾ ਹੈਗਾ ਆ, ਕਿਸੇ ਵੀ ਤਰ੍ਹਾਂ ਦੀ ਲੜਾਈ ਦੇ ਵਿੱਚ ਕੁਝ ਵੀ ਐਸਾ ਹੋ ਸਕਦਾ, ਐਕਸੀਡੈਂਟਲੀ ਵੀ ਕੋਈ ਚੀਜ਼ ਐਸੀ ਵੱਜ ਸਕਦੀ ਹੈ, ਜਿਹਦੇ ਕਰਕੇ ਹਾਲਾਂਕਿ ਪਿੱਛੋਂ ਕੁਦਰਤ ਨੇ ਉਹਨੂੰ ਰੀੜ ਦੀ ਹੱਡੀ ਨਾਲ ਸਪੋਰਟ ਕੀਤਾ ਹੋਇਆ, ਪਰ ਅਗਲੇ ਪਾਸਿਓਂ ਤਾਂ ਜੇ ਕੋਈ ਚੀਜ਼ ਫੁੱਬ ਗਈ ਤੇ ਸਾਰਾ ਕੁਝ ਸੌਫਟ ਹੀ ਹੈ ਨਾ, ਐਸਾ ਹੋ ਸਕਦਾ ਹੈਗਾ। ਬਹੁਤ ਸਾਰੇ ਕਾਰਨ ਐਸੇ ਹੁੰਦੇ ਨੇ, ਉਹਦੇ ਮੁਤਾਬਕ ਇਕਦਮ ਇਮੀਡੀਏਟਲੀ ਇੱਕ ਪੇਨ ਸ਼ੁਰੂ ਹੁੰਦੀ ਹੈ, ਉਹ ਜਿਹੜੀ ਪੇਨ ਦਰਦ ਹੈ ਪੇਟ ਦੇ ਵਿੱਚ ਆਮ ਤੌਰ ਤੇ ਜਾਂ ਸਾਹਮਣੇ ਪਾਸੇ ਹੋਏਗੀ ਜਾਂ ਬੈਕ ਦੇ ਵਿੱਚ ਹੋਏਗੀ, ਪਰ ਕੱਲਾ ਪੇਨ ਤਾਂ ਅਸੀਂ ਕਹਿ ਸਕਦੇ ਗੈਸ ਕਰਕੇ ਵੀ ਹੋ ਗਈ ਜਾਂ ਕਿਸੇ ਹੋਰ ਚੀਜ਼ ਵਾਸਤੇ ਵੀ ਹੋ ਗਈ ਹੈ, ਨਹੀਂ, ਉਹਦੇ ਨਾਲ ਤੁਹਾਡਾ ਆਹ ਜਿਹੜਾ ਪਲਸ ਦਾ ਸਿਸਟਮ ਆ ਉਹ ਚੇਂਜ ਹੋ ਜਾਏਗਾ, ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਚੇਂਜ ਹੋ ਜਾਏਗਾ, ਘੱਟ ਜਾਏਗਾ, ਕਿਉਂਕਿ ਸਪਲਾਈ ਜਾ ਹੀ ਨਹੀਂ ਰਹੀ। ਇਸ ਕਰਕੇ ਇਹ ਨਿਸ਼ਾਨੀਆਂ ਜਿਹੜੀਆਂ ਨੇ ਆਮ ਤੌਰ ਤੇ ਵੇਖਣ ਵਾਲੀਆਂ ਹਨ ਇਹੋ ਜਿਹੇ ਐਕਸੀਡੈਂਟਲ ਕੇਸਾਂ ਜੇ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਮੈਂ ਕਹਿ ਚੁੱਕਿਆ ਵੀ ਇਹੋ ਜਿਹੀਆਂ ਐਮਰਜੈਂਸੀ ਚੀਜ਼ਾਂ ਨੇ, ਇਹੋ ਜਿਹੀਆਂ ਫਟਾਫਟ ਹਸਪੀਟਲ ਰਸ਼ ਕਰਨ ਵਾਲੀਆਂ ਗੱਲਾਂ ਨੇ, ਪਰ ਮੈਂ ਫਿਰ ਵੀ ਤੁਹਾਨੂੰ ਉਹ ਮੋਟੀਆਂ ਮੋਟੀਆਂ ਉਹ ਨਿਸ਼ਾਨੀਆਂ ਦੱਸ ਰਿਹਾ ਜਿਹੜੀਆਂ ਅਜੇ ਇੰਨਾ ਕੁਛ ਵਿਗੜਿਆ ਨਹੀਂ ਪਰ ਤੁਹਾਡੇ ਸਾਹਮਣੇ ਕੁਦਰਤ ਨਿਸ਼ਾਨੀਆਂ ਪੇਸ਼ ਕਰ ਰਹੀ ਹੈ। ਉਹ ਜਿਵੇਂ ਵੈਰੀ ਗੁੱਡ ਵੇਨਸ ਦੀ ਗੱਲ ਕੀਤੀ ਹੈ, ਅੱਛਾ ਪੇਨ ਦੀ ਜੇ ਮੈਂ ਗੱਲ ਕੀਤੀ ਹੈ, ਜੇ ਉਹਨਾਂ ਦੇ ਵਿਚ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਆ ਗਈ ਤੇ ਪੇਟ ਚ ਦਰਦ ਹੋਏਗੀ, ਪੇਟ ਪਿਛਲੇ ਪਾਸੇ ਵੀ ਦਰਦ ਹੋਏਗੀ। ਹੁਣ ਇੱਕ ਨਾਲੀ ਐਸੀ ਹੈ ਜਿਹੜੀ ਸਿਰ ਵਾਲਾ ਖੂਨ ਇਕੱਠਾ ਹੋ ਕੇ ਉਹਨੂੰ ਵਾਪਸ ਲਿਆ ਰਹੀ, ਉਹਨੂੰ ਅਸੀਂ ਕਹਿੰਦੇ ਹਾਂ ਸੁਪੀਰੀਅਰ ਵੇਨਾ ਕੇਵਾ, ਉੱਪਰ ਤੋਂ ਖੂਨ ਵਾਪਸ ਲਿਆਉਣ ਵਾਲੀ ਜਿਹੜੀ ਦਿਲ ਨੂੰ ਖੂਨ ਸਪਲਾਈ ਕਰ ਰਹੀ ਹੈ ਵਾਪਸ ਲੈਣਾ ਪਈ ਹਾਂਜੀ, ਉਹ ਖੂਨ ਦੇ ਵਿਚ ਉਸ ਨਾਲੀ ਦੇ ਵਿਚ ਅਗਰ ਕੁਝ ਐਸਾ ਹੋ ਜਾਵੇ ਬਲੋਕੇਜ ਆ ਗਿਆ ਤਾਂ ਤੁਸੀਂ ਸਮਝੋ ਵੀ ਪਿਛਲੇ ਪਾਸੇ ਬੈਕਲੌਗ ਆ ਗਿਆ, ਤਾਂ ਪਹਿਲੀ ਗੱਲ ਜਿਹੜੀ ਹੋਏਗੀ ਉਹ ਪ੍ਰੈਸ਼ਰ ਵਧੇਗਾ ਬ੍ਰੇਨ ਦੇ ਵਿਚ, ਬ੍ਰੇਨ ਚ ਪ੍ਰੈਸ਼ਰ ਵਧੇਗਾ, ਆਦਮੀ ਨੂੰ ਡਿਜ਼ੀਨੈਸ ਹੋ ਜਾਏਗੀ, ਬੌਰਾ ਹੋ ਜਾਏਗਾ ਉਹ, ਔਰ ਅੱਖਾਂ ਦੇ ਵਿਚ ਖੂਨ ਉਤਰ ਆਏਗਾ ਉਹਦੇ ਕਿਉਂਕਿ ਬੈਕਲੌਗ ਲੱਗ ਗਿਆ ਹੈਗਾ ਤੇ ਪਿਛਲੇ ਪਾਸੇ ਹਾਰਟ ਤਾਂ ਭੇਜ ਰਿਹਾ ਹੈਗਾ। ਸੋ ਇਸ ਕਰਕੇ ਇਹ ਆਮ ਤੌਰ ਤੇ ਨਿਸ਼ਾਨੀਆਂ ਅੱਖਾਂ ਚ ਲਾਲੀ, ਪ੍ਰੈਸ਼ਰ, ਡਿਜ਼ੀਨੈਸ ਹੋਣਾ, ਅੱਖਾਂ ਦੀ ਹਨੇਰਾ ਹੋਣਾ ਪੰਜਾਬੀ ਚ ਕਹਿ ਲੋ, ਤੇ ਚਿਹਰੇ ਦਾ ਸੁੱਜਣਾ। ਆਮ ਤੌਰ ਤੇ ਜਿੰਨੀਆਂ ਵੀ ਦਿਲ ਦੀਆਂ ਬਿਮਾਰੀਆਂ ਹਨ ਜਾਂ ਕਿਡਨੀ ਦੀਆਂ ਬਿਮਾਰੀਆਂ ਹਨ ਉਹਨਾਂ ਦੇ ਵਿਚ ਇਹ ਨਿਸ਼ਾਨੀਆਂ ਆਮ ਤੌਰ ਤੇ ਹੁੰਦੀਆਂ ਨੇ, ਚਿਹਰਾ ਸੁੱਜ ਜਾਣਾ, ਪੈਰ ਸੁੱਜ ਜਾਣੇ, ਔਰ ਇਹਨਾਂ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ। ਇਹ ਇਨੀਸ਼ੀਅਲ ਨਿਸ਼ਾਨੀਆਂ ਨੇ ਵੀ ਐਸਾ ਕੁਝ ਹੋ ਰਿਹਾ ਆ ਸੀਰੀਅਸ ਤੌਰ ਤੇ, ਤੁਸੀਂ ਇਹਦਾ ਕੰਟਰੋਲ ਕਰੋ, ਇਹਦੇ ਬਾਰੇ ਜਾਣਕਾਰੀ ਹਾਸਲ ਕਰੋ ਵੀ ਹੋ ਕੀ ਰਿਹਾ ਹੈਗਾ। ਤੋ ਮਤਲਬ ਜਦੋਂ ਚਿਹਰੇ ਤੇ ਸੋਜ ਆ ਗਈ, ਜਦੋਂ ਗਿੱਟਿਆ ਤੇ ਪੈਰਾਂ ਤੇ ਸੋਜ ਆ ਗਈ, ਹੱਥਾਂ ਦੀਆਂ ਉਂਗਲਾਂ ਤੇ ਸੋਜ ਆ ਗਈ, ਤੁਸੀਂ ਵੇਖਦੇ ਹੋ ਵੀ ਆ ਉਂਗਲੀ ਦੇ ਵਿਚ ਮੁੰਦਰੀ ਫਸ ਗਈ ਹੈ, ਇਨੀਸ਼ੀਅਲ ਸਟੇਜ ਦੀਆਂ ਗੱਲਾਂ ਸੀਗੀਆਂ, ਇਹੋ ਜਿਹਾ ਕੁਝ ਹੋ ਸਕਦਾ ਆ ਤੇ ਤੁਹਾਨੂੰ ਉਹਦੇ ਵਾਸਤੇ ਸੁਚੇਤ ਹੋਣ ਦੀ ਲੋੜ ਹੈ। ਪਰ ਮੈਂ ਸੁਪੀਰੀਅਰ ਵੇਨਾ ਕੇਵਾ ਦੀ ਗੱਲ ਕਰ ਰਿਹਾ ਹਾਂ ਹੁਣ, ਤੇ ਸੁਪੀਰੀਅਰ ਵੇਨਾ ਕੇਵਾ ਦੇ ਵਿਚ ਆਮ ਤੌਰ ਤੇ ਵਾਇਸ ਇਕਦਮ ਚੇਂਜ ਹੋ ਜਾਂਦੀ, ਭਾਰ ਪੈ ਗਿਆ, ਬੁੱਕ ਕਾਰਡ ਤੇ ਵੀ ਭਾਰ ਪੈ ਗਿਆ, ਇਹਨੇ ਹੀ ਤੇ ਖੂਨ ਆਪਣਾ ਸਿੱਟਣਾ ਉਹਦੇ ਵਿਚ ਤੇ ਵਾਪਸ ਭੇਜਣਾ ਹੈਗਾ। ਸੋ ਜਿਹੜੀ ਵਾਇਸ ਹੈ ਉਹ ਇਕਦਮ ਜਿਹੜੀ ਉਹ ਚੇਂਜ ਹੋ ਜਾਂਦੀ ਹੈ, ਔਰ ਜਿਹੜੀਆਂ ਨੈਕ ਦੀਆਂ ਵੇਨਸ ਹਨ ਜਿਵੇਂ ਮੈਂ ਤੁਹਾਨੂੰ ਦੱਸਿਆ ਵੇਰੀ ਕੁਝ ਵੇਨਸ ਲੱਤਾਂ ਤੇ ਹੁੰਦੀਆਂ ਨੇ, ਜੇ ਇਨਫੀਰੀਅਰ ਵੇਨਾ ਕੇਵਾ ਚ ਕੋਈ ਨੁਕਸ ਹੋਵੇ, ਜੇ ਤਾਂ ਹੇਠੋਂ ਖੂਨ ਉੱਪਰ ਲਿਆਉਣ ਵਾਲੀ ਨਾੜੀ ਦੇ ਵਿਚ ਕੋਈ ਬੈਕਲੌਗ ਲੱਗ ਗਿਆ ਹੈਗਾ, ਉਹਦਾ ਕੰਮ ਹੈ ਵਾਪਸ ਖੂਨ ਦਿਲ ਨੂੰ ਪਹੁੰਚਾਉਣਾ, ਜੇ ਉਹਦੇ ਵਿਚ ਕੋਈ ਬੈਕਲੌਗ ਲੱਗ ਗਿਆ ਹੈਗਾ ਤੇ ਤੁਹਾਡੀਆਂ ਲੱਤਾਂ ਦੇ ਵਿਚ, ਖੁਰਚਾਂ ਦੇ ਵਿਚ, ਲੋਅਰ ਏਰੀਏ ਦੇ ਵਿਚ ਆਮ ਤੌਰ ਤੇ ਨੀਲੀਆਂ ਨੀਲੀਆਂ ਨਾੜਾਂ ਉਭਰ ਜਾਣਗੀਆਂ। ਜੇ ਇਹੀ ਕੰਮ ਉੱਪਰ ਵਾਲੀ ਜਿਹੜੀ ਹੈ ਉਹਦਾ ਨਾਂ ਹੈ ਸੁਪੀਰੀਅਰ ਵੇਨਾ ਕੇਵਾ, ਜਿਹੜੀ ਬ੍ਰੇਨ ਤੋਂ ਨੈਕ ਤੋਂ ਖੂਨ ਲੈ ਕੇ ਤੇ ਵਾਪਸ ਜਿਹੜੀ ਹੈ ਤੁਹਾਨੂੰ ਈਵਨ ਤੁਹਾਡੀਆਂ ਜਿਹੜੀਆਂ ਆਰਮਸ ਹੈ ਇਹਨਾਂ ਦਾ ਖੂਨ ਵਾਪਸ ਲੈ ਕੇ ਤੇ ਫਿਰ ਰਾਈਟ ਐਟਰੀਅਮ ਸੱਜਾ ਪਾਸਾ ਖੂਨ ਦਾ ਖਾਨਾ ਹੈਗਾ ਉਹਦੇ ਚ ਪਹੁੰਚਾ ਰਹੀਆਂ ਨੇ, ਜੇ ਇਹਦੇ ਵਿਚ ਕੋਈ ਬੈਕਲੌਗ ਜਾਂ ਕੁਝ ਐਸਾ ਲੱਗ ਗਿਆ ਤੇ ਫਿਰ ਕੀ ਹੋਏਗਾ ਕਿ ਤੁਹਾਡੀ ਇੱਕ ਤੇ ਹੋਏ ਅੱਖਾਂ ਦੇ ਵਿਚ ਪ੍ਰੈਸ਼ਰ ਆਏਗਾ, ਦੂਸਰਾ ਡ੍ਰੋਪਿੰਗ ਆਫ ਲਿਡ, ਟੋਸਿਸ ਕਹਿੰਦੇ ਨੇ ਉਹਨੂੰ, ਡ੍ਰੋਪਿੰਗ ਆਫ ਲਿਡ, ਅੱਜ ਅੱਖਾਂ ਜਿਹੜੀਆਂ ਬੰਦ ਖੁੱਲ ਨਹੀਂ ਰਹੀਆਂ, ਉੱਪਰ ਵਾਲੇ ਜਿਹੜੇ ਬਰਵਟੇ ਹੈ ਨਾ ਇਹ ਲਿਡ ਜਿਹੜੇ ਨੇ ਇਕਦਮ ਬੰਦ ਹੋ ਗਏ, ਇਹ ਨਿਸ਼ਾਨੀਆਂ ਉਹਦੀਆਂ ਹੋਣਗੀਆਂ ਉਸ ਵੇਲੇ, ਔਰ ਇਸੇ ਤਰ੍ਹਾਂ ਹੀ ਤੁਹਾਡਾ ਚਿਹਰਾ ਜਿਹੜਾ ਉਹ ਸੁੱਜ ਗਿਆ, ਔਰ ਚਿਹਰੇ ਸੁੱਜਣ ਦੀ ਵੀ ਇੱਕ ਹੋਰ ਕੰਡੀਸ਼ਨ ਹੈਗੀ ਹੈ ਕਿ ਕਿਹੜੇ ਪਾਸੇ ਕਿਹੜੀ ਕੰਡੀਸ਼ਨ ਹੋ ਰਹੀ ਹੈ ਉਹਦੇ ਮੁਤਾਬਕ ਅਲਟਰਨੇਟ ਸਾਈਡ ਤੇ ਤੁਹਾਡਾ ਸੋਜ ਪੈ ਸਕਦੀ ਹੈ, ਐਸੇ ਬਾਅਦ ਵਿਚ ਦੋਵੇਂ ਪਾਸੇ ਚਿਹਰੇ ਚ ਸੋਜ ਹੁੰਦੀ ਹੈ ਜਿਹੜੀ ਹੈਗੀ ਹੈ ਸਪੀਰੀਅਰ ਦੇ ਨਕੇ ਵਾਲੇ ਕਰਕੇ, ਪਰ ਸਟਾਰਟ ਇਹ ਵੰਸ ਜੋ ਤੁਸੀਂ ਪੁੱਛੋਗੇ ਪੇਸ਼ੈਂਟ ਨੂੰ ਤਾਂ ਪਤਾ ਲੱਗਦਾ ਹੈ, ਅਟੈਂਡੈਂਟ ਕਹਿਣਗੇ ਵੀ ਪਹਿਲਾਂ ਸੱਜੇ ਪਾਸੇ ਸੋਜ ਹੋ ਗਈ ਸੀ ਫਿਰ ਉਹਦੇ ਖੱਬੇ ਪਾਸੇ ਵੀ ਸੋਜ ਹੋ ਗਈ ਹੈ। ਸੋ ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਸਾਨੂੰ ਆਮ ਤੌਰ ਤੇ ਦਿਖਾਈ ਦੇਣੀਆਂ ਸ਼ੁਰੂ ਹੁੰਦੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਵੀ ਕੋਈ ਨਾ ਕੋਈ ਜਿਹੜਾ ਲੁਕਸ ਹੈਗਾ ਆ ਉਹ ਸਾਡੇ ਸੁਪੀਰੀਅਰ ਵੇਨਾ ਕੇਵਾ ਦੇ ਵਿਚ ਪੈ ਗਿਆ ਹੈਗਾ। ਸੋ ਬਾਕੀ ਅਸੈਸਮੈਂਟ ਜਿੰਨੀਆਂ ਵੀ ਨੇ ਉਹ ਚੇਂਜ ਹੋ ਜਾਂਦੀਆਂ, ਅਸੈਸਮੈਂਟ ਅਸੀਂ ਕਾਹਦੇ ਤੋਂ ਕਰਦੇ ਹਾਂ, ਅਸੀਂ ਪਲਸ ਰੇਟ ਚੈੱਕ ਕਰਦੇ ਹਾਂ, ਪਲਸ ਰੇਟ ਕੀ ਚੱਲ ਰਿਹਾ ਹੈਗਾ, ਪਰ ਅਸੈਸਮੈਂਟ ਸੱਜੇ ਪਾਸੇ ਤੇ ਖੱਬੇ ਪਾਸੇ ਦੀ ਚੇਂਜ ਹੋ ਗਈ, ਬਲੱਡ ਪ੍ਰੈਸ਼ਰ ਸੱਜੇ ਪਾਸੇ ਤੇ ਖੱਬੇ ਪਾਸੇ ਦਾ ਚੇਂਜ ਹੋ ਗਿਆ, ਇਸੇ ਤਰ੍ਹਾਂ ਹੀ ਜਿਹੜੀ ਲੋਅਰ ਐਕਸਟ੍ਰੀਮਿਟੀ ਹੈਗੀ ਹੈ ਜਾਂਗਾਂ ਚ ਅਸੀਂ ਫੀਮਰਲ ਵੇਨ ਦੀ ਗੱਲ ਕੀਤੀ ਹੈਗੀ ਹੈ ਜਾਂ ਗਿੱਟਿਆਂ ਦੇ ਵਿਚ ਅਸੀਂ ਪਲਸ ਦੇਖਦੇ ਹਾਂ, ਇਹ ਸਾਰੀਆਂ ਚੀਜ਼ਾਂ ਜਾਂ ਤਾਂ ਹੈ ਬਾਰਿਸ਼ ਜਦੋਂ ਵੀ ਹੈ ਹੀ ਨਹੀਂ, ਜੇ ਦਿਖਾਈ ਵੀ ਦਿੰਦੀਆਂ ਨੇ ਅਜੇ ਕੁਝ ਹੈਗਾ ਸਮਾਂ ਬਚਣ ਦਾ ਤੇ ਫਿਰ ਉਹ ਵੀਕ ਹੋ ਜਾਂਦੀਆਂ ਨੇ, ਉਹਨਾਂ ਵਿਚ ਪ੍ਰੈਸ਼ਰ ਜਿਹੜਾ ਹੈ ਉਹ ਬਹੁਤ ਘੱਟ ਜਾਂਦਾ ਹੈਗਾ। ਸੋ ਇਹ ਮੋਟੇ ਤੌਰ ਤੇ ਅਸੀਂ ਤੁਹਾਡੇ ਨਾਲ ਗੱਲਾਂ ਕੀਤੀਆਂ ਤੇ ਜਦੋਂ ਹੁਣ ਇੱਕ ਆਖਰੀ ਗੱਲ ਹੋਰ ਵੀ ਮੈਨੂੰ ਯਾਦ ਆ ਗਈ ਮੈਂ ਕਹਿ ਰਿਹਾ ਕਿਉਂਕਿ ਰੀਕਲੈਕਟ ਕਰਨਾ ਪੈਂਦਾ ਨਾ ਦਿਮਾਗ ਦੇ ਵਿੱਚ ਕੀ ਕੀ ਗੱਲ ਹੈਗੀ ਹੈ ਜੇ ਕਿਸੇ ਵੀ ਆਰਟਰੀ ਜਾਂ ਵੇਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨੁਕਸ ਆ ਗਿਆ ਤਾਂ ਉੱਥੇ ਕਲੈਕਸ਼ਨ ਹੋਣੀ ਹੈ ਚਾਹੇ ਆਰਟਰੀ ਚ ਹੋ ਜਾਵੇ ਚਾਹੇ ਵੇਨਾ ਕੇਵਾ ਚ ਹੋ ਜਾਵੇ ਤੇ ਚਾਹੇ ਅਰੋਟਾ ਦੇ ਵਿੱਚ ਹੋ ਜਾਵੇ ਕਿਸੇ ਵੀ ਥਾਂ ਤੇ ਹੋ ਗਏ ਕਲੈਕਸ਼ਨ ਉਸ ਥਾਂ ਤੇ ਹੋਣੀ ਸ਼ੁਰੂ ਹੋ ਜਾਣੀ ਹੈ ਜਿਹਦੇ ਕਰਕੇ ਵਾਇਸ ਦੀ ਚੇਂਜ ਤੇ ਮੈਂ ਤੁਹਾਨੂੰ ਦੱਸ ਦਿੱਤੀ ਹੈ ਪ੍ਰਲਿਮਨਰੀ ਗੱਲ ਆ ਤੇ ਵਾਇਸ ਇਕਦਮ ਠੀਕ ਠਾਕ ਹੋਇਆ ਸੀ ਹੋਣੇ ਕੇ ਵਾਇਸ ਨੂੰ ਕੀ ਹੋ ਗਿਆ ਬੋਲਿਆ ਨੀ ਜਾ ਰਿਹਾ ਵਾਇਸ ਭਾਰੀ ਹੋ ਗਈ ਹੋਰਸਨੈਸ ਹੋ ਗਈ ਦੂਸਰੀ ਜਿਹੜੀ ਗੱਲ ਹੈਗੀ ਆ ਇਸ ਹਾਲਾਤ ਦੇ ਵਿੱਚ ਜਦੋਂ ਇਕਦਮ ਇਮੀਡੀਏਟ ਐਕਸਰੇ ਵਗੈਰਾ ਜਾਂ ਹੋਰ ਸਾਰਾ ਕੁਛ ਡਾਕਟਰ ਲੋਕ ਕਰਦੇ ਆ ਤੇ ਜਿਹੜਾ ਸਾਡਾ ਮੀਡੀਆਸਟਾਈਨਮ ਦਾ ਏਰੀਆ ਹੈਗਾ ਮੈਂ ਉਹ ਹੁਣੇ ਦੱਸ ਕੇ ਹਟਿਆ ਸੀ ਵੀ ਮੀਡੀਆਸਟਾਈਨਮ ਦੀ ਜੇ ਬਾਹਰੋਂ ਚੜਾਈ ਦੇਖੀ ਹੈ ਨਾ ਵੀ ਤੇਰਾ ਏਰੀਆ ਕਿੰਨਾ ਸੱਜੇ ਪਾਸੇ ਸੱਜਾ ਫੇਫੜਾ ਖੱਬੇ ਪਾਸੇ ਖੱਬਾ ਫੇਫੜਾ ਤੇ ਉਹਦੇ ਵਿਚਕਾਰ ਦਿਲ ਵੀ ਹੈਗਾ ਤੇ ਵਿਚਕਾਰ ਜਿਹੜਾ ਮੀਡੀਆਸਟਾਈਨਮ ਹੈ ਉਹ ਤੇਰਾ ਰਸਤਾ ਜਿਹੜਾ ਹੈਗਾ ਆ ਉਹ ਰਸਤਾ ਹੈ ਕਿੰਨਾ ਕੁ ਉਹ ਸਿਰਫ 8 ਸੈਂਟੀਮੀਟਰ ਚੌੜਾ ਆ ਨਾਰਮਲ ਤੌਰ ਔਰ 8 ਸੈਂਟੀਮੀਟਰ ਦਾ ਪੂਰਾ ਰਸਤਾ ਪਿੱਛੇ ਤੋਂ ਅੱਗੇ ਤੱਕ ਅੱਗੇ ਤੋਂ ਪਿੱਛੇ ਤੱਕ ਰੀੜ੍ਹ ਦੀ ਹੱਡੀ ਤੱਕ ਜਾਂਦਾ ਉਸੇ ਤਰ੍ਹਾਂ ਲੇਕਿਨ ਜਦੋਂ ਹੀ ਐਕਸਰੇ ਡਾਕਟਰ ਚੈੱਕ ਕਰਦੇ ਨੇ ਵੇਖਦੇ ਨੇ ਜਦੋਂ ਹੀ ਇਹ ਪਤਾ ਲੱਗਦਾ ਹੈ ਕੋਈ ਐਸੀ ਪ੍ਰੋਬਲਮ ਆ ਗਈ ਹੈ ਤਾਂ ਇਹ ਜਿਹੜਾ ਜਿਹਦੇ ਕਰਕੇ ਵਾਇਸ ਦੀ ਚੇਂਜ ਤੇ ਮੈਂ ਤੁਹਾਨੂੰ ਦੱਸ ਦਿੱਤੀ ਹੈ ਪ੍ਰਲਿਮਨਰੀ ਗੱਲ ਆ ਤੇ ਵਾਇਸ ਇਕਦਮ ਠੀਕ ਠਾਕ ਹੋਇਆ ਸੀ ਹੋਣੇ ਕੇ ਵਾਇਸ ਨੂੰ ਕੀ ਹੋ ਗਿਆ ਬੋਲਿਆ ਨੀ ਜਾ ਰਿਹਾ ਵਾਇਸ ਭਾਰੀ ਹੋ ਗਈ ਹੋਰਸਨੈਸ ਹੋ ਗਈ ਦੂਸਰੀ ਜਿਹੜੀ ਗੱਲ ਹੈਗੀ ਆ ਇਸ ਹਾਲਾਤ ਦੇ ਵਿੱਚ ਜਦੋਂ ਇਕਦਮ ਇਮੀਡੀਏਟ ਐਕਸਰੇ ਵਗੈਰਾ ਜਾਂ ਹੋਰ ਸਾਰਾ ਕੁਛ ਡਾਕਟਰ ਲੋਕ ਕਰਦੇ ਆ ਤੇ ਜਿਹੜਾ ਸਾਡਾ ਮੀਡੀਆਸਟਾਈਨਮ ਦਾ ਏਰੀਆ ਹੈਗਾ ਮੈਂ ਉਹ ਹੁਣੇ ਦੱਸ ਕੇ ਹਟਿਆ ਸੀ ਵੀ ਮੀਡੀਆਸਟਾਈਨਮ ਦੀ ਜੇ ਬਾਹਰੋਂ ਚੜਾਈ ਦੇਖੀ ਹੈ ਨਾ ਵੀ ਤੇਰਾ ਏਰੀਆ ਕਿੰਨਾ ਸੱਜੇ ਪਾਸੇ ਸੱਜਾ ਫੇਫੜਾ ਖੱਬੇ ਪਾਸੇ ਖੱਬਾ ਫੇਫੜਾ ਤੇ ਉਹਦੇ ਵਿਚਕਾਰ ਦਿਲ ਵੀ ਹੈਗਾ ਤੇ ਵਿਚਕਾਰ ਜਿਹੜਾ ਮੀਡੀਆਸਟਾਈਨਮ ਹੈ ਉਹ ਤੇਰਾ ਰਸਤਾ ਜਿਹੜਾ ਹੈਗਾ ਆ ਉਹ ਰਸਤਾ ਹੈ ਕਿੰਨਾ ਕੁ ਉਹ ਸਿਰਫ 8 ਸੈਂਟੀਮੀਟਰ ਚੌੜਾ ਆ ਨਾਰਮਲ ਤੌਰ ਔਰ 8 ਸੈਂਟੀਮੀਟਰ ਦਾ ਪੂਰਾ ਰਸਤਾ ਪਿੱਛੇ ਤੋਂ ਅੱਗੇ ਤੱਕ ਅੱਗੇ ਤੋਂ ਪਿੱਛੇ ਤੱਕ ਰੀੜ੍ਹ ਦੀ ਹੱਡੀ ਤੱਕ ਜਾਂਦਾ ਉਸੇ ਤਰ੍ਹਾਂ ਲੇਕਿਨ ਜਦੋਂ ਹੀ ਐਕਸਰੇ ਡਾਕਟਰ ਚੈੱਕ ਕਰਦੇ ਨੇ ਵੇਖਦੇ ਨੇ ਜਦੋਂ ਹੀ ਇਹ ਪਤਾ ਲੱਗਦਾ ਹੈ ਕੋਈ ਐਸੀ ਪ੍ਰੋਬਲਮ ਆ ਗਈ ਹੈ ਤਾਂ ਇਹ ਜਿਹੜਾ ਡਾਇਆਫ੍ਰੈਗਮ ਜਿਹੜਾ ਮੀਡੀਆਸਟਾਈਨਲ ਏਰੀਆ ਹੈਗਾ ਆ ਇਹ

ਯਾਰ ਜਿਹੜਾ ਮੀਡੀਆ ਸਟੈਂਡ ਮੈਂ ਉਹ ਤੇਰਾ ਰਸਤਾ ਜਿਹੜਾ ਹੈਗਾ ਆ ਉਹ ਰਸਤਾ ਹੈ ਕਿੰਨਾ ਕੁ ਉਹ ਸਿਰਫ 8 ਸੈਂਟੀਮੀਟਰ ਚੌੜਾ ਆ ਨਾਰਮਲ ਤੌਰ ਔਰ 8 ਸੈਂਟੀਮੀਟਰ ਦਾ ਪੂਰਾ ਰਸਤਾ ਪਿੱਛੇ ਤੋਂ ਅੱਗੇ ਤੱਕ ਅੱਗੇ ਤੋਂ ਪਿੱਛੇ ਤੱਕ ਰੀੜ ਦੀ ਹੱਡੀ ਤੱਕ ਜਾਂਦਾ ਉਸੇ ਤਰ੍ਹਾਂ ਲੇਕਿਨ ਜਦੋਂ ਹੀ ਐਕਸਰੇ ਡਾਕਟਰ ਚੈੱਕ ਕਰਦੇ ਨੇ ਵੇਖਦੇ ਨੇ ਜਦੋਂ ਹੀ ਇਹ ਪਤਾ ਲੱਗਦਾ ਹੈ ਕੋਈ ਐਸੀ ਪ੍ਰੋਬਲਮ ਆ ਗਈ ਹੈ ਤਾਂ ਇਹ ਜਿਹੜਾ ਡਾਇਆਫ੍ਰੈਗਮ ਜਿਹੜਾ ਮੀਡੀਆ ਸਟੈਂਡਲ ਏਰੀਆ ਹੈਗਾ ਆ ਇਹ ਘੱਟ ਜਾਂਦਾ ਹੈ ਇਹ ਵੱਧ ਜਾਂਦਾ ਹੈ ਇਹਦੇ ਵਿੱਚ ਚੇਂਜ ਆ ਜਾਂਦੀ ਹੈ ਔਰ ਜਿਹੜੇ ਡਾਇਵਰਸ਼ਨ ਮੈਂ ਤੁਹਾਨੂੰ ਦੱਸੇ ਨੇ ਕਿ ਅਲੱਗ ਅਲੱਗ ਥਾਵਾਂ ਤੋਂ ਇਹਦੇ ਘੁਮਾਵ ਜਿੱਥੇ ਬ੍ਰੌਂਕਸ ਹੁੰਦੀ ਹੈ ਉਸ ਥਾਂ ਤੇ ਇਹਦਾ ਚੇਂਜ ਆ ਗਈ ਹੈ ਜਿੱਥੇ ਅਯੋਟਾ ਲੰਘਦੀ ਉਸ ਥਾਂ ਤੇ ਚੇਂਜ ਆ ਰਹੀ ਜਿੱਥੇ ਵੇਨਾ ਕਿਵਾ ਆ ਕੇ ਜੁੜਦੀਆਂ ਨੇ ਮਤਲਬ ਅਲੱਗ ਅਲੱਗ ਥਾਵਾਂ ਤੇ ਮੋੜ ਜਿਹੜੇ ਪੈਂਦੇ ਸੀਗੇ ਉਹ ਇਰੈਗੂਲਰ ਹੋ ਜਾਂਦੇ ਆ ਸਾਰੇ ਸੋ ਮਤਲਬ ਕੀ ਐਕਸਰੇ ਸਾਨੂੰ ਇਹ ਦੱਸਦਾ ਹਾਲਾਂਕਿ ਹਾਸਪਿਟਲ ਵਾਲੀ ਗੱਲ ਆ ਪਰ ਸਾਡੇ ਆਮ ਤੌਰ ਤੇ ਸੱਜਣਾ ਮਿੱਤਰਾਂ ਦੇ ਜਾਣਨ ਵਾਲੀਆਂ ਗੱਲਾਂ ਹੁਣ ਮੈਂ ਆਖਰੀ ਗੱਲਾਂ ਤੁਹਾਡੇ ਨਾਲ ਦੱਸਣ ਲੱਗਿਆ ਭਾਈ ਜਦੋਂ ਵੀ ਸਾਡੇ ਮੇਨ ਬਲੱਡ ਵੈਸਲਸ ਦੇ ਵਿੱਚ ਕੋਈ ਅੰਤਰ ਆਉਂਦਾ ਹੈ ਚਾਹੇ ਉਹ ਆਰਟਰੀ ਹੈ ਚਾਹੇ ਉਹ ਵੇਨ ਹੈ ਚਾਹੇ ਉਹ ਅਯੋਟਾ ਹੈਗੀ ਹੈ ਚਾਹੇ ਉਹ ਵੇਨਾ ਕੇਵਾਸ ਹੈਗੀਆਂ ਨੇ ਦੋਵੇਂ ਇਹਨਾਂ ਦੇ ਵਿੱਚ ਜਦੋਂ ਵੀ ਕੋਈ ਫਰਕ ਆਉਂਦਾ ਹੈਗਾ ਆ ਉਸ ਵੇਲੇ ਸਭ ਤੋਂ ਪਹਿਲੀ ਗੱਲ ਆ ਸਾਡੀ ਵਾਇਸ ਚੇਂਜ ਹੋ ਜਾਂਦੀ ਹੈ ਉਸ ਤੋਂ ਪਹਿਲੀ ਗੱਲ ਦੂਜੀ ਗੱਲ ਹੈਗੀ ਹੈ ਕਿ ਸਾਡਾ ਪਲਸ ਰੇਟ ਆਲਟਰਨੇਟ ਕਰ ਜਾਂਦਾ ਆ ਉਸ ਤੋਂ ਤੀਜੀ ਗੱਲ ਹੈਗੀ ਕਿ ਸੱਜੇ ਤੇ ਖੱਬੇ ਪਾਸੇ ਦੇ ਵਿੱਚ ਸਾਡਾ ਫਰਕ ਪੈ ਜਾਂਦਾ ਹੈਗਾ ਉਸ ਤੋਂ ਅਗਲੀ ਗੱਲ ਹੈਗੀ ਕਿ ਸੱਜੇ ਪਾਸੇ ਦੇ ਬਲੱਡ ਪ੍ਰੈਸ਼ਰ ਤੇ ਖੱਬੇ ਪਾਸੇ ਦੇ ਬਲੱਡ ਪ੍ਰੈਸ਼ਰ 'ਚ ਫਰਕ ਪੈ ਜਾਂਦਾ ਹੈਗਾ ਆ ਉਸ ਤੋਂ ਅਗਲੀ ਗੱਲ ਹੈ ਕਿ ਡਿਸਟਲ ਪਾਰਟ ਦੇ ਵਿੱਚ ਜਿਵੇਂ ਫੀਮਰਲ ਵੇਨ ਦੀ ਮੈਂ ਗੱਲ ਦੱਸੀ ਹੈ ਜਾਂ ਗਿੱਟੀਆਂ 'ਚ ਵੇਨ ਦੀ ਗੱਲ ਦੱਸੀ ਹੈ ਜਾਂ ਅਸੀਂ ਬਾਂਹ ਕਈ ਵਾਰ ਤੁਸੀਂ ਦੇਖਿਆ ਨਾ ਡਾਕਟਰ ਲੋਕ ਬਾਂਹ ਉੱਚੀ ਕਰਕੇ ਵੇਖਦੇ ਆ ਹਾਂਜੀ ਪਲਸ ਰੇਟ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਸਾਰੀਆਂ ਚੀਜ਼ਾਂ ਵੈਨਿਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਉਹ ਬਹੁਤ ਜ਼ਿਆਦਾ ਸਲੋ ਹੋ ਜਾਂਦੀਆਂ ਨੇ ਅਗਲੀ ਗੱਲ ਮੈਂ ਚਿਹਰੇ ਦੀ ਸੋਚ ਦੀ ਕੀਤੀ ਹੈ ਸੋਚ ਦੀ ਵੀ ਮੈਂ ਤੁਹਾਨੂੰ ਇਹ ਦੱਸੀ ਹੈ ਬਈ ਕਈ ਵਾਰ ਸੱਜੇ ਪਾਸੇ ਫਿਰ ਖੱਬੇ ਪਾਸੇ ਦੋਵੇਂ ਪਾਸੇ ਹੋ ਜਾਂਦੀ ਹੈ ਤੇ ਜਦੋਂ ਉਹ ਕਹਿੰਦੇ ਯਾਰ ਪਹਿਲਾਂ ਸੱਜਾ ਪਾਸਾ ਸੁੱਜ ਗਿਆ ਸੀਗਾ ਤੇ ਫਿਰ ਹੁਣ ਖੱਬਾ ਪਾਸਾ ਵੀ ਸੁੱਜ ਗਿਆ ਦੋਵੇਂ ਪਾਸੇ ਐਸੇ ਹੋ ਗਏ ਅੱਖਾਂ ਦੇ ਵਿੱਚ ਠੀਕ ਠਾਕ ਸੀ ਫਸਟ ਕਲਾਸ ਸੀਗਾ ਹੁਣ ਇਹਦੀ ਅੱਖਾਂ ਖੋਲਦੀਆਂ ਨੀ ਆ ਉੱਪਰ ਵਾਲੇ ਜਿਹੜੇ ਲਿਡਸ ਨੇ ਉਹ ਬੰਦ ਹੋ ਗਏ ਨੇ ਹੱਥ ਨਾਲ ਵੀ ਤੁਸੀਂ ਉਹਨੂੰ ਖੋਲ ਸਕਦੇ ਹੋ ਔਰ ਜਿਹੜਾ ਸਾਡਾ ਆਨਾ ਹੈਗਾ ਆ ਔਰਬਿਟ ਜਿਹੜਾ ਵਿੱਚ ਫਸਿਆ ਹੋਇਆ ਉਹ ਵੀ ਬਹੁਤ ਵੱਡਾ ਹੋ ਜਾਂਦਾ ਹੈ ਸੋ ਇਹ ਸਾਰੀਆਂ ਗੱਲਾਂ ਪ੍ਰੈਸ਼ਰ ਦੇ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਮੈਂ ਸਮਝਦਾ ਵੀ ਇਹ ਬਹੁਤਾ ਜ਼ਿਆਦਾ ਵਿਸ਼ਾ ਇਹ ਡਾਕਟਰ ਨਾਲ ਸੰਬੰਧਿਤ ਹੈ ਪਰ ਐਮਰਜੈਂਸੀ ਨੂੰ ਸਮਝਣ ਵਾਸਤੇ ਇਹ ਤੁਹਾਡੇ ਕੋਲ ਗੱਲਾਂ ਹੈਗੀਆਂ ਨੇ ਪਰ ਐਮਰਜੈਂਸੀ ਤੋਂ ਪਹਿਲਾਂ ਵਾਲੀਆਂ ਗੱਲਾਂ ਨੇ ਵੈਰੀ ਗੁੱਡ ਵੇਨ ਵਗੈਰਾ ਸੋਜ ਹੋ ਜਾਣੀ ਠੀਕ ਹੋ ਗਈ ਸੋਜ ਹੋ ਜਾਣੀ ਚਿਹਰੇ ਦੇ ਠੀਕ ਹੋ ਗਈ ਐਵੇਂ ਹੁੰਦਾ ਰਹਿੰਦਾ ਪੈਰਾਂ ਤੇ ਸੋਜ ਹੋ ਗਈ ਫਿਰ ਠੀਕ ਹੋ ਗਈ ਸੋਜ ਹੋ ਗਈ ਠੀਕ ਹੋ ਗਈ ਇਹ ਇਨੀਸ਼ੀਅਲ ਸਟੇਜ ਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਇਗਨੋਰ ਕਰਨ ਦੀ ਲੋੜ ਨਹੀਂ ਉਸੇ ਵੇਲੇ ਡਾਕਟਰਾਂ ਨਾਲ ਕੰਸਲਟ ਕਰਨ ਦੀ ਲੋੜ ਹੈ ਕਿਉਂਕਿ ਇਹਦੇ ਤੋਂ ਬਾਅਦ ਵਾਲੀ ਜਿਹੜੀ ਸਟੇਜ ਆ ਉਹ ਫਿਰ ਤੁਹਾਡੇ ਸੰਭਾਲਣ ਵਾਲੀ ਨਹੀਂ ਹੈਗੀ ਤੇ ਉਹਦੇ ਵਾਸਤੇ ਫਿਰ ਆਮ ਹਾਸਪਿਟਲਾਂ ਦੇ ਵਿੱਚ ਪ੍ਰਬੰਧ ਵੀ ਹੈ ਵੇਨ ਨੂੰ ਜੋੜਨਾ ਵੇਨ ਦਾ ਰੈਕਚਰ ਰਿਪੇਅਰ ਕਰਨਾ ਇਹ ਸਾਰਿਆਂ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਇਹਦੇ ਵਾਸਤੇ ਸੀਰੀਅਸ ਕੰਡੀਸ਼ਨ ਹੈਗੀ ਹੈ ਪਰ ਜੇ ਅਸੀਂ ਅਗਾਉਂ ਪ੍ਰਬੰਧ ਕਰ ਲੈ ਤੇ ਫਿਰ ਉਸ ਸਟੇਜ ਨੂੰ ਅਸੀਂ ਨਹੀਂ ਪਹੁੰਚਾਂਗੇ ਜਿਵੇਂ ਚੀਮਾ ਸਾਹਿਬ ਹੁਣੇ ਗੱਲ ਕਰ ਰਹੇ ਸੀਗੇ ਵੀ ਇਸ ਤਰ੍ਹਾਂ ਖੇਡਦੇ ਖੇਡਦੇ ਲੋਕਾਂ ਨੂੰ ਐ ਹੋ ਜਾਂਦਾ ਹੈਗਾ ਆ ਔਰ ਇਹ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਵੀ ਨਹੀਂ ਕੁਝ ਵੀ ਸੜਨ ਨਹੀਂ ਹੁੰਦਾ ਜੇ ਤੁਸੀਂ ਕਹੋ ਵੀ ਉਹ ਖੇਡਦੇ ਖੇਡਦੇ ਉਦੋਂ ਹੀ ਹੋ ਗਿਆ ਨਹੀਂ ਉਹਦੇ ਚੈਕਿੰਗ ਦੇ ਵਿੱਚ ਫਰਕ ਰਹਿ ਗਿਆ ਉਹਦੇ ਮੈਡੀਕਲ ਚੈਕਿੰਗ ਦੇ ਵਿੱਚ ਕੋਈ ਅੰਤਰ ਰਹਿ ਗਿਆ ਨਹੀਂ ਜੱਜ ਕੀਤਾ ਗਿਆ ਉਹਨਾਂ ਗੱਲਾਂ ਨੂੰ ਐਕਸਰੇ ਵੇਖਿਆ ਗਿਆ ਜਾਂ ਹੋਰ ਸਾਰਾ ਕੁਝ ਵੇਖਿਆ ਗਿਆ ਉਹਨੂੰ ਨਹੀਂ ਪੂਰੀ ਤਰਤੀਬ ਦਿੱਤੀ ਗਈ ਔਰ ਇਗਨੋਰ ਕਰ ਦਿੱਤਾ ਗਿਆ ਕਈਆਂ ਗੱਲਾਂ ਨੂੰ ਔਰ ਜਿਹਦੇ ਚਾਂਸਿਸ ਭਾਵੇਂ 2-3% ਹੀ ਸੀਗੇ ਲੇਕਿਨ ਸਡਨ ਐਸਾ ਹੋ ਗਿਆ ਕਿ ਲੱਗਦਾ ਸਾਨੂੰ ਇਹ ਹੁਣੇ ਹੋਇਆ ਸਡਨ ਹੀ ਹੋਇਆ ਵੀ ਨਹੀਂ ਪਿੱਛੇ ਬੈਕਗਰਾਉਂਡ ਸੀ ਸੋ ਇਸ ਕਰਕੇ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਉਹਨਾਂ ਨੂੰ ਇਗਨੋਰ ਕਰਨ ਦੀ ਲੋੜ ਨਹੀਂ ਹੈਗੀ ਡਾਕਟਰਾਂ ਨਾਲ ਕੰਸਲਟ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਜੀਵਨ ਅਜਾਈ ਨਾ ਚਲਾ ਜਾਵੇ ਸੋ ਅੱਜ ਦਾ ਸਮਾਂ ਮੇਰਾ ਸਮਾਪਤ ਹੋ ਰਿਹਾ ਹੈ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਰਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਨਾਲ ਜੂਝ ਰਹੇ ਹੋ ਔਰ ਪ੍ਰੋਗਰੈਸ ਨਹੀਂ ਹੋ ਰਹੀ ਤੇ ਤੁਸੀਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਔਰ ਅਗਰ ਤੁਸੀਂ ਹੋਮਿਓਪੈਥਿਕ ਤਰੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ

0: ਪਤਾ ਵੀ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ।
2: ਥੈਂਕ ਯੂ ਡਾਕਟਰ ਸਾਹਿਬ, ਬਹੁਤ ਸ਼ੁਕਰੀਆ ਦੋਸਤੋ। ਚੇਤੇ ਰੱਖਿਆ ਕਰੋ, ਡਾਕਟਰ ਸਾਹਿਬ ਦਾ ਪ੍ਰੋਗਰਾਮ ਬੜਾ ਅਨਮੋਲ ਵਧੀਆ ਪ੍ਰੋਗਰਾਮ ਹੁੰਦਾ, ਇਹਨੂੰ ਸੁਣਿਆ ਕਰੋ ਔਰ ਬੜੇ ਲਾਹੇਵੰਦ ਆ। ਬੜੀ ਮਿਹਰਬਾਨੀ ਸਾਰੇ ਵੀਰ ਭੈਣ ਭਰਾਵਾਂ ਦੀ ਜਿੰਨੇ ਵੀ ਪ੍ਰੋਗਰਾਮਾਂ ਨਾਲ ਜੁੜਦੇ ਨੇ, ਪੂਰੀ ਦੁਨੀਆਂ ਦੇ ਵਿੱਚ ਤੁਸੀਂ ਇਸ ਰੇਡੀਓ ਨੂੰ ਸੁਣਦੇ ਹੋ ਔਰ ਬਹੁਤ ਸ਼ੁਕਰੀਆ। ਚੀਮਾ ਸਾਹਿਬ ਤੁਹਾਡਾ ਵੀ, ਡਾਕਟਰ ਸਾਹਿਬ ਤੁਹਾਡਾ ਵੀ ਜੀ, ਥੈਂਕ ਯੂ ਸੋ ਮਚ।
1: ਥੈਂਕ ਯੂ,
2: ਮਿਹਰਬਾਨੀ। ਥੈਂਕ ਯੂ ਜੀ।

ਪ੍ਰੋਜੈਕਟ ਪਰਵਾਜ਼ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ

0: ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ। ਖੂਬ ਸੂਰਤ ਲਬਾਂ ਤੇ ਹਾਸੇ ਖਿਲਾਰਦਾ। ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ। ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ। ਭਾਖ ਦੇ ਮਸਲੇ ਲਿਆਉਣ ਵਾਲਾ। ਪੰਜਾਬ ਦੀ ਸੈਰ ਕਰਵਾਉਣ ਵਾਲਾ। ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ। ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ। ਇਹ ਹੈ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ। ਪ੍ਰਵਾਜ਼ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਜ਼ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself how do you see this wonderful world with your own watching eyes and experience. We are only phone call away. Bilkul dosto, asi tuhade ton sirf phone call away hi haan. Te aaj hai ji shairo shairi da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ, ਸ਼ਾਇਰੋ ਸ਼ਾਇਰੀ ਕਰਦੇ ਹੋਵੋ। ਤੁਸੀਂ ਆਪਣੇ ਆਲੇ ਦੁਆਲੇ ਦੀ, ਇਧਰ ਉਧਰ ਦੀ, ਨੈਸ਼ਨਲ ਇੰਟਰਨੈਸ਼ਨਲ, ਸ਼ਹਿਰ ਦੀ, ਪਿੰਡ ਦੀ, ਟੌਨਾਂ ਦੀ ਕਹਾਣੀ, ਪਰਿਆਵਰਣ ਦੀ, ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਤੇ ਗੱਲ ਮੁੱਕੀ ਜੀ, ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ, ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ, ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ, ਸਾਰੇ ਸੁਣ ਮੇਰੇ ਨਾਲ ਸਹਿਮਤ ਹੈ ਨੇ ਕਿ ਨਹੀਂ, ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ। ਇਹ ਇੱਕ ਮਾਧਿਅਮ ਹੈ ਦੁਨੀਆਂ ਦੇ ਨਾਲ, ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ। ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ, ਕੋਈ 40-45 ਮਿੰਟ ਜਾਂ 1 ਘੰਟਾ, ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ, ਪਰ ਉਹ ਸੈਟਰਡੇ ਹੁੰਦਾ। ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ, ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ, ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ। ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ ਹੈ। ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਆਣ ਕੇ ਘੰਟਾ ਇੱਕ ਲੈਕਚਰ ਕਰੇ, ਤੇ ਜਿਹਦੀ ਦਿਲ ਕਰੇ ਨੁਕਤਾਚੀਨੀ ਕਰੀ ਜਾਏ, ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ। ਨਹੀਂ, ਇਹ ਕੋਈ ਰਾਜਨੀਤੀ ਨਹੀਂ ਹੈ ਜੀ, ਇਹ ਇੱਕ ਮਾਧਿਅਮ ਹੈ। ਇੱਕ ਦੀਵਾ ਦੂਜਾ ਦੀਵਾ ਜਗਾਉਂਦਾ, ਦੋ ਦੀਵੇ ਅੱਗੋਂ ਦਸ ਦੀਵੇ, ਦਸ ਦੀਵੇ ਪੰਜਾਹ ਦੀਵੇ, ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਹੈ ਕਦੀ ਵੀ ਘੱਟ ਨਹੀਂ ਹੁੰਦੀ। ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ। ਦੈਟ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਦੋਸਤੋ, ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਹਾਂਜੀ, www.parvazradio.com ਦੋਸਤੋ, ਸਾਡੀ ਐਪ ਤੁਸੀਂ ਤਾਂ ਡਾਊਨਲੋਡ ਕੀਤੀ ਹੀ ਹੈ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਡਾਊਨਲੋਡ ਕਰਾਓ ਤਾਂ ਕਿ ਉਹ ਵੀ ਲਓ ਜੀ ਸਾਡਾ ਗਾਣਾ, ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾਲ, ਤੇ ਨੈਬ ਕੋਟੀਆ ਘੁਮਿਆਰ ਆ ਗਿਆ ਜੀ, ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ। ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ, ਸਾਡੀ ਐਪ ਡਾਊਨਲੋਡ ਕਰਵਾਓ, ਆਪ ਜੀ ਦੀ ਮਿਹਰਬਾਨੀ ਹੋਵੇਗੀ। ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਭੀੜਾਂ ਵਧੀਆਂ, ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ, ਖੁੱਲੇ ਘਰ ਵਿੱਚ ਮੱਝਾਂ ਗਾਵਾਂ ਸਨ, ਅੱਜ ਕਮਰੇ ਹੀ ਕਮਰੇ ਜਿੱਥੇ ਨੇ। ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ, ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ। ਦੋਸਤੋ ਸਾਡੇ ਘਰ ਸਾਡੀ ਵੇਲੀ ਹੁੰਦੀ ਸੀ ਵੱਡੀ ਸਾਰੀ, ਉਹਦੇ ਵਿੱਚ ਬਾਂਦਰ ਵੀ, ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ, ਭਗਤਾਂ ਤੇ ਚੂਚੇ ਵੀ ਸਨ। ਵੱਡਾ ਸਕੂਲ ਤੇ ਚਾਰ ਗਰਾਊਂਡਾਂ ਸਨ, ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ, ਓਏ ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ, ਉਹ ਹਵੇਲੀਆਂ ਬੂਹੇ ਕਿੱਥੇ ਨੇ। ਸਾਡੇ ਘਰ ਵਿੱਚ ਅੰਬ ਲਸੂੜੇ ਸਨ, ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ, ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ, ਬਸ ਹਿੱਸੇ ਹਿੱਸੇ ਤੇ ਹਿੱਸੇ ਨੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸੱਜਣੋ ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ, ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ, ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਹੈ ਪਰ ਟੈਂਪਰੇਚਰ ਡਾਊਨ ਹੀ ਹੈ ਦੋ ਤਿੰਨਾਂ ਦਿਨਾਂ ਤੋਂ, 8 ਹੈ ਸਿਰਫ, ਇਹ ਧੁੱਪ ਵੀ ਕੁਛ ਨਹੀਂ, ਐਵੇਂ ਐਵੇਂ ਝਾਵਾ ਜਿਹਾ ਹੀ ਹੈ ਤੇ ਕਲੋਡੀ ਚੱਲਣ ਡਿਆ ਥੋੜਾ ਜਿਹਾ ਇੱਧਰ, ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ। ਇੰਡੀਆ ਚ ਸੁਣ ਰਹੇ ਸੱਜਣੋ ਤੁਸੀਂ ਸਾਡੇ ਤੋਂ ਹੁਣ 3.5 ਘੰਟੇ ਅੱਗੇ ਹੋ, ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4.5 ਘੰਟੇ ਅੱਗੇ ਸੀ, ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ, ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ। ਤੁਸੀਂ ਹੁਣ ਸਾਡੇ ਤੋਂ ਸਾਡੇ ਦੇ ਵੱਜੇ ਨੇ ਨਾ 3:24 ਹੋਏ ਨੇ ਤੇ ਤੁਸੀਂ ਸਾਡੇ ਤੋਂ 3.5-3.5 ਘੰਟੇ ਅੱਗੇ। ਤੇ ਸਾਡਾ ਜਿਹੜਾ ਨੰਬਰ ਹੈ ਜੀ ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ, ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ, ਵੈਲ ਐਂਡ ਗੁੱਡ, ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ, 0049-1714869514, 0049-1714-4869514। ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ, ਇੱਕ ਹੀ ਬਸ ਮਿਸ ਕਾਲ ਮਾਰਨੀ, ਜ਼ਿਆਦਾ ਨਹੀਂ ਮਾਰਨੀ ਆ, ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ, ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ, ਹਾਂਜੀ ਕਾਲ ਬੈਕ ਕਰ ਦਿਆਂਗਾ, ਤੇ ਜਦੋਂ ਤੁਸੀਂ ਜਿਹੜੀ ਕਾਲ ਆਵੇ ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ, ਤੁਸੀਂ ਰੇਡੀਓ ਬੰਦ ਕਰਕੇ ਮੈਨੂੰ ਸੁਣਨਾ, ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ, ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ, ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ, ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ, ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕ ਸਾਡਾ ਇੱਥੇ ਸਾਡੇ ਆਟੋ ਰਾਈਫਨ ਆ ਐਫਸੀਲੋਨ ਫਰੀਡਨ ਸਟਰਾਸ 106 ਦੇ ਵਿੱਚ 6th Reihe 1/6 mil ਹੈ, ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ, ਕਾਫੀ ਵੱਡੀ ਵਰਕ ਸਾਈਡ ਹੈ। ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ, ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ, ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ, ਸਿੱਕੇ ਬੰਦ ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ, ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ। ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਭਾਈ ਵਾਕਿਆ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ, ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ। ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ। ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਜ਼ੀਨਿਕਸ ਫਰੀਡਨ ਸਟਰਾਸੇ 106 ਆਟੋ ਰਾਈਫਨ ਆ ਐਪਸੀਲੋਨ 6th Reihe 1/6 mil ਹੈ। ਲਓ ਬਈ ਸੱਜਣੋ, ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ, ਹਾਂਜੀ 1960 ਵਿੱਚ ਵੱਜਦਾ ਹੁੰਦਾ ਸੀ ਗਾਣਾ, ਅਕਬਰ ਬਾਦਸ਼ਾਹ ਜੈਮਲ ਫਤਿਹ ਦਾ, ਤੇ ਜਰਾ ਅਲਗੋਜਿਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਜਿਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ। ਲਓ ਜੀ ਦੋਸਤੋ ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ, ਉਹ ਹਿੰਦੂ ਰਾਜਪੂਤ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ, ਇਹ ਮੁਹੰਮਦ ਨੇ ਸਹਿ ਮਲੂਕ ਦੀ ਵੰਡ ਕਰ ਛੱਡੀਏ, ਕੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਗਈ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

ਬਾਰੀ ਆ ਜਾ ਜੀ ਅਕਬਰ ਬਾਦਸ਼ਾਹ ਜੀ ਜੱਟ ਨਾਲ ਕਿਹੜੇ ਜਵਾਬ ਕਰਦਾ ਹਲਾ ਪੁੱਤਰ ਬੂਟਿਆ ਤੁਮਿਆਰਾ ਨਹਿਰ ਕੋਟੀ ਦੇ ਪੁੱਤਰਾ ਮੇਲੇ ਫੇਰ ਬਰਾਦ।

0: واہ ونڈرفل سانگ، بہت خوبصورت گانا دوستو، امید ہے آپ جی نو بھی پسند آیا ہوئے گا. تے میں اپنی ایک رچنا تہاڈے نال پیش کر دوں، او دے بعد آپ جی وال لاواں گا، آپ جیاں جیاں کالاں لاواں گا. میں مقدر دا محتاج نہیں ہاں تے نہ اگے قسمت سر چکاؤں دا ہاں. میں مقدر دا محتاج نہیں ہاں نہ اگے قسمت سر چکاؤں دا ہاں. دساں نواں دی محنت کردا ہاں میں قسمت خود بناؤں گا. دساں نواں دی محنت کردا ہاں میں قسمت خود بناؤں گا ہاں. میں انہاں ہتھاں نال اپنے ہتھاں تے مقدر دیاں لیکاں لاؤں گا. ویلڑ پہار نے سونی دھرتی تے میں اگے کیرتی سر چکاؤں گا ہاں. مقدر قسمت میرے ہاتھ وچ ہے، تویتاں نوں میں چولہے دے وچ ڈھاؤں گا ہاں. مقدر قسمت میرے ہاتھ وچ ہے، تویتاں تے تانترکاں نوں میں چولہے دے وچ ڈھاؤں گا ہاں. پکھنڈی بابے نے ویری اکلاں دے اور میں کھے نہ سر پاؤں گا ہاں. میں سرڑ ہمت تے دلیری دے اور در تے گیڑے لاؤں گا ہاں. میں سرڑ ہمت اتے دلیری دے در تے گیڑے لاؤں گا ہاں. میں ہمت نال آفتاں ڈکدا ہاں تے دلیری اگے پجاؤں گا ہاں. جو جوتشی دولتاں تہانوں بخشدے نے اور میں خیر انہاں نوں پاؤنا ہاں. جو جوتشی دولتاں تہانوں بخشدے نے میں خیر انہاں سر پاؤنا ہاں. وہ آپ کیوں منگدے پھردے نے جڑے تہانوں دولتاں بخشدے نے؟ میں خیر انہاں نوں پاؤندا ہاں. کدی تویتاں مصیبتاں ڈکیاں نے، کدی تویتاں مصیبتاں ڈکیاں نے، میں پنجا رگاں وچ ڈاؤں دا ہاں. بھلا اپنا میں آپے ہی کردا ہاں، بھلا اپنا میں آپے ہی کردا ہاں تے سربت دا بھلا میں چاہندا ہاں. میں کسان کرتی تے ان داتا، میں کسان کرتی تے ان داتا، ترتی دا قرض چکاؤں دا ہاں. میری محنت میرا دھرم کرم، میری محنت میرا دھرم کرم، ہیرا فیری نوں لانت پاؤں دا ہاں. میں کلا حوصلہ سوا لکھ دا، میں کلا حوصلہ سوا لکھ دا، پیڑاں نال جا ٹکراؤندا ہاں. اے جدے ہاتھ وچ چابی دنیا دی، اودے در تے الکھ جگاؤندا ہاں. جدے ہاتھ وچ چابی دنیا دی، اودے در تے الکھ جگاؤندا ہاں. سونا پنجاب جے ترتی یودیاں دی، ہر تاڑوی دے شکے چھڈاؤندا ہاں. سچے ہتھ کھنڈا صاحب کمال دا جے، نانک دا نام تے آؤں گا ہاں. ہتھ کھنڈا صاحب کمال دا جے، نانک دا نام تے آؤں گا ہاں. ویری گڈ آفٹرنون، تسی سن رہے ہو جی پرواز ریڈیو فرینکفرٹ، بالکل تہاڈا اپنا ریڈیو سٹیشن. سو دوستو، میں نا اپنا تہاڈے نال گل بات جڑا تہاڈا موڈ سیٹ کراں تھوڑا جیا، تے پھر میں خالصہ جی تہاڈے وال آ رہا. تے دو چار تہانوں نا چگل دیاں گلاں سنا دیئے. ਫਿਰ ਗਾਂ ਨਾਲ ਗਾਂ ਲਿਖੀ ਜਾਏ। ਵੈਸੇ ਸੀਰੀਅਸ ਗੱਲ ਨਾਲ ਸ਼ੁਰੂ ਕਰਦਾ ਵਾ ਵੀ ਜਿਉਂ ਜਿਉਂ ਮਨੁੱਖ ਅਕਲਮੰਦ ਹੁੰਦਾ ਜਾਣ ਡਿਆ ਨਾ, ਪੜ੍ਹਦਾ ਐਜੂਕੇਸ਼ਨ ਲੈਣ ਡਿਆ, ਹਾਂਜੀ, ਉਦੋਂ ਜਦੋਂ ਬੰਦਾ ਪੜ੍ਹ ਲਿਖ ਜਾਂਦਾ ਉਹਦੇ ਵਾਸਤੇ ਮਾਫ਼ੀ ਮੰਗਣਾ ਸੌਖਾ ਹੋ ਜਾਂਦਾ ਜੀ, ਉਹਨੂੰ ਮਾਫ਼ੀ ਮੰਗਣੀ ਆਸਾਨ ਤੇ ਸਵੀਟ ਜਿਹਾ ਲਫ਼ਜ਼ ਲੱਗਣ ਲੱਗ ਜਾਂਦਾ, ਜਿਹਦੇ ਵਿੱਚ ਉਹਨੂੰ ਇੱਕ ਫਖਰ ਵੀ ਹੁੰਦਾ ਕਿ ਮੈਂ ਉਹਦੇ ਮੇਰੇ ਮਨ ਤੇ ਕੋਈ ਭਾਰ ਨਹੀਂ, ਮੈਂ ਤਾਂ ਮਾਫ਼ੀ ਮੰਗ ਲਈ ਉਹਦੇ ਕੋਲ। ਪਰ ਮੂਰਖ ਕਹਿੰਦਾ ਮੈਂ ਮਨੋਂ ਮਰ ਜਾਂਗਾ, ਮੈਂ ਖੂਹ ਚ ਡਿੱਗ ਪਾਂਗਾ, ਮੈਂ ਗੱਡੀ ਅੱਗੇ ਆ ਜਾਂਗਾ, ਪਰ ਇਹਦੇ ਕੋਲ ਮਾਫ਼ੀ ਨਹੀਂ ਮੰਗਣੀ। ਦੋਹੇ ਆਪੋ ਆਪਣੀ ਤਾਂ ਭੋਲ ਲਾਕੜੇ ਹੁੰਦੇ। ਗੱਲ ਏਦਾਂ ਵਾ ਬਈ, ਜੇ ਦੋਸਤਾਂ ਦੇ ਸੱਦਣ ਤੇ ਵੀ ਦੋਸਤ ਤੁਹਾਨੂੰ ਕਹਿਣ ਓਏ ਅੱਜ ਵੀਕਐਂਡ ਤੇ ਆ ਜਾਈ ਤੇ ਗੱਪ ਸ਼ੱਪ ਮਾਰਾਂਗੇ, ਹੈਂ, ਜੇ ਤੁਹਾਡਾ ਜਾਣ ਨੂੰ ਜੀ ਨਹੀਂ ਨਾ ਕਰਦਾ ਤੇ ਛੱਡੋ ਕੀ ਜਾਣਾ, ਤੇ ਸਮਝ ਲਓ ਤੁਸੀਂ ਬੁੱਢੇ ਹੋਣ ਡਏ ਵੀ ਕੀ ਕਹਿ ਕਹਿ ਚੋਂ ਲੈਣਾ ਮੈਂ, ਹੈਂ, ਘਰ ਹੀ ਬਹਿ ਜਾਂਦੇ, ਬੁੱਢੇ ਹੋਣ ਡਏ, ਹੋਰ ਕੀ ਆ। ਬਿਨਾਂ ਵਜ੍ਹਾ ਹੀ ਮਸਤੀ ਕਰਦੇ ਬੱਚਿਆਂ ਤੇ ਜੇ ਅਗਰ ਤੁਹਾਨੂੰ ਗੁੱਸਾ ਆਉਂਦਾ ਭਾਈ ਬੱਚਿਆਂ, ਮੈਨੂੰ ਐਂ ਲੱਗਦਾ ਜਿਸ ਤਰ੍ਹਾਂ ਥੋੜੀ ਜਿਹੀ ਈਕੋ ਆ ਰਹੀ ਹੁੰਦੀ ਹੈ ਤੇ ਮੈਨੂੰ ਉਹ ਚੈੱਕ ਕਰ ਲੈਂਦੇ ਹੋ ਥੋੜਾ ਜਿਹਾ ਕਿ ਹਾਂਜੀ ਜੇ ਨਾ, ਹਾਂ ਹੁਣ ਕੋਈ ਫਰਕ ਪਿਆ ਥੋੜਾ ਜਿਹਾ, ਜੇ ਬੱਚੇ ਤੁਹਾਡੇ ਲਾਗੇ ਖੇਡਣ ਡਏ ਨੇ, ਕੋਈ ਕਿ ਵਾਲ ਪੁੱਟ ਕੇ ਦੌੜ ਲਿਆ, ਕਿਸੇ ਨੇ ਕੌਲੀ ਸੁੱਤੀ ਹੈ ਭਾਂ ਕੇ ਪੀਂਦੀ, ਆ ਮਾਮਾ ਇਹਨੇ ਮੈਨੂੰ ਮਾਰਿਆ, ਉਹ ਜਾਂ ਨੱਚਣ ਟੱਪਣ ਡਏ ਨੇ ਤੇ ਤੁਹਾਨੂੰ ਗੁੱਸਾ ਆਉਂਦਾ ਨਾ, ਜਾਓ ਕੀ ਕਿੱਥੇ ਤੁਹਾਂ ਉਹ ਲਫ਼ਜ਼ ਮੈਂ ਲੱਗਾ ਮੇਰੇ ਮੂੰਹੋਂ ਨਿਕਲ ਵੀ ਤੁਸੀਂ ਕੀ ਉਹ ਖਾਨਾ ਪਾਇਆ, ਉਹ ਜਾ ਦੌੜ ਜਾਓ, ਜਾ ਬਾਹਰ ਖੇਡੋ ਜਾ ਕੇ। ਜੇ ਤਾਂ ਤੁਸੀਂ ਇੱਦਾਂ ਦੇ ਹੋ ਗਏ ਹੋ ਤੇ ਤੁਸੀਂ ਬੁੱਢੇ ਹੋ ਰਹੇ ਹੋ, ਜਾਂ ਹੋ ਗਏ ਹੋ ਜਾਂ ਹੁਣ ਡਏ ਹੋ। ਗੱਲ ਏਦਾਂ ਵਾ ਵੀ ਜਦੋਂ ਤੁਹਾਨੂੰ ਗੁਆਂਢ ਸੋਹਣੀ ਲੱਗਣ ਉਹ ਹਟ ਜਾਏ, ਸਮਝ ਲਓ ਸਮਝ ਲਓ ਬਟ ਤੁਸੀਂ ਬੁਢਾਪੇ ਵੱਲ ਵਧਣ ਡੈ ਪਏ ਹੋ। ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਆਪਣੇ ਘਰ ਬਾਹਰ ਨਾਲੋਂ ਗੁਆਂਢਣਾ ਕਿਉਂ ਜ਼ਿਆਦਾ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਹੋਣਾ, ਬਾਅਦ ਚ ਤੁਸੀਂ ਆਇਓ ਤੇ ਮੈਨੂੰ ਦੱਸਿਓ। ਜਦੋਂ ਤੁਹਾਨੂੰ ਮਤਲਬ ਕਿ ਨਾ ਮਤਲਬ ਕਿ ਫਿਲਮ ਜਦੋਂ ਜਿਹੜੀ ਫਿਲਮ ਦੀ ਕੋਈ ਖਾਸ ਸਟੋਰੀ ਨਾ ਹੋਵੇ ਟੀਵੀ ਤੇ ਆਉਣ ਲਈ ਹੋਵੇ, ਹੈਂ, ਜਾਂ ਤੁਸੀਂ ਵੇਖਣ ਗਏ ਹੋ ਤੇ ਉਹਦੇ ਚ ਮਸਤੀ ਖਰਮਸਤੀ ਕਰਦੇ ਹੋਣ ਜਾਂ ਕੁੜੀਆਂ ਮੁੰਡੇ ਜੇ ਤੇ ਤੁਸੀਂ ਉਹਦੀ ਆਲੋਚਨਾ ਸ਼ੁਰੂ ਕਰਦੇ ਹੋ, ਕੀ ਹੈ ਆ, ਕਿੱਦਾਂ ਦਾ ਮਤਲਬ ਕਿ ਹਿਸਾਬ ਕਿਤਾਬ ਹੈ, ਕਿਹੋ ਜਿਹੀਆਂ ਫਿਲਮਾਂ ਆਉਣ ਲੱਗ ਪਈਆਂ ਨੇ, ਹੈ, ਤੇ ਸਮਝ ਲਓ ਜਵਾਨੀ ਤੁਹਾਨੂੰ ਗੁੱਡ ਬਾਈ ਕਹਿ ਗਈ ਹੈ, ਹੁਣ ਤੁਸੀਂ ਬੁੱਢੇ ਹੋਣ ਡਏ ਹੋ ਜਾਂ ਹੋ ਗਏ ਹੋ। ਅਗਰ ਮਹਿਫਲ ਜੰਮੀ ਹੋਵੇ ਤੇ ਤੁਸੀਂ ਆਪਣੇ ਨਾਲਦਿਆਂ ਨੂੰ ਮਸ਼ਵਰੇ ਦੇਣ ਲੱਗ ਜਾਓ, ਉਹ ਇਹੋ ਜਿਹੀਆਂ ਹਰਕਤਾਂ ਦੇ ਨਤੀਜੇ ਚੰਗੇ ਨਹੀਂ ਨਿਕਲਦੇ ਹੁੰਦੇ, ਹਾਂਜੀ, ਹਮੇਸ਼ਾ ਹੀ ਮਰ ਕਿੰਨੀ ਕੁ ਦੇਰ ਛੁੱਟੀਆਂ ਰਹਿਣਗੀਆਂ ਇਹੋ ਜਿਹੀਆਂ ਗੱਲਾਂ, ਇੱਕ ਜਿਹਨੂੰ ਪਤਾ ਲੱਗੇਗਾ ਤੂੰ ਕੀ, ਤੁਹਾਨੂੰ ਲੋਕੀ ਕੀ ਕਹਿਣਗੇ, ਤੁਹਾਡੇ ਘਰ ਵਾਲੇ ਤੁਹਾਨੂੰ ਕੀ ਕਹਿਣਗੇ, ਇਹ ਜਮਾਨਾ ਪਿੰਡ ਵਾਲਾ ਤੁਹਾਨੂੰ ਕੀ ਕਹੇਗਾ, ਉਹ ਕਦੀ ਸੀਰੀਅਸਲੀ ਹੋ ਕੇ ਪਿਆ, ਤੁਸੀਂ ਮਸ਼ਵਰੇ ਐਵੇਂ ਸ਼ੁਗਲ ਕਰਦੇ ਉਹਨੂੰ ਮਸ਼ਵਰੇ, ਜਦੋਂ ਤੁਸੀਂ ਦੇਣ ਲੱਗਦਾ ਇਹਦੇ ਨਤੀਜੇ ਵੀ ਤੁਹਾਨੂੰ ਭੁਗਤਣੇ ਪੈਣਗੇ ਤੇ ਤੁਸੀਂ ਫਿਰ ਬੁੱਢੇ ਹੀ ਹੋ ਗਏ ਹੋ, ਸੱਚੀ ਮੁੱਚੀ ਬੁੱਢੇ ਹੋ ਗਏ ਹੋ। ਅਗਰ ਤੁਹਾਡੇ ਵਿੱਚ ਨਵੇਂ ਨਵੇਂ ਕੱਪੜੇ ਕੁਪੜੇ ਖਰੀਦਣ ਦੀ ਇੱਛਾ ਜਿਹੜੀ ਹੈ ਨਾ ਉਹ ਜਾਂਦੀ ਰਹੀ ਹੈ ਨਾ, ਹੁਣ ਮੈਂ ਕੀ ਕਰਨੇ ਨੇ ਇਹੋ ਜਿਹੀਆਂ, ਮੈਂ ਸ਼ਰਟਾਂ ਪਾ ਕੇ ਕੀ ਕਰਨਾ, ਉਹ ਛੱਡੋ ਉਠਾਂ ਕੋਈ ਨਹੀਂ, ਤੁਸੀਂ ਮਤਲਬ ਕਿ ਆਪ ਲੈ ਲਓ ਮੇਰਾ, ਮੈਂ ਰਹਿਣ ਦਿਓ ਯਾਰ, ਮੈਨੂੰ ਨੀ ਆ ਚੰਗੀਆਂ ਲੱਗਦੀਆਂ, ਆ ਕੋਟੀਆਂ ਜਿਹੜੀਆਂ ਬੜੀਆਂ ਬਟਨ ਬਟਨ ਲੱਗੇ ਮੈਨੂੰ, ਹੈ, ਤੁਹਾਡੀ ਇੱਛਾ ਜਦੋਂ ਇਹ ਜਾਂਦੀ ਰਹਿੰਦੀ ਹੈ ਨਾ ਤੇ ਤੁਸੀਂ ਬੁੱਢੇ ਹੋ ਹੀ ਗਏ ਹੋ। ਫੁੱਲਾਂ ਉੱਤੇ ਫੁੰਬੜੀਆਂ ਪਾਉਂਦੇ ਭਵਰੇ ਨੂੰ ਵੇਖ ਕੇ, ਅਗਰ ਤੁਹਾਨੂੰ ਕੋਈ ਗਾਣਾ ਯਾਦ ਨਹੀਂ ਆਉਂਦਾ ਤੇ ਤੁਸੀਂ ਬੁੱਢੇ ਹੀ ਹੋ, ਹੋਰ ਕੀ ਹੋ, ਹੈਂ। ਕੁੜੀਆਂ ਦੇ ਫੈਸ਼ਨ ਨੂੰ ਵੇਖ ਕੇ ਨਾ ਅਗਰ ਤੁਸੀਂ ਵਿਆਹਾਂ ਸ਼ਾਦੀਆਂ ਪਾਰਟੀਆਂ ਤੇ ਟੀਕਾ ਟਿੱਪਣੀ ਕਰਦੇ ਹੋ ਜਾਂ ਬਾਜ਼ਾਰ ਚ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਵੇਖ ਕੇ ਤੁਸੀਂ ਟੀਕਾ ਟਿੱਪਣੀ ਕਰਦੇ ਹੋ ਨਾ, ਇਹ ਨੰਗਰਾਂ ਨੰਗੀਆਂ ਲੱਤਾਂ ਵਾਲੀਆਂ ਬਿਸ਼ਰਮ ਨੇ ਸ਼ਰਮ ਹੀ ਲਾਹੜੀ ਆ, ਹੈਂ, ਜੇ ਤੁਹਾਨੂੰ ਨੰਗੀਆਂ ਲੱਤਾਂ ਵਾਲੀਆਂ ਬਸ਼ਰਮ ਲੱਗਦੀਆਂ ਨੇ ਤੁਸੀਂ ਬੁੱਢੇ ਹੀ ਨਹੀਂ ਖੜੂਸ ਵੀ ਹੋ ਤੁਸੀਂ ਹੈ ਹੱਦ ਹੋ ਗਿਆ ਅੱਜ ਇਹਨਾਂ ਨੂੰ ਨੰਗੀਆਂ ਲੱਤਾਂ ਵਾਲੀਆਂ ਕੁੜੀਆਂ ਬੁਰੀਆਂ ਲੱਗਣ ਲੱਗ ਗਈਆਂ ਤੁਹਾਨੂੰ ਚਲੋ ਇਹ ਇਹੋ ਜਿਹੇ ਬੁੱਢੜੇ ਵੀ ਆ ਗਏ ਜਿਹੜੇ ਐਨਕਾਂ ਦੇ ਵਿੱਚੋਂ ਹੀ ਰਹਿੰਦੇ ਹੁੰਦੇ ਨੇ ਉਹ ਭਾਵੇਂ ਬੁੱਢੜੇ ਦੇਖਦੇ ਨੇ ਪਰ ਉਹਨਾਂ ਦੀ ਜਵਾਨੀ ਅਜੇ ਬਰਕਰਾਰ ਹੁੰਦੀ ਆ ਵਿਆਹਾਂ ਸ਼ਾਦੀਆਂ ਚ ਵੇਖ ਲਿਓ ਕਿੱਦਾਂ ਦੇ ਬੁੱਢੇ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਸਾਰਿਆਂ ਚਿੱਟਿਆਂ ਵਾਲਾਂ ਵਾਲਿਆਂ ਨੂੰ ਬੁੱਢੇ ਹੀ ਨਾ ਸਮਝਿਆ ਕਰੋ ਤੁਸੀਂ ਅਗਰ ਸਾਰਾ ਟੱਬਰ ਰੈਸਟੋਰੈਂਟ ਚ ਖਾਣਾ ਖਾਣ ਡਿਆ ਹੋਵੇ ਕਿਤੇ ਕਿਤੇ ਕਿਤੇ ਖੁਸ਼ੀ ਦੇ ਮੌਕੇ ਤੇ ਜਾਂ ਪਤਾ ਨੀ ਕਿਸੇ ਦਾ ਬਰਥਡੇ ਹੋਏਗਾ ਜਾਂ ਉਦਾਂ ਹੀ ਕੋਈ ਚਲੇ ਜਾਂਦੇ ਹੋ ਨਾ ਸਾਰੇ ਜਣੇ ਤੁਸੀਂ ਖਾਣਾ ਖਾਣ ਤੇ ਜੇ ਤੁਸੀਂ ਘਰ ਦੇ ਖਾਣੇ ਦੀ ਤਾਰੀਫ ਕਰਨ ਲੱਗ ਜਾਂਦੇ ਹੋ ਰੈਸਟੋਰੈਂਟ ਚ ਬਹਿ ਕੇ ਸਮਝੋ ਤੁਸੀਂ ਬੁੱਢੇ ਹੀ ਨਹੀਂ ਤੁਸੀਂ ਬੁਢਾਪੇ ਤੋਂ ਵੀ ਰਿਟਾਇਰ ਹੋਣ ਡਏ ਹੋ ਹੁਣ ਸਾਰਾ ਕੁਝ ਹੁੰਦਿਆਂ ਹੋਇਆ ਵੀ ਜੇ ਤੁਸੀਂ ਫਿਕਰਾਂ ਚ ਪਏ ਰਹਿੰਦੇ ਹੋ ਹੈ ਐਵੇਂ ਸੋਚੀ ਜਾਓਗੇ ਡਰਦੇ ਰਹੋਗੇ ਕੁਝ ਵਾਪਰ ਨਾ ਜਾਵੇ ਵਾਪਰਿਆ ਤੇ ਕੁਝ ਹੈ ਨਹੀਂ ਤੇ ਤੁਸੀਂ ਕਿਉਂ ਇੰਨੀ ਆਪਣੀ ਜਾਨ ਨੂੰ ਵਕਤ ਪਾਇਆ ਕਿ ਕਿਤੇ ਆ ਨਾ ਹੋ ਜੇ ਕਿਤੇ ਆਹ ਨਾ ਹੋ ਜੇ ਤੇ ਤੁਸੀਂ ਬੁੱਢੇ ਹੀ ਹੋ ਬੁੱਢੇ ਹੋ ਗਏ ਹੋ ਤੁਸੀਂ ਇੱਕ ਯੂਗੋਸਲਾਵੀਆ ਦਾ ਰਾਈਟਰ ਸੀ ਉਹਦੀ ਕਿਤਾਬ ਪੰਜਾਬੀ ਚ ਟਰਾਂਸਲੇਟ ਹੋਈ ਸੀ ਤੇ ਉਹਨੇ ਉਹਦੇ ਚ ਲਿਖਿਆ ਕਿ ਜ਼ਿੰਦਗੀ ਦੇ ਵਿੱਚ 95% ਜਿਹੜੇ ਮਤਲਬ ਕਿ ਜਿਹੜੀਆਂ ਘਟਨਾਵਾਂ ਤੋਂ ਅਸੀਂ ਡਰਦੇ ਰਹਿੰਦੇ ਹਾਂ ਉਹ ਸਾਡੇ ਤੇ ਵਾਪਰਦੀਆਂ ਹੀ ਨਹੀਂ ਪਰ ਮੂਰਖਤਾ ਵੇਖੋ ਸਾਡੀ ਅਸੀਂ ਉਹਨਾਂ ਦਾ ਦੁੱਖ ਹੰਢਾ ਲਿਆ ਹਾਲਾਂਕਿ ਉਹ ਸਾਡੇ ਤੇ ਵਾਪਰੀਆਂ ਨਹੀਂ ਡਰ ਡਰ ਕੇ ਹੁੰਦਾ ਵੀ ਜੇ ਵਾਪਰ ਗਈ ਤੇ ਓਏ ਜਦੋਂ ਵਾਪਰੇਗੀ ਉਦੋਂ ਵੇਖੀ ਜਾਏਗੀ ਉਹਦੇ ਤੋਂ ਪਹਿਲਾਂ ਹੀ ਕਿਉਂ ਤੁਸੀਂ ਯਾਰ ਧੌਣ ਦੇ ਵਾਲ ਖੜੇ ਕੀਤੇ ਨੇ ਸੋਚ ਸੋਚ ਕੇ ਹੈਂ ਤੁਸੀਂ ਤੇ ਪ੍ਰੋਬਲਮਾਂ ਖਿੱਚ ਕੇ ਆਪਣੇ ਵਾਲੇ ਲਿਆਉਣ ਡਏ ਹੋ ਤੇ ਬੁੱਢੇ ਹੀ ਹੋ ਪਕੌੜਿਆਂ ਵਾਲੀ ਦੁਕਾਨ ਦੇ ਅੱਗੋਂ ਦੀ ਲੰਘਣ ਡਏ ਹੋ ਤੇ ਜੇ ਮੀਂਹ ਆ ਜਾਏ ਤੇ ਪਕੌੜਿਆਂ ਵਾਲੀ ਦੁਕਾਨ ਦੇ ਅੱਗੇ ਜਿਹੜਾ ਸ਼ੈਲਟਰ ਜਿਹਾ ਹੁੰਦਾ ਤੁਸੀਂ ਉਹਦੇ ਥੱਲੇ ਖਲੋ ਜਾਓ ਤੇ ਗੱਲ ਇਹਦਾ ਪਕੌੜਿਆਂ ਦੀ ਬਾਸ਼ ਨਾ ਉਹ ਮਾਹੌਲ ਜਿਹਾ ਛੱਡ ਕੇ ਪਕੌੜੇ ਤਲਦੇ ਰਹੇ ਤੁਸੀਂ ਨਾ ਵੇਖੋ ਤੇ ਛਤੜੀ ਨੂੰ ਯਾਦ ਕਰੀ ਜਾਓ ਤੁਸੀਂ ਓਏ ਹੋਏ ਮੈਂ ਹਮੇਸ਼ਾ ਹੀ ਛਤੜੀ ਜਦੋਂ ਲਿਆਉਣਾ ਉਦੋਂ ਧੁੱਪ ਲੱਗੀ ਰਹਿੰਦੀ ਆ ਫਿਰ ਬੁੱਢੇ ਹੀ ਹੋਰ ਕੀ ਹੋ ਤੁਸੀਂ ਆਲੇ ਦੁਆਲੇ ਦੀ ਫਲੇਵਰ ਨੂੰ ਤੇ ਤੁਸੀਂ ਨੋਟ ਨਹੀਂ ਕਰਨ ਦੇ ਤੁਹਾਨੂੰ ਤੇ ਛਤੜੀ ਦੀ ਪਈ ਆ ਹੈਂ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਜਦੋਂ ਤੁਸੀਂ ਸਤਸੰਗ ਚ ਜਾਂਦੇ ਹੋ ਨਾ ਹੈ ਤੇ ਸਤਸੰਗ ਦੇ ਵਿੱਚ ਜਿਹੜੀਆਂ ਰੌਣਕਾਂ ਹੁੰਦੀਆਂ ਨੇ ਮੈਂ ਰੌਣਕਾਂ ਦੀ ਗੱਲ ਰਿਹਾ ਕਰਨ ਜੇ ਸਤਸੰਗ ਦੀਆਂ ਰੌਣਕਾਂ ਜਿਹੜੀਆਂ ਖੱਬੇ ਪਾਸੇ ਬੈਠੀਆਂ ਨੇ ਜੇ ਤੁਸੀਂ ਉਹਨਾਂ ਵੱਲ ਨਹੀਂ ਵੇਂਦੇ ਤੇ ਤੁਹਾਡਾ ਪ੍ਰਵਚਨਾਂ ਵੱਲ ਧਿਆਨ ਹੈ ਤੇ ਤੁਸੀਂ ਹੈ ਹੀ ਬੁੱਢੇ ਹੋ ਰੌਣਕਾਂ ਤਾਂ ਤੁਸੀਂ ਵੇਖਣ ਨਹੀਂ ਦੇ ਸਤਸੰਗ ਵਾਲੀਆਂ ਉਹ ਜਿਹੜੀਆਂ ਬਣ ਫੱਬ ਕੇ ਇੰਨੀਆਂ ਆਈਆਂ ਨੇ ਹੈ ਤੇ ਤੁਸੀਂ ਤਾਂ ਪ੍ਰਵਚਨ ਗਏ ਹੋ ਸੁਣਨ ਤੁਹਾਡਾ ਕੰਮ ਹੋ ਗਿਆ ਬੁੱਢੇ ਹੋ ਤੁਸੀਂ ਜੇ ਤੁਹਾਡੀ ਪਿੰਡ ਚ ਕਰਿਆਨੇ ਦੀ ਦੁਕਾਨ ਹਾਂਜੀ ਤੇ ਤੁਸੀਂ ਜਵਾਨ ਔਰਤਾਂ ਨੂੰ ਉਧਾਰ ਨਹੀਂ ਦਿੰਦੇ ਤੇ ਤੁਸੀਂ ਬੁੱਢੇ ਹੀ ਹੋ ਬੁੱਢੇ ਹੀ ਹੋਣ ਡਏ ਹੋ ਹੋਰ ਕੀ ਜੇ ਤੁਸੀਂ ਲਿਹਾਜ਼ ਹੀ ਨਹੀਂ ਕਰਦੇ ਕਿਸੇ ਦਾ ਤੇ ਹੈ ਲਾ ਲਾ ਕੇ ਜੇਕਰ ਤੁਸੀਂ ਗੱਲਾਂ ਨਹੀਂ ਕਰਦੇ ਤੇ ਐਵੇਂ ਪੁੱਛੀ ਜਾਣਾ ਸੁਣਾ ਫਿਰ ਫੌਜੀ ਦੀ ਚਿੱਠੀ ਕੋਈ ਆਈ ਹੈ ਕਿ ਨਹੀਂ ਫੌਜੀ ਨੇ ਕਿੱਥੇ ਹੁੰਦਾ ਫੌਜੀ ਅੱਜ ਕੱਲ੍ਹ ਕਦੋਂ ਉਹਨੇ ਆਉਣਾ ਛੁੱਟੀ ਹੈ ਫਿਰ ਉਹਦੇ ਨਾਲ ਫੌਜੀ ਦੇ ਆਨੇ ਬਹਾਨੇ ਉਹਨੂੰ ਖਿਲਾਰੋ ਘੜੀ ਦੁਕਾਨ ਤੇ ਉਹਦੇ ਨਾਲ ਗੱਲਾਂ ਤੇ ਕਰੋ ਜੇ ਤੁਸੀਂ ਸੌਦਾ ਦੇ ਕੇ ਅਗਲੇ ਨੂੰ ਪੁੱਛਦੇ ਹੋ ਵੀ ਹਾਂ ਵੀ ਤੂੰ ਕੀ ਲੈਣਾ ਯਾਰ ਹੱਦ ਹੋ ਗਈ ਬੁੱਢੇ ਹੋ ਤੁਸੀਂ ਹੈ ਗੱਲ ਏਦਾਂ ਹੈ ਵੀ ਜੇ ਤੁਸੀਂ ਧੌਲੇ ਕਾਲੇ ਨਹੀਂ ਕਰਦੇ ਮਤਲਬ ਕਿ ਚਿੱਟਾ ਸਾਰਾ ਕੁਛ ਰੱਖਿਆ ਤੇ ਤੁਸੀਂ ਐਲਾਨ ਹੀ ਕਰ ਦਿੱਤਾ ਵੀ ਜਾਓ ਮੈਂ ਬੁੱਢਾ ਹੀ ਜੇ ਮੈਂ ਬੁੱਢਾ ਹੋ ਗਿਆ ਫਿਰ ਤੇ ਐਲਾਨ ਹੈ ਸਿੱਧਾ ਹੀ ਢੋਲ ਵਜਾ ਕੇ ਮੈਂ ਬੁੱਢਾ ਹੋ ਗਿਆ ਹੁਣ ਅਗਲੀ ਗੱਲ ਨੋਟ ਕਰਨ ਵਾਲੀ ਜੇ ਤੇ ਜਿਹੜੇ ਬੁਢਾਪੇ ਵਿੱਚ ਵੀ ਵਾਲ ਰੰਗਦੇ ਨੇ ਆਪਣੇ ਉਹ ਵੀ ਇਸ ਭੁਲੇਖੇ ਚ ਨਾ ਰਹਿਣ ਕੇ ਉਹ ਜਵਾਨ ਲੱਗਦੇ ਨੇ ਚਿਹਰੇ ਦਾ ਝੁਰੜੀਆਂ ਤੇ ਇੰਪ੍ਰੈਸ਼ਨ ਦੱਸਦਾ ਤੁਹਾਡੀ ਉਮਰ ਕਿੰਨੀ ਹੈ, ਤੇ ਵਾਲ ਤੁਹਾਡੇ ਕਾਲੇ ਹੁੰਦੇ ਨੇ, ਤੁਹਾਡੇ ਵਾਲ ਤੁਹਾਡੇ ਚਿਹਰੇ ਦਾ ਤੇ ਤੁਹਾਡੀ ਜਵਾਨੀ ਦਾ ਸਾਥ ਨਹੀਂ ਦੇਣ ਦੇ, ਉਹ ਦੱਸਣ ਡਏ ਨੇ ਮਤਲਬ ਕਿ ਝੁਰੜੀਆਂ ਦੱਸਣ ਡਈਆਂ ਨੇ, ਤੇ ਵਾਲ ਕਾਲੇ ਸ਼ਾਹ ਉੱਤੋਂ, ਹਾਂਜੀ, ਤੇ ਹੋਰ ਕੀ ਹੈ, ਹੋਰ ਪੰਗਾ ਕੀ, ਅੱਗੋਂ ਸੁਣ ਲਓ, ਦਾੜੀ ਤੁਸੀਂ ਕਾਲੀ ਕੀਤੀ ਹੈ ਤੇ ਜਾਂ ਫਿਰ ਅੱਗੋਂ ਛੇਤੀ ਨਾਲ ਕਾਲੀ ਨਹੀਂ ਕੀਤੀ, ਥੱਲਿਓਂ ਇੰਚ ਕੁ ਵਾਲ ਚਿੱਟੇ ਨੇ, ਇੰਚ ਡੇਢ ਇੰਚ ਵਾਲ ਉੱਤੋਂ ਕਾਲੇ ਸ਼ੁਰੂ ਹੋ ਜਾਂਦੇ ਨੇ, ਉਹ ਤੁਸੀਂ ਤੇ ਆਪਣਾ ਜਲੂਸ ਆਪ ਕੱਢਣ ਡਏ ਹੋ, ਕਿਹੜੀ ਦੁਨੀਆਂ ਚ ਤੁਰੇ ਫਿਰਦੇ ਹੋ, ਕਿਤਰਾਂ ਦੇ ਲੱਗਦੇ ਹੋ ਤੁਸੀਂ, ਜਾਂ ਤੈਨੂੰ ਕੰਟੀਨਿਊਸਲੀ ਕਾਲੀ ਕਰਕੇ ਰੱਖੋ, ਵੇਖੋ ਨਾ ਡੇਢ ਇੰਚ ਵਾਲ ਜਿਹੜਾ ਜਾਂ ਇੰਚ ਵਾਲ ਹੈ ਚਿੱਟਾ ਸਾਰੀ ਦਾੜੀ ਦਾ, ਅੱਗੋਂ ਕਾਲੀ ਦਾੜੀ ਚ, ਮੈਂ ਉਹ ਚੀਜ਼ ਉਹਦਾ ਜਾਨਵਰ ਦਾ ਨਾਂ ਨਹੀਂ ਲੈਣਾ ਚਾਹੁੰਦਾ, ਤੁਸੀਂ ਫਿਰ ਉਹ ਲੱਗਣ ਡਏ ਹੋ, ਬੁੱਢੇ ਹੀ ਨਹੀਂ ਤੁਸੀਂ ਪਾਗਲ ਵੀ ਹੋ ਗਏ ਹੋ, ਹਾਂਜੀ, ਤੇ ਬੁੱਢੇ ਵੈਸੇ ਵੀ ਵਿਚਾਰੇ ਅੱਧੇ ਪਾਗਲ ਹੋਏ ਹੁੰਦੇ ਨੇ, ਹੁੰਦੇ ਨੇ, ਯਾਦਾਸ਼ਤ ਜਾਂਦੀ ਰਹਿੰਦੀ ਹੈ, ਨਾਂ ਭੁੱਲਦੇ ਜਾਂਦੇ ਨੇ ਗੱਲਾਂ ਕਰਦਿਆਂ, ਉਹ ਫਲਾਣੇ ਦਾ ਨਾਂ, ਫਲਾਣੇ ਪਿੰਡ ਦਾ ਨਾਂ ਕੀ, ਉਹ ਇੱਧਰ ਕੀ, ਉੱਧਰ ਕੀ, ਤੇ ਬੁੱਢੇ ਵਿਚਾਰੇ ਅੱਧੇ ਪਾਗਲ ਹੋਏ ਹੀ ਹੁੰਦੇ ਨੇ। ਸੋ ਇਸ ਕਰਕੇ ਹੱਥ ਖੜੇ ਨਾ ਕਰੋ, ਜਵਾਨ ਰਹਿਣ ਦੀ ਕੋਸ਼ਿਸ਼ ਕਿੱਦਾਂ ਹੋ ਸਕਦੀ ਹੈ, ਤੁਸੀਂ ਕੰਮ ਧੰਦੇ ਚ ਹਿੱਸਾ ਲੈਂਦੇ ਹੀ ਰਹੋ, ਘਰ ਦੇ ਕੰਮ ਧੰਦੇ ਚ ਵੀ ਆਪਣਾ ਹੱਥ ਵਡਾਓ, ਬਾਹਰ ਅੰਦਰ ਆਓ ਜਾਓ ਘੁੰਮੋ, ਤੇ ਤੁਸੀਂ ਸੋਹਣੇ ਕੱਪੜੇ ਵੀ ਪਾਇਆ ਕਰੋ, ਬਣ ਤਣ ਕੇ ਵੀ ਰਿਹਾ ਕਰੋ, ਬੜਾ ਫਰਕ ਪੈਂਦਾ ਜੀ, ਤੁਸੀਂ ਫੈਸ਼ਨ ਥੋੜਾ ਕਰਨਾ, ਤੁਸੀਂ ਤੇ ਜਰਾ ਸਵਾਦ ਦੇ ਕੱਪੜੇ ਹੀ ਪਾਉਣੇ ਨੇ, ਹਾਂਜੀ, ਐਕਟਿਵ ਰਹੋ, ਆਲੇ ਦੁਆਲੇ ਨਾਲ ਗੱਲਬਾਤ ਕਰਿਆ ਕਰੋ, ਹਾਂਜੀ, ਆਉਂਦਿਆਂ ਜਾਂਦਿਆਂ ਨਾਲ ਐਵੇਂ ਹੀ ਖਿਲਾਰ ਲਿਆ ਮੋੜ ਦੇ ਉੱਤੇ, ਕੋਈ ਨਾ ਕੋਈ ਗੱਲ ਸ਼ੁਰੂ ਕਰ ਦਿੱਤੀ, ਹੈ ਕਿ ਭਾਗ ਕਰੇ ਤੇਰਾ ਮੁੰਡਾ ਜਿਹੜਾ ਡੁਬਈ ਗਿਆ ਸੀ, ਪੈਸੇ ਪੂਹੇ ਭੇਜਦਾ ਕਿ ਨਹੀਂ, ਉਹਨੇ ਕਹਿਣਾ ਭਰਾ ਜੀ ਪੈਸੇ ਹਫ਼ਤੇ ਭੇਜਦਾ ਹੁੰਦਾ ਸੀ, ਆ ਉਤਰੀ ਜਦੋਂ ਦੀ ਲੜਾਈ ਲੱਗੀ ਆ ਉਦੋਂ ਦਾ ਫਿਕਰਾਂ ਚ ਪਏ ਆ, ਇਹ ਗੱਲ ਛੱਡੀ ਕੋਈ ਅਗਲੀ ਹੋਰ ਤੋਰ ਲਈ, ਹੈਂ ਸਬਜ਼ੀ ਵਾਲੇ ਕੋਲ ਗਏ, ਕੋਹਦੇ ਕੋਲ ਗਏ, ਇਹਦੇ ਕੋਲ ਐਕਟਿਵਿਟੀ ਰੱਖੋ, ਇੱਕ ਮੰਜੀ ਤੇ ਬਹਿ ਜਾਂਦੇ ਹੋ, ਖੂੰਡੀ ਲਾਗੇ ਰੱਖ ਲੈਂਦੇ ਹੋ, ਹਿਲਦੇ ਜੁਲਦੇ, ਤੁਸੀਂ ਜਾਣ ਬੁੱਝ ਕੇ ਆਪਣੇ ਜਿਹੜੇ ਮਸਲ ਨੇ ਨਾ ਉਹਨਾਂ ਨੂੰ ਹੋਰ ਡਾਊਨ ਕਰਦੇ ਹੋ, ਜਦੋਂ ਸੋਫਿਆਂ ਤੇ ਬਹਿ ਜਾਂਦੇ ਹੋ ਉੱਠਦੇ ਹੀ ਨਹੀਂ, ਮੰਜੀ ਤੇ ਬਹਿ ਗਏ ਉੱਠਦੇ ਹੀ ਨਹੀਂ, ਜਰਾ ਕਿ ਤੁਹਾਡੀ ਲੱਤ ਪੀੜ ਕਰਨ ਲੱਗ ਗਏ ਤੁਰਨਾ ਹੀ ਬੰਦ ਕਰ ਦਿੰਦੇ ਹੋ, ਸਗੋਂ ਜ਼ਿਆਦਾ ਤੁਰੋ, ਐਕਟਿਵ ਰਹੋ, ਐਕਟਿਵ ਰਹੋ, ਕਦੀ ਵੀ ਹੱਥ ਖੜੇ ਨਾ ਕਰੋ, ਜਿੰਨੀ ਦੇਰ ਤੁਸੀਂ ਐਕਟਿਵ ਰਹੋਗੇ ਤੁਹਾਡੀ ਬਾਡੀ ਐਕਟਿਵ ਰਹੇਗੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਇਹ ਮੈਂ ਤੁਹਾਡਾ ਦਿਲ ਖੁਸ਼ ਕਰਨ ਵਾਸਤੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ। ਲਓ ਅਸੀਂ ਚੱਲਦੇ ਹਾਂ ਜੀ ਹੁਣ ਆਪਣੇ ਖਾਲਸਾ ਜੀ ਮੈਂ ਤੁਹਾਡੇ ਵੱਲ ਆ ਰਿਹਾ, ਮੈਨੂੰ ਪਤਾ ਤੁਸੀਂ ਸ਼ਾਇਦ ਸੁਣ ਰਹੇ ਹੋਵੋਗੇ ਰੇਡੀਓ, ਤੇ ਬੰਦ ਕਰ ਦਿਓ ਤੇ ਮੈਂ ਲੱਗਾ ਜੇ ਤੁਹਾਡੇ ਵੱਲ ਆਉਣ।
1: ਕਿੱਥੇ ਗਏ ਹੋ ਜੀ ਤੁਸੀਂ ਖਾਲਸਾ ਜੀ, ਟੈਲੀਫੋਨ ਆਵੇ ਤੇ ਹਾਂਜੀ ਇਹ ਮਿਸ ਕਾਲ ਆ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਕੀ ਹਾਲ ਚਾਲ ਨੇ?
0: ਚੜ੍ਹਦੀਆਂ ਕਲਾ ਨੇ ਜੀ, ਚੜ੍ਹਦੀਆਂ ਕਲਾ ਬਾਜਵਾ ਸਾਹਿਬ।
1: ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ।
0: ਮਿਹਰਬਾਨੀ ਜੀ,
1: ਸਭ ਕੁਛ ਠੀਕ ਠਾਕ ਹੈ?
0: ਬੜੀਆਂ ਜੀ, ਤੁਹਾਨੂੰ ਡੀਕਦਿਆਂ ਡੀਕਦਿਆਂ ਬਸ ਕਲਾ ਪੈ ਗਈਆਂ।
1: ਏਦਾਂ ਹੀ ਹੈ ਨਾ, ਫਿਰ ਸੱਜਣਾਂ ਨੂੰ ਡੀਕਦੇ ਪਹਿਲੇ ਨਹੀਂ, ਜਿਨ੍ਹਾਂ ਨੂੰ ਸੱਜਣਾਂ ਨੂੰ ਡੀਕਦੇ ਆ ਤਰਕਾਲਾਂ।
0: ਹਾਂਜੀ ਹਾਂਜੀ, ਮੈਂ ਆਪਣੀ ਤਿਆਰੀ ਤੇ ਉਹਦੀ ਕਰਕੇ ਨਾ ਘੰਟਾ ਹੋ ਗਿਆ ਬੈਠਿਆ ਨੂੰ।
1: ਹਾਂਜੀ, ਤੇ ਮੈਂ ਪਹਿਲਾਂ ਤੁਹਾਨੂੰ ਖੁਸ਼ ਵੀ ਤੇ ਕਰਨਾ ਸੀ ਨਾ, ਹੁਣ ਤੁਸੀਂ ਦੱਸੋ ਤੁਸੀਂ ਬੁੱਢੇ ਹੋ ਕਿ ਜਵਾਨ ਹੋ ਅਜੇ?
0: ਨਹੀਂ, ਜਦੋਂ ਤੁਸੀਂ ਕਹਿਤਾ ਨਾ ਵੀ ਖਾਲਸਾ ਜੀ ਹੁਣ ਰੇਡੀਓ ਮਤਲਬ ਹੁਣ ਰੇਡੀਓ ਬੰਦ ਕਰ ਲੋ, ਤੇ ਮੈਂ ਬੰਦ ਕਰਕੇ ਬਹਿ ਗਿਆ। ਹਾਂਜੀ, ਤੇ ਮੁੜ ਕੇ ਫੇਰ ਫੋਨ ਨਹੀਂ ਆਇਆ, ਮੈਂ ਫੇਰ ਲਾ ਕੇ ਵੇਖਿਆ। ਹਾਂਜੀ, ਤੇ ਉਹ ਚੱਕਰ ਆ, ਉਹ ਮੈਂ ਆਪਣੀ ਕਵਿਤਾ ਕੱਢ ਕੇ ਬੈਠਾ ਸੀ, ਉਹਦਾ ਨਾਂ ਹੈ ਸੱਜਣ ਬੇਲੀ, ਤੇ ਮੈਂ ਹੁਣ ਉਹਦਾ ਨਾਂ ਜਿਹੜਾ ਨਾ, ਹੁਣ ਪਹਿਲਾਂ ਤੇ ਉਹਦਾ ਨਾਮ ਮੈਂ ਰੱਖਿਆ, ਉਹਦਾ ਨਾਮ ਮੈਂ ਕਰ ਦਿੱਤਾ ਸੁੱਚਾ ਸਿੰਘ ਬਾਜਵਾ।
1: ਮਿਹਰਬਾਨੀ,
0: ਉਹਦਾ ਮੈਂ ਸਿਰਲੇਖ ਬਦਲ ਦਿੱਤਾ।
1: ਚੰਗਾ ਕੀਤਾ ਜੀ।
0: ਹਾਂਜੀ,
1: ਬੇਲੀ ਜਾਂ ਸੁੱਚਾ ਸਿੰਘ ਬਾਜਵਾ ਇੱਕੋ ਹੀ ਚੀਜ਼।
0: ਹਾਂਜੀ ਹਾਂਜੀ, ਤੇ ਹੁਣ ਮੈਂ ਉਹਦਾ ਨਾਂ ਰੱਖ ਦਿੱਤਾ ਜੀ ਸਰਦਾਰ ਸੁੱਚਾ ਸਿੰਘ ਬਾਜਵਾ। ਤੇ ਮੈਂ ਫਿਰ ਹੁਣ ਤੁਹਾਡੇ ਨਾਲ ਨਾ ਅੱਜ ਫਿਰ ਹੁਣ ਫਿਰ ਚੱਕਰ ਚੱਲ ਜਾਏਗਾ ਪੁੱਠਾ ਸਿੱਧਾ, ਵੇਖੋ ਜੀ ਕੀ ਬਣ।
1: ਚਲਾਓ ਚਲਾਓ, ਕੋਈ ਚੱਕਰ ਚਲਾਓ ਜਿੱਦਾਂ ਦਾ ਵੀ ਤੁਸੀਂ ਚਲਾਉਣਾ ਚਾਹੁੰਦੇ।
0: ਤੂੰ ਹੈ ਮੇਰਾ ਸੱਜਣ ਬੇਲੀ, ਤੇ ਮੈਨੂੰ ਪੂੰਜੇ ਲਾਈ ਰੱਖ।
1: ਵਾਹ।
0: ਹਾਂਜੀ
1: ਹਾਂਜੀ,
0: ਤੂੰ ਇਹ ਮੇਰਾ ਸੱਜਣ ਬੇਲੀ, ਮੈਨੂੰ ਖੂੰਜੇ ਲਾਈ ਰੱਖ, ਮੈਂ ਘੜੇ ਦੀ ਮੱਛੀ ਤੇਰੀ,
1: ਵਾਹ,
0: ਗੀਚੀ ਨੂੰ ਹੱਥ ਪਾਈ ਰੱਖ।
1: ਵਾਹ ਵਾਹ, ਕਿਆ ਬਾਤਾਂ ਨੇ।
0: ਘਰ ਦੀ ਮੁਰਗੀ ਦਾਲ ਬਰਾਬਰ।
1: ਹਾਂਜੀ,
0: ਘਰ ਦੀ ਮੁਰਗੀ ਦਾਲ ਬਰਾਬਰ, ਤੇ ਛਿਲ ਕੇ ਲੂਣ ਲਗਾਈ ਰੱਖ।
1: ਵਾਹ ਵਾਹ,
0: ਪਾ ਮੇਰੀ ਖਦੜੀ ਦੇ ਮੌਜੇ।
1: ਮੌਜੇ, ਕਿੱਡੇ ਸੋਹਣੇ ਲਫ਼ਜ਼ ਵਰਤਦੇ ਹੋ ਤੁਸੀਂ।
0: ਉੱਠੀ ਖਲ ਲੁਹਾਈ ਰੱਖ। ਪਾ ਮੇਰੀ ਖਲੜੀ ਦੇ ਮੋਜੇ, ਉੱਠੀ ਖਲ ਲੁਹਾਈ ਰੱਖ।
1: ਹਾਂਜੀ,
0: ਮੇਰੇ ਮੋਰੀ ਗੋਡਾ ਰੱਖ।
1: ਮੋਰੀ, ਵਾਹ
0: ਜੀ, ਮੇਰੇ ਮੋਰੀ ਗੋਡਾ ਰੱਖ, ਤੇ ਮੂੰਹ ਤੇ ਮੂੰਹ ਵਿਛਾਈ ਰੱਖ।
1: ਵਾਹ ਵਾਹ,
0: ਆਹੋ ਫਿਰ ਹੁਣ ਇਸ ਤਰ੍ਹਾਂ ਹੀ ਹੈ, ਜਿਹੜੇ ਫਿਰ ਸੱਜਣ ਮਿੱਤਰ ਤੰਗ ਕਰਨ ਫਿਰ ਉਹਨਾਂ ਦੇ ਨਾਲ। ਹਾਂਜੀ ਹਾਂਜੀ, ਮੇਰੇ ਮੋਰੀ ਗੋਡਾ ਰੱਖ, ਮੂੰਹ ਤੇ ਮੂੰਹ ਵਿਛਾਈ ਰੱਖ, ਜਿੱਦਾਂ ਵੀ ਦਾ ਲੱਗਦਾ ਤੇਰਾ, ਜਿੱਦਾਂ ਵੀ ਦਾ ਲੱਗਦਾ ਤੇਰਾ, ਤੇ ਆਪਣੀ ਧਾਂਕ ਜਮਾਈ ਰੱਖ। ਹਰ ਪਲ ਮੇਰੇ ਗੀੜੇ ਕੱਢ। ਹਰ ਪਲ ਮੇਰੇ ਕੀੜੇ ਕੱਢ, ਗੈਰਾਂ ਨੂੰ ਵਡਿਆਈ ਰੱਖ, ਨੇੜੇ ਟੁਕਾਂ ਟੁੱਡਾ ਮਾਰ, ਨੇੜੇ ਟੁਕਾਂ ਟੁੱਡਾ ਮਾਰ, ਨੇੜੇ ਟੁਕਾਂ ਟੁੱਡਾ ਮਾਰ, ਚੋਪੜ ਸਿੰਘ ਪਸਾਈ ਰੱਖ।
1: ਵਾਹ ਵਾਹ, ਬਹੁਤ ਖੂਬ।
0: ਲੱਸੀ ਵਾਂਗੂ ਪਾਣੀ ਪਾਪਾ, ਲੱਸੀ ਵਾਂਗੂ ਪਾਣੀ ਪਾਪਾ, ਕਲਾ ਕਲੇਸ਼ ਵਧਾਈ ਰੱਖ।
1: ਰੱਖ, ਵਾਹ ਵਾਹ,
0: ਲੱਸੀ ਵਾਂਗੂ ਪਾਣੀ ਪਾਪਾ,
1: ਕਲਾ ਕਲੇਸ਼,
0: ਕਲਾ ਕਲੇਸ਼ ਵਧਾਈ ਰੱਖ, ਮੈਂ ਤੇਰੇ ਲਈ ਆਓ ਕੀਤਾ, ਮੈਂ ਤੇਰੇ ਲਈ ਉਹ ਕੀਤਾ, ਰੌਲਾ ਪਾ ਦੁਹਾਈ ਰੱਖ। ਹੋਰਾਂ ਦੇ ਨਾਲ ਪਾਲ ਯਰਾਨੇ, ਹੋਰਾਂ ਨਾਲ ਪਾਲ ਯਰਾਨੇ, ਤੇ ਮੇਰੇ ਨਾਲ ਲੜਾਈ ਰੱਖ, ਇਕੱਠੇ ਕਰਕੇ ਦੁਸ਼ਮਣ ਮੇਰੇ ਗੋਡੇ ਮੁੱਢ ਬਿਠਾਈ ਰੱਖ। ਵੱਢ ਖਾਣ ਮੇਰੇ ਗਿੱਟੇ ਖੁੱਚਾਂ, ਵੱਢ ਖਾਣ ਮੇਰੇ ਗਿੱਟੇ ਖੁੱਚਾਂ, ਵੱਟੇ ਵੱਟ ਭਜਾਈ ਰੱਖ, ਜਾਂ ਫਿਰ ਮੈਨੂੰ ਕਤਲ ਕਰਾ, ਜਾਂ ਫਿਰ ਮੈਨੂੰ ਕਤਲ ਕਰਾ, ਬੇਦੋਸ਼ੇ ਕਹਿ ਗਵਾਹੀ ਰੱਖ, ਕੱਢੀ ਜਾ ਕੰਡੇ ਨਾਲ ਕੰਡਾ, ਕੱਢੀ ਜਾ
1: ਕੰਡੇ ਨਾਲ ਕੰਡਾ,
0: ਕੰਡੇ ਨਾਲ ਕੰਡਾ, ਦਿਲ ਵਿਚ ਸੂਲ ਖੁਬਾਈ ਰੱਖ, ਕੱਢੀ ਜਾ ਕੰਡੇ ਨਾਲ ਕੰਡਾ, ਦਿਲ ਵਿਚ ਸੂਲ ਖੁਬਾਈ ਰੱਖ, ਨਾਲੇ ਕਹਿ ਅਸੀਂ ਭਾਈ ਭਾਈ, ਨਾਲੇ ਕਹਿ ਅਸੀਂ ਭਾਈ ਭਾਈ, ਤੇ ਗੱਲੀ ਪੱਗ ਵਟਾਈ ਰੱਖ। ਜੱਸੀ ਅੰਦਰੋਂ ਬਾਹਰੋਂ ਹੋਰ, ਜੱਸੀ ਅੰਦਰੋਂ ਬਾਤ ਹੋਰ, ਥੱਬ ਨੇ ਭੇਖ ਬਣਾਈ ਰੱਖ। ਜੱਸੀ ਅੰਦਰੋਂ ਬਾਹਰੋਂ ਹੋਰ, ਥੱਬ ਨੇ ਭੇਖ ਬਣਾਈ ਰੱਖ, ਤੂੰ ਏ ਮੇਰਾ ਸੱਜਣ ਬੇਲੀ, ਤੂੰ ਏ ਸੁੱਚਾ ਸਿੰਘ ਬਾਜਵਾ, ਤੇ ਮੈਨੂੰ ਖੂੰਜੇ ਲਾਈ ਰੱਖ, ਕੱਢੀ ਜਾ ਕੰਡੇ ਨਾਲ ਕੰਡਾ, ਦਿਲ ਵਿਚ ਸੂਲ ਖੁਬਾਈ ਰੱਖ, ਕੱਢੀ ਜਾ ਕੰਡੇ ਨਾਲ ਕੰਡਾ, ਦਿਲ ਵਿਚ ਸੂਲ ਖੁਬਾਈ ਰੱਖ, ਨਾਲੇ ਕਹਿ ਅਸੀਂ ਭਾਈ ਭਾਈ, ਨਾਲੇ ਕਹਿ ਅਸੀਂ ਭਾਈ ਭਾਈ, ਤੇ ਗੱਲੀ ਪੱਗ ਵਟਾਈ ਰੱਖ। ਜੱਸੀ ਅੰਦਰੋਂ ਬਾਹਰੋਂ ਹੋਰ, ਜੱਸੀ ਅੰਦਰੋਂ ਬਾਤ ਹੋਰ, ਥੱਬ ਨੇ ਭੇਖ ਬਣਾਈ ਰੱਖ। ਜੱਸੀ ਅੰਦਰੋਂ ਬਾਹਰੋਂ ਹੋਰ, ਥੱਬ ਨੇ ਭੇਖ ਬਣਾਈ ਰੱਖ, ਤੂੰ ਏ ਮੇਰਾ ਸੱਜਣ ਬੇਲੀ, ਤੂੰ ਏ ਸੁੱਚਾ ਸਿੰਘ ਬਾਜਵਾ, ਤੇ ਮੈਨੂੰ ਖੂੰਜੇ ਲਾਈ ਰੱਖ, ਖੂੰਜੇ ਲਾਈ ਰੱਖ।
1: ਬਹੁਤ ਸੋਹਣਾ ਲਿਖਿਆ ਤੁਸੀਂ ਬਾਈ, ਕਮਾਲ ਕਰਤੀ ਹੈ।
0: ਹਾਂਜੀ ਹਾਂਜੀ,
1: ਵੰਡਰਫੁਲ।

0: ਜਾਰੀ ਰੱਖ
1: ਬਹੁਤ ਖੂਬ
0: ਜੱਸੀ ਅੰਦਰੋਂ ਬਾਹਰੋਂ ਹੋਰ ਸਭ ਨੇ ਤੇਖ ਬਣਾਈ ਰੱਖ ਤੂੰ ਏ ਮੇਰਾ ਸੱਜਣ ਬੇਲੀ ਤੂੰ ਏ ਸੁੱਚਾ ਸਿੰਘ ਬਾਜਵਾ ਤੇ ਮੈਨੂੰ ਖੂੰਜੇ ਲਾਈ ਰੱਖ
1: ਮੈਨੂੰ
0: ਖੂੰਜੇ ਲਾਈ
1: ਬਹੁਤ ਸੋਹਣਾ ਲਿਖਿਆ ਤੁਸੀਂ ਬਾਈ ਕਮਾਲ ਕਰਤੀ
0: ਹਾਂਜੀ ਹਾਂਜੀ ਮਿਹਰਬਾਨੀ ਜੀ ਮਿਹਰਬਾਨੀ ਬਾਜਵਾ ਸਾਹਿਬ ਜੀ
1: ਕੰਮ ਧੰਦੇ ਚੜ੍ਹਦੇ ਠੀਕ ਠਾਕ ਵਧੀਆ ਚੱਲ ਰਹੇ ਨੇ
0: ਚੜ੍ਹਦੀਆਂ ਕਲਾ ਨੇ ਜੀ ਚੜ੍ਹਦੀਆਂ ਕਲਾ ਨੇ ਅੱਜ ਧੁੱਪ ਵੀ ਲੱਗੀ
1: ਬੁਢਾਪੇ ਤੇ ਤੁਹਾਡੀ ਗੱਲ ਕੱਟਣ ਡਿਆ ਬੁਢਾਪੇ ਤੇ ਗੱਲ ਕੀਤੀ ਸੀ ਦੋਸਤੋ ਆ ਖਾਲਸਾ ਜੀ ਹੁਣੀ ਵੀ ਨੇ ਅਜੇ ਵੀ ਡਟੇ ਨੇ ਕੰਮਾਂ ਤੇ ਅਸੀਂ ਰਿਟਾਇਰ ਹੋ ਗਏ ਆ ਪਰ ਇਹ ਰਿਟਾਇਰ ਹੋਣ ਦਾ ਨਾਂ ਨੀ ਲੈਣ ਡੇ ਆ ਜੇ ਬੁਢਾਪਾ ਆ ਗਿਆ ਜੀ ਹੁਣ ਅਸੀਂ ਹੁਣ ਬੁੱਢੇ ਹੋ ਗਏ ਨੂੰਹਾਂ ਧੀਆਂ ਆ ਗਈਆਂ ਨੇ ਹਾਰ ਤੇ ਤੁਸੀਂ ਮੈਂ ਨੂੰਹਾਂ ਧੀਆਂ ਬੱਚੇ ਆਪਣੇ ਥਾਂ ਤੁਸੀਂ ਆਪਣਾ ਆਪ ਤੇ ਭੱਜ ਨੱਠ ਰੱਖਣੀ ਹੈ ਨਾ ਆਪਣੀ ਕਾਇਮ ਜਿੰਨੀ ਦੇਰ ਤੁਸੀਂ ਰੱਖ ਸਕਦੇ ਹੋ ਓਨੀ ਦੇਰ ਤੁਸੀਂ ਬੁੱਢੇ ਨਹੀਂ ਜਵਾਨ ਹੋ ਤੁਸੀਂ
0: ਹਾਂਜੀ ਹਾਂਜੀ ਨਹੀਂ ਬਾਜਵਾ ਸਾਹਿਬ ਸਰੀਰ ਜਿਹੜਾ ਨਾ ਹੁਣ ਬੰਦਾ ਕੀ ਘਰ ਬਹਿ ਕੇ ਫਿਰ ਮੌਤ ਉਡੀਕੇ
1: ਬਿਲਕੁਲ ਬਿਲਕੁਲ ਬਿਲਕੁਲ ਇਹ ਤੇ ਜਿਉਂਦੇ ਜੀ ਹਾਰ ਮੰਨਣ ਵਾਲੀ ਗੱਲ ਹੈ
0: ਹਾਂਜੀ
1: ਰੱਬ ਨਾ ਕਰੇ ਤੁਹਾਨੂੰ ਕੋਈ ਅਜਿਹੀ ਬਿਮਾਰੀ ਲਾ ਇਲਾਜ ਬਿਮਾਰੀ ਨਾ ਹੋਵੇ ਪਰ ਜਰਾ ਜੇ ਤੁਹਾਡੀ ਲੱਤ ਪੀੜ ਕਰਨ ਲੱਗ ਜਾਂਦੀ ਤੁਸੀਂ ਮੰਜੀ ਮਰ ਲੈਂਦੇ ਸੋਫਾ ਮਰ ਲੈਂਦੇ ਹੋ ਤੁਸੀਂ ਉੱਠਦੇ ਹੀ ਨਹੀਂ ਫਿਰ ਉਹ ਤੇ ਹੋਰ ਤੁਹਾਡੇ ਮਸਲ ਖਰਾਬ ਹੁੰਦੇ ਕਿਉਂ ਖਾਲਸਾ ਜੀ ਇੱਦਾਂ ਹੀ ਹੈ ਨਾ ਜੀ
0: ਬਿਲਕੁਲ ਜੀ ਬਿਲਕੁਲ ਸਰੀਰ ਨੂੰ ਨਾ ਜਿੰਨੀ ਤੁਸੀਂ ਸਰੀਰ ਨੂੰ ਹਰਕਤ ਵਿਚ ਰੱਖੋਗੇ ਓਨੀ ਤੰਦਰੁਸਤੀ ਹੈ
1: ਤੰਦਰੁਸਤ ਰਹੋ ਮੈਂ ਵੀ ਇਹੋ ਹੀ ਅਰਜ ਕੀਤੀ ਖਾਲਸਾ ਜੀ ਕਈਆਂ ਬਿਮਾਰੀਆਂ ਨੂੰ ਦਾਵਤਾਂ ਦੇਣ ਡੇ ਹੋ ਸਰੀਰਕ ਤੇ ਮਾਨਸਿਕ ਬਿਮਾਰੀਆਂ ਨੂੰ ਦਾਵਤਾਂ ਦਿੰਦੇ ਹੋ ਬਹਿ ਕੇ
0: ਮੈਂ ਬਾਜਵਾ ਸਾਹਿਬ ਇੱਥੇ ਨਾ ਦੋ ਦਿਨ ਨਹੀਂ ਆਇਆ ਦੁਕਾਨ ਚ ਹਾਂਜੀ ਮੈਨੂੰ ਉਹ ਕਹਿੰਦੇ ਨੇ ਮੁੰਡੇ ਕਹਿੰਦੇ ਨੇ ਪਾਪਾ ਤੂੰ ਇੱਥੇ ਨਾ ਆਏ ਦਿਹਾੜੀ ਨੀ ਲੰਘਦੀ ਕਹਿੰਦੇ ਅਸੀਂ ਤੰਗ ਹੋ ਜਾਂਦੇ ਆ ਹਾਂਜੀ
1: ਬਿਲਕੁਲ ਬਿਲਕੁਲ
0: ਮੈਂ ਉੱਥੇ ਘਰ ਬੈਠਾ ਤੰਗ ਹੋ ਜਾਂਦਾ ਹਾਂਜੀ
1: ਹਾਂਜੀ ਬਿਲਕੁਲ ਤੰਗ ਹੋ ਜਾਈਦਾ ਮੈਂ ਖੁਦ ਜਿੱਦਣ ਮੌਸਮ ਚੰਗਾ ਨਾ ਹੋਏ ਤੇ ਮੈਨੂੰ ਘਰ ਹੀ ਅੰਦਰ ਬਹਿਣਾ ਪਏ ਤੇ ਮੈਂ ਬੜਾ ਪਰੇਸ਼ਾਨ ਹਾਂ ਤੇ ਫਿਰ ਮੈਂ ਕੋਈ ਅੰਦਰ ਹੀ ਕੰਮ ਲੱਭ ਲੈਂਦਾ ਵਾ ਘਰ ਦੇ ਵਿੱਚ ਹੀ ਕੋਈ ਨਾ ਕੋਈ ਕਿ ਮੇਰਾ ਘੰਟਾ ਦੋ ਤਿੰਨ ਘੰਟੇ ਘੰਟੇ ਲੰਘ ਜਾਣ ਬਿਜੀ
0: ਸਰੀਰ ਨੂੰ
1: ਪੜ੍ਹਨ ਲਿਖਣ ਦਾ ਜਾਂ ਸਫਾਈ ਕਰਨ ਦਾ ਕੁਛ ਵੀ ਮੈਨੂੰ ਟੱਕਰ ਜੇ ਤੇ ਜੇ ਮੌਸਮ ਸੋਹਣਾ ਤੇ ਫਿਰ ਤੇ ਮੇਰੇ ਵਾਸਤੇ ਕੰਮ ਹੀ ਕੰਮ ਹੁੰਦੇ ਨੇ ਬੜੇ ਕੰਮ ਹਾਂਜੀ
0: ਹਾਂਜੀ
1: ਹੋਰ
0: ਲਓ ਇੱਕ ਹੋਰ ਸੁਣਾ ਦਿਆਂ ਹੈਗਾ
1: ਆ ਜਾਓ ਤੁਸੀਂ ਸੁਣਾ ਖਹਿਰਾ ਚਲੋ ਖਹਿਰਾ ਸਾਹਿਬ ਨੂੰ ਬਾਅਦ ਚ ਉਹਨਾਂ ਨੂੰ ਮੈਸੇਜ ਦਿੰਦੇ ਆ ਹਾਂਜੀ ਚਲੋ
0: ਹਾਂਜੀ ਹਾਂਜੀ ਮੈਂ ਅੱਜ ਫਿਰ ਅੱਜ ਨਾ ਥੋੜੀਆਂ ਜਿਹੀਆਂ ਉਦਾਸ ਹੀ ਕਵਿਤਾਵਾਂ ਸੁਣਾਉਂਦੇ
1: ਉਦਾਸ ਨਹੀਂ ਉਹ ਪਹਿਲੀ ਕਵਿਤਾ ਤੇ ਸਭ ਚੜ੍ਹਦੀ ਕਲਾ ਵਾਲੀ ਹਾਂਜੀ
0: ਉਹ ਮੈਂ ਨਾ ਹੁਣ ਤੁਹਾਨੂੰ ਸਾਰੀਆਂ ਹੁਣ ਨਾ ਹਰ ਹਫ਼ਤੇ ਹੀ ਦੋ ਤਿੰਨ ਸੁਣਾ ਦੇਣੀਆਂ ਕਰਨੀਆਂ ਤੇ ਫਿਰ ਹੌਲੀ ਹੌਲੀ ਨਵੀਆਂ ਲਿਖ ਲਿਖ ਕੇ ਵੀ ਹਾਂਜੀ ਅੱਜ ਫੇਰ ਉਦਾਸ ਜਿਹਾ ਹਾਂ ਅੱਜ ਫੇਰ ਉਦਾਸ ਜਿਹਾ ਹਾਂ ਬਿਲਕੁਲ ਨਿਰਾਸ ਜਿਹਾ ਹਾਂ ਅੱਜ ਫੇਰ ਉਦਾਸ ਜਿਹਾ ਹਾਂ ਬਿਲਕੁਲ ਨਿਰਾਸ ਜਿਹਾ ਹਾਂ ਤੈਨੂੰ ਨਜ਼ਰੀ ਨਹੀਂ ਆਉਂਦਾ ਤੈਨੂੰ ਨਜ਼ਰੀ ਨਹੀਂ ਆਉਂਦਾ ਕੁਝ ਜ਼ਿਆਦਾ ਪਾਸ ਜਿਹਾ ਹਾਂ ਤਿੰਨਾ ਨਾ ਤੇਰਾਂ ਚੋਂ ਤਿੰਨਾ ਨਾ ਤੇਰਾਂ ਚੋਂ ਨਾ ਕੁ ਖਾਸ ਜਿਹਾ ਹਾਂ ਤਿੰਨਾ ਨਾ ਤੇਰਾਂ ਚੋਂ ਤਿੰਨਾ ਕੁ ਖਾਸ ਜਿਹਾ ਹਾਂ ਜਦ ਆਉਣਾ ਮਿਧ ਰਾਹਾਂ ਦੇ ਘਾਸ ਜਿਹਾ ਹਾਂ ਰਾਹਾਂ ਦੇ ਘਾਸ ਜਿਹਾ ਹਾਂ

0: ਪੂਰੀ ਨਹੀਂ ਹੋਣੀ ਇੱਕ ਐਸੀ ਆਸ ਜਿਹਾ ਹਾਂ ਕਿੰਜ ਖਿੱਲੀ ਉੱਡੀਏ ਕਿੰਜ ਖਿੱਲੀ ਉੱਡੀਏ ਬੰਦਾ ਬਕਵਾਸ ਜਿਹਾ ਹਾਂ ਰੌਣਕ ਨਾ ਰੌਲਾ ਏ ਕਿਸੇ ਗੁੰਮ ਸੁਮਵਾਸ ਜਿਹਾ ਹਾਂ ਹਲਾਲ ਤੇ ਨਾ ਝਟਕਾ ਮੈਂ ਮੁਰਦਾ ਮਾਸ ਜਿਹਾ ਹਾਂ ਗੱਲ ਸੱਚੀ ਸਿੱਧ ਹੋਈ ਸਵਾ ਸੱਤਿਆ ਨਾਸ ਜਿਹਾ ਹਾਂ ਆਸ ਜਣਾ ਪੁੱਛ ਮੈਥੋਂ ਮੈਂ ਕਿਉਂ ਉਦਾਸ ਜਿਹਾ ਹਾਂ ਮਿੱਠੇ ਤਰਵਾਸ ਜਿਹਾ ਹਾਂ ਅੱਜ ਫੇਰ ਉਦਾਸ ਜਿਹਾ ਹਾਂ ਬਿਲਕੁਲ ਨਿਰਾਸ ਜਿਹਾ ਹਾਂ ਅੱਜ ਫੇਰ ਉਦਾਸ ਜਿਹਾ ਹਾਂ ਬਿਲਕੁਲ ਨਿਰਾਸ ਜਿਹਾ ਹਾਂ ਹਾਂਜੀ ਬਾਜੀ
1: ਮਿਹਰਬਾਨੀ ਜੀ ਖਾਲਸਾ ਜੀ ਧੰਨਵਾਦ ਥੈਂਕ ਯੂ ਵੈਰੀ ਮਚ ਕਿਸ਼ਨ ਚੰਦ ਜੀ ਰੈਡੀ ਹੋ ਜਾਓ ਤੁਸੀਂ ਬੰਦ ਕਰ ਦਿਓ ਆਪਣਾ ਰੇਡੀਓ ਮੈਂ ਤੁਹਾਡੇ ਵੱਲ ਆ ਰਿਹਾ 2 ਮਿੰਟ ਤੋਂ ਬਾਅਦ ਤੇ ਖਹਿਰਾ ਸਾਹਿਬ ਤੁਹਾਨੂੰ ਮੈਂ ਕਿਸ਼ਨ ਚੰਦ ਜੀ ਹੁਣਾਂ ਤੋਂ ਬਾਅਦ ਚ ਲੈ ਰਿਹਾ ਸੋ ਜਦੋਂ ਤੱਕ ਇਹ ਬੰਦ ਕਰਦੇ ਨੇ ਆਪਣਾ ਰੇਡੀਓ ਅਰਜ਼ ਹੈ ਬਹਾਰਾਂ ਆਉਣ ਤੇ ਬਾਗਾਂ ਵਿੱਚ ਕੋਇਲ ਆਉਂਦੀ ਕੀ ਸੁੱਕੇ ਢੀਂਗਰਾਂ ਤੇ ਬੁਲਬੁਲਾਂ ਗਾਉਂਦੀਆਂ ਨੇ ਰਾਜਕੁਮਾਰੀਆਂ ਭਾਵੇਂ ਦੇਸ਼ ਬਦਲ ਹੋ ਜਾਣ ਕੀ ਉਹ ਝੋਲੀ ਵਿੱਚ ਖੈਰ ਪਵਾਉਂਦੀਆਂ ਨੇ ਇਤਿਹਾਸ ਗਵਾਹ ਜਦ ਔਰਤ ਤਲਵਾਰ ਫੜਦੀ ਮਰ ਜਾਂਦੀਆਂ ਨਾ ਪਿੱਠ ਵਿਖਾਉਂਦੀਆਂ ਨੇ ਪਿਆਰ ਚ ਮਰਨ ਤੇ ਦੁਸ਼ਮਣ ਨੂੰ ਮਾਫ ਕਰ ਦੇਣ ਤਰਨ ਲੱਗੀਆਂ ਨਾ ਘੜਾ ਖੜਕਾਉਂਦੀਆਂ ਨੇ ਸੁੱਚਾ ਸਿਆ ਮਰਦ ਮਕਾਰ ਤੇ ਦੋਸ਼ ਸਭ ਔਰਤਾਂ ਤੇ ਉਹ ਬਾਜੀ ਜਾਨ ਦੀ ਮਰਦਾਂ ਤੋਂ ਲਾਉਂਦੀਆਂ ਨੇ ਲਓ ਜੀ ਕਿਸ਼ਨ ਚੰਦ ਜੀ ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਓ ਜੀ ਆ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਤੁਹਾਡੇ
2: ਬਸ ਠੀਕ ਠਾਕ ਹੈ ਸਰ ਆਪ ਸੁਣਾਓ ਦਿਆ ਤੁਹਾਡੀ
1: ਉਹ ਉੱਪਰ ਵਾਲੇ ਦੀ ਦਿਆ ਹੈ ਕਿਸ਼ਨ ਚੰਦ ਜੀ ਜਿਹੜੀ ਸਾਰਿਆਂ ਉੱਤੇ ਹੈ ਠੀਕ ਹੈ ਨਾ ਜੀ
2: ਬਿਲਕੁਲ ਉਹਦਾ ਆਸ਼ੀਰਵਾਦ ਤੇ ਸਭ ਨੂੰ ਰਹਿੰਦਾ
1: ਸਭ ਨੂੰ ਰਵੇ ਜੀ ਦੁਨੀਆਂ ਦੇ ਉੱਤੇ ਸੁੱਖ ਸ਼ਾਂਤੀ ਰਹੇ ਲੋਕ ਮੌਜਾਂ ਲੈਣ ਇੰਜੋਏ ਕਰਨ
2: ਬਿਲਕੁਲ
1: ਤੇ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਆਪਣੇ ਅੱਡੇ ਤੇ ਹੀ ਹੋ ਕੇ ਕਿਤੇ ਅੱਗੇ ਪਿੱਛੇ ਹੋ ਤੁਸੀਂ ਕਿਉਂਕਿ ਤੁਸੀਂ ਬੜੇ ਆਉਂਦੇ ਜਾਂਦੇ ਰਹਿੰਦੇ ਹੋ ਗਾਂ ਇੱਧਰ ਉੱਧਰ
2: ਹਾਂ ਪਿੱਛੇ ਜੀ ਮੈਂ 2-4 ਦਿਨ ਵਾਸਤੇ ਚਲਾ ਗਿਆ ਸੀ ਕੇਰਲਾ ਘੁੰਮਣ ਵਾਸਤੇ ਪਰ ਮੈਂ ਹੁਣ ਇਸ ਟਾਈਮ ਤੇ ਪ੍ਰੈਜੈਂਟ ਤੇ ਬੈਂਗਲੌਰ ਦੇ ਵਿੱਚ ਆਪਣੇ ਫਲੈਟ ਤੇ ਹੀ ਹਾਂ
1: ਕੇਰਲਾ ਬਹੁਤ ਸੋਹਣਾ ਮੈਂ ਫੋਟੋਆਂ ਚ
2: ਹਾਂ ਬਹੁਤ ਸੋਹਣਾ ਹੈ ਜੀ ਹਾਂ ਜੀ ਹਾਂ ਮੈਂ ਕੇਰਲਾ ਬਾਰੇ ਤੁਹਾਡੇ ਨਾਲ ਕੱਲ ਫੇਰ ਭਾਵੇਂ ਬਾਅਦ ਚ ਕਰਾਂਗਾ ਪਰ ਅੱਜ ਮੇਰੇ ਦਿਮਾਗ ਦੇ ਵਿੱਚ ਨਾ ਕੁਝ ਹੋਰ ਗੱਲ ਹੈਗੀ ਹੈ ਥੋੜੀ ਜਿਹੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਦੇਖਿਏ ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਏਜੰਡਾ ਲੈ ਕੇ ਨਹੀਂ ਆਇਆ ਤੁਹਾਡੇ ਨਾਲ ਗੱਲ ਕਰਨ
1: ਵਾਸਤੇ
2: ਠੀਕ ਹੈ ਮੈਂ ਇੱਕ ਆਮ ਆਦਮੀ ਦੀ ਗੱਲ ਕਰਨਾ ਚਾਹੁੰਦਾ ਜਦੋਂ ਦੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਆ ਕਾਫੀ ਸਾਰੀਆਂ ਚੀਜ਼ਾਂ ਅੱਛੀਆਂ ਵੀ ਚੇਂਜ ਹੋਈਆਂ ਕਈਆਂ ਲੋਕਾਂ ਨੂੰ ਬੁਰੀਆਂ ਵੀ ਲੱਗੀਆਂ ਕਿਉਂਕਿ ਉਹਨਾਂ ਦਾ ਇੰਟਰਸਟ ਜਿਹੜਾ ਸੀ ਉਹ ਗਾਇਬ ਹੋ ਗਿਆ ਉਹ ਜੋ ਕੁਝ ਕਰਦੇ ਸੀ ਉਹ ਨਹੀਂ ਕਰ ਪਾਏ ਤੇ ਉਹਨਾਂ ਨੂੰ ਗਾਲੀਆਂ ਦਿੰਦੇ ਰਹਿੰਦੇ ਨੇ ਮੈਂ ਉਸ ਚੀਜ਼ ਵਿੱਚ ਨਹੀਂ ਜਾਣਾ ਪਰ ਮੈਂ ਤੁਹਾਡੇ ਇਸ ਚੈਨਲ ਦੇ ਥਰੂ ਮੋਦੀ ਸਾਹਿਬ ਅੱਗੇ ਇੱਕ ਰਿਕੁਐਸਟ ਕਰਦਾ ਚਾਹੁੰਦਾ ਕਿ ਦੇਖੋ ਤੁਸੀਂ ਜਦੋਂ ਪਹਿਲੀ ਵਾਰੀ ਸੱਤਾ ਦੇ ਵਿੱਚ ਆਏ ਤੇ ਤੁਸੀਂ ਲੋਕਾਂ ਨੂੰ ਕਿਹਾ ਕਿ ਸਿਲੰਡਰ ਦੀ ਸਬਸਿਡੀ ਛੱਡ ਦਿਓ। ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਕਿ ਇੱਕ ਇਮਾਨਦਾਰ ਬੰਦਾ ਸੱਤਾ ਦੇ ਵਿੱਚ ਆਇਆ ਜਿਹਨੇ ਦੇਸ਼ ਨੂੰ ਕੁਝ ਅਹਿਵਾਨ ਕੀਤਾ ਔਰ ਉਹਨਾਂ ਦੀ ਗੱਲ ਨੂੰ ਬਹੁਤ ਸਾਰੇ ਲੋਕਾਂ ਨੇ ਉਹਦੇ ਉੱਤੇ ਸ਼ਰਧਾ ਸੁਮਨ ਚੜਾਏ, ਉਹਨਾਂ ਦੀ ਗੱਲ ਮੰਨੀ ਔਰ ਆਪਣੀ ਇੱਛਾ ਦੇ ਨਾਲ ਉਹ ਸਬਸਿਡੀ ਉਹਨਾਂ ਨੇ ਛੱਡ ਦਿੱਤੀ। ਠੀਕ ਹੈ ਜੀ, ਏਦਾਂ ਦੀਆਂ ਕੁਝ ਹੋਰ ਵੀ ਗੱਲਾਂ ਹੋਈਆਂ। ਉਹ ਆਪੇ ਵੀ ਮੈਨੂੰ ਝਾੜੂ ਮਾਰਦੇ ਦਿੱਖੇ ਕਈ ਜਗ੍ਹਾ ਦੇ ਉੱਤੇ, ਸੜਕਾਂ ਤੇ, ਸਕੂਲਾਂ ਚ। ਲੋਕਾਂ ਨੇ ਉਸ ਜਿਹੜੀ ਸਾਫ਼ ਸਫਾਈ ਵਾਲਾ ਕੰਮ ਸੀਗਾ ਉਹਨੂੰ ਵੀ ਕਾਇਮ ਕੀਤਾ ਉਦੋਂ ਥੋੜੇ ਦਿਨਾਂ ਵਾਸਤੇ। ਪਰ ਅਸੀਂ ਇੰਡੀਅਨ ਲੋਕ ਜਿਹੜੇ ਆ ਅਸੀਂ ਥੋੜੇ ਦਿਨਾਂ ਵਾਸਤੇ ਚੀਜ਼ਾਂ ਨੂੰ ਧਿਆਨ ਚ ਰੱਖਦੇ ਹਾਂ, ਬਾਅਦ ਚ ਫਿਰ ਉਸੇ ਠਰੇ ਉੱਤੇ ਆ ਜਾਂਦੇ ਹਾਂ। ਅਸੀਂ ਆਪਣੇ ਮਨ ਨੂੰ ਬਦਲਦੇ ਨਹੀਂ ਹੈਗੇ। ਹਾਂ, ਇੱਥੇ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਅਗਰ ਪ੍ਰਧਾਨ ਮੰਤਰੀ ਜੀ ਨੇ ਕਹਿਣ ਦੇ ਉੱਤੇ, ਉਹਨਾਂ ਦੀ ਰਿਕੁਐਸਟ ਦੇ ਉੱਤੇ ਜਾਂ ਉਹਨਾਂ ਦੇ ਅਹਿਵਾਨ ਦੇ ਉੱਤੇ ਦੇਸ਼ ਵਾਸੀਆਂ ਨੇ ਸਬਸਿਡੀ ਛੱਡੀ ਸੀਗੀ, ਤੇ ਕੀ ਯਾਰ ਦੇਸ਼ ਦੇ ਪਾਰਲੀਮੈਂਟ ਮੈਂਬਰ ਦੇ ਵਿੱਚ ਜੇ 500-600 ਜਾਂ 1000 ਵੀ ਬੰਦੇ ਹੋਣਗੇ ਰਾਜ ਸਭਾ ਔਰ ਲੋਕ ਸਭਾ ਦੇ ਮੈਂਬਰ ਮਿਲਾ ਕੇ, ਮੈਨੂੰ ਐਗਜੈਕਟ ਪਤਾ ਨਹੀਂ ਆ, ਉਹਨਾਂ ਨੂੰ ਮੈਂ ਸੁਣਿਆ ਕਿ 15-16 ਹਜ਼ਾਰ ਰੁਪਇਆ ਮਹੀਨੇ ਦਾ ਟੈਲੀਫੋਨ ਦਾ ਬਿੱਲ ਮਿਲਦਾ। ਤੇ ਅੱਜ ਦੀ ਤਰੀਕ ਦੇ ਵਿੱਚ ਕਿਸੇ ਵੀ ਕੰਪਨੀ ਦਾ ਤੁਸੀਂ ਚਾਹੇ ਪ੍ਰੀ ਪੇਡ ਜਾਂ ਪੋਸਟ ਪੇਡ ਅਗਰ ਕਨੈਕਸ਼ਨ ਲੈਂਦੇ ਹੋ ਤੇ ਉਹਦਾ ਜਿਹੜਾ ਰੇਟ ਹੈ ਜ਼ਿਆਦਾ ਜ਼ਿਆਦਾ 1500 ਰੁਪਏ ਤੋਂ ਮਹੀਨੇ ਤੋਂ ਉੱਤੇ ਨਹੀਂ ਹੈ। ਤੇ ਕੀ ਯਾਰ ਜਿਹੜੇ ਮੇਰੇ ਦੇਸ਼ ਦੇ ਚੁਣੇ ਹੋਏ ਨੁਮਾਇੰਦੇ ਨੇ ਇਹਨਾਂ ਦੀ ਆਤਮਾ ਕਦੀ ਜਾਗੀ ਨਹੀਂ? ਤੇ ਯਾਰ ਦੇਸ਼ ਨੇ ਤੇ ਸਬਸਿਡੀ ਛੱਡ ਦਿੱਤੀ ਤੇ ਅਸੀਂ ਕਿਉਂ ਬੇਈਮਾਨੀ ਕਰ ਰਹੇ ਹਾਂ ਲੋਕਾਂ ਨਾਲ? ਗੌਰਮੈਂਟ ਦੀ ਟ੍ਰੇਜਰੀ ਉੱਤੇ ਅਸੀਂ ਕਿਉਂ ਭਾਰ ਬਣੇ ਹੋਏ ਹਾਂ? ਇੱਕ ਗੱਲ ਤੇ ਸਰ ਮੈਂ ਇਹ ਕਹਿਣਾ ਚਾਹੁੰਦਾ, ਦੂਜੀ ਗੱਲ ਜਿਹੜੀ ਆ ਮੈਂ ਟੋਲ ਟੈਕਸ ਦੇ ਉੱਤੇ ਕਰਨੀ ਚਾਹੁੰਦਾ। ਤੁਸੀਂ ਗੱਡੀ ਖਰੀਦਦੇ ਹੋ ਉਦੋਂ ਵੀ ਪੈਸਾ ਦਿੰਦੇ ਹੋ ਰੋਡ ਟੈਕਸ ਦਾ ਇੱਕ ਮੁਸ਼ਤ ਦੇ ਵਿੱਚ, ਤੁਸੀਂ ਹਾਈਵੇ ਚਲੋ ਜਿੱਦਾਂ ਦੇ ਵੀ ਬਣੇ ਬਹੁਤੇ ਵਧੀਆ ਤੇ ਨਹੀਂ ਬਣੇ ਪਰ ਚਲੋ ਫੇਰ ਵੀ ਪਹਿਲੇ ਨਾਲੋਂ ਨਾ ਹੋਏ ਨਾ ਕੁਝ ਹੋਇਆ ਚੰਗਾ ਹੁੰਦਾ, ਠੀਕ ਹੈ? ਤੇ ਅੱਜ ਉਹਨਾਂ ਹਾਈਵੇ ਦੇ ਉੱਤੇ ਯਾਰ ਫਿਰ ਲਾਈਨਾਂ ਲੱਗ ਰਹੀਆਂ ਨੇ ਟੋਲ ਟੈਕਸ ਦੇਣ ਵਾਸਤੇ, ਹਾਲਾਂਕਿ ਕੁਝ ਕੰਮ ਵਿੱਚ ਹੋਇਆ ਫਾਸਟੈਗ ਆਇਆ ਲੇਕਿਨ ਹਾਲੇ ਵੀ ਲਾਈਨਾਂ ਲੱਗਦੀਆਂ ਨੇ ਟੋਲ ਟੈਕਸ ਜਮ੍ਹਾਂ ਕਰਾਉਣ ਵਾਸਤੇ। ਔਰ ਇਹਦੇ ਵਿੱਚ ਹੀ ਮੈਂ ਇੱਕ ਗੱਲ ਹੋਰ ਜੋੜਨੀ ਚਾਹੁੰਦਾ ਕਿ ਯਾਰ ਤੁਸੀਂ ਇੰਨਾ ਸਾਰਾ ਅਮਲਾ ਕਿਉਂ ਇਕੱਠਾ ਕੀਤਾ ਉੱਥੇ, ਰੈਵਨਿਊ ਕਿਉਂ ਰੋਕਦੇ ਹੋ? ਤੁਸੀਂ ਸਾਲ ਦੇ ਸ਼ੁਰੂ ਵਿੱਚ ਪੈਸਾ ਲੈ ਲਓ ਨਾ ਲੋਕਾਂ ਕੋਲੋਂ, ਹੋਰ ਲੈ ਲਓ ਯਾਰ, ਜੇ ਤੁਹਾਡਾ ਮਤਲਬ ਕਿ ਤੁਹਾਡੀ ਟ੍ਰੇਜਰੀ ਦਾ ਅਗਰ ਨਹੀਂ ਹਿਸਾਬ ਦਾ ਬਣਿਆ ਨਹੀਂ ਉਹਦੇ ਵਿੱਚ ਪੈਸਾ ਪੂਰਾ ਹੋਇਆ ਤੇ ਤੁਸੀਂ ਹਰ ਬੰਦੇ ਕੋਲੋਂ ਜਿੰਨੀਆਂ ਵੀ ਗੱਡੀਆਂ ਨੇ ਉਹਨਾਂ ਉੱਤੇ ਟੈਕਸ ਵਸੂਲ ਕਰ ਲਓ ਇੱਕ ਵਾਰੀ ਫਿਰ,
3: ਬਿਲਕੁਲ ਇੱਕ ਵਾਰੀ ਲੈ ਲਓ,
2: ਲੇਕਿਨ ਲੋਕਾਂ ਨੂੰ ਰੋਕੋ ਤੇ ਮਤ,
3: ਤਿੰਨ ਚਾਰ ਵਾਰੀ ਦੇ ਵਿੱਚ ਲੈ ਲਓ, ਚਲੋ ਤਿੰਨ ਚਾਰ ਕਿਸ਼ਤ।
2: ਕਿਉਂ ਇੰਨਾ ਸਾਰਾ ਦੇਸ਼ ਦਾ ਪੈਸਾ ਬਰਬਾਦ? ਔਰ ਉੱਥੇ ਜਦੋਂ ਗੱਡੀ ਤੇ ਖੜੀ ਹੁੰਦੀ ਆ ਟੋਲ ਟੈਕਸ ਦੇ ਉੱਤੇ ਇੰਨਾ ਸਾਰਾ ਪੈਟਰੋਲ ਸੁੱਕ ਜਾਂਦਾ, ਇੰਨੀ ਸਾਰੀ ਜਿਹੜੀ ਆ ਕਾਰਬਨ ਉਤਸਰਜਨ ਹੋ ਜਾਂਦਾ, ਹੀਟ ਵੱਧ ਜਾਂਦੀ ਆ ਦੁਨੀਆਂ ਦੇ ਵਿੱਚ ਜਿਹੜੀ ਕਿ ਐਟਮੋਸਫੇਅਰ ਵਾਸਤੇ ਬਹੁਤ ਬੁਰੀ ਆ, ਓਜ਼ੋਨ ਲੇਅਰ ਵਾਸਤੇ ਬਹੁਤ ਬੁਰੀ ਆ, ਤੁਹਾਡੇ ਮੰਤਰੀ ਕੀ ਕਰਨ ਦਾ ਆ ਯਾਰ? ਤੁਹਾਡੇ ਜਿਹੜੇ ਸਿਪਾ ਸਲਾਰ IAS PSI IPS ਜੋ ਨੇਗੇ ਜਿੰਨੀ ਮਸ਼ੀਨਰੀ ਆ ਗੌਰਮੈਂਟ ਦੀ ਉਹ ਕਿੱਥੇ ਬੇੜਾ ਗਰਕ ਹੋ ਗਿਆ? ਉਹ ਕਿਉਂ ਨੀ ਇੰਨੀ ਗੱਲ ਸੋਚ ਸਕਦੇ? ਤੀਜੀ ਮੈਂ ਗੱਲ ਕਰਨੀ ਚਾਹਾਂਗਾ, ਬੜੇ ਸ਼ੋਰ ਸ਼ੋਰ ਦੇ ਨਾਲ ਸ਼ੁਰੂ ਹੋਇਆ ਸੀਗਾ ਕਿ ਜੀ ਹਾਂ ਉਹ ਪੈਟਰੋਲ ਦੇ ਵਿੱਚ ਅਸੀਂ ਉਹ ਮਿਲਾਵਾਂਗੇ, ਕੀ ਨਾਂ ਲੈਂਦੇ ਆ ਉਹਨੂੰ, ਕੀ ਕਹਿੰਦੇ ਜੀ, ਐਥਨੋਲ ਕੀ ਬਣਾਵਾਂਗੇ ਉਹਦੇ ਵਿੱਚ ਗੰਨੇ ਤੋਂ ਬਣਦਾ ਜਿਹੜਾ, ਮੈਂ ਯਾਰ ਭੁੱਲ ਗਿਆ ਹੁਣ,
3: ਕੋਈ ਕੋਈ ਗੈਸ ਹੈ,
2: ਠੀਕ ਆ,
3: ਕੀ ਕੋਈ ਰਸ ਗੈਸ ਹੈ ਜਾਂ ਕੋਈ ਲਿਕਵਿਡ ਹੈ?
2: ਹਾਂ, ਉਹਦੇ ਵਿੱਚ ਐਥਨੋਲ ਕੁਛ ਏਦਾਂ ਦਾ ਲਫ਼ਜ਼ ਸੀਗਾ ਕਿ ਉਹ ਮਿਕਸ ਕਰਾਂਗੇ ਤੇ ਪੈਟਰੋਲ ਹੋਰ ਸਸਤਾ ਹੋ ਜਾਏਗਾ,
3: ਪੈਟਰੋਲ ਸਸਤਾ ਹੋ ਜਾਏਗਾ, ਠੀਕ ਆ।
2: ਤੁਸੀਂ ਪਲਾਂਟ ਲਗਾ ਲਏ ਪੈਟਰੋਲ ਵਿੱਚ ਮਿਕਸ ਕਰ ਲਿਆ ਪਰ ਆਮ ਆਦਮੀ ਤੱਕ ਤੇ ਉਹਦਾ ਕੋਈ ਫਾਇਦਾ ਨਹੀਂ ਪਹੁੰਚਿਆ, ਉਹ ਜਿਹੜੀ ਬੱਚਤ ਸੀਗੀ ਤੁਹਾਡੀ ਜਿਹੜਾ ਤੁਸੀਂ ਮਿਕਸਿੰਗ ਕੀਤੀ ਪੈਟਰੋਲ ਦੇ ਵਿੱਚ ਉਹ ਪੈਸਾ ਕਿੱਧਰ ਗਿਆ? ਇਸ ਬੰਦੇ ਨੇ ਖਾਧਾ ਯਾਰ, ਤੁਸੀਂ ਕੁਛ ਤੇ ਇਮਾਨਦਾਰ ਹੋ ਲੋ।
3: ਇਮਾਨਦਾਰੀ ਤੁਸੀਂ ਰੋਜ਼ ਪੜ੍ਹਦੇ ਹੋ ਆਪਣੀਆਂ ਅਖਬਾਰਾਂ ਟੀਵੀ ਵੇਂਦੇ
2: ਗੱਲ ਇਮਾਨਦਾਰੀ ਸਿਰਫ ਜਨਰਲ ਪਬਲਿਕ ਵਾਸਤੇ ਰਹਿ ਗਈ ਆ। ਅੱਛਾ ਬਾਜਵਾ ਸਾਹਿਬ ਇੱਕ ਮੈਂ ਹੋਰ ਚੀਜ਼ ਕਰਨੀ ਚਾਹਾਂਗਾ ਕਿ ਮੈਂ ਕੱਲ ਪਰਸੋਂ ਪੇਪਰ ਦੇ ਵਿੱਚ ਪੜਿਆ ਕਿ ਬਈ ਇਹ ਪਾਰਲੀਮੈਂਟ ਦੇ ਮੈਂਬਰ ਜਿਹੜੀਆਂ ਸੀਟਾਂ ਨੇ ਇਹ ਵੱਧ ਰਹੀਆਂ ਨੇ।
3: ਹਾਂਜੀ ਆਹੋ ਵਾਧਾ ਕਰ ਰਹੇ, ਮੈਂ ਨਿਊਜ਼ ਸੁਣੀ ਸੀ
2: 528 ਤੋਂ ਵਧਾ ਕੇ ਮੇਰੇ ਘਰ 800 ਸਮਥਿੰਗ ਹੋ ਰਹੀਆਂ ਨੇ।
3: ਹਾਂਜੀ
2: ਕੀ ਪਾਸ ਹੁੰਦਾ ਕੱਲ ਨੂੰ ਕੀ ਨੀ ਹੁੰਦਾ ਉਹ ਤੇ ਗੱਲ ਦੀ ਬਾਅਦ ਦੀ ਗੱਲ ਆ, ਪਰ ਮੈਂ ਇੱਥੇ ਇੱਕੋ ਸਵਾਲ ਪੁੱਛਣਾ ਚਾਹੁੰਦਾ ਕਿ ਯਾਰ ਤੁਹਾਡੇ ਪਾਰਲੀਮੈਂਟ ਮੈਂਬਰ ਤੇ ਆਪਣੇ ਹਲਕੇ ਵਿੱਚ ਤੱਕ ਨਹੀਂ ਜਾਂਦੇ,
3: ਵਾਕਿਆ
2: ਜਨਤਾ ਦੇ ਉੱਤੇ ਆਲਰੇਡੀ ਬੋਝ ਬਣੇ ਹੋਏ ਨੇ, ਕੋਈ ਕੰਮ ਨੀ ਕੰਸਟ੍ਰਕਟਿਵ ਕਰਦੇ ਹਰ ਬੰਦੇ ਦਾ। ਕੋਈ ਕੀ ਤੁਸੀਂ ਕੋਈ ਰਿਕਾਰਡ ਪੁੱਛਦੇ ਹੋ? ਤੁਸੀਂ ਇੰਨੇ ਸਾਰੇ ਮੈਂਬਰ ਦੇਸ਼ ਦੇ ਐਕਸਚੈਕਟਰ ਦੇ ਉੱਤੇ ਹੋਰ ਬਿਠਾ ਦਿਓਗੇ, ਲਿਆ ਕੇ ਦੇਸ਼ ਦੇ ਉੱਤੇ ਭਾਰ ਪਾ ਦਿਓਗੇ, ਟੈਕਸ ਤੇ ਆਮ ਆਦਮੀ ਨੀ ਦੇਣਾ।
3: ਇਹ ਵਾਕਿਆ ਹੀ ਖਾਸ ਕਰਕੇ ਪਾਰਲੀਮੈਂਟ ਵਾਲੇ ਆਪਣੇ ਹਲਕੇ ਚ ਇੱਕ ਵਾਰੀ ਵੀ ਨਹੀਂ ਜਾਂਦੇ,
2: ਔਰ ਇਹਨਾਂ ਪਾਰਲੀਮੈਂਟ ਮੈਂਬਰਾਂ ਨੂੰ ਤੇ ਟੋਲ ਟੈਕਸ ਵੀ ਫ੍ਰੀ ਆ, ਹਰ ਚੀਜ਼ ਫ੍ਰੀ ਆ, ਇਹਨਾਂ ਦੀ ਸਿਹਤ ਤੇ ਕੀ ਫਰਕ ਪੈਂਦਾ? ਕੋਈ ਫਰਕ ਨਹੀਂ ਪੈਂਦਾ।
3: ਏਅਰ ਸਫ਼ਰ ਵੀ ਫ੍ਰੀ ਨੇ, ਬੜੀਆਂ ਸਹੂਲਤਾਂ ਨੇ ਇਹਨਾਂ ਨੂੰ, ਲੋੜੋਂ ਹੀ ਜ਼ਿਆਦਾ ਸਹੂਲਤ,
2: ਜ਼ਰੂਰਤ ਤੋਂ ਜ਼ਿਆਦਾ ਸਹੂਲਤਾਂ ਨੇ। ਚਾਰ ਚਾਰ ਪੰਜ ਪੰਜ ਇਹ ਪੈਨਸ਼ਨ ਲੈ ਰਹੇ ਲੋਕਾਂ ਤੋਂ, ਔਰ ਗੌਰਮੈਂਟ ਦਾ ਨੌਕਰ ਜਿਹੜਾ ਵਿਚਾਰਾ 20-30 ਸਾਲ ਸਰਵਿਸ ਕਰਦਾ ਉਹਨੂੰ ਵੀ ਤੁਸੀਂ ਪੈਨਸ਼ਨ ਰਗੜ ਰਗੜ ਕੇ ਦਿੰਦੇ ਹੋ। ਕੋਈ ਨਿਆਂ ਹੈ ਕਿਧਰੇ?
3: ਸਿਸਟਮ
2: ਕੋਈ ਨਿਆਂ ਹੈ ਕਿਧਰੇ?
3: ਗੱਲ ਏਦਾਂ ਜੀ,
2: ਮੈਂ ਸਿਰਫ ਇੰਨੀ ਸਿਰਫ ਬੇਨਤੀ ਕਰਨਾ ਚਾਹੁੰਦਾ ਪ੍ਰਧਾਨ ਮੰਤਰੀ ਜੀ ਨੂੰ ਕਿ ਅੱਜ ਆਪਣੇ ਪਾਰਲੀਮੈਂਟ ਮੈਂਬਰਸ ਨੂੰ ਤੁਸੀਂ ਇੱਕ ਹੋਕਾ ਦਿਓ, ਉਹਨਾਂ ਨੂੰ ਇੱਕ ਸਲੋਗਨ ਦਿਓ ਕਿ ਭਈਆ ਤੁਸੀਂ ਇਹ ਜਿਹੜੇ ਫਾਲਤੂ ਫੰਡ ਦੇ ਪੈਸੇ ਗੌਰਮੈਂਟ ਤੋਂ ਲੈ ਰਹੇ ਹੋ ਇਹ ਬੰਦ ਕਰੋ ਜੇ ਤੁਹਾਡੀ ਜ਼ਮੀਰ ਜਾਗਦੀ ਹੈ, ਤੇ ਜੇ ਮਰ ਗਈ ਹੈ ਤਾਂ ਲੁੱਟੀ ਜਾਓ ਫਿਰ ਦੇਸ਼ ਨੂੰ।
3: ਮੈਨੂੰ ਚੇਤਾ ਆਇਆ ਤੁਹਾਡੀ ਗੱਲ ਤੋਂ, ਜਦੋਂ
2: ਹਾਂਜੀ
3: ਇਲੈਕਸ਼ਨ ਹੋਈਆਂ ਨਾ ਤੇ ਸੰਨੀ ਦਿਓਲ ਜੀ ਸਾਡੇ ਏਰੀਏ ਚ ਖਲੋਤੇ ਸੀ।
2: ਆਹੋ ਗੁਰਦਾਸਪੁਰ ਏਰੀਏ ਤੋਂ ਖੜੇ ਸੀਗਾ,
3: ਗੁਰਦਾਸਪੁਰ ਜਿਹੜੀ ਲੋਕਾਂ ਨੇ ਆਦਤ ਚੁੱਕੀ ਕਿਤੇ ਬਾਹਾਂ ਖੜੀਆਂ ਕਰ ਕਰ ਨਾਰੇ ਲਾ ਲਾ, ਇਹਦੀ ਫਿਲਮਾਂ ਦੇ ਡਾਇਲੌਗ ਬੋਲ ਬੋਲ ਕੇ ਇਹਨੇ ਮੋਢੇ ਤੇ ਨਲਕਾ ਜਿਹਾ ਧਰਿਆ ਤੇ ਮਦਾਰੀਆਂ ਵਾਂਗੂ ਰੌਲਾ ਪਾਵਰ ਦੇ, ਲੋਕਾਂ ਨੇ ਫਸਲਾਂ ਉਜਾੜ ਦਿੱਤੀਆਂ ਜਿੱਧਰ ਇਹਨੇ ਜਾਣਾ। ਜਦੋਂ ਕਹਿਣਾ ਡਾਇਲੌਗ ਬੋਲ, ਉਹ 2.5 ਕਿਲੋ ਦਾ ਹਾਥ ਹੈ ਕਾਤੀਆ ਤੇ ਤਾੜੀਆਂ ਹੋਏ, ਮੈਂ ਕਹਿੰਦਾ ਪਬਲਿਕ ਮੂਰਖਾਂ ਤੋਂ ਵੀ ਅੱਗੇ ਹੈ,
2: ਅਸੀਂ ਮੂਰਖ ਹੀ ਆ ਮੇਰੇ ਸਮੇਤ।
3: ਗੱਲ ਸੁਣ ਲਿਓ, ਭਾਰੀ ਬਹੁਤ ਨਾਲ ਇਹਨੂੰ ਜਿਤਾਇਆ ਗਿਆ।
2: ਹਾਂਜੀ
3: ਇਹ ਫਿਟੇ,
2: ਇਹਨੂੰ ਯਾਰ ਪੁੱਛਣਾ ਕਿ ਸਾਲ ਚ ਕਿੰਨੀ ਵਾਰੀ ਤੂੰ ਗੁਰਦਾਸਪੁਰ ਗਿਆ ਭਾਈ?
3: ਇੱਕ ਵਾਰੀ ਵੀ ਨਹੀਂ ਗਿਆ।
2: ਕਿੰਨੀ ਵਾਰੀ ਤੂੰ ਪਾਰਲੀਮੈਂਟ ਵਿਚ ਗਿਆ?
3: ਤੇ ਨੰਬਰ 2 ਦੇ ਉੱਤੇ ਇਹਨਾਂ ਨੂੰ ਪਤਾ ਨੀ ਕਿੰਨੇ ਕਰੋੜ ਰੁਪਇਆ ਮਿਲਦਾ ਜਿਹੜਾ ਪਬਲਿਕ ਵੈਲਫੇਅਰ ਵਾਸਤੇ ਜਿੱਥੋਂ ਜਿੱਤੇ ਹੁੰਦੇ ਨੇ ਉੱਥੇ ਇਹਨਾਂ ਨੇ ਦੇਣਾ ਹੀ,
2: ਉਹ ਸਾਰਾ ਹੀ ਖਾ ਜਾਂਦੇ ਆ ਜੀ, ਪਬਲਿਕ ਦੇ ਉੱਤੇ ਤਾਂ ਕੁਝ ਵੀ ਖਰਚ ਨਹੀਂ ਹੁੰਦਾ।
3: ਫਿਟੇ ਨੂੰ ਕਹਿਣ ਨਹੀਂ ਆਇਆ, ਤੇ ਗੁਰਦਾਸਪੁਰ ਨੇ ਕਿਤੇ ਆਪਣਾ ਜਲੂਸ ਕਢਾਇਆ ਤੇ ਜਿਹੜਾ
2: ਇਹ ਗੁਰਦਾਸਪੁਰੀਏ ਫਿਰ ਜਲੂਸ ਕਢਵਾਉਣਗੇ ਆਪਣਾ ਹਲੇ ਵੀ, ਕੋਈ ਸ਼ਰਮ ਥੋੜੀ ਆ ਕਿਸੇ ਬੰਦੇ ਨੂੰ।
3: ਮੈਂ ਤੇ ਐਗਜ਼ਾਮਪਲ ਦਿੱਤੀ ਆ ਨਾ, ਅਸੀਂ
2: ਰਾਤੀ ਬੋਤਲਾਂ ਮਿਲ ਜਾਂਦੀਆਂ ਤੇ ਪੈਸੇ ਮਿਲ ਜਾਂਦੇ ਆ, ਸਵੇਰੇ ਵੋਟਾਂ ਵਿਕ ਜਾਂਦੀਆਂ ਨੇ। ਸੱਚਾਈ ਤੇ ਇਹੀ ਆ, ਹਿੰਦੁਸਤਾਨ ਦੇ ਪ੍ਰਜਾਤੰਤਰ ਦੀ ਇਹੀ ਸੱਚਾਈ ਆ, ਕੋਈ ਮੰਨੇ ਚਾਹੇ ਨਾ ਮੰਨੇ।
3: ਸਾਰੇ ਜਿਹੜੇ ਨੇ ਲੋਕ ਸਾਡੇ ਅਫਸਰ ਜਿਹੜੇ ਨੇ ਇਮਾਨਦਾਰੀ ਨਾਲ ਕੰਮ ਹੀ ਨਹੀਂ ਕਰਦੇ,
2: ਪਰ ਨਹੀਂ ਕੁਝ ਲੋਕ ਚੰਗੇ ਵੀ ਹੈਗੇ ਆ, ਇਹ ਨੀ ਕਿ ਸਾਰੇ ਲੋਕ ਮਾੜੇ ਨੇ।
3: ਕਿਸ਼ਨ ਚੰਦ
2: ਨਹੀਂ, ਕੁਝ ਲੋਕ
3: ਵਿੱਚੋਂ 100 ਦੇ ਵਿੱਚੋਂ 7-8 ਚੰਗੇ ਵੀ ਹੋਏ ਜੋ ਬਹੁਤ ਥੋੜੇ ਨੇ ਵਿਚਾਰੇ।
2: ਉਹਨੂੰ ਵਿਚਾਰੇ ਨੂੰ MLA ਨਹੀਂ ਜੀਣ ਦਿੰਦਾ, ਉਹਦੀ ਅੱਜ ਟ੍ਰਾਂਸਫਰ ਇੱਥੇ ਤੇ ਕੱਲ ਉੱਥੇ ਤੇ ਪਰਸੋਂ ਉੱਥੇ, ਉਹਨੂੰ ਕਿਤੇ ਜੀਣ ਦਿੰਦੇ ਆ? ਉਹਦੀ ਨਾ ਫੈਮਿਲੀ ਐਡਜਸਟਮੈਂਟ, ਨਾ ਬੱਚਿਆਂ ਨੂੰ ਪੜ੍ਹਾ ਸਕਦਾ, ਕੁਛ ਨਹੀਂ ਕਰ ਸਕਦਾ।
3: ਸਭ ਤੋਂ ਬੁਰੀ ਗੱਲ
2: ਉਹਨੂੰ ਕਹਿੰਦਾ ਵੀ ਤੂੰ ਹੀ ਬੇਈਮਾਨ ਬਣ ਜਾ ਜਿੱਦਾਂ ਦੇ ਅਸੀਂ ਆ।
3: ਗੱਲ ਏਦਾਂ ਵੀ ਸਭ ਤੋਂ ਬੁਰੀ ਗੱਲ ਮੈਨੂੰ ਕੀ ਲੱਗਦੀ ਹੈ ਕਿ
2: ਹਾਂਜੀ
3: MLA ਮਿਨਿਸਟਰ ਬਣੇ ਨੇ ਜੋ ਵੀ ਹੈ, ਉਹ ਪਿੰਡ ਦੇ ਸਰਪੰਚ ਨਹੀਂ ਬਣ ਸਕਦੇ, ਲੇਕਿਨ ਪਾਰਟੀ ਦੀ ਹਵਾ ਨਾਲ ਉਹ ਮਿਨਿਸਟਰੀਆਂ ਤੱਕ ਪਹੁੰਚ ਗਏ। ਪੁਲਿਸ ਹੈ ਨਾ, ਪੁਲਿਸ ਦੇ SP DSP ਜਾਂ ਜੋ ਉਹਨਾਂ ਦੇ ਅੰਡਰ ਕੰਮ ਕਰਦੇ ਨੇ, ਜਿਹੜੇ ਕੱਲ ਅਜੇ ਟੀਮ
2: ਵੇਚਦੇ
3: ਹਨ, ਜਿਹੜੇ ਐਵੇਂ ਤੂੜੀ ਇਕੱਠੀ ਕਰਦੇ ਹੁੰਦੇ ਹਨ, ਉਹਨਾਂ IPS IAS ਕਿੰਨੀਆਂ ਮਿਹਨਤਾਂ ਕਰਕੇ, ਕਿੰਨੀ ਸਟੱਡੀ ਕਰਕੇ, ਕਿੰਨੇ ਸਟਰੋਂਗ ਐਗਜ਼ਾਮੀਨੇਸ਼ਨ ਦੇ ਕੇ ਬਣਦੇ ਨੇ ਕਿਤੇ ਜਾ ਕੇ। ਹਾਂਜੀ
2: ਯਾਰ, ਤੁਸੀਂ ਹਰ ਚੀਜ਼ ਹਰ ਚੀਜ਼ ਵਾਸਤੇ ਇੱਕ ਮਿਨੀਮਮ ਕੁਆਲੀਫਿਕੇਸ਼ਨ ਰੱਖੀ ਆ, ਤੁਹਾਡੇ ਐਮ ਪੀ ਐਮ ਐਲ ਏ ਬਣਨ ਵਾਸਤੇ ਕੋਈ ਕੁਆਲੀਫਿਕੇਸ਼ਨ ਨਹੀਂ ਹੈ,
3: ਇਹਨਾਂ ਦਾ ਪਿਓ ਬਣਨ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਗੀ, ਪ੍ਰਧਾਨ ਮੰਤਰੀ ਬਣਨ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ।
2: ਮਜ਼ਾਕ ਬਣਾ ਰੱਖਿਆ ਸਾਲਾ,
3: ਤੁਸੀਂ ਕਲਰਕ ਲੱਗਣੇ ਨਾ ਕਿਤੇ, ਤੁਹਾਨੂੰ ਤੁਸੀਂ ਘੱਟ ਤੋਂ ਘੱਟ ਬੀ ਏ ਪਾਸ ਘੱਟ ਤੋਂ ਘੱਟ ਵੈਸੇ ਤੇ ਜ਼ਿਆਦਾ ਤੋਂ ਜ਼ਿਆਦਾ ਹੋਣੀ ਚਾਹੀਦੀ ਆ, ਤੇ ਜੇ
2: ਕੋਈ
3: ਪ੍ਰਧਾਨ ਮੰਤਰੀ ਲੱਗਣਾ ਜਾਂ ਮਿਨਿਸਟਰ ਲੱਗਣਾ, ਕੋਈ ਅੰਗੂਠਾ ਵੀ ਹੋ ਚੱਲ, ਤੇ ਪੁਲਿਸ ਇਹਨਾਂ ਦੇ ਅੰਡਰ ਕੰਮ ਕਰਦੀ ਆ, ਕਿੱਡੀ ਮਾੜੀ ਗੱਲ ਹੈ, ਪੁਲਿਸ ਇਹਨਾਂ ਦੇ ਅੰਡਰ ਕਿਉਂ
2: ਕਰਦੀ? ਉਹ ਮੰਤਰੀ ਸਾਰੇ ਇੱਕ ਚੌਥੀ ਫਿਰ ਬਾਬੇ ਦੇ ਅੱਗੇ ਜਾ ਕੇ ਮੱਥਾ ਟੇਕਦੇ ਰਹਿੰਦੇ ਆ, ਇਹ ਤੇ ਇਹਨਾਂ ਦਾ ਕਿਰਦਾਰ ਹੈ।
3: ਤੇ ਬਣਾਇਆ ਵੀ ਤਾਂ ਬਾਬੇ ਨੇ ਤਵੀਤ ਦੇ ਕੇ ਉਹਨੂੰ ਮੰਤਰੀ ਹੈ ਨਾ, ਵੀ ਆਹ ਲੈ
2: ਤਵੀਤ, ਸਦਾ ਹੀ ਪਰੋਲ ਮਿਲ ਜਾਂਦਾ, ਸਭ ਕੁਝ ਮਿਲ ਜਾਂਦਾ ਬਾਬਿਆਂ ਨੂੰ ਫਟਾਫਟ, ਕਿਉਂਕਿ ਉਹ ਪਾਰਟੀ ਦੀਆਂ ਵੋਟਾਂ ਵਾਸਤੇ ਉਹ ਕੰਮ ਕਰਦੇ ਨੇ।
3: ਬਿਲਕੁਲ ਬਿਲਕੁਲ, ਸਾਡਾ ਮਤਲਬ ਕਿ ਇਹ ਤੰਤਰ ਹੀ ਵਿਗੜਿਆ, ਜਿਹੜੇ ਤੁਸੀਂ ਤੇ ਇੱਕ ਦੋ ਡਿਪਾਰਟਮੈਂਟਾਂ ਤੇ ਕਲਪਣ ਰਹੇ ਹੋ, ਇਹ ਨਾ ਸਾਰਿਆਂ ਨੇ ਟੇਬਲਾਂ ਦੇ ਥੱਲੇ ਉਹਦੀ ਹੱਥ ਮਿਲਾਏ ਨੇ, ਪਰ ਜੁਡੀਸ਼ਰੀ ਨਾਲ ਐਗਜ਼ੈਕਟਿਵ ਨੇ ਮਿਲਾਏ ਨੇ, ਤੇ ਪਾਰਲੀਮੈਂਟ ਨਾਲ ਮਤਲਬ ਕਿ ਜੁਡੀਸ਼ਰੀ ਤੇ
2: ਜੁਡੀਸ਼ਰੀ ਵੀ ਕੁਛ ਨੀ ਜੀ, ਇੱਕ ਮਾੜਾ ਜਿਹਾ ਮੇਰਾ ਐਕਸੀਡੈਂਟ ਹੋ ਗਿਆ, ਮੈਂ 6 ਸਾਲ ਭੁਗਤਿਆ, ਪੁਲਿਸ ਵਾਲੇ ਨੇ ਮੇਰੀ ਕਾਰ ਦੇ ਵਿੱਚ ਗੱਡੀ ਮਾਰ ਦਿੱਤੀ, 6 ਸਾਲ ਤੱਕ ਭੁਗਤਿਆ, ਮੈਂ ਹਰ ਪੇਸ਼ੈਂਟ ਦੇ ਉੱਤੇ ਜਾਂਦਾ ਸੀਗਾ, ਠੀਕ ਹੈ, ਇਹਨੂੰ ਉਸ ਬੰਦੇ ਦੇ ਸੱਟ ਲੱਗ ਗਈ ਸੀਗੀ, ਉਹਦੀ ਆਪਣੀ ਗਲਤੀ ਨਾਲ ਸੱਟ ਲੱਗੀ, ਮੇਰੀ ਕੋਈ ਗਲਤੀ ਨਹੀਂ ਸੀਗੀ, ਔਰ ਮੈਨੂੰ ਜੱਜ ਨੇ ਅਖੀਰ ਵਿੱਚ ਫਰੀ ਕਰ ਦਿੱਤਾ, ਬਰੀ ਕਰ ਦਿੱਤਾ ਵੈਸੇ ਹੀ ਕਿ ਤੇਰਾ ਕੋਈ ਕਸੂਰ ਨਹੀਂ ਹੈ, ਮੈਂ ਆਇਆ ਜੱਜ ਤੇ, ਪਰ ਯਾਰ 6 ਸਾਲ ਕਿਉਂ ਲਾਏ ਹੈ? ਇਹ ਕੋਈ ਦੇਸ਼ ਦਾ ਕਾਨੂੰਨ ਹੈ? ਕੋਈ ਪੁੱਛ ਪੜਤਾਲ ਨਹੀਂ ਆ, ਕੋਈ ਇਹਦੇ ਵਿੱਚ ਕੋਈ ਟਾਈਮ ਬਾਉਂਡ ਕੋਈ ਚੀਜ਼ ਨਹੀਂ ਹੈਗੀ, ਤੁਸੀਂ ਦੇਸ਼ ਨੂੰ ਕਿੱਥੇ ਲਿਜਾ ਰਹੇ ਹੋ ਯਾਰ?
3: ਬਸ ਤੁਸੀਂ
2: ਮੈਨੂੰ ਬੜਾ ਅਫਸੋਸ ਹੁੰਦਾ, ਮੈਨੂੰ ਬੜਾ ਅਫਸੋਸ ਹੁੰਦਾ ਆਪਣੇ ਦੇਸ਼ ਦੇ ਉੱਤੇ, ਔਰ ਸਭ ਤੋਂ ਜ਼ਿਆਦਾ ਅਫਸੋਸ ਮੈਨੂੰ ਆਪਣੇ ਦੇਸ਼ ਦੇ ਚਲਾਉਣ ਵਾਲਿਆਂ ਉੱਤੇ ਹੁੰਦਾ ਕਿ ਤੁਸੀਂ ਸਭ ਕੁਝ ਜਾਣਦੇ ਹੋ, ਫਿਰ ਕਿਉਂ ਨੀ ਤੁਸੀਂ ਕਾਨੂੰਨ ਬਣਾਉਂਦੇ?
3: ਇਹਨਾਂ ਸਭ ਨੂੰ ਪਤਾ, ਸਭ ਰਲੇ ਮਿਲੇ ਨੇ, ਇਹ ਕੋਈ ਬੱਚੇ ਨਹੀਂ, ਬੇਬੀ ਨਹੀਂ, ਇਹ ਉਸ ਸਿਸਟਮ ਦੇ ਵਿੱਚ ਨੇ, ਇਹਨਾਂ ਨੂੰ ਪਤਾ ਕਿੱਦਾਂ ਕੰਮ ਹੋ ਰਿਹਾ ਸਰ।
2: ਬਿਲਕੁਲ, ਜਿੰਨੀ ਮਰਜ਼ੀ ਪਰੇਸ਼ਾਨ ਹੋ ਜਾਏ, ਤੁਹਾਡੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਰਹਿੰਦੇ,
3: ਉਹ ਬਾਦਸ਼ਾਹ ਨੇ, ਉਹਨਾਂ ਨੂੰ ਕੀ ਲੋੜ, ਇਹਨਾਂ ਕੋਲ ਅਥਾਹ ਪਾਵਰਾਂ ਤੇ ਅਥਾਹ ਪੈਸਾ।
2: ਚਲੋ ਸਰ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਅਸੀਂ ਤਾਂ ਬਾਈ ਚੰਗੇ ਬੰਦੇ ਵੀ ਹੈਗੇ ਨੇ ਦੁਨੀਆਂ ਵਿੱਚ, ਕੋਈ ਐਸੀ ਗੱਲ ਨਹੀਂ ਹੈ, ਕੋਈ ਸਾਰੀ ਦੁਨੀਆਂ ਮਾੜੀ ਨਹੀਂ ਹੈ, ਤਾਂ ਦੁਨੀਆਂ ਚੱਲਦੀ ਪਈ ਹੈ, ਠੀਕ ਹੈ?
3: ਬਿਲਕੁਲ ਜੀ, ਬਿਲਕੁਲ, ਚੰਗੇ ਮਾੜੇ ਸਾਰੇ ਇਸੇ ਤਰ੍ਹਾਂ ਯਾਰ, ਦੁਨੀਆਂ ਤੇ ਖੱਟੀ ਮਿੱਠੀ ਜਿਹੜੀ ਆ।
2: ਚਲੋ, ਸਾਡੀ ਵੀ ਲੰਘ ਜਾਣੀ ਆ, ਹੋਰ 10 ਸਾਲ ਹੋਣਗੇ ਜਾਂ 10 ਦਿਨ ਹੋਣਗੇ, ਜੋ ਵੀ ਆ ਲੰਘ ਜਾਣੀ ਆ, ਸਾਡੀ ਵੀ
3: ਲੰਘ ਤੁਹਾਡੀ ਜਾਣੀ ਆ, ਪਰ ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਬਾਰੇ ਕਿਉਂ ਨੀ ਸੋਚਦੇ ਕਿ ਤੁਹਾਡੀ ਦੇਣ ਕੀ ਹੋਏਗੀ?
2: ਉਹ ਫਿਰ ਗੁਲਾਮ ਹੋ ਜਾਓਗੇ ਤੁਸੀਂ, ਮੈਂ ਅੱਜ ਲਿਖ ਕੇ ਦਿੰਨਾ, ਤੁਸੀਂ ਫਿਰ ਗੁਲਾਮ ਹੋ ਜਾਓਗੇ, ਕਿਉਂਕਿ ਸਾਡੇ ਵਿੱਚ ਗੱਦਾਰ ਬਹੁਤ ਨੇ ਜਿਨ੍ਹਾਂ ਨੂੰ ਸਿਰਫ ਆਪਣੇ ਆਪ ਤੱਕ ਦੇਸ਼ ਦਿਖਦਾ, ਦੇਸ਼ ਨਹੀਂ ਦਿਖਦਾ, ਦੇਸ਼ ਕਿਸੇ ਬੰਦੇ ਨੂੰ ਨਹੀਂ ਦਿਖਦਾ।
3: ਬਿਲਕੁਲ, ਤੁਸੀਂ ਸਹੀ
2: ਫਰਮਾਇਆ, ਆਪਣਾ ਆਪਣਾ ਘਰ ਭਰਨ ਤੇ ਲੋਕ ਲੱਗੇ ਨੇ, ਤੇ ਤੁਸੀਂ ਅੱਜ ਈਰਾਨ ਦਾ ਹਾਲ ਦੇਖ ਲਓ, ਕਿਸੇ ਵੀ ਦੇਸ਼ ਦਾ ਹਾਲ ਦੇਖ ਲਓ, ਜਿੱਥੇ ਲੜਾਈ ਲੱਗੀ ਆ, ਦੇਸ਼ ਸੁਰੱਖਿਅਤ ਹੈ ਤੇ ਉਹ ਬੰਦੇ ਸੁਰੱਖਿਅਤ ਨੇ, ਦੇਸ਼ ਨਹੀਂ ਸੁਰੱਖਿਅਤ ਤੇ ਤੁਹਾਡੇ ਕਰੋੜਾਂ ਰੁਪਏ ਜਿਹੜੇ ਇਕੱਠੇ ਕੀਤੇ ਆ, ਕੌਡੀਆਂ ਦੇ ਭਾਅ ਵਿਕ ਜਾਣਗੇ, ਬਾਬੂ ਜੀ ਅੱਗਾਂ ਲੱਗ ਜਾਣਗੀਆਂ, ਤੁਸੀਂ ਕਿਸੇ ਜੋਗੇ ਨਹੀਂ ਰਹੋਗੇ।
3: ਬਹੁਤ ਬਹੁਤ ਮਿਹਰਬਾਨੀ ਵੀਰ ਜੀ, ਥੈਂਕ ਯੂ ਵੈਰੀ ਮਚ। ਕਮ ਸੇ ਕਮ ਕੁਛ ਲੋਕ ਤੇ ਆਪਣੇ ਮੁਲਕ ਬਾਰੇ ਸੋਚਦੇ ਨੇ, ਤੁਹਾਨੂੰ ਆਪਣੇ ਦੇਸ਼ ਦਾ ਦੁੱਖ ਹੈ ਹੀ ਆ, ਤੇ ਤੁਸੀਂ ਕਰਾਉਣ ਰਹੇ ਹੋ ਨਾ।
2: ਕਰਲਾਉਣ ਕੀ ਯਾਰ, ਹੁਣ ਮੈਂ ਤੁਹਾਡੇ ਉੱਤੇ ਚੈਨਲ ਦੇ ਉੱਤੇ ਨਾ ਕੁਝ ਬੋਲ ਨਹੀਂ ਸਕਦਾ, ਮੈਂ ਇੱਕ ਲੇਡੀ ਦਾ ਫੋਟੋ ਦੀ ਜਗ੍ਹਾ ਸਲੋਗਨ ਉਹਨੇ ਕੁਝ ਲਿਖਿਆ ਸੀਗਾ, ਉਹ ਮੈਂ ਹੁਣ ਨਾ ਇੱਥੇ ਬੋਲ ਨਹੀਂ ਸਕਦਾ ਤੁਹਾਨੂੰ, ਮੈਨੂੰ ਇੰਨੀ ਹਾਸੀ ਆਈ ਨਾ ਉਹਦੇ ਤੇ, ਉਹਨੇ ਆਪਣੇ ਦੇਸ਼ ਬਾਰੇ।
3: ਹਾਂਜੀ, ਲਿਖਿਆ ਸੀ ਉਹ ਸੁਣਾ ਦੇ
2: ਫਿਰ ਯਾਰ, ਤੁਸੀਂ ਕਹੋਗੇ ਕਿ ਮਰਿਆਦਾ ਦੇ ਖਿਲਾਫ ਹੈਗਾ। ਚਲੋ ਮੈਂ ਦੱਸ ਦਿੰਦਾ ਫਿਰ ਉਹਨੇ ਕੀ ਬੋਲਿਆ ਸੀਗਾ,
3: ਇੰਗਲਿਸ਼
2: ਉਹਨੇ ਕਿਹਾ ਕਿ ਮੈਨੂੰ ਹੋਰ ਸੈਕਸ ਕਰਨ ਦੀ ਜ਼ਰੂਰਤ ਕੋਈ ਨੀ, ਗੌਰਮੈਂਟ ਮੈਨੂੰ ਰੋਜ਼ ਮੇਰੀ ਅਸੀਂ ਤਾਂ ਅਸੀਂ ਫੇਰਦੀ ਆ, ਸੈਕਸ ਕਰਦੀ ਆ ਗੌਰਮੈਂਟ, ਮੈਂ ਪਤਾ ਕਰਦੀ ਆ ਮੈਨੂੰ। ਆਈ ਨੀਡ ਨੋ ਮੋਰ ਸੈਕਸ।
0: ਐਜ ਮਾਈ ਗਵਰਨਮੈਂਟ ਡੇਲੀ ਫੈਕਟਸ ਔਰ ਮੈਨੂੰ ਇੰਨੀ ਹਾਸੀ ਆਈ ਔਰ ਮੈਂ ਉਹਨੂੰ ਲਿਖਿਆ ਮੈਂ ਕਿਹਾ ਭੈਣ ਮੇਰੀ ਤੂੰ ਮੈਨੂੰ ਇਹ ਦੱਸ ਕਿ ਤੂੰ ਇੰਨੀ ਦੁਖੀ ਆ ਤੁਹਾਡਾ ਦੇਸ਼ ਕੀ ਇੰਨਾ ਬੇੜਾ ਗਰਕ ਹੋ ਗਿਆ ਉੱਥੇ
3: ਹੋਇਆ ਜੀ ਜਿੰਨਾ ਦਾ ਹੋਇਆ
0: ਪਰ ਉਹਦਾ ਵਿਚਾਰੀ ਦਾ ਕੋਈ ਜਵਾਬ ਨਹੀਂ ਆਇਆ ਪਰ ਮੈਂ ਉਹਦੀ ਆਤਮਾ ਨੂੰ ਸਲੂਟ ਕਰਦਾ ਕਿ ਉਹਨੇ ਬਿਲਕੁਲ ਮਤਲਬ ਕਿ ਇੱਕ ਨਾ ਸਹੀ
3: ਮਨ ਨਾਲ ਮਤਲਬ ਕਿ ਕੋਈ
0: ਕਿੰਨੀ ਕੁ ਦੁਖੀ ਹੋਏਗੀ ਯਾਰ ਉਹ ਬੰਦਾ ਕਿੰਨਾ ਕੁ ਦੁਖੀ ਹੋਏਗਾ ਜਿਹਨੇ ਇੰਨੀ ਚੀਜ਼ ਲਿਖੀ ਆ ਤੇ ਇੱਥੇ ਕਿਹੜਾ ਘੱਟ ਹੋਣ ਡਿਆ
3: ਜੀ ਬਿਲਕੁਲ ਠੀਕ ਤੁਸੀਂ ਸਹੀ ਤੇ ਥੈਂਕ ਯੂ
0: ਦੇਸ਼ ਦੇ ਰਾਜਨੀਤੀਆਂ ਨੂੰ ਸਲਾਮ ਆ ਰਾਜਨੀਤੀ ਚਲਾਉਣ ਵਾਲਿਆਂ ਨੂੰ ਪਰ ਲੇਕਿਨ ਯਾਰ ਤੁਸੀਂ ਲੋਕਾਂ ਦੇ ਬਾਰੇ ਹੱਥ ਜੋੜ ਕੇ ਬੇਨਤੀ ਆ ਕੁਝ ਲੋਕਾਂ ਬਾਰੇ ਸੋਚ ਲਓ ਬਾਈ ਲੋਕਾਂ ਬਾਰੇ ਸੋਚ ਲਓ ਸਕੂਲਾਂ ਵਿੱਚ ਸਭ ਚੀਜ਼ਾਂ ਚੇਂਜ ਕਰੋ ਕਿ ਦੇਸ਼ ਭਗਤੀ ਦੀ ਕੋਈ ਲਹਿਰ ਚੱਲੇ ਬੱਚਿਆਂ ਦੇ ਵਿੱਚ ਹਰ ਬੱਚਾ ਆਪਣੇ ਘਰ ਨੂੰ ਖਿੱਚਦਾ ਹਰ ਬੱਚਾ ਬੇਈਮਾਨ ਆ ਹਰ ਪੇਰੈਂਟਸ ਆਪਣੇ ਬੱਚਿਆਂ ਦੇ ਸਾਹਮਣੇ ਬੇਈਮਾਨੀ ਦੀਆਂ ਗੱਲਾਂ ਕਰਦਾ ਤੇ ਤੁਹਾਡਾ ਬੇੜਾ ਗਰਕ ਹੋ ਜਾਣਾ
3: ਦਸ ਆਕਾਸ਼ ਕਿਤੇ ਸਮਝਣ ਇਸ ਗੱਲ ਨੂੰ ਵੀ ਇਹ ਸਾਡਾ ਮੁਲਕ ਹੈ ਸਾਡੀ ਆਣ ਬਾਣ
0: ਤੁਸੀਂ ਫੇਰ ਗੁਲਾਮ ਬਣ ਜਾਣਾ ਜਿਸ ਤਰ੍ਹਾਂ 1100 ਸਾਲ ਤੱਕ ਕਿਸੇ ਦੇਸ਼ ਉੱਤੇ ਕਿਸੇ ਬਾਹਰ ਦੇ ਲੋਕਾਂ ਨੇ ਰਾਜ ਨਹੀਂ ਕੀਤਾ
3: ਬਿਲਕੁਲ ਬਿਲਕੁਲ
0: ਤੁਸੀਂ ਤੁਹਾਡੇ ਕੋਲ ਬਾਹਾਂ ਵਿੱਚ ਦਮ ਸੀਗਾ ਸਭ ਚੀਜ਼ ਸੀਗੀ ਤੁਹਾਡੇ ਕੋਲ ਫੇਰ ਵੀ ਤੁਸੀਂ ਉਹਨਾਂ ਨੂੰ ਨਹੀਂ ਹਰਾ ਪਾਏ
3: ਬਿਲਕੁਲ ਜੀ
0: ਤੁਸੀਂ ਸਮਾਜ ਨੂੰ ਵੰਡ ਕੇ ਰੱਖਿਆ ਤੁਸੀਂ ਅੱਜ ਵੀ ਉਹੀ ਖੇਡ ਖੇਡਣ ਡੇ
3: ਦੁਨੀਆਂ ਦੇ ਕੋਈ ਮੁਲਕ ਨਹੀਂ ਜਿਹੜਾ ਇੰਨੀ ਦੇਰ ਗੁਲਾਮ ਰਿਹਾ ਹੋਵੇ
0: ਅਰੇ ਸਭ ਤੋਂ ਵਸਟ ਆ ਤੁਹਾਨੂੰ ਕੋਈ ਬੰਦਾ ਲਾਂਘੇ ਨਹੀਂ ਬਹਿਣ ਦਿੰਦਾ
3: ਥੈਂਕ ਯੂ ਵੈਰੀ ਮਚ ਵੀਰ ਜੀ ਬਹੁਤ ਬਹੁਤ
0: ਥੈਂਕ ਯੂ ਸਰ ਥੈਂਕ ਯੂ
3: ਮਤਲਬ ਸੋਹਣੇ
0: ਥੈਂਕ ਯੂ ਸਰ ਥੈਂਕ ਯੂ ਓਕੇ
3: ਸਤਿ ਸ੍ਰੀ ਅਕਾਲ ਜੀ ਸੋ ਇਹ ਸਨ ਜੀ ਕਿਸ਼ਨ ਚੰਦ ਜੀ ਹੁਣੀ ਜਿਹੜੇ ਦੋਸਤੋ ਵੇਖ ਲਓ ਜਿਹੜੇ ਦੇਸ਼ ਨੂੰ ਪਿਆਰ ਕਰਦੇ ਨੇ ਆਪਣੀਆਂ ਆਪਣੀਆਂ ਕੌਮਾਂ ਨੂੰ ਆਪਣੀ ਸਭਿਅਤਾ ਨੂੰ ਆਪਣੇ ਮੁਲਕ ਨੂੰ ਆਪਣੇ ਇਲਾਕਿਆਂ ਨੂੰ ਉਹਨਾਂ ਨੂੰ ਦੁੱਖ ਹੁੰਦਾ ਕਿ ਸਾਡੇ ਨਾਲ ਭਾਵੇਂ ਉਹ ਆਪਣੇ ਘਰ ਠੀਕ ਖਾਂਦੇ ਪੀਂਦੇ ਰਹਿੰਦੇ ਨੇ ਮੌਜਾਂ ਕਰਦੇ ਨੇ ਲੇਕਿਨ ਉਹਨਾਂ ਨੂੰ ਫਿਕਰ ਹੁੰਦਾ ਵੀ ਸਾਡੇ ਸਮੂਹਿਕ ਤੌਰ ਤੇ ਸਾਡੇ ਨਾਲ ਸਾਡੇ ਹੀ ਕੀ ਕਰ ਰਹੇ ਨੇ ਇੱਕ ਵਾਰੀ ਮੈਂ ਆਪਣਾ ਪੀਰ ਸਾਹਿਬ ਜਿਹੜੇ ਚੰਡੀਗੜ੍ਹ ਦੇ ਵਕੀਲ ਸਨ ਉਹ ਹਾਸ ਰਸ ਦੀਆਂ ਕਵਿਤਾਵਾਂ ਲਿਖਦੇ ਹੁੰਦੇ ਸਨ ਕਵਿਤਾਵਾਂ ਤੇ ਕਹਾਣੀਆਂ ਉਹਨਾਂ ਦੀ ਮੈਂ ਕਹਾਣੀ ਪੜ੍ਹੀ ਸੀ ਉਹ ਮੈਨੂੰ ਮੇਰਿਆਂ ਤੋਂ ਹੀ ਬਚਾਓ ਜੇ ਇੱਕ ਉਹਨਾਂ ਨੇ ਹੋਰ ਕਹਾਣੀ ਲਿਖੀ ਉਹ ਮੈਨੂੰ ਮੇਰੇ ਤੋਂ ਬਚਾਓ ਭਾਈ ਕਬਾਲ ਦੀਆਂ ਹੀ ਉਹਨਾਂ ਦੀਆਂ ਕਹਾਣੀਆਂ ਸਨ ਸੋ ਐਨੀ ਹਾਓ ਆਪਣਾ ਸਰਦਾਰ ਸੂਬਾ ਸਿੰਘ ਜੀ ਅਗਰ ਤੁਸੀਂ ਸੁਣ ਰਹੇ ਹੋ ਤੇ ਤੁਸੀਂ ਬੰਦ ਕਰਦੇ ਹੋ ਤੇ ਤੁਹਾਡੀ ਵੀ ਦਿਲ ਦੀ ਗੱਲਬਾਤ ਸੁਣੀ ਹੈ ਤੁਹਾਡੇ ਨਾਲ ਤੇ ਦਿਲ ਦੀਆਂ ਚਾਰ ਗੱਲਾਂ ਬਾਤਾਂ ਕਰੀਏ ਭਾਈ ਕਿਸ ਤਰ੍ਹਾਂ ਚੱਲ ਰਿਹਾ ਕੀ ਕਰ ਰਹੇ ਹੋ ਅੱਜ ਕੱਲ ਤੁਸੀਂ ਬੇਈਮਾਨਾਂ ਨਾਲ ਮੱਥਾ ਲਾ ਕੇ ਲੱਗਦਾ ਨਹੀਂ ਮੈਂ ਬਚ ਪਾਵਾਂਗਾ ਬੇਈਮਾਨਾਂ ਨਾਲ ਮੱਥਾ ਲਾ ਕੇ ਲੱਗਦਾ ਨਹੀਂ ਮੈਂ ਬਚ ਪਾਵਾਂਗਾ ਡਰ ਗਿਆ ਤੇ ਮਾਰ ਦੇਣਗੇ ਉਹ ਡਟ ਗਿਆ ਤੇ ਮਰ ਜਾਵਾਂਗਾ ਉਹ ਦੋਵਾਂ ਹਾਲਤਾਂ ਚ ਮੈਂ ਹੀ ਮਰਨਾ ਹੈ ਡਰ ਗਿਆ ਤੇ ਮਾਰ ਦੇਣਗੇ ਡਟ ਗਿਆ ਤੇ ਮਰ ਜਾਵਾਂਗਾ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ ਤੇ ਖਹਿਰਾ ਸਾਹਿਬ ਹੁਣ ਜੇ ਘਰ ਟੱਕਰ ਗਏ ਕਦੀ ਕਦੀ ਭੱਜ ਨੱਠ ਵਿਚ ਰਹਿੰਦੇ ਨੇ ਤੇ ਕਿੱਥੇ ਗਏ ਆ ਜੀ ਤੁਸੀਂ ਤੁਹਾਡੀ ਆ ਲੱਭ ਗਏ ਜੀ ਸੂਬਾ ਸਿੰਘ ਜੀ ਹੁਣਾਂ ਨੂੰ ਕਾਲ ਤੇ ਕਰ ਦਿੱਤੀ ਹੈ ਬਿਜੀ ਆਰਮੀ ਨੇ ਉਹ ਕਿਤੇ ਹੋ ਸਕਦਾ ਦੇਰ ਹੋ ਗਈ ਆ ਉਹਨਾਂ ਨੂੰ ਤੇ ਸੁਣਦੇ ਹਾਂ ਸੁਣਾਉਂਦੇ ਹਾਂ

0: ਮੇਰਾ ਖਿਆਲ ਹੈ ਭਾਈ ਉਹ ਅੱਗੇ ਪਿੱਛੇ ਹੋ ਗਏ ਨੇ ਥੋੜੇ ਜਿਹੇ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ ਭਾਈ, 10 ਕੁ ਮਿੰਟ ਤੁਹਾਡੇ ਨਾਲ ਗੱਲਬਾਤ ਕਰਾਂ ਫਿਰ ਕੋਈ। ਮੈਂ ਵੇਖ ਲਾਂ ਕੋਈ ਹੋਰ ਕਾਲ ਤੇ ਨਹੀਂ ਆਈ, ਮਿਸ ਕਾਲ ਕੋਈ ਵੀ ਇਹਨਾਂ ਦੇ ਵਿੱਚ। ਸੁਭਾ ਸਿੰਘ, ਕਿਸ਼ਨ ਚੰਦ, ਬਲਵੀਰ ਤੇ ਰਾਜਾ ਸ਼ਾਹ ਹੋਣਾ ਦਾ ਨਹੀਂ, ਉਹਨਾਂ ਦੀ ਅਜੇ ਕਾਲ ਨਹੀਂ ਆਏ। ਮੈਂ ਉਹਨਾਂ ਨੂੰ ਕਾਲ ਕਰਕੇ ਵੇਖ ਲਾਂ ਜੇ ਉਹ ਆ ਲਵੇ। ਮੈਂ ਉਹਨਾਂ ਨੂੰ ਰਿੰਗ ਮਾਰ ਦਿੱਤੀ, ਉਹਨਾਂ ਮੈਨੂੰ ਬੈਕ ਕਾਲ ਕਰ ਲੈਣੀ ਹੈ ਜੇ।
1: ਅੱਛਾ
0: ਦੋਸਤੋ, ਤੁਸੀਂ ਕਦੀ ਸੁਣਿਆ ਕਿ ਭਾਰਤ ਵਿੱਚ ਜਿਸ ਤਰ੍ਹਾਂ ਡੰਗਰਾਂ ਦੀਆਂ ਮੰਡੀਆਂ ਲੱਗਦੀਆਂ ਨੇ? ਹਾਂਜੀ, ਜਾਂ ਅਸੀਂ ਪੁਰਾਣਾ ਚੰਗਾ ਸਮਾਨ ਵੇਚਣ ਦੇ ਲੱਗਦੇ ਨੇ ਨਾ ਬਾਜ਼ਾਰ, ਡੰਗਰਾਂ ਦੀਆਂ ਮੰਡੀਆਂ। ਇਸੇ ਤਰ੍ਹਾਂ ਹੀ ਭਾਰਤ ਵਿੱਚ ਕਈਆਂ ਸਟੇਟਾਂ ਵਿੱਚ ਔਰਤਾਂ ਦੀ ਮੰਡੀ ਵੀ ਲੱਗਦੀ ਹੈ ਹੁਣ ਇਸ ਵਕਤ। ਇਹ ਬੜਾ ਅਜੀਬ ਜਿਹਾ ਟੌਪਿਕ ਹੈ ਜਿਹਦੇ ਤੇ ਮੈਂ ਗੱਲਬਾਤ ਕਰਨ ਜਾ ਰਿਹਾ, ਸ਼ਾਇਦ ਤੁਸੀਂ ਕਦੀ ਸੁਣਿਆ ਹੋਵੇਗਾ। ਇਹ ਮੈਂ ਗੱਲ ਆਪਣੇ ਸੋਹਣੇ ਭਾਰਤ ਦੀ ਕਰ ਰਿਹਾ, ਵਿਦੇਸ਼ ਦੀ ਨਹੀਂ ਕਰ ਰਿਹਾ। ਸਾਡੇ ਭਾਰਤ ਵਿੱਚ ਤੁਸੀਂ ਕਿਸੇ ਦੀ ਵਾਈਫ ਕਿਰਾਏ ਤੇ ਲੈ ਸਕਦੇ ਹੋ, ਜਾਂ ਕੁਆਰੀ ਕੁੜੀ ਕੁਝ ਸਾਲਾਂ ਵਾਸਤੇ, ਸਦਾ ਵਾਸਤੇ ਵੀ ਕੁਝ ਸਾਲਾਂ ਵਾਸਤੇ। ਤੇ ਮੈਂ ਇਹ ਲੱਗਾ ਗੱਲ ਦੱਸਣ ਜੀ ਤੁਹਾਨੂੰ, ਮੱਧਿਆ ਪ੍ਰਦੇਸ਼ ਦੇ ਸ਼ਿਵਪੁਰ ਡਿਸਟ੍ਰਿਕਟ ਦਾ ਇੱਕ ਪਿੰਡ ਹੈ, ਤੁਸੀਂ ਉੱਥੇ ਮੰਡੀ ਲੱਗਦੀ ਹੈ ਔਰਤਾਂ ਦੀ ਤੇ ਕੁੜੀਆਂ ਦੀ। ਤੁਸੀਂ ਇੱਕ ਹਫ਼ਤੇ ਵਾਸਤੇ, 6 ਮਹੀਨੇ ਵਾਸਤੇ, ਜਾਂ 1 ਸਾਲ ਵਾਸਤੇ ਵਾਈਫ ਕਿਰਾਏ ਤੇ ਲੈ ਸਕਦੇ ਹੋ। ਤੇ ਹੋਰ ਸਟੇਟਾਂ ਚ ਵੀ ਇਹੋ ਜਿਹਾ, ਪਰ ਅੱਜ ਮੈਂ ਗੱਲ ਜਿਹਨਾਂ ਦੀ ਕਰਨ ਲੱਗਾ ਵਾ ਉਹ ਹੈ ਮੱਧਿਆ ਪ੍ਰਦੇਸ਼ ਦੀ। ਇਹੋ ਜਿਹਾ ਰਿਵਾਜ ਕਿੱਦਾਂ ਪੈਦਾ ਹੋਇਆ, ਇਹਦੇ ਕੀ ਕਾਰਨ ਰਹੇ ਹੋਣਗੇ? ਉਸ ਪਿੰਡ ਵਿੱਚ ਨਾ ਹਰ ਸਾਲ ਬਾਜ਼ਾਰ ਲੱਗਦਾ, ਤੇ ਉਸ ਬਾਜ਼ਾਰ ਵਿੱਚ ਲੋੜਵੰਦ ਜਿਹੜੇ ਲੋਕ ਨੇ ਨਾ ਉਹ ਆਪਣੀਆਂ ਬੇਟੀਆਂ ਤੇ ਪਤਨੀਆਂ ਨੂੰ ਲੈ ਕੇ ਆਉਂਦੇ ਨੇ, ਤੇ ਲੋੜਵੰਦ ਗਾਹਕ ਵੀ ਉੱਥੇ ਆਉਂਦੇ ਨੇ। ਬਿਲਕੁਲ ਪਸ਼ੂ ਮੰਡੀ ਵਾਂਗ ਹੀ, ਜਿਸ ਤਰ੍ਹਾਂ ਪਸ਼ੂਆਂ ਦੀ ਵਿਕਰੀ ਹੋ ਰਹੀ ਹੁੰਦੀ ਹੈ, ਉੱਥੇ ਹਰ ਕੋਈ ਆਪਣੀ ਵਾਈਫ ਚੁਣ ਸਕਦਾ ਉਹਨਾਂ ਦੇ ਵਿੱਚੋਂ। ਮਹੀਨੇ, 6 ਮਹੀਨੇ ਦਾ ਜਾਂ 1 ਸਾਲ ਵਾਸਤੇ ਤੁਸੀਂ ਉਹ ਕਿਰਾਏ ਤੇ ਲੈ ਸਕਦੇ ਹੋ। ਸੋਹਣੀਆਂ ਔਰਤਾਂ ਤੇ ਕੁੜੀਆਂ ਦੀ ਬੋਲੀ ਲੱਗਦੀ ਹੈ, ਜਿਹੜੀਆਂ ਜ਼ਰਾ ਕਿਊਟ ਨਜ਼ਰ ਆਉਂਦੀਆਂ ਨੇ, ਤੇ ਵਸਤੂਆਂ ਵਾਂਗ ਜਿਹੜਾ ਜ਼ਿਆਦਾ ਪੈਸੇ ਦੇ ਦੇਗਾ ਉਹ ਲੈ ਜਾਏ। ਇੱਥੇ 2 ਪਾਰਟੀਆਂ ਚ ਡੀਲ ਹੁੰਦੀ ਹੈ ਸੱਜਣਾ। ਇੱਕ ਉਹ ਜੋ ਔਰਤਾਂ ਨੂੰ ਕਿਰਾਏ ਤੇ ਦੇ ਰਹੇ ਹੁੰਦੇ ਨੇ, ਤੇ ਦੂਜੇ ਉਹ ਨੇ ਜੋ ਲੈ ਰਹੇ ਹੁੰਦੇ ਨੇ। ਜਦੋਂ ਇਹਨਾਂ ਵਿੱਚ ਆਪਸ ਵਿੱਚ ਗੱਲਬਾਤ ਹੋ ਜਾਂਦੀ ਹੈ, ਭਾਅ ਤੈਅ ਹੋ ਜਾਂਦਾ, ਉਹ ਜਿਹੜੀਆਂ ਜਿਹੜਾ ਜ਼ਿਆਦਾ ਖੂਬਸੂਰਤ ਹੈ ਉਹਨਾਂ ਦੀ ਤਾਂ ਲੱਗਣੀ ਹੈ ਬੋਲੀ। ਇਹ ਜਿਸ ਤਰ੍ਹਾਂ ਵੀ ਖੜੇ ਨੇ, ਪਤਾ ਨਹੀਂ ਲੜਕੀ ਦੇ ਚਾਚੇ ਤਾਏ ਜਾਂ ਪਿਓ ਹੋਏਗਾ, ਉਹਨਾਂ ਨਾਲ ਸਿੱਧੀ ਗੱਲਬਾਤ ਕਰਦੇ ਨੇ ਵੀ ਉਹ ਪਿਓ ਕੁੜੀ ਦਾ ਕਹੇਗਾ ਕਿ ਇੰਨੇ ਪੈਸੇ ਦੇ ਦਿਓ 6 ਮਹੀਨੇ ਵਾਸਤੇ ਜਾਂ ਸਾਲ ਵਾਸਤੇ। ਅਗਰ ਉਹ ਆਪਸ ਵਿੱਚ ਸੈਟਲਮੈਂਟ ਹੋ ਜਾਂਦੀ ਹੈ ਉਹਨਾਂ ਦੀ ਤਾਂ ਉਹ ਠੀਕ ਹੈ, ਤਾਂ ਠਾਂ ਕਰ ਲੈਂਦੇ ਨੇ। ਜੋ ਦੋਸਤੋ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਇਹ ਸਾਰਾ ਕੁਝ ਤੁਸੀਂ ਨੈੱਟ 'ਚ ਵੀ ਚੈੱਕ ਕਰ ਸਕਦੇ ਹੋ, ਉਹਦੇ ਵਿੱਚ ਤੁਹਾਨੂੰ ਇਸ ਤੋਂ ਵੀ ਗਾਹ ਖਤਰਨਾਕ ਚੀਜ਼ਾਂ ਪੜ੍ਹਨ ਨੂੰ ਮਿਲਣਗੀਆਂ, ਵੇਖਣ ਨੂੰ ਮਿਲਣਗੀਆਂ। ਤੇ ਫਿਰ ਜਿਹੜੀਆਂ ਜ਼ਰਾ ਕਿਊਟ ਨੇ ਜ਼ਿਆਦਾ ਸੋਹਣੀਆਂ ਨੇ ਉਹਨਾਂ ਦੀ ਲਾਮੀ ਵੀ ਹੋ ਜਾਂਦੀ ਹੈ। ਤੇ ਜਿਹੜਾ ਐਗਰੀਮੈਂਟ ਹੁੰਦਾ ਵਾ, ਐਗਰੀਮੈਂਟ ਨੂੰ ਇੱਕ ਸਰਕਾਰੀ ਅਸ਼ਟਾਮ ਤੇ ਲਿਖਿਆ ਜਾਂਦਾ, ਜੋ ਅਸ਼ਟਾਮ ਆਮ 50 ਰੁਪਏ ਦਾ ਨਹੀਂ ਹੁੰਦਾ, ਜਿਹੜਾ ਤੁਸੀਂ ਕਚਹਿਰੀਆਂ ਚੋਂ ਲੈਂਦੇ ਹੋ, ਕਈ ਤਰ੍ਹਾਂ ਦੇ ਹੁੰਦੇ ਨੇ, ਇਹ 50 ਰੁਪਏ ਦਾ ਹੁੰਦਾ। ਇਹਦੇ ਉੱਪਰ ਲਿਖਿਆ ਜਾਂਦਾ ਕਿ ਇਸ ਔਰਤ ਨੇ ਕਿੰਨੇ ਦਿਨ ਜਾਂ ਕਿੰਨੇ ਮਹੀਨੇ ਉਸ ਬੰਦੇ ਨਾਲ ਰਹਿਣਾ ਜਿਹੜਾ ਉਹਨੂੰ ਇੰਨੇ ਪੈਸੇ ਦੇ ਕੇ ਲੈ ਰਿਹਾ ਜਿਹਨੇ ਖਰੀਦਿਆ। ਜਦੋਂ ਉਹ ਟਾਈਮ ਪੂਰਾ ਹੋ ਜਾਏਗਾ ਤੇ ਐਗਰੀਮੈਂਟ ਖਤਮ ਹੋ ਗਿਆ, ਤਾਂ ਫਿਰ ਔਰਤ ਨੂੰ ਉਸਦੇ ਪਰਿਵਾਰ ਕੋਲ ਜਾਂ ਉਹਦੇ ਹਸਬੈਂਡ ਕੋਲ ਵਾਪਸ ਪਹੁੰਚਾ ਦਿੱਤਾ ਜਾਂਦਾ, ਜਿਹੜਾ ਲੈ ਕੇ ਗਿਆ ਐਗਰੀਮੈਂਟ ਤੇ ਸਾਰਾ ਕੁਝ ਲਿਖਿਆ ਹੁੰਦਾ, ਤੇ ਉਹ ਵਾਪਸ ਵੀ ਕਰ ਜਾਂਦੇ ਨੇ। ਤੇ ਜਦੋਂ ਉਹ ਵਾਪਸ ਲੈ ਆਉਂਦੇ ਨੇ ਤੇ ਉਹਦਾ ਹਸਬੈਂਡ ਜਾਂ ਪਰਿਵਾਰ ਜਿਨ੍ਹਾਂ ਨੂੰ ਵੀ ਉਹ ਬਿਲੋਂਗ ਕਰਦੀ ਹੈ, ਉਹ ਉਹਨੂੰ ਫਿਰ ਮੰਡੀ ਚ ਲੈ ਆਉਂਦੇ ਨੇ। ਅਗਰ ਉਹ ਲੜਕੀ ਜਿਹੜੀ ਇਹਨਾਂ ਨੇ ਕਿਰਾਏ ਤੇ ਦਿੱਤੀ ਹੈ ਕਿਸੇ ਬੰਦੇ ਨੂੰ ਜਾਂ ਔਰਤ, ਉਸ ਆਦਮੀ ਨੂੰ ਪਸੰਦ ਆ ਜਾਏ ਤੇ ਉਹ ਆਪਣਾ ਐਗਰੀਮੈਂਟ ਐਕਸਟੈਂਡ ਵੀ ਕਰਵਾ ਸਕਦਾ ਜਿੰਨੀ ਦੇਰ ਉਹ ਚਾਹੇ। ਜਦੋਂ ਵਾਪਸ ਕਰਨ ਆਏਗਾ ਤੇ ਕਹੇਗਾ ਮੈਂ ਵਾਪਸ ਨਹੀਂ ਕਰਨੀ ਤੇ ਮੈਨੂੰ ਐਕਸਟੈਂਡ ਕਰ ਦਿਓ 6 ਮਹੀਨੇ ਸਾਲ ਵਾਸਤੇ। ਜੇ ਔਰਤ ਜਿਹੜੀ ਹੈ ਨਾ, ਜਦੋਂ ਉਹਨੂੰ ਦੋਸਤੋ ਪਹਿਲਾਂ ਸੂਬਾ ਸਿੰਘ ਨਾਲ ਗੱਲਾਂ ਕਰ ਲਈਏ, ਉਹਦੇ ਬਾਅਦ ਮੈਂ ਕੈਰੀ ਆਨ ਰੱਖਾਂਗਾ ਤੁਹਾਡੇ ਨਾਲ ਗੱਲਬਾਤ। ਸਰਦਾਰ ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਜਟ ਸਾਹਿਬ, ਕੀ ਹਾਲ ਸਰ?
0: ਮਿਹਰਬਾਨੀ, ਚੜ੍ਹਦੀ ਕਲਾ ਚਾ ਜੀ, ਤੇ ਵੇਖ ਲਓ ਰੌਣਕਾਂ ਲੱਗੀਆਂ ਨੇ। ਮੈਂ ਸੋਚਿਆ ਕਿ ਤੁਸੀਂ ਸ਼ਾਇਦ ਥੋੜੇ ਜਿਹੇ ਕਿਤੇ ਅੱਗੇ ਪਿੱਛੇ ਹੋ ਗਏ
1: ਹੋਵੋਗੇ, ਦੋ ਮਿੰਟ ਹੀ ਨਾ ਇੱਧਰ ਉੱਧਰ, ਦੋ ਹੀ ਮਿੰਟ ਜਿਹੜਾ ਕੋ ਬੱਚਿਆਂ ਦੇ ਮੈਚ ਦੇਖਣੇ, ਉੱਥੇ ਬੈਠ ਗਿਆ ਮੈਂ।
0: ਅੱਛਾ, ਮੈਂ ਵੀ ਲੇਟ ਹੋ ਗਿਆ ਤੁਹਾਨੂੰ
1: ਜੀ ਜੀ
0: ਗੱਲਾਂ ਬੜੀਆਂ ਚੱਲਣ ਡਈਆਂ ਸਨ। ਕੋਈ
1: ਜੀ ਸਰ,
0: ਪਹਿਲਾਂ ਕਿਸ਼ਨ ਚੰਦ ਜੀ ਆਏ ਨੇ, ਦੁੱਖ ਬੜੇ ਹੋ ਕੇ ਦੱਸਣ ਡਏ ਵੀ ਕੀ ਸਿਸਟਮ ਹੈ ਸਾਡੇ ਮੁਲਕ ਦੇ ਵਿੱਚ, ਮਤਲਬ ਕਿੱਦਾਂ ਚੱਲ ਰਿਹਾ
1: ਮੁਲਕ ਦਾ ਸਿਸਟਮ ਤੇ ਵਾਕਿਆ ਅਰਦਾਸ ਕਰਨ ਵਾਲਾ। ਪਰ ਜਿਹੜਾ ਦਿਨ ਅੱਜ ਤੁਸੀਂ ਇੱਕ ਆਪਣਾ ਬਣਾਇਆ ਹੋਇਆ ਰੇਡੀਓ ਦਾ ਜੋ ਮਤਲਬ ਪ੍ਰੋਟੋਕੋਲ, ਉਹਦੇ ਮੁਤਾਬਕ ਤੇ ਜਿਹੜਾ ਲਾਸਟ ਹੁੰਦਾ ਆ ਉਹ ਹਸਪਤਾਲ ਵਾਲਾ, ਹਾਸੇ ਸੱਠੇ ਵਾਲਾ,
0: ਦੋਸਤੋ ਮੇਰਾ ਖਿਆਲ ਨੈਟ ਦੀ ਪ੍ਰੋਬਲਮ।
1: ਹੈਲੋ,
0: ਹਾਂਜੀ ਹਾਂਜੀ, ਆ ਰਹੀ ਹੋਣੀ ਆਵਾਜ਼ ਆ ਰਹੀ ਹੈ ਤੁਹਾਡੀ?
1: ਹਾਂਜੀ ਬਾਜਾ ਸਾਹਿਬ, ਆ ਰਹੀ ਬਾਜ
0: ਬਿਲਕੁਲ ਫਸਟ ਕਲਾਸ, ਬਹੁਤ ਸੋਹਣੀ
1: ਜੀ। ਪੰਤ ਸਾਹਿਬ ਕਹਿੰਦੇ ਆ ਤੂੰ ਉੱਠ ਜਗਾ ਦੇ, ਮੋਮਬੱਤੀਆਂ ਇੱਥੇ ਤੇ ਵਗਦੀਆਂ ਰਹਿਣੀਆਂ ਪੌਣਾ ਕੁ ਪੱਤੀਆਂ।
0: ਵਾਹ,
1: ਤੇ ਇੱਦਾਂ ਵਾ ਵੀ ਜਿਹੜਾ ਹੁਣੇ ਜੇ ਨਾ ਬਾਜਾ ਸਾਹਿਬ ਪਿਛਲੇ ਵਰਲਡ ਹੈਪੀਨੈਸ ਡੇ ਸੀਗਾ, ਮੈਨੂੰ ਪੱਕੀ ਤਰ੍ਹਾਂ ਡੇਟ ਤੇ ਹੁਣ ਯਾਦ ਨੀ ਗਏ, ਕੋਈ 10 ਦਿਨ ਹਫ਼ਤੇ ਤੋਂ 10 ਦਿਨ ਪਹਿਲਾਂ ਦੀ ਗੱਲ ਹੈ। ਹੈਲੋ
0: ਜੀ, ਮੈਂ ਬਿਲਕੁਲ ਤੁਹਾਨੂੰ ਜਵਾਬ ਦੇ ਰਿਹਾ, ਸ਼ਾਇਦ ਤੁਹਾਨੂੰ ਮੇਰੀ ਆਵਾਜ਼ ਮੇਰੀ
1: ਹੈਲੋ
0: ਪਹੁੰਚ ਨਹੀਂ ਰਹੀ ਤੁਹਾਡੇ ਤੱਕ,
1: ਵਿੱਚ ਕੱਟੀ ਜਾਂਦੀ ਆਵਾਜ਼ ਤੋਂ ਕੱਟੀ ਜਾਂਦੀ
0: ਨੈਟਵਰਕ ਠੀਕ ਠਾਕ ਆ ਰਹੀ ਹੈ ਬੋਲੋ।
1: ਅੱਛਾ ਜੀ, ਠੀਕ ਹੈ ਠੀਕ ਠੀਕ। ਅੱਛਾ ਬਾਜਵਾ ਸਾਹਿਬ, ਵਰਲਡ ਹੈਪੀਨੈਸ ਡੇ ਦੇ ਉੱਤੇ ਨਾ ਸੰਸਾਰ ਪੱਧਰ ਤੇ ਦੁਨੀਆਂ ਦੇ ਖੁਸ਼ ਲੋਕਾਂ ਦੇ ਦਰਜਾਬੰਦੀ ਕੀਤੀ ਜਾਂਦੀ ਆ, ਤੇ ਉਹਦੇ ਵਿੱਚ ਮਤਲਬ ਸਾਡੇ ਦੇਸ਼ ਦਾ ਜਿਹੜਾ ਨਾਂ 147ਵੇਂ ਨੰਬਰ ਤੇ, ਟੋਟਲ ਸਾਰੇ ਵਰਲਡ ਦੇ ਵਿੱਚ 195 ਦੇਸ਼ ਨੇ
0: ਜੀ,
1: ਤੇ ਆਪਣੇ ਜਿਹੜੇ ਪਾਕਿਸਤਾਨ ਤੋਂ ਆਪਾਂ ਇਸ ਮਸਲੇ ਚ ਪਿੱਛੇ ਆ, ਮਤਲਬ ਕਾਫੀ ਸਾਡੇ ਲੋਕਾਂ ਦਾ ਜਿਹੜਾ ਨਾ ਇਹ, ਚਲੋ ਖੈਰ ਠੀਕ ਹੈ, ਕੋਈ ਸਿਸਟਮ ਦੀਆਂ ਰਾਜਨੀਤੀ ਦੀਆਂ ਵੀ ਉਹ ਕਿਸ ਚੰਦੀ ਦੀ ਗੱਲ ਨਾ ਆਪਾਂ ਸਹਿਮਤ ਹਾਂ, ਪਰ ਇਹ ਸਭ ਕਾਹੇ ਨੂੰ ਛੱਡ ਕੇ ਨਾ, ਸਾਰੀਆਂ ਗੱਲਾਂ ਤੋਂ ਛੱਡ ਕੇ, ਤੇ ਕਿਸ ਵੇਲੇ ਜਿੱਦਾਂ ਨਾ ਉਹ ਮਤਲਬ ਜਿੱਦਾਂ ਇੱਕ ਫਕਰ ਦਰਵੇਸ਼ ਤਬੀਅਤ ਦੇ ਹੁੰਦੇ ਆ ਨਾ, ਮਤਲਬ ਬਾਬੇ, ਤੇ ਵੀ ਇਹ ਦੁਨੀਆਂ ਨੂੰ ਭੁੱਲ ਕੇ ਕਿਸੇ ਵੇਲੇ ਥੋੜਾ ਜਿਹਾ ਵੀ ਉਹ ਗੱਲ ਸੀ, ਖੁਸ਼ ਵੀ ਹੋਣਾ ਚਾਹੀਦਾ, ਹੱਸ ਠੱਠਾ ਵੀ, ਇਹ ਸਿਸਟਮ ਤੇ ਏਦਾਂ ਹੀ ਰਹਿਣਾ, ਏਦਾਂ ਹੀ ਚੱਲਦਾ ਰਹਿਣਾ,
0: ਸ਼ੁਗਲ ਵੀ ਹੋਣਾ ਚਾਹੀਦਾ ਥੋੜਾ,
1: ਸ਼ੁਗਲ ਵੀ ਹੋਣਾ ਚਾਹੀਦਾ। ਠੀਕ ਤੁਸੀਂ ਇਹਦਾ ਜਿਹੜਾ ਚੁਣਿਆ ਨਾ ਰੇਡੀਓ, ਇੱਕ ਦਿਨ ਸ਼ਾਇਦ ਲਾਸਟ ਐਤਵਾਰ ਜਿਹੜਾ ਮਹੀਨੇ, ਤੇ ਉੱਥੇ ਹਲਕੀ ਫੁਲਕੀਆਂ ਗੱਲਾਂ
0: ਆਪਣਾ ਖਹਿਰਾ ਸਾਹਿਬ ਵਿਚਾਰੀ ਪਿੱਟਣ ਡਈ ਆ, ਲੜਾਈਆਂ ਲੱਗੀਆਂ, ਮਜਾਇਲਾਂ ਡਿੱਗਣ ਡਈਆਂ ਨੇ, ਤੇ ਕਿਤਨਾ ਹਾਸੇ ਵੰਡਣ ਦੀ, ਕਿਤਨਾ ਹੱਸੀਏ, ਹਾ ਹਾ ਹਾ ਹਾ
1: ਕਰਕੇ। ਪਰ ਇਹਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ, ਮੈਂ ਤੁਹਾਡੀ ਗੱਲ ਦਾ ਥੋੜੀ ਜਿਹੀ ਵਿੱਚ ਸ਼ਾਇਦ ਮੈਂ ਬੋਲ ਪਿਆ ਵਾ, ਜਿਹੜਾ ਹੈਲੋ
0: ਤੁਸੀਂ ਬੋਲੀ ਜਾਓ, ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ। ਹੈਲੋ, ਆਵਾਜ਼ ਦੀ ਵੇਟ ਨਾ।
1: ਹਾਂਜੀ ਹਾਂਜੀ, ਉਹ ਨਾ ਟੂ ਟੂ ਕਰਨ ਸਰ, ਸਾਡੇ ਪੰਜਾਬ ਦਾ ਕਲਚਰ ਹੀ, ਸਭਿਆਚਾਰ, ਇਤਿਹਾਸ ਜਿਹੜਾ ਨਾ, ਪੌਣ ਪਾਣੀ ਦੇ ਸਾਡੀ ਵਿਰਾਸਤ ਹੀ ਏਦਾਂ ਦੀ ਆ ਵੀ ਇੱਥੇ ਚੜ੍ਹਦੀ ਕਲਾ ਚ ਰਹਿਣਾ, ਕੁਛ ਹੋ ਜੇ ਕਿਸੇ ਵੀ ਕੀਮਤ ਦੇ ਉੱਤੇ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ, ਤੇ ਕਿਸੇ ਵੀ ਮੁਸੀਬਤ, ਕੋਈ ਵੀ ਮੁਸ਼ਕਿਲ ਪ੍ਰੋਬਲਮ ਹੋਵੇ ਤੇ ਉਹਨੂੰ ਮਤਲਬ ਹੱਸ ਕੇ ਤੇ ਖਿੜੇ ਮੱਥੇ ਤੇ ਇੱਦਾਂ ਫੇਸ ਕਰਨਾ, ਮਤਲਬ ਦਲੇਰੀ ਨਾਲ, ਬਹਾਦਰੀ ਨਾਲ, ਇਹ ਸਾਡੇ ਗੁਰੂ ਸਾਹਿਬਾਂ ਦਾ ਮਤਲਬ ਇਸ ਧਰਤੀ ਨੂੰ ਮਤਲਬ ਆਸ਼ੀਰਵਾਦ ਆ। ਤੇ ਇਹ ਪੰਜਾਬੀ, ਚਲੋ ਅਸੀਂ ਮੰਨਦੇ ਆ ਸਮੱਸਿਆਵਾਂ ਬੜੀਆਂ ਨੇ ਜਿਹੜੀ ਇਸ ਵੇਲੇ, ਖਾਸ ਕਰਕੇ ਜਿਹੜੀ ਸੰਸਾਰ ਪੱਧਰ ਦੇ ਉੱਤੇ ਇੱਕ ਕਹਿੰਦੇ ਆ ਨਾ ਵੀ ਧਰਤੀ ਬਰੂਦ ਦੇ ਢੇਰ ਦੇ ਉੱਤੇ ਪਈ ਆ, ਭਾਈ ਸਿਆਣੇ ਵਿਗਿਆਨੀ ਵਿਦਵਾਨ ਦੀ ਵੀ ਕਹਿੰਦੇ ਆ ਵੀ ਜਿੰਨਾ ਬਰੂਦ ਇਸ ਧਰਤੀ ਤੇ ਇਸ ਵੇਲੇ ਪਿਆ ਵਾ ਨਾ ਮੁਲਕਾਂ ਕੋਲ, ਇੱਦਾਂ ਦੀਆਂ ਇੱਕ ਨੀ 20 ਧਰਤੀਆਂ ਹੋਰ ਮਤਲਬ ਬਰਬਾਦ ਹੋ ਸਕਦੀਆਂ, ਉੱਡ ਸਕਦਾ।
0: ਅੱਛਾ ਗੱਲ ਆ, ਇੱਦਾਂ ਇਹ ਤੇ ਬਰਬਾਦ ਕਰ ਦੇਣੀ ਆ, ਫਿਰ 12 ਘੰਟੇ ਆ ਜੀ, ਤੇ ਫਿਰ 23 ਧਰਤੀਆਂ ਲੱਭਦੇ ਫਿਰਾਂਗੇ।
1: ਮੇਰੇ ਕਹਿਣਾ ਮਤਲਬ ਕਿ ਉਹਨਾਂ ਵਾਸਤੇ ਮਤਲਬ ਇੰਨੇ ਗੁਣਾ, 20 ਗੁਣਾ ਵੱਧ ਵੀ ਇੱਕ ਧਰਤੀ, ਕਹਿਣ ਦਾ ਮਤਲਬ ਇਹ ਆ ਵਿਦਵਾਨ ਦਾ ਵੀ ਇਹਨੂੰ ਇਹਨੂੰ ਖਰਾਬ ਕਰ ਲਈ, ਮਤਲਬ ਇੱਕ ਗੁਣਾ ਹੀ ਬੜਾ ਸੀ ਤੇ 20 ਗੁਣਾ ਹੋਰ ਹੈਗਾ ਪਿਆ ਵਾ, ਮਤਲਬ
0: ਇਹ ਧਰਤੀ ਬਰਬਾਦ ਕਰਕੇ ਅਸੀਂ ਦੂਜੇ ਚੰਨ ਤਾਰਿਆਂ ਨੂੰ ਬਰਬਾਦ ਕਰਨ ਚਲੇ ਜਾਂਦੇ ਆ, ਫਿਰ ਵਾਪਸ ਕਿਤੇ ਤੇ ਆਵਾਂਗੇ? ਇਹ ਤੇ ਅਸੀਂ ਪਹਿਲਾਂ ਬਰਬਾਦ ਕਰਕੇ ਉਧਰ ਨੂੰ ਜਾਣਾ,
1: ਵਾਪਸ ਫੇਰ ਮੁੜ ਕੇ ਕੋਈ 100 ਹਜ਼ਾਰਾਂ ਲੱਖਾਂ ਸਾਲ ਫੇਰ ਬੰਦੇ ਨੂੰ ਮੁੜ ਕੇ ਦੋਹਰੇ ਜਨਮ ਲੈਣ ਲਈ ਲੱਗਣਗੇ, ਜੋ ਲੱਛਣ ਇਸ ਵੇਲੇ ਲੱਗ ਰਹੇ ਆ ਨਾ ਵਰਲਡ ਵਾਈਡ, ਮਤਲਬ ਤੇ ਖਾਸ ਕਰਕੇ ਇੱਕੋ ਹੀ ਜਿਹੜੇ ਟਰੰਪ ਸਾਹਿਬ ਦੇ, ਉਹ ਜੀ ਜੀ ਜੀ
0: ਜਿਹੜੇ ਟਰੰਪ ਸਾਹਿਬ ਨੇ ਨਾ
1: ਜੀ ਜੀ,
0: ਕਿਸ ਤਰ੍ਹਾਂ ਮੈਂ ਬਹੁਤ ਛੋਟਾ ਹੀ ਐਕਸਪਲੇਨ ਹਿਮ, ਜੋ ਬੰਦਾ ਰਾਤ ਨੂੰ ਕੁਛ ਦਿਨੇ ਕੁਛ ਕਹਿੰਦਾ, ਉਹ ਬੰਦੇ ਦਾ ਫਿਰ ਗਿਆ ਦਿਮਾਗ, ਮੇਰਾ ਖਿਆਲ ਹੈ
1: ਬਿਲਕੁਲ
0: ਨਹੀਂ, ਅਮਰੀਕਾ ਵਾਸਤੇ ਵੀ ਘਾਤਕ ਹੈ ਓਨਾ ਹੀ ਜਿੰਨਾ ਜਿੰਨਾ ਦੁਨੀਆ ਵਾਸਤੇ ਘਾਤਕ।
1: ਆਪਾਂ ਆਪਾਂ ਵੇਖੋ ਸਿੰਪਲ ਸਧਾਰਨ ਬੰਦੇ ਹੀ ਆ ਨਾ, ਤੇ ਸਾਡੀ ਤੁਹਾਡੀ ਗੱਲ ਦੀ ਅਸੀਂ ਗੂਹੋਂ ਜਦੋਂ ਗੱਲ ਕੱਢਦੇ ਆ ਤੇ ਯਾਰ ਆਪਾਂ ਆਹ ਗੱਲ ਕੀਤੀ ਆ, ਹੁਣ ਅਸੀਂ ਇਹਦੇ ਇਸ ਗੱਲ ਦੇ ਉਲਟ ਗੱਲ ਨੀ ਕਰਨੀ ਜਾਂ ਬੱਚਿਆਂ ਵਾਲੀ ਗੱਲ ਨੀ ਕਰਨੀ, ਹੁਣ ਅਸੀਂ ਸਿਆਣੇ ਆ, ਸਾਡੀ ਸੱਤਰੇ ਬੱਤਰੇ ਹੋਏ ਆ, ਹੁਣ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਚੰਗੇ ਨੀ ਲੱਗਦਾ। ਪਰ ਉਹ ਨਾ ਇੱਕ ਇੱਕ ਨਿੱਕੇ ਨਿਆਣਿਆਂ ਤੋਂ ਲੈ ਕੇ ਤੇ ਜਿਹਨੂੰ ਨਾ ਸਾਡੇ ਪੰਜਾਬੀ ਚ ਇੱਕ ਸਿੱਧੀ ਗੱਲ ਠੇਠ ਪੰਜਾਬੀ ਚ ਵੀ ਬੁੱਢਾ ਸਠਿਆ ਆ ਗਿਆ ਵਾ, 60 ਸਾਲਾਂ ਤੋਂ ਵੱਧ ਵਾਲੇ ਤੋਂ ਸਠਿਆ ਆ ਗਿਆ, ਦਾ ਮਤਲਬ ਹੁਣ ਪਤਾ ਨੀ ਕੀ ਬੋਲਣਾ ਕਿੱਦਾਂ।
0: ਬੁੱਢੇ ਬੜੇ ਬੜੇ ਤੇਜ਼ ਔਰ ਵਧੀਆ ਵੀ ਹੁੰਦੇ ਨੇ, ਇਹ ਤੇ ਇਹਦੇ ਤੇ ਹੱਦ ਹੀ ਕਰ ਛੱਡੀ ਹੈ ਇਸ ਬੰਦੇ ਨੇ, ਉਹ ਕੋਈ ਲਾਜਿਕ, ਕੋਈ ਸ਼ਰਮ, ਕੋਈ
1: ਹਾਂਜੀ
0: ਹਾਂਜੀ ਬਾਹਰ ਦੀ, ਆਪਣੇ ਦੇਸ਼ ਦੀ, ਬਾਹਰ ਦੇ ਦੇਸ਼ ਦੀ, ਇੱਕ ਮਤਲਬ ਕਿ ਮੂਰਖਤਾ ਦਾ ਗਤਕਾ ਖੇਡਣਾ, ਕਮਾਲ
1: ਉਹਦੀ ਉਹ ਗੱਲ ਤੇ ਉਹਦੀ ਉਹਦੀ ਹਾਸੇ ਵਾਲੀ ਜੇ ਵੈਸੇ ਵਾਕਿਆ ਤੁਹਾਡੇ ਪ੍ਰੋਗਰਾਮ ਦੇ ਮੁਤਾਬਕ ਵੀ ਸਾਡੇ ਪੰਜਾਬ ਚ ਜਿਹੜਾ ਦੁਨੀਆਂ ਭਰ ਦੀ ਝੂਠ ਖਾਂਦਾ ਤੇ ਉਹ ਜਿਹੜਾ ਜਿਹਦੇ ਪੱਲੇ ਢੇਲਾ ਰਹੀ ਉਹਨਾਂ ਦਾ ਨਾਂ ਲੱਖਾ ਸਿੰਘ ਵਾਲੀ ਗੱਲ ਆ, ਉਹ ਕਹਿੰਦਾ ਕੱਲ ਨੇ ਕਿਹਾ ਵਾ ਵੀ ਮੈਂ ਸ਼ਾਂਤੀ ਦੂਤ ਵਜੋਂ ਜਾਣਿਆ ਜਾਊਗਾ, ਸਾਰੀ ਦੁਨੀਆਂ ਨੂੰ ਅੱਗ ਲਾ ਕੇ ਨਾ ਬਾਂਦਰ ਵਾਂਗੂ ਤੀਲੀ ਲਾ ਕੇ ਪੂਰੀ ਦੁਨੀਆਂ ਨੂੰ।
0: ਮੈਂ ਨਾ ਹਾਸੇ ਦਾ ਪ੍ਰੋਗਰਾਮ ਹੀ ਇੱਕ ਪਾਕਿਸਤਾਨ ਦੇ, ਤੁਹਾਨੂੰ ਪਤਾ ਉਹ ਹੱਦ ਕਰ ਦਿੰਦੇ ਨੇ।
1: ਹਾਂਜੀ ਹਾਂਜੀ ਬਿਲਕੁਲ ਜੀ,
0: ਮੈਂ ਥੋੜਾ ਜਿਹਾ ਡਿਆ ਵੀ ਵੇਖਣ ਦੇ, ਉਹਦੇ ਵਿੱਚ ਡਰਾਮੇ ਚੋਂ ਕਹਿੰਦੇ ਨੇ ਇੱਕ ਨਾ ਚਾਚੀ ਬੜੀ ਲੜਾਕੀ ਜਿਹੀ ਆ, ਲੜਨ ਵਾਲੀ, ਜਿਸ ਤਰ੍ਹਾਂ ਪੈਰੀ ਜੁੱਤੀ ਵੀ ਨੀ ਪਾਈ ਤੇ ਨਾਸਾਂ ਖਿੱਚੀਆਂ ਤਾਂ ਨੂੰ ਉਹਨੇ ਕੋਕਾ ਪਾਇਆ ਸੀ, ਚੰਗਾ ਜਲੂਸ ਉਹਨੇ ਆਪਣਾ ਕਹਿੰਦਾ ਲੜਾਕੀ, ਵੇਖਣ ਨੂੰ ਲੜਾਕੀ ਲੱਗਦੀ ਸੀ, ਉਹ ਆਉਂਦੀ ਗਲ ਪੈ ਗਈ ਜੀ ਇੱਕ ਇੱਕ ਬੰਦੇ ਦੇ ਉਹਨਾਂ ਦੇ ਘਰ ਆਣ ਕੇ, ਚਾਚੀ ਤੂੰ ਏਦਾਂ ਕਰ ਬਹਿ ਕੇ, ਹਾਂ ਏਦਾਂ ਕਰ ਨਾਸਾਂ ਦੀ ਰੇਸ ਘਟਾ ਪਹਿਲਾਂ ਤੇ ਬਹਿ ਕੇ ਮੇਰੇ, ਤੇ ਉਹਨੇ ਹੋਰ ਰੇਸ ਚੁੱਕ ਨਾਸਾਂ ਤਾਂ ਚੁੱਕ ਦਿੱਤੀਆਂ ਉਹਨੇ, ਤੇ ਉਹ ਲਾਗੇ ਇੱਕ ਬਜ਼ੁਰਗ ਸੀ ਉਹ ਬਾਹਲਾ ਚਿੱਟਾ ਉਹਦਾ ਝਾਟਾ ਜਿਹਾ ਸੀ ਤੇ ਉਹ ਚਾਚੀ ਨੇ ਰੇਸ ਹੋਰ ਦਾਸਾਂ ਨੂੰ ਦੇਤੀ ਤਾਂ ਉਹਨੂੰ
1: ਕਹਿੰਦਾ
0: ਔਰ ਤੈਨੂੰ ਸੁਣਿਆ ਨਹੀਂ ਵੀ ਤੂੰ ਬਹਿ ਕੇ ਗੱਲ ਕਰ ਜਿਹੜੀ ਸਾਡੇ ਨਾਲ ਕਰਨੀ ਹੈ ਤੂੰ ਉਹ ਚਾਚੀ ਉਹਨੂੰ ਕਹਿੰਦੀ ਤੂੰ ਤਾਂ ਮੇਰੇ ਨਾਲ ਗੱਲ ਹੀ ਨਾ ਕਰ ਟਰੰਪ ਦੀ ਸ਼ਕਲਾਂ ਵਾਲਿਆ ਭੈੜਿਆ ਤੇਰਾ ਤੇ ਮੂੰਹ ਵੇਖਣ ਨੂੰ ਜੀ ਨੀ ਕਰਦਾ ਵੇ ਤੇਰੇ ਨਾਲ ਮੈਂ ਬਹਿ ਕੇ ਗੱਲ ਕਰਾਂ ਵੇ ਤੈਨੂੰ ਲਖਤਿਆ ਪਤਾ ਨਹੀਂ ਰਾਤ ਨੂੰ ਤੂੰ ਕੀ ਕਹਿ ਦੇਣਾ ਦੁਪਹਿਰ ਨੂੰ ਤੂੰ ਕੀ ਕਹਿਣਾ ਦਿਨੇ ਤੂੰ ਕੀ ਕਹਿ ਦੇਣਾ ਮੈਂ ਹੈ ਤੇਰੇ ਨਾਲ ਮੇਰੀ ਗੱਲ ਕਰਦੀ ਹੈ ਜੁੱਤੀ ਮੇਰਾ ਤੇ ਮੈਂ ਨਾਸਾ ਦੀ ਰੇਸ ਵੀ ਨਹੀਂ ਉਠਾ ਕਰਨੀ ਮੈਂ ਇਹਦੇ ਤੋਂ ਵੀ ਤਾਂ ਕਰਨੀ ਆ ਵੇਖੋ ਕਿੱਥੋਂ ਤੱਕ ਇਹ ਪਹੁੰਚ ਗਿਆ ਹੈਗਾ
1: ਉਹ ਬਾਜਵਾ ਸਾਹਿਬ ਏਦਾਂ ਗੱਲ ਹੋਈ ਸੀ ਉਹ ਜਿੱਦਾਂ ਤੁਸੀਂ ਦੱਸ ਰਹੇ ਨਾ ਸ਼ੁਗਲ ਆਪਣੇ ਉਹਨਾਂ ਦਾ ਪਤੀ ਪਤਨੀ ਦਾ ਉਹ ਪਤੀ ਪਤਨੀ ਚਾਹ ਗੰਡੇ ਦੇ ਲਾਗੇ ਭਰਾ ਮਾਨਸ ਬੰਦਾ ਵੀ ਸੀ ਮਤਲਬ ਤੇ ਉਹ ਉਹਨਾਂ ਨੂੰ ਡਿਆ ਸਮਝਾਉਣ ਡਿਆ ਤੇ ਉਹ ਕਹਿੰਦੀ ਵੀ ਹੁਣ ਤੂੰ ਮੈਨੂੰ ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਲੜਦਾ ਹੀ ਮੈਂ ਨੁਕਸ ਕਰਦਾ ਹੀ ਨਾ ਵਿਆਹ ਤੋਂ ਪਹਿਲਾਂ ਦੇ ਤੂੰ ਕਹਿੰਦਾ ਹਾਂ ਮੈਂ ਜੇ ਮੇਰਾ ਵਿਆਹ ਨਾ ਤੇਰੇ ਨਾਲ ਤੇ ਮੈਂ ਜ਼ਹਿਰ ਖਾ ਲੈਣੀ ਆ ਭਾਊ ਨੂੰ ਕਹਿੰਦਾ ਉਹ ਕਹਿੰਦਾ ਉਹ ਮੇਰੀ ਗੱਲ ਸੁਣ ਜੇ ਵਾਕਿਆ ਤੂੰ ਮਤਲਬ ਜ਼ਹਿਰ ਖਾਣ ਲੱਗਾ ਹਾਂ ਤੇ ਇਹਦੇ ਨਾਲ ਵਿਆਹ ਕਰ ਨੂੰ ਚੰਗਾ ਜੇ ਤੂੰ ਜ਼ਹਿਰ ਖਾ ਲੈਂਦਾ ਸੀ ਚੰਗੀ ਗੱਲ ਆਂਦਾ ਜੇ ਤੂੰ ਆਖਿਆ ਤਾਂ ਤੂੰ ਇਹਦੇ ਨਾਲ ਵਿਆਹ ਕਰ ਲੈ ਤੂੰ ਖਾ ਹੀ ਲੈਣੀ
0: ਜੀ ਜਦ ਇੱਕ ਨਾਲ ਇਸ ਤਰ੍ਹਾਂ ਹੀ ਲੜਨ ਡਏ ਹਾਂ ਕਹਿੰਦੇ ਉਹ ਕਹਿੰਦਾ ਵੀ ਜਨਾਨੀ ਉਹ ਫਿਰ ਵਿਆਹ ਲਵ ਮੈਰਿਜ ਵਾਲੇ ਲੜਦੇ ਵੀ ਫਿਰ ਸਗੋਂ ਜ਼ਿਆਦਾ ਨੇ
1: ਹਾਂਜੀ ਹਾਂਜੀ ਉਹ
0: ਨਹੀਂ ਜਾਣਦੇ ਹੁੰਦੇ
1: ਉਹ ਕਹਿੰਦਾ ਉਹ ਆਂਦਾ ਵੀ ਤੂੰ ਮੇਰੇ ਮਗਮਾ ਤੁਰੀ ਫਿਰਦੀ ਆ ਤੇ ਉਹ ਹਾਂਜੀ ਉਹ ਆਂਦੀ ਵੀ ਤੂੰ ਮੇਰੇ ਮਗਮਾ ਤੁਰਿਆ ਫਿਰਦਾ ਹਾਂ
0: ਜਦੋਂ ਗਾਲਾਂ ਗੂਲਾਂ ਕੱਢ ਕੇ ਤੇ ਕੁੜੀ ਕਹਿੰਦੀ ਆ ਵੀ ਜੇ ਮੈਨੂੰ ਪਤਾ ਹੁੰਦਾ ਨਾ ਤੂੰ ਏਦਾਂ ਦਾ ਤੇ ਜਦੋਂ ਸਾਡਾ ਪਿਆਰ ਚੱਲਦਾ ਹੁੰਦਾ ਸੀ ਮੈਂ ਉਦੋਂ ਹੀ ਤੈਨੂੰ ਚਾਹ ਦੀ ਯਾਰ ਦੇ ਦੇਣਾ ਸੀ ਤੇ ਉਹ ਕਹਿੰਦਾ ਮੈਂ ਉਹ ਚਾਹ ਪੀ ਵੀ ਲੈਣੀ ਸੀ ਜੇ ਫਿਰ ਇਹ ਗੱਲ
1: ਇਹ ਤਾਂ ਸਰ ਇਹਦੇ ਚ ਨਾ ਇੱਕ ਬੜੀ ਸਾਈਕੋਲੋਜੀਕਲੀ ਮਨੋਵਿਗਿਆਨਿਕ ਗੱਲ ਹੈ ਆਪਣੇ ਨਾ ਸਾਡੇ ਜਿਹੜਾ ਫਾਜ਼ਲੀ ਜੀ ਉਰਦੂ ਦੇ ਬਹੁਤ ਵੱਡੇ ਸ਼ਾਇਰ ਹੋਏ ਆ ਅਸਾਲ ਕੀ ਹੋਇਆ ਜੇ ਉਹਨਾਂ ਦਾ ਇੰਤਕਾਲ ਹੋਇਆ ਨੂੰ ਉਹਨਾਂ ਦਾ ਇੱਕ ਸ਼ੇਰ ਹੈ ਬਾਜਵਾ ਸਾਹਿਬ ਇਹ ਮਤਲਬ ਭਈ ਇਹ ਦੁਨੀਆਂ ਹੈ ਕਿਆ ਇੱਕ ਮਿੱਟੀ ਕਾ ਖਲੌਨਾ ਹੈ ਮਿਲ ਜਾਏ ਤੋ ਮਿੱਟੀ ਹੈ ਖੋ ਜਾਏ ਤੋ ਸੋਨਾ ਹੈ ਇਹ ਜਿਹੜਾ ਪਿਆਰ ਮੈਂ ਬਤਾ ਰਿਹਾ ਦਾ ਵਿਆਹ ਨਾ ਹੀ ਹੋਵੇ ਨਾ ਤਾਂ ਫੇਰ ਤੇ ਬੜਾ ਇੱਕ ਦੂਜੇ ਨੂੰ ਯਾਦ ਕਰ
0: ਪਿਆਰ ਨੂੰ ਮਤਲਬ ਕਿ ਹੁਲਾਰਾ ਦੇ ਕੇ ਦੱਸਿਆ ਜਾਂਦਾ ਇਹਦੇ ਚ ਮਜ਼ਾ ਵੀ
1: ਜੀ ਜੀ
0: ਹਾਂਜੀ
1: ਜੀ
0: ਦੇਰ ਆ ਜਿੰਨੀ ਦੇਰ ਤੁਸੀਂ ਵੱਖ ਵੱਖ
1: ਬਿਲਕੁਲ ਜੀ ਬਿਲਕੁਲ
0: ਉਹ ਕਹਿੰਦਾ ਫਿਲਮ 3 ਘੰਟੇ ਦੀ ਹੁੰਦੀ ਆ
1: ਉਹ ਇਸ ਨੂੰ ਦੇ ਉਹ ਵੀ ਬੜਾ ਵਿਰੁੱਧ ਸੀ ਵੈਸੇ ਉਹ ਬੰਦੇ ਨੇ ਖੁਦ ਵੀ ਇਹ ਚੀਜ਼ ਦੀ ਮਿਸਾਲ ਪੇਸ਼ ਕੀਤੀ ਤੇ ਬਾਜਵਾ ਸਾਹਿਬ ਜਿਹੜੀ ਗੱਲ ਕਰਦੇ ਸੀ ਨਾ ਆਪਾਂ ਟਰੰਪ ਸਾਹਿਬ ਦੀ ਇਹ ਵਾਕਿਆ ਹੀ ਆਉਣ ਵਾਲੇ ਸਮੇਂ ਚ ਨਾ ਇਹਦੀਆਂ ਗੱਲਾਂ ਨੂੰ ਨਾ ਇੱਕ ਸਾਡੇ ਪੰਜਾਬੀ ਚ ਗੀਤ ਹੈ ਵੀ ਰੋਇਆ ਕਰੇਗੀ ਨਾਲੇ ਹੱਸਿਆ ਕਰੇਗੀ ਗੱਲਾਂ ਮੇਰੀਆਂ ਜਦੋਂ ਕਿਤੇ ਦੱਸਿਆ ਕਿਸੇ ਨੂੰ ਦੱਸਿਆ ਕਰੇਗੀ
0: ਇਹਦਾ ਮਤਲਬ ਰੋਂਦੀ ਰੋਂਦੀ ਦਾ ਹਾਸਾ ਵੀ ਨਿਕਲ
1: ਇਹ ਆਉਣ ਵਾਲੇ ਸਮੇਂ ਚ ਵਾਕਿਆ ਹੀ ਨਾ ਇਹਨੂੰ ਯਾਦ ਕਰਕੇ ਲੋਕੀ ਨਾਲੇ ਰੋਇਆ ਕਰਨਗੇ ਨਾਲੇ ਹੱਸਿਆ
0: ਇਹਦੀਆਂ ਐਗਜ਼ਾਮਪਲਾਂ ਵੀ ਦਿਆ ਕਰਨਗੇ
1: ਹਾਂਜੀ ਹਾਂਜੀ ਭਾਈ
0: ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਸੀ
1: ਹਾਂਜੀ ਹਾਂਜੀ
0: ਉੱਥੇ ਇੱਕ ਮੁੰਡਾ ਗੁਰਨਾਮ ਸੀ
1: ਠੀਕ ਹੈ
0: ਦੁਨੀਆ ਭਰ ਦੇ ਐਬ ਉਹਦੇ ਵਿੱਚ ਸਨ ਝੂਠਾ ਤੇ ਮਕਾਰ ਜਿਹਾ ਤੇ ਯੇ ਤੇ ਉਹ
1: ਜੀ ਜੀ
0: ਜਿਹੜਾ ਪ੍ਰੈਜ਼ੀਡੈਂਟ ਸੀ ਮਤਲਬ ਕਿ ਐਗਰੀਕਲਚਰ ਯੂਨੀਵਰਸਿਟੀ
1: ਐਗਰੀਕਲਚਰ ਯੂਨੀਵਰਸਿਟੀ
0: ਉਹ ਅੱਜਕੱਲ ਅਮਰੀਕਾ ਦੇ ਗੱਲ ਸੁਣਾਈ ਸੀ ਬਦਨਾਮ ਸੀ ਜਾਂ ਘਟੀਆ ਸੀ ਤੇ ਜੇ ਅਸੀਂ ਜਦੋਂ ਮੁੰਡੇ ਆਪਸ ਵਿੱਚ ਲੜਦੇ ਤੇ ਅਸੀਂ ਜਦੋਂ ਫਿਰ ਇੱਕ ਦੂਜੇ ਨੂੰ 5-6 ਗਾਲਾਂ ਕੱਢਣੀਆਂ ਹੁੰਦੀਆਂ ਸੀ ਨਾ ਤੇ ਅਸੀਂ ਨਹੀਂ ਕੱਢਦੇ ਹੁੰਦੇ ਅਸੀਂ ਉਹਨੂੰ ਕਹਿੰਦੇ ਹੁੰਦੇ ਸੀ ਉਹ ਤੂੰ ਗੁਰਨਾਮ ਹੈ
1: ਬਿਲਕੁਲ ਜੀ ਬਿਲਕੁਲ। ਇਹ ਸਾਰੇ ਏਦਾਂ ਵਾ ਵੀ ਵੇਖੋ ਦੁਨੀਆਂ ਜਿਹੜੀ ਹੈ ਨਾ ਚੈਨ ਨਾਲ ਅਮਨ ਨਾਲ ਹਰ ਬੰਦਾ ਹਰ ਸ਼ਹਿਰੀ ਦੁਨੀਆਂ ਦਾ ਅੱਜ ਕੱਲ ਤੇ ਅੱਜ ਕੱਲ ਦੁਨੀਆਂ ਕੋਈ ਮੁਲਕਾਂ ਦੀ ਨੀ ਰਹਿ ਗਈ, ਅੱਜ ਕੱਲ ਦੁਨੀਆਂ ਸਾਰੀ ਮਤਲਬ ਇੱਕ ਮੁੱਠੀ ਸੀ ਜਿੱਦਾਂ ਇੱਕ ਵੇਲੇ ਗਲੋਬਲ ਵੇਲੇ ਸਰ ਹੈ ਨਾ। ਵੇਖੋ ਲੜਾਈ ਕਿਤੇ ਲੱਗੀ ਆ ਇੰਡੀਆ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਵੀ ਨੀ, ਲੇਕਿਨ ਹਰ ਬੰਦਾ ਜਿਹੜਾ ਵਾ ਸਾਡੇ ਭਾਰਤ ਦਾ ਉਹ ਚਿੰਤਤ ਵੀ ਆ ਤੇ ਉਹਦੇ ਤੇ ਉਹਦੀ ਮਹਿੰਗਾਈ ਦਾ ਲੜਾਈ ਦਾ ਅਸਰ ਜਿਹੜਾ ਹਰ ਇੱਕ ਵਰਲਡ ਦੇ ਕੋਈ ਇਹੋ ਜਿਹਾ ਇੱਕ ਮੇਰੇ ਖਿਆਲ ਬਸ਼ਿੰਦਾ ਹੀ ਨੀ ਹੋਣਾ ਜਿਹਦੇ ਤੇ ਇਹਦਾ ਅਸਰ ਨਾ ਪੈਂਦਾ ਹੋਵੇ।
0: ਮੈਂ ਕਿਹਾ ਜਾਨਵਰਾਂ ਤੇ ਵੀ ਪੈਣ ਡਿਆ, ਤੁਸੀਂ ਤਾਂ ਬੰਦਿਆਂ ਦੀ ਗੱਲ ਕਰਦੇ।
1: ਬਿਲਕੁਲ ਜੀ ਬਿਲਕੁਲ, ਜਿਹੜਾ ਵੀ ਬੰਦਾ ਸਾਹ ਲੈਂਦਾ, ਮੈਂ ਕਹਿੰਦਾ ਵੀ ਜੇ ਕੱਲ ਨੂੰ ਫਸਲਾਂ ਦੇ ਉੱਤੇ ਵੀ ਜ਼ਮੀਨ ਦੇ ਉੱਤੇ ਵੀ ਜਿੱਦਾਂ ਜਿੱਥੇ ਜਿੱਥੇ ਕਿਤੇ ਇਹ ਬਰੂਦ ਫਟਣਾ ਹੈ ਬੰਬ ਫਟਦੇ ਹੋਣਗੇ ਉਹਦਾ ਕੀ ਨੇ ਵਰੇ ਲੱਗ ਜਾਣਗੇ ਉਹ ਚੀਜ਼ ਨੂੰ ਮੁੜ ਕੇ ਨਾਰਮਲ ਹੁੰਦੇ ਆ। ਮੈਂ ਤਾਂ ਕਹਿੰਦਾ ਵੀ ਕਈ ਦਹਾਕੇ ਲੱਗਣਗੇ ਮੇਰੇ ਹਿਸਾਬ ਨਾਲ ਉਸ ਪੋਜੀਸ਼ਨ ਚ ਆਉਂਦੇ ਆ। ਇਹ ਇਹ ਦੁਨੀਆਂ ਦੇ ਵਿੱਚ ਮਤਲਬ ਜਿਹੜੀ ਹੈ ਨਾ ਇੱਕ ਸੁਪਰੇ ਮਿਸਟਰੀ ਜੀ
0: ਲੜੇ ਕੋਈ ਦੋ ਜਣੇ
1: ਜੀ
0: ਜੁਰਮਾਨਾ ਸਾਨੂੰ ਦੇਣਾ ਪੈਣ ਡਿਆ ਸਾਡੀਆਂ ਚੀਜ਼ਾਂ
1: ਹਰ ਇੱਕ ਨੂੰ ਜੀ ਹਰ ਇੱਕ ਸੰਸਾਰ ਵਿੱਚ ਰਹਿਣ ਵਾਲੇ ਹਰ ਜਿਹੜਾ ਖਾਸ ਕਰਕੇ ਮਿਹਨਤ ਕਸ਼ ਹੈ ਇਹਦੇ ਵਿੱਚ ਫਿਰ ਜਿਹੜਾ ਉੱਪਰਲੇ ਸਰਮਾਏਦਾਰ ਉਹ ਕਮਾ ਰਹੇ ਜੇ ਸਰ ਜਿਹੜੇ ਪਹਿਲਾਂ ਜਿੱਦਾਂ ਕਰੋਨਾ ਆਇਆ ਸੀਗਾ ਜਿਹੜੇ ਸਰਮਾਏਦਾਰ ਸੀਗੇ ਉਹਨਾਂ ਦਾ ਸਰਮਾਇਆ ਕਈ ਗੁਣਾ ਹੋ ਗਿਆ ਤੇ ਜਿਹੜਾ ਗਰੀਬ ਬੰਦਾ ਉਹਦੇ ਦਿਹਾੜੀਦਾਰ ਮਜ਼ਦੂਰ ਜਿਹੜਾ ਵਿਚਾਰਾ ਹੈ
0: ਜਿਹੜੇ ਬਿਜ਼ਨਸਮੈਨ ਹੁੰਦੇ ਨੇ ਉਹ ਅਕਾਲ ਪੈ ਜਾਂਦੇ ਹੁੰਦੇ ਹਨ ਸਟੇਟਾਂ ਵਿੱਚ ਮੁਲਕਾਂ ਦੇ
1: ਵਿੱਚ ਕਿਸੇ ਤਰ੍ਹਾਂ ਦੀ ਕੋਈ ਬਿਪਤਾ ਕਿਸੇ ਤਰ੍ਹਾਂ ਦੀ ਕੋਈ ਵੀ
0: ਉਹਨਾਂ ਅਕਾਲਾਂ
1: ਜੀ ਜੀ ਕੋਈ ਵੀ ਬਿਪਤਾ ਮੰਨ ਲਓ ਜਿੱਦਾਂ ਕਰੋਨਾ ਹੋ ਗਿਆ ਜੰਗ ਹੋ ਗਈ ਅਕਾਲ ਪੈ ਗਿਆ ਸੁੱਕਾ ਪੈ ਗਿਆ ਮੀਂਹ ਪੈ ਗਿਆ ਹੜ੍ਹ ਆ ਗਏ ਉਹਦੇ ਵਿੱਚ ਉਹਨਾਂ ਦਾ ਚਾਂਦੀ ਚਾਂਦੀ ਹੁੰਦੀ ਹੈ ਤੇ ਹਾਂਜੀ ਹਾਂਜੀ ਹਾਂਜੀ ਹੈਲੋ
0: ਤੁਸੀਂ ਗੱਲ ਕਰੀ ਜਾਓ ਤੁਸੀਂ
1: ਜੀ ਜੀ ਹਾਂ ਠੀਕ ਹੈ ਮੈਨੂੰ ਸੁਣਨੋਂ ਹਟ ਜਾਂਦੀ। ਅੱਛਾ ਏਦਾਂ ਬਾਜਵਾ ਸਾਹਿਬ ਜੀ ਉਹ ਚਲੋ ਇੱਕ ਕਹਿੰਦੇ ਵੀ ਕੋਈ ਅਦੇਸ਼ ਸ਼ਕਤੀ ਹੈਗੀ ਜਿਹੜੀ ਸੰਸਾਰ ਨੂੰ ਚਲਾ ਰਹੀ ਅਸੀਂ ਤੇ ਉੱਡ ਕੇ ਅਰਦਾਸ ਕਰਦੇ ਹਾਂ ਵੀ ਕੋਈ ਇਸ ਬਜ਼ੁਰਗ ਨੂੰ ਕੋਈ ਸਮਰਥ ਬਖਸ਼ੇ ਤੇ ਜਿਹੜਾ ਇਹਦੇ ਮਨ ਮੇਹਰ ਪਾਵੇ ਤੇ ਅਜੇ ਵੀ ਮਤਲਬ ਜਿੱਦਾਂ ਪੰਜਾਬੀ ਵਾਲਿਆਂ ਦੇ ਡੁੱਲੇ ਬੇਰਾਂ ਦਾ ਕੁਛ ਵੀ ਵਿਗੜਿਆ ਅਜੇ ਵੀ ਹਟ ਜਾਵੇ ਤੇ ਅਜੇ ਵੀ ਮਤਲਬ ਅਮਨ ਚੈਨ ਹੋ ਜਾਵੇ ਤੇ ਇਹਨੂੰ ਕੋਈ ਅਕਲ ਜਿਹੜੀ ਆ ਕੋਈ ਰੱਬੋਂ ਮਤਲਬ ਆ ਜਾਵੇ। ਲੇਕਿਨ ਵੈਸੇ ਇੱਕ ਗੱਲ ਪੱਕੀ ਹੈ
0: ਨਹੀਂ ਆਉਣੀ
1: ਜੀ ਜੀ ਨਹੀਂ ਆਉਣੀ ਪਰ ਇਹਨੂੰ ਅਕਲ ਅਗਲਿਆਂ ਨੇ ਸਿਖਾ ਦਿੱਤੀ ਜੇ ਤੇ ਸਿਖਾ ਦੇਣੀ ਜੀ ਉਹਨਾਂ ਨੇ ਰਾਏ ਰਾਏ ਪਾਲ ਜੇ ਜਿਹੜਾ ਭੁਲੇਖਾ ਸੀ ਨਾ ਇਹਨੂੰ ਜਿਹੜਾ ਪੁਰਾਣਾ ਜਿਹੜਾ ਜਿਹੜੀ ਗੇਜ ਪਈ ਸੀ ਵੀ ਦੋ ਕੁ ਦਿਨ ਬੰਬਾਰੀ ਕਰੋ ਕਿਸੇ ਮੁਲਕ ਤੇ ਉੜ ਕੇ ਫੌਜਾਂ ਧਾਰ ਕੇ ਉੱਥੇ ਕਬਜ਼ਾ ਕਰ ਲਓ ਤੇ ਫੜ ਕੇ ਉਹਦਾ ਮਾਰ ਦਿਓ ਤੇ ਉਹ ਉਹਨਾਂ ਨੇ ਇਹੋ ਜਿਹਾ ਬਾਜਵਾ ਸਾਹਿਬ ਇਹਦੀ ਨਾਕਾਬੰਦੀ ਕੀਤੀ ਹੈ ਵੀ ਇਹ ਮਤਲਬ ਤਖਤਾ ਪਲਟਦਾ ਪਲਟਦਾ ਜਿਹੜੀ ਲੇਟੈਸਟ ਖ਼ਬਰ ਇਹ ਆ ਰਹੀ ਵੀ ਸ਼ਾਇਦ ਇਹਨੂੰ ਨਾ ਆਪਣੀ ਕੁਰਸੀ ਖੱਜਣੀ ਪੈ ਜਾਵੇ ਇਹਨੂੰ ਨਾ ਪਾਸੇ ਕਰ ਦੇਣਾ ਯੂਐਸ ਦੇ ਲੋਕ ਜਾਂ ਉੱਥੋਂ ਦੇ ਪੋਲੀਟੀਕਲ ਸਿਸਟਮ। ਹਾਂਜੀ
0: ਹਾਂਜੀ ਮਾੜੀਆਂ ਭੈੜੀਆਂ ਬੁਰੀਆਂ ਗੱਲਾਂ ਤੁਸੀਂ ਕੈਮਰੇ ਦੇ ਵੀ ਸੁਣਦੇ ਇਹਦੀ ਲੈਫਟੀਨੈਂਟ ਜਨਰਲ ਕਰਨਲ ਕੋਈ ਔਰਤ ਹੈ ਉਹਨੇ ਇਹਦੀ ਬੇਇੱਜ਼ਤੀ ਕਰਨ ਲੱਗਿਆ ਇਹਨਾਂ ਦੀ ਇੱਕ ਮਿਨਿਸਟਰ ਹੈ ਉਹਨੇ ਇਹਦੀ ਲੈਕਚਰ ਕਰਨ ਲਈ ਤੇ ਇਹਦੀ ਇੰਨੀ ਕੁ ਬੇਇੱਜ਼ਤੀ ਕੀਤੀ।
1: ਇੱਕ ਮੇਰੀ ਬੇਨਤੀ ਸੁਣੋ ਤੂੰ ਤੁਹਾਡਾ ਪ੍ਰੋਗਰਾਮ ਅੱਜ ਸ਼ੁਗਲ ਵਾਲਾ ਨਾ ਮੈਂ ਤੁਹਾਨੂੰ ਦੱਸਦਾ ਹਾਂ ਏਦਾਂ ਵੀ ਏਦਾਂ ਨਾ ਕੋਈ ਬੰਦਾ ਜਿਹੜਾ ਸੀ ਨਾ ਕਿਸੇ ਦੀ ਏਦਾਂ ਜਿੱਦਾਂ ਤੁਸੀਂ ਕਹਿੰਦੇ ਵੀ ਉਹਨੇ ਬੇਇੱਜ਼ਤੀ ਕੀਤੀ ਵੀ ਬੜੀ ਇਹਦਾ ਜਲੀਲ ਹੋਇਆ ਤੇ ਉਹਨੇ ਉਹ ਗੱਲ ਕਰਨ ਦੇ ਦੋ ਬੰਦੇ ਕਿਸੇ ਬਾਰੇ ਵੀ ਜਿਹਦੇ ਜਿੱਦਾਂ ਕੰਮ ਬਾਰੇ ਮੰਨ ਲਈਏ ਤੇ ਉਹਨਾਂ ਕਹਿੰਦਾ ਯਾਰ ਭਾਵੇਂ ਕੁਛ ਵੀ ਉਹਦੇ ਵਿੱਚ ਇੱਕ ਬੜੀ ਖੂਬੀ ਆ ਇੱਕ ਖੂਬੀ ਉਹਦੇ ਵਿੱਚ ਹੈਗੀ ਆ ਉਹ ਕਿਹੜੀ ਖੂਬੀ ਹੁੰਦੀ ਕੋਲ ਆਪਣੀ ਆਂਦਾ ਵੀ ਸ਼ਰਮਿੰਦਾ ਨੀ ਜੇ ਹੁੰਦਾ ਕਿਸੇ ਦੀ ਕੀਮਤ ਦੇ ਉੱਤੇ ਇਹਦੇ ਵਿੱਚ ਇਹ ਬੜੀ ਖੂਬੀ ਹੈ ਸ਼ਰਮਿੰਦਾ ਨੀ ਜੇ ਹੁੰਦਾ ਇੰਨੇ ਇੰਨੇ ਨੀ ਜੇ ਹੋਣਾ ਜਿੱਦਾਂ ਜਿੱਦਾਂ ਤੁਸੀਂ ਕਹਿ ਰਹੇ ਰਮੇਸ਼ ਦੀ ਤੇ ਇਹ ਬਹੁਤ ਵੱਡੀ ਖੂਬੀ ਵੇਖ ਲੋ, ਨਹੀਂ ਤੇ ਕੋਈ ਓਹੋ ਜਿਹਾ ਹੋਵੇ ਤੇ ਉਹ ਅੱਛਾ ਗੱਲ ਫਿਰ ਉਹ ਕਰਦਾ ਵੀ ਜਿਹਦਾ ਕੋਲ ਸਿਰ ਨਾ ਮੂੰਹ ਸਧਾਰਨ ਬੰਦਾ ਵੀ ਮੈਂ ਸ਼ੁਰੂ ਚ ਬੇਨਤੀ ਕੀਤੀ ਸੀ ਵੀ ਉਹਦੀ ਕੋਈ ਕ੍ਰੈਡੀਬਿਲਟੀ ਹੁੰਦੀ ਹੈ, ਜੇ ਕੋਈ ਗੱਲ ਕਰੇ ਤੇ ਕੁਛ ਨਾ ਕੁਛ ਸੱਚਾਈ ਹੁੰਦੀ ਆ।
0: ਨੋ ਡਾਊਟ,
1: ਆਟੇ ਚ ਲੂਣ ਕਹਿੰਦੇ ਪੈ ਜਾਂਦਾ, ਪਰ ਲੂਣ ਚ ਆਟਾ ਨੀ ਪੈਂਦਾ, ਇਹ ਲੂਣ ਚ ਹੀ ਆਟਾ ਪਾਈ ਜਾਂਦਾ। ਝੂਠੋ ਝੂਠ ਉਹਨਾਂ ਮੁਲਕ ਦੇ ਰਾਮ ਦੇ ਲੋਕਾਂ ਦੇ ਨਾਮ ਮਾਰ ਕੇ ਉੱਥੇ ਦੀ ਸਰਕਾਰ ਦੇ ਨਾਮ ਕੇ ਜੀ ਮੇਰੇ ਤੇ ਤਰਲੇ ਲੈ ਰਹੀ, ਮੇਰੀਆਂ ਤੇ ਲਿਲਕੜੀਆਂ ਲੈ ਰਹੇ ਆ ਜੀ। ਉਹ ਮੈਂ ਉਹਦਾ ਸਟੇਟ ਉਸ ਸਟੇਟ ਆਫ ਹੋਰਮਸ ਦਾ ਨਾਂ ਸਟੇਟ ਆਫ ਟਰੰਪ ਰੱਖ ਦੇਣਾ, ਤੇ ਉਹ ਉਹਨਾਂ ਨੇ ਉਹਨੂੰ ਵਾਹਣੇ ਪਾਇਆ ਹੋਇਆ। ਕੱਲ ਜਿਹੜਾ ਅਮਰੀਕਾ ਕੋਲ 5-7 ਜਹਾਜ਼ ਆ ਬਾਜਵਾ ਸਾਹਿਬ ਜਿਹੜੇ ਸਪੇਸ ਦੇ ਵਿੱਚ ਹੀ ਉਹ ਸਾਰਾ ਉਹ ਦੱਸਦੇ ਨੇ ਮਿਜ਼ਾਈਲਾਂ ਦੀ ਦੂਜੇ ਤੀਜੇ ਦੀ ਲੋਕੇਸ਼ਨ, ਉਹ ਉਹਨਾਂ ਨੇ ਖੜਾ ਹੋਇਆ ਉਹਦੇ ਤੇ ਸਾਊਦੀ ਅਰਬ ਦੇ ਅੱਡੇ ਤੇ ਜਾਂ ਕਿਸੇ ਮਿਡਲ ਈਸਟ ਦੇ ਵਿੱਚ ਖਲੋਤੇ ਨੂੰ ਮਿਜ਼ਾਈਲ ਮਾਰ ਕੇ ਤਬਾਹ ਕਰ ਦਿੱਤਾ। ਦੇਖੋ ਸਾਰੇ 4-5 ਨੇ ਉਹਦੇ ਨਾਲ ਦੇ। ਹਾਂ ਮਤਲਬ ਏਦਾਂ ਉਹ ਸਾਰੀ ਦੁਨੀਆ ਜਿਹੜੀ ਇਸ ਗੱਲ ਨੂੰ ਲੈ ਕੇ ਮਤਲਬ ਜੇ ਕਹਿ ਲਈਏ ਵੀ ਆਉਣ ਵਾਲੇ ਸਮੇਂ ਚ ਸ਼ਾਇਦ ਹੋ ਸਕਦਾ ਵੀ ਸੁਪਰ ਪਾਵਰ ਨਹੀਂ ਤੇ ਘੱਟੋ ਘੱਟ ਪਹਿਲੀਆਂ ਵੱਡੀਆਂ ਉੱਪਰਲੀਆਂ ਪਾਵਰਾਂ ਚ ਇਰਾਨ ਜਿਹੜਾ ਵਾ ਉਹ ਆਏਗਾ। ਅੱਜ ਉਹ ਵਿਪਤਾ ਚ ਜ਼ਰੂਰ ਆ, ਪਰ ਆਉਣ ਵਾਲੇ ਸਮੇਂ ਚ ਉਹਨੇ ਨਾ ਇਹੋ ਜਿਹਾ ਮੂੰਹ ਇਹਦਾ ਭੰਨ ਦੇਣਾ ਵੀ ਸ਼ਾਇਦ ਉਹਦੇ ਵੱਲ ਮੁੜ ਕੇ ਕੋਈ ਮੂੰਹ ਨਹੀਂ ਕਰੇਗਾ ਮਾੜਾ ਮੋਟਾ।
0: ਪਰ ਖੈਰਾ ਸਾਹਿਬ ਇਰਾਨ ਦਾ ਬਹੁਤ ਨੁਕਸਾਨ ਹੋ ਚੁੱਕਿਆ,
1: ਨੁਕਸਾਨ ਤੇ ਹੋ ਰਿਹਾ ਸਰ, ਜਿੱਥੇ ਜੰਗ ਹੈਗੀ ਹੈ ਨਾ।
0: ਵਜ੍ਹਾ ਸੁਣ ਲਓ, ਲੜਾਈ ਲੱਗਣ ਤੋਂ ਪਹਿਲਾਂ ਇਰਾਨ ਦੀ ਇਕੋਨੋਮੀ ਡਾਊਨ ਸੀ, ਬਹੁਤ ਡਾਊਨ ਸੀ। ਲੋਕਾਂ ਨੇ ਸਟ੍ਰਾਈਕ ਵੀ ਕਰਤੀ ਸੀ ਵੀ ਸਾਡਾ ਗੁਜ਼ਾਰਾ ਨਹੀਂ ਹੋਣ ਡਿਆ। ਉਹਨਾਂ ਨੇ ਆਪਣੇ ਮਤਲਬ ਕਿ ਕਾਸੇ ਵਿੱਚੋਂ ਹਜ਼ਾਰ ਪਤਾ ਨੀ ਥੋੜਾ ਹੀ ਜਿਹਦੇ ਚੋ ਸਾਰੇ ਇਰਾਨੀਆਂ ਨੂੰ ਦਿੱਤਾ ਸੀ। ਉਹ ਇਕੋਨੋਮੀਕਲੀ ਫੇਲ ਹੋਣ ਦੇ ਕੰਢੇ ਤੇ ਸਨ ਪਹਿਲਾਂ ਹੀ।
1: ਬਿਲਕੁਲ
0: ਕੋਈ ਨੀ,
1: ਨਹੀਂ ਬਹੁਤ ਬਹੁਤ ਡਾਊਨ ਆ। ਲੇਕਿਨ ਉਹਦੇ ਵਿੱਚ ਬਾਜਵਾ ਸਾਹਿਬ ਉਹਨਾਂ ਕੋਲ ਨਾ ਇੱਕ ਫਰੀ ਦੇ ਵਿੱਚ ਜਹਾਜ਼ ਲੱਗੀ ਜਾਂਦਾ ਨਾ ਪੂਰੀ ਦੁਨੀਆਂ ਦਾ, ਜਿਹੜਾ 20% ਤੇਲ ਲੰਘੀ ਜਾਂਦਾ ਸੀ ਸਟੇਟ ਨਹੀਂ, ਉਹਨੂੰ ਉਹਨਾਂ ਨੇ ਬੰਦ ਕਰਕੇ ਉੱਤੇ ਨਾਕਾ ਲਾ ਤਾ। ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚ ਇਹ ਚੀਜ਼ ਇਹਨਾਂ ਵਾਸਤੇ ਵਰਦਾਨ ਹੋ ਜਾਏ।
0: ਮੈਨੂੰ ਹਮਦਰਦੀ ਆ ਇਰਾਨ ਦੇ ਨਾਲ।
1: ਜੀ ਜੀ ਜੀ ਬਿਲਕੁਲ,
0: ਹਮਦਰਦੀ ਆ। ਪਰ ਸਿਰਫ ਜਿਹੜਾ ਉਹਨਾਂ ਦਾ ਸ਼ਰੀਆ ਲਾ ਸੀ ਨਾ ਉਹਦੇ ਨਾਲ ਮੈਂ ਸਹਿਮਤ ਨਹੀਂ, ਪਰ ਬਾਕੀ ਮੈਨੂੰ ਉਹਦੇ ਨਾਲ ਹਮਦਰਦੀ ਆ, ਬਹੁਤ ਸਾਰੀ ਹਮਦਰਦੀ ਆ।
1: ਬਿਲਕੁਲ ਜੀ, ਉਹਨਾਂ ਦੀ ਕੱਟੜਪੁਣੇ ਨਾਲ ਕੋਈ ਵੀ ਸਹਿਮਤ ਨਹੀਂ, ਅਸੀਂ ਵੀ ਨਹੀਂ ਹੈਗੇ। ਲੇਕਿਨ ਇਹਦਾ ਆਪਣੀ ਧਾਰਮਿਕ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਹੈਗੀ ਆ, ਉਹਦੇ ਚ ਇੱਕ ਤੀਸਰਾ ਮੁਲਕ ਜਾ ਕੇ ਆਖੇ ਵੀ ਤੂੰ ਏਦਾਂ ਨੀ ਏਦਾਂ ਕਰਨਾ, ਇਹ ਤੇ ਅਗਲੇ ਦੀ ਜਿਹੜੀ ਸੋਵਰਨਟੀ ਹੁੰਦੀ ਆ, ਪ੍ਰਭੂਸੱਤਾ ਹੁੰਦੀ ਆ।
0: ਬਿਲਕੁਲ ਬਿਲਕੁਲ, ਇਹ ਤੇ ਬਦਮਾਸ਼ੀ ਆ।
1: ਬਿਲਕੁਲ ਜੀ, ਬਦਮਾਸ਼ੀ, ਗੁੰਡਾਗਰਦੀ ਸਰ, ਗੁੰਡਾਗਰਦੀ ਜੀ, ਗੁੰਡਾਗਰਦੀ, ਇੱਕ ਨੰਬਰ ਦੀ ਗੁੰਡਾਗਰਦੀ। ਔਰ ਇਹ ਇੱਥੇ ਨੀ ਕੀਤੀ ਇਹਨੇ, ਮਤਲਬ ਵੀਤਨਾਮ ਤੋਂ ਲੈ ਕੇ ਕਿਊਬਾ ਵਰਗੇ ਜਿਹੜੇ ਆਮ ਚਾਰੇ ਮੁਲਕ ਨੇ, ਵੈਨਜ਼ੂਏਲਾ ਦੇ ਇੱਕੋ ਰਾਸ਼ਟਰਪਤੀ ਵੀ ਚੋਕੇ ਬਦਮਾਸ਼ਾਂ ਤੋਂ, ਹੋਰ ਗੁੰਡੇ ਆਮ ਨੂੰ
0: ਲੈ ਕੇ ਬਦਮਾਸ਼ੀਆਂ। ਇਰਾਨ ਚੋਂ ਕੀ ਲੱਭਾ, ਇਰਾਕ ਚੋਂ ਕੀ ਲੱਭਾ ਇਹਨਾਂ ਨੂੰ, ਲਿਬਨਾਨ ਔਰ ਦੁਕੀ ਸੀਰੀਆ ਚੋਂ ਕੀ ਲੱਭਾ,
1: ਅਫਗਾਨਿਸਤਾਨ ਚੋਂ 20 ਸਾਲ ਬਾਅਦ ਸਰ ਦੰਬ ਦਬਾ ਕੇ ਮਤਲਬ ਇਹ ਭੱਜੇ ਆ, ਬਿਨਾਂ ਦੱਸਿਆ ਤਾਂ ਉਹਨੂੰ ਛੱਡ ਕੇ ਉੱਥੇ ਤੋਂ ਤਾਲਿਬਾਨ ਨੇ ਮੁੜ ਕੇ ਫੜ ਕੇ ਤੇ ਉਹਨੂੰ ਪਰਾਂ ਕਰਕੇ ਤੇ ਆਰਾਮ ਨਾਲ ਉੱਥੇ ਬਹਿ ਗਏ। ਤੇ ਉਹਨਾਂ ਨੂੰ ਕਿਹਾ, ਦੱਸਿਆ ਤਾਂ ਕਰੀ ਵੀ ਅਸੀਂ ਚੱਲ ਚੱਲੇ ਆ ਬਈ, ਤੂੰ ਆਪਣਾ ਸਾਹਮਣਾ ਆਪਣਾ ਕਰ ਲਾ ਬਿਲਾ। ਤੇ ਇਸੇ ਤਰ੍ਹਾਂ ਹੁਣ ਵੀ ਇਹਨੇ ਨਾ ਮਤਲਬ ਚੁੱਪ ਚਾਪ ਹੀ, ਮੈਨੂੰ ਲੱਗਦਾ ਜੋ ਸਰ ਜਿੱਦਾਂ ਸਾਨੂੰ ਲੱਗਦਾ, ਬਾਕੀ ਤੁਸੀਂ ਸਿਆਣੇ ਆ ਜਾਂ ਆਮ ਲੋਕ ਸਾਡੇ ਨਾਲ ਵੀ ਹੋਣਾ ਸਿਆਣੇ ਆ, ਲੱਗਦਾ ਹੁਣ ਵੀ ਆ ਵੀ ਇਹਨੇ ਵੀ ਚੁੱਪ ਚਾਪ ਹੀ ਨਾ ਇਥੋਂ ਮਤਲਬ ਆਪਣੀ ਜਾਨ ਹੁਣ ਛਡਾ ਰਿਹਾ। ਪਹਿਲਾਂ
0: 48 ਘੰਟੇ,
1: ਫਿਰ 5 ਦਿਨ, ਫਿਰ 10 ਦਿਨ, ਤੇ ਮੈਨੂੰ ਲੱਗਦਾ ਵੀ ਹੁਣ ਪੱਕਾ ਹੀ ਆਪਣਾ ਬੁਰੀ ਬਿਸਟਾ ਚੁੱਕ ਲੇਗਾ ਉਥੋਂ।
0: ਇੱਕ ਵਾਰੀ ਨਾ ਇੱਕ ਜਨਾਨੀ ਸੀ, ਉਹ ਕਾਫੀ ਲੜਾਕੀ ਟਾਈਪ ਸੀ, ਤੇ ਉਹ ਆਪਣੇ ਝੋਲੇ ਵਿੱਚ ਆਪਣਾ ਇੱਕ ਸੂਟ ਤੇ 5 ਰੁਪਈਆਂ ਦਾ ਨੋਟ ਪਾ ਕੇ ਹੀ ਰੱਖਦੀ ਹੁੰਦੀ ਸੀ ਕਿਰਾਇਆ। ਤੇ ਘਰ ਵਾਲੇ ਨੇ ਕੋਈ ਗੱਲ ਕਰਨੀ, ਸੱਸ ਨੇ ਕੋਈ ਗੱਲ ਕਰਨੀ, ਇਧਰ ਤੇ ਉਹਨੇ ਨਾ ਪਾ ਲੈਣਾ ਹੱਥ ਉਹਨੂੰ ਝੋਲੇ ਨੂੰ, ਮੈਂ ਚੱਲੀ ਆ ਪਿੱਕ। ਅੱਧੀ ਗੱਲ ਹੋ ਬਣੀ, ਉਹਨੇ ਚਤੁਰਾ ਫੜ ਕੇ ਤੁਰ ਪੈਣਾ, ਉਹਨਾਂ ਨੇ ਡੱਕਣਾ ਇਹਨੂੰ, ਅੱਕ ਗਏ। ਤੇ ਇੱਕ ਦਿਨ ਨਾ ਘਰ ਵਾਲੇ ਨੇ ਕੁਛ ਉਹਨੂੰ ਕਿਹਾ ਤੇ ਉਹਨੇ ਫੜਿਆ ਆਪਣਾ ਝੋਲਾ ਤੇ ਕਹਿੰਦੀ ਮੈਂ ਚੱਲੀ ਆ ਆਪਣੇ ਪੇਕੇ ਤੇ, ਅੱਜ ਕਿਸੇ ਨੇ ਨਹੀਂ ਡੱਕਿਆ। ਉਹ ਸੋਚਦੀ ਆ ਕਿ ਉਹ ਫਲਾਣੇ ਅੱਡੇ ਤੇ ਜਾ ਕੇ ਬਹਿ ਜਾਂਦੀ ਆ ਤੇ ਆਪੇ ਆਉਣਗੇ ਨਾ, ਉਹ 2 ਕਿਲੋਮੀਟਰ ਦੂਰ ਸੀ ਪਿੰਡੋਂ।
1: ਅੱਛਾ ਉਤੋਂ ਤੁਹਾਡੇ ਹੀ ਕਮਾਨ ਜਿਦਾ ਪਹਿਲਾ
0: ਲੋਕ ਤੇ ਮਤਲਬ ਕਿ ਸਕੂਟਰ ਜੇ ਲੰਘਣ ਦਿੱਤੇ ਥ੍ਰੀ ਵੀਲਰ ਜਿਹੜੇ ਤਿੰਨਾਂ ਟਾਇਰਾਂ ਦੇ ਆਲੇ ਨਹੀਂ ਹੁੰਦੇ ਤਿੰਨਾਂ ਚੱਕਿਆਂ ਆਲੇ ਉਹ ਲੰਘਣ ਦਿੱਤੇ ਪਿੰਡੋਂ ਆਏ ਰਾਤ ਪੈਣ ਰਾਤ ਨੀ ਪਈ ਅਜੇ ਲੋਢੇ ਵੇਲਾ ਤੋਂ ਬਾਅਦ ਰਾਤ ਪੈਣ ਲੱਗੀ ਪਿੰਡੋਂ
1: ਅੱਛਾ
0: ਤੇ ਹੁਣ ਮੁੰਡਾ ਉਹਦਾ ਸਕੂਲੇ ਗਿਆ ਸੀ ਤੇ ਉਹ 5-6 ਵਜੇ ਆ ਜਾਂਦਾ ਤੇ ਉਹ ਤੇ ਘਰ ਆਉਂਦਿਆਂ ਉਹਦੇ ਮਨ ਚ ਆਇਆ ਸੀ ਤੇ ਮਾਮਾ ਮਾਮਾ ਕਰਦਾ ਹੋਣਾ ਘਰ ਆਣ ਕੇ ਵੀ ਮਾਮਾ ਕਿੱਥੇ ਗਈ ਆ ਤੇ ਆਉਂਦਾ ਰੋਟੀ ਕਰਦਾ ਲਾਡੀਆਂ ਕਰਦਾ ਤੇ ਉਹਨੂੰ ਫੀਲ ਹੋਇਆ ਕਿ ਮੈਂ ਕੁਛ ਜ਼ਿਆਦਾ ਹੀ ਕਰ ਦਿੱਤਾ ਵਾ ਤੇ ਸੁੱਖਾ ਸੁੱਖਾ ਕਿ ਰਹਾ ਬਾਬਾ ਦੌਲੀ ਸ਼ਾਹ ਐਤਕਾਂ ਦੇ ਮੈਨੂੰ ਕੋਈ ਪਿੱਛੋਂ ਲੈਣ ਆ ਜਾਏ ਐਤਕਾਂ ਦੇ ਸ਼ੁੱਕਰਵਾਰ ਮੈਂ ਤੇਰੀ ਦਰਗਾਹ ਤੇ ਪਿੱਟਣ ਆਵਾਂਗੀ ਅੱਛਾ ਪਿੰਡੋਂ ਕੋਈ ਨਾ ਕੋਈ ਨਾ ਪਿੰਡੋਂ ਕੋਈ ਨਾ ਉਹਨਾਂ ਦੇ ਜਿਹੜੇ ਡੰਗਰ ਸਨ ਨਾ ਉਹ ਜਿਹੜਾ ਡੰਗਰ ਚਾਰਨ ਜਾਂਦਾ ਹੁੰਦਾ ਸੀ ਉਹ ਡੰਗਰ
1: ਅੱਛਾ ਜੀ
0: ਤੇ ਉਹਨੇ ਸੋਚਿਆ ਵੀ ਹੁਣ ਤੇ ਹਨੇਰਾ ਵੀ ਪੈ ਚੱਲਿਆ ਜਦੋਂ ਡੰਗਰ ਵੇਖੇ ਉਹਨੂੰ ਪਿਆਰ ਆਇਆ ਆਪਣੀਆਂ ਗਾਈਆਂ ਵੱਛੀਆਂ ਮਹੀਆਂ ਮੱਝਾਂ ਨਾਲ ਜਿਹਨਾਂ ਦੀ ਉਹ ਧਾਰ ਕੱਢਦੀ ਹੁੰਦੀ ਸੀ ਤੇ ਉਹਨੇ ਉੱਠ ਕੇ ਕੱਟੇ ਦੀ ਪੂਛ ਫੜ ਲਈ ਕੱਟੇ ਦੀ ਪੂਛ ਫੜ ਕੇ ਤੇ ਕੱਟੇ ਨੂੰ ਕਹਿੰਦੀ ਆ ਪਿਛਾਂਹ ਨੂੰ ਖਿੱਚ ਦੇ ਵੇ ਤੂੰ ਛੱਡ ਦੇ ਆ ਛੱਡ ਦੇ ਮੈਨੂੰ ਜਾਣ ਦੇ ਮੈਂ ਇਹਨਾਂ ਦੇ ਬਚਣਾ ਹੀ ਨਹੀਂ ਮੈਂ ਨਹੀਂ ਜਾਣਾ ਮੈਂ ਪੂਛ ਪੈ ਕੇ ਮਰ ਜਾਗੀ ਪਰ ਇਹਨਾਂ ਦੇ ਤੈਨੂੰ ਮੈਂ ਕਿਹਾ ਮੈਨੂੰ ਛੱਡ ਦੇ ਖਿੱਚਿਆ ਉਹਨੂੰ ਪੁੱਛੋ ਉਹਨੇ ਸਗੋਂ ਸਪੀਡ ਫੜੀ ਕੱਟੇ ਹੱਦ ਹੋ ਗਈ ਤੇਰੀ
1: ਜਦੋਂ ਮੈਂ ਤੈਨੂੰ ਕਹਿਣ
0: ਨਹੀਂ ਇੱਦਾਂ ਹੀ ਰੌਲਾ ਪਾਉਂਦੀ ਬੇਲੀ ਵੜ ਗਈ
1: ਇਹ ਬਾਜਵਾ ਸਾਹਿਬ ਮੈਂ ਸਾਡਾ ਮਤਲਬ ਜੋ ਹੁਣ ਤੱਕ ਆਪਾਂ ਸੁਣਦੇ ਆ ਨਾ ਵੇਖਦੇ ਆ ਖਬਰਾਂ ਦੇ ਵਿੱਚ ਇਹੀ ਇਹਦਾ ਇਹੀ ਹਾਲ ਹੋਣਾ ਜਬਰਦਸਤੀ ਨਾ ਮਤਲਬ ਬਹਾਨਾ ਬਣਾ ਕੇ ਕੋਈ ਨਾ ਕੋਈ
0: ਕੱਟੇ ਦੀ ਪੂਛ ਫੜੀ ਤੇ ਹੈ ਉਹਨੇ
1: ਹਾਂਜੀ ਹਾਂਜੀ ਹਾਂਜੀ
0: ਸੁਭਾ ਸਿੰਘ ਜੀ ਤੁਹਾਡੇ ਨਾਲ ਬੜੀਆਂ ਰੌਣਕਾਂ ਲੱਗੀਆਂ ਸੀ ਟਾਈਮ ਟਾਈਮ ਸਾਡਾ ਥੋੜਾ ਰਹਿ ਗਿਆ ਦੋ ਕਾਲਾਂ ਹੋਰ ਨੇ ਮੈਂ ਉਹਨਾਂ ਨਾਲ
1: ਧੰਨਵਾਦ
0: ਬਹੁਤ ਬਹੁਤ ਮਿਹਰਬਾਨੀ
1: ਥੈਂਕ
0: ਯੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲਓ ਜੀ ਸ਼ਾਹ ਜੀ ਰੈਡੀ ਹੋ ਜਾਓ ਅਗਰ ਤੁਸੀਂ ਸੁਣ ਰਹੇ ਹੋ ਤੇ ਕੁਛ ਪੈ ਕੇ ਮਰ ਜਾਗੀ ਪਰ ਇਹਨਾਂ ਦੇ ਤੈਨੂੰ ਮੈਂ ਕਿਹਾ ਵੀ ਛੱਡਦੇ ਪਿਛਾਂਹ ਨੂੰ ਖਿੱਚਿਆ ਉਹਨੂੰ ਪੁੱਛੋ ਉਹਨੇ ਸਗੋਂ ਸਪੀਡ ਫੜੀ ਕੱਟੇ ਹੱਦ ਹੋ ਗਈ ਤੇਰੀ ਜਦੋਂ ਮੈਂ ਤੈਨੂੰ ਕਹਿਣ ਨਹੀਂ
1: ਸਗੋਂ ਤੇਜ਼ ਹੋ ਜਾਈ ਜਾਂਦਾ
0: ਨਹੀਂ ਰਹਿਣਾ ਇੱਦਾਂ ਹੀ ਰੌਲਾ ਪਾਉਂਦੀ ਬੇਲੀ ਵੜ ਗਈ
1: ਇਹ ਬਾਜਵਾ ਸਾਹਿਬ ਮੈਂ ਸਾਡਾ ਮਤਲਬ ਜੋ ਹੁਣ ਤੱਕ ਆਪਾਂ ਸੁਣਦੇ ਆ ਨਾ ਵੇਖਦੇ ਆ ਖਬਰਾਂ ਦੇ ਵਿੱਚ ਇਹੀ ਇਹਦਾ ਇਹੀ ਹਾਲ ਹੋਣਾ ਜਬਰਦਸਤੀ ਨਾ ਮਤਲਬ ਬਹਾਨਾ ਬਣਾ ਕੇ ਕੋਈ ਨਾ ਕੋਈ
0: ਕੱਟੇ ਦੀ ਪੂਛ ਫੜੀ ਤੇ ਹੈ ਉਹਨੇ
1: ਹਾਂਜੀ ਹਾਂਜੀ ਹਾਂਜੀ
0: ਸੁਭਾ ਸਿੰਘ ਜੀ ਤੁਹਾਡੇ ਨਾਲ ਬੜੀਆਂ ਰੌਣਕਾਂ ਲੱਗੀਆਂ ਸੀ ਟਾਈਮ ਟਾਈਮ ਸਾਡਾ ਥੋੜਾ ਰਹਿ ਗਿਆ ਦੋ ਕਾਲਾਂ ਹੋਰ ਨੇ ਮੈਂ ਉਹਨਾਂ ਨਾਲ
1: ਧੰਨਵਾਦ
0: ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਤਿ ਸ੍ਰੀ ਅਕਾਲ ਲਓ ਜੀ ਸ਼ਾਹ ਜੀ ਰੈਡੀ ਹੋ ਜਾਓ ਅਗਰ ਤੁਸੀਂ ਸੁਣ ਰਹੇ ਹੋ ਤੇ
2: ਆਪਾਂ ਸੁਖਾ ਸਿੰਘ ਜੀ ਖੈਰੀਅਤ

0: ਧੰਨਵਾਦ
1: ਜੀ।
0: ਠੀਕ ਹੈ,
2: ਮਿਹਰਬਾਨੀ। ਲਓ ਜੀ ਸ਼ਾਹ ਜੀ ਰੈਡੀ ਹੋ ਜਾਓ, ਅਗਰ ਤੁਸੀਂ ਸੁਣ ਰਹੇ ਹੋ ਤੇ। ਬਿਲਕੁਲ ਖੈਰੀਅਤ ਹੈ ਸ਼ਾਹ ਜੀ, ਤੁਸੀਂ ਸੁਣਾਓ, ਰਾਜੀ ਖੁਸ਼ ਹੋ
3: ਜੀ? ਆਵਾਜ਼ ਆ ਰਹੀ ਹੈ?
2: ਬਿਲਕੁਲ ਬਿਲਕੁਲ ਕਲੀਅਰ ਆ ਰਹੀ ਹੈ ਤੁਹਾਡੀ ਆਵਾਜ਼
3: ਜੀ। ਮੈਂ ਇੱਥੇ ਬੈਠਿਆ ਵੈਸੇ ਬਾਹਰ ਚ, ਚਲੋ ਮੈਂ ਇੱਕ ਨਜ਼ਮ ਆਪਣੀ ਪੜ੍ਹ ਰਿਹਾ ਜੰਗਲ।
2: ਚਲੋ ਸੁਣਾ ਦਿਓ, ਚਲੋ ਜੰਗਲ ਸੁਣਾਓ ਜੀ, ਜੇ ਤੁਸੀਂ ਬੈਠੇ ਹੋ ਤੇ ਕੋਈ ਨੀ, ਟਾਈਮ
3: ਜੀ
2: ਆਉਣ ਦਿਓ
3: ਜੀ। ਜੰਗਲ ਹੈ, ਆਜ਼ਾਦ ਨਜ਼ਮ ਹੈ, ਇਹ ਜੰਗਲ ਹੈ ਤੇ ਜੰਗਲ ਵਿੱਚ ਕੋਈ ਕਾਨੂੰਨ ਨਹੀਂ ਹੁੰਦਾ। ਇਹ ਜੰਗਲ ਹੈ ਤੇ ਜੰਗਲ ਵਿੱਚ ਕੋਈ ਕਾਨੂੰਨ ਨਹੀਂ ਹੁੰਦਾ। ਇਹ ਜੰਗਲ ਹੈ ਤੇ ਇਸ ਜੰਗਲ ਦੇ ਹਰ ਪਾਣੀ ਦੇ ਟੋਭੇ ਵਿੱਚ ਕਈ ਸੰਸਾਰ ਬੈਠੇ ਨੇ। ਇਹ ਜੰਗਲ ਹੈ ਤੇ ਇਸ ਜੰਗਲ ਦੇ ਹਰ ਰਾਤ ਜ਼ਰੀਲੇ ਨਾਗ ਫਿਰਦੇ ਨੇ, ਕਮੀਨੇ ਜਾਂਗਲੀ ਕੁੱਤੇ ਦਿਮਾਗਾਂ ਨੂੰ ਨਗਲਦੇ ਨੇ, ਵਿਚਾਰੇ ਹਰਨ ਰੋਂਦੇ ਨੇ ਤੇ ਮੋਰਾਂ ਪੈਰ ਭੁੱਲੀਏ, ਚਕਾਰੇ ਚੀਕਦੇ ਪਏ ਨੇ, ਕਬੂਤਰ ਸਿਸਕਦੇ ਪਏ ਨੇ ਤੇ ਖੁਮਰੇ ਤੜਫਦੇ ਪਏ ਨੇ। ਤੇ ਮੋਰਾਂ ਪੈਰ ਭੁੱਲੀਏ, ਚਕਾਰੇ ਚੀਕਦੇ ਪਏ ਨੇ, ਕਬੂਤਰ ਸਿਸਕਦੇ ਪਏ ਨੇ ਤੇ ਖੁਮਰੇ ਤੜਫਦੇ ਪਏ ਨੇ। ਤੇ ਕੋਇਲ ਰਾਗ ਭੁੱਲੀਏ, ਟਟੀਰੀ ਟੌਂਕਦੀ ਪਈ ਏ ਤੇ ਇਸ ਜੰਗਲ ਚ ਹਰ ਰਹਿਬਰ ਲੁਟੇਰਾ ਏ। ਇਸ ਜੰਗਲ ਚ ਹਰ ਰਹਿਬਰ ਲੁਟੇਰਾ ਏ ਤੇ ਹਰ ਤਾਜਰ ਵੀ ਲਾਸ਼ਾਂ ਦਾ ਵਪਾਰੀ ਏ। ਮੁਹਾਫਿਜ਼ ਚੋਰ ਨੇ ਇੱਥੇ ਦਰਿੰਦੇ ਖੂਨ ਦੇ ਪਿਆਸੇ, ਲਹੂ ਬਾਲਣ ਦਾ ਪੀਂਦੇ ਨੇ ਤੇ ਤਿਲ ਆਈਨ ਏ ਇੱਥੇ ਤਾਕਤਵਰ ਰਗੜ ਚੜਦਾ ਏ ਹਰ ਕਮਜ਼ੋਰ ਨੂੰ ਇੱਥੇ। ਇਹ ਜੰਗਲ ਏ ਤੇ ਇਸ ਜੰਗਲ ਮਹਾਰਾਣਾ ਡਰੈਗਨ ਨੇ ਤੇ ਉੱਲੂ ਮਸ਼ਵਰੇ ਦਿੰਦਾ। ਇਹ ਜੰਗਲ ਏ ਤੇ ਇਸ ਜੰਗਲ ਮਹਾਰਾਣਾ ਡਰੈਗਨ ਨੇ ਤੇ ਉੱਲੂ ਮਸ਼ਵਰੇ ਦਿੰਦਾ ਤੇ ਇਸ ਜੰਗਲ ਚ ਕਈ ਵੈਸ਼ੀ ਕਬੀਲੇ ਨੇ ਜੋ ਆਦਮ ਖੋਰ ਬਣ ਗਏ ਨੇ। ਇਹ ਜੰਗਲ ਏ ਲਗੜ ਬਗੜਾ ਸ਼ਰਾਫਤ ਦੇ ਲਬਾਦੇ ਵਿਚ ਹਜ਼ਾਰਾਂ ਜਿਸਮ ਚੀਰੇ ਨੇ, ਸਿਆਸਤ ਦੇ ਲਬਾਦੇ ਵਿਚ ਕਈ ਬਗਿਆੜ ਫਿਰਦੇ ਨੇ। ਇਹ ਜੰਗਲ ਏ ਤੇ ਇਸ ਜੰਗਲ ਚਿਲਾ ਕੱਟਦੇ ਸਭੇ ਸਾਧੂ ਸਭੇ ਪੰਡਿਤ ਸਭੇ ਜੋਗੀ ਫਰਾਡੀ ਨੇ। ਦਿਆਨਤ ਜੁਰਮ ਏ ਜ਼ਿਆਨਤ ਜੁਰਮ ਏ ਤੇ ਖਿਆਲਾਂ ਦੇ ਜਨਮ ਸਾਰੇ ਸਵਾਲਾਂ ਵਿਚ ਬਦਲ ਗਏ ਨੇ। ਇਹ ਜੰਗਲ ਏ, ਇਹ ਜੰਗਲ ਏ ਤੇ ਇਸ ਜੰਗਲ ਜੰਗਲ ਤੇ ਜੰਗਲ ਵਿਚ ਕੋਈ ਕਾਨੂੰਨ ਨਹੀਂ ਹੁੰਦਾ।
2: ਸ਼ਾਹ ਜੀ ਬਹੁਤ ਹੀ ਬਿਜੀ ਹੋ, ਫਿਰ ਵੀ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ, ਬਹੁਤ ਬਹੁਤ ਤੁਹਾਡੇ ਗ੍ਰੇਟਫੁਲ ਹਾਂ ਅਸੀਂ ਹੈ ਤੇ ਧੰਨਵਾਦ, ਥੈਂਕ ਯੂ ਵੈਰੀ ਮਚ
3: ਜੀ ਜੀ, ਸ਼ੁਕਰੀਆ ਜੀ, ਸ਼ੁਕਰੀਆ
2: ਆਪਣੀ ਪਾਰਟੀ ਤੇ ਖੁਦਾ ਹਾਫਿਜ਼, ਮੇਰੇ ਵੱਲੋਂ ਗੁੱਡ ਵਿਸ਼ਿਸ਼ ਤੁਹਾਨੂੰ। ਸੋ ਇਹ ਸਨ ਜੀ ਇਟਲੀ ਤੋਂ ਸ਼ਾਹ ਜੀ ਹੋਣੀ ਤੇ ਉਹ ਬਿਜੀ ਸਨ ਤੇ ਫਿਰ ਵੀ ਉਹਨਾਂ ਸਾਡੇ ਵਾਸਤੇ ਟਾਈਮ ਕੱਢਿਆ ਥੋੜਾ ਜਿਹਾ। ਤੇ ਆਪਣਾ ਅਰਾਧਨਾ ਜੀ, ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਜੇ ਸੁਣ ਰਹੇ ਹੋ ਰੇਡੀਓ ਤੋਂ ਬੰਦ ਕਰ ਦਿਓ ਤੇ ਆ ਜਾਓ।

ਲਓ ਜੀ, ਅਰਾਧਨਾ ਵੀ ਕਿਤੇ ਅੱਗੇ ਪਿੱਛੇ ਹੋ ਗਈ ਨੇ ਵੀ। ਚਲੋ ਕੋਈ ਗੱਲ ਨੀ, ਸਾਡਾ ਜਿਹੜਾ ਸੋ ਗੱਲ ਇਸ ਤਰ੍ਹਾਂ ਬਈ, ਮੈਂ ਨਾ ਹੁਣ ਇੰਨਾ ਟਾਈਮ ਤੇ ਹੈ ਨੀ ਜਿਹੜੀ ਗੱਲ ਮੈਂ ਸ਼ੁਰੂ ਕੀਤੀ। ਚਲੋ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹ ਜਿੰਨੀ ਕੁ ਵੀ ਮਤਲਬ ਕਿ ਮੈਂ ਤੁਹਾਨੂੰ ਸੁਣਾ ਸਕਾਂ ਉਨੀ ਕੀ ਸੁਣਾ ਦਿੰਦਾ ਮੈਂ, ਫਿਰ ਦੋ ਕੁ ਮਿੰਟ ਦੀ ਆ, ਅੱਗੇ ਗੱਲ ਤਾਂ ਥੋੜੀ ਰਹਿ ਗਈ ਆ। ਅੱਛਾ, ਗੱਲ ਇਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਜੀ ਕਿ ਜਿੱਥੇ ਔਰਤਾਂ ਨੂੰ ਸਾਲ ਦੋ ਸਾਲ ਵਾਸਤੇ ਤੁਸੀਂ ਕੰਟਰੈਕਟ ਕਰਕੇ ਤੇ ਉਹਨੂੰ ਪੇਮੈਂਟ ਕਰਕੇ ਲੈ ਆਓ ਤੇ ਮੁੜ ਕੇ ਫਿਰ ਤੁਸੀਂ ਵਾਪਸ ਵੀ ਕਰ ਆਓ ਉਸ ਸਮੇਂ ਨਾਲ। ਹਾਂਜੀ, ਤੇ ਗੱਲ ਇੱਦਾਂ ਵੀ ਕੰਟਰੈਕਟ ਦੇ ਵਿੱਚ ਕੋਈ ਇੱਧਰ ਉੱਧਰ ਦੀਆਂ ਜਿਹੜੀਆਂ ਗੱਲਾਂ ਲਿਖੀਆਂ ਹਨ ਉਹਦੇ ਵਿੱਚ ਇਹ ਵੀ ਹੁੰਦਾ ਕਿ ਜਿਹੜੀ ਔਰਤ ਅਸੀਂ ਲੈ ਜਾ ਰਹੇ ਹਾਂ ਜੇ ਐਗਰੀਮੈਂਟ ਦੌਰਾਨ ਇਹ ਕੋਈ ਗਲਤੀ ਕਰਦੀ ਹੈ, ਜਿਵੇਂ ਕਿਸੇ ਹੋਰ ਬੰਦੇ ਨਾਲ ਅੱਖ ਮਟੱਕਾ ਕਰੇ, ਤਾਂ ਇਹਨੂੰ ਜਿੰਨੀ ਰਕਮ ਅਸੀਂ ਇਹਨੂੰ ਦਿੱਤੀ ਹੈ ਵਾਪਸ ਕਰਨੀ ਪਏਗੀ ਸਾਨੂੰ।

ਨੇ ਲਈ ਹੈ, ਜਿਹੜੇ ਉਹਦੇ ਹੈਂਡਲਰਾਂ ਨੇ ਲਈ ਸੀ, ਜੋ ਐਗਰੀਮੈਂਟ ਚ ਲਿਖਿਆ। ਤੁਹਾਨੂੰ ਸੁਣ ਚ ਅਜੀਬ ਲੱਗ ਰਿਹਾ ਹੋਏਗਾ ਨਾ, ਪਰ ਸੱਚ ਹੈ। ਇਹ ਹੈ ਤੇ ਸਾਰਾ ਕੁਝ ਦੁਖੀ ਕਰਨ ਵਾਲਾ, ਇਨਸਾਨ ਨੇ। ਇਹ ਮੰਡੀਆਂ ਚ ਵਿਕਣ ਵਾਲੀਆਂ ਚੀਜ਼ਾਂ ਹੈਗੀਆਂ ਨੇ। ਇਹ ਔਰਤਾਂ ਜਾਂ ਲੜਕੀਆਂ ਖੂਬਸੂਰਤ ਦਿਸਣ, ਸੋਹਣੀਆਂ ਲੱਗਣ, ਇਹਨਾਂ ਦੇ ਮਾਂ ਪਿਓ ਕਈ ਤਰ੍ਹਾਂ ਦੇ ਡਰੱਗਸ ਤੇ ਦਵਾਈਆਂ ਇਹਨਾਂ ਨੂੰ ਦਿੱਤੀਆਂ, ਇਹਨਾਂ ਨੂੰ ਟੀਕੇ ਲਵਾਏ ਜਾਂਦੇ ਨੇ ਖਾਸ ਕਿਸਮ ਦੇ, ਇਹਨਾਂ ਦੇ ਮਸਲ ਜਿਹੜੇ ਨੇ ਉਹ ਉਭਰੇ ਦਿਸਣ, ਇਹਨਾਂ ਦੀਆਂ ਛਾਤੀਆਂ ਖੂਬਸੂਰਤ ਨਜ਼ਰ ਆਉਣ, ਹੈ ਗਾਹਕ ਜਿਹੜੇ ਹੈਗੇ ਨੇ ਉਹ ਇਹਨਾਂ ਨੂੰ ਪਸੰਦ ਕਰਨ। ਹਿਸਾਬ ਲਾ ਲਓ ਕਿ ਵੇਖ ਲਓ, ਚਾਚਿਆਂ ਤਾਇਆਂ ਮਾਂ ਪਿਓ ਵੱਲੋਂ ਇਹੋ ਜਿਹੇ ਡਰੱਗਸ ਤੇ ਚੀਜ਼ਾਂ ਖਵਾਈਆਂ ਜਾਂਦੀਆਂ ਨੇ ਬੱਚਿਆਂ ਨੂੰ, ਤਾਂ ਕਿ ਇਹਨਾਂ ਦੇ ਜਿਹੜੇ ਅੰਗ ਨੇ ਉਹ ਅਟਰੈਕਟ ਕਰ ਸਕਣ ਵੇਖਣ ਵਾਲੇ ਨੂੰ। ਕਦੀ ਕਦੀ ਇਹ 1 ਲੱਖ ਜਾਂ 2 ਲੱਖ ਤੱਕ ਵੀ ਮਤਲਬ ਕਿ ਪਹੁੰਚ ਜਾਂਦੀ ਹੈ ਇਹਨਾਂ ਦੀ ਬੋਲੀ। ਜਿਹੜੀਆਂ ਮਤਲਬ ਕਿ ਸਮਾਰਟ ਕੁੜੀਆਂ ਦੀ ਕੀਮਤ ਅਕਸਰ ਜ਼ਿਆਦਾ ਹੀ ਹੁੰਦੀ ਆ, ਜਿਹੜੀਆਂ ਹੁਣ ਕੁੜੀਆਂ ਦੀ ਉਮਰ ਚ 8 ਤੋਂ 15 ਸਾਲ ਤੱਕ ਦੀਆਂ ਤੇ ਵਰਜਨ ਹੋਣ, ਸਾਰੇ ਸਬੂਤ ਲਏ ਜਾਂਦੇ ਨੇ, ਫੇਰ ਇਹਨਾਂ ਦੀ ਬੋਲੀ ਲੱਗਦੀ ਆ। ਯਾਰ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਉਣ ਡਿਆ, ਇਹ ਸਭ ਕੁਛ ਦਾ ਕਾਰਨ ਹੈ ਤੇ ਗਰੀਬੀ ਹੈ ਨਾ, ਇਲੀਟਰੇਸੀ ਹੈ ਨਾ, ਹੈ ਆਮ ਘਰ ਦੇ ਲੜਕੀ ਨੂੰ ਕਿਸੇ ਨੂੰ ਤੁਸੀਂ ਜਾਣ ਬੁੱਝ ਕੇ ਸ਼ਰਾਰਤ ਦੇ ਨਾਲ ਹੈਲੋ ਵੀ ਕਰ ਦੋ ਵੀ ਕੀ ਹਾਲ ਚਾਲ ਹੈ, ਉਹਦੇ ਭਰਾ ਤੁਹਾਡੇ ਗੋਡੇ ਭੰਨ ਦੇਣਗੇ, ਯਾਦ ਰੱਖੋਗੇ ਸਾਰੀ ਉਮਰ। ਪਰ ਆਹ ਵੇਖ ਲਓ ਮੰਡੀਆਂ ਚ ਅੱਗੇ ਡਾਹ ਡਾਹ ਕੇ ਵੇਚਣ ਡਏ ਨੇ ਵੀ ਆਹ ਵੇਖੋ ਜੀ ਬਹੁਤ ਵਧੀਆ, ਬਹੁਤ ਸੋਹਣੀ ਕੁੜੀ ਹੈ, 1 ਲੱਖ ਕੀ ਹੈ ਤੁਹਾਡੇ ਵਾਸਤੇ। ਪਰ ਜਿਹੜੇ ਥੋੜੇ ਜਿਹੇ ਅਮੀਰ ਨੇ ਇਹਨਾਂ ਸਟੇਟਾਂ ਦੇ ਵਿੱਚ, ਉਹਨਾਂ ਵਾਸਤੇ ਇਹ ਇੱਕ ਸਸਤਾ ਵਿਕਲਪ ਹੈ। ਉੱਥੇ ਆਮ ਜਿਹੀ ਜਿਹੜੀ ਦੁਨੀਆ ਵਾ, ਉਹ ਕਹਿੰਦੇ ਨੇ ਵਿਆਹ ਕਰਨ ਤੇ ਖਰਚ ਹੀ ਬੜਾ ਆਉਂਦਾ ਤੇ 1-2 ਸਾਲ ਵਾਸਤੇ ਕਿਰਾਏ ਤੇ ਲਿਆ ਲੈ ਆਉਂਦੇ ਹਾਂ। ਇਹ ਚੰਗਾ ਵਿਕਲਪ ਹੈਗਾ ਸਾਡੇ ਸਮਾਜ ਦੇ ਵਿੱਚ। ਤੇ ਅੱਜ ਇੱਥੋਂ ਦੇ ਸਾਡੇ ਪ੍ਰਧਾਨ ਮੋਦੀ ਜੀ ਨੇ, ਗੁਜਰਾਤ ਵਿੱਚ ਵੀ ਹੈਗੀ ਜੇ ਇਹ ਪ੍ਰਥਾ, ਰਾਜਸਥਾਨ ਦੀ ਤੇ ਮੈਂ ਗੱਲ ਕਰਨ ਡਿਆ ਨਾ, ਤੇ ਜਿਹੜਾ ਹਰਿਆਣਾ ਉਹਦੇ ਵਿੱਚ ਵੀ ਆ, ਰਾਜਸਥਾਨ ਦੇ ਦੁਰਗਾਪੁਰ ਵਿੱਚ ਵੀ ਇਸੇ ਤਰ੍ਹਾਂ ਹੀ ਔਰਤਾਂ ਦੀ ਮੰਡੀ ਲੱਗਦੀ ਹੈ, ਜਾਨਵਰਾਂ ਦੀ ਮਾਰਕੀਟ ਦੇ ਬਿਲਕੁਲ ਲਾਗੇ। ਪਰ ਜਾਨਵਰਾਂ ਦੀ ਕੀਮਤ ਔਰਤਾਂ ਦੀ ਕੀਮਤ ਤੋਂ ਕਿਤੇ ਜ਼ਿਆਦਾ ਹੁੰਦੀ ਜੇ, ਜਿਹੜੇ ਵਧੀਆ ਕਿਸਮ ਦੀਆਂ ਮੱਝਾਂ, ਗਾਵਾਂ, ਬੱਕਰੀਆਂ, ਬੈਲ, ਇਹਦੇ ਕਾਰਨ ਤੇ ਬਹੁਤ ਸਾਰੇ ਹੋ ਸਕਦੇ ਨੇ। ਅਨਪੜ੍ਹ ਅਤੇ ਜਾਹਲ ਸਮਾਜ ਚ ਔਰਤ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ, ਅਜੇ ਵੀ ਵਸਤੂ ਸਮਝਿਆ ਜਾਂਦਾ। ਔਰ ਜਦੋਂ ਅਸਭਿਅਕ ਸੀ ਬੰਦਾ, ਉਦੋਂ ਤੇ ਇਹ ਚੀਜ਼ਾਂ ਅਸੀਂ ਸੋਚ ਸਕਦੇ ਹਾਂ ਕਿ ਉਦੋਂ ਤੇ ਇੱਦਾਂ ਚਲੋ ਹੁੰਦਾ ਹੋਏਗਾ, ਅਕਲ ਹੀ ਇੰਨੀ ਸੀ ਸਮਾਜ ਕੋਲ, ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੁੰਦਾ ਸੀ। ਹਾਂਜੀ, ਆ ਹੁਣ ਕੀ ਹੋਣ ਡਿਆ? ਹੈ ਇੰਨੀ ਜ਼ਿਆਦਤੀ, ਜਿੰਦਾ ਔਰਤਾਂ ਕੀ, ਔਰਤਾਂ ਦੇ ਕੋਲ ਦਿਲ ਨਹੀਂ ਹੁੰਦਾ? ਇਹ ਵੇਚਣ ਵਿਚਾਉਣ ਵਾਲੀਆਂ ਚੀਜ਼ਾਂ ਨੇ, ਉਹ ਆਪਣੀਆਂ ਜੰਮੀਆਂ ਧੀਆਂ, ਆਪਣੀਆਂ ਨੂੰਹਾਂ, ਇਹ ਵੇਚਣ ਵਾਲੀਆਂ ਚੀਜ਼ਾਂ ਨੇ। ਉਹਨਾਂ ਦੀ ਕੋਈ ਪਸੰਦ ਨਹੀਂ, ਔਰਤਾਂ ਦੀ ਪਸੰਦ ਜਾਂ ਨਾ ਪਸੰਦ ਨਹੀਂ ਆ, ਉਹਨਾਂ ਵਿਚਾਰੀਆਂ ਦੀ ਕੋਈ ਖਾਹਿਸ਼ ਨਹੀਂ। ਬੱਕਰੀਆਂ ਨੀ ਜਿਸ ਤਰ੍ਹਾਂ ਅਸੀਂ ਵੇਚ ਦਿੰਦੇ, ਇਹ ਸਾਡੇ ਸਮਾਜ ਦੀ ਤਸਵੀਰ ਹੈ ਜਿਹੜੀ, ਇਹ ਸਾਰਾ ਕੁਝ ਤੁਸੀਂ ਨੈੱਟ ਚ ਵੇਖ ਸਕਦੇ ਹੋ ਦੋਸਤੋ। ਰੀਮਾ ਨਾਂ ਦੀ 8 ਸਾਲ ਦੀ ਕੁੜੀ, ਇੱਕ ਬੁੱਢੇ ਆਦਮੀ ਨਾਲ ਉਹਦੀ ਸ਼ਾਦੀ ਕਰਾ ਦਿੱਤੀ ਗਈ, ਜੋ ਉਹਦੇ ਮਾਂ ਪਿਓ ਨੇ ਪੈਸੇ ਲੈ ਕੇ ਕਰਵਾਈ ਸੀ, ਤੇ ਉਹ ਅੱਗੋਂ ਵੇਖਦੀ ਰਹੀ, ਇੱਕ ਬੰਦੇ ਕੋਲ, ਦੂਜੇ ਕੋਲ, ਤੀਜੇ ਕੋਲ, ਚੌਥੇ ਕੋਲ, ਪੰਜਵੇਂ ਕੋਲ, ਵੇਖਦੀ ਵੇਖਦੀ 9 ਬੰਦਿਆਂ ਕੋਲ ਵਾਰੀ ਵਾਰੀ ਵਿਕੀ। ਆਖਿਰਕਾਰ ਇੱਕ NGO ਨੇ ਉਸ ਕੁੜੀ ਦੀ ਖਲਾਸੀ ਕਰਾਈ। ਅਜੇ ਵੀ ਸਾਡੇ ਸਮਾਜ ਦਾ ਕਾਲਾ ਸੱਚ, ਜਿਸ ਤਰ੍ਹਾਂ ਮੈਂ ਬਹੁਤ ਵਾਰ ਕਹਿੰਦਾ ਕਿ ਆਹ 5-7 ਸਟੇਟਾਂ ਨੇ ਜਿਹਦੇ ਵਿੱਚ ਲੋਕ ਰੋਟੀ ਖਾਂਦੇ ਨੇ, ਮਿਡਲ ਕਲਾਸ ਵੀ ਨੇ, ਅਮੀਰ ਵੀ ਨੇ, ਯੇ ਵੀ ਨੇ, ਵੋ ਵੀ ਨੇ, ਚਲੋ ਚੱਲੀ ਜਾਂਦਾ, ਪੜ੍ਹੇ ਲਿਖੇ ਵੀ ਹੈਗੇ ਨੇ। ਹਾਂਜੀ,
ਤੇ ਥੋੜੀ ਜਿਹੀ ਸ਼ਰਮ ਹਜ਼ਾ ਵੀ ਹੈਗੀ ਆ। ਸਾਡੀਆਂ ਜਿਹੜੀਆਂ 28 ਸਟੇਟਾਂ ਨੇ ਤੇ 8 ਯੂਨੀਅਨ ਟੈਰੀਟਰੀਜ਼ ਨੇ, ਇਹਨਾਂ ਦੇ ਵਿੱਚ ਕਿਤੇ ਕਿਤੇ ਕਿੱਥੇ ਕਿੱਥੇ ਕੀ ਹੁੰਦਾ, ਬੜੀ ਗਰੀਬੀ ਦਲ ਹੈ ਅਜੇ ਵੀ, ਅਨਪੜ੍ਹਤਾ ਦੇ ਢੇਰ ਲੱਗੇ ਪਏ ਨੇ। ਉਹ ਕਿਸ ਤਰ੍ਹਾਂ ਦੀ ਦੁਨੀਆ ਹੋਏਗੀ ਜਿਹੜੇ ਆਪਣੀ ਧੀ ਨੂੰ ਵੇਚਣ ਜਾਂਦੇ ਹੋਣਗੇ ਬਾਜ਼ਾਰ ਦੇ ਵਿੱਚ। ਯਾਰ ਕੋਈ ਫੀਲਿੰਗ ਹੈ ਨਹੀਂ ਬੱਚੀ ਨਾਲ, ਸਾਡੀ ਧੀ ਹੈ। 25,000 ਰੁਪਈਆ ਲੈ ਕੇ ਕੁੜੀ ਵੇਚ ਦੇਣੀ ਸਾਲ ਵਾਸਤੇ, ਸਾਲ ਬਾਅਦ ਫਿਰ ਵਾਪਸ ਦੇ ਦੇਣਗੇ ਆਣ ਕੇ ਤੇ ਉਹ 25,000 ਦੇ ਘਰ ਆਣ ਕੇ ਤੜਕੇ ਲਾ ਲਾ ਖਾਣੇ, ਵੀ ਚਲੋ ਕੁਛ ਖਾਣ ਨੂੰ ਤੇ ਮਿਲਿਆ। ਤੇ ਆ ਬਾਹਰ ਦੀ ਦੁਨੀਆਂ ਨੂੰ ਅਸੀਂ ਦੱਸਦੇ ਹਾਂ ਅਸੀਂ ਜਗਤ ਗੁਰੂ ਹਾਂ। ਖਾਮੀਆਂ ਸਾਰਿਆਂ ਸਮਾਜਾਂ ਚ ਆ ਗਏ ਨੇ, ਐਡੀ ਨੀ ਕੋਈ ਗੱਲ, ਕਿਤੇ ਕਿਸੇ ਤਰ੍ਹਾਂ ਦੀ, ਕਿਸੇ ਕਿਸੇ ਤਰ੍ਹਾਂ, ਪਰ ਸਾਡੇ ਤੇ ਹੱਦ ਹੀ ਹੋਈ ਪਈ ਹੈ ਦੋਸਤੋ। ਇਹ ਬਹੁਤ ਸੈਡ ਗੱਲਾਂ ਨੇ। ਆਬਾਦੀ ਨੂੰ ਨੱਥ ਪੈਣੀ ਚਾਹੀਦੀ ਹੈ। ਇਹ ਆਬਾਦੀ ਵੱਧ ਜਾਣਦੇ ਆ ਸਾਰੀਆਂ, ਉਸ ਚਿੱਕੜ ਚੋਂ ਸਾਰਾ ਗੰਦ ਨਿਕਲਣ ਡਿਆ ਹੈਗਾ। ਜਿਨ੍ਹਾਂ ਦੇ ਘਰ ਖਾਣ ਨੂੰ ਨਹੀਂ, ਉਹਨਾਂ ਦੇ ਵੀ 6-6, 7-7 ਬੱਚੇ ਨੇ, ਤੇ ਫਿਰ ਬੱਚਿਆਂ ਨੂੰ ਖਵਾਲਣ ਕਿੱਥੋਂ, ਵੇਚਣ ਵਾਸਤੇ ਜੰਮਦੇ ਹੋ ਬੱਚਿਆਂ ਨੂੰ ਤੁਸੀਂ, ਤੇ ਫਿਰ ਤੁਸੀਂ ਤੁਹਾਨੂੰ ਬੰਦਿਆਂ ਚ ਕਿਉਂ ਗਿਣਿਆ ਜਾਂਦਾ? ਹੋਰ ਜੇ ਤੁਸੀਂ ਆਪਣੀਆਂ ਧੀਆਂ ਨੂੰ ਸਮਝਦੇ ਹੋ ਨਾ ਵੀ ਇਹ ਭੇਡਾਂ ਬੱਕਰੀਆਂ ਨੇ, ਇਹਨਾਂ ਨੂੰ ਵੇਚ ਦਿਓ, ਹੈ ਤੁਸੀਂ ਵੀ ਭੇਡੂ ਹੋ, ਤੁਸੀਂ ਕਿਹੜੇ ਬੰਦਿਆਂ ਚ ਹੋ? ਕਦੀ ਕੋਈ ਆਪਣੀ ਧੀ ਵੇਚਦਾ, ਆਪਣੀ ਵਹੁਟੀ ਵੇਚਦਾ ਕੋਈ? ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਸੈਟਰਡੇ ਤੇ ਸੰਡੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤੇ ਮਤਲਬ ਕਿ ਮੈਂ ਉਹ ਕਿੱਥੇ, ਹਾਂ, ਜਾਂਦਾ ਜਾਂਦਾ ਤੁਹਾਨੂੰ ਇੱਕ ਨਾ ਆ ਦੋ ਲਾਈਨਾਂ ਜੀਆਂ ਸੁਣਾ ਕੇ ਜਾਂਦਾ ਕਿ ਸਾਵਨ ਆਇਆ ਰੁਮਕ ਰੁਮਕ ਕੇ ਪੌਣਾ ਆਈਆਂ, ਸਾਵਨ ਆਇਆ ਰੁਮਕ ਰੁਮਕ ਕੇ ਪੌਣਾ ਆਈਆਂ, ਭਵਰੇ ਫੁੱਲਾਂ ਨੂੰ ਗੀਤ ਸੁਣਾਵਣ, ਵੇਲਾਂ ਵਰਿਕਸ਼ਾਂ ਜਫੀਆਂ ਪਾਈਆਂ, ਮੋਰ ਨੱਚੇ ਤੇ ਬੁਲਬੁਲ ਗਾਏ, ਓ ਕੂੰਜਾਂ ਦੀਆਂ ਡਾਰਾਂ ਆਈਆਂ, ਬੁੱਝੀ ਧਰਤੀ ਮਾਂ ਦੀ ਪਿਆਸ, ਘਟਾ ਕਾਲੀਆਂ ਅੰਬਰੀ ਛਾਈਆਂ, ਬੁੱਝੀ ਧਰਤੀ ਮਾਂ ਦੀ ਪਿਆਸ ਤੇ ਘਟਾ ਕਾਲੀਆਂ ਅੰਬਰੀ ਛਾਈਆਂ, ਖੁਸ਼ ਹੋਏ ਬੱਚੇ ਪਸ਼ੂ ਤੇ ਪਕਸ਼ੀ, ਡੱਡੂਆਂ ਨੇ ਵੀ ਟਾਰਾਂ ਲਾਈਆਂ। ਵਾਹ, ਸਾਉਣ ਭਾਦਰੋਂ ਸਭ ਡੱਡੂ ਆ ਜਾਂਦੇ ਨੇ ਫਿਰ ਬਾਹਰ। ਖੁਸ਼ ਹੋਏ ਬੱਚੇ ਪਸ਼ੂ ਤੇ ਪਕਸ਼ੀ, ਡੱਡੂਆਂ ਨੇ ਵੀ ਟਾਰਾਂ ਲਾਈਆਂ, ਹਰਾ ਸੂਟ ਧਰਤੀ ਨੇ ਪਾਇਆ, ਫੁੱਲਾਂ ਦੀਆਂ ਉਹਨੇ ਟੂੰਬਾਂ ਪਾਈਆਂ। ਓਏ, ਸਾਉਣ ਭਾਦਰੋਂ ਦੇ ਵਿੱਚ ਇੱਦਾਂ ਹੀ ਹੁੰਦਾ, ਧਰਤੀ ਹਰਾ ਸੂਟ ਪਾਉਂਦੀ ਹੈ, ਉਹਨਾਂ ਨੂੰ ਫੁੱਲ ਫਲ ਲੱਗੇ ਹੁੰਦੇ, ਨਿੱਕੇ ਫੁੱਲ। ਹਾਂਜੀ, ਹਰਾ ਸੂਟ ਧਰਤੀ ਨੇ ਪਾਇਆ, ਫੁੱਲਾਂ ਦੀਆਂ ਉਹਨੇ ਟੂੰਬਾਂ ਪਾਈਆਂ, ਅੰਬ ਦੀ ਟੀਸੀ ਤੇ ਬਹਿ ਕੋਇਲ ਨੇ ਕੁਦਰਤ ਰਾਣੀ ਦੀਆਂ ਵਾਰਾਂ ਗਾਈਆਂ। ਭਾਈ, ਅੰਬ ਦੀ ਟੀਸੀ ਬਹਿ ਕੋਇਲ ਨੇ ਕੁਦਰਤ ਰਾਣੀ ਦੀਆਂ ਵਾਰਾਂ ਗਾਈਆਂ। ਵੈਰੀ ਗੁੱਡ ਈਵਨਿੰਗ ਦੋਸਤੋ, ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ, ਤੇ ਅੱਜ ਦਾ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ, ਤੇ ਅਗਲੇ ਸੈਟਰਡੇ ਸੰਡੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਆਗਿਆ ਜੀ, ਪ੍ਰਭਾਤ ਰੇਡੀਓ ਸੁਣ ਰਹੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, and a very, very, very good evening, all the lovely and sweet people of this planet.

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਨਿਊਯਾਰਕ ਤੋਂ ਮੈਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਗੀਤ ਦੁਰਗਾ ਰੰਗੀਲਾ ਹੁਣਾਂ ਦੇ ਇੱਕ ਬੜਾ ਪੁਰਾਣਾ ਗਾਣਾ ਸੀ ਬੜਾ ਵਧੀਆ ਗਾਣਾ ਵਾ ਪਰ ਉਹਦੀ ਆਵਾਜ਼ ਏਡੀ ਜ਼ਿਆਦਾ ਵਧੀਆ ਨਹੀਂ ਆ ਰਹੀ ਪਤਾ ਨਹੀਂ ਕੀ ਚੱਕਰ ਗਾਣੇ ਦੀ ਤਾਂ ਆਪਾਂ ਸੁਣਦੇ ਹਾਂ ਜੀ ਖੁਫੀਆ ਜੈਸਾ

ਮੁਹੰਮਦ ਸਦੀਕ ਸਾਹਿਬ ਦਾ ਗੀਤ ਸੁਣਦੇ ਜੀ, ਮੁੱਕ ਗਈ ਫੀਮ ਡੱਬੀ ਚੋਂ ਯਾਰੋ। ਨਿੱਕੇ ਹੁੰਦੇ ਅਸੀਂ ਬਹੁਤ ਗਾਣੇ ਸੁਣਦੇ ਹੁੰਦੇ ਸੀ, ਸਪੀਕਰਾਂ ਤੇ ਵੱਜਦੇ ਹੁੰਦੇ ਸੀ, ਤੇ ਲੋ ਜੀ ਮੁੱਕ ਗਈ ਫੀਮ ਡੱਬੀ ਚੋਂ ਯਾਰੋ।

ਪੂਰਾ ਹੀ ਕਹਿੰਦਾ ਕਿਉਂ ਪਰਦੇਸੀਆਂ ਨੂੰ ਸਾਰੇ ਬਈ ਐਵੇਂ ਮਾਣ ਜਵਾਨੀ ਜੂਬਨ ਦਾਨੀ ਕਰਕੇ ਉਹ ਛੰਨਾ ਨਹੀਂ ਤੇ ਸਾਨੂੰ ਚੱਪੇ ਨਾਲ ਪਿਆਰੇ ਛੰਨਾ ਨਹੀਂ ਤੇ ਸਾਨੂੰ ਚੱਪੇ ਨਾਲ ਪਿਆਰੇ ਬਈ ਤੇਰੇ ਹੱਥੋਂ ਨਾਜੋ ਪੀ ਲਾਂਗੇ ਬੁੱਕ ਭਰ ਕੇ ਹਾਏ ਪਾਣੀ ਲਾਲ ਸ਼ਰਾਬ ਬਣ ਗਿਆ ਜਾਤੇ ਭਰੀਏ ਨੀ ਤੇਰੇ ਮਹਿੰਦੀ ਦੇ ਨਿਸ਼ਕਾਰੇ ਕੋਲੋਂ ਡਰ ਕੇ ਉਹ ਬਿਜਲੀ।

0: ਉਗੜ ਮੁਗਲਾਣੇ ਰਾਏ ਮੁਬਾਰਕ ਦੇ ਘਰ ਜਾਣਾ ਮੈਂ ਅੜੀਏ ਨੀ ਤੂੰ ਵੀ ਦੱਸ ਦੇ ਮੈਨੂੰ ਆਪਣਾ ਨਾਮ ਪਿਆਰਾ
1: ਸੁਣਦੇ ਆ ਫਾਟਕ ਕੋਟ ਕਪੂਰੇ ਦਾ ਦਰਦਾਰ ਸੰਧੂ ਸਾਹਿਬ ਦਾ ਬਹੁਤ ਫੇਮਸ ਗੀਤ ਆ ਜਿਵੇਂ ਲਾ ਰਹੇ ਹਾਂ ਜੀ

0: ਦੋਸਤੋ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ, ਨਾ ਮਾਰ ਜ਼ਾਲਮਾਂ ਵੇ, ਦਰਬਾਰ ਸੰਧੂ ਸਾਹਿਬ ਦਾ ਬਹੁਤ ਪਿਆਰਾ ਗੀਤ ਹੈ,
1: ਲਓ ਤੁਹਾਡੀ ਸੇਵਾ ਵਿੱਚ।

ਦੋਸਤੋ ਅਗਲਾ ਗੀਤ ਭਾਜੀ ਨਛੱਤਰ ਗਿੱਲ ਸਾਹਿਬ ਦਾ ਸਾਡੀ ਜਾਨ ਤੇ ਬਣੀ ਹੈ। ਬਹੁਤ ਹੀ ਪਿਆਰੇ ਪਿਆਰੇ ਗੀਤ ਅੱਜ ਆਪਾਂ ਸੁਣ ਰਹੇ ਹਾਂ।

ਦੋਸਤੋ ਅਗਲਾ ਗੀਤ ਆਪਾਂ ਪੇਸ਼ ਕਰਦੇ ਹਾਂ ਜੀ ਤੁਹਾਡੀ ਸੇਵਾ ਦੇ ਵਿੱਚ ਅਮਰਿੰਦਰ ਗਿੱਲ ਹੋਣਾ ਦਾ ਦਾਣਾ ਪਾਣੀ ਬਹੁਤ ਪਿਆਰਾ ਗਾਣਾ।

ਦਸ ਗੀਤ ਹੈ, ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜਨਗੇ ਤੇ ਸ਼ੁਕਰਾਨਾ ਪ੍ਰਭ ਗਿੱਲ ਦਾ ਗਾਇਆ ਹੋਇਆ ਗੀਤ।

0: ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ, ਤੇ ਆਪਾਂ ਇੱਕ ਮੈਸੇਜ ਕਰ ਦਈਏ ਤੇ ਫਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ, ਤੇ ਇਹ ਮੈਸੇਜ ਮੈਂ ਕਰ ਦਵਾਂ ਜੀ ਇੱਕ, ਤੇ ਫਿਰ ਆਪਾਂ ਕਰਦੇ ਹਾਂ ਜੀ ਅਗਲੀ ਗੱਲਬਾਤ।
1: ਜਨਹਿਤ ਵਿਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ, ਉਮਰ ਦੇ 75ਵੀਂ ਸਾਲ ਦੇ ਵਿਚ, ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 4 0 8 6 8 7 1 8 9 9।
0: ਦੋਸਤੋ, ਡਾਕਟਰ ਸਾਹਿਬ ਹੁਣਾਂ ਨਾਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਸੋ ਡਾਕਟਰ ਸਾਹਿਬ ਆਪਣੇ ਨਾਲ ਜੁੜ ਗਏ ਜੀ, ਤੇ ਉਹਨਾਂ ਦੇ ਨਾਲ ਕਰ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
2: ਹਾਂ ਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਸ਼ਾਇਦ ਨਵੇਂ ਸਾਲ ਤੋਂ ਸ਼ੁਰੂਆਤ ਚੱਲ ਰਹੀ, ਪਹਿਲਾ ਪ੍ਰੋਗਰਾਮ ਕਰ ਰਹੇ ਹਾਂ
0: ਜੀ,
2: ਔਰ ਅਸੀਂ ਸਾਰਿਆਂ ਨੂੰ ਇਹ ਵਧਾਈ ਦਿੰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਵਾਸਤੇ ਨਵਾਂ ਸਾਲ ਚੰਗਾ ਲੈ ਕੇ ਆਵੇ, ਸਾਰੇ ਤਰੱਕੀਆਂ ਕਰਨ, ਸਿਹਤ ਪੱਖੋਂ ਵੀ ਉਹ ਤੰਦਰੁਸਤ ਰਹਿਣ। ਅਸੀਂ ਪਿਛਲੇ ਪ੍ਰੋਗਰਾਮਾਂ ਦੀ ਯਾਦ ਦਿਹਾਨੀ ਤੁਹਾਡੇ ਨੂੰ ਕਰਵਾ ਦਈਏ ਵੀ ਅਸੀਂ ਜੀਵਨ ਨੂੰ ਉਸ ਥਾਂ ਤੇ ਉਸ ਪੜਾਅ ਤੇ ਲੈ ਗਏ ਸਾਂ ਜਿੱਥੇ ਜੀਵਨ ਜਵਾਨੀ ਵਿਚ ਪਹੁੰਚ ਗਿਆ ਸੀਗਾ, ਔਰ ਉਹਦੀਆਂ ਪਿਛਲੀਆਂ ਸਾਰੀਆਂ ਗੱਲਾਂ ਜਿੰਨੀਆਂ ਵੀ ਸਨ, ਜਿੱਥੇ ਜਿੱਥੇ ਵੀ ਲੰਘ ਕੇ ਆਇਆ, ਉਦੋਂ ਤੱਕ ਜੋ ਵੀ ਕੁਛ ਉਹਦੇ ਨਾਲ ਵਾਪਰਿਆ, ਕਿਹੜੀਆਂ ਕਿਹੜੀਆਂ ਪ੍ਰੋਬਲਮਸ ਆਈਆਂ, ਉਹ ਸਾਰੀਆਂ ਅਸੀਂ ਡਿਸਕਸ ਕਰ ਚੁੱਕੇ ਹਾਂ। ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਇਹ ਲੰਘਦਾ ਲੰਘਦਾ ਮਾਂ ਦੇ ਪੇਟ ਤੋਂ ਬਾਹਰ ਆਇਆ, ਫਿਰ ਟੋਡਲਰ ਬਣਿਆ, ਫਿਰ ਨਿਊ ਬੋਰਨ ਤੋਂ ਬਾਅਦ ਟੋਡਲਰ ਬਣਿਆ, ਟੋਡਲ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਡਲਸੈਂਸ ਏਜ ਪਹੁੰਚਿਆ, ਅਡਲਸੈਂਸ ਏਜ ਤੋਂ ਬਾਅਦ ਪ੍ਰੀ ਅਡਲਟ ਏਜ ਪਹੁੰਚਿਆ, ਪ੍ਰੀ ਅਡਲਟ ਏਜ ਤੋਂ ਬਾਅਦ ਫਿਰ ਅਡਲਟ ਏਜ ਵਿਚ ਪਹੁੰਚਿਆ। ਅਡਲਟ ਏਜ ਵਿਚ ਆ ਕੇ ਅਸੀਂ ਇਹ ਸੋਚਿਆ ਵੀ ਹੁਣ ਅਸੀਂ ਇਸ ਤੋਂ ਅੱਗੇ ਬਿਮਾਰੀਆਂ ਦਾ ਹਵਾਲਾ ਤੇ ਹੋਰ ਸਾਰਾ ਕੁਝ ਦੇਣਾ ਸ਼ੁਰੂ ਕਰਨਾ ਆ, ਪਰ ਇਸ ਤੋਂ ਪਹਿਲਾਂ ਸਾਨੂੰ ਇੱਕ ਬੇਸਿਕ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਆ ਵੀ ਉਸ ਬੇਸਿਕ ਜਾਣਕਾਰੀ ਦੇ ਵਿਚ ਵੀ ਜਿੰਨੇ ਇਸ ਸਰੀਰ ਦੇ ਵਿਚ ਬਿਮਾਰੀਆਂ ਆਉਂਦੀਆਂ ਨੇ ਉਹਨਾਂ ਦਾ ਕੋਈ ਰੂਟ ਕਾਜ ਵੀ ਤਾਂ ਹੋਏਗਾ, ਸੋਰਸ ਵੀ ਤਾਂ ਹੋਏਗਾ ਜਿੱਥੋਂ ਉਹ ਆਉਂਦੀਆਂ ਨੇ। ਜੇ ਇਹ ਸਾਰੇ ਦੇ ਸਾਰੇ ਕਿਸੇ ਘਰ ਦੇ ਵਿਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹਦਾ ਮਤਲਬ ਵੀ ਜਾਂ ਦੀਵਾਰਾਂ ਚ ਆਉਂਦੀ ਹੈ ਜਾਂ ਉਹਦੇ ਦਰਵਾਜ਼ੇ ਲੱਕੜਾਂ ਚ ਆਉਂਦੀ ਹੈ, ਬਾਰਿਆਂ ਚ ਆਉਂਦੀ, ਕਿਸੇ ਜੋ ਵੀ ਮਟੀਰੀਅਲ ਉਹਦੇ ਤੇ ਲੱਗਿਆ ਹੋਇਆ ਉਹਦੇ ਚ ਆ ਸਕਦੀ ਹੈ ਨਾ। ਸੋ ਇਸ ਕਰਕੇ ਅਸਾਂ ਇਹ ਦੇਖਿਆ ਵੀ ਇਹ ਸਰੀਰ ਸਾਰੇ ਦਾ ਸਾਰਾ ਟ੍ਰਿਲੀਅਨ ਸੈੱਲਾਂ ਦਾ ਬਣਿਆ ਹੋਇਆ ਆ, ਸੈੱਲ ਇਹਦੀ ਇੱਕ ਸਿੰਗਲ ਯੂਨਿਟ ਆ, ਸੈੱਲ ਇੱਕ ਐਸੀ ਐਸੀ ਚੀਜ਼ ਹੈਗੀ ਹੈ ਜਿਹਦੇ ਕਰਕੇ ਇਹ ਬਣਿਆ ਹੋਇਆ ਹੈ, ਔਰ ਸੈੱਲ ਦੀ ਆਪਣੀ ਇੱਕ ਕੰਪੋਜੀਸ਼ਨ ਹੈ, ਉਹ ਸੈੱਲ ਦੀ ਇੱਕ ਆਪਣੀ ਬਣਤਰ ਹੈਗੀ ਹੈ, ਔਰ ਉਸ ਬਣਤਰ ਦੇ ਵਿਚ ਹੀ ਕੋਈ ਨਾ ਕੋਈ ਨੁਕਸ ਪੈਂਦਾ ਆ ਤੇ ਤਾਂ ਹੀ ਇਸ ਸਰੀਰ ਦੇ ਵਿਚ ਕੋਈ ਨੁਕਸ ਪੈਂਦਾ ਹੈ। ਹੁਣ ਸਰੀਰ ਦੇ ਅਸੀਂ ਇਹ ਕਹਿ ਦਿੱਤੇ ਵੀ ਭਾਈ ਨੌ ਸਿਸਟਮ ਕੰਮ ਕਰਦੇ ਨੇ, ਇਹਦਾ ਮਤਲਬ ਨੌਵਾਂ ਹੀ ਸਿਸਟਮਾਂ ਦਾ ਕੋਈ ਅਲੱਗ ਅਲੱਗ ਡਿਪਾਰਟਮੈਂਟ ਕਿਸੇ ਇੱਕ ਥਾਂ ਤੇ ਕੰਟਰੋਲ ਹੋਣਾ ਨੀ ਗਾ, ਅਲੱਗ ਅਲੱਗ ਕੰਟਰੋਲ ਹੋਏਗਾ ਜਿੱਥੋਂ ਜਿੱਥੋਂ ਉਹ ਚੀਜ਼ਾਂ ਸ਼ੁਰੂ ਹੁੰਦੀਆਂ ਹੋਣਗੀਆਂ, ਔਰ ਉਹਨਾਂ ਚੀਜ਼ਾਂ ਦੇ ਸ਼ੁਰੂ ਹੋਣ ਦੇ ਰੂਟ ਕਾਜ਼ ਦੇ ਪਹੁੰਚਣ ਵਾਸਤੇ ਸਾਨੂੰ ਇਹ ਜ਼ਰੂਰੀ ਸੀ ਭਈ ਅਸੀਂ ਸੈੱਲ ਦੇ ਬਾਰੇ ਜਾਣੀਏ, ਜਿਹੜਾ ਸੈੱਲ ਹੈ ਇਹ ਬਣਿਆ ਕਿਸ ਤਰ੍ਹਾਂ ਹੈ, ਜਾਂ ਸੈੱਲ ਇੱਕੋ ਇੱਕ ਰੋੜਾ ਹੀ ਪਿਆ ਹੋਇਆ, ਇੱਕ ਵੱਟਾ ਹੀ ਬਣਿਆ ਹੋਇਆ ਹੈ ਕਿ ਇਹਦੇ ਵਿਚ ਕੁਝ ਹੋਰ ਵੀ ਆ, ਤੇ ਫਿਰ ਅਸੀਂ ਇਹਦੀ ਜਾਣਕਾਰੀ ਆਪਣੇ ਸਾਰੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਸੀ ਭਈ ਸੈੱਲ ਦਾ ਕੰਪੋਜੀਸ਼ਨ, ਸੈੱਲ ਦੀ ਬਣਤਰ ਤਾਂ ਉਹੀ ਹੈ, ਪਰ ਵੱਖ ਵੱਖ ਥਾਵਾਂ ਤੇ ਇਸ ਸੈੱਲ ਨੂੰ ਜਦੋਂ ਲਗਾਇਆ ਜਾਂਦਾ ਆ ਤੇ ਇਹਦੀ ਸ਼ੇਪ ਬਦਲ ਜਾਂਦੀ ਹੈ, ਸ਼ੇਪ ਬਦਲ ਜਾਂਦੀ ਹੈ, ਜੋ ਜੋੜ ਕਿਤੇ ਗੋਲ ਬਣਾਉਣਾ ਤਾਂ ਜੇ ਜੋੜ ਬਣਾਉਣਾ ਹੈ ਤਾਂ ਜੇ ਫਲੈਟ ਲਾਉਣਾ ਤਾਂ ਇਹ ਸੈੱਲ ਉਸੇ ਤਰ੍ਹਾਂ ਦੀ ਸ਼ੇਪ ਦੇ ਵਿਚ ਆ ਜਾਂਦੇ ਆ, ਤੇ ਜੇ ਇਹ ਉਸੇ ਤਰ੍ਹਾਂ ਦੀ ਸ਼ੇਪ ਦੇ ਵਿਚ ਆ ਜਾਂਦੇ ਆ ਤੇ ਇਹਦਾ ਕੰਟੈਂਟ ਅਸੀਂ ਕਹਿੰਦੇ ਹਾਂ ਵੀ ਬਦਲਦਾ ਹੀ ਨਹੀਂ ਗਾ, ਉਹੀ ਰਹਿੰਦਾ, ਇਹਦਾ ਮਤਲਬ ਸਾਨੂੰ ਉਸ ਕੰਟੈਂਟ ਨੂੰ ਪ੍ਰੋਗਰਾਮ ਨੂੰ ਜਾਣਨ ਦੀ ਲੋੜ ਹੈਗੀ ਆ ਵੀ ਇਹਦੇ ਵਿਚ ਕਰੰਟ ਹੈ ਕੀ ਆ, ਔਰ ਜਦੋਂ ਅਸੀਂ ਉਸ ਚੀਜ਼ ਤੱਕ ਤਹਿ ਤੱਕ ਪਹੁੰਚੇ ਤੇ ਸਾਨੂੰ ਇਹ ਪਤਾ ਲੱਗਿਆ ਵੀ ਸੈੱਲ ਦੀ ਬਾਹਰੀ ਇੱਕ ਦੀਵਾਰ ਹੈਗੀ ਆ, ਉਹਨੂੰ ਅਸੀਂ ਸੈੱਲ ਮੈਂਬਰੇਨ ਕਹਿ ਦਿੱਤਾ ਸੀਗਾ। ਉਸ ਸੈੱਲ ਮੈਂਬਰੇਨ ਨੂੰ ਅਸੀਂ ਕਸਟਮ ਡਿਪਾਰਟਮੈਂਟ ਕਹਿ ਦਿੱਤਾ ਸੀਗਾ ਵੀ ਬਗੈਰ ਇਹਦੀ ਮਨਜ਼ੂਰੀ ਤੋਂ ਨਾ ਸੈੱਲ ਵਿੱਚ ਕੋਈ ਚੀਜ਼ ਜਾ ਸਕਦੀ ਹੈ ਤੇ ਨਾ ਸੈੱਲ ਦੇ ਵਿੱਚੋਂ ਕੋਈ ਆ ਸਕਦੀ ਹੈਗੀ। ਇਹਦਾ ਮਤਲਬ ਕੀ ਹੋਇਆ ਬਈ ਇਹ ਇੱਕ ਬਹੁਤ ਵੱਡਾ ਗਾਈਡ ਹੈ, ਗਾਰਡ ਹੈ, ਸਿਕਿਉਰਿਟੀ ਹੈ। ਹੁਣ ਜੇ ਸਿਕਿਉਰਿਟੀ ਦੇ ਵਿੱਚ ਕੋਈ ਨੁਕਸ ਪੈ ਗਿਆ ਤਾਂ ਇਹਦਾ ਮਤਲਬ ਇਹ ਵੀ ਜਿਹੜਾ ਮਰਜ਼ੀ ਅੰਦਰ ਆਵਾਜਾਈ ਹੋ ਜਾਏਗੀ। ਬਾਹਰ ਦੀ ਕੋਈ ਵੀ ਖਾਧੀ ਪੀਤੀ ਚੀਜ਼, ਟੋਕਸਿਨ, ਜ਼ਹਿਰੀਲਾ ਮਾਦਾ, ਜੋ ਵੀ ਕੁਛ ਅੰਦਰ ਜਾ ਸਕਦਾ, ਨੁਕਸਾਨ ਪਹੁੰਚਾ ਸਕਦਾ, ਤਾਂ ਹੀ ਕੋਈ ਬਿਮਾਰੀ ਸ਼ੁਰੂ ਹੁੰਦੀ ਹੋਊਗੀ। ਟੋਕਸਿਨ ਦੇ ਸੰਬੰਧ ਵਿੱਚ ਆਪਾਂ ਆਪਣੇ ਸਰੋਤਿਆਂ ਦੇ ਨਾਲ ਬਹੁਤ ਵੇਰਾ ਇਹ ਗੱਲ ਸਾਂਝ ਪਾਈ ਸੀ ਵੀ ਬਿਮਾਰੀਆਂ ਪੈਦਾ ਕਰਨ ਵਾਲੇ ਜਿਹੜੇ ਟੋਕਸਿਨ ਹਨ ਉਹ ਦੋ ਤਰ੍ਹਾਂ ਦੇ ਆ। ਇੱਕ ਨੂੰ ਅਸੀਂ ਕਿਹਾ ਸੀਗਾ ਇੰਡੋ ਟੋਕਸਿਨ ਤੇ ਇੱਕ ਨੂੰ ਅਸੀਂ ਕਿਹਾ ਸੀਗਾ ਐਗਜ਼ੋਟੋਕਸਿਨ। ਐਗਜ਼ੋਟੋਕਸਿਨ ਤੇ ਉਹ ਨੇ ਜਿਹੜੀ ਬਾਹਰੋਂ ਅਸੀਂ ਰੋਟੀ ਖਾਂਦੇ ਆ, ਦਵਾਈ ਖਾਂਦੇ ਆ, ਪਾਣੀ ਪੀਂਦੇ ਆ, ਸ਼ਰਬਤ ਪੀਂਦੇ ਆ, ਕੁਝ ਵੀ ਚੀਜ਼ ਜਿਹੜੀ ਅਸੀਂ ਬਾਹਰੋਂ ਭੇਜਦੇ ਆ ਨਾ, ਅਗਰ ਉਹ ਸਰੀਰ ਨੂੰ ਮੁਆਫਕ ਨਹੀਂ ਹੈਗੀ ਨਾ ਤੇ ਉਹਨੂੰ ਅਸੀਂ ਕਹਿੰਦੇ ਆ ਐਗਜ਼ੋਟੋਕਸਿਨ। ਕੋਈ ਵੀ ਚੀਜ਼ ਜਿਹੜੀ ਸਾਨੂੰ ਮੁਆਫਕ ਨਹੀਂ ਹੈਗੀ ਉਹਨੂੰ ਅਸੀਂ ਟੋਕਸਿਨ ਕਹਿ ਦਿੰਦੇ ਆ, ਭਾਵ ਜ਼ਹਿਰੀਲਾ ਮਾਦਾ ਕਹਿ ਦਿੰਦੇ ਆ। ਔਰ ਦੂਜੀ ਗੱਲ ਅਸੀਂ ਗੱਲ ਕਰੀ ਸੀ ਵੀ ਇੰਡੋਟੋਕਸਿਨ। ਇੰਡੋਟੋਕਸਿਨ ਹੁੰਦਾ ਵੀ ਅੰਦਰੋਂ। ਹੁਣ ਜੇ ਸਰੀਰ ਦੇ ਅੰਦਰ ਨੌ ਸਿਸਟਮ ਕੰਮ ਕਰਦੇ ਪਏ ਆ ਇਹਦਾ ਮਤਲਬ ਹੈ ਵੀ ਨੌਆਂ ਦੀ ਮਸ਼ੀਨਰੀ ਚੱਲ ਰਹੀ ਹੈ ਔਰ ਉਹਨਾਂ ਦੇ ਵਿੱਚ ਆਪਸ ਵਿੱਚ ਵੀ ਨੁਕਸ ਪੈ ਸਕਦਾ। ਉਹ ਜਦੋਂ ਚੱਲਦੇ ਹੋਣਗੇ ਉਹਨਾਂ ਦੇ ਵਿੱਚ ਗਰਭਜ ਵੀ ਪੈਦਾ ਹੁੰਦਾ ਹੋਊਗਾ, ਉਹਨਾਂ ਦਾ ਗਰਭਜ ਦਾ ਨਿਕਾਸ ਵੀ ਹੁੰਦਾ ਹੋਊਗਾ। ਜੇ ਉਹ ਨਿਕਾਸ ਨਾਰਮਲ ਨਾ ਹੋਇਆ ਤਾਂ ਇਹਦਾ ਮਤਲਬ ਇਹਦੇ ਅੰਦਰ ਵੀ ਖਰਾਬੀਆਂ ਪੈਦਾ ਹੁੰਦੀਆਂ ਹੋਣਗੀਆਂ। ਉਹਨਾਂ ਨੂੰ ਅਸੀਂ ਕਹਿੰਦੇ ਆ ਇੰਡੋਟੋਕਸਿਨ। ਜਦੋਂ ਕੋਈ ਵੀ ਸਰੀਰ ਦੇ ਅੰਦਰ ਪੈਦਾ ਹੋਣ ਵਾਲਾ ਮਾਦਾ ਜਿਹੜਾ ਸਰੀਰ ਦੇ ਕਿਸੇ ਅੰਦਰ ਦੇ ਅੰਗ ਦੀ ਖਰਾਬੀ ਦੇ ਕਰਕੇ ਪੈਦਾ ਹੋ ਰਿਹਾ ਹੈ ਔਰ ਅਗਰ ਉਹ ਸਰੀਰ ਤੋਂ ਬਾਹਰ ਨਹੀਂ ਨਿਕਲ ਸਕਿਆ ਤੇ ਸਰੀਰ ਦੇ ਵਿੱਚ ਹੀ ਰਹਿ ਗਿਆ ਤਾਂ ਉਹਨੂੰ ਅਸੀਂ ਕਹਿੰਦੇ ਆ ਇੰਡੋਟੋਕਸਿਨ। ਜਦੋਂ ਇੰਡੋਟੋਕਸਿਨ ਜਾਂ ਐਗਜ਼ੋਟੋਕਸਿਨ ਕਿਸੇ ਵੀ ਫਾਰਮ ਦੇ ਵਿੱਚ ਜ਼ਹਿਰੀਲਾ ਮਾਦਾ ਸਾਡੇ ਸੈੱਲ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਹਾਲਾਤ ਦੇ ਵਿੱਚ ਸੈੱਲ ਦੇ ਵਿੱਚ ਉਹਦੀ ਬਣਤਰ ਦੇ ਵਿੱਚ ਉਹਦੇ ਕੰਮ ਕਰਨ ਦੇ ਵਿੱਚ ਫਰਕ ਆ ਜਾਂਦਾ ਹੈ। ਜਿਹੜਾ ਐਗਜ਼ੋਟੋਕਸਿਨ ਆ ਉਹਦਾ ਸਿੱਧਾ ਹੀ ਸੰਬੰਧ ਮੈਂਬਰੇਨ ਦੇ ਨਾਲ ਹੈ, ਉਹਦਾ ਸਿੱਧਾ ਹੀ ਸੰਬੰਧ ਇਸ ਗੱਲ ਦੇ ਨਾਲ ਵੀ ਆਕਰੇ ਦੀ ਚਾਲ ਦਵਾਰੀ ਹੈ। ਜੇ ਇਹਦੇ ਤੋਂ ਅੰਦਰ ਜਾਵਾਂਗੇ ਤੇ ਕੋਈ ਗੱਲ ਕਰ ਸਕਦੇ ਹਾਂ ਤੇ ਜੇ ਅੰਦਰ ਹੀ ਨਹੀਂ ਜਾ ਸਕੇ ਤੇ ਗੱਲ ਕੀ ਕਰਨੀ। ਸੋ ਜਿੰਨੀਆਂ ਵੀ ਬਿਮਾਰੀਆਂ ਬਾਹਰੀ ਸਾਡੇ ਖਾਣ ਪੀਣ, ਸਾਡੀ ਆਬੋ ਹਵਾ, ਸਾਡੇ ਰਹਿਣ ਸਹਿਣ ਦੇ ਕਰਕੇ ਪੈਦਾ ਹੁੰਦੀਆਂ ਨੇ ਉਹਨਾਂ ਸਾਰੀਆਂ ਨੂੰ ਅਸੀਂ ਐਗਜ਼ੋਟੋਕਸਿਨ ਦੇ ਤੌਰ ਤੇ ਲੈਂਦੇ ਹਾਂ ਤੇ ਉਹਦੇ ਵਾਸਤੇ ਅਸੀਂ ਇਹ ਸਮਝਦੇ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਆਪਦੀਆਂ ਇਹਨਾਂ ਗੱਲਾਂ ਦਾ ਸੁਧਾਰ ਕਰਨਾ ਚਾਹੀਦਾ ਹੈ। ਜੇ ਬਾਹਰ ਤੋਂ ਕਿਉਂਕਿ ਕੁਦਰਤ ਦੀ ਮਸ਼ੀਨਰੀ ਸਹੀ ਬਣਾ ਕੇ ਭੇਜਤੀ ਆ, ਹੁਣ ਇਹਦੇ ਵਿੱਚ ਅਗਰ ਕੋਈ ਨੁਕਸ ਪੈਂਦੇ ਨੇ, ਅਗਰ ਕੋਈ ਬਿਮਾਰੀਆਂ ਆਉਂਦੀਆਂ ਨੇ ਤੇ ਉਹਦਾ ਮਤਲਬ ਇਹ ਆ ਕਿ ਜੋ ਅਸੀਂ ਹਵਾ ਚ ਸਾਹ ਲੈ ਰਹੇ ਹਾਂ, ਜਿਵੇਂ ਅਸੀਂ ਖਾਣ ਪਾਣ ਕਰ ਰਹੇ ਹਾਂ, ਰਹਿਣ ਸਹਿਣ ਸਾਡਾ ਕਿਸ ਤਰ੍ਹਾਂ ਦਾ ਹੈਗਾ ਆ, ਇਹ ਸਾਰੀਆਂ ਚੀਜ਼ਾਂ ਦੇ ਰਾਹੀਂ ਹੀ ਕੋਈ ਟੌਕਸਿਨ ਜਿਹੜਾ ਆ ਸੈੱਲਾਂ ਵਿੱਚ ਪਹੁੰਚਦਾ ਹੈ। ਜਦੋਂ ਮੈਂ ਸੈੱਲ ਦੀ ਗੱਲ ਕਰਦਾ ਤਾਂ ਉਹਦਾ ਮਤਲਬ ਹੁੰਦਾ ਸਾਰੇ ਸੈੱਲ, ਕਿਉਂਕਿ ਸੈੱਲ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਔਰ ਇੱਕ ਦੂਜੇ ਦੇ ਨਾਲ ਉਹਨਾਂ ਸਾਰਿਆਂ ਦਾ ਆਪਸੀ ਸੰਬੰਧ ਹੈਗਾ ਆ ਔਰ ਆਪਸੀ ਲੈਣ ਦੇਣ ਹੈਗਾ ਆ। ਇੱਕ ਸੈੱਲ ਦੇ ਵਿੱਚ ਕੋਈ ਚੀਜ਼ ਆ ਗਈ ਤੇ ਉਹਨੇ ਦੂਸਰੇ ਨੂੰ ਭੇਜ ਦੇਣੀ ਹੈ, ਦੂਸਰੇ ਚ ਆ ਗਈ ਤੇ ਉਹਨੇ ਦੂਸਰੇ ਨੂੰ ਭੇਜ ਦੇਣੀ ਹੈ। ਅਖੀਰ ਉਂਗਲੀ ਦੇ ਟਿਪ ਤੱਕ ਜਿੰਨੇ ਵੀ ਸੈੱਲ ਨੇ ਉਹ ਸਾਰਿਆਂ ਤੱਕ ਇੱਕ ਗੱਲ ਤੇ ਟੈਲੀਫੋਨ ਦੀ ਤਾਰ ਤਰ੍ਹਾਂ ਪਹੁੰਚ ਜਾਣੀ ਵੀ ਭਾਈ ਆਹ ਗੱਲ ਹੋ ਗਈ। ਹੁਣ ਜੇ ਇਹ ਗੱਲ ਹੋਈ ਤਾਂ ਸਭ ਤੋਂ ਪਹਿਲਾਂ ਵੱਡਾ ਆਧਾਰ ਜਾਂ ਜਿੰਨੀਆਂ ਵੀ ਸਾਨੂੰ ਬਿਮਾਰੀਆਂ ਹੁੰਦੀਆਂ ਨੇ ਨਾ ਉਹਨਾਂ ਦਾ ਬਹੁਤਾ ਵੱਡਾ ਆਧਾਰ ਐਗਜ਼ੋਟੋਕਸਿਨ ਦੇ ਉੱਤੇ ਹੈ ਔਰ ਉਸ ਐਗਜ਼ੋਟੋਕਸਿਨ ਨੂੰ ਅਸੀਂ ਸ਼ਨਾਖਤ ਕਰ ਸਕਦੇ ਹਾਂ ਬੜੀ ਆਸਾਨੀ ਦੇ ਨਾਲ ਕਿ ਕਿਹੜੇ ਕਿਹੜੇ ਐਗਜ਼ੋਟੋਕਸਿਨ ਹੈਗੇ ਨੇ, ਅਸੀਂ ਕੀ ਖਾਧਾ, ਕਿਵੇਂ ਰਹੇ, ਖਾਣ ਪਾਣ ਸਾਡਾ ਕੀ ਹੋਇਆ, ਇਸ ਸਾਰੇ ਖਾਣ ਪਾਣ ਦੇ ਮੁਤਾਬਕ ਅਸੀਂ ਇਸ ਚੀਜ਼ ਨੂੰ ਫਾਇੰਡ ਆਊਟ ਕਰ ਸਕਦੇ ਹਾਂ ਬਈ ਸਾਨੂੰ ਇਸ ਕਰਕੇ ਆ ਗੱਲ ਹੋਈ ਹੈ ਤੇ ਸਾਨੂੰ ਇਹ ਛੱਡ ਦੇਣੀ ਚਾਹੀਦੀ। ਮਿਸਾਲ ਦਿਆਂ, ਲੋਕਾਂ ਦਾ ਲੀਵਰ ਖਰਾਬ ਹੋ ਗਿਆ ਤੇ ਡਾਕਟਰ ਦੇ ਖਾਣ ਪੀਣ ਚ ਲੱਭਦੇ ਯਾਰ ਤੂੰ ਤਾਂ ਰੋਜ਼ ਸ਼ਰਾਬ ਪੀਣਾ ਹੈ, ਤਾਂ ਮੈਨੂੰ ਪਤਾ ਲੱਗ ਗਿਆ ਵੀ ਅਸਲ ਇਹਦੀ ਬਿਮਾਰੀ ਦਾ ਬਾਹਰੋਂ ਐਗਜ਼ੋਟੋਕਸਿਨ ਦੇ ਤੌਰ ਤੇ ਸ਼ਰਾਬ ਕਾਰਨ ਹੋ ਸਕਦੀ ਹੈ ਕਿ ਨਾਰਮਲ ਖੁਰਾਕ ਦਾ ਹਿੱਸਾ ਨਹੀਂ ਹੈਗਾ। ਬਹੁਤ ਸਾਰੀਆਂ ਖੁਰਾਕਾਂ ਸਰੀਰ ਦੇ ਵਿਚ ਚਲਦਿਆਂ ਚਲਦਿਆਂ ਲੰਬੇ ਸਮੇਂ ਤੱਕ ਉਹ ਸਰੀਰ ਦਾ ਹਿੱਸਾ ਬਣ ਜਾਂਦੇ, ਜਿਵੇਂ ਅਫੀਮ ਵੀ ਲੋਕ ਖਾਂਦੇ ਆ ਜਾਂ ਚਾਹ ਹੀ ਅਸੀਂ ਰੋਜ਼ ਪੀਨੇ ਆ, ਤੇ ਜਿਹੜੀ ਚੀਜ਼ ਅਸੀਂ ਰੋਜ਼ਾਨਾ ਖਾ ਰਹੇ ਆ ਨਾ ਉਹ ਸਾਡੇ ਸਰੀਰ ਦਾ ਸਾਡੇ ਚਲਨ ਦਾ ਹਿੱਸਾ ਬਣ ਜਾਂਦਾ ਹੈ ਤੇ ਅਸੀਂ ਉਹਨੂੰ ਨਾਰਮਲ ਸਮਝਦੇ ਜਾਂ ਸਾਡਾ ਸਰੀਰ ਨਾਰਮਲ ਸਮਝਦਾ, ਜਾਂ ਇੰਜ ਕਹਿ ਲਓ ਵੀ ਜੇ ਉਹ ਨਾ ਹੋਵੇ ਨਾ ਤੇ ਫਿਰ ਸਾਡਾ ਸਰੀਰ ਨਾਰਮਲ ਨਹੀਂ ਚੱਲਦਾ, ਤੇ ਅਸੀਂ ਉਹਨੂੰ ਕਹਿੰਦੇ ਨਾਰਮਲ ਹੈ। ਇਸੇ ਤਰ੍ਹਾਂ ਹੀ ਰੋਟੀ ਹੈ, ਸਬਜ਼ੀ ਹੈ, ਜੋ ਵੀ ਚੀਜ਼ ਅਸੀਂ ਰੂਟੀਨ ਚ ਖਾਂਦੇ ਹਾਂ ਉਹ ਸਾਡੇ ਸਰੀਰ ਦਾ ਇੱਕ ਨਾਰਮਲ ਹਿੱਸਾ ਬਣ ਗਿਆ। ਉਹਦੇ ਵਿੱਚੋਂ ਵਿਟਾਮਿਨਸ, ਉਹਦੇ ਵਿੱਚੋਂ ਮਿਨਰਲ, ਉਹਦੇ ਵਿੱਚੋਂ ਕੈਲਸ਼ੀਅਮ, ਪੋਟਾਸ਼ੀਅਮ, ਜੋ ਵੀ ਕੋਈ ਸਰੀਰ ਦੀ ਬਣਤਰ ਲਈ ਚਾਹੀਦਾ ਆ ਉਹਦੇ ਵਿੱਚੋਂ ਨਿਕਲਦਾ ਹੈ। ਭਾਵੇਂ ਘਾਹ ਖਾ ਲਓ, ਆਟਾ ਨਾ ਖਾਓ, ਭਾਵੇਂ ਕੱਲਾ ਦੁੱਧ ਹੀ ਪੀ ਲਓ, ਜਿਹੜੀਆਂ ਚੀਜ਼ਾਂ ਸਰੀਰ ਨੂੰ ਅੰਦਰ ਚਾਹੀਦੀਆਂ ਨੇ ਕੁਦਰਤ ਨੇ ਇਸ ਤਰ੍ਹਾਂ ਦੀ ਮਸ਼ੀਨਰੀ ਲਾਈ ਹੋਈ ਹੈ ਕਿ ਉਹ ਉਹਦੇ ਵਿੱਚੋਂ ਸਿੰਥੇਸਾਈਜ਼ ਕਰ ਲਵੇ। ਵਿਟਾਮਿਨ ਸੀ ਚਾਹੀਦਾ ਉਹਦੇ ਵਿੱਚੋਂ ਕੱਢ ਲਵੇ, ਕੈਲਸ਼ੀਅਮ ਚਾਹੀਦਾ ਉਹਦੇ ਵਿੱਚੋਂ ਕੱਢ ਲਵੇ। ਜਿਹੜੀ ਵੀ ਤਰ੍ਹਾਂ ਦੀ ਖੁਰਾਕ ਅਸੀਂ ਖਾਂਦੇ ਹਾਂ ਅੰਦਰ ਦੀ ਮਸ਼ੀਨਰੀ ਨਿਚੋੜ ਕੇ ਉਹਦੇ ਵਿੱਚੋਂ ਉਹ ਤੱਤ ਕੱਢਦੀ ਹੈ ਜਿਹੜੇ ਸਾਡੇ ਸਰੀਰ ਨੂੰ ਜ਼ਰੂਰੀ ਨੇ। ਤੇ ਜਿਹੜੀਆਂ ਚੀਜ਼ਾਂ ਅਸੀਂ ਰੋਜ਼ ਖਾਂਦੇ ਹਾਂ ਉਹ ਆਮ ਤੌਰ ਤੇ ਸਾਡੇ ਇਹਨਾਂ ਸੈੱਲਾਂ ਦੇ ਵਿੱਚ ਆਪਣਾ ਇੱਕ ਘਰ ਬਣਾ ਲੈਂਦੀਆਂ ਨੇ, ਤੇ ਫਿਰ ਉਹ ਆਪਣੀ ਜਿਵੇਂ ਅੱਗ ਲੈਣ ਵਾਲੀ ਘਰ ਵਾਲੀ ਬਣ ਬੈਠੀ ਵਾਲੀ ਮਿਸਾਲ ਜ਼ਰੂਰ ਹੈ ਨਾ, ਉਸੇ ਤਰ੍ਹਾਂ ਉਹਦੀ ਜਦੋਂ ਵੀ ਕਮੀ ਪੇਸ਼ੀ ਆਣੀ ਸ਼ੁਰੂ ਹੋ ਜਾਂਦੀ। ਜੇ ਚਾਹ ਨਾ ਪੀਜੀ, ਅਸੀਂ ਦੇਖਿਆ ਵੀ ਇਸ ਟਾਈਮ ਅਸੀਂ ਚਾਹ ਪੀਨੇ ਆ ਤੇ ਉਸ ਟਾਈਮ ਚਾਹ ਨਾ ਪੀਵੀ ਤੇ ਸਾਨੂੰ ਉਬਾਸੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਭਾਈ ਚਾਹ ਪੀਣ ਦਾ ਮੌਕਾ ਹੋ ਗਿਆ। ਭਾਵ ਕੀ ਆ, ਉਸ ਸੈੱਲ ਦੇ ਵਿੱਚ ਉਹਦੀ ਸਪੇਸ ਬਣੀ ਹੋਈ ਸੀ, ਉਹ ਘਟਣੀ ਸ਼ੁਰੂ ਹੋ ਗਈ, ਸੈੱਲ ਨੇ ਸਿਗਨਲ ਦੇ ਦਿੱਤਾ ਕਿ ਯਾਰ ਉਹ ਚੀਜ਼ ਘਟ ਗਈ ਤੇ ਉਹ ਪੂਰੀ ਕਰੋ। ਹੁਣ ਕੈਫੀਨ ਚਾਹੀਦੀ ਸੀ, ਕੈਫੀਨ ਦੇ ਦਿੱਤੀ, ਚਾਹ ਪੀ ਲਈ, ਅਸੀਂ ਫਿਰ ਤੋਂ ਤਾਜ਼ਾ ਹੋ ਗਏ। ਸੋ ਮੇਰੇ ਕਹਿਣ ਭਾਵ ਬਹੁਤ ਸਾਰੀਆਂ ਚੀਜ਼ਾਂ ਐਗਜ਼ੋਟੌਕਸਿਨ ਚ ਹੁੰਦਿਆਂ ਹੋਇਆਂ ਵੀ ਉਹ ਟੌਕਸਿਨਸ ਨਹੀਂ ਰਹਿੰਦੀਆਂ, ਖੁਰਾਕ ਦਾ ਹਿੱਸਾ ਬਣ ਜਾਂਦੀਆਂ ਨੇ ਤੇ ਉਹ ਸਾਨੂੰ ਨੁਕਸਾਨ ਨਹੀਂ ਦਿੰਦੀਆਂ। ਪਰ ਉਹੀ ਟੌਕਸਿਨ ਜੇ ਲੋੜ ਤੋਂ ਵੱਧ ਜਾਵੇ ਤੇ ਫਿਰ ਉਹ ਨੁਕਸਾਨ ਵੀ ਦੇਣਾ ਸ਼ੁਰੂ ਕਰ ਦਿੰਦਾ ਹੈ। ਨਾਰਮਲ ਹਾਲਾਤ ਵਿੱਚ ਜੇ ਲੋਕ 50-60 ਸਾਲ ਹੋ ਗਏ ਤੇ ਲਗਾਤਾਰ 20-30 ਸਾਲ ਹੋ ਗਏ ਸ਼ਰਾਬ ਪੀਂਦਿਆਂ ਨੂੰ, ਆਮ ਤੌਰ ਤੇ ਡਾਕਟਰਾਂ ਨੂੰ ਨਹੀਂ ਰੋਕਦੇ। ਕਾਰਨ ਉਹਦਾ ਇਹੀ ਹੁੰਦਾ ਵੀ ਜੇ ਅਸੀਂ ਰੋਕਾਂਗੇ ਤੇ ਸੈੱਲ ਨੂੰ ਸਹਿਣਾ ਪਏਗਾ, ਕਿਉਂਕਿ ਸੈੱਲ ਦੇ ਅੰਦਰ ਇਹਨੇ ਆਪਣੀ ਜਗ੍ਹਾ ਬਣਾ ਲਈ, ਆਪਣਾ ਘਰ ਬਣਾ ਲਿਆ, ਤੇ ਜਦੋਂ ਇਹਦੀ ਕਮੀ ਪੇਸ਼ੀ ਹੋਏਗੀ ਉਦੋਂ ਇਹ ਡਿੱਗ ਪਊਗਾ, ਉਦੋਂ ਮੰਜੇ ਤੇ ਪੈਜੂਗਾ। ਸੋ ਇਸ ਤਰ੍ਹਾਂ ਕਰਕੇ ਅਸੀਂ ਐਗਜ਼ੋਟੌਕਸਿਨ ਜਿੰਨੇ ਵੀ ਹਨ ਉਹਨਾਂ ਦੇ ਰਾਹੀਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਪ੍ਰਬੰਧ ਜਾਂ ਉਹਨਾਂ ਨੂੰ ਠੀਕ ਕਰਨ ਦਾ ਸਾਡੇ ਕੋਲ ਇਹ ਤਰੀਕਾਕਾਰ ਹੁੰਦਾ ਆ ਵੀ ਅਸੀਂ ਇਸ ਚੀਜ਼ ਦੀ ਸ਼ਨਾਖਤ ਕਰੀਏ ਕਿ ਆਬੋ ਹਵਾ ਕਿਹੜੀ ਆ। ਕਈ ਵਾਰ ਅਸੀਂ ਇਹੀ ਤੇ ਕਹਿੰਦੇ ਨਹੀਂ ਨਾ ਭਾਈ ਤੂੰ ਮੌਸਮ ਬਦਲੋ, ਆਬੋ ਹਵਾ ਬਦਲ, ਤੇਰੇ ਜਿੱਥੇ ਬਹੁਤੀ ਬਰਫ਼ ਪੈਂਦੀ ਤੂੰ ਠੀਕ ਨਹੀਂ ਹੈਗਾ, ਜਾਂ ਤੇਰੀ ਗਰਮੀ ਜਿੱਥੇ ਬਹੁਤ ਪੈਂਦੀ ਬਰਫ਼ਾਂ ਵਾਲੀ ਥਾਂ ਤੇ ਚਲਾ ਜਾ, ਚੇਂਜ ਕਰਦੇ ਨੇ ਡਾਕਟਰ ਕਹਿੰਦੇ ਨੇ ਮੌਸਮ ਬਦਲੋ। ਸੋ ਇਸ ਤਰ੍ਹਾਂ ਕਰਕੇ ਜਾਂ ਖੁਰਾਕ ਬਦਲਦੇ ਹਾਂ ਅਸੀਂ ਵੀ ਖੁਰਾਕ ਦੇ ਵਿੱਚ ਕੀ ਕੀ ਜਾ ਰਿਹਾ ਹੈਗਾ, ਜਿਹੜਾ ਤੁਹਾਡੀ ਬਾਡੀ ਸੈੱਟ ਨਹੀਂ ਕਰਦੀ ਹੋਈ ਉਹਨੂੰ ਇਕਦਮ ਬਦਲ ਦਿਓ। ਇਹਦੇ ਚ ਆਪਾਂ ਕਈ ਤਰ੍ਹਾਂ ਐਗਜ਼ਾਮਪਲ ਇਹ ਵੀ ਦਿੱਤੀਆਂ ਸੀ ਜੇ ਕਿਸੇ ਸਰੀਰ ਦੇ ਵਿੱਚੋਂ ਕਿਸੇ ਕਮਰੇ ਦੇ ਵਿੱਚੋਂ ਬੋਹ ਆਉਂਦੀ ਹੋਵੇ ਤੇ ਸਾਨੂੰ ਪਤਾ ਹੀ ਨਾ ਲੱਗੇ ਵੀ ਆ ਕਿੱਥੋਂ ਰਹੀ ਹੈ, ਤੇ ਫਿਰ ਸਾਰਾ ਸਮਾਨ ਅਸੀਂ ਕਮਰੇ ਦਾ ਬਾਹਰ ਕੱਢ ਦਿੰਦੇ ਹਾਂ, ਤੇ ਫਿਰ ਇੱਕ ਇੱਕ ਚੀਜ਼ ਦੀ ਸ਼ਨਾਖਤ ਕਰਕੇ ਅੰਦਰ ਲਿਆਉਂਦੇ ਹਾਂ ਤੇ ਜਦੋਂ ਬੋਹ ਆਉਂਦੀ ਸਾਨੂੰ ਪਤਾ ਲੱਗ ਜਾਂਦਾ ਇਹਦੇ ਵਿੱਚੋਂ ਆਉਂਦੀ। ਭਾਈ ਉਹ ਅੱਜ ਬੈਂਗਣ ਖਾਧੇ ਸੀ ਉਹਦੇ ਕਰਕੇ ਐ ਅੱਗੇ ਹੁੰਦਾ ਸੀ ਤੇ ਹੁਣ ਵੀ ਐ ਹੋ ਗਿਆ, ਓਕੇ ਜੀ ਅੱਜ ਤੋਂ ਬਾਅਦ ਤੁਸੀਂ ਬੈਂਗਣ ਨਹੀਂ ਖਾਣੇ। ਮੇਰੇ ਕਹਿਣ ਤੋਂ ਭਾਵ ਅਸੀਂ ਪਰਹੇਜ਼ ਪ੍ਰੀਕੋਸ਼ਨ ਇਸੇ ਤਰ੍ਹਾਂ ਕਰਕੇ ਲੱਭਦੇ ਹਾਂ ਜਿਸ ਕਰਕੇ ਕੋਈ ਬਿਮਾਰੀਆਂ ਜਾਂ ਸਰੀਰ ਚ ਵਿਕਾਰ ਪੈਦਾ ਹੁੰਦਾ ਹੈ। ਇਹ ਹੋ ਗਈ ਐਗਜ਼ੋਟੌਕਸਿਨ ਦੀ ਕਹਾਣੀ। ਉਸ ਤੋਂ ਬਾਅਦ ਇੰਡੋਟੌਕਸਿਨ, ਕਿ ਮਸ਼ੀਨਰੀ ਚਲਦੀ ਚਲਦੀ ਹੁਣ ਤੁਸੀਂ ਵੇਖਿਆ ਹੋਣਾ ਕਿ ਮਸ਼ੀਨਰੀ ਦੇ ਵਿੱਚ ਵੀ ਗਾਰਬੇਜ ਪੈਦਾ ਹੁੰਦਾ ਆ, ਔਰ ਉਹ ਗਾਰਬੇਜ ਨਿਕਲਦਾ ਵੀ ਰਹਿੰਦਾ ਟੱਟੀ ਰਸਤੇ, ਪਿਸ਼ਾਬ ਦੇ ਰਸਤੇ, ਸਾਹ ਦੇ ਰਸਤੇ, ਔਰ ਉਸ ਗਾਰਬੇਜ ਦਾ ਜੇ ਅਗਰ ਨਿਕਾਸ ਨਾਰਮਲ ਨਾ ਹੋਇਆ ਤੇ ਫਿਰ ਸਰੀਰ ਚ ਕਿਉਂਕਿ ਕਈ ਵਾਰ ਨਾ ਨੁਕਸ ਪਿਆ ਹੁੰਦਾ ਕਿਸੇ ਅੰਗ ਦੇ ਵਿੱਚ, ਡਾਕਟਰ ਕਹਿੰਦੇ ਨੇ ਮਸ਼ੀਨਾਂ ਦੇ ਨਾਲ, ਕਿਉਂਕਿ ਮਸ਼ੀਨਾਂ ਨੇ ਬਹੁਤ ਬਰੀਕੀ ਨਾਲ ਚੈੱਕ ਕਰ ਲੈਣਾ ਹੁੰਦਾ ਆ, ECG ਕਰ ਲਿਆ, ਹਾਰਟ ਦਾ ਪਤਾ ਲੱਗ ਗਿਆ, ਸਕੈਨ ਕਰ ਲਿਆ, ਕਿਸੇ ਅਲੱਗ ਅਲੱਗ ਅੰਗ ਦੇ ਵਿੱਚ ਕੀ ਖਰਾਬੀ ਆ ਰਹੀ ਉਦੋਂ ਹੀ ਪਤਾ ਲੱਗ ਗਿਆ। ਹਾਲਾਂਕਿ ਉਸ ਵੇਲੇ ਕਿਸੇ ਮਰੀਜ਼ ਨੇ ਖਾਸ ਤੌਰ ਤੇ ਕੋਈ ਬਿਮਾਰ ਨਿਸ਼ਾਨੀਆਂ ਨਹੀਂ ਦੱਸੀਆਂ ਹੁੰਦੀਆਂ, ਪਰ ਫਿਰ ਵੀ ਅਸੀਂ ਰੂਟੀਨ ਚ ਚੈੱਕ ਕਰਾਉਂਦੇ ਹਾਂ ਤੇ ਰੂਟੀਨ ਵਾਲਾ ਚੈਕਿੰਗ ਇਹ ਦੱਸਦਾ ਵੀ ਤੇਰੇ ਇੱਥੇ ਇੱਥੇ ਨੁਕਸ ਪੈ ਰਿਹਾ ਹੈ। ਉਹਦਾ ਮਤਲਬ ਕੀ ਆ ਕਿ ਗਾਰਬੇਜ ਤਾਂ ਬਣ ਰਿਹਾ ਆ ਪਰ ਸਰੀਰ ਉਹਨੂੰ ਬਾਹਰ ਕੱਢ ਰਿਹਾ, ਬਾਹਰ ਕੱਢਣ ਦੇ ਕਰਕੇ ਅੰਦਰ ਉਹ ਕੰਡੀਸ਼ਨ ਨਹੀਂ ਪੈਦਾ ਹੋ ਰਹੀ ਜਿਹਨੂੰ ਅਸੀਂ ਬਿਮਾਰੀ ਕਹੀਏ, ਪਰ ਨੁਕਸ ਜ਼ਰੂਰ ਪੈ ਰਿਹਾ ਹੈਗਾ। ਸੋ ਅੱਜ ਕੱਲ ਦੀਆਂ ਮਸ਼ੀਨਾਂ, ਅੱਜ ਕੱਲ ਦੀ ਟੈਕਨੀਕ ਇੱਥੋਂ ਤੱਕ ਪਹੁੰਚ ਗਈ ਹੈ। ਸੋ ਇਸ ਤਰ੍ਹਾਂ ਕਰਕੇ ਜਦੋਂ ਇਹਨਾਂ ਥਾਵਾਂ ਤੇ ਸਾਨੂੰ ਨੁਕਸ ਦਿਸਣਾ ਸ਼ੁਰੂ ਹੋ ਜਾਏ ਤੇ ਬਾਹਰ ਨਿਸ਼ਾਨੀਆਂ, ਸਾਡਾ ਕੰਮ ਹੈ ਪਹਿਲੀ ਗੱਲ ਇੰਸਪੈਕਸ਼ਨ ਦਾ, ਬਾਹਰ ਨਿਸ਼ਾਨੀਆਂ, ਜਿਹੜੀਆਂ ਨਿਸ਼ਾਨੀਆਂ ਬਾਹਰ ਦੇ ਤੌਰ ਤੇ ਆ ਗਈਆਂ ਓਹਦੇ ਮੁਤਾਬਕ ਅਸੀਂ ਅੰਦਾਜ਼ਾ ਲਾਉਣੇ ਆ ਵੀ ਇਹਦੇ ਕਿਹੜੇ ਸ਼ਰੀਰ ਦੇ ਵਿਚ ਨੁਕਸ ਪੈ ਸਕਦਾ, ਪੈਰਾਂ ਚ ਸੋਜ ਪੈ ਗਈ ਹੈ, ਹਾਂਜੀ ਸਾਹ ਚੜਨ ਲੱਗ ਗਿਆ, ਉਹ ਦਿਲ ਚ ਨੁਕਸ ਹੋ ਗਿਆ, ਹਾਂਜੀ ਪਿਸ਼ਾਬ ਨਹੀਂ ਆਉਂਦਾ, ਪਿਸ਼ਾਬ ਘੱਟ ਆਉਂਦਾ, ਰੁਕ ਰੁਕ ਕੇ ਆਉਂਦਾ, ਜਾਂ ਇਸ ਤਰ੍ਹਾਂ ਦੇ ਉਹ ਕਿਡਨੀ ਚ ਨੁਕਸ ਪੈ ਗਿਆ। ਸੋ ਇਸ ਤਰ੍ਹਾਂ ਕਰਕੇ ਅਸੀਂ ਅੰਗਾਂ ਦਾ ਵੱਖ ਵੱਖ ਤਰ੍ਹਾਂ ਤੇ ਜਿਹੜਾ ਚਲਨ ਜਾਣਦੇ ਹਾਂ, ਉਸ ਚਲਨ ਦੇ ਵਿਚ ਜਦੋਂ ਰੁਕਾਵਟ ਆ ਜਾਂਦੀ ਹੈ ਤੇ ਅਸੀਂ ਸਮਝਦੇ ਹਾਂ ਵੀ ਫਲਾਣੀ ਥਾਂ ਤੇ ਨੁਕਸ ਪੈ ਗਿਆ। ਪਰ ਇਹ ਤਾਂ ਹੋ ਗਿਆ ਨਾ ਵੱਡੇ ਪੈਮਾਨੇ ਤੇ, ਇਹ ਤਾਂ ਹੋ ਗਿਆ ਪੂਰੇ ਸ਼ਰੀਰ ਦੇ ਵਿਚ ਆਉਣ ਤੋਂ। ਪਰ ਅਲਟੀਮੇਟ ਇਹ ਸ਼ਰੀਰ ਜਦੋਂ ਆਪਣੇ ਆਪ ਨੂੰ ਦੱਸਦਾ ਆ ਭਾਈ ਪੈਰਾਂ ਤੋਂ ਸੋਜ ਪੈਣੀ ਸ਼ੁਰੂ ਹੋ ਗਈ, ਭਾਈ ਸਾਹ ਚੜਨਾ ਸ਼ੁਰੂ ਹੋ ਗਿਆ, ਠੀਕ ਹੈ ਹਾਰਟ ਦੀ ਨਿਸ਼ਾਨੀ ਹੈ, ਪਰ ਅਲਟੀਮੇਟ ਜਿਹੜਾ ਰੂਟ ਹੈ, ਜਿਹੜਾ ਦਿਲ ਬਣਿਆ ਹੋਇਆ ਹੈ, ਜਿਹੜੀਆਂ ਲੱਤਾਂ ਬਾਹਾਂ ਬਣੀਆਂ ਹੋਈ ਜਿੱਥੇ ਸੋਜ ਪੈ ਗਈ ਹੈਗੀ ਹੈ, ਇਹਨਾਂ ਸਾਰੀਆਂ ਥਾਵਾਂ ਤੇ ਜਿਹੜੇ ਸੈੱਲ ਲੱਗੇ ਹੋਏ ਨੇ ਉਹਨਾਂ ਚ ਕੋਈ ਤਬਦੀਲੀ ਪਹਿਲਾਂ ਆਉਂਦੀ ਹੋਊਗੀ ਨਾ। ਉਹ ਸੈੱਲ ਆਪਣਾ ਨਾਰਮਲ ਕੰਮ ਨਹੀਂ ਕਰ ਸਕਦੇ ਹੁੰਦੇ, ਤਾਂ ਹੀ ਫਿਰ ਉਹ ਅੱਗੇ ਸਾਹ ਲੈਣ ਵਾਸਤੇ ਆਵਾਜ਼ ਮਾਰਦੇ ਨੇ ਵੀ ਭਾਈ ਆਹ ਗੱਲ ਹੋ ਗਈ, ਮੈਨੂੰ ਮਦਦ ਕਰੋ। ਸਿਮਟਮਸ ਆ ਗਏ, ਨਿਸ਼ਾਨੀਆਂ ਆ ਗਈਆਂ, ਫਿਰ ਅਸੀਂ ਉਹਨਾਂ ਨਿਸ਼ਾਨੀਆਂ ਨੂੰ ਲੱਭਦੇ ਹਾਂ ਕਿ ਅਸੀਂ ਉਸ ਰੂਟ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੈੱਲ ਦੇ ਅੰਦਰ ਅਸੀਂ ਵੜ ਗਏ। ਸੈੱਲ ਦੀ ਡਿਸਕ੍ਰਿਪਸ਼ਨ ਆਪਾਂ ਸਾਰੀ ਦੇ ਚੁੱਕੇ ਸੀ ਵੀ ਭਾਈ ਸੈੱਲ ਦਾ ਬਾਹਰੀ ਮੈਂਬਰੇ ਨੇ, ਜੇ ਉਹਦੇ ਵਿਚ ਗੜਬੜ ਹੋ ਜਾਵੇ ਤੇ ਉਸ ਤੋਂ ਬਾਅਦ ਆਵਾਜਾਈ ਬੇਰੋਕ ਟੋਕ ਹੁੰਦੀ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਵੀ ਨੁਕਸਾਨ ਹੋਣਾ ਸ਼ੁਰੂ ਹੁੰਦਾ ਹੈ ਉਹ ਸਾਡੇ ਹੈਮੋਗਲੋਬਿਨ ਦਾ ਹੁੰਦਾ ਹੈ। ਸਾਡਾ ਲਾਲ ਖੂਨ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਹੈ, ਤੇ ਜਦੋਂ ਸਰੀਰ ਚ ਲਾਲ ਖੂਨ ਘਟਣਾ ਸ਼ੁਰੂ ਹੋ ਜਾਂਦਾ ਆ ਉਸ ਵੇਲੇ ਲਿਵਰ ਦੇ ਵਿਚ ਵੀ ਉਹੀ ਕੰਡੀਸ਼ਨਾਂ ਹੁੰਦੀਆਂ ਨੇ, ਕਿਡਨੀ ਚ ਵੀ ਉਹੀ ਕੰਡੀਸ਼ਨਾਂ ਹੁੰਦੀਆਂ ਨੇ, ਚਮੜੀ ਦੇ ਵਿਚ ਵੀ ਕੰਡੀਸ਼ਨਾਂ ਉਹੀ ਹੁੰਦੀਆਂ ਨੇ, ਭਾਵ ਕਿ ਪੀਡੀਏ ਦੀਆਂ ਨਿਸ਼ਾਨੀਆਂ ਸਾਨੂੰ ਸਪਸ਼ਟ ਦਿਸਣ ਲੱਗ ਜਾਂਦੀਆਂ ਨੇ। ਹੈਮੋਗਲੋਬਿਨ ਘਟ ਗਿਆ, ਔਰ ਹੈਮੋਗਲੋਬਿਨ ਘਟ ਗਿਆ ਤੇ ਇਹਦਾ ਮਤਲਬ ਉਹਦਾ ਕੰਮ ਕੀ ਸੀਗਾ, ਉਹਦਾ ਕੰਮ ਸੀਗਾ ਆਕਸੀਜਨ ਲੈ ਕੇ ਜਾਣਾ ਥਾਂ ਥਾਂ ਤੇ ਸੈੱਲਾਂ ਨੂੰ ਪਹੁੰਚਾਉਣ ਵਾਸਤੇ, ਖੂਨ ਦੇ ਰਾਹੀਂ ਆਕਸੀਜਨ ਲੈ ਕੇ ਜਾਣਾ, ਤੇ ਉਹ ਜਿਹੜੇ ਨੇ ਆਰਬੀਸੀ ਜਿਹੜਾ ਉਹ ਘਟ ਗਿਆ ਸੀਗਾ, ਨੰਬਰ ਉਹਦਾ ਘਟ ਗਿਆ ਸੀਗਾ, ਜਾਂ ਉਹ ਛੋਟੇ ਸੈੱਲ ਹੋ ਗਏ ਸੀ, ਵੱਡੇ ਡੱਬੇ ਨਹੀਂ ਰਹਿ ਗਏ ਰੇਲ ਦੇ, ਛੋਟੇ ਡੱਬੇ ਹੋ ਗਏ ਆ, ਉਹ ਸਮਾਨ ਨਹੀਂ ਲੈ ਕੇ ਜਾ ਰਹੇ ਜਿੰਨੀ ਅੱਗੇ ਰਿਕੁਆਇਰਮੈਂਟ ਹੈਗੀ ਹੈ। ਉਸ ਹਾਲਾਤ ਦੇ ਵਿਚ ਜਿਹੜੀਆਂ ਵੀ ਨਿਸ਼ਾਨੀਆਂ ਪੈਦਾ ਹੁੰਦੀਆਂ ਸੀਗੀਆਂ ਉਹਨਾਂ ਨੂੰ ਅਸੀਂ ਅਲੱਗ ਅਲੱਗ ਇਕੱਠਾ ਕਰਕੇ ਅੰਦਾਜ਼ਾ ਲਾਇਆ ਸੀ ਵੀ ਫਲਾਣੀ ਥਾਂ ਤੇ ਬਿਮਾਰੀ ਹੈ ਵੱਡੇ ਪੈਮਾਨੇ ਤੇ। ਹੁਣ ਛੋਟੇ ਪੈਮਾਨੇ ਦੀ ਜਦੋਂ ਅਸੀਂ ਗੱਲ ਕੀਤੀ ਤੇ ਇਹ ਵੇਖਿਆ ਵੀ ਹੋਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਬਾਹਰੋਂ ਆ ਸਕਦੀਆਂ ਨੇ ਜਿਹੜੀਆਂ ਸਾਨੂੰ ਇਹ ਇੰਡੀਕੇਟ ਕਰਨ ਕਿ ਅੰਦਰ ਕਿਸੇ ਨੁਕਸ ਹੋ ਗਿਆ। ਆਵਾਜਾਈ ਦੀ ਗੱਲ ਸੀ, ਮੈਂਬਰੇਨ ਦੀ ਜਿਹੜੀ ਗੱਲ ਸੀਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਮੈਂਬਰੇਨ ਹੋ ਜਾਵੇ ਤੇ ਸਭ ਤੋਂ ਪਹਿਲੀ ਗੱਲ ਇਹ ਆ ਵੀ ਜਿਹੜੀ ਵੀ ਚੀਜ਼ ਸਰੀਰ ਦੇ ਅੰਦਰ ਗਈ, ਸਰੀਰ ਨਹੀਂ ਸੈੱਲ ਦੇ ਅੰਦਰ ਗਈ, ਮੂੰਹ ਰਹੀ ਤੇ ਚਲੇ ਗਈ ਸਰੀਰ ਦੇ ਅੰਦਰ, ਸੈੱਲ ਦੇ ਅੰਦਰ ਜਦੋਂ ਵੀ ਉਹ ਖੂਨ ਚ ਰਚ ਕੇ ਤੇ ਸਾਰੇ ਸਰੀਰ ਚ ਫੈਲੀ, ਉਸ ਤੋਂ ਬਾਅਦ ਉਸ ਕੰਡੀਸ਼ਨ ਦਾ ਨਾਂ ਹੈ ਹੈਮੋਲਾਈਟਿਕ ਅਨੀਮੀਆ, ਖੂਨ ਟੁੱਟਣਾ ਸ਼ੁਰੂ ਹੋ ਗਿਆ। ਭਾਵ ਜਿਹੜੀ ਰੱਖਿਆ ਪੰਥੀ ਹੈ ਸਾਡੀ, ਜਿਹਨੇ ਸਾਡਾ ਸਹਿਯੋਗ ਕਰਨਾ ਹੈਗੇ ਸਾਡੀ ਮਿਲਟਰੀ ਆ BSF ਹੈ ਬਾਹਰ ਬਾਰਡਰ ਤੇ, ਉਸ ਦਾ ਸਭ ਤੋਂ ਪਹਿਲਾਂ ਵੱਡਾ ਨੁਕਸਾਨ ਹੋਏਗਾ, ਤੇ ਜਦੋਂ ਉਹਦਾ ਨੁਕਸਾਨ ਹੋਏਗਾ ਉਹਦਾ ਫਿਜ਼ੀਕਲ ਅਪੀਰੈਂਸ, ਮੈਂ ਤੁਹਾਨੂੰ ਇਹ ਦੱਸਿਆ ਆ ਵੀ ਖੂਨ ਘਟ ਗਿਆ ਤੇ ਉਸਨੂੰ ਨਹੁੰ ਪੀਲੇ ਹੋ ਗਏ, ਅੱਖਾਂ ਪੀਲੀਆਂ ਹੋ ਗਈਆਂ, ਸਕਿਨ ਚਮੜੀ ਪੀਲੀ ਹੋ ਗਈ, ਪਿਸ਼ਾਬ ਪੀਲੇ ਰੰਗ ਦਾ ਆਉਣਾ ਸ਼ੁਰੂ ਹੋ ਗਿਆ, ਔਰ ਉਹਦੀ ਮੈਂ ਕੰਡੀਸ਼ਨ ਤੁਹਾਨੂੰ ਦੱਸ ਦਿੱਤੀ ਸੀ ਕਿ ਜਿੰਨਾ ਵੀ ਖੂਨ ਆਂਤੜੀਆਂ ਦੇ ਵਿਚੋਂ ਇਕੱਠਾ ਹੋ ਕੇ ਲਿਵਰ ਦੇ ਵਿਚ ਜਾਂਦਾ ਹੈ ਨਾ, ਤੇ ਲਿਵਰ ਨੂੰ ਮੈਂ ਦੱਸਿਆ ਸੀ ਵੀ ਇਹ ਕਬਾੜੀਏ ਦੀ ਦੁਕਾਨ ਆ, ਤੇ ਕਬਾੜੀਏ ਦਾ ਕੰਮ ਇਹ ਆ ਵੀ ਤੁਸੀਂ ਮੋਟਰਸਾਈਕਲ ਲੈ ਜਾਓ, ਤੁਸੀਂ ਸਕੂਟਰ ਲੈ ਜਾਓ, ਤੁਸੀਂ ਟਰੱਕ ਲੈ ਜਾਓ, ਤੁਸੀਂ ਜੋ ਚੀਜ਼ ਮਰਜ਼ੀ ਲੈ ਜਾਓ, ਉਹਨਾਂ ਨੇ ਮਿੰਟਾਂ ਦੇ ਵਿਚ ਉਹਦੇ ਸਾਰੇ ਪੁਰਜੇ ਖਿਲਾਰ ਦੇਣੇ, ਤੇ ਜਿਹੜਾ ਫਿਰ ਕਿਸੇ ਨੂੰ ਚਾਹੀਦਾ ਹੁੰਦਾ ਉਹਦੇ ਮੁਤਾਬਕ ਉਹ ਲੈ ਜਾਂਦਾ, ਤੇ ਜੇ ਉਹਦੇ ਕੋਲ ਕੋਈ ਸਮਾਨ ਜ਼ਿਆਦਾ ਆ ਜਾਵੇ, ਇਸ ਟਾਈਪ ਦਾ ਜਮਾਨ ਸਮਾਨ ਜ਼ਿਆਦਾ ਆ ਗਿਆ, ਉਹ ਸਸਤਾ ਵੀ ਵੇਚਣਾ ਸ਼ੁਰੂ ਕਰ ਦਿੰਦਾ, ਜ਼ਿਆਦਾ ਵੇਚਣਾ ਸ਼ੁਰੂ ਕਰ ਦਿੰਦਾ, ਤੇ ਜੇ ਸਮਾਨ ਘੱਟ ਹੋਵੇ ਤੇ ਫਿਰ ਤਾਂ ਘੱਟ ਭੇਜਦਾ ਹੈ। ਤੇ ਮੈਂ ਇਹ ਗੱਲ ਕਹਿ ਕੇ ਤੁਹਾਨੂੰ ਦੱਸਣਾ ਇਹ ਚਾਹੁੰਦਾ ਆ ਭਾਈ ਸਾਰੇ ਸਰੀਰ ਦਾ ਖੂਨ ਸਿੱਧਾ ਹਾਰਟ ਤੋਂ ਸਾਰੇ ਸਰੀਰ ਨੂੰ ਪਹੁੰਚਦਾ ਹੈ, ਉਂਗਲੀਆਂ ਦੇ ਪੋਟਿਆਂ ਤੱਕ ਪਹੁੰਚਦਾ ਹੈ, ਉਂਗਲੀਆਂ ਦੇ ਪੋਟਿਆਂ ਤੋਂ ਵਾਪਸੀ ਖੂਨ ਫਿਰ ਦਿਲ ਨੂੰ ਜਾਂਦਾ ਹੈ, ਉਹ ਇੱਕ ਅਲੱਗ ਸਿਸਟਮ ਹੈਗਾ ਹੈ। ਪਰ ਇਸ ਸਿਸਟਮ ਦੇ ਵਿੱਚ ਕੁਦਰਤ ਨੇ ਇੱਕ ਫਰਕ ਪਾਇਆ ਹੋਇਆ ਸੀ, ਉਹ ਫਰਕ ਇਹ ਪਾਇਆ ਸੀ ਵੀ ਜਿੰਨਾ ਵੀ ਆਂਤੜੀਆਂ ਦੇ ਵਿੱਚੋਂ ਖੂਨ ਇਕੱਠਾ ਹੋ ਕੇ ਵਾਪਸ ਜਾਣਾ ਹੁੰਦਾ ਹੈ ਨਾ, ਜਦੋਂ ਮੈਂ ਬੱਚਾ ਮਾਂ ਦੇ ਪੇਟ ਵਿੱਚ ਵੀ ਹੁੰਦਾ ਆ ਤੇ ਮਾਂ ਖੁਰਾਕ ਦੇ ਰਹੀ ਹੁੰਦੀ ਹੈ, ਪਰ ਬੱਚੇ ਦੇ ਸਰੀਰ ਆਂਤੜੀਆਂ ਵਿੱਚ ਵੀ ਤਾਂ ਖੂਨ ਜਾਂਦਾ ਹੀ ਹੈ ਨਾ, ਉਦੋਂ ਹੀ ਕੁਦਰਤ ਨੇ ਇੱਕ ਨਿਯਮ ਸੈੱਟ ਕੀਤਾ ਹੁੰਦਾ ਹੈ ਵੀ ਆਂਤੜੀਆਂ ਚੋਂ ਜਿਹੜਾ ਖੂਨ ਜਾਵੇ ਉਹ ਸਿੱਧਾ ਦਿਲ ਨੂੰ ਨਾ ਜਾਵੇ। ਉਹਦੇ ਵਿੱਚ ਪਤਾ ਨੀ ਕਈ ਕਈ ਚੀਜ਼ਾਂ ਐਸੀਆਂ ਹੋ ਸਕਦੀਆਂ ਨੇ, ਜਿਹੜਾ ਆਂਤੜੀਆਂ ਵਿੱਚੋਂ ਖੂਨ ਇਕੱਠਾ ਹੋਣਾ, ਸ਼ਰਾਬੀ ਹੋਵੇ ਨਾ ਸਹੀ ਹੋਵੇ, ਤੇ ਉਹਨੂੰ ਪਹਿਲਾਂ ਲਿਵਰ ਚ ਭੇਜਣਾ, ਲਿਵਰ ਕਬਾੜੀਏ ਕੋਲ ਪਹੁੰਚ ਗਿਆ ਤੇ ਜਿੰਨਾ ਵੀ ਆਇਰਨ ਹੋਇਆ ਉਹਨੇ ਸਾਰਾ ਆਇਰਨ ਨੂੰ ਤੋੜ ਦੇਣਾ, ਉਹਦੇ ਪੁਰਜੇ ਪੁਰਜੇ ਕਰ ਦੇਣੇ ਤੇ ਬਿਲੀ ਰੂਬਨ ਤੇ ਬਿਲੀ ਵਰਡਰ ਬਣਾ ਦੇਣਾ। ਜਿਵੇਂ ਸ਼ੂਗਰ ਹੁੰਦੀ ਹੈ ਜਾਂ ਜਿਵੇਂ ਕੋਲੈਸਟਰੋਲ ਹੁੰਦਾ ਹੈ, ਕੋਲੈਸਟਰੋਲ ਦੇ ਕਿੰਨੇ ਪਾਰਟ ਨੇ ਹਾਂਜੀ, ਟੋਟਲ ਕੋਲੈਸਟਰੋਲ ਹੈ, ਐਚ ਡੀ ਐਲ ਹੈ, ਐਲ ਡੀ ਐਲ ਹੈ, ਹਾਈ ਡਿਪੋ ਪ੍ਰੋਟੀਨ ਹੈ, ਬਹੁਤ ਤਰ੍ਹਾਂ ਦੇ ਤਿੰਨ ਚਾਰ ਕਿਸਮਾਂ ਹੈਗੀਆਂ ਨੇ ਜਿਹੜੀਆਂ ਕੋਲੈਸਟਰੋਲ ਦੀਆਂ ਨੇ, ਤੇ ਇਹ ਲਿਵਰ ਨੇ ਉਹਨਾਂ ਸਾਰੀਆਂ ਨੂੰ ਵੰਡ ਕੇ ਬਰਾਬਰ ਰੱਖ ਦੇਣਾ ਤੇ ਫਿਰ ਜਿਹੜੀ ਚੀਜ਼ ਉਹਦੇ ਕੋਲ ਵੱਧ ਹੋਈ ਉਹ ਉਹਨੇ ਖੂਨ ਚ ਵੱਧ ਭੇਜਣੀ ਸ਼ੁਰੂ ਕਰ ਦੇਣੀ। ਆਪਣੀ ਗੱਲ ਹੈਮੋਗਲੋਬਿਨ ਦੀ ਚੱਲ ਰਹੀ ਸੀਗੀ, ਕਿਉਂਕਿ ਜੇ ਸਭ ਤੋਂ ਪਹਿਲਾਂ ਟੌਕਸਿਨ ਜ਼ਹਿਰੀਲਾ ਮਾਦਾ ਅੰਦਰ ਗਿਆ ਤੇ ਉਹਨੇ ਸਭ ਤੋਂ ਪਹਿਲਾਂ ਸਾਡੇ ਫੌਜੀਆਂ ਦੇ ਅਟੈਕ ਕਰਨਾ ਹੈਗਾ ਜਿਹੜਾ ਬੀ ਐਸ ਐਫ ਦੇ ਨੇ, ਔਰ ਉਹਦੇ ਨਾਲ ਸਾਡਾ ਖੂਨ ਜਿਹੜਾ ਸਾਡੀ ਜ਼ਿੰਦਗੀ ਦਾ ਅਸਰ ਆਧਾਰ ਆਕਸੀਜਨ ਹੈਗੀ ਹੈ ਉਹਦੇ ਤੇ ਅਟੈਕ ਹੋਇਆ ਤੇ ਉਹ ਸੈੱਲਾਂ ਦੇ ਵਿੱਚ ਉਸਨੇ ਉਹਨਾਂ ਨੂੰ ਤੋੜਨਾ ਹੈ। ਜੇ ਸੈੱਲ ਉਹ ਟੁੱਟ ਗਏ ਉਹਨਾਂ ਦਾ ਕੰਮ ਸੀਗਾ ਆਕਸੀਜਨ ਲੈ ਕੇ ਜਾਣਾ, ਆਕਸੀਜਨ ਜਾਣੀ ਜਿਹੜੀ ਹੈ ਉਹ ਘੱਟ ਹੋ ਗਈ, ਘੱਟ ਹੋ ਗਈ ਤੇ ਰੰਗ ਸਾਡਾ ਹੋ ਗਿਆ ਪੀਲਾ, ਹਾਂਜੀ ਪਿਸ਼ਾਬ ਦਾ ਰੰਗ ਹੋ ਗਿਆ ਪੀਲਾ। ਉਹਨਾਂ ਨੂੰ ਅਸੀਂ ਕਿਹਾ ਸੀਗਾ ਬਿਲੀ ਰੂਬਨ ਤੇ ਬਿਲੀ ਵਰਡਨ, ਇਹ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਹਨ, ਜਦੋਂ ਲਿਵਰ ਚ ਆਇਰਨ ਜਾਂਦਾ ਹੈ ਤੇ ਉਹ ਟੁੱਟਦਾ ਆ ਤੇ ਉਹਦੀਆਂ ਇਹ ਪਾਰਟ ਬਣ ਜਾਂਦੇ ਆ, ਇਹ ਪਾਰਟ ਜਿਹੜੇ ਫਿਰ ਉਹ ਖੂਨ ਚ ਭੇਜੀ ਜਾਂਦਾ ਹੈਗਾ, ਵੱਧ ਹੋਇਆ ਤੇ ਵੱਧ ਭੇਜ ਦਿੱਤਾ, ਹੁਣ ਜ਼ਿਆਦਾ ਖੂਨ ਟੁੱਟ ਰਿਹਾ, ਬਾਹਰੋਂ ਜ਼ਹਿਰੀਲਾ ਮਾਦਾ ਕੋਈ ਅੰਦਰ ਚਲਾ ਗਿਆ, ਕੋਈ ਸੱਪ ਲੜ ਗਿਆ ਜਾਂ ਕੋਈ ਦਵਾਈ ਜ਼ਿਆਦਾ ਖਾ ਲਈ ਹੈ, ਕੋਈ ਕੁਛ ਵੀ ਹੋ ਗਿਆ, ਇਹ ਮਾਦਾ ਜਿਹੜਾ ਆ ਉਸ ਬਾਰਡਰ ਨੂੰ ਲੰਘ ਕੇ ਜਿਹੜਾ ਸੈੱਲ ਮੈਂਬਰੇਨ ਹੈਗਾ ਨੰਘ ਕੇ ਉਹਦੇ ਅੰਦਰ ਵੜ ਗਿਆ ਤੇ ਉਹਨੇ ਅੰਦਰ ਵੜ ਕੇ ਸਭ ਤੋਂ ਪਹਿਲਾਂ ਹੀਮੋਗਲੋਬਿਨ ਦਾ ਨੁਕਸਾਨ ਕੀਤਾ, ਜਿਹਦੇ ਰਾਹੀਂ ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਸੀ ਉਹ ਸਾਡੀਆਂ ਪੀਲੀਏ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਇਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮ ਚ ਦੱਸ ਚੁੱਕੇ ਸਾਂ, ਔਰ ਅਲਟੀਮੇਟ ਇਸ ਖੂਨ ਦਾ ਪੀਲੇ ਪਣ ਦਾ ਅਸਲੀ ਗਾਈਡ ਕੌਣ ਹੈ, ਕੰਟਰੋਲ ਕਿਹਦੇ ਕੋਲ ਹੈਗਾ, ਤਿਲੀ ਕੋਲ ਹੈਗਾ। ਬਣਦੇ ਤਾਂ ਸੈੱਲ ਨੇ ਹੱਡੀਆਂ ਚ, ਹੱਡੀਆਂ ਵੀ ਕੋਸ਼ਿਸ਼ ਕਰਦੀਆਂ ਨੇ ਕਿ ਹੋਰ ਵੱਧ ਖੂਨ ਬਣਾਓ। ਜੇ ਬਾਰਡਰ ਤੇ ਲੜਾਈ ਲੱਗੀ ਹੋਵੇ, ਫੌਜੀ ਜ਼ਿਆਦਾ ਮਰ ਰਹੇ ਹੋਣ ਤੇ ਅਲਟੀਮੇਟ ਕੀ ਹੁੰਦਾ, ਜਿਹੜੇ ਅਨਟ੍ਰੇਨਡ ਹੁੰਦੇ ਨੇ ਨਾ ਲੋਕ, ਹਜੇ ਨਵੇਂ ਭਰਤੀ ਹੋਏ ਹੁੰਦੇ ਨੇ, ਥੋੜੀ ਜਿਹੀ ਟ੍ਰੇਨਿੰਗ ਲਈ ਹੁੰਦੀ ਹੈ, ਉਹਨੂੰ ਵੀ ਭੇਜਣਾ ਸ਼ੁਰੂ ਕਰ ਦਿੰਦੇ ਨੇ ਬਾਰਡਰ ਤੇ, ਕਿਉਂਕਿ ਉੱਥੇ ਬਾਰਡਰ ਤੇ ਜ਼ਰੂਰਤ ਹੈਗੀ। ਉਸ ਹਾਲਾਤ ਦੇ ਵਿੱਚ ਹੱਡੀਆਂ ਦੇ ਵਿੱਚ ਜਿਹੜੇ ਸੈੱਲ ਬਣਦੇ ਨੇ ਉਹ ਪੂਰੇ ਮੈਚਿਓਰ ਨਹੀਂ ਹੁੰਦੇ, ਪੂਰੇ ਸਟਰੋਂਗ ਤਾਕਤਵਰ ਨਹੀਂ ਹੋਏ ਹੁੰਦੇ, ਪਰ ਉਸ ਹੱਡੀਆਂ ਨੂੰ ਉਹ ਬਾਹਰ ਭੇਜਣੇ ਪੈਂਦੇ ਨੇ। ਅਸਲ ਕੰਮ ਕੀ ਸੀਗਾ ਤਿਲੀ ਦਾ, ਭਈ ਜਿੰਨੇ ਵੀ ਸੈੱਲ ਬਣਨਗੇ ਉਹ ਸਾਰੇ ਸੈੱਲ ਪਹਿਲਾਂ ਸਰਕੂਲੇਟ ਕਰਦੇ ਕਰਦੇ ਕਰਦੇ ਕਰਦੇ ਇਹਦੇ ਕੋਲ ਜਿਵੇਂ ਜਿਵੇਂ ਪਹੁੰਚਣਗੇ ਇਹ ਉਹਨਾਂ ਨੂੰ ਸਕਰੂਟੀਨਾਈਜ਼ ਕਰੇਗੀ, ਭਈ ਆਹ ਸੈੱਲ ਅੱਗੇ ਬਾਜ਼ਾਰ ਚ ਜਾਣ ਦੇ ਯੋਗ ਨੇ, ਇਹ ਸੈੱਲ ਪੂਰੀ ਆਕਸੀਜਨ ਕੈਰੀ ਕਰਨਗੇ, ਔਰ ਆਹ ਸੈੱਲ ਜਿਹੜੇ ਨੇ ਇਹ ਠੀਕ ਨਹੀਂ, ਇਹਨਾਂ ਨੂੰ ਫਿਰ ਸਰਕੂਲੇਸ਼ਨ ਚ ਭੇਜ ਦਿਓ। ਔਰ ਫਿਰ ਉਹ ਸਰਕੂਲੇਸ਼ਨ ਚ ਆਉਂਦੇ ਤਦ ਤੱਕ ਉਹ ਜਵਾਨ ਹੋ ਜਾਂਦੇ ਨੇ, ਮੈਚਿਓਰ ਹੋ ਜਾਂਦੇ ਨੇ, ਫਿਰ ਸਰਕੂਲੇਸ਼ਨ ਚ ਆਉਂਦੇ, ਤਿਲੀ ਫਿਰ ਚੈੱਕ ਕਰਦੀ ਹੈ ਜਿਹੜੇ ਉਹਨਾਂ ਚ ਵਧੀਆ ਸੈੱਲ ਹੁੰਦੇ ਨੇ ਉਹਨਾਂ ਨੂੰ ਫਿਰ ਸਰਕੂਲੇਸ਼ਨ ਚ ਕੰਮ ਵਾਸਤੇ ਉਹ ਲਾ ਦਿੰਦੀ ਹੈ। ਇਹ ਇੱਕ ਰੂਟੀਨ ਹੈਗਾ, ਪਰ ਜੇ ਮੰਨ ਲਿਆ ਜਾਏ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ, ਕੋਈ ਜ਼ਹਿਰ ਖਾ ਲਿਆ, ਕੋਈ ਸੱਪ ਲੜ ਗਿਆ, ਕੋਈ ਦਵਾਈ ਜਾ ਇਸੀ ਖਾ ਲਈ ਗਈ, ਕਿਸੇ ਵੀ ਤਰ੍ਹਾਂ ਦਾ ਐਕਸੋਡੋਕਸਨ ਕਹਿਣ ਤੋਂ ਭਾਵ ਅੰਦਰ ਚਲਾ ਗਿਆ ਤੇ ਹੈਮੋਗਲੋਬਿਨ ਟੁੱਟਣਾ ਸ਼ੁਰੂ ਹੋ ਗਿਆ, ਔਰ ਉਸ ਵੇਲੇ ਇਹ ਪੀਲੀਏ ਦੀਆਂ ਨਿਸ਼ਾਨੀਆਂ ਜ਼ਿਆਦਾ ਆਉਣੀਆਂ ਸ਼ੁਰੂ ਹੋ ਗਈਆਂ, ਜਿਹਦਾ ਮਤਲਬ ਇਹ ਆ ਕਿ ਖੂਨ ਦੇ ਜ਼ਿਆਦਾ ਕਣ ਟੁੱਟ ਰਹੇ ਨੇ, ਔਰ ਖਾਣ ਜ਼ਿਆਦਾ ਕਣ ਟੁੱਟ ਰਹੇ ਨੇ ਤੇ ਉਹਨਾਂ ਨੂੰ ਸੰਭਾਲਣਾ, ਸਕਰੂਟੀਨਾਈਜ਼ ਕਰਨਾ ਸੀਗਾ ਤਿਲੀ ਦਾ ਕੰਮ। ਤਿਲੀ ਓਵਰਲੋਡਡ ਹੋ ਗਈ, ਤਿਲੀ ਵੱਧ ਜਾਂਦੀ ਹੈ, ਤਿਲੀ ਵੱਧ ਜਾਂਦੀ ਹੈ, ਔਰ ਜਿਹਦੇ ਕਰਕੇ ਅਸੀਂ ਵੇਖ ਸਕਦੇ ਹਾਂ ਵੀ ਖੱਬੇ ਪਾਸੇ ਪੇਟ ਦੇ ਸਲੀਆਂ ਦੇ ਹੇਠਾਂ ਤਿਲੀ ਵੱਧ ਕੇ ਬਾਹਰ ਆ ਜਾਂਦੀ ਹੈ। ਅਸੀਂ ਬਾਹਰੋਂ ਆਮ ਨਹੀਂ ਮਹਿਸੂਸ ਕਰ ਸਕਦੇ, ਪਰ ਜੇ ਵੱਧ ਜਾਵੇ ਤੇ ਬਾਹਰ ਆ ਕੇ ਅਸੀਂ, ਹੋਰ ਵੀ ਕਈ ਬਿਮਾਰੀਆਂ ਨੇ ਐਸੀਆਂ ਜਿਨ੍ਹਾਂ ਦੇ ਵਿੱਚ ਇਹ ਤਿਲੀ ਦਾ ਆ ਜਾਂਦਾ। ਜਦੋਂ ਤਿਲੀ ਦੀ ਗੱਲ ਆਊਗੀ ਮੈਂ ਤੁਹਾਨੂੰ ਦੱਸੂਗਾ, ਆਪਾਂ ਸਿਰਫ ਸੈੱਲ ਦੀ ਗੱਲ ਕਰ ਰਹੇ ਹਾਂ ਤੇ ਉਹਦੀ ਬੇਸ ਗਰਾਊਂਡ ਜਿਹੜੀ ਹੈ ਮੈਂ ਤੁਹਾਨੂੰ ਸਮਝਾ ਰਿਹਾ ਹਾਂ ਕਿ ਇਸ ਹਾਲਾਤ ਦੇ ਵਿੱਚ ਤਿਲੀ ਵੱਧ ਜਾਂਦੀ, ਜਿਹੜੀ ਸਾਨੂੰ ਇਹ ਦੱਸਦੀ ਹੈ ਭਈ ਅੰਦਰ ਖੂਨ ਦੀ ਕਮੀ ਹੋ ਰਹੀ ਹੈ, ਅੰਦਰ ਆਕਸੀਜਨ ਦੀ ਕਮੀ ਹੋ ਰਹੀ ਹੈ, ਔਰ ਹੋ ਇਸ ਕਰਕੇ ਰਹੀ ਆ ਬਾਹਰੋਂ ਕੋਈ ਐਗਜ਼ੋਟੌਕਸਿਨ ਚਲੇ ਗਿਆ ਹੈ, ਔਰ ਅਸੀਂ ਉਹਦੀ ਸ਼ਨਾਖਤ ਕਰੀਏ। ਜੇ ਸਾਨੂੰ ਬਾਹਰੋਂ ਜਾਣ ਵਾਲਾ ਕੋਈ ਐਗਜ਼ੋਟੌਕਸਿਨ ਨਹੀਂ ਲੱਭਦਾ ਤੇ ਫਿਰ ਅਸੀਂ ਇੰਡੋਟੌਕਸਿਨ ਦੀ ਸ਼ਨਾਖਤ ਕਰੀਏ, ਭਈ ਇਹਦੇ ਸਰੀਰ ਦੇ ਅੰਗ ਜਿਹੜੇ ਨੇ ਕਿਹੜੇ ਕਿਹੜੇ ਨੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦਾ ਜ਼ਹਿਰੀਲਾ ਮਾਦਾ ਪੈਦਾ ਹੋ ਸਕਦਾ ਆ ਜਿਹੜਾ ਖੂਨ ਦੇ ਵਿੱਚ ਸਰਕੂਲੇਟ ਕਰੇ ਤੇ ਲਿਵਰ ਦੇ ਵਿੱਚ ਜਾਵੇ ਤੇ ਲਿਵਰ ਉਹਨਾਂ ਨੂੰ ਤੋੜੇ ਤੇ ਤੋੜਨ ਤੋਂ ਬਾਅਦ ਉਹ ਆਇਰਨ ਘਟਦਾ ਜਾਵੇ, ਬਿਲੀ ਰੂਬਨ ਬਿਲੀ ਬਰਡਨ ਵੱਧਦਾ ਜਾਵੇ, ਉਹੀ ਸਾਰੇ ਦਾ ਸਾਰਾ ਜਿਹੜਾ ਹੈ ਜਦੋਂ ਖੂਨ ਚ ਜਾਏਗਾ ਤੇ ਪੀਲੀਆ ਪੈਦਾ ਹੋਏਗਾ, ਤਿਲੀ ਵੱਧਦੀ ਜਾਏਗੀ। ਔਰ ਇਸੇ ਹੀ ਕੰਡੀਸ਼ਨ ਦੇ ਮੁਤਾਬਕ ਜਿਵੇਂ ਆਪਾਂ ਪਨੀਰ ਬਣਾਉਣੇ ਨਾ ਦੁੱਧ, ਦੁੱਧ ਦਾ ਪਨੀਰ ਬਣਾਉਣੇ ਥੋੜਾ ਜਿਹਾ ਖੱਟਾ ਰਲ ਗਿਆ, ਇਸੇ ਤਰ੍ਹਾਂ ਇੰਡੋਟੋਕਸਿਨ ਜਦੋਂ ਰਲ ਗਿਆ ਇਸ ਸਾਡੇ ਖੂਨ ਦੇ ਵਿਚ ਤੇ ਖੂਨ ਦੀ ਜਿਹੜੀ ਕੰਡੀਸ਼ਨ ਬਣ ਜਾਂਦੀ ਹੈ ਉਹ ਓਹੋ ਜਿਹੀ ਬਣ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਪਨੀਰ ਬਣ ਗਿਆ, ਪਾਣੀ ਅਲੱਗ ਹੋ ਗਿਆ, ਸਿੰਘਣਾ ਮਾਦਾ ਅਲੱਗ ਹੋ ਗਿਆ। ਔਰ ਇਹ ਕੰਡੀਸ਼ਨ ਜਦੋਂ ਖੂਨ ਦੇ ਵਿਚ ਬਣਦੀ ਹੈ ਨਾ ਸਾਡੇ ਹੈਮੋਗਲੋਬਿਨ ਟੁੱਟਣ ਦੇ ਕਰਕੇ ਜਦੋਂ ਇਹ ਕੰਡੀਸ਼ਨ ਬਣਦੀ ਆ ਭਾਵ ਉਹਦੇ ਚ ਖੂਨ ਚ ਜਿੰਨਾ ਵੀ ਸੋਲਿਡ ਮਾਦਾ ਜਾ ਰਿਹਾ ਇੱਕ ਤਾਂ ਪਾਣੀ ਹੈ 72% ਵੱਟ ਨੀ ਵੱਟ ਰਿਹਾ, ਬਾਕੀ ਦੇ ਜਿਹੜੇ ਤੱਤ ਨੇ ਉਹ ਇਸ ਤਰ੍ਹਾਂ ਛਿੱਡੀ ਦੇ ਮੁਤਾਬਕ ਵੱਖ ਹੋ ਜਾਂਦੇ ਨੇ। ਔਰ ਇਹ ਕੰਡੀਸ਼ਨ ਜਦੋਂ ਪੈਦਾ ਹੁੰਦੀ ਤੇ ਫਿਰ ਕੀ ਬਣਦਾ ਆ ਲਿਵਰ ਦੇ ਵਿਚ ਗਾਲ ਸਟੋਨ ਬਣਨਾ ਸ਼ੁਰੂ ਹੋ ਜਾਂਦਾ, ਗਾਲ ਬਲੈਡਰ ਦੇ ਵਿਚ ਕਿਡਨੀ ਵਿਚ ਸਟੋਨ ਬਣਨੇ ਸ਼ੁਰੂ ਹੋ ਜਾਂਦੇ ਨੇ। ਜਿੱਥੇ ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਪਨੀਰ ਵਰਗਾ ਬਣਿਆ ਖੂਨ ਇਕੱਠਾ ਹੋ ਗਿਆ ਉੱਥੇ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ, ਪੰਜਾਬੀ ਚ ਕਹਿ ਲੋ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ। ਹਾਲਾਂਕਿ ਪੱਥਰੀ ਕਈ ਤਰ੍ਹਾਂ ਦੀਆਂ ਨੇ, ਕੋਈ ਸਖ਼ਤ ਨੇ, ਕੋਈ ਸੋਫਟ ਨੇ, ਕੋਈ ਕਿਸ ਤਰ੍ਹਾਂ ਅਲੱਗ ਅਲੱਗ ਉਹਨਾਂ ਦੇ ਕਿਸਮਾਂ ਨੇ, ਪਰ ਮਤਲਬ ਇਹ ਵੀ ਇੱਕ ਐਸੀ ਕਿਸਮ ਆ ਜਿਹੜੀ ਇਸ ਹਾਲਾਤ ਦੇ ਵਿਚ ਇੰਡੋ ਜਾਂ ਐਗਜ਼ੋ ਕਿਸੇ ਵੀ ਤਰ੍ਹਾਂ ਜ਼ਹਿਰੀਲਾ ਮਾਦਾ ਸਰੀਰ ਵਿਚ ਚਲੇ ਗਿਆ, ਚਾਹੇ ਉਹ ਖੁਰਾਕ ਦੇ ਕਰਕੇ ਹੈ ਤੇ ਚਾਹੇ ਦਵਾਈ ਦੇ ਕਰਕੇ ਹੈ ਤੇ ਚਾਹੇ ਕਿਸੇ ਸੱਪ ਡੰਗ ਵੱਜ ਗਿਆ ਉਹਦੇ ਕਰਕੇ ਹੈ, ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਹੋ ਜਾਵੇ ਖੂਨ ਟੁੱਟਦਾ ਆ ਔਰ ਉਸ ਖੂਨ ਦੇ ਟੁੱਟਣ ਤੋਂ ਬਾਅਦ ਅਗਰ ਉਹ ਜ਼ਹਿਰ ਲਗਾਤਾਰ ਕਿਸੇ ਸਰੀਰ ਦੇ ਵਿਚ ਰਹਿੰਦਾ ਹੈ ਭਾਵੇਂ ਥੋੜੀ ਮਾਤਰਾ ਚ ਮਰਿਆ ਨਹੀਂ ਥੋੜੀ ਮਾਤਰਾ ਚ ਰਹਿੰਦਾ ਹੈ ਜ਼ਿੰਦਾ ਰਹਿੰਦਾ ਆ ਪਰ ਉਹਦੇ ਹਾਲਾਤ ਵਿਚ ਆਮ ਤੌਰ ਤੇ ਇਹ ਟੈਂਡੈਂਸੀਆਂ ਆ ਜਾਂਦੀਆਂ ਨੇ ਕਿ ਉਹਨਾਂ ਨੂੰ ਪੱਥਰੀ ਬਣਨ ਦੀ ਸ਼ਿਕਾਇਤ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਸੀਂ ਆਮ ਵੀ ਜਿਨ੍ਹਾਂ ਲੋਕਾਂ ਨੂੰ ਜਿਹੜੇ ਡਾਕਟਰਾਂ ਕੋਲ ਜਾਂਦੇ ਨੇ ਉਹ ਭਾਈ ਤੇਰੇ ਤਾਂ ਪਿੱਤੇ ਚ ਪੱਥਰੀ ਹੋ ਗਈ ਹੈ ਜਾਂ ਤੇਰੇ ਗੁਰਦਿਆਂ ਵਿਚ ਪੱਥਰੀ ਹੋ ਗਈ ਹੈ, ਇਹਦਾ ਮਤਲਬ ਕੀ ਆ ਕਿ ਉਸ ਬੰਦੇ ਇੰਨਾ ਹੀ ਹੈਗਾ ਉਹ ਠੀਕ ਹੈ ਵੀ ਪਿੱਤਾ ਹੀ ਕੱਢ ਦਿਓ ਜਾਂ ਅੱਜ ਕੱਲ ਲਿਥੋਟ੍ਰਿਪਸੀ ਚੱਲੀ ਹੋਈ ਹੈ ਬਿਜਲੀ ਦੀਆਂ ਕਿਰਨਾਂ ਦੇ ਨਾਲ ਉਸ ਪੱਥਰੀ ਨੂੰ ਖੋਰ ਦਿੱਤਾ ਜਾਂਦਾ ਆ, ਇਸੇ ਤਰ੍ਹਾਂ ਕਿਡਨੀ ਵਾਸਤੇ ਵੀ ਕਰਦੇ ਹੈਗੇ ਨੇ ਉਹਨਾਂ ਨੂੰ ਖੋਰ ਦਿੰਦੇ ਹੈਗੇ, ਇਹ ਹਾਲਤ ਨੀ ਨਾ ਹੈਗਾ ਉਹੀ ਤੱਤ ਤੋੜ ਕੇ ਤੁਸੀਂ ਫਿਰ ਸਰਕੂਲੇਸ਼ਨ ਚ ਪਾ ਦਿੱਤੇ ਹੈਗੇ ਨੇ, ਇਹ ਹੱਲ ਨਹੀਂ ਹੈਗਾ। ਹੱਲ ਇਹ ਆ ਕਿ ਅਸੀਂ ਇਹ ਸਮਝੀਏ ਕਿ ਐਸਾ ਹੋ ਕਿਉਂ ਰਿਹਾ ਆ, ਇਹ ਦੁੱਧ ਦਾ ਪਨੀਰ ਕਿਉਂ ਬਣ ਰਿਹਾ ਹੈਗਾ ਆ, ਇਹਨੂੰ ਸਰਕੂਲੇਟ ਚ ਨਾਰਮਲ ਸਰਕੂਲੇਸ਼ਨ ਚ ਹੋਣਾ ਚਾਹੀਦਾ ਸੀ, ਇਹ ਟੁੱਟ ਕੇ ਪੱਥਰੀ ਕਿਉਂ ਬਣ ਰਿਹਾ ਹੈਗਾ ਆ, ਉਸ ਚੀਜ਼ ਨੂੰ ਜਾਣਨ ਦੀ ਅਸੀਂ ਅੱਜ ਉਹਦੀ ਤਹਿ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ਜਿਹੜਾ ਇਹ ਨੁਕਸ ਆ ਇਹ ਕਿਸ ਥਾਂ ਤੇ ਪਿਆ ਹੁੰਦਾ ਹੈ। ਜਦੋਂ ਇਹ ਮੈਂਬਰਾਂ ਦੀ ਗੱਲ ਮੈਂ ਕਰ ਰਿਹਾ ਸਾਂ ਉਦੋਂ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਐਗਜ਼ੋ ਤੇ ਇੰਡੋਟੋਕਸਿਨ ਦੇ ਕਰਕੇ ਇਹੋ ਜਿਹੀ ਕੰਡੀਸ਼ਨ ਪੈਦਾ ਹੋ ਜਾਂਦੀ ਹੈ ਕਿ ਉਹ ਸੈੱਲ ਦੇ ਜਿਹੜੇ ਹੀਮੋਗਲੋਬਿਨ ਨੇ ਟੁੱਟਣਾ ਸ਼ੁਰੂ ਹੋ ਜਾਂਦਾ ਆ, ਜਿਹਦੇ ਮੁਤਾਬਕ ਖੂਨ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਜਿਵੇਂ ਦੁੱਧ ਦਾ ਪਨੀਰ ਬਣ ਗਿਆ, ਪਾਣੀ ਇੱਕ ਪਾਸੇ ਹੋ ਗਿਆ, ਸਿੰਘਣਾ ਮਾਦਾ ਇੱਕ ਪਾਸੇ ਹੋ ਗਿਆ, ਔਰ ਉਹ ਕਈ ਥਾਵਾਂ ਤੇ ਉਹਦੇ ਵਾਸਤੇ ਚੀਜ਼ਾਂ ਜਗ੍ਹਾ ਬਣੀ ਹੋਈ ਹੈ ਜਿੱਥੇ ਜਿੱਥੇ ਉਹ ਇਸ ਤਰ੍ਹਾਂ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਆ ਔਰ ਉੱਥੇ ਉੱਥੇ ਉਹ ਪੱਥਰੀ ਬਣਨ ਦੀ ਕੰਡੀਸ਼ਨ ਵੀ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ। ਹੁਣ ਕੰਮ ਤੇ ਸਾਰਾ ਹੀ ਰੁਕ ਗਿਆ, ਕੰਮ ਸਾਰਾ ਹੀ ਰੁਕ ਗਿਆ ਸਾਡਾ, ਜਿਨ੍ਹਾਂ ਨੇ ਆਕਸੀਜਨ ਲੈ ਕੇ ਜਾਣਾ ਸੀ ਉਹ ਤਾਂ ਵਿਚਾਰੇ ਆਪਦੀ ਜਾਨ ਨੂੰ ਰੋਂਦੇ ਪਏ ਆ, ਉਹ ਟੁੱਟ ਗਿਆ, ਉਹ ਪਨੀਰ ਵਾਂਗੂ ਬਣ ਗਿਆ, ਦੁੱਧ ਅਸਲ ਰਿਹਾ ਨੀ ਹੈਗਾ, ਤੇ ਉਸ ਵੇਲੇ ਸ਼ਾਰਟਨੈਸ ਆਫ ਬ੍ਰੈਡ ਮਾੜਾ ਜਿਹਾ ਯਾਰ ਜਵਾਨ ਬੰਦਾ ਹੈ, ਪੌੜੀਆਂ ਚੜਨ ਲੱਗਾ ਸਾਹ ਚੜ ਗਿਆ, ਜਵਾਨ ਬੰਦਾ ਥੋੜਾ ਜਿਹਾ ਤੁਰਦਾ ਤੇ ਸਾਹ ਚੜਨਾ ਸ਼ੁਰੂ ਹੋ ਗਿਆ, ਇਹਦਾ ਮਤਲਬ ਕੁਛ ਨਾ ਕੁਛ ਐਸਾ ਉਹਦੇ ਸਰੀਰ ਦੇ ਅੰਦਰ ਜਾ ਰਿਹਾ ਹੈ। ਤੇ ਜੇ ਉਹ ਕਹਿੰਦੇ ਜੀ ਮੈਂ ਤਾਂ ਬੜਾ ਪਰਹੇਜ਼ ਕਰਦਾ ਜੀ, ਮੈਂ ਤਾਂ ਇਸ ਤਰ੍ਹਾਂ ਕਰਕੇ ਵੈਸੇ ਦੀਆਂ ਚੀਜ਼ਾਂ ਜਿਹੜੀਆਂ ਨਾਰਮਲ ਖਾਣਾ ਹਾਂ, ਬਾਜ਼ਾਰੀ ਚੀਜ਼ ਵੀ ਨਹੀਂ ਖਾਂਦਾ, ਕਦੀ ਚੀਜ਼ ਵੀ ਨਹੀਂ ਖਾਂਦਾ, ਤਾਂ ਫਿਰ ਅਸੀਂ ਸਮਝਦੇ ਹਾਂ ਵੀ ਨਹੀਂ ਇਹ ਬਾਹਰੋਂ ਤਾਂ ਨਹੀਂ ਗਿਆ, ਇਹਦਾ ਮਤਲਬ ਅੰਦਰੋਂ ਗਿਆ ਹੈਗਾ। ਸੋ ਅੰਦਰੋਂ ਫਿਰ ਅਸੀਂ ਉਹਦੀ ਸ਼ਨਾਖਤ ਕਰਦੇ ਹਾਂ, ਅੱਜ ਕੱਲ ਤਾਂ ਸੀਟੀ ਸਕੈਨ ਹੋਣੇ ਸ਼ੁਰੂ ਹੋ ਗਏ ਹੈ ਜੀ, ਕਿੱਥੇ ਕਿੱਥੇ ਨੁਕਸ ਹੈ, ਕਿੱਥੇ ਕਿੱਥੇ ਚੀਜ਼ ਹੈ, ਕਿਹਦੇ ਕਰਕੇ ਇੰਡੋਟੋਕਸਿਨ ਪੈਦਾ ਹੋ ਰਿਹਾ, ਔਰ ਉਸ ਨੂੰ ਨਿਵਾਰਨ ਕਰਨ ਦਾ ਫਿਰ ਅਸੀਂ ਉਪਰਾਲਾ ਕਰਦੇ ਹਾਂ। ਪਰ ਮੈਂ ਉਹਦੀ ਬਰੀਕੀ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਸੈੱਲ ਦੇ ਵਿਚ ਇਸ ਤਰ੍ਹਾਂ ਦਾ ਨੁਕਸ ਪੈ ਗਿਆ ਤੇ ਅਸੀਂ ਫਿਰ ਇਹ ਵੇਖਿਆ ਵੀ ਸਾਹ ਚੜਨਾ ਸ਼ੁਰੂ ਹੋ ਗਿਆ, ਰੰਗ ਪੀਲਾ ਹੋ ਗਿਆ, ਪਿਸ਼ਾਬ ਪੀਲਾ ਹੋਣਾ ਸ਼ੁਰੂ ਹੋ ਗਿਆ, ਚਮੜੀ ਪੀਲੀ ਹੋ ਗਈ, ਇਵਨ ਨੌਂ ਪੀਲੀ ਹੋ ਗਏ, ਸਾਹ ਚੜਦਾ ਤੇ ਦਿਲ ਜ਼ਿਆਦਾ ਧੜਕਦਾ ਹੈਗਾ ਆ, ਜੇ ਚੱਕਰ ਆਉਂਦੇ ਨੇ ਜਿਹਨੂੰ ਡਿਜ਼ੀਨੈਸ ਵਗੈਰਾ ਕਹਿੰਦੇ ਆ, ਚੱਕਰ ਆਉਣ ਲੱਗ ਗਏ ਨੇ, ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਔਰ ਜੇ ਕੋਈ ਬੁੱਢਾ ਹੋਵੇ, ਭਲਾ ਜਵਾਨ ਤਾਂ ਹੋਇਆ ਉਹਦੇ ਚ ਇਹ ਨਿਸ਼ਾਨੀਆਂ ਆ ਜਾਣਗੀਆਂ, ਜੇ ਕੋਈ ਬੁੱਢਾ ਹੋਵੇ ਤੇ ਉਹਦੇ ਵਿਚ ਅਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਗੱਲਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਬ੍ਰੇਨ ਨੂੰ ਆਕਸੀਜਨ ਪੂਰੀ ਦੇਣ ਵਾਲਾ ਕੰਮ ਪੂਰਾ ਨਹੀਂ ਹੋ ਰਿਹਾ। ਸਭ ਤੋਂ ਜ਼ਿਆਦਾ ਤੁਸੀਂ ਵੇਖਿਆ ਨਾ ਦਿਲ ਤੋਂ ਜਦੋਂ ਇੱਕ ਵੱਡੀ ਨਾੜੀ ਜਿਹਨੂੰ ਅਸੀਂ ਓਟਾ ਕਹਿੰਦੇ ਆ, ਓਟਾ ਨਾੜੀ ਨਿਕਲਦੀ ਆ ਸਾਡੀ ਗਰਦਨ ਚ ਆ ਕੇ ਉਹਦੇ ਵਿਚੋਂ ਦੋ ਬ੍ਰਾਂਚਾਂ ਸਿੱਧੀਆਂ ਸਿਰ ਨੂੰ ਜਾਂਦੀਆਂ ਨੇ ਤੇ ਇੱਕ ਬ੍ਰਾਂਚ ਹੇਠਾਂ ਛਾਤੀ ਨੂੰ, ਫਿਰ ਪੇਟ ਨੂੰ, ਫਿਰ ਲੱਤਾਂ ਨੂੰ, खून सप्लाई कर दी। ए मतलब पहला दो हिस्से तो सीधा ही खून उपर ना है, एदा मतलब सिर ज्यादा खून जाता है। हूं असि ये कह रहे हैं भी जदों बंदे नू डिजीनेस हो चक्कर आ गया जी, मेनू तो अखा घनेरा आ गया जी मेनू, ओदा मतलब की है? ओदा मतलब ए हैगा या कि ब्रेन नू ऑक्सीजन नहीं मिल रही। दूजी एक गल होर आम तुसी नोट कीती होनी है, जहाज बैठदे हो ना ते जदों तुसी ग्रेविटेशन दी फोर्स दे मुताबिक हेठां उतरना शुरू हुंदे हो, उस ग्रेविटेशन दे मुताबिक की हुंदा या कि जेड़ा साडा सॉलिड मटीरियल है खून दे विच, ओ ग्रेविटेशन नाल हेठां वाले पासे सेडिमेंटेट करदा है, बैठदा है। और पानी जिवें साडे आ पनीर बनने वाली गल तरह पानी उत्ते आ जांदा है ते जेड़ा दूसरा है पनीर है वह साइड से हेठां रह जांदा। ठीक उस तरह कई बड़ा दर्द हुंदा, बहुत सिर तकलीफ हुंदी, कन्ना फटन लग जांदे ने। कारण की हुंदा आ कि उस वेले ब्रेन नूं ऑक्सीजन नहीं मिल रही, जेड़ा खून जा रहा सीगा ओदे विच ऑक्सीजन लजाण दी इन्नी कैपेसिटी नहीं, क्योंकि हेठां सेडिमेंटेड कर गया। और कई लोग बड़े एक्सीडेंट वाले भी हो जांदे ने इस हालात दे विच। सो ए सारी कंडीशन इस करके वापरदी आ कि जां तां इंडोटॉक्सिन है या एग्जोटॉक्सिन है। खास तौर पर जो हार्ट प्रॉब्लम वाले होंगे ने, कई बार डॉक्टर उन्होंने रोक देना भाई तू हवाई जहाज सफर ना करी, सिर्फ इसे करके रोक देंगे ने कि हुण ते इहदा हुण ही पूरी नहीं हुंदी ऑक्सीजन, जिन्हों असीं एनोक्सिया कहने ब्रेन दे विच ऑक्सीजन दा घट जाणा। ते जे इह हाई अप गया ते उस वेले तैनू होर ज्यादा प्रॉब्लम आ जाऊगी, एक्सीडेंट भी हो सकदा, डैथ भी हो सकदी, तो फिर उन्हें रोक देंदे भी तू नहीं जाना। सो मतलब ये सारिया गल्लां जिहड़ियां ने आम होनिया शुरू हो जांदियां ने। और मैं कहा सीगा मस्कुलर डिस्ट्रॉफी, जदों ऑक्सीजन ही नहीं मिली, मांसपेशियां ने साडे शरीर नूं कॉन्ट्रैक्ट करना है, चलन फिरन वास्ते लत्तां बाहां जिन्नियां भी साडियां हिलदियां ने ये सारिया मांसपेशियां ते करके हिलदियां ने, ते हुण मांसपेशियां नूं जिहड़ी ऑक्सीजन मिल नहीं रही। मांसपेशियां जिहड़ियां ने, हालांकि फैट हरेक थां ते रिजर्व हुंदा है, लक्कड़ बालन हरेक थां ते पिया हैगा आ, अग बालन वास्ते सानू ऑक्सीजन चाहीदी हैगी है, ते जे ऑक्सीजन नहीं गई ते अंगां दे विच स्टिफनेस आनी शुरू हो जांदी है, अकड़ा आना शुरू हो जांदा है। और उस अकड़ा दे करके तुसी वेखो ना जी, उंगली नहीं मुड़ रही यार, मेरी लत नहीं मुड़दी, अकड़ी गई है, एक थां ते बैठिया बैठिया ऐसा हो गया, उहदा मतलब की कि सप्लाई रुक गई उस वेले। सो ए सारिया चीजा इस करके हो सकदियां ने कि किसी तरह का टॉक्सिन जिहड़ा आ उह सैल दे विच जा रहा है। हुण इहदे इलाज दे संबंध विच मैं एक गल होर कह रहा कि अल्जाइमर पार्किंसन वगैरह बीमारियां जिहड़ियां ने ना, इहनूं असीं ओल्ड एज दा बीमारियां कहने आ। उहदा कारण इह हुंदा आ कि यंग एज विच मांसपेशियां काफी कम कर रहियां हुंदियां ने, ते जिहड़ा नॉर्मल ऑक्सीजन है उह पहुंचाई जा रही है ब्रेन नूं, ते ब्रेन दा काम हैगा साडी याददाश्त शक्ति नाल कॉन्ट्रोवर्सी है वो जिन्हें भी असीं गल्लां बातां करदे आ जवाब दिंदे आ सवाल कढ़दे आ इह सारियां दा, हां जी, ते उन्हूं असीं कहिंदे अल्जाइमर। जदों ये नहीं करन दी शक्ति रहिंदी असीं कहिंदे अल्जाइमर। दूजा हुंदा पार्किंसन कि ब्रेन चाहुंदा तां हैगा आ भई मैं आ कम करां, मैं चुक के आ चीज उत्थे रख दियां, पर हथ उहदा साथ नहीं दे रही जां लत्तां उहदियां साथ नहीं दे रहियां। पर ये गल आम असीं बुढ़ापे नाल इस करके जोड़दे आ कि उदों तक साडियां मांसपेशियां जिहड़ियां ने उह इस कंडीशन च पहुंच चुकियां हुंदियां ने कि उन्हां नूं ऑक्सीजन पूरी मिलदी नहीं, एक्सरसाइज होनी पूरी नहीं हुंदी, या इंज कह लो कि खुराक जिहड़ी उह खांदे आ उहदे विचों उह सारा मटीरियल अंदर निकल के बाहर नहीं जा रहा हुंदा जिथे जाना चाहीदा हैगा, जिन्हें खून बनाउणा हुंदा उथे नहीं इस्तेमाल हो रहा। यह बुढ़ापे की शक्ल है, इहनूं सीनिलिटी कहिंदे आ। और इस करके ही उहनां नूं इह ज्यादा तकलीफां हुंदियां ने। पर कई वेरां अडल्ट एज दे विच वी हुंदियां ने, अडल्ट एज विच जिन्नियां हुंदियां ने इहदा मतलब इह बहुत तेजी नाल कोई चीज आ रही है और उहदा बहुत तेजी नाल इलाज करन दी लोड़ हुंदी है। एक मैं होर गल दस्सिया सी भी मां बाप नूं या किसी नूं इस तरह दा या किसी पीढ़ी दे विच इस तरह दी कोई गल होवे ते उहदा गां जिहड़े बच्चे जम्मदे हुंदे ने कई वेरां उहनां दे विच इह चीज ट्रांसमिट जीन्स दे राहीं हो जांदी है और फिर उह जिहड़ी प्रॉब्लम आउंदी है उहनां दी मस्कुलर डिस्ट्रॉफी दी, ओहदे नाल जम्मन वाले बच्चे दी बहुत कंडीशन अजीबो गरीब हुंदी है, बहुत लंबा समा जिउंदे वी नहीं हैगे। सो इस तरह दी कंडीशनां हुंदियां ने। और गल असीं कित्थे पहुंच गए सीगे, सैल मैंबरन ते ओह भाई कल्ले सैल मैंबरन दे करके ही इन्नियां सारियां गल्लां वापर रहियां ने। साडा जिहड़ा बैरियर आ जां साडा कस्टम डिपार्टमेंट आ ओहदी कोई रोक टोक है नहीं गी, जिवें वेनेजुएला वाली हालात वापरे ना, ड्रग उधरों आउंदा सीगा साडे देश च, अमेरिका जाई जांदा सी, लोग खाई पी जांदे सीगे, ਬਿਮਾਰੀਆਂ ਵੀ ਵੱਧਦੀਆਂ ਹੋਣਗੀਆਂ, ਬਹੁਤ ਪੈਸਾ ਹੁੰਦਾ ਹੋਊਗਾ। ਸੋ ਇਸ ਸਾਰੀ ਗੱਲ ਦਾ ਜਿਵੇਂ ਅਸੀਂ ਰੋਕ ਟੋਕ ਕਰਦੇ ਨਾ, ਇੱਥੋਂ ਆਉਂਦਾ ਇਹਨੂੰ ਬੰਦ ਕਰ ਦਿੱਤਾ, ਉਹੀ ਗੱਲ ਕੰਡੀਸ਼ਨ ਚ ਹੋਈ, ਇਹੀ ਸਾਡੇ ਸਰੀਰ ਚ ਵਾਪਰ ਜਾਂਦੀ ਹੈਗੀ। ਸੋ ਉਸ ਤੋਂ ਬਾਅਦ ਅਗਲੀ ਗੱਲ ਵੀ ਹੁਣ ਆਮ ਤੌਰ ਤੇ ਡਾਕਟਰ ਲੋਕ ਕੀ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਤਾਂ ਸਪਲੀਮੈਂਟ ਕਰੋ ਯਾਰ, ਜਿੰਨੇ ਕੁ ਫੌਜੀ ਉੱਥੇ ਘਾਤ ਹੋ ਰਹੇ ਨੇ ਬਾਰਡਰ ਤੇ, ਉਹਨੇ ਹੋਰ ਸਪਲਾਈ ਕਰੋ। ਜਦ ਕਾਹਦੇ ਨਾਲ ਕਰੋ? ਫੁੱਲ ਕਿਸ ਸਾਡੇ ਕੋਲ B1, B6, B12 ਇਹੋ ਜਿਹੇ ਕੰਬੀਨੇਸ਼ਨ ਹੈਗੇ ਨੇ ਜਿਨ੍ਹਾਂ ਦਾ ਕੰਮ ਹੈ ਉਹਨਾਂ ਸੈੱਲਾਂ ਨੂੰ ਬਣਾਉਣਾ, ਜਿਨ੍ਹਾਂ ਦਾ ਕੰਮ ਹੈ ਉਹਨਾਂ ਸੈੱਲਾਂ ਨੂੰ ਪ੍ਰਵਾਨ ਚੜਾਉਣ ਵਾਸਤੇ ਤਿਆਰ ਕਰਨਾ, ਟ੍ਰੇਨਿੰਗ ਦੇਣੀ ਹੈ ਜੀ। ਸੋ ਇਹ ਫੋਲਿਕ ਐਸਿਡ ਵਗੈਰਾ ਦੀ ਅਸੀਂ ਕਹਿੰਦੇ ਵੀ ਇਹ ਚੀਜ਼ ਹੋਣੀ ਚਾਹੀਦੀ ਹੈ। ਕਈ ਵਾਰ ਕਿਸੇ ਹਾਲਾਤ ਦੇ ਵਿੱਚ ਸਪਲੀਨ ਨੂੰ ਕੱਟ ਦੇਣ ਦਾ ਪ੍ਰੋਸੈਸ ਵੀ ਚੱਲਦਾ, ਪਰ ਉਹ ਬਹੁਤੀ ਵੱਡੀ ਕਾਰਗਰ ਹੋਣ ਵਾਲੀ ਗੱਲ ਨਹੀਂ ਹੈਗੀ। ਕਿਉਂ? ਸਿਰਫ ਇਸ ਕਰਕੇ ਕਿ ਸਪਲੀਨ ਫਟ ਨਾ ਜਾਵੇ, ਬਹੁਤੀ ਜ਼ਿਆਦਾ ਭਰ ਜਾਵੇ ਤੇ ਫਟ ਨਾ ਜਾਵੇ, ਉਸ ਨੂੰ ਬਚਾਉਣ ਦੀ ਖਾਤਰ। ਪਰ ਅਸਲ ਦੇ ਵਿੱਚ ਤਾਂ ਕੰਮ ਪਿੱਛੇ ਹੈ ਨਾ, ਜਿਸ ਕਰਕੇ ਉਹ ਸਪਲੀਨ ਦਾ ਜਿਹੜਾ ਕੰਮ ਓਵਰਲੋਡ ਜੁੜ ਗਿਆ ਹੈਗਾ ਆ, ਉਸ ਜੁੜ ਗਿਆ ਨੂੰ ਤੁਸੀਂ ਬਾਹਰ ਕੱਢ ਰਹੇ ਹੋ ਤੇ ਉਹਨੂੰ ਕੰਪਨਸੇਟ ਕਿਵੇਂ ਕਰਨਾ ਹੈਗਾ? ਸੋ ਕੰਪਨਸੇਟ ਕਰਨ ਵਾਸਤੇ ਕਈ ਵਾਰ ਸਾਨੂੰ ਖੂਨ ਚੜਾਉਣਾ ਪੈ ਸਕਦਾ ਹੈਗਾ ਕਿ ਵਧੀਆ ਖੂਨ ਚੜਾਓ, ਵਧੀਆ ਹੈਮੋਗਲੋਬਿਨ ਅੰਦਰ ਜਾਵੇ, ਔਰ ਇਹ ਜਿਹੜੇ ਵਿਚਾਰੇ ਫੌਜੀ ਹੁਣ ਕੰਮ ਨਹੀਂ ਕਰ ਸਕਦੇ, ਇਹਨਾਂ ਨੂੰ ਲਾਂਭੇ ਕਰਕੇ ਤੇ ਪਿਲੀ ਕੱਟ ਦਿੱਤੀ ਜਾਵੇ, ਜਿਹੜਾ ਗਾਰਬੇਜ ਉਹਦਾ ਪਿਆ ਸੀਗਾ, ਜਿਹੜਾ ਉਹਦਾ ਸਹੀ ਨਹੀਂ ਹੋ ਰਿਹਾ ਸੀਗਾ, ਉਹਦੀ ਥਾਂ ਤੇ ਨਵਾਂ ਖੂਨ ਉੱਥੇ ਆ ਜਾਵੇ। ਸੋ ਇਹੋ ਜਿਹੇ ਆਮ ਉਪਰਾਲੇ, ਇਹਨੂੰ ਮੈਨੇਜਮੈਂਟ ਕਹਿ ਸਕਦੇ ਆ, ਇਹ ਸਾਰੇ ਕੀਤੇ ਜਾਂਦੇ ਨੇ। ਅਸਲ ਇਹ ਹੁੰਦਾ ਆ ਕਿ ਭਾਈ ਅਸੀਂ ਉਹਨਾਂ ਕਾਰਨਾਂ ਨੂੰ ਲੱਭੀਏ, ਔਰ ਉਹਨਾਂ ਕਾਰਨਾਂ ਨੂੰ ਲੱਭ ਕੇ ਉਹਦੇ ਮੁਤਾਬਕ ਉਹਦਾ ਨਿਵਾਰਨ ਕਰੀਏ ਕਿ ਭਾਈ ਆਹ ਚੀਜ਼ ਹੈ, ਇਸ ਕਰਕੇ ਹੋ ਰਹੀ ਹੈ, ਇਹਨੂੰ ਤੁਸੀਂ ਬੰਦ ਕਰ ਦਿਓ। ਜਦੋਂ ਅਸੀਂ ਕਿਸੇ ਚੀਜ਼ ਦਾ ਰਾਹ ਰੋਕ ਦਿੰਦੇ ਆ ਨਾ, ਤੇ ਉਸ ਤੋਂ ਬਾਅਦ ਅੱਗੇ ਵਾਲੀਆਂ ਜਿਹੜੀਆਂ ਕੰਡੀਸ਼ਨਾਂ ਹੁੰਦੀਆਂ ਨੇ ਨਾ, ਉਹ ਆਟੋਮੈਟਿਕਲੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕੁਦਰਤ ਦਾ ਨਿਯਮ ਹੈ, ਸਰੀਰ ਤਾਂ ਹਰ ਵੇਲੇ ਹੀ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰ ਹੀ ਰਿਹਾ ਹੁੰਦਾ, ਪਰ ਜੇ ਪਿੱਛੋਂ ਮੁਸੀਬਤਾਂ ਹੋਰ ਤੁਰੀਆਂ ਆਉਣ ਤੇ ਫਿਰ ਸਰੀਰ ਕਈ ਵਾਰ ਹੱਥ ਖੜੇ ਕਰ ਦਿੰਦਾ ਵੀ ਮੇਰੇ ਤੋਂ ਨਹੀਂ ਹੋ ਸਕਦਾ। ਪਰ ਜੇ ਪਿੱਛੋਂ ਆਉਣ ਵਾਲੀਆਂ ਮੁਸੀਬਤਾਂ ਨੂੰ ਅਸੀਂ ਕਰਤਾ ਬੰਦ, ਤੇ ਜੋ ਸਰੀਰ ਦੇ ਵਿੱਚ ਅੰਦਰ ਹੈਗੀਆਂ ਨੇ ਉਹਨਾਂ ਨੂੰ ਸਰੀਰ ਕੰਬੈਟ ਕਰਨ ਦੀ ਹਮੇਸ਼ਾ 24 ਆਵਰ ਕੋਸ਼ਿਸ਼ ਕਰਦਾ ਰਹਿੰਦਾ ਹੈਗਾ, ਔਰ ਉਹ ਅਲਟੀਮੇਟ ਉਸ ਨੂੰ ਕਰ ਹੀ ਦਿੰਦਾ ਹੈਗਾ। ਇਸੇ ਤਰ੍ਹਾਂ ਹੀ ਅਸੀਂ ਬਲੱਡ ਟ੍ਰਾਂਸਫਿਊਜ਼ਨ ਦੀ ਗੱਲ ਕਰ ਦਿੱਤੀ ਹੈ, ਇਹ ਉਹਦੇ ਵਿੱਚ ਕਰਨਾ ਚਾਹੀਦਾ ਤਾਂ ਕਿ ਉਹਦਾ ਪ੍ਰਬੰਧ ਹੋ ਸਕੇ। ਹੁਣ ਇਸ ਤੋਂ ਬਾਅਦ ਅਸੀਂ ਸੈੱਲ ਤੋਂ ਅੱਗੇ ਲੰਘ ਗਏ, ਸੈੱਲ ਦੇ ਅੰਦਰ ਪਹੁੰਚ ਗਏ ਸੀ, ਉਹ ਬਾਰਡਰ ਲੰਘ ਗਏ, ਔਰ ਉਹਦੀ ਪਰਮੀਏਬਿਲਿਟੀ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਬਈ ਇਹਦਾ ਤਰੀਕਾ, ਸੈੱਲ ਦੇ ਮਵਾਲ ਦੇ ਵਿੱਚ ਕੋਈ ਦਰਵਾਜ਼ਾ ਨਹੀਂ ਹੁੰਦਾ, ਘਰਾਂ ਦੇ ਦਰਵਾਜ਼ੇ ਹੁੰਦੇ ਨੇ ਪਰ ਇਹਦਾ ਕੋਈ ਦਰਵਾਜ਼ਾ ਨਹੀਂ ਹੁੰਦਾ। ਇਹਦੀ ਪਰਮੀਏਬਿਲਿਟੀ, ਇਹਦੀ ਮਿਸਾਲ ਮੈਂ ਤੁਹਾਨੂੰ ਦਿੱਤੀ ਸੀ ਬਈ ਜਿਵੇਂ ਲੱਸੀ ਨਿਚੋੜਦੇ ਆ ਪੌਣੇ ਦੇ ਰਾਹੀਂ, ਤੇ ਪੌਣੇ ਨੂੰ ਜਿੰਨਾ ਪ੍ਰੈਸ਼ਰ ਦੇ ਕੇ ਘੁੱਟ ਕੇ ਨਿਚੋੜਦੇ ਹੋ, ਓਨੀ ਸੰਘਣੀ ਲੱਸੀ ਜਿਹੜੀ ਆ ਉਹ ਬਾਹਰ ਨਿਕਲ ਜਾਏਗੀ, ਤੇ ਨਹੀਂ ਨਿਕਲਣੀ ਹੈਗੀ। ਇੱਕ ਲਿਮਿਟਡ ਪ੍ਰੈਸ਼ਰ ਤੱਕ, ਇੱਕ ਲਿਮਿਟਡ ਲਿਕੁਇਡ ਜਿਹੜਾ ਨਿਕਲੇਗਾ, ਉਸ ਤੋਂ ਬਾਅਦ ਅਸੀਂ ਲੱਸੀ ਨੂੰ ਘੁੱਟ ਕੇ ਨਿਚੋੜਾਂਗੇ ਤੇ ਤਾਂ ਉਹਦੇ ਵਿੱਚੋਂ ਇਹ ਨਿਕਲਣੀ ਸ਼ੁਰੂ ਹੋਏਗੀ। ਐਵੇਂ ਹੀ ਬਾਹਰੋਂ ਖੁਰਾਕ ਜਾਂਦੀ ਹੈ ਸੈੱਲ ਦੇ ਵਿੱਚ, ਬਾਹਰ ਦੇ ਪ੍ਰੈਸ਼ਰ ਦੇ ਕਰਕੇ ਸੈੱਲ ਦੇ ਵਿੱਚ ਦਾਖਲ ਹੋ ਜਾਂਦੀ ਹੈ, ਪ੍ਰੈਸ਼ਰ ਵੱਧ ਗਿਆ। ਹੁਣ ਸੈੱਲ ਦੇ ਵਿੱਚ ਗਈ ਆ, ਸੈੱਲ ਚ ਪ੍ਰੈਸ਼ਰ ਵੱਧ ਗਿਆ, ਸੈੱਲ ਚ ਪ੍ਰੈਸ਼ਰ ਵੱਧ ਗਿਆ ਤੇ ਉਹਨੇ ਅਗਲੇ ਸੈੱਲ ਚ ਪ੍ਰੈਸ਼ਰ ਵਧਾ ਦਿੱਤਾ, ਤੋ ਪਿਛਲੇ ਪਾਸੋਂ ਤੁਰਿਆ ਹੀ ਆ ਰਹੀ ਖੁਰਾਕ, ਜਿਹੜੀ ਖੁਰਾਕ ਅਸੀਂ ਖਾਧੀ ਹੈ ਉਹਨੇ ਆਖਰ 3-4-5 ਘੰਟੇ ਲੈਣੇ ਆ ਨਾ ਹਜਮ ਹੋਣ ਵਾਸਤੇ। ਹਜਮ ਹੋਣ ਦਾ ਮਤਲਬ ਕੀ ਆ ਕਿ ਸੈੱਲਾਂ ਚੋਂ ਗਈ ਖਤਮ ਹੋ ਗਈ, ਖਤਮ ਨਹੀਂ ਹੋਈ, ਆ ਰਹੀ ਹੈ, ਸਰਕੂਲੇਟ ਕਰ ਰਹੀ ਬਲੱਡ ਦੇ ਵਿੱਚ, ਔਰ ਜਦ ਤੱਕ ਸਰਕੂਲੇਟ ਕਰ ਰਹੀ ਹੈ ਇਹਦਾ ਮਤਲਬ ਬਾਹਰੀ ਪ੍ਰੈਸ਼ਰ ਵਧਿਆ ਹੋਇਆ, ਸੈੱਲ ਦੇ ਅੰਦਰ ਇਹ ਜਾ ਰਹੀ ਹੈ, ਸੈੱਲ ਟੂ ਸੈੱਲ ਇਹ ਜਾ ਰਹੀ ਹੈ, ਉਂਗਲੀਆਂ ਦੀਆਂ ਪੋਟੀਆਂ ਤੱਕ ਇਹ ਪਹੁੰਚ ਰਹੀ ਹੈ, ਔਰ ਉਥੋਂ ਤੱਕ ਆਕਸੀਡੇਸ਼ਨ ਤੇ ਉਸੋਂ ਤੱਕ ਸਾਰੀ ਐਨਰਜੀ ਜਿਹੜੀ ਹੈ ਉਹ ਪਹੁੰਚਦੀ ਹੈਗੀ ਹੈ। ਇਹ ਇਹਦਾ ਤਰੀਕਾਕਾਰ ਹੈ ਇਸ ਦੀਵਾਰ ਦੇ ਵਿੱਚੋਂ ਅੰਦਰ ਜਾਣ ਦਾ। ਹੁਣ ਜਦੋਂ ਅਸੀਂ ਅੰਦਰ ਚਲੇ ਗਏ ਨਾ, ਤੇ ਇਸ ਦੀਵਾਰ ਦੇ ਅੰਦਰ ਜੋ ਵੀ ਕੁਝ ਅਸੀਂ ਵੇਖਦੇ ਹਾਂ ਉਸ ਸਾਰੇ ਨੂੰ ਅਸਾਂ ਕਿਹਾ ਸੀਗਾ ਸਾਈਟੋਪਲਾਜ਼ਮ। ਹੁਣ ਸਾਈਟੋਪਲਾਜ਼ਮ ਵੀ ਇੱਕ ਚੀਜ਼ ਨਹੀਂ ਹੈਗੀ, ਇਹ ਸਾਰੇ ਅੰਦਰ ਦੇ ਕਾਰੋਬਾਰ ਨੂੰ, ਮਸ਼ੀਨਰੀ ਜਿੰਨੀ ਵੀ ਕੁਝ ਅੰਦਰ ਹੈਗੀ ਹੈ ਉਸ ਸਾਰੇ ਦਾ ਆਧਾਰ ਇਹ ਹੈ ਇਹਦੇ ਵਿੱਚ। ਜਿਵੇਂ ਅਸੀਂ, ਮੈਂ ਐਗਜ਼ਾਮਪਲ ਦਿਆਂ ਤੁਹਾਨੂੰ, ਅਸੀਂ ਆਪਣੇ ਇਸ ਵੇਲੇ ਆਬੋ ਹਵਾ ਦੇ ਜਾਣ, ਸਾਨੂੰ ਨਹੀਂ ਲੱਗਦਾ ਵੀ ਸਾਡੇ ਤੇ ਕੋਈ ਪ੍ਰੈਸ਼ਰ ਹੈਗਾ ਨਾ। 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਤੇ ਹਮੇਸ਼ਾ ਹੀ ਰਹਿੰਦਾ ਹੈ। ਔਰ ਇਹ ਗੱਲ ਦੱਸ ਰਿਹਾ ਮੈਂ, ਬੱਚੇ ਦੇ ਚੀਕਣ ਦੀ ਗੱਲ ਵੀ ਤੁਹਾਡੇ ਨੂੰ ਐਗਜ਼ਾਮਪਲ ਜੀ ਯਾਦ ਹੋ ਗਿਆ, ਤੁਹਾਨੂੰ ਦੱਸੀ ਸੀ ਕਿ ਮਾਂ ਦੇ ਪੇਟ ਵਿੱਚ ਇਹ ਪ੍ਰੈਸ਼ਰ ਬੱਚੇ ਤੇ ਨਹੀਂ ਪੈਂਦਾ, ਕਿਉਂਕਿ ਬੱਚੇ ਮਾਂ ਦੀ ਪੇਟ ਦੀ ਦੀਵਾਰਾਂ, ਫਿਰ ਬੱਚੇ ਦਾਨੇ ਦੀਆਂ ਦੀਵਾਰਾਂ, ਇਹ ਸਾਰਾ ਉਸ ਨੂੰ ਰੋਕੀ ਰੱਖਦੀਆਂ ਨੇ ਕਿ ਜਿਹੜੇ ਪਾਣੀ ਚੋਂ ਤੈਰ ਰਿਹਾ ਹੁੰਦਾ ਉਥੇ ਉਹ 480 mm ਮਰਕਰੀ ਦਾ ਪ੍ਰੈਸ਼ਰ ਉਹਦੇ ਤੇ ਨਹੀਂ ਪੈਂਦਾ ਹੈਗਾ। ਇਵੇਂ ਤੁਸੀਂ ਸਮੁੰਦਰ ਵਿਚ ਡਿੱਗ ਕਰਕੇ ਡੀਪ ਚਲੇ ਜਾਂਦੇ ਹੋ ਤੇ ਉਸ ਵੇਲੇ ਵੀ ਇਹ ਇਨਵਾਇਰਮੈਂਟ ਦਾ ਪ੍ਰੈਸ਼ਰ ਤੁਹਾਡੇ ਤੇ ਨਹੀਂ ਰਹਿੰਦਾ। ਇਸੇ ਕਰਕੇ ਅਸੀਂ ਬਹੁਤੀ ਦੇਰ ਪਾਣੀ ਚ ਨਹੀਂ ਰਹਿ ਸਕਦੇ ਕਿਉਂਕਿ ਸਾਡਾ ਜੀਵਨ ਹੀ ਇਸ ਤਰ੍ਹਾਂ ਦਾ ਬਣਾਇਆ ਹੋਇਆ ਕੁਦਰਤ ਨੇ। ਤੋਂ ਅਲਟੀਮੇਟ ਇਹ ਜਿਹੜਾ ਪ੍ਰੈਸ਼ਰ ਆ ਇਹਦੇ ਵਿਚ ਅਸੀਂ ਨਾਰਮਲ ਰਹਿ ਸਕਦੇ ਹਾਂ ਔਰ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਇਹ ਇੱਕ ਪ੍ਰੈਸ਼ਰ ਹੈਗਾ ਸਾਡੇ ਤੇ। ਪਰ ਜਦੋਂ ਅਸੀਂ ਸਾਈਟੋਪਲਾਜ਼ਮ ਦੇ ਵਿੱਚ ਜਾਂਦੇ ਹਾਂ ਤੇ ਸਾਈਟੋਪਲਾਜ਼ਮ ਇੱਕ ਇਸ ਤਰ੍ਹਾਂ ਦਾ ਘੋਲ ਹੈ, ਇੱਕ ਇਸ ਤਰ੍ਹਾਂ ਦਾ ਇਨਵਾਇਰਮੈਂਟ ਹੈ ਸਾਡੇ ਇਨਵਾਇਰਮੈਂਟ ਵਰਗਾ ਸੈੱਲ ਦੇ ਅੰਦਰ, ਜਿਹਦੇ ਵਿੱਚ ਸੈੱਲ ਦੇ ਅੰਦਰ ਰਹਿਣ ਵਾਲੀਆਂ ਸਾਰੀਆਂ ਚੀਜ਼ਾਂ, ਇਹ ਹੈ ਜੈਲੀ ਵਰਗਾ। ਜੈਲੀ ਤੁਸੀਂ ਸਮਝਦੇ ਹੋ, ਪਾਣੀ ਤਾਂ ਨਹੀਂ ਹੁੰਦਾ, ਠੀਕ ਹੁੰਦੀ ਥੋੜੀ ਜੀ ਪਾਣੀ ਨਾਲ। ਜੈਲੀ ਵਰਗਾ ਸਾਰਾ ਸਬਸਟਾਂਸ ਹੈ ਇਸ ਦੀਵਾਰ ਜਿਹੜਾ ਹੈ ਸੈੱਲ ਮੈਂਬਰਨ ਦੇ ਅੰਦਰ, ਔਰ ਇਹਦੇ ਅੰਦਰ ਰਹਿਣ ਵਾਲੀਆਂ ਜਿਹੜੀਆਂ ਚੀਜ਼ਾਂ ਹਨ ਉਹ ਇਹਦੇ ਵਿੱਚ ਆਰਾਮ ਨਾਲ ਤੈਰਦੀਆਂ ਨੇ, ਆਰਾਮ ਨਾਲ ਇਧਰੋਂ ਉਧਰ। ਜਿਵੇਂ ਅਸੀਂ ਆਪਣੀ ਹਵਾ ਦੇ ਵਿੱਚ ਇਧਰੋਂ ਉਧਰ ਜਾਂਦੇ ਹਾਂ, ਪ੍ਰੈਸ਼ਰ ਤਾਂ ਹੈਗਾ ਹੀ ਹੈ ਨਾ, ਪਰ ਅਸੀਂ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਡਾ ਜੀਵਨ ਹੀ ਕੁਦਰਤ ਨੇ ਇਸ ਤਰ੍ਹਾਂ ਬਣਾ ਦਿੱਤਾ ਹੈਗਾ। ਇਸੇ ਤਰ੍ਹਾਂ ਸੈੱਲ ਦੇ ਅੰਦਰ ਜਿਹੜਾ ਜੀਵਨ ਆ ਉਹ ਸਾਈਟੋਪਲਾਜ਼ਮ ਦੇ ਵਿੱਚ ਰਹਿਣ ਵਾਲਾ ਜੀਵਨ ਹੈ। ਇਹ ਸਾਈਟੋਪਲਾਜ਼ਮ ਦੇ ਵਿੱਚ ਜਿੰਨੇ ਵੀ ਓਰਗੇਨਲਸ ਕਹਿੰਦੇ ਜਿੰਨੀਆਂ ਵੀ ਚੀਜ਼ਾਂ ਹਨ, ਜਿਵੇਂ ਐਸ ਸਾਡੇ ਇਨਵਾਇਰਮੈਂਟ ਚ ਪੰਛੀ ਜਾਨਵਰ ਜੀਵ ਅਸੀਂ ਵੀ ਸਾਰਾ ਕੁਝ ਵਿੱਚ ਜਿੰਨੀ ਵੀ ਚੀਜ਼ਾਂ ਜਾਂਦੀਆਂ ਨੇ ਜਾਂ ਬਨਸਪਤੀ ਹੈਗੀ ਹੈ ਉਹ ਇਸੇ ਪ੍ਰੈਸ਼ਰ ਦੇ ਅੰਦਰ ਹੀ ਰਹਿੰਦੀ ਹੈ ਤੇ ਜੀਵਨ ਹੀ ਉਹਨਾਂ ਦੇਵੇ ਆ। ਇਸੇ ਤਰ੍ਹਾਂ ਸੈੱਲ ਦੇ ਅੰਦਰ ਜਿਹੜੇ ਰਹਿਣ ਵਾਲੀਆਂ ਚੀਜ਼ਾਂ ਹਨ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੈਗਾ ਆ ਕਿ ਉਹ ਇਸ ਸਾਈਟੋਪਲਾਜ਼ਮ ਜੈਲੀ ਵਰਗੇ ਸਬਸਟਾਂਸ ਦੇ ਵਿੱਚ ਉਹ ਆਮ ਤੁਰਦੇ ਨੇ। ਜਿਵੇਂ ਮੱਛੀਆਂ ਪਾਣੀ ਚ ਤੁਰਦੀਆਂ ਨੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਤੁਰਨ ਵਾਸਤੇ, ਕੋਈ ਪ੍ਰੋਬਲਮ ਨਹੀਂ ਹੁੰਦੀ। ਅਸੀਂ ਤੁਰਦੇ ਹਾਂ ਤਾਂ ਸਾਨੂੰ ਹੱਥ ਪੈਰ ਮਾਰਨੇ ਪੈਂਦੇ ਨੇ ਉਹਦੇ ਤੈਰਨ ਵਾਸਤੇ, ਉਹਨਾਂ ਨੂੰ ਇਸ ਤਰ੍ਹਾਂ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਹੈਗੀ, ਉਹ ਨਾਰਮਲ ਤੌਰ ਤੇ ਜਿਹੜੇ ਉਹ ਤੁਰ ਸਕਦੇ ਹੈਗੇ ਨੇ। ਸੋ ਉਹ ਸਾਈਟੋਪਲਾਜ਼ਮ ਅਸੀਂ ਉਹਨੂੰ ਕਿਹਾ ਸੀਗਾ। ਹੁਣ ਇਸ ਸਾਈਟੋਪਲਾਜ਼ਮ ਦੇ ਵਿੱਚ ਜਿਹੜੀ ਬਾਹਰੋਂ ਚੀਜ਼ ਆਈ, ਇੰਡੋਟੋਕਸਿਨ ਹੋਇਆ ਜਾਂ ਐਗਜ਼ੋਟੋਕਸਿਨ ਹੋਇਆ, ਇਹ ਸਾਰੇ ਦਾ ਸਾਰਾ ਇਹਦੇ ਵਿੱਚ ਸ਼ਾਮਲ ਹੋਣਾ ਹੈ। ਇਸ ਜੈਲੀ ਨੂੰ ਉਹਨੇ ਜਾਂ ਪਤਲਾ ਕਰਨਾ ਹੈ ਜਾਂ ਇਹਨੂੰ ਸੰਘਣਾ ਕਰਨਾ ਹੈਗਾ। ਪਤਲਾ ਕਰਕੇ ਵੀ ਇਥੋਂ ਦੇ ਲੋਕ ਜਿਹੜੇ ਨੇ ਉਹਦੇ ਵਿੱਚ ਨਹੀਂ ਰਹਿ ਸਕਦੇ। ਹੁਣ ਪਹਾੜਾਂ ਤੇ ਚਲੇ ਜਾਂਦੇ ਨਾ ਤੁਸੀਂ, ਆਕਸੀਜਨ ਦਾ ਪ੍ਰੈਸ਼ਰ ਘੱਟ ਜਾਂਦਾ, ਸਾਨੂੰ ਸਾਹ ਚੜ੍ਹਨ ਲੱਗ ਜਾਂਦਾ ਕਿਉਂਕਿ ਆਕਸੀਜਨ ਉੱਥੇ ਘੱਟ ਹੈਗੀ। ਇਹ ਤਾਂ ਆਉਣੇ ਨਾਰਮਲ ਲੈਵਲ ਤੇ ਤੇ ਸਾਨੂੰ ਸਾਹ ਸਹੀ ਠੀਕ ਆਉਂਦਾ ਹੈਗਾ। ਇਸੇ ਤਰ੍ਹਾਂ ਹੀ ਜਿਹੜਾ ਅੰਦਰ ਦਾ ਮੰਨ ਲਿਆ ਜਾਏ ਕੋਈ ਐਸੀ ਚੀਜ਼ ਦਾਖਲ ਹੋ ਗਈ ਹੈ ਐਗਜ਼ੋਟੋਕਸਿਨ ਜਾਂ ਇੰਡੋਟੋਕਸਿਨ ਦੇ ਰਾਹੀਂ, ਤਾਂ ਇਸ ਸਾਈਟੋਪਲਾਜ਼ਮ ਦੇ ਵਿੱਚ ਇਹਦੀ ਕੰਸਿਸਟੈਂਸੀ, ਇਹਦਾ ਟੈਕਸਚਰ ਉਹ ਬਦਲ ਗਿਆ, ਉਹਦਾ ਟੈਕਸਚਰ ਬਦਲ ਗਿਆ। ਤੇ ਉਹ ਜਿਹੜੇ ਲੋਕ ਇਹਦੇ ਵਿੱਚ ਹੈਗੇ ਨੇ ਜਿਨ੍ਹਾਂ ਦੀ ਗੱਲ ਹੁਣ ਆਪਾਂ ਅੱਗੇ ਕਰਨੀ ਹੈ, ਜਿਨ੍ਹਾਂ ਦੇ ਕਰਕੇ ਸਾਰਾ ਸੈੱਲ ਚੱਲਦਾ ਹੈ, ਜਿਨ੍ਹਾਂ ਦੇ ਕਰਕੇ ਸਾਰਾ ਸੈੱਲ ਟੂ ਸੈੱਲ ਸਾਰਾ ਸਰੀਰ ਚੱਲਦਾ ਆ, ਉਸ ਸਟਰਕਚਰ ਦੇ ਵਿੱਚ ਅਬਨਾਰਮੈਲਿਟੀ ਆ ਜਾਂਦੀ ਹੈ ਔਰ ਸਹੀ ਅਬਨਾਰਮਲ ਤੌਰ ਤੇ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦਾ ਕਿਉਂਕਿ ਟੌਕਸਿਨ ਉਸ ਦੇ ਵਿੱਚ ਰਲ ਗਿਆ ਹੈਗਾ ਆ। ਉਹਦੀ ਕੰਸਿਸਟੈਂਸੀ ਜਿਹੋ ਜਿਹੀ ਹੋਣੀ ਚਾਹੀਦੀ ਸੀ, ਜਿਹੋ ਜਿਹੀ ਹਵਾ ਚ ਅਸੀਂ ਸਾਹ ਲੈਂਦੇ ਹਾਂ ਤੇ ਨਾਰਮਲ ਮਹਿਸੂਸ ਕਰਦੇ ਹਾਂ, ਹਨੇਰੀ ਵੀ ਚੱਲਦੀ ਹੋਵੇ ਤੇ ਕਈ ਵਾਰ ਸਾਹ ਲੈਣਾ ਔਖਾ ਹੋ ਜਾਂਦਾ, ਹਾਲਾਂਕਿ ਹੈ ਤਾਂ ਹਵਾ ਹੀ ਹੈ ਨਾ, ਔਰ ਪਹਾੜਾਂ ਤੇ ਜਾਂਦੇ ਤਾਂ ਵੀ ਸਾਹ ਲੈਣਾ ਔਖਾ ਹੋ ਜਾਂਦਾ। ਸੋ ਉਹਦੇ ਮੁਤਾਬਕ ਹੀ ਸਟਰਕਚਰ ਜਿਹੜਾ ਚੇਂਜ ਹੁੰਦਾ ਹੈ ਇਸ ਸੈੱਲ ਦਾ, ਉਹ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਨੂੰ ਚੇਂਜ ਕਰਦਾ ਹੈ ਤੇ ਸੈੱਲ ਦਾ ਜਿਉਣਾ ਔਖਾ ਹੋ ਜਾਂਦਾ, ਸਾਹ ਲੈਣਾ ਔਖਾ ਹੋ ਜਾਂਦਾ ਆ। ਔਰ ਇਹ ਸਾਰਾ ਬਾਹਰੀ ਟੌਕਸਿਨ ਦੇ ਕਰਕੇ ਵੀ ਹੋ ਸਕਦਾ ਹੈ, ਇੰਟਰਨਲ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਖੂਨ ਚ ਸਰਕੂਲੇਟ ਕਰਨ ਲੱਗ ਪੈਂਦੀਆਂ ਨੇ, ਬੇਸਿਕਲੀ ਤਾਂ ਸੈੱਲ ਵਾਸਤੇ ਤੋਂ ਵੀ ਬਾਹਰੀ ਹੋ ਜਾਂਦੀਆਂ ਨੇ ਨਾ। ਜਿਸ ਅੰਗ ਦੇ ਵਿੱਚ ਨੁਕਸ ਪੈ ਗਿਆ ਉਹਦੇ ਸੈੱਲ ਤਾਂ ਉਹ ਚੀਜ਼ ਪੈਦਾ ਕਰ ਰਹੇ ਨੇ ਟੌਕਸਿਨ, ਬਾਕੀ ਸੈੱਲਾਂ ਵਾਸਤੇ ਤਾਂ ਨਹੀਂ ਸੀ ਨਾ, ਉਹ ਬਾਕੀ ਸੈੱਲਾਂ ਦੇ ਵਿੱਚ ਤਾਂ ਖੂਨ ਰਹੀ ਸਰਕੂਲੇਟ ਕਰਕੇ ਜਾ ਰਿਹਾ ਨਾ, ਉਹਦੇ ਵਾਸਤੇ ਤੇ ਉਹ ਵੀ ਟੌਕਸਿਨ ਹੋ ਗਿਆ, ਉਹ ਵੀ ਐਗਜ਼ੋਟੌਕਸਿਨ ਹੋ ਗਿਆ। ਤਾਂ ਉਸ ਹਾਲਾਤ ਦੇ ਵਿੱਚ ਜਦੋਂ ਇਹੋ ਜਿਹੀ ਚੀਜ਼ ਚਲੀ ਜਾਂਦੀ ਹੈ, ਇੱਕ ਗੱਲ ਹੋਰ ਦੱਸਦਿਆਂ, ਇਹ ਜੈਲੀ ਲਾਈਕ ਸਬਸਟਾਂਸ ਜਿਹੜਾ ਨਾ ਇਹ ਸਾਰੇ ਦਾ ਸਾਰਾ ਪ੍ਰੋਟੀਨ ਬੇਸ ਆ। ਪ੍ਰੋਟੀਨ ਜਿਹੜਾ ਐਨਰਜੀ ਪੈਦਾ ਕਰਨ ਦਾ ਸਭ ਤੋਂ ਵੱਡਾ ਸੋਰਸ ਹੈ। ਜਿਵੇਂ ਲੱਕੜੀ ਦਾ ਕੋਲਾ ਤੇ ਪੱਥਰੀ ਕੋਲਾ ਤੇ ਦੋਹਾਂ ਚ ਅੰਤਰ ਹੁੰਦਾ ਹੈ ਨਾ, ਅਸੀਂ ਖਾ ਤੇ ਆਲੂ ਵੀ ਰਹੇ ਆ, ਐਨਰਜੀ ਉਹਨੇ ਵੀ ਪੈਦਾ ਕਰਨੀ ਹੈ। ਅਸੀਂ ਆਂਡਾ ਕੋਈ ਖਾ ਰਿਹਾ, ਐਨਰਜੀ ਉਹਨੇ ਵੀ ਪੈਦਾ ਕਰਨੀ ਹੈ। ਪਰ ਪ੍ਰੋਟੀਨ ਵਾਲਾ ਆਂਡੇ ਵਾਲੀ ਐਨਰਜੀ ਜਿਹੜੀ ਹੈ ਲੰਬੇ ਸਮੇਂ ਤੱਕ ਸਾਨੇ ਨੇ ਕੰਮ ਕਰਦੇ ਰਹਿਣਾ, ਜਿਵੇਂ ਪੱਥਰੀ ਕੋਲਾ ਜ਼ਿਆਦਾ ਦੇਰ ਤੱਕ ਬਲਦਾ ਰਹਿੰਦਾ ਹੈਗਾ, ਲੱਕੜ ਦਾ ਕੋਲਾ ਛੇਤੀ ਬਲ ਕੇ ਦੇਖੋ ਬੁੱਝ ਜਾਂਦਾ ਹੈਗਾ। ਸੋ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਛੇਤੀ ਹਜਮ ਹੋ ਜਾਂਦੀਆਂ ਨੇ, ਜਿਹੜਾ ਪੱਥਰੀ ਕੋਲਾ ਹੈ ਉਹਦੀ ਅੱਗ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ। ਇਸੇ ਤਰ੍ਹਾਂ ਸਰੀਰ ਦੇ ਵਿੱਚ ਜਿਵੇਂ ਕਾਰਬੋਹਾਈਡ੍ਰੇਟ, ਫੈਟ ਹੈਗਾ, ਪ੍ਰੋਟੀਨ, ਹੋਰ ਸਾਰੀਆਂ ਚੀਜ਼ਾਂ ਨੇ, ਉਹਨਾਂ ਨਾਲੋਂ ਪ੍ਰੋਟੀਨ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਲੰਬੇ ਸਮੇਂ ਤੱਕ ਕੰਮ ਕਰਦੀ ਰਹਿੰਦੀ ਹੈ। ਤੇ ਇਹ ਗੱਲ ਕਹਿ ਕੇ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਹਾਂ ਵੀ ਇਹ ਜਿਹੜਾ ਪ੍ਰੋਟੀਨ ਸਾਈਟੋਪਲਾਜ਼ਮ ਦੇ ਵਿੱਚ ਬਣਿਆ ਹੋਇਆ ਹੈ, ਇਹ ਲੰਬੇ ਸਮੇਂ ਤੱਕ ਇਸ ਨੂੰ ਬਣਾਈ ਰੱਖਣ ਵਿੱਚ, ਇਸ ਨੂੰ ਐਨਰਜੀ ਦਿੰਦੇ ਰਹਿਣ ਵਿੱਚ ਸਹਾਈ ਹੁੰਦਾ ਹੈ। ਸੋ ਇਹ ਬਣਿਆ ਕਾਹਦਾ ਹੈਗਾ ਆ, ਪ੍ਰੋਟੀਨ ਦਾ। ਔਰ ਇਹਦੇ ਵਿੱਚ ਪ੍ਰੋਟੀਨ ਦੇ ਕਲੰਪਸ ਜਿਵੇਂ ਗੁੱਛੇ ਬਣੇ ਹੁੰਦੇ ਨੇ, ਤੇ ਇਸ ਤਰ੍ਹਾਂ ਕਰਕੇ ਸਾਰੇ ਦਾ ਸਾਰਾ ਸਾਰੇ ਉਸ ਪਾਣੀ ਘੋਲ ਦੇ ਵਿੱਚ ਘੁਲਿਆ ਹੋਇਆ। ਇਹ ਜੈਲੀ ਜਿਹੜੀ ਹੈ ਉਸ ਪਾਣੀ ਦੇ ਵਿੱਚ ਇਸ ਤਰ੍ਹਾਂ ਘੁਲੀ ਹੋਈ ਹੈ ਕਿ ਸਾਰੇ ਦਾ ਸਾਰਾ ਪ੍ਰੋਟੀਨ ਹੀ ਲੱਗਦਾ ਹੈਗਾ। ਔਰ ਉਹ ਪ੍ਰੋਟੀਨ ਅੰਦਰ ਵਾਲੇ ਪਾਸੇ ਹੁੰਦਾ ਆ ਜਿਹਦੇ ਕਰਕੇ ਸਾਈਟੋਪਲਾਜ਼ਮ ਜਿਹੜਾ ਆ ਉਹ ਆਪਣੀ ਇੱਕ ਨਾਰਮਲ ਕੰਸਿਸਟੈਂਸੀ ਵਿੱਚ ਰਹਿੰਦਾ ਆ। ਤੇ ਜੇ ਉਹ ਪ੍ਰੋਟੀਨ ਨਾ ਹੋਵੇ, ਸਰੀਰ ਚ ਪ੍ਰੋਟੀਨ ਦੀ ਕਮੀ ਹੋ ਜਾਵੇ, ਜਾਂ ਜਿਹੜੀਆਂ ਚੀਜ਼ਾਂ ਹੁਣ ਦੁੱਧ ਦੇ ਵਿੱਚ ਪ੍ਰੋਟੀਨ ਹੈ ਸਾਨੂੰ ਪਤਾ ਨਹੀਂ ਨਾ ਹੈਗਾ, ਇਹ ਬਾਡੀ ਜਿਹੜੀ ਹੈ ਦੁੱਧ ਦੇ ਵਿੱਚੋਂ ਪ੍ਰੋਟੀਨ ਸਿੰਥੇਸਾਈਜ਼ ਕਰਦੀ ਹੈ, ਇਹ ਸਪਲਾਈ ਉਹ ਚੀਜ਼ ਕਰਦੀ ਜਿਹੜੀ ਉਹਨੂੰ ਅੱਗੇ ਚਾਹੀਦੀ ਹੈ। ਇਹ ਉਹਨੂੰ ਬਣਾ ਕੇ ਦੇ ਲੱਗੇ, ਮਿਸਤਰੀ ਕੋਲ ਤੁਸੀਂ ਲੱਕੜ ਲੈ ਗਏ ਤੇ ਤੁਹਾਨੂੰ ਤਾਂ ਚਾਹੀਦੀ ਕੁਰਸੀ, ਤੇ ਉਹ ਲੱਕੜ ਨੂੰ ਛਿੱਲ ਮੁੱਛ ਕੇ ਉਹਦੀ ਕੁਰਸੀ ਬਣਾ ਕੇ ਤੁਹਾਨੂੰ ਦੇਊਗਾ। ਸਰੀਰ ਦੇ ਅੰਦਰ ਇਸ ਤਰ੍ਹਾਂ ਦੀ ਮਸ਼ੀਨਰੀ ਹੈ ਕਿ ਤੁਸੀਂ ਜੋ ਮਰਜ਼ੀ ਪਾ ਲਓ ਉਹਦੇ ਵਿੱਚ, ਸਰੀਰ ਨੂੰ ਜੋ ਚਾਹੀਦਾ ਹੈਗਾ ਆ ਉਹ ਇਹਦੇ ਵਿੱਚ ਸਿੰਥੇਸਾਈਜ਼ ਹੋਏਗਾ। ਇਹ ਕੁਦਰਤ ਦਾ ਨਿਯਮ ਆ, ਸਾਡੀ ਮਸ਼ੀਨਰੀ ਉਹਨੂੰ ਉਸੇ ਤਰ੍ਹਾਂ ਬਣਾਉਂਦੀ ਹੈਗੀ। ਤੇ ਜੋ ਵੀ ਚੀਜ਼ ਅਸੀਂ ਖਾਂਦੇ ਆ ਉਹਦੇ ਵਿੱਚ ਪ੍ਰੋਟੀਨ ਜਿਹੜਾ ਆ ਉਹ ਇਸੇ ਤਰ੍ਹਾਂ ਸਿੰਥੇਸਾਈਜ਼ ਹੋ ਕੇ ਔਰ ਇੱਕ ਨਾਰਮਲ ਕੰਸਿਸਟੈਂਸੀ ਦੇ ਵਿੱਚ ਵੀ ਇੰਨਾ ਕਿ ਇਹਦੇ ਚ ਪਾਣੀ ਰਲ ਜਾਵੇ ਤੇ ਇਹ ਘੋਲ ਬਹੁਤ ਵਧੀਆ ਰਹੇਗਾ, ਉਹ ਸਾਈਟੋਪਲਾਜ਼ਮ ਜਿਹੜਾ ਸਾਡਾ ਉਹ ਅੰਦਰ ਬਣਦਾ ਹੈਗਾ। ਹੁਣ ਇਸ ਤਰ੍ਹਾਂ ਅਗਰ ਇਸ ਸਾਈਟੋਪਲਾਜ਼ਮ ਦੇ ਵਿੱਚ ਕੋਈ ਨੁਕਸ ਆ ਗਿਆ ਤੇ ਮੈਂ ਤੁਹਾਨੂੰ ਦੱਸਿਆ ਨਾ ਵੀ ਉਹ ਗੁੱਛਿਆਂ ਦੇ ਤੌਰ ਤੇ ਪ੍ਰੋਟੀਨ ਇਕੱਠਾ ਵੀ ਹੋ ਸਕਦਾ, ਅਲੱਗ ਅਲੱਗ ਥਾਂ ਤੇ ਇਕੱਠਾ ਵੀ ਹੋ ਸਕਦਾ। ਉਸ ਹਾਲਾਤ ਦੇ ਵਿੱਚ ਆਮ ਤੌਰ ਤੇ ਤੁਸੀਂ ਬੀਬੀਆਂ ਨੂੰ ਸੁਣਿਆ ਉਹ ਭਾਈ ਉਹਨੂੰ ਤਾਂ ਓਵਰੀ ਚ ਸਿਸਟ ਹੋ ਗਿਆ ਜੀ, ਹੁਣ ਤਾਂ ਫਲਾਣੇ ਥਾਂ ਤੇ ਸਿਸਟ ਹੋ ਗਿਆ ਜੀ, ਹਾਂਜੀ ਇਹ ਸਿਸਟ ਸੁਸਟ ਹੋਣ ਵਾਲੀਆਂ ਤੁਸੀਂ ਆਮ ਗੱਲਾਂ ਸੁਣੀਆਂ ਹੋਣੀਆਂ ਨੇ ਹੈ ਯਾ। ਔਰ ਸਿਸਟ ਜੇ ਸੰਘਣਾ ਹੋ ਜਾਵੇ ਤੇ ਉਹਨੂੰ ਅਸੀਂ ਟਿਊਮਰ ਕਹਿਣ ਲੱਗ ਪੈਂਦੇ, ਔਰ ਜੇ ਸਿਸਟ ਪਾਣੀ ਵਰਗਾ ਹੋਵੇ, ਪਿਲਪਲਾ ਹੋਵੇ ਤੇ ਉਹਨੂੰ ਅਸੀਂ ਸਿਸਟ ਕਹਿੰਦੇ ਹਾਂ। ਮਤਲਬ ਇਹ ਫਰਕ ਇੰਨਾ ਹੀ ਹੈ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਣਦੀ ਹੈ ਇਸ ਸਾਈਟੋਪਲਾਜ਼ਮ ਦੇ ਵਿੱਚ ਕੁਝ ਵੀ ਵਾਪਰ ਗਿਆ ਉਹਦੇ ਰਾਹੀਂ ਇਹ ਪਾਣੀ ਚ ਘੁਲਿਆ ਹੋਇਆ ਪ੍ਰੋਟੀਨ ਜਿਹੜਾ ਹੈ ਉਹ ਨਾਰਮਲ ਨਹੀਂ ਰਿਹਾ ਇਕੱਠਾ, ਉਹੀ ਫਿਰ ਦੁਬਾਰਾ ਮੈਂ ਗੱਲ ਦੁਹਰਾਵਾਂ ਤੁਹਾਡੀ ਪਨੀਰ ਬਣਨ ਵਾਲੀ, ਹਾਂਜੀ। ਸੋ ਇਸ ਤਰ੍ਹਾਂ ਅਗਰ ਹੋ ਗਿਆ ਤੇ ਫਿਰ ਅਲੱਗ ਅਲੱਗ ਥਾਵਾਂ ਤੇ ਸਰੀਰ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਨਾ ਸਿਸਟਿਕ ਫਾਈਬਰੋਸਿਸ, ਫਾਈਬਰੋਸਿਸ ਦਾ ਮਤਲਬ ਹੈ ਫਾਈਬਰ, ਉਹ ਧਾਗੇ ਉਹ ਰੇਸ਼ੇ ਜਿਹੜੇ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਬਣਾਉਂਦੇ ਨੇ, ਉਹਨਾਂ ਧਾਗਿਆਂ ਦੇ ਵਿੱਚ ਪਾਣੀ ਦਾ ਇਕੱਠਾ ਹੋ ਜਾਣਾ। ਪੰਜਾਬੀ ਚ ਸਮਝਣ ਵਾਲੀ ਗੱਲ ਇਹ ਆ ਕਿ ਪਾਣੀ ਦਾ ਇਕੱਠਾ ਹੋ ਜਾਣਾ ਤੇ ਕੀ ਬਣੂ, ਪਾਊਚ ਬਣ ਜੂਗਾ। ਬਾਹਰਲੇ ਪਾਸੇ ਤਾਂ ਸੰਘਣੀ ਜੈਲੀ ਹੈਗੀ ਹੈ, ਉਹਦੇ ਵਿਚਕਾਰ ਪਾਣੀ ਨੂੰ ਛਿੜਕੇ ਆ ਗਿਆ ਹੈ, ਸੰਘਣਾ ਮਾਤਾ ਰਹਿ ਗਿਆ ਬਾਹਰ, ਅੰਦਰ ਵਾਲੇ ਪਾਸੇ ਉਹ ਜਿਹੜਾ ਪਾਣੀ ਆ ਗਿਆ, ਹਾਂਜੀ। ਸਾਰੀ ਕੰਸਿਸਟੈਂਸੀ ਨਾਰਮਲ ਨਹੀਂ ਰਹੀ ਤਾਂ ਕੀ ਹੋਏਗਾ, ਸਿਸਟਿਕ ਫਾਈਬਰੋਸਿਸ ਹੋਣਾ ਸ਼ੁਰੂ ਹੋ ਜਾਏਗਾ। ਅਲੱਗ ਅਲੱਗ ਥਾਵਾਂ ਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਆਣੀਆਂ ਸ਼ੁਰੂ ਹੋ ਜਾਣਗੀਆਂ ਕਿ ਭਾਈ ਓਵਰੀ ਚ ਸਿਸਟ ਹੋ ਗਿਆ ਜਾਂ ਯੂਟਰਸ ਚ ਫਾਈਬਰਾਇਡ ਹੋ ਗਿਆ ਜੀ। ਆਉਣ ਵਾਲੇ ਸਮੇਂ ਚ ਭਾਵੇਂ ਨਾਰਮਲ ਚੱਲੀ ਜਾਵੇ, ਹੋ ਸਕਦਾ ਕੱਲ ਕੈਂਸਰ ਵੀ ਹੋ ਜਾਵੇ, ਗੰਦਾ ਪਾਣੀ ਕਿਸੇ ਥਾਂ ਤੇ ਖੜਾ ਰਹੇ ਤੇ ਅਲਟੀਮੇਟ ਤਾਂ ਬੋ ਮਾਰਨਾ ਸ਼ੁਰੂ ਹੋ ਜਾਂਦਾ ਨਾ। ਰਹੀ ਜਾਵੇ ਜਿੰਨਾ ਮਰਜ਼ੀ ਚਿਰ ਰਹੀ ਜਾਵੇ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਜੇ ਉਹ ਪਾਣੀ ਗੰਧਲਾ ਹੋ ਗਿਆ, ਬੋ ਮਾਰਨ ਲੱਗ ਗਿਆ ਤੇ ਅਲਟੀਮੇਟ ਉਹ ਬਿਮਾਰੀਆਂ ਦਾ ਕਾਰਨ ਬਣੇਗਾ। ਇਸੇ ਤਰ੍ਹਾਂ ਹੀ ਇਹ ਸਿਸਟ ਜਿਹੜੇ ਹੁੰਦੇ ਨੇ ਆਮ ਤੌਰ ਤੇ ਤਾਂ ਬਣਦੇ ਵੀ ਰਹਿੰਦੇ ਨੇ ਤੇ ਠੀਕ ਵੀ ਹੁੰਦੇ ਰਹਿੰਦੇ ਨੇ, ਬਣਦੇ ਵੀ ਰਹਿੰਦੇ ਨੇ ਤੇ ਠੀਕ ਵੀ ਹੁੰਦੇ ਨੇ। ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਨਾਰਮਲ ਹੋ ਗਈ ਜਿਸ ਕਰਕੇ ਖਰਾਬ ਹੋਈ ਸੀ ਉਹ ਸਾਰੇ ਜੀ ਲੱਭ ਲਈ, ਐਗਜ਼ੋ ਜਾਂ ਇੰਡੋਟੌਕਸਿਨ ਦਾ ਕਾਰਨ ਅਸੀਂ ਲੱਭ ਲਿਆ, ਉਹਨੂੰ ਅਸੀਂ ਦੂਰ ਕਰ ਦਿੱਤਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਠੀਕ ਵੀ ਹੋ ਜਾਂਦੀਆਂ ਨੇ। ਪਰ ਨਾਲ ਲੰਬੇ ਸਮੇਂ ਤੱਕ ਅਗਰ ਰਹਿੰਦੀਆਂ ਨੇ ਤਾਂ ਤੁਹਾਨੂੰ ਉਹਦਾ ਕੋਈ ਬਹੁਤਾ ਖਤਰਾ ਨਹੀਂ। ਖਤਰਾ ਉਸ ਵੇਲੇ ਹੁੰਦਾ ਆ ਜਿਸ ਤਰ੍ਹਾਂ ਕਿ ਆਮ ਤੌਰ ਤੇ ਇਹ ਜਾਣਿਆ ਜਾਂਦਾ ਆ ਵੀ ਕੋਈ ਸਿਸਟ, ਕੋਈ ਫਾਈਬਰੋਸਿਸ ਟਿਊਮਰ ਯਾਨੀ ਸਖਤ ਹੋ ਗਿਆ, ਕੋਈ ਮੌਕਾ, ਕੋਈ ਤਿਲ ਲੰਬੇ ਸਮੇਂ ਤੱਕ ਤੁਹਾਡੇ ਸਰੀਰ ਦੇ ਨਾਲ ਲੱਗਿਆ ਹੋਇਆ ਹੈ, ਕੋਈ ਪ੍ਰੋਬਲਮ ਨਹੀਂ। ਪਰ ਕਿਸੇ ਵੇਲੇ ਹਾਲਾਤ ਇਸ ਉਲਟ ਪਾਸੇ ਦੇ ਟਰਨ ਅਪ ਹੋ ਗਏ ਤੇ ਉਸ ਵੇਲੇ ਇਹਦੇ ਵਿੱਚ ਹੋਰ ਇੱਕ ਸਰਕੂਲੇਸ਼ਨ ਆਉਣਾ ਸ਼ੁਰੂ ਹੋ ਜਾਂਦਾ, ਸਰਕੂਲੇਸ਼ਨ ਦੇ ਵਿੱਚ ਸਰਕੂਲੇਸ਼ਨ ਜ਼ਹਿਰੀਲਾ ਮਾਦਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਵੇਲੇ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਕੈਂਸਰ। ਇਹ ਡਿਫਰੈਂਟ ਕਾਇੰਡ ਆਫ ਡਿਵੈਲਪਮੈਂਟ ਆਫ ਦੀ ਸੈਲ, ਸੈੱਲਾਂ ਦੀ ਇੱਕ ਵੱਖਰੀ ਤਰ੍ਹਾਂ ਦੀ ਡਿਵੈਲਪਮੈਂਟ ਜਿਹਦਾ ਆਮ ਤੌਰ ਤੇ ਸਪੀਡ ਅਪ, ਨਾਰਮਲ ਸਪੀਡ ਨਾਲੋਂ ਜ਼ਿਆਦਾ ਸਪੀਡ ਉਹਦੀ ਹੁੰਦੀ ਹੈ। ਬਦਬੂ ਫੈਲਦੀ ਹੈ ਨਾ, ਪਾਣੀ ਹੋਵੇ ਛੱਪੜ ਦੇ ਵਿੱਚ ਪਿਆ ਤੇ ਕੋਈ ਗੋਲੀ ਮਾਰਦਾ ਸੀ ਨੂੰ ਕੋਲੋਂ ਲੰਘੇ ਜਾਂਦੇ ਆ, ਤੇ ਜੇ ਪਾਣੀ ਜਦੋਂ ਗੰਧਲਾ ਹੋਣਾ ਸ਼ੁਰੂ ਹੋ ਜਾਵੇ ਫਿਰ ਛੱਪੜ ਦੇ ਨੇੜੇ ਹੋਣੀ ਲੰਘਿਆ ਜਾਂਦਾ। ਤੋ ਇਸੇ ਤਰ੍ਹਾਂ ਇਹ ਜਿਹੜੀ ਕੈਂਸਰਸ ਟਾਈਪ ਦੀ ਕੰਡੀਸ਼ਨ ਹੁੰਦੀ ਹੈ ਸੈੱਲਾਂ ਦੇ ਵਿੱਚ, ਇਸ ਸਾਈਟੋਪਲਾਜ਼ਮ ਦੀ ਮੈਂ ਗੱਲ ਕਰ ਰਿਹਾ, ਜਿਹੜਾ ਚਾਰ ਦੀਵਾਰੀ ਦੇ ਅੰਦਰ ਮੈਂਬਰੇਨ ਦੇ ਅੰਦਰ ਵਾਲਾ ਪਾਣੀ ਹੈਗਾ, ਜਦੋਂ ਉਹਦੇ ਚ ਖਰਾਬੀ ਹੋ ਜਾਂਦੀ ਹੈ ਤੇ ਸਿਸਟ ਵਗੈਰਾ ਜਾਂ ਟਿਊਮਰ ਵਗੈਰਾ ਜਾਂ ਫਾਈਬਰਾਇਡ ਵਗੈਰਾ ਬਣਨੇ ਸ਼ੁਰੂ ਹੋ ਜਾਂਦੇ ਨੇ, ਉਸ ਵੇਲੇ ਇਹਦੇ ਕੈਂਸਰ ਬਣਨ ਦੀਆਂ ਸੰਭਾਵਨਾ ਹੁੰਦੇ। ਸਾਨੂੰ ਖਤਰਾ ਇਸ ਗੱਲ ਦਾ ਹੁੰਦਾ ਆ ਵੀ ਜੇ ਅਸੀਂ ਇਹਦਾ ਹੋਰ ਕੋਈ ਪ੍ਰਬੰਧ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੰਦਾ ਪਾਣੀ ਬੋ ਮਾਰੂਗਾ, ਬਿਮਾਰੀਆਂ ਫੈਲਾਊਗਾ। ਇਹ ਜਿਹੜਾ ਸਿਸਟ ਜਾਂ ਫਾਈਬਰੋਸਿਸ ਹੈਗਾ ਆ, ਜੇ ਤਾਂ ਰਿਲੀਵ ਹੋ ਜਾਵੇ ਤੇ ਗੁੱਡ ਐਂਡ ਵੈਲ, ਨਾ ਰਿਲੀਵ ਹੋ ਜਾਵੇ ਤੇ ਫਿਰ ਸਾਨੂੰ ਇਹਨੂੰ ਡਾਕਟਰ ਕਹਿੰਦੇ ਚੰਗਾ ਭਾਈ ਇਸ ਨੂੰ ਕੱਢ ਦਿਓ। ਹਾਂਜੀ, ਔਰ ਇਹਦੇ ਕਰਕੇ ਆਮ ਤੌਰ ਤੇ ਜਿਹੜੀਆਂ ਕੰਡੀਸ਼ਨਾਂ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ, ਸੈੱਲ ਤੋਂ ਸੈੱਲ ਦੀ ਡਿਵੀਜ਼ਨ ਬਣਾ ਕੇ, ਸੈੱਲ ਤੋਂ ਸੈੱਲ ਬਣਦਾ ਹੈ ਨਾ ਸਾਡਾ, ਜਿਵੇਂ ਅਮੀਬਾ ਕੱਟੋ ਤੇ ਉਹਦੇ ਦੋ ਅਮੀਬੇ ਬਣ ਜਾਂਦੇ, ਸਾਡੇ ਸੈੱਲਾਂ ਦੇ ਵਿੱਚ ਇੱਕ ਦੋ ਤਰ੍ਹਾਂ ਦੀ ਡਿਵੀਜ਼ਨ ਹੁੰਦੀ ਹੈ, ਇੱਕ ਡਿਸਟ੍ਰਕਸ਼ਨ ਦੀ ਡਿਵੀਜ਼ਨ ਹੁੰਦੀ ਮਿਟੋਟਿਕ, ਇੱਕ ਕੰਸਟਰਕਸ਼ਨ ਦੀ ਡਿਵੀਜ਼ਨ ਹੁੰਦੀ ਮਿਓਸਿਸ। ਔਰ ਮਿਓਸਿਸ ਦੇ ਮੁਤਾਬਕ ਜਿਵੇਂ ਇੱਕ ਸੈੱਲ ਨੇ ਦੋ ਬਣਨਾ ਸੀ, ਬੱਚੇ ਤੋਂ ਜਵਾਨ ਹੁੰਦੇ ਜਾਂਦੇ ਆ, ਵੱਡੇ ਹੁੰਦੇ ਜਾਂ ਸਰੀਰ ਵੱਡਾ ਹੁੰਦਾ ਜਾਂਦਾ, ਮਿਓਸਿਸ ਡਿਵੀਜ਼ਨ ਦੇ ਵਿੱਚ ਚੱਲਦਿਆਂ ਹੋਇਆਂ ਇਹ ਚੀਜ਼ ਸਾਰੀ ਦੀ ਸਾਰੀ ਕਵਰ ਹੁੰਦੀ ਜਾਂਦੀ। ਪਰ ਜੇ ਕਿਸੇ ਥਾਂ ਤੇ ਰੁਕ ਪੈ ਗਈ, ਜੇ ਕਿਸੇ ਥਾਂ ਤੇ ਕਿਸੇ ਬੱਚਾ ਬਿਮਾਰ ਰਹਿੰਦਾ ਸੀ, ਐਂਟੀਬਾਇਓਟਿਕ ਬੜੇ ਦਿੱਤੇ ਜਾਂ ਕੁਝ ਹੋਰ ਐਸਾ ਕੁਝ ਬਹੁਤ ਜ਼ਿਆਦਾ ਦਿੱਤਾ, ਕਈਆਂ ਥਾਵਾਂ ਤੇ ਇਹ ਟੌਕਸਿਨ, ਇਹ ਜ਼ਹਿਰੀਲਾ ਮਾਦਾ ਇਹਨੇ ਤੁਹਾਡੇ ਸਾਈਟੋਪਲਾਜ਼ਮ ਦੀ ਅੰਦਰ ਦੀ ਕੰਸਿਸਟੈਂਸੀ ਚੇਂਜ ਕਰ ਦਿੱਤੀ, ਉਹ ਬਈ ਇਹਦੇ ਤਾਂ ਬੱਚੇ ਦਾ ਕੱਦ ਹੀ ਛੋਟਾ ਰਹਿ ਗਿਆ, ਇਹਦੇ ਤੇ ਯਾਰ ਇੱਕ ਲੱਤੀ ਬਾਂਹ ਹੀ ਛੋਟੀ ਹੋ ਗਈ ਹੈ। ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦਾ ਮਤਲਬ ਇਹ ਆ ਕਿ ਇਹਦਾ ਜਿਹੜਾ ਸਾਈਟੋਪਲਾਜ਼ਮ ਸੀ ਜਿਹਨੇ ਡਿਵੀਜ਼ਨ ਹੋ ਕੇ ਇੱਕ ਸੈੱਲ ਤੋਂ ਦੋ ਸੈੱਲ ਚ ਜਾਣਾ ਸੀਗਾ, ਉਹ ਸਪੀਡ ਘੱਟ ਗਈ ਹੈ, ਉਹ ਘੱਟ ਗਈ ਹੈ ਤੇ ਇਸ ਕਰਕੇ ਇਹਦਾ ਕੱਦ ਛੋਟਾ ਰਹਿ ਗਿਆ ਹੈਗਾ। ਜਾਂ ਕੋਈ ਔਰਤ ਹੈਗੀ ਹੈ ਤੇ ਉਹਦੇ ਵੀ ਮਾਸਕ ਧਰਮ ਦੇ ਵਿੱਚ ਫਰਕ ਆਉਣਾ ਸ਼ੁਰੂ ਹੋ ਗਿਆ, ਉਹਦੇ ਸਰੀਰ ਦੇ ਵਿੱਚ ਜ਼ਿਆਦਾਤਰ ਫਾਈਬਰਾਇਡ ਹੋ ਗਿਆ ਜੀ, ਡਾਕਟਰਾਂ ਨੇ ਜੀ ਤੈਨੂੰ ਤਾਂ ਫਾਈਬਰਾਇਡ ਹੋ ਗਿਆ, ਬੱਚੇਦਾਨੀ ਦੇ ਵਿੱਚ ਤੇਰੇ ਟਿਊਮਰ ਹੋ ਗਿਆ ਜੀ, ਜਾਂ ਓਵਰੀ ਦੇ ਵਿੱਚ ਕਹਿੰਦੇ ਤੇਰੇ ਤਾਂ ਸਿਸਟ ਹੋ ਗਿਆ ਜੀ, ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੇ ਸਿਸਟ ਹੋ ਜਾਂਦੇ ਨੇ। ਔਰ ਉਹਦਾ ਕਾਰਨ ਪਿਛਲੇ ਪਾਸੇ ਕੀ ਹੁੰਦਾ, ਉਸ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਦਾ ਚੇਂਜ ਕਰ ਜਾਣਾ, ਤੇ ਕਾਰਨ ਫਿਰ ਮੈਂ ਤੁਹਾਨੂੰ ਉਹੀ ਦੱਸਿਆ, ਇੰਡੋਟੌਕਸਿਨ ਤੇ ਆਬਜ਼ੋਟੌਕਸਿਨ ਦੇ ਵਿੱਚੋਂ ਕੁਝ ਵੀ ਹੋ ਸਕਦਾ। ਹੁਣ ਕੀ ਆ ਭਾਈ, ਉਸ ਗੰਦੇ ਪਾਣੀ ਛੱਪੜ ਦੇ ਵਿੱਚ ਬੈਕਟੀਰੀਆ ਪੈਦਾ ਹੋਣੇ ਸ਼ੁਰੂ ਹੋ ਜਾਂਦੇ, ਪਹਿਲਾਂ ਤਾਂ ਹੈ ਨਹੀਂ ਸੀ, ਜਦੋਂ ਇਹ ਸਾਈਟੋਪਲਾਜ਼ਮ ਬਦਲ ਗਿਆ ਤੇ ਉਦੋਂ ਜਿਹੜੇ ਸਾਡੇ ਬਾਹਰੋਂ ਆਉਣ ਵਾਲਾ ਮਟੀਰੀਅਲ ਹੈ ਉਹਦੇ ਵਿੱਚ ਕੋਈ ਵੀ ਚੀਜ਼ ਜਾ ਸਕਦੀ ਹੈ ਤੇ ਉਹਦੀ ਟੈਂਡੈਂਸੀ ਦੀ ਵੀ ਗਰੋ ਨਹੀਂ ਕਰਦੀ। ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਥਾਵਾਂ ਤੇ ਨਹੀਂ ਪੈਦਾ ਹੁੰਦੇ, ਵੀ ਇੱਥੇ ਆ ਬੀਜਿਆ ਨਹੀਂ ਜਾ ਸਕਦਾ, ਇਸ ਧਰਤੀ ਦੇ ਵਿੱਚ ਇਹ ਧਰਤੀ ਇਸ ਨੂੰ ਸੂਟੇਬਲ ਨਹੀਂ ਹੈਗੀ, ਇਹਨੇ ਇਸ ਨੂੰ ਨਹੀਂ, ਹੁਣ ਮੱਕੀ ਰਾਜਸਥਾਨ ਚ ਨਹੀਂ ਨਾ ਬੀਜੀ ਜਾਂਦੀ ਕਿਉਂਕਿ ਪਾਣੀ ਹੈ ਨਹੀਂ, ਕਿਉਂਕਿ ਉਹ ਰੇਤਲਾ ਹੈ ਸਾਰਾ, ਉਹ ਨਹੀਂ ਹੋਇਆ ਜਾਂਦਾ। ਇਸੇ ਤਰ੍ਹਾਂ ਬਹੁਤ ਸਾਰੀਆਂ ਥਾਵਾਂ ਐਸੀਆਂ ਨੇ ਜਿਨ੍ਹਾਂ ਚ ਕੋਈ ਚੀਜ਼ ਨਹੀਂ ਉੱਗ ਸਕਦੀ। ਜਦੋਂ ਸਾਡਾ ਸਰੀਰ ਜਾਂ ਸਾਡਾ ਸਾਈਟੋਪਲਾਜ਼ਮ ਨਾਰਮਲ ਕੰਸਿਸਟੈਂਸੀ ਦੇ ਵਿੱਚ ਹੈਗਾ ਆ, ਔਰ ਉਹਦਾ ਸਾਰਾ ਕੁਝ ਆਵਾਜਾਈ ਉਹੀ ਪ੍ਰੋਟੀਨ ਬੇਸ ਬਣੀ ਹੋਈ ਹੈ ਤੇ ਨਾਰਮਲ ਪ੍ਰੋਟੀਨ ਬੇਸ ਬਣੀ ਹੋਈ ਹੈ, ਉਹਦੇ ਚ ਬਿਮਾਰੀ ਘੱਟ ਆਊਗੀ। ਜਦੋਂ ਵੀ ਕਿਸੇ ਸਰੀਰ ਦੇ ਵਿੱਚ ਬਿਮਾਰੀ ਆਉਂਦੀ ਹੈ ਨਾ, ਉਹਦਾ ਮਤਲਬ ਕੀ ਆ ਕਿ ਸਰੀਰ ਦੇ ਸੈੱਲ ਦੇ ਅੰਦਰ ਜਿੰਨਾ ਵੀ ਸਾਈਟੋਪਲਾਜ਼ਮ ਹੈ ਉਹਦੀ ਇੱਕ ਕੰਸਿਸਟੈਂਸੀ ਹੈ, ਉਹ ਕੰਸਿਸਟੈਂਸੀ ਬਦਲ ਗਈ ਹੈ। ਕਿਉਂ ਬਦਲ ਗਈ ਹੈ ਕਿ ਬਾਹਰੋਂ ਆਉਣ ਵਾਲੇ ਬੈਕਟੀਰੀਆ ਉਹਦੇ ਵਿੱਚ ਸ਼ਾਮਲ ਹੋ ਗਏ ਨੇ, ਉਹਦੇ ਵਿੱਚ ਅੱਗੇ ਤੋਂ ਉਹ ਮਾਰ ਦਿੰਦੇ ਸੀ ਕਿਉਂਕਿ ਨਾਰਮਲ ਸੀਗੇ, ਪਾਵਰਫੁਲ ਸੀਗੇ, ਹੁਣ ਉਹ ਕਿਸੇ ਤਰ੍ਹਾਂ ਕਮਜ਼ੋਰ ਹੋ ਗਏ ਤੇ ਉਹਦੀ ਜਿਹੜੀ ਕੰਸਿਸਟੈਂਸੀ ਆ ਉਹ ਬਦਲ ਗਈ ਹੈ, ਜਿਸ ਕਰਕੇ ਇਹ ਬਿਮਾਰੀਆਂ ਆਣੀਆਂ ਸ਼ੁਰੂ ਹੋ ਗਈਆਂ ਹਨ। ਤੋ ਬੇਸ ਉਹਦਾ ਫਿਰ ਉਹੀ ਸਾਨੂੰ ਵੇਖਣਾ ਪੈਂਦਾ ਹੈ ਕਿ ਭਾਈ ਇਹਦੇ ਪਿੱਛੇ ਕੀ ਹੋ ਚੁੱਕਿਆ ਹੈਗਾ। ਸੋ ਖਾਸ ਤੌਰ ਤੇ ਜਿੰਨਾ ਵੀ ਲੋਕਾਂ ਨੂੰ ਕੈਂਸਰਸ ਟੈਂਡੈਂਸੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ, ਆਮ ਤੌਰ ਤੇ ਜਿਹੜੇ ਮਾਈਕਰੋਸਕੋਪ ਦੇ ਡਾਕਟਰ ਲੋਕ ਵੇਖਦੇ ਨੇ ਨਾ, ਤੇ ਉਹ ਫਿਰ ਇਹ ਵੇਖਦੇ ਨੇ, ਉਹਨੂੰ ਕਹਿੰਦੇ ਨੇ ਅਸੀਂ ਮੈਕਰੋਫੇਜਸ, ਲਾਰਜ ਮੋਨੋਸਾਈਟਸ ਜਾਂ ਮੈਕਰੋਫੇਜਸ ਸੈੱਲ ਜਾਂ ਬੇਸੋਫਿਲ, ਇਹੋ ਜਿਹੇ ਸੈੱਲ ਨੇ ਜਿਹੜੇ ਸੈੱਲ ਆਮ ਤੌਰ ਤੇ ਨਾਰਮਲ ਕੁਆਂਟਿਟੀ ਦੇ ਵਿਚ ਨਹੀਂ ਰਹਿੰਦੇ, ਨਾਰਮਲ ਕੁਆਲਿਟੀ ਦੇ ਵਿਚ ਨਹੀਂ ਰਹਿੰਦੇ। ਨਿਊਟ੍ਰੋਸੈਲ ਦੀਆਂ ਬਹੁਤ ਸਾਰੀਆਂ ਕਿਸਮਾਂ ਮੈਂ ਤੁਹਾਨੂੰ ਦੱਸੀਆਂ ਸੀਗੀਆਂ, ਉਹਨਾਂ ਦੇ ਵਿਚੋਂ ਇਹ ਇਹਨਾਂ ਦੇ ਜਿਹੜੇ ਸਾਈਜ਼ ਨੇ ਉਹ ਵਧਣੇ ਸ਼ੁਰੂ ਹੋ ਗਏ। ਇੱਟ ਵੱਡੀ ਹੈ ਤੇ ਜਿੱਥੇ ਨਾਰਮਲ ਸਾਈਜ਼ ਨਹੀਂ ਨਾ ਲੱਗਣੀ, ਫਿਰ ਵਧਣਾ ਸ਼ੁਰੂ ਹੋ ਜਾਊਗਾ ਨਾ। ਜਿਵੇਂ ਟੇਢੀ ਇੱਟ ਲੱਗੂਗੀ ਵੱਡੀ ਹੋਊਗੀ ਤੇ ਕਿਸੇ ਪਾਸੇ ਵਧੂਗੀ ਨਾ। ਸੋ ਇਸੇ ਤਰ੍ਹਾਂ ਦੀ ਵਿੰਗੀ ਟੇਢੀ ਜੀ ਉਹ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਉਸ ਵਿੰਗੀ ਟੇਢੀ ਗੱਲ ਦੀ ਪਹਿਲੀ ਨਿਸ਼ਾਨੀ, ਅਗਰ ਕੋਈ ਟਿਊਮਰ, ਅਗਰ ਕੋਈ ਮੌਕਾ, ਅਗਰ ਕੋਈ ਸਿਸਟ ਤੁਸੀਂ ਹੱਥ ਲਾਓ ਤੇ ਤੁਹਾਨੂੰ ਲੱਗੇ ਯਾਰ ਇਹਦਾ ਇਰਰੈਗੂਲਰ ਜੀ ਗੋਲ ਸ਼ੇਪ ਨਹੀਂ ਹੈਗੀ, ਇਹਦੀ ਗੋਲ ਸ਼ੇਪ ਨਹੀਂ, ਐਵੇਂ ਉੱਚੇ ਨੀਵੇਂ ਟਿੱਬੇ ਟਿੱਬੇ ਜੇ ਲੱਗਦੇ ਨਾ ਉਂਗਲੀ ਹੱਥ ਫੇਰ ਆਪ ਵੀ ਘਰ ਵਿਚ ਤੁਸੀਂ ਦੇਖ ਸਕਦੇ ਹੋ ਕਿਸੇ ਨੂੰ ਕੋਈ ਥਾਂ ਤੇ ਕਿਸੇ ਥਾਂ ਤੇ ਟਿਊਮਰ ਹੋਇਆ ਉਹਨੂੰ ਆਪਣਾ ਹੱਥ ਫੜ ਕੇ ਇਵੇਂ ਬ੍ਰੈਸਟ ਜਾਂ ਬੱਚਿਆਂ ਨੂੰ ਬੀਬੀਆਂ ਨੂੰ ਆਮ ਤੌਰ ਤੇ ਬ੍ਰੈਸਟ ਦੇ ਵਿਚ ਟਿਊਮਰ ਹੋ ਜਾਂਦੇ ਨੇ ਔਰ ਬਹੁਤੀਆਂ ਨੂੰ ਕੈਂਸਰ ਟਿਊਮਰ ਵਗੈਰਾ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਨੂੰ ਇਹ ਚਾਹੀਦਾ। ਮੈਂ ਵੈਸੇ ਕਈ ਤਰ੍ਹਾਂ ਇਹ ਤੁਹਾਨੂੰ ਐਗਜ਼ਾਮੀਨੇਸ਼ਨ ਵੀ ਦੱਸਿਆ ਕਿ ਤੁਸੀਂ ਆਪਣੇ ਰੈਸਟ ਰੂਮ ਜਾਂਦੇ ਹੋ, ਬਾਥਰੂਮ ਚ ਨਹਾਉਂਦੇ ਹੋ, ਨਹਾਉਣ ਸਮੇਂ ਕਮ ਸੇ ਕਮ ਹਫ਼ਤੇ 10 ਦਿਨ ਬਾਅਦ ਆਪਣੀ ਛਾਤੀ ਨੂੰ ਆਪਣੇ ਹੱਥਾਂ ਦੇ ਨਾਲ ਇੰਸਪੈਕਸ਼ਨ ਪਲਪੇਸ਼ਨ ਪ੍ਰਕਸ਼ਨ ਜ਼ਰੂਰ ਕਰ ਲਓ। ਔਰ ਉਹ ਮੈਂ ਤਰੀਕਾ ਇਹ ਦੱਸਿਆ, ਐਕਸਰਸਾਈਜ਼ ਨਹੀਂ ਨਾ ਲੱਗਣੀ ਫਿਰ ਵਧਣਾ ਸ਼ੁਰੂ ਹੋ ਜਾਊਗਾ ਨਾ। ਜਿਵੇਂ ਟੇਢੀ ਇੱਟ ਲੱਗੂਗੀ ਵੱਡੀ ਹੋਊਗੀ ਤੇ ਕਿਸੇ ਪਾਸੇ ਵਧੂਗੀ ਨਾ। ਸੋ ਇਸੇ ਤਰ੍ਹਾਂ ਦੀ ਵਿੰਗੀ ਟੇਢੀ ਜੀ ਉਹ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਉਸ ਵਿੰਗੀ ਟੇਢੀ ਗੱਲ ਦੀ ਪਹਿਲੀ ਨਿਸ਼ਾਨੀ, ਅਗਰ ਕੋਈ ਟਿਊਮਰ, ਅਗਰ ਕੋਈ ਮੌਕਾ, ਅਗਰ ਕੋਈ ਸਿਸਟ ਤੁਸੀਂ ਹੱਥ ਲਾਓ ਤੇ ਤੁਹਾਨੂੰ ਲੱਗੇ ਯਾਰ ਇਹਦਾ ਇਰਰੈਗੂਲਰ ਜੀ ਗੋਲ ਸ਼ੇਪ ਨਹੀਂ ਹੈਗੀ, ਇਹਦੀ ਗੋਲ ਸ਼ੇਪ ਨਹੀਂ, ਐਵੇਂ ਉੱਚੇ ਨੀਵੇਂ ਟਿੱਬੇ ਟਿੱਬੇ ਜੇ ਲੱਗਦੇ ਨਾ ਉਂਗਲੀ ਹੱਥ ਫੇਰ ਆਪ ਵੀ ਘਰ ਵਿਚ ਤੁਸੀਂ ਦੇਖ ਸਕਦੇ ਹੋ ਕਿਸੇ ਨੂੰ ਕੋਈ ਥਾਂ ਤੇ ਕਿਸੇ ਥਾਂ ਤੇ ਟਿਊਮਰ ਹੋਇਆ ਉਹਨੂੰ ਆਪਣਾ ਹੱਥ ਫੜ ਕੇ ਇਵੇਂ ਬ੍ਰੈਸਟ ਜਾਂ ਬੱਚਿਆਂ ਨੂੰ ਬੀਬੀਆਂ ਨੂੰ ਆਮ ਤੌਰ ਤੇ ਬ੍ਰੈਸਟ ਦੇ ਵਿਚ ਟਿਊਮਰ ਹੋ ਜਾਂਦੇ ਨੇ ਔਰ ਬਹੁਤੀਆਂ ਨੂੰ ਕੈਂਸਰ ਟਿਊਮਰ ਵਗੈਰਾ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਨੂੰ ਇਹ ਚਾਹੀਦਾ। ਮੈਂ ਵੈਸੇ ਕਈ ਤਰ੍ਹਾਂ ਇਹ ਤੁਹਾਨੂੰ ਐਗਜ਼ਾਮੀਨੇਸ਼ਨ ਵੀ ਦੱਸਿਆ ਕਿ ਤੁਸੀਂ ਆਪਣੇ ਰੈਸਟ ਰੂਮ ਜਾਂਦੇ ਹੋ, ਬਾਥਰੂਮ ਚ ਨਹਾਉਂਦੇ ਹੋ, ਨਹਾਉਣ ਸਮੇਂ ਕਮ ਸੇ ਕਮ ਹਫ਼ਤੇ 10 ਦਿਨ ਬਾਅਦ ਆਪਣੀ ਛਾਤੀ ਨੂੰ ਆਪਣੇ ਹੱਥਾਂ ਦੇ ਨਾਲ ਇੰਸਪੈਕਸ਼ਨ ਪਲਪੇਸ਼ਨ ਪ੍ਰਕਸ਼ਨ ਜ਼ਰੂਰ ਕਰ ਲਓ। ਔਰ ਉਹ ਮੈਂ ਤਰੀਕਾ ਇਹ ਦੱਸਿਆ ਸੀਗਾ ਭਾਈ ਵੇਖੋ ਬ੍ਰਸ਼ ਦੀ ਕੋਈ ਸ਼ੇਪ ਤਾਂ ਨਹੀਂ ਬਦਲ ਗਈ, ਬ੍ਰਸ਼ ਨੂੰ

0: ਬੱਚੀਆਂ ਨੂੰ ਬੀਬੀਆਂ ਨੂੰ ਆਮ ਤੌਰ ਤੇ ਬ੍ਰੈਸਟ ਦੇ ਵਿੱਚ ਟਿਊਮਰ ਹੋ ਜਾਂਦੇ ਨੇ ਔਰ ਬਹੁਤੀਆਂ ਨੂੰ ਕੈਂਸਰ ਟਿਊਮਰ ਵਗੈਰਾ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਨੂੰ ਇਹ ਚਾਹੀਦਾ. ਮੈਂ ਵੈਸੇ ਕਈ ਤਰ੍ਹਾਂ ਇਹ ਤੁਹਾਨੂੰ ਐਗਜ਼ਾਮੀਨੇਸ਼ਨ ਵੀ ਦੱਸਿਆ ਕਿ ਤੁਸੀਂ ਆਪਣੇ ਰੈਸਟ ਰੂਮ ਜਾਂਦੇ ਹੋ, ਬਾਥਰੂਮ ਚ ਨਹਾਉਂਦੇ ਹੋ, ਨਹਾਉਣ ਸਮੇਂ ਕਮ ਸੇ ਕਮ ਹਫ਼ਤੇ 10 ਦਿਨ ਬਾਅਦ ਆਪਣੀ ਛਾਤੀ ਨੂੰ ਆਪਣੇ ਹੱਥਾਂ ਦੇ ਨਾਲ ਇੰਸਪੈਕਸ਼ਨ ਪਲਪੇਸ਼ਨ ਪ੍ਰਕਸ਼ਨ ਜ਼ਰੂਰ ਕਰ ਲਓ. ਔਰ ਉਹ ਮੈਂ ਤਰੀਕਾ ਇਹ ਦੱਸਿਆ ਸੀਗਾ ਭਈ ਵੇਖੋ ਬ੍ਰੈਸਟ ਦੀ ਕੋਈ ਸ਼ੇਪ ਤਾਂ ਨਹੀਂ ਬਦਲ ਗਈ, ਬ੍ਰੈਸਟ ਨੂੰ ਹੱਥ ਲਾ ਕੇ ਵੇਖੋ ਉਹਦੇ ਅੰਦਰ ਕਿਸੇ ਤਰ੍ਹਾਂ ਤੇ ਕੋਈ ਗਿਲਟੀ ਨਹੀਂ ਦਿਸਦੀ, ਉੱਚਾ ਨੀਵਾਂ ਵਾ, ਕਿਸੇ ਪਾਸੇ ਨੂੰ ਬ੍ਰੈਸਟ ਜਿਹੜੀ ਅੱਗੇ ਪਾਸੇ ਨੂੰ ਵਧਿਆ ਹੋਇਆ ਤਾਂ ਨਹੀਂ ਲੱਗਦੀ. ਪਲੱਸ ਉਸ ਵਧੀ ਹੋਈ ਥਾਂ ਨੂੰ ਹੱਥ ਚ ਫੜ ਕੇ ਦੇਖਣ ਦੀ ਕੋਸ਼ਿਸ਼ ਕਰੋ ਤੇ ਉਹਦੇ ਦੋ ਚਾਰ ਚ ਫਿਰ ਉਂਗਲ ਘੁਮਾਉਣ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਐਂ ਤਾਂ ਨਹੀਂ ਲੱਗਦਾ ਵੀ ਜਿਵੇਂ ਇਰੈਗੂਲਰ ਜਿਹਾ ਗੁਲਾਈ ਨਹੀਂ ਪੂਰੀ ਹੈਗੀ, ਟਾਇਰ ਦੇ ਰਿਮ ਤਰ੍ਹਾਂ ਪੂਰੀ ਗੁਲਾਈ ਨਹੀਂ ਹੈਗੀ, ਉੱਚਾ ਨੀਵਾਂ ਜਿਹਾ ਲੱਗਦਾ ਹੈਗਾ ਤੇ ਇਮੀਡੀਏਟ ਡਾਕਟਰ ਦੇ ਕੋਲੇ ਜਾਓ. ਇਹ ਨਾਰਮਲ ਨਿਸ਼ਾਨੀਆਂ ਨਹੀਂ ਹੈਗੀਆਂ. ਔਰ ਇਹ ਕਿਸ ਚੀਜ਼ ਦੀਆਂ ਨਿਸ਼ਾਨੀਆਂ ਨੇ, ਉਹ ਜਿਹੜੇ ਸੈੱਲ ਨੇ ਨਾ ਉੱਥੇ ਉਹਨਾਂ ਦਾ ਜਿਹੜਾ ਸਾਈਟੋਪਲਾਜ਼ਮ ਹੈ ਨਾ, ਜਿਹੜਾ ਉਹਨਾਂ ਦਾ ਜਿਹੜਾ ਪ੍ਰੋਟੀਨ ਬੇਸ ਹੈ ਨਾ ਜਿਹਦੇ ਕਰਕੇ ਉਹ ਬਣੀ ਹੋਈ ਹੈ, ਉਹ ਚੇਂਜ ਹੋ ਗਈ ਆ. ਉਹ ਚੇਂਜ ਹੋ ਗਈ ਹੈ ਔਰ ਇਹਦੇ ਆਉਣ ਵਾਲੇ ਸਿੱਟੇ ਜਿਹੜੇ ਚੰਗੇ ਨਹੀਂ ਹੋਣਗੇ. ਭਾਵ ਜਿੰਨੀਆਂ ਵੀ ਮੈਲੀਗਨੈਂਟ ਬਿਮਾਰੀਆਂ, ਕੈਂਸਰ ਵਰਗੀਆਂ ਬਿਮਾਰੀਆਂ, ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਵੀ ਪੈਦਾ ਹੁੰਦੀਆਂ ਨੇ, ਉਹ ਆਮ ਤੌਰ ਤੇ ਇਸ ਸਾਈਟੋਪਲਾਜ਼ਮ ਦੀ ਖਰਾਬੀ ਦੇ ਕਰਕੇ ਹੁੰਦੀਆਂ ਨੇ. ਔਰ ਨਿਸ਼ਾਨੀਆਂ ਬਾਹਰ ਦੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਭਾਈ, ਕਿਤੇ ਵੀ ਸਿਸਟ, ਕਿਤੇ ਵੀ ਟਿਊਮਰ, ਕਿਤੇ ਵੀ ਗਿਲਟੀ, ਕਿਤੇ ਵੀ ਮੌਕਾ. ਈਵਨ ਬੜੇ ਸਾਲਾਂ ਤੋਂ ਤੁਹਾਡੇ ਨਾਲ ਕੋਈ ਦੱਸਦੀ ਉਹਨੂੰ, ਅਗਰ ਤੁਸੀਂ ਵੇਖੋ ਕਿ ਦਰਦ ਕਰਨਾ ਸ਼ੁਰੂ ਕਰਤਾ, ਅਗਰ ਤੁਸੀਂ ਵੇਖੋ ਕਿ ਉਹਦੀ ਗੁਲਾਈ ਜਿਹੜੀ ਹੈ ਉਹ ਚੇਂਜ ਹੋ ਗਈ ਆ, ਪੂਰੀ ਤਰ੍ਹਾਂ ਗੋਲ ਨਹੀਂ ਰਹਿ ਗਿਆ, ਸੋਫਟ ਨਹੀਂ ਰਹਿ ਗਿਆ, ਹਾਰਡ ਹੋ ਗਿਆ ਤੇ ਹਾਰਡ ਵੀ ਇਰੈਗੂਲਰ ਹੋ ਗਿਆ ਆ. ਜਦੋਂ ਉਹ ਇਰੈਗੂਲਰ ਹੋ ਗਿਆ ਤੇ ਸਮਝੋ ਖਤਰਨਾਕ ਚੀਜ਼ ਆ, ਉਸੇ ਵੇਲੇ ਡਾਕਟਰ ਨੂੰ ਕੰਸਲਟ ਕਰੋ. ਔਰ ਇਹ ਸਾਰੀਆਂ ਗੱਲਾਂ ਕਿੱਥੇ ਹੈਗੀਆਂ ਨੇ, ਸਾਈਟੋਪਲਾਜ਼ਮ ਦੀਆਂ. ਔਰ ਸਾਈਟੋਪਲਾਜ਼ਮ ਦੀ ਸ਼ੁਰੂਆਤੀ ਗੱਲ ਹੀ ਇਹੀ ਹੈ ਕਿ ਸਰੀਰ ਚ ਮੌਕੇ ਹੋਣੇ, ਸਰੀਰ ਚ ਗਿਲਟੀਆਂ ਹੋਣੀਆਂ, ਟਿਊਮਰਸ ਹੋ ਜਾਣੇ, ਫਾਈਬਰਾਇਡ ਹੋ ਜਾਣੇ, ਇਹ ਸਾਰੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ. ਇੱਕ ਦੂਸਰੇ ਲਫ਼ਜ਼ ਚ ਮੈਂ ਇਹ ਕਹਾਂ ਬਈ ਸਰੀਰ ਦੇ ਵਿੱਚ ਕਿਸੇ ਵੀ ਥਾਂ ਤੇ ਕੋਈ ਇਰੈਗੂਲਰ, ਸਾਡੀ ਸ਼ੇਪ ਹੈ ਨਾ, ਮੇਰੇ ਨੱਕ ਦੀ ਸ਼ੇਪ ਹੈ, ਮੇਰੀ ਗੱਲਾਂ ਦੀ ਸ਼ੇਪ ਹੈ, ਮੇਰੇ ਮੱਥੇ ਦੀ ਸ਼ੇਪ ਹੈ, ਔਰ ਇਹਦੇ ਉੱਤੇ ਕੋਈ ਵੱਖਰੀ ਤੌਰ ਦਾ ਕੋਈ ਹੋਰ ਚੀਜ਼ ਪਾਸੇ ਨਿਕਲ ਜਾਵੇ ਜਿਹੜੀ ਸਾਡੀ ਨਾਰਮਲ ਸ਼ੇਪ ਆ, ਉਹਦੇ ਉਂਗਲ ਹੈ, ਉਂਗਲ ਦੇ ਉੱਪਰ ਕੋਈ ਟਿਊਮਰ ਹੋ ਗਿਆ, ਕੋਈ ਗਲਤੀ ਹੋ ਗਈ, ਵੱਖਰੇ ਤੌਰ ਤੇ ਕੋਈ ਚੀਜ਼ ਦਿਸਣੀ ਸ਼ੁਰੂ ਹੋ ਜਾਵੇ, ਲਗਾਤਾਰ ਲੰਬੇ ਸਾਲਾਂ ਵਿੱਚ ਰਹਿ ਜਾਵੇ ਔਰ ਉਹਨੂੰ ਦਰਦ ਕਰਨ ਲੱਗ ਗਈ ਹੈ, ਤਾਂ ਤੁਸੀਂ ਇਹ ਸਮਝੋ ਭਈ ਉਹ ਆਪਣੀ ਦੀਵਾਰ ਫਾੜ ਕੇ ਬਾਹਰ ਨਿਕਲ ਰਹੀ ਹੈ, ਦਰਦ ਹੋ ਰਹੀ ਹੈ. ਇਹ ਸੀਰੀਅਸ ਗੱਲ ਆ, ਸਧਾਰਨ ਗੱਲ ਨਹੀਂ ਹੈ, ਤਾਂ ਭਾਵੇਂ ਨਿੱਕਾ ਜਿਹਾ ਮੁੱਖ. ਇਸੇ ਤਰ੍ਹਾਂ ਅੰਦਰ ਦੀ ਓਵਰੀ ਦੇ ਵਿੱਚ ਜਾਂ ਯੂਟਰਸ ਦੇ ਵਿੱਚ ਹੋਣ ਵਾਲੇ ਟਿਊਮਰ ਨੇ, ਇਸੇ ਤਰ੍ਹਾਂ ਅਲੱਗ ਅਲੱਗ ਥਾਵਾਂ ਤੇ ਹੋਣ ਵਾਲੇ ਟਿਊਮਰ ਤੇ ਸਿਸਟ ਹੈਗੇ ਨੇ, ਇਹ ਜਿਹੜੇ ਪੈਦਾ ਹੁੰਦੇ ਨੇ ਇਹ ਆਮ ਤੌਰ ਤੇ ਸਾਈਟੋਪਲਾਜ਼ਮ ਦੇ ਵਿੱਚ, ਉਹਦਾ ਮੈਂ ਫਿਰ ਦੱਸ ਰਿਹਾ ਪ੍ਰੋਟੀਨ ਬੇਸ ਆ, ਪ੍ਰੋਟੀਨ ਕੌਨਸੈਂਸਸ ਵੀ ਹੈ, ਔਰ ਅਗਰ ਨਾਰਮਲ ਨਾ ਰਹੇ ਤੇ ਉਸ ਹਾਲਾਤ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ. ਮੈਂ ਸਮਝਦਾ ਅੱਜ ਦਾ ਸਮਾਂ ਮੇਰਾ ਸਮਾਪਤ ਹੋ ਗਿਆ, ਔਰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹੋਰ ਜਿਹੜੇ ਸੈੱਲ ਦੇ ਅੰਦਰ ਦਾ ਘੋਲ ਆ, ਇਹਦੇ ਅੰਦਰ ਦਾ ਆਬੋ ਹਵਾ ਇਨਵਾਇਰਮੈਂਟ ਹੈ, ਸੈੱਲ ਦੇ ਅੰਦਰ ਦਾ ਇਨਵਾਇਰਮੈਂਟ ਹੈ ਜਿਹਦੀ ਮੈਂ ਗੱਲ ਕੀਤੀ, ਜਿਵੇਂ ਸਾਡਾ ਇਨਵਾਇਰਮੈਂਟ ਹੈਗਾ ਆ. ਹੁਣ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਵੱਖ ਵੱਖ ਜ਼ਿੰਮੇਵਾਰੀ ਦਿੱਤੀ ਹੋਈ ਹੈ ਕੁਦਰਤ ਨੇ, ਵੀ ਤੂੰ ਆਹ ਕਰਨਾ, ਤੂੰ ਆਹ ਕਰਨਾ, ਤੂੰ ਆਹ ਕਰਨਾ, ਉਹਦੀ ਜਾਣਕਾਰੀ ਫਿਰ ਮੈਂ ਅਗਲੇ ਪ੍ਰੋਗਰਾਮ ਚ ਤੁਹਾਡੇ ਨਾਲ ਸਾਂਝੀ ਕਰਾਂਗਾ. ਸਾਰੇ ਜੁੜੇ ਰਹੋ ਇਸ ਗੱਲ ਦੇ ਨਾਲ, ਇਹ ਬਹੁਤ ਜਾਣਕਾਰੀ ਵਾਲੀਆਂ ਗੱਲਾਂ ਨੇ ਤੇ ਜਦੋਂ ਤੁਸੀਂ ਇਹ ਜਾਣ ਜਾਓਗੇ ਨਾ ਤੇ ਬਿਮਾਰੀਆਂ ਵਾਸਤੇ ਅਗਾਹੋਂ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜੀ ਬਿਮਾਰੀ ਆ ਸਕਦੀ ਤੇ ਕਿਹੜੀ ਨਹੀਂ ਆ ਸਕਦੀ. ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ. ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ. 9701 ਸੈਰਾ ਐਨ ਕੋਟ, ਡਬਲਨ, ਕੈਲੀਫੋਰਨੀਆ 94568. ਮੇਰਾ ਫੋਨ ਨੰਬਰ 4086871899. ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿੱਚ ਸੁਣਨਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਸਾਇੰਟਿਫਿਕ ਅਪਰੋਚ ਦੇ ਤੌਰ ਤੇ ਕੋਈ ਬਿਮਾਰੀ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899. ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ.
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ, ਤੁਹਾਡਾ ਧੰਨਵਾਦ. ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਤੱਕ. ਥੈਂਕ ਯੂ,
0: ਸ਼ੁਕਰੀਆ, ਮਿਹਰਬਾਨੀ.

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫ੍ਰੈਂਕਫਰਟ, ਜਰਮਨੀ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਦਿਨ ਬ੍ਰੇਕ ਲੈਣ ਤੋਂ ਬਾਅਦ। ਸੋ ਅੱਜ ਦੇ ਪ੍ਰੋਗਰਾਮ ਵਿਚ ਕੁਝ ਗੀਤ ਤੇ ਸੇਮ ਥਿੰਗ ਜਿੱਦਾਂ ਪਹਿਲਾਂ ਹੁੰਦਾ ਸੀ ਲਾਲ ਸਿੰਘ ਚੀਮਾ ਸਾਹਿਬ, ਤੇ ਉਸ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਇੱਥੇ ਬਹੁਤ ਹੀ ਪਿਆਰੇ ਗਾਣੇ ਦੇ ਨਾਲ ਲੋ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ।

0: ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫਿਰ ਕੈਲੀਫੋਰਨੀਆ ਤੋਂ ਜੁੜ ਗਏ ਨੇ ਜੀ, ਤੇ ਉਹਨਾਂ ਦੇ ਨਾਲ ਅਗਲੀ ਗੱਲਬਾਤ ਆਪਾਂ ਕਰਦੇ ਹਾਂ, ਪੁੱਛਦੇ ਹਾਂ ਕੀ ਹਾਲ ਚਾਲ ਹੈ, ਕੀ ਹੋ ਰਿਹਾ ਜੀ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ।
1: ਠੀਕ ਠਾਕ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਫਿਰ ਵੀ ਘਰ ਵਿੱਚ ਆਉਂਦਾ ਤੇ ਆਪਣੇ ਸਾਰੇ ਸਰੋਤਿਆਂ ਦੇ ਨਾਲ ਖਬਰ ਸਾਂਝੀ ਕਰਾਂ। ਤੁਹਾਡਾ ਜਿਹੜਾ ਲੌਸ ਹੈ, ਇੰਗਲੈਂਡ ਤੁਸੀਂ ਗਏ ਸੀਗੇ ਤੇ ਉੱਥੇ ਜਿਹੜੀ ਆ ਉਮਰ ਤੋਂ ਪਹਿਲਾਂ ਜਿਹੜੀ ਤੁਹਾਡੇ ਪਰਿਵਾਰ ਦੇ ਜੀ ਦਾ ਇਸ ਦੁਨੀਆਂ ਤੋਂ ਚੱਲੇ ਜਾਣਾ, ਉਹਦੇ ਵਾਸਤੇ ਸਾਰੇ ਪਰਿਵਾਰ ਜਿਹੜੇ ਸਰੋਤੇ ਆ ਉਹ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰਦੇ ਆ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕੱਖ ਸਾਹਿਬ ਜੀ 41-42 ਸਾਲ ਦੀ ਉਮਰ ਤੁਸੀਂ ਦੱਸਦੇ ਸੀ, ਬਹੁਤ ਯੰਗ ਉਮਰ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਇਹਨਾਂ ਦੀ ਡਾਇਟ ਆ ਜਿਹੜਾ ਖਾਣਾ ਪੀਣਾ ਆ ਕੱਖ ਸਾਹਿਬ ਜੀ ਬਹੁਤ ਜ਼ਿਆਦਾ, ਜਿੱਦਾਂ ਤੁਸੀਂ ਦੱਸਦੇ ਆ ਵੀ ਉਹਨੂੰ 20 ਸਾਲ ਤੋਂ ਤੇ ਕਿੰਨੇ ਸਾਲ ਤੋਂ ਉਹਨਾਂ ਨੂੰ ਉਹ ਕਸਰ ਜਿਹੜੀ ਸੀਗੀ ਤੇ ਉਹਦਾ ਕੋਈ ਇਲਾਜ ਨਹੀਂ, ਵੱਡੇ ਵੱਡੇ ਹੋਸਪਿਟਲ ਆ ਦੇਖੋ, ਪਰ 20 ਸਾਲ ਤੋਂ ਚੱਲ ਰਹੀ ਬਿਮਾਰੀ ਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਫਿਰ ਹੋਸਪਿਟਲਾਂ ਦਾ ਹੁਣ ਆਪਾਂ ਕੀ ਕਹਿਣਾ ਉਹਨਾਂ ਨੂੰ, ਤੇ ਆਪਾਂ ਗੱਲਬਾਤ ਹੀ ਕਰ ਸਕਦੇ ਹਾਂ। ਤੇ ਖੱਖ ਸਾਹਿਬ ਜੀ ਅੱਜ ਜਿਹੜੀ ਲੌਸ ਦੇ ਨਾਲ ਨਾਲ ਇੱਕ ਜਿਹੜੀ ਹਾਸੇ ਵਾਲੀ ਖਬਰ ਵੀ ਆ ਉਹ ਆਪਾਂ ਪਹਿਲਾਂ ਹੀ ਕਰ ਦੇਣੀ ਆ, ਕਿਉਂਕਿ ਜਿਹੜੇ ਆਗੂ ਲੋਕ ਹੁੰਦੇ ਆ ਨਾ, ਵੱਡੇ ਵੱਡੇ ਲੀਡਰ ਹੁੰਦੇ ਆ, ਇਹ ਆਮ ਕਰਕੇ ਅਕਲ ਵਾਲੇ ਹੁੰਦੇ ਆ, ਜੇ ਇਹਨਾਂ ਨੂੰ ਕੋਈ ਗਾਲ ਵਗੈਰਾ ਕੱਢ ਦੇਵੇ ਤਾਂ ਉਹ ਕੁਛ ਨੀ ਕਹਿੰਦੇ ਹੁੰਦੇ। ਇਹਦੀ ਉਦਾਹਰਨ ਇੱਕ ਪ੍ਰੈਜੀਡੈਂਟ ਓਬਾਮਾ ਜਦੋਂ ਸੀਗਾ ਉਦੋਂ ਵੀ ਸੀਗੀ ਤੇ ਉਹਨੇ ਕੋਈ ਉਹ ਕੁੜੀ ਸੀਗੀ ਵਾਈਟ ਹਾਊਸ ਦੇ ਵਿੱਚ, ਉਹਨੇ ਉਹਨੂੰ ਓਬਾਮੇ ਨੇ ਉਹਨੂੰ ਟੀਚਰ ਕਰ ਦਿੱਤੀ, ਮਾਹੌਲ ਕਰ ਦਿੱਤਾ। ਉਹ ਜਿਹੜੀ ਸਟੇਟ ਦੀ ਸੀਗੀ ਨਾ, ਉਹ ਸਟੇਟ ਦੇ ਤੁਹਾਨੂੰ ਪਤਾ ਹੀ ਆ ਵੀ ਲੋਕ ਇੱਥੇ ਅਮਰੀਕਾ ਦੇ ਵਿੱਚ ਇੱਕ ਦੂਜੇ ਨੂੰ ਉਹ ਕਹਿੰਦੇ ਆ ਨਾ ਫਲਾਨੀ ਸਟੇਟ ਦੇ ਲੋਕ ਡਾਮੇ ਆਈਏ, ਉਹ ਏਦਾਂ ਬਣਾ ਉਹਨੂੰ ਕੁਛ ਕਹਿਤਾ ਓਬਾਮਾ ਨੇ, ਉਹਨੇ ਮੋਹਰੇ ਉਹਨੂੰ ਗਾਲ ਕੱਢਤੀ ਕੁੜੀ ਨੇ, ਗਾਲ ਕੱਢਤੀ ਤੇ ਉਹ ਓਬਾਮਾ ਹੱਸ ਕੇ ਸਾਰਤਾ ਉਹਨੇ। ਅੱਜ ਦੀ ਫਿਰ ਜਿਹੜੀ ਗੱਲਬਾਤ ਖੱਖ ਸਾਹਿਬ ਜੀ, ਉਹ ਡੋਨਲਡ ਟਰੰਪ ਉੱਥੇ ਗਏ ਸੀ ਆਪਣੇ ਮਿਸ਼ੀਗਨ ਫੋਰਡ ਦਾ, ਤੁਹਾਨੂੰ ਪਤਾ ਬਹੁਤ ਵੱਡਾ ਪਲੈਟ ਆ ਉੱਥੇ ਜਿੱਥੇ ਫੋਰਡ ਦੀਆਂ ਗੱਡੀਆਂ ਬਣਦੀਆਂ ਵਗੈਰਾ, ਤੇ ਉੱਥੇ ਉਹ ਗਏ ਸੀਗੇ ਤੇ ਖੱਖ ਸਾਹਿਬ ਜੀ ਉੱਥੇ ਇੱਕ ਜਿਹੜਾ ਕਰਮਚਾਰੀ ਸੀਗਾ ਉਹਨੇ ਖੱਖ ਸਾਹਿਬ ਜੀ ਜਦੋਂ ਟਰੰਪ ਟੂਰ ਕਰਦਾ ਸੀਗਾ ਆਸੇ ਪਾਸੇ ਦੇਖਦਾ ਹੋਣਾ ਪਿਆ, ਤੁਹਾਨੂੰ ਪਤਾ ਵੀ ਉਹਦੀ ਹੈਗੀ ਆ ਹਰੇਕ ਨੂੰ ਛੇੜਨ ਦੀ ਜਾਂਦੇ ਆ ਕਰਨ ਦੀ, ਤੇ ਉਹਨੇ ਮੋਹਿਓ ਕਹਿਤਾ ਪ੍ਰੋਟੈਕਟਰ ਆਫ ਪੈਰੋਫਾਇਲਸ, ਟਰੰਪ ਨੂੰ ਕਿਹਾ ਤੂੰ ਪ੍ਰੋਟੈਕਟਰ ਆਫ ਪੈਰੋਫਾਇਲ। ਹੁਣ ਪੈਰੋਫਾਇਲ ਜਿਹੜਾ ਸ਼ਬਦ ਹੈ ਖਾਕਾ ਵੀ ਇਹ ਜਿਹੜੇ ਨਾ ਯੰਗ ਉਮਰ ਦੀਆਂ ਕੁੜੀਆਂ ਆਉਂਦੀਆਂ ਉਹਨਾਂ ਨਾਲ ਜਿਹੜੇ ਇਹ ਇਸ ਤਰ੍ਹਾਂ ਦੀਆਂ ਸੈਕਸੁਅਲ ਉਹ ਕਰਦੇ ਆ ਉਹਨੂੰ ਕਿਹਾ ਜਾਂਦਾ, ਤੇ ਉਹਨੇ ਇਹਨੇ ਜਿਹੜਾ ਸੀਗਾ ਉਹ ਬੰਦਾ ਉਹਨੇ ਟਰੰਪ ਨੂੰ ਇਹ ਕਹਿਤਾ, ਤੇ ਉਹਨੇ ਮੋਹਰਿਓ ਇੱਕ ਤਾਂ ਉਹ ਗਬਲੀ ਉਂਗਲ ਦਿਖਾ ਦਿੱਤੀ ਤੇ ਨਾਲ 5-7 ਗਾਲਾਂ ਵੀ ਕੱਢ ਦਿੱਤੀਆਂ ਉਹਨੂੰ।
0: ਇਹ ਨਹੀਂ ਸਹੀ, ਟਰੰਪ ਸਾਹਿਬ ਨੇ ਕਿਸੇ ਦੀ ਧੌਣ ਸਹਿੰਦੇ ਜੋ ਮਰਜ਼ੀ ਹੋ ਜਾਏ।
1: ਹਾਂਜੀ, ਤੇ ਟਰੰਪ ਨੇ ਗਾਲਾਂ ਗੁਲਾਂ ਕੱਢ ਦਿੱਤੀਆਂ ਤੇ ਹਰ ਸਾਲ ਜੀ ਫਿਰ ਉਹਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਪਰ ਅਜੇ ਫਾਇਰ ਨਹੀਂ ਕੀਤਾ। ਤੇ ਉਹਨੇ ਖੱਖ ਸਾਹਿਬ ਜੀ ਜਾ ਕੇ ਜਿਹੜਾ ਇਹ ਸੱਜਣ ਸੀਗਾ ਇਹਦਾ ਨਾਂ ਟੀ ਜੇ ਸਬੂਲਾ ਹੈਗਾ, ਇਹਨੇ ਗੋ ਫੰਡ ਵੀ ਉਹ ਜਿਹੜਾ ਬਣਾ ਲਿਆ ਆਪਣਾ, ਤੇ ਉਹਦੇ ਵਿੱਚ ਖੱਖ ਸਾਹਿਬ ਜੀ ਕਹਿੰਦੇ ਆ ਫਿਰ ਡਾਲਰਾਂ ਦਾ ਮੀਂਹ ਪਿਆ ਜਿੱਦਾਂ
0: ਪੈਣਾ ਸੀ, ਉਹਨੇ ਕਹਿੰਦੇ ਨੌਕਰੀ ਕੀ ਕਰਕੇ ਕਰਨੀ ਹੈ,
1: ਤੇ ਹਜ਼ਾਰਾਂ ਡਾਲਰ ਕਹਿੰਦੇ ਆ ਉਹ ਇਕੱਠੇ ਹੋ ਵੀ ਗਏ ਬਹੁਤ ਜਲਦੀ, ਔਰ ਲੋਕਾਂ ਨੇ ਇੰਨਾ ਉਹ ਕੀਤਾ ਕਿ ਦੇਖੋ ਚਲੋ ਉਹਦੀ ਨੌਕਰੀ ਜਾਏਗੀ ਜਾਂ ਨਹੀਂ ਜਾਏਗੀ ਇਹਦੇ ਬਾਰੇ ਕੋਈ ਪਤਾ ਨਹੀਂ ਗਾ। ਓਬਾਮਾ ਨੇ ਉਹ ਵੀ ਇੱਕ ਵਾਰੀ ਇੱਦਾਂ ਕਰਦਾ ਸੀਗਾ ਤੇ ਉਹਨੂੰ ਇੱਕ ਪਲੰਬਰ ਜਿਹੜਾ ਸੀਗਾ ਨਾ ਉਹਨੇ ਉਹਦੀ ਕਾਨਫਰੰਸ ਦੇ ਵਿੱਚ ਕੁਛ ਕਹਿ ਕੂਤਾ ਸੀ ਇੱਦਾਂ ਦੀ ਮਾੜੀ ਗੱਲ, ਤੇ ਓਬਾਮੇ ਨੇ ਫਿਰ ਉਹਨੂੰ ਕੁਛ ਨਹੀਂ ਕਿਹਾ ਤੇ ਸਗੋਂ ਉਹਨੂੰ ਵਾਈਟ ਹਾਊਸ ਲਾਨ ਦੇ ਵਿੱਚ ਸੱਦ ਕੇ ਤੇ ਉਹਦੇ ਨਾਲ ਕਹਿੰਦਾ ਸੀਗਾ ਵੀ ਆਪਾਂ ਬੀਅਰ ਸਬਮਿਟ ਕਰਾਂਗੇ। ਸੋ ਓਬਾਮੇ ਨੇ ਉਹਨੂੰ ਉੱਥੇ ਸੱਦ ਕੇ ਵਾਈਟ ਹਾਊਸ ਦੇ ਲਾਨ ਦੇ ਵਿੱਚ ਤੇ ਉਹਦੇ ਨਾਲ ਫਿਰ ਬੀਅਰ ਬੈਠ ਕੇ ਪੀਤੀ ਸੀਗੀ। ਸੋ ਇਸ ਤਰ੍ਹਾਂ ਦਾ ਜਿਹੜੇ ਆਗੂ ਹੁੰਦੇ ਆ ਖੱਖ ਸਾਹਿਬ ਜੀ ਉਹ ਫਿਰ ਉਹਨਾਂ ਨੂੰ ਯਾਦ ਕਰਦੀ ਆ ਹਮੇਸ਼ਾ ਵਾਸਤੇ,
0: ਭਗਵੰਤ ਸਿੰਘ ਮਾਨ ਸਾਹਿਬ ਹੁਣ ਰਿਪੋਰਟਰ ਜਿਹੜੇ ਹੁੰਦੇ ਉਹਨਾਂ ਦਾ ਕੰਮ ਹੁੰਦਾ ਕਿ ਕੋਈ ਗਲਤੀਆਂ ਕਰਨੀਆਂ ਉਹਨਾਂ ਨੇ, ਕੋਈ ਹੈਲੀਕਾਪਟਰ ਜਦੋਂ ਮਾਨ ਸਾਹਿਬ ਉਧਰ ਬਾਹਰ ਗਏ ਸੀ ਨਾ ਹੈਲੀਕਾਪਟਰ ਚੱਲਦਾ ਰਿਹਾ, ਉਹਨਾਂ ਨੇ ਇੱਕ ਆਰਟੀ ਪਾ ਕੇ ਪੁੱਛ ਲਿਆ ਜਦੋਂ ਮਾਨ ਸਾਹਿਬ ਤੇ ਇੱਥੇ ਨੀ ਮੁੱਖ ਮੰਤਰੀ ਦਾ ਹੈਗਾ ਤੇ ਇਹਨੂੰ ਕੌਣ ਚਲਾਉਂਦਾ ਫਿਰਦਾ ਸੀ ਤੇ ਉਹਨਾਂ ਨੇ ਆਰ ਟੀ ਆਰ ਨੇ ਦੱਸਿਆ ਤੇ ਹੈ ਨੀ ਉਹਨੂੰ ਪਰ ਇਹ ਉਹਨਾਂ ਸੱਤਾ ਅੱਖਾਂ ਦੇ ਕੇਸ ਜਿਹੜੇ ਆ ਉਹ ਪੰਜਾਬ ਪੁਲਿਸ ਨੇ ਦਬਾ ਦਬ ਕਰਦੇ ਵੀ ਇਹਨਾਂ ਨੇ ਹੋਰ ਪੁੱਠੇ ਕੇਸ ਪਾਤੇ ਥੋੜੇ
1: ਅੱਗ
0: ਚੱਕਤੀ ਜੀ ਉਹ ਰਿਪੋਰਟਰ ਜਿਹੜੇ ਤੁਹਾਨੂੰ ਪਤਾ ਕਿਤੇ ਮੂੰਹ ਚੁੱਪ ਕਰਨ ਵਾਲੇ ਆ ਉਹਨਾਂ ਨੇ ਫਿਰ ਉਹ ਸੁਣਾਈਆਂ ਵਾ ਸੁਣਾ ਰਹੇ ਆ ਕੋਈ ਫੜੋ ਸਾਨੂੰ ਕਰੋ ਅੰਦਰ ਕਿਹੜੇ ਜੁਰਮ ਚ ਕਰ ਰਹੇ ਹੋ
1: ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆਂ ਜਿਹੜੀ ਆ ਉਹਨਾਂ ਨੇ ਗਾਹੀ ਪੈਦਲ ਚੱਲ ਕੇ ਉਹ ਵੀ ਤੇ ਉਹਨਾਂ ਨੇ ਐਵੇਂ ਨੀ ਲਿਖੀਆਂ ਗੱਲਾਂ ਬਾਤਾਂ ਇਹਨਾਂ ਦੇ ਉੱਤੇ ਜਿਹੜਾ ਆ ਉਹ ਅਮਲ ਕਰਨਾ ਚਾਹੀਦਾ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਆ ਜਿਹੜੀ ਹੱਸ ਕੇ ਗੱਲ ਸਾਰ ਦੇਣੀ ਆ ਜਿਹੜੀ ਗੱਲ ਆ ਉਹ ਉਹਦੇ ਨਾਲ ਦੀ ਹੋਰ ਕੋਈ ਦੁਆ ਨਹੀਂ ਹੁੰਦੀ ਤੇ ਚਲੋ ਇਹਦੇ ਨਾਲ ਆਪਣੇ ਕੋਲ ਖਬਰ ਹੈ ਜਿਹੜੀ ਗੱਲ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਅਮਰੀਕਾ ਦੀ ਜਿਹੜੀ ਹੈਗੀ ਆ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਲਗਭਗ 75 ਦੇਸ਼ਾਂ ਦੇ ਗੱਲ ਸਾਹਿਬ ਜੀ ਨਾਂ ਤਾਂ ਨਹੀਂ ਦੱਸੇ ਗਏ ਨਾਂ ਤਾਂ 3-4 ਦੇ ਦੱਸੇ ਆ ਪਰ 75 ਦੇਸ਼ ਆ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਉਹਨਾਂ ਦੇ ਜਿਹੜੇ ਜਿਹੜੇ ਪਰਮਾਨੈਂਟ ਵੀਜ਼ੇ ਮਿਲਦੇ ਆ ਇੱਥੇ ਇਮੀਗ੍ਰੇਸ਼ਨ ਪੱਕੇ ਤੌਰ ਤੇ ਆਉਂਦੇ ਆ ਲੋਕ ਦੂਸਰੇ ਕੰਟਰੀਆਂ ਚੋਂ 75 ਕੰਟਰੀਆਂ ਦੇ ਵਿੱਚ ਆ ਰਹੇ ਜਿਹੜੇ ਲੋਕਾਂ ਨੇ ਆਉਣਾ ਸੀਗਾ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਆ ਟਰੰਪ ਸਾਹਿਬ ਦੇ ਜਿਹੜੇ ਹੈਗੇ ਆ ਆਪਣੇ ਪ੍ਰਬੰਧਕ ਉਹਨਾਂ ਨੇ ਦੁਨੀਆਂ ਦੀਆਂ ਜਿੰਨੀਆਂ ਉਹ 75 ਕੰਟਰੀਆਂ ਦੇ ਵਿੱਚ ਅੰਬੈਸੀਆਂ ਜਾਂ ਕਈ ਕੰਟਰੀਆਂ ਦੇ ਵਿੱਚ ਅੰਬੈਸੀ ਨਹੀਂ ਹੁੰਦੀ ਤੇ ਸਿਰਫ ਕੌਂਸਲੇਟ ਹੁੰਦੀ ਆ ਉਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਕੱਢ ਦਿੱਤੀਆਂ ਕਿ ਇਹਨਾਂ ਦੇਸ਼ਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜਾ ਪਰਮਾਨੈਂਟ ਰੈਜੀਡੈਂਸੀ ਦੇ ਕੇ ਇੱਥੇ ਨਾ ਆਉਣ ਦਿੱਤਾ ਜਾਵੇ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਸਾਰੀਆਂ ਨੂੰ ਉੱਥੇ ਹੀ ਰੋਕ ਦਿੱਤਾ ਜਾਵੇ ਜਿੱਥੇ ਉਹ ਹੈਗੀਆਂ ਤੇ ਇਹਦੇ ਵਿੱਚ ਅਕਸਰ ਜੀ ਉਹਨਾਂ ਨੇ ਜਿਹੜੇ ਨਾਂ ਦੱਸੇ ਆ ਉਹ ਜਿਹੜਾ ਅਫਗਾਨਿਸਤਾਨ ਦੱਸਿਆ ਇਰਾਨ ਦੱਸਿਆ ਰਸ਼ੀਆ ਤੇ ਇੱਕ ਸੋਮਾਲੀ ਆ ਜਿਹੜੀ ਸੋਮਾਲੀਆ ਉਹਦੇ ਨਾਂ ਸਾਹਮਣੇ ਲਿਆਉਂਦੇ ਆ ਤੇ ਜਿਹੜੇ ਜਿਨ੍ਹਾਂ ਦੇਸ਼ਾਂ ਤੋਂ ਇਹ ਲੋਕ ਇੱਥੇ ਗਵਰਨਮੈਂਟ ਦੇ ਉੱਪਰ ਆ ਕੇ ਨਾਲ ਉਹਨਾਂ ਨੇ ਮੁੱਦਾ ਇਸ ਗੱਲ ਦਾ ਰੱਖਿਆ ਸਾਹਮਣੇ ਖੱਖ ਸਾਹਿਬ ਜੀ ਕਿ ਜਿਹੜੇ ਦੇਖੋ ਇੰਡੀਆ ਤੋਂ ਜਾਂ ਹੋਰ ਕਈਆਂ ਕੰਟਰੀਆਂ ਤੋਂ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਇੱਥੇ ਰਿਲੇਟਿਵ ਹੁੰਦੇ ਆ ਜਿੱਦਾਂ ਆਪਾਂ ਉਹਨੂੰ ਸਪੋਂਸਰ ਕਰਦੇ ਆ ਵੀ ਇਹਦਾ ਖਰਚਾ ਹੈ ਜਿਹੜਾ ਮੈਂ ਉਹਨਾਂ ਚਿਰ ਸਾਂਭੂਗਾ ਹੁਣ ਤਾਂ ਇਹਨਾਂ ਨੇ 10 ਸਾਲ ਦਾ ਕਰ ਦਿੱਤਾ ਕਿ 10 ਸਾਲ ਵਾਸਤੇ ਜਿਹੜੇ ਬੰਦੇ ਨੂੰ ਤੁਸੀਂ ਸਪੋਂਸਰ ਕਰਦੇ ਆ ਤੁਹਾਡੇ ਭੈਣ ਭਰਾ ਜਾਂ ਪਟੀਸ਼ਨਾਂ ਕਰਦੇ ਆ ਉਹ 10 ਸਾਲ ਕਿਸੇ ਜਿਹੜੀ ਗਵਰਨਮੈਂਟ ਦੀ ਦੂਜੀ ਉਹਦੇ ਤੇ ਉਹ ਨਿਰਭਰ ਨਹੀਂ ਹੋਣਾ ਚਾਹੀਦਾ ਅਸਿਸਟੈਂਟ ਉਸ ਵਾਸਤੇ ਲਫਾ ਲੈਂਦੇ ਆ ਪਰ ਮੇਰਾ ਖਿਆਲ ਗੌਰ ਗੁਰ ਕੋਈ ਨਹੀਂ ਕਰਦਾ ਸੋ ਇਹ ਜਿਹੜੇ ਇਸ ਤਰ੍ਹਾਂ ਦੇ ਦੂਸਰਿਆਂ ਕੰਟਰੀਆਂ ਚੋਂ ਕਈਆਂ ਚੋਂ ਆਉਂਦੇ ਆ ਜਿੱਦਾਂ ਵੀਅਤਨਾਮ ਸੀਗਾ ਜਾਂ ਇਰਾਕ ਸੀਗਾ ਖੱਖ ਸਾਹਿਬ ਜੀ ਉਹਨਾਂ ਦੇਸ਼ਾਂ ਚੋਂ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਇੱਥੇ ਦੀ ਬੋਲੀ ਵਾਲੀ ਨਹੀਂ ਆਉਂਦੀ ਹੁੰਦੀ ਉਹ ਜਿਹੜੇ ਆ ਉਹਨਾਂ ਨੂੰ ਫਿਰ ਆ ਕੇ ਗਵਰਨਮੈਂਟ ਟ੍ਰੇਨਿੰਗ ਵੀ ਦੇ ਦਿੰਦੀ ਆ ਜੋਬਾਂ ਦੀ ਨੌਕਰੀਆਂ ਦੀ ਉਹਨਾਂ ਨੂੰ ਥੋੜਾ ਚਿਰ 2-4-6 ਮਹੀਨੇ ਜਾਂ ਸਾਲ ਜਿੰਨਾ ਚਿਰ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਫਿਰ ਇੱਥੇ ਜਿਹੜੇ ਆ ਉਹ ਸਾਂਭਣਾ ਪੈਂਦਾ ਗਵਰਨਮੈਂਟ ਦੇ ਉੱਤੇ ਜਿਹੜੀ ਬਰਡਨ ਬਣਦੀ ਆ ਇਹ ਬਣਾ ਕੇ ਉਹਨਾਂ ਨੇ ਮੁੱਦਾ ਚੱਕ ਕੇ ਤੇ ਇਹਨਾਂ ਲੋਕਾਂ ਤੋਂ ਜਿਹੜੇ ਉਹ ਸੀਗੇ ਆਉਣ ਦੇਸ਼ਾਂ ਤੋਂ ਜਿਹੜੇ ਲੋਕ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਇਰਾਨ ਰਸ਼ੀਆ ਸੋਮਾਲੀਆ ਤੇ ਅਫਗਾਨਿਸਤਾਨ ਇਹਨਾਂ 4 ਮੁਲਕਾਂ ਦੇ ਨਾਂ ਦਿੱਤੇ ਆ ਬਾਕੀਆਂ ਦੇ ਨਾਂ ਉਹਨਾਂ ਨੇ ਨਹੀਂ ਦਿੱਤੇ ਪਰ ਗਿਣਤੀ ਆ ਜਿਹੜੀ ਉਹ 75 ਕੰਟਰੀਆਂ ਦੀ ਜਿਹੜੀ ਦੱਸੀ ਆ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਜਿਹੜਾ ਉਹਦੇ ਵੱਲੋਂ ਕਿਹਾ ਗਿਆ ਕਿ ਉਸ ਨੇ ਦੁਨੀਆਂ ਭਰ ਵਿਚਲੀਆਂ ਐਮਬੈਸੀ ਅਤੇ ਕੌਂਸਲਰ ਨੂੰ ਹਦਾਇਤਾਂ ਭੇਜ ਦਿੱਤੀਆਂ ਕਿ ਜਿਨ੍ਹਾਂ ਲੋਕਾਂ ਨੂੰ ਇੱਥੇ ਆ ਕੇ ਗਵਰਨਮੈਂਟ ਵੱਲੋਂ ਸਹੂਲਤਾਂ ਦੇਣੀਆਂ ਪੈਂਦੀਆਂ ਉਹਨਾਂ ਦੇ ਪਰਮਾਨੈਂਟ ਵੀਜ਼ੇ ਆ ਜਿਹੜੇ ਉਹਨੂੰ ਬੰਦ ਕਰ ਦਿੱਤਾ ਜਾਵੇ ਇਹ ਮਾਮਲਾ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਕੱਖ ਸਾਹਿਬ ਦੀ ਅਸਲ ਦੇ ਵਿੱਚ ਤਾਂ ਜਿਨ੍ਹਾਂ ਵਿੱਚ 40 ਕੰਟਰੀ ਪਹਿਲਾਂ ਵੀ ਤੁਹਾਨੂੰ ਪਤਾ ਰੌਲਾ ਪੈਂਦਾ ਸੀ 2 ਸਾਲ ਪਹਿਲਾਂ ਵੀ ਉਦੋਂ ਵੀ ਜਿਹੜੇ ਆ 40 ਕੰਟਰੀਆਂ ਦੇ ਉੱਤੇ ਜਿਹੜਾ ਉਹ ਇਹਨਾਂ ਨੇ ਉਹ ਲਾ ਦਿੱਤੀ ਸੀ ਪਾਬੰਦੀ ਕਿ ਉੱਥੋਂ ਲੋਕਾਂ ਨੂੰ ਇੱਥੇ ਨਾ ਆਉਣ ਦਿੱਤਾ ਜਾਵੇ ਇਹ ਕਾਨੂੰਨ ਆ ਜਿਹੜਾ ਖੱਖ ਸਾਹਿਬ ਜੀ 21 ਜਨਵਰੀ ਤੋਂ ਲਾਗੂ ਹੋ ਜਾਣਾ ਆ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਟੂਰਿਸਟ ਵੀਜ਼ੇ ਆ ਜਿਹੜੇ ਜਾਂ ਹੋਰ ਕਿਸਮਾਂ ਦੇ ਵੀਜ਼ੇ ਆ ਉਹਨਾਂ ਦੇ ਉੱਤੇ ਕੋਈ ਜਿਹੜਾ ਇਹਦਾ ਪ੍ਰਭਾਵ ਜਾਂ ਅਸਰ ਕੋਈ ਨਹੀਂ ਪੈਣਾ ਤੋ ਪੈਸਾ ਖੱਖ ਸਾਹਿਬ ਜੀ ਇੱਦਾਂ ਲੱਗ ਰਿਹਾ ਵੀ ਅਮਰੀਕਾ ਜਿੱਦਾਂ ਭੁੱਖ ਨਾਲ ਲੜਨ ਲੱਗ ਪਿਆ ਹੁੰਦਾ ਹਰ ਪਾਸਿਓਂ ਜਿਹੜੇ ਆ ਉਹ ਫੰਡ ਕੱਟੀ ਜਾ ਰਹੇ ਆ ਹਰ ਪਾਸੇ ਤੋਂ ਉਹ ਜਿਹੜੀ ਆਪਣੀ ਸੀਗੀ EPA ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਆ ਜਿਹੜੀ ਉਹਦੇ ਵੀ ਫੰਡ ਵਗੈਰਾ ਕੱਟ ਦਿੱਤੇ ਬਹੁਤ ਹੁਣ ਲੋਕਾਂ ਨੂੰ ਉਹ ਕਹਿੰਦੇ ਹਵਾ ਖਰਾਬ ਆ ਕੋਈ ਗੱਲ ਨੀ ਤੇ ਕਿਉਂਕਿ ਉਹ ਕੰਟਰੋਲ ਕਰਦੀ ਨਾ ਗੈਸ ਪੰਪ ਆ ਜਿਹੜੇ ਇਹ ਤੇ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਹਨਾਂ ਤੇ ਉਹਨਾਂ ਨੂੰ ਵੀ ਰਾਹਤ ਦੇ ਦਿੱਤੀ, ਉਹਨਾਂ ਦੇ ਬੋਏ ਕੱਟ ਦਿੱਤੇ ਆ, ਹੋਰ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਏਜੰਸੀਆਂ ਆ ਜਿਹੜੀਆਂ ਕੰਟਰੋਲ ਕਰਦੀਆਂ ਸੀ ਉਹਨਾਂ ਦੇ ਫੰਡ ਖਾਕ ਸਾਹਿਬ ਜੀ ਕੱਟੇ ਜਾ ਰਹੇ ਆ, ਸੋ ਇਹਦੇ ਤੋਂ ਇਹ ਲੱਗ ਰਿਹਾ ਵੀ ਪਬਲਿਕ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ, ਜਾਂ ਤਾਂ ਪੈਸੇ ਹੀ ਇੰਨੀ ਤੰਗੀ ਆ ਗਏ ਅਮਰੀਕਾ ਵਿਚ ਵੀ ਤੇ ਇਹਦੀ ਬੜੀ ਖਾ ਖਿਆਲ ਆ ਵੀ ਜਿਹੜੀ ਇਕਨੋਮਿਕ ਹਾਲਾਤ ਆ ਉਹ ਵਧੀਆ ਨਹੀਂ ਹੈਗੇ। ਤੇ ਅਗਲੀ ਖਬਰਸਾਰ ਆਪਣੇ ਕੋਲ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਅਮਰੀਕਨ ਪ੍ਰੈਜੀਡੈਂਟ ਟਰੰਪ ਸਾਹਿਬ ਵੱਲੋਂ ਗ੍ਰੀਨਲੈਂਡ ਨਾਂ ਦੇ ਦੇਸ਼ ਨੂੰ ਹੜੱਪਣ ਦੀ ਜਿਹੜੀ ਯੋਜਨਾ ਆ ਉਹਦੇ ਕਾਰਨ ਖਾਕ ਸਾਹਿਬ ਜਿਹੜੀ ਈਯੂ ਆ ਤੇ ਨੇਟੋ ਆ ਉਹ ਦੋਨੇ ਆ ਜਿਹੜੇ ਉਹਨਾਂ ਨੂੰ ਹੁਣ ਖਾਕ ਸਾਹਿਬ ਦੀ ਫਿਕਰ ਜਿਹੜਾ ਉਹ ਪੈ ਗਿਆ ਆ ਤੇ ਫਿਕਰ ਖਾਕ ਸਾਹਿਬ ਜੀ ਹੁਣ ਪੈ ਗਿਆ ਤਾਂ ਜੇ ਤੁਸੀਂ ਕਈ ਵੱਖਰੇ ਵੱਖਰੇ ਪੱਖਾਂ ਤੋਂ ਆਪਾਂ ਦੇਖਦੇ ਹਾਂ ਤੇ ਤੁਹਾਨੂੰ ਏਦਾਂ ਵੀ ਲੱਗਦਾ ਪਈ ਉਹਨਾਂ ਨੂੰ ਫਿਕਰ ਪੈ ਗਿਆ, ਪਰ ਉਹਨਾਂ ਨੇ ਮੁਫ਼ਤ ਵਿਚ ਅਮਰੀਕਾ ਦੀ ਸ਼ੈਲ ਵੀ ਲਾਉਂਦੇ ਰਹੇ ਨਾ, ਲੜਨ ਹਥਿਆਰ ਦੇਣ ਨੂੰ ਅਮਰੀਕਾ ਮੁਹਰੇ ਤੇ ਲੜਦੇ ਨੂੰ ਉਹ ਮੁਲਕ ਤੇ ਉਹ ਪਿੱਛੇ ਚਟਕਾਰੀਆਂ ਮਾਰਦੇ ਸੀਗੇ ਤੇ ਹੁਣ ਉਹ ਜਿਹੜੇ ਹਾਲਾਤ ਆ ਉਹ ਜਿਹੜੇ ਬਦਲ ਰਹੇ ਆ ਤੇ ਉਹਦੇ ਹੁਣ ਜਿਹੜੇ ਮੈਂਬਰ ਦੇਸ਼ ਹੈਗੇ ਆ ਉਹਨਾਂ ਨੇ ਕਕਸ਼ਾ ਵੀ ਹੁਣ ਜਿਹੜੀ ਫਿਕਰਮੰਦੀ ਉਹਨਾਂ ਨੂੰ ਪੈ ਗਈ ਆ। ਗ੍ਰੀਨਲੈਂਡ ਆ ਜਿਹੜਾ ਉਹ ਦੇਖੋ ਉਹ ਕੰਟਰੀ ਆ ਜਿਹੜਾ ਖਾਕ ਸਾਹਿਬ ਜੀ ਉਹ ਆਪਣਾ ਜਿਹੜਾ ਸਟੇਟ ਆ ਨਾ ਟੈਕਸਾਸ ਅਮਰੀਕਾ ਦੀ ਇਹਦੇ ਨਾਲ ਉਹ ਤਿੰਨ ਗੁਣਾ ਵੱਡਾ ਦੇਸ਼ ਆ ਉਹ।
0: ਅੱਛਾ ਵੱਡਾ, ਇੰਨਾ ਵੱਡਾ ਮੈਂ ਸਮਝਦਾ ਛੋਟਾ ਜਿਹਾ ਹੀ ਆ।
1: ਨਹੀਂ ਨਹੀਂ ਖਾਕ ਸਾਹਿਬ ਜੀ ਉਹ ਬਹੁਤ ਵੱਡਾ ਦੇਸ਼ ਆ, ਉੱਥੇ ਜਿਹੜੀ ਆ ਉਹਦੀ ਆਪਾਂ ਅੱਗੇ ਜਾ ਕੇ ਏਰੀਆ ਵੀ ਦੱਸ ਦੇਣਾ ਕਿ ਕਿੰਨਾ ਆ, ਪਰ ਉੱਥੇ ਪਾਪੂਲੇਸ਼ਨ ਬਹੁਤ ਥੋੜੀ ਆ। ਤੇ ਹੁਣ ਹੈਗਾ ਕੀ ਆ ਉਹ ਕੈਨੇਡਾ ਦੇ ਤਾਂ ਸਮਝ ਲਓ ਨਾਲੇ ਲੱਗ ਜਾਂਦਾ ਆ ਕੇ।
0: ਅੱਛਾ
1: ਤੇ ਉਹ ਦੁਨੀਆਂ ਦਾ ਸਭ ਤੋਂ ਬੜਾ ਜਿਹਨੂੰ ਆਪਾਂ ਟਾਪੂ ਕਹਿੰਦੇ ਉਹ
0: ਟਾਪੂ ਆ।
1: ਹਾਂਜੀ ਤੇ ਉੱਥੇ ਹੁਣ ਕੀ ਆ ਕਿ ਇਹ ਜਿਹੜਾ ਦੇਸ਼ ਆ ਹੁਣ ਉਹ ਜਿਹੜੀ ਜਿਹੜੀ ਫਿਕਰਮੰਦੀ ਜਿਹੜੀ ਉੱਥੇ ਪੈ ਗਈ ਆ। ਗ੍ਰੀਨਲੈਂਡ ਦੀ ਜਿਹੜੀ ਕੁੱਲ ਆਬਾਦੀ ਆ ਉਹ 56,000 ਜਾਂ 57,000 ਦੇ ਮਤਲਬ ਵਿਚ ਵਿਚ ਆ।
0: ਅੱਛਾ ਜੀ, ਕਦੇ ਬਿਰਲਾ ਬਿਰਲਾ ਘਰ ਆ ਕਦੇ ਘਰ ਇੱਥੇ।
1: ਹਾਂਜੀ ਸਿਰਫ ਉਹ ਵੀ ਮੇਰਾ ਖਿਆਲ ਹੈ ਜਿੱਧਰ ਥੋੜਾ ਜਿਹਾ ਮੌਸਮ ਗਰਮ ਰਹਿੰਦਾ ਨਾ, ਕਿਉਂਕਿ ਉੱਥੇ ਆਈਸ ਤਾਂ ਜੰਮੀ ਰਹਿੰਦੀ ਆ ਸਾਰਾ ਸਾਲ। ਪੁਸ਼ਕ ਇਲਾਕਾ ਜਿਹੜਾ ਉੱਥੇ ਉਹ ਮਤਲਬ ਗਰਮ ਹੈਗਾ ਜਿੱਥੇ ਪਗੜਦੀ ਆ ਬਾਰਪੁਰਬ ਤੇ ਉੱਥੇ ਉਹਨੇ ਲੋਕ 56,000 ਲੋਕ ਬਹੁਤੇ ਨੀ ਹੁੰਦੇ, 56,000 ਤਾਂ ਮੇਰਾ ਖਿਆਲ ਸਾਡੇ ਸ਼ਹਿਰ ਪ੍ਰਜਨੂ ਦੀ ਆਬਾਦੀ ਹੋਗੀ
0: ਤੁਹਾਡੇ। ਇਹਨੇ ਛੋਟੇ ਪਿੰਡ ਲਾ ਲੋ, ਵੱਡਾ ਪਿੰਡ ਲਾ ਲੋ, ਸ਼ਹਿਰ ਛੋਟਾ, ਛੋਟੇ ਸ਼ਹਿਰ ਦਾ ਸ਼ਹਿਰ ਲਾ ਲੋ ਏਡਾ ਕਿਉਂ।
1: ਹਾਂਜੀ ਸ਼ਹਿਰ ਜਿੰਨੀ ਆਬਾਦੀ ਆ ਤੇ ਉਹਦਾ ਖੇਤਰਫਲ ਆ ਜਿਹੜਾ 8,36,330 ਵਰਗ ਮੀਲ ਜਿਹੜਾ ਉਹਦਾ ਖੇਤਰ ਆ ਤੇ ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਜਿੱਦਾਂ ਆਪਾਂ ਦੱਸ ਕੇ ਗਏ ਆ। ਤੇ ਇਹ ਤਕਰੀਬਨ ਮਿਸਰ ਜਿਹੜਾ ਦੇਸ਼ ਆ ਉਹਦੇ ਜਿੱਡਾ ਇਹ ਇਕੱਲਾ ਹੀ ਹੈਗਾ ਤੇ ਟੈਕਸਾਸ ਵਰਗੇ ਤਿੰਨ ਸੂਬੇ ਉਹਦੇ ਵਿਚ ਜਿਹੜੇ ਆ ਉਹ ਬਣ ਸਕਦੇ ਆ। ਤੇ ਇੱਥੇ ਖਾਕ ਸਾਹਿਬ ਜੀ ਅਮਰੀਕਾ ਦਾ ਇੱਕ ਜਿਹੜਾ ਉਹ ਫੌਜੀ ਅੱਡਾ ਵੀ ਆ ਇਹਦੇ ਵਿਚ ਬਣਿਆ ਹੋਇਆ ਤੇ ਉੱਥੇ 150 ਤੋਂ ਕੋਈ 200 ਜਿਹੜੇ ਆ ਉਹ ਅਮਰੀਕਨ ਫੌਜੀ ਉੱਥੇ ਰਹਿੰਦੇ ਆ ਹਰ ਵੇਲੇ ਤੇ ਉਹਨਾਂ ਦਾ ਜਿਹੜਾ ਕੰਮ ਕਾਰ ਆ ਉੱਥੇ ਉਹ ਸਿਰਫ ਇਹ ਆ ਕਿ ਉੱਥੇ ਜਿਹੜੀ ਆ ਜੇ ਰੂਸ ਵੱਲੋਂ ਕੋਈ ਮਿਸਲ ਆਉਂਦੀ ਆ ਜਾਂ ਉਧਰੋਂ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਆ ਉਹਦੀ ਸਰਵੇਲੈਂਸ ਕਰਨ ਵਾਸਤੇ ਉਹ ਇੰਨਾ ਕੁ ਸਟਾਫ ਉੱਥੇ ਜਿਹੜਾ ਰੱਖਿਆ ਹੋਇਆ। ਤੇ ਟੋਟਲ ਕੁੱਲ ਮਿਲਾ ਕੇ ਜਿੱਦਾਂ ਅਮਰੀਕਾ ਦੇ 150 ਤੋਂ 200 ਦੇ ਕਰੀਬ ਤੇ ਬਾਕੀ ਜਿਹੜੇ ਦੇਸ਼ਾਂ ਦੇ ਹੋਰ ਵੀ ਜਿਹੜੇ ਅਮਰੀਕਾ ਦੇ ਨਾਲ ਜੁੜੇ ਹੋਏ ਦੇਸ਼ ਆ ਉਹ ਕੁੱਲ ਮਿਲਾ ਕੇ 650 ਫੌਜੀ ਜਿਹੜੇ ਉੱਥੇ ਉਹ ਜਿਹੜਾ ਅੱਡਾ ਉਹਨਾਂ ਦਾ ਹੈਗਾ ਉਹਦੇ ਚ ਹੈਗੇ ਆ। ਤੇ ਇਹ ਹੁਣ ਖਾਕ ਸਾਹਿਬ ਜੀ ਜਿਹੜਾ ਡੈਨਮਾਰਕ ਆ ਤੁਹਾਨੂੰ ਪਤਾ ਵੀ ਉਹ ਕਿੰਗਡਮ ਆ, ਇਹ ਡੈਨਮਾਰਕ ਦਾ ਜਿਹੜਾ ਨਾ ਤਾਂ ਉਹਨਾਂ ਦਾ ਗੁਲਾਮ ਆ ਇਹ ਨਾ ਹੀ ਡੈਨਮਾਰਕ ਦਾ ਹਿੱਸਾ ਆ, ਪਰ ਉਥੋਂ ਦੇ ਜਿਹੜਾ ਰਾਜਾ ਆ ਉਹਦੇ ਨਾਲ ਇਹਨਾਂ ਦੀ ਜੋ ਵੀ ਸੰਧੀਆਂ ਹੋਈਆਂ ਆ ਉਹਦੇ ਮੁਤਾਬਕ ਮਤਲਬ ਉਹ ਡੈਨਮਾਰਕ ਆ ਜਿਹੜਾ ਉਹਨੂੰ ਸੁਣਦਾ। ਤੇ ਟਰੰਪ ਨੇ ਹੁਣ ਤੁਹਾਨੂੰ ਪਤਾ ਵੀ ਉਹਨੂੰ ਧਮਕੀ ਦੇ ਦਿੱਤੀ ਕਿ ਮੈਂ ਇਹ ਲੈਣਾ ਆ। ਤੇ ਜਿਹਦੇ ਵਿਚ ਹੁਣ ਉਹ ਇੱਥੇ ਆਏ ਆ ਜਿਹੜੇ ਡੈਨਮਾਰਕ ਦੇ ਵਿਦੇਸ਼ ਮੰਤਰੀ ਆ ਤੇ ਉਹਨਾਂ ਨੇ ਖਾਕ ਸਾਹਿਬ ਜੀ ਕਿਹਾ ਕਿ ਟਰੰਪ ਦੀ ਨੀਤੀ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਆ। ਇਹ ਬਿਆਨ ਆ ਜਿਹੜਾ ਇਹ ਵਾਸ਼ਿੰਗਟਨ ਡੀਸੀ ਵਿਚ ਜਿਹੜੀ ਆ ਗੱਲਬਾਤ ਹੋਣ ਤੋਂ ਪਿੱਛੋਂ ਜਿਹੜਾ ਇਹ ਛਾਪਿਆ ਗਿਆ। ਤੇ ਇਹ ਖਿੱਚਾਧੂਈ ਜਿਹੜੀ ਹੋ ਰਹੀ ਆ ਇਹਦੇ ਦੌਰਾਨ ਡੈਨਮਾਰਕ ਤੇ ਨੇਟੋ ਐਲਾਈਜ ਆ ਜਿਹੜੇ ਖਾਕ ਸਾਹਿਬ ਜੀ ਉਹ ਗ੍ਰੀਨਲੈਂਡ ਵਿਚੋਂ ਜਿਹੜੀ ਆ ਫੌਜਾਂ ਦੀ ਗਿਣਤੀ ਉਹ ਉਹਨਾਂ ਨੇ ਵਧਾਉਣੀ ਸ਼ੁਰੂ ਕਰ ਦਿੱਤੀ ਆ।
0: ਅੱਛਾ ਜੀ, ਦੂਜੇ ਨੇਟੋ ਨੇ ਠੀਕ
1: ਡੈਨਮਾਰਕ ਵੀ ਤੇ ਨੇਟੋ ਵੀ ਹੁਣ ਖਾਕ ਸਾਹਿਬ ਜੀ ਨੇਟੋ ਵਿਚ ਤਾਂ ਅਮਰੀਕਾ ਵੀ ਆਉਂਦਾ ਆ
0: ਬਿਲਕੁਲ।
1: ਤੇ ਹੁਣ ਇੱਥੇ ਇਹਨਾਂ ਦਾ ਜਿਹੜਾ ਆਰਟੀਕਲ 5 ਆ ਜਿਹਦੇ ਵਿਚ ਉਹਨਾਂ ਨੇ ਲਿਖਿਆ ਹੋਇਆ ਕਿ ਨੇਟੋ ਦੇ ਇੱਕ ਵੀ ਕੰਟਰੀ ਦੇ ਉੱਤੇ ਜੇ ਕੋਈ ਹਮਲਾ ਕਰੇ ਤਾਂ ਸਾਰੇ ਨੇਟੋ ਕੰਟਰੀ ਆ ਜਿਹੜੇ ਉਹਦੇ ਖਿਲਾਫ਼ ਲੜਨਗੇ ਤੇ ਹੁਣ ਇੱਥੇ ਕਿਸ ਤਰ੍ਹਾਂ ਹੋਊਗੀ ਜੇ ਅਮਰੀਕਾ ਜਾ ਕੇ ਉਹਨੂੰ ਜ਼ਬਰਦਸਤੀ ਦੱਬਦਾ ਆ ਕਿਉਂਕਿ ਉਹ ਵੀ ਨੇਟੋ ਦਾ ਮੈਂਬਰ ਆ ਤੇ ਇੱਥੇ ਹੁਣ ਫਿਰ ਗੁੰਝਲ ਕੀ ਪਊਗੀ ਫਿਰ ਅਮਰੀਕਾ ਨਾਲ ਫਿਰ ਉਹ ਸਾਰੇ ਲੜਨਗੇ ਇੱਕ ਪਾਸੇ ਹੋ ਜਾਣਗੇ ਉਹ ਇਹ ਸਿਚੁਏਸ਼ਨ ਆ ਜਿਹੜੀ ਬਹੁਤ ਹੀ ਚੰਗੀ ਜਿਹੜੀ ਆ ਉਹ ਨਜ਼ਰ ਖਾਕ ਸਾਹਿਬ ਜੀ ਨਹੀਂ ਆ ਰਹੀ ਤੇ ਇਹਦੇ ਵਿਚ ਹੁਣ ਜਿਹੜੀ ਆ ਅਮਰੀਕਾ ਦੇ ਜਿਹੜੇ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਹੈਗੇ ਆ ਤੇ ਮਾਰਕੋ ਰੂਬੀਓ ਆ ਉਹਨਾਂ ਦੇ ਦੋਨਾਂ ਦੇ ਨਾਲ ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕਿਨ ਰੈਮੂਸਨ ਉਹਨਾਂ ਦਾ ਨਾਂ ਆ ਇਹਨਾਂ ਦੇ ਵਿਚ ਜਿਹੜੀ ਆ ਉਹ ਗੱਲਬਾਤ ਹੋਈ ਆ ਤੇ ਫੇਰ ਗੱਲਬਾਤ ਹੋਣ ਤੋਂ ਮਗਰੋਂ ਜਿਹੜੀ ਆ ਕਿ ਉਹਨਾਂ ਨੇ ਕਹਿ ਤਾ ਕਿ ਗ੍ਰੀਨਲੈਂਡ ਦੇ ਲੋਕ ਆ ਜਿਹੜੇ ਉਹ ਅਤੇ ਡੈਨਮਾਰਕ ਆ ਜਿਹੜਾ ਉਹ ਇਕੱਠੇ ਹੀ ਰਹਿਣਗੇ ਉਹਨਾਂ ਨੇ ਆਪਸ ਵਿਚ ਨਹੀਂ ਟੁੱਟਣੀ ਕਹਿਣ ਦਾ ਮਤਲਬ ਕਿ ਅਸੀਂ ਅਮਰੀਕਾ ਆ ਜਿਹੜੀ ਉਹਨੂੰ ਇੱਥੇ ਵੈਲਕਮ ਨਹੀਂ ਕਰਨਾ ਠੀਕ ਹੈ ਤੁਹਾਡਾ ਛੋਟਾ ਮੋਟਾ ਅੱਡਾ ਹੈਗਾ ਤੇ ਮਸਲਾ ਖੱਟ ਸਾਹਿਬ ਜੀ ਜਿਹੜਾ ਆ ਉਹ ਦਿਨੋਂ ਦਿਨ ਉਹ ਭਿਆਨਕ ਜਿਹੜਾ ਰੂਪ ਧਾਰ ਰਿਹਾ ਆ ਤੇ ਰੱਬ ਭਲਾ ਕਰੇ ਕਿ ਉਧਰ ਨੂੰ ਜਿਹੜੀ ਆ ਉਹ ਜਿਹੜੇ ਰੱਖੇ ਹੋਏ ਆ ਖੱਟ ਸਾਹਿਬ ਜੀ ਵੱਡੇ ਵੱਡੇ ਤੁਹਾਨੂੰ ਪਤਾ ਐਟਮ ਬੰਬ ਉਹ ਕਹਿੰਦੇ ਆ ਭਾਈ ਰੂਸ ਕੋਲ ਵੀ ਖੱਟ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੰਨੇ ਉਹ ਪਏ ਆ ਰੂਸ ਦੇ ਕੋਲ ਦੁਨੀਆਂ ਦੇ ਵਿਚ ਸਭ ਤੋਂ ਜਿਆਦਾ ਜਿਹੜੇ ਐਟਮ ਬੰਬ ਜਾਂ ਉਹਨਾਂ ਨੂੰ ਹੈਗੇ ਆ ਉਹ ਕਹਿੰਦੇ ਆ ਭਾਈ ਇਹ ਜਿਹੜੀ ਧਰਤੀ ਆ ਇਹਨੂੰ 10 ਵਾਰੀ ਸਾਰ ਕੇ ਸਵਾਹ ਕਰ ਸਕਦੇ ਆ ਇੰਨਾ ਹਥਿਆਰ ਜਿਹੜਾ ਉੱਥੇ ਪਿਆ ਸੋ ਉਹਨਾਂ ਕੇ ਹੀ ਅਮਰੀਕਾ ਦੇ ਕੋਲ ਵੀ ਆ ਥੋੜੇ ਬਹੁਤ ਘੱਟ ਹੋਣਗੇ ਇਹਨਾਂ ਕੋਲ ਕਿਉਂਕਿ ਇਹਨਾਂ ਦੇ ਕੋਲ ਹੋਰ ਰਿਸੋਰਸ ਹੈਗੇ ਆ ਪਰ ਖਾਕਸਾ ਜੀ ਉੱਥੇ ਤੱਕ ਨੌਤ ਪਹੁੰਚਦੀ ਆ ਤਾਂ ਫੇਰ ਦੁਨੀਆਂ ਜਿਹੜੀ ਆ ਫਿਰ ਦੁਬਾਰਾ ਤੋਂ ਸ਼ੁਰੂ ਹੋਊਗੀ ਉਹ ਆਊਗੀ ਕਿੱਥੋਂ ਇਹ ਨੀ ਪਤਾ ਕਿਉਂਕਿ ਹਰ ਕਿਸੇ ਦਾ ਜਿਹੜਾ ਬੀ ਆ ਉਹ ਤਾਂ ਚਾਹੀਦਾ ਨਾ ਜੇ ਸਾਰਾ ਬੀ ਨਾ ਹੋ ਗਿਆ ਹੁਣ ਖਾਕਸਾ ਜੀ ਦੇਖੋ ਜਿਹੜਾ ਪਿੱਛੇ ਚਿਰ ਦੀ ਗੱਲ ਆ ਜਿਹੜਾ ਰੂਸ ਹੈ ਨਾ ਉਹਨੇ ਜਿਹੜੇ ਟੈਂਕ ਸੀਗੇ ਨਾ ਟੈਂਕ ਆਪਣੇ ਉਹ ਇੰਨੇ ਜਿਆਦਾ ਬਣਾ ਕੇ ਜਿਹੜਾ ਈਸਟ ਤੇ ਵੈਸਟ ਬਰਲਿਨ ਸੀਗਾ ਜਿਹੜਾ ਉਹਦੇ ਬਾਰਡਰ ਤੇ ਲਿਜਾ ਕੇ ਲੜਾਤੇ ਸੀਗੇ ਤੇ ਉਹਨੇ ਚੈਲੰਜ ਕਰ ਦਿੱਤਾ ਸੀਗਾ ਕਿ ਮੈਨੂੰ ਇਸ ਵੇਲੇ ਕੋਈ ਰੋਕਣ ਵਾਲਾ ਜੰਮਿਆ ਨਹੀਂ ਹੈਗਾ ਤੇ ਮੈਂ ਜਦੋਂ ਆਰਡਰ ਦੇਣਾ ਆ ਮੇਰੇ ਕੋਲ ਇੰਨੇ ਟੈਂਕ ਜਿਹੜੇ ਬਾਰਡਰ ਤੇ ਲੱਗੇ ਹੋ ਆ ਇਹਨਾਂ ਦੇ ਮੂਹਰੇ ਨਾ ਅਮਰੀਕਾ ਨੇ ਇੰਗਲੈਂਡ ਨੇ ਨਾ ਜਰਮਨ ਨੇ ਕਿਸੇ ਨੇ ਨੀ ਖੜਨਾ ਤੇ ਉਸ ਵੇਲੇ ਖਾਕ ਸਾਹਿਬ ਜੀ ਕੀ ਹੋਇਆ ਸੀਗਾ ਅਮਰੀਕਾ ਦਾ ਜਿਹੜਾ ਪ੍ਰੈਜੀਡੈਂਟ ਸੀਗਾ ਉਹਨੇ ਕਿਹਾ ਸੀਗਾ ਕਿ ਇਹ ਇੱਕ ਹਾਈਡਰੋਜਨ ਬੰਬ ਆ ਜਿਹੜਾ ਉਹ ਹੈਗਾ ਇਹਨਾਂ ਦੇ ਕੋਲ ਉਹ ਜਿਹੜਾ ਬੰਬ ਆ ਖਾਕ ਸਾਹਿਬ ਜੀ ਉਹਨੇ ਕੋਈ ਜਿਹੜੀ ਚੀਜ਼ ਹੈ ਨਾ ਜਿਹੜੀ ਉਹਨੂੰ ਜਿਹੜੀ ਜਾਨਦਾਰ ਚੀਜ਼ ਨਹੀਂ ਹੈ ਉਹਦਾ ਨੁਕਸਾਨ ਨਹੀਂ ਕਰਨਾ ਉਹਨੇ ਸਿਰਫ ਜਿਹੜੀਆਂ ਜੀਵਦੀਆਂ ਚੀਜ਼ਾਂ ਆ ਉਹਨਾਂ ਨੂੰ ਹੀ ਖਤਮ ਕਰਨਾ ਸੋ ਕਹਿਣ ਦਾ ਮਕਸਦ ਉਹਨਾਂ ਦਾ ਇਹ ਸੀਗਾ ਅਮਰੀਕਾ ਦਾ ਕਿ ਜੇ ਤੂੰ ਇਹ ਟੈਂਕ ਲਾਏ ਤੇ ਮੈਂ ਫਿਰ ਉਹ ਬੰਬ ਆ ਜਿਹੜਾ ਉਹ ਸਿੱਟੂਗਾ ਜਿਹਦੇ ਨਾਲ ਤੇਰੇ ਟਰੰਕ ਚਲਾਉਣ ਵਾਲੇ ਬੰਦੇ ਆ ਜਿਹੜੇ ਉਹ ਵਿੱਚ ਸੁਸਰੀਆਂ ਨੂੰ ਸਵਾ ਦੇਣੇ ਆ ਮੈਂ ਸੋ ਇਸ ਤਰ੍ਹਾਂ ਦੇ ਖਤਰਨਾਕ ਜਿਹੜੇ ਹਥਿਆਰ ਆ ਉਹ ਅੱਗੇ ਤਾਂ ਕੱਲੇ ਅਮਰੀਕਾ ਤੇ ਜਿਹੜਾ ਸੀਗਾ ਰਸ਼ੀਆ ਇਹਦੇ ਕੋਲ ਸੀਗੇ ਖੱਟ ਸਾਹਿਬ ਜੀ ਹੁਣ ਉਧਰ ਚੀਨ ਆ ਜਿਹੜਾ ਉਹ ਵੀ ਬਹੁਤ ਜਿਆਦਾ ਜਿਹੜਾ ਇਧਰ ਨੂੰ ਐਡਵਾਂਸਮੈਂਟ ਉਹਨੇ ਕਰ ਲਈ ਆ ਜਿਹਦਾ ਪਿੱਛੇ ਜਾ ਖੱਟ ਸਾਹਿਬ ਜੀ ਜਦੋਂ ਕੋਵਿਡ ਸ਼ੁਰੂ ਹੋਇਆ ਉਹਦੇ ਵਿਚ ਵੀ ਰੌਲਾ ਪੈਣ ਲੱਗ ਪਿਆ ਸੀਗਾ ਭਾਈ ਚੀਨ ਨੇ ਹੀ ਇਹ ਜਿਹੜਾ ਉਹ ਕੋਵਿਡ ਫੈਲਾਇਆ ਪਰ ਉਹ ਆਪਣੀ ਜਿਹੜੀ ਆ ਪਹੁੰਚ ਤੋਂ ਬਾਹਰ ਆ ਕਿ ਅਸਲੀਅਤ ਉਹਦੇ ਵਿਚ ਕੀ ਸੀਗੀ ਇਹਦਾ ਆਪਾਂ ਤਾਂ ਨਿਰਣਾ ਨਹੀਂ ਲੈ ਸਕਦੇ ਕਿਉਂਕਿ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਉਹ ਇੱਦਾਂ ਦੀ ਪੂਰੀ ਜਿਹੜੀ ਕਦੇ ਆਉਣੀ ਨਹੀਂ ਤੇ ਨਾ ਹੀ ਉਹ ਆ ਸਕਣੀ ਆ ਉਹ ਹੋ ਸਕਦਾ ਅੱਜ ਤੋਂ 100-200 ਸਾਲ ਬਾਅਦ ਜਦੋਂ ਅੱਜ ਦੇ ਲੋਕ ਆ ਜਿਹੜੇ 2-3 ਪੀੜੀਆਂ ਪੈ ਗਈਆਂ ਫੇਰ ਸ਼ਾਇਦ ਕਿਸੇ ਪਾਸਿਓਂ ਉਹ ਜਿਹੜੀ ਆ ਖਬਰ ਉਹ ਨਿਕਲੂਗੀ ਤੇ ਇਹਦੇ ਨਾਲ ਅਗਲੀ
0: ਕੋਵਿਡ ਚ ਰੌਲਾ ਇਹੋ ਹੀ ਪਿਆ ਸੀ ਕਿ ਜਿਹਨੇ ਚੀਨ ਦੇ ਕੁਛ ਨਾ ਕੁਛ ਉਥੋਂ ਬਣਾ ਰਹੇ ਸੀ ਤੇ ਉਹਦੇ ਉਥੋਂ ਲੀਕ ਹੋਇਆ ਤੇ ਉਥੋਂ ਹੀ ਇਹ ਕੋਵਿਡ ਆਇਆ ਇਹ ਗੱਲ ਵੈਸੇ ਚੀਮਾ ਸਾਹਿਬ ਜੀ ਸੋਚਿਆ ਜਾਵੇ ਕਿ ਇਕਦਮ ਇਹੋ ਜਿਹੀ ਬਿਮਾਰੀ ਜਿਹੜੀ ਆ ਉਹ ਫੈਲੀ ਕਿੱਦਾਂ ਨਾ ਇਹਦੇ ਵਿਚ ਕੋਈ ਨਾ ਕੋਈ ਰੀਜ਼ਨ ਤਾਂ ਹੋਏਗਾ ਨਾ
1: ਹਾਂਜੀ ਰੀਜ਼ਨ ਉਹ ਜਿਹੜੀਆਂ ਦੇਖੋ ਖੱਟ ਸਾਹਿਬ ਜੀ ਆਪਣੇ ਕੋਲ ਸੱਚੀ ਖਬਰ ਤਾਂ ਆਉਣੀ ਨਹੀਂ ਕਦੇ ਵੀ ਕਿਉਂਕਿ ਜਦੋਂ ਹਰੇ ਗਵਰਨਮੈਂਟਾਂ ਜਿਹੜੀਆਂ ਲੁਕਾਉਂਦੀਆਂ ਰਹਿੰਦੀਆਂ ਪਰ ਉਹ ਹੋਇਆ ਕਹਿੰਦੇ ਇੱਦਾਂ ਆ ਕਿ ਉਹ ਜਿਹੜੀ ਸੀਗੀ ਉੱਥੇ ਕਿਸੇ ਆ ਜਿਹੜੀਆਂ ਜਿਹਨਾਂ ਨੂੰ ਉਹ ਚਮਗਿੱਦੜ ਵੀ ਕਹਿੰਦੇ ਆ ਚਾਮਚੜੇ ਕਹਿ ਦਿੰਦੇ ਆ ਰਾਤ ਰੋਟ ਉਹਨਾਂ ਤੋਂ ਕਹਿੰਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਉਹ ਬਿਮਾਰੀ ਜਿਹੜੀ ਆ ਉਹ ਇੱਕ ਹਿਊਮਨ ਨੂੰ ਲੱਗ ਗਈ ਆਮ ਕਰਕੇ ਕਈ ਬਿਮਾਰੀਆਂ ਜਿਹੜੀਆਂ ਪਸ਼ੂਆਂ ਨੂੰ ਲੱਗਦੀਆਂ ਉਹ ਬੰਦਿਆਂ ਨੂੰ ਨਹੀਂ ਲੱਗਦੀਆਂ ਪਰ ਕਈ ਵਾਰੀ ਆ ਖੱਕ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੱਦਾਂ ਹੋ ਜਾਂਦੀ ਆ ਸੋ ਓਹਦੇ ਤੇ ਜਿਹੜਾ ਐਕਸਪੈਰੀਮੈਂਟ ਕਰਦੇ ਆ ਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਲੀਕ ਹੋ ਗਈ ਸੀ ਤੇ ਇਹਦਾ ਜਿਹੜਾ ਸਹੀ ਫੈਸਲਾ ਆਪਾਂ ਤਾਂ ਨਹੀਂ ਲੈ ਸਕਦੇ ਜਿਹੜੀ ਅਮਰੀਕਾ ਵਰਗੀਆਂ ਗੌਰਮੈਂਟ ਆ ਉਹਨਾਂ ਨੂੰ ਪਤਾ ਹੁੰਦਾ ਤੇ ਇਹਦਾ ਅਗਲੀ ਖ਼ਬਰ ਹੈ ਜਿਹੜੀ ਖੱਖ ਸਾਹਿਬ ਜੀ ਉਹ ਇਹ ਆ ਕਿ ਅਮਰੀਕਾ ਦੀ ਪਰਜਾ ਆ ਜਿਹੜੀ ਉਹਦੇ ਵਿਚ ਆਈਸ ਜਿਹੜੀ ਆ ਉਹਦੇ ਵਿਚ ਤੇ ਪਰਜਾ ਵਿਚ ਖੱਖ ਸਾਹਿਬ ਜੀ ਕਾਫੀ ਗਰਮਾ ਗਰਮੀ ਆ ਜਿਹੜੀ ਉਹ ਫੈਲ ਚੁੱਕੀ
0: ਬਿਲਕੁਲ
1: ਤੇ ਰੇਨੀ ਨਿਕੋਲ ਗੁੱਡ ਜਿਹੜੀ ਉਹਦਾ ਪੂਰਾ ਨਾਂ ਹੈਗਾ ਆ ਉਹਨੂੰ ਖੱਖ ਸਾਹਿਬ ਜੀ ਆਈਸ ਆਫਿਸਰ ਨੇ ਜਿਹੜੀਆਂ ਗੋਲੀਆਂ ਮਾਰ ਦਿੱਤਾ ਤੇ ਉਹਦਾ ਜਿਹੜਾ ਵੀਡੀਓ ਖੱਖ ਸਾਹਿਬ ਜੀ ਮੈਂ ਦੇਖੀ ਆ ਉਹਦੇ ਉੱਤੇ ਸਾਫ ਨਜ਼ਰ ਆ ਰਿਹਾ ਕਿ ਉਸ ਔਰਤ ਦਾ ਕੋਈ ਕਸੂਰ ਨਹੀਂ ਹੈਗਾ ਉਹ ਤਾਂ ਉਹ ਜਿਹੜਾ ਸੀਗਾ ਇਹਦਾ ਤੁਹਾਨੂੰ ਪਤਾ ਪਈ ਨਾ ਕਿ ਲੋਡਡ ਤਾਂ ਗੰਨਾ ਹੁੰਦੀਆਂ ਜਿੱਦਾਂ ਬਾਟਰ ਤੇ ਲੰਘ ਗਏ ਹੁੰਦੇ ਆ ਫੁੱਲੀ ਲੋਡਡ ਸਾਰਾ ਹੁੰਦਾ ਉਹ ਤੇ ਉਹ ਅਸਲ ਦੇ ਵਿਚ ਓਹਨੇ ਇਹਨੂੰ ਦੋ ਡਰ ਖੋਲਣ ਨੂੰ ਕਿਹਾ ਤੇ ਓਹਨੇ ਆਪਣਾ ਉਹ ਆਈ ਡੀ ਵਗੈਰਾ ਦਿਖਾ ਦਿੱਤੀ ਤੇ ਉਹ ਫਿਰ ਕਾਰ ਓਹਨੇ ਜਿੱਧਰ ਉਹ ਖੜਾ ਸੀਗਾ ਅਫਸਰ ਓਹਦੀ ਕਾਰ ਦੇ ਡੋਰ ਵੱਲ ਦੇ ਪਾਸੇ ਖੜਾ ਸੀਗਾ ਨਾ ਥੋੜਾ ਜਿਹਾ ਜਿੱਦਾਂ ਕਾਰ ਦੇ ਏਦਾਂ ਸੀਗਾ ਵੀ ਕਾਰ ਓਹਦੇ ਵਿਚ ਵੱਜੂਗੀ ਜੇ ਕਾਰ ਸਿੱਧੀ ਤੋਰੀ
0: ਸਾਈਡ ਤੇ ਸੀ
1: ਤਾਂ ਹੈਂਜੀ
0: ਉਹ ਸਾਈਡ ਤੇ ਸੀ
1: ਹਾਂਜੀ ਪਰ ਓਹਨੇ ਹੋਰ ਵੀ ਕਾਰ ਦੂਜੇ ਪਾਸੇ ਨੂੰ ਵੱਟ ਲਈ ਸੀ ਤਾਂ ਓਹਦੇ ਵੇਚਣਾ ਲੱਗੇ ਵੱਟ ਕੇ ਜਦੋਂ ਤੁਰਨ ਲੱਗੀ ਤੇ ਓਹਨੇ ਪਿੱਛੋਂ ਉਹਦੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਤੇ ਉਹਦੀ ਜਿਹੜੀ ਡੈਥ ਹੋ ਗਈ ਤੇ ਉਹਦੇ ਕਾਰਨ ਖੱਖ ਸਾਹਿਬ ਜਿਹੜਾ ਸੀਗਾ ਇਹ ਰੌਲਾ ਜਿਹੜਾ ਪੈ ਗਿਆ ਹੁਣ ਇਹ ਜਿਹੜੀ ਆ ਗੱਲਬਾਤ ਆ ਉਹ ਜਿਹੜੀ ਰੋਜ਼ ਦੀ ਰੋਜ਼ ਆ ਜਿਹੜੀ ਉਹ ਭਖਦੀ ਜਾ ਰਹੀ ਆ ਤੇ ਅਮਰੀਕਾ ਦੀ ਪਰਜਾ ਆ ਜਿਹੜੀ ਉਹ ਥੋੜੀ ਭੈ ਪੀਤ ਵੀ ਹੋਈ ਆ ਖੱਖ ਸਾਹਿਬ ਸਾਨੂੰ ਪਤਾ ਪਈ ਹੁਣ ਗੌਰਮੈਂਟ ਦੇ ਮੂਹਰੇ ਜ਼ੋਰ ਤਾਂ ਹੁੰਦਾ ਨੀ ਕਿਉਂਕਿ ਉਹਨਾਂ ਕੋਲ ਸਾਰੇ ਹਥਿਆਰ ਆ ਉਹਨਾਂ ਕੋਲ ਵਕੀਲ ਆ ਉਹਦੇ ਨਾਲ ਤੁਸੀਂ ਕਦੇ ਵੀ ਨਹੀਂ ਲੜ ਸਕਦੇ ਤੇ ਜਿਹੜਾ ਇਹ ਜਿਹੜੀ ਆ ਹੁਣ ਜਿਹੜੇ ਦੂਸਰੇ ਸ਼ਹਿਰ ਆ ਬੋਸਟਨ ਤੇ ਫੀਨਿਕਸ ਆ ਜਿੱਦਾਂ ਇਹਨਾਂ ਦੇ ਵਿਚ ਵੀ ਖੱਖ ਸਾਹਿਬ ਜੀ ਕਹਿੰਦੇ ਆ ਵੀ ਬਾਰਡਰ ਪੈਟਰੋਲ ਆ ਜਿਹੜਾ ਯੂਐਸ ਬਾਰਡਰ ਪੈਟਰੋਲ ਅਤੇ ਇਹਨਾਂ ਦੇ ਨਾਲ ਜਿਹੜੀ ਆਈਸ ਆ ਇਹਨਾਂ ਦੋਨਾਂ ਵੱਲੋਂ ਇਹਨਾਂ ਦੋਨਾਂ ਸ਼ਹਿਰਾਂ ਦੇ ਵਿਚ ਆ ਜਿਹੜੇ ਹੁਣ ਉਹ ਫੌਜੀ ਜਿਹੜੇ ਆ ਉਹ ਭੇਜ ਦਿੱਤੇ ਜਾਣੇ ਤੇ ਇਹਦੇ ਬਾਰੇ ਗੱਲਬਾਤ ਚੱਲ ਰਹੀ ਆ ਤੇ ਪੋਡਕਾਸਟ ਜੋ ਰੋਗਨ ਵੱਲੋਂ ਕਿਹਾ ਗਿਆ ਕਿ ਆਈਸ ਏਜੰਟ ਆ ਜਿਹੜੇ ਇਹ ਪੂਰੀ ਤਰ੍ਹਾਂ ਖੱਖ ਸਾਹਿਬ ਜੀ ਦੇਖੋ ਜਿਹੜੀ ਪੁਲਿਸ ਹੁੰਦੀ ਆ ਨਾ ਜਾਂ ਇਹ ਇੱਕ ਤਾਂ ਹੁੰਦੀ ਮਿਲਟਰੀ ਜਿਹੜੀ ਮਿਲਟਰੀ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਇਹ ਹੁੰਦਾ ਵੀ ਭਾਈ ਤੁਸੀਂ ਪਰਜਾ ਦੇ ਮਤਲਬ ਐਵੇਂ ਨੀ ਉਹਨਾਂ ਤੇ ਗੋਲੀਆਂ ਚਲਾਉਣੀਆਂ ਸੋ ਥੋੜਾ ਫਰਕ ਹੁੰਦਾ ਟ੍ਰੇਨਿੰਗ ਦੇ ਵਿਚ ਤੇ ਹੁਣ ਇਹ ਜਿਹੜਾ ਜੋ ਰੋਗਨ ਆ ਪੋਡਕਾਸਟਰ ਆ ਇਹ ਕਹਿੰਦਾ ਵੀ ਇਹ ਜਿਹੜੇ ਉਹ ਭੇਜ ਰਹੇ ਆ ਉਹਨਾਂ ਨੂੰ ਸਿਵਲ ਸੋਸਾਇਟੀ ਦੇ ਵਿਚ ਤੁਸੀਂ ਕਿੱਦਾਂ ਮਤਲਬ ਵਿਚਰਨਾ ਆ ਇਹ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਹੀਂ ਹੁੰਦੀ ਇਸ ਕਰਕੇ ਮਤਲਬ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ ਤੇ ਅਮਰੀਕਨ ਪਰਜਾ ਜਿਹੜੀ ਖੱਖ ਸਾਹਿਬ ਜੀ ਉਹਦੇ ਜਾਇਜ਼ੇ ਅਨੁਸਾਰ 47% ਲੋਕ ਆ ਜਿਹੜੇ ਉਹ ਕਹਿ ਰਹੇ ਆ ਕਿ ਇਹ ਜਿਹੜੇ ਸਾਪੇ ਇੱਦਾਂ ਵੱਜ ਰਹੇ ਆ ਆਇਸ ਤੇ ਹੁਣ ਉਹਨਾਂ ਨੇ ਨਾਲ ਦੂਸਰੀਆਂ ਏਜੰਸੀਆਂ ਨੂੰ ਪੁਲਿਸ ਨੂੰ ਵੀ ਰਲਾ ਲਿਆ ਆ ਨਾਲ ਹੋਰ ਏਜੰਸੀਆਂ ਨੂੰ ਰਲਾ ਲਿਆ ਆ ਇਹ 47% ਲੋਕ ਕਹਿੰਦੇ ਆ ਵੀ ਇਹਦੇ ਨਾਲ ਆ ਜਿਹੜੀ ਉਹ ਪਰਜਾ ਹੋਰ ਜ਼ਿਆਦਾ ਸੁਰੱਖਿਅਤ ਨਹੀਂ ਹੈ ਤੇ ਸਿਰਫ 34% ਆ ਜਿਹੜੇ ਉਹ ਕਹਿੰਦੇ ਆ ਵੀ ਇਹ ਜਿਹੜੀ ਗੌਰਮੈਂਟ ਇਹ ਕਰ ਰਹੀ ਆ ਇਹਦੇ ਨਾਲ ਪਰਜਾ ਜ਼ਿਆਦਾ ਸੁਰੱਖਿਅਤ ਹੈਗੀ ਆ ਤੇ ਇਹਦੇ ਇਸ ਤੋਂ ਅਗਲੀ ਖ਼ਬਰ ਖੱਖ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਇਹਦੇ ਵੱਲੋਂ ਖੱਖ ਸਾਹਿਬ ਜੀ ਤੁਹਾਨੂੰ ਪਤਾ ਪਈ ਇੱਥੇ ਉਹ ਜਿਹੜੇ ਅਲਕੋਹਲ ਪੀਣ ਲੱਗ ਜਾਂਦੇ ਜਾਂ ਹੋਰ ਨਸ਼ਿਆਂ ਤੇ ਲੋਕ ਲੱਗ ਜਾਂਦੇ ਆ ਅਡਿਕਟ ਹੋ ਜਾਂਦੇ ਆ ਉਹਨਾਂ ਨੂੰ ਜਿਹੜੇ ਫੰਡ ਦਿੱਤੇ ਜਾਂਦੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਡਿਕਸ਼ਨ ਅਤੇ ਮੈਂਟਲ ਹੈਲਥ ਜਿਹੜੇ ਦਿਮਾਗੀ ਤੌਰ ਤੇ ਬਹੁਤ ਸਾਰੇ ਲੋਕ ਖੱਖ ਸਾਹਿਬ ਜਿਹੜੇ ਲੜਾਈਆਂ ਲੜ ਕੇ ਆਉਂਦੇ ਨਾ ਦੂਸਰੇ ਕੰਟਰੀ ਅਮਰੀਕਨ ਫੌਜੀ ਆ ਬੈਠ ਰਹੇ ਉਹਨਾਂ ਨੂੰ ਇਹ ਦਿਮਾਗੀ ਪਰੇਸ਼ਾਨੀਆਂ ਜਿਹੜੀਆਂ ਹੋ ਜਾਂਦੀਆਂ ਆ
0: ਉਹ ਵਿਚਾਰੇ ਸੜਕਾਂ ਤੇ ਖਲੋ ਕੇ ਮੰਗਦੇ ਵੀ ਉਹੀ ਆ ਜੀ
1: ਬਿਲਕੁਲ ਬਿਲਕੁਲ ਬਿਲਕੁਲ ਤੇ ਇਹਨਾਂ ਵਾਸਤੇ ਜਿਹੜੀਆਂ ਗ੍ਰਾਂਟਾਂ ਸੀਗੀਆਂ ਉਹ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਜਿਹਦੇ ਨਾਲ ਉਹ ਕਹਿੰਦੇ ਆ $2 billion ਆ ਜਿਹੜੇ ਉਹ
0: ਡਾਕਟਰ ਸਾਹਿਬ ਆ ਗਏ ਆ ਮੈਂ ਜੇ ਤੁਸੀਂ ਆਪਣਾ ਫੋਨ ਕੱਟ ਦਿਓ ਫਿਰ ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਮਿਲਦਾ ਨੀ ਪਤਾ ਨੀ ਕੀ ਚੱਕਰ ਹੋ ਗਿਆ
1: ਬਿਲਕੁਲ
0: ਓਕੇ ਜੀ ਹੋਲਡ ਕਰਿਓ ਜੀ ਡਾਕਟਰ ਸਾਹਿਬ ਹੋਲਡ ਕਰਿਓ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਤੇ ਅਗਲਾ ਪ੍ਰੋਗਰਾਮ ਤੁਹਾਨੂੰ ਪਤਾ ਡਾਕਟਰ ਸਾਹਿਬ ਦਾ ਹੁੰਦਾ ਹੈ ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਬਾਰੇ ਗੱਲਬਾਤ ਕਰਦੇ ਹਾਂ ਜੀ ਡਾਕਟਰ ਸਾਹਿਬ ਉਹਨਾਂ ਦੇ ਨਾਲ ਉਹਨਾਂ ਚਿਰ ਮੈਂ ਇੱਕ ਜਿਹੜਾ ਮੈਸੇਜ ਹੈ ਡਾਕਟਰ ਸਾਹਿਬ ਦਾ ਉਹਨੂੰ ਆਪਾਂ ਪਲੇ ਕਰ ਦਿੰਦੇ ਹਾਂ ਤੇ ਫਿਰ ਆਪਾਂ ਨਾਲੋ ਨਾਲ ਉਹਨਾਂ ਦੇ ਨਾਲ ਚੱਲਦੇ ਹਾਂ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਤੇ ਮੈਂ ਲੱਭ ਲਾ ਜੀ ਕਿੱਥੇ ਆ ਡਾਕਟਰ ਸਾਹਿਬ ਹੋਲਡ ਕਰੋ ਸਰ ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੇ ਚਲ ਗਿਆ ਡਾਕਟਰ ਸਾਹਿਬ ਮੈਨੂੰ ਰੋਕ ਕੇ ਕਰਨਾ ਪਏਗਾ ਜੀ ਫਿਰ ਤੁਹਾਨੂੰ 2 ਮਿੰਟ ਰੋਕੂਗਾ ਮੈਂ ਫਿਰ ਮੈਸੇਜ ਪਲੇ ਕਰਦਾ ਜੀ ਤੇ ਡਾਕਟਰ ਸਾਹਿਬ ਆਓ ਜੀ ਵੈਲਕਮ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
2: ਜੀ ਕੋਈ ਗੱਲ ਨਹੀਂ ਪ੍ਰੋਗਰਾਮ ਤੁਸੀਂ ਬਾਅਦ ਚੋ ਕਰ ਸਕਦੇ ਹੋ ਪ੍ਰੋਗਰਾਮ ਦੇ ਬਾਅਦ ਵੀ ਮੈਸੇਜ ਕਰ ਸਕਦੇ ਹੋ ਔਰ ਮੈਸੇਜ ਨਾਲੋਂ ਜ਼ਿਆਦਾ ਜੋ ਤੁਸੀਂ ਆਪਣੇ ਆਪ ਬੋਲ ਦਿੰਦੇ ਹੋ ਜ਼ਿਆਦਾ ਵਧੀਆ
0: ਥੈਂਕ ਯੂ
2: ਸੋ ਰੇਡੀਓ ਪ੍ਰਵਾਸ ਰੇਡੀਓ ਸਬਰੰਗ ਯੂਟਿਊਬ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਵਾਲਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਸ਼ੋ ਲੈ ਕੇ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਮ ਤੌਰ ਤੇ ਤੁਹਾਡੇ ਵੱਲੋਂ ਕੁਛ ਆ ਰਿਹਾ
0: ਨਹੀਂ ਆ ਗਿਆ ਜੀ ਆਪਣੇ ਚੀਮਾ ਸਾਹਿਬ ਐਡ ਹੋ ਗਏ
2: ਓਕੇ ਜੀ ਚੀਮਾ ਸਾਹਿਬ ਐਡ ਹੋ ਆਵਾਜ਼ ਪਹੁੰਚ ਰਹੀ ਹੈ
1: ਜੀ ਜੀ ਬਿਲਕੁਲ
2: ਓਕੇ ਮਿਹਰਬਾਨੀ ਸੋ ਅਸੀਂ ਜੀਵਨ ਨੂੰ ਉਹਦੀ ਅਡਲਟ ਏਜ ਤੱਕ ਲੈ ਗਏ ਸਾਂ ਤੇ ਅਡਲਟ ਏਜ ਤੋਂ ਬਾਅਦ ਫਿਰ ਅਸੀਂ ਇਹ ਸੋਚਿਆ ਸੀ ਵੀ ਇਸ ਸਾਰੀ ਬਣਤਰ ਦਾ ਅਸਲ ਆਧਾਰ ਕੀ ਆ ਤੇ ਉਸ ਅਸਲ ਆਧਾਰ ਨੂੰ ਲੱਭਦਿਆਂ ਹੋਇਆ ਅਸੀਂ ਸੈੱਲ ਤੇ ਪਹੁੰਚੇ ਸਾਂ ਵੀ ਸਭ ਤੋਂ ਛੋਟੀ ਯੂਨਿਟ ਦੀ ਜਿਹੜੀ ਆ ਉਹ ਸੈੱਲ ਆ ਤੇ ਸੈੱਲ ਇੱਕ ਇਸ ਤਰ੍ਹਾਂ ਦਾ ਯੂਨਿਟ ਹੈਗੀ ਆ ਜਿਹਦੇ ਵਿੱਚ ਉਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਇੱਕ ਸਰੀਰ ਦੇ ਵਿੱਚ ਕਿਰਿਆਵਾਂ ਹੁੰਦੀਆਂ ਨੇ ਸੋ ਇਸ ਕਰਕੇ ਫਿਰ ਅਸੀਂ ਉਹਨੂੰ ਫਰੋਲਣਾ ਸ਼ੁਰੂ ਕੀਤਾ ਸੀ ਵੀ ਕਿਹੜੀ ਕਿਹੜੀ ਔਰਗੇਨਲਸ ਜਾਂ ਕਿਹੜਾ ਕਿਹੜਾ ਅੰਗ ਸੈੱਲ ਦੇ ਵਿੱਚ ਹੈਗਾ ਹੈ ਜਿਹਦੇ ਕਰਕੇ ਸਰੀਰ ਦੇ ਵਿੱਚ ਜਿਹੜੇ ਜਿਹੜੇ ਸਿਸਟਮ ਨੇ ਉਹ ਕੰਮ ਕਰਦੇ ਨੇ ਉਹਨਾਂ ਦੀ ਸ਼ਨਾਖਤ ਅਸੀਂ ਕਰਨੀ ਸ਼ੁਰੂ ਕਰੀ ਸੀ ਔਰ ਉਹਨਾਂ ਦੀ ਸ਼ਨਾਖਤ ਕਰਦੇ ਹੋਇਆ ਅਸੀਂ ਸੈੱਲ ਮੈਂਬਰੇਨ ਸੈੱਲ ਦੇ ਅੰਦਰ ਦਾਖਲ ਹੋਣ ਵਾਸਤੇ ਸਭ ਤੋਂ ਪਹਿਲਾਂ ਦੀਵਾਰ ਨੂੰ ਲੰਘਣ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਅਸੀਂ ਸੈੱਲ ਮੈਂਬਰੇਨ ਕਿਹਾ ਸੀਗਾ ਉਹਦੀ ਡਿਸਕ੍ਰਿਪਸ਼ਨ ਆਪਾਂ ਦਿੱਤੀ ਸੀ ਤੇ ਉਹਦੀ ਡਿਸਕ੍ਰਿਪਸ਼ਨ ਤੋਂ ਬਾਅਦ ਫਿਰ ਆਪਾਂ ਇਹ ਕਿਹਾ ਸੀਗਾ ਵੀ ਜੇ ਇਹ ਸੈੱਲ ਮੈਂਬਰੇਨ ਖਰਾਬ ਹੋ ਜਾਵੇ ਟੁੱਟ ਭੱਜ ਜਾਵੇ ਤੇ ਫਿਰ ਜੇ ਆਵਾਜਾਈ ਆਮ ਹੀ ਹੋ ਜਾਏਗੀ ਕਸਟਮ ਡਿਪਾਰਟਮੈਂਟ ਰੁਕ ਜਾਏਗਾ ਤੇ ਅਲਟੀਮੇਟਲੀ ਕੀ ਫਿਰ ਹੋ ਸਕਦਾ ਆ ਉਹ ਸਾਰੀਆਂ ਗੱਲਾਂ ਉਹ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਸਨ ਕਿ ਸੈੱਲ ਮੈਂਬਰੇਨ ਦੇ ਡੈਮੇਜ ਹੋ ਜਾਣ ਦੇ ਨਾਲ ਸਭ ਤੋਂ ਵੱਡਾ ਇਫੈਕਟ ਕੀ ਹੋਏਗਾ ਤੇ ਫਿਰ ਉਹਦਾ ਅਸੀਂ ਹੱਲ ਕੀ ਕਰਨਾ ਹੈ ਇਹ ਆਪਾਂ ਦੱਸ ਸਕਦੇ ਸੀ ਉਸ ਤੋਂ ਬਾਅਦ ਫਿਰ ਅਸੀਂ ਕਿਹਾ ਸੀਗਾ ਕਿ ਸੈਂਟ੍ਰੋਸੋਮ ਸੋਰੀ ਮੇਰੇ ਖਿਆਲ ਸਾਈਟੋਪਲਾਜ਼ਮ ਦੱਸਿਆ ਮੈਂ ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਨੇ ਨਾ ਸਾਈਟੋਪਲਾਜ਼ਮ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਈਟੋਪਲਾਜ਼ਮ ਅੰਦਰ ਦਾ ਇਨਵਾਇਰਮੈਂਟ ਹੈਗਾ ਆ ਉਹਦੇ ਬਾਰੇ ਜਿਵੇਂ ਸਾਡਾ ਹਵਾ ਦਾ ਇਨਵਾਇਰਮੈਂਟ ਹੈਗਾ ਆ ਮੱਛੀਆਂ ਵਾਸਤੇ ਪਾਣੀ ਦਾ ਇਨਵਾਇਰਮੈਂਟ ਹੈਗਾ ਆ ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਆਪਣਾ ਆਪਣਾ ਇਨਵਾਇਰਮੈਂਟ ਹੈ ਜੀ ਤੇ ਜੋ ਸੇਫਲੀ ਆਰਾਮ ਨਾਲ ਰਹਿ ਸਕਦੇ ਨੇ ਜਿਉਂ ਸਕਦੇ ਨੇ ਉਹ ਉਹਨਾਂ ਦਾ ਇਨਵਾਇਰਮੈਂਟ ਹੁੰਦਾ ਆ ਔਰ ਇਸ ਇਨਵਾਇਰਮੈਂਟ ਦੇ ਮੁਤਾਬਕ ਸੈੱਲ ਦਾ ਆਪਣਾ ਇੱਕ ਇਨਵਾਇਰਮੈਂਟ ਹੈ ਜਿਹੜਾ ਸਾਡੇ ਇਸ ਬਾਹਰੀ ਇਨਵਾਇਰਮੈਂਟ ਦੇ ਨਾਲੋਂ ਥੋੜਾ ਵੱਖਰਾ ਹੈਗਾ ਔਰ ਉਹਦੇ ਬਾਰੇ ਸਾਈਟੋਪਲਾਜ਼ਮ ਦੀ ਸਾਰੀ ਡਿਟੇਲ ਮੈਂ ਦੱਸੀ ਸੀ ਤੇ ਜੇ ਸਾਈਟੋਪਲਾਜ਼ਮ ਖਰਾਬ ਹੋ ਜਾਵੇ ਤੇ ਕਿਵੇਂ ਖਰਾਬ ਹੁੰਦਾ ਤੇ ਕੀ ਉਹਦੇ ਚ ਹੁੰਦਾ ਹੈ ਜਦੋਂ ਐਸਾ ਹੋ ਜਾਵੇ ਤੇ ਫਿਰ ਬਾਕੀ ਕੀ ਪ੍ਰੋਬਲਮ ਸਾਡੇ ਸਾਹਮਣੇ ਆ ਸਕਦੀਆਂ ਨੇ ਉਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਡਿਟੇਲ ਕਰ ਚੁੱਕੇ ਸੀ ਪਰ ਕੱਲ ਮੈਨੂੰ ਪ੍ਰੋਗਰਾਮ ਤੋਂ ਪਹਿਲਾਂ ਇੱਕ ਮੈਸੇਜ ਆ ਗਿਆ ਮੇਰੇ ਕਿਉਂਕਿ ਕਾਫੀ ਸਾਰੇ ਪੇਸ਼ੈਂਟ ਮੇਰੇ ਕੋਲ ਕੈਂਸਰ ਦੇ ਨੇ ਬ੍ਰੇਨ ਕੈਂਸਰ ਬ੍ਰੇਨ ਟਿਊਮਰ ਬ੍ਰੈਸਟ ਕੈਂਸਰ ਯੂਟ੍ਰੈਨ ਕੈਂਸਰ ਪ੍ਰੋਸਟੇਟ ਕੈਂਸਰ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਹਿਊਮਨ ਸੈੱਲ ਕਾਰਸੀਨੋਮਾ ਤੁਹਾਡੇ ਫ੍ਰਿਜਰਾਂ ਦੇ ਵਿੱਚ ਚੀਮਾ ਸਾਹਿਬ ਇੱਕ ਇੰਟਸਟਾਈਨਲ ਕੈਂਸਰ ਦਾ ਵੀ ਕੇਸ ਮੈਂ ਠੀਕ ਕਰਿਆ ਹੈਗਾ ਇਸ ਤਰ੍ਹਾਂ ਕਰਕੇ ਕਾਫੀ ਸਾਰੇ ਕੇਸਿਸ ਕੈਂਸਰ ਦੇ ਹੁਣ ਤੱਕ ਮੇਰੀ ਹਿਸਟਰੀ ਦੇ ਵਿੱਚ ਅਮਰੀਕਾ ਦੇ ਵਿੱਚ ਆਏ ਨੇ ਔਰ ਜਿਹੜੇ ਬੜੀ ਗੁਰੂ ਦੀ ਕਿਰਪਾ ਨਾਲ ਹੀ ਮੈਨੂੰ ਬਲੱਡ ਕੈਂਸਰ ਵੀ ਠੀਕ ਹੋਇਆ ਸੋ ਐਸਾ ਕੱਲ ਜਿਹੜਾ ਕੇਸ ਮੇਰੇ ਕੋਲ ਆਇਆ ਉਹ ਵਲੇਹੋ ਤੋਂ ਸੀ ਔਰ ਵਲੇਹੋ ਤੋਂ ਕੈਂਸਰ ਦਾ ਸੀ ਤੇ ਉਹ ਕਹਿੰਦੇ ਜੀ ਪਹਿਲਾਂ ਕੈਂਸਰ ਦੇ ਸਬੰਧ ਵਿੱਚ ਸਾਰੀ ਗੱਲਬਾਤ ਦੱਸੋ ਤੇ ਮੈਂ ਇਹ ਸੋਚਿਆ ਵੀ ਠੀਕ ਹੈ ਇਹਨਾਂ ਨਾਲ ਤੇ ਹਰ ਪੇਸ਼ੈਂਟ ਨੂੰ ਮੈਨੂੰ ਦੱਸਣਾ ਹੀ ਪੈਂਦਾ ਡਿਟੇਲ ਸਮਝਾਉਣੀ ਪੈਂਦੀ ਜੋ ਉਹਨਾਂ ਦੀ ਬਿਮਾਰੀ ਹੁੰਦੀ ਹੈ ਉਹਦੇ ਮੁਤਾਬਕ ਤੇ ਕਿਉਂ ਨਾ ਇਹ ਜਾਣਕਾਰੀ ਇਸ ਚੱਲਦੇ ਹੋਏ ਸੀਰੀਅਲ ਨੂੰ ਰੋਕ ਕੇ ਆਮ ਪਬਲਿਕ ਵਾਸਤੇ ਵੀ ਸਾਂਝੀ ਕੀਤੀ ਜਾਵੇ ਵੀ ਅਸਲ ਦੇ ਵਿੱਚ ਕੈਂਸਰ ਹੈ ਕੀ ਆ ਉਹਨਾਂ ਲੈਂਗੁਏਜ ਉਸ ਲੈਂਗੁਏਜ ਕੋਈ ਜਿਹੜੀ ਮੈਡੀਕਲ ਟਰਮੀਨੋਲੋਜੀ ਦੀ ਲੈਂਗੁਏਜ ਹੈ ਨਾ ਉਹ ਥੋੜੀ ਜਿਹੀ ਡਿਫਰੈਂਟ ਹੈ ਉਹ ਤੋਂ ਸਾਰਿਆਂ ਨੂੰ ਸਮਝ ਨਹੀਂ ਆਉਂਦੀ ਪਰ ਆਪਾਂ ਜਿਹੜੀ ਗੱਲ ਇੱਥੇ ਕਰਨੀ ਹੈ ਉਹ ਇਸ ਤਰ੍ਹਾਂ ਕਰਨੀ ਕਿ ਆਮ ਲੇਮੈਂਡ ਬੰਦਾ ਜਿਹਦਾ ਮੈਡੀਕਲ ਨਾਲ ਕੋਈ ਸੰਬੰਧ ਨਹੀਂ ਹੈਗਾ ਉਸ ਨੂੰ ਵੀ ਸਮਝ ਆਵੇ ਵੀ ਅਸਲ ਵਿੱਚ ਕੈਂਸਰ ਕੀ ਹੁੰਦਾ ਹੈ ਹੁਣ ਤਾਂ ਕੈਂਸਰ ਦੀਆਂ ਬੜੀਆਂ ਸਾਰੀਆਂ ਫਾਰਮਾਂ ਬਣ ਗਈਆਂ ਨੇ, ਬੜੇ ਸਾਰੇ ਟੀਕਾਕਾਰ। ਜੇ ਬਲੱਡ ਵਿਚ ਕੈਂਸਰ ਹੁੰਦਾ ਹੈ ਤੇ ਉਹਦਾ ਵੱਖਰਾ ਨਾਂ ਹੈ, ਜੇ ਲਿੰਫ ਚ ਕੈਂਸਰ ਹੁੰਦਾ ਹੈ ਤੇ ਉਹਦਾ ਵੱਖਰਾ ਨਾਂ ਆ, ਕਿਸੇ ਗਲੈਂਡ ਚ ਕੈਂਸਰ ਹੁੰਦਾ ਹੈ ਤੇ ਉਹਦਾ ਵੱਖਰਾ ਨਾਂ ਆ, ਇਸੇ ਤਰ੍ਹਾਂ ਬੋਨ ਚ ਕੈਂਸਰ ਹੁੰਦਾ। ਭਾਵ ਕੀ ਕਿ ਜਿੰਨੇ ਅੰਗ ਨੇ ਉਹਨਾਂ ਦੇ ਵਿਚ ਹੋਣ ਵਾਲੇ ਕੈਂਸਰ ਦੀ ਕਿਸਮ ਵੱਖਰੀ ਤੇ ਉਹਦਾ ਨਾਂ ਵੱਖਰਾ ਹੋ ਜਾਂਦਾ, ਪਰ ਅਸਲ ਦੇ ਵਿਚ ਜਿਹੜਾ ਕੈਂਸਰ ਹੈ ਕੁਛ ਉਹਦੇ ਆਪਣੇ ਸਿਮਟਮ, ਕੁਝ ਆਪਣੀਆਂ ਗੱਲਾਂ, ਕੁਛ ਆਪਣੇ ਕਰੈਕਟਰ ਹੋਣਗੇ ਜਿਹੜੇ ਅੱਜ ਮੈਂ ਚਾਹੁੰਦਾ ਵੀ ਆਪਾਂ ਇਸ ਪ੍ਰੋਗਰਾਮ ਨੂੰ ਰੋਕ ਕੇ ਤੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ, ਸਾਰੇ ਸੱਜਣੇ ਇਸ ਗੱਲ ਨੂੰ ਸੁਣ ਲੈਣ, ਕਿਉਂਕਿ ਇਸ ਵੇਲੇ ਸਾਰੀ ਦੁਨੀਆਂ ਦੇ ਵਿਚ ਦੋ ਨੰਬਰ ਤੇ ਹਾਰਟ ਅਟੈਕ ਨੰਬਰ ਇਕ ਤੇ ਆ, ਦੋ ਨੰਬਰ ਦੇ ਉਪਰ ਸਾਡੇ ਕੋਲ ਕੈਂਸਰ ਹੈ ਜਿਹਦੇ ਨਾਲ ਸਭ ਤੋਂ ਜ਼ਿਆਦਾ ਡੈਥ ਸਾਰੀ ਸਾਰੀ ਸ੍ਰਿਸ਼ਟੀ ਦੇ ਵਿਚ ਹੋ ਰਹੀਆਂ ਨੇ। ਇਹਦਾ ਮਤਲਬ ਇਹ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਜਿਹਦੇ ਨਾਲ ਬਹੁਤੀਆਂ ਮੌਤਾਂ, ਮੌਤ ਹੋਣ ਦਾ ਮਤਲਬ ਹੈ ਵੀ ਮਰਨਾ ਤਾਂ ਸਾਰੇ ਹੀ ਹੈ ਪਰ ਉਮਰ ਤੋਂ ਪਹਿਲਾਂ, ਜਦੋਂ ਕਿ ਆਮ ਸਾਡੀ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਕਿ ਆਹ ਬੰਦਾ ਇੰਨਾ ਚਿਰ ਜੀਏਗਾ, ਉਹ ਓਨਾ ਚਿਰ ਨਾ ਜੀਏ ਤੇ ਉਹਦਾ ਕਾਰਨ ਹੋਵੇ ਹਾਰਟ ਅਟੈਕ ਜਾਂ ਉਹਦਾ ਕਾਰਨ ਹੋਵੇ ਕੈਂਸਰ, ਤੇ ਫਿਰ ਅਸੀਂ ਉਹਨਾਂ ਬਿਮਾਰੀਆਂ ਦੇ ਨਾਂ ਉਹਦੀ ਡੈਥ ਲਾ ਦਿੰਦੇ ਹਾਂ ਵੀ ਇਹ ਇਸ ਕਰਕੇ ਹੋਇਆ ਕਿਉਂਕਿ ਇਹਨੂੰ ਫਲਾਣੀ ਬਿਮਾਰੀ ਸੀਗੀ। ਹਾਂਜੀ, ਇਸ ਕਰਕੇ ਜਿਹੜਾ ਕੈਂਸਰ ਆ ਇਹਨੂੰ ਕਹਿੰਦੇ ਨੇ ਸੈਕਿੰਡ ਮੋਸਟ ਕਾਮਨ ਡਿਜ਼ੀਜ਼ ਆ, ਕਾਮਨ ਕਾਜ਼ ਆ ਡੈਥ ਦਾ, ਜਿਹਦੇ ਕਰਕੇ ਲੋਕਾਂ ਦੀ ਡੈਥ ਹੁੰਦੀ ਹੈ। ਠੀਕ ਹੈ, ਹੁਣ ਆਓ ਆਪਾਂ ਇਹ ਜਾਣੀਏ ਵੀ ਅਸਲ ਦੇ ਵਿਚ ਕੈਂਸਰ ਹੈ ਕੀ। ਆਮ ਤੌਰ ਤੇ ਕੀ ਹੁੰਦਾ ਆ ਕਿ ਸਿਸਟਮ ਚੱਲਦੇ ਵਿਚ ਕੋਈ ਨਾ ਕੋਈ ਖਰਾਬੀ ਤਾਂ ਆ ਹੀ ਸਕਦੀ ਹੈ, ਕੋਈ ਨਾ ਕੋਈ ਬਿਮਾਰੀ ਮਸ਼ੀਨਰੀ ਚੱਲਦੀ ਹੈ ਤੇ ਆ ਹੀ ਸਕਦੀ ਹੈ, ਲੇਕਿਨ ਜਿਹੜੀ ਵੀ ਖਰਾਬੀ ਸਾਡੇ ਸਰੀਰ ਦੇ ਵਿਚ ਆਉਂਦੀ ਹੈ ਨਾ ਉਹਦੀ ਅਸੀਂ ਡਿਵੀਜ਼ਨ ਕੀਤੀ ਹੋਈ ਹੈ। ਉਹਦੇ ਅਸੀਂ ਜਿਵੇਂ ਸੈੱਲ ਦੇ ਵਿਚ ਕੋਈ ਖਰਾਬੀ ਆ ਜਾਵੇ ਤੇ ਅਸੀਂ ਉਹਨੂੰ ਕਹਿੰਦੇ ਹਾਂ ਇਨਫਲਾਮੇਸ਼ਨ। ਕਿਸੇ ਦਾ ਮੁੰਡਾ ਆਹ ਪੀਣ ਲੱਗ ਗਿਆ ਤੇ ਜੇ ਪਹਿਲੀ ਸਟੇਜ ਹਟਾਇਆ ਜਾ ਸਕਦਾ, ਪਰ ਜੇ ਸ਼ਰਾਬ ਪੀ ਕੇ ਤੇ ਉਹ ਘਰ ਦੇ ਭਾਂਡੇ ਵੇਚਣੇ ਸ਼ੁਰੂ ਕਰ ਦੇਵੇ ਤੇ ਗੱਲ ਸਟੇਜ ਲੰਘ ਗਈ, ਹੋਰ ਵੱਧ ਗਈ। ਦੂਜੀ ਸਟੇਜ ਸੈੱਲ ਦੀ, ਜਦੋਂ ਸੈੱਲ ਖਰਾਬ ਹੋਣਾ ਸ਼ੁਰੂ ਹੁੰਦਾ, ਪਹਿਲੀ ਸਟੇਜ ਹੋ ਗਈ ਇਨਫਲਾਮੇਸ਼ਨ, ਦੂਜੀ ਸਟੇਜ ਹੋ ਗਈ ਡੀਜਨਰੇਸ਼ਨ, ਤੇ ਡੀਜਨਰੇਸ਼ਨ ਇੰਨੀ ਖਰਾਬ ਹੋ ਗਈ ਕਿ ਉਹਦੇ ਵਿਚ ਅਜੇ ਵੀ ਰਿਵਰਸ ਦੇ ਚਾਂਸਿਸ ਹੁੰਦੇ ਨੇ, ਅਜੇ ਵੀ ਚਾਂਸਿਸ ਹੁੰਦੇ ਨੇ ਕਿ ਸਰੀਰ ਓਲਮੋਸਟ ਕਾਮਨ ਡਿਜ਼ੀਜ਼ ਆ।

ਪੀਣ ਲੱਗ ਗਿਆ ਤੇ ਜੇ ਪਹਿਲੀ ਸਟੇਜ ਹਟਾਇਆ ਜਾ ਸਕਦਾ, ਪਰ ਜੇ ਸ਼ਰਾਬ ਪੀ ਕੇ ਤੇ ਉਹ ਘਰ ਦੇ ਭਾਂਡੇ ਵੇਚਣੇ ਸ਼ੁਰੂ ਕਰ ਦੇਵੇ ਤੇ ਗੱਲ ਸਟੇਜ ਲੰਘ ਗਈ, ਹੋਰ ਵੱਧ ਗਈ। ਦੂਜੀ ਸਟੇਜ ਸੈੱਲ ਦੀ, ਜਦੋਂ ਸੈੱਲ ਖਰਾਬ ਹੋਣਾ ਸ਼ੁਰੂ ਹੁੰਦਾ, ਪਹਿਲੀ ਸਟੇਜ ਹੋ ਗਈ ਇਨਫਲਾਮੇਸ਼ਨ, ਦੂਜੀ ਸਟੇਜ ਹੋ ਗਈ ਡੀਜਨਰੇਸ਼ਨ, ਤੇ ਡੀਜਨਰੇਸ਼ਨ ਇੰਨੀ ਖਰਾਬ ਹੋ ਗਈ ਕਿ ਉਹਦੇ ਵਿਚ ਅਜੇ ਵੀ ਰਿਵਰਸ ਦੇ ਚਾਂਸਿਸ ਹੁੰਦੇ ਨੇ, ਅਜੇ ਵੀ ਚਾਂਸਿਸ ਹੁੰਦੇ ਨੇ ਕਿ ਸਰੀਰ ਉਹਨੂੰ ਆਪਣੇ ਆਪ ਕੰਟਰੋਲ ਕਰ ਲਵੇ। ਲੇਕਿਨ ਕਈ ਵਾਰ ਐਸਾ ਹੁੰਦਾ ਵੀ ਘਰ ਦੇ ਭਾਂਡੇ ਤਾਂ ਮੁੰਡੇ ਨੇ ਵੇਚ ਦਿੱਤੇ, ਹੁਣ ਗੁਆਂਢੀਆਂ ਦੇ ਵੀ ਭਾਂਡੇ, ਗੁਆਂਢੀਆਂ ਦੇ ਵੀ ਸਮਾਨ ਚੁੱਕ ਕੇ ਵੇਚਣ ਲੱਗ ਗਿਆ, ਸ਼ਰਾਬ ਨਸ਼ੇ ਦੇ ਵਿਚ ਇੱਥੋਂ ਤੱਕ ਪਹੁੰਚ ਗਿਆ। ਤੇ ਜਦੋਂ ਇਹ ਸਟੇਜ ਹੋਵੇ, ਤੀਸਰੀ ਸਟੇਜ ਜਿਹਨੂੰ ਅਸੀਂ ਕਹਿੰਦੇ ਨਿਕਰੋਸਿਸ, ਨਿਕਰੋਸਿਸ ਹੋ ਗਿਆ ਭਾਵ ਹੈ ਵੀ ਹੁਣ ਇਹਦਾ ਹਾਲਾਤ ਬਦਲਣ ਵਾਲਾ ਨਹੀਂ, ਇਹ ਸੁਧਰਨ ਵਾਲਾ ਨਹੀਂ, ਇਹ ਤਾਂ ਇਹਨੂੰ ਅਲੱਗ ਹੀ ਕਰਨਾ ਪੈਣਾ ਆ। ਜਦੋਂ ਇਸ ਤਰ੍ਹਾਂ ਸਥਿਤੀ ਹੋ ਜਾਵੇ ਸੈੱਲਾਂ ਦੀ, ਤੇ ਉਸ ਨੂੰ ਅਸੀਂ ਕਹਿੰਦੇ ਹਾਂ ਨਿਕਰੋਸਿਸ। ਤੇ ਉਸ ਤੋਂ ਬਾਅਦ ਦੀ ਇੱਕ ਹੋਰ ਸਥਿਤੀ ਹੈਗੀ ਆ, ਜਦੋਂ ਉਹ ਵੇਖੋ ਵੀ ਇਹ ਤਾਂ ਯਾਰ ਅਮਲੀਆਂ ਦਾ ਘਰ ਆ ਜੀ, ਉਹ ਕਿਹੜੇ ਪਾਸੇ ਜਾਣਾ ਜੀ, ਤੁਸੀਂ ਦੇ ਘਰੇ ਜਾਣਾ, ਅਮਲੀਆਂ ਦੇ ਮਹੱਲੇ ਜਾਣਾ ਹੈ ਜੀ। ਮਤਲਬ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਣ, ਬਈ ਉਹ ਆਪਦੇ ਖਾਨਦਾਨ ਨੂੰ ਬਦਨਾਮ ਕਰਦੇ ਵੀ ਇਹ ਸਾਡੇ ਸੋਸਾਇਟੀ ਚ ਚੱਲਣ ਯੋਗ ਨਹੀਂ ਰਹਿ ਗਿਆ, ਤੇ ਉਹਨੂੰ ਅਸੀਂ ਕਹਿੰਦੇ ਹਾਂ ਗੈਂਗਰੀਨ। ਸੋ ਇਹ ਸੈੱਲ ਦੀ ਡਿਟੋਰੇਸ਼ਨ ਦੀਆਂ, ਸੈੱਲ ਦੇ ਖਰਾਬ ਹੋਣ ਦੀਆਂ ਸਟੇਜਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ। ਹੁਣ ਆਪਾਂ ਕੈਂਸਰ ਦੀ ਗੱਲ ਕਰ ਰਹੇ ਹਾਂ, ਪਰ ਆਮ ਤੌਰ ਤੇ ਆਹ ਜਿਹੜੀਆਂ ਸਟੇਜਾਂ ਮੈਂ ਤੁਹਾਨੂੰ ਦੱਸੀਆਂ ਨੇ, ਇਹ ਕਿਸੇ ਵੀ ਸਿਸਟਮ ਦੇ ਵਿਚ ਜ਼ਰੂਰੀ ਨਹੀਂ ਕਿ ਇਹ ਕੈਂਸਰ ਹੋਣ। ਕਦੋਂ ਇਹਨਾਂ ਨੇ ਕੈਂਸਰ ਹੋਣਾ ਹੈ ਆਪਾਂ ਉਹ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਆਮ ਤੌਰ ਤੇ ਹਰੇਕ ਸਿਸਟਮ ਦਾ, ਜਿੰਨੇ ਵੀ ਬਾਡੀ ਚ ਸਿਸਟਮ ਨੇ, ਜਿਵੇਂ ਰੈਸਪੀਰੇਟਰੀ ਸਿਸਟਮ ਹੈ, ਨੱਕ ਤੋਂ ਚੱਲਦਾ ਹੈ ਤੱਕ ਪਹੁੰਚਦਾ ਹੈ, ਸਰਕੂਲੇਟਰੀ ਸਿਸਟਮ ਹੈ, ਹਾਰਟ ਤੋਂ ਸ਼ੁਰੂ ਹੁੰਦਾ ਹੈ ਤੇ ਹਾਰਟ ਤੇ ਫਿਰ ਵਾਪਸ ਆ ਕੇ ਸੈੱਲਾਂ ਤੋਂ ਹੋ ਕੇ ਤੇ ਵਾਪਸ ਆ ਕੇ ਮੁੱਕਦਾ ਹੈਗਾ। ਕਿਡਨੀ ਦਾ ਸਿਸਟਮ ਹੈ, ਯੂਰੀਨਰੀ ਸਿਸਟਮ ਹੈ, ਡਾਇਜੈਸਟਿਵ ਸਿਸਟਮ ਹੈ, ਜਿੰਨੇ ਵੀ ਸਿਸਟਮ ਅਸੀਂ ਗਿਣੇ ਨੇ ਨਾ, ਨੌ ਸਿਸਟਮ, ਉਹਨਾਂ ਸਾਰਿਆਂ ਦਾ ਇੱਕ ਆਪਣਾ ਚਲਨ ਹੈ, ਆਪਣੀ ਇੱਕ ਸ਼ੁਰੂਆਤ ਹੈ ਤੇ ਆਪਣਾ ਇੱਕ ਐਂਡ ਹੈ। ਕਿੱਥੇ ਆ ਕੇ ਸ਼ੁਰੂਆਤ ਹੁੰਦੀ ਤੇ ਕਿੱਥੋਂ ਜਾ ਕੇ ਉਹਨਾਂ ਦੀ ਐਂਡ ਹੁੰਦਾ ਆ, ਉਹ ਸਾਰਾ ਹੈ। ਆਮ ਤੌਰ ਤੇ ਆ ਜਿਹੜੀਆਂ ਕੰਡੀਸ਼ਨਾਂ ਮੈਂ ਤੁਹਾਨੂੰ ਸੈੱਲ ਦੀਆਂ ਦੱਸੀਆਂ ਨੇ ਨਾ, ਇਨਫਲਾਮੇਸ਼ਨ, ਡੀਜਨਰੇਸ਼ਨ, ਨਿਕਰੋਸਿਸ, ਗੈਂਗਰੀਨ, ਇਹ ਉਸ ਚੈਨਲ ਦੇ ਵਿਚ ਜਦੋਂ ਚੱਲਦੀਆਂ ਨੇ ਤੇ ਅਸੀਂ ਫਿਰ ਉਸ ਇੱਕ ਸਿਸਟਮ ਨੂੰ ਲੈ ਕੇ ਹੀ ਉਹਦਾ ਡਾਇਗਨੋਸ ਕਰਦੇ ਹਾਂ, ਉਹਦੇ ਇੱਕ ਸਿਸਟਮ ਦੇ ਵਿਚ ਹੀ ਅਸੀਂ ਸਮਝਦੇ ਹਾਂ ਵੀ ਇਹ ਬਿਮਾਰੀ ਹੈ ਤੇ ਇਸ ਸਿਸਟਮ ਦਾ ਕੋਈ ਹੱਲ ਕਰਨਾ ਚਾਹੀਦਾ। ਠੀਕ ਹੈ, ਹੁਣ ਇਹਦੇ ਨਾਲ ਉਸ ਕੈਂਸਰ ਵੱਖਰਾ ਕਿਵੇਂ, ਗੈਂਗਰੀਨ ਵੀ ਹੋ ਗਿਆ, ਨਿਕਰੋਸਿਸ ਵੀ ਹੋ ਗਿਆ, ਸਾਰਾ ਕੁਝ ਤਾਂ ਖਰਾਬ ਹੋ ਗਿਆ, ਕੰਮ ਤਾਂ ਕਰਦਾ ਨੀ ਉਹ ਅੰਗ, ਆਂਤੜੀਆਂ ਹੋ ਗਈਆਂ, ਫੇਫੜੇ ਹੋ ਗਏ, ਕੁਝ ਵੀ ਹੋ ਗਿਆ, ਅੰਗ ਤੋਂ ਕੰਮ ਕਰ ਨਹੀਂ ਰਿਹਾ। ਅਲਟੀਮੇਟ ਇਹਦੇ ਨਾਲੋਂ ਵੱਖਰਾ ਕੈਂਸਰ ਦੀ ਸੈੱਲਾਂ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਕੋਈ ਬੈਰੀਅਰ ਤੋੜ ਦੇਵੇ, ਜਿਹੜਾ ਇੱਕ ਬੈਰੀਅਰ ਆ ਕਿ ਡਾਇਜੈਸਟਿਵ ਸਿਸਟਮ ਦੇ ਵਿਚ ਸਟੋਮਕ ਚ ਕੋਈ ਪ੍ਰੋਬਲਮ ਆ ਗਈ। ਹੁਣ ਸਟੋਮਕ ਦੀ ਪ੍ਰੋਬਲਮ ਜੇ ਆ ਗਈ, ਜਾਂ ਤਾਂ ਇਹਦੇ ਆਂਤਰੀਆਂ ਦੇ ਉਤਲੇ ਪਾਸੇ ਮੂੰਹ ਤੱਕ ਕੋਈ ਖਰਾਬੀ ਆ ਸਕਦੀ, ਉਲਟੀ ਆ ਗਈ, ਜੀ ਕੱਚਾ ਹੋਣਾ ਸ਼ੁਰੂ ਹੋ ਗਿਆ, ਸੋਜ ਪੈ ਹੋ ਗਿਆ, ਜਾਂ ਇਹਦੇ ਹੇਠਾਂ ਵਾਲੇ ਪਾਸੇ ਟੱਟੀਆਂ ਲੱਗ ਗਈਆਂ, ਖੂਨ ਸ਼ੁਰੂ ਹੋ ਗਿਆ, ਜ਼ਖਮ ਹੋ ਗਏ, ਕੁਛ ਵੀ ਹੋ ਗਏ, ਪਰ ਰਿਹਾ ਇਹ ਸਾਰਾ ਆਂਤੜੀਆਂ ਦੇ ਵਿਚ ਜੀ, ਰਿਹਾ ਇਹ ਸਾਰਾ ਡਾਇਜੈਸਟਿਵ ਸਿਸਟਮ ਦੇ ਵਿਚ ਜੀ। ਸਮਝ ਗਏ ਨਾ ਤੁਸੀਂ ਇਸ ਗੱਲ ਨੂੰ? ਪਰ ਜਦੋਂ ਕੋਈ ਇਸ ਤਰ੍ਹਾਂ ਦੀ ਸੋਜ, ਕੋਈ ਇਸ ਤਰ੍ਹਾਂ ਦਾ ਜ਼ਖਮ, ਕੋਈ ਇਸ ਤਰ੍ਹਾਂ ਦੀ ਡਿਵੈਲਪਮੈਂਟ ਆਪਣਾ ਬੈਰੀਅਰ ਤੋੜ ਦੇ ਗੁਆਂਢੀਆਂ ਦੇ ਪੱਠੇ ਵੱਢਣੇ ਸ਼ੁਰੂ ਕਰ ਦੇਵੇ, ਗੁਆਂਢੀਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦੇਵੇ, ਤੇ ਉਸ ਵੇਲੇ ਇਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ, ਸਭ ਤੋਂ ਪਹਿਲੀ ਤਾਂ ਗੱਲ ਇਹ ਆ, ਸਿਸਟਮ ਦਾ ਬੈਰੀਅਰ ਤੋੜ ਕੇ ਜਦੋਂ ਕੋਈ ਬਿਮਾਰੀ ਗੁਆਂਢ ਵਾਲੇ ਪਾਸੇ ਨੂੰ ਵੀ ਨੁਕਸਾਨ ਕਰੇ, ਤੇ ਉਸ ਵੇਲੇ ਇਹ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਅਸੀਂ ਇਹਨੂੰ ਕਹਿੰਦੇ ਹਾਂ ਵੀ ਕੈਂਸਰ, ਫਿਰ ਅਸੀਂ ਉਹਦੀਆਂ ਡਿਵੀਜ਼ਨਾਂ ਵਗੈਰਾ ਕਰਦੇ ਹਾਂ। ਹਾਂਜੀ, ਦੂਸਰੀ ਗੱਲ ਇਸ ਕੈਂਸਰ ਦੀ ਇਹ ਹੁੰਦੀ ਆ ਕਿ ਇਹਦੀ ਜਿਹੜੀ ਇੱਕ ਜੈਨੇਟਿਕਲੀ ਹਰੇਕ ਅੰਗ ਦੇ ਵਧਣ ਦਾ ਇੱਕ ਸਪੈਸੀਫਿਕ ਲੈਂਥ ਹੈਗੀ ਹੈ, ਇੱਕ ਸਪੈਸੀਫਿਕ ਹਾਈਟ ਹੈਗੀ ਹੈ, ਇੱਕ ਸਪੈਸੀਫਿਕ ਏਰੀਆ ਹੈਗਾ। ਮੈਂ ਐਗਜ਼ਾਮਪਲ ਦਿਆਂ ਆਸਾਨ ਨੂੰ ਸਮਝਣ ਨੂੰ, ਤੁਸੀਂ ਆ ਮੇਰੀਆਂ ਉਂਗਲਾਂ ਵੇਖ ਰਹੇ ਹੋ ਨਾ ਜੀ, ਮੈਂ ਸਭ ਇਹ ਜਿਹੜੀਆਂ ਉਂਗਲਾਂ ਹਨ, ਇਹਨਾਂ ਉਂਗਲਾਂ ਦਾ ਸਾਈਜ਼ ਵੱਖਰਾ ਵੱਖਰਾ ਹੈ, ਔਰ ਮੇਰੇ ਜੈਨੇਟਿਕ ਕਰੈਕਟਰ ਦੇ ਮੁਤਾਬਕ ਮੇਰੀ ਚੀਚੀ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰਾ ਮਿਡਲ ਰਿੰਗ ਫਿੰਗਰ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰੀ ਮਿਡਲ ਫਿੰਗਰ ਜਿਹੜੀ ਹੈ ਉਹਦੇ ਨਾਲ ਰਿੰਗ ਫਿੰਗਰ ਕਿੰਨੀ ਛੋਟੀ ਹੋਣੀ ਚਾਹੀਦੀ ਹੈ, ਮੇਰੀ ਇੰਡੈਕਸ ਫਿੰਗਰ ਜਿਹੜੀ ਹੈ ਉਹ ਮਿਡਲ ਫਿੰਗਰ ਨਾਲ ਕਿੰਨੀ ਹੋਣੀ ਚਾਹੀਦੀ ਹੈ, ਇਹ ਇੱਕ ਮੇਰਾ ਜੈਨੇਟਿਕ ਹੈ। ਇਸ ਜੈਨੇਟਿਕ ਕਰੈਕਟਰ

0: ਦੇ ਮੁਤਾਬਕ ਹਰ ਅੰਗ ਮੰਨ ਲਿਆ ਜ਼ਖਮ ਵੀ ਹੋ ਗਿਆ, ਕੁਛ ਵੀ ਹੋ ਗਿਆ, ਅਗਰ ਟੁੱਟ ਭੱਜ ਵੀ ਗਿਆ ਤਾਂ ਉਸ ਨੇ ਜਦੋਂ ਡਿਵੈਲਪ ਕਰਨਾ ਹੈ ਤੇ ਉਹਦੀ ਮੈਕਸੀਮਮ ਲਿਮਿਟ ਇਹ ਆ। ਜੇ ਉਹ ਵੱਧ ਸਕਦਾ ਆ ਤੇ ਉਹਦੀ ਮੈਕਸੀਮਮ ਲਿਮਿਟ ਇਹ ਹੈ ਜੈਨੇਟਿਕ ਕਰੈਕਟਰ ਦੇ ਮੁਤਾਬਕ। ਪਰ ਜੇ ਕੋਈ ਬਿਮਾਰੀ ਕਿਸੇ ਹਾਲਾਤ ਦੇ ਵਿਚ ਕਿਸੇ ਅੰਗ ਦੇ ਵਿਚ ਹੋਵੇ ਤੇ ਉਹ ਇਹ ਜੈਨੇਟਿਕ ਕਰੈਕਟਰ ਭੁੱਲ ਜਾਵੇ। ਹੁਣ ਤੁਸੀਂ ਇਗਜ਼ਾਮਪਲ ਇਹਦੀ ਸੁਣਿਓ, ਸਾਨੂੰ ਇਹ ਪਤਾ ਆ ਵੀ ਜਿਹੜਾ ਸਾਡਾ ਲਿਵਰ ਆ ਨਾ ਉਹ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਹੈ, ਤਾਂ ਖੱਬੇ ਪਾਸੇ ਵੀ ਪਰ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਤੇ ਸਾਨੂੰ ਪਤਾ ਨਹੀਂ ਲੱਗਦਾ, ਉਹਦਾ ਨਾਰਮਲ ਤੌਰ ਤੇ ਉਹਦਾ ਪਤਾ ਨਹੀਂ ਲੱਗਦਾ ਸਾਨੂੰ। ਔਰ ਤਿਲੀ ਜਿਹੜੀ ਹੈ ਉਹ ਪਸਲੀਆਂ ਦੇ ਥੱਲੇ ਪਸੇ ਰਹਿੰਦੀ ਹੈ, ਨਾਰਮਲ ਤੌਰ ਤੇ ਸਾਨੂੰ ਉਹਦਾ ਪਤਾ ਨਹੀਂ ਲੱਗਦਾ। ਹੁਣ ਜੇ ਲਿਵਰ ਚ ਕੋਈ ਨੁਕਸ ਪੈ ਜਾਵੇ, ਸੁਣ ਰਹੇ ਹੋ ਨਾ ਤੁਸੀਂ, ਜੇ ਲਿਵਰ ਦੇ ਵਿਚ ਕੋਈ ਨੁਕਸ ਪੈ ਜਾਵੇ ਤਾਂ ਫੇਰ ਨੁਕਸ ਗਾਲ ਬਲੈਡਰ ਨੂੰ ਜਾ ਸਕਦਾ ਹੈ, ਇਹਦਾ ਨੁਕਸ ਜਿਹੜਾ ਬਾਇਲ ਡਕਟ ਨੂੰ ਜਾ ਸਕਦਾ ਹੈ, ਇਹਦਾ ਨੁਕਸ ਉਹਦੇ ਤੋਂ ਬਾਇਲ ਡਕਟ ਤੋਂ ਆਂਤੜੀਆਂ ਵਿਚ, ਇੱਕ ਚੈਨਲ ਹੈ ਨਾ ਉਹਦਾ, ਇੱਕ ਨਾਰਮਲ ਚੈਨਲ ਹੈ, ਇਹ ਉਹਦੇ ਮੁਤਾਬਕ ਜਾਏਗਾ। ਪਰ ਜਦੋਂ ਇਹ ਬੈਰੀਅਰ ਟੁੱਟ ਜਾਵੇ, ਹੁਣ ਲਿਵਰ ਦੇ ਨਾਲ ਡਾਇਰੈਕਟਲੀ ਸਾਹਮਣੇ ਹੇਠਾਂ ਕਿਡਨੀ ਹੈਗੀ ਹੈ, ਲਿਵਰ ਦੇ ਉੱਪਰ ਵਾਲੇ ਪਾਸੇ ਸਾਹਮਣੇ ਉੱਪਰ ਫੇਫੜੇ ਹੈਗੇ ਆ। ਹੁਣ ਜਦੋਂ ਲਿਵਰ ਦੀ ਕੋਈ ਵੀ ਬਿਮਾਰੀ ਨਾਰਮਲ ਵੱਧ ਗਿਆ, ਕੋਈ ਗੱਲ ਨੀ, ਨਾਰਮਲ ਉਹਦੇ ਫਰਕ ਪੈ ਗਿਆ, ਉਹਦਾ ਬਾਇਲ ਚ ਵਾਧਾ ਘਾਟਾ ਹੋ ਗਿਆ, ਗਾਲ ਬਲੈਡਰ ਸਟੋਨ ਹੋ ਗਏ ਨੇ ਜਾਂ ਲਿਵਰ ਚ ਸੋਜ ਹੋ ਗਈ ਹੈ, ਕੁਝ ਵੀ ਹੋ ਗਿਆ ਆ, ਤਾਂ ਉਹ ਇੱਕ ਚੈਨਲ ਦੇ ਵਿਚ ਰਹੇਗਾ, ਉਹ ਚੈਨਲ ਦੇ ਵਿਚ ਰਹਿੰਦਾ ਹੈ, ਉਸੇ ਸਟੇਜ ਵਿਚ ਜਾ ਰਿਹਾ ਜਿਹਨੂੰ ਅਸੀਂ ਇਨਫਲਾਮੇਸ਼ਨ ਡੀਜਨਰੇਸ਼ਨ ਨੈਕਰੋਸਿਸ ਵਾਲੇ ਪਾਸੇ ਲੈ ਕੇ ਜਾ ਰਿਹਾ। ਬਹੁਤੀ ਸ਼ਰਾਬ ਪੀਤੀ ਤੇ ਲਿਵਰ ਖਰਾਬ ਹੋ ਗਿਆ ਤੇ ਅਸੀਂ ਉਹਨੂੰ ਨਿਕਰੋਸਿਸ ਗੈਂਗਰੀਨ ਤੱਕ ਵੀ ਲੈ ਜਾਂਦੇ ਪੀ ਨਹੀਂ ਭਾਈ ਇਹ ਤੇਰਾ ਠੀਕ ਨਹੀਂ ਹੋਣਾ, ਜੇ ਤੂੰ ਸ਼ਰਾਬ ਪੀਤੀ ਤੇ ਮਰ ਜਾਏਗਾ ਤੇਰਾ ਇੰਨਾ ਖਤਰਾ ਵੀ ਹੋ ਗਿਆ। ਪਰ ਮੈਂ ਹੁਣ ਇਹ ਕਹਿ ਰਿਹਾ ਹਾਂ ਵੀ ਜਿਹੜੇ ਆਂਢ ਗੁਆਂਢ ਦੇ ਅੰਗ ਹਨ, ਜੇ ਉਹਨਾਂ ਆਂਢ ਗੁਆਂਢ ਦੇ ਅੰਗਾਂ ਨੂੰ ਵੀ ਉਹੀ ਤਕਲੀਫ ਹੋਣੀ ਸ਼ੁਰੂ ਹੋ ਜਾਵੇ, ਜਿਹੜੀ ਚੇਂਜ, ਜਿਹੜੀ ਨਿਕਰੋਸਿਸ, ਜਿਹੜਾ ਗੈਂਗਰੀਨ, ਜਿਹੜੀ ਡੀਜਨਰੇਸ਼ਨ ਇਸ ਇੱਕ ਅੰਗ ਵਿਚ ਹੋਈ ਹੈ, ਉਹਦੇ ਨਾਲ ਦੇ ਅੰਗਾਂ ਦੀ ਤਾਂ ਬਾਉਂਡਰੀ ਵੱਖਰੀ ਹੈ, ਇਸ ਘਰ ਦੀ ਚਾਰਦੀਵਾਰੀ ਵੱਖਰੀ ਸੀ, ਉਸ ਘਰ ਦੀ ਚਾਰਦੀਵਾਰੀ ਵੱਖਰੀ ਸੀ, ਹਰੇਕ ਅੰਗ ਜਿਹੜਾ ਹੈ ਇੱਕ ਮੈਂਬਰਨ ਦੇ ਰਾਹੀਂ ਬਲਿਆ ਹੋਇਆ, ਉਹਦੀ ਆਪਣੀ ਬਾਉਂਡਰੀ ਬਣੀ ਹੋਈ ਹੈ। ਸੋ ਜਦੋਂ ਇਹ ਆਪਣਾ ਵਲਗਨ, ਆਪਣੀ ਬਾਉਂਡਰੀ, ਆਪਣੀ ਚਾਰਦੀਵਾਰੀ ਤੋੜ ਕੇ ਦੂਜੇ ਹੋਰ ਕਿਸੇ ਸਿਸਟਮ ਦੇ, ਕਿਉਂਕਿ ਫੇਫੜਿਆਂ ਤੱਕ ਕਹਿੰਦਾ ਸੰਬੰਧ ਕੀ ਹੈ, ਰੈਸਪੀਰੇਸ਼ਨ ਨਾਲ ਆ, ਲਿਵਰ ਦੇ ਨਾਲ ਤਾਂ ਨਹੀਂ ਸੰਬੰਧ ਹੈਗਾ, ਇਸੇ ਤਰ੍ਹਾਂ ਕਿਡਨੀ ਦਾ ਸੰਬੰਧ ਹੇਠਾਂ ਲਿਵਰ ਦੇ ਨਾਲ ਨਹੀਂ ਹੈਗਾ, ਉਹਦਾ ਤਾਂ ਕੰਮ ਹੀ ਹੋ ਰਿਹਾ ਹੈਗਾ। ਜਦੋਂ ਕੋਈ ਵੀ ਅੰਗ ਆਪਣਾ ਬੈਰੀਅਰ ਤੋੜ ਕੇ ਆਂਢ ਗੁਆਂਢ ਦੇ ਅੰਗਾਂ ਦੇ ਵਿਚ ਉਸੇ ਤਰ੍ਹਾਂ ਦੀ ਹੀ ਚੇਂਜ, ਤਬਦੀਲੀ ਪੈਦਾ ਕਰਨੀ ਸ਼ੁਰੂ ਕਰ ਦੇਵੇ, ਫੰਕਸ਼ਨ ਤਾਂ ਸਧਾਰਨ ਤੌਰ ਤੇ ਵੀ ਹੋ ਜਾਂਦਾ ਹੈ ਨਾ ਕਿ ਭਾਰ ਜ਼ਿਆਦਾ ਹੋ ਗਿਆ ਤੇ ਕਿਡਨੀ ਦਾ ਫੰਕਸ਼ਨ ਜਿਹੜਾ ਕਈ ਵਾਰ ਫੇਲ ਹੋ ਜਾਂਦਾ ਹੈ, ਪਰ ਉਹ ਮਕੈਨੀਕਲ ਪ੍ਰੈਸ਼ਰ ਹੈ ਉਹਦੇ ਕਰਕੇ ਹੈਗੇ ਆ। ਥਾਇਰਾਇਡ ਕਿਸੇ ਦਾ ਵੱਧ ਗਿਆ ਤੇ ਥਾਇਰਾਇਡ ਜੇ ਲੰਬਾ ਪੈਂਦਾ ਸੁਣਦਾ ਸਿੱਧਾ ਤੇ ਉਹਦਾ ਸਾਹ ਵਾਲੀ ਨਾਲੀ ਤੇ ਭਾਰ ਪੈਂਦਾ, ਉਹ ਸਾਹ ਔਖਾ ਹੋ ਜਾਂਦਾ, ਪਰ ਉਹ ਸਾਹ ਦੇ ਨਾਲ ਸੰਬੰਧਿਤ ਗੱਲ ਨਹੀਂ ਹੈਗੀ। ਇਹਨਾਂ ਚੀਜ਼ਾਂ ਤੋਂ ਅਲਾਵਾ ਪਾਸੇ ਹੋ ਕੇ ਜਦੋਂ ਹਰ ਹਾਲਾਤ ਦੇ ਵਿਚ ਹੀ ਬਾਕੀ ਕੋਈ ਹੋਰ ਸਿਸਟਮ ਸਰੀਰ ਦਾ ਕੰਮ ਕਰਨਾ ਬੰਦ ਕਰ ਦੇਵੇ, ਕਿਉਂਕਿ ਗੁਆਂਢੀਆਂ ਦੇ ਘਰੇ ਮਰਜ ਹੋ ਗਈ, ਸਾਡੇ ਘਰ ਵੀ ਅਫਸੋਸ ਤਾਂ ਹੋਏਗਾ ਹੀ ਨਾ, ਅਸੀਂ ਗੁਆਂਢ ਚ ਰਹਿੰਦੇ ਹਾਂ, ਉਹਨਾਂ ਉਹਨਾਂ ਦਰਦ ਤਕਲੀਫ ਸਾਰੀ ਗੱਲ ਹੋਏਗੀ ਸੀਗੀ। ਸੋ ਇਸ ਹਿਸਾਬ ਤੇ ਜਦੋਂ ਕੋਈ ਬਿਮਾਰੀ, ਜਦੋਂ ਕੋਈ ਟਿਊਮਰ, ਜਦੋਂ ਕੋਈ ਇਸ ਤਰ੍ਹਾਂ ਦਾ ਹਾਲਾਤ, ਟਿਸ਼ੂ ਚੇਂਜ, ਇਹਨੂੰ ਟਿਸ਼ੂ ਚੇਂਜ ਕਹੋਗੇ ਤੁਸੀਂ, ਟਿਸ਼ੂ ਚੇਂਜ ਜਦੋਂ ਇਸ ਸਟੇਜ ਤੇ ਪਹੁੰਚ ਜਾਵੇ ਭਈ ਉਹਦੀ ਬਦਬੂ, ਉਹਦੀ ਗਲਨ ਸੜਨ, ਉਹਦੇ ਘਰ ਲੱਗੀ ਹੋਈ ਅੱਗ ਗੁਆਂਢੀਆਂ ਦੇ ਘਰ ਨੂੰ ਵੀ ਸਾੜਨਾ ਸ਼ੁਰੂ ਕਰ ਦੇਵੇ, ਪੰਜਾਬੀ ਚ ਤੁਸੀਂ ਇਹ ਬਹੁਤ ਵਧੀਆ ਐਗਜ਼ਾਮਪਲ ਹੈਗੀ ਹੈ ਭਈ ਜੇ ਸਾਡੇ ਘਰੇ ਅੱਗ ਲੱਗੀ ਹੈ ਤੇ ਅਸੀਂ ਰਸੋਈ ਚ ਕੰਟਰੋਲ ਕਰ ਲਿਆ ਠੀਕ ਹੈ, ਤੇ ਜਦੋਂ ਗੁਆਂਢੀਆਂ ਦੇ ਘਰ ਵੀ ਉਹੀ ਅੱਗ ਪਹੁੰਚ ਜਾਵੇ, ਸਰੀਰ ਦੇ ਵਿਚ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੇ, ਉਦੋਂ ਅਸੀਂ ਇਹਨੂੰ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ, ਇਹ ਸਮਝ ਲੱਗ ਗਈ ਇਸ ਗੱਲ ਦੀ ਆਸਾਨੀ ਨਾਲ ਕਿ ਕੈਂਸਰ ਆਮ ਤੌਰ ਤੇ ਸੈੱਲਾਂ ਦੀ ਇਸ ਟਾਈਪ ਦੀ ਚੇਂਜ ਹੈ ਜਿਹੜਾ ਆਪਣਾ ਘਰ ਛੱਡ ਕੇ ਗੁਆਂਢੀਆਂ ਨੂੰ ਵੀ ਸਾੜੇ, ਗੁਆਂਢੀਆਂ ਦੇ ਅੰਗਾਂ ਨੂੰ ਵੀ ਉਸ ਤਰ੍ਹਾਂ ਦਾ ਫਰਕ ਪਾਵੇ। ਠੀਕ ਹੈ, ਦੂਸਰੀ ਗੱਲ ਕਿਸੇ ਵੀ ਅੰਗ ਦਾ ਇੱਕ ਜੈਨੇਟਿਕ ਕਰੈਕਟਰ ਹੈ ਕਿ ਇਹਦਾ ਇੰਨਾ ਸਾਈਜ਼ ਹੋਣਾ ਚਾਹੀਦਾ ਹੈ, ਇੰਨੀ ਲੈਂਥ ਹੋਣੀ ਚਾਹੀਦੀ ਹੈ, ਕੱਦ ਕਿਸੇ ਦਾ 7 ਫੁੱਟ ਹੈ ਤੇ ਕਿਸੇ ਦਾ 5 ਫੁੱਟ ਹੈ ਤੇ ਕਿਸੇ ਦਾ ਕਿੰਨਾ ਹੈਗਾ ਉਹਦੇ ਮੁਤਾਬਕ ਉਹਨਾਂ ਦਾ ਜੈਨੇਟਿਕ ਕਰੈਕਟਰ ਹੈਗਾ ਆ ਇਹਦੀਆਂ ਉਂਗਲਾਂ ਏਡੀਆਂ ਏਡੀਆਂ ਹੋਣਗੀਆਂ ਇਹਦਾ ਲਿਵਰ ਏਡਾ ਏਡਾ ਹੋਏਗਾ ਇਹਦਾ ਫਲਾਣਾ ਏਡਾ ਏਡਾ ਹੋਏ ਸਾਰੀਆਂ ਚੀਜ਼ਾਂ ਦੀ ਗਿਣਤੀ ਮਿਣਤੀ ਹੁੰਦੀ ਹੈ ਸੋ ਉਸ ਗਿਣਤੀ ਮਿਣਤੀ ਦੇ ਮੁਤਾਬਕ ਹੀ ਅਗਰ ਕੋਈ ਇਹ ਬੈਰੀਅਰ ਤੋੜ ਦੇਵੇ ਤੇ ਉਸ ਨੂੰ ਵੀ ਅਸੀਂ ਕੈਂਸਰ ਕਹਿੰਦੇ ਹਾਂ ਠੀਕ ਹੈ ਜੀ ਸੋ ਕੈਂਸਰ ਦੀ ਡੈਫੀਨੇਸ਼ਨ ਜਿੰਨੇ ਵੀ ਸੱਜਣ ਸੁਣਦੇ ਨੇ ਉਹ ਇਹ ਸੁਣ ਲੈਣ ਕਿ ਜਦੋਂ ਕੋਈ ਵੀ ਬਿਮਾਰੀ ਇੱਕ ਅੰਗ ਦੇ ਵਿੱਚ ਹੁੰਦਿਆਂ ਹੋਇਆ ਦੂਸਰੇ ਅੰਗਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਦੇਵੇ ਤੇ ਕੰਮ ਨੂੰ ਪ੍ਰਭਾਵਿਤ ਕਰਨ ਦਾ ਮਕਸਦ ਹੁੰਦਾ ਫੰਕਸ਼ਨਲ ਤੌਰ ਤੇ ਨਹੀਂ ਸਟ੍ਰਕਚਰਲ ਤੌਰ ਤੇ ਕੈਂਸਰ ਦੀ ਗੱਲ ਹੋ ਰਹੀ ਹੈ ਇਹ ਦੋ ਗੱਲਾਂ ਸਮਝਣ ਦੀ ਲੋੜ ਆ ਫੰਕਸ਼ਨਲ ਦੀ ਗੱਲ ਮੈਂ ਉਹੀ ਜਿਵੇਂ ਥਾਇਰਾਇਡ ਦੀ ਗੱਲ ਦੱਸੀ ਸੀ ਵੀ ਜੇ ਥਾਇਰਾਇਡ ਗੁਆਇਟਰ ਬਹੁਤਾ ਵੱਧ ਜਾਵੇ ਤੇ ਲੰਮੇ ਪੈਣ ਨਾਲ ਉਹਦਾ ਭਾਰ ਸਾਹ ਨਲੀ ਤੇ ਪਵੇਗਾ ਤੇ ਸਾਹ ਆਉਣਾ ਔਖਾ ਹੋ ਜਾਏਗਾ ਇਹਨੂੰ ਅਸੀਂ ਕਹਿੰਦੇ ਹਾਂ ਫੰਕਸ਼ਨਲ ਪ੍ਰੋਬਲਮ ਕਿ ਫੰਕਸ਼ਨ ਦੇ ਕਰਕੇ ਜੋ ਸਿੱਧੇ ਬੈਠ ਜਾਓਗੇ ਤਾਂ ਨਹੀਂ ਔਖਾ ਹੋਏਗਾ ਇਸੇ ਤਰ੍ਹਾਂ ਹੀ ਲਿਵਰ ਬਹੁਤਾ ਵੱਧ ਗਿਆ ਉਹਦਾ ਹੇਠਲੇ ਪਾਸੇ ਜਾਂ ਤਾਂ ਆਂਤੜੀਆਂ ਤੇ ਪ੍ਰੈਸ਼ਰ ਪੈ ਗਿਆ ਤੇ ਕਬਜ਼ ਹੋਣੀ ਸ਼ੁਰੂ ਹੋ ਗਈ ਪੇਟ ਫੁੱਲਣਾ ਸ਼ੁਰੂ ਹੋ ਗਿਆ ਜਾਂ ਕਿਡਨੀ ਤੇ ਪ੍ਰੈਸ਼ਰ ਪੈ ਗਿਆ ਤੇ ਉਹਦੇ ਪ੍ਰੈਸ਼ਰ ਦੇ ਕਰਕੇ ਇਸ ਤਰ੍ਹਾਂ ਹੋ ਗਿਆ ਜਾਂ ਬੜੀ ਵਧੀਆ ਐਗਜ਼ਾਮਪਲ ਹੈਗੀ ਹੈ ਜਦੋਂ ਕਿਸੇ ਬੀਬੀ ਨੂੰ ਪ੍ਰੈਗਨੈਂਸੀ ਹੋ ਜਾਂਦੀ ਹੈ ਤੇ ਉਹਨੂੰ ਡਾਕਟਰ ਕਹਿੰਦੇ ਨੇ ਵੀ ਭਾਈ ਤੈਨੂੰ ਜੈਸਟੇਸ਼ਨਲ ਡਾਇਬੀਟੀਜ਼ ਹੋ ਗਈ ਹੈ ਐਲਬੋਮੀ ਯੂਰੀਆ ਹੋ ਗਿਆ ਹੈਗਾ ਤੇਰੇ ਪਿਸ਼ਾਬ ਚ ਐਲਬੋਮਿਨ ਬਹੁਤ ਆ ਰਹੀ ਹੈ ਉਹਦਾ ਮਤਲਬ ਕੀ ਹੋਇਆ ਕਿ ਬੱਚੇਦਾਨੀ ਦਾ ਭਾਰ ਵੱਧ ਗਿਆ ਉਹ ਕਿਡਨੀ ਦੇ ਉੱਪਰ ਪੈ ਗਿਆ ਜਿਹਦੇ ਕਰਕੇ ਫਿਲਟਰੇਸ਼ਨ ਡਿਫੈਕਟਿਵ ਹੋ ਗਿਆ ਔਰ ਇਹ ਸਾਰਾ ਕੰਮ ਕੀ ਹੈ ਮਕੈਨੀਕਲ ਉਹਦਾ ਫੰਕਸ਼ਨਲ ਕੰਮ ਹੈਗਾ ਜਦੋਂ ਉਹ ਪ੍ਰੈਗਨੈਂਸੀ ਡਿਲੀਵਰ ਹੋ ਜਾਏਗੀ ਨਾਰਮਲ ਹੋ ਜਾਏਗੀ ਤੇ ਸੰਭਾਵਨਾ ਇਹ ਆ ਵੀ ਜਿਹੜੀ ਇਹ ਪ੍ਰੋਬਲਮ ਬਣੀ ਸੀ ਇਹ ਨਾਰਮਲ ਹੋ ਜਾਏਗੀ ਇਹ ਇਸ ਤਰ੍ਹਾਂ ਦੀ ਨਹੀਂ ਰਹੇਗੀ ਪਰ ਜੇ ਇਸ ਤਰ੍ਹਾਂ ਦਾ ਕੋਈ ਕਾਰਨ ਨਾ ਦਿਸੇ ਵੀ ਜੇ ਆਹ ਰਿਲੀਵ ਹੋ ਜਾਵੇ ਤੇ ਫਿਰ ਆਹ ਕੰਮ ਜਿਹੜਾ ਠੀਕ ਹੋ ਜਾਊਗਾ ਜੇ ਆਹ ਪਾਸਾ ਐਂ ਕਰ ਲਈਏ ਤੇ ਫਿਰ ਕੰਮ ਐਂ ਠੀਕ ਹੋ ਜਾਊਗਾ ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਾ ਦੱਸੇ ਕੁਝ ਵੀ ਹੋ ਜਾਵੇ ਹੁਣ ਕੰਮ ਗੁਆਂਢੀਆਂ ਦਾ ਵੀ ਖਰਾਬ ਹੋ ਗਿਆ ਹੁਣ ਨਾਲ ਲੱਗਦੇ ਅੰਗਾਂ ਦਾ ਵੀ ਕੰਮ ਖਰਾਬ ਹੋ ਗਿਆ ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਕੈਂਸਰ ਕਿਸੇ ਵੀ ਬਿਮਾਰੀ ਦੇ ਵਿੱਚ ਜਦੋਂ ਇੱਕ ਸਿਸਟਮ ਨਹੀਂ ਕਿਉਂਕਿ 9 ਸਿਸਟਮ ਨੇ ਇੱਕ ਸਿਸਟਮ ਨਹੀਂ ਜਦੋਂ ਇੱਕ ਸਿਸਟਮ ਦੇ ਇਫੈਕਟ ਜਿਹੜੇ ਨੇ ਉਹ ਦੂਸਰੇ ਸਿਸਟਮ ਦੇ ਵਿੱਚ ਵੀ ਦਿਸਣ ਲੱਗ ਜਾਣ ਉਹਦਾ ਕੰਮ ਵੀ ਇਸ ਤਰ੍ਹਾਂ ਪ੍ਰਭਾਵਿਤ ਹੋਵੇ ਵੀ ਭਾਵੇਂ ਇਹ ਅੰਗ ਕੱਢ ਵੀ ਦਿਓ ਤੇ ਬਾਵਜੂਦ ਇਸ ਦੇ ਵੀ ਉਹ ਦੂਸਰਾ ਅੰਗ ਜਿਹੜਾ ਆ ਉਹ ਖਰਾਬੀ ਰਹੇਗੀ ਕਿਉਂਕਿ ਉਹ ਵਿਚਾਰਾ ਆਪਣਾ ਹੀ ਗੱਲ ਛੱਡ ਗਿਆ ਹੈਗਾ ਇਸ ਗੁਆਂਢ ਦੇ ਸੇਕ ਕਰਕੇ ਉਹਨੂੰ ਵੀ ਇੰਨੀ ਪ੍ਰੋਬਲਮ ਆ ਗਈ ਹੈ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ ਆਮ ਬਿਮਾਰੀਆਂ ਇੱਕ ਅੰਗ ਇੱਕ ਸਿਸਟਮ ਦੇ ਵਿੱਚ ਚੱਲਣ ਕਰਦੀਆਂ ਨੇ ਫੰਕਸ਼ਨਲ ਤੌਰ ਤੇ ਔਰ ਅਗਰ ਉਹਨਾਂ ਨੂੰ ਕੋਈ ਬਿਮਾਰੀ ਹੋਵੇ ਵੀ ਤੇ ਉਹ ਬਿਮਾਰੀ ਉਸ ਚੈਨਲ ਦੇ ਵਿੱਚ ਹੀ ਚੱਲਣੀ ਹੈ ਜਿਹੜੀ ਇੱਕ ਸਿਸਟਮ ਦਾ ਚੈਨਲ ਹੁੰਦਾ ਹੈ ਲੇਕਿਨ ਜਦੋਂ ਕੋਈ ਬਿਮਾਰੀ ਇੱਕ ਅੰਗ ਵਿੱਚ ਹੋ ਗਏ ਬਾਕੀ ਹੋਰ ਸਿਸਟਮਾਂ ਦੇ ਚੈਨਲ ਵੀ ਖਰਾਬ ਕਰ ਦੇਵੇ ਉਹਨਾਂ ਦਾ ਚਲਨ ਖਰਾਬ ਹੋ ਜਾਵੇ ਤੇ ਔਰ ਫਿਰ ਇਸ ਸਿਸਟਮ ਦਾ ਹੁਣ ਕਈ ਚੀਜ਼ਾਂ ਸੀ ਕੱਟ ਵੱਢ ਕੇ ਸਰਜਰੀ ਦੇ ਤੌਰ ਤੇ ਸਿੱਟ ਦਿੰਦੇ ਆ ਓਕੇ ਠੀਕ ਹੈ ਯਾਰ ਤੇਰੇ ਇਹਦੇ ਚ ਨੁਕਸ ਆ ਗਿਆ ਸੀਗਾ ਅਸੀਂ ਇਹਨੂੰ ਕੱਟ ਕੇ ਵੱਢ ਸੁੱਟਦਾ ਬਾਹਰ ਸਿੱਟਦਾ ਹੁਣ ਹੋਣਾ ਕੀ ਚਾਹੀਦਾ ਆ ਹੁਣ ਗੁਆਂਢੀਆਂ ਤੇ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ ਨਾ ਲਿਵਰ ਵਧਿਆ ਸੀਗਾ ਲਿਵਰ ਦਾ ਪੀਸ ਕੱਟ ਕੇ ਡਾਕਟਰ ਨੇ ਸੁੱਟ ਦਿੱਤਾ ਹੁਣ ਹੁਣ ਤਾਂ ਨਹੀਂ ਹੋਣਾ ਚਾਹੀਦਾ ਸੀ ਲੇਕਿਨ ਨਹੀਂ ਜੇ ਇਸ ਤਰ੍ਹਾਂ ਦੇ ਕਿਸੇ ਅੰਗ ਨੂੰ ਕੱਟ ਵੱਢ ਕਰਕੇ ਤੇ ਤੁਸੀਂ ਇਹ ਆਖੋ ਵੀ ਉਹ ਜਿਸ ਕਰਕੇ ਪ੍ਰੈਸ਼ਰ ਪੈਂਦਾ ਸੀ ਦੂਜੇ ਅੰਗ ਤੇ ਉਹ ਠੀਕ ਹੋ ਗਿਆ ਤੇ ਉਹ ਠੀਕ ਨਾ ਹੋਵੇ ਉਹਦਾ ਕੰਮ ਡਿਸਟਰਬ ਹੈਗਾ ਹੀ ਹੈਗਾ ਆ ਤਾਂ ਉਸ ਨੂੰ ਅਸੀਂ ਕੈਂਸਰ ਕਹਿੰਦੇ ਹੈਗੇ ਹੁਣ ਦੂਸਰੀ ਗੱਲ ਕੈਂਸਰ ਦੀਆਂ ਦੋ ਟਾਈਪ ਦੀਆਂ ਕੰਡੀਸ਼ਨਾਂ ਨੇ ਇੱਕ ਤਾਂ ਕੰਡੀਸ਼ਨ ਹੁੰਦੀ ਹੈ ਕਿ ਟਿਊਮਰ ਫਾਰਮ ਕਰਦਾ ਹੈ ਗਿਲਟੀਆਂ ਬਣਾਉਂਦਾ ਹੈ ਇਹਨਾਂ ਗਿਲਟੀਆਂ ਵਿੱਚ ਕੱਲਾ ਗਿਲਟੀਆਂ ਨਾ ਸਮਝੋ ਲਾਈਕੋਮਾ ਵਗੈਰਾ ਗਿਲਟੀਆਂ ਨਾ ਸਮਝੋ ਇਹਦੇ ਚ ਮੌਕੇ ਵੀ ਆ ਸਕਦੇ ਨੇ ਸਕਿਨ ਟੈਗਸ ਵਗੈਰਾ ਵੀ ਆ ਸਕਦੇ ਨੇ ਇਹਦੇ ਚ ਕਿਸੇ ਬੋਨ ਦੀ ਐਕਸਟਰਾ ਡਿਵੈਲਪਮੈਂਟ ਵੀ ਆ ਸਕਦੀ ਹੱਡੀ ਦੀ ਕਿਸੇ ਦੀ ਡਿਵੈਲਪਮੈਂਟ ਵੀ ਆ ਸਕਦੀ ਹੈ ਮਤਲਬ ਕਿਸੇ ਵੀ ਤਰ੍ਹਾਂ ਕਿਸੇ ਅੰਗ ਦਾ ਆਪਣੇ ਜੈਨੇਟਿਕ ਕਰੈਕਟਰ ਨੂੰ ਲੰਘ ਕੇ ਆਮ ਲੋੜ ਨਾਲੋਂ ਵੱਧ ਵੱਧ ਜਾਣਾ ਜਾਂ ਵਿੰਗੇ ਜਿਹਦੇ ਦੂਸਰੀ ਗੱਲ ਇਹ ਆ ਕਿ ਆਮ ਤੌਰ ਤੇ ਜਿਹੜੀ ਵੀ ਚੀਜ਼ ਤੁਰਦੀ ਮੰਨ ਲਾ ਜਦ ਅਸੀਂ ਪਾਣੀ ਲਾ ਰਹੇ ਹਾਂ ਖਾਲੇ ਦੇ ਵਿੱਚ ਤੇ ਪਾਣੀ ਲਾ ਰਿਹਾ ਤੇ ਖਾਲੇ ਦੇ ਵਿੱਚ ਜਾਣਾ ਚਾਹੀਦਾ ਨਾ ਇਸ ਨੂੰ ਲੇਕਿਨ ਜਦੋਂ ਕੋਈ ਖਾਲਾ ਉਛਲ ਕੇ ਗੁਆਂਢੀਆਂ ਨੂੰ ਜਿੱਥੇ ਪਾਣੀ ਨਹੀਂ ਪੈਣਾ ਚਾਹੀਦਾ ਉੱਥੇ ਵੀ ਪਾਣੀ ਪੈਣਾ ਸ਼ੁਰੂ ਹੋ ਜਾਵੇ ਉਛਲ ਗਈ ਨਹਿਰ ਉਛਲ ਗਈ ਜਾਂ ਖਾਲਾ ਉਛਲ ਗਿਆ ਤੇ ਉਸ ਹਾਲਾਤ ਦੇ ਵਿੱਚ ਜੇ ਤੁਸੀਂ ਪਿੱਛੋਂ ਪਾਣੀ ਬੰਦ ਵੀ ਕਰ ਦਿੱਤਾ ਲੇਕਿਨ ਜਿੱਥੇ ਤੁਸੀਂ ਸਲਾਬ ਕਰ ਦਿੱਤੀ ਉਹ ਤਾਂ ਸਲਾਬ ਹੈਗੀ ਹੈਗੀ ਹੈ ਨਾ ਉਹਦਾ ਉਹਦੀ ਰਿਪੇਅਰ ਤਾਂ ਫਿਰ ਵੱਖਰੀ ਹੋਣੀ ਹੈ ਨਾ। ਤੇ ਜਦੋਂ ਵੀ ਬਿਮਾਰੀ ਦੇ ਤੌਰ ਤੇ ਸਰੀਰ ਦੇ ਵਿੱਚ ਇੱਕ ਅੰਗ ਦੀ ਬਿਮਾਰੀ ਦੇ ਕਰਕੇ ਦੂਜੇ ਅੰਗ ਦੇ ਵਿੱਚ ਖਰਾਬੀ ਹੋਈ ਹੋਵੇ ਤੇ ਉਹ ਖਰਾਬੀ ਪਹਿਲੇ ਅੰਗ ਦੀ ਬਿਮਾਰੀ ਨੂੰ ਕੱਟ ਵੱਢ ਕਰਕੇ ਬਾਹਰ ਸੁੱਟਣ ਦੇ ਮੁਤਾਬਕ ਵੀ ਠੀਕ ਨਾ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਕੈਂਸਰ ਹੋ ਗਿਆ ਹੈ। ਸੋ ਇਹ ਇੱਕ ਤਰ੍ਹਾਂ ਇਹਦੀਆਂ ਇਨੋਵੇਸ਼ਨ ਦੀਆਂ ਜਾਂ ਇਹ ਕੰਡੀਸ਼ਨਾਂ ਹਨ। ਅਗਲੀ ਗੱਲ ਇਹ ਆ ਕਿ ਕੈਂਸਰ ਦੇ ਨਾਲ ਜਿੰਨੀ ਵੀ ਅੰਗਾਂ ਦੀ ਡਿਵੈਲਪਮੈਂਟ ਹੁੰਦੀ, ਇੱਕ ਤਾਂ ਇਹ ਆ ਕਿ ਸਪੀਡ ਅਪ ਨਾਰਮਲ ਸੈੱਲਾਂ ਦੀ ਵਧਣ ਦੀ ਇੱਕ ਸਪੀਡ ਆ, ਜਿਹੜੀ ਆਪਾਂ ਆਪਣੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਪਹਿਲਾਂ ਕਈ ਵਾਰਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਸੈੱਲ ਦੀ ਉਮਰ ਕਿੰਨੀ ਹੈ, 120 ਦਿਨ। 120 ਦਿਨਾਂ ਦੇ ਵਿੱਚ ਜਿਹੜੇ 120 ਦਿਨ ਤੋਂ ਪਹਿਲਾਂ ਪੈਦਾ ਹੋਏ ਸੀ ਉਹ ਸੈੱਲ ਮਰ ਜਾਣਗੇ ਔਰ ਉਹਨਾਂ ਦਾ ਆਟੋਲਾਈਸਿਸ ਹੋ ਜਾਏਗਾ, ਦੂਜੇ ਨਵੇਂ ਸੈੱਲ ਉਹਦੀ ਥਾਂ ਤੇ ਰਿਪਲੇਸ ਹੁੰਦੇ ਰਹਿਣਗੇ ਔਰ ਇਹ ਚੱਕਰ ਰੈਗੂਲਰ ਚੱਲਦਾ ਰਹਿੰਦਾ। ਅਰੇ ਬੋਨ ਦਾ ਬੋਨ ਮੈਰੋ ਜਿਹੜਾ ਇਹ ਬਣਾਉਂਦਾ ਰਹਿੰਦਾ ਹੈ, ਸੈੱਲ ਟੁੱਟਦੇ ਭਜਦੇ ਰਹਿੰਦੇ ਨੇ, ਵੇਸਟ ਹੁੰਦੇ ਰਹਿੰਦੇ ਨੇ, ਨਵੇਂ ਬਣਦੇ ਰਹਿੰਦੇ ਨੇ। ਜਦੋਂ ਉਹ ਵੇਸਟੇਜ ਘੱਟ ਹੋਵੇ ਨਵੇਂ ਜ਼ਿਆਦਾ ਬਣਨ ਤੇ ਬੰਦਾ ਲੰਬਾ ਚੌੜਾ ਜਵਾਨ ਵਗੈਰਾ ਹੋ ਜਾਂਦਾ ਹੈਗਾ ਆ। ਜਦੋਂ ਉਹ ਸੈੱਲ ਜਿਹੜੇ ਨੇ ਜ਼ਿਆਦਾ ਟੁੱਟ ਰਹੇ ਨੇ ਔਰ ਉਸ ਤੋਂ ਬਾਅਦ ਉਹਨੀ ਰਿਪੇਅਰ ਨਹੀਂ ਹੋ ਰਹੀ, ਉਹਨੇ ਨਵੇਂ ਬਣ ਨਹੀਂ ਰਹੇ ਤੇ ਉਦੋਂ ਆਮ ਤੌਰ ਤੇ ਸਾਰੀਆਂ ਚੀਜ਼ਾਂ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਲੋ ਡਾਊਨ ਹੋ ਜਾਂਦੇ ਨੇ, ਜਿਵੇਂ ਬੁਢਾਪੇ ਦੇ ਵਿੱਚ ਆਮ ਤੌਰ ਤੇ ਹੋ ਜਾਂਦੇ ਨੇ। ਸੋ ਮੈਂ ਇਹ ਕਹਿ ਰਿਹਾ ਹਾਂ ਕਿ ਇਸ ਕੈਂਸਰ ਦਾ ਜਿਹੜਾ ਹੈ ਜਿੰਨੀ ਵੀ ਡਿਵੈਲਪਮੈਂਟ ਹੁੰਦੀ ਹੈ ਉਸ ਡਿਵੈਲਪਮੈਂਟ ਦਾ ਇੱਕ ਸਿਸਟਮ ਹੈ ਕਿ ਇਹ ਸਿਸਟਮ ਇਸ ਤਰ੍ਹਾਂ ਡਿਵੈਲਪ ਕਰ ਗਿਆ। ਤਾਂ ਨਹੀਂ ਹੁੰਦਾ ਵੀ ਜੇ ਬੱਚਾ ਜਵਾਨ ਹੋ ਜਾਏ ਤੇ ਉਹ ਜਿਵੇਂ ਜਿਵੇਂ ਵੱਡਾ ਹੋਇਆ ਬਚਪਨ ਤੋਂ ਜਵਾਨ ਬਣਿਆ ਤੇ ਉਹਦਾ ਲਿਵਰ ਪਸਲੀਆਂ ਤੋਂ ਬਾਹਰ ਆਜੂਗਾ, ਨਹੀਂ। ਜਦੋਂ ਜੰਮਿਆ ਸੀ ਉਹ ਉਦੋਂ ਵੀ ਉਹਦਾ ਲਿਵਰ ਪਸਲੀਆਂ ਦੇ ਅੰਦਰ ਹੀ ਸੀਗਾ, ਜਦੋਂ ਉਹ ਜਵਾਨ ਹੋਇਆ ਉਦੋਂ ਵੀ ਲਿਵਰ ਪਸਲੀਆਂ ਦੇ ਅੰਦਰ ਹੀ ਰਹੇਗਾ, ਕਿਉਂਕਿ ਹਰ ਇੱਕ ਰੇਸ਼ੋ ਦੇ ਮੁਤਾਬਕ ਬਰਾਬਰ ਵਧਣਾ ਹੈ। ਹਰ ਅੰਗ ਨੇ ਉਹਦਾ ਜੋ ਜੈਨੇਟਿਕ ਕਰੈਕਟਰ ਹੈਗਾ ਆ ਮਾਂ ਬਾਪ ਵੱਲੋਂ ਆਇਆ ਹੋਇਆ ਉਸ ਕਰੈਕਟਰ ਦੇ ਅਨੁਸਾਰ ਹੀ ਵਧਣਾ ਹੈ। ਤੇ ਜਦੋਂ ਕੋਈ ਅੰਗ ਇਸ ਤਰ੍ਹਾਂ ਇਸ ਕਰੈਕਟਰ ਨੂੰ ਤੋੜ ਦੇਵੇ, ਬੈਰੀਅਰ ਤੋੜ ਦੇਵੇ, ਮੈਂ ਤਾਂ ਨਹੀਂ ਮੰਨਦਾ ਵੀ ਮੇਰੇ ਖਾਨਦਾਨ ਨੇ ਕੀ ਕੀਤਾ ਜਾਂ ਕਿਸ ਤਰ੍ਹਾਂ ਕੀਤਾ ਸੀਗਾ, ਮੈਂ ਤਾਂ ਆਪਣੀ ਮਰਜ਼ੀ ਮੁਤਾਬਕ ਚੱਲੂੰਗਾ। ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆ ਜਾਵੇ ਸਰੀਰ ਦੇ ਵਿੱਚ ਆ ਜਾਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਇਹ ਕੈਂਸਰ ਹੋ ਗਿਆ। ਔਰ ਇਹਦੇ ਨਾਲ ਨਾਲ ਕੀ ਹੋਇਆ, ਇਹਦਾ ਦੂਜਾ ਸਪਸ਼ਟੀਕਰਨ ਕੀ ਹੋਇਆ, ਇਰੈਗੂਲੈਰਿਟੀ, ਮਾਂ ਬਾਪ ਦੀ ਗੱਲ ਨਹੀਂ ਮੰਨਣੀ ਨਾ, ਇਰੈਗੂਲੈਰਿਟੀ ਹੋ ਗਈ ਔਰ ਅਸੀਂ ਇਸ ਇਰੈਗੂਲੈਰਿਟੀ ਨੂੰ ਜਿਹੜੀ ਕੈਂਸਰ ਦੇ ਤੌਰ ਤੇ ਟਿਊਮਰ ਦੇ ਤੌਰ ਤੇ ਪੈਦਾ ਹੁੰਦੀ ਹੈ ਉਸ ਇਰੈਗੂਲੈਰਿਟੀ ਨੂੰ ਅਸੀਂ ਹੱਥਾਂ ਨਾਲ ਨਾਪ ਕੇ ਟੋ ਕੇ ਵੇਖ ਕੇ ਵੀ ਮਹਿਸੂਸ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ ਤੇ ਕਿਸੇ ਬੱਚੀ ਨੂੰ ਬ੍ਰੈਸਟ ਦੇ ਵਿੱਚ ਟਿਊਮਰ ਹੋ ਗਿਆ, ਆਮ ਤੌਰ ਤੇ ਬੱਚਿਆਂ ਨੂੰ ਦੁੱਧ ਦੱਧ ਪਿਆਉਂਦਿਆਂ ਸਿਰ ਵਾਜੀਗਾ ਕੁਛ ਵਾਜੀਗਾ ਛੋਟੇ ਮੋਟੇ ਇਸ ਤਰ੍ਹਾਂ ਕਰਕੇ ਬਿਲਕੁਲ ਟਿਊਮਰ ਵਗੈਰਾ ਹੁੰਦੇ ਰਹਿੰਦੇ ਨੇ, ਉਹ ਰਿਜ਼ਾਲਵ ਵੀ ਹੁੰਦੇ ਰਹਿੰਦੇ ਨੇ। ਪਰ ਕੋਈ ਐਸਾ ਟਿਊਮਰ ਬਣਿਆ ਜਿਹੜਾ ਰਿਜ਼ਾਲਵ ਨਹੀਂ ਹੋਇਆ, ਤੇ ਜਦੋਂ ਤੁਸੀਂ ਬ੍ਰੈਸਟ ਨੂੰ ਵੇਖੋਗੇ ਇੱਕ ਤਾਂ ਉਹ ਆ ਵੀ ਇੱਕ ਪਾਸੇ ਨੂੰ ਬਾਹਰੀ ਆਮ ਬ੍ਰੈਸਟ ਦੀ ਇੱਕ ਸ਼ੇਪ ਆ ਨਾਰਮਲ ਗੋਲਾਈ ਵਾਲੀ, ਉਹ ਸ਼ੇਪ ਨਹੀਂ ਰਹਿਣੀ ਔਰ ਬ੍ਰੈਸਟ ਕਿਸੇ ਪਾਸੇ ਨੂੰ ਅਲੱਗ ਜਿਵੇਂ ਆਮ ਟਿਊਮਰ ਹੋ ਜਾਂਦਾ ਤੁਸੀਂ ਵੇਖਦੇ ਹੀ ਹੋ, ਗਲੇ ਟਿਊਮਰ ਹੋ ਗਿਆ, ਮੂੰਹ ਤੇ ਟਿਊਮਰ ਹੋ ਗਿਆ, ਲੱਤ ਬਾਂਹ ਤੇ ਟਿਊਮਰ ਹੋ ਗਿਆ, ਉਹ ਲੱਤ ਬਾਂਹ ਤੋਂ ਵੱਖਰਾ ਉੱਪਰ ਨੂੰ ਉੱਠ ਜਾਂਦਾ ਹੈ ਨਾ। ਸੋ ਇਹ ਇੱਕ ਸਧਾਰਨ ਗੱਲ ਆ ਕਿ ਟਿਊਮਰ ਬਾਂਹ ਤੇ ਹੋਇਆ, ਗਿਲਟੀ ਹੋਈ, ਉਹ ਉੱਪਰ ਨੂੰ ਫੁੱਲ ਗਈ ਔਰ ਜੇ ਠੀਕ ਵੀ ਹੋਈ ਤੇ ਉਸੇ ਤਰ੍ਹਾਂ ਠੀਕ ਵੀ ਹੋ ਗਈ, ਜੇ ਨਹੀਂ ਵੀ ਹੋਈ ਤੇ ਉਹ ਜਿਹੜੀ ਗਿਲਟੀ ਬਣੀ ਹੈ ਬਾਂਹ ਤੇ ਲੱਤ ਤੇ ਕਿਸੇ ਵੀ ਅੰਗ ਦੇ ਵਿੱਚ ਜਿਹਦੀ ਬਾਹਰੋਂ ਸਾਨੂੰ ਦਿਖਾਈ ਦੇ ਰਹੀ ਹੈ ਉਹ ਗੋਲ ਸ਼ੇਪ ਦੇ ਵਿੱਚ ਹੋਏਗੀ, ਗੋਲਾਈ ਦੇ ਵਿੱਚ ਹੋਏਗੀ ਔਰ ਤੁਸੀਂ ਉਹਨੂੰ ਹੱਥ ਲਾ ਕੇ ਢੋ ਕੇ ਜਦੋਂ ਵੇਖਦੇ ਹੋ ਤੇ ਤੁਹਾਨੂੰ ਭਾਵੇਂ ਢਿੱਡ ਚ ਹੋਵੇ, ਭਾਵੇਂ ਬ੍ਰੈਸਟ ਚ ਹੋਵੇ, ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਸ ਟਿਊਮਰ ਨੂੰ ਜਦੋਂ ਤੁਸੀਂ ਹੱਥ ਲਾ ਕੇ ਵੇਖੋਗੇ ਤੇ ਉਹ ਗੋਲ ਦਿਖਾਈ ਦੇਗਾ। ਦੋ ਕੰਡੀਸ਼ਨਾਂ ਉਹਦੀਆਂ ਹੋਣਗੀਆਂ, ਜਾਂ ਤੇ ਉਹ ਪੋਲਾ ਹੋਏਗਾ, ਪਿਲਪਲਾ ਹੋਏਗਾ ਜਿਹਨੂੰ ਅਸੀਂ ਸਿਸਟਿਕ ਟਿਊਮਰ ਕਹਿੰਦੇ ਹਾਂ, ਜਾਂ ਉਹ ਸੰਘਣਾ ਹਾਰਡ ਹੋ ਗਿਆ ਹੋਵੇਗਾ ਔਰ ਉਹਨੂੰ ਅਸੀਂ ਟਿਊਮਰ ਕਹਿੰਦੇ ਹਾਂ। ਪਰ ਟਿਊਮਰ ਸਿਸਟਿਕ ਜ਼ਰੂਰੀ ਨਹੀਂ ਕੈਂਸਰਸ ਹੋਵੇ, ਟਿਊਮਰ ਆਮ ਜਿਹੜਾ ਹਾਰਡ ਹੋ ਗਿਆ ਜ਼ਰੂਰੀ ਨਹੀਂ ਕੈਂਸਰਸ ਹੋਵੇ। ਤੇ ਕੈਂਸਰਸ ਹੋਣ ਦੀ ਕੀ ਨਿਸ਼ਾਨੀ ਹੈ, ਉਹਨੇ ਉਹ ਪੈਟਰਨ ਜਿਹੜਾ ਘਰ ਵਾਲਾ ਸੀਗਾ ਉਹ ਨਹੀਂ ਮੰਨਿਆ, ਉਹਨੇ ਕਾਨੂੰਨ ਉਹ ਨਹੀਂ ਮੰਨਿਆ, ਉਹਨੇ ਇਹ ਰੈਗੂਲਰ ਸ਼ੇਪ ਬਣਾ ਲਈ, ਵਿੰਗੀ ਟੇਢੀ ਸ਼ੇਪ ਬਣਾ ਲਈ ਔਰ ਜਦੋਂ ਤੁਸੀਂ ਹੱਥ ਲਾ ਕੇ ਵੇਖਦੇ ਹੋ ਤੇ ਫਿਰ ਐ ਲੱਗਦਾ ਆ ਭਾਈ ਜਿਸ ਤਰ੍ਹਾਂ ਗਰਾਰੀ ਹੁੰਦੀ ਨਾ ਸਾਈਕਲ ਦੀ, ਉਹਦੇ ਦੰਦੇ ਹੁੰਦੇ ਨੇ, ਉਂਗਲਾਂ ਘੁਮਾਓ ਉਹਦੇ ਉੱਪਰ ਉੱਪਰ ਤੇ ਤੁਹਾਨੂੰ ਇਹ ਲੱਗੇਗਾ ਵੀ ਕਿੰਗਰੇ ਜੇ ਦੰਦੇ ਜੇ ਦੰਦਰੇ ਬਣੇ ਹੋਏ ਨੇ, ਇਹ ਸਾਫ਼ ਪਲੇਨ ਨਹੀਂ ਹੈਗਾ। ਸੋ ਜਿਹੜੇ ਨਾਰਮਲ ਸਿਸਟ ਜਾਂ ਨਾਰਮਲ ਟਿਊਮਰ ਕਿਸੇ ਵੀ ਅੰਗ ਦੇ ਵਿੱਚ ਹੁੰਦੇ ਨੇ ਉਹ ਆਮ ਤੌਰ ਤੇ ਸਾਫ਼ ਤੇ ਗਲੋਬੂਲਰ ਹੁੰਦੇ ਨੇ, ਗੋਲ ਹੁੰਦੇ ਨੇ, ਸਰਕਮਫਰੈਂਸ ਉਹਨਾਂ ਦਾ ਇਰੈਗੂਲਰ ਨਹੀਂ ਹੁੰਦਾ, ਜਿਗ ਜੌਗ ਨਹੀਂ ਹੁੰਦਾ। ਲੇਕਿਨ ਜਿਹੜੇ ਕੈਂਸਰਸ ਟਿਊਮਰ ਹੁੰਦੇ ਨੇ ਉਹ ਆਮ ਤੌਰ ਤੇ ਇਰੈਗੂਲਰ ਹੁੰਦੇ ਨੇ, ਦੂਸਰੀ ਗੱਲ ਉਹ ਪੇਨਫੁਲ ਹੁੰਦੇ ਨੇ, ਤੀਸਰੀ ਗੱਲ ਉਹ ਹਾਰਡ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਆਮ ਤੌਰ ਤੇ ਉਹਨਾਂ ਟਿਊਮਰਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਕੈਂਸਰ ਟਿਊਮਰ ਦੇ ਤੌਰ ਤੇ ਪੈਦਾ ਹੁੰਦੇ ਨੇ। ਇਨਵੇਸ਼ਨ ਦੀ ਗੱਲ ਮੈਂ ਤੁਹਾਨੂੰ ਬੜੀ ਡਿਟੇਲ ਚ ਦੱਸ ਦਿੱਤੀ, ਟਿਊਮਰ ਜਿਹੜੇ ਨੇ ਕੈਂਸਰ ਟਿਊਮਰ ਨੇ ਉਹ ਆਮ ਤੌਰ ਤੇ ਆਪਣੇ ਸਿਸਟਮ ਦਾ ਬੈਰੀਅਰ ਲੰਘ ਕੇ ਦੂਜੇ ਨਾਲ ਦੇ ਸਿਸਟਮਾਂ ਦੇ ਵਿੱਚ ਵੀ ਉਹਦਾ ਇਫੈਕਟ ਉਹਦਾ ਹੁੰਦਾ ਹੈਗਾ। ਹੁਣ ਇਸ ਤੋਂ ਅਗਲੀ ਗੱਲ, ਕੈਂਸਰ ਦਾ ਸਾਨੂੰ ਪਤਾ ਲੱਗ ਗਿਆ ਜਦੋਂ, ਚਾਹੇ ਉਹ ਬੋਨ ਚ ਹੋਵੇ ਤੇ ਚਾਹੇ ਉਹ ਕਿਸੇ ਮਾਸਪੇਸ਼ੀ ਚ ਹੋਵੇ, ਚਾਹੇ ਪੇਟ ਚ ਹੋਵੇ ਤੇ ਚਾਹੇ ਕਿਸੇ ਵੀ ਤਰ੍ਹਾਂ ਦੇ ਸੈੱਲਾਂ ਦੇ ਵਿੱਚ ਹੋਵੇ, ਮੰਨ ਲਿਆ ਜਾਏ ਸਕਿਊਮਨ ਸੈੱਲ ਜਿਹੜੇ ਸਾਡੇ ਹਨ ਜਾਂ ਐਪੀਥੀਲੀਅਲ ਸੈੱਲ ਹਨ ਸਾਡੇ ਕਨੈਕਟਡ ਟਿਸ਼ੂ ਸੈੱਲ ਹੈਗੇ ਨੇ, ਅਲੱਗ ਅਲੱਗ ਤਰ੍ਹਾਂ ਦੇ ਸਾਡੇ ਜਿਹੜੇ ਨੇ ਉਹ ਜਿਹੜੇ ਹੈਗੇ ਨੇ ਜਿਹੜੇ ਸੈੱਲਾਂ ਦੀ ਬਣੇ ਹੋਏ ਨੇ ਗਰੁੱਪ, ਉਹਨਾਂ ਦੇ ਵਿੱਚ ਹੋਵੇ ਤੇ ਉਹ ਉਸੇ ਥਾਂ ਤੇ ਹੀ ਰਹੇ ਨਾਰਮਲ ਆ, ਪਰ ਜਦੋਂ ਉਹ ਆਪਣਾ ਬੈਰੀਅਰ ਲੰਘ ਕੇ ਦੂਜੀ ਤਰ੍ਹਾਂ ਦੇ ਸੈੱਲਸ ਨੂੰ ਇਫੈਕਟ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ ਐਬਨਾਰਮਲ ਹੋ ਜਾਂਦਾ ਹੈ। ਹੁਣ ਇਹ ਬਲੱਡ ਦੇ ਵਿੱਚ ਹੋ ਸਕਦਾ ਹੈਗਾ, ਇਹ ਲਿੰਫ ਦੇ ਵਿੱਚ ਹੋ ਸਕਦਾ ਆ, ਮਾਇਲੋਮਾ ਵਗੈਰਾ ਹੋ ਸਕਦਾ ਹੈ, ਔਰ ਲੈਂਫੋਮਾ ਵਗੈਰਾ ਵੀ ਹੋ ਸਕਦਾ ਹੈਗਾ ਆ। ਭਾਵ ਅਸੀਂ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ, ਪਰ ਉਹਨਾਂ ਦਾ ਜਿਹੜਾ ਉਹ ਕਰੈਕਟਰ ਹੈ ਨਾ ਅੰਦਰ ਦਾ, ਬਾਂਦਰ ਨੇ ਟਪੂਸੀ ਮਾਰਨੀ ਹੈ, ਉਹਦਾ ਕਰੈਕਟਰ ਨਹੀਂ ਛੱਡਦਾ ਉਹ, ਭਾਵੇਂ ਉਹਨੂੰ ਪਿੰਜਰੇ ਚ ਬੰਦ ਕਰ ਦੋ ਪਿੰਜਰੇ ਦੀ ਟਪੂਸੀਆਂ ਮਾਰੀ ਜਾਊਗਾ, ਬਾਹਰ ਹੈਗਾ ਤੂੰ ਮਾਰਨੀਆਂ ਨੇ। ਕੈਂਸਰ ਇੱਕ ਐਸਾ ਹੈਗਾ ਆ ਜਿਹੜਾ ਉਹ ਆਪਣੀ ਖਸਰਤ ਨਹੀਂ ਬਦਲਦਾ, ਉਹਦੀ ਜਿਹਦੀ ਨੇਚਰ ਹੈਗੀ ਹੈ ਉਹ ਉਸ ਨੂੰ ਨਹੀਂ ਬਦਲਦਾ, ਉਹਦੀ ਬੈਰੀਅਰ ਤੋੜਨ ਵਾਲੀ, ਉਹਦੀ ਇਰੈਗੂਲਰ ਸ਼ੇਪ ਹੋਣ ਵਾਲੀ, ਉਹਦਾ ਗੁਆਂਢੀਆਂ ਨੂੰ ਤੰਗ ਕਰਨ ਵਾਲੀ ਜਿਹੜੀ ਗੱਲ ਆ ਉਹ ਨਹੀਂ ਬਦਲਦੀ। ਹੁਣ ਅਗਲੀ ਗੱਲ, ਜੇ ਇਹ ਨਹੀਂ ਬਦਲਦੀ ਆਦਤ ਤੇ ਫਿਰ ਇਹ ਟਪੂਸੀਆਂ ਮਾਰਦਾ ਕਿਵੇਂ ਆ, ਇਹ ਕੈਂਸਰ ਕਿਵੇਂ ਇੱਕ ਤੋਂ ਦੂਜੇ ਨੂੰ ਇਫੈਕਟ ਕਰਦਾ ਹੈਗਾ, ਜਾਣਨ ਦੀ ਬੜੀ ਲੋੜ ਹੈਗੀ ਹੈ। ਹੁਣ ਇਹਦੇ ਇਹ ਜਾਣਨ ਦਾ ਤਰੀਕਾਕਾਰ ਸਿਰਫ ਇੱਕ ਆ, ਜਾਂ ਤਾਂ ਇਹ ਬਲੱਡ ਦੇ ਰਾਹੀ ਇੱਕ ਥਾਂ ਤੋਂ ਦੂਜੀ ਥਾਂ ਨੂੰ ਟਰੈਵਲ ਕਰਦਾ ਹੈਗਾ, ਗੁਆਂਢ ਦੇ ਵਿੱਚ ਤਾਂ ਹੋ ਗਿਆ ਕਿਉਂਕਿ ਹਰੇਕ ਅੰਗ ਜਿਹੜਾ ਹੈ ਉਹ ਮੈਂਬਰੇਨ ਦੇ ਰਾਹੀ ਟੱਕਿਆ ਹੋਇਆ, ਤੇ ਮੈਂ ਆਪਣਾ ਮੈਂਬਰਨ ਤਾਂ ਤੋੜਿਆ, ਆਪਣੀ ਚਾਰ ਦੀਵਾਰੀ ਤਾਂ ਤੋੜ ਦਿੱਤੀ ਆ, ਲੇਕਿਨ ਗੁਆਂਢੀਆਂ ਦੀ ਚਾਰ ਦੀਵਾਰੀ ਵੀ ਤੋੜ ਦਿੱਤੀ ਹੈ। ਹੁਣ ਮੇਰੇ ਪਸ਼ੂ ਡੰਗਰ ਗੁਆਂਢੀਆਂ ਦੇ ਘਰੇ ਵੀ ਜਾ ਰਹੇ ਨੇ, ਔਰ ਕੋਈ ਬੈਰੀਅਰ ਨਹੀਂ ਰਹਿ ਗਿਆ। ਸੋ ਇਸ ਤਰ੍ਹਾਂ ਕਰਕੇ ਇੱਕ ਤਾਂ ਉਹਦਾ ਇਹ ਹੈ, ਡਾਇਰੈਕਟ ਇਨਵੇਸ਼ਨ ਉਹਨੂੰ ਕਹਿੰਦੇ ਆ, ਡਾਇਰੈਕਟ ਇਨਵੇਸ਼ਨ ਇੱਕ ਅੰਗ ਤੋਂ ਦੂਸਰੇ ਅੰਗ ਦੇ ਵਿੱਚ ਜਦੋਂ ਕੋਈ ਬਿਮਾਰੀ ਜਾਂਦੀ ਹੈ ਇਹ ਕੈਂਸਰਸ ਡਿਵੈਲਪਮੈਂਟ ਹੈਗੀ ਹੈ। ਦੂਸਰੀ ਗੱਲ ਬਲੱਡ ਦੇ ਰਾਹੀਂ, ਅਸੀਂ ਸਾਰੇ ਸਮਝਦੇ ਹਾਂ ਕਿ ਬਲੱਡ ਦਾ ਕੰਮ ਇਹ ਆ ਕਿ ਸਾਰੇ ਸੈੱਲਾਂ ਨੂੰ ਬਾਡੀ ਦੇ ਵਿੱਚ ਉਂਗਲਾਂ ਦੇ ਟਿਪ ਤੱਕ ਉਹਨਾਂ ਨੂੰ ਖੁਰਾਕ ਪਹੁੰਚਾਉਣੀ ਤੇ ਉਹਨਾਂ ਨੂੰ ਆਕਸੀਜਨ ਪਹੁੰਚਾਉਣੀ ਤੇ ਵਾਪਸੀ ਦੇ ਵਿੱਚ ਉਹਨਾਂ ਦਾ ਗਾਰਬੇਜ ਇਕੱਠਾ ਕਰਦੇ ਆਉਣਾ, ਔਰ ਗਾਰਬੇਜ ਗੈਸਾਂ ਚ ਵੀ ਹੋ ਸਕਦਾ ਹੈ, ਗਾਰਬੇਜ ਅਲੱਗ ਅਲੱਗ ਤਰ੍ਹਾਂ ਦੇ ਹੋਰ ਟਿਸ਼ੂ ਜਿਹੜੇ ਡੈਮੇਜ ਹੋ ਚੁੱਕੇ ਨੇ ਉੱਥੇ ਉਹ ਵੀ ਹੋ ਸਕਦਾ ਹੈ। ਉਹ ਸਾਰਾ ਡੈਮੇਜ ਹੋਇਆ ਗਾਰਬੇਜ ਉਸਨੇ ਲੈ ਕੇ ਅਲੱਗ ਅਲੱਗ ਥਾਵਾਂ ਤੇ ਜਾਣਾ ਹੈ, ਔਰ ਉਹ ਕਿਸੇ ਵੀ ਥਾਂ ਤੇ ਜਾ ਕੇ ਗਰੋ ਕਰ ਸਕਦਾ। ਇਹਦੀ ਇੱਕ ਹੋਰ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਮੈਡੀਕਲ ਦੇ ਵਿੱਚ, ਇਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ, ਕੁਛ ਮਿਲਦੀਆਂ ਜੁਲਦੀਆਂ ਟਰਮਸ ਨੇ, ਇੱਕ ਨੂੰ ਥਰੰਬੋਸਿਸ ਕਹਿੰਦੇ ਆ, ਉਹਦਾ ਜਿਹੜਾ ਲੋਕਲ ਕਲਾਟ ਹੋ ਗਿਆ, ਇੱਕ ਹੁੰਦਾ ਇੰਬੋਲਿਜ਼ਮ। ਤੁਸੀਂ ਆਮ ਤੌਰ ਤੇ ਬਰਸਾਤਾਂ ਦੇ ਦਿਨਾਂ ਚ ਵੇਖਿਆ ਹੋਣਾ ਆ ਕਿ ਪਹਾੜਾਂ ਤੇ ਕਈ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਮੈਦਾਨਾਂ ਚ ਨਹੀਂ ਹੁੰਦੀਆਂ, ਬਰਸਾਤਾਂ ਦੇ ਦਿਨਾਂ ਵਿੱਚ ਪਹਾੜਾਂ ਦੇ ਵਿੱਚ ਉਹ ਵਿਚਾਰੀਆਂ ਉਥੋਂ ਟੁੱਟ ਜਾਂਦੀਆਂ ਨੇ, ਬਹੁਤੇ ਮੀਂਹ ਪੈਣ ਦੇ ਨਾਲ ਦਰਿਆਵਾਂ ਚ ਵਗਦੀਆਂ ਆਉਂਦੀਆਂ ਨੇ ਤੇ ਦਰਿਆਵਾਂ ਦੇ ਕੰਢਿਆਂ ਤੇ ਆ ਕੇ ਮੈਦਾਨਾਂ ਦੇ ਵਿੱਚ ਵੀ ਉੱਗ ਪੈਂਦੀਆਂ ਨੇ, ਉਪਰੀਆਂ। ਉਹ ਸਾਨੂੰ ਲੱਗਦਾ ਵੀ ਇੱਥੇ ਨਹੀਂ ਪੈਦਾ ਹੋਈਆਂ, ਇਹ ਬਾਹਰੋਂ ਉੱਪਰ ਆਈਆਂ ਹੋਈਆਂ ਨੇ। ਜਦੋਂ ਕੋਈ ਵੀ ਚੀਜ਼ ਕਿਸੇ ਇੱਕ ਅੰਗ ਦੇ ਵਿੱਚੋਂ ਬਲੱਡ ਦੇ ਰਾਹੀਂ ਟਰੈਵਲ ਕਰਕੇ, ਖੂਨ ਦੇ ਰਾਹੀਂ ਟਰੈਵਲ ਕਰਕੇ ਕਿਸੇ ਹੋਰ ਥਾਂ ਤੇ ਜਾ ਕੇ ਉਸੇ ਤਰ੍ਹਾਂ ਦੀ ਪ੍ਰੋਡਕਸ਼ਨ ਕਰਨੀ ਸ਼ੁਰੂ ਕਰ ਦੇਵੇ, ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਕੈਂਸਰਸ ਟਾਈਪ ਦੀ ਡਿਵੈਲਪਮੈਂਟ ਹੈ। ਸੁਚੇਤ ਹੋਣ ਦੀ ਲੋੜ ਹੈ ਕਿ ਭਾਈ ਇਹ ਐਸਾ ਹੋ ਸਕਦਾ ਹੈ, ਇਹਨੂੰ ਇੰਬੋਲਸ ਜਾਂ ਇੰਬੋਲਿਜ਼ਮ ਕਹਿੰਦੇ ਹਾਂ ਅਸੀਂ, ਔਰ ਇੰਬੋਲਿਜ਼ਮ ਤੇ ਜਿਹੜੇ ਨੇ ਆਮ ਤੌਰ ਤੇ ਮਕੈਨੀਕਲ ਇਫੈਕਟ ਹੁੰਦੇ ਨੇ। ਮੰਨ ਲਿਆ ਜਾਏ ਕਿਸੇ ਦੀ ਹੱਡੀ ਟੁੱਟ ਗਈ ਜਾਂ ਕਿਸੇ ਦਾ ਕੁਝ ਜ਼ਖਮ ਹੋ ਗਿਆ, ਉਸ ਜ਼ਖਮ ਤੋਂ ਜਿਹੜਾ ਖੂਨ ਵਾਪਸੀ ਜਾ ਰਿਹਾ ਹੈ ਉਹ ਸਗਨਾ ਖੂਨ ਟਰੈਵਲ ਕਰਦਾ ਕਰਦਾ ਆਪਣਾ ਸਾਰਾ ਸਰਕਲ ਪੂਰਾ ਕਰਦਾ ਕਰਦਾ ਬ੍ਰੇਨ ਚ ਵੀ ਤਾਂ ਪਹੁੰਚਣਾ ਨਾ ਉਹਨੇ। ਹੁਣ ਬ੍ਰੇਨ ਦੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਬੜੀਆਂ ਬਰੀਕ ਨੇ, ਉਹਨੂੰ ਅਸੀਂ ਕਹਿੰਦੇ ਹਾਂ ਸਰਕਲ ਆਫ ਵਿਲਸ। ਸਰਕਲ ਆਫ ਵਿਲਸ ਦੇ ਵਿੱਚ ਕੋਈ ਉਹ ਇਸੇ ਤਰ੍ਹਾਂ ਦਾ ਕਿਣਕਾ ਸਖਤ ਚਲਾ ਗਿਆ, ਆਦਾ ਕੈਂਸਰ ਨਹੀਂ ਹੋ ਸਖਤ ਚਲਾ ਗਿਆ, ਤੇ ਉਹ ਉੱਥੇ ਨਾੜੀਆਂ ਬਲੌਕ ਕਰ ਦੇਗਾ, ਨਾੜੀਆਂ ਬਲੌਕ ਕਰ ਦੇਗਾ, ਔਰ ਇਕਦਮ ਹੀ ਕੋਈ ਬੰਦਾ ਬੇਹੋਸ਼ ਵੀ ਹੋ ਸਕਦਾ, ਇਕਦਮ ਕਿਸੇ ਦਾ ਕੋਈ ਅੰਗ ਵੀ ਮਾਰਿਆ ਜਾ ਸਕਦਾ, ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਵੀ ਹੋ ਸਕਦੀ ਹੈ। ਇਹਨੂੰ ਇੰਬੋਲਸ ਨੇ, ਇਹ ਇੰਬੋਲਿਜ਼ਮ ਦੇ ਕਰਕੇ ਐਸਾ ਹੋ ਸਕਦਾ ਹੈ। ਪਰ ਮੈਂ ਕੈਂਸਰ ਦੀ ਕੰਡੀਸ਼ਨ ਇਹ ਕਹਿ ਰਿਹਾ ਵੀ ਇੱਕ ਤਾਂ ਬਲੱਡ ਦੇ ਰਾਹੀਂ ਸਰਕੂਲੇਟ ਉਥੋਂ ਦੇ ਕੈਂਸਰ ਸੈੱਲ ਡਿਵੈਲਪ ਕਰਦੇ ਨੇ, ਤੇ ਦੂਜੀ ਥਾਂ ਤੇ ਇਸੇ ਤਰ੍ਹਾਂ ਇੰਬੋਲਿਜ਼ਮ ਦੇ ਤੌਰ ਤੇ ਜਾ ਕੇ ਗਰੋ ਕਰ ਜਾਂਦੇ ਨੇ। ਔਰ ਇਹ ਜ਼ਰੂਰੀ ਨਹੀਂ ਹੈਗਾ ਵੀ ਗੁਆਂਢ ਨੂੰ ਹੋਵੇ। ਮੈਂ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਕਿ ਜਿਹੜਾ ਬੈਰੀਅਰ ਤੋੜੇ ਕੋਈ ਵੀ ਬਿਮਾਰੀ, ਕੋਈ ਟਿਊਮਰ, ਕੋਈ ਜ਼ਖਮ, ਸੋਜ, ਬੈਰੀਅਰ ਤੋੜ ਕੇ ਤੇ ਦੂਸਰੇ ਗੁਆਂਢੀਆਂ ਨੂੰ ਵੀ ਸੋਜ ਉਸੇ ਤਰ੍ਹਾਂ ਦੀ ਕਰ ਦੇਵੇ, ਉਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਦੂਸਰੀ ਆਪਾਂ ਇਹ ਗੱਲ ਕਹੀ ਹੈ ਬਈ ਜੇ ਬਲੱਡ ਦਾ ਸਰਕੂਲੇਸ਼ਨ ਦੇ ਵਿੱਚ ਚੱਲਦਿਆਂ ਹੋਇਆ ਕਿਸੇ ਬਿਮਾਰ ਥਾਂ ਤੋਂ ਕਿਸੇ ਕੈਂਸਰ ਥਾਂ ਤੋਂ, ਨਾ ਬਿਮਾਰ ਥਾਂ ਕੱਲੀ ਆਪਾਂ ਕਹਿਵਾਂ, ਕੈਂਸਰ ਥਾਂ ਤੋਂ ਉਹਦਾ ਗਾਰਬੇਜ ਖੂਨ ਦੇ ਵਿੱਚ ਵਾਪਸ ਜਾ ਰਿਹਾ ਆ, ਔਰ ਉਹ ਕਿਸੇ ਥਾਂ ਤੇ ਹੋਰ ਇੰਪਲਾਂਟ ਹੋ ਗਿਆ ਤੇ ਉਸੇ ਵੀ ਉਥੇ ਵੀ ਉਹੋ ਜਿਹੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਵੇ ਤੇ ਫੇਰ ਵੀ ਇਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਆਮ ਤੌਰ ਤੇ ਬਹੁਤੇ ਸਾਰੇ ਤੁਸੀਂ ਦੇਖਿਆ ਹੋਣਾ ਸੀਟੀ ਸਕੈਨ ਵਗੈਰਾ ਕਰਦੇ ਆ ਡਾਕਟਰ ਲੋਕ, ਕਿਸੇ ਥਾਂ ਤੇ ਕੈਂਸਰ ਸੀ, ਬੱਚੇਦਾਨੀ ਚ ਕੈਂਸਰ ਸੀ ਜਾਂ ਪ੍ਰੋਸਟੇਟ ਕੈਂਸਰ ਸੀ, ਸੀਟੀ ਸਕੈਨ ਕਰਾਓ ਵੀ ਵੇਖਦੇ ਹਾਂ ਅਸੀਂ ਵੀ ਕੀ ਉਥੋਂ ਟਰੈਵਲ ਕਰਦਾ ਕਰਦਾ ਕਰਦਾ ਕਰਦਾ ਇਹ ਫੇਫੜੇ ਤਾਂ ਨਹੀਂ ਪਹੁੰਚ ਗਿਆ, ਹਾਰਟ ਵਾਲੀ ਕਿਸੇ ਥਾਂ ਤੇ ਨਹੀਂ ਪਹੁੰਚ ਗਿਆ। ਇਹ ਸਕੈਨ ਕਰਕੇ ਅਸੀਂ ਉਸਨੂੰ ਦੇਖਦੇ ਹਾਂ ਵੀ ਉਹ ਸਾਰੀ ਉਹ ਬੂਟੀ ਜਿਹੜੀ ਪਹਾੜਾਂ ਤੇ ਸੀਗੀ ਉਹ ਮੈਦਾਨਾਂ ਚ ਆ ਗਈ ਤੇ ਸਾਨੂੰ ਪਤਾ ਲੱਗ ਗਿਆ ਵੀ ਉਥੋਂ ਆਈ ਹੈ। ਇਸੇ ਤਰ੍ਹਾਂ ਹੀ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਲੱਡ ਦੇ ਵਿੱਚ ਸਰਕੂਲੇਟ ਕਰਦੀ ਕਿਸੇ ਹੋਰ ਅੰਗ ਚ ਵੀ ਜਾ ਸਕਦੀ। ਅਗਲੀ ਗੱਲ ਇਹ ਆ ਲਿੰਫ ਚੈਨਲ, ਆਪਾਂ ਇਹ ਸਾਰੇ ਪੜ ਚੁੱਕੇ ਹਾਂ, ਬੜੀ ਵਾਰ ਪੜ ਚੁੱਕੇ ਹਾਂ ਬਈ ਕੁਦਰਤ ਨੇ ਇੱਕ ਨਿਯਮ ਬਣਾਇਆ ਆ ਵੀ ਜਿਹੜਾ ਸੈੱਲਾਂ ਦੇ ਵਿੱਚੋਂ ਗਾਰਬੇਜ ਇਕੱਠਾ ਕਰਕੇ ਖੂਨ ਜਿਹਨੂੰ ਅਸੀਂ ਵੇਨਸ ਖੂਨ ਕਹਿੰਦੇ ਹਾਂ, ਠੀਕ ਹੈ, ਵਾਪਸੀ ਵਾਲਾ ਖੂਨ ਕਹਿੰਦੇ ਹਾਂ, ਵੇਨ ਚ ਜਾ ਰਿਹਾ ਹੈਗਾ ਆ, ਆਰਟਰੀ ਚ ਨਹੀਂ ਜਾ ਰਿਹਾ। ਆਰਟਰੀ ਤਾਂ ਜਿੱਥੇ ਰੋੜ ਹੈ ਤਾਂ ਰੁਕਦੀ ਨਹੀਂ, ਚੱਲੀ ਜਾ ਰਹੀ ਹੈ, ਦਿਲ ਲਲਵਾ ਰਹੀ ਹੈ, ਪਰ ਜਿਹੜਾ ਸੈੱਲਾਂ ਵਿੱਚੋਂ ਗਾਰਬੇਜ ਲੈ ਕੇ ਆ ਰਿਹਾ ਉਹ ਮਾਲ ਗੱਡੀ ਹੈ ਵਿਚਾਰੀ, ਉਹ ਮਾਲ ਗੱਡੀ ਹੈ ਸਲੋ ਚੱਲਦੀ ਹੈ ਥੋੜੀ ਜੀ, ਔਰ ਉਹਦੇ ਵਿੱਚ ਗਾਰਬੇਜ ਇਕੱਠਾ ਹੋ ਕੇ ਜਾ ਰਿਹਾ ਹੈ। ਹੁਣ ਕੁਦਰਤ ਇਹ ਚਾਹੁੰਦੀ ਆ ਬਈ ਇਹਦੇ ਰਾਹੀਂ ਜਿਹੜਾ ਗਾਰਬੇਜ ਜਾਏਗਾ ਜਿੱਥੇ ਜਾਏਗਾ, ਜਿਹਦੀ ਮੈਂ ਹੁਣੇ ਗੱਲ ਕਰਕੇ ਹਟਿਆ, ਇਹ ਉਥੇ ਖਰਾਬੀ ਕਰੇਗਾ। ਗੁਰੂ ਨਾਨਕ ਦੀ ਸਾਖੀ ਹੈ ਨਾ ਚੀਮਾ ਸਾਹਿਬ, ਵਾਸੀ ਉਜੜ ਜਾਓ ਵਾਲੀ,
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
0: ਇਹ ਜਿੱਥੇ ਗਏ ਇਹਨੇ ਉਥੇ ਖਰਾਬੀ ਪੈਦਾ ਕਰਨੀ ਆ, ਉਹਦੇ ਵਾਸਤੇ ਕੁਦਰਤ ਨੇ ਇਹ ਆਖਿਆ ਬਈ ਭਾਈ ਇਹਨੂੰ ਫਿਲਟਰ ਕਰ ਲੋ, ਇਹ ਜਿਹੜੇ ਮਾੜੇ ਲੋਕ ਨੇ ਇਹਨਾਂ ਨੂੰ ਇੱਥੇ ਨੇੜੇ ਰਹਿਣ ਦਿਓ, ਕੋਸ਼ਿਸ਼ ਕਰੋ ਕਿ ਇਹ ਬਾਹਰ ਨਾ ਜਾਣ ਖਰਾਬੀ ਕਰਨਗੇ, ਹਾਂਜੀ ਵਾਸਤੇ ਰੋਜਰ ਜਾਣ ਗੱਲ ਨਾ ਆਵੇ। ਤੇ ਜਦੋਂ ਉਹਨਾਂ ਨੂੰ ਅਸੀਂ ਕੰਟਰੋਲ ਕਰਦੇ ਨੇ ਤੇ ਹਰ ਥਾਂ ਤੇ ਵੱਖ ਵੱਖ ਥਾਵਾਂ ਤੇ ਕੁਦਰਤ ਨੇ ਇਹੋ ਜਿਹੇ ਟੈਂਕ ਬਣਾਏ, ਜੇਲਾਂ ਬਣਾਈਆਂ ਹੋਈਆਂ, ਇਹ ਬਦਮਾਸ਼ ਲੋਕ ਨੇ ਯਾਰ ਸੋਸਾਇਟੀ ਚ ਰਹਿਣ ਜੋਗੇ ਨੀ, ਇਹਨਾਂ ਨੂੰ ਜੇਲਾਂ ਚ ਭੇਜੋ। ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਲਿੰਫ ਨੋਡਸ, ਜਾਂ ਉਹ ਜਿਹੜੀ ਚੈਨਲ ਹੈ ਫਿਲਟਰ ਹੋ ਕੇ ਤੇ ਖੂਨ ਨੂੰ ਅੱਗੇ ਲਿਜਾ ਰਿਹਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ, ਤੇ ਲਿੰਫ ਚੈਨਲ ਦੇ ਵਿੱਚੋਂ ਵੀ ਫਿਲਟਰ ਹੋ ਕੇ ਇਹਨਾਂ ਜੇਲਾਂ ਦੇ ਵਿੱਚ ਉਹਨੂੰ ਬੰਦ ਕਰ ਦਿੰਦੇ ਨੇ। ਔਰ ਲਿੰਫ ਚੈਨਲ ਜਿੰਨਾ ਵੀ, ਇੱਕ ਗੱਲ ਜਾਣਨ ਵਾਲੀ ਗੱਲ ਆ, ਲਿੰਫ ਚੈਨਲ ਜਿੰਨਾ ਵੀ ਹੈ ਇਹ ਸਾਰੇ ਦਾ ਸਾਰਾ ਲਿੰਫ ਦਾ ਬਣਿਆ ਹੋਇਆ ਹੈਗਾ ਆ। ਦੂਜੇ ਲਫ਼ਜ਼ ਚ ਮੈਂ ਇਹ ਕਹਾਂ ਇਹ WBC ਦੀ ਇੱਕ ਕਿਸਮ ਆ, ਵਾਈਟ ਬਲੱਡ ਕਾਰਪਸਲਸ, ਸਾਡੀ ਕੀ ਫੌਜ ਆ, ਜਦੋਂ ਕੋਈ ਖਰਾਬੀ ਬਾਅਦ ਚ ਆ ਜਾਂਦੀ, ਇੱਕ ਇਨਫਲਾਮੇਸ਼ਨ ਹੀ ਹੋ ਜਾਏ ਮਾੜਾ ਜਿਹਾ, ਤੇ ਜਦੋਂ ਤੁਸੀਂ ਖੂਨ ਟੈਸਟ ਕਰੋ ਤੇ ਇਹਨਾਂ ਦੀ ਗਿਣਤੀ ਨਾਰਮਲ 4000 ਤੋਂ 6000 ਹੁੰਦੀ ਹੈ, ਤੇ 8000, 9000, 10000, 11000, 12000, ਤੇ ਜਿਹਨੂੰ ਕੈਂਸਰ ਹੁੰਦਾ ਉਹਦੀ 1.5-2 ਸਾਲ ਤੱਕ ਵੀ ਪਹੁੰਚ ਜਾਂਦੀ ਗਿਣਤੀ। ਭਾਵ ਫੌਜ ਹੋਰ ਜ਼ਿਆਦਾ ਚਾਹੀਦੀ ਹੈ, ਹੋਰ ਭਰਤੀ ਕਰੋ ਜੀ। ਤੋ ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਕੁਦਰਤ ਨੇ ਨਿਯਮ ਬਣਾਇਆ ਵੀ ਕੈਂਸਰ ਵਾਲੀ ਥਾਂ ਤੋਂ ਜਿਹੜਾ ਖੂਨ ਜਾ ਰਿਹਾ ਆ ਇਹ ਸਾਰੇ ਹੋਰ ਅੰਗਾਂ ਨੂੰ ਖਰਾਬ ਨਾ ਕਰੇ, ਕੋਸ਼ਿਸ਼ ਕਰੋ ਵੀ ਇਹਨੂੰ ਫਿਲਟਰ ਕਰ ਲੋ। ਉਹਨੂੰ ਫਿਲਟਰ ਕਰਕੇ ਤੇ ਇੱਕ ਹੋਰ ਨਾਲਾ ਬਣਾ ਦਿੱਤਾ, ਗੰਦਾ ਨਾਲਾ ਕਹਿ ਲੋ ਜਾਂ ਲਿੰਫ ਚੈਨਲ ਕਹਿ ਲੋ, ਉਹਨੂੰ ਉਹਦੇ ਵਿੱਚ ਪਾ ਦਿਓ, ਤੇ ਫਿਰ ਵੀ ਉਹਦੇ ਵਿੱਚੋਂ ਵੀ ਹੋਰ ਫਿਲਟਰ ਕਰਕੇ ਟੈਂਕ ਨੇ ਜਿਹੜੀਆਂ ਜੇਲਾਂ ਨੇ ਉਹਨਾਂ ਚ ਪਾ ਦਿਓ। ਹੁਣ ਉਹਨੇ ਜੇਲਾਂ ਦੇ ਵਿੱਚ ਉਹਨਾਂ ਦੀ ਸਫਾਈ ਹੁੰਦੀ, ਸੁਧਾਰ ਘਰ ਲਿਖਿਆ ਹੁੰਦਾ ਨਾ ਜੇਲਾਂ ਦੇ ਉੱਪਰ ਜ਼ਿਕਰ ਕਰੀਦਾ ਵੀ ਇਹ ਜਿਹੜੇ ਲਿੰਪ ਚੈਨਲ ਨੇ ਸਾਡੇ, ਇਹ ਜਿੰਨਾ ਵੀ ਗਾਰਬੇਜ ਹੁੰਦਾ ਇਹਨਾਂ ਦਾ ਫੰਕਸ਼ਨ ਹੁੰਦਾ। ਅੰਗਰੇਜ਼ੀ ਚ ਇੱਕ ਟਰਮ ਹੈਗੀ ਫੇਗੋਸਾਈਟਿਕ, ਫੇਗੋਸਾਈਟਿਕ ਦਾ ਮਤਲਬ ਹੁੰਦਾ ਹਜ਼ਮ ਕਰ ਜਾਣਾ, ਖਾ ਜਾਣਾ, ਜਿਹੜੀ ਵੀ ਚੀਜ਼ ਨੂੰ ਖਾ ਕੇ ਹਜ਼ਮ ਕਰ ਦੂੰਗਾ ਗੱਲ ਖਤਮ, ਜਿਹੜੀ ਵੀ ਸੀਗੀ। ਸੋ ਇਹਨਾਂ ਦਾ ਜਿਹੜਾ ਲਿੰਫ ਚੈਨਲਸ ਨੇ ਜਾਂ ਲਿੰਫ ਗਲੈਂਡਸ ਨੇ, ਇਹਨਾਂ ਦਾ ਕੰਮ ਹੈ ਫੇਗੋਸਾਈਟਿਕ। ਇਹ ਉਹ ਜਿੰਨਾ ਵੀ ਟੌਕਸਿਨ, ਜ਼ਹਿਰੀਲਾ, ਗਾਰਬੇਜ, ਯੇ ਵੋ ਸਾਰਾ ਕੁਛ ਆਇਆ ਹੋਇਆ, ਇਹ ਉਸ ਨੂੰ ਹਜ਼ਮ ਕਰਦੇ ਰਹਿੰਦੇ ਨੇ। ਪਰ ਜਦੋਂ ਇਹਨਾਂ ਦੀ ਹਜ਼ਮ ਕਰਨ ਦੀ ਕਪੈਸਿਟੀ, ਅਸੀਂ ਕਈ ਵਾਰ ਮੀਟ ਸੀਟ ਖਾ ਕੇ ਤੇ ਜਦੋਂ ਹੱਡੀਆਂ ਹੁੱਡੀਆਂ ਵੀ ਸੁੱਟਦੇ ਨੇ ਨਾ, ਤੇ ਜਿਹੜੇ ਕੁੱਤੇ ਵਗੈਰਾ ਵਿਚਾਰੇ ਆਮ ਫਿਰਦੇ ਹੁੰਦੇ ਨੇ, ਉਹ ਵੀ ਚੂਸ ਜਾਂਦੇ ਨੇ, ਉਹ ਵੀ ਖਾ ਜਾਂਦੇ ਨੇ।
2: ਹਾਂਜੀ,
0: ਇਹੀ ਕੰਮ ਲਿੰਫ ਕਰਦਾ ਆ ਲਿੰਫ ਚੈਨਲ, ਲਿੰਫ ਗਲੈਂਡ ਇਹੀ ਕੰਮ ਕਰਦੇ ਆ ਕਿ ਉਸ ਨੂੰ ਗਾਰਬੇਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਜੇ ਨਹੀਂ ਉਹਨਾਂ ਤੋਂ ਹੁੰਦਾ ਤੇ ਵਿਚਾਰੇ ਉਹ ਵੀ ਫੁੱਲ ਜਾਂਦੇ ਨੇ, ਕੰਮ ਜ਼ਿਆਦਾ ਆ ਗਿਆ। ਹਾਂਜੀ, ਤੇ ਉਹਨਾਂ ਤੋਂ ਲਿਭਦਾ ਨਹੀਂ ਤੇ ਬੱਲੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਅਸੀਂ ਆਮ ਤੌਰ ਤੇ ਸਭ ਤੋਂ ਪਹਿਲਾਂ ਜਿਸ ਅੰਗ ਤੇ ਸਾਨੂੰ ਸ਼ੱਕ ਹੁੰਦਾ ਆ ਵੀ ਇਹਦੇ ਵਿੱਚ ਕੈਂਸਰ ਹੈ, ਉਸ ਅੰਗ ਦੇ ਨੇੜੇ ਤੇੜੇ ਦੀਆਂ ਲਿੰਫ ਗਿਲਟੀਆਂ ਵੇਖਣੀਆਂ ਸ਼ੁਰੂ ਕਰਨਾ। ਜੇ ਕਿਸੇ ਨੂੰ ਬੱਚੇਦਾਨੀ ਜਾਂ ਪ੍ਰੋਸਟੇਟ ਦਾ ਕੈਂਸਰ ਹੈ, ਅਸੀਂ ਇੰਗਵਾਈਨਲ ਏਰੀਏ ਦੇ ਵਿੱਚ ਲਿੰਫ ਗਿਲਟੀਆਂ ਵੇਖਦੇ ਹਾਂ। ਫਿਰ ਅਸੀਂ ਵੇਖਦੇ ਹਾਂ ਵੀ ਕਿਤੇ ਗਾਂਹ ਤਾਂ ਨਹੀਂ ਫੈਲ ਗਿਆ, ਜੇ ਇੱਥੇ ਗਿਲਟੀਆਂ ਹੈਗੀਆਂ ਨੇ ਤੇ ਕਿਤੇ ਗਾਂਹ ਤਾਂ ਨਹੀਂ ਫੈਲ ਗਿਆ। ਫਿਰ ਅਸੀਂ ਨੈਕ ਦੇ ਵਿੱਚ, ਐਗਜ਼ੀਲਾ, ਕੱਛਾਂ ਦੇ ਵਿੱਚ, ਹੋਰ ਅਲੱਗ ਅਲੱਗ ਥਾਵਾਂ ਤੇ ਜਿੱਥੇ ਸਾਨੂੰ ਪਤਾ ਕਿ ਵੱਡੇ ਟੈਂਕ ਨੇ, ਵੱਡੀਆਂ ਜੇਲਾਂ ਨੇ, ਸੈਂਟਰਲ ਜੇਲਾਂ ਨੇ, ਉਹਨਾਂ ਥਾਵਾਂ ਤੇ ਲਿੰਫ ਦੇ ਇਸ ਚੈਨਲ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਇਹਨਾਂ ਤੋਂ ਵੀ ਵੱਧ ਜਾਵੇ ਤੇ ਫਿਰ ਇਹਨਾਂ ਦਾ ਵੱਡਾ ਜਿਹੜਾ ਹੈਗੀ ਨਾ ਤਿਹਾੜ ਜੇਲ, ਇਹਨਾਂ ਦੀ ਤਿਲੀ ਆ, ਇਹ ਫਿਰ ਤਿਹਾੜ ਜੇਲ ਦੇ ਕੋਲ ਚਲੇ ਜਾਂਦੇ ਨੇ। ਤੇ ਕਈ ਵਾਰ ਤਿਹਾੜ ਜੇਲ ਦੀ ਵੀ ਕਪੈਸਿਟੀ ਇੰਨੀ ਨਹੀਂ ਹੁੰਦੀ ਵੀ ਸਾਰੇ ਇਹੋ ਜਿਹੇ ਬੰਦਿਆਂ ਨੂੰ ਰੱਖ ਸਕੇ, ਵਿਚਾਰੀ ਤਿਲੀ ਵੀ ਵੱਧ ਜਾਂਦੀ, ਜਿਹਨੂੰ ਅਸੀਂ ਕਹਿੰਦੇ ਹਾਂ ਹੁਡਕਿੰਗ ਡਿਜ਼ੀਜ਼, ਹਜੇ ਤਿਲੀ ਵੱਧ ਜਾਂਦੀ ਹੈ। ਸੋ ਮਤਲਬ ਇਸ ਤਰ੍ਹਾਂ ਦੀ ਜਿੰਨੀ ਜਦੋਂ ਵੀ ਕੰਡੀਸ਼ਨਾਂ ਐਸੀਆਂ ਆਉਂਦੀਆਂ ਨੇ, ਇਹ ਲਿੰਫ ਚੈਨਲ ਦੇ ਰਾਹੀਂ ਵੀ ਕੈਂਸਰ ਵੱਧਦਾ ਆ। ਠੀਕ ਹੈ, ਇਹਦਾ ਪਹਿਲਾ ਚੈਨਲ ਸੀ ਗੁਆਂਢ ਦੇ ਵਿੱਚ ਮਾਰ ਕਰਨੀ, ਦੂਜਾ ਚੈਨਲ ਸੀ ਬਲੱਡ ਦੇ ਰਾਹੀਂ, ਤੀਜਾ ਚੈਨਲ ਸੀ ਇਹਦਾ ਲਿੰਫ ਦੇ ਰਾਹੀਂ। ਔਰ ਬਣਦੀਆਂ ਕੀ ਨੇ, ਜਾਂ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ। ਜਿਹੜੇ ਵੀ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ, ਉਹਨਾਂ ਦੀ ਸ਼ੇਪ ਇਰੈਗੂਲਰ ਹੁੰਦੀ, ਗੋਲ ਨਹੀਂ ਹੁੰਦੀ। ਪੁਕਾਨਾ ਫਲਾਓ ਨਾ, ਹਵਾ ਭਰੋ ਤੇ ਉਹ ਗੋਲ ਹੁੰਦਾ। ਅਜੇ ਵਿਚਾਰਾ ਕਿਸੇ ਥਾਂ ਵੀਕ ਹੋ ਗਿਆ, ਜੇ ਸਾਈਕਲ ਦੀ ਟਿਊਬ ਹੀ ਹੈ, ਜੇ ਕਿਸੇ ਥਾਂ ਤੇ ਕਮਜ਼ੋਰ ਹੋ ਜਾਵੇ, ਹਵਾ ਭਰੋ ਵੈਸੇ ਤਾਂ ਗੁਲਾਈ ਚ ਰਹਿੰਦੀ ਹੈ ਨਾ, ਪਰ ਜੇ ਕਿਸੇ ਥਾਂ ਵੀਕ ਹੋਵੇ ਤੁਸੀਂ ਫੁੱਲ ਜਾਂਦੀ ਹੈ। ਸੋ ਇਹੀ ਕੰਡੀਸ਼ਨ ਆਮ ਤੌਰ ਤੇ ਦੂਜੇ ਅੰਗਾਂ ਦੇ ਵਿੱਚ ਵੀ ਵਾਪਰਨੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਜਦੋਂ ਵੀ ਕੋਈ ਇਰੈਗੂਲਰਿਟੀ ਆਵੇ, ਨਾਰਮਲ ਸ਼ੇਪ ਜਿਹੜੀ ਕੁਦਰਤ ਨੇ ਤੁਹਾਡੇ ਸਰੀਰ ਦੀ, ਤੁਹਾਡੇ ਅੰਗਾਂ ਦੀ ਬਣਾਈ ਹੈ, ਉਸ ਦਾ ਵਿਕ੍ਰਿਤੀ ਆ ਜਾਵੇ, ਉਸ ਦੇ ਵਿੱਚ ਡਿਟੋਰੇਸ਼ਨ ਆ ਜਾਵੇ, ਜਾਂ ਉਹਦਾ ਜਿਹੜਾ ਸਾਈਜ਼ ਆਕਾਰ ਜਿਹੜਾ ਹੈ ਇਰੈਗੂਲਰ ਹੋ ਜਾਵੇ, ਤੇ ਇਹ ਨਿਸ਼ਾਨੀਆਂ ਨੇ ਕੈਂਸਰ ਹੋਣ ਦੀਆਂ। ਠੀਕ ਹੈ ਜੀ, ਸੋਲਿਡ ਹੋ ਸਕਦਾ ਹੈ, ਬਲੱਡ ਕੈਂਸਰ ਹੋ ਸਕਦਾ ਹੈ, ਲਿੰਫ ਦੇ ਕੈਨਲ ਚ ਕੈਂਸਰ ਹੋ ਸਕਦਾ ਆ। ਇਹ ਸਾਰੀਆਂ ਇਹਦੀਆਂ ਆਮ ਤੌਰ ਤੇ ਕੈਂਸਰ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਟਾਈਪਾਂ ਨੇ, ਇਹ ਟਾਈਪਸ ਨੇ, ਇਸ ਤਰ੍ਹਾਂ ਦੇ ਟਾਈਪ ਦੇ ਕੈਂਸਰ ਆਮ ਤੌਰ ਤੇ ਹੋ ਸਕਦਾ। ਤੇ ਅਸੀਂ ਡਾਕਟਰਾਂ ਨੇ ਨਾ ਅਡੀਨੋ ਕਾਰਸੀਨੋਮਾ ਜੀ, ਹਾਂਜੀ, ਸਾਰਕੋਮਾ ਜੀ, ਕਈ ਕਈ ਨਾਂ ਅਲੱਗ ਅਲੱਗ ਅੰਗਾਂ ਚ ਹੋਣ ਕਰਕੇ ਅਸੀਂ ਰੱਖੇ ਨੇ। ਮੈਂ ਉਸ ਤੁਹਾਡੇ ਮਨ ਤੇ ਇਸ ਗੱਲ ਦਾ ਬੋਝ ਨਹੀਂ ਪਾਉਣਾ ਚਾਹੁੰਦਾ ਵੀ ਸਾਰਕੋਮਾ ਕਿਹਨੂੰ ਕਹਿੰਦੇ ਨੇ ਜੀ, ਅਡੀਨੋ ਕਾਰਸੀਨੋਮਾ ਕਿਹਨੂੰ ਕਹਿੰਦੇ ਨੇ ਜੀ, ਹਾਂਜੀ, ਇਹਨੂੰ ਤੁਸੀਂ ਰਹਿਣ ਦੋ, ਸਿਰਫ ਇਹ ਸਮਝੋ ਵੀ ਅਸਲ ਬੇਸਿਕ ਕੈਂਸਰ ਕੀ ਹੈਗਾ। ਹੁਣ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਚੀਮਾ ਸਾਹਿਬ, ਸਰੀਰਕ ਨਿਸ਼ਾਨੀਆਂ ਵੀ ਤਾਂ ਹੋਣਗੀਆਂ।
1: ਬਿਲਕੁਲ ਜੀ,
0: ਕੁਛ ਕਾਰਡੀਨਲ ਸਾਈਨ ਅਸੀਂ ਸਮਝਦੇ ਹਾਂ, ਕਾਰਡੀਨਲ ਸਾਈਨ ਜੇ ਵੀ ਆਹ ਤਾਂ ਹੈਗੇ ਹੀ ਹੈਗੇ ਨਾ। ਉਹਦੇ ਵਿੱਚ ਸਭ ਤੋਂ ਪਹਿਲਾਂ ਆਮ ਬੰਦੇ ਨੂੰ ਨੀ ਪਤਾ ਹੁੰਦਾ ਵੀ ਮੈਨੂੰ ਕੈਂਸਰ ਹੈਗਾ ਕਿ ਨਹੀਂ ਹੈਗਾ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਕਿ ਨਹੀਂ। ਬਿਨਾਂ ਗੱਲ ਤੋਂ ਭਾਰ ਘਟਣਾ, ਇਹ ਤਾਂ ਅਸੀਂ ਵੇਖ ਹੀ ਸਕਦੇ ਨਾ, ਯਾਰ ਮੈਂ ਖਾਂਦਾ ਪੀਂਦਾ ਠੀਕ ਠਾਕ ਆ, ਕੰਮ ਕਾਰ ਕਰ ਰਿਹਾ, ਪਰ ਮੇਰਾ ਭਾਰ ਜਿਹੜਾ ਘਟਦਾ ਹੀ ਜਾ ਰਿਹਾ। ਅਨਕੰਡੀਸ਼ਨਲ ਭਾਰ ਦਾ ਘਟਣਾ ਨੰਬਰ ਇੱਕ, ਖੂਨ ਦਾ ਘਟਣਾ, ਖੂਨ ਦਾ ਘਟਣਾ ਤੁਹਾਨੂੰ ਕਿਵੇਂ ਪਤਾ ਲੱਗੂਗਾ, ਡਾਕਟਰ ਜਾਊਗੇ ਤੇ ਤਾਂ ਦੱਸੋਗੇ ਨਾ, ਤੁਹਾਨੂੰ ਕੀ ਪਤਾ ਲੱਗੂਗਾ। ਪੈਲਰ ਆਫ ਫੇਸ, ਚਿਹਰਾ ਪੀਲਾ ਪੈ ਗਿਆ, ਚਿਹਰਾ ਤਾਂ ਰੰਗ ਕਿਵੇਂ ਪੀਲਾ ਜਿਹਾ ਪੈ ਗਿਆ ਹੈ, ਸਾਡੇ ਰੰਗਾਂ ਤੇ ਲਾਲੀ ਹੋਣ ਨਾਲ ਗਲੋ ਜੀ ਹੁੰਦੀ ਹੈ ਨਾ, ਤੇ ਜੇ ਰੰਗ ਪੀਲਾ ਪੈ ਜਾਵੇ ਤੇ ਫੇਰ ਅਸੀਂ ਕਹਾਂਗੇ ਇਹ ਨਿਸ਼ਾਨੀ। ਤੀਸਰੀ ਗੱਲ, ਪੇਨ, ਇੱਥੇ ਦਰਦ ਹੋ ਗਈ, ਉੱਥੇ ਦਰਦ ਹੋਊਗੀ। ਖਾਸ ਤੌਰ ਤੇ ਜਿਸ ਥਾਂ ਤੇ ਅੰਦਰ ਕਿਤੇ ਕੈਂਸਰ ਡਿਵੈਲਪ ਹੋ ਰਿਹਾ ਹੁੰਦਾ ਹੈ, ਉਸ ਅੰਗ ਦਾ ਫੰਕਸ਼ਨ ਖਤਮ ਹੋ ਗਿਆ ਜਾਂ ਫੰਕਸ਼ਨ ਦੇ ਡਿਸਟਰਬੈਂਸ, ਮੰਨ ਲੈ ਜਾ ਮੈਂ ਐਗਜ਼ਾਮਪਲ ਦੇ ਦਿਆਂ, ਮੰਨ ਲੈ ਜਾ ਕਿਸੇ ਦੇ ਰੈਕਟਮ ਦੇ ਵਿੱਚ ਕੈਂਸਰ ਹੋ ਗਿਆ, ਟੱਟੀ ਵਾਲੇ ਰਸਤੇ ਚ ਕੈਂਸਰ ਹੋ ਗਿਆ, ਜਿਹੜੇ ਕਿ ਆਮ ਹੀ ਹੋ ਜਾਂਦਾ ਹੈਗਾ, ਹਾਂਜੀ, ਤੇ ਕੀ ਹੋਏਗਾ, ਕਬਜ਼ ਹੋਣੀ ਸ਼ੁਰੂ ਹੋ ਜਾਏਗੀ, ਜ਼ੋਰ ਲਾਉਣਾ ਸ਼ੁਰੂ ਕਰਨਾ ਪੈ ਜਾਏਗਾ, ਟੱਟੀ ਚ ਖੂਨ ਆਉਣਾ ਸ਼ੁਰੂ ਹੋ ਜਾਏਗਾ। ਇਹ ਸਾਰੀ ਨਿਸ਼ਾਨੀਆਂ ਉਸ ਅੰਗ ਦੀਆਂ, ਜਿਸ ਵੀ ਅੰਗ ਦੇ ਵਿੱਚ ਕੈਂਸਰ ਹੈਗਾ, ਜਿਹੜਾ ਵੀ ਉਹਦਾ ਫੰਕਸ਼ਨ ਹੈਗਾ ਆ, ਉਹ ਡਿਸਟਰਬ ਹੋ ਜਾਏਗਾ। ਉਸ ਤੋਂ ਬਾਅਦ ਜਦੋਂ ਇਹ ਆ, ਫਟੀਕ ਹੋ ਗਈ, ਥਕਾਵਟ ਹੋਣੀ ਸ਼ੁਰੂ ਹੋ ਗਈ, ਔਰ ਭੁੱਖ ਘੱਟ ਲੱਗਣੀ ਸ਼ੁਰੂ ਹੋ ਗਈ, ਭਾਰ ਘਟਣਾ ਸ਼ੁਰੂ ਹੋ ਗਿਆ, ਖੂਨ ਜਿਹੜਾ ਹੈ ਉਹ ਘੱਟ ਹੋਣਾ ਸ਼ੁਰੂ ਹੋਗਾ, ਔਰ ਉਸ ਤੋਂ ਬਾਅਦ ਜਿਹੜੇ ਨਾਈਟ ਸਵੈਟਸ, ਹੁਣ ਨਾਈਟ ਸਵੈਟਸ ਤਾਂ ਬਹੁਤ ਸਾਰੀਆਂ ਬਿਮਾਰੀਆਂ ਚ ਆਉਂਦੇ ਨੇ ਨਾ, ਜਿਵੇਂ ਟੀਬੀ ਹੈ ਤਾਂ ਟੀਬੀ ਵਾਲੇ ਨੂੰ ਨਾਈਟ ਸਵੈਟਸ ਆਉਂਦੇ ਹੀ ਆਉਂਦੇ ਨੇ, ਲੇਕਿਨ ਕੈਂਸਰ ਵਾਲੇ ਦਾ ਜਿਹੜਾ ਹੈ ਉਹਦੇ ਨਾਲ ਆਹ ਨਿਸ਼ਾਨੀਆਂ, ਦਰਦ, ਥਕਾਵਟ, ਭਾਰ ਦਾ ਅਨਕੰਡੀਸ਼ਨਲ ਘਟਣਾ, ਚਿਹਰੇ ਦਾ ਪੀਲਾ ਪੈ ਜਾਣਾ, ਇਹ ਸਾਰੀਆਂ ਨਿਸ਼ਾਨੀਆਂ ਦੇ ਨਾਲ ਨਾਲ ਜਦੋਂ ਇਹ ਹੋਵੇ ਤੇ ਫਿਰ ਅਸੀਂ ਕਹਾਂਗੇ ਕਿ ਭਾਈ ਇਹ ਕੰਮ ਕੋਈ ਖਰਾਬ ਆ, ਡਾਕਟਰ ਕੋਲ ਜਾ ਕੇ ਚੈੱਕ ਕਰਵਾਓ। ਔਰ ਜਾਂ ਤੁਸੀਂ ਸਕਿਨ ਦੇ ਉੱਪਰ ਵੇਖੋ ਯਾਰ, ਪਹਿਲਾਂ ਤਾਂ ਮੇਰੇ ਇੰਨੇ ਮੌਕੇ ਨਹੀਂ ਸੀ, ਮੌਕੇ ਬੜੇ ਹੋ ਗਏ ਮੇਰੇ, ਜਾਂ ਪਹਿਲਾਂ ਤਾਂ ਸਕਿਨ ਦੇ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਟੈਗ ਸੀਗੇ, ਹੈ ਨੀ ਸੀਗੇ, ਹੁਣ ਹੈਗੇ ਹੈਗੇ ਆ। ਜਦੋਂ ਚਮੜੀ ਦੇ ਉੱਪਰ ਇਸੇ ਤਰ੍ਹਾਂ ਦੀ ਅਲੱਗ ਅਲੱਗ ਤਰ੍ਹਾਂ ਦੀ, ਜਾਂ ਡਿਸਕਲਰੇਸ਼ਨ, ਇੱਕ ਡਿਸਕਲਰੇਸ਼ਨ ਲਿਊਕੋਡਰਮਾ ਵੀ ਹੁੰਦਾ ਜਿਹਨੂੰ ਅਸੀਂ ਫੁਲਬੈਰੀ ਕਹਿੰਦੇ ਹਾਂ, ਉਹਦਾ ਇੱਕ ਡਿਫਰੈਂਟ ਸਟਰਕਚਰ ਹੈਗਾ ਆ, ਪਰ ਜੇ ਪੈਚਸ ਹੋਣੇ ਸ਼ੁਰੂ ਹੋ ਜਾਣ ਔਰ ਉਹ ਡਿਸਕਲਰਡ ਨਾ ਹੋਣ, ਜਾਂ ਭਾਵ ਚਿੱਟੇ ਨਾ ਹੋਣ, ਗੂੜੇ ਰੰਗ ਦੇ ਹੋਣੇ, ਸਾਡੀ ਚਮੜੀ ਦਾ ਇੱਕ ਰੰਗ ਹੈ ਨਾ ਚੀਮਾ ਸਾਹਿਬ, ਜੇ ਤਾਂ ਚਿੱਟਾ ਹੋ ਗਿਆ ਤੇ ਅਸੀਂ ਆਖੂਗੇ ਜੀ ਫੁਲਬੈਰੀ ਹੈ, ਤੈਨੂੰ ਫੁਲਬੈਰੀ ਹੋ ਗਈ ਭਾਈ, ਹਾਂਜੀ, ਲਿਊਕੋਡਰਮਾ ਹੋ ਗਿਆ। ਤੇ ਜੇ ਰੰਗ ਇਹੀ ਹੋਵੇ ਤੇ ਹੋਰ ਗੂੜਾ ਹੋ ਜਾਵੇ, ਇਸੇ ਤਰ੍ਹਾਂ ਪੈਚ ਬਣਨੇ ਸ਼ੁਰੂ ਹੋ ਜਾਣ, ਉਸੇ ਸਕਿਨ ਦੇ ਕਲਰ ਦੇ ਥੋੜੇ ਜਿਹੇ ਹੋਰ ਗੂੜੇ ਹੋ ਗਏ, ਤੇ ਇਹ ਵੀ ਕੈਂਸਰ ਦੀ ਨਿਸ਼ਾਨੀ ਹੈਗੀ ਆ। ਠੀਕ ਆ, ਵੇਟ ਲਾਸ ਦੀ ਆਪਾਂ ਗੱਲ ਕਰ ਚੁੱਕੀ, ਸਕਿਨ ਦੀ ਆਪਾਂ ਗੱਲ ਕਰ ਦਿੱਤੀ, ਨਾਈਟ ਸਵੈਟ ਦੀ ਆਪਾਂ ਗੱਲ ਕਰ ਦਿੱਤੀ, ਦਰਦ ਦੀ ਆਪਾਂ ਗੱਲ ਕਰ ਦਿੱਤੀ, ਭੁੱਖ ਨਾ ਲੱਗਣੀ ਦੀ ਗੱਲ ਕਰ ਦਿੱਤੀ, ਥਕਾਵਟ ਹੋਣੀ ਅਸੀਂ ਗੱਲ ਕਰ ਦਿੱਤੀ, ਔਰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਜਦੋਂ ਇਹ ਸਟੇਜ ਅੱਗੇ ਲੰਘਣੀ ਸ਼ੁਰੂ ਹੋ ਜਾਂਦੀ ਹੈ, ਉਦੋਂ ਅੰਦਰ ਦੇ ਅੰਗ, ਨਿਕਰੋਸਿਸ ਵਾਲੀ ਗੱਲ ਜਾਂ ਗੈਂਗਰੀਨ ਵਾਲੀ ਗੱਲ, ਅੰਦਰ ਦੇ ਅੰਗ ਗਲ ਸੜ ਜਾਂਦੇ ਨੇ, ਉਹਨਾਂ ਦੀ ਬਾਉਂਡਰੀ ਗਲ ਸੜ ਜਾਂਦੀ, ਉਹਦੇ ਬਾਹਰ ਮੈਂਬਰ ਨੇ ਉਹ ਗਲ ਗਿਆ, ਤੇ ਕੀ ਹੋਇਆ, ਅੰਦਰ ਦਾ ਮਵਾਦ ਖੂਨ ਦੇ ਰੂਪ ਵਿੱਚ ਕਿਸੇ ਨਾ ਕਿਸੇ ਥਾਂ ਤੇ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ, ਜਾਂ ਤਾਂ ਬਾਹਰਲੇ ਪਾਸੇ ਹੋਰ ਉਹਦੀ ਡਿਵੈਲਪਮੈਂਟ ਅੰਦਰ ਪੇਟ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ, ਅੰਦਰ ਕਿਸੇ ਅੰਗ ਚ ਹੋਣੀ ਸ਼ੁਰੂ ਹੋ ਜਾਂਦੀ ਹੈ, ਜੇ ਉੱਥੋਂ ਨਿਕਾਸ ਉਹਦਾ ਹੋ ਸਕਦਾ ਹੈ ਤੇ ਉਲਟੀ ਦੇ ਰਾਹੀਂ ਖੂਨ ਦੀ ਉਲਟੀ, ਟੱਟੀ ਦੇ ਰਾਹੀਂ ਖੂਨ ਆਉਣਾ, ਠੀਕ ਹੈ, ਔਰ ਜਾਂ ਪਿਸ਼ਾਬ ਦੇ ਰਸਤੇ ਖੂਨ ਆਉਣਾ, ਪਸੀਨੇ ਦੇ ਵਿੱਚੋਂ ਬਹੁਤ ਜ਼ਿਆਦਾ ਬੈਡ ਸਮੈਲ, ਜਿਵੇਂ ਮੁਰਦੇ ਦੀ ਸਮੈਲ ਹੁੰਦੀ ਨਾ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ, ਡੈਡ ਬਾਡੀ ਦੀ ਸਮੈਲ ਵਰਗੀ ਜਿਹੜੀ ਸਮੈਲ ਆਉਣੀ ਉਹਦੇ ਸਰੀਰ ਦੇ ਵਿੱਚੋਂ, ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਯਾਰ ਨਿਸ਼ਾਨੀਆਂ ਕੈਂਸਰ ਦੀਆਂ ਨੇ। ਪਾ ਅੰਦਰ ਕੁਛ ਮਰ ਗਿਆ, ਅੰਦਰ ਕੁਛ ਮਰ ਗਿਆ, ਜੇ ਉਹ ਜੀ ਮੁਰਦੇ ਚੋਂ ਬੋ ਆਉਂਦੀ ਹੈ, ਉਹਦੇ ਪਸੀਨੇ ਵਿੱਚੋਂ, ਉਹਦੇ ਸਾਹ ਵਿੱਚੋਂ ਇਸ ਤਰ੍ਹਾਂ ਦੀ ਬੋ ਆਉਣ ਸ਼ੁਰੂ ਹੋ ਗਈ, ਪਰ ਕੱਲੀ ਬੋ ਯਾਰ ਬੁਰਸ਼ ਨੀ ਕੀਤਾ, ਦੰਦ ਸਾਫ਼ ਨੀ ਕੀਤੇ, ਬਰੱਸ਼ ਹੋਇਆ ਨੀ ਗਾ, ਖਾ ਪੀ ਕੇ ਉਸੇ ਤਰ੍ਹਾਂ ਹੀ ਪੈ ਗਏ, ਤੇ ਬੋ ਤਾਂ ਫਿਰ ਵੀ ਆ ਸਕਦੀ ਹੈ, ਪਰ ਇਹ ਜਿਹੜੀ ਬੋ ਹੈ ਗਲੇ ਸੜੇ ਦੀ ਬੋ ਨਹੀਂ ਹੋਊਗੀ। ਆਮ ਤੌਰ ਤੇ ਜਿਨ੍ਹਾਂ ਦੇ ਗਮ ਡਿਜ਼ੀਜ਼ ਹੁੰਦੀ ਹੈ, ਮਸੂੜਿਆਂ ਦੀ ਤਕਲੀਫ਼ ਹੁੰਦੀ ਹੈ ਨਾ, ਜਿੰਜੀਵਾਈਟਿਸ ਵਗੈਰਾ, ਉਹਨਾਂ ਨੂੰ ਆਮ ਤੌਰ ਤੇ ਇਹੋ ਜਿਹੀ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਮੈਂ ਇਹ ਕਹਿ ਰਿਹਾ ਵੀ ਜਿਹੜੀ ਮੁਰਦੇ ਦੀ ਸਮੈਲ ਹੈ, ਈਵਨ ਸਾਡੇ ਘਰਾਂ ਚ ਮੀਟ ਵਗੈਰਾ ਆਉਂਦਾ ਹੀ ਹੈ ਨਾ, ਮੀਟ ਵਗੈਰਾ ਤੁਸੀਂ ਫ੍ਰਿਜ ਚ ਨਾ ਰੱਖੋ, ਵੈਸੇ ਰੱਖ ਦਿਓ, ਤੇ ਦੂਜੇ ਦਿਨ ਜਿਹੜੀ ਉਹਦੇ ਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ, ਇਸ ਤਰ੍ਹਾਂ ਦੀ ਸਮੈਲ ਜਿਹੜੀ ਹੈ ਉਹ ਬੰਦੇ ਕੋਲੋਂ ਆਉਣੀ ਸ਼ੁਰੂ ਹੋ ਜਾਵੇ, ਕੋਲ ਬੈਠਿਆਂ ਵੀ ਉਹਦੇ ਕੋਲ, ਇੱਕ ਤਾਂ ਹੁੰਦੀ ਨਾ ਸਮੈਲ, ਤੁਸੀਂ ਸੁੰਘਿਆ ਨੂੰ ਤਾਂ ਪਤਾ ਆ ਗਈ, ਇੱਕ ਤੁਸੀਂ ਨਾਲ ਉਹਦੇ ਬੈਠੇ ਤੇ ਉਹਦੇ ਕੋਲ ਇਸ ਤਰ੍ਹਾਂ ਦੀ ਸਮੈਲ ਆਉਣੀ ਸ਼ੁਰੂ ਹੋ ਜਾਵੇ, ਤੇ ਤੁਸੀਂ ਇਹ ਸਮਝ ਲਓ ਵੀ ਇਸ ਬੰਦੇ ਦੇ ਵਿੱਚ ਕਿਸੇ ਨਾ ਕਿਸੇ ਟਾਈਪ ਦਾ ਕੈਂਸਰ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ। ਠੀਕ ਹੈ, ਸੋ ਮੈਂ ਸਮਝਦਾ ਵੀ ਇਹ ਸਾਰੀਆਂ ਕੰਡੀਸ਼ਨਾਂ ਦੇ ਵਿੱਚ ਤੁਸੀਂ ਇਹਨਾਂ ਤੇ ਜਾਣ ਲਿਆ ਬਈ ਕੈਂਸਰ ਹੈ ਕੀ ਆ, ਤੇ ਕੈਂਸਰ ਸਰੀਰ ਚ ਫੈਲਦਾ ਕਿਵੇਂ ਹੈਗਾ ਆ, ਔਰ ਜਦੋਂ ਕਿਸੇ ਵੀ ਥਾਂ ਤੇ ਕੋਈ ਮੌਕਾ, ਕੋਈ ਗਿਲਟੀ ਭਾਵੇਂ ਸਾਲਾਂ ਸਾਲ ਤੁਹਾਡੇ ਸਰੀਰ ਦੇ ਨਾਲ ਰਹੀ ਜਾਵੇ, ਕੋਈ ਪ੍ਰੋਬਲਮ ਨਹੀਂ, ਪਰ ਜੇ ਉਹ ਕਿਸੇ ਵੀ ਸਮੇਂ ਤੇ ਦਰਦ ਕਰਨੀ ਸ਼ੁਰੂ ਕਰ ਦੇਵੇ, ਤਾਂ ਤੁਸੀਂ ਸਮਝੋ ਇਹ ਨਾਰਮਲ ਨਹੀਂ। ਗਿਲਟੀ ਤਾਂ ਬੜੇ ਸਾਲ ਦੀ ਸੀਗੀ, ਬੜਾ ਚਿਰ ਹੋ ਗਿਆ ਸੀ, ਕਦੇ ਉਹਨੂੰ ਤਕਲੀਫ਼ ਹੀ ਨਹੀਂ ਹੋਈ ਮੈਨੂੰ, ਹਾਂਜੀ, ਲੇਕਿਨ ਹੁਣ ਇਹ ਹੋਵੇ ਕਿ ਉਹਦੇ ਵਿੱਚ ਤਕਲੀਫ਼ ਹੋਣੀ ਸ਼ੁਰੂ ਹੋ ਗਈ ਹੈ, ਦਰਦ ਹੋਣੀ ਸ਼ੁਰੂ ਹੋ ਗਈ ਹੈ, ਤਾਂ ਇਸ ਨੂੰ ਨਾਰਮਲ ਨਾ ਸਮਝੋ। ਹੁਣ ਆਪਣਾ ਆਖਰੀ ਸਟੈਪ ਆ ਗਿਆ ਇਸ ਗੱਲ ਦਾ ਕੈਂਸਰ ਦਾ, ਤੇ ਫਿਰ ਇਲਾਜ ਕੀ ਹੋਵੇ। ਹੁਣ ਤੁਸੀਂ ਵੇਖਦੇ ਹੋ ਵੀ ਕੈਂਸਰ ਦੇ ਕਿੰਨੇ ਕਿੰਨੇ ਵੱਡੇ ਹਸਪੀਟਲ ਤੇ ਕਈ ਕੁਛ ਕੀਮੋ ਯੇ ਵੋ ਸਾਰਾ ਕੁਛ ਰੇਡੀਏਸ਼ਨ ਕਿੰਨਾ ਕੁਛ ਹੋ ਜਾ ਰਿਹਾ। ਇਹ ਸਾਰੇ ਚੀਜ਼ ਜਿਹੜੇ ਨੇ ਨਾ, ਇਹ ਕੀਮਾ ਸਾਹਿਬ ਪ੍ਰਬੰਧ ਨੇ। ਅਸੀਂ ਪ੍ਰਬੰਧ ਕਰਦੇ ਹਾਂ ਭਾਈ, ਮੰਨ ਲਿਆ ਜਾ ਸਾਡੇ ਫੌਜੀ ਕਿਸੇ ਥਾਂ ਤੇ ਘਿਰ ਗਏ ਆ, ਦੁਸ਼ਮਣ ਦੇ ਫੌਜ ਨੇ ਸਾਨੂੰ ਉਹਨਾਂ ਨੂੰ ਘੇਰ ਲਿਆ ਹੈ, ਹੁਣ ਹੋਰ ਕੋਈ ਹੱਲ ਨਹੀਂ ਨਿਕਲਣ ਦਾ, ਰਸਤਾ ਨਹੀਂ ਰਹਿ ਗਿਆ, ਔਰ ਅਲਟੀਮੇਟ ਉਪਰੋਂ ਬੰਬ ਬਲਾਸਟ ਕਰਦੇ ਹਾਂ। ਜਦੋਂ ਅਸੀਂ ਉਪਰੋਂ ਬੰਬ ਬਲਾਸਟ ਕਰਦੇ ਹਾਂ ਤੇ ਫਿਰ ਇਹ ਨੀ ਹੈਗਾ ਕਿ ਤੁਹਾਡੇ ਹੀ ਫੌਜੀ ਉਹਨਾਂ ਦੇ ਫੌਜੀ ਮਰਨ ਗਏ, ਤੁਹਾਡੇ ਵੀ ਤੇ ਮਰਨੇ ਨੇ।
1: ਠੀਕ
0: ਹੈ, ਤੁਸੀਂ ਉਸ ਏਰੀਏ ਨੂੰ ਉਸ ਤੋਂ ਫ੍ਰੀ ਕਰ ਲਿਆ, ਦੁਸ਼ਮਣ ਤੋਂ ਫ੍ਰੀ ਕਰ ਲਿਆ, ਦੁਸ਼ਮਣ ਨੀ ਮਰ ਗਿਆ, ਤੁਹਾਡੇ ਫੌਜੀ ਵੀ ਮਰ ਗਏ। ਭਾਵ ਕੀ ਹੋਇਆ ਕਿ ਜਿਹੜੇ ਤੁਹਾਡੇ ਹੈਲਦੀ ਸੈੱਲ ਨੇ ਉਹਦੇ ਆਂਢ ਗੁਆਂਢ ਚਾਰ ਚੁਫੇਰੇ ਜਿੰਨੇ ਬਚ ਗਏ, ਜਿੱਥੋਂ ਤੱਕ ਉਹਨੇ ਗਾਲ ਦਿੱਤੇ ਨੇ, ਖਰਾਬ ਕਰ ਦਿੱਤੇ ਨੇ, ਉਹ ਤਾਂ ਮਰ ਹੀ ਗਏ। ਜਿਹੜੇ ਬਾਕੀ ਬਚ ਗਏ ਨੇ ਉਹਨਾਂ ਸੈੱਲਾਂ ਦਾ ਵੀ ਨੁਕਸਾਨ ਹੋ ਜਾਂਦਾ, ਉਹਨਾਂ ਦੀ ਰੀਜਨਰੇਸ਼ਨ ਵੀ ਜਿਹੜੀ ਰੁਕ ਜਾਂਦੀ ਆ। ਨਾਗਾਸਾਕੀ ਤੇ ਹੀਰੋਸ਼ਿਮਾ ਤੇ ਕੀ ਹੋਇਆ? ਹਾਂਜੀ, ਤੁਸੀਂ ਵੇਖਦੇ ਹੋ ਹਜੇ ਤੱਕ ਜਿਹੜੇ ਲੋਕ ਨੇ ਉੱਥੇ ਨਾਰਮਲ ਪੈਦਾ ਨਹੀਂ ਹੁੰਦੇ, ਵਿਕ੍ਰਿਤੀ ਵਾਲੇ ਪੈਦਾ ਹੁੰਦੇ, ਦਿਮਾਗੀ ਜਿਹੜੇ ਡਿਪਰੈਸ ਲੋਕ ਜਿਹੜੇ ਨੇ ਹਜੇ ਪੈਦਾ ਹੁੰਦੇ ਨੇ। ਤਾਂ ਮੇਰੇ ਕਹਿਣ ਤੋਂ ਭਾਵ ਜਿਹੜੀਆਂ ਸਾਡੀਆਂ ਕੀਮੋਸ ਨੇ, ਰੇਡੀਏਸ਼ਨ ਨੇ, ਉਹਨਾਂ ਦਾ ਇਫੈਕਟ ਇਸ ਤਰ੍ਹਾਂ ਦੇ ਬੰਬ ਬਲਾਸਟ ਕਰਨ ਵਰਗਾ ਸਾਡੇ ਸਰੀਰ ਤੇ ਪੈਂਦਾ ਹੈ। ਔਰ ਜੇ ਤਾਂ ਓਲਡ ਏਜ ਹੈਗੀ ਹੈ ਤੇ ਜਿੰਨਾ ਕੁ ਚਿਰ ਉਹਨੇ ਜਿਉਣਾ, ਕੁਛ ਸਾਲ ਲੰਘ ਜਾਂਦੇ ਨੇ ਤੇ ਅਸੀਂ ਕ੍ਰੈਡਿਟ ਦੇ ਦਿੰਦੇ ਹਾਂ ਕੀਮੋ ਨੇ, ਯਾਰ ਰੇਡੀਏਸ਼ਨ ਕੀਤੀ ਸੀ, ਉਦੋਂ ਬਾਅਦ ਉਹਨੂੰ ਤਕਲੀਫ਼ ਹੋਈ ਨੀ, ਉਮਰ 60-65 ਸਾਲ 70 ਸਾਲ ਦੀ ਹੈਗੀ ਸੀ, ਚੱਲ ਹੋਰ ਕਿੰਨਾ ਕੁ ਜਿਉਣਾ ਸੀਗਾ, 5-7 ਸਾਲ ਹੋਰ ਜੀ ਜਾਏਗਾ, ਠੀਕ ਹੈ। ਅਸੀਂ ਕਹਿੰਦੇ ਨਹੀਂ ਬਈ, ਠੀਕ ਤਾਂ ਕੈਂਸਰ ਤੋਂ ਤਾਂ ਠੀਕ ਹੋ ਗਿਆ ਸੀਗਾ, ਉਹ ਆਪਣੀ ਉਮਰ ਨਾਲ ਆ ਕੇ ਮਰ ਗਿਆ। ਹਾਂਜੀ, ਲੇਕਿਨ ਜਦੋਂ ਯੰਗ ਏਜ ਦੇ ਵਿੱਚ ਇਹੋ ਜਿਹੀ ਗੱਲ ਹੁੰਦੀ ਹੈ ਤੇ ਤੁਸੀਂ ਇਹ ਵੇਖੋਗੇ ਵੀ ਇਹ ਵਾਰ ਵਾਰ ਮੇਰੇ ਕੋਲ ਜਿਹੜੇ ਪੇਸ਼ੈਂਟ ਕੈਂਸਰ ਵਾਲੇ ਆਉਣ ਵਾਲੇ ਨੇ ਨਾ ਚੀਮਾ ਸਾਹਿਬ, ਉਹ ਸਾਰੇ ਦੇ ਸਾਰੇ ਯੰਗ ਏਜ ਵਾਲੇ ਹੁੰਦੇ ਨੇ, ਅੰਡਰ 50 ਨੀਅਰ 50 ਵਾਲੇ ਹੁੰਦੇ ਨੇ, ਜਿਨ੍ਹਾਂ ਨੂੰ ਹਜੇ ਪਤਾ ਹੈ ਵੀ ਸਮਾਂ ਹੈਗਾ ਤੇ ਬਾਵਜੂਦ ਇਸ ਦੇ ਫਿਰ ਦੁਬਾਰਾ ਰੈਪੀਟੀਸ਼ਨ ਹੋ ਗਿਆ। ਮੈਂ ਬ੍ਰੇਨ ਟਿਊਮਰ ਦੀ ਗੱਲ ਤੁਹਾਨੂੰ ਦੱਸੀ ਸੀ, ਇੱਕ ਬੀਬੀ ਦੀ 2 ਵਾਰ ਸਰਜਰੀ ਹੋ ਚੁੱਕੀ ਸੀ, ਨਰਸ ਸੀ ਓਰੇਗਨ ਦੇ ਵਿੱਚੋਂ, ਪ੍ਰੋਗਰਾਮ ਮੇਰੇ ਉਹ ਵੀ ਸੁਣਦੀ ਸ਼ਾਇਦ ਸੁਣੀ ਰਹੀ ਹੋਵੇ, ਓਰੇਗਨ ਦੇ ਵਿੱਚੋਂ, ਔਰ ਉਸਦੀ 2 ਵਾਰਾਂ ਬ੍ਰੇਨ ਟਿਊਮਰ ਦੀ ਸਰਜਰੀ ਹੋ ਚੁੱਕੀ ਸੀ, ਮਲਿਗਨੈਂਟ ਹੋ ਗਿਆ ਸੀ, ਹਾਲਾਤ ਇਹ ਸੀ, ਔਰ ਅਲਟੀਮੇਟ ਜਦ ਉਹਦਾ ਮੈਂ ਟ੍ਰੀਟਮੈਂਟ ਕੀਤਾ, ਮੈਨੂੰ 2-3 ਸਾਲ ਲਗਾਤਾਰ ਟ੍ਰੀਟਮੈਂਟ ਕੀਤਾ ਆ, ਔਰ ਵਾਰ ਵਾਰ ਉਹਦੀਆਂ ਰਿਪੋਰਟਾਂ ਹੁੰਦੀਆਂ ਰਹਿੰਦੀਆਂ ਸੀ। ਹੁਣ ਮੇਰੇ ਖਿਆਲ 3-4 ਸਾਲ ਹੋ ਗਏ ਨੇ ਉਹਦਾ ਹੁਣ ਟ੍ਰੀਟਮੈਂਟ, ਨਹੀਂ ਕਿ ਬਿਲਕੁਲ ਨਾਰਮਲ ਹੈਗੀ, ਆਪਣੀ ਜੋਬ ਕਰਦੀ ਹੈ, ਠੀਕ ਠਾਕ ਹੈਗੀ, ਇਸੇ ਤਰ੍ਹਾਂ ਇੱਕ ਸਾਲ ਉਹਦੇ ਤੋਂ ਬੀਬੀ ਸੀ। ਤੇ ਮੇਰੇ ਕਹਿਣ ਤੋਂ ਭਾਵੇਂ ਇਸ ਤਰ੍ਹਾਂ ਦੇ ਬੜੇ ਸਾਰੇ ਕੇਸਿਸ ਨੇ ਮੇਰੇ ਰਿਕਾਰਡ ਦੇ ਵਿੱਚ ਜਿਹੜੇ ਠੀਕ ਹੋਏ। ਕਾਰਨ ਕੀ ਆ ਕਿ ਅਸੀਂ ਜਿਹਦੀ ਗੱਲ ਹੁਣ ਮੈਂ ਕਹਿਣ ਲੱਗਿਆ, ਟ੍ਰੀਟਮੈਂਟ ਦੇ ਤੌਰ ਤੇ ਹੋਮਿਓਪੈਥਿਕ ਡਾਕਟਰ ਕਿਸੇ ਨਾਮ ਨਿਹਾਦ ਬਿਮਾਰੀ ਦਾ ਇਲਾਜ ਨਹੀਂ ਕਰਦੇ। ਭਾਵ ਨਾਮ ਜਦੋਂ ਵੀ ਅਸੀਂ ਰੱਖਦੇ ਹਾਂ ਡਾਇਗਨੋਸਿਸ, ਮੇਰੇ ਕਹਿਣ ਤੋਂ ਭਾਵ ਡਾਕਟਰ ਜੀ ਮੈਨੂੰ ਬਿਮਾਰੀ ਕੀ ਹੈ, ਤਾਂ ਉਹਦਾ ਮਤਲਬ ਇਹ ਹੁੰਦਾ ਆ ਵੀ ਜੋ ਵੀ ਕੁਛ ਮੈਂ ਦੱਸ ਰਿਹਾ ਹਾਂ ਇਹਦਾ ਇੱਕ ਨਾਂ ਰੱਖੋ, ਜਵਾਕ ਤਾਂ ਮੇਰਾ ਆ, ਨਾਂ ਤੁਸੀਂ ਰੱਖੋ ਜੀ। ਹਾਂਜੀ, ਗੁਰਦੁਆਰੇ ਨੂੰ ਨਾਂ ਰਖਾਉਣਾ, ਅਸੀਂ ਦੱਸੋ ਜੀ ਬਾਬਾ ਜੀ ਇਹਦਾ ਨਾਂ ਕੀ ਰੱਖੀਏ। ਕੰਡੀਸ਼ਨ ਚੀਮਾ ਸਾਹਿਬ ਐਸੀ ਹੁੰਦੀ ਹੈ, ਬਿਮਾਰੀ ਤਾਂ ਅਸਲ ਉਹ ਹੈ ਜਿਹੜੀ ਤੁਸੀਂ ਜਾ ਕੇ ਡਾਕਟਰ ਨੂੰ ਦੱਸ ਦਿਓ, ਡਾਕਟਰ ਨੇ ਤੇ ਉਹਦਾ ਇੱਕ ਨਾਂ ਰੱਖਣਾ ਹੈਗਾ, ਔਰ ਨਾਂ ਦੇ ਮੁਤਾਬਕ ਹੁਣ ਨਾਂ ਹੀ ਕਈ ਹੋ ਗਏ, ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ, ਦਾਦਕੇ ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ ਚੀਮਾ ਸਾਹਿਬ ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ, ਪਰ ਅਸੀਂ ਹੋਮਿਓਪੈਥਿਕ ਤੌਰ ਤੇ ਉਹਨਾਂ ਨੂੰ ਲੱਭ ਛੱਡ ਦਿੰਦੇ ਹਾਂ ਤੇ ਅਸੀਂ ਵੇਖਦੇ ਹਾਂ ਵੀ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਟਿਸ਼ੂ ਚੇਂਜਸ, ਸ਼ੁਰੂਆਤ ਇਸ ਲੈਕਚਰ ਦੇ ਸ਼ੁਰੂਆਤ ਚ ਮੈਂ ਤੁਹਾਨੂੰ ਗਿਣਾਈਆਂ ਨਾ ਬਈ, ਇਨਫਲਾਮੇਸ਼ਨ ਹੋ ਗਿਆ, ਡੀਜਨਰੇਸ਼ਨ ਹੋ ਗਿਆ, ਨਿਕਰੋਸਿਸ ਹੋ ਗਿਆ, ਗੈਂਗਰੀਨ ਹੋ ਗਿਆ, ਇਹ ਸਾਰੀਆਂ ਕੰਡੀਸ਼ਨਾਂ ਇਹ ਨੇ ਜਿਹੜੀਆਂ ਇਹ ਦੱਸਦੀਆਂ ਨੇ ਸਟੈਪ ਬਾਈ ਸਟੈਪ ਅੰਦਰ ਖਰਾਬੀ ਕਿਵੇਂ ਪੈਦਾ ਹੋਈ। ਇੱਕ ਸੈੱਲ ਤੋਂ ਚੱਲੀ ਸੀ, ਫਿਰ ਟਿਸ਼ੂ ਖਰਾਬ ਹੋ ਗਿਆ, ਫਿਰ ਟਿਸ਼ੂ ਤੋਂ ਬਾਅਦ ਆਰਗਨ ਖਰਾਬ ਹੋ ਗਿਆ, ਫਿਰ ਆਰਗਨ ਤੋਂ ਬਾਅਦ ਹੋਰ ਸਾਰਾ ਆਲਾ ਦੁਆਲਾ ਖਰਾਬ ਹੋ ਗਿਆ। ਸਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਆ ਵੀ ਇਹ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈ ਜਿਹੜੀ ਮੈਟਾਬੋਲਿਕ ਰੇਟ ਦੇ ਉੱਪਰ ਡਿਪੈਂਡ ਕਰਦੀ ਹੈ। ਮੈਟਾਬੋਲਿਕ ਰੇਟ ਦਾ ਮਤਲਬ ਹੈ ਕਿ ਐਨਾਬੋਲਿਕ ਰੇਟ ਜਿਹੜੀ ਡਿਵੈਲਪਮੈਂਟ ਹੈ ਸਾਡੀ ਉਹ ਘੱਟ ਗਈ ਹੈ, ਡਿਸਟ੍ਰੈਕਸ਼ਨ ਸਾਡੀ ਵੱਧ ਗਈ ਹੈ, ਤੇ ਜੇ ਸਾਡੀਆਂ ਹੋਮਿਓਪੈਥਿਕ ਮੈਡੀਸਨ ਜਾਂ ਕੋਈ ਇਸ ਤਰ੍ਹਾਂ ਦੀਆਂ ਮੈਡੀਸਨ ਜਿਹੜੀ ਅਸੀਂ ਸਿਲੈਕਟ ਕਰਦੇ ਹਾਂ, ਕਿਉਂਕਿ ਸਰੀਰ ਦੇ ਵਿੱਚ ਅਲੱਗ ਅਲੱਗ ਡਾਇਗਨੋਸਿਸ ਨਹੀਂ ਅਸੀਂ ਕਰਦੇ, ਅਸੀਂ ਐਜ ਏ ਹੋਰ ਚਾਹੇ ਉਹਨੂੰ ਕੈਂਸਰ ਹੈ, ਚਾਹੇ ਉਹਨੂੰ ਕੋਈ ਹੋਰ ਵੀ ਪ੍ਰੋਬਲਮ ਹੈ, ਚਾਹੇ ਕੋਈ ਹੋਰ ਪ੍ਰੋਬਲਮ ਹੈਗੀਆਂ ਨੇ, ਡਾਕਟਰ ਉਹਦੇ ਵੱਖ ਵੱਖ ਡਾਇਗਨੋਸਿਸ ਕਰਦੇ ਨੇ, ਅਲੱਗ ਅਲੱਗ ਡਿਪਾਰਟਮੈਂਟਾਂ ਦੇ ਡਾਕਟਰ, ਕਿਡਨੀ ਵਾਲਾ ਅਲੱਗ ਕਰੇਗਾ, ਲੰਗਸ ਵਾਲਾ ਅਲੱਗ ਕਰੇਗਾ, ਹਾਰਟ ਵਾਲਾ ਅਲੱਗ ਕਰੇਗਾ, ਵੱਖ ਵੱਖ ਤਰ੍ਹਾਂ ਦੇ ਡਾਇਗਨੋਸਿਸ ਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਸਕ੍ਰਿਪਸ਼ਨਾਂ ਉਹਦੀਆਂ ਹੁੰਦੀਆਂ ਨੇ, ਪਰ ਹੋਮਿਓਪੈਥਿਕ ਤੌਰ ਤੇ ਅਸੀਂ ਐਜ਼ ਏ ਹੋਲ ਉਸਨੂੰ ਪਰਸਨੈਲਿਟੀ ਕਹਿੰਦੇ ਹਾਂ। ਪਰਸਨੈਲਿਟੀ ਦਾ ਮਤਲਬ ਹੁੰਦਾ ਮੈਂਟਲ ਤੇ ਫਿਜ਼ੀਕਲ। ਅਸੀਂ ਪਹਿਲਾਂ ਉਹਦੀ ਮੈਂਟਲ ਸਟੇਟ ਕੀ ਹੈਗੀ ਹੈ, ਉਸ ਤੋਂ ਬਾਅਦ ਉਹਦੀ ਫਿਜ਼ੀਕਲ ਸਟੇਟ ਕੀ ਹੈ ਸਿਰ ਤੋਂ ਪੈਰਾਂ ਤੱਕ, ਔਰ ਫਿਰ ਉਹ ਡਿਟੋਰੇਸ਼ਨ ਉਹਦੇ ਵਿੱਚ ਆ ਜਾਂਦੀ ਵੀ ਕਿੰਨੀ ਡਿਟੋਰੇਟ ਹੋਇਆ, ਕਿੰਨਾ ਅੰਦਰ ਦਾ ਅੰਗ ਖਰਾਬ ਹੋਇਆ, ਨਿਕਰੋਸਿਸ ਤੱਕ ਹੈ ਕਿ ਗੈਂਗਰੀਨ ਤੱਕ ਆ, ਗੈਂਗਰੀਨ ਤੱਕ ਹੈ ਕਿ ਅੰਡਗੋਨਟਰ ਤੱਕ ਹੈਗਾ ਆ, ਉਹਦੇ ਸਿੰਪਟਮ ਨਿਸ਼ਾਨੀਆਂ ਹੋਣਗੀਆਂ। ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਜਿਹੜੀਆਂ ਮੈਡੀਸਨ ਹੁੰਦੀਆਂ ਨੇ ਜਿਹੜੀਆਂ ਪ੍ਰੂਵ ਹੋ ਚੁੱਕੀਆਂ ਨੇ, ਜਦੋਂ ਉਹਨਾਂ ਦੀ ਪ੍ਰੂਵਿੰਗ ਹੋਈ ਸੀ ਉਦੋਂ ਉਹਨਾਂ ਨੇ ਸਾਬਤ ਕੀਤਾ ਕਿ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਤੇ ਟਿਸ਼ੂ ਚੇਂਜ ਜਿਹੜੀ ਹੈ ਉਹ ਇਹਦੇ ਵਿੱਚ ਹੋ ਸਕਦੀ ਹੈ। ਉਹ ਹੋਈਆਂ ਮੈਡੀਸਨ ਅਸੀਂ ਸਿਲੈਕਟ ਕਰਕੇ ਉਸ ਪੇਸ਼ੈਂਟ ਨੂੰ ਦਿੰਦੇ ਹਾਂ ਜਿਹਦੇ ਨਾਲ ਉਹਦੀ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ। ਹੁਣ ਵੀ ਮੇਰੇ ਕੋਲ ਬ੍ਰੇਨ ਟਿਊਮਰ ਵਾਲੇ ਪੇਸ਼ੈਂਟ ਚੱਲ ਰਹੇ ਨੇ ਜਿਨ੍ਹਾਂ ਨੂੰ ਬ੍ਰੇਨ ਟਿਊਮਰ ਹੈਗਾ ਆ, ਡਾਕਟਰ ਦਾ ਪਿਚੋਟਿਕ ਗਲੈਂਡ ਤੁਸੀਂ ਸੁਣਿਆ ਹੋਣਾ, ਪਿਚੋਟਿਕ ਗਲੈਂਡ ਸਾਡੇ ਬ੍ਰੇਨ ਚ ਲੱਗਿਆ ਹੋਇਆ ਹੈਗਾ, ਔਰ ਮਾਸਟਰ ਗਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਵੀ ਟਿਊਮਰ, ਤੇ ਉਹ ਵੀ ਮੇਰਾ ਕੇਸ ਚੱਲ ਰਿਹਾ ਬਿਲਕੁਲ ਠੀਕ ਠਾਕ, ਮੈਂ ਸਮਝਦਾ ਵੀ ਉਹ 100% ਠੀਕ ਹੋ ਜਾਣਾ। ਸੋ ਇਸ ਤਰ੍ਹਾਂ ਦੇ ਕੇਸ ਜਿਹੜੇ ਆਉਂਦੇ ਨੇ, ਮੈਂ ਇਹ ਸਮਝਦਾ ਵੀ ਜਿਹੜੇ ਵੀ ਸੱਜਣ ਮਿੱਤਰ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਵਾਹਿਗੁਰੂ ਕਰੇ ਉਹ ਸਾਰੇ ਤੰਦਰੁਸਤ ਹੋਣ, ਪਰ ਜੇ ਤੁਹਾਨੂੰ ਲੱਗੇ ਵੀ ਉਹਨਾਂ ਦੇ ਆਂਢ ਗੁਆਂਢ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਹੈਗੀ ਹੈ ਤੇ ਉਹ ਮੇਰੇ ਨਾਲ ਕੰਸਲਟ ਕਰ ਸਕਦੇ ਨੇ, ਟ੍ਰੀਟਮੈਂਟ ਜਿੱਥੋਂ ਮਰਜ਼ੀ ਕਰਵਾਉਣ, ਟ੍ਰੀਟਮੈਂਟ ਜਿੱਥੋਂ ਮਰਜ਼ੀ ਕਰਵਾਉਣ। ਮੈਂ ਉਹਨਾਂ ਨੂੰ ਸੈਕਿੰਡ ਓਪੀਨੀਅਨ ਇਸ ਹਾਲਾਤ ਵਿੱਚ ਦੇ ਸਕਦਾ ਹਾਂ ਕਿ ਭਾਈ ਆਹ ਚੀਜ਼ ਜੇ ਤੁਹਾਡਾ ਇਲਾਜ ਇਹਨਾਂ ਇਹਨਾਂ ਲਾਈਨਾਂ ਦੇ ਵਿੱਚ ਚੱਲ ਰਿਹਾ ਹੈਗਾ ਆ ਤੇ ਠੀਕ ਆ, ਜਿੱਥੇ ਵੀ ਹੈਗੇ ਉੱਥੇ ਹੀ ਕਰਵਾਓ, ਪਰ ਜੇ ਨਹੀਂ ਹੈ ਤੇ ਮੈਂ ਤੁਹਾਨੂੰ ਗਾਈਡ ਕਰ ਸਕਦਾ ਹਾਂ, ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ। ਰਹੀ ਗੱਲ ਕੀਮੋ ਦੀ ਜਾਂ ਰੇਡੀਏਸ਼ਨ ਦੀ, ਉਹਦੇ ਸਬੰਧ ਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ, ਇਹ ਇੱਕ ਤਰ੍ਹਾਂ ਦਾ ਹੀਰੋਸ਼ੀਮਾ ਨਾਗਾਸਾਕੀ ਵਾਲਾ ਬੰਬ ਬਲਾਸਟ ਆ
1: ਜੀ,
0: ਜਿਹਦੇ ਨਾਲ ਸਾਡੇ ਜਿਹੜੇ ਲਿਵਿੰਗ ਟਿਸ਼ੂ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਆ, ਤੇ ਫਿਰ ਉਹਨਾਂ ਦੀ ਭਰਪਾਈ ਉਹਨਾਂ ਦੀ ਰਿਪੇਅਰ ਜਿਹੜੀ ਹੈ ਬੁਢਾਪੇ ਦੇ ਵਿੱਚ ਇੰਨੀ ਹੁੰਦੀ ਨਹੀਂ ਜਿਹੜੀ ਜਵਾਨੀ ਦੇ ਵਿੱਚ ਅਸੀਂ ਐਕਸਪੈਕਟ ਕਰਦੇ ਹਾਂ ਤੇ ਹੁੰਦੀ ਨਹੀਂ, ਤੇ ਉਹ ਦੁਬਾਰਾ ਫਿਰ ਰੀਗਰੋ ਕਰਦੀ ਹੈ। ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸਮਝਣ ਦੀ ਜ਼ਰੂਰਤ ਹੈਗੀ ਹੈ। ਇਹ ਕਿਸੇ ਸੱਜਣ ਦਾ ਕੁਐਸਚਨ ਸੀਗਾ ਜਦੋਂ ਮੈਂ ਕੱਲ ਪ੍ਰੋਗਰਾਮ, ਤੁਸੀਂ ਤਾਂ ਨਹੀਂ ਸੀਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀਗਾ, ਔਰ ਕੱਲ ਦੇ ਪ੍ਰੋਗਰਾਮ ਤੋਂ ਪਹਿਲਾਂ ਉਹ ਮੈਨੂੰ ਇਹ ਸਵਾਲ ਆਇਆ ਸੀ, ਮੈਂ ਕਿਹਾ ਕੋਈ ਗੱਲ ਨੀ, ਮੈਂ ਹੁਣੇ ਹੀ ਇਸ ਦਾ ਹੱਲ ਕਰ ਦੇਣਾ, ਮੈਂ ਹੁਣੇ ਹੀ ਇਹਦੇ ਬਾਰੇ ਤੁਹਾਡੀ ਡਿਸਕ੍ਰਿਪਸ਼ਨ ਦੇਣਾ, ਤੇ ਅੱਜ ਆਪਣਾ ਦੁਹਰਾਈ ਹੋ ਗਈ ਹੈ। ਕੱਲ ਨੂੰ ਮੈਨੂੰ ਇਹੀ ਪ੍ਰੋਗਰਾਮ ਫਿਰ ਹਿੰਦੀ ਚ ਕਰਨਾ ਪਏਗਾ ਕਿ ਜਿਹੜੇ ਲੋਕ ਹਿੰਦੀ ਸਮਝਦੇ ਨੇ ਤਾਂ ਕਿ ਉਹ ਵੀ ਇਸ ਬਾਰੇ ਜਾਣਕਾਰੀ ਲੈ ਸਕਣ ਵੀ ਕੈਂਸਰ ਅਸਲ ਦੇ ਵਿੱਚ ਹੁੰਦਾ ਕੀ ਹੈ, ਡਿਵੈਲਪ ਕਿਵੇਂ ਕਰਦਾ ਆ, ਫੈਲਦਾ ਕਿਵੇਂ ਹੈਗੀ ਹੈ, ਔਰ ਇਹਦਾ ਆਊਟਕਮ ਕੀ ਹੈਗਾ, ਇਹਦਾ ਟ੍ਰੀਟਮੈਂਟ ਕੀ ਹੋ ਸਕਦਾ ਹੈਗਾ। ਸੋ ਹੋਮਿਓਪੈਥਿਕ ਤੌਰ ਤੇ ਮੈਂ ਇਹ, ਮੈਨੂੰ ਇਸ ਗੱਲ ਦਾ ਮਾਣ ਹੈ ਕਿ 52 ਸਾਲ ਹੋ ਗਏ ਇਹ ਪ੍ਰੈਕਟਿਸ ਕਰਦੇ ਹੋਇਆ, ਭਈ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਹਨ ਜਿਨ੍ਹਾਂ ਨੂੰ ਅਸੀਂ ਇਲਾਜ ਕਰਕੇ ਛੱਡ ਦਿੰਦੇ ਹਾਂ, ਉਹਨਾਂ ਵਾਸਤੇ ਵੀ ਬਹੁਤ ਸਾਰਾ ਰਿਕਵਰੀ ਦਾ ਚਾਂਸ ਹੋਮਿਓਪੈਥਿਕ ਟ੍ਰੀਟਮੈਂਟ ਦੇ ਵਿੱਚ ਹੈਗਾ ਆ। ਕਾਬਲ ਹੋਮਿਓਪੈਥਿਕ ਡਾਕਟਰ ਅਗਰ ਤੁਹਾਨੂੰ ਮਿਲ ਜਾਂਦਾ ਕਿਸੇ ਵੀ ਥਾਂ ਤੇ, ਤੇ ਤੁਸੀਂ ਇਹਨਾਂ ਚੀਜ਼ਾਂ ਦਾ ਵੀ ਹੱਲ ਕਰਵਾ ਸਕਦੇ ਹੋ, ਕਰ ਸਕਦੇ ਹੋ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਚੀਮਾ ਸਾਹਿਬ, ਮੈਂ ਇੱਥੇ ਸਮਾਪਤ ਕਰਾਂਗਾ
1: ਜੀ। ਡਾਕਟਰ ਸਾਹਿਬ,
0: ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥਿਕ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਵੀ ਬਿਮਾਰੀ ਦੇ ਸੰਬੰਧ ਵਿੱਚ ਅਗਰ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਕੋਈ ਆਪਣਾ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਾਉਣਾ ਚਾਹੁੰਦੇ ਹੋ, ਤੇ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਹੀ ਰੇਡੀਓ ਪ੍ਰਵਾਸ ਵੱਲੋਂ ਵੀ ਤੁਹਾਨੂੰ ਕੀਤੀ ਜਾਂਦੀ ਹੈ, ਮੈਂ ਵੀ ਵਾਰ ਵਾਰ ਇਹ ਗੱਲ ਕਹਿੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਲੈਕਚਰਾਂ ਦੇ ਵਿੱਚ ਕੋਈ ਲਾਹੇਵੰਦੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ, ਤਾਂ ਆਪਣੇ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਨੂੰ, ਨੀਅਰੈਸਟ ਡੀਅਰੈਸਟ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਦੱਸੋ ਤੇ ਉਹ ਵੀ ਇਹ ਪ੍ਰੋਗਰਾਮ ਸੁਣਨ, ਤਾਂ ਕਿ ਉਹਨਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੋਵੇ, ਬਹੁਤੀਆਂ ਸਾਰੀਆਂ ਗੱਲਾਂ ਤੋਂ ਭੈਭੀਤ ਨਾ ਹੋਣ ਤੇ ਬਹੁਤੀਆਂ ਸਾਰੀਆਂ ਗੱਲਾਂ ਦਾ ਅਗਾਉ ਹੱਲ ਕਰਨ ਦੇ ਉਹ ਯੋਗ ਹੋਣ। ਜਦੋਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਠੀਕ ਕਰ ਲੈਣਾ ਬੜੀ ਆਸਾਨੀ ਗੱਲ ਹੁੰਦੀ ਹੈ, ਜਦੋਂ ਕੋਈ ਚੀਜ਼ ਵੱਧ ਜਾਂਦੀ ਹੈ ਉਸ ਵੇਲੇ ਇੱਕ ਬਹੁਤ ਵੱਡੀ ਸਾਡੇ ਵਾਸਤੇ ਪ੍ਰੋਬਲਮ ਖੜੀ ਹੋ ਜਾਂਦੀ ਹੈ, ਤੇ ਉਹ ਐ ਨਾ ਆਵੇ। ਜੇ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋਵੋਗੇ ਤੇ ਪਰਹੇਜ਼ ਪ੍ਰਿਕਾਸ਼ਨ ਕਰਨ ਦੇ ਯੋਗ ਹੋਵੋਗੇ, ਸਮੇਂ ਤੋਂ ਪਹਿਲਾਂ ਬਰਸਾਤ ਆਉਣ ਤੋਂ ਪਹਿਲਾਂ ਤੁਸੀਂ ਆਪਣਾ ਲੱਕੜ ਬਾਲਣ ਜਿਹੜਾ ਸਾਂਭ ਕੇ ਰੱਖ ਲਓ ਹਾਂਜੀ। ਸੋ ਕੱਲ ਨੂੰ ਫੇਰ ਮਿਲਾਂਗੇ, ਕੱਲ ਦਾ ਪ੍ਰੋਗਰਾਮ ਮੇਰਾ ਹਿੰਦੀ ਚ ਹੋਣਾ ਆ, ਔਰ ਜੇ ਮੈਨੂੰ ਐ ਲੱਗਦਾ ਵੀ ਕੱਲ ਨੂੰ ਸ਼ਾਇਦ ਮੈਂ ਛੁੱਟੀ ਕਰਨੀ ਪਵੇ, ਮੈਨੂੰ ਕੁਝ ਰੈਲੇਟਿਵ ਆ ਰਹੇ ਨੇ ਇੰਡੀਆ ਤੋਂ, ਔਰ ਉਹਨਾਂ ਦੀ ਫਲਾਈਟ 5:30-5:30 ਦੇ ਵਿੱਚ ਹੈ, ਤੇ ਉਸੇ ਵੇਲੇ ਮੈਂ ਨਹੀਂ ਇੱਥੇ ਹੋ ਸਕਾਂਗਾ। ਕੱਲ ਦਾ ਪ੍ਰੋਗਰਾਮ ਦੀ ਮੈਂ ਛੁੱਟੀ, ਔਰ ਪਰਸੋਂ ਮੈਂ ਹਿੰਦੀ ਦੇ ਵਿੱਚ ਪ੍ਰੋਗਰਾਮ ਕਰਾਂਗਾ।
2: बहुत शुक्रिया डॉक्टर साहब, एक मेहरबानी हो मेरे को।
0: आदाब नमस्कार
2: डॉक्टर साहब, मेरी ना एड जी जी सी वेच वो पता नहीं कितने डिलीट हो गया या ऑटो डिलीट हो गया।
0: कोई गल नहीं, मैं एक बार
2: फिर भेज दो,
0: तुम ही बोल दिया करो। चीमा साहब कह दें, तुम कह दो, उन्ना ही काफी है।
2: ठीक है जी, ठीक है,
0: एड नु छो पीछे।
2: चलो बड़ी मेहरबानी डॉक्टर साहब, थैंक यू सो मच, बहुत धन्यवाद। चीमा साहब थैंक यू, मिलते हैं जी परसों फिर। थैंक यू जी,
0: परसों फिर हिंदी।
2: ठीक है जी, कोई गल नहीं, हिंदी भी अपनी है जी। ओके थैंक यू जी।

esto. ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ

ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਬ੍ਰੈਂਕਫਰਡ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। ਐਕਸਪੋਜ ਯੂਅਰ ਸੈਲਫ ਹਾਰਡ ਯੂ ਸੀ ਦਿਸ ਵੰਡਰਫੁਲ ਵਰਲਡ ਲਵਲੀ ਸਵੀਟ ਆਰ ਫਨੀ ਵਰਲਡ with your own watching eyes and experience.

We are only phone callers. ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ। ਅੱਜ ਪਹਿਲੇ ਆਵਰ ਵਿੱਚ ਮੈਂ ਗੱਲਬਾਤ ਕਰਾਂਗਾ ਸੱਜਣੋ ਗ੍ਰਾਮੇ ਪਹਿਲਵਾਨ ਦੇ ਉੱਪਰ, ਜਿਹੜਾ ਪਹਿਲਾਂ ਰੁਸਤਮੇ ਹਿੰਦ ਬਣਿਆ ਤੇ ਫਿਰ ਰੁਸਤਮੇ ਜਹਾਂ। ਇਹੋ ਜਿਹੀ ਸ਼ਖਸੀਅਤ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗਾ, ਉਹਨਾਂ ਬਾਰੇ ਜੋ ਜਾਣਕਾਰੀ ਸਾਨੂੰ ਮਿਲੀ ਹੈ ਉਹ ਦੱਸਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਮਾਣ ਜਿਹੜੇ ਰਹੇ ਨੇ, ਸਾਡੇ ਹੀਰੋ ਜਿਹੜੇ ਰਹੇ ਨੇ ਭਾਈ, ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਵੀ ਬਣਦਾ। ਜਿੱਥੇ ਅਸੀਂ ਦੇਸ਼ ਭਗਤਾਂ ਨੂੰ ਯਾਦ ਕਰਦੇ ਹਾਂ, ਇਹ ਵੀ ਮਾਂ ਦੇ ਪੁੱਤ ਸਨ ਜਿਨ੍ਹਾਂ ਨੇ ਸਾਰੀ ਦੁਨੀਆਂ ਦੇ ਉੱਤੋਂ ਦੀ ਲੱਤ ਫੇਰੀ ਸੀ ਤੇ ਉਹ ਇਸ ਸੋਹਣੀ ਖੂਬਸੂਰਤ ਹਿੰਦੁਸਤਾਨ ਦੀ ਧਰਤੀ ਤੇ ਪੈਦਾ ਹੋਏ ਤੇ ਇਹਦਾ ਨਾਂ ਸਭ ਤੋਂ ਉੱਪਰ ਉੱਚਾ ਕੀਤਾ ਤੇ ਉਹਨਾਂ ਦਾ ਨਾਂ ਸੀ ਜੀ ਗਾਮਾ ਪਹਿਲਵਾਨ। ਭਾਈ ਮੈਂ ਉਹਨਾਂ ਬਾਰੇ ਗੱਲਬਾਤ ਕਰਾਂਗਾ ਤੇ ਅਗਲੇ ਆਵਰ ਵਿੱਚ ਸਾਡੇ ਜਿਹੜੇ ਮਤਲਬ ਕਿ ਫਸਟ ਕਲਾਸ ਵਧੀਆ ਤੇ ਨਿਰਪੱਖ ਪੱਤਰਕਾਰ ਨੇ ਬਲਬੀਰ ਬੱਬੀ ਜੀ ਹੋਣੀ, ਉਹ ਹਮੇਸ਼ਾ ਦੀ ਤਰ੍ਹਾਂ ਪੰਜਾਬ ਤੇ ਪੰਜਾਬੀਅਤ ਬਾਰੇ ਗੱਲਬਾਤ ਕਰਨਗੇ ਆਉਂਦੇ। ਦੋਸਤੋ, ਅਗਰ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਸੈਚਰਡੇ ਵਾਲੇ ਚ, ਤੁਸੀਂ ਬੁਲਾ ਰਹੇ ਹੋ, ਆਪਣੇ ਵਿਚਾਰ ਵਿਅਕਤ ਕਰਨਾ ਚਾਹੁੰਦੇ ਹੋ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਅਮੈਰੀਕਾ ਚ, ਜਰਮਨੀ ਚ, ਇੰਡੀਆ ਚ, ਤੇ ਬਿਲਕੁਲ ਜੀ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ ਬਲਕਿ ਖੁਸ਼ਕਿਸਮਤੀ ਸਮਝਾਂਗੇ ਆਪਣੀ, ਪਰ ਤੁਹਾਡੇ ਵਿਚਾਰ ਜਿਹੜੇ ਨੇ ਉਹ ਰਾਜਨੀਤਿਕ ਲੋਕਾਂ ਵਾਂਗੂ ਇੱਕ ਪਾਸੇ ਨਹੀਂ ਹੋਣੇ ਚਾਹੀਦੇ ਤੇ ਇੱਕ ਦੀ ਗੁੱਡੀ ਚੜਾ ਦੇਣੀ ਤੇ ਦੂਸਰੇ ਦੇ ਚੰਗੇ ਕੰਮਾਂ ਨੂੰ ਮਾੜਿਆਂ ਦੇ ਵਿੱਚ ਲੈ ਜਾਣਾ ਖਿੱਚ ਧੂ ਕਰਕੇ। ਨਿਊਟਰਲ ਗੱਲਬਾਤ ਜੋ ਤੁਹਾਨੂੰ ਸਹੀ ਲੱਗ ਰਿਹਾ ਤੇ ਸਾਨੂੰ ਖੁਸ਼ੀ ਹੋਵੇਗੀ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜਿੱਥੇ ਤੁਹਾਡਾ ਦਿਲ ਕਰੇ। ਸੋ ਵੀ ਆਰ ਓਨਲੀ ਫੋਨ ਕਾਲ ਹੈ, we respect you and your views, that's the beauty, exactly that's the beauty of your lovely radio station. To listen us worldwide, log on www.parvazradio.com. bilkul dosto, hamesha tuhade agge request kari di hai ke tusi te sunde hi ho te apne sajna mitran nu ਪੰਜਾਂ ਸੱਤਾਂ ਨੂੰ ਵੀ ਡਾਊਨਲੋਡ ਕਰਵਾਓ, ਆਪ ਜੀ ਦੀ ਮਿਹਰਬਾਨੀ ਹੋਵੇਗੀ। ਅਗਰ ਸਾਡੇ ਪ੍ਰੋਗਰਾਮ ਤੁਹਾਨੂੰ ਪਸੰਦ ਆਉਂਦੇ ਨੇ ਤੇ ਪਲੀਜ਼ ਪਲੀਜ਼ ਇੰਨਾ ਕੁ ਕੰਮ ਸਾਡਾ ਵੀ ਕਰ ਦਿਓ, ਕਿਉਂਕਿ ਅਸੀਂ ਇਹ ਸੇਵਾ ਮੁਫ਼ਤ ਮੁਫ਼ਤ ਤੇ ਮੁਫ਼ਤ ਆਪਣੇ ਪੱਲਿਓਂ ਪੈਸੇ ਖਰਚ ਕੇ ਤੇ ਆਪਣੀਆਂ ਸੇਵਾਵਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਟੂ ਲਿਸਨ ਅਸ ਵਰਲਡਵਾਈਡ, log on www.parvazradio.com. Parvaz Radio is a one word, www.parvazradio.com. Play Store te jao, download karo, khatte rang de do speakeran diyan jehdiyan photo ne oh sada logo hai ji. Bahut bahut meharbani aap sab di. ਤੇ ਮੈਂ ਹਾਂ ਜੀ ਆਪਦਾ ਹੋਸਟ ਦੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ।

people of this planet. Jawani gayi te mudke nahi aavi. Oye daadiyan laal te kaaliyan rangiye na. Jawani gayi te mudke nahi aavi. ਦਾੜੀਆਂ ਲਾਲ ਤੇ ਕਾਲੀਆਂ ਰੰਗੀਏ ਨਾ ਭਾਈ ਅਕਲ ਵੰਡੀਏ ਤੇ ਦਾਨੀ ਗੱਲ ਕਰੀਏ ਝੁਰੜੀਆਂ ਵੇਖ ਕੇ ਸ਼ੀਸ਼ੇ ਤੋਂ ਸੰਘੀਏ ਨਾ ਝੁਰੜੀਆਂ ਵੇਖ ਕੇ ਸ਼ੀਸ਼ੇ ਤੋਂ ਸੰਘੀਏ ਨਾ ਕਮਾਨੋ ਛੁੱਟਿਆ ਤੀਰ ਨਾ ਆਏ ਮੁੜ ਕੇ ਜਿੰਦ ਸੋਚਾਂ ਦੀ ਸੂਲੀ ਤੇ ਟੰਗੀਏ ਨਾ ਔਰ ਰਾਜੇ ਪੀਰ ਫਕੀਰ ਸਭ ਹੋਏ ਬੁੱਢੇ ਰਾਜੇ ਪੀਰ ਫਕੀਰ ਸਭ ਹੋਏ ਬੁੱਢੇ ਬੁਢਾਪਾ ਕੁਸੀਏ ਨਿੰਦੀਏ ਭੰਡੀਏ ਨਾ ਬੁਢਾਪਾ ਕੁਸੀਏ ਨਿੰਦੀਏ ਭੰਡੀਏ ਨਾ ਦੋਸਤੋ ਕੁਦਰਤ ਨੇ ਤੁਹਾਨੂੰ ਸਾਰੀ ਉਮਰ ਅਥਰੇ ਘੋੜੇ ਵਰਗੀ ਜਵਾਨੀ ਦੇ ਛੱਡੀ ਹੈ ਹੁਣ ਬੁਢਾਪਾ ਆ ਗਿਆ ਤੇ ਇਹ ਵੀ ਉਹਦੀ ਇੱਕ ਸਟੇਜ ਆ ਤੁਸੀਂ ਇਹਨੂੰ ਵੀ ਖੂਬਸੂਰਤ ਬਣਾ ਸਕਦੇ ਹੋ ਬੁਢਾਪੇ ਨੂੰ ਵੀ ਇੱਕ ਤੇ ਤੁਹਾਡੀ ਕੋਈ ਹੌਬੀ ਹੋਣੀ ਚਾਹੀਦੀ ਹੈ ਕੋਈ ਨਾ ਕੋਈ ਮੇਰੀ ਮੰਜੇ ਤੇ ਬਹਿ ਕੇ ਮਾਲਾ ਫੇਰ ਲੈਣੀ ਜਾਂ ਲਾਗੇ ਖੂੰਡੀ ਧਰ ਛੱਡਣੀ ਜਾਂ ਜੇ ਬੱਚਿਆਂ ਨੂੰ ਰੌਲੀ ਨਾ ਪਾਓ ਜੇ ਔਰਤਾਂ ਨੂੰ ਸੱਸ ਹੈ ਕੋਈ ਤੇ ਉਹ ਨੂੰਹਾਂ ਦੁਆਲੇ ਹੀ ਹੋਈ ਰਹੇਗੀ ਇਹ ਗੱਲਾਂ ਛੱਡੋ ਕੋਈ ਆਪ ਤੁਸੀਂ ਵੀ ਉੱਠ ਕੇ ਜਿੰਨਾ ਕੁ ਕੰਮ ਕਰ ਸਕਦੇ ਹੋ ਉਹ ਕੰਮ ਕਰਿਆ ਕਰੋ ਕਿਉਂਕਿ ਤੁਹਾਡਾ ਜਿਹੜੀ ਹਿੱਲ ਜੁੱਲ ਹੈ ਤੁਹਾਡੇ ਸਰੀਰ ਨੂੰ ਵਰਕਿੰਗ ਚ ਰੱਖਦੀ ਹੈ ਤੁਹਾਡੀ ਮਾੜੇ ਜੇ ਕੋਈ ਚੀਜ਼ ਦੁਖਣ ਲੱਗ ਜਾਏ ਤੁਸੀਂ ਲੰਮੇ ਹੀ ਪੈ ਜਾਂਦੇ ਹੋ ਮੰਜੀ ਦੇ ਉੱਤੇ ਉਹਦੇ ਚ ਹੋਰ ਵਾਧਾ ਹੁੰਦਾ ਤੁਹਾਡੇ ਮਸਲ ਜਿਹੜੇ ਨੇ ਉਹ ਕੰਮ ਹੀ ਚਲੋ ਤੁਸੀਂ ਬੈਠੇ ਹੀ ਰਹਿਣਾ ਤੇ ਤੁਹਾਡੇ ਮਸਲ ਕੰਮ ਕਰਨ ਹਟ ਜਾਂਦੇ ਨੇ ਤੁਹਾਡੀਆਂ ਬਿਮਾਰੀਆਂ ਵੱਧਦੀਆਂ ਜਾਂਦੀਆਂ ਨੇ ਕਦੀ ਵੀ ਹੌਸਲਾ ਨਾ ਹਾਰੋ ਤੇ ਆਪਣੀ ਕੋਈ ਹੌਬੀ ਪੜ੍ਹਨ ਦੀ ਗਾਰਡਨਿੰਗ ਦੀ ਸੈਰ ਕਰਨ ਦੀ ਸਵੈਟਰ ਵਗੈਰਾ ਤੇ ਹੁਣ ਜ਼ਮਾਨਾ ਲੰਘ ਗਿਆ ਕੋਈ ਇਹੋ ਜਿਹਾ ਆਰਟ ਸਿੱਖੋ ਕੋਈ ਜੋ ਤੁਹਾਨੂੰ ਚੰਗਾ ਲੱਗਦਾ ਜੋ ਤੁਸੀਂ ਸਾਜ਼ ਜਾਂ ਇੰਸਟਰੂਮੈਂਟ ਜਵਾਨੀ ਚ ਨਹੀਂ ਸਿੱਖ ਸਕੇ ਤੁਹਾਡਾ ਮਤਲਬ ਕਿ ਦਿਲ ਕਰਦਾ ਹੁੰਦਾ ਸੀ ਕਿ ਮੈਂ ਆਹ ਕਰਾਂ ਉਹ ਹੁਣ ਵੀ ਤੁਸੀਂ ਸਿੱਖ ਸਕਦੇ ਹੋ ਦੋਸਤੋ ਮੈਂ ਰਿਟਾਇਰ ਹੋ ਕੇ ਅਲਗੋਰੀਆਂ ਦੇ ਲੈ ਰਿਹਾ ਵਾਂ ਲੈਸਨ ਮੈਨੂੰ ਜ਼ਿੰਦਗੀ ਮੈਂ ਵਜਾਉਂਦਾ ਰਿਹਾ ਥੋੜੇ ਜਿਹੇ ਪਰ ਮੈਨੂੰ ਇੰਨੀ ਜਾਜ ਨਹੀਂ ਸੀ ਹੁਣ ਮੈਂ ਇਸ ਵਾਰੀ ਇੰਡੀਆ ਗਿਆ ਮੈਂ ਦੀਨ ਵਜਾਉਣੀ ਸਿੱਖਣੀ ਹੈ ਤੇ ਪੜ੍ਹਦਾ ਲਿਖਣਾ ਵੀ ਸਾਡੀ ਹੌਬੀ ਹੈ ਸਾਰੀ ਦਿਨ ਤੇ ਹਾਂ ਪੜ੍ਹੋ ਜ਼ਰੂਰ ਭਾਵੇਂ ਅੱਧਾ ਘੰਟਾ ਪੜ੍ਹੋ ਹਾਂਜੀ ਤੇ ਤੁਹਾਡੀਆਂ ਤੁਹਾਨੂੰ ਜੋ ਕਿਤਾਬਾਂ ਪਸੰਦ ਨੇ ਉਹਨਾਂ ਉਹ ਹੀ ਪੜ੍ਹੋ ਅਸੀਂ ਕੋਈ ਹੋਰ ਕਿਤਾਬ ਨਹੀਂ ਕਹਿ ਰਹੇ ਮਤਲਬ ਕਿ ਤੁਹਾਨੂੰ ਪੜ੍ਹਨ ਵੱਲੋਂ ਤੁਹਾਡਾ ਜਿਹੜਾ ਟੇਸਟ ਹੈ ਉਹ ਬੱਝਾ ਰਹੇ ਤੇ ਊਲ ਫਜੂਲ ਗੱਲਾਂ ਵੱਲ ਤੁਹਾਡਾ ਧਿਆਨ ਨਾ ਜਾਵੇ ਆਪਣੇ ਆਪ ਨੂੰ ਬਿਜੀ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਜਿਸ ਤਰੀਕੇ ਇਹ ਚੰਗਾ ਇਹ ਨਹੀਂ ਵੀ ਤੁਸੀਂ ਨੁਕਸ ਕੱਢੀ ਜਾਓ ਆਪਣੇ ਘਰ ਵਾਲਿਆਂ ਦੇ ਸਾਰਿਆਂ ਦੇ ਹਾਂਜੀ ਨਹੀਂ ਤੁਸੀਂ ਮਤਲਬ ਕਿ ਉਹਨਾਂ ਨੂੰ ਲੱਗੇ ਰਹਿਣ ਦਿਓ ਆਪਣੇ ਕੰਮ ਡਏ ਨੇ ਕਰਨ ਹਾਂ ਦਲੀਲ ਨਾਲ ਲੌਜਿਕ ਨਾਲ ਤੁਸੀਂ ਉਹਨਾਂ ਨਾਲ ਕੋਈ ਗੱਲ ਕਰਨੀ ਹੈ ਤੇ ਕਰੋ ਪਰ ਤੁਹਾਡੀ ਵੀ ਕੋਈ ਹੌਬੀ ਹੋਣੀ ਚਾਹੀਦੀ ਹੈ ਤੇ ਜਿਹੜੇ ਖਾਸ ਕਰਕੇ ਮਤਲਬ ਕਿ ਬੁਢਾਪੇ ਚ ਚਲੇ ਜਾਂਦੇ ਬੰਦੇ ਨੇ ਨਾ ਉਹ ਘਰ ਦੇ ਕੰਮਾਂ ਚ ਵੀ ਹਿੱਸਾ ਲੈ ਸਕਦੇ ਨੇ ਬਹੁਤ ਸਾਰਾ ਆਪਣੇ ਜਿੰਨੇ ਘਰ ਦੇ ਕੰਮ ਜਨਾਨੀਆਂ ਕਰਦੀਆਂ ਨੇ ਉਹਨਾਂ ਦੇ ਨਾਲ ਹੱਥ ਵਟਾਓ ਆਪਣੇ ਘਰ ਦੇ ਵਿੱਚ ਬਹਿ ਕੇ ਆਉਂਦੇ ਜਾਂਦੇ ਨੂੰ ਪਰਖਣਾ ਇਹਨੇ ਸਵੈਟਰ ਕਿੱਦਾਂ ਦਾ ਪਾਇਆ ਇਹਨੇ ਵਾਲ ਕਿੱਦਾਂ ਦੇ ਵਾਹੇ ਨੇ ਇਹਨੇ ਸਲਵਾਰ ਕਿੱਦਾਂ ਦੀ ਪਾਈ ਹੈ ਇਹ ਗੱਲਾਂ ਕਰਦੀ ਘੜੀ ਬੜੀ ਬੜੇ ਰੁਮਾਲ ਨਾਲ ਮੂੰਹ ਕਾਲਾ ਪੂੰਝਣ ਡਈ ਹੈ ਇਹਨੇ ਸੁਰਮਾ ਕਿਉਂ ਇੰਨਾ ਖਿੱਚ ਕੇ ਪਾਇਆ ਹੈ ਇਹ ਜਾਂਦੀ ਕਿੱਥੇ ਆ ਰੋਜ਼ ਲੋਡੇ ਵੇਲੇ ਤਿਆਰ ਹੋ ਕੇ ਹੈ ਉਹ ਕੋਈ ਸ਼ਾਰਟਕੱਟ ਤੁਹਾਨੂੰ ਗੱਲ ਦੱਸਣਾ ਵੀ ਕੋਈ ਜਨਾਨੀ ਸੀ ਉਹਦਾ ਵਿਆਹ ਹੋਇਆ ਸੀ ਕੋਈ 2 ਸਾਲ ਹੋਏ ਉਹ ਰੋਜ਼ 4 ਵਜੇ ਤਿਆਰ ਹੋ ਕੇ ਜਾਇਆ ਕਰੇ ਸਾਡਾ ਇੱਕ ਕਿਰਾਏਦਾਰ ਸੀ ਉਹਨੂੰ ਵਕਤ ਪੈ ਗਿਆ ਵੀ ਰੋਜ਼ 4 ਵਜੇ ਕਿੱਧਰ ਜਾਂਦੀ ਬੰਦਾ ਪੁੱਛੇ ਤੇਰਾ ਕੀ ਮਤਲਬ ਹੈ ਜਿੱਥੇ ਮਰਜ਼ੀ ਜਾਇਓ ਰੋਜ਼ ਉਹ ਜੀ ਲਗਾ ਰਿਹਾ ਬੜੀ ਇਹ ਉਹਦੀ ਵਾਈਫ ਦੱਸ ਰਹੀ ਸੀ ਸਾਨੂੰ ਗੱਲ ਉਸ ਬੰਦੇ ਦੀ ਉਹ ਬੰਦਾ ਆਪਣੀ ਵਾਈਫ ਨੂੰ ਪੁੱਛਦਾ ਰੋਜ਼ 4 ਵਜੇ ਕਿੱਥੇ ਜਾਂਦੀ ਤੇ ਉਹ ਕਹਿੰਦੀ ਸਾਨੂੰ ਕੀ ਪਤਾ ਕਿੱਥੇ ਜਾਂਦੀ ਹੈ
ਉਹ ਕਹਿੰਦਾ ਮੈਂ ਰੋਜ਼ ਵੇਖਦਾ ਇਹਨੂੰ। ਉਹ ਆਪ ਵਿਹਲਾ ਸੀ ਨਾ, ਸਾਰੀ ਦਿਹਾੜੀ ਬਾਲਕੋਨੀ ਚ ਖਲੋ ਰਹਿੰਦਾ ਸੀ, ਤੇ ਉਹ ਕਹਿੰਦੀ ਹੈ ਤੂੰ ਆਪ ਹੀ ਉਹਨੂੰ ਪੁੱਛ ਲੈ ਵੀ 4 ਵਜੇ ਕਹਿੰਦਾ ਲਾ, ਮੈਂ ਚੰਗਾ ਥੋੜਾ ਲੱਗਦਾ ਉਹਨੂੰ ਪੁੱਛਦਾ, ਪਰ ਇਹ ਜਾਂਦੀ ਕਿੱਥੇ ਹੈ। ਉਹ ਜੀ ਉਹਨੂੰ ਫਿਕਰ ਪਿਆ ਰਿਹਾ ਕਰੇ, ਉਹ ਰੋਜ਼ 4 ਵਜੇ ਵੇਖਿਆ ਕਰੇ ਵੀ ਅੱਜ ਵੀ ਜਾਣਾ ਨੇ। ਅਸਲ ਚ ਉਹਦਾ ਅਮੈਰੀਕਾ ਘਰ ਵਾਲਾ ਸੀ ਤੇ ਉਹਦੇ ਪੇਪਰ ਜਿਹੜੇ ਸੀ ਉਹ ਬਣ ਗਏ ਸੀ, ਤੇ ਉਹਦੇ ਘਰ ਵਾਲੇ ਨੇ ਉਹਨੂੰ ਕਿਹਾ ਤੂੰ ਇੰਗਲਿਸ਼ ਦੀਆਂ ਕਲਾਸਾਂ ਲਿਆ ਕਰ, ਉਹ 2-3 ਮਹੀਨੇ ਇੰਗਲਿਸ਼ ਸਿੱਖਣ ਚਲੇਗੀ। ਉਹ ਇੰਗਲਿਸ਼ ਸਿੱਖਣ ਜਾਂਦੀ ਹੁੰਦੀ ਸੀ, ਇਹਨੂੰ ਨਹੀਂ ਪਤਾ। ਦੱਸ ਤੂੰ ਆਪਣੇ ਘਰ ਦਾ ਕੰਮ ਕਰ, ਤੈਨੂੰ ਕੀ ਜ਼ਰੂਰਤ ਪਈ ਹੈ ਜੋ 4 ਵਜੇ 2 ਵਜੇ ਤਿਆਰ ਹੋ ਕੇ ਕਿੱਥੇ ਜਾਂਦੀ ਹੈ। ਉਹ ਇੰਗਲਿਸ਼ ਸਿੱਖਣ ਜਾਂਦੀ ਸੀ। ਹੈਂ ਐਵੇਂ ਤੁਸੀਂ ਜਿਹੜੀਆਂ ਫਜ਼ੂਲ ਚੀਜ਼ਾਂ ਵੱਲ ਧਿਆਨ ਰੱਖਦੇ ਘਰ ਰੱਖਦੇ ਹੋ ਨਾ, ਆਪਣੀਆਂ ਬਾਲਕੋਨੀਆਂ ਚ ਖਲੋ ਖਲੋ ਕੇ, ਆਪਣੇ ਘਰ ਦਾ ਵੀ ਕੋਈ ਕੰਮ ਧੰਦਾ ਕਰਿਆ ਕਰੋ, ਠੀਕ ਹੈ। ਉਹਦੇ ਨਾਲ ਤੁਹਾਡੀ ਸਿਹਤ ਠੀਕ ਰਹੇਗੀ। ਲਓ ਜੀ ਗੱਲ ਇੱਦਾਂ ਕਿ ਅੱਜ ਹੈ ਦੋਸਤੋ 11 ਅਪ੍ਰੈਲ, ਹਾਂਜੀ, ਤੇ ਟੈਂਪਰੇਚਰ ਠੰਡਾ ਤੱਤਾ ਹੀ, ਗਰਮੀਆਂ ਦੇ ਨਹੀਂ ਅਜੇ ਆਈਆਂ ਪਰ ਆਉਣ ਦੀ ਕੋਸ਼ਿਸ਼ ਕਰਨ ਲਈਆਂ ਨੇ, ਪਰ ਅੱਜ 18 ਡਿਗਰੀ ਹੈ, ਠੀਕ ਹੈ, ਵਧੀਆ ਜਿਹਾ, ਹਾਂਜੀ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਦੇ ਉੱਤੇ ਦੋਸਤੋ ਇਸ ਵਕਤ ਜਰਮਨ ਦੇ 3:24 ਹੋ ਗਏ ਨੇ, ਹਾਂਜੀ। ਤੇ ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ ਜੀ 0049-171-4861-4, 0049-171-4861-4, 0049-4849-514। ਅੱਜ ਅਸੀਂ ਟੈਲੀਫੋਨ ਦੀਆਂ ਕਾਲਾਂ ਦੋਸਤੋ ਨਹੀਂ ਲੈਂਦੇ, ਕੱਲ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਤੇ ਕੱਲ ਤੁਸੀਂ ਤੁਹਾਡੀਆਂ ਹੀ ਤੁਹਾਡਾ ਹੀ ਪ੍ਰੋਗਰਾਮ ਚੱਲੇਗਾ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰਾਂਗੇ ਔਰ ਤੁਹਾਡੀਆਂ ਹੀ ਗੱਲਾਂ ਸੁਣਾਂਗੇ। ਤੇ ਸਾਡੇ ਨਾ ਸ਼ਹਿਰ ਦੇ ਵਿੱਚ ਟਾਊਨ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕਸ ਸਾਡਾ ਜੀ ਆਟੋ ਰਾਈਫਨ ਆ ਐਪਸੀਲੋਨ ਫਰੀਡਸ ਰਾਸੇ 160 ਫੀਸਿਸ ਦੋਸਤੋ, ਤੁਹਾਡੀ ਕਿਸੇ ਤਰ੍ਹਾਂ ਕੰਪਨੀ ਦੀ ਮਤਲਬ ਕਿ ਕਾਰ ਹੈ ਉਹਨੂੰ ਕੋਈ ਵੀ ਡਿਫੈਕਟ ਹੈ, ਗੱਲ ਮੁੱਕੀ ਜੀ, ਮੈਂ ਐਵੇਂ ਡਿਟੇਲ ਚ ਜਾਵਾਂ ਤੇ ਉੱਥੇ ਜਾਓ, ਤਸੱਲੀ ਬਖਸ਼ ਤੁਹਾਡਾ ਮਤਲਬ ਕਿ ਉਹ ਮੁਰੰਮਤ ਕਰਕੇ ਦੇਣਗੇ ਤੇ ਵਾਜਬ ਤੁਹਾਡੇ ਕੋਲ ਪੈਸੇ ਲੈ ਜਾਣਗੇ, ਠੀਕ ਹੈ ਜੀ। ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਕਰ ਦਿੱਤਾ ਜਾਏਗਾ, ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਆਪਣੀ ਤਸੱਲੀ ਵਾਸਤੇ। ਤੇ ਉਹ ਹੈ ਜੀ ਫਰੀਡਮ ਸਟ੍ਰਾਸੇ 161 ਫੀਐਸਿਸ ਆਟੋ ਰਾਈਫਲ ਆ ਐਪਸੀਲੋਨ ਤੇ 6th Rye 1/6th ਮਿਲਣ। ਸੋ ਦੋਸਤੋ ਮੈਂ ਨਾ ਇਸ ਤੋਂ ਪਹਿਲਾਂ ਕਿ ਆਪਣੀ ਗੱਲਬਾਤ ਸ਼ੁਰੂ ਕਰਾਂ, ਇੱਕ ਖੂਬਸੂਰਤ ਜਿਹਾ ਗਾਣਾ ਮੈਂ ਕਿਉਂ ਕੀਤਾ ਜਿਹਦੀ ਫਰਮਾਇਸ਼ ਇਹ ਗਾਣੇ ਦੀ ਪਹਿਲਾਂ ਵੀ ਬਹੁਤ ਇੱਕ ਦੋ ਵਾਰੀ ਗਾਣਾ ਲਾਇਆ ਮੈਂ ਤੇ ਇਹਦੀ ਫਰਮਾਇਸ਼ ਜੀ ਮਿਸਿਸ ਕਪੂਰ ਜੀ ਹੋਣਾਂ ਨੇ ਕੀਤੀ ਹੈ ਤੇ ਉਹਨਾਂ ਦਾ ਦੀ ਮਿਸਿਸ ਕਪੂਰ ਜੀ ਕਿੱਥੇ ਚਲਾ ਗਿਆ ਤੁਹਾਡਾ ਗਾਣਾ ਇਹ ਆ ਲਓ ਜੀ ਇਹ ਗਾਣਾ ਜੀ ਆਪ ਜੀ ਦੇ ਨਾਂ ਤੇ ਆਪ ਦੇ ਸਾਰੇ ਪਰਿਵਾਰ ਦੇ ਨਾਂ ਲਓ ਜੀ ਇੰਜੋਏ ਕਰੋ ਗਾਣੇ।

0: वाह जी वाह, बहुत खूबसूरत गाना, वंडरफुल डांस। ते हीरोइन दा नाम पता नहीं की, पता नहीं लगा, लेकिन वंडरफुल डांस सी जी, खूबसूरत गाना। ते मिसेस कपूर जी, उम्मीद है तुसी भी खुश हो गए हो गए, साडिया गुड विशेस तुहाडे नाल। लो भाई दोस्तो, भाई अज गामे पहलवान की गलबात करांगे तुहाडे नाल। दुनिया दे मन्ने परमन्ने पहलवाना विचों एक पहलवान होया जिदा नां सी गामा पहलवान, जो पहला रुस्तमे हिंद बनिया, बाद विच वर्ल्ड चैंपियन। ते उदों ओदी उम्र दोस्तो हैरानी वाली गल है के सिर्फ 19 साल दी सी। कमाल है भाई, मध्य प्रदेश का एक इलाका सी दत्या, ते जदों अंग्रेजा का राज सी, ते तुहानू पता ही है ना उदों हिंदुस्तान दे विच राजे महाराजा का दौर सी। इस इलाके का राजा भवानी सिंह, ओनू ना पहलवानी का बड़ा शौक सी। ओ हर 6 महीने बाद पाए ढंडोरा पिट के उगे पहलवाना नू सदा देंदा, तकरीबन एशिया के पहलवाना सारिया नू, आ जिहड़े युबेगिस्तान ते ये वो दिस दैट, सारे कंट्री हिस्सा लेंदे हुंदे आ उदों ਨੂੰ ਸੱਦਾ ਦਿੱਤਾ ਜਾਂਦਾ ਹਰ 6 ਮਹੀਨੇ ਬਾਅਦ, ਤੇ ਪਹਿਲਵਾਨਾਂ ਦੇ ਉਹ ਦੰਗਲ ਕਰਵਾਉਂਦਾ ਹੁੰਦਾ ਸੀ। ਤੇ ਗੱਲ ਏਦਾਂ ਕਿ ਜਿਸ ਤਰ੍ਹਾਂ ਅੱਜ ਦੇ ਸੈਲੀਬ੍ਰਿਟੀਜ਼ ਵਾਂਗੂ, ਸੈਲੀਬ੍ਰਿਟੀਜ਼ ਦੀ ਅਸੀਂ ਇੱਜ਼ਤ ਨਹੀਂ ਕਰਦੇ, ਕੋਈ ਹਾਲੀਵੁੱਡ ਦਾ ਆ ਜਾਏ ਤੇ ਮਾਰ ਜੀ ਬਾਜ਼ਾਰ ਬੰਦ ਹੋ ਜਾਂਦਾ, ਉੱਥੇ ਦੁਨੀਆ ਹੀ ਪਹੁੰਚ ਜਾਏਗਾ। ਆ ਸੰਨੀ ਆਇਆ ਸੀ, ਮਤਲਬ ਕਿ ਇਲੈਕਸ਼ਨ ਲੜਨ ਵਾਸਤੇ, ਤੇ ਸਾਰਾ ਸ਼ਦਾਈ ਕਰ ਛੱਡਿਆ ਸੀ ਗੁਰਦਾਸਪੁਰੀਆਂ ਨੂੰ, ਸ਼ਪਸਾਰਿਆਂ ਨੂੰ ਇਹਨੇ। ਹਾਂਜੀ, ਅਸੀਂ ਪਤਾ ਨੀ ਕਿੱਦਾਂ ਦੇ ਲੋਕ ਆ। ਚਲੋ ਉਹ ਤੇ ਗੱਲ ਹੀ ਵੱਖਰੀ ਸੀ, ਵੋਟਾਂ ਵੀ ਉਹਨੂੰ ਪਾਈਆਂ, ਜਿਤਾ ਵੀ ਦਿੱਤਾ। ਅੱਛਾ ਗੱਲ ਆ, ਜਿਸ ਤਰ੍ਹਾਂ ਸੈਲੀਬ੍ਰਿਟੀਜ਼ ਦੀ ਅੱਜ ਅਸੀਂ ਇੱਜ਼ਤ ਕਰਦੇ ਹਾਂ ਨਾ ਭਾਈ, ਉਹਨਾਂ ਦਿਨਾਂ ਦੇ ਵਿੱਚ ਸੈਲੀਬ੍ਰਿਟੀਜ਼ ਤੋਂ ਕਿਤੇ ਉੱਚਾ ਤੇ ਇੱਜ਼ਤ ਮਾਣ ਵਾਲਾ ਪਹਿਲਵਾਨਾਂ ਦਾ ਦਰਜਾ ਹੁੰਦਾ ਸੀ। ਹਾਂਜੀ, ਭਵਾਨੀ ਦੇ ਰਾਜੇ ਕੋਲ ਜਿੰਨੇ ਵੀ ਪਹਿਲਵਾਨ ਸਨ, ਸਭ ਤੋਂ ਸਿਰ ਕੱਢ ਪਹਿਲਵਾਨ ਦੋਸਤੋ ਅਜ਼ੀਜ਼ ਬਖਸ਼ ਸੀ। ਅਜ਼ੀਜ਼ ਬਖਸ਼, ਤੇ ਗੱਲ ਏਦਾਂ ਵਾ ਬਈ, ਅਜ਼ੀਜ਼ ਬਖਸ਼ ਕਸ਼ਮੀਰੀ ਮੁਸਲਮਾਨ ਸੀ ਤੇ ਉਹਦੀ ਜਾਤ ਸੀ ਭੱਟ। ਅਜ਼ੀਜ਼ ਬਖਸ਼ ਨੇ ਆਪਣੇ ਦੌਰ ਵਿੱਚ ਵੱਡੇ ਵੱਡੇ ਖੱਬੀ ਖਾਨਾਂ ਨੂੰ ਧੂਲ ਚਟਾਈ, ਤੇ ਅਜ਼ੀਜ਼ ਬਖਸ਼ ਨੂੰ ਗੱਡੇ ਦੇ ਉੱਤੇ ਖਿਲਾਰ ਕੇ, ਰੇਹੜੀ ਨਹੀਂ ਹੁੰਦੀ ਜਿਸ ਤਰ੍ਹਾਂ ਉਦੋਂ ਗੱਡੇ ਰੇਹੜੀਆਂ ਟਰਾਂਸਪੋਰਟ ਦੇ ਸਾਧਨ ਹੁੰਦੇ ਸਨ, ਤੇ ਆਲ ਅੱਗੇ ਪਿੱਛੇ ਢੋਲ ਵੱਜ ਰਹੇ ਸਨ, ਤੇ ਸਾਰੇ ਸ਼ਹਿਰ ਵਿੱਚ ਅਜ਼ੀਜ਼ ਬਖਸ਼ ਨੂੰ ਘੁਮਾਇਆ ਗਿਆ। ਉਸ ਵਕਤ ਸੜਕਾਂ ਦੇ ਆਲੇ ਦੁਆਲੇ, ਘਰਾਂ ਕੰਧਾਂ ਕੋਠਿਆਂ ਚੌਂਕਾਂ ਦੇ ਵਿੱਚ ਦੋਸਤੋ ਦੁਨੀਆ ਹੀ ਦੁਨੀਆ, ਜਿਹੜੀ ਅਜ਼ੀਜ਼ ਬਖਸ਼ ਨੂੰ ਦੂਰੋਂ ਨੇੜਿਓਂ ਵੇਖਣ ਆਈ, ਕਿਉਂਕਿ ਉਹ ਅਜ਼ੀਜ਼ ਬਖਸ਼ ਦਾ ਦੰਗਲ ਨਹੀਂ ਸੜਨਾ ਵੇਖ ਸਕੇ, ਤੇ ਬਹੁਤ ਦੁਨੀਆ ਇਕੱਠੀ ਹੋਈ ਸੀ, ਬਾਜ਼ਾਰ ਭੜੇ ਭਰੇ ਪਏ ਸਨ, ਤੇ ਅਜ਼ੀਜ਼ ਬਖਸ਼ ਥੰਮ ਵਰਗਾ ਜਵਾਨ ਲਾਲ ਜੰਗੀਆ ਪਾਈ, ਦੋਵੇਂ ਹੱਥ ਜੋੜ ਕੇ ਸਿਰ ਨਵਾ ਕੇ ਲੋਕਾਂ ਦਾ ਧੰਨਵਾਦ ਕਰ ਲਿਆ, ਤੇ ਲੋਕ ਅਜ਼ੀਜ਼ ਬਖਸ਼ ਨੂੰ ਉਹਦੇ ਰੇਹੜੀ ਤੇ ਗੱਡੇ ਤੇ ਜੋ ਜਿਹਦੇ ਤੇ ਵੀ ਜੋ ਚੜਿਆ ਸੀ, ਕੋਈ 8 ਆਨੇ, ਕੋਈ 4 ਆਨੇ, ਜਾਂ ਕਿਤੇ ਰੁਪਈਆ, ਤੇ ਉਦੋਂ ਖੁਸ਼ੀ ਤੀ ਨਹੀਂ ਸੀ ਹੁੰਦੀ ਕਿਸੇ ਦੀ ਸੁੱਟਣ ਦੀ। ਹਾਂਜੀ ਸੱਜਣੋ, ਸਮੇਂ ਦੇ ਚੱਕਰ ਅਨੁਸਾਰ ਭਾਈ ਮਲਕਣ ਮੌਤ ਨੇ ਅਜ਼ੀਜ਼ ਬਖਸ਼ ਨੂੰ
1: ਅਜੀਤ ਬਖਸ਼ ਨੂੰ ਨਾਲ ਲੈ ਕੇ ਚਲੇ ਗਈ ਸੀ ਅਮਰਪੁਰ ਮੌਤ। ਬੜੇ ਬੜੇ ਲੋਕ ਇੱਥੇ ਆਏ, ਪਰਮਾਨੈਂਟ ਥੋੜੀ ਕਿਸੇ ਦੀ ਇੱਥੇ ਕਿਸੇ ਨੇ ਰਹਿਣਾ, ਆਪਣਾ ਦੌਰ ਨਿਭਾ ਕੇ ਅਜੀਜ਼ ਬਖਸ਼ ਇਸ ਦੁਨੀਆਂ ਨੂੰ ਖੁਦਾ ਹਾਫਿਜ਼ ਕਹਿ ਗਿਆ। ਤੇ ਉਹਦੇ ਪੁੱਤਰ ਗੁਲਾਮ ਬਖਸ਼ ਤੇ ਇਮਾਮ ਬਖਸ਼ ਛੋਟੇ ਛੋਟੇ ਸਨ। ਭਵਾਨੀ ਦੇ ਰਾਜੇ ਨੇ ਨਾ ਉਹਨਾਂ ਨੂੰ ਆਪਣੇ ਕੋਲ ਸੱਦ ਲਿਆ, ਆਪਣੀ ਸਰਪ੍ਰਸਤੀ ਚ ਲੈ ਲਿਆ ਦੋਵਾਂ ਭਰਾਵਾਂ ਨੂੰ ਛੋਟਿਆਂ ਛੋਟਿਆਂ ਨੂੰ। ਸੱਜਣੋ, ਗੁਲਾਮ ਬਖਸ਼ 22 ਮਈ 1878 ਨੂੰ ਅੰਮ੍ਰਿਤਸਰ ਦੇ ਜ਼ਿਲ੍ਹੇ ਪਿੰਡ ਜੱਬੋਵਾਲ ਵਿੱਚ ਜੰਮਿਆ ਸੀ। ਸੱਜਣੋ, ਗੁਲਾਮ ਬਖਸ਼ ਜਿਹੜੇ ਨੇ ਦੋ ਬੱਚੇ ਸਨ ਛੋਟੇ ਛੋਟੇ, ਇਮਾਮ ਬਖਸ਼ ਤੇ ਗੁਲਾਮ ਬਖਸ਼। ਹਾਂਜੀ, ਇਹ ਗੁਲਾਮ ਬਖਸ਼ੀ ਗਾਮਾ ਪਹਿਲਵਾਨ ਜੇ, ਇਹ ਇੱਕੋ ਇੱਕ ਪਹਿਲਵਾਨ ਹੋਇਆ ਜੋ ਸਾਰੀ ਜ਼ਿੰਦਗੀ ਵਿੱਚ ਇੱਕ ਵੀ ਕੁਸ਼ਤੀ ਨਹੀਂ ਹਾਰਿਆ, ਆਪਣੀ ਸਾਰੀ ਜ਼ਿੰਦਗੀ ਚ ਉਹਨੇ ਇੱਕ ਕੁਸ਼ਤੀ ਨਹੀਂ ਹਾਰੀ। ਅੱਜ ਸਾਰੀ ਦੁਨੀਆ ਉਸ ਪਹਿਲਵਾਨ ਨੂੰ ਗਾਮੇ ਪਹਿਲਵਾਨ ਦੇ ਨਾਂ ਨਾਲ ਜਾਣਦੀ ਹੈ। ਇਹ ਉਹ ਗਾਮਾ ਜੇ ਜਿਨ੍ਹੇ ਪੋਲੈਂਡ ਦੇ 3 ਵਾਰ ਰਹਿ ਚੁੱਕੇ ਵਰਲਡ ਚੈਂਪੀਅਨ ਯੂਬੈਸਕੋ ਦੀਆਂ ਲੰਡਨ ਚ ਬਾਜ਼ੀਆਂ ਪਵਾਈਆਂ ਸਨ। ਗੁਲਾਮ ਤੇ ਇਮਾਮ ਦੋਵੇਂ ਕਸ਼ਮੀਰੀ ਸਨ ਤੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਜੰਮੇ ਸਨ। ਦੋਸਤੋ, ਇਹਨਾਂ ਦਾ ਬਾਪ ਅੰਮ੍ਰਿਤਸਰ ਦੇ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਹੁੰਦਾ ਸੀ। ਫਿਰ ਮੱਧਿਆ ਪ੍ਰਦੇਸ਼ ਦੇ ਰਾਜੇ ਕੋਲ ਪਹੁੰਚ ਗਏ। ਦੋਵਾਂ ਭਰਾਵਾਂ ਨੂੰ ਛੋਟੀ ਉਮਰ ਵਿੱਚ ਹੀ ਕੁਸ਼ਤੀ ਦੇ ਅਖਾੜੇ ਚ ਪਾ ਦਿੱਤਾ ਜਾਂਦਾ। ਭਾਈ ਜੰਮਦੀਆਂ ਸੂਰਾਂ ਦੇ ਮੂੰਹ ਤਿੱਖੇ, ਗਾਮੇ ਦੀ ਉਮਰ 15 ਸਾਲ ਸੀ ਦੋਸਤੋ ਜਦੋਂ ਯੋਧਪੁਰ ਦਾ ਰਾਜਾ ਆਪਣੇ ਇਲਾਕੇ ਵਿੱਚ ਇੱਕ ਵੱਡਾ ਕੁਸ਼ਤੀ ਦਾ ਮੁਕਾਬਲਾ ਕਰਾਉਂਦਾ। ਥੋੜੇ ਪੁਰਾਤਨ ਸਮਝੇ ਸਮੇਂ ਚ ਚੱਲ ਜਾਓ, ਜਿਹੜੇ ਸੱਜਣ 50-60 ਤੋਂ ਉੱਪਰ ਨੇ ਆਪਣੇ ਬਚਪਨ ਚ ਚੱਲ ਜਾਣ ਤੇ ਕਬੱਡੀ ਘੋਲ ਇਹ ਸ਼ਿੰਗਾਰ ਹੁੰਦੇ ਸਨ ਸਾਡੇ ਸਮਾਜ ਦੇ। ਮੂੰਗਲੀਆਂ ਫੇਰਨੀਆਂ, ਮੱਲ ਇਹਨਾਂ ਨੂੰ ਲੋਕ ਕਹਿੰਦੇ ਹੁੰਦੇ ਸਨ। ਅਸੀਂ ਵੀ ਨਿੱਕੇ ਹੁੰਦੇ ਘੋਲ ਲੈਂਦੇ ਹੁੰਦੇ ਸਨ ਇਹਨਾਂ ਦੇ ਛਿੰਝਾਂ ਚ ਜਾ ਕੇ। ਹਾਂਜੀ, ਗਾਮੇ ਦੀ ਉਮਰ ਉਦੋਂ 15 ਸਾਲ ਸੀ ਜਦੋਂ ਯੋਧਪੁਰ ਦੇ ਰਾਜੇ ਨੇ ਇੱਕ ਵੱਡਾ ਕੁਸ਼ਤੀ ਦਾ ਮੁਕਾਬਲਾ ਕਰਵਾਇਆ। ਦੂਰੋਂ ਦੂਰੋਂ ਉੱਗੇ ਪਹਿਲਵਾਨ ਮੁਕਾਬਲੇ ਚ ਆਏ ਤੇ ਅਸੂਲ ਕੀ ਸੀ? ਅਸੂਲ ਇਹ ਸੀ ਕਿ ਮੁਕਾਬਲਾ ਹੁੰਦਾ ਰਹੇਗਾ, ਜੋ ਹਾਰਦਾ ਜਾਵੇ ਅਖਾੜੇ ਚੋਂ ਬਾਹਰ, ਤੇ ਅਖੀਰ ਦੇ ਦੋ ਪਹਿਲਵਾਨਾਂ ਵਿੱਚੋਂ ਫਿਰ ਫਾਈਨਲ ਹੋਵੇਗਾ ਤੇ ਇੱਕ ਨੂੰ ਜੇਤੂ ਕਰਾਰ ਦੇ ਦਿੱਤਾ ਜਾਵੇ। ਇਸੇ ਤਰਤੀਬ ਨਾਲ ਮੁਕਾਬਲੇ ਚੱਲਦੇ ਗਏ ਤੇ ਜਦੋਂ ਅਖੀਰ ਚ 16 ਪਹਿਲਵਾਨ ਰਹਿ ਗਏ ਨਾ ਜੋ ਦੁਨੀਆ ਭਰ ਚੋਂ ਆਏ ਸਨ, ਉਹਨਾਂ ਵਿੱਚ ਇੱਕ 15 ਸਾਲਾਂ ਦਾ ਬੱਚਾ ਵੀ ਸੀ। ਅਜੇ ਅੱਧੀਆਂ ਕੀ ਕੁਸ਼ਤੀਆਂ ਹੋਈਆਂ ਨੇ, 15 ਸਾਲਾਂ ਦਾ ਬੱਚਾ ਜੋ ਹੁਣ ਤੱਕ ਕਈ ਮੱਲਾਂ ਨੂੰ ਖਾੜੇ ਚ ਧੂਲ ਚਟਾ ਕੇ ਇੱਥੋਂ ਤੱਕ ਪਹੁੰਚਿਆ ਸੀ। ਕੋਈ ਫਾਈਨਲ ਫੁਈਨਲ ਨੀ, ਅਜੇ ਚੱਲਣ ਡੀਆਂ ਨੇ ਕੁਸ਼ਤੀਆਂ। ਜਦੋਂ ਯੋਧਪੁਰ ਦੇ ਰਾਜੇ ਨੂੰ ਪਤਾ ਲੱਗਾ ਕਿ ਇੱਕ 15 ਸਾਲਾਂ ਦਾ ਮੁੰਡਾ ਹੁਣ ਤੱਕ ਕਈ ਖੱਬੀ ਖਾਦਾਂ ਨੂੰ ਚਿੱਤ ਕਰ ਚੁੱਕਾ, ਉਹਨੇ ਖੁਸ਼ੀ ਚ ਆ ਕੇ ਉਹ ਮੁੰਡੇ ਨੂੰ ਆਪਣੇ ਕੋਲ ਸੱਦਿਆ ਤੇ ਵੇਖਿਆ ਕਿ ਉਮਰ ਇਹਦੀ 15 ਸਾਲ ਹੈ ਤੇ ਕਿੰਨਿਆਂ ਭਲਵਾਨਾਂ ਨੂੰ ਚਿੱਤ ਕਰਕੇ ਇੱਥੋਂ ਤੱਕ ਪਹੁੰਚਿਆ, ਫਾਈਨਲ ਚ ਤਾਂ ਨਹੀਂ ਅਜੇ ਉਹ ਆਇਆ। ਉਹਨੂੰ ਇੰਨੀ ਖੁਸ਼ੀ ਹੋਈ, ਉਹਨੇ ਗਾਮੇ ਨੂੰ ਜੇਤੂ ਕਰਾਰ ਦੇ ਦਿੱਤਾ ਵੀ ਇਹ ਕਿਤਨਾ ਪੋਸੀਬਲ ਹੈ ਕਿ ਇੱਕ 15 ਸਾਲਾਂ ਦਾ ਮੁੰਡਾ ਅੱਧਿਆਂ ਭਲਵਾਨਾਂ ਦੀਆਂ ਬਾਜ਼ੀਆਂ ਪਾ ਚੁੱਕਾ ਅੱਜ ਤੱਕ। ਅਸਲ ਵਿੱਚ ਉਸੇ ਦਿਨ ਹੀ ਗਾਮੇ ਦੀ ਤਾਕਤ ਨੇ ਦੁਨੀਆਂ ਨੂੰ ਚੈਲੰਜ ਕਰ ਦਿੱਤਾ ਸੀ ਕਿ ਦੁਨੀਆਂ ਦੇ ਪਹਿਲਵਾਨੋ ਖਬਰਦਾਰ, ਇੱਕ ਦਿਨ ਇਹ 15 ਸਾਲਾਂ ਦਾ ਮੁੰਡਾ ਸਾਰੀ ਦੁਨੀਆਂ ਦੇ ਪਹਿਲਵਾਨਾਂ ਦੇ ਉੱਤੋਂ ਦੀ ਲੱਤ ਫੇਰੇਗਾ। ਇਸ ਵਿੱਚ ਕੋਈ ਸ਼ੱਕ ਨਹੀਂ, ਗਾਮੇ ਵਿੱਚ ਆਮ ਇਨਸਾਨਾਂ ਜਾਂ ਪਹਿਲਵਾਨਾਂ ਨਾਲੋਂ ਕਿਤੇ ਵੱਧ ਤਾਕਤ ਸੀ ਤੇ ਜਦੋਂ ਇਹਨੂੰ ਜੇਤੂ ਕਰਾਰ ਦੇ ਦਿੱਤਾ ਇਹ 16 ਪਹਿਲਵਾਨਾਂ ਨੂੰ ਢਾਲ ਚੁੱਕਾ ਸੀ ਤੇ ਅਜੇ ਵੈਸੇ ਅੱਧਾ ਹੀ ਮੁਕਾਬਲਾ ਚੱਲਿਆ ਸੀ ਅੱਗੇ ਅੱਗੇ ਅਜੇ ਰਹਿੰਦੇ ਸਨ ਕੋਈ 10-15 ਪਹਿਲਵਾਨ ਹੋਰ ਜਿਨ੍ਹਾਂ ਦੇ ਆਪਸ ਚ ਮੁਕਾਬਲੇ ਹੋਣੇ ਪਰ ਇਹ ਮੁਕਾਬਲਿਆਂ ਤੱਕ ਪਹੁੰਚਦਿਆਂ ਪਹੁੰਚਦਿਆਂ 15 ਸਾਲ ਦਾ ਮੁੰਡਾ ਏਸ਼ੀਆ ਦੇ ਮਤਲਬ ਕਿ ਪਹਿਲਵਾਨਾਂ ਨੂੰ ਚਿੱਤ ਕਰ ਚੁੱਕਾ ਸੀ ਤੇ ਮਹਾਰਾਜਾ ਜਿਹੜਾ ਬਾਦਸ਼ਾਹ ਸੀ ਰਾਜਾ ਸੀ ਉਹਨੇ ਇਹਨੂੰ ਜੇਤੂ ਕਰਾਰ ਦੇ ਦਿੱਤਾ ਤੇ ਗਾਮੇ ਨੂੰ ਕੋਈ ਕਸਰ ਨਹੀਂ ਪਹਿਲੇ ਕਿ ਵੀ ਖਾਣ ਪੀਣ ਵੱਲੋਂ ਰਹਿਣ ਦਿੱਤੀ ਗਈ ਗਾਮਾ ਹਰ ਰੋਜ਼ 5,000 ਡੰਡ ਕੱਢਦਾ ਤੇ 3,000 ਬੈਠਕਾਂ ਮਾਰਦਾ ਸੀ ਗਾਮੇ ਦੀ ਤਾਕਤ ਦੇ ਚਰਚੇ ਬਰੂਸਲੀ ਤੱਕ ਹੋਏ ਸਨ ਇਹ ਸਮਕਾਲੀ ਹਨ ਗਾਮਾ ਤੇ ਬਰੂਸਲੀ ਬਰੂਸਲੀ ਵੀ ਗਾਮੇ ਦਾ ਫੈਨ ਸੀ ਬਰੂਸਲੀ ਦੀ ਸਾਰੀ ਟੀਮ ਗਾਮੇ ਦੀਆਂ ਕਸਰਤਾਂ ਵੱਖ ਵੱਖ ਕਸਰਤਾਂ ਜਿਹੜੀਆਂ ਸੀ ਨਾ ਉਹਨੂੰ ਵਾਚਦੀ ਸਟੱਡੀ ਕਰਦੀ ਤੇ ਬਰੂਸਲੀ ਉਹਨਾਂ ਨੂੰ ਬੜੇ ਧਿਆਨ ਨਾਲ ਵਾਚਦਾ ਗਾਮੇ ਦੀਆਂ ਨਾ ਕਈ ਕਸਰਤਾਂ ਜਿਹੜੀਆਂ ਸਨ ਉਹਨੇ ਬਰੂਸਲੀ ਨੇ ਵੀ ਅਪਣਾਈਆਂ ਆਪਣੀ ਡੇਲੀ ਰੂਟੀਨ ਦੇ ਵਿੱਚ ਪਰ ਇਹ ਵੀ ਸੱਚ ਹੈ ਕਿ ਗਾਮਾ ਤੇ ਬਰੂਸਲੀ ਜ਼ਿੰਦਗੀ ਵਿੱਚ ਇੱਕ ਦੂਜੇ ਨੂੰ ਕਦੀ ਨਹੀਂ ਮਿਲੇ ਗੱਲ ਏਦਾਂ ਹੈ ਵੀ ਆਹ ਮੁੱਕੇਬਾਜ਼ ਮੁਹੰਮਦ ਅਲੀ ਇਹਦੀ ਅੱਧੀ ਦੁਨੀਆ ਫੈਨ ਸੀ ਠੀਕ ਹੈ ਨਾ ਤੇ ਕਿਹੜੇ ਸਾਰੇ ਉਹਨੂੰ ਮਿਲ ਸਕੇ ਸੀ ਬਹੁਤ ਘੱਟ ਲੋਕ ਹੀ ਮੁਹੰਮਦ ਉਹਨੂੰ ਅਲੀ ਨੂੰ ਮਿਲੇ ਨੇ ਬਾਕਸਰ ਨੂੰ ਬਰੂਸਲੀ ਨੇ ਆਪਣੀਆਂ ਲਿਖਤਾਂ ਤੇ ਆਪਣੀਆਂ ਇੰਟਰਵਿਊਜ਼ ਵਿੱਚ ਵੀ ਗਾਮੇ ਪਹਿਲਵਾਨ ਨੂੰ ਆਪਣਾ ਰੋਲ ਮਾਡਲ ਮੰਨਿਆ ਸ਼ਾਇਦ ਇਹੋ ਹੀ ਕਾਰਨ ਸੀ ਕਿ ਬਰੂਸਲੀ ਵੀ ਗਾਮੇ ਵਾਂਗੂ ਇਨਸਾਨੀਅਤ ਹਿੰਮਤ ਦੀਆਂ ਹੱਦਾਂ ਤੋਂ ਅੱਗੇ ਜਾ ਕੇ ਪ੍ਰੈਕਟਿਸ ਕਰਦਾ ਹੁੰਦਾ ਸੀ ਹੁਣ ਗਾਮੇ ਪਹਿਲਵਾਨ ਦੀ ਡਾਇਟ ਗਾਮਾ ਪਹਿਲਵਾਨ ਇੱਕ ਦਿਨ ਵਿੱਚ 6 ਮੁਰਗੇ ਖਾਂਦਾ ਸੀ 10 ਲੀਟਰ ਦੁੱਧ ਤੇ 1/2 ਕਿਲੋ ਦੇਸੀ ਘਿਓ ਤੇ ਬਦਾਮ ਰਗੜ ਕੇ ਇੱਕ ਟੌਨਿਕ ਜਿਹਾ ਬਣਾ ਲੈਣਾ ਤੇ ਅਮਲ ਦੀ ਸ਼ਰਦਾਈ ਬਦਾਮਾਂ ਦੀ ਉਹ ਪੀਂਦਾ ਹੁੰਦਾ ਹੈ ਜਿਹਦੇ ਨਾਲ ਸਰੀਰ ਤੇ ਦਿਮਾਗ ਦੋਵੇਂ ਫਿੱਟ ਰਹਿਣ ਹਰ ਪਹਿਲਵਾਨ ਦਾ ਸੁਪਨਾ ਸੀ ਕਿ ਉਹਦੇ ਕੋਲ ਰੁਸਮੇ ਹਿੰਦ ਦਾ ਖਿਤਾਬ ਹੋਵੇ ਕਿਉਂ ਨਹੀਂ ਬਈ ਜਦੋਂ ਗਾਮਾ ਅਜੇ 19 ਸਾਲ ਦਾ ਸੀ ਤਾਂ ਉਸ ਵਕਤ ਰੁਸਤਮੇ ਹਿੰਦ ਦਾ ਖਿਤਾਬ ਜਿਹੜਾ ਸੀ ਨਾ ਉਹ ਗਾਮੇ ਤੋਂ 2 ਫੁੱਟ ਉੱਚੇ ਪਹਿਲਵਾਨ ਰਹੀਮ ਬਖਸ਼ ਕੋਲ ਸੀ ਰੁਸਤਮੇ ਹਿੰਦ ਰੁਸਤਮਾ ਹੈ ਰੁਸਤਮੇ ਹਿੰਦ ਰਹੀਮ ਬਖਸ਼ ਸੀ ਜਿਹੜਾ ਕੱਦ ਗਾਮੇ ਤੋਂ 2 ਫੁੱਟ ਉੱਚਾ ਸੀ ਗਾਮੇ ਨੇ ਵੀ 19 ਸਾਲ ਦੀ ਉਮਰ ਵਿੱਚ ਹੀ ਮਨ ਹੀ ਮਨ ਵਿੱਚ ਧਾਰ ਲਿਆ ਕਿ ਹੁਣ ਮੈਂ ਸਿੱਧੀ ਟੱਕਰ ਰਹੀਮ ਬਖਸ਼ ਨਾਲ ਲਾਂਗਾ ਤੇ ਗਾਮੇ ਨੇ ਰੁਸਤਮੇ ਹਿੰਦ ਪਹਿਲਵਾਨ ਰਹੀਮ ਬਖਸ਼ ਨੂੰ ਚੈਲੰਜ ਕਰ ਦਿੱਤਾ ਜੇ ਗਾਮੇ ਨੇ ਗੱਲ ਜੰਗਲ ਦੀ ਅੱਗ ਵਾਂਗੂ ਫੈਲ ਗਈ ਕਿਉਂਕਿ ਇਹਦੇ ਵੀ ਚਰਚੇ ਸਨ ਗਾਮੇ ਦੇ ਵੀ ਤੇ ਰਹੀਮ ਬਖਸ਼ ਤੇ ਹੈ ਹੀ ਰੁਸਮੇ ਹਿੰਦ ਸੀ ਹਾਂਜੀ ਲੋਕ ਘੁਸਰ ਘੁਸਰ ਕਰਨ ਲੱਗੇ ਕਿ ਕੋਈ ਸ਼ੱਕ ਨਹੀਂ ਬਈ ਗਾਮਾ ਦਰਸ਼ਨੀ ਜਵਾਨ ਹੈ ਤੇ ਸਾਹ ਵਰਗੀ ਤਾਕਤ ਰੱਖਦਾ ਵੱਡੇ ਵੱਡੇ ਪਹਿਲਵਾਨਾਂ ਨੂੰ ਉਖਾੜਿਆ ਤੇ ਉਹਨੇ ਧੂੜ ਵੀ ਚਟਾਈ ਹੈ ਗਾਮੇ ਨੇ ਪਰ ਰਹੀਮ ਬਖਸ਼ ਨੂੰ ਚੈਲੰਜ ਕਰਕੇ ਉਹਨੇ ਬੋਗ ਦੇ ਸਿੰਘਾਂ ਨੂੰ ਫੜ ਲਿਆ ਗਾਮਾ ਜੋਸ਼ ਵਿੱਚ ਕਾਲੀ ਕਰ ਬੈਠਾ ਵੇਟ ਕਰ ਲੈਂਦਾ ਅਜੇ ਥੋੜੀ ਦੇਰ ਤੇ ਆਮ ਲੋਕ ਗੱਲਾਂ ਕਰਿਆ ਕਰਨ ਵੇਖ ਲਿਓ ਜਿੱਦਣ ਇਹਨਾਂ ਦੇ ਪੰਜੇ ਪੈਣਗੇ ਨਾ ਇਹ ਮੁਕਾਬਲਾ ਐਵੇਂ ਬੇਜੋੜ ਜਿਹਾ ਤੇ ਇੱਕ ਪਾਸੜ ਜਿਹਾ ਹੋਇਆ ਰਹੀਮ ਬਖਸ਼ ਤੇ ਤਾਕਤ ਦਾ ਪਹਾੜ ਹੈ ਉਹਨੇ ਤੇ ਬਾਹੀ ਕੱਢ ਕੇ ਗਾਮੇ ਨੂੰ ਪਰਾਂ ਸੁੱਟ ਦੇਣਾ ਵਾ ਗਾਮੇ ਨੂੰ ਇਹ ਫੈਸਲਾ ਇੰਨੀ ਛੇਤੀ ਨਹੀਂ ਸੀ ਕਰਨਾ ਚਾਹੀਦਾ। ਲੋਕੀ ਵਿਚਾਰਾ ਕਰਨ ਜਿਸ ਤਰ੍ਹਾਂ ਮਤਲਬ ਕਿ ਆਮ ਮਹਿਫਲਾਂ ਦੇ ਵਿੱਚ ਹੁੰਦੀਆਂ ਨੇ। ਲਾ ਬਾਈ ਸੱਜਣੋ, ਗਾਮੇ ਤੇ ਰਹੀਮ ਬਖਸ਼ ਦਾ ਮੁਕਾਬਲਾ ਤੈਅ ਹੋ ਗਿਆ ਜੀ, ਤੇ ਉਹਨਾਂ ਨੇ ਐਕਸੈਪਟ ਕਰ ਲਿਆ। ਮੈਂ ਜਰਾ ਥੋੜੀ ਜਿਹੀ ਸੈਟਿੰਗ ਕਰ ਲਾਂ ਦੋਸਤਾਂ, ਇਹਨਾਂ ਦਾ ਮੁਕਾਬਲਾ ਜਿਹੜਾ ਤੈਅ ਹੋ ਗਿਆ ਜੇ। ਜਿੰਨੀ ਗਾਮੇ ਦੀ ਉਮਰ ਸੀ ਨਾ 19 ਸਾਲ, ਇਹਦੇ ਤੋਂ ਵੱਧ ਤੇ ਰਹੀਮ ਬਖਸ਼ ਦਾ ਘੋਲ ਦਾ ਤਜਰਬਾ ਹੀ ਸੀ, ਕਿਤੇ ਵੱਧ ਦੂਣਾ। ਲਓ ਜੀ ਪੈ ਗਈਆਂ ਜੇ ਬਾਹਾਂ ਚ ਬਾਹਾਂ, ਤੇ ਵੇਖਣ ਵਾਲਿਆਂ ਦਾ ਵੀ ਹੜ ਉਮੜ ਆਇਆ ਜੇ। ਹਰੀਆਂ ਝੰਡੀਆਂ ਲੱਗ ਗਈਆਂ ਜੇ ਤੇ ਢੋਲ ਵੱਜਣ ਡਰਦੇ ਜੇ। ਇੱਧਰ ਸਾਨਾਂ ਦਾ ਭੇੜ ਵੀ ਸ਼ੁਰੂ ਹੋ ਗਿਆ ਜੀ। ਕਈ ਘੰਟੇ ਮੁਕਾਬਲਾ ਚੱਲਿਆ, ਦੋਵੇਂ ਹਾਫ ਗਏ, ਜੇ ਹਾਰ ਕਿਸੇ ਦੀ ਵੀ ਨਹੀਂ ਹੋ ਸਕੀ, ਤੇ ਡੰਗਲ ਡਰਾ ਕਰ ਦਿੱਤਾ ਗਿਆ। ਲੋਕ ਹੈਰਾਨ ਕਿ ਰਹੀਮ ਬਖਸ਼ 19 ਸਾਲ ਦੇ ਮੁੰਡੇ ਨੂੰ ਵੀ ਹਰਾ ਨਹੀਂ ਸਕਿਆ। ਰਹੀਮ ਬਖਸ਼ ਜਿਹਦੇ ਤੋਂ ਉਹ 2 ਫੁੱਟ ਉੱਚਾ, ਰਹੀਮ ਬਖਸ਼ ਭਾਵੇਂ ਭੇੜ ਬਰਾਬਰ ਤੇ ਛੁੱਟਿਆ ਸੀ, ਪਰ ਸਾਰੇ ਹਿੰਦੁਸਤਾਨ ਵਿੱਚ ਦੋਸਤੋ ਗਾਮੇ ਦੀ ਗੁੱਡੀ ਚੜ ਗਈ। ਹਵੇਲੀਆਂ ਮਹਿਫਲਾਂ ਨੁੱਕਰਾਂ ਵਿੱਚ ਲੋਕ ਗਾਮੇ ਦੀਆਂ ਸਿਫਤਾਂ ਇਉਂ ਕਰਦੇ ਜਿਵੇਂ ਗਾਮਾ ਜਿੱਤ ਗਿਆ ਹੋਇਆ ਰਹੀਮ ਬਖਸ਼ ਤੋਂ। ਲੋਕਾਂ ਨੇ ਗਾਮੇ ਨੂੰ ਪਹਿਲਵਾਨੀ ਦੇ ਸਭ ਤੋਂ ਉੱਚੇ ਸਥਾਨ ਤੇ ਪਹੁੰਚਾ ਦਿੱਤਾ। ਸੱਜਣੋ ਕੁਝ ਹੀ ਸਮੇਂ ਬਾਅਦ ਗਾਮੇ ਨੇ ਰਹੀਮ ਬਖਸ਼ ਨੂੰ ਫੇਰ ਚੈਲੰਜ ਕਰ ਦਿੱਤਾ। ਪਹਿਲਾ ਮੈਚ ਤੇ ਡਰਾ ਰਹਿ ਗਿਆ ਸੀ, ਤੇ ਜੰਗਲੀ ਸ਼ੇਰਾਂ ਵਾਂਗੂ ਮੁਕਾਬਲਾ ਫੇਰ ਸ਼ੁਰੂ ਹੋ ਗਿਆ ਜੀ। ਤੇ ਜਿੱਤ ਹਾਰ ਫੇਰ ਵੀ ਕਿਸੇ ਦੀ ਨਹੀਂ ਹੋਈ। ਫਿਰ ਦੁਬਾਰਾ ਘੰਟਿਆਂ ਬੱਧੀ ਲੱਗੇ ਰਹੇ ਤੇ ਮੈਚ ਡਰਾ। ਤੇ ਇਸ ਅਗਲੇ ਭੇਟ ਦੇ ਵਿੱਚ ਗਾਮੇ ਦੇ ਨੱਕ ਵਿੱਚੋਂ ਤੇ ਇੱਕ ਕੰਨ ਵਿੱਚੋਂ ਲਹੂ ਵਗ ਰਿਹਾ ਸੀ ਜਦੋਂ ਮੈਚ ਡਰਾ ਹੋਇਆ। ਕੁਝ ਮਹੀਨਿਆਂ ਬਾਅਦ ਹੀ ਮੁਕਾਬਲਾ ਤੀਸਰੀ ਵਾਰ ਹੋਣ ਲੱਗਾ ਜੀ, ਤੇ ਜਗ੍ਹਾ ਯੂਪੀ ਦਾ ਇਲਾਹਾਬਾਦ। ਦੋਵੇਂ ਪਹਿਲਵਾਨ ਘਰੋਂ ਹੀ ਸੋਚ ਕੇ ਆਏ, ਐਤਕੀ ਨਾ ਤੇ ਮੁਕਾਬਲਾ ਲੰਮੀ ਦੇਰ ਚੱਲੇਗਾ ਤੇ ਨਾ ਹੀ ਮੈਚ ਬਰਾਬਰ ਬਰਾਬਰ ਤੇ ਛੁੱਟੇਗਾ। ਢੋਲਾਂ ਤੇ ਲਲਕਾਰਿਆਂ ਦੀ ਗੜਗੜਾਹਟ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਜੀ। ਕੁਝ ਹੀ ਮਿੰਟ ਹੋਏ, ਮਿੰਟ ਗਾਮੇ ਨੇ ਜਈ ਪਟਕਣੀ ਰੁਸਮੇ ਹਿੰਦ ਨੂੰ ਰਹੀਮ ਬਖਸ਼ ਨੂੰ ਦਿੱਤੀ ਕਿ ਤਾਕਤ ਦਾ ਪਹਾੜ ਖਾੜੇ ਵਿੱਚ ਲੰਮਾ ਪਾਤਾ ਜੀ। ਤਾੜੀਆਂ ਚੀਕਾਂ ਤੇ ਗੜਗੜਜ ਆਕਾਸ਼ ਤੱਕ ਪਹੁੰਚੀ, ਆ ਗਾਮਾ ਹੁਣ ਰੁਸਮੇ ਹਿੰਦ ਜੇ। ਜਿਹੜਾ ਪਹਿਲਵਾਨ ਗਾਮਾ ਸੀ ਨਾ ਦੋਸਤ, ਜਦੋਂ ਰਹੀਮ ਬਖਸ਼ ਡਿੱਗਾ ਸੀ ਮੈਦਾਨ ਦੇ ਵਿੱਚ, ਤੇ ਆ ਗਏ ਜੇ ਫੁੰਮਣਾ ਵਾਲੇ ਢੋਲਾਂ ਵਾਲੇ

ਹੰਗਾਮਾ ਪਹਿਲਵਾਨ। ਹਾਂਜੀ, ਤੇ ਬਰੋਦਰਾ ਦੇ ਰਾਜੇ ਨੇ ਕੁਸ਼ਤੀਆਂ ਦੇ ਮੁਕਾਬਲੇ ਤੋਂ ਬਾਅਦ ਇੱਕ ਅਜੀਬ ਤਰ੍ਹਾਂ ਦਾ ਮੁਕਾਬਲਾ ਰੱਖ ਦਿੱਤਾ ਜੀ, ਸਾਰੇ ਹੀ ਪਹਿਲਵਾਨਾਂ ਲਈ ਜਿੰਨੇ ਆਏ ਸਨ। ਇੱਕ 1200 ਕਿਲੋ ਦਾ ਪੱਥਰ ਅਖਾੜੇ ਵਿੱਚ ਰੱਖਿਆ ਜਾਂਦਾ ਤੇ ਰਾਜਾ ਐਲਾਨ ਕਰਦਾ ਕਿ ਸਾਰੇ ਹਿੰਦੁਸਤਾਨ ਚੋਂ ਕੋਈ ਵੀ ਪਹਿਲਵਾਨ ਇਸ ਪੱਥਰ ਨੂੰ ਚੁੱਕ ਸਕੇ ਤੇ ਉਹਨੂੰ ਮਾਣ ਸਤਿਕਾਰ ਤੇ ਇਨਾਮ ਬਖਸ਼ਿਆ ਜਾਏਗਾ। ਇੱਕ ਤੋਂ ਬਾਅਦ ਇੱਕ ਪਹਿਲਵਾਨ ਨੇ ਟਰਾਈ ਕੀਤੀ, ਕੋਈ ਕਾਮਯਾਬ ਨਹੀਂ ਹੋ ਸਕਿਆ ਤੇ ਆ ਫੇਰ ਸ਼ੇਰ ਅਖੀਰ ਵਿੱਚ ਗਾਮੇ ਪਹਿਲਵਾਨ ਨੇ 1200 ਕਿਲੋ ਦਾ ਪੱਥਰ ਚੁੱਕਿਆ ਉਸ ਮੇਲੇ ਦੇ ਵਿੱਚ। ਤੇ ਸੱਜਣੋ, ਤੁਹਾਨੂੰ ਕਿਤੇ ਬਰੋਦਰਾ ਜਾਣ ਦਾ ਮੌਕਾ ਮਿਲੇ ਤੇ ਅੱਜ ਵੀ ਉੱਥੇ ਪੱਥਰ ਬਰੋਦਰਾ ਮਿਊਜ਼ੀਅਮ ਵਿੱਚ ਉਹ ਪਿਆ ਉਸੇ ਤਰ੍ਹਾਂ, ਉਹਦੇ ਥੱਲੇ ਇੱਕ ਤਖਤੀ ਲੱਗੀ ਹੈ ਜਿਹਦੇ ਉੱਤੇ ਲਿਖਿਆ ਕਿ ਇਹ ਪੱਥਰ ਦੁਨੀਆ ਵਿੱਚ ਪਹਿਲੀ ਤੇ ਅਖੀਰ ਵਾਰ ਜਿਹਨੇ ਚੁੱਕਿਆ ਉਹਦਾ ਨਾਂ ਜੇ ਗਾਮਾ ਪਹਿਲਵਾਨ। ਉਸ ਪੱਥਰ ਦੀ ਫੋਟੋ ਤੁਸੀਂ ਆਪਣੇ ਨੈੱਟ ਤੇ ਵੀ ਵੇਖ ਸਕਦੇ ਹੋ। ਰੁਸਤਮੇ ਹਿੰਦ ਟਾਈਟਲ ਜਿੱਤਣ ਤੋਂ ਬਾਅਦ ਗਾਮੇ ਦਾ ਅਗਲਾ ਟਾਰਗੇਟ ਸੀ ਵਰਲਡ ਚੈਂਪੀਅਨਸ਼ਿਪ, ਜਿਹੜਾ ਪੋਲੈਂਡ ਦਾ ਬੱਬਰ ਸ਼ੇਰ ਸਟੋਨੀ ਸੀ, ਹੈ ਉਹ 3 ਵਾਰੀ ਵਰਲਡ ਚੈਂਪੀਅਨ ਬਣ ਚੁੱਕਾ ਸੀ ਤੇ ਕੁਸ਼ਤੀ ਦੀ ਦੁਨੀਆ ਵਿੱਚ ਸਟੈਨੀ ਨੂੰ ਯੂਬੈਸਕੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਭਾਈ ਪੋਲੈਂਡ ਦੇ ਬੜੇ ਬੜੇ ਸਟਰੋਂਗ ਪਹਿਲਵਾਨ ਨੇ ਅੱਜ ਵੀ ਮੁਕਾਬਲਿਆਂ ਚ ਹਿੱਸਾ ਲੈਂਦੇ ਨੇ, ਡਿਫਰੈਂਟ ਤਰ੍ਹਾਂ ਦੇ, ਵੀ ਕਿਹੜੇ ਬੰਦੇ ਚ ਕਿੰਨੀ ਤਾਕਤ ਹੈ। ਉਹ ਵਾਕਿਆ ਪੋਲੈਂਡ ਚ ਦੇ ਪਹਿਲਵਾਨਾਂ ਦੇ ਵਿੱਚ ਉਹਨਾਂ ਦਾ ਨਾਂ ਹੈ ਦੁਨੀਆ ਦੇ ਵਿੱਚ, ਅੱਜ ਵੀ ਮੇਲਿਆਂ ਦੇ ਵਿੱਚ ਆਉਂਦੇ ਨੇ। ਇਹ ਯੂਬੈਸਕੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਲਓ ਜੀ, 10 ਦਸੰਬਰ 1910 ਵਿੱਚ ਰੁਸਮੇ ਹਿੰਦ ਪਹਿਲਵਾਨ ਗਾਮੇ ਨੇ ਯੂਬੈਸਕੋ ਨੂੰ, ਜੋ ਲਗਾਤਾਰ 3 ਵਾਰੀ ਵਰਲਡ ਚੈਂਪੀਅਨ ਸੀ, ਚੈਲੇਂਜ ਕਰ ਦਿੱਤਾ ਜੀ ਇਹਨੇ ਗਾਮੇ ਨੇ, ਕਿਉਂਕਿ ਕੁਸ਼ਤੀ ਦੇ ਮੁਕਾਬਲੇ ਲੰਡਨ ਹੋਣੇ ਸਨ ਤੇ ਗਾਮੇ ਨੂੰ ਇੱਕ ਵਪਾਰੀ ਨੇ ਲੰਡਨ ਪਹੁੰਚਾ ਦਿੱਤਾ ਜੀ। ਤੇ ਗਾਮਾ ਪਹੁੰਚ ਗਿਆ ਜੀ ਜੌਨ ਬੋਲਵਰਡ ਚੈਂਪੀਅਨਸ਼ਿਪ ਦੇ ਵਿੱਚ ਲੰਡਨ ਦੇ ਵਿੱਚ। ਸ਼ੁਰੂ ਵਿੱਚ ਹੀ ਪ੍ਰਬੰਧਕ ਕਮੇਟੀ ਨੇ ਗਾਮੇ ਨੂੰ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਬਾਹਰ ਕੱਢ ਦਿੱਤਾ, ਕਿਉਂਕਿ ਚੈਂਪੀਅਨਸ਼ਿਪ ਦੀਆਂ ਸ਼ਰਤਾਂ ਮੁਤਾਬਕ ਗਾਮਾ ਕੁਆਲੀਫਾਈ ਨਹੀਂ ਸੀ ਕਰਦਾ। ਗਾਮੇ ਦਾ ਭਾਰ ਘੱਟ ਸੀ ਦੁਨੀਆ ਦੇ ਪਹਿਲਵਾਨਾਂ ਨਾਲੋਂ ਤੇ ਗਾਮਾ ਉਦਾਸ ਹੋ ਗਿਆ। ਉਹ ਹਰ ਹਾਲਤ ਵਿੱਚ ਯੂਬੈਸਕੋ ਨੂੰ ਚੈਲੰਜ ਕਰਨਾ ਚਾਹੁੰਦਾ ਸੀ। ਗਾਮੇ ਨੇ ਜਿੱਦ ਕੀਤੀ, ਗਾਮੇ ਦੇ ਪ੍ਰਬੰਧਕਾਂ ਨੇ ਵੀ ਜਿੱਦ ਕੀਤੀ, ਕੋਸ਼ਿਸ਼ ਕੀਤੀ ਗਈ ਭਾਈ ਤੁਸੀਂ ਮਤਲਬ ਕਿ ਸਾਨੂੰ ਨਹੀਂ ਹਿੱਸਾ ਲੈਣ ਦੇਣਾ, ਕਾਨੂੰਨੀ ਤੌਰ ਤੇ ਨਾ ਲੈਣ ਦਿਓ, ਪਰ ਇੱਕ ਵਾਰੀ ਉਹਨੂੰ ਜਿਹੜਾ ਰੁਸਮੇ ਜਹਾਮ ਹੈ ਯੂਬੈਸਕੋ, ਉਹ ਗਾਮਾ ਉਹਦੇ ਨਾਲ ਪ੍ਰਾਈਵੇਟ ਕੁਸ਼ਤੀ ਵੀ ਕਰਨੀ ਚਾਹੁੰਦਾ। ਅੱਛਾ ਲਓ ਜੀ, ਤੇ ਜਿਹੜੀ ਹੈਗੀ ਸੀ ਨਾ ਕੌਂਸਲ ਸਾਰੀ, ਉਹਨਾਂ ਨੇ ਇੱਕ ਸਲਿਊਸ਼ਨ ਕੱਢਿਆ ਭਾਈ ਗੱਲ ਏਦਾਂ ਵਾ ਵੀ ਗਾਮਾ ਪਹਿਲਵਾਨ ਜਿਹੜਾ ਨਾ ਪਹਿਲਾਂ ਇਹਨੂੰ ਇੱਕ ਅਮਰੀਕਨ ਪਹਿਲਵਾਨ ਨਾਲ ਕੁਲਾਵਾਂਗੇ, ਤੇ ਅਗਰ ਇਹ ਨਾ ਜਾ ਕੇ ਸਾਨੂੰ ਪਤਾ ਲੱਗ ਸਕੇ ਕਿ ਇਹ ਸੰਸਾਰ ਪੱਧਰ ਦੇ ਪਹਿਲਵਾਨਾਂ ਨਾਲ ਘੁਲ ਵੀ ਸਕਦਾ, ਉਹਨਾਂ ਕਾਬਲ ਵੀ ਹੈ, ਇਹਦੇ ਚ ਇੰਨੀ ਤਾਕਤ ਵੀ ਹੈ ਕਿ ਇਸ ਵਰਲਡ ਚੈਂਪੀਅਨ ਦੇ ਨਾਲ ਜਾ ਕੇ ਘੁਲੇ, ਤਾਂ ਕਿ ਗਾਮੇ ਦੀ ਸਰੀਰਕ ਤਾਕਤ ਦਾ ਪਤਾ ਚੱਲ ਸਕੇ। ਤੇ ਗਾਮੇ ਦੀ ਕੁਸ਼ਤੀ, ਅਮਰੀਕਾ ਦਾ ਪਹਿਲਵਾਨ ਸੀ ਦੋਸਤੋ ਇੱਕ ਬੈਂਜੀਮਨ ਰੋਲਰ ਨਾਲ ਉਹਨਾਂ ਨੇ ਨੀਅਤ ਕਰ ਦਿੱਤੀ। ਗਾਮੇ ਨੇ ਰੋਲਰ ਨੂੰ 1 ਮਿੰਟ 40 ਸਕਿੰਟ ਵਿੱਚ ਧਰਤੀ ਤੇ ਵਿਛਾ ਕੇ ਧਰ ਦਿੱਤਾ ਜੀ। ਕਮੇਟੀ ਨੇ ਸਾਰੀ ਕਮੇਟੀ ਕੀ ਸਾਰੀ ਦੁਨੀਆ ਹੈਰਾਨ। ਰੋਲਰ ਤੋਂ ਬਾਅਦ ਗਾਮੇ ਦੀਆਂ 12 ਪਹਿਲਵਾਨਾਂ ਨਾਲ ਕੁਸ਼ਤੀਆਂ ਹੋਰ ਹੋਈਆਂ। ਗਾਮੇ ਨੇ ਸਾਰਿਆਂ ਨੂੰ ਧੂਲ ਚਕਾਈ ਜੀ।
ਇਹ ਮੁਕਾਬਲੇ ਕਈ ਦਿਨ ਚੱਲੇ ਸਨ, ਕੋਈ ਇੱਕ ਦਿਨ ਦੀ ਥੋੜੀ ਗੱਲ ਹੈ, ਮਹੀਨਾ ਮਹੀਨਾ ਓਲੰਪਿਕ ਹੁੰਦੀ ਰਹਿੰਦੀ ਆ। ਡਰਾਮਾ ਅਖਬਾਰਾਂ ਦਾ ਸ਼ਿੰਗਾਰ ਬਣ ਗਿਆ, ਜਿਹਦੇ ਦੁਨੀਆ ਭਰ ਚ ਗਾਮੇ ਦੀਆਂ ਫੋਟੋਆਂ ਦੇ ਚਰਚੇ ਦੇ ਹੁਣ। ਸੱਜਣੋ, ਅੰਤ ਵਿੱਚ ਗਾਮੇ ਦਾ ਯੂਨੈਸਕੋ ਨਾਲ ਭੇੜ ਹੋਣ ਲੱਗਾ ਜੇ, ਯੂਨੈਸਕੋ ਤਾਕਤ ਦਾ ਪਹਾੜ, ਲੋਕ ਮਹਿੰਗੀਆਂ ਤੋਂ ਮਹਿੰਗੀਆਂ ਟਿਕਟਾਂ ਲੈ ਕੇ ਬੈਠੇ ਹਨ, ਕੁੱਲ ਦੁਨੀਆ ਦੇ ਮੰਨੇ ਪ੍ਰਮੰਨੇ ਪਹਿਲਵਾਨ ਤੇ ਟ੍ਰੇਨਰ ਵੀ ਉੱਥੇ ਪਹੁੰਚੇ ਹਨ, ਜਿਹੜੇ ਹੁਣ ਰਿਟਾਇਰ ਹੋ ਚੁੱਕੇ ਸਨ। ਆ ਰੈਫਰੀ ਨੇ ਵਿਸਲ ਮਾਰ ਦਿੱਤੀ ਜੇ ਤੇ ਦੰਗਲ ਸ਼ੁਰੂ। ਯੂਨੈਸਕੋ ਜਿਹੜਾ ਸੀ ਗਾਮੇ ਤੇ ਅਟੈਕ ਘੱਟ ਕਰਦਾ ਤੇ ਗਾਮੇ ਦੇ ਦਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਤੇ ਜਾਣਨ ਦੀ ਕੋਸ਼ਿਸ਼ ਕਰਦਾ ਵੀ ਇਹ ਕਿਸ ਤਰ੍ਹਾਂ ਕਿਹੜੇ ਸਟਾਈਲ ਨਾਲ ਕੁਸ਼ਤੀ ਲੜਦਾ ਹੈ ਜਾਂ ਕੀ ਕਰਨਾ ਕੀ ਚਾਹੁੰਦਾ ਹੈ। ਤੇ ਇਹਨਾਂ ਦੀ ਕੁਸ਼ਤੀ 2 ਘੰਟੇ ਚੱਲੀ ਜੇ, ਅਖੀਰ ਵਿੱਚ ਮੈਚ ਡਰਾ ਹੋ ਗਿਆ ਜੇ। ਤੇ ਮੈਚ ਡਰਾ ਹੁੰਦਿਆਂ ਹੀ ਅਨਾਊਂਸ ਹੋ ਗਿਆ ਕਿ 7 ਦਿਨਾਂ ਬਾਅਦ ਮੈਚ ਫਿਰ ਦੁਬਾਰਾ ਹੋਏਗਾ ਇਹਨਾਂ ਦਾ। ਸੱਜਣੋ, ਅੱਜ 17 ਸਪਟੈਂਬਰ 1910 ਦਾ ਦਿਨ ਜੇ ਦੁਨੀਆ ਭਰ ਦੇ ਕੁਸ਼ਤੀ ਪ੍ਰੇਮੀ ਮਹਿੰਗੀਆਂ ਟਿਕਟਾਂ ਲੈ ਕੇ ਪਹਿਲਾਂ ਨਾਲੋਂ ਵੀ ਜ਼ਿਆਦਾ ਅਖਬਾਰਾਂ ਨੇ ਦੁਹਾਈ ਪਾਤੀ ਸੀ ਸਾਰੀ ਦੁਨੀਆ ਦੇ ਵਿੱਚ, ਤੇ ਟਿਕਟਾਂ ਲੈ ਕੇ ਲੋਕੀ ਅਖਾੜੇ ਵਿੱਚ ਪਹੁੰਚੇ ਜੇ, ਤੇ ਗਾਮਾ ਚੀਤੇ ਵਰਗੀ ਛਾਲ ਮਾਰ ਕੇ ਮੈਦਾਨ ਚ ਆਇਆ ਜੇ। ਕਮੇਟੀ ਵਾਲੇ ਤੇ ਰੈਫਰੀ ਨੇ ਕੁਸ਼ਤੀ ਆਪਣਾ ਯੂਨੈਸਕੋ ਉਹਨੇ ਜਿਹੜਾ ਹੈਗਾ ਸੀ ਰੈਫਰੀ ਉਹਨੇ ਸੀਟੀ ਮਾਰ ਦਿੱਤੀ ਆ, ਤੇ ਕੁਸ਼ਤੀ ਲੋਕੀ ਜਿਹੜੇ ਸੀ ਉਹ ਹੁਣ ਯੂਨੈਸਕੋ ਦੀ ਵੇਟ ਕਰਨ ਲੱਗੇ ਕਿਉਂਕਿ ਗਾਮਾ ਤੇ ਪਹੁੰਚ ਗਿਆ ਸੀ। ਠੀਕ ਹੈ, ਕਈ ਵਾਰੀ ਅਨਾਊਂਸਮੈਂਟ ਹੋਈ, ਗਾਮਾ ਹੱਥਾਂ ਵਾਂਗੂ ਮੈਦਾਨ ਵਿੱਚ ਖੜਾ ਜੇ, ਸਾਰੀ ਦੁਨੀਆ ਦੀਆਂ ਨਜ਼ਰਾਂ ਗਾਮੇ ਦੇ ਉੱਤੇ, ਤੇ ਯੂਨੈਸਕੋ ਜਿਹੜਾ ਨਾ ਉਹ ਨਹੀਂ ਆਇਆ। ਕਈ ਵਾਰੀ ਅਨਾਊਂਸਮੈਂਟ ਹੋਈ ਤੇ ਅਖੀਰ ਪ੍ਰਬੰਧਕ ਕਮੇਟੀ ਨੇ ਗਾਮੇ ਨੂੰ ਜੇਤੂ ਕਰਾਰ ਦੇ ਦਿੱਤਾ।

ਸੱਜਣੋ 18 ਸਾਲਾਂ ਬਾਅਦ ਇਹਨਾਂ ਦੋਵਾਂ ਪਹਿਲਵਾਨਾਂ ਦੀ ਕੁਸ਼ਤੀ ਪਟਿਆਲੇ ਵਿੱਚ ਹੁੰਦੀ ਹੈ। ਫਿਰ ਬਾਅਦ ਓਲੰਪਿਕ ਤੋਂ ਬਾਅਦ ਮੁੜ ਕੇ ਮਿਲੇ ਹੀ ਨਹੀਂ ਇੱਕ ਦੂਜੇ ਨੂੰ, ਤੇ ਇਹ 18 ਸਾਲਾਂ ਬਾਅਦ ਪਟਿਆਲੇ ਦਾ ਜਿਹੜਾ ਮਹਾਰਾਜਾ ਸੀ ਨਾ, ਉਹਨੇ ਇਹਨਾਂ ਦੀ ਕੁਸ਼ਤੀ ਕਰਵਾਈ 1928 ਵਿੱਚ। ਮਹਾਰਾਜੇ ਪਟਿਆਲੇ ਨੇ ਕਰਵਾਈ ਸੀ ਤੇ 60,000 ਤੋਂ ਉੱਪਰ ਲੋਕ ਇਸ ਕੁਸ਼ਤੀ ਨੂੰ ਵੇਖਣ ਆਏ ਸਨ। ਜਿੱਥੋਂ ਤੱਕ ਨਜ਼ਰ ਜਾਂਦੀ, ਵੇਖਣ ਵਾਲਿਆਂ ਦਾ ਜੋਸ਼ ਠਾਠਾਂ ਮਾਰਦਾ। ਇਹ ਸਾਰੀਆਂ ਤਸਵੀਰਾਂ ਤੁਸੀਂ ਨੈੱਟ ਚ ਵੇਖ ਸਕਦੇ ਹੋ, ਇਹ ਸਭ ਨੈੱਟ ਦੇ ਵਿੱਚ ਸਾਂਭੀਆਂ ਪਈਆਂ ਨੇ ਤਸਵੀਰਾਂ। ਅਫਸੋਸ, ਇੰਨੇ ਵੱਡੇ ਪ੍ਰਬੰਧ ਕੀਤੇ ਗਏ, ਇੰਨੀ ਦੁਨੀਆ ਆਈ, ਪਰ ਮੈਚ 2-3 ਮਿੰਟ ਹੀ ਚੱਲਿਆ ਜੇ ਸਾਰਾ ਯੂਨੈਸਕੋ ਦਾ ਤੇ ਗਾਮੇ ਦਾ। ਤੇ ਗਾਮੇ ਨੇ ਸ਼ੁਰੂ ਵਿੱਚ ਹੀ ਜਿਹੜੀ ਪਟਕਣੀ ਦਿੱਤੀ ਜੇ ਯੂਨੈਸਕੋ ਨੂੰ, ਆ ਖਾੜੇ ਚ ਲੰਮਾ ਪਾਤਾ ਜੇ। ਗਾਮਾ ਪਹਿਲਵਾਨ, ਵਾਹ ਵਾਹ ਗਾਮਾ ਪਹਿਲਵਾਨ, ਪਰ ਪਹਿਲਵਾਨੀ ਦੇ ਆਕਾਸ਼ ਦੇ ਤਾਰੇ ਵਾਂਗੂ ਚਮਕਣ ਲੱਗਾ। ਪਰ ਸਮੇਂ ਦਾ ਚੱਕਰ ਸੱਜਣੋ ਤੁਹਾਨੂੰ ਪਤਾ ਹੀ ਹੈ ਨਾ, ਸਮੇਂ ਦਾ ਚੱਕਰ ਵੀ ਚੱਲਦਾ ਰਹਿੰਦਾ ਚੱਲਦਾ ਰਹਿੰਦਾ। ਬਾਅਦ ਵਿੱਚ ਸਮੇਂ ਦਾ ਚੱਕਰ ਚੱਲਦਿਆਂ ਚੱਲਦਿਆਂ ਹੁਣ ਗਾਮੇ ਦਾ ਸਰੀਰ ਵੀ ਢਾਲਣ ਲੱਗਾ। ਦੋਸਤੋ, ਉਧਰੋਂ 1947 ਚ ਬਟਵਾਰਾ ਹੋ ਗਿਆ, ਗਾਮਾ ਪਾਕਿਸਤਾਨ ਚਲਾ ਗਿਆ ਤੇ ਗਾਮੇ ਦੀ ਚੜ੍ਹਤ ਦੇ ਦਿਨ ਵੀ ਹਵਾ ਹੋਣ ਲੱਗੇ। ਇੱਕ ਤੇ ਵੱਢ ਟੁੱਕ ਚ ਪਿੱਟ ਸਿਆਪੇ ਦੇ ਵਿੱਚ, ਤੇ ਲੋਕਾਂ ਨੂੰ ਆਪਣੀ ਹੋਸ਼ ਹਵਾਸ ਨਹੀਂ, ਤੇ ਕੌਣ ਕਲਚਰਲ ਪ੍ਰੋਗਰਾਮ ਦੇ ਪਹਿਲਵਾਨਾਂ ਦੇ ਗਾਉਣ ਵਾਲਿਆਂ ਨੂੰ ਤੇ ਇਹਨਾਂ ਨੂੰ ਕੌਣ ਜਾਣਦਾ। ਰੋਟੀ ਭੁੱਖੇ ਮਰ ਭੱਜੇ ਫਿਰਦੇ, ਘਰ ਦੇ ਅੱਧੇ ਦੇ ਜੀ ਕਤਲ ਹੋ ਗਏ, ਸਰਕਾਰਾਂ ਸਥਾਈ ਨਹੀਂ ਸਨ, ਕੌਣ ਗਾਮੇ ਵੱਲ ਧਿਆਨ ਦਿੰਦਾ ਹੁਣ। ਹਾਂਜੀ, ਗਾਮੇ ਦੀ ਚੜ੍ਹਤ ਦੇ ਦਿਨ ਵੀ ਹਵਾ ਹੋ ਗਏ। ਸਰੀਰਕ, ਪਰਿਵਾਰਕ ਤੇ ਆਰਥਿਕ ਦੁੱਖਾਂ ਤਕਲੀਫਾਂ ਨੇ ਗਾਮੇ ਨੂੰ ਘੇਰ ਲਿਆ ਜੇ, ਤੇ ਬਟਵਾਰੇ ਦੇ ਕਾਰਨ ਕਮਜ਼ੋਰ ਸਰਕਾਰਾਂ, ਆਰਥਿਕ ਮੰਦੀ, ਦੋਹੀ ਪਾਸੇ ਵੱਢ ਟੁੱਕ ਵੈਣ ਪੈਣ, ਜਿਸ ਤਰ੍ਹਾਂ ਮੈਂ ਕਹਿਣ ਡਿਆ, ਹੈਂ, ਬੜੇ ਬੜੇ ਵੱਡੇ ਸਰਦਾਰ ਲਾਈਨਾਂ ਚ ਲੱਗ ਕੇ ਲੰਗਰ ਦੀਆਂ ਰੋਟੀਆਂ ਦੀ ਵੇਟ ਕਰਦੇ ਵੇਖੇ ਗਏ। ਔਰ ਜਿਹੜੇ ਮੁਰੱਬਿਆਂ ਦੇ ਮਾਲਕ ਸਨ, ਜਿਨ੍ਹਾਂ ਦੀ ਹਵੇਲੀ ਦੇ ਵਿੱਚ ਰੋਜ਼ 40-40, 50-50 ਬੰਦੇ ਪਿੰਡ ਚੋਂ ਰੋਟੀ ਖਾ ਕੇ ਜਾਂਦੇ ਸੀ, ਉਹ ਲਾਈਨਾਂ ਚ ਲੱਗ ਕੇ ਲੰਗਰ ਦੀਆਂ ਰੋਟੀਆਂ ਦੀ ਵੇਟ ਕਰਨ ਰਹੇ ਸਨ। 47 ਨੇ ਇੱਥੋਂ ਤੱਕ ਸਾਰਾ ਕੁਝ ਕਰਕੇ ਧਰ ਦਿੱਤਾ। ਤੇ ਗਾਮੇ ਵਿਚਾਰੇ ਦੀ ਤੇ ਕੋਈ ਆਮਦਨ ਹੈ ਹੀ ਨਹੀਂ ਸੀ। ਗਾਮੇ ਦੇ ਘਰ 5 ਪੁੱਤਰ ਤੇ 4 ਧੀਆਂ ਨੇ ਜਨਮ ਲਿਆ। ਪੁੱਤਰ ਟੀਨ ਏਜ ਚ ਹੀ ਮਰ ਗਏ, ਕੋਈ ਕੋਈ ਡਿਜ਼ੀਜ਼ ਹੋਏਗੀ, ਕੋਈ ਸਮਥਿੰਗ ਲਾਈਕ ਦਿਸ, ਕੋਈ 7 ਸਾਲ ਦੀ ਉਮਰ ਚ, ਕੋਈ 11 ਸਾਲ ਦੀ ਉਮਰ ਦੇ ਵਿੱਚ। ਸਾਰੇ ਦੇ ਸਾਰੇ ਬੱਚੇ, ਉਹਦੇ ਸਾਰੇ ਬੱਚੇ ਨਹੀਂ, ਪੁੱਤਰ ਉਹਦੇ ਰੱਬ ਨੂੰ ਪਿਆਰੇ ਹੋ ਗਏ। ਉਹ ਗਾਮਾ ਜਿਹਨੇ 50 ਸਾਲ ਇੱਕ ਵੀ ਕੁਸ਼ਤੀ ਨਹੀਂ ਸੀ ਹਾਰੀ, ਔਰ ਹੁਣ ਜ਼ਿੰਦਗੀ ਦੀ ਹਰ ਇੱਕ ਖੇਡ ਹਾਰਨ ਲੱਗਾ। ਜ਼ਿੰਦਗੀ ਦੇ ਆਖਰੀ ਸਾਲਾਂ ਚ ਗਾਮਾ ਲਾਹੌਰ ਦੇ ਬਾਹਰ ਇੱਕ ਛੋਟੀ ਜਿਹੀ ਝੌਂਪੜੀ ਚ ਰਹਿੰਦਾ ਸੀ। ਸੱਜਣੋ, ਜੇ ਕਿਤੇ ਤੁਹਾਨੂੰ ਮੌਕਾ ਮਿਲੇ, ਨੈੱਟ ਚ ਜਾ ਕੇ ਉਹਦੀ ਝੌਂਪੜੀ ਵੇਖੋਗੇ ਨਾ, ਤੁਹਾਡਾ ਕਾਲਜਾ ਮੂੰਹ ਨੂੰ ਆ ਜਾਏਗਾ ਤੇ ਸ਼ਾਇਦ ਅਫਸੋਸ ਵੀ, ਅਥਰੂ ਵੀ ਆਉਣ ਕਿ ਉਹ ਲੰਡਨ ਬੁਲਵਾਰਡ ਚੈਂਪੀਅਨਸ਼ਿਪ ਦੇ ਵਿੱਚ ਯਾਰ ਤਾਜ ਪਾਈ ਖੜਾ ਬੰਦਾ ਕਾਨਿਆਂ ਦੀ ਝੌਂਪੜੀ ਚ ਰਹਿੰਦਾ ਹੋਵੇਗਾ ਕਦੀ ਆਣ ਕੇ। ਉਤੋਂ ਆਰਥਿਕ ਤੰਗੀ, ਗਾਮੇ ਪਹਿਲਵਾਨ ਦੇ ਸਰੀਰ ਚ ਬੜੀਆਂ ਪੀੜਾਂ ਥਾਂ ਥਾਂ ਹੋਣ ਲੱਗ ਪਈਆਂ। ਪੀੜਾਂ ਨੇ ਉਹਨੂੰ ਘੇਰ ਲਿਆ, ਕਿਉਂਕਿ ਜਵਾਨੀ ਵਿੱਚ ਉਹ ਮਨੁੱਖੀ ਹੱਦਾਂ ਤੋਂ ਵੱਧ ਵਰਜਿਸ਼ ਕਰਦਾ ਰਿਹਾ ਸੀ। ਹੁਣ ਉਹ ਜਿੱਤੀਆਂ ਹੋਈਆਂ ਟਰਾਫੀਆਂ ਜਿਹੜੀਆਂ ਸਨ, ਉਹਦੀਆਂ ਰਾਜੇ ਮਹਾਰਾਜਿਆਂ ਦੇ ਦਿੱਤੇ ਤੋਹਫੇ ਜਿਹੜੇ ਸਨ, ਉਹਨੇ ਵੇਚ ਵੇਚ ਕੇ ਗੁਜ਼ਾਰਾ ਕਰਤਾ।
ਉਹਦੀ ਤਰਸਯੋਗ ਹਾਲਤ ਦਾ ਪਟਿਆਲੇ ਦੇ ਮਹਾਰਾਜੇ ਨੂੰ ਪਤਾ ਲੱਗਾ, ਕਿਉਂਕਿ ਉਹਦਾ ਆਖਰੀ ਦੰਗਲ ਯੂਨੈਸਕੋ ਦੇ ਨਾਲ ਪਟਿਆਲੇ ਚ ਹੋਇਆ ਸੀ ਨਾ, ਤੇ ਜਦੋਂ ਕਿਤੇ ਠੰਡ ਸ਼ਨੌੜਾ ਵੱਢ ਟੁੱਕਦਾ ਥੋੜਾ ਜਿਹਾ ਅੱਗਾ ਪਿਛਾ ਹੋਇਆ ਤੇ ਗਾਮੇ ਬਾਰੇ ਉਹਨੂੰ ਪਤਾ ਲੱਗਾ ਮਹਾਰਾਜੇ ਪਟਿਆਲੇ ਨੂੰ। ਇਹ 1928 ਵਿੱਚ ਯੂਨੈਸਕੋ ਨੂੰ ਪਟਿਆਲੇ ਚ ਢਾਇਆ ਸੀ ਨਾ ਗਾਮੇ ਨੇ, ਤੇ ਮਹਾਰਾਜੇ ਪਟਿਆਲੇ ਨੇ ਆਰਥਿਕ ਮਦਦ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਕਿ ਗਾਮੇ ਦੀ ਮਦਦ ਹੋਣੀ ਚਾਹੀਦੀ ਹੈ ਜਿੱਦਾਂ ਵੀ ਹੋ ਸਕੇ। ਹਾਂਜੀ, ਪਰ ਉਸ ਵਕਤ ਤੱਕ ਦੋਸਤੋ ਟੂ ਲੇਟ, ਕਾਫੀ ਲੇਟ ਹੋ ਚੁੱਕਾ ਸੀ ਹੋਈਆਂ ਮਤਲਬ ਕਿ ਉਹਦੀ ਕੋਸ਼ਿਸ਼ਾਂ, ਕਿਉਂਕਿ ਸੰਬੰਧ ਹੀ ਇੱਕ ਮੁਲਕ ਦੇ ਦੂਜੇ ਮੁਲਕ ਦੇ ਨਾਲ ਕਾਇਮ ਕਰਨੇ ਜਾਂ ਪੈਸੇ ਭੇਜਣੇ ਜਾਂ ਜੋ ਕਿੱਦਾਂ ਨੀ, ਉਸ ਵਕਤ ਜਿਹੜਾ ਹੈਗਾ ਸੀ ਉਥਲ ਪੁਥਲ ਅਪਹੀਵਲ ਸੀ ਉਸ ਵਕਤ 1947 ਤੋਂ ਬਾਅਦ। ਕੋਸ਼ਿਸ਼ਾਂ ਸ਼ੁਰੂ ਜ਼ਰੂਰ ਹੋਈਆਂ ਪਰ ਟੂ ਲੇਟ। ਆਖਿਰਕਾਰ 23 ਮਈ 1960 ਵਿੱਚ 82 ਸਾਲ ਦੀ ਉਮਰ ਵਿੱਚ ਦੁਨੀਆਂ ਦਾ ਜੇਤੂ, ਅਸੀਮ ਸ਼ਕਤੀਆਂ ਦੇ ਟਰਾਫੀਆਂ ਦਾ ਮਾਲਕ, ਆਪਣੀ ਟੁੱਟੀ ਹੋਈ ਝੌਂਪੜੀ ਵਿੱਚ, ਕਾਨਿਆਂ ਦੀ ਝੌਂਪੜੀ ਵਿੱਚ ਅੱਲਾ ਨੂੰ ਪਿਆਰਾ ਹੋ ਗਿਆ ਜੀ। ਸੋ ਦੋਸਤੋ, ਇਹ ਤੇ ਸੀ ਜੀ ਮੇਰੀ ਗੱਲਬਾਤ। ਹਾਂਜੀ, ਤੇ ਮੈਨੂੰ ਵੀ ਅਫਸੋਸ ਹੋ ਰਿਹਾ, ਮੈਂ ਵੀ ਫੀਲ ਕਰ ਰਿਹਾ ਕਿ ਇਹੋ ਜਿਹੇ ਹੀਰੋਆਂ ਦਾ ਅੰਤ ਇਦਾਂ ਦਾ ਨਹੀਂ ਹੋਣਾ ਚਾਹੀਦਾ। ਸਾਡੇ ਸਮਾਜ ਨੂੰ, ਸਾਡੀਆਂ ਸਰਕਾਰਾਂ ਨੂੰ ਇਹੋ ਜਿਹੇ ਪ੍ਰਬੰਧ ਕਰ ਦੇਣੇ ਚਾਹੀਦੇ ਨੇ ਕਿ ਜਿਨ੍ਹਾਂ ਨੇ ਆਪਣੇ ਮੁਲਕ ਦੇ ਨਾਂ ਰੋਸ਼ਨ ਕੀਤੇ ਨੇ, ਉਹਨਾਂ ਨੇ ਇੱਕ ਦਿਨ ਬੁੱਢਿਆਂ ਤੇ ਹੋਣਾ ਹੀ, ਉਹਨਾਂ ਦੀ ਆਮਦਨ ਤੇ ਕੋਈ ਹੈ ਨਹੀਂ, ਕੋਈ ਗੱਲ ਨਹੀਂ, ਕੋਈ ਕਾਹਦੀ ਆਮਦਨ ਵਿਚਾਰੇ ਗਾਮੇ ਦੀ, ਤੇ ਉਹ ਦਿਹਾੜੀਆਂ ਕਰਨ ਤੇ ਵਿਆਹ ਹੋਣ, ਤੇ ਇਹ ਗੌਰਮੈਂਟ ਦਾ ਫਰਜ਼ ਬਣਦਾ। ਪਰ ਸਾਡੀਆਂ ਗੌਰਮੈਂਟਾਂ ਉਹਨਾਂ ਨੂੰ ਆਪਣੇ ਕੰਮਾਂ ਤੋਂ ਵੇਲ ਨਹੀਂ। ਪਾਕਿਸਤਾਨ ਦਾ ਜਿਹੜਾ ਜੈਵਲਿਨ ਥਰੋ ਚੋਂ ਜਵਾਨ ਫਸਟ ਆਇਆ ਨਾ, ਉਹਨੇ ਆਪਣੇ ਘਰੋਂ ਹੀ ਦੁੱਧ ਪੀਤਾ ਜੇ ਸਾਰਾ, ਤੇ ਜਦੋਂ ਉਹ ਦੁਨੀਆਂ ਦੇ ਉੱਤੋਂ ਦੀ ਲੱਤ ਫੇਰ ਕੇ ਜੈਵਲਿਨ ਥਰੋ ਚ ਉਹਦਾ ਨਾਂ ਚੜਿਆ ਸੀ, ਤਾਂ ਗੌਰਮੈਂਟ ਵੱਲੋਂ, ਆਮ ਅਮੀਰਾਂ ਵੱਲੋਂ, ਤੈਨੂੰ ਕੋਠੀਆਂ, ਤੈਨੂੰ ਪਲਾਟ ਮਿਲ ਜਾਣਗੇ, ਤੈਨੂੰ ਆਹ ਦੇ ਦਾਂਗੇ, ਐ ਉਹ ਕਰ ਦਿਆਂਗੇ, ਤੂੰ ਉਹਨੂੰ ਪਤਾ ਹੀ ਨਹੀਂ ਕਿੰਨਾ ਕੁਛ ਮਿਲ ਗਿਆ ਸੀ, ਕਿਸੇ ਨੇ ਕੁਛ ਨੀ ਜੇ ਦਿੱਤਾ। ਹੁਣ ਉਹ ਫੇਰ ਆਪਣੇ ਘਰੋਂ ਹੀ ਦੁੱਧ ਪੀਂਦਾ ਜੀ। ਹੁਣ ਤੇ ਕੋਈ ਵੱਢ ਟੁੱਕ ਨੀ ਨਾ ਹੋਣ ਡਈ ਪਾਕਿਸਤਾਨ ਵਿੱਚ, ਹੁਣ ਤੇ ਕੋਈ ਵੀ ਪੁੱਠੇ ਦੇਣ ਨੀ ਨਾ ਆਏ, ਭੱਜ ਨੱਠ ਕੋਈ ਨੀ ਨਾ। ਆ ਜੇ ਸਾਡੇ ਪਲੇਅਰਾਂ ਦੇ ਹਾਲ ਇਸੇ ਤਰ੍ਹਾਂ ਹੀ ਇੰਡੀਆ ਵਿੱਚ ਵੀ ਹੈਗਾ। ਪਰ ਮੈਂ ਹੁਣ ਅੱਗੋਂ ਕੀ ਕਹਾਂ, ਤੇ ਮੈਂ ਹੁਣ ਇਸ ਤਰ੍ਹਾਂ ਕਹਿਣਾ ਕੀ ਹੈ, ਸਾਡੇ ਸੂਝਬੂਝ ਵਾਲੇ ਪੱਤਰਕਾਰ ਬਲਬੀਰ ਬੱਬੀ ਜੀ ਹੁਣਾਂ ਨੂੰ ਟੈਲੀਫੋਨ ਕਰਾਂਗਾ, ਤੇ ਉਹ ਆਣ ਕੇ ਪੰਜਾਬ ਪੰਜਾਬੀਅਤ ਬਾਰੇ ਗੱਲਬਾਤ ਕਰਨਗੇ ਸਾਡੇ ਨਾਲ। ਤੇ ਲਓ ਬੱਬੀ ਜੀ, ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰ ਦਿਓ ਪਲੀਜ਼, ਮੈਂ ਤੁਹਾਡੇ ਵੱਲ ਆ ਰਿਹਾ ਜੀ। ਲਓ ਜੀ, ਤੁਸੀਂ ਹੁਣ ਸੁਣੋ ਜੀ ਸਾਡੇ ਪੱਤਰਕਾਰ ਬਲਬੀਰ। ਲਓ ਕਿੱਥੇ ਚਲੇ ਗਏ ਬਲਬੀਰ ਜੀ 1900 ਤੇ।

0: जी आप जी ने प्यार भरी सत श्री अकाल।
1: सत्कार योग बाजवा साहब, मेरे वालों तुहानू ते परवाज दी टोन दे नाल जुड़े हुए साडे पंजाब वाले, भारत वाले, जर्मन वाले, यूएसए वाले ते होर जिथे किते भी सुहर्द सरोते बैठे ने जी, सबना नू प्यार सत्कार सहत अदब नाल सत श्री अकाल जी।
0: ਤੇ ਬੱਬੀ ਜੀ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ, ਇੰਨੇ ਹੀ ਅਦਬ ਵਾਲੀ। ਤੁਸੀਂ ਵੀ ਬਹੁਤ ਸਤਿਕਾਰਯੋਗ ਹੋ, ਇੱਕ ਸੱਚੇ ਸੁੱਚੇ ਪੱਤਰਕਾਰ ਤੇ ਸਹੀ ਗੱਲਾਂ ਕਰਨਾ।
1: ਤੇ ਉਸ ਤੋਂ ਬਾਅਦ ਬਾਜਵਾ ਜੀ, ਮੈਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਆਈ ਸ਼ੈਲ ਬੀ ਵੈਰੀ ਥੈਂਕਫੁਲ ਟੂ ਯੂ ਫੋਰ ਦਿਸ।
0: ਥੈਂਕ ਯੂ।
1: ਮੈਂ ਆਪ ਜੀ ਦਾ ਧੰਨਵਾਦੀ ਇਸ ਲਈ ਤਾਂ ਹੈ ਹੀ ਹੈ ਕਿ ਤੁਸੀਂ ਸਾਨੂੰ ਸਮਾਂ ਦਿੰਦੇ ਹੋ, ਪਾਠਕਾਂ ਦੇ ਨਾਲ ਸਾਂਝ ਪਾਉਂਦੇ ਹੋ।
0: ਦਿੰਦੇ ਨਹੀਂ, ਸਮਾਂ ਵੀ ਤੁਹਾਡਾ, ਅਸੀਂ ਵੀ ਤੁਹਾਡੇ, ਰੇਡੀਓ ਵੀ ਤੁਹਾਡਾ, ਗੱਲ ਹੀ ਮੁੱਕੀ ਨੀ ਤੇਰੇ ਅੱਗੇ ਮੁੱਕੀ ਸੁੱਟਿਆ, ਭਾਵੇਂ ਸੁੱਟਣ ਸਵਾਲ ਹੈ ਭਾਵੇਂ
1: ਲਹਿੰਗਾ। ਤੇ ਉਸ ਤੋਂ ਬਾਅਦ ਮੈਂ ਜਿਹੜੀ ਤੁਹਾਨੂੰ ਸ਼ੈਲਵੀ ਵੈਰੀ ਥੈਂਕਫੁਲ ਕਿਹਾ ਨਾ, ਉਹਦਾ ਕਾਰਨ ਇਹ ਸੀ ਕਿ ਬਾਜਵਾ ਜੀ, ਜਿਹੜੀ ਤੁਸੀਂ ਕਥਾ, ਜਿਹੜਾ ਤੁਸੀਂ ਇਤਿਹਾਸ, ਜਿਹੜੀ ਤੁਸੀਂ ਪੰਜਾਬ ਦੀ ਇੱਕ ਵਿਰਾਸਤ ਦੀ ਗੱਲਬਾਤ ਛੋਹੀ ਹੋਈ ਸੀ, ਸਾਂਝੀ ਕੀਤੀ ਹੋਈ ਸੀ, ਤੇ ਮੇਰਾ ਮਨ ਕਰਦਾ ਸੀ ਕਿ ਬਾਜਵਾ ਸਾਹਿਬ ਅੱਜ ਇਸੇ ਤਰ੍ਹਾਂ ਹੀ ਦਿੱਤੇ ਰਹਿਣ। ਬਾਜਵਾ ਜੀ ਪੰਜਾਬ ਦੇ ਰੇਡੀਓ ਦੀ, ਪੰਜਾਬ ਦੇ ਟੀਵੀ ਦੀ, ਪੰਜਾਬ ਦੇ ਨਿਊਜ਼ ਚੈਨਲਾਂ ਦੀ ਇੱਕ ਪਾਸੇ ਗੱਲ ਰੱਖੋ, ਇਹ ਤੁਹਾਨੂੰ ਤੁਸੀਂ ਵਿਦੇਸ਼ਾਂ ਵਿੱਚ ਰਹਿ ਕੇ, ਮੈਂ ਅੱਗੇ ਅਕਸਰ ਵੀ ਅਲੱਗ ਅਲੱਗ ਚੈਨਲਾਂ ਤੇ ਜਾ ਕੇ ਗੱਲ ਕਰਦਾ ਕਿ ਤੁਸੀਂ ਹਲੂਣਾ ਦਿੰਦੇ ਹੋ। ਬਾਜਵਾ ਜੀ ਜਿਹੜੇ ਹਾਲਾਤ ਅੱਜ ਪੰਜਾਬ ਦੇ ਹੋਏ ਹੋਏ ਨੇ, ਮੌਜੂਦਾ ਸਮੇਂ, ਮੈਂ ਸੁਲਤਾਨਪੁਰ ਲੋਧੀ ਜਾਣਾ, ਉਹ ਚਲੋ ਬਾਅਦ ਦੀ ਗੱਲ ਹੈ, ਪਰ ਤੁਹਾਨੂੰ ਸਲਿਊਟ ਹੈ ਕਿ ਤੁਸੀਂ ਜਿਹੜੀ ਅੱਜ ਦਾ ਇਤਿਹਾਸਕ ਵਿਸ਼ਾ ਛੋਹਿਆ ਨਾ, ਇਹ ਜਦੋਂ ਹੁਣ ਲਿੰਕ ਬਣੂਗਾ, ਜਾਂ ਮੇਰਾ ਖਿਆਲ ਹੈ ਵੀ ਬਹੁਤ ਸਰੋਤੇ ਨੇ, ਮੈਂ ਜਦੋਂ ਤੁਸੀਂ ਪੋਸਟ ਫੇਸਬੁੱਕ ਤੇ ਪਾਉਂਦੇ ਹੋ ਜਾਂ ਮੈਂ ਸਾਂਝਾ ਕਰਦਾ, ਤੇ ਲੋਕਾਂ ਨੂੰ ਕਈਆਂ ਨੂੰ ਚਾਅ ਚੜ ਜਾਂਦਾ ਜਿਹੜੇ ਆਪਣੇ ਨਾਲ ਦੇ।
0: ਮਿਹਰਬਾਨੀ,
1: ਹੁਣ ਜਿਹੜੀ ਤੁਸੀਂ, ਹਾਂ ਜਿਹੜੀ ਹੁਣ ਤੁਸੀਂ ਗੱਲ ਨਾ ਗਾਮਾ ਜੀ ਦੀ, ਪਹਿਲਵਾਨ ਵਾਲੀ ਛੋਹੀ ਹੋਈ ਸੀ, ਉਹ ਮੈਂ ਤਾਂ ਵਿਰਾਸਤ ਦੀ ਗੱਲ ਕਰ ਰਿਹਾ, ਤਾਂ ਇਤਿਹਾਸ ਦੀ ਗੱਲ ਕਰ ਰਿਹਾ ਬਈ। ਬਾਜਵਾ ਜੀ ਸਾਡੇ ਕੋਲ ਇਹੋ ਜਿਹੇ ਜੁੱਸੇ, ਇਹੋ ਜਿਹੇ ਵਿਰਾਸਤੀ ਖੇਡਾਂ, ਪਹਿਲਵਾਨੀ ਹੋ ਗਈ, ਕਬੱਡੀ ਹੋ ਗਈ, ਉਹ ਇਤਿਹਾਸ ਆਪਣੇ ਆਪ, ਜਿਵੇਂ ਹੁਣ ਤੁਸੀਂ ਗੱਲ ਸੁਣਾਈ ਆ ਸਾਰੀ, ਬਈ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਆ, ਪਰ ਉਸ ਸੰਬੰਧੀ ਅੱਜ ਗੱਲ ਕਰਨੀ ਵੀ ਇੱਕ ਬਹੁਤ ਵੱਡੇ ਹੌਸਲੇ ਜਿਗਰੇ ਵਾਲੀ ਗੱਲ ਆ। ਮੈਂ ਤਾਂ ਤੁਹਾਡਾ ਧੰਨਵਾਦ
0: ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ।
1: ਕਿਉਂਕਿ ਜੇਕਰ ਵਿਦੇਸ਼ਾਂ ਵਿੱਚ ਵੀ ਕੋਈ ਚਲੋ ਮਗਰਲੇ ਵੀ ਲਾ ਲਓ, ਨਵੇਂ ਪ੍ਰੀਤ ਇੱਕ ਪਾਸੇ ਛੱਡੋ, ਉਹ ਹੈਰਾਨ ਹੋਣਗੇ ਵੀ ਸਾਡੇ ਵਡੇਰੇ, ਸਾਡੇ ਪੰਜਾਬੀ ਇਹੋ ਜਿਹੇ ਸੀ ਤੇ ਤੁਸੀਂ, ਮੈਂ ਪ੍ਰੋਗਰਾਮ ਦੇ ਨਾਲ ਜੁੜਿਆ, ਹਾਂ 20 ਮਿੰਟ ਮੈਂ ਬਾਅਦ ਪ੍ਰੋਗਰਾਮ ਤੇ ਜੁੜਿਆ, ਤੇ ਮੈਂ ਇਹ ਸਮਝ ਰਿਹਾ ਸੀ ਕਿ ਇਸ ਵੇਲੇ ਮੈਂ ਸ਼ਾਇਦ ਬੱਬੇ ਵਾਲੀ ਸਿੰਝ ਚ ਕਰ ਰਿਹਾ, ਮੈਂ ਤੁਹਾਡੇ ਨੇੜੇ ਵਾਲੇ ਬੱਬੇ ਵਾਲੀ ਸਿੰਝ ਦਾ ਤਾਂ ਨਾ ਲਿਆ ਵੀ ਮਸ਼ਹੂਰ ਸਿੰਝ ਆ, ਤੇ ਇਸ ਤੋਂ ਇਲਾਵਾ ਸਾਡੇ ਲੁਧਿਆਣੇ ਸਾਰੇ ਪੰਜਾਬ ਦੇ ਵਿੱਚ ਇਹ ਸਿੰਝਾਂ ਚੱਲਦੀਆਂ ਸੀ, ਤੇ ਇਹੋ ਪਹਿਲਵਾਨ ਨੇ ਨਾ ਜਿਨ੍ਹਾਂ ਨੇ ਜੌਹਰ ਵਿਖਾਏ ਨੇ, ਬੱਬੇ ਵਾਲੇ ਵਾਲੀ ਮੈਂ ਤਾਂ ਵਿਖਾਈ ਆ ਵੀ ਤੁਹਾਡੇ ਲਾਭ ਦੇ ਰਹੀ ਆ।
0: ਬਿਲਕੁਲ,
1: ਇਹ ਤੁਹਾਨੂੰ ਬੱਬੇ ਵਾਲੀ ਦੀ ਸਿੰਝ ਲੈ ਕੇ ਜਾਣ ਦਾ ਕਾਰਨ ਹੀ ਇਹ।
0: ਛੋਟੇ ਹੁੰਦਿਆਂ ਅਸੀਂ ਬੜੇ ਸ਼ੌਕ ਨਾਲ ਇਹ ਕੁਸ਼ਤੀਆਂ ਕਬੱਡੀਆਂ ਲੈਂਦੇ ਹੁੰਦੇ ਸਨ।
1: ਹਾਂ ਹਾਂ ਬਾਜਵਾ ਜੀ, ਜਿਨ੍ਹਾਂ ਨੇ ਪਿੰਡੇ ਹੰਡਾਈਆਂ ਨੇ ਉਹਨਾਂ ਨੇ ਆਪੇ ਗਾਮੇ ਦੇ ਗੁਣ ਗਾਉਣੇ ਨੇ, ਉਹਨਾਂ ਨੇ ਆਪੇ ਫੱਤੇ ਭਲਵਾਨ ਦੇ ਗੁਣ ਗਾਉਣੇ ਨੇ, ਪਰ ਜਿੱਥੇ ਸਾਡਾ ਇੰਨਾ ਤਕੜਾ ਇਤਿਹਾਸ ਹੈ, ਜਿੱਥੇ ਸਾਡਾ ਇੰਨਾ ਕੁਝ ਵਿਰਾਸਤੀ ਖੁਰਾਕਾਂ ਦੀ ਗੱਲ ਕੀਤੀ ਹੈ, ਤੁਸੀਂ ਕਿਵੇਂ ਸਾਰਾ ਕੁਝ ਕੀਤਾ, ਪਰ ਚਾਹੇ ਇਕੱਲੇ ਮੈਂ ਗਾਮਾ ਜੀ ਦੀ ਗੱਲ ਨਹੀਂ ਕਰੂੰਗਾ, ਇਹੋ ਜਿਹੇ ਹੀਰੇ ਸੀ ਜਿਹੜੇ ਨਾ ਉਦੋਂ ਸਾਂਭੇ ਗਏ ਤੇ ਨਾ ਅੱਜ ਸਾਂਭੇ ਗਏ। ਉਸ ਟਾਈਮ ਕੁੱਲੀਆਂ ਸੀ, ਕੁੱਲੀਆਂ ਚ ਗੁਜ਼ਾਰਾ ਕਰ ਲਿਆ, ਤੇ ਅੱਜ ਵੀ ਇਸੇ ਤਰ੍ਹਾਂ ਹੀ ਬਹੁਤ ਰੋਲੇ ਕਰਦੇ ਨੇ। ਇਹ ਸਾਡੀ ਬਹੁਤ ਵੱਡੀ ਸਾਡੀ ਇੱਕ, ਜਿਵੇਂ ਕਹਿੰਦੇ ਵੀ ਤ੍ਰਾਸਦੀ ਹੈ, ਸਾਡੀ ਘਾਟਾ ਹੈ, ਜਿਨ੍ਹਾਂ ਦੇ ਕੋਲ ਸੰਸਥਾਵਾਂ ਨੇ, ਚਾਹੇ ਉਹ ਪੰਜਾਬ ਸਰਕਾਰ ਹੈ, ਚਾਹੇ ਉਹ ਕਬੱਡੀ ਫੈਡਰੇਸ਼ਨਾਂ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਅਦਾਰੇ ਨੇ, ਚਾਹੇ ਹੋਰ ਨੇ, ਉਹਨਾਂ ਨੇ ਇਸ ਪਾਸੇ ਵੱਲ ਨੂੰ ਬਿਲਕੁਲ ਧਿਆਨ ਨਹੀਂ ਦਿੱਤਾ, ਜੇ ਧਿਆਨ ਦੇ ਲਾ ਕੇ ਦੀ
0: ਬਿਲਕੁਲ,
1: ਫਿਰ ਤੁਹਾਨੂੰ ਬੱਬੇ ਵਾਲੀ ਦੀ ਸਿੰਝ ਲੈ ਕੇ ਜਾਣ ਦਾ ਕਾਰਨ ਹੀ ਇਹ।
0: ਛੋਟੇ ਹੁੰਦਿਆਂ ਹੀ ਸ਼ੌਕ ਨਾਲ ਇਹ ਕੁਸ਼ਤੀਆਂ ਕਬੱਡੀਆਂ ਰਹਿੰਦੇ ਹੁੰਦੇ ਸਰ।
1: ਹਾਂ ਹਾਂ ਬਾਜਵਾ ਜੀ, ਜਿਨ੍ਹਾਂ ਨੇ ਪਿੰਡੇ ਹੰਡਾਈਆਂ ਨੇ ਉਹਨਾਂ ਨੇ ਆਪੇ ਕਰਮੇ ਦੇ ਗੁਣ ਗਾਉਣੇ ਨੇ, ਉਹਨਾਂ ਨੇ ਆਪੇ ਫਤਿਹ ਭਲਵਾਨ ਦੇ ਗੁਣ ਗਾਉਣੇ ਨੇ। ਪਰ ਜਿੱਥੇ ਸਾਡਾ ਇੰਨਾ ਤਕੜਾ ਇਤਿਹਾਸ ਹੈ, ਜਿੱਥੇ ਸਾਡਾ ਇੰਨਾ ਕੁਝ ਵਿਰਾਸਤੀ ਖੁਰਾਕਾਂ ਦੀ ਗੱਲ ਕੀਤੀ ਹੈ, ਤੁਸੀਂ ਕਿਵੇਂ ਸਾਰਾ ਕੁਝ ਕੀਤਾ, ਪਰ ਚਾਹੇ ਇਕੱਲੇ ਮੈਂ ਗਾਮਾ ਜੀ ਦੀ ਗੱਲ ਨਹੀਂ ਕਰੂੰਗਾ, ਇਹੋ ਜਿਹੇ ਹੀਰੇ ਸੀ ਜਿਹੜੇ ਨਾ ਉਦੋਂ ਸਾਂਭੇ ਗਏ ਤੇ ਨਾ ਅੱਜ ਸਾਂਭੇ ਗਏ। ਉਸ ਟਾਈਮ ਕੁੱਲੀਆਂ ਸੀ, ਕੁੱਲੀਆਂ ਚ ਗੁਜ਼ਾਰਾ ਕਰ ਲਿਆ ਤੇ ਅੱਜ ਵੀ ਇਸੇ ਤਰ੍ਹਾਂ ਹੀ ਬਹੁਤ ਰੋਲੇ ਕਰਦੇ ਨੇ। ਇਹ ਸਾਡੀ ਬਹੁਤ ਵੱਡੀ ਸਾਡੀ ਇੱਕ ਜਿਵੇਂ ਕਹਿੰਦੇ ਆ ਵੀ ਤਰਾਸਦੀ ਹੈ, ਸਾਡੀ ਘਾਟਾ ਹੈ ਜਿਨ੍ਹਾਂ ਦੇ ਕੋਲ ਸੰਸਥਾਵਾਂ ਨੇ, ਚਾਹੇ ਉਹ ਪੰਜਾਬ ਸਰਕਾਰ ਹੈ, ਚਾਹੇ ਉਹ ਵੱਡੀ ਫੈਡਰੇਸ਼ਨਾਂ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਅਦਾਰੇ ਨੇ, ਚਾਹੇ ਹੋਰ ਨੇ, ਉਹਨਾਂ ਨੇ ਇਸ ਪਾਸੇ ਵੱਲ ਨੂੰ ਬਿਲਕੁਲ ਧਿਆਨ ਨਹੀਂ ਦਿੱਤਾ। ਜੇ ਧਿਆਨ ਦਿੱਤਾ ਹੁੰਦਾ ਤਾਂ ਕਿੰਨੇ ਗਾਮੇ ਪੈਦਾ ਹੁੰਦੇ ਅੱਜ।

0: ਗੁਜ਼ਾਰਾ ਕਰ ਲਿਆ ਤੇ ਅੱਜ ਟਾਈਮ ਅੱਜ ਵੀ ਇਸੇ ਤਰ੍ਹਾਂ ਹੀ ਬਹੁਤ ਰੋਲੇ ਕਰਦੇ ਨੇ। ਇਹ ਸਾਡੀ ਬਹੁਤ ਵੱਡੀ ਸਾਡੀ ਇੱਕ ਜਿਵੇਂ ਕਹਿੰਦੇ ਵੀ ਤ੍ਰਾਸਦੀ ਹੈ, ਸਾਡੀ ਘਾਟਾ ਹੈ। ਜਿਨ੍ਹਾਂ ਦੇ ਕੋਲ ਸੰਸਥਾਵਾਂ ਨੇ, ਚਾਹੇ ਉਹ ਪੰਜਾਬ ਸਰਕਾਰ ਹੈ, ਚਾਹੇ ਉਹ ਵੱਡੀ ਫੈਡਰੇਸ਼ਨਾਂ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਅਦਾਰੇ ਨੇ, ਚਾਹੇ ਹੋਰ ਨੇ, ਉਹਨਾਂ ਨੇ ਇਸ ਪਾਸੇ ਵੱਲ ਨੂੰ ਬਿਲਕੁਲ ਧਿਆਨ ਨਹੀਂ ਦਿੱਤਾ। ਜੇ ਧਿਆਨ ਦਿੱਤਾ ਹੁੰਦਾ ਤਾਂ ਕਿੰਨੇ ਗਾਮੇ ਪੈਦਾ ਹੁੰਦੇ, ਅੱਜ ਉਹ ਗਾਮੇ ਦੀ ਉਹ ਵਿਰਾਸਤ ਪੈਦਾ ਨਾ ਹੁੰਦੀ ਜਿਹੜੀ ਲੈ ਕੇ ਟੀਕਾ ਆਪਣੀ ਬਾਂਹ ਚ ਲਾਉਂਦੀ ਹੈ, ਆਪਣੇ ਪਤਾ ਨੀ ਕਿੱਥੇ ਕਿੱਥੇ ਲਾਉਂਦੀ ਹੈ, ਤੇ ਫਿਰ ਇਹੋ ਜਿਹੀ ਵਿਰਾਸਤ ਵਾਜਵਾਈ ਜਿਹੜੀ ਤੁਸੀਂ ਕੀਤੀ ਹੈ ਉਹ ਬਾਂਹ ਚੇਤੇ ਆਉਂਦੀ। ਹਾਂ, ਕਿਉਂਕਿ ਜਿਹੜਾ ਹੁਣ ਸਥਿਤੀ ਪੰਜਾਬ ਦੀ ਇਸ ਵੇਲੇ ਬਣੀ ਹੋਈ ਹੈ ਉਹਦੇ ਉੱਪਰ ਫਿਕਰਮੰਦ ਨੇ ਸਾਡੇ ਤੁਹਾਡੇ ਵਰਗੇ NRI ਭਰਾ ਜਾਂ ਉਹ ਮੀਡੀਆ ਅਦਾਰੇ ਜਿਹਦੇ ਉੱਪਰ ਆਪਾਂ ਗੱਲਬਾਤ ਕਰ ਰਹੇ ਹਾਂ। ਇੱਥੇ ਆਲਿਆਂ ਨੂੰ ਤਾਂ ਬਾਜਵਾ ਜੀ ਹਾਲੇ ਵੋਟਾਂ ਦੇ ਵਿੱਚ ਸਾਲ ਰਹਿੰਦਾ, ਹੁਣੇ ਪਲਾਨ ਬਣਿਆ ਹੋਇਆ ਬਈ ਕਿਹਨੂੰ ਕੀ ਚ ਲੈ ਕੇ ਆਉਣਾ, ਕਿਹਨੂੰ ਆਮ ਆਦਮੀ ਪਾਰਟੀ ਚੋਂ ਕੱਢਣਾ।
1: ਯੋਰ ਅਗਲੀ ਇਲੈਕਸ਼ਨ ਹੀ ਜਿੱਤਣ ਤੇ ਲੱਗਣ ਦਿਆ, ਉਹਨਾਂ ਨੇ ਜਨਤਾ ਦਾ ਭਲਾ ਕੀ ਕਰਨਾ। ਮੈਂ ਤਾਂ ਕਹਿੰਦਾ ਦੋ ਤਰ੍ਹਾਂ ਅੱਧੀ ਢਾਈ ਸਾਲ ਬਾਅਦ ਹੀ ਯੋਰ ਲਾਉਣਾ ਸ਼ੁਰੂ ਕਰ ਦਿੰਦੇ ਨੇ ਕਿ ਅਗਲੀ ਇਲੈਕਸ਼ਨ ਕਿੱਦਾਂ ਜਿੱਤਣੀ।
0: ਇਹ ਬਾਜਵਾਈ ਜਿਹੜੀਆਂ ਤੁਸੀਂ ਬਹੁਤ ਜਾਨਦਾਰ ਸ਼ਾਨਦਾਰ ਗੱਲਾਂ ਕੀਤੀਆਂ ਨੇ, ਇਹਨਾਂ ਤੇ ਸਾਨੂੰ ਮਾਣ ਰਹੂਗਾ। ਜਿਨ੍ਹਾਂ ਨੇ ਤੁਹਾਡੇ ਵਰਗੇ ਸੱਜਣਾਂ ਨੇ, ਹੋਰ ਵੀ ਬਹੁਤ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਮਾਣਿਆ, ਜਿਨ੍ਹਾਂ ਨੇ ਆਪਣੇ ਪੰਜਾਬ ਦੇ ਖੇਤਾਂ ਦੇ ਵਿੱਚ, ਪੰਜਾਬ ਦੇ ਖੇਡ ਗਰਾਊਂਡਾਂ ਦੇ ਵਿੱਚ ਲਿਸ਼ਕ ਦੇ ਪੁਸ਼ਪ ਦੇ ਸਰੀਰਾਂ ਨੂੰ ਲੈ ਕੇ ਪੰਜਵੇਂ ਸੀਵੀਂ ਜਮਾਤ ਤੋਂ ਹੀ ਕਬੱਡੀ ਦੇ ਮੈਦਾਨਾਂ ਦੇ ਵਿੱਚ ਜਾ ਕੇ ਸ਼ੁਰੂ ਕੀਤੇ ਨੇ ਕੰਮ, ਤੇ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਹੋਰੇ ਪਾਸੇ ਨੂੰ ਤੁਰ ਪਈਆਂ। ਠੀਕ ਹੈ, ਕਬੱਡੀ ਹੈ ਜਿਹੜੀ ਸਾਡੀ ਮਾਂ ਖੇਡ ਹੈ, ਜਿਵੇਂ ਕਹਿੰਦੇ ਸੀ ਵੀ ਗਰਾਊਂਡਾਂ ਦੀ ਜਿਹੜੀ ਕਬੱਡੀ ਹੈ ਧਰਤੀ ਤੋਂ ਜਿਹੜੀ ਕਬੱਡੀ ਹੈ ਅੱਜ ਦੁਨੀਆਂ ਦੇ ਵਿੱਚ ਲੱਖਾਂ ਕਰੋੜਾਂ ਪਾਉਂਡਾਂ ਦੇ ਵਿੱਚ ਪਹੁੰਚ ਗਈ ਹੈ, ਪਰ ਇਹਦੇ ਪਹੁੰਚਣ ਵਿੱਚ ਵੀ ਅਜਿਹੇ ਕਾਰਨ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਦੁੱਖ ਹੁੰਦਾ ਹੈ ਕਿ ਕਬੱਡੀ ਸਾਡੀ ਮਾਂ ਖੇਡ ਹੈ ਜਾਂ ਕੁਸ਼ਤੀ ਸਾਡੀ ਮਾਂ ਖੇਡ ਹੈ, ਵੀ ਉੱਥੇ ਵੀ ਆਹ ਕੁਝ ਚੀਜ਼ਾਂ ਦਾ ਰਾਜ ਹੋ ਗਿਆ। ਉੱਥੇ ਸਿਆਸਤ ਵਾੜ ਦਿੱਤੀ ਗਈ ਹੈ, ਉੱਥੇ ਗੈਂਗਸਟਰ ਵਾੜ ਦਿੱਤੇ ਗਏ ਨੇ, ਉੱਥੇ ਨਸ਼ੇ ਦੀਆਂ ਸਰਿੰਜਾਂ ਵਾੜ ਦਿੱਤੀਆਂ,
1: ਉੱਥੇ ਕਤਲ ਹੋਣ ਲੱਗ ਗਏ ਜੀ, ਗੋਲੀਆਂ ਚੱਲਣ ਲਈਆਂ ਨੇ।
0: ਸੋ ਮੈਂ ਤਾਂ ਵਾਜਵਾਈ ਤੁਹਾਡੇ ਤੇ ਬੜਾ, ਹੁਣ ਵੀ ਮੈਨੂੰ ਬੜਾ ਮੇਰਾ, ਮੈਂ ਸਰੀਰ ਲੂਣ ਨੂੰ ਕਰਦਾ ਵੀ ਮੈਂ ਤਾਂ ਤੁਹਾਡਾ ਇਹ ਥੈਂਕ ਯੂ ਅੱਜ ਕਰਨ ਦਾ ਮੇਰਾ ਬੜਾ ਅੰਦਰੋਂ ਮਨ ਫੁੱਟਿਆ। ਬਈ ਧੰਨ ਨੇ,
1: ਮੇਰਾ ਬੜਾ ਇੰਟਰਸਟ ਜੇ ਸਪੋਰਟਸ ਦੇ ਵਿੱਚ, ਮੈਂ ਖੁਦ ਕਬੱਡੀ ਖੇਡਦਾ ਰਿਹਾ ਆਪਣੇ ਕਾਲਜ ਤੋਂ।
0: ਵੈਰੀ ਗੁੱਡ। ਹਾਂ, ਤੇ ਹੁਣ ਬਾਜਵਾ ਜੀ ਆਪਾਂ ਥੋੜੀ ਜੀ ਇਸੇ ਵਿਸ਼ੇ ਨਾਲ ਗੱਲ ਥੋੜੀ ਅੱਗੇ ਤੋਰਦੇ ਆ। ਕਿਲ੍ਹਾ ਰਾਏਪੁਰ ਦੀਆਂ ਖੇਡਾਂ ਜਿਹੜੀਆਂ ਕਿ ਮਿੰਨੀ ਏਸ਼ੀਆ ਗੇਮਾਂ ਕਰਕੇ ਜਾਣੀਆਂ ਜਾਂਦੀਆਂ, ਉਸ ਤੋਂ ਬਾਅਦ ਕਿਲ੍ਹਾ ਰਾਏਪੁਰ ਆ ਜਿਹੜਾ ਜ਼ਿਲ੍ਹਾ ਲੁਧਿਆਣਾ ਸਾਡਾ, ਉਹਦੇ ਡੇਲੋ ਇਲਾਕੇ ਦੇ ਵਿੱਚ ਜਿਹੜਾ ਡੇਲੋ ਸ਼ਹਿਰ ਪੈਂਦਾ ਉਹਦੇ ਵਿੱਚ ਪੈਂਦਾ ਹੈ। ਜਦੋਂ ਉੱਥੇ ਵਾਲੀਆਂ ਮਿੰਨੀ ਓਲੰਪਿਕ ਦੇ ਨਾਲ ਸ਼ੁਰੂ ਹੋਈਆਂ, ਕਿਉਂਕਿ ਵੱਡੇ ਪਿੰਡ ਨੇ ਗਰੇਵਾਲਾ ਦਾ ਇਲਾਕਾ, NRI ਵੀਰ ਵੀ NRI ਦਾ ਚਲੋ ਬਾਅਦ ਚ ਗਏ ਨੇ, ਪਹਿਲਾਂ ਲੋਕਾਂ ਨੂੰ ਜਿਹੜੀ ਜਿਵੇਂ ਤੁਸੀਂ ਗੱਲ ਕਰਕੇ ਹਟੇ ਉਹ ਸ਼ੌਂਕ ਹੀ ਸੀਗਾ
1: ਬੜਾ ਸ਼ੌਂਕ
0: ਉਸ ਤੋਂ ਬਿਨਾਂ ਵਾਜਵਾਈ ਫਿਰ ਅਨੇਕਾਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਕਿਲ੍ਹਾ ਰਾਏਪੁਰ ਵਾਲੀਆਂ ਖੇਡਾਂ ਤੋਂ ਬਾਅਦ ਲੋਕ ਇੱਧਰ ਨੂੰ ਆਏ, ਬੜਾ ਵਧੀਆ ਹੋਏ। ਅਸੀਂ ਉਹ ਟੂਰਨਾਮੈਂਟ ਦੇ ਵਿੱਚ ਖੇਡੇ ਹੋਏ ਹਾਂ ਜਦੋਂ ਸਾਨੂੰ ਇੱਕ ਆਪਣੇ ਕੀ ਕਹਿੰਦੇ ਆ ਬਈ ਆਹ ਟਰੈਕ ਸੂਟ ਮਿਲਿਆ, ਟਰੈਕ ਸੂਟ ਮਿਲਿਆ, ਤੇ ਟਰੈਕ ਸੂਟ ਵੀ ਇਹ 95 ਦੇ ਵਿੱਚ ਕਿਸੇ ਕਿਸੇ ਨੂੰ ਮਿਲਦਾ ਹੁੰਦਾ ਹਾਂ, ਤੇ ਉਹ ਜਿਹੜੀਆਂ ਹੁਣ ਤਾਂ ਚਲੋ ਸ਼ਹੀਦਾਂ ਦਾ ਰੂਪ ਬਦਲ ਗਿਆ, ਗੋਲਡ ਮੈਡਲ ਆ ਗਏ, ਉਹ ਵੱਡੀਆਂ ਟਰਾਫੀਆਂ ਜਿਨ੍ਹਾਂ ਦੇ ਉੱਪਰ ਤਾਂਬੇ ਨਾਲ ਲੱਕੜੀ ਦੇ ਉੱਪਰ ਉਹ ਜਿੱਤਾਂ ਅੱਜ ਵੀ ਬਹੁਤ ਪਈਆਂ ਨੇ। ਤੇ ਮੈਂ ਹੋਰ ਤੁਹਾਨੂੰ
1: ਇੱਕ ਨਾ ਤੁਹਾਨੂੰ ਕੁਛ ਸਕਿੰਟ ਦੀ ਇੱਕ ਹਾਸੇ ਵਾਲੀ ਗੱਲ ਮੈਨੂੰ ਯਾਦ ਆਈ ਹੈ। ਜਦੋਂ ਮੈਂ ਸਕੂਲ ਦੇ ਵਿੱਚ ਹਾਇਰ ਸੈਕੰਡਰੀ ਚ ਪੜ੍ਹਦਾ ਹੁੰਦਾ ਸੀ ਤੇ ਸਾਡੀ ਕਬੱਡੀ ਦੀ ਟੀਮ DAV ਹਾਇਰ ਸੈਕੰਡਰੀ ਸਕੂਲ ਦੀ ਟੌਪ ਦੀ ਕਬੱਡੀ ਸੀ, ਤਕਰੀਬਨ ਡਿਸਟ੍ਰਿਕਟ ਲੈਵਲ ਤੇ ਸਾਡਾ ਹੋਲਡ ਸੀ, ਤੇ ਸਾਨੂੰ ਕਬੱਡੀ ਵਾਲਿਆਂ ਨੂੰ ਕੱਛੇ ਮਿਲੇ ਡੇਢ ਰੁਪਈਏ ਚ, ਬਹੁਤ ਸੋਹਣੇ। ਮੈਂ ਕੱਛਾ ਪਾ ਕੇ ਤੇ ਆਪਣੇ ਪਿੰਡ ਵਿੱਚ ਜਿਸ ਤਰ੍ਹਾਂ ਆਪਣੇ ਪੱਠੇ ਲੈਣ ਜਾਣਾ ਜਾਂ ਆਪਣੇ ਖੇਤਾਂ ਵੱਲ ਜਾਣਾ, ਬੰਬੀ ਵੱਲ ਜਾਣਾ, ਤੇ ਸਾਡੇ ਅਸੀਂ ਉਹਨੂੰ ਚਾਚਾ ਚਾਚਾ ਕਹਿੰਦੇ ਸੀ, ਸਾਡੇ ਸੱਕੇ ਚਾਚੇ ਨਹੀਂ ਉਤਰਾ ਵੇਖਿਆ ਨਾ, ਆਪਣੇ ਪਿਓ ਦੇ ਬਰਾਬਰ ਨੂੰ ਚਾਚਾ ਕਹਿ ਦੇਣਾ, ਉਹ ਸਾਰੇ ਉਹਨਾਂ ਨੂੰ ਪੜ੍ਹਦਾ ਕੋਈ ਨਹੀਂ ਸੀ। ਉਸ ਮੁੰਡੇ ਨੇ ਮੈਨੂੰ ਪੁੱਛਿਆ ਤੂੰ ਕੱਛਾ ਕਿੱਥੋਂ ਲਿਆ, ਮੈਂ ਕਿਹਾ ਬਈ ਤੂੰ ਦਸਾਂ ਕਰਨਿਆਂ ਦਾ ਆਉਂਦਾ ਸੀ ਤੇ ਤੂੰ ਲੈਣਾ ਤੇ ਮੈਂ ਲਿਆ ਦਸਾਂ ਤੇ ਮੈਂ ਤੈਨੂੰ ਲੈ ਦੇਣਾ ਸਕੂਲੋਂ ਲਿਆ ਦੇਣਾ ਕੱਛਾ।

0: ਉਹਨੇ ਘਰ ਜਾ ਕੇ ਆਪਣਾ ਰੋਣਾ ਪਿੱਟਣਾ ਪਾਤਾ ਕਿ ਮੈਂ ਤੇ ਸੁਚੇਤ ਦਾ ਪੱਛਾ ਲੈਣਾ, ਉਹ ਮੇਰਾ ਹਾਣੀ ਸੀ ਤੇ ਉਹ ਪੜ੍ਹਦਾ ਨਹੀਂ ਸੀ। ਪਹਿਲਾਂ ਤੇ ਉਹਦੇ ਘਰਦਿਆਂ ਨੇ ਆਪ ਚ ਝਗੜਾ ਹੋਇਆ, ਘਰਦਿਆਂ ਨੇ ਮਾਂ ਨੇ ਪਿਓ ਨੂੰ ਦੱਸਿਆ, ਪਿਓ ਨੇ ਉਹਦੇ ਦੋ ਤਿੰਨ ਗਿੱਚੀ ਚ ਸੁੱਟੀਆਂ, ਫਿਰ ਉਹਨਾਂ ਨੇ ਸਾਡੀ ਮਾਂ ਨੂੰ ਸੱਦ ਕੇ ਅਲਾਮਾ ਦਿੱਤਾ ਵੀ ਆਪਣੇ ਮੁੰਡੇ ਨੂੰ ਉਹ ਕੱਛਾ ਇਹਨੂੰ ਕਹਿੰਦਾ ਕਿ ਤੈਨੂੰ ਮੈਂ ਲੈ ਕੇ ਦਿੰਦਾ, ਦਾਸਾ ਨੇ ਲਿਆ ਤੇ ਆਪਣੇ ਮੁੰਡੇ ਨੂੰ ਸੰਭਾਲ ਕੇ ਰੱਖੋ, ਆਪਣੇ ਘਰ ਹੀ ਸਾਡਿਆਂ ਪੁੱਤਰਾਂ ਨੂੰ ਕੱਛੇ ਨਾ ਵਿਖਾਲਿਆ ਕਰੇ ਉੱਤੇ ਆਣ ਕੇ, ਤੇ ਸਾਡੇ ਘਰ ਤੇ ਕੱਲ ਦਾ ਕਪੱਤ ਪਿਆ ਹੈਗਾ ਸਾਰਾ। ਵੇਖੋ ਕਹਿੰਦੇ ਵੀ ਉਹ ਚੰਗਾ ਭਲਾ ਉਹਨੂੰ ਕੁੱਟ ਪਈ ਉਹਨੂੰ ਦਿਆਲੇ ਨੂੰ ਕਰੋਗੇ ਵੀ ਆ ਤੈਨੂੰ ਕੱਛੇ ਲੈਣੇ ਦਈਏ, ਉਹਨਾਂ ਕੋਲ ਉਹਨਾਂ ਦਾ ਪਿਓ ਤੇ ਪਟਵਾਰੀ ਹੈ, ਉਹ ਤੇ ਉਹਨਾਂ ਕੋਲ ਤੇ ਹਰਾਮ ਦੀਆਂ ਕਮਾਈਆਂ ਨੇ, ਤੇ ਤੂੰ ਕੱਛੇ
1: ਕਬੱਡੀ
0: ਚੋਂ ਮਿਲਿਆ, ਉਹਨਾਂ ਨੂੰ ਨਹੀਂ ਨਾ ਪਤਾ ਵੀ ਇਹ ਜੇ ਡਿਜ਼ਾਇਨਦਾਰ ਕੱਛੇ ਅਸੀਂ ਵੀ ਤੈਨੂੰ ਲੈ ਕੇ ਦੇ ਸਕਦੇ।
1: ਬਾਜਵਾ ਜੀ ਇਹ ਆਪਣੇ ਨਾ ਦੇਵੀ ਦਿਆਲ ਇੱਕ ਪੰਜਾਬੀ ਦੇ ਪੰਜਾਬ ਦੇ ਸਟਾਰ ਕਬੱਡੀ ਖਿਡਾਰੀ ਹੋਏ ਜਿਹੜੇ ਕਿ ਪੰਡਿਤ ਸੀ ਤੇ ਇੱਧਰ ਦਰਾਹੇ ਇਲਾਕੇ ਦੇ ਕੋਲ ਉਹਨਾਂ ਦਾ ਪਿੰਡ ਪਿੰਡ ਦਾ ਨਾਮ ਹੈਗਾ ਕੁੱਬੇ, ਤੇ ਉੱਥੇ ਮਤਲਬ ਕਿ ਵੀ ਉਹਨਾਂ ਨੇ ਆਪਣਾ ਇੱਕ ਸਟੇਡੀਅਮ, ਜੇ ਪਿੰਡ ਦੇ ਵਿੱਚ ਕੁਛ ਹੁੰਦਾ ਨਾ ਕੋਈ ਪਹਿਲਾਂ, ਚਲੋ ਸਟੇਡੀਅਮ ਤਾਂ ਹੁਣ ਬਣੇ ਨੇ, ਜੇ ਕੋਈ ਪਿੰਡ ਦੇ ਵਿੱਚ ਮਾੜਾ ਮੋਟਾ ਕੋਈ ਗਰਾਊਂਡ ਹੁੰਦਾ ਸੀ ਕੁਛ ਹੁੰਦਾ ਸੀ ਤਾਂ ਹੀ ਬੱਚਿਆਂ ਨੂੰ ਖੇਡਣ ਦੀ ਬਣਦੀ ਸੀ। ਉਹਨੇ ਜੀ ਬੜਾ ਬਚਪਨ ਤੋਂ ਰੱਖਿਆ ਤੇ ਫਿਰ ਹੁਣ ਪਤਾ ਲੱਗਦਾ ਗੱਲਾਂ ਦਾ, ਉਦੋਂ ਤਾਂ ਕਿੱਥੇ ਪਤਾ ਲੱਗਦਾ ਸੀ। ਫਿਰ ਇੱਕ ਵਾਰ ਬਲਵਿੰਦਰ ਫਿੱਡਾ, ਹਾਂ ਫਿੱਡੂ ਫਿੱਡਾ, ਤੇ ਹਾਂ ਤੇਜਾ ਮਾਣੂ ਕੇ, ਜਾਣੀ ਉਸ ਵੇਲਿਆਂ ਦੇ ਜਿਹੜੇ ਇਹ 1900 ਮੇਰੇ ਖਿਆਲ 75-80 ਵਾਲੇ ਖਿਡਾਰੀ ਸੀਗੇ ਜਿਹੜੇ, ਇਹ ਉੱਥੇ ਫਿਰ ਇੱਕ ਟੂਰਨਾਮੈਂਟ ਕਰਾਉਂਦੇ ਨੇ ਤੇ ਉਹ ਟੂਰਨਾਮੈਂਟ ਦੇ ਵਿੱਚ ਜਿਵੇਂ ਸਿੱਧੇ ਭਾਸ਼ਾ ਨੇ ਕਹਿੰਦੇ ਨੇ ਵੀ ਬਾਹਮਣਾ ਤੈਨੂੰ ਮੈਂ ਫਿੱਡੇ ਨੂੰ, ਫਿੱਡਾ ਕਹਿੰਦਾ ਬਾਹਮਣਾ ਤੈਨੂੰ ਮੈਂ ਨਹੀਂ ਜਾਣ ਦੇਣਾ, ਕਿਉਂਕਿ ਫਿੱਡੇ ਦਾ ਤੁਹਾਨੂੰ ਪਤਾ ਵੀ ਜੁੱਸਾ ਕਿੱਡਾ ਵੱਡਾ, ਬਹੁਤ ਸੀਗਾ। ਸੋ ਇਹ ਗੱਲਾਂ ਬਾਤਾਂ ਮੈਨੂੰ ਕਿਵੇਂ ਪਤਾ ਲੱਗੀਆਂ, ਇਹ ਤੁਹਾਡੀ ਗੱਲ ਦੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਅੱਜ ਸ਼ੁਰੂ ਕੀਤਾ ਕੰਮ। ਮੈਂ ਜਦੋਂ ਇਸ ਲਾਈਨ ਦੇ ਵਿੱਚ ਲੇਖਕਾਂ ਵਾਲੀ ਪੱਤਰਕਾਰੀ ਜੁੜਿਆ ਤਾਂ ਫਿਰ ਇੱਕ ਆਪਣੇ ਮਾਨਸ ਇਲਾਕੇ ਦੇ ਵਿੱਚੋਂ ਇੱਕ ਮੈਗਜ਼ੀਨ ਨਿਕਲਦਾ ਮਾਂ ਖੇਡ ਕਬੱਡੀ, ਨਰੋਲ ਕਬੱਡੀ ਦਾ ਨਰੋਲ ਖੇਡਿਆ ਦਾ, ਤੇ ਉਹਦੇ ਵਿੱਚ ਮੈਨੂੰ ਸੰਪਰਕ ਕੀਤਾ ਜਦੋਂ ਅਜੀਤ ਅਖਬਾਰ ਫੋਨ ਵਾਲਾ ਸਿਸਟਮ ਹੀ ਨਹੀਂ ਸੀ, ਉਦੋਂ ਅਜੀਤ ਅਖਬਾਰ ਚ ਕੋਈ ਲੇਖ ਲੱਗਿਆ, ਉਹਨਾਂ ਨੇ 15 ਪੈਸੇ ਦਾ ਕਾਰਡ ਵੀ ਮੇਰੇ ਐਡਰੈਸ ਤੇ ਲਿਖ ਕੇ ਮੈਨੂੰ ਪਾਤਾ। ਉਹ ਕਹਿੰਦਾ ਜੀ ਨਾਲ ਤਾਂ ਤੁਸੀਂ ਸਾਡੇ ਨਾਲ ਜੁੜੋ, ਮੈਂ ਪੜ੍ਹਦਾ ਸੀ ਉਦੋਂ, ਤੇ ਨਾਲੇ ਕਹਿੰਦੇ ਤੁਹਾਡੇ ਇਲਾਕੇ ਦੇ ਇੱਕ ਮਹਾਨ ਖਿਡਾਰੀ ਨੇ ਵੀ ਉਹਨਾਂ ਬਾਰੇ ਉਹਨਾਂ ਦੀ ਜੀਵਨੀ ਲਿਖੀ, ਤੇ ਮੈਂ ਜੀ ਮੈਨੂੰ ਦੇਵੀ ਦਿਆਲ ਦਾ ਨਾਂ ਤਾਂ ਪਤਾ ਸੀ ਪਰ ਇਹ ਨਹੀਂ ਸੀ ਪਤਾ ਵੀ ਉਹਨਾਂ ਦੀਆਂ ਮੱਲਾਂ ਕਿੱਥੇ ਮਾਰੀਆਂ ਹੋਈਆਂ। ਚਲੋ ਜੀ ਆਪਾਂ ਨੇ ਸਾਈਕਲ ਚੱਕਿਆ, ਸਾਈਕਲ ਚੱਕ ਕੇ ਜੀ ਕੁੱਬੇ ਪਿੰਡ ਪਹੁੰਚੇ, ਤੇ ਪਹੁੰਚਣ ਤੋਂ ਬਾਅਦ ਜੀ ਉੱਥੇ ਕਹਿੰਦੇ ਜੀ ਇਹਦਾ ਦੇਵੀ ਦਿਆਲ, ਮੈਂ ਜਾ ਕੇ ਪੁੱਛਿਆ ਨਿਆਣਪਣੇ ਵਾਲੀ ਗੱਲ, ਉਹ ਕਹਿੰਦੇ ਜੀ ਉਹ ਤਾਂ ਸਪੋਰਟਸ ਅਫਸਰ ਜਲੰਧਰ ਲੱਗਿਆ ਹੋਇਆ, ਉਹ ਨੀ ਤੁਹਾਨੂੰ ਉਰੇ ਮਿਲ ਸਕਦਾ। ਮੈਨੂੰ ਜਿਹੜਾ ਜੀ 15 ਪੈਸੇ ਵਾਲਾ ਕਾਰਡ ਆਇਆ ਸੀਗਾ ਉਧਰੋਂ ਮਾਨਸ ਵਾਲੇ ਪਾਸਿਓਂ, ਮੈਂ ਉਹ ਉਹਨਾਂ ਦੇ ਘਰ ਦੀ ਹੁੰਦੇ ਆਇਆ, ਮੈਂ ਕਿਹਾ ਜੀ ਪਤਾ ਮੈਨੂੰ ਵੀ ਏਡਾ ਕੁਛ ਨੀ, ਮੈਨੂੰ ਆਇਆ ਸੀ ਮੈਂ ਤਾਂ ਆ ਗਿਆ। ਫੇਰ ਕੀ ਹੋਇਆ ਜਦੋਂ ਦੇਵੀ ਦਿਆਲ ਨੂੰ ਪਿੰਡ ਆਏ ਸਟੇਡੀਅਮ ਦੇ ਵਿੱਚ ਉਹਨਾਂ ਨੇ ਟੀਮ ਬਣਾਈ ਸੀ, ਫਿਰ ਮੈਨੂੰ ਬੁਲਾਇਆ, ਆ ਪਿੱਛੇ ਦੀ ਗੱਲ ਆ, ਹੁਣ ਤਾਂ ਸਵਰਗ ਸੁਧਾਰ ਗਏ। ਫਿਰ ਉਹਨਾਂ ਨੇ ਮੇਰੇ ਨਾਲ ਲੇਖ ਲੜੀ ਸ਼ੁਰੂ ਕੀਤੀ, ਜਿਵੇਂ ਆਪਾਂ ਪ੍ਰੋਗਰਾਮਾਂ ਦੀ ਸ਼ੇਅਰ ਕੀਤੀ ਆ, ਉਹਦੇ ਵਿੱਚ ਬਲਵਿੰਦਰ ਫਿੱਡੇ ਵਾਲੀਆਂ ਗੱਲਾਂ, ਬਾਹਮਣਾ ਤੈਨੂੰ ਮੈਂ ਜਾਣ ਨੀ ਦੇਣਾ, ਮੈਨੂੰ ਕਹਿੰਦਾ ਟਾਈਟਲ ਨੀ ਬਦਲਣਾ ਛੋਟਿਆ, ਇਵੇਂ ਹੀ ਰੱਖਣਾ ਵੀ ਬਾਹਮਣਾ ਆਇਆ ਤੈਨੂੰ ਦੇਖੀਏ ਤੇਰੇ ਪਿੰਡ ਦੇ ਸਟੇਡੀਅਮ। ਸੋ ਇਹ ਗੱਲਾਂ ਤੁਹਾਡੇ ਪ੍ਰੋਗਰਾਮ ਚੋਂ ਨਿਕਲੀਆਂ ਤੇ ਮੈਂ ਵੀ ਬਹੁਤ ਪਿੱਛੇ ਚਲੇ ਗਿਆ, ਇੰਨੀ ਪਿੱਛੇ। ਤੇ ਹੁਣ ਮਸਲਾ ਇੱਥੇ ਇਹ ਖੜਾ ਹੋ ਗਿਆ ਬਈ ਮੈਂ ਜਿਹੜੇ ਕਿਲੇ ਰਾਏਪੁਰ ਦੀ ਗੇਮਾਂ ਦੀ ਗੱਲ ਕੀਤੀ ਹੈ, ਤੇ ਉਸ ਤੋਂ ਬਿਨਾਂ ਹੋਰ ਕਈ ਨਾਮੀ ਟੂਰਨਾਮੈਂਟ ਹੋਏ, ਤੇ ਮਸਲਾ ਉੱਥੇ ਸਥਿਤੀ ਕੀ ਖਰਾਬ ਹੋ ਗਈ ਜਦੋਂ ਇੱਕ ਆਪਣੇ ਵਰਗੇ ਖੋਜੀ ਬੰਦਾ ਲਾ ਲਓ ਜਾਂ ਤਰਫਣੇ ਵਾਲਾ ਲਾ ਲਓ, ਉਹ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ ਦੂਜੇ ਦਿਨ ਨਜ਼ਦੀਕ ਮੋਟਰਾਂ ਦੇ ਉੱਪਰ ਗਿਆ ਜਿੱਥੇ ਟਾਟਾ ਸੂਮੋ ਗੱਡੀਆਂ ਸਕਾਰਪੀਓ ਤਾਂ ਹੋਣੀ ਆ, ਟਾਟਾ ਸੂਮੋ ਦੇ ਵਿੱਚ ਖਿਡਾਰੀ ਆਉਂਦੇ ਸੀ ਚੜ ਚੜ ਕੇ, ਤੇ ਉਸ ਟਾਈਮ ਵੀ ਕੰਮ ਵੀ ਘੱਟ ਸੀ, ਜਦੋਂ ਉਹਨਾਂ ਜਗ੍ਹਾ ਦੇ ਵਿੱਚੋਂ ਕੁਛ ਗੋਲੀਆਂ ਦੇ ਪੱਤੇ ਤੇ ਕੁਛ ਆ ਮਿਲੇ ਸਿੰਜਾਂ, ਫਿਰ ਉਹ ਬੰਦਾ ਬਹੁਤ ਪਿੱਟਿਆ ਤੇ ਫਿਰ ਓਹਦੀ ਆਵਾਜ਼ ਆ ਜਿਹੜੀ ਓਹਦਾ ਪਿੱਟਪਣਾ ਸੀਗਾ ਉਹ ਫਿਰ ਪ੍ਰਿੰਸੀਪਲ ਸਰਵਣ ਸਿੰਘ ਢੁੱਡੀ ਗਏ ਨੇ ਸੁਣਿਆ ਕਿਸੇ ਤਰੀਕੇ। ਹਾਂ ਜਿਹੜੇ ਕੈਨੇਡਾ ਚ ਰਹਿ ਰਹੇ ਨੇ ਕਬੱਡੀ ਦੇ ਬੜਾ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਫਿਰ ਉਹਨਾਂ ਨੇ ਜੀ ਇਸ ਵਿਸ਼ੇ ਦੇ ਉੱਪਰ ਬਾਜਵਾ ਜੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਲੇਖ ਲਿਖਿਆ ਉਹਨਾਂ ਨੇ ਵੀ ਆਹੀ ਗੱਲ ਬਣਾਈ ਵੀ ਜਿਹੜੇ ਟੂਰਨਾਮੈਂਟ ਹੋ ਰਹੇ ਨੇ ਕਬੱਡੀ ਵਿਦੇਸ਼ਾਂ ਚ ਪਾਉਂਡਾਂ ਦੀ ਡਾਲਰ ਦੀ ਹੋ ਗਈ ਪਰ ਜਿਹੜਾ ਕੁਛ ਸਾਨੂੰ ਮਿਲ ਰਿਹਾ ਇਹ ਕਬੱਡੀ ਵਿੱਚ ਕੌਣ ਲੈ ਗਿਆ। ਉਹਦੇ ਵਿੱਚ ਵੀ ਫਿਰ ਵਿਦੇਸ਼ੀ ਪ੍ਰਮੋਟਰਾਂ ਦੀਆਂ ਗੱਲਾਂ ਹੋਈਆਂ ਖਾਸਾ ਕੁਛ ਹੋਇਆ। ਚਲੋ ਮੁੱਕਦੀ ਗੱਲ ਇਹ ਹੈ ਬਈ ਟੂਰਨਾਮੈਂਟ ਹੁਣ ਵੀ ਹੁੰਦੇ ਨੇ ਪਰ ਉਹ ਗੱਲ ਨੀ ਹੈਗੀ ਬਾਜਵਾ ਜੀ ਜਿਹੜੀ ਬਾਜਵਾ ਜੀ ਉਹਨੇ ਆਪਣੇ ਪਿੰਡ ਦੇ ਵਿੱਚ ਟੂਰ ਖੇਡਦੇ ਸੀ ਜਾਂ ਮੈਂ ਦੇਵੀ ਦਿਆਲ ਵਾਲੀ ਗੱਲ ਕਰਕੇ ਹਟੇ ਹਾਂ ਉਹ ਗੱਲ ਨੀ ਬਣਦੀ। ਹੁਣ ਤਾਂ ਉਹੀ ਗੱਲ ਫੇਰ ਮੁੜ ਕੇ ਆਪਾਂ ਕਰੀਏ ਵੀ ਹੁਣ ਗੈਂਗਸਟਰ ਕੋਈ ਵਿਦੇਸ਼ ਦੇ ਵਿੱਚ ਬੈਠਾ ਕਾਲ ਕਰਦਾ ਬਈ ਤੂੰ ਭਾਈ ਇਸ ਵੇਲੇ ਆ ਜਿਹੜਾ ਉਹ ਆਪਣੇ ਫਲਾਣੀ ਸਪੋਰਟਸ ਅਕੈਡਮੀ ਦੇ ਵਿੱਚ ਜਾ ਕੇ ਖੇਡਣਾ ਨੀ ਹੈਗਾ ਤੈਨੂੰ ਫਲਾਣੇ। ਹਾਂ ਤੇ ਸਭ ਤੋਂ ਵੱਡੀ ਗੱਲ ਬਈ ਜਿਹੜੀ ਪਿਛਲੇ ਦਿਨੀ ਚਾਹੇ ਉਹ ਮੋਹਾਲੀ ਦੇ ਬੁੱਕਲ ਵਿੱਚ ਵਸਿਆ ਪਿੰਡ ਸੁਹਾਣਾ ਜਿੱਥੇ ਇੱਕ ਵੱਡਾ ਕਬੱਡੀ ਖਿਡਾਰੀ ਦਾ ਕਤਲ ਹੋਇਆ ਤੇ ਹੋਰ ਬਹੁਤ ਕੁਛ ਹੋ ਰਿਹਾ ਪਰ ਅਸੀਂ ਮੈਂ ਇੰਨੀ ਗੱਲ ਇਹ ਕਰਦਾ ਵੀ ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ ਕਈ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ ਤੇ ਸਾਡਾ ਇਹਨਾਂ ਗੱਲਾਂ ਬਾਤਾਂ ਨੂੰ ਛੋਹਣਾ ਵੀ ਇੱਕ ਜ਼ਰੂਰੀ ਗੱਲਬਾਤ ਆ ਵੀ ਜੇ ਅਸੀਂ ਤੁਸੀਂ ਸਪੋਰਟਸ ਦੀ ਗੱਲ ਛੇੜੀ ਹੈ ਤੇ ਅੱਗੇ ਦੀ ਅੱਗੇ ਤੰਦਾਂ ਜਿਹੜੀਆਂ ਉਹ ਜੁੜ ਗਈਆਂ।
0: ਜੀ ਬਿਲਕੁਲ ਯਾਦਾਂ ਤਾਜ਼ੀਆਂ ਹੋ
1: ਜਾਂਦੀਆਂ। ਹਾਂਜੀ ਹੋ ਜਾਂਦੀਆਂ ਨੇ ਇਸ ਲਈ ਮੈਂ ਬਾਜਵਾ ਜੀ ਤੁਹਾਡਾ ਧੰਨਵਾਦ ਤੇ ਅੱਗੇ ਹੁਣ ਆਪਾਂ ਜਿਹੜੀ ਗੱਲਬਾਤ ਆ ਉਹ ਕਰੀਏ ਪੰਜਾਬ ਦੇ ਦੁੱਖ ਦਰਦ। ਮੈਂ ਦੁੱਖ ਦਰਦ ਤਾਂ ਕਹਿ ਰਿਹਾ ਕਿ ਗੁਰਾਂ ਦੇ ਨਾਂ ਉੱਤੇ ਵਸਦਾ ਪੰਜਾਬ ਜਿਹੜੇ ਇਤਿਹਾਸ ਦੀਆਂ ਜਿਹੜੀਆਂ ਵਿਰਾਸਤ ਦੀਆਂ ਆਪਾਂ ਗੱਲਾਂ ਕਰਕੇ ਹਟੀਆਂ ਬਈ ਉਹਨੂੰ ਅਲੋਪ ਕਿਹਨੇ ਕਰ ਦਿੱਤਾ ਕਿਹੜੇ ਪਾਸੇ ਨੂੰ ਤੁਰ ਪਈਆਂ ਗੱਲਾਂ ਬਾਤਾਂ ਬਾਜਵਾ ਜੀ। ਹੁਣ ਕੋਈ ਬੰਦਾ ਪੰਜਾਬ ਦੇ ਵਿੱਚ 7-8 ਵਜੇ ਤੋਂ ਬਾਅਦ ਕੰਨੀ ਕਤਰਾਉਂਦਾ ਜੇ ਕਿਤੇ ਜਾਣਾ ਪੈ ਜਾਵੇ ਕਿਸੇ ਕੰਮ ਵਾਲੇ ਨੂੰ ਲੇਟ ਫੇਟ ਆਉਣਾ ਪੈ ਜਾਵੇ।
0: ਬਿਲਕੁਲ
1: ਹਾਂ ਕਿਉਂਕਿ ਅਸੀਂ ਤਾਂ ਬੈਠੇ ਦੇਖ ਰਹੇ ਹਾਂ ਜਾਂ ਇਹ ਕਹਿ ਲਈਏ ਵੀ ਚੱਲ ਵੀ ਰਹੇ ਹਾਂ ਕਈ ਗੱਲਾਂ ਬਾਤਾਂ ਤੇ ਹੁਣ ਜਿਹੜਾ ਮੌਜੂਦਾ ਸਮੇਂ ਚੱਲ ਰਿਹਾ ਹਾਲੇ ਪੰਜਾਬ ਦੀ 2027 ਵਾਲੀ ਜਿਹੜੀ ਇਲੈਕਸ਼ਨ ਹੋਣੀ ਹੈ ਉਹਦੇ ਵਿੱਚ ਪੂਰਾ ਇੱਕ ਸਾਲ ਪਿਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਪਰ ਅੱਜ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਅਪਡੇਟ ਇਹ ਹੈ ਵੀ ਸੁਖਬੀਰ ਬਾਦਲ ਕਹਿੰਦਾ ਜੀ ਮੈਂ ਪੰਜਾਬ ਨੂੰ ਬਚਾਉਣ ਦੇ ਲਈ 40 ਰੈਲੀਆਂ ਕਰਤੀਆਂ। ਹਾਂ ਤਾਜ਼ੀ ਅੱਜ ਦੀ ਜਿਹੜੀ ਗੱਲਬਾਤ ਸਾਹਮਣੇ ਆਈ ਹੈ ਤੇ ਉੱਧਰ ਭਗਵੰਤ ਮਾਨ ਹੋਰੀ ਹੁਣ ਕਦੇ ਬਠਿੰਡੇ ਕਦੇ ਮਾਨਸਾ ਕਦੇ ਕਿਤੇ ਕਦੇ ਕਿਤੇ ਸਮੁੱਚੇ ਉੱਤਰੀ ਭਾਰਤ ਵੱਲ ਨੂੰ ਲਾ ਲਈਏ ਜਿਹਦੇ ਵਿੱਚ ਅਸੀਂ ਪੰਜਾਬ ਆਉਂਦਾ ਤੇ ਹਰਿਆਣਾ ਰਾਜਸਥਾਨ ਪਿਛਲੇ 15 ਦਿਨਾਂ ਤੋਂ ਬਾਜਵਾ ਜੀ ਮੌਸਮ ਦੀ ਐਸੀ ਕਰੋਪੀ ਹੋਈ ਪਈ ਹੈ ਥਾਂ ਥਾਂ ਅਨੇਕਾਂ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਹੈ।
0: ਫੋਟੋਆਂ ਵੇਖੀਆਂ ਬੜਾ ਅਫਸੋਸ ਹੈ
1: ਗੜੇਮਾਰੀ ਵੀ ਇਹੋ ਜਿਹੀ ਹੋਈ ਹੈ ਕਿ ਰਹੇ ਰੱਬ ਦਾ ਨਾਂ ਤੀਜੇ ਦਿਨ ਵੀ ਬਰਫ਼ ਜੰਮੀ ਹੋਈ ਬੰਦਿਆਂ ਨੇ ਸਾਹਮਣੇ ਪੇਸ਼ ਕੀਤੀ ਹੈ ਜੀ ਵੀ ਪਰਸੋਂ ਸ਼ਾਮੀ 8 ਵਜੇ ਗੋਲੇ ਪਏ ਗੜੇ ਪਏ ਦੂਜਾ ਦਿਨ ਲੰਘਿਆ ਤੀਜੇ ਦਿਨ ਵੀ ਕਣਕ ਦੀਆਂ ਜਾਂ ਬਸੀਮ ਦੇ ਵਿੱਚ ਅਸੀਂ ਉਹ ਬਰਫ਼ ਆ ਜਿਹੜੀ ਉਹ ਜੰਮੀ ਹੋਈ ਦੇਖੀ ਵੀ ਇਸ ਤਰ੍ਹਾਂ ਕਦੇ ਗੋਲੇ ਪਏ ਨਹੀਂ। ਹੁਣ ਜਿਹੜੇ 40 ਰੈਲੀਆਂ ਦੀ ਗੱਲ ਕਰਦੇ ਨੇ ਭਗਵੰਤ ਮਾਨ ਹੁਣੀ ਰੋਜ਼ਾਨਾ ਦੀ ਗੱਲ ਕਰਦੇ ਨੇ ਉਹ ਜ਼ਖਮਾਂ ਉੱਤੇ ਮਲਮ ਲਾਉਣ ਦੀ ਵੀ ਗੱਲ ਨਹੀਂ ਕਰ ਰਹੇ। ਹੁਣ ਦੇਖੋ ਤੁਸੀਂ ਇੱਕ ਹੋਰ ਗੱਲ ਭਗਵੰਤ ਮਾਨ ਦੀ 4-5 ਦਿਨ ਪਹਿਲਾਂ ਬਠਿੰਡੇ ਦੇ ਵਿੱਚ ਰੈਲੀ ਹੈ ਸਰਕਾਰੀ ਪ੍ਰੋਗਰਾਮ ਦੇ ਤੇ ਵੱਡਾ ਲਾਮ ਲਸ਼ਕਰ ਵੱਡਾ ਇਕੱਠ ਕੀਤਾ ਤੇ ਭਗਵੰਤ ਮਾਨ ਨੇ ਜਿਵੇਂ ਸਪੋਜ ਕਰੋ ਵੀ 7 ਵਜੇ ਜਿਹੜਾ ਪ੍ਰੋਗਰਾਮ ਆਪਣਾ ਖਤਮ ਕਰਤਾ ਸ਼ਾਮ ਨੂੰ ਤੇ ਹੁਣ ਉਹ ਤੁਹਾਨੂੰ ਪਤਾ ਹੀ ਆ ਵੀ ਮੁੱਖ ਮੰਤਰੀ ਹੋਵੇ ਉਹ ਵੀ ਪੰਜਾਬ ਦਾ ਹੋਵੇ ਉਹ ਵੀ ਆਮ ਆਦਮੀ ਪਾਰਟੀ ਦਾ ਆਮ ਘਰ ਦਾ ਮੁੰਡਾ ਹੋਵੇ ਉਹ ਰਾਤ ਜੀ ਬਠਿੰਡੇ ਦੇ ਵਿੱਚ ਰੁਕਿਆ ਤੇ ਉਸੇ ਰਾਤ ਬਠਿੰਡੇ ਦੇ ਕੁਛ ਇਲਾਕਿਆਂ ਦੇ ਵਿੱਚ ਗੋਲੇ ਪੈ ਗਏ ਗੋਲੇਬਾਰੀ ਹੋ ਗਈ ਦੂਜੇ ਦਿਨ ਬੀਬੀ ਹਰਸਿਮਰਤ ਕੌਰ ਬਾਦਲ ਉਸ ਅਲੱਗ
0: ਪਹਿਲਾਂ ਵੀ ਮੈਂ ਚੁੱਪ ਕਰ ਰਿਹਾ ਮੈਂ ਬਾਅਦ ਚ ਕਰਾਂਗਾ ਕੁਐਸਚਨ
1: ਉਸ ਇਲਾਕੇ ਦੇ ਭਾਈ ਭਾਈ ਗੱਲ ਹੈਰਾਨੀ ਤੁਸੀਂ ਦੇਖੋ ਤੁਹਾਡੀ ਹੱਸੀ ਕਿੰਨੀ ਕਿਵੇਂ ਨਿਕਲੀ ਆ ਵੀ ਕੀ ਹੋ ਰਿਹਾ
0: ਦਿਮਾਗ ਕਿੱਥੇ ਕਿਸ ਤਰ੍ਹਾਂ ਦੇ ਨੇ ਇਹਨਾਂ ਲੋਕਾਂ ਦੇ ਦਿਮਾਗ
1: ਉਸ ਤੋਂ ਬਾਅਦ ਵਾਜਵਾ ਜੀ ਫਿਰ ਉਹ ਬੀਬੀ ਉਧਰ ਜਾਂਦੀ ਹੈ ਤੇ ਚਲੋ ਉਹਦਾ ਮੈਂਬਰ ਪਾਰਲੀਮੈਂਟ ਹਲਕਾ ਉਹ ਫਿਰ ਜਿੱਥੇ ਇਕੱਤਰ ਹੁੰਦੇ ਨੇ ਲੋਕ ਜਾਂ ਇਕੱਤਰ ਕੀਤੇ ਗਏ ਨੇ ਉੱਥੇ ਕਹਿੰਦੇ ਜੀ ਇਹਦੇ ਨਾਲ ਮਾੜੀ ਕੀ ਗੱਲ ਹੋਊਗੀ ਰਾਤ ਭਗਵੰਤ ਮਾਨ ਇੱਥੇ ਰਿਹਾ ਤੇ ਗੋਲੇਬਾਰੀ ਕਰ ਗਿਆ ਹੁਣ ਦੱਸੋ ਵੀ ਭਗਵੰਤ ਮਾਨ ਨੇ ਹੱਸਣਾ ਬਾਜਵਾ ਜੀ ਸਾਡੇ ਮੈਂਬਰ ਪਾਰਲੀਮੈਂਟ ਚੁਣੇ ਨੇ ਸਾਡੇ ਆਗੂ ਨੇ
0: ਜਲੂਸ ਕੱਢ ਰਹੇ ਨੇ ਲੋਕ ਇਹ ਲੋਕ ਇਹਨਾਂ ਕੋਲ ਕਿੰਨੀ ਕੁ ਮੱਤ ਇਹਨਾਂ ਦੀ ਮੱਤ ਕਿੰਨੀ ਮਾਰੀ ਗਈ ਗੱਲਾਂ ਕਰਦੇ ਇਹਨਾਂ ਨੂੰ ਸ਼ਰਮ ਨੀ ਆਉਂਦੀ ਇਹੋ ਜਿਹੇ ਲਫ਼ਜ਼ ਮੂੰਹ ਭਗਵੰਤ ਮਾਨ ਦੇ ਹੱਥ ਵਾਸਤਾ ਸਾਰਾ ਕੁਛ ਬਈ ਇਹ ਸਾਰਾ ਕੁਛ
1: ਨਹੀਂ ਦੇਖੋ ਤੁਸੀਂ ਉਹ ਬੀਬੀ ਪੜ੍ਹੀ ਲਿਖੀ ਹੈ ਮੈਂਬਰ ਪਾਰਲੀਮੈਂਟ ਚੁਣੀ ਗਈ ਹੈ
0: ਫਸਟ ਕਲਾਸ ਲੈਕਚਰ ਕਰਦੇ ਆ ਮੈਂ ਇਹਨਾਂ ਦੇ ਲੈਕਚਰ ਸੁਣੇ ਨੇ ਪਾਰਲੀਮੈਂਟ ਦੇ ਟਾਪ ਕਲਾਸ ਇੰਗਲਿਸ਼ ਹਿੰਦੀ ਤੇ ਪੰਜਾਬੀ ਬੋਲਦੇ ਨੇ ਜੋ ਉਹਨਾਂ ਚ ਕੁਆਲਿਟੀਆਂ ਨੇ ਉਹ ਹੈ
1: ਪਰ ਹੁਣ ਆਹ ਜਿਹੜਾ ਇਹਨੂੰ ਕਿਹੜੇ ਖਾਤੇ ਚ ਰੱਖੀ
0: ਇਹਨੂੰ ਕਿਹੜੇ ਖਾਤੇ ਚ ਰੱਖੀ ਹੈ
1: ਤੇ ਉਸ ਤੋਂ ਬਾਅਦ ਬਾਜਵਾ ਜੀ ਜਿਹੜੀ ਇੱਕ ਚਰਚਾ ਕੱਲ ਦੀ ਪੰਜਾਬ ਦੇ ਵਿੱਚ ਨਵੀਂ ਛਿੜੀ ਹੈ ਉਹ ਤੁਹਾਡੇ ਅੱਗੇ ਵੀ ਜ਼ਰੂਰ ਆਈ ਹੋਣੀ ਹੈ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣੇ ਦਾ ਵਿਧਾਨ ਸਭਾ ਹਲਕਾ ਸਾਹਮਣੇਵਾਲ ਜਦੋਂ ਆਪਾਂ ਦਿੱਲੀ ਨੂੰ ਰੂਟ ਤੁਸੀਂ ਫੜਦੇ ਹੋ ਤਾਂ ਉਹ ਤਕਰੀਬਨ ਲੁਧਿਆਣੇ ਤੋਂ 18 ਕਿਲੋਮੀਟਰ ਅੱਗੇ ਜਾ ਕੇ ਸਾਹਮਣੇਵਾਲ ਆਉਂਦਾ ਉੱਥੇ ਦਾ ਵਿਧਾਨ ਸਭਾ ਹਲਕਾ ਤੇ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ MLA ਬਣੇ ਹਰਦੀਪ ਸਿੰਘ ਮੁੰਡੀਆਂ ਇਹ ਹਰਦੀਪ ਸਿੰਘ ਮੁੰਡੀਆਂ ਜਿਹੜਾ ਜੱਦੀ ਪਿੰਡ ਹੈਗਾ ਹੁਸ਼ਿਆਰਪੁਰ ਦੇ ਜਦੋਂ ਤੁਹਾਡੇ ਪਠਾਨਕੋਟ ਨੂੰ ਜਾਂਦੇ ਹਨਾ ਮਕੇਰੀਆਂ ਇਲਾਕੇ ਦੇ ਵਿੱਚ ਉਥੋਂ ਬਾਜਵਾ ਜੀ ਇਹ ਬੰਦੇ ਨੇ ਪਲਾਇਨ ਕੀਤੀ ਲੁਧਿਆਣੇ ਲੁਧਿਆਣੇ ਆ ਕੇ ਤੁਹਾਨੂੰ ਪਤਾ ਹੀ ਹੈ ਵੀ ਦੂਰ ਆ ਕੇ ਜਿਹੜੇ ਬੇਈਮਾਨ ਬੰਦੇ ਨੇ ਉਹ ਬੜੇ ਪੁੱਠੇ ਸਿੱਧੇ ਕੰਮ ਕਰਦੇ ਇਹਨੇ ਜੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਤੇ ਜਿਹੜੀ ਪੰਜਾਬੀ ਲੋਕ ਗਾਇਕ ਆ ਬੀਬੀ ਸੁਰਿੰਦਰ ਬਿੱਟੀ ਉਹ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਸਾਹਮਣੇਵਾਲ ਦੀ ਇੰਚਾਰਜ ਸੀ ਤੇ ਇਹਨੇ ਜੀ ਉਸ ਬੀਬੀ ਦੀ ਛਤਰ ਛਾਇਆ ਦੇ ਹੇਠ ਵਿੱਚੇ ਤਾਂ ਕਬਜ਼ੇ ਲੈਣ ਦੇ ਕੰਮ ਕਰ ਲਏ ਵਿੱਚੇ ਦਰਿਆ ਨੇੜੇ ਪੈਂਦਾ ਸਤਲੁਜ ਜਿਹੜਾ ਤੁਹਾਡੇ ਫਲੋਰ ਨੂੰ ਨਿਕਲਦਾ ਉਥੋਂ ਰੇਤ ਦਾ ਹੋਰ ਬੜੀ ਕਲਾਬਜ਼ਾਰੀ ਕੀਤੀ ਤੇ ਅਖੀਰ ਨੂੰ ਇਹ ਬੰਦਾ ਜਿਹਨੂੰ ਕੋਈ ਜਾਣਦਾ ਨਹੀਂ ਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਆਮ ਆਦਮੀ ਪਾਰਟੀ ਦੀ ਚੱਲ ਰਹੀ ਹਨੇਰੀ ਦੇ ਵਿੱਚ ਇਹਦਾ ਸੂਤ ਆਇਆ MLA ਬਣਿਆ MLA ਬਣਿਆ ਤੇ MLA ਬਣਨ ਤੋਂ ਬਾਅਦ ਇਹਨੇ ਜੀ ਜਾ ਕੇ ਕੇਜਰੀਵਾਲ ਨੂੰ ਚੜਾਵਾ ਚਾੜਿਆ ਤੇ ਇਹ ਇਸ ਵੇਲੇ ਪੰਜਾਬ ਦਾ ਕੈਬਨਿਟ ਮੰਤਰੀ ਹੈ ਜਿਹਦੇ ਕੋਲ ਮਾਲ ਵਿਭਾਗ ਹੋਰ ਕਾਫੀ ਕੁਛ ਇਸ ਮੁੰਡੀਆਂ ਸਾਹਿਬ ਨੇ ਕੀ ਕੀਤਾ ਆਪਣੇ ਜਿਹੜਾ ਪੁਰਾਣਾ ਜੱਦੀ ਪਿੰਡ ਮਕੇਰੀਆਂ ਦੇ ਕੋਲ ਪੈਂਦਾ ਹਿਆਤਪੁਰ ਕੋਟਲੀ ਉੱਥੇ ਇੱਕ ਜੈਲਦਾਰ ਇਨਵਰਟੋਏਸ਼ਨ ਹੈ ਜੈਲਦਾਰ ਇਨਵਰਟੋਏਸ਼ਨ ਤੋਂ ਬਾਅਦ ਅਗਲੀ ਜਿਹੜੀ ਗੱਲ ਠੇਠ ਪੰਜਾਬੀ ਚ ਕਰੀਏ ਵੀ ਉਹ ਜੈਲਦਾਰ ਨੇ ਜੈਲਦਾਰ ਤੁਹਾਨੂੰ ਪਤਾ ਹੀ ਆ ਵੀ ਹੁਣ ਪੁਰਾਣੇ ਖਾਨਦਾਨੀ ਨੇ ਉਹਨਾਂ ਨੇ ਜੀ ਉੱਥੇ ਟਰਾਲੀਆਂ ਬਣਾਉਣ ਦਾ ਕਾਰਖਾਨਾ ਛੋਟੇ ਪਿੰਡ ਲੈਵਲ ਤੇ ਲਾਇਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਬਲਗੇ ਦੀ ਟਰਾਲੀ ਮਸ਼ਹੂਰ ਹੈ ਹੋਰ ਕਈ ਪਾਸਿਆਂ ਦੇ ਇਸ ਤਰ੍ਹਾਂ ਉਹਨਾਂ ਦੀ ਟਰਾਲੀ ਵੀ ਮਸ਼ਹੂਰ ਹੈ ਇਹਦਾ ਪਿੰਡ ਇਲਾਕਾ ਵੀ ਹੈ ਉਸ ਤੋਂ ਬਾਅਦ ਜੀ ਇਸ ਬੰਦੇ ਨੇ ਇੱਕ ਟਰਾਲੀ ਜਿਹਦਾ ਕਿ ਮਾਰਕੀਟ ਵਿੱਚ ਰੇਟ 9 ਲੱਖ ਰੁਪਏ ਆ ਤੇ ਲਾਗਤ ਮੁੱਲ 7 ਲੱਖ ਤੇ ਉਹਨਾਂ ਤੋਂ ਟਰਾਲੀ ਲੈ ਲਈ ਟਰਾਲੀ ਲਈ ਤੇ ਟਰਾਲੀ ਲੈਣ ਤੋਂ ਬਾਅਦ ਬਾਜਵਾ ਜੀ ਉਹ ਟਰਾਲੀ ਅੱਗੇ ਤੁਹਾਡੇ NRI ਜਿਹੜੇ ਮੰਤਰੀ ਨੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੂੰ ਭੇਟ ਕਰਕੇ ਗਿਫਟ ਦੇ ਦੇ ਕੰਮ ਲੈਣਾ ਉਹ ਕੋਈ ਵੱਡਾ 3 ਮਹੀਨੇ ਬਾਅਦ ਉਹ ਟਰਾਲੀ ਵਾਲੇ ਨੇ ਜੀ ਜਿਹੜੇ ਉਹ ਇੱਥੇ ਜਿੱਥੇ ਇਹਨਾਂ ਦੀ ਰਹਾਇਸ਼ ਆ ਜਮਾਲਪੁਰ ਲੁਧਿਆਣੇ ਉੱਥੇ ਆਏ MLA ਸਾਹਿਬ ਨੂੰ ਸਲੂਟ ਮਾਰਿਆ ਸਾਹਮਣੇ ਆਏ ਚਲੋ ਬਈ ਹੁਣ ਜਦੋਂ ਸਾਹਮਣੇ ਪਹੁੰਚ ਗਏ ਐਮ ਐਲ ਏ ਸਾਹਿਬ ਨੂੰ ਪਤਾ ਹੀ ਲੱਗ ਜਾਣਾ ਮੰਤਰੀ ਸਾਹਿਬ ਨੂੰ ਬਈ ਭਾਈ ਇਹਨਾਂ ਤੋਂ ਟਰਾਲੀ ਲਈ ਹੋਈ ਆਪਾਂ ਨੇ, ਉਹ ਗੇੜਾ ਮਾਰ ਕੇ ਮੁੜ ਗਏ। ਫੇਰ ਜੀ 6 ਮਹੀਨੇ ਲੰਘੇ, ਹੋਰ 3 ਮਹੀਨੇ ਲੰਘੇ, 6 ਮਹੀਨੇ ਬਾਅਦ ਉਹਨਾਂ ਨੇ ਮੰਤਰੀ ਸਾਹਿਬ ਦੇ ਇੱਕ ਬੰਦੇ ਨੂੰ ਕਿਹਾ ਕਿ ਮੰਤਰੀ ਸਾਹਿਬ ਜਿਹੜੀ 9-10 ਲੱਖ ਦੀ ਟਰਾਲੀ ਬਣਦੀ ਹੈ ਅਸੀਂ ਤੁਹਾਨੂੰ ਲਾਗਤ ਮੁੱਲ ਤੇ 7 ਲੱਖ ਚ ਦਿੱਤੀ ਹੈ, ਤੁਸੀਂ ਅੱਗੇ ਗਿਫਟ ਕੀਤੀ ਹੈ, ਕੋਸ਼ ਕੀਤੀ ਹੈ, ਉਹ ਤੁਸੀਂ ਜਾਣੋ ਵੀ ਕਿਰਪਾ ਕਰਕੇ ਸਾਨੂੰ 7 ਲੱਖ ਰੁਪਇਆ ਜਿਹੜਾ ਉਹ ਟਰਾਲੀ ਦਾ ਦਿੱਤਾ ਜਾਵੇ। ਮੰਤਰੀ ਸਾਹਿਬ ਨੇ ਜਦੋਂ ਗੱਲ ਸੁਣੀ ਵੀ ਮੈਂ ਤਾਂ ਰੇਤਾ ਵੇਚ ਕੇ ਕਰੋੜਾਂ ਕਮਾ ਲਿਆ, ਮੈਂ ਤਾਂ ਨਜਾਇਜ਼ ਕਲੋਨੀਆਂ ਕੱਟ ਕੇ ਕਰੋੜਾਂ ਕਮਾ ਲਿਆ, ਪੁਰਾਣੇ ਕੰਮ ਚੋਂ ਲੱਖਾਂ ਦਾ ਕਮਿਸ਼ਨ ਕਰ ਲਿਆ, ਤੁਸੀਂ ਮੈਨੂੰ ਕੌਣ ਹੁੰਦੇ ਹੋ ਪੁੱਛਣ ਵਾਲੇ? ਉਹ ਵਿਚਾਰੇ ਜੀ ਮਾਤਰ ਬੰਦੇ ਉਹ ਮੁੜ ਗਏ। ਮੁੜਨ ਤੋਂ ਬਾਅਦ ਜੀ ਉਹਨਾਂ ਨੇ 2 ਵਾਰ ਰਾਘਵ ਚੱਡਾ ਜਿਹੜਾ ਪੰਜਾਬ ਦਾ ਇੰਚਾਰਜ ਬਣਾਇਆ ਸੀ ਉਹਨੂੰ ਮੇਲ ਕੀਤੀ, ਗੱਲਬਾਤ ਲਿਖੀ, ਲਿਖਣ ਤੋਂ ਬਾਅਦ ਮਿਲਣ ਦਾ ਸਮਾਂ ਮੰਗਿਆ। ਰਾਘਵ ਚੱਡੇ ਹੁਣੀ ਕਹਿੰਦੇ ਤੁਸੀਂ ਕੌਣ ਤੇ ਅਸੀਂ ਕੌਣ। ਉਸ ਤੋਂ ਬਾਅਦ ਜੀ ਉਹ ਜਿਹੜੇ ਮਲਕੀਤ ਸਿੰਘ ਜੈਲਦਾਰ ਨੇ 2 ਭਰਾ ਨੇ ਉਹ ਫਿਰ ਮੁੱਖ ਮੰਤਰੀ ਦੇ ਦਰਬਾਰ ਦੇ ਵਿੱਚ ਪਹੁੰਚੇ, ਐਪਲੀਕੇਸ਼ਨ ਲਿਖੀ, ਦੇਤੀ, ਪਰ ਉੱਥੇ ਹੁਣ ਦਿੱਲੀ ਆਏ ਬੈਠੇ ਨੇ, ਜਿਹੜੇ ਮੁੱਖ ਮੰਤਰੀ ਨੂੰ ਮਿਲਾਉਣ ਦੀ ਹੁਣ ਜ਼ਿੰਮੇਵਾਰੀ ਹੈ ਨਾ ਦਿੱਲੀ ਦੀ ਟੀਮ ਹੈ, ਜਿਹੜੇ ਰਜਿਸਟਰ ਹੋਏ ਤੁਹਾਡੀ ਐਂਟਰੀ ਬੋਊ ਜੀ ਸੁੱਚਾ ਸਿੰਘ ਬਾਜਵਾ ਜੀ ਸੈਕਟਰੀਏਟ ਚ ਆ ਕੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਨੇ, ਉਹ ਹਿੰਦੀ ਚ ਲਿਖਿਆ ਜਾਂਦਾ ਉਹਨਾਂ ਦੀ ਮਦਰ ਟੰਗ, ਮਦਰ ਟੰਗ ਤੋਂ ਤੁਸੀਂ ਭਾਵ ਲਾ ਲਓ ਵੀ ਜਿਹੜੇ ਹਿੰਦੀ ਲਿਖ ਰਹੇ ਨੇ ਉਹ ਕਿੱਥੇ ਦੇ ਹੋਣ। ਚਲੋ ਉਸ ਤੋਂ ਬਾਅਦ ਫਿਰ ਬਾਜਵਾ ਜੀ ਉਹ ਵਿਚਾਰੇ ਦੁਖੀ ਹੋਏ, ਦੁਖੀ ਹੋਣ ਤੋਂ ਬਾਅਦ ਜੀ ਉਹਨਾਂ ਨੇ ਇੱਕ ਦਿਨ ਫੋਨ ਲਾ ਲਿਆ ਮੰਤਰੀ ਸਾਹਿਬ ਨੂੰ, ਹਰਦੀਪ ਸਿੰਘ ਮੁੰਡੀਆਂ ਨੂੰ। ਜਦੋਂ ਫਿਰ ਲਾਇਆ ਜੀ ਉਹਨਾਂ ਨੇ ਫੋਨ ਤੇ ਉਹ ਫੋਨ ਦੀ ਰਿਕਾਰਡਿੰਗ ਕਰ ਰਹੇ ਸੀ ਕਿਸੇ ਹੋਰ ਫੋਨ ਰਾਹੀਂ ਵਟਸਐਪ ਕਾਲ ਦੀ। ਉਹ ਤੋਂ ਬਾਅਦ ਜੀ ਉਹਨਾਂ ਨੇ ਕਿਹਾ ਉਹ ਤੁਹਾਨੂੰ ਵਟਸਐਪ ਸੋਸ਼ਲ ਮੀਡੀਆ ਤੇ ਸੌਖੀਆਂ ਮਿਲ ਜਾਣੀਆਂ, ਜਾਂ ਮੈਂ ਭੇਜਣ ਦੀ ਕੋਸ਼ਿਸ਼ ਕਰੂੰਗਾ, ਇਹ ਮੁੱਦੇ ਬਹੁਤ ਗੰਭੀਰ ਨੇ ਪੰਜਾਬ ਦੇ ਜਿਹੜੇ ਮੈਂ ਤਾਂ ਸਾਂਝੇ ਕਰ ਅੱਜ ਕੱਲ ਚਰਚਾ ਵਿੱਚ ਹੈ। ਉਹਨਾਂ ਨੇ ਜਦੋਂ ਪੈਸੇ ਮੰਗੇ ਜੀ ਮੁੱਖ ਇਹ ਮੰਤਰੀ ਸਾਹਿਬ ਉਹਨੂੰ ਅਵਾ ਤਵਾ ਬੋਲੇ, ਇੱਕ ਅਜਿਹੀ ਗਾਲ ਕੱਢੀ ਜਿਹੜੇ ਕਿ ਅਸੀਂ ਪ੍ਰਵਾਜ ਰੇਡੀਓ ਦੇ ਉੱਪਰ ਉੱਕਾ ਹੀ ਬੋਲ ਨਹੀਂ ਸਕਦੇ। ਹੁਣ ਬਾਕੀ ਤੁਸੀਂ ਸਮਝ ਲਓ ਵੀ ਕਿਹੋ ਜਿਹੀ ਗਾਲ ਹੋਈ। ਬਾਜਵਾ ਜੀ ਉੱਥੇ ਬੈਠਣ ਦੇ ਲਾਇਕ ਹੀ ਹੈਗੀ, ਇਹ ਉੱਥੇ ਯੁੱਗ ਹੀ ਹੈਗੀ, ਇਹ ਤਾਂ ਉਹ ਲਹਿਰ ਚੱਲ ਪਈ ਵੀ ਕਾਂਗਰਸ ਮਾੜੀ ਹੈ ਜੀ, ਕੈਪਟਨ ਮਾੜਾ, ਸੁਖਬੀਰ ਬਾਦਲ ਮਾੜੇ ਨੇ, ਹੁੱਬ ਹੁੱਬ ਗਿਆ ਸੀ ਵੀ ਮੂਹਰੇ ਤੁਹਾਡੇ ਐਨ ਆਰ ਆਈ ਵੀ ਮੂਹਰੇ, ਤੇ ਅਖੀਰ ਨੂੰ ਚਲੋ ਆ ਗੱਲ ਆ ਵਾਦ ਗਈ। ਉਹ ਜਿਹੜੀ ਗਾਲ ਕੱਢੀ ਹੈ ਨਾ ਉਹ ਗਾਲ ਅਜਿਹੀ ਗਾਲ ਆ ਜਿਹੜੀ ਮੈਂ ਇੱਥੇ ਨਹੀਂ ਕੱਢ ਸਕਦਾ ਕਿਉਂਕਿ ਸਾਡਾ ਪ੍ਰੋਗਰਾਮ ਆ, ਮੇਰੀ ਮਿਸਿਜ ਉਧਰ ਕਮਰੇ ਬੈਠੇ ਸੁਣਦੀ ਹੈ, ਉਸ ਤੋਂ ਬਿਨਾਂ ਹੋਰ ਭੈਣ ਭਰਾ ਵਿਦੇਸ਼ੀ
0: ਸਟੈਂਡਰਡ ਲਿਖਣਾ ਰੇਡੀਓ ਤੇ ਗੱਲ ਕਰਨੀ ਜਾਂ ਟੀਵੀ ਤੇ ਗੱਲ ਕਰਨੀ, ਇਹਦਾ ਇੱਕ ਮਿਆਰ ਹੈ, ਇੱਕ ਫਰੇਮ ਚ ਰਹਿ ਕੇ ਗੱਲ ਕੀਤੀ ਜਾਂਦੀ ਹੈ।
1: ਉਸ ਤੋਂ ਬਾਅਦ ਬਾਜਵਾ ਜੀ ਉਹ ਰਿਕਾਰਡਿੰਗ ਕਰਦੇ ਸੀਗੇ ਬੰਦੇ, ਉਹਨਾਂ ਨੇ ਜੀ ਫਿਰ ਉਹ ਸਿੱਧੀ ਮੁੱਖ ਮੰਤਰੀ ਨੂੰ ਮਾਰੀ ਵੀ ਆਹ ਦੇਖੋ ਜੀ ਤੁਹਾਡੇ ਮੰਤਰੀ ਸਾਹਿਬ ਕੀ ਕਹਿ ਰਹੇ ਨੇ, ਅਸੀਂ ਆਪਣਾ ਹੱਕ ਮੰਗਦੇ। ਫੇਰ ਉਹਦੇ ਵਿੱਚ ਕੁਲਦੀਪ ਧਾਲੀਵਾਲ ਵੀ, ਫੇਰ ਜੀ ਉਹ ਬੰਦੇ ਇਹ ਚੀਜ਼ਾਂ ਨੂੰ ਲੈ ਕੇ ਆਪ ਵਾਲੇ ਆਗੂਆਂ ਦੇ ਕੋਲ ਪਹੁੰਚੇ, ਕਿਸੇ ਨੇ ਉਹਨਾਂ ਦੀ ਗੱਲ ਨਾ ਸੁਣੀ, ਤੇ ਅਖੀਰ ਨੂੰ ਫਿਰ ਮਕੇਰੀਆਂ ਤੋਂ ਭਾਜਪਾ ਦਾ ਵਿਧਾਇਕ ਆ ਚੰਗੀ ਲਾਲ, ਉਹਨੇ ਜੀ ਫਿਰ ਇਹ ਸੋਸ਼ਲ ਮੀਡੀਆ ਰਾਹੀਂ ਗੱਲ ਸੁਣੀ, ਉਹਨੇ ਫਿਰ ਇਹ ਬੰਦਿਆਂ ਦੀ ਹੈਲਪ ਕੀਤੀ। ਮੈਂ ਉਸ ਜੰਗੀ ਲਾਲ ਜੀ ਨੂੰ ਵੀ ਸਲੂਟ ਕਰਦਾ। ਉਹਨਾਂ ਨੇ ਫਿਰ ਇੱਕ ਪੈਰਿਸ ਕਾਨਫਰੰਸ ਕੀਤੀ ਚੰਡੀਗੜ੍ਹ ਵਿੱਚ ਜਾ ਕੇ ਵੀ ਮੁੱਖ ਮੰਤਰੀ ਸਾਹਿਬ ਆਹ ਕੁਛ ਹੋ ਰਿਹਾ, ਆਹ ਕੁਛ ਹੋ ਰਿਹਾ, ਤੇ ਹੁਣ ਤੁਸੀਂ ਇਹ ਦੇਖੋ ਉਹ ਮੰਤਰੀ ਬਣ ਗਿਆ, ਤੇਰਾ ਢਿੱਡ ਨੀ ਭਰਿਆ, ਤੂੰ ਉਹ ਵਿਚਾਰੇ ਜਿਹੜਾ ਲੋਹਾ ਕੁੱਟਦੇ ਨੇ, ਲੋਹੇ ਦੇ ਨਾਲ ਲੋਹਾ ਹੁੰਦੇ ਨੇ, ਉਹਨਾਂ ਦੀ ਮੈਂ ਉਹ ਕਹਿੰਦੀ ਵੀ ਅਸੀਂ 9-9.25 ਲੱਖ ਦੀ ਟਰਾਲੀ ਦਿੰਦੇ ਆ, ਤੇ ਇਹਨਾਂ ਨੂੰ ਕਿਹਾ ਵੀ 7 ਲੱਖ ਸਾਡੀ ਲਾਗਤ ਮੁੱਲ ਆਈ ਹੈ ਸਾਨੂੰ, 7 ਲੱਖ ਹੁਣ। ਬਾਜਵਾ ਜੀ ਇਹ ਮਸਲਾ ਜਿਹੜਾ ਇੰਨਾ ਕੁ ਪੰਜਾਬ ਦੇ ਵਿੱਚ ਹੈਵੀ ਹੋਇਆ ਹੋਇਆ, ਤੇ ਉਸ ਹੁਣ ਜਿਹੜੇ ਚਲੋ ਸਿਆਸੀ ਬੰਦੇ ਭਾਲਦੇ ਵੀ ਹੁੰਦੇ ਨੇ ਵਿਰੋਧੀ, ਪਰ ਨਹੀਂ ਉਹ ਬਿਕਰਮਜੀਤ ਸਿੰਘ ਮਜੀਠੀਆ ਵੀ ਉਹਨਾਂ ਦੇ ਕੋਲ ਪਹੁੰਚ ਗਿਆ, ਉਸ ਤੋਂ ਬਿਨਾਂ ਰਵਨੀਤ ਸਿੰਘ ਬਿੱਟੂ ਵੀ ਪਹੁੰਚ ਗਿਆ, ਤੇ ਹੋਰ ਕਾਂਗਰਸ ਵਾਲੇ ਵੀ ਪਹੁੰਚੇ ਨੇ, ਉਹ ਕਹਿੰਦੇ ਜਿਹੜਾ ਕੁਛ ਮਰਜ਼ੀ ਹੋ ਜਾਵੇ ਕਿਉਂਕਿ ਉਹਨਾਂ ਨੂੰ ਖਤਰਾ ਬਹੁਤ ਆ ਨਾ ਇਸ ਮਾਮਲੇ ਚ, ਤੇ ਉਹ ਕਹਿੰਦੇ ਅਸੀਂ ਤੁਹਾਡਾ 7 ਲੱਖ ਰੁਪਇਆ ਹਰ ਹੀਲੇ ਦਵਾਉਣਾ ਹੀ ਦਵਾਉਣਾ। ਇਹ ਜਿਹੜੀ ਮੈਂ ਗੱਲ 15 ਮਿੰਟ ਤੁਹਾਡੇ 10 ਮਿੰਟ ਕੀਮਤੀ ਸਮਾਂ ਲਿਆ, ਇਹ ਕੀਮਤੀ ਗੱਲ ਮੈਨੂੰ ਤਾਂ ਸੁਣਾਉਣੀ ਪਈ ਵੀ ਆ ਹਾਲਾਤ ਨੇ ਸਾਡੇ ਝੁੱਡੂਆਂ ਦੇ ਝੁੱਡੂਆਂ ਨੇ ਬਣਾਏ।
0: ਬਲਕਿ ਦੇਖੋ ਨਾ, ਜਿਹੜੇ ਭਗਵੰਤ ਮਾਨ ਜੀ ਨੇ ਉਹਨਾਂ ਬਾਰੇ ਤੇ ਕਦੀ ਵੀ ਕਿਸੇ ਨੇ ਨਹੀਂ ਕਿਹਾ ਕਿ ਉਹਨਾਂ ਨੇ ਕੋਈ ਐਂ ਕੀਤਾ, ਪਰ ਉਹਨਾਂ ਦੀ ਟੀਮ ਜਿਹੜੀ ਆ ਜੋ ਕੁਝ ਉਹ ਕਰ ਰਹੀ ਆ ਉਹ ਸਾਰਾ ਕੁਝ ਜਾਂਦਾ ਤੇ ਭਗਵੰਤ ਮਾਨ ਵੱਲ ਨਹੀਂ ਆ ਨਾ।
1: ਨਹੀਂ, ਸਭ ਤੋਂ ਵੱਡੀ ਗੱਲ ਬਾਜਵਾ ਜੀ ਜਿਹੜੀ ਗੱਲ ਆ ਨਾ, ਮੈਂ ਅੱਗੇ ਥੋੜੀ ਕਰਨ ਲੱਗਿਆ ਸੀ, ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਦੇ ਦਰਬਾਰ ਵਿੱਚ ਸਾਰਾ ਕੁਝ ਪਹੁੰਚ ਚੁੱਕਿਆ, ਸੋਸ਼ਲ ਮੀਡੀਆ ਉੱਪਰ ਵੀਡੀਓ ਚੱਲ ਰਹੀ, ਕੱਲੇ ਕੱਲੇ ਬੱਚੇ ਨੇ ਵੀ ਦੇਖ ਲਈ, ਪਰ ਇਸ ਮਾਮਲੇ ਦੇ ਉੱਪਰ ਹਾਲੇ ਤੱਕ ਮੁੱਖ ਮੰਤਰੀ ਨੇ ਆਪਣਾ ਮੂੰਹ ਨਹੀਂ ਖੋਲਿਆ, ਉਈ ਵੀ ਨਹੀਂ ਘੂਰਿਆ ਬਈ ਹਰਦੀਪ ਸਿੰਘ ਮੁੰਡਿਆਂ ਤੂੰ ਗਲਤ ਕਰ ਰਿਹਾ ਬਈ ਦੇ ਪੈਸੇ।
0: ਕੋਈ ਵੱਡੀ ਗੱਲ ਵੀ ਨਹੀਂ, ਤੇ ਮੁੱਖ ਮੰਤਰੀ ਸਗੋਂ ਕਹਿ ਦੇਣ ਵੀ ਗੱਲ ਤਾਂ ਵੱਧ ਹੀ ਜਾਣ ਰਹੀ ਆ, ਫਟਾਫਟ ਉਹਨਾਂ ਨੂੰ ਪੈਸੇ ਪਹੁੰਚਾ ਦਿਓ, ਗੱਲ ਮੁਕਾ ਦਿਓ ਇੱਥੇ।
1: ਹੁਣ ਬਾਜਵਾ ਜੀ ਇਹ ਜਿਹੜੀ ਗੱਲਬਾਤ ਆ ਨਾ ਉਹ ਸਿਆਸੀ ਪੱਖ ਤੋਂ ਸਮਾਜਿਕ ਪੱਖ ਤੋਂ ਪੰਜਾਬ ਦੇ ਦਰਦ ਦੇ ਵਿੱਚੋਂ ਨਿਕਲੀ, ਤਾਂ ਬਈ ਜਦੋਂ ਇੱਕ ਮਿਹਨਤਕਸ਼ ਬੰਦਿਆਂ ਨੂੰ ਇਹ ਇਸ ਤਰ੍ਹਾਂ ਜਲੀਲ ਕਰਦੇ ਨੇ ਤੇ ਦੂਜੇ ਪਾਸੇ ਟਾਟਾ ਬਿਰਲੇ ਉਹਨਾਂ ਦੇ ਕੋਲ ਕਹਿੰਦੇ ਨੇ ਜੀ ਆ ਕੇ ਤੁਸੀਂ ਕਾਰਾਂ ਦਾ ਕਾਰਖਾਨਾ ਲਾਓ, ਕਦੇ ਜਰਮਨ ਤੁਹਾਡੇ ਜਾ ਕੇ ਸੰਧੀ ਕਰ ਦੇਣੀ ਪੰਜਾਬ ਚ ਆ ਲਿਆਓ, ਜਿਵੇਂ ਜਿਹੜਾ ਕੁਛ ਖੁਦ ਕਰ ਰਹੇ ਨੇ। ਮੈਂ ਉਹਨਾਂ ਦੇ ਨਾਲ ਕਿਸੇ ਬੰਦੇ ਰਾਹੀਂ ਗੱਲਬਾਤ ਕੀਤੀ ਆ, ਉਹਨਾਂ ਦੇ ਕੋਲ 163 ਵਿਅਕਤੀ ਕੰਮ ਕਰ ਰਹੇ ਨੇ, 163 ਵਿਅਕਤੀ ਨੂੰ ਰੁਜ਼ਗਾਰ ਦਿੱਤਾ ਹੋਇਆ, ਜਿਹਦੇ ਵਿੱਚ ਕੋਈ ਵੈਲਡਰ ਹੈ, ਕੋਈ ਝਾੜੂ ਆ ਰਿਹਾ।
0: ਟੈਕਸ ਕਿੰਨਾ ਦੇਣਦੇ?
1: ਹਾਂ, ਦੇਣਦੇ GST ਵਗੈਰਾ ਸਾਰਾ ਹੁਣ ਮੈਂ ਕੱਢਿਆ, ਉਹਨਾਂ ਨੂੰ ਦੁੱਖ ਲੱਗਿਆ ਬੜਾ ਉਹਨਾਂ ਦੀ ਗੱਲਬਾਤ। ਸੋ ਇਹ ਪੰਜਾਬ ਦੇ ਹਾਲਾਤ ਨੇ। ਇੱਕ ਤਾਂ ਹੁੰਦਾ ਸਰਕਾਰੀ ਰਾਜਨੀਤਿਕ ਲੁਟੇਰੇ, ਜਿਹੜੇ ਕੰਮ ਸ਼ੁਰੂ ਕਰਾਉਂਦੇ ਨੇ ਵੀ ਫਲਾਣੇ ਥਾਂ ਭਾਈ ਸੀਵਰੇਜ ਪਾਉਣਾ, ਉੱਥੇ ਆਪਾਂ ਨੇ ਕੱਫਾ ਕਿੰਨਾ ਲੈਣਾ, ਉੱਥੇ ਇੰਟਰਲੈਕ ਲਾਉਣੀ ਆ, ਉੱਥੇ ਕਿੰਨਾ ਲਾਉਣਾ, ਉੱਥੇ ਬਿਜਲੀ ਦੇ ਟਰਾਂਸਫਾਰਮ ਰੱਖਣਾ, ਇਹਨੇ ਕਿੰਨਾ ਲੈਣਾ ਉਹ। ਪਰ ਭਾਈ ਤੁਸੀਂ ਇਹ ਤਾਂ ਦੇਖੋ, ਜਿਹੜੇ ਬੰਦੇ ਮਿਹਨਤ ਕਸ਼ ਨੇ ਤੁਸੀਂ ਤਾਂ ਉਹਨਾਂ ਨੂੰ ਨਹੀਂ ਛੱਡਦੇ, ਤੁਸੀਂ ਹੋਰ ਸਰਕਾਰੀ ਵਿੱਚੋਂ ਕਿਵੇਂ ਛੱਡ ਸਕਦੇ?
0: ਸ਼ਰਮ ਵਾਲੀ ਗੱਲ ਹੈ।
1: ਹਾਂ, ਇਹ ਬਹੁਤ ਸ਼ਰਮ ਵਾਲੀ ਗੱਲ ਆ ਬਾਜਵਾ ਜੀ। ਮੈਂ ਇਹਨੂੰ ਪਹਿਲਾਂ ਸਵੇਰੇ ਹੋਰ ਪਲੇਟਫਾਰਮ ਤੇ ਸਾਂਝੀ ਕੀਤੀ ਆ, ਤੇ ਮੇਰੇ ਜਦੋਂ ਮੇਰੇ ਮਨ ਦੇ ਵਿੱਚ ਇਹ ਜ਼ਰੂਰ ਸੀ ਵੀ ਕਈ ਸਾਡੇ ਸਰੋਤਿਆਂ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਲੱਗਦਾ, ਅਸੀਂ ਉਹਨਾਂ ਨੂੰ ਇਹ ਗੱਲ ਦੱਸਣੀ ਵੀ ਆ। ਇਹ ਇੱਕ ਮਤਲਬ ਕਿ ਵੀ ਮਿਹਨਤ ਕਸ਼ ਬੰਦਿਆਂ ਦਾ ਲੋਹੇ ਦੇ ਨਾਲ ਲੋਹਾ ਹੋਣਾ ਬਾਜਵਾ ਜੀ ਛੋਟੀ ਜਿਹੀ ਗੱਲ ਨਹੀਂ ਹੈ।
0: ਵੇਖੋ, ਇੱਕ ਤੇ ਉਹ ਮਾਡਰਨ ਟਰਾਲੀਆਂ ਦੇ ਜਿਹੜੀ ਟਰਾਲੀ ਫਸਦੀ ਨਹੀਂ ਨਿਕਲ ਜਾਂਦੀ ਆ, ਕਿਉਂਕਿ ਉਹਦੇ ਪਿਛਲੇ ਪਾਸੇ ਵੀ ਗੇਅਰ ਹੁੰਦਾ, ਟਰਾਲੀ ਦਾ ਵੀ ਜ਼ੋਰ ਲੱਗਦਾ। ਬੜੀ ਮਾਡਰਨ ਚੀਜ਼ ਬਣਾਈ ਹੈ ਉਹਨਾਂ ਨੇ, ਅੱਗੇ ਦੋ ਦੋ ਤਿੰਨ ਤਿੰਨ ਟਰੈਕਟਰ ਪਾ ਕੇ ਕੱਢਦੇ ਨੇ ਨਾ, ਖਿੱਚਦੇ ਨੇ। ਹੁਣ ਇਹ ਜਿਹੜੀ ਟਰਾਲੀ ਆ ਇਹਦੇ ਵਿੱਚ ਦੋ ਤਰ੍ਹਾਂ ਦੇ, ਇੱਕ ਤੇ ਸਿਰਫ ਟਰੈਕਟਰ ਦਾ ਹੀ ਜ਼ੋਰ ਲੱਗਦਾ, ਇੱਕ ਇਹ ਟਰਾਲੀ ਚ ਵੀ ਗੇਅਰ ਉਹਨਾਂ ਨੇ ਇੱਕ ਪਾ ਕੇ ਉਹ ਬੈਰਿੰਗ ਜਿਹਾ, ਤੇ ਉੱਥੋਂ ਤੱਕ ਵੀ ਉਹ ਟਰਾਲੀ ਦਾ ਵੀ ਜ਼ੋਰ ਲੱਗੇ, ਉਹ ਵੀ ਚੱਕੇ ਘੁੰਮਣ ਉਹਦੇ, ਤੇ ਉਹ ਫਸਦੀ ਨਹੀਂ ਟਰਾਲੀ।
1: ਮੇਰਾ ਮਤਲਬ ਇਹ ਗੱਲ ਤਾਂ ਸੀਗਾ ਵੀ ਆਹ ਕੋਸ਼ਾ ਜਿਹੜਾ ਬਾਜਵਾ ਜੀ ਚੱਲ ਰਿਹਾ, ਤੇ ਇੱਕ ਗੱਲ ਹੁੰਦੀ ਆ ਵੀ ਕੋਈ ਦਰਦੀ ਦਿਖਦਾ ਨਾ, ਇਹਨੂੰ ਦਿਲ ਦਾ ਹਾਲ ਸੁਣਾਈਏ ਬਾਜਵਾ।
0: ਸੁਣਾਉਣਾ ਤੇ ਇਹਨਾਂ ਨੂੰ ਹੀ ਆ ਨਾ, ਜਿਹੜੇ ਆਪ ਹੀ ਲੁੱਟਣ ਡਏ ਨੇ ਲੋਕਾਂ ਨੂੰ, ਕਿੱਥੇ ਜਾਏਗਾ ਬੰਦਾ, ਕਿਹਦੇ ਕੋਲ ਰੋਏ ਪਿੱਟੇ?
1: ਉਸ ਤੋਂ ਥੋੜਾ ਜਿਹਾ ਅੱਗੇ ਚੱਲੀਏ, ਜਦੋਂ ਤੁਸੀਂ ਪੜ੍ਹੇ ਹੋ, ਮੈਂ ਪੜ੍ਹਿਆ, ਉਹ ਤੋਂ ਬਾਅਦ ਚ ਦੂਜੀ ਪੀੜ੍ਹੀ ਚ ਲਾ ਲਓ ਜਾਂ ਹੁਣ ਵੀ ਲਾ ਲਓ, ਜਿਹੜੀਆਂ ਸਾਨੂੰ ਸਕੂਲ ਦੀਆਂ ਕਿਤਾਬਾਂ ਮਿਲਦੀਆਂ ਨੇ ਨਾ, ਉਹਦੇ ਉੱਤੇ ਲਿਖਿਆ ਆ ਗੋਲ ਦੇ ਵਿੱਚ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜਾਂ ਫੈਲੇ ਵਿਦਿਆ ਚਾਨਣ ਹੋਈ। ਇਹ ਲੋਗੋ ਨੇ ਹੁਣ ਬਾਜਵਾ ਦੀ ਇਸ ਵੇਲੇ, ਅੱਜ ਆ ਜਿਹੜੀ 11 ਅਪ੍ਰੈਲ ਹੋ ਚੁੱਕੀ ਹੈ, 31 ਮਾਰਚ ਨੂੰ ਨਤੀਜਾ ਨਿਕਲਦਾ ਸਕੂਲਾਂ ਦਾ, ਪਾਣੀ ਪੀ ਲਓ ਕੁਛ।
0: ਨਹੀਂ, ਮੇਰੀ ਥੋੜੀ ਤਬੀਅਤ ਢਿੱਲੀ ਸੀ, ਉਹ ਤਾਂ ਮਤਲਬ ਕਿ ਮੈਂ
1: ਧਰਿਆ। ਹਾਂ ਹਾਂ, ਚਲੋ,
0: ਮੇਰੇ ਕੋਲ ਚਾਹ ਦਾ ਕੱਪ ਪਿਆ, ਮੈਂ ਪੀਤਾ ਥੋੜਾ ਜਿਹਾ ਜੀ।
1: ਉਹ ਵੀ ਦੇਖੋ ਤੁਸੀਂ ਵੀ, ਜਿਹੜਾ 31 ਮਾਰਚ ਨੂੰ ਨਤੀਜਾ ਨਿਕਲਦਾ ਸੀ, ਕਿਵੇਂ ਅਸੀਂ ਫੁੱਲ ਲੈ ਕੇ ਮਾਸਟਰਾਂ ਕੋਲ ਜਾਂਦੇ ਸੀ, ਮਾਸਟਰਾਂ ਦੇ ਉੱਪਰ ਵਰਸਾਉਂਦੇ ਸੀ, ਜਿਹੜਾ ਪਹਿਲੀ ਫਸਟ ਆਇਆ ਬੜਾ। ਉਹ ਮਗਰ ਦੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ, ਕਿਉਂਕਿ ਅਸੀਂ ਉਹ ਪੜ੍ਹਾਈਆਂ ਨੇ। ਹੁਣ ਬਾਜਵਾ ਜੀ, ਜਿਹੜਾ ਸਿਸਟਮ ਚੱਲਿਆ ਹੋਇਆ ਪੰਜਾਬ ਦੀ ਵਿਦਿਆ ਦਾ, ਉਹਦੇ ਵਿੱਚ ਅਜਿਹਾ ਕੁਝ ਚੱਲ ਪਿਆ ਜਿਹੜੀ ਤਾਂ ਹੈਗੀ ਪੰਜਾਬ ਸਰਕਾਰ ਜਿਹਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਨੰਦਪੁਰ ਸਾਹਿਬ ਆਏ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੋਰ ਜਿਹੜਾ ਲਾਣਾ ਉਹ ਇੱਕੋ ਹੀ ਗੱਲ ਕਹੀ ਜਾਂਦਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਰੇ ਦੇਸ਼ ਨਾਲੋਂ ਅੱਗੇ ਆ ਜਾਂਦੀ। ਸਰਕਾਰੀ ਸਕੂਲਾਂ ਨੇ ਆਹ ਕਰਤਾ, ਸਰਕਾਰੀ ਸਕੂਲਾਂ ਨੇ ਉਹ ਕਰਤਾ। ਚਲੋ ਸੱਚ ਝੂਠ ਜੋ ਹੈ ਉਹ ਸਭ ਨੂੰ ਪਤਾ ਹੈ, ਪਰ ਮੈਂ ਜਿਹੜੇ ਮੁੱਦੇ ਦੀ ਪੁਆਇੰਟ ਦੀ ਗੱਲ ਕਰ ਰਿਹਾ ਨਾ ਉਹ ਇਹ ਹੈ ਵੀ ਜਿਹੜੇ ਪ੍ਰਾਈਵੇਟ ਸਕੂਲ ਨੇ, ਕਿਉਂਕਿ ਕਰਵਾਜ ਚੱਲ ਪਿਆ ਸਾਡੇ ਵੀ ਜਿਹੜੇ ਵੱਡੇ ਘਰਾਂ ਦੇ ਲੋਕ ਨੇ ਉਹਨਾਂ ਦੇ ਤਾਂ ਆਪਣੇ ਬੱਚੇ ਨੇ ਜਿਹੜੇ ਉਹ ਚਾਹੇ 2.5-3 ਸਾਲ ਦੇ ਹਾਲੇ ਉਹਨਾਂ ਦੀ ਉਮਰ ਵੀ ਨਹੀਂ ਹੈਗੀ ਸਕੂਲ ਚ ਲੱਗਣ ਦੀ, ਉਹਨਾਂ ਨੂੰ ਵੀ ਸਕੂਲ ਚ ਸੂਲੀ ਚਾੜਤਾ ਵੀ ਚਲੋ ਭਾਈ ਘਰੋਂ ਸਾਡਾ ਖਿਹੜਾ ਛੱਡੋ। ਵੈਨਾਂ ਆਉਂਦੀਆਂ ਨੇ ਪਿੰਡਾਂ ਦੇ ਵਿੱਚ ਲੈ ਕੇ ਲਾਲਾ ਨੂੰ ਚਲੇ ਜਾਂਦੀਆਂ ਨੇ, ਉਹ ਸਵੇਰੇ ਕਿਸੇ ਦਾ 7 ਵਜੇ ਟਾਈਮ ਆ, ਕਿਸੇ ਦਾ 6 ਵਜੇ ਦਾ ਟਾਈਮ ਆ, ਉਧਰ ਉਹ 3 ਵਜੇ ਆਉਂਦੇ ਨੇ। ਜਿਹੜੀ ਮਾਂ ਆਪਣੇ ਛੋਟੇ ਜਿਹੇ 2.5-3 ਸਾਲ ਦੇ ਬੱਚੇ ਨੂੰ ਆਪਣੇ ਤੋਂ ਪਰੇ ਨੀ ਕਰਦੀ ਤੇ ਉਹ ਫਿਰ ਉਹਨੂੰ ਸਕੂਲ ਚਾੜਦੀ ਆ, ਤੇ ਉਹ ਕੰਮ ਪੰਜਾਬ ਦੇ ਵਿੱਚ ਬਹੁਤ ਗਲਤ ਚੱਲਿਆ। ਹੁਣ ਅਗਲੀ ਜਿਹੜਾ ਪੁਆਇੰਟ ਹੈ ਉਹ ਇਹ ਹੈ, ਇਹਨਾਂ ਪ੍ਰਾਈਵੇਟ ਸਕੂਲਾਂ ਨੇ ਜਦੋਂ ਆ 1 ਅਪ੍ਰੈਲ ਤੋਂ ਲੈ ਕੇ 10-12 ਇਹਨਾਂ ਅਪ੍ਰੈਲ ਦੇ ਦਿਨਾਂ ਦੇ ਵਿੱਚ ਨਵੇਂ ਵਿਦਿਆਰਥੀਆਂ ਦਾ ਐਡਮਿਸ਼ਨ ਕਰਨਾ, ਨਵੇਂ ਵਿਦਿਆਰਥੀਆਂ ਦੇ ਦਾਖਲੇ ਕਰਨੇ ਨੇ, ਤਾਂ ਇੰਨਾ ਕੁ ਬੋਝ ਮਾਪਿਆਂ ਦੇ ਵਿੱਚ ਪਾਇਆ ਜਾ ਰਿਹਾ। ਜਿਹੜੀ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਤੇ ਹੁਣ ਇਹਨਾਂ ਨੇ ਉਹ ਵਿਦਿਆ ਜਿਹੜੀ ਉਹਦੇ ਉੱਪਰ ਇੱਕ ਵੱਡਾ ਬਿਜ਼ਨਸ ਬਣਾ ਲਿਆ। ਬਾਜਵਾ ਜੀ ਆ ਸਕੂਲ ਦੇ ਵਿੱਚ ਐਡਮਿਸ਼ਨ ਕਰਾਓ, ਇਹ ਸਕੂਲ ਦੀਆਂ ਕਿਤਾਬਾਂ ਸਿਰਫ ਤੁਹਾਨੂੰ ਇਸੇ ਦੁਕਾਨ ਤੋਂ ਮਿਲਣਗੀਆਂ, ਬਾਜਵਾ ਬੁੱਕ ਡੀਪੋ ਤੋਂ ਮਿਲਣੀਆਂ ਨੇ, ਬੱਬੀ ਬੁੱਕ ਡੀਪੋ ਤੋਂ ਤੁਹਾਨੂੰ ਕੁਛ ਨਹੀਂ ਮਿਲਣਾ। ਉਸ ਤੋਂ ਬਾਅਦ ਫਿਰ ਇਸੇ ਸਕੂਲ ਦੀ ਜਿਹੜੀ ਵਰਦੀ ਹੈ ਉਹ ਅਗਰਵਾਲ ਕਲਾਥ ਹਾਊਸ ਜਾਂ ਅਗਰਵਾਲ ਮਨਿਆਰੀ ਆ ਉਹ ਤੋਂ ਹੀ ਮਿਲਣੀ।
0: ਬਿਲਕੁਲ, ਇਹਨਾਂ ਨੇ ਆਪਸ ਵਿੱਚ ਕੰਟੈਕਟ ਨੇ ਇਹਨਾਂ ਦੇ ਸਾਰੇ ਇੱਕ ਦੂਜੇ ਦੇ ਨਾਲ ਰਾਬਤੇ ਕਾਇਮ ਕੀਤੇ।
1: ਹੁਣ ਬਾਜਵਾ ਜੀ ਇਹ ਹਰ ਸਾਲ ਅਪ੍ਰੈਲ ਮਹੀਨੇ ਰੌਲਾ ਪੈਂਦਾ, ਸਕੂਲਾਂ ਦੇ ਬਾਹਰ ਜਾ ਕੇ ਇਨਕਲਾਬ ਜਿੰਦਾਬਾਦ ਮਾਪੇ ਕਰਦੇ ਨੇ। ਜੇ ਕਿਸੇ ਨੇ ਆਪਣਾ ਬੱਚਾ ਉਸ ਮਹਿੰਗੇ ਸਕੂਲ ਦੇ ਵਿੱਚੋਂ ਹਟਾਉਣਾ ਤਾਂ ਉਹਨੂੰ ਬੜਾ ਦਲੀਲ ਕੀਤਾ ਜਾਂਦਾ, ਚਾਹੇ ਉਹ ਲੁਧਿਆਣਾ ਚਾਹੇ ਉਹ ਚੰਡੀਗੜ੍ਹ ਸਾਰੇ ਪੰਜਾਬ ਦੀ।
0: ਤੁਹਾਨੂੰ ਤਾਂ ਪਤਾ ਹੀ ਹੋਣਾ ਨੇਪਾਲ ਵਿੱਚ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ।
1: ਹਾਂਜੀ ਹਾਂ, ਮੈਂ ਉਧਰ ਨੂੰ ਆਉਣ ਲੱਗਾ ਸੀ।
0: ਅੱਛਾ ਠੀਕ।
1: ਫਿਰ ਬਾਜਵਾ ਜੀ ਇਹ ਜਿਹੜੀ ਲੁੱਟ ਆ ਹੁਣ 10-15 ਦਿਨ ਦੇ ਵਿੱਚ ਪੂਰੀ ਚੱਲਦੀ ਆ ਸਾਰੇ ਪੰਜਾਬ ਦੇ ਛੋਟੇ ਪਿੰਡਾਂ ਤੋਂ ਲੈ ਕੇ ਕਸਬਿਆਂ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਵਿੱਚ। ਹੁਣ ਜਦੋਂ ਇਹ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਫਿਰ ਇੱਕ ਸਕੂਲ ਦੀ ਮੈਂ ਬੈਕਗ੍ਰਾਉਂਡ ਦੇਖੀ ਹੈ, ਇਸ ਸਕੂਲ ਕਾਂਗਰਸ ਦੇ ਫਲਾਣੇ ਲੀਡਰ ਦਾ ਹੈ, ਉਹ ਲੀਡਰ ਸਵਰਗ ਸੁਧਾਰ ਚੁੱਕਿਆ ਤੇ ਹੁਣ ਉਸ ਨੂੰ ਉਸ ਦੀ ਨੌਂ ਚਲਾ ਰਹੀ ਹੈ। ਆ ਸਕੂਲ ਆ ਜਿਹੜਾ ਇਹ ਫਲਾਣੇ ਆਪ ਵਾਲੇ ਬੰਦਿਆਂ ਦਾ, ਇਹ ਫਲਾਣੇ ਦਾ, ਇਹ ਇੱਕ ਸਿੱਖਿਆ ਤੰਤਰ ਦੇ ਵਿੱਚ ਚੈਨ ਬਣਾਈ ਹੋਈ ਹੈ। ਸਭ ਤੋਂ ਵੱਡੀ ਤ੍ਰਾਸਦੀ ਇਹ ਆ ਬਾਜਵਾ ਜੀ, 2012 ਦੇ ਵਿੱਚ ਇੱਕ ਵਿਅਕਤੀ ਨੇ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ, ਜਿਹੜਾ ਵੀ ਕੋਈ ਵਿਅਕਤੀ ਚਾਹੇ ਉਹ ਪੰਜਾਬ ਚ ਚਾਹੇ ਉਹ ਹਰਿਆਣੇ ਚਾਹੇ ਉਹ ਆਂਧਰਾ ਚਾਹੇ ਉਹ ਕੇਰਲਾ ਚਾਹੇ ਉਹ ਤ੍ਰਿਵਿਦਰਮ ਚ, ਆਲ ਇੰਡੀਆ ਦੇ ਵਿੱਚ ਹੈ, ਚਾਹੇ ਉਹ ਪੀਐਨ ਹੈ, ਚਾਹੇ ਉਹ ਮਾਲੀ ਹੈ, ਚਾਹੇ ਉਹ ਪ੍ਰਿੰਸੀਪਲ ਹੈ, ਚਾਹੇ ਉਹ ਆਈਏਐਸ ਅਫਸਰ ਹੈ, ਚਾਹੇ ਉਹ ਸਿੱਖਿਆ ਵਿਭਾਗ ਦਾ ਕੁਛ ਵੀ ਹੈ, ਪਟੀਸ਼ਨ ਪਾਈ ਗਈ ਉਹਦੇ ਬੱਚੇ ਸਰਕਾਰੀ ਸਕੂਲ ਚ ਪੜ੍ਹਨ ਜਿਹੜਾ ਬੰਦਾ ਸਰਕਾਰੀ ਖਜ਼ਾਨੇ ਚੋਂ ਤਨਖਾਹ ਲੈ ਰਹੇ। ਉਸ ਵਿਅਕਤੀ ਉਸ ਪਟੀਸ਼ਨ ਦੇ ਨਾਲ ਸਹਿਮਤ ਹੋਏ, ਆਹਾ ਆਪਣੇ ਬਾਰੇ ਨੇ ਕੀਤੀ ਵੀ ਕਿੰਨਾ ਚੰਗਾ ਜੀ ਜੇ ਇਸ ਤਰ੍ਹਾਂ ਹੋਈ। ਬਾਜਵਾ ਜੀ ਉਸ ਪਟੀਸ਼ਨ ਦੀ ਜਿਹੜੀ ਪਹਿਲੀ ਤਰੀਕ ਆ, ਮੈਂ 2012-13 ਤੇ ਜਾਣਾ ਚਾਹੁੰਦਾ, ਉਹ ਜਦੋਂ ਪਈ ਤੇ ਉਸ ਦੇ ਵਿੱਚ ਇੱਕ ਸੈਨ ਕਰਨ ਦਾ ਸਮਾਂ ਚੱਲਿਆ ਵੀ ਸੈਨ ਕਰੋ ਜੀ ਇਹ ਬੰਦਿਆਂ ਦੇ ਨਾਲ ਕਿਹੜੇ ਕਿਹੜੇ ਸਹਿਮਤ, ਲੋਕਾਂ ਨੇ ਜੀ ਬੜੇ ਸੈਨ ਕੀਤੇ ਕਰਨੇ ਸੀ। ਓਹਦੀ ਜਿਹੜੀ ਪਹਿਲੀ ਤਰੀਕ ਆ ਉਹ ਮਤਲਬ ਕਿ ਵੀ ਤਕਰੀਬਨ ਦੋ ਢਾਈ ਮਹੀਨੇ ਦੀ ਪਈ। ਉਸ ਤੋਂ ਬਾਅਦ ਜੀ ਇਸ ਮਨਮੋਹਨ ਸਿੰਘ ਸਰਕਾਰ ਦੇ ਇੱਕ ਮੰਤਰੀ ਨੇ ਜੱਜ ਸਾਹਿਬਾਨ ਨੂੰ ਕਹਿ ਕੇ ਉਹ ਪਟੀਸ਼ਨ ਹੀ ਖਤਮ ਕਰ ਦਿੱਤੀ। ਜਦੋਂ ਕੋਈ ਪਟੀਸ਼ਨ ਬਾਰੇ ਜਾਣਕਾਰੀ ਮਿਲਦਾ, ਕਿਉਂਕਿ ਉਦੋਂ ਆਰ ਟੀ ਆਈ ਐਕਟ ਆ ਜਿਹੜਾ ਰਾਈਟ ਟੂ ਇਨਫੋਰਮੇਸ਼ਨ, ਉਹ ਵੀ ਨਵਾਂ ਨਵਾਂ ਚੱਲਿਆ। ਜਿਹੜੇ ਉਹ ਆਰ ਟੀ ਆਈ ਰਾਹੀਂ ਕੋਈ ਆਪਣੇ ਵਰਗੇ ਪਾਉਂਦੇ ਸੀ, ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਸੀ ਕਿ ਆਹ ਚੱਕੋ ਜੀ, ਇਹਦੀ 6 ਮਹੀਨੇ ਬਾਅਦ ਤਰੀਕ ਪੈ। ਇਸ ਤਰ੍ਹਾਂ ਕਰਕੇ ਸਾਲ ਦੇ ਵਿੱਚ ਉਹਦੀਆਂ ਦੋ ਤਰੀਕਾਂ ਸਰਕਾਰੀ ਪੱਧਰ ਉੱਤੇ ਦਿਖਾਈਆਂ ਪਈਆਂ। ਹੁਣ ਸਿੱਖਿਆ ਦਾ ਕੰਮ ਹੋਵੇ ਤੇ 6 ਮਹੀਨੇ ਬਾਅਦ ਉਹਦੀ ਇੱਕ ਤਰੀਕ ਹੋਵੇ ਤੇ ਇਹ ਤੋਂ ਵੱਡੀ ਬੇਈਮਾਨੀ ਹੋਊਗੀ ਕੀ ਭਾਜਪਾ ਜੀ? ਤੇ ਮੁੱਖ ਦੀ ਗੱਲ ਕਿ ਉਹ ਪਟੀਸ਼ਨ ਆ ਜਿਹੜੀ ਉਹ ਖਾਤਮ ਖਾਰਜ ਕਰ ਦਿੱਤੀ ਗਈ, ਤੇ ਇਸ ਤਰ੍ਹਾਂ ਕਰਕੇ ਸਿੱਖਿਆ ਦਾ ਜਿਹੜਾ ਉਹ ਵਪਾਰੀ ਕਰਨਾ ਉਹ ਚੱਲਿਆ। ਤੇ ਹੁਣ ਜਿਹੜੇ ਸ਼ਾਹ ਜੀ ਵੇਲਨ ਜਾਂ ਵਾਲਨ ਸ਼ਾਹ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਨੇਪਾਲ ਦੇ, ਉਹਨਾਂ ਨੇ ਫੈਸਲਾ ਹੀ ਪਹਿਲਾਂ ਇਹ ਲਿਆ ਵੀ ਇਹ ਨੀ ਵੀ ਪਟੀਸ਼ਨ ਪਾਓ ਆਏ। ਅੱਜ ਤੋਂ ਬਾਅਦ ਸਮੁੱਚੇ ਨੇਪਾਲ ਦੇ ਵਿੱਚ ਪ੍ਰਾਈਵੇਟ ਸਕੂਲ ਬੰਦ। ਸਾਰੀ ਦੁਨੀਆ ਦੇ ਵਿੱਚ ਜਦੋਂ ਮੈਂ ਗੱਲ ਛੇੜੀ, ਤੁਸੀਂ ਵੀ ਤੁਰੰਤ ਉਹ ਪੁਆਇੰਟ ਫੜ ਲਿਆ। ਸਾਰੀ ਦੁਨੀਆਂ ਦੇ ਵਿੱਚ ਚੰਗੇ ਲੋਕ ਇਸ ਚੀਜ਼ ਦੀ ਸਰਾਹਨਾ ਕਰ ਰਹੇ ਨੇ। ਬਾਜਵਾ ਜੀ ਇੱਕ ਕਹਾਵਤ ਹੈ, ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਖੋਬਾ, ਤੇ ਨੇਪਾਲ ਛੋਟਾ ਜਿਹਾ ਦੇਸ਼ ਆ, ਉਹ ਇੰਡੀਆ ਤੇ ਨਿਰਭਰ ਆ, ਉਹ ਭੂਟਾਨ ਤੇ ਨਿਰਭਰ ਆ, ਉਹ ਕਈ ਦੇਸ਼ਾਂ ਤੇ ਨਿਰਭਰ ਆ। ਉਹਨੇ ਏਡਾ ਬੜਾ ਫੈਸਲਾ
0: ਚਾਈਨਾ ਤੇ ਹਰ ਆਲੇ ਦੁਆਲੇ ਹਰ ਇੱਕ ਨੂੰ,
1: ਹਾਂ, ਤੇ ਉਹ ਦਿਨ ਜਦੋਂ ਘੋੜੀ ਖੁੱਬਾ ਚੜੂ ਗਿਆ ਡੁੱਬੂਗਾ, ਉਹ ਇੰਡੀਆ ਦੇ ਵਿੱਚ ਆ ਹੀ ਨਹੀਂ ਸਕਦਾ। ਇੱਕ ਨੇਪਾਲ ਤੋਂ ਵੀ ਅਸੀਂ ਸਿੱਖਿਆ ਲੈ ਸਕਦੇ, ਵਿਸ਼ਵ ਗੁਰੂ ਬਣਨ ਨੂੰ ਅਸੀਂ ਕਾਹਲੇ ਆ। ਬਾਜਵਾ ਜੀ ਇਹ ਵੀ ਮੌਜੂਦਾ ਸਮੇਂ ਸਿੱਖਿਆ ਨੀਤੀ ਦੀ ਘੋਰ, ਮੈਂ ਪੰਜਾਬ ਦੀ ਉਹ ਗੱਲ ਕੀਤੀ ਆ, ਵਿੱਚ ਤਾਂ ਚਲੋ ਮਗਰਲੀ ਬੈਕਗਰਾਉਂਡ ਦੱਸਣੀ ਪਈ ਹੈ, ਤੇ ਪੰਜਾਬ ਦੇ ਵਿੱਚ ਪੂਰੀ ਰੱਜ ਕੇ ਲੁੱਟ ਹੋ ਰਹੀ ਹੈ। ਜਿਹੜਾ ਪੰਜਾਬ ਦਾ ਸਿੱਖਿਆ ਮੰਤਰੀ ਹੈ ਉਹ ਨਿੱਤ ਨਵੇਂ ਅੰਕੜੇ ਕੱਢ ਰਿਹਾ ਜੀ, ਸਰਕਾਰੀ ਸਕੂਲ ਦੇ ਆਹ ਹੋਇਆ, ਸਰਕਾਰੀ ਸਕੂਲ ਦੇ ਆਹ ਹੋਇਆ ਹੋਇਆ, ਕੱਖ ਵੀ ਨੀ।
0: ਬੜਾ ਅਫਸੋਸ ਹੁੰਦਾ ਜੀ ਜਦੋਂ ਸਮੂਹਿਕ ਤੌਰ ਤੇ ਆਪਣੇ ਸਮਾਜ, ਸਟੇਟਾਂ, ਸੈਂਟਰ, ਇਕੋਨੋਮੀ, ਸਮਾਜ ਤੇ ਧਿਆਨ ਮਾਰੀ ਦਾ ਨਾ ਆਪਣੀ ਜਨਤਾ ਵੱਲ, ਤੇ ਮੈਂ ਕਹਿੰਦਾ ਕਿ ਹੌਸਲਾ ਬਚਦਾ ਹੀ ਨਹੀਂ ਸਰ, ਕਿ ਟਠਵਾ ਜਿਹੀ ਨਜ਼ਰ ਆਉਂਦੀ ਹੈ, ਬੇਈਮਾਨੀ ਹਨੇਰੀ ਚੱਲਣ, ਬੇਈਮਤੇ ਝੂਠ ਦੀ ਬਿਜਲੀ ਕੜਕਣ ਲਈ ਹੈਗੀ, ਸਮਝ ਨਹੀਂ ਆਉਂਦੀ।
1: ਬਾਜਵਾ ਜੀ ਇੰਨਾ ਕੁ ਮੈਂ ਤਾਂ ਕਹਿਣਾ ਹੁੰਦਾ ਵੀ ਇੰਨਾ ਕੁ ਬਹੁਤ ਆ ਵੀ ਅਸੀਂ ਚਰਚਾ ਕਰਦੇ ਹਾਂ, ਸਾਨੂੰ ਚਰਚਾ ਕਰਨ ਦੇ ਵਿੱਚ ਹੀ ਬਹੁਤ ਆ, ਤੇ ਕੋਈ ਨਾ ਕੋਈ ਇਹਨੂੰ ਸੁਣਦੇ।
0: ਸ਼ਰਮ ਮਹਿਸੂਸ ਹੁੰਦੀ ਹੈ, ਆਪਣੇ ਆਪ ਵਿੱਚ ਹੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਅਸੀਂ ਇੰਨੇ ਗਰਕੇ ਲੋਕ ਕਿਉਂ।
1: ਹੁਣ ਜਦੋਂ ਬਾਜਵਾ ਜੀ ਆਪਾਂ ਪ੍ਰੋਗਰਾਮ ਕਰਦੇ ਹਾਂ, ਚਾਹੇ ਹਫ਼ਤੇ ਬਾਅਦ
0: ਕਰੀਏ, ਇਸ ਤਰ੍ਹਾਂ ਸੋਚਾਂ ਵਿੱਚ ਜਦੋਂ ਪਏ ਹੁੰਦੇ ਆ, ਤੁਸੀਂ ਮੇਰੀ ਉਹ ਪੋਇਮ ਪੜ੍ਹੀ ਆ ਜਿਹੜੀ ਮੈਂ ਫੇਸਬੁੱਕ ਤੇ ਪਾਈ ਆ, ਉਹ
1: ਸੋਚਾਂ ਦਾ ਨਤੀਜਾ ਹੈ। ਤੁਸੀਂ ਸਾਰਾ ਕੁਝ ਉਹ ਚ ਬੜੇ ਵਧੀਆ ਤਰੀਕੇ ਨਾਲ ਵਰਣਨ ਕੀਤਾ। ਹੁਣ ਬਾਜਵਾ ਜੀ ਜਦੋਂ ਪ੍ਰੋਗਰਾਮ ਕਰਦੇ ਆ ਨਾ, ਚਾਹੇ 15 ਦਿਨ ਬਾਅਦ ਕਰੀਏ, ਚਲੋ ਕਈ ਵਾਰ ਬਾਰੀ ਵਿੱਚ ਬੋਲ ਆ ਜਾਂਦੀ ਹੈ, ਮੈਂ ਅਕਸਰ ਪੰਜਾਬ ਦੀ ਗੱਲਬਾਤ ਕਰਦਾ, ਮੈਨੂੰ ਚਲੋ ਤੁਸੀਂ ਡਿਊਟੀ ਦਿੱਤੀ ਹੋਈ ਹੈ, ਤੇ ਮੈਂ ਇੱਕ ਗੱਲ ਕਰਦਾ ਹੁੰਦਾ ਪੰਜਾਬ ਦੇ ਵਿੱਚ ਚੱਲ ਰਹੇ ਨਸ਼ਿਆਂ ਦੀ, ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ, ਦੇਖੋ ਕਿੰਨਾ ਵਧੀਆ ਪੈਂਦਾ, ਕਿੰਨਾ ਵਧੀਆ ਸੁਣਦਾ ਜੁੜਦਾ,
0: ਯੁੱਧ ਨਸ਼ਿਆਂ ਵਿਰੁੱਧ, ਕਮਾਲ ਹੈ, ਯੁੱਧ ਨਸ਼ਿਆਂ ਵਿਰੁੱਧ ਕਿੱਡੀ ਸੋਹਣਾ ਬੰਦੀ ਹੈ।
1: ਤੇ ਉਹਦੇ ਵਿੱਚ ਹੁਣ ਮੈਂ ਪਿੱਛੇ ਨਹੀਂ ਜਾਣਾ ਵੀ ਇਹ ਪਿਛਲੀ ਮਾਰਚ ਤੋਂ ਸ਼ੁਰੂ ਹੋਇਆ, ਫਿਰ ਇਹ 7 ਜਨਵਰੀ ਤੋਂ ਕੇਜਰੀਵਾਲ ਨੇ ਦੁਬਾਰ ਚ ਦੂਜਾ ਪੜਾਅ ਸ਼ੁਰੂ ਕੀਤਾ, ਅਸੀਂ ਇੰਨੇ ਫੜ ਲਏ ਜੀ, ਅਸੀਂ ਆਹ ਕਰ ਲਿਆ, ਅਸੀਂ ਉਹ ਕਰ ਲਿਆ,
0: ਤੇ ਫੜ ਉਹਨੇ ਜਿਹੜੇ ਗਲੀਆਂ ਚ ਟੀਕੇ ਲਾਉਂਦੇ ਫਿਰਦੇ ਨੇ ਮਾੜੇ ਮੋਟੇ ਨਿੱਕੇ ਮੋਟੇ,
1: ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਾਜਵਾ ਜੀ ਇੰਨੀ ਸਖਤਾਈ ਹੋਣ ਦੇ ਬਾਵਜੂਦ ਵੀ ਨਸ਼ਾ ਔਨ ਮੋਬਾਈਲ ਫੋਨ ਡਿਲੀਵਰੀ ਤੁਸੀਂ ਆਪ ਸਾਹਿਬ ਲਾ ਲਓ, ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਅੰਕੜੇ ਦਿੱਤੇ ਜਾ ਰਹੇ ਨੇ, ਸਮੁੱਚੇ ਪੰਜਾਬ ਦੇ ਵਿੱਚ ਬੋਰਡ ਲੱਗੇ ਹੋਏ ਨੇ ਜੀ, ਇਹ ਤੇ ਨਸ਼ੇ ਦੀ ਸੂਚਨਾ ਦਓ, ਅਸੀਂ ਆਹ ਕਰਤਾ, ਅਸੀਂ ਇਹ ਕਰਤਾ, ਪਰ ਬਾਜਵਾ ਜੀ ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਦੁਖੀ ਮਨ ਦੇ ਨਾਲ ਇੱਕ ਘਟਨਾ ਸਾਂਝੀ ਕਰ ਰਿਹਾ, ਅੱਗੇ ਵੀ ਕਰਦੇ ਰਹਿੰਦੇ ਆਪਾਂ
0: ਜੀ।
1: ਇਹ ਆਪਾਂ ਚੱਲੀਏ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ। ਗੁਰੂ ਕੀ ਨਗਰੀ ਤੋਂ ਭਾਵ ਜਦੋਂ ਅਸੀਂ ਸੁਲਤਾਨਪੁਰ ਲੋਧੀ ਦਾ ਨਾਂ ਲੈਂਦੇ ਹਾਂ ਤਾਂ ਸਾਡੇ ਅੱਗੇ ਬਾਬੇ ਨਾਨਕ ਦੀਆਂ ਯਾਦਾਂ ਘੁੰਮਦੀਆਂ ਨੇ, ਬਾਬਾ ਬਲਵੀਰ ਸਿੰਘ ਸੀਚੇਵਾਲ ਘੁੰਮਦਾ। ਉਸੇ ਸੁਲਤਾਨਪੁਰ ਲੋਧੀ ਕਾ ਸ਼ਹਿਰ ਆ ਜਿਹੜਾ, ਉਹਦੇ ਬੁੱਕਲ ਦੇ ਵਿੱਚ ਇੱਕ ਪਿੰਡ ਹੈ, ਨਗਰ ਵੀ ਕਹਿੰਦੇ ਨੇ। ਉੱਥੇ ਚਾਰ ਨੌਜਵਾਨ ਇੱਕ ਮਾਂ ਦੀ ਕੁੱਖੋਂ ਜੰਮੇ ਹੋਏ ਨਸ਼ਿਆਂ ਦੇ ਨਾਲ ਮਰਦੇ ਨੇ, ਕੋਈ 2 ਸਾਲ ਪਹਿਲਾਂ ਕੋਈ 1.5 ਸਾਲ ਪਹਿਲਾਂ। ਚਾਰ ਬੱਚੇ ਉਸ ਮਾਂ ਦੇ ਨਸ਼ਿਆਂ ਦੀ ਭੇਟ ਚੜ ਗਏ। ਉਹ ਬਾਜ਼ਾਰ ਦੇ ਵਿੱਚ ਜਾਂ ਨੇੜੇ ਦੇ NRI ਪਿੰਡ ਜਿੱਥੇ ਬੰਦੇ ਕੁਛ ਦੱਸ ਪਾਉਂਦਾ ਕੋਈ, ਉੱਥੇ ਉਹ ਜਾਂਦੀ ਆ ਤੇ ਉਹ ਕੀ ਕਹਿ ਰਹੀ ਹੈ, ਮੇਰੇ ਕੋਲ ਤਾਂ ਸਰੀਰ ਦਾ ਤਸਵੀਰਾਂ ਨੇ, ਮੇਰੇ ਕੋਲ ਤਾਂ ਰੁਦਨ ਹੈ। ਉਹ ਕੀ ਕਹਿ ਰਹੀ ਹੈ ਵੀ ਮੇਰਾ ਪੰਜਵਾਂ ਮੁੰਡਾ ਨਸ਼ੇ ਦੇ ਵਿੱਚ ਗਲਤਾਨ ਹੋਇਆ, ਇਲਾਜ ਤੋਂ ਤੜਫਦਾ ਪਿਆ, ਮੈਂ ਉਹਦਾ ਇਲਾਜ ਕਰਾਉਣਾ, ਮੈਨੂੰ 10 ਰੁਪਏ, ਮੈਨੂੰ 100 ਰੁਪਏ, ਮੈਨੂੰ 200 ਰੁਪਏ, ਮੈਨੂੰ 500 ਰੁਪਏ ਦਓ ਜਾਂ ਕੋਈ ਉਹਦਾ ਇਲਾਜ ਕਰਾ। ਇਕਦਮ ਇਹ ਅੱਗ ਵਾਂਗ ਫੈਲਦੀ ਹੈ ਵੀ ਚਾਰ ਪੁੱਤ ਗੁਆ ਚੁੱਕੀ ਮਾਂ, ਤੇ ਫਿਰ ਬਾਜਵਾ ਜੀ ਉਹ ਪੰਜਵਾਂ ਜਿਹੜਾ, ਚਲੋ ਹੁਣ ਆਪਾਂ ਇਹ ਨੀ ਕਹਿੰਦੇ ਵੀ ਚਲੋ ਸਰਕਾਰਾਂ ਦੀ ਵੀ ਗਲਤੀ ਹੈ, ਕੁਛ ਹੁਣ ਜੇ ਚਾਰ ਬੱਚੇ ਚਲੇ ਗਏ, ਇੱਕੋ ਮਾਂ ਨੀ ਹੁੰਦਾ ਤੇ ਉਹ ਮਾਂ ਪਿਓ ਨੂੰ ਵੀ ਕੰਟਰੋਲ ਕਰਨਾ ਚਾਹੀਦਾ, ਪਰ ਅੱਜ ਕੱਲ ਮਾਂ ਪਿਓ ਦੀ ਮੰਨਦਾ ਕਿਹੜਾ,
0: ਨਹੀਂ ਮੰਨਦੇ ਜੀ, ਨਹੀਂ ਮੰਨਦੇ।
1: ਉਸ ਤੋਂ ਬਾਅਦ ਬਾਜਵਾ ਜੀ ਜਿਹੜੀ ਲੰਘ ਕੇ ਗਈ ਆ 8 ਤਰੀਕ, ਅੱਜ 3 ਦਿਨ ਹੋ ਗਏ, ਤੇ ਜਿਹੜਾ ਉਸ ਮਾਂ ਰੇਖਾ ਰਾਣੀ ਦਾ ਪੰਜਵਾਂ ਬੱਚਾ ਨਸ਼ਾ ਨਾ ਮਿਲਣ ਕਾਰਨ ਗਲਤ ਆਪਣਾ ਸਰੀਰਕ ਅਵਸਥਾ ਦੇ ਵਿੱਚ ਪਿਆ ਸੀ, 8 ਤਰੀਕ ਨੂੰ ਉਹ ਵੀ ਮਰ ਗਿਆ। ਉਹ ਮਰਿਆ, ਉਹ ਮਰਨ ਤੋਂ ਬਾਅਦ ਫੇਰ ਜਦੋਂ ਮੀਡੀਆ ਵਾਲੇ ਪਹੁੰਚਦੇ ਨੇ, ਸਾਰੀਆਂ ਰਿਪੋਰਟਾਂ ਆਉਂਦੀਆਂ ਨੇ, ਸੋਸ਼ਲ ਮੀਡੀਆ ਤੇ ਜਾਂਦੀਆਂ ਨੇ, ਫੇਰ ਕਪੂਰਥਲਾ ਪੁਲਿਸ ਜਾਗ ਰਹੀ ਹੈ ਜਿਵੇਂ ਮੁੱਤ ਦੇਣ ਤੋਂ ਬਾਅਦ। ਫਿਰ ਉਸੇ ਇਲਾਕੇ ਦੇ ਵਿੱਚੋਂ ਤੁਹਾਡੇ ਕਹਿਣ ਅਨੁਸਾਰ ਜਿਹੜੇ ਟੀਕੇ ਲਾਉਂਦੇ ਨੇ ਉਹ 9 ਵਿਅਕਤੀ ਵਾਲੇ,
0: ਜਿਨ੍ਹਾਂ ਨੇ ਦੁਕਾਨਾਂ ਪਾਈਆਂ ਉਹਨਾਂ ਨੂੰ, ਜਿੰਨੇ ਜਿਹੜੇ ਹੋਲਸੇਲ ਚ ਵੇਚਦੇ ਨੇ ਉਹਨਾਂ ਨੂੰ ਫੜੋ।
1: ਹੁਣ ਇਹ ਇੱਕ ਘਟਨਾ ਜਿਹੜੀ ਪ੍ਰੋਗਰਾਮ ਦੇ ਮੇਰੇ ਖਿਆਲ ਸਮਾਂ ਆਪਣਾ ਨੇੜੇ ਲੱਗਦਾ ਜਾਂਦਾ, ਉਹਦੇ ਵਿੱਚ ਮੈਂ ਬੜੇ ਦੁਖੀ ਮਨ ਦੇ ਨਾਲ ਇਹ ਸਾਂਝੀ ਕੀਤੀ ਹੈ ਵੀ ਇਹ ਕਾਹਦਾ ਯੁੱਧ ਨਸ਼ਿਆਂ ਵਿਰੁੱਧ। ਤੇ ਫੇਰ ਦੇਖੋ ਜਿਹੜਾ ਉਹ ਪੰਜਵਾਂ ਪੁੱਤ ਮਰਿਆ, ਮਰਨ ਤੋਂ ਬਾਅਦ ਲੋਕਾਂ ਨੇ ਉਹਦਾ ਸੰਸਕਾਰ ਕਰ ਦਿੱਤਾ, ਤੇ ਉਹ ਪਾਗਲ ਹੋਈ ਮਾਂ ਪਿੱਟਦੀ ਫਿਰਦੀ ਆ, ਕਦੇ ਉਹ ਉੱਥੇ ਦੇ ਆਪਣੇ MLA ਜਿਹੜਾ ਰਾਣਾ ਗੁਰਜੀਤ ਸੋਢੀ ਉਹਨੂੰ ਪਿੱਟਦੀ ਹੈ, ਕਦੇ ਉਹ ਕਿਸੇ ਨੂੰ ਪਿੱਟਦੀ ਹੈ, ਕਦੇ ਭਗਵੰਤ ਮਾਨ ਨੂੰ ਪਿੱਟਦੀ ਹੈ। ਤੇ ਹੁਣ ਇਹ ਦੇਖੋ ਬਾਜਵਾ ਜੀ ਯੁੱਧ ਨਸ਼ਿਆਂ ਵਿਰੁੱਧ, ਮੈਂ 8 ਤਰੀਕ ਦੀ ਘਟਨਾ, ਮੈਂ 9 ਤਰੀਕ ਨੂੰ ਇਹ ਆਰਟੀਕਲ ਦਿੱਤਾ ਸੀ ਕਿ ਜਿਹੜਾ ਸੁਲਤਾਨਪੁਰ ਲੋਧੀ ਇਲਾਕਾ ਉਹ ਭਗਵੰਤ ਮਾਨ ਜੀ ਪੰਜਾਬ ਦੇ ਵਿੱਚ ਹੀ ਹੈ, ਉਹ ਤੁਹਾਡੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਕਿਉਂ ਨਹੀਂ ਆ ਰਹੇ? ਪਰ ਇੱਥੇ ਕੋਈ ਨਹੀਂ ਸੁਣਦਾ ਬਾਜਵਾ ਜੀ, ਕੋਈ ਨੀ ਕਿਸੇ ਦੀ ਉਹ ਗੱਲ ਕਰਦਾ। ਮੈਂ ਹੈਰਾਨ ਹੈ ਵੀ ਇਸ ਤਰ੍ਹਾਂ ਬੀਤ ਰਿਹਾ, ਸਾਰਾ ਕੁਝ ਸਾਡੇ ਸਾਹਮਣੇ ਚੱਲ ਰਿਹਾ, ਇਹ ਜਿਹੜੇ MLA ਨੇ, ਮੁੱਖ ਮੰਤਰੀ ਉਹਨੀ ਨੇ, ਫਲਾਣੇ ਨੇ, ਧਮਕਾਣੇ ਨੇ, ਇਹ ਯਾਰ ਕਿਹੜੇ ਲਫਾਫਿਆਂ ਚ ਕਿਹੜੀ ਹਵਾ ਚ ਉੱਡੇ ਕਰਦੇ ਨੇ ਜਿਨ੍ਹਾਂ ਨੂੰ ਆਹ ਘਟਨਾਵਾਂ ਨਹੀਂ ਦੇਖਦੇ?
0: ਦਿਸਦਾ ਇਹਨਾਂ ਨੂੰ ਸਾਰਾ ਕੁਛ ਹੈ, ਇਹਨਾਂ ਨੂੰ ਇਹ ਹੈ ਕਿ ਪਤਾ ਨੀ ਅੱਗੋਂ ਮੌਕਾ ਮਿਲਣਾ ਸਾਨੂੰ ਕਿ ਨਹੀਂ ਮਿਲਣਾ, ਹੁਣ ਹੀ ਲੁੱਟ ਘਸੁੱਟ ਕਰ ਲਈ ਹੈ ਜਿੰਨੀ ਬੋਲਦੀ, ਤੇ ਸਾਰੇ ਤਕਰੀਬਨ ਕੋਈ ਇੱਕ ਅੱਧਾ ਹੋਵੇਗਾ ਜਿਹੜਾ। ਫਿਰ ਇਹਨਾਂ ਦੀ ਭੁੱਖ ਪੇਟ ਚੋਂ ਨਿਕਲ ਕੇ ਦਿਮਾਗ ਚ ਵਰ ਗਈ ਹੈ, ਇਹ 100-100 ਕਰੋੜ ਇਕੱਠਾ ਕਰਕੇ ਵੀ ਇਹਨਾਂ ਦੀ ਭੁੱਖ ਓਨੀ ਦੀ ਓਨੀ ਹੈ, ਜਦੋਂ ਕਿ ਇਹਨਾਂ ਨੇ ਇੰਨੇ ਪੈਸੇ ਵਰਤਣੇ ਹੀ ਨਹੀਂ, ਇਹ ਸ਼ਦਾਈ ਹੋ ਚੁੱਕੇ ਨੇ। ਜਿਸ ਤਰ੍ਹਾਂ ਕੁੱਤੇ ਪਾਗਲ ਨਹੀਂ ਹੋ ਜਾਂਦੇ, ਇੰਨਾ ਪੈਸਾ ਲੁੱਟਣ ਵਾਲਾ ਆਪਣੇ ਦੇਸ਼ ਦਾ ਨੇਤਾ ਜਿਹੜਾ ਉਹ ਛਦਾਈ ਹੋ ਚੁੱਕਾ, ਉਹਦੀ ਜਗ੍ਹਾ ਅਸੈਂਬਲੀ ਜਾਂ ਪਾਰਲੀਮੈਂਟ ਚ ਨਹੀਂ, ਸਿੱਖਾਂ ਦੇ ਪਿੱਛੇ ਹੈ, ਜਾਂ ਜਿਸ ਤਰ੍ਹਾਂ ਪਾਗਲ ਕੁੱਤਿਆਂ ਨੂੰ ਕੁਚੜੇ ਸੁੱਟ ਕੇ ਲਾਂਬੇ ਨਹੀਂ ਕਰ ਦਿੱਤਾ ਜਾਂਦਾ, ਇਸੇ ਤਰ੍ਹਾਂ ਹੀ ਇਹਨਾਂ ਦਾ ਇਲਾਜ ਵੀ ਇਹੋ ਜਿਹਾ ਹੋਣਾ ਚਾਹੀਦਾ ਹੈ। ਪਾਗਲ ਹੋ ਚੁੱਕੇ ਅਫਸਰਾਂ ਦਾ, ਜਿੰਨਾ 100-150 ਬੰਦੇ 30 ਬੰਦੇ ਗੁੰਡੇ ਰਲ ਕੇ ਵੀ ਉਹਨਾਂ ਗੱਲ ਨਹੀਂ ਪਾ ਸਕਦੇ ਜਿੰਨਾ ਇੱਕ ਅਫਸਰ।
1: ਹਾਂਜੀ, ਆਪਣੇ ਅੰਮ੍ਰਿਤਸਰ ਵਾਲਾ ਜਿਹੜਾ ਅੰਮ੍ਰਿਤਸਰ ਵਾਲਾ ਜਿਹੜਾ ਅਫਸਰ ਸੀਗਾ ਉਹ ਦੇਖ ਲਓ ਉਹ ਬੇਚਾਰਾ ਕਿੰਨੇ ਉਹ ਕੀਤਾ, ਰੰਧਾਵਾ ਸਾਹਿਬ। ਹਾਂ, ਤੇ ਹੁਣ ਉਹ ਜਿਹੜਾ ਆਪਣੇ ਆਹ ਕਿਹੜਾ ਨਾਂ ਉਹਦਾ ਭੁੱਲ ਗਿਆ, ਮੰਤਰੀ ਸੀ ਉਹ ਵੀ। ਹਾਂ, ਤੇ ਉਹ ਦੇਖੋ ਹੁਣ ਸਿੱਖਾਂ ਦੇ ਪਿੱਛੇ ਪਹੁੰਚ ਗਿਆ। ਇਸ ਤਰ੍ਹਾਂ ਇਹ ਹੋਣਾ ਚਾਹੀਦਾ ਤਾਂ ਠੱਲ ਪਊਗੀ
0: ਇਹਨਾਂ ਨੇ ਤੇ ਸਮਾਜ ਨੂੰ ਠੀਕ ਕਰਨਾ। ਤੇ ਜਦੋਂ ਇਹੋ ਹੀ ਗੰਦ ਪਾਉਣ ਲੱਗ ਜਾਣਗੇ ਤੇ ਸਮਾਜ ਦੇ ਵਿੱਚ ਉਹਦੇ ਗੰਦ ਅੱਗੇ ਹੀ ਪਿਆਰ ਹੈ ਤੇ ਇਹ ਤੇ ਵਾਧਾ ਕਰਨ ਦੇ ਨੇ ਸਮੂਹ ਦੇ ਵਿੱਚ।
1: ਹੁਣ ਬਾਜਵਾ ਜੀ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਜਾਂਦਾ ਜਾਂਦਾ ਵਰਣਨ ਕਰਦਾ ਤਾਜ਼ੀ। ਜ਼ਿਲ੍ਹਾ ਬਰਨਾਲਾ, ਬਰਨਾਲਾ ਦੇ ਵਿੱਚ ਇੱਕ ਵਿਧਾਨ ਸਭਾ ਹਲਕਾ ਭਦੌੜ ਹੈ। ਉਥੋਂ ਦਾ ਇੱਕ ਦੁਕਾਨਦਾਰ ਬੰਦਾ ਮੋਬਾਈਲਾਂ ਦੀ ਰਿਪੇਅਰ ਕਰ ਰਿਹਾ ਹੈ, ਮੋਬਾਈਲਾਂ ਦੀ ਰਿਪੇਅਰ ਕਰ ਰਿਹਾ। ਉਹ ਬੰਦੇ ਨੇ ਕੀ ਕੀਤਾ, ਆਮ ਆਦਮੀ ਪਾਰਟੀ ਜਿੰਦਾਬਾਦ, ਭਗਵੰਤ ਮਾਨ ਜਿੰਦਾਬਾਦ, ਉਹ ਰਿਜ਼ਰਵ ਹਲਕਾ ਸੀ, ਉਹਨੂੰ ਉਥੋਂ ਆਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ। ਦੂਜੇ ਪਾਸੇ ਜਿਹੜੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਜਦੋਂ ਇਲੈਕਸ਼ਨ ਹੋਈ ਹੈ, ਚਰਨਜੀਤ ਸਿੰਘ ਚੰਨੀ, ਉਹ ਵੀ ਰਿਜ਼ਰਵ ਕੈਟਾਗਰੀ ਨਾਲ ਨੇ, ਉਹ ਜਾ ਕੇ ਭਦੌੜ ਤੋਂ ਖੜ ਗਏ ਵੀ ਸੁਰੱਖਿਅਤ ਹਲਕਾ, ਉਹ ਤਾਂ ਮੋਬਾਈਲਾਂ ਨੂੰ ਰਿਪੇਅਰ ਕਰਨ ਵਾਲਾ ਹੀ ਆ, ਮੈਂ ਤਾਂ ਮੁੱਖ ਮੰਤਰੀ। ਲਾਭ ਸਿੰਘ ਉੱਗੋ ਕੇ ਉਹਦਾ ਨਾਂ ਵਾ, ਉਹ ਬੰਦੇ ਨੂੰ ਆਪ ਦੀ ਹਨੇਰੀ ਨੇ ਮੋਬਾਈਲ ਰਿਪੇਅਰ ਆਏ ਨੂੰ ਜਿਤਾ ਦਿੱਤਾ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹਰਾ ਦਿੱਤਾ। ਹੁਣ ਉਹ ਬੰਦਾ ਜਦੋਂ ਵਿਧਾਨ ਸਭਾ ਚ ਗਿਆ, ਉਹ ਜੀ ਬੜਾ ਚੌੜਾ ਮੁੱਖ ਮੰਤਰੀ ਨੂੰ ਥਾਪੜਾ ਦਿੱਤਾ, ਭਗਵੰਤ ਮਾਨ ਨੇ ਵੀ ਆ ਮੁੱਖ ਮੰਤਰੀ ਨੂੰ ਹਰਾ ਕੇ ਆਇਆ ਜੀ। ਉਹ ਇੰਨਾ ਚੌੜਾ ਹੋਇਆ, ਹਾਂ ਉਹ ਇੰਨਾ ਚੌੜਾ ਹੋਇਆ, ਬਾਜਵਾ ਨੇ ਉਹਨੇ ਗੰਡਾਸਾ ਪਾ ਲਿਆ। ਜਿਹੜਾ ਪੁਲਿਸ ਵਾਲਾ DSP SSP ਪਹਿਲਾ ਗੰਡਾਸਾ ਉਹਨਾਂ ਦੇ ਹਵਾਲੇ ਕੀਤਾ ਵੀ ਜਿਹੜਾ ਫੈਸਲਾ ਹੋਣਾ ਮੇਰੇ ਗੰਡਾਸੇ ਤੋਂ ਬਿਨਾਂ ਨਹੀਂ ਹੋਣਾ। ਹਾਂਜੀ ਹਾਂ, ਫੇਰ ਨਸ਼ਿਆਂ ਵਾਲੇ ਮਾਮਲੇ ਚ ਗੰਡਾਸਾ ਫੇਰਿਆ ਉਹਨੇ, ਕੱਟ ਕੇ ਨਾ ਉਹਦਾ ਸ਼ੋ ਹੋਇਆ, ਮਤਲਬ ਕਿ ਕੋਈ ਬਖਸ਼ਿਆ ਨਹੀਂ। ਤੇ ਇਸ ਵੇਲੇ ਉਸ ਵਿਅਕਤੀ ਨੇ ਆਪਣਾ ਇੱਕ ਸ਼ੈਲਰ ਚਾਲੂ ਕਰ ਲਿਆ, ਸ਼ੈਲਰ ਤੇ ਕੋਠੀ ਜਿਹੜੀ ਉਹਦੀ ਆਲੀ ਸ਼ਾਨ ਬਣ ਰਹੀ ਹੈ, ਉਹਦੀਆਂ ਲੋਕਾਂ ਨੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਆਉਂਦੇ ਜਾਂਦਿਆਂ ਨੇ। ਤੇ ਉਹ ਪਤੰਦਰ ਨੇ ਉੱਥੇ ਆਪਣੇ ਪ੍ਰਾਈਵੇਟ ਆਹ ਜਿਵੇਂ ਤੁਸੀਂ ਕਹਿ ਕੇ ਹਟੋ ਨਾ, ਪਹਿਲਾਂ ਵੀ ਗੁੰਡਾਗਰਦੀ ਵਾਲੇ ਇਕੱਠੇ ਕੀਤੇ ਹੋਏ ਨੇ, ਉਹ ਬੰਦੇ ਬਿਠਾ ਲਏ ਜਿਹੜਾ ਆਪਣੀ ਫੋਟੋ ਖਿੱਚੇ ਵੀ ਆ MLA ਦੀ ਕੋਠੀ ਬਣਦੀ ਆ, ਉਹਦੇ ਮੋਬਾਈਲ ਪਾ ਦੇਣੇ ਨੀ ਹੋਇਆ ਆ ਕਿੱਥੋਂ ਰਿਹਾ। ਹੁਣ ਜਿਹੜਾ ਅਗਲਾ ਪੁਆਇੰਟ ਹੈ, ਜਦੋਂ ਇਹਨਾਂ ਦੀ ਇਨਕੁਆਇਰੀ ਹੋਣੀ ਹੈ ਤਾਂ ਫਿਰ ਜਾ ਕੇ ਭਾਜਪਾ ਵਾਲਿਆਂ ਨੇ ਇਨਕੁਆਇਰੀ ਕਰਨੀ ਆ, ਤੇ ਇਹਨਾਂ ਨੇ ਫਿਰ ਜਾ ਕੇ ਭਾਜਪਾ ਅੱਗੇ ਗੋਡੇ ਟੇਕ ਕੇ ਭਾਜਪਾ ਸ਼ਾਮਲ ਹੋਣਾ, ਫਿਰ ਜਦੋਂ ਲੋਕਾਂ ਚ ਜਾਣਾ ਜਾਂ ਕੁਛ ਹੋਣਾ, ਫਿਰ ਲੋਕਾਂ ਨੇ ਇਹਨਾਂ ਨੂੰ ਦੱਖੂ ਦਾਣਾ ਦੇਣਾ, ਦੱਖੂ ਦਾਣਾ। ਇਹ ਤਾਂ ਬਾਜਵਾ ਜੀ ਚੱਲ ਰਿਹਾ, ਤੇ ਕਿਹੜੀ ਗਲਤੀ ਕਰ ਬੈਠੇ ਲੋਕ, ਕਿਉਂਕਿ ਅਸੀਂ ਖੁਦ ਚੰਗਾ ਕਹਿੰਦੇ ਸੀ, ਅਸੀਂ ਖੁਦ ਵਿੱਚ ਸ਼ਾਮਲ ਸੀ, ਸਾਰੇ ਲੋਕ ਤੁਸੀਂ ਮੈਂ ਸਭ ਸ਼ਾਮਲ ਸੀ, ਪਰ ਇਹ ਨਹੀਂ ਸੀ ਪਤਾ ਬਈ ਇਹ ਇੰਨੇ ਬੇਈਮਾਨ ਇੰਨੇ ਘਟੀਆ ਲੋਕ ਨਿਕਲਣਗੇ। ਉਹ ਪਤੰਦਰਾ, ਜੇ ਤੂੰ ਸ਼ੈਲਰ ਬਣਾਉਣਾ, ਜੇ ਤੂੰ ਕੋਠੀ ਬਣਾਉਣੀ ਆ, ਤੂੰ ਆਪਣੀ ਬਾਜ਼ਾਰ ਤੋਂ 5 ਸਾਲ ਲੰਘਣ ਦੇ,
0: ਥੋੜੀ ਦੇਰ ਠਹਿਰ ਜਾਓ ਤੁਸੀਂ, ਜਦੋਂ ਕੋਈ ਮਤਲਬ
1: ਥੋੜੀ ਦੇਰ ਆ, ਕੋਈ ਸਾਦਾ ਮਕਾਨ ਬਣਾ ਲੈ, ਤੁਹਾਨੂੰ ਮੈਂ ਭੇਜੂ ਬਾਜਵਾ ਜੀ ਉਹਦੀ ਫੋਟੋ, ਬੰਦੇ ਨੇ ਮੋਬਾਈਲ ਬਣਾ ਕੇ ਉਹਦੀ ਫੋਟੋ ਖਿੱਚਣ ਗਿਆ।
0: ਇਹਨਾਂ ਕੋਠੀਆਂ ਦੀ ਕੋਈ ਸ਼ੌਂਕ ਨਹੀਂ ਵੇਖਣ ਦਾ, ਮੈਨੂੰ ਵੈਸੇ ਹੀ ਪਤਾ
1: ਸ਼ੌਂਕ ਤਾਂ ਨਹੀਂ, ਪਰ ਇਹਨਾਂ ਦੀ ਭੰਡੀ ਦਾ ਕਰੀਏ ਅਸੀਂ, ਸ਼ੌਂਕ ਤਾਂ ਸਾਡੇ ਕੋਲ ਪਹਿਲਾਂ ਹੀ ਕੋਠੀਆਂ ਰਹੀ।
0: ਬੜਾ ਅਫਸੋਸ ਹੁੰਦਾ ਜਦੋਂ ਇੱਧਰ ਦੀ ਦੁਨੀਆ ਤੇ, ਇਹਦਾ ਮਤਲਬ ਇਹ ਨੀ ਕਿ ਇੱਧਰ ਕ੍ਰਾਈਮ ਹੈ ਨਹੀਂ, ਇੱਧਰ ਡਾਕੇ ਨਹੀਂ ਪੈਂਦੇ, ਬੁਰੇ ਲੋਕ ਸਾਰਾ ਕੁਛ ਆ, ਪਰ ਵੇਖ ਲਓ ਇੱਥੇ ਬੱਬੀ ਜੀ ਇਹੋ ਜਿਹੀਆਂ ਦੁਕਾਨਾਂ ਵੀ ਸਬਜ਼ੀ ਦੀਆਂ ਤੇ ਹੋਰ ਕਈ ਕਿਸਮ ਦੀਆਂ ਦੁਕਾਨਾਂ ਨੇ ਜਿੱਥੇ ਬੰਦਾ ਹੀ ਕੋਈ ਨਹੀਂ ਹੁੰਦਾ, ਲੋਕ ਆਪੇ ਹੀ ਪੈਸੇ ਲਾ ਕੇ ਤੇ ਉੱਥੋਂ ਸਮਾਨ ਚੁੱਕ ਕੇ ਲੈ ਜਾਂਦੇ ਨੇ। ਫੁੱਲਾਂ ਦੀਆਂ ਦੁਕਾਨਾਂ, ਸਬਜ਼ੀਆਂ ਦੀਆਂ ਦੁਕਾਨਾਂ, ਹਾਂਜੀ, ਤੇ ਹੋਰ ਕਈ ਤਰ੍ਹਾਂ ਦੀਆਂ ਤੁਸੀਂ ਨੈਟ ਚ ਵੇਖ ਸਕਦੇ ਹੋ। ਅੱਜ ਵੀ ਸਾਡੇ ਮੁਲਕ ਦੇ ਵਿੱਚ ਉੱਥੇ ਹੈ ਹੀ ਕੋਈ ਨਹੀਂ ਵੇਖਣ ਵਾਲਾ। ਤੁਸੀਂ ਉਹਨਾਂ ਨੇ ਧਰੇ ਸਿਸਟਮ ਹੀ ਇਸ ਤਰ੍ਹਾਂ ਦਾ ਵੀ ਆਹ ਪੈਕਟ ਇੰਨੇ ਦਾ, ਆਹ ਇੰਨੇ ਦਾ, ਆਹ ਇੰਨੇ ਦਾ, ਪੈਸੇ ਭਰੋ ਤੇ
1: ਉਹ ਬਾਈ ਬਾਈ ਉਹ ਤੁਹਾਡਾ ਮੁਲਕ ਆ, ਇਹ ਸਾਡਾ ਮੁਲਕ ਆ, 100 ਚੋਂ 99 ਬੇਈਮਾਨ ਫਿਰ ਵੀ ਮੇਰਾ ਭਾਰਤ ਮਹਾਨ।
0: ਨਹੀਂ ਫਿਰ ਬੇਈਮਾਨੀ ਚ ਮਹਾਨ ਹੋ ਨਾ, ਕੋਈ ਮਹਾਨਤਾ ਚ ਮਹਾਨ ਹੋ ਫਿਰ ਤੇ ਗੱਲ ਹੋਈ। ਇੰਡੀਆ ਬਹੁਤ ਸੋਹਣਾ ਮੁਲਕ ਹੈ, ਰੱਬ ਨੇ ਸੋਹਣੀ ਧਰਤੀ, ਨਦੀਆਂ, ਪਰਬਤ, ਪਹਾੜ, ਖਣਿਜ ਪਦਾਰਥ, ਕਿਸੇ ਗੱਲੋਂ ਸਾਡੇ ਕੋਲ 7 ਮੌਸਮ ਨੇ, ਇੱਥੇ 2-2 ਮੌਸਮ ਨੇ, 3-3 ਸਾਡੀ ਧਰਤੀ।
1: ਮੈਨੂੰ ਆਪਣੇ ਮੇਰੇ ਖਿਆਲ ਸਾਡਾ ਚਲੋ ਜਿਹੜਾ ਵਟਸਐਪ ਗਰੁੱਪ ਆ ਉਹਦੇ ਵਿੱਚ ਇੱਕ ਤਾਜ਼ੀ ਤਾਜ਼ੀ ਖਬਰ ਆਈ ਹੈ, ਉਹ ਮੈਂ ਸਾਂਝੀ ਕਰਾਂ ਜਾਂਦਾ ਹੋਇਆ। ਖਬਰ ਹੈਰਾਨ ਕਰਨ ਵਾਲੀ ਬਾਈ ਬਾਈ, ਹੈਰਾਨ ਕਰਨ ਵਾਲੀ ਗੱਲਾਂ ਨਿਕਲਦੀਆਂ ਨੇ। ਇੱਕ ਵਿਅਕਤੀ ਨੇ ਬੈਂਕ ਰਾਹੀਂ ਲੋਨ ਲੈ ਕੇ ਮੇਰਾ ਖਿਆਲ 7 ਜਾਂ 8 ਲੱਖ ਵਾਲੀ ਜਿਹੜੀ ਕਾਰ ਆ ਉਹ ਲੈ ਲਈ, 2 ਲੱਖ ਰੁਪਇਆ ਉਹਨੇ ਭਰਾ ਦਿੱਤਾ ਤੇ ਉਸ ਤੋਂ ਬਾਅਦ ਜੀ ਜਿਹੜੀ ਉਹਦੀ ਕਿਸ਼ਤ ਬਣੀ ਸੀ ਉਹ 2 ਕਿਸ਼ਤਾਂ ਦੇਣ ਤੋਂ ਬਾਅਦ ਜੀ ਉਹ ਬੰਦਾ ਪੱਲਾ ਚੱਕ ਗਿਆ ਬੈਂਕ ਵਾਲਿਆਂ ਦਾ, ਤੇ ਬੈਂਕ ਦੇ ਕਰਿੰਦੇ ਸੀ ਜਿਹੜੇ ਜਾਂ ਡਿਊਟੀ ਵਾਲੇ ਸੀ ਉਹ ਆਪਣੀ ਡਿਊਟੀ ਦੇਖਦੇ ਸੀ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਇੱਥੇ ਦਾ ਫਿਰ ਕੰਮ ਕਬੂਲ ਉਠਾ ਵੀ ਇਹ ਨਹੀਂ ਕਿਸ਼ਤਾਂ ਭਰਾ ਗਿਆ ਜੀ, 6 ਮਹੀਨੇ ਲੰਘ ਗਏ ਕਿਸ਼ਤਾਂ ਇਹਨੂੰ ਵੀ ਇਹ ਵੀ ਕਾਰ ਆ ਜਿਹੜੀ ਜਬਤ ਕਰੋ। ਉਹ ਬਾਜਵਾ ਜੀ ਪਹਿਲਾਂ ਤਾਂ ਉਸ ਵਿਅਕਤੀ ਨੂੰ ਪਤਾ ਨਹੀਂ ਲੱਗਿਆ ਤੇ ਜਦੋਂ ਉਹਨੇ ਪਛਾਣ ਲਿਆ ਨਾ ਵੀ ਗੱਡੀ ਵਿੱਚ ਮਗਰ ਆਉਂਦੇ ਨੇ, ਉਹਨੇ ਜੀ ਕਾਰ ਨੂੰ ਫੁੱਲ ਸਪੀਡ ਤੇ ਕਰ ਲਿਆ, ਫੁੱਲ ਸਪੀਡ ਤੇ ਕਰ ਲਿਆ ਲੁਧਿਆਣੇ ਤੋਂ ਜਦੋਂ ਆਪਾਂ ਨਾ ਦਿੱਲੀ ਨੂੰ ਜਾਂਦੇ ਹਾਂ ਦੱਖਣੀ ਬਾਈਪਾਸ ਆਉਂਦਾ ਜਿਹੜੀ ਸਰਹੰਦ ਨਹਿਰ ਆ ਉਹਦੇ ਨਾਲ ਨਾਲ ਬਹੁਤ ਸੋਹਣੀ ਲੁਧਿਆਣੇ ਦੀ ਸੜਕ ਬਣੀ ਹੋਈ ਹੈ, ਬਹੁਤ ਜਿਹਨਾਂ ਨੂੰ ਪਤਾ ਹੋਊ। ਫੁੱਲ ਸਪੀਡ ਤੇ ਜਾਣੀ ਬੱਸਾਂ ਵਾਲੇ ਜਿਹੜੇ ਹੁਣ ਤਾਜ਼ੀ ਆ ਲਿਖੀ ਹੋਈ ਗਾਥਾ ਉਹ ਹੀ ਮੈਂ ਪੇਸ਼ ਕਰ ਰਿਹਾ ਹਾਂ, ਲੱਗੇ ਫੋਨ ਤੋਂ ਬਾਅਦ ਆਪਣੇ ਪ੍ਰੋਗਰਾਮ ਤੋਂ ਬਾਅਦ ਫੋਨ ਲਾਵਾਂਗੇ। ਪੂਰੀ ਹਾਈ ਸਪੀਡ ਗੱਡੀ ਕਰ ਲਈ, ਸ਼ੀਸ਼ੇ ਦੇ ਵਿੱਚ ਦੇਖਣ ਲੱਗਿਆ ਮਗਰ ਨੂੰ ਵੀ ਆਉਂਦੇ ਨੇ ਕਿ ਨਹੀਂ, ਹਾਈ ਸਪੀਡ ਮਾੜਾ ਸਟੇਅਰਿੰਗ ਫੜਿਆ ਨਹਿਰ ਦੇ ਵਿੱਚ, ਗੱਡੀ ਸਮੇਤ ਬਾਜਵਾ ਜੀ ਨਹਿਰ ਦੇ ਵਿੱਚ ਬੰਦਾ,
0: ਤੇ ਉਹ ਬਚ ਗਿਆ ਕਿ ਜਾਂ ਗਈ ਗੱਡੀ ਵੀ ਤੇ ਬੰਦਾ ਵੀ ਗਿਆ।
1: ਹੁਣ ਸੁਣੋ ਤਾਂ ਸਹੀ, ਜਿਹੜੇ ਮਗਰ ਬੈਂਕ ਵਾਲੇ ਆਉਂਦੇ ਸੀ ਉਹਦਾ ਵਿਚਾਰੇ ਨੂੰ ਹੋ ਗਈ ਸ਼ਾਰਟ ਵਗੈਰਾ, ਇਹ ਤਾਂ ਕੁਛ ਹੋਰ ਹੀ ਹੋ ਗਿਆ, ਨਾ ਕਿਸੇ ਨੂੰ ਪਤਾ ਨਾ ਵਾਪਸਦਾ। ਉਸ ਤੋਂ ਬਾਅਦ ਜਿਹੜੇ ਰਾਹ ਗਏ ਤੁਹਾਨੂੰ ਪਤਾ ਵੀ ਪੰਜਾਬੀ ਸਾਡੇ ਬੰਦੇ ਸਾਰੇ ਇੱਕੋ ਜਿਹੇ ਨਹੀਂ ਹੈਗੇ, ਉਹਨਾਂ ਨੇ ਜੀ ਛੇਤੀ ਛੇਤੀ ਕਿਸੇ ਤਰੀਕੇ ਮਾੜਾ ਮੋਟਾ ਕੋਈ ਕਰਕੇ ਖੱਬਾ ਸੱਜਾ ਉਹ ਬੰਦੇ ਨੂੰ ਜੀ ਬਾਹਰ ਕੱਢ ਲਿਆ, ਵੀਡੀਓ ਵੀ ਆਈ ਆ ਬਾਹਰ ਕੱਢਣ ਦੀ। ਕੱਢਣ ਤੋਂ ਬਾਅਦ ਵੀ ਫਿਰ ਉਹਨੂੰ ਪੁੱਛਿਆ ਗਿਆ ਜੀ ਕੀ ਹੋ ਗਿਆ, ਉਹਦੇ ਆਪਣੇ ਮੂੰਹੋਂ ਆ ਗੱਲ ਪੁੱਟੀ ਆ ਵੀ ਮੈਂ ਕਿਸ਼ਤਾ ਭਰਾਉਣ ਤੋਂ ਬਾਗੀ ਹੋ ਗਿਆ, ਮੇਰੇ ਪਿੱਛਾ ਕਰਨ ਲੱਗੇ, ਮੈਂ ਗੱਡੀ ਭਜਾ ਲਈ, ਆ ਕੁਛ ਹੋ ਗਿਆ। ਆਹ ਹਾਲ ਸਾਡੇ ਲੋਕਾਂ ਦੇ ਨੇ, ਮੈਂ ਕਿਵੇਂ ਨਾ ਕਿਹਾ ਭਾਰਤ ਮਾਨ।
0: ਅੱਛਾ ਇਹ ਬੰਦਾ ਪੁੱਛੇ ਤੂੰ ਸਪੀਡ ਵਧਾ ਕੇ ਕਿੱਥੇ ਪਹਾੜ ਤੇ ਚੜ ਜਾਏਗਾ, ਹਿਮਾਲਿਆ ਤੇ ਚੜ ਜਾਏਗਾ, ਰੱਬ ਕੋਲ ਪਹੁੰਚ ਜਾਏਗਾ, ਕੀ ਕਰ ਲਏਗਾ, ਬਚ ਜਾਏਗਾ ਸਪੀਡ ਵਧਾ ਕੇ ਇਹਨਾਂ ਕੋਲ।
1: ਬਸ ਹੁਣ ਇਹ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਇੱਥੇ ਕੋਈ ਘੱਟ ਨੀ, ਗੜਾਸੇ ਚੱਕੀ ਫਿਰਦੇ ਨੇ ਵੀ ਹੁਣ ਦੋ ਜਿੱਧਰੋਂ ਇੱਕ ਹੋ ਗਏ,
0: ਤੇਰੀਆਂ ਕਿਸ਼ਤਾਂ ਮਾਫ ਕਰ ਦੇਣਗੇ ਜੇ ਤੂੰ ਸਪੀਡ ਵਧਾ ਕੇ ਦੌੜਨਾ ਸ਼ੁਰੂ ਕਰੇਗਾ।
1: ਹੋਰ ਮੈਂ ਪੂਰੀ ਡਿਟੇਲ ਲਊਗਾ ਤੇ ਇਹਨੂੰ ਪੇਸ਼ ਕਰੂੰਗਾ ਵੀ ਆਹ ਕੁਛ ਵੀ ਚੱਲ ਰਿਹਾ ਯਾਰ, ਦੱਸੋ ਇਹਦਾ ਵਿੱਚ ਜਾ ਆ ਗਈ, ਮੈਂ ਥੋੜੀ ਦੇਖੀ ਆ ਦੂਜੇ ਕੋਲ।
0: ਬਾਬਾ ਜੀ ਇੰਨੀ ਖੂਬਸੂਰਤ ਖਬਰਾਂ ਤੇ ਸੋਹਣੀਆਂ ਗੱਲਾਂ ਸਾਨੂੰ ਸੁਣਾਉਣ ਵਾਸਤੇ ਜਿਹਨਾਂ ਦੇ ਵਿੱਚ ਤੁਸੀਂ ਬੜਾ ਮਸਾਲਾ ਜਿਹਾ ਵੀ ਭਰ ਲੈਂਦੇ ਹੋ, ਸੋਹਣਾ ਜਿਹਾ ਚੰਗਾ ਵੀ ਲੱਗਦਾ, ਬਹੁਤ ਬਹੁਤ ਮਿਹਰਬਾਨੀ, ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ, ਤੰਦਰੁਸਤ ਰਹੋ, ਖੁਸ਼ ਰਹੋ ਤੇ ਇਸੇ ਤਰ੍ਹਾਂ ਹੀ ਪੰਜਾਬ ਬਾਰੇ ਜਾਣਕਾਰੀ ਦਿੰਦੇ ਰਹੋ। ਹਾਂਜੀ
1: ਠੀਕ ਹੈ ਬਾਈ ਬਾਈ, ਬਸ ਇਹ ਦੁੱਖ ਦਰਦ ਹੁੰਦੇ ਨੇ ਜਵਾਬ ਦੇ ਰਹੇ।
0: ਮਿਹਰਬਾਨੀ ਜੀ, ਮੇਰੀਆਂ ਸਾਡੀਆਂ ਸ਼ੁਭ ਇਛਾਵਾਂ, ਇੱਕ ਵਾਰੀ ਫਿਰ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ, ਅਗਲੇ ਹਫ਼ਤੇ ਹੋਏਗੀ ਜਾਂ ਉਦੋਂ ਹਫ਼ਤੇ ਹੋਏਗੀ, ਤੇ ਉਦੋਂ ਤੱਕ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਸਨ ਬਲਵੀਰ ਬੱਬੀ ਜੀ ਹੋਣੀ, ਜਿਹੜੇ ਬਹੁਤ ਖੂਬਸੂਰਤ ਔਰ ਸੋਹਣੇ ਤਰੀਕੇ ਇਮਾਨਦਾਰੀ ਨਾਲ ਆਪਣੀ ਗੱਲਬਾਤ ਪੇਸ਼ ਕਰਦੇ ਨੇ ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਕੱਲ ਹੈ ਜੀ ਕਵਿਤਾਵਾਂ ਦਾ ਗਜ਼ਲਾਂ ਦਾ ਗੱਲਾਂ ਬਾਤਾਂ ਦਾ ਪ੍ਰੋਗਰਾਮ ਬਿਲਕੁਲ ਜਰਮਨ ਦੇ 3:30 ਤੋਂ ਲੈ ਕੇ 5 ਵਜੇ ਤੱਕ ਹੈ ਤੇ ਇੰਡੀਆ ਦੇ ਰਹਿਣ ਵਾਲੇ ਦੋਸਤੋ ਤੁਹਾਡਾ ਟਾਈਮ ਹੈ ਜੀ 6:30 ਤੋਂ 8:30 ਤੇ ਕੱਲ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਇਸ ਤਰ੍ਹਾਂ ਹੀ ਇਹਦੇ ਨਾਲ ਹੀ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਗੁੱਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਸ਼ੁਕਰੀਆ ਧੰਨਵਾਦ ਸਾਰਿਆਂ ਦਾ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ ਕਰ ਰਹੇ ਹਾਂ ਜੀ ਕੁਛ ਗੀਤਾਂ ਨਾਲ ਕੁਛ ਖਬਰਾਂ ਨਾਲ ਤੇ ਡਾਕਟਰ ਸਾਹਿਬ ਦੇ ਪ੍ਰੋਗਰਾਮ ਦੇ ਨਾਲ ਜਿਸ ਤਰ੍ਹਾਂ ਅਸੀਂ ਹਰ ਦੂਏ ਦਿਨ ਪ੍ਰੋਗਰਾਮ ਕਰਦੇ ਹਾਂ ਸੋ ਕੁਛ ਗੀਤ ਸੁਣਦੇ ਹਾਂ ਜੀ ਆਪਾਂ 20 ਮਿੰਟ ਥੋੜੇ ਜਿਹਾ 10 ਮਿੰਟ ਲੇਟ ਹੋ ਗਏ ਸੋ ਲੋਕਲਵਿੰਦਰ ਬਿੱਲੇ ਹੋਣਾ ਦਾ ਗਾਣਾ ਸੁਣਦੇ ਹਾਂ

ਕਰਦੇ ਆ ਜੀ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼। ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ ਕਰ ਰਹੇ ਹਾਂ ਜੀ, ਕੁਛ ਗੀਤਾਂ ਨਾਲ, ਕੁਛ ਖਬਰਾਂ ਨਾਲ ਤੇ ਡਾਕਟਰ ਸਾਹਿਬ ਦੇ ਪ੍ਰੋਗਰਾਮ ਦੇ ਨਾਲ, ਜਿਸ ਤਰ੍ਹਾਂ ਅਸੀਂ ਹਰ ਦੂਏ ਦਿਨ ਪ੍ਰੋਗਰਾਮ ਕਰਦੇ ਹਾਂ। ਸੋ ਕੁਛ ਗੀਤ ਸੁਣਦੇ ਹਾਂ ਜੀ ਆਪਾਂ, 20 ਮਿੰਟ ਥੋੜੇ ਜਿਹਾ 10 ਮਿੰਟ ਲੇਟ ਹੋ ਗਏ। ਸੋ ਲੋਕਲਵਿੰਦਰ ਬਿੱਲੇ ਹੋਣਾ ਦਾ ਗਾਣਾ ਸੁਣਦੇ ਹਾਂ।

0: ਲੋ ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਸੋ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਤੇ ਖਬਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਹੀ ਨੇ ਚੀਮਾ ਸਾਹਿਬ ਵੀ ਡਾਕਟਰ ਹੀ ਨੇ ਪੂਰੇ ਸੋ ਡਾਕਟਰ ਸਾਹਿਬ ਵੀ ਇਸ ਤੋਂ ਬਾਅਦ ਆਉਣਗੇ ਲਾਲ ਸਿੰਘ ਚੀਮਾ ਸਾਹਿਬ ਫਿਰ ਕੈਲੀਫੋਰਨੀਆ ਦਾ ਆਪਣੇ ਜੁੜ ਗਏ ਜੀ ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕੁਛ ਖਬਰਾਂ ਤੇ ਝਾਤੀ ਮਾਰਦੇ ਹਾਂ ਦੁਨੀਆਂ ਤੇ ਕੀ ਹੋ ਰਿਹਾ ਆਜੋ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਕਕਸ਼ਾ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਉਹਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਤੇ ਸਾਡੀ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਤੇ ਕਕਸ਼ਾ ਜੀ ਤੇ ਦੋਸਤੋ ਖਬਰਾਂ ਇਸ ਤਰ੍ਹਾਂ ਦੀਆਂ ਕਿ ਦੋ ਵੱਡੀਆਂ ਜਿਹੜੀਆਂ ਖਬਰਾਂ ਉਹ ਤਾਂ ਆਪਣੇ ਕੋਲ ਰੋਜ਼ਾਨਾ ਹੁੰਦੀਆਂ ਹੀ ਆ ਇੱਕ ਜਿਹੜਾ ਇਰਾਨ ਦਾ ਤੇ ਇਜ਼ਰਾਇਲ ਦਾ ਮਸਲਾ ਤੇ ਵਿੱਚ ਹੁਣ ਉਹ ਲਿਬਨਾਨ ਦਾ ਵੀ ਕਾਫੀ ਗਰਮੋ ਗਰਮੀ ਹੈਗਾ ਚਲੋ ਉਧਰ ਬਾਅਦ ਚ ਜਾਂਦੇ ਹਾਂ ਪਹਿਲਾਂ ਆਪਾਂ ਜਿਹੜੀਆਂ ਹੋਰ ਛੋਟੀਆਂ ਛੋਟੀਆਂ ਖਬਰਾਂ ਨਿੱਕੀਆਂ ਮੋਟੀਆਂ ਉਹ ਕਰੀਏ ਕਿ ਅਮਰੀਕਾ ਦੇ ਵਿੱਚ ਖਾਕਸਾ ਜੀ ਕੀ ਆ ਕਿ ਇੱਥੇ ਨਾ ਜਿਹੜਾ ਦੇਖੋ ਜਿਹੜੀਆਂ ਦਵਾਈਆਂ ਵਾਲੀਆਂ ਕੰਪਨੀਆਂ ਨਾ ਅਸਲ ਚ ਦਵਾਈਆਂ ਵਾਲੀਆਂ ਕੰਪਨੀਆਂ ਕਰੀਆਂ ਨੀ ਹਰ ਇੱਕ ਬੰਦਾ ਆ ਜਿਹੜਾ ਵਪਾਰੀ ਆ ਖਾਕਸਾ ਜੀ ਉਹ ਵੱਧ ਤੋਂ ਵੱਧ ਪੈਸੇ ਕਮਾਉਣੇ ਚਾਹੁੰਦਾ
0: ਬਿਲਕੁਲ
1: ਤੇ ਇਹਦੇ ਵਿੱਚ ਏਦਾਂ ਹੁੰਦੀ ਆ ਸਾਖ ਸਾਹਿਬ ਜਿਹੜਾ ਸਿਸਟਮ ਦੋ ਹੀ ਆ ਇੱਕ ਉਹ ਜਿਹਨੂੰ ਕਹਿ ਦਿੰਦੇ ਆ ਸੋਸ਼ਲਿਜ਼ਮ ਆ ਜਾਂ ਕਮਿਊਨਿਜ਼ਮ ਕਹਿ ਦਿੰਦੇ ਆ ਤੇ ਇੱਕ ਕੈਪੀਟਲਿਜ਼ਮ ਆ ਪੂੰਜੀਵਾਦ ਤੇ ਜਿਹੜਾ ਹੈਗਾ ਸਮਾਜਵਾਦ ਦੋਨੇ ਸਿਸਟਮ ਹੈਗੇ ਆ ਇਹ ਤੇ ਇਹਨਾਂ ਦੇ ਵਿੱਚ ਖਾਕ ਸਾਹਿਬ ਜੀ ਹੁਣ ਕੀ ਆ ਜਿਹੜਾ ਪੂੰਜੀਵਾਦ ਆ ਇਹ ਬਹੁਤ ਵਧੀਆ ਸਿਸਟਮ ਆ ਮੈਂ ਇਹ ਨੀ ਕਹਿ ਰਿਹਾ ਕਿ ਮਾੜਾ ਜਾਂ ਘਟਿਆ ਜਾਂ ਦੂਜਾ ਪਰ ਇਹਦੇ ਵਿੱਚ ਇੱਕ ਮੁਸੀਬਤ ਆ ਜਿਹੜੀ ਨਾ ਉਹ ਇਹ ਆ ਕਿ ਇੱਥੇ ਦੀਆਂ ਜਿਹੜੀਆਂ ਕਾਰਪੋਰੇਸ਼ਨਾਂ ਆ ਜਾਂ ਜਿਹੜੇ ਲੋਕਾਂ ਦੇ ਵਪਾਰ ਆ ਉਹ ਕਹਿੰਦੇ ਆ ਭਾਈ ਜਿੱਦਾਂ ਹੁਣ ਆਪਾਂ ਇੱਥੇ ਦੇਖਦੇ ਰਹਿੰਦੇ ਆ ਨਾ ਹਰ ਕੁਆਟਰ ਦੀ ਜਿਹੜੀ ਆਊਟਪੁੱਟ ਕਿੰਨੀ ਆ ਜੇ ਆ ਉਹ ਔਰ ਆਪਣਾ ਸਾਰਾ ਆਉਂਦਾ ਆ ਉਹਨਾਂ ਦਾ ਇਹ ਹੁੰਦਾ ਜੀ ਹਰੇਕ ਜਿਹੜੀ ਵੱਡੀ ਕੰਪਨੀ ਆ ਜਾਂ ਛੋਟੀ ਕੰਪਨੀ ਆ ਉਹ ਕਹਿੰਦੀ ਆ ਭਾਈ ਜੇ ਇਹ ਪਹਿਲੇ ਤਿੰਨਾਂ ਮਹੀਨਿਆਂ ਦੇ ਸਾਲ ਦੇ ਜਿਹੜੇ ਪਹਿਲੇ ਤਿੰਨ ਪਹਿਲਾ ਕੁਆਟਰ ਜਿਹਨੂੰ ਕਹਿ ਦਿੰਦੇ ਆ ਉਹਦੇ ਵਿੱਚ ਜੇ ਅਸੀਂ ਫਰਜ਼ ਕਰ ਲਓ ਇੱਕ ਮਿਲੀਅਨ ਡਾਲਰ ਬਣਾਇਆ ਤਾਂ ਅਗਲੇ ਕੁਆਟਰ ਦੇ ਵਿੱਚ ਸਾਨੂੰ 1.25 ਮਿਲੀਅਨ ਜਾਂ 1.5 ਮਿਲੀਅਨ ਉਦੋਂ ਅਗਲੇ ਚ 2 ਮਿਲੀਅਨ ਉਦੋਂ ਅਗਲੇ ਚ 3 ਮਿਲੀਅਨ ਉਦੋਂ ਅਗਲੇ 4 ਮਿਲੀਅਨ ਇਹ ਕੰਮ ਆਧਾਰਨ ਦੇ ਰਹੇ ਹਾਂ
0: ਬਿਲਕੁਲ ਸਹੀ ਕਹਿ ਰਹੇ
1: ਹਾਂਜੀ ਪਰ ਖਾਕ ਸਾਹਿਬ ਜੀ ਇਸ ਤਰ੍ਹਾਂ ਹੋਣਾ ਜਿਹੜਾ ਉਹ ਪੋਸੀਬਲ ਨਹੀਂ ਹੈਗਾ ਕਿਉਂਕਿ ਹਰ ਇੱਕ ਦੁਨੀਆਂ ਦੀ ਚੀਜ਼ ਹੈ ਜਿਹੜੀ ਉਹਦੀ ਇੱਕ ਲਿਮਿਟ ਹੁੰਦੀ ਆ ਉਸ ਤੋਂ ਅੱਗੇ ਉਹ ਨਹੀਂ ਜਾ ਸਕਦੀ ਹੁੰਦੀ ਅੱਛਾ ਉਸ ਤੋਂ ਅੱਗੇ ਫਿਰ ਜਿਹੜਾ ਆਪਣਾ ਅਮਰੀਕਾ ਦਾ ਸਿਸਟਮ ਹੈ ਇਹਦੇ ਵਿੱਚ ਕੀ ਆ ਜਾਂ ਤਾਂ ਤੁਸੀਂ ਇੰਪਲੋਏ ਹਟਾਓਗੇ ਕੰਮ ਤੋਂ ਹਟਾਓਗੇ ਦੂਜਿਆਂ ਤੋਂ ਕੰਮ ਵੱਧ ਲਓਗੇ ਜਾਂ ਤੁਸੀਂ ਇੰਪਲੋਈਆਂ ਨੂੰ ਹਟਾ ਕੇ ਕੋਈ ਬਹੁਤ ਫਾਸਟ ਮਸ਼ੀਨ ਲਾ ਦਿਓਗੇ ਉਹਦੇ ਨਾਲ ਪ੍ਰੋਡਕਸ਼ਨ ਵੱਧ ਹੋਣੀ ਸ਼ੁਰੂ ਹੋ ਜਾਊਗੀ ਸੋ ਇਸ ਤਰ੍ਹਾਂ ਦੀਆਂ ਹੁੰਦੀਆਂ ਇਸੇ ਕਰਕੇ ਜਿਹੜਾ ਅਮਰੀਕਾ ਦਾ ਸਿਸਟਮ ਹੈ ਇਹਦੇ ਵਿੱਚ ਖਾਕਸਾ ਵੀ ਜੋਬਾਂ ਇੰਨੀਆਂ ਨਿਕਲਦੀਆਂ ਵੀ ਆ ਹਰ ਸਾਲ ਫਿਰ ਉਹਨਾਂ ਨੂੰ ਹੋਰ ਗਵਰਨਮੈਂਟ ਨੂੰ ਜਾਂ ਜਿਹੜੀਆਂ ਕਾਰਪੋਰੇਸ਼ਨਾਂ ਹੋਰ ਤਰ੍ਹਾਂ ਦਾ ਕੋਈ ਨਾ ਕੋਈ ਢੰਗ ਤਰੀਕਾ ਲੱਭਣਾ ਪੈਂਦਾ ਜਿਹਦੇ ਵਿੱਚ ਉਹ ਜਿਹੜੇ ਇੱਕ ਕੰਪਨੀ ਚੋਂ ਇੰਪਲੋਈ ਆ ਜਿਹੜੇ ਜਿਹਨਾਂ ਨੂੰ ਹਟਾ ਦਿੱਤਾ ਗਿਆ ਕਿਉਂਕਿ ਉੱਥੇ ਮਸ਼ੀਨਾਂ ਲੱਗ ਗਈਆਂ ਹੋਰ ਨਹੀਂ ਬੰਦੇ ਚਾਹੀਦੇ ਤੇ ਉਹਨਾਂ ਨੂੰ ਵੀ ਹੋਰ ਪਾਸੇ ਕਿਤੇ ਨਾ ਕਿਤੇ ਨੌਕਰੀਆਂ ਜਿਹੜੀਆਂ ਦੇਣੀਆਂ ਪੈਂਦੀਆਂ ਸੋ ਇਹ ਜਿਹੜਾ ਕਾਰਨ ਆ ਇਸ ਤਰ੍ਹਾਂ ਦਾ ਇਹ ਜਿਹੜਾ ਉਹ ਸਮਝਣਾ ਬੜਾ ਮੁਸ਼ਕਿਲ ਹੈਗਾ ਤੇ ਚਲੋ ਕੋਈ ਨੀ ਆਪਾਂ ਇਹਦੇ ਵਿੱਚ ਰਹਿੰਦੇ ਹਾਂ ਤੇ ਇਹਦੇ ਨਾਲ ਹੁਣ ਕੀ ਆ ਖਾਕ ਸਾਹਿਬ ਜੀ ਇੱਕ ਇੱਥੇ ਅਮਰੀਕਾ ਦੇ ਵਿੱਚ ਇਸੇ ਤਰ੍ਹਾਂ ਦਾ ਜਿਹੜਾ ਮਸਲਾ ਆ ਉਹ ਇਹ ਆ ਕਿ ਇੱਕ ਨਾ ਦਵਾਈ ਆ ਉਹਦਾ ਨਾਂ ਹੈਗਾ ਮਾਈਫੇਪ੍ਰਿਸਟੀਨ ਦਵਾਈ ਹੈਗੀ ਆ ਇਹ ਅਬੋਰਸ਼ਨ ਪਿੱਲੇ ਨੂੰ ਕਹਿੰਦੇ ਆ ਛੋਟੇ ਸ਼ਬਦਾਂ ਦੇ ਵਿੱਚ ਜਿਹਦੇ ਨਾਲ ਔਰਤਾਂ ਦੇ ਜਿਹੜੇ ਗਰਭਵਤੀ ਔਰਤਾਂ ਹੋ ਜਾਂਦੀਆਂ ਉਹਨਾਂ ਨੂੰ ਬੱਚਾ ਨਹੀਂ ਚਾਹੀਦਾ ਹੁੰਦਾ ਉਹ ਫਿਰ ਇਹ ਦਵਾਈ ਵਰਤ ਲੈਂਦੀਆਂ ਤੇ ਉਹਦੇ ਨਾਲ ਅਬੋਰਸ਼ਨ ਹੋ ਜਾਂਦਾ ਹੁਣ ਇਹ ਜਿਹੜੀ ਕੰਪਨੀ ਹੈ ਖਾਕ ਸਾਹਿਬ ਜੀ ਇਹ ਇਸ ਜਿਹੜੀ ਹੈਗੀ ਆ ਪਿੱਲ ਇਹਨੂੰ ਜਿੱਦਾਂ ਆਪਣੇ ਇਹਦੇ ਲਈ ਕੀ ਆ ਕਿ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨੀ
0: ਜੀ
1: ਲੋੜ ਤਾਂ ਹੈਗੀ ਆ ਲੋੜ ਤਾਂ ਹੈ ਪਰ ਖਾਕ ਸਾਹਿਬ ਜੀ ਇਹਨੂੰ ਟੈਲੀ ਮੈਡੀਸਿਨ ਕਹਿਣ ਦਾ ਨਾਂ ਦੇ ਦਿੱਤਾ ਆ ਉਹ ਤੁਸੀਂ ਟੈਲੀਫੋਨ ਦੇ ਉੱਤੇ ਹੀ ਡਾਕਟਰ ਦੇ ਨਾਲ ਗੱਲਬਾਤ ਕਰਕੇ ਡਿਸਕਸ ਕਰਕੇ ਤੇ ਤੁਹਾਨੂੰ ਡਾਕ ਦੇ ਵਿੱਚ ਉਹ ਦਵਾਈ ਆ ਜਾਊਗੀ
0: ਉਹ ਤੁਹਾਨੂੰ ਫਾਰਮੇਸੀ ਭੇਜ ਦੇਣਗੇ ਜੀ ਉੱਥੇ ਜਾ ਕੇ ਚੱਕ ਲੋ ਇਹਦੇ ਹੁੰਦੀ ਨਾ
1: ਇਹ ਘਰੇ ਭੇਜ ਦਿੰਦੇ ਆ
0: ਅੱਛਾ ਘਰੇ ਭੇਜ ਦਿੰਦੇ ਠੀਕ ਆ
1: ਹਾਂਜੀ ਘਰੇ ਭੇਜ ਦਿੰਦੇ ਆ ਹੁਣ ਇਹਦੇ ਵਿੱਚ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਕਹਿ ਰਹੀ ਆ ਭਈ ਇਹ ਮਤਲਬ ਬੰਦ ਹੋਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਸੀਗੀਆਂ ਤੇ ਇਹਦੇ ਵਿੱਚ ਹੁਣ ਕੀ ਆ ਖਾਕ ਸਾਹਿਬ ਜੀ ਤੇ ਉਹ ਜਿਹੜੇ ਲੋਅਰ ਕੋਰਟ ਆ ਨਾ ਅਦਾਲਤਾਂ ਹੁੰਦੀਆਂ ਥੱਲੇ ਵਾਲੀਆਂ ਉਹਨਾਂ ਨੇ ਫੈਸਲਾ ਦੇ ਦਿੱਤਾ ਸੀਗਾ ਕਿ ਇਹ ਬੰਦ ਹੋਣੀ ਚਾਹੀਦੀ ਆ ਇਸ ਤਰ੍ਹਾਂ ਇਹ ਨਹੀਂ ਹੋਣੀ ਚਾਹੀਦੀ ਤੇ ਕਈਆਂ ਸਟੇਟਾਂ ਦੇ ਵਿੱਚ ਸੂਬਿਆਂ ਦੇ ਵਿੱਚ ਤੁਹਾਨੂੰ ਪਤਾ ਵੀ ਪਿੱਛੇ ਜਿਹੇ ਕਈ ਕਾਨੂੰਨ ਕਾਨੂੰਨ ਬਦਲੇ ਆ ਜਿਨ੍ਹਾਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਅਬੋਰਸ਼ਨ ਨੂੰ ਇਲੀਗਲ ਕਰ ਦਿੱਤਾ
0: ਬਿਲਕੁਲ
1: ਉੱਥੇ ਤੁਸੀਂ ਕਰ ਨਹੀਂ ਸਕਦੇ ਸੋ ਉਹਨਾਂ ਸੂਬਿਆਂ ਦੇ ਵਿੱਚ ਵੀ ਫੇਰ ਉਹ ਆ ਜਿਹੜੀ ਬਾਹਰੋਂ ਕਿਤੇ ਨਾ ਕਿਤੇ ਡਾਕਟਰ ਨਾਲ ਗੱਲਬਾਤ ਕਰਕੇ ਉਹ ਮੇਲ ਦੇ ਵਿੱਚ ਦਵਾਈ ਆ ਜਾਂਦੀ ਆ ਤੇ ਉਹ ਵਰਤ ਲਈ ਜਾਂਦੀ ਆ ਸੋ ਗਵਰਨਮੈਂਟ ਆ ਜਿਹੜੀਆਂ ਕੁਛ ਲੋਕ ਆ ਇੱਥੋਂ ਦੇ ਉਹ ਇਹਨੂੰ ਬੰਦ ਕਰਨਾ ਚਾਹੁੰਦੇ ਸੀਗੇ ਤੇ ਜਿਹੜਾ ਮੁਕੱਦਮਾ ਆ ਇਹ ਉਹਦੇ ਵਿੱਚ ਅਦਾਲਤ ਦੇ ਵਿੱਚ ਗਿਆ ਸੀਗਾ ਤੇ ਇਹ ਜਿਹੜੀਆਂ ਛੋਟੀਆਂ ਅਦਾਲਤਾਂ ਉਹਨਾਂ ਨੇ ਫਿਰ ਇਹਦੇ ਖਿਲਾਫ਼ ਦੇ ਵਿੱਚ ਜਿਹੜਾ ਫੈਸਲਾ ਆਪਣਾ ਸੁਣਾ ਦਿੱਤਾ ਸੀਗਾ ਕਿ ਹਾਂ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ, ਤੁਸੀਂ ਇਹ ਜਿਹੜੀ ਦਵਾਈ ਆ ਟੈਲੀਫੋਨ ਡਾਕਟਰ ਨੂੰ ਕਰਕੇ ਉਹ ਤੋਂ ਲਿਖਵਾ ਕੇ ਡਾਕਟਰ ਨਹੀਂ ਮੰਗਾ ਸਕਦੇ। ਸੋ ਇਹਦੇ ਵਿੱਚ ਹੁੰਦਾ ਕੀ ਹੈ ਖਾਕ ਸਾਹਿਬ ਜੀ, ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਨਾ, ਉਹ ਮਿਸਯੂਜ਼ ਵੀ ਹੁੰਦੀ ਹੈ ਨਾ, ਜਿਹੜੀ ਉਹਦੀ ਦੁਰਵਰਤੋਂ ਜਿਹਨੂੰ ਆਪਾਂ ਕਹਿੰਦੇ ਉਹ ਵੀ ਹੋ ਜਾਂਦੀ ਹੈ। ਹਾਂਜੀ, ਤੇ ਉਹਨਾਂ ਨੂੰ ਰੋਕਣ ਵਾਸਤੇ ਵੀ ਉਹਨਾਂ ਨੇ ਲਾਇਆ ਹੋਣਾ, ਪਰ ਇਹ ਜਿਹੜੀ ਕੰਪਨੀ ਆ ਇਹਨੇ ਖਾਕ ਸਾਹਿਬ ਜੀ ਹੁਣ ਫਿਰ ਸੁਪਰੀਮ ਕੋਰਟ ਦੇ ਵਿੱਚ ਕਰ ਦਿੱਤਾ ਜਿਹੜਾ ਉਹ ਆਪਣਾ ਮੁਕੱਦਮਾ, ਤੇ ਸੁਪਰੀਮ ਕੋਰਟ ਨੂੰ ਇਹਨਾਂ ਨੇ ਕਿਹਾ ਭਈ ਇਹ ਹਾਲ ਦੀ ਘੜੀ ਇਹਨੂੰ ਇੱਥੇ ਹੀ ਰੋਕਿਆ ਜਾਵੇ, ਜਿਸ ਤਰ੍ਹਾਂ ਇਹ ਪਹਿਲਾਂ ਕਾਨੂੰਨ ਹੈਗਾ ਸੀ ਉਸੇ ਤਰ੍ਹਾਂ ਬਰਕਰਾਰ ਰਹੇ, ਤੇ ਕੇਸ ਆ ਜਿਹੜਾ ਅਸੀਂ ਉਹ ਲਾ ਦਿੱਤਾ, ਤੇ ਜਦੋਂ ਤੀਕਰ ਇਸ ਕੇਸ ਦਾ ਫੈਸਲਾ ਇਸ ਮੁਕੱਦਮੇ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੀਕਰ ਇਹ ਕਾਨੂੰਨ ਆ ਜਿਹੜਾ ਪਹਿਲਾਂ ਵਾਲਾ ਆ ਉਹੀ ਬਰਕਰਾਰ ਰੱਖਿਆ ਜਾਵੇ। ਤੇ ਇਹ ਜਿਹੜੀ ਕੰਪਨੀ ਆ ਦਵਾਈ ਆ ਇਹ ਖਾਕ ਸਾਹਿਬ ਜੀ ਇਹਨੂੰ ਬਣਾਉਂਦੀ ਹੈਗੀ ਕੰਪਨੀ, ਉਹਦਾ ਨਾਂ ਹੈਗਾ ਡੈਂਕੋ, ਤੇ ਇਹਨੇ ਐਮਰਜੈਂਸੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਕੀਤੀ ਆ, ਤੇ ਜਿਹਨੂੰ ਉਹਨਾਂ ਨੇ ਸਵੀਕਾਰ ਕਰ ਲਿਆ ਹੁਣ ਤਾਂ ਮੁਕੱਦਮਾ ਚੱਲੂਗਾ, ਦੋਨਾਂ ਪਾਸਿਆਂ ਤੋਂ ਪੈਸੇ ਜਿਹੜੇ ਵਕੀਲ ਵੀ ਖਾਣਗੇ ਤੇ ਉਹ ਸਾਰਾ ਕੁਝ ਹੋਊਗਾ, ਤੇ ਫਿਰ ਅਸੀਂ ਫੈਸਲਾ ਜਿਹੜਾ ਉਹ ਇਸ ਮਾਮਲੇ ਦੇ ਉੱਤੇ ਕੀਤਾ ਜਾਊਗਾ, ਉਦੋਂ ਤੀਕਰ ਆ ਜਿਹੜਾ ਪਹਿਲਾਂ ਵਾਲਾ ਕਾਨੂੰਨ ਆ ਉਹ ਬਰਕਰਾਰ ਰੱਖਿਆ ਜਾਊਗਾ। ਤੇ ਇਹਦੇ ਨਾਲ ਖੱਕ ਸਾਹਿਬ ਜੀ ਅਗਲੀ ਜਿਹੜੀ ਖਬਰ ਸਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ ਤੁਸੀਂ ਦੇਖੇ ਹੋਣੇ ਆ ਇੱਧਰ ਤੁਹਾਡੇ ਏਰੀਆ ਚ ਵੀ ਆਉਂਦੇ ਹੋਣੇ ਆ, ਸਪਿਰਿਟ ਏਅਰਲਾਈਨ ਇੱਕ ਹੈਗੀ ਉਹਦੇ ਪੀਏ ਜਾਂ ਜਹਾਜ਼ ਹੁੰਦੇ ਉੱਤੇ ਲਿਖਿਆ ਹੁੰਦਾ ਸਪਿਰਿਟ,
0: ਜੀ 30-35 ਸਾਲ ਤੋਂ ਚੱਲ ਰਹੀ ਆ ਉਹ, ਬਿਲਕੁਲ
1: 1960 ਤੋਂ ਅਸਲ ਦੇ ਵਿੱਚ ਸ਼ੁਰੂ ਹੋਈ ਆ। ਤੇ ਇਹ ਜਿਹੜੀ ਏਅਰਲਾਈਨ ਆ ਇਹ ਖੱਕ ਸਾਹਿਬ ਜੀ ਟਿਕਟਾਂ ਬਹੁਤ ਸਸਤੀਆਂ, ਮਤਲਬ ਇਹ ਵੇਚਦੇ ਸੀਗੇ ਦੂਸਰੀਆਂ ਕੰਪਨੀਆਂ ਦੇ ਉਹ ਗਾਹ ਖਿੱਚਣ ਵਾਸਤੇ ਸਸਤੀ ਬਹੁਤ ਟਿਕਟ ਇਹਨਾਂ ਦੀ ਹੁੰਦੀ ਸੀਗੀ, ਤੇ ਫੇਰ ਇਹਨਾਂ ਦੇ ਜਿਹੜੇ ਇੱਕ ਜਹਾਜ਼ ਦੇ ਉਹ ਖੰਭ ਆ ਜਿਹੜਾ ਉਹਦਾ ਸਿਰਾ ਨੀ ਹੁੰਦਾ ਉੱਤੇ ਲਿਖਿਆ ਹੁੰਦਾ ਹਾਊਡੀ, ਮਤਲਬ ਕੀ ਹਾਲ ਚਾਲ ਆ, ਤੇ ਬੜੇ ਬਰਾਈਟ ਉਹ ਪੀਲੇ ਰੰਗ ਦੇ ਇਹਨਾਂ ਦੇ ਜਹਾਜ਼ ਆ। ਤੇ ਫੇਰ ਇਹ ਕੰਪੀਟੀਸ਼ਨ ਉਹਨਾਂ ਦਾ ਜਿੱਤਣ ਵਾਸਤੇ ਹੌਲੀ ਹੌਲੀ ਜਿਹੜੀ ਸੀ ਦੂਸਰੀਆਂ ਏਅਰਲਾਈਨਾਂ ਤੋਂ ਹੁਣ ਬਿਜ਼ਨਸ ਦਾ ਖਾਕਸਾ ਜੀ ਗਾਹਕ ਤੋਂ ਨਿਕੇ ਹੋਣੇ ਆ, ਤੇ ਉਹਨਾਂ ਨੂੰ ਖਿੱਚਣਾ ਚਾਹੇ ਵੱਡੀ ਏਅਰਲਾਈਨ ਦੇ ਖੇਤਰ ਵਿੱਚ, ਚਾਹੇ ਛੋਟੀਆਂ ਜਿਹੜੀਆਂ ਉਹ ਟੈਕਸ ਵਾਸੀਆਂ ਕਰਕੇ ਖਿੱਚ ਲੈਣ, ਜਿਹੜੀ ਲੜਾਈ ਤਾਂ ਇੱਥੇ ਇਸ ਤਰ੍ਹਾਂ ਦੀ ਜਿਹੜੀ ਚੱਲਦੀ ਰਹਿੰਦੀ ਆ। ਤੇ ਹੁਣ ਕੀ ਆ ਕਿ ਇਹ ਜਿਹੜੀ ਏਅਰਲਾਈਨ ਆ, ਹੁਣ ਤੇਲ ਤੁਹਾਨੂੰ ਪਤਾ ਵੀ ਕਿੰਨਾ ਮਹਿੰਗਾ ਹੋ ਗਿਆ,
0: ਬਿਲਕੁਲ,
1: ਤੇ ਹੋਰ ਹਰ ਲੋੜੀਂਦੀ
0: ਮਹਿੰਗਾ ਨੀ ਹੋਇਆ, ਲੋਕ ਵੀ ਜਿਹੜੇ ਨਾ ਉਹ ਹਟ ਗਏ ਆ, ਘਟ ਗਏ ਆ, ਜਿਆਦਾ ਫਰਕ ਪਿਆ ਇਹਦੇ ਵਿੱਚ। ਮੈਂ ਅੱਜ ਵੀ ਇੱਕ ਮੈਸੇਜ, ਦੋ ਤਿੰਨ ਮੈਸੇਜ ਮੈਨੂੰ ਆ ਰਿਹਾ ਸੀ ਕਿ ਨਿਊਯਾਰਕ ਤੋਂ ਫਲੋਰੀਡਾ ਦੀ $39 ਦੀ ਟਿਕਟ, ਇੱਥੇ ਮਿਲ ਜਾਂਦੀਆਂ ਕਈ ਵਾਰੀ ਤੁਹਾਨੂੰ ਜਦੋਂ ਖਾਲੀ ਜਹਾਜ਼ ਜਾਂਦੇ ਨਾ, ਉਹਨਾਂ ਦੀ ਐਡਮਿਸ਼ਨ ਨੀ ਹੁੰਦੀ ਤੇ ਉਹ ਕਹਿੰਦੇ ਚਲੋ ਕੁਛ ਨਾ ਕੁਛ ਤੇ ਦੇ ਕੇ ਜਾਏਗਾ, ਕੋਈ 10-20 ਰੁਪਏ ਅੰਦਰ ਵੀ, ਕਿਉਂਕਿ ਉਹਦੇ ਵਿੱਚ ਲਗਜ਼ ਦੇ ਪੈਸੇ ਵੱਖਰੇ ਲੈਂਦੇ ਆ,
1: ਫਿਰ
0: ਤੁਸੀਂ ਪਾਣੀ ਦੀ ਬੋਤਲ ਲੈਣੀ, ਕੁਛ ਛੋਟਾ ਮੋਟਾ ਸਮਾਨ ਲੈਣਾ, ਉਹਦੇ ਵੱਖਰੇ ਪੈਸੇ,
1: $100
0: ਜਿਹੜੇ $100 ਦੇ ਲਾਗੇ ਲੈ ਹੀ ਜਾਂਦੇ ਆ ਉਹ।
1: ਹਾਂਜੀ, ਉਹ $100 ਹੁਣ ਜੇ 10 ਬੰਦੇ ਚੜ ਗਏ ਉਹਨਾਂ ਦਾ $1000 ਬਣ ਗਿਆ, ਘੱਟੋ ਘੱਟ ਤੇਲ ਤੂਲ ਦਾ ਮਾੜਾ ਮੋਟਾ ਨਿਕਲ ਜਾਂਦਾ ਨਾ।
0: ਬਿਲਕੁਲ ਬਿਲਕੁਲ,
1: ਤੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਹੁਣ ਮਹਿੰਗਾਈ ਹੋ ਗਈ ਬਹੁਤ, ਤੇ ਲੋਕ ਆ ਜਿਹੜੇ ਉਹ ਜਿਹੜਾ ਤੁਸੀਂ ਗੱਲ ਕਰਕੇ ਹੀ ਚਲੇ ਗਏ ਆ ਕਿ ਉਹ ਮਹਿੰਗਾਈ ਹੋਣ ਕਾਰਨ ਜਿਹੜੀ ਆਵਾਜਾਈ ਬਹੁਤ ਘੱਟ ਗਈ ਆ। ਮੈਂ ਇੱਥੇ ਪਿੱਛੇ ਜੇ ਸਾਨ ਫ੍ਰਾਂਸਿਸਕੋ ਏਅਰਪੋਰਟ ਤੇ ਗਿਆ ਸੀਗਾ ਖਾਕ ਸਾਹਿਬ ਜੀ, ਉੱਥੇ ਦਰੀ ਤੇ ਮਰੀ ਮਰਦੀ ਹੁੰਦੀ ਆ, ਇੰਨੀਆਂ ਇੰਨੇ ਉੱਥੇ ਜਿਹੜੇ ਪੈਸੇਂਜਰ ਆ ਭਰਿਆ ਹੁੰਦਾ ਹਰ ਜਦੋਂ ਮਰਜ਼ੀ ਚਲੇ ਜਾਓ। ਪਰ ਇਸ ਵਾਰੀ ਮੈਂ ਗਿਆ ਖਾਕ ਸਾਹਿਬ ਜੀ, ਸਿਰਫ ਦੋ ਏਅਰਲਾਈਨਾਂ, ਇੱਕ ਜਿਹੜੀ ਸੀਗੀ ਇੰਡੀਆ ਏਅਰ ਇੰਡੀਆ ਦੀ, ਤੇ ਇੱਕ ਮੇਰਾ ਖਿਆਲ ਸੀਗੀ ਉਹ ਸ਼ਾਇਦ ਕਟਰ ਦੀ ਏਅਰਲਾਈਨ, ਸ਼ਾਇਦ ਮੈਂ ਉਹਦਾ ਨਾਮ ਹੁਣ ਭੁੱਲ ਗਿਆ ਕਿਹੜੀ ਸੀ, ਮੇਰਾ ਖਿਆਲ ਸ਼ਾਇਦ ਕਟਰ ਦੀ ਸੀ। ਦੋਹਾਂ ਜਿਹੜੀਆਂ ਇਹ ਏਅਰਲਾਈਨਾਂ ਦੇ ਜਿਹੜੇ ਉੱਥੇ ਉਹ ਬਣੇ ਹੋਏ ਆ ਕਾਊਂਟਰ ਵਗੈਰਾ, ਇਹੀ ਦੋ ਸੀ, ਹੋਰ ਕਿਸੇ ਦੇ ਉੱਤੇ ਕੋਈ ਲਾਈਨ ਨੀ ਸੀ, ਕੋਈ ਬੰਦਾ ਨੀ ਸੀ, ਨਾ ਹੀ ਉੱਥੇ ਉਹ ਕਲਰਕ ਬੈਠੇ ਸੀਗੇ ਜਿਹੜੀ ਤੁਹਾਡੀਆਂ ਚੈੱਕ ਵਗੈਰਾ ਸਮਾਨ ਸਮੂਨ ਕਰਦੇ ਆ, ਖਾਲੀ ਪਿਆ ਸੀ ਏਅਰਪੋਰਟ ਸਾਰਾ। ਸੋ ਇਹ ਸਾਰਾ ਕਾਰਨ ਆ ਜਿਹੜਾ ਖਾਕ ਸਾਹਿਬ ਜੀ, ਇਹ ਕੱਲੀ ਇਸ ਏਅਰਲਾਈਨ ਦਾ ਨੀ, ਸਾਰੀਆਂ ਏਅਰਲਾਈਨਾਂ ਲਿਖੀਆਂ ਉਹਨਾਂ ਦਾ ਧੂੰਆਂ ਨਿਕਲਿਆ ਪਿਆ ਕਿਉਂਕਿ ਮਹਿੰਗਾਈ ਬਹੁਤ ਵੱਧ ਗਈ, ਲੋਕ ਜਾਣੋ ਹਟ ਗਏ ਬਾਹਰ ਅੰਦਰ, ਤੇ ਇਹਦੇ ਕਾਰਨ ਇਹ ਸਾਰਾ ਕੁਛ ਖਾਕ ਸਾਹਿਬ ਜੀ ਹੋਇਆ। ਤੇ ਇਹ ਜਿਹੜੀ ਏਅਰਲਾਈਨ ਹੁਣ ਹੈਗੀ ਆ, ਇਹਨੇ ਖਾਕ ਸਾਹਿਬ ਜੀ ਜਿਹੜਾ ਸੀਗਾ ਫੇਰ ਇਹ ਬੈਂਕਰਪਸੀ ਕਰਨੇ ਨੂੰ ਫਿਰਦੀ ਸੀਗੀ, ਭਈ ਸਾਤੋਂ ਇਹ ਸਾਹਮਣੇ ਹੁੰਦਾ, ਤੇ ਫੇਰ ਇਹਨਾਂ ਨੇ ਗੱਲਾਂ ਬਾਤਾਂ ਇਧਰ ਉਧਰ, ਤੁਹਾਨੂੰ ਪਤਾ ਵੀ ਬੰਦਾ ਉਹ ਕਹਿੰਦੇ ਹੁੰਦੇ ਆ ਜਦੋਂ ਮਰਦਾ ਕੀ ਨੀ ਕਰਦਾ, ਤੇ ਇਹਨਾਂ ਨੇ ਫਿਰ ਇਧਰ ਉਧਰ ਗੱਲਾਂ ਬਾਤਾਂ ਕੀਤੀਆਂ, ਤੇ ਅਖੀਰ ਇਹਨਾਂ ਦੀ ਪਹੁੰਚ ਆ ਜਿਹੜੀ ਉਹ ਕਾਮਰਸ ਸੈਕਰਟਰੀ ਜਿਹੜੇ ਹਾਵਰਡ ਲੁੱਟ ਨੇ ਕਿਹਾ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਹੋਈ, ਤੇ ਇਹਨਾਂ ਦੋਨਾਂ ਨੇ ਇੱਕ ਤਾਂ ਇਹ ਕੰਪਨੀ ਦਾ ਜਿਹੜਾ ਐਗਜ਼ੀਕਟਿਵ ਆਫਿਸਰ ਸੀਗਾ, ਸੀਈਓ ਜਿਹਨੂੰ ਕਹਿ ਦਿੰਦੇ ਆ, ਡੇਵ ਡੇਵਿਸ ਉਹਦਾ ਨਾਂ ਆ, ਉਹ ਤੇ ਇਹ ਜਿਹੜਾ ਸੈਕਟਰੀ ਕਾਮਰਸ ਸੈਕਟਰੀ ਹਾਵਰਡ ਲੱਟ ਨੇ ਕਿਹਾ, ਇਹਨਾਂ ਦੋਨਾਂ ਦੇ ਵਿਚ ਗੱਲਬਾਤ ਫਿਰ ਸ਼ੁਰੂ ਹੋਈ ਤੇ ਇਨ੍ਹਾਂ ਨੇ ਖਾਕ ਸਾਹਿਬ ਜੀ ਹੌਲੀ ਹੌਲੀ ਜਿਹੜਾ ਸੀਗਾ ਉਹ ਅੱਜ ਆਹ ਕਰਦਿਆਂ ਜੋ ਕਰਦਿਆਂ ਹੌਲੀ ਹੌਲੀ ਕਰਦੇ ਕਰਦੇ ਇਹ ਜਿਹੜੀ ਗੱਲਬਾਤ ਸੀਗੀ ਬੈਂਕਰਪਸੀ ਤੇ ਪਹੁੰਚ ਗਈ ਤੇ ਇਨ੍ਹਾਂ ਨੇ ਕੱਲ ਦੀ ਖ਼ਬਰ ਦੇ ਵਿਚ ਇਹ ਸੀਗਾ ਕਿ ਅਸੀਂ ਆਹ ਕਰਨ ਲੱਗੇ ਆ ਤੇ ਸਾਰਾ ਕੁਝ ਇਕਦਮ ਬੰਦ ਕਰਨ ਦੀ ਕੋਸ਼ਿਸ਼ਾਂ ਦੇ ਵਿਚ ਇਹ ਸੀਗੇ ਤੇ ਫੇਰ ਖਾਕ ਸਾਹਿਬ ਜੀ ਇਨ੍ਹਾਂ ਨੇ ਹੌਲੀ ਹੌਲੀ ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਕਰਦੇ ਕਰਦੇ ਤੇ ਇਹ ਜਿਹੜੀ ਗੱਲਬਾਤ ਸੀਗੀ ਟਰਾਂਸਪੋਰਟ ਡਿਪਾਰਟਮੈਂਟ ਦਾ ਜਿਹੜਾ ਉਹਦੇ ਨਾਲ ਗੱਲਬਾਤ ਸ਼ੁਰੂ ਹੋ ਗਈ ਗਾਹਾਂ ਤੇ ਉਹ ਤੋਂ ਅੱਗੇ ਫਿਰ ਖਾਕ ਸਾਹਿਬ ਜੀ ਜਿਹੜਾ ਸੀਗਾ ਫੇਰ ਹੌਲੀ ਹੌਲੀ ਗੱਲ ਜਿਹੜੀ ਸੀ ਉਹ ਪ੍ਰੈਜੀਡੈਂਟ ਟਰੰਪ ਦੇ ਵੀ ਹੱਥ ਲੱਗ ਗਈ ਹੈ ਕਿ ਆਹ ਕੁਛ ਹੋਣ ਜਾ ਰਿਹਾ ਆ ਤੇ ਟਰੰਪ ਸਾਹਿਬ ਨੇ ਫਿਰ ਖਾਕ ਸਾਹਿਬ ਜੀ ਕਿਹਾ ਕਿ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਨੌਕਰੀਆਂ ਜਾਣਗੀਆਂ ਤੇਲ ਘੱਟ ਵਿਕੂਗਾ ਉਹਨੇ ਸਾਰੀ ਕੈਲਕੂਲੇਸ਼ਨ ਹੈ ਜਿਹੜੀ ਉਸ ਹਿਸਾਬ ਨਾਲ ਲਾ ਕੇ ਤੇ ਉਹਨੇ ਮਨ ਦੇ ਵਿਚ ਇਹ ਗੱਲ ਆ ਗਈ ਭੀ ਇਹਦੇ ਨਾਲ ਜਿਹੜਾ ਪਹਿਲਾਂ ਹੀ ਜਿਹੜੇ ਹਾਲਾਤ ਖਰਾਬ ਆ ਉਹ ਬਹੁਤ ਵਿਗੜ ਜਾਣਗੇ ਇਥੋਂ ਦੀ ਇਕੋਨਮੀ ਦੇ ਤੇ ਇਹਦੇ ਕਰਕੇ ਵੀ ਮੈਨੂੰ ਕੁਛ ਕਰਨਾ ਚਾਹੀਦਾ ਤੇ ਫੇਰ ਖਾਕ ਸਾਹਿਬ ਦੀ ਇਹ ਜਿਹੜੀ ਕੰਪਨੀ ਆ ਇਹ ਇੱਕ ਟਰਕਿੰਗ ਕੰਪਨੀ ਹੁੰਦੀ ਸੀ ਮਿਸ਼ੀਗਨ ਦੇ ਵਿਚ ਉਹਦੇ ਰਾਹੀ 1960 ਦੇ ਵਿਚ ਇਹ ਜਿਹੜੀ ਖੋਲੀ ਗਈ ਸੀ ਕੰਪਨੀ ਇਹ ਸਪਿਰਿਟ ਏਅਰਲਾਈਨ ਆ ਜਿਹੜੀ ਤੇ ਫੇਰ 2019 ਤੋਂ ਹੀ ਇਹਦੇ ਵਿਚ ਜਿਹੜੀਆਂ ਇਸ ਤਰ੍ਹਾਂ ਦੀ ਹਲਚਲ ਆ ਜਿਹੜੀ ਉਹ ਆ ਰਹੀ ਸੀ ਕਦੇ ਉਹ ਫਲਾਈਟ ਕੈਂਸਲ ਹੋ ਗਈ ਜੇ ਹੋ ਗਿਆ ਵੋ ਹੋ ਗਿਆ ਇਦਾਂ ਦਾ ਕੁਛ ਚੱਲ ਰਿਹਾ ਸੀ ਤੇ ਇਹਦੇ ਨਾਲ ਫੇਰ ਜਿਹੜੀ ਸੀ ਆਹ ਇਰਾਨ ਦੀ ਲੜਾਈ ਲੱਗ ਗਈ ਤੇ ਫੇਰ ਤੁਹਾਨੂੰ ਪਤਾ ਭੀ ਹਰ ਚੀਜ਼ ਨੂੰ ਅੱਗ ਲੱਗ ਗਈ ਕੀਮਤ ਨੂੰ ਤੇ ਉਹਦੇ ਨਾਲ ਫੇਰ ਇਹ ਜਿਹੜਾ $10 to $15 million ਖਾਕ ਸਾਹਿਬ ਜੀ ਜਿਹੜਾ ਸੀਗਾ ਉਹ ਹਰ ਹਫ਼ਤੇ ਦਾ ਇਹਦਾ ਖਰਚਾ ਜਿਹੜਾ ਸੀ ਉਹ ਵੱਧ ਗਿਆ ਸੀ
0: ਪਾਇਲਟ ਆ ਏਅਰਪੋਰਟ ਦੀ ਫੀਸ ਆ ਸਫਾਈ ਦਾ ਕੰਮ ਆ ਤੇਲ ਆ ਹਰ ਚੀਜ਼ ਜਦੋਂ ਤੁਹਾਡਾ ਕੰਮ ਨਹੀਂ ਚੱਲਦਾ ਤੇ ਫਿਰ ਕੰਪਨੀਆਂ ਕਿੰਨਾ ਕੁ ਚਿਰ ਵੇਟ ਕਰ ਲੈਣ ਉਹ ਕਹਿੰਦੀਆਂ ਵੀ ਹੁਣ ਬੰਦ ਹੀ ਕਰੋ ਉਹਨਾਂ ਦੇ ਜਹਾਜ਼ ਵੀ ਛੋਟੇ ਹੀ ਆ ਸਾਰੇ ਵੱਡੇ ਜਹਾਜ਼ ਉਹਨਾਂ ਕੋਲ ਨਹੀਂ ਗਏ
1: ਛੋਟੇ ਜਹਾਜ਼
0: ਅਮਰੀਕਾ ਜੀ ਚੱਲਦੇ ਆ ਉਹ
1: ਹਾਂਜੀ
0: ਹਾਂ ਬਿਲਕੁਲ ਜੀ
1: ਤੇ ਇਹਦੇ ਨਾਲ ਫੇਰ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਕੀ ਕੀਤਾ ਉਹਨਾਂ ਨੇ $500 million ਜਿਹੜੇ ਹੁੰਦੇ ਆ ਉਹਦਾ ਉਹਨਾਂ ਨੂੰ ਕਰਜ਼ਾ ਦੇ ਦਿੱਤਾ ਭੀ ਤੁਸੀਂ ਆਹ ਲਓ ਇਹਦੇ ਨਾਲ ਚਲਾਓ ਇਹਨੂੰ ਤੇ ਪਰ ਤੁਸੀਂ ਤੁਹਾਡੇ ਤੇ ਸ਼ਰਤ ਇਹ ਆ ਕਿ ਤੁਸੀਂ ਇਹਦਾ 90% ਜਿਹੜਾ ਹਿੱਸਾ ਆ ਉਹ ਗੌਰਮੈਂਟ ਦੇ ਹਵਾਲੇ ਕਰੋ
0: ਠੀਕ ਹੈ
1: ਹਾਂਜੀ ਹਾਂਜੀ ਤੇ ਉਹਦੇ ਨਾਲ ਹੁਣ ਖਾਕ ਸਾਹਿਬ ਜੀ ਇਹ ਜਿਹੜੀ ਆ ਇਹ ਲਾਈਨ ਚੱਲਦੀ ਰਹੂਗੀ ਤੇ ਅੱਗੇ ਜਾ ਕੇ ਦੇਖੋ ਜੇ ਤਾਂ ਉਹਨਾਂ ਨੇ ਉਹ ਇੱਕ ਕਿਸਮ ਦਾ ਖਾਕ ਸਾਹਿਬ ਜੀ ਕਰਜ਼ਾ ਦਿੱਤਾ ਇੱਕ ਕਿਸਮ ਦਾ ਉਹ
0: ਜਦੋਂ ਬੈਂਕਰਪਸੀ ਕਰਨਗੇ ਚੀਮਾ ਸਾਹਿਬ ਫੇਰ ਕਰਜ਼ਾ ਡੁੱਬ ਜੂਗਾ ਗੌਰਮੈਂਟ ਨੇ
1: ਬਿਲਕੁਲ ਬਿਲਕੁਲ ਹਾਂਜੀ ਤੇ ਉਦੋਂ ਤੇ ਕਰਿਆ ਜਿਹੜਾ ਜੇ ਉੱਥੇ ਕਰਜ਼ਾ ਨਹੀਂ ਮੋੜਦੇ 90% ਆ ਜਿਹੜਾ ਉਹਨਾਂ ਦਾ ਹਿੱਸਾ ਵਿਚ ਰਹੂਗਾ ਜੇ ਉਹ ਕਰਜ਼ਾ ਮੋੜ ਦੇਣਗੇ ਤਾਂ ਫੇਰ ਉਹ ਜਿਹੜੀ ਆ ਉਹਨਾਂ ਦੀ ਮੁੜ ਕੇ ਫੇਰ ਹੋ ਜਾਊਗੀ ਜੇ ਕਰਜ਼ਾ ਨਾ ਮੋੜ ਲਈਏ ਤਾਂ ਫਿਰ ਉਹ ਗੌਰਮੈਂਟ ਦੀ ਤਾਂ ਹੋ ਹੀ ਜਾਣੀ ਆ
0: ਬਿਲਕੁਲ
1: ਤੇ ਜਾਂ ਫਿਰ ਟਰੰਪ ਨੇ ਜਾਨੂੰ ਇਧਰੋਂ ਪ੍ਰੈਜੀਡੈਂਸੀ ਵੀ ਹੋ ਜਾਣੀ ਆ ਤੇ ਫਿਰ ਇਹਨੇ ਆਪ ਲੈਣੀ ਆ
0: ਚਲੋ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਜਦੋਂ ਤੱਕ ਟਰੰਪ ਸਾਹਿਬ ਹੈਗੇ ਨਾ ਇਕੋਨਮੀ ਮੈਨੂੰ ਨਹੀਂ ਲੱਗਦਾ ਕਿ ਸਹੀ ਹੋਏਗੀ
1: ਕਿਉਂਕਿ
0: ਪੁਆੜੇ ਬਹੁਤ ਜ਼ਿਆਦੇ ਆ ਲੰਮੇ ਪੁਆੜੇ ਹੈਗੇ ਇੱਕ ਤੇਲ ਜਿਹੜਾ ਦੇਖੋ ਨਾ ਚੀਮਾ ਸਾਹਿਬ ਗੈਸ ਦਾ ਪ੍ਰਾਈਸ ਕਿਸੇ ਦੁਨੀਆਂ ਦੇ ਉੱਪਰ ਚੱਲ ਜਾਓ ਤੁਹਾਡੇ ਮੈਨੂੰ ਲੱਗਦਾ ਹੁਣ 7 ਤੱਕ ਪਹੁੰਚ ਗਿਆ ਹੋਣਾ
1: ਬਿਲਕੁਲ ਇਹ ਡੀਜ਼ਲ ਆ ਜਿਹੜਾ ਉਹ 7 ਤੋਂ ਉੱਪਰ ਚਲੇ ਗਿਆ ਜਿਹੜੀ ਦੂਜੀ ਰੈਗੂਲਰ ਗੈਸ ਆ ਉਹ ਵੀ ਜਿਹੜੀ ਅਨਲੈਡ ਆ ਨਾ ਉਹ ਰੈਗੂਲਰ ਅਨਲੈਡ ਆ ਉਹ $6 ਟਿੱਕਰ ਹੈਗੀ ਆ ਤੇ ਬਾਕੀ ਦੀਆਂ ਜਿਹੜੀਆਂ ਉਹ 6 ਤੋਂ ਉੱਤੇ
0: ਤੇ ਸਾਡੇ ਵੀ 4 ਤੋਂ ਟੱਪ ਗਿਆ ਜੀ 4.19, 4.27 4 ਇੱਥੇ ਤੱਕ ਹੀ ਹੈਗਾ ਜੀ 4 ਦੇ ਲਾਗੇ ਛੱਗ ਗਿਆ
1: ਤੁਹਾਨੂੰ ਇੰਨਾ ਸਸਤਾ ਕਦੇ ਮਿਲਣਾ
0: ਨਹੀਂ ਅਸੀਂ ਬਾਲਦੇ ਘੱਟ ਆ ਇੱਥੇ ਦੀ ਨਹੀਂ ਪਹਿਲਾਂ ਤਾਂ ਚੀਮਾ ਸਾਹਿਬ ਸਾਡੇ ਇੱਥੇ ਨਾ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਆ ਸਭ ਤੋਂ ਸਸਤਾ ਤੇਲ ਨਿਊ ਜਰਸੀ ਚ ਹੁੰਦਾ ਸੀ ਤੇ ਨਿਊਯਾਰਕ ਇੱਥੇ ਹੈਗਾ ਜੀ ਤੇਲ ਇੱਥੇ ਹੁੰਦਾ ਵਾ ਨਿਊ ਜਰਸੀ ਦੇ ਵਿਚ ਹੈਗੇ ਪਲਾਂਟ ਲੱਗੇ ਵੱਡੇ ਰੇਲਾਂ ਦੇ ਰਾਹੀਂ ਉਹ ਆਉਂਦੀ ਆ ਗੈਸ ਟੈਂਕਰ ਆਉਂਦੇ ਆ ਉਹਦੇ ਤੇ ਇੱਥੇ ਹੁੰਦੀ ਆ ਸਾਡੇ ਏਰੀਏ ਚ ਹੈਗਾ ਵਾ ਬਹੁਤ ਵੱਡੇ
1: ਰਿਫਾਈਨਰੀ
0: ਹੈਗੀ ਆ ਤੇ ਉਦੋਂ ਸਾਡਾ ਇੱਥੇ ਟੈਕਸ ਜਿਹੜਾ ਸੀ ਨਿਊਯਾਰਕ ਨਾਲੋਂ 15-20 ਸੈਂਟ ਦਾ ਸਾਡਾ ਡਿਫਰੈਂਟ ਹੁੰਦਾ ਸਸਤਾ ਸੀ ਫਿਰ ਗਵਰਨਰ ਜਦੋਂ ਦੂਜਾ ਆਇਆ ਉਹਨੇ ਕਿਹਾ ਯਾਰ ਇਹਨਾਂ ਨੂੰ ਬਰਾਬਰ ਕਰੋ ਲੋਕੀ ਨਿਊਯਾਰਕ ਤੋਂ ਭੱਜੇ ਆਉਂਦੇ ਆ ਇੱਥੇ ਤੇਲ ਪਵਾ ਕੇ ਤੇ ਗਾਂਹ ਜਾਂਦੇ ਆ ਸਾਨੂੰ ਏਡਾ ਕੋਈ ਫਾਇਦਾ ਨੀ ਗਾ ਉਹ ਫਿਰ ਉਹਨਾਂ ਨੇ ਤਕਰੀਬਨ ਹੁਣ ਨਿਊਯਾਰਕ ਦਾ ਤੇ ਕੋਈ 2-4 ਸੈਂਟ ਦਾ ਫਰਕ ਆ ਉਹ ਤੋਂ ਨਿਊਯਾਰਕ ਤੋਂ ਸਸਤਾ ਵਾ ਫਿਰ ਵੀ ਨਿਊਜਰਸੀ ਦੇ ਵਿੱਚ ਤੇਲ ਦਾ ਹਮੇਸ਼ਾ ਹੀ ਸਸਤਾ ਰਿਹਾ
1: ਤੇ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ ਇਹ ਸਾਡੇ ਇੱਥੇ ਕੈਲੀਫੋਰਨੀਆ ਸੂਬਾ ਆ ਜਿਹੜੀ ਇਹਦੇ ਦੱਖਣੀ ਉਹ ਜਿੱਥੇ ਲੋਸ ਏਂਜਲਸ ਦਾ ਏਰੀਆ ਕੱਖ ਸਾਹਿਬ ਵੀ ਉਹਨੂੰ ਦੱਖਣੀ ਕੈਲੀਫੋਰਨੀਆ ਚ ਕਹਿੰਦੇ ਆ ਤੇ ਅਸੀਂ ਇੱਥੇ ਫ੍ਰੈਜਨੋ ਆ ਜਿਹੜਾ ਇਹਨੂੰ ਸੈਂਟਰਲ ਕੈਲੀਫੋਰਨੀਆ ਦਾ ਜਿਹੜੇ ਵਿਚਾਲਾ ਕਹਿੰਦੇ ਆ ਉਹ ਮੰਨਦੇ ਆ ਤੇ ਉਧਰ ਕੱਖ ਸਾਹਿਬ ਜੀ ਪਿੱਛੇ 16 ਅਪ੍ਰੈਲ ਦਾ ਦਿਨ ਜਿਹੜਾ ਲੰਘ ਕੇ ਗਿਆ ਉਸ ਦਿਨ ਕੱਖ ਸਾਹਿਬ ਜੀ ਇੱਕ ਔਰਤ ਸੀਗੀ ਉਹਦਾ ਨਾਂ ਸੀਗਾ ਟੋਮੀ ਜੋ ਮੇਜੇਰ ਉਹਦਾ ਨਾਂ ਸੀਗਾ ਤੇ ਉਹਦਾ ਕੱਖ ਸਾਹਿਬ ਜੀ 14 ਸਾਲਾਂ ਦਾ ਇੱਕ ਲੜਕਾ ਸੀਗਾ ਤੇ ਉਹਦੇ ਕੋਲ ਕੱਖ ਸਾਹਿਬ ਜੀ ਆਹ ਜਿਹੜੇ ਈ ਬਾਈਕ ਚੱਲੇ ਹੋਏ ਆ ਨਾ ਇਲੈਕਟ੍ਰਿਕ ਬਾਈਕ ਜਿਹਨਾਂ ਨੂੰ ਕਹਿ ਦਿੰਦੇ ਇਹ ਉਹਦੇ ਕੋਲ ਸੀਗਾ ਤੇ ਉਹ ਹੁਣ ਕੱਖ ਸਾਹਿਬ ਜੀ ਉਹਨੇ ਲੈ ਤਾਂ ਦਿੱਤਾ ਤੇ ਪਰ ਉਹ ਚਲਾਉਂਦਾ ਫਿਰਦਾ ਸੀਗਾ ਉੱਥੇ ਤੇ ਉਹਨੂੰ ਖੜਿਆ ਇੱਕ ਦੋ ਵਾਰੀ ਕਹਿੰਦੇ ਵੀ ਵਾਰਨਿੰਗ ਵੀ ਦਿੱਤੀ ਸੀ ਉਹ ਪੁਲਿਸ ਮਹਿਕਮੇ ਨੇ ਕਿ ਇਹ ਇਲੀਗਲ ਆ ਇਹ ਤੂੰ ਇਹਨੂੰ ਚਲਾਉਣ ਨਾ ਦੇ ਹੁਣ ਕੱਖ ਸਾਹਿਬ ਜੀ ਤੁਹਾਨੂੰ ਪਤਾ ਭਾਈ ਬੱਚੇ ਕਿੱਥੇ ਹਟਦੇ ਆ
0: ਨਹੀਂ ਹਟਦੇ ਜੀ ਨਹੀਂ ਹਟਦੇ ਬਿਲਕੁਲ
1: ਉਹ ਨਹੀਂ ਹਟਦੇ ਹੁੰਦੇ ਖਾਸ ਕਰਕੇ ਉਹ 14 ਸਾਲ ਦੇ ਬੱਚੇ
0: ਨੇ ਨਿਆਣਿਆਂ ਨੂੰ ਜਦੋਂ ਨਵਾਂ ਲਾਇਸੈਂਸ ਮਿਲਦਾ ਉਹਨਾਂ ਨੂੰ ਇਹ ਹੁੰਦਾ ਵਾ ਕਿ ਇਹਨੂੰ ਜਿੰਨਾ ਕੁ ਭਜਾ ਹੁੰਦਾ ਭਜਾਈਏ ਮੈਂ ਰੇਸ ਕਰਾਂਗੀ ਤੇ ਬੱਚਿਆਂ ਦੇ ਵਿੱਚ ਹੁਣ ਸਾਡੇ ਮੇਰੇ ਛੋਟੇ ਬੇਟੇ ਕੋਲ ਉਹਨੂੰ ਲਰਨਿੰਗ ਲਾਇਸੈਂਸ ਮਿਲਿਆ ਉਹ ਚਲਾ ਸਕਦਾ ਮੈਂ ਨਾਲ ਕੋਈ ਮਾਂ ਬੈਠੀ ਹੋਵੇ ਜਾਂ ਕੋਈ ਹੋਰ ਬੈਠਾ ਹੋਵੇ ਚਲਾ ਸਕਦਾ ਗੱਡੀ ਹੁਣ ਮੈਂ ਤੋਂ ਕੰਮ ਤੋਂ ਰਾਤ ਨੂੰ ਲੈ ਕੇ ਆਉਂਦਾ ਹੁੰਦਾ ਵਾ ਤੇ ਉਹਨੇ ਉਹਨੂੰ ਸਮਝਾਉਂਦਾ ਹੀ ਰਹਿੰਦਾ ਓਏ ਤੂੰ ਇੱਥੇ ਇੰਨੀ ਜਿਹੀ ਜੋ ਬ੍ਰੇਕ ਕਿਉਂ ਮਾਰੀ ਹੈ ਲੱਗ ਗਿਆ ਕਿ ਪਿੱਛੋਂ ਜੇ ਤੈਨੂੰ ਰੈਡ ਲਾਈਟ ਦਿਸ ਪਈ ਆ ਰਹੀ ਹੈ ਤੇ ਤੂੰ ਬ੍ਰੇਕ ਨੂੰ ਹੌਲੀ ਕਰ ਲਾ ਹੌਲੀ ਹੌਲੀ ਹੌਲੀ ਆ
1: ਬਿਲਕੁਲ ਬਿਲਕੁਲ
0: ਨਿਆਣਿਆਂ ਨੂੰ ਇਹ ਚਾਹੁੰਗਾ ਮੈਨੂੰ ਸਮਝਾਉਂਦਾ ਹਰ ਵਾਰੀ ਉਹਦੇ ਕੰਨ ਚ ਪਾਉਂਦਾ ਕਿ ਗੱਡੀ ਭਜਾਉਣ ਨਾਲ ਕੁਛ ਨਹੀਂ ਹੁੰਦਾ ਸਿਰਫ 5 ਮਿੰਟ ਦਾ 7 ਮਿੰਟ ਦਾ ਫਰਕ ਪੈਂਦਾ ਇੰਨਾ ਕ ਪੈਂਦਾ ਜਿਆਦਾ ਨੀ ਪੈਂਦਾ ਤੂੰ ਆਪਣੀ ਸਪੀਡ ਤੋਂ ਉਪਰ ਗੱਡੀ ਨਹੀਂ ਚਲਾਉਣੀ ਧਿਆਨ ਰੱਖ ਕੇ ਮੈਂ ਨਾਲ ਬੈਠਾ ਨਾ ਡਾਇਰੈਕਸ਼ਨ ਦਿੰਦਾ ਰਹਿੰਦਾ ਚਲਾਉਂਦਾ ਵਧੀਆ ਚ ਕੋਈ ਸ਼ੱਕ ਨੀ ਹੈ
1: ਸੋ ਇਹ ਜਿਹੜਾ ਬੱਚਾ ਸੀਗਾ ਕੱਖ ਸਾਹਿਬ 14 ਸਾਲਾਂ ਦਾ ਸੀਗਾ ਤੇ ਇਹਦੇ ਕੋਲ ਉਹ ਈ ਬਾਈਕ ਸੀਗਾ ਸਰੋਨ ਉਹ ਕੰਪਨੀ ਦਾ ਮੇਰਾ ਖਿਆਲ ਨਾਮ ਹੋਣਾ ਜਿਹੜੀ ਉਹ ਬਣਾਉਂਦੀ ਉਹਨੂੰ ਤੇ ਇਹ ਕੱਖ ਸਾਹਿਬ ਜੀ ਕਈ ਵਾਰੀ ਇਹਨੂੰ ਉਹਨਾਂ ਨੇ ਰੋਕਿਆ ਰੱਖਿਆ ਤੇ ਕਿਹਾ ਵੀ ਤੂੰ ਇਹ ਨਹੀਂ ਚਲਾ ਸਕਦਾ ਕਿਉਂਕਿ ਇਹ ਜਿਹੜਾ ਇੱਕ ਤਰ੍ਹਾਂ ਦਾ ਮੋਟਰਸਾਈਕਲ ਹੀ ਹੁੰਦਾ ਉਹ ਕੱਖ ਸਾਹਿਬ ਜੀ ਛੋਟੀ ਪਾਵਰ ਵਾਲਾ ਤੇ ਪਰ ਉਹ ਕਿਤੇ ਲੈ ਕੇ ਨਿਕਲ ਗਿਆ ਹੋਣਾ ਬਾਹਰ ਤੇ ਉਸ ਤੋਂ ਬਾਅਦ ਫਿਰ ਕੱਖ ਸਾਹਿਬ ਜੀ ਜਿਹੜਾ ਉਹ ਸੀਗਾ ਉਹਦਾ ਮੋਟਰਸਾਈਕਲ ਉਹ ਇੱਕ ਹੋਰ ਬੰਦਾ ਸੀਗਾ ਉਹ 81 ਸਾਲ ਦੀ ਉਹਦੀ ਉਮਰ ਦੱਸਦੇ ਆ ਤੇ ਉਹ ਪਹਿਲਾਂ US ਮਰੀਨ ਕੋਰ ਆ ਜਿਹੜੀ ਉਹਦੇ ਵਿਚ ਸੀਗਾ ਆਪਣੇ ਕੈਪਟਨ ਸੀਗਾ
0: ਉਹਦੇ ਚੋਂ ਰਿਟਾਇਰ ਹੋਇਆ
1: ਸੀਗਾ ਹਾਂਜੀ ਐਡ ਐਸ਼ਮਨ ਇਹਦਾ ਨਾਂ ਦੱਸਿਆ ਤੇ ਇਹ ਕੱਖ ਸਾਹਿਬ ਜੀ ਸਕੂਲ ਦੇ ਵਿਚ ਉਹ ਪੜ੍ਹਾਉਂਦਾ ਵੀ ਸੀਗਾ ਤੇ ਇਹਦੇ ਵਿਚ ਉਹ ਜਿਹੜਾ ਉਹਦਾ ਸੀਗਾ ਈ ਬਾਈਕ ਉਹ ਕੱਖ ਸਾਹਿਬ ਜੀ ਇਹਦੇ ਵਿਚ ਵੱਜਿਆ ਤੇ ਇਹ ਡਿੱਗ ਪਿਆ ਤੇ ਸੱਟਾਂ ਵੱਜ ਗਈਆਂ ਇਹਦੇ ਤੇ ਚਲੋ ਪੁਲਿਸ ਆ ਗਈ ਤੇ ਪੁਲਿਸ ਨੇ ਉਹ ਜਿਹੜੀ ਉਹਦੀ ਮਾਂ ਸੀ ਉਹਦੇ ਉੱਤੇ ਕੇਸ ਕਰ ਦਿੱਤਾ ਵੀ ਤੂੰ ਇਹਨੂੰ ਕਿਉਂ ਨੀ ਹਟਾਉਂਦੀ ਉਹ ਮਾਂ ਵਿਚਾਰੀ ਹੁਣ ਕੀ ਕਰੇ ਉਹ ਆਸੇ ਪਾਸੇ ਉਹੀ ਤੋਂ ਲੈ ਕੇ ਨਿਕਲ ਗਿਆ ਉਹਨਾਂ ਘਰੋਂ
0: ਨਿਆਣੇ ਕਿੱਥੇ ਹਟੇ ਜੇ ਲੈ ਕੇ ਨਾ ਦਿਓ ਲੈ ਕੇ ਦਿੱਤਾ ਫਿਰ ਤਾਲਾ ਲਾ ਦਿਓ ਜਿੰਦਾ ਲਾ
1: ਬਸ ਇਹ ਨਹੀਂ ਹੋ ਸਕਦਾ ਹਾਂਜੀ ਤੇ ਉਹ ਫਿਰ ਕੱਖ ਸਾਹਿਬ ਜੀ ਇਹ ਬਾਈਕ ਕਿਤੇ ਲੈ ਕੇ ਨਿਕਲ ਗਿਆ ਤੇ ਉਹ 81 ਸਾਲਾਂ ਵਾਲੇ ਦੇ ਵਿਚ ਵੱਜਿਆ ਤੇ ਉਸ ਵੇਲੇ ਫਿਰ ਉਹ ਜਿਹੜਾ ਸੀਗਾ ਹਾਸਪਿਟਲ ਲੈ ਗਿਆ ਉਹਨੂੰ ਤੇ ਇਹਦੇ ਉੱਤੇ ਫਿਰ ਜਿਹੜਾ ਉਹਨਾਂ ਨੇ ਇੱਕ ਮੁਕਦਮਾ ਕਰ ਦਿੱਤਾ ਜਿਹੜਾ ਫੈਲਨੀ ਦਾ ਉਹ ਕੇਸ ਕਰ ਦਿੰਦੇ ਆ ਮਾਂ ਦੇ ਉੱਤੇ ਤੇ ਉਸ ਤੋਂ ਬਾਅਦ ਕੱਖ ਸਾਹਿਬ ਜੀ ਉਹ ਬਜ਼ੁਰਗ ਸੀਗਾ 81 ਸਾਲ ਦਾ ਤੇ ਉਹ ਵਿਚਾਰਾ ਹਾਸਪਿਟਲ ਵਿਚ ਉਹਦੀ
0: ਡੈਥ ਹੋ ਗਈ
1: ਹਾਂਜੀ ਤੇ ਹੁਣ ਇਹ ਜਿਹੜੀ ਔਰਤ ਹੈ ਕੱਖ ਸਾਹਿਬ ਜੀ ਇਹ ਉਹ ਜਿਹੜਾ ਓਰੇਂਜ ਕਾਉਂਟੀ ਦਾ ਏਰੀਆ ਹੈਗਾ ਉਹ ਜਿਹੜਾ ਐਲਏ ਦਾ ਏਰੀਆ ਆ ਉਹ ਵੱਖਰੀ ਵੈਸੇ ਕਾਉਂਟੀ ਆ ਤੇ ਉਹਦੇ ਵਿਚ ਫਿਰ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਉਹਨੇ ਹੁਣ ਇਹਦੇ ਤੇ ਕੱਖ ਸਾਹਿਬ ਜੀ ਮੈਨ ਸਲੋਟਰ ਜਿਹਨੂੰ ਕਹਿੰਦੇ ਆ ਉਹਦਾ ਮੁਕਦਮਾ ਜਿਹੜਾ ਉਹ ਉਪਰ ਦੀ ਹੋਰ ਲਾ ਦਿੱਤਾ ਤੇ ਇਸ ਮੁਕਦਮੇ ਦੇ ਵਿਚ ਜੇ ਉਹ ਹੋ ਤਾਂ ਜਾਣਾ ਹੀ ਆ ਕਿਉਂਕਿ ਇਹ ਕੱਖ ਸਾਹਿਬ ਜੀ ਬਹੁਤ ਜਦੋਂ ਇੱਥੇ ਮਾੜਾ ਜਾ ਕਾਨੂੰਨ ਦੇ ਥੱਲੇ ਆਇਆ ਨੀ ਇਹ ਛੱਡਦੇ ਨੀ ਗੇ
0: ਕਈ ਕੁਛ ਹੋ ਜਾਣਾ ਜੀ ਬਹੁਤ ਜਿਆਦਾ ਚੀਮਾ ਸਾਹਿਬ ਇੱਥੇ ਮੈਂ ਦੇਖਦਾ ਹੁੰਦਾ ਨਿਊਯਾਰਕ ਦੇ ਵਿਚ ਇੱਥੇ ਲੱਖਾਂ ਦੇ ਹਿਸਾਬ ਨਾਲ ਉਹ ਸਕੂਟਰ ਫਿਰਦੇ ਆ ਬੈਟਰੀ ਵਾਲੇ ਡਿਲੀਵਰੀਆਂ ਵੀ ਕਰਦੇ ਆ ਪੁਲਿਸ ਜਿੱਥੇ ਘੇਰ ਘੇਰ ਕੇ ਨਾ ਉਹ ਸਾਰੇ ਪੰਜ ਵੱਡੇ ਟਰੱਕ ਵਾ ਉਹ ਭਰ ਕੇ ਖੜਦੀ ਆ ਪੁਲਿਸ ਲਾਈਨ ਦੀ ਚੱਕ ਕੇ ਖੋ ਕੇ ਰੱਖੇ ਲੱਦਿਆ ਉਪਰ ਜਿੰਨੇ ਉਹਨੂੰ ਲੱਦ ਲੈ ਭਜਾ ਲਿਆ ਮਤਲਬ ਉਹ ਲੋਕਾਂ ਨੇ ਗੰਦ ਵੀ ਬਹੁਤ ਜਿਆਦਾ ਪਾ ਦਿੱਤਾ ਸੀ ਉਹਦੇ ਵਿਚ ਸਕੂਟਰ ਲਾਉਣ ਲੱਗ ਪਿਆ ਸੀ 6-6 ਸੱਜ ਆ ਜਾਣੇ ਇਕੱਠੇ ਠਾਹ ਗੱਡੀਆਂ ਦੇ ਮੋਹਰੇ ਇਧਰ ਉਧਰ ਕਰਕੇ ਨਾ ਈਜ਼ੀ ਨਹੀਂ ਚਲਾਉਣਾ ਆਉਂਦਾ। ਚਲੋ ਅਗਲੀ ਖਬਰ ਲਾਓ ਜੀ।
1: ਤੇ ਅਗਲੀ ਖਬਰ ਜਿਹੜੀ ਆ ਇਸ ਔਰਤ ਨੂੰ ਖੱਕ ਸਕਦੀ, ਉਹ ਕਹਿੰਦੇ ਵੀ 7 ਸਾਲ ਦੀ ਕੈਦ ਆ ਜਿਹੜੀ ਹੋ ਸਕਦੀ ਆ, ਤੇ ਪੁਲਿਸ ਵਾਲੇ ਤੈਨੂੰ ਪਤਾ ਉਹ ਵਧਾ ਚੜਾ ਕੇ ਫਿਰ ਜੇ ਡਿਸਟ੍ਰਿਕਟਾਨੀ ਹੁੰਦੇ ਆ ਇਹ ਉਹਦੇ ਨਾਲ ਗੱਲਾਂ ਜੋੜ ਦਿੰਦੇ ਆ,
0: 7 ਸਾਲ ਦੀ ਹੋ ਜਾਂਦੀ ਕਰ ਦਿੰਦੇ ਆ।
1: ਹਾਂਜੀ। ਤੇ ਅਗਲੀ ਖਬਰ ਖੱਕ ਸਕਦੀ ਹੈਗੀ ਆ ਉਹ ਜਿਹੜੀ ਆਪਣੇ ਕੋਲ ਰੂਸ ਤੇ ਯੂਕਰੇਨ ਵਿਚ ਚੱਲ ਰਹੀ ਲੜਾਈ ਆ ਜਿਹੜੀ ਖੱਕ ਸਕਦੀ, ਉਹ ਵਿਚ ਦੀਆਂ ਖਬਰਾਂ ਤਾਂ ਕੁਛ ਠੰਡੀਆਂ ਜਿਹੀਆਂ ਪਈਆਂ ਹੋਈਆਂ, ਪਿੱਛੇ ਦੀਆਂ ਘੱਟ ਖਬਰ ਆਉਂਦੀ ਆ ਪਹਿਲਾਂ ਜਿੰਨੀ ਨਹੀਂ, ਕਿਉਂਕਿ ਹੁਣ ਉਧਰੋਂ ਦੂਸਰੀਆਂ ਖਬਰਾਂ ਵੀ ਹੋਣ ਲੱਗ ਪਈਆਂ, ਇਰਾਨ ਇਜ਼ਰਾਇਲ ਦਾ ਰੌਲਾ ਤੇ ਉਧਰ ਲਿਬਨਾਨ ਦਾ ਰੌਲਾ ਤੇ ਉਧਰ ਅਮਰੀਕਾ ਦਾ ਰੌਲਾ, ਇਸ ਕਰਕੇ ਇਹਦੀਆਂ ਖਬਰਾਂ ਥੋੜੀਆਂ ਜਿਹੀਆਂ ਠੰਡੀਆਂ ਪਈਆਂ, ਪਰ ਲੜਾਈ ਆ ਜਿਹੜੀ ਉਹ ਅਜੇ ਤੀਕਰ ਵੀ ਪੂਰੀ ਗਰਮ ਆ।
0: ਜਿੱਦਾਂ ਚੀਮਾ ਸਾਹਿਬ ਪੰਜਾਬ ਦੇ ਵਿਚ ਕੋਈ ਬਹੁਤ ਵੱਡੀ ਖਬਰ ਹੋ ਗਈ ਹੋਵੇ ਨਾ, ਉਹਨੂੰ ਦਬਾਉਣ ਲਈ ਇੰਡੀਆ ਦੇ ਵਿਚ ਲਾ ਲਓ, ਉਹਨੂੰ ਦਬਾਉਣ ਲਈ ਕੋਈ ਐਸੀ ਖਬਰ ਕੱਢ ਦਿੰਦੇ ਆ ਕਿ ਉਹ ਜਿਹੜੀ ਪੁਰਾਣੀ ਖਬਰ ਹੁੰਦੀ ਨਾ ਉਹ ਠੰਡੀ ਪੈ ਜਾਂਦੀ ਆ।
1: ਹੁਣ
0: ਵੀ ਜਿਹੜੀ ਹੋਈ ਨਾ ਕਿ ਹੁਣ ਅਸੈਂਬਲੀ ਦਾ ਕੋਈ ਇਜਲਾਸ ਸੀ ਆਪਣਾ ਪੰਜਾਬ ਦਾ, ਤੇ ਭਗਵੰਤ ਮਾਨ ਸਾਹਿਬ ਰੱਜੇ ਡਾਕੇ ਸ਼ਰਾਬ ਦੇ ਨਾਲ ਪਹੁੰਚ ਗਏ ਉੱਥੇ, ਉਹ ਹੁਣ ਜਿਹੜੀਆਂ ਦੂਜੀਆਂ ਖਬਰਾਂ ਸੀ ਨਾ ਉਹ ਦੱਸੀਆਂ ਗਈਆਂ। ਹੁਣ ਜਿੱਥੇ ਦੇਖੋ ਲੋਕੀ ਗਾਣੇ ਪਾ ਰਹੇ ਆ, ਕੋਈ ਕੁਛ ਬਣਾ ਕੇ ਪਾ ਰਿਹਾ, ਉਹਦੇ
1: ਭਗਵਾਨ ਆ ਗਿਆ ਜੱਟ ਸ਼ਰਾਬੀ
0: ਰਿਹਾ। ਹੁਣ 10-15 ਮਹੀਨਾ ਇਹ ਚੱਲਣਾ ਵਾ, ਤੇ ਉਸ ਤੋਂ ਬਾਅਦ ਕੋਈ ਫੇਰ ਹੋਰ ਖਬਰ
1: ਸਾਹਮਣੇ
0: ਸਰਕਾਰ ਪਾਏਗੀ ਹੋਰ ਕੋਈ ਖਬਰ ਐਸੀ, ਤੇ ਇਹ ਠੰਡੀ ਹੋ ਜਾਏਗੀ, ਬਸਤੇ ਚ ਪੈ ਜਾਏਗੀ, ਨਵੀਂ ਖੁੱਲ ਜਾਏਗੀ।
1: ਬਿਲਕੁਲ ਬਿਲਕੁਲ। ਤੇ ਇਹ ਜਿਹੜਾ ਡਾਕਟਰ ਸਾਹਿਬ ਦੀ ਹੋਣ ਦੀ ਅੱਜ ਦੀ ਜਿਹੜੀ ਤਾਜ਼ਾ ਖਬਰ ਹੈਗੀ, ਉਹਦੇ
0: ਡਾਕਟਰ ਸਾਹਿਬ ਆ ਗਏ, ਡਾਕਟਰ ਸਾਹਿਬ ਆ ਗਏ ਤੇ ਆ ਗਏ ਹੁਣ ਮੈਂ
2: ਅੱਜ। ਹਾਂਜੀ
0: ਆ ਗਏ ਤੁਸੀਂ?
2: ਮੈਂ ਆਇਆ ਤਾਂ ਹੈਗਾ ਆ, ਪਰ ਅਜੇ ਤੁਹਾਡੇ 5 ਮਿੰਟ ਰਹਿੰਦੇ ਨੇ, ਮੈਂ ਤਾਂ ਕਰਕੇ
0: ਨਹੀਂ, ਹੁਣ ਫਿਰ ਮੈਨੂੰ ਕੱਟਣਾ ਪਏਗਾ। ਤੁਸੀਂ ਆ ਜਾਓ ਹੁਣੇ, ਆ ਜਾਓ ਕੋਈ ਚੀਮਾ ਸਾਹਿਬ 5 ਮਿੰਟ ਖਬਰ ਕਰ ਲੈਂਦੇ, ਤੁਸੀਂ ਹੋਲਡ ਰੱਖੋ, ਹੋਲਡ ਰੱਖੋ।
2: ਓਕੇ ਮੈਂ ਹੋਲਡ ਰੱਖ ਰਿਹਾ।
0: ਚੀਮਾ ਸਾਹਿਬ ਆਓ ਜੀ।
1: ਇਸ ਇਲਾਕੇ ਦਾ ਤੇ
0: ਡਾਕਟਰ ਸਾਹਿਬ ਵਿੱਚ ਹੀ ਹੈ, ਮੈਂ ਉਹਨਾਂ ਨੂੰ ਹੋਲਡ ਕਰਾਇਆ, ਤੁਸੀਂ ਆਪਣੇ।
1: ਓਕੇ ਤੇ ਬਸ ਉਹ ਸ਼ਹਿਰ ਦੇ ਬਾਹਰਲੇ ਪਾਸੇ ਰੂਸ ਦੀ ਫੌਜ ਆ ਜਿਹੜੀ ਪਹੁੰਚ ਗਈ ਆ, ਤੇ ਖੜਕਾ ਦੜਕਾ ਜਿਹੜਾ ਉਹ ਚੱਲ ਰਿਹਾ ਆ ਜੋਰਾਂ ਸ਼ੋਰਾਂ ਨਾਲ ਦੋਨਾਂ ਪਾਸਿਆਂ ਤੋਂ, ਤੇ ਹੌਲੀ ਹੌਲੀ ਲੱਗਦਾ ਪਈ ਰੂਸ ਨੇ ਜਿਹੜਾ ਇਹ ਸ਼ਹਿਰ ਵੀ ਆ ਜਿਹੜਾ ਦੱਬ ਲੈਣਾ, ਤੇ ਇਹਦੇ ਮਗਰੋਂ ਫਿਰ ਖੱਕ ਸਾਹਿਬ ਜੀ ਹੁਣ ਆਪਣੇ ਕੋਲ ਖਬਰ ਹੋ ਰਿਹਾ, ਚਲੋ ਉਹ ਨਹੀਂ ਕਰਦੇ, ਹੁਣ ਡਾਕਟਰ ਸਾਹਿਬ ਆ ਗਏ ਤੇ ਉਹਨੂੰ ਆਪਾਂ ਰਹਿਣ ਦਿੰਦੇ। ਹੈਲੋ, ਅੱਛਾ ਅੱਛਾ, ਤੇ ਅਗਲੀ ਓਕੇ ਅਗਲੀ ਖਬਰ ਆ ਜਿਹੜੀ ਖੱਕ ਸਾਹਿਬ ਜੀ ਉਹ ਹੈਗੀ ਆ, ਜਿਹੜਾ ਆਪਣੇ ਨਾ ਹੈਗਾ ਕੈਥੋਲਿਕ ਰਿਲੀਜਨ ਆ, ਇਹਨਾਂ ਦੀ ਜਿਹੜੀ ਨਨ ਹੁੰਦੀਆਂ ਨਾ, ਨਨ ਹੁੰਦੀਆਂ ਤੁਸੀਂ ਦੇਖੀਆਂ ਹੋਈਆਂ ਉਹਨਾਂ ਦੇ ਉਹ ਕੱਪੜੇ ਜਿਹੇ। ਹਾਂਜੀ ਹਾਂਜੀ, ਇਹ ਜਿਹੜੀ ਔਰਤ ਆ ਖੱਕ ਸਾਹਿਬ ਜੀ ਇਹ ਉੱਥੇ ਯਰੂਸ਼ਲਮ ਜਿਹੜਾ ਸ਼ਹਿਰ ਆ ਉੱਥੇ ਤੁਰੀ ਜਾਂਦੀ ਸੀਗੀ, ਤੇ ਇਹ ਕੱਲੀ ਨਨ ਨੀ ਹੈਗੀ, ਇਹ ਆਰਕਿਓਲੋਜਿਸਟ ਵੀ ਆ, ਉਹ ਜਿਹੜੇ ਖੋਜ ਕਰਦੇ ਆ ਥੱਲਿਓ ਧਰਤੀ ਚੋਂ ਪੱਟ ਪੱਟ ਕੇ ਕੱਢਦੇ ਦੇਖਦੇ ਪਏ ਇੱਥੇ ਕੀ ਹੋਇਆ ਹੋਣਾ, ਆ ਹੋਇਆ ਹੋਣਾ, ਉਹਨਾਂ ਨੂੰ ਆਰਕਿਓਲੋਜਿਸਟ ਮੇਰਾ ਚੱਲ ਕਹਿ ਦਿੰਦੇ ਆ ਇਹ। ਤੇ ਇਹ ਖੱਕ ਸਾਹਿਬ ਜੀ ਉੱਥੇ ਜਰੂਰ ਤੁਰੀ ਜਾਂਦੀ ਸੀਗੀ, ਤੇ ਪਿੱਛੋਂ ਇੱਕ ਬੰਦਾ ਆਇਆ ਤੇ ਉਹਨੇ ਇਹਨੂੰ ਸਾਰੇ ਜ਼ੋਰ ਨਾਲ ਧੱਕਾ ਮਾਰਿਆ, ਧੱਕਾ ਮਾਰਿਆ ਤੇ ਇਹਦਾ ਸਿਰ ਜਿਹੜਾ ਸੀ ਉਹ ਪੱਥਰ ਦੇ ਵਿੱਚ ਵੱਜਣ ਤੋਂ ਬਚ ਗਿਆ, ਤੇ ਥੱਲੇ ਇਹ ਡਿੱਗ ਪਈ, ਤੇ ਉਹ ਚੁੱਪ ਕਰਕੇ ਗਾਹਾਂ ਲੰਘ ਗਿਆ, 5-7 ਕਦਮ ਉਹਨੇ ਗਾਹਾਂ ਪੱਟ ਕੇ ਤੇ ਫੇਰ ਉਹ ਪਿੱਛੇ ਨੂੰ ਗਿਆ, ਫੇਰ ਉਹਨੂੰ ਪਿੱਛੇ ਨੂੰ ਮੁੜ ਕੇ ਆ ਕੇ ਤੇ ਇਹ ਜਿਹੀ ਨਨ ਸੀਗੀ ਇਹ ਥੱਲੇ ਡਿੱਗੀ ਪਈ ਸੀਗੀ, ਤੇ ਇਹਦੇ ਆ ਕੇ ਫਿਰ ਠੁੱਡਾ ਮਾਰਨ ਲੱਗ ਪਿਆ, ਤੇ ਉਹ ਹਟਿਆ ਨੀ, ਲਗਾਤਾਰ ਠੁੱਡਾ ਮਾਰੀ ਗਿਆ ਇਹਦੇ, ਠੁੱਡਾ ਮਾਰੀ ਓਨਾ ਚਿਰ ਮਾਰਨ ਉਹ ਹਟਿਆ ਨੀ ਜਿੰਨਾ ਚਿਰ ਇੱਕ ਹੋਰ ਬੰਦੇ ਨੇ ਆ ਕੇ ਫਿਰ ਉਹਨੂੰ ਰੋਕਿਆ ਵੀ ਇਹ ਤੂੰ ਕੀ ਕਰਦਾ ਆ, ਹਟੇ ਤੂੰ, ਉਹਦੇ ਕਹੇ ਤੇ ਫੇਰ ਇਹ ਹਟਿਆ। ਤੇ ਔਰ ਇਹ ਜਿਹੜੀ ਜਗ੍ਹਾ ਆ ਖੱਕ ਸਾਹਿਬ ਜੀ ਇਹ ਜਿੱਥੇ ਉਹ ਨਾ ਯਹੂਦੀਆਂ ਦਾ ਉਹ ਮਾਊਂਟ ਲਾਇਨ ਇੱਕ ਹੈਗੀ ਆ ਜਗ੍ਹਾ, ਮਾਊਂਟ ਦਾ ਮਤਲਬ ਹੁੰਦਾ ਮਾਊਂਟੇਨ ਪਹਾੜੀ, ਮਾਊਂਟ ਉਹਨੂੰ ਕਹਿੰਦੇ ਆ ਛੋਟੇ ਸ਼ਬਦਾਂ ਦੇ ਵਿੱਚ, ਮਾਊਂਟ ਲਾਇਨ ਉੱਥੋਂ ਹੀ ਜਿਹੜੇ ਆ ਆਹ ਡਾਇਨਸਟ ਹੈਗੇ ਆ ਇਹਨਾਂ ਦਾ ਜਿਹੜਾ ਉਹ ਗੁਰੂ ਸੀਗਾ, ਇਹ ਇਸੇ ਜਗ੍ਹਾ ਦੀ ਗੱਲ ਆ, ਉੱਥੇ ਹੀ ਇਹ ਸਾਰਾ ਕੁਛ ਵਾਪਰਿਆ ਆ। ਉਹ ਬੀਬੀ ਦੇ ਜਿਹੜੀਆਂ ਸੱਟਾਂ ਸੁੱਟਾਂ ਵੱਜੀਆਂ ਪਰ ਉਹ ਹਟ ਗਿਆ ਮਸਲਾ, ਪਰ ਫਰਾਂਸ ਦੀ ਜਿਹੜੀ ਕੌਂਸਲੇਟ ਆ ਨਾ ਉੱਥੇ ਵੀ ਉਹਨੇ ਫੇਰ ਜਿਹੜੀ ਆ ਉਹ ਗੱਲ ਚੱਕੀ ਆ ਵੀ ਇਹਦਾ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਤੇ ਇਹ ਜਿਹੜਾ ਸੱਜਣ ਮਾਰ ਕੇ ਗਿਆ ਇਹਨੂੰ ਸਜ਼ਾ ਹੋਣੀ ਚਾਹੀਦੀ ਆ, ਉਹ ਸਾਰਾ ਕੁਛ ਵੀਡੀਓ ਤੇ ਰਿਕਾਰਡ ਹੋਇਆ ਆ।
0: ਚਲੋ
1: ਤੇ ਇਸ ਦੇ ਨਾਲ ਆਪਣੀ ਖਬਰ ਖਤਮ ਹੋ ਗਈ,
0: ਮਿਹਰਬਾਨੀ, ਥੈਂਕ ਯੂ ਡਾਕਟਰ ਸਾਹਿਬ, ਆਓ ਜੀ। ਸਤਿ ਸ੍ਰੀ ਅਕਾਲ ਦੋਸਤੋ, ਡਾਕਟਰ ਸੰਧੂ ਸਾਹਿਬ ਆਪਣੇ ਨਾਲ ਆ ਗਏ,
2: ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ।
2: ਤੁਹਾਡਾ ਰੋਜ਼ਾਨਾ ਵਾਲਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ ਔਰ ਇਸ ਲੈਕਚਰ ਸੀਰੀਜ਼ ਦੇ ਵਿਚ ਅਸੀਂ ਆਮ ਤੌਰ ਤੇ ਸਰੀਰ ਦੇ ਸਾਰੇ ਅੰਗਾਂ ਦੀ ਅੰਦਰ ਦੇ ਅੰਗਾਂ ਦੇ ਵਿਚ ਜਦੋਂ ਕੋਈ ਖਰਾਬੀ ਹੁੰਦੀ ਹੈ ਤੇ ਓਹਦੇ ਨਾਲ ਬਾਹਰ ਸਾਨੂੰ ਕੀ ਪਤਾ ਲੱਗਦਾ ਆ ਔਰ ਕਿਵੇਂ ਕਿਵੇਂ ਅਸੀਂ ਜਾਣ ਸਕਦੇ ਆ ਕਿ ਇਹ ਗੱਲ ਜਿਹੜੀ ਹੋ ਰਹੀ ਹੈ ਕਿਹਦੇ ਨਾਲ ਸੰਬੰਧਿਤ ਹੋ ਰਹੀ ਹੈ। ਇਸ ਸੰਬੰਧ ਦੇ ਵਿਚ ਅਸੀਂ ਕੱਲ ਚੈਸਟ ਦੀਆਂ ਗੱਲਾਂ ਕਰਦਿਆਂ ਪਹਿਲਾਂ ਹਾਰਟ ਦੀਆਂ ਗੱਲਾਂ ਸਾਰੀਆਂ ਅਸੀਂ ਕਰੀਆਂ ਹਨ ਔਰ ਉਸ ਤੋਂ ਬਾਅਦ ਅਸੀਂ ਈਸੋਫੇਗਸ ਦੀ ਗੱਲ ਕਰੀ ਸੀ। ਮੈਂ ਸ਼ਾਇਦ ਤੁਹਾਡੇ ਪ੍ਰੋਗਰਾਮ ਚ ਮੈਂ ਕੰਪਲੀਟ ਕਰ ਚੁੱਕਿਆ ਕਿ ਨਹੀਂ ਕਰ ਚੁੱਕਿਆ, ਨਹੀਂ ਤੇ ਮੈਂ ਥੋੜਾ ਰਿਵਾਈਜ਼ ਕਰ ਦਿਆਂ।
1: ਫੇਰ ਕਰ ਦਿਓ ਡਾਕਟਰ ਸਾਹਿਬ, ਤੁਸੀਂ ਉਹ ਚਲੀ ਜਾਣ ਦਿਆ ਕਰੋ, ਕੋਈ ਇੱਦਾਂ ਦਾ ਫਿਕਰ ਨਾ ਕਰਿਆ ਕਰੋ, ਕਿਉਂਕਿ ਉਹ ਮੈਂ ਇੱਥੇ ਨਿੱਕੇ ਨਿੱਕੇ ਕਈ ਕੋਰਸ ਪਾਸ ਕੀਤੇ ਆ ਜਿੱਦਾਂ ਟੈਸਟ ਹੁੰਦੇ ਆ, ਉਹ ਕਈ ਤਰ੍ਹਾਂ ਦੇ ਛੋਟੇ ਛੋਟੇ ਨਿੱਕੇ ਮੋਟੇ, ਉਹਦੇ ਵਿੱਚ ਉਹ ਕਹਿੰਦੇ ਆ ਵੀ ਜਿਹੜਾ ਬੰਦਾ ਆ ਨਾ, ਜੇ ਤੁਸੀਂ ਉਹਨੂੰ ਕੋਈ ਕੰਮ ਦੀ ਟ੍ਰੇਨਿੰਗ ਦੇਣੀ ਆ, ਸਿਖਾਲਣਾ ਆ ਨਾ, ਉਹਨੂੰ ਇੱਕ ਵਾਰੀ ਸਿਖਾਲ ਦਿਓ, ਸਿਖਾ ਕੇ ਫੇਰ ਉਹਨੂੰ ਖੁੱਲਾ ਛੱਡ ਦਿਓ, ਕਰ ਲੈਂਦੇ ਆਪ, ਫੇਰ ਦੁਬਾਰਾ ਆ ਕੇ ਫੇਰ ਸਿਖਾਓ, ਫੇਰ ਤੀਜੀ ਵਾਰੀ, ਫੇਰ ਚੌਥੀ ਵਾਰੀ ਜਦੋਂ ਸਿਖਾਓਗੇ ਉਹਦੇ ਉਹ ਖਾਣੇ ਪੈਣੀਆਂ, ਤੇ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਤਾਂ ਬਹੁਤ ਗੁੰਝਲਦਾਰ ਆ, ਇਹ ਤਾਂ 7-8 ਵਾਰੀ ਦੱਸੀ ਤੇ ਤਾਂ ਪਤਾ ਲੱਗਣਾ ਸਾਨੂੰ।
2: ਚਲੋ ਠੀਕ ਆ, ਸੋ ਮੈਂ ਉਸ ਨੂੰ ਫਿਰ ਦੁਬਾਰਾ ਰਿਪੀਟ ਕਰ ਦੇ, ਕਿਉਂਕਿ ਅੱਜ ਵੈਸੇ ਪ੍ਰੋਗਰਾਮ ਤੇ ਅੰਗਰੇਜ਼ੀ ਦਾ ਸੀਗਾ, ਪਰ ਕਿਉਂਕਿ ਤੁਹਾਡੇ ਨਾਲ ਸਾਹਮਣੇ, ਕੱਲ ਨੂੰ ਮੈਂ ਅੰਗਰੇਜ਼ੀ ਬਾਰੇ ਤੋਂ ਥੋੜੀ ਜਿਹੀ ਮੁਆਫੀ ਮੰਗ ਲੈਣਾ ਤੇ ਕੱਲ ਨੂੰ ਇਸੇ ਗੱਲ ਨੂੰ ਉਸ ਵਿੱਚ ਰਿਪੀਟ ਕਰਾਂਗਾ। ਅੱਜ ਫੇਰ ਮੈਂ ਇਸ ਨੂੰ ਸ਼ੁਰੂ ਕਰ ਲੈਣਾ ਵੀ ਅਸੀਂ ਚੈਸਟ ਦੇ ਵਿਚ ਫੇਫੜੇ ਤੇ ਹਾਰਟ ਤੇ ਇਹ ਮੀਡੀਆ ਸਟਾਈਨਮ ਦੀ ਗੱਲ ਕੀਤੀ ਸੀ, ਤੇ ਮੀਡੀਆ ਸਟਾਈਨਮ ਦੇ ਅੰਗਾਂ ਦੀ ਗੱਲ ਅਸੀਂ ਕਰ ਰਹੇ ਹਾਂ। ਫੇਫੜੇ ਜੇ ਸਾਡੇ ਰਹਿੰਦੇ ਨੇ, ਲੰਗਸ ਜਿਹੜੇ ਨੇ ਰਹਿੰਦੇ ਸਾਡੇ, ਡਿਸਕ੍ਰਾਈਬ ਕਰਨ ਤੋਂ ਵੀ ਕੀ ਸਿਮਟਮ ਉਹਦੇ ਹੋਣਗੇ ਤੇ ਕਿਸ ਤਰ੍ਹਾਂ ਹੋਏਗਾ। ਈਸੋਫੇਗਸ ਦੇ ਸੰਬੰਧ ਦੇ ਵਿਚ ਮੈਂ ਪਿਛਲੇ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਸਾਂਝ ਪਾਈ ਸੀ ਇਸ ਗੱਲ ਦੀ, ਈਸੋਫੇਗਸ ਹੈ ਕੀ, ਪਹਿਲੀ ਗੱਲ ਤੇ ਇਹ ਸੀ ਵੀ ਇਹ ਕੀ ਹੈਗਾ, ਤੇ ਮੈਂ ਇਹ ਦੱਸਿਆ ਸੀ ਭਾਈ ਈਸੋਫੇਗਸ ਇੱਕ ਫੂਡ ਪਾਈਪ ਹੈ, ਫਲੈਕਸੀਬਲ ਪਾਈਪ ਹੈਗੀ ਹੈ, ਮਸਕੁਲਰ ਟਾਈਪ ਦੀ ਟਿਊਬ ਹੈਗੀ ਹੈ, 25 ਸੈਂਟੀਮੀਟਰ ਇਹਦੀ ਲੰਬਾਈ ਹੈਗੀ ਹੈ, ਸ਼ੁਰੂ ਕਿੱਥੇ ਹੁੰਦੀ ਹੈ, ਉੱਪਰ ਵਾਲੇ ਪਾਸਿਓਂ ਜੇ ਅਸੀਂ ਪਿੱਛੋਂ ਵੇਖਣਾ ਹੋਵੇ ਤੇ ਫੇਰ ਸਾਨੂੰ ਵੇਖਦੇ 7th ਜਿਹੜੀ 6th ਸਰਵਾਈਕਲ ਵਰਟੇਬਰਾ ਹੈਗਾ ਆ ਉੱਤੇ ਇਹਦਾ ਪਿੰਨ ਪੁਆਇੰਟ, ਜੇ ਬਾਹਰੋਂ ਕਿਸੇ ਨੂੰ ਖੋਜਣਾ ਹੋਵੇ ਵੀ ਭਾਈ ਤੇਲ ਕਿੱਥੇ ਮਿਲੂਗਾ, ਤੇ ਫਿਰ ਬਾਹਰੋਂ ਵੇਖ ਕੇ ਮਸ਼ੀਨ ਨਾਲ ਕਹਿੰਦੇ ਨੀ ਇਸ ਥਾਂ ਤੇ ਪੁੱਟੋਗੇ ਤੇ ਹੇਠਾਂ ਤੇਲ ਨਿਕਲ ਆਊਗਾ।
1: ਹਾਂਜੀ ਹਾਂਜੀ,
2: ਸੋ ਉਸ ਤਰ੍ਹਾਂ ਹੀ ਇਹ ਈਸੋਫੇਗਸ ਪਿਛਲੇ ਪਾਸੇ ਤੋਂ ਅਗਰ ਅਸੀਂ ਰੀੜ ਦੀ ਹੱਡੀ ਵਾਲੇ ਪਾਸਿਓਂ ਵੇਖਦੇ ਆ ਤੇ ਇਹਦੀ ਸ਼ੁਰੂਆਤ ਹੁੰਦੀ ਹੈ ਜਿੱਥੇ 6th ਸਰਵਾਈਕਲ ਵਰਟੀਬਰਾ ਹੈ
1: ਜੀ,
2: ਅਗਲੇ ਪਾਸੇ ਉਹਨੂੰ ਅਸੀਂ ਕਰੀਕੋਇਡ ਕਾਰਟਿਲੇਜ ਕਹਿੰਦੇ ਹਾਂ, ਤੁਸੀਂ ਸਿਰਫ ਇੰਨਾ ਸਮਝ ਲਓ ਵੀ ਅਗਲੇ ਪਾਸੇ ਜਿਹੜਾ ਆ ਸਾਡੇ ਸਾਹਮਣੇ ਹਸਲੀ ਦੀਆਂ ਹੱਡੀਆਂ ਜੁੜਦੀਆਂ ਨੇ ਦੋ, ਤੇ ਇਹਦੇ ਵਿਚ ਵਿਚਕਾਰ ਇੱਕ ਜਿਹੜਾ ਹਿੱਸਾ ਹੈਗਾ ਜਿੱਥੇ ਇਹ ਦੋਵੇਂ ਆਪਸ ਜੁੜ ਰਹੀਆਂ ਨੇ, ਉਸ ਹੱਡੀ ਦਾ ਨਾਮ ਮੈਨੂੰ ਵੇਰੀਅਮ ਸਟਰਨਾਈ ਸੀ, ਔਰ ਉਹਦੇ ਉੱਪਰ ਇੱਕ ਖੁਰਚਿਆ ਜਿਹਾ ਹਿੱਸਾ ਬਣ ਜਾਂਦਾ, ਉਹਨੂੰ ਅਸੀਂ ਨੌਚ ਕਹਿੰਦੇ ਹਾਂ, ਔਰ ਉਸ ਨੌਚ ਉਸ ਜਿਹੜੇ ਖੁਰਚਿਆ ਹੋਇਆ ਹਿੱਸਾ ਹੈ, ਅਗਰ ਉਹਦੀ ਥਾਂ ਤੇ ਉਂਗਲੀ ਰੱਖੀਏ ਪਿੱਛੇ ਨੂੰ ਪ੍ਰੈਸ ਕਰੀਏ ਤੇ ਇਹ ਉਹ ਏਰੀਆ ਹੁੰਦਾ ਆ ਜਿੱਥੋਂ ਇਹ ਈਸੋਫੇਗਸ ਸ਼ੁਰੂ ਹੁੰਦਾ ਆ
1: ਜੀ,
2: ਮਸਕੂਲਰ ਟਿਊਬ ਹੈ ਇਹ ਆਪਾਂ ਦੱਸ ਦਿੱਤੀ ਹੈ, ਉਪਰੋਂ ਇਸ ਥਾਂ ਤੋਂ ਸ਼ੁਰੂ ਹੁੰਦੀ ਹੈ ਤੇ ਹੇਠਾਂ ਇਹਦਾ ਜਿਹੜਾ ਅੰਤ ਹੈ ਉਹ ਇਹ ਜਾ ਕੇ ਸਟੋਮਕ ਦੇ ਨਾਲ ਰਲਦਾ ਹੈਗਾ
1: ਜੀ।
2: ਇਹ ਬੇਸਿਕਲੀ 3 ਹਿੱਸਿਆਂ ਨੂੰ ਕਵਰ ਕਰ ਰਹੀ ਹੈ, ਇੱਕ ਤਾਂ ਗਰਦਨ ਦੇ ਹਿੱਸੇ ਵਿਚ ਥੋੜਾ ਜਿਹਾ ਇਹਦਾ ਹਿੱਸਾ ਹੈਗਾ ਆ, ਤੁਸੀਂ 2 ਸੈਂਟੀਮੀਟਰ ਕਹਿ ਸਕਦੇ ਆ, 3 ਸੈਂਟੀਮੀਟਰ ਕਹਿ ਸਕਦੇ ਆ, ਇੱਕ ਹਿੱਸਾ ਜਿਹੜਾ ਆ ਛਾਤੀ ਦਾ ਹਿੱਸਾ ਲੰਘ ਕੇ ਤੇ ਉਹਦੇ ਹੇਠਾਂ ਸਟੋਮਿਕ ਹੈਗਾ ਆ ਉਹਦੇ ਨਾਲ ਮਿਲਦਾ ਹੈ, ਤੇ ਉਹ ਇੱਕ ਛੋਟਾ ਜਿਹਾ ਹਿੱਸਾ ਹੈਗਾ ਆ, ਉਹ 2 ਸੈਂਟੀਮੀਟਰ ਉਹਨੂੰ ਕਹਿ ਲਓ, ਉੱਪਰ ਵਾਲਾ 3 ਸੈਂਟੀਮੀਟਰ, ਹੇਠਾਂ ਵਾਲਾ 2 ਸੈਂਟੀਮੀਟਰ, 5 ਸੈਂਟੀਮੀਟਰ ਇਹ ਹੋ ਗਿਆ, ਤੇ ਵਿਚਕਾਰਲਾ ਹਿੱਸਾ ਜਿਹੜਾ ਅਸਲ ਚੈਸਟ ਦਾ ਹਿੱਸਾ ਹੈ, ਛਾਤੀ ਦਾ ਜਿਹੜਾ ਹਿੱਸਾ ਆ ਉਹ ਇਹਦਾ 20 ਸੈਂਟੀਮੀਟਰ ਦਾ ਹਿੱਸਾ ਰਹਿ ਜਾਂਦਾ, ਇਨ ਟੋਟਲ ਅਸੀਂ ਉਹ ਇੰਚਾਂ ਚ ਗਿਣੀਏ ਤੇ 10 ਇੰਚ ਕਹਿੰਦੇ ਆ
1: ਜੀ,
2: ਠੀਕ ਆ, ਇੰਨੀ ਲੰਬੀ ਇਹ ਟਿਊਬ ਹੈਗੀ ਹੈ, ਤੇ ਕੱਦ ਦੇ ਹਿਸਾਬ ਤੇ ਕਿਸੇ ਦੀ ਵੱਧ ਘੱਟ ਵੀ ਥੋੜੀ ਬਹੁਤ ਹੋ ਸਕਦੀ ਹੈ, ਇਹ ਇੱਕ ਐਵਰੇਜ ਸਟੈਂਡਰਡ ਦੀ ਗੱਲ ਹੈਗਾ। ਹੁਣ ਕੰਮ ਤਾਂ ਇਸ ਜਿਹੜੀ ਨਾਲੀ ਹੈ ਇਹਦਾ ਕੰਮ ਇਹ ਆ ਵੀ ਫੂਡ ਨੂੰ ਟਰਾਂਸਪੋਰਟ ਕਰਨਾ
1: ਜੀ,
2: ਮੂੰਹ ਵੱਲੋਂ ਫੂਡ ਆਇਆ, ਫੈਰਿੰਗਸ ਗਿਆ, ਫੈਰਿੰਗਸ ਤੋਂ ਅੱਗੇ ਫੂਡ ਆਇਆ, ਤੇ ਉਸ ਤੋਂ ਬਾਅਦ ਈਸੋਫੇਗਸ ਚ ਗਿਆ, ਔਰ ਫਿਰ ਇਹਨੇ ਸਟੋਮਕ ਦੇ ਵਿਚ ਇਸ ਨੂੰ ਪਹੁੰਚਾਉਣਾ ਹੈ, ਕੰਮ ਇਹਦਾ ਇੰਨਾ ਹੀ ਹੈ। ਇਹਦਾ ਜਿਹੜਾ ਸਟਰਕਚਰ ਬਣਿਆ ਹੋਇਆ ਹੈਗਾ, ਇਹਦੀ ਸਟਰਕਚਰ ਇਸ ਟਾਈਪ ਦਾ ਬਣਿਆ ਹੋਇਆ ਹੈ ਕਿ ਇਹਦੇ 4 ਲੇਅਰ ਨੇ, ਬੜਾ ਸਖਤ ਕੀਤਾ ਗਿਆ, ਸਾਰੀ ਖੁਰਾਕ ਇਹਦੇ ਰਾਹੀਂ ਜਾਣੀ। ਅੰਦਰ ਵਾਲੇ ਪਾਸਿਓਂ ਜੇ ਅਸੀਂ ਇਹਨੂੰ ਖੋਜਣਾ ਸ਼ੁਰੂ ਕਰੀਏ ਤਾਂ ਅੰਦਰ ਵਾਲੇ ਪਾਸੇ ਸਭ ਤੋਂ ਪਹਿਲਾਂ ਇੱਕ ਬਹੁਤ ਪਤਲੀ ਜੀ ਮਿਊਕਸ ਦੀ ਝਿੱਲੀ ਹੈ, ਜਿਵੇਂ ਪਤਲੀ ਜੀ ਹੁੰਦੀ ਹੈ। ਕਈ ਵੇਲਾ ਸਖ਼ਤ ਖੁਰਾਕ ਖਾਓ ਜਾਂ ਬਹੁਤੀ ਬਹੁਤੀ ਗਰਮ ਚੀਜ਼ ਕੋਈ ਅੰਦਰ ਤੁਸੀਂ ਨਿਗਾਲੀ, ਗਰਮ ਗਰਮ ਚਾਹੀ ਪੀ ਰਹੀ ਆ, ਤੇ ਕਈ ਵੇਲਾ ਲੋਕਾਂ ਨੂੰ ਉਹ ਜਿਹੜਾ ਅੰਦਰ ਵਾਲਾ ਹਿੱਸਾ ਹੈ ਉਹ ਛਿੱਲਿਆ ਵੀ ਜਾਂਦਾ ਹੈ, ਤਕਲੀਫ਼ ਵੀ ਹੁੰਦੀ ਹੈ। ਕਈ ਵਾਰ ਬਹੁਤ ਜ਼ਿਆਦਾ ਬੁਰਗੀ ਵੱਡੀ ਪਾ ਲਈ ਤੇ ਉਹਦੇ ਨਾਲ ਵੀ ਇੱਥੇ ਨਿਗਾਉਣ ਤੋਂ ਉਹ ਤਕਲੀਫ਼ ਹੁੰਦੀ ਹੈ, ਕਿਉਂਕਿ ਉਹ ਅੰਦਰ ਦਾ ਹਿੱਸਾ ਜਿਹੜਾ ਉਹ ਝਾਲਰ ਵਰਗਾ ਆ, ਜਿਵੇਂ ਪਰਦਾ ਲਟਕਾਇਆ ਹੁੰਦਾ ਸਾਡੇ ਦਰਵਾਜ਼ੇ ਦੇ ਉੱਤੇ ਨਾ, ਇਹ ਟਾਈਪ ਦੀ ਉਹਦੀ ਬਣਤਰ ਹੈਗੀ ਆ, ਜਿਸ ਕਰਕੇ ਉਹ ਸੁਲਸਲਾ ਹੋਇਆ ਸਮਝ ਲਓ, ਤੇ ਉਪਰੋਂ ਕੋਈ ਚੀਜ਼ ਆਈ ਤੇ ਉਹ ਸਲਿਪਰੀ ਹੈਗਾ ਆ, ਸਲਿਪਰੀ ਹੋਣ ਕਰਕੇ ਉਹ ਖੁਰਾਕ ਹੇਠਾਂ ਹੌਲੀ ਹੌਲੀ ਹੌਲੀ ਹੌਲੀ ਜਾਂਦੀ, ਪਰ ਜਿੰਨੀਆਂ ਵੀ ਅੰਗ ਇਸ ਤਰ੍ਹਾਂ ਦੇ ਹੈਗੇ ਨੇ ਉਹ ਆਮ ਤੌਰ ਤੇ ਭਾਵੇਂ ਅੰਤਲੀ ਹੀ ਹੈ, ਉਹ ਆਮ ਤੌਰ ਤੇ ਬੰਦ ਰਹਿੰਦੇ ਨੇ, ਜਿਵੇਂ ਜਿਵੇਂ ਪਿਛਲੇ ਪਾਸੋਂ ਕਿਸੇ ਚੀਜ਼ ਦਾ ਪ੍ਰੈਸ਼ਰ ਪੈਂਦਾ ਆ ਉਵੇਂ ਉਵੇਂ ਅਗਲਾ ਹਿੱਸਾ ਖੁੱਲਦਾ ਜਾਂਦਾ ਹੈ ਤੇ ਚੀਜ਼ ਜਿਹੜੀ ਖੁਰਾਕ ਜਿਹੜੀ ਹੈ ਉਹ ਅੱਗੇ ਅੱਗੇ ਤੁਰਦੀ ਜਾਂਦੀ ਹੈ। ਇਹ ਨਹੀਂ ਵੀ ਜੇ ਪਾਈਪ ਖੁੱਲੀ ਹੈਗੀ ਅੰਤਲੀ ਦੀ ਹੈਗੀ ਤੇ ਪੂਰੀ ਪਾਈਪ ਖੁੱਲੀ ਹੋਊਗੀ ਹਮੇਸ਼ਾ, ਨਹੀਂ ਖੁੱਲੀ ਨਹੀਂ ਰਹਿੰਦੀ, ਹਰ ਚੀਜ਼ ਜਿਹੜੀ ਹੈ ਉਹ ਫਲੈਕਸ ਪੋਜੀਸ਼ਨ ਦੇ ਵਿੱਚ ਹੁੰਦੀ ਹੈ, ਇਹ ਕੁਦਰਤ ਦਾ ਨਿਯਮ ਹੈਗਾ ਆ, ਉਸ ਦੇ ਮੁਤਾਬਕ ਹੀ ਇਹ ਈਸੋਫੇਗਸ ਵੀ ਜਿਹੜਾ ਆ ਇਹ ਆਮ ਤੌਰ ਤੇ ਫਲੈਕਸ ਪੋਜੀਸ਼ਨ ਚ ਰਹਿੰਦਾ ਹੈ, ਜਦੋਂ ਉਪਰੋਂ ਕੋਈ ਖੁਰਾਕ ਆਉਂਦੀ ਹੈ ਲਿਕੁਇਡ ਜਾਂ ਸੋਲਿਡ ਤੇ ਉਵੇਂ ਉਵੇਂ ਉਹਦੇ ਪ੍ਰੈਸ਼ਰ ਨਾਲ ਹੇਠਾਂ ਖੁੱਲਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਆਂਤਰੀਆਂ ਦੀਆਂ ਪੈਰੀਸਟਾਲਟਿਕ ਮੋਸ਼ਨ ਅਸੀਂ ਕਹਿੰਦੇ ਹਾਂ ਨਾ ਕਿ ਆਂਤਰੀਆਂ ਦੇ ਖੁਰਾਕ ਜੰਪ ਕਰ ਕਰਕੇ ਗਡੋਏ ਵਾਂਗੂ ਅੱਗੇ ਜਾਂਦੀ ਹੈ, ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਖੁਰਾਕ ਇਸੇ ਤਰ੍ਹਾਂ ਹੌਲੀ ਹੌਲੀ ਹੌਲੀ ਹੌਲੀ ਅੱਗੇ ਸ਼ੁਰੂ ਜਾਂਦੀ ਹੈਗੀ ਆ। ਸੋ ਅਸੀਂ ਇਹ ਗੱਲ ਕਹੀ ਆ ਵੀ ਉੱਪਰ ਵਾਲੇ ਪਾਸਾ ਜਿਹੜਾ ਪਿਛਲੇ ਤੋਂ ਅਸੀਂ ਕਹਿ ਦਿੱਤਾ ਸਿਕਸ ਸਰਵਾਈਕਲ ਜਿਹੜੀ ਵਰਤੀਬਰਾ ਹੈਗਾ ਉਸ ਤੋਂ ਹੈਗਾ, ਸਾਹਮਣੇ ਪਾ ਕੇ ਘੰਡੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਟੇਕੀਆ, ਅੰਗਰੇਜ਼ੀ ਜਿਹਨੂੰ ਕਹਿੰਦੇ ਨੇ ਟੇਕੀਆ ਔਰ ਪੰਜਾਬੀ ਚ ਕਹਿੰਦੇ ਆ ਘੰਡੀ, ਇਸ ਘੰਡੀ ਤੋਂ ਇਹਦੀ ਸ਼ੁਰੂਆਤ ਹੁੰਦੀ ਹੈ, ਭਾਵੇਂ ਹੁਣ ਛਾਤੀ ਦਾ ਹਿੱਸਾ ਤਾਂ ਨਹੀਂ ਹੈਗਾ, ਘੰਡੀ ਤੋਂ ਜਿਹੜਾ ਇਹਦਾ ਹਿੱਸਾ ਆ ਉਹ 3 ਸੈਂਟੀਮੀਟਰ ਦੇ ਕਰੀਬ ਹੈਗਾ ਆ ਔਰ ਹੇਠਾਂ ਤੱਕ ਜਾਂਦਾ, ਉਹਦੀ ਆਪਣੀ ਮਿਣਤੀ ਗਿਣਤੀ ਤੁਹਾਨੂੰ ਮੈਂ ਦੱਸ ਦਿੱਤੀ ਹੈ। ਹੁਣ ਉੱਪਰ ਵਾਲੇ ਪਾਸੇ ਮੈਂ ਇਹ ਕਿਹਾ ਵੀ ਜਿੰਨੀਆਂ ਵੀ ਟਿਊਬਾਂ ਹਨ ਉਹ ਸਾਰੀਆਂ ਬੰਦ ਹੁੰਦੀਆਂ ਨੇ, ਜਦੋਂ ਉਹਨਾਂ ਵਿੱਚ ਕੋਈ ਚੀਜ਼ ਪੈਂਦੀ ਜਿਵੇਂ ਬੋਰੀ ਹੈਗੀ ਹੈ, ਜਦੋਂ ਪਾਓਗੇ ਕਣਕ ਜਾਂ ਝੋਨ ਝੋਨਾ ਚੌਲ ਤੇ ਤਾਂ ਹੀ ਉਹ ਫੈਲੂਗੀ, ਇਹ ਕਿਸ ਮਿਹਨਤ ਦੀ ਹੈਗੀ ਹੈ। ਸੋ ਉਸ ਮੁਤਾਬਕ ਜਦੋਂ ਖੁਰਾਕ ਆਉਂਦੀ ਹੈ ਤੇ ਫਿਰ ਇਹ ਖੁੱਲਦੀ ਹੈ, ਪਰ ਉੱਪਰ ਵਾਲਾ ਜਿਹੜਾ ਹਿੱਸਾ ਹੈ ਕਿਉਂਕਿ ਉਸ ਜੰਕਸ਼ਨ ਦੇ ਵਿੱਚ ਸਾਹ ਨਾਲੀ ਇੱਕ ਪਾਸੇ ਨੂੰ ਜਾਂਦੀ ਹੈ, ਉਸ ਹਿੱਸੇ ਵਿੱਚ ਨਿਕਲ ਕੇ ਆਉਂਦੀ ਹੈ ਤੇ ਕੁਦਰਤ ਨੇ ਇਹਨੂੰ ਬੰਦ ਕਰਕੇ ਰੱਖਿਆ ਹੋਇਆ, ਉਹਨੂੰ ਅਸੀਂ ਕਹਿੰਦੇ ਹਾਂ ਸਟ੍ਰਿਕਚਰ। ਉਹ ਉੱਪਰ ਵਾਲੇ ਪਾਸੇ ਜਿੱਥੇ ਸ਼ੁਰੂ ਹੁੰਦੀ ਹੈ ਉਸ ਵਾਲੇ ਇੱਕ ਤਰ੍ਹਾਂ ਦੀ ਪੰਜਾਬੀ ਚ ਕਹਿ ਲੋ ਵੀ ਘੁੱਟਣ ਬਣੀ ਹੋਈ ਹੈ, ਠੀਕ ਹੈ
1: ਜੀ,
2: ਔਰ ਉਸ ਕੰਸਟ੍ਰਿਕਸ਼ਨ ਦੇ ਉਸ ਘੁੱਟਣ ਦੇ ਨਾਲ ਹਰੇਕ ਚੀਜ਼ ਸਿੱਧੀ ਇਹਦੇ ਵਿੱਚ ਨਹੀਂ ਜਾਂਦੀ,
1: ਬਿਲਕੁਲ
2: ਉਦੋਂ ਜਾਂਦੀ ਹੈ ਜਦੋਂ ਸਾਹ ਨਾਲੀ ਵਾਲਾ ਪੀਸਾ ਬੰਦ ਹੁੰਦਾ ਤੇ ਖੁਰਾਕ ਵਾਲੇ ਪਾਸੋਂ ਕੋਈ ਚੀਜ਼ ਆ ਰਹੀ ਹੈ ਤੇ ਉਸ ਵੇਲੇ ਇੱਕ ਆਟੋਮੈਟਿਕ ਕੁਦਰਤ ਦਾ ਨਿਯਮ ਬਣਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਬਾਹਰੋਂ ਲੱਗਿਆ ਹੋਇਆ ਔਰ ਇਹ ਖੁੱਲ ਜਾਂਦਾ ਤੇ ਉਹਦੇ ਮੁਤਾਬਕ ਇਹ ਫਿਰ ਅੰਦਰ ਜਾਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਉੱਪਰ ਵਾਲੀ ਜਿਹੜੀ ਸਟ੍ਰਿਕਚਰ ਹੈਗੀ ਹੈ ਕੰਸਟ੍ਰਿਕਸ਼ਨ ਹੈਗੀ ਹੈ ਤੇ ਹੇਠਾਂ ਵਾਲੀ ਜਿਹੜੀ ਕੰਸਟ੍ਰਿਕਸ਼ਨ ਹੈਗੀ ਹੈ ਜਿਹੜੀ ਸਟੋਮਕ ਦੇ ਨਾਲ ਜੁੜਦੀ ਹੈ, ਇਹਨਾਂ ਦੋਹਾਂ ਦੇ ਵਿੱਚ ਬਣਤਰ ਦਾ ਇਹ ਅੰਤਰ ਹੈਗਾ ਆ ਕਿ ਉੱਪਰ ਵਾਲੀ ਜਿਹੜੀ ਹੈ ਉਹ ਸਖ਼ਤ ਆ, ਹੇਠਾਂ ਵਾਲੀ ਜਿਹੜੀ ਹੈ ਉਹ ਫਲੈਕਸੀਬਲ ਆ, ਹੇਠਾਂ ਵਾਲੀ ਫਲੈਕਸੀਬਲ ਹੈ ਲੇਕਿਨ ਬੰਦ ਉਹ ਵੀ ਹੈਗੀ, ਉਹਦਾ ਮਤਲਬ ਇਹ ਆ ਕਿ ਜਿਹੜੀ ਵੀ ਹੇਠਾਂ ਵਾਲੇ ਪਾਸੇ ਗੈਸ ਵਗੈਰਾ ਬਣੇ ਉਹ ਛੇਤੀ ਕੀਤੇ ਆਸਾਨੀ ਨਾਲ ਉੱਪਰ ਨਾ ਚਲੀ ਜਾਵੇ
1: ਜੀ,
2: ਔਰ ਉੱਪਰ ਵਾਲਾ ਜਿਹੜਾ ਹਿੱਸਾ ਆ ਉਹਦੇ ਵਿੱਚ ਪੂਰਾ ਪ੍ਰੈਸ਼ਰ ਪੈ ਹੀ ਖੁਰਾਕ ਦਾ ਤੇ ਤਾਂ ਹੀ ਉਹਦੇ ਵਿੱਚ ਜਾਵੇ, ਨਹੀਂ ਤਾਂ ਐਵੇਂ ਨਾ ਹੋਵੇ ਵੀ ਸਾਹ ਵੀ ਉਧਰ ਨੂੰ ਤੁਰਿਆ ਜਾਵੇ ਤੇ ਖੁਰਾਕ ਵੀ ਉਧਰ ਤੁਰੀ ਜਾਵੇ, ਇਸ ਤਰ੍ਹਾਂ ਕਰਕੇ ਉੱਪਰ ਵਾਲੀ ਜਿਹੜੀ ਉਹ ਸਖ਼ਤ ਬਣੀ ਹੋਈ ਹੈ। ਦੂਸਰੀ ਆਪਾਂ ਇਹ ਗੱਲ ਕਹੀ ਸੀ ਕਿ ਜੇ ਇਹਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਸਫਿੰਕਟਰ ਆਣੇ ਆ, ਠੀਕ ਹੈ, ਕੰਸਟ੍ਰਿਕਸ਼ਨ ਜਿਹੜੀਆਂ ਨੇ ਉਹਨੂੰ ਸਫਿੰਕਟਰ ਆਣੇ ਆ, ਤੇ ਮੈਂ ਤੁਹਾਨੂੰ ਦੱਸਿਆ ਜਿਵੇਂ ਬੋਰੀ ਨੂੰ ਸੇਬਿਆਂ ਨਾਲ ਬੰਨਦੇ ਆ ਨਾ ਸ਼ਕਲ, ਉਸ ਥਾਂ ਤੇ ਅਸੀਂ ਇਹਨੂੰ ਕਹਿੰਦੇ ਆ ਵੀ ਇਹ ਹੈਗੀ ਹੈਗੀ ਹੈ। ਉਸ ਤੋਂ ਬਾਅਦ ਅਸੀਂ ਇਹਦਾ ਜਿਹੜਾ ਮੈਂ ਦੱਸ ਰਿਹਾ ਸੀਗਾ ਵੀ ਸਟ੍ਰਕਚਰ ਬਣੀ ਕਿਵੇਂ ਹੋਈ ਹੈ, ਸੋ ਅੰਦਰ ਦੀ ਸਟ੍ਰਕਚਰ ਤੋਂ ਅੰਦਰ ਤੋਂ ਅਗਰ ਅਸੀਂ ਸ਼ੁਰੂ ਕਰਦੇ ਹਾਂ ਤੇ ਅੰਦਰ ਵਾਲੇ ਪਾਸੇ ਇਹ ਮਿਊਕਸ ਲੇਅਰ ਹੈਗਾ ਹੈ ਔਰ ਇਸ ਤੋਂ ਉੱਪਰ ਇਹਨੇ ਨੂੰ ਕਹਿੰਦੇ ਸਬ ਮਿਊਕਸ ਆ, ਇਸ ਦੇ ਪਿਛਲੇ ਪਾਸੇ ਥੋੜਾ ਜਿਹਾ ਇਹਦੇ ਨਾਲੋਂ ਸਖ਼ਤ ਮਿਊਕਸ ਦਾ ਲੇਅਰ ਹੈਗਾ ਆ ਜਿਹੜਾ ਕਿ ਆਮ ਤੌਰ ਤੇ ਕਨੈਕਟਿਵ ਟਿਸ਼ੂ ਦਾ ਬਣਿਆ ਹੁੰਦਾ ਹੈਗਾ। ਉਸ ਤੋਂ ਪਿਛਲੇ ਪਾਸੇ ਜਿਹੜੇ ਮਾਸਪੇਸ਼ੀ ਹੈਗੀ ਹੈ ਔਰ ਉਹ ਜਿਹੜੀ ਮਾਸਪੇਸ਼ੀ ਹੈ ਨਾ ਬਣੀ ਹੋਈ, ਮਸਕੁਲਰ ਲੇਅਰ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਵੀ ਦੋ ਤਰ੍ਹਾਂ ਦੇ ਮਾਸਪੇਸ਼ੀਆਂ ਦਾ ਬਣਿਆ ਹੋਇਆ। ਇੱਕ ਤਾਂ ਜਿਹੜੀਆਂ ਅੰਦਰ ਵਾਲੀਆਂ ਜਿਹੜੀ ਮਿਊਕਸ ਲੇਅਰ ਦੇ ਨਾਲ ਜੁੜਦੀਆਂ ਨੇ, ਉਹ ਗੋਲ ਹੈਗੀਆਂ, ਰਿੰਗ ਵਰਗੀਆਂ, ਗੋਲ ਗੋਲ ਸਪਰਿੰਗ ਹੈ, ਸਮਝ ਕਰ ਲਓ ਵੀ ਸਪਰਿੰਗ ਹੈਗਾ। ਔਰ ਉਸ ਸਪਰਿੰਗ ਦੇ ਵਾਂਗੂ ਅੰਦਰ ਵਾਲੇ ਮਾਸ ਦੀਆਂ ਜਿਹੜੀਆਂ ਤੰਦਾਂ ਹਨ ਜਾਂ ਧਾਗੇ ਹਨ ਉਹ ਹਨ। ਇਹਨਾਂ ਗੋਲ ਗੋਲ ਤੰਦਾਂ ਦੇ ਉੱਪਰ ਵਾਲੇ ਪਾਸੇ ਇੱਕ ਸਟੇਟ ਟਾਈਪ ਦੇ ਸਟੇਟੀਫਾਈਡ ਜਿਹੜੇ ਮਸਲ ਦੀਆਂ ਮਾਸਪੇਸ਼ੀਆਂ ਦੀਆਂ ਤੰਦਾਂ ਹੈਗੀਆਂ ਨੇ। ਇਹਨਾਂ ਸਾਰਿਆਂ ਦੇ ਉੱਪਰ ਹੁਣ ਤਿੰਨ ਲੇਅਰ ਮੈਂ ਦੱਸ ਦਿੱਤੇ, ਬਲਕਿ ਤਿੰਨ ਨਹੀਂ ਮੈਂ ਚਾਰ ਦੱਸ ਦਿੱਤੇ, ਕਿਉਂਕਿ ਜੇ ਮਸਲ ਲੇਅਰ ਨੂੰ ਅਸੀਂ ਦੋ ਹਿੱਸਿਆਂ ਚ ਵੰਡ ਦਿੱਤਾ ਨਾ, ਪਹਿਲਾਂ ਤਾਂ ਸਬ ਮਿਊਕੋਸਾ, ਫਿਰ ਮਿਊਕੋਸਾ ਹੋ ਗਿਆ, ਫਿਰ ਮਸਲ ਲੇਅਰ ਦੀ ਮੈਂ ਗੱਲ ਕਰ ਦਿੱਤੀ ਹੈ। ਮਸਲ ਲੇਅਰ ਦੇ ਦੋ ਹਿੱਸੇ ਹੋ ਗਏ, ਅੰਦਰ ਵਾਲਾ ਸਰਕੂਲਰ ਹੈਗਾ, ਗੋਲ ਹੈਗਾ ਸਪਰਿੰਗ ਵਰਗਾ, ਔਰ ਬਾਹਰ ਵਾਲਾ ਜਿਹੜਾ ਹੈ ਉਹ ਸਿੱਧੇ ਲੰਬੇ ਹੈਗੇ ਨੇ, ਉੱਪਰ ਤੋਂ ਹੇਠਾਂ ਨੂੰ ਜਾਣ ਵਾਲੇ ਰੇਸ਼ੇ ਧਾਗੇ ਹੈਗੇ ਨੇ ਦੇਵਨ ਵਾਲੇ। ਇਹਨਾਂ ਸਾਰਿਆਂ ਦੇ ਉੱਪਰ ਇੱਕ ਪਤਲਾ ਲੇਅਰ ਹੈ, ਉਹ ਕਨੈਕਟਿਵ ਟਿਸ਼ੂ ਦਾ ਲੇਅਰ ਹੈਗਾ। ਕਨੈਕਟਿਵ ਟਿਸ਼ੂ ਨੂੰ ਅਸੀਂ ਆਮ ਤੌਰ ਤੇ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਸਖ਼ਤ ਲੇਅਰ ਸਮਝਦੇ ਹਾਂ, ਭਾਈ ਇਥੋਂ ਆਵਾਜਾਈ ਬੰਦ ਹੈ, ਬਾਹਰ ਦੀ ਚਾਰ ਦੀਵਾਰੀ ਹੈ ਤੇਰੀ, ਭਾਈ ਤੂੰ ਇੱਥੇ ਇੱਥੇ ਰਹਿਣਾ ਆ, ਅੰਦਰ ਅੰਦਰ ਤੇਰੀ ਕਾਰਵਾਈ ਹੈ। ਇਹ ਸਖ਼ਤ ਹੁੰਦਾ, ਗੋਡਿਆਂ ਵਿੱਚ, ਜੋੜਾਂ ਵਿੱਚ ਆਮ ਤੌਰ ਤੇ ਕਨੈਕਟਿਵ ਟਿਸ਼ੂ ਲੱਗਿਆ ਹੁੰਦਾ। ਇੱਕ ਚੀਜ਼ ਨੂੰ ਦੂਜੀ ਨੂੰ ਜੋੜਨ ਨਾਲ ਵਾਸਤੇ ਜਿਹੜੇ ਟਿਸ਼ੂ ਲੱਗਦੇ ਨੇ ਉਹਨਾਂ ਨੂੰ ਅਸੀਂ ਕਨੈਕਟਿਵ ਟਿਸ਼ੂ ਕਹਿੰਦੇ ਹਾਂ, ਕਨੈਕਟ ਕਰ ਰਹੇ ਹੈਗੇ, ਔਰ ਉਹ ਸਖ਼ਤ ਹੁੰਦੇ ਨੇ, ਜੋੜ ਬੰਨਣ ਵਾਲੀਆਂ ਗੱਲਾਂ। ਸੋ ਇਸ ਤਰ੍ਹਾਂ ਇਹ ਇਸ ਦੀ ਬਣਤਰ ਹੁੰਦੀ ਹੈਗੀ, ਔਰ ਇਹਦੀ ਬਣਤਰ ਦਾ ਇਹ ਨਹੀਂ ਹੈਗਾ ਵੀ ਸਿੱਧੀ ਉੱਤੋਂ ਟਿਊਬ ਹੈਗੀ ਹੈ, ਉਪਰੋਂ ਖੁਰਾਕ ਡਿੱਗੀ ਤੇ ਸਿੱਧੀ ਹੇਠਾਂ ਚਲੇਗੀ, ਐ ਨਹੀਂ ਹੈਗਾ। ਇਹ ਫਰਕ ਬੰਦ ਪਈ ਹੋਈ ਹੈ, ਜਿਵੇਂ ਜਿਵੇਂ ਖੁਰਾਕ ਇਹਦੇ ਵਿੱਚ ਆਉਂਦੀ ਹੈ ਤੇ ਫੇਰ ਵੀ ਪੈਰੀਸਟਾਲਟਿਕ ਮੋਸ਼ਨ ਵਰਗੀਆਂ ਮੋਸ਼ਨ ਇਹਦੇ ਵਿੱਚ ਹੁੰਦੀਆਂ ਨੇ, ਜਿਹਦੇ ਰਾਹੀਂ ਖੁਰਾਕ ਹੇਠਾਂ ਜਾਂਦੀ ਰਹਿੰਦੀ ਹੈ। ਪਰ ਇੱਕ ਹੋਰ ਪ੍ਰੋਬਲਮ ਇਹਦੇ ਵਾਸਤੇ ਹੈਗੀ, ਕਿਉਂਕਿ ਇਹ ਫਲੈਕਸੀਬਲ ਹੈਗੀ ਹੈ, ਚੀਜ਼ਾਂ ਜ਼ੋਰ ਬਹੁਤ ਜ਼ਿਆਦਾ, ਪ੍ਰੈਸ਼ਰ ਬਹੁਤ ਜ਼ਿਆਦਾ ਹੈਗਾ। ਚਾਰ ਥਾਵਾਂ ਤੇ ਇਹਨੇ ਸਾਰੇ 20 ਸੈਂਟੀਮੀਟਰ ਦਾ ਏਰੀਆ ਹੈਗਾ, 20 ਸੈਂਟੀਮੀਟਰ ਦੇ ਵਿਚਕਾਰ ਦੇ ਏਰੀਏ ਦੇ ਵਿੱਚ ਚਾਰ ਥਾਵਾਂ ਤੇ ਜਿਵੇਂ ਇਹਦੇ ਲੱਕ ਨੂੰ ਵਲ ਪੈਂਦਾ ਆ। ਹਾਂਜੀ, ਲੱਕ ਨੂੰ ਵਲ ਪੈਣ ਦਾ ਮਤਲਬ ਇਹ ਹੋਇਆ ਵੀ ਕੁਝ ਇੱਕ ਹੋਰ ਇਸ ਮੀਡੀਆ ਸਟਾਈਨਮ ਦੇ ਨਾਲ ਲੱਗਦੇ ਅੰਗ ਜਿਹੜੇ ਨੇ ਆਪਣਾ ਜ਼ੋਰ ਪਾਉਂਦੇ ਨੇ ਭਾਈ ਯਾਰ ਮੈਂ ਇਥੋਂ ਆਪਣਾ ਟ੍ਰੈਕਟ ਲੰਘਾਉਣਾ ਹੈ ਤੇ ਮੈਂ ਲੰਘਾ ਹੀ ਲੈਣਾ ਹੈ ਜੀ, ਤੇਰੀ ਗਲੀ ਚ ਭਾਵੇਂ ਲੰਘਣਾ ਪਵੇ, ਤੈਨੂੰ ਪ੍ਰੈਸ ਕਰਨਾ ਪਵੇ ਤੇ ਮੈਂ ਆਪਣਾ ਸਮਾਨ ਲੰਘਾ ਲੈਣਾ ਹੈਗਾ। ਇਸੇ ਤਰ੍ਹਾਂ ਹੀ ਇਹਦੇ ਵਿੱਚੋਂ ਇੱਕ ਤਾਂ ਬ੍ਰੌਂਕਸ ਲੰਘਦੀਆਂ ਨੇ, ਜਿਹੜੀਆਂ ਸਾਹ ਵਾਲੀ ਨਾਲੀ ਦੀਆਂ ਟਿਊਬਾਂ ਨੇ ਜਿੱਥੋਂ ਉਹ ਲੰਘਦੀਆਂ ਨੇ, ਉਸ ਵੇਲੇ ਇਹਨੂੰ ਕਹਿੰਦੀਆਂ ਥੋੜਾ ਜਿਹਾ ਪਾਸੇ ਹੋ ਜਾ ਮੈਨੂੰ ਲੰਘ ਦਿੰਦੇ, ਇੱਕ ਇਹਦੇ ਵਿੱਚ ਵਲ ਪੈ ਜਾਂਦਾ ਹੈਗਾ ਇਸ ਥਾਂ ਤੇ। ਦੂਸਰੀ ਕਈ ਵਾਰ ਲੋਕਾਂ ਨੇ ਯਾਰ ਮੇਰੀ ਬੁਰਕੀ ਦੇ ਗਲੇ ਦੀ ਅੜ ਗਈ ਆ,
1: ਹਾਂਜੀ
2: ਇਹ ਗਲੇ ਚੜਨ ਦਾ ਮਤਲਬ ਕੀ ਹੁੰਦਾ ਹੈ, ਉਹ ਜਿਹੜਾ ਪਿਕਲੋਟਸ ਵਾਲਾ ਏਰੀਆ ਹੈ ਨਾ, ਜਿਸ ਥਾਂ ਤੇ ਅੱਗੇ ਜਾ ਕੇ ਬ੍ਰੌਂਕਸ ਹੈ ਤੇ ਸਾਹ ਦਾ ਲਗਾਤਾਰ ਆ ਰਿਹਾ ਹੈਗਾ, ਕਈ ਵਾਰ ਤੁਸੀਂ ਵੇਖਣਾ ਜੇ ਬੁਰਕੀ ਫਸ ਗਈ ਹੋਵੇ ਤੇ ਸਾਹ ਲੈਣਾ ਔਖਾ ਹੋ ਜਾਂਦਾ
1: ਜੀ।
2: ਭਾਵ ਈਸੋਫੇਗਸ ਜਿਹੜਾ ਆ ਉਹ ਇਸ ਨੂੰ ਜਗ੍ਹਾ ਨਹੀਂ ਦੇ ਰਿਹਾ ਸਾਹ ਨੂੰ, ਸਾਹ ਲੈਣਾ ਔਖਾ ਹੋ ਗਿਆ, ਕਹਿੰਦਾ ਨਹੀਂ ਜੀ ਮੈਂ ਨੀ ਤੈਨੂੰ ਰਸਤਾ ਦੇਣਾ। ਪਰ ਇਹ ਮਾਸਪੇਸ਼ੀਆਂ ਫਲੈਕਸੀਬਲ ਹੈਗੀਆਂ ਨੇ, ਜੇ ਇਹਨਾਂ ਚ ਕੋਈ ਨੁਕਸ ਨਹੀਂ ਹੈਗਾ ਜਾਂ ਇਹਦੇ ਅੰਦਰ ਗੈਸ ਨਹੀਂ ਭਰੀ, ਇਹੋ ਜਿਹੇ ਇੱਕ ਹੋਰ ਇਸ ਮੀਡੀਆ ਸਟਾਈਨਮ ਦੇ ਨਾਲ ਲੱਗਦੇ ਅੰਗ ਜਿਹੜੇ ਨੇ ਆਪਣਾ ਜ਼ੋਰ ਪਾਉਂਦੇ ਨੇ ਭਾਈ ਯਾਰ ਮੈਂ ਇਥੋਂ ਆਪਣਾ ਟ੍ਰੈਕਟ ਲੰਘਾਉਣਾ ਹੈ ਤੇ ਮੈਂ ਲੰਘਾ ਹੀ ਲੈਣਾ ਹੈ ਜੀ, ਤੇਰੀ ਗਲੀ ਚ ਭਾਵੇਂ ਲੰਘਣਾ ਪਵੇ, ਤੈਨੂੰ ਪ੍ਰੈਸ ਕਰਨਾ ਪਵੇ ਤੇ ਮੈਂ ਆਪਣਾ ਸਮਾਨ ਲੰਘਾ ਲੈਣਾ ਹੈਗਾ। ਇਸੇ ਤਰ੍ਹਾਂ ਹੀ ਇਹਦੇ ਵਿੱਚੋਂ ਇੱਕ ਤਾਂ ਬ੍ਰੌਂਕਸ ਲੰਘਦੀਆਂ ਨੇ, ਜਿਹੜੀਆਂ ਸਾਹ ਵਾਲੀ ਨਾਲੀ ਦੀਆਂ ਟਿਊਬਾਂ ਨੇ ਜਿੱਥੋਂ ਉਹ ਲੰਘਦੀਆਂ ਨੇ, ਉਸ ਵੇਲੇ ਇਹਨੂੰ ਕਹਿੰਦੀਆਂ ਥੋੜਾ ਜਿਹਾ ਪਾਸੇ ਹੋ ਜਾ ਮੈਨੂੰ ਲੰਘ ਦਿੰਦੇ, ਇੱਕ ਇਹਦੇ ਵਿੱਚ ਵਲ ਪੈ ਜਾਂਦਾ ਹੈਗਾ ਇਸ ਥਾਂ ਤੇ। ਦੂਸਰੀ ਕਈ ਵਾਰ ਲੋਕਾਂ ਨੇ ਯਾਰ ਮੇਰੀ ਬੁਰਕੀ ਦੇ ਗਲੇ ਦੀ ਅੜ ਗਈ ਆ,
1: ਹਾਂਜੀ
2: ਇਹ ਗਲੇ ਚੜਨ ਦਾ ਮਤਲਬ ਕੀ ਹੁੰਦਾ ਹੈ, ਉਹ ਜਿਹੜਾ ਪਿਕਲੋਟਸ ਵਾਲਾ ਏਰੀਆ ਹੈ ਨਾ, ਜਿਸ ਥਾਂ ਤੇ ਅੱਗੇ ਜਾ ਕੇ ਬ੍ਰੌਂਕਸ ਹੈ ਤੇ ਸਾਹ ਦਾ ਲਗਾਤਾਰ ਆ ਰਿਹਾ ਹੈਗਾ, ਕਈ ਵਾਰ ਤੁਸੀਂ ਵੇਖਣਾ ਜੇ ਬੁਰਕੀ ਫਸ ਗਈ ਹੋਵੇ ਤੇ ਸਾਹ ਲੈਣਾ ਔਖਾ ਹੋ ਜਾਂਦਾ
1: ਜੀ।
2: ਭਾਵ ਈਸੋਫੇਗਸ ਜਿਹੜਾ ਆ ਉਹ ਇਸ ਨੂੰ ਜਗ੍ਹਾ ਨਹੀਂ ਦੇ ਰਿਹਾ ਸਾਹ ਨੂੰ, ਸਾਹ ਲੈਣਾ ਔਖਾ ਹੋ ਗਿਆ, ਕਹਿੰਦਾ ਨਹੀਂ ਜੀ ਮੈਂ ਨੀ ਤੈਨੂੰ ਰਸਤਾ ਦੇਣਾ। ਪਰ ਇਹ ਮਾਸਪੇਸ਼ੀਆਂ ਫਲੈਕਸੀਬਲ ਹੈਗੀਆਂ ਨੇ, ਜੇ ਇਹਨਾਂ ਚ ਕੋਈ ਨੁਕਸ ਨਹੀਂ ਹੈਗਾ ਜਾਂ ਇਹਦੇ ਅੰਦਰ ਗੈਸ ਨਹੀਂ ਭਰੀ, ਇਹਨੂੰ ਉਹਨੇ ਪੂਰਾ ਨਹੀਂ ਫੈਲਾਇਆ ਹੋਇਆ, ਤੇ ਉਸ ਵੇਲੇ ਸਾਧਾਰਨ ਤੌਰ ਤੇ ਬ੍ਰੌਂਕਸ

0: ਉਹ ਵੀ ਇਸ ਡਾਇਫਰਾਮ ਦੇ ਵਿਚੋਂ ਲੰਘਦੀ ਹੈਗੀ। ਤੋ ਇਸ ਤਰ੍ਹਾਂ ਕਰਕੇ ਤਕਰੀਬਨ 7 ਡਿਫਰੈਂਟ ਇੰਪੋਰਟੈਂਟ ਗੱਲਾਂ ਉੱਪਰ ਵਾਲੇ ਪਾਸੇ ਤੋਂ ਹੇਠਾਂ ਜਾ ਰਹੀਆਂ ਨੇ, ਹੇਠਾਂ ਤੋਂ ਉੱਪਰ ਜਾ ਰਹੀਆਂ ਨੇ। ਤੋ ਦੇਰ ਆਰ 7 ਓਪਨਿੰਗਸ, 7 ਓਪਨਿੰਗਸ ਨੇ, ਸੁਰਾਗ ਨੇ ਇਸ ਡਾਇਫਰਾਮ ਦੇ ਵਿਚੋਂ, ਤੇ ਉਹਦੇ ਵਿਚ ਹੀ ਇਹ ਈਸੋਫੇਗਸ ਦਾ ਵੀ ਇੱਕ ਓਪਨਿੰਗ ਹੈਗਾ। ਹੁਣ ਉਸ ਈਸੋਫੇਗਸ ਦੇ ਓਪਨਿੰਗ ਦੇ ਵਿਚ ਵੀ ਕਈ ਵੇਰਾਂ ਪੇਟ ਗੈਸ ਬਹੁਤ ਜ਼ਿਆਦਾ ਬਣੀ ਹੋਈ ਹੈ, ਜਾਂ ਕਈ ਵੇਰਾਂ ਹਾਰਟ ਦੀ ਕੋਈ ਪ੍ਰੋਬਲਮ ਹੈ, ਕਈ ਵੇਰਾਂ ਫੇਫੜਿਆਂ ਦੀ ਕੋਈ ਪ੍ਰੋਬਲਮ ਹੈ। ਜੇ ਤੇ ਸਹਿਯੋਗ ਇੱਕ ਦੂਜੇ ਨਾਲ ਚੱਲਦਾ ਹੈ ਤੇ ਫਿਰ ਤਾਂ ਠੀਕ ਹੈ, ਕੋਈ ਗੱਲ ਨਹੀਂ। ਆਮ ਤੌਰ ਤੇ ਕਈ ਲੋਕ ਇੱਥੇ ਹੱਥ ਲਾ ਕੇ ਵੇਖਦੇ ਹੁੰਦੇ ਨੇ ਵੀ ਮੇਰੇ ਨਾ ਇੱਥੇ ਕੁਛ ਅਟਕ ਗਿਆ ਆ, ਐਪੀਗੈਸਟ੍ਰਿਕ ਏਰੀਆ ਇਹਨੂੰ ਕਹਿੰਦੇ ਆ, ਜਿੱਥੇ ਸਾਡੀਆਂ ਛਾਤੀ ਦੀਆਂ ਪੱਸਲੀਆਂ ਦੋਵੇਂ ਪਾਸੇ ਅਲੱਗ ਅਲੱਗ ਹੋ ਜਾਂਦੀਆਂ ਨੇ, ਉਹ ਏਰੀਏ ਨੂੰ ਐਪੀਗੈਸਟ੍ਰਿਕ ਏਰੀਆ ਅਸੀਂ ਕਹਿੰਦੇ ਹਾਂ। ਔਰ ਇਹਦੇ ਪਿਛਲੇ ਪਾਸੇ ਉਹ ਜੰਕਸ਼ਨ ਹੈਗਾ ਆ ਜਿੱਥੇ ਇਹ ਡਾਇਆਫਰਾਮ ਜਿਹੜਾ ਹੈ ਜੁੜਿਆ ਹੋਇਆ ਹੈ, ਔਰ ਇਹਦੇ ਵਿਚੋਂ ਉਹ ਲੰਘ ਕੇ ਜਾ ਰਿਹਾ ਇਹ ਸਾਡਾ ਈਸੋਫੇਗਸ। ਤੇ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਜੇ ਤਾਂ ਸਹਿਯੋਗ ਕਰਦੀਆਂ ਪਈਆਂ ਨੇ ਤੇ ਫਿਰ ਉਹ ਹਮਾਸ ਜਿਹੜੀ ਉਹਦੇ ਵਿਚੋਂ ਸਾਰਿਆਂ ਦੇ ਜਹਾਜ਼ ਲੰਘੀ ਜਾਣੇ ਤੇ ਗੈਸ ਜਾਈ ਜਾਣੀ, ਤੇ ਜੇ ਲੱਗ ਗਿਆ ਇਰਾਨ ਤੇ ਫਿਰ ਨਹੀਂ ਜਾਣੀ। ਹਾਂਜੀ, ਸੋ ਫਿਰ ਮੁਸ਼ਕਲ ਹੋ ਜਾਂਦੀ ਹੈ ਇਸ ਦੇ ਲੰਘੇ ਵਾਸਤੇ ਕਿ ਸਾਰੀਆਂ ਚੀਜ਼ਾਂ ਨਾਰਮਲ ਨਹੀਂ ਲੰਘਦੀਆਂ ਤੇ ਪ੍ਰੋਬਲਮ ਸਾਰਿਆਂ ਦੀ ਹੋ ਜਾਂਦੀ ਹੈ। ਸੋ ਇਹ ਇੱਕ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ ਕਿ ਇਹਦੇ 4 ਵਿੰਗ, 4 ਵਾਲ ਇਹਨੂੰ ਬਾਡੀ ਦੇ ਵਿਚ ਪੈਂਦੇ ਨੇ, ਐਡਜਸਟ ਕਰਨਾ ਪੈਂਦਾ ਗੁਆਂਢੀਆਂ ਨਾਲ। ਹਾਂਜੀ, ਤੇ ਜੇ ਇਹਦੀ ਆਪਦੀ ਪ੍ਰੋਬਲਮ ਆ ਜਾਵੇ, ਇਹਦੇ ਵਿਚ ਐਸਿਡਿਟੀ ਗੈਸ ਵਗੈਰਾ ਹੋ ਜਾਵੇ, ਤੇ ਫੇਰ ਇਹ ਗੁਆਂਢੀਆਂ ਨਾਲ ਕੋਆਪਰੇਟ ਨਹੀਂ ਕਰ ਸਕਦਾ, ਨਾ ਤਾਂ ਉਹ ਖੂਨ ਦੀ ਨਾਲੀ ਜਿਹੜੀ ਡਿਸੈਂਡਿੰਗ ਥੋਰੈਸਿਕ ਏਓਟਾ ਜਿਹਨੂੰ ਮੈਂ ਕਿਹਾ ਹੈਗਾ, ਨਾ ਜਾਣ ਵਾਲੀ ਖੂਨ ਦੀ ਜਿਹੜੀ ਵੱਡੀ ਨਾਲੀ ਹੈਗੀ ਹੈ ਦਿਲ ਚੋਂ ਨਿਕਲਦੀ ਹੈ, ਇੱਕ ਤੇ ਉਹ ਹੋ ਗਈ, ਇੱਕ ਬਰੌਂਕਸ ਸਾਡੀਆਂ ਸਾਹ ਵਾਲੀਆਂ ਨਾਲੀਆਂ ਹੋ ਗਈਆਂ। ਸੋ ਇਹ ਜਦੋਂ ਵੀ ਨਾਰਮਲ ਉਥੋਂ ਪਾਸ ਨਹੀਂ ਕਰ ਸਕਦੀਆਂ, ਤੇ ਇਹਦਾ ਮਤਲਬ ਇਹ ਹੈ ਵੀ ਇਹ ਸਾਨੂੰ ਰਸਤਾ ਨਹੀਂ ਦੇ ਰਿਹਾ ਈਸੋਫੇਗਸ, ਇਹਦਾ ਤਾਂ ਆਪਦੀ ਪ੍ਰੋਬਲਮ ਬਣੀ ਹੋਈ ਹੈ।
1: ਜੀ ਡਾਕਟਰ ਸਾਹਿਬ, ਮੈਂ ਦੇਖਦਾ ਸੀਗਾ ਇਹ ਤੁਹਾਡੀਆਂ ਗੱਲਾਂ ਸੁਣ ਸੁਣ ਕੇ, ਇਹ ਜਿਹੜੀ ਆਇਓਟਾ ਦੀ ਤੁਸੀਂ ਗੱਲ ਕਰਦੇ ਆ ਇਹਦਾ ਖਾਤਾ ਡਾਕਟਰ ਸਾਹਿਬ ਬਹੁਤ ਮੋਟੀ, ਇੱਕ ਪੂਰਾ ਇੰਚ ਡਾਇਆਮੀਟਰ ਇਹਦਾ ਦੱਸਦੇ ਆ, ਪੂਰਾ ਇੰਚ ਡਾਇਆਮੀਟਰ ਇਹਦਾ।
0: ਵੇਖੋ ਇਹ ਡਿਪੈਂਡ ਕਰਦਾ ਹੈ ਹਾਲਾਤ ਦੇ ਉੱਪਰ, ਹਾਰਡ ਐਂਡ ਫਾਸਟ ਇਸ ਤਰ੍ਹਾਂ ਦਾ ਕੁਛ ਨਹੀਂ, ਕਿਉਂਕਿ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ ਡਾਇਆਮੀਟਰ ਜ਼ਿਆਦਾ ਹੈ, ਜਿਵੇਂ ਹੇਠਾਂ ਜਾਣੀ ਸ਼ੁਰੂ ਹੁੰਦੀ ਹੈ ਇਹਦਾ ਡਾਇਆਮੀਟਰ ਘਟਦਾ ਜਾਂਦਾ ਹੈਗਾ। ਇਸੇ ਤਰ੍ਹਾਂ ਜਿਹਨੇ ਕਿਹਾ ਜਿਹੜੀ ਹੈ ਜਿੱਥੋਂ ਸ਼ੁਰੂ ਹੁੰਦੀ ਹੈ ਸਮਾਲ ਆਰਟਰੀ ਉਸ ਤੋਂ ਸ਼ੁਰੂ ਹੁੰਦੀ ਹੈ, ਉਦੋਂ ਡਾਇਆਮੀਟਰ ਬਹੁਤ ਘੱਟ ਹੈਗਾ ਵਾਲ ਵਰਗਾ, ਜਿਵੇਂ ਇਹ ਉੱਪਰ ਆਉਂਦੀ ਜਾਂਦੀ ਹੈ ਉਵੇਂ ਇਹਦਾ ਡਾਇਆਮੀਟਰ ਵੱਧਦਾ ਜਾਂਦਾ, ਤੇ ਇਸ ਕਰਕੇ ਅਸੀਂ ਇਹਦਾ ਫਿਕਸ ਕੋਈ ਡਾਇਆਮੀਟਰ ਨਹੀਂ ਕਹਿ ਸਕਦੇ ਵੀ ਇਹ ਇੰਨਾ ਹੈਗਾ ਹੀ ਹੈ। ਠੀਕ ਹੈ, ਜਿਹੜੀ ਚੀਜ਼ ਸਲੋਪ ਵਰਗੀ ਹੈ ਬੈਂਸਰੀ ਹੈਗੀ ਹੈ, ਇੱਕ ਪਾਸੋਂ ਜਿੰਨੀ ਹੈ ਉਨੀ ਦੂਜੇ ਪਾਸੇ ਹੈਗੀ, ਨੋ ਪ੍ਰੋਬਲਮ, ਉਹ ਡਾਇਆਮੀਟਰ ਤੁਸੀਂ ਦੱਸ ਸਕਦੇ ਹੋ। ਪਰ ਜਿਹੜੀ ਚੀਜ਼ ਤੋਂ ਸ਼ੁਰੂ ਹੁੰਦੀ ਹੈ ਉੱਥੇ ਚੌੜੀ ਅੱਗੋਂ ਪਤਲੀ ਹੁੰਦੀ ਗਈ ਹੈ, ਤੇ ਫਿਰ ਤੁਸੀਂ ਇੱਕ ਤਰ੍ਹਾਂ ਦਾ ਡਾਇਆਮੀਟਰ ਤੁਸੀਂ ਫਿਕਸ ਨਹੀਂ ਕਰ ਸਕਦੇ ਵੀ ਇਹ ਇੰਨਾ ਹੈਗਾ
1: ਜੀ।
0: ਸੋ ਇਹ ਆਮ ਤੌਰ ਤੇ ਇਸ ਜਿਹੜਾ ਏਓਲਟਾ ਹੈ ਇਹਦੀ ਮੇਨ ਪ੍ਰੋਬਲਮ ਹੈਗੀ। ਹੁਣ ਇਸ ਏਓਲਟਾ ਦੇ ਵਿਚ ਜੇ ਤਾਂ ਉੱਪਰ ਵਾਲੇ ਪਾਸਿਓ ਖੁਰਾਕ ਨਾਰਮਲ ਆ ਰਹੀ ਹੈ, ਇਹਦੇ ਵਿਚ ਫਲੈਕਸੀਬਿਲਿਟੀ ਨਾਰਮਲ ਹੈਗੀ ਆ, ਤੇ ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਖੁਰਾਕ ਹੇਠਾਂ ਜਾਂਦੀ ਰਹੇਗੀ, ਕੋਈ ਪ੍ਰੋਬਲਮ ਨਹੀਂ। ਆ ਜਿਹੜੇ ਰਸਤੇ ਨੇ ਜਿੱਥੇ ਏਓਟਾ ਕੋਲੋਂ ਲੰਘਦੀ ਹੈ ਜਾਂ ਜਿੱਥੇ ਬ੍ਰੌਂਕਸ ਵਾਲੀ ਟਿਊਬ ਲੰਘ ਰਹੀ ਹੈਗੀ ਹੈ, ਇਹ ਇਸ ਨੂੰ ਰਸਤਾ ਦੇ ਦਿੰਦੀਆਂ ਨੇ ਤੇ ਅੱਗੇ ਇਹ ਚੱਲੀ ਜਾ ਰਿਹਾ ਹੈ, ਜਾਂ ਇਹ ਆਮ ਦੂਜਿਆਂ ਨੂੰ ਰਸਤਾ ਦੇ ਹੀ ਰੱਖਦਾ ਤੇ ਜਦੋਂ ਇਹਦੀ ਵਾਰੀ ਹੈ ਉਦੋਂ ਇਹ ਰਸਤਾ ਉਹਨੂੰ ਮਿਲ ਜਾਂਦਾ, ਤੇ ਇੱਥੇ ਕੋਈ ਦਿੱਕਤ ਨਹੀਂ ਹੁੰਦੀ। ਤੇ ਜੀ ਹੁੰਦੀ ਹੈ ਤੇ ਫਿਰ ਲੋਕਾਂ ਨੇ ਮੇਰੀ ਬੁਰਕੀ ਇੱਥੇ ਅੜ ਗਈ ਹੈ ਜਾਂ ਮੇਰਾ ਇੱਥੇ ਰੁਕ ਗਿਆ ਕੋਈ, ਉੱਪਰ ਵਾਲੇ ਪਾਸੇ ਹੋਵੇ ਤੇ ਉਹਨੂੰ ਕਹਿੰਦੇ ਨੇ ਚੌਕਿੰਗ ਹੈ ਜੀ, ਹੇਠਾਂ ਵਾਲੇ ਪਾਸੇ ਆਉਂਦੇ ਆ ਸਮਝਦੇ ਆ, ਤੁਸੀਂ ਸਮਝੋ ਵੀ ਜਿੱਥੇ ਏਓਟਾ ਲੰਘਦੀ ਇਹਦੇ ਕੋਲੋਂ, ਉਸ ਵੇਲੇ ਉਹ ਕਹਿੰਦੇ ਨੇ ਵੀ ਭਾਈ ਆ ਛਾਤੀ ਭਾਰੀ ਹੋ ਗਈ ਮੇਰੀ, ਖਾਣ ਤੋਂ ਬਾਅਦ ਛਾਤੀ ਭਾਰੀ ਹੋ ਗਈ, ਅਜੇ ਪੇਟ ਚ ਨਹੀਂ ਪਹੁੰਚੀ ਖੁਰਾਕ ਉਹਦੀ। ਠੀਕ ਹੈ
1: ਜੀ, ਉੱਪਰ
0: ਹਾਂ, ਇਹਦਾ ਕਾਰਨ ਹੈਗਾ ਆ। ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ, ਮੈਂ ਕੱਲ ਹੋਰ ਵੀ ਗੱਲ ਦੱਸੀ ਜੀ, ਸ਼ਾਇਦ ਤੁਹਾਨੂੰ ਯਾਦ ਹੋਵੇ ਵੀ ਆਮ ਤੌਰ ਤੇ ਲੋਕ ਸੁੱਤੇ ਪਏ ਸਵੇਰੇ ਸੁੱਤੇ ਸੌਣ ਦੇ ਸਮੇਂ ਸਾਡੇ ਮਸਲ ਸਾਰੇ ਰਿਲੈਕਸ ਹੁੰਦੇ ਆ, ਮਸਲ ਰਿਲੈਕਸ ਹੁੰਦੇ ਆ, ਤੇ ਆ ਜਿਹੜੀਆਂ ਸਪਿੰਕਟਰ ਮੈਂ ਦੱਸੀਆਂ ਨੇ ਇਹਦੀਆਂ, ਇਹ ਸਾਰੀਆਂ ਦੀਆਂ ਸਾਰੀਆਂ ਸਪਿੰਕਟਰ ਲੂਜ਼ ਹੋ ਜਾਂਦੀਆਂ, ਔਰ ਹੇਠਾਂ ਵਾਲੇ ਪਾਸੋਂ ਗੈਸ ਜਿਹੜੀ ਬਣ ਰਹੀ ਹੈ ਉਹਨੂੰ ਉੱਪਰ ਜਾਣਾ ਆਸਾਨ ਹੋ ਜਾਂਦਾ ਯਾਰ। ਇਸ ਕਰਕੇ ਬਹੁਤ ਹੀ ਗੈਸ ਆਮ ਤੌਰ ਤੇ ਇਸ ਵੇਲੇ ਉੱਪਰ ਜਾਣੀ ਸ਼ੁਰੂ ਹੋ ਜਾਂਦੀ ਹੈ, ਔਰ ਉਹਦੇ ਵਿਚ ਜਦੋਂ ਸਵੇਰੇ ਉੱਠਦੇ ਆ ਤੇ ਕਈ ਲੋਕਾਂ ਨੇ ਮੇਰੀ ਤੇ ਧੌਣ ਨੀ ਹਿਲਦੀ, ਮੇਰੀ ਧੌਣ ਆਕੜ ਗਈ, ਖਰੇ ਸਰਾਣਾ ਵਿੰਗਾ ਜਿਹੜਾ ਰੱਖਿਆ ਗਿਆ ਆ, ਕੋਈ ਸਰਾਣਾ ਮੇਰਾ ਸਹੀ ਨਹੀਂ ਸੀ, ਜਾਂ ਕਿਸੇ ਨੂੰ ਕੋਈ ਆਮ ਆਰਥਰਾਈਟਿਸ ਦੀ ਪ੍ਰੋਬਲਮ ਹੋਵੇ ਜਾਂ ਡਾਕਟਰ ਲੋਕ ਇਸ ਤਰ੍ਹਾਂ ਦੇ ਡਾਇਗਨੋਸਿਸ ਕਰਨੇ ਸ਼ੁਰੂ ਕਰ ਦਿੰਦੇ ਨੇ, ਪਰ ਅਸਲ ਦੇ ਵਿਚ ਓਹਦਾ ਬੇਸਿਕ ਕਾਰਨ ਇਹ ਆ ਕਿ ਅੰਦਰ ਗੈਸ ਬਣ ਰਹੀ ਸੀ ਤੇ ਜਿੱਥੇ ਓਹਦਾ ਆਖਰੀ ਐਂਡ ਸੀ ਉਸ ਥਾਂ ਤੇ ਦੀਵਾਰ ਹੋ ਰਹੀ ਹੈ। ਜਿਵੇਂ ਸ਼ਾਇਦ ਯਾਦ ਹੋਵੇ ਵੀ ਇਹ ਜਿਹੜੀ ਖੁਰਾਕ ਵਾਲੀ ਨਾਲੀ ਹੈਗੀ ਆ ਇਹਦਾ ਐਂਡ ਕਿੱਥੇ ਹੈਗਾ ਜੀ? ਮੂੰਹ ਨਾਲ ਨੀ ਹੈਗਾ। ਅਸੀਂ ਕਹੀ ਵੀ ਮੂੰਹ ਤੇ ਆ ਗਈ ਹੈ ਇਥੋਂ ਤੱਕ ਖੁਰਾਕ ਦੀ ਨਾਲੀ, ਨਾ ਨਾ ਨਾ, ਇਹ ਜਿਹੜੀ ਖੁਰਾਕ ਦੀ ਨਾਲੀ ਦਾ ਉੱਪਰ ਵਾਲਾ ਹਿੱਸਾ, ਉਸ ਤੋਂ ਉੱਪਰ ਵਾਲਾ ਹਿੱਸਾ ਉਹਦਾ ਨਾਂ ਫੈਰਿੰਗਸ। ਫੈਰਿੰਗਸ ਦਾ ਜਿਹੜਾ ਉੱਪਰ ਵਾਲਾ ਹਿੱਸਾ ਹੈ ਜਿੱਥੇ ਜਾ ਕੇ ਖਤਮ ਹੁੰਦੀ ਹੈ ਉਹ ਬੇਸ ਆਫ ਦੀ ਬ੍ਰੇਨ ਤੱਕ ਜਾਂਦੀ ਆ ਅੰਦਰ। ਜਿਵੇਂ ਮੈਂ ਉਹਦੀ ਐਗਜ਼ਾਮਪਲ ਦਿੱਤੀ ਸੀ ਕਿ ਸਾਡੇ ਜਿਹੜੀਆਂ ਰਸੋਈ ਦੀਆਂ ਚਿਮਨੀਆਂ ਹੁੰਦੀਆਂ ਨੇ ਉਹ ਬਹੁਤ ਉੱਚੀਆਂ ਹੁੰਦੀਆਂ ਨੇ ਕਿਉਂਕਿ ਇੱਥੇ ਗੈਸ ਜਾਣੀ

0: ਵੀ ਨਾ ਜੰਮ ਗਈ ਤੁਹਾਡੇ ਗਲੇ ਤੇ ਆ ਗਈ, ਤੁਹਾਡੇ ਮਸੂੜਿਆਂ ਚ ਆ ਗਈ, ਮੂੰਹ ਬੰਦ ਸੀਗਾ ਉਸ ਹਾਲਾਤ ਦੇ ਵਿਚ ਇਹਨੇ ਤੁਹਾਡੇ ਮਸੂੜਿਆਂ ਨੂੰ ਕਿਉਂਕਿ ਐਸਿਡਿਕ ਹੈਗੀ ਹੈ, ਮਸੂੜਿਆਂ ਨੂੰ ਗਾਲ ਦੇਣਾ ਹੈ ਤੇ ਅਲਟੀਮੇਟ ਤੁਹਾਨੂੰ ਮਸੂੜਿਆਂ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਗਮਸ ਦੀ ਉਹ ਹੋਣੀ ਸ਼ੁਰੂ ਹੋ ਜਾਣੀ ਹੈ। ਔਰ ਫਿਰ ਜਦੋਂ ਤੁਸੀਂ ਬਰਸ਼ ਕਰੋਗੇ ਜਾਂ ਲੱਗੇ ਕਮਜ਼ੋਰਤਾ ਦੇ ਉੱਪਰ ਪੀੜ ਕਰਦੇ ਨੇ ਜਾਂ ਮਸੂੜੇ ਵੀਕ ਹੋ ਗਏ ਨੇ, ਇਹ ਸਾਰੀਆਂ ਗੱਲਾਂ ਤੁਹਾਡੇ ਗੈਸ ਦੇ ਨਾਲ ਸੰਬੰਧਿਤ ਨੇ। ਜਦ ਤੱਕ ਤੁਸੀਂ ਇਹਦਾ ਪ੍ਰਬੰਧ ਨਹੀਂ ਕਰਦੇ, ਕਹਿੰਦੇ ਨਾ ਸਾਰੀਆਂ ਬਿਮਾਰੀਆਂ ਪੇਟ ਤੋਂ ਹੋ ਕੇ ਸ਼ੁਰੂ ਹੁੰਦੀਆਂ ਨੇ। ਹਾਂਜੀ, ਬਹੁਤਾ ਕਰਕੇ ਐਸਾ ਇਹਦਾ ਕਾਰਨ ਹੁੰਦਾ, ਜੇ ਅਸੀਂ ਉਹਦੇ ਬੇਸਿਕ ਕਾਰਨ ਤੇ ਪਹੁੰਚ ਗਏ, ਉਹਨੂੰ ਜਾਣ ਲਿਆ ਤੇ ਫਿਰ ਡੈਫੀਨੇਟਲੀ ਅਸੀਂ ਉਹਦਾ ਪੱਕਾ ਹੱਲ ਕਰ ਸਕਾਂਗੇ। ਪਰ ਜੇ ਅਸੀਂ ਦੰਦਾਂ ਦੀ ਕਲੀਨਿੰਗ ਹੀ ਕਰਾਉਂਦੇ ਰਹਿ ਗਏ ਜਾਂ ਇਹੋ ਜਿਹੀਆਂ ਚੀਜ਼ਾਂ ਨੱਕ ਹੀ ਕੋਟਰਾਈਜ਼ ਕਰਵਾਉਂਦੇ ਰਹਿ ਗਏ ਤੇ ਫਿਰ ਅਸੀਂ ਹੱਲ ਨਹੀਂ ਕਰ ਰਹੇ। ਫਿਰ ਅਸੀਂ ਇੱਕ ਕੰਡੀਸ਼ਨ ਜਿਹੜੀ ਮੈਂ ਦੱਸੀ ਹੈ ਵੀ ਗੰਦਾ ਪਾਣੀ ਨਾਲੀ ਚ ਆਉਂਦਾ ਹੋਵੇ ਤੇ ਤੁਸੀਂ ਅੱਗੋਂ ਸਾਫ਼ ਕਰੀ ਜਾਓ, ਅੱਗੋਂ ਸਾਫ਼ ਕਰੀ ਜਾਓ, ਕਿੰਨੀ ਕੁ ਦੇਰ ਕਰੀ ਜਾਓਗੇ ਭਾਈ ਜਦ ਤੱਕ ਪਿੱਛੋਂ ਬੰਦ ਨਹੀਂ ਹੁੰਦਾ। ਸੋ ਇਸ ਪਿੱਛੋਂ ਬੰਦ ਦਾ ਲਿੰਕ ਇਸ ਸਾਡੇ ਈਸੋਫੇਗਸ ਦੇ ਨਾਲ ਹੈਗਾ। ਇਸ ਕਰਕੇ ਇਹਦੀ ਇੰਪੋਰਟੈਂਸ ਇਸ ਕਰਕੇ ਬਹੁਤ ਹੈਗੀ ਹੈ ਕਿਉਂਕਿ ਰਸਤੇ ਚ ਰੁਕਾਵਟਾਂ ਤਾਂ ਬਹੁਤ ਲੱਗੀਆਂ ਹੋਈਆਂ ਨੇ। ਜਦੋਂ ਈਸੋਫੇਗਸ ਤੱਕ ਦਾ ਪਹੁੰਚੀ ਹੈ ਨਾ, ਉਦੋਂ ਤੁਸੀਂ ਸਮਝੋ ਵੀ ਕਹਾਣੀ ਬਹੁਤ ਵੱਡੀ ਹੋ ਗਈ ਹੈ। ਮੈਂ ਇਹਦੀ ਡਿਟੇਲ ਫਿਰ ਇੱਕ ਵਾਰ ਤੁਹਾਡੇ ਸਾਹਮਣੇ ਦੱਸ ਦੇਵਾਂ ਕਿ ਖੁਰਾਕ ਮੂੰਹ ਰਾਹੀਂ ਜਾਂਦੀ ਹੈ, ਐਪੀਗਲੋਟਸ ਏਰੀਏ ਦੇ ਵਿਚ ਜਾ ਕੇ ਸਾਹ ਦੇ ਨਲੀ ਦੇ ਨਾਲ ਇਹ ਆਪਣਾ ਐਕਸਚੇਂਜ ਕਰ ਦਿੰਦੀਆਂ ਨੇ ਰਸਤਾ। ਸਾਹ ਵਾਲੀ ਨਾਲੀ ਜਿਹੜੀ ਅੱਗੇ ਆ ਜਾਂਦੀ ਹੈ ਔਰ ਖੁਰਾਕ ਵਾਲੀ ਨਾਲੀ ਪਿੱਛੇ ਚਲੀ ਜਾਂਦੀ ਹੈ। ਔਰ ਇਸੇ ਤਰ੍ਹਾਂ ਆਪਣੇ ਵਾਲ ਵਿੰਗ ਕੱਢਦਿਆਂ ਹੋਇਆ ਈਸੋਫੇਗਸ ਇਸ ਡਾਇਫਰਾਮ ਦੇ ਵਿਚੋਂ ਦੀ ਲੰਘਦਾ ਹੈਗਾ ਆ। ਡਾਇਫਰਾਮ ਤੋਂ ਲੰਘ ਕੇ ਅੱਗੇ 2 ਸੈਂਟੀਮੀਟਰ ਦਾ ਏਰੀਆ ਹੈਗਾ ਆ, ਉਹ ਸਟੋਮਕ ਚ ਪਹੁੰਚ ਜਾਂਦਾ ਹੈਗਾ ਆ। ਔਰ ਉਸ ਤੋਂ ਬਾਅਦ ਸਟੋਮਕ ਤੋਂ ਜਦੋਂ ਖੁਰਾਕ ਬਾਹਰ ਨਿਕਲਣੀ ਸ਼ੁਰੂ ਹੁੰਦੀ ਹੈ ਉਦੋਂ ਇਹਦੇ ਚ ਐਸਿਡ ਰਲ ਗਿਆ, ਪੈਪਸਿਨ ਰਲ ਗਈ ਜਿਹਨੂੰ ਅਸੀਂ ਗੈਸਟ੍ਰਿਕ ਜੂਸਸ ਕਹਿੰਦੇ ਹਾਂ, ਇਹ ਰਲ ਗਏ ਤੇ ਫਿਰ ਇਹ ਛੋਟੀ ਅੰਤਲੀ ਜਾਣੀ ਸ਼ੁਰੂ ਹੋ ਗਈ। ਇੱਥੇ ਇਨਸੁਲਿਨ ਸਾਡੀ ਪੈਂਕਰੀਆਸ ਦੇ ਵਿਚੋਂ ਨਿਕਲਦੀ ਹੈ, ਉਹ ਰਲ ਗਈ ਹੈ। ਇਧਰ ਆ ਕੇ ਬਾਇਲ ਸਾਡਾ ਲੀਵਰ ਦਾ ਰਲ ਗਿਆ, ਬਹੁਤ ਸਾਰੇ ਹੋਰ ਐਨਜ਼ਾਈਮ ਇੰਟਰੋਕਾਈਨੇਸ ਵਗੈਰਾ ਇੱਥੇ ਰਲ ਗਏ ਤੇ ਖੁਰਾਕ ਸਾਡੀ ਫਿਰ ਹਜਮ ਹੋਣੀ ਸ਼ੁਰੂ ਹੋ ਜਾਂਦੀ, ਭਾਵ ਰਿੱਝਣ ਲੱਗ ਪੈਂਦੀ ਹੈ। ਜੇ ਰਿੱਝੂਗੀ, ਇਹ ਅੱਗ ਨਾਲ ਨਹੀਂ ਰਿੱਝ ਰਹੀ, ਐਸੇ ਨਾਲ ਰਿੱਝ ਰਹੀ ਹੈ, ਉਸ ਹਾਲਾਤ ਦੇ ਵਿਚ ਗੈਸ ਬਣੇਗੀ ਹੀ। ਗੈਸ ਦਾ ਇੱਕ ਰੂਟੀਨ ਹੈ ਕਿ ਉਹਨੇ ਹੇਠਾਂ ਵਾਲੇ ਪਾਸੇ ਨੂੰ ਨਿਕਲਣਾ ਚਾਹੀਦਾ ਹੈ। ਕੁਦਰਤ ਨੇ ਉੱਪਰ ਰਸਤਾ ਇਹਦੇ ਵਾਸਤੇ ਬੰਦ ਕੀਤਾ, ਨਾ ਬਈ ਹੁਣ ਤੂੰ ਵਾਪਸ ਨਹੀਂ ਜਾ ਸਕਦਾ, ਇਧਰ ਹੀ ਜਾ ਸਕਦਾ। ਪਰ ਹੌਲੀ ਹੌਲੀ ਹੌਲੀ ਹੌਲੀ ਪ੍ਰੈਸ਼ਰ ਬਣਦਿਆਂ ਬਣਦਿਆਂ ਕਰਦਿਆਂ ਕਰਦਿਆਂ ਇਹ ਜਿਹੜਾ ਹਿੱਸਾ ਉੱਪਰ ਵਾਲੇ ਹਿੱਸੇ ਦੇ ਦਰਵਾਜੇ ਹਨ, ਪਹਿਲਾ ਦਰਵਾਜਾ ਸਟੋਮਿਕ ਤੋਂ ਅੰਤੜੀਆਂ ਦੇ ਵਿਚ ਆ, ਜਿਹਦਾ ਨਾਮ ਮੈਂ ਦੱਸਿਆ ਸੀਗਾ ਪਾਇਲੋਰਿਕ ਓਪਨਿੰਗ। ਪਾਇਲੋਰਿਕ ਓਪਨਿੰਗ ਵੀ ਉਸੇ ਤਰ੍ਹਾਂ ਦੀ ਕੰਸਟ੍ਰਿਕਸ਼ਨ ਹੈਗੀ ਆ, ਜਿਹਦੇ ਵਿਚੋਂ ਉਪਰੋਂ ਪ੍ਰੈਸ਼ਰ ਪਿਆ ਤੇ ਫੇਰ ਖੁਰਾਕ ਬਾਹਰ ਅੰਤੜੀਆਂ ਚ ਪਹੁੰਚ ਗਈ। ਹੁਣ ਹੇਠੋਂ ਪ੍ਰੈਸ਼ਰ ਪੈ ਰਿਹਾ ਆ ਤੇ ਅਲਟੀਮੇਟ ਇਹ ਜਿਹੜਾ ਕੰਸਟ੍ਰਿਕਸ਼ਨ ਹੈਗੀ ਹੈ ਇਹ ਖੁੱਲ ਗਈ ਹੈ ਔਰ ਗੈਸ ਸਟੋਮਕ ਚ ਆ ਗਈ ਹੈ। ਔਰ ਉਸ ਤੋਂ ਬਾਅਦ ਆਮ ਤੌਰ ਤੇ ਲੋਕ ਵੇਖਦੇ ਨੇ ਇੰਨੀ ਮੇਰੀ ਤਾਂ ਰੋਟੀ ਨਹੀਂ ਜੀ ਹਜਮ ਹੁੰਦੀ, ਮੇਰਾ ਤਾਂ ਹਰ ਵੇਲੇ ਪੇਟ ਭਾਰਾ ਹੀ ਰਹਿੰਦਾ ਹੈਗਾ ਜੀ। ਉਹਦਾ ਕਾਰਨ ਇਹ ਆ ਕਿ ਉਹ ਇਸ ਥਾਂ ਤੇ ਆ ਕੇ ਗੈਸ ਰੁਕਣੀ ਸ਼ੁਰੂ ਹੋ ਗਈ ਹੈ। ਫੇਰ ਉਸ ਤੋਂ ਬਾਅਦ ਸਟੋਮਕ ਦੇ ਵਿਚੋਂ ਵੀ ਉੱਪਰ ਵਾਲੇ ਪਾਸੇ ਜਿਹੜਾ ਕੰਸਟ੍ਰਿਕਸ਼ਨ ਹੈਗੀ ਦਰਵਾਜਾ ਇਸ ਦਾ ਸਟੋਮਕ ਦਾ, ਉਹਦਾ ਨਾਂ ਹੈਗਾ ਕਾਰਡਿਕ ਓਰੀਫਿਸ। ਇਸ ਕਾਰਡਿਕ ਓਰੀਫਿਸ ਦੇ ਵਿਚੋਂ ਵੀ ਹੌਲੀ ਹੌਲੀ, ਕਾਰਡਿਕ ਦਾ ਨਾਂ ਤਾਂ ਰੱਖਿਆ ਕਿਉਂਕਿ ਹਾਰਟ ਦੇ ਨੇੜੇ ਆ
1: ਜੀ,
0: ਆਮ ਪਿੰਡਾਂ ਪਿੱਪਲ ਵਾਲੀ ਗਲੀ ਜਿੱਥੇ ਪਿੱਪਲ ਹੈਗਾ ਉੱਥੇ ਮੁੜ ਜੇ ਜੇ, ਤੇ ਹਾਰਟ ਦੇ ਨੇੜੇ ਹੋਣ ਕਰਕੇ ਇਹਦਾ ਨਾਂ ਰੱਖ ਦਿੱਤਾ ਕਾਰਡਿਕ ਓਰੀਫਿਸ। ਓਰੀਫਿਸ ਦਾ ਮਤਲਬ ਹੁੰਦਾ ਸੁਰਾਗ
1: ਜੀ।
0: ਸਟੋਮਕ ਦੇ ਉੱਪਰ ਕਾਰਡਿਕ ਓਰੀਫਿਸ ਨੂੰ ਵੀ ਇਹ ਖੋਲ ਦਿੰਦੀ ਹੈ ਤੇ ਫੇਰ ਇਹ ਗੈਸ ਹੋਰ ਉੱਪਰ ਚਲੇਗੀ। ਉਸ ਤੋਂ ਬਾਅਦ ਅਸੀਂ ਦੱਸਿਆ ਵੀ 2 ਸੈਂਟੀਮੀਟਰ ਦਾ ਏਰੀਆ ਉਹ ਏਰੀਆ ਹੈ ਸਟੋਮਕ ਦੇ ਵਿਚਕਾਰ ਤੇ ਡਾਇਫਰਾਮ ਦੇ ਵਿਚਕਾਰ, ਉਹ ਡਾਇਫਰਾਮ ਵੀ ਉੱਥੇ ਘੁੱਟਣ ਲੱਗੀ ਹੋਈ ਹੈ। ਅਲਟੀਮੇਟ ਇਹ ਸਾਰਾ ਕੁਝ ਇਹਨਾਂ ਗੁਲਦਾ ਗੁਲਦਾ ਐਪੀਗਲੋਟਿਸ ਤੱਕ ਪਹੁੰਚ ਗਿਆ। ਐਪੀਗਲੋਟਿਸ ਤੋਂ ਪਹੁੰਚਣ ਤੋਂ ਬਾਅਦ ਜਦੋਂ ਇਹ ਤੁਹਾਡੀ ਜੀਭ ਦੇ ਮੈਲ ਦੇ ਤੌਰ ਤੇ ਜੰਮਣ ਲੱਗ ਗਈ, ਜਦੋਂ ਤੁਸੀਂ ਰਾਤ ਨੂੰ ਘਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਜਦੋਂ ਤੁਹਾਨੂੰ ਸਨੋਰਿੰਗ ਹੋਣੀ ਸ਼ੁਰੂ ਹੋ ਗਈ, ਜਦੋਂ ਤੁਸੀਂ ਸਵੇਰੇ ਸਵੇਰੇ ਉੱਠ ਕੇ ਖੰਗਾਰ ਕੱਢਣੇ ਸ਼ੁਰੂ ਕਰ ਦਿੱਤੇ, ਮਤ ਸਮਝੋ ਕਿ ਕੱਲੀ ਫੇਫੜਿਆਂ ਦੀ ਪ੍ਰੋਬਲਮ ਹੈਗੀ ਹੈ, ਸਮਝੋ ਇਹ ਕਿ ਤੁਹਾਡੇ ਪੇਟ ਦੇ ਵਿਚੋਂ ਜਿਹੜੀ ਗੈਸ ਆ ਰਹੀ ਹੈ ਉਹ ਸੋਲਿਡ ਹੋ ਕੇ ਜੰਮ ਕੇ ਬ੍ਰੇਨ ਚ ਉੱਪਰੋਂ ਠੰਡੀ ਹੋ ਕੇ ਮੀਂਹ ਵਾਂਗੂ ਵਸਣ ਲੱਗੀ ਗੱਲ ਆ, ਉਹ ਇੱਥੇ ਵਸ ਗਈ ਆ ਤੇ ਉਹਦੇ ਇਹ ਕਾਰਨ ਨੇ। ਜਦ ਤੱਕ ਤੁਸੀਂ ਉਹਨਾਂ ਨੂੰ ਠੀਕ ਨਹੀਂ ਕਰਦੇ, ਨਾ ਤੁਹਾਡਾ ਨੱਕ ਠੀਕ ਹੋਣਾ ਆ ਤੇ ਨਾ ਤੁਹਾਡੇ ਆ ਮਸੂੜਿਆਂ ਦੀ ਪ੍ਰੋਬਲਮ ਠੀਕ ਹੋਣੀ ਹੈ। ਇਸ ਕਰਕੇ ਜ਼ਰੂਰੀ ਇਹ ਆ ਵੀ ਅਸੀਂ ਬੇਸ ਚੀਜ਼ ਨੂੰ ਸਮਝੀਏ। ਨਿਸ਼ਾਨੀਆਂ ਮੈਂ ਆਪਾਂ ਦੱਸ ਹੀ ਦਿੱਤੀਆਂ ਸੀ ਵੀ ਕਈ ਲੋਕ ਜੇ ਪਿਛਲੇ ਪਾਸੇ ਸਰਾਣਾ ਆਂਦੇ ਨੇ ਸ਼ਾਇਦ ਗਲਤ ਰੱਖਿਆ ਗਿਆ, ਸਰਾਣਾ ਨਹੀਂ ਹੁੰਦਾ, ਹੁੰਦਾ ਇਹ ਆ ਕਿ ਅੰਦਰ ਦੀ ਗੈਸ ਹੈਗੀ ਹੈ ਔਰ ਉਹ ਇੱਕ ਇਸ ਤਰ੍ਹਾਂ ਦੀ ਆਪਣੀ ਮਰਜ਼ੀ ਨਾਲ ਇਸ ਨੂੰ ਅੱਗੇ ਪਿੱਛੇ ਕਰ ਰਹੀ ਹੈ। ਜੇ ਤੁਸੀਂ ਟੈਂਪਰੇਰੀ ਤੌਰ ਤੇ ਮਾਲਿਸ਼ ਕਰਕੇ ਇਧਰ ਉਧਰ ਕਰਕੇ ਕਰਦੇ ਹੋ ਤੇ ਠੀਕ ਹੋ ਗਿਆ, ਲੇਕਿਨ ਇਹ ਵਾਰ ਵਾਰ ਹੁੰਦਾ ਰਹਿਣਾ ਹੈ। ਉਹਦੇ ਪਿੱਛੇ ਕਿ ਜਦ ਤੱਕ ਤੁਸੀਂ ਪੇਟ ਦੇ ਅੰਦਰ ਬਣਦੀ ਗੈਸ ਨੂੰ ਠੀਕ ਨਹੀਂ ਕਰਦੇ ਤਦ ਤੱਕ ਇਹ ਪੱਕੇ ਤੌਰ ਤੇ ਠੀਕ ਨਹੀਂ ਹੋਣੀ, ਠੀਕ ਹੈ। ਸੋ ਇਸ ਕਰਕੇ ਮੁੱਢਲੇ ਰੋਗ ਨੂੰ ਜਾਣਨ ਤੋਂ ਪਹਿਲਾਂ ਤੇ ਉਹਨੂੰ ਠੀਕ ਕਰਨ ਤੋਂ ਬਾਅਦ ਹੀ ਅਸੀਂ ਇਸ ਗੱਲ ਤੋਂ ਨਜਾਤ ਪਾ ਸਕਦੇ ਹਾਂ, ਇਹ ਸਾਨੂੰ ਜਾਣਨ ਦੀ ਲੋੜ ਹੈ। ਹੁਣ ਸਧਾਰਨ ਤੌਰ ਤੇ ਇਸ ਈਸੋਫੇਗਸ ਦੇ ਵਿਚ ਹੋਣ ਵਾਲੀਆਂ ਬਿਮਾਰੀਆਂ ਦੀ ਜ਼ਿਆਦਾਤਰ ਤਾਂ ਇਹ ਅਲਸਰੇਸ਼ਨ ਆ ਕਿ ਬਹੁਤ ਗਰਮ ਗਰਮ ਕੋਈ ਚੀਜ਼, ਕਈ ਲੋਕਾਂ ਨੇ ਵੀ ਪਹਿਲੇ ਤੌਰ ਦੀ ਭੱਠੀ ਤੇ ਬੈਠ ਕੇ ਕੀਤੀ ਹੈ, ਉਹਨਾਂ ਲੋਕਾਂ ਨੂੰ ਇਹੋ ਜਿਹੀ ਪ੍ਰੋਬਲਮ। ਕਈ ਗਰਮ ਗਰਮ ਚਾਹ ਬਹੁਤ ਪੀਣ ਦੇ ਆਦੀ ਨੇ ਤੇ ਗਰਮ ਗਰਮ ਚਾਹ ਪੀ ਲਈ ਹੈ ਪਰ ਅੰਦਰ ਦਾ ਤਾਂ ਤੁਹਾਨੂੰ ਦੱਸਿਆ ਜੀ ਬੜੀ ਸਾਫਟ ਜਿਹੀ ਹੈ, ਬਹੁਤ ਸਾਫਟ ਜਿਹੀ ਹੈਗੀ ਹੈ ਔਰ ਉਹ ਛਿੱਲੀ ਜਾਊਗੀ, ਠੀਕ ਆ। ਉਹ ਜੇ ਤੁਹਾਡੀ ਰਿਪੇਅਰਿੰਗ ਪਾਵਰ ਠੀਕ ਹੈਗੀ ਤੇ ਜਲਦੀ ਠੀਕ ਵੀ ਹੋ ਜਾਵੇਗੀ। ਐਵੇਂ ਮੂੰਹ ਦੇ ਜਿਹੜੇ ਛਾਲੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਐਪੀਥੀਲੀਅਲ ਸੈੱਲ ਲੱਗਿਆ ਹੋਇਆ ਔਰ ਉਹਨਾਂ ਦੀ ਰਿਪੇਅਰ ਦਾ ਟਾਈਮ 3 ਤੋਂ 7 ਦਿਨ ਦਾ ਹੈਗਾ ਆ, ਵਿਦ ਇਨ ਦੈਟ ਪੀਰੀਅਡ ਇਸ ਨੂੰ ਠੀਕ ਹੋ ਜਾਣਾ ਚਾਹੀਦਾ ਆ। ਪਰ ਜੇ ਇਹ ਨਹੀਂ ਹੋਇਆ ਠੀਕ ਤੇ ਇਹਦਾ ਮਤਲਬ ਵੀ ਇਹਦੇ ਪਿੱਛੇ ਕੋਈ ਹੋਰ ਕਹਾਣੀ ਹੈ ਤੇ ਆਹ ਕਹਾਣੀ ਗੈਸ ਵਾਲੀ ਵੀ ਹੋ ਸਕਦੀ ਹੈ, ਆਹ ਕਹਾਣੀ ਐਸਿਡ ਵਾਲੀ ਵੀ ਹੋ ਸਕਦੀ ਹੈ, ਹੋਰ ਵੀ ਬਹੁਤ ਸਾਰੇ ਕਾਰਨ ਹੈਗੇ ਨੇ ਜਿਨ੍ਹਾਂ ਦੇ ਕਰਕੇ ਪੇਟ ਦੇ ਛਾਲੇ ਜਿਹੜੇ ਨੇ ਪੇਟ ਦੇ ਵਿਚ ਸੋਰੀ ਮੂੰਹ ਦੇ ਛਾਲੇ ਨੇ ਜਾਂ ਮੂੰਹ ਦੇ ਵਿਚ ਹੋਣ ਵਾਲੀਆਂ ਹੋਰ ਪ੍ਰੋਬਲਮਸ ਨੇ ਜਾਂ ਗਮ ਦੀਆਂ ਪ੍ਰੋਬਲਮਸ ਨੇ ਉਹ ਠੀਕ ਨਹੀਂ ਹੁੰਦੀਆਂ। ਅਲੱਗ ਅਲੱਗ ਕਾਰਨਾਂ ਨੂੰ ਜਾਣਨ ਦੀ ਲੋੜ ਹੈ ਤੇ ਮੁੱਢਲਾ ਕਾਰਨ ਸਾਡਾ ਪੇਟ ਦਾ ਹੈਗਾ ਆ। ਜੇ ਅਸੀਂ ਇਹਨੂੰ ਠੀਕ ਕਰ ਲਿਆ ਤੇ ਸਾਡੇ ਉੱਪਰ ਵਾਲੇ ਜਿਹੜੇ ENT ਆਈ ਈਅਰ ਨੋਜ਼ ਹਾਂਜੀ ਥਰੋਟ ਇਹ ਸਾਰੀਆਂ ਪ੍ਰੋਬਲਮ ਬਹੁਤ ਸਾਰੀਆਂ ਹੱਲ ਹੋ ਜਾਣਗੀਆਂ। ਟੌਨਸਲ ਗਲੇ ਜਿਨ੍ਹਾਂ ਦੇ ਆਮ ਤੌਰ ਤੇ ਖਰਾਬ ਹੋਏ ਰਹਿੰਦੇ ਨੇ ਉਹ ਆਮ ਤੌਰ ਤੇ ਜਾਂ ਤਾਂ ਡਾਕਟਰ ਕਹਿੰਦੇ ਚੰਗਾ ਜੀ ਟੌਨਸਲ ਕੱਢ ਦਿੰਦੇ ਆ ਜੀ। ਹਾਲਾਂਕਿ ਜੇ ਇਹ ਸੋਚਿਆ ਜਾਵੇ ਕਿ ਟੌਨਸਲ ਕੁਦਰਤ ਨੇ ਇੱਥੇ ਲਾਏ ਕਿਉਂ ਹੈ, ਇਹ ਸਾਡੇ ਪਹਿਰੇਦਾਰ ਨੇ ਨੱਕ ਰਾਹੀਂ ਮੂੰਹ ਰਾਹੀਂ ਬਾਹਰ ਤੋਂ ਪਤਾ ਨੀ ਕਿੰਨੇ ਜਰਾਸੀਮ ਸਾਡੇ ਅੰਦਰ ਜਾਂਦੇ ਨੇ ਔਰ ਉਹਨਾਂ ਨੂੰ ਰੋਕਣ ਵਾਲਾ ਇਹ ਪਹਿਰੇਦਾਰ ਹੈ ਸਾਡਾ ਗਾ। ਇਹ ਲਿੰਫਾਇਡ ਆਰਗਨ ਹੈ, ਲਿੰਫਾਇਡ ਆਰਗਨ ਦਾ ਮੈਂ ਕੱਲ ਵੀ ਦੱਸਿਆ ਸੀ ਅੱਜ ਫਿਰ ਦੱਸਿਆ ਕਿ ਜਿੰਨੇ ਵੀ ਸਰੀਰ ਦੇ ਵਿਚ ਲਿੰਫ ਚੈਨਲਸ ਨੇ ਉਹਨਾਂ ਨੇ ਆਪਣਾ ਅਲੱਗ ਅਲੱਗ ਥਾਵਾਂ ਤੇ ਜੇਲਾਂ ਬਣਾਈਆਂ ਹੋਈਆਂ ਨੇ। ਜੇ ਸਾਡੇ ਕੋਲ ਕੋਈ ਆ ਗਿਆ ਇਸ ਤਰ੍ਹਾਂ ਦਾ ਤੇ ਉਹਨੂੰ ਅਸੀਂ ਜੇਲਾਂ ਵਿਚ ਕੈਦ ਕਰ ਦੇਣਾ ਹੈ ਔਰ ਉਸ ਥਾਂ ਤੇ ਉਹਨਾਂ ਦੀ ਸਫਾਈ ਕਰਨੀ ਹੈ ਔਰ ਸੁਧਾਰ ਕਰਨਾ ਹੈ ਤੇ ਜੇ ਨਾ ਹੋਵੇ ਤੇ ਫਿਰ ਉੱਥੇ ਉਹਨਾਂ ਨੂੰ ਖਤਮ ਕਰਨਾ ਹੈਗਾ। ਫੇਗੋਸਾਈਟਿਕ ਫੰਕਸ਼ਨ ਇਹਨਾਂ ਦਾ ਹੁੰਦਾ ਲਿੰਫ ਦਾ, ਫੇਗੋਸਾਈਟਿਕ ਦਾ ਮਤਲਬ ਹੁੰਦਾ ਹਜ਼ਮ ਕਰ ਦੇਣਾ ਖਾ ਜਾਣਾ ਹਾਂਜੀ। ਇਹ ਇਸ ਤਰ੍ਹਾਂ ਦੇ ਇਨਫੈਕਸ਼ਨ ਨੂੰ ਹਜ਼ਮ ਕਰਨ ਵਾਸਤੇ ਖਤਮ ਕਰਨ ਵਾਸਤੇ ਜਿਹੜਾ ਨੱਕ ਰਾਹੀਂ ਜਾ ਰਿਹਾ ਹੈ ਜਿਹੜਾ ਮੂੰਹ ਰਾਹੀਂ ਖੁਰਾਕ ਰਾਹੀਂ ਜਾ ਰਿਹਾ ਹੈ ਉਹਨੂੰ ਸਭ ਤੋਂ ਪਹਿਲਾਂ ਟੈਕਲ ਕਰਨ ਵਾਲਾ ਕਸਟਮ ਡਿਪਾਰਟਮੈਂਟ ਸਾਡੇ ਟੌਨਸਲਸ ਨੇ ਔਰ ਜੇ ਅਸੀਂ ਉਹਨਾਂ ਨੂੰ ਕੱਢ ਦਿੰਦੇ ਹਾਂ ਤੇ ਫਿਰ ਉਹਨਾਂ ਦਾ ਕੰਮ ਕੌਣ ਕਰੇਗਾ। ਅਲਟੀਮੇਟ ਬਹੁਤ ਸਾਰੇ ਕਿਸੇ ਥਾਂ ਤੇ ਥਾਣਾ ਬਣਿਆ ਸੀਗਾ ਤੁਸੀਂ ਉਦੋਂ ਥਾਣਾ ਉਠਾ ਦਿਓ ਤੇ ਆਟੋਮੈਟਿਕਲੀ ਕ੍ਰਾਈਮ ਰੇਟ ਉੱਤੇ ਵਧਣ ਦੀ ਸੰਭਾਵਨਾ ਹੁੰਦੀ ਹੈ। ਇਹ ਗੱਲ ਟੌਨਸਲਸ ਨੂੰ ਕੱਢ ਦੇਣ ਤੋਂ ਬਾਅਦ ਆਮ ਤੌਰ ਤੇ ਹੁੰਦਾ ਹੈ ਪਰ ਹੁਣ ਟੌਨਸਲ ਦੇ ਵਿਚ ਬੇਸਿਕ ਕਾਰਨ ਕੀ ਹੈ ਕਿਉਂਕਿ ਸਭ ਤੋਂ ਪਹਿਲਾਂ ਦੁਸ਼ਮਣ ਨਾਲ ਇਨਫੈਕਸ਼ਨ ਨਾਲ ਬੈਕਟੀਰੀਆ ਜਰਾਸੀਮ ਬਾਹਰੋਂ ਆਉਂਦਿਆਂ ਨਾਲ ਨੱਕ ਤੋਂ ਜਾਂ ਮੂੰਹ ਤੋਂ ਆਉਂਦਿਆਂ ਨਾਲ ਸਭ ਤੋਂ ਪਹਿਲਾਂ ਇਹਨਾਂ ਨੇ ਨਜਿੱਠਣਾ ਹੈ ਔਰ ਇਹਨਾਂ ਤੋਂ ਬਾਅਦ ਫੇਰ ਕੋਈ ਚੀਜ਼ ਜਿਹੜੀ ਹੈ ਉਹ ਅੱਗੇ ਜਾਣੀ ਹੈ ਤੇ ਜੇ ਅਸੀਂ ਉਹਨਾਂ ਨੂੰ ਕੱਢ ਦਿੰਦੇ ਹਾਂ ਤੇ ਫੇਰ ਬਹੁਤ ਮੁਸ਼ਕਿਲ ਹੋ ਜਾਏਗੀ ਨਾ। ਸੋ ਇਸ ਕਰਕੇ ਇਹਨਾਂ ਦੀ ਵੀ ਇੰਪੋਰਟੈਂਸ ਜਿਹੜੀ ਹੈ ਸਾਡੇ ਇਸ ਸਟੋਮਕ ਦੇ ਨਾਲ ਇਸ ਫੂਡ ਪਾਈਪ ਦੇ ਨਾਲ ਜੁੜੀ ਹੋਈ ਹੈ, ਸਾਨੂੰ ਬੇਸਿਕ ਤੌਰ ਤੇ ਪਹਿਲਾਂ ਪੇਟ ਨੂੰ ਹੀ ਸਾਫ਼ ਰੱਖਣ ਦੀ ਲੋੜ ਹੈਗੀ ਆ ਔਰ ਜੇ ਪੇਟ ਨੂੰ ਅਸੀਂ ਠੀਕ ਰੱਖ ਸਕਦੇ ਹਾਂ ਤੇ ਆਹ ਜਿਹੜੀਆਂ ਪ੍ਰੋਬਲਮ ਜਿਨ੍ਹਾਂ ਦਾ ਮੈਂ ਨਾਂ ਲਿਆ ਆ ਇਹ ਸਾਡੇ ਇਸ ਤਰ੍ਹਾਂ ਦੀਆਂ ਨਹੀਂ ਹੋਣਗੀਆਂ। ਹੁਣ ਆਮ ਤੌਰ ਤੇ ਜਦੋਂ ਅਸੀਂ ਇਹਨਾਂ ਗੱਲਾਂ ਦੀ ਕੋਈ ਬਹੁਤੀ ਪਰਵਾਹ ਨਹੀਂ ਕਰਦੇ ਤਾਂ ਸਭ ਤੋਂ ਪਹਿਲਾਂ ਤਾਂ ਸਧਾਰਨ ਤੌਰ ਤੇ ਇਨਫਲਾਮੇਸ਼ਨ ਹਰੇਕ ਥਾਂ ਤੇ ਹੋ ਸਕਦਾ। ਬਾਡੀ ਦੇ ਵਿਚ ਹਰੇਕ ਅੰਗ ਦਾ ਇੱਕ ਆਪਣਾ ਚਲਨ ਹੈ, ਇੱਕ ਆਪਣਾ ਰੁਟੀਨ ਹੈ ਔਰ ਉਹ ਰੁਟੀਨ ਨੂੰ ਤੋੜ ਕੇ ਕਿਸੇ ਕਾਰਨ ਟੁੱਟ ਗਿਆ, ਕਿਸੇ ਵੱਧ ਪਰਹੇਜ਼ੀ ਕਰਕੇ, ਕਿਸੇ ਇਨਵਾਇਰਮੈਂਟ ਕਰਕੇ, ਕਿਸੇ ਖਾਦ ਖੁਰਾਕ ਦੇ ਕਰਕੇ ਅਗਰ ਟੁੱਟ ਗਿਆ ਤੇ ਉਸ ਤੋਂ ਬਾਅਦ ਉਸ ਤੇ ਪਹਿਲੀ ਜਿਹੜੀ ਕੰਡੀਸ਼ਨ ਹੋਣੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਇਨਫਲਾਮੇਸ਼ਨ ਔਰ ਇਨਫਲਾਮੇਸ਼ਨ ਪੇਨ ਹੈਗੀ ਹੈ, ਸੋਜ ਹੈਗੀ ਹੈ, ਰੈਡਨੈਸ ਹੈਗੀ ਹੈ, ਹੀਟ ਹੈਗੀ ਹੈ ਔਰ ਉਹਦਾ ਫੰਕਸ਼ਨਲ ਕੰਮ ਜਿਹੜਾ ਉਹ ਕਰ ਜਾਏਗਾ। ਜਿਹੜਾ ਕੰਮ ਉਹਨੇ ਕਰਨਾ ਉਹ ਨਹੀਂ ਕਰ ਸਕੇਗਾ। ਸੋ ਇਹ ਨਾਰਮਲ ਨਿਸ਼ਾਨੀਆਂ ਜਿਹੜੀਆਂ ਪਹਿਲੇ ਹਾਲਾਤ ਦੇ ਵਿੱਚ ਪੈਦਾ ਹੋਣੀਆਂ ਸ਼ੁਰੂ ਹੋ ਜਾਣਗੀਆਂ ਔਰ ਇਹਨੂੰ ਅਸੀਂ ਇਨਫਲਾਮੇਟਰੀ ਕੰਡੀਸ਼ਨ ਕਹਿੰਦੇ ਹਾਂ, ਰਿਕਵਰ ਹੋ ਸਕਦੀ ਹੈ। ਪਹਿਲੀ ਸਟੇਜ ਹੈ, ਜੇ ਮੁੰਡਾ ਸ਼ਰਾਬ ਪੀਣ ਲੱਗ ਗਿਆ ਤਾਂ ਜੇ ਇਹਨੂੰ ਸਮਝਾਓ ਵੀ ਸਮਝ ਜਾਵੇ, ਪਰ ਜਦੋਂ ਇਸ ਗੱਲ ਤੇ ਪਹੁੰਚ ਗਿਆ ਵੀ ਘਰੋਂ ਚੋਰੀ ਕਰਕੇ ਭਾਂਡੇ ਲਿਜਾਣ ਲੱਗ ਗਿਆ ਤੇ ਚੋਰੀ ਕਰਕੇ ਸ਼ਰਾਬ ਪੀਣ ਲੱਗ ਗਿਆ ਜਾਂ ਨਸ਼ਾ ਖਾਣ ਲੱਗ ਗਿਆ, ਸਟੇਜ ਦੂਜੀ ਹੋ ਗਈ ਜਿਹਨੂੰ ਅਸੀਂ ਕਿਹਾ ਸੀਗਾ ਡੀਜਨਰੇਸ਼ਨ ਹੋ ਗਈ। ਤੇ ਹੁਣ ਡੀਜਨਰੇਸ਼ਨ ਹੋ ਗਈ ਤੇ ਫਿਰ ਅਸੀਂ ਕਹਿੰਦੇ ਬਈ ਨਾ ਇਹ ਮੁੰਡੇ ਨੂੰ ਅਲੱਗ ਕੱਢ ਦਿਓ, ਜਾਂ ਇਹਨੂੰ ਜੇਲ੍ਹ ਚ ਜਾਣ ਸਿੱਟਣ ਨੂੰ ਪਾਸੇ ਚ ਬਚ ਜਾਵੇ ਤਾਂ, ਜਾਂ ਇਹਨੂੰ ਕਿਸੇ ਫੈਸਿਲਿਟੀ ਸਿੱਟੋ ਜਿੱਥੇ ਦਾ ਨਾ ਡਰੱਗ ਚਲਾਇਆ ਜਾਵੇ ਤਾਂ। ਤੇ ਫਿਰ ਅਸੀਂ ਕੀ ਕਰਦੇ ਆ, ਥੋੜਾ ਜਦੋਂ ਪੱਕ ਜਾਂਦਾ ਆ ਉਸ ਵੇਲੇ ਰੇਸ਼ਾ ਕੱਢਦੇ ਆ ਬਾਹਰ, ਡਾਕਟਰ ਸਰਜਰੀ ਕਰਦੇ ਨੇ ਜਾਂ ਉਹ ਆਪਣੇ ਆਪ ਫਟਦਾ ਆ। ਔਰ ਇਹ ਕੰਡੀਸ਼ਨ ਜਿਹੜੀ ਹੈ ਇਹ ਇਸ ਈਸੋਫੇਗਸ ਦੇ ਵਿੱਚ ਵੀ ਹੋ ਸਕਦੀ ਹੈ, ਇਨਫਲਾਮੇਟਰੀ ਜਾਂ ਡੀਜਨਰੇਟਿਵ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਕੰਟਰੋਲ ਕਰ ਲਿਆ ਤੇ ਠੀਕ ਆ, ਤੇ ਨਹੀਂ ਤਾਂ ਕਈ ਜਣਾ ਕੁਝ ਹਿੱਸੇ ਉੱਤੇ ਪੈਰਾਲਾਈਜ਼ ਹੋ ਜਾਂਦੇ ਜਿਹਨੂੰ ਅਸੀਂ ਨੈਕਰੋਸਿਸ ਕਹਿੰਦੇ ਹਾਂ, ਗੈਂਗਰੀਨ ਕਹਿੰਦੇ ਹਾਂ। ਸੋ ਇਹ ਪਰਿਭਾਸ਼ਾਵਾਂ ਨੇ ਔਰ ਇਹਨਾਂ ਹੀ ਸੈੱਲ ਦੀ ਚੇਂਜ ਨੂੰ, ਸੈੱਲ ਦੀ ਇੱਕ ਡਿਫਰੈਂਟ ਟਾਈਪ ਦੀ ਚੇਂਜ ਜਿਹੜੀ ਹੈ ਉਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਸੋ ਇਸੇ ਤਰ੍ਹਾਂ ਹੀ ਸਟੋਮਕ ਦੇ ਵਿੱਚ ਇਹ ਵੱਧਦੀਆਂ ਹੋਈਆਂ ਜਿਹੜੀਆਂ ਕੰਡੀਸ਼ਨਾਂ ਹਨ ਡਾਕਟਰ ਸਾਹਿਬ ਚੀਮਾ ਸਾਹਿਬ, ਉਹ ਕੈਂਸਰ ਬਣਾ ਦਿੰਦੀਆਂ ਨੇ। ਤੇ ਈਸੋਫੇਗਸ ਦਾ ਕੈਂਸਰ ਜਿਹੜਾ ਹੈ ਉਸ ਨੂੰ ਸਭ ਤੋਂ ਸੀਰੀਅਸ ਕੈਂਸਰ ਸਮਝਿਆ ਜਾਂਦਾ ਹੈ। ਬਾਕੀ ਥਾਵਾਂ ਦਾ ਕੈਂਸਰ ਵੀ ਸੀਰੀਅਸ ਹੈ। ਜਦੋਂ ਕੈਂਸਰ ਦਾ ਨਾਂ ਲੈ ਗਿਆ ਬੰਦਾ ਦੇ ਵਿਚਾਰਾ ਦਾਦ ਉਦੋਂ ਹੀ ਮਰ ਜਾਂਦਾ। ਬੇਸ਼ੱਕ ਅੱਜ ਟੈਕਨਾਲੋਜੀ ਨੇ ਬਹੁਤ ਐਡਵਾਂਸਮੈਂਟ ਕੀਤੀ ਹੈ ਤੇ ਬਹੁਤ ਸਾਰੇ ਟ੍ਰੀਟਮੈਂਟ ਹੋ ਗਏ ਔਰ ਅਸੀਂ ਉਮਰ ਨੂੰ ਲਮਕਾ ਤਾਂ ਨਹੀਂ ਕਹਿ ਸਕਦੇ, ਇਹ ਕਹਿ ਸਕਦੇ ਵੀ ਜਦ ਤੱਕ ਉਹਨੇ ਜਿਉਣਾ ਪੇਨਲੈਸ ਜਿਉਣ ਜੀ ਲੈਂਦਾ। ਇਹ ਅਸੀਂ ਹੁਣ ਤੱਕ ਇਸ ਚੀਜ਼ ਦਾ ਹਾਲਾਤ ਕਰ ਲਿਆ ਹੈਗਾ, ਪਰ ਫੇਰ ਵੀ ਇਹ ਜਿਹੜੀਆਂ ਕੈਂਸਰ ਦੀਆਂ ਕੰਡੀਸ਼ਨਾਂ ਹਨ, ਸਟਾਮਕ ਜਿਹੜੇ ਬਾਕੀ ਥਾਵਾਂ ਦੇ ਕੈਂਸਰ ਹੈਗੇ ਨੇ ਉਹਨਾਂ ਦੇ ਵਿੱਚ ਮੈਨੇਜ ਕਰਨਾ ਕਈ ਵੇਰਾ ਆਸਾਨ ਹੁੰਦਾ ਆ। ਔਰ ਈਸੋਫੇਗਸ ਦਾ ਕੈਂਸਰ ਜਿਹੜਾ ਹੈਗਾ ਆ ਉਹਨੂੰ ਮੇਨਟੇਨ ਕਰਨਾ ਆਸਾਨ ਨਹੀਂ ਹੈ, ਕਿਉਂਕਿ ਫੂਡ ਪਾਈਪ ਖੁਰਾਕ ਨਹੀਂ ਜਾਏਗੀ ਤੇ ਅਲਟੀਮੇਟ ਹੱਲ ਕੀ ਹੋਏਗਾ। ਮੈਂ ਐਸੇ ਲੋਕ ਵੀ ਵੇਖੇ ਨੇ ਜਿਨ੍ਹਾਂ ਨੂੰ ਈਸੋਫੇਗਸ ਦਾ ਕੈਂਸਰ ਸੀ ਔਰ ਉਹਨਾਂ ਲੋਕਾਂ ਨੂੰ ਸਟੋਮਕ ਦੇ ਵਿੱਚ ਪਾਈਪ ਪਾ ਕੇ ਜਦ ਤੱਕ ਜਿੰਦਾ ਨੇ ਯਾਰ ਜਦ ਤੱਕ ਸਾਸ ਤਦ ਤੱਕ ਆਸ, ਉਹਨਾਂ ਨੂੰ ਸਟੋਮਕ ਦੇ ਵਿੱਚ ਸਿੱਧੇ ਟਿਊਬ ਪਾ ਕੇ ਤੇ ਉਥੋਂ ਖੁਰਾਕ ਦਿੱਤੀ ਜਾ ਰਹੀ ਹੈ। ਪਤਾ ਆ ਕਿ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ, ਈਸੋਫੇਗਸ ਕੈਂਸਰ ਹੋ ਗਿਆ ਆ, ਖੁਰਾਕ ਮੂੰਹ ਰਹੀ ਖਾ ਨਹੀਂ ਸਕਦਾ, ਅਸੀਂ ਸਿੱਧੀ ਲੇਹ ਦੇ ਵਿੱਚ ਦੇਣੀ ਸ਼ੁਰੂ ਕਰ ਦਿੱਤੀ। ਔਰ ਆਪਾਂ ਤੇ ਕਈ ਵਾਰ ਦੁਹਰਾ ਚੁੱਕੇ ਹਾਂ ਕਿ ਸਾਡੇ ਮੂੰਹ ਦੇ ਵਿੱਚ ਪੈਦਾ ਹੋਣ ਵਾਲੀ ਟਾਈਲਿਨ ਇੱਕ ਐਸਾ ਤੱਤ ਆ ਜਿਹੜੇ ਸਾਡੇ ਦੰਦਾਂ ਨੂੰ ਵੀ ਸਾਫ਼ ਰੱਖਦਾ ਹੈਗਾ, ਤੇ ਜਿੰਨੇ ਵੀ ਕਾਰਬੋਹਾਈਡਰੇਟਸ ਅਸੀਂ ਖਾਂਦੇ ਹਾਂ ਨਾ, ਉਹ ਕਾਰਬੋਹਾਈਡਰੇਟਸ ਨੂੰ ਹਾਜ਼ਮਾ ਇੱਥੋਂ ਹੀ ਸ਼ੁਰੂ ਹੋ ਜਾਂਦਾ, ਮੂੰਹ ਦੇ ਵਿੱਚੋਂ ਹੀ ਹਾਜ਼ਮਾ ਉਹਨਾਂ ਦਾ, ਬ੍ਰੈਡ ਵਗੈਰਾ ਖਾਈ, ਆਲੂ ਵਗੈਰਾ ਖਾਏ, ਕਾਰਬੋਹਾਈਡਰੇਟਸ ਨੇ ਸਾਰੇ ਇਹ ਇੱਥੇ ਸ਼ੁਰੂ ਹੋ ਜਾਂਦੇ। ਔਰ ਇਹਦਾ ਮਤਲਬ ਉਹ ਫੰਕਸ਼ਨ ਹੋਇਆ ਹੀ ਨੀ ਗਾ, ਤੁਸੀਂ ਤੇ ਖੁਰਾਕ ਸਿੱਧੀ ਮਿਹਨਤ ਦੇਣੀ ਸ਼ੁਰੂ ਕਰ ਦਿੱਤੀ, ਦੇਣੀ ਸ਼ੁਰੂ ਕਰ ਦਿੱਤੀ। ਸੋ ਬਹੁਤ ਸਾਰੇ ਫੰਕਸ਼ਨ ਰਹਿ ਜਾਂਦੇ ਨੇ, ਬਹੁਤ ਸਾਰੀਆਂ ਚੀਜ਼ਾਂ ਹਜਮ ਹੋਣ ਤੋਂ ਰਹਿ ਜਾਂਦੀਆਂ ਨੇ। ਇਹ ਇੱਕ ਪ੍ਰਬੰਧ ਹੈ, ਉਪਰਾਲਾ ਹੈ ਜਿਹੜਾ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਵੀ ਜੇ ਤਾਂ ਇਹ ਟੈਂਪਰੇਰੀ ਤੌਰ ਤੇ ਆ, ਜੇ ਤਾਂ ਉੱਪਰ ENT ਵਾਲੇ ਪੋਰਸ਼ਨ ਦੇ ਵਿੱਚ ਕੋਈ ਐਸੀ ਚੀਜ਼ ਹੈਗੀ ਜਿਹਨੂੰ ਅਸੀਂ ਰਿਕਵਰ ਕਰ ਸਕਦੇ ਹਾਂ, ਰਿਪੇਅਰ ਕਰ ਸਕਦੇ ਹਾਂ, ਤੇ ਸਾਨੂੰ ਪਤਾ ਹੈ ਵੀ ਅਸੀਂ ਠੀਕ ਕਰ ਲਵਾਂਗੇ, ਗੁੱਡ ਐਂਡ ਵੈਲ ਠੀਕ ਹੈ ਇਹ ਅਸੀਂ ਕਰ ਲਿਆ। ਪਰ ਜਦੋਂ ਸਾਨੂੰ ਪਤਾ ਹੈ ਕਿ ਸਾਡੇ ਕੋਲ ਤਾਂ ਕੋਈ ਉਪਰਾਲਾ ਹੀ ਨਹੀਂ ਹੈਗਾ, ਤੇ ਉਸ ਹਾਲਾਤ ਵਿੱਚ ਤਾਂ ਇਹ ਇੱਕ ਤਰ੍ਹਾਂ ਨਾਲ ਜਾਨ ਨੂੰ ਜੋਖਮ ਚ ਪਾਉਣ ਵਾਲੀ ਗੱਲ ਆ, ਹੋਰ ਦੁਖੀ ਕਰਨ ਵਾਲੀ ਗੱਲ ਹੈਗੀ ਆ
1: ਜੀ।
0: ਪਰ ਮੈਂ ਕੇਸ ਵੇਖੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਸਟਾਮਿਕ ਟਿਊਬ ਪਾ ਕੇ ਔਰ ਉਹ ਡਾਇਰੈਕਟ ਪਾਈ ਹੁੰਦੀ ਹੈ, ਆਮ ਤੌਰ ਤੇ ਰਾਜ ਟਿਊਬ ਵਗੈਰਾ ਜਿਹੜੀ ਪਾਉਂਦੇ ਨੇ ਉਹ ਤਾਂ ਨੱਕ ਨਹੀਂ ਪਾਉਂਦੇ ਨੇ ਨਾ, ਪਰ ਸਿਸਟਮ ਹੀ ਖਰਾਬ ਹੋ ਗਿਆ। ਇਹ ਤਾਂ ਈਸੋਫੇਗਸ ਜਿਹੜਾ ਕੈਂਸਰ ਹੈਗਾ ਆ ਉਹਦੀ ਤਾਂ ਸਟੇਜ ਇਹ ਹੋ ਗਈ। ਉਸ ਤੋਂ ਬਾਅਦ ਆਮ ਤੌਰ ਤੇ ਜਿਹੜਾ ਵੀ ਕੋਈ ਵੀ ਕੈਂਸਰ ਹੈ ਜੀ, ਅਸੀਂ ਈਸੋਫੇਗਸ ਦੀ ਗੱਲ ਕਰ ਰਹੇ ਹਾਂ, ਕੋਈ ਵੀ ਕੈਂਸਰ ਹੈਗਾ ਆ ਉਹਦਾ ਐਕਸਪਲੇਨੇਸ਼ਨ ਮੈਂ ਦਿੱਤਾ ਇਹ ਸੀਗਾ ਭਈ ਹਰੇਕ ਅੰਗ ਤੋਂ ਜਿਹੜਾ ਵਾਪਸੀ ਵਾਲਾ ਖੂਨ ਜਾਂਦਾ ਆ ਨਾ ਉਹਦੇ ਵਿੱਚ ਉਸ ਅੰਗ ਦੇ ਵਿੱਚ ਬਣਿਆ ਹੋਇਆ ਗਾਰਬੇਜ ਲੈ ਕੇ ਵਾਪਸ ਜਾਂਦਾ ਆ
1: ਜੀ।
0: ਆਕਸੀਜਨ ਤੇ ਖੁਰਾਕ ਰੱਖ ਲੈਂਦਾ ਆ ਸੈੱਲ, ਬਾਕੀ ਆਪਣਾ ਗਾਰਬੇਜ ਉਹਦੇ ਚ ਦੇਣਾ ਸ਼ੁਰੂ ਕਰ ਦਿੰਦਾ। ਤੇ ਹੁਣ ਕੈਂਸਰ ਹੈ ਹੀ ਕੰਡੀਸ਼ਨ ਇਸ ਟਾਈਪ ਦੀ ਭਈ ਉਥੇ ਹਰੇਕ ਚੀਜ਼ ਬੜੀ ਤੇਜ਼ ਚੱਲਦੀ, ਸੈੱਲਾਂ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਬੜੀ ਤੇਜ਼ੀ ਨਾਲ ਚੱਲ ਰਹੀ, ਮਲਟੀਪਲਾਈ ਹੋ ਰਹੀ, ਹਰ ਅੰਗ ਦੀ ਹਰ ਸੈੱਲ ਦੀ ਇੱਕ ਆਪਣੀ ਨਾਰਮਲ ਸਪੀਡ ਹੈਗੀ ਹੈ ਡਿਵੈਲਪਮੈਂਟ ਦੀ ਹਾਂਜੀ। ਪਰ ਜਿੱਥੇ ਅਸੀਂ ਇਸ ਤਰ੍ਹਾਂ ਦੀ ਕੰਡੀਸ਼ਨ ਸਮਝਦੇ ਹਾਂ ਵੀ ਕੈਂਸਰਸ ਹੋ ਗਈ ਹੈ, ਉਹਨਾਂ ਸੈੱਲਾਂ ਦੀ ਜਿਹੜਾ ਕੰਟਰੋਲ ਹੈ ਉਹ ਲਾਸਟ ਹੋ ਜਾਂਦਾ ਹੈ, ਉਹਨਾਂ ਦੇ ਵਧਣ ਫੁੱਲਣ ਦਾ ਕੰਟਰੋਲ ਉਹਨਾਂ ਦੀ ਸਮਿਤ ਵੀ ਲਾਸਟ ਹੋ ਜਾਂਦੀ ਹੈ। ਇਸੇ ਕਰਕੇ ਜਿੱਥੇ ਵੀ ਕੈਂਸਰ ਹੋਏਗਾ, ਟਿਊਮਰ ਕੈਂਸਰ ਦਾ ਹੋਏਗਾ, ਉਹਦੀ ਬਾਹਰੋਂ ਇਰੈਗੂਲੈਰਿਟੀ ਹੋਏਗੀ। ਜਦ ਤੁਸੀਂ ਉਹਨੂੰ ਹੱਥ ਲਾ ਕੇ ਵੇਖਦੇ ਹੋ ਨਾ, ਉਹ ਇਰੈਗੂਲਰ ਦਿਖਾਈ ਦੇਗਾ। ਦੂਸਰੀ ਗੱਲ, ਅਗਰ ਤੁਸੀਂ ਆਪਣੇ ਧੌਣ ਦੇ ਵਿੱਚੋਂ ਹੱਥ ਲਾ ਕੇ ਇਸ ਨੂੰ ਵੇਖੋਗੇ ਨਾ, ਤੇ ਜੇ ਉਹ ਟਿਊਮਰ ਹੋ ਗਿਆ ਤਾਂ ਬਹੁਤ ਵੱਡੀ ਗੱਲ ਹੋ ਜਾਣੀ ਹੈ ਨਾ। ਤੇ ਉਸ ਹਾਲਾਤ ਦੇ ਵਿੱਚ ਇਹਦੀ ਮੂਵਮੈਂਟ ਨਹੀਂ ਹੋ ਸਕਦੀ। ਕੋਈ ਟਿਊਮਰ ਕਿਸੇ ਥਾਂ ਤੇ ਗਿਲਟੀ ਹੋ ਜਾਵੇ ਨਾ, ਤੇ ਤੁਸੀਂ ਉਹਨੂੰ ਹੱਥ ਚ ਫੜ ਕੇ ਵੇਖੋ ਤੇ ਤੁਹਾਨੂੰ ਲੱਗੂਗਾ ਵੀ ਤੁਸੀਂ ਹੱਥ ਨੂੰ ਮੂਵ ਕਰ ਸਕਦੇ। ਜਿੰਨੇ ਵੀ ਕੈਂਸਰਸ ਟਿਊਮਰ ਹੁੰਦੇ ਨੇ ਨਾ ਸਾਹਿਬ, ਉਹ ਮੂਵ ਨਹੀਂ ਕਰ ਸਕਦੇ। ਉਹ ਸਾਰਾ ਸਰੀਰ, ਸਾਰਾ ਹਿੱਸੇ ਨੂੰ ਮੂਵ ਕਰਨਾ ਪੈਂਦਾ ਤੇ ਤਾਂ ਕਰਦੇ ਨੇ। ਦੂਸਰੀ, ਜਦੋਂ ਉਂਗਲੀ ਉਹਦੇ ਚਾਰੋਂ ਓਰ ਤੁਸੀਂ ਘੁਮਾਉਣ ਦੀ ਕੋਸ਼ਿਸ਼ ਕਰਦੇ ਹੋ ਨਾ, ਤੇ ਉਹਦੀ ਜਿਹੜੀ ਸਲਿਟ ਵੀ ਹੈਗੀ ਹੈ, ਚਾਰੋਂ ਓਰ ਹੈਗਾ ਆ, ਉਹ ਸਾਰਾ ਗੋਲ ਨਹੀਂ ਹੁੰਦਾ। ਇਰੈਗੂਲਰ ਹੁੰਦਾ, ਕਦੇ ਇਧਰ ਨੂੰ ਹੋ ਗਿਆ, ਕਦੇ ਇਧਰ ਨੂੰ ਹੋ ਗਿਆ, ਕਦੇ ਉਧਰ ਨੂੰ ਹੋ ਗਿਆ। ਇਸ ਤਰ੍ਹਾਂ ਇਰੈਗੂਲਰ ਸਿਮਿਟਰੀ ਉਹਦੀ ਹੁੰਦੀ ਹੈ। ਦੂਸਰੀ ਗੱਲ ਇਹ ਹੁੰਦੀ ਹੈ ਕਿ ਪੇਨ, ਜਿੰਨੀਆਂ ਵੀ ਕੈਂਸਰ ਦੀਆਂ ਪੇਨ ਹੁੰਦੀਆਂ ਨੇ, ਉਹ ਰੇਡੀਏਟਿੰਗ ਪੇਨ ਹੁੰਦੀਆਂ। ਰੇਡੀਏਟਿੰਗ ਤੇ ਮਾਈਗ੍ਰੇਟਿੰਗ, ਇਹਨਾਂ ਦੋਹਾਂ ਦੇ ਵਿੱਚ ਮੈਂ ਲਫ਼ਜ਼ ਤੁਹਾਨੂੰ ਦੱਸਿਆ ਸੀ ਡਿਫਰੈਂਸ ਕੀ ਹੁੰਦਾ ਆ। ਮਾਈਗ੍ਰੇਸ਼ਨ ਦਾ ਮਤਲਬ ਹੈ ਵੀ ਇੰਡੀਆ ਤੁਸੀਂ ਆ ਗਏ ਤੇ ਮਾਈਗ੍ਰੇਟ ਇੱਥੇ ਹੋ ਗਏ, ਹੁਣ ਇੰਡੀਆ ਚ ਸਾਡਾ ਘਰ ਨੀ, ਸਾਡਾ ਇੱਥੇ ਹੀ ਘਰ ਆ
1: ਜੀ।
0: ਆਪ ਦਰਦ ਕਿਸੇ ਇੱਕ ਥਾਂ ਤੋਂ ਚੱਲੀ ਸੀ, ਹੁਣ ਉੱਥੇ ਨਹੀਂ ਹੈਗੀ, ਹੁਣ ਕਿਸੇ ਦੂਜੀ ਥਾਂ ਤੇ ਆ, ਹੁਣ ਉੱਥੇ ਹੋ ਗਈ ਹੈ। ਰੇਡੀਏਸ਼ਨ ਦਾ ਮਤਲਬ ਇਹ ਹੈ ਸੀ ਕਿ ਜਿਸ ਥਾਂ ਤੇ ਦਰਦ ਸ਼ੁਰੂ ਹੋਈ ਸੀ ਉੱਥੇ ਵੀ ਹੈਗੀ ਹੈ, ਪਰ ਇੱਥੋਂ ਦੂਜੀ ਥਾਂ ਤੇ ਵੀ ਹੋ ਰਹੀ ਹੈ
1: ਜੀ।
0: ਕੈਂਸਰ ਦੀਆਂ ਜਿੰਨੀਆਂ ਵੀ ਪੇਨਸ ਹੁੰਦੀਆਂ ਨੇ, ਉਹ ਸਾਰੀਆਂ ਰੇਡੀਏਟਿੰਗ ਪੇਨਸ ਹੁੰਦੀਆਂ ਨੇ। ਔਰ ਗਲੇ ਦੇ ਵਿੱਚ ਹੋਈ ਤੇ ਆਟੋਮੈਟਿਕਲੀ ਉਹਦੇ ਨਾਲ ਲੱਗਦੇ ਅੰਗਾਂ ਦੇ ਵਿੱਚ ਵੀ ਸਾਨੂੰ ਦਰਦ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ। ਕੈਂਸਰ ਦੇ ਜਿਹੜੇ ਆਪਣੇ ਸਿਮਟਮ ਹੈ ਨੇ, ਸਭ ਤੋਂ ਪਹਿਲੀ ਗੱਲ ਕਿ ਬਲੱਡ ਲਾਸ ਹੋਣਾ, ਹੀਮੋਗਲੋਬਿਨ ਦਾ ਘਟਣਾ, ਚਿਹਰੇ ਦਾ ਪੀਲਾ ਪੈਣਾ, ਪੇਨਸ, ਅਨਕੰਟਰੋਲਡ ਪੇਨਸ ਹੋਣੀਆਂ। ਹਾਂਜੀ, ਸੋ ਚਿਹਰਾ ਪੀਲਾ, ਹੀਮੋਗਲੋਬਿਨ ਘੱਟ, ਵੇਟ ਦਾ ਅਨਕੰਟਰੋਲਡ ਘੱਟ ਹੋ ਜਾਣਾ। ਹਾਂਜੀ, ਸੋ ਇਹ ਸਾਰੇ ਇੰਪੋਰਟੈਂਟ ਜਿਹੜੇ 5 ਕਾਰਡੀਨਲ ਸਾਈਨਸ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕੈਂਸਰ ਦੇ, ਉਹ ਕੈਂਸਰ ਚੈੱਕ ਕਿਉਂ ਦਾ ਵੀ ਹੋਵੇ, ਇਸੋਫੇਗਸ ਦਾ ਹੈ, ਚਾਹੇ ਲੱਤ ਬਾਂਹ ਦਾ ਹੈ, ਚਾਹੇ ਪੇਟ ਦਾ ਹੈ, ਜਾਂ ਕਿਸੇ ਵੀ ਥਾਂ ਦਾ ਹੈਗਾ, ਇਹ ਕਾਰਡੀਨਲ ਸਾਈਨਸ ਜਿਹੜੇ ਨੇ ਉਹਦੇ ਚ ਹੁੰਦੇ ਹੀ ਹੁੰਦੇ ਨੇ। ਭਾਰ ਦਾ ਬਿਨਾਂ ਅਜੇ ਤੁਹਾਨੂੰ ਨੀ ਪਤਾ ਵੀ ਕੈਂਸਰ ਹੋ ਗਿਆ, ਅਜੇ ਵੀ ਤੁਸੀਂ ਜਾਣਦੇ ਇਸ ਗੱਲ ਬਾਰੇ, ਲੇਕਿਨ ਭਾਰ ਦਾ ਅਨਸੈਸਰੀ ਘਟੇ ਜਾਣਾ, ਯਾਰ ਪਤਾ ਨੀ ਗੱਲ, ਮੈਂ ਖਾ ਤਾਂ ਰਿਹਾ ਹਾਂ ਪਰ ਭਾਰ ਘਟ ਰਿਹਾ ਹੈਗਾ ਯਾਰ। ਹੈਮੋਗਲੋਬਿਨ ਦਾ ਘੱਟ ਹੋ ਜਾਣਾ ਔਰ ਚਿਹਰੇ ਦਾ ਪੀਲਾ ਪੈ ਜਾਣਾ, ਜਨਰਲ ਵੀਕਨੈਸ, ਆਮ ਤੌਰ ਤੇ ਫਟੀਕ ਨਾਰਮਲ ਨਾਲੋਂ ਜ਼ਿਆਦਾ ਹੋਣੀ, ਔਰ ਪੇਨ ਦੀ ਗੱਲ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਵੀ ਪੇਨ ਰੇਡੀਏਟਿੰਗ ਹੁੰਦੀ ਹੈ, ਠੀਕ ਹੈ। ਸੋ ਇਹ ਗੱਲਾਂ ਆਮ ਤੌਰ ਤੇ ਅਸੀਂ ਨੋਟ ਕਰਦੇ ਹਾਂ, ਤੇ ਜੇ ਇਹੋ ਜਿਹੀਆਂ ਗੱਲਾਂ ਹੋਣ ਕਿਸੇ ਵੀ ਪੇਸ਼ੈਂਟ ਦੇ ਵਿੱਚ, ਅਸੀਂ ਉਸੇ ਵੇਲੇ ਉਸਨੂੰ ਸੀਰੀਅਸ ਸਮਝਦੇ ਹਾਂ। ਇੱਕ ਹੋਰ ਗੱਲ ਮੈਂ ਕੈਂਸਰ ਦੇ ਸੰਬੰਧ ਵਿੱਚ ਇਹ ਕਹੀ ਸੀ, ਸਾਰੇ ਅੰਗ ਨਾਰਮਲ ਹੋਣ, ਸਾਰਾ ਕੁਝ ਨਾਰਮਲ ਹੋਵੇ। ਕਈਆਂ ਦੇ ਆਮ ਤੌਰ ਤੇ ਛੋਟੇ ਮੋਟੇ ਮੌਕੇ, ਫਿੰਸੀਆਂ ਵਗੈਰਾ ਸਰੀਰ ਤੇ ਨਿਕਲ ਹੀ ਆਉਂਦੀਆਂ ਨੇ, ਸਧਾਰਨ ਗੱਲ ਹੈਗੀ ਹੈ। ਕਈ ਅਸੀਂ ਪੈਪੀਲੋਮਾ ਵਗੈਰਾ ਅਸੀਂ ਕਹਿੰਦੇ ਹਾਂ, ਲਿੰਫੋਮਾ ਵਗੈਰਾ ਕਹਿੰਦੇ ਹਾਂ, ਵੈਸੇ ਲਿੰਫੋਮਾ ਇੰਟਸਟਾਈਨਸ ਹੁੰਦਾ ਆ। ਸੋ ਸਧਾਰਨ ਤੌਰ ਤੇ ਕੋਈ ਵੀ ਬਾਡੀ ਦੀ ਡਿਵੈਲਪਮੈਂਟ ਸਾਡੇ ਸਰੀਰ ਦੇ ਵਿੱਚ ਲੰਬੇ ਸਮੇਂ ਤੱਕ ਸਾਡੇ ਨਾਲ ਰਹਿ ਸਕਦੀ ਹੈ, ਕੋਈ ਪ੍ਰੋਬਲਮ ਨਹੀਂ, ਭਾਵੇਂ ਜ਼ਿੰਦਗੀ ਭਾਵੇਂ ਹੀ ਜਾਵੇ। ਪਰ ਜੇ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ, ਕੋਈ ਟਿਊਮਰ, ਕੋਈ ਮੌਕਾ, ਕੋਈ ਆਊਟਵਾਰਡ ਡਿਵੈਲਪਮੈਂਟ ਜਿਹੜੀ ਹੈ ਉਹ ਪੇਨ ਕਰਨ ਲੱਗ ਜਾਵੇ, ਉਹਦੇ ਵਿੱਚੋਂ ਬਲੀਡਿੰਗ ਇਸ ਤਰ੍ਹਾਂ ਹੋਣ ਲੱਗ ਗਈ ਜਿਹੜੀ 10 ਸਾਲ ਤੋਂ ਪਹਿਲਾਂ ਅਸੀਂ ਕਦੇ ਨਹੀਂ ਸੋਇਆ, ਹੁਣ ਹੋਣ ਲੱਗ ਗਈ ਆ, ਤਾਂ ਇਹਨੂੰ ਸਾਨੂੰ ਸੀਰੀਅਸ ਲੈਣਾ ਚਾਹੀਦਾ ਹੈਗਾ ਆ, ਇਹ ਨਾਰਮਲ ਕੰਡੀਸ਼ਨ ਨਹੀਂ ਹੈਗੀ। ਸੋ ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਨੇ ਕੈਂਸਰ ਦੀਆਂ ਨੇ, ਔਰ ਈਸੋਫੇਗਸ ਚ ਕੈਂਸਰ ਆ ਗਿਆ ਤੇ ਆਟੋਮੈਟਿਕਲੀ ਜਦੋਂ ਰੇਡੀਏਟਿੰਗ ਪੇਨ ਹੋ ਰਹੀ ਤੇ ਗੁਆਂਢੀਆਂ ਨੂੰ ਤਕਲੀਫ ਹੋਏਗੀ, ਸਾਹ ਲੈਣ ਦੇ ਵਿੱਚ ਦਿੱਕਤ ਹੋਏਗੀ, ਹਾਰਟ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਚ ਆਣੀ ਸ਼ੁਰੂ ਹੋ ਜਾਏਗੀ, ਕਿਉਂਕਿ ਨਾਲ ਗੁਆਂਢੀ ਨੇ ਇਹ ਪ੍ਰੋਬਲਮ ਆਣੀ ਸ਼ੁਰੂ ਹੋਏਗੀ। ਜਿਹੜੀਆਂ ਇਨੀਸ਼ੀਅਲ ਸਟੇਜ ਦੇ ਵਿੱਚ ਸਾਨੂੰ ਸਿਮਟਮਸ ਮਿਲਦੇ ਨੇ, ਉਹ ਸਾਰੇ ਦੇ ਸਾਰੇ ਚੀਮਾ ਸਾਹਿਬ ਗੈਸਟ੍ਰਿਕ ਦੇ ਨੇ, ਇਸ ਚੀਜ਼ ਦੇ ਨੇ, ਉਹ ਹਿਸਟਰੀ ਜ਼ਰੂਰ ਦੱਸੇਗਾ ਇਕਦਮ ਨਹੀਂ, ਕਿਉਂਕਿ ਮੈਂ ਕੱਲ ਵੀ ਇਹ ਗੱਲ ਕਹੀ ਸੀਗੀ ਭਾਈ, ਜੇ ਤੁਸੀਂ ਜਦੋਂ ਹਾਰਟ ਦੀ ਪ੍ਰੋਬਲਮ ਦੀ ਗੱਲ ਮੈਂ ਕਹੀ ਸੀ, ਉਹ ਮੈਂ ਕਿਹਾ ਭਾਈ ਲੋਕਾਂ ਨੇ ਹੁਣ ਤਾਂ ਸਡਨ ਹਾਰਟ ਅਟੈਕ ਹੋ ਗਿਆ ਜੀ, ਸਡਨ ਕੁਛ ਨਹੀਂ ਵਾਪਰਦਾ,
1: ਸਡਨ ਨਹੀਂ ਕੁਛ ਵੀ ਹੁੰਦਾ ਜੀ,
0: ਸਡਨ ਨਹੀਂ ਕੁਛ ਵੀ ਹੁੰਦਾ। ਫਰਕ ਸਿਰਫ ਇਹ ਹੁੰਦਾ ਹੈ ਕਿ ਅਗਾਊਂ ਨਿਸ਼ਾਨੀਆਂ ਜਿਹੜੀਆਂ ਆ ਰਹੀਆਂ ਹਨ, ਅਸੀਂ ਉਹਨਾਂ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਹੁੰਦਾ,
1: ਬਿਲਕੁਲ
0: ਨਿਵਾਰਨ ਨਹੀਂ ਕੀਤਾ ਹੁੰਦਾ। ਚੱਲ ਯਾਰ ਇਹਦੀ ਕੀ ਪਰਵਾਹ ਕਰਦੇ ਹਾਂ, ਹਾਂਜੀ, ਤੇ ਕਈ ਵਾਰ ਐਸਾ ਹੁੰਦਾ ਕਿਸੇ ਨੂੰ ਕਮਜ਼ੋਰ ਸਮਝ ਕੇ ਉਹਦੀ ਪਰਵਾਹ ਨਹੀਂ ਕਰਦੇ ਤੇ ਅਲਟੀਮੇਟ ਉਹ ਸਾਡੇ ਤੋਂ ਤਕੜਾ ਹੋ ਕੇ ਜਦੋਂ ਆਉਂਦਾ ਤੇ ਸਾਡਾ ਨੁਕਸਾਨ ਕਰ ਦਿੰਦਾ।
1: ਬਿਲਕੁਲ।
0: ਸੋ ਇਸ ਤਰ੍ਹਾਂ ਕਰਕੇ ਇਹ ਨਿਸ਼ਾਨੀਆਂ ਜਿਹੜੀਆਂ ਸ਼ੁਰੂਆਤੀ ਦੌਰ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ, ਜਿਵੇਂ ਮੈਂ ਕਿਹਾ ਸੀ ਹਾਰਟ ਦੇ ਵਾਸਤੇ ਤਾਂ ਜਿਹੜਾ ਕੋਲੈਸਟਰੋਲ ਵਗੈਰਾ ਹੈਗਾ ਆ, ਲੇਪਰਸ ਦਾ ਐਕਸੈਸ ਹੋ ਜਾਣਾ, ਜਾਂ ਸ਼ੂਗਰ ਕਿਸੇ ਨੂੰ ਬਹੁਤ ਜ਼ਿਆਦਾ ਹੁੰਦੀ ਹੈ, ਆਟੋਮੈਟਿਕ ਐਕਸੈਸ ਕੋਈ ਵੀ ਚੀਜ਼ ਬਲੱਡ ਚ ਆਏਗੀ ਤੇ ਉਹ ਸੈਡੀਮੈਂਟੇਡ ਹੋਏਗੀ, ਉਹ ਹੇਠਾਂ ਬੈਠੇਗੀ, ਔਰ ਹੇਠਾਂ ਬੈਠੇਗੀ ਤੇ ਜਿਹੜੀਆਂ ਨਾੜੀਆਂ ਨੇ ਸਾਡੀਆਂ ਖੂਨ ਦੀਆਂ, ਉਹਨਾਂ ਦਾ ਲਿਊਮਨ ਘਟੇਗਾ ਹੀ, ਲਿਊਮਨ ਘਟੇਗਾ ਹੀ, ਸਪਲਾਈ ਘੱਟ ਹੋ ਜਾਏਗੀ, ਸਪਲਾਈ ਘੱਟ ਹੋ ਜਾਏਗੀ, ਫੰਕਸ਼ਨ ਘੱਟ ਹੋ ਜਾਏਗਾ। ਸੋ ਇਹ ਆਮ ਰੂਟੀਨ ਦੀਆਂ ਗੱਲਾਂ ਨੇ ਜਿਹਨੂੰ ਆਮ ਆਦਮੀ ਸਧਾਰਨ ਤੌਰ ਤੇ ਸਮਝ ਸਕਦਾ ਜੇ ਸਮਝਣਾ ਚਾਹੇ ਤਾਂ। ਇਸੇ ਤਰ੍ਹਾਂ ਹੀ ਹਾਰਟ ਦੀ ਗੱਲ ਕਹੀ ਸੀਗੀ ਵੀ ਸਡਨ ਕੁਛ ਨਹੀਂ ਹੁੰਦਾ, ਪਹਿਲਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਇਗਨੋਰ ਕੀਤਾ ਹੁੰਦਾ, ਪਰ ਜੇ ਅਸੀਂ ਇਗਨੋਰ ਨਾ ਕਰਦੇ ਤੇ ਫਿਰ ਅਸੀਂ ਉਹਦਾ ਉਪਰਾਲਾ ਉਹਨੂੰ ਕੀਤਾ ਹੁੰਦਾ ਤੇ ਫਿਰ ਇਹੋ ਜਿਹੀਆਂ ਚੀਜ਼ਾਂ ਸਾਡੇ ਸਾਹਮਣੇ ਆਉਣੀਆਂ ਨਹੀਂ ਸੀ। ਸੋ ਮੈਂ ਇਹ ਸਮਝਦਾ ਵੀ ਇਹ ਜਿਹੜਾ ਈਸੋ ਫਿਗਸ ਆ ਇਹ ਸਭ ਤੋਂ ਸੀਰੀਅਸ ਗੱਲ ਹੈ, ਕਿਉਂਕਿ ਇਥੋਂ ਤੇ ਸਾਡਾ ਅੱਗੇ ਜੀਵਨ ਦੀ ਕਾਰਵਾਈ ਸ਼ੁਰੂ ਹੋਣੀ ਹੈ। ਮਟੀਰੀਅਲ ਰਾ ਮਟੀਰੀਅਲ ਤੇ ਇਥੋਂ ਹੀ ਸਾਨੂੰ ਮਿਲਦਾ ਹੈਗਾ ਨਾ, ਸੋ ਜੇ ਰਾ ਮਟੀਰੀਅਲ ਜਾਣਾ ਬੰਦ ਹੋ ਗਿਆ ਤੇ ਫਿਰ ਅੱਗੇ ਹਰੇਕ ਮਸ਼ੀਨਰੀ ਦਾ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ। ਫਿਰ ਮੈਂ ਜੇ ਕੁਛ ਮਿੰਟਾਂ ਦੇ ਵਿੱਚ ਦੁਹਰਾ ਰਿਹਾ ਵੀ ਇੱਕ ਤਾਂ ਮੈਂ ਇਹ ਦੱਸਿਆ ਵੀ ਈਸੋਫੇਗਸ ਸਾਡੀ ਤਕਰੀਬਨ 25 ਸੈਂਟੀਮੀਟਰ ਦੀ ਲੰਬੀ ਟਿਊਬ ਹੈ, ਫਲੈਕਸੀਬਲ ਟਿਊਬ ਹੈਗੀ ਹੈ, ਸੁੰਗੜਦੀ ਹੈ ਫੈਲਦੀ ਹੈ, ਸੁੰਗੜਦੀ ਹੈ ਫੈਲਦੀ ਹੈ ਖੁਰਾਕ ਦੇ ਫੈਲਣ ਦੇ ਨਾਲ, ਔਰ ਇਹਦੀ ਇੱਕ ਆਪਣਾ ਮੋਸ਼ਨ ਹੈਗਾ, ਉਸ ਮੋਸ਼ਨ ਦੇ ਮੁਤਾਬਕ ਉੱਪਰੋਂ ਪਾਈ ਚੀਜ਼ ਹੇਠਾਂ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ, ਇਕਦਮ ਥੱਲੇ ਨਹੀਂ ਡਿੱਗਦੀ, ਔਰ ਇਹਦੇ ਵਿੱਚ ਉੱਪਰ ਤੋਂ ਹੇਠਾਂ ਤੱਕ ਪਹਿਲੀਆਂ 2 ਕੰਸਟ੍ਰਿਕਸ਼ਨ ਨੇ, ਦੋਵੇਂ ਪਾਸੋਂ ਜਿਵੇਂ ਕੋਈ ਬੰਨੀ ਹੁੰਦੀ ਹੈ ਬੋਰੀ, ਔਰ ਹੇਠਾਂ ਵਾਲੀ ਚੀਜ਼ ਉੱਪਰ ਨਾ ਜਾਵੇ, ਉੱਪਰ ਵਾਲੀ ਚੀਜ਼ ਹੇਠਾਂ ਨੂੰ ਨਾ ਜਾਵੇ, ਪਰ ਜੇ ਬਹੁਤਾ ਪ੍ਰੈਸ਼ਰ ਪਵੇ, ਜੇ ਖੁਰਾਕ ਅਸੀਂ ਵਾਰੀ ਵਾਰੀ ਬੁਰਕੀ ਚ ਪਾਈ ਜਾਂਦੇ ਆਟੋਮੈਟਿਕਲੀ ਇਹ ਖੁੱਲਦੀ ਹੈ, ਇਹ ਆਟੋਮੈਟਿਕ ਖੁੱਲਦੀ ਹੈ ਤੇ ਫਿਰ ਹੇਠਾਂ ਜਾਣੀ ਸ਼ੁਰੂ ਹੋ ਜਾਂਦੀ ਹੈ। ਪਰ ਜਿਹੜਾ ਹੇਠ ਤਾਂ ਉੱਪਰ ਨੂੰ ਆਉਣਾ ਗੈਸ ਵਾਲਾ, ਉਹ ਬੜੇ ਜ਼ੋਰ ਦੀ ਗੱਲ ਹੈ, ਜਦੋਂ ਬਹੁਤੀ ਕੋਈ ਗੱਲ ਹੋ ਜਾਏ ਤਾਂ ਹੀ ਰਿਵਰਸ ਕੰਡੀਸ਼ਨਾਂ ਹੁੰਦੀਆਂ ਨੇ ਹਾਂਜੀ। ਸੋ ਉਹ ਗੈਸ ਅਗਰ ਬਹੁਤ ਜ਼ਿਆਦਾ ਬਣਨੀ ਸ਼ੁਰੂ ਹੋ ਜਾਂਦੀ, ਫਿਰ ਹੌਲੀ ਹੌਲੀ ਐਸਿਡ ਬਣ ਗਿਆ, ਇਹ ਹੋ ਗਿਆ, ਉਹ ਹੋ ਗਿਆ, ਤੋ ਸਾਰੀਆਂ ਗੱਲਾਂ ਫਿਰ ਤੁਹਾਨੂੰ ਜਾਣੀਆਂ ਸ਼ੁਰੂ ਹੁੰਦੀਆਂ ਨੇ। ਜੇ ਅਸੀਂ ਇਨੀਸ਼ੀਅਲ ਦੌਰ ਦੇ ਵਿੱਚ ਇਹਦਾ ਕੋਈ ਪ੍ਰਬੰਧ ਕੀਤਾ ਹੁੰਦਾ ਤੇ ਇਸ ਸਟੇਜ ਤੱਕ ਜਿਹੜੀ ਵੱਧਦੀ ਕੈਂਸਰ ਤੱਕ ਪਹੁੰਚਦੀ ਹੈ, ਨਹੀਂ ਪਹੁੰਚਦੀ ਸੀਗੀ, ਪਰ ਜੇ ਅਸੀਂ ਉਹਨਾਂ ਗੱਲਾਂ ਦਾ ਧਿਆਨ ਨਹੀਂ ਕੀਤਾ ਤੇ ਫਿਰ ਆਟੋਮੈਟਿਕਲੀ ਆਉਣ ਵਾਲੇ ਸਮੇਂ ਦੇ ਵਿੱਚ ਅਲਸਰੇਸ਼ਨ ਵੀ ਹੋਏਗੀ, ਇਨਫਲਾਮੇਸ਼ਨ ਵੀ ਹੋਏਗਾ, ਔਰ ਅਲਟੀਮੇਟ ਜਿਹੜਾ ਕੈਂਸਰ ਵੀ ਹੋਣਾ ਸ਼ੁਰੂ ਹੋ ਜਾਂਦਾ। ਇੱਕ ਇਹਨੂੰ ਕਹਿੰਦੇ ਨੇ ਹੀਏਟਿਸ ਹਰਨੀਆ, ਇੱਕ ਇਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਆ ਕਿ ਨਾਲ ਦੇ ਅੰਗਾਂ ਨੂੰ ਕੋਈ ਐਸੀ ਪ੍ਰੋਬਲਮ ਹੋਈ ਤੇ ਜ਼ਬਰਦਸਤੀ ਕਰਕੇ, ਹਰਨੀਆ ਦਾ ਮਤਲਬ ਹੀ ਹੁੰਦਾ ਆ ਡਿਸਪਲੇਸਮੈਂਟ ਆਫ ਆਰਗਨ, ਕਿਸੇ ਅੰਗ ਦਾ ਆਪਣੀ ਪੋਜੀਸ਼ਨ ਤੋਂ ਡਿਸਪਲੇਸ ਹੋ ਜਾਣਾ, ਉਹਨੂੰ ਅਸੀਂ ਹਰਨੀਆ ਕਹਿੰਦੇ, ਠੀਕ ਹੈ। ਸੋ ਈਸੋਫੇਗਸ ਦੇ ਵਿੱਚ ਨਾਲ ਲੱਗਦੇ ਅੰਗਾਂ ਨੂੰ ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜਾਵੇ ਤੇ ਇਹਦੇ ਵਿੱਚ ਇਹ ਪ੍ਰੋਬਲਮ ਵੀ ਆ ਸਕਦੀ ਹੈ ਕੈਂਸਰ ਦੇ ਨਾਲ ਨਾਲ। ਦੂਸਰੀ ਜਿਹੜੇ ਇਹਦੀਆਂ ਮਾਸਪੇਸ਼ੀਆਂ ਨੇ, ਪ੍ਰੋਟੈਕਸ਼ਨ ਤਾਂ ਵੈਸੇ ਕੁਦਰਤ ਨੇ ਬਹੁਤ ਕੀਤੀ ਹੋਈ ਹੈ ਨਾ, ਆਮ ਚੀਜ਼ਾਂ ਦੇ 3-3 ਲੇਅਰ ਨੇ, ਜਿਵੇਂ ਸਕਿਨ ਦੀ ਆਪਾਂ ਗੱਲ ਕਰਦੇ ਹਾਂ ਤੇ ਐਪੀਡਰਮਸ ਹੈ, ਡਰਮਸ ਹੈ ਤੇ ਹਾਈਪੋਡਰਮਸ ਹੈ ਹਾਂਜੀ, ਔਰ ਇਹਦੇ ਵਿੱਚ ਅਸੀਂ ਦੱਸੇ ਆ 4 ਲੇਅਰ ਅੰਦਰ ਤੋਂ, ਸਬ ਮਿਊਕੋਸਾ ਲੇਅਰ, ਫਿਰ ਮਿਊਕਸ ਦਾ ਲੇਅਰ, ਫਿਰ ਮਸਲ ਦਾ ਲੇਅਰ। ਮਸਲ ਦਾ ਲੇਅਰ ਵੀ 2 ਤਰ੍ਹਾਂ ਦਾ, ਇੱਕ ਅੰਦਰ ਵਾਲਾ ਗੋਲ, ਬਾਹਰ ਵਾਲਾ ਸਿੱਧੇ ਲੰਬੇ ਮਸਲ ਹਾਂਜੀ, ਔਰ ਫਿਰ ਉਹਦੇ ਉੱਪਰ ਇੱਕ ਜਿਹੜੀ ਹੈ ਕਨੈਕਟਡ ਟਿਸ਼ੂ ਦੀ ਝਿੱਲੀ, ਇੰਨਾ ਮਜ਼ਬੂਤ ਬਣਾਇਆ ਇਹਨੂੰ, ਕਿਉਂਕਿ ਇੰਨਾ ਜ਼ਰੂਰੀ ਹੈ ਕਿ ਜੇ ਰਸ ਵੀ ਨਾ ਆਈ ਤੇ ਕੰਮ ਕਿਵੇਂ ਚੱਲਣਾ, ਹਮਾਸ ਦੀ ਲੜਾਈ ਤੇ ਇਸੇ ਕਰਨ ਦੀ ਹੋ ਰਹੀ ਹੈ ਨਾ
1: ਹਾਂਜੀ।
0: ਸੋ ਇਹ ਮੇਨ ਇੰਪੋਰਟੈਂਟ ਅੰਗ ਹੈ ਜਿਹਦੇ ਵਾਸਤੇ ਮੈਂ ਵਾਰ ਵਾਰ ਜ਼ੋਰ ਦੇ ਰਿਹਾ ਹਾਂ ਕਿ ਸਾਨੂੰ ਇਸ ਨੂੰ ਠੀਕ ਰੱਖਣਾ ਚਾਹੀਦਾ, ਤੇ ਠੀਕ ਰੱਖਣ ਦਾ ਮਤਲਬ ਇਹ ਨਹੀਂ ਕਿ ਇਹਨੂੰ ਇਕੱਲਾ ਦੇਖਣਾ ਆ, ਇਹਦੀ ਬਿਮਾਰੀ ਸ਼ੁਰੂ ਕਿੱਥੋਂ ਹੁੰਦੀ ਹੈ, ਉਸ ਗੱਲ ਨੂੰ ਸਾਨੂੰ ਵੇਖਣ ਦੀ ਜ਼ਰੂਰਤ ਹੈਗੀ ਹੈ, ਜਿਹੜੀ ਕਿ ਸਾਡੀ ਆਮ ਤੌਰ ਤੇ ਪੇਟ ਤੋਂ ਸ਼ੁਰੂ ਹੁੰਦੀ ਹੈ, ਗਲ ਸੜਨ ਤੋਂ ਸ਼ੁਰੂ ਹੁੰਦੀ ਹੈ, ਐਸਿਡ ਬਣਨ ਤੋਂ ਸ਼ੁਰੂ ਹੁੰਦੀ ਹੈ, ਤੇ ਜੇ ਅਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਤੇ ਫਿਰ ਈਸੋਫੇਗਸ ਵਰਗੀ ਸੀਰੀਅਸ ਬਿਮਾਰੀ, ਸੀਰੀਅਸ ਇਸੇ ਕਰਕੇ ਕਿਉਂਕਿ ਇਸ ਦੇ ਕੈਂਸਰ ਦਾ ਬਾਅਦ ਚ ਕੋਈ ਹੱਲ ਨਹੀਂ ਸਾਨੂੰ ਦਿਸਦਾ, ਰੇਡੀਏਸ਼ਨ ਵਗੈਰਾ ਬਹੁਤ ਕੁਝ ਕਰਵਾਉਂਦੇ ਆ, ਬੜਾ ਕੁਝ ਹੁੰਦਾ ਆ, ਪਰ ਕਿਉਂਕਿ ਖੁਰਾਕ ਨਹੀਂ ਜਾ ਰਹੀ, ਹੌਲੀ ਹੌਲੀ ਰਿਚਾਰਡੇਸ਼ਨ ਹੋ ਰਹੀ, ਹੌਲੀ ਹੌਲੀ ਸਰੀਰ ਘੱਟ ਰਿਹਾ ਹੈਗਾ ਆ, ਔਰ ਸਰੀਰ ਘੱਟਦੇ ਘੱਟਦੇ ਕੰਡੀਸ਼ਨ ਐਸੀ ਆ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਮੇਨਟੇਨ ਨਹੀਂ ਕਰ ਸਕਦਾ ਤੇ ਅਲਟੀਮੇਟ ਉਹਦੀ ਡੈਥ ਹੋਣੀ ਲਾਜ਼ਮੀ ਹੋ ਜਾਂਦੀ ਹੈ। ਸੋ ਇਹ ਸਾਰੇ ਇਹਦੀ ਈਸੋਫੇਗਸ ਦੀਆਂ ਗੱਲਾਂ ਨੇ। ਇਸ ਤੋਂ ਬਾਅਦ ਫਿਰ ਆਪਾਂ ਅਜੇ ਚੈਸਟ ਦੇ ਵਿੱਚ ਹੀ ਆ, ਜਿਹੜੇ ਇਸ ਮੀਡੀਆ ਸਟਾਈਨਮ ਦੇ ਹੋਰ ਵੀ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚੋਂ ਲੰਘਦੀਆਂ ਨੇ, ਮੈਂ ਉਹਦੀ ਗੱਲ ਵੀ ਕਰਨੀ ਹੈਗੀ ਹੈ, ਪਰ ਹੁਣ ਇੱਕ ਮੇਨ ਇੰਪੋਰਟੈਂਟ ਅੰਗ ਰਹਿ ਗਿਆ ਸਾਡਾ ਲੰਗਸ ਦਾ। ਲੰਗਸ ਤੁਸੀਂ ਸਾਰੇ ਸਮਝਦੇ ਹੋ ਜੇ ਸਾਜ ਨਹੀਂ ਆਇਆ ਹਾਂਜੀ ਤੇ ਫਿਰ ਬਾਕੀ ਕੀ ਰਿਹਾ ਟ੍ਰੇਸ ਕਰਕੇ ਅਗਲੇ ਸਾਡੇ ਪ੍ਰੋਗਰਾਮ ਦੇ ਵਿੱਚ ਲੰਗਸ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਿਆਂਗਾ ਵੀ ਲੰਗਸ ਦੀ ਐਨਾਟਮੀ ਕੀ ਹੈ ਇਹਦਾ ਸਟਰਕਚਰ ਬਣਿਆ ਹੋਇਆ ਕੀ ਹੈਗਾ ਆ ਔਰ ਇਹਨੂੰ ਕਿਵੇਂ ਇੱਥੇ ਸੈਟਅਪ ਕੀਤਾ ਹੋਇਆ ਕੁਦਰਤ ਨੇ ਔਰ ਉਸ ਤੋਂ ਬਾਅਦ ਇਹਦੇ ਚ ਪ੍ਰੋਬਲਮ ਕੀ ਆ ਸਕਦੀਆਂ ਹੈਗੀਆਂ ਨੇ ਉਹ ਸਾਰੀ ਗੱਲ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਦੇ ਨਾਲ ਸਾਂਝੀ ਕਰਾਂਗੇ ਪਰ ਜਿਹੜੇ ਵੀ ਸੱਜਣ ਮਿੱਤਰ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਰਹੇ ਨੇ ਜੇ ਉਹਨਾਂ ਨੂੰ ਇਹਦੇ ਵਿੱਚ ਕੋਈ ਜਾਣਕਾਰੀ ਮਿਲ ਰਹੀ ਹੈ ਤੇ ਮਿੱਤਰੋ ਇਹ ਇੰਨਾ ਕੁ ਸਹਿਯੋਗ ਜ਼ਰੂਰ ਕਰੋ ਭਾਈ ਇਹ ਹੋਰ ਲੋਕਾਂ ਤੱਕ ਵੀ ਪਹੁੰਚੇ ਹੋਰ ਲੋਕਾਂ ਨੂੰ ਇਹਦੇ ਨਾਲ ਜੋੜੋ ਤਾਂ ਕਿ ਉਹ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਤੇ ਜਾਣਕਾਰੀ ਕਿਉਂਕਿ ਮੈਂ ਤਾਂ ਸਧਾਰਨ ਲੈਂਗੁਏਜ ਚ ਮੈਂ ਟੈਕਨੀਕਲ ਲੈਂਗੁਏਜ ਬਹੁਤ ਘੱਟ ਬੋਲ ਰਿਹਾ ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਟੈਕਨੀਕਲ ਵਰਡ ਨਾ ਬੋਲਾਂ ਉਹਨੂੰ ਪੰਜਾਬੀ ਚ ਕਿਵੇਂ ਐਕਸਪਲੇਨ ਕਰ ਸਕਦਾ ਹਾਂ ਜਾਂ ਹਿੰਦੀ ਚ ਕਿਵੇਂ ਐਕਸਪਲੇਨ ਕਰ ਸਕਦਾ ਮੈਂ ਹੋਰ ਮੇਰੀ ਉਹ ਕੋਸ਼ਿਸ਼ ਹੁੰਦੀ ਹੈ ਤਾਂ ਕਿ ਉਹ ਬੋਲੀ ਬੋਲਾਂ ਤੁਹਾਨੂੰ ਇਹ ਲੱਗੇ ਵੀ ਤੁਹਾਡੇ ਵੀ ਚਲਾ ਹੀ ਇੱਕ ਬੰਦਾ ਬੋਲ ਰਿਹਾ ਕੋਈ ਹੋਰ ਸਪੈਸ਼ਲ ਡਾਕਟਰ ਨਹੀਂ ਬੋਲ ਰਿਹਾ ਇੱਕ ਆਮ ਸਧਾਰਨ ਬੰਦਾ ਹੀ ਬੋਲ ਰਿਹਾ ਹੈਗਾ ਤੇ ਉਹ ਬੋਲੀ ਤੁਸੀਂ ਸਮਝਦੇ ਹੋ ਤੇ ਤੁਹਾਡੇ ਐਨ ਅੰਦਰ ਤੱਕ ਤੋਰ ਅੰਦਰ ਤੱਕ ਗੱਲ ਜਾਏ ਕਿ ਮੈਂ ਕਹਿ ਕੀ ਰਿਹਾ ਹਾਂ ਸੋ ਇਹਨਾਂ ਦਾ ਜੇ ਫਾਇਦਾ ਤੁਹਾਨੂੰ ਹੋ ਰਿਹਾ ਹੈ ਤੇ ਜ਼ਰੂਰ ਕੋਸ਼ਿਸ਼ ਕਰੋ ਵੀ ਹੋਰ ਸੱਜਣ ਮਿੱਤਰ ਵੀ ਜਿਹੜੇ ਨੇ ਉਹ ਇਹਨਾਂ ਨੂੰ ਪ੍ਰੋਗਰਾਮ ਨੂੰ ਸੁਣ ਲੈਣ ਔਰ ਇਹਦੇ ਤੋਂ ਲਾਭ ਉਠਾ ਸਕਣ ਸੋ ਕਿਸੇ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਹੈ ਵੀ ਸਾਡੀ ਇੰਪਰੂਵਮੈਂਟ ਨਹੀਂ ਹੋ ਰਹੀ ਇਲਾਜ ਤਾਂ ਕਰਵਾ ਰਹੇ ਹਾਂ ਇਸ ਗੱਲ ਨੂੰ ਸਮਝਣ ਵਾਸਤੇ ਕਿ ਅਸਲ ਕੁਦਰਤ ਦਾ ਸਿਧਾਂਤ ਕੀ ਹੈਗਾ ਆ ਕੁਦਰਤ ਪਹਿਲਾਂ ਜਦੋਂ ਮੈਡੀਕਲ ਸਾਇੰਸ ਨਹੀਂ ਸੀ ਕੁਦਰਤ ਉਦੋਂ ਵੀ ਤਾਂ ਬਿਮਾਰੀਆਂ ਠੀਕ ਕਰਦੀ ਸੀ ਨਾ ਨਿਯਮ ਸੀਗਾ ਕਿਸ ਤਰ੍ਹਾਂ ਇਹ ਸਰੀਰ ਠੀਕ ਹੁੰਦਾ ਸੀਗਾ ਅਸੀਂ ਉਹੀ ਸਟੱਡੀ ਕੀਤਾ ਹੋਇਆ ਡਾਕਟਰ ਨੇ ਉਹਦੇ ਮੁਤਾਬਕ ਅਸਲ ਰਸਤਾ ਤਾਂ ਉਹ ਹੈ ਪਰ ਕੀ ਹੈ ਜਦੋਂ ਅਸੀਂ ਕੁਦਰਤ ਨੂੰ ਲੰਘ ਕੇ ਸਹਿਜ ਸਿਆਣਪਾਂ ਲੱਖ ਹੋਏ ਤਾਂ ਇਹ ਕਿੰਨਾ ਚੱਲੇ ਨਾਲ ਅਸੀਂ ਜਦੋਂ ਆਪਣੀਆਂ ਸਿਆਣਪਾਂ ਵਰਤਣੇ ਸ਼ੁਰੂ ਕਰ ਦੇਣੇ ਆਪਣੀ ਲੋੜ ਮੁਤਾਬਕ ਮੈਨੂੰ ਤਾਂ ਮੈਂ ਇੱਕ ਪ੍ਰੋਗਰਾਮ ਚ ਗੱਲ ਕਰਦੇ ਕਰਦੀ ਸੀ ਹੁਣ ਤਾਂ ਹਾਲਾਤ ਇਹ ਹੋ ਗਏ ਨੇ ਕਿ ਬੀਬੀਆਂ ਕਹਿੰਦੇ ਨੇ ਮੈਂ ਤੇ ਜਾਣਾ ਪਾਰਟੀ ਤੇ ਸਾਡੀ ਵਿਆਹ ਦੀ ਪਾਰਟੀ ਹੈ ਤੇ ਮੇਰੀ ਮੈਂਸਿਲ ਦੀ ਤਰੀਕ ਆ ਹੈ ਮੈਂ ਚਾਹੁੰਦੀ ਹਾਂ ਕਿ ਜਾਂ ਤਾਂ ਪਹਿਲਾਂ ਆ ਜਾਣ ਤੇ ਜਾਂ ਇਸ ਤੋਂ ਬਾਅਦ ਜਾਣ ਹਾਂਜੀ ਇਸ ਤਰ੍ਹਾਂ ਦਾ ਸਿਲਸਿਲਾ ਸਾਡਾ ਚੱਲਣਾ ਸ਼ੁਰੂ ਹੋ ਗਿਆ ਨਾ ਮੈਂ ਤੇ ਇਹ ਕਹਿੰਦੀ ਹਾਂ ਕਿ ਨਹੀਂ ਵੀ ਭਾਈ ਮੈਂ ਬੱਚਾ ਹੋਣਾ ਚਾਹੀਦਾ ਟੀਕਾ ਐਸਾ ਲਵਾਓ ਜਿਹਦੇ ਨਾਲ ਓਵੂਲੇਸ਼ਨ ਹੋ ਗਈ ਨਾ ਕਿਉਂਕਿ ਤੁਹਾਨੂੰ ਆਮ ਹੀ ਚੱਲ ਰਹੀਆਂ ਗੱਲਾਂ ਆਮ ਹੀ ਐਸਾ ਕੁਛ ਹੋ ਰਿਹਾ ਹੈਗਾ ਪਰ ਤੁਸੀਂ ਕੀ ਸਮਝਦੇ ਹੋ ਜਦੋਂ ਤੁਸੀਂ ਕੁਦਰਤ ਦੇ ਨਿਯਮ ਨੂੰ ਇਸ ਤਰ੍ਹਾਂ ਰੋਕ ਦਿੰਦੇ ਹੋ ਉਹਦਾ ਤੁਹਾਡੇ ਸਰੀਰ ਤੇ ਕੋਈ ਇਫੈਕਟ ਨਹੀਂ ਹੋਏਗਾ ਲਾਜ਼ਮੀ ਹੋਏਗਾ ਪਰ ਅਫਸੋਸ ਇਹ ਆ ਕਿ ਇਸ ਤਰ੍ਹਾਂ ਦੇ ਜਿੰਨੇ ਵੀ ਕੰਮ ਅਸੀਂ ਆਪਣੀ ਸਿਆਣਪ ਦੇ ਮੁਤਾਬਕ ਆਪਣੀ ਲੋੜ ਦੇ ਮੁਤਾਬਕ ਕੁਦਰਤ ਦੇ ਨਿਯਮ ਤੋਂ ਉਲਟ ਕਰਦੇ ਹਾਂ ਨਾ ਔਰ ਉਹਦੇ ਨਾਲ ਜਦੋਂ ਸਾਈਡ ਇਫੈਕਟ ਪੈਦਾ ਹੁੰਦੇ ਨੇ ਤੇ ਅਸੀਂ ਇਹਨੂੰ ਉਹਦੇ ਨਾਲ ਕੋਰਲੇਟ ਨਹੀਂ ਕਰਦੇ ਇਹ ਇਹਦੇ ਕਰਕੇ ਹੋਇਆ ਹੋਊਗਾ ਨਹੀਂ ਇਹ ਤਾਂ ਨਵੀਂ ਬਿਮਾਰੀ ਡਾਕਟਰ ਜੀ ਇਹ ਕਹਿੰਦੇ ਇਹ ਤਾਂ ਇੱਕ ਨਵੀਂ ਬਿਮਾਰੀ ਹੈ ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਔਰ ਕਰੋਨਿਕ ਡਿਜ਼ੀਜ਼ ਦੀ ਫਿਲਾਸਫੀ ਹੈ ਜੋ ਆਮ ਤੌਰ ਤੇ ਸਾਡੇ ਮੈਡੀਕਲ ਕਾਲਜ ਚ ਪੜ੍ਹਾਈ ਜਾਂਦੀ ਹੈ ਉਹ ਇਹ ਸਾਨੂੰ ਦੱਸਦੀ ਹੈ ਕਿ ਕਿਸ ਕਿਸ ਚੀਜ਼ ਦਾ ਕਿਸ ਕਿਸ ਨਾਲ ਸੰਬੰਧ ਹੈਗਾ ਆ ਕਿ ਜਿਹੜੀ ਚੀਜ਼ ਨੂੰ ਅਸੀਂ ਰਸਤਾ ਰੋਕ ਦਿੱਤਾ ਕੁਦਰਤ ਦਾ ਉਸ ਦੇ ਰਿਜ਼ਲਟ ਦੇ ਵਿੱਚ ਉਸ ਦੇ ਇਵਜ਼ ਦੇ ਵਿੱਚ ਤੁਹਾਡੇ ਸਰੀਰ ਵਿੱਚ ਕਿੱਥੇ ਕਿੱਥੇ ਕੀ ਕੀ ਨੁਕਸ ਪੈਦਾ ਹੋ ਸਕਦੇ ਨੇ ਸਾਨੂੰ ਇਹ ਜਾਣਨ ਦੀ ਜਿਵੇਂ ਗੋਡਿਆਂ ਦੇ ਪ੍ਰੋਬਲਮ ਹੁੰਦੀ ਹੈ ਤੇ ਅਲਟੀਮੇਟ ਦੀ ਆਰਥਰਾਈਟਿਸ ਦੀ ਕੋਈ ਗੱਲ ਹੁੰਦੀ ਹੈ ਉਹਨੂੰ ਜ਼ਬਰਦਸਤੀ ਤੁਸੀਂ ਜਦੋਂ ਬਾਹਰੋਂ ਠੀਕ ਕਰਦੇ ਹੋ ਤੇ ਹਾਰਟ ਦੀਆਂ ਪ੍ਰੋਬਲਮ ਹੁੰਦੀਆਂ ਹੀ ਨੇ ਰਸਤਾ ਉਹੀ ਹੈ ਇਸੇ ਤਰ੍ਹਾਂ ਸਕਿਨ ਦੀਆਂ ਪ੍ਰੋਬਲਮ ਨੇ ਤੁਸੀਂ ਜ਼ਬਰਦਸਤੀ ਲਾ ਲਾ ਕੇ ਕਰੀਮਾਂ ਉਦੋਂ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਵਿਨ ਨਹੀਂ ਕਰਦੇ ਵਿਨ ਨਹੀਂ ਕਰਦੇ ਸਟੀਰੋਇਡ ਵਗੈਰਾ ਦੇ ਕੇ ਤੁਸੀਂ ਹੋਰ ਤੇ ਜਿਹੜਾ ਨੁਕਸਾਨ ਕਰਦੇ ਹੀ ਕਰਦੇ ਹੋ ਅਲਟੀਮੇਟ ਉਹਦੇ ਨਾਲ ਤੁਹਾਡੇ ਫੇਫੜਿਆਂ ਦਾ ਵੀ ਨੁਕਸਾਨ ਹੋ ਜਾਏ ਕਿਉਂਕਿ ਸਕਿਨ ਨਾਲ ਹੈਗਾ ਕਰੋਨਿਕ ਡਿਜ਼ੀਜ਼ ਦੀ ਫਿਲਾਸਫੀ ਸਾਨੂੰ ਇਹ ਦੱਸਦੀ ਆ ਕਿ ਬੇਸ਼ੱਕ ਤੁਸੀਂ ਜਾਣੋ ਜਾਂ ਨਾ ਜਾਣੋ ਕੁਦਰਤ ਨੇ ਤੁਹਾਡੇ ਮੁਤਾਬਕ ਆਪਣੇ ਅਸੂਲ ਨਹੀਂ ਬਦਲਦੇ ਨੇ
1: ਨਹੀਂ ਬਦਲਨੇ ਬਿਲਕੁਲ
0: ਨਹੀਂ ਬਦਲਨੇ ਇਸ ਲਈ ਜ਼ਰੂਰੀ ਇਹ ਹੈਗਾ ਆ ਕਿ ਉਸ ਨੂੰ ਫਾਲੋ ਕਰਕੇ ਸਮਝੋ ਤੇ ਮੈਂ ਇਹ ਗੱਲ ਕਹਿ ਰਿਹਾ ਵੀ ਅਗਰ ਕਿਸੇ ਥਾਂ ਤੇ ਰੁਕ ਗਏ ਹੋ ਟ੍ਰੀਟਮੈਂਟ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਇਹਨੂੰ ਸਮਝਣ ਵਾਸਤੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 4086871899 ਵੈਸੇ ਵੀ ਅਗਰ ਸਾਇੰਟਿਫਿਕ ਤਰੀਕਾ ਕਿਸੇ ਚੀਜ਼ ਦਾ ਸਮਝਣਾ ਚਾਹੁੰਦੇ ਹੋ ਕਿਸੇ ਬਿਮਾਰੀ ਬਾਰੇ ਸਲਾਹ ਲੈਣਾ ਚਾਹੁੰਦੇ ਹੋ ਤਾਂ ਵੀ ਕਾਲ ਕਰ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸੋ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਲੰਗਸ ਦੇ ਸੰਬੰਧ ਚ ਗੱਲ ਕਰਾਂਗੇ ਔਰ ਜ਼ਰੂਰ ਸੁਣਨਾ ਕਿਉਂਕਿ ਲੰਗਸ ਬੜਾ ਜ਼ਰੂਰੀ ਅੰਗ ਹੈ ਤੁਹਾਡਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ ਸੋ ਮੱਚ

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫ੍ਰੈਂਕਫਰਟ, ਜਰਮਨੀ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਦਿਨ ਬ੍ਰੇਕ ਲੈਣ ਤੋਂ ਬਾਅਦ। ਸੋ ਅੱਜ ਦੇ ਪ੍ਰੋਗਰਾਮ ਵਿਚ ਕੁਝ ਗੀਤ ਤੇ ਸੇਮ ਥਿੰਗ ਜਿੱਦਾਂ ਪਹਿਲਾਂ ਹੁੰਦਾ ਸੀ ਲਾਲ ਸਿੰਘ ਚੀਮਾ ਸਾਹਿਬ, ਤੇ ਉਸ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਇਹ ਤੇ ਬਹੁਤ ਹੀ ਪਿਆਰੇ ਗਾਣੇ ਦੇ ਨਾਲ ਲੋ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ।

0: ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫਿਰ ਕੈਲੀਫੋਰਨੀਆ ਤੋਂ ਜੁੜ ਗਏ ਨੇ ਜੀ, ਤੇ ਉਹਨਾਂ ਦੇ ਨਾਲ ਅਗਲੀ ਗੱਲਬਾਤ ਆਪਾਂ ਕਰਦੇ ਹਾਂ, ਪੁੱਛਦੇ ਹਾਂ ਕੀ ਹਾਲ ਚਾਲ ਹੈ, ਕੀ ਹੋ ਰਿਹਾ ਜੀ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ।
1: ਠੀਕ ਠਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਆ ਮੁੱਚੀ ਫੇਰ ਅਮਰੀਕਾ ਦੇ ਵਿੱਚ ਆਉਂਦਾ ਤੇ ਆਪਣੇ ਸਾਰੇ ਸਰੋਤਿਆਂ ਦੇ ਨਾਲ ਖਬਰ ਸਾਂਝੀ ਕਰਾਂ। ਤੁਹਾਡਾ ਜਿਹੜਾ ਲੌਸ ਆ, ਇੰਗਲੈਂਡ ਤੁਸੀਂ ਗਏ ਸੀਗੇ ਤੇ ਉੱਥੇ ਜਿਹੜੀ ਆ ਉਮਰ ਤੋਂ ਪਹਿਲਾਂ ਜਿਹੜੀ ਤੁਹਾਡੇ ਪਰਿਵਾਰ ਦੇ ਜੀ ਦਾ ਇਸ ਦੁਨੀਆਂ ਤੋਂ ਚੱਲੇ ਜਾਣਾ, ਉਹਦੇ ਵਾਸਤੇ ਸਾਰੇ ਪਰਿਵਾਰ ਜਿਹੜੇ ਉਹਦੇ ਜਿਹੜੇ ਸਰੋਤੇ ਆ ਉਹ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰਦੇ ਆ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਕ ਸਾਹਿਬ ਜੀ, 41-42 ਸਾਲ ਦੀ ਉਮਰ ਤੁਸੀਂ ਦੱਸਦੇ ਸੀ, ਬਹੁਤ ਯੰਗ ਉਮਰ ਦੇ ਵਿੱਚ ਜਿਹੜੇ ਆ ਸਾਡੇ ਪੰਜਾਬ ਦੇ ਲੋਕ ਆ ਇਹਨਾਂ ਦੀ ਡਾਇਟ ਆ ਜਿਹੜਾ ਖਾਣਾ ਪੀਣਾ ਆ ਕਾਕ ਸਾਹਿਬ ਜੀ ਬਹੁਤ ਜ਼ਿਆਦਾ, ਜਿੱਦਾਂ ਤੁਸੀਂ ਦੱਸਦੇ ਆ ਵੀ ਉਹਨੂੰ 20 ਸਾਲ ਤੋਂ ਕਿ ਕਿੰਨੇ ਸਾਲ ਤੋਂ ਉਹਨਾਂ ਨੂੰ ਉਹ ਕਸਰ ਜਿਹੜੀ ਸੀਗੀ ਤੇ ਉਹਦਾ ਕੋਈ ਇਲਾਜ ਨਹੀਂ, ਵੱਡੇ ਵੱਡੇ ਹਸਪੀਟਲ ਆ ਦੇਖੋ, ਪਰ 20 ਸਾਲ ਤੋਂ ਚੱਲ ਰਹੀ ਬਿਮਾਰੀ ਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਫਿਰ ਹਸਪੀਟਲ ਦਾ ਹੁਣ ਆਪਾਂ ਕੀ ਕਹਿਣਾ ਉਹਨਾਂ ਨੂੰ, ਤੇ ਆਪਾਂ ਤਾਂ ਗੱਲਬਾਤ ਹੀ ਕਰ ਸਕਦੇ ਆ। ਤੇ ਖਾਕ ਸਾਹਿਬ ਜੀ, ਅੱਜ ਜਿਹੜੀ ਲੌਸ ਦੇ ਨਾਲ ਨਾਲ ਇੱਕ ਜਿਹੜੀ ਹਾਦਸੇ ਵਾਲੀ ਖਬਰ ਵੀ ਆ ਉਹ ਆਪਾਂ ਪਹਿਲਾਂ ਹੀ ਕਰ ਦੇਣੀ ਆ, ਕਿਉਂਕਿ ਜਿਹੜੇ ਆਗੂ ਲੋਕ ਹੁੰਦੇ ਆ ਨਾ, ਵੱਡੇ ਵੱਡੇ ਲੀਡਰ ਹੁੰਦੇ ਆ, ਇਹ ਆਮ ਕਰਕੇ ਅਕਲ ਵਾਲੇ ਹੁੰਦੇ ਆ, ਜੇ ਇਹਨਾਂ ਨੂੰ ਕੋਈ ਗਾਲ ਵਗੈਰਾ ਕੱਢ ਦੇਵੇ ਤਾਂ ਉਹ ਕੁਛ ਨੀ ਕਹਿੰਦੇ ਹੁੰਦੇ। ਇਹਦੀ ਉਦਾਹਰਨ ਇੱਕ ਪ੍ਰੈਜੀਡੈਂਟ ਓਬਾਮਾ ਜਦੋਂ ਸੀਗਾ ਉਦੋਂ ਵੀ ਸੀਗੀ ਤੇ ਉਹਨੇ ਕੋਈ ਉਹ ਕੁੜੀ ਸੀਗੀ ਵਾਈਟ ਹਾਊਸ ਦੇ ਵਿੱਚ, ਉਹਨੇ ਉਹਨੂੰ ਓਬਾਮੇ ਨੇ ਉਹਨੂੰ ਟਿਚਰ ਕਰ ਦਿੱਤੀ, ਮਾਹੌਲ ਕਰ ਦਿੱਤਾ। ਉਹ ਜਿਹੜੀ ਸਟੇਟ ਦੀ ਸੀਗੀ ਨਾ, ਉਹ ਸਟੇਟ ਦੇ ਤੁਹਾਨੂੰ ਪਤਾ ਹੀ ਆ ਵੀ ਲੋਕ ਇੱਥੇ ਅਮਰੀਕਾ ਦੇ ਵਿੱਚ ਇੱਕ ਦੂਜੇ ਨੂੰ ਉਹ ਕਹਿੰਦੇ ਆ ਨਾ ਵੀ ਫਲਾਨੀ ਸਟੇਟ ਦੇ ਲੋਕ ਡਾਮੇ ਆਈਏ, ਉਹ ਏਦਾਂ ਉਹਨੂੰ ਕੁਛ ਕਹਿਤਾ ਓਬਾਮਾ ਨੇ, ਉਹਨੇ ਮੋਹਰੇ ਉਹਨੂੰ ਗਾਲ ਕੱਢਤੀ ਕੁੜੀ ਨੇ, ਗਾਲ ਕੱਢਤੀ ਤੇ ਉਹ ਓਬਾਮਾ ਹੱਸ ਕੇ ਸਾਰਤਾ ਉਹਨੇ। ਅੱਜ ਦੀ ਫਿਰ ਜਿਹੜੀ ਗੱਲਬਾਤ ਖਾਕ ਸਾਹਿਬ ਜੀ, ਉਹ ਡੋਨਲਡ ਟਰੰਪ ਉੱਥੇ ਗਏ ਸੀ ਆਪਣੇ ਮਿਸ਼ੀਗਨ ਫੋਰਡ ਦਾ, ਤੁਹਾਨੂੰ ਪਤਾ ਵੀ ਬਹੁਤ ਵੱਡਾ ਪਲੈਟ ਆ ਉੱਥੇ ਜਿੱਥੇ ਫੋਰਡ ਦੀਆਂ ਗੱਡੀਆਂ ਬਣਦੀਆਂ ਵਗੈਰਾ, ਤੇ ਉੱਥੇ ਉਹ ਗਏ ਸੀਗੇ ਤੇ ਖਾਕ ਸਾਹਿਬ ਜੀ ਉੱਥੇ ਇੱਕ ਜਿਹੜਾ ਕਰਮਚਾਰੀ ਸੀਗਾ ਉਹਨੇ ਖਾਕ ਸਾਹਿਬ ਜਦੋਂ ਟਰੰਪ ਟੂਰ ਕਰਦਾ ਸੀਗਾ ਆਸੇ ਪਾਸੇ ਦੇਖਦਾ ਹੁਣ ਪਿਆ, ਤੁਹਾਨੂੰ ਪਤਾ ਵੀ ਉਹ ਹੈਗੀ ਆ ਹਰੇਕ ਨੂੰ ਛੇੜਨ ਦੀ ਜਾਂਦਾ ਕਰਨ ਦੀ, ਤੇ ਉਹਨੇ ਮੋਹਰੋਂ ਕਹਿਤਾ ਪ੍ਰੋਟੈਕਟਰ ਆਫ ਪੈਰੋਫਾਇਲਸ, ਟਰੰਪ ਨੂੰ ਕਿਹਾ ਤੂੰ ਪ੍ਰੋਟੈਕਟਰ ਆਫ ਪੈਰੋਫਾਇਲ। ਪੈਰੋਫਾਇਲ ਜਿਹੜਾ ਸ਼ਬਦ ਹੈ ਖਾਕ ਸਾਹਿਬ ਜੀ, ਇਹ ਜਿਹੜੇ ਨਾ ਯੰਗ ਉਮਰ ਦੀਆਂ ਕੁੜੀਆਂ ਹੁੰਦੀਆਂ ਉਹਨਾਂ ਨਾਲ ਜਿਹੜੇ ਇਹ ਇਸ ਤਰ੍ਹਾਂ ਦੀਆਂ ਸੈਕਸੁਅਲ ਉਹ ਕਰਦੇ ਆ ਉਹਨੂੰ ਕਿਹਾ ਜਾਂਦਾ, ਤੇ ਉਹਨੇ ਇਹਨੇ ਜਿਹੜਾ ਸੀਗਾ ਉਹ ਬੰਦਾ ਉਹਨੇ ਟਰੰਪ ਨੂੰ ਇਹ ਕਹਿਤਾ ਤੇ ਉਹਨੇ ਮੋਹਰਿਓ ਇੱਕ ਤਾਂ ਉਹ ਗਬਲੀ ਉਂਗਲ ਦਿਖਾ ਦਿੱਤੀ ਤੇ ਨਾਲ 5-7 ਗਾਲਾਂ ਵੀ ਕੱਢ ਦਿੱਤੀਆਂ ਉਹਨੂੰ।
0: ਇਹ ਨਹੀਂ ਸਹੀ, ਟਰੰਪ ਸਾਹਿਬ ਨੇ ਕਿਸੇ ਦੀ ਧੌਣ ਸਹਿੰਦੇ ਜੋ ਮਰਜ਼ੀ ਹੋ ਜਾਵੇ।
1: ਹਾਂਜੀ, ਤੇ ਟਰੰਪ ਨੇ ਗਾਲਾਂ ਗੁਲਾਂ ਕੱਢ ਦਿੱਤੀਆਂ ਤੇ ਹਰ ਸਾਹਿਬ ਜੀ ਫਿਰ ਉਹਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਪਰ ਅਜੇ ਫਾਇਰ ਨਹੀਂ ਕੀਤਾ। ਤੇ ਉਹਨੇ ਖਾਕ ਸਾਹਿਬ ਜੀ ਜਾ ਕੇ ਜਿਹੜਾ ਇਹ ਸੱਜਣ ਸੀਗਾ ਇਹਦਾ ਨਾਮ ਟੀ ਜੇ ਸਬੂਲਾ ਹੈਗਾ, ਇਹਨੇ ਗੋ ਫੰਡ ਵੀ ਉਹ ਜਿਹੜਾ ਬਣਾ ਲਿਆ ਆਪਣਾ, ਤੇ ਉਹਦੇ ਵਿੱਚ ਖਾਕ ਸਾਹਿਬ ਜੀ ਕਹਿੰਦੇ ਆ ਫਿਰ ਡਾਲਰਾਂ ਦਾ ਮੀਂਹ ਪਿਆ ਜਿੱਦਾਂ
0: ਕਰਨੀ
1: ਤੇ ਹਜ਼ਾਰਾਂ ਡਾਲਰ ਕਹਿੰਦੇ ਆ ਉਹ ਇਕੱਠੇ ਹੋ ਵੀ ਗਏ ਬਹੁਤ ਜਲਦੀ, ਔਰ ਲੋਕਾਂ ਨੇ ਇੰਨਾ ਉਹ ਕੀਤਾ ਕਿ ਦੇਖੋ ਚਲੋ ਉਹਦੀ ਨੌਕਰੀ ਜਾਏਗੀ ਜਾਂ ਨਹੀਂ ਜਾਏਗੀ ਇਹਦੇ ਬਾਰੇ ਕੋਈ ਪਤਾ ਨੀ ਗਾ। ਓਬਾਮਾ ਨੇ ਉਹ ਵੀ ਇੱਕ ਵਾਰੀ ਇੱਦਾਂ ਕਰਦਾ ਸੀਗਾ ਤੇ ਉਹਨੂੰ ਇੱਕ ਪਲੰਬਰ ਜਿਹੜਾ ਸੀਗਾ ਨਾ ਉਹਨੇ ਉਹਦੀ ਕਾਨਫਰੰਸ ਦੇ ਵਿੱਚ ਕੁਛ ਤੈਅ ਕੀਤਾ ਸੀ ਇੱਦਾਂ ਦੀ ਮਾੜੀ ਗੱਲ, ਤੇ ਓਬਾਮੇ ਨੇ ਫਿਰ ਉਹਨੂੰ ਕੁਛ ਨੀ ਕਿਹਾ ਤੇ ਸਗੋਂ ਉਹਨੂੰ ਵਾਈਟ ਹਾਊਸ ਲਾਨ ਦੇ ਵਿੱਚ ਸੱਦ ਕੇ ਤੇ ਉਹਦੇ ਨਾਲ ਕਹਿੰਦਾ ਸੀਗਾ ਵੀ ਆਪਾਂ ਬੀਅਰ ਸਬਮਿਟ ਕਰਾਂਗੇ। ਸੋ ਓਬਾਮੇ ਨੇ ਉਹਨੂੰ ਉੱਥੇ ਸੱਦ ਕੇ ਵਾਈਟ ਹਾਊਸ ਦੇ ਲਾਨ ਦੇ ਵਿੱਚ ਤੇ ਉਹਦੇ ਨਾਲ ਫਿਰ ਬੀਅਰ ਬੈਠ ਕੇ ਪੀਤੀ ਸੀਗੀ। ਸੋ ਇਸ ਤਰ੍ਹਾਂ ਦਾ ਜਿਹੜੇ ਆਗੂ ਹੁੰਦੇ ਆ ਖਾਕ ਸਾਹਿਬ ਜੀ ਉਹ ਫਿਰ ਉਹਨਾਂ ਨੂੰ ਯਾਦ ਕਰਦੀ ਆ ਹਮੇਸ਼ਾ ਵਾਸਤੇ,
0: ਲੀਡਰਾਂ ਦੀ ਤੁਸੀਂ ਕਹਿੰਦੇ ਲੀਡਰ ਹੁਣ ਸਾਡੇ ਪੰਜਾਬ ਦਾ ਲੀਡਰ ਵੀ ਲਾ ਲੋ ਭਗਵੰਤ ਸਿੰਘ ਮਾਨ ਸਾਹਿਬ,
1: ਹਾਂਜੀ
0: ਉਹ ਹੁਣ ਰਿਪੋਰਟਰ ਜਿਹੜੇ ਹੁੰਦੇ ਉਹਨਾਂ ਦਾ ਕੰਮ ਹੁੰਦਾ ਕਿ ਕੋਈ ਗਲਤੀਆਂ ਕਰਨੀਆਂ ਉਹਨਾਂ ਨੇ, ਕੋਈ ਹੈਲੀਕਾਪਟਰ ਜਦੋਂ ਮਾਨ ਸਾਹਿਬ ਉਧਰ ਬਾਹਰ ਗਏ ਸੀ ਨਾ ਤਾਂ ਹੈਲੀਕਾਪਟਰ ਚੱਲਦਾ ਰਿਹਾ, ਉਹਨਾਂ ਨੇ ਇੱਕ ਆਰਟੀ ਪਾ ਕੇ ਪੁੱਛ ਲਿਆ ਵੀ ਜਦੋਂ ਮਾਨ ਸਾਹਿਬ ਤੇ ਇੱਥੇ ਨੀ ਮੁੱਖ ਮੰਤਰੀ ਦਾ ਹੈਗਾ ਤੇ ਇਹਨੂੰ ਕੌਣ ਚਲਾਉਂਦਾ ਫਿਰਦਾ ਸੀ ਤੇ ਉਹਨਾਂ ਨੇ ਆਰ ਟੀ ਆਈ ਨੇ ਦੱਸਿਆ ਤੇ ਹੈ ਨੀ ਉਹਨੂੰ ਪਰ ਇਹ ਉਹਨਾਂ ਸੱਤਾ ਅੱਠਾਂ ਦੇ ਕੇਸ ਜਿਹੜੇ ਆ ਉਹ ਪੰਜਾਬ ਪੁਲਿਸ ਨੇ ਦਬਾ ਦਬ ਕਰਦੇ ਗੇ ਵੀ ਇਹਨਾਂ ਨੇ ਹੋਰ ਪੁੱਠੇ ਕੇਸ ਪਾਤੇ ਥੋੜੇ
1: ਅੱਗ
0: ਚੱਕਤੀ ਜੀ ਉਹ ਰਿਪੋਰਟਰ ਜਿਹੜੇ ਤੁਹਾਨੂੰ ਪਤਾ ਕਿਤੇ ਮੂੰਹ ਚੁੱਪ ਕਰਨ ਵਾਲੇ ਆ ਉਹਨਾਂ ਨੇ ਫਿਰ ਉਹ ਸੁਣਾਈਆਂ ਵਾ ਸੁਣਾ ਰਹੇ ਆ ਕੋਈ ਫੜੋ ਸਾਨੂੰ ਕਰੋ ਅੰਦਰ ਕਿਹੜੇ ਜੁਰਮ ਚ ਕਰ ਰਹੇ ਹੋ
1: ਗੁਣ ਚੰਗਿਆ ਸਤਿ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆਂ ਜਿਹੜੀ ਆ ਉਹਨਾਂ ਨੇ ਗਾਹੀ ਪੈਦਲ ਚੱਲ ਕੇ ਉਹ ਵੀ ਤੇ ਉਹਨਾਂ ਨੇ ਐਵੇਂ ਹੀ ਲਿਖੀਆਂ ਇਹ ਗੱਲਾਂ ਬਾਤਾਂ ਇਹਨਾਂ ਦੇ ਉੱਤੇ ਜਿਹੜਾ ਆ ਉਹ ਅਮਲ ਕਰਨਾ ਚਾਹੀਦਾ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਆ ਜਿਹੜੀ ਸੱਸ ਕੇ ਗੱਲ ਸਾਰ ਦੇਣੀ ਆ ਜਿਹੜੀ ਗੱਤ ਆ ਜੀ ਉਹਦੇ ਨਾਲ ਦੀ ਹੋਰ ਕੋਈ ਦੁਆ ਨਹੀਂ ਹੁੰਦੀ ਤੇ ਚਲੋ ਇਹਦੇ ਨਾਲ ਆਪਣੇ ਕੋਲ ਖਬਰ ਆ ਜਿਹੜੀ ਗੱਤ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਅਮਰੀਕਾ ਦੀ ਜਿਹੜੀ ਹੈਗੀ ਆ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਲਗਭਗ 75 ਦੇਸ਼ਾਂ ਦੇ ਗੱਤ ਸਾਹਿਬ ਜੀ ਨਾਂ ਤਾਂ ਨਹੀਂ ਦੱਸੇ ਗਏ ਨਾਂ ਤਾਂ 3-4 ਦੇ ਦੱਸੇ ਆ ਪਰ 75 ਦੇਸ਼ ਆ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਉਹਨਾਂ ਦੇ ਜਿਹੜੇ ਜਿਹੜੇ ਪਰਮਾਨੈਂਟ ਵੀਜ਼ੇ ਮਿਲਦੇ ਆ ਇੱਥੇ ਇਮੀਗ੍ਰੇਸ਼ਨ ਪੱਕੇ ਤੌਰ ਤੇ ਆਉਂਦੇ ਆ ਲੋਕ ਦੂਸਰੇ ਕੰਟਰੀਆਂ ਚੋਂ 75 ਕੰਟਰੀਆਂ ਦੇ ਵਿੱਚ ਆ ਰਹੇ ਜਿਹੜੇ ਲੋਕਾਂ ਨੇ ਆਉਣਾ ਸੀਗਾ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਆ ਟਰੰਪ ਸਾਹਿਬ ਦੇ ਜਿਹੜੇ ਹੈਗੇ ਆ ਆਪਣੇ ਪ੍ਰਬੰਧਕ ਉਹਨਾਂ ਨੇ ਦੁਨੀਆਂ ਦੀਆਂ ਜਿੰਨੀਆਂ ਉਹ 75 ਕੰਟਰੀਆਂ ਦੇ ਵਿੱਚ ਅੰਬੈਸੀਆਂ ਜਾਂ ਕਈ ਕੰਟਰੀਆਂ ਦੇ ਵਿੱਚ ਅੰਬੈਸੀ ਨਹੀਂ ਹੁੰਦੀ ਤੇ ਸਿਰਫ ਕੌਂਸਲੇਟ ਹੁੰਦੀ ਆ ਉਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਕੱਢ ਦਿੱਤੀਆਂ ਕਿ ਇਹਨਾਂ ਦੇਸ਼ਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜੀ ਪਰਮਾਨੈਂਟ ਰੈਜੀਡੈਂਸੀ ਦੇ ਕੇ ਇੱਥੇ ਨਾ ਆਉਣ ਦਿੱਤਾ ਜਾਵੇ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਸਾਰੀਆਂ ਨੂੰ ਉੱਥੇ ਹੀ ਰੋਕ ਦਿੱਤਾ ਜਾਵੇ ਜਿੱਥੇ ਉਹ ਹੈਗੀਆਂ ਤੇ ਇਹਦੇ ਵਿੱਚ ਖਾਕ ਸਾਹਿਬ ਜੀ ਉਹਨਾਂ ਨੇ ਜਿਹੜੇ ਨਾਂ ਦੱਸੇ ਆ ਉਹ ਜਿਹੜਾ ਅਫਗਾਨਿਸਤਾਨ ਦੱਸਿਆ ਇਰਾਨ ਦੱਸਿਆ ਰਸ਼ੀਆ ਤੇ ਇੱਕ ਸੋਮਾਲੀ ਆ ਜਿਹੜੀ ਸੋਮਾਲੀਆ ਉਹਦੇ ਨਾਂ ਸਾਹਮਣੇ ਲਿਆਉਂਦੇ ਆ ਤੇ ਜਿਹੜੇ ਜਿਨ੍ਹਾਂ ਦੇਸ਼ਾਂ ਤੋਂ ਇਹ ਲੋਕ ਇੱਥੇ ਗਵਰਨਮੈਂਟ ਦੇ ਉੱਪਰ ਆ ਕੇ ਨਾਲ ਉਹਨਾਂ ਨੇ ਮੁੱਦਾ ਇਸ ਗੱਲ ਦਾ ਰੱਖਿਆ ਸਾਹਮਣੇ ਖਾਕ ਸਾਹਿਬ ਜੀ ਕਿ ਜਿਹੜੇ ਦੇਖੋ ਇੰਡੀਆ ਤੋਂ ਜਾਂ ਹੋਰ ਕਈਆਂ ਕੰਟਰੀਆਂ ਤੋਂ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਇੱਥੇ ਰਿਲੇਟਿਵ ਹੁੰਦੇ ਆ ਜਿੱਦਾਂ ਆਪਾਂ ਉਹਨੂੰ ਸਪੋਂਸਰ ਕਰਦੇ ਆ ਵੀ ਇਹਦਾ ਖਰਚਾ ਹੈ ਜਿਹੜਾ ਮੈਂ ਉਹਨਾਂ ਚਿਰ ਸਾਂਭੂਗਾ ਹੁਣ ਤਾਂ ਇਹਨਾਂ ਨੇ 10 ਸਾਲ ਦਾ ਕਰ ਦਿੱਤਾ ਕਿ 10 ਸਾਲ ਵਾਸਤੇ ਜਿਹੜੇ ਬੰਦੇ ਨੂੰ ਤੁਸੀਂ ਸਪੋਂਸਰ ਕਰਦੇ ਆ ਤੁਹਾਡੇ ਭੈਣ ਭਰਾ ਜਾਂ ਪਟੀਸ਼ਨਾਂ ਕਰਦੇ ਆ ਉਹ 10 ਸਾਲ ਕਿਸੇ ਜਿਹੜੀ ਗਵਰਨਮੈਂਟ ਦੀ ਦੂਜੀ ਉਹਦੇ ਤੇ ਉਹ ਨਿਰਭਰ ਨਹੀਂ ਹੋਣਾ ਚਾਹੀਦਾ ਅਸਿਸਟੈਂਟ ਉਸ ਵਾਸਤੇ ਲੋਕ ਪਾ ਲੈਂਦੇ ਆ ਪਰ ਮੇਰਾ ਖਿਆਲ ਗੌਰ ਗੂਰ ਕੋਈ ਨਹੀਂ ਕਰਦਾ ਸੋ ਇਹ ਜਿਹੜੇ ਇਸ ਤਰ੍ਹਾਂ ਦੇ ਦੂਸਰੀਆਂ ਕੰਟਰੀਆਂ ਚੋਂ ਕਈਆਂ ਚੋਂ ਆਉਂਦੇ ਆ ਜਿੱਦਾਂ ਵੀਅਤਨਾਮ ਸੀਗਾ ਜਾਂ ਇਰਾਕ ਸੀਗਾ ਖਾਕ ਸਾਹਿਬ ਜੀ ਉਹਨਾਂ ਦੇਸ਼ਾਂ ਚੋਂ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਇੱਥੇ ਦੀ ਬੋਲੀ ਵਾਲੀ ਨਹੀਂ ਆਉਂਦੀ ਹੁੰਦੀ ਉਹ ਜਿਹੜੇ ਆ ਉਹਨਾਂ ਨੂੰ ਫਿਰ ਆ ਕੇ ਗਵਰਨਮੈਂਟ ਟ੍ਰੇਨਿੰਗ ਵੀ ਦੇ ਦਿੰਦੀ ਆ ਜੋਬਾਂ ਦੀ ਨੌਕਰੀਆਂ ਦੀ ਉਹਨਾਂ ਨੂੰ ਥੋੜਾ ਚਿਰ 2-4-6 ਮਹੀਨੇ ਜਾਂ ਸਾਲ ਜਿੰਨਾ ਚਿਰ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਫਿਰ ਇੱਥੇ ਜਿਹੜੇ ਆ ਉਹ ਸਾਂਭਣਾ ਪੈਂਦਾ ਗਵਰਨਮੈਂਟ ਦੇ ਉੱਤੇ ਜਿਹੜੀ ਬਰਡਨ ਬਣਦੀ ਆ ਇਹ ਬਣਾ ਕੇ ਉਹਨਾਂ ਨੇ ਮੁੱਦਾ ਚੱਕ ਕੇ ਤੇ ਇਹਨਾਂ ਲੋਕਾਂ ਤੋਂ ਜਿਹੜੇ ਉਹ ਸੀਗੇ ਆਉਣ ਦੇਸ਼ਾਂ ਤੋਂ ਜਿਹੜੇ ਲੋਕ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਇਰਾਨ ਰਸ਼ੀਆ ਸੋਮਾਲੀਆ ਤੇ ਅਫਗਾਨਿਸਤਾਨ ਇਹਨਾਂ 4 ਮੁਲਕਾਂ ਦੇ ਨਾਂ ਦਿੱਤੇ ਆ ਬਾਕੀਆਂ ਦੇ ਨਾਂ ਉਹਨਾਂ ਨੇ ਨਹੀਂ ਦਿੱਤੇ ਪਰ ਗਿਣਤੀ ਆ ਜਿਹੜੀ ਉਹ 75 ਕੰਟਰੀਆਂ ਦੀ ਜਿਹੜੀ ਦੱਸੀ ਆ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਜਿਹੜਾ ਉਹਦੇ ਵੱਲੋਂ ਕਿਹਾ ਗਿਆ ਕਿ ਉਸ ਨੇ ਦੁਨੀਆਂ ਭਰ ਵਿਚਲੀਆਂ ਐਮਬੈਸੀ ਅਤੇ ਕੌਂਸਲਰ ਨੂੰ ਹਦਾਇਤਾਂ ਭੇਜ ਦਿੱਤੀਆਂ ਕਿ ਜਿਨ੍ਹਾਂ ਲੋਕਾਂ ਨੂੰ ਇੱਥੇ ਆ ਕੇ ਗਵਰਨਮੈਂਟ ਵੱਲੋਂ ਸਹੂਲਤਾਂ ਦੇਣੀਆਂ ਪੈਂਦੀਆਂ ਉਹਨਾਂ ਦੇ ਪਰਮਾਨੈਂਟ ਵੀਜ਼ੇ ਆ ਜਿਹੜੇ ਉਹਨੂੰ ਬੰਦ ਕਰ ਦਿੱਤਾ ਜਾਵੇ ਇਹ ਮਾਮਲਾ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਕਾਕ ਸਾਹਿਬ ਦੀ ਅਸਲ ਦੇ ਵਿੱਚ ਤਾਂ ਜਿਨ੍ਹਾਂ ਵਿੱਚ 40 ਕੰਟਰੀ ਪਹਿਲਾਂ ਵੀ ਤੁਹਾਨੂੰ ਪਤਾ ਰੌਲਾ ਪੈਂਦਾ ਸਾਲ 2 ਸਾਲ ਪਹਿਲਾਂ ਵੀ ਉਦੋਂ ਵੀ ਜਿਹੜੇ ਆ 40 ਕੰਟਰੀਆਂ ਦੇ ਉੱਤੇ ਜਿਹੜਾ ਉਹ ਇਹਨਾਂ ਨੇ ਉਹ ਲਾ ਦਿੱਤੀ ਸੀ ਪਾਬੰਦੀ ਕਿ ਉੱਥੋਂ ਲੋਕਾਂ ਨੂੰ ਇੱਥੇ ਨਾ ਆਉਣ ਦਿੱਤਾ ਜਾਵੇ ਇਹ ਕਾਨੂੰਨ ਆ ਜਿਹੜਾ ਖਾਕ ਸਾਹਿਬ ਜੀ 21 ਜਨਵਰੀ ਤੋਂ ਲਾਗੂ ਹੋ ਜਾਣਾ ਆ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਟੂਰਿਸਟ ਵੀਜ਼ੇ ਆ ਜਿਹੜੇ ਜਾਂ ਹੋਰ ਕਿਸਮਾਂ ਦੇ ਵੀਜ਼ੇ ਆ ਉਹਨਾਂ ਦੇ ਉੱਤੇ ਕੋਈ ਜਿਹੜਾ ਇਹਦਾ ਪ੍ਰਭਾਵ ਜਾਂ ਅਸਰ ਕੋਈ ਨਹੀਂ ਪੈਣਾ ਸੋ ਪੈਸਾ ਖਾਕ ਸਾਹਿਬ ਜੀ ਇੱਦਾਂ ਲੱਗ ਰਿਹਾ ਵੀ ਅਮਰੀਕਾ ਜਿੱਦਾਂ ਭੁੱਖ ਨਾਲ ਲੜਨ ਲੱਗ ਪਿਆ ਹੁੰਦਾ ਹਰ ਪਾਸਿਓਂ ਜਿਹੜੇ ਆ ਉਹ ਫੰਡ ਕੱਟੀ ਜਾ ਰਹੇ ਆ ਹਰ ਪਾਸੇ ਤੋਂ ਉਹ ਜਿਹੜੀ ਆਪਣੀ ਸੀਗੀ EPA ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਆ ਜਿਹੜੀ ਉਹਦੇ ਵੀ ਫੰਡ ਵਗੈਰਾ ਕੱਟ ਦਿੱਤੇ ਬਹੁਤ ਹੁਣ ਲੋਕਾਂ ਨੂੰ ਉਹ ਕਹਿੰਦੇ ਹਵਾ ਖਰਾਬ ਆ ਕੋਈ ਗੱਲ ਨੀ ਤੇ ਕਿਉਂਕਿ ਉਹ ਕੰਟਰੋਲ ਕਰਦੀ ਨਾ ਗੈਸ ਪੰਪ ਆ ਜਿਹੜੇ ਇਹ ਤੇ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਹਨਾਂ ਤੇ ਉਹਨਾਂ ਨੂੰ ਵੀ ਰਾਹਤ ਦੇ ਦਿੱਤੀ, ਉਹਨਾਂ ਦੇ ਇੰਪਲੋਈ ਕੱਟ ਦਿੱਤੇ ਆ, ਹੋਰ ਬਹੁਤ ਸਾਰੀ ਜਿਹੜੀਆਂ ਇਸ ਤਰ੍ਹਾਂ ਦੀਆਂ ਏਜੰਸੀਆਂ ਆ ਜਿਹੜੀਆਂ ਕੰਟਰੋਲ ਕਰਦੀਆਂ ਸੀ ਉਹਨਾਂ ਦੇ ਫੰਡ ਖਾਕਸਾ ਵੀ ਕੱਟੇ ਜਾ ਰਹੇ ਆ। ਸੋ ਇਹਦੇ ਤੋਂ ਇਹ ਲੱਗ ਰਿਹਾ ਵੀ ਪਬਲਿਕ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ, ਜਾਂ ਤਾਂ ਪੈਸੇ ਹੀ ਇੰਨੀ ਤੰਗੀ ਆ ਗਏ ਅਮਰੀਕਾ ਵਿਚ ਵੀ ਤੇ ਇਹਦੀ ਵੀ ਖਿਆਲ ਆ ਵੀ ਜਿਹੜੀ ਇਕਨੋਮਿਕ ਹਾਲਾਤ ਆ ਉਹ ਵਧੀਆ ਨਹੀਂ ਹੈਗੇ। ਤੇ ਅਗਲੀ ਖਬਰਸਾਰ ਆਪਣੇ ਕੋਲ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਅਮਰੀਕਨ ਪ੍ਰੈਜੀਡੈਂਟ ਟਰੰਪ ਸਾਹਿਬ ਵੱਲੋਂ ਗ੍ਰੀਨਲੈਂਡ ਨਾਂ ਦੇ ਦੇਸ਼ ਨੂੰ ਹੜੱਪਣ ਦੀ ਜਿਹੜੀ ਯੋਜਨਾ ਆ ਉਹਦੇ ਕਾਰਨ ਖਾਕ ਸਾਹਿਬ ਜਿਹੜੀ ਈਯੂ ਆ ਤੇ ਨੇਟੋ ਆ ਉਹ ਦੋਨੇ ਹੀ ਆ ਜਿਹੜੇ ਉਹਨਾਂ ਨੂੰ ਹੁਣ ਖਾਕ ਸਾਹਿਬ ਦੀ ਫਿਕਰ ਜਿਹੜਾ ਉਹ ਪੈ ਗਿਆ ਆ ਤੇ ਫਿਕਰ ਖਾਕ ਸਾਹਿਬ ਜੀ ਹੁਣ ਪੈ ਗਿਆ ਤਾਂ ਜੇ ਤੁਸੀਂ ਕਈ ਵੱਖਰੇ ਵੱਖਰੇ ਪੱਖਾਂ ਤੋਂ ਆਪਾਂ ਦੇਖਦੇ ਆ ਨਾ ਤੇ ਤੁਹਾਨੂੰ ਏਦਾਂ ਵੀ ਲੱਗਦਾ ਪੀ ਉਹਨਾਂ ਨੂੰ ਫਿਕਰ ਪੈ ਗਿਆ, ਪਰ ਉਹਨਾਂ ਨੇ ਮੁਫ਼ਤ ਵਿਚ ਅਮਰੀਕਾ ਦੀ ਸ਼ੈਲ ਵੀ ਲਾਉਂਦੇ ਰਹੇ ਨਾ, ਲੜਨ ਹਥਿਆਰ ਦੇਣ ਨੂੰ ਅਮਰੀਕਾ ਮੁਹਰੇ ਤੇ ਲੜਦੇ ਨੂੰ ਉਹ ਮੁਲਕ ਤੇ ਉਹ ਪਿੱਛੇ ਚਟਕਾਰੀਆਂ ਮਾਰਦੇ ਸੀਗੇ ਤੇ ਹੁਣ ਉਹ ਜਿਹੜੇ ਹਾਲਾਤ ਆ ਉਹ ਜਿਹੜੇ ਬਦਲ ਰਹੇ ਆ ਤੇ ਉਹਦੇ ਹੁਣ ਜਿਹੜੇ ਮੈਂਬਰ ਦੇਸ਼ ਹੈਗੇ ਆ ਉਹਨਾਂ ਨੇ ਕਕਸ਼ਾ ਵੀ ਹੁਣ ਜਿਹੜੀ ਫਿਕਰਮੰਦੀ ਉਹਨਾਂ ਨੂੰ ਪੈ ਗਈ ਆ। ਗ੍ਰੀਨਲੈਂਡ ਆ ਜਿਹੜਾ ਉਹ ਦੇਖੋ ਉਹ ਕੰਟਰੀ ਆ ਜਿਹੜਾ ਖਾਕ ਸਾਹਿਬ ਜੀ ਉਹ ਆਪਣਾ ਜਿਹੜਾ ਸਟੇਟ ਆ ਨਾ ਟੈਕਸਾਸ ਅਮਰੀਕਾ ਦੀ ਇਹਦੇ ਨਾਲ ਉਹ ਤਿੰਨ ਗੁਣਾ ਵੱਡਾ ਦੇਸ਼ ਆ ਉਹ।
0: ਅੱਛਾ ਵੱਡਾ, ਇੰਨਾ ਵੱਡਾ ਮੈਂ ਸਮਝਦਾ ਛੋਟਾ ਜਿਹਾ ਹੀ ਆ।
1: ਨਹੀਂ ਨਹੀਂ ਖਾਕ ਸਾਹਿਬ ਜੀ ਉਹ ਬਹੁਤ ਵੱਡਾ ਦੇਸ਼ ਆ, ਉੱਥੇ ਜਿਹੜੀ ਆ ਉਹਦੀ ਆਪਾਂ ਅੱਗੇ ਜਾ ਕੇ ਏਰੀਆ ਵੀ ਦੱਸ ਦੇਣਾ ਕਿ ਕਿੰਨਾ ਆ, ਪਰ ਉੱਥੇ ਪਾਪੂਲੇਸ਼ਨ ਬਹੁਤ ਥੋੜੀ ਆ। ਤੇ ਹੁਣ ਹੈਗਾ ਕੀ ਆ ਉਹ ਕੈਨੇਡਾ ਦੇ ਤਾਂ ਸਮਝ ਲਓ ਨਾਲੇ ਲੱਗ ਜਾਂਦਾ ਆ ਕੇ।
0: ਅੱਛਾ
1: ਤੇ ਉਹ ਦੁਨੀਆਂ ਦਾ ਸਭ ਤੋਂ ਬੜਾ ਜਿਹਨੂੰ ਆਪਾਂ ਟਾਪੂ ਕਹਿੰਦੇ ਉਹ
0: ਟਾਪੂ ਆ।
1: ਹਾਂਜੀ ਤੇ ਉੱਥੇ ਹੁਣ ਕੀ ਆ ਕਿ ਇਹ ਜਿਹੜਾ ਦੇਸ਼ ਆ ਹੁਣ ਉਹ ਜਿਹੜੀ ਜਿਹੜੀ ਫਿਕਰਮੰਦੀ ਜਿਹੜੀ ਉੱਥੇ ਪੈ ਗਈ ਆ। ਗ੍ਰੀਨਲੈਂਡ ਦੀ ਜਿਹੜੀ ਕੁੱਲ ਆਬਾਦੀ ਆ ਉਹ 56,000 ਜਾਂ 57,000 ਦੇ ਮਤਲਬ ਵਿਚ ਵਿਚ ਆ।
0: ਅੱਛਾ ਜੀ, ਕਦੇ ਬਿਰਲਾ ਬਿਰਲਾ ਘਰ ਆ ਕਦੇ ਘਰ ਇੱਥੇ।
1: ਹਾਂਜੀ ਸਿਰਫ ਉਹ ਵੀ ਮੇਰਾ ਖਿਆਲ ਆ ਜਿੱਧਰ ਥੋੜਾ ਜਿਹਾ ਮੌਸਮ ਗਰਮ ਰਹਿੰਦਾ ਨਾ, ਕਿਉਂਕਿ ਉੱਥੇ ਆਈਸ ਤਾਂ ਜੰਮੀ ਰਹਿੰਦੀ ਆ ਸਾਰਾ ਸਾਲ। ਕੁਛ ਕੁ ਇਲਾਕਾ ਜਿਹੜਾ ਉੱਥੇ ਉਹ ਮਤਲਬ ਗਰਮ ਹੈਗਾ ਜਿੱਥੇ ਪਗੜਦੀ ਆ ਬਾਰਪੁਰਬ ਤੇ ਉੱਥੇ ਉਹ ਲੋਕ 56,000 ਲੋਕ ਬਹੁਤੇ ਨੀ ਹੁੰਦੇ, 56,000 ਤਾਂ ਮੇਰਾ ਖਿਆਲ ਸਾਡੇ ਸ਼ਹਿਰ ਫਰੈਜ਼ਨੋ ਦੀ ਆਬਾਦੀ ਹੋਊਗੀ ਤੁਹਾਡੇ।
0: ਇਹਨੇ ਛੋਟੇ ਪਿੰਡ ਲਾ ਲੋ, ਵੱਡਾ ਪਿੰਡ ਲਾ ਲੋ, ਸ਼ਹਿਰ ਛੋਟਾ, ਛੋਟੇ ਸ਼ਹਿਰ ਸ਼ਹਿਰ ਲਾ ਲੋ ਏਡਾ ਕਿ।
1: ਹਾਂਜੀ ਸ਼ਹਿਰ ਜਿੰਨੀ ਆਬਾਦੀ ਆ ਤੇ ਉਹਦਾ ਖੇਤਰਫਲ ਆ ਜਿਹੜਾ 8,36,330 ਵਰਗ ਮੀਲ ਜਿਹੜਾ ਉਹਦਾ ਖੇਤਰ ਆ ਤੇ ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਜਿੱਦਾਂ ਆਪਾਂ ਦੱਸ ਕੇ ਗਏ ਆ। ਤੇ ਇਹ ਤਕਰੀਬਨ ਮਿਸਰ ਜਿਹੜਾ ਦੇਸ਼ ਆ ਉਹਦੇ ਜਿੱਡਾ ਇਹ ਇਕੱਲਾ ਹੀ ਹੈਗਾ ਤੇ ਟੈਕਸਾਸ ਵਰਗੇ ਤਿੰਨ ਸੂਬੇ ਉਹਦੇ ਵਿਚ ਜਿਹੜੇ ਆ ਉਹ ਬਣ ਸਕਦੇ ਆ। ਤੇ ਇੱਥੇ ਕਾਕਸਾ ਵੀ ਅਮਰੀਕਾ ਦਾ ਇੱਕ ਜਿਹੜਾ ਉਹ ਫੌਜੀ ਅੱਡਾ ਵੀ ਆ ਇਹਦੇ ਵਿਚ ਬਣਿਆ ਹੋਇਆ। ਤੇ ਉੱਥੇ 150 ਤੋਂ ਕੋਈ 200 ਜਿਹੜੇ ਆ ਉਹ ਅਮਰੀਕਨ ਫੌਜੀ ਉੱਥੇ ਰਹਿੰਦੇ ਆ ਹਰ ਵੇਲੇ ਤੇ ਉਹਨਾਂ ਦਾ ਜਿਹੜਾ ਕੰਮ ਕਾਰ ਆ ਉੱਥੇ ਉਹ ਸਿਰਫ ਇਹ ਆ ਕਿ ਉੱਥੇ ਜਿਹੜੀ ਆ ਜੇ ਰੂਸ ਵੱਲੋਂ ਕੋਈ ਮਿਸਲ ਆਉਂਦੀ ਆ ਜਾਂ ਉਧਰੋਂ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਆ ਉਹਦੀ ਸਰਵੇਲੈਂਸ ਕਰਨ ਵਾਸਤੇ ਉਹ ਇੰਨਾ ਕੁ ਸਟਾਫ ਉੱਥੇ ਜਿਹੜਾ ਰੱਖਿਆ ਹੋਇਆ। ਤੇ ਟੋਟਲ ਕੁੱਲ ਮਿਲਾ ਕੇ ਜਿੱਦਾਂ ਅਮਰੀਕਾ ਦੇ 150 ਤੋਂ 200 ਦੇ ਕਰੀਬ ਤੇ ਬਾਕੀ ਜਿਹੜੇ ਦੇਸ਼ਾਂ ਦੇ ਹੋਰ ਵੀ ਜਿਹੜੇ ਅਮਰੀਕਾ ਦੇ ਨਾਲ ਜੁੜੇ ਹੋਏ ਦੇਸ਼ ਆ ਉਹ ਕੁੱਲ ਮਿਲਾ ਕੇ 650 ਫੌਜੀ ਜਿਹੜੇ ਉੱਥੇ ਉਹ ਜਿਹੜਾ ਅੱਡਾ ਉਹਨਾਂ ਦਾ ਹੈਗਾ ਉਹਦੇ ਚ ਹੈਗੇ ਆ। ਤੇ ਇਹ ਹੁਣ ਖਾਕ ਸਾਹਿਬ ਜੀ ਜਿਹੜਾ ਡੈਨਮਾਰਕ ਆ ਤੁਹਾਨੂੰ ਪਤਾ ਵੀ ਉਹ ਕਿੰਗਡਮ ਆ, ਇਹ ਡੈਨਮਾਰਕ ਦਾ ਜਿਹੜਾ ਨਾ ਤਾਂ ਉਹਨਾਂ ਦਾ ਗੁਲਾਮ ਆ ਇਹ ਨਾ ਹੀ ਡੈਨਮਾਰਕ ਦਾ ਹਿੱਸਾ ਆ, ਪਰ ਉਥੋਂ ਦੇ ਜਿਹੜਾ ਰਾਜਾ ਆ ਉਹਦੇ ਨਾਲ ਇਹਨਾਂ ਦੀ ਜੋ ਵੀ ਸੰਧੀਆਂ ਹੋਈਆਂ ਆ ਉਹਦੇ ਮੁਤਾਬਕ ਮਤਲਬ ਉਹ ਡੈਨਮਾਰਕ ਆ ਜਿਹੜਾ ਉਹਨੂੰ ਸੁਣਦਾ। ਤੇ ਟਰੰਪ ਨੇ ਹੁਣ ਤੁਹਾਨੂੰ ਪਤਾ ਵੀ ਉਹਨੂੰ ਧਮਕੀ ਦੇ ਦਿੱਤੀ ਕਿ ਮੈਂ ਇਹ ਲੈਣਾ ਆ। ਤੇ ਜਿਹਦੇ ਵਿਚ ਹੁਣ ਉਹ ਇੱਥੇ ਆਏ ਆ ਜਿਹੜੇ ਡੈਨਮਾਰਕ ਦੇ ਵਿਦੇਸ਼ ਮੰਤਰੀ ਆ ਤੇ ਉਹਨਾਂ ਨੇ ਖਾਕ ਸਾਹਿਬ ਜੀ ਕਿਹਾ ਕਿ ਟਰੰਪ ਦੀ ਨੀਤੀ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ। ਇਹ ਬਿਆਨ ਆ ਜਿਹੜਾ ਇਹ ਵਾਸ਼ਿੰਗਟਨ ਡੀਸੀ ਵਿਚ ਜਿਹੜੀ ਆ ਗੱਲਬਾਤ ਹੋਣ ਤੋਂ ਪਿੱਛੋਂ ਜਿਹੜਾ ਇਹ ਛਾਪਿਆ ਗਿਆ। ਤੇ ਇਹ ਖਿੱਚਾਧੂਈ ਜਿਹੜੀ ਹੋ ਰਹੀ ਆ ਇਹਦੇ ਦੌਰਾਨ ਡੈਨਮਾਰਕ ਤੇ ਨੇਟੋ ਐਲਾਈਜ ਆ ਜਿਹੜੇ ਖਾਕ ਸਾਹਿਬ ਜੀ ਉਹ ਗ੍ਰੀਨਲੈਂਡ ਵਿਚੋਂ ਜਿਹੜੀ ਆ ਫੌਜਾਂ ਦੀ ਗਿਣਤੀ ਉਹ ਉਹਨਾਂ ਨੇ ਵਧਾਉਣੀ ਸ਼ੁਰੂ ਕਰ ਦਿੱਤੀ ਆ।
0: ਅੱਛਾ ਜੀ, ਦੂਜੇ ਨੇਟੋ ਨੇ ਠੀਕ
1: ਡੈਨਮਾਰਕ ਵੀ ਤੇ ਨੇਟੋ ਵੀ ਹੁਣ ਖਾਕ ਸਾਹਿਬ ਜੀ ਨੇਟੋ ਵਿਚ ਤਾਂ ਅਮਰੀਕਾ ਵੀ ਆਉਂਦਾ ਆ
0: ਬਿਲਕੁਲ।
1: ਤੇ ਹੁਣ ਇੱਥੇ ਇਹਨਾਂ ਦਾ ਜਿਹੜਾ ਆਰਟੀਕਲ 5 ਆ ਜਿਹਦੇ ਵਿਚ ਉਹਨਾਂ ਨੇ ਲਿਖਿਆ ਹੋਇਆ ਕਿ ਨੇਟੋ ਦੇ ਇੱਕ ਵੀ ਕੰਟਰੀ ਦੇ ਉੱਤੇ ਜੇ ਕੋਈ ਹਮਲਾ ਕਰੇ ਤਾਂ ਸਾਰੇ ਨੇਟੋ ਕੰਟਰੀ ਆ ਜਿਹੜੇ ਉਹਦੇ ਖਿਲਾਫ਼ ਲੜਨਗੇ ਤੇ ਹੁਣ ਇੱਥੇ ਕਿਸ ਤਰ੍ਹਾਂ ਹੋਊਗੀ ਜੇ ਅਮਰੀਕਾ ਜਾ ਕੇ ਉਹਨੂੰ ਜ਼ਬਰਦਸਤੀ ਦੱਬਦਾ ਆ ਕਿਉਂਕਿ ਉਹ ਵੀ ਨੇਟੋ ਦਾ ਮੈਂਬਰ ਆ ਤੇ ਇੱਥੇ ਹੁਣ ਫਿਰ ਗੁੰਝਲ ਕੀ ਪਊਗੀ ਫਿਰ ਅਮਰੀਕਾ ਨਾਲ ਫਿਰ ਉਹ ਸਾਰੇ ਲੜਨਗੇ ਇੱਕ ਪਾਸੇ ਹੋ ਜਾਣਗੇ ਉਹ ਇਹ ਸਿਚੁਏਸ਼ਨ ਆ ਜਿਹੜੀ ਬਹੁਤ ਹੀ ਚੰਗੀ ਜਿਹੜੀ ਆ ਉਹ ਨਜ਼ਰ ਖਾਕਸਾ ਜੀ ਨਹੀਂ ਆ ਰਹੀ ਤੇ ਇਹਦੇ ਵਿਚ ਹੁਣ ਜਿਹੜੀ ਆ ਅਮਰੀਕਾ ਦੇ ਜਿਹੜੇ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਹੈਗੇ ਆ ਤੇ ਮਾਰਕੋ ਰੂਬੀਓ ਆ ਉਹਨਾਂ ਦੇ ਦੋਨਾਂ ਦੇ ਨਾਲ ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕਿਨ ਰੈਮੂਸਨ ਉਹਨਾਂ ਦਾ ਨਾਂ ਆ ਇਹਨਾਂ ਦੇ ਵਿਚ ਜਿਹੜੀ ਆ ਉਹ ਗੱਲਬਾਤ ਹੋਈ ਆ ਤੇ ਫੇਰ ਗੱਲਬਾਤ ਹੋਣ ਤੋਂ ਮਗਰੋਂ ਜਿਹੜੀ ਆ ਕਿ ਉਹਨਾਂ ਨੇ ਕਹਿ ਤਾ ਕਿ ਗ੍ਰੀਨਲੈਂਡ ਦੇ ਲੋਕ ਆ ਜਿਹੜੇ ਉਹ ਅਤੇ ਡੈਨਮਾਰਕ ਆ ਜਿਹੜਾ ਉਹ ਇਕੱਠੇ ਹੀ ਰਹਿਣਗੇ ਉਹਨਾਂ ਨੇ ਆਪਸ ਵਿਚ ਨਹੀਂ ਟੁੱਟਣੀ ਕਹਿਣ ਦਾ ਮਤਲਬ ਪਏ ਅਸੀਂ ਅਮਰੀਕਾ ਆ ਜਿਹੜੀ ਉਹਨੂੰ ਇੱਥੇ ਵੈਲਕਮ ਨਹੀਂ ਕਰਨਾ ਠੀਕ ਹੈ ਤੁਹਾਡਾ ਛੋਟਾ ਮੋਟਾ ਅੱਡਾ ਹੈਗਾ ਤੇ ਮਸਲਾ ਖੱਟ ਸਾਹਿਬ ਜੀ ਜਿਹੜਾ ਆ ਉਹ ਦਿਨੋਂ ਦਿਨ ਉਹ ਭਿਆਨਕ ਜਿਹੜਾ ਰੂਪ ਧਾਰ ਰਿਹਾ ਆ ਤੇ ਰੱਬ ਭਲਾ ਕਰੇ ਕਿ ਉਧਰ ਨੂੰ ਜਿਹੜੀ ਆ ਉਹ ਜਿਹੜੇ ਰੱਖੇ ਹੋਏ ਆ ਖੱਟ ਸਾਹਿਬ ਜੀ ਵੱਡੇ ਵੱਡੇ ਤੁਹਾਨੂੰ ਪਤਾ ਐਟਮ ਬੰਬ ਉਹ ਕਹਿੰਦੇ ਆ ਭਾਈ ਰੂਸ ਕੋਲ ਵੀ ਖੱਟ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੰਨੇ ਉਹ ਪਏ ਆ ਰੂਸ ਦੇ ਕੋਲ ਦੁਨੀਆਂ ਦੇ ਵਿਚ ਸਭ ਤੋਂ ਜਿਆਦਾ ਜਿਹੜੇ ਐਟਮ ਬੰਬ ਜਾਂ ਉਹਨਾਂ ਨੂੰ ਹੈਗੇ ਆ ਉਹ ਕਹਿੰਦੇ ਆ ਭਾਈ ਇਹ ਜਿਹੜੀ ਧਰਤੀ ਆ ਇਹਨੂੰ 10 ਵਾਰੀ ਸਾਰ ਕੇ ਸਵਾਹ ਕਰ ਸਕਦੇ ਆ ਇੰਨਾ ਹਥਿਆਰ ਜਿਹੜਾ ਉੱਥੇ ਪਿਆ ਸੋ ਉਹਨਾਂ ਕਈ ਅਮਰੀਕਾ ਦੇ ਕੋਲ ਵੀ ਆ ਥੋੜੇ ਬਹੁਤ ਘੱਟ ਹੋਣਗੇ ਇਹਨਾਂ ਕੋਲ ਕਿਉਂਕਿ ਇਹਨਾਂ ਦੇ ਕੋਲ ਹੋਰ ਰਿਸੋਰਸ ਹੈਗੇ ਆ ਪਰ ਖਾਕਸਾ ਜੀ ਉੱਥੇ ਤੱਕ ਨੌਤ ਪਹੁੰਚਦੀ ਆ ਤਾਂ ਫੇਰ ਦੁਨੀਆਂ ਜਿਹੜੀ ਆ ਫਿਰ ਦੁਬਾਰਾ ਤੋਂ ਸ਼ੁਰੂ ਹੋਊਗੀ ਉਹ ਆਊਗੀ ਕਿੱਥੋਂ ਇਹ ਨੀ ਪਤਾ ਕਿਉਂਕਿ ਹਰ ਚੀਜ਼ ਦਾ ਜਿਹੜਾ ਬੀ ਆ ਉਹ ਤਾਂ ਚਾਹੀਦਾ ਨਾ ਜੇ ਸਾਰਾ ਬੀ ਨਾ ਤੇ ਹੋ ਗਿਆ ਹੁਣ ਖਾਕਸਾ ਵੀ ਦੇਖੋ ਜਿਹੜਾ ਪਿੱਛੇ ਚਿਰ ਦੀ ਗੱਲ ਆ ਜਿਹੜਾ ਰੂਸ ਹੈ ਨਾ ਉਹਨੇ ਜਿਹੜੇ ਟੈਂਕ ਸੀਗੇ ਨਾ ਟੈਂਕ ਆਪਣੇ ਉਹ ਇੰਨੇ ਜਿਆਦਾ ਬਣਾ ਕੇ ਜਿਹੜਾ ਈਸਟ ਤੇ ਵੈਸਟ ਬਰਲਿਨ ਸੀਗਾ ਜਿਹੜਾ ਉਹਦੇ ਬਾਰਡਰ ਤੇ ਲਿਜਾ ਕੇ ਲੜਾਤੇ ਸੀਗੇ ਤੇ ਉਹਨੇ ਚੈਲੰਜ ਕਰ ਦਿੱਤਾ ਸੀਗਾ ਕਿ ਮੈਨੂੰ ਇਸ ਵੇਲੇ ਕੋਈ ਰੋਕਣ ਵਾਲਾ ਜੰਮਿਆ ਨਹੀਂ ਹੈਗਾ ਤੇ ਮੈਂ ਜਦੋਂ ਆਰਡਰ ਦੇਣਾ ਆ ਮੇਰੇ ਕੋਲ ਇੰਨੇ ਟੈਂਕ ਜਿਹੜੇ ਬਾਰਡਰ ਤੇ ਲੱਗੇ ਹੋਏ ਇਹਨਾਂ ਦੇ ਮੂਹਰੇ ਨਾ ਅਮਰੀਕਾ ਨੇ ਇੰਗਲੈਂਡ ਨੇ ਨਾ ਜਰਮਨ ਨੇ ਕਿਸੇ ਨੇ ਨੀ ਖੜਨਾ ਤੇ ਉਸ ਵੇਲੇ ਖੱਟ ਸਾਹਿਬ ਜੀ ਕੀ ਹੋਇਆ ਸੀਗਾ ਅਮਰੀਕਾ ਦਾ ਜਿਹੜਾ ਪ੍ਰੈਜੀਡੈਂਟ ਸੀਗਾ ਉਹਨੇ ਕਿਹਾ ਸੀਗਾ ਕਿ ਇਹ ਇੱਕ ਹਾਈਡਰੋਜਨ ਬੰਬ ਆ ਜਿਹੜਾ ਉਹ ਹੈਗਾ ਇਹਨਾਂ ਦੇ ਕੋਲ ਉਹ ਜਿਹੜਾ ਬੰਬ ਆ ਖੱਟ ਸਾਹਿਬ ਜੀ ਉਹਨੇ ਕੋਈ ਜਿਹੜੀ ਚੀਜ਼ ਹੈ ਨਾ ਜਿਹੜੀ ਉਹਨੂੰ ਜਿਹੜੀ ਜਾਨਦਾਰ ਚੀਜ਼ ਨਹੀਂ ਹੈ ਉਹਦਾ ਨੁਕਸਾਨ ਨਹੀਂ ਕਰਨਾ ਉਹਨੇ ਸਿਰਫ ਜਿਹੜੀਆਂ ਜੀਵਦੀਆਂ ਚੀਜ਼ਾਂ ਹੈ ਉਹਨਾਂ ਨੂੰ ਹੀ ਖਤਮ ਕਰਨਾ ਸੋ ਕਹਿਣ ਦਾ ਮਕਸਦ ਉਹਨਾਂ ਦਾ ਇਹ ਸੀਗਾ ਅਮਰੀਕਾ ਦਾ ਕਿ ਜੇ ਤੂੰ ਇਹ ਟੈਂਕ ਲਾਏ ਤੇ ਮੈਂ ਫਿਰ ਉਹ ਬੰਬ ਆ ਜਿਹੜਾ ਉਹ ਸਿੱਟੂਗਾ ਜਿਹਦੇ ਨਾਲ ਤੇਰੇ ਟਰੰਕ ਚਲਾਉਣ ਵਾਲੇ ਬੰਦੇ ਆ ਜਿਹੜੇ ਉਹ ਵਿੱਚੇ ਸੁਸਰੀਆਂ ਨੂੰ ਸਵਾ ਦੇਣੇ ਆ ਮੈਂ ਸੋ ਇਸ ਤਰ੍ਹਾਂ ਦੇ ਖਤਰਨਾਕ ਜਿਹੜੇ ਹਥਿਆਰ ਆ ਉਹ ਅੱਗੇ ਤਾਂ ਕੱਲੇ ਅਮਰੀਕਾ ਤੇ ਜਿਹੜਾ ਸੀਗਾ ਰਸ਼ੀਆ ਇਹਦੇ ਕੋਲ ਸੀਗੇ ਖੱਟ ਸਾਹਿਬ ਜੀ ਹੁਣ ਉਧਰ ਚੀਨ ਆ ਜਿਹੜਾ ਉਹ ਵੀ ਬਹੁਤ ਜਿਆਦਾ ਜਿਹੜਾ ਇਧਰ ਨੂੰ ਐਡਵਾਂਸਮੈਂਟ ਉਹਨੇ ਕਰ ਲਈ ਆ ਜਿਹਦਾ ਪਿੱਛੇ ਜਿਹਾ ਖੱਟ ਸਾਹਿਬ ਜੀ ਜਦੋਂ ਕੋਵਿਡ ਸ਼ੁਰੂ ਹੋਇਆ ਉਹਦੇ ਵਿਚ ਵੀ ਰੌਲਾ ਪੈਣ ਲੱਗ ਪਿਆ ਸੀਗਾ ਭਾਈ ਚੀਨ ਨੇ ਹੀ ਇਹ ਜਿਹੜਾ ਉਹ ਕੋਵਿਡ ਫੈਲਾਇਆ ਪਰ ਉਹ ਆਪਣੀ ਜਿਹੜੀ ਆ ਪਹੁੰਚ ਤੋਂ ਬਾਹਰ ਆ ਕਿ ਅਸਲੀਅਤ ਉਹਦੇ ਵਿਚ ਕੀ ਸੀਗੀ ਇਹਦਾ ਆਪਾਂ ਤਾਂ ਨਿਰਣਾ ਨਹੀਂ ਲੈ ਸਕਦੇ ਕਿਉਂਕਿ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਆ ਉਹ ਇੱਦਾਂ ਦੀ ਪੂਰੀ ਜਿਹੜੀ ਕਦੇ ਆਉਣੀ ਨੀ ਤੇ ਨਾ ਹੀ ਉਹ ਆ ਸਕਣੀ ਆ ਉਹ ਹੋ ਸਕਦਾ ਅੱਜ ਤੋਂ 100-200 ਸਾਲ ਬਾਅਦ ਜਦੋਂ ਅੱਜ ਦੇ ਲੋਕ ਆ ਜਿਹੜੇ 2-3 ਪੀੜੀਆਂ ਪੈ ਗਈਆਂ ਫੇਰ ਸ਼ਾਇਦ ਕਿਸੇ ਪਾਸਿਓਂ ਉਹ ਜਿਹੜੀ ਆ ਖਬਰ ਉਹ ਨਿਕਲੂਗੀ ਤੇ ਇਹਦੇ ਨਾਲ ਅਗਲੀ
0: ਕੋਵਿਡ ਚ ਰੌਲਾ ਇਹੋ ਹੀ ਪਿਆ ਸੀ ਕਿ ਇਹਨੇ ਚੀਨ ਦੇ ਕੁਛ ਨਾ ਕੁਛ ਉਥੋਂ ਬਣਾ ਰਹੇ ਸੀ ਤੇ ਉਹਦੇ ਉਥੋਂ ਲੀਕ ਹੋਇਆ ਤੇ ਉਥੋਂ ਹੀ ਇਹ ਕੋਵਿਡ ਆਇਆ ਇਹ ਗੱਲ ਵੈਸੇ ਚੀਮਾ ਸਾਹਿਬ ਜੀ ਸੋਚਿਆ ਜਾਵੇ ਕਿ ਇਕਦਮ ਇਹੋ ਜਿਹੀ ਬਿਮਾਰੀ ਜਿਹੜੀ ਆ ਉਹ ਫੈਲੀ ਕਿੱਦਾਂ ਨਾ ਇਹਦੇ ਵਿਚ ਕੋਈ ਨਾ ਕੋਈ ਰੀਜ਼ਨ ਤੇ ਹੋਏਗਾ ਨਾ
1: ਹਾਂਜੀ ਰੀਜ਼ਨ ਉਹ ਜਿਹੜੀਆਂ ਦੇਖੋ ਖੱਟ ਸਾਹਿਬ ਜੀ ਆਪਣੇ ਕੋਲ ਸੱਚੀ ਖਬਰ ਤਾਂ ਆਉਣੀ ਨਹੀਂ ਕਦੇ ਵੀ ਕਿਉਂਕਿ ਜਦੋਂ ਹਰੇ ਗਵਰਨਮੈਂਟਾਂ ਜਿਹੜੀਆਂ ਲੁਕਾਉਂਦੀਆਂ ਰਹਿੰਦੀਆਂ ਪਰ ਉਹ ਹੋਇਆ ਕਹਿੰਦੇ ਇੱਦਾਂ ਆ ਕਿ ਉਹ ਜਿਹੜੀ ਸੀਗੀ ਉੱਥੇ ਕਿਸੇ ਆ ਜਿਹੜੀਆਂ ਜਿਹਨਾਂ ਨੂੰ ਉਹ ਚਮਗਿੱਦੜ ਵੀ ਕਹਿੰਦੇ ਆ ਚਾਮਚੜੇ ਕਹਿ ਦਿੰਦੇ ਨਾ ਰਾਤ ਨੂੰ ਉਹਨਾਂ ਤੋਂ ਕਹਿੰਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਉਹ ਬਿਮਾਰੀ ਜਿਹੜੀ ਆ ਉਹ ਇੱਕ ਹਿਊਮਨ ਨੂੰ ਲੱਗ ਗਈ ਆਮ ਕਰਕੇ ਕਈ ਬਿਮਾਰੀਆਂ ਜਿਹੜੀਆਂ ਪਸ਼ੂਆਂ ਨੂੰ ਲੱਗਦੀਆਂ ਉਹ ਬੰਦਿਆਂ ਨੂੰ ਨਹੀਂ ਲੱਗਦੀਆਂ ਪਰ ਕਈ ਵਾਰੀ ਖੱਟ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੱਦਾਂ ਹੋ ਜਾਂਦੀ ਆ ਸੋ ਓਹਦੇ ਤੇ ਜਿਹੜਾ ਐਕਸਪੈਰੀਮੈਂਟ ਕਰਦੇ ਆ ਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਲੀਕ ਹੋ ਗਈ ਸੀ ਤੇ ਇਹਦਾ ਜਿਹੜਾ ਸਹੀ ਫੈਸਲਾ ਆਪਾਂ ਤਾਂ ਨਹੀਂ ਲੈ ਸਕਦੇ ਜਿਹੜੀ ਅਮਰੀਕਾ ਵਰਗੀਆਂ ਗਵਰਨਮੈਂਟ ਆ ਉਹਨਾਂ ਨੂੰ ਪਤਾ ਹੁੰਦਾ ਤੇ ਇਹਦਾ ਅਗਲੀ ਖਬਰ ਆ ਜਿਹੜੀ ਖਾਕ ਸਾਹਿਬ ਜੀ ਉਹ ਇਹ ਆ ਕਿ ਅਮਰੀਕਾ ਦੀ ਪਰਜਾ ਆ ਜਿਹੜੀ ਉਹਦੇ ਵਿਚ ਆਈਸ ਜਿਹੜੀ ਆ ਉਹਦੇ ਵਿਚ ਤੇ ਪਰਜਾ ਵਿਚ ਖਾਕ ਸਾਹਿਬ ਜੀ ਕਾਫੀ ਗਰਮਾ ਗਰਮੀ ਆ ਜਿਹੜੀ ਉਹ ਫੈਲ ਚੁੱਕੀ
0: ਬਿਲਕੁਲ
1: ਤੇ ਰੇਨੀ ਨਿਕੋਲ ਗੁੱਡ ਜਿਹੜੀ ਉਹਦਾ ਪੂਰਾ ਨਾਂ ਹੈਗਾ ਆ ਉਹਨੂੰ ਖਾਕ ਸਾਹਿਬ ਜੀ ਆਈਸ ਆਫਿਸਰ ਨੇ ਜਿਹੜੀਆਂ ਗੋਲੀਆਂ ਮਾਰ ਦਿੱਤਾ ਤੇ ਉਹਦਾ ਜਿਹੜਾ ਵੀਡੀਓ ਖਾਕ ਸਾਹਿਬ ਜੀ ਮੈਂ ਦੇਖੀ ਆ ਉਹਦੇ ਉੱਤੇ ਸਾਫ ਨਜ਼ਰ ਆ ਰਿਹਾ ਕਿ ਉਸ ਔਰਤ ਦਾ ਕੋਈ ਕਸੂਰ ਨਹੀਂ ਹੈਗਾ ਉਹ ਤਾਂ ਜਿਹੜਾ ਸੀਗਾ ਇਹਦਾ ਤੁਹਾਨੂੰ ਪਤਾ ਪੈਣਾ ਕੋ ਲੋਡਡ ਤਾਂ ਗੰਨਾ ਹੁੰਦੀਆਂ ਜਿੱਦਾਂ ਬਾਰਡਰ ਤੇ ਲੜਨ ਗਏ ਹੁੰਦੇ ਆ ਫੁੱਲੀ ਲੋਡਡ ਸਾਰਾ ਹੁੰਦਾ ਉਹ ਤੇ ਉਹ ਅਸਲ ਦੇ ਵਿਚ ਉਹਨੇ ਇਹਨੂੰ ਡੋਰ ਡਾਰ ਖੋਲਣ ਨੂੰ ਕਿਹਾ ਤੇ ਉਹਨੇ ਆਪਣਾ ਉਹ ਆਈ ਡੀ ਵਗੈਰਾ ਦਿਖਾ ਦਿੱਤੀ ਤੇ ਉਹ ਫਿਰ ਕਾਰ ਉਹਨੇ ਜਿੱਧਰ ਉਹ ਖੜਾ ਸੀਗਾ ਅਫਸਰ ਉਹਦੀ ਕਾਰ ਦੇ ਡੋਰ ਵੱਲ ਦੇ ਪਾਸੇ ਖੜਾ ਸੀਗਾ ਨਾ ਥੋੜਾ ਜਿਹਾ ਜਿੱਦਾਂ ਕਾਰ ਦੇ ਏਦਾਂ ਸੀਗਾ ਵੀ ਕਾਰ ਉਹਦੇ ਵਿਚ ਵੱਜੂਗੀ ਜੇ ਕਾਰ ਸਿੱਧੀ ਤੋਰੀ
0: ਸਾਈਡ ਤੇ ਸੀ
1: ਹੈਨੀ
0: ਉਹ ਸਾਈਡ ਤੇ ਸੀ
1: ਹਾਂਜੀ ਪਰ ਉਹਨੇ ਹੋਰ ਵੀ ਕਾਰ ਦੂਜੇ ਪਾਸੇ ਨੂੰ ਵੱਟ ਲਈ ਸੀ ਤਾਂ ਉਹਦੇ ਵਿਚ ਨਾ ਲੱਗੇ ਵੱਟ ਕੇ ਜਦੋਂ ਤੁਰਨ ਲੱਗੀ ਤੇ ਉਹਨੇ ਪਿੱਛੋਂ ਉਹਦੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਤੇ ਉਹਦੀ ਜਿਹੜੀ ਡੈਥ ਹੋ ਗਈ ਤੇ ਉਹਦੇ ਕਾਰਨ ਖਾਕ ਸਾਹਿਬ ਜਿਹੜਾ ਸੀਗਾ ਇਹ ਰੌਲਾ ਜਿਹੜਾ ਪੈ ਗਿਆ ਫਿਰ ਹੁਣ ਇਹ ਜਿਹੜੀ ਆ ਗੱਲਬਾਤ ਆ ਉਹ ਜਿਹੜੀ ਰੋਜ਼ ਦੀ ਰੋਜ਼ ਆ ਜਿਹੜੀ ਉਹ ਭਖਦੀ ਜਾ ਰਹੀ ਆ ਤੇ ਅਮਰੀਕਾ ਦੀ ਪਰਜਾ ਆ ਜਿਹੜੀ ਉਹ ਥੋੜੀ ਭੈ ਪੀਤ ਵੀ ਹੋਈ ਆ ਖਾਕ ਸਾਹਿਬ ਸਾਨੂੰ ਪਤਾ ਪਈ ਹੁਣ ਗਵਰਨਮੈਂਟ ਦੇ ਮੂਹਰੇ ਜ਼ੋਰ ਤਾਂ ਹੁੰਦਾ ਨੀ ਕਿਉਂਕਿ ਉਹਨਾਂ ਕੋਲ ਸਾਰੇ ਹਥਿਆਰ ਆ ਉਹਨਾਂ ਕੋਲ ਵਕੀਲ ਆ ਉਹਦੇ ਨਾਲ ਤੁਸੀਂ ਕਦੇ ਵੀ ਨੀ ਲੜ ਸਕਦੇ ਤੇ ਜਿਹੜਾ ਇਹ ਜਿਹੜੀ ਆ ਹੁਣ ਜਿਹੜੇ ਦੂਸਰੇ ਸ਼ਹਿਰ ਆ ਬੋਸਟਨ ਤੇ ਫੀਨਿਕਸ ਆ ਜਿੱਦਾਂ ਇਹਨਾਂ ਦੇ ਵਿਚ ਵੀ ਖਾਕ ਸਾਹਿਬ ਜੀ ਕਹਿੰਦੇ ਆ ਵੀ ਬਾਰਡਰ ਪੈਟਰੋਲ ਆ ਜਿਹੜਾ US ਬਾਰਡਰ ਪੈਟਰੋਲ ਅਤੇ ਇਹਨਾਂ ਦੇ ਨਾਲ ਜਿਹੜੀ ਆਇਸ ਆ ਇਹਨਾਂ ਦੋਨਾਂ ਵੱਲੋਂ ਇਹਨਾਂ ਦੋਨਾਂ ਸ਼ਹਿਰਾਂ ਦੇ ਵਿਚ ਆ ਜਿਹੜੇ ਹੁਣ ਉਹ ਫੌਜੀ ਜਿਹੜੇ ਆ ਉਹ ਭੇਜ ਦਿੱਤੇ ਜਾਣੇ ਤੇ ਇਹਦੇ ਬਾਰੇ ਗੱਲਬਾਤ ਚੱਲ ਰਹੀ ਆ ਤੇ ਪੋਡਕਾਸਟ ਜੋ ਰੋਗਨ ਵੱਲੋਂ ਕਿਹਾ ਗਿਆ ਕਿ ਆਇਸ ਏਜੰਟ ਆ ਜਿਹੜੇ ਇਹ ਪੂਰੀ ਤਰ੍ਹਾਂ ਖਾਕ ਸਾਹਿਬ ਜੀ ਦੇਖੋ ਜਿਹੜੀ ਪੁਲਿਸ ਹੁੰਦੀ ਆ ਨਾ ਜਾਂ ਇਹ ਇੱਕ ਤਾਂ ਹੁੰਦੀ ਮਿਲਟਰੀ ਜਿਹੜੀ ਮਿਲਟਰੀ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਇਹ ਹੁੰਦਾ ਵੀ ਭਾਈ ਤੁਸੀਂ ਪਰਜਾ ਦਿਓ ਮਤਲਬ ਐਵੇਂ ਨੀ ਉਹਨਾਂ ਤੇ ਗੋਲੀਆਂ ਚਲਾਉਣੀਆਂ ਸੋ ਥੋੜਾ ਫਰਕ ਹੁੰਦਾ ਟ੍ਰੇਨਿੰਗ ਦੇ ਵਿਚ ਤੇ ਹੁਣ ਇਹ ਜਿਹੜਾ ਜੋ ਰੋਗਨ ਆ ਪੋਡਕਾਸਟਰ ਆ ਇਹ ਕਹਿੰਦਾ ਵੀ ਇਹ ਜਿਹੜੇ ਉਹ ਭੇਜ ਰਹੇ ਆ ਉਹਨਾਂ ਨੂੰ ਸਿਵਲ ਸੋਸਾਇਟੀ ਦੇ ਵਿਚ ਤੁਸੀਂ ਕਿੱਦਾਂ ਮਤਲਬ ਵਿਚਰਨਾ ਆ ਇਹ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਹੀਂ ਹੁੰਦੀ ਇਸ ਕਰਕੇ ਮਤਲਬ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ ਤੇ ਅਮਰੀਕਨ ਪਰਜਾ ਜਿਹੜੀ ਖਾਕ ਸਾਹਿਬ ਜੀ ਉਹਦੇ ਜਾਇਜ਼ੇ ਅਨੁਸਾਰ 47% ਲੋਕ ਆ ਜਿਹੜੇ ਉਹ ਕਹਿ ਰਹੇ ਆ ਕਿ ਇਹ ਜਿਹੜੇ ਸੱਪ ਏਦਾਂ ਵੱਜ ਰਹੇ ਆ ਆਇਸ ਤੇ ਹੁਣ ਉਹਨਾਂ ਨੇ ਨਾਲ ਦੂਸਰੀਆਂ ਏਜੰਸੀਆਂ ਨੂੰ ਪੁਲਿਸ ਨੂੰ ਵੀ ਰਲਾ ਲਿਆ ਆ ਨਾਲ ਹੋਰ ਏਜੰਸੀਆਂ ਨੂੰ ਰਲਾ ਲਿਆ ਆ ਇਹ 47% ਲੋਕ ਕਹਿੰਦੇ ਆ ਵੀ ਇਹਦੇ ਨਾਲ ਆ ਜਿਹੜੀ ਉਹ ਪਰਜਾ ਹੋਰ ਜ਼ਿਆਦਾ ਸੁਰੱਖਿਅਤ ਨਹੀਂ ਹੈ ਤੇ ਸਿਰਫ 34% ਆ ਜਿਹੜੇ ਉਹ ਕਹਿੰਦੇ ਆ ਵੀ ਇਹ ਜਿਹੜੀ ਗਵਰਨਮੈਂਟ ਇਹ ਕਰ ਰਹੀ ਆ ਇਹਦੇ ਨਾਲ ਪਰਜਾ ਜ਼ਿਆਦਾ ਸੁਰੱਖਿਅਤ ਹੈਗੀ ਆ ਤੇ ਇਹਦੇ ਇਸ ਤੋਂ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਇਹਦੇ ਵੱਲੋਂ ਖਾਕ ਸਾਹਿਬ ਜੀ ਤੁਹਾਨੂੰ ਪਤਾ ਪਈ ਇੱਥੇ ਉਹ ਜਿਹੜੇ ਅਲਕੋਹਲ ਪੀਣ ਲੱਗ ਜਾਂਦੇ ਜਾਂ ਹੋਰ ਨਸ਼ਿਆਂ ਤੇ ਲੋਕ ਲੱਗ ਜਾਂਦੇ ਆ ਅਡਿਕਟ ਹੋ ਜਾਂਦੇ ਆ ਉਹਨਾਂ ਨੂੰ ਜਿਹੜੇ ਫੰਡ ਦਿੱਤੇ ਜਾਂਦੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਡਿਕਸ਼ਨ ਅਤੇ ਮੈਂਟਲ ਹੈਲਥ ਜਿਹੜੇ ਦਿਮਾਗੀ ਤੌਰ ਤੇ ਬਹੁਤ ਸਾਰੇ ਲੋਕ ਖਾਕ ਸਾਹਿਬ ਜਿਹੜੇ ਲੜਾਈਆਂ ਲੜ ਕੇ ਆਉਂਦੇ ਹਨ ਦੂਸਰੇ ਕੰਟਰੀ ਸਪੀਕਰ ਫੌਜੀ ਆ ਬੈਠ ਰਹੇ ਉਹਨਾਂ ਨੂੰ ਇਹ ਦਿਮਾਗੀ ਪਰੇਸ਼ਾਨੀਆਂ ਜਿਹੜੀਆਂ ਹੋ ਜਾਂਦੀਆਂ ਆ
0: ਉਹ ਵਿਚਾਰੇ ਸੜਕਾਂ ਤੇ ਖਲੋ ਕੇ ਮੰਗਦੇ ਵੀ ਉਹੀ ਆ ਜੀ
1: ਬਿਲਕੁਲ ਬਿਲਕੁਲ ਬਿਲਕੁਲ ਤੇ ਇਹਨਾਂ ਵਾਸਤੇ ਜਿਹੜੀਆਂ ਗ੍ਰਾਂਟਾਂ ਸੀਗੀਆਂ ਉਹ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਜਿਹਦੇ ਨਾਲ ਉਹ ਕਹਿੰਦੇ ਆ $2 ਬਿਲੀਅਨ ਆ ਜਿਹੜੇ ਉਹ
0: ਡਾਕਟਰ ਸਾਹਿਬ ਆ ਗਏ ਆ ਮੈਂ ਜੇ ਤੁਸੀਂ ਆਪਣਾ ਫੋਨ ਕੱਟ ਦਿਓ ਫਿਰ ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਮਿਲਦਾ ਨੀ ਪਤਾ ਨੀ ਕੀ ਚੱਕਰ ਹੋ ਗਿਆ
1: ਬਿਲਕੁਲ
0: ਓਕੇ ਜੀ ਹੋਲਡ ਕਰਿਓ ਜੀ ਡਾਕਟਰ ਸਾਹਿਬ ਹੋਲਡ ਕਰਿਓ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਤੇ ਅਗਲਾ ਪ੍ਰੋਗਰਾਮ ਤੁਹਾਨੂੰ ਪਤਾ ਡਾਕਟਰ ਸਾਹਿਬ ਦਾ ਹੁੰਦਾ ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਬਾਰੇ ਗੱਲਬਾਤ ਕਰਦੇ ਹਾਂ ਜੀ ਡਾਕਟਰ ਸਾਹਿਬ ਉਹਨਾਂ ਦੇ ਨਾਲ ਉਨ੍ਹਾਂ ਚਿਰ ਮੈਂ ਇੱਕ ਜਿਹੜਾ ਮੈਸੇਜ ਹੈ ਡਾਕਟਰ ਸਾਹਿਬ ਦਾ ਉਹਨੂੰ ਆਪਾਂ ਪਲੇ ਕਰ ਦਿੰਦੇ ਹਾਂ ਤੇ ਫਿਰ ਆਪਾਂ ਨਾਲੋ ਨਾਲ ਉਹਨਾਂ ਦੇ ਨਾਲ ਚੱਲਦੇ ਹਾਂ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਤੇ ਮੈਂ ਲੱਭ ਲਾ ਜੀ ਕਿੱਥੇ ਆ ਡਾਕਟਰ ਸਾਹਿਬ ਹੋਲਡ ਕਰਿਓ ਸਰ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ। ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਤੇ ਚਲ ਗਿਆ ਡਾਕਟਰ ਸਾਹਿਬ, ਮੈਨੂੰ ਰੋਕ ਕੇ ਕਰਨਾ ਪਏਗਾ ਜੀ, ਫਿਰ ਤੁਹਾਨੂੰ 2 ਮਿੰਟ ਰੋਕੂਗਾ ਮੈਂ, ਫਿਰ ਮੈਸੇਜ ਪਲੇ ਕਰਦਾ ਜੀ। ਤੇ ਡਾਕਟਰ ਸਾਹਿਬ ਆਓ ਜੀ, ਵੈਲਕਮ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ
2: ਜੀ। ਕੋਈ ਗੱਲ ਨੀ, ਪ੍ਰੋਗਰਾਮ ਤੁਸੀਂ ਬਾਅਦ ਚੋ ਕਰ ਸਕਦੇ ਹੋ, ਪ੍ਰੋਗਰਾਮ ਦੇ ਬਾਅਦ ਹੀ ਮੈਸੇਜ ਕਰ ਸਕਦੇ ਹੋ। ਮੈਸੇਜ ਨਾਲੋਂ ਜ਼ਿਆਦਾ ਜਦੋਂ ਤੁਸੀਂ ਆਪਣੇ ਆਪ ਬੋਲ ਦਿੰਦੇ ਹੋ ਜ਼ਿਆਦਾ ਵਧੀਆ।
0: ਥੈਂਕ ਯੂ।
2: ਸੋ ਰੇਡੀਓ ਪ੍ਰਵਾਸ, ਰੇਡੀਓ ਸਬਰੰਗ, ਯੂ ਟਿਊਬ, ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਵਾਲਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਸ਼ੋ ਲੈ ਕੇ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਮ ਤੌਰ ਤੇ ਤੁਹਾਡੇ ਵੱਲੋਂ ਕੁਛ ਆ ਰਿਹਾ
0: ਨਹੀਂ ਆ ਗਿਆ ਜੀ, ਆਪਣੇ ਚੀਮਾ ਸਾਹਿਬ ਐਡ ਹੋ ਗਏ।
2: ਓਕੇ ਜੀ, ਚੀਮਾ ਸਾਹਿਬ ਐਡ ਹੋ ਗਏ, ਆਵਾਜ਼ ਪਹੁੰਚ ਰਹੀ ਹੈ
1: ਜੀ? ਜੀ ਬਿਲਕੁਲ।
2: ਓਕੇ, ਮਿਹਰਬਾਨੀ। ਸੋ ਅਸੀਂ ਜੀਵਨ ਨੂੰ ਉਹਦੀ ਅਡਲਟ ਏਜ ਤੱਕ ਲੈ ਗਏ ਸਾਂ, ਤੇ ਅਡਲਟ ਏਜ ਤੋਂ ਬਾਅਦ ਫਿਰ ਅਸੀਂ ਇਹ ਸੋਚਿਆ ਸੀ ਵੀ ਇਸ ਸਾਰੀ ਬਣਤਰ ਦਾ ਅਸਲ ਆਧਾਰ ਕੀ ਆ, ਤੇ ਉਸ ਅਸਲ ਆਧਾਰ ਨੂੰ ਲੱਭਦਿਆਂ ਹੋਇਆ ਅਸੀਂ ਸੈੱਲ ਤੇ ਪਹੁੰਚੇ ਸਾਂ ਵੀ ਸਭ ਤੋਂ ਛੋਟੀ ਯੂਨਿਟ ਦੀ ਜਿਹੜੀ ਆ ਉਹ ਸੈੱਲ ਆ, ਤੇ ਸੈੱਲ ਇੱਕ ਇਸ ਤਰ੍ਹਾਂ ਦਾ ਯੂਨਿਟ ਹੈਗੀ ਆ ਜਿਹਦੇ ਵਿਚ ਉਹ ਸਾਰੀਆਂ ਕ੍ਰਿਆਵਾਂ ਹੁੰਦੀਆਂ ਨੇ ਜਿਹੜੀਆਂ ਇੱਕ ਸਰੀਰ ਦੇ ਵਿਚ ਕ੍ਰਿਆਵਾਂ ਹੁੰਦੀਆਂ ਨੇ। ਸੋ ਇਸ ਕਰਕੇ ਫਿਰ ਅਸੀਂ ਉਹਨੂੰ ਫਰੋਲਣਾ ਸ਼ੁਰੂ ਕੀਤਾ ਸੀ ਵੀ ਕਿਹੜੀ ਕਿਹੜੀ ਆਰਗੇਨਲ ਜਾਂ ਕਿਹੜਾ ਕਿਹੜਾ ਅੰਗ ਸੈੱਲ ਦੇ ਵਿਚ ਹੈਗਾ ਹੈ ਜਿਹਦੇ ਕਰਕੇ ਸਰੀਰ ਦੇ ਵਿਚ ਜਿਹੜੇ ਜਿਹੜੇ ਸਿਸਟਮ ਨੇ ਉਹ ਕੰਮ ਕਰਦੇ ਨੇ, ਉਹਨਾਂ ਦੀ ਸ਼ਨਾਖਤ ਅਸੀਂ ਕਰਨੀ ਸ਼ੁਰੂ ਕਰੀ ਸੀ। ਔਰ ਉਹਨਾਂ ਦੀ ਸ਼ਨਾਖਤ ਕਰਦੇ ਹੋਇਆ ਅਸੀਂ ਸੈੱਲ ਮੈਂਬਰੇਨ ਸੈੱਲ ਦੇ ਅੰਦਰ ਦਾਖਲ ਹੋਣ ਵਾਸਤੇ ਸਭ ਤੋਂ ਪਹਿਲਾਂ ਦੀਵਾਰ ਨੂੰ ਲੰਘਣ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਅਸੀਂ ਸੈੱਲ ਮੈਂਬਰੇਨ ਕਿਹਾ ਸੀਗਾ, ਉਹਦੀ ਡਿਸਕ੍ਰਿਪਸ਼ਨ ਆਪਾਂ ਦਿੱਤੀ ਸੀ, ਤੇ ਉਹਦੀ ਡਿਸਕ੍ਰਿਪਸ਼ਨ ਤੋਂ ਬਾਅਦ ਫਿਰ ਆਪਾਂ ਇਹ ਕਿਹਾ ਸੀਗਾ ਵੀ ਜੇ ਇਹ ਸੈੱਲ ਮੈਂਬਰੇਨ ਖਰਾਬ ਹੋ ਜਾਵੇ, ਟੁੱਟ ਭੱਜ ਜਾਵੇ, ਤੇ ਫਿਰ ਜੇ ਆਵਾਜਾਈ ਆਮ ਹੀ ਹੋ ਜਾਏਗੀ, ਕਸਟਮ ਡਿਪਾਰਟਮੈਂਟ ਰੁਕ ਜਾਏਗਾ, ਤੇ ਅਲਟੀਮੇਟਲੀ ਕੀ ਫਿਰ ਹੋ ਸਕਦਾ ਆ। ਉਹ ਸਾਰੀਆਂ ਗੱਲਾਂ, ਉਹ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਸਨ ਕਿ ਸੈੱਲ ਮੈਂਬਰੇਨ ਦੇ ਡੈਮੇਜ ਹੋ ਜਾਣ ਦੇ ਨਾਲ ਸਭ ਤੋਂ ਵੱਡਾ ਇਫੈਕਟ ਕੀ ਹੋਏਗਾ, ਤੇ ਫਿਰ ਉਹਦਾ ਅਸੀਂ ਹੱਲ ਕੀ ਕਰਨਾ ਹੈ ਇਹ ਆਪਾਂ ਦੱਸ ਸਕਦੇ ਸਨ। ਉਸ ਤੋਂ ਬਾਅਦ ਫਿਰ ਅਸੀਂ ਕਿਹਾ ਸੀਗਾ ਕਿ ਸੈਂਟ੍ਰੋਸੋਮ, ਸੋਰੀ ਮੇਰੇ ਖਿਆਲ ਸਾਈਟੋਪਲਾਜ਼ਮ ਦੱਸਿਆ ਮੈਂ, ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਨੇ ਨਾ ਸਾਈਟੋਪਲਾਜ਼ਮ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਈਟੋਪਲਾਜ਼ਮ ਅੰਦਰ ਦਾ ਇਨਵਾਇਰਮੈਂਟ ਹੈਗਾ ਆ ਉਹਦੇ ਬਾਰੇ, ਜਿਵੇਂ ਸਾਡਾ ਹਵਾ ਦਾ ਇਨਵਾਇਰਮੈਂਟ ਹੈਗਾ ਆ, ਮੱਛੀਆਂ ਵਾਸਤੇ ਪਾਣੀ ਦਾ ਇਨਵਾਇਰਮੈਂਟ ਹੈਗਾ ਆ, ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਆਪਣਾ ਆਪਣਾ ਇਨਵਾਇਰਮੈਂਟ ਹੈ ਜੀ, ਤੇ ਜੋ ਸੇਫਲੀ ਆਰਾਮ ਨਾਲ ਰਹਿ ਸਕਦੇ ਨੇ, ਜਿਉਂ ਸਕਦੇ ਨੇ, ਉਹ ਉਹਨਾਂ ਦਾ ਇਨਵਾਇਰਮੈਂਟ ਹੁੰਦਾ ਆ। ਔਰ ਇਸ ਇਨਵਾਇਰਮੈਂਟ ਦੇ ਮੁਤਾਬਕ ਸੈੱਲ ਦਾ ਆਪਣਾ ਇੱਕ ਇਨਵਾਇਰਮੈਂਟ ਹੈ ਜਿਹੜਾ ਸਾਡੇ ਇਸ ਬਾਹਰੀ ਇਨਵਾਇਰਮੈਂਟ ਦੇ ਨਾਲੋਂ ਥੋੜਾ ਵੱਖਰਾ ਹੈਗਾ, ਔਰ ਉਹਦੇ ਬਾਰੇ ਸਾਈਟੋਪਲਾਜ਼ਮ ਦੀ ਸਾਰੀ ਡਿਟੇਲ ਮੈਂ ਦੱਸੀ ਸੀ, ਤੇ ਜੇ ਸਾਈਟੋਪਲਾਜ਼ਮ ਖਰਾਬ ਹੋ ਜਾਵੇ ਤੇ ਕਿਵੇਂ ਖਰਾਬ ਹੁੰਦਾ, ਤੇ ਕੀ ਉਹਦੇ ਚ ਹੁੰਦਾ ਹੈ, ਜਦੋਂ ਐਸਾ ਹੋ ਜਾਵੇ ਤੇ ਫਿਰ ਬਾਕੀ ਕੀ ਪ੍ਰੋਬਲਮ ਸਾਡੇ ਸਾਹਮਣੇ ਆ ਸਕਦੀਆਂ ਨੇ, ਉਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿਚ ਡਿਟੇਲ ਕਰ ਚੁੱਕੇ ਸੀ। ਪਰ ਕੱਲ ਮੈਨੂੰ ਪ੍ਰੋਗਰਾਮ ਤੋਂ ਪਹਿਲਾਂ ਇੱਕ ਮੈਸੇਜ ਆ ਗਿਆ ਮੇਰੇ, ਕਿਉਂਕਿ ਕਾਫੀ ਸਾਰੇ ਪੇਸ਼ੈਂਟ ਮੇਰੇ ਕੋਲ ਕੈਂਸਰ ਦੇ ਨੇ, ਬ੍ਰੇਨ ਕੈਂਸਰ, ਬ੍ਰੇਨ ਟਿਊਮਰ, ਬ੍ਰੈਸਟ ਕੈਂਸਰ, ਯੂਟ੍ਰੈਨ ਕੈਂਸਰ, ਪ੍ਰੋਸਟੇਟ ਕੈਂਸਰ, ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ, ਹਿਊਮਨ ਸੈੱਲ ਕਾਰਸੀਨੋਮਾ, ਤੁਹਾਡੇ ਫ੍ਰਿਜਨੋਂ ਦੇ ਵਿਚ ਚੀਮਾ ਸਾਹਿਬ ਇੱਕ ਇੰਟਰਸਟਾਈਨਲ ਕੈਂਸਰ ਦਾ ਵੀ ਕੇਸ ਮੈਂ ਠੀਕ ਕਰਿਆ ਹੈਗਾ, ਇਸ ਤਰ੍ਹਾਂ ਕਰਕੇ ਕਾਫੀ ਸਾਰੇ ਕੇਸਿਸ ਕੈਂਸਰ ਦੇ ਹੁਣ ਤੱਕ ਮੇਰੀ ਹਿਸਟਰੀ ਦੇ ਵਿਚ, ਅਮਰੀਕਾ ਦੇ ਵਿਚ ਆਏ ਨੇ, ਔਰ ਜਿਹੜੇ ਬੜੀ ਗੁਰੂ ਦੀ ਕਿਰਪਾ ਨਾਲ ਹੀ ਮੈਨੂੰ ਬਲੱਡ ਕੈਂਸਰ ਵੀ ਠੀਕ ਹੋਇਆ। ਸੋ ਐਸਾ ਕੱਲ ਜਿਹੜਾ ਕੇਸ ਮੇਰੇ ਕੋਲ ਆਇਆ ਉਹ ਵਲੇਹੋ ਤੋਂ ਸੀ, ਔਰ ਵਲੇਹੋ ਤੋਂ ਕੈਂਸਰ ਦਾ ਸੀ, ਤੇ ਉਹ ਕਹਿੰਦੇ ਜੀ ਪਹਿਲਾਂ ਕੈਂਸਰ ਦੇ ਸਬੰਧ ਵਿਚ ਸਾਰੀ ਗੱਲਬਾਤ ਦੱਸੋ, ਤੇ ਮੈਂ ਇਹ ਸੋਚਿਆ ਵੀ ਠੀਕ ਹੈ, ਇਹਨਾਂ ਨਾਲ ਤੇ ਹਰ ਪੇਸ਼ੈਂਟ ਨੂੰ ਮੈਨੂੰ ਦੱਸਣਾ ਹੀ ਪੈਂਦਾ, ਡਿਟੇਲ ਸਮਝਾਉਣੀ ਪੈਂਦੀ ਜੋ ਉਹਨਾਂ ਦੀ ਬਿਮਾਰੀ ਹੁੰਦੀ ਹੈ ਉਹਦੇ ਮੁਤਾਬਕ, ਤੇ ਕਿਉਂ ਨਾ ਇਹ ਜਾਣਕਾਰੀ ਇਸ ਚੱਲਦੇ ਹੋਏ ਸੀਰੀਅਲ ਨੂੰ ਰੋਕ ਕੇ ਆਮ ਪਬਲਿਕ ਵਾਸਤੇ ਵੀ ਸਾਂਝੀ ਕੀਤੀ ਜਾਵੇ ਵੀ ਅਸਲ ਦੇ ਵਿਚ ਕੈਂਸਰ ਹੈ ਕੀ ਆ, ਉਹਨਾਂ ਲੈਂਗੁਏਜ ਦੇ ਉਸ ਲੈਂਗੁਏਜ ਕੋਈ ਜਿਹੜੀ ਮੈਡੀਕਲ ਟਰਮੀਨੋਲੋਜੀ ਦੀ ਲੈਂਗੁਏਜ ਹੈ ਨਾ ਉਹ ਥੋੜੀ ਜਿਹੀ ਡਿਫਰੈਂਟ ਹੈ, ਉਹ ਤੋਂ ਸਾਰਿਆਂ ਨੂੰ ਸਮਝ ਨਹੀਂ ਆਉਂਦੀ, ਪਰ ਆਪਾਂ ਜਿਹੜੀ ਗੱਲ ਇੱਥੇ ਕਰਨੀ ਹੈ ਉਹ ਇਸ ਤਰ੍ਹਾਂ ਕਰਨੀ ਕਿ ਆਮ ਲੇਮੈਂਡ ਬੰਦਾ ਜਿਹਦਾ ਮੈਡੀਕਲ ਨਾਲ ਕੋਈ ਸੰਬੰਧ ਨਹੀਂ ਹੈਗਾ ਉਸ ਨੂੰ ਵੀ ਸਮਝ ਆਵੇ ਵੀ ਅਸਲ ਵਿਚ ਕੈਂਸਰ ਕੀ ਹੁੰਦਾ ਹੈ। ਹੁਣ ਤਾਂ ਕੈਂਸਰ ਦੀਆਂ ਬੜੀਆਂ ਸਾਰੀਆਂ ਫਾਰਮਾਂ ਬਣ ਗਈਆਂ ਨੇ, ਬੜੇ ਸਾਰੇ ਤਰੀਕਾਕਾਰ। ਜੇ ਬਲੱਡ ਵਿਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਹੈ, ਜੇ ਲਿੰਫ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ, ਕਿਸੇ ਗਲੈਂਡ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ, ਇਸੇ ਤਰ੍ਹਾਂ ਬੋਨ ਚ ਕੈਂਸਰ ਹੁੰਦਾ। ਭਾਵ ਕੀ ਕਿ ਜਿੰਨੇ ਅੰਗ ਨੇ ਉਹਨਾਂ ਦੇ ਵਿਚ ਹੋਣ ਵਾਲੇ ਕੈਂਸਰ ਦੀ ਕਿਸਮ ਵੱਖਰੀ ਤੇ ਉਹਦਾ ਨਾਂ ਵੱਖਰਾ ਹੋ ਜਾਂਦਾ, ਪਰ ਅਸਲ ਦੇ ਵਿਚ ਜਿਹੜਾ ਕੈਂਸਰ ਹੈ ਕੁਛ ਉਹਦੇ ਆਪਣੇ ਸਿਮਟਮ, ਕੁਝ ਆਪਣੀਆਂ ਗੱਲਾਂ, ਕੁਛ ਆਪਣੇ ਕਰੈਕਟਰ ਹੋਣਗੇ ਜਿਹੜੇ ਅੱਜ ਮੈਂ ਚਾਹੁੰਦਾ ਵੀ ਆਪਾਂ ਇਸ ਪ੍ਰੋਗਰਾਮ ਨੂੰ ਰੋਕ ਕੇ ਤੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ, ਸਾਰੇ ਸੱਜਣੇ ਇਸ ਗੱਲ ਨੂੰ ਸੁਣ ਲੈਣ, ਕਿਉਂਕਿ ਇਸ ਵੇਲੇ ਸਾਰੀ ਦੁਨੀਆਂ ਦੇ ਵਿਚ ਦੋ ਨੰਬਰ ਤੇ ਹਾਰਟ ਅਟੈਕ ਨੰਬਰ ਇਕ ਤੇ ਆ, ਦੋ ਨੰਬਰ ਦੇ ਉਪਰ ਸਾਡੇ ਕੋਲ ਕੈਂਸਰ ਹੈ ਜਿਹਦੇ ਨਾਲ ਸਭ ਤੋਂ ਜ਼ਿਆਦਾ ਡੈਥ ਸਾਰੀ ਸਾਰੀ ਸ੍ਰਿਸ਼ਟੀ ਦੇ ਵਿਚ ਹੋ ਰਹੀਆਂ ਨੇ। ਇਹਦਾ ਮਤਲਬ ਇਹ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਜਿਹਦੇ ਨਾਲ ਬਹੁਤੀਆਂ ਮੌਤਾਂ, ਮੌਤ ਹੋਣ ਦਾ ਮਤਲਬ ਹੈ ਵੀ ਮਰਨਾ ਤਾਂ ਸਾਰੇ ਹੀ ਹੈ ਪਰ ਉਮਰ ਤੋਂ ਪਹਿਲਾਂ, ਜਦੋਂ ਕਿ ਆਮ ਸਾਡੀ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਕਿ ਆਹ ਬੰਦਾ ਇੰਨਾ ਚਿਰ ਜੀਏਗਾ, ਉਹ ਉਨਾ ਚਿਰ ਨਾ ਜੀਏ ਤੇ ਉਹਦਾ ਕਾਰਨ ਹੋਵੇ ਹਾਰਟ ਅਟੈਕ ਜਾਂ ਉਹਦਾ ਕਾਰਨ ਹੋਵੇ ਕੈਂਸਰ, ਤੇ ਫਿਰ ਅਸੀਂ ਉਹਨਾਂ ਬਿਮਾਰੀਆਂ ਦੇ ਨਾਂ ਉਹਦੀ ਡੈਥ ਲਾ ਦਿੰਦੇ ਹਾਂ ਵੀ ਇਹ ਇਸ ਕਰਕੇ ਹੋਇਆ ਕਿਉਂਕਿ ਇਹਨੂੰ ਫਲਾਣੀ ਬਿਮਾਰੀ ਸੀਗੀ। ਹਾਂਜੀ, ਇਸ ਕਰਕੇ ਜਿਹੜਾ ਕੈਂਸਰ ਆ ਇਹਨੂੰ ਕਹਿੰਦੇ ਨੇ ਸੈਕੰਡ ਮੋਸਟ ਕਾਮਨ ਡਿਜ਼ੀਜ਼ ਆ, ਕਾਮਨ ਕਾਜ਼ ਆ ਡੈਥ ਦਾ, ਜਿਹਦੇ ਕਰਕੇ ਲੋਕਾਂ ਦੀ ਡੈਥ ਹੁੰਦੀ ਹੈ। ਠੀਕ ਹੈ, ਹੁਣ ਆਓ ਆਪਾਂ ਇਹ ਜਾਣੀਏ ਵੀ ਅਸਲ ਦੇ ਵਿਚ ਕੈਂਸਰ ਹੈ ਕੀ। ਆਮ ਤੌਰ ਤੇ ਕੀ ਹੁੰਦਾ ਆ ਕਿ ਸਿਸਟਮ ਚੱਲਦੇ ਵਿਚ ਕੋਈ ਨਾ ਕੋਈ ਖਰਾਬੀ ਤਾਂ ਆ ਹੀ ਸਕਦੀ ਹੈ, ਕੋਈ ਨਾ ਕੋਈ ਬਿਮਾਰੀ ਮਸ਼ੀਨਰੀ ਚੱਲਦੀ ਹੈ ਤੇ ਆ ਹੀ ਸਕਦੀ ਹੈ, ਲੇਕਿਨ ਜਿਹੜੀ ਵੀ ਖਰਾਬੀ ਸਾਡੇ ਸਰੀਰ ਦੇ ਵਿਚ ਆਉਂਦੀ ਹੈ ਨਾ, ਉਹਦੀ ਅਸੀਂ ਡਿਵੀਜ਼ਨ ਕੀਤੀ ਹੋਈ ਹੈ। ਉਹਦੇ ਅਸੀਂ ਜਿਵੇਂ ਸੈੱਲ ਦੇ ਵਿਚ ਕੋਈ ਖਰਾਬੀ ਆ ਜਾਵੇ ਤੇ ਅਸੀਂ ਉਹਨੂੰ ਕਹਿੰਦੇ ਹਾਂ ਇਨਫਲਾਮੇਸ਼ਨ। ਕਿਸੇ ਦਾ ਮੁੰਡਾ ਆ ਪੀਣ ਲੱਗ ਗਿਆ ਤੇ ਜੇ ਪਹਿਲੀ ਸਟੇਜ ਹਟਾਇਆ ਜਾ ਸਕਦਾ, ਪਰ ਜੇ ਸ਼ਰਾਬ ਪੀ ਕੇ ਤੇ ਉਹ ਘਰ ਦੇ ਭਾਂਡੇ ਵੇਚਣੇ ਸ਼ੁਰੂ ਕਰ ਦੇਵੇ ਤੇ ਗੱਲ ਸਟੇਜ ਲੰਘ ਗਈ, ਹੋਰ ਵੱਧ ਗਈ। ਦੂਜੀ ਸਟੇਜ ਸੈੱਲ ਦੀ, ਜਦੋਂ ਸੈੱਲ ਖਰਾਬ ਹੋਣਾ ਸ਼ੁਰੂ ਹੁੰਦਾ, ਪਹਿਲੀ ਸਟੇਜ ਹੋ ਗਈ ਇਨਫਲਾਮੇਸ਼ਨ, ਦੂਜੀ ਸਟੇਜ ਹੋ ਗਈ ਡੀਜਨਰੇਸ਼ਨ, ਤੇ ਡੀਜਨਰੇਸ਼ਨ ਇੰਨੀ ਖਰਾਬ ਹੋ ਗਈ ਕਿ ਉਹਦੇ ਵਿਚ ਅਜੇ ਵੀ ਰਿਵਰਸ ਦੇ ਚਾਂਸਿਸ ਹੁੰਦੇ ਨੇ, ਅਜੇ ਵੀ ਚਾਂਸਿਸ ਹੁੰਦੇ ਨੇ ਕਿ ਸਰੀਰ ਉਹਨੂੰ ਆਪਣੇ ਆਪ ਕੰਟਰੋਲ ਕਰ ਲਵੇ। ਲੇਕਿਨ ਕਈ ਵਾਰ ਐਸਾ ਹੁੰਦਾ ਵੀ ਘਰ ਦੇ ਭਾਂਡੇ ਤਾਂ ਮੁੰਡੇ ਨੇ ਵੇਚ ਦਿੱਤੇ, ਹੁਣ ਗੁਆਂਢੀਆਂ ਦੇ ਵੀ ਭਾਂਡੇ, ਗੁਆਂਢੀਆਂ ਦਾ ਵੀ ਸਮਾਨ ਚੁੱਕ ਕੇ ਵੇਚਣ ਲੱਗ ਗਿਆ, ਸ਼ਰਾਬ ਨਸ਼ੇ ਦੇ ਵਿਚ ਇੱਥੋਂ ਤੱਕ ਪਹੁੰਚ ਗਿਆ। ਤੇ ਜਦੋਂ ਇਹ ਸਟੇਜ ਹੋਵੇ, ਤੀਸਰੀ ਸਟੇਜ ਜਿਹਨੂੰ ਅਸੀਂ ਕਹਿੰਦੇ ਨਿਕਰੋਸਿਸ, ਨਿਕਰੋਸਿਸ ਹੋ ਗਿਆ, ਭਾਵ ਹੈ ਵੀ ਹੁਣ ਇਹਦਾ ਹਾਲਾਤ ਬਦਲਣ ਵਾਲਾ ਨਹੀਂ, ਇਹ ਸੁਧਰਨ ਵਾਲਾ ਨਹੀਂ, ਇਹ ਤਾਂ ਇਹਨੂੰ ਅਲੱਗ ਹੀ ਕਰਨਾ ਪੈਣਾ ਆ। ਜਦੋਂ ਇਸ ਤਰ੍ਹਾਂ ਸਥਿਤੀ ਹੋ ਜਾਵੇ ਸੈੱਲਾਂ ਦੀ, ਤੇ ਉਸ ਨੂੰ ਅਸੀਂ ਕਹਿੰਦੇ ਹਾਂ ਨਿਕਰੋਸਿਸ। ਤੇ ਉਸ ਤੋਂ ਬਾਅਦ ਦੀ ਇੱਕ ਹੋਰ ਸਥਿਤੀ ਹੈਗੀ ਆ, ਜਦੋਂ ਉਹ ਵੇਖੋ ਵੀ ਇਹ ਤਾਂ ਯਾਰ ਅਮਰੀਕੀਆਂ ਦਾ ਘਰ ਆ ਜੀ, ਉਹ ਕਿਹੜੇ ਪਾਸੇ ਜਾਣਾ ਜੀ, ਤੁਸੀਂ ਦੇ ਘਰੇ ਜਾਣਾ, ਅਮਰੀਕਾ ਦੇ ਮਹੱਲੇ ਜਾਣਾ ਹੈਗੇ ਜੀ। ਮਤਲਬ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਣ, ਭਾਈ ਉਹ ਆਪਦੇ ਖਾਨਦਾਨ ਨੂੰ ਬਦਨਾਮ ਕਰਦੇ ਵੀ ਇਹ ਸਾਡੇ ਸੋਸਾਇਟੀ ਚ ਚੱਲਣ ਯੋਗ ਨਹੀਂ ਰਹਿ ਗਿਆ, ਤੇ ਉਹਨੂੰ ਅਸੀਂ ਕਹਿੰਦੇ ਹਾਂ ਗੈਂਗਰੀਨ। ਸੋ ਇਹ ਸੈੱਲ ਦੀ ਡਿਟੋਰੇਸ਼ਨ ਦੀਆਂ, ਸੈੱਲ ਦੇ ਖਰਾਬ ਹੋਣ ਦੀਆਂ ਸਟੇਜਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ। ਹੁਣ ਆਪਾਂ ਕੈਂਸਰ ਦੀ ਗੱਲ ਕਰ ਰਹੇ ਹਾਂ, ਪਰ ਆਮ ਤੌਰ ਤੇ ਆਹ ਜਿਹੜੀਆਂ ਸਟੇਜਾਂ ਮੈਂ ਤੁਹਾਨੂੰ ਦੱਸੀਆਂ ਨੇ, ਇਹ ਕਿਸੇ ਵੀ ਸਿਸਟਮ ਦੇ ਵਿਚ ਜ਼ਰੂਰੀ ਨਹੀਂ ਕਿ ਇਹ ਕੈਂਸਰ ਹੋਣ। ਕਦੋਂ ਇਹਨਾਂ ਨੇ ਕੈਂਸਰ ਹੋਣਾ ਹੈ ਆਪਾਂ ਉਹ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਆਮ ਤੌਰ ਤੇ ਹਰੇਕ ਸਿਸਟਮ ਦਾ, ਜਿੰਨੇ ਵੀ ਬਾਡੀ ਚ ਸਿਸਟਮ ਨੇ, ਜਿਵੇਂ ਰੈਸਪੀਰੇਟਰੀ ਸਿਸਟਮ ਹੈ, ਨੱਕ ਤੋਂ ਚੱਲਦਾ ਹੈ ਤੱਕ ਪਹੁੰਚਦਾ ਹੈ, ਸਰਕੂਲੇਟਰੀ ਸਿਸਟਮ ਹੈ, ਹਾਰਟ ਤੋਂ ਸ਼ੁਰੂ ਹੁੰਦਾ ਤੇ ਹਾਰਟ ਤੇ ਫਿਰ ਵਾਪਸ ਆ ਕੇ ਸੈੱਲਾਂ ਧੋ ਕੇ ਤੇ ਵਾਪਸ ਆ ਕੇ ਮੁੱਕਦਾ ਹੈਗਾ। ਕਿਡਨੀ ਦਾ ਸਿਸਟਮ ਹੈ, ਯੂਰੀਨਰੀ ਸਿਸਟਮ ਹੈ, ਡਾਈਜੈਸਟਿਵ ਸਿਸਟਮ ਹੈ, ਜਿੰਨੇ ਵੀ ਸਿਸਟਮ ਅਸੀਂ ਗਿਣੇ ਨੇ ਨਾ, ਨੌ ਸਿਸਟਮ, ਉਹਨਾਂ ਸਾਰਿਆਂ ਦਾ ਇੱਕ ਆਪਣਾ ਚਲਨ ਹੈ, ਆਪਣੀ ਇੱਕ ਸ਼ੁਰੂਆਤ ਹੈ ਤੇ ਆਪਣਾ ਇੱਕ ਐਂਡ ਹੈ। ਕਿੱਥੇ ਆ ਕੇ ਸ਼ੁਰੂਆਤ ਹੁੰਦੀ ਤੇ ਕਿੱਥੋਂ ਜਾ ਕੇ ਉਹਨਾਂ ਦੀ ਐਂਡ ਹੁੰਦਾ ਆ, ਉਹ ਸਾਰਾ ਹੈ। ਆਮ ਤੌਰ ਤੇ ਆ ਜਿਹੜੀਆਂ ਕੰਡੀਸ਼ਨਾਂ ਮੈਂ ਤੁਹਾਨੂੰ ਸੈੱਲ ਦੀਆਂ ਦੱਸੀਆਂ ਨੇ ਨਾ, ਇਨਫਲਾਮੇਸ਼ਨ, ਡੀਜਨਰੇਸ਼ਨ, ਨਿਕਰੋਸਿਸ, ਗੈਂਗਰੀਨ, ਇਹ ਉਸ ਚੈਨਲ ਦੇ ਵਿਚ ਜਦੋਂ ਚੱਲਦੀਆਂ ਨੇ ਤੇ ਅਸੀਂ ਫਿਰ ਉਸ ਇੱਕ ਸਿਸਟਮ ਨੂੰ ਲੈ ਕੇ ਹੀ ਉਹਦਾ ਡਾਇਗਨੋਸ ਕਰਦੇ ਹਾਂ, ਉਹਦੇ ਇੱਕ ਸਿਸਟਮ ਦੇ ਵਿਚ ਹੀ ਅਸੀਂ ਸਮਝਦੇ ਹਾਂ ਵੀ ਇਹ ਬਿਮਾਰੀ ਹੈ ਤੇ ਇਸ ਸਿਸਟਮ ਦਾ ਕੋਈ ਹੱਲ ਕਰਨਾ ਚਾਹੀਦਾ। ਠੀਕ ਹੈ, ਹੁਣ ਇਹਦੇ ਨਾਲ ਉਸ ਕੈਂਸਰ ਵੱਖਰਾ ਕਿਵੇਂ, ਗੈਂਗਰੀਨ ਵੀ ਹੋ ਗਿਆ, ਨਿਕਰੋਸਿਸ ਵੀ ਹੋ ਗਿਆ, ਸਾਰਾ ਕੁਝ ਤਾਂ ਖਰਾਬ ਹੋ ਗਿਆ, ਕੰਮ ਤਾਂ ਕਰਦਾ ਨਹੀਂ ਉਹ ਅੰਗ, ਆਂਤੜੀਆਂ ਹੋ ਗਈਆਂ, ਫੇਫੜੇ ਹੋ ਗਏ, ਕੁਝ ਵੀ ਹੋ ਗਿਆ, ਅੰਗ ਤੋਂ ਕੰਮ ਕਰ ਨਹੀਂ ਰਿਹਾ। ਅਲਟੀਮੇਟ ਇਹਦੇ ਨਾਲੋਂ ਵੱਖਰਾ ਕੈਂਸਰ ਦੀ ਗੱਲਾਂ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਕੋਈ ਬੈਰੀਅਰ ਤੋੜ ਦੇਵੇ, ਜਿਹੜਾ ਇੱਕ ਬੈਰੀਅਰ ਆ ਕਿ ਡਾਇਜੈਸਟਿਵ ਸਿਸਟਮ ਦੇ ਵਿੱਚ ਸਟੋਮਕ ਚ ਕੋਈ ਪ੍ਰੋਬਲਮ ਆ ਗਈ। ਹੁਣ ਸਟੋਮਕ ਦੀ ਪ੍ਰੋਬਲਮ ਜੇ ਆ ਗਈ, ਜਾਂ ਤਾਂ ਇਹਦੇ ਆਂਤਰੀਆਂ ਦੇ ਉਤਲੇ ਪਾਸੇ ਮੂੰਹ ਤੱਕ ਕੋਈ ਖਰਾਬੀ ਆ ਸਕਦੀ, ਉਲਟੀ ਆ ਗਈ, ਜੀ ਕੱਚਾ ਹੋਣਾ ਸ਼ੁਰੂ ਹੋ ਗਿਆ, ਸੋਜ ਪੈ ਹੋ ਗਿਆ, ਜਾਂ ਇਹਦੇ ਹੇਠਾਂ ਵਾਲੇ ਪਾਸੇ ਟੱਟੀਆਂ ਲੱਗ ਗਈਆਂ, ਖੂਨ ਸ਼ੁਰੂ ਹੋ ਗਿਆ, ਜ਼ਖਮ ਹੋ ਗਏ, ਕੁਛ ਵੀ ਹੋ ਗਏ, ਪਰ ਰਿਹਾ ਇਹ ਸਾਰਾ ਆਂਤੜੀਆਂ ਦੇ ਵਿੱਚ ਜੀ, ਰਿਹਾ ਇਹ ਸਾਰਾ ਡਾਇਜੈਸਟਿਵ ਸਿਸਟਮ ਦੇ ਵਿੱਚ, ਸਮਝ ਗਏ ਨਾ ਤੁਸੀਂ ਇਸ ਗੱਲ ਨੂੰ? ਪਰ ਜਦੋਂ ਕੋਈ ਇਸ ਤਰ੍ਹਾਂ ਦੀ ਸੋਜ, ਕੋਈ ਇਸ ਤਰ੍ਹਾਂ ਦਾ ਜ਼ਖਮ, ਕੋਈ ਇਸ ਤਰ੍ਹਾਂ ਦੀ ਡਿਵੈਲਪਮੈਂਟ ਆਪਣਾ ਬੈਰੀਅਰ ਤੋੜ ਦੇ ਗੁਆਂਢੀਆਂ ਦੇ ਪੱਠੇ ਵੱਢਣੇ ਸ਼ੁਰੂ ਕਰ ਦੇਵੇ, ਗੁਆਂਢੀਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦੇਵੇ, ਤੇ ਉਸ ਵੇਲੇ ਇਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ, ਸਭ ਤੋਂ ਪਹਿਲੀ ਤਾਂ ਗੱਲ ਇਹ ਆ, ਸਿਸਟਮ ਦਾ ਬੈਰੀਅਰ ਤੋੜ ਕੇ ਜਦੋਂ ਕੋਈ ਬਿਮਾਰੀ ਗੁਆਂਢ ਵਾਲੇ ਪਾਸੇ ਨੂੰ ਵੀ ਨੁਕਸਾਨ ਕਰੇ, ਤੇ ਉਸ ਵੇਲੇ ਇਹ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਅਸੀਂ ਇਹਨੂੰ ਕਹਿੰਦੇ ਹਾਂ ਵੀ ਕੈਂਸਰ, ਫਿਰ ਅਸੀਂ ਉਹਦੀਆਂ ਡਿਵੀਜ਼ਨਾਂ ਵਗੈਰਾ ਕਰਦੇ ਹਾਂ। ਹਾਂਜੀ, ਦੂਸਰੀ ਗੱਲ ਇਸ ਕੈਂਸਰ ਦੀ ਇਹ ਹੁੰਦੀ ਆ ਕਿ ਇਹਦੀ ਜਿਹੜੀ ਇੱਕ ਜੈਨੇਟਿਕਲੀ ਹਰੇਕ ਅੰਗ ਦੇ ਵਧਣ ਦਾ ਇੱਕ ਸਪੈਸੀਫਿਕ ਲੈਂਥ ਹੈਗੀ ਹੈ, ਇੱਕ ਸਪੈਸੀਫਿਕ ਹਾਈਟ ਹੈਗੀ ਹੈ, ਇੱਕ ਸਪੈਸੀਫਿਕ ਏਰੀਆ ਹੈਗਾ। ਮੈਂ ਐਗਜ਼ਾਮਪਲ ਦਿਆਂ ਆਸਾਨ ਨੂੰ ਸਮਝਣ ਨੂੰ, ਤੁਸੀਂ ਆ ਮੇਰੀਆਂ ਉਂਗਲਾਂ ਵੇਖ ਰਹੇ ਹੋ ਨਾ ਚੀਮਾ ਸਾਹਿਬ, ਇਹ ਜਿਹੜੀਆਂ ਉਂਗਲਾਂ ਹਨ ਇਹਨਾਂ ਉਂਗਲਾਂ ਦਾ ਸਾਈਜ਼ ਵੱਖਰਾ ਵੱਖਰਾ ਹੈ, ਔਰ ਮੇਰੇ ਜੈਨੇਟਿਕ ਕਰੈਕਟਰ ਦੇ ਮੁਤਾਬਕ ਮੇਰੀ ਚੀਚੀ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰਾ ਮਿਡਲ ਰਿੰਗ ਫਿੰਗਰ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰੀ ਮਿਡਲ ਫਿੰਗਰ ਜਿਹੜੀ ਹੈ ਉਹਦੇ ਨਾਲ ਰਿੰਗ ਫਿੰਗਰ ਕਿੰਨੀ ਛੋਟੀ ਹੋਣੀ ਚਾਹੀਦੀ ਹੈ, ਮੇਰੀ ਇੰਡੈਕਸ ਫਿੰਗਰ ਜਿਹੜੀ ਹੈ ਉਹ ਮਿਡਲ ਫਿੰਗਰ ਨਾਲ ਕਿੰਨੀ ਹੋਣੀ ਚਾਹੀਦੀ ਹੈ, ਇਹ ਇੱਕ ਮੇਰਾ ਜੈਨੇਟਿਕ ਹੈ। ਇਸ ਜੈਨੇਟਿਕ ਕਰੈਕਟਰ ਦੇ ਮੁਤਾਬਕ ਹਰ ਅੰਗ, ਮੰਨ ਲਿਆ ਜ਼ਖਮ ਵੀ ਹੋ ਗਿਆ, ਕੁਛ ਵੀ ਹੋ ਗਿਆ, ਅਗੋਂ ਟੁੱਟ ਭੱਜ ਵੀ ਗਿਆ, ਤਾਂ ਉਸ ਨੇ ਜਦੋਂ ਡਿਵੈਲਪ ਕਰਨਾ ਹੈ ਤੇ ਉਹਦੀ ਮੈਕਸੀਮਮ ਲਿਮਿਟ ਇਹ ਆ, ਜੇ ਉਹ ਵੱਧ ਸਕਦਾ ਆ ਤੇ ਉਹਦੀ ਮੈਕਸੀਮਮ ਲਿਮਿਟ ਇਹ ਹੈ ਜੈਨੇਟਿਕ ਕਰੈਕਟਰ ਦੇ ਮੁਤਾਬਕ। ਪਰ ਜੇ ਕੋਈ ਬਿਮਾਰੀ ਕਿਸੇ ਹਾਲਾਤ ਦੇ ਵਿੱਚ ਕਿਸੇ ਅੰਗ ਦੇ ਵਿੱਚ ਹੋਵੇ ਤੇ ਉਹ ਇਹ ਜੈਨੇਟਿਕ ਕਰੈਕਟਰ ਭੁੱਲ ਜਾਵੇ, ਹੁਣ ਤੁਸੀਂ ਐਗਜ਼ਾਮਪਲ ਇਹਦੀ ਸੁਣਿਓ, ਸਾਨੂੰ ਇਹ ਪਤਾ ਆ ਵੀ ਜਿਹੜਾ ਸਾਡਾ ਲਿਵਰ ਆ ਨਾ ਉਹ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਹੈ, ਤਾਂ ਖੱਬੇ ਪਾਸੇ ਵੀ ਪਰ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਤੇ ਸਾਨੂੰ ਪਤਾ ਨਹੀਂ ਲੱਗਦਾ, ਉਹਦਾ ਨਾਰਮਲ ਤੌਰ ਤੇ ਉਹਦਾ ਪਤਾ ਨਹੀਂ ਲੱਗਦਾ ਸਾਨੂੰ। ਔਰ ਤਿਲੀ ਜਿਹੜੀ ਹੈ ਉਹ ਪਸਲੀਆਂ ਦੇ ਥੱਲੇ ਪਸੇ ਰਹਿੰਦੀ ਹੈ, ਨਾਰਮਲ ਤੌਰ ਤੇ ਸਾਨੂੰ ਉਹਦਾ ਪਤਾ ਨਹੀਂ ਲੱਗਦਾ। ਹੁਣ ਜੇ ਲਿਵਰ ਚ ਕੋਈ ਨੁਕਸ ਪੈ ਜਾਵੇ, ਸੁਣ ਰਹੇ ਹੋ ਨਾ ਤੁਸੀਂ, ਜੇ ਲਿਵਰ ਦੇ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਫੇਰ ਨੁਕਸ ਗਾਲ ਬਲੈਡਰ ਨੂੰ ਜਾ ਸਕਦਾ ਹੈ, ਇਹਦਾ ਨੁਕਸ ਜਿਹੜਾ ਬਾਇਲ ਡਕਟ ਨੂੰ ਜਾ ਸਕਦਾ ਹੈ, ਇਹਦਾ ਨੁਕਸ ਉਹਦੇ ਤੋਂ ਬਾਇਲ ਡਕਟ ਤੋਂ ਆਂਤੜੀਆਂ ਵਿੱਚ, ਤਾਂ ਇੱਕ ਚੈਨਲ ਹੈ ਨਾ ਉਹਦਾ, ਇੱਕ ਨਾਰਮਲ ਚੈਨਲ ਹੈ, ਇਹ ਉਹਦੇ ਮੁਤਾਬਕ ਜਾਏਗਾ। ਪਰ ਜਦੋਂ ਇਹ ਬੈਰੀਅਰ ਟੁੱਟ ਜਾਵੇ, ਹੁਣ ਲਿਵਰ ਦੇ ਨਾਲ ਡਾਇਰੈਕਟਲੀ ਸਾਹਮਣੇ ਹੇਠਾਂ ਕਿਡਨੀ ਹੈਗੀ ਹੈ, ਲਿਵਰ ਦੇ ਉੱਪਰ ਵਾਲੇ ਪਾਸੇ ਸਾਹਮਣੇ ਉੱਪਰ ਫੇਫੜੇ ਹੈਗੇ ਆ, ਹੁਣ ਜਦੋਂ ਲਿਵਰ ਦੀ ਕੋਈ ਵੀ ਬਿਮਾਰੀ ਨਾਰਮਲ ਵੱਧ ਗਿਆ, ਕੋਈ ਗੱਲ ਨੀ, ਨਾਰਮਲ ਉਹਦੇ ਫਰਕ ਪੈ ਗਿਆ, ਉਹਦਾ ਬਾਇਲ ਚ ਵਾਧਾ ਘਾਟਾ ਹੋ ਗਿਆ, ਗਾਲ ਬਲੈਡਰ ਸਟੋਨ ਹੋ ਗਏ ਨੇ, ਜਾਂ ਲਿਵਰ ਚ ਸੋਜ ਹੋ ਗਈ ਹੈ, ਕੁਝ ਵੀ ਹੋ ਗਿਆ ਆ, ਤਾਂ ਉਹ ਇੱਕ ਚੈਨਲ ਦੇ ਵਿੱਚ ਰਹੇਗਾ, ਉਹ ਚੈਨਲ ਦੇ ਵਿੱਚ ਰਹਿੰਦਾ ਹੈ, ਤਾਂ ਉਸੇ ਸਟੇਜ ਵਿੱਚ ਜਾ ਰਿਹਾ ਜਿਹਨੂੰ ਅਸੀਂ ਇਨਫਲਾਮੇਸ਼ਨ ਡੀਜਨਰੇਸ਼ਨ ਨੈਕਰੋਸਿਸ ਵਾਲੇ ਪਾਸੇ ਲੈ ਕੇ ਜਾ ਰਿਹਾ, ਬਹੁਤੀ ਸ਼ਰਾਬ ਪੀਤੀ ਲਿਵਰ ਖਰਾਬ ਹੋ ਗਿਆ ਤੇ ਅਸੀਂ ਉਹਨੂੰ ਨੈਕਰੋਸਿਸ ਗੈਂਗਰੀਨ ਤੱਕ ਵੀ ਲੈ ਜਾਂਦੇ ਹਾਂ ਵੀ ਨਹੀਂ ਭਾਈ ਇਹ ਤੇਰਾ ਠੀਕ ਨਹੀਂ ਹੋਣਾ, ਜੇ ਤੂੰ ਸ਼ਰਾਬ ਪੀਤੀ ਤੇ ਮਰ ਜਾਏਗਾ ਤੇਰਾ ਇੰਨਾ ਖਤਮ ਵੀ ਹੋ ਗਿਆ। ਪਰ ਮੈਂ ਹੁਣ ਇਹ ਕਹਿ ਰਿਹਾ ਹਾਂ ਵੀ ਜਿਹੜੇ ਆਂਢ ਗੁਆਂਢ ਦੇ ਅੰਗ ਹਨ, ਜੇ ਉਹਨਾਂ ਆਂਢ ਗੁਆਂਢ ਦੇ ਅੰਗਾਂ ਨੂੰ ਵੀ ਉਹੀ ਤਕਲੀਫ ਹੋਣੀ ਸ਼ੁਰੂ ਹੋ ਜਾਵੇ, ਜਿਹੜੀ ਚੇਂਜ, ਜਿਹੜੀ ਨੈਕਰੋਸਿਸ, ਜਿਹੜਾ ਗੈਂਗਰੀਨ, ਜਿਹੜੀ ਡੀਜਨਰੇਸ਼ਨ ਇਸ ਇੱਕ ਅੰਗ ਵਿੱਚ ਹੋਈ ਹੈ, ਉਹਦੇ ਨਾਲ ਦੇ ਅੰਗਾਂ ਦੀ ਤਾਂ ਬਾਉਂਡਰੀ ਵੱਖਰੀ ਹੈ, ਇਸ ਘਰ ਦੀ ਚਾਰਦੀਵਾਰੀ ਵੱਖਰੀ ਸੀ, ਉਸ ਘਰ ਦੀ ਚਾਰਦੀਵਾਰੀ ਵੱਖਰੀ ਸੀ, ਹਰੇਕ ਅੰਗ ਜਿਹੜਾ ਹੈ ਇੱਕ ਮੈਂਬਰਨ ਦੇ ਰਾਹੀਂ ਬਲਿਆ ਹੋਇਆ, ਉਹਦੀ ਆਪਣੀ ਬਾਉਂਡਰੀ ਬਣੀ ਹੋਈ ਹੈ। ਸੋ ਜਦੋਂ ਇਹ ਆਪਣਾ ਵਲਗਣ, ਆਪਣੀ ਬਾਉਂਡਰੀ, ਆਪਣੀ ਚਾਰਦੀਵਾਰੀ ਤੋੜ ਕੇ ਦੂਜੇ ਹੋਰ ਕਿਸੇ ਸਿਸਟਮ ਦੇ, ਕਿਉਂਕਿ ਫੇਫੜਿਆਂ ਤੱਕ ਕਹਿੰਦਾ ਸੰਬੰਧ ਕੀ ਹੈ, ਰੈਸਪੀਰੇਸ਼ਨ ਨਾਲ ਆ, ਲਿਵਰ ਦੇ ਨਾਲ ਤਾਂ ਨਹੀਂ ਸੰਬੰਧ ਹੈਗਾ, ਇਸੇ ਤਰ੍ਹਾਂ ਕਿਡਨੀ ਦਾ ਸੰਬੰਧ ਹੇਠਾਂ ਲਿਵਰ ਦੇ ਨਾਲ ਨਹੀਂ ਹੈਗਾ, ਉਹਦਾ ਤਾਂ ਕੰਮ ਹੀ ਹੋ ਰਿਹਾ ਹੈਗਾ। ਜਦੋਂ ਕੋਈ ਵੀ ਅੰਗ ਆਪਣਾ ਬੈਰੀਅਰ ਤੋੜ ਕੇ ਆਂਢ ਗੁਆਂਢ ਦੇ ਅੰਗਾਂ ਦੇ ਵਿਚ ਉਸੇ ਤਰ੍ਹਾਂ ਦੀ ਹੀ ਚੇਂਜ ਤਬਦੀਲੀ ਪੈਦਾ ਕਰਨੀ ਸ਼ੁਰੂ ਕਰ ਦੇਵੇ। ਫੰਕਸ਼ਨ ਤਾਂ ਸਾਧਾਰਨ ਤੌਰ ਤੇ ਵੀ ਹੋ ਜਾਂਦਾ ਹੈ ਨਾ ਕਿ ਭਾਰ ਜ਼ਿਆਦਾ ਹੋ ਗਿਆ ਤੇ ਕਿਡਨੀ ਦਾ ਫੰਕਸ਼ਨ ਜਿਹੜਾ ਕਈ ਵਾਰ ਫੇਲ ਹੋ ਜਾਂਦਾ ਹੈ, ਪਰ ਉਹ ਮਕੈਨੀਕਲ ਪ੍ਰੈਸ਼ਰ ਹੈ ਉਹਦੇ ਕਰਕੇ ਹੈਗੇ ਆ। ਥਾਇਰਾਇਡ ਕਿਸੇ ਦਾ ਵੱਧ ਗਿਆ ਤੇ ਥਾਇਰਾਇਡ ਜੇ ਲੰਬਾ ਪੈਂਦਾ ਸੁਣਦਾ ਸਿੱਧਾ ਤੇ ਉਹਦਾ ਸਾਹ ਵਾਲੀ ਨਾਲੀ ਤੇ ਭਾਰ ਪੈਂਦਾ, ਉਹ ਸਾਹ ਔਖਾ ਹੋ ਜਾਂਦਾ, ਪਰ ਉਹ ਸਾਹ ਦੇ ਨਾਲ ਸੰਬੰਧਿਤ ਗੱਲ ਨਹੀਂ ਹੈਗੀ। ਇਹਨਾਂ ਚੀਜ਼ਾਂ ਤੋਂ ਇਲਾਵਾ ਪਾਸੇ ਹੋ ਕੇ ਜਦੋਂ ਹਰ ਹਾਲਾਤ ਦੇ ਵਿਚ ਹੀ ਬਾਕੀ ਕੋਈ ਹੋਰ ਸਿਸਟਮ ਸਰੀਰ ਦਾ ਕੰਮ ਕਰਨਾ ਬੰਦ ਕਰ ਦੇਵੇ, ਕਿਉਂਕਿ ਗੁਆਂਢੀਆਂ ਦੇ ਘਰੇ ਮਰਜ ਹੋ ਗਈ, ਸਾਡੇ ਘਰ ਵੀ ਅਫਸੋਸ ਤਾਂ ਹੋਏਗਾ ਹੀ ਨਾ, ਅਸੀਂ ਗੁਆਂਢ ਚ ਰਹਿੰਦੇ ਹਾਂ, ਉਹਨਾਂ ਉਹਨਾਂ ਦਰਦ ਤਕਲੀਫ਼ ਸਾਰੀ ਗੱਲ ਹੋਏਗੀ ਹੈਗੀ। ਸੋ ਇਸ ਹਿਸਾਬ ਤੇ ਜਦੋਂ ਕੋਈ ਬਿਮਾਰੀ, ਜਦੋਂ ਕੋਈ ਟਿਊਮਰ, ਜਦੋਂ ਕੋਈ ਇਸ ਤਰ੍ਹਾਂ ਦਾ ਹਾਲਾਤ, ਟਿਸ਼ੂ ਚੇਂਜ ਕਹੋਗੇ ਤੁਸੀਂ, ਟਿਸ਼ੂ ਚੇਂਜ ਜਦੋਂ ਇਸ ਸਟੇਜ ਤੇ ਪਹੁੰਚ ਜਾਵੇ ਭਾਈ ਉਹਦੀ ਬਦਬੂ, ਉਹਦੀ ਗਲਣ ਸੜਨ, ਉਹਦੇ ਘਰ ਲੱਗੀ ਹੋਈ ਅੱਗ ਗੁਆਂਢੀਆਂ ਦੇ ਘਰ ਨੂੰ ਵੀ ਸਾੜਨਾ ਸ਼ੁਰੂ ਕਰ ਦੇਵੇ। ਪੰਜਾਬੀ ਚ ਤੁਸੀਂ ਇਹ ਬਹੁਤ ਵਧੀਆ ਐਗਜ਼ਾਮਪਲ ਹੈਗੀ ਹੈ ਭਾਈ, ਜੇ ਸਾਡੇ ਘਰੇ ਅੱਗ ਲੱਗੀ ਹੈ ਤੇ ਅਸੀਂ ਰਸੋਈ ਚ ਕੰਟਰੋਲ ਕਰ ਲਿਆ ਤੇ ਠੀਕ ਆ, ਤੇ ਜਦੋਂ ਗੁਆਂਢੀਆਂ ਦੇ ਘਰ ਵੀ ਉਹੀ ਅੱਗ ਪਹੁੰਚ ਜਾਵੇ ਸਰੀਰ ਦੇ ਵਿਚ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੇ ਉਦੋਂ ਅਸੀਂ ਇਹਨੂੰ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ, ਇਹ ਸਮਝ ਲੱਗ ਗਈ ਇਸ ਗੱਲ ਦੀ ਆਸਾਨੀ ਨਾਲ ਕਿ ਕੈਂਸਰ ਆਮ ਤੌਰ ਤੇ ਸੈੱਲਾਂ ਦੀ ਇਸ ਟਾਈਪ ਦੀ ਚੇਂਜ ਹੈ ਜਿਹੜਾ ਆਪਣਾ ਘਰ ਛੱਡ ਕੇ ਗੁਆਂਢੀਆਂ ਨੂੰ ਵੀ ਸਾੜੇ, ਗੁਆਂਢੀਆਂ ਦੇ ਅੰਗਾਂ ਨੂੰ ਵੀ ਉਸ ਤਰ੍ਹਾਂ ਦਾ ਫਰਕ ਪਾਵੇ। ਠੀਕ ਹੈ, ਦੂਸਰੀ ਗੱਲ ਕਿਸੇ ਵੀ ਅੰਗ ਦਾ ਇੱਕ ਜੈਨੇਟਿਕ ਕਰੈਕਟਰ ਹੈ ਕਿ ਇਹਦਾ ਇੰਨਾ ਸਾਈਜ਼ ਹੋਣਾ ਚਾਹੀਦਾ ਹੈ, ਇੰਨੀ ਲੈਂਥ ਹੋਣੀ ਚਾਹੀਦੀ ਹੈ, ਕੱਦ ਕਿਸੇ ਦਾ 7 ਫੁੱਟ ਹੈ ਤੇ ਕਿਸੇ ਦਾ 5 ਫੁੱਟ ਹੈ ਤੇ ਕਿਸੇ ਦਾ ਕਿੰਨਾ ਹੈਗਾ, ਉਹਦੇ ਮੁਤਾਬਕ ਉਹਨਾਂ ਦਾ ਜੈਨੇਟਿਕ ਕਰੈਕਟਰ ਹੈਗਾ ਆ, ਇਹਦੀਆਂ ਉਂਗਲਾਂ ਏਡੀਆਂ ਏਡੀਆਂ ਹੋਣਗੀਆਂ, ਇਹਦਾ ਲਿਵਰ ਏਡਾ ਏਡਾ ਹੋਏਗਾ, ਇਹਦਾ ਫਲਾਣਾ ਏਡਾ ਏਡਾ ਹੋਏ, ਸਾਰੀਆਂ ਚੀਜ਼ਾਂ ਦੀ ਗਿਣਤੀ ਮਿਣਤੀ ਹੁੰਦੀ ਹੈ। ਸੋ ਉਸ ਗਿਣਤੀ ਮਿਣਤੀ ਦੇ ਮੁਤਾਬਕ ਹੀ ਅਗਰ ਕੋਈ ਇਹ ਬੈਰੀਅਰ ਤੋੜ ਦੇਵੇ ਤੇ ਉਸ ਨੂੰ ਵੀ ਅਸੀਂ ਕੈਂਸਰ ਕਹਿੰਦੇ ਹਾਂ। ਠੀਕ ਹੈ ਜੀ, ਸੋ ਕੈਂਸਰ ਦੀ ਡੈਫੀਨੇਸ਼ਨ ਜਿੰਨੇ ਵੀ ਸੱਜਣ ਸੁਣਦੇ ਨੇ ਉਹ ਇਹ ਸੁਣ ਲੈਣ ਕਿ ਜਦੋਂ ਕੋਈ ਵੀ ਬਿਮਾਰੀ ਇੱਕ ਅੰਗ ਦੇ ਵਿਚ ਹੁੰਦਿਆਂ ਹੋਇਆ ਦੂਸਰੇ ਅੰਗਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਦੇਵੇ, ਤੇ ਕੰਮ ਨੂੰ ਪ੍ਰਭਾਵਿਤ ਕਰਨ ਦਾ ਮਕਸਦ ਹੁੰਦਾ ਫੰਕਸ਼ਨਲ ਤੌਰ ਤੇ ਨਹੀਂ, ਸਟ੍ਰਕਚਰਲ ਤੌਰ ਤੇ। ਕੈਂਸਰ ਦੀ ਗੱਲ ਹੋ ਰਹੀ ਹੈ, ਇਹ ਦੋ ਗੱਲਾਂ ਸਮਝਣ ਦੀ ਲੋੜ ਆ। ਫੰਕਸ਼ਨਲ ਦੀ ਗੱਲ ਮੈਂ ਉਹੀ ਜਿਵੇਂ ਥਾਇਰਾਇਡ ਦੀ ਗੱਲ ਦੱਸੀ ਸੀ, ਜੇ ਥਾਇਰਾਇਡ ਗੁਆਇਟਰ ਬਹੁਤਾ ਵੱਧ ਜਾਵੇ ਤੇ ਲੰਮੇ ਪੈਣ ਨਾਲ ਉਹਦਾ ਭਾਰ ਸਾਹ ਨਲੀ ਤੇ ਪਵੇਗਾ ਤੇ ਸਾਹ ਆਉਣਾ ਔਖਾ ਹੋ ਜਾਏਗਾ, ਇਹਨੂੰ ਅਸੀਂ ਕਹਿੰਦੇ ਹਾਂ ਫੰਕਸ਼ਨਲ ਪ੍ਰੋਬਲਮ। ਕਿ ਫੰਕਸ਼ਨ ਦੇ ਕਰਕੇ ਜੋ ਸਿੱਧੇ ਬੈਠ ਜਾਓਗੇ ਸਾਹ ਨਹੀਂ ਔਖਾ ਹੋਏਗਾ। ਇਸੇ ਤਰ੍ਹਾਂ ਹੀ ਲਿਵਰ ਬਹੁਤਾ ਵੱਧ ਗਿਆ, ਉਹਦਾ ਹੇਠਲੇ ਪਾਸੇ ਜਾਂ ਤਾਂ ਆਂਤੜੀਆਂ ਤੇ ਪ੍ਰੈਸ਼ਰ ਪੈ ਗਿਆ ਤੇ ਕਬਜ਼ ਹੋਣੀ ਸ਼ੁਰੂ ਹੋ ਗਈ, ਪੇਟ ਫੁੱਲਣਾ ਸ਼ੁਰੂ ਹੋ ਗਿਆ, ਜਾਂ ਕਿਡਨੀ ਤੇ ਪ੍ਰੈਸ਼ਰ ਪੈ ਗਿਆ ਤੇ ਉਹਦੇ ਪ੍ਰੈਸ਼ਰ ਦੇ ਕਰਕੇ ਇਸ ਤਰ੍ਹਾਂ ਹੋ ਗਿਆ। ਜਾਂ ਬੜੀ ਵਧੀਆ ਐਗਜ਼ਾਮਪਲ ਹੈਗੀ ਹੈ, ਜਦੋਂ ਕਿਸੇ ਬੀਬੀ ਨੂੰ ਪ੍ਰੈਗਨੈਂਸੀ ਹੋ ਜਾਂਦੀ ਹੈ ਤੇ ਉਹਨੂੰ ਡਾਕਟਰ ਕਹਿੰਦੇ ਨੇ ਵੀ ਭਾਈ ਤੈਨੂੰ ਜੈਸਟੇਸ਼ਨਲ ਡਾਇਬੀਟੀਜ਼ ਹੋ ਗਈ, ਐਲਬੋਮੀ ਯੂਰੀਆ ਹੋ ਗਿਆ ਹੈਗਾ, ਤੇਰੇ ਪਿਸ਼ਾਬ ਚ ਐਲਬੋਮਿਨ ਬਹੁਤ ਆ ਰਹੀ ਹੈ। ਉਹਦਾ ਮਤਲਬ ਕੀ ਹੋਇਆ ਕਿ ਬੱਚੇਦਾਨੀ ਦਾ ਭਾਰ ਵੱਧ ਗਿਆ, ਉਹ ਕਿਡਨੀ ਦੇ ਉੱਪਰ ਪੈ ਗਿਆ ਜਿਹਦੇ ਕਰਕੇ ਫਿਲਟਰੇਸ਼ਨ ਡਿਫੈਕਟਿਵ ਹੋ ਗਿਆ, ਔਰ ਇਹ ਸਾਰਾ ਕੰਮ ਕੀ ਹੈ ਮਕੈਨੀਕਲ, ਉਹਦਾ ਫੰਕਸ਼ਨਲ ਕੰਮ ਹੈਗਾ। ਜਦੋਂ ਉਹ ਪ੍ਰੈਗਨੈਂਸੀ ਡਿਲੀਵਰ ਹੋ ਜਾਏਗੀ, ਨਾਰਮਲ ਹੋ ਜਾਏਗੀ, ਤੇ ਸੰਭਾਵਨਾ ਇਹ ਆ ਵੀ ਜਿਹੜੀ ਇਹ ਪ੍ਰੋਬਲਮ ਬਣੀ ਸੀ ਇਹ ਨਾਰਮਲ ਹੋ ਜਾਏਗੀ, ਇਹ ਇਸ ਤਰ੍ਹਾਂ ਦੀ ਨਹੀਂ ਰਹੇਗੀ। ਪਰ ਜੇ ਇਸ ਤਰ੍ਹਾਂ ਦਾ ਕੋਈ ਕਾਰਨ ਨਾ ਦਿਸੇ ਵੀ ਜੇ ਆਹ ਰਿਲੀਵ ਹੋ ਜਾਵੇ ਤੇ ਫਿਰ ਆਹ ਕੰਮ ਜਿਹੜਾ ਠੀਕ ਹੋ ਜਾਊਗਾ, ਜੇ ਆਹ ਪਾਸਾ ਐ ਕਰ ਲਈਏ ਤੇ ਫਿਰ ਕੰਮ ਐ ਠੀਕ ਹੋ ਜਾਊਗਾ, ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਾ ਦੱਸੇ ਕੁਝ ਵੀ ਹੋ ਜਾਵੇ। ਹੁਣ ਕੰਮ ਗੁਆਂਢੀਆਂ ਦਾ ਵੀ ਖਰਾਬ ਹੋ ਗਿਆ, ਹੁਣ ਨਾਲ ਲੱਗਦੇ ਅੰਗਾਂ ਦਾ ਵੀ ਕੰਮ ਖਰਾਬ ਹੋ ਗਿਆ, ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਕੈਂਸਰ। ਕਿਸੇ ਵੀ ਬਿਮਾਰੀ ਦੇ ਵਿਚ ਜਦੋਂ ਇੱਕ ਸਿਸਟਮ ਨਹੀਂ, ਕਿਉਂਕਿ 9 ਸਿਸਟਮ ਨੇ, ਇੱਕ ਸਿਸਟਮ ਨਹੀਂ, ਜਦੋਂ ਇੱਕ ਸਿਸਟਮ ਦੇ ਇਫੈਕਟ ਜਿਹੜੇ ਨੇ ਉਹ ਦੂਸਰੇ ਸਿਸਟਮ ਦੇ ਵਿਚ ਵੀ ਦਿਸਣ ਲੱਗ ਜਾਣ, ਉਹਦਾ ਕੰਮ ਵੀ ਇਸ ਤਰ੍ਹਾਂ ਪ੍ਰਭਾਵਿਤ ਹੋਵੇ ਵੀ ਭਾਵੇਂ ਇਹ ਅੰਗ ਕੱਢ ਵੀ ਦਿਓ ਤੇ ਬਾਵਜੂਦ ਇਸ ਦੇ ਵੀ ਉਹ ਦੂਸਰਾ ਅੰਗ ਜਿਹੜਾ ਆ ਉਹ ਖਰਾਬੀ ਰਹੇਗੀ, ਕਿਉਂਕਿ ਉਹ ਵਿਚਾਰਾ ਆਪਣਾ ਹੀ ਗੱਲ ਛੱਡ ਗਿਆ ਹੈਗਾ, ਇਸ ਗੁਆਂਢ ਦੇ ਸੇਕ ਕਰਕੇ ਉਹਨੂੰ ਵੀ ਇਹਦੀ ਪ੍ਰੋਬਲਮ ਆ ਗਈ ਹੈ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ। ਆਮ ਬਿਮਾਰੀਆਂ ਇੱਕ ਅੰਗ ਇੱਕ ਸਿਸਟਮ ਦੇ ਵਿਚ ਚੱਲਣ ਕਰਦੀਆਂ ਨੇ ਫੰਕਸ਼ਨਲ ਤੌਰ ਤੇ, ਔਰ ਅਗਰ ਉਹਨਾਂ ਨੂੰ ਕੋਈ ਬਿਮਾਰੀ ਹੋਵੇ ਵੀ ਤੇ ਉਹ ਬਿਮਾਰੀ ਉਸ ਚੈਨਲ ਦੇ ਵਿੱਚ ਹੀ ਚੱਲਣੀ ਹੈ ਜਿਹੜੀ ਇੱਕ ਸਿਸਟਮ ਦਾ ਚੈਨਲ ਹੁੰਦਾ ਹੈ। ਲੇਕਿਨ ਜਦੋਂ ਕੋਈ ਬਿਮਾਰੀ ਇੱਕ ਅੰਗ ਵਿੱਚ ਹੋ ਗਏ ਬਾਕੀ ਹੋਰ ਸਿਸਟਮਾਂ ਦੇ ਚੈਨਲ ਵੀ ਖਰਾਬ ਕਰ ਦੇਵੇ, ਉਹਨਾਂ ਦਾ ਚਲਨ ਖਰਾਬ ਹੋ ਜਾਵੇ, ਔਰ ਫਿਰ ਇਸ ਸਿਸਟਮ ਦਾ ਹੁਣ ਕਈ ਚੀਜ਼ਾਂ ਅਸੀਂ ਕੱਟ ਵੱਢ ਕੇ ਸਰਜਰੀ ਦੇ ਤੌਰ ਤੇ ਸਿੱਟ ਦਿੰਦੇ ਹਾਂ। ਓਕੇ ਠੀਕ ਹੈ ਯਾਰ, ਤੇਰੇ ਇਹਦੇ ਚ ਨੁਕਸ ਆ ਗਿਆ ਸੀਗਾ, ਅਸੀਂ ਇਹਨੂੰ ਕੱਟ ਕੇ ਵੱਢ ਸੁੱਟਦਾ ਬਾਹਰ ਸਿੱਟਦਾ। ਹੁਣ ਹੋਣਾ ਕੀ ਚਾਹੀਦਾ ਆ, ਹੁਣ ਗੁਆਂਢੀਆਂ ਤੋਂ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ ਨਾ। ਲਿਵਰ ਵਧਿਆ ਸੀਗਾ, ਲਿਵਰ ਦਾ ਪੀਸ ਕੱਟ ਕੇ ਡਾਕਟਰ ਨੇ ਸੁੱਟ ਦਿੱਤਾ, ਹੁਣ ਤਾਂ ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਨਹੀਂ, ਜੇ ਇਸ ਤਰ੍ਹਾਂ ਦੇ ਕਿਸੇ ਅੰਗ ਨੂੰ ਕੱਟ ਵੱਢ ਕਰਕੇ ਤੇ ਤੁਸੀਂ ਇਹ ਆਖੋ ਵੀ ਉਹ ਜਿਸ ਕਰਕੇ ਪ੍ਰੈਸ਼ਰ ਪੈਂਦਾ ਸੀ ਦੂਜੇ ਅੰਗ ਤੇ ਉਹ ਠੀਕ ਹੋ ਗਿਆ, ਤੇ ਉਹ ਠੀਕ ਨਾ ਹੋਵੇ, ਉਹਦਾ ਕੰਮ ਡਿਸਟਰਬ ਹੈਗਾ ਹੀ ਹੈਗਾ ਆ, ਤਾਂ ਉਸ ਨੂੰ ਅਸੀਂ ਕੈਂਸਰ ਕਹਿੰਦੇ ਹੈਗੇ। ਹੁਣ ਦੂਸਰੀ ਗੱਲ, ਕੈਂਸਰ ਦੀਆਂ ਦੋ ਟਾਈਪ ਦੀਆਂ ਕੰਡੀਸ਼ਨਾਂ ਨੇ। ਇੱਕ ਤਾਂ ਕੰਡੀਸ਼ਨ ਹੁੰਦੀ ਹੈ ਕਿ ਟਿਊਮਰ ਫਾਰਮ ਕਰਦਾ ਹੈ, ਗਿਲਟੀਆਂ ਬਣਾਉਂਦਾ ਹੈ। ਇਹਨਾਂ ਗਿਲਟੀਆਂ ਵਿੱਚ ਕੱਲਾ ਗਿਲਟੀਆਂ ਨਾ ਸਮਝੋ, ਲਾਈਕੋਮਾ ਵਗੈਰਾ ਗਿਲਟੀਆਂ ਨਾ ਸਮਝੋ, ਇਹਦੇ ਚ ਮੌਕੇ ਵੀ ਆ ਸਕਦੇ ਨੇ, ਸਕਿਨ ਟੈਗਸ ਵਗੈਰਾ ਵੀ ਆ ਸਕਦੇ ਨੇ, ਇਹਦੇ ਚ ਕਿਸੇ ਬੋਨ ਦੀ ਐਕਸਟਰਾ ਡਿਵੈਲਪਮੈਂਟ ਵੀ ਆ ਸਕਦੀ, ਹੱਡੀ ਦੀ ਕਿਸੇ ਦੀ ਡਿਵੈਲਪਮੈਂਟ ਵੀ ਆ ਸਕਦੀ ਹੈ। ਮਤਲਬ ਕਿਸੇ ਵੀ ਤਰ੍ਹਾਂ ਕਿਸੇ ਅੰਗ ਦਾ ਆਪਣੇ ਜੈਨੇਟਿਕ ਕਰੈਕਟਰ ਨੂੰ ਲੰਘ ਕੇ ਆਮ ਲੋੜ ਨਾਲੋਂ ਵੱਧ ਵੱਧ ਜਾਣਾ ਜਾਂ ਵਿੰਗੇ ਜਿਹਦੇ। ਦੂਸਰੀ ਗੱਲ ਇਹ ਆ ਕਿ ਆਮ ਤੌਰ ਤੇ ਜਿਹੜੀ ਵੀ ਚੀਜ਼ ਤੁਰਦੀ ਹੈ, ਮੰਨ ਲਾ ਜਦ ਅਸੀਂ ਪਾਣੀ ਲਾ ਰਹੇ ਹਾਂ ਖਾਲੇ ਦੇ ਵਿੱਚ, ਤੇ ਪਾਣੀ ਲਾ ਰਿਹਾ ਤੇ ਖਾਲੇ ਦੇ ਵਿੱਚ ਜਾਣਾ ਚਾਹੀਦਾ ਨਾ ਇਸ ਨੂੰ। ਲੇਕਿਨ ਜਦੋਂ ਕੋਈ ਖਾਲਾ ਉਛਲ ਕੇ ਗੁਆਂਢੀਆਂ ਨੂੰ ਜਿੱਥੇ ਪਾਣੀ ਨਹੀਂ ਪੈਣਾ ਚਾਹੀਦਾ ਉਥੇ ਵੀ ਪਾਣੀ ਪੈਣਾ ਸ਼ੁਰੂ ਹੋ ਜਾਵੇ, ਉਛਲ ਗਈ ਨਹਿਰ ਉਛਲ ਗਈ ਜਾਂ ਖਾਲਾ ਉਛਲ ਗਿਆ, ਤੇ ਉਸ ਹਾਲਾਤ ਦੇ ਵਿੱਚ ਜੇ ਤੁਸੀਂ ਪਿੱਛੋਂ ਪਾਣੀ ਬੰਦ ਵੀ ਕਰ ਦਿੱਤਾ, ਲੇਕਿਨ ਜਿੱਥੇ ਤੁਸੀਂ ਸਲਾਬ ਕਰ ਦਿੱਤੀ ਉਹ ਤਾਂ ਸਲਾਬ ਹੈਗੀ ਹੈਗੀ ਹੈ ਨਾ, ਉਹਦਾ ਉਹਦੀ ਰਿਪੇਅਰ ਤਾਂ ਫਿਰ ਵੱਖਰੀ ਹੋਣੀ ਹੈ ਨਾ। ਤੋ ਜਦੋਂ ਵੀ ਬਿਮਾਰੀ ਦੇ ਤੌਰ ਤੇ ਸਰੀਰ ਦੇ ਵਿੱਚ ਇੱਕ ਅੰਗ ਦੀ ਬਿਮਾਰੀ ਦੇ ਕਰਕੇ ਦੂਜੇ ਅੰਗ ਦੇ ਵਿੱਚ ਖਰਾਬੀ ਹੋਈ ਹੋਵੇ ਤੇ ਉਹ ਖਰਾਬੀ ਪਹਿਲੇ ਅੰਗ ਦੀ ਬਿਮਾਰੀ ਨੂੰ ਕੱਟ ਵੱਢ ਕਰਕੇ ਬਾਹਰ ਸੁੱਟਣ ਦੇ ਮੁਤਾਬਕ ਵੀ ਠੀਕ ਨਾ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਕੈਂਸਰ ਹੋ ਗਿਆ ਹੈ। ਸੋ ਇਹ ਇੱਕ ਤਰ੍ਹਾਂ ਇਹਦੀਆਂ ਇਨੋਵੇਸ਼ਨ ਦੀਆਂ ਜਾਂ ਇਹ ਕੰਡੀਸ਼ਨਾਂ ਹਨ। ਅਗਲੀ ਗੱਲ ਇਹ ਆ ਕਿ ਕੈਂਸਰ ਦੇ ਨਾਲ ਜਿੰਨੀ ਵੀ ਅੰਗ ਵੱਧ ਜਾਣਾ ਜਾਂ ਵਿੰਗੇ ਜਿਹਦੇ। ਦੂਸਰੀ ਗੱਲ ਇਹ ਆ ਕਿ ਆਮ ਤੌਰ ਤੇ ਜਿਹੜੀ ਵੀ ਚੀਜ਼ ਤੁਰਦੀ ਹੈ, ਮੰਨ ਲਾ ਜਦ ਅਸੀਂ ਪਾਣੀ ਲਾ ਰਹੇ ਹਾਂ ਖਾਲੇ ਦੇ ਵਿੱਚ, ਤੇ ਪਾਣੀ ਲਾ ਰਿਹਾ ਤੇ ਖਾਲੇ ਦੇ ਵਿੱਚ ਜਾਣਾ ਚਾਹੀਦਾ ਨਾ ਇਸ ਨੂੰ। ਲੇਕਿਨ ਜਦੋਂ ਕੋਈ ਖਾਲਾ ਉਛਲ ਕੇ ਗੁਆਂਢੀਆਂ ਨੂੰ ਜਿੱਥੇ ਪਾਣੀ ਨਹੀਂ ਪੈਣਾ ਚਾਹੀਦਾ ਉਥੇ ਵੀ ਪਾਣੀ ਪੈਣਾ ਸ਼ੁਰੂ ਹੋ ਜਾਵੇ, ਉਛਲ ਗਈ ਨਹਿਰ ਉਛਲ ਗਈ ਜਾਂ ਖਾਲਾ ਉਛਲ ਗਿਆ, ਤੇ ਉਸ ਹਾਲਾਤ ਦੇ ਵਿੱਚ ਜੇ ਤੁਸੀਂ ਪਿੱਛੋਂ ਪਾਣੀ ਬੰਦ ਵੀ ਕਰ ਦਿੱਤਾ, ਲੇਕਿਨ ਜਿੱਥੇ ਤੁਸੀਂ ਸਲਾਬ ਕਰ ਦਿੱਤੀ ਉਹ ਤਾਂ ਸਲਾਬ ਹੈਗੀ ਹੈਗੀ ਹੈ ਨਾ, ਉਹਦਾ ਉਹਦੀ ਰਿਪੇਅਰ ਤਾਂ ਫਿਰ ਵੱਖਰੀ ਹੋਣੀ ਹੈ ਨਾ। ਤੋ ਜਦੋਂ ਵੀ ਬਿਮਾਰੀ ਦੇ ਤੌਰ ਤੇ ਸਰੀਰ ਦੇ ਵਿੱਚ ਇੱਕ ਅੰਗ ਦੀ ਬਿਮਾਰੀ ਦੇ ਕਰਕੇ ਦੂਜੇ ਅੰਗ ਦੇ ਵਿੱਚ ਖਰਾਬੀ ਹੋਈ ਹੋਵੇ ਤੇ ਉਹ ਖਰਾਬੀ ਪਹਿਲੇ ਅੰਗ ਦੀ ਬਿਮਾਰੀ ਨੂੰ ਕੱਟ ਵੱਢ ਕਰਕੇ ਬਾਹਰ ਸੁੱਟਣ ਦੇ ਮੁਤਾਬਕ ਵੀ ਠੀਕ ਨਾ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਕੈਂਸਰ ਹੋ ਗਿਆ ਹੈ। ਸੋ ਇਹ ਇੱਕ ਤਰ੍ਹਾਂ ਇਹਦੀਆਂ ਇਨੋਵੇਸ਼ਨ ਦੀਆਂ ਜਾਂ ਇਹ ਕੰਡੀਸ਼ਨਾਂ ਹਨ। ਅਗਲੀ ਗੱਲ ਇਹ ਆ ਕਿ ਕੈਂਸਰ ਦੇ ਨਾਲ ਜਿੰਨੀ ਵੀ ਅੰਗਾਂ ਦੀ ਡਿਵੈਲਪਮੈਂਟ ਹੁੰਦੀ, ਇੱਕ ਤਾਂ ਇਹ ਆ ਕਿ ਸਪੀਡ

ਸਰੀਰ ਦੇ ਵਿਚ ਇਕ ਅੰਗ ਦੀ ਬਿਮਾਰੀ ਦੇ ਕਰਕੇ ਦੂਜੇ ਅੰਗ ਦੇ ਵਿਚ ਖਰਾਬੀ ਹੋਈ ਹੋਵੇ ਤੇ ਉਹ ਖਰਾਬੀ ਪਹਿਲੇ ਅੰਗ ਦੀ ਬਿਮਾਰੀ ਨੂੰ ਕੱਟ ਵੱਢ ਕਰਕੇ ਬਾਹਰ ਸੁੱਟਣ ਦੇ ਮੁਤਾਬਕ ਵੀ ਠੀਕ ਨਾ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਕੈਂਸਰ ਹੋ ਗਿਆ ਹੈ। ਸੋ ਇਹ ਇਕ ਤਰ੍ਹਾਂ ਇਹਦੀਆਂ ਇਨੋਵੇਸ਼ਨ ਦੀਆਂ ਜਾਂ ਕੰਡੀਸ਼ਨਾਂ ਹਨ। ਅਗਲੀ ਗੱਲ ਇਹ ਆ ਕਿ ਕੈਂਸਰ ਦੇ ਨਾਲ ਜਿੰਨੀ ਵੀ ਅੰਗਾਂ ਦੀ ਡਿਵੈਲਪਮੈਂਟ ਹੁੰਦੀ, ਇਕ ਤਾਂ ਇਹ ਆ ਕਿ ਸਪੀਡ ਅਪ ਨਾਰਮਲ ਸੈੱਲਾਂ ਦੀ ਵਧਣ ਦੀ ਇਕ ਸਪੀਡ ਆ, ਜਿਹੜੀ ਆਪਾਂ ਆਪਣੇ ਪਹਿਲੇ ਪ੍ਰੋਗਰਾਮਾਂ ਦੇ ਵਿਚ ਪਹਿਲਾਂ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਇਕ ਸੈੱਲ ਦੀ ਉਮਰ ਕਿੰਨੀ ਹੈ, 120 ਦਿਨ। 120 ਦਿਨਾਂ ਦੇ ਵਿਚ ਜਿਹੜੇ 120 ਦਿਨ ਤੋਂ ਪਹਿਲਾਂ ਪੈਦਾ ਹੋਏ ਸੀ ਉਹ ਸੈੱਲ ਮਰ ਜਾਣਗੇ ਔਰ ਉਹਨਾਂ ਦਾ ਆਟੋਲਾਈਸਿਸ ਹੋ ਜਾਏਗਾ, ਦੂਜੇ ਨਵੇਂ ਸੈੱਲ ਉਹਦੀ ਥਾਂ ਤੇ ਰਿਪਲੇਸ ਹੁੰਦੇ ਰਹਿਣਗੇ ਔਰ ਇਹ ਚੱਕਰ ਰੈਗੂਲਰ ਚੱਲਦਾ ਰਹਿੰਦਾ। ਔਰ ਬੂਨ ਦਾ ਬੂਨ ਮਹਿਰੋ ਜਿਹੜਾ ਇਹ ਬਣਾਉਂਦਾ ਰਹਿੰਦਾ ਹੈ, ਸੈੱਲ ਟੁੱਟਦੇ ਭੱਜਦੇ ਰਹਿੰਦੇ ਨੇ, ਵੇਸਟ ਹੁੰਦੇ ਰਹਿੰਦੇ ਨੇ, ਨਵੇਂ ਬਣਦੇ ਰਹਿੰਦੇ ਨੇ। ਜਦੋਂ ਉਹ ਵੇਸਟੇਜ ਘੱਟ ਹੋਵੇ ਨਵੇਂ ਜ਼ਿਆਦਾ ਬਣਨ ਤੇ ਬੰਦਾ ਲੰਬਾ ਚੌੜਾ ਜਵਾਨ ਵਗੈਰਾ ਹੋ ਜਾਂਦਾ ਹੈਗਾ ਆ। ਜਦੋਂ ਉਹ ਸੈੱਲ ਜਿਹੜੇ ਨੇ ਜ਼ਿਆਦਾ ਟੁੱਟ ਰਹੇ ਨੇ ਔਰ ਉਸ ਤੋਂ ਬਾਅਦ ਉਹਨੀ ਰਿਪੇਅਰ ਨਹੀਂ ਹੋ ਰਹੀ, ਉਹਨੇ ਨਵੇਂ ਬਣ ਨਹੀਂ ਰਹੇ ਤੇ ਉਦੋਂ ਆਮ ਤੌਰ ਤੇ ਸਾਰੀਆਂ ਚੀਜ਼ਾਂ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਲੋ ਡਾਊਨ ਹੋ ਜਾਂਦੇ ਨੇ, ਜਿਵੇਂ ਬੁਢਾਪੇ ਦੇ ਵਿਚ ਆਮ ਤੌਰ ਤੇ ਹੋ ਜਾਂਦੇ ਨੇ। ਸੋ ਮੈਂ ਇਹ ਕਹਿ ਰਿਹਾ ਹਾਂ ਕਿ ਇਸ ਕੈਂਸਰ ਦਾ ਜਿਹੜਾ ਹੈ ਜਿੰਨੀ ਵੀ ਡਿਵੈਲਪਮੈਂਟ ਹੁੰਦੀ ਹੈ ਉਸ ਡਿਵੈਲਪਮੈਂਟ ਦਾ ਇਕ ਸਿਸਟਮ ਹੈ ਕਿ ਇਹ ਸਿਸਟਮ ਇਸ ਤਰ੍ਹਾਂ ਡਿਵੈਲਪ ਕਰ ਗਿਆ। ਐ ਤਾਂ ਨਹੀਂ ਹੁੰਦਾ ਵੀ ਜੇ ਬੱਚਾ ਜਵਾਨ ਹੋ ਜਾਏ ਤੇ ਉਹ ਜਿਵੇਂ ਜਿਵੇਂ ਵੱਡਾ ਹੋਇਆ ਬਚਪਨ ਤੋਂ ਜਵਾਨ ਬਣਿਆ ਤੇ ਉਹਦਾ ਲਿਵਰ ਪਸਲੀਆਂ ਤੋਂ ਬਾਹਰ ਆਜੂਗਾ, ਨਹੀਂ। ਜਦੋਂ ਜੰਮਿਆ ਸੀ ਉਹ ਉਦੋਂ ਵੀ ਉਹਦਾ ਲਿਵਰ ਪਸਲੀਆਂ ਦੇ ਅੰਦਰ ਹੀ ਸੀਗਾ, ਜਦੋਂ ਉਹ ਜਵਾਨ ਹੋਇਆ ਉਦੋਂ ਵੀ ਲਿਵਰ ਪਸਲੀਆਂ ਦੇ ਅੰਦਰ ਹੀ ਰਹੇਗਾ, ਕਿਉਂਕਿ ਹਰ ਇਕ ਰੇਸ਼ੋ ਦੇ ਮੁਤਾਬਕ ਬਰਾਬਰ ਵਧਣਾ ਹੈ। ਹਰ ਅੰਗ ਨੇ ਉਹਦਾ ਜੋ ਜੈਨੇਟਿਕ ਕਰੈਕਟਰ ਹੈਗਾ ਆ ਮਾਂ ਬਾਪ ਵੱਲੋਂ ਆਇਆ ਹੋਇਆ ਉਸ ਕਰੈਕਟਰ ਦੇ ਅਨੁਸਾਰ ਹੀ ਵਧਣਾ ਹੈ। ਤੇ ਜਦੋਂ ਕੋਈ ਅੰਗ ਇਸ ਤਰ੍ਹਾਂ ਇਸ ਕਰੈਕਟਰ ਨੂੰ ਤੋੜ ਦੇਵੇ, ਬੈਰੀਅਰ ਤੋੜ ਦੇਵੇ, ਮੈਂ ਤਾਂ ਨਹੀਂ ਮੰਨਦਾ ਵੀ ਮੇਰੇ ਖਾਨਦਾਨ ਨੇ ਕੀ ਕੀਤਾ ਜਾਂ ਕਿਸ ਤਰ੍ਹਾਂ ਕੀਤਾ ਸੀਗਾ, ਮੈਂ ਤੇ ਆਪਣੀ ਮਰਜ਼ੀ ਮੁਤਾਬਕ ਚੱਲੂਗਾ। ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆ ਜਾਵੇ ਸਰੀਰ ਦੇ ਵਿਚ ਆ ਜਾਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਇਹ ਕੈਂਸਰ ਹੋ ਗਿਆ। ਔਰ ਇਹਦੇ ਨਾਲ ਨਾਲ ਕੀ ਹੋਇਆ, ਇਹਦਾ ਦੂਜਾ ਸਪਸ਼ਟੀਕਰਨ ਕੀ ਹੋਇਆ, ਇਰਰੈਗੂਲੈਰਿਟੀ, ਮਾਂ ਬਾਪ ਦੀ ਗੱਲ ਨੀ ਮੰਨਣੀ ਨਾ, ਇਰਰੈਗੂਲੈਰਿਟੀ ਹੋ ਗਈ ਔਰ ਅਸੀਂ ਇਸ ਇਰਰੈਗੂਲੈਰਿਟੀ ਨੂੰ ਜਿਹੜੀ ਕੈਂਸਰ ਦੇ ਤੌਰ ਤੇ ਟਿਊਮਰ ਦੇ ਤੌਰ ਤੇ ਪੈਦਾ ਹੁੰਦੀ ਹੈ ਉਸ ਇਰਰੈਗੂਲੈਰਿਟੀ ਨੂੰ ਅਸੀਂ ਹੱਥਾਂ ਨਾਲ ਨਾਪ ਕੇ ਟੋ ਕੇ ਵੇਖ ਕੇ ਵੀ ਮਹਿਸੂਸ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ ਤੇ ਕਿਸੇ ਬੱਚੀ ਨੂੰ ਬ੍ਰੈਸਟ ਦੇ ਵਿਚ ਟਿਊਮਰ ਹੋ ਗਿਆ, ਆਮ ਤੌਰ ਤੇ ਬੱਚਿਆਂ ਨੂੰ ਦੁੱਧ ਦੱਧ ਪਿਆਉਂਦਿਆਂ ਸਿਰ ਵਾਜੀਗਾ ਕੁਛ ਵਾਜੀਗਾ ਛੋਟੇ ਮੋਟੇ ਇਸ ਤਰ੍ਹਾਂ ਕਰਕੇ ਬਿਲਕੁਲ ਟਿਊਮਰ ਵਗੈਰਾ ਹੁੰਦੇ ਰਹਿੰਦੇ ਨੇ, ਉਹ ਰਿਜ਼ਾਲਵ ਵੀ ਹੁੰਦੇ ਰਹਿੰਦੇ ਨੇ। ਪਰ ਕੋਈ ਐਸਾ ਟਿਊਮਰ ਬਣਿਆ ਜਿਹੜਾ ਰਿਜ਼ਾਲਵ ਨਹੀਂ ਹੋਇਆ, ਤੇ ਜਦੋਂ ਤੁਸੀਂ ਬ੍ਰੈਸਟ ਨੂੰ ਵੇਖੋਗੇ ਇੱਕ ਤਾਂ ਉਹ ਆ ਵੀ ਇੱਕ ਪਾਸੇ ਨੂੰ ਬਾਹਰੀ ਆਮ ਬ੍ਰੈਸਟ ਦੀ ਇੱਕ ਸ਼ੇਪ ਆ ਨਾਰਮਲ ਗੋਲਾਈ ਵਾਲੀ, ਉਹ ਸ਼ੇਪ ਨਹੀਂ ਰਹਿਣੀ ਔਰ ਬ੍ਰੈਸਟ ਕਿਸੇ ਪਾਸੇ ਨੂੰ ਅਲੱਗ ਜਿਵੇਂ ਆਮ ਟਿਊਮਰ ਹੋ ਜਾਂਦਾ ਤੁਸੀਂ ਵੇਖਦੇ ਹੋ, ਗਲੇ ਟਿਊਮਰ ਹੋ ਗਿਆ, ਮੂੰਹ ਤੇ ਟਿਊਮਰ ਹੋ ਗਿਆ, ਲੱਤ ਬਾਂਹ ਤੇ ਟਿਊਮਰ ਹੋ ਗਿਆ, ਉਹ ਲੱਤ ਬਾਂਹ ਤੋਂ ਵੱਖਰਾ ਉੱਪਰ ਨੂੰ ਉੱਠ ਜਾਂਦਾ ਨਾ। ਸੋ ਇਹ ਇੱਕ ਸਧਾਰਨ ਗੱਲ ਆ ਕਿ ਟਿਊਮਰ ਬਾਂਹ ਤੇ ਹੋਇਆ, ਗਿਲਟੀ ਹੋਈ, ਉਹ ਉੱਪਰ ਨੂੰ ਫੁੱਲ ਗਈ ਔਰ ਜੇ ਠੀਕ ਵੀ ਹੋਈ ਤੇ ਉਸੇ ਤਰ੍ਹਾਂ ਠੀਕ ਵੀ ਹੋ ਗਈ, ਜੇ ਨਹੀਂ ਵੀ ਹੋਈ ਤੇ ਉਹ ਜਿਹੜੀ ਗਿਲਟੀ ਬਣੀ ਹੈ ਬਾਂਹ ਤੇ ਲੱਤ ਤੇ ਕਿਸੇ ਵੀ ਅੰਗ ਦੇ ਵਿਚ ਜਿਹਦੀ ਬਾਹਰੋਂ ਸਾਨੂੰ ਦਿਖਾਈ ਦੇ ਰਹੀ ਹੈ ਉਹ ਗੋਲ ਸ਼ੇਪ ਦੇ ਵਿਚ ਹੋਏਗੀ, ਗੋਲਾਈ ਦੇ ਵਿਚ ਹੋਏਗੀ ਔਰ ਤੁਸੀਂ ਉਹਨੂੰ ਹੱਥ ਲਾ ਕੇ ਢੋ ਕੇ ਜਦੋਂ ਵੇਖਦੇ ਹੋ ਤੇ ਤੁਹਾਨੂੰ ਭਾਵੇਂ ਉਹ ਢਿੱਡ ਚ ਹੋਵੇ, ਭਾਵੇਂ ਬ੍ਰੈਸਟ ਚ ਹੋਵੇ, ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਸ ਟਿਊਮਰ ਨੂੰ ਜਦੋਂ ਤੁਸੀਂ ਹੱਥ ਲਾ ਕੇ ਵੇਖੋਗੇ ਤੇ ਉਹ ਗੋਲ ਦਿਖਾਈ ਦੇਗਾ। ਦੋ ਕੰਡੀਸ਼ਨਾਂ ਉਹਦੀਆਂ ਹੋਣਗੀਆਂ, ਜਾਂ ਤੇ ਉਹ ਪੋਲਾ ਹੋਏਗਾ, ਪਿਲਪਲਾ ਹੋਏਗਾ ਜਿਹਨੂੰ ਅਸੀਂ ਸਿਸਟਿਕ ਟਿਊਮਰ ਕਹਿੰਦੇ ਹਾਂ, ਜਾਂ ਉਹ ਸੰਘਣਾ ਹਾਰਡ ਹੋ ਗਿਆ ਹੋਵੇਗਾ ਔਰ ਉਹਨੂੰ ਅਸੀਂ ਟਿਊਮਰ ਕਹਿੰਦੇ ਹਾਂ। ਪਰ ਟਿਊਮਰ ਸਿਸਟਿਕ ਜ਼ਰੂਰੀ ਨਹੀਂ ਕੈਂਸਰਸ ਹੋਵੇ, ਟਿਊਮਰ ਆਮ ਜਿਹੜਾ ਹਾਰਡ ਹੋ ਗਿਆ ਜ਼ਰੂਰੀ ਨਹੀਂ ਕੈਂਸਰਸ ਹੋਵੇ। ਤੇ ਕੈਂਸਰਸ ਹੋਣ ਦੀ ਕੀ ਨਿਸ਼ਾਨੀ ਹੈ, ਉਹਨੇ ਉਹ ਪੈਟਰਨ ਜਿਹੜਾ ਘਰ ਵਾਲਾ ਸੀਗਾ ਉਹ ਨਹੀਂ ਮੰਨਿਆ, ਉਹਨੇ ਕਾਨੂੰਨ ਉਹ ਨਹੀਂ ਮੰਨਿਆ, ਉਹਨੇ ਇਹ ਰੈਗੂਲਰ ਸ਼ੇਪ ਬਣਾ ਲਈ, ਵਿੰਗੀ ਟੇਢੀ ਸ਼ੇਪ ਬਣਾ ਲਈ ਔਰ ਜਦੋਂ ਤੁਸੀਂ ਹੱਥ ਲਾ ਕੇ ਵੇਖਦੇ ਹੋ ਤੇ ਫਿਰ ਐ ਲੱਗਦਾ ਆ ਭਾਈ ਜਿਸ ਤਰ੍ਹਾਂ ਗਰਾਰੀ ਹੁੰਦੀ ਨਾ ਸਾਈਕਲ ਦੀ, ਉਹਦੇ ਦੰਦੇ ਹੁੰਦੇ ਨੇ, ਉਂਗਲਾਂ ਘੁਮਾਓ

0: ਉਹਦੇ ਉੱਪਰ ਉੱਪਰ ਤੇ ਤੁਹਾਨੂੰ ਐ ਲੱਗੇਗਾ ਵੀ ਕਿੰਗਰੇ ਜਿੱਦਾਂ ਦੇ ਜੇ ਦੰਦਰੇ ਬਣਵੇ ਨੇ, ਇਹ ਸਾਫ਼ ਪਲੇਨ ਨਹੀਂ ਹੈਗਾ। ਸੋ ਜਿਹੜੇ ਨਾਰਮਲ ਸਿਸਟ ਜਾਂ ਨਾਰਮਲ ਟਿਊਮਰ ਕਿਸੇ ਵੀ ਅੰਗ ਦੇ ਵਿਚ ਹੁੰਦੇ ਨੇ, ਉਹ ਆਮ ਤੌਰ ਤੇ ਸਾਫ਼ ਤੇ ਗਲੋਬੂਲਰ ਹੁੰਦੇ ਨੇ, ਗੋਲ ਹੁੰਦੇ ਨੇ, ਸਰਕਮਫਰੈਂਸ ਉਹਨਾਂ ਦਾ ਇਰੈਗੂਲਰ ਨਹੀਂ ਹੁੰਦਾ, ਜਿਗ ਜੌਗ ਨਹੀਂ ਹੁੰਦਾ। ਲੇਕਿਨ ਜਿਹੜੇ ਕੈਂਸਰਸ ਟਿਊਮਰ ਹੁੰਦੇ ਨੇ ਉਹ ਆਮ ਤੌਰ ਤੇ ਇਰੈਗੂਲਰ ਹੁੰਦੇ ਨੇ, ਦੂਸਰੀ ਗੱਲ ਉਹ ਪੇਨਫੁਲ ਹੁੰਦੇ ਨੇ, ਤੀਸਰੀ ਗੱਲ ਉਹ ਹਾਰਡ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਆਮ ਤੌਰ ਤੇ ਉਹਨਾਂ ਟਿਊਮਰਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਕੈਂਸਰ ਟਿਊਮਰ ਦੇ ਤੌਰ ਤੇ ਪੈਦਾ ਹੁੰਦੇ ਨੇ। ਇਨਵੇਸ਼ਨ ਦੀ ਗੱਲ ਮੈਂ ਤੁਹਾਨੂੰ ਬੜੀ ਡਿਟੇਲ ਚ ਦੱਸ ਦਿੱਤੀ। ਟਿਊਮਰ ਜਿਹੜੇ ਨੇ ਕੈਂਸਰਸ ਟਿਊਮਰ ਨੇ, ਉਹ ਆਮ ਤੌਰ ਤੇ ਆਪਣੇ ਸਿਸਟਮ ਦਾ ਬੈਰੀਅਰ ਲੰਘ ਕੇ ਦੂਜੇ ਨਾਲ ਦੇ ਸਿਸਟਮਾਂ ਦੇ ਵਿਚ ਵੀ ਉਹਦਾ ਇਫੈਕਟ ਉਹਦਾ ਹੁੰਦਾ ਹੈਗਾ। ਹੁਣ ਇਸ ਤੋਂ ਅਗਲੀ ਗੱਲ, ਕੈਂਸਰ ਦਾ ਸਾਨੂੰ ਪਤਾ ਲੱਗ ਗਿਆ ਜਦੋਂ, ਚਾਹੇ ਉਹ ਬੋਨ ਚ ਹੋਵੇ ਤੇ ਚਾਹੇ ਉਹ ਕਿਸੇ ਮਾਸਪੇਸ਼ੀ ਚ ਹੋਵੇ, ਚਾਹੇ ਪੇਟ ਚ ਹੋਵੇ ਤੇ ਚਾਹੇ ਕਿਸੇ ਵੀ ਤਰ੍ਹਾਂ ਦੇ ਸੈੱਲਾਂ ਦੇ ਵਿਚ ਹੋਵੇ, ਮੰਨ ਲਿਆ ਜਾਏ ਸਕੂਮਨ ਸੈੱਲ ਜਿਹੜੇ ਸਾਡੇ ਹਨ, ਜਾਂ ਐਪੀਥੀਲੀਅਲ ਸੈੱਲ ਹਨ ਸਾਡੇ ਕਨੈਕਟਡ ਟਿਸ਼ੂ ਸੈੱਲ ਹੈਗੇ ਨੇ, ਅਲੱਗ ਅਲੱਗ ਤਰ੍ਹਾਂ ਦੇ ਸਾਡੇ ਜਿਹੜੇ ਨੇ ਉਹ ਜਿਹੜੇ ਹੈਗੇ ਨੇ ਜਿਹੜੇ ਸੈੱਲਾਂ ਦੀ ਬਣੇ ਹੋਏ ਨੇ ਗਰੁੱਪ, ਉਹਨਾਂ ਦੇ ਵਿਚ ਹੋਵੇ ਤੇ ਉਹ ਉਸੇ ਥਾਂ ਤੇ ਹੀ ਰਹੇ ਨਾਰਮਲ ਆ। ਪਰ ਜਦੋਂ ਉਹ ਆਪਣਾ ਬੈਰੀਅਰ ਲੰਘ ਕੇ ਦੂਜੀ ਤਰ੍ਹਾਂ ਦੇ ਸੈੱਲਸ ਨੂੰ ਇਫੈਕਟ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ ਐਬਨਾਰਮਲ ਹੋ ਜਾਂਦਾ ਹੈ। ਹੁਣ ਇਹ ਬਲੱਡ ਦੇ ਵਿਚ ਹੋ ਸਕਦਾ ਹੈਗਾ, ਇਹ ਲਿੰਫ ਦੇ ਵਿਚ ਹੋ ਸਕਦਾ ਆ, ਮਾਇਲੋਮਾ ਵਗੈਰਾ ਹੋ ਸਕਦਾ ਹੈ, ਔਰ ਲੈਂਫੋਮਾ ਵਗੈਰਾ ਵੀ ਹੋ ਸਕਦਾ ਹੈਗਾ ਆ। ਭਾਵ ਅਸੀਂ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ, ਪਰ ਉਹਨਾਂ ਦਾ ਜਿਹੜਾ ਉਹ ਕਰੈਕਟਰ ਹੈ ਨਾ ਅੰਦਰ ਦਾ, ਬੰਦ ਨੇ ਟਪੂਸੀ ਮਾਰਨੀ ਹੈ, ਉਹਦਾ ਕਰੈਕਟਰ ਨਹੀਂ ਛੱਡਦਾ ਉਹ, ਭਾਵੇਂ ਉਹਨੂੰ ਪਿੰਜਰੇ ਚ ਬੰਦ ਕਰ ਦੋ, ਪਿੰਜਰੇ ਦੀ ਟਪੂਸੀਆਂ ਮਾਰੀ ਜਾਊਗਾ, ਬਾਹਰ ਹੈਗਾ ਤੂੰ ਮਾਰਨੀਆਂ ਨੇ। ਕੈਂਸਰ ਇੱਕ ਐਸਾ ਹੈਗਾ ਆ ਜਿਹੜਾ ਉਹ ਆਪਣੀ ਖਸਰਤ ਨਹੀਂ ਬਦਲਦਾ, ਉਹਦੀ ਜਿਹੜੀ ਨੇਚਰ ਹੈਗੀ ਆ ਉਹ ਉਸ ਨੂੰ ਨਹੀਂ ਬਦਲਦਾ, ਉਹਦੀ ਬੈਰੀਅਰ ਤੋੜਨ ਵਾਲੀ, ਉਹਦੀ ਇਰੈਗੂਲਰ ਸ਼ੇਪ ਹੋਣ ਵਾਲੀ, ਉਹਦਾ ਗੁਆਂਢੀਆਂ ਨੂੰ ਤੰਗ ਕਰਨ ਵਾਲੀ ਜਿਹੜੀ ਗੱਲ ਆ ਉਹ ਨਹੀਂ ਬਦਲਦੀ। ਹੁਣ ਅਗਲੀ ਗੱਲ, ਜੇ ਇਹ ਨਹੀਂ ਬਦਲਦੀ ਆਦਤ, ਤੇ ਫਿਰ ਇਹ ਟਪੂਸੀਆਂ ਮਾਰਦਾ ਕਿਵੇਂ ਆ, ਇਹ ਕੈਂਸਰ ਕਿਵੇਂ ਇੱਕ ਤੋਂ ਦੂਜੇ ਨੂੰ ਇਫੈਕਟ ਕਰਦਾ ਹੈਗਾ, ਜਾਣਨ ਦੀ ਬੜੀ ਲੋੜ ਹੈਗੀ ਹੈ। ਹੁਣ ਇਹਦੇ ਇਹ ਜਾਣਨ ਦਾ ਤਰੀਕਾਕਾਰ ਸਿਰਫ ਇੱਕ ਆ, ਜਾਂ ਤਾਂ ਇਹ ਬਲੱਡ ਦੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਨੂੰ ਟਰੈਵਲ ਕਰਦਾ ਹੈਗਾ, ਗੁਆਂਡ ਦੇ ਵਿਚ ਤਾਂ ਹੋ ਗਿਆ, ਕਿਉਂਕਿ ਹਰੇਕ ਅੰਗ ਜਿਹੜਾ ਹੈ ਉਹ ਮੈਂਬਰੇਨ ਦੇ ਰਾਹੀਂ ਟਕਿਆ ਹੋਇਆ, ਤੇ ਮੈਂ ਆਪਣਾ ਮੈਂਬਰਨ ਤਾਂ ਤੋੜਿਆ, ਆਪਣੀ ਚਾਰ ਦੀਵਾਰੀ ਤਾਂ ਤੋੜ ਦਿੱਤੀ ਆ, ਲੇਕਿਨ ਗੁਆਂਢੀਆਂ ਦੀ ਚਾਰ ਦੀਵਾਰੀ ਵੀ ਤੋੜ ਦਿੱਤੀ ਹੈ। ਹੁਣ ਮੇਰੇ ਪਸ਼ੂ ਡੰਗਰ ਗੁਆਂਢੀਆਂ ਦੇ ਘਰੇ ਵੀ ਜਾ ਰਹੇ ਨੇ, ਔਰ ਕੋਈ ਬੈਰੀਅਰ ਨਹੀਂ ਰਹਿ ਗਿਆ। ਸੋ ਇਸ ਤਰ੍ਹਾਂ ਕਰਕੇ ਇੱਕ ਤਾਂ ਉਹਦਾ ਇਹ ਹੈ, ਡਾਇਰੈਕਟ ਇਨਵੇਸ਼ਨ ਉਹਨੂੰ ਕਹਿੰਦੇ ਆ, ਡਾਇਰੈਕਟ ਇਨਵੇਸ਼ਨ ਇੱਕ ਅੰਗ ਤੋਂ ਦੂਸਰੇ ਅੰਗ ਦੇ ਵਿਚ ਜਦੋਂ ਕੋਈ ਬਿਮਾਰੀ ਜਾਂਦੀ ਹੈ ਇਹ ਕੈਂਸਰਸ ਡਿਵੈਲਪਮੈਂਟ ਹੈਗੀ ਹੈ। ਦੂਸਰੀ ਗੱਲ, ਬਲੱਡ ਦੇ ਰਾਹੀਂ ਅਸੀਂ ਸਾਰੇ ਹੀ ਸਮਝਦੇ ਹਾਂ ਕਿ ਬਲੱਡ ਦਾ ਕੰਮ ਇਹ ਆ ਕਿ ਸਾਰੇ ਸੈੱਲਾਂ ਨੂੰ ਬਾਡੀ ਦੇ ਵਿਚ ਉਂਗਲਾਂ ਦੇ ਟਿਪ ਤੱਕ ਉਹਨਾਂ ਨੂੰ ਖੁਰਾਕ ਪਹੁੰਚਾਉਣੀ ਤੇ ਉਹਨਾਂ ਨੂੰ ਆਕਸੀਜਨ ਪਹੁੰਚਾਉਣੀ ਤੇ ਵਾਪਸੀ ਦੇ ਵਿਚ ਉਹਨਾਂ ਦਾ ਗਾਰਬੇਜ ਇਕੱਠਾ ਕਰਦੇ ਆਉਣਾ, ਔਰ ਗਾਰਬੇਜ ਗੈਸਾਂ ਚ ਵੀ ਹੋ ਸਕਦਾ ਹੈ, ਗਾਰਬੇਜ ਅਲੱਗ ਅਲੱਗ ਤਰ੍ਹਾਂ ਦੇ ਹੋਰ ਟਿਸ਼ੂ ਜਿਹੜੇ ਡੈਮੇਜ ਹੋ ਚੁੱਕੇ ਨੇ ਉੱਥੇ ਉਹ ਵੀ ਹੋ ਸਕਦਾ, ਉਹ ਸਾਰਾ ਡੈਮੇਜ ਹੋਇਆ ਗਾਰਬੇਜ ਉਸਨੇ ਲੈ ਕੇ ਅਲੱਗ ਅਲੱਗ ਥਾਵਾਂ ਤੇ ਜਾਣਾ ਹੈ, ਔਰ ਉਹ ਕਿਸੇ ਵੀ ਥਾਂ ਤੇ ਜਾ ਕੇ ਗਰੋ ਕਰ ਸਕਦਾ। ਇਹਦੀ ਇੱਕ ਹੋਰ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਮੈਡੀਕਲ ਦੇ ਵਿਚ, ਇਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ, ਕੁਛ ਮਿਲਦੀਆਂ ਜੁਲਦੀਆਂ ਟਰਮਸ ਨੇ, ਇੱਕ ਨੂੰ ਥਰੰਬੋਸਿਸ ਕਹਿੰਦੇ ਆ, ਉਹਦਾ ਜਿਹੜਾ ਲੋਕਲ ਕਲੌਟ ਹੋ ਗਿਆ, ਇੱਕ ਹੁੰਦਾ ਇੰਬੋਲਿਜ਼ਮ। ਤੁਸੀਂ ਆਮ ਤੌਰ ਤੇ ਬਰਸਾਤਾਂ ਦੇ ਦਿਨਾਂ ਚ ਵੇਖਿਆ ਹੋਣਾ ਆ ਕਿ ਪਹਾੜਾਂ ਤੇ ਕਈ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਮੈਦਾਨਾਂ ਚ ਨਹੀਂ ਹੁੰਦੀਆਂ, ਬਰਸਾਤਾਂ ਦੇ ਦਿਨਾਂ ਵਿਚ ਪਹਾੜਾਂ ਦੇ ਵਿਚ ਉਹ ਵਿਚਾਰੀਆਂ ਉਥੋਂ ਟੁੱਟ ਜਾਂਦੀਆਂ ਨੇ, ਬਹੁਤੇ ਮੀਂਹ ਪੈਣ ਦੇ ਨਾਲ ਦਰਿਆਵਾਂ ਚ ਵਗਦੀਆਂ ਆਉਂਦੀਆਂ ਨੇ ਤੇ ਦਰਿਆਵਾਂ ਦੇ ਕੰਢਿਆਂ ਤੇ ਆ ਕੇ ਮੈਦਾਨਾਂ ਦੇ ਵਿਚ ਵੀ ਉੱਗ ਪੈਂਦੀਆਂ ਨੇ, ਉਹ ਪਰੀਆਂ, ਉਹ ਸਾਨੂੰ ਲੱਗਦਾ ਵੀ ਇੱਥੇ ਨਹੀਂ ਪੈਦਾ ਹੋਈਆਂ, ਇਹ ਬਾਹਰੋਂ ਉੱਪਰ ਆਈਆਂ ਹੋਈਆਂ ਨੇ। ਜਦੋਂ ਕੋਈ ਵੀ ਚੀਜ਼ ਕਿਸੇ ਇੱਕ ਅੰਗ ਦੇ ਵਿਚੋਂ ਬਲੱਡ ਦੇ ਰਾਹੀਂ ਟਰੈਵਲ ਕਰਕੇ, ਖੂਨ ਦੇ ਰਾਹੀਂ ਟਰੈਵਲ ਕਰਕੇ ਕਿਸੇ ਹੋਰ ਥਾਂ ਤੇ ਜਾ ਕੇ ਉਸੇ ਤਰ੍ਹਾਂ ਦੀ ਪ੍ਰੋਡਕਸ਼ਨ ਕਰਨੀ ਸ਼ੁਰੂ ਕਰ ਦੇਵੇ, ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਕੈਂਸਰਸ ਟਾਈਪ ਦੀ ਡਿਵੈਲਪਮੈਂਟ ਹੈ। ਸੁਚੇਤ ਹੋਣ ਦੀ ਲੋੜ ਹੈ ਕਿ ਭਾਈ ਇਹ ਐਸਾ ਹੋ ਸਕਦਾ ਹੈ, ਇਹਨੂੰ ਇੰਬੋਲਿਸ ਜਾਂ ਇੰਬੋਲਿਜ਼ਮ ਕਹਿੰਦੇ ਹਾਂ ਅਸੀਂ, ਔਰ ਇੰਬੋਲਿਜ਼ਮ ਦੇ ਜਿਹੜੇ ਨੇ ਆਮ ਤੌਰ ਤੇ ਮਕੈਨੀਕਲ ਇਫੈਕਟ ਹੁੰਦੇ ਨੇ, ਮੰਨ ਲਿਆ ਜਾਏ ਕਿਸੇ ਦੀ ਹੱਡੀ ਟੁੱਟ ਗਈ ਜਾਂ ਕਿਸੇ ਦਾ ਕੁਝ ਜ਼ਖਮ ਹੋ ਗਿਆ, ਉਸ ਜ਼ਖਮ ਤੋਂ ਜਿਹੜਾ ਖੂਨ ਵਾਪਸੀ ਜਾ ਰਿਹਾ ਹੈ ਉਹ ਸਗਨਾ ਖੂਨ ਟਰੈਵਲ ਕਰਦਾ ਕਰਦਾ ਆਪਣਾ ਸਾਰਾ ਸਰਕਲ ਪੂਰਾ ਕਰਦਾ ਕਰਦਾ ਬ੍ਰੇਨ ਚ ਵੀ ਤਾਂ ਪਹੁੰਚਣਾ ਨਾ ਉਹਨੇ। ਹੁਣ ਬ੍ਰੇਨ ਦੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਬੜੀਆਂ ਬਰੀਕ ਨੇ, ਉਹਨੂੰ ਅਸੀਂ ਕਹਿੰਦੇ ਹਾਂ ਸਰਕਲ ਆਫ ਵਿਲਸ। ਸਰਕਲ ਆਫ ਵਿਲਸ ਦੇ ਵਿੱਚ ਕੋਈ ਉਹ ਇਸੇ ਤਰ੍ਹਾਂ ਦਾ ਕਿਣਕਾ ਸਖਤ ਚਲਾ ਗਿਆ, ਆਦਾ ਕੈਂਸਰ ਨਹੀਂ ਹੋ ਸਖਤ ਚਲਾ ਗਿਆ ਤੇ ਉਹ ਉੱਥੇ ਨਾੜੀਆਂ ਬਲੌਕ ਕਰ ਦੇਗਾ, ਨਾੜੀਆਂ ਬਲੌਕ ਕਰ ਦੇਗਾ ਔਰ ਇਕਦਮ ਹੀ ਕੋਈ ਬੰਦਾ ਬੇਹੋਸ਼ ਵੀ ਹੋ ਸਕਦਾ, ਇਕਦਮ ਕਿਸੇ ਦਾ ਕੋਈ ਅੰਗ ਵੀ ਮਾਰਿਆ ਜਾ ਸਕਦਾ, ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਵੀ ਹੋ ਸਕਦੀ ਹੈ। ਇਹਨੂੰ ਇੰਬੋਲਿਸ ਕਹਿੰਦੇ, ਇਹ ਇੰਬੋਲਿਜ਼ਮ ਦੇ ਕਰਕੇ ਐਸਾ ਹੋ ਸਕਦਾ ਹੈ। ਪਰ ਮੈਂ ਕੈਂਸਰ ਦੀ ਕੰਡੀਸ਼ਨ ਇਹ ਕਹਿ ਰਿਹਾ ਵੀ ਇੱਕ ਤਾਂ ਬਲੱਡ ਦੇ ਰਾਹੀਂ ਸਰਕੂਲੇਟ ਉਥੋਂ ਦੇ ਕੈਂਸਰ ਸੈੱਲ ਡਿਵੈਲਪ ਕਰਦੇ ਨੇ ਤੇ ਦੂਜੀ ਥਾਂ ਤੇ ਇਸੇ ਤਰ੍ਹਾਂ ਇੰਬੋਲਿਜ਼ਮ ਦੇ ਤੌਰ ਤੇ ਜਾ ਕੇ ਗਰੋ ਕਰ ਜਾਂਦੇ ਨੇ। ਔਰ ਇਹ ਜ਼ਰੂਰੀ ਨਹੀਂ ਹੈਗਾ ਵੀ ਗੁਆਂਢ ਨੂੰ ਹੋਵੇ। ਮੈਂ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਕਿ ਜਿਹੜਾ ਬੈਰੀਅਰ ਤੋੜੇ ਕੋਈ ਵੀ ਬਿਮਾਰੀ, ਕੋਈ ਟਿਊਮਰ, ਕੋਈ ਜ਼ਖਮ, ਸੋਜ, ਬੈਰੀਅਰ ਤੋੜ ਕੇ ਤੇ ਦੂਸਰੇ ਗੁਆਂਢੀਆਂ ਨੂੰ ਵੀ ਸੋਜ ਉਸੇ ਤਰ੍ਹਾਂ ਦੀ ਕਰ ਦੇਵੇ, ਉਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਦੂਸਰੀ ਆਪਾਂ ਇਹ ਗੱਲ ਕਹੀ ਹੈ ਬਈ ਜੇ ਬਲੱਡ ਦਾ ਸਰਕੂਲੇਸ਼ਨ ਦੇ ਵਿੱਚ ਚੱਲਦਿਆਂ ਹੋਇਆ ਕਿਸੇ ਬਿਮਾਰ ਥਾਂ ਤੋਂ ਕਿਸੇ ਕੈਂਸਰ ਥਾਂ ਤੋਂ, ਨਾ ਬਿਮਾਰ ਥਾਂ ਕੱਲੀ ਆਪਾਂ ਕਹਿਵਾਂ, ਕੈਂਸਰ ਥਾਂ ਤੋਂ ਉਹਦਾ ਗਾਰਬੇਜ ਖੂਨ ਦੇ ਵਿੱਚ ਵਾਪਸ ਜਾ ਰਿਹਾ ਆ ਔਰ ਉਹ ਕਿਸੇ ਥਾਂ ਤੇ ਹੋਰ ਇੰਪਲਾਂਟ ਹੋ ਗਿਆ ਤੇ ਉਸੇ ਵੀ ਉੱਥੇ ਵੀ ਉਹੋ ਜਿਹੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਵੇ ਤੇ ਫੇਰ ਵੀ ਇਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਆਮ ਤੌਰ ਤੇ ਬਹੁਤੇ ਸਾਰੇ ਤੁਸੀਂ ਦੇਖਿਆ ਹੋਣਾ ਸੀਟੀ ਸਕੈਨ ਵਗੈਰਾ ਕਰਦੇ ਆ ਡਾਕਟਰ ਲੋਕ, ਕਿਸੇ ਥਾਂ ਤੇ ਕੈਂਸਰ ਦੀ ਬੱਚੇਦਾਨੀ ਚ ਕੈਂਸਰ ਸੀ ਜਾਂ ਪ੍ਰੋਸਟੇਟ ਕੈਂਸਰ ਦੀ ਹੈ, ਸੀਟੀ ਸਕੈਨ ਕਰਾਓ ਵੀ ਵੇਖਦੇ ਹਾਂ ਅਸੀਂ ਵੀ ਕੀ ਉਥੋਂ ਟਰੈਵਲ ਕਰਦਾ ਕਰਦਾ ਕਰਦਾ ਕਰਦਾ ਇਹ ਫੇਫੜੇ ਤਾਂ ਨਹੀਂ ਪਹੁੰਚ ਗਿਆ, ਹਾਰਟ ਵਾਲੀ ਕਿਸੇ ਥਾਂ ਤੇ ਨਹੀਂ ਪਹੁੰਚ ਗਿਆ। ਇਹ ਸਕੈਨ ਕਰਕੇ ਅਸੀਂ ਉਸ ਨੂੰ ਦੇਖਦੇ ਹਾਂ ਵੀ ਉਹ ਸਾਰੀ ਉਹ ਬੂਟੀ ਜਿਹੜੀ ਪਹਾੜਾਂ ਤੇ ਸੀਗੀ ਉਹ ਮੈਦਾਨਾਂ ਚ ਆ ਗਈ ਤੇ ਸਾਨੂੰ ਪਤਾ ਲੱਗ ਗਿਆ ਵੀ ਉਥੋਂ ਆਈ ਹੈ। ਇਸੇ ਤਰ੍ਹਾਂ ਹੀ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਲੱਡ ਦੇ ਵਿੱਚ ਸਰਕੂਲੇਟ ਕਰਦੀ ਕਰਦੀ ਕਿਸੇ ਹੋਰ ਅੰਗ ਚ ਵੀ ਜਾ ਸਕਦੀ। ਅਗਲੀ ਗੱਲ ਇਹ ਆ ਲਿੰਫ ਚੈਨਲ, ਆਪਾਂ ਇਹ ਸਾਰੇ ਪੜ ਚੁੱਕੇ ਹਾਂ, ਬੜੀ ਵਾਰ ਵਾਰ ਪੜ ਚੁੱਕੇ ਹਾਂ ਬਈ ਕੁਦਰਤ ਨੇ ਇੱਕ ਨਿਯਮ ਬਣਾਇਆ ਆ ਵੀ ਜਿਹੜਾ ਸੈੱਲਾਂ ਦੇ ਵਿੱਚੋਂ ਗਾਰਬੇਜ ਇਕੱਠਾ ਕਰਕੇ ਖੂਨ ਜਿਹਨੂੰ ਅਸੀਂ ਵੇਨਸ ਖੂਨ ਕਹਿੰਦੇ ਹਾਂ, ਠੀਕ ਹੈ, ਵਾਪਸੀ ਵਾਲਾ ਖੂਨ ਕਹਿੰਦੇ ਹਾਂ, ਵੇਨ ਚ ਜਾ ਰਿਹਾ ਹੈਗਾ ਆ, ਆਰਟਰੀ ਚ ਨਹੀਂ ਜਾ ਰਿਹਾ। ਆਰਟਰੀ ਤਾਂ ਜਿੱਥੇ ਰੋੜ ਹੈ ਤਾਂ ਰੁਕਦੀ ਨਹੀਂ, ਚੱਲੀ ਜਾ ਰਹੀ ਹੈ, ਦਿਲ ਲਵਾ ਰਹੀ ਹੈ, ਪਰ ਜਿਹੜਾ ਸੈੱਲਾਂ ਵਿੱਚੋਂ ਗਾਰਬੇਜ ਲੈ ਕੇ ਆ ਰਿਹਾ ਉਹ ਮਾਲ ਗੱਡੀ ਹੈ ਵਿਚਾਰੀ, ਉਹ ਮਾਲ ਗੱਡੀ ਸਲੋ ਚੱਲਦੀ ਹੈ ਥੋੜੀ ਜੀ ਔਰ ਉਹਦੇ ਵਿੱਚ ਗਾਰਬੇਜ ਇਕੱਠਾ ਹੋ ਕੇ ਜਾ ਰਿਹਾ ਹੈ। ਹੁਣ ਕੁਦਰਤ ਇਹ ਚਾਹੁੰਦੀ ਆ ਬਈ ਇਹਦੇ ਰਾਹੀਂ ਜਿਹੜਾ ਗਾਰਬੇਜ ਜਾਏਗਾ ਜਿੱਥੇ ਜਿੱਥੇ ਜਾਏਗਾ, ਜਿਹਦੀ ਮੈਂ ਹੁਣੇ ਗੱਲ ਕਰਕੇ ਹਟਿਆ, ਇਹ ਉੱਥੇ ਉੱਥੇ ਖਰਾਬੀ ਕਰੇਗਾ। ਗੁਰੂ ਨਾਨਕ ਦੀ ਸਾਖੀ ਹੈ ਨਾ ਜੀਮਾ ਸਾਹਿਬ, ਵਾਸੀ ਉਜੜ ਜਾਓ ਵਾਲੀ,
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
0: ਇਹ ਜਿੱਥੇ ਗਏ ਇਹਨੇ ਉੱਥੇ ਖਰਾਬੀ ਪੈਦਾ ਕਰਨੀ ਆ। ਉਹਦੇ ਵਾਸਤੇ ਕੁਦਰਤ ਨੇ ਇਹ ਆਖਿਆ ਬਈ ਭਾਈ ਇਹਨੂੰ ਫਿਲਟਰ ਕਰ ਲੋ, ਇਹ ਜਿਹੜੇ ਮਾੜੇ ਲੋਕ ਨੇ ਇਹਨਾਂ ਨੂੰ ਇੱਥੇ ਇੱਥੇ ਨੇੜੇ ਨੇੜੇ ਰਹਿਣ ਦਿਓ, ਕੋਸ਼ਿਸ਼ ਕਰੋ ਕਿ ਇਹ ਬਾਹਰ ਨਾ ਜਾਣੇ ਖਰਾਬੀ ਕਰਨਗੇ, ਹਾਂਜੀ ਵਾਸਦੇ ਲੋਜਰ ਜਾਣ ਵਾਲੀ ਗੱਲ ਨਾ ਆਵੇ। ਤੇ ਜਦੋਂ ਉਹਨਾਂ ਨੂੰ ਅਸੀਂ ਕੰਟਰੋਲ ਕਰਦੇ ਨੇ ਤੇ ਹਰ ਥਾਂ ਤੇ ਵੱਖ ਵੱਖ ਥਾਵਾਂ ਤੇ ਕੁਦਰਤ ਨੇ ਇਹੋ ਜਿਹੇ ਟੈਂਕ ਬਣਾਏ, ਜੇਲਾਂ ਬਣਾਈਆਂ ਹੋਈਆਂ, ਇਹ ਬਦਮਾਸ਼ ਲੋਕ ਨੇ ਯਾਰ ਸੋਸਾਇਟੀ ਚ ਰਹਿਣ ਜੋਗੇ ਨੀ, ਇਹਨਾਂ ਨੂੰ ਜੇਲਾਂ ਚ ਭੇਜੋ। ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਲਿੰਫ ਨੋਡਸ, ਜਾਂ ਉਹ ਜਿਹੜੀ ਚੈਨਲ ਹੈ ਫਿਲਟਰ ਹੋ ਕੇ ਤੇ ਖੂਨ ਨੂੰ ਅੱਗੇ ਲਿਜਾ ਰਿਹਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ, ਤੇ ਲਿੰਫ ਚੈਨਲ ਦੇ ਵਿੱਚੋਂ ਵੀ ਫਿਲਟਰ ਹੋ ਕੇ ਇਹਨਾਂ ਜੇਲਾਂ ਦੇ ਵਿੱਚ ਉਹਨੂੰ ਬੰਦ ਕਰ ਦਿੰਦੇ ਨੇ। ਔਰ ਲਿੰਫ ਚੈਨਲ ਜਿੰਨਾ ਵੀ, ਇੱਕ ਗੱਲ ਜਾਣਨ ਵਾਲੀ ਗੱਲ ਆ, ਲਿੰਫ ਚੈਨਲ ਜਿੰਨਾ ਵੀ ਹੈ ਇਹ ਸਾਰੇ ਦਾ ਸਾਰਾ ਲਿੰਫ ਦਾ ਬਣਿਆ ਹੋਇਆ ਹੈਗਾ ਆ। ਦੂਜੇ ਲਫ਼ਜ਼ ਚ ਮੈਂ ਇਹ ਕਹਾਂ ਇਹ WBC ਦੀ ਇੱਕ ਕਿਸਮ ਆ, ਵਾਈਟ ਬਲੱਡ ਕਾਰਪਸਲਸ, ਸਾਡੀ ਕੀ ਫੌਜ ਆ, ਜਦੋਂ ਕੋਈ ਖਰਾਬੀ ਬਾਅਦ ਚ ਆ ਜਾਂਦੀ, ਇੱਕ ਇਨਫਲਾਮੇਸ਼ਨ ਹੀ ਹੋ ਜਾਏ ਮਾੜਾ ਜਿਹਾ ਤੇ ਜਦੋਂ ਤੁਸੀਂ ਖੂਨ ਟੈਸਟ ਕਰੋ ਤੇ ਇਹਨਾਂ ਦੀ ਗਿਣਤੀ ਨਾਰਮਲ 4000 ਤੋਂ 6000 ਹੁੰਦੀ ਹੈ, ਤੇ 8000, 9000, 10000, 11000, 12000 ਤੇ ਜਿਹਨੂੰ ਕੈਂਸਰ ਹੁੰਦਾ ਉਹਦੀ 1.5-2 ਸਾਲ ਤੱਕ ਵੀ ਪਹੁੰਚ ਜਾਂਦੀ ਗਿਣਤੀ। ਭਾਵ ਫੌਜ ਹੋਰ ਜ਼ਿਆਦਾ ਚਾਹੀਦੀ ਹੈ, ਹੋਰ ਭਰਤੀ ਕਰੋ ਜੀ। ਤੋ ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਕੁਦਰਤ ਨੇ ਨਿਯਮ ਬਣਾਇਆ ਵੀ ਕੈਂਸਰ ਵਾਲੀ ਥਾਂ ਤੋਂ ਜਿਹੜਾ ਖੂਨ ਜਾ ਰਿਹਾ ਆ ਇਹ ਸਾਰੇ ਹੋਰ ਅੰਗਾਂ ਨੂੰ ਖਰਾਬ ਨਾ ਕਰੇ, ਕੋਸ਼ਿਸ਼ ਕਰੋ ਵੀ ਇਹਨੂੰ ਫਿਲਟਰ ਕਰ ਲੋ। ਉਹਨੂੰ ਫਿਲਟਰ ਕਰਕੇ ਤੇ ਇੱਕ ਹੋਰ ਨਾਲਾ ਬਣਾ ਦਿੱਤਾ, ਗੰਦਾ ਨਾਲਾ ਕਹਿ ਲੋ ਜਾਂ ਲਿੰਫ ਚੈਨਲ ਕਹਿ ਲੋ, ਉਹਨੂੰ ਉਹਦੇ ਵਿੱਚ ਪਾ ਦਿਓ ਤੇ ਫਿਰ ਵੀ ਉਹਦੇ ਵਿੱਚੋਂ ਵੀ ਹੋਰ ਫਿਲਟਰ ਕਰਕੇ ਟੈਂਕ ਨੇ ਜਿਹੜੀਆਂ ਜੇਲਾਂ ਨੇ ਉਹਨਾਂ ਚ ਪਾ ਦਿਓ। ਹੁਣ ਉਹਨਾਂ ਜੇਲਾਂ ਦੇ ਵਿੱਚ ਉਹਨਾਂ ਦੀ ਸਫਾਈ ਹੁੰਦੀ, ਸੁਧਾਰ ਕਰਨ ਲਿਖਿਆ ਹੁੰਦਾ ਨਾ ਜੇਲਾਂ ਦੇ ਉੱਪਰ, ਜ਼ਿਕਰ ਕਰੀ ਹੁੰਦਾ ਵੀ ਇਹ ਜੋ ਲਿੰਫ ਚੈਨਲ ਨੇ ਸਾਡੇ, ਇਹ ਜਿੰਨਾ ਵੀ ਗਾਰਬੇਜ ਹੁੰਦਾ ਹੈ ਇਹਨਾਂ ਦਾ ਫੰਕਸ਼ਨ ਹੁੰਦਾ। ਅੰਗਰੇਜ਼ੀ ਚ ਇੱਕ ਟਰਮ ਹੈਗੀ ਫੇਗੋਸਾਈਟਿਕ
1: ਜੀ।
0: ਫੇਗੋਸਾਈਟਿਕ ਦਾ ਮਤਲਬ ਹੁੰਦਾ ਹਜ਼ਮ ਕਰ ਜਾਣਾ, ਖਾ ਜਾਣਾ, ਜਿਹੜੀ ਵੀ ਚੀਜ਼ ਨੂੰ ਖਾ ਕੇ ਹਜ਼ਮ ਕਰ ਦੂੰਗਾ ਗੱਲ ਖਤਮ, ਜਿਹੜੀ ਵੀ ਸੀਗੀ। ਸੋ ਇਹਨਾਂ ਦਾ ਜਿਹੜਾ ਲਿੰਫ ਚੈਨਲ ਨੇ ਜਾਂ ਲਿੰਫ ਗਲੈਂਡਸ ਨੇ ਇਹਨਾਂ ਦਾ ਕੰਮ ਹੈ ਫੇਗੋਸਾਈਟਿਕ। ਇਹ ਉਹ ਜਿੰਨਾ ਵੀ ਟੌਕਸਿਨ, ਜ਼ਹਿਰੀਲਾ, ਗਾਰਬੇਜ, ਯੇ ਵੋ ਸਾਰਾ ਕੁਛ ਆਇਆ ਹੋਇਆ ਇਹ ਉਸ ਨੂੰ ਹਜ਼ਮ ਕਰਦੇ ਰਹਿੰਦੇ ਨੇ। ਪਰ ਜਦੋਂ ਇਹਨਾਂ ਦੀ ਹਜ਼ਮ ਕਰਨ ਦੀ ਕਪੈਸਿਟੀ ਅਸੀਂ ਕਈ ਵਾਰ ਮੀਟ ਸੀਟ ਖਾ ਕੇ ਹੱਡੀਆਂ ਹੁੱਡੀਆਂ ਵੀ ਸੁੱਟ ਦਿੰਦੇ ਨਾ, ਤੇ ਜਿਹੜੇ ਕੁੱਤੇ ਵਗੈਰਾ ਵਿਚਾਰੇ ਆਮ ਫਿਰਦੇ ਹੁੰਦੇ ਨੇ ਉਹ ਵੀ ਚੂਸ ਜਾਂਦੇ ਨੇ, ਉਹ ਵੀ ਖਾ ਜਾਂਦੇ ਨੇ। ਇਹੀ ਕੰਮ ਲਿੰਫ ਕਰਦਾ ਆ, ਲਿੰਫ ਚੈਨਲ, ਲਿੰਫ ਗਲੈਂਡ ਇਹੀ ਕੰਮ ਕਰਦੇ ਆ ਕਿ ਉਸ ਨੂੰ ਗਾਰਬੇਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਜੇ ਨਹੀਂ ਉਹਨਾਂ ਤੋਂ ਹੁੰਦਾ ਤੇ ਵਿਚਾਰੇ ਉਹ ਵੀ ਫੁੱਲ ਜਾਂਦੇ ਨੇ, ਕੰਮ ਜ਼ਿਆਦਾ ਆ ਗਿਆ ਹਾਂਜੀ, ਤੇ ਉਹਨਾਂ ਤੋਂ ਲਿਭਦਾ ਨਹੀਂ ਤੇ ਬੰਨੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਅਸੀਂ ਆਮ ਤੌਰ ਤੇ ਸਭ ਤੋਂ ਪਹਿਲਾਂ ਜਿਸ ਅੰਗ ਤੇ ਸਾਨੂੰ ਸ਼ੱਕ ਹੁੰਦਾ ਆ ਵੀ ਇਹਦੇ ਵਿੱਚ ਕੈਂਸਰ ਹੈ, ਉਸ ਅੰਗ ਦੇ ਨੇੜੇ ਤੇੜੇ ਦੀਆਂ ਲਿੰਫ ਗਿਲਟੀਆਂ ਵੇਖਣੀਆਂ ਸ਼ੁਰੂ ਕਰਨਾ। ਜੇ ਕਿਸੇ ਨੂੰ ਬੱਚੇਦਾਨੀ ਜਾਂ ਪ੍ਰੋਸਟੇਟ ਦਾ ਕੈਂਸਰ ਹੈ, ਅਸੀਂ ਇੰਗਵਾਈਨਲ ਏਰੀਏ ਦੇ ਵਿੱਚ ਲਿੰਫ ਗਿਲਟੀਆਂ ਵੇਖਦੇ ਹਾਂ। ਫਿਰ ਅਸੀਂ ਵੇਖਦੇ ਹਾਂ ਵੀ ਕਿਤੇ ਗਾਂਹ ਤਾਂ ਨੀ ਫੈਲ ਗਿਆ, ਜੇ ਇੱਥੇ ਗਿਲਟੀਆਂ ਹੈਗੀਆਂ ਨੇ ਤੇ ਕਿਤੇ ਗਾਂਹ ਤਾਂ ਨੀ ਫੈਲ ਗਿਆ। ਫਿਰ ਅਸੀਂ ਨੈਕ ਦੇ ਵਿੱਚ, ਐਗਜ਼ੀਲਾ, ਕੱਛਾਂ ਦੇ ਵਿੱਚ, ਹੋਰ ਅਲੱਗ ਅਲੱਗ ਥਾਵਾਂ ਤੇ ਜਿੱਥੇ ਸਾਨੂੰ ਪਤਾ ਕਿ ਵੱਡੇ ਟੈਂਕ ਨੇ, ਵੱਡੀਆਂ ਜੇਲਾਂ ਨੇ, ਸੈਂਟਰਲ ਜੇਲਾਂ ਨੇ, ਉਹਨਾਂ ਥਾਵਾਂ ਤੇ ਲਿੰਫ ਦੇ ਇਸ ਚੈਨਲ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਇਹਨਾਂ ਤੋਂ ਵੀ ਵੱਧ ਜਾਵੇ ਤੇ ਫਿਰ ਇਹਨਾਂ ਦਾ ਵੱਡਾ ਜਿਹੜਾ ਹੈਗੀ ਨਾ ਤਿਹਾੜ ਜੇਲ, ਇਹਨਾਂ ਦੀ ਤਿਲੀ ਆ, ਇਹ ਫਿਰ ਤਿਹਾੜ ਜੇਲ ਦੇ ਕੋਲ ਚਲੇ ਜਾਂਦੇ ਨੇ। ਤੇ ਕਈ ਵਾਰ ਤਿਹਾੜ ਜੇਲ ਦੀ ਵੀ ਕਪੈਸਿਟੀ ਇੰਨੀ ਨਹੀਂ ਹੁੰਦੀ ਵੀ ਸਾਰੇ ਇਹੋ ਜਿਹੇ ਬੰਦਿਆਂ ਨੂੰ ਰੱਖ ਸਕੇ, ਵਿਚਾਰੀ ਤਿਲੀ ਵੀ ਵੱਧ ਜਾਂਦੀ ਜਿਹਨੂੰ ਅਸੀਂ ਕਹਿੰਦੇ ਹਾਂ ਹੁਡਕਿੰਗ ਡਿਜ਼ੀਜ਼, ਹਜੇ ਤਿਲੀ ਵੱਧ ਜਾਂਦੀ ਹੈ। ਸੋ ਮਤਲਬ ਇਸ ਤਰ੍ਹਾਂ ਦੀ ਜਿਹੜੀ ਜਦੋਂ ਵੀ ਕੰਡੀਸ਼ਨਾਂ ਐਸੀਆਂ ਆਉਂਦੀਆਂ ਨੇ, ਇਹ ਲਿੰਫ ਚੈਨਲ ਦੇ ਰਾਹੀਂ ਵੀ ਕੈਂਸਰ ਵੱਧਦਾ ਆ। ਠੀਕ ਹੈ, ਇਹਦਾ ਪਹਿਲਾ ਚੈਨਲ ਸੀ ਗੁਆਂਢ ਦੇ ਵਿੱਚ ਮਾਰ ਕਰਨੀ, ਦੂਜਾ ਚੈਨਲ ਸੀ ਬਲੱਡ ਦੇ ਰਾਹੀਂ, ਤੀਜਾ ਚੈਨਲ ਸੀ ਇਹਦਾ ਲਿੰਫ ਦੇ ਰਾਹੀਂ। ਔਰ ਬਣਦੀਆਂ ਕੀ ਨੇ, ਜਾਂ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ। ਜਿਹੜੇ ਵੀ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ ਉਹਨਾਂ ਦੀ ਸ਼ੇਪ ਇਰੈਗੂਲਰ ਹੁੰਦੀ, ਗੋਲ ਨਹੀਂ ਹੁੰਦੀ। ਪੁਕਾਨਾ ਫਲਾਓ ਨਾ, ਹਵਾ ਭਰੋ ਤੇ ਉਹ ਗੋਲ ਹੁੰਦਾ। ਜੇ ਵਿਚਾਰਾ ਕਿਸੇ ਥਾਂ ਲੀਕ ਹੋ ਗਿਆ, ਜੇ ਸਾਈਕਲ ਦੀ ਟਿਊਬ ਹੀ ਹੈ, ਜੇ ਕਿਸੇ ਥਾਂ ਤੇ ਕਮਜ਼ੋਰ ਹੋ ਜਾਵੇ, ਹਵਾ ਭਰੋ ਵੈਸੇ ਤਾਂ ਗੁਲਾਈ ਚ ਰਹਿੰਦੀ ਹੈ ਨਾ, ਪਰ ਜੇ ਕਿਸੇ ਥਾਂ ਲੀਕ ਹੋਵੇ ਤੁਸੀਂ ਫੁੱਲ ਜਾਂਦੀ ਹੈ। ਸੋ ਇਹੀ ਕੰਡੀਸ਼ਨ ਆਮ ਤੌਰ ਤੇ ਦੂਜੇ ਅੰਗਾਂ ਦੇ ਵਿੱਚ ਵੀ ਵਾਪਰਨੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਜਦੋਂ ਵੀ ਕੋਈ ਇਰੈਗੂਲਰਿਟੀ ਆਵੇ, ਨਾਰਮਲ ਸ਼ੇਪ ਜਿਹੜੀ ਕੁਦਰਤ ਨੇ ਤੁਹਾਡੇ ਸਰੀਰ ਦੀ, ਤੁਹਾਡੇ ਅੰਗਾਂ ਦੀ ਬਣਾਈ ਹੈ, ਉਸ ਦਾ ਵਿਕ੍ਰਿਤੀ ਆ ਜਾਵੇ, ਉਸ ਦੇ ਵਿੱਚ ਡਿਟੋਰੇਸ਼ਨ ਆ ਜਾਵੇ ਜਾਂ ਉਹਦਾ ਜਿਹੜਾ ਸਾਈਜ਼ ਆਕਾਰ ਜਿਹੜਾ ਹੈ ਇਰੈਗੂਲਰ ਹੋ ਜਾਵੇ, ਤੇ ਇਹ ਨਿਸ਼ਾਨੀਆਂ ਨੇ ਕੈਂਸਰ ਹੋਣ ਦੀਆਂ। ਠੀਕ ਹੈ ਜੀ, ਸੋਲਿਡ ਹੋ ਸਕਦਾ ਹੈ, ਬਲੱਡ ਕੈਂਸਰ ਹੋ ਸਕਦਾ ਆ, ਲਿੰਫ ਦੇ ਕਹਿੰਦੇ ਚ ਕੈਂਸਰ ਹੋ ਸਕਦਾ ਆ। ਇਹ ਸਾਰੀਆਂ ਇਹਦੀਆਂ ਆਮ ਤੌਰ ਤੇ ਕੈਂਸਰ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਟਾਈਪਾਂ ਨੇ, ਇਹ ਟਾਈਪਸ ਨੇ, ਇਸ ਤਰ੍ਹਾਂ ਦੇ ਟਾਈਪ ਦੇ ਕੈਂਸਰ ਆਮ ਤੌਰ ਤੇ ਹੋ ਸਕਦਾ। ਤੇ ਅਸੀਂ ਡਾਕਟਰਾਂ ਨੇ ਨਾ ਅਡੀਨੋ ਕਾਰਸੀਨੋਮਾ ਜੀ, ਹਾਂਜੀ, ਸਾਰਕੋਮਾ ਜੀ, ਕਈ ਕਈ ਨਾਂ ਅਲੱਗ ਅਲੱਗ ਅੰਗਾਂ ਚ ਹੋਣ ਕਰਕੇ ਅਸੀਂ ਰੱਖੇ ਨੇ। ਮੈਂ ਉਸ ਤੁਹਾਡੇ ਮਨ ਤੇ ਇਸ ਗੱਲ ਦਾ ਬੋਝ ਨਹੀਂ ਪਾਉਣਾ ਚਾਹੁੰਦਾ ਵੀ ਸਾਰਕੋਮਾ ਕਿਹਨੂੰ ਕਹਿੰਦੇ ਨੇ ਜੀ, ਅਡੀਨੋ ਕਾਰਸੀਨੋਮਾ ਕਿਹਨੂੰ ਕਹਿੰਦੇ ਨੇ ਜੀ, ਹਾਂਜੀ, ਇਹਨੂੰ ਤੁਸੀਂ ਰਹਿਣ ਦੋ, ਸਿਰਫ ਇਹ ਸਮਝੋ ਵੀ ਅਸਲ ਬੇਸਿਕ ਕੈਂਸਰ ਕੀ ਹੈਗਾ। ਹੁਣ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ, ਚੀਮਾ ਸਾਹਿਬ, ਸਰੀਰ ਦੀ ਨਿਸ਼ਾਨੀਆਂ ਵੀ ਤਾਂ ਹੋਣਗੀਆਂ।
1: ਬਿਲਕੁਲ ਜੀ,
0: ਕੁਛ ਕਾਰਡੀਨਲ ਸਾਈਨ ਅਸੀਂ ਸਮਝਦੇ ਹਾਂ, ਕਾਰਡੀਨਲ ਸਾਈਨ ਜੇ ਵੀ ਆ ਤਾਂ ਹੈਗੇ ਹੀ ਹੈਗੇ ਨਾ। ਉਹਦੇ ਵਿੱਚ ਸਭ ਤੋਂ ਪਹਿਲਾਂ ਆਮ ਬੰਦੇ ਨੂੰ ਨੀ ਪਤਾ ਹੁੰਦਾ ਵੀ ਮੈਨੂੰ ਕੈਂਸਰ ਹੈਗਾ ਕਿ ਨਹੀਂ ਹੈਗਾ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਕਿ ਨਹੀਂ। ਬਿਨਾਂ ਗੱਲ ਤੋਂ ਭਾਰ ਘਟਣਾ, ਇਹ ਤਾਂ ਅਸੀਂ ਵੇਖ ਹੀ ਸਕਦੇ ਨਾ, ਯਾਰ ਮੈਂ ਖਾਂਦਾ ਪੀਂਦਾ ਠੀਕ ਠਾਕ ਆ, ਕੰਮ ਕਾਰ ਕਰ ਰਿਹਾ, ਪਰ ਮੇਰਾ ਭਾਰ ਜਿਹੜਾ ਘਟਦਾ ਹੀ ਜਾ ਰਿਹਾ। ਅਨਕੰਡੀਸ਼ਨਲ ਭਾਰ ਦਾ ਘਟਣਾ ਨੰਬਰ ਇੱਕ, ਖੂਨ ਦਾ ਘਟਣਾ, ਖੂਨ ਦਾ ਘਟਣਾ ਤੁਹਾਨੂੰ ਕਿਵੇਂ ਪਤਾ ਲੱਗੂਗਾ, ਡਾਕਟਰ ਜਾਊਗੇ ਤੇ ਤਾਂ ਹੀ ਦੱਸੋਗੇ ਨਾ, ਤੁਹਾਨੂੰ ਕੀ ਪਤਾ ਲੱਗੂਗਾ। ਪੈਲਰ ਆਫ ਫੇਸ, ਚਿਹਰਾ ਪੀਲਾ ਪੈ ਗਿਆ, ਤੇਰਾ ਤਾਂ ਰੰਗ ਹੀ ਕਿਵੇਂ ਪੀਲਾ ਜਿਹਾ ਪੈ ਗਿਆ ਹੈ, ਸਾਡੇ ਰੰਗਾਂ ਤੇ ਲਾਲੀ ਹੋਣ ਨਾਲ ਗਲੋ ਜੀ ਹੁੰਦੀ ਹੈ ਨਾ, ਤੇ ਜੇ ਰੰਗ ਪੀਲਾ ਪੈ ਜਾਵੇ ਤੇ ਫੇਰ ਅਸੀਂ ਕਹਾਂਗੇ ਇਹ ਨਿਸ਼ਾਨੀ। ਤੀਸਰੀ ਗੱਲ, ਪੇਨ, ਇੱਥੇ ਦਰਦ ਹੋਗੀ, ਉੱਥੇ ਦਰਦ ਹੋਗੀ, ਖਾਸ ਤੌਰ ਤੇ ਜਿਸ ਥਾਂ ਤੇ ਅੰਦਰ ਕਿਤੇ ਕੈਂਸਰ ਡਿਵੈਲਪ ਹੋ ਰਿਹਾ ਹੁੰਦਾ ਹੈ, ਉਸ ਅੰਗ ਦਾ ਫੰਕਸ਼ਨ ਖਤਮ ਹੋ ਗਿਆ ਜਾਂ ਫੰਕਸ਼ਨ ਦੇ ਵਿੱਚ ਡਿਸਟਰਬੈਂਸ। ਮੰਨ ਲਿਆ, ਮੈਂ ਐਗਜ਼ਾਮਪਲ ਦੇ ਦਿਆਂ, ਮੰਨ ਲੈ ਜਾ ਕਿਸੇ ਦੇ ਰੈਕਟਮ ਦੇ ਵਿਚ ਕੈਂਸਰ ਹੋ ਗਿਆ, ਟੱਟੀ ਵਾਲੇ ਰਸਤੇ ਚ ਕੈਂਸਰ ਹੋ ਗਿਆ, ਜਿਹੜਾ ਕਿ ਆਮ ਹੀ ਹੋ ਜਾਂਦਾ ਹੈਗਾ, ਹਾਂਜੀ, ਤੇ ਕੀ ਹੋਏਗਾ, ਕਬਜ਼ ਹੋਣੀ ਸ਼ੁਰੂ ਹੋ ਜਾਏਗੀ, ਜ਼ੋਰ ਲਾਣਾ ਸ਼ੁਰੂ ਕਰਨਾ ਪੈ ਜਾਏਗਾ, ਟੱਟੀ ਚ ਖੂਨ ਆਉਣਾ ਸ਼ੁਰੂ ਹੋ ਜਾਏਗਾ। ਇਹ ਸਾਰੀ ਨਿਸ਼ਾਨੀਆਂ ਉਸ ਅੰਗ ਦੀਆਂ, ਜਿਸ ਵੀ ਅੰਗ ਦੇ ਵਿਚ ਕੈਂਸਰ ਹੈਗਾ, ਜਿਹੜਾ ਵੀ ਉਹਦਾ ਫੰਕਸ਼ਨ ਹੈਗਾ ਆ, ਉਹ ਡਿਸਟਰਬ ਹੋ ਜਾਏਗਾ। ਉਸ ਤੋਂ ਬਾਅਦ ਜਦੋਂ ਇਹ ਆ, ਫਟੀਕ ਹੋ ਗਈ, ਥਕਾਵਟ ਹੋਣੀ ਸ਼ੁਰੂ ਹੋ ਗਈ, ਔਰ ਭੁੱਖ ਘੱਟ ਲੱਗਣੀ ਸ਼ੁਰੂ ਹੋ ਗਈ, ਭਾਰ ਘਟਣਾ ਸ਼ੁਰੂ ਹੋ ਗਿਆ, ਖੂਨ ਜਿਹੜਾ ਹੈ ਉਹ ਘੱਟ ਹੋਣਾ ਸ਼ੁਰੂ ਹੋਗਾ, ਔਰ ਉਸ ਤੋਂ ਬਾਅਦ ਜਿਹੜੇ ਨਾਈਟ ਸਵੈਸ, ਹੁਣ ਨਾਈਟ ਸਵੈਸ ਤਾਂ ਬਹੁਤ ਸਾਰੀਆਂ ਬਿਮਾਰੀਆਂ ਚ ਆਉਂਦੇ ਨੇ ਨਾ, ਜਿਵੇਂ ਟੀਬੀ ਹੈ, ਤੇ ਟੀਬੀ ਵਾਲੇ ਨੂੰ ਨਾਈਟ ਸਵੈਸ ਆਉਂਦੇ ਹੀ ਆਉਂਦੇ, ਲੇਕਿਨ ਕੈਂਸਰ ਵਾਲੇ ਦਾ ਜਿਹੜਾ ਹੈ ਉਹਦੇ ਨਾਲ ਆਹ ਨਿਸ਼ਾਨੀਆਂ, ਦਰਦ, ਥਕਾਵਟ, ਭਾਰ ਦਾ ਅਨਕੰਡੀਸ਼ਨਲ ਘਟਣਾ, ਚਿਹਰੇ ਦਾ ਪੀਲਾ ਪੈ ਜਾਣਾ, ਇਹ ਸਾਰੀਆਂ ਨਿਸ਼ਾਨੀਆਂ ਦੇ ਨਾਲ ਨਾਲ ਜਦੋਂ ਇਹ ਹੋਵੇ, ਤੇ ਫਿਰ ਅਸੀਂ ਕਹਾਂਗੇ ਕਿ ਭਾਈ ਇਹ ਕੰਮ ਕੋਈ ਖਰਾਬ ਆ, ਡਾਕਟਰ ਕੋਲ ਜਾ ਕੇ ਚੈੱਕ ਕਰਵਾਓ, ਔਰ ਜਾਂ ਤੁਸੀਂ ਸਕਿਨ ਦੇ ਉੱਪਰ ਵੇਖੋ। ਯਾਰ ਪਹਿਲਾਂ ਤਾਂ ਮੇਰੇ ਇੰਨੇ ਮੌਕੇ ਨਹੀਂ ਸੀ, ਮੌਕੇ ਬੜੇ ਹੋ ਗਏ ਮੇਰੇ, ਜਾਂ ਪਹਿਲਾਂ ਤਾਂ ਸਕਿਨ ਦੇ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਟੈਗ ਸੀਗੇ, ਹੈ ਨੀ ਸੀਗੇ, ਹੁਣ ਹੈਗੇ ਹੈਗੇ ਆ। ਜਦੋਂ ਚਮੜੀ ਦੇ ਉੱਪਰ ਇਸੇ ਤਰ੍ਹਾਂ ਦੀ ਅਲੱਗ ਅਲੱਗ ਤਰ੍ਹਾਂ ਦੀ, ਜਾਂ ਡਿਸਕਲਰੇਸ਼ਨ, ਇੱਕ ਡਿਸਕਲਰੇਸ਼ਨ ਲਿਊਕੋਡਰਮਾ ਵੀ ਹੁੰਦਾ ਜਿਹਨੂੰ ਅਸੀਂ ਫੁਲਬੈਰੀ ਕਹਿੰਦੇ ਹਾਂ, ਉਹਦਾ ਇੱਕ ਡਿਫਰੈਂਟ ਸਟਰਕਚਰ ਹੈਗਾ ਆ, ਪਰ ਜੇ ਪੈਚਸ ਹੋਣੇ ਸ਼ੁਰੂ ਹੋ ਜਾਣ ਔਰ ਉਹ ਡਿਸਕਲਰਡ ਨਾ ਹੋਣ, ਜਾਂ ਭਾਵ ਚਿੱਟੇ ਨਾ ਹੋਣ, ਗੂੜੇ ਰੰਗ ਦੇ ਹੋਣੇ, ਸਾਡੀ ਚਮੜੀ ਦਾ ਇੱਕ ਰੰਗ ਹੈ ਨਾ ਚੀਮਾ ਸਾਹਿਬ, ਜੇ ਤਾਂ ਚਿੱਟਾ ਹੋ ਗਿਆ ਤੇ ਅਸੀਂ ਆਖੂਗੇ ਫੁਲਬੈਰੀ ਹੈ, ਤੈਨੂੰ ਫੁਲਬੈਰੀ ਹੋ ਗਈ ਭਾਈ, ਹਾਂਜੀ, ਲਿਊਕੋਡਰਮਾ ਹੋ ਗਿਆ। ਤੇ ਜੇ ਰੰਗ ਇਹੀ ਹੋਵੇ ਤੇ ਹੋਰ ਗੂੜਾ ਹੋ ਜਾਵੇ, ਇਸੇ ਤਰ੍ਹਾਂ ਪੈਚ ਬਣਨੇ ਸ਼ੁਰੂ ਹੋ ਜਾਣ, ਉਸੇ ਸਕਿਨ ਦੇ ਕਲਰ ਦੇ ਥੋੜੇ ਜਿਹੇ ਹੋਰ ਗੂੜੇ ਹੋ ਗਏ, ਤੇ ਇਹ ਵੀ ਕੈਂਸਰ ਦੀ ਨਿਸ਼ਾਨੀ ਹੈਗੀ ਆ। ਠੀਕ ਆ, ਵੇਟ ਲਾਸ ਦੀ ਆਪਾਂ ਗੱਲ ਕਰ ਚੁੱਕੀ, ਸਕਿਨ ਦੀ ਆਪਾਂ ਗੱਲ ਕਰ ਦਿੱਤੀ, ਨਾਈਟ ਸਵੈਟ ਦੀ ਆਪਾਂ ਗੱਲ ਕਰ ਦਿੱਤੀ, ਦਰਦ ਦੀ ਆਪਾਂ ਗੱਲ ਕਰ ਦਿੱਤੀ, ਭੁੱਖ ਨਾ ਲੱਗਣੀ ਦੀ ਗੱਲ ਕਰ ਦਿੱਤੀ, ਥਕਾਵਟ ਹੋਣੀ ਅਸੀਂ ਗੱਲ ਕਰ ਦਿੱਤੀ, ਔਰ ਬਹੁਤ ਸਾਰੀਆਂ ਗੱਲਾਂ ਦੇ ਵਿਚ ਜਦੋਂ ਇਹ ਸਟੇਜ ਅੱਗੇ ਲੰਘਣੀ ਸ਼ੁਰੂ ਹੋ ਜਾਂਦੀ ਹੈ, ਉਦੋਂ ਅੰਦਰ ਦੇ ਅੰਗ, ਨਿਕਰੋਸਿਸ ਵਾਲੀ ਗੱਲ ਜਾਂ ਗੈਂਗਰੀਨ ਵਾਲੀ ਗੱਲ, ਅੰਦਰ ਦੇ ਅੰਗ ਗਲ ਸੜ ਜਾਂਦੇ ਨੇ, ਉਹਨਾਂ ਦੀ ਬਾਉਂਡਰੀ ਗਲ ਸੜ ਜਾਂਦੀ, ਉਹਦੇ ਬਾਹਰ ਮੈਂਬਰ ਨੇ ਉਹ ਗਲ ਗਿਆ, ਤੇ ਕੀ ਹੋਇਆ, ਅੰਦਰ ਦਾ ਮਵਾਦ ਖੂਨ ਦੇ ਰੂਪ ਵਿਚ ਕਿਸੇ ਨਾ ਕਿਸੇ ਥਾਂ ਤੇ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ, ਜਾਂ ਤਾਂ ਬਾਹਰਲੇ ਪਾਸੇ ਹੋਰ ਉਹਦੀ ਡਿਵੈਲਪਮੈਂਟ ਅੰਦਰ ਪੇਟ ਦੇ ਵਿਚ ਹੋਣੀ ਸ਼ੁਰੂ ਹੋ ਜਾਂਦੀ, ਅੰਦਰ ਕਿਸੇ ਅੰਗ ਚ ਹੋਣੀ ਸ਼ੁਰੂ ਹੋ ਜਾਂਦੀ ਹੈ, ਜੇ ਉਥੋਂ ਨਿਕਾਸ ਉਹਦਾ ਹੋ ਸਕਦਾ ਹੈ, ਤੇ ਉਲਟੀ ਦੇ ਰਾਹੀਂ ਖੂਨ ਦੀ ਉਲਟੀ, ਟੱਟੀ ਦੇ ਰਾਹੀਂ ਖੂਨ ਆਉਣਾ, ਠੀਕ ਹੈ, ਔਰ ਜਾਂ ਪਿਸ਼ਾਬ ਦੇ ਰਸਤੇ ਖੂਨ ਆਉਣਾ, ਪਸੀਨੇ ਦੇ ਵਿਚੋਂ ਬਹੁਤ ਜ਼ਿਆਦਾ ਬੈਡ ਸਮੈਲ, ਜਿਵੇਂ ਮੁਰਦੇ ਦੀ ਸਮੈਲ ਹੁੰਦੀ ਨਾ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ, ਡੈਡ ਬਾਡੀ ਦੀ ਸਮੈਲ ਵਰਗੀ ਜਿਹੜੀ ਸਮੈਲ ਆਉਣੀ ਉਹਦੇ ਸਰੀਰ ਦੇ ਵਿਚੋਂ, ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਯਾਰ ਨਿਸ਼ਾਨੀਆਂ ਕੈਂਸਰ ਦੀਆਂ ਨੇ। ਅੰਦਰ ਕੁਛ ਮਰ ਗਿਆ, ਅੰਦਰ ਕੁਛ ਮਰ ਗਿਆ, ਜੇ ਉਹ ਜੀ ਮੁਰਦੇ ਚੋਂ ਬੋ ਆਉਂਦੀ ਹੈ, ਉਹਦੇ ਪਸੀਨੇ ਵਿਚੋਂ, ਉਹਦੇ ਸਾਹ ਵਿਚੋਂ ਇਸ ਤਰ੍ਹਾਂ ਦੀ ਬੋ ਆਉਣ ਸ਼ੁਰੂ ਹੋ ਗਈ, ਪਰ ਕੱਲੀ ਬੋ, ਯਾਰ ਬੁਰਸ਼ ਨੀ ਕੀਤਾ, ਦੰਦ ਸਾਫ਼ ਨੀ ਕੀਤੇ, ਬਰੱਸ਼ ਹੋਇਆ ਨੀ ਗਾ, ਖਾ ਪੀ ਕੇ ਉਸੇ ਤਰ੍ਹਾਂ ਹੀ ਪੈ ਗਏ, ਤੇ ਬੋ ਤਾਂ ਫਿਰ ਵੀ ਆ ਸਕਦੀ ਹੈ, ਪਰ ਇਹ ਜਿਹੜੀ ਬੋ ਹੈ ਗਲੇ ਸੜੇ ਦੀ ਬੋ ਨਹੀਂ ਹੋਊਗੀ। ਆਮ ਤੌਰ ਤੇ ਜਿਨ੍ਹਾਂ ਦੇ ਗਮ ਡਿਜ਼ੀਜ਼ ਹੁੰਦੀ ਹੈ, ਮਸੂੜਿਆਂ ਦੀ ਤਕਲੀਫ਼ ਹੁੰਦੀ ਹੈ ਨਾ, ਜਿੰਜੀਵਾਈਟਿਸ ਵਗੈਰਾ, ਉਹਨਾਂ ਨੂੰ ਆਮ ਤੌਰ ਤੇ ਇਹੋ ਜਿਹੀ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਮੈਂ ਇਹ ਕਹਿ ਰਿਹਾ ਵੀ ਜਿਹੜੀ ਮੁਰਦੇ ਦੀ ਸਮੈਲ ਹੈ, ਈਵਨ ਸਾਡੇ ਘਰਾਂ ਚ ਮੀਟ ਵਗੈਰਾ ਆਉਂਦਾ ਹੀ ਹੈ ਨਾ, ਮੀਟ ਵਗੈਰਾ ਤੁਸੀਂ ਫਰਿੱਜ ਚ ਨਾ ਰੱਖੋ, ਵੈਸੇ ਰੱਖ ਦਿਓ, ਤੇ ਦੂਜੇ ਦਿਨ ਜਿਹੜੀ ਉਹਦੇ ਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ, ਇਸ ਤਰ੍ਹਾਂ ਦੀ ਸਮੈਲ ਜਿਹੜੀ ਹੈ ਉਹ ਬੰਦੇ ਕੋਲੋਂ ਆਉਣੀ ਸ਼ੁਰੂ ਹੋ ਜਾਵੇ, ਕੋਲ ਬੈਠਿਆਂ ਵੀ ਉਹਦੇ ਕੋਲ, ਇੱਕ ਤਾਂ ਹੁੰਦੀ ਨਾ ਸਮੈਲ, ਤੁਸੀਂ ਸੁੰਘਿਆ ਨੂੰ ਤਾਂ ਪਤਾ ਆ ਗਈ, ਇੱਕ ਤੁਸੀਂ ਨਾਲ ਉਹਦੇ ਬੈਠੇ ਤੇ ਉਹਦੇ ਕੋਲ ਇਸ ਤਰ੍ਹਾਂ ਦੀ ਸਮੈਲ ਆਉਣੀ ਸ਼ੁਰੂ ਹੋ ਜਾਵੇ, ਤੇ ਤੁਸੀਂ ਇਹ ਸਮਝ ਲਓ ਵੀ ਇਸ ਬੰਦੇ ਦੇ ਵਿੱਚ ਕਿਸੇ ਨਾ ਕਿਸੇ ਟਾਈਪ ਦਾ ਕੈਂਸਰ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ। ਠੀਕ ਹੈ, ਸੋ ਮੈਂ ਸਮਝਦਾ ਵੀ ਇਹ ਸਾਰੀਆਂ ਕੰਡੀਸ਼ਨਾਂ ਦੇ ਵਿੱਚ ਤੁਸੀਂ ਇਹਨਾਂ ਤੇ ਜਾਣ ਲਿਆ ਬਈ ਕੈਂਸਰ ਹੈ ਕੀ ਆ, ਤੇ ਕੈਂਸਰ ਸਰੀਰ ਚ ਫੈਲਦਾ ਕਿਵੇਂ ਹੈਗਾ ਆ, ਔਰ ਜਦੋਂ ਕਿਸੇ ਵੀ ਥਾਂ ਤੇ ਕੋਈ ਮੌਕਾ, ਕੋਈ ਗਿਲਟੀ ਭਾਵੇਂ ਸਾਲਾਂ ਸਾਲ ਤੁਹਾਡੇ ਸਰੀਰ ਦੇ ਨਾਲ ਰਹੀ ਜਾਵੇ, ਕੋਈ ਪ੍ਰੋਬਲਮ ਨਹੀਂ, ਪਰ ਜੇ ਉਹ ਕਿਸੇ ਵੀ ਸਮੇਂ ਤੇ ਦਰਦ ਕਰਨੀ ਸ਼ੁਰੂ ਕਰ ਦੇਵੇ, ਤਾਂ ਤੁਸੀਂ ਸਮਝੋ ਇਹ ਨਾਰਮਲ ਨਹੀਂ। ਗਿਲਟੀ ਤਾਂ ਬੜੇ ਸਾਲ ਦੀ ਸੀਗੀ, ਬੜਾ ਚਿਰ ਹੋ ਗਿਆ ਸੀ, ਕਦੇ ਉਹਨੂੰ ਤਕਲੀਫ਼ ਹੀ ਨਹੀਂ ਹੋਈ ਮੈਨੂੰ, ਹਾਂਜੀ, ਲੇਕਿਨ ਹੁਣ ਇਹ ਹੋਵੇ ਕਿ ਉਹਦੇ ਵਿੱਚ ਤਕਲੀਫ਼ ਹੋਣੀ ਸ਼ੁਰੂ ਹੋ ਗਈ ਹੈ, ਦਰਦ ਹੋਣੀ ਸ਼ੁਰੂ ਹੋ ਗਈ ਹੈ, ਤਾਂ ਇਸ ਨੂੰ ਨਾਰਮਲ ਨਾ ਸਮਝੋ। ਹੁਣ ਆਪਣਾ ਆਖਰੀ ਸਟੈਪ ਆ ਗਿਆ ਇਸ ਗੱਲ ਦਾ, ਕੈਂਸਰ ਦਾ, ਪਰ ਫਿਰ ਇਲਾਜ ਕੀ ਹੋਵੇ? ਹੁਣ ਤੁਸੀਂ ਵੇਖਦੇ ਹੋ ਕੈਂਸਰ ਦੇ ਕਿੰਨੇ ਕਿੰਨੇ ਵੱਡੇ ਹਾਸਪਿਟਲ ਦੇ ਕਈ ਕੁਛ ਕੀਮੋ ਯੇ ਵੋ ਸਾਰਾ ਕੁਛ ਰੇਡੀਏਸ਼ਨ ਕਿੰਨਾ ਕੁਛ ਹੋ ਜਾ ਰਿਹਾ। ਇਹ ਸਾਰੇ ਚੀਜ਼ ਜਿਹੜੇ ਨੇ ਨਾ, ਇਹ ਚੀਮਾ ਸਾਹਿਬ ਪ੍ਰਬੰਧ ਨੇ। ਅਸੀਂ ਪ੍ਰਬੰਧ ਕਰਦੇ ਹਾਂ ਭਾਈ, ਮੰਨ ਲਿਆ ਜਾ ਸਾਡੇ ਫੌਜੀ ਕਿਸੇ ਥਾਂ ਤੇ ਘਿਰ ਗਏ ਆ, ਦੁਸ਼ਮਣ ਦੇ ਫੌਜ ਨੇ ਸਾਨੂੰ ਉਹਨਾਂ ਨੂੰ ਘੇਰ ਲਿਆ ਹੈ, ਹੁਣ ਹੋਰ ਕੋਈ ਹੱਲ ਨਹੀਂ ਨਿਕਲਣ ਦਾ, ਰਸਤਾ ਨਹੀਂ ਰਹਿ ਗਿਆ, ਔਰ ਅਲਟੀਮੇਟ ਉਪਰੋਂ ਬੰਬ ਬਲਾਸਟ ਕਰਦੇ ਹਾਂ। ਜਦੋਂ ਅਸੀਂ ਉਪਰੋਂ ਬੰਬ ਬਲਾਸਟ ਕਰਦੇ ਹਾਂ ਤੇ ਫਿਰ ਇਹ ਨੀ ਹੈਗਾ ਕਿ ਤੁਹਾਡੇ ਫੌਜੀ ਉਹਨਾਂ ਦੇ ਫੌਜੀ ਮਰਨ ਗਏ, ਤੁਹਾਡੇ ਵੀ ਤੇ ਮਰਨੇ ਹੀ
1: ਨੇ। ਠੀਕ ਹੈ,
0: ਤੁਸੀਂ ਉਸ ਏਰੀਏ ਨੂੰ ਉਸ ਤੋਂ ਫ੍ਰੀ ਕਰ ਲਿਆ, ਦੁਸ਼ਮਣ ਤੋਂ ਫ੍ਰੀ ਕਰ ਲਿਆ, ਦੁਸ਼ਮਣ ਵੀ ਮਰ ਗਿਆ, ਤੁਹਾਡੇ ਫੌਜੀ ਵੀ ਮਰ ਗਏ। ਭਾਵ ਕੀ ਹੋਇਆ ਕਿ ਜਿਹੜੇ ਤੁਹਾਡੇ ਹੈਲਦੀ ਸੈੱਲ ਨੇ ਉਹਦੇ ਆਂਢ ਗੁਆਂਢ ਚਾਰ ਚੁਫੇਰੇ ਜਿੰਨੇ ਬਚ ਗਏ, ਜਿੱਥੋਂ ਤੱਕ ਉਹਨੇ ਗਾਲ ਦਿੱਤੇ ਨੇ, ਖਰਾਬ ਕਰ ਦਿੱਤੇ ਨੇ, ਉਹ ਤਾਂ ਮਰ ਹੀ ਗਏ। ਜਿਹੜੇ ਬਾਕੀ ਬਚ ਗਏ ਨੇ ਉਹਨਾਂ ਸੈੱਲਾਂ ਦਾ ਵੀ ਨੁਕਸਾਨ ਹੋ ਜਾਂਦਾ, ਉਹਨਾਂ ਦੀ ਰੀਜਨਰੇਸ਼ਨ ਵੀ ਜਿਹੜੀ ਰੁਕ ਜਾਂਦੀ ਆ। ਨਾਗਾਸਾਕੀ ਤੇ ਹੀਰੋਸ਼ਿਮਾ ਤੇ ਕੀ ਹੋਇਆ? ਹਾਂਜੀ, ਤੁਸੀਂ ਵੇਖਦੇ ਹੋ ਹਜੇ ਤੱਕ ਜਿਹੜੇ ਲੋਕ ਨੇ ਉੱਥੇ ਨਾਰਮਲ ਪੈਦਾ ਨਹੀਂ ਹੁੰਦੇ, ਵਿਕ੍ਰਿਤੀ ਵਾਲੇ ਪੈਦਾ ਹੁੰਦੇ, ਦਿਮਾਗੀ ਜਿਹੜੇ ਡਿਪਰੈਸ ਲੋਕ ਜਿਹੜੇ ਨੇ ਹਜੇ ਪੈਦਾ ਹੁੰਦੇ ਨੇ। ਤੋ ਮੇਰੇ ਕਹਿਣ ਤੋਂ ਭਾਵ ਜਿਹੜੀਆਂ ਸਾਡੀਆਂ ਕੀਮੋਸ ਨੇ, ਰੇਡੀਏਸ਼ਨ ਨੇ, ਉਹਨਾਂ ਦਾ ਇਫੈਕਟ ਇਸ ਤਰ੍ਹਾਂ ਦੇ ਬੰਬ ਬਲਾਸਟ ਕਰਨ ਵਰਗਾ ਸਾਡੇ ਸਰੀਰ ਤੇ ਪੈਂਦਾ ਹੈ। ਔਰ ਜੇ ਤਾਂ ਓਲਡ ਏਜ ਹੈਗੀ ਹੈ ਤੇ ਜਿੰਨਾ ਕੁ ਚਿਰ ਉਹਨੇ ਜਿਉਣਾ, ਕੁਛ ਸਾਲ ਲੰਘ ਜਾਂਦੇ ਨੇ ਤੇ ਅਸੀਂ ਕ੍ਰੈਡਿਟ ਦੇ ਦਿੰਦੇ ਹਾਂ ਕੀਮੋ ਨੇ, ਯਾਰ ਰੇਡੀਏਸ਼ਨ ਕੀਤੀ ਸੀ, ਉਦੋਂ ਬਾਅਦ ਉਹਨੂੰ ਤਕਲੀਫ ਹੋਈ ਨੀ, ਉਮਰ 60-65 ਸਾਲ ਦੀ ਹੈਗੀ ਸੀ, ਚੱਲ ਹੋਰ ਕਿੰਨਾ ਕੁ ਜਿਉਣਾ ਸੀਗਾ, 5-7 ਸਾਲ ਹੋਰ ਜੀਜੇਗਾ, ਠੀਕ ਹੈ। ਅਸੀਂ ਕਹਿੰਦੇ ਨਹੀਂ ਬਈ ਠੀਕ ਤਾਂ, ਕੈਂਸਰ ਤੋਂ ਤਾਂ ਠੀਕ ਹੋ ਗਿਆ ਸੀਗਾ, ਉਹ ਆਪਣੀ ਉਮਰ ਨਾਲ ਆ ਕੇ ਮਰ ਗਿਆ। ਹਾਂਜੀ, ਲੇਕਿਨ ਜਦੋਂ ਯੰਗ ਏਜ ਦੇ ਵਿੱਚ ਇਹੋ ਜਿਹੀ ਗੱਲ ਹੁੰਦੀ ਹੈ ਤੇ ਤੁਸੀਂ ਇਹ ਵੇਖੋਗੇ ਵੀ ਇਹ ਵਾਰ ਵਾਰ ਮੇਰੇ ਕੋਲ ਜਿਹੜੇ ਪੇਸ਼ੈਂਟ ਕੈਂਸਰ ਵਾਲੇ ਆਉਣ ਵਾਲੇ ਨੇ ਨਾ ਚੀਮਾ ਸਾਹਿਬ, ਉਹ ਸਾਰੇ ਦੇ ਸਾਰੇ ਯੰਗ ਏਜ ਵਾਲੇ ਹੁੰਦੇ ਨੇ, ਅੰਡਰ 50, ਨੀਅਰ 50 ਵਾਲੇ ਹੁੰਦੇ ਨੇ, ਜਿਨ੍ਹਾਂ ਨੂੰ ਹਜੇ ਪਤਾ ਹੈ ਵੀ ਸਮਾਂ ਹੈਗਾ ਤੇ ਬਾਵਜੂਦ ਇਸ ਦੇ ਫਿਰ ਦੁਬਾਰਾ ਰੈਪੀਟੀਸ਼ਨ ਹੋ ਗਿਆ। ਮੈਂ ਬ੍ਰੇਨ ਟਿਊਮਰ ਦੀ ਗੱਲ ਤੁਹਾਨੂੰ ਦੱਸੀ ਸੀ, ਇੱਕ ਬੀਬੀ ਦੀ 2 ਵਾਰ ਸਰਜਰੀ ਹੋ ਚੁੱਕੀ ਸੀ, ਨਰਸ ਸੀ ਓਰੇਗਨ ਦੇ ਵਿੱਚੋਂ, ਪ੍ਰੋਗਰਾਮ ਮੇਰੇ ਉਹ ਵੀ ਸੁਣਦੀ, ਸ਼ਾਇਦ ਸੁਣੀ ਰਹੀ ਹੋਵੇ, ਓਰੇਗਨ ਦੇ ਵਿੱਚੋਂ, ਔਰ ਉਸਦੀ 2 ਵਾਰਾਂ ਬ੍ਰੇਨ ਟਿਊਮਰ ਦੀ ਸਰਜਰੀ ਹੋ ਚੁੱਕੀ ਸੀ, ਮਲਿਗਨੈਂਟ ਹੋ ਗਿਆ ਸੀ, ਹਾਲਾਤ ਇਹ ਸੀ, ਔਰ ਅਲਟੀਮੇਟ ਜਦ ਉਹਦਾ ਮੈਂ ਟ੍ਰੀਟਮੈਂਟ ਕੀਤਾ, ਮੈਨੂੰ 2-3 ਸਾਲ ਲਗਾਤਾਰ ਟ੍ਰੀਟਮੈਂਟ ਕੀਤਾ ਆ, ਔਰ ਵਾਰ ਵਾਰ ਉਹਦੀਆਂ ਰਿਪੋਰਟਾਂ ਹੁੰਦੀਆਂ ਰਹਿੰਦੀਆਂ ਸੀ। ਹੁਣ ਮੇਰੇ ਖਿਆਲ 3-4 ਸਾਲ ਹੋ ਗਏ ਨੇ ਉਹਦਾ ਹੁਣ ਟ੍ਰੀਟਮੈਂਟ, ਨਹੀਂ ਕਿ ਬਿਲਕੁਲ ਨਾਰਮਲ ਹੈਗੀ, ਆਪਣੀ ਜੋਬ ਕਰਦੀ ਹੈ, ਠੀਕ ਠਾਕ ਹੈਗੀ, ਇਸੇ ਤਰ੍ਹਾਂ ਇੱਕ ਸਾਲ ਉਹਦੇ ਤੋਂ ਬੀਬੀ ਸੀ। ਤੇ ਮੇਰੇ ਕਹਿਣ ਤੋਂ ਭਾਵੇਂ ਇਸ ਤਰ੍ਹਾਂ ਦੇ ਬੜੇ ਸਾਰੇ ਕੇਸ ਨੇ ਮੇਰੇ ਰਿਕਾਰਡ ਦੇ ਵਿੱਚ ਜਿਹੜੇ ਠੀਕ ਹੋਏ। ਕਾਰਨ ਕੀ ਆ ਕਿ ਅਸੀਂ ਜਿਹਦੀ ਗੱਲ ਹੁਣ ਮੈਂ ਕਹਿਣ ਲੱਗਿਆ, ਟ੍ਰੀਟਮੈਂਟ ਦੇ ਤੌਰ ਤੇ ਹੋਮਿਓਪੈਥਿਕ ਡਾਕਟਰ ਕਿਸੇ ਨਾਮ ਨਿਹਾਦ ਬਿਮਾਰੀ ਦਾ ਇਲਾਜ ਨਹੀਂ ਕਰਦੇ। ਭਾਵ ਨਾਮ ਜਦੋਂ ਵੀ ਅਸੀਂ ਰੱਖਦੇ ਹਾਂ ਡਾਇਗਨੋਸਿਸ, ਮੇਰੇ ਕਹਿਣ ਤੋਂ ਭਾਵ ਡਾਕਟਰ ਜੀ ਮੈਨੂੰ ਬਿਮਾਰੀ ਕੀ ਹੈ, ਤਾਂ ਉਹਦਾ ਮਤਲਬ ਇਹ ਹੁੰਦਾ ਆ ਵੀ ਜੋ ਵੀ ਕੁਛ ਮੈਂ ਦੱਸ ਰਿਹਾ ਹਾਂ ਇਹਦਾ ਇੱਕ ਨਾਂ ਰੱਖੋ, ਜਵਾਕ ਤਾਂ ਮੇਰਾ ਆ, ਨਾਂ ਤੁਸੀਂ ਰੱਖੋ ਜੀ। ਹਾਂਜੀ, ਗੁਰਦੁਆਰੇ ਨੂੰ ਨਾਂ ਰਖਾਉਣਾ, ਅਸੀਂ ਦੱਸੋ ਜੀ ਬਾਬਾ ਜੀ ਇਹਦਾ ਨਾਂ ਕੀ ਰੱਖੀਏ। ਕੰਡੀਸ਼ਨ ਚੀਮਾ ਸਾਹਿਬ ਐਸੀ ਹੁੰਦੀ ਹੈ, ਬਿਮਾਰੀ ਤਾਂ ਅਸਲ ਉਹ ਹੈ ਜਿਹੜੀ ਤੁਸੀਂ ਜਾ ਕੇ ਡਾਕਟਰ ਨੂੰ ਦੱਸ ਦਿਓ, ਡਾਕਟਰ ਨੇ ਤੇ ਉਹਦਾ ਕਿ ਨਾਂ ਰੱਖਣਾ ਹੈਗਾ, ਔਰ ਨਾਂ ਦੇ ਮੁਤਾਬਕ ਹੁਣ ਨਾਂ ਹੀ ਕਈ ਹੋ ਗਏ, ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ, ਡਰ ਕੇ ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ ਚੀਮਾ ਸਾਹਿਬ ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ, ਪਰ ਅਸੀਂ ਹੋਮਿਓਪੈਥਿਕ ਤੌਰ ਤੇ ਉਹਨਾਂ ਨੂੰ ਲੱਭ ਛੱਡ ਦਿੰਦੇ ਹਾਂ ਤੇ ਅਸੀਂ ਵੇਖਦੇ ਹਾਂ ਵੀ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਟਿਸ਼ੂ ਚੇਂਜਸ, ਸ਼ੁਰੂਆਤ ਇਸ ਲੈਕਚਰ ਦੇ ਸ਼ੁਰੂਆਤ ਚ ਮੈਂ ਤੁਹਾਨੂੰ ਕਹਨਾਈਆਂ ਨਾ ਬਈ ਇਨਫਲਾਮੇਸ਼ਨ ਹੋ ਗਿਆ, ਡੀਜਨਰੇਸ਼ਨ ਹੋ ਗਿਆ, ਨਿਕਰੋਸਿਸ ਹੋ ਗਿਆ, ਗੈਂਗਰੀਨ ਹੋ ਗਿਆ, ਇਹ ਸਾਰੀਆਂ ਕੰਡੀਸ਼ਨਾਂ ਇਹ ਨੇ ਜਿਹੜੀਆਂ ਇਹ ਦੱਸਦੀਆਂ ਨੇ ਸਟੈਪ ਬਾਈ ਸਟੈਪ ਅੰਦਰ ਖਰਾਬੀ ਕਿਵੇਂ ਪੈਦਾ ਹੋਈ। ਇੱਕ ਸੈੱਲ ਤੋਂ ਚੱਲੀ ਸੀ, ਫਿਰ ਟਿਸ਼ੂ ਖਰਾਬ ਹੋ ਗਿਆ, ਫਿਰ ਟਿਸ਼ੂ ਤੋਂ ਬਾਅਦ ਆਰਗਨ ਖਰਾਬ ਹੋ ਗਿਆ, ਫਿਰ ਆਰਗਨ ਤੋਂ ਬਾਅਦ ਹੋਰ ਸਾਰਾ ਆਲਾ ਦੁਆਲਾ ਖਰਾਬ ਹੋ ਗਿਆ। ਸਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਆ ਵੀ ਇਹ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈ ਜਿਹੜੀ ਮੈਟਾਬੋਲਿਕ ਰੇਟ ਦੇ ਉੱਪਰ ਡਿਪੈਂਡ ਕਰਦੀ ਹੈ। ਮੈਟਾਬੋਲਿਕ ਰੇਟ ਦਾ ਮਤਲਬ ਹੈ ਕਿ ਐਨਾਬੋਲਿਕ ਰੇਟ ਜਿਹੜੀ ਡਿਵੈਲਪਮੈਂਟ ਹੈ ਸਾਡੀ ਉਹ ਘੱਟ ਗਈ ਹੈ, ਡਿਸਟ੍ਰੈਕਸ਼ਨ ਸਾਡੀ ਵੱਧ ਗਈ ਹੈ। ਤੇ ਜੇ ਸਾਡੀਆਂ ਹੋਮਿਓਪੈਥਿਕ ਮੈਡੀਸਨ ਜਾਂ ਕੋਈ ਇਸ ਤਰ੍ਹਾਂ ਦੀਆਂ ਮੈਡੀਸਨ ਜਿਹੜੀਆਂ ਅਸੀਂ ਸਿਲੈਕਟ ਕਰਦੇ ਹਾਂ, ਕਿਉਂਕਿ ਸਰੀਰ ਦੇ ਵਿੱਚ ਅਲੱਗ ਅਲੱਗ ਡਾਇਗਨੋਸਿਸ ਨਹੀਂ ਅਸੀਂ ਕਰਦੇ, ਅਸੀਂ ਐਜ ਏ ਹੋਰ, ਚਾਹੇ ਉਹਨੂੰ ਕੈਂਸਰ ਹੈ, ਚਾਹੇ ਉਹਨੂੰ ਕੋਈ ਹੋਰ ਵੀ ਪ੍ਰੋਬਲਮ ਹੈ, ਚਾਹੇ ਕੋਈ ਹੋਰ ਪ੍ਰੋਬਲਮ ਹੈਗੀਆਂ ਨੇ, ਡਾਕਟਰ ਉਹਦੇ ਵੱਖ ਵੱਖ ਡਾਇਗਨੋਸਿਸ ਕਰਦੇ ਨੇ, ਅਲੱਗ ਅਲੱਗ ਡਿਪਾਰਟਮੈਂਟਾਂ ਦੇ ਡਾਕਟਰ, ਕਿਡਨੀ ਵਾਲਾ ਅਲੱਗ ਕਰੇਗਾ, ਲੰਗਸ ਵਾਲਾ ਅਲੱਗ ਕਰੇਗਾ, ਹਾਰਟ ਵਾਲਾ ਅਲੱਗ ਕਰੇਗਾ, ਵੱਖ ਵੱਖ ਤਰ੍ਹਾਂ ਦੇ ਡਾਇਗਨੋਸਿਸ ਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਿਸਕ੍ਰਿਪਸ਼ਨਾਂ ਉਹਦੀਆਂ ਹੁੰਦੀਆਂ ਨੇ। ਪਰ ਹੋਮਿਓਪੈਥਿਕ ਤੌਰ ਤੇ ਅਸੀਂ ਐਜ਼ ਏ ਹੋਲ ਉਸਨੂੰ ਪਰਸਨੈਲਿਟੀ ਕਹਿੰਦੇ ਹਾਂ। ਪਰਸਨੈਲਿਟੀ ਦਾ ਮਤਲਬ ਹੁੰਦਾ ਮੈਂਟਲ ਤੇ ਫਿਜ਼ੀਕਲ, ਅਸੀਂ ਪਹਿਲਾਂ ਉਹਦੀ ਮੈਂਟਲ ਸਟੇਟ ਕੀ ਹੈਗੀ ਹੈ, ਉਸ ਤੋਂ ਬਾਅਦ ਉਹਦੀ ਫਿਜ਼ੀਕਲ ਸਟੇਟ ਕੀ ਹੈ, ਸਿਰ ਤੋਂ ਪੈਰਾਂ ਤੱਕ ਔਰ ਫਿਰ ਉਹ ਡਿਟੋਰੇਸ਼ਨ ਉਹਦੇ ਵਿੱਚ ਆ ਜਾਂਦੀ ਵੀ ਕਿੰਨੀ ਡਿਟੋਰੇਟ ਹੋਇਆ, ਕਿੰਨਾ ਅੰਦਰ ਦਾ ਅੰਗ ਖਰਾਬ ਹੋਇਆ, ਨਿਕਰੋਸਿਸ ਤੱਕ ਹੈ ਕਿ ਗੈਂਗਰੀਨ ਤੱਕ ਆ, ਗੈਂਗਰੀਨ ਤੱਕ ਹੈ ਕਿ ਅੰਡ ਗੁਆਂਢ ਤੱਕ ਹੈਗਾ ਆ, ਉਹਦੇ ਸਿੰਪਟਮ ਨਿਸ਼ਾਨੀਆਂ ਹੋਣਗੀਆਂ ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਜਿਹੜੀਆਂ ਮੈਡੀਸਨ ਹੁੰਦੀਆਂ ਨੇ ਜਿਹੜੀਆਂ ਪ੍ਰੂਵ ਹੋ ਚੁੱਕੀਆਂ ਨੇ, ਜਦੋਂ ਉਹਨਾਂ ਦੀ ਪ੍ਰੂਵਿੰਗ ਹੋਈ ਸੀ ਉਦੋਂ ਉਹਨਾਂ ਨੇ ਸਾਬਤ ਕੀਤਾ ਵੀ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਤੇ ਟਿਸ਼ੂ ਚੇਂਜ ਜਿਹੜੀ ਹੈ ਉਹ ਇਹਦੇ ਵਿੱਚ ਹੋ ਸਕਦੀ ਹੈ, ਉਹ ਜਿਹੀਆਂ ਮੈਡੀਸਨ ਅਸੀਂ ਸਿਲੈਕਟ ਕਰਕੇ ਉਸ ਪੇਸ਼ੈਂਟ ਨੂੰ ਦਿੰਦੇ ਹਾਂ ਜਿਹਦੇ ਨਾਲ ਉਹਦੀ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ। ਹੁਣ ਵੀ ਮੇਰੇ ਕੋਲ ਬ੍ਰੇਨ ਟਿਊਮਰ ਵਾਲੇ ਪੇਸ਼ੈਂਟ ਚੱਲ ਰਹੇ ਨੇ ਜਿਨ੍ਹਾਂ ਨੂੰ ਬ੍ਰੇਨ ਟਿਊਮਰ ਹੈਗਾ ਆ, ਡਾਕਟਰਾਂ ਦੇ ਨਾਲ ਪਿਚੋਟੀ ਗਲੈਂਡ ਤੁਸੀਂ ਸੁਣਿਆ ਹੋਣਾ, ਪਿਚੋਟੀ ਗਲੈਂਡ ਸਾਡੇ ਬ੍ਰੇਨ ਚ ਲੱਗਿਆ ਹੋਇਆ ਹੈਗਾ ਔਰ ਮਾਸਟਰ ਗਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਵੀ ਟਿਊਮਰ ਤੇ ਉਹ ਵੀ ਮੇਰਾ ਕੇਸ ਚੱਲ ਰਿਹਾ ਔਰ ਬਿਲਕੁਲ ਠੀਕ ਠਾਕ ਕਰੇ ਕਿ ਮੈਂ ਸਮਝਦਾ ਵੀ ਉਹ 100% ਉਹਨੇ ਠੀਕ ਹੋ ਜਾਣਾ। ਸੋ ਇਸ ਤਰ੍ਹਾਂ ਦੇ ਕੇਸ ਜਿਹੜੇ ਆਉਂਦੇ ਨੇ, ਮੈਂ ਇਹ ਸਮਝਦਾ ਵੀ ਜਿਹੜੇ ਵੀ ਸੱਜਣ ਮਿੱਤਰ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਵਾਹਿਗੁਰੂ ਕਰੇ ਉਹ ਸਾਰੇ ਤੰਦਰੁਸਤ ਹੋਣ, ਪਰ ਜੇ ਤੁਹਾਨੂੰ ਲੱਗੇ ਵੀ ਉਹਨਾਂ ਦੇ ਆਂਢ ਗੁਆਂਢ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਹੈਗੀ ਹੈ ਤੇ ਉਹ ਮੇਰੇ ਨਾਲ ਕੰਸਲਟ ਕਰ ਸਕਦੇ ਨੇ, ਟ੍ਰੀਟਮੈਂਟ ਜਿੱਥੋਂ ਮਰਜ਼ੀ ਕਰਵਾਉਣ, ਟ੍ਰੀਟਮੈਂਟ ਜਿੱਥੋਂ ਮਰਜ਼ੀ ਕਰਵਾਉਣ। ਮੈਂ ਉਹਨਾਂ ਨੂੰ ਸੈਕਿੰਡ ਓਪੀਨੀਅਨ ਇਸ ਹਾਲਾਤ ਵਿੱਚ ਦੇ ਸਕਦਾ ਹਾਂ ਕਿ ਭਾਈ ਆਹ ਚੀਜ਼ ਜੇ ਤੁਹਾਡਾ ਇਲਾਜ ਇਹਨਾਂ ਇਹਨਾਂ ਲਾਈਨਾਂ ਦੇ ਵਿੱਚ ਚੱਲ ਰਿਹਾ ਹੈਗਾ ਆ ਤੇ ਠੀਕ ਆ, ਜਿੱਥੇ ਵੀ ਹੈਗੇ ਉੱਥੇ ਹੀ ਕਰਵਾਓ, ਪਰ ਜੇ ਨਹੀਂ ਹੈ ਤੇ ਮੈਂ ਤੁਹਾਨੂੰ ਗਾਈਡ ਕਰ ਸਕਦਾ ਹਾਂ, ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ। ਰਹੀ ਗੱਲ ਕੀਮੋ ਦੀ ਜਾਂ ਰੇਡੀਏਸ਼ਨ ਦੀ, ਉਹਦੇ ਸਬੰਧ ਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ, ਇਹ ਇੱਕ ਤਰ੍ਹਾਂ ਦਾ ਹੀਰੋਸ਼ੀਮਾ ਨਾਗਾਸਾਕੀ ਵਾਲਾ ਬੰਬ ਬਲਾਸਟ ਆ
1: ਜੀ,
0: ਜਿਹਦੇ ਨਾਲ ਸਾਡੇ ਜਿਹੜੇ ਲਿਵਿੰਗ ਟਿਸ਼ੂ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਆ ਤੇ ਫਿਰ ਉਹਨਾਂ ਦੀ ਭਰਪਾਈ ਉਹਨਾਂ ਦੀ ਰਿਪੇਅਰ ਜਿਹੜੀ ਹੈ ਬੁਢਾਪੇ ਦੇ ਵਿੱਚ ਇੰਨੀ ਹੁੰਦੀ ਨਹੀਂ ਜਿਹੜੀ ਜਵਾਨੀ ਦੇ ਵਿੱਚ ਅਸੀਂ ਐਕਸਪੈਕਟ ਕਰਦੇ ਹਾਂ ਤੇ ਹੁੰਦੀ ਨਹੀਂ ਤੇ ਉਹ ਦੁਬਾਰਾ ਫਿਰ ਰੀਗਰੋ ਕਰਦੀ ਹੈ। ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸਮਝਣ ਦੀ ਜ਼ਰੂਰਤ ਹੈਗੀ ਹੈ। ਇਹ ਕਿਸੇ ਸੱਜਣ ਦਾ ਕੁਐਸਚਨ ਸੀਗਾ ਜਦੋਂ ਮੈਂ ਕੱਲ ਪ੍ਰੋਗਰਾਮ, ਤੁਸੀਂ ਤਾਂ ਨਹੀਂ ਸੀਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀਗਾ ਔਰ ਕੱਲ ਦੇ ਪ੍ਰੋਗਰਾਮ ਤੋਂ ਪਹਿਲਾਂ ਉਹ ਮੈਨੂੰ ਇਹ ਸਵਾਲ ਆਇਆ ਸੀ, ਮੈਂ ਕਿਹਾ ਕੋਈ ਗੱਲ ਨੀ ਮੈਂ ਹੁਣੇ ਹੀ ਇਸ ਦਾ ਹੱਲ ਕਰ ਦੇਣਾ, ਮੈਂ ਹੁਣੇ ਹੀ ਇਹਦੇ ਬਾਰੇ ਤੁਹਾਡੀ ਡਿਸਕ੍ਰਿਪਸ਼ਨ ਦੇਣਾ ਤੇ ਅੱਜ ਆਪਣਾ ਦੁਹਰਾਈ ਹੋ ਗਈ ਹੈ। ਕੱਲ ਨੂੰ ਮੈਨੂੰ ਇਹੀ ਪ੍ਰੋਗਰਾਮ ਫਿਰ ਹਿੰਦੀ ਚ ਕਰਨਾ ਪਏਗਾ ਕਿ ਜਿਹੜੇ ਲੋਕ ਹਿੰਦੀ ਸਮਝਦੇ ਨੇ ਤਾਂ ਕਿ ਉਹ ਵੀ ਇਸ ਬਾਰੇ ਜਾਣਕਾਰੀ ਲੈ ਸਕਣ ਵੀ ਕੈਂਸਰ ਅਸਲ ਦੇ ਵਿੱਚ ਹੁੰਦਾ ਕੀ ਹੈ, ਡਿਵੈਲਪ ਕਿਵੇਂ ਕਰਦਾ ਆ, ਫੈਲਦਾ ਕਿਵੇਂ ਹੈਗੀ ਹੈ ਔਰ ਇਹਦਾ ਆਊਟਕਮ ਕੀ ਹੈਗਾ, ਇਹਦਾ ਟ੍ਰੀਟਮੈਂਟ ਕੀ ਹੋ ਸਕਦਾ ਹੈਗਾ। ਤੇ ਹੋਮਿਓਪੈਥਿਕ ਤੌਰ ਤੇ ਮੈਂ ਇਹ ਮੈਨੂੰ ਇਸ ਗੱਲ ਦਾ ਮਾਣ ਹੈ ਕਿ 52 ਸਾਲ ਹੋ ਗਏ ਇਹ ਪ੍ਰੈਕਟਿਸ ਕਰਦੇ ਹੋਇਆ, ਭਈ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਹਨ ਜਿਨ੍ਹਾਂ ਨੂੰ ਅਸੀਂ ਇਲਾਜ ਕਰਕੇ ਛੱਡ ਦਿੰਦੇ ਹਾਂ, ਉਹਨਾਂ ਵਾਸਤੇ ਵੀ ਬਹੁਤ ਸਾਰਾ ਰਿਕਵਰੀ ਦਾ ਚਾਂਸ ਹੋਮਿਓਪੈਥਿਕ ਟ੍ਰੀਟਮੈਂਟ ਦੇ ਵਿੱਚ ਹੈਗਾ ਆ। ਕਾਬਲ ਹੋਮਿਓਪੈਥਿਕ ਡਾਕਟਰ ਅਗਰ ਤੁਹਾਨੂੰ ਮਿਲ ਜਾਂਦਾ ਕਿਸੇ ਵੀ ਥਾਂ ਤੇ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਵੀ ਹੱਲ ਕਰਵਾ ਸਕਦੇ ਹੋ, ਕਰ ਸਕਦੇ ਹੋ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਚੀਮਾ ਸਾਹਿਬ, ਮੈਂ ਇੱਥੇ ਸਮਾਪਤ ਕਰਾਂਗਾ
1: ਜੀ। ਡਾਕਟਰ ਸਾਹਿਬ,
0: ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਵੀ ਬਿਮਾਰੀ ਦੇ ਸੰਬੰਧ ਵਿੱਚ ਅਗਰ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਕੋਈ ਆਪਣੇ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਹੀ ਰੇਡੀਓ ਪ੍ਰਵਾਸ ਵੱਲੋਂ ਵੀ ਤੁਹਾਨੂੰ ਕੀਤੀ ਜਾਂਦੀ ਹੈ, ਮੈਂ ਵੀ ਵਾਰ ਵਾਰ ਇਹ ਗੱਲ ਕਹਿੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਲੈਕਚਰਾਂ ਦੇ ਵਿੱਚ ਕੋਈ ਲਾਹੇਵੰਦੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਤਾਂ ਆਪਣੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਨੀਅਰੈਸਟ ਡੀਅਰੈਸਟ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਦੱਸੋ ਕਿ ਉਹ ਵੀ ਇਹ ਪ੍ਰੋਗਰਾਮ ਸੁਣਨ ਤਾਂ ਕਿ ਉਹਨਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੋਵੇ, ਬਹੁਤੀਆਂ ਸਾਰੀਆਂ ਗੱਲਾਂ ਤੋਂ ਭੈਭੀਤ ਨਾ ਹੋਣ ਤੇ ਬਹੁਤੀਆਂ ਸਾਰੀਆਂ ਗੱਲਾਂ ਦਾ ਅਗਾਊ ਹੱਲ ਕਰਨ ਦੇ ਉਹ ਯੋਗ ਹੋਣ। ਜਦੋਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਠੀਕ ਕਰ ਲੈਣਾ ਬੜੀ ਆਸਾਨੀ ਗੱਲ ਹੁੰਦੀ ਹੈ, ਜਦੋਂ ਕੋਈ ਚੀਜ਼ ਵੱਧ ਜਾਂਦੀ ਹੈ ਉਸ ਵੇਲੇ ਇੱਕ ਬਹੁਤ ਵੱਡੀ ਸਾਡੇ ਵਾਸਤੇ ਪ੍ਰੋਬਲਮ ਖੜੀ ਹੋ ਜਾਂਦੀ ਹੈ ਤੇ ਉਹ ਐ ਨਾ ਆਵੇ। ਜੇ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋਵੋਗੇ ਤੇ ਪਰਹੇਜ਼ ਪ੍ਰਿਕਾਸ਼ਨ ਕਰਨ ਦੇ ਯੋਗ ਹੋਵੋਗੇ, ਸਮੇਂ ਤੋਂ ਪਹਿਲਾਂ ਬਰਸਾਤ ਆਉਣ ਤੋਂ ਪਹਿਲਾਂ ਤੁਸੀਂ ਆਪਣਾ ਲੱਕੜ ਬਾਲਣ ਜਿਹਦਾ ਸਾਂਭ ਕੇ ਰੱਖ ਲਓ ਹਾਂਜੀ। ਸੋ ਕੱਲ ਨੂੰ ਫੇਰ ਮਿਲਾਂਗੇ, ਕੱਲ ਦਾ ਪ੍ਰੋਗਰਾਮ ਮੇਰਾ ਹਿੰਦੀ ਚ ਹੋਣਾ ਆ ਔਰ ਜੇ ਮੈਨੂੰ ਐ ਲੱਗਦਾ ਕਿ ਕੱਲ ਨੂੰ ਸ਼ਾਇਦ ਮੈਂ ਛੁੱਟੀ ਕਰਨੀ ਪਵੇ, ਮੈਨੂੰ ਕੁਝ ਰੈਲੇਟਿਵ ਆ ਰਹੇ ਨੇ ਇੰਡੀਆ ਤੋਂ ਔਰ ਉਹਨਾਂ ਦੀ ਫਲਾਈਟ 5:30-5:30 ਦੇ ਵਿੱਚ ਹੈ ਤੇ ਉਸੇ ਵੇਲੇ ਮੈਂ ਨਹੀਂ ਇੱਥੇ ਹੋ ਸਕਾਂਗਾ। ਕੱਲ ਦਾ ਪ੍ਰੋਗਰਾਮ ਦੀ ਮੈਂ ਛੁੱਟੀ ਔਰ ਪਰਸੋਂ ਮੈਂ ਹਿੰਦੀ ਦੇ ਵਿੱਚ ਪ੍ਰੋਗਰਾਮ ਕਰਾਂਗਾ।
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਇੱਕ ਮਿਹਰਬਾਨੀ ਉਹ ਮੇਰੇ ਕੋਲ
0: ਆਦਾਬ ਨਮਸਕਾਰ
2: ਡਾਕਟਰ ਸਾਹਿਬ ਮੇਰੀ ਨਾ ਐਡ ਜਿਹੜੀ ਸੀ ਵਿੱਚ ਉਹ ਪਤਾ ਨੀ ਕਿੱਥੇ ਡਿਲੀਟ ਹੋ ਗਿਆ ਜਾਂ ਆਟੋ ਡਿਲੀਟ ਹੋ ਗਿਆ
0: ਕੋਈ ਗੱਲ ਨੀ
2: ਮੈਨੂੰ ਇੱਕ ਵਾਰੀ ਫੇਰ ਭੇਜ ਦੋ
0: ਹੁਣ ਤੁਸੀਂ ਹੀ ਬੋਲ ਦਿਆ ਕਰੋ ਚੀਮਾ ਸਾਹਿਬ ਕਹਿ ਦੇਣ ਤੁਸੀਂ ਕਹਿ ਦੋ ਉਨਾ ਹੀ ਕਾਫੀ ਹੈ
2: ਠੀਕ ਹੈ ਜੀ ਠੀਕ ਹੈ
0: ਤੁਸੀਂ ਐਡ ਨੂੰ ਛੱਡੋ ਪਿੱਛੇ
2: ਚਲੋ ਬੜੀ ਮਿਹਰਬਾਨੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਚੀਮਾ ਸਾਹਿਬ ਥੈਂਕ ਯੂ ਮਿਲਦੇ ਹਾਂ ਜੀ ਪਰਸੋਂ ਨੂੰ ਫੇਰ ਥੈਂਕ ਯੂ ਜੀ
0: ਪਰਸੋਂ ਫਿਰ ਹਿੰਦੀ
2: ਠੀਕ ਹੈ ਜੀ ਕੋਈ ਗੱਲ ਨੀ ਹਿੰਦੀ ਵੀ ਆਪਣੀ ਹੈ ਜੀ ਓਕੇ ਥੈਂਕ ਯੂ ਜੀ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ ਨਿਊਜਰਸੀ ਤੋਂ ਯੂਐਸਏ ਤੋਂ ਮੈਂ ਹਾਂ ਤੁਹਾਡਾ ਦੋਸਤ ਹੋਸ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ ਜੀ ਤੁਹਾਡੇ ਨਾਲ ਰਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਬੜਾ ਸਤਿਕਾਰ ਜੋ ਸਾਰੇ ਵੀਰ ਭੈਣ ਭਰਾ ਇਸ ਪ੍ਰੋਗਰਾਮਾਂ ਵਿਚ ਜਿੰਨਾ ਵੀ ਸਾਥ ਦਿੰਦੇ ਨੇ ਸੁਣਦੇ ਨੇ ਪ੍ਰੋਗਰਾਮਾਂ ਨੂੰ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਫੋਨ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰੇ ਔਰ ਪ੍ਰੋਗਰਾਮ ਦੇ ਪਹਿਲੇ ਅੱਧੇ ਘੰਟੇ ਵਿਚ ਅਸੀਂ ਗੀਤ ਲਾਉਂਦੇ ਉਹਦੇ ਵਿਚ ਤੁਹਾਡੀ ਕਾਲ ਵੀ ਆ ਸਕਦੀ ਕੋਈ ਮਸਲਾ ਨਹੀਂ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚਾਲੂ ਹੋ ਜਾਂਦਾ ਜੀ ਖ਼ਬਰਾਂ ਦਾ ਤੇ ਫਿਰ ਡਾਕਟਰ ਸਾਹਿਬ ਦਾ ਫਿਰ ਆਪਾਂ ਕਾਲ ਉਹਦੇ ਵਿਚ ਨਹੀਂ ਲੈ ਸਕਦੇ ਸੋ ਜੇ ਤੁਹਾਡਾ ਦਿਲ ਕਰੇ ਤੇ ਤੁਸੀਂ ਆਪਣੇ ਕਾਲ ਜਿਹੜੀ ਹੈ ਹੁਣ ਤੋਂ ਲੈ ਕੇ ਅੱਧੇ ਘੰਟੇ ਤੱਕ ਵਿਚ ਵਿਚ ਤੁਸੀਂ ਕਰ ਸਕਦੇ ਹੋ ਸੋ ਲੋ ਗੀਤਾਂ ਦੇ ਨਾਲ ਸ਼ੁਰੂਆਤ ਕਰਦੇ ਆ ਜੀ ਤੇ ਮੇਰਾ ਫੋਨ ਨੰਬਰ ਤੁਸੀਂ ਜੇ ਕਾਲ ਕਰਨੀ ਹੋਵੇ ਤੇ ਅਮੈਰੀਕਾ ਦਾ ਨੰਬਰ ਹੈ ਜੀ 7328743259 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਦੂਸਰਾ ਨੰਬਰ ਹੈ ਜੀ 8563970301 ਸੋ ਇਹ ਅਮੈਰੀਕਾ ਦੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਬੜਾ ਸ਼ੁਕਰੀਆ ਧੰਨਵਾਦ ਮਿਹਰਬਾਨੀ ਲੋਕ ਸੁਣਦੇ ਆ ਜੀ ਆਪਣਾ ਇੱਕ ਲੋਕ

ਤਾਂ ਜੀ ਅਗਲਾ ਗੀਤ ਦਿਲਜੀਤ ਦਾ।

0: ਤੋਂ ਆਪਾਂ ਕੀਰਤਨ ਦਾ ਪ੍ਰੋਗਰਾਮ ਤਪਣਾ ਹੋ ਗਿਆ ਪੂਰਾ ਤੇ ਹੁਣ ਆਪਾਂ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਨੂੰ ਕਾਲ ਕਰਾਂਗੇ ਤੇ ਉਹਨਾਂ ਦੇ ਕੋਲੋਂ ਅੱਜ ਦੀਆਂ ਖਬਰਾਂ ਅੱਜ ਕੀ ਵਾਪਰਿਆ ਜੀ ਇਸ ਦੁਨੀਆਂ ਦੇ ਉੱਪਰ ਕਿੰਨੇ ਕੁ ਧਮਾਕੇ ਹੋ ਗਏ ਕਿੰਨੇ ਕੁ ਲੋਕ ਵਿਚਾਰੇ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਜੰਗਾਂ ਦੇ ਵਿੱਚ ਦੇਖੋ ਆਰਮੀ ਲੜਦੀ ਹੈ ਆਰਮੀ ਦਾ ਕੰਮ ਲੜਨਾ ਪਰ ਆਮ ਲੋਕ ਜਿਹੜੇ ਮਾਰੇ ਜਾਂਦੇ ਆ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਉਹਨਾਂ ਦਾ ਕੀ ਬਣਦਾ ਵਿਚਾਰਿਆਂ ਦਾ ਬੱਚਿਆਂ ਦੇ ਬੱਚੇ ਮਾਰੇ ਜਾਂਦੇ ਆ ਵੱਡੇ ਮਾਰੇ ਜਾਂਦੇ ਆ ਸਕੂਲ ਪੜ੍ਹਦੇ ਨਿੱਕੇ ਨਿੱਕੇ ਨਿਆਣਿਆਂ ਦੀ ਡੈਥ ਹੋ ਜਾਂਦੀ ਹੈ ਸਕੂਲਾਂ ਤੇ ਬੰਬ ਚੱਲ ਪੈਂਦੇ ਆ ਸੋ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਜੰਗ ਦੇ ਵਿੱਚ ਪਹਿਲਾਂ ਨਹੀਂ ਸੀ ਹੁੰਦੀਆਂ ਬੱਚਿਆਂ ਨੂੰ ਦੇਖ ਕੇ ਮਾਰਦੇ ਸੀ ਜਾਂ ਲੜਾਈਆਂ ਹੁੰਦੀਆਂ ਸੀ ਆਮ ਪਬਲਿਕ ਦਾ ਨੁਕਸਾਨ ਜਿਹੜਾ ਹੁੰਦਾ ਸੀ ਉਹ ਘੱਟ ਹੁੰਦਾ ਸੀ ਪਰ ਹੁਣ ਤੇ ਹੱਦ ਹੋ ਗਈ ਹੈ ਜੀ ਇਹ ਮਿਜ਼ਾਈਲਾਂ ਆਉਂਦੀਆਂ ਪਤਾ ਨਹੀਂ ਇਹ ਕਿੱਧਰ ਦੀ ਆਈ ਹੈ ਉਹ ਕਿੱਥੇ ਜਾ ਕੇ ਡਿੱਗ ਪੈਣੀ ਹੈ ਤੇ ਕਿੰਨਾ ਕਿੰਨਾ ਲੋਕਾਂ ਨੂੰ ਇਹਨੇ ਮਾਰ ਜਾਣਾ ਤੇ ਰੱਬ ਮਿਹਰ ਕਰੇ ਪਰਮਾਤਮਾ ਇਹਨਾਂ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਉਹ ਇਹਨਾਂ ਨੂੰ ਸਬਤ ਬਖਸ਼ੇ ਕਿ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਆਮ ਲੋਕ ਜਿਹੜੇ ਮਾਰੇ ਜਾ ਰਹੇ ਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਕੋਈ ਜੰਮਿਆ 10-12 ਸਾਲ ਮਾਂ ਬਾਪ ਨੇ ਪਾਲਿਆ ਤੇ ਇੱਕ ਨਿੱਕੇ ਜੇ ਸ਼ਰਲੇ ਨਾਲ ਉਹਦੀ ਮੌਤ ਹੋ ਗਈ ਦੁੱਖ ਕਿੰਨਾ ਹੁੰਦਾ ਸਦੀਆਂ ਤੱਕ ਨਹੀਂ ਭੁੱਲਦਾ ਸੋ ਇਹਨਾਂ ਲੜਾਈਆਂ ਜਿਹੜੀਆਂ ਹੋ ਰਹੀਆਂ ਇਹ ਸਿਰਫ ਤੇਲ ਦੀਆਂ ਲੜਾਈਆਂ ਕਿਉਂ ਚੀਮਾ ਸਾਹਿਬ ਤੇਲ ਦੀਆਂ ਲੜਾਈਆਂ ਜੀ
1: ਬਿਲਕੁਲ ਜੀ ਤੇਲ ਦੀਆਂ ਕਾਲਾ ਸੋਨਾ
0: ਦੀਆਂ ਲੜਾਈਆਂ ਤੇ ਇਹਨਾਂ ਦੀ ਵਜ੍ਹਾ ਦੇ ਨਾਲ ਲੋਕ ਜਿਹੜੇ ਆ ਉਹ ਬਹੁਤ ਪਰੇਸ਼ਾਨ ਆ ਜਿੱਥੇ ਵੀ ਚਲ ਜਾਓ ਆਮ ਬੰਬ ਡਿੱਗਦਾ ਠਾ ਤੇ ਉਹ ਕਿੰਨੇ ਲੋਕ ਵਿਚਾਰੇ ਮਾਰੇ ਜਾਂਦੇ ਚੀਮਾ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ
1: ਜੀ ਖਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਸਾਡੇ ਰੇਡੀਓ ਨੂੰ ਸੁਣਦੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਤੇ ਖਾਕ ਸਾਹਿਬ ਜੀ ਗੱਲ ਤੁਸੀਂ ਬਿਲਕੁਲ ਸਹੀ ਕਰ ਰਹੇ ਆ ਕਿ ਜਿਹੜੀ ਆ ਪਹਿਲੇ ਸਮਿਆਂ ਦੇ ਵਿੱਚ ਉਹ ਜਿਹੜੀ ਫੌਜ ਹੁੰਦੀ ਸੀ ਉਹ ਫਿਰ ਸਾਹਮਣੇ ਸਾਹਮਣੇ ਜਾ ਕੇ ਲੜਦੇ ਸੀ ਖਾਕ ਸਾਹਿਬ ਜੀ ਜਿਹੜੇ ਉਹ ਕਹਿੰਦੇ ਹੁੰਦੇ ਆ ਬਈ ਜਿਤਰੂ ਬੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਤੇ ਹੁਣ ਖਾਕ ਸਾਹਿਬ ਜੀ ਉਹ ਗੱਲਾਂ ਹੈ ਨੀ ਹੁਣ ਤਾਂ ਉਹ 2.5 ਕਿਲੋ ਦਾ ਬੰਦਾ ਵੀ ਹੈ ਜਿਹੜਾ ਉਹਨੂੰ ਗੋਲੀ ਘੋੜਾ ਤਾਂ ਬਣਾਉਣਾ ਚਾਹੀਦਾ ਤੇ ਲੋਕੀ ਮਾਰ ਦਿੰਦਾ ਜਾਂ ਫਿਰ ਉਹ ਸੈਂਕੜੇ ਮੀਲਾਂ ਦੂਰ ਬੈਠਾ ਹੀ ਉਹ ਬਟਨ ਉਥੋਂ ਦੱਬੀ ਜਾਂਦਾ ਤੇ ਡਰੋਨ ਉਹ ਜਾਈ ਜਾਂਦਾ ਤੇ ਉਹ ਫਿਰ ਉਹਦਾ ਜਿਹੜਾ ਨੁਕਸਾਨ ਵੀਰ ਨੇ ਕਰ ਦਿੰਦਾ ਖੈਰ ਖਾਕ ਸਾਹਿਬ ਜੀ ਇਹ ਦੋਨੇ ਧਿਰਾਂ ਜਿਹੜੀਆਂ ਉਹ ਤਰੱਕੀ ਕਰ ਰਹੀਆਂ ਬਰਾਬਰ ਦੀਆਂ ਤੇ ਪਰ ਜਿਹੜੀ ਜਿਆਦਾ ਵੱਡੀ ਧਿਰ ਹੁੰਦੀ ਉਹਦੇ ਕੋਲ ਸਰਮਾਇਆ ਜਿਆਦਾ ਹੁੰਦਾ ਖਾਕ ਸਾਹਿਬ ਜੀ ਕੀ ਜਿਤਨਾ ਉਹ ਹੁੰਦਾ ਤੇ ਆਪਾਂ ਖਾਕ ਸਾਹਿਬ ਜੀ ਪਹਿਲੀ ਖਬਰ ਜਿਹੜੀ ਆ ਉਹ ਇਹ ਆ ਉਹ ਹਜੇ ਮੈਂ ਲਿਖਦਾ ਹੀ ਸੀਗਾ ਪਰ ਆਪਾਂ ਪਹਿਲਾਂ ਉਹ ਹੀ ਕਰ ਲੈਣੀ ਆ ਤੇ ਇਹਦੇ ਵਿੱਚ ਖਾਕ ਸਾਹਿਬ ਜੀ ਯੂਨਾਈਟਿਡ ਸਟੇਟਸ ਨੇ ਜਿਹੜਾ ਹੈਗੇ ਆ ਨਵੇਂ ਇਰਾਨ ਦੇ ਲੀਡਰ ਚੁਣੇ ਗਏ ਆ ਮੁਸਤਫਾ ਖਮੀਨੀ ਉਹਨਾਂ ਦਾ ਨਾਂ ਹੈਗਾ ਆਇਤੁੱਲਾ ਵੀ ਨਾਲ ਉਹਨਾਂ ਦੇ ਲੱਗਦਾ ਉਹਨਾਂ ਦੀ ਜਿਹੜੇ ਆਇਤੁੱਲਾ ਲੱਗਦਾ ਇਹਦੀ ਇੱਕ ਖਾਸ ਮੀਨਿੰਗ ਹੁੰਦੇ ਆ ਤੇ ਜਿਹਦੇ ਨਾਂ ਦੇ ਨਾਲ ਇਹ ਲੱਗਦਾ ਆ ਤੇ ਹੁਣ ਖਾਕ ਸਾਹਿਬ ਜੀ ਉਹਦੇ ਉੱਤੇ ਅਮਰੀਕਾ ਨੇ ਪਹਿਲਾਂ ਤਾਂ ਉਹ ਕਹੀ ਗਏ ਕਿ ਜੀ ਇਹ ਹੈ ਹੀ ਨੀ ਉਹ ਮਰ ਚੁੱਕਿਆ ਆ ਤੇ ਫੇਰ ਕਹਿੰਦੇ ਨਹੀਂ ਉਹ ਜ਼ਖਮੀ ਹੋ ਗਿਆ ਸੀਗਾ ਤੇ ਹੁਣ ਫੇਰ ਉਹਨਾਂ ਨੇ ਅਮਰੀਕਨ ਗੌਰਮੈਂਟ ਨੇ ਇਹਦੇ ਉੱਤੇ $10 ਮਿਲੀਅਨ ਦਾ ਜਿਹੜਾ ਉਹ ਇਨਾਮ ਰੱਖ ਦਿੱਤਾ ਜਿਹੜਾ
0: ਚੀਮਾ ਸਾਹਿਬ ਨਾਮ ਕਿਸੇ ਦੇ ਰੱਖਣ ਵਾਲਾ ਨਾਮ ਰੱਖਣ ਵਾਲੇ ਇਹ ਕਿਹੜੀ ਗੱਲ ਹੈ ਕੱਲ ਨੂੰ ਤੁਹਾਡੇ ਤੇ ਵੀ ਕਿਤੇ ਰੱਖਿਆ ਜਾ ਤੁਸੀਂ ਵੀ ਤੇ ਸੇਮ ਥਿੰਗ ਹੀ ਕਰ ਰਹੇ ਹੋ ਨਾ
1: ਬਿਲਕੁਲ ਬਿਲਕੁਲ ਸਭ ਤੋਂ ਵੱਡੇ ਟੈਰੋਰਿਸਟ ਆਪਾਂ ਹੀ ਹਾਂ ਜੀ ਜਿਹਦੇ ਦੋ ਪਿੰਡਾਂ ਜਾ ਕੇ ਮਾਰ ਕੇ ਮਰਜ਼ੀ ਜੋ ਖੋਲਿਆ ਉਹਦੇ ਕੋਲ ਸੋ $10 ਮਿਲੀਅਨ ਇਹਨਾਂ ਨੇ ਐਲਾਨ ਕਰਤਾ ਵੀ ਜਿਹੜਾ ਸਾਨੂੰ ਦੱਸੂਗਾ ਉਹਦਾ ਸਹਿ ਠਿਕਾਣਾ ਕਿੱਥੇ ਆ ਤੇ ਉਹਨੂੰ ਅਸੀਂ $10 ਮਿਲੀਅਨ ਦੇਵਾਂਗੇ ਪਰ ਮੇਰਾ ਨੀ ਖਿਆਲ ਖਾਕ ਸਾਹਿਬ ਜੀ ਇਹ ਜਿਹੜੇ ਇੱਦਾਂ ਦੇ ਨਾਮ ਰੱਖਦੇ ਮੇਰਾ ਖਿਆਲ ਦਿੰਦੇ ਦੁੰਦੇ ਨੀ ਕਿਸੇ ਨੂੰ ਉਹ ਮਗਰਵਾ ਨੀ ਅਗਲੇ ਤੋਂ ਪੁੱਛ ਕੇ ਫਿਰ ਕਹਿਣਾ ਜਾ ਤੂੰ ਥੋੜੀ ਦੱਸਿਆ ਸਾਨੂੰ ਪਹਿਲਾਂ ਪਤਾ ਸੀ
0: ਤੇ ਇਹ ਬਚ ਜਾਣਾ ਉਹਨਾਂ ਅਗਲਿਆਂ ਨੇ ਪਹਿਲਾਂ ਉਹਨੂੰ ਵੀ ਮਾਰ ਦੇਣਾ ਨਾਲ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਚਲੋ ਕੋਈ ਨੀ ਆਪਾਂ ਖਬਰਾਂ ਅਗਲੀਆਂ ਸਾਰਾ ਸ਼ੁਰੂ ਕਰਦੇ ਆ ਖਾਕ ਸਾਹਿਬ ਜੀ ਤੇ ਅਮਰੀਕਾ ਤੇ ਇਜ਼ਰਾਇਲ ਦੁਆਰਾ ਇਰਾਨ ਉਪਰ ਹਮਲੇ ਕਰਨ ਉਪਰੰਤ ਤੇ ਇਰਾਨ ਵੱਲੋਂ ਇਰਾਕ ਵਿਚਲੇ ਦੇਖੋ ਖਾਕ ਸਾਹਿਬ ਜੀ ਕਿੱਦਾਂ ਦੁਨੀਆਂ ਬਦਲਦੀ ਰਹਿੰਦੀ ਆ ਕਦੇ ਉਹ ਦੋਨੇ 8 ਸਾਲ ਖਾਕ ਸਾਹਿਬ ਜੀ ਲਗਾਤਾਰ ਇਰਾਨ ਦੀ ਤੇ ਇਰਾਕ ਦੀ ਲੜਾਈ ਲੱਗੀ ਆ 8 ਸਾਲ ਲੱਗੀ ਰਹੀ ਆ ਤੇ ਜਦੋਂ ਖਾਕ ਸਾਹਿਬ ਜੀ ਪਹਿਲੀ ਮਿਸਲ ਸਦਮ ਹੁਸੈਨ ਨੇ ਮਾਰੀ ਸੀ ਇਰਾਨ ਦੇ ਉਪਰ ਛੱਡੀ ਸੀ ਤੇ ਮੈਂ ਉਸ ਵੇਲੇ ਫੈਕਟਰੀ ਦੇ ਵਿਚੋਂ ਕੰਮ ਕਰਕੇ ਹਟ ਕੇ ਉੱਥੇ ਫੈਕਟਰੀ ਦੇ ਵਿਚ ਨਹਾਉਣ ਵਾਸਤੇ ਬਣਿਆ ਸੀਗਾ ਕਿ ਮਿੱਟੀ ਮੁੱਟੀ ਹੁੰਦੀ ਸੀ ਉੱਥੇ ਉੱਡਦਾ ਹੁੰਦਾ ਸੀ ਘਟਾ ਘੁਟਾ ਗਿਆ
0: ਤੇ ਮੈਂ ਨਹਾਉਣ ਹਾਂਜੀ ਤੁਸੀਂ ਕਿੱਥੇ ਹਾਂਜੀ ਤੁਸੀਂ ਕਿੱਥੇ ਸੀ ਉਸ ਵੇਲੇ
1: ਮੈਂ ਤਹਿਰਾਨ ਸੀਗਾ
0: ਇਰਾਨ ਸੀ
1: ਹਾਂਜੀ ਹਾਂਜੀ ਇਰਾਨ ਦਾ ਕੈਪੀਟਲ ਆ ਜਿਹੜੀ ਤਹਿਰਾਨ ਉੱਥੇ ਸੀ
0: ਉੱਥੇ ਸੀ ਤੁਸੀਂ ਠੀਕ ਆ
1: ਹਾਂਜੀ ਤੇ ਪਹਿਲੀ ਮਿਸਲ ਜਦੋਂ ਆਈ ਤੇ ਉਹ ਫਿਰ ਬਿਜਲੀ ਇਕਦਮ ਚਲੇ ਗਈ ਤੇ ਫਿਰ ਉਹ ਜਿਹੜੀ ਬਿਜਲੀ ਤਾਂ ਮੁੜ ਕੇ ਦੋ ਤਿੰਨ ਮਿੰਟਾਂ ਬਾਅਦ ਫਿਰ ਆ ਗਏ ਸੀ ਪਰ ਉਹ ਜਿਹੜਾ ਹਮਲਾ ਸੀਗਾ ਉਹ ਕੌਮ ਸ਼ਹਿਰ ਜਿੱਥੇ ਇਹ ਲੀਡਰ ਆ ਜਿਹੜੇ ਇਰਾਨ ਦੇ ਸਾਰੇ ਉਹ ਕੌਮ ਸ਼ਹਿਰ ਆ ਉਹ ਤਹਿਰਾਨ ਤੋਂ ਥੋੜਾ ਜਿਹਾ ਬਾਹਰ ਜਾ ਕੇ ਆ ਕੁਝ ਮੀਲਾਂ ਮੇਰਾ ਖਿਆਲ 20-50 ਮੀਲਾਂ ਇੰਨੇ ਕੁ ਦਾ ਹੈਗਾ ਆ ਉਹ ਮੇਰੇ ਹੁਣ ਦਿਮਾਗ ਚ ਹੈ ਨਹੀਂ ਨੰਬਰ ਤੇ ਉੱਥੇ ਉਹ ਮਿਸਲ ਜਾ ਕੇ ਫਿਰ 8 ਸਾਲ ਉਹਨਾਂ ਦੀ ਲੜਾਈ ਹੁੰਦੀ ਰਹੀ ਤੇ ਤੁਹਾਨੂੰ ਪਤਾ ਵੀ ਬਾਲਣ ਦੋਨੇ ਤਰ੍ਹਾਂ ਪਾਉਂਦੀਆਂ ਰਹੀਆਂ ਉਧਰੋਂ ਰੂਸ ਵੀ ਤੇ ਇਧਰੋਂ ਅਮਰੀਕਾ ਵੀ ਤੇ ਯੂਰੋਪੀਅਨ ਸਾਰੇ ਦੋਨੇ ਪਾਸੇ ਬਾਲਣ ਪਾ ਕੇ ਫਿਰ 8 ਸਾਲ ਇਹਨਾਂ ਨੇ ਲੜਾਈ ਲੱਗੀ ਪਰ ਖਾਕ ਸਾਹਿਬ ਜੀ ਦੁਨੀਆਂ ਸਮੇਂ ਬਦਲਦੇ ਰਹਿੰਦੇ ਆ ਤੇ ਅੱਜ ਦੀ ਖ਼ਬਰ ਹੈ ਜਿਹੜੀ ਇਹਦੇ ਵਿਚ ਅਮਰੀਕਾ ਤੇ ਇਜ਼ਰਾਇਲ ਦੁਆਰਾ ਇਰਾਨ ਉਪਰ ਹਮਲੇ ਕਰਨ ਦੇ ਉਪਰੰਤ ਅਤੇ ਇਰਾਨ ਵੱਲੋਂ ਇਰਾਕ ਵਿਚਲੇ ਅਮਰੀਕਾ ਦੀ ਜਿਹੜੇ ਐਮਬੈਸੀ ਸੀਗੀ ਉਹਦੇ ਤੇ ਅਤੇ ਫੌਜੀ ਅੱਡੇ ਆ ਜਿਹੜੇ ਸੀਗੇ ਉੱਥੇ ਅਮਰੀਕਾ ਦੇ ਮਿਲਟਰੀ ਦੇ ਬੇਸ ਸੀਗੇ ਉਹਨਾਂ ਦੇ ਉੱਤੇ ਜਦੋਂ ਇਰਾਨ ਨੇ ਫਿਰ ਇਸ ਵਾਰੀ ਹਮਲਾ ਕੀਤਾ ਕਿਉਂਕਿ ਹੁਣ ਇਰਾਨ ਤੇ ਇਰਾਕ ਇੱਕੋ ਗਏ ਨਾ ਉਹ ਤੇ ਫਿਰ ਖਾਕ ਸਾਹਿਬ ਜੀ ਅਮਰੀਕਾ ਨੇ ਉਥੋਂ ਇਕਦਮ ਆਰਡਰ ਕਰ ਦਿੱਤਾ ਵੀ ਸਾਰੇ ਜਿਹੜੇ ਅਮਰੀਕਨ ਸਿਟੀਜਨ ਹੈਗੇ ਆ ਉਹ ਭੱਜਿਆ ਜਿੰਨੀ ਵੀ ਛੇਤੀ ਉਥੋਂ ਨਿਕਲ ਹੁੰਦਾ ਉਹ ਸਾਰੇ ਨਿਕਲਿਆ ਤੇ ਫਿਰ ਉਹ ਸਾਰੇ ਆ ਗਏ ਤੇ ਹੁਣ ਉਹ ਦੋਨੇ ਦੇਸ਼ ਆ ਜਿਹੜੇ ਆਪਸ ਵਿਚ ਹੀ ਇਕੱਠੇ ਹੋ ਗਏ ਆ ਤੇ ਹੁਣ ਖਾਕ ਸਾਹਿਬ ਜੀ ਜਿਹੜੀ ਆ ਗੱਲਬਾਤ ਅਗਲੀ ਆ ਉਹ ਇਸ ਤਰ੍ਹਾਂ ਆ ਕਿ ਇਰਾਨ ਅਤੇ ਇਰਾਕ ਆ ਜਿਹੜਾ ਉਹਨਾਂ ਦਾ ਬਾਰਡਰ ਬੰਦ ਸੀਗਾ ਪਹਿਲਾਂ ਅਤੇ ਅੱਜ ਇਹ ਜਿਹੜਾ ਬਾਰਡਰ ਆ ਉਹ ਖੋਲ ਦਿੱਤਾ ਗਿਆ ਪਹਿਲਾਂ ਅਮਰੀਕਾ ਅਤੇ ਉਹਦੇ ਭਾਈਵਾਲਾਂ ਨੇ ਜਿਹੜਾ ਆ ਉਹ 1980 ਤੋਂ ਇਨ੍ਹਾਂ ਦੇਸ਼ਾਂ ਨੂੰ ਪਾਟੋ ਧਾੜ ਕਰਕੇ ਕੋਈ 8 ਸਾਲ ਦੋਹਾਂ ਦੇ ਆਪਸ ਵਿਚ ਸਿੰਘ ਪਸਾਈ ਰੱਖੇ ਅਤੇ ਦੋਹਾਂ ਨੂੰ ਹਥਿਆਰ ਵੇਚ ਕੇ ਪੈਸਾ ਕਮਾਉਂਦੇ ਰਹੇ ਫਿਰ ਅਮਰੀਕਾ ਨੇ ਇਰਾਕ ਉਪਰ ਹਮਲਾ ਕਰਕੇ ਉਸ ਨੂੰ ਲੁੱਟਿਆ ਅਤੇ ਉਥੋਂ ਦੇ ਪ੍ਰੈਜੀਡੈਂਟ ਸਾਦਮ ਹੁਸੈਨ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਤੇ ਆਪਣੀ ਮਰਜ਼ੀ ਦਾ ਆਗੂ ਚੁਣਾ ਕੇ ਉਥੇ ਜਿਹੜਾ ਤੇਲ ਆ ਉਹ ਲੁੱਟਿਆ ਗਿਆ ਅਤੇ ਉਹਨਾਂ ਦੇ ਅਜਾਇਬ ਘਰਾਂ ਦੇ ਵਿਚੋਂ ਖਾਕ ਸਾਹਿਬ ਜੀ ਜਦੋਂ ਇਹ ਦੇਸ਼ ਨਾ ਦੂਸਰੇ ਦੇਸ਼ਾਂ ਤੇ ਜਾ ਕੇ ਹਮਲਾ ਕਰਦੇ ਆ ਇਹ ਕੱਲੀ ਉਹਨਾਂ ਦੇ ਬਹੁਤ ਕੁਝ ਜਿਹੜੇ ਅਜਾਇਬ ਘਰ ਹੁੰਦੇ ਜਿੱਥੇ ਹਜ਼ਾਰਾਂ ਸਾਲਾਂ ਦੇ ਉਹ ਜਿਹਨੂੰ ਆਪਣੇ ਕਹਿੰਦੇ ਆ ਰੈਲਿਕਸ ਹੁੰਦੇ ਆ ਪਏ ਨਾ ਉਸ ਤਰ੍ਹਾਂ ਦੀਆਂ ਚੀਜ਼ਾਂ ਵੀ ਫਿਰ ਇਹ ਲੁੱਟ ਕੇ ਲਿਆਉਂਦੇ ਆ ਤੇ ਉਹ ਜਦੋਂ ਲੜਾਈ ਲੱਗੀ ਸੀਗੀ ਬੰਬਾਰਡਮੈਂਟ ਰਾਕ ਦਿੱਤੇ ਜਿਹੜਾ ਉੱਥੇ ਦੀ ਰਾਜਧਾਨੀ ਆ ਬੈਗਦਾਦ ਉਹਦੇ ਤੇ ਹੋਈ ਸੀ ਤੇ ਫਿਰ ਜਿਹੜੇ ਅਮਰੀਕਨ ਫੌਜੀ ਵੀ ਸੀ ਖਾਕ ਸਾਹਿਬ ਜੀ ਉਹ ਵੀ ਹੱਥਾਂ ਦੇ ਵਿਚ ਉਹ ਚੀਜ਼ਾਂ ਜਿਹੜੀਆਂ ਪੁਰਾਣੇ ਮਿਊਜ਼ੀਅਮ ਦੇ ਵਿਚੋਂ ਚੱਕ ਚੱਕ ਕੇ ਉਹ ਲਿਆਉਂਦੇ ਦਿਸਦੇ ਸੀਗੇ ਖੈਰ ਉਹਨਾਂ ਚੋਂ ਬਹੁਤ ਸਾਰੀਆਂ ਖਾਕ ਸਾਹਿਬ ਜੀ ਫਿਰ ਇੰਟਰਨੈਸ਼ਨਲ ਉਹ ਦੂਜੇ ਦੇ ਵਿਚ ਕੇਸ ਹੋਇਆ ਤੇ ਬਹੁਤ ਸਾਰੀਆਂ ਇਹਨਾਂ ਨੂੰ ਮੋੜਦੀਆਂ ਪਈਆਂ ਸੀ ਉਹਨਾਂ ਦੀਆਂ ਤੇ ਫਿਰ ਕੀ ਹੋਇਆ ਖਾਕ ਸਾਹਿਬ ਜੀ ਇਹਦੇ ਵਿਚ ਹੁਣ 28 ਫਰਵਰੀ ਤੋਂ ਅਮਰੀਕਾ ਤੇ ਇਜ਼ਰਾਇਲ ਨੇ ਇਕੱਠੇ ਹੋ ਕੇ ਇਰਾਨ ਦੇ ਉਪਰ ਹਮਲਾ ਕੀਤਾ ਫਿਰ ਇਰਾਨ ਨੇ ਇਰਾਕ ਵਿਚਲੇ ਅਮਰੀਕਨ ਮਿਲਟਰੀ ਬੇਸ ਅਤੇ ਐਮਬੈਸੀ ਉਪਰ ਮਿਸਲਾਂ ਦਾਗੀਆਂ ਅਤੇ ਅਮਰੀਕਨ ਨਾਗਰਿਕਾਂ ਸਭ ਕੁਝ ਛੱਡ ਕੇ ਦੌੜਨਾ ਪਿਆ ਫਿਰ ਇਰਾਕ ਅਤੇ ਇਰਾਨ ਇਕੱਠੇ ਹੋ ਗਏ ਅਤੇ ਆਪਣੀ ਸਰਹੱਦ ਖੋਲ ਦਿੱਤੀ ਅਤੇ ਹੁਣ ਇਹ ਜਿਹੜਾ ਬਾਰਡਰ ਖੋਲਿਆ ਖਾਕ ਸਾਹਿਬ ਜੀ ਉਹਦੇ ਇਰਾਨ ਦੇ ਲੋਕ ਆ ਜਿਹੜੇ ਇਹ ਨਵਾਂ ਬਾਰਡਰ ਖੁੱਲਣ ਕਰਕੇ ਇਰਾਨ ਦੇ ਵਿਚ ਤੁਹਾਨੂੰ ਪਤਾ ਪਈ ਸੈਂਕਸ਼ਨਾਂ ਲੱਗੀਆਂ ਬਹੁਤ ਚਿਰ ਦੀਆਂ ਉਦੋਂ ਨੀ ਗਈ 80 ਦੀਆਂ ਲੱਗੀਆਂ ਹੋਈਆਂ ਜਦੋਂ ਮੈਂ ਉੱਥੇ ਸੀਗਾ ਖਾਕ ਸਾਹਿਬ ਜੀ ਉੱਥੇ ਖੰਡ ਮਿਲਣੀ ਬੰਦ ਹੋ ਗਈ ਸੀ ਏਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਦਵਾਈਆਂ ਬਹੁਤ ਕੁਝ ਮਿਲਣਾ ਜਿਹੜਾ ਬੰਦ ਹੋ ਗਿਆ ਸੀ ਕਿਉਂਕਿ ਉੱਥੇ ਸੈਂਕਸ਼ਨਾਂ ਲਾਤੀਆਂ ਸੀ ਸੋ ਉਦੋਂ ਦੀਆਂ ਹੀ ਇਹ ਸੈਂਕਸ਼ਨਾਂ ਜਿਹੜੀਆਂ ਦੇਖ ਲਓ ਭਾਈ 80 ਤੋਂ ਲੈ ਕੇ 20 ਸਾਲ ਹੋ ਗਏ ਤੇ 26 ਸਾਲ 25 ਆ ਹੋ ਗਏ ਤੇ 45 ਸਾਲ ਤੋਂ ਇਹ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਚੱਲ ਰਿਹਾ ਆ ਤੇ ਉਹ ਲੋਕ ਫਿਰ ਜਿਹੜੇ ਸੀਗੇ ਜਦੋਂ ਖਾਕ ਸਾਹਿਬ ਜੀ ਇਰਾਕ ਦਾ ਬਾਰਡਰ ਖੁੱਲਿਆ ਨਾ ਫਿਰ ਉਹ ਲੋਕ ਜਿਹੜੇ ਸੀ ਬਾਰਡਰ ਤੋਂ ਟੱਪ ਕੇ ਦੌੜਨਾ ਸ਼ੁਰੂ ਕਰਤਾ ਦੂਜੇ ਪਾਸੇ ਉੱਥੇ ਗੈਸ ਵੀ ਸਸਤੀ ਉੱਥੇ ਗਰੋਸਰੀ ਵੀ ਸਸਤੀ ਤੇ ਕਈ ਲੋਕ ਆ ਜਿਹੜੇ ਉਹ ਉਦਾਂ ਹੀ ਪੱਕੇ ਜਾ ਕੇ ਉਧਰ ਨੌਕਰੀਆਂ ਲੱਭਣ ਵੀ ਲੱਗ ਪਏ ਸੋ ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਉੱਥੇ ਚੱਲਿਆ ਤੇ ਕੱਲੀ ਗੱਲ ਇੱਥੇ ਨੀ ਰੁਕਦੀ ਰੁਕ ਸਕਦੀ ਖਾਕ ਸਾਹਿਬ ਜੀ ਇੱਥੇ ਹੁਣ ਇਹ ਵੀ ਹੋ ਗਿਆ ਸ਼ੁਰੂ ਕਿ ਜਿਹੜੇ ਉਹ ਸਟ੍ਰੇਟ ਆਫ ਹਰਮੂਜ਼ ਬੰਦ ਕਰ ਦਿੱਤੀ ਨਾ ਇਰਾਨ ਨੇ ਖੈਰ ਉਹਨਾਂ ਨੇ ਸਾਰੇ ਦੇਸ਼ਾਂ ਵਾਸਤੇ ਨੀ ਬੰਦ ਕੀਤੀ ਖਾਕ ਸਾਹਿਬ
0: ਕੁਛ ਦੇਸ਼ਾਂ ਦੀ ਬੰਦ ਕੀਤੀ
1: ਹਾਂ ਕੁਛ ਦੇਸ਼ਾਂ ਵਾਸਤੇ ਕੀਤੀ ਆ ਤੇ ਉਹਦੇ ਵਿਚ ਖਾਕ ਸਾਹਿਬ ਜੀ ਹੁਣ ਕੀ ਸੀਗਾ ਇੱਥੋਂ ਨਾਲ ਇਹ ਜਿੰਨੇ ਵੀ ਦੇਸ਼ ਹੈਗੇ ਆ ਨਾ ਛੋਟੇ ਛੋਟੇ ਉਹਦੇ ਉੱਤੇ ਪਰਸ਼ੀਅਨ ਗਲਫ ਦੇ ਕੰਢਿਆਂ ਤੇ ਆਹ ਆਪਣੇ ਕੀ ਹੈਗੇ ਆ ਕਟਰ ਵਗੈਰਾ UAE ਇਹ ਸਾਰੇ ਉੱਥੇ ਕੰਢਿਆਂ ਤੇ ਲੱਗਦੇ ਆ ਤੇ ਇਹਨਾਂ ਦੇ ਵਿਚ ਇਰਾਨ ਵੀ ਆ ਇਰਾਕ ਵੀ ਲੱਗਦਾ ਆ ਇੱਥੋਂ ਮਾਲ ਜਿਹੜਾ ਸ਼ਿਪਾਂ ਰਾਹੀਂ ਜਾਂਦਾ ਸੀ ਬਹੁਤ ਯੂਰਪ ਨੂੰ ਜਹਾਜ਼ਾਂ ਰਾਹੀਂ ਇਹ ਹੁਣ ਬੰਦ ਹੋਣ ਕਰਕੇ ਹੁਣ ਕਾਕ ਸਾਹਿਬ ਜੀ ਜਿਹੜਾ ਬਾਰਡਰ ਹੁਣ ਖੋਲਿਆ ਨਾ ਉੱਥੇ ਇਰਾਨ ਤੇ ਇਰਾਕ ਦੇ ਵਿਚਕਾਰ ਉੱਥੇ ਵੀ ਟਰੱਕਾਂ ਦੀਆਂ ਲਾਈਨਾਂ ਦੀਆਂ ਲਾਈਨਾਂ ਲੱਗ ਗਈਆਂ ਇਕਦਮ ਕਾਕ ਸਾਹਿਬ ਜੀ ਜਿਹੜੇ ਉਧਰ ਦੀ ਜਹਾਜ਼ਾਂ ਦੀ ਬਜਾਏ ਉਸ ਦੇ ਟਰੱਕਾਂ ਦੇ ਲੱਦ ਕੇ ਉਹ ਪਰੇ ਤੁਰਕੀ ਦੇ ਵਿੱਚ ਵੀ ਲਿਜਾ ਕੇ ਗਾਹਾਂ ਯੂਰਪ ਨੂੰ ਤੁਰਕੀ ਤੋਂ ਫਿਰ ਉਹ ਗਾਹਾਂ ਯੂਰਪ ਆ ਜਾਂਦਾ ਨਾ ਨਾਲੇ ਤੁਰਕੀ ਦੇ ਨਾਲ ਅੱਗੇ ਲੱਗ ਜਾਂਦਾ ਆਪਣੀ ਬਲਗਾਰੀਆ ਯੂਗੋਸਲਾਵੀਆ ਉਹ ਸਾਰੇ ਕੰਟਰੀ ਸੋ ਇਹ ਵੀ ਜਿਹੜਾ ਆ ਨਵਾਂ ਰਸਤਾ ਖੁੱਲ ਗਿਆ ਤੇ ਇਹਦੇ ਵਿੱਚ ਦੀ ਵੀ ਜਿਹੜਾ ਹੁਣ ਸਮਾਨ ਆ ਉਧਰ ਨੂੰ ਜਾਣਾ ਸ਼ੁਰੂ ਹੋ ਗਿਆ ਤੇ ਇਸ ਤੋਂ ਅਗਲੀ ਖ਼ਬਰ ਕਾਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਅਫਰੀਕਨ ਦੇਸ਼ਾਂ ਵਿਚੋਂ ਰੂਸ ਆ ਜਿਹੜਾ ਉਹਦੇ ਦੁਆਰਾ ਲੋਕਾਂ ਨੂੰ ਰਿਕਰੂਟਮੈਂਟ ਕਾਕ ਸਾਹਿਬ ਜਿਹੜੀ ਹੁੰਦੀ ਆ ਉਹ ਜਿਹੜੀ ਆ ਉਹਨੇ ਖੋਲੀ ਹੋਈ ਆ ਉੱਥੇ ਸੈਂਟਰ ਖੋਲੇ ਹੋਏ ਆ ਰੂਸ ਨੇ ਤੇ ਉੱਥੇ ਜਾ ਕੇ ਫਿਰ ਉਹਨਾਂ ਨੂੰ ਉੱਥੇ ਦੇ ਲੋਕਾਂ ਨੂੰ ਜਿਹੜੇ ਆ ਉਹਨਾਂ ਨੂੰ ਵੀ ਤੁਹਾਨੂੰ ਪਤਾ ਵੀ ਕਾਕ ਸਾਹਿਬ ਜੀ ਪੈਸਾ ਜਿਹੜਾ ਹੈ ਨਾ ਪੈਸਾ ਆ ਇਹ ਬਹੁਤ ਕੁਛ ਤੁਹਾਨੂੰ ਕਰਾ ਦਿੰਦਾ ਤੇ ਉੱਥੇ ਫਿਰ ਇਹਨਾਂ ਨੇ ਸੈਂਟਰ ਖੋਲ ਕੇ ਉਹਨਾਂ ਨੂੰ ਭਰਤੀ ਕਰਦੇ ਆ ਤੇ ਕਈਆਂ ਨੂੰ ਲਾਰੇ ਲਾ ਦਿੰਦੇ ਆ ਵੀ ਤੁਸੀਂ ਤਾਂ ਸਿਵਲੀਅਨ ਉੱਥੇ ਜੋਬ ਜਾ ਕੇ ਕਰਨੀ ਆ ਤੁਹਾਨੂੰ ਅਸੀਂ ਇੰਨੇ ਪੈਸੇ ਦੇ ਦਿਆਂਗੇ ਤਨਖਾਹ ਇੰਨੀ ਦੇਵਾਂਗੇ ਤਨਖਾਹ ਉਹ ਬਹੁਤ ਦਿੰਦੇ ਕਾਕਾ ਜੀ ਰੂਸ ਵਾਲੇ ਆਪਣੀ ਜਿਹੜੀ ਉਹਨਾਂ ਦੀ ਫੌਜ ਆ ਉਹਨੂੰ ਵੀ ਬਹੁਤ ਤਨਖਾਹ ਦਿੰਦੇ ਆ ਤੇ ਉਹਨਾਂ ਨੂੰ ਜੇ ਉਹਨਾਂ ਦੀ ਡੈਥ ਹੋ ਜਾਂਦੀ ਆ ਬਾਅਦ ਚ ਵੀ ਬੈਨੀਫਿਟ ਕਾਫੀ ਮਤਲਬ ਵਧੀਆ ਉਹ ਦਿੰਦੇ ਹੈਗੇ ਇਸੇ ਤਰ੍ਹਾਂ ਹੁਣ ਇੱਥੇ ਜਿਹੜੇ ਅਫਰੀਕਾ ਦੇ ਵਿੱਚ ਆ ਇੱਥੇ ਵੀ ਇਸ ਤਰ੍ਹਾਂ ਦਾ ਉਹਨਾਂ ਨੇ ਸੈਂਟਰ ਜਿਹੜੇ ਖੋਲੇ ਹੋਇਆ ਤੇ ਫੇਰ ਖਾਕ ਸਾਹਿਬ ਜੀ ਹੁਣ ਅਫਰੀਕਾ ਦਾ ਜਿਹੜਾ ਕੰਟਰੀ ਹੈਗਾ ਕੇਨੀਆ ਉੱਥੇ ਦੇ ਜਿਹੜੇ ਵਿਦੇਸ਼ ਮੰਤਰੀ ਹੈਗੇ ਆ ਉਹ ਉੱਥੋਂ ਦੀ ਗੌਰਮੈਂਟ ਨੇ ਉਹਦੇ ਤੇ ਦਬਾਅ ਪਾਇਆ ਭਾਈ ਯਾਰ ਤੂੰ ਜਾ ਉੱਥੇ ਰੂਸ ਨੂੰ ਨਾ ਭੇਜਦਾ ਨਾ ਕਰੇ ਉਹ ਭਾਈ ਸਾਡੇ ਲੋਕਾਂ ਨੂੰ ਉੱਥੇ ਟ੍ਰੇਨਿੰਗ ਦੇ ਕੇ ਨਾ ਲਿਜਾਵੇ ਪਰ ਖਾਕ ਸਾਹਿਬ ਜੀ ਉਹ ਕਾਹਨੂੰ ਹਟਦੇ ਆ ਲੋਕ ਆਪ ਹੀ ਨਹੀਂ ਹਟਦੇ ਤੇ ਪਰ ਫੇਰ ਹੁਣ ਕੀ ਆ ਪਰ ਨਾ ਕੀਨੀਆ ਤੇ ਨਾ ਹੀ ਹੋਰ ਅਫਰੀਕਨ ਦੇਸ਼ ਜਿਹੜੇ ਆ ਉਹ ਇਹਨੂੰ ਰੋਕ ਸਕਦੇ ਆ ਇਹਦੇ ਵਿੱਚ ਕਾਰਨ ਇਹ ਹੁੰਦੇ ਖਾਕ ਸਾਹਿਬ ਜੀ ਪਹਿਲਾ ਕਾਰਨ ਹੁੰਦਾ ਉਹਨਾਂ ਦਾ ਜਿਹੜਾ ਅੰਦਰ ਰੂਸ ਦਾ ਜਿਹੜਾ ਡਰ ਹੈਗਾ ਇਹਦੇ ਉੱਤੇ ਇਹਨਾਂ ਦੇਸ਼ਾਂ ਦੇ ਉੱਤੇ ਕਿ ਯਾਰ ਅਸੀਂ ਰੂਸ ਨੂੰ ਬਹੁਤਾ ਜੇ ਕਹਾਂਗੇ ਉਹ ਨਾਰਾਜ਼ ਨਾ ਹੋ ਜਾਵੇ ਕਿਤੇ ਇਹ ਵੀ ਡਰ ਤੁਹਾਨੂੰ ਪਤਾ ਵੀ ਹੁੰਦਾ ਆ ਸੋ ਇਸ ਕਰਕੇ ਉਹ ਬਹੁਤਾ ਉਹਨਾਂ ਨੇ ਜਾ ਕੇ ਜ਼ੋਰ ਤਾਂ ਨਹੀਂ ਪਾਇਆ ਪਰ ਉਹਨਾਂ ਨੇ ਕਿਹਾ ਫੋਰਨ ਮਿਨਿਸਟਰ ਨੇ ਉੱਥੋਂ ਦੇ ਨੇ ਕਿ ਯਾਰ ਤੂੰ ਇੱਦਾਂ ਨਾ ਕਰ ਤੇ ਦੂਸਰਾ ਜਿਹੜਾ ਹੈਗਾ ਖਾਕ ਸਾਹਿਬ ਜੀ ਉਹ ਹੈਗਾ ਪਰਜਾ ਦੇ ਵਿੱਚ ਜਿਹੜੀ ਗਰੀਬੀ ਆ ਜਿੱਥੇ ਗਰੀਬੀ ਹੋਊਗੀ ਖਾਕ ਸਾਹਿਬ ਜੀ ਗਰੀਬੀ ਹੋਏਗੀ ਉੱਥੇ ਲਾਲਚ ਦਾ ਹੋਣਾ ਜਿਹੜਾ ਉਹ ਕੁਦਰਤੀ ਹੈ
0: ਬਿਲਕੁਲ ਬਿਲਕੁਲ
1: ਹਾਂਜੀ ਤੇ ਉਹਦੇ ਕਰਕੇ ਫਿਰ ਖਾਕ ਸਾਹਿਬ ਜੀ ਇਹ ਜਿਹੜਾ ਪ੍ਰੋਗਰਾਮ ਆ ਇਹ ਖਾਸ ਕਰਕੇ ਜਿਹੜੇ ਤਿੰਨ ਅਫਰੀਕਨ ਕੰਟਰੀ ਹੈਗੇ ਆ ਕੀਨੀਆ ਗਾਨਾ ਤੇ ਸਾਊਥ ਅਫਰੀਕਾ ਇਥੋਂ ਜਿਆਦਾ ਲੋਕ ਆ ਜਿਹੜੇ ਜਾਂਦੇ ਆ ਤੇ ਆਪਣੀਆਂ ਗੌਰਮੈਂਟਾਂ ਦੇ ਰੋਕਣ ਦੇ ਬਾਵਜੂਦ ਵੀ ਉਥੋਂ ਦੇ ਲੋਕ ਆ ਜਿਹੜੇ ਦੱਬੇ ਪੈਰੀ ਖਾਕ ਸਾਹਿਬ ਜੀ ਰਿਕਰੂਟਮੈਂਟ ਸੈਂਟਰ ਜਿਹੜੇ ਬਣਾਏ ਹੋ ਆ ਉਹਨਾਂ ਵੱਲ ਜਾਣੋ ਨਹੀਂ ਰੁਕਦੇ ਕਿਉਂਕਿ ਵਧੀਆ ਤਨਖਾਹਾਂ ਦੇ ਨਾਲ ਨਾਲ ਹੋਰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਕਈਆਂ ਨੂੰ ਸਿਵਲ ਨੌਕਰੀਆਂ ਦਾ ਝਾਂਸਾ ਦੇ ਕੇ ਫਿਰ ਫੌਜ ਵਿਚ ਭਰਤੀ ਕਰ ਲਿਆ ਜਾਂਦਾ ਆ ਤੇ ਯੂਕਰੇਨ ਵੱਲੋਂ ਖ਼ਬਰ ਅਨੁਸਾਰ ਕਿਹਾ ਗਿਆ ਕਿ ਕੋਈ 1700 ਜਿਹੜਾ ਅਫਰੀਕਨ ਫੌਜੀ ਹੈਗੇ ਆ ਉਹ ਰੂਸ ਵੱਲੋਂ ਇਸ ਵੇਲੇ ਲੜ ਰਹੇ ਆ ਉਹਨਾਂ ਦੇ ਆਪਣੇ ਅੰਦਾਜ਼ੇ ਦੇ ਮੁਤਾਬਕ ਪਰ ਇਹ ਵੀ ਕਿਹਾ ਜਾਂਦਾ ਕਿ ਗਿਣਤੀ ਆ ਜਿਹੜੀ ਉਹ ਇਸ ਤੋਂ ਜ਼ਿਆਦਾ ਹੋਣੀ ਆ ਸੋ ਉਹਦਾ ਖਾਕਸਾ ਵੀ ਤੁਹਾਨੂੰ ਪਤਾ ਵੀ ਪੱਕਾ ਅੰਦਾਜ਼ਾ ਤਾਂ ਹੁੰਦਾ ਹੀ ਨਹੀਂ ਕੌਣ ਉੱਥੇ ਕੰਟਰੋਲ ਕਰਦਾ ਕੋਈ ਨਹੀਂ ਕਰਦਾ ਕਿਸੇ ਨੂੰ ਨਹੀਂ ਪਤਾ ਖਾਕਸਾ ਵੀ ਆਪਾਂ ਹੁਣ ਇੰਡੀਆ ਤੋਂ ਆਈ ਜਾਂਦੇ ਆ ਪਹਿਲਾਂ ਇੰਡੀਆ ਤੋਂ ਆਉਂਦਾ ਤੁਸੀਂ ਦੇਖ ਲਓ ਪਹਿਲਾਂ ਲੋਕਾਂ ਨੇ ਉਹ ਜਦੋਂ ਨਵੇਂ ਨਵੇਂ ਯਾਦ ਹੋਏ ਸੀ ਖਾਕ ਸਾਹਿਬ ਜੀ ਭਾਰਤ ਦੀ ਜਿਹੜੀ ਗੌਰਮੈਂਟ ਹੈ ਉਹ ਪਾਸਪੋਰਟ ਨਾ ਸੀ ਦਿੰਦੀ ਛੇਤੀ ਕੀਤੇ ਤੇ ਉਥੋਂ ਫਿਰ ਜਿਹੜੇ ਏਜੰਟ ਸੀਗੇ ਉਹਨਾਂ ਨੇ ਰਾਹ ਕੀ ਲੱਭਿਆ ਉਹਨਾਂ ਨੇ ਉਥੋਂ ਪੰਜਾਬ ਤੋਂ ਬਾਗੇ ਟਵਾ ਕੇ ਉਧਰ ਪਾਕਿਸਤਾਨ ਵੱਲ ਦੇ ਪਾਸੇ ਲੈ ਜਾਣਾ ਤੇ ਉਥੋਂ ਕਿਸੇ ਅਬਦੁੱਲੇ ਦਾ ਜਾਂ ਕਿਸੇ ਹੋਰ ਦਾ ਕਾਰਜਾਈ ਦਾ ਨਾਂ ਉਥੋਂ ਹੀ ਲੈ ਕੇ ਕਿਸੇ ਦਾ ਉਹਦੇ ਨਾਂ ਤੇ ਤੁਹਾਨੂੰ ਪਤਾ ਵੀ ਕਰਪਸ਼ਨ ਤਾਂ ਉਥੇ ਵੀ ਇੰਡੀਆ ਨੂੰ ਵੀ ਚੱਲਦੀ ਆ ਉਥੋਂ ਦੇ ਬੰਦੇ ਦਾ ਨਾਂ ਲੈ ਕੇ ਉਥੋਂ ਦਾ ਐਡਰੈਸ ਦੇ ਕੇ ਸਾਰਾ ਕੁਝ ਦੇ ਕੇ ਪਾਕਿਸਤਾਨੀ ਪਾਸਪੋਰਟ ਬਣਾ ਕੇ ਉਹਨਾਂ ਨੂੰ ਉਥੋਂ ਇੰਗਲੈਂਡ ਭੇਜ ਦਿੰਦੇ ਹੁੰਦੇ ਸੀਗੇ ਸੋ ਇਹ ਸਿਲਸਿਲਾ ਜਿਹੜਾ ਇਹ ਨਹੀਂ ਹਟਣਾ ਜਿੰਨਾ ਚਿਰ ਤੁਹਾਡੇ ਕੋਈ ਵੀ ਦੇਸ਼ ਹੈ ਜਿਹੜਾ ਜਿੰਨਾ ਚਿਰ ਉੱਥੇ ਖਾਕ ਸਾਹਿਬ ਜੀ ਤੁਹਾਨੂੰ ਸਹੂਲਤ ਨਹੀਂ ਮਿਲਦੀ ਨਾ ਨੌਕਰੀ ਹੈ ਨਹੀਂ ਜੀ ਤੁਹਾਡੇ ਕੋਲ ਉਹਨਾਂ ਚਿਰ ਇਹ ਨੂੰ ਤੁਸੀਂ ਖਤਮ ਕਰ ਨਹੀਂ ਸਕਦੇ ਇਸ ਸਿਲਸਿਲੇ ਨੂੰ ਇਹ ਬਿਲਕੁਲ ਬਿਲਕੁਲ ਬਿਲਕੁਲ ਸੇਮ ਥਿੰਗ ਆ ਬਿਲਕੁਲ ਸੇਮ ਗੱਲ ਆ ਜੀ ਤੇ ਚਲੋ ਬਾਕੀ ਅਗਲੀ ਖਬਰ ਆਪਣੇ ਕੋਲ ਖਾਕ ਸਾਹਿਬ ਜੀ ਜਿਹੜੀ ਹੈਗੀ ਆ ਉਹ ਅਮਰੀਕਾ ਦੇ ਉੱਤਰੀ ਇਲਾਕੇ ਵਿੱਚ ਇੱਕ ਹੋਰ ਬਰਫਾਨੀ ਤੂਫਾਨ ਆ ਰਿਹਾ ਖਾਕ ਸਾਹਿਬ ਜੀ ਸ਼ਾਇਦ ਤੁਹਾਡੇ ਵੱਲ ਵੀ ਆਵੇ ਤੇ ਹਾਂਜੀ ਤੇ ਉਹਦੇ ਵਿੱਚ ਬਰਫ਼ ਬੁਰਫ਼ ਕਾਫੀ ਖਾਕ ਸਾਹਿਬ ਜੀ ਹੋਣੀ ਆ ਤੇ ਲੱਖਾਂ ਲੋਕ ਆ ਜਿਹੜੇ ਉਹ ਤੂਫਾਨ ਤੋਂ ਜਿਹੜੇ ਉਹਨਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਕਿ ਭਾਈ ਤੁਸੀਂ ਆਪਣੇ ਥੈਂਕਿੰਗ ਡਰ ਜਾਓ, ਆਪਣਾ ਸਮਾਨ ਬੈਟਰੀਆਂ ਇਹ ਉਹ ਹੋਰਾ ਪਰਾ ਆਪਣੇ ਉਹ ਸੀਮਿੰਟ ਦੇ ਥੈਲੇ ਤੁਹਾਡੇ ਵੱਲ ਵੀ ਪਤਾ ਨੀ ਚਲਾਉਂਦੇ ਲੋਕ ਨੀ ਇੱਥੇ ਤਾਂ ਸਾਡੇ ਉਸ ਰੇਤੇ ਦੇ ਉਹ ਥੈਲੇ ਜੇ ਅੱਛਾ ਨੇਰੀ ਹਾਂਜੀ ਨੇਰੀ ਹੋਣੀ ਆ ਜਾਂ ਥੋੜੇ ਕੁਛ ਸੂਬਿਆਂ ਦੇ ਵਿੱਚ ਜਿਹੜੀ ਆ ਉਹ ਬਰਫ਼ ਬਰਫ਼ੀ ਜਿਹੜੀ ਆ ਉਹ ਵੀ ਕਾਫੀ ਹੋਣੀ ਆ ਤੇ ਇਹਦੇ ਨਾਲ ਨਾਲ ਟੋਰਨੇਡੋ ਦੀ ਆ ਜਿਹੜੀ ਉਹ ਵੀ ਹੈਗੀ ਆ ਆਉਣ ਦੀ ਸੰਭਾਵਨਾ ਤੇ ਦੇਖੋ ਇੱਕ ਪਾਸੇ ਇਹ ਹੋ ਰਿਹਾ ਤੇ ਇਸੇ ਦੇਸ਼ ਦੇ ਦੂਸਰੇ ਪਾਸੇ ਖੱਕ ਸਾਹਿਬ ਜੀ ਉਹ ਕਹਿੰਦੇ ਆ ਵੀ ਟੈਂਪਰੇਚਰ ਬਹੁਤ ਹੋ ਜਾਣਾ, ਗਰਮੀ ਬਹੁਤ ਹੋ ਜਾਣੀ ਆ ਕੁਛ ਸੂਬਿਆਂ ਦੇ ਵਿੱਚ, ਮੇਰਾ ਖਿਆਲ ਹੈ ਉਹਨਾਂ ਦੇ ਵਿੱਚ ਸ਼ਾਇਦ ਕੈਲੀਫੋਰਨੀਆ ਦਾ ਨਾਂ ਵੀ ਹੋਣਾ ਤੇ ਇਹ ਹੁਣ ਕਾਕ ਸਾਹਿਬ ਜੀ ਟੈਂਪਰੇਚਰ ਵੀ ਤੇ ਦੂਸਰੇ ਪਾਸੇ ਇੰਨਾ ਇਹਦੇ ਵਿੱਚ ਹੁਣ ਜਿਹੜੇ ਅੰਕੜੇ ਆਪਣੇ ਕੋਲ ਉਹਨਾਂ ਦੇ ਮੁਤਾਬਕ 11.5 ਮਿਲੀਅਨ ਲੋਕ ਆ ਜਿਹੜੇ ਉਹ ਬਰਫਾਨੀ ਤੂਫਾਨ ਦੇ ਥੱਲੇ ਆ ਚੇਤਾਵਨੀ ਦੇ ਤੇ 4.3 ਮਿਲੀਅਨ ਲੋਕ ਆ ਜਿਹੜੀ ਜਾਣੀ ਕਿ 43 ਲੱਖ ਲੋਕ ਆ ਜਿਹੜੇ ਉਹ ਠੰਡੀਆਂ ਹਨੇਰੀਆਂ ਜਿਹੜੀਆਂ ਬਰਫ਼ ਵਰਗੀਆਂ ਠੰਡੀਆਂ ਹਵਾ ਹੁੰਦੀ ਆ ਉਹਦੇ ਦੂਜੇ ਦੇ ਥੱਲੇ ਆ ਚੇਤਾਵਨੀ ਦੇ ਤੇ 20.6 ਜਿਹੜੇ ਮਿਲੀਅਨ ਲੋਕ ਆ ਜਾਣੀ ਕਿ 20 ਲੱਖ ਤੇ 60,000 ਲੋਕ ਆ ਜਿਹੜੇ ਉਹ ਜਿਹੜੇ ਗੰਭੀਰ ਗਰਮੀ ਦੀ ਚੇਤਾਵਨੀ ਦੇ ਥੱਲੇ ਸੋ ਦੇਖੋ ਕੁਦਰਤ ਦੇ ਰੰਗ ਖਾਕਸਾ ਜੀ ਉਸੇ ਦੇਸ਼ ਦੇ ਇੱਕ ਪਾਸੇ ਆ ਜਿਹੜਾ ਉਹ ਬਰਫ਼ਾਂ ਪੈਂਦੀਆਂ ਤੇ ਹਨੇਰੀਆਂ ਤੇ ਦੂਸਰੇ ਪਾਸੇ ਜਿਹੜੀ ਆ ਉਹ ਅੱਗ ਵਰਦੀ ਜਿਹੜੀ ਆ ਉਹ ਨਜ਼ਰ ਆ ਰਹੀ ਆ ਤੇ ਇਹ ਖਾਕਸਾ ਜੀ ਅਗਲੀ ਜਿਹੜੀ ਖ਼ਬਰ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਜ਼ਰਾਇਲ ਦੇ ਪ੍ਰੈਜੀਡੈਂਟ ਬੈਂਜਾਮਿਨ ਨੇਤਾਨਯਾਹੂ ਜਿਹੜੇ ਹੈਗੇ ਆ ਉਹਦੇ ਉਹਨਾਂ ਦੇ ਬਾਰੇ ਖਾਕਸਾ ਜੀ ਉੜਦੀਆਂ ਕਈ ਖ਼ਬਰਾਂ ਕਈ ਦਿਨਾਂ ਤੋਂ ਜਿਹੜੀਆਂ ਇਧਰ ਉਧਰ ਹੋ ਰਹੀਆਂ ਸੀ ਆ ਰਹੀਆਂ ਸੀਗੀਆਂ ਕਿ ਉਹ ਮਰ ਚੁੱਕਿਆ ਤੇ ਫੇਰ ਖਾਕਸਾ ਜੀ ਅੱਜ ਹੁਣ ਰੇਉਟਰਸ ਨਿਊਜ਼ ਮੀਡੀਆ ਜਿਹੜਾ ਹੈਗਾ ਇਹ ਵੀ ਕਾਫੀ ਮਤਲਬ ਇਹਦੀ ਅਹਿਮੀਅਤ ਹੈਗੀ ਆ ਰੇਉਟਰਸ ਦੀ ਦੁਨੀਆਂ ਦੇ ਵਿੱਚ ਤਕਰੀਬਨ ਇਹ ਵਧੀਆ ਖ਼ਬਰ ਵੀ ਦਿੰਦੇ ਆ ਔਰ ਇਹਨਾਂ ਦੀਆਂ ਖ਼ਬਰਾਂ ਖਾਕਸਾ ਜੀ ਜਿਹੜੀਆਂ ਉਹ ਬਹੁਤ ਵਧੀਆ ਹੁੰਦੀਆਂ ਔਰ ਇਹਨਾਂ ਦੀਆਂ ਛੋਟੀਆਂ ਸਰਲ ਖ਼ਬਰ ਦਿੰਦੇ ਨਹੀਂ ਤਾਂ ਕਈ ਹੋਰ ਅਦਾਰੇ ਆ ਉਹਨਾਂ ਦੇ ਖ਼ਬਰ 3-4-5 ਪੇਜ ਭਰੇ ਹੁੰਦੇ ਆ ਗੱਲ ਉਨੀ ਹੁੰਦੀ ਆ ਉਹ ਸੋ ਇਹਨਾਂ ਦੀ ਜਿਹੜੀ ਖ਼ਬਰ ਆ ਉਹ ਸ਼ੋਰਟ ਹੁੰਦੀ ਆਮ ਕਰਕੇ ਤੇ ਖ਼ਬਰ ਦੁਆਰਾ ਖੱਕ ਸਾਹਿਬ ਜੀ ਇਹ ਆ ਕਿ ਦੱਸਿਆ ਗਿਆ ਕਿ ਉਹਦੀ ਇਰਾਨ ਨੂੰ ਗਲਤ ਸਾਬਤ ਕਰਨ ਵਾਸਤੇ ਜਿਹੜੇ ਫਿਰ ਨੇਤਾਨਯਾਹੂ ਆ ਇਹਨੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਆ ਤੇ ਆਪਣੇ ਜਿਹੜਾ ਉਹ ਇਹਦਾ ਚੈਨਲ ਹੈਗਾ ਟੈਲੀਗ੍ਰਾਮ ਉਹਦੇ ਉੱਤੇ ਕਿ ਭਾਈ ਮੈਂ ਜਿੰਦਾ ਆ ਹਜੇ ਮੈਂ ਮਰਿਆ ਨਹੀਂ ਤੇ ਇਰਾਨ ਵੱਲੋਂ ਉੱਥੇ ਦੇ ਸਟੇਟ ਮੀਡੀਆ ਦੁਆਰਾ ਇਹ ਪਹਿਲਾਂ ਦੇਖੋ ਖੱਕ ਸਾਹਿਬ ਜੀ ਆਪਾਂ ਕੀ ਕਹਿੰਦੇ ਸੀਗੇ ਨਾ ਵੀ ਖ਼ਬਰ ਤਾਂ ਉੜਦੀ ਫਿਰਦੀ ਪਰ ਆਈ ਕਿੱਥੋਂ ਆ ਪਰ ਇਹ ਅਸਲ ਦੇ ਵਿੱਚ ਇਰਾਨ ਦੇ ਜਿਹੜਾ ਉਹਨਾਂ ਦੀ ਹੈਗਾ ਨਿਊਜ਼ ਮੀਡੀਆ ਉਹਨੇ ਖ਼ਬਰ ਇਹ ਦਿੱਤੀ ਸੀਗੀ ਉੱਥੋਂ ਇਰਾਨ ਦੇ ਵਿੱਚੋਂ ਉੱਥੋਂ ਫਿਰ ਬਾਹਰ ਦੂਸਰੇ ਦੇਸ਼ਾਂ ਨੂੰ ਗਈ ਤੇ ਇਰਾਨ ਵੱਲੋਂ ਉੱਥੋਂ ਦੇ ਸਟੇਟ ਮੀਡੀਆ ਦੁਆਰਾ ਖ਼ਬਰ ਦਿੱਤੀ ਗਈ ਸੀ ਕਿ ਨੇਤਾਨਯਾਹੂ ਜਾਂ ਮਰ ਚੁੱਕਾ ਆ ਤੇ ਜਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਆ ਕਿਉਂਕਿ ਉਹ ਨਜ਼ਰ ਨਹੀਂ ਆ ਰਿਹਾ ਔਰ ਆਇਆ ਵੀ ਨੀ ਨਜ਼ਰ ਕਈ ਦਿਨ ਕਿ ਨਹੀਂ ਤੁਹਾਨੂੰ ਇਧਰਲੇ ਪਾਸੇ ਦੇਖਿਆ ਦੁਖਿਆ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਇਹਦੇ ਚ ਵੀ ਸ਼ੱਕ ਆ ਹੁਣ ਏ ਆਈ ਦੀ ਤੁਸੀਂ ਗੱਲ ਖਾਕ ਸਾਹਿਬ ਜੀ ਕੀਤੀ ਆ ਇਹਦੇ ਤੋਂ ਹੁਣ ਇਹ ਵੀ ਹੁੰਦਾ ਕਿ ਏ ਆਈ ਮਤਲਬ ਇਹਦੀ ਸੱਚ ਕੀ ਆ ਜੇ ਅਜੇ ਵੀ ਜਿਹੜੀ ਉਹ ਸ਼ੱਕ ਜਿੱਦਾਂ ਪੈਦਾ ਹੋ ਗਈ ਆ ਕਿ ਏ ਆਈ ਦੁਆਰਾ ਉਹਨੂੰ ਕੌਫੀ ਪੀਂਦੇ ਨੂੰ ਦਿਖਾ ਦਿੱਤਾ ਕਿ ਜਾਂ ਉਹ ਮਰ ਚੁੱਕਿਆ ਉਹਦੀ ਵੀ ਹੁਣ ਜਿਹੜੀ ਆ ਦੋਨਾਂ ਪਾਸਿਆਂ ਤੋਂ ਏ ਆਈ ਦੋਹੀ ਪਾਸੇ ਕੰਮ ਕਰਦੀ ਆ ਨਾ ਸੋ ਇਹ ਵੀ ਅਜੇ 6-5 ਜਿਹੜੀ ਆ ਉਹ ਪਈ ਹੋਈ ਆ ਤੇ ਪਰ ਉਹਨੇ ਨੇਤਾਨਯਾਹੂ ਨੇ ਜਿਹੜੀ ਆ ਉਹ ਬਣਾ ਕੇ ਇੱਕ ਜਿਹੜਾ ਉਹ ਦੇਖੋ ਖਾਕ ਸਾਹਿਬ ਜੀ ਇੱਥੇ ਹੋਰ ਵੀ ਜਿਹੜੀ ਆ ਉਹ ਗੱਲ ਸਾਹਮਣੇ ਆਈ ਆ ਜਦੋਂ ਮੈਂ ਨਿਊਜ਼ ਪੜ੍ਹਦਾ ਸੀਗਾ ਲਿਖਦਾ ਸੀਗਾ ਕਿਉਂਕਿ ਨੇਤਾਨਯਾਹੂ ਆ ਜਿਹੜਾ ਉਹਦੀ ਰਾਜਧਾਨੀ ਤਾਂ ਹੈਗੀ ਤੇਲ ਅਵੀਵ ਇਜ਼ਰਾਇਲ ਦੀ ਤੇ ਇਹ ਜਿਹੜੀ ਵੀਡੀਓ ਪਾਈ ਆ ਇਹ ਉਹਨੇ ਜਾ ਕੇ ਯਰੂਸ਼ਲਮ ਜਿਹੜਾ ਸ਼ਹਿਰ ਆ ਉਹਦੇ ਬਾਹਰਲੇ ਪਾਸੇ ਸ਼ਹਿਰ ਦੇ ਬਾਹਰਲੇ ਪਾਸੇ ਕੌਫੀ ਵਾਲੀ ਜਗ੍ਹਾ ਤੇ ਜਾ ਕੇ ਉਹਨੇ ਕੌਫੀ ਦਾ ਕੱਪ ਲਿਆ ਤੇ ਉਹਦੀ ਵੀਡੀਓ ਬਣਾਈ ਆ ਤੇ ਫੇਰ ਉਹ ਉੱਥੇ ਬੈਠਾ ਆਪਣੇ ਕਿਸੇ ਸਲਾਹਕਾਰ ਨਾਲ ਜਾਂ ਜੋ ਵੀ ਕੋਈ ਹੋਊਗਾ ਉਹਦੇ ਨੇੜੇ ਦਾ ਉਹਦੇ ਨਾਲ ਗੱਲਬਾਤ ਕਰਦੇ ਜਿਹੜੀ ਵੀਡੀਓ ਬਣਾ ਕੇ ਫਿਰ ਪਾਈ ਆ ਪਰ ਹੁਣ ਉਹ ਉੱਥੇ ਯਰੂਸ਼ਲਮ ਦੇ ਵਿੱਚ ਜਾ ਕੇ ਕਿਉਂ ਉਹ ਵੀ ਟਾਊਨ ਦੇ ਬਾਹਰ ਕਿਉਂ ਬੈਠ ਕੇ ਉਹ ਉੱਥੇ ਕੌਫੀ ਪੀਊਗਾ ਇਹੀ ਇਹੀ ਇਹੀ ਤਾਂ ਸਵਾਲ ਹੈ ਖੱਕ ਸਾਹਿਬ ਜੀ ਹੈ ਨਾ, ਇਹ ਤੋਂ ਵੀ ਹਾਂ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਇਹੀ ਹੋ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜੀ ਆਪਣੀ GPS ਦੱਸ ਗਈ, ਜਦੋਂ ਆਪਾਂ ਖਾਕ ਸਾਹਿਬ ਦੀ ਗੱਡੀ ਦੇ ਵਿੱਚ ਜਾਏਗਾ GPS, ਉਹ ਤੁਹਾਨੂੰ ਕੱਲਾ ਕੱਲਾ ਫੁੱਟ ਦੱਸ ਗਿਆ ਵੀ ਹੁਣ ਇੰਨੇ ਫੁੱਟ ਤੋਂ ਤੂੰ ਮੁੜਨਾ। ਇਸੇ ਤਰ੍ਹਾਂ ਜਿਹੜੀਆਂ ਮਿਸਲਾਂ ਇਹਨਾਂ ਦੇ ਵਿੱਚ ਵੀ ਉਹ ਟੈਕਨੋਲੋਜੀ ਪਾਈ ਹੁੰਦੀ ਆ, ਉਹਨੂੰ ਪਤਾ ਵੀ ਮੈਂ ਕਿੱਥੇ ਜਾ ਕੇ ਡਿੱਗਣਾ, ਉਹ ਕਿੱਥੇ ਜਦੋਂ ਕੋਈ ਬੰਦਾ ਲੋਕੇਸ਼ਨ ਦੱਸੂਗਾ ਕੋਈ ਇਸ ਵੇਲੇ ਉਹਦਾ ਜਿਹੜੇ ਉਹਨੂੰ ਖਾਕ ਸਾਹਿਬ ਦੀ ਕੋਆਰਡੀਨੇਟਸ ਕਹਿੰਦੇ ਆ, ਕੋਆਰਡੀਨੇਟ ਆ ਜਿਹੜੀ, ਚਲੋ ਆਪਾਂ ਸਰੋਤਿਆਂ ਬਾਰੇ ਥੋੜੀ ਜਿਹੀ ਇਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ। ਕੋਆਰਡੀਨੇਟਸ ਕੀ ਹੁੰਦੇ ਆ? ਖਾਕ ਸਾਹਿਬ ਜਿਹੜੀ ਇਹ ਧਰਤੀ ਆ ਨਾ, ਇਹਦਾ ਜਿਹੜਾ ਇਕੁਏਟਰ ਆ ਅੰਗਰੇਜ਼ੀ ਦੇ ਵਿੱਚ ਕਹਿੰਦੇ ਭੂਮੱਧ ਰੇਖਾ ਜਿਹਨੂੰ ਆਪਾਂ ਕਹਿੰਦੇ ਆ, ਉਥੋਂ ਇਹਨਾਂ ਨੇ ਕਿੰਨੀ ਕਿੰਨੀ ਦੂਰੀ ਤੇ ਇੱਦਾਂ ਲਾਈਨਾਂ ਖਿੱਚੀਆਂ ਹੋਈਆਂ ਨੌਰਥ ਪੋਲ ਤੱਕ ਤੇ ਸਾਊਥ ਪੋਲ ਤੱਕ ਦੂਸਰੇ ਪਾਸੇ ਨੂੰ। ਅੱਛਾ, ਉਹਦੇ ਦੀਆਂ ਲਾਈਨਾਂ ਆ ਨਾ, ਜਦੋਂ ਆਪਾਂ ਨੂੰ ਕੋਆਰਡੀਨੇਟ ਦੱਸਦੇ ਆ, ਉਹਦੇ ਤੇ ਪਹਿਲਾਂ ਉਹ ਡਿਗਰੀ ਪਾਈ ਹੁੰਦੀ ਆ ਵੀ ਕਿੰਨੀ ਡਿਗਰੀ, ਡਿਗਰੀ ਦਾ ਮਤਲਬ ਉਹ ਲਾਈਨ ਕਿਹੜੀ ਆ, ਤੇ ਉਦੋਂ ਅੱਗੇ ਫੇਰ ਪਾਏ ਹੁੰਦੇ ਆ ਯਾਰਡ ਹੁੰਦੇ ਆ, ਫੁੱਟ ਹੁੰਦੇ ਆ, ਫਿਰ ਇੰਚ ਹੁੰਦੇ ਆ, ਉਹ ਸਾਰੇ ਉਹਦੇ ਤੇ ਦੱਸਿਓ ਹੁੰਦੇ ਆ ਵੀ ਇਹ ਭੂਮਧ ਰੇਖਾ ਤੋਂ ਨੌਰਥ ਵੱਲ ਨੂੰ ਜਾਂ ਸਾਊਥ ਵੱਲ ਨੂੰ ਕਿੰਨੇ ਮੀਲਾਂ ਜਾਂ ਸੋਰੀ ਕਿੰਨੇ ਕਿਲੋਮੀਟਰ ਤੇ ਕਿੰਨੇ ਮੀਟਰ ਤੇ ਫੇਰ ਉਦੋਂ ਅੱਗੇ ਕਿੰਨੀਆਂ ਇੰਚਾਂ ਤੇ ਕਿੰਨੀਆਂ, ਉਹ ਸਾਰਾ ਕੁਛ ਉਹਦੇ ਮਤਲਬ ਉਹ ਹੁੰਦਾ ਆ। ਜਦੋਂ ਤੁਹਾਡੇ ਕੋਆਰਡੀਨੇਟ ਹੈਗੇ ਆ, ਫੇਰ ਤੁਸੀਂ ਜਦੋਂ ਉਹ ਮਿਸਲ ਦੇ ਵਿੱਚ ਉਹ ਇਨਫੋਰਮੇਸ਼ਨ ਪਾ ਦਿਓਗੇ, ਉਹਨੇ ਐਨ ਉੱਥੇ ਜਾ ਕੇ ਡਿੱਗਣਾ ਆ, ਇੱਕ ਇੰਚ ਵੀ ਇੱਧਰ ਉੱਧਰ ਹੋਣਾ ਨੀਗਾ। ਸੋ ਇਹਨਾਂ ਨੂੰ ਉਹ ਕਹਿੰਦੇ ਆ ਲੋਕੇਸ਼ਨ ਦੱਸਣੀ, ਕੋਆਰਡੀਨੇਟ ਜਿਹੜੇ ਆ ਉਹ ਇਸ ਚੀਜ਼ ਨੂੰ ਕਹਿੰਦੇ ਆ। ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਭਈ ਜਿਹੜਾ ਹੁਣ ਮੇਰੇ ਵੀ ਗੱਲ ਦਿਮਾਗ ਦੇ ਵਿੱਚ ਇਹ ਆ ਰਹੀ ਸੀ ਭਈ ਜਿਹੜਾ ਉਹ ਜਰੂਸਲਮ ਸ਼ਹਿਰ ਦੇ ਉਹ ਵੀ ਬਾਹਰਲੇ ਪਾਸੇ ਜਾ ਕੇ ਇਕੱਲਾ ਬੰਦਾ ਕੌਫੀ ਭਰ ਕੇ ਆਪਣੇ ਨਾਲ ਦੇ ਨਾਲ ਬੈਠ ਕੇ ਪੀਊਗਾ, ਇਹ ਗੱਲ ਜਿਹੜੀ ਆ ਮਨ ਨੂੰ ਲੱਗਦੀ ਨੀ। ਸੋ ਇਹਦੇ ਚੋਂ ਇਹ ਵੀ ਲੱਗ ਰਿਹਾ ਵੀ ਇਹਦੇ ਵਿੱਚ ਕੁਛ ਕਾਲਾ ਮਾਲਾ ਤੇ ਨੀ ਕਿਤੇ। ਚਲੋ ਕੋਈ ਗੱਲ ਨੀ, ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਜਿਹੜੀ ਆ ਖਬਰ ਸਾਹਮਣੇ ਆ ਜਾਣੀ ਆ, ਪਰ ਇਹ ਪੋਸਟ ਆ ਜਿਹੜੀ ਉਹਨੇ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਜਿਹੜੀ ਪੋਸਟ ਕੀਤੀ ਸੀਗੀ। ਤੇ ਨੇਤਾਨਯਾਹੂ ਡੈਡ ਦੇ ਜਵਾਬ ਦੇ ਵਿੱਚ ਉਹਨੇ ਕਿਹਾ ਜਾ ਇਹ ਕਿਹੜੀ ਪਾਗਲਪੰਥੀ ਤੁਸੀਂ ਕਰਦੇ ਆ, ਉਹ ਜੀਂਦਾ ਆ ਅਜੇ, ਉਹਨੇ ਆਪਣੀ ਮਤਲਬ ਆਪਣੇ ਆਪ ਨੂੰ ਉਹ ਕਰਨ ਦੇ ਲਈ ਇਹ ਗੱਲ ਵੀ ਕਹੀ ਆ। ਇਹੀ ਕੁਛ ਹੋਣਾ ਜੀ, ਇਹੀ ਕੁਛ ਹੋਣਾ। ਤੇ ਖਾਕ ਸਾਹਿਬ ਜੀ ਜਿਹੜੀ ਆ ਉਹ ਬਹੁਤ ਹੀ ਖਬਰ ਅਜਾਇਬ ਚੋਂ ਆ ਰਹੀ, ਆ ਬਾਹਰ ਨੀ ਰਹੀ, ਤੇ ਉਹਨਾਂ ਦਾ ਕਿੰਨਾ ਨੁਕਸਾਨ ਮੈਨੂੰ ਲੱਗਦਾ ਕਾਫੀ ਜ਼ਿਆਦਾ ਹੋ ਗਿਆ। ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ ਬਿਲਕੁਲ ਜੀ, ਉਹ ਉਹਨਾਂ ਦਾ ਬੱਚਾ ਜਿਹੜਾ ਉਹ ਸਿਕਿਉਰਿਟੀ ਗਾਰਡ ਆ ਉੱਥੇ ਦਾ। ਹਾਂਜੀ, ਤੇ ਅਗਲੀ ਖਬਰ ਜਿਹੜੀ ਹੈਗੀ ਆ ਖਾਕ ਸਾਹਿਬ ਜੀ, ਉਹ ਆਪਣੇ ਕੋਲ ਹੈਗੀ ਆ ਰੂਸ ਦੇ ਵਿਦੇਸ਼ ਮੰਤਰਾਲੇ ਵੱਲੋਂ ਰੂਸ ਦੇ ਬਾਰਡਰ ਦੇ ਨੇੜਲੇ ਸ਼ਹਿਰ, ਉਹਦਾ ਨਾਂ ਹੈਗਾ ਬ੍ਰਿਆਂਸਕ, ਸ਼ਹਿਰ ਦਾ ਨਾਂ ਬ੍ਰਿਆਂਸਕ ਆ, ਤੇ ਉਹਦੇ ਉੱਪਰ ਯੂਕਰੇਨ ਵੱਲੋਂ ਕੀਤੇ ਗਏ ਹਮਲੇ ਨੂੰ ਰੂਸ ਨੇ ਜਿਹੜਾ ਉਹ ਟੈਰੋਰਿਸਟ ਅਟੈਕ ਦੱਸਿਆ ਆ। ਉਹਦੇ ਪਿੱਛੇ ਕਾਰਨ ਇਹ ਆ ਕਿ ਇਹ ਜਿਹੜਾ ਹਮਲਾ ਕੀਤਾ ਗਿਆ ਇਹ ਬ੍ਰਿਟੇਨ ਆ ਜਿਹੜੀ ਉਹਦੀ ਮਿਸਲ ਆ ਜਿਹੜੀ ਉਹ ਵਰਤੀ ਗਈ ਆ ਇੱਥੇ, ਤੇ ਇਹ ਹਮਲੇ ਦੇ ਜਿਹੜੇ ਅੰਤਰਰਾਸ਼ਟਰੀ ਨੀਤੀ ਦੇ ਰੂਸ ਨੇ ਦੱਸਿਆ ਵੀ ਇਹ ਖਿਲਾਫ ਆ। ਤੇ ਵਿਦੇਸ਼ ਮੰਤਰਾਲੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਇੱਕ ਸ਼ਾਂਤੀ ਨਾ ਹੋਣ ਦੇ ਕਾਰਨ ਕੀਤਾ ਗਿਆ ਤਾਂ ਕਿ ਲੜਾਈ ਕਿਤੇ ਬੰਦ ਨਾ ਹੋ ਜਾਵੇ। ਲੜਾਈ ਜਿਹੜੀ ਆ ਹੁਣ ਲੱਗਿਆ ਜੋ ਤਾਂ ਖਾਕਸਾ ਜੀ ਦੋਨਾਂ ਪਾਸਿਆਂ ਦਾ ਲੱਗਿਆ ਨਾ, ਇੱਧਰ ਅਮਰੀਕਾ ਦਾ ਵੀ ਲੱਗਿਆ ਆ ਤੇ ਹੁਣ ਇੱਧਰ ਨਾਲੇ ਜਾ ਕੇ ਉਧਰ ਇਰਾਨ ਚ ਇਰਾਨ ਨਾਲ ਪੰਗਾ ਜਿਹਾ ਲੈ ਲਿਆ, ਤੇ ਜੋ ਤੁਹਾਨੂੰ ਪਤਾ ਵੀ ਰੂਸ ਦਾ ਵੀ ਜਦੋਂ ਖਾਕਸਾ ਜੀ ਦੋ ਪਾਵਰਾਂ ਲੜਦੀਆਂ ਉਹ ਐਵੇਂ ਥੋੜੀ ਲੜਦੇ ਆ, ਲੜਦੇ ਖਾਕਸਾ ਜੀ ਆਮ ਕਰਕੇ ਉਹੀ ਦੇਸ਼ ਹੈ ਜਿਹੜੇ ਆਪਣੇ ਆਪ ਨੂੰ ਦੂਸਰੇ ਦੇ ਦੁਸ਼ਮਣ ਦੇ ਬਰਾਬਰ ਦੇ ਸਮਝਦੇ ਆ, ਜਿਹੜਾ ਇੱਕ ਬਾਹਲਾ ਮਾੜਾ ਉਹ ਨੀ ਕਦੇ ਵੀ ਦੂਜੇ ਨਾਲ ਲੜਦਾ ਤਕੜੇ ਨਾਲ, ਉਹ ਤਾਂ ਸਹੀ। ਬਿਲਕੁਲ ਬਿਲਕੁਲ ਬਿਲਕੁਲ, ਸੋ ਦੋਹੀ ਪਾਸੀਆਂ ਜਿਹੜੀ ਆ ਉਹ ਇੱਕੋ ਜਿਹੀ ਤਾਕਤ ਹੁੰਦੀ ਆ, ਇਸੇ ਕਰਕੇ ਉਹ ਲੜਦੇ ਆ।

ਬਿਲਕੁਲ ਤਿਆਰੀ ਇਹ ਕਰ ਰੱਖੀ ਸੀਗੀ ਬਿਲਕੁਲ ਹਾਂ ਅਸੀਂ ਆ ਕਰਾਂਗੇ ਔਰ ਉਹ ਕਾਮਯਾਬ ਹੈ ਸਾਹਿਬ ਜੀ ਇੱਕ ਨਾ ਇੱਥੇ ਫਿਲਮ ਬਣੀ ਸੀਗੀ ਮੇਰਾ ਖਿਆਲ ਹੈ 85-86 ਦੇ ਵਿੱਚ ਸ਼ਾਇਦ ਬਣੀ ਸੀ ਉਹ ਫਿਲਮ ਬੜੀ ਸੋਹਣੀ ਦੇਖਣ ਵਾਲੀ ਫਿਲਮ ਹੈ ਤੁਸੀਂ ਦੇਖਿਓ ਕਿਤੇ ਆਪਣੇ ਬੱਚਿਆਂ ਨੂੰ ਵੀ ਦਿਖਾ ਲਿਓ ਉਹਦਾ ਨਾਂ ਹੈਗਾ 300 300 ਫਿਲਮ ਹੈ ਜਿਹੜੀ ਇਹਦੇ ਬਾਰੇ ਚਲੋ ਆਪਾਂ ਫੇਰ ਗੱਲ ਕਰਾਂਗੇ ਆਪਾਂ ਅੱਜ ਇਹ ਖਬਰਾਂ ਸਾਰੀਆਂ ਪੜ੍ਹ ਲੈਂਦੇ ਹਾਂ ਤੇ ਜੇ ਆਪਣੇ ਕੋਲ ਸਮਾਂ ਬਚਿਆ ਤਾਂ ਇਹਦੇ ਬਾਰੇ ਕਰਾਂਗੇ ਸੋ ਜਿਹੜਾ ਖਬਰ ਸੀਗੀ ਉਹ ਬ੍ਰਿਆਂਸਕ ਦੇ ਉੱਤੇ ਉਹਨਾਂ ਨੇ ਕਿਹਾ ਭਈ ਇਹ ਲੜਾਈ ਨਾ ਬੰਦ ਹੋਣ ਦੇ ਕਾਰਨ ਇਹਨਾਂ ਨੇ ਇਹ ਕਰਾਇਆ ਤੇ ਯੂਕਰੇਨ ਨੇ ਇਸ ਜਗ੍ਹਾ ਨੂੰ ਇੱਕ ਮਿਸਲਾਂ ਦੇ ਪੁਰਜੇ ਬਣਾਉਣ ਵਾਲੀ ਜਿਹੜੀ ਜਗ੍ਹਾ ਦੱਸਿਆ ਉਹਨਾਂ ਨੇ ਕਿਹਾ ਅਸੀਂ ਸਾਨੂੰ ਤਾਂ ਇਹ ਪਤਾ ਲੱਗਿਆ ਵੀ ਇੱਥੇ ਮਿਸਲਾਂ ਦੇ ਜਿਹੜੇ ਆ ਪੁਰਜੇ ਬਣਦੇ ਇਸ ਕਰਕੇ ਅਸੀਂ ਅਟੈਕ ਆ ਜਿਹੜਾ ਇਹਦੇ ਤੇ ਕੀਤਾ ਪਰ ਰੂਸ ਕਹਿੰਦਾ ਨਹੀਂ ਇਹ ਜਿਹੜਾ ਸਿਵਲੀਅਨ ਕਾਰਖਾਨਾ ਸੀਗਾ ਇਹ ਤੁਸੀਂ ਗਲਤ ਕੀਤਾ ਔਰ ਮਿਸਲ ਆ ਜਿਹੜੀ ਉਹ ਯੂਕੇ ਦੀ ਜਿਹੜੀ ਉਹ ਸੀਗੀ ਬ੍ਰਿਟੇਨ ਦੀ

0: ਬਿਲਕੁਲ ਬਿਲਕੁਲ ਬਿਲਕੁਲ ਸਤਿਕਾਰ ਜੀ।
1: ਹਾਂਜੀ ਹਾਂਜੀ, ਉਹ ਬ੍ਰਿਟਨ ਨੇ ਜਿਹੜਾ ਉਹ ਵੀ ਫਿਰ ਆਪਣੇ ਆਪ ਨੂੰ ਕਾਕਸਾ ਵੀ ਦੁਨੀਆਂ ਤੇ ਰਾਜ ਕੀਤਾ ਨਾ, ਹਜੇ ਤੱਕ ਵੀ ਉਹਨਾਂ ਦੇ ਅੰਦਰ ਉਹ ਤਾਂ ਹੈਗਾ ਹੀ ਆ ਵੀ ਅਸੀਂ ਦੁਨੀਆਂ ਤੇ ਰਾਜ ਕੀਤਾ, ਔਰ ਅਜੇ ਵੀ ਬਹੁਤ ਦੇਸ਼ਾਂ ਤੇ ਕਰਦੇ ਆ ਉਹ। ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਹੁਣ ਇਜ਼ਰਾਈਲ ਆ ਕਾਕਸਾ ਜਿਹੜਾ ਉਹ ਇਰਾਨ ਦੇ ਵਿੱਚ ਜਿਹੜੀਆਂ ਉਹ ਚੌਂਕੀਆਂ ਚੁੱਕੀਆਂ ਹੁੰਦੀਆਂ ਨਾ ਆਪਣੇ ਬਣਾਈਆਂ ਚੈੱਕ ਪੁਆਇੰਟ ਜਿਹਨਾਂ ਨੂੰ ਕਹਿ ਦਿੰਦੇ ਆ, ਹੁਣ ਇਹਨਾਂ ਨੇ ਉਹਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ। ਤੇ ਉਹ ਇਰਾਨ ਕਹਿੰਦਾ ਵੀ ਤੁਸੀਂ ਸਾਡੇ ਸਿਵਲੀਅਨ ਦੇ ਉੱਤੇ ਹਮਲੇ ਕਰਦੇ ਆ, ਤਾਂ ਇਹ ਕਹਿੰਦੇ ਆ ਨਹੀਂ ਇਹ ਤੁਹਾਡੀਆਂ ਫੌਜਾਂ ਹੀ ਆ, ਇਸ ਕਰਕੇ ਅਸੀਂ ਇਹਦੇ ਉੱਤੇ ਹਮਲੇ ਆ ਜਿਹੜੇ ਉਹ ਕਰਦੇ ਆ। ਤੇ ਅਗਲੀ ਖਬਰ ਖੱਟ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਪੈਂਟਾਗੋਨ ਚੀਫ ਜਿਹੜੇ ਹੈਗੇ ਆ ਸਾਹਿਬ ਆਪਣੇ ਖੱਟ ਸਾਹਿਬ ਜੀ, ਉਹਨਾਂ ਨੇ ਬਿਆਨ ਦਿੱਤਾ ਕਿ CNN ਨੇ ਜਿਹੜਾ ਨਾ ਉਹ ਲਾਈ ਦੀ ਖਬਰ ਆ ਜਿਹੜੀ ਉਹ ਸਹੀ ਨਹੀਂ ਦੇ ਰਿਹਾ। ਸਹੀ ਤਾਂ ਉਹ ਦੇ ਰਿਹਾ ਪਰ ਜਿਹੜੀ ਉਹ ਟਰੰਪ ਨੂੰ ਸਹੀ ਲੱਗਣੀ ਆ ਉਹ ਨਹੀਂ ਦੇ ਰਿਹਾ ਉਹ, ਐਸੀ ਅਸਲੀ ਗੱਲ ਹੈਗੀ ਹੈ। ਤੇ ਇਸ ਕਰਕੇ ਹੈਗਸੈਟ ਸਾਹਿਬ ਨੇ ਕਿਹਾ ਕਿ ਜਿਹੜੇ ਟਰੰਪ ਦੇ ਆੜੀ ਆ ਨਾ ਉਹਨਾਂ ਦਾ ਉਹ ਪੈਰਾਮਾਊਂਟ ਨਹੀਂ ਹੈਗਾ, ਇੱਥੇ ਇੱਕ ਪੈਰਾਮਾਊਂਟ ਫਿਲਮ ਦੀ ਬਣਾਉਂਦੀ ਸੀ ਨਾ ਕੰਪਨੀ, ਮੇਰਾ ਖਿਆਲ ਇਹ ਉਹੀ ਕੰਪਨੀ ਆ ਸ਼ਾਇਦ, ਪੈਰਾਮਾਊਂਟ ਸਕੀ ਡਾਂਸ ਉਹਦਾ ਨਾਂ ਆ ਜਿਹੜਾ ਉਹਦਾ ਜਿਹੜਾ CEO ਆ ਨਾ ਡੇਵਿਡ ਐਲੀਸਨ ਉਹ ਬੰਦੇ ਦਾ ਨਾਂ ਆ। ਤੇ ਉਹ ਮੇਰਾ ਖਿਆਲ ਹੈ ਇਹਨਾਂ ਦੀ ਕੋਈ ਗੱਲਬਾਤ ਚੱਲਦੀ ਹੋਣੀ ਆ CNN ਖਰੀਦਣ ਦੀ, ਤੇ ਜਾਂ ਫਿਰ ਹੁਣ ਉਹਨੇ ਕਿਹਾ ਹੋਊਗਾ ਕਿ ਉਹ ਖਰੀਦ ਲਵੇ ਜਾਂ ਇਹਨਾਂ ਦੀ ਪਹਿਲਾਂ ਗੱਲ ਕਰਨ, ਕਿਤੇ ਨਾ ਕਿਤੇ ਤਾਂ ਉਹਨੂੰ ਪਤਾ ਲੱਗਾ ਨਾ। ਇਸੇ ਕਰਕੇ ਉਹਨੇ ਕਿਹਾ ਉਹ ਕਹਿੰਦਾ ਵੀ ਉਹ ਹੀ ਡੇਵਿਡ ਐਲੀਸਨ ਹੈ ਜਿਹੜਾ ਉਹ CNN ਖਰੀਦ ਲੈਣੀ ਉਹਨੂੰ ਚਾਹੀਦੀ ਆ, ਤੇ ਜਿੰਨੀ ਵੀ ਛੇਤੀ ਹੋ ਸਕੇ ਉਹ ਓਨੀ ਹੀ ਛੇਤੀ ਆ ਜਿਹੜੀ ਉਹਨੂੰ ਖਰੀਦੇ ਤਾਂ ਕਿ ਸਾਡੀਆਂ ਜਿਹੜੀਆਂ ਚਮੜੀਆਂ ਉਹ ਚੱਲਣ। ਨਹੀਂ ਨਹੀਂ ਏਦਾਂ ਥੋੜੀ ਹੋਣੀ ਆ, ਏਦਾਂ ਥੋੜੀ ਹੋਣੀ ਆ, ਬਹੁਤ ਬਿਲਕੁਲ ਇੰਟਰਨੈਸ਼ਨਲ ਬਹੁਤ ਵੱਡਾ ਭਾਵ। ਹਾਂਜੀ ਬਿਲਕੁਲ ਬਿਲਕੁਲ, ਉਹ ਫਿਰ ਜਦੋਂ ਖੱਟ ਸਾਹਿਬ ਜੀ ਅਮਰੀਕਾ ਦੀ ਲੜਾਈ ਹੁੰਦੀ ਉਦੋਂ ਤਾਂ ਉਹ ਵੀ ਥੋੜਾ ਬਹੁਤ ਦਬਾਅ ਪੈਂਦਾ ਹੋਣਾ ਗਵਰਨਮੈਂਟ ਦਾ ਉੱਤੇ, ਆਹ ਤੂੰ ਗੱਲ ਖੋਲਾ ਥੋੜੀ ਜਿਹੀ ਜਾਂ ਘੱਟ ਕਰ ਲਾ। ਤੇ ਪਰ ਜਦੋਂ ਦੂਸਰੇ ਦੇਸ਼ਾਂ ਦੀ ਆਪਸ ਵਿੱਚ ਲੜਾਈ ਹੁੰਦੀ ਫਿਰ ਉਹ ਐਕੂਰੇਟ ਖਬਰ ਆ ਜਿਹੜੀ ਉਹ ਦਿੰਦੇ ਆ, ਤੇ ਕਈ ਵਾਰੀ ਉਹਦੇ ਵਿੱਚ ਭੜਕਾਉਣ ਵਾਸਤੇ ਫਿਰ ਉਹ ਥੋੜਾ ਬਹੁਤ ਅਜੇ ਉਹਨੇ ਕਿਸੇ ਨੇ ਲੜਾਉਣਾ ਹੋਵੇ ਉਹ ਵੀ ਖੱਟ ਸਾਹਿਬ ਜੀ ਤੁਹਾਨੂੰ ਪਤਾ ਵੀ ਸਭ ਕੁਝ ਚੱਲਦਾ। ਬਿਲਕੁਲ ਬਿਲਕੁਲ ਬਿਲਕੁਲ, ਤੇ ਡਾਕਟਰ ਸਾਹਿਬ ਫੋਨ ਨਹੀਂ ਆਇਆ ਅੱਜ ਆਪਾਂ ਨੂੰ।

0: ਬਹੁਤ ਵੱਡੀਆਂ ਗੱਲਾਂ ਜਿਹੜੀਆਂ ਉਹ ਦੱਸਦੇ ਆ ਤੇ ਉਹਨਾਂ ਦੀ ਜੋ ਵੀ ਉਹ ਦੱਸਦੇ ਆ ਉਹਨਾਂ ਲਈ ਮੇਰੀ ਇਹੀ ਬੇਨਤੀ ਆ ਕਿ ਪਿਆਰ ਮੁਹੱਬਤ ਨਾਲ ਇਕੱਠੇ ਹੋ ਕੇ ਭਾਵਾਂ ਇੱਕ ਫੋਨ ਦੇ ਉੱਪਰ ਰੇਡੀਓ ਲਾ ਕੇ ਪਰਿਵਾਰ ਦੇ ਵਿੱਚ ਬਹਿ ਕੇ ਸੁਣੋ, ਤੁਹਾਨੂੰ ਬਹੁਤ ਫਾਇਦੇ ਹੋਣ ਵਾਲੇ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਵੈਲਕਮ ਜੀ ਆਇਆਂ ਨੂੰ।
1: ਬਹੁਤ ਸ਼ੁਕਰੀਆ ਜੀ ਖਾਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
2: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਸਤਿ ਸ੍ਰੀ ਅਕਾਲ। ਅਸੀਂ ਸਿੱਧੇ ਸਬਜੈਕਟ ਤੇ ਆਈਏ, ਕਿਉਂਕਿ ਵਾਰ ਵਾਰ ਅਸੀਂ ਇਹ ਦੁਹਰਾਉਣੇ ਆ ਕਿ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰ ਰਹੇ ਹਾਂ ਔਰ ਉਹਦੇ ਰਸਤੇ ਚ ਆਉਣ ਵਾਲੀਆਂ ਰੁਕਾਵਟਾਂ ਜਿਨ੍ਹਾਂ ਨੂੰ ਅਸੀਂ ਬਿਮਾਰੀਆਂ ਕਹਿੰਦੇ ਹਾਂ ਉਹਨਾਂ ਦੀ ਵਿਆਖਿਆ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਡੀਪ ਡੂੰਘੇ ਇਸ ਸਰੀਰ ਵਿਚ ਉਤਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਸਾਂਝਾ ਕਰ ਰਿਹਾ ਹਾਂ ਕਿ ਕੁਝ ਇਕ ਗੱਲਾਂ ਐਸੀਆਂ ਨੇ ਜਿਹੜੀਆਂ ਅਗਰ ਅਸੀਂ ਇੰਟਰਨਲੀ ਅੰਦਰ ਨਹੀਂ ਵੀ ਜਾਂਦੇ, ਅੰਦਰ ਜਾਣ ਦਾ ਮਤਲਬ ਵੀ ਲੈਬ ਟੈਸਟ ਜਾਂ ਬਾਕੀ ਕੋਈ ਹੋਰ ਇੰਸਟਰੂਮੈਂਟ ਇਸਤੇਮਾਲ ਮਤ ਕਰਨਾ। ਸਾਡੀਆਂ ਅੱਖਾਂ ਕੀ ਵੇਖਦੀਆਂ ਨੇ, ਸਾਡੇ ਹੱਥ ਕੀ ਮਹਿਸੂਸ ਕਰ ਸਕਦੇ ਨੇ, ਇਹ ਸਾਰੀਆਂ ਗੱਲਾਂ ਨੂੰ ਜਾਣਨ ਵਾਸਤੇ ਵੀ ਸਾਡੇ ਕੋਲ ਕੋਈ ਨਾ ਕੋਈ ਪੈਮਾਨਾ ਹੈਗਾ ਆ ਜਿਹੜਾ ਹੁਣ ਤੱਕ ਬਣਿਆ ਹੋਇਆ। ਵੈਸੇ ਡਾਕਟਰ ਨੇ ਜਿਹੜਾ ਹੁਣ ਤੱਕ ਨਿਰਧਾਰਿਤ ਕੀਤਾ ਹੈ ਨਾ ਇੰਸਪੈਕਸ਼ਨ ਦਾ ਤਰੀਕਾਕਾਰ ਦੇਖਣਾ ਆ ਤੇ ਉਹਦੇ ਉਹਨਾਂ ਨੇ ਚਾਰ ਸਟੈਪ ਬਣਾ ਦਿੱਤੇ ਆ।
2: ਪਹਿਲਾਂ ਇਨਵੈਸਟੀਗੇਸ਼ਨ ਜਿਹਨੂੰ ਕਹਿੰਦੇ ਆ,
1: ਹਾਂਜੀ
2: ਇਨਵੈਸਟੀਗੇਸ਼ਨ ਜਿਹਨੂੰ ਕਹਿੰਦੇ, ਪਹਿਲਾਂ ਜੋ ਤੁਸੀਂ ਆਪਾਂ ਮਰੀਜ਼ਾਂ ਦਾ ਡਾਕਟਰ ਰਿਪੋਰਟ,
1: ਹਾਂਜੀ ਉਸ ਇਨਵੈਸਟੀਗੇਸ਼ਨ ਦੇ ਚਾਰ ਸਟੈਪ ਬਣਾਏ ਨੇ। ਜਿਹੜਾ ਇਨਵੈਸਟੀਗੇਸ਼ਨ ਡਾਕਟਰ ਨੇ ਕਰਨਾ ਹੈ ਨਾ, ਨਤੀਜੇ ਤੇ ਪਹੁੰਚ ਕੇ ਤੁਹਾਨੂੰ ਆਖਣਾ ਵੀ ਤੁਹਾਨੂੰ ਆਹ ਬਿਮਾਰੀ ਹੈ ਤੇ ਆਹ ਲੋ ਜੀ ਆਹ ਦਵਾਈ ਹੈ।
2: ਬਿਲਕੁਲ
1: ਉਸ ਨਤੀਜੇ ਦੇ ਪਹੁੰਚਣ ਤੋਂ ਪਹਿਲਾਂ ਜੋ ਵੀ ਕੁਛ ਕਰਨਾ ਹੁੰਦਾ ਆ ਉਸ ਨੂੰ ਡਾਕਟਰਾਂ ਨੇ ਚਾਰ ਗਰੁੱਪਾਂ ਵਿਚ ਵੰਡਿਆ ਹੋਇਆ
2: ਜੀ।
1: ਪਹਿਲੇ ਗਰੁੱਪ ਨੂੰ ਅਸੀਂ ਕਹਿੰਦੇ ਆ ਇੰਸਪੈਕਸ਼ਨ
2: ਜੀ।
1: ਭਾਈ ਜਦੋਂ ਤੁਸੀਂ ਬਾਹਰੋਂ ਇੰਸਪੈਕਸ਼ਨ ਵੇਖੀ, ਕਿਸੇ ਚੀਜ਼ ਦਾ ਚਿਹਰਾ ਵੇਖਿਆ, ਅੱਖਾਂ ਵੇਖੀਆਂ, ਨਹੁੰ ਵੇਖੇ, ਸਾਰੀਆਂ ਚੀਜ਼ਾਂ ਤੁਸੀਂ ਬਾਹਰੋਂ ਢਿੱਡ ਵਧਿਆ ਹੋਇਆ ਵੇਖ ਲਿਆ ਕਿਸੇ ਦਾ, ਹਾਂਜੀ ਕਿਸੇ ਦੀ ਚਰਬੀ ਫੈਟ ਚੜਿਆ ਹੋਇਆ ਵੇਖ ਲਿਆ, ਕਿਸੇ ਦਾ ਐਂ ਵੇਖ ਲਿਆ ਕਿ ਸਰੀਰ ਹੀ ਸਾਰਾ ਸੁੱਕਿਆ ਪਿਆ ਹੋਇਆ, ਕਿਸੇ ਦੀ ਦਾਗ ਵੇਖ ਲੈ, ਇਹ ਬਾਹਰ ਦੀਆਂ ਚੀਜ਼ਾਂ ਹਨ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਇੰਸਪੈਕਸ਼ਨ
2: ਜੀ।
1: ਆਊਟਵਾਰਡਲੀ ਜੋ ਵੀ ਕੁਛ ਐਕਸਪ੍ਰੈਸ਼ਨ ਹੈ ਕਿਸੇ ਬਿਮਾਰੀ ਦਾ ਤੇ ਉਸ ਨੂੰ ਅਸੀਂ ਇੰਸਪੈਕਸ਼ਨ ਕਹਿੰਦੇ ਹਾਂ ਤੇ ਉਹ ਇੰਸਪੈਕਸ਼ਨ ਵਾਲੀਆਂ ਗੱਲਾਂ ਦੀ ਵਿਆਖਿਆ ਅੱਜ ਕੱਲ ਅਸੀਂ ਆਮ ਕਰ ਰਹੇ ਹਾਂ
2: ਜੀ।
1: ਦੂਸਰਾ ਸਟੈਪ ਹੁੰਦਾ ਹੈ ਪੈਲਪੇਸ਼ਨ
2: ਜੀ।
1: ਟਰਮ ਦੇ ਵਿੱਚ ਪੈਲਪੇਸ਼ਨ ਦਾ ਮਤਲਬ ਇਹ ਆ ਵੀ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਇੱਥੇ ਦਰਦ ਹੁੰਦੀ ਆ ਤੇ ਅਸੀਂ ਉਸ ਨੂੰ ਹੱਥ ਲਾ ਕੇ ਵੇਖੀਏ ਵੀ ਇੱਥੇ ਕੀ ਕੋਈ ਸੋਜ, ਕੋਈ ਦਰਦ, ਕੋਈ ਗੱਲ ਕੋਈ ਬਾਤ ਹੈਗੀ ਹੈ, ਮੰਨ ਲਿਆ ਜਾਏ ਦੇ ਅੰਦਰ ਹੱਡੀ ਟੁੱਟੀ ਹੋਈ ਹੈ ਤੇ ਹੱਥ ਲਾਓਗੇ ਤੇ ਮਹਿਸੂਸ ਹੋਵੇਗਾ, ਮੰਨ ਲਿਆ ਜਾਏ ਦੇ ਅੰਦਰ ਕੋਈ ਫੋੜਾ ਹੋ ਗਿਆ ਜਾਂ ਕੁਝ ਐਸਾ ਹੋ ਗਿਆ ਤੇ ਤੁਹਾਨੂੰ ਮਹਿਸੂਸ ਹੋਏਗਾ, ਜਦ ਤੱਕ ਤੁਹਾਨੂੰ ਪਤਾ ਲੱਗੂਗਾ ਵੀ ਇਹਦੇ ਅੰਦਰ ਕੋਈ ਪਾਣੀ ਭਰਿਆ ਹੋਇਆ ਹੈਗਾ, ਸਿਸਟੀ ਹੋ ਗਿਆ ਹੈਗਾ, ਹੱਥ ਲਾਓਗੇ ਤੇ ਪਤਾ ਲੱਗੇਗਾ ਇਸੇ ਤਰ੍ਹਾਂ ਹੀ ਕੀਲੋਇਡ ਹੋ ਗਿਆ ਹੈਗਾ ਆ ਤੇ ਸਕਿਨ ਦੀ ਇੱਕ ਡਿਵੈਲਪਮੈਂਟਲ ਸਟੇਜ ਹੈਗੀ ਆ ਤੇ ਤੁਹਾਨੂੰ ਪਤਾ ਲੱਗੇਗਾ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਨੂੰ ਛਾਤੀ ਦੇ ਹੱਥ ਰੱਖੋਗੇ, ਪੈਲਪੇਟ ਕਰੋਗੇ ਤੇ ਤੁਹਾਨੂੰ ਪਤਾ ਲੱਗੂਗਾ ਵੀ ਯਾਰ ਸਾਹ ਲੈਣ ਲੱਗਿਆ ਇਹਦੀ ਛਾਤੀ ਪੂਰੀ ਨਹੀਂ ਖੁੱਲਦੀ ਜਾਂ ਛਾਤੀ ਘੱਟ ਖੁੱਲਦੀ ਹੈ ਜਾਂ ਜ਼ਿਆਦਾ ਖੁੱਲਦੀ ਹੈ ਜਾਂ ਸੱਜੇ ਪਾਸੇ ਖੁੱਲਦੀ ਹੈ ਜਾਂ ਖੱਬੇ ਪਾਸੇ ਜ਼ਿਆਦਾ ਮੈਨੂੰ ਮਹਿਸੂਸ ਹੱਥ ਨੂੰ ਹੁੰਦਾ, ਹੱਥਾਂ ਨੂੰ ਹੀ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਤੇ ਇਸ ਗੱਲ ਨੂੰ ਅਸੀਂ ਕਹਿੰਦੇ ਹਾਂ ਪੈਲਪੇਸ਼ਨ
2: ਜੀ।
1: ਪਹਿਲੀ ਗੱਲ ਅਸੀਂ ਇੰਸਪੈਕਸ਼ਨ ਕਰਦੇ ਹਾਂ, ਦੂਸਰੀ ਗੱਲ ਅਸੀਂ ਪਲਪੇਸ਼ਨ ਕਰਦੇ ਹਾਂ ਤੇ ਤੀਸਰੀ ਗੱਲ ਅਸੀਂ ਆਸਕਲਟੇਸ਼ਨ ਕਰਦੇ ਹਾਂ, ਠੀਕ ਹੈ। ਆਸਕਲਟੇਸ਼ਨ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਡਾਕਟਰ ਦੇ ਕੋਲ ਆਮ ਟੇਬਲ ਤੇ ਪਏ ਹੋਏ ਕੁਝ ਇੱਕ ਸੰਦ ਹੁੰਦੇ ਆ, ਸਟੈਥੋਸਕੋਪ ਹੈ, ਥਰਮਾਮੀਟਰ ਹੈ, ਜੀਭ ਟੰਗ ਡਿਪਰੈਸ਼ਰ ਹੈ, ਜੀਭ ਅੰਦਰੋਂ ਵੇਖ ਲਈ ਜੀ, ਕੰਨ ਨੂੰ ਵੇਖਣ ਵਾਸਤੇ ਇੰਸਟਰੂਮੈਂਟ ਹੈ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਇੰਸਪੈਕਸ਼ਨ ਦਾ ਦੂਜਾ ਸਟੈਪ ਨੇ
2: ਜੀ।
1: ਉਹ ਇੰਸਪੈਕਸ਼ਨ ਦਾ ਦੂਜਾ ਸਟੈਪ ਸਾਡਾ ਆਸਕਲਟੇਸ਼ਨ ਹੈ, ਜਿਹੜਾ ਅਸੀਂ ਸਟੈਥੋਸਕੋਪ ਲਾ ਕੇ ਜਾਂ ਹੋਰ ਸਾਰਾ ਕੁਝ ਕਰਕੇ ਵੇਖਦੇ ਹਾਂ, ਕਿਉਂਕਿ ਸਾਨੂੰ ਪਤਾ ਆ ਹਰੇਕ ਚੀਜ਼ ਦੀ ਆਪਣੀ ਆਪਣੀ ਇੱਕ, ਜਿਹੜੀ ਚੀਜ਼ ਚੱਲਦੀ ਹੈ ਨਾ ਉਹਦੀ ਕੋਈ ਮੂਵਮੈਂਟ ਤੇ ਹੈਗੀ ਹੈ ਨਾ,
2: ਬਿਲਕੁਲ
1: ਮਹਿਸੂਸ ਹੋਵੇ ਜਾਂ ਨਾ ਹੋਵੇ, ਉਹਨੂੰ ਮਹਿਸੂਸ ਕਰਨ ਵਾਸਤੇ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਇੰਸਟਰੂਮੈਂਟ ਜ਼ਰੂਰ ਬਣਾ ਲੈ ਨੇ ਕਿ ਸਾਨੂੰ ਕੰਨਾਂ ਨੂੰ ਨਹੀਂ ਸੁਣਦੀ ਜੀ ਆਵਾਜ਼, ਕਿਵੇਂ ਸੁਣਨੀ ਹੈ ਹੁਣ, ਫੇਫੜਿਆਂ ਦੀ ਆਵਾਜ਼ ਸਾਨੂੰ ਨਹੀਂ ਸੁਣਦੀ, ਕਿਵੇਂ ਸੁਣਨੀ ਹੈ ਭਾਈ, ਹਾਂਜੀ ਅਸੀਂ ਸਟੈਥੋਸਕੋਪ ਲਾ ਲੈਂਦੇ ਹਾਂ, ਹਾਂਜੀ ਟੈਂਪਰੇਚਰ ਦਾ ਸਾਨੂੰ ਕਿਵੇਂ ਪਤਾ ਲੱਗੇ, ਹੱਥ ਲਾਇਆ ਯਾਰ ਚਮੜੀ ਗਰਮ ਸੀਗੀ ਇਹਦੀ, ਹਾਂਜੀ ਇਹਦੀ ਕੀ ਵੈਰੀਫਿਕੇਸ਼ਨ ਹੋਊਗੀ, ਇਹਨੂੰ ਬੁਖਾਰ ਹੈ, ਥਰਮਾਮੀਟਰ ਲਾ ਕੇ ਦੇਖ ਲਾਂਗੇ। ਆਸਕਲਟੇਸ਼ਨ ਵੀ ਇੱਕ ਤਰ੍ਹਾਂ ਦਾ ਉੱਤਰ ਦੀ ਪੜਤਾਲ ਆ
2: ਜੀ,
1: ਜੋ ਤੁਸੀਂ ਵੇਖ ਰਹੇ ਹੋ, ਜੋ ਤੁਸੀਂ ਇੰਸਪੈਕਟ ਕੀਤਾ ਹੈ ਵੀ ਲਾਲ ਚਿਹਰਾ ਹੋਇਆ ਪਿਆ ਸੀ, ਹੱਥ ਲਾ ਕੇ ਵੇਖਿਆ ਗਰਮ ਵੀ ਸੀ, ਫਿਰ ਉਹਨੂੰ ਆਸਪਲਟੇਟ ਕਰ ਲਿਆ ਜਾਂ ਜਿਹੜੇ ਇੰਸਟਰੂਮੈਂਟ ਸੰਦ ਤੁਹਾਡੇ ਕੋਲ ਸੀਗੇ ਉਹਨਾਂ ਦਾ ਇਸਤੇਮਾਲ ਕਰਕੇ ਤੁਸੀਂ ਇਹ ਅੰਦਾਜ਼ਾ ਲਾ ਲਿਆ ਵੀ ਹਾਂ ਇਹ ਗੱਲ ਹੈਗੀ ਆ। ਹੁਣ ਇਸ ਦਾ ਹੀ ਅਗਲਾ ਸਟੈਪ ਇਹ ਹੈਗਾ ਆ ਜਿਹਨੂੰ ਅਸੀਂ ਚੌਥਾ ਸਟੈਪ ਕਹਿ ਸਕਦੇ ਹਾਂ ਕਿ ਭਾਈ ਆਸਕਲਟੇਸ਼ਨ ਤੋਂ ਬਾਅਦ ਫਿਰ ਡਾਕਟਰ ਕਹਿੰਦਾ ਚੰਗਾ ਯਾਰ ਮੈਨੂੰ ਸ਼ੱਕ ਆ ਵੀ ਇਹਨੂੰ ਨਮੂਨੀਆ ਹੋ ਗਿਆ, ਲੈਬ ਟੈਸਟ ਕਰਵਾਓ। ਹਾਂਜੀ ਉਹਦਾ ਖੂਨ ਦਾ ਟੈਸਟ ਕਰਵਾਉਂਦੇ ਆ, ਉਹਦਾ ਬਲਗਮ ਦਾ ਟੈਸਟ ਕਰਵਾਉਂਦੇ ਆ, ਉਹਦੇ ਅਲੱਗ ਅਲੱਗ ਤਰ੍ਹਾਂ ਦੇ ਟੈਸਟ ਕਰਵਾਉਂਦੇ ਆ ਜਿਹਦੇ ਵਿੱਚ ਉਹ ਰਿਜ਼ਲਟ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਆਮ ਤੌਰ ਤੇ WBC ਦੀਆਂ ਅਲੱਗ ਅਲੱਗ ਕੰਡੀਸ਼ਨਾਂ ਨੂੰ ਚੈੱਕ ਕਰਦੇ ਨੇ ਕਿ ਕਿੰਨੇ ਪਰਸੈਂਟ ਹੈਗੀ ਕਿੰਨੇ ਪਰਸੈਂਟ ਕੀ ਹੈਗਾ, ਉਹਦੇ ਤੋਂ ਫਿਰ ਉਹ ਅੰਦਾਜ਼ਾ ਲਗਾਉਂਦੇ ਆ ਜਾਂ ਐਕਸਰੇ ਮਸ਼ੀਨਾਂ ਰਾਹੀਂ ਜਾਂ CT ਸਕੈਨ ਅੱਜ ਕੱਲ ਆ ਗਿਆ, ਹੋਰ ਬਹੁਤ ਸਾਰੀਆਂ ਡਿਵਾਈਸਿਸ ਨੇ ਜਿਨ੍ਹਾਂ ਦੇ ਰਾਹੀਂ ਉਹ ਫਿਰ ਵੇਖਦੇ ਨੇ ਵੀ ਜੋ ਅਸੀਂ ਮਹਿਸੂਸ ਕਰਦੇ ਹਾਂ ਕਲੀਨਿਕਲੀ ਹੱਥ ਲਾ ਕੇ ਵੇਖਿਆ ਸੀ ਜਾਂ ਬਾਹਰੋਂ ਸਾਈਨ ਦਿੱਤੇ ਸੀਗੇ ਉਹਨਾਂ ਦੇ ਮੁਤਾਬਕ ਕੀ ਇਹ ਸਹੀ ਹੈ।
2: ਬਿਲਕੁਲ
1: ਪੜਤਾਲ ਹੀ ਹੈ, ਜਿੰਨਾ ਆਸਕਲਟੇਸ਼ਨ ਹੈ ਇਹ ਉੱਤਰ ਦੀ ਪੜਤਾਲ ਹੀ ਹੈ। ਠੀਕ ਹੈ
2: ਜੀ।
1: ਜਦੋਂ ਅਸੀਂ ਕਿਸੇ ਪੇਸ਼ੈਂਟ ਨੂੰ ਵੇਖਦੇ ਹਾਂ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਜਾਂਚਣ ਤੋਂ ਪਹਿਲਾਂ ਸਾਡੇ ਕੋਲ ਇੱਕ ਸਟੈਪ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਵੇਖੀਏ ਵੀ ਮਰੀਜ਼ ਕੀ ਕਹਿੰਦਾ
2: ਜੀ।
1: ਵਟ ਦੀ ਪੇਸ਼ੈਂਟ ਸੇਜ਼ ਦੈਟ ਇਜ਼ ਮੋਰ ਇੰਪੋਰਟੈਂਟ। ਸਭ ਤੋਂ ਜ਼ਿਆਦਾ ਗੱਲ ਇਹ ਆ ਕਿ ਇਸੇ ਕਰਕੇ ਤਾਂ ਹਸਪਤਾਲ ਚ ਗਿਆ, ਇਸੇ ਕਰਕੇ ਤਾਂ ਡਾਕਟਰ ਕੋਲ ਆਇਆ ਤੇ ਮੈਂ ਆਹ ਗੱਲ ਹੁੰਦੀ ਹੈ ਜੀ। ਸੋ ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਹੁੰਦੀ ਹੈ ਵਟ ਦੀ ਪੇਸ਼ੈਂਟ ਸੇਜ਼ ਇਜ਼ ਮੋਰ ਇੰਪੋਰਟੈਂਟ
2: ਜੀ।
1: ਫਿਰ ਇਸ ਮੋਰ ਇੰਪੋਰਟੈਂਟ ਦੀ ਵੈਰੀਫਿਕੇਸ਼ਨ, ਇਹ ਤਾਂ ਨਹੀਂ ਵੀ ਹੁਣੇ ਹੀ ਹੁੰਦਾ, ਅੱਗੇ ਵੀ ਪਿੱਛੇ ਹੁੰਦਾ ਹੋਊਗਾ। ਫਿਰ ਉਹਦੇ ਘਰ ਵਾਲੇ ਦੱਸਣਗੇ, ਅਟੈਂਡੈਂਸ ਦੱਸਦੇ ਨੇ ਕਿ ਜਦੋਂ ਇਹਦਾ ਸਿਰ ਦਰਦ ਹੁੰਦਾ ਹੈ ਨਾ ਉਦੋਂ ਸਿਰ ਬੰਨ ਕੇ ਪੈ ਜਾਂਦਾ ਹੈ, ਜਦੋਂ ਇਹਨੂੰ ਕੋਈ ਤਕਲੀਫ ਹੁੰਦੀ ਉਹਦੇ ਅੱਖਾਂ ਇਹ ਬੰਦ ਕਰ ਲੈਂਦਾ ਤੇ ਫਿਰ ਕਿਸੇ ਨਾਲ ਬੋਲਦਾ ਨਹੀਂ ਗਾ, ਜਦੋਂ ਇਹਦੇ ਢਿੱਡ ਪੀੜ ਹੁੰਦੀ ਇਹ ਦੂਰਾ ਹੋ ਜਾਂਦਾ ਆ। ਮਤਲਬ ਇਸ ਤਰ੍ਹਾਂ ਦੀਆਂ ਕੁਝ ਇੱਕ ਨਿਸ਼ਾਨੀਆਂ ਉਹ ਦੱਸਣਗੇ ਜਿਹੜੇ ਅਟੈਂਡੈਂਸ ਹੋਣਗੇ, ਤੇ ਫਿਰ ਤੀਜੀ ਥਾਂ ਤੇ ਡਾਕਟਰ ਕੋਲੇ ਪਹੁੰਚਣਾ। ਸਾਡੇ ਆਮ ਤੌਰ ਤੇ ਕਿਸੇ ਵੀ ਮਰੀਜ਼ ਨੂੰ ਵੇਖਣ ਵਾਸਤੇ ਫੁੱਟ ਸਟੈਪਸ ਨੇ, ਇੱਕ ਇੱਕ ਕਰਕੇ ਅਸੀਂ ਇਹਦੇ ਮੁਤਾਬਕ ਕਿਸੇ ਵੀ ਮਰੀਜ਼ ਦੀ ਜਾਣਕਾਰੀ ਲੈਂਦੇ ਹਾਂ ਵੀ ਇਹ ਅਸਲ ਨਤੀਜੇ ਤੇ ਪਹੁੰਚਣ ਵਾਸਤੇ ਵੀ ਇਹਨੂੰ ਹੈ ਕੀ ਤੇ ਉਹਦੇ ਵਾਸਤੇ ਕੀ ਦਿੱਤਾ ਜਾਣਾ ਚਾਹੀਦਾ ਹੈ। ਇਹ ਸਾਰੇ ਸਟੈਪਸ ਨੇ ਔਰ ਉਹਨਾਂ ਸਟੈਪਸ ਦੇ ਵਿੱਚੋਂ ਹਜੇ ਮੈਂ ਜਿਸ ਸਟੈਪ ਨੂੰ ਲੈ ਕੇ ਚੱਲਿਆ ਹੋਇਆ ਹਾਂ ਉਹ ਹੈ ਫਸਟ ਇੰਸਪੈਕਸ਼ਨ ਦਾ ਸਟੈਪ
2: ਜੀ।
1: ਔਰ ਉਸ ਇੰਸਪੈਕਸ਼ਨ ਦੇ ਸਟੈਪ ਦੇ ਵਿੱਚ ਵੀ ਇਹ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਵੀ ਮਰੀਜ਼ ਦੱਸੇ ਨਾ ਦੱਸੇ ਉਸ ਤੋਂ ਪਹਿਲਾਂ ਤੁਸੀਂ ਕੀ ਵੇਖ ਸਕਦੇ ਹੋ ਤੇ ਕੀ ਜਾਣ ਸਕਦੇ। ਮਰੀਜ਼ ਜਦੋਂ ਦੱਸੇਗਾ ਉਹ ਸੈਕੰਡਰੀ ਗੱਲ ਹੋ ਗਈ, ਮੈਂ ਉਸ ਤੋਂ ਵੀ ਪਹਿਲੀ ਗੱਲ ਤੇ ਆ ਗਿਆ ਬਈ ਡਾਕਟਰ ਨੇ ਹੁਣ ਤੱਕ ਜਾਣਕਾਰੀ ਇਹ ਗੱਲ ਕਰ ਲਈ। ਇਹਨੂੰ ਅਸੀਂ ਕਹਿੰਦੇ ਹਾਂ ਓਬਜੈਕਟਿਵ ਸਿੰਪਟਮਸ। ਓਬਜੈਕਟਿਵ ਤੇ ਉਹ ਨੇ ਜਿਹੜੇ ਪੇਸ਼ੈਂਟ ਆਪ ਖੁਦ ਦੱਸਦਾ ਹੈ, ਓਬਜੈਕਟਿਵ ਉਹ ਨੇ ਆਮ ਤੌਰ ਤੇ ਬੱਚੇ ਹੁੰਦੇ ਨੇ ਜਾਂ ਆਮ ਤੌਰ ਤੇ ਐਨੀਮਲਸ ਹੁੰਦੇ ਨੇ, ਇਹਨਾਂ ਦਾ ਟ੍ਰੀਟਮੈਂਟ ਜਿਹੜਾ ਅੱਜ ਕੱਲ ਹੁੰਦਾ ਉਹ ਸਾਰਾ ਦਾ ਸਾਰਾ ਓਬਜੈਕਟਿਵ ਸਿੰਪਟਮ ਤੇ ਹੁੰਦਾ, ਉਹਨਾਂ ਦੀਆਂ ਨਿਸ਼ਾਨੀਆਂ ਤੇ ਹੁੰਦਾ ਕਿਉਂਕਿ ਬੋਲ ਕੇ ਤਾਂ ਦੱਸਦੇ ਨੀ।
2: ਬਿਲਕੁਲ ਬਿਲਕੁਲ
1: ਡਾਕਟਰ, ਉਹ ਸਾਡੀ ਸਮਝ ਨਹੀਂ।
2: ਡਾਕਟਰ ਸਾਹਿਬ ਇੱਕ ਮਿੰਟ ਕਿ ਉਹ ਤਾਂ ਗੱਲ ਤਾਂ ਹਾਸੇ ਵਾਲੀ ਆ, ਚੱਲ ਤੁਸੀਂ ਵੀ ਹੱਸ ਲਿਓ ਥੋੜਾ ਜਿਹਾ। ਅਜੇ ਤੀਕਰ ਡਾਕਟਰ ਸਾਹਿਬ ਨਾ ਤਾਂ ਹੋਮਿਓਪੈਥਿਕ ਵਾਲਿਆਂ ਨੇ ਤੇ ਨਾ ਹੀ ਜਿਹੜੀ ਆ ਆਯੁਰਵੈਦਿਕ ਵਾਲਿਆਂ ਨੇ ਤੇ ਨਾ ਹੀ ਜਿਹੜੀ ਆ ਹੁਣ ਮਾਡਰਨ ਮੈਡੀਸਨ ਆ, ਇਹ ਕਿਸੇ ਵੀ ਅਦਾਰੇ ਨੇ ਇਹਨਾਂ ਤਿੰਨਾਂ ਚੋਂ ਅੱਜ ਤੀਕਰ ਇਧਰ ਨੂੰ ਖੋਜ ਨਹੀਂ ਕੀਤੀ ਭਈ ਯਾਰ ਤੁਸੀਂ ਪਹਿਲਾਂ ਰੱਬ ਨੂੰ ਪੁੱਛ ਲਓ ਭਈ ਤੁਸੀਂ ਇਹਦੇ ਚ ਆਹ ਕੈਂਸਰ ਦੀ ਬਿਮਾਰੀ ਲਿਖੀ ਹੋਆ, ਅੱਜ ਇਹਦਾ ਢਿੱਡ ਦੁਖਣਾ ਸੀ, ਇਹਨੇ ਕਿੰਨੇ ਸਾਲ ਹੋਰ ਜੀਣਾ, ਕਦੋਂ ਕਹਿੰਦੇ ਇਧਰ ਨੂੰ ਨੀ ਤੁਰਿਆ ਅਜੇ ਵੀ ਮੈਡੀਕਲ ਸਿਸਟਮ ਕੋਈ ਵੀ
1: ਤੁਰਿਆ ਹੋਇਆ ਜੀ ਤੁਰਿਆ ਹੋਇਆ ਹਜੇ ਤੁਹਾਡੀ ਜਾਣਕਾਰੀ ਦੇ ਵਿੱਚ ਨਹੀਂ ਹੈਗਾ। ਹੁਣ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਰਿਸਰਚ ਹੋ ਰਹੀਆਂ ਨੇ ਤੁਹਾਨੂੰ ਬਿਫੋਰ ਹੈ। ਇੱਕ ਤਾਂ ਹੁੰਦੇ ਨੇ ਸਾਈਨਸ ਆਫ ਡੈਥ, ਅਜੇ ਡੈਥ ਹੋਈ ਨਹੀਂ, ਕਈ ਡਾਕਟਰ ਇਹ ਗੱਲ ਕਹਿ ਦਿੰਦੇ ਨੇ ਭਾਈ ਇਹ ਅਰਲੀ ਸਾਈਨਸ ਆਫ ਡੈਥ ਹੈਗੇ। ਵਾਪਰੀ ਹੋਈ ਗੱਲ ਦੱਸਦਾ, ਮੈਂ ਉਸ ਵੇਲੇ ਇੰਟਰਨਸ਼ਿਪ ਕਰ ਰਿਹਾ ਸੀਗਾ, ਇੰਟਰਨਸ਼ਿਪ ਕਰਦਿਆਂ ਹੋਇਆ ਮੈਂ ਗਾਇਨੀ ਦੇ ਵਾਰਡ ਵਿਚ ਡਾਕਟਰ KD ਅਰੋੜਾ ਮੇਰੀ ਸੀਨੀਅਰ ਸੀ ਉਸ ਵੇਲੇ, ਮੇਰੀ ਪ੍ਰੋਫੈਸਰ ਹੀ ਸੀਗਾ, ਔਰ ਮੈਂ ਉਹਦੇ ਅੰਡਰ ਉਸ ਵੇਲੇ ਇੰਟਰਨਸ਼ਿਪ ਕਰ ਰਿਹਾ ਸੀ ਗਾਇਨਾਕਾਲੋਜੀ ਡਿਪਾਰਟਮੈਂਟ ਦੇ ਵਿਚ, ਤੇ ਉੱਥੇ ਇੱਕ ਬੀਬੀ ਨੂੰ ਡਿਲੀਵਰੀ ਹੋਈ ਤੇ ਉਸ ਤੋਂ ਬਾਅਦ ਉਹਨੂੰ ਸੈਪਟਿਕ ਹੋ ਗਈ। ਜਦੋਂ ਉਹਨੂੰ ਲੈ ਕੇ ਆਏ ਹਾਸਪਿਟਲ ਦੇ ਵਿਚ ਉਹ ਸੈਪਟਿਕ ਦੀ ਕੰਡੀਸ਼ਨ ਦੇ ਵਿਚ ਸੀ। ਉਸ ਹਾਲਾਤ ਦੇ ਵਿਚ ਜੋ ਕੁਝ ਕੀਤਾ ਜਾਣਾ ਸੀ ਮੈਂ ਮੇਰਾ ਨਵਾਂ ਐਕਸਪੀਰੀਅੰਸ ਸੀ ਮੇਰੀ ਜ਼ਿੰਦਗੀ ਦੇ ਵਿਚ ਨਵਾਂ ਐਕਸਪੀਰੀਅੰਸ ਸੀ ਪਰ ਉਹ ਡਾਕਟਰ ਅਰੋੜਾ ਇਹ ਕਹਿੰਦੀ ਆ ਬਈ ਇਹਨੇ ਹੁਣ ਬਚਣਾ ਨਹੀਂ ਅਜੇ ਤਾਂ ਗੱਲਾਂ ਬਾਤਾਂ ਕਰਦੀ ਠੀਕ ਠਾਕ ਹੈਗੀ ਹੈ ਔਰ ਜਦੋਂ ਤੁਸੀਂ ਉਦੋਂ ਉੱਥੇ ਇੱਕ ਬਸਕੋ ਪਿੰਡ ਦਾ ਇੰਜੈਕਸ਼ਨ ਹੁੰਦਾ ਸੀਗਾ ਉਹ ਲਗਾਉਂਦੇ ਸੀ ਤੇ ਉਹ ਕਹਿੰਦੇ ਸੀ ਵੀ ਭਾਈ ਇਹ ਤਾਂ ਬੋਲਣ ਲੱਗ ਗਈ ਤਾਂ ਠੀਕ ਠਾਕ ਸੀ ਹੁਣ ਤਾਂ ਬੇਹੋਸ਼ ਹੋਈ ਪਈ ਸੀ ਹੁਣ ਤੇ ਅੱਗੇ ਗੱਲਾਂ ਕਰਨ ਲੱਗ ਗਈ ਤੇ ਇਸ ਤਰ੍ਹਾਂ ਕਰਕੇ ਨਾ ਮੈਂ ਉਹਨੂੰ ਵਾਰ ਵਾਰ ਉਹਦੇ ਉਹ ਇੰਜੈਕਸ਼ਨ ਲਗਾਉਂਦਾ ਸੀ ਤੇ ਜਿਹੜਾ ਕੋਈ ਉਹਦਾ ਰਿਸ਼ਤੇਦਾਰ ਆਉਂਦਾ ਸੀ ਉਹਦੇ ਨਾਲ ਗੱਲਾਂ ਬਾਤਾਂ ਕਰ ਲੈਂਦੀ ਸੀ ਉਹ ਮੈਨੂੰ ਡਾਕਟਰ ਅਰੋੜਾ ਕਹਿੰਦੀ ਜਦੋਂ ਰਾਊਂਡ ਤੇ ਆਈ ਵੀ ਤੂੰ ਐਵੇਂ ਕਸ਼ਟ ਕਰੀ ਜਾ ਰਿਹਾ ਹੈ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਦਵਾਈ ਨਹੀਂ ਜਿਹੜੀ ਇਹਨੂੰ ਹੁਣ ਬਚਾ ਸਕੇ ਜਿਹੜੀ ਸਟੇਜ ਦੇ ਵਿਚ ਹੈਗੀ ਉਹਦੀਆਂ ਅੱਖਾਂ ਵੇਖ ਰਹੀਆਂ ਸੀ ਮੈਨੂੰ ਦੱਸਿਆ ਉਸਦੀਆਂ ਵੀ ਜਦੋਂ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਹੋਣ ਉਸ ਵੇਲੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਇਹਨੂੰ ਬਚਾ ਲਓਗੇ ਜਾਂ ਇੰਜ ਕਹਿ ਲਓ ਵੀ ਸਾਡੀ ਮੈਡੀਕਲ ਸਾਇੰਸ ਦੀ ਇੱਕ ਲਿਮਿਟ ਹੈਗੀ ਹੈ ਰੱਬ ਨਹੀਂ ਆ ਸੀ ਬੰਦੇ ਦੀ ਇੱਕ ਜਾਣਕਾਰੀ ਦੀ ਲਿਮਿਟ ਹੈਗੀ ਹੈ ਤੇ ਉਹ ਇਹ ਲਿਮਿਟ ਆ ਚੁੱਕੀ ਹੈ ਸਾਡੀ ਜਾਣਕਾਰੀ ਦੇ ਮੁਤਾਬਕ ਇਹਨੇ ਹੁਣ ਬਹੁਤਾ ਦੇਰ ਨਹੀਂ ਕੱਟਣਾ ਤੇ ਇਹਨੂੰ ਵਾਰ ਵਾਰ ਹੋਰ ਚੀਜ਼ਾਂ ਦੇਖ ਕੇ ਤੇ ਜ਼ਬਰਦਸਤੀ ਇਹਨੂੰ ਜਗਾਏ ਰੱਖਣ ਦੀ ਲੋੜ ਹੈ ਤੁਸੀਂ ਵੇਖੋ ਨਾ ਵੈਂਟੀਲੇਟਰ ਤੇ ਪਾ ਦਿੰਦੇ ਲੋਕਾਂ
2: ਨੂੰ
1: ਸਾਰਾ ਕੁਛ ਕਰੀ ਜਾਂਦੇ ਆ ਵੈਂਟੀਲੇਟਰ ਦੇ ਉਹ ਛਾਤੀ ਹਿਲਦੀ ਵਿਖਾ ਦਿੰਦੇ ਆ ਛਾਤੀ ਹਿਲ ਚੱਲ ਰਹੀ ਉਹ ਤਾਂ ਜਿੰਦਾ ਹੈਗਾ ਆ ਹਾਂਜੀ ਇਸ ਤਰ੍ਹਾਂ ਕਰਕੇ ਪਲੱਸ ਕੁਛ ਕੁ ਹੋਰ ਇਸ ਤਰ੍ਹਾਂ ਦੇ ਸਾਈਨ ਮੈਂ ਕਈ ਇੱਕ ਸੱਜਣਾ ਐਸਿਆਂ ਨੂੰ ਮਿਲਿਆ ਜਿਹੜੇ ਪੁਰਾਣੇ ਵੈਦ ਸੀਗੇ ਉਹ ਨਬਜ਼ ਦੇਖ ਕੇ ਹੀ ਦੱਸ ਦਿੰਦੇ ਸੀ ਕਿ ਇਹ ਬੰਦਾ ਹੁਣ ਜ਼ਿਆਦਾ ਦੇਰ ਨਹੀਂ ਜੀਣਾ
2: ਬਿਲਕੁਲ
1: ਜੀ ਸੋ ਇਸ ਤਰ੍ਹਾਂ ਕਰਕੇ ਮੈਂ ਇੱਕ ਆਦਮੀ ਦੇ ਨਾਲ ਮੈਂ ਜਦੋਂ ਚੀਫ ਮੈਡੀਕਲ ਅਫਸਰ ਸੀਗਾ ਲਾਰਡ ਮਹਾਂਵੀਰ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਵਿਚ ਉਹਦੇ ਨੇੜੇ ਹੀ ਜਿਹੜਾ ਡੈਨਦ ਵਾਲਿਆਂ ਨੇ ਆਪਦਾ ਨਵਾਂ ਹਾਸਪਿਟਲ ਉਸ ਵੇਲੇ ਜੇ ਸ਼ੁਰੂ ਕੀਤਾ ਸੀਗਾ ਔਰ ਉੱਥੇ ਇੱਕ ਸੱਜਣ ਨਾਲ ਮੇਰੀ ਗੱਲਬਾਤ ਹੋਈ ਕਿਸੇ ਪੇਸ਼ੈਂਟ ਨੂੰ ਅਸੀਂ ਦੇਖਣ ਵਾਸਤੇ ਦੋਵੇਂ ਹੀ ਗਏ ਉਹ ਡਾਕਟਰ ਸਾਹਿਬਾਨ ਦਿੱਲੀ ਤੋਂ ਆਏ ਸੀ ਹਾਂਜੀ ਅਸੀਂ ਇਸ ਨੂੰ ਵੇਖਣ ਵਾਸਤੇ ਗਏ ਘਰਦਿਆਂ ਨੇ ਕਿਹਾ ਵੀ ਭਾਈ ਅਸੀਂ ਫੀਸ ਤੁਹਾਡੀ ਦਿੰਦੇ ਹਾਂ ਸਾਡਾ ਮਰੀਜ਼ ਦਾ ਪਿਆ ਤੁਸੀਂ ਜਾ ਕੇ ਦੇਖੋ ਉਹਨੇ ਦੇਖ ਕੇ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਨਹੀਂ ਇਹ ਕੱਲ ਤੱਕ ਨਹੀਂ ਜਿੰਦਾ ਰਹਿ ਸਕਦਾ ਬੜੀ ਯਾਰ ਬੰਦਾ ਤੇ ਗੱਲਾਂ ਕਰਦਾ ਪਿਆ ਤੁਸੀਂ ਕਹਿੰਦੇ ਰਹਿ ਨੀ ਸਕਦਾ ਕਹਿੰਦਾ ਨੀ ਐਸਾ ਹੋਣਾ ਹੈ ਸੋ ਮਤਲਬ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਐਸੀਆਂ ਨਿਸ਼ਾਨੀਆਂ ਅੱਜ ਕੱਲ ਅਸੀਂ ਉਸ ਤਰ੍ਹਾਂ ਦੀ ਸਾਇੰਸ ਜਿਹੜੀ ਹੈ ਉਹ ਪਿੱਛੇ ਛੱਡ ਚੁੱਕੇ ਹਾਂ ਫਿਰ ਵੀ ਟੈਕਨੀਕਲੀ ਵੀ ਅੱਜ ਕੱਲ ਇਸ ਤਰ੍ਹਾਂ ਦੇ ਸਾਈਨ ਐਂਡ ਸਿਮਟਮਸ ਹੈਗੇ ਨੇ ਜਿਨ੍ਹਾਂ ਦੇ ਨਾਲ ਅਸੀਂ ਇਹ ਦੱਸ ਸਕਦੇ ਹਾਂ ਵੀ ਨਹੀਂ ਹੁਣ ਰੱਬ ਦਾ ਸੱਦਾ ਇਹਨੂੰ ਆਇਆ ਜੀ ਕਹਿ ਲੋ ਵੀ ਰੱਬ ਦਾ ਸੱਦਾ ਇਹਨੂੰ ਆ ਗਿਆ ਜਾਂ ਜੇ ਸਾਡੀ ਜਿਹੜੀ ਸਮਝ ਹੈਗੀ ਹੈ ਮੈਡੀਕਲ ਸਾਇੰਸ ਦੀ ਇਹ ਉਸ ਤੋਂ ਲੰਘ ਚੁੱਕਿਆ ਹੈ ਜਦੋਂ ਆਹ ਐਕਸਟ੍ਰੀਮ ਹੋ ਜਾਵੇ ਮੈਂ ਤੁਹਾਨੂੰ ਕਈ ਵਾਰ ਅੱਗੇ ਆਪਾਂ ਗੱਲ ਕਰਦੇ ਹੋਏ ਦੱਸਿਆ ਵੀ ਸੀਗਾ ਕਿ ਸਾਡੀ ਇੱਕ ਰੇਸ਼ੋ ਹੈਗੀ ਹੈ ਸਾਹ ਦੀ ਰੇਸ਼ੋ ਹੈਗੀ ਇੱਕ ਟੈਂਪਰੇਚਰ ਦੀ ਰੇਸ਼ੋ ਹੈਗੀ ਇੱਕ ਪਲਸ ਰੇਟ ਦੀ ਪਰ ਬਹੁਤ ਸਾਰੇ ਹਾਲਾਤਾਂ ਦੇ ਵਿਚ ਖਾਸ ਤੌਰ ਤੇ ਜਿਹੜੀ ਮੈਂ ਹੁਣ ਤੁਹਾਨੂੰ ਗੱਲ ਡਾਕਟਰ ਅਰੋੜਾ ਵਾਲੀ ਦੱਸੀ ਹੈ ਉਸ ਨੂੰ ਇਸ ਗੱਲ ਦਾ ਪਤਾ ਸੀ ਜਦੋਂ ਇਹ ਸਾਰੀਆਂ ਰੇਸ਼ੋ ਆਪਸ ਵਿਚ ਬਦਲ ਜਾਣ ਇੱਕ ਲਿਮਿਟ ਹੈ ਨਾ ਕਿ ਜੇ ਸਾਹ ਤੁਹਾਡਾ 14 ਤੋਂ 16 ਵਾਰ ਚੱਲਦਾ ਆ ਤੇ 2 ਡਿਗਰੀ ਸਾਹ ਵੱਧ ਜਾਵੇ ਤੇ ਟੈਂਪਰੇਚਰ 1 ਡਿਗਰੀ ਵੱਧ ਜਾਂਦਾ ਆ ਪਲਸ ਰੇਟ ਤੁਹਾਡਾ 10 ਵੱਧ ਜਾਂਦਾ ਆ ਹਾਂਜੀ ਸੋ ਉਹ ਇੱਕ ਰੇਸ਼ੋ ਹੈਗੀ ਹੈ ਸਾਡੀ ਨਾਰਮਲ ਹਾਲਾਤ ਦੇ ਵਿਚ ਔਰ ਜਦੋਂ ਇਹ ਰੇਸ਼ੋ ਖਤਮ ਹੋ ਜਾਵੇ ਤਾਂ ਤੁਸੀਂ ਸਮਝੋ ਵੀ ਇਸ ਬੰਦੇ ਨੇ ਬਹੁਤੀ ਦੇਰ ਜੀਣਾ ਨਹੀਂ ਮੈਂ ਸਮਝਦਾ ਤੁਹਾਡੇ ਸਵਾਲ ਦਾ ਹੱਲ ਇੱਥੇ ਹੋ ਗਿਆ ਹੋਵੇਗਾ
2: ਜੀ
1: ਸੋ ਇਸ ਤਰ੍ਹਾਂ ਦੀ ਇਹ ਇੱਕ ਗੱਲ ਨਹੀਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹੁਣ ਮੈਡੀਕਲ ਸਾਇੰਸ ਦੀ ਨਜ਼ਰ ਵਿਚ ਆ ਚੁੱਕੀਆਂ ਨੇ ਔਰ ਠੀਕ ਹੈ ਜਿਹੜੇ ਲੋਕ ਗੌਰ ਕਰਦੇ ਨੇ ਇਹਨਾਂ ਦੇ ਉੱਪਰ ਉਹਨਾਂ ਨੂੰ ਯਾਦ ਰੱਖਦੇ ਨੇ ਉਹ ਉਹਨਾਂ ਦੇ ਮੁਤਾਬਕ ਫੋਰਕਾਸਟ ਕਰ ਸਕਦੇ ਨੇ ਜੋਤਸ਼ੀ ਤਾਂ ਨਹੀਂ ਹੈ ਨਾ ਡਾਕਟਰ ਤਾਂ ਟੈਕਨੀਕਲ ਬੰਦਾ ਹੈਗਾ ਤੇ ਟੈਕਨੀਕਲ ਹਾਲਾਤਾਂ ਦੇ ਮੁਤਾਬਕ ਦੱਸ ਸਕਦਾ ਵੀ ਜਦੋਂ ਆ ਕਾਲੇ ਬੱਦਲ ਆਏ ਨੇ ਹਵਾ ਚੱਲਦੀ ਪਈ ਹੈ ਤੇ ਬਸ ਹੁਣ ਸਮਝੋ ਵੀ ਅੱਧੇ ਘੰਟੇ ਚ ਮੀਂਹ ਪੈਣ ਵਾਲਾ ਆ ਸੋ ਇਸੇ ਤਰ੍ਹਾਂ ਹੀ ਇਹ ਮੈਡੀਕਲ ਸਾਇੰਸ ਦੀ ਸਮਝ ਇਸ ਪਾਸੇ ਤਰੱਕੀ ਕਰ ਰਹੀ ਹੈ ਕਿ ਉਹ ਇਹ ਦੱਸ ਸਕੇ ਮੈਡੀਕਲ ਦੇ ਵਿਚ ਵੀ ਅਡਲਟਰੇਸ਼ਨ ਹੋ ਰਹੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਵੈਂਟੀਲੇਟਰ ਤੇ ਬੰਦਾ ਪਾ ਦਿਓ ਛਾਤੀ ਖੁੱਲਦੀ ਪਈ ਹੈ ਸਾਹ ਚੱਲਦਾ ਲੱਗਦਾ ਵੀ ਲੱਗਦਾ ਹੈਗਾ ਪਰ ਬੰਦਾ ਤੇ ਬੰਦਾ ਨਹੀਂ ਹੁੰਦਾ ਨਾ ਉਸ ਵੇਲੇ ਹਾਂਜੀ ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਜਿਹੜੀਆਂ ਮਾਲ ਪ੍ਰੈਕਟਿਸ ਕਰ ਰਹੀਆਂ ਨੇ ਉਹ ਗੱਲ ਵੱਖਰੀ ਹੈ ਪਰ ਨਾ ਪਤਾ ਲੱਗਣਾ ਐਸਾ ਨਹੀਂ ਹੈ ਹੁਣ ਸਾਡੀ ਸਿਰਫ ਸਮਝ ਦੀ ਗੱਲ ਹੈ ਕਿ ਅਸੀਂ ਉਸ ਪਾਸੇ ਤੁਰਦੇ ਹਾਂ ਕਿ ਨਹੀਂ ਤੁਰਦੇ ਮੇਰਾ ਅੱਜ ਦਾ ਜਿਹੜਾ ਵਿਸ਼ਾ ਚੀਮਾ ਸਾਹਿਬ ਠੀਕ ਹੈ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੰਨੀਆਂ ਗੱਲਾਂ ਹੋਰ ਕਰਨੀਆਂ ਪਈਆਂ ਇੱਕ ਪੁਰਾਣੀ ਯਾਦ ਡਾਕਟਰ ਅਰੋੜਾ ਦੀ ਵੀ ਮੈਨੂੰ ਆ ਗਈ ਕਿ ਬੜਾ ਸਮਾਂ ਉਹਦੇ ਨਾਲ ਮੇਰਾ ਬਹੁਤ ਲੰਬਾ ਸਮਾਂ 4 ਸਾਲ ਦੇ ਕਰੀਬ ਲਗਾਤਾਰ ਮੈਂ ਬੀਤਿਆ ਜਦੋਂ ਮੈਂ ਸਟੂਡੈਂਟ ਲਾਈਫ ਸੀਗਾ ਫਿਰ ਮੈਂ ਇੰਟਰਨਸ਼ਿਪ ਵੀ ਕੀਤੀ ਉਹਦੇ ਅੰਡਰ ਔਰ ਉਹ ਸਮਾਂ ਮੈਨੂੰ ਯਾਦ ਆ ਗਿਆ ਦਰਭੰਗਾ ਦੇ ਵਿੱਚ ਰਹਿੰਦਿਆਂ ਹੋਇਆ
3: ਕੀ ਯਾਦ ਕਰਾਤਾ ਜੀ ਡਾਕਟਰ ਸਾਹਿਬ?
1: ਹਾਂਜੀ, ਸੋ ਅਸੀਂ ਉਹ ਨਿਸ਼ਾਨੀਆਂ ਦੀ ਨਿਸ਼ਾਨਦੇਹੀ ਕਰ ਰਹੇ ਹਾਂ ਜਿਹੜੀਆਂ ਨਿਸ਼ਾਨੀਆਂ ਅੰਦਰ ਮਰੀਜ਼ ਦੇ ਕਿਸੇ ਵੀ ਅੰਗ ਦੇ ਵਿੱਚ ਜਦੋਂ ਕੋਈ ਨੁਕਸ ਪੈ ਜਾਂਦਾ ਆ ਤੇ ਉਸ ਨੁਕਸ ਦੇ ਕਰਕੇ ਬਾਹਰ ਕੀ ਸਾਹਮਣੇ ਦਿਸਦਾ ਸਾਨੂੰ, ਬਾਹਰ ਕੀ ਦਿਸਦਾ ਹੈ ਸਾਨੂੰ? ਮੈਂ ਉਹਨਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਔਰ ਉਹਨਾਂ ਵਿੱਚ ਦੱਸਦਿਆਂ ਹੋਇਆ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਇਹ ਸਾਰੀਆਂ ਦੀਆਂ ਸਾਰੀਆਂ ਇੱਕ ਤਰ੍ਹਾਂ ਦੀ ਤੁਸੀਂ ਕਹਿ ਸਕਦੇ ਵੀ ਵਿੰਡੋ ਆ, ਖਿੜਕੀ ਆ, ਤੇ ਕਮਰੇ ਦੇ ਬਾਹਰ ਖਿੜਕੀ ਖੋਲ ਕੇ ਤੇ ਵੇਖੋ ਤੇ ਤੁਹਾਨੂੰ ਕੀ ਦਿਸਦਾ ਵੀ ਬੱਦਲ ਆਏ ਆ
3: ਜੀ,
1: ਤੇ ਉਹਦੇ ਮੁਤਾਬਕ ਤੁਸੀਂ ਪ੍ਰਜ਼ੂਮ ਕਰਨਾ ਵੀ ਐਸਾ ਐਸਾ ਕੁਛ ਹੋ ਸਕਦਾ ਹੈਗਾ ਆ। ਔਰ ਇਹਨਾਂ ਤਿੰਨਾਂ ਹੀ ਗੱਲਾਂ ਦੇ ਇਹ ਸਾਰਾ ਕੁਛ ਜਿਹੜਾ ਵਾਪਰਦਾ ਸਾਡੇ ਸਾਹਮਣੇ, ਇਹ ਵਾਪਰਦਾ ਕਿਉਂ ਹੈ, ਕਿਉਂ ਸਾਨੂੰ ਪਤਾ ਲੱਗਦਾ ਵੀ ਅੰਦਰ ਜੇ ਕੋਈ ਅੰਗ ਬਿਮਾਰ ਹੋ ਗਿਆ ਤੇ ਬਾਹਰ ਦੀਆਂ ਨਿਸ਼ਾਨੀਆਂ ਉਹਦੇ ਵਿੱਚ ਆ ਜਾਂਦੀਆਂ ਨੇ? ਇਹਦੇ ਪਿੱਛੇ ਅਸਲ ਕਹਾਣੀ ਕਿਹੜੀ ਹੈਗੀ ਆ? ਕਿਹੜੀ ਚੀਜ਼ ਸਰੀਰ ਦੇ ਵਿੱਚ ਬਦਲ ਜਾਂਦੀ ਹੈ ਜਿਹਦੇ ਕਰਕੇ ਅੰਦਰ ਦਾ ਕੋਈ ਅੰਗ ਜਿਹੜਾ ਆ ਬਿਮਾਰ ਹੁੰਦਾ ਆ, ਔਰ ਅੰਦਰ ਦੇ ਅੰਗ ਦੇ ਬਿਮਾਰ ਹੋਣ ਤੋਂ ਬਾਅਦ ਬਾਹਰੀ ਸਰੀਰ ਦੇ ਉੱਪਰ ਉਹਦੀਆਂ ਨਿਸ਼ਾਨੀਆਂ ਆ ਜਾਂਦੀਆਂ ਨੇ? ਇਹ ਗੱਲ ਆਪਾਂ ਕਿੰਨੀ ਵਾਰੀ ਕਰੀਏ ਵੀ ਸਾਡੀ ਬਿਜਲੀ ਦਾ ਸਵਿੱਚ ਕਿੱਥੇ ਲੱਗਿਆ ਹੁੰਦਾ ਤੇ ਲਾਈਟ ਕਿੱਥੇ ਜਗਦੀ ਆ? ਹਰ ਅੰਗ ਦਾ ਆਪਣਾ ਆਪਣਾ ਬਾਹਰ ਵਾਲੇ ਪਾਸੇ ਇੱਕ ਇਸ ਤਰ੍ਹਾਂ ਦਾ ਕਨੈਕਸ਼ਨ ਹੈਗਾ। ਅੱਜ ਅਕੂਪ੍ਰੈਸ਼ਰ ਵਾਲੇ ਜਾਂ ਅਕੂਪੰਕਚਰ ਵਾਲੇ ਨੇ, ਇਹਨਾਂ ਨੇ ਇਸ ਟਾਈਪ ਦੀ ਰਿਸਰਚ ਕੀਤੀ ਔਰ ਮੈਂ ਉਸ ਗੱਲ ਦਾ ਕਾਇਲ ਆ। ਔਰ ਠੀਕ ਹੈ ਵੀ ਅਸੀਂ ਬਹੁਤ ਸਾਰੇ ਪੁਆਇੰਟ ਇਸ ਤਰ੍ਹਾਂ ਦੇ ਲੱਭ ਰਹੇ ਨੇ ਜਿਨ੍ਹਾਂ ਦਾ ਅੰਦਰ ਦੇ ਅੰਗਾਂ ਨਾਲ ਡਾਇਰੈਕਟ ਸੰਬੰਧ ਹੁੰਦਾ, ਪਰ ਜਿੱਥੋਂ ਤੱਕ ਕਲੀਨਿਕਲ ਮੈਡੀਸਨ ਦਾ ਸੰਬੰਧ ਹੈਗਾ, ਕਲੀਨਿਕਲ ਮੈਡੀਸਨ ਨੇ ਜਾਂ ਕਹਿ ਲਓ ਕਰੋਨਿਕ ਡਿਜ਼ੀਜ਼ ਦੀ ਫਿਲਾਸਫੀ ਜਿਹੜੀ ਹੈ, ਉਸ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਆ ਭਈ ਜੇ ਕਿਸੇ ਦੇ ਹਾਰਟ ਵਿੱਚ ਪ੍ਰੋਬਲਮ ਹੋਵੇ, ਹਾਰਟ ਦਾ ਟ੍ਰੀਟਮੈਂਟ ਤੁਸੀਂ ਕਰਵਾ ਰਹੇ ਹੋ ਤੇ ਅਲਟੀਮੇਟ ਕੀ ਹੋਇਆ, ਟ੍ਰੀਟਮੈਂਟ ਕੀ ਹੈ ਕਿ ਤੁਸੀਂ ਸਪਰੈਸ ਕਰ ਰਹੇ ਹੋ ਉਸਨੂੰ, ਉਹਨਾਂ ਸਿਮਟਮਸ ਨੂੰ ਖਤਮ ਕਰ ਰਹੇ ਹੋ। ਠੀਕ ਕਰਨ ਦਾ ਮਤਲਬ ਜਾਂ ਇਲਾਜ ਕਰਨ ਦਾ ਮਤਲਬ ਹੁੰਦਾ ਵੀ ਜਿੰਨਾ ਕਾਰਨਾਂ ਕਰਕੇ ਇਹ ਹੋਇਆ ਉਹਨਾਂ ਨੂੰ ਦੂਰ ਕਰਨਾ, ਕਾਰਨਾਂ ਨੂੰ ਲੱਭਣਾ। ਪਰ ਕਾਰਨਾਂ ਨੂੰ ਲੱਭਣ ਤੋਂ ਇਲਾਵਾ ਅਸੀਂ ਕੀ ਕਰ ਰਹੇ ਹਾਂ ਕਿ ਨਹੀਂ ਇਹਦੀ ਤਾਂ ਧੜਕਣ ਬੜੀ ਤੇਜ਼ ਹੈਗੀ ਹੈ, ਇਸ ਧੜਕਣ ਨੂੰ ਘੱਟ ਕਰਨ ਵਾਸਤੇ ਦਵਾਈ ਦਿੱਤੀ ਜਾਵੇ, ਇਹਦੀ ਤਾਂ ਧੜਕਣ ਬਹੁਤ ਘੱਟ ਹੈਗੀ ਹੈ ਇਹਨੂੰ ਵਧਾਉਣ ਵਾਸਤੇ ਦਵਾਈ ਦਿੱਤੀ ਜਾਵੇ, ਪਰ ਇਹ ਧੜਕਣ ਵੱਧ ਹੈ ਘੱਟ ਹੈ ਕਿਉਂ ਹੈ ਇਹਦੇ ਪਿੱਛੇ ਕੀ ਕਹਾਣੀ ਹੈ, ਅਸੀਂ ਉਸ ਪਾਸੇ ਨਹੀਂ ਜਾ ਰਹੇ ਹੁੰਦੇ। ਇਸੇ ਕਰਕੇ ਹੀ ਜਦੋਂ ਇਸ ਟਾਈਪ ਦੇ ਟ੍ਰੀਟਮੈਂਟ ਕੀਤੇ ਜਾਂਦੇ ਨੇ ਨਾ, ਤੇ ਮੈਡੀਕਲ ਫਿਲਾਸਫੀ ਇਹ ਡਿਕਲੇਅਰ ਕਰਦੀ ਹੈ ਵੀ ਉਹਨਾਂ ਲੋਕਾਂ ਨੂੰ ਜਦੋਂ ਉਹਨਾਂ ਦਾ ਇਸ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਜਾਵੇ ਬਿਨਾਂ ਕਾਰਨਾਂ ਨੂੰ ਜਾਣਿਆ, ਉਹਨਾਂ ਦਾ ਨਿਵਾਰਨ ਕੀਤਿਆਂ, ਤੁਸੀਂ ਵੇਖੋਗੇ ਵੀ ਉਹਨਾਂ ਦੇ ਗੋਡਿਆਂ ਚ ਦਰਦ ਹੋਣਾ ਸ਼ੁਰੂ ਹੋ ਜਾਏਗਾ। ਪਹਿਲੀ ਗੱਲ ਕਿੰਨੀ ਸੈਂਕੜੇ ਹਜ਼ਾਰਾਂ ਵਾਰੀ ਵੈਰੀਫਾਈ ਹੋ ਚੁੱਕੀ ਹੈ। ਪਰ ਦੂਸਰੀ ਗੱਲ, ਜਿਹੜੇ ਇਸ ਤਰ੍ਹਾਂ ਦੇ ਡਾਕਟਰ ਗੋਡਿਆਂ ਚ ਦਰਦ ਹੁੰਦਾ, ਅੱਜ ਕੱਲ ਤੇ ਗੋਡਿਆਂ ਦੀ ਬਿਮਾਰੀ ਬਹੁਤ ਜ਼ਿਆਦਾ ਨੇ, ਡਾਕਟਰ ਕਹਿੰਦੇ ਗੋਡੇ ਬਦਲੋ ਜੀ, ਗੋਡੇ ਬਦਲੋ ਜੀ, ਕਾਰੇ ਦੀ ਗੱਲ ਆਪਾਂ ਫਿਰ ਕਿਤੇ ਕਰਾਂਗੇ। ਮੈਂ ਹੁਣ ਇਹ ਕਹਿ ਰਿਹਾ ਵੀ ਜਦੋਂ ਗੋਡਿਆਂ ਦੀ ਦਰਦ ਹੋਵੇ ਤੇ ਗੋਡਿਆਂ ਦਾ ਤੁਸੀਂ ਇਲਾਜ ਕਰਵਾਉਣਾ ਸ਼ੁਰੂ ਕਰੋ ਕਿਸੇ ਇਸੇ ਹਾਲਾਤ ਦੇ ਉੱਪਰ, ਬਿਨਾਂ ਇਹ ਜਾਣੇ ਕਿ ਇਹ ਕਿਹੜੀ ਕਾਰਨ ਇਹਦੇ ਪਿੱਛੇ ਕੀ ਹੈ, ਇਹ ਹੋਇਆ ਕਿਉਂ ਹੈ ਗੋਡਿਆਂ ਨੂੰ, ਇਹਨੂੰ ਜਾਣੇ ਬਗੈਰ ਉਹਦਾ ਨਿਵਾਰਨ ਕਰੇ ਬਗੈਰ ਤੁਸੀਂ ਦਰਦ ਦਾ ਹੱਲ ਕਰ ਰਹੇ ਹੋ ਵੀ ਦਰਦ ਨਾ ਹੋਵੇ, ਇਹ ਸੋਜ ਪੈ ਗਈ ਤੇ ਸੋਜ ਨਾ ਹੋਵੇ। ਜਦੋਂ ਤੁਸੀਂ ਇਸ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਕਰਦੇ ਹੋ, ਸਿਮਟਮਸ ਨੂੰ ਦਬਾਉਣ ਦੀ ਗੱਲ ਕਰਦੇ ਹੋ ਵੀ ਕਬੂਤਰ ਅੱਖਾਂ ਬੰਦ ਕਰ ਲੈ ਤੇ ਉਹਨੂੰ ਯਕੀਨ ਹੋ ਜਾਵੇ ਬਿੱਲੀ ਨਹੀਂ ਆ ਰਹੀ, ਬਿੱਲੀ ਤੇ ਆ ਰਹੀ ਹੈ, ਤਾਂ ਕੀ ਹੋਏਗਾ, ਬਿੱਲੀ ਕੋਈ ਦੂਸਰੇ ਰਸਤੇ ਪਾਸਿਓ ਪਿਛਲੇ ਪਾਸਿਓ ਆ ਕੇ ਤੁਹਾਡੀ ਧੌਣ ਫੜੂਗੀ, ਤੇ ਕੀ ਹੋਏਗਾ ਜੇ ਗੋਡਿਆਂ ਦਾ ਇਸ ਤਰ੍ਹਾਂ ਦੇ ਦਰਦਾਂ ਦਾ ਤੁਸੀਂ ਇਲਾਜ ਕਰ ਦੋ? ਤੇ ਜਿੰਨੇ ਵੀ ਮੇਰੇ ਵੀਰ ਸੁਣ ਰਹੇ ਨੇ ਉਹ ਸਾਰੇ ਇਸ ਗੱਲ ਨੂੰ ਵੈਰੀਫਾਈ ਕਰ ਸਕਦੇ ਨੇ ਕਿ ਜਿੰਨਾ ਵੀ ਲੋਕਾਂ ਨੇ ਗੋਡਿਆਂ ਚ ਟੀਕੇ ਲਵਾਏ ਆ, ਗੋਡਿਆਂ ਦੀਆਂ ਦਵਾਈਆਂ ਖਾਂਦੇ ਨੇ, ਉਹਨਾਂ ਨੂੰ ਪੁੱਛ ਕੇ ਵੇਖੋ, ਕਹਿਣਗੇ ਯਾਰ ਮੈਨੂੰ ਸਾਹ ਬੜਾ ਚੜ੍ਹਦਾ, ਦਿਲ ਬੜਾ ਧੜਕਦਾ ਮੇਰਾ, ਮੈਂ ਪੌੜੀਆਂ ਚੜ੍ਹਾਂ ਤੇ ਦਿਲ ਫਟ ਫਟ ਵੱਜਦਾ, ਆਏ ਉਹਨਾਂ ਦੀ ਬੋਲੀ ਹੁੰਦੀ ਹੈ। ਪਰ ਇਹ ਜ਼ਰੂਰ ਕਹਿਣਗੇ ਕਿ ਕੀ ਸਾਬਤ ਕਰਦਾ, ਇਹ ਸਾਬਤ ਕਰਦਾ ਆ ਕਿ ਹਾਰਟ ਦਾ ਜੋੜਾਂ ਦੇ ਨਾਲ ਕੋਈ ਸੰਬੰਧ ਹੈਗਾ। ਇਸੇ ਤਰ੍ਹਾਂ ਹੀ ਇੱਕ ਹੋਰ ਰਿਲੇਸ਼ਨ ਮੈਂ ਤੁਹਾਨੂੰ ਦੱਸਿਆ ਸੀਗਾ, ਇਸ ਤਰ੍ਹਾਂ ਦੇ ਬੜੇ ਹੀ ਨੇ, ਪਰ ਮੈਂ ਇੱਕ ਰਿਲੇਸ਼ਨ ਦੱਸ ਕੇ ਆਪਣੇ ਸਬਜੈਕਟ ਵਾਲੇ ਪਾਸੇ ਆਵਾਂਗਾ। ਭਈ ਜੇ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੋਵੇ, ਆਮ ਤੌਰ ਤੇ ਤੁਸੀਂ ਵੇਖਦੇ ਹੋ ਵੀ ਸਕਿਨ ਦੀ ਪ੍ਰੋਬਲਮ ਹੁੰਦੀ ਹੈ ਤੇ ਡਾਕਟਰ ਕੋਲ ਜਾਂਦੇ, ਡਾਕਟਰ ਕਹਿੰਦੇ ਨੇ ਆਹ ਕਰੀਮ ਲਾ ਲਾ ਥੋੜਾ ਜਿਹਾ ਫਾਇਦਾ ਹੋ ਗਿਆ, ਫਿਰ ਨਹੀਂ ਇਹਦੇ ਨਾਲ ਫਿਰ ਦੁਬਾਰਾ ਹੋ ਗਈ ਹੈ ਜੀ, ਫਿਰ ਆਹ ਲਾ ਲਾ, ਵੱਧ ਤੋਂ ਵੱਧ ਸਟਰੋਂਗ ਤੋਂ ਸਟਰੋਂਗ ਹਾਈਡਰੋਕੋਰਟੀਸੋਨ ਸਟੀਰਾਇਡ ਜਿਹਨੂੰ ਅਸੀਂ ਕਹਿੰਦੇ ਹਾਂ, ਸਟੀਰਾਇਡ ਵਾਲੀਆਂ ਕਰੀਮਾਂ ਤੇ ਪਹੁੰਚ ਜਾਂਦੇ ਨੇ ਤੇ ਅਲਟੀਮੇਟ ਜਿਹੜਾ ਅੰਦਰ ਦਾ ਗਾਰ ਵਜਾ ਜਿਹਦੀ ਉਹ ਫਿਲਾਸਫੀ ਮੈਂ ਤੁਹਾਨੂੰ ਦੱਸੀ ਹੋਈ ਹੈ ਕਿ ਸਕਿਨ ਇੱਕ ਵੱਡਾ ਸਾਡਾ ਐਕਸਕ੍ਰੀਟਰ ਹੈ, ਸਰੀਰ ਦੇ ਵਿਚੋਂ ਗਰਭ ਚ ਕੱਢਣ ਵਾਲਾ ਸਭ ਤੋਂ ਵੱਡਾ ਅੰਗ ਹੈ ਔਰ ਓਹਦੇ ਵਿਚ ਆ ਕੇ ਜਿਹੜਾ ਗਰਭ ਚ ਰੁਕ ਗਿਆ ਉਹ ਪਸੀਨੇ ਰਾਹੀਂ ਬਾਹਰ ਨਿਕਲ ਰਿਹਾ ਹੈ। ਜੇ ਉਹ ਟੋਕਸਿਕ ਹੈ ਤੇ ਤੁਹਾਨੂੰ ਖਾਰਿਸ਼ ਹੋਏਗੀ, ਜੇ ਤੁਸੀਂ ਛਿਲ ਲਿਆ ਤੇ ਐਗਜ਼ੀਮਾ ਹੋ ਜਾਏਗਾ। ਇਹ ਅਗਲੇ ਵਾਲੀਆਂ ਉਹਦੀਆਂ ਟਰਮਸ ਨੇ, ਹਰੀਸੀ ਪੀਲੇ ਕਿਸ ਹੁੰਦੇ ਨੇ ਜਾਂ ਧੱਦਰਾਂ ਧੜਫੜ ਨਿਕਲਦੇ ਨੇ ਜਾਂ ਇਹ ਉਹਨਾਂ ਦੀਆਂ ਟਰਮਸ ਨੇ ਇਸ ਗੱਲ ਦੀਆਂ। ਸੋ ਅਲਟੀਮੇਟਲੀ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਜਬਰਦਸਤੀ ਬਾਹਰੋਂ ਕਰੀਮਾਂ ਲਾ ਕੇ ਜਾਂ ਇਸ ਤਰ੍ਹਾਂ ਦੀਆਂ ਦਵਾਈਆਂ ਦੇ ਕੇ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਲਗਾਤਾਰ ਕਰਦੇ ਹੋ, ਜਦੋਂ ਤੱਕ ਤੁਸੀਂ ਤੁਹਾਡੀ ਬਾਡੀ ਹੈਲਦੀ ਹੈ ਨਾ, ਇਮਿਊਨ ਸਿਸਟਮ ਤੁਹਾਡਾ ਸਟਰੋਂਗ ਹੈ, ਤਦ ਤੱਕ ਤਾਂ ਨਹੀਂ। ਪਰ ਜਿਵੇਂ ਜਿਵੇਂ ਤੁਹਾਡੇ ਇਸ ਕਰਮ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਵੀਕ ਹੁੰਦਾ ਜਾਏਗਾ ਤੇ ਅਲਟੀਮੇਟ ਤੁਹਾਨੂੰ ਸਾਹ ਦੀ ਪ੍ਰੋਬਲਮ ਹੋਏਗੀ। ਹੁਣ ਤੱਕ ਬਹੁਤ ਵਾਰੀ ਵੈਰੀਫਾਈ ਕੀਤਾ ਗਿਆ, ਮੇਰੇ ਕੋਲ ਮੇਰੇ 52 ਸਾਲ ਦੀ ਪ੍ਰੈਕਟਿਸ ਵਿੱਚ ਬਹੁਤ ਸਾਰੇ ਲੋਕ ਐਸੇ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੰਦਾ, ਮੰਨ ਲਾ ਜਾਂ ਦਮੇ ਦਾ ਕੋਈ ਪੇਸ਼ੈਂਟ ਆਇਆ ਤੇ ਮੈਂ ਉਸਨੂੰ ਪਹਿਲਾਂ ਦੱਸ ਦਿੰਦਾ ਵੀ ਮੈਂ ਤੁਹਾਡਾ ਜਿਹੜਾ ਟ੍ਰੀਟਮੈਂਟ ਕਰ ਰਿਹਾ ਨਾ, ਐਸਾ ਹੋ ਸਕਦਾ ਆ ਕਿ ਤੁਹਾਡੀ ਸਕਿਨ ਦੇ ਉੱਪਰ ਖਾਰਸ਼ ਫਿੰਸੀਆਂ ਦਾਣੇ ਹੋਏ ਹੋਣ, ਤੁਹਾਨੂੰ ਯਾਦ ਹੋਵੇ ਜਾਂ ਨਾ ਹੋਵੇ, ਇਸ ਤੋਂ ਪਹਿਲਾਂ ਤੁਹਾਨੂੰ ਐਸਾ ਕੁਝ ਹੋਇਆ ਜ਼ਰੂਰ ਹੋਵੇਗਾ ਜਿਹੜਾ ਕਿ ਦਬ ਗਿਆ ਹੈਗਾ ਤੇ ਹੋ ਸਕਦਾ ਉਹਦਾ ਇਹ ਕਾਰਨ ਬਣਿਆ ਹੋਵੇ ਤੁਹਾਡੇ ਫੇਫੜਿਆਂ ਦੀ ਸਾਹ ਦੀ ਪ੍ਰੋਬਲਮ ਤੁਹਾਨੂੰ ਹੋਈ ਹੋਵੇ। ਸੋ ਮਤਲਬ ਇਸ ਤਰ੍ਹਾਂ ਦੇ ਬੜੇ ਸਾਰੇ ਐਕਸਪੀਰੀਅੰਸ ਹੋਏ ਜਿਹੜੇ ਕਿ ਉਸੇ ਤਰ੍ਹਾਂ ਹੀ ਹੋਏ ਔਰ ਅਲਟੀਮੇਟ ਉਹ ਠੀਕ ਹੋਏ। ਅਲਟੀਮੇਟ ਇਹ ਸੀਗਾ ਕਿ ਸਕਿਨ ਤੇ ਰੀਅਪੀਅਰ ਹੋਵੇ, ਅਸੀਂ ਫੇਫੜਿਆਂ ਦਾ ਇਲਾਜ ਕੀਤਾ ਸੀ, ਅਸੀਂ ਦਮੇ ਦਾ ਇਲਾਜ ਕੀਤਾ ਸੀਗਾ, ਅਲਟੀਮੇਟ ਉਹ ਸਕਿਨ ਤੇ ਅਪੀਅਰ ਹੋਏ। ਸਕਿਨ ਕੀ ਸੀ? ਇਹਨੇ ਗਾਰਬੇਜ ਕੱਢਣਾ ਸੀਗਾ, ਤੁਸੀਂ ਉਹਦਾ ਗਾਰਬੇਜ ਦਬਾ ਦਿੱਤਾ। ਇੱਕ ਥਾਂ ਤੋਂ ਦਬਾਓਗੇ ਕੁਦਰਤ ਕਿਸੇ ਹੋਰ ਥਾਂ ਤੋਂ ਕੱਢਣ ਦੀ ਕੋਸ਼ਿਸ਼ ਕਰੇਗੀ, ਤੁਸੀਂ ਇੱਕ ਥਾਂ ਤੇ ਦਬਾਓਗੇ ਦੋ ਥਾਂ ਤੇ ਦਬਾਓਗੇ ਕੁਦਰਤ ਕਿਸੇ ਤੀਸਰੀ ਥਾਂ ਤੋਂ ਕੱਢਣ ਦੀ ਕੋਸ਼ਿਸ਼ ਕਰੇਗੀ। ਔਰ ਇਸੇ ਤਰ੍ਹਾਂ ਲੋਕ ਸਕਿਨ ਦੀ ਪ੍ਰੋਬਲਮ ਦੇ ਨਾਲ ਸਾਰਾ ਸਾਰਾ ਸਰੀਰ ਭਰਿਆ ਹੁੰਦਾ ਆ ਔਰ ਇਹ ਸਾਰਾ ਅੱਜ ਵਿੱਚ ਵੀ ਡਾਕਟਰਾਂ ਕੋਲੇ ਜਾਂਦੇ ਨੇ ਕਿ ਹਰੇਕ ਦਵਾਈ ਹਰੇਕ ਸਟੀਰੋਇਡ ਸਟਰੋਂਗ ਤੋਂ ਸਟਰੋਂਗ ਮੈਡੀਸਨ ਜਿਹੜੀ ਹੈ ਉਹ ਵੀ ਫੇਲ ਹੋ ਜਾਂਦੀ ਹੈ, ਇਸ ਕਰਕੇ ਕਿਉਂਕਿ ਉਹ ਸਿਧਾਂਤ ਚ ਨਹੀਂ ਹੈ ਨਾ। ਸਿਧਾਂਤ ਇਹ ਹੈ ਕੁਦਰਤ ਦਾ ਵੀ ਗਰਭ ਵਿੱਚ ਨਿਕਲਣ ਦਿਓ ਭਾਈ, ਜਿੱਥੋਂ ਨਿਕਲਦੇ ਆਇਆ ਉਹਦੀ ਸ਼ਨਾਖਤ ਕਰੋ ਕਿ ਕਿਸ ਥਾਂ ਤੋਂ ਇਹ ਨਿਕਲ ਰਿਹਾ ਆ, ਉਸ ਅੰਗ ਨੂੰ ਤੰਦਰੁਸਤ ਕਰੋ ਤਾਂ ਕਿ ਇਹ ਗਾਰਬੇਜ ਇੰਨਾ ਜ਼ਿਆਦਾ ਨਿਕਲੇ ਨਾ। ਰੂਟੀਨ ਚ ਸਕਿਨ ਦਾ ਕੰਮ ਹੀ ਹੈ ਗਾਰਬੇਜ ਕੱਢਣਾ, ਤੇ ਉਹ ਕੱਢ ਰਹੀ ਹੈ, ਤੁਸੀਂ ਉਸ ਨੂੰ ਬੰਦ ਕਰ ਰਹੇ ਹੋ। ਸੋ ਅਲਟੀਮੇਟ ਇਹ ਸਾਨੂੰ ਜਦ ਤੱਕ ਅਸੀਂ ਸਿਧਾਂਤ ਨੂੰ ਫਾਲੋ ਨਹੀਂ ਕਰਦੇ ਤਦ ਤੱਕ ਐਸਾ ਕੁਛ ਨਹੀਂ ਹੋ ਸਕਦਾ। ਕਿ ਸਿਧਾਂਤ ਕੀ ਹੈ? ਕੁਦਰਤ ਨੇ ਇਸ ਸਰੀਰ ਨੂੰ ਜਿਸ ਤਰ੍ਹਾਂ ਦਾ ਬਣਾਇਆ ਹੈ, ਕੁਦਰਤ ਨੇ ਇਸ ਸਰੀਰ ਦਾ ਚਲਨ ਜਿਸ ਤਰ੍ਹਾਂ ਦਾ ਬਣਾਇਆ ਹੈ, ਅਸੀਂ ਅਗਰ ਉਹਨੂੰ ਉਸੇ ਤਰ੍ਹਾਂ ਫਾਲੋ ਕਰਕੇ ਔਰ ਉਸੇ ਤਰ੍ਹਾਂ ਦਾ ਹੀ ਤਰੀਕਾ ਇਲਾਜ ਅਪਣਾਉਣੇ ਆ ਤੇ ਅਸੀਂ ਸਹੀ ਹੋਵਾਂਗੇ। ਪਰ ਜਦੋਂ ਅਸੀਂ ਆਪਣੀਆਂ ਲੋੜਾਂ ਦੇ ਮੁਤਾਬਕ ਇਸ ਨੂੰ ਆਪਣੇ ਮੁਤਾਬਕ ਹੀ ਚਲਾਉਣ ਦੀ ਕੋਸ਼ਿਸ਼ ਕਰਦੇ ਆ, ਮੇਰੀ ਇਹਦੀ ਐਗਜ਼ਾਮਪਲ ਆਪਾਂ ਕਹਿੰਦੇ ਦਿੱਤੀ ਆ ਯਾਰ, ਤਕਲੀਫ ਤੇ ਕੋਈ ਹੋਈ ਹੁੰਦੀ ਹੈ ਪਰ ਪਤਾ ਹੁੰਦਾ ਯਾਰ ਸਵੇਰੇ ਕੰਮ ਤੇ ਵੀ ਜਾਣਾ, ਕੰਮ ਤੋਂ ਜਾਏ ਬਿਨਾਂ ਤਾਂ ਸਰਨਾ ਨੇ, ਚਲੋ ਯਾਰ ਟੈਲਨੋਲ ਦੀ ਗੋਲੀ ਖਾ ਲਓ ਔਰ ਕੰਮ ਤੇ ਜਾਓ। ਤੁਸੀਂ ਕੀ ਆ, ਸਰੀਰ ਨੂੰ ਦਬਾਇਆ ਹੈ, ਜਬਰਦਸਤੀ ਕੀਤਾ ਤੇ ਅਲਟੀਮੇਟ ਇੱਕ ਲਿਮਿਟ ਆਏਗੀ, ਤੁਹਾਡਾ ਸਰੀਰ ਇਹਨਾਂ ਗੱਲਾਂ ਨੂੰ ਨਹੀਂ ਸਹੇਗਾ। ਇਹਦਾ ਇੱਕ ਬਹੁਤ ਵੱਡਾ ਲੰਬਾ ਲੈਕਚਰ ਮੈਂ ਤੁਹਾਡੇ ਸਾਹਮਣੇ ਕਰ ਚੁੱਕਾ ਕਿ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਕਾਰਨ ਕਿਹੜੇ ਕਿਹੜੇ ਨੇ। ਐਕਸਾਈਟਿੰਗ ਫੈਕਟਰ ਹੈ, ਮੈਂਟੇਨਿੰਗ ਫੈਕਟਰ ਹੈ, ਫੰਡਾਮੈਂਟਲ ਫੈਕਟਰ ਹੈ ਔਰ ਇਹਨਾਂ ਦੀ ਡਿਟੇਲ ਮੈਂ ਕਈ ਲੈਕਚਰਾਂ ਵਿੱਚ ਤੁਹਾਡੇ ਸਾਹਮਣੇ ਕਰ ਚੁੱਕਾ। ਕਦੀ ਸਮਾਂ ਆਏਗਾ ਤੇ ਮੈਂ ਫਿਰ ਉਸ ਬਾਰੇ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ ਵੀ ਅਸਲ ਫੈਕਟਰ ਬਿਮਾਰੀਆਂ, ਕੋਈ ਵੀ ਬਿਮਾਰੀ ਚਾਹੇ ਉਹ ਕੈਂਸਰ ਹੈ, ਚਾਹੇ ਸਿੰਪਲ ਸਿਰ ਦਰਦ ਹੈ, ਭਾਵੇਂ ਛਿੱਕਾ ਜ਼ੁਕਾਮ ਨੇ, ਉਹਦੇ ਪਿੱਛੇ ਕੋਈ ਐਕਸਾਈਟਿੰਗ ਫੈਕਟਰ ਹੋ ਸਕਦਾ ਆ, ਕੋਈ ਮੈਂਟੇਨਿੰਗ ਫੈਕਟਰ ਹੋ ਸਕਦਾ ਆ, ਕੋਈ ਫੰਡਾਮੈਂਟਲ ਫੈਕਟਰ ਹੋ ਸਕਦਾ। ਤੇ ਉਹ ਕਿਹੜੇ ਫੈਕਟਰ ਨੇ, ਕਿਵੇਂ ਅਸੀਂ ਉਹਨਾਂ ਨੂੰ ਜਾਣ ਸਕਦੇ ਹਾਂ, ਉਹਦੇ ਬਾਰੇ ਫਿਰ ਮੈਂ ਇੱਕ ਲੈਕਚਰ ਤੁਹਾਡੇ ਨਾਲ ਦੁਬਾਰਾ ਕਰ ਦਿਆਂਗਾ, ਕਿਉਂਕਿ ਮੇਰੇ ਤੇ ਸੈਂਕੜੇ ਹਜ਼ਾਰਾਂ ਦੇ ਤਦਾਦ ਦੇ ਲੈਕਚਰ ਪਏ ਆ ਯੂਟਿਊਬ ਦੇ ਉੱਪਰ। ਕਿਸੇ ਸੱਜਣ ਨੇ ਜੇ ਸੁਣੇ ਹੋਣ ਤੇ ਉਹਨਾਂ ਨੂੰ ਉੱਥੇ ਯੂਟਿਊਬ ਤੇ ਜਾ ਕੇ ਸੁਣ ਸਕਦਾ, ਪਰ ਮੇਰਾ ਕੰਮ ਇਹ ਆ ਕਿ ਜਦੋਂ ਮੈਂ ਕੋਈ ਸਵਾਲ ਪੈਦਾ ਹੋਵੇ ਮੈਂ ਉਸ ਸਵਾਲ ਨੂੰ ਹੱਲ ਕਰਦਾ ਤੁਰਿਆ ਜਾਵਾਂ। ਯਕੀਨ ਰਿਹਾ ਕਿ ਅੱਗੇ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਮੈਂ ਇਸ ਗੱਲ ਨੂੰ ਹੱਲ ਕਰਾਂਗਾ ਕਿ ਫੈਕਟਰ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਜਾਂ ਕਾਰਨ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਕਿਹੜੇ ਕਿਹੜੇ ਹਨ ਜਿਹੜੇ ਸਾਨੂੰ ਜਾਣਨੇ ਚਾਹੀਦੇ ਨੇ। ਜੇ ਅਸੀਂ ਕਾਰਨ ਜਾਣ ਲੈਂਦੇ ਹਾਂ ਨਾ ਕਿਸੇ ਵੀ ਬਿਮਾਰੀ ਦੇ, ਤੇ ਸਮਝੋ ਅੱਧੀ ਬਿਮਾਰੀ ਤਾਂ ਹੱਲ ਹੋ ਗਈ।
2: ਬਿਲਕੁਲ।
1: ਹੁਣ ਅਸੀਂ ਇਹ ਸੋਚਣਾ ਆ ਬਈ ਅਸੀਂ ਇਹਨਾਂ ਕਾਰਨਾਂ ਨੂੰ ਦੂਰ ਕਰ ਸਕਣ ਦੇ ਯੋਗ ਹਾਂ ਕਿ ਨਹੀਂ ਹਾਂ। ਕੁਝ ਬਿਮਾਰੀਆਂ ਨੂੰ ਅਸੀਂ ਕ੍ਰੋਨਿਕ ਕਹਿੰਦੇ ਹਾਂ, ਨਹੀਂ ਜੀ ਇਹ ਨੀ ਕਿਉਰੇ ਬਲਨੇ, ਇਹ ਨੀ ਠੀਕ ਹੋ ਸਕਦੀ, ਕਿਉਂ ਨੀ ਹੋ ਸਕਦੀ? ਜਾਂ ਤਾਂ ਸਾਨੂੰ ਉਮਰ ਸਮਾਂ ਨਹੀਂ ਦੇ ਰਹੀ ਹੈ ਨਾ ਕਿ ਅਸੀਂ ਉਸ ਸਮੇਂ ਤੱਕ ਅਸੀਂ ਉਡੀਕ ਕਰ ਸਕੀਏ, ਤੇ ਜਾਂ ਉਹਨਾਂ ਕਾਰਨਾਂ ਨੂੰ ਦੂਰ ਕਰਨ ਦਾ ਸਾਡੇ ਕੋਲ ਕੋਈ ਹੋਰ ਸਾਧਨ ਨਹੀਂ ਹੈ। ਇਸ ਕਰਕੇ ਕਈ ਇੱਕ ਬਿਮਾਰੀਆਂ ਰਹਿ ਜਾਂਦੀਆਂ ਨੇ। ਸੋ ਇਹਨਾਂ ਤਿੰਨਾਂ ਤਰ੍ਹਾਂ ਦੇ ਜਿਹੜੇ ਕਾਰਨ ਨੇ ਮੈਂ ਉਹਨਾਂ ਬਾਰੇ ਫਿਰ ਇੱਕ ਦੁਬਾਰਾ ਲੈਕਚਰ ਕਰਾਂਗਾ ਵੀ ਐਕਸਾਈਟਿੰਗ ਫੈਕਟਰ ਯੂਟਿਊਬ ਦੇ ਉੱਪਰ ਕਿਸੇ ਸੱਜਣ ਨੇ ਜੇ ਸੁਣੇ

ਦੂਰ ਕਰ ਸਕਣ ਦੇ ਯੋਗ ਹਾਂ ਕਿ ਨਹੀਂ ਹਾਂ। ਕੁਝ ਬਿਮਾਰੀਆਂ ਨੂੰ ਅਸੀਂ ਕ੍ਰੋਨਿਕ ਕਹਿੰਦੇ ਹਾਂ, ਨਹੀਂ ਜੀ ਇਹ ਨੀ ਕਿਉਰੇ ਬਲ ਨੇ, ਇਹ ਨੀ ਠੀਕ ਹੋ ਸਕਦੀ। ਕਿਉਂ ਨੀ ਹੋ ਸਕਦੀ? ਜਾਂ ਤਾਂ ਸਾਨੂੰ ਉਮਰ ਸਮਾਂ ਨੀ ਦੇ ਰਹੀ ਹੈ ਨਾ ਕਿ ਅਸੀਂ ਉਸ ਸਮੇਂ ਤੱਕ ਅਸੀਂ ਉਡੀਕ ਕਰ ਸਕੀਏ, ਤੇ ਜਾਂ ਉਹਨਾਂ ਕਾਰਨਾਂ ਨੂੰ ਦੂਰ ਕਰਨ ਦਾ ਸਾਡੇ ਕੋਲ ਕੋਈ ਹੋਰ ਸਾਧਨ ਨਹੀਂ ਹੈ। ਇਸ ਕਰਕੇ ਕਹੀਏ ਕਿ ਬਿਮਾਰੀਆਂ ਰਹਿ ਜਾਂਦੀਆਂ ਨੇ। ਸੋ ਇਹਨਾਂ ਤਿੰਨਾਂ ਤਰ੍ਹਾਂ ਦੇ ਜਿਹੜੇ ਕਾਰਨ ਨੇ, ਮੈਂ ਉਹਨਾਂ ਬਾਰੇ ਫੇਰ ਇੱਕ ਦੁਬਾਰਾ ਲੈਕਚਰ ਕਰਾਂਗਾ ਵੀ ਐਕਸਾਈਟਿੰਗ ਫੈਕਟਰ ਕੀ ਹੁੰਦੇ ਨੇ, ਮੇਨਟੇਨਿੰਗ ਫੈਕਟਰ ਕੀ ਹੁੰਦੇ ਨੇ, ਔਰ ਫੰਡਾਮੈਂਟਲ ਫੈਕਟਰ ਕੀ ਹੁੰਦੇ ਨੇ। ਕਿਉਂਕਿ ਕਈ ਜਣਾ ਹੁੰਦਾ ਵੀ ਮੈਂ ਤਾਂ ਜੀ ਐਕਸਾਈਟਿੰਗ ਫੈਕਟਰ ਵੀ ਸਾਰੇ ਠੀਕ ਕਰ ਲਿਆ, ਜਿਵੇਂ ਡਾਕਟਰ ਨੇ ਕਿਹਾ ਸੀਗਾ। ਮੈਂ ਤਾਂ ਜੀ ਫੰਡਾਮੈਂਟਲ ਜਿਹੜੇ ਮੇਨਟੇਨਿੰਗ ਕਾਰਨ ਸੀਗੇ ਉਹ ਵੀ ਡਾਕਟਰ ਨੇ ਮੈਨੂੰ ਦੱਸਤਾ ਸੀ ਵੀ ਆਹ ਕਾਰਨ ਨੇ, ਤੇ ਮੈਂ ਉਹ ਵੀ ਠੀਕ ਕਰ ਲਿਆ, ਬਾਵਜੂਦ ਇਸ ਦੇ ਵੀ ਮੈਂ ਠੀਕ ਨਹੀਂ ਹੋ ਰਿਹਾ। ਤੇ ਫੇਰ ਉਹਦੇ ਪਿੱਛੇ ਫੰਡਾਮੈਂਟਲ ਵਾਲੀ ਗੱਲ ਸੀ, ਉਹ ਵੀ ਇੱਕ ਡਿਟੇਲ ਗੱਲ ਸੀ, ਫਿਲਾਸਫੀ ਦੀ ਗੱਲ ਸੀ, ਕੁਦਰਤੀ ਚਲਨ ਦੇ ਨੂੰ ਸਮਝਣ ਦੀ ਗੱਲ ਸੀ, ਉਹਦੀ ਵੀ ਆਪਾਂ ਗੱਲ ਕਰਾਂਗੇ। ਅੱਜ ਆਪਾਂ ਇਸ ਗੱਲ ਤੇ ਪਹੁੰਚੇ ਹੋਏ ਆ ਕਿ ਭਾਈ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਅੰਦਰ ਦੀ ਬਿਮਾਰੀ ਨੂੰ ਬਾਹਰ ਐਕਸਪ੍ਰੈਸ ਕਰਦੀਆਂ ਨੇ। ਹੁਣ ਕਿਸੇ ਦੇ ਮੱਥੇ ਤੇ ਵੱਟ ਪਏ ਹੋਣ, ਢਿੱਡ ਨੂੰ ਉਹ ਘੁੱਟਦਾ ਪਿਆ ਹੋਵੇ, ਤਾਂ ਤੁਸੀਂ ਕੀ ਸਮਝੋਗੇ ਵੀ ਇਹਦੇ ਯਾਰ ਢਿੱਡ ਚ ਪੀੜ ਹੋ ਰਹੀ? ਜੇ ਕਿਸੇ ਨੇ ਪੁਲਪੜੀਆਂ ਆਪਣੀਆਂ ਫੜੀਆਂ ਤੇ ਮੱਥੇ ਤੇ ਵੱਟ ਪਏ ਨੇ, ਬੁਰਾ ਹਾਲ ਹੈ, ਅੱਖਾਂ ਉਹਨੇ ਬੰਦ ਕੀਤਾ, ਤੇ ਮਤਲਬ ਕੀ ਉਹਦੇ ਸਿਰ ਚ ਦਰਦ ਹੋ ਰਿਹਾ? ਇਹ ਤੇ ਆਮ ਸਧਾਰਨ ਲੋਕਾਂ ਦੇ ਜਾਣਨ ਵਾਲੀਆਂ ਗੱਲਾਂ ਨਾ, ਪਰ ਐਸੀਆਂ ਗੱਲਾਂ ਨੇ ਜਿਹੜੀਆਂ ਡਾਕਟਰ ਦੇ ਜਾਣਨ ਵਾਲੀਆਂ ਨੇ, ਤੇ ਉਹ ਗੱਲਾਂ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਤਾਂ ਕਿ ਤੁਸੀਂ ਸਾਰੇ ਵੀ ਇਹ ਜਾਣ ਜਾਓ, ਔਰ ਉਹਦੇ ਮੁਤਾਬਕ ਬਹੁਤੀਆਂ ਸਾਰੀਆਂ ਗੱਲਾਂ ਵਾਸਤੇ ਤੁਹਾਨੂੰ ਡਾਕਟਰ ਕੋਲੇ ਨਾ ਜਾਣਾ ਪਵੇ, ਤੁਸੀਂ ਖੁਦ ਜਾਣਕਾਰ ਹੋ ਵੀ ਇਹ ਗੱਲ ਹੋ ਰਹੀ ਹੈ, ਔਰ ਇਹਦਾ ਫੈਕਟਰ ਐਕਸਾਈਟਿੰਗ ਫੈਕਟਰ ਹੈ, ਹੋ ਸਕਦਾ ਆ ਮੈਂ ਇਹਦਾ ਹੱਲ ਆ ਕਰਾਂ ਜੀ। ਤੇ ਜਦੋਂ ਤੁਸੀਂ ਉਹ ਨਾਰਮਲ ਹੱਲ ਕਰਨ ਯੋਗ ਹੋ ਜਾਓਗੇ, ਤੇ ਫਿਰ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਤੁਸੀਂ ਆਪਣੇ ਆਪ ਕਰਨ ਯੋਗ ਹੋ ਜਾਓਗੇ। ਹੁਣ ਮੈਂ ਗੱਲ ਇਹ ਕਰ ਲਿਆ ਸੀਗਾ ਵੀ ਅੰਦਰ ਜਦੋਂ ਕੋਈ ਵੀ ਅੰਗ ਡੈਮੇਜ ਹੁੰਦਾ ਆ, ਉਸ ਵੇਲੇ ਇਹਦਾ ਐਕਸਪ੍ਰੈਸ਼ਨ ਬਾਹਰ ਕਿਸੇ ਥਾਂ ਤੇ, ਬਾਹਰ ਨੂੰ ਬਹੁਤਾ ਵੱਡਾ ਅੰਗ ਤਾਂ ਕਹਿੰਦੇ ਆ, ਪਰ ਅੱਖਾਂ ਵੀ ਸਾਨੂੰ ਦਿਸਦੀਆਂ ਨੇ, ਨੱਕ ਵੀ ਸਾਨੂੰ ਦਿਸਦਾ ਆ, ਬੁੱਲ ਵੀ ਸਾਨੂੰ ਦਿਸਦੇ ਹੈਗੇ ਨੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਐਕਸਪ੍ਰੈਸ ਕਰਦੀਆਂ ਨੇ ਕਿ ਅੰਦਰ ਕੀ ਹੋ ਰਿਹਾ ਹੈ। ਉਹਦੀਆਂ ਨਿਸ਼ਾਨੀਆਂ ਸਾਨੂੰ ਦਿਸਣ ਲੱਗ ਪੈਂਦੀਆਂ ਹਨ ਵੀ ਇਸ ਤਰ੍ਹਾਂ ਦਾ ਕੁਛ ਨਾ ਕੁਛ ਐਸਾ ਹੋ ਰਿਹਾ ਹੈ, ਔਰ ਖਾਸ ਤੌਰ ਤੇ ਕਿਸ ਕਿਸ ਅੰਗ ਵਿੱਚ ਕੁਝ ਹੋ ਰਿਹਾ ਹੈ ਉਹਦਾ ਵੀ ਇੱਕ ਵੱਖਰਾ ਗਰੁੱਪ ਹੈਗਾ ਆ ਕਿ ਜੇ ਲਿਵਰ ਚ ਹੋਊਗਾ ਤੇ ਇਹ ਕੁਛ ਹੋਊਗਾ, ਜੇ ਕਿਡਨੀ ਚ ਹੋਊਗਾ ਤੇ ਇਹ ਕੁਛ ਹੋਊਗਾ, ਜੇ ਕਿਸੇ ਹਾਰਟ ਚ ਹੋਊਗਾ ਤੇ ਇਹ ਕੁਛ ਹੋਊਗਾ, ਫੇਫੜਿਆਂ ਚ ਹੋਊਗਾ ਤੇ ਇਹ ਕੁਛ ਹੋਊਗਾ, ਤਾਂ ਕਿ ਤੁਸੀਂ ਜਾਣ ਸਕੋ। ਅੱਜ ਦਾ ਆਪਾਂ ਚੈਪਟਰ ਇਹ ਸ਼ੁਰੂ ਕਰਦੇ ਆ, ਤੇ ਇਸ ਨੂੰ ਸ਼ੁਰੂ ਕਰਨ ਤੋਂ ਪਹਿਲੀ ਗੱਲ ਜਿਹੜੀ ਮੈਂ ਦੱਸਣੀ ਚਾਹੁੰਦਾ ਬਈ, ਬਿਮਾਰੀਆਂ ਦੇ ਪੈਦਾ ਹੋਣ ਦੇ ਸਭ ਤੋਂ ਪਹਿਲਾਂ ਤਿੰਨ ਮੁੱਖ ਕਾਰਨ ਨੇ ਫਿਜ਼ੀਕਲ ਤੌਰ ਤੇ। ਜਿਹੜੇ ਮੈਂ ਐਕਸਾਈਟਿੰਗ ਕਾਰਨ ਤੇ ਮੇਨਟੇਨਿੰਗ ਕਾਰਨ, ਉਹ ਵੱਖਰੀ ਗੱਲ ਹੈਗੀ, ਉਹਦਾ ਬੇਸ ਹੈਗਾ, ਅਸਲ ਰਿਐਲਿਟੀ ਹੈਗੀ ਹੈ। ਪਰ ਆਮ ਤੌਰ ਤੇ ਸਰੀਰਕ ਤੌਰ ਤੇ, ਜਾਂ ਇੰਜ ਕਹਿ ਲਓ ਫਿਜ਼ੀਓਲੋਜੀਕਲੀ ਕੋਈ ਵੀ ਸਰੀਰ ਅਗਰ ਬਿਮਾਰ ਹੁੰਦਾ ਆ, ਤੇ ਉਹਦੇ ਪਿੱਛੇ ਸਭ ਤੋਂ ਪਹਿਲਾ ਕਾਰਨ ਤਾਂ ਇਹ ਹੁੰਦਾ ਹੈ ਬਈ ਯਾਰ ਇਹਨੂੰ ਸਰੀਰਕ ਕਮਜ਼ੋਰੀ। ਸਾਰੇ ਲੋਕਾਂ ਨੇ ਯਾਰ ਇਹਨੂੰ ਕੋਈ ਦੁੱਧ ਘਿਓ ਵਗੈਰਾ ਪਿਆਓ, ਕਰੋ, ਇਹ ਆਮ ਤੌਰ ਤੇ ਆਪਣੇ ਪਿੰਡਾਂ ਦੀ ਗੱਲ ਹੁੰਦੀ ਸੀਗੀ, ਜੇ ਕੋਈ ਬਿਮਾਰ ਹੋ ਗਿਆ ਤਾਂ ਇਹਨੂੰ ਖੁਰਾਕ ਖੁਰਕ ਦਿਓ, ਕੋਈ ਦੁੱਧ ਦੱਧ ਦਿਓ ਇਹਨੂੰ। ਹਾਂਜੀ, ਭਾਵੇਂ ਕਿ ਇੱਕ ਵੇਗ ਤੌਰ ਤੇ ਗੱਲ ਕਹੀ ਜਾਂਦੀ ਸੀ, ਪਰ ਅਸਲ ਦੇ ਵਿੱਚ ਪਹਿਲੀ ਗੱਲ ਇਹ ਹੁੰਦੀ ਹੈ ਕਿ ਸਰੀਰ ਦਾ ਇਮਿਊਨ ਸਿਸਟਮ ਜਿਹੜਾ, ਜਦੋਂ ਸਪਰਮ ਤੇ ਓਵਮ ਆਪਸ ਚ ਮਿਲੇ ਸੀ ਨਾ, ਸਪਰਮ ਆਪਣੇ ਪਿਓ ਕੋਲੋਂ ਲੈ ਕੇ ਚੱਲਿਆ ਸੀ ਇਮਿਊਨਿਟੀ, ਓਵਮ ਆਪਣੀ ਮਾਂ ਕੋਲੋਂ ਲੈ ਕੇ ਚੱਲਿਆ ਸੀ ਇਮਿਊਨਿਟੀ, ਫਿਰ ਦੋਹਾਂ ਦੀ ਇਮਿਊਨਿਟੀ ਇਕੱਠੀ ਹੋ ਗਈ ਤੇ ਉਹਨਾਂ ਨੇ ਸਾਂਝਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਇਮਿਊਨਿਟੀ ਜਿਹੜੀ ਨੈਚੁਰਲ ਇਮਿਊਨਿਟੀ ਸੀ ਉਹਨਾਂ ਦੇ ਕੋਲੇ, ਉਹਦੇ ਨਾਲ ਉਹ ਅੱਗੇ ਚੱਲਦੇ ਆਉਂਦੇ ਨੇ, ਤੇ ਫਿਰ ਜਦੋਂ ਉਹਨੂੰ ਹੋਰ ਖੁਰਾਕ ਮਿਲਣੀ ਸ਼ੁਰੂ ਹੋ ਗਈ, ਇਮਿਊਨਿਟੀ ਹੋਰ ਵਧਣੀ ਸ਼ੁਰੂ ਹੋ ਗਈ, ਪ੍ਰੋਟੈਕਸ਼ਨ ਹੋਰ ਹੋਣੀ ਸ਼ੁਰੂ ਹੋ ਗਈ। ਇੰਨੀਆਂ ਸਾਰੀਆਂ ਬਿਮਾਰੀਆਂ ਆਪਾਂ ਗਿਣਤੀ ਕੀਤੀ ਹੈ, ਇੰਨੇ ਸਾਰੇ ਹਰਡਲ ਮਾਂ ਦੇ ਪੇਟ ਵਿੱਚ ਵੀ ਆਪਾਂ ਗਿਣਤੀ ਕੀਤੀ ਹੈ, ਉਦੋਂ ਬਾਅਦ ਵੀ ਗਿਣਤੀ ਕੀਤੀ ਹੈ, ਅਸੀਂ ਫੇਰ ਵੀ ਜਿੰਦਾ ਹੈਗੇ ਹਾਂ ਨਾ। ਇਹਦਾ ਮਤਲਬ ਪਹਿਲਾ ਕਾਰਨ ਇਹ ਆ ਕਿ ਸਾਡੀ ਇਮਿਊਨਿਟੀ ਜਿਹੜੀ ਸੀ ਉਹ ਸਟਰੋਂਗ ਹੈ, ਸਾਡੀ ਬਿਮਾਰੀਆਂ ਦੇ ਖਿਲਾਫ ਲੜਨ ਦੀ ਜਿਹੜੀ ਪਾਵਰ ਹੈਗੀ ਹੈ ਨਾ ਉਹ ਸਟਰੋਂਗ ਸੀ, ਤਾਂ ਅਸੀਂ ਬਚ ਗਏ ਹਾਂ। ਇਹ ਬਹਾਦਰੀ ਵਾਲੀ ਗੱਲ ਆ, ਜਿੰਨੇ ਵੀ ਸੁਣ ਰਹੇ ਨੇ ਆਪਣੇ ਆਪ ਨੂੰ ਹੌਸਲਾ ਦੇ ਸਕਦੇ ਵੀ ਤੁਸੀਂ ਬੜੇ ਬਹਾਦਰ ਹੋ, ਹਾਂਜੀ, ਕਿ ਤੁਸੀਂ ਜਿੰਦਾ ਹੋ। ਬੜੀਆਂ ਸਾਰੀਆਂ ਮੁਸ਼ਕਲਾਂ ਜਿਨ੍ਹਾਂ ਦਾ ਆਪਾਂ ਨਾਂ ਲੈਂਦੇ ਸਾਂ ਤੇ ਲੱਗਦਾ ਸੀ ਬੜਾ ਡ੍ਰੈਡ ਫੁੱਲ, ਯਾਰ ਵੱਧ ਕਿਵੇਂ ਗਏ ਹੈ। ਉਸ ਵੇਲੇ ਤਾਂ ਕੋਈ ਹੋਰ ਸਾਥੀ ਵੀ ਨਹੀਂ ਸੀ, ਅੱਜ ਤਾਂ ਡਾਕਟਰ ਹੈਗੇ ਆ, ਬਾਹਰ ਵਾਲੇ ਪਾਸੇ ਮਾਂ ਪਿਓ ਹੈਗਾ ਬਥੇਰੀ ਸਪੋਰਟ ਕਰਨ ਵਾਲੇ, ਪਰ ਜਿਸ ਵੇਲੇ ਕੋਈ ਵੀ ਸਾਥੀ ਨਹੀਂ ਸੀ, ਹੈਂ ਰੇ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁੱਖ ਰਹਿਤਾ ਸੋ ਦਿਨ ਕੈਸੇ ਭੁੱਲਿਆ, ਜਦੋਂ ਮਾਂ ਦੇ ਪੇਟ ਚ ਉਲਟਾ ਲਟਕਿਆ ਹੋਇਆ ਸੀ ਤੈਨੂੰ ਉਹ ਕਿਵੇਂ ਭੁੱਲ ਗਿਆ, ਉਹ ਔਖਾ ਸਮਾਂ।

0: ਹਾਂਜੀ ਸੋ ਇਸ ਦੇ ਬੜੇ ਹਾਲਾਤਾਂ ਵਿੱਚ ਅਸੀਂ ਲੰਘ ਕੇ ਆਏ ਹੋਏ ਹਾਂ, ਬੜੇ ਬਹਾਦਰ ਹਾਂ ਕਿ ਅਸੀਂ ਜਿੰਦਾ ਹਾਂ। ਹਾਂਜੀ ਸੋ ਪਹਿਲੀ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਉਹ ਹੁੰਦੀ ਹੈ ਇਮਿਊਨਿਟੀ ਦੀ, ਕਿ ਉਹ ਜਿਹੜੀ ਇਮਿਊਨਿਟੀ ਜਿਹਦੀ ਜਾਗ ਜਿਹਦੀਆਂ ਜੜ੍ਹਾਂ ਮਾਂ ਪਿਓ ਨੇ ਲਾਈਆਂ ਸੀ ਉਹ ਆਪਣੀ ਸਾਡੀ ਖੁਰਾਕ ਦੇ ਨਾਲ ਉਹਨੇ ਹੋਰ ਵਧਣਾ ਸੀ, ਪਰ ਕਿਸੇ ਤਰ੍ਹਾਂ ਜਾਂ ਤਾਂ ਖੁਰਾਕ ਨਹੀਂ ਪੂਰੀ ਮਿਲੀ ਜਾਂ ਖੁਰਾਕ ਪੂਰੀ ਤਰ੍ਹਾਂ ਸਹੀ ਥਾਂ ਤੇ ਲੱਗੀ ਨਹੀਂ, ਇਸਤੇਮਾਲ ਹੀ ਨਹੀਂ ਹੋਈ, ਤੇ ਜੇ ਇਸਤੇਮਾਲ ਨਹੀਂ ਹੋਈ ਤੇ ਉਹਦਾ ਅਸਰ ਕਿੱਥੋਂ ਹੋਣਾ ਸੀਗਾ। ਪੈਸੇ ਸਰਕਾਰ ਨੇ ਦੇ ਦਿੱਤੇ ਹੜਾਂ ਵਾਲਿਆਂ ਵਾਸਤੇ, ਹੜਾਂ ਵਾਲਿਆਂ ਨੂੰ ਅੱਗੇ ਤੱਕ ਪਹੁੰਚੇ ਹੀ ਨਹੀਂ ਵਿਚਾਰੇ, ਤੇ ਉਹ ਕਰਦੇ ਕੀ? ਹਾਂਜੀ ਸੋ ਇਸ ਤਰ੍ਹਾਂ ਜੋ ਸਭ ਤੋਂ ਪਹਿਲਾ ਪੁਆਇੰਟ ਅਸੀਂ ਲੈਨੇ ਆ ਉਹਨੂੰ ਅਸੀਂ ਕਹਿੰਦੇ ਆ ਵੀਕਨੈਸ ਆਫ ਇਮਿਊਨਿਟੀ। ਕੋਈ ਵੀ ਬੰਦਾ ਬਿਮਾਰ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਤੇ ਇਹ ਵੇਖੋ ਯਾਰ ਇਹਨੂੰ ਰੋਟੀ ਪਾਣੀ ਸਹੀ ਮਿਲਦਾ, ਖੁਰਾਕ ਸਹੀ ਮਿਲਦੀ ਹੈ, ਜਾਂ ਇਹਦੀ ਖੁਰਾਕ ਦੇ ਵਿੱਚ ਜਿਹੜੇ ਜ਼ਰੂਰੀ ਤੱਤ ਹੈਗੇ ਨੇ ਉਹ ਸਾਰੇ ਮਿਲ ਰਹੇ ਨੇ ਇਹਨੂੰ। ਹਾਂਜੀ ਤੇ ਜੇ ਉਹਨੂੰ ਵਿਚਾਰੇ ਨੂੰ ਰੋਟੀ ਨਹੀਂ ਮਿਲਦੀ ਪੂਰੀ ਜਾਂ ਉਹਨੂੰ ਖੁਰਾਕ ਟਾਈਮ ਸਿਰ ਨਹੀਂ ਮਿਲ ਰਹੀ ਤੇ ਅਲਟੀਮੇਟ ਉਹ ਬਿਮਾਰ ਹੋਇਆ, ਤੇ ਫਿਰ ਬਾਕੀ ਹੋਰ ਕੁਝ ਸੋਚਣ ਨਾਲੋਂ ਪਹਿਲਾਂ ਇਹ ਸੋਚੋ। ਉਹ ਕਿਸੇ ਕਾਮਰੇ ਦੀ ਚੀਮਾ ਸਾਹਿਬ ਗੱਲ ਸੁਣਾਉਂਦੇ ਆ ਨਾ, ਡਾਕਟਰ ਨੇ ਆਖਿਆ ਭਲਿਆ ਮਾਨਸਾ 2 ਰੁਪਏ ਲੈ ਤੇ ਬਾਹਰ ਕੁਝ ਖਾ ਕੇ ਲਿਆ ਜਾ, ਤੇਰੇ ਢਿੱਡ ਚ ਕੁਛ ਨੀ, ਢਿੱਡ ਪੀੜ ਤੇ ਤਾਂ ਹੱਡੂ ਵੀ ਕੁਛ ਜਾਊਗਾ। ਮਤਲਬ ਆ ਵੀ ਇਹ ਜਿਹੜੀ ਇਮਿਊਨਿਟੀ ਹੈਗੀ ਹੈ ਇਹ ਸਾਡਾ ਪਹਿਲਾ ਮੁੱਦਾ ਹੈ। ਦੂਸਰਾ ਮੁੱਦਾ ਇਹ ਹੈਗਾ ਆ ਕਿ ਅਸੀਂ ਹੁਣ ਮੈਂ ਹੋਰ ਐਗਜ਼ਾਮਪਲ ਤੁਹਾਨੂੰ ਦਿਆਂ, ਅਸੀਂ ਸਾਰਾ ਸਮਾਨ ਇਕੱਠਾ ਕਰ ਲਿਆ, ਸਾਡੇ ਕੋਲ ਦਾਲ ਚੌਲ ਜੋ ਵੀ ਕੁਛ ਸੀ, ਆਟਾ ਸੀ, ਜੋ ਵੀ ਕੁਛ ਸੀ, ਅਸੀਂ ਰਸੋਈ ਚ ਲਿਆ ਕੇ ਰੱਖ ਲਿਆ, ਬਾਲਣ ਨੀ ਰੱਖ ਲਿਆ, ਚੁੱਲ੍ਹੇ ਚ ਬਾਲਣ ਨੀ ਡਾਹ ਦਿੱਤਾ, ਹੁਣ ਸਾਡੇ ਕੋਲ ਮਾਚਿਸ ਹੀ ਹੈ ਨੀ, ਮਾਚਿਸ ਹੀ ਹੈ ਨੀ, ਤੇ ਜੇ ਮਾਚਿਸ ਹੈ ਨੀ ਜੀ ਤੇ ਫਿਰ ਤੇਰਾ ਚੁੱਲ੍ਹਾ ਨੀ ਬਲਣਾ ਤੇ ਫਿਰ ਰੋਟੀ ਕਿੱਥੋਂ ਪਕੂਗੀ? ਹਾਂਜੀ ਸਾਡੇ ਸਰੀਰ ਦੇ ਵਿੱਚ ਇੱਕ ਐਸਾ ਸਿਸਟਮ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਇੰਡੋਕ੍ਰਾਈਨ ਸਿਸਟਮ, ਔਰ ਇਸ ਇੰਡੋਕ੍ਰਾਈਨ ਸਿਸਟਮ ਦਾ ਕੰਮ ਇਹ ਆ ਜਿਵੇਂ ਮਾਚਿਸ ਦਾ ਕੰਮ ਆ ਨਾ, ਤੀਲੀ ਨੇ ਅੱਗ ਬਾਲਣੀ ਹੈ ਤੇ ਚੱਲਣਾ ਹੈ, ਜਿਹੜਾ ਤੁਹਾਡਾ ਸਾਰਾ ਮਟੀਰੀਅਲ ਜੋ ਵੀ ਜਿਹੜਾ ਤੁਸੀਂ ਖਾ ਰਹੇ ਹੋ ਇਹਨੂੰ ਕਾਰ ਆਮਦ ਬਣਾਉਣਾ, ਇਸ ਬਾਲਣ ਨੂੰ ਬਾਲਣਾ ਹੈ, ਇਹਦੇ ਵਿੱਚੋਂ ਹੀਟ ਪੈਦਾ ਕਰਨੀ ਹੈ, ਰੋਟੀ ਪੱਕਣੀ ਹੈ ਜਾਂ ਚੌਲ ਬਣਨੇ ਨੇ ਜਾਂ ਦਾਲ ਬਣਨੀ ਹੈ, ਇਹਦੇ ਕਰਕੇ ਬਣਨੀ ਹੈ। ਔਰ ਉਹ ਦੂਸਰੀ ਗੱਲ ਇਹ ਹੋ ਸਕਦੀ ਕਿ ਨਹੀਂ ਯਾਰ ਖਾਂਦਾ ਪੀਂਦਾ ਤੇ ਚੰਗਾ ਆ, ਖੁਰਾਕ ਖਰੂਕ ਠੀਕ ਠਾਕ ਇਹਦੀ ਹੈਗੀ ਹੈ, ਪਰ ਫਿਰ ਵੀ ਨਿਕਲਦਾ ਹੀ ਜਾਂਦਾ ਯਾਰ, ਕੰਮ ਤੋਂ ਹੁੰਦਾ ਹੀ ਨਹੀਂ, ਉੱਥੇ ਜਾਂਦਾ ਬਹਿ ਜਾਂਦਾ, ਇੱਥੇ ਜਾਂਦਾ ਬਹਿ ਜਾਂਦਾ, ਕੰਮ ਹੀ ਨਹੀਂ ਕਰਦਾ ਹੈਗਾ, ਸਰੀਰ ਵੀ ਇਹਦਾ ਮੋਟਾ ਤਾਜ਼ਾ ਹੈਗਾ। ਮਤਲਬ ਕੀ ਹੈਗਾ ਆ ਵੀ ਇਹਦੇ ਅੰਦਰ ਦੀ ਅੱਗ ਬੁੱਝੀ ਹੋਈ ਹੈ, ਔਰ ਉਸ ਅੱਗ ਨੂੰ, ਕਿਉਂਕਿ ਉਹਦੇ ਅੱਗ ਦੇ ਅਲੱਗ ਅਲੱਗ ਰੂਪ ਨੇ, ਅਲੱਗ ਅਲੱਗ ਕੰਮ ਨੇ, ਅਸੀਂ ਇੰਡੋਕ੍ਰਾਈਨ ਗਲੈਂਡ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੇ ਚੁੱਕੇ ਹਾਂ, ਔਰ ਹਰੇਕ ਇੰਡੋਕ੍ਰਾਈਨ ਗਲੈਂਡ ਦਾ ਇੱਕ ਦੂਸਰੇ ਇੰਡੋਕ੍ਰਾਈਨ ਗਲੈਂਡ ਦੇ ਨਾਲ ਸਿੱਧਾ ਕੋਈ ਸੰਬੰਧ ਨਹੀਂ, ਮੂੰਹ ਦਾ ਟੱਟੀ ਵਾਲੇ ਰਸਤੇ ਤੱਕ ਸੰਬੰਧ ਹੈ ਹੀ ਹੈ, ਨੱਕ ਤੋਂ ਲੈ ਕੇ ਫੇਫੜਿਆਂ ਤੱਕ ਦਾ ਸੰਬੰਧ ਹੈ ਹੀ ਹੈ, ਲੇਕਿਨ ਇਹ ਐਸਾ ਸਿਸਟਮ ਆ ਜਿਨ੍ਹਾਂ ਦਾ ਇੱਕ ਦੂਜੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ, ਸ਼ਰੀਕਾ ਹੈ ਜੀ, ਇੱਕ ਦੂਸਰੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਇਹ ਇੱਕ ਦੂਜੇ ਦੀ ਲੋੜ ਹਨ, ਜੇ ਇਹ ਨਹੀਂ ਹੈਗੇ ਯਾਰ ਦੁਸ਼ਮਣੀ ਨਾ ਹੋਵੇ। 1962 ਦੇ ਵਿੱਚ ਚੀਮਾ ਸਾਹਿਬ ਜੇ ਚੀਨ ਸਾਡੇ ਤੇ ਹਮਲਾ ਨਾ ਕਰਦਾ ਤੇ ਸਾਨੂੰ ਭਾਰਤ ਵਾਲਿਆਂ ਨੂੰ ਅਕਲ ਨਹੀਂ ਸੀ ਆਉਣੇ ਦੀ ਮਿਲਟਰੀ ਵੀ ਰੱਖਣੀ ਹੈ,
1: ਬਿਲਕੁਲ
0: ਕਰਨ ਦੀ ਲੋੜ ਹੈਗੀ, ਉਹਦੇ ਚ ਵੀ ਪੈਸੇ ਖਰਚਣ ਦੀ ਲੋੜ ਹੈਗੀ ਆ, ਜਦੋਂ ਇਸ ਤਰ੍ਹਾਂ ਦੀ ਕੋਈ ਸ਼ਰੀਕੇਬਾਜ਼ੀ ਹੋਵੇ ਤੇ ਫਿਰ ਬੰਦਾ ਆਪਣੇ ਆਪਦਾ ਤੇਲ ਮਾਲਿਸ਼ ਕਰਦਾ ਆ ਕਿ ਮੇਰਾ ਮੁਕਾਬਲਾ ਇਸ ਤਰ੍ਹਾਂ ਦਾ ਹੋਣਾ ਆ। ਤੋ ਇਸ ਹਾਲਾਤ ਦੇ ਵਿੱਚ ਦੂਜਾ ਸਟੈਪ ਜਿਹੜਾ ਅਸੀਂ ਲੈਣਾ ਹੁੰਦਾ ਕਿਸੇ ਵੀ ਬਿਮਾਰੀ ਦੀ ਸ਼ਨਾਖਤ, ਕਿਸੇ ਵੀ ਬਿਮਾਰ ਦੀ ਸ਼ਨਾਖਤ ਕਰਨ ਵਾਸਤੇ ਵੀ ਯਾਰ ਇਹਨੂੰ ਹੋਇਆ ਕੀ ਆ, ਚੰਗਾ ਭਲਾ ਤੇ ਹੈਗਾ ਆ, ਖਾਂਦਾ ਪੀਂਦਾ ਠੀਕ ਠਾਕ ਹੈਗਾ ਆ, ਪਰ ਇਹ ਕੰਮ ਕਿਉਂ ਨੀ ਕਰਦਾ, ਕੰਮ ਕਰਨ ਨੂੰ ਮਨ ਕਿਉਂ ਨੀ ਕਰਦਾ, ਸੁਸਤ ਕਿਉਂ ਬਣਿਆ ਪਿਆ ਹੈਗਾ? ਤਾਂ ਉਹਦਾ ਮਤਲਬ ਇਹ ਆ ਕਿ ਉਹ ਜਿਹੜੀ ਅੱਗ ਬਾਲਣ ਵਾਲੀ ਗੱਲ ਤੀਲੀ ਹੈ ਨਾ, ਉਹ ਇਹਦੇ ਅੰਦਰ ਹੈ ਨੀ, ਜਿਸ ਕਰਕੇ ਇਹਦੇ ਜਿਹੜੇ ਇੰਡੋਕ੍ਰਾਈਨ ਸਿਸਟਮ ਹੈ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਹਾਰਮੋਨ ਪੈਦਾ ਕਰਦੇ ਨੇ, ਜਿਹੜੇ ਅੱਗ ਪੈਦਾ ਕਰਦੇ ਨੇ, ਔਰ ਇਹ ਜਿਹੜੀ ਦੂਜੇ ਹੋਰ ਅੰਗਾਂ ਨੂੰ ਕੰਮ ਕਰਨ ਵਾਸਤੇ ਪ੍ਰੇਰਦੀ ਹੈ, ਜਿਹਦੇ ਵਿੱਚ ਪ੍ਰੇਰਦੀ ਹੈ, ਕਿਸੇ ਤਰ੍ਹਾਂ ਵੀ ਪ੍ਰੇਰਦੀ, ਜੇ ਪਿਚੋਰਟੀ ਗਲੈਂਡ ਦੇ ਵਿੱਚੋਂ ਫੋਲੀਕੁਲਰ ਸਟਿਮੂਲੇਟਿੰਗ ਹਾਰਮੋਨ ਨਾ ਹੁੰਦਾ ਤੇ ਓਵਰੀ ਦੇ ਵਿੱਚ ਜਿਹੜੇ ਨੇ ਫੋਲੀਕਲਸ ਨਹੀਂ ਸੀ ਬਣਨੇ, ਓਵਮ ਨਹੀਂ ਸੀ ਬਣਨਾ, ਜੇ ਟੈਸਟ ਇਹ ਹਾਰਮੋਨ ਆਦਮੀਆਂ ਵਿੱਚ ਨਾ ਆਉਂਦਾ ਤੇ ਟੈਸਟੋਸਟੇਰੋਨ ਹਾਰਮੋਨ ਡਿਵੈਲਪ ਨਹੀਂ ਸੀ ਹੋਣਾ, ਨਾ ਬਣਦਾ ਤੇ ਸਪਰਮ ਨਹੀਂ ਸੀ ਬਣਨੇ। ਮੇਰੇ ਕਹਿਣ ਤੋਂ ਭਾਵੇਂ ਵੀ ਸਾਂਝ ਕੋਈ ਨਹੀਂ, ਪਰ ਸਾਂਝ ਹੈ ਕਿ ਇਸ ਜਿੱਦ ਦੇ ਵਿੱਚ ਅੱਗੇ ਕੁਛ ਹੋਰ ਹੋ ਰਿਹਾ, ਔਰ ਸਭਾ ਮੈਂ ਸਮਝਣਾ ਵੀ ਬਹੁਤ ਵਧੀਆ ਸੁਭਾਅ ਲਿਆ ਸਗੋਂ ਅਸੀਂ ਨਾ ਯਾਦ ਰੱਖਦੇ ਹਾਂ ਜ਼ਿਆਦਾ ਦੁਸ਼ਮਣ ਨੂੰ ਯਾਦ ਰੱਖਦੇ ਹਾਂ ਜਿਹੜਾ ਸਾਡਾ ਪਿਆਰ ਵਾਲਾ ਬੰਦਾ ਹੁੰਦਾ ਉਹਨੂੰ ਤਾਂ ਕਈ ਵਾਰ ਕੰਮਾਂ ਕਰਕੇ ਭੁੱਲ ਜਾਂਦੇ ਆ ਪਰ ਦੁਸ਼ਮਣ ਨੂੰ ਨਹੀਂ ਅਸੀਂ ਭੁੱਲਦੇ ਇਸ ਕਰਕੇ ਦੂਜੀ ਗੱਲ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ ਕਿਸੇ ਵੀ ਬਿਮਾਰ ਨੂੰ ਵੇਖਣ ਤੋਂ ਬਾਅਦ ਉਹ ਇਹ ਹੁੰਦੀ ਹੈ ਵੀ ਕੀ ਇਹਦਾ ਇਮਿਊਨ ਸਿਸਟਮ ਕੰਮ ਕਰਦਾ ਹੈ ਔਰ ਜਦੋਂ ਕੋਈ ਵੀ ਇਮਿਊਨ ਸਿਸਟਮ ਕੰਮ ਨਾ ਕਰਦਾ ਹੋਵੇਗਾ ਉਹਦੀਆਂ ਅਲੱਗ ਅਲੱਗ ਨਿਸ਼ਾਨੀਆਂ ਸਰੀਰ ਤੇ ਪੈਦਾ ਹੁੰਦੀਆਂ ਜੇ ਪਿਚੋਟੀ ਗਲੈਂਡ ਕੰਮ ਨਹੀਂ ਕਰਦਾ ਤੇ ਫੇਰ ਉਹਦੇ ਕਿਹੜੇ ਕਿਹੜੇ ਕੰਮ ਨੇ ਉਹ ਪਿੱਛੇ ਪੈ ਜਾਣਗੇ ਉਹਨਾਂ ਦੀਆਂ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਦੱਸਾਂਗਾ ਕੇ ਭਾਈ ਜੇ ਇਹ ਅੰਗ ਨਹੀਂ ਕੰਮ ਕਰਦਾ ਤੇ ਇਹਦੇ ਪਿਛਲੇ ਪਾਸੇ ਆਹ ਕੰਮ ਜਿਹੜੇ ਨੇ ਉਹ ਰਹਿ ਜਾਣਗੇ ਔਰ ਇਹ ਨਿਸ਼ਾਨੀਆਂ ਸਰੀਰ ਦੇ ਉੱਪਰ ਤੁਹਾਨੂੰ ਦਿਸਣਗੀਆਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੇ ਥਾਇਰਾਇਡ ਗਲੈਂਡ ਕੰਮ ਨਹੀਂ ਕਰਦਾ ਤੇ ਤੁਹਾਡੇ ਸਰੀਰ ਦੇ ਵਿੱਚ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ ਬੀਪੀ ਆ ਗਏ ਮੇਰੇ ਤਾਂ ਜੀ ਵਾਲ ਹੀ ਬੜੇ ਝੜੀ ਜਾਂਦੇ ਨੇ ਗੁੱਛਿਆਂ ਦੇ ਗੁੱਛੇ ਰਹੀ ਜਾਂਦੇ ਨੇ ਮੇਰੇ ਤੇ ਜੀ ਇਹ ਲਿਖਣ ਚਮੜੀ ਨਾ ਸੁੱਕ ਗਈ ਹੈ ਜੇ ਮੈਂ ਗੱਲਾਂ ਕਰਦੀ ਹਾਂ ਮੈਂ ਫੋਨ ਤੇ ਆਪਦੀ ਭੈਣ ਨਾਲ ਵੀ ਗੱਲ ਕਰਦੀ ਹਾਂ ਤੇ ਮੇਰਾ 2 ਮਿੰਟ ਗੱਲਾਂ ਕਰਨ ਤੋਂ ਬਾਅਦ ਸੰਘ ਸੁੱਕ ਜਾਂਦਾ ਹੈਗਾ ਇਹ ਹਮ ਸੁਧਾਰਨ ਦੀਆਂ ਗੱਲਾਂ ਨੇ ਤੇ ਸਾਨੂੰ ਕੀ ਦੱਸੂਗੀ ਭਾਈ ਯਾਰ ਇਹਦਾ ਥਾਇਰਾਇਡ ਕੰਮ ਨਹੀਂ ਕਰਦਾ ਕੋਈ ਬੀਬੀ ਕਹਿੰਦੀ ਨਾ ਰੋਟੀ ਤਾਂ ਵੇਖ ਕੀ ਖਾਣੀ ਹੈ ਮੋਟੀ ਤਾਜ਼ੀ ਹੁੰਦੀ ਜਾਣੀ ਹੈ ਪਤਾ ਨਹੀਂ ਸਰੀਰ ਖੁੱਲਿਆ ਹੀ ਜਾਂਦਾ ਹਵਾ ਹੀ ਭਰੀ ਜਾਂਦੀ ਹੈ ਸਾਨੂੰ ਪਤਾ ਹੋਏਗਾ ਇਹ ਹਾਈਪਰਥਾਇਰੋਇਡਿਜ਼ਮ ਦਾ ਕੇਸ ਹੈਗਾ ਔਰ ਜੇ ਬੀਬੀ ਕਹੇ ਭਾਈ ਭਾਈ ਮੈਂ ਤਾਂ ਇੰਨੀਆਂ ਰੋਟੀਆਂ ਖਾਣੀਆਂ ਬਾਵਜੂਦ ਮੈਨੂੰ ਤਾਂ ਲੱਗਦੀਆਂ ਹੀ ਨਹੀਂ ਪ੍ਰੈਕਟੀਕਲੀ ਉਸ ਦਾ ਰਿਵਰਸ ਕੰਡੀਸ਼ਨ ਆ ਜਾਏਗੀ ਸੋ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਬਾਹਰੋਂ ਵੇਖਣੀਆਂ ਨੇ ਉਹਨਾਂ ਦੇ ਮੁਤਾਬਕ ਵੇਖ ਸਕਦੇ ਹਾਂ ਔਰ ਇਹ ਸਾਰਾ ਕਾਰੋਬਾਰ ਸਾਰਾ ਦਾਰੋਮਦਾਰ ਕਿਹਦੇ ਉੱਪਰ ਆ ਹਾਰਮੋਨਸ ਦੇ ਉੱਪਰ ਔਰ ਹਾਰਮੋਨਸ ਦਾ ਇੱਕ ਆਪਣਾ ਸਿਸਟਮ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਇੰਡੋਕ੍ਰਾਈਨ ਸਿਸਟਮ ਇੰਡੋਕ੍ਰਾਈਨ ਸਿਸਟਮ ਦੇ ਵਿੱਚ ਬਹੁਤ ਸਾਰੇ ਹੋਰ ਗਲੈਂਡ ਨੇ ਅਲੱਗ ਅਲੱਗ ਸਰੀਰ ਦੇ ਹਿੱਸਿਆਂ ਵਿੱਚ ਲੱਗੇ ਹੋਏ ਉਹ ਆਪੋ ਆਪਣੇ ਜਿਹੜਾ ਚੀਜ਼ ਪੈਦਾ ਕਰਦੇ ਨੇ ਅਸੀਂ ਉਹਨੂੰ ਸੀਕ੍ਰੀਸ਼ਨ ਕਹਿੰਦੇ ਹਾਂ ਮੈਂ ਸੀਕ੍ਰੀਸ਼ਨ ਤੇ ਐਕਸਕ੍ਰੀਸ਼ਨ ਦੀ ਗੱਲ ਬਹੁਤ ਵਾਰੀ ਦੱਸ ਚੁੱਕਿਆ ਮੈਂ ਸਮਝਣਾ ਹੁਣ ਜਿਹੜੇ ਰੂਟੀਨ ਸੁਣਨ ਵਾਲੇ ਨੇ ਉਹਨਾਂ ਨੂੰ ਵੈਸੇ ਹੀ ਯਾਦ ਹੋ ਗਈ ਹੋਣੀ ਹੈ ਵੀ ਸੀਕ੍ਰੀਸ਼ਨ ਤੇ ਉਹ ਹੁੰਦੇ ਨੇ ਜਿਹੜੇ ਸਰੀਰ ਚੋਂ ਨਿਕਲ ਜਾਣ ਤੇ ਉਹਨਾਂ ਨੂੰ ਬਾਅਦ ਅਸੀਂ ਇਸਤੇਮਾਲ ਨਹੀਂ ਕਰਦੇ ਸ਼ਾਹ ਪਸੀਨਾ ਸਾਹ ਇਹਨੂੰ ਅਸੀਂ ਦੁਬਾਰਾ ਇਸਤੇਮਾਲ ਨਹੀਂ ਕਰਦੇ ਔਰ ਸੀਕ੍ਰੀਸ਼ਨ ਉਹ ਹੁੰਦੇ ਨੇ ਜਿਹੜੇ ਨਿਕਲਦੇ ਨੇ ਇਸੇ ਤਰ੍ਹਾਂ ਹੀ ਹੁੰਦਾ ਗਾਰਬੇਜ ਹੀ ਨੇ ਕਿਸੇ ਨਾ ਕਿਸੇ ਅੰਗ ਦਾ ਗਾਰਬੇਜ ਹੀ ਹੁੰਦਾ ਆ ਲੇਕਿਨ ਉਹ ਗਾਰਬੇਜ ਜਿਹੜਾ ਅੰਦਰ ਕਿਸੇ ਹੋਰ ਅੰਗ ਦੀ ਕੀ ਲੋੜ ਦਾ ਹੁੰਦਾ ਹੈਗਾ ਔਰ ਇਹੀ ਜਿਵੇਂ ਹਾਰਮੋਨ ਦੀ ਗੱਲ ਆਪਾਂ ਪਿਚੋਟੀ ਦੀ ਕੀਤੀ ਹੈ ਥਾਇਰਾਇਡ ਦੀ ਕਰੀ ਹੈ ਐਡਰੇਨਾਲੀਨ ਗਲੈਂਡ ਦੇ ਹਾਰਮੋਨ ਦੀ ਗੱਲ ਹੈਗੀ ਹੈ ਇਸ ਤਰ੍ਹਾਂ ਬਹੁਤ ਸਾਰੇ ਹਾਰਮੋਨ ਨੇ ਜਿਹੜੇ ਆਪਣਾ ਆਪਣਾ ਸੀਕ੍ਰੀਸ਼ਨ ਪੈਦਾ ਕਰਦੇ ਨੇ ਵੇਸਟ ਪ੍ਰੋਡਕਟ ਉਹਨਾਂ ਦਾ ਉਹ ਪੈਦਾ ਕਰਦੇ ਨੇ ਪਰ ਉਹਦਾ ਵੇਸਟ ਪ੍ਰੋਡਕਟ ਕਿਸੇ ਹੋਰ ਦੀ ਬਹੁਤ ਲੋੜ ਹੁੰਦੀ ਹੈ ਉਹਨੂੰ ਚਲਾਉਣ ਵਾਸਤੇ ਹੁੰਦਾ ਸੋ ਦੂਸਰੀ ਗੱਲ ਅਸੀਂ ਆਮ ਤੌਰ ਤੇ ਇਹ ਵੇਖਾਂਗੇ ਵੀ ਕੀ ਇਸ ਦੇ ਸਰੀਰ ਦੇ ਵਿੱਚ ਕੋਈ ਹਾਰਮੋਨਲ ਪ੍ਰੋਬਲਮ ਤਾਂ ਨਹੀਂ ਹੈਗੀ ਕਿ ਅੱਗ ਨਹੀਂ ਬਲ ਰਹੀ ਤੇ ਉਹ ਕਿਸ ਤਰ੍ਹਾਂ ਦੀ ਅੱਗ ਨਹੀਂ ਬਲ ਰਹੀ ਅਸੀਂ ਉਹਦੇ ਵਾਸਤੇ ਉਪਚਾਰ ਉਪਰਾਲਾ ਕਰਾਂਗੇ ਸਾਨੂੰ ਇਹ ਪਤਾ ਹੁੰਦਾ ਵੀ ਕਿਸ ਕਿਸ ਚੀਜ਼ ਦਾ ਇਫੈਕਟ ਜਿਹੜਾ ਹੈ ਉਹ ਹਾਰਮੋਨ ਪਿਚੁਰਟੀ ਤੇ ਪੈ ਸਕਦਾ ਆ ਕਿਸ ਕਿਸ ਚੀਜ਼ ਦਾ ਇਫੈਕਟ ਜਿਹੜਾ ਹੈ ਕਿਹੜੀ ਕਮੀ ਹੋ ਸਕਦੀ ਹੁਣ ਐਗਜ਼ਾਮਪਲ ਦੇ ਦਿਆਂ ਬਈ ਥਾਇਰਾਇਡ ਗਲੈਂਡ ਹੈ ਨਾ ਇਹਦੀ ਖੁਰਾਕ ਹੈ ਆਇਓਡੀਨ ਆਇਓਡੀਨ ਤੁਹਾਨੂੰ ਸਾਗ ਚ ਮਿਲਦੀ ਹੈ ਮੱਛੀ ਚ ਮਿਲਦੀ ਹੈ ਤੇ ਤੁਸੀਂ ਕਹੋ ਮੈਂ ਤਾਂ ਵੈਸ਼ਨੂੰ ਮੱਛੀ ਮੁੱਛੀ ਤੇ ਮੈਂ ਖਾਂਦਾ ਨੀ ਗਾ ਪਰ ਸਾਨੂੰ ਬਾਣੀ ਨੇ ਆਖਿਆ ਹੋਇਆ ਵੀ ਨਾ ਮੱਛੀ ਨੀ ਖਾਣੀ ਹਾਂਜੀ ਸੋ ਇਸ ਤਰ੍ਹਾਂ ਦੇ ਕਈ ਇੱਕ ਗੱਲਾਂ ਅਸੀਂ ਕਰਦੇ ਹਾਂ ਖੈਰ ਹੋਰ ਵੀ ਬਹੁਤ ਸੋਰਸ ਹੁੰਦੇ ਨੇ ਜਿੱਥੋਂ ਸਾਨੂੰ ਮਿਲ ਸਕਦੀ ਆਇਓਡੀਨ ਸਰੀਰ ਚ ਨਹੀਂ ਗਈ ਥਾਇਰਾਇਡ ਨੇ ਕੰਮ ਹੀ ਨੀ ਕਰਨਾ ਪਿਚੋਰਟੀ ਜਿੰਨਾ ਮਰਜ਼ੀ TSH ਪੈਦਾ ਕਰੀ ਜਾਵੇ ਥਾਇਰਾਇਡ ਸਟਿਮੂਲੇਟਿੰਗ ਹਾਰਮੋਨ ਪੈਦਾ ਕਰੀ ਜਾਵੇ ਪਰ ਉਹ ਕਹਿੰਦਾ ਨਾ ਵੀ ਮੇਰੇ ਤੋਂ ਨਹੀਂ ਉੱਠਿਆ ਜਾਂਦਾ ਜਦ ਤੱਕ ਮੈਨੂੰ ਫੀਮ ਦਿਓਗੇ ਤੇ ਤਾਂ ਹੀ ਮੈਂ ਉੱਠੂੰਗਾ ਜੀ ਆਇਓਡੀਨ ਜਾਊਗੀ ਤੇ ਤਾਂ ਹੀ ਉਹਦਾ ਕੰਮ ਚੱਲਣਾ ਹੈਗਾ ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੀ ਮੈਡੀਕਲ ਸਬਜੈਕਟ ਜਿਹੜਾ ਨਾ ਇੱਕ ਬਹੁਤ ਵੱਡਾ ਸਮੁੰਦਰ ਆ ਔਰ ਜਿੰਨਾ ਜਿੰਨਾ ਤੁਸੀਂ ਇਹਦੇ ਅੰਦਰ ਰਹਿੰਦੇ ਜਾਓਗੇ ਤੇ ਤੁਹਾਨੂੰ ਪਤਾ ਲੱਗੂ ਯਾਰ ਨੀ ਅਜੇ ਤਾਂ ਹੋਰ ਬਹੁਤ ਕੁਝ ਜਾਣਨ ਵਾਲਾ 50 ਸਾਲ ਹੋ ਗਏ ਮੈਨੂੰ ਇਹਦੇ ਵਿੱਚ ਵਿਚਰਦਿਆਂ ਹੋਇਆ ਨੂੰ ਔਰ 52 ਸਾਲ ਹੀ ਹੋ ਗਏ ਜਾਣਦਿਆਂ ਹੋਇਆ ਨੀ ਯਾਰ ਅਜੇ ਤਾਂ ਹੋਰ ਬਹੁਤ ਕੁਝ ਜਾਣਨ ਵਾਲਾ ਹਜੇ ਵੀ ਹੋਰ ਬਹੁਤ ਕੁਝ ਜਾਣਨ ਵਾਲਾ ਸੋ ਤੀਸਰੀ ਗੱਲ ਤੇ ਮੈਂ ਪਹੁੰਚ ਰਿਹਾ ਦੋ ਗੱਲਾਂ ਮੈਂ ਤੁਹਾਡੇ ਸਾਹਮਣੇ ਕਰਤੀਆਂ ਨੇ ਇੱਕ ਤਾਂ ਇਹ ਹੈ ਵੀ ਇਮਿਊਨਿਟੀ ਵੀਕ ਹੋ ਗਈ ਹੈ ਖਾਦ ਖੁਰਾਕ ਲੱਗਦੀ ਨਹੀਂ ਜਾਂ ਖਾਦ ਖੁਰਾਕ ਮਿਲ ਨਹੀਂ ਰਹੀ ਕੋਈ ਵੀ ਕਾਰਨ ਹੋ ਸਕਦਾ ਦੂਸਰੀ ਇਹ ਆ ਕਿ ਉਸ ਖਾਦ ਖੁਰਾਕ ਨੂੰ ਅੱਗ ਬਾਲਣ ਵਾਲਾ ਕੰਮ ਨਹੀਂ ਹੋ ਰਿਹਾ ਸਾਰਾ ਕੁਝ ਹੈਗਾ ਮਟੀਰੀਅਲ ਸਾਰਾ ਕੁਝ ਹੈਗਾ ਆ ਲੇਕਿਨ ਅੱਗ ਨਹੀਂ ਬਲ ਰਹੀ ਸਰੀਰ ਦੇ ਵਿੱਚ ਉਹ ਐਨਰਜੀ ਹੈ ਨੀ ਔਰ ਉਹ ਐਨਰਜੀ ਹਾਰਮੋਨਸ ਪੈਦਾ ਕਰਦੇ ਨੇ ਤੇ ਕਿਸ ਕਿਸ ਤਰ੍ਹਾਂ ਦੇ ਹਾਰਮੋਨਸ ਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਸਾਨੂੰ ਬਾਹਰ ਦਿਖਾਈ ਦਿੰਦੀਆਂ ਹੁਣ ਜਿਵੇਂ ਟੈਸਟੋਸਟੇਰੋਨ ਹਾਰਮੋਨ ਨਹੀਂ ਹੈ ਨਾ ਕਿਸੇ ਦਾ ਪੈਦਾ ਹੁੰਦਾ ਤੇ ਦਾੜੀ ਮੁੱਛਾਂ ਹੀ ਨਹੀਂ ਆਉਂਦੀਆਂ ਤੇ ਹੁਣ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਰਹਿਣੀ। ਇੱਕ ਬੰਦਾ ਹੋਵੇ 19-20 ਸਾਲ ਦਾ 25 ਸਾਲ ਦਾ ਤੇ ਉਹ ਕਹੇ ਯਾਰ ਖੋਦਾ ਤੇ ਦਾੜੀ ਨਹੀਂ ਹੈਗੀ ਇਹਦੀ, ਤੇ ਕੀ ਪਤਾ ਲੱਗੂਗਾ? ਸਾਨੂੰ ਇਹ ਪਤਾ ਲੱਗੂਗਾ ਟੈਸਟੋਸਟੇਰੋਨ ਹਾਰਮੋਨ ਜਿਹੜਾ ਆ ਇਹਦੇ ਸਰੀਰ ਵਿੱਚ ਨਹੀਂ ਬਣ ਰਿਹਾ, ਜਿਹਦੀ ਇਹ ਕੁਆਲਿਟੀ ਹੈ। ਇੱਕ ਬੱਚੀ ਕਹਿੰਦੀ ਹੈ ਵੀ ਮੇਰੇ ਤੇ ਮਾਸਿਕ ਧਰਮ ਠੀਕ ਹੀ ਨਹੀਂ ਹੁੰਦੇ ਜੀ, ਆਉਂਦੇ ਹੀ ਨਹੀਂ ਕਦੀ, ਆਉਂਦੇ ਤੇ 15-15 ਦਿਨ ਆਈ ਜਾਂਦੇ ਆ, ਕਦੇ ਆਉਂਦੇ ਆ ਤੇ 2-2 ਮਹੀਨੇ ਆਉਂਦੇ ਹੀ ਨਹੀਂ ਹੈਗੇ, ਤੇ ਸਾਨੂੰ ਕੀ ਪਤਾ ਲੱਗੂਗਾ ਕਿ ਇਹਦੇ ਸਰੀਰ ਦੇ ਵਿੱਚ ਈਸਟ੍ਰੋਜਨ ਪ੍ਰੋਜੈਸਟਰੋਨ ਵਗੈਰਾ ਆ ਹੀ ਨਹੀਂ ਰਹੇ। ਤੇ ਜਾਂ ਜੇ ਕੋਈ ਬੱਚੀ ਕਹੇ ਵੀ ਮੈਨੂੰ, ਕਿਉਂਕਿ ਬੱਚੀਆਂ ਦੇ ਚਿਹਰੇ ਤੇ ਵਾਲ ਨਹੀਂ ਹੁੰਦੇ, ਇਹ ਨਾਰਮਲ ਫਿਜ਼ੀਓਲੋਜੀਕਲ ਕੁਦਰਤ ਦਾ ਕਰਮ ਹੈਗਾ, ਪਰ ਜੇ ਕਿਸੇ ਬੱਚੀ ਦੇ ਦਾੜੀ ਮੁਛਾਣੀਆਂ ਸ਼ੁਰੂ ਹੋ ਜਾਣ, ਉਹਦਾ ਮਤਲਬ ਕੀ ਹੋਇਆ ਕਿ ਇਹਦੇ ਵਿੱਚ ਸੈਕੰਡਰੀ ਹਾਰਮੋਨ ਜ਼ਿਆਦਾ ਐਕਟਿਵ ਹੈ। ਟੈਸਟੋਸਟੇਰੋਨ ਔਰਤਾਂ ਵਿੱਚ ਵੀ ਟੈਸਟੋਸਟੇਰੋਨ ਹਾਰਮੋਨ ਪੈਦਾ ਹੁੰਦਾ ਹੈ, ਤੁਸੀਂ ਵੇਖਿਆ ਹੋਣਾ ਨਾ ਮੈਨੋਪੌਜ਼ ਦੇ ਸਮੇਂ, ਜਦੋਂ ਆਮ ਤੌਰ ਤੇ ਮੈਨੋਪੌਜ਼ ਦੀ ਕੰਡੀਸ਼ਨ ਹੁੰਦੀ ਹੈ, ਮਾਵਾਂ ਦੇ ਵਿੱਚ ਈਸਟ੍ਰੋਜਨ ਪ੍ਰੋਜੈਸਟੋਨ ਹਾਰਮੋਨ ਦੀ ਕਮੀ ਹੋ ਜਾਂਦੀ ਹੈ, ਇਹ ਨਹੀਂ ਉਹਨੇ ਪੂਰੇ ਸਕ੍ਰੀਟ ਹੁੰਦੇ, ਤੇ ਉਹਦੇ ਨਾਲ ਸਰੀਰ ਵਿੱਚ ਹੋਰ ਵੀ ਜਨਨੰਗਾਂ ਦੇ ਵਿੱਚ ਵੀ ਬੜੀਆਂ ਤਬਦੀਲੀਆਂ ਆਉਂਦੀਆਂ, ਹੋਰ ਵੀ ਬਹੁਤ ਕੁਝ ਤਬਦੀਲੀਆਂ ਆਉਂਦੀਆਂ, ਪਰ ਸਾਹਮਣੇ ਚਿਹਰੇ ਤੇ ਕੀ ਹੁੰਦਾ ਆ, ਦਾੜੀ ਮੁਛਾਉਣੀਆਂ ਸ਼ੁਰੂ ਹੋ ਜਾਂਦੀਆਂ। ਬਹੁਤ ਸਾਰੀਆਂ ਬੀਬੀਆਂ ਨੂੰ ਇਸ ਤਰ੍ਹਾਂ ਦਾੜੀ ਮੁਛਾਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਵਾਲ ਉੱਗਣੇ ਸ਼ੁਰੂ ਹੋ ਜਾਂਦੇ ਨੇ, ਔਰ ਇਹ ਇੰਡੀਕੇਟ ਕੀ ਕਰਦੇ ਨੇ ਕਿ ਇਸ ਬੱਚੀ ਦੇ ਵਿੱਚ, ਇਸ ਬੀਬੀ ਮਾਤਾ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਦੀ ਪ੍ਰੋਡਕਸ਼ਨ ਜ਼ਿਆਦਾ ਹੋਣ ਲੱਗ ਗਈ ਆ। ਈਸਟ੍ਰੋਜਨ ਪ੍ਰੋਜੈਸਟੋਨ ਹਾਰਮੋਨ ਜਿਹੜੇ ਇਸ ਦੀ ਬਾਡੀ ਦੇ ਹਾਰਮੋਨ ਸੀਗੇ ਉਹ ਨਹੀਂ ਹੋ ਰਹੇ, ਆਵਾਜ਼ ਬਦਲਣੀ ਸ਼ੁਰੂ ਹੋ ਜਾਂਦੀ, ਬੰਦਿਆਂ ਵਰਗੀ ਆਵਾਜ਼ ਹੋਣੀ ਸ਼ੁਰੂ ਹੋ ਜਾਂਦੀ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਟਾਈਮ ਟੂ ਟਾਈਮ ਮੈਂ ਤੁਹਾਡੇ ਨਾਲ ਸਾਰੀਆਂ ਕਰਦੇ ਰਹਿਣਾ। ਤੇ ਦੂਸਰੀ ਗੱਲ ਹਾਰਮੋਨ ਤੋਂ ਬਾਅਦ ਮੈਂ ਤੀਸਰੀ ਗੱਲ, ਤੁਸੀਂ ਸਾਰਾ ਕੁਝ ਕਰਦੇ ਰਹੋ, ਘਰ ਦੇ ਵਿੱਚ ਸਾਰਾ ਕੁਝ ਰਾਸ਼ਨ ਪਾਣੀ ਹੈਗਾ, ਤੁਹਾਡਾ ਕਿਚਨ ਵੀ ਸਹੀ ਚੱਲ ਰਿਹਾ, ਕਾਰੋਬਾਰ ਵੀ ਸਾਰਾ ਕੁਝ ਸਹੀ ਚੱਲ ਰਿਹਾ, ਕਾਰ ਆਮ ਸਾਰੀਆਂ ਗੱਲਾਂ ਹੋ ਰਹੀਆਂ ਨੇ, ਪਰ ਜੇ ਤੁਹਾਡੇ ਘਰ ਦਾ ਗਾਰਬੇਜ ਹੀ ਨਾ ਨਿਕਲੇ, ਜਾਂ ਤੁਹਾਡੇ ਘਰ ਦੀ ਕੱਪੜੇ ਧੋ ਤੁਸੀਂ ਕੱਪੜੇ ਨਹੀਂ ਧੋਦੇ, ਅਲਟੀਮੇਟ ਕਿੰਨੇ ਕੁ ਦਿਨ ਉਹ ਕੱਪੜੇ ਪਾਓਗੇ ਜਿਹੜੇ ਪਸੀਨੇ ਵਾਲੇ ਹੋਣਗੇ? ਨਹੀਂ ਕਿਆ ਪਾ ਸਕਦੇ ਨਾ? ਇਸੇ ਤਰ੍ਹਾਂ ਹੀ ਘਰ ਦਾ ਗਾਰਬੇਜ ਤੁਸੀਂ ਕਿੰਨੇ ਕੁ ਦਿਨ ਘਰ ਚ ਰੱਖ ਸਕਦੇ ਹੋ? ਅਲਟੀਮੇਟ ਤੁਹਾਨੂੰ ਰਿਲੀਵ ਕਰਨਾ ਪਏਗਾ ਨਾ। ਸੋ ਕੁਦਰਤ ਨੇ ਨਿਯਮ ਬਣਾਇਆ ਉਹਦੇ ਵਾਸਤੇ ਭਾਈ ਇਸ ਸਰੀਰ ਦੇ ਵਿੱਚੋਂ ਗਾਰਬੇਜ ਜਿਹੜਾ ਆ ਉਹ ਨਿਕਲਣਾ ਹੀ ਚਾਹੀਦਾ ਹੈ, ਟੱਟੀ ਦੇ ਰਸਤੇ, ਪਿਸ਼ਾਬ ਦੇ ਰਸਤੇ ਨਿਕਲਣਾ ਚਾਹੀਦਾ ਹੈ, ਪਸੀਨੇ ਦੇ ਰਸਤੇ ਨਿਕਲਣਾ ਹੀ ਚਾਹੀਦਾ ਆ, ਔਰ ਸਾਹ ਦੇ ਰਸਤੇ ਵੀ ਗਾਰਬੇਜ ਨਿਕਲਦਾ ਹੈ ਜਿਹੜਾ ਆਮ ਲੋਕ ਸਭ ਨਹੀਂ ਜਾਣਦੇ ਹੁੰਦੇ। ਸੋ ਇਹ ਬਹੁਤ ਸਾਰੀਆਂ ਗੱਲਾਂ, ਤੁਸੀਂ ਉਹਨੇ ਸ਼ਰਾਬ ਪੀਤੀ ਹੁੰਦੀ, ਪੁਲਿਸ ਵਾਲੇ ਰੋਕ ਲੈਂਦੇ ਨੇ, ਕਹਿੰਦੇ ਕੂਕ ਮਾਰ ਇੱਥੇ, ਹਾਂਜੀ ਕੂਕ ਮਾਰ ਕੇ ਦੇਖਦੇ ਨੇ ਕਿ ਜਿਹੜਾ ਇਹਨੇ ਖਾਧਾ ਪੀਤਾ ਹੈ ਉਹਦਾ ਗਾਰਬੇਜ ਜਿਹੜਾ ਬਾਹਰ ਕਿਵੇਂ ਨਿਕਲਦਾ ਹੈਗਾ, ਉਹ ਦੱਸੇਗਾ ਉਸਨੂੰ ਵੀ ਇਹਨੇ ਇੰਨੀ ਸ਼ਰਾਬ ਪੀਤੀ ਹੋਈ ਹੈ। ਤੇ ਮੇਰੇ ਕਹਿਣ ਤੋਂ ਮਤਲਬ ਆ ਬਈ ਗਾਰਬੇਜ ਤੀਸਰਾ ਸਟੈਪ ਹੈ ਸਾਡਾ ਕਿ ਅਸੀਂ ਇਹ ਵੇਖੀਏ ਵੀ ਕਿਸੇ ਵੀ ਬੰਦੇ ਨੇ ਯਾਰ ਟੱਟੀ ਪਿਸ਼ਾਬ ਠੀਕ ਆਉਂਦਾ ਤੈਨੂੰ, ਹਾਂਜੀ ਔਰ ਇਹ ਗੱਲ ਨਾ ਜਾਣਨੀ ਹੈ, ਬਹੁਤ ਜ਼ਰੂਰੀ ਨੇ। ਜੇ ਅਸੀਂ ਨਿਕਾਸ ਦੇ ਰਾਹ ਸਾਰੇ ਖੋਲ ਦਈਏ ਤਾਂ ਬਹੁਤ ਸਾਰੀਆਂ ਬਿਮਾਰੀਆਂ, ਜਦੋਂ ਅੰਦਰ ਦੀ ਸਫਾਈ ਹੋ ਜਾਵੇ ਨਾ, ਗਾਰਬੇਜ ਦੀ ਸਫਾਈ ਹੋ ਜਾਵੇ, ਬਹੁਤ ਸਾਰੇ ਕੰਮ ਆਪਣੇ ਆਪ ਚੱਲਣ ਲੱਗ ਜਾਂਦੇ ਆ। ਕਾਰਬਨ ਡਾਈਆਕਸਾਈਡ ਤੁਸੀਂ ਚੀਮਾ ਸਾਹਿਬ ਉਹ ਵੇਖਿਆ ਹੋਣਾ ਆਪਣੇ ਪਿੰਡਾਂ ਦੇ ਵਿੱਚ, ਪਹਿਲਾਂ ਤਾਰਾਂ ਜਿਹੜੀਆਂ ਹੁੰਦੀਆਂ ਸੀ ਕੁੰਡੀਆਂ ਲੱਗਦੀਆਂ ਸੀ ਤੇ ਉਸ ਥਾਂ ਤੇ ਕਈ ਵਾਰ ਕਾਰਬਨ ਆ ਜਾਂਦੀ ਸੀ ਤੇ ਅਸੀਂ ਘਰੋਂ ਜਾ ਕੇ ਨਾ ਡਾਂਗ ਤੇ ਖੰਭੇ ਦੇ ਉੱਪਰ ਉਹ ਤਾਰ ਦੇ ਜੋੜ ਤੇ ਮਾਰਦੇ ਸਾਂ ਤੇ ਆ ਗਈ ਆ ਗਈ ਆ ਗਈ ਕਹਿਣਾ ਸ਼ੁਰੂ ਕਰਨ ਦੇ ਵੀ ਬਿਜਲੀ ਆ ਗਈ ਜੀ, ਕਾਰਬਨ ਇੱਕ ਪਾਸੇ ਹੋ ਜਾਂਦੀ ਸੀ। ਇਹ ਇਸ ਤਰ੍ਹਾਂ ਦੀ ਚੀਜ਼ ਆ ਇਸ ਸਰੀਰ ਦੇ ਵਿੱਚ ਕਿ ਜਿੰਨਾ ਵੀ ਗਾਰਬੇਜ ਹੈ ਉਹ ਗਾਰਬੇਜ ਸਰੀਰ ਦੇ ਵਿੱਚੋਂ ਨਿਕਲਣ ਦਾ ਜਿਹੜਾ ਕੁਦਰਤ ਨੇ ਚਲਨ ਬਣਾਇਆ ਹੋਇਆ ਹੈ ਉਹਨੂੰ ਉਸੇ ਤਰ੍ਹਾਂ ਹੀ ਚੱਲਣਾ ਚਾਹੀਦਾ, ਤੇ ਜੇ ਉਹ ਇਸ ਤਰ੍ਹਾਂ ਦਾ ਗਾਰਬੇਜ ਨਹੀਂ ਨਿਕਲ ਰਿਹਾ ਤੇ ਫਿਰ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣਗੀਆਂ। ਜੇ ਕਬਜ਼ ਹੋ ਜਾਂਦੀ ਹੈ ਤੇ ਤੁਸੀਂ ਵੇਖਿਆ ਉਹਨੂੰ ਸਿਰ ਦਰਦ ਹੋਣਾ ਸ਼ੁਰੂ ਹੋ ਜਾਏਗਾ। ਕਬਜ਼ ਕਿਉਂ ਹੋ ਰਹੀ ਹੈ? ਇੱਕ ਬੰਦਾ ਪਾਣੀ ਹੀ ਨਹੀਂ ਪੀ ਰਿਹਾ ਹੈਗਾ, ਪਾਣੀ ਦਾ ਪੀਣਾ ਬਹੁਤ ਜ਼ਰੂਰੀ ਹੈਗਾ, ਉਹਦੀ ਆਪਾਂ ਕਿੰਨੀ ਜਗ੍ਹਾ ਗੱਲ ਕਰ ਚੁੱਕੇ ਹਾਂ ਕਿ 1500 ਮਿਲੀਲੀਟਰ ਹਰ ਇੱਕ ਐਵਰੇਜ ਬੰਦੇ ਦੇ ਸਰੀਰ ਦੇ ਵਿੱਚੋਂ ਪਾਣੀ ਇਵੈਪੋਰੇਟ ਹੁੰਦਾ ਹੈ, ਟੱਟੀ ਦੇ ਰਸਤੇ, ਪਿਸ਼ਾਬ ਦੇ ਰਸਤੇ, ਸਾਹ ਦੇ ਰਸਤੇ, ਪਸੀਨੇ ਦੇ ਰਸਤੇ ਪਾਣੀ ਸਾਡੇ ਸਰੀਰ ਦੇ ਵਿੱਚੋਂ 1500 ਮਿਲੀਲੀਟਰ ਭਾਵ ਕਹਿ ਲਓ 6 ਗਲਾਸ 8 ਔਂਸ ਦੇ ਨਿਕਲਦਾ ਹੀ ਹੈ ਐਜ਼ ਐਨ ਐਵਰੇਜ, ਹਾਂਜੀ। ਤੇ ਜੇ ਤੁਸੀਂ ਇੰਨਾ ਪਾਣੀ ਪੀਂਦੇ ਹੀ ਨਹੀਂ ਤੇ ਇਹਦਾ ਮਤਲਬ ਕੀ ਹੋਏਗਾ? ਤੁਹਾਡੇ ਸੈੱਲਾਂ ਦੇ ਵਿੱਚੋਂ, ਤੁਹਾਡੇ ਖੂਨ ਦੇ ਵਿੱਚ ਪਾਣੀ ਦੀ ਪਰਸੈਂਟੇਜ ਪੱਧਰ ਘੱਟ ਜਾਏਗੀ ਤੇ ਫਿਰ ਕੀ ਹੋਏਗਾ? ਖੂਨ ਸਲੋ ਹੋ ਜਾਏਗਾ ਚੱਲਣਾ, ਸਪਲਾਈ ਘੱਟ ਜਾਏਗੀ, ਆ ਪੋਟੇ ਤੁਹਾਡੇ ਉਂਗਲਾਂ ਦੇ ਸੁੱਕਣੇ ਸ਼ੁਰੂ ਹੋ ਜਾਣਗੇ, ਇਸੇ ਤਰ੍ਹਾਂ ਹੀ ਡਰਾਈਨੈਸ ਸਕਿਨ ਦੇ ਵਿੱਚ ਆਣੀ ਸ਼ੁਰੂ ਹੋ ਜਾਏਗੀ। ਇਹ ਬਹੁਤ ਸਾਰੀਆਂ ਗੱਲਾਂ ਉਹਦੇ ਨਾਲ ਮਿਲਦੀਆਂ ਜੁਲਦੀਆਂ ਜਿਹੜੀਆਂ ਨੇ ਉਹ ਹੋਣੀਆਂ ਸ਼ੁਰੂ ਹੋ ਜਾਣਗੀਆਂ, ਜਿਨ੍ਹਾਂ ਦਾ ਹੱਲ ਅਸੀਂ ਸਧਾਰਨ ਹੀ ਇਸ ਗੱਲ ਤੋਂ ਯਾਰ ਪਾਣੀ ਕਿੰਨਾ ਕੁ ਪੀਣਾ ਆ, ਨਹੀਂ ਜੀ ਪਾਣੀ ਤੇ ਮੈਨੂੰ ਪੁੱਛੋ ਕਿਤੇ ਰੋਟੀ ਨਾਲ ਹੀ ਭਾਵੇਂ ਥੋੜਾ ਬਹੁਤ ਪੀ ਲਈਏ ਨਹੀਂ ਤਾਂ ਨਹੀਂ ਪੀਦਾ ਹਾਂਜੀ ਸੋ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੈਗੇ ਨੇ ਔਰ ਉਹਨਾਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਸਾਡਾ ਸੈੱਲਾਂ ਦੇ ਵਿੱਚ ਰਿਜ਼ਰਵ ਕੋਟਾ ਹੈਗਾ ਪਤਾ ਹੀ ਨਹੀਂ ਲੱਗਦਾ ਪੰਜ ਪੰਜ ਛੇ ਛੇ ਮਹੀਨੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ ਪਰ ਜਦੋਂ ਲੰਬੇ ਸਮੇਂ ਵਾਸਤੇ ਕੰਡੀਸ਼ਨ ਬਣ ਜਾਂਦੀ ਵੀ ਹੈਗੇ ਤਾਂ ਪਾਣੀ ਪੀਣਾ ਹੀ ਨਹੀਂ ਕਰਦਾ ਇਹਨੂੰ ਕਦੇ ਵੇਖਿਆ ਨਹੀਂ ਰੋਟੀ ਤੋਂ ਬਿਨਾਂ ਪਾਣੀ ਪੀਂਦਾ ਹੋਵੇ ਹਾਂਜੀ ਤਾਂ ਤੁਸੀਂ ਸਮਝੋ ਵੀ ਉਹਨਾਂ ਸਰੀਰਾਂ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਹਨ ਸੋ ਉਸ ਤੋਂ ਬਾਅਦ ਇਹ ਤਿੰਨਾਂ ਸਿਸਟਮਾਂ ਦਾ ਇੱਕ ਯੋਗ ਫਲ ਅਗਰ ਸਾਡੇ ਸਾਹਮਣੇ ਹੁੰਦਾ ਹੈ ਤਾਂ ਅਸੀਂ ਫਿਰ ਇਹ ਦੱਸਣ ਯੋਗ ਹਾਂ ਕਿ ਇਹਦੀ ਬਿਮਾਰੀ ਦਾ ਕਾਰਨ ਕੀ ਆ ਤੇ ਇਸ ਨੂੰ ਤੁਸੀਂ ਦੂਰ ਕਰੋ ਔਰ ਜੇ ਅਸੀਂ ਕਾਰਨ ਦੂਰ ਕਰ ਦਿੰਦੇ ਹਾਂ ਤੇ ਬਹੁਤ ਸਾਰੀਆਂ ਬਿਮਾਰੀਆਂ ਇਸੇ ਸਟੈਪ ਤੇ ਹੀ ਠੀਕ ਹੋ ਸਕਦੀਆਂ ਨੇ ਹੁਣ ਜੇ ਸਾਨੂੰ ਪਤਾ ਲੱਗਿਆ ਵੀ ਨਹੀਂ ਇਹ ਸਾਨੂੰ ਤਾਂ ਪਤਾ ਨਹੀਂ ਲੱਗਿਆ ਇਹਦੇ ਬਾਰੇ ਤਾਂ ਫਿਰ ਕੁਝ ਹੋਰ ਨਿਸ਼ਾਨੀਆਂ ਜਿਨ੍ਹਾਂ ਦੇ ਨਾਲ ਅਸੀਂ ਉਹਨੂੰ ਸਮਝਾ ਸਕਦੇ ਹਾਂ ਵੀ ਭਾਈ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਤੇਰੇ ਸਰੀਰ ਦੇ ਅੰਦਰ ਗਾਰਬੇਜ ਇਕੱਠਾ ਹੋ ਗਿਆ ਕਿਉਂਕਿ ਚਮੜੀ ਦਾ ਰੰਗ ਬਦਲ ਜਾਏਗਾ ਕਾਰਬਨ ਡਾਈਆਕਸਾਈਡ ਜ਼ਿਆਦਾ ਹੋ ਜਾਏਗੀ ਔਰ ਕਾਰਬਨ ਡਾਈਆਕਸਾਈਡ ਜ਼ਿਆਦਾ ਹੋਣ ਦਾ ਸਭ ਤੋਂ ਪਹਿਲਾਂ ਤੁਹਾਡੇ ਨਹੁੰ ਜਿਹੜੇ ਨਾ ਇਹ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਦੱਸਣਗੇ ਕਿ ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ ਹੋ ਗਈ ਗੁਲਾਬੀ ਹੋਣੇ ਚਾਹੀਦੇ ਨੇ ਨਾ ਜੇ ਰੈੱਡ ਹੋਣੇ ਚਾਹੀਦੇ ਨੇ ਯੰਗ ਬੱਚਾ ਹੋਵੇ ਤਾਂ ਜੇ ਨਹੀਂ ਹੈਗੇ ਤਾਂ ਸਾਨੂੰ ਦੱਸੇਗਾ ਵੀ ਭਾਈ ਇਹਦੇ ਵਿੱਚ ਕਾਰਬਨ ਜ਼ਿਆਦਾ ਆ ਗਈ ਹੈ ਭਾਵ ਆਕਸੀਜਨ ਪੂਰੀ ਜਾ ਹੀ ਨਹੀਂ ਰਹੀ ਕਾਰਬਨ ਦਾ ਪੋਸ਼ਣ ਜ਼ਿਆਦਾ ਹੋ ਗਿਆ ਆ ਔਰ ਕਿਉਂ ਹੋ ਰਿਹਾ ਕਿਉਂਕਿ ਤੁਸੀਂ ਪਾਣੀ ਨਹੀਂ ਗਏ H2O ਤੁਹਾਡੇ ਅੰਦਰ ਘੱਟ ਜਾ ਰਿਹਾ ਹੈਗਾ ਸੋ ਇਹ ਸਾਰੀਆਂ ਗੱਲਾਂ ਹਨ ਜਿਹੜੀਆਂ ਅਸੀਂ ਆਮ ਤੌਰ ਤੇ ਨਾਰਮਲ ਜਾਣੀਆਂ ਨੇ ਸਕਿਨ ਦੇ ਵਿੱਚ ਔਰ ਮੋਟੇ ਤੌਰ ਤੇ ਆਪਾਂ ਇਹ ਵੀ ਗੱਲ ਆਪਾਂ ਬੜੀ ਦੇਰਾਂ ਕਰ ਚੁੱਕੇ ਕਿਉਂਕਿ ਉਹਨੇ ਪ੍ਰੋਗਰਾਮ ਕਰਦਿਆਂ ਕਰਦਿਆਂ ਇੰਨਾ ਹੋ ਗਿਆ ਮੈਨੂੰ ਤਾਂ ਐਂ ਲੱਗਦਾ ਵੀ ਮੈਂ ਸ਼ਾਇਦ ਕਿਤੇ ਰਿਪੀਟ ਤਾਂ ਨਹੀਂ ਕਰ ਰਿਹਾ ਕਈ ਗੱਲਾਂ ਜਿਵੇਂ ਹੁਣ ਪੀਲੀਆ ਹੋ ਜਾਂਦਾ ਤੇ ਮੇਰਾ ਖਿਆਲ ਹੈ ਵੀ ਪਿੰਡਾਂ ਦੇ ਵਿੱਚ ਵੀ ਆਮ ਬੰਦਾ ਜਿਹੜਾ ਆ ਉਹ ਦੱਸ ਸਕਦਾ ਯਾਰ ਤੈਨੂੰ ਤੇ ਪੀਲੀਆ ਹੋਇਆ ਪਿਆ ਭਾਵੇਂ ਉਹਨਾਂ ਨੂੰ ਇਹ ਪਤਾ ਹੋਵੇ ਕਿ ਨਾ ਹੋਵੇ ਵੀ ਅੰਦਰ ਜਿਹੜੇ ਅੰਗ ਨਾਲ ਸੰਬੰਧਿਤ ਹੈਗਾ ਆ ਪਰ ਅਸੀਂ ਤਾਂ ਜਾਣਦੇ ਹਾਂ ਨਾ ਵੀ ਜੇ ਕਿਸੇ ਦੀ ਚਮੜੀ ਪੀਲੀ ਹੋ ਜਾਏ ਜੇ ਕਿਸੇ ਦੀਆਂ ਅੱਖਾਂ ਵੀ ਪੀਲੀਆਂ ਦਿਸਣ ਲੱਗ ਜਾਣ ਜੇ ਕਿਸੇ ਨੂੰ ਪਿਸ਼ਾਬ ਵੀ ਪੀਲੇ ਰੰਗ ਦਾ ਹੀ ਆਉਣਾ ਸ਼ੁਰੂ ਹੋ ਜਾਵੇ ਜੇ ਕਿਸੇ ਨੂੰ ਚਿੱਟੀਆਂ ਚੱਟੀਆਂ ਲੱਗ ਜਾਣ ਤੇ ਇਹ ਕੀ ਇੰਡੀਕੇਟ ਕਰਦੀਆਂ ਨੇ ਕਿ ਤੇਰੇ ਸਰੀਰ ਦੇ ਅੰਦਰ ਇੱਕ ਅੰਗ ਹੈ ਜਿਹਨੂੰ ਕਹਿੰਦੇ ਨੇ ਲਿਵਰ
1: ਜੀ
0: ਔਰ ਲਿਵਰ ਵੀ ਇੱਕ ਗਾਰਬੇਜ ਬਾਹਰ ਕੱਢਦਾ ਜਿਹਨੂੰ ਅਸੀਂ ਕਹਿੰਦੇ ਹਾਂ ਬਾਹਰ ਗਾਰਬੇਜ ਐਸਾ ਹੈਗਾ ਜਿਹੜਾ ਅਸੀਂ ਸਿੱਧੇ ਤੌਰ ਤੇ ਬਾਹਰ ਨਹੀਂ ਕੱਢਦੇ ਅੰਤਲੀਆਂ ਚ ਭੇਜਦੇ ਹਾਂ ਔਰ ਉਸ ਅੰਤਲੀਆਂ ਚ ਭੇਜਣ ਦੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਡਾਈਜੈਸਟ ਜਿਵੇਂ ਫੈਟ ਹੈ ਜਿਵੇਂ ਹੋਰ ਟੌਕਸਿਕ ਸਬਸਟਾਂਸਿਸ ਬਹੁਤ ਚੀਜ਼ਾਂ ਜਿਹੜੀਆਂ ਸਰੀਰ ਨੂੰ ਸੈੱਟ ਨਹੀਂ ਬੈਠਦੀਆਂ ਤੇ ਉਹ ਅੰਦਰ ਚਲੇ ਜਾਂਦੀਆਂ ਨੇ ਉਹਨਾਂ ਨੂੰ ਬਹੁਤ ਸਾਰੀਆਂ ਨੂੰ ਨਿਊਟਰਲਾਈਜ਼ ਕਰਨ ਦਾ ਕੰਮ ਕਰਦਾ ਬਹੁਤ ਜ਼ਿਆਦਾ ਐਸਿਡਿਟੀ ਵਾਲੀਆਂ ਚੀਜ਼ਾਂ ਤੁਸੀਂ ਖਾ ਪੀ ਲਈਆਂ ਹੈਗੀਆਂ ਨੇ ਔਰ ਇਹ ਅਲਕਲਾਈਨ ਮੀਡੀਆ ਚ ਹੁੰਦਾ ਆ ਅਲਟੀਮੇਟਲੀ ਇਹ ਉਸਨੂੰ ਨਸ਼ਟ ਕਰੇਗਾ ਨਿਊਟਰਲਾਈਜ਼ ਕਰੇਗਾ ਸੋ ਬਹੁਤ ਸਾਰੇ ਕੰਮ ਬਾਇਲ ਦੇ ਹੁੰਦੇ ਨੇ ਤੇ ਜੇ ਬਾਇਲ ਉੱਥੇ ਹੀ ਰੁਕ ਜਾਵੇ ਜਾਂ ਬਾਇਲ ਖੁਦ ਹੀ ਖਰਾਬ ਹੋਵੇ ਉਹਦੀ ਕੰਪੋਜੀਸ਼ਨ ਹੀ ਨਾਰਮਲ ਨਾ ਰਹੇ ਤਾਂ ਅਲਟੀਮੇਟ ਕੀ ਹੋਏਗਾ ਉਹਦੀਆਂ ਨਿਸ਼ਾਨੀਆਂ ਮੈਂ ਦੱਸਿਆ ਸੀਗਾ ਕਿ ਜਿੰਨਾ ਵੀ ਆਇਰਨ ਸਰੀਰ ਦੇ ਵਿੱਚੋਂ ਕਹਿ ਲਓ ਜਾਂ ਅੰਤੜੀਆਂ ਦੇ ਵਿੱਚੋਂ ਕਹਿ ਲਓ ਇਕੱਠਾ ਹੋ ਕੇ ਲਿਵਰ ਦੇ ਵਿੱਚ ਜਾਂਦਾ ਆ ਉਹ ਸਾਰੇ ਦਾ ਸਾਰਾ ਉੱਥੇ ਤੋੜ ਦਿੱਤਾ ਜਾਂਦਾ ਕਬਾੜੀਏ ਦੀ ਦੁਕਾਨ ਵਾਂਗੂ ਤੋੜ ਦਿੱਤਾ ਜਾਂਦਾ ਆ ਅਲੱਗ ਅਲੱਗ ਉਹਦੇ ਪਾਰਟਸ ਜਿਹੜੇ ਖਿਲਾਰ ਦਿੱਤੇ ਜਾਂਦੇ ਨੇ ਤੇ ਜਦੋਂ ਆਇਰਨ ਖਿਲਾਰਿਆ ਜਾਂਦਾ ਹੈ ਨਾ ਲਾਲ ਰੰਗ ਕਾਹਦੇ ਨਾਲ ਆਇਰਨ ਕਰਕੇ ਤੇ ਜਦੋਂ ਆਇਰਨ ਅੰਦਰ ਲਿਵਰ ਦੇ ਗਿਆ ਸੀਗਾ ਉਹਨੇ ਉਹਨੂੰ ਖਿਲਾਰ ਦਿੱਤਾ ਤੇ ਉਹਦੇ ਵਿੱਚੋਂ ਬਿਲੀ ਰੂਬਨ ਤੇ ਬਿਲੀ ਵਡਨ ਉਹਦੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਬਣ ਗਏ ਹੁਣ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਜੇ ਮੇਰੇ ਕੋਲ ਵਾਧੂ ਪੈਣ ਤੇ ਮੈਂ ਕਹਿੰਦਾ ਯਾਰ ਲੈ ਲਓ ਸਸਤੇ ਪਾ ਲੈ ਜੋ ਵਾਧੂ ਲੈ ਜੋ ਹਾਂਜੀ ਤੇ ਜੇ ਮੇਰੇ ਕੋਲ ਉਹ ਘੱਟ ਬਣ ਗਏ ਮੈਂ ਘੱਟ ਭੇਜੂਗਾ ਰੰਗ ਮੇਰਾ ਲਾਲ ਹੋਊਗਾ ਜੇ ਮੇਰੇ ਕੋਲ ਵਾਧੂ ਹੋਇਆ ਤੇ ਮੈਂ ਕਹਿੰਦਾ ਯਾਰ ਵਾਧੂ ਲੈ ਜੋ ਇਹਦਾ ਮਤਲਬ ਕੀ ਹੋਇਆ ਕਿ ਆਇਰਨ ਆਇਆ ਪਰ ਟੁੱਟ ਗਿਆ ਜ਼ਿਆਦਾ ਜ਼ਿਆਦਾ ਟੁੱਟ ਗਿਆ ਔਰ ਉਹਦੇ ਵਿੱਚੋਂ ਜ਼ਿਆਦਾ ਬਿਲੀ ਰੂਬਨ ਤੇ ਬਿਲੀ ਵਰਡਨ ਬਣ ਗਏ ਜਿਹਦੇ ਕਰਕੇ ਉਹੀ ਮੈਂ ਖੂਨ ਚ ਭੇਜ ਦਿੱਤੇ ਔਰ ਦਿਲ ਨੇ ਉਹੀ ਜ਼ਿਆਦਾ ਬਿਲੀ ਰੂਬਨ ਬਿਲੀ ਵਰਡਨ ਸਾਰੇ ਸਰੀਰ ਨੂੰ ਸੈੱਲਾਂ ਨੂੰ ਸਪਲਾਈ ਕਰ ਦਿੱਤੇ ਤੇ ਸਾਰੇ ਸੈੱਲਾਂ ਦੇ ਵਿੱਚ ਆਇਰਨ ਵਾਲਾ ਪੋਰਸ਼ਨ ਜਿਹੜਾ ਸੀ ਘੱਟ ਗਿਆ ਹੈਮੋਗਲੋਬਿਨ ਦਾ ਪੋਰਸ਼ਨ ਘੱਟ ਗਿਆ ਬਿਲੀ ਰੂਬਨ ਬਿਲੀ ਵਰਡਨ ਦਾ ਵੱਧ ਗਿਆ ਤੇ ਉਹਦਾ ਰੰਗ ਕੀ ਹੋ ਗਿਆ ਪੀਲਾ ਜਿੱਥੇ ਜਿੱਥੇ ਜਾਊਗਾ ਆਪਣਾ ਉਹ ਖੇ ਖਿਲਾਰੂਗਾ ਪੀਲੀਆ ਹੋਏਗਾ ਔਰ ਸਾਰੀਆਂ ਚੀਜ਼ਾਂ ਪੀਲੀਆਂ ਪੀਲੀਆਂ ਹੋ ਜਾਣਗੀਆਂ ਹਾਂਜੀ ਬਸੰਤ ਦੇ ਸਰੋਂ ਫੁੱਲਾਂ ਹੋਣ ਤਰ੍ਹਾਂ ਸਾਰਾ ਕੁਝ ਸਰੋਂ ਫੁੱਲਾਂ ਹੋ ਜਾਊਗਾ ਤੇ ਇਹ ਆਮ ਲੋਕ ਨੇ ਇਹ ਰਿਸਕਲ ਦੇ ਡਾਕਟਰ ਨਹੀਂ ਡਾਕਟਰਾਂ ਕੋਲ ਤਾਂ ਸਾਡੇ ਕੋਲ ਤੇ ਹੋਰ ਅਸੀਂ ਇੱਕ ਇੰਡੈਕਸ ਵੇਖਦੇ ਹਾਂ ਹਾਂਜੀ ਅਸੀਂ ਅੱਖਾਂ ਦੇ ਆਈਲਿਡਸ ਵੇਖਦੇ ਹਾਂ, ਹੋਰ ਬਹੁਤ ਸਾਰੀਆਂ ਚੀਜ਼ਾਂ ਵੇਖਦੇ ਹਾਂ ਜਿਹਨਾਂ ਤੋਂ ਸਾਨੂੰ ਪਤਾ ਲੱਗਦਾ ਹੈਗਾ ਆ ਕਿ ਭਾਈ ਇਸ ਬੰਦੇ ਨੂੰ ਪੀਲੀਆ ਹੋ ਗਿਆ ਹੈਗਾ। ਪਰ ਆਮ ਬੰਦਾ ਵੀ ਜੇ ਪੀਲੀ ਚਮੜੀ ਕਿਸੇ ਦੀ ਵੇਖਦਾ ਹੈ ਨਾ ਤਾਂ ਕਹਿੰਦਾ ਯਾਰ ਤੈਨੂੰ ਤਾਂ ਪੀਲੀਆ ਹੋ ਗਿਆ। ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਹੈਗੀਆਂ ਨੇ। ਹੁਣ ਜੇ ਜਿਹੜੀ ਚਮੜੀ ਦਾ ਰੰਗ ਹੁਣ ਤੁਸੀਂ ਵੇਖਦੇ ਹੋ ਨਾ, ਅੱਬਰ ਮੇਰੇ ਵੇਖਦੇ ਲਾਲ ਦੇਦੇ ਨੇ ਤੁਹਾਨੂੰ, ਹਾਂਜੀ ਨੱਕ ਸਾਰਾ ਉਸੇ ਤਰ੍ਹਾਂ ਦਾ ਲਾਲ ਚਿਹਰੇ ਨਾਲ ਮਿਲਦਾ ਹੋਇਆ ਦਿਸਦਾ ਹੈਗਾ। ਪਰ ਜੇ ਤੁਹਾਨੂੰ ਇਹ ਲੱਗੇ ਭਈ ਨੱਕ ਤਾਂ ਯਾਰ ਕਿਵੇਂ ਸੁਆਹ ਵਰਗਾ ਹੋਇਆ ਪਿਆ, ਬੋਲ ਵੀ ਸੁਆਹ ਵਰਗੇ, ਪੰਜਾਬੀ ਦਾ ਲਫ਼ਜ਼ ਤਾਂ ਸੁਆਹ ਵਰਗੇ ਕਹਾਂਗੇ ਅਸੀਂ, ਅੰਗਰੇਜ਼ੀ ਚ ਉਹਨੂੰ ਕਹਿੰਦੇ ਆ ਸਾਇਨੋਸਿਸ। ਸਾਇਨੋਸਿਸ ਦਾ ਮਤਲਬ ਕੀ ਹੋਇਆ ਕਿ ਉਹਦੇ ਵਿੱਚ ਆਕਸੀਜਨ ਦੀ ਕਮੀ ਆ ਗਈ ਜੀ। ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਅਗਰ ਸਾਨੂੰ ਦੱਸਣ, ਆਕਸੀਜਨ ਹੁਣ ਕੈਰੀ ਕੌਣ ਕਰਦਾ, ਇਹ ਬਹੁਤ ਡੀਪ ਗੱਲ ਹੈ, ਅੰਦਰ ਦੀ ਗੱਲ ਹੈ। ਆਕਸੀਜਨ ਕੈਰੀ ਕੌਣ ਕਰਦਾ, ਲਾਲ ਖੂਨ ਦੇ ਕਣ। ਲਾਲ ਖੂਨ ਦੇ ਕਣ ਜਿਹੜੇ ਨੇ ਨਾ ਸਾਡੇ ਸਰੀਰ ਦੇ ਵਿੱਚ, ਉਹ ਖਾਲੀ ਟ੍ਰੇਨ ਦੇ ਡੱਬੇ ਆ, ਸਮਝਣ ਵਾਸਤੇ ਸਮਝ ਲੋ ਵੀ ਟ੍ਰੇਨ ਦੇ ਖਾਲੀ ਡੱਬੇ ਆ ਤੇ ਉਹਦੇ ਚ ਸਮਾਨ ਭਰ ਕੇ ਜਾਣਾ, ਤੇ ਸਮਾਨ ਕਿਹੜਾ ਭਰ ਕੇ ਜਾਂਦਾ ਉਹਦੇ ਵਿੱਚ, ਕੋਲਾ, ਕੋਲਾ ਨਹੀਂ ਇਹਦੇ ਚ ਭਰ ਕੇ ਜਾਂਦੀ ਆ ਆਕਸੀਜਨ, ਹਾਂਜੀ। ਸੋ ਮਤਲਬ ਕੀ ਆ ਕਿ ਸਰੀਰ ਦੇ ਵਿੱਚ ਆਕਸੀਜਨ ਸਪਲਾਈ ਕਰਨ ਵਾਸਤੇ ਸਾਡਾ ਲਾਲ ਖੂਨ ਦੇ ਕਣ ਜਿਹੜੇ ਨੇ ਉਹ ਖਾਲੀ ਡੱਬੇ ਹਨ, ਨਿਊਕਲੀਅਸ ਨਹੀਂ ਹੁੰਦਾ ਉਹਦੇ, ਬਾਕੀ ਸਾਰੇ ਚ ਨਿਊਕਲੀਅਸ ਹੁੰਦਾ ਆ। ਲਾਲ ਖੂਨ ਦੇ ਕਣਾਂ ਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ, ਖਾਲੀ ਡੱਬੇ ਆ ਤੇ ਇਹਦੇ ਚ ਆਕਸੀਜਨ ਭਰ ਕੇ ਜਾਂਦੀ ਹੈ। ਬਾਕੀ ਜਿਹੜੇ ਸੈੱਲ ਨੇ ਉਹਨਾਂ ਦੇ ਵਿੱਚ ਜਿਹੜਾ ਉਹ ਪਲਾਜ਼ਮਾ ਚ ਘੁਲੇ ਹੁੰਦੇ ਨੇ, ਜਿਹਦੇ ਚ ਜੋ ਅਸੀਂ ਫੈਟ ਖਾਧਾ, ਜੋ ਅਸੀਂ ਚਰਬੀ ਖਾਧੀ, ਜੋ ਅਸੀਂ ਪ੍ਰੋਟੀਨ ਖਾਧਾ, ਉਹ ਰਚ ਮਿਚ ਕੇ ਤੇ ਉਹ ਜਾ ਰਿਹਾ ਸੈੱਲਾਂ ਨੂੰ, ਨਾਲ ਆਕਸੀਜਨ ਦੇ ਡੱਬੇ ਜਾ ਰਹੇ ਨੇ, ਆਲੋ ਵੀ ਆਕਸੀਜਨ ਦੇ ਸਿਲੰਡਰ ਵੀ ਨਾਲ ਦੇ ਲਈ ਜੋ। ਪਰ ਜੇ ਆਇਰਨ ਵੈਸੇ ਹੀ ਜ਼ਿਆਦਾ ਟੁੱਟ ਗਿਆ ਔਰ ਉਹ ਖਾਜੇ ਸਾਡੇ ਟ੍ਰੇਨ ਦੇ ਡੱਬੇ ਹੀ ਘੱਟ ਗਏ ਤੇ ਸਮਾਨ ਪੂਰਾ ਜਾਣਾ ਨਹੀਂ ਗਾ। ਜੇ ਸਮਾਨ ਪੂਰਾ ਨਹੀਂ ਗਿਆ ਹਰੇਕ ਸੈੱਲ ਦੇ ਵਿੱਚ, ਇਹਦਾ ਮਤਲਬ ਆਕਸੀਜਨ ਘੱਟ ਗਈ। ਜੇ ਹੁਣ ਆਕਸੀਜਨ ਘੱਟ ਗਈ ਇਹਦਾ ਮਤਲਬ ਕੀ ਹੋਏਗਾ, ਅੰਦਰੋਂ ਤਾਂ ਵੇਖਾਂਗੇ ਉਸ ਬੰਦੇ ਨੂੰ ਯਾਰ ਸਾਹ ਚੜ ਜਾਂਦਾ, ਮਾੜਾ ਜਿਹਾ ਪੌੜੀਆਂ ਚੜ੍ਹਦਾ ਨਾ ਤਾਂ ਸਾਹ ਚੜ੍ਹਨ ਲੱਗ ਜਾਂਦਾ, ਥੋੜਾ ਜਿਹਾ ਤੇਜ਼ ਤੁਰਦੇ ਹੋਗੇ ਨਾ, ਤੁਹਾਡੇ ਨਾਲ ਤੁਰਦਾ ਹੋਊਗਾ ਤੁਸੀਂ ਕਹੋਗੇ ਯਾਰ ਤੁਰ, ਤੂੰ ਤੁਰਦਾ ਨਹੀਂ ਗਾ, ਨਹੀਂ ਕਹਿੰਦੇ ਯਾਰ ਸਾਹ ਚੜ੍ਹਦਾ ਤੇਜ਼ ਤੁਰਨਾ, ਹੌਲੀ ਤੁਰੋ ਤੁਸੀਂ। ਜੇ ਲੋਕ ਇਹ ਕਹਿਣ ਹੌਲੀ ਤੁਰੋ, ਤੁਸੀਂ ਇਹ ਸਮਝੋ ਵੀ ਉਹਦਾ ਆਇਰਨ ਜ਼ਿਆਦਾ ਟੁੱਟ ਰਿਹਾ, ਤੁਸੀਂ ਇਹ ਸਮਝੋ ਵੀ ਉਹਦੇ ਸੈੱਲਾਂ ਨੂੰ ਆਕਸੀਜਨ ਸਪਲਾਈ ਨਹੀਂ ਹੋ ਰਹੀ। ਪਰ ਤੁਸੀਂ ਜੇ ਵੇਖੋਗੇ ਬੋਲ ਉਹਦੇ ਨੀਲੇ, ਨੱਕ ਦੀ ਕਰੂਬਲੀ ਉਹਦੀ ਨੀਲੀ ਹੋਗੀ, ਹਾਂਜੀ ਨੌਂ ਅਗਰ ਵੇਖੋਗੇ ਬਹੁਤ ਲੰਬੇ ਸਮੇਂ ਤੱਕ ਕੋਈ ਐਸੀ ਗੱਲ ਹੋ ਜਾਵੇ ਤੇ ਫਿਰ ਉਹਦੇ ਨੌਂ ਜਿਹੜੇ ਨੇ ਅਗਲੇ ਪਾਸੇ ਉਹ ਟਿਪਸ ਜਿਹੜੇ ਨੇ ਉਹ ਵੀ ਨੀਲੇ ਹੋ ਜਾਣਗੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਮ ਤੌਰ ਤੇ ਤੁਸੀਂ ਲੱਭ ਸਕਦੇ ਹੋ, ਜਾਣ ਸਕਦੇ ਹੋ ਕਿ ਭਾਈ ਇਸ ਬੰਦੇ ਦੇ ਹੋਇਆ ਕਿ ਆਕਸੀਜਨ ਨਹੀਂ ਪੂਰੀ। ਆਕਸੀਜਨ ਨਹੀਂ ਪੂਰੀ ਕਿਉਂ ਨਹੀਂ ਪੂਰੀ, ਕਿਉਂਕਿ ਉਹਦੇ ਚ ਹੈਮੋਗਲੋਬਿਨ ਜਿਹੜਾ ਹੈ ਉਹ ਪੂਰਾ ਨਹੀਂ ਹੈਗਾ, ਆਇਰਨ ਜਿਹੜਾ ਜ਼ਿਆਦਾ ਟੁੱਟ ਗਿਆ ਹੈਗਾ ਆ, ਔਰ ਡੱਬੇ ਘੱਟ ਗਏ ਟ੍ਰੇਨ ਦੇ ਜਿਹਦੇ ਚ ਆਕਸੀਜਨ ਜਾਣੀ ਸੀ ਜਾ ਨਹੀਂ ਰਹੀ। ਹਾਂਜੀ, ਜਾਂ ਇੱਕ ਹੋਰ ਕਾਰਨ ਹੁੰਦਾ ਆ ਬਈ ਸੈੱਲ ਜਿਹੜੇ ਨੇ ਨਾ ਸਾਡੇ, ਹਰੇਕ ਸੈੱਲ ਦਾ ਇੱਕ ਡਾਇਮੈਂਸ਼ਨ ਆ। ਅਸੀਂ ਹੁਣ ਖੂਹ ਚ ਪਾਣੀ ਚ ਬਾਲਟੀ ਪਾਣੀ ਦੀ ਕੱਢਦੇ ਹਾਂ ਤੇ ਜੇ ਸਾਡੀ ਬਾਲਟੀ ਹੀ ਛੋਟੀ ਆ ਤੇ ਫਿਰ ਕਿੰਨਾ ਕੁ ਪਾਣੀ ਲੈ ਜਾਊਗੀ। ਸਿਕਲ ਸੈੱਲ ਐਨੀਮੀਆ, ਕੁਝ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ, ਕੁਝ ਇਸ ਤਰ੍ਹਾਂ ਦੇ ਰੋਗ ਨੇ ਜਿਨ੍ਹਾਂ ਦੇ ਕਰਕੇ ਆਮ ਤੌਰ ਤੇ ਸਾਡਾ ਜਿਹੜਾ ਲਾਲ ਖੂਨ ਦੇ ਕਣ ਹਨ ਉਹਨਾਂ ਦਾ ਉਹਨਾਂ ਦੀ ਸ਼ਕਲ ਜਿਹੜੀ ਹੈ ਉਹ ਛੋਟੀ ਹੋ ਜਾਂਦੀ ਹੈ, ਸ਼ਕਲ ਜਿਹੜੀ ਹੈ ਉਹ ਡਿਫਰੈਂਟ ਕਾਇੰਡ ਦੀ ਹੋ ਜਾਂਦੀ ਹੈ। ਹਾਂਜੀ, ਔਰ ਇਹ ਇਸ ਟਾਈਪ ਦੇ ਸੈੱਲ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਨਕੇਵ ਸੈੱਲਸ। ਲੈਂਸ ਦੇਖੇ ਹੋਣੇ ਤੁਸੀਂ, ਉਹ ਕਨਕੇਵ ਲੈਂਸ ਹੈ, ਕੋਈ ਕਨਵੈਕਸ ਲੈਂਸ ਹੈਗਾ ਆ, ਕੋਈ ਅੰਦਰ ਮੁੜਿਆ ਹੋਇਆ ਹੈ, ਕੋਈ ਬਾਹਰ ਨੂੰ ਉਭਰਿਆ ਹੋਇਆ ਹੈਗਾ। ਸੋ ਉਸੇ ਮੁਤਾਬਕ ਦੇ ਇਹ ਸੈੱਲ ਹੈਗੇ ਨੇ, ਇੱਕ ਨਾਰਮਲ ਫੀਚਰ ਹੈ ਇਹਨਾਂ ਦੀ। ਪਰ ਜੇ ਇਹ ਸੈੱਲਾਂ ਦਾ ਸਾਈਜ਼ ਹੀ ਛੋਟਾ ਹੋਵੇ, ਹੈ ਨਾਰਮਲ ਉਸੇ ਤਰ੍ਹਾਂ ਹੀ ਨੇ, ਲੇਕਿਨ ਜੇ ਇਹ ਸੈੱਲਾਂ ਦਾ ਸਾਈਜ਼ ਹੀ ਛੋਟਾ ਹੋਇਆ ਤੇ ਫਿਰ ਇਹਨਾਂ ਨੇ ਆਕਸੀਜਨ ਓਨੀ ਕੈਰੀ ਨਹੀਂ ਨਾ ਕਰ ਸਕਣੀ, ਆਕਸੀਜਨ ਕੈਰੀ ਨਹੀਂ ਕਰ ਸਕਦੀ ਤੇ ਅਲਟੀਮੇਟਲੀ ਸਾਰਾ ਵਜੂਦ ਹੀ ਇਹਦੇ ਉੱਪਰ ਡਿਪੈਂਡ ਕਰਦਾ। ਆਦਮੀ ਹਾਂ ਇਕਦਮ ਹੀ ਦਮ ਆਇਆ ਤੇ ਆਦਮੀ ਹਾਂ ਮੇਰਾ ਮੁਰਦਾ ਆ। ਹਾਂਜੀ, ਸੋ ਇਸ ਕਰਕੇ ਆਕਸੀਜਨ ਦੀ ਇਹ ਕਮੀ ਪੇਸ਼ੀ ਜਿਹੜੀ ਸਾਨੂੰ ਇਹਨਾਂ ਗੱਲਾਂ ਤੋਂ ਬਾਹਰੋਂ ਨਿਸ਼ਾਨੀਆਂ ਬੁੱਲਾਂ ਤੋਂ ਨੱਕ ਤੋਂ ਟਿਪਸ ਤੋਂ ਸਾਨੂੰ ਦਿਖਾਈ ਦਿੰਦੀ ਹੈ। ਤੁਰਦਾ ਬੰਦਾ ਜਿਹੜਾ ਆ ਉਹਨੂੰ ਸਾਹ ਚੜ੍ਹਦਾ ਆ, ਉਹ ਹੌਲੀ ਤੁਰਨਾ ਚਾਹੁੰਦਾ ਕਿ ਜਿੰਨੀ ਕੁ ਆਕਸੀਜਨ ਆਉਂਦੀ ਮੈਂ ਉਹਦੇ ਨਾਲ ਉਹਨਾਂ ਕੁ ਤੁਰਾਂ, ਤੇਜ਼ ਨਹੀਂ ਤੁਰ ਸਕਦਾ। ਤੇ ਦੂਜਿਆਂ ਨੂੰ ਕਹੋਗੇ ਯਾਰ ਹੌਲੀ ਤੁਰੋ, ਮੈਂ ਇੰਨਾ ਨਹੀਂ ਤੁਰ ਸਕਦਾ। ਹਾਂਜੀ, ਸੋ ਇਹ ਆਮ ਨਿਸ਼ਾਨੀਆਂ ਹਨ। ਪੌੜੀਆਂ ਚੜ੍ਹਦੇ ਹੋ, ਸਾਹ ਚੜ੍ਹਦਾ ਹੈਗਾ, ਠੀਕ ਹੈ, ਬਜ਼ੁਰਗਾਂ ਨੂੰ ਤਾਂ ਥੋੜਾ ਬਹੁਤ ਹੋ ਹੀ ਜਾਂਦਾ ਕਿਉਂਕਿ ਉਹਦੀ ਜਿਹੜੀ ਲੰਗ ਕਪੈਸਿਟੀ ਹੈ ਨਾ, ਜਿਹਨੂੰ ਅਸੀਂ ਟਾਈਡਲ ਵਾਲੀਅਮ ਕਹਿੰਦੇ ਹਾਂ, ਟਾਈਡਲ ਵਾਲੀਅਮ ਉਹ ਹੁੰਦਾ ਆ ਜਿੰਨਾ ਸਾਹ ਲੈਣ ਨਾਲ ਬਾਹਰ ਜਾਂਦਾ, ਜਿੰਨਾ ਸਾਹ ਲੈਣ ਨਾਲ ਅੰਦਰ ਜਾਂਦਾ, ਇੰਸਪਾਇਰੇਸ਼ਨ ਤੇ ਐਕਸਪਾਇਰੇਸ਼ਨ ਦੋ ਕਿਰਿਆਵਾਂ ਹੋ ਗਈਆਂ, ਉਹਦੇ ਉਹਨੂੰ ਅਸੀਂ ਟਾਈਡਲ ਵਾਲਿਮ ਕਹਿੰਦੇ ਹਾਂ। ਤੇ ਉਹ ਟਾਈਡਲ ਵਾਲਿਮ ਆਟੋਮੈਟਿਕਲੀ ਬਜ਼ੁਰਗਾਂ ਦਾ ਘੱਟ ਜਾਂਦਾ, ਉਹਨਾਂ ਨੂੰ ਸਾਹ ਚੜਨਾ ਇੱਕ ਨਾਰਮਲ ਜੀ ਗੱਲ ਹੈਗੀ। ਮਤਲਬ ਜਿਹੜੇ ਫੋਗਾ ਸਿੰਘ ਸੀਗੇ ਉਹਨਾਂ ਨੂੰ ਨਹੀਂ।